ਆਮ ਤੌਰ ਦੇ ਉੱਤੇ ਨੋਬਲ ਪੁਰਸਕਾਰ ਕਮੇਟੀ ਐਲਨ ਜਿਹੜੇ ਸੋਰੀ ਕਮੇਟੀ ਜਿਹੜੀ ਹੈ ਐਲਾਨ ਤੋਂ ਪਹਿਲਾਂ ਜੇਤੂ ਨੂੰ ਫੋਨ ਕਰਕੇ ਇਸ ਦੇ ਬਾਰੇ ਜਾਣਕਾਰੀ ਦਿੰਦੀ ਹੈ, ਪਰ ਇਸ ਵਾਰ ਕਮੇਟੀ ਦੀ ਪਿਲੇ ਦੇ ਨਾਲ ਗੱਲ ਨਹੀਂ ਹੋ ਸਕੀ ਹੈ। ਪੁਰਸਕਾਰ ਦੇ ਐਲਾਨ ਦੇ ਮਗਰੋਂ ਕਮੇਟੀ ਦੇ ਪ੍ਰਧਾਨ ਜੋਰਗਨ ਵਾਟਨੇ ਜਿਹੜੇ ਨੇ ਫਰਾਈ ਡਨੇਸ ਨੇ ਜਿਹੜਾ ਕਿਹਾ ਕਿ ਨਾਰਵੇ ਦਾ ਕੌਮਾਂਤਰੀ ਫੋਨ ਕੋਡ +47 ਹੈ, ਜਾਣੀ ਕਿ +47 ਹੈ। ਮੈਂ ਉਨ੍ਹਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਜੇ ਨਾਰਵੇ ਤੋਂ ਜਿਹੜਾ ਨੋਬਲ ਜਿਹੜਾ ਨਾਰਵੇ ਤੋਂ ਨੰਬਰ ਤੋਂ ਫੋਨ ਆਵੇ ਤੁਹਾਨੂੰ ਤਾਂ ਕਿਰਪਾ ਕਰਕੇ ਚੁੱਕ ਲਿਓ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਦੇ ਪੁਰਸਕਾਰ ਰਾਹੀਂ ਕਮੇਟੀ ਦੁਨੀਆਂ ਨੂੰ ਇਹ ਯਾਦ ਦਿਵਾਉਣਾ ਚਾਹੁੰਦੀ ਹੈ ਕਿ ਦੇਸ਼ ਹੋਵੇ ਜਾਂ ਪੂਰੀ ਦੁਨੀਆਂ, ਕਾਨੂੰਨ ਦੀ ਪਾਲਣਾ ਕਰਨੀ ਜ਼ਰੂਰੀ ਹੈ। ਕਾਨੂੰਨ ਦੀ ਪਾਲਣਾ ਦੇ ਨਾਲ ਹੀ ਵਿਵਸਥਾ ਜਿਹੜੀ ਹੈ ਕਾਇਮ ਰਹਿੰਦੀ ਹੈ ਤੇ ਵਿਵਾਦਾਂ ਨੂੰ ਜਿਹੜੀ ਹਿੰਸਾ ਤੋਂ ਬਿਨਾਂ ਸੁਲਝਾਇਆ ਜਿਹੜਾ ਜਾ ਸਕਦਾ। ਚੰਗੀ ਗੱਲ ਹੈ ਜੀ, ਤੇ ਇੱਕ ਤਰ੍ਹਾਂ ਦਾ ਟਰੰਪ ਨੂੰ ਵੀ ਸਬਕ ਹੈ ਇਹਦੇ ਵਿੱਚੋਂ। ਕਾਨੂੰਨ ਤਾਂ ਉਹ ਵੀ ਬਹੁਤ ਭੰਗ ਕਰਦਾ, ਤੋੜਦਾ ਹੈ, ਮਰੋੜਦਾ ਹੈ, ਆਪਣੇ ਹਿਸਾਬ ਦੇ ਨਾਲ ਚਲਾਉਂਦਾ। ਲੋ ਦੋਸਤੋ, ਅੱਗੇ ਵੱਧਦੇ ਹਾਂ ਤੇ ਸੁਨੇਹੇ ਤੁਹਾਡੇ ਬਹੁਤ ਸਾਰੇ ਆ ਰਹੇ ਨੇ ਤੇ ਉਹਨਾਂ ਦੀ ਵੀ ਆਖਰ ਦੇ ਵਿੱਚ ਸਾਰ ਜ਼ਰੂਰ ਲਵਾਂਗੇ, ਗੱਲਬਾਤ ਸੁਣਾਵਾਂਗੇ, ਸਾਂਝੀ ਕਰਾਂਗੇ। ਪਰ ਉਸ ਤੋਂ ਪਹਿਲਾਂ ਆਪਾਂ ਕਿਤਾਬ ਦੇ ਵੱਲ ਨੂੰ ਚੱਲਦੇ ਹਾਂ। ਅੱਜ ਜਿਹੜਾ ਜਿੱਥੇ ਆਪਾਂ ਖਤਮ ਕੀਤੀ ਸੀ ਥੋੜਾ ਜਿਹਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਤੇ ਅਗਲਾ ਲੜੀਵਾਰ ਚੈਪਟਰ ਤੁਹਾਡੇ ਲਈ ਜਿਹੜਾ ਪੰਦਰਵਾਂ ਤੁਹਾਡਾ ਸਾਂਝਾ ਕਰਨ ਜਾ ਰਹੇ ਹਾਂ ਤੁਹਾਡੇ ਲਈ ਇਸ ਦੇ ਕਿਤਾਬ ਦੇ ਵਿੱਚੋਂ। ਕਿਤਾਬ ਜਿਹੜੀ ਆਪਣੀ ਹੈਗੀ ਹੈ ਉਹਦਾ ਥੋੜਾ ਜਿਹਾ ਜ਼ਿਕਰ ਕਰ ਲਈਏ। ਜਦੋਂ ਪਿਛਲੇ ਦਿਨਾਂ 'ਚ ਇਸ ਦੀ ਸਮਾਪਤੀ ਕੀਤੀ ਸੀ ਉਸ ਸਮੇਂ ਦੇ ਵਿੱਚ ਜਿਹੜਾ ਫਰਵਰੀ 1853 ਦਾ ਸਮਾਂ ਸੀ ਤੇ ਪੰਜਾਬ ਦਾ ਚੀਫ ਕਮਿਸ਼ਨਰ ਜਿਹੜਾ ਸੀ ਨਿਯੁਕਤ ਕੀਤਾ ਗਿਆ ਸੀ। ਉਸਦੇ ਨਾਲ ਰਾਬਰਟ ਮਿਟਗੁਮਰੀ ਜੁਡੀਸ਼ੀਅਲ ਕਮਿਸ਼ਨਰ ਤੇ ਡੋਨਲਡ ਮਕਲਿਊਡ ਮਾਲ ਜਿਹੜਾ ਸੀ ਕਮਿਸ਼ਨਰ ਲਾਏ ਗਏ ਸੀ ਤੇ ਥੋੜੇ ਦਿਨਾਂ ਦੇ ਬਾਅਦ ਹੀ ਖਾਲੀ ਨਿਗਾਹਾਂ ਲਟਕਿਆ ਨਿਗਾਹ ਜਿਹੜੀਆਂ ਸੀ ਖਾਲੀਆਂ ਦੇ ਨਾਲ ਲਟਕਿਆ ਉਦਾਸ ਚਿਹਰਾ ਲੈ ਕੇ ਲਾਰਸ ਜਿਹੜਾ ਸੀ ਸਦਾ ਦੇ ਲਈ ਜਿਹੜਾ ਸੀ ਲਾਹੌਰ ਦੇ ਵਿੱਚੋਂ ਚਲਿਆ ਗਿਆ ਸੀ। ਨਵੇਂ ਚੀਫ ਕਮਿਸ਼ਨਰ ਜਿਹੜੇ ਸਨ ਜਾਨ ਬਾਰੇ ਉਸਦਾ ਜੀਵਨੀਕਾਰ ਦੱਸਦਾ ਸੀ ਕਿ ਗਰਮੀ ਜਦੋਂ ਸਿਖਰ ਦੇ ਉੱਤੇ ਹੁੰਦੀ ਤਾਂ ਉਹਨੇ ਮਰੀ ਵਿਚਾਲਾ ਜਿਹੜਾ ਸੀ ਮਰੀ ਜਿਹੜਾ ਪਾਕਿਸਤਾਨ ਦੇ ਵਿੱਚ ਚਲਿਆ ਗਿਆ। ਹੁਣ ਇਲਾਕਾ ਬਹੁਤ ਖੂਬਸੂਰਤ ਪਹਾੜੀ ਇਲਾਕਾ ਹੈ ਤੇ ਉਹਨੇ ਮਰੀ ਵਿਚਲਾ ਜਿਹੜਾ ਆਪਣਾ ਘਰ ਮੁਰੰਮਤ ਕਰਵਾਇਆ ਪਰ ਉਸਦੀ ਜਿਹੜੀ ਸੀ ਉਂਗਲ ਉਦੋਂ ਵੀ ਜਿਹੜੀ ਪੰਜਾਬ ਦੀ ਨਬਜ਼ ਦੇ ਉੱਪਰ ਹੀ ਰਹੀ ਸੀ ਤੇ ਪੰਜਾਬੀ ਬੋਲਣੀ ਤਾਂ ਉਹਨੂੰ ਜਿਹੜਾ ਨਹੀਂ ਸੀ ਆਉਂਦੀ। ਦਰਬਾਰ ਦੇ ਦੇਸੀ ਸਰਦਾਰਾਂ ਦੇ ਨਾਲ ਫਾਰਸੀ ਤੇ ਉਰਦੂ ਹਿੰਦੁਸਤਾਨੀ ਦੇ ਵਿੱਚ ਉਹ ਆਰਾਮ ਦੇ ਨਾਲ ਗੱਲਬਾਤ ਕਰਦਾ ਸੀ ਤੇ ਬੋਰਡ ਵੇਲਿਆਂ ਤੋਂ ਹੀ ਅੰਬਾਲਾ ਜਲੰਧਰ ਡਿਵੀਜ਼ਨਾਂ ਦੇ ਵਿੱਚ ਸਰਕਾਰੀ ਬੋਲੀ ਉਰਦੂ ਸੀਗੀ ਤੇ ਪੱਛਮੀ ਬੋਲੀ ਜਿਹੜੀ ਸੀ ਡਿਵੀਜ਼ਨਾਂ ਦੇ ਵਿੱਚ ਫਾਰਸੀ ਚੱਲਦੀ ਸੀਗੀ। ਇੱਥੇ ਦੋਸਤੋ ਆਪਾਂ ਸਮਾਪਤੀ ਕੀਤੀ ਸੀ ਤੇ ਅੱਗੇ ਇਸ ਕਿਤਾਬ ਦੇ ਜ਼ਰੀਏ ਕੀ ਕੁਝ ਵਾਪਰਦਾ ਹੈ ਉਹਦਾ ਆਪਾਂ ਅੱਗੇ ਜ਼ਿਕਰ ਕਰਦੇ ਹਾਂ ਤੁਹਾਡੇ ਨਾਲ ਇਸ ਕਿਤਾਬ ਦੇ ਵਿੱਚੋਂ ਤੇ ਜਿੰਨਾ ਵੀ ਆਪਣਾ ਸਮਾਂ ਬਚਿਆ ਅੱਧਾ ਘੰਟਾ 40 ਮਿੰਟ ਇਹਦੇ ਉੱਤੇ ਲਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਲੜੀਵਾਰ ਭਾਗ ਤੁਹਾਡੇ ਨਾਲ ਅਗਲਾ ਸਾਂਝਾ ਕਰਦੇ ਹਾਂ ਤੇ ਫਿਰ ਉਸ ਤੋਂ ਬਾਅਦ ਆਪਾਂ ਆਗਿਆ ਵੱਲ ਨੂੰ ਵਧਾਂਗੇ। ਤੇ ਲਾਈਨਾਂ ਦੋਸਤੋ ਇਸ ਵਕਤ ਬੰਦ ਨੇ ਤੇ ਹੁਣ ਆਪਾਂ ਇੱਕ ਦੂਸਰੇ ਨਾਲ ਰਲ ਮਿਲ ਕੇ ਇਸ ਕਿਤਾਬ ਦੇ ਵਿੱਚੋਂ ਆਨੰਦ ਮਾਣਦੇ ਹਾਂ ਕੁਝ ਪਲ ਦੇ ਲਈ ਤੇ ਜਿਸ ਦੇ ਵਿੱਚ ਇੱਕ ਦੂਸਰੇ ਦੀ ਨੌਲੇਜ ਵੱਧਦੀ ਹੈ ਤੇ ਕਿਤਾਬਾਂ ਦੇ ਨਾਲ ਵੀ ਜਿਹੜੀ ਹੈ ਸੁਰਤ ਜਿਹੜੀ ਹੈ ਰਲਦੀ ਹੈ। ਕਿਤਾਬ ਹੈ ਦੋਸਤੋ ਅੱਜ ਤੁਹਾਡੇ ਨਾਲ ਉਸੇ ਹੀ ਕਿਤਾਬ ਨੂੰ ਅੱਗੇ ਵਧਾਉਂਦੇ ਹਾਂ, ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਜਿਸ ਨੂੰ ਰਚਿਆ ਹੈ ਜੀ ਲੇਖਕ ਨੇ ਰਾਜਮੋਹਨ ਗਾਂਧੀ ਜੀ ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ ਤੇ ਲੜੀਵਾਰ ਭਾਗ ਪੰਦਰਵਾਂ ਤੁਹਾਡੇ ਲਈ ਇਸ ਦੇ ਵਿੱਚੋਂ ਸਾਂਝਾ ਕਰਨ ਜਾ ਰਿਹਾ। ਦੇਖਦੇ ਹਾਂ ਅੱਜ ਇਸ ਚੈਪਟਰ ਦੇ ਵਿੱਚੋਂ ਆਪਾਂ ਨੂੰ ਕੀ ਦੇਖਣ ਨੂੰ ਤੇ ਸਿੱਖਣ ਨੂੰ ਮਿਲਦਾ ਹੈ ਤੇ ਕਿੱਥੇ ਜਾ ਕੇ ਕਹਾਣੀ ਇਹਦੀ ਹੈ ਅੱਗੇ ਜਿਹੜੀ ਹੈ ਖਤਮ ਹੁੰਦੀ ਹੈ ਜਾਂ ਅੱਗੇ ਵੱਧਦੀ ਹੈ। ਆਪਣੀ ਲੈਪਸ ਦੀ ਨੀਤੀ ਦੇ ਨਾਲ ਡਲਹੌਜ਼ੀ ਨੇ ਕਈ ਮਹਿਲ ਜਿਹੜੇ ਸੀ ਖਾਲੀ ਕਰ ਦਿੱਤੇ। ਲੈਪਸ ਦਾ ਜਿਹੜਾ ਕਾਨੂੰਨ ਇਹ ਹੈ ਕਿ ਜਿਸ ਰਾਜ ਘਰਾਣੇ ਦੇ ਵਿੱਚ ਮਰਦ ਵਾਰਸ ਨਹੀਂ ਰਿਹਾ ਉਸਦਾ ਰਾਜ ਜਿਹੜਾ ਅੰਗਰੇਜ਼ੀ ਰਾਜ ਦੇ ਵਿੱਚ ਮੌਤ ਦੇ ਉਪਰੰਤ ਮਿਲਾ ਲਿਆ ਜਾਵੇਗਾ। ਬੱਚਾ ਗੋਦ ਲੈ ਕੇ ਵਾਰਸ ਬਣਾ ਦੇਣ ਦੀ ਜਿਹੜੀ ਆਗਿਆ ਨਹੀਂ ਸੀਗੀ, ਜਾਣੀ ਕਿ ਸਾਰਾ ਕੁਝ ਕੁਰਕ ਕਰ ਲਿਆ ਜਾਵੇਗਾ। ਤੇ ਅੱਗੇ ਸ਼ਾਇਦ ਉਹਨਾਂ ਸਮਿਆਂ ਦੇ ਵਿੱਚ ਤਾਂ ਹੀ ਸੀ ਕਿ ਭਾਈ
ਅੱਗੇ ਤੋਂ ਅੱਗੇ ਪੀੜ੍ਹੀ ਜਿਹੜੀ ਚੱਲਦੀ ਰਹੇ ਤੇ ਮੁੰਡਾ ਜਿਹੜਾ ਪਰਿਵਾਰ ਦੇ ਵਿੱਚ ਜ਼ਰੂਰੀ ਹੋਣਾ ਚਾਹੀਦਾ ਸੀ। ਵਿਛਣੀਆਂ ਸ਼ੁਰੂ ਹੋ ਗਈਆਂ, ਜਾਣੀ ਕਿ ਲਾਸ਼ਾਂ। 19 ਸਾਲਾਂ ਦਾ ਅਮੈਰੀਕਨ ਐਡਵਿਨ ਬਲੱਡ ਕਲਕੱਤੇ ਆ ਕੇ ਕੰਪਨੀ ਦੀ ਨੌਕਰੀ ਕਰਨ ਲੱਗਾ ਲਿਖਦਾ ਹੈ, ਡਲਹੌਜੀ ਵਾਸਤੇ ਭਾਰਤ ਸ਼ਾਨਦਾਰ ਖਿੱਤਾ ਬਣ ਗਿਆ। ਡਲਹੌਜੀ ਜੀਨੀਅਸ ਹੈ। ਜਾਨ ਜਿਹੜਾ ਲਾਰਸ ਦੇ ਡਲਹੌਜੀ ਦੇ ਨਾਲ ਮਤਭੇਦ ਵੀ ਹੋ ਜਾਂਦੇ ਸਨ। ਡਲਹੌਜੀ ਨੇ ਚਾਹਿਆ ਕਿ ਜਰਨੈਲ ਜੇਮਸ ਆਟਰਮ ਨੂੰ ਪੇਸ਼ਾਵਰ ਦਾ ਕਮਿਸ਼ਨਰ ਜਿਹੜਾ ਸੀ ਲਾਇਆ ਜਾਵੇ, ਜੋ ਪਹਿਲਾਂ ਸਿੰਧ ਦਾ ਪ੍ਰਬੰਧ ਕਰਦਾ ਹੁੰਦਾ ਸੀ। ਜਾਨ ਚਾਹੁੰਦਾ ਸੀ ਹਰਬਰਟ ਐਡਵਰਡ ਲੱਗੇ, ਜੋ ਸਿਵਿਲੀਅਨ ਸੀਗਾ, ਤੇ ਪੇਸ਼ਾਵਰ ਨੂੰ ਜਿਹੜਾ ਸੀ ਸਿਵਿਲੀਅਨ ਚਾਹੀਦਾ ਸੀਗਾ। ਰਾਜ ਪ੍ਰਬੰਧ ਚਲਾਉਣ ਵਾਸਤੇ ਨਿੱਕੀ ਤੋਂ ਨਿੱਕੀ ਚੀਜ਼ ਦੇ ਵੱਲ ਪੂਰੀ ਅਹਿਤਿਆਤ ਦੀ ਜਿਹੜੀ ਲੋੜ ਹੁੰਦੀ ਹੈ ਤੇ ਫੌਰਨ ਧਿਆਨ ਦੇਣਾ ਹੁੰਦਾ ਹੈ। ਜਿਹੜੇ ਅਫਸਰ ਨਿਰੰਤਰ ਟ੍ਰੇਨਿੰਗ ਲੈਂਦੇ ਨੇ ਉਹੀ ਆਪਣੀ ਡਿਊਟੀ ਸਹੀ ਨਿਭਾਉਣਗੇ। ਅਸੀਂ ਜ਼ਬਾਨ ਰੰਗ ਤੇ ਧਰਮ ਸਦਕਾ ਇਹਨਾਂ ਲੋਕਾਂ ਦੇ ਵਿੱਚ ਅਜਨਬੀਆਂ, ਜਿਨ੍ਹਾਂ ਦੇ ਨਾਲ ਸਾਡਾ ਰਾਬਤਾ ਨਹੀਂ। ਜੋ ਅੱਖੜ ਹਨ, ਕੱਟੜ ਹਨ, ਜਾਂਗਲੀ ਨੇ, ਗੁਸੈਲੇ ਨੇ, ਉਹਨਾਂ ਨੂੰ ਰਾਜ਼ੀ ਕਰਨ ਵਾਸਤੇ ਬਹੁਤ ਚੌਕਸੀ ਤੇ ਜਿਹੜੀ ਹੈ ਯੋਗਤਾ ਚਾਹੀਦੀ ਹੁੰਦੀ ਹੈ। ਵਿਲੀਅਮ ਹੌਟਸਨ ਉੱਪਰ ਦੋਵਾਂ ਦੀ ਜਿਹੜੀ ਸਹਿਮਤੀ ਹੋ ਗਈ। ਜਿਹੜਾ ਨਿਧੜਕ ਸਿਪਾਹੀ ਸੀ, ਡਲਹੌਜੀ ਨੇ ਇਸ ਨੂੰ ਫਰੰਟੀਅਰ ਗਾਈਡਸ ਰੈਜੀਮੈਂਟ ਦੀ ਜਿਹੜੀ ਕਮਾਨ ਦੇ ਰੱਖੀ ਸੀ। ਉਸਦੀਆਂ ਹਰਕਤਾਂ ਤੋਂ ਦੇਸੀ ਤੇ ਗੋਰੇ ਸਭ ਸਿਪਾਹੀ ਦੁਖੀ ਨੇ। ਹੈਨਰੀ ਲਾਰਸ ਨੇ ਜਿਹੜਾ ਸੀਗਾ ਉਹਨੂੰ ਕੁਝ ਫੰਡ ਵੀ ਦਿੱਤੇ ਤੇ ਉਹਨਾਂ ਦੀ ਦੁਰਵਰਤੋਂ ਦੇ ਬਾਰੇ ਖੱਪ ਵੀ ਪੈ ਗਈ। ਉਸ ਤੇ ਦੋਸ਼ ਲੱਗਿਆ ਕੇਦਾਰ ਖਾਨ ਨਾਮ ਦੇ ਅਮੀਰ ਸਰਦਾਰ ਦੇ ਉੱਪਰ ਹੌਟਸਨ ਨੇ ਕਹਿਰ ਢਾਇਆ। ਲਾਰਸ ਦੀ ਸਲਾਹ ਦੇ ਨਾਲ 1855 ਚ ਉਸ ਤੋਂ ਕਮਾਨ ਜਿਹੜੀ ਸੀ ਵਾਪਸ ਲੈ ਲਈ ਜਾਂਦੀ ਹੈ। ਰੂਸ ਆਪਣੇ ਮਿੱਤਰ ਪਰਸ਼ੀਆ ਦੇ ਨਾਲ ਮਿਲ ਕੇ ਕਿਸੇ ਇੱਧਰ ਭਾਰਤ ਦੇ ਵੱਲ ਨਾ ਚੜਾਵੇ। ਡਲਹੌਜੀ ਨੇ ਦੋਸਤ ਮੁਹੰਮਦ ਨੂੰ ਮਦਦ ਦੇਣੀ ਚਾਹੀ ਸੀ। ਲਾਰਸ ਇਸ ਦੇ ਬਾਰੇ ਕੁਝ ਨਾ ਬੋਲਿਆ, ਪਰ ਬੰਨੂ ਦਾ ਡੀਸੀ ਜਿਹੜਾ ਸੀ ਨਿਕਲਸਨ ਪੂਰਾ ਵਿਰੋਧੀ ਸੀਗਾ। ਮਈ 1854 ਦੇ ਵਿੱਚ ਨਿਕਲਸਨ ਨੇ ਪੇਸ਼ਾਵਰ ਦੇ ਕਮਿਸ਼ਨਰ ਹਰਬਰਟ ਐਡਵਰਡਸ ਨੂੰ ਲਿਖਿਆ, ਉਮੀਦ ਹੈ ਤੁਸੀਂ ਕਦੀ ਨਹੀਂ ਭੁੱਲੋਗੇ ਕਿ ਅਫਗਾਨ ਦਾ ਮਤਲਬ ਹੀ ਬੇਈਮਾਨ ਹੈ। ਉਹਨਾਂ ਦੇ ਆਪਣੇ ਘਰਾਂ ਦੇ ਵਿੱਚ ਪੁੱਤਰ ਪਿਓ ਨੂੰ ਦਗਾ ਦਿੰਦਾ ਹੈ, ਭਰਾ ਭਰਾ ਨੂੰ ਦਗਾ ਦਿੰਦਾ ਹੈ, ਬਿਨਾਂ ਕਿਸੇ ਹਿਚਕਚਾਹਟ ਦੇ। ਸਾਡੇ ਬੜੇ ਸਿਆਣੇ ਤਜਰਬੇਕਾਰ ਅਫਸਰਾਂ ਨੂੰ ਆਪਣੀ ਖੁੱਲ੍ਹ ਦਿੱਲੀ ਦੇ ਨਾਲ ਕੀਲ ਕੇ ਠੱਗ ਲਿਆ ਸੀ ਤੇ ਇਸਦੇ ਨਾਲ ਅਫਗਾਨ ਇੰਨੇ ਖੁਸ਼ ਹੋਏ ਜਿੰਨਾ ਅਦਨ ਦੇ ਬਾਗ ਦੇ ਵਿੱਚ ਸੱਪ ਆਦਮ ਨੂੰ ਮੂਰਖ ਬਣਾ ਕੇ ਖੁਸ਼ ਹੋਇਆ ਸੀਗਾ। ਐਡਵਰਡਸ ਨੇ ਖੈਬਰ ਪਾਰ ਅਫਗਾਨਾਂ ਦੇ ਨਾਲ ਲਿੰਕ ਬਣਾ ਲਏ। ਡਲਹੌਜੀ ਦੀ ਨੀਤੀ ਦਾ ਹਮਾਇਤੀ ਹੋ ਗਿਆ। ਹੈਨਰੀ ਦੇ ਸ਼ੱਕ ਅਤੇ ਨਿਕਲਸਨ ਦੀ ਵਿਰੋਧਤਾ ਰੋਕ ਨਾ ਸਕੀ। 20 ਮਾਰਚ 1855 ਦਾ ਸਮਾਂ ਹੈ। ਖੈਬਰ ਦਰੇ ਦੇ ਉੱਪਰ ਦੋਸਤ ਮੁਹੰਮਦ ਦੇ ਇੱਕ ਬੇਟੇ ਨੇ ਤੇ ਜਾਨ ਲਾਰਸ ਨੇ ਅਫਗਾਨ ਸੰਧੀ ਦੇ ਉੱਤੇ ਹਸਤਾਖਰ ਕੀਤੇ ਕਿ ਦੋਵਾਂ ਦੇ ਦੋਸਤ ਇੱਕ ਦੂਜੇ ਦੇ ਦੋਸਤ ਰਹਿਣਗੇ ਤੇ ਇੱਕ ਦੂਜੇ ਦੇ ਲਈ ਦੁਸ਼ਮਣ ਧਿਰਾਂ ਦੇ ਵਿਰੁੱਧ ਚੱਲਣਗੇ। ਪੰਜਾਬ ਦੇ ਉੱਪਰ ਜਾਨ ਦੇ ਹੱਥ ਦੀ ਪਕੜ ਕਿੰਨੀ ਕੁ ਮਜ਼ਬੂਤ ਸੀਗੀ ਇਹ ਫਿਰ ਦੇਖਾਂਗੇ। ਡਲਹੌਜੀ ਇਉਂ ਸਮਝਣ ਲੱਗ ਪਿਆ ਕਿ ਇਸਦਾ ਸਿਰਜਣਹਾਰ ਮੈਂ ਹਾਂ। ਪੰਜਾਬ ਨੂੰ ਮਾਡਰਨ ਕੀਤਾ ਜਾਵੇ ਤੇ ਪੈਸਾ ਇਉਂ ਲਿਆ ਜਾਵੇ ਕਿ ਬਾਅਦ ਦੇ ਵਿੱਚ ਕਮਾਈ ਹੋਣ ਲੱਗ ਪਵੇ। ਇਹੋ ਜਿਹੇ ਗਵਰਨਰ ਜਨਰਲ ਦੇ ਨਾਲ ਸਿੰਜਣ ਦੇ ਲਈ ਲਾਰਸ ਦੇ ਕੋਲ ਨਿਡਰਤਾ ਤੇ ਤਿੱਖੀ ਨੀਝ ਜਿਹੜੀ ਦੋਵੇਂ ਚਾਹੀਦੀਆਂ ਨੇ। 1855 ਦੀਆਂ ਗਰਮੀਆਂ ਦੇ ਸਮੇਂ ਵਿੱਚ ਡਲਹੌਜੀ ਨੇ ਅਵਧ ਨੂੰ ਜਿਹੜਾ ਸੀ ਅੰਗਰੇਜ਼ੀ ਰਾਜ ਦੇ ਵਿੱਚ ਮਿਲਾਉਣ ਦਾ ਫੈਸਲਾ ਕਰ ਲਿਆ ਕਿ ਉਹਨੂੰ ਵੀ ਆਪਾਂ ਨਾਲ ਜੋੜ ਲਈਏ। ਉਸ ਤੋਂ ਬਾਅਦ ਬੇਸ਼ੱਕ ਇਹ ਬੰਗਾਲ ਆਰਮੀ ਨੂੰ ਫੌਜੀ ਜਵਾਨ ਦਿੰਦਾ ਸੀਗਾ ਤੇ 1837 ਦੇ ਵਿੱਚ ਇੱਕ ਸੰਧੀ ਵੀ ਕੀਤੀ ਗਈ ਜਿਸ ਦੇ ਵਿੱਚ ਭਰੋਸਾ ਦਿੱਤਾ ਗਿਆ ਸੀ ਕਿ ਅਵਧ ਨੂੰ ਜਿਹੜਾ ਸੀ ਮਿਲਾਇਆ ਨਹੀਂ ਜਾਵੇਗਾ ਇਹਦੇ ਵਿੱਚ। ਜਾਨ ਨੂੰ ਇਸ ਫੈਸਲੇ ਦਾ ਕਦੋਂ ਪਤਾ ਲੱਗਿਆ ਇਹ ਜਾਣਕਾਰੀ ਤਾਂ ਨਹੀਂ ਸਾਹਮਣੇ ਆਉਂਦੀ ਹੈ, ਪਰ ਉਹਦਾ ਜੀਵਨੀਕਾਰ ਜਿਹੜਾ ਹੈ ਰਿਟਾਇਰਮੈਨ ਤੋਂ ਬਾਅਦ ਉਸਨੂੰ ਜਿਹੜਾ ਮਿਲਦਾ ਰਿਹਾ ਦੱਸਦਾ ਹੈ ਕਿ 1856 ਦੇ ਵਿੱਚ ਜਦੋਂ ਅਵਧ ਮਿਲਾ ਲਿਆ ਗਿਆ ਸੀ ਨਾਲ, ਜਾਨ ਇਸ ਦੇ ਹੱਕ ਦੇ ਵਿੱਚ ਨਿਤਰਿਆ ਸੀ।
ਤੇ ਫਰਵਰੀ 1856 ਚ ਡਲਹੌਜੀ ਤੇ ਜਾਨ ਕਲਕੱਤੇ ਦੇ ਵਿਚ ਆਖਰੀ ਵਾਰ ਮਿਲੇ ਸੀ। ਉਸ ਤੋਂ ਬਾਅਦ ਲਾਹੌਰ ਤੋਂ ਲੰਮੀ ਤੇ ਸਖ਼ਤ ਸਫ਼ਰ ਦੀ ਤਿਆਰੀ ਵਾਸਤੇ ਜਾਨ ਨੇ 14 ਸਾਲ ਦੀ ਨੌਕਰੀ ਦੇ ਦੌਰਾਨ ਪਹਿਲੀ ਵਾਰ ਛੁੱਟੀ ਲਈ ਸੀ। ਡਲਹੌਜੀ ਨੇ ਲਿਖਿਆ ਸੀ, ਜਿਨ੍ਹਾਂ ਦੇ ਨਾਲ ਮੈਂ ਇੰਡੀਆ ਦੇ ਵਿੱਚ ਕੰਮ ਕੀਤਾ ਉਹਨਾਂ ਦੇ ਵਿੱਚੋਂ ਇੱਕ ਤੁਸੀਂ ਹੋ ਪਿਆਰੇ ਜਾਨ, ਜਿਸ ਤੋਂ ਵਿਛੜਨ ਵਕਤ ਦਿਲ ਦੁਖ ਰਿਹਾ। ਡਲਹੌਜੀ ਦੀ ਵਾਪਸੀ ਤੋਂ ਥੋੜੇ ਕੁ ਦਿਨਾਂ ਦੇ ਪਿੱਛੋਂ ਸਰ ਜਾਨ ਲਾਰਸ ਜਿਹੜਾ ਸੀ ਉਹਨੂੰ ਚੀਫ ਕਮਿਸ਼ਨਰ ਨਿਯੁਕਤ ਕਰ ਦਿੱਤਾ ਗਿਆ। ਕਲਕੱਤੇ ਦੇ ਵਿੱਚ ਡਲਹੌਜੀ ਦਾ ਜਿਹੜਾ ਸੀ ਡਲਹੌਜੀ ਦਾ ਉੱਤਰਾਧਿਕਾਰੀ ਚਾਰਲਸ ਜਾਨ ਕੈਨਿੰਗ ਆਇਆ, ਜਿਹਦਾ ਮਰਹੂਮ ਪਿਤਾ ਇੰਗਲੈਂਡ ਦਾ ਪ੍ਰਾਈਮ ਮਿਨਿਸਟਰ ਰਿਹਾ ਸੀ। ਡਲਹੌਜੀ ਵਾਂਗ ਚਾਰਲਸ ਵੀ ਪਹਿਲਾਂ ਮੰਤਰੀ ਮੰਡਲ ਦੇ ਵਿੱਚ ਰਿਹਾ। ਭਾਰਤ ਦੇ ਪੱਛਮੀ ਖਿੱਤੇ ਦੇ ਵਿੱਚ ਹੁਣ ਉਹਨੇ ਕਲਕੱਤੇ ਤੋਂ ਪੁੱਜ ਕੇ ਸੰਕਟਾਂ ਦੇ ਰੂਬਰੂ ਹੋਣਾ ਸੀਗਾ। ਰੂਸ ਦੀ ਹਮਾਇਤ ਹਾਸਲ ਕਰਕੇ ਪਰਸ਼ੀਆ ਨੇ ਅਫਗਾਨਿਸਤਾਨ ਦੇ ਵਿੱਚ ਹੇਰਾਤ ਦੇ ਉੱਪਰ ਆਪਣਾ ਹੱਕ ਜਿਹੜਾ ਸੀ ਜਿਤਾਇਆ। ਦੋਸਤ ਨੇ ਅੰਗਰੇਜ਼ਾਂ ਤੋਂ ਮਦਦ ਮੰਗੀ ਤੇ ਜੁਲਾਈ 1856 'ਚ ਲੰਡਨ ਤੋਂ ਐਲਾਨ ਹੋ ਗਿਆ ਕਿ ਪਰਸ਼ੀਆ ਨੇ ਜੇ ਹੇਰਾਤ ਦੇ ਉੱਤੇ ਹਮਲਾ ਕਰ ਦਿੱਤਾ ਤੇ ਅਸੀਂ ਸਮਝਾਂਗੇ ਬਰਤਾਨੀਆ ਤੇ ਹਮਲਾ ਹੋ ਗਿਆ। ਅੰਗਰੇਜ਼ ਅਫਗਾਨਿਸਤਾਨ ਦੇ ਵਿੱਚ ਫੌਜ ਭੇਜਣੀ ਨਹੀਂ ਸੀ ਚਾਹੁੰਦੇ। ਫੈਸਲਾ ਹੋ ਗਿਆ ਕਿ ਪਰਸ਼ੀਆ ਗਲਫ ਦੇ ਵਿੱਚ ਜੰਗੀ ਬੇੜਾ ਸਮੁੰਦਰ ਰਾਹੀਂ ਭੇਜਿਆ ਜਾਵੇਗਾ ਤੇ ਅੰਗਰੇਜ਼ ਫੌਜਾਂ ਪਰਸ਼ੀਆ ਜਾਣੀ ਕਿ ਆਪਣਾ ਈਰਾਨ ਦੀ ਗੱਲ ਹੋ ਰਹੀ ਹੈ, ਪਰਸ਼ੀਆ ਦੇ ਕਿਨਾਰੇ ਉੱਤਰ ਕੇ ਪੁਜੀਸ਼ਨਾਂ ਲੈ ਲੈਣ। ਕੈਨਿੰਗ ਨੇ ਜਾਨ ਦੀ ਸਲਾਹ ਦੇ ਲਈ ਇੱਕ ਜਿਹੜਾ ਸੀ ਸਲਾਹ ਲਈ ਕਿ ਇਸ ਫੌਜ ਦਾ ਕਮਾਂਡਰ ਕਿਸ ਨੂੰ ਲਿਆ ਜਾਵੇਗਾ। ਜਾਨ ਨੇ ਕਿਹਾ, ਮੇਰਾ ਵੱਡਾ ਭਰਾ ਹੈਨਰੀ ਠੀਕ ਰਹੇਗਾ। ਆਖਰ ਜੇਮਸ ਔਟਰਮ ਜਿਹੜਾ ਸੀ ਚੁਣਿਆ ਗਿਆ ਤੇ ਫੈਸਲਾ ਕਲਕੱਤੇ ਬੈਠੇ ਕੈਨਿੰਗ ਦਾ ਨਹੀਂ ਮਹਾਰਾਣੀ ਵਿਕਟੋਰੀਆ ਦਾ ਲੰਡਨ ਦੇ ਵਿੱਚ ਲਿਆ ਗਿਆ ਫੈਸਲਾ ਸੀਗਾ। ਕੈਨਿੰਗ ਦੀ ਜਿਹੜੀ ਇੱਛਾ ਸੀਗੀ ਕਿ ਦੋਸਤ ਦੇ ਨਾਲ ਸੰਧੀ ਉੱਪਰ ਮੁੜ ਦਸਤਖਤ ਕੀਤੇ ਜਾਣ ਕਿ ਅੰਗਰੇਜ਼ ਮਦਦ ਕਰਨ ਦੇ ਪਾਬੰਦ ਨੇ, ਉਹਨੇ ਜਾਨ ਦੀ ਸਲਾਹ ਲਈ। ਪੇਸ਼ਾਵਰ ਦੇ ਵਿੱਚ ਐਡਵਰਡਜ਼ ਤੇ ਲਾਹੌਰ ਦੇ ਵਿੱਚ ਜਾਨ ਸੰਧੀ ਕਰਨ ਦੇ ਲਈ ਜੋਸ਼ ਦੇ ਵਿੱਚ ਸੀ। ਕੈਨਿੰਗ ਜਾਨ ਦੀ ਜਿਹੜੀ ਇਹ ਸਲਾਹ ਮੰਨ ਗਿਆ ਕਿ ਅਫਗਾਨਿਸਤਾਨ ਦੇ ਵਿੱਚ ਫੌਜ ਦੀ ਵਧੇਕ ਗਿਣਤੀ ਦੇ ਨਾਲ ਇੱਕ ਤਾਂ ਖਰਚਾ ਬਹੁਤ ਹੋਏਗਾ ਤੇ ਦੂਜਾ ਪ੍ਰਜਾ ਭੜਕ ਜਿਹੜੀ ਹੈ ਸਕਦੀ ਹੈ ਉੱਥੇ। ਖੈਬਰ ਤੋਂ ਸੰਧੀ ਕਰਨ ਦੇ ਲਈ ਜਾਨ ਜਿਹੜਾ ਸੀ ਫੌਜੀ ਟੁਕੜੀ ਦੇ ਨਾਲ ਤੁਰ ਪਿਆ ਤੇ ਸਿਪਾਹੀਆਂ ਨੂੰ ਖਬਰਦਾਰ ਕੀਤਾ ਕਿ ਕਿਤੇ ਵੀ ਦਗੇਬਾਜ਼ੀ ਹੋ ਸਕਦੀ ਹੈ, ਸਾਵਧਾਨ ਰਹਿਣਾ ਹੈ, ਘਾਤ ਲਾ ਕੇ ਹਮਲਾ ਹੋ ਸਕਦਾ ਹੈ, ਜਿੱਧਰੋਂ ਗੋਲੀ ਚੱਲਣ ਦੀ ਆਵਾਜ਼ ਸੁਣੋ ਤੁਰੰਤ ਉੱਧਰ ਹਮਲਾ ਕਰਨਾ ਹੈ। ਸਾਰਾ ਨਾਪ ਤੋਲ ਕੇ ਠੀਕ ਰਿਹਾ, ਹਮਲਾ ਤਾਂ ਕੀ ਹੋਣਾ, ਥਾਂ ਥਾਂ ਜਾਨ ਦਾ ਸਵਾਗਤ ਸਲੂਟਾਂ ਦੇ ਨਾਲ ਹੋ ਰਿਹਾ ਸੀ। 7 ਜਨਵਰੀ 1857 ਨੂੰ ਸੰਧੀ ਦੇ ਉੱਤੇ ਦਸਤਖਤ ਜਿਹੜੇ ਹੋ ਗਏ। ਸੰਧੀ ਦੀ ਇਸ ਰਸਮ ਦੇ ਵਿੱਚ ਨਿਕਲਸਨ ਦੀ ਗੈਰ ਹਾਜ਼ਰੀ ਤੋਂ ਸਭ ਹੈਰਾਨ ਨੇ। ਹੁਣ ਉਹ ਕਮਿਸ਼ਨਰ ਐਡਵਰਡਜ਼ ਦੇ ਅਧੀਨ ਪੇਸ਼ਾਵਰ ਦਾ DC ਸੀ, ਇਸ ਕਰਕੇ ਚੀਫ ਕਮਿਸ਼ਨਰ ਦੇ ਦਰਬਾਰ ਦੇ ਵਿੱਚ ਉਸਨੂੰ ਹਾਜ਼ਰ ਹੋਣਾ ਚਾਹੀਦਾ ਸੀ। ਪਰ ਉਸਦੇ ਦਿਲ ਦੇ ਵਿੱਚ ਅਫਗਾਨਾਂ ਦੇ ਵਿਰੁੱਧ ਇੰਨੀ ਨਫ਼ਰਤ ਕਿ ਸੰਧੀ ਦੀ ਰਸਮ ਵੇਲੇ ਵੀ ਉਹ ਅਫਗਾਨਿਸਤਾਨ ਦੀ ਐਨ ਉਲਟ ਦਿਸ਼ਾ ਦੇ ਵਿੱਚ ਪੇਸ਼ਾਵਰ ਦੀ ਸਰਹੱਦ ਦੇ ਉੱਤੇ ਬੈਠਾ ਸੀ। ਨਵੰਬਰ 1856 'ਚ ਸ਼ੁਰੂ ਹੋਈ ਐਂਗਲੋ ਪਰਸ਼ੀਅਨ ਜੰਗ ਦੇ ਵਿੱਚ ਅਪ੍ਰੈਲ 1857 'ਚ ਖਤਮ ਹੋ ਗਈ। ਅੰਗਰੇਜ਼ ਜੇਤੂ ਰਹੇ, ਪਰਸ਼ੀਅਨ ਜਿਹੜੇ ਸਨ ਈਰਾਨੀ, ਉਹਨਾਂ ਨੇ ਹੇਰਾਤ ਤੋਂ ਦਾਅਵਾ ਹਟਾ ਲਿਆ। ਹੇਰਾਤ ਅਫਗਾਨਿਸਤਾਨ ਦੇ ਨਾਲ ਰਹੇਗਾ, ਇਹ ਗੱਲਬਾਤ ਹੋ ਗਈ। ਅਪ੍ਰੈਲ 1857 ਦਾ ਸਮਾਂ, ਉਹਦੇ ਵਿੱਚ ਜਾਨ ਲਾਰਸ ਨੂੰ ਪਤਾ ਲੱਗ ਗਿਆ ਕਿ ਨਵੀਂ ਰਾਈਫਲ ਇਨਫੀਲਡ ਦੇ ਕਾਰਤੂਸਾਂ ਦੀ ਚਰਬੀ ਕਾਰਨ ਬੰਗਾਲ ਆਰਮੀ ਦੇ ਜਵਾਨਾਂ ਦੇ ਵਿੱਚ ਬੇਚੈਨੀ ਪਈ ਹੋਈ ਹੈ। ਜਾਨ ਨੂੰ ਇਹ ਗੱਲ ਕੋਈ ਵੱਡੀ ਖਤਰਨਾਕ ਨਹੀਂ ਲੱਗੀ। ਪੰਜਾਬੀ ਸਿਪਾਹੀ ਵੀ ਇਨ੍ਹਾਂ ਕਾਰਤੂਸਾਂ ਨੂੰ ਛੂਹਣ ਤੋਂ ਇਨਕਾਰ ਕਰ ਰਹੇ ਸਨ। ਪਤਾ ਲੱਗਿਆ ਕਿ ਸੀਗਾ ਕਿ ਇਹਨਾਂ ਦੀ ਟੋਪੀ ਜਿਹੜੀ ਹੈ ਅੰਦਰ ਸੂਰ ਅਤੇ ਗਾਂ ਦੀ ਚਰਬੀ ਹੁੰਦੀ ਹੈ। ਲਾਰੰਸ ਨੇ ਜਿਹੜਾ ਸੋਚਿਆ ਸੀ ਕਿ 1000 ਗਜ਼ ਦੂਰ ਤੱਕ ਮਾਰ ਕਰਨ ਵਾਲੀ ਬੰਦੂਕ ਦਾ ਕਾਰਨਾਮਾ ਦੇਖ ਕੇ ਸਿਪਾਹੀ ਇਸ ਫਜ਼ੂਲ ਗੱਲ ਨੂੰ ਨਜ਼ਰ ਅੰਦਾਜ਼ ਕਰ ਦੇਣਗੇ। ਆਪਣਾ ਉਹਦੇ ਉੱਤੇ ਫਿਲਮ ਵੀ ਬਣੀ ਹੈ ਨਾ, ਆਪਣਾ ਆਮਿਰ ਖਾਨ ਨੇ ਬਣਾਈ ਹੋਈ ਹੈ, ਜਦੋਂ ਕਹਿੰਦਾ ਕਿ ਅਸੀਂ ਭਾਈ ਅਸ ਸਾਨੂੰ ਜਿਹੜੀਆਂ ਗੋਲੀਆਂ ਜਾਂ ਤਾਂ ਕਾਰਤੂਸ ਹੋਰ ਦਿਓ, ਅਸੀਂ ਮੂੰਹ ਦੇ ਨਾਲ ਨਹੀਂ ਛਿੱਲਣੇ। ਇਹ ਖਬਰ ਅਜੀਬ ਲੱਗੀ ਕਿ ਕਲਕੱਤੇ 2 ਦੇਸੀ ਰੈਜੀਮੈਂਟਾਂ ਤੋਂ ਹਥਿਆਰ ਧਰਾ ਲਏ ਗਏ ਤੇ ਮਾਰਚ ਦੇ ਵਿੱਚ ਇਹੀ ਰੈਜੀਮੈਂਟਾਂ ਤੋੜ ਦਿੱਤੀਆਂ ਗਈਆਂ।
ਅਪ੍ਰੈਲ ਦੇ ਵਿਚ ਇਕ ਮੰਗਲ ਪਾਂਡੇ ਨਾਂ ਦੇ 34ਵੀਂ ਰੈਜੀਮੈਂਟ ਦੀ ਸਿਪਾਹੀ ਨੂੰ ਫਾਂਸੀ ਦਿੱਤੀ ਗਈ ਸੀ। ਮੰਗਲ ਪਾਂਡੇ ਸ਼ਾਇਦ ਉਹਦਾ ਹੀ ਰੋਲ ਕੀਤਾ ਉਹਨੇ ਅਮੀਰ ਖਾਨ ਨੇ ਉਸ ਫਿਲਮ ਦੇ ਵਿਚ, ਕਿਉਂਕਿ ਉਸਨੇ ਅੰਗਰੇਜ਼ ਅਫਸਰਾਂ ਦਾ ਹੁਕਮ ਨਹੀਂ ਸੀ ਮੰਨਿਆ। ਦੋ ਨੂੰ ਮਾਰਨ ਦਾ ਯਤਨ ਕੀਤਾ। ਇਕ ਹੋਰ ਖ਼ਬਰ ਮਿਲੀ, ਪਤਾ ਨਹੀਂ ਕਿਸ ਦੇ ਕਾਰਨ ਆਗਰੇ ਅਤੇ ਮੇਰਠ ਦੇ ਦੁਆਲੇ ਪਿੰਡੋ ਪਿੰਡੀ ਰੋਟੀਆਂ ਪਕਾ ਪਕਾ ਕੇ ਭੇਜੀਆਂ ਜਾ ਰਹੀਆਂ ਸਨ। ਜਾਨ ਨੂੰ ਖਿਆਲ ਆ ਗਿਆ, ਇੰਡੀਆ ਅਦਭੁਤ ਦੇਸ਼ ਹੈ ਭਾਈ, ਕਲਕੱਤਾ ਬਹੁਤ ਦੂਰ ਹੈ, ਉਹਦਾ ਆਪਣਾ ਪੰਜਾਬ ਠੀਕ ਹੈ। ਮਈ ਦੇ ਵਿਚ ਪਤਨੀ ਤੇ ਬੱਚਿਆਂ ਸਣੇ ਉਹ ਮਰੀ ਪਹਾੜੀ ਜਿਹੜਾ ਵੱਲ ਨੂੰ ਚੱਲ ਪੈਂਦਾ ਸੀਗਾ। ਮਈ ਦੇ ਵਿਚ ਲਾਹੌਰ ਗਰਮ ਵੀ ਬਹੁਤ ਹੋ ਗਿਆ ਸੀ, ਜਿੱਦਾਂ ਇੱਧਰ ਆਪਣੇ ਵਾਲੇ ਪਾਸੇ ਸ਼ਿਮਲੇ ਇਹਨਾਂ ਨੇ ਸਾਰਾ ਕੁਝ ਰਾਜਧਾਨੀ ਵੀ ਬਣਾਈ ਹੋਈ ਸੀ। 12 ਮਈ ਸਵੇਰ ਸਾਰ ਸਨਸਨੀਖੇਜ ਤਾਰ ਮਿਲ ਗਈ। ਖ਼ਬਰ 11 ਮਈ ਦਿੱਲੀ ਤੋਂ ਚੱਲ ਕੇ ਅੰਬਾਲੇ ਰਾਹੀਂ ਜਾਨ ਦੇ ਕੋਲ ਰਾਵਲ ਪਿੰਡੀ ਪੁੱਜੀ। ਤਾਰ ਦੇ ਵਿਚ ਲਿਖਿਆ ਸੀ, ਮੇਰਠ ਦੇ ਲੱਠ ਮਾਰ ਮੁਗਲ ਰਾਜਧਾਨੀ ਦਿੱਲੀ ਦੇ ਵਿਚ ਅੰਗਰੇਜ਼ਾਂ ਨੂੰ ਮਾਰ ਰਹੇ ਸਨ ਤੇ ਘਰਾਂ ਨੂੰ ਅੱਗਾਂ ਲਾ ਦਿੱਤੀਆਂ। ਅੰਬਾਲੇ ਤੋਂ ਲਾਹੌਰ ਵੀ ਤਾਰ ਗਈ, ਜਿੱਥੇ ਮਿੱਟ ਗੁਮਰੀ ਇੰਚਾਰਜ ਸੀਗੀ ਤੇ ਪੇਸ਼ਾਵਰ ਵੀ ਗਈ, ਜਿੱਥੇ ਐਡਵਰਡਸ ਕਮਿਸ਼ਨ ਸੀ ਕਮਿਸ਼ਨਰ ਸੀਗਾ। ਇੱਕ ਤਾਰ ਹੋਰ ਆ ਗਈ, ਮੇਰਠ ਦੇ ਵਿਚ ਫਸਾਦ ਸ਼ੁਰੂ ਹੋ ਗਏ। 10 ਮਈ ਨੂੰ ਹਿੰਦੁਸਤਾਨੀ ਸਿਪਾਹੀਆਂ ਨੇ ਅੰਗਰੇਜ਼ ਮਾਰ ਦਿੱਤੇ। ਦਿੱਲੀ ਫਸਾਦ ਦੇ ਨਾਲੋਂ ਇਹ ਖ਼ਬਰ ਵੱਧ ਖਤਰਨਾਕ ਸੀਗੀ, ਕਿਉਂਕਿ ਮੇਰਠ ਦੇ ਵਿਚ ਹਿੰਦੁਸਤਾਨੀ ਸਿਪਾਹੀਆਂ ਦੇ ਨਾਲੋਂ ਅੰਗਰੇਜ਼ ਸਿਪਾਹੀਆਂ ਦੀ ਗਿਣਤੀ ਕਿਤੇ ਵਧੀਕ ਸੀਗੀ, ਜ਼ਿਆਦਾ ਸੀ। ਦਿੱਲੀ ਦੇ ਵਿਚ ਤਾਂ ਬਹੁਤ ਥੋੜੀ ਗਿਣਤੀ ਦੀ ਅੰਗਰੇਜ਼ ਫੌਜ ਸੀਗੀ। ਸ਼ੁਕਰ ਹੈ ਟੈਲੀਗ੍ਰਾਫ ਦੇ ਰਾਹੀਂ ਆਈ ਖ਼ਬਰ ਪੰਜਾਬੀ ਫੌਜਾਂ ਤੱਕ ਨਹੀਂ ਪੁੱਜੀ ਸੀ ਕਿ ਦਿੱਲੀ ਦੇ ਵਿਚ ਕਤਲੋ ਗਾਰਤ ਅਤੇ ਮੇਰਠ ਦੇ ਵਿਚ ਫੌਜੀ ਬਗਾਵਤ ਹੋ ਗਈ, ਨਹੀਂ ਤਾਂ ਪੰਜਾਬ ਦੇ ਵਿਚ ਵੀ ਇਹ ਕੁਝ ਸ਼ੁਰੂ ਹੋ ਜਾਣਾ ਸੀ। ਤੇ ਮਈ 1857 ਦੇ ਦੌਰਾਨ ਉਸਦੇ ਵਿਚ ਬੰਗਾਲ ਆਰਮੀ ਦੇ ਹਿੰਦੁਸਤਾਨੀ ਸਿਪਾਹੀਆਂ ਦੀ ਗਿਣਤੀ ਪੰਜਾਬ ਦੇ ਵਿਚ 36,000 ਸੀ। ਪੰਜਾਬ ਦੇ ਵਿਚ ਅੰਗਰੇਜ਼ ਫੌਜੀਆਂ ਦੀਆਂ 11 ਰੈਜੀਮੈਂਟਾਂ ਸਨ, ਜਿਨ੍ਹਾਂ ਦੇ ਵਿਚ 11,000 ਸਿਪਾਹੀ। ਇਹ ਰੈਜੀਮੈਂਟਾਂ ਇਕ ਦੂਜੇ ਤੋਂ ਦੂਰ ਪੰਜਾਬ ਦੀਆਂ ਪੇਸ਼ਾਵਰ ਤੇ ਅੰਬਾਲਾ ਸਰਹੱਦਾਂ ਦੇ ਉੱਪਰ ਤੈਨਾਤ। ਪੰਜਾਬ ਦੀ ਕੱਚੀ ਫੌਜ ਗਾਈਡਸ ਦੇ ਵਿਚ 14,000 ਜਵਾਨ ਸਨ ਤੇ ਪੰਜਾਬੀ ਤੇ ਪਖਤੂਨ। ਇਹ ਟਰਾਂਸ ਸਿੰਧ ਜਿਹੜੀ ਸੀ ਬਾਰਡਰ ਦੇ ਉੱਤੇ ਸੀ। ਇਸ ਤੋਂ ਇਲਾਵਾ ਪੰਜਾਬ ਦੀ ਦੇਸੀ ਫੌਜ ਦੇ ਵਿਚ 15,000 ਮਿਲਟਰੀ ਪੁਲਿਸ ਸੀ। ਮਿਲਟਰੀ ਪੁਲਿਸ ਦੀ ਲਾਹੌਰ ਡਿਵੀਜ਼ਨ ਦੀ ਕਮਾਨ ਰਿਚਰਡ ਲਾਰੰਸ ਕੋਲ ਸੀ, ਇਹ ਵੀ ਲਾਰੰਸ ਭਰਾਵਾਂ ਦੇ ਵਿਚੋਂ ਇੱਕੋ ਹੀ ਸੀ। ਪੰਜਾਬ ਦੇ ਵਿਚ ਹਰੇਕ ਥਾਂ ਦੇ ਉੱਤੇ ਅੰਗਰੇਜ਼ਾਂ ਦੇ ਨਾਲੋਂ ਭਾਰਤੀ ਸਿਪਾਹੀਆਂ ਦੀ ਗਿਣਤੀ ਵਧੀਕ ਸੀ, ਖਾਸ ਕਰਕੇ ਲਾਹੌਰ, ਰਾਵਲਪਿੰਡੀ, ਫਿਰੋਜ਼ਪੁਰ, ਜਲੰਧਰ, ਹੁਸ਼ਿਆਰਪੁਰ, ਅੰਮ੍ਰਿਤਸਰ, ਗੁਰਦਾਸਪੁਰ, ਸਿਆਲਕੋਟ, ਜੇਹਲਮ ਤੇ ਮੁਲਤਾਨ। ਲਾਹੌਰ ਤੋਂ ਰਾਵਲਪਿੰਡੀ ਦੂਰ ਹੋਣ ਕਰਕੇ ਟੈਲੀਗ੍ਰਾਫ ਸਿਸਟਮ ਡਾਊਨ ਸੀਗਾ। ਬਜਾਏ ਚੀਫ ਕਮਿਸ਼ਨਰ ਦੇ ਨਾਲ ਸਲਾਹ ਮਸ਼ਵਰਾ ਕਰਨ ਦੇ ਮਿੱਟ ਗੁਮਰੀ ਨੇ ਫੈਸਲਾ ਕੀਤਾ ਕਿ ਆਪਣੇ ਅਫਸਰਾਂ ਦੇ ਨਾਲ ਸਲਾਹ ਕਰਕੇ ਲਾਹੌਰ ਦੇ ਵਿਚ ਆਪੇ ਐਕਸ਼ਨ ਲਵਾਂਗੇ। ਪੇਸ਼ਾਵਰ ਦੇ ਵਿਚ ਨਿਕਲਸਨ ਤੇ ਐਡਵਰਡਸ ਨੇ ਇਹ ਕੀਤਾ। ਇਉਂ ਵਿਉਂਤ ਬਣਾਉਣੀ ਸੀਗੀ ਕਿ ਪੰਜਾਬ ਦੀਆਂ ਰੈਜੀਮੈਂਟਾਂ ਦੇ ਵਿਚ ਬਗਾਵਤ ਨਾ ਹੋ ਜਾਵੇ ਕਿਤੇ। ਦੂਰ ਅੰਦੇਸ਼ ਰਿਚਰਡ ਲਾਰੰਸ ਨੇ ਕਿਹਾ, ਦਿੱਲੀ ਵਿਚਲੇ ਅੰਗਰੇਜ਼ਾਂ ਨੂੰ ਵੀ ਤਾਂ ਪੰਜਾਬ ਨੇ ਹੀ ਬਚਾਉਣਾ ਹੈ, ਉਧਰ ਦੀ ਵੀ ਸੋਚੋ ਜਰਾ। ਲਾਰੰਸ ਦਾ ਜੀਵਨੀਕਾਰ ਲਿਖਦਾ ਹੈ, ਉਸਦੀ ਸਪਿਰਿਟ ਖੇਤਰੀ ਨਹੀਂ ਸਾਮਰਾਜਵਾਦੀ ਸੀਗੀ। ਤਾਰਾਂ ਨੂੰ ਪੜ੍ਹ ਕੇ, ਤਾਰਾਂ ਜਿਹੜੀਆਂ ਆ ਗਈਆਂ ਚਿੱਠੀਆਂ ਪੱਤਰ, ਤਾਰਾਂ ਪੜ੍ਹ ਕੇ ਆਪਣੀ ਆਰਾਮਗਾਹ ਦੇ ਵਿਚੋਂ ਜਾਨ ਹੈਨਰੀ ਨੇ ਛਾਲ ਮਾਰੀ। ਬੰਗਾਲ ਆਰਮੀ ਦੇ ਕਮਾਂਡਰ ਇਨ ਚੀਫ ਜਾਰਜ ਐਨਸਨ ਨੂੰ ਜਿਹੜਾ ਤਾਰ ਭੇਜੀ, ਉਹ ਇਸ ਵੇਲੇ ਸ਼ਿਮਲੇ ਦੇ ਵਿਚ ਸੀਗਾ। ਕਿਹਾ, ਹੇਠਾਂ ਉਤਰੋ ਤੇ ਫੌਜ ਲੈ ਕੇ ਤੁਰੰਤ ਦਿੱਲੀ ਪੁੱਜੋ। ਦੂਜੀ ਤਾਰ ਕਲਕੱਤੇ ਕੈਨਿੰਗ ਨੂੰ ਜਿਹੜੀ ਭੇਜੀ ਗਈ, ਉਹਦੇ ਵਿਚ ਲਿਖਿਆ ਉਹਨੇ, ਚੀਨ ਦੇ ਵਿਚ ਗਈਆਂ ਸਾਰੀਆਂ ਫੌਜਾਂ ਨੂੰ ਕਲਕੱਤੇ ਪੁੱਜਣ ਦੇ ਹੁਕਮ ਭੇਜ ਦਿਓ। ਉਸਨੂੰ ਪਤਾ ਸੀਗਾ ਅਸਲ ਬੌਸ ਤਾਂ ਲੰਡਨ ਦੇ ਵਿਚ ਬੈਠਾ ਸੀ। ਜਾਨ ਨੇ 15 ਮਈ ਨੂੰ ਕੰਪਨੀ ਦੇ ਚੇਅਰਮੈਨ ਰੋਸ ਮੰਗਲੇਸ਼ ਨੂੰ ਤਾਰ ਦੇ ਵਿਚ ਲਿਖਿਆ, ਇੰਡੀਆ ਦੇ ਵਿਚ ਐਡਾ ਵੱਡਾ ਭਿਆਨਕ ਹਾਦਸਾ ਅੱਗੇ ਕਦੇ ਨਹੀਂ ਹੋਇਆ। ਉਹਨਾਂ ਨੂੰ ਡਰ ਸੀ ਕਿ ਸਿਵਲ ਵਾਰ ਨਾ ਲੱਗ ਜਾਵੇ ਅੰਦਰ ਖਾਤੇ, ਸਾਨੂੰ ਤਾਂ ਮੂਹਰੇ ਲਾ ਲੈਣਾ ਇਹਨਾਂ ਸਾਰਿਆਂ ਨੇ। ਮੈਂ ਪੁਰਜ਼ੋਰ ਅਰਜ ਕਰਦਾ ਕਿ ਆਪਣੀ ਯੂਰਪੀਅਨ ਫੌਜ ਭਾਰੀ ਗਿਣਤੀ ਦੇ ਵਿਚ ਛੇਤੀ ਤੋਂ ਛੇਤੀ ਭਾਰਤ ਭੇਜ ਦੇਵਿਓ। ਪੰਜਾਬ ਦੇ ਵਿਚ ਖਾਮੋਸ਼ ਪਹਿਲਾਂ ਜਿਹੜਾ ਸਕੀਮ ਜਿਹੜੀ ਸੀ ਪਲਾਨ ਜਿਹੜਾ ਸੀ ਬਣੇਗੀ ਤੇ ਅਚਾਨਕ ਲਾਗੂ ਕੀਤੀ ਜਾਵੇਗੀ।
ਇੱਕ ਇੱਕ ਕਰਕੇ ਹਿੰਦੁਸਤਾਨੀ ਫੌਜਾਂ ਤੋਂ ਹਥਿਆਰ ਲੈ ਲਏ ਗਏ। ਸਾਰੇ ਸੂਬੇ ਦਾ ਤੋਪਖਾਨਾ ਆਪਣੇ ਕਬਜ਼ੇ ਦੇ ਵਿੱਚ ਕਰ ਲਿਆ ਗਿਆ ਅੰਗਰੇਜ਼ਾਂ ਵੱਲੋਂ। 12 ਮਈ ਨੂੰ ਜਦੋਂ ਲਾਹੌਰ ਤਾਰ ਪੁੱਜੀ ਨਾ, ਇੱਕ ਭਰੋਸੇਯੋਗ ਬ੍ਰਾਹਮਣ ਕਲਰਕ ਰਿਚਰਡ ਲਾਰੈਂਸ ਨੂੰ ਮਿਲਦਾ। ਲਾਰੈਂਸ ਲਾਹੌਰ ਮਿਲਟਰੀ ਚੀਫ ਸੀਗਾ ਤੇ ਉਹਨੂੰ ਦੱਸਿਆ ਕਿ 3 ਪੈਦਲ ਤੇ 1 ਘੋੜ ਸਵਾਰ 4 ਰੈਜੀਮੈਂਟਾਂ ਮੀਆਂ ਮੀਰ ਲਾਗੇ ਬੈਠੀਆਂ ਨੇ। ਆਪਣੀ ਗਰਦਨ ਦੇ ਉੱਤੇ ਉਂਗਲ ਰੱਖ ਕੇ ਉਹ ਕਹਿੰਦਾ ਹੈ, ਸਾਹਿਬ ਉਹ ਇਹ ਕੁਝ ਕਰਨ ਦੇ ਲਈ ਤਿਆਰ ਨੇ, ਜਾਣੀ ਕੀ ਗੱਲ ਕੱਟਣਗੇ, ਗਲ ਕੱਟਣਗੇ। ਇਹ ਖਬਰ ਲਾਹੌਰ ਦੇ ਕਾਰਜਕਾਰੀ ਹਾਕਮ ਮਿੱਟ ਗੁਮਰੀ ਦੇ ਕੋਲ ਪਹੁੰਚਾਈ ਗਈ। ਉਹਨੇ ਕਿਹਾ, ਫਟਾਫਟ ਜਲਦੀ ਤੋਂ ਜਲਦੀ ਉਹਨਾਂ ਤੋਂ ਹਥਿਆਰ ਧਰਾਓ ਘਰੇ। ਅੰਗਰੇਜ਼ ਅਫਸਰਾਂ ਨੇ ਇਹ ਕਾਰਵਾਈ ਕਰਨ ਦੇ ਵਿੱਚ ਹਿਚਕਚਾਹਟ ਨਹੀਂ ਦਿਖਾਈ, ਦਬਾ ਦਬ ਕਾਰਵਾਈ ਹੋਈ, ਕਿਉਂਕਿ ਉਹਨਾਂ ਨੂੰ ਮਾਮਲੇ ਦੀ ਸੰਗੀਨੀ ਦਾ ਪਤਾ ਨਹੀਂ ਸੀਗਾ। ਪਰ ਫਿਰ ਮੰਨ ਗਏ ਉਹ। ਲਾਹੌਰ ਤੋਂ ਰੈਜੀਮੈਂਟ ਅੱਧੀ ਰਾਤ ਮੀਆਂ ਮੀਰ ਪੁੱਜ ਗਈ ਤੇ ਭਾਰਤੀ ਸਿਪਾਹੀ ਗੋਰਿਆਂ ਤੋਂ ਕਿਤੇ ਵਡੇਰੀ ਗਿਣਤੀ ਦੇ ਵਿੱਚ ਸੀ। 81ਵੀਂ ਇਸ ਦੇਸ਼ ਦੇਸੀ ਬਟਾਲੀਅਨ ਦੇ ਸਿਪਾਹੀਆਂ ਨੇ ਅਫਸਰਾਂ ਦਾ ਗੱਜਦਾ ਹੋਇਆ ਹੁਕਮ ਸੁਣਿਆ, ਹਥਿਆਰ ਜ਼ਮੀਨ ਦੇ ਉੱਤੇ ਲਾਈਨ ਦੇ ਵਿੱਚ ਰੱਖੋ। ਉਹਨਾਂ ਨੂੰ ਕੁਝ ਪਤਾ ਨਹੀਂ ਸੀਗਾ, ਕੁਝ ਨਹੀਂ ਕੀ ਹੋ ਕੀ ਰਿਹਾ, ਹਥਿਆਰ ਤਾਂ ਰੱਖਣੇ ਹੀ ਸਨ। ਸਾਹਮਣੇ ਪੂਰੀ ਰੈਜੀਮੈਂਟ ਹਥਿਆਰਬੰਦ ਲਾਹੌਰੋਂ ਆਈ ਖਲੋਤੀ ਪਈ ਸੀ। ਅਫਸਰ ਹੱਥਾਂ ਦੇ ਵਿੱਚ ਬੰਦੂਕਾਂ ਦੀ ਨਾਲੀ ਦੇ ਇਸ਼ਾਰੇ ਦੇ ਨਾਲ ਹਥਿਆਰ ਰੱਖਣ ਦੇ ਲਈ ਹੁਕਮ ਦੇ ਰਹੇ ਨੇ। ਮਿੱਟ ਗੁਮਰੀ ਨੂੰ ਮੀਆਂ ਮੀਰ ਵਾਲਾ ਸਫਲ ਤਜਰਬਾ ਵਧੀਆ ਲੱਗਿਆ ਸੀ। ਹੁਣ ਬਾਕੀ ਰੈਜੀਮੈਂਟਾਂ ਤੋਂ ਵੀ ਇਸੇ ਤਰ੍ਹਾਂ ਹਥਿਆਰ ਰਖਵਾਏ ਜਾਣਗੇ। ਆਮ ਤੌਰ ਦੇ ਉੱਤੇ ਡੀਸੀ ਹੁਕਮ ਦਿੰਦਾ ਹੈ, ਉਸਦੇ ਅਧੀਨ ਕੰਮ ਕਰਦਾ ਹੋਇਆ ਮੇਜਰ ਜਾਂ ਕਰਨਲ ਕਾਰਵਾਈ ਨੂੰ ਅੰਜਾਮ ਦੇ ਦਿੰਦਾ ਹੈ। ਕਿਤੇ ਕਿਤੇ ਤਾਂ ਅੰਗਰੇਜ਼ ਅਫਸਰ ਪੇਸ਼ ਕੀਤੇ ਗਏ, ਹਥਿਆਰਾਂ ਦੀ ਕਤਾਰ ਉੱਪਰ ਅੰਗਰੇਜ਼ ਆਪਣੀ ਨਿੱਜੀ ਕਿਰਪਾਨ ਉਤਾਰ ਕੇ ਵੀ ਰੱਖ ਦਿੰਦੇ, ਤਾਂ ਕਿ ਇਸ਼ਾਰਾ ਜਾਵੇ ਕਿ ਸਾਰੇ ਹੀ ਹਥਿਆਰ ਜਮ੍ਹਾਂ ਕਰਵਾ ਰਹੇ ਨੇ, ਤੁਹਾਡੇ ਤੋਂ ਹੀ ਨਹੀਂ ਲੈ ਜਾ ਰਹੇ, ਸ਼ੱਕ ਨਾ ਹੋ ਜਾਵੇ। 13 ਤਾਰੀਕ ਵਾਲਾ ਦਿਨ ਸੀ, ਮੁੱਕਣ ਹੀ ਲੱਗਿਆ ਸੀ ਕਿ 81ਵੀਂ ਰੈਜੀਮੈਂਟ ਜਿਹੜੀ ਸੀ ਫਟਾਫਟ ਕਾਬੂ ਕੀਤੇ ਹਥਿਆਰਾਂ ਦੇ ਗੱਡਿਆਂ ਸਣੇ ਲਾਹੌਰ ਤੋਂ ਅੰਮ੍ਰਿਤਸਰ ਜਾ ਰਹੀ ਸੀ। ਅੰਮ੍ਰਿਤਸਰ ਤੇ ਇਸ ਦੇ ਆਲੇ ਦੁਆਲੇ ਦੇ ਕਿਲੇ ਜਿਵੇਂ ਗੋਬਿੰਦਗੜ੍ਹ ਆਦਿਕ ਸਿੱਖਾਂ ਨੂੰ ਜਿਹੜਾ ਸੀ ਪਿਆਰੇ ਸੀ, ਕਿਤੇ ਕੋਈ ਜਜ਼ਬਾ ਨਾ ਉੱਠ ਖਲੋਵੇ, ਕਿਤੇ ਖਾਸ ਨਿਗਰਾਨੀ ਦੇ ਵਿੱਚ ਰੱਖੇ ਗਏ। ਪਿਛਲੇ ਦਿਨ ਜਾਣੀ ਕਿ 12 ਤਰੀਕ ਨੂੰ ਮਿੱਟ ਗੁਮਰੀ ਨੇ ਲਾਹੌਰ ਤੋਂ ਜਿਹੜਾ ਸੀ ਫਿਰੋਜ਼ਪੁਰ ਹੁਕਮ ਭੇਜੇ ਕਿ ਸਾਵਧਾਨੀ ਰੱਖੋ, ਮੁਲਤਾਨ ਦੇ ਵਿੱਚ ਹਿੰਦੁਸਤਾਨੀ ਰੈਜੀਮੈਂਟ ਨੇੜੇ ਅੰਗਰੇਜ਼ੀ ਤੋਪਖਾਨਾ ਰੈਜੀਮੈਂਟ ਸੀਗੀ, ਸਾਵਧਾਨ ਹੋ ਗਈ, ਕਾਂਗੜੇ ਤਕੜਾਈ ਰੱਖੋ ਤਾਂ ਕਿ ਪਹਾੜੀ ਰਾਜਿਆਂ ਦੇ ਵੱਲੋਂ ਤਵੱਜੋ ਰਹੇ। ਲਾਰੈਂਸ ਨੇ ਬੀਵੀ ਬੱਚੇ ਮਰੀ ਭੇਜ ਦਿੱਤੇ ਤੇ ਆਪ ਰਾਵਲਪਿੰਡੀ ਪੜਾਓ ਕਰ ਦਿੱਤਾ। ਬੰਦਿਆਂ ਦੇ ਰਾਹੀਂ ਜਾਂ ਤਾਰਾਂ ਦੇ ਰਾਹੀਂ ਥਾਓ ਥਾਈ ਹੁਕਮ ਭੇਜਦਾ। ਹੁਕਮ ਮਿਸਾਲ ਵਜੋਂ ਸਾਰਾ ਸਰਕਾਰੀ ਖਜ਼ਾਨਾ ਪੰਜਾਬ ਪੁਲਿਸ ਦੀ ਨਿਗਰਾਨੀ ਦੇ ਵਿੱਚ ਨੇੜੇ ਦੇ ਮਿਲਟਰੀ ਸਟੇਸ਼ਨ ਦੇ ਕੋਲ ਭੇਜ ਦਿਓ। ਹਿੰਦੁਸਤਾਨੀ ਗਾਰਦ ਉੱਪਰ ਜਿਹੜਾ ਸੀ ਇਤਬਾਰ ਨਹੀਂ ਕਰਨਾ ਹੈ। ਸਿਪਾਹੀਆਂ ਦੇ ਸਾਰੇ ਖੱਤ ਰੋਕੋ, ਪੜ੍ਹੋ ਆਪ ਕੀ ਕੁਝ ਹੈ, ਮਜ਼ਬੂਤ ਦਿਲ ਦੇ ਨਾਲ ਕੰਮ ਕਰੋ। ਭੜਕਾਹਟ ਜਿਹੜੀ ਸੀ ਦਿਖਾਈ ਨਾ ਦੇਵੇ ਕਿਤੇ ਵੀ ਕਿ ਸਾਨੂੰ ਕੋਈ ਸ਼ੱਕ ਹੈ, ਪਰ ਗੜਬੜਾ ਵੀ ਹੋਇਆ। ਫਿਰੋਜ਼ਪੁਰ ਦੇ ਵਿੱਚ ਚੌਕਸੀ ਰਹੀ। 45ਵੀਂ ਦੇਸੀ ਇਨਫੈਂਟਰੀ ਬਗਾਵਤ ਦੇ ਉੱਤੇ ਉੱਤਰ ਆਈ ਤੇ ਦਿੱਲੀ ਦੇ ਬਾਗੀਆਂ ਦੀ ਹਮਾਇਤ ਦੇ ਵਿੱਚ ਹੋ ਗਈ। ਜੂਨ ਦੇ ਵਿੱਚ ਜਲੰਧਰ 3 ਦੇਸੀ ਰੈਜੀਮੈਂਟਾਂ ਨੇ ਬਗਾਵਤ ਕਰ ਛੱਡੀ, ਦਿੱਲੀ ਪਹੁੰਚ ਗਈਆਂ। ਇਹ ਜਾਨ ਲਾਰੈਂਸ ਦੇ ਉੱਤੇ ਬੰਬ ਡਿੱਗਣ ਵਾਂਗ ਸੀਗੀ। ਜਿਹਨੇ ਜਲੰਧਰ ਦੁਆਬ ਦੇ ਵਿੱਚ ਵਰੇ ਬਿਤਾਏ ਸਨ, ਬਹੁਤ ਸਾਲ ਉਹਨੇ ਉੱਥੇ ਕੰਮ ਕੀਤਾ। ਸਿਆਲਕੋਟ, ਜੇਹਲਮ ਤੇ ਰਾਵਲਪਿੰਡੀ ਦੇ ਵਿੱਚ ਬਗਾਵਤ ਹੋ ਗਈ, ਦਿੱਲੀ ਬਾਗੀਆਂ ਦੇ ਕੰਟਰੋਲ ਦੇ ਵਿੱਚ ਆ ਗਈ ਤੇ ਮੁਲਤਾਨ ਵਿੱਚ ਲਿੰਕ ਸੀਗਾ ਜਿਸਦੇ ਰਾਹੀਂ ਪੰਜਾਬ ਬਾਹਰਲੇ ਸੰਸਾਰ ਦੇ ਨਾਲ ਸੰਪਰਕ ਦੇ ਵਿੱਚ ਸੀਗਾ। ਮੁਲਤਾਨ ਦੇ ਵਿੱਚ 60 ਗੋਰੇ ਸਿਪਾਹੀ ਸੀ ਜਿਨ੍ਹਾਂ ਦੀ ਕਮਾਨ ਮੇਜਰ ਕਰਾਫੋਰਡ ਚਮਰਲੇਨ ਪਾਸ ਸੀਗੀ। ਮੇਜਰ ਨੇ ਹੁਸ਼ਿਆਰੀ ਦੇ ਨਾਲ 60 ਬੰਦਿਆਂ ਦੀ ਸਹਾਇਤਾ ਦੇ ਨਾਲ 3500 ਹਿੰਦੁਸਤਾਨੀ ਸਿਪਾਹੀਆਂ ਤੋਂ ਹਥਿਆਰ ਧਰਾ ਲਏ ਸੀ। ਜਲੰਧਰ ਦੀ ਗੜਬੜ ਦੇਖ ਕੇ ਲਾਰੈਂਸ ਨੇ ਮੇਜਰ ਨੂੰ ਸਖ਼ਤ ਅਹਤਿਆਤ ਵਰਤਣ ਦੇ ਲਈ ਕਿਹਾ। ਇਸ ਐਕਸ਼ਨ ਤੋਂ ਪਹਿਲਾਂ 4 ਹਫ਼ਤਿਆਂ ਤੱਕ ਮੇਜਰ ਹਥਿਆਰ ਧਰਾਉਣ ਬਾਰੇ ਜਿਹੜਾ ਹਿਚਕਚਾਉਂਦਾ ਰਿਹਾ ਸੀਗਾ ਵੀ ਕਿੱਦਾਂ ਕਰਾਂ। ਹਿੰਦੁਸਤਾਨੀ ਸਿਪਾਹੀ ਬਗਾਵਤ ਕਰਨੋਂ ਹਿਚਕਚਾਉਂਦੇ ਰਹੇ। ਸਿਪਾਹੀਆਂ ਦਾ ਮੁਲਤਾਨੀਆਂ ਦੇ ਨਾਲ ਸੰਪਰਕ ਨਾ ਬਣਿਆ ਜਿਹੜੇ 8 ਸਾਲ ਪਹਿਲਾਂ ਫਰੰਗੀਆਂ ਨੂੰ ਅੱਖਾਂ ਦਿਖਾਉਂਦੇ ਸੀ। ਹਰਬਟ ਨੂੰ ਪੇਸ਼ਾਵਰ ਦੇ ਵਿੱਚ ਤਾਰ 11 ਮਈ ਨੂੰ ਮਿਲਦਾ ਹੈ, ਜਿਹੜੀ ਲਾਰੈਂਸ ਨੂੰ ਰਾਵਲਪਿੰਡੀ ਦੇ ਵਿੱਚ
ਤੇ ਮਿਟ ਗੁਮਰੀ ਨੂੰ ਲਾਹੌਰ 12 ਮਈ ਨੂੰ ਮਿਲੀ। 12 ਤਰੀਕ ਨੂੰ ਜਦੋਂ ਐਡਵਰਡਜ਼ ਨੂੰ ਮੇਰਠ ਦੀ ਖਬਰ ਵੀ ਮਿਲ ਗਈ ਤੇ ਉਹਨੇ ਆਪਣੀ ਪਤਨੀ ਨੂੰ ਖਤ ਲਿਖਿਆ ਕਿ ਖਤਰਨਾਕ ਬਗਾਵਤ ਹੋ ਗਈ ਹੈ ਜਿਹੜੀ ਹਰੇਕ ਸਟੇਸ਼ਨ ਦੇ ਉੱਤੇ ਪੁੱਜੇਗੀ, ਪਰ ਜੇ ਪੇਸ਼ਾਵਰ ਦੇ ਵਿੱਚ ਆ ਗਈ ਤਾਂ ਉਸਨੂੰ ਭਰੋਸਾ ਸੀ ਕਿ ਰੱਬ ਦੀ ਮਿਹਰ ਸਦਕਾ ਬਾਗੀਆਂ ਦਾ ਜਲਦੀ ਭੋਗ ਪਾ ਦਿਆਂਗੇ, ਕਿਉਂਕਿ ਵਾਦੀ ਦੇ ਵਿੱਚ 3 ਅੰਗਰੇਜ਼ ਰੈਜੀਮੈਂਟਾਂ ਨੇ ਤੇ ਤੋਪਖਾਨਾ ਗੋਰਿਆਂ ਦਾ, ਇੱਥੇ ਕੋਈ ਸਿਰ ਨਹੀਂ ਚੁੱਕ ਸਕਦਾ। ਐਡਵਰਡਜ਼ ਇਸ ਗੱਲੋਂ ਵੀ ਖੁਸ਼ ਸੀਗਾ ਕਿ ਅਫਗਾਨ ਸੰਧੀ ਹੋ ਚੁੱਕੀ ਸੀ, ਸੋ ਇਧਰਲਾ ਪਾਸਾ ਤਾਂ ਸੁਰੱਖਿਅਤ ਹੈ। ਪਰਸ਼ੀਆ ਜਿਹੜਾ ਸੀ ਈਰਾਨ ਦਾ ਇਲਾਕਾ, ਉਹਨੂੰ ਅਜੇ ਹੁਣੇ ਹਰਾ ਕੇ ਤਾਂ ਹਟੇ ਆ। ਐਡਵਰਡਜ਼ ਨੂੰ ਯਕੀਨ ਸੀ ਦੋਸਤ ਮੁਹੰਮਦ ਦੋਸਤਾਨਾ ਰਵੱਈਆ ਕਾਇਮ ਰੱਖੇਗਾ। ਮਈ ਦੇ ਵਿੱਚ ਡੀਸੀ ਨਿਕਲਸਨ ਪੇਸ਼ਾਵਰ ਦੇ ਵਿੱਚ ਸੀ। 13 ਤਰੀਕ ਨੂੰ ਐਡਵਰਡਜ਼ ਨਿਕਲਸਨ, ਬੁੱਢੇ ਮੇਜਰ ਜਨਰਲ ਟਾਮਸ ਰੀਡ ਤੇ 2 ਬ੍ਰਿਗੇਡੀਅਰ ਸਿਡਨੀ ਕਾਟਨ ਤੇ ਨੇਵਿਲ ਚਮਰਲੇਨ ਨੇ 5 ਮੈਂਬਰੀ ਯੁੱਧ ਕੌਂਸਲ ਬਣਾਈ। ਰਿੱਡ ਜਿਹੜਾ ਸੀ ਕਾਟਨ ਤੇ ਚਮਰਲੇਨ ਬੰਗਾਲ ਆਰਮੀ ਦੇ ਕਮਾਂਡਰ ਇਨ ਚੀਫ ਦੀ ਨਿਗਰਾਨੀ ਹੇਠ ਕੰਮ ਕਰਨਗੇ। ਐਡਵਰਡਜ਼ ਤੇ ਨਿਕਲਸਨ ਲਾਰਸ ਅਧੀਨ ਇਹ ਖੁਦ ਵੀ ਫੌਜ ਦੇ ਵਿੱਚ ਟ੍ਰੇਨਡ ਸਨ। ਇਸ ਯੁੱਧ ਕੌਂਸਲ ਨੇ ਕੁਝ ਫੈਸਲੇ ਲੈ ਲਏ। ਇੱਕ ਇਹ ਸੀ ਕਿ ਚਮਰਲੇਨ ਦਿੱਲੀ ਦੇ ਵੱਲ ਮਾਰਚ ਕਰਦਾ ਹੋਇਆ ਆਪਣੀ ਰੈਜੀਮੈਂਟ ਦੇ ਜਿਹੜਾ ਉੱਡਣ ਦਸਤੇ ਦੀ ਜਿਹੜੀ ਕਮਾਂਡ ਕਰੇਗਾ, ਤਾਂ ਕਿ ਰਸਤੇ ਦੇ ਵਿੱਚ ਪੰਜਾਬ ਦਾ ਕੋਈ ਦਸਤਾ ਬਗਾਵਤ ਦੇ ਲਈ ਸਿਰ ਨਾ ਚੁੱਕੇ। ਪਹਿਲੋਂ 1720 ਦੇ ਵਿੱਚ ਜ਼ਕਰੀਆ ਖਾਨ ਨੇ ਵੀ ਇਸੇ ਤਰ੍ਹਾਂ ਦੇ ਉੱਡਣ ਦਸਤਿਆਂ ਦੇ ਨਾਲ ਸਿੱਖਾਂ ਦੀ ਬਗਾਵਤ ਦਬਾਈ ਸੀਗੀ। ਦੂਜਾ ਫੈਸਲਾ ਇਹ ਹੋਇਆ ਕਿ ਲਾਰੰਸ ਦੀ ਜਿਹੜੀ ਆਗਿਆ ਲੈ ਕੇ ਪੰਜਾਬ ਦੇ ਵਿੱਚ ਹੋਰ ਕੱਚੀ ਭਰਤੀ ਜਿਹੜੀ ਕੀਤੀ ਜਾਵੇ। ਇਸ ਯੁੱਧ ਕੌਂਸਲ ਦੀ ਕਾਰਵਾਈ ਫਰੈਡਰਿਕ ਰੋਬਰਟ ਨੇ ਲਿਖੀ, ਜੋ ਬਾਅਦ ਦੇ ਵਿੱਚ ਖੁਦ ਵੀ ਫੌਜ ਦਾ ਜਨਰਲ ਨਿਯੁਕਤ ਹੋਇਆ। ਵਿਚਾਰ ਵਟਾਂਦਰੇ ਦੇ ਵਿੱਚ ਰੋਬਰਟ ਨੂੰ ਅਹਿਸਾਸ ਹੋ ਗਿਆ ਕਿ ਨਿਕਲਸਨ ਦੇ ਵਿੱਚ ਗਜ਼ਬ ਦਾ ਹੌਂਸਲਾ ਹੈ। ਉਸਦੇ ਬੋਲ ਜੰਗੀ ਬਿਗਲ ਨੇ। ਪੇਸ਼ਾਵਰ ਜਿਹੜਾ ਸੀਗਾ ਉਹਦੇ ਵਿੱਚ ਇੱਕ ਇਮਾਰਤ ਲੱਭੀ ਜਿੱਥੇ ਲੋੜ ਪੈਣ ਦੇ ਉੱਤੇ ਗੋਰੇ ਪਰਿਵਾਰ ਸੁਰੱਖਿਅਤ ਰੱਖੇ ਜਾ ਸਕਦੇ ਸੀ। ਰਿੱਡ ਚਮਰਲੇਨ ਅਤੇ ਐਡਵਰਡਜ਼ ਜਾਨ ਲਾਰੰਸ ਦੇ ਨਾਲ ਸਲਾਹ ਮਸ਼ਵਰਾ ਕਰਨ ਰਾਵਲ ਪਿੰਡੀ ਵੱਲ ਤੁਰ ਪਿਆ। ਇਹਨਾਂ ਦੀ ਮੀਟਿੰਗ 16 ਮਈ ਨੂੰ ਹੋਈ। ਬੁੱਢੇ ਪੈਂਚ ਜਿਹੜੇ ਸਨ ਪੈਨਸ਼ਨੀਏ ਜੋ ਪੈਨਸ਼ਨ ਲੈਂਦੇ ਸੀ, ਬੁੱਢੇ ਪੈਨਸ਼ਨੀਏ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਦੀ ਅਸੀਸ ਦੇ ਨਾਲ ਬਗਾਵਤ ਸ਼ੁਰੂ ਹੋਈ ਸੀ, ਜੋ ਉਹਨੂੰ ਦਿੱਲੀ ਦੇ ਵਿੱਚ ਕਾਬੂ ਕਰਨਾ ਜ਼ਰੂਰੀ ਹੈ। ਪੰਜਾਬ ਦੇ ਅਫਸਰਾਂ ਨੂੰ ਪਤਾ ਸੀਗਾ ਕਿ ਦਿੱਲੀ ਦੇ ਵਿੱਚ ਬਗਾਵਤ ਕਾਮਯਾਬ ਹੋਣ ਦਾ ਅਸਰ ਪੇਸ਼ਾਵਰ ਤੋਂ ਕਲਕੱਤੇ ਤੱਕ ਪਵੇਗਾ। ਹਰ ਸਿਪਾਹੀ ਹਰ ਸਿਵਿਲੀਅਨ ਪ੍ਰਭਾਵਿਤ ਹੋਵੇਗਾ। ਲਾਰੰਸ ਸਹਿਮਤ ਹੋ ਗਿਆ ਕਿ ਕੱਚੀ ਭਰਤੀ ਜਿਹੜੀ ਹੈ ਭਰਤੀ ਦੀ ਲੋੜ ਹੈ, ਉੱਡਣ ਦਸਤਿਆਂ ਦੀ ਲੋੜ ਹੈ, ਪਰ ਰਿੱਡ ਦੇ ਇਸ ਸੁਝਾਅ ਦੇ ਨਾਲ ਸਹਿਮਤ ਨਹੀਂ ਹੋਇਆ ਕਿ ਦਿੱਲੀ ਦੇ ਵੱਲ ਕੂਚਦੀ ਸਿਵਲ ਅਤੇ ਮਿਲਟਰੀ ਕਮਾਂਡ ਨਿਕਲਸਨ ਕੋਲ ਹੋਵੇ। ਪੇਸ਼ਾਵਰ ਦੇ ਵਿੱਚ ਵੀ ਤਾਂ ਨਿਕਲਸਨ ਚਾਹੀਦਾ ਹੈ। ਲਾਰੰਸ ਨੂੰ ਉਂਝ ਇਹ ਵੀ ਪਤਾ ਸੀ ਕਿ ਦਿੱਲੀ ਕੂਚ ਦੀ ਕਮਾਨ ਜੇ ਨਿਕਲਸਨ ਦੇ ਕੋਲ ਹੋਵੇ ਤਾਂ ਸ਼ਾਨ ਹੀ ਹੋਰ ਹੋਵੇਗੀ। ਪੰਜਾਬੀਆਂ ਨੂੰ ਉਸਦੇ ਹੌਂਸਲੇ ਦਾ ਪਤਾ ਸੀਗਾ। ਨਿਕਲਸਨ ਨੂੰ ਲੱਗਿਆ ਕਿ ਉਹ ਤਾਂ ਜੰਮਿਆ ਹੀ ਉੱਡਣ ਦਸਤੇ ਦੀ ਕਮਾਨ ਕਰਨ ਵਾਸਤੇ ਸੀਗਾ। ਇੱਕ ਮਹੀਨੇ ਦੇ ਇਸ ਸਮੇਂ ਦੇ ਵਿੱਚ ਉਹਨੇ ਫੈਸਲਾ ਕਰ ਲਿਆ ਸੀ ਦਸਤੇ ਦੇ ਚੀਫ ਬ੍ਰਿਗੇਡੀਅਰ ਨੇਵਿਲ ਚਮਰਲੇਨ ਅਤੇ ਜਨਰਲ ਰਿੱਡ ਨੂੰ ਹੁਕਮ ਜਿਹੜਾ ਸੀ ਹੋ ਗਿਆ ਕਿ ਦੋਵੇਂ ਜਣੇ ਪਹਿਲਾਂ ਤੁਰੰਤ ਦਿੱਲੀ ਪੁੱਜੋ। ਰਿੱਡ ਤੇ ਲਾਰੰਸ ਦੇ ਵਿੱਚ ਸਹਿਮਤੀ ਹੋ ਗਈ ਕਿ ਹੁਣ ਉੱਡਣ ਦਸਤੇ ਦੀ ਅਗਵਾਈ ਚਮਰਲੇਨ ਦੀ ਥਾਂ ਨਿਕਲਸਨ ਕਰੇਗਾ। ਨਿਕਲਸਨ ਇਸ ਦਸਤੇ ਦੇ ਵਿੱਚ ਕੇਵਲ ਸ਼ਾਮਲ ਨਹੀਂ ਹੋਵੇਗਾ, ਤਰੱਕੀ ਲੈ ਕੇ ਬ੍ਰਿਗੇਡੀਅਰ ਬਣਿਆ ਤੇ ਨਿਕਲਸਨ ਕਮਾਨ ਸੰਭਾਲੇਗਾ। ਪੇਸ਼ਾਵਰੋਂ ਕੂਚ ਕਰਨ ਤੋਂ ਪਹਿਲਾਂ ਨਿਕਲਸਨ ਅਤੇ ਐਡਵਰਡਜ਼ ਨੇ ਕੁਝ ਅਹਿਮ, ਖਤਰਨਾਕ, ਮੁਸ਼ਕਲ ਤੇ ਮਜ਼ਬੂਤ ਫੈਸਲੇ ਲਏ। ਫਰੰਟੀਅਰ ਦੇ ਸਿਪਾਹੀਆਂ ਦੀ ਡਾਕ ਚੈੱਕ ਕੀਤੀ। ਕੁਝ ਥਾਵਾਂ ਦੇ ਉੱਤੇ ਪਤਾ ਲੱਗਿਆ ਕਿ ਸਿਪਾਹੀ ਬਾਗੀਆਂ ਦੇ ਹਮਦਰਦ ਨੇ, ਉਹਨਾਂ ਨੂੰ ਸਜ਼ਾਵਾਂ ਦਿੱਤੀਆਂ। ਨਵੀਂ ਕੱਚੀ ਭਰਤੀ ਕੀਤੀ। 22 ਮਈ ਨੂੰ ਪੇਸ਼ਾਵਰ ਦੀਆਂ 3 ਰੈਜੀਮੈਂਟਾਂ ਦੇ ਹਥਿਆਰ ਧਰਾ ਲਏ। ਰੈਜੀਮੈਂਟਾਂ ਦੇ ਸਿਪਾਹੀ ਇਸ ਅਚਾਨਕ ਫੈਸਲੇ ਤੋਂ ਹਤਾਸ਼ ਤਾਂ ਹੋਏ, ਕਰ ਕੁਝ ਨਾ ਸਕੇ। ਇੱਕ ਇੱਕ ਕਰਕੇ ਜ਼ਮੀਨ ਦੇ ਉੱਤੇ ਹਥਿਆਰ ਰੱਖ ਦਿੱਤੇ। ਲਾਰੰਸ ਨੇ ਕਿਹਾ, ਪੇਸ਼ਾਵਰ ਦੇ ਹਥਿਆਰ ਜ਼ਬਤ ਕਰਨ ਦੇ ਨਾਲ ਬਾਗੀਆਂ ਨੂੰ ਵੱਡਾ ਝਟਕਾ ਲੱਗਿਆ। ਹਥਿਆਰ ਜ਼ਬਤ ਕਰਨ ਤੋਂ ਪਹਿਲਾਂ
ਪਹਿਲਾਂ ਪੇਸ਼ਾਵਰ ਵਾਦੀ ਦੇ ਸਰਦਾਰਾਂ ਨੂੰ ਭਰਤੀ ਦੇ ਵਿੱਚ ਕੋਈ ਰੁਚੀ ਨਹੀਂ ਸੀ। ਐਡਵਰਡਸ ਨੂੰ ਇੱਕ ਬੁੱਢੇ ਸਰਦਾਰ ਨੇ ਕਿਹਾ ਸੀ, ਸਾਹਿਬ ਬਗਾਵਤ ਦੇ ਇਸ ਦੌਰ ਦੇ ਵਿੱਚ ਤੁਹਾਨੂੰ ਆਪਣਾ ਖਿਆਲ ਆਪ ਰੱਖਣਾ ਪਵੇਗਾ। ਜਿਹੜੇ ਖਾਨ ਬਹਾਦਰ ਇੱਕ ਦਿਨ ਪਹਿਲਾਂ ਮੂਕ ਦਰਸ਼ਕ ਸਨ, ਹਥਿਆਰ ਜ਼ਬਤ ਕਰਨ ਦੀ ਕਾਰਵਾਈ ਪਿੱਛੋਂ ਭਰਤੀ ਕਰਵਾਉਣ ਦੇ ਲਈ ਸਰਗਰਮ ਹੋ ਗਏ। ਸੈਂਕੜੇ ਲੋਕ ਕਤਾਰਾਂ ਦੇ ਵਿੱਚ ਆ ਖਲੋਤੇ ਕਿ ਰੰਗ ਰੂਟ ਰੱਖ ਲਓ। ਵੱਡੇ ਪੈਮਾਨੇ ਦੇ ਉੱਤੇ ਕੱਚੀ ਭਰਤੀ ਹੋਈ। ਅਗਲੇ ਦਿਨ ਆਪਣੇ ਸ਼ਾਨਦਾਰ ਸੁਰਮਈ ਘੋੜੇ ਦੇ ਉੱਤੇ ਸਵਾਰ ਹੋ ਕੇ ਨਿਕਲਸਨ ਨੇ ਜਿਹੜਾ ਮਰਦਾਨ ਦੀ ਜੜੀ ਸੀ ਹਿੰਦੁਸਤਾਨੀ ਫੌਜ ਦੇ ਬਾਗੀਆਂ ਦਾ ਪਿੱਛਾ ਕੀਤਾ। ਬਾਗੀ ਟੁਕੜੀ ਜਿਹੜੀ ਸੀ ਢੋਲ ਵਜਾਉਂਦੀ, ਝੰਡੇ ਲਹਿਰਾਉਂਦੀ ਸਵਾਤ ਵਾਦੀ ਦੀਆਂ ਪਹਾੜੀਆਂ ਦੇ ਵਿੱਚੋਂ ਲੰਘ ਰਹੀ ਹੈ। ਮੀਲ ਦਰ ਮੀਲ ਇਹ ਪਿੱਛਾ ਉਦੋਂ ਤੱਕ ਜਾਰੀ ਰਿਹਾ ਜਦੋਂ ਤੱਕ ਆਖਰੀ ਸ਼ਿਕਾਰ ਨੂੰ ਫੁੰਡ ਦਿੱਤਾ। ਨਿਕਲਸਨ ਦੀ ਤਲਵਾਰ ਦਾ ਹਰੇਕ ਵਾਰ ਬਾਗੀ ਦੀ ਗਰਦਨ ਉਡਾਉਣ ਵਾਸਤੇ ਕਾਮਯਾਬ ਹੁੰਦਾ। ਜਿਹੜੇ ਬਾਗੀ ਨਿਕਲਸਨ ਤੋਂ ਬਚਦੇ ਉਹਨਾਂ ਦਾ ਕੰਮ ਅੱਖੜ ਪਖਤੂਣ ਕਬਾਇਲੀ ਤਮਾਮ ਕਰ ਦਿੰਦੇ। ਅਜੇ 15 ਸਾਲ ਪਹਿਲਾਂ ਪਖਤੂਣ ਅੰਗਰੇਜ਼ਾਂ ਦੇ ਵਿਰੁੱਧ ਲੜੇ ਤੇ ਅੰਗਰੇਜ਼ੀ ਹਿੰਦੁਸਤਾਨੀ ਫੌਜ ਦਾ ਨੁਕਸਾਨ ਕੀਤਾ। ਹੁਣ ਉਹ ਅੰਗਰੇਜ਼ਾਂ ਦੇ ਹੱਕ ਦੇ ਵਿੱਚ ਬਾਗੀਆਂ ਦੇ ਵਿਰੁੱਧ ਹੋ ਗਏ। ਪਖਤੂਣ ਹੱਕ ਦੇ ਵਿੱਚ ਹੋ ਗਏ ਤੇ ਭਲਾ ਹੋਇਆ, ਪਰ ਦੇਸੀ ਹਿੰਦੁਸਤਾਨੀ ਬਾਗੀਆਂ ਦੀ ਹਮਾਇਤ ਦੇ ਵਿੱਚ ਦਿੱਲੀ ਵੱਲ ਨੂੰ ਤੁਰ ਪਏ। ਲਾਰੈਂਸ ਨੇ ਜਿਹੜਾ ਸੀ ਪੇਸ਼ਾਵਰ ਦੀ ਸਾਰੀ ਅੰਗਰੇਜ਼ੀ ਸੈਨਾ ਨੂੰ ਦਿੱਲੀ ਕੂਚ ਕਰਨ ਦੇ ਲਈ ਕਿਹਾ। ਗੱਲ ਇੰਨੀ ਗੰਭੀਰ ਹੋ ਨਿਬੜੀ, ਸੋਚਿਆ ਕਿ ਦੋਸਤ ਮੁਹੰਮਦ ਨੂੰ ਕਿਹਾ ਜਾਵੇ ਅਸੀਂ ਦਿੱਲੀ ਵੱਲ ਜਾ ਰਹੇ ਹਾਂ, ਇੱਕ ਮਿੱਤਰ ਦੇ ਵਜੋਂ ਪੇਸ਼ਾਵਰ ਦੀ ਸੰਭਾਲ ਕਰਨੀ ਹੈ। ਤੈਂ ਦੋਸਤ ਮੁਹੰਮਦ ਦੀ ਮਦਦ ਲੈਣ ਦਾ ਲਾਰੈਂਸ ਦਾ ਜਿਹੜਾ ਸੀ ਮਸ਼ਵਰਾ, 11 ਜੂਨ ਪੇਸ਼ਾਵਰ ਪੁੱਜਾ। ਕਲਕੱਤੇ ਕੰਪਨੀ ਦੇ ਚੀਫ ਕੈਨਿੰਗ ਕੋਲ ਵੀ ਇਹ ਵਿਉਂਤ ਭੇਜੀ ਗਈ ਸੀ। 2 ਮਹੀਨਿਆਂ ਤੱਕ ਕੈਨਿੰਗ ਨੇ ਕੋਈ ਜਵਾਬ ਨਾ ਦਿੱਤਾ। ਸ਼ਾਇਦ ਉਸਦੇ ਕੋਲ ਸੁਨੇਹਾ ਪੁੱਜਿਆ ਹੀ ਨਾ ਹੋਵੇ, ਕਿਉਂਕਿ ਬਾਗੀਆਂ ਨੇ ਟੈਲੀਗ੍ਰਾਫ ਤਾਰਾਂ ਕੱਟ ਦਿੱਤੀਆਂ ਸਨ ਤੇ ਐਡਵਰਡਸ ਨੇ ਲਾਰੈਂਸ ਦੀ ਜਿਹੜੀ ਸਕੀਮ ਦਾ ਵਿਰੋਧ ਕੀਤਾ ਸੀ। ਜਦੋਂ ਲਾਰੈਂਸ ਦਾ ਜਿਹੜਾ ਖੱਤ ਪੁੱਜਿਆ, ਨਿਕਲਸਨ ਤੇ ਪੇਸ਼ਾਵਰ ਦੇ ਵਿੱਚ ਹੀ ਸੀਗਾ। ਉਹਨੇ ਵੀ ਵਿਰੋਧ ਕਰਤਾ। ਬ੍ਰਿਗੇਡੀਅਰ ਸਿਡਨੀ ਕਾਟਨ, ਜੋ ਪੇਸ਼ਾਵਰ ਦੇ ਵਿੱਚ ਅੰਗਰੇਜ਼ ਫੌਜ ਦਾ ਕਮਾਂਡਰ ਸੀ, ਉਹਨੇ ਵੀ ਵਿਰੋਧ ਕੀਤਾ। ਤਿੰਨਾਂ ਨੂੰ ਸਕੀਮ ਮਨਜ਼ੂਰ ਨਹੀਂ ਸੀ, ਉਹ ਕੱਲਾ ਰਹਿ ਗਿਆ। ਲਾਰੈਂਸ ਨੂੰ ਵਾਪਸੀ ਖੱਤ ਲਿਖਦਿਆਂ ਐਡਵਰਡਸ ਨੇ ਕਿਹਾ, ਪੇਸ਼ਾਵਰ ਦੇ ਵਿੱਚ ਨਿਰੰਤਰ ਮਜ਼ਬੂਤੀ ਬਣਾਈ ਰੱਖਣ ਦੀ ਸਖ਼ਤ ਜੜੀ ਜ਼ਰੂਰਤ ਹੈ। ਪੇਸ਼ਾਵਰ ਉਹ ਕੁੰਡੀ ਹੈ ਜਿਸਦੇ ਨਾਲ ਪੰਜਾਬ ਦਾ ਜਹਾਜ਼ ਬੰਨਿਆ ਹੋਇਆ ਹੈ। ਇਹ ਕੁੰਡੀ ਨਿਕਲ ਗਈ ਨਾ, ਸਾਰਾ ਜਹਾਜ਼ ਸਮੁੰਦਰ ਦੇ ਵੱਲ ਠਿੱਲ ਪਵੇਗਾ। ਟਰੋਟਰ ਲਿਖਦਾ ਹੈ ਕਿ ਲਾਰੈਂਸ ਦੀ ਜਿਹੜੀ ਸੀ ਇਹ ਸਕੀਮ ਚਿੰਤਾ ਘਬਰਾਹਟ ਦੇ ਵਿੱਚੋਂ ਪੈਦਾ ਹੋਈ ਸੀ। ਨਿਕਲਸਨ ਛੜਾ ਸੀ, ਮਾਂ ਆਇਰਲੈਂਡ ਦੇ ਵਿੱਚ ਸੀ ਤੇ ਐਡਵਰਡਸ ਦੀ ਮੇਮ ਬਰਤਾਨੀਆ ਚ। ਲਾਰੈਂਸ ਦੋਵਾਂ ਤੋਂ ਵੱਡੀ ਉਮਰ ਦਾ, ਉਸਦੀ ਪਤਨੀ ਉਸਦੇ ਨਾਲ ਸੀ, ਖਤਰੇ ਨੂੰ ਨੇੜੇ ਦੇਖ ਕੇ ਘਬਰਾ ਗਿਆ। ਐਡਵਰਡਸ ਤੇ ਨਿਕਲਸਨ ਜਵਾਨ ਸਨ, ਧਾਕੜ ਸਨ, ਆਸਵੰਦ ਸੀ। ਉਹਨਾਂ ਦੇ ਪਰਿਵਾਰ ਉਹਨਾਂ ਦੇ ਦੂਰ ਦੇਸ਼ਾਂ ਦੇ ਵਿੱਚ ਸੁਰੱਖਿਅਤ ਸੀ। ਅਗਸਤ ਦੇ ਵਿੱਚ ਕੈਨਿੰਗ ਦਾ ਜਵਾਬ ਆਉਂਦਾ। ਉਹਨੇ ਲਾਰੈਂਸ ਨੂੰ ਸਾਫ਼ ਕਹਿ ਦਿੱਤਾ ਸੀ, ਆਖਰੀ ਦਮ ਤੱਕ ਪੇਸ਼ਾਵਰ ਉੱਪਰ ਆਪਣਾ ਕੰਟਰੋਲ ਰੱਖੋ। ਪਰ ਜਾਂ ਲਾਰੈਂਸ ਦਾ ਜਿਹੜਾ ਮਨ ਉੱਥੇ ਹੀ ਰੁਕਿਆ ਰਿਹਾ। ਉਸਦੇ ਖਿਆਲ ਦੇ ਵਿੱਚ ਖੈਬਰ ਫਰੰਟ ਨਹੀਂ, ਸਿੰਧ ਫਰੰਟ ਅੰਗਰੇਜ਼ਾਂ ਦਾ ਮਿੱਤਰ ਹੈ। ਅਫਗਾਨਾਂ ਦੇ ਨਾਲ ਥੋੜਾ ਬਹੁਤ ਮੇਲ ਮਿਲਾਪ ਜ਼ਰੂਰੀ ਹੈ, ਨਾਲੇ ਪੇਸ਼ਾਵਰ ਦੇ ਨਾਲੋਂ ਦਿੱਲੀ ਦਾ ਬਚਾਓ ਵਧੀਕ ਜ਼ਰੂਰੀ ਹੈ। 11 ਮਈ ਨੂੰ ਜਦੋਂ ਮੇਰਠ ਦੀ ਸੈਨਿਕ ਟੁਕੜੀ ਨੇ ਬਾਦਸ਼ਾਹ ਤੋਂ ਅਸੀਸ ਲੈ ਲਈ, ਬੁੱਢੇ ਬਾਦਸ਼ਾਹ ਨੇ ਖੁਦ ਮੁਖਤਾਰ ਹੋਣ ਦਾ ਐਲਾਨ ਵੀ ਕਰ ਛੱਡਿਆ। ਉਸ ਦਿਨ ਦਿੱਲੀ ਦੇ ਵਿੱਚ ਬਹੁਤ ਯੂਰਪੀਅਨ ਤੇ ਈਸਾਈ ਕਤਲ ਕਰ ਦਿੱਤੇ ਗਏ, ਜਿਨ੍ਹਾਂ ਅੰਗਰੇਜ਼ ਔਰਤਾਂ ਤੇ ਬੱਚਿਆਂ ਦੇ ਲਾਲ ਕਿਲੇ ਦੇ ਵਿੱਚ ਪਨਾਹ ਲਈ ਸੀ ਉਹ ਵੀ ਕਤਲ ਕਰ ਦਿੱਤੇ। ਬੇਸ਼ੱਕ ਇਹ ਕੰਮ ਕਰਨ ਦੇ ਲਈ ਬਾਦਸ਼ਾਹ ਨੇ ਨਹੀਂ ਕਿਹਾ ਸੀ। ਆਉਂਦੇ ਦਿਨਾਂ ਦੇ ਵਿੱਚ ਬੰਗਾਲ ਆਰਮੀ ਦੀਆਂ ਬਹੁਤ ਸਾਰੀਆਂ ਰੈਜੀਮੈਂਟ ਦਿੱਲੀ ਦੇ ਵੱਲ ਨੂੰ ਤੁਰ ਪਈਆਂ। ਗੰਗਾ ਜਮਨਾ ਦੁਆਬ ਫੌਜਾਂ ਹੀ ਫੌਜਾਂ, ਉਹਨਾਂ ਨੇ ਮੇਰਠ ਦੇ ਫੌਜੀਆਂ ਨੂੰ ਦਬਾ ਦਿੱਤਾ। ਉਸ ਤੋਂ ਬਾਅਦ ਆਗਰਾ ਕਾਬੂ ਕੀਤਾ। ਮਈ ਦੇ ਅਖੀਰਲੇ ਹਫ਼ਤੇ ਦਿੱਲੀ ਦੇ ਪੂਰਬ ਦੇ ਵੱਲ 12 ਮੀਲ ਹਿੰਡਨ ਟਾਊਨ ਦੇ ਵੱਲੋਂ ਆਰਕਡੇਲ ਵਿਲਸਨ ਦੀ ਫੌਜ ਆ ਰਹੀ ਸੀ, ਜੋ ਬਾਗੀਆਂ ਨੇ ਘੇਰ ਲਈ। ਲਾਰੈਂਸ ਜਿਹੜਾ ਸੀ ਜਿਸਦੇ ਵੱਡੀ ਫੋਰਸ ਦੀ ਮੰਗ ਕਰ ਰਿਹਾ ਸੀ, ਉਹ ਅੰਬਾਲੇ ਤੋਂ 24 ਮਈ ਨੂੰ ਦਿੱਲੀ ਦੇ ਵੱਲ ਚੱਲ ਪਈ। ਪਰ ਇਸਦੇ ਵਿੱਚ ਵੀ ਇੱਕ ਤਾਂ ਬਗਾਵਤੀ ਸੁਰ ਉੱਠ ਰਹੇ ਸਨ। ਸਿਪਾਹੀ ਬਿਮਾਰ ਹੋ ਰਹੇ ਨੇ, ਗੱਡੇ ਖਿੱਚਣ ਵਾਸਤੇ ਪਸ਼ੂਆਂ ਦੀ ਘਾਟ, ਸੋ ਦਿੱਲੀ ਪੁੱਜਣ ਦੇ ਵਿੱਚ ਦੇਰ ਹੋ ਰਹੀ ਹੈ। ਹੈਜਾ ਫੁੱਟ ਪਿਆ। ਇਸ ਸੈਨਾ ਦਾ ਜਰਨੈਲ ਐਨਸਮ ਖੁਦ ਬਿਮਾਰ ਹੋ ਗਿਆ ਤੇ ਕਮਾਨ ਹੈਨਰੀ ਬਰਨਰਡ ਨੇ ਸੰਭਾਲ ਲਈ।
ਦਿੱਲੀ ਦਾ ਮੈਜਿਸਟ੍ਰੇਟ ਥਿਊ ਮੈਟਕਾਫ ਬਹੁਤ ਸਾਰੇ ਹੋਰ ਮੈਟਕਾਫਾਂ ਸਮੇਤ ਕੰਪਨੀ ਦੇ ਲਈ ਕੰਮ ਕਰ ਰਿਹਾ। ਦਿੱਲੀ ਦੇ ਵਿੱਚ 11 ਮਈ ਨੂੰ ਹੋਏ ਕਤਲੇਆਮ ਦੇ ਵਿੱਚ ਉਹ ਬਚ ਗਿਆ ਸੀ ਤੇ ਹੁਣ ਬਦਲਾ ਲੈਣ ਦੇ ਲਈ ਉਤਾਵਲਾ ਪਿਆ ਸੀ। ਪਰ ਹੁਣ ਤੱਕ ਅਵਧ ਦੀ ਰਾਜਧਾਨੀ ਲਖਨਊ ਦੇ ਵਿੱਚ ਅੰਗਰੇਜ਼ਾਂ ਦਾ ਬਹੁਤ ਨੁਕਸਾਨ ਹੋਇਆ। ਲਖਨਊ ਤੋਂ 55 ਮੀਲ ਦੱਖਣ ਪੱਛਮ ਦੇ ਵੱਲ ਕਾਨਪੁਰ 'ਚ ਵੀ ਬੁਰਾ ਹਾਲ ਪਿਆ ਸੀ। ਇਸ ਵੇਲੇ ਅਵਧ ਦਾ ਚੀਫ ਕਮਿਸ਼ਨਰ ਹੈਨਰੀ ਲਾਰਸ ਸੀ ਤੇ ਮਾਰਚ 1857 'ਚ ਕੈਨਿੰਗ ਨੇ ਰਾਜਪੂਤਾਨੇ ਤੋਂ ਬਦਲ ਕੇ ਨਵੇਂ ਕਾਬੂ ਕੀਤੇ ਅਵਧ ਦੇ ਵਿੱਚ ਹੈਨਰੀ ਦੀ ਬਦਲੀ ਕਰ ਦਿੱਤੀ। 30 ਮਈ ਨੂੰ ਬਾਗੀ ਜਿਹੜੇ ਸਨ ਸਿਪਾਹੀਆਂ ਨੇ ਤੇ ਅਵਧ ਦੇ ਨਵਾਬ ਦੇ ਵਫ਼ਾਦਾਰਾਂ ਨੇ ਨਵੇਂ ਚੀਫ ਕਮਿਸ਼ਨਰ ਹੈਨਰੀ ਨੂੰ, ਲਖਨਊ ਰਹਿੰਦੇ ਸਾਰੇ ਅੰਗਰੇਜ਼ਾਂ ਨੂੰ ਤੇ 700 ਭਾਰਤੀ ਫੌਜੀਆਂ ਨੂੰ ਜਿਹੜੇ ਅੰਗਰੇਜ਼ਾਂ ਦੇ ਵਫ਼ਾਦਾਰ ਸਨ, ਥੋੜੀਆਂ ਜਿਹੀਆਂ ਸਰਕਾਰੀ ਬਿਲਡਿੰਗਾਂ ਵਿੱਚ ਧੱਕ ਦਿੱਤਾ, ਜਿਸ ਨੂੰ ਰੈਜੀਡੈਂਸੀ ਏਰੀਆ ਕਿਹਾ ਜਾਂਦਾ ਸੀ, ਤੇ ਘਰਾਂ ਉਹਨਾਂ ਦੇ ਵਿੱਚ ਫਿਰ ਘੇਰਾ ਪਾ ਲਿਆ। ਲਖਨਊ ਦੀ ਜਨਤਾ ਬਾਗੀਆਂ ਦੇ ਵੱਲ ਸੀ। ਮੁਸ਼ਕਲ ਭਾਂਪਦੇ ਹੋਏ ਵੀ ਹੈਨਰੀ ਨੇ ਪਹਿਲੋਂ ਹੀ ਆਪਣੇ ਵਸਨੀਕਾਂ ਵਾਸਤੇ ਰਾਸ਼ਨ ਤੇ ਅਮਿਸ਼ਨਸ ਜਮ੍ਹਾਂ ਕਰ ਰੱਖਿਆ ਸੀ। ਘੇਰਾਬੰਦੀ ਤੋਂ 3 ਦਿਨ ਪਹਿਲਾਂ ਉਹਨੇ ਲਾਰਸ ਕੈਨਿੰਗ ਨੂੰ ਲਿਖਿਆ ਸੀ ਕੀ ਲਿਖਦਾ ਹੈ, ਹਾਲੇ ਤੱਕ ਤਾਂ ਅਵਧ ਦੇ ਵਿੱਚ ਸ਼ਾਂਤੀ ਹੈ। ਅਸੀਂ ਕੱਚੀ ਫੌਜ ਲਾਈਟ ਜਿਹੜੀ ਹੈ ਰੈਜੀਮੈਂਟ ਵਿਰੁੱਧ ਤੈਨਾਤ ਕਰ ਦਿੱਤੀ ਹੈ, ਪਰ ਹਨ ਤਾਂ ਦੋਵੇਂ ਪਾਸੇ ਹਿੰਦੁਸਤਾਨੀ ਹੀ। ਬੁਰਾ ਅਸਰ ਹੋ ਰਿਹਾ ਹੈ ਦਿਨਾਂ ਦੇ ਵਿੱਚ, ਨਾ ਸਹੀ ਚਲੋ ਹਫ਼ਤਿਆਂ ਦੇ ਵਿੱਚ ਹੀ। ਜੇ ਦਿੱਲੀ ਸਾਡੇ ਕਾਬੂ ਨਾ ਆਈ ਨਾ ਤਾਂ ਸਾਡੀ ਇੱਜ਼ਤ ਖਤਮ ਹੋਊ। ਜਦੋਂ ਇੱਜ਼ਤ ਹੀ ਨਾ ਰਹੀ ਤਾਂ ਰਹਿ ਕੀ ਗਿਆ ਫਿਰ ਪਿੱਛੇ? ਧਰਮ ਡਰ ਨਫ਼ਰਤ ਦਾ ਅਸਰ ਹੋ ਰਿਹਾ। ਅਜੇ ਕੰਪਨੀ ਦਾ ਇਕਬਾਲ ਹੈ, ਇਹ ਚਲਾ ਗਿਆ, ਕਹਿੰਦਾ ਕਿ ਇਹ ਜੇ ਚਲਿਆ ਗਿਆ ਤਾਂ ਸਾਡਾ ਹਮਾਇਤੀ ਕੌਣ ਰਹੂ ਫਿਰ? ਪਿਛਲੇ ਕੁਝ ਦਿਨਾਂ ਤੋਂ ਕਈਆਂ ਦਾ ਜਿਹੜਾ ਸੀ ਗੱਲ ਕਰਨ ਦਾ ਤਰੀਕਾ ਬਦਲ ਗਿਆ। ਸਾਨੂੰ ਪੁੱਛਿਆ ਜਾਂਦਾ ਕਿ ਦਿੱਲੀ ਤੇ ਕਬਜ਼ਾ ਹੋ ਗਿਆ, ਕਦੋਂ ਹੋਏਗਾ? ਲਖਨਊ ਦੀ ਘੇਰਾਬੰਦੀ ਤੋਂ 1 ਹਫ਼ਤਾ ਪਿੱਛੋਂ 5 ਜੂਨ ਨੂੰ 4 ਦੇਸੀ ਰੈਜੀਮੈਂਟ ਦੇ ਬਾਗੀ ਸਿਪਾਹੀਆਂ ਨੇ ਕਾਨਪੁਰ ਕਾਬੂ ਕਰ ਲਿਆ। ਸੈਂਕੜੇ ਯੂਰਪੀਅਨ, ਕੁਝ ਬਿਮਾਰ, ਕੁਝ ਬੁੱਢੇ ਬੈਰਕਾਂ ਦੇ ਵਿੱਚ ਇਕੱਠੇ ਹੋ ਗਏ। ਇਹਨਾਂ ਦੀ ਅਗਵਾਈ ਜਰਨੈਲ ਹਿਊ ਵਿਲਰ ਕਰ ਰਿਹਾ ਸੀ। ਵਿਹੜੇ ਦੇ ਦੁਆਲੇ ਕੇਵਲ 4 ਫੁੱਟ ਉੱਚੀ ਕੱਚੀ ਕੰਧ ਸੀ ਤੇ ਲਖਨਊ ਅਤੇ ਕਾਨਪੁਰ ਦੀਆਂ ਘਟਨਾਵਾਂ ਨੇ ਬਾਗੀਆਂ ਦੇ ਹੌਸਲੇ ਬੁਲੰਦ ਕਰ ਛੱਡੇ ਸੀ। ਅੰਗਰੇਜ਼ ਮਾਯੂਸ ਹੋ ਗਏ। ਰਿਜ ਦੇ ਵੱਲੋਂ ਅੰਗਰੇਜ਼ ਗੋਲੇ ਤੇ ਗੋਲੇ ਦਾਗ ਰਹੇ ਨੇ, ਪਰ ਅੰਦਰੋਂ ਉਸ ਤੋਂ ਕਿਤੇ ਭਾਰੀ ਗੋਲਾਬਾਰੀ ਬਾਹਰ ਵੱਲ ਨੂੰ ਹੋ ਰਹੀ ਸੀ। ਹਫ਼ਤੇ ਬਾਅਦ ਹਫ਼ਤਾ ਲੰਘ ਰਿਹਾ। 2 ਜੁਲਾਈ ਨੂੰ ਅੰਗਰੇਜ਼ਾਂ ਨੇ ਰਿਜ ਤੋਂ ਦੇਖਿਆ ਅੰਗਰੇਜ਼ਾਂ ਤੋਂ ਟਰੇਡ 5 ਬਾਗੀ ਰੈਜੀਮੈਂਟਾਂ ਦਿੱਲੀ ਦੇ ਅੰਦਰ ਭਾਰੀ ਅਸਲੇ ਸਮੇਤ ਦਾਖਲ ਹੋ ਰਹੀਆਂ ਨੇ। ਉਹਨਾਂ ਦੇ ਕੋਲ ਤੋਪਖਾਨਾ ਵੀ ਸੀਗਾ। ਰਿਜ ਦੇ ਉੱਪਰ ਨਿਰਾਸ਼ਤਾ ਸੀ ਤੇ ਦਿੱਲੀ ਸ਼ਹਿਰ ਦੇ ਵਿੱਚ ਵੀ ਹਾਲਾਤ ਖਰਾਬ ਹੋ ਰਹੇ ਸਨ। ਬਾਗੀ ਫੌਜੀ ਬਾਦਸ਼ਾਹ ਤੋਂ ਤਨਖਾਹ ਮੰਗ ਰਹੇ ਹੈ ਤੇ ਬਾਦਸ਼ਾਹ ਦੇ ਕੋਲ ਦੇਣ ਦੇ ਲਈ ਕੀ ਸੀਗਾ? ਜਬਰਨ ਜੋ ਹੱਥ ਆਉਂਦਾ ਲੁੱਟ ਲੈਂਦੇ। ਦਿੱਲੀ ਦੇ ਆਲੇ ਦੁਆਲੇ ਹਥਿਆਰਬੰਦ ਡਾਕੂ ਘੁੰਮ ਰਹੇ ਹੈ। ਅੰਦਰ ਰਾਸ਼ਨ ਘਟ ਰਿਹਾ। ਸਿਪਾਹੀ ਰਾਸ਼ਨ ਵਾਸਤੇ ਵੀ ਬਾਜ਼ਾਰਾਂ ਦੇ ਵਿੱਚ ਡਾਕੇ ਮਾਰਨ ਲੱਗ ਪਏ। ਰਾਸ਼ਨ ਦੀ ਕਮੀ ਰਿਜ ਦੇ ਉੱਤੇ ਵੀ ਸੀਗੀ ਤੇ ਦਿੱਲੀ ਦੇ ਅੰਦਰ ਅਤੇ ਬਾਹਰ ਬਿਮਾਰੀ ਦੇ ਨਾਲ ਵੀ ਮੌਤਾਂ ਹੋ ਰਹੀਆਂ ਨੇ। ਅੰਗਰੇਜ਼ਾਂ ਨੇ ਅੰਦਰਲੀ ਜਾਣਕਾਰੀ ਲੈਣ ਵਾਸਤੇ ਦੇਸੀ ਜਸੂਸ ਭੇਜ ਦਿੱਤੇ। ਜਾਨ ਲਾਰਸ ਦਿੱਲੀ ਵਾਸਤੇ ਫੌਜਾਂ ਇਕੱਤਰ ਕਰਕੇ ਲਿਆ ਰਿਹਾ ਹੈ। ਉਹ ਜਾਣਦੇ ਨੇ ਹੋਰਾਂ ਥਾਵਾਂ ਦੇ ਉੱਤੇ ਵੀ ਹਿਲਜੁਲ ਹੋ ਰਹੀ ਹੈ। ਕੈਨਿੰਗ ਦੇ ਹੁਕਮ ਦੇ ਅਨੁਸਾਰ 47 ਸਾਲ ਦਾ ਕਰਨਲ ਜੇਮਸ ਨੀਲ ਬਰਾਸਤਾ ਕਲਕੱਤਾ 9 ਜੂਨ ਨੂੰ 1st ਮਦਰਾਸ ਰੈਜੀਮੈਂਟ ਲੈ ਕੇ ਅਲਾਹਾਬਾਦ ਪੁੱਜ ਗਿਆ, ਜਿਸ ਹੈਨਰੀ ਹੈਵਲੋਕ ਨੇ ਅਪ੍ਰੈਲ ਦੇ ਵਿੱਚ ਪਰਸ਼ੀਆ ਨੂੰ ਈਰਾਨ ਨੂੰ ਹਰਾਇਆ ਸੀ। ਜੂਨ ਦੇ ਅਖੀਰ ਦੇ ਵਿੱਚ ਆਪਣੀ ਬਟਾਲੀਅਨ ਲੈ ਕੇ ਉਹ ਵੀ ਅਲਾਹਾਬਾਦ ਪੁੱਜ ਗਿਆ। 5ਵੀਂ ਮਦਰਾਸ ਰੈਜੀਮੈਂਟ ਦੇ 700 ਸਿਪਾਹੀ, ਜਿਨ੍ਹਾਂ ਨੂੰ ਕਿਹਾ ਗਿਆ ਸੀ ਕਿ ਚੀਨ ਦੇ ਵਿੱਚ ਜਾਣਾ ਹੈ, ਕਲਕੱਤੇ ਪੁੱਜ ਗਏ। ਰਾਵਲਪਿੰਡੀ ਤੋਂ ਲਾਰਸ ਅਤੇ ਕਲਕੱਤੇ ਤੋਂ ਕੈਨਿੰਗ ਦੇ ਦਖਲ ਸਦਕਾ ਚੀਨ ਜਾਂਦੀ ਇਹ ਸੈਨਾ ਸਿੰਗਾਪੁਰ ਤੋਂ ਕਲਕੱਤੇ ਵੱਲ ਮੁੜ ਪਈ। ਸਖ਼ਤ ਗਰਮੀ ਦੇ ਵਿੱਚ ਹੈਵਲੋਕ ਤੇ ਨੀਲ ਆਪਣੀਆਂ ਫੌਜਾਂ ਲੈ ਕੇ ਕਾਨਪੁਰ ਤੇ ਲਖਨਊ ਦੇ ਵੱਲ ਨੂੰ ਚੱਲ ਪਏ। ਲੋੜ ਪਈ ਦਿੱਲੀ ਤੱਕ ਜਾਣਗੇ। ਅਲਾਹਾਬਾਦ ਨੇੜੇ ਕੁਝ ਪਿੰਡਾਂ ਦੇ ਬੁੱਢਿਆਂ, ਔਰਤਾਂ ਤੇ ਬੱਚਿਆਂ ਨੂੰ ਅੰਗਰੇਜ਼ਾਂ ਨੇ ਇਹ ਕਹਿ ਕੇ ਮਾਰ ਸੁੱਟਿਆ ਕਿ ਬਾਗੀਆਂ ਦੇ ਨਾਲ ਰਲੇ ਹੋਏ ਹੋ, ਬਹੁਤੇ ਤਾਂ ਅੱਗ ਦੇ ਵਿੱਚ ਸਾੜੇ। ਅੰਗਰੇਜ਼ੀ ਸੈਨਾ ਕਾਨਪੁਰ ਤੋਂ ਅਜੇ ਦੂਰ ਸੀ।
ਜਦੋਂ 25 ਜੂਨ ਨੂੰ 3 ਹਫ਼ਤਿਆਂ ਦੀ ਘੇਰਾਬੰਦੀ ਪਿੱਛੋਂ ਘਿਰੇ ਹੋਏ ਜਰਨੈਲ ਵਿਲਰ ਨੇ ਗੋਲੀਬੰਦੀ ਦੇ ਲਈ ਆਤਮ ਸਮਰਪਣ ਕਰ ਦਿੱਤਾ। ਗੋਲੀਬਾਰੀ ਅਤੇ ਬਿਮਾਰੀ ਕਾਰਨ ਬਹੁਤ ਸਾਰੇ ਅੰਗਰੇਜ਼ ਘੇਰਾਬੰਦੀ ਦੇ ਦੌਰਾਨ ਮਰ ਗਏ ਸਨ। ਜਿਸ ਆਦਮੀ ਅੱਗੇ ਉਹਨੇ ਸਮਰਪਣ ਕੀਤਾ ਉਹ ਪੇਸ਼ਵਾ ਖਾਨਦਾਨ ਦਾ ਜਿਹੜਾ ਸੀ ਨਾਨਾ ਸਾਹਿਬ ਸੀਗਾ, ਜੋ ਲੋਕਾਂ ਨੇ ਆਪਣਾ ਆਗੂ ਮੰਨ ਲਿਆ। ਲਾਰਸ ਨੇ ਇੱਕ ਖਤ ਵਿਲਰ ਨੂੰ ਭੇਜਿਆ ਕਿ ਨਾਨਾ ਸਾਹਿਬ ਤੇ ਇਤਬਾਰ ਨਹੀਂ ਕਰਨਾ, ਸੁਰੈਂਡਰ ਨਹੀਂ ਕਰਨਾ। ਪਰ ਵਿਲਰ ਨੇ ਖਤ ਆਉਣ ਤੋਂ ਪਹਿਲਾਂ ਹਥਿਆਰ ਸੁੱਟ ਤੇ। ਜਿਨ੍ਹਾਂ ਮਰਦਾਂ ਔਰਤਾਂ ਬੱਚਿਆਂ ਨੇ ਸਮਰਪਣ ਕੀਤਾ ਉਹਨਾਂ ਨੂੰ ਭਰੋਸਾ ਦਵਾਇਆ ਗਿਆ ਕਿ ਨਾਨਾ ਉਹਨਾਂ ਨੂੰ ਸੁਰੱਖਿਅਤ ਇਲਾਹਾਬਾਦ ਪਹੁੰਚਾਏਗਾ। ਦੋ ਦਿਨਾਂ ਦੇ ਬਾਅਦ ਕਾਨਪੁਰ ਦੇ ਗੰਗਾ ਘਾਟ ਉੱਪਰ ਕਿਸ਼ਤੀਆਂ ਦੇ ਵਿੱਚ ਸਵਾਰ ਹੋ ਕੇ ਸੁਰੱਖਿਅਤ ਥਾਂ ਜਾਣ ਵਾਸਤੇ ਤੁਰਨ ਲੱਗ ਪਏ। ਸਾਰੇ ਕਤਲ ਕਰ ਦਿੱਤੇ ਜਿਹੜੇ ਅਜੇ ਪਿੱਛੇ ਬੈਰਕਾਂ ਦੇ ਵਿੱਚ ਹੀ ਸਨ। ਬਿਮਾਰ ਜਾਂ ਕਮਜ਼ੋਰ ਉਹ ਜਾਂ ਮਾਰ ਦਿੱਤੇ ਜਾਂ ਬੰਦੀ ਬਣਾ ਲਏ ਗਏ। ਜੁਲਾਈ ਦੇ ਅੱਧ ਦੇ ਵਿੱਚ ਨਾਨਾ ਸਾਹਿਬ ਦੀ ਨਿਗਰਾਨੀ ਦੇ ਵਿੱਚ ਬੀਬੀ ਘਰ ਵਾਲੇ ਥਾਂ ਦੇ ਉੱਤੇ ਸਾਰੇ ਬੰਦੀ ਮਰਦ ਔਰਤਾਂ ਬੱਚੇ ਕਿਰਪਾਨਾਂ ਨਾਲ ਵੱਢੇ। ਇਸ ਥਾਂ ਦਾ ਨਾਮ ਹੀ ਬੀਬੀ ਘਰ ਕਤਲਗਾਹ ਜਿਹੜਾ ਪੈ ਗਿਆ। ਇਸ ਤੋਂ ਪਹਿਲਾਂ 4 ਜੁਲਾਈ ਨੂੰ ਘੇਰਾਬੰਦੀ ਦੇ ਵਿੱਚ ਬੈਠੇ ਹੈਨਰੀ ਲਾਰਸ ਦੇ ਨਜ਼ਦੀਕ ਬਾਹਰੋਂ ਤੋਪ ਦਾ ਗੋਲਾ ਆ ਕੇ ਫਟਿਆ ਤੇ ਉਸਦੀ ਮੌਤ ਹੋ ਗਈ। ਮਰਨ ਤੋਂ ਪਹਿਲਾਂ ਉਹਨੇ ਜਿਹੜਾ ਸੀ ਆਪਣੀ ਕਬਰ ਦੇ ਉੱਪਰ ਉਕਰਨ ਦੇ ਲਈ ਇਹ ਸ਼ਬਦ ਲਿਖਵਾਏ ਸੀ, ਕਹਿੰਦਾ ਕਿ ਇੱਥੇ ਹੈ ਹੈਨਰੀ ਲਾਰਸ ਜਿਸਨੇ ਫਰਜ਼ ਨਿਭਾਉਣ ਦੀ ਕੋਸ਼ਿਸ਼ ਕੀਤੀ। ਉਸਦੀ ਉਮਰ 51 ਸਾਲ ਸੀ ਤੇ ਵਰਦੇ ਗੋਲਿਆਂ ਦੇ ਵਿੱਚ ਫਟਾਫਟ ਜਿਹੜਾ ਮਾੜੀ ਮੋਟੀ ਕਬਰ ਪੁੱਟੀ ਤੇ ਲਿਟਾ ਕੇ ਥੋੜੀ ਕੁ ਮਿੱਟੀ ਉੱਪਰ ਪਾ ਦਿੱਤੀ। ਜਾਨ ਲਾਰਸ ਨੂੰ ਰਾਵਲਪਿੰਡੀ ਜਦੋਂ ਵਧਦੀ ਬਗਾਵਤ ਦਾ ਪਤਾ ਲੱਗਿਆ ਨਾ ਤਾਂ ਉਸਦਾ ਇੱਕੋ ਇੱਕ ਸਵਾਲ ਹੁੰਦਾ, ਸਿੱਖ ਕਿਸ ਤਰ੍ਹਾਂ ਚੱਲ ਰਹੇ ਨੇ? ਅਜੇ 9 ਸਾਲ ਪਹਿਲਾਂ ਬਹੁਤ ਸਖ਼ਤ ਯੁੱਧ ਮਗਰੋਂ ਸਿੱਖਾਂ ਨੂੰ ਹਰਾਇਆ ਸੀ। ਸਰਕਾਰ ਖਾਲਸਾ ਨੇ ਆਪਣੇ ਪੰਜਾਬ ਦੇ ਵਿੱਚ ਮੁਸਲਮਾਨਾਂ ਨੂੰ ਬਰਾਬਰ ਸਨਮਾਨ ਦਿੱਤਾ ਸੀ ਤੇ ਹੁਣ ਜਦੋਂ ਅੰਗਰੇਜ਼ਾਂ ਦੇ ਵਿਰੁੱਧ ਹਿੰਦੁਸਤਾਨ ਉੱਠਣ ਲੱਗਾ ਹੈ, ਸਿੱਖ ਅੰਗਰੇਜ਼ਾਂ ਦੇ ਖਿਲਾਫ਼ ਨਹੀਂ ਉੱਠਣਗੇ? ਉਹ ਸਵਾਲ ਕਰਦਾ ਹੈ, ਕਿਵੇਂ ਹੋ ਸਕਦਾ ਹੈ? ਅਜੇ ਹੁਣੇ ਤਾਂ ਹਥਿਆਰ ਸੁੱਟ ਕੇ ਉਹ ਖੇਤੀ ਕਰਨ ਲੱਗੇ ਸੀ। ਦਾਤੀਆਂ ਛੱਡ ਕੇ ਹਥਿਆਰਾਂ ਦੇ ਨਾਲ ਹੁਣ ਅੰਗਰੇਜ਼ ਦੁਸ਼ਮਣ ਤੋਂ ਬਦਲਾ ਨਹੀਂ ਲੈਣਗੇ? ਉਹ ਫਿਰ ਸਵਾਲ ਪੁੱਛਦਾ ਕਿ ਬਦਲਾ ਨਹੀਂ ਲੈਣਗੇ ਉਹ? ਲਾਰਸ ਨੂੰ ਸਿੱਖ ਸਿਪਾਹੀਆਂ ਦੇ ਬਾਰੇ ਪਤਾ ਸੀ ਕਿ ਉਹ ਹਿੰਦੁਸਤਾਨੀਆਂ ਨੂੰ ਪਸੰਦ ਨਹੀਂ ਕਰਦੇ। ਉਹਨਾਂ ਨੂੰ ਪੂਰਬੀ ਇਹ ਕਹਿੰਦੇ ਸਨ, ਪਰ ਇਹ ਸੱਚ ਹੈ ਕਿ ਰਾਜ ਕਰਨ ਵੇਲੇ ਹਿੰਦੂਆਂ ਨੂੰ ਤਾਕਤ ਦੇ ਵਿੱਚ ਹਿੱਸੇਦਾਰ ਬਣਾਇਆ ਸੀਗਾ। ਹਿੰਦੂ ਅਤੇ ਸਿੱਖ ਦੇ ਵਿੱਚ ਕੋਈ ਫਰਕ ਨਹੀਂ ਦੇਖਿਆ। ਮਈ 18 ਨੂੰ ਉਸਨੇ ਮਿੱਟ ਗੁਮਰੀ ਨੂੰ ਲਿਖਿਆ, ਮੈਂ ਸਿੱਖਾਂ ਤੋਂ ਵਧੀਕ ਮਾਮਲਾ ਨਹੀਂ ਉਗਰਾਹਾਂਗਾ। ਸਿੱਖਾਂ ਤੇ ਹਿੰਦੂਆਂ ਦੇ ਵਿੱਚ ਆਪਸੀ ਹਮਦਰਦੀ ਹੈ। ਮੈਂ ਸਿੱਖਾਂ ਦੀ ਦਸ਼ਾ ਹੌਲੀ ਹੌਲੀ ਤੇ ਸਾਵਧਾਨੀ ਦੇ ਨਾਲ ਸੁਧਾਰਾਂਗਾ। ਮੇਰੀ ਇੱਛਾ ਹੈ ਉਹ ਮੁਸਲਮਾਨਾਂ ਤੇ ਹਿੰਦੂਆਂ ਦੋਵਾਂ ਦੇ ਨਾਲ ਸੁਰ ਮਿਲਾ ਕੇ ਰੱਖਣ। 8 ਜੂਨ ਨੂੰ ਮੀਆਂ ਮੀਰ ਦੇ ਵਿੱਚ ਇੱਕ ਨਵੀਂ ਰਲੀ ਮਿਲੀ ਰੈਜੀਮੈਂਟ ਖੜੀ ਕੀਤੀ ਗਈ, ਜਿਸਦਾ ਨਾਮ ਰੱਖਿਆ ਗਿਆ 25ਵੀਂ ਪੰਜਾਬੀ ਰੈਜੀਮੈਂਟ। ਇਸ ਦੇ ਵਿੱਚ ਪੰਜਾਬੀ, ਸਿੱਖ ਤੇ ਮੁਸਲਮਾਨ ਤੇ ਹਿੰਦੂ ਡੋਗਰੇ ਸ਼ਾਮਲ ਕੀਤੇ। ਪੰਜਾਬ ਤੋਂ ਜੇ ਸਾਵਧਾਨ ਰਹਿਣਾ ਹੈ ਤਾਂ ਪੰਜਾਬ ਤੋਂ ਅੰਗਰੇਜ਼ਾਂ ਨੂੰ ਉਮੀਦਾਂ ਵੀ ਨੇ। 25 ਸਾਲ ਦੇ ਬਾਅਦ ਬੋਸਵਰਥ ਸਮਿਥ ਨੇ 1857 ਦੇ ਪੰਜਾਬ ਦੇ ਬਾਰੇ ਲਿਖਿਆ, ਕਹਿੰਦਾ ਹੈ ਕਿ ਮੁਸਲਮਾਨ ਵਿਰੁੱਧ ਸਿੱਖ ਦੇ ਮਨ ਦੇ ਵਿੱਚ ਨਫ਼ਰਤ ਹੈ ਕਿਉਂਕਿ ਉਸ ਹੱਥੋਂ ਤਸੀਹੇ ਮਿਲੇ, ਪਰ ਸਿੱਖਾਂ ਨੇ ਬਦਲੇ ਵੀ ਤਾਂ ਲਏ ਨੇ। ਸਖ਼ਤ ਜਾਨ ਪੰਜਾਬੀ ਕਿਸੇ ਧਰਮ ਜਾਂ ਜਾਤ ਦਾ ਹੋਵੇ ਗੈਰ ਪੰਜਾਬੀਆਂ ਨੂੰ ਬੰਦੇ ਨਹੀਂ ਸਮਝਦਾ, ਪਰ ਕੰਪਨੀ ਦੇ ਇਕਬਾਲ ਅਧੀਨ ਜਿੱਥੇ ਮੁਗਲ ਬੈਠਾ ਹੈ ਉਸ ਦਿੱਲੀ ਨੂੰ ਲੁੱਟਣ ਦਾ ਆਪਣਾ ਹੀ ਮਜ਼ਾ ਹੈ। ਯੁੱਧ ਲੜਨ ਦੇ ਲਈ ਸ਼ੌਕ, ਨਫ਼ਰਤ, ਬੇਇੱਜ਼ਤੀ, ਲਾਲਚ ਸਾਰਾ ਕੁਝ ਰਲਿਆ ਮਿਲਿਆ ਹੁੰਦਾ ਹੈ। ਯੁੱਧ ਦੇ ਇਹ ਤੱਤ ਵਰਤੇ ਜਾਣੇ ਚਾਹੀਦੇ ਨੇ। ਜਾਨ ਲਾਰਸ ਕੋਈ ਵਿਉਂਤ ਬਣਾਏਗਾ, ਯਾਦ ਆਇਆ ਸਿੱਖ ਯੁੱਧ ਲੜਨ ਦਾ ਸ਼ੌਕੀਨ ਹੈ। ਜਿਨ੍ਹਾਂ ਚੀਜ਼ਾਂ ਨੂੰ ਪੰਜਾਬੀ ਪਸੰਦ ਨਹੀਂ ਕਰਦੇ ਉਹ ਪਛਾਣੋ ਤੇ ਲਾਭ ਦੇ ਲਈ ਵਰਤੋ ਉਹਨਾਂ ਤੋਂ। ਸਿੱਖ ਮੁਸਲਮਾਨ ਦਾ ਰਾਜ ਨਹੀਂ ਚਾਹੁੰਦਾ, ਸਿੱਖ ਸੱਤਾ ਤੇ ਕਾਬਜ਼ ਹੋਣ ਮੁਸਲਮਾਨ ਨਹੀਂ ਚਾਹੁੰਦਾ, ਸਾਰੇ ਪੰਜਾਬੀ ਪੂਰਬੀਆਂ ਨੂੰ ਨਹੀਂ ਚਾਹੁੰਦੇ। ਇਹਨਾਂ ਦੇ ਵਿੱਚ ਇਹ ਖ਼ਬਰ ਪਹੁੰਚਾ ਦਿਓ ਕਿ ਅੰਗਰੇਜ਼ਾਂ ਦੀ ਨਿਗਰਾਨੀ ਦੇ ਵਿੱਚ ਦਿੱਲੀ ਸੁੱਟਣ ਦਾ ਜਿਹੜਾ ਮੌਕਾ ਫਿਰ ਕਦੋਂ ਹੱਥ ਆਵੇਗਾ? ਫਿਰ ਲਾਰਸ ਸਿੱਖਾਂ ਤੇ ਮੁਸਲਮਾਨ ਪੰਜਾਬੀਆਂ ਦੇ ਹੱਥਾਂ ਦੇ ਵਿੱਚ ਹਥਿਆਰ ਫੜਾਏਗਾ ਤੇ ਇਹ ਹਥਿਆਰ ਜੇ ਕਦੇ ਚੱਲਣਗੇ ਤਾਂ ਅੰਗਰੇਜ਼ਾਂ ਦੇ ਖਿਲਾਫ਼ ਨਹੀਂ, ਇੱਕ ਦੂਜੇ ਦੇ ਖਿਲਾਫ਼ ਚੱਲਣਗੇ। ਲਾਰਸ ਨੇ ਜੇ ਪੁਰਾਣੇ ਸਿੱਖ ਫੌਜੀਆਂ ਦੇ ਮਾਮਲੇ ਘਟਾ ਦਿੱਤੇ ਸਨ, ਇਸ ਰਿਆਇਤ ਦੇ ਨਾਲ ਉਹ ਬਹੁਤੇ ਖੁਸ਼ ਨਹੀਂ ਹੋਏ।
ਮੁਗਲ ਬਾਦਸ਼ਾਹ ਵਿਰੁੱਧ ਲੜ ਕੇ ਉਹਨਾਂ ਨੂੰ ਜਾਇਕਾ ਆ ਜਾਏਗਾ ਤਾਂ ਵੀ ਵੱਖ ਵੱਖ ਧਰਮਾਂ ਦੇ ਲੋਕਾਂ ਦੀ ਇੱਕ ਰੈਜੀਮੈਂਟ ਖੜੀ ਕਰਨੀ ਹੈ। ਲਾਰਸ ਨੇ 10 ਜੂਨ ਨੂੰ ਬ੍ਰਿਗੇਡੀਅਰ ਸਿਡਨੀ ਕਾਰਟਨ ਨੂੰ ਲਿਖਦਾ ਹੈ, ਕਹਿੰਦਾ ਹੈ ਇਸ ਰੈਜੀਮੈਂਟ ਦੇ ਵਿੱਚ 10 ਕੰਪਨੀਆਂ ਹੋਣਗੀਆਂ, 4 ਸਿੱਖਾਂ ਦੀਆਂ, 2 ਮੁਸਲਮਾਨਾਂ ਦੀਆਂ, 2 ਪਹਾੜੀ ਰਾਜਪੂਤਾਂ ਦੀਆਂ ਤੇ 2 ਪਠਾਣਾਂ ਦੀਆਂ। ਤੁਸੀਂ ਚਾਹੋ ਤਾਂ ਪੇਸ਼ਾਵਰ ਦੇ ਵਿੱਚ 3 ਕੰਪਨੀਆਂ ਪਠਾਣਾਂ ਦੀਆਂ ਭਰਤੀ ਕਰ ਲਵੋ। ਇਸ ਖੱਤ ਦੇ ਵਿੱਚ ਲਾਰੈਂਸ ਕੁਝ ਹੋਰ ਵੀ ਜਾਣਕਾਰੀ ਦਿੰਦਾ ਹੈ ਤੇ ਉਹ ਪਠਾਣਾਂ ਨੂੰ ਸਿੱਖਾਂ ਤੋਂ ਵਧੇਕ ਬਹਾਦਰ ਸਮਝਦਾ ਹੈ, ਪਰ ਸਿੱਖਾਂ ਜਿੰਨਾ ਲੰਮਾ ਇਹਨਾਂ ਦਾ ਸਟੈਮਿਨਾ ਨਹੀਂ, ਜਿਹੜਾ ਡਿਸਿਪਲਨ ਨਹੀਂ ਹੈ, ਵਫਾਦਾਰੀ ਨਹੀਂ ਹੈ। ਪਠਾਨ ਥੋੜੇ ਕੁ ਪੈਸੇ ਜਮ੍ਹਾਂ ਕਰਕੇ ਨੌਕਰੀ ਛੱਡ ਸਕਦਾ ਹੈ। ਪੰਜਾਬੀ ਮੁਸਲਮਾਨ ਬਹਾਦਰ ਸਿਪਾਹੀ ਹੈ, ਪਰ ਪਠਾਨ ਜਿੰਨਾ ਧਾਕੜ ਨਹੀਂ ਹੈ, ਦਲੇਰ ਹੈ, ਹੱਠ ਧਰਮੀ ਨਹੀਂ ਹੈ। ਗਦਰ ਪਿੱਛੋਂ ਬ੍ਰਿਟਿਸ਼ ਪੰਜਾਬ ਦੀ ਆਰਮੀ ਤੇ ਮਿਲਟਰੀ ਪੁਲਿਸ ਦੇ ਵਿੱਚ, ਜਿਸ ਦੇ ਵਿੱਚ ਅੱਜ ਦਾ ਖੈਬਰ ਪਖਤੂਨਖਵਾ ਵੀ ਸੀਗਾ, ਕੁੱਲ 58,000 ਬੰਦੇ ਸਨ, ਜਿਨ੍ਹਾਂ ਦੇ ਵਿੱਚ 11,000 ਯੂਰਪੀਅਨ, 24,000 ਮੁਸਲਮਾਨ, 13,000 ਸਿੱਖ, 2,000 ਡੋਗਰੇ ਤੇ 80,000 ਹੋਰ ਹਿੰਦੂ। ਸਾਰਿਆਂ ਦੇ ਉੱਤੇ ਕਰੜੀ ਨਿਗਰਾਨੀ ਰੱਖੀ ਜਾਂਦੀ। ਲਾਰਸ ਦਾ ਇਹ ਅਸੂਲ ਸੀਗਾ ਕਿ ਕੰਪਨੀਆਂ ਦੇ ਫੌਜੀ ਧਰਮ ਦੇ ਵਿੱਚ, ਜਨਮ ਸਥਾਨ ਦੇ ਵਿੱਚ ਤੇ ਆਦਤਾਂ ਦੇ ਵਿੱਚ ਤੇ ਬੋਲੀਆਂ ਦੇ ਵਿੱਚ ਇੱਕ ਦੂਜੇ ਤੋਂ ਦੂਰ ਦੂਰ ਦੇ ਹੋਣ। ਘਟੀਆ ਜਿਹਾ ਮੁਹਾਵਰਾ ਹੈ, ਪਾੜੋ ਤੇ ਰਾਜ ਕਰੋ, ਜਾਨ ਲਾਰਸ ਦੀ ਨੀਤੀ ਤੇ ਪੂਰਾ ਉਤਰਦਾ ਹੈ। ਸਮਿਥ ਨੇ ਲਿਖਿਆ ਆਖਰ ਚ ਇਸ ਦੇ ਨਾਲ ਸਾਰਥਕ ਸਿੱਟੇ ਹਾਸਲ ਹੋਏ ਨੇ। ਲਾਰਸ ਦੀ ਇਸ ਪਾਲਸੀ ਦੇ ਪਿੱਛੇ ਲੱਗਦਾ ਹੈ ਕਿ ਨਿਹਾਲ ਸਿੰਘ ਚਾਚੀ ਦਾ ਦਿਮਾਗ ਸੀਗਾ। ਸਾਲ 1842 ਦੀ ਜਲਾਲਾਬਾਦ ਵਾਲੀ ਲੜਾਈ ਵਿੱਚ ਇਹ ਸਿਪਾਹੀ ਬਚ ਗਿਆ ਸੀਗਾ ਤੇ ਅੰਗਰੇਜ਼ ਅਫਸਰਾਂ ਦੇ ਕੋਲ ਇਸਨੇ ਲਾਹੌਰ ਨੌਕਰੀ ਹਾਸਲ ਕਰ ਲਈ ਸੀ। ਸਮਿਥ ਨੇ 2 ਜਿਲਦਾਂ ਦੇ ਵਿੱਚ 10,051 ਪੰਨਿਆਂ, ਯਾਨੀ ਕਿ 1,051 ਪੰਨਿਆਂ ਦੀ ਜੋ ਜੀਵਨ ਕਥਾ ਲਿਖੀ ਹੈ ਉਸਦੇ ਵਿੱਚ ਅਣਗਿਣਤ ਪਾਤਰ ਨੇ। ਉਹਨਾਂ ਦੇ ਵਿੱਚ ਚਾਚੀ ਇਕੱਲਾ ਭਾਰਤੀ ਪਾਤਰ ਹੈ ਜਿਸ ਨੇ ਲਾਰਸ ਦੇ ਕੋਲ ਨੌਕਰੀ ਕੀਤੀ। ਉਸੇ ਨੇ ਲਾਰਸ ਨੂੰ ਦੱਸਿਆ ਸੀ ਕਿ ਸਿੱਖ ਸਰਦਾਰਾਂ ਨੂੰ ਸਰਦਾਰੀਆਂ ਵਾਪਸ ਦੇ ਦਿਓ, ਨਹੀਂ ਤਾਂ ਇਹ ਤੁਹਾਡੇ ਖਿਲਾਫ਼ ਹੋ ਜਾਣਗੇ। ਘੱਟ ਤੋਂ ਘੱਟ ਖਤਰਾ ਲੈਣ ਦੇ ਅਸੂਲ ਦੇ ਅਨੁਸਾਰ ਲਾਰੈਂਸ ਨੇ ਚਾਚੀ ਨੂੰ ਉਹਨਾਂ ਸਿੱਖ ਸਰਦਾਰਾਂ ਦੀ ਲਿਸਟ ਤਿਆਰ ਕਰਨ ਦੇ ਲਈ ਵੀ ਕਿਹਾ ਸੀ, ਜਿਨ੍ਹਾਂ ਨੇ 1848 ਦੇ ਵਿੱਚ ਬਗਾਵਤ ਕੀਤੀ ਤੇ ਨੁਕਸਾਨ ਉਠਾਇਆ। ਉਹਨਾਂ ਨੂੰ ਸਾਰਿਆਂ ਨੂੰ ਖੱਤ ਲਿਖ ਕੇ ਪੁੱਛੋ ਉਹਨਾਂ ਦੀਆਂ ਜ਼ਮੀਨਾਂ ਹਵੇਲੀਆਂ ਕਿੱਥੇ ਕਿੱਥੇ ਨੇ ਤੇ ਕਿਸ ਕਿਸ ਦੇ ਕਬਜ਼ੇ ਦੇ ਵਿੱਚ ਨੇ। ਇਹ ਯਤਨ ਪੂਰਾ ਕਾਮਯਾਬ, ਪੂਰਾ ਫਾਇਦੇਮੰਦ ਰਿਹਾ। ਮਲਵਈ ਰਾਜੇ ਬੇਸ਼ੱਕ ਅੰਗਰੇਜ਼ਾਂ ਦੇ ਹੱਕ ਦੇ ਵਿੱਚ ਲੜੇ, ਪਟਿਆਲਾ, ਨਾਭਾ, ਜੀਂਦ, ਕੈਥਲ ਇਹ ਰਾਜੇ ਵੀ ਮੰਨ ਗਏ ਕਿ ਕਿਸੇ ਦੀ ਜ਼ਮੀਨ ਕੁਰ ਕੈ ਤੇ ਧਨ ਖੋਇਆ ਹੈ, ਵਾਪਸ ਕਰੋ। ਲਾਰਸ ਨੇ ਅਫਸਰਾਂ ਨੂੰ ਲਿਖਿਆ, ਕਹਿੰਦਾ ਕਿ ਕੱਚੀ ਪੰਜਾਬੀ ਫੌਜ ਦੇ ਉੱਪਰ ਮੁਕੰਮਲ ਭਰੋਸਾ ਕਰੋ, ਬੰਗਾਲ ਆਰਮੀ ਦੇ ਦੇਸੀ ਤੇ ਪੱਕੇ ਫੌਜੀਆਂ ਉੱਪਰ ਭੁੱਲ ਕੇ ਵੀ ਭਰੋਸਾ ਨਹੀਂ ਕਰਨਾ ਹੈ। ਕੱਚੀ ਫੌਜ ਬਾਰਡਰਾਂ ਤੋਂ ਕੇਂਦਰ ਦੇ ਵਿੱਚ ਲੈ ਆਓ ਤੇ ਬੰਗਾਲ ਆਰਮੀ ਨੂੰ ਦਿੱਲੀ ਤੋਂ ਦੂਰ ਅਫਗਾਨ ਫਰੰਟ ਦੇ ਉੱਤੇ ਸੁੱਟੋ। ਅਫਗਾਨਾਂ ਨੂੰ ਉਹ ਬਹੁਤ ਬੁਰੇ ਲੱਗਦੇ ਨੇ। ਪੱਕੀ ਫੌਜ ਨੂੰ ਲੱਗਦੀ ਵਾਹ ਹਥਿਆਰ ਮੁਕਤ ਰੱਖੋ, ਜੇ ਬਗਾਵਤ ਛਿੜ ਜਾਵੇ ਨਾ ਤੇ ਹਥਿਆਰ ਨਸ਼ਟ ਕਰ ਦਿਓ, ਜੇ ਉਹ ਭੱਜਣ ਲੱਗਣ ਬਿਗਲ ਵਜਾ ਕੇ ਪਬਲਿਕ ਨੂੰ ਕਹੋ ਇਹਨਾਂ ਨੂੰ ਫੜ ਲੈਣ, ਇਹਨਾਂ ਦਾ ਰਲ ਮਿਲ ਕੇ ਸ਼ਿਕਾਰ ਕਰੋ। ਮਾਰਸ਼ਲ ਸਿੱਖ ਸਰਦਾਰਾਂ ਦੀਆਂ ਲਿਸਟਾਂ ਤਿਆਰ ਕਰੋ ਤੇ ਨੋਟ ਕਰੋ ਇਹ ਕਿੰਨਾ ਹਿੰਦੁਸਤਾਨੀਆਂ ਨੂੰ ਨਫ਼ਰਤ ਕਰਦੇ ਆ। ਊਠਾਂ ਦੇ ਸਮੇਤ ਹੋਰ ਭਾਰ ਢੋਣ ਵਾਲੇ ਪਸ਼ੂ ਖਰੀਦੋ ਤੇ ਖਾਸ ਥਾਵਾਂ ਦੇ ਉੱਤੇ ਰੱਖੋ ਜਿਨ੍ਹਾਂ ਤੇ ਚੜ ਕੇ ਦੁਸ਼ਮਣ ਦੀ ਹਰਕਤ ਦਿਸਣ ਦੇ ਵਿੱਚ ਸੋਖ ਰਵੇ। ਘੋੜ ਸਵਾਰ ਪੁਲਿਸ ਤੇ ਨਿਗਾਹ ਰੱਖੋ, ਇਧਰ ਉਧਰ ਫਿਰਦੇ ਫਕੀਰ ਨੂੰ ਗ੍ਰਿਫ਼ਤਾਰ ਕਰੋ, ਹਰੇਕ ਕਿਸ਼ਤੀ ਦੀ ਰਾਖੀ ਰੱਖੋ, ਹਰੇਕ ਸਿਪਾਹੀ ਦਾ ਖੱਤ ਪੜੋ ਤੇ ਰਹੋ ਸ਼ਾਂਤ ਤੇ ਖਾਮੋਸ਼। ਕੰਮ ਵਧੀਕ ਸੀਗਾ, ਬਿਮਾਰ ਵੀ ਹੋਇਆ, ਪਰ ਗਦਰ ਵਕਤ ਲਾਰੈਂਸ ਸ਼ਾਂਤ ਰਿਹਾ। ਪਿੰਡੀ ਤੋਂ 24 ਘੰਟਿਆਂ ਦਾ ਸਫ਼ਰ ਕਰਕੇ ਮਰੀ ਆਪਣੇ ਪਰਿਵਾਰ ਨੂੰ ਵੀ ਮਿਲ ਆਇਆ ਤੇ ਇੱਕ ਯਾਤਰੂ ਨੇ ਪਿੰਡੀ ਦੇ ਵਿੱਚ ਕਮੀਜ਼ ਦੀਆਂ ਬਾਹਾਂ ਉੱਪਰ ਚਾੜ ਕੇ ਉਹ ਆਪਣੇ ਡੋਲਿਆਂ ਦੇ ਵੱਲ ਨਜ਼ਰ ਮਾਰਦਾ ਦੇਖਿਆ। ਅਜਿਹਾ ਉਹ ਉਦੋਂ ਕਰਿਆ ਕਰਦਾ ਸੀ ਜਦੋਂ ਪੂਰੀ ਮੌਜ ਦੇ ਵਿੱਚ ਉਹ ਜਿਹੜਾ ਲਾਰੈਂਸ ਹੁੰਦਾ ਸੀ ਜੀ। ਦੋਸਤੋ, ਇਹ ਸੀ ਜੀ ਅੱਜ ਦਾ ਚੈਪਟਰ, ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ। ਲੇਖਕ ਨੇ ਰਾਜਮੋਹਨ ਗਾਂਧੀ ਜੀ,
ਤੇ ਪੰਜਾਬੀ ਦੇ ਵਿੱਚ ਇਸ ਦਾ ਅਨੁਵਾਦ ਹਰਪਾਲ ਸਿੰਘ ਪੰਨੂ ਜੀ, ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ। ਉਮੀਦ ਕਰਦੇ ਹਾਂ ਬਹੁਤ ਸਾਰੀਆਂ ਚੀਜ਼ਾਂ ਇਸ ਚੈਪਟਰ ਦੇ ਵਿੱਚੋਂ ਵੀ ਤੁਹਾਨੂੰ ਸਿੱਖਣ ਨੂੰ ਮਿਲੀਆਂ ਹੋਣਗੀਆਂ। ਆਨੰਦ ਆਇਆ ਪੜ੍ਹ ਕੇ ਵੀ, ਤੇ ਥੋੜਾ ਜਿਹਾ ਟਾਈਮ ਚਾਹੇ ਵੱਧ ਲੱਗਿਆ, ਪਰ ਇਹਨਾਂ ਚੀਜ਼ਾਂ ਤੋਂ ਵੀ ਨਾਲ ਦੀ ਨਾਲ ਸਿੱਖਣ ਦੀ ਜ਼ਰੂਰਤ ਹੈ। ਕੌਣ ਕੌਣ ਸਾਡੇ ਖਿਲਾਫ਼ ਰਿਹਾ ਤੇ ਆਪਣਿਆਂ ਤੋਂ ਹੀ ਆਪਣਿਆਂ ਨੂੰ ਜਿਹੜਾ ਮਰਵਾਇਆ ਗਿਆ, ਪਾੜੋ ਤੇ ਰਾਜ ਕਰੋ ਦੀ ਨੀਤੀ, ਉਹੀ ਜਿਹੜੇ ਕਾਨੂੰਨ ਅੱਜ ਵੀ ਸਾਡੇ ਉੱਤੇ ਜਿਹੜੇ ਥੋਪੇ ਜਾ ਰਹੇ ਨੇ ਤੇ ਥੋਪੇ ਗਏ ਨੇ, ਉਹੀ ਕਾਨੂੰਨ ਚੱਲ ਰਹੇ ਨੇ ਤੇ ਉਹੀ ਸਿਸਟਮ ਉਸੇ ਤਰ੍ਹਾਂ ਬਰਕਰਾਰ ਹੈ। ਪਰ ਸਾਡੇ ਲੋਕ ਅਜੇ ਤੱਕ ਉਹਨਾਂ ਚੀਜ਼ਾਂ ਨੂੰ ਸਮਝ ਨਹੀਂ ਸਕੇ ਤੇ ਕਹਿੰਦੇ ਰਾਜ ਅਸੀਂ ਵੀ ਤਾਂ ਕਰਨਾ ਹੈ, ਚਾਹੇ ਗੋਰੇ ਹੋਣ ਤੇ ਚਾਹੇ ਕਾਲੇ ਹੋਣ, ਤੇ ਰਾਜ ਹੀ ਕਰਨਾ ਹੈ, ਨੀਤੀ ਚਾਹੇ ਜਿਹੜੀ ਮਰਜ਼ੀ ਹੋਵੇ, ਚਾਹੇ ਉਹੀ ਚਲਾਉਣੀ ਪੈ ਜਾਵੇ, ਗੱਲ ਤਾਂ ਰਾਜ ਕਰਨ ਦੀ ਹੈ। ਇਹ ਸੀ ਜੀ ਅੱਜ ਦਾ ਚੈਪਟਰ, ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ ਕਿਤਾਬ ਦੇ ਵਿੱਚੋਂ। ਤੇ ਲੋ ਦੋਸਤੋ, ਆਖਰ ਦੇ ਵਿੱਚ ਤੁਹਾਡੇ ਸੁਨੇਹੇ ਲੈ ਕੇ ਮੈਂ ਆਗਿਆ ਲੈਣਾ। ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਕਿਵੇਂ ਲੱਗੀ ਇਹ ਕਿਤਾਬ ਦੇ ਵਿੱਚੋਂ ਅਗਲਾ ਚੈਪਟਰ? ਤੇ ਜਿਹੜੇ ਦੋਸਤ ਜਿਹੜੇ ਨੇ ਲੜੀ ਵਾਰਤਾ ਦੇ ਵਿੱਚ ਸੁਣਦੇ ਨੇ ਕਿਤਾਬ ਨੂੰ, ਉਹਨਾਂ ਦੇ ਲਈ ਇੱਕ ਚੈਪਟਰ ਜਿਹੜੇ ਨੇ ਸਾਰੇ ਵੱਖਰੇ ਕਰਕੇ ਵੀ ਪਾਏ ਜਾਂਦੇ ਆ, ਤੇ ਉਹਨਾਂ ਦੇ ਵਿੱਚੋਂ ਵੀ ਤੁਸੀਂ ਜਿਹੜਾ ਆਨੰਦ ਮਾਣ ਸਕਦੇ ਹੋ। ਦੁਆਬਾ ਰੇਡੀਓ ਉੱਤੇ ਜਾ ਕੇ ਵਟਸਐਪ ਗਰੁੱਪ ਜਿਹੜਾ ਆਪਣਾ ਹੈਗਾ, ਯੂਟਿਊਬ ਦਾ ਹੈਗਾ ਆ, ਉਹਦੇ ਉੱਤੇ, ਟੈਲੀਗ੍ਰਾਮ ਦੇ ਵਿੱਚ ਤੇ ਵੈਬਸਾਈਟ ਦੇ ਉੱਤੇ ਜਾ ਕੇ ਇਹਨਾਂ ਚੈਪਟਰਾਂ ਨੂੰ ਜਿਹੜਾ ਸੁਣ ਸਕਦੇ ਹੋ ਲਾਈਵ ਕਿਤਾਬ ਦੇ ਵਿੱਚੋਂ। ਗੁਰੀਮਾਨ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਆ, ਮੁਕੱਦਰ ਜੀ ਕਹਿੰਦੇ ਆ, ਬੈਨਰ ਬਾਈ ਜੀ ਸ਼ਾਇਦ ਪਤਾ ਨਹੀਂ ਕਿਹੜੇ ਬੈਨਰ ਦੀ ਗੱਲ ਕਰਦੇ ਆ, ਤੇ ਸ਼ਾਇਦ ਬੈਨਰ ਪਿੱਛੇ ਮੈਂ ਲਾਇਆ ਸੀ। ਹਾਂਜੀ, ਕਿਤਾਬ ਦਾ ਲਾਉਂਦਾ ਹੁੰਦਾ ਜਦੋਂ ਕਿਤਾਬ ਕਰਦਾ ਹੁੰਦਾ, ਸ਼ਾਇਦ ਉਹਦਾ ਜ਼ਿਕਰ ਕਰਦੇ ਆ। ਤੇ ਆਪ ਹੀ ਇਹ ਤਿਆਰ ਕੀਤਾ ਹੋਇਆ ਜੀ, ਤੇ ਖੂਬਸੂਰਤ ਬੈਨਰ ਹੈ। ਤੇ ਲੋ ਦੋਸਤੋ, ਆਖਰ ਦੇ ਵਿੱਚ ਤੁਹਾਡੇ ਸੁਨੇਹੇ ਕੀ ਕਹਿੰਦੇ ਆ ਤੇ ਉਹਨਾਂ ਦੀ ਬਾਤ ਪਾ ਕੇ ਫਿਰ ਆਪਾਂ ਆਗਿਆ ਲੈਂਦੇ ਹਾਂ। ਜੇ ਕਾਲ ਕਰਨੀ ਹੈ ਤਾਂ ਤੁਹਾਡਾ ਨਿੱਘਾ ਸਵਾਗਤ ਹੈ। ਆਖਰ ਦੇ ਵਿੱਚ ਸੁਰਿੰਦਰ ਕੌਰ ਮਾਲ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ US ਤੋਂ, ਤੇ ਪ੍ਰੋਗਰਾਮਾਂ ਨੂੰ ਸਪੋਰਟ ਵੀ ਕਰਦੇ ਆ। ਮੁਹੰਮਦ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਤੇ ਸਾਰੇ ਦੋਸਤਾਂ ਨੂੰ, ਪਰਿਵਾਰ ਨੂੰ। ਸਿਕੰਦਰ ਸਿੰਘ ਔਜਲਾ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਸਾਰੇ ਪਿਆਰਿਆਂ ਨੂੰ, ਤੇ ਮੁਹੰਮਦ ਜੀ ਕਹਿੰਦੇ ਗ੍ਰੇਟ ਥੋਟ ਟੂਡੇ ਜੀ, ਸ਼ੁਕਰੀਆ ਜੀ। ਤੇ ਸਤਿ ਸ਼੍ਰੀ ਅਕਾਲ ਵੀਰ ਸਿਕੰਦਰ ਜੀ ਤੇ ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਇਸੇ ਤਰ੍ਹਾਂ ਦੁਆਬਾ ਰੇਡੀਓ ਦੀ ਟੀਮ ਵੀ ਜੁੜੀ ਹੋਈ ਹੈ, ਸਤਿ ਸ਼੍ਰੀ ਅਕਾਲ ਭੇਜਦੇ ਨੇ। ਰਾਜਨ ਸੈਣੀ ਸਾਹਿਬ ਕਹਿੰਦੇ ਲਾਈਕ ਨੰਬਰ 6 ਜੀ, ਤੇ ਰਾਜਨ ਸੈਣੀ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ, ਤੇ ਮੁਹੰਮਦ ਬਖਸ਼ੀ ਵੀਰ ਜੀ ਸਤਿ ਸ਼੍ਰੀ ਅਕਾਲ, ਅਦਾਬ ਹੈ ਜੀ। ਤੇ ਮੁਹੰਮਦ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਵੀਰ ਰਾਜਨ ਸੈਣੀ ਜੀ। ਔਜਲਾ ਸਾਹਿਬ ਕਹਿੰਦੇ ਨੇ ਕਿ ਜਿੰਨਾ ਝੂਠ ਦਾ ਪ੍ਰਚਾਰ ਇਹ ਕਰ ਰਹੇ ਨੇ ਸਾਰਾ ਕੁਝ ਸਾਹਮਣੇ ਹੈ ਜੀ। ਮੁਹੰਮਦ ਜੀ ਲਿਖਦੇ ਆ ਕਿ ਓਕੇ ਬ੍ਰਦਰ ਰਾਜਨ ਸੈਣੀ ਜੀ, ਤੇ ਮੁਕੱਦਰ ਜੀ ਲਿਖਦੇ ਸਤਿ ਸ਼੍ਰੀ ਅਕਾਲ ਪਿਆਰਿਓ, ਤੇ ਜਗਸੀਰ ਸਿੰਘ ਬਾਈ ਜੀ ਜੁੜੇ ਆ, ਸਾਰੇ ਮਿੱਤਰ ਪਿਆਰਿਆਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਸਾਂਝੀ ਕਰਦੇ ਆ ਜੀਆਂ ਨੂੰ ਜੀ। ਜਗਸੀਰ ਜੀ ਸਵਾਗਤ ਹੈ, ਤੇ ਇਸੇ ਤਰ੍ਹਾਂ ਆਪਣੇ ਮੁਕੱਦਰ ਜੀ ਲਿਖਦੇ ਆ ਸੈਣੀ ਬਾਈ ਜੀ ਪਹੁੰਚ ਗਏ ਸਾਡੇ ਹਰਿਆਣੇ, ਮੈਂ ਗਰੁੱਪ ਦੇ ਵਿੱਚ ਵੀ ਪੁੱਛਿਆ ਸੀ, ਕਹਿੰਦੇ ਤੁਸੀਂ ਜਵਾਬ ਨਾ ਦਿੱਤਾ। ਤੇ ਮੁਕੱਦਰ ਜੀ ਕਹਿੰਦੇ ਵਾਹ ਜੀ ਵਾਹ ਸੈਣੀ ਬਾਈ ਜੀ, ਵੇਖ ਲਿਆ ਜੀ। ਹਾਂਜੀ, ਤੇ ਔਜਲਾ ਸਾਹਿਬ ਕਹਿੰਦੇ ਹਰਿਆਣਾ ਹੁਣ ਕਿੱਥੇ ਤੁਹਾਡਾ, ਉਹ ਤਾਂ ਕਹਿੰਦੇ ਕਾਗਜ਼ਾਂ ਦੇ ਵਿੱਚ ਵੱਖਰਾ ਆ, ਹੈਗਾ ਜੀ, ਹੋ ਗਿਆ ਜੀ, ਹੋ ਗਿਆ ਸੀ। ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ ਕਾਗਜ਼ਾਂ ਦੇ ਵਿੱਚ ਹੋਰ ਕਿਸੇ ਦਾ, ਉਦਾਂ ਮੇਰਾ ਏ। ਜਿਵੇਂ ਦੇਬੀ ਕਹਿੰਦਾ ਹੈ ਭਾਵੇਂ ਛੱਡ ਆਏ ਕਿਸੇ ਮਜਬੂਰੀ ਕਰਕੇ, ਪਰ ਸਾਡਾ ਹਰਿਆਣਾ ਤਾਂ ਸਾਡਾ ਹੀ ਹੈ। ਲਵ ਯੂ ਔਜਲਾ ਬਾਈ ਜੀ। ਤੇ ਔਜਲਾ ਸਾਹਿਬ ਕਹਿੰਦੇ ਨੇ ਬਸ ਪੈਸੇ ਚਾਹੀਦੇ ਨੇ, ਅਸੀਂ ਕੁਝ ਵੀ ਕਰ ਸਕਦੇ ਹਾਂ ਜੀ। ਤੇ ਇੱਕ ਅੱਗੇ ਔਜਲਾ ਸਾਹਿਬ ਕਹਿੰਦੇ ਦੌਲਤ ਸ਼ੋਹਰਤ ਦੇ ਲਈ ਪੰਜਾਬ ਕਿੱਥੇ ਲਿਆ ਖੜਾ ਕਰ ਦਿੱਤਾ ਹੈ ਨਾ। ਤੇ ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ ਲਵ ਜੋ ਜੀ। ਤੇ ਹਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਆ, ਤੇ ਔਜਲਾ ਸਾਹਿਬ ਸਪੋਰਟ ਵੀ ਕਰਦੇ ਆ ਪ੍ਰੋਗਰਾਮਾਂ ਨੂੰ, ਸ਼ੁਕਰੀਆ, ਧੰਨਵਾਦ ਹੈ ਜੀ। ਤੇ ਮੁਕੱਦਰ ਬਾਈ ਜੀ ਕਹਿੰਦੇ ਆ ਕਿ ਅੱਜ ਸਾਡੇ ਸੈਣੀ ਬਾਈ ਜੀ ਗੈਰ ਹਾਜ਼ਰ ਨੇ। ਨਹੀਂ ਜੀ, ਤੁਸੀਂ ਥੋੜਾ ਲੇਟ ਜੁੜਿਓ, ਅੱਜ ਜਲਦੀ ਹਾਜ਼ਰੀ ਭਰ ਕੇ ਜਿਹੜੇ ਨੇ ਉਹ ਗਏ ਚਲੇ ਗਏ ਨੇ, ਲਿਖਿਆ ਵੀ ਸੀ ਮੈਂ ਥੱਲੇ। ਤੇ ਮੁਕੱਦਰ ਜੀ ਭਾਰਜ ਬਾਈ ਜੀ ਤੇ ਸੁਰਜੀਤ ਭਾਰਜ ਸਾਡੇ ਮਦਰ ਸਤਿ ਸ਼੍ਰੀ ਅਕਾਲ ਭੇਜਦੇ ਨੇ। ਔਜਲਾ ਸਾਹਿਬ ਕਹਿੰਦੇ ਆ ਉਹ ਵੀ ਸਮਾਂ ਸੀ ਜਦੋਂ ਫੋਨ ਨਹੀਂ ਹੁੰਦੇ ਸੀ ਪਰ ਰਿਪੋਰਟ ਖੁਫੀਆ ਆ ਜਾਂਦੀ ਸੀ, ਭਾਵੇਂ ਵਕਤ ਲੰਘ ਜਾਂਦਾ ਸੀ। ਖੁਫੀਆ ਖੁਫੀਆ ਖੁਫੀਆ ਰਿਪੋਰਟ ਆਈ ਲੰਦਨੋਂ, ਕਿੱਥੇ ਨੀ ਕਿੱਥੇ ਕਰਾਇਆ ਜਾ ਕੇ ਵਿਆਹ ਨੀ। ਔਜਲਾ ਸਾਹਿਬ ਕਹਿੰਦੇ ਬਖਸ਼ੀ ਜੀ ਕਿਆ ਬਾਤ ਹੈ, ਗ੍ਰੇਟ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਮੁਹੰਮਦ ਜੀ ਕਹਿੰਦੇ ਸ਼ੁਕਰੀਆ ਜੀ ਵੀਰ ਸਿਕੰਦਰ ਜੀ, ਹਮੇਸ਼ਾ ਜਿਉਂਦੇ ਵਸਦੇ ਰਹੋ ਜੀ, ਆਮੀਨ, ਦਿੱਲੀ ਦੁਆਵਾਂ ਨੇ ਜੀ ਕਹਿੰਦੇ। ਔਜਲਾ ਸਾਹਿਬ ਕਹਿੰਦੇ ਐਲਾਨ
ਐਲਾਨ ਮਸਕ ਤੁਸੀਂ ਭੁਲੇਖੇ ਨਾਲ ਸਹੀ ਕਹਿ ਗਏ ਕਹਿੰਦੇ ਭਾਰਜਵੀਰ ਤੇ ਇਸੇ ਤਰ੍ਹਾਂ ਪਾਬੰਦੀ ਦੇ ਨਾਲ ਪਾਬੰਦੀ ਨਾਲ ਹੀ ਹੈ ਜੀ ਤੇ ਭੁੱਲਣਾ ਹੀ ਸੀ ਰਾਜਨ ਜੀ ਹਰਿਆਣਾ

ਮੁਕੱਦਰ ਜੀ ਤੇ ਸੁਰਿੰਦਰ ਮਾਲ ਜੀ ਦਾ ਵੀ ਸ਼ੁਕਰੀਆ ਕਰਦੇ ਨੇ। ਮੁਕੱਦਰ ਜੀ, ਮੁਹੰਮਦ ਜੀ ਕਹਿੰਦੇ ਮੁਕੱਦਰ ਜੀ ਗ੍ਰੇਟ ਜੋਬ ਜੀ, ਤੇ ਮਾਲ ਜੀ ਕਹਿੰਦੇ ਬਹੁਤ ਸੋਹਣਾ ਰੂਹ ਦੇ ਨਾਲ ਗਾਇਆ ਮੁਕੱਦਰ ਜੀ ਗੀਤ। ਤੇ ਸਿਕੰਦਰ ਜੀ ਔਜਲਾ ਸਾਹਿਬ ਕਹਿੰਦੇ ਨੇ ਜੀਓ ਮੁਕੱਦਰ ਵੀਰ ਜੀ, ਤੇ ਮੁਕੱਦਰ ਜੀ ਕਹਿੰਦੇ ਜੀ ਔਜਲਾ ਬਾਈ ਜੀ ਤੇ ਮੁਹੰਮਦ ਜੀ ਬਹੁਤ ਬਹੁਤ ਸ਼ੁਕਰੀਆ ਜੀ। ਤੇ ਮੁਹੰਮਦ ਜੀ ਕਹਿੰਦੇ ਆਲਵੇਜ਼ ਵੈਲਕਮ ਬ੍ਰਦਰ ਮੁਕੱਦਰ ਜੀ, ਤੇ ਸੋਹਣਾ ਪ੍ਰੋਗਰਾਮ, ਸੋਹਣੀ ਗੱਲਬਾਤ। ਤੇ ਕਹਿੰਦੇ ਨੇ ਪੇਸ਼ਕਾਰੀ ਜੀ ਸ਼ੁਕਰੀਆ ਜੀ ਕਹਿੰਦੇ ਆਪਣੇ ਮੁਹੰਮਦ ਜੀ। ਤੇ ਆਖਰ ਦੇ ਵਿੱਚ ਬੇਅੰਤ ਸੰਧੂ ਜੀ ਕਹਿੰਦੇ ਆ ਮੁਕੱਦਰ ਬਾਈ ਜੀ ਸਤਿ ਸ੍ਰੀ ਅਕਾਲ, ਤੇ ਬੈਨਰ ਬਾਈ ਜੀ ਹਾਂ, ਤੇ ਮੁਕੱਦਰ ਜੀ ਲਿਖਦੇ ਆ। ਤੇ ਗੁਰੀ ਜੀ ਮਾਨ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਜੀ। ਗੁਰੀ ਮਾਨ ਜੀ ਥੋੜਾ ਜਿਹਾ ਲੇਟ ਹੋ ਜਾਂਦੇ ਆ ਜੀ ਸ਼ਾਇਦ। ਤੇ ਲਓ ਫਿਰ ਆਪਾਂ ਆਗਿਆ ਲੈਂਦੇ ਆ ਦੋਸਤੋ, ਤੇ ਕੱਲ ਨੂੰ ਨਹੀਂ ਹੁਣ ਆਪਾਂ ਜੁੜਾਂਗੇ, ਸੋਮਵਾਰ ਨੂੰ ਸਬੱਬ ਬਣੇਗਾ ਫਿਰ ਤੋਂ, ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਭਾਰਤੀ ਸਮਾਂ 9:30 ਤੋਂ ਲੈ ਕੇ ਤਕਰੀਬਨ 11:30-12 ਵਜੇ ਤੱਕ ਤੁਹਾਡੇ ਨਾਲ ਰਾਬਤਾ ਜੁੜਦਾ ਹੈ ਜੀ, ਤੇ ਸੋਮਵਾਰ ਤੋਂ ਫਰਾਈਡੇ ਵਾਲੇ ਦਿਨ ਤੱਕ। ਤੇ ਇਸੇ ਤਰ੍ਹਾਂ ਹੀ ਮਹਿਫਲ ਮਿੱਤਰਾਂ ਦੀ ਸਮਰਜੀਤ ਸਿੰਘ ਸ਼ਮੀ ਜੀ ਹਾਜ਼ਰ ਹੁੰਦੇ ਨੇ ਲੈ ਕੇ ਕੱਲ੍ਹ ਨੂੰ ਤੇ ਪਰਸੋਂ ਨੂੰ, ਜਾਣੀ ਕਿ ਸੈਟਰਡੇ ਤੇ ਸੰਡੇ ਭਾਰਤੀ ਸਮੇਂ ਦੇ ਅਨੁਸਾਰ ਲਾਈਵ ਪ੍ਰੋਗਰਾਮ 8:00-10:00 ਤੱਕ। ਤੇ ਉਹਨਾਂ ਦੇ ਨਾਲ ਮਹਿਫਲ ਦੇ ਵਿੱਚ ਜ਼ਰੂਰ ਜੁੜਨਾ ਹੈ, ਮਹਿਫਲ ਮਿੱਤਰਾਂ ਦੀ ਪ੍ਰੋਗਰਾਮ, ਤੇ ਤੁਹਾਡਾ ਮੇਰਾ ਰਾਬਤਾ ਹੋਏਗਾ ਸੋਮਵਾਰ ਨੂੰ। ਤੇ ਉਹਨਾਂ ਜਾਂਦੇ ਜਾਂਦੇ ਦੋਸਤਾਂ ਦਾ ਸ਼ੁਕਰੀਆ, ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਜੇ ਕਿਸੇ ਦੋਸਤ ਦਾ, ਮਿੱਤਰ ਦਾ, ਸੱਜਣ ਦਾ ਨਾਮ ਰਹਿ ਗਿਆ ਹੋਵੇ ਦੋਸਤੋ, ਤੇ ਮਾਫ਼ੀ ਚਾਹਾਂਗਾ ਕਮੈਂਟਾਂ ਦੇ ਵਿੱਚ, ਤੇ ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਯੂਟਿਊਬ, ਜਿੱਥੋਂ ਕਿਤੋਂ ਵੀ ਸੁਣ ਰਿਹਾ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਸਾਰਿਆਂ ਨੂੰ। ਭੁਪਿੰਦਰ ਪਾਲ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ, ਹੈਵ ਏ ਨਾਈਸ ਵੀਕਐਂਡ ਜੀ, ਤੇ ਸੋਮਵਾਰ ਨੂੰ ਮਿਲਦੇ ਹਾਂ ਫਿਰ ਤੋਂ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ। ਸਤਿ ਸ੍ਰੀ ਅਕਾਲ ਜੀ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਦਸਾਂ ਗੁਰੂਆਂ ਦੀ ਸਾਜੀ ਨਿਵਾਜੀ ਹੋਈ ਸਤਿਕਾਰਯੋਗ ਸਾਧ ਸੰਗਤ ਜੀ, ਆਲਮਗੀਰੀਏ ਢਾਡੀ ਜੱਥੇ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਨਾਲੋਂ ਟੁੱਟੀਆਂ ਰੂਹਾਂ ਨੂੰ ਰੱਬ ਨਾਲ ਜੋੜਨ ਲਈ ਧੁਰਕੀ ਬਾਣੀ ਸੰਸਾਰ 'ਤੇ ਆਈ, ਜਿਸ ਨੇ ਪ੍ਰੇਤਾਂ ਨੂੰ ਦੇਵਤੇ ਬਣਾ ਦਿੱਤਾ। ਬਲਿਹਾਰੀ ਗੁਰੇ ਆਪਣੇ ਦਿਓਹਾੜੀ ਸਾਧਵਾਰ, ਜਨ ਮਾਨਸ ਤੇ ਦੇਵਤੇ ਕੀ ਇੱਕ ਤਰਤ ਨਾ ਲਾਗੀ ਵਾਰ। ਬਾਣੀ ਕੁੱਲਾਂ ਤਾਰ ਦਿੰਦੀ ਹੈ, ਬਾਣੀ ਚੁਰਾਸੀਆਂ ਕੱਢ ਦਿੰਦੀ ਹੈ, ਬਾਣੀ ਲੇਖਾਂ ਦੀ ਲਕੀਰ ਬਦਲ ਦਿੰਦੀ ਹੈ, ਬਾਣੀ ਤਕਦੀਰ ਪਲਟ ਦਿੰਦੀ ਹੈ, ਬਾਣੀ ਪੁੱਠੇ ਲੇਖ ਉਲਟ ਕੇ ਸਿੱਧੇ ਕਰ ਦਿੰਦੀ ਹੈ। ਬਾਣੀ ਕਲਾਮ ਹੈ, ਬਾਣੀ ਇਲਹਾਮ ਹੈ, ਬਾਣੀ ਪੈਗਾਮ ਹੈ, ਬਾਣੀ ਨਾਮ ਹੈ, ਬਾਣੀ ਜਾਮ ਹੈ, ਬਾਣੀ ਉਪਦੇਸ਼ ਹੈ, ਬਾਣੀ ਸੰਦੇਸ਼ ਹੈ, ਬਾਣੀ ਉਦੇਸ਼ ਹੈ, ਬਾਣੀ ਅਰਦਾਸ ਹੈ, ਬਾਣੀ ਮਿਠਾਸ ਹੈ, ਬਾਣੀ ਧਰਵਾਸ ਹੈ, ਬਾਣੀ ਵਿਸ਼ਵਾਸ ਹੈ, ਬਾਣੀ ਗੀਤ ਹੈ, ਬਾਣੀ ਪ੍ਰੀਤ ਹੈ, ਬਾਣੀ ਸੰਗੀਤ ਹੈ, ਬਾਣੀ ਨੂਰ ਹੈ, ਬਾਣੀ ਸਰੂਰ ਹੈ, ਬਾਣੀ ਹਾਜ਼ਰ ਹਜ਼ੂਰ ਹੈ, ਬਾਣੀ ਜ਼ਾਹਰ ਜ਼ਹੂਰ ਹੈ, ਬਾਣੀ ਸਰਬ ਕਲਾ ਭਰਪੂਰ ਹੈ, ਬਾਣੀ ਰੰਗ ਹੈ, ਬਾਣੀ ਤਰੰਗ ਹੈ, ਬਾਣੀ ਜੰਗ ਹੈ, ਬਾਣੀ ਸਤਸੰਗ ਹੈ, ਬਾਣੀ ਰਾਗ ਹੈ, ਬਾਣੀ ਅਨੁਰਾਗ ਹੈ, ਬਾਣੀ ਵੈਰਾਗ ਹੈ, ਬਾਣੀ ਤਿਆਗ ਹੈ, ਬਾਣੀ ਜਾਗ ਹੈ, ਬਾਣੀ ਪਿਆਰ ਹੈ, ਬਾਣੀ ਖੁਮਾਰ ਹੈ, ਬਾਣੀ ਭੰਡਾਰ ਹੈ, ਬਾਣੀ ਵਿਚਾਰ ਹੈ, ਬਾਣੀ ਪਰਵਦਗਾਰ ਹੈ, ਬਾਣੀ ਆਪ ਨਿਰੰਕਾਰ ਹੈ, ਬਾਣੀ ਤੱਤ ਹੈ, ਬਾਣੀ ਮਤ ਹੈ, ਬਾਣੀ ਜਤ ਹੈ, ਬਾਣੀ ਸਤ ਹੈ, ਬਾਣੀ ਮਾਂ ਹੈ, ਬਾਣੀ ਬਾਪ ਹੈ, ਬਾਣੀ ਜਪ ਹੈ, ਬਾਣੀ ਜਾਪ ਹੈ, ਬਾਣੀ ਪੁਰਖ ਅਕਾਲ ਹੀ ਆਪ ਹੈ। ਆਲਮਗੀਰੀਆ ਇਹ ਜਿਹਨੇ ਜਾਣੀ ਹੈ, ਬਾਣੀ ਗੁਰੂ ਹੈ, ਗੁਰੂ ਬਾਣੀ ਹੈ। ਬਾਣੀ ਦੀ ਇਸ ਮਹਿਮਾ ਨੂੰ ਚਰਨ ਸਿੰਘ ਆਲਮਗੀਰੀ ਦਾ ਢਾਡੀ ਜੱਥਾ, ਜੀਤ ਸਿੰਘ ਆਲਮਗੀਰ, ਸਰੰਗੀ ਮਾਸਟਰ ਗੁਰਪਾਲ ਸਿੰਘ ਆਲਮਗੀਰ ਤੇ ਦਰਸ਼ਨ ਸਿੰਘ ਜੱਸੋਵਾਲ ਇੰਜ ਬਿਆਨ ਕਰਦੇ ਹਨ।

0: Okay, 1, 2, 3. ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ। ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ ਵੱਖ ਜੋ ਮੁੱਦੇ ਨੇ ਜੁੜੇ ਹੋਏ ਵਿਸ਼ੇ ਦੇ ਨਾਲ, ਚਾਹੇ ਉਹ ਕਾਉਂਸਲਿੰਗ ਹੋਏ, ਚਾਹੇ ਉਹ ਰੁਜ਼ਗਾਰ ਨਾਲ ਜੁੜੀ ਹੋਈ ਕੋਈ ਗੱਲ ਹੋਵੇ, ਉਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ, ਸਿੱਖਿਆ ਨਾਲ ਜੁੜੀਆਂ ਗੱਲਾਂ ਕਰਦੇ ਹਾਂ, ਐਜੂਕੇਸ਼ਨ ਦੇ ਉੱਤੇ ਗੱਲ ਕਰਦੇ ਹਾਂ। ਤੋ ਇਸ ਸਾਰੇ ਪ੍ਰਕਿਰਿਆ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਉਹ ਆਉਂਦਾ ਹੈ, ਪੇਰੈਂਟਿੰਗ, ਯਾਨੀ ਕਿ ਬੱਚੇ ਦਾ ਪਾਲਣ ਪੋਸ਼ਣ। ਸੋ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਪੈਨਲਿਸਟ ਡਾਕਟਰ ਭਾਵਨਾ ਗੁਪਤਾ ਜੀ। ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ।
1: ਥੈਂਕ ਯੂ।
0: ਤੋ ਦੋਸਤੋ, ਡਾਕਟਰ ਭਾਵਨਾ ਗੁਪਤਾ ਜੀ ਕੋ ਚੇਅਰਪਰਸਨ ਹਨ ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ ਜਲੰਧਰ, ਅਤੇ ਇਸ ਤੋਂ ਇਲਾਵਾ ਉਹ ਬਤੌਰ ਡਾਕਟਰ ਵੀ ਪ੍ਰੈਕਟਿਸ ਕਰਦੇ ਹਨ ਅਤੇ ਕਾਉਂਸਲਿੰਗ ਦੇ ਵਿੱਚ ਬਹੁਤ ਸਰਗਰਮ ਨੇ, ਅਤੇ ਇੰਡਸਟਰੀਅਲ ਟ੍ਰੇਨਿੰਗ ਉਹ ਦੇ ਰਹੇ ਨੇ, ਅਤੇ ਸਟੂਡੈਂਟਸ ਨੂੰ ਕਰੀਅਰ ਗਾਈਡੈਂਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਸਮਾਂ ਜਿਹੜਾ ਲੱਗਦਾ ਹੈ, ਬਹੁਤ ਯੋਗਦਾਨ ਹੈ ਉਹਨਾਂ ਦਾ, ਅਤੇ ਵਿਸ਼ੇਸ਼ ਤੌਰ 'ਤੇ ਪੇਰੈਂਟਿੰਗ ਵਰਕਸ਼ਾਪਸ ਉਹ ਔਰਗਨਾਈਜ਼ ਕਰਦੇ ਨੇ, ਅਤੇ ਉਹਦੇ ਵਿੱਚ ਮਾਪਿਆਂ ਨੂੰ ਕਿਵੇਂ ਜਿਹੜਾ ਗਾਈਡ ਕਰਦੇ ਨੇ, ਇਹ ਅੱਜ ਆਪਾਂ ਜਾਣਾਂਗੇ ਉਹਨਾਂ ਕੋਲੋਂ। ਤਾਂ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਇਹ ਆਉਂਦਾ ਹੈ ਮਨ ਦੇ ਵਿੱਚ ਕਿ ਇਹ ਪੇਰੈਂਟਿੰਗ ਕੀ ਹੈ, ਪਾਲਣ ਪੋਸ਼ਣ ਕੀ ਹੈ, ਇਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ?
1: ਜੀ, ਪੇਰੈਂਟਿੰਗ, ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਭ ਤੋਂ ਕੰਪਲੀਕੇਟਿਡ ਜੌਬ ਔਰ ਫੁੱਲ ਟਾਈਮ ਜੌਬ ਹੈ ਪੇਰੈਂਟਿੰਗ।
0: ਜੀ ਜੀ,
1: ਇਹਦਾ ਕੋਈ ਨਿਰਧਾਰਿਤ ਸਮਾਂ ਨਹੀਂ ਹੈ। ਜਦ ਤੱਕ ਤੁਸੀਂ ਪੇਰੈਂਟਸ ਹੋ, ਪੇਰੈਂਟਿੰਗ ਚੱਲਦੀ ਰਹਿੰਦੀ ਹੈ।
0: ਜੀ ਜੀ,
1: ਇੱਕ ਬੱਚੇ ਨੂੰ ਪੈਦਾ ਕਰਨਾ, ਉਸਦੀਆਂ ਜ਼ਰੂਰਤਾਂ ਪੂਰੀਆਂ ਕਰਨਾ, ਔਰ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਸਾਰੇ ਇੱਦਾਂ ਹੀ ਪਲਦੇ ਹੈ,
0: ਜੀ ਜੀ,
1: ਇਹ ਪੇਰੈਂਟਿੰਗ ਨਹੀਂ ਹੈ। ਪੇਰੈਂਟਿੰਗ ਇਸ ਤੋਂ ਵੱਧ ਕੇ ਹੈ ਕੁਛ।
0: ਜੀ,
1: ਤੁਸੀਂ ਇੱਕ ਬੱਚੇ ਨੂੰ ਉਹ ਬਣਾਉਣਾ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ, ਉਸਨੂੰ ਟਾਈਮ ਦੇਣਾ ਪੈਂਦਾ।
0: ਬਿਲਕੁਲ ਬਿਲਕੁਲ ਜੀ,
1: ਉਹਦੇ ਲਈ ਜੋ ਐਫਰਟਸ ਲੱਗਦੀਆਂ ਹੈ ਉਹ ਸਭ ਇਸ ਪੇਰੈਂਟਿੰਗ ਦੇ ਵਿੱਚ ਆ ਜਾਂਦਾ।
0: ਜੀ ਜੀ ਜੀ ਜੀ, ਸੋ ਇਹ ਆਪਣੇ ਆਪ ਦੇ ਵਿੱਚ ਉਮਰ ਭਰ ਚੱਲਣ ਵਾਲਾ ਮਾਪਿਆਂ ਲਈ ਜਿਹੜਾ ਕੰਮ ਹੈ, ਤੇ ਇਹ ਇੱਕ ਦਿਨ ਵਾਲਾ ਕੰਮ ਨਹੀਂ ਹੈਗਾ। ਇਹਦੇ ਉੱਤੇ ਗੱਲ ਹੋ ਗਈ ਤੇ ਖਤਮ ਹੋ ਗਈ। ਇਹ ਤੇ ਜੀ, ਪਰ ਇਹਦਾ ਮਤਲਬ ਕਿ ਇਹਦੇ ਲਈ ਤੇ ਫਿਰ ਕਿਵੇਂ ਆਪਾਂ ਇਹਨਾਂ ਨੂੰ ਡਿਫਾਈਨ ਕਰਾਂਗੇ? ਹਰ ਬੰਦੇ ਦਾ ਆਪਣਾ ਸੁਭਾਅ ਹੈ, ਤੇ ਆਪੋ ਆਪਣੇ ਰੂਲ, ਆਪੋ ਆਪਣੇ ਜਿਹੜੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਉਹਨਾਂ ਦਾ ਕਰਦੇ ਆ।
1: ਹਾਂਜੀ,
0: ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਉੱਭਰ ਕੇ ਆਉਂਦੀਆਂ ਨੇ, ਕਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਟਾਈਪਸ ਇਹਦੀਆਂ?
1: ਹਾਂਜੀ ਹਾਂਜੀ, ਵੈਸੇ ਤੇ ਥੋੜੇ ਬਹੁਤ ਫਰਕ ਦੇ ਨਾਲ ਹਰ ਇੱਕ ਦਾ ਸਟਾਈਲ ਡਿਫਰੈਂਟ ਹੈ
0: ਜੀ,
1: ਪਰ ਮੁੱਖ ਤੌਰ ਤੇ 4 ਪੇਰੈਂਟਿੰਗ ਸਟਾਈਲਸ ਗਿਣੇ ਗਏ ਹੈ।
0: ਜੀ ਜੀ,
1: ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਆਪਣੇ ਇੱਥੇ ਆਮ ਚੱਲਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਅਥੋਰੀਟੇਰੀਅਨ ਸਟਾਈਲ। ਅਥੋਰੀਟੇਰੀਅਨ ਸਟਾਈਲ ਉਹ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣਾ ਹੁਕਮ ਮੰਨਣ ਦੀ ਹੀ ਤਾਲੀਮ ਦਿੰਦੇ ਹਾਂ
0: ਜੀ।
1: ਮੈਂ ਤੈਨੂੰ ਜੋ ਕਿਹਾ ਬਸ
0: ਓਕੇ ਹੈ।
1: ਹਾਂ,
0: ਉਹ ਓਕੇ ਹੈ।
1: ਜੇ ਬੱਚਾ ਕੁਐਸਚਨ ਕਰਦਾ ਹੈ ਤਾਂ ਸਾਨੂੰ ਲੱਗਦਾ ਹੈ ਕਿ ਉਹ ਅੱਗੇ ਬੋਲ ਰਿਹਾ, ਉਹ ਸਾਡੀ ਇੱਜ਼ਤ ਨਹੀਂ ਕਰ ਰਿਹਾ।
0: ਜੀ ਜੀ ਜੀ ਜੀ,
1: ਇਹ ਅਥੋਰੀਟੇਰੀਅਨ ਸਟਾਈਲ ਹੈ ਸਾਡੇ। ਅਸੀਂ ਉਹਦੇ ਨਾਲ ਰੀਜ਼ਨਿੰਗ ਨਹੀਂ ਕਰਦੇ, ਅਸੀਂ ਉਹਨੂੰ ਲੌਜੀਕਲੀ ਐਕਸਪਲੇਨ ਨਹੀਂ ਕਰਦੇ।
0: ਜੀ ਜੀ ਜੀ,
1: ਔਰ ਸਾਨੂੰ ਇਹ ਲੱਗਦਾ ਕਿ ਇਹ ਬੱਚਾ ਸਾਡੇ ਕਹਿਣੇ 'ਚ ਨਹੀਂ ਹੈ ਜੇ ਉਹ ਬਾਰ ਬਾਰ ਕੁਐਸਚਨ ਕਰਦਾ ਜਾਂ ਸਾਡੇ ਡਿਸੀਜ਼ਨ ਨੂੰ ਚੈਲੰਜ ਕਰਦਾ।
0: ਜੀ ਜੀ,
1: ਸਾਡੇ ਕੋਲ ਉਹਦੇ ਹਰ ਜਵਾਬ ਦਾ ਇੱਕੋ ਹੀ, ਉਹਦੇ ਹਰ ਸਵਾਲ ਦਾ ਇੱਕੋ ਹੀ ਜਵਾਬ ਹੁੰਦਾ ਹੈ, ਕਿਉਂਕਿ ਮੈਂ ਕਿਹਾ।
0: ਜੀ ਜੀ ਜੀ, ਬਿਲਕੁਲ ਬਿਲਕੁਲ,
1: ਇਹ ਆਪਣੇ ਆਮ ਚੱਲਦਾ।
0: ਇਹ ਸਭ ਤੋਂ ਜ਼ਿਆਦਾ ਪਾਪੂਲਰ ਹੈ,
1: ਸਭ ਤੋਂ ਜ਼ਿਆਦਾ ਪਾਪੂਲਰ ਹੈ। ਠੀਕ ਹੈ,
0: ਬਿਲਕੁਲ।
1: ਤੁਹਾਨੂੰ ਸੁਣ ਕੇ ਕਿੱਦਾਂ ਲੱਗ ਰਿਹਾ? ਤੁਹਾਨੂੰ ਆਪੇ ਚੱਲ ਪਤਾ ਚੱਲ ਜਾਏਗਾ ਕਿ ਇਹ ਕਿੰਨਾ ਕੁ ਹੋਣਾ ਚਾਹੀਦਾ।
0: ਜੀ ਜੀ,
1: ਠੀਕ ਹੈ,
0: ਬਿਲਕੁਲ।
1: ਦੂਸਰਾ ਹੈ ਜਿਹਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਅਥੋਰੀਟੇਟਿਵ ਸਟਾਈਲ। ਇਹ ਪਹਿਲੇ ਜਿਹਦੀ ਮੈਂ ਗੱਲ ਕੀਤੀ ਉਹ ਅਥੋਰੀਟੇਰੀਅਨ ਹੈ
0: ਜੀ।
1: ਸੈਕਿੰਡ ਹੈ ਅਥੋਰੀਟੇਟਿਵ, ਜਿਹੜਾ ਕਾਫੀ ਹੱਦ ਤੱਕ ਬੈਲੈਂਸਡ ਪੇਰੈਂਟਿੰਗ ਹੈ
0: ਜੀ ਜੀ ਜੀ,
1: ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਅਸੀਂ ਆਪਣਾ ਆਪਣੇ ਡਿਸਕਸ਼ਨ ਕਰਦੇ ਹਾਂ, ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖਦੇ ਹਾਂ, ਅਸੀਂ ਪੋਜ਼ਿਟਿਵ ਨੈਗੇਟਿਵ ਦੇ ਬਾਰੇ ਗੱਲ ਕਰਦੇ ਹਾਂ। ਕਦੇ ਬੱਚੇ ਤੋਂ ਅਸੀਂ ਕਨਵਿੰਸ ਹੋ ਜਾਂਦੇ ਹਾਂ, ਕਦੇ ਬੱਚਾ ਸਾਡੇ ਤੋਂ
0: ਹੋ ਜਾਂਦਾ। ਜੀ ਜੀ ਜੀ,
1: ਔਰ ਇਹਨੂੰ ਮੇਰੀ ਨਜ਼ਰ ਵਿੱਚ ਇਹ ਪੋਜ਼ਿਟਿਵ ਪੇਰੈਂਟਿੰਗ ਹੈ
0: ਜੀ ਜੀ, ਟੂ ਵੇ ਕਮਿਊਨੀਕੇਸ਼ਨ
1: ਦਾ ਹੈ, ਟੂ ਵੇ ਕਮਿਊਨੀਕੇਸ਼ਨ ਹੈ। ਬੱਚੇ ਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੇਰੇ ਤਾਂ ਸੁਣਦੇ ਹੀ ਨਹੀਂ।
0: ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ,
1: ਹੈ ਨਾ
0: ਜੀ।
1: ਕਈ ਵਾਰੀ ਇਦਾਂ ਵੀ ਹੁੰਦਾ ਕਿ ਤੁਸੀਂ ਆਪਣੀ ਹੀ ਗੱਲ ਮਨਵਾ ਲੈਂਦੇ ਹੋ, ਪਰ ਬੱਚੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਨਾਲ ਜ਼ਬਰਦਸਤੀ ਹੋਈ ਹੈ।
0: ਬਿਲਕੁਲ ਠੀਕ ਹੈ,
1: ਤੁਹਾਡਾ ਕਨਵਿੰਸ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ
0: ਜੀ ਜੀ,
1: ਦੈਟ ਇਜ਼ ਅਥੋਰੀਟੇਟਿਵ। ਠੀਕ ਹੈ
0: ਜੀ ਜੀ,
1: एक है थर्ड जिस दे बारे मैं गल करना चाहनी है, वह है परमिसिव पेरेंटिंग।
0: परमिसिव
1: परमिसिव परमिसिव दे विच है कि तुसी छूट देती है बच्चे नू,
0: खुला ही छोड़ देता है कि जो मर्जी करे।
1: तुसी उस तो अपनी एक्सपेक्टेशंस बहुत घटा ली है
0: जी,
1: कोई फर्क नहीं पैंदा, तू जो मर्जी कर
0: जी जी जी,
1: ठीक है। हर एक चीज ओनू तुसी मुहैया करांदे हो, ओदियां डिमांड्स जिहड़ियां है तुसी ये नहीं देखदे कि वह जेन्युइन है या नहीं, वह पूरियां करना तुहानू लगदा जरूरी है
0: जी।
1: और तुसी ओ बोलदा है और पूरियां कर दियो
0: जी।
1: इस तरह की पेरेंटिंग दे विच चाइल्ड स्पॉयल हुंदा है
0: जी,
1: जो आम तौर पर देखा जाता है
0: जी, जी,
1: क्योंकि उन्हें इंपॉर्टेंस नहीं समझाई जाती कि चीजा किस तरह आदि है, किस कितनी डिमांड होनी चाहिए है।
0: जो उन्हें मुंह कढ़िया हाँ,
1: उन्हें यह नहीं लगता कि जरूरत के हिसाब न चीज होंगी है, उन्हें लगता जो दिल करे वह होंगी है
0: जी जी जी जी जी, बिल्कुल
1: वह इस तरह सीखता है। इस तरह के बच्चे फिर अगे जाके अकमुलेटिव बनते हैं, चीजा कट्ठिया कर लेनिया चाहे लोड़ हो चाहे ना,
0: बस उन्होंने जमा करी जाना सब
1: हाँ जी, ठीक है
0: बिल्कुल।
1: फिर है अनइनवॉल्वड पेरेंटिंग, अनइनवॉल्वड जिथे पेरेंट्स इनवॉल्वड ही नहीं है,
0: कुछ भी नहीं कर रहे हो,
1: फिजिकल प्रेजेंस नहीं है, जरूरतां सारियां पूरियां हो रही हैं बच्चे दियां
0: जी जी जी बिल्कुल, पर वो उते है नहीं,
1: उते नहीं है ना, वो टाइम दे रहे हैं, जे वो हैगे भी है तो वो कुछ होर कर रहे हैं
0: जी जी,
1: बच्चे लई नहीं है
0: बिल्कुल बिल्कुल,
1: वो अपनी कुछ एक्टिविटीज दे विच इन्ने बिजी है या उन्होंने ये लगता ही नहीं कि ये जरूरी है, उन्होंने लगता है जरूरत पूरी करनिया ही पेरेंटिंग है
0: जी, जी।
1: और वो सारिया जरूरत पूरी कर रहे हैं, और बच्चे नू भी एक टाइम तो बाद लगन लग जाता है कि माँ बाप जड़े है वो जरूरत पूरी करन दा सोर्स है,
0: उन्हां दा होर कोई रोल नहीं,
1: वो जुड़ाव नहीं आता, एक कनेक्ट जिन्हों असीं कहने भावनात्मक जुड़ाव
0: नहीं
1: बनता,
0: बिल्कुल बिल्कुल,
1: उन्हां लई इन्हां चीज़ां दी इंपोर्टेंस नहीं होंदी कि कट्ठे बह के डिनर करना, बच्चे की गल सुनना, स्कूल च की होया, उहदा होमवर्क देखना, इस चीज़ की कोई इंपोर्टेंस नहीं। यह है तो बेसिकली ये चार स्टाइल है
0: जी जी जी,
1: और मेनू लगता है कि अथॉरिटेटिव पेरेंटिंग है जिदे विच टू वे डिस्कशन है,
0: दोनों दी गल हो रही है
1: हाँ जी,
0: दोनों तेरा
1: उस दे हाँ जी, उथे कनेक्ट जुड़दा है, बच्चे जुड़दे है
0: जी जी,
1: वो वड्डे होके भी अपनी प्रॉब्लम्स डिस्कस करदे है
0: जी जी,
1: बजाय के बाहर कोई लभन दे कि जिदे नाल मैं दिल दी गल करा, पेरेंट्स उन्हां दे दोस्त बन जांदे है टाइम नाल
0: जी जी,
1: मेरे पर्सनल व्यू ये है कि ये ज्यादा अच्छा है
0: बिल्कुल बिल्कुल जी, क्योंकि डायलॉग तो होना चाहिए है दोवां दे विच, जे यही विच माइनस हो गया तो वह गैप बढ़ता जाएगा
1: बिल्कुल।
0: तो जिहड़ी वैसे सब तो ज़्यादा कि पॉपुलर है आम जिहड़ी जनता जिहड़ी है वह इनवॉल्व होंदी है जिहदे विच सब तो जिहड़ी
1: पॉपुलर आम लोग करदे है
0: जी जी जी,
1: जो मेरा एक्सपीरियंस है साडी जनरेशन दे जो असी जदों बच्चे सीगे
0: जी जी,
1: जदों भी मैं किसी नाल गल करदी हां बहुत घट लोग है जिहड़े कहिंदे हैगे कि अथॉरिटेटिव पेरेंटिंग जो पले है अथॉरिटेरियन स्टाइल ही रहा, और अज तक भी मतलब नहीं शायद इंडिया का यह रहा है कि ओबीडियंस है ना जिहड़ी वह इहदे विच ही लभी जाती है कि जो असी कहने वह यह करता है, अपने हालातों तो सीखा ना,
0: कोई पीढ़ी चल रही
1: पीढ़ी दर पीढ़ी चल रहा, बच्चा उस तो अलग भी सोच सकता
0: जी,
1: बच्चे का एक्सपोजर कुछ होर है
0: बिल्कुल
1: ठीक है ना, पर उथे क्योंकि डायलॉग नहीं है, क्वेश्चनिंग नहीं है, रीजनिंग नहीं है, तो उसनु वो मनन ले मजबूर है, वो
0: हुकम जिहड़ा है वो अटल है
1: हाँ,
0: बिल्कुल बिल्कुल जी। और इहदे तां फिर जिहड़ा बच्चा है इहदे विच मैनूं लगदा अगे जाके वो भी अगे इसे तरह ही अपनी अगली पीढ़ी दे विच वो सारा ट्रांसफर हुंदा है, सारा कुछ उसे तरह ही चलता रहिंदा है,
1: ये डिपेंड कर दे करेगा। देखो जिहड़े बच्चे नूं हर पल लगदा रहेगा कि ये गलत हो रहा
0: जी जी बिल्कुल,
1: हमेशा वो मन भी रहा पर उन्हें यह एहसास है कि यह गलत है,
0: ये सही नहीं हो रहा,
1: वह सोचेगा कि मैं इन्हें बदल दिया, मैं अपने बच्चों नाले ना करा, क्योंकि हर पेरेंट अपने बच्चे लिए बहुत लविंग होता है
0: बिल्कुल बिल्कुल बिल्कुल
1: ठीक है
0: जी।
1: जिस बच्चे की ट्यूनिंग हो गई कि यही ओबीडियंस है, ये ट्यूनिंग है फाइन ट्यूनिंग, हौली हौली हौली हौली इन्हू तुसी संस्कार को जो भी को
0: बिल्कुल
1: ठीक है ना, जिस दी ट्यूनिंग हो जाती है वह यही सीख जाएगा
0: जी बिल्कुल, ते ओ जिहड़ा इस चो बाहर आ गया ओ थोड़ा हो सकता है डिवेलप भी हो जाए ते नवी गल भी सोचेगा
1: बिल्कुल,
0: ये तो वाकई सही गल है जी। ते आम आपां कहने इसे लड़ी दे विच जी आपां देखिए कि जे बच्चे नूं ढिल दे दित्ती तां वी ओ बिगड़ जाएगा, जे ज्यादा कस दित्ता तां वी ओ गड़बड़ होएगी बहुत ज्यादा
1: बिल्कुल होएगी,
0: इह फिर किन्नी क सही गल होएगी कि डंडा पीर है बिगड़िया तिगड़िया दा, जदों आपां कहने बिगड़ गए बच्चे इन्हां नूं हुण इदां ही काबू करना पैणा है।
1: देखो बहुत ज़्यादा मार ਤੇ ਬਹੁਤ ਜ਼ਿਆਦਾ ਪਿਆਰ, ਦੋਨਾਂ ਦੀ ਗੱਲ ਕਰਾਂਗੇ
0: ਜੀ।
1: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀਰ ਹੈ,
0: ਬਿਲਕੁਲ ਹੈ ਨਾ, ਬਿਲਕੁਲ ਹਾਂਜੀ।
1: ਦੇਖੋ ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ
0: ਜੀ,
1: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ
0: ਜੀ ਜੀ, ਬਿਲਕੁਲ।
1: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ। ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ, ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ। ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ,
0: ਬਿਲਕੁਲ ਠੀਕ
1: ਹੈ ਨਾ,
0: ਬਿਲਕੁਲ
1: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ 'ਚ ਇੱਦਾਂ ਹੀ ਹੁੰਦਾ,
0: ਇੱਦਾਂ ਹੀ ਚੱਲੂ,
1: ਇੱਦਾਂ ਹੀ ਚੱਲੂਗਾ
0: ਜੀ ਜੀ ਜੀ,
1: ਇਹ ਠੀਕ ਨਹੀਂ ਹੈ,
0: ਬਿਲਕੁਲ।
1: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ ਹੈ, ਠੀਕ ਹੈ। ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ
0: ਜੀ ਜੀ,
1: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ। ਔਰ ਬੀਟਿੰਗ ਮਾਰ ਕੁਟਾਈ ਇਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿਹੜੇ ਬੱਚਿਆਂ ਨੂੰ ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ, ਕਿਉਂਕਿ ਦੋ ਛੱਪੜ ਪੈ ਜਾਣਗੇ ਹੋਰ ਕੀ ਹੋਣਾ ਇਸ ਤੋਂ ਬਾਅਦ।

0: ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇੱਦਾਂ ਨਾ ਕਰੋ, ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ, ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ, ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਆ।
1: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ, ਛੱਡੋ ਪਰੇ,
0: ਤੇ
1: ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ।
0: ਬਿਲਕੁਲ ਉਤਰਦਾ, ਮੈਂ ਹੁਣੇ ਤੁਹਾਨੂੰ ਜਿਹੜੀ ਐਗਜ਼ਾਮਪਲ ਦਿੱਤੀ
1: ਇਹਦੇ ਵਿੱਚ ਉਹੀ ਕੁਝ ਹੋ ਰਿਹਾ ਹੈ।
0: ਬਿਲਕੁਲ ਹੋ ਰਿਹਾ
1: ਹੈ, ਬਿਲਕੁਲ ਬਿਲਕੁਲ ਜੀ। ਤੋ ਇਹਦੇ 'ਚ ਜਿਹੜੀ ਆ ਅੱਜ ਕੱਲ੍ਹ ਜਿਹੜੇ ਮਾਪੇ ਆ, ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ, ਅੱਜ ਕੱਲ੍ਹ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ, ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ, ਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ, ਉਹ ਆਪਣਾ ਚਲੋ ਕੰਮ ਕਾਰ ਵਿਹਾਰ ਕਰਦੇ ਸੀਗੇ,
0: ਇਹ
1: ਪਹਿਲਾਂ ਤੇ ਹੁਣ 'ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ?
0: ਬਹੁਤ ਫਰਕ ਹੈ। ਦੇਖੋ ਇੰਨਾ ਟੈਕਨੋਲੋਜੀ ਐਡਵਾਂਸ ਹੈ, ਸਭ ਕੁਛ ਹੈ, ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ 'ਤੇ ਐਕਟਿਵ ਹੋ ਤਾਂ ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ, ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ।
1: ਉਹ ਇੱਕ ਇਹਦਾ ਵਾਧਾ ਹੈਗਾ।
0: ਹਾਂ, ਉਹ ਇਹਦਾ ਵਾਧਾ ਜੇ ਇਸਨੂੰ ਪੋਜ਼ਿਟਿਵਲੀ ਲਓ। ਲੇਕਿਨ ਅਗਰ ਤੁਸੀਂ ਪਿੰਗ ਹੋਈ ਨਾਲ ਦੀ ਨਾਲ ਫੋਨ ਚੁੱਕਿਆ, ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ, ਨਹੀਂ, ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਕਿ ਇਹ ਟਾਈਮ ਹੈ ਮੇਰਾ, ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ, ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ, ਇਹ ਇੱਕ ਘੰਟਾ ਮੈਂ ਇੱਥੇ ਲਗਾ ਸਕਦੀ ਹਾਂ। ਪ੍ਰਾਇਰਿਟੀ ਦੇਣੀ ਪਏਗੀ ਤੁਹਾਨੂੰ, ਤੁਸੀਂ ਸੈੱਟ ਕਰਨਾ ਕਿ ਤੁਹਾਡੇ ਲਈ ਪ੍ਰਾਇਰਿਟੀ ਕੀ ਹੈ। ਜੇ ਤੁਹਾਡੇ ਲਈ ਪ੍ਰਾਇਰਿਟੀ ਸੋਸ਼ਲਾਈਜ਼ ਕਰਨਾ ਹੈ, ਮਾਰਕੀਟ ਜਾਣਾ ਹੈ, ਸਹੇਲੀਆਂ ਨੂੰ ਮਿਲਣਾ ਹੈ, ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਹੋ ਉਹ ਪ੍ਰਾਇਰਿਟੀ ਹੋਵੇ, ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ, ਬੱਚਾ ਜੋ ਦੇਖਦਾ ਉਹੀ ਕਰਦਾ।
1: ਹਾਂ ਬਿਲਕੁਲ ਬਿਲਕੁਲ।
0: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ, ਨਹੀਂ ਹੁਣੇ ਆਏ ਆ, ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ, ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ।
1: ਜੀ ਜੀ ਬਿਲਕੁਲ ਬਿਲਕੁਲ।
0: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨਸ ਉਹਨਾਂ ਦੀ ਪੜ੍ਹਾਈ ਲਈ ਛੱਡ ਦਿਓ, ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇਰਿਟੀ ਹੈ।
1: ਉਹ ਸਕਿਪਿੰਗ ਕਰੇਗਾ ਨਹੀਂ ਤੇ,
0: ਹਾਂ
1: ਉਹ ਕਹੇਗਾ ਛੱਡੋ ਪਰੇ।
0: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ,
1: ਹਾਂ ਜੀ ਹਾਂ ਬਿਲਕੁਲ,
0: ਉਹ ਇਹ ਸਿੱਖ ਜਾਏਗਾ ਕਿ ਰਿਸ਼ਤੇਦਾਰਾਂ ਦੇ ਆਣ ਤੇ ਛੁੱਟੀ ਲਈਦੀ ਹੈ।
1: ਹਾਂ ਬਿਲਕੁਲ ਬਿਲਕੁਲ ਬਿਲਕੁਲ ਜੀ, ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਪਾਰਟ ਐਂਡ ਪਾਰਸਲ ਬਣ ਜਾਏਗਾ ਕਿ ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ।
0: ਹਾਂ ਜੀ,
1: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ, ਇਹੋ ਜਿਹਾ ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ।
0: ਬਿਲਕੁਲ।
1: ਅਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ, ਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇਤਾ ਪਰ ਟਾਈਮ ਨਹੀਂ ਦਿੱਤਾ, ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ, ਇਹ ਆਪਾਂ ਹੁਣੇ ਗੱਲ ਵੀ ਕੀਤੀ ਹੈ।
0: ਹਾਂਜੀ।
1: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ ਚਾਰ ਮੈਂਬਰ ਘਰ 'ਚ ਬੈਠੇ ਆ, ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ 'ਤੇ ਲੱਗੇ ਹੋਏ ਆ, ਅਤੇ ਉਹ ਵੀ ਉਹ ਤਾਂ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ,
0: ਬਿਲਕੁਲ ਹੁੰਦਾ ਇਗਨੋਰ, ਬਿਲਕੁਲ।
1: ਇਹ ਤੋਂ ਕਿਵੇਂ ਬਚਿਆ ਜਾ ਸਕਦਾ, ਇਹ ਕਿੰਨੀ ਗੰਭੀਰ ਗੱਲ ਹੈ?
0: ਇਹ ਬਹੁਤ ਗੰਭੀਰ ਗੱਲ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ, ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ, ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ। ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ, ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ, ਤੁਸੀਂ ਉਹਦਾ ਕੋਈ ਸਵਾਲ ਅੜ ਗਿਆ, ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ, ਤਾਂ ਕੀ ਹੋਏਗਾ, ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ।
1: ਜੀ ਜੀ ਬਿਲਕੁਲ ਬਿਲਕੁਲ,
0: ਠੀਕ ਹੈ,
1: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ।
0: ਇੱਕ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ, ਇਹ ਵੀ ਕੁਆਲਿਟੀ ਟਾਈਮ ਦਿੱਤਾ, ਉਹਨੇ ਉਹਦੀ ਲਰਨਿੰਗ ਨਹੀਂ ਹੋਈ,
1: ਬਿਲਕੁਲ ਸਗੋਂ ਉਹਦੇ ਕੋਲ ਖੋਲਿਆ ਕੁਝ।
0: ਹਾਂ, ਉਹ ਹੁੰਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ, ਹੋਮਵਰਕ ਉਹਦੇ ਟੀਚਰ ਲਈ ਸੀ ਇੱਕ ਸਟੈਂਡਰਡ, ਇੱਕ ਪੈਰਾਮੀਟਰ, ਤੁਸੀਂ ਉਹ ਖਰਾਬ ਕਰਤਾ, ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ। ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਹਾਂ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ,
1: ਜੀ ਜੀ ਬਿਲਕੁਲ ਬਿਲਕੁਲ,
0: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ,
1: ਬਿਲਕੁਲ,
0: ਦਿਸ ਇਜ਼ ਨਾਟ ਕੁਆਲਿਟੀ ਟਾਈਮ,
1: ਉਹ ਤਾਂ ਬਹੁਤ ਵੱਡਾ ਲਾਸ ਉਹਨੂੰ ਇੱਕ ਤਰ੍ਹਾਂ ਦਾ ਕਰ ਦਿੱਤਾ ਹੈ।
0: ਹਾਂਜੀ
1: ਬਿਲਕੁਲ ਬਿਲਕੁਲ,
0: ਠੀਕ ਹੈ। ਔਰ ਬਾਕੀ ਫਿਰ ਉਹੀ ਹੈ, ਜਿੰਨਾ ਜ਼ਿਆਦਾ ਤੁਸੀਂ ਟੀਵੀ ਦੇਖਦੇ ਹੋ, ਵਟਸਐਪ ਕਰਦੇ ਹੋ, ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ, ਬੱਚਿਆਂ ਤੇ ਘੱਟ ਟਾਈਮ, ਟਾਈਮ ਤਾਂ ਉਨਾ ਹੀ ਹੈ 24 ਘੰਟੇ, ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ ਲਗਾ,
1: ਬਿਲਕੁਲ ਬਿਲਕੁਲ,
0: ਪ੍ਰਾਇੋਰਟੀ ਸੈੱਟ ਕਰਨੀਆਂ ਪੈਣਗੀਆਂ,
1: ਉਹ ਤਾਂ ਜ਼ਰੂਰੀ ਹੈ ਜੀ।
0: ਹਾਂਜੀ,
1: ਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ, ਇੱਕ ਤੇ ਟਾਈਮ, ਕੁਆਲਿਟੀ ਟਾਈਮ,
0: ਹਾਂਜੀ
1: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ,
0: ਸਭ ਤੋਂ ਪਹਿਲੀ ਸ਼ਰਤ ਹੈ,
1: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਈਟ ਦਾ ਜਾਂ ਬੱਚਿਆਂ ਦਾ ਉਹਨਾਂ ਨੂੰ ਖਾਣ ਪੀਣ ਤੋਂ, ਉਹਨਾਂ ਦੀ
0: ਬਿਲਕੁਲ
1: ਬੈਡ ਕੰਪਨੀ 'ਚ ਪੈ ਗਿਆ ਜੀ ਬੱਚਾ,
0: ਹਾਂਜੀ,
1: ਇਹ ਕਿਵੇਂ ਹੁੰਦਾ ਹੈ, ਬੈਡ ਕੰਪਨੀ 'ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ?
0: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
1: ਜੀ ਜੀ ਜੀ ਠੀਕ ਹੈ।
0: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕੀ ਹੋ ਰਿਹਾ ਇਹਦੀ ਲਾਈਫ 'ਚ,
1: ਜੀ ਜੀ ਬਿਲਕੁਲ,
0: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
1: ਜੀ ਜੀ
0: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ ਹੈ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ। ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ, ਨਾ ਉਹ ਗੱਲ ਕਰੇਗਾ, ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
1: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ।
0: ਹਾਂਜੀ,
1: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ।
0: ਬਿਲਕੁਲ।
1: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ
0: ਜ਼ਿੰਦਗੀ
1: ਵਿੱਚ ਦੁਖੀ ਜਿਹੜੇ ਆ। ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਹੈ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ, ਉਹ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ, ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਨੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ ਹੈ?
0: ਹਾਂਜੀ, ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਤੁਹਾਡੀ ਗੱਲਬਾਤ ਸਮਝਦਾ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ ਹੈ।
1: ਬਿਲਕੁਲ ਬਿਲਕੁਲ ਬਿਲਕੁਲ,
0: ਇਹ ਸੱਚਾਈ ਹੈ।
1: ਹਾਂਜੀ,
0: ਅਸੀਂ ਸਮਾਈਲ ਕਰਦੇ ਹਾਂ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਹੈ ਥੋੜ੍ਹਾ ਜਿਹਾ,
1: ਬਿਲਕੁਲ
0: ਕਰਦਾ ਹੈ, ਕੁਛ ਮਹੀਨਿਆਂ ਦਾ ਬੱਚਾ ਵੀ। ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
1: ਉਹ ਸ਼ੁਰੂ ਹੋ ਚੁੱਕੀ।
0: ਸ਼ੁਰੂ ਹੋ ਚੁੱਕੀ,
1: ਜੀ ਜੀ ਬਿਲਕੁਲ।
0: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
1: ਜੀ ਜੀ,
0: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ ਕੁਛ, ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਸੋਏਗਾ, ਲਾਈਕ ਦੈਟ ਨਾ।
1: ਬਿਲਕੁਲ ਬਿਲਕੁਲ,
0: ਉਹ ਸਿੱਖ ਰਿਹਾ, ਉਹ ਆਬਜ਼ਰਵ ਕਰ ਰਿਹਾ।
1: ਜੀ ਜੀ,
0: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਝ ਨਹੀਂ ਰਹੀ ਹੈ।
1: ਜੀ ਜੀ ਜੀ ਬਿਲਕੁਲ,
0: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ।
1: ਬਿਲਕੁਲ ਬਿਲਕੁਲ ਬਿਲਕੁਲ,
0: ਇੱਕ ਹੈ ਕਿ ਇੱਕ ਮਦਰ ਹੈਗੀ ਆ ਉਹ ਖਿੱਝ ਰਹੀ ਹੈ, ਹੁਣ ਇਹਨੇ ਫੇਰ ਸੁੱਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
1: 50 ਤਿਉੜੀਆਂ ਪਾ ਲਈਆਂ ਤੇ ਉਹਨੂੰ ਕੁੜੀ ਜਾਣਾ,
0: ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਣ ਹੀ ਔਖੀ ਹੋ ਗਈ, ਉਹ ਇਹ ਹੀ ਬਣ ਜਾਏਗਾ ਇੱਕ ਰੂਟੀਨ।
1: ਜੀ ਜੀ ਜੀ,
0: ਫਿਰ ਮੈਂ ਕਹੂੰਗੀ ਫਿਰ ਪ੍ਰੋਬਲਮ ਕਿੱਥੇ ਆਈ, ਪੇਰੈਂਟਿੰਗ 'ਚ ਆਈ ਨਾ,
1: ਉੱਥੇ ਆਈ। ਬਿਲਕੁਲ, ਬੱਚਾ ਤੇ ਕੋਰੀ ਸਲੇਟ ਸੀ,
0: ਬੱਚਾ ਕੋਰੀ ਸਲੇਟ ਸੀ।
1: ਜੀ ਜੀ ਬਿਲਕੁਲ,
0: ਜਦੋਂ ਤੁਸੀਂ ਉਸ ਦੀਆਂ ਐਕਟੀਵਿਟੀਜ਼ 'ਚ ਇਨਵੋਲਵ ਹੋਏ, ਜੋ ਜੋ ਉਹਨੇ ਕੀਤਾ ਉਹ 'ਚ ਖੁਸ਼ੀ ਮਹਿਸੂਸ ਕੀਤੀ ਕਿ ਚਲੋ ਸਾਡੇ ਘਰ ਵੀ ਇਹ ਐਕਟੀਵਿਟੀ ਹੋਈ, ਕੋਈ ਖਲਾਰਾ ਪਿਆ, ਕੋਈ ਬੱਚਾ ਹੈ ਤਾਂ ਖਲਾਰਾ ਪਏਗਾ।
1: ਬਿਲਕੁਲ ਬਿਲਕੁਲ,
0: ਹੈ ਨਾ। ਇੱਕ ਤੁਸੀਂ ਬਹੁਤ ਦੁਖੀ ਹੋ ਗਏ ਕਿ ਜਦੋਂ ਦੇਖੋ ਖਲਾਰਾ ਹੀ ਪਿਆ ਰਹਿੰਦਾ, ਉਹੀ ਸਿਚੁਏਸ਼ਨ ਹੈ, ਕੋਈ ਕਿਸ ਤਰ੍ਹਾਂ ਰਿਐਕਟ ਕਰ ਰਿਹਾ, ਕੋਈ ਕਿਸ ਤਰ੍ਹਾਂ,
1: ਬਿਲਕੁਲ ਬਿਲਕੁਲ,
0: ਬੱਚਾ ਉਸੇ ਹਿਸਾਬ ਨਾਲ ਬਣ ਰਿਹਾ।
1: ਤੋ ਇਹ ਤਾਂ ਬਹੁਤ ਹੀ ਅਲਰਟ ਹੋਣਾ ਪੈਣਾ ਉਹਨਾਂ ਨੂੰ, ਪੇਰੈਂਟਸ ਨੂੰ ਮੈਨੂੰ ਲੱਗਦਾ ਜਾਗਣ ਦੀ ਲੋੜ ਹੈ, ਚੇਤਨਾ ਦੀ ਲੋੜ ਹੈ, ਕਿ ਕਿਉਂਕਿ ਇਸ ਬਾਰੇ ਕੋਈ ਵੀ ਸਕੂਲਾਂ ਵਿੱਚ ਵੀ ਨਹੀਂ ਦੱਸਿਆ ਜਾਂਦਾ, ਕੋਈ ਇਹੋ ਜਿਹਾ ਸਟੱਡੀ ਦਾ ਸਾਡਾ ਪਾਰਟ ਵੀ ਨਹੀਂ ਹੈ ਜਿਹੜਾ ਪਾਲਣ ਪੋਸ਼ਣ ਵਾਲਾ, ਜੇ ਕਹੀਏ ਕਿ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਇਹ ਸਾਨੂੰ ਥੋੜ੍ਹਾ ਜਿਹਾ ਸੰਭਲ ਕੇ ਕੰਮ ਕਰਨਾ ਚਾਹੀਦਾ, ਸੰਭਲ ਕੇ ਬੱਚਿਆਂ ਨਾਲ ਡੀਲ ਕਰਨਾ ਚਾਹੀਦਾ। ਅਤੇ ਦੋਸਤੋ, ਆਪਾਂ ਗੱਲਾਂ ਕਰ ਰਹੇ ਹਾਂ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਡਾਕਟਰ ਭਾਵਨਾ ਗੁਪਤਾ ਜੀ ਦੇ ਨਾਲ। ਤੋ ਡਾਕਟਰ ਸਾਹਿਬ ਨੇ ਬਹੁਤ ਹੀ ਕਮਾਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ, ਗੱਲਾਂ ਹੈਗੀਆਂ ਸਾਡੇ ਕੋਲ ਪਹਿਲਾਂ ਹੀ, ਲੇਕਿਨ ਜਿਵੇਂ ਇਹਨਾਂ ਨੂੰ ਇਲੈਬੋਰੇਟ ਕੀਤਾ, ਜਿਵੇਂ ਫੋਕਸ ਕਰਦੇ ਹਾਂ ਆਪਾਂ, ਇਹ ਵਾਹ ਕਮਾਲ ਸੀ। ਡਾਕਟਰ ਸਾਹਿਬ, ਤੁਸੀਂ ਜਿਹੜੇ ਸਾਡੇ ਦੋਸਤ ਸੁਣ ਰਹੇ ਨੇ, ਜਿਹੜੇ ਮਾਪੇ ਨੇ, ਈਵਨ ਬੱਚੇ ਵੀ ਸੁਣ ਰਹੇ ਨੇ, ਤੋ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
0: ਮੈਂ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਤੁਸੀਂ ਪੇਰੈਂਟਸ ਹੋ ਠੀਕ ਹੈ, ਪਰ ਬੱਚਿਆਂ ਦੇ ਦੋਸਤ ਵੀ ਬਣੋ।
1: ਜੀ ਜੀ ਜੀ ਜੀ ਜੀ,
0: ਬਹੁਤ ਜ਼ਰੂਰੀ ਹੈ। ਦੇਖੋ, ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ,
1: ਜੀ ਜੀ,
0: ਜਿਹੜੀਆਂ ਅਸੀਂ ਕਿਸੇ ਨਾਲ ਨਹੀਂ ਕਰਦੇ, ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ। ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ, ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ। ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ, ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ, ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ।
1: ਉਹਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ,
0: ਕਿਉਂਕਿ ਨਹੀਂ, ਤੁਹਾਡੀ ਮਨਸ਼ਾ ਮਾੜੀ ਨਹੀਂ ਹੈ, ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ,
1: ਨਫ਼ਰਤ ਨਹੀਂ ਹੋ ਰਹੀ, ਇਹ ਤਾਂ ਹੈਗੀ ਹੈ,
0: ਠੀਕ ਹੈ ਨਾ। ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਛ ਨਹੀਂ ਹੈ।
1: ਜੀ ਜੀ ਬਿਲਕੁਲ,
0: ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ, ਕਮਿਊਨੀਕੇਸ਼ਨ ਗੈਪ ਹੈ,
1: ਜੀ ਜੀ ਜੀ
0: ਤੁਸੀਂ ਉਸ ਨੂੰ ਵਧਾਓ ਨਹੀਂ, ਤੁਸੀਂ ਉਸ ਨੂੰ ਪਾਰ ਕਰਨਾ।
1: ਬਿਲਕੁਲ,
0: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ ਹੌਲੀ ਹੌਲੀ ਆਪਣੇ ਆਪ ਚ ਡਿਵੈਲਪ ਕਰੋ।
1: ਜੀ ਜੀ ਜੀ
0: ਠੀਕ ਹੈ, ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆ ਕੀ ਹੋ ਗਿਆ,
1: ਆ ਕੇ ਕਿਸੇ ਹੋਰ ਦੇ ਘਰ ਆ ਗਿਆ ਪਤਾ ਨਹੀਂ,
0: ਹੈ ਨਾ। ਠੀਕ ਹੈ, ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ ਜਿਹੜਾ ਸਹਿਜ ਸੁਭਾਅ ਲੱਗੇ।
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ,
0: ਤੇ ਦੋਨਾਂ ਲਈ ਅੱਛਾ ਹੈ, ਘਰ ਦਾ ਮਾਹੌਲ ਵੀ ਅੱਛਾ ਹੋਏਗਾ।
1: ਬਿਲਕੁਲ ਬਿਲਕੁਲ ਜੀ, ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ, ਮੋਟੀਵੇਸ਼ਨਲ ਵੀਡੀਓ ਜਾਂ ਕੁਝ ਇਹੋ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ?
0: ਬਿਲਕੁਲ, ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ ਅੱਜ ਕੱਲ ਤਾਂ, ਯੂਟਿਊਬ ਤੋਂ ਜੋ ਮਰਜ਼ੀ ਦੇਖੋ।
1: ਹਾਂਜੀ, ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ ਜੇ ਉਹਨੇ ਜਲੰਧਰ ਜਾਣਾ ਤਾਂ ਹੀ ਫੜੇਗਾ, ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ ਜੇ ਉਹਨੂੰ ਪਤਾ ਹੋਵੇ ਕਿ ਲੱਭਣਾ ਕੀ ਹੈ।
0: ਮੈਂ ਫਿਰ ਕਹਾਂਗੀ, ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ। ਤੁਸੀਂ ਸਾਰਾ ਦਿਨ ਉਸ 'ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ,
1: ਜੀ ਜੀ
0: ਤੁਸੀਂ ਉਸ ਤੇ ਕੁਛ ਅੱਛਾ ਵੀ ਦੇਖ ਸਕਦੇ ਹੋ। ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ, ਹੁਣ ਤੁਹਾਨੂੰ ਸਾਰਾ ਕੁਛ ਘਰੇ ਹੀ ਅਵੇਲੇਬਲ ਹੈ,
1: ਸਾਰਾ ਕੁਝ ਹੋ ਗਿਆ ਜੀ।
0: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ ਹੈ, ਕੁਛ ਅੱਛਾ ਸਿੱਖਣਾ।
1: ਬਿਲਕੁਲ ਬਿਲਕੁਲ ਬਿਲਕੁਲ। ਸੋ ਦੋਸਤੋ, ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ, ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ, ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ ਹੈ। ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਆਪਣੀ ਇਸ ਗੱਲਬਾਤ ਤੋਂ ਬਾਅਦ ਵੀ, ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ, ਆਪਾਂ ਸਮਝਦੇ ਹਾਂ ਕਿ ਇਹ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਹੈ। ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ, ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ ਦਾ, ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵੇਂ 'ਚੋਂ ਸਮਾਂ ਕੱਢਿਆ, ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਬਹੁਤ
0: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ। ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ, ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ। ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ, ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ, ਇੱਕ ਪਲੇਟਫਾਰਮ ਮਿਲਿਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
1: ਸ਼ੁਕਰੀਆ ਦੋਸਤੋ, ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ। ਹੁਣ ਦੇ ਉਸ ਅਮਰਜੀਤ ਸਿੰਘ ਸ਼ਮੀ ਨੂੰ ਆ ਗਿਆ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ੍ਹ ਪੜ੍ਹ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ದ್ವಾಪ ರೇಡಿಯೋ. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡ ਦੇ ਮੰਚ ਉਤੇ ਨਿੱਘਾ ਸਵਾਗਤ ਹੈ ਤੇ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਵਾ ਹਾਲੇ ਦੁਨੀਆਂ. ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ. ਦੋਸਤੋ, ਉਮੀਦ ਕਰਦੇ ਹਾਂ ਸਭ ਰਾਜ਼ੀ ਖੁਸ਼ੀ ਹੋਵੋਗੇ ਤੇ ਹੁਣ ਤੋਂ ਲੈ ਕੇ ਤਕਰੀਬਨ 2-2.5 ਘੰਟੇ ਤੁਹਾਡਾ ਮੇਰਾ ਰਾਬਤਾ ਲਾਈਵ ਪ੍ਰੋਗਰਾਮ ਦੇ ਦੌਰਾਨ ਜਿਹੜਾ ਹਰ ਰੋਜ਼ ਦੀ ਤਰ੍ਹਾਂ ਬਣਿਆ ਰਹੇਗਾ ਤੇ ਨਾਲ ਨਾਲ ਪੰਜਾਬ ਦੀਆਂ ਖਬਰਾਂ ਤੋਂ ਲੈ ਕੇ ਦੇਸ਼ ਪ੍ਰੇਤ ਦੀਆਂ ਖਬਰਾਂ ਤੱਕ ਜਿਹੜੀ ਝਾਤ ਮਾਰਾਂਗੇ ਤੇ ਨਾਲ ਹੀ ਗੱਲਾਂ ਬਾਤਾਂ ਵੀ ਤੁਹਾਨੂੰ ਕੋਈ ਨਾ ਕੋਈ ਸੁਣਾਵਾਂਗੇ ਤੇ ਜ਼ਿੰਦਗੀ ਦੇ ਉੱਤੇ ਗੱਲਬਾਤ ਵੀ ਕਰਾਂਗੇ. ਸਮਾਂ ਤੇ ਸਥਿਤੀ ਜਿਹੜੀ ਇਜਾਜ਼ਤ ਦੇਵੇਗੀ ਤਾਂ ਜ਼ਰੂਰ ਤੁਹਾਨੂੰ ਅੱਜ ਅੰਮ੍ਰਿਤ ਕੌਰ ਬਡਰੁੱਖਾ ਉਹਨਾਂ ਜੀ ਦੀ ਕਲਮ ਦੇ ਵਿੱਚੋਂ ਹੀ ਇੱਕ ਨਵੀਂ ਕਹਾਣੀ ਤੁਹਾਡੇ ਰੂਬਰੂ ਕਰਨ ਦੀ ਕੋਸ਼ਿਸ਼ ਰਹੇਗੀ. ਬਾਕੀ ਜਿਵੇਂ ਸਮਾਂ ਇਜਾਜ਼ਤ ਦੇਵੇਗਾ ਉਸਦੇ ਮੁਤਾਬਕ ਜ਼ਰੂਰ ਆਪਾਂ ਚੱਲਦੇ ਰਹਾਂਗੇ. ਤੇ ਕੁਝ ਹੀ ਪਲਾਂ ਤੱਕ ਖਬਰਾਂ ਦੇ ਨਾਲ ਸਿਲਸਿਲੇ ਦੇ ਵਿੱਚ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜਨਗੇ ਜੀ ਤੇ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕਰਾਂਗੇ. ਕੁਝ ਜਿਹੜੇ ਨਵੇਂ ਹਾਲਾਤ ਨੇ ਪੰਜਾਬ ਦੇ ਵਿੱਚ, ਸਿਆਸਤ ਜਿਹੜੀ ਹੈ ਹਵਾ ਵੀ ਬਦਲ ਰਹੀ ਹੈ, ਮੌਸਮ ਵੀ ਬਦਲ ਰਿਹਾ ਤੇ ਬੱਦਲ ਵੀ ਜਿਹੜੇ ਨੇ ਗਰਜ ਰਹੇ ਨੇ. ਤੇ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਲੱਭਦਾ ਕਿੱਥੇ ਹੈ, ਭੱਜੇ ਸਾਰੇ ਖਿਡਾਰੀ ਨੇ ਮੈਦਾਨ ਛੱਡ ਕੇ ਤੇ ਅਫਸਰਾਂ ਦੀ ਮੱਤ ਮਾਰੀ ਹੈ ਤੇ ਵਾਰਿਸ ਪੰਜਾਬ ਦੀ ਜਿਹੜੀ ਹੁਣ ਅਗਲੀ ਵਾਰੀ ਹੈ. ਇਸੇ ਤਰ੍ਹਾਂ ਮਾਹੌਲ ਜਿਹੜਾ ਸਿਆਸਤ ਦੇ ਵਿੱਚ ਕਾਫੀ ਗਰਮਾਇਆ ਹੋਇਆ ਉਹਦੇ ਬਾਰੇ ਵੀ ਵਿਚਾਰ ਵਟਾਂਦਰਾ ਕਰਾਂਗੇ. ਤੇ ਅੱਜ ਦੀਆਂ ਖਬਰਾਂ ਦੇ ਉੱਤੇ ਨਾਲ ਨਾਲ ਹਰਿਆਣੇ ਤੋਂ ਫਿਰ ਰਾਮ ਰਹੀਮ ਜਿਹੜਾ ਫਿਰ ਚਰਚਾ ਦੇ ਵਿੱਚ ਜਿਹੜਾ ਹੈ ਤੇ ਉਹਨਾਂ ਦੇ ਬਾਰੇ ਵੀ ਗੱਲ ਕਰਾਂਗੇ. ਅਕਾਲ ਤਖ਼ਤ ਸਾਹਿਬ ਦੇ ਉੱਤੋਂ ਕੁਝ ਅਪਡੇਟਸ ਨੇ ਉਹਦੀ ਵੀ ਝਾਤ ਨਾਲ ਮਾਰਾਂਗੇ. ਪਰ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਤੇ ਘੜੀਆਂ ਦੇ ਹਵਾਲੇ ਦੀ ਗੱਲ ਕਰਦੇ ਹਾਂ. ਸਮਾਂ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:06 ਦਾ ਸਮਾਂ ਹੈ. ਭਾਰਤ ਦੇ ਵਿੱਚ ਰਾਤ ਦੇ 9:36 ਹੋ ਗਏ ਹੈ ਤੇ ਯੂਕੇ ਦੇ ਵਿੱਚ ਸ਼ਾਮ ਦੇ 5:00 ਦੇ ਉੱਤੇ ਜਿਹੜਾ 6 ਦਾ ਸਮਾਂ ਹੈ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:06 ਤੇ ਇਸੇ ਤਰ੍ਹਾਂ ਅਮਰੀਕਾ ਤੇ ਟੋਰਾਂਟੋ ਤੇ ਨਿਊਯਾਰਕ ਦੇ ਵਿੱਚ ਦੁਪਹਿਰ ਦਾ ਸਮਾਂ ਹੈ 12:06 ਦਾ ਤੇ ਯੂਰਪੀਅਨ ਘੰਟਿਆਂ ਮੁਤਾਬਕ ਸਮਾਂ ਤਾਂ ਸਥਿਤੀ ਸ਼ਾਮ ਦੇ 6:06 ਘੜੀਆਂ ਜਿਹੜੀਆਂ ਨੇ ਦਰਸਾ ਰਹੀਆਂ ਨੇ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ. ਬਾਕੀ ਤੁਸੀਂ ਜਿਹੜਾ ਦਰੁਸਤ ਕਰਵਾ ਸਕਦੇ ਹੋ ਜੇਕਰ ਕੋਈ ਤੰਗੀ ਪਰੇਸ਼ਾਨੀ ਹੈ, ਟੈਕਨੀਕਲ ਕੋਈ ਇਸ਼ੂ ਹੈਗਾ ਟੈਕਨੀਕਲ ਤੁਹਾਨੂੰ ਲੱਗਦਾ ਤੇ ਯੂਟਿਊਬ ਦੇ ਉੱਤੇ ਜਿਹੜਾ ਕਮੈਂਟ ਕਰ ਸਕਦੇ ਹੋ ਚੈਟ ਦੇ ਵਿੱਚ ਤੇ dwabareadio.com ਵੈਬਸਾਈਟ ਦੇ ਉੱਤੇ ਜਾ ਕੇ ਵਿਜ਼ਿਟ ਕਰ ਸਕਦੇ ਹੋ. ਇਸੇ ਤਰ੍ਹਾਂ ਫੇਸਬੁੱਕ, ਯੂਟਿਊਬ ਐਪ, ਵੈਬਸਾਈਟ ਦੇ ਉੱਤੇ 4-5 ਮਾਧਿਅਮ ਨੇ ਜਿਸ ਦੇ ਰਾਹੀਂ ਤੁਸੀਂ ਦੁਆਬਾ ਰੇਡੀਓ ਨਾਲ ਜੁੜ ਸਕਦੇ ਹੋ ਤੇ ਤੁਹਾਡੇ ਲਈ ਐਪ ਜਿਹੜੀ ਹੈ ਐਂਡਰੋਇਡ ਦੀ ਉਹ ਅਪਡੇਟ ਕਰ ਦਿੱਤੀ ਗਈ ਹੈ ਨਵੇਂ ਫੋਨਾਂ ਦੇ ਵਿੱਚ. ਪੁਰਾਣੇ ਫੋਨਾਂ ਦੇ ਵਿੱਚ ਉਹ ਬੜੀ ਵਧੀਆ ਇਸ ਵਕਤ ਜਿਹੜੀ ਵਰਕਆਊਟ ਕਰ ਰਹੀ ਹੈ. ਕੋਈ ਉਹਦੇ ਬਾਰੇ ਤੰਗੀ ਪਰੇਸ਼ਾਨੀ ਹੋਵੇ ਤਾਂ ਜ਼ਰੂਰ ਤੁਸੀਂ ਸਾਨੂੰ ਦੱਸ ਸਕਦੇ ਹੋ. ਤੇ ਲਓ ਫਿਰ ਦੋਸਤੋ, ਕਰਦੇ ਹਾਂ ਸ਼ੁਰੂਆਤ ਅੱਜ ਦੇ ਵਿਚਾਰ ਦੇ ਨਾਲ. ਅੱਜ ਦਾ ਵਿਚਾਰ ਵੀ ਬਹੁਤ ਖੂਬਸੂਰਤ ਹੈ. ਕਹਿੰਦੇ ਨੇ ਕਿ ਪਰ ਪਹਿਲਾਂ ਆਪਾਂ ਅੱਜ ਦੇ ਦਿਹਾੜੇ ਦੀ ਗੱਲ ਕਰ ਲਈਏ. 7 ਅਕਤੂਬਰ 2026 ਦਾ ਦਿਹਾੜਾ ਤੇ ਬੁੱਧਵਾਰ ਵਾਲਾ ਦਿਨ ਹੈ. ਕਹਿੰਦੇ ਨੇ ਜ਼ਿੰਦਗੀ ਦਾ ਕੋਈ ਮਹੱਤਵ ਨਹੀਂ, ਕੋਈ ਕਿੰਨਾ ਚਿਰ ਜੀਵਿਆ, ਕਿੰਨੀ ਲੰਮੀ ਉਮਰ ਜਿਹੜੀ ਹੈ ਹੰਢਾਈ ਹੈ, ਅਸਲ ਗੱਲ ਇਹ ਹੁੰਦੀ ਹੈ ਕਿ ਕੋਈ ਕਿਵੇਂ ਜੀਵਿਆ, ਜ਼ਿੰਦਗੀ ਦੇ ਵਿੱਚ ਉਹਨੇ ਆਪਣੀ ਕੀ ਕੁਝ ਕੀਤਾ, ਲੋਕਾਂ ਦੇ ਪ੍ਰਤੀ ਕੀ ਕੀਤਾ, ਆਪਣੇ ਲਈ ਕੀ ਕੀਤਾ, ਜਾਂ ਸਮਾਜ ਦੇ ਲਈ ਕੀ ਕੀਤਾ, ਦੇਸ਼ ਦੇ ਲਈ, ਪਿੰਡ ਦੇ ਲਈ, ਸ਼ਹਿਰ ਦੇ ਲਈ, ਕਸਬੇ ਦੇ ਲਈ, ਜਾਂ ਲੋਕਾਂ ਦੇ ਪ੍ਰਤੀ ਉਹਨੇ ਕੀ ਕੀਤਾ, ਉਹ ਚੀਜ਼ਾਂ ਜਿਹੜੀਆਂ ਨੇ ਜ਼ਿਆਦਾ ਗਿਣੀਆਂ ਜਾਂਦੀਆਂ ਨੇ, ਅਹਿਮੀਅਤ ਰੱਖਦੀ ਹੈ, ਨਹੀਂ ਤਾਂ ਆਪਣੇ ਲਈ ਤਾਂ ਹਰ ਕੋਈ ਇਕੱਠਾ ਕਰ ਹੀ ਜਾਂਦਾ ਹੈ. ਜ਼ਿੰਦਗੀ ਨੂੰ ਸਾਲਾਂ ਦੀ ਗਿਣਤੀ ਦੇ ਨਾਲ ਨਾਪਣਾ ਠੀਕ ਸੋਚਣੀ ਦਾ ਪ੍ਰਤੀਕ ਨਹੀਂ ਹੈ, ਜੌਹਨਸਨ ਹੁਣੀ ਇਹ ਗੱਲਬਾਤ ਲਿਖਦੇ ਹੈ. ਬਹੁਤ ਛੋਟੀਆਂ ਉਮਰਾਂ ਦੇ ਵਿੱਚ ਵੱਡੇ ਵੱਡੇ ਕਾਰਜ ਜਿਹੜੇ ਕਰ ਗਏ, ਉਹ ਚਾਹੇ ਦੇਸ਼ ਭਗਤ ਨੇ, ਗਦਰੀ ਬਾਬੇ ਨੇ, ਚਾਹੇ ਉਹ ਫੌਜੀ ਜਵਾਨ ਨੇ ਤੇ ਚਾਹੇ ਉਹ ਵਿਗਿਆਨੀ ਨੇ, ਕਿਸੇ ਵੀ ਢਾਂਚੇ ਦੇ ਵਿੱਚ ਦੇਖ ਲਓ, ਕਿਸੇ ਵੀ ਕਿੱਤੇ ਦੇ ਵਿੱਚ ਦੇਖ ਲਓ, ਜੋ ਲੋਕਾਂ ਦੇ ਲਈ ਕੰਮ ਕਰ ਗਏ, ਉਹ ਚਾਹੇ ਛੋਟੀ ਉਮਰ ਹੈ ਚਾਹੇ ਵੱਡੀ ਉਮਰ ਹੈ, ਪਰ ਉਹਨਾਂ ਦੇ ਕੰਮਾਂ ਨੂੰ ਜਿਹੜਾ ਪਹਿਚਾਨਿਆ ਤੇ ਜਾਣਿਆ ਜਾਂਦਾ ਹੈ ਤੇ ਦਿਲਾਂ ਦੇ ਉੱਤੇ ਉਹ ਰਾਜ ਕਰਦੇ ਹੈ. ਇਸੇ ਤਰ੍ਹਾਂ ਅੱਜ ਜਿਹੜਾ 7 ਅਕਤੂਬਰ 1556 ਦੇ ਵਿੱਚ ਹੇਮੂ ਨੇ ਜਿਹੜਾ ਸੀ ਦਿੱਲੀ ਦੇ ਸਿੰਘਾਸਨ ਦੇ ਉੱਤੇ ਬੈਠਿਆ ਸੀਗਾ ਉਹ, ਤੇ ਦਿੱਲੀ ਤੋਂ ਆਪਣੇ ਨਾਲ ਆਪਣੇ ਨਵਦੀਪ ਸਿੰਘ ਜੀ ਵੀ ਜੁੜੇ ਹੋਏ ਨੇ. ਬਾਈ ਜੀ ਬੜੇ ਦਿਨਾਂ ਬਾਅਦ ਸਤਿ ਸ਼੍ਰੀ ਅਕਾਲ ਭੇਜਦੇ ਨੇ ਵੀਰ ਜੀ, ਤੇ ਸੁਰਿੰਦਰ ਮਾਲ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ, ਤੇ ਇਸੇ ਤਰ੍ਹਾਂ ਸੁਰਜੀਤ ਭਾਰਤ ਸਾਡੇ ਮਦਰ ਸਤਿ ਸ਼੍ਰੀ ਅਕਾਲ ਭੇਜਦੇ ਨੇ, ਤੇ ਮੁਹੰਮਦ ਜੀ ਵੀ ਸਤਿ ਸ਼੍ਰੀ ਅਕਾਲ ਵੀਰ ਭੁਪਿੰਦਰ ਜੀ ਤੇ ਆਲ ਦੁਆਬਾ ਰੇਡੀਓ ਨੂੰ ਭੇਜਦੇ ਨੇ ਦੁਬਈ ਤੋਂ. 1708 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਏ
ਤੇ 1885 ਦੇ ਵਿਚ ਡੈਨਮਾਰਕ ਦੇ ਭੌਤਿਕ ਵਿਗਿਆਨੀ ਹੋਏ ਨੇ ਨਿਲਸ ਬੋਰ ਦਾ ਜਿਹੜਾ ਜਨਮ ਹੁੰਦਾ ਹੈ ਤੇ 1907 ਦੇ ਵਿਚ ਭਾਰਤੀ ਇਨਕਲਾਬੀ ਤੇ ਇਕ ਆਜ਼ਾਦੀ ਘੁਲਾਟਨ ਦੁਰਗਾ ਭਾਬੀ ਜਿਹੜਾ ਦੁਰਗਾ ਭਾਬੀ ਦਾ ਜਨਮ ਹੁੰਦਾ ਹੈ ਤੇ 1930 ਦੇ ਵਿਚ ਸ਼ਹੀਦ ਭਗਤ ਸਿੰਘ ਤੇ ਉਸਦੇ 14 ਸਾਥੀਆਂ ਦੇ ਮੁਕੱਦਮੇ ਦਾ ਫੈਸਲਾ ਜਿਹੜਾ ਹੁੰਦਾ ਹੈ ਤੇ ਭਗਤ ਸਿੰਘ ਸੁਖਦੇਵ ਤੇ ਰਾਜਗੁਰੂ ਨੂੰ ਫਾਂਸੀ ਦਿੱਤੀ ਜਾਂਦੀ ਹੈ ਤੇ ਇਸੇ ਤਰ੍ਹਾਂ ਹੀ 7 ਲੋਕ ਇਹਦੇ ਵਿਚ ਹੋਰ ਸ਼ਾਮਲ ਨਾਲ ਕੀਤੇ ਜਾਂਦੇ ਹੈ ਜਿਹਦੇ ਵਿਚ ਪੰਡਿਤ ਕਿਸ਼ੋਰੀ ਲਾਲ ਜੈਦੇਵ ਸ਼ਿਵ ਵਰਮਾ ਬੀ ਕੇ ਸਿਨਹਾ ਕੇ ਐਨ ਤਿਵਾੜੀ ਗਿਆ ਪ੍ਰਸ਼ਾਦ ਤੇ ਮਹਾਂਵੀਰ ਸਿੰਘ ਉਹਨਾਂ ਨੂੰ ਉਮਰ ਕੈਦ ਤੇ ਕੁੰਦਨ ਲਾਲ ਨੂੰ 7 ਤੇ ਪ੍ਰੇਮ ਦੱਤ ਨੂੰ 5 ਸਾਲਾਂ ਦੀ ਜਿਹੜੀ ਹੈ ਸਜ਼ਾ ਤੇ ਦੇਸ਼ ਰਾਜ ਉਹਨਾਂ ਨੂੰ ਅਜੇ ਕੋਸ਼ ਨੂੰ ਜਤਿੰਦਰ ਸਨਿਆਲ ਜਿਹੜੇ ਬਰੀ ਕੀਤੇ ਜਾਂਦੇ ਹੈ। 1932 ਦੇ ਵਿਚ ਦੱਖਣੀ ਅਫਰੀਕੀ ਸਮਾਜ ਸੇਵੀ ਤੇ ਨੋਬਲ ਸ਼ਾਂਤੀ ਇਨਾਮ ਜੇਤੂ ਦੇਸਮੰਡ ਟੂਟੂ ਦਾ ਜਿਹੜਾ ਸੀ ਜਨਮ ਹੁੰਦਾ ਤੇ 1952 ਦੇ ਵਿਚ ਰੂਸੀ ਰਾਜਨੀਤੀ ਵੇਤਾ ਅਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਜਨਮ ਹੁੰਦਾ ਹੈ ਜੋ ਅਜੇ ਤੱਕ ਜਿਹੜਾ ਰੂਸ ਦੇ ਉੱਤੇ ਰਾਜ ਕਰ ਰਹੇ ਨੇ। 1963 ਦੇ ਵਿਚ ਅਮਰੀਕਨ ਰਾਸ਼ਟਰਪਤੀ ਜੇ ਐਫ ਕਨੇਡੀ ਜਿਹਨੇ ਬਾਕਮਾਲ ਕਾਰਜ ਕੀਤੇ ਹੈ ਲੋਕਾਂ ਦੇ ਹੱਕ ਦੀ ਗੱਲ ਕੀਤੀ ਹੈ ਉਹਨਾਂ ਨੂੰ ਅੱਜ ਵੀ ਦਿਲਾਂ ਦੇ ਵਿਚ ਯਾਦ ਕੀਤਾ ਜਾਂਦਾ ਤੇ ਮੱਥਾ ਲਾਇਆ ਉਹਨਾਂ ਵੱਡੀਆਂ ਪਾਵਰਾਂ ਦੇ ਨਾਲ ਜੇ ਜਿਹੜੀਆਂ ਲਗਾਮਾਂ ਅੱਜ ਟਰੰਪ ਦੀਆਂ ਲਗਾਮਾਂ ਜਿਹੜੀਆਂ ਕਾਬੂ ਕਰ ਰਹੇ ਨੇ ਤੇ ਉਹ ਮੱਥਾ ਜਿਹੜਾ ਸੀ ਜੇ ਐਫ ਕਨੇਡੀ ਉਹਨਾਂ ਨੇ ਲਾਇਆ ਸੀ ਉਹਨਾਂ ਸਮਿਆਂ ਦੇ ਵਿਚ ਤੇ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਖਮਿਆਜ਼ਾ ਵੀ ਭੁਗਤਣਾ ਪਿਆ। ਕਨੇਡੀ ਉਹਨਾਂ ਨੇ ਇੰਗਲੈਂਡ ਅਤੇ ਰੂਸ ਦੇ ਨਾਲ ਨਿਊਕਲੀਅਰ ਤਜਰਬਿਆਂ ਦੇ ਉੱਤੇ ਪਾਬੰਦੀ ਲਾਉਣ ਦੇ ਸਮਝੌਤੇ ਉੱਤੇ ਦਸਤਖਤ ਕੀਤੇ ਸੀ 1963 ਦੇ ਵਿਚ ਤੇ 1985 ਚ ਅਮਰੀਕਾ ਨੇ ਐਲਾਨ ਕਰਤਾ ਕਿ ਉਹ ਕੌਮਾਂਤਰੀ ਅਦਾਲਤ ਦੇ ਹਰ ਫੈਸਲੇ ਨੂੰ ਮੰਨਣ ਦਾ ਪਾਬੰਦ ਜਿਹੜਾ ਨਹੀਂ ਹੋਏਗਾ। 1997 ਦੇ ਵਿਚ ਪੰਜਾਬੀ ਦਾ ਨਾਟਕਕਾਰ ਗਲਪ ਤੇ ਲੇਖਕ ਖੋਜੀ ਆਲੋਚਕ ਸਿੰਘ ਜਿਹੜੇ ਸਨ ਸੰਤ ਸਿੰਘ ਸੇਖੋ ਉਹਨਾਂ ਦਾ ਦੇਹਾਂਤ ਹੁੰਦਾ ਹੈ ਤੇ ਇਸੇ ਤਰ੍ਹਾਂ ਦੋਸਤੋ ਇਨਕਲਾਬੀ ਲਹਿਰ ਦੀ ਆਗੂ ਦੁਰਗਾ ਭਾਬੀ ਦਾ ਜ਼ਿਕਰ ਆਇਆ ਸੰਖੇਪ ਦੇ ਵਿਚ ਉਹਨਾਂ ਦਾ ਜ਼ਿਕਰ ਕਰਕੇ ਤੇ ਫਿਰ ਆਪਾਂ ਅੱਜ ਦੀਆਂ ਦੇਸ਼ ਤੇ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਅੱਜ ਦੇ ਦਿਹਾੜੇ ਦੇ ਉੱਤੇ 7 ਅਕਤੂਬਰ 1907 ਨੂੰ ਅਲਾਹਾਬਾਦ ਵਿਖੇ ਬਾਂਕੇ ਬਿਹਾਰੀ ਲਾਲ ਦੇ ਘਰ ਜਮਨਾ ਦੇਵੀ ਦੀ ਕੁੱਖੋਂ ਉਹਨਾਂ ਦਾ ਜਨਮ ਹੁੰਦਾ ਹੈ। ਉਸਦੀ ਵਿਧਵਾ ਭੂਆ ਨੇ ਤੀਸਰੀ ਜਮਾਤ ਦੇ ਵਿਚੋਂ ਪੜ੍ਹਨ ਤੋਂ ਹਟਾ ਲਿਆ ਸੀ ਉਹਨੂੰ ਕਿਉਂਕਿ ਸਕੂਲ ਦੇ ਵਿਚ ਕਿਸੇ ਨੇ ਕੰਨਾਂ ਦੇ ਵਿਚੋਂ ਪਾਏ ਬੂੰਦੇ ਜਿਹੜੇ ਸੀ ਉਹਦੇ ਲਾਹ ਲਏ ਸਨ। 1919 ਦੇ ਵਿਚ ਉਹਦਾ ਵਿਆਹ ਭਗਵਤੀ ਚਰਨ ਵੋਹਰਾ ਉਹਨਾਂ ਦੇ ਨਾਲ ਹੋ ਜਾਂਦਾ ਹੈ। ਉਹ ਪਤਨੀ ਦੇ ਰੋਜ਼ਾਨਾ ਵਿਹਾਰ ਅਤੇ ਗਤੀਵਿਧੀਆਂ ਨੂੰ ਦੇਖਦੀ ਤੇ ਉਹਨਾਂ ਦੇ ਕੋਲ 3 ਮਕਾਨ ਸਨ ਜੋ ਕ੍ਰਾਂਤੀਕਾਰੀਆਂ ਦੇ ਅੱਡੇ ਸਨ। ਉਸਦੇ ਸਾਥੀ ਦੁਰਗਾ ਦੇਵੀ ਨੂੰ ਭਾਬੀ ਕਹਿੰਦੇ ਸਨ ਸਭ ਤੇ 3 ਤਰੀਕ ਤੇ ਦਸੰਬਰ ਦਾ ਮਹੀਨਾ 1925 ਨੂੰ ਲੜਕਾ ਉਹਨਾਂ ਦੇ ਘਰ ਪੈਦਾ ਹੁੰਦਾ ਹੈ ਜਿਸਦਾ ਨਾਂ ਵੀ ਸੁਚਿੰਦਰ ਸੱਚੀ ਰੱਖਿਆ ਗਿਆ। ਉਹ ਪਾਰਟੀ ਦੀ ਸਰਗਰਮ ਕਾਰਕੁਨ ਬਣ ਗਈ ਤੇ ਪਾਰਟੀ ਫੰਡ ਦੇ ਲਈ ਆਪਣੀਆਂ ਚੂੜੀਆਂ ਦੇ ਦਿੱਤੀਆਂ ਸਨ ਤੇ ਭਗਵਤੀ ਚਰਨ ਵੋਹਰਾ ਖਤਰੇ ਨੂੰ ਜਿਹੜਾ ਵੇਖ ਕੇ ਕਲਕੱਤਾ ਚਲਿਆ ਜਾਂਦਾ ਹੈ। ਉੱਥੇ ਸਰਗਰਮੀਆਂ ਕਰਨ ਲੱਗ ਪੈਂਦਾ ਹੈ ਤੇ ਸਾਂਡਰਸ ਦੇ ਕਤਲ ਤੋਂ ਬਾਅਦ ਸ਼ਹੀਦ ਭਗਤ ਸਿੰਘ ਲਾਹੌਰ ਤੋਂ ਕਲਕੱਤੇ ਜਾਣ ਦੇ ਲਈ ਦੁਰਗਾ ਭਾਬੀ ਜਿਹੜੀ ਹੈ ਉਹਨੂੰ ਜਿਹੜਾ ਪਤਨੀ ਬਣਾ ਕੇ ਅੰਗਰੇਜ਼ੀ ਮੇਮ ਦੇ ਰੂਪ ਦੇ ਵਿੱਚ ਆਪਣੇ ਬੱਚੇ ਨੂੰ ਲੈ ਕੇ ਕਲਕੱਤੇ ਪਹੁੰਚੀ ਜਿੱਥੇ ਭਗਵਤੀ ਪਹਿਲਾਂ ਹੀ ਜਿਹੜਾ ਉਹਦੀ ਉਡੀਕ ਕਰ ਰਿਹਾ ਸੀ। ਮਈ 1930 ਦੇ ਵਿੱਚ ਭਗਤ ਸਿੰਘ ਤੇ ਉਸਦੇ ਸਾਥੀਆਂ ਨੂੰ ਜੇਲ੍ਹ ਤੋਂ ਕੱਢਣ ਦੇ ਲਈ ਜਿਹੜਾ ਸੀ 1 ਜੂਨ 1930 ਦਾ ਜਿਹੜਾ ਦਿਨ ਫਿਕਸ ਕੀਤਾ ਗਿਆ ਸੀ ਪਰ 28 ਮਈ ਨੂੰ ਬੰਬ ਟੈਸਟ ਕਰਨ ਸਮੇਂ ਭਗਵਤੀ ਫੱਟੜ ਹੋ ਗਏ ਤੇ ਅਲਵਿਦਾ ਕਹਿਣ ਤੋਂ ਪਹਿਲਾਂ ਅਧੂਰੇ ਕਾਜ ਪੂਰੇ ਕਰਨ ਦਾ ਸੁਨੇਹਾ ਦਿੰਦੇ ਰਹੇ। ਫਿਰ 1 ਜੂਨ ਦਾ ਜਿਹੜਾ ਐਕਸ਼ਨ ਕਰਨ ਦੀ ਜ਼ਿੰਮੇਵਾਰੀ ਦੁਰਗਾ ਭਾਬੀ ਨੇ ਜਿਹੜੀ ਆਪ ਲੈ ਲਈ ਪਰ ਗਰਮੀ ਜ਼ਿਆਦਾ ਹੋਣ ਦੇ ਨਾਲ ਘਰ ਦੇ ਵਿੱਚ ਰੱਖੇ ਬੰਬ ਫੱਟ ਗਏ ਜਿਸਦੇ ਕਰਕੇ ਉੱਥੋਂ ਬਚ ਕੇ ਨਿਕਲਣਾ ਪਿਆ ਤੇ 9 ਤਰੀਕ ਤੇ 10ਵੇਂ ਮਹੀਨੇ ਦੇ ਵਿੱਚ 1930 ਨੂੰ ਫੈਸਲੇ ਦੇ ਮੁਤਾਬਕ ਫੌਜੀ ਟੇਲਰ ਨੂੰ ਗਵਰਨਰ ਹੈਲੀ ਸਮਝ ਕੇ ਦੁਰਗਾ ਨੇ ਗੋਲੀ ਚਲਾ ਕੇ ਜ਼ਖਮੀ ਕਰ ਸੁੱਟਿਆ ਤੇ 1932 ਦੇ ਵਿੱਚ ਲਾਹੌਰ ਵਿਖੇ ਆਤਮ ਸਮਰਪਣ ਕਰ ਦਿੱਤਾ। ਛੇਤੀ ਹੀ ਉਹਨਾਂ ਦੀ ਰਿਹਾਈ ਹੋ ਗਈ ਤੇ 1934 ਦੇ ਵਿੱਚ 10ਵੀਂ ਕਰਨ ਤੋਂ ਬਾਅਦ ਸਕੂਲ ਦੇ ਵਿੱਚ ਪੜ੍ਹਾਉਣ ਲੱਗ ਪਏ। 1937 ਦੇ ਵਿੱਚ ਕਾਂਗਰਸ ਕਮੇਟੀ ਦੇ ਪ੍ਰਧਾਨ ਬਣੇ। ਫਿਰ ਉਹਨਾਂ ਗਰੀਬ ਬੱਚਿਆਂ ਦੇ ਲਈ ਜਿਹੜਾ ਸੀ ਮਾਟੈਸਰੀ ਸਕੂਲ ਲਖਨਊ ਖੋਲ੍ਹ ਦਿੱਤਾ ਜੋ ਬਾਅਦ ਕਾਲਜ ਬਣ ਗਿਆ ਤੇ ਬਾਅਦ ਦੇ ਵਿੱਚ ਤੇ 90 ਸਾਲਾਂ ਦੀ ਉਮਰ ਦੇ ਵਿੱਚ 15 ਤਰੀਕ ਤੇ 10ਵੇਂ ਮਹੀਨੇ 1999 ਨੂੰ ਉਹਨਾਂ ਦਾ ਲਖਨਊ ਦੇ ਵਿੱਚ ਦੇਹਾਂਤ ਹੁੰਦਾ ਹੈ।
ਜੀ ਦੋਸਤੋ, ਇਸੇ ਤਰ੍ਹਾਂ ਪੰਜਾਬ ਦੀਆਂ ਖਬਰਾਂ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਤੱਕ ਚੱਲਦੇ ਹਾਂ, ਗੱਲਾਂ ਬਾਤਾਂ ਕਰਦੇ ਹਾਂ ਕੀ ਕਹਿੰਦੀਆਂ ਨੇ ਖਬਰਾਂ, ਤੇ ਨਾਲ ਨਾਲ ਅੱਗੇ ਜਾ ਕੇ 15-20 ਮਿੰਟਾਂ ਬਾਅਦ ਤੁਹਾਡੇ ਲਈ ਲਾਈਨਾਂ ਖੋਲ ਦਿੱਤੀਆਂ ਜਾਣਗੀਆਂ ਤੇ ਗੱਲਾਂ ਬਾਤਾਂ ਕਰਾਂਗੇ। ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਸ਼ੁਰੂਆਤ ਕਰਾਂਗੇ ਤੇ ਉਸ ਤੋਂ ਨਾਲ ਨਾਲ ਜੇ ਤੁਹਾਡਾ ਵਿੱਚ ਕੋਈ ਸਵਾਲ ਹੋਵੇਗਾ ਤਾਂ ਲਿਖਤੀ ਵੀ ਸਾਂਝਾ ਕਰ ਸਕਦੇ ਹੋ, ਤੇ ਨਹੀਂ ਤਾਂ ਫਿਰ ਆਖਰ ਦੇ ਵਿੱਚ ਜਦੋਂ ਸੈਣੀ ਸਾਹਿਬ ਦੇ ਨਾਲ ਸਮਾਪਤੀ ਕਰਾਂਗੇ ਤੇ ਲਾਈਨ ਜਿਹੜੀ ਆ ਤੁਸੀਂ ਮਿਲਾ ਸਕਦੇ ਹੋ ਤੇ ਆਪਣੀ ਗੱਲਬਾਤ ਜਿਹੜੀ ਆ ਰੱਖ ਸਕਦੇ ਹੋ। ਤੇ ਲਓ ਫਿਰ ਚੱਲਦੇ ਆ ਪੰਜਾਬ ਦੀਆਂ ਖਬਰਾਂ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਦੀ ਗੱਲ ਕਰਦੇ ਆ, ਕੀ ਕੁਝ ਜਿਹੜਾ ਵਾਪਰ ਰਿਹਾ ਤੇ ਕੀ ਕੁਝ ਜਿਹੜੀਆਂ ਤਬਦੀਲੀਆਂ ਹੋ ਰਹੀਆਂ ਨੇ ਸਿਆਸਤ ਦੇ ਵਿੱਚ, ਉਹ ਚਾਹੇ ਪੰਜਾਬ ਦੀ ਸਿਆਸਤ ਹੋਵੇ, ਚਾਹੇ ਕੇਂਦਰ ਦੀ ਹੋਵੇ ਤੇ ਚਾਹੇ ਹੋਵੇ ਆਪਣੀ ਸਿਆਸਤ ਆਪਣੇ ਪ੍ਰਦੇਸ਼ਾਂ ਦੀ, ਤੇ ਹਰ ਪਾਸੇ ਕਿਤੇ ਨਾ ਕਿਤੇ ਕੁਝ ਜਿਹੜਾ ਵਾਪਰ ਰਿਹਾ। ਪੰਜਾਬ ਦੀ ਸਿਆਸਤ ਦੇ ਵਿੱਚ 2027 ਦੀਆਂ ਚੋਣਾਂ ਤੋਂ ਪਹਿਲਾਂ ਕੀ ਸਿਆਸੀ ਤਾਪਮਾਨ ਵੱਧ ਰਿਹਾ, ਭ੍ਰਿਸ਼ਟਾਚਾਰ ਦੇ ਮਾਮਲਿਆਂ ਦੇ ਵਿੱਚ CBI ਤੇ ED ਦੀ ਵੱਧਦੀ ਜਿਹੜੀ ਸਰਗਰਮੀ ਹੈ, ਤੇ ਮੁੱਖ ਮੰਤਰੀ ਦੇ OSD ਰਾਜਵੀਰ ਸਿੰਘ ਘੁੰਮਣ ਦੇ ਨਾਲ ਜੁੜੀ ਜਾਂਚ ਚੱਲ ਰਹੀ ਹੈ ਤੇ ਅੱਜ ਦਿਖੇ ਨਹੀਂ ਨੇ ਕਿਤੇ, ਪੰਜਾਬ ਸਰਕਾਰ ਦੀ ਸੁਪਰੀਮ ਕੋਰਟ ਤੱਕ ਦੀ ਪਹੁੰਚ ਹੋਈ ਹੈ ਤੇ ਗਮਾਂਡਾ ਮਾਮਲੇ ਦੇ ਵਿੱਚ ਹਾਈਕੋਰਟ ਦਾ ED ਨੂੰ ਨੋਟਿਸ ਹੋ ਗਿਆ, ਤੇ ਦੂਜੇ ਪਾਸੇ ਅਕਾਲ ਤਖ਼ਤ ਸਾਹਿਬ ਅੱਗੇ ਸ਼੍ਰੋਮਣੀ ਕਮੇਟੀ ਮੈਂਬਰ ਜਸਵੰਤ ਸਿੰਘ ਪੜੈਨ ਵੱਲੋਂ ਆਪਣਾ ਸਪਸ਼ਟੀਕਰਨ ਜਿਹੜਾ ਦਿੱਤਾ ਗਿਆ। ਇਸੇ ਤਰ੍ਹਾਂ ਹੀ ਦੇਸ਼ ਵਿਦੇਸ਼ ਦੀਆਂ ਜਿਹੜੀਆਂ ਵੱਡੀਆਂ ਖਬਰਾਂ ਵੀ ਚਰਚਾ ਦੇ ਕੇਂਦਰ ਦੇ ਵਿੱਚ ਜਿਹੜੀਆਂ ਹੈਗੀਆਂ ਨੇ, ਜੰਤਰ ਮੰਤਰ ਉੱਤੇ ਰਾਹੁਲ ਗਾਂਧੀ ਤੇ ਵਿਰੋਧੀ ਧਿਰ ਦਾ ਜਿਹੜਾ ਪ੍ਰਦਰਸ਼ਨ, ਤੇ ਰੂਸ ਯੁਕਰੇਨ ਸੰਕਟ ਦੇ ਵਿੱਚ ਭਾਰਤ ਦੀ ਭੂਮਿਕਾ, ਫਰਾਂਸ ਦੇ ਵਿੱਚ ਵਿਦਿਆਰਥੀ ਅੰਦੋਲਨ ਜਿਹੜਾ ਹੈ ਸੋਮਵਾਰ ਤੋਂ ਸ਼ੁਰੂ ਹੋਇਆ, ਵੀਕਐਂਡ ਦੇ ਵਿੱਚ ਵੀ ਚੱਲਿਆ, ਕੋਸ਼ਿਸ਼ ਸੀ ਕਿ ਮੰਗਲਵਾਰ ਕੱਲ ਬੀਤੇ ਦੇ ਵਿੱਚ ਜਿਹੜਾ ਖਤਮ ਹੋ ਜਾਏਗਾ, ਪਰ ਉਹ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਮੈਕਰੋਨ ਸਰਕਾਰ ਜਿਹੜੀ ਹੈ ਦੋ ਚਿੱਤੀ ਦੇ ਵਿੱਚ ਪਈ ਹੋਈ ਹੈ। ਪਾਕਿਸਤਾਨ, ਤੁਰਕੀ, ਸਾਊਦੀ ਅਰਬ ਦੀ ਰੱਖਿਆ ਸਾਂਝ ਅਤੇ ਕੈਨੇਡਾ ਦੇ ਵਿੱਚ ਪੰਜਾਬੀ ਨੌਜਵਾਨ ਦੀ ਹੱਤਿਆ ਸਮੇਤ ਕਈ ਜਿਹੜੀਆਂ ਅਹਿਮ ਖਬਰਾਂ ਨੇ, ਤੇ ਇਹਦੇ ਵਿੱਚ ਸਵਾਲ ਸਿਰਫ ਇਹ ਹੀ ਨਹੀਂ ਹੈ ਕਿ ਖਬਰਾਂ ਦੇ ਵਿੱਚ ਕੀ ਕੁਝ ਹੋ ਰਿਹਾ, ਸਵਾਲ ਨਾਲ ਇਹ ਵੀ ਹੈ ਕਿ ਇਹਨਾਂ ਘਟਨਾਵਾਂ ਦੇ ਪਿੱਛੇ ਦੀ ਸਿਆਸਤ ਕੀ ਹੈ। ਉਹਨੂੰ ਸਮਝਣ ਦੇ ਲਈ ਸਾਡੇ ਨਾਲ ਜੁੜਨਗੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ। ਪੰਜਾਬ ਦੀ 2027 ਦੀ ਰਾਜਨੀਤੀ ਕਿੱਧਰ ਜਾ ਰਹੀ ਹੈ, ਆਮ ਲੋਕਾਂ ਨੂੰ ਇਸ ਸਭ ਦਾ ਕੀ ਅਸਰ ਜਿਹੜਾ ਦੇਖਣ ਨੂੰ ਤੇ ਜਿਹੜਾ ਉਹਨਾਂ ਦੀਆਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਪ੍ਰਭਾਵਿਤ ਕਰੇਗਾ, ਆਪਣੀ ਰਾਏ ਜਿਹੜੀ ਆ ਤੁਸੀਂ ਜ਼ਰੂਰ ਕਮੈਂਟਾਂ ਦੇ ਵਿੱਚ ਵੀ ਦਿਓ ਤੇ ਪ੍ਰੋਗਰਾਮ ਉਹਨਾਂ ਲੋਕਾਂ ਤੱਕ ਵੀ ਜ਼ਰੂਰ ਸ਼ੇਅਰ ਕਰੋ ਜੋ ਪੰਜਾਬ ਦੀ ਸਿਆਸਤ ਤੇ ਦੁਨੀਆਂ ਦੀਆਂ ਅਹਿਮ ਘਟਨਾਵਾਂ ਜਾਂ ਖਬਰਾਂ ਨੂੰ ਗਹਿਰਾਈ ਦੇ ਨਾਲ ਸਮਝਣਾ ਚਾਹੁੰਦੇ ਨੇ ਤੇ ਸਮਝਦੇ ਨੇ। ਤੇ ਇਸੇ ਤਰ੍ਹਾਂ ਨਾਲ ਤੁਸੀਂ ਵੀ ਲਾਈਕ ਤੇ ਸ਼ੇਅਰ ਕਰੋ ਦੋਸਤੋ, ਦੋਸਤਾਂ ਮਿੱਤਰਾਂ ਤੱਕ ਜ਼ਰੂਰ ਪਹੁੰਚਾ ਦਿਆ ਕਰੋ, ਇੰਨੀ ਕੁ ਸਾਡੀ ਗੁਜ਼ਾਰਿਸ਼ ਆ, ਹੋਰ ਤੁਹਾਡੇ ਕੋਲ ਕੁਝ ਨਹੀਂ ਮੰਗਦੇ। ਤੇ ਲਓ ਫਿਰ ਪੰਜਾਬ ਦੀਆਂ ਪਹਿਲੀਆਂ ਖਬਰਾਂ ਦੇ ਨਾਲ ਕਰਦੇ ਹਾਂ ਸ਼ੁਰੂਆਤ, ਕੀ ਕੁਝ ਜਿਹੜਾ ਪੰਜਾਬ ਦੀ ਸਿਆਸਤ ਦੇ ਵਿੱਚ ਚੱਲ ਰਿਹਾ। ਗੱਲਬਾਤ ਸ਼ੁਰੂ ਕਰਦੇ ਹਾਂ ਅਕਾਲ ਤਖ਼ਤ ਸਾਹਿਬ ਤੋਂ। ਅੱਜ ਜਿਹੜਾ ਉੱਥੇ ਸ਼੍ਰੋਮਣੀ ਕਮੇਟੀ ਮੈਂਬਰ ਜਸਵੰਤ ਸਿੰਘ ਪੁੜੈਨ ਸਪਸ਼ਟੀਕਰਨ ਦਿੰਦੇ ਹੋਏ ਨਜ਼ਰ ਆਏ ਨੇ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 15 ਜੂਨ ਨੂੰ ਗੁਰੂ ਦੋਖੀ ਤੇ ਖਾਲਸਾ ਪੰਥ ਵਿਰੋਧੀ ਐਲਾਨੇ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੀਤੇ ਦਿਨੀ ਮਿਲਣ ਵਾਲੇ ਜਿਹੜੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਸਵੰਤ ਸਿੰਘ ਪੜੈਨ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪਣਾ ਸਪਸ਼ਟੀਕਰਨ ਸੌਂਪਿਆ ਹੈ ਤੇ ਖਿਮਾ ਜਾਂਚਨਾ ਜਿਹੜੀ ਕੀਤੀ ਹੈ। ਇਸੇ ਸੰਬੰਧੀ ਉਨ੍ਹਾਂ ਨੂੰ ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਨੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਆਦੇਸ਼ ਦੇ ਅਨੁਸਾਰ 10 ਦਿਨਾਂ ਦੇ ਅੰਦਰ ਅੰਦਰ ਨਿੱਜੀ ਰੂਪ ਦੇ ਵਿੱਚ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਦੇ ਲਈ ਕਿਹਾ ਗਿਆ ਸੀ। ਇਨ੍ਹਾਂ ਦੇ ਉੱਤੇ ਸ਼੍ਰੋਮਣੀ ਕਮੇਟੀ ਦੀਆਂ 71ਤਾਵਾਂ ਜਿਹੜੀਆਂ ਨੇ ਵਿੱਚ ਹਿੱਸਾ ਲੈਣ ਦੀ ਪਾਬੰਦੀ ਵੀ ਲਗਾਈ ਗਈ ਸੀ। ਅੱਜ ਇਸੇ ਸੰਬੰਧ ਦੇ ਵਿੱਚ ਜਸਵੰਤ ਸਿੰਘ ਪੁੜੈਨ ਸਕੱਤਰਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੇ ਅਤੇ ਉਨ੍ਹਾਂ ਨੇ ਆਪਣਾ ਸਪਸ਼ਟੀਕਰਨ ਤੇ ਖਿਮਾ ਜਾਂਚਨਾ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਉਨ੍ਹਾਂ ਨੂੰ ਸੌਂਪੀ ਹੈ। ਉਨ੍ਹਾਂ ਨੇ ਜਥੇਦਾਰ ਦੇ ਕੋਲ ਇਹ ਗੱਲ ਮੰਨੀ ਹੈ ਕਿ ਉਨ੍ਹਾਂ ਨੇ ਗੁਰੂ ਦੋਖੀ ਤੇ ਖਾਲਸਾ ਪੰਥ ਵਿਰੋਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲ ਕੇ ਵੱਡੀ ਗਲਤੀ ਕੀਤੀ ਹੈ ਜਿਸ ਦਾ ਉਨ੍ਹਾਂ ਨੂੰ ਜਿਹੜਾ ਅਹਿਸਾਸ ਹੈ। ਪੁੜੈਨ ਨੇ ਕਿਹਾ ਕਿ ਮੁਲਾਕਾਤ ਪਿੱਛੇ ਉਨ੍ਹਾਂ ਦੀ ਕੋਈ ਗਲਤ ਭਾਵਨਾ ਨਹੀਂ ਸੀਗੀ ਤੇ ਉਨ੍ਹਾਂ ਦੀ ਭਾਵਨਾ ਪੰਥ ਪ੍ਰਸਤੀ ਵਾਲੀ ਸੀਗੀ ਤੇ ਉਨ੍ਹਾਂ ਇਸ ਭੁੱਲ ਦੇ ਲਈ ਖਿਮਾ ਜਾਂਚਨਾ ਕਰਦਿਆਂ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜੋ ਵੀ ਫੈਸਲਾ ਹੋਏਗਾ ਉਸਨੂੰ ਉਹ ਪ੍ਰਵਾਨ ਕਰ ਲੈਣਗੇ। ਉਨ੍ਹਾਂ ਨੇ ਕਿਹਾ ਕਿ ਉਹ ਚਾਹੁੰਦੇ ਨੇ ਕਿ ਇਹ ਹੋਈ ਅਵੱਗਿਆ ਦੇ ਲਈ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖਾਹ ਲੱਗੇ ਤਾਂ ਜੋ ਉਹ ਸੁਰਖਰੂ ਹੋ ਕੇ ਵਿਚਾਰ ਜਿਹੜਾ ਫਿਰ ਤੋਂ ਵਿਚਰ ਸਕਣ ਤੇ ਉਨ੍ਹਾਂ ਦੇ ਮਨ ਦੇ ਉੱਤੇ ਕੋਈ ਬੋਝ ਨਾ ਰਹੇ।
ਸਕੱਤਰਤ ਦੇ ਇੰਚਾਰਜ ਬਗੀਚਾ ਸਿੰਘ ਉਹਨਾਂ ਨੇ ਵੀ ਕਿਹਾ ਕਿ ਜਸਵੰਤ ਸਿੰਘ ਪੁੜੈਨ ਦੇ ਵੱਲੋਂ ਦਿੱਤੀ ਗਈ ਜਿਹੜਾ ਦਿੱਤਾ ਗਿਆ ਸਪਸ਼ਟੀਕਰਨ ਹੈ ਉਹਦੇ ਉੱਤੇ ਕਈ ਕੀਤੀ ਖਿਮਾ ਜਾਚਨਾ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਦੇ ਵਿੱਚ ਜਿਹੜਾ ਵਿਚਾਰ ਕੇ ਸਿੰਘ ਸਾਹਿਬਾਨ ਦੇ ਵੱਲੋਂ ਫੈਸਲਾ ਕੀਤਾ ਜਾਏਗਾ। ਉਹਨਾਂ ਤੋਂ ਪਹਿਲਾਂ ਬਾਬਾ ਲੱਖਾ ਸਿੰਘ ਨਾਨਕਸਰ ਜਗਰਾਉਂ ਵਾਲੇ ਨੇ ਵੀ ਆਪਣੀ ਗਲਤੀ ਦਾ ਅਹਿਸਾਸ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪਣਾ ਖਿਮਾ ਜਾਚਨਾ ਪੱਤਰ ਜਿਹੜਾ ਸੌਂਪਿਆ ਸੀਗਾ। ਦੂਸਰੇ ਪਾਸੇ ਸੁਪਰੀਮ ਕੋਰਟ ਦੇ ਵੱਲੋਂ ਇੱਕ ਪਾਸੇ ਪੰਜਾਬ ਦੇ ਵਿੱਚ ਰੇਡਾਂ ਤੇ ਦੂਸਰੇ ਪਾਸੇ ਸੁਪਰੀਮ ਕੋਰਟ ਦੇ ਵੱਲੋਂ ਪਟਿਆਲਾ ਧਰਮਕੋਟ ਤੇ ਬਾਘਾ ਪੁਰਾਣਾ ਦੇ 50 ਵਾਰਡਾਂ ਦੀ ਜਿਹੜੀ ਚੋਣ ਰੱਦ ਕਰ ਦਿੱਤੀ ਹੈ ਤੇ ਨਿਆਇਕ ਨਿਗਰਾਨੀ ਹੇਠ ਚੋਣਾਂ ਕਰਵਾਉਂਦੇ ਆਦੇਸ਼ ਜਿਹੜੇ ਨੇ ਲਾਗੂ ਕਰ ਦਿੱਤੇ ਨੇ। ਇਸੇ ਤਰ੍ਹਾਂ PCPCL ਜਿਹੜਾ ਉਹਦੀਆਂ ਬਹੁਤ ਸਾਰੀਆਂ ਖ਼ਬਰਾਂ ਨੇ। ਪੰਜਾਬ ਦੇ ਵਿੱਚ ਬਿਜਲੀ ਦੀ ਵੱਧਦੀ ਮੰਗ ਦੇ ਨਾਲ ਨਜਿੱਠਣ ਲਈ ਟਰਾਂਸਮਿਸ਼ਨ ਸਮਰੱਥਾ ਵਧਾਈ ਜਾਵੇਗੀ। CMD ਨੇ ਇਹ ਜਿਹੜੀ ਗੱਲ ਕਹੀ ਹੈ। ਸਰਕਾਰੀ ਵਿਭਾਗਾਂ ਦੇ ਵੱਲ ਬਕਾਇਆ ਜਿਹੜਾ 2500 ਕਰੋੜ ਰੁਪਏ ਦੀ ਵਸੂਲੀ ਦੇ ਲਈ ਯਤਨ ਜਿਹੜੇ ਨੇ ਤੇਜ਼ ਕਰ ਦਿੱਤੇ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਜਿਹੜੇ ਨੇ ਚੇਅਰਮੈਨ ਕਮ ਮੈਨੇਜਿੰਗ ਜਿਹੜੇ ਨੇ ਡਾਇਰੈਕਟਰ CMD ਦਾ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਗੁਰਕਿਰਤ ਕਿਰਪਾਲ ਸਿੰਘ ਉਹਨਾਂ ਨੇ ਦੱਸਿਆ ਕਿ ਸਰਕਾਰੀ ਵਿਭਾਗਾਂ ਦੇ ਵੱਲੋਂ ਬਕਾਇਆ ਚੱਲ ਰਹੇ 2500 ਕਰੋੜ ਰੁਪਏ ਤੋਂ ਵੱਧ ਦੇ ਬਿਜਲੀ ਬਿੱਲਾਂ ਦੀ ਵਸੂਲੀ ਲਈ ਯਤਨ ਤੇਜ਼ ਕੀਤੇ ਨੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸੂਬੇ ਦੇ ਵਿੱਚ ਬਿਜਲੀ ਦੀ ਵੱਧਦੀ ਮੰਗ ਨੂੰ ਪੂਰਾ ਕਰਨ ਤੇ ਖਪਤਕਾਰ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਟਰਾਂਸਮਿਸ਼ਨ ਯਾਨੀ ਕਿ ਬਿਜਲੀ ਸੰਚਾਰਨ ਸਮਰੱਥਾ ਨੂੰ ਵਧਾਉਣ ਦੇ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ। ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਪਹਿਲੇ ਰਸਮੀ ਗੱਲਬਾਤ ਦੇ ਦੌਰਾਨ ਗੁਰਕਿਰਤ ਕਿਰਪਾਲ ਸਿੰਘ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਸਿਰਫ਼ ਬਿਜਲੀ ਉਤਪਾਦਨ ਵਧਾਉਣ ਦੇ ਉੱਤੇ ਹੀ ਧਿਆਨ ਕੇਂਦਰਿਤ ਕਰਨ ਦੀ ਬਜਾਏ PSPCL ਟਰਾਂਸਮਿਸ਼ਨ ਨੈੱਟਵਰਕ ਨੂੰ ਮਜ਼ਬੂਤ ਕਰੇਗੀ ਜੋ ਕਿ ਗ੍ਰਿਡ ਦੀ ਸਥਿਰਤਾ ਅਤੇ ਮੌਜੂਦਾ ਬਿਜਲੀ ਦੀ ਸੁਚੱਜੀ ਵੰਡ ਦੇ ਲਈ ਬਹੁਤ ਜ਼ਰੂਰੀ ਹੈ। CMD ਨੇ ਇਹ ਵੀ ਵਿਚਾਰ ਦੇ ਵਿੱਚ ਦੱਸਿਆ ਕਿ ਇਸ ਝੋਨੇ ਦੇ ਸੀਜ਼ਨ ਦੇ ਦੌਰਾਨ ਪੰਜਾਬ ਦੇ ਵਿੱਚ ਬਿਜਲੀ ਦੀ ਰਿਕਾਰਡ ਮੰਗ ਦਰਜ ਕੀਤੇ ਜਾਣ ਤੋਂ ਬਾਅਦ ਸਾਂਝੇ ਕੀਤੇ ਨੇ। ਇਸ ਵਾਰ ਪੰਜਾਬ ਦੇ ਵਿੱਚ ਬਿਜਲੀ ਦੀ ਮੰਗ 17,500 ਮੈਗਾਵਾਟ ਦੇ ਸਰਵ ਉੱਚ ਪੱਧਰ ਦੇ ਉੱਤੇ ਪਹੁੰਚੀ ਹੈ ਤੇ ਕਈ ਦਿਨਾਂ ਤੱਕ 16,500 ਮੈਗਾਵਾਟ ਤੋਂ ਉੱਪਰ ਜਿਹੜੀ ਬਣੀ ਰਹੀ ਦੱਸੀ ਗਈ ਹੈ। ਇਸੇ ਤਰ੍ਹਾਂ ਗਮਾਂਡਾ ਦੀ ਗੱਲ ਕਰੀਏ ਤੇ ED ਦੀ ਰੇਡ ਹਾਈਕੋਰਟ ਦੇ ਵੱਲੋਂ ED ਨੂੰ ਨੋਟਿਸ ਜਾਰੀ ਹੋ ਗਿਆ ਤੇ 15 ਦਿਨਾਂ ਦੇ ਅੰਦਰ ਅੰਦਰ ਜਵਾਬ ਮੰਗ ਲਿਆ। ਪੰਜਾਬ ਸਰਕਾਰ ਦੀ ਪਟੀਸ਼ਨ ਦੇ ਉੱਤੇ ਡਿਵੀਜ਼ਨ ਬੈਂਚ ਦੇ ਵੱਲੋਂ ਸੁਣਵਾਈ ਹੋਈ ਹੈ ਤੇ ਹੁਣ 28 ਅਕਤੂਬਰ ਨੂੰ ਜਿਹੜੀ ਹੈ ਅਗਲੀ ਕਾਰਵਾਈ ਜਿਹੜੀ ਹੈ ਉਹਦੇ ਉੱਤੇ ਹੋਵੇਗੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੰਜਾਬ ਸਰਕਾਰ ਤੇ ਗਮਾਂਡਾ ਦੇ ਵੱਲੋਂ ਦਾਇਰ ਪਟੀਸ਼ਨ ਦੇ ਉੱਤੇ ਸੁਣਵਾਈ ਦੇ ਮਗਰੋਂ ED ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਹਾਈ ਕੋਰਟ ਦੇ ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੇ ਡਿਵੀਜ਼ਨ ਬੈਂਚ ਨੇ ED ਨੂੰ ਇਸ ਮਾਮਲੇ ਦੇ ਉੱਤੇ 15 ਦਿਨਾਂ ਦੇ ਵਿੱਚ ਜਵਾਬ ਦੇਣ ਦੇ ਲਈ ਕਿਹਾ। ਹੁਣ ਅਗਲੀ ਸੁਣਵਾਈ 28 ਅਕਤੂਬਰ ਨੂੰ ਹੋਣੀ ਹੈ। ਅੱਜ ਅਦਾਲਤ ਦੇ ਵਿੱਚ ED ਨੇ ਜਵਾਬ ਲਈ 2 ਹਫ਼ਤਿਆਂ ਦਾ ਸਮਾਂ ਦੇਣ ਦੀ ਮੰਗ ਕੀਤੀ ਸੀਗੀ। ਪੰਜਾਬ ਸਰਕਾਰ ਨੇ ਗਮਾਂਡਾ ਦਫ਼ਤਰ ਦੀ ED ਦੇ ਵੱਲੋਂ 22 ਤੋਂ 24 ਸਤੰਬਰ ਤੱਕ ਕੀਤੀ ਤਲਾਸ਼ੀ ਤੇ ਸਰਵੇਖਣ ਨੂੰ ਚੁਣੌਤੀ ਦਿੱਤੀ ਹੈ ਤੇ ਇਸ ਪਟੀਸ਼ਨ ਨੂੰ ਜ਼ਰੂਰੀ ਸੁਣਵਾਈ ਵਾਲੀ ਸੂਚੀ ਦੇ ਵਿੱਚ ਦਰਜ ਕੀਤਾ ਗਿਆ ਸੀ ਤੇ ਅੱਜ ਇਸ ਮਾਮਲੇ ਦੇ ਉੱਤੇ ਸੁਣਵਾਈ ਹੋਈ ਹੈ। ਪੰਜਾਬ ਸਰਕਾਰ ਨੇ ਪਟੀਸ਼ਨ ਦੇ ਵਿੱਚ ਭਾਰਤ ਸਰਕਾਰ ਤੇ ED ਤੋਂ ਇਲਾਵਾ ਹੋਰਨਾਂ ਨੂੰ ਵੀ ਧਿਰ ਬਣਾਇਆ। 22 ਤੋਂ 24 ਸਤੰਬਰ ਤੱਕ ਗਮਾਂਡਾ ਦਫ਼ਤਰ ਦੀ ED ਵੱਲੋਂ 50 ਘੰਟੇ ਦੇ ਕਰੀਬ ਤਲਾਸ਼ੀ ਲਈ ਗਈ ਸੀ ਤੇ ਦਫ਼ਤਰੀ ਰਿਕਾਰਡ ਦੇ 30 ਤੋਂ ਵੱਧ ਬੈਗ ਜ਼ਬਤ ਕੀਤੇ ਗਏ ਸਨ ਤੇ ਉੱਥੇ ਗੱਡੀਆਂ ਵੀ ਇਹਨਾਂ ਨੇ ਤੋੜੀਆਂ ਸੀ, ਵਿਰੋਧ ਪ੍ਰਦਰਸ਼ਨ ਕੀਤੇ ਸੀ ਤੇ ਸੀਨੀਅਰ ਅਧਿਕਾਰੀਆਂ ਦੇ ਮੋਬਾਈਲ ਫੋਨਾਂ ਤੇ ਹੋਰ ਇਲੈਕਟ੍ਰਾਨਿਕ ਉਪਕਰਨਾਂ ਦਾ ਡਾਟਾ ਕਾਪੀ ਕੀਤਾ ਗਿਆ ਸੀ। ਪਟੀਸ਼ਨ ਦੇ ਵਿੱਚ ਕਿਹਾ ਗਿਆ ਕਿ ਇਹ ਜਾਂਚ ਤ੍ਰਿਉਪਤੀ ਇਨਫਰਾ ਪ੍ਰੋਜੈਕਟਸ ਪ੍ਰਾਈਵੇਟ ਲਿਮਿਟਡ ਦੇ ਪ੍ਰਮੋਟਰਾਂ ਦੇ ਨਾਲ ਸੰਬੰਧਿਤ 238 ਕਰੋੜ ਰੁਪਏ ਦੇ ਕਥਿਤ ਬੈਂਕ ਘੁਟਾਲੇ ਬਾਰੇ CBI ਦੀ FIR ਦੇ ਆਧਾਰ ਦੇ ਉੱਤੇ ਸ਼ੁਰੂ ਕੀਤੀ ਗਈ ਦੱਸੀ ਗਈ ਸੀ। ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਦੇ ਕਿਸੇ ਅਧਿਕਾਰੀ ਤੇ ਨਾ ਹੀ ਕਿਸੇ ਗਮਾਂਡਾ ਅਧਿਕਾਰੀ ਦਾ ਨਾਂ ਹੈ। ਪਟੀਸ਼ਨ ਦੇ ਵਿੱਚ ਮੰਗ ਕੀਤੀ ਗਈ ਹੈ ਕਿ ਤਲਾਸ਼ੀ ਅਤੇ ਸਰਵੇਖਣ ਦੀਆਂ ਮਨਜ਼ੂਰੀਆਂ ਰੱਦ ਕੀਤੀਆਂ ਜਾਣ। ਦੂਸਰੇ ਪਾਸੇ ਜੋ ਕੱਲ੍ਹ ਦੀਆਂ ਵੱਡੀਆਂ ਖ਼ਬਰਾਂ ਰਹੀਆਂ ਨੇ ਅੱਜ ਉਸੇ ਤਾਦਾਦ ਦੇ ਵਿੱਚ ਜਿਹੜੀਆਂ ਚੱਲਦੀਆਂ ਰਹੀਆਂ ਨੇ ਅੱਗੇ ਵੀ। ਪੰਜਾਬ ਦੇ ਵਿੱਚ ਜਿਹੜਾ ਕਰਪਸ਼ਨ ਕੇਸ ਹੈ, CBI ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੇ OSD ਰਾਜਵੀਰ ਸਿੰਘ ਘੁੰਮਣ ਤਲਬ ਕੀਤੇ ਗਏ ਤੇ ਮੁੱਖ ਮੰਤਰੀ ਦੇ ਕੈਂਪ ਦਫ਼ਤਰ ਸਮੇਤ 8 ਥਾਵਾਂ ਦੇ ਉੱਤੇ ਰਾਤ ਜਿਹੜੀ ਹੈ CBI ਛਾਪੇਮਾਰੀ ਤੋਂ ਬਾਅਦ ਕਾਰਵਾਈ ਜਿਹੜੀ ਕੀਤੀ ਗਈ ਹੈ। ਕੇਂਦਰੀ ਜਾਂਚ ਬਿਊਰੋ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਵੀਰ ਸਿੰਘ ਘੁੰਮਣ ਨੂੰ
ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਨਾਲ ਜੁੜੇ ਮਾਮਲੇ 'ਚ ਅੱਜ ਦੁਪਹਿਰ 2:30 ਵਜੇ ਜਿਹੜਾ ਸੈਕਟਰ 30 ਸਥਿਤ CBI ਦਫ਼ਤਰ ਅੱਗੇ ਪੇਸ਼ ਹੋਣ ਦੇ ਲਈ ਕਿਹਾ ਗਿਆ ਸੀ। CBI ਦੇ ਵੱਲੋਂ ਰਾਜਵੀਰ ਸਿੰਘ ਘੁੰਮਣ ਅਤੇ 5 ਹੋਰਨਾਂ ਦੇ ਖਿਲਾਫ਼ FIR ਜਿਹੜੀ ਆ ਦਰਜ ਕਰਨ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਕੈਂਪ ਦਫ਼ਤਰ ਸਮੇਤ 8 ਵੱਖ ਵੱਖ ਥਾਵਾਂ ਦੇ ਉੱਤੇ ਛਾਪੇਮਾਰੀ ਤੇ ਤਲਾਸ਼ੀ ਅਭਿਆਨ ਚਲਾਉਣ ਤੋਂ ਬਾਅਦ ਸਾਹਮਣੇ ਆਈ ਹੈ। FIR ਦੇ ਵਿੱਚ ਨਾਮਜ਼ਦ ਹੋਰ ਵਿਅਕਤੀਆਂ ਜਿਹੜੇ ਕਿ ਨਿਤਿਨ ਗੋਹਲ, ਜਿਤਿਨ ਗੋਹਲ ਤੇ ਉਰਫ ਰਾਜਾ, ਰੋਮੀ ਰਾਜਾ ਮਹਾਜਨ, ਬੀਰ ਦਵਿੰਦਰ ਅਤੇ RS ਨਾਗਰਾ ਨੇ। ਇਹ ਅਜੇ ਸਪਸ਼ਟ ਨਹੀਂ ਹੋ ਸਕਿਆ ਕਿ ਘੁੰਮਣ ਅੱਜ CBI ਅੱਗੇ ਪੇਸ਼ ਹੋਣਗੇ ਜਾਂ ਨਹੀਂ, ਪਰ ਸ਼ਾਮ ਤੱਕ ਜੋ ਖ਼ਬਰਾਂ ਮਿਲੀਆਂ ਉਹ ਪੇਸ਼ ਨਹੀਂ ਹੋਏ ਨੇ ਤੇ ਉਹਦੀ ਹੋਰ ਵੀ ਅੱਗੇ ਜਾ ਕੇ ਅਪਡੇਟ ਸਾਂਝੀ ਕਰਦੇ ਹਾਂ। ਵਿਸਤਾਰ ਚ ਖ਼ਬਰ ਹੈ, CBI ਨੇ ਲੰਘੇ ਦਿਨ ਪੰਜਾਬ ਅਤੇ ਚੰਡੀਗੜ੍ਹ ਦੇ ਵਿਚ 8 ਥਾਵਾਂ ਦੇ ਉੱਤੇ ਇਕੋ ਸਮੇਂ ਛਾਪੇਮਾਰੀ ਕੀਤੀ ਸੀ ਤੇ ਇਸ ਦੇ ਵਿਚ ਮੁੱਖ ਮੰਤਰੀ ਦਾ ਕੈਂਪ ਦਫ਼ਤਰ ਸੰਗਰੂਰ ਦੇ ਪਿੰਡ ਘਰਾਚੋ ਸਥਿਤ ਘੁੰਮਣ ਦਾ ਜਿਹੜਾ ਸੀ ਘਰ ਅਤੇ ਮੁਹਾਲੀ ਦੇ ਫੇਜ 11 ਦੇ ਵਿਚ ਉਨ੍ਹਾਂ ਦੇ ਇਕ ਰਿਸ਼ਤੇਦਾਰ ਦੀ ਰਿਹਾਇਸ਼ ਸ਼ਾਮਲ ਹੈ। ਇਸ ਤੋਂ ਇਲਾਵਾ ਸੰਗਰੂਰ, ਪਟਿਆਲਾ, ਲੁਧਿਆਣਾ, ਜਲੰਧਰ ਤੇ ਗੁਰਦਾਸਪੁਰ ਵਿਚ ਵੀ ਤਲਾਸ਼ੀ ਲਈ ਗਈ। ਇਹ ਛਾਪੇਮਾਰੀ 5:30 ਵਜੇ ਸ਼ਾਮ ਨੂੰ ਸ਼ੁਰੂ ਹੋ ਕੇ ਰਾਤ 11 ਵਜੇ ਤੱਕ ਜਾਰੀ ਰਹੀ ਹੈ। CBI ਦੇ ਅਨੁਸਾਰ ਤਲਾਸ਼ੀ ਦੌਰਾਨ ਜਿਹੜੇ ਨੇ ਲੈਪਟਾਪ, ਮੋਬਾਈਲ ਫੋਨ ਅਤੇ ਕਈ ਅਹਿਮ ਦਸਤਾਵੇਜ਼ ਜਿਹੜੇ ਜ਼ਬਤ ਕੀਤੇ ਗਏ ਨੇ ਤੇ ਪਰ ਮਾਨ ਸਾਹਿਬ ਕਹਿੰਦੇ ਨੇ ਇਹ ਕੁਝ ਨਹੀਂ ਮਿਲਿਆ ਤੇ ਆਪਾਂ ਹੀ ਕਲੀਨ ਚਿੱਟ ਦੇ ਰਹੇ ਨੇ ਆਪਣੇ ਆਪ ਨੂੰ। ਦੂਸਰੇ ਪਾਸੇ ਥਰਥੱਲੀ ਜਿਹੜੀ ਆ ਪੰਜਾਬ ਦੇ ਵਿਚ ਤੇ ਪਰਚਾ ਦਿੱਲੀ ਦੇ ਵਿਚ, ਭ੍ਰਿਸ਼ਟਾਚਾਰ ਮਾਮਲੇ ਦੇ ਵਿਚ CBI ਨੇ ਨਵੀਂ ਦਿੱਲੀ ਚ ਦਰਜ ਜਿਹੜਾ ਕਿਉਂ ਕੀਤਾ ਹੈ, FIR ਜਿਹੜੀ ਦਰਜ ਉੱਥੇ ਕਿਉਂ ਕੀਤੀ ਹੈ। ਕੇਂਦਰੀ ਜਾਂਚ ਬਿਊਰੋ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਵੀਰ ਸਿੰਘ ਘੁੰਮਣ ਸਮੇਤ ਅੱਧੀ ਦਰਜਨ ਜਾਣਿਆਂ ਤੇ ਜਿਹੜਾ ਨਵੀਂ ਦਿੱਲੀ ਦੇ ਥਾਣਾ EO2 ਦੇ ਵਿਚ FIR ਦਰਜ ਕੀਤੀ ਹੈ ਤੇ ਮਾਮਲੇ ਦੀ ਜਾਂਚ CBI ਨਵੀਂ ਦਿੱਲੀ ਦੇ ASP ਸ੍ਰੀ KL ਮੋਸੇਸ ਨੂੰ ਜਿਹੜੀ ਸੌਂਪੀ ਗਈ ਹੈ। CBI ਨੇ FIR ਨੰਬਰ RC 22-02-026-E-0013 ਦਰਜ ਕੀਤੀ ਹੈ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ 5 ਅਕਤੂਬਰ ਨੂੰ CBI ਨੂੰ ਇਸ ਮਾਮਲੇ ਦੀ ਜਾਂਚ ਸੌਂਪੀ ਗਈ ਸੀ ਤੇ 6 ਤਰੀਕ ਨੂੰ ਛਾਪਾ ਵੱਜ ਗਿਆ। CBI ਦੇ ਵੱਲੋਂ ਅੱਜ ਜਨਤਕ ਕੀਤੀ FIR ਦੇ ਅਨੁਸਾਰ ਹਾਈਕੋਰਟ ਦੇ ਹੁਕਮਾਂ ਦੇ ਮਗਰੋਂ ਫੌਰੀ ED ਨੇ ਈਮੇਲ ਜ਼ਰੀਏ DGP ਪੰਜਾਬ ਨੂੰ ਲਿਖੇ ਪੱਤਰਾਂ ਦੀ ਕਾਪੀ CBI ਨੂੰ ਭੇਜ ਦਿੱਤੀ ਸੀ। CBI ਨੇ 5 ਅਕਤੂਬਰ ਦੀ ਰਾਤ 11:49 ਦੇ ਉੱਤੇ FIR ਦਰਜ ਕਰ ਦਿੱਤੀ ਸੀ ਤੇ ਲੰਘੇ ਕੱਲ CBI ਨੇ ਕਰੀਬ 5 ਵਜੇ ਤੋਂ ਬਾਅਦ ਛਾਪੇਮਾਰੀ ਸ਼ੁਰੂ ਕੀਤੀ। ਇਸ FIR ਦੇ ਵਿਚ ED ਦੇ ਸਹਾਇਕ ਡਾਇਰੈਕਟਰ ਅਕਸ਼ੇ ਕੁਮਾਰ ਜਿਹੜੇ ਨੇ ਸ਼ਿਕਾਇਤਕਰਤਾ ਨੇ ਤੇ ਖਾਸ ਗੱਲ ਇਹ ਵੀ ਰਹੀ ਕਿ CBI ਨੇ ਇਸ ਮਾਮਲੇ ਦੀ FIR ਜਿਹੜੀ ਹੈ ਪੰਜਾਬ ਦੀ ਬਜਾਏ ਦਿੱਲੀ ਦੇ ਵਿਚ ਦਰਜ ਕੀਤੀ। ED ਨੇ CBI ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਕਾਪੀ ਭੇਜੀ। FIR ਦੇ ਵਿਚ ਰਾਜਵੀਰ ਸਿੰਘ ਘੁੰਮਣ ਤੋਂ ਇਲਾਵਾ ਨਿਤਿਨ ਗੋਲ, ਜਿਤਿਨ ਗੋਲ ਉਰਫ ਰਾਜਾ, ਰੋਮੀ ਰਾਜਾ ਮਹਾਜਨ, ਬੀਰ ਦਵਿੰਦਰ ਤੇ RS ਨਾਗਰਾ ਤੋਂ ਇਲਾਵਾ ਅਣਪਛਾਤੇ ਸਰਕਾਰੀ ਤੇ ਪ੍ਰਾਈਵੇਟ ਅਧਿਕਾਰੀ ਇਹਦੇ ਵਿਚ ਨਾਮਜ਼ਦ ਕੀਤੇ ਗਏ ਨੇ। ਇਸ ਮੁੱਦੇ ਨੂੰ ਲੈ ਕੇ ਜਿਹੜਾ ਹੋਰ ਵੀ ਵਿਵਾਦ ਵੱਧ ਰਿਹਾ, CBI ਅੱਗੇ ਪੇਸ਼ ਨਹੀਂ ਹੋਏ ਨੇ ਰਾਜਵੀਰ ਘੁੰਮਣ, ਜੋ ਸ਼ਾਮ ਤੱਕ ਖ਼ਬਰ ਆ ਗਈ। ਜਾਂਚ ਅਧਿਕਾਰੀ ਕਰਦੇ ਰਹੇ ਨੇ ਉਨ੍ਹਾਂ ਦੀ ਉਡੀਕ ਤੇ ਮੁੱਖ ਮੰਤਰੀ ਦਫ਼ਤਰ ਨੇ ਸਮਨ ਮਿਲਣ ਤੋਂ ਇਨਕਾਰ ਕੀਤਾ ਹੈ। ਪੰਜਾਬ ਸਰਕਾਰ ਜਿਹੜੀ ਹੈ ਪਹੁੰਚ ਗਈ ਹੈ ਸੁਪਰੀਮ ਕੋਰਟ। ਸੰਘੀ ਏਜੰਸੀ ਦੇ ਅਧਿਕਾਰੀ ਮਿੱਥੇ ਸਮੇਂ ਤੋਂ ਬਾਅਦ ਤੱਕ ਵੀ ਜਿਹੜਾ ਰਾਜਵੀਰ ਸਿੰਘ ਘੁੰਮਣ ਦੀ ਉਡੀਕ ਕਰਦੇ ਰਹੇ ਪਰ ਉਹ ਨਜ਼ਰ ਹੀ ਨਾ ਪਏ। ਪੰਜਾਬ ਸਰਕਾਰ ਵੱਲੋਂ CBI ਜਾਂਚ ਦੇ ਖਿਲਾਫ਼ ਸੁਪਰੀਮ ਕੋਰਟ ਦੇ ਵਿਚ ਸਪੈਸ਼ਲ ਲੀਵ ਪਟੀਸ਼ਨ SLP ਦਾਇਰ ਕੀਤੀ ਗਈ ਹੈ ਜਿਹਦੀ ਸੁਣਵਾਈ 1-2 ਦਿਨਾਂ ਦੇ ਵਿਚ ਹੋਣੀ ਹੈ ਤੇ ਸਿਖਰਲੀ ਅਦਾਲਤ ਦੇ ਵਿਚ ਹੋਣ ਵਾਲੀ ਸੁਣਵਾਈ ਦੇ ਮੱਦੇਨਜ਼ਰ OSD ਰਾਜਵੀਰ ਘੁੰਮਣ ਨੇ ਜਿਹੜਾ CBI ਅੱਗੇ ਪੇਸ਼ ਹੋਣ ਤੋਂ ਫਿਲਹਾਲ ਕਿਨਾਰਾ ਕੀਤਾ ਹੈ ਕਿਉਂਕਿ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਇਸ ਮਾਮਲੇ ਦੇ ਵਿਚ ਰਾਹਤ ਮਿਲਣ ਦੀ ਜਿਹੜੀ ਹੈ ਝਾਕ ਰੱਖ ਰਹੇ ਨੇ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੇ ED ਵੱਲੋਂ DGP ਪੰਜਾਬ ਨੂੰ ਲਿਖੇ ਪੱਤਰਾਂ ਦੇ ਆਧਾਰ ਦੇ ਉੱਤੇ CBI ਨੇ ਰਾਜਵੀਰ ਘੁੰਮਣ ਤੋਂ ਇਲਾਵਾ ਨਿਤਿਨ ਗੋਹਲ, ਜਿਤਿਨ ਗੋਹਲ ਜਿਹੜੇ ਨਾਮ ਪਹਿਲਾਂ ਵੀ ਤੁਹਾਡੇ ਨਾਲ ਸਾਂਝੇ ਕੀਤੇ ਹੈ ਉਹਦੇ ਉੱਤੇ ਜਿਹੜੀ ਹੈ ਅਣਪਛਾਤਿਆਂ ਦੇ ਉੱਤੇ FIR ਦਰਜ ਕੀਤੀ ਹੈ ਤੇ CBI ਦੇ ਵੱਲੋਂ 2 ਮਹੀਨਿਆਂ ਦੇ ਅੰਦਰ ਅੰਦਰ ਇਸ ਮਾਮਲੇ ਦੀ ਜਾਂਚ ਰਿਪੋਰਟ ਅਦਾਲਤ ਨੂੰ ਸੌਂਪੀ ਜਾਣੀ ਦੱਸੀ ਗਈ ਹੈ। ਦੂਸਰੇ ਪਾਸੇ ਮਾਨ ਸਾਹਿਬ ਦਾ ਜਿਹੜਾ ਅੱਜ ਪਹਿਲਾ ਜਿਹੜਾ ਕਹਿ ਸਕਦੇ ਹਾਂ ਕਿ ਬਿਆਨ ਆਇਆ ਇਸ ਸਾਰੇ ਮਸਲਿਆਂ ਦੇ ਦੌਰਾਨ, ਕਹਿੰਦੇ ਨੇ ਕਿ ਭਾਜਪਾ ਦਾ ਕੰਮ ਕਰਨ ਦਾ ਇਹੋ ਹੀ ਤਰੀਕਾ ਹੈ, 7-8 ਘੰਟਿਆਂ ਦੇ ਵਿਚ ਕੁਝ ਨਹੀਂ ਮਿਲਿਆ। CM ਮਾਨ ਸਾਹਿਬ ਕਹਿੰਦੇ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿਚ ਕੇਂਦਰੀ ਜਾਂਚ ਬਿਊਰੋ CBI ਦੇ ਵੱਲੋਂ ਆਪਣੇ ਵਿਸ਼ੇਸ਼ ਕਾਰਜ ਅਧਿਕਾਰੀ OSD ਦੇ ਘਰ ਛਾਪੇਮਾਰੀ ਕੀਤੇ ਜਾਣ ਤੋਂ 1 ਦਿਨ ਬਾਅਦ
ਬੁੱਧਵਾਰ ਨੂੰ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਵਿਰੋਧੀਆਂ ਦੇ ਉੱਤੇ ਛਾਪੇਮਾਰੀ ਕਰਵਾਉਣਾ ਭਾਰਤੀ ਜਨਤਾ ਪਾਰਟੀ ਬੀਜੇਪੀ ਦੇ ਕੰਮ ਕਰਨ ਦਾ ਤਰੀਕਾ ਹੈ। ਉਨ੍ਹਾਂ ਦਾਅਵਾ ਕੀਤਾ ਕਿ 7-8 ਘੰਟੇ ਚੱਲੀ ਇਸ ਤਲਾਸ਼ੀ ਦੇ ਦੌਰਾਨ ਕੇਂਦਰੀ ਏਜੰਸੀ ਨੂੰ ਕੁਝ ਵੀ ਇਤਰਾਜ਼ਯੋਗ ਜਾਂ ਸ਼ੱਕੀ ਨਹੀਂ ਮਿਲ ਸਕਿਆ। ਕਹਿੰਦੇ ਜੀ ਬਾਕੀ ਦੇਖਦੇ ਹਾਂ ਜੀ ਪੈਕਟ ਖੋਲਦੇ ਨੇ ਕੀ ਕੁਝ ਵਿੱਚੋਂ ਨਿਕਲੇਗਾ ਅੱਗੇ ਜਾ ਕੇ। ਚਲੋ ਸਰਕਾਰੀ ਧਿਰਾਂ ਤਾਂ ਕਹਿੰਦੀਆਂ ਨੇ ਜੀ ਸਾਡੇ ਨਾਲ ਧੱਕਾ ਹੋ ਰਿਹਾ ਜਾਂ ਸਾਨੂੰ ਤੰਗ ਪਰੇਸ਼ਾਨ ਕਰਦੇ ਆ ਜਾਂ ਚੋਣਾਂ ਦਾ ਮਾਹੌਲ ਲੱਗੇ ਆ ਇਸ ਕਰਕੇ ਸਾਨੂੰ ਦਬਾਉਣਾ ਚਾਹੁੰਦੇ ਨੇ ਜੀ ਇਹ ਕਰਨਾ ਚਾਹੁੰਦੇ ਨੇ ਜੀ ਪਰ ਇਹ ਵੀ ਸਿਆਸਤ ਚੱਲਦੀ ਹੈ ਵਿੱਚ। ਤੇ ਬਾਕੀ ਤੁਸੀਂ ਦੱਸ ਸਕਦੇ ਹੋ ਭਾਈ ਜੋ ਕੁਝ ਵਾਪਰਿਆ ਚੰਗਾ ਵਾਪਰਿਆ ਜਾਂ ਮਾੜਾ ਵਾਪਰਿਆ ਜਾਂ ਜਿਵੇਂ ਕਿ ਕਹਿ ਰਹੇ ਨੇ 3 ਕਰੋੜ ਲੋਕਾਂ ਪੰਜਾਬੀਆਂ ਦਾ ਹੱਕ ਜਿਹੜਾ ਖੋਹਿਆ ਜਾ ਰਿਹਾ ਇਹ ਕਹਿੰਦੇ ਨੇ ਤੇ ਪੰਜਾਬੀ ਖੁਸ਼ ਵੀ ਨੇ ਵਿੱਚ। ਰਾਜਵੀਰ ਘੁੰਮਣ ਦੀ ਅਰਜ਼ੀ ਦੇ ਉੱਤੇ CBI ਨੂੰ ਜਿਹੜਾ ਨੋਟਿਸ ਜਾਰੀ ਹੋ ਗਿਆ ਉਹ ਕਾਹਤੋਂ ਹੋਇਆ ਉਹਦਾ ਕਾਰਨ ਬਣਿਆ ਘੁੰਮਣ ਨੇ ਕਿਹਾ CBI ਨੇ ਅਦਾਲਤ ਤੋਂ FIR ਅਪਲੋਡ ਕਰਨ ਦੀ ਛੋਟ ਲੈ ਕੇ ਖੁਦ ਹੀ ਜਿਹੜਾ ਮੀਡੀਆ ਨੂੰ ਕਰਵਾ ਦਿੱਤੀ ਹੈ ਉਪਲਬਧ ਕਿਉਂਕਿ ਪਬਲਿਕ ਹੋ ਗਈ ਇਹ ਤੇ ਇਹਦੇ ਬਾਰੇ ਉਹ ਰੋਲਾ ਪਾ ਰਹੇ ਨੇ ਹੁਣ। ਚੰਡੀਗੜ੍ਹ ਦੀ CBI ਅਦਾਲਤ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਵੀਰ ਸਿੰਘ ਘੁੰਮਣ ਦੇ ਵੱਲੋਂ ਦਾਇਰ ਅਰਜ਼ੀ ਦੇ ਉੱਤੇ ਕੇਂਦਰੀ ਜਾਂਚ ਬਿਊਰੋ CBI ਨੂੰ ਜਿਹੜਾ ਨੋਟਿਸ ਜਾਰੀ ਕੀਤਾ ਹੈ। OSD ਰਾਜਵੀਰ ਘੁੰਮਣ ਨੇ ਅਰਜ਼ੀ ਦਾਇਰ ਕਰਕੇ ਕੇਂਦਰੀ ਜਾਂਚ ਬਿਊਰੋ ਖਿਲਾਫ਼ ਅਦਾਲਤੀ ਹੁਕਮਾਂ ਦੀ ਉਲੰਘਣਾ ਜਿਹੜਾ ਅਦਾਲਤ ਦੀ ਮਾਨਹਾਨੀ ਦੀ ਕਾਰਵਾਈ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਰਾਜਵੀਰ ਘੁੰਮਣ ਨੇ ਦਾਇਰ ਅਰਜ਼ੀ ਦੇ ਵਿੱਚ ਕਿਹਾ ਕਿ CBI ਨੇ ਜਿਹੜਾ ਉਨ੍ਹਾਂ ਦੇ ਵਿਰੁੱਧ ਦਰਜ ਕੇਸ ਦੇ ਨਾਲ ਸੰਬੰਧਿਤ FIR ਜਿਹੜੀ ਹੈ ਉਹ ਆਪਣੀ ਆਨਲਾਈਨ ਅਪਲੋਡ ਕਰਨ ਤੋਂ ਛੋਟ ਮੰਗਣ ਦੇ ਲਈ ਅਦਾਲਤ ਦੇ ਵਿੱਚ ਅਰਜ਼ੀ ਦਾਇਰ ਕੀਤੀ ਸੀ ਜਿਸ ਨੂੰ ਅਦਾਲਤ ਨੇ ਪ੍ਰਵਾਨ ਕਰ ਲਿਆ ਸੀ। ਇਸ ਦੇ ਬਾਵਜੂਦ CBI ਨੇ ਮੀਡੀਆ ਤੇ ਆਮ ਜਨਤਾ ਤੱਕ ਇਹ FIR ਜਿਹੜੀ ਆ ਪਹੁੰਚਾ ਦਿੱਤੀ ਹੈ ਤਾਂ ਜੋ ਉਨ੍ਹਾਂ ਦਾ ਅਕਸ ਕਹਿੰਦੇ ਖਰਾਬ ਕੀਤਾ ਜਾ ਸਕੇ। ਘੁੰਮਣ ਵੱਲੋਂ ਪੇਸ਼ ਹੋਏ ਵਕੀਲ ਜਿਹੜੇ ਨੇ ਫੈਰੀ ਸੋਫਤ ਨੇ ਦਲੀਲ ਦਿੱਤੀ ਹੈ ਕਿ ਅਦਾਲਤ ਦੀ ਮਾਨਹਾਨੀ ਦਾ ਸਪਸ਼ਟ ਮਾਮਲਾ ਹੈ ਤੇ ਉਨ੍ਹਾਂ ਮੰਗ ਕੀਤੀ ਹੈ ਜਿਹੜੀ ਭਾਈ ਪੰਜਾਬੀਆਂ ਦੀ ਮਾਨਹਾਨੀ ਹੋ ਰਹੀ ਹੈ ਉਹ ਕਿੱਥੇ ਰਹੇਗੀ ਤੁਹਾਨੂੰ ਆਪਣੀ ਪਈ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ FIR ਨੂੰ ਜਨਤਕ ਕਰਨ ਤੱਕ ਦੀਆਂ ਘਟਨਾਵਾਂ ਦੇ ਕਰਮ ਦਾ ਜਿਹੜਾ ਰਿਕਾਰਡ ਲਿਆਉਣ ਕੇਸ ਦੀ ਜਾਂਚ ਕਰ ਰਹੀ CBI ਦੀ ਜਿਹੜੀ ਪੂਰੀ ਟੀਮ ਅਤੇ CBI ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਸਾਰੇ ਜ਼ਿੰਮੇਵਾਰ ਵਿਅਕਤੀ ਖਿਲਾਫ਼ ਜਿਹੜਾ ਮਾਨਹਾਨੀ ਦੀ ਕਾਰਵਾਈ ਸ਼ੁਰੂ ਕਰਨ ਦੇ ਹੁਕਮ ਜਾਰੀ ਕੀਤੇ ਜਾਣ ਤੇ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ CBI ਨੂੰ 12 ਅਕਤੂਬਰ 2026 ਨੂੰ ਜਵਾਬ ਦਾਖਲ ਕਰਨ ਦੇ ਲਈ ਨੋਟਿਸ ਜਾਰੀ ਕੀਤਾ। ਪਰ ਇੰਨਾ ਹੀ ਮਾਨਹਾਨੀ ਦਾ ਹੈਗਾ ਤੇ ਗ੍ਰਿਫ਼ਤਾਰੀ ਦਿਓ ਭਾਈ ਸਾਰੀਆਂ ਚੀਜ਼ਾਂ ਦਾ ਸਾਹਮਣਾ ਕਰੋ ਜੇ ਤੁਸੀਂ ਕੁਝ ਕੀਤਾ ਨਹੀਂ ਹੈ ਤੇ ਸਾਫ਼ ਸੁਥਰੇ ਬਾਹਰ ਆਓਗੇ ਸਮਾਂ ਕਿ ਤੁਸੀਂ ਤਾਂ ਉਹਦੇ ਵਿੱਚੋਂ ਆਪਣੀ ਪੋਲੀਟਿਕਸ ਵੀ ਚਮਕਾਓਗੇ ਤੇ ਕਿਉਂ ਨਹੀਂ ਤੁਸੀਂ ਇਹਨਾਂ ਚੀਜ਼ਾਂ ਦਾ ਸਾਹਮਣਾ ਕਰ ਰਹੇ ਜਾਓ ਮੇਲ ਕਰੋ ਉਹਨਾਂ ਦੇ ਨਾਲ ਜਾਣੀ ਕਿ ਬੈਠ ਕੇ ਤਸੱਲੀ ਕਰਵਾਓ ਉਹਨਾਂ ਦੀ ਭਈ ਭਾਈ ਕੋਈ ਘਾਟਾ ਵਾਧਾ ਨਹੀਂ ਕੀਤਾ ਕੋਈ ਇਹਦੇ ਵਿੱਚ ਕਰਪਸ਼ਨ ਦਾ ਮਾਮਲਾ ਨਹੀਂ ਹੈ ਅਸੀਂ ਤੁਹਾਨੂੰ ਕੋਆਪਰੇਟ ਕਰ ਰਹੇ ਹਾਂ ਤੇ ਤੁਸੀਂ ਸਾਡਾ ਜੋ ਵੀ ਗੱਲਬਾਤ ਪੁੱਛਣੀ ਹੈ ਪੁੱਛੋ ਕਰ ਦਿਓ ਮੀਡੀਆ ਦੇ ਵਿੱਚ ਕਰ ਦਿਓ ਜਾਂ ਆਨਲਾਈਨ ਹੀ ਸਾਰਾ ਕੁਝ ਕਰ ਦਿਓ ਨਸ਼ਰ ਪਾਣੀ ਦਾ ਪਾਣੀ ਦੁੱਧ ਦਾ ਦੁੱਧ ਹੋ ਜਾਓ ਪਰ ਤੁਸੀਂ ਤਾਂ ਆਪ ਜਿਹੜਾ ਭੱਜੇ ਹੋਏ ਹੋ ਸਾਰੀਆਂ ਚੀਜ਼ਾਂ ਤੋਂ ਭੱਜ ਰਹੇ ਹੋ। ਤੇ ਦੂਸਰੇ ਪਾਸੇ ਸੰਗਰੂਰ ਦੇ ਵਿੱਚ ਇਹਨਾਂ ਚੀਜ਼ਾਂ ਦਾ ਜਸ਼ਨ ਮਨਾਇਆ ਗਿਆ ਤੇ CBI ਟੀਮ ਦਾ ਜਿਹੜਾ ਸਵਾਗਤ ਕਰਨਾ ਪੁਲਿਸ ਨੂੰ ਭਾਰੀ ਪੈ ਗਿਆ। ਇੱਕ SHO ਨੂੰ ਹੀ ਜਿਹੜਾ ਮੁਅੱਤਲ ਕਰ ਛੱਡਿਆ। ਘਰਾਚੋ ਦਾ ਪਿੰਡ ਬੜਾ ਮਸ਼ਹੂਰ ਹੋਇਆ। ਘਰਾਚੋ ਪਿੰਡ ਦੇ ਵਿੱਚ CBI ਟੀਮ ਦਾ ਫੁੱਲਾਂ ਦੇ ਨਾਲ ਸਵਾਗਤ ਕਰਨ ਤੇ ਲੱਡੂ ਵੰਡਣ ਤੋਂ ਬਾਅਦ ਪੁਲਿਸ ਦੀ ਕਾਰਵਾਈ ਹੋਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਸ਼ੇਸ਼ ਜਿਹੜਾ ਕਾਰਜ ਅਧਿਕਾਰੀ OSD ਰਾਜਵੀਰ ਸਿੰਘ ਘੁੰਮਣ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਘਰਾਚੋ 'ਚ ਸਥਿਤ ਜਿਹੜਾ ਘਰ ਹੈ ਉਹਦੇ ਕੇਂਦਰੀ ਜਾਂਚ ਬਿਊਰੋ CBI ਦੇ ਵੱਲੋਂ ਮਾਰੇ ਛਾਪੇ ਤੋਂ ਬਾਅਦ ਕੱਲ੍ਹ ਹਲਚਲ ਜਿਹੜੀ ਤੇਜ਼ ਹੋ ਗਈ ਸੀ। CBI ਟੀਮ ਨੇ ਦੇ ਪੁੱਜਣ ਦੇ ਉੱਤੇ ਪਿੰਡ ਵਾਸੀਆਂ ਵੱਲੋਂ ਫੁੱਲਾਂ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ CBI ਟੀਮਾਂ ਦਾ ਤੇ ਮਿਠਾਈਆਂ ਵੰਡੀਆਂ ਤੇ ਢੋਲ ਵਜਾਏ ਤੇ ਕੁਝ ਘੰਟਿਆਂ ਬਾਅਦ ਹੀ ਸੰਗਰੂਰ ਪੁਲਿਸ ਨੇ ਇੱਕ SHO ਨੂੰ ਜਿਹੜਾ ਉੱਥੋਂ ਮੁਅੱਤਲ ਕਰ ਦਿੱਤਾ ਤੇ ਕੁਝ ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਿਨ੍ਹਾਂ ਨੂੰ 5 ਘੰਟਿਆਂ ਬਾਅਦ ਅੰਦਰ ਰੱਖ ਕੇ ਤੇ ਉਹਨਾਂ ਨੂੰ ਛੱਡ ਦਿੱਤਾ ਗਿਆ। ਇਹ ਘਟਨਾਕ੍ਰਮ ਉਸ ਦਿਨ ਵਾਪਰਿਆ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਖੁਦ ਸੰਗਰੂਰ ਦੇ ਦੌਰੇ ਤੇ ਸਨ। ਇਸ ਘਟਨਾ ਨੂੰ ਇਸ ਦੇ ਲਈ ਵੀ ਅਹਿਮ ਜਿਹੜਾ ਮੰਨਿਆ ਗਿਆ ਕਿਉਂਕਿ ਵਿਰੋਧੀ ਧਿਰਾਂ ਦੇ ਨਾਲ ਜੁੜੇ ਕੁਝ ਸਿਆਸੀ ਵਰਕਰਾਂ ਨੇ CBI ਛਾਪੇ ਦਾ ਸਵਾਗਤ ਕੀਤਾ ਸੀ। ਸੰਗਰੂਰ ਪੁਲਿਸ ਨੇ ਮੰਗਲਵਾਰ ਸ਼ਾਮ ਨੂੰ ਛਾਪੇਮਾਰੀ ਦੇ ਦੌਰਾਨ CBI ਦੀ ਗੱਡੀ ਦੇ ਉੱਤੇ ਫੁੱਲਾਂ ਦੀ ਵਰਖਾ ਜਿਹੜੀ ਕਰਨ ਦੇ ਦੋ ਵਿਅਕਤੀ ਜਿਹੜੇ ਸਨ ਉਨ੍ਹਾਂ ਨੂੰ ਹਿਰਾਸਤ 'ਚ ਲਿਆ ਸੀ ਤੇ ਡਿਊਟੀ ਦੇ ਵਿੱਚ ਅਣਗਹਿਲੀ ਵਰਤਣ ਦੇ ਦੋਸ਼ SHO ਨੂੰ ਜਿਹੜਾ ਜਸ਼ਪਾਲ ਸ਼ਰਮਾ ਨੂੰ ਮੁਅੱਤਲ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਅੱਜ ਮੁੱਖ ਮੰਤਰੀ ਦੇ ਸੰਗਰੂਰ ਦੌਰੇ ਦੇ ਮੱਦੇਨਜ਼ਰ ਅਸੀਂ ਘਰਾਚੋ ਤੋਂ ਕੁਝ ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਲਿਆ। ਇਸੇ ਤਰ੍ਹਾਂ ਡੇਰਾ ਮੁਖੀ ਸੌਦਾ ਸਾਧ ਫਿਰ ਚਰਚਾ ਦੇ ਵਿੱਚ ਹੈ।
कि गुरु जी खिलाफ साजिश है कहिंदे डेरा सच्चा सौदा दे इश्तिहार मामले दे विच हाई कोर्ट सख्त होया है अपराधिक मानहानि तहत खुद नोटिस लै लिया है। पंजाब ते हरियाणा हाई कोर्ट ने दो अखबारां दे विच छपे डेरा सच्चा सौदा दे एक इश्तिहार दा सू मोटो खुद जड़ा नोटिस लैंदिया आख्या कि इसकी समगरी अदालत दे वकार नूं ठेस पहुंचाउण इस दे अधिकार नूं घटाउण न्यायिक कारवाइयां दे उत्ते न्याय प्रशासन दे राह दे विच अड़िका पाउण दी समर्था रखदी है। अदालत ने यह भी हुक्म दिता कि इस मामले नूं अपराधिक मानहानि पटीशन दे वजो दर्ज किया जाए। जस्टिस सुभाष महला ने जड़ा सी 12 सितंबर नूं दी हिंदू अते दैनिक भास्कर दे विच पहले पन्ने दे उत्ते वट इज डेरा सच्चा सौदा जड़ा सरलेख दे हेठ छपे इश्तिहार दा नोटिस लैण तों बाद 16 सितंबर नूं इह हुक्म पास कीता। रोस्टर दे अनुसार ए मामला कोर्ट जड़ा ऑन इट्स ऑन मोशन वर्सिज डेरा सच्चा सौदा थ्रू इट्स मैनेजमेंट एंड अदरस बुधवार नूं जस्टिस विनोद एस भारद्वाज अते जस्टिस रविंदर मलिक दे डिवीजन बेंच अगे जड़ा पेश कीता गया। डेरे दे वल्लों पेश होए सीनियर वकील चेतन मित्तल ने कहा कि वह अदालत की इस गल्लों सहायता करनगे कि कानून अते तथा दोवां दे आधार दे उत्ते मानहानि नहीं बनदी है। उन्हें अगे कहा कि डेरा सच्चा सौदा दे किसी भी काम ने न्यायपालिका दे अधिकार नूं बदनाम जां हेठा नहीं कीता ते ना ही न्याय प्रशासन दे विच दखल दिता है ते मामले की सुनवाई करदिआं बेंच ने इस केस की अगे सुनवाई दे लई 25 नवंबर की मिति जिहड़ी है तय कर दिती है। पंगा लैंदा जी सीधा डेरे आला भी देख लो कोर्टा दे नाल जंतर मंतर दे उत्ते जड़ा प्रोटेस्ट चल रहा है काफी अज खिच तो जड़ी देखने मिली है वीडियो जड़िया काफी वध रही ने कल जड़ी राहुल गांधी हुणा दी गिरफ्तारी भी हुई ते उहदे मामले जड़े ने उहना नूं आपां अगे जाके फरोलदे आं ते सैनी साहब दे नाल भी गल्लां बातां की शुरुआत करदे आं एक खबर करके ते नाल दी नाल दोस्तो अपने नाल दोस्त जुड़ रहे ने एक परमिंदर जी भी ते उहनां दी भी गल सुणदे आं ते सैनी साहब नूं भी नाल जोड़दे आं जंतर मंतर की गल करके ते मेरे ते 45 केस दर्ज ने ते चाहुंदा कहिंदे राहुल गांधी कि 100 हो जाण। दिल्ली पुलिस दे नाल होई तिखी झड़प राहुल गांधी समेत होर विरोधी आगुआं नूं हिरासत दे विच लै जाण ते कई प्रदर्शनकारियां ते FIR जड़ी दर्ज होण तों एक दिन बाद इंडिया गठ

0: ਸਕੇ। ਇਹ ਕਦਮ ਮੰਗਲਵਾਰ ਨੂੰ ਵਾਪਰੀਆਂ ਹੰਗਾਮੇਦਾਰ ਘਟਨਾਵਾਂ ਤੋਂ ਬਾਅਦ ਚੁੱਕਿਆ ਗਿਆ। ਅੱਜ ਜਦੋਂ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਸੰਸਦ ਤੋਂ ਚੋਣ ਕਮਿਸ਼ਨ ਦੇ ਹੈੱਡਕੁਆਟਰ ਦੇ ਵੱਲ ਮਾਰਚ ਕੀਤਾ ਸੀ, ਪਰ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਰੋਕ ਦਿੱਤਾ ਸੀਗਾ ਤੇ ਇਸ ਤੋਂ ਬਾਅਦ ਇਹ ਵਿਰੋਧ ਆਕਾਸ਼ਵਾਣੀ ਭਵਨ ਦੇ ਬਾਹਰ ਤਬਦੀਲ ਹੋਇਆ, ਜਿੱਥੇ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ ਤੇ ਹੋਰ ਕਈ ਸੀਨੀਅਰ ਆਗੂ ਲੰਮੇ ਧਰਨੇ ਤੇ ਬੈਠੇ ਤੇ ਬਾਅਦ ਦੇ ਵਿਚ ਉਨ੍ਹਾਂ ਨੂੰ ਹਿਰਾਸਤ ਦੇ ਵਿਚ ਵੀ ਲਿਆ ਗਿਆ। ਲੋ ਜੀ, ਆਪਾਂ ਸੈਣੀ ਸਾਹਿਬ ਦੇ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਸੰਖੇਪ ਦੇ ਵਿਚ ਆਪਾਂ ਪਰਮਿੰਦਰ ਜੀ ਦੀ ਗੱਲ ਸੁਣ ਲਈਏ ਤੇ ਫਿਰ ਉਨ੍ਹਾਂ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਸਤਿ ਸ੍ਰੀ ਅਕਾਲ ਪਰਮਿੰਦਰ ਜੀ, ਜੀ ਨੂੰ ਜੀ ਫਗਵਾੜੇ ਵਾਲਿਓ ਸਵਾਗਤ ਹੈ ਜੀ।
1: ਝਾੜੂ ਵਾਲੀ ਗੌਰਮੈਂਟ ਨੇ ਜਿੰਨਾ ਕਾ ਪੰਜਾਬ ਦੀ ਆਰਥਿਕਤਾ ਲੱਕ ਤੋੜਿਆ ਜੀ,
0: ਜੀ
1: ਜੇ ਹੁਣ ਸੋਚਿਆ ਜਾਵੇ ਤਾਂ ਜੀ ਆਪਣੇ ਕੋਲ ਜਿੱਦਾਂ ਪੰਜਾਬ ਦੇ ਕੋਲ ਕੋਈ ਹੋਰ ਤਜਰਬਾ ਕਰਨ ਲਈ ਮਤਲਬ ਰਹਿ ਨੀ ਮੁਹਰੇ ਜਾਂਦਾ ਜੀ।
0: ਜੀ ਬਿਲਕੁਲ ਹੈ ਜੀ,
1: ਹੈ ਨਾ ਭਾਜੀ। ਜੇ ਤਾਂ ਜੇ ਹਿਸਾਬ ਨਾਲ ਚਲੋ ਅਸੀਂ ਤਾਂ ਇਹ ਸੋਚਦੇ ਹੁਣ ਜਿੱਦਾਂ ਮਤਲਬ ਪ੍ਰਗਟ ਸਿੰਘ ਆ ਜੀ,
0: ਜੀ
1: ਇੱਕ ਸਿੰਸੀਅਰ ਬੰਦਾ ਆ। ਜੇ ਚਲੋ ਮਤਲਬ ਪ੍ਰਮਾਤਮਾ ਕਿਰਪਾ ਕਰੇ ਜੀ, ਉਹ ਮੁੱਖ ਮਤਲਬ ਕਾਂਗਰਸ ਜਿੱਤਵੇ ਤਾਂ ਮੁੱਖ ਮੰਤਰੀ ਬਣਵੇ ਤਾਂ ਕੁਛ ਸ਼ਾਇਦ ਕੁਛ ਸੁਧਾਰ ਹੋ ਜਾਵੇ।
0: ਜੀ ਜੀ
1: ਨਹੀਂ ਤਾਂ ਜਿੰਨੀ ਕਿ ਜਿੰਨਾ ਕਿ ਇਹਨੇ ਸਾਨੂੰ ਡੂੰਘੀ ਖੜ ਚ ਧੱਕ ਦਿੱਤਾ ਜੀ ਨਾ ਆਰਥਿਕ ਤੌਰ ਤੇ
0: ਜੀ।
1: ਅਗਰ ਏਦੋਂ ਬਾਅਦ ਜਿੱਦਾਂ ਭਾਜੀ ਬਾਰਸ ਪੰਜਾਬ ਦੇ ਕਹਿੰਦੇ ਹੈਗੇ ਜਾਂ ਹੋਰ ਕੋਈ ਏਦਾਂ ਕਹਿੰਦੇ ਆ,
0: ਬਿਲਕੁਲ ਹੈ ਜੀ।
1: ਅਗਰ ਭਾਜੀ ਉਹ ਆ ਜਾਂਦੇ ਤਾਂ ਮੁੜ ਕੇ ਉਦੋਂ ਜੇ ਮਤਲਬ 50 ਸਾਲਾਂ ਬਾਅਦ ਉਦੋਂ ਬਾਅਦ ਮਤਲਬ ਮੁੜ ਕੇ ਕੋਈ ਆਸ ਹੀ ਹੈ ਨੀ ਜੀ ਭਾਈ ਫਿਰ ਪੰਜਾਬ ਮੁੜ ਕੇ ਬਚ ਜਾਊਗੇ
0: ਜੀ।
1: ਤਾਂ ਇਸ ਕਰਕੇ ਵੀ ਚਲੋ ਜੇ ਪ੍ਰਮਾਤਮਾ ਕੋਈ ਕਿਰਪਾ ਕਰ ਦੇਵੇ ਜਿੱਦਾਂ ਚਲੋ ਮਤਲਬ ਅਸੀਂ ਤਾਂ ਕਹਿੰਦਾ ਹੁਣ ਪ੍ਰਗਟ ਸਿੰਘ ਏਦਾਂ ਚਲੋ ਭਾਜੀ ਉਹ ਤੇ ਆਸ ਬਹੁਤ ਹੈ ਜੀ ਉਸ ਬੰਦੇ ਤੇ। ਇੱਕ ਆਖਰੀ ਆਸ ਆ ਵੀ ਜੇ ਪੰਜਾਬ ਦੇ ਉੱਤੇ ਜਿੱਦਾਂ ਚਲੋ ਜੇ ਕਹਿੰਦਾ ਪੰਜਾਬ ਦੇ ਬਈ ਜੇ ਕਾਂਗਰਸੀ ਗੌਰਮੈਂਟ ਬਣ ਜਾਵੇ ਤਾਂ ਉਹ ਮੁੱਖ ਮੰਤਰੀ ਬਣ ਜਾਓ, ਹਾਂ ਉਹ ਕੁਛ ਕਰ ਸਕਦਾ ਜੀ।
0: ਬਿਲਕੁਲ ਹੈ ਜੀ, ਉਹ ਤਾਂ ਬਾਕੀ ਡਿਪੈਂਡ ਆ ਜੀ ਲੋਕਾਂ ਦੇ ਕਿਹਦੀ ਕੀ ਪਸੰਦ ਹੈ, ਬਾਕੀ ਦੇਖਦੇ ਆ ਜੀ ਕੀ ਕੁਝ ਕਰਦੇ ਨੇ ਜੀ
1: ਭਾਜੀ। ਲੋਕਾਂ ਨੂੰ ਭਾਜੀ ਹੁਣ ਕਈਆਂ ਤਾਂ ਲੋਕਾਂ ਨੂੰ ਪੁੱਛ ਉਹ ਮਤਲਬ ਜਿਹੜਾ ਪੈਸੇ ਮਿਲੀ ਜਾਂਦੇ ਲੋਕੀ ਇਹਨਾਂ ਮਤਲਬ ਬਲੇ ਸਾਨੂੰ ਪਏ ਜਿਹੜਾ 1,000 ਰੁਪਇਆ ਜਾਂ 1,500
0: 5-4 ਸਾਲ
1: ਮਿਲ ਵੀ ਗਏ, ਮਤਲਬ 5-4 ਮਹੀਨੇ ਮਿਲ ਗਏ ਜੀ।
0: ਜੀ ਬਿਲਕੁਲ ਹੈ, ਬਾਕੀ ਦੇਖਦੇ
1: ਮਤਲਬ ਇਲੈਕਸ਼ਨ ਹੋਇਆ, ਇਲੈਕਸ਼ਨ ਤੋਂ ਬਾਅਦ ਭਾਜੀ ਫੇਰ ਮਿਲ ਲੈਣੀ ਜੀ।
0: ਬਿਲਕੁਲ ਹੈ ਜੀ, ਬਿਲਕੁਲ ਦਰੁਸਤ ਹੈ
1: ਜੀ, ਇਹੋ ਜਿਹਾ ਹਾਲਾਤ ਆ ਜੀ।
0: ਜੀ ਜੀ ਜੀ ਬਿਲਕੁਲ ਹੈ ਜੀ,
1: ਜਿਹੋ ਜਿਹਾ ਲਾ ਐਂਡ ਆਰਡਰ ਆ ਭਾਜੀ ਉਹਦਾ ਗੱਲ ਛੱਡ ਦਿਓ
0: ਜੀ। ਜੀ ਜੀ
1: ਮਤਲਬ ਪ੍ਰਮਾਤਮਾ ਹੀ ਰੱਬ ਰਾਖਾ ਹੈ ਭਾਜੀ, ਹੁਣ ਤੁਸੀਂ ਜਾਣੇ ਆ ਮਤਲਬ ਓਦਾਂ ਵੀ ਜੇ ਹੁਣ ਮਤਲਬ ਪਿੰਡਾਂ ਦੇ ਵਿੱਚ ਵੀ ਆਪਣੇ ਹੁਣ ਦੁਆਬੇ ਚ ਵੀ ਆ ਜਿਹੜਾ ਮਾੜਾ ਮੋਟਾ ਕੋਈ ਬੰਦਾ ਕੰਮ ਕਰਦਾ ਭਾਜੀ
0: ਜੀ
1: ਉਹ ਬੰਦਾ ਡਰਦਾ ਆ ਜੀ।
0: ਬਿਲਕੁਲ, ਕੱਲ ਠੇਕਾ ਇੱਕ ਲੁੱਟ ਕੇ ਲੈ ਗਿਆ ਜੀ ਦੁਆਬੇ ਦੇ ਵਿੱਚ, 14 ਲੱਖ ਦੀ ਸ਼ਰਾਬ ਹੀ ਲੁੱਟ ਕੇ ਲੈ ਗਿਆ ਜੀ।
1: ਭਾਜੀ ਅਸੀਂ ਪਿਛਲੇ ਸਾਲ ਚਲੋ ਸਾਡੇ ਤਾਇਆ ਜੀ ਦਾ ਲੜਕਾ ਆ ਅਮਰੀਕਾ ਜੀ
0: ਜੀ
1: ਉਹਦੇ ਨਾਲ ਚਲੋ ਅਸੀਂ ਸਾਂਝੀ ਲਈ ਸੀ ਜਿਹੜਾ ਮਤਲਬ 7-8 ਜ਼ਮੀਨ ਦੇ ਲੈ ਸੀ 7 ਕਿੱਲੇ
0: ਜੀ ਜੀ
1: ਮੈਂ ਮਤਲਬ ਅੱਜ ਕੱਲ ਮੈਨੂੰ ਜੀ ਉਸਦੇ ਪਹਿਲਾਂ ਉਹ ਮਤਲਬ ਇੱਕ ਫੋਨ ਆਇਆ ਉਹ ਆਇਆ ਬਾਈ ਮਿਸਟੇਕ ਜੀ ਮੈਨੂੰ ਚੱਕ ਨੀ ਹੋਇਆ ਅਸੀਂ
0: ਜੀ ਜੀ
1: ਅਸੀਂ ਕਣਕ ਵੱਢਦੇ ਸੀ ਉਹਦੇ ਜੀ
0: ਜੀ
1: ਮੈਂ ਮਸ਼ੀਨ ਤੇ ਜਦੋਂ ਮੁੜ ਕੇ ਜਦੋਂ ਮਤਲਬ ਮੈਂ ਫੋਨ ਕੀਤਾ ਪਹਿਲਾਂ ਸ਼ੋਅ ਨਾ ਜਦੋਂ ਮੁੜ ਕੇ ਉਹ ਜਿੱਦਾਂ ਮਤਲਬ ਕੀਤਾ ਮੁੜ ਕੇ ਫਿਰ ਜਿਹੜਾ ਟਰੂ ਕਲਰ ਦੇ ਸ਼ੋਅ ਹੋਇਆ ਜਦੋਂ ਮਤਲਬ ਉਹ ਮੈਂ ਆਨ ਕੀਤਾ ਟਰੂ ਕਲਰ ਉਹਦਾ ਮਤਲਬ ਡਾਊਨ ਲਿਖਿਆ ਜਦੋਂ ਉਹਨੂੰ ਮੈਨੂੰ ਕਿਹਾ ਮੈਂ ਕਿਹਾ ਹਾਂਜੀ ਤੁਸੀਂ ਕੌਣ ਤੁਸੀਂ ਕਹਿੰਦਾ ਫੋਨ ਕੀਤਾ ਯਾਰ ਮੈਂ ਕਿਹਾ ਅਸੀਂ ਤੁਹਾਨੂੰ ਫੋਨ ਕੀਤਾ ਨੀ
0: ਜੀ
1: ਤਾਂ ਮੁੜ ਕੇ ਕਹਿੰਦਾ ਅੱਛਾ ਕਹਿੰਦਾ ਮੈਨੂੰ ਮੈਂ ਕਹਿੰਦਾ ਤੁਹਾਡਾ ਕਾਲ ਆਈ ਸੀ ਤਾਂ ਮੈਂ ਕਿਹਾ ਤੁਸੀਂ ਕਿੱਥੋਂ ਬੋਲਦੇ ਕਹਿੰਦਾ ਯੂਪੀ ਤੋਂ ਬੋਲਦੇ ਆ
0: ਕਹਿੰਦਾ
1: ਬਾਈ ਮਿਸਟੇਕ ਹੈ ਲਾਗੇ ਮਤਲਬ ਮੈਂ ਤੁਹਾਨੂੰ ਇਹ ਗੱਲ ਦਾ ਭਾਜੀ ਅੱਜ ਤਾਂ ਅੱਜ ਕੱਲ ਚਾਹੇ ਪਿੰਡਾਂ ਚ ਆ ਚਾਹੇ ਸ਼ਹਿਰ ਚ ਜੀ ਇੱਥੇ ਹੁਣ ਮਤਲਬ ਜਿਹੜਾ ਬੰਦਾ ਜੇ ਕਿਸੇ ਕੋਈ ਕੋਈ ਮਿਹਨਤ ਕਰਕੇ ਕੋਈ 4 ਪੈਸੇ ਕਮਾਉਂਦਾ ਅਗਲਾ ਚੁੱਪ ਕਰਕੇ ਬਹਿੰਦਾ ਅਗਲਾ ਕਹਿੰਦਾ ਕੋਈ ਨਾ ਤਾਂ ਕੋਈ ਚੀਜ਼ ਲਓ
0: ਜੀ
1: ਭਾਜੀ ਹੁਣ ਨਾ ਤੁਸੀਂ ਕੋਈ ਹੁਣ ਜਿੱਦਾਂ ਦਾ ਸਮਾਂ ਆ ਰਿਹਾ ਨਾ ਤਾਂ ਕੋਈ ਪ੍ਰੋਪਰਟੀ ਦਾ ਸੌਦਾ ਕਰੋ ਨਾ ਕੋਈ ਮਤਲਬ ਤੁਸੀਂ ਨਵੀਂ ਲੈ ਸਕਦੇ ਕੋਈ ਮਤਲਬ ਹੋਰ ਕੋਈ ਚੀਜ਼ ਨਾ ਲਓ ਜੀ
0: ਜੇ
1: ਮਾੜਿਆ ਤੁਸੀਂ ਲੈਨੇ ਆ ਭਾਜੀ ਉਸਨੇ ਅਗਲੇ ਇੱਥੇ ਧਮਕਾਉਣ ਲੱਗ ਪੈਂਦੇ ਕੀ ਬੰਦਾ ਕਰ ਲੂਗਾ ਤਾਂ ਕੀ
0: ਬਿਲਕੁਲ ਹੈ ਜੀ ਇਹ ਤਾਂ ਹੈ ਜੀ ਬਿਲਕੁਲ ਬਾਕੀ ਸੈਣੀ ਸਾਹਿਬ ਨੂੰ ਪੁੱਛਦੇ ਆ ਕੀ ਕਹਿੰਦੇ ਆ ਸਾਰੇ ਹਾਲਾਤਾਂ ਦੇ
1: ਮੈਨੇ ਚਲੋ ਸੈਣੀ ਸਾਹਿਬ ਤਾਂ ਭਾਜੀ ਹੁਣੀ ਤਾਂ ਬਹੁਤ ਚਲੋ ਠੁੱਲਦੇ ਹੋਏ ਇਨਸਾਨ ਆ ਜੀ।

0: ਬਿਲਕੁਲ ਹੈ ਜੀ, ਬਿਲਕੁਲ
1: ਉਹ ਤਾਂ ਚਲੋ ਮੰਨ ਲਓ ਉਹਨਾਂ ਦਾ ਬਹੁਤ ਵਧੀਆ, ਉਹਨਾਂ ਦੀ ਚਲੋ ਮੰਨ ਲਓ ਸਿੰਘ ਭਾਜੀ ਹੋਣੀ ਇਹ ਹੋਏ ਆਪਣੇ ਸਿਕੰਦਰ ਭਾਜੀ ਹੋਣੀ ਹੋਏ
0: ਜੀ
1: ਅਮਰੀਕਾ ਵਾਲੇ, ਮੰਨ ਲਾ ਇਹਨਾਂ ਨੂੰ ਇਹ ਹੁਣ ਇਹ ਗੱਲ ਕਰਦੇ, ਬਾਕੀ ਮੁਕੰਦਰ ਸਿੰਘ ਹੋਣੀ ਜਿੱਦਾਂ ਮੰਨ ਲਈ ਸਾਰੇ ਗੱਲ ਕਰਦੇ, ਮੁਹੰਮਦ ਹੀ ਆ ਜਾਂਦੇ ਜਦੋਂ, ਮੰਨ ਲਾ
0: ਬਿਲਕੁਲ
1: ਉਹ ਰੰਗ ਬੰਨਦੇ ਆ ਤਾਂ ਉਹ ਸਾਰਾ ਆਪਣਾ ਵਧੀਆ ਪ੍ਰੋਗਰਾਮ ਵਧੀਆ ਹੋ ਜਾਂਦਾ ਜੀ, ਸਾਰਿਆਂ ਦਾ ਹੋ
0: ਬਿਲਕੁਲ
1: ਜਾਂਦਾ
0: ਜੀ,
1: ਪ੍ਰੋਗਰਾਮ ਚ,
0: ਬਿਲਕੁਲ ਸਭ ਤੁਹਾਡੇ ਨਾਲ ਹੀ ਆ
1: ਹਨਾ
0: ਸਾਥ
1: ਇਹ ਤਾਂ
0: ਦੇਣ
1: ਚਲੋ
0: ਵਾਲੇ ਜੀ।
1: ਨਹੀਂ ਨਹੀਂ ਭਾਜੀ ਚਲੋ ਇਹਨਾਂ ਦਾ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ
0: ਜੀ,
1: ਵਾਹਿਗੀ ਜੀ,
0: ਥੈਂਕ ਯੂ
1: ਆਪਾਂ
0: ਜੀ,
1: ਰਹੇ
0: ਥੈਂਕ ਯੂ, ਥੈਂਕ ਯੂ
1: ਤੇ ਬਾਕੀ
0: ਪਰਮਿੰਦਰ ਜੀ,
1: ਆਪਣਾ ਇਹੀ ਹੈ ਦੁਆਬਾ ਰੇਡੀਓ ਨੂੰ ਦਿਨ ਦੁੱਗਣੀ ਰਾਤ ਚੌਗਣੀ ਰੱਖੀ
0: ਸ਼ੁਕਰੀਆ,
1: ਬਸ,
0: ਸ਼ੁਕਰੀਆ ਜੀ ਦੁਆਵਾਂ ਲਈ, ਬਹੁਤ ਬਹੁਤ ਸ਼ੁਕਰੀਆ,
1: ਓਕੇ ਭਾਜੀ ਹੈ ਨਾ, ਧੰਨਵਾਦ
0: ਜੀ,
1: ਜੀ
0: ਸਤਿ ਸ਼੍ਰੀ ਅਕਾਲ,
1: ਓਕੇ
0: ਸਤਿ
1: ਭਾਜੀ,
0: ਸ਼੍ਰੀ ਅਕਾਲ
1: ਧੰਨਵਾਦ ਜੀ ਹੈ ਨਾ, ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਸਮਾਂ ਦੇਣ ਲਈ
0: ਜੀ, ਸ਼ੁਕਰੀਆ ਜੀ। ਜੀ ਦੋਸਤੋ, ਇਸ ਤਰ੍ਹਾਂ ਜੀ ਫਗਵਾੜੇ ਤੋਂ ਪਰਮਿੰਦਰ ਜੀ ਤੇ ਲੋ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਆਂ। ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਲੱਭਦਾ ਕਿੱਥੇ ਹੈ, ਤੇ ਭੱਜ ਗਏ ਨੇ ਸਾਰੇ ਜਿਹੜੇ ਸਿਆਸਤ ਦੇ ਖਿਡਾਰੀ, ਕਿਤੇ ਨਾ ਕਿਤੇ ਅਲੋਪ ਹੋ ਗਏ ਲੱਗਦੇ ਆ, ਦਿਖਦੇ ਨਹੀਂ ਹੈ, ਤੇ ਅਫਸਰਾਂ ਦੀ ਮੱਤ ਜਿਹੜੀ ਹੈ ਘੁੰਮੀ ਫਿਰਦੀ ਹੈ, ਦੇਖਦੇ ਆ ਉਹਨਾਂ ਦੇ ਬਾਰੇ ਵੀ, ਤੇ ਵਾਰਸ ਪੰਜਾਬ ਦੀ ਅਗਲੀ ਵਾਰੀ ਹੈ ਤੇ ਦੇਖਦੇ ਆ ਕਿਹਨੂੰ ਤਾਰਦੇ ਨੇ। ਤੇ ਸਤਿ ਸ਼੍ਰੀ ਅਕਾਲ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਭਾਰਤ ਸਾਹਿਬ ਸਤਿ ਸ਼੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਸੈਣੀ ਸਾਹਿਬ?
2: ਹਾਲ ਚਾਲ ਠੀਕ ਹੈ ਜੀ।
0: ਜੀ
2: ਕਹਿੰਦੇ ਹੁੰਦੇ ਆ ਨਾ ਕਿ ਵੱਡਿਆਂ ਦਾ ਜਿਹੜਾ ਆਸ਼ੀਰਵਾਦ ਆ ਉਹ ਤੇ ਉਹਨਾਂ ਦਾ ਹੁਕਮ ਜਿਹੜਾ ਆ ਉਹਦੀ ਤਮੀਲ ਕਰਨੀ ਜਿਹੜੀ ਆ ਉਹਦੇ ਬੰਦੇ ਨੂੰ ਤਰੱਕੀਆਂ ਬਖਸ਼ਦੀ ਆ ਜੀ।
0: ਬਿਲਕੁਲ,
2: ਕੱਲ ਜੋਹਲ ਭੈਣ ਜੀ ਨੇ ਕਿਹਾ ਸੀ ਮੇਰੇ ਮਨ ਦੇ ਵਿੱਚ ਆਉਂਦਾ ਸੀ, ਤੇ ਉਹਨਾਂ ਨੇ ਫਿਰ ਬਾਅਦ ਦੇ ਵਿੱਚ ਜਦੋਂ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਬਿਲਕੁਲ ਤੁਸੀਂ ਜਿਹੜਾ ਹੈਗਾ ਆ ਵੀ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਆ ਗੁਰਬਾਣੀ ਦੇ ਕਿਸੇ ਨਾ ਕਿਸੇ ਸ਼ਲੋਕ ਤੋਂ ਕਿਸੇ ਨਾ ਕਿਸੇ ਪੰਕਤੀ ਤੋਂ ਸ਼ੁਰੂ ਕਰਿਆ ਕਰੋ ਜੀ।
0: ਬਿਲਕੁਲ,
2: ਤੇ ਆਪਾਂ ਅੱਜ ਤੋਂ ਹੀ ਇਸ ਚੀਜ਼ ਦੀ ਸ਼ੁਰੂਆਤ, ਕੱਲ ਮੇਰੇ ਮਨ ਚ ਸੀ, ਮੈਨੂੰ ਇਹ ਸੀ ਵੀ ਮੈਨੂੰ ਕੋਈ ਉਚਾਰਨ ਗਲਤ ਨਾ ਹੋ ਜਾਏ। ਹਾਂਜੀ, ਸੋ ਅੱਜ ਆਪਾਂ ਉੱਥੋਂ ਹੀ ਸ਼ੁਰੂਆਤ ਕਰਦੇ ਆ ਜੀ। ਉਹਨਾਂ ਨੇ ਨੌਵੇਂ ਪਾਤਸ਼ਾਹ ਦੇ ਕਿਹਾ ਸੀ ਸ਼ਲੋਕ, ਤੇ ਆਪਾਂ ਨੌਵੇਂ ਪਾਤਸ਼ਾਹ ਦਾ ਹੀ ਸ਼ਲੋਕ ਆ ਜੀ ਕਿ ਸੋਠ ਮਹੱਲਾ ਨੌਵਾਂ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁਖ ਸਨੇਹ ਔਰ ਭੈ ਨਹੀਂ ਜਾ ਕੇ, ਕਾਂਚਨ ਮਾਟੀ ਮਾਨੇ ਰਹਾਓ, ਨਾ ਨਿੰਦਿਆ ਨਾ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹੇ ਨਿਆਰੋ, ਨਾ ਹੀ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੇ, ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜੇ ਪਰਸੇ ਨਾਹੀ, ਤੈ ਘਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜੇ ਨਰਪੋ ਕੀਨੀ, ਤੇ ਇਹ ਜੁਗਤ ਪਛਾਣੀ, ਨਾਨਕ ਲੀਨ ਭਇਓ ਗੋਬਿੰਦ ਸੋ, ਜੋ ਪਾਣੀ ਸੰਗ ਪਾਣੀ। ਸੋ ਭਾਰਤ ਸਾਹਿਬ ਇਹ ਉਹ ਸ਼ਲੋਕ ਆ ਵੀ ਜਿਹਦੇ ਤੋਂ ਮਤਲਬ ਕਿਸੇ ਵੀ ਬ੍ਰਹਮ ਗਿਆਨੀ ਨੂੰ ਉਹਦੀ ਕਸੌਟੀ ਤੋਂ ਪਰਖਿਆ ਜਾਂਦਾ ਜੀ।
0: ਬਿਲਕੁਲ,
2: ਇਹ ਮਤਲਬ ਦੁੱਖ ਸੁੱਖ ਜਿਹਦੇ ਵਾਸਤੇ ਬਰਾਬਰ ਹੋਣ ਜੀ, ਹਾਂਜੀ, ਤੇ ਸੋਨਾ ਮਿੱਟੀ ਬਰਾਬਰ ਹੋਵੇ
0: ਜੀ,
2: ਨਾ ਉਹਨੂੰ ਨਿੰਦਿਆ ਨਾ ਫਰਕ ਪਵੇ, ਨਾ ਉਹਨੂੰ ਸਿਫਤ ਨਾ ਫਰਕ ਪਵੇ, ਨਾ ਉਹਦੇ ਚ ਲੋਭ ਹੋਵੇ, ਨਾ ਉਹਦੇ ਵਿਚ ਅਭਿਮਾਨ ਹੋਵੇ, ਨਾ ਮੋਹ ਹੋਵੇ ਜੀ, ਉਹਨੂੰ ਕੋਈ ਜਿਹੜਾ ਹੈਗਾ ਜਾਂ ਸੋਗ ਨਾ ਹੋਵੇ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਤੋਂ ਤੁਸੀਂ ਜਿਹੜਾ ਆ ਅੰਦਾਜ਼ਾ ਲਾਓਗੇ ਕਿ ਹਾਂਜੀ ਦੂਜ ਭਾਵਨਾ ਨੀ ਹੋਏਗੀ ਉਹਦੇ ਵਿਚ, ਤੇ ਕਾਮ ਕ੍ਰੋਧ ਜੋ ਪਰਸੇ ਨਾਹੀ ਤੈ ਘਟ ਬ੍ਰਹਮ ਨਿਵਾਸਾ, ਵੀ ਜਿਹੜਾ ਆ ਇਹ ਸਾਰੇ ਜਿਹੜੇ ਵਿਕਾਰ ਆ ਉਹਨਾਂ ਦੇ ਉੱਤੇ ਉਹਨੇ ਜਿੱਤ ਕੀਤੀ ਹੋਵੇ ਤੇ ਉਹਦੇ ਅੰਦਰ ਜਿਹੜਾ ਹੈਗਾ ਪ੍ਰਭੂ ਦਾ ਜਿਹੜਾ ਨਿਵਾਸ ਪ੍ਰਭੂ ਪ੍ਰਗਟ ਹੋਇਆ ਆ ਹੁੰਦਾ ਜੀ।
0: ਬਿਲਕੁਲ,
2: ਤੇ ਉਹਨਾਂ ਨੇ ਨਾਲੇ ਕਿਹਾ ਵੀ ਇਹ ਕਿਰਪਾ ਜਿਹਦੇ ਤੇ ਕੀਤੀ ਜਾਂਦੀ ਹੈਗੀ ਫਿਰ ਉਹ ਉਹਦੇ ਆਪਸ ਦੇ ਵਿਚ ਜਿਹੜਾ ਹੈਗਾ ਨਾ ਜਿੱਦਾਂ ਪਾਣੀ ਤੇ ਫਰਕ ਨਹੀਂ ਕੀਤਾ ਜਾ ਸਕਦਾ ਜੀ, ਤੇ ਪਰਮਾਤਮਾ ਦੇ ਵਿਚ ਤੇ ਉਹਦੇ ਵਿਚ ਫਿਰ ਫਰਕ ਨਹੀਂ ਕੀਤਾ ਜਾਂਦਾ
0: ਜਾ ਸਕਦਾ ਜੀ। ਜੀ
2: ਬਿਲਕੁਲ, ਇਸ ਕਰਕੇ ਜਿਹੜਾ ਹੈਗਾ ਅੱਜ ਦੀ ਸ਼ੁਰੂਆਤ ਇਥੋਂ ਕਰਦੇ ਹੋਏ ਆਪਣੇ ਵੱਡੇ ਭੈਣ ਜੀ ਦੇ ਹੁਕਮਾਂ ਦੀ ਤਮੀਲ ਕਰਦੇ ਆ ਜੀ।
0: ਬਿਲਕੁਲ,
2: ਦੂਜਾ ਜਿਹੜਾ ਹੈਗਾ ਭਾਰੇ ਸਾਹਿਬ ਮੈਂ ਵਾਕਈ ਮਤਲਬ ਜਿਹੜਾ ਹੈਗਾ ਆ ਤੇ ਮੁਹੰਮਦ ਸਾਹਿਬ ਦਾ ਗੀਤ ਸੁਣਦਿਆਂ ਸੁਣਦਿਆਂ ਸੌ ਗਿਆ ਸੀਗਾ
0: ਜੀ,
2: ਤੇ ਮੈਂ ਸਵੇਰੇ ਜਦੋਂ ਉੱਠ ਕੇ ਸੁਣਿਆ ਸੀ ਪ੍ਰੋਗਰਾਮ ਬਾਕੀ, ਤੇ ਮੈਂ ਜੀਰਾ ਸਾਹਿਬ ਦਾ ਇੱਕ ਸਵਾਲ ਸੀਗਾ ਕੱਲ ਉਥੋਂ ਜਿਹੜਾ ਆ ਮਤਲਬ ਆਪਾਂ ਲੈ ਲੈਣੇ ਜੀ।
0: ਉਹਨਾਂ ਦਾ ਸਵਾਲ ਸੀਗਾ ਕਿ ਸੁਪਰੀਮ ਕੋਰਟ ਦਾ ਜਾਂ ਹਾਈ ਕੋਰਟ ਦੇ ਜਿਹੜੇ ਜੱਜ ਨੇ ਉਹਨਾਂ ਕੋਲ ਪਹੁੰਚ ਜਾਂਦੇ ਨੇ ਜੀ ਸਰਕਾਰੀ ਬੰਦੇ ਜਾਂ ਕੁਝ ਵੀ ਐਕਸ਼ਨ ਹੁੰਦਾ ਤਾਂ ਉਹ, ਚਲੋ ਕੱਲ ਮੈਂ ਕਲੀਅਰ ਵੀ ਕੀਤਾ ਜਿੰਨੀ ਕੁ ਮੈਨੂੰ ਜਾਣਕਾਰੀ ਸੀ, ਤੁਸੀਂ ਬਾਕੀ ਵਿਸਤਾਰ ਦੇ ਵਿੱਚ ਜ਼ਰੂਰ ਦੱਸੋ, 24 ਘੰਟੇ ਉਹ ਐਸੇ ਅਵੇਲੇਬਲ ਹੁੰਦੇ ਆ, ਬਾਕੀ ਤੁਸੀਂ ਸਾਰਾ ਕੁਝ ਦੱਸ ਸਕਦੇ ਹੋ ਜੀ।
2: ਉਹਨਾਂ ਦਾ ਸਵਾਲ ਸੀ ਵੀ ਅੱਧੀ ਰਾਤ ਨੂੰ ਸੁਪਰੀਮ ਕੋਰਟ ਖੁੱਲ ਜਾਂਦੀ ਹੈ ਜੀ?
0: ਬਿਲਕੁਲ ਜੀ, ਆਮ ਲੋਕਾਂ ਲਈ ਨਹੀਂ।
2: ਹਾਂਜੀ, ਨਹੀਂ ਜੀ, ਗੱਲ ਏਦਾਂ ਹੈਗੀ, ਅੱਜ ਕੱਲ ਜਿਹੜਾ ਹੈਗਾ ਆ, ਪਹਿਲਾਂ ਵੀ ਏਦਾਂ ਹੀ ਹੈਗਾ ਸੀਗਾ ਕਿ ਜਿਹੜੇ ਜੱਜ ਜਿਹੜੇ ਆ, ਜਿਹੜਾ ਕੋਰਟ ਟਾਈਮ ਹੁੰਦਾ ਨਾ ਜੀ, ਉਹਦੇ ਵਿੱਚ ਤਾਂ ਜੱਜ ਸਾਰੇ ਡਿਊਟੀ ਤੇ ਹੁੰਦੇ ਆ, ਉਹ ਤੋਂ ਬਾਅਦ ਜਿਹੜਾ ਆ ਇੱਕ ਜੱਜ ਦੋ ਜੱਜ ਜਿਹੜੇ ਹੈਗੇ ਆ ਉਹ ਹਮੇਸ਼ਾ ਡਿਊਟੀ ਮੈਜਿਸਟ੍ਰੇਟ ਦੇ ਤੌਰ ਤੇ ਜਾਂ ਡਿਊਟੀ ਦੇ ਉੱਤੇ ਹੁੰਦੇ ਆ, 24 ਘੰਟੇ ਦੇ ਮੁਲਾਜ਼ਮ ਹੁੰਦੇ ਆ, ਔਰ ਹਰ ਇੱਕ ਜੱਜ ਦੇ ਘਰ ਜਿਹੜਾ ਹੈਗਾ ਆ ਉਹਨੂੰ ਇਹ ਜ਼ਰੂਰੀ ਹੁੰਦਾ ਆ ਕਿ ਉਹਨੇ ਇੱਕ ਕੈਂਪ ਆਫਿਸ ਬਣਾ ਕੇ ਰੱਖਣਾ ਜੀ, ਜਿੱਦਾਂ ਉਹਨਾਂ ਨੇ ਮਤਲਬ ਜਿਹੜਾ ਹੈਗਾ ਆ ਈ ਫਾਈਲਿੰਗ ਕੀਤੀ ਆ, ਰਾਤ ਦੇ ਟਾਈਮ ਦੇ ਉੱਤੇ ਨੌਕ ਕੀਤਾ ਹੈਗਾ ਆ ਜੀ, ਤੇ ਉਸ ਵੇਲੇ ਉਸ ਜੱਜ ਨੂੰ ਜਿਹਦੀ ਵੀ ਡਿਊਟੀ ਹੋਈ ਹੈਗੀ ਆ ਜੀ, ਜਿਹੜਾ ਬੰਦਾ ਹੈਗਾ ਉਹਨੇ ਸੁਣਨਾ ਪੈਣਾ, ਕਿਉਂਕਿ ਚੀਫ ਜਸਟਿਸ ਦਾ ਰੋਸਟਰ ਹੋਊਗਾ ਤੇ ਉਹਦੀ ਹੋਏਗੀ, ਤੇ ਉਹਨੇ ਰਾਤ ਨੂੰ ਉਸੇ ਵੇਲੇ ਟੇਕ ਅਪ ਕਰਨਾ, ਬਾਕੀ ਵੀਡੀਓ ਕਾਨਫਰੰਸਿੰਗ ਹੁੰਦੀ ਹੈਗੀ ਆ ਉਹ ਸਾਰਾ ਲਗਾਇਆ ਹੁੰਦਾ, ਤਾਂ ਹੋਰ ਉੱਥੇ ਇਨ ਪਰਸਨ ਕੋਰਟ ਦੇ ਵਿੱਚ ਸੁਪਰੀਮ ਕੋਰਟ ਕੋਈ ਨਹੀਂ ਜਾਂਦਾ ਵੀ ਤਾਲੇ ਖੋਲ ਦਿਓ ਰਾਤ ਨੂੰ ਚੌਕੀਦਾਰ ਨੂੰ ਜਗਾਓ, ਏਦਾਂ ਦਾ ਕੁਛ ਨਹੀਂ ਹੁੰਦਾ ਜੀ, ਏਦਾਂ ਦਾ ਕੁਛ ਨਹੀਂ ਹੈ, ਸਿਰਫ ਜਿਹੜਾ ਹੁੰਦਾ ਆ ਕਿ ਵੀਡੀਓ ਕਾਨਫਰੰਸਿੰਗ ਰਾਹੀਂ ਇਹਨਾਂ ਦੇ ਆਫਿਸ ਦੇ ਵਿੱਚ ਜਿਹੜਾ ਹੈਗਾ ਆ ਉਹ ਲੱਗੇ ਹੁੰਦੇ ਆ ਸਾਰੇ ਕੁਛ, ਉੱਥੇ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਸੁਣ ਲਈ ਜਾਂਦੀ ਆ, ਤੇ ਵੀਡੀਓ ਕਾਨਫਰੰਸਿੰਗ ਰਾਹੀਂ ਹੀ ਜਵਾਬ ਦੇ ਦਿੱਤਾ ਜਾਂਦਾ ਹੈਗਾ ਆ ਜੀ, ਬਾਕੀ ਇਹ ਜਿੰਨੇ ਜਿਹੜੇ ਹੈਗੇ ਆ ਕੋਰਟ ਜੱਜ ਹੁੰਦੇ ਆ ਹਰ ਵੇਲੇ ਇੱਕ ਜੱਜ ਜਿਹੜਾ ਹੈਗਾ ਆ ਉਹ ਡਿਊਟੀ ਮੈਜਿਸਟ੍ਰੇਟ ਦੇ ਤੌਰ ਤੇ ਹਰ ਸਟੇਸ਼ਨ ਦੇ ਉੱਤੇ ਅਵੇਲੇਬਲ ਹੁੰਦਾ ਜੀ, ਉਹਨੂੰ ਅੱਧੀ ਰਾਤ ਨੂੰ ਕੋਈ ਮਤਲਬ ਜਿੱਦਾਂ ਕਿਸੇ ਕੋਈ ਲੇਡੀ ਆ ਜਾਂ ਕੋਈ ਡੈਥ ਹੋ ਜਾਂਦੀ ਹੈਗੀ ਜਾਂ ਮਤਲਬ ਸੀਰੀਅਸ ਇੰਜਰਡ ਹੈਗੀ ਆ ਹੈਂਜੀ, ਤੇ ਉਹ ਡਾਇੰਗ ਡੈਕਲਾਰੇਸ਼ਨ ਉਹਨੂੰ ਕਹਿੰਦੇ ਵੀ ਉਹ ਬੰਦੇ ਦਾ ਪਤਾ ਹੈਗਾ ਜੀ, ਪਤਾ ਨੀ ਬਚਦਾ ਕਿ ਨਹੀਂ ਬਚਦਾ ਜੀ, ਉਹ ਸਟੇਟਮੈਂਟ ਰਿਕਾਰਡ ਕਰਨੀ ਹੁੰਦੀ ਹੈ ਜੀ, ਉਹ ਮੈਜਿਸਟ੍ਰੇਟ ਦੇ ਸਾਹਮਣੇ ਕੀਤੀ ਜਾਂਦੀ ਹੈ ਜੀ, ਫਿਰ ਹੋਸਪਿਟਲ ਤੋਂ ਫੋਨ ਆ ਸਕਦਾ ਹੈਗਾ ਜੀ ਵੀ ਸਾਡੇ ਕੋਈ ਪੇਸ਼ੈਂਟ ਆਇਆ ਆ ਵੀ ਜਿਹਦਾ ਪਤਾ ਨੀ ਉਹ ਆਪਣਾ ਬਿਆਨ ਦੇਣਾ ਚਾਹੁੰਦਾ ਹੈ ਵੀ ਪਤਾ ਨੀ ਬਚੇ ਕਿ ਨਾ ਬਚੇ, ਉੱਥੇ ਵੀ ਉਹਨੂੰ ਜੱਜ ਨੂੰ ਇਨ ਪਰਸਨ ਵੀ ਜਾਣਾ ਪੈਂਦਾ ਹੈ, ਉਹ ਜਾ ਕੇ ਉਹਦੀ ਸਟੇਟਮੈਂਟ ਲੈ ਕੇ ਆਉਂਦਾ ਹੈਗਾ ਜਾਂ ਰਿਕਾਰਡ ਕਰਕੇ ਲਿਆਉਂਦਾ ਹੈ ਜਿਹਨੂੰ ਡਾਇੰਗ ਡੈਕਲਾਰੇਸ਼ਨ ਕਿਹਾ ਜਾਂਦਾ ਹੈ,
0: ਉਸੇ ਤਰ੍ਹਾਂ ਹੀ ਹਸਪਤਾਲਾਂ ਦੇ ਵਿੱਚ ਐਮਰਜੈਂਸੀ ਹੁੰਦੀ ਹੈ ਰਾਤ ਨੂੰ 24 ਘੰਟੇ ਸਾਰਾ ਕੁਛ,
2: ਬਿਲਕੁਲ ਜੀ ਐਮਰਜੈਂਸੀ ਜਿਹੜੀ ਹੈਗੀ ਆ ਉਹ ਬਿਲਕੁਲ ਐਮਰਜੈਂਸੀ ਦੇ ਉੱਤੇ ਜਿਹੜਾ ਹੈਗਾ ਆ ਇਹ ਚੀਜ਼ਾਂ ਜਿਹੜੀਆਂ, ਤੇ ਨਿਆਂ ਦੀ ਦੇਵੀ ਹਮੇਸ਼ਾ ਜਾਗਦੀ ਰਹਿੰਦੀ ਹੈ ਜੀ, ਨਿਆਂ ਦੀ ਦੇਵੀ ਨਹੀਂ ਸੌਂਦੀ, ਪਰ ਕਰੀਏ ਕਿ ਸਾਡੀ ਸੋਸਾਇਟੀ ਦੇ ਵਿੱਚ ਜਿਹੜੇ ਹੈਗੇ ਆ ਕਹਿੰਦੇ ਜਿਸ ਸੋਸਾਇਟੀ ਦੇ ਵਿੱਚ ਜ਼ਿਆਦਾ ਕਾਨੂੰਨਾਂ ਦੀ ਲੋੜ ਪਵੇ ਸਮਝ ਲਓ ਉਹ ਸੋਸਾਇਟੀ ਜਿਹੜੀ ਹੈਗੀ ਆ ਵੀ ਬਹੁਤੀ ਸਿਵਿਲਾਈਜ਼ਡ ਨਹੀਂਗੀ, ਸਿਵਿਲਾਈਜ਼ਡ ਸੋਸਾਇਟੀ ਦੇ ਵਿੱਚ ਘੱਟ ਕਾਨੂੰਨਾਂ ਦੀ ਲੋੜ ਪੈਂਦੀ ਹੁੰਦੀ ਆ, ਤੇ ਜਿਹੜੀਆਂ ਡਿਵੈਲਪਿੰਗ ਹੁੰਦੀਆਂ ਕੰਟਰੀਜ਼ ਉਹਨਾਂ ਦੇ ਵਿੱਚ ਕਿਉਂਕਿ ਸੋਸਾਇਟੀ ਬਹੁਤੀ ਸਿਵਿਲਾਈਜ਼ਡ ਨਹੀਂ ਹੁੰਦੀ ਇਸ ਕਰਕੇ ਉੱਥੇ ਕਾਨੂੰਨਾਂ ਦੀ ਜ਼ਿਆਦਾ ਲੋੜ ਪੈਂਦੀ ਹੈ ਜੀ।
0: ਤੇ ਸੈਣੀ ਸਾਹਿਬ ਕਾਨੂੰਨਾਂ ਦੀ ਗੱਲ ਕਰ ਰਹੇ ਸੀ ਤੁਸੀਂ, ਤੇ ਜਿਹੜਾ ਐਫ ਆਈ ਆਰ ਦਾ ਰੋਲਾ ਪੈ ਰਿਹਾ ਹੈ ਉਹਦੇ ਵਿੱਚ ਕਿ ਭਾਈ ਇਹ ਜਨਤਕ ਕਰ ਦਿੱਤੀ ਹੈ, ਉਹਨਾਂ ਨੇ ਇਹਦੇ ਉੱਤੇ ਗੱਲਬਾਤ ਵੀ ਲਈ ਸੀ ਸਾਰਾ ਕੁਝ ਰਾਜਵੀਰ ਘੁੰਮਣ ਉਹਨਾਂ ਦੇ ਜਿਹੜੇ ਵਕੀਲ ਨੇ, ਪਰ ਇਹ ਮਸਲਾ ਕੀ ਹੈ ਜੀ ਅਸਲ ਦੇ ਵਿੱਚ, ਕੀ ਇਹਨਾਂ ਨੂੰ ਕੋਈ ਫਰਕ ਪੈਂਦਾ? ਕਹਿੰਦੇ ਸਾਡੀ ਛਵੀ ਨੂੰ ਖਰਾਬ ਕੀਤਾ ਜਾ ਰਿਹਾ ਜੀ, ਪਰ ਇਹ ਪੇਸ਼ ਕਿਉਂ ਨੀ ਹੋਏ ਫਿਰ ਜੀ?
2: ਗੱਲ ਏਦਾਂ ਜੀ, ਪੇਸ਼ ਤਾਂ ਹੁਣ ਵੀ ਨੀ ਹੋਏ
0: ਜੀ,
2: ਤੇ ਗੱਲ ਇਹਨਾਂ ਨੂੰ ਦੇਖੋ ਈਡੀ ਦੇ ਜਿਹੜੀ ਆ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਸੀ ਕਿ ਤੁਸੀਂ ਜਿਹੜਾ ਆ ਇਹਦੇ ਤੇ ਐਫ ਆਈ ਆਰ ਦਰਜ ਕਰਕੇ ਇਨਕੁਆਇਰੀ ਕਰੋ, ਕਿਉਂਕਿ ਈਡੀ ਨੇ ਜਿਹੜਾ ਪਹਿਲਾਂ ਛਾਪਾ ਮਾਰਿਆ ਸੀ ਉਹਦੇ ਵਿੱਚ ਉਹਨੂੰ ਕੁਝ ਦਸਤਾਵੇਜ਼ ਇੱਦਾਂ ਦੇ ਮਿਲੇ ਸੀ ਜਿਸ ਤੋਂ ਉਹਨੂੰ ਪਤਾ ਲੱਗਿਆ ਸੀ ਕਿ ਮੁੱਖ ਮੰਤਰੀ ਦੇ ਘਰ ਦੇ ਅੰਦਰ ਜਾਂ ਉਹਨਾਂ ਦੇ ਬੜੇ ਕਲੋਜ਼ ਐਸੋਸੀਏਟ ਜਿਹੜੇ ਹੈਗੇ ਆ ਜਿਹੜੇ ਇਸ ਵੇਲੇ ਮੁਲਜ਼ਮ ਰੱਖੇ ਉਹਨਾਂ ਨੇ, ਇਹ ਬੰਦੇ ਵੀ ਕੈਸ਼ ਫੋਰ ਟਰਾਂਸਫਰ ਜਾਣੀ ਕਿ ਕਿਸੇ ਬੰਦੇ ਦੀ ਟਰਾਂਸਫਰ ਵਾਸਤੇ ਜਿਹੜਾ ਆ ਪੈਸੇ ਲੈ ਕੇ ਤੇ ਟਰਾਂਸਫਰਾਂ ਕਰਦੇ ਸੀ, ਪੋਸਟਿੰਗ ਦਿੰਦੇ ਸੀ ਜੀ, ਟੈਂਡਰੇ ਹੁੰਦੇ ਸੀ, ਹਾਂਜੀ ਜ਼ਮੀਨਾਂ ਦੇ ਮਾਮਲੇ ਸੀ, ਉਹਨਾਂ ਨੇ ਨੌ ਡਿਪਾਰਟਮੈਂਟ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਜਿਹੜੇ ਆ ਇਹ ਕਾਲੇ ਮਾਲੇ ਦੱਸੇ ਸੀਗੇ ਜੀ ਵੀ ਇਹਦੇ ਵਿੱਚ ਐਫ ਆਈ ਆਰ ਦਰਜ ਕਰੋ ਤੇ ਅੱਗੇ ਫਰਦਰ ਇਨਵੈਸਟੀਗੇਸ਼ਨ ਕਰੋ ਜੀ। ਡੀ ਜੀ ਪੀ ਨੂੰ ਲਿਖਿਆ ਸੀ, ਡੀ ਜੀ ਪੀ ਹੋਣੀ ਪਈ ਸਰਕਾਰ ਤੋਂ ਬਾਹਰ ਥੋੜਾ ਜਾ ਸਕਦੇ ਸੀ ਜੀ, ਸੋ ਇੱਕ ਇਹਨਾਂ ਨੇ ਇਮਚਿਓਰਟੀ ਵੀ ਦਿਖਾਈ ਜੀ, ਜੇ ਉਹ ਐਫ ਆਈ ਆਰ ਦਰਜ ਕਰ ਲੈਂਦੇ ਤੇ ਇਹ ਨੌਬਤ ਹੀ ਨਾ ਆਉਂਦੀ ਜੀ। ਇਹਨਾਂ ਨੇ 67 ਦਿਨ ਜਿਹੜਾ ਹੈਗਾ ਆ ਨਾ ਜੀ ਉਦਾਂ ਹੀ ਡਿਲੇ ਕਰਦੇ ਰਹੇ, ਉਹਨਾਂ ਨੇ 4 ਚਿੱਠੀਆਂ ਪਾਈਆਂ ਡਿਲੇ ਕਰਦੇ ਰਹੇ
0: ਜੀ।
2: ਅਲਟੀਮੇਟਲੀ ਜਿਹੜਾ ਹੈਗਾ ਆ ਇੱਕ ਵਕੀਲ ਸਾਹਿਬ ਨੇ ਜਿਹੜਾ ਆ ਉੱਥੇ ਹਾਈ ਕੋਰਟ ਦੇ ਵਿੱਚ ਇਹਨਾਂ ਤੱਥਾਂ ਦੇ ਆਧਾਰ ਦੇ ਉੱਤੇ ਜਿਹੜਾ ਆ ਪੀ ਆਈ ਆਈ ਪਾਈ ਕਿ ਇਹ ਤਾਂ ਭਾਈ ਇਹਨਾਂ ਨੇ ਕੁਛ ਨੀ ਕਰਨਾ, ਏਡੀ ਵੱਡੀ ਪੰਜਾਬ ਚ ਲੁੱਟ ਹੋਈ ਹੈਗੀ ਆ ਤੇ ਇਹਦਾ ਜਿਹੜਾ ਆ ਸੀ ਬੀ ਆਈ ਨੂੰ ਇਹਦਾ ਕੇਸ ਦੇ ਦਿੱਤਾ ਜਾਵੇ
0: ਜੀ,
2: ਕਿਉਂਕਿ ਈਡੀ ਆਪ ਐਫ ਆਈ ਆਰ ਦਰਜ ਨੀ ਕਰ ਸਕਦੀ ਜਦੋਂ ਇਹ ਜਾਂ ਉਹਨਾਂ ਨੂੰ ਇਹ ਸੀ ਵੀ ਐਫ ਆਈ ਆਰ ਦਰਜ ਕਰੋ ਤੇ ਸਾਡੇ ਕੋਲ ਜਿਹੜਾ ਸਫੀਸ਼ੀਐਂਟ ਐਵੀਡੈਂਸ ਆ ਉਹ ਲਾਓ ਤੇ ਅੱਗੇ ਗਾਂਹ ਪ੍ਰੋਸੀਡ ਕਰੋ
0: ਜੀ।
2: ਪਰ ਉਹ ਕਹਿੰਦੇ ਹੁੰਦੇ ਨਾ ਜੀ, ਤੇ ਸੋਹਣੀ ਜਿਹੜੀ ਆ ਨਾ ਘੜੇ ਦੇ ਵਿੱਚ ਤਰਦੀ ਇਸੇ ਕਰਕੇ ਨਹੀਂ ਸੀ ਤਰ ਸਕੀ ਕਿ ਉਹ ਕੱਚਾ ਸੀਗਾ ਘੜਾ
0: ਜੀ।
2: ਹਾਂਜੀ ਉਹ ਕਹਿੰਦੇ ਨਾ ਵੀ ਕੱਚਿਆਂ ਤੇ ਕਰੀਏ ਐਤਵਾਰ ਨਾ, ਕੱਚੇ ਹੁੰਦੇ ਕਿਸੇ ਤੇ ਹੈ ਜੀ ਯਾਰ ਨਾ। ਹਾਂਜੀ
0: ਬਿਲਕੁਲ ਹੈ ਜੀ,
2: ਏਦਾਂ ਹੀ ਇੱਥੇ ਕੱਚਾ ਡੀਜੀਪੀ ਸੀਗਾ, ਉਹ ਕੱਚੇ ਡੀਜੀਪੀ ਦੇ ਉੱਤੇ ਜਿਹੜਾ ਹੈਗਾ ਆ, ਜੇ ਤਾਂ ਉਹ ਪੱਕਾ ਹੁੰਦਾ ਜੀ ਉਹ ਕਰ ਲੈਂਦਾ ਐਫ ਆਈ ਆਰ ਦਰਜ, ਅੱਜ ਆਹ ਕੰਸੀਕੁਐਂਸਿਸ ਹੀ ਨਾ ਹੁੰਦੇ। ਜਦੋਂ ਤੁਹਾਨੂੰ ਪਤਾ ਸੀਗਾ ਵੀ ਹਾਂ ਜੀ ਇੱਥੇ ਤੱਕ ਗੱਲ ਆਈ ਹੈ ਜੀ, ਇਹਨਾਂ ਨੇ 67 ਡੇਜ਼ 67 ਦਿਨ ਦੀ ਡਿਲੇ
0: ਜੀ,
2: ਹਾਈ ਕੋਰਟ ਨੇ ਜਿਹੜਾ ਹੈਗਾ ਆ ਆਪਣੇ ਆਰਡਰ ਦੇ ਵਿੱਚ ਸਾਰੀ ਚੀਜ਼ ਨੂੰ ਵਿਸਥਾਰ ਪੂਰਵਕ ਲਿਖ ਕੇ ਤੇ ਸੀਬੀਆਈ ਨੂੰ ਜਾਂਚ ਦੇਤੀ
0: ਜੀ।
2: ਇਹ ਅੱਧੀ ਰਾਤ ਨੂੰ ਦੌੜੇ ਵੀ ਸੀਗੇ ਜੀ ਵੀ ਉੱਥੇ ਸੁਪਰੀਮ ਕੋਰਟ ਤੋਂ ਸਟੇ ਮਿਲ ਜਾਏ ਜੀ। ਇਹਨਾਂ ਦਾ ਕਹਿਣਾ ਇਹ ਸੀਗਾ ਜੀ ਵੀ ਪੰਜਾਬ ਨੇ ਜਿਹੜਾ ਆ 2020 ਦੇ ਵਿੱਚ ਵੀ ਇਸ ਚੀਜ਼ ਬਾਰੇ ਜਿਹੜਾ ਆ ਵੀ ਸੀਬੀਆਈ ਤੋਂ ਜਿਹੜੀ ਆ ਕੰਸੈਂਟ ਵਿਦਡਰਾ ਕੀਤੀ ਆ ਕਿ ਸੀਬੀਆਈ ਸਾਡੀ ਸਟੇਟ ਦੇ ਵਿੱਚ ਦਖਲ ਨਹੀਂ ਦੇ ਸਕਦੀ
0: ਜੀ,
2: ਦਖਲ ਨਹੀਂ ਦੇ ਸਕਦੀ। ਦੋ ਹਾਲਤਾਂ ਚ ਦਖਲ ਦੇ ਸਕਦੀ ਹੈਗੀ ਆ ਜੀ ਹਮੇਸ਼ਾ, ਵੀ ਜੇ ਸਰਕਾਰ ਆਪ ਚਾਹੇ ਤੇ ਦੂਜਾ ਜੇ ਹਾਈ ਕੋਰਟ ਚਾਹੇ ਜਾਂ ਸੁਪਰੀਮ ਕੋਰਟ ਚਾਹੇ, ਕੋਰਟ ਚਾਹੇ ਤੇ ਤਾਂ ਵੀ ਸੀਬੀਆਈ ਆ ਸਕਦੀ ਹੈ
0: ਜੀ।
2: ਇਹਨਾਂ ਨੇ ਇਸ ਚੀਜ਼ ਦੇ ਉੱਤੇ ਗੁਹਾਰ ਲਾਤੀ ਜੀ ਵੀ ਇਹ ਫੈਡਰਲ ਸਟਰਕਚਰ ਜਿਹੜਾ ਆ ਉਹਨੂੰ ਖਤਰਾ ਆ ਜੀ।
0: ਨਹੀਂ ਉਹ ਤਾਂ ਇਹਨਾਂ ਨੇ ਆਪ ਆਪਣੇ ਹੱਥ ਵੱਢ ਕੇ ਦਿੱਲੀ ਨੂੰ ਦਿੱਤੇ ਹੋਏ ਨੇ ਜੀ, ਉਹ ਫੈਡਰਲ ਕਿਹੜਾ ਰਹਿ ਗਿਆ ਢਾਂਚਾ ਫਿਰ ਸਾਡਾ ਜੀ।
2: ਚੱਕਰ ਆਹੀ ਆ ਨਾ ਜੀ, ਜਿੱਦਾਂ ਤੁਸੀਂ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਜਿਹੜੇ ਕਰਦੇ ਹੈਗੇ ਆ ਜੀ, ਨੌਲੇਜ ਸ਼ੇਅਰਿੰਗ ਐਗਰੀਮੈਂਟ ਕਰਦੇ ਆ ਜੀ, ਉਹ ਜਿਹੜੀ ਨੌਲੇਜ ਸ਼ੇਅਰ ਕੀਤੀ ਆ ਨਾ ਜੀ, ਉਹੀ ਅੱਜ ਜਿਹੜੀ ਆ ਤੁਹਾਨੂੰ ਮਤਲਬ ਬਦਨਾਮ ਕਰ ਰਹੀ ਹੈ ਜੀ। ਹਾਂਜੀ ਸੋ ਇਸ ਕਰਕੇ ਮੁੱਖ ਮੰਤਰੀ ਸਾਹਿਬ ਦੇ ਬਹੁਤ ਹੀ ਨਜ਼ਦੀਕੀ ਐਸੋਸੀਏਟਸ ਜਿਹੜੇ ਹੈਗੇ ਆ ਉਹਨਾਂ ਤੇ ਹੱਥ ਪੈ ਰਿਹਾ ਜੀ। ਹੁਣ ਰਾਜਵੀਰ ਘੁੰਮਣ ਹੋਣੀ ਤਾਂ ਜਿਹੜਾ ਆ ਉਹ ਉੱਥੇ ਮਿਲੇ ਨੇ ਜੀ, ਉਹਨਾਂ ਦਾ ਪਿੰਡ ਘਰਾਂ ਚੋ ਸਾਨੂੰ ਵੀ ਨੀ ਸੀ ਪਤਾ ਪਰ ਹੁਣ ਬੜਾ ਮਸ਼ਹੂਰ ਹੋ ਗਿਆ ਜੀ। ਸੋ ਉੱਥੇ ਲੋਕੀ ਤੇ ਜਿਹੜਾ ਆ ਵੱਡੀ ਗੱਲ ਇਹ ਆ ਕਿ ਕਿਸੇ ਬੰਦੇ ਦੇ ਪਿੰਡ ਦੇ ਵਿੱਚ ਜਿਹੜਾ ਆ ਉਹਦੇ ਅਗੇਂਸਟ ਪੁਲਿਸ ਜਾਵੇ ਤੇ ਲੋਕੀ ਜਿਹੜੀ ਆ ਉਹ ਵਿਰੋਧ ਕਰਦੇ ਹੁੰਦੇ ਆ ਜੀ ਵੀ ਸਾਡਾ ਬੰਦਾ ਨਿਰਦੋਸ਼ ਆ ਤੇ ਤੁਸੀਂ ਕਿਉਂ ਫੜਨ ਆਏ ਆ ਜੀ। ਤੇ ਇਹਨਾਂ ਦੇ ਪਿੰਡ ਦੇ ਵਿੱਚ ਜਿਹੜਾ ਆ ਲੋਕਾਂ ਨੇ ਫੁੱਲ ਸਿੱਟੇ ਜੀ, ਉਸ ਪਹਿਲੀ ਵਾਰੀ ਹੋਣਾ ਕਿ ਸੀਬੀਆਈ ਦੀ ਟੀਮ ਕਿਤੇ ਗਈ ਤੇ ਉਹਨਾਂ ਤੇ ਫੁੱਲ ਵਰਸਾਏ ਗਏ ਹੈ ਜੀ। ਤੇ ਇਹਨਾਂ ਨੂੰ ਇੰਨਾ ਕੁ ਦੁੱਖ ਲੱਗਿਆ ਜੀ, ਹੈ ਤਾਂ ਇੱਕ ਅਗਲੇ ਬੰਦਿਆਂ ਦੀ ਆਪਣੀ ਫੀਲਿੰਗ ਆ ਨਾ, ਉਹਨਾਂ ਨੇ ਆਪਣਾ ਜਿਹੜਾ ਆ ਵੀ ਆਪਾਂ ਜੇ ਕਹਿੰਦੇ ਆ ਵੀ ਵਿਚਾਰਾਂ ਦੀ ਆਜ਼ਾਦੀ ਆ ਪ੍ਰਗਟਾਵੇ ਦੀ ਹੈ ਜੀ, ਜੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੈਗੀ ਆ ਤੇ ਫਿਰ ਤੁਹਾਨੂੰ ਇਹਦੇ ਵਿੱਚ ਏਦਾਂ ਕੀ ਦੁੱਖ ਲੱਗਿਆ ਕਿ ਅਗਲਿਆਂ ਨੇ ਫੁੱਲ ਸਿੱਟ ਦਿੱਤੇ ਬਈ। ਜੇ ਉਹ ਵੱਟੇ ਮਾਰਦੇ ਤੇ ਫਿਰ ਜਿਹੜਾ ਹੈਗਾ ਜਾਂ ਠੀਕ ਸੀ
0: ਜੀ,
2: ਤੁਸੀਂ ਜਿਹੜਾ ਉਹ ਜਿੱਦਣ ਉਹਨਾਂ ਨੇ ਇੱਥੇ ਈਡੀ ਦੀ ਹਵਾ ਕੱਢੀ ਹੈ ਜੀ, ਉਹਨਾਂ ਦੀ ਗੱਡੀ ਭੰਨੀ, ਉਹਨਾਂ ਦਾ ਉਹਦੇ ਉਹਨਾਂ ਦੇ ਤਾਂ ਤੁਸੀਂ ਕੋਈ ਐਕਸ਼ਨ ਲਿਆ ਨੀ। ਇੱਥੇ ਜਿਹਨਾਂ ਨੇ ਮਾੜੇ ਜੇ ਫੁੱਲ ਵਰਸਾਏ ਤੇ ਇਹਨਾਂ ਨੇ ਚੁੱਪ ਕਰਕੇ ਜਿਹੜਾ ਹੈਗਾ ਆ ਜੀ ਉੱਥੇ ਇੱਕ SHO ਸਸਪੈਂਡ ਕਰ ਦਿੱਤਾ
0: ਜੀ।
2: SHO ਨੂੰ ਸੁਪਨਾ ਆਉਣਾ ਸੀਗਾ ਵੀ ਭਾਈ ਉਹਨਾਂ ਨੇ ਫੁੱਲ ਵਰਸਾਉਣੇ ਆ,
0: ਬਿਲਕੁਲ ਹੈ ਜੀ।
2: ਦੂਜਾ ਜਿਹੜਾ ਹੈਗਾ ਆ ਉਹਨਾਂ ਬੰਦਿਆਂ ਤੇ ਪਰਚਾ ਦਰਜ ਕਰ ਦਿੱਤਾ, ਉਹਨਾਂ ਬੰਦਿਆਂ ਨੂੰ ਇਹ BJP ਕਰਕੇ ਜਿਹੜਾ ਆ ਕਰ ਰਹੇ ਸੀ ਵੀ BJP ਕਰਾਉਂਦੀ ਪਈ ਏਦਾਂ ਕਰਕੇ, ਅਗਲਿਆਂ ਨੇ ਸਪਸ਼ਟ ਕਿਹਾ ਭਾਈ ਅਸੀਂ ਕਿਸੇ BJP ਪਾਰਟੀ ਨਾਲ ਨੀ, ਨਾ ਕਾਂਗਰਸ ਪਾਰਟੀ ਨਾਲ, ਅਸੀਂ ਵਾਰਸ ਪੰਜਾਬ ਦੇ ਜਿਹੜੇ ਵਲੰਟੀਅਰ ਆ ਜਾਂ ਉਹਨਾਂ ਦੇ ਵਰਕਰ ਆ, ਅਸੀਂ ਸਾਡੀ ਪਾਰਟੀ ਵਾਰਸ ਪੰਜਾਬ ਪਾਰਟੀ ਹੈਗੀ, ਅਸੀਂ ਇਹਦਾ ਵਿਰੋਧ ਕਰਦੇ ਇਸ ਚੀਜ਼ ਤੋਂ ਸਵਾਗਤ ਕਰਦੇ ਹੈਗੇ ਆ।
0: ਪਰ ਇਹ ਚੀਜ਼ ਦੱਸਿਆ ਜੀ ਸਰ, ਜੇ ਇਮਾਨਦਾਰ ਨੇ ਤੇ ਸਾਹਮਣਾ ਕਿਉਂ ਨੀ ਕਰ ਰਹੇ ਇਸ ਚੀਜ਼ ਦਾ? ਔਜਲਾ ਸਾਹਿਬ ਨੇ ਵੀ ਲਿਖਿਆ ਜੇ ਇਮਾਨਦਾਰ ਨੇ ਤਾਂ ਫਿਰ ਭੱਜੇ ਕਿਉਂ ਨੇ ਜੀ?
2: ਸਰ ਤੁਸੀਂ ਨਾ ਅੱਜ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ
0: ਜੀ
2: ਭਾਬੀ ਦੀ ਗੱਲ ਕੀਤੀ ਕਿ ਜਿਹੜੀ ਭਾਬੀ ਕ੍ਰਾਂਤੀ ਦੀ ਹੈਗੇ ਸੀ ਵੀ ਉਹਨੇ ਆਪਣੀਆਂ ਚੂੜੀਆਂ ਦੇ ਦਿੱਤੀਆਂ ਕ੍ਰਾਂਤੀ ਵਾਸਤੇ,
0: ਬਿਲਕੁਲ ਹੈ ਜੀ।
2: ਹਾਂਜੀ ਇੱਥੇ ਅੱਜ ਜਿਹੜੀ ਨਕਲੀ ਕ੍ਰਾਂਤੀ ਆ ਜੀ ਲੋਕਾਂ ਦੀਆਂ ਚੂੜੀਆਂ ਲਾ ਕੇ ਆਪਣੀ, ਦੁਰਗਾ ਭਾਬੀ ਦੀ ਗੱਲ ਕਰਦੇ ਸੀ ਤੁਸੀਂ ਤੇ ਉਹ ਦੁਰਗਾ ਭਾਬੀ ਨੇ ਆਪਣੀਆਂ ਚੂੜੀਆਂ ਲਾ ਕੇ ਦੇਤੀਆਂ ਦੇਸ਼ ਵਾਸਤੇ ਜੀ,
0: ਬਿਲਕੁਲ ਹੈ ਜੀ।
2: ਤੇ ਅੱਜ ਦੇ ਜਿਹੜੇ ਹੈਗੇ ਆ ਭਾਈ ਦੇਸ਼ ਭਗਤਾਂ ਦੀ ਪਾਰਟੀ ਇਨਕਲਾਬੀਆਂ ਨੇ ਜਿਹੜਾ ਹੈਗਾ ਆ ਉਹਨਾਂ ਨੇ ਦੂਜਿਆਂ ਦੀਆਂ ਚੂੜੀਆਂ ਲਾ ਕੇ ਆਪਣੇ ਪਾ ਲਈਆਂ,
0: ਬਿਲਕੁਲ।
2: ਹਾਂਜੀ
0: ਜੀ
2: ਤੇ ਇਸ ਕਰਕੇ ਜਿਹੜਾ ਆ ਜਦੋਂ ਸਾਰਾ ਕੁਛ ਬਦਲ ਹੀ ਗਿਆ ਕਿਉਂ ਇਹ ਤਾਂ ਸਰ ਕਿੱਥੇ ਮਤਲਬ ਜਿਹੜਾ ਹੈਗਾ ਤੁਸੀਂ ਕੀ ਐਕਸਪੈਕਟ ਕਰਦੇ ਹੈਗੇ ਆ ਕਿ ਇਹ ਆਪ ਪੇਸ਼ ਹੋ ਜਾਣਗੇ ਜੀ?
0: ਜੀ
2: ਇਹ ਜਿੱਦਾਂ ਮਤਲਬ ਮਜੀਠੀਆ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ, ਉਹਨਾਂ ਨੇ ਰਿਵੀਲ ਕੀਤਾ ਕਿ ਕਹਿੰਦੇ ਬੱਸਾਂ ਚ ਭੱਜੇ ਆ ਜੀ ਅਨਆਡੈਂਟੀਫਾਈਡ ਵਹੀਕਲ ਜਿਹੜੇ ਹੈਗੇ ਆ, ਵੀ ਉਹਨਾਂ ਨੰਬਰਾਂ ਦੀਆਂ ਗੱਡੀਆਂ ਜਿਹੜੀਆਂ ਕਹਿੰਦੀਆਂ ਨਹੀਂ ਜੀ।
0: ਜੀ
2: ਫਿਰ ਉਹਨਾਂ ਨੇ ਅੱਗੇ ਫਰਦਰ ਕਿਹਾ ਵੀ ਜਦੋਂ ਤੋਂ ਈਡੀ ਦਾ ਛਾਪਾ ਪਿਆ ਇਹਨਾਂ ਨੇ ਉਦੋਂ ਤੋਂ ਹੀ ਸਮਾਨ ਟਿਕਾਣੇ ਲਾਉਣਾ ਸ਼ੁਰੂ ਕਰ ਦਿੱਤਾ ਸੀ, ਆਪਣੇ ਫੋਨ ਨੰਬਰ ਵਗੈਰਾ ਬਦਲ ਲਏ ਸੀ
0: ਜੀ,
2: ਔਰ ਉਹਨਾਂ ਨੇ ਇੱਕ ਬਹੁਤ ਹੀ ਸੀਰੀਅਸ ਐਲੀਗੇਸ਼ਨ ਲਗਾਇਆ
0: ਜੀ
2: ਕਿ ਇਹਨਾਂ ਨੇ ਜਿਹੜੇ ਈਡੀ ਦੇ ਦਫ਼ਤਰ ਹੈਗੇ ਆ ਜਲੰਧਰ ਹਾਂਜੀ ਚੰਡੀਗੜ੍ਹ, ਇਹਨਾਂ ਦਫ਼ਤਰਾਂ ਦੇ ਵਿੱਚ ਇਹਨਾਂ ਦੇ ਫੋਨ ਟੇਪ ਹੁੰਦੇ ਸੀ ਇਹਨਾਂ ਦੇ ਆਫਿਸਰਸ ਦੇ।
0: ਅੱਛਾ ਜੀ।
2: ਉਹ ਫੋਨ ਟੇਪਿੰਗ ਕਰਕੇ ਤੇ ਉਹ ਜਿਹੜਾ ਆ ਉਹ ਪਤਾ ਲੱਗ ਜਾਂਦਾ ਸੀ ਉਹਨਾਂ ਦੀ ਜੋ ਗੱਲਬਾਤ ਹੁੰਦੀ ਸੀ, ਤੇ ਉਹਦੇ ਕਰਕੇ ਕਹਿੰਦੇ ਵੀ DGP ਕਰਵਾ ਰਿਹਾ ਸੀ ਇਹ ਸਾਰਾ ਕੁਛ, ਇਹਨਾਂ ਨੂੰ ਦੱਸ ਦਿੰਦੇ ਸੀ ਵੀ ਉਹ ਚੱਲ ਪਏ ਆ ਜੀ ਤੇ ਇੱਧਰ ਆ ਰਹੇ ਆ ਜੀ ਫਲਾਨੀ ਜਗ੍ਹਾ ਜਾ ਰਹੇ ਆ, ਕਿਉਂਕਿ ਫੋਨ ਦੇ ਉੱਤੇ ਤਾਂ ਤਾਲਮੇਲ ਹੋਣਾ ਹੀ ਅਫਸਰਾਂ ਦਾ।
0: ਬਿਲਕੁਲ ਜੀ।
2: ਸੋ ਇਸ ਕਰਕੇ ਤੇ ਉਹ ਕਹਿੰਦੇ ਉਸ ਤੋਂ ਬਾਅਦ ਜਦੋਂ ਇਹਨਾਂ ਦੀ ED ਪਹਿਲੀ ਵਾਰੀ ਆਈ ਆ ਤੇ ਉਦੋਂ ਅਚਨਚੇਤ ਆਈ ਸੀ ਤੇ ਉਦੋਂ ਇਹਨਾਂ ਦਾ ਜਿਹੜਾ ਹੈਗੇ ਪੈਸਿਆਂ ਵਾਲੇ ਟੈਚੀ ਜਿਹੜੇ ਉਪਰੋਂ ਡਿੱਗ ਪਏ ਸੀ ਤੇ ਨੋਟ ਖਿਲ ਰਹੇ ਆ, ਤੇ ਉਸ ਤੋਂ ਪਤਾ ਲੱਗ ਗਿਆ ਲੋਕਾਂ ਨੂੰ, ਭਈ ਲੋਕਾਂ ਨੂੰ ਵੀ ਪਤਾ ਲੱਗ ਗਿਆ ਸੀ ਇੰਪ੍ਰੈਸ਼ਨ ਵੀ ਭਾਈ ਇੱਥੇ ਜਿਹੜਾ ਆ ਦਾਲ ਚ ਕਾਲਾ ਆ ਜੀ।
0: ਜੀ ਬਿਲਕੁਲ।
2: ਸੋ ਇਸ ਕਰਕੇ ਜਿਹੜਾ ਆ ਏਡੇ ਵੱਡੇ ਸੀਰੀਅਸ ਐਲੀਗੇਸ਼ਨ ਲੱਗ ਰਹੇ ਹੈਗੇ ਆ, ਔਰ ਲੱਗ ਰਹੇ ਕੀ ਹੈਗੇ ਆ ਜੀ ਉਹ ਪਹਿਲੀ ਨਜ਼ਰ ਦੇ ਵਿੱਚ ਜਿਹੜੇ ਆ ਉਹ ਸੱਚ ਵੀ ਪ੍ਰਤੀਤ ਹੋ ਰਹੇ ਆ ਜੀ।
0: ਜੀ
2: ਹੁਣ ਕਿੱਡੀ ਸ਼ਰਮ ਦੀ ਗੱਲ ਹੈਗੀ ਆ ਜੀ, ਕੱਲ ਤੁਹਾਡਾ ਜਿਹੜਾ ਆ ਚੀਫ ਸੈਕਟਰੀ ਆ ਉਹਨੂੰ ਹਾਈ ਕੋਰਟ ਨੇ ਕ੍ਰਿਮੀਨਲ ਕੰਟੈਂਪਟ ਦਾ ਨੋਟਿਸ ਦਿੱਤਾ।
0: ਬਿਲਕੁਲ।
2: ਹੁਣ ਜਿੱਦਾਂ ਇਹ ਭਾਸ਼ਣ ਦਿੰਦੇ ਸੀ ਵੀ 70 ਸਾਲਾਂ ਚ ਪਹਿਲੀ ਵਾਰੀ ਹੋਇਆ, ਤੇ ਇਹ ਵੀ 70 ਸਾਲਾਂ ਚ ਪਹਿਲੀ ਵਾਰੀ ਹੋਇਆ ਜੀ ਕਿ ਚੀਫ ਸੈਕਟਰੀ ਨੂੰ ਕ੍ਰਿਮੀਨਲ ਜਿਹੜਾ ਹੈਗਾ ਆ ਕੰਟੈਂਪਟ ਦਾ ਨੋਟਿਸ ਗਿਆ ਜੀ।
0: ਜੀ
2: ਉਹਨੂੰ ਕਿਹਾ ਵੀ ਤੁਸੀਂ ਐਫੀਡੈਵਿਟ ਦੇ ਵਿੱਚ ਝੂਠ ਬੋਲਿਆ ਜੀ, ਜੇ ਐਫੀਡੈਵਿਟ ਦੇ ਵਿੱਚ ਝੂਠ ਬੋਲਿਆ ਹੈਗਾ ਆ ਜੀ ਸੌਂ ਖਾ ਕੇ ਝੂਠ ਬੋਲ ਸਕਦੇ ਆ, ਤੇ ਇਹ ਆਮ ਬੰਦੇ ਨਾਲ ਕੀ ਕਰ ਬਿਹੇਵੀਓਗਾ ਜੀ ਇਹਨਾਂ ਦਾ, ਉੱਥੇ ਵੀ ਤਾਂ ਝੂਠ ਬੋਲਦੇ ਹੀ ਹੋਣਗੇ ਜੀ।
0: ਜੀ
2: ਸੋ ਇਸ ਕਰਕੇ ਜਿਹੜਾ ਆ ਹੁਣ ਇਹ ਭੱਜੇ ਆ ਜੀ, ਤੇ ਦੇਖੋ ਕਿੱਡੀ ਵੱਡੀ ਗੱਲ ਹੈਗੀ ਆ ਕਿ 6 ਬੰਦਿਆਂ ਦਾ ਏਅਰਪੋਰਟ ਦੇ ਉੱਤੇ ਅਲਰਟ ਕਰ ਦਿੱਤਾ ਗਿਆ ਹੈਗਾ ਆ ਜੀ ਕਿ ਇਹ ਦੇਸ਼ ਰੈਡ ਕਾਰਨਰ ਨੋਟਿਸ ਜਾਰੀ ਹੋ ਗਿਆ, ਤਾਂ ਕਿ ਇਹ
0: 50 ਤੋਂ 53 ਬੰਦੇ ਆ ਰਹੇ ਨੇ ਜੀ,
2: ਲੁੱਕਆਊਟ ਨੋਟਿਸ ਜਾਰੀ ਹੋਇਆ ਜੀ।
0: ਹਾਂਜੀ ਰੈਡ ਅਲਰਟ ਆ ਜੀ। ਬਿਲਕੁਲ ਆ ਜੀ।
2: ਰੈਡ ਅਲਰਟ ਭਾਵੇਂ ਸਾਹਿਬ ਵਰਲਡ ਮੈਂ ਗਲਤ ਬੋਲਿਆ ਸੀ, ਇਹ ਜਿਹੜਾ ਹੈਗਾ ਨਾ ਜੀ ਉਹ ਇਹ ਇੰਟਰਪੋਲ ਦਾ ਹੁੰਦਾ ਹੈ ਜੀ, ਇਹਨਾਂ ਦਾ ਲੁੱਕਆਊਟ ਨੋਟਿਸ, ਇਹਨੂੰ ਲੁੱਕਆਊਟ ਨੋਟਿਸ ਕਿਹਾ ਜਾਂਦਾ ਹੈਗਾ
0: ਏਅਰਪੋਰਟ ਦੇ ਉੱਤੇ ਜੀ।
2: ਏਅਰਪੋਰਟ ਦੇ ਉੱਤੇ ਜਿਹੜਾ ਦਿੱਤਾ ਜਾਂਦਾ ਹੈਗਾ ਆ ਜੀ, ਤੇ ਉਹ ਇਸ ਕਰਕੇ ਉਹ ਲੁੱਕਆਊਟ ਨੋਟਿਸ ਜਿਹੜਾ ਆ ਇਹਨਾਂ ਦਾ ਹੋਇਆ ਆ, ਹੁਣ ਦੇਖੋ ਜੀ ਬਾਕੀ ਇਹਨਾਂ ਦੇ ਵਿੱਚ। ਉਧਰ ਦੂਜਾ ਜਿਹੜਾ ਹੈਗਾ ਸੀਗਾ ਇਹਨਾਂ ਦਾ ਗਰੇਵਾਲ ਸਾਂਢੂ ਮਾਨ ਸਾਹਿਬ ਦਾ, ਉਹਨੂੰ ਵੀ ਸਮਨ ਕਰ ਲਿਆ ਗਿਆ ਹੈਗਾ ਆ ਜੀ।
0: ਜੀ
2: ਹੁਣ ਉਹਦਾ ਤਾਂ ਪਤਾ ਲੱਗਦਾ ਹੈਗਾ ਜੀ ਉਹ ਪਹਿਲਾਂ ਹੀ ਵਿਦੇਸ਼ ਨਿਕਲ ਗਿਆ ਆ ਜੀ।
0: ਜੀ
2: ਤੋ ਇਸ ਕਰਕੇ ਮਹਾਰਾਜ ਜਿਹੜਾ ਤੁਹਾਡਾ ਪਹਿਲਾ ਹੈਡਿੰਗ ਸੀਗਾ ਨਾ ਜੀ ਵੀ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਲੱਭਦਾ ਕਿੱਥੇ ਆ,
0: ਹਾਂਜੀ
2: ਉਹ ਲੱਭਦਾ ਨੀ ਜੀ।
0: ਜੀ
2: ਮੋਰ ਓਵਰ ਇਹ ਆਈਡੀਆ ਮੈਨੂੰ ਆਪਣੇ ਵੀਰ ਨਾ ਕਾਲੇਕਾ ਸਾਹਿਬ ਨਰਿੰਦਰਪਾਲ ਕਾਲੇਕਾ ਹੈਗੇ ਆ ਜੀ, ਤੇ ਉਹ ਆਪਣਾ ਪ੍ਰੋਗਰਾਮ ਸਵੇਰ ਨੂੰ ਸੁਣਦੇ ਹੁੰਦੇ ਆ ਜੀ।
0: ਥੈਂਕ ਯੂ ਜੀ।
2: ਤੇ ਉਹ ਉਹਨਾਂ ਦੇ ਨਾ ਪਹਿਲਾਂ ਭਾਰਤ ਸਾਹਿਬ ਜਿਹੜਾ ਆ ਆਈਡੀਆ ਕੁਛ ਹੋਰ ਸੀਗਾ, ਹੈਡਿੰਗ ਕੁਛ ਹੋਰ ਸੀ, ਉਹ ਫਿਰ ਮੈਂ ਤਾਂ ਹੀ ਤੁਹਾਨੂੰ ਬੇਨਤੀ ਕੀਤੀ, ਉਹਨਾਂ ਨੇ ਮੈਨੂੰ ਲਿਖ ਕੇ ਭੇਜਿਆ ਇੱਦਾਂ, ਉਹਨਾਂ ਨੇ ਲਿਖਿਆ ਕਹਿੰਦੇ ਸੈਣੀ ਸਾਹਿਬ ਉਹਨਾਂ ਨੇ ਆਹਾ ਵਰਲਡਿੰਗ ਲਿਖੀ, ਮੈਨੂੰ ਬੜੀ ਪਸੰਦ ਆਈ, ਮੈਂ ਉਹਨਾਂ ਨੂੰ ਉਸੇ ਵੇਲੇ ਕਿਹਾ ਕਾਲੇਕਾ ਸਾਹਿਬ ਵੀ ਦੁਆਬਾ ਰੇਡੀਓ ਤੇ ਅੱਜ ਜਿਹੜਾ ਹੈਗਾ ਆ ਖਬਰਾਂ ਦਾ ਮੇਨ ਹੈਡਿੰਗ ਹੀ ਇਹ ਹੋਊਗਾ ਜੀ, ਤੇ ਮੈਨੂੰ ਵਰਲਡਿੰਗ ਤੁਹਾਡੀ ਬੜੀ ਵਧੀਆ ਲੱਗੀ ਜੀ।
0: ਬਿਲਕੁਲ।
2: ਇਸ ਕਰਕੇ ਇਹ ਹੁਣ ਲੱਭਦਾ ਕਿੱਥੇ ਹੈਗਾ ਆ ਜੀ, ਤੇ ਯਾਰ ਜਿਹੜਾ ਅੱਛਾ ਮਾਨ ਸਾਹਿਬ ਦੀ ਸੁਣ ਲੋ ਜੀ, ਕਿਆ ਗੱਲ ਹੈਗੀ ਆ ਜੀ। ਪਹਿਲਾਂ ਤਾਂ ਇਹ ਬਾਈ ਇਹਨਾਂ ਨੇ ਕਿਹਾ ਜੀ ਵੀ ਇਹ ਜਿਹੜੇ ਛਾਪੇ ਇਹ 3 ਕਰੋੜ ਪੰਜਾਬੀਆਂ ਨੇ ਦਾ ਜਿਹੜਾ ਹੈਗਾ ਅਪਮਾਨ ਆ ਜੀ।
0: ਹਾਂਜੀ
2: ਉਹ ਅੱਛਾ ਲੋਕਾਂ ਨੇ ਪ੍ਰਤੀਕਿਰਿਆ ਦਿੱਤੀ ਵੀ ਭਾਈ ਅਸੀਂ ਪੰਜਾਬੀ ਵਿੱਚ ਕਿੱਥੋਂ ਇਨਵੋਲਵ ਹੋ ਗਏ, ਇਹ ਤੁਸੀਂ ਜਾਣੋ ਤੁਹਾਡੀ ਦਿੱਲੀ ਵਾਲੀ ਟੀਮ ਜਾਣੇ ਜੀ,
0: ਹਾਂਜੀ
2: ਮਲਾਈਆਂ ਖਾਓ ਤੁਸੀਂ ਤੇ ਡੰਡੇ ਖਾਈਏ ਅਸੀਂ, ਪੰਜਾਬੀਆਂ ਨੇ ਆਪਣੇ ਆਪ ਨੂੰ ਵੱਖਰੇ ਕਰ ਲਿਆ ਜੀ ਇਹਨਾਂ ਨਾਲੋਂ
0: ਜੀ।
2: ਉਹ ਫਿਰ ਜਿਹੜਾ ਹੈਗਾ ਹੁਣ ਸ਼ਾਮ ਨੂੰ ਜਿਹੜਾ ਇਹਨਾਂ ਨੇ ਕਹਿ ਦਿੱਤਾ ਕਹਿੰਦੇ ਕੁਛ ਨੀ ਲੱਭਿਆ ਜੀ ਕੁਛ ਨੀ ਮਿਲਿਆ ਜੀ,
0: ਹੈਗੀ
2: CBI ਵੀ ਹੱਥ ਖੜੀ ਕਰ ਗਈ ਹੈਗੀ, ਉਹ ਕਹਿੰਦੇ ਕੱਖ ਕੁਛ ਨੀ ਹੈਗਾ ਇਹਨਾਂ ਕੋ
0: ਜੀ।
2: ਤੇ ਮਜੀਠੀਆ ਸਾਹਿਬ ਨੇ ਤੇ ਜਿਹੜਾ ਹੈਗਾ ਆ ਬਈ ਭਾਈ ਪੂਰਾ ਉਹ ਕਹਿੰਦੇ ਦੇਖ ਲਾ ਲੈ ਉਹ ਕਲੀਨ ਚਿੱਟ, ਫਿਰ ਜਾਂਦੇ ਵੀ ਭੱਜੀਏ ਕਿਉਂ ਫਿਰਦੇ ਆ ਜੇ ਤੁਹਾਨੂੰ ਕੁਛ ਨੀ ਮਿਲਿਆ, ਤੇ ਫਿਰ ਕਲੀਨ ਚਿੱਟ ਮਿਲ ਗਈ ਆ ਤੇ ਫਿਰ ਇਹਨਾਂ ਦਾ ਇੱਕ ਬੰਦਾ ਜਿਹੜਾ ਹੈਗਾ ਆ ਜੀ ਉਹ ਵੀਰ ਦਵਿੰਦਰ,
0: ਹਾਂਜੀ
2: ਉਹ ਕਹਿੰਦੇ ਹੈਗੇ ਆ ਪੀ ਸੀਬੀਆਈ ਨੇ ਦੇ ਮਤਲਬ ਸ਼ਿਕੰਜੇ ਚ ਹੈਗਾ ਆ ਜੀ, ਉਹ ਲੈ ਗਏ ਆ ਜੀ ਅਗਲੇ, ਤੇ ਬਾਕੀ ਹੁਣ ਇਹ ਦਿੱਲੀ ਐਫ ਆਈ ਆਰ ਹੋਈ ਆ ਤੇ ਦਿੱਲੀ ਹੀ ਇਹਨਾਂ ਨੂੰ ਪੇਸ਼ੀਆਂ ਭੁਗਤਣੀਆਂ ਪੈਣੀਆਂ ਜੀ। ਦੇਖਦੇ ਆ ਜੀ ਕਿ ਸੀਬੀਆਈ ਕਿੱਥੇ ਤੱਕ ਤਹਿ ਤੱਕ ਜਾਂਦੀ ਹੈਗੀ ਆ ਤੇ ਕਿਹੜੀ ਕਿਹੜੀ ਚੀਜ਼ ਜਿਹੜੀ ਆ ਉਹਨੂੰ ਅਸਟੈਬਲਿਸ਼ ਕਰਨ ਦੇ ਵਿੱਚ ਕਾਮਯਾਬ ਹੁੰਦੀ ਆ ਜੀ।
0: ਪਟਿਆਲਾ ਹਾਊਸ ਹੈਗਾ ਜੀ ਉੱਥੇ ਆਪਣਾ, ਉੱਥੇ ਕਿਹੜੀ ਗੱਲ ਹੈ
2: ਸਰ, ਉਹ ਤਾਂ ਉਦੋਂ ਹੋਊ ਨਾ ਜੀ, ਮਹੀਨੇ ਤਾਂ ਚਾਰ ਹੈਗੇ, ਦੋਵਾਂ ਮਹੀਨਿਆਂ ਦੇ ਵਿੱਚ ਉਹਨਾਂ ਨੇ ਜਿਹੜਾ ਹੈਗਾ ਆ ਸਟੇਟਸ ਰਿਪੋਰਟ ਦੇਣੀ ਆ। ਇਹ ਨੀ ਪਤਾ ਹੈਗਾ ਵੀ ਇਨਕੁਆਇਰੀ ਜਿਹੜੀ ਆ ਉਹ ਕੰਪਲੀਟ ਕਰਨੀ, ਉਹਨਾਂ ਨੇ ਸਟੇਟਸ ਰਿਪੋਰਟ ਦੇਣੀ ਆ ਹਾਈ ਕੋਰਟ ਦੇ ਵਿੱਚ, ਉਹਨਾਂ ਨੇ ਸਮਥਿੰਗ ਦਿਖਾ ਦੇਣਾ ਆ ਜੀ, ਸਮਥਿੰਗ ਦਿਖਾ ਦਿਓ
0: ਕਾਨੂੰਨੀ,
2: ਉਹਦੇ ਵਾਸਤੇ ਅੱਗੇ ਟਾਈਮ ਮਿਲ ਜਾਣਾ ਜੀ। ਹਾਂਜੀ ਜੀ,
0: ਮੈਂ ਮਨ ਚ ਵਿਚਾਰ ਆ ਰਿਹਾ ਸੀ ਜਿਵੇਂ ਚੋਣਾਂ ਦਾ ਇਹ ਵੀ ਰੋਲਾ ਪਾ ਰਹੇ ਨੇ, ਜਾਂ ਚੋਣਾਂ 2027 ਦੀਆਂ ਅੱਗੇ ਆ ਰਹੀਆਂ ਨੇ, ਜਿੱਦਾਂ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਜੇ ਵੱਡੇ ਘੁਟਾਲਿਆਂ ਦੇ ਵਿੱਚ ਨਾਮ ਆ ਜਾਂਦਾ ਹੈ, ਹਕੂਮਤ ਦੇ ਵਿੱਚ ਹਕੂਮਤ ਕਰ ਰਹੀਆਂ ਜਿਹੜੀਆਂ ਨੇ ਪਾਰਟੀਆਂ ਨੇ, ਤੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਉੱਤੇ ਕੁਝ ਪਾਬੰਦੀਆਂ ਵੀ ਲੱਗ ਸਕਦੀਆਂ ਜਾਂ ਚੋਣ ਤੋਂ ਬਾਹਰ ਵੀ ਹੋ ਸਕਦੀਆਂ ਨੇ ਜੀ, ਕਾਨੂੰਨੀ ਤੌਰ ਦੇ ਉੱਤੇ ਦੇਖਿਆ ਜਾਵੇ?
2: ਨਹੀਂ ਸਰ, ਲੋਕਤੰਤਰ ਦੇ ਵਿੱਚ ਏਡੇ ਵੱਡੀਆਂ ਗੱਲਾਂ ਜਿਹੜੀ ਹੈਗੀ ਆ ਕਿਸੇ ਬੰਦੇ ਨੂੰ ਜਾਂ ਪਾਰਟੀ ਨੂੰ ਇਲੈਕਸ਼ਨ ਤੋਂ ਜਿਹੜਾ ਹੈਗਾ ਆ ਵੀ ਪਾਰਟਿਸਪੇਟ ਕਰਨ ਤੋਂ ਰੋਕਣਾ
0: ਜੀ,
2: ਇਹ ਤਾਂ ਨਹੀਂ ਕੋਟਾਂ ਕਰਦੀਆਂ ਹੁੰਦੀਆਂ
0: ਜੀ,
2: ਕਿਉਂਕਿ ਲੋਕਤੰਤਰ ਦੇ ਵਿੱਚ ਡੈਮੋਕਰੇਸੀ ਨੂੰ ਤਾਂ ਇਨਕਰੇਜ ਕਰਦੀ ਹੈਗੀਆਂ ਇੰਸਟੀਟਿਊਸ਼ਨ, ਡੈਮੋਕਰੈਟਿਕ ਇੰਸਟੀਟਿਊਸ਼ਨ ਇਨਕਰੇਜ ਹੀ ਕਰਦੀਆਂ ਹੁੰਦੀਆਂ
0: ਜੀ।
2: ਸਵਾਲ ਇਹ ਹੈਗਾ ਆ ਕਿ ਜਿਹੜੇ ਬੰਦਾ ਗਲਤ ਕਰ ਰਿਹਾ ਹੈਗਾ ਆ ਜੀ ਉਹਨੂੰ ਪੈਨਲਾਈਜ਼ ਕਰਨਾ ਜਿਹੜਾ ਆ ਉਹ ਬਣਦਾ ਜੀ।
0: ਜੀ
2: ਹੁਣ ਪਾਰਟੀਆਂ ਦੇ ਵਿੱਚ ਵੀ ਜਿਹੜਾ ਆ ਵੀ ਸਾਰੀਆਂ ਪਾਰਟੀਆਂ ਜਿਹੜੀਆਂ ਉਹ ਗਲਤ ਨੀ ਹੋ ਸਕਦੀਆਂ, ਤੇ ਸਾਰੀਆਂ ਪਾਰਟੀਆਂ ਚ ਚੰਗੇ ਬੰਦੇ ਵੀ ਹੁੰਦੇ ਹੈਗੇ ਆ ਜੀ
0: ਜੀ,
2: ਸੋ ਇਸ ਕਰਕੇ ਹਰ ਇੱਕ ਪਾਰਟੀ ਦੇ ਵਿੱਚ ਜਿਹੜਾ ਆ ਵੀ ਕੋਈ ਚੰਗਾ ਬੰਦਾ ਵੀ ਹੋ ਸਕਦਾ ਜੀ
0: ਜੀ,
2: ਸੋ ਇਸ ਕਰਕੇ ਜਿਹੜਾ ਆ ਉਹ ਉਹਦੇ ਤੇ ਤੁਸੀਂ ਜਿਹੜਾ ਬਾਕੀਆਂ ਦੇ ਨਾਲ ਜਿਹੜੇ ਗਿਲਟੀ ਹੈਗੇ ਆ ਉਹਨਾਂ ਨੂੰ ਪਨਿਸ਼ ਕਰਦੇ ਕਰਦੇ ਜਿਹੜੇ ਆ ਤੁਸੀਂ ਇਨੋਸੈਂਟ ਨੂੰ ਕਿਉਂ ਪਨਿਸ਼ ਕਰੋ, ਸੋ ਇਸ ਕਰਕੇ ਉਹ ਚ ਤੇ ਨਹੀਂ ਹੁੰਦਾ ਆ ਜੀ, ਵੀ ਚੋਣ ਪ੍ਰਕਿਰਿਆ ਦੇ ਵਿੱਚ ਨਹੀਂ ਇਹ ਦਖਲ ਦਿੰਦੀਆਂ ਹੁੰਦੀਆਂ ਕੋਰਟਾਂ
0: ਜੀ,
2: ਬਟ ਹਾਂਜੀ ਆਹ ਜਿਹੜੀ ਹੈਗੀ ਆ ਕਿ ਏਜੰਸੀਜ਼ ਹੈਗੀਆਂ ਆ ਕਿ ਜੇ ਕੋਈ ਗਲਤ ਕਰ ਰਿਹਾ ਆ ਤੇ ਉਹਨੂੰ ਪ੍ਰੋਸੀਕਿਊਟ ਕੀਤਾ ਜਾਏ, ਉਹਦੇ ਵਾਸਤੇ ਵੱਖਰੇ ਵੱਖਰੇ ਰਸਤੇ ਹੈਗੇ ਆ ਜੀ,
0: ਉਹ
2: ਉਹਨਾਂ ਰਸਤਿਆਂ ਤੇ ਚੱਲਿਆ ਜਾ ਸਕਦਾ ਆ ਜੀ।
0: ਬਿਲਕੁਲ
2: ਜੀ ਭਰਤ ਸਾਹਿਬ,
0: ਤੇ ਸੈਂਟ ਸਾਹਿਬ ਡੇਰਾ ਸੱਚਾ ਸੌਦਾ ਦੀ ਗੱਲ ਕਰ ਲਈ ਆ, ਤੇ ਇਹ ਵੀ ਸਿੱਧਾ ਜਿਹੜਾ ਕੋਰਟ ਦੇ ਨਾਲ ਹੀ ਪੰਗੇ ਲੈਣ ਲੱਗ ਗਏ ਨੇ ਜੀ, ਇਸ਼ਤਿਹਾਰਾਂ ਦੇ ਮਾਮਲੇ ਦੇ ਵਿੱਚ ਤੇ ਮਾਨਹਾਨੀ ਤਹਿਤ ਖੁਦ ਹੀ ਜਿਹੜਾ ਸੂ ਮੋਟੋ ਲੈ ਲਿਆ ਕੋਰਟ ਨੇ ਜੀ।
2: ਸਰ ਗੱਲ ਏਦਾਂ ਹੈਗੀ ਆ, ਉਹ ਇੱਕ ਕਿਸਮ ਦਾ ਜਿਹੜਾ ਆਰਟੀਕਲ ਛਪੇ ਨਾ ਜੀ, ਉਹ ਇੱਕ ਕਿਸਮ ਦਾ ਕੋਰਟ ਦੀ ਵਿਜ਼ਡਮ ਤੇ ਸਵਾਲ ਉਠਾਏ ਸੀ।
0: ਬਿਲਕੁਲ ਜੀ, ਇੱਕ ਤਾਂ ਤੁਹਾਨੂੰ ਹਰ ਵਾਰੀ ਸਾਲ ਦੇ ਵਿੱਚ 2-3 ਵਾਰੀ ਤੁਹਾਨੂੰ ਰਿਹਾਈ ਮਿਲ ਜਾਂਦੀ ਹੈ, ਰਿਹਾਈ ਨੀ ਸੋਰੀ ਆਪਣੀ
2: ਫਾਰਮ ਤੇ ਆ ਜਾਂਦੀ ਹੈ ਜੀ, ਜਿੱਦਾਂ ਮਰਜ਼ੀ
0: ਜੀ,
2: ਪਰ ਗੱਲ ਇਹਦਾ ਨਾ ਜੀ ਕਿ ਉਹ ਜਿਹੜਾ ਕੋਰਟ ਦੇ ਫੈਸਲੇ ਦੇ ਉੱਤੇ ਜਿਹੜਾ ਇਹ ਆ ਕਿ ਤੁਸੀਂ ਉਹਨੂੰ ਮਤਲਬ ਕਰ ਸਕਦੇ, ਉਹਦਾ ਅਨਾਲਿਸਿਸ ਕਰ ਸਕਦੇ ਹੈਗੇ ਆ ਟੈਕਨੀਕਲੀ, ਨਾ ਕਿ ਤੁਸੀਂ ਇਹ ਗੱਲ ਕਹੋ ਕਿ ਹਾਂ ਜੀ ਵੀ ਜਿੱਦਾਂ ਕੋਰਟ ਦੇ ਜਿਹੜਾ ਇਹ ਆ ਵੀ
0: ਸਚਾਈ
2: ਕੁਛ ਹੋਰ ਸੀ, ਤੇ ਮਤਲਬ ਇਹਨਾਂ ਨੇ ਏਦਾਂ ਸ਼ੋਅ ਕੀਤਾ ਵੀ ਜਿੱਦਾਂ ਕੋਰਟ ਨੇ ਜਿਹੜਾ ਆ ਕਿਸੇ ਕੌਨਸਪੀਰੇਸੀ ਦੇ ਤਹਿਤ ਬਾਬੇ ਨੂੰ ਫਸਾਇਆ ਹੋਵੇ।
0: ਅੱਛਾ ਜੀ, ਕਿਆ ਬਾਤ ਹੈ ਜੀ,
2: ਕੋਰਟ ਦਾ ਥੋੜਾ ਜਿਹੜਾ ਹੈਗਾ ਆ ਜੀ ਵੀ ਕੋਰਟ ਦੀ ਕਿਸੇ ਨਾਲ ਕੀ ਲਾਗ ਡਾਟ ਹੈਗੀ ਆ ਜੀ, ਕੋਰਟ ਕੋਲ ਤਾਂ ਜਿਹੜੇ ਫਾਈਲ ਆਏਗੀ ਉਹਦੇ ਤੇ ਜੱਜ ਜਿਹੜਾ ਆ ਉਹ ਮੰਥਨ ਕਰਕੇ ਆਪਣਾ ਵਿਊ ਦੇਗਾ ਜੀ, ਔਰ ਫਿਰ ਕਿੱਡੀ ਮਜ਼ੇ ਵਾਲੀ ਗੱਲ ਆ ਕਿ ਜਿੱਡਾ ਮਰਜ਼ੀ ਮਤਲਬ ਹੋਵੇ ਵੱਡਾ ਕ੍ਰਿਮੀਨਲ
0: ਜੀ,
2: ਉਹਨੂੰ ਵੀ ਅਪੀਲ ਦਾ ਰਾਈਟ ਹੈਗਾ ਆ ਕਿ ਭਾਈ ਠੀਕ ਆ ਭਾਈ ਹਿਊਮਨ ਬੀਇੰਗ ਆ ਤੇ ਕਿਸੇ ਬੰਦੇ ਦੀ ਆਬਜ਼ਰਵੇਸ਼ਨ ਜਿਹੜੀ ਕੁਛ ਹੋ ਸਕਦੀ ਹੈਗੀ, ਕਿਸੇ ਦੀ ਕੁਛ ਹੋ ਸਕਦੀ ਆ, ਅਗਲੇ ਦੀ ਲਾਅ ਦੇ ਬਾਰੇ ਅੰਡਰਸਟੈਂਡਿੰਗ ਚ ਗਲਤੀ ਹੋ ਸਕਦੀ ਹੈਗੀ ਆ, ਉਹਨੂੰ ਫਿਰ ਰੀਚੈਕ ਕਰਨ ਵਾਸਤੇ ਜਿੱਦਾਂ ਦਿੱਤਾ ਜਾਂਦਾ ਹੈਗਾ ਜੀ, ਅੱਗੇ ਹਾਇਰ ਕੋਰਟਸ ਹੈਗੀਆਂ ਜੀ, ਉਹ ਤੋਂ ਅੱਗੇ ਫਿਰ ਵੀ ਸੈਟਿਸਫਾਈ ਨਹੀਂ ਹੈਗਾ, ਫਿਰ ਤੀਜਾ ਚੈਨਲ ਹੈਗਾ ਵੀ ਹੋਰ ਅੱਗੇ ਜਿਹੜਾ ਹੈਗਾ ਵੀ ਮਨਿਊਟਲੀ ਪੁਣ ਲਓ ਜੀ, ਹਾਂਜੀ ਵੀ ਸੁਪਰੀਮ ਕੋਰਟ ਤੱਕ ਜਿਹੜਾ ਆ ਵੀ ਮਨਿਊਟਲੀ ਚੈੱਕ ਕਰ ਲਓ ਵੀ ਭਾਈ ਜਿਹੜਾ ਆ ਅਗਲਾ ਬੰਦਾ ਜੋ ਕਹਿੰਦਾ ਹੈਗਾ ਵੀ ਇਨਸਾਫ਼ ਦੇ ਤਰਾਜੂ ਦੇ ਵਿੱਚ ਇਹ ਠੀਕ ਹੈ ਜੀ। ਸੋ ਇਸ ਕਰਕੇ ਜਿਹੜਾ ਆ ਉਹ ਆਰਟੀਕਲ ਜਿਹੜੇ ਹੈਗੇ ਆ ਉਹ ਇਸ ਤਰੀਕੇ ਦੇ ਲਿਖੇ ਸੀ ਜਿਹਦੇ ਵਿੱਚ ਕੋਰਟ ਨੇ ਜਿੱਦਾਂ ਕਿਸੇ ਕੌਨਸਪੀਰੇਸੀ ਦੇ ਤਹਿਤ ਉਹਨਾਂ ਨੂੰ ਸਜ਼ਾ ਦਿੱਤੀ ਹੁੰਦੀ ਆ, ਇਸੇ ਕਰਕੇ ਕੋਰਟ ਨੇ ਉਹ ਆਰਟੀਕਲ ਦੇ ਬੇਸ ਦੇ ਉੱਤੇ ਸੂਓ ਮੋਟੋ ਨੋਟਿਸ ਲੈ ਕੇ ਤੇ ਇਹਨਾਂ ਨੂੰ ਕ੍ਰਿਮੀਨਲ, ਓਹਦੇ ਵਿਚ ਕ੍ਰਿਮੀਨਲ ਕੰਟੈਂਪਟ ਦੇ ਵਿਚ ਆਊਗਾ ਉਹ ਬੰਦਾ ਐਡੀਟਰ, ਜਿਹੜੇ ਬੰਦੇ ਦੇ ਤੇ ਦੂਜਾ ਜਿਹੜਾ ਹੈਗਾ ਆ ਜਿਹਨੇ ਉਹ ਆਰਟੀਕਲ ਲਿਖਿਆ ਉਹ ਬੰਦੇ ਜਿਹੜੇ ਹੈਗੇ ਆ ਉਹ ਪ੍ਰੋਸੀਕਿਊਟ ਕੀਤੇ ਜਾ ਸਕਦੇ ਆ ਜੀ।
0: ਬਿਲਕੁਲ
2: ਇੱਕ ਅੱਜ ਪਰ ਖਬਰ ਜਿਹੜੀ ਹੈਗੀ ਆ ਤੁਸੀਂ ਰਹਿ ਗਈ ਤੁਹਾਡੇ ਕੋਲੋਂ ਜਾਂ ਦੇਖ ਨੀ ਸਕੇ, ਜਦੋਂ ਸ਼ਾਮ ਦੇ ਟਾਈਮ ਤੇ ਨਾ ਜੀ ਅੱਜ ਤੇ ਜਸਟਿਸ ਰਣਜੀਤ ਸਿੰਘ ਹੋਣਾ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਸੀ,
0: ਮੈਂ ਮਿਸ ਕਰ ਗਿਆ ਜੀ, ਤੁਸੀਂ ਕਰ ਲੋ ਕੱਲ।
2: ਹਾਂਜੀ ਉਹ ਮੈਂ ਦੱਸਦਾ ਜੀ, ਉਹਦੇ ਵਿਚ ਉਹਨਾਂ ਨੇ ਮੁੱਦਾ ਚੱਕਿਆ ਹੈਗਾ ਆ ਜਿਹੜਾ ਸੰਗਰੂਰ ਦੇ ਵਿਚ ਉਹ ਲੜਕਾ ਸਨਮਦੀਪ ਜਿਹੜਾ ਆ ਜਿਹਦਾ ਸੰਸਕਾਰ ਜਿਹੜਾ ਆ ਲਵਾਰਸ ਕਹਿ ਕੇ ਕਰ ਦਿੱਤਾ ਗਿਆ, ਉਹ ਉਹਦੇ ਤੇ ਡਾਕਟਰ ਪਿਆਰੇ ਲਾਲ ਗਰਗ ਹੋਣੀ, ਉਹਨਾਂ ਨੇ ਤਾਂ ਪਿਆਰੇ ਲਾਲ ਗਰਗ ਹੋਣਾ ਦਾ ਤਾਂ ਲੌਜਿਕ ਹੀ ਬਹੁਤ ਵਧੀਆ ਹੁੰਦੇ ਆ ਜੀ, ਉਹਨਾਂ ਨੇ ਇਸ ਚੀਜ਼ ਨੂੰ ਐਜ ਏ ਹਿਊਮਨ ਰਾਈਟ ਦੀ ਵਾਇਓਲੇਸ਼ਨ, ਉਹ ਕਹਿੰਦੇ ਵੀ ਭਾਈ ਜਿਉਂਦਾ ਬੰਦਾ ਤਾਂ ਬੋਲ ਸਕਦਾ ਮੁਰਦਾ ਤਾਂ ਬੋਲ ਹੀ ਨੀ ਸਕਦਾ
0: ਜੀ,
2: ਤੇ ਸੀ ਇਸ ਕਰਕੇ ਜੇ ਜਿਹੜਾ ਆ ਮੁਰਦੇ ਵਾਸਤੇ ਕੌਣ ਲੜੂਗਾ, ਇਸ ਕਰਕੇ ਮੁਰਦੇ ਵਾਸਤੇ ਸਾਡੀ ਸੰਸਥਾ ਲੜੂਗੀ, ਮੁਰਦੇ ਦਾ ਰਾਈਟ ਹੈਗਾ ਆ ਜੀ।
0: ਬਿਲਕੁਲ
2: ਉਹਦਾ ਜਿਹੜਾ ਆ ਤੁਸੀਂ ਇੱਕ ਪਾਸੇ ਤੁਹਾਨੂੰ ਬੰਦੇ ਦਾ ਨਾਂ ਪਤਾ ਆ, ਵਲਦੀਅਤ ਪਤਾ ਆ, ਉਹਦਾ ਪਿੰਡ ਪਤਾ ਆ, ਤੇ ਫੇਰ ਜਿਹੜਾ ਹੈਗਾ ਉਹਦਾ ਸੰਸਕਾਰ ਜਿਹੜਾ ਹੈਗਾ ਆ ਤੁਸੀਂ ਉਹ ਫਾਰਮ ਭਰਦੇ ਆ ਵੀ ਜਿੱਥੇ ਲਵਾਰਸ ਵਾਲਾ ਹੈਗਾ ਜੀ।
0: ਬਿਲਕੁਲ ਆ ਜੀ, ਐਡਰੈਸ ਹੈਗਾ ਸਾਰਾ ਕੁਝ,
2: ਉਹਨਾਂ ਨੇ ਵੀ ਪਹਿਲਾਂ ਜਿਹੜਾ ਹੈਗਾ ਆ ਉਹਨਾਂ ਦੇ ਗਰਾਊਂਡ ਦੇ ਉੱਤੇ ਜਿਹੜੇ ਆ ਇੱਕ ਵਕੀਲ ਸਾਹਿਬ ਹੈਗੇ ਸੀ ਸੰਗਰੂਰ ਦੇ, ਉਹਨਾਂ ਨੇ ਬਕਾਇਦਾ ਤੌਰ ਤੇ ਉਸ ਬੰਦੇ ਕੋਲੋਂ ਐਫੀਡੈਵਿਟ ਲੈ ਕੇ ਕਿ ਮੇਰੇ ਕੋਲੋਂ ਜੀ ਇਸ ਤਰੀਕੇ ਨਾਲ ਸੰਸਕਾਰ ਵਾਸਤੇ ਜਿਹੜਾ ਆਹ ਫਾਰਮ ਭਰਾਇਆ ਸੀ ਲਵਾਰਸ ਵਾਲਾ, ਫੇਰ ਇਹਨਾਂ ਨੇ ਬਾਅਦ ਦੇ ਵਿਚ ਉਲਟਾ ਜਿਹੜਾ ਆ ਉਹਨਾਂ ਦੇ ਪਰਿਵਾਰ ਨੂੰ ਉਸ ਬੰਦੇ ਦੇ ਸੁਸਾਈਡ ਜਿਹਨੇ ਕੀਤਾ ਹੈਗਾ ਸੀ ਉਹਦੇ ਪਰਿਵਾਰ ਦੇ ਉੱਤੇ ਜਿਹੜਾ ਆ ਇੱਕ ਪਰਚਾ ਦਰਜ ਕਰ ਦਿੱਤਾ ਜੀ ਉਹਨਾਂ ਨੂੰ ਵੀ ਇਹ ਬੰਦਾ ਜਿਹੜਾ ਹੈਗਾ ਆ ਵੀ ਸੰਸਕਾਰ ਦੇ ਵਿਚ ਵਿਘਨ ਪਾਉਣ ਦਾ ਪਰਚਾ ਘਰਦਿਆਂ ਤੇ ਦਰਜ ਕਰ ਦਿੱਤਾ
0: ਜੀ। ਬਿਲਕੁਲ,
2: ਮਤਲਬ ਜਿਹੜਾ ਹੈਗਾ ਵੀ ਤੁਹਾਨੂੰ ਜਿਆਦਾ ਹੇਜ ਸੀਗਾ ਜੀ, ਉਹ ਕਹਿੰਦੇ ਹੈਗੇ ਆ ਵੀ ਉਸ ਕੇਸ ਦੇ ਵਿਚ ਜਿਹੜਾ ਸਿਰਫ ਇੰਨਾ ਸੀ ਕਿ ਉਹ ਬੰਦੇ ਨੇ ਸੁਸਾਈਡ ਕੀਤਾ ਸੀਗੀ ਤੇ ਉਹ ਨਾਲ ਜਿਹੜਾ ਆ ਅਮਨ ਅਰੋੜਾ ਪ੍ਰੈਜੀਡੈਂਟ ਜਿਹੜਾ ਹੈਗਾ ਆ ਆਮ ਆਦਮੀ ਪਾਰਟੀ ਦਾ ਸਟੇਟ ਪ੍ਰੈਜੀਡੈਂਟ ਐਸ ਵੈਲ ਐਸ ਮਨਿਸਟਰ ਉਹਦੇ ਖਿਲਾਫ਼ ਜਿਹੜਾ ਆ ਉਹਨਾਂ ਨੇ ਨਾਲ ਕਿਹਾ ਸੀ, ਉਹ ਕਹਿੰਦੇ ਵੀ ਜਿਹੜਾ ਉਹ ਬੰਦੇ ਨੇ ਉਹ ਬਾਕੀ ਤਾਂ ਇਨਵੈਸਟੀਗੇਸ਼ਨ ਦਾ ਮਾਮਲਾ ਆ ਕਿ ਉਹਨੇ ਜਿਹੜੀ ਆ ਵੀ ਅਬੈਟਮੈਂਟ ਟੂ ਕਮਿਟ ਸੁਸਾਈਡ ਜਿਹੜਾ ਆ ਉਹ ਉਹਨੂੰ ਉਕਸਾਉਣ ਦੇ ਵਿਚ ਉਹਨੂੰ ਸੁਸਾਈਡ ਵਾਸਤੇ ਉਕਸਾਉਣ ਦੇ ਵਿਚ ਅਮਨ ਅਰੋੜੇ ਦਾ ਕਿੰਨਾ ਹੱਥ ਹੈਗਾ ਜੀ, ਤੇ ਬਾਕੀ ਜਿਹੜਾ ਹੈਗਾ ਆ ਅੱਗੇ ਜਿਹੜਾ ਆ ਜੋ ਘਟਨਾਵਾਂ ਵਾਪਰੀਆਂ ਉਹ ਵੀ ਮੰਤਰੀ ਦੇ ਇਸ਼ਾਰੇ ਤੇ ਹੀ ਵਾਪਰੀਆਂ ਜੀ, ਤੇ ਇਸ ਕਰਕੇ ਉਸ ਬੰਦੇ ਦਾ ਲਵਾਰਸ ਤੌਰ ਤੇ ਜਿਹੜਾ ਆ ਸੰਸਕਾਰ ਹੋਇਆ ਆ, ਅਸੀਂ ਉਹਦੇ ਮਾਮਲੇ ਨੂੰ ਕੋਰਟ ਦੇ ਵਿਚ ਲੈ ਕੇ ਜਾ ਰਹੇ ਹੈਗੇ ਆ ਜੀ, ਉਹਦੇ ਵਾਸਤੇ ਅਸੀਂ ਜਸਟਿਸ ਦੀ ਮੰਗ ਕਰਾਂਗੇ ਜੀ।
0: ਬਿਲਕੁਲ,
2: ਔਰ ਉਸੇ ਪ੍ਰੈਸ ਕਾਨਫਰੰਸ ਦੇ ਵਿਚ ਜਿਹੜਾ ਆ ਉਹ ਇੱਕ ਪੁਆਇੰਟ ਇਹ ਵੀ ਰੇਜ਼ ਹੋਇਆ ਜੀ ਵੀ ਜਿਹੜਾ 5 ਕਰੋੜ ਵਾਲਾ ਜਿਹੜਾ ਆ ਉਹ ਕਹਿੰਦੇ ਸੀ ਕੇਸ ਦੇ ਵਿਚ ਇਹਨਾਂ ਨੇ ਕੇਸ ਲਾਇਆ ਸੀ ਡਾਕਟਰ ਗੁਰਪ੍ਰੀਤ ਕੌਰ ਨੇ ਵਿਦ ਕੰਸੀਲਮੈਂਟ ਆਫ ਫੈਕਟਸ, ਜਿਹੜੇ ਤੱਥ ਪੂਰੇ ਨਹੀਂ ਸੀ ਬਿਆਨ ਕੀਤੇ ਜੀ, ਤੇ ਜਿਹਦੇ ਤੇ ਕੋਰਟ ਅਨੁਆਇਡ ਹੋਇਆ ਸੀ ਜੀ, ਤੇ ਕੋਰਟ ਨੇ ਕਿਹਾ ਸੀ ਵੀ ਜਸਟਿਸ ਰਣਜੀਤ ਸਿੰਘ ਚਾਹੁਣ ਤੇ ਕੰਪਨਸੇਸ਼ਨ ਲੈ ਸਕਦੇ ਆ ਜੀ, ਤੇ ਉਹ ਕਹਿੰਦੇ ਵੀ ਭਾਈ ਅਸੀਂ ਕੰਪਨਸੇਸ਼ਨ ਜ਼ਰੂਰ ਲਵਾਂਗੇ, ਸਾਨੂੰ ਕੁਛ ਨਹੀਂ ਚਾਹੀਦਾ, ਅਸੀਂ ਇਹਨਾਂ ਕੋਲੋਂ ਜਿਹੜਾ ਪੈਸਾ ਵਸੂਲ ਕਰਾਂਗੇ ਬਤੌਰ ਕੰਪਨਸੇਸ਼ਨ ਜੋ ਸਾਨੂੰ ਕੋਰਟ ਦੇਗੀ ਤਿਲ ਫੁੱਲ, ਉਹ ਅਸੀਂ ਫ੍ਰੀ ਲੀਗਲ ਏਡ ਦੇ ਵਿਚ ਜਿਹੜਾ ਆ ਉਹ ਦੇ ਦਿਆਂਗੇ, ਦਾਨ ਕਰ ਦਿਆਂਗੇ ਜੀ।
0: ਬਿਲਕੁਲ,
2: ਤੇ ਗਰੀਬਾਂ ਨੂੰ ਜਿੱਥੇ ਜਿਹੜਾ ਹੈਗਾ ਨਿਆਂ ਮਿਲਣ ਵਾਸਤੇ ਜਿਹੜਾ ਆ ਉਹ ਉੱਥੇ ਜਿਹੜਾ ਅਸੀਂ ਦਾਨ ਕਰ ਦਿਆਂਗੇ, ਪਰ ਅਸੀਂ ਇਹਨਾਂ ਦੇ ਉੱਤੇ ਉਹ ਫਾਈਲ ਜ਼ਰੂਰ ਕਰਾਂਗੇ ਜੀ। ਸੋ ਇਹ ਦੋ ਚੀਜ਼ਾਂ ਇੰਪੋਰਟੈਂਟ ਸੀਗੀਆਂ ਜਿਹੜੀਆਂ ਮਿਸ ਹੋ ਗਈਆਂ ਸੀਗੀਆਂ ਜੀ, ਤੇ ਮੈਂ ਕਹਿ ਵੀ ਸਾਂਝੀਆਂ ਕਰ ਦਈਏ
0: ਜੀ। ਤੇ ਸੈਣੀ ਸਾਹਿਬ, ਜਿਵੇਂ ਕਿ ਚਲੋ ਆਮ ਆਦਮੀ ਪਾਰਟੀ ਦੀ ਗੱਲ ਚੱਲ ਰਹੀ ਸੀ, ਜੇ ਕੁਝ ਜਿਹੜਾ ਮੀਡੀਆ ਦੇ ਵਿੱਚ ਇਸ ਤਰ੍ਹਾਂ ਦੀ ਵੀ ਚਰਚਾ ਚੱਲ ਰਹੀ ਹੈ ਕਿ ਜਿਹੜਾ ਚਲੋ ਮਾਨ ਸਾਹਿਬ ਨੇ ਵੀ ਇਹ ਗੱਲ ਕਹੀ ਹੈ ਕਿ ਬੀਜੇਪੀ ਧੱਕਾ ਕਰ ਰਹੀ ਹੈ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਸਮੇਂ ਦੇ ਨਾਲ ਨਾਲ ਜੋ ਹਾਲਾਤ ਬਣਦੇ ਆ ਜਾਂ ਚੋਣਾਂ ਦਾ ਮਾਹੌਲ ਹੈ ਹੋਰ ਸਾਰੀਆਂ ਚੀਜ਼ਾਂ, ਪਰ ਕਿਵੇਂ ਦੇਖਦੇ ਹੋ ਕਿ ਸੱਚੀ ਹੀ ਧੱਕਾ ਹੋ ਰਿਹਾ ਜੀ? ਜੇ ਇਹਨਾਂ ਚੀਜ਼ਾਂ ਦੇ ਉੱਤੇ ਐਕਸ਼ਨ ਨਾ ਲਿਆ ਜਾਵੇ ਤਾਂ ਲੋਕ ਜਾਂ ਪੱਤਰਕਾਰ ਜਾਂ ਕਹਿ ਲਓ ਕਿ ਜਿਹੜੇ ਵਿਦਵਾਨ ਲੋਕ ਨੇ ਉਹ ਉਦਾਂ ਪਹਿਲਾਂ ਰੋਲਾ ਪਾਉਂਦੇ ਰਹਿੰਦੇ ਆ ਕਿ ਭਾਈ ਐਕਸ਼ਨ ਨਹੀਂ ਹੋ ਰਿਹਾ, ਇੰਨਾ ਕੁਝ ਵਾਪਰ ਰਿਹਾ, ਤੇ ਜੇ ਕੁਝ ਇਸ ਤਰ੍ਹਾਂ ਦਾ ਚਾਹੇ ਉਹ ਦੇਸ਼ ਦੀਆਂ ਏਜੰਸੀਆਂ ਨੇ ਜਾਂ ਕੁਝ ਵੀ ਸੰਸਥਾਵਾਂ ਨੇ ਉਹ ਚੀਜ਼ਾਂ ਨੂੰ ਕਾਬੂ ਕਰਨ ਦੇ ਉੱਤੇ ਕੁਝ ਮਤਲਬ ਕਿ ਐਕਸ਼ਨ ਕਰਦੇ ਆ, ਤਾਂ ਫਿਰ ਉਹ ਮੇਰੇ ਵਰਗੇ ਜਿਹੜੇ ਨੇ ਦੂਸਰੇ ਪਾਸੇ ਨੂੰ ਹੋ ਜਾਂਦੇ ਆ ਕਿ ਭਾਈ ਇਹ ਤਾਂ ਧੱਕਾ ਹੋ ਰਿਹਾ ਜੀ, ਇਹ ਤਾਂ ਸਿਆਸੀ ਰੰਗਤ ਹੈ ਜੀ ਜਾਂ ਸਿਆਸੀ ਲਾਹਾ ਲਿਆ ਜਾ ਰਿਹਾ ਜੀ। ਕਿਵੇਂ ਦੇਖਦੇ ਹੋ ਸਾਰੀਆਂ ਚੀਜ਼ਾਂ ਨੂੰ? ਲੋਕਾਂ ਦੇ ਵਿੱਚ ਜਿਹੜਾ ਮੈਸੇਜ ਜਾਣਾ ਚਾਹੀਦਾ ਹੈ, ਮਤਲਬ ਕਿ ਉਹਨੂੰ ਲੋਕ ਜਾਗਰੂਕ ਕਿਵੇਂ ਹੋਣਗੇ ਜੇ ਅਸੀਂ ਉਹ ਹੀ ਕਹਿ ਲੋ ਕਿ ਡਬਲ ਮਾਈਂਡਡ ਜੇ ਮੀਡੀਆ ਹੀ ਉਹਨਾਂ ਨੂੰ ਰੱਖੇਗਾ ਜੀ?
2: ਭਾਰਤ ਸਾਹਿਬ ਦੇਖੋ, ਸਿਆਸੀ ਸਮਝਦਾ ਤਾਂ ਹੈਗਾ ਜੀ, ਪਰਸਨ ਟੂ ਪਰਸਨ ਵੇਰੀ ਕਰਦੀ ਹੈਗੀ ਆ ਜੀ
0: ਜੀ,
2: ਬਟ ਜੋ ਸਟੇਟ ਦੇ ਵਿੱਚ ਹੋਇਆ ਨਾ ਜੀ, ਹੁਣ ਪਤਾ ਨੀ, ਮੈਨੂੰ ਨੀ ਪਤਾ ਵੀ ਮਾਨ ਸਾਹਿਬ ਇੰਨੇ ਸਿਆਣੇ, ਇਹਨਾਂ ਨੂੰ ਕਿਉਂ ਨੀ ਨਜ਼ਰ ਆਇਆ
0: ਜੀ,
2: ਜਾਂ ਇਹ ਜਾਣ ਬੁੱਝ ਕੇ ਜਿਹੜਾ ਆ ਇਸ ਚੀਜ਼ ਨੂੰ, ਇਹਨਾਂ ਦਾ ਅੰਦਰਲਾ ਕਰੈਕਟਰ ਅਸੀਂ ਨੀ ਸਮਝ ਸਕੇ ਜੀ
0: ਜੀ।
2: ਜਿਹੜਾ ਬੰਦਾ ਇਹ ਕਹਿੰਦਾ ਹੋਵੇ ਕਿ ਗਲਤ ਪੈਸਾ ਖਾਣ ਨਾਲ ਉਹ ਤਾਂ ਸਲਫਾਸ ਖਾ ਲੈਣੀ ਚੰਗੀ
0: ਜੀ।
2: ਹਾਂਜੀ, ਹੁਣ ਅੱਜ ਕਹਿੰਦੇ ਹੈਗੇ ਆ, ਮੈਨੂੰ ਨੀ ਪਤਾ, ਮੈਂ ਨੀ ਮੰਨਦਾ ਹੈਗਾ ਕਿ ਜਿਹੜਾ ਟਵੀਟ ਪੜ੍ਹ ਕੇ ਦੱਸਿਆ ਮਜੀਠੀਆ ਸਾਹਿਬ ਨੇ ਤੇ ਮਾਨ ਸਾਹਿਬ ਦੀ ਵਾਈਫ ਦਾ ਟਵੀਟ ਆ ਵੀ ਸਰਵਹਾਸ ਕਈ ਵਾਰੀ ਲੱਭਦੀ ਨੀ ਹੁੰਦੀ,
0: ਹਾਂਜੀ,
2: ਤੇ ਉਹ ਏਦਾਂ ਦੀ ਗੱਲ ਕਿਉਂ ਕਰੇਗੀ ਜੀ? ਜਾਂ ਮਤਲਬ ਜਿਹੜਾ ਹੈਗਾ ਆ ਉਹ ਪਹਿਲੀ ਵਾਈਫ ਨਾ ਹੋਵੇ ਜੀ
0: ਜੀ,
2: ਤੇ ਬਟ ਨੈਚੁਰਲ ਆ ਉਹ, ਕਿਉਂਕਿ ਬਾਕੀ ਇੱਥੇ ਤਾਂ ਉਹਨਾਂ ਦਾ ਜਿਹੜਾ ਆ ਫੇਸਬੁੱਕ ਜਿਹੜਾ ਆ ਬਲੌਕ ਕੀਤਾ ਆ ਇਹਨਾਂ ਨੇ ਪਹਿਲੀ ਵਾਈਫ ਦਾ,
0: ਤੇ
2: ਹੋ ਸਕਦਾ ਇਹ ਆ ਕਿ ਮਜੀਠੀਆ ਸਾਹਿਬ ਕੋਈ ਇਨਫੋਰਮੇਸ਼ਨ ਹੋਵੇ ਵੀ ਉਹਨੇ ਏਦਾਂ ਦਾ ਟਵੀਟ ਕੀਤਾ ਹੈਗਾ ਜੀ, ਤੇ ਹੁਣ ਸਲਵਾਸ ਮਿਲਦੀ ਨੀ ਪਈ
0: ਜੀ,
2: ਤੇ ਅੱਜ ਨੂੰ ਪਤਾ ਹੈਗਾ ਆ ਜੀ ਵੀ ਏਡੀ ਵੱਡੀ ਕਰਪਸ਼ਨ ਹੋਈ ਆ ਜੀ। ਤੇ ਅੱਜ ਵੀ ਮੈਂ ਦੇਖਦਾ ਪਿਆ ਸੀ ਜੀ ਇੱਕ ਇੰਟਰਵਿਊ ਸਪੀਕਰ ਸਾਹਿਬ ਕਿਤੇ ਦੱਸਦੇ ਪਏ ਜੀ, ਅਗਲੇ ਨੇ ਕਿਹਾ ਭਾਈ ਤੁਸੀਂ ਕਰਜ਼ਾ ਬੜਾ ਲਾ ਲਿਆ, ਸਟੇਟ ਅੱਗੇ ਚਲਾਉਣੀ ਰਨ ਕਰਨੀ ਔਖੀ ਹੋਊਗੀ, ਉਹ ਕੁੱਦ ਕੁੱਦ ਪੈਣ ਲੱਗ ਪਏ। ਪਹਿਲੀਆਂ ਸਰਕਾਰਾਂ ਨੇ ਨੀ ਲਿਆ, ਪਹਿਲੀਆਂ ਸਰਕਾਰਾਂ ਨੇ ਤਾਂ ਆਪਣੇ ਜਿਹੜੇ ਹੈਗੇ ਆ ਬਾਹਰਲੇ ਦੇਸ਼ਾਂ ਦੇ ਵਿੱਚ ਜਿਹੜਾ ਆ ਪਾਰਕਿੰਗ ਲੋਟ ਬਣਾ ਲਏ ਆਪਣੇ, ਉਹ ਬਣਾ ਲਿਆ, ਆਹ ਬਣਾ ਲਿਆ ਜੀ, ਇੰਗਲੈਂਡ ਚ ਬਣਾ ਲਿਆ ਜੀ, ਆਸਟ੍ਰੇਲੀਆ ਚ ਬਣਾ ਲਿਆ ਜੀ। ਹਾਂਜੀ, ਪਹਿਲੀ ਵਾਰੀ ਹੈਗਾ ਆ ਕਹਿੰਦਾ ਪੰਜਾਬੀਆਂ ਦਾ ਪੈਸਾ ਪੰਜਾਬੀਆਂ ਤੇ ਲੱਗ ਰਿਹਾ।
0: ਨਹੀਂ ਸਾਈ ਸਾਹਿਬ, ਉਦੋਂ ਤਾਂ ਕਹਿੰਦੇ ਸੀ ਫਾਈਲਾਂ ਪਈਆਂ ਨੇ ਮੇਰੇ ਟੇਬਲ ਦੇ ਉੱਤੇ, ਉਹ ਟੇਬਲ ਤੇ ਪਈਆਂ ਰਹਿ ਗਈਆਂ ਜੀ।
2: ਬਸ ਇਹ ਚੱਕਰ ਹੈਗਾ ਨਾ ਜੀ, ਉਹ ਸਾਰਾ ਉਹ ਤਾਂ ਇੱਕ ਬਲੈਕਮੇਲਿੰਗ ਦੀ ਨੀਤੀ ਸੀ ਜੀ, ਕਾਂਗਰਸ ਦੇ ਪ੍ਰਧਾਨ ਨੂੰ ਬਲੈਕਮੇਲ ਕੀਤਾ, ਕਾਂਗਰਸ ਦੇ ਪ੍ਰਧਾਨ ਨੇ 4.5 ਸਾਲ ਇਹਨਾਂ ਦੇ ਬੜੇ ਮਜ਼ੇ ਦੇ ਨਿਗਾਹ ਤੇ ਜੀ, ਕਾਂਗਰਸ ਨੂੰ ਜਦ ਤੱਕ ਹੋਸ਼ ਆਈ ਹੈ ਤਦ ਤੱਕ ਤਾਂ ਅੱਧਾ ਮੇਲਾ ਲੁੱਟਿਆ ਜਾ ਚੁੱਕਿਆ ਸੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਹਾਂਜੀ,
0: ਤੇ ਸੈਣੀ ਸਾਹਿਬ, ਅੱਜ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਨੌਜਵਾਨਾਂ ਦਾ ਦਿਲ ਜਿੱਤਣ ਨੂੰ ਫਿਰਦੇ ਆ, ਜਿਹੜਾ ਜੈਨ ਜੀ ਦਾ ਸਾਰਾ ਪ੍ਰੋਸੈਸ ਹੈ, ਚਲੋ ਦਿੱਲੀ ਬੰਬੇ ਜਾਂ ਹੋਰ ਵੱਡੇ ਸ਼ਹਿਰਾਂ ਦੇ ਵਿੱਚ ਚੱਲ ਰਿਹਾ, ਰਾਹੁਲ ਗਾਂਧੀ ਵੀ ਨਾਲ ਹੈ ਜਾਂ ਹੋਰ ਸਾਰੀਆਂ ਇੰਡੀਆ ਗੱਠਜੋੜ ਵੀ ਹਮਾਇਤ ਕਰ ਰਿਹਾ, ਪਰ ਪੰਜਾਬ ਦੇ ਵਿੱਚ ਜਿਹੜੀ ਸਿਆਸਤ ਚੱਲ ਰਹੀ ਹੈ, ਪੰਜਾਬ ਦੇ ਵਿੱਚ ਸੁਖਬੀਰ ਸਿੰਘ ਬਾਦਲ ਅੱਜ ਜੈਨ ਜੀ ਨੂੰ ਲਭਾਉਂਦੇ ਨਜ਼ਰ ਆਏ ਨੇ ਅਤੇ ਪੈਂਟ ਸ਼ਰਟ ਪਾ ਕੇ ਜਿਹੜਾ ਨੌਜਵਾਨਾਂ ਦੇ ਵਿੱਚ ਵਿਚਰ ਰਹੇ ਨੇ ਜੀ, ਕਿਵੇਂ ਦੇਖਦੇ ਹੋ ਜੀ?
2: ਚਲੋ ਕੋਈ ਗੱਲ ਨੀ, ਉਹਨਾਂ ਨੂੰ ਵੀ ਹੱਕ ਆ ਇਸ ਚੀਜ਼ ਦਾ,
0: ਬਿਲਕੁਲ ਹੈ ਜੀ,
2: ਪਰ ਉਹਨਾਂ ਨੂੰ ਕੋਈ ਚੀਜ਼ ਜਿਹੜੀ ਆ ਦੱਸਣ ਦੀ ਜਾਂ ਪੁੱਛਣ ਦੀ ਲੋੜ ਹੈਗੀ ਆ ਜੀ? ਐਸੀ ਤਾਂ ਕੋਈ ਚੀਜ਼ ਨੀ, 25 ਸਾਲਾਂ ਦੀ ਸਿਆਸਤ ਆ ਉਹਨਾਂ ਦੀ ਜੀ
0: ਜੀ,
2: ਵੱਡੇ ਬਾਦਲ ਸਾਹਿਬ 5 ਵਾਰੀ ਦੇ ਮੁੱਖ ਮੰਤਰੀ
0: ਜੀ,
2: ਉਹਨਾਂ ਤੋਂ ਕਿਹੜਾ ਮੁੱਦਾ ਹੈਗਾ ਸੀ ਜਿਹੜਾ ਨਾ ਇਹ ਜਿਹੜਾ ਹੈਗਾ ਜੀ ਕਿਸੇ ਦੂਜੀ ਸਟੇਟ ਤੋਂ ਆਏ ਆ ਕਿ ਜੇ ਉਹਨਾਂ ਨੂੰ ਪੰਜਾਬੀਆਂ ਦੇ ਟੈਂਪਰਾਮੈਂਟ ਦਾ ਨਾ ਪਤਾ ਹੋਵੇ,
0: ਰਗ ਰਗ ਤੋਂ ਵਾਕਫ ਨੇ ਜੀ।
2: ਹਾਂਜੀ, ਤੇ ਜੈਨ ਜੀ ਜਿਹੜੀ ਹੈਗੀ ਆ ਇਹਨਾਂ ਤੋਂ ਮਤਲਬ ਕਿਹੜਾ ਭਈ ਦੂਰ ਹੈਗੀ ਸੀ
0: ਜੀ,
2: ਇਹ ਜੈਨ ਜੀ ਇਹਨਾਂ ਦੇ ਹੱਥਾਂ ਦੇ ਵਿੱਚ ਹੀ ਬਚਪਨ ਸੀ ਇਹਨਾਂ ਦਾ, ਤੇ ਇਹਨਾਂ ਦੇ ਹੱਥਾਂ ਦੇ ਵਿੱਚ ਹੀ ਜਵਾਨੀ ਆ ਜੀ
0: ਜੀ,
2: ਜੈਨ ਜੀ ਨੂੰ ਉਦੋਂ ਨੀ ਸਾਂਭਿਆ ਜੀ, ਅੱਜ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਆ ਇਹ ਵੀ ਕਿਸੇ ਟਾਈਮ ਤੇ ਜੈਨ ਜੀ ਸੀ, ਨੌਕਰੀਆਂ ਦਾ ਹਾਲ ਤਾਂ ਉਦੋਂ ਹੀ ਜਿਹੜਾ ਕਾਲਾ ਦੌਰ ਚੱਲ ਪਿਆ ਤਾ ਜੀ, ਕੋਈ ਮਜਬੂਰੀ ਦੇ ਮਾਰੇ ਉਦੋਂ ਵੀ ਤੁਹਾਡਾ ਪੁਲਿਸ ਰੂਲ ਹੀ ਸੀ ਜਿੱਦਾਂ ਦਾ ਅੱਜ ਆ ਜੀ ਪੁਲਿਸ ਰੂਲ, ਪਰ ਆਈ ਸਾਹਿਬ ਤੁਸੀਂ ਯਕੀਨ ਕਰੋ ਚਾਹੇ ਰੇਡੀਓ ਤੇ ਬੋਲਦੇ ਆ ਚਾਹੇ ਬਾਹਰ ਬੋਲਦੇ ਆ
0: ਜੀ,
2: ਜਿਹੜਾ ਹੈਗਾ ਆ ਫ੍ਰੀ ਐਕਸਪ੍ਰੈਸ਼ਨ ਅਸੀਂ ਨਹੀਂ ਦੇ ਸਕਦੇ ਜੀ,
0: ਬਿਲਕੁਲ
2: ਸਾਨੂੰ ਬੜਾ ਸੋਚ ਕੇ ਬੋਲਣਾ ਪੈਂਦਾ ਤੇ ਸੰਕੋਚ ਕੇ ਬੋਲਣਾ ਪੈਂਦਾ
0: ਜੀ,
2: ਉਹਦਾ ਕਾਰਨ ਇਹ ਹੈਗਾ ਆ ਕਿ ਤੁਸੀਂ ਤਾਂ ਜਦੋਂ ਦੀ ਅਸੀਂ ਤਾਂ ਜਦੋਂ ਦੀ ਹੋਸ਼ ਸੰਭਾਲੀ ਹੈਗੀ ਆ, ਇਹ ਪੁਲਿਸ ਸਟੇਟ ਹੀ ਬਣੀ ਹੈ ਜੀ ਸਟੇਟ
0: ਜੀ,
2: ਕਿਉਂਕਿ ਕਿ ਜਿਹੜੀ ਵੀ ਪਾਰਟੀ ਆਈ ਉਹਨੇ ਪੁਲਿਸ ਨੂੰ ਜਿਹੜਾ ਹੈਗਾ ਆ ਆਪਣੇ ਇਹ ਟੂਲ ਵਜੋਂ ਵਰਤਿਆ ਜੀ, ਜਿਹੜਾ ਕੋਈ ਸਿਆਸੀ ਵਿਰੋਧੀ ਸੀ ਉਹਨੂੰ ਦਬਾ ਲਓ ਜੀ, ਜਿਹੜਾ ਕੋਈ ਪਬਲਿਕ ਦੇ ਵਿੱਚੋਂ ਜਿਹੜਾ ਹੈਗਾ ਆ ਕੋਈ ਗੱਲ ਕਰਦਾ ਏਦਾਂ ਦਾ ਉਹਨੂੰ ਦਬਾ ਲਓ ਜੀ, ਪਹਿਲਾਂ ਘੱਟ ਸੀ ਹੁਣ ਥੋੜਾ ਵੱਧ ਹੋ ਗਿਆ ਜੀ,
0: ਵੱਧ ਹੋ ਗਿਆ ਜੀ,
2: ਤੋਂ ਇਸ ਕਰਕੇ ਜਿਹੜਾ ਹੈਗਾ ਤੇ ਇਸ ਕਰਕੇ ਬਾਦਲ ਸਾਹਿਬ ਨੇ ਇਹ ਜਿਹੜੀ ਹੁਣ ਔਜਲਾ ਸਾਹਿਬ ਹੁਣੀ ਜਦੋਂ ਗਏ ਹੈਗੇ ਉਦੋਂ ਕਿਹੜਾ ਇੱਥੇ ਜਿਹੜਾ ਇਹ ਰੁਜ਼ਗਾਰ ਇੱਥੇ ਘੁੰਮਦਾ ਫਿਰਦਾ ਸੀ ਜੀ, ਉਦੋਂ ਇਹਨਾਂ ਦੀਆਂ ਸਰਕਾਰਾਂ ਸੀ, ਉਸ ਤੋਂ ਬਾਅਦ ਦੇ ਵਿੱਚ ਜਿਹੜੇ ਬੱਚੇ ਆਏ ਉਹ ਹਾਂ ਉਹ ਤੋਂ ਬਾਅਦ ਚ ਜਿਹੜੇ ਬੱਚੇ ਆਏ ਉਹਨਾਂ ਨੇ ਦੇਖਿਆ ਭਾਈ ਇੱਥੇ ਐਜੂਕੇਸ਼ਨ ਦਾ ਮੁੱਲ ਨਹੀਂ ਪੈਂਦਾ, ਇਥੇ ਪੀ ਐਚ ਡੀ ਕਰਕੇ ਵੀ ਡੰਡੇ ਖਾਣੇ ਪੈਂਦੇ ਹੈਗੇ ਆ ਜੀ। ਤੇ ਨਹੀਂ ਤਾਂ ਐਸ ਸਰਕਾਰ ਦੇ ਟੈਨਿਓਰ ਚ ਦੇਖ ਲੋ ਟੀਚਰ ਕਿੰਨੀ ਵਾਰੀ ਕੁੱਟੇ ਗਏ ਆ ਜੀ,
0: ਬਿਲਕੁਲ
2: ਕਿਹੜਾ ਵਰਗ ਆ ਜਿਹੜਾ ਨਹੀਂ ਕੁੱਟਿਆ ਜੀ, ਕਿਸਾਨ ਕੁੱਟੇ ਹੈਗੇ ਆ, ਸਫਾਈ ਕਰਮਚਾਰੀ ਕੁੱਟੇ ਆ, ਮੁਲਾਜ਼ਮ ਕੁੱਟੇ ਆ ਜੀ। ਤੇ ਇਥੇ ਤੱਕ ਟਰਾਲੀਆਂ ਚੱਕਣ ਦਾ ਐਲੀਗੇਸ਼ਨ ਤੱਕ ਇਹਨਾਂ ਤੇ ਲੱਗਾ ਜੀ। ਬਟ ਇਹਨਾਂ ਕੁਛ ਹੋਣ ਦੇ ਬਾਵਜੂਦ ਵੀ ਅਕਾਲੀ ਦਲ ਜਿਹੜੀ ਕਿ ਸਾਡੀ ਖੇਤਰੀ ਪਾਰਟੀ ਸੀ, ਆਪਣਾ ਮੋਮੈਂਟਮ ਕਿਉਂ ਨਹੀਂ ਬਣਾ ਸਕੀ? ਬਾਦਲ ਸਾਹਿਬ ਨੂੰ ਇਹ ਸੋਚਣਾ ਚਾਹੀਦਾ ਜੀ।
0: ਜੀ
2: ਉਹਨਾਂ ਨੂੰ ਤਾਂ ਸਾਰਾ ਕੁਛ ਪਤਾ ਹੈਗਾ ਹੈ ਜੀ। ਸੋ ਇਸ ਕਰਕੇ ਚਲੋ ਇਲੈਕਸ਼ਨ ਦਾ ਦੌਰ ਹੈਗਾ ਆ ਜੀ, ਲੋਕਾਂ ਨਾਲ ਜਿਹੜਾ ਹੈਗਾ ਨਾ ਇਹ ਚੀਜ਼ਾਂ ਇਹ ਵੀ ਪੇ ਕਰਦੀਆਂ ਜੀ, ਜਿਹੜਾ ਪਰਸਨ ਟੂ ਪਰਸਨ ਕਨੈਕਟ ਕਰਨਾ ਨਾ ਜੀ, ਉਹਦੇ ਵਿੱਚ ਲੋਕੀ ਬੜੇ ਖੁਸ਼ ਹੁੰਦੇ ਹੈਗੇ ਜੀ ਵੀ ਹਾਂ ਜੀ ਲੀਡਰ ਨੇ ਸਾਡੇ ਨਾਲ ਫੋਟੋ ਖਿਚਾ ਲਈ। ਤੇ ਲੀਡਰਾਂ ਨੂੰ ਵੀ ਪਤਾ ਹੁੰਦਾ ਹੈ ਵੀ ਭਾਈ ਜਦੋਂ ਤੱਕ ਸਾਨੂੰ ਸੱਤਾ ਨਹੀਂ ਮਿਲਦੀ ਹੈਗੀ ਤਦ ਤੱਕ ਹੀ ਅਸੀਂ ਫੋਟੋ ਖਿਚਾਉਣੀ ਆ, ਬਾਅਦ ਦੇ ਵਿੱਚ ਤੁਹਾਡੀ ਇਸ ਫੋਟੋ ਤੁਸੀਂ ਇਹ ਫੋਟੋ ਹੀ ਦੇਖੋਗੇ, ਬੰਦਾ ਤਾਂ ਨਹੀਂ ਤੁਹਾਨੂੰ ਦਿਸਣਾ।
0: ਬਿਲਕੁਲ ਹੈ ਜੀ,
2: ਹਾਂਜੀ
0: ਜੀ।
2: ਸੋ ਇਸ ਕਰਕੇ ਇਹ ਅੱਜ ਕੱਲ ਦਾ ਸਮਾਂ ਏਦਾਂ ਦਾ ਹੈਗਾ ਹੀ ਆ ਜੀ ਵੀ ਥੋੜਾ ਬਹੁਤ ਜਿਹੜਾ ਆ ਪਬਲਿਕ ਦੇ ਵਿੱਚ ਵਿਚਰਨਾ ਹੀ ਪੈਂਦਾ ਆ, ਲੋਕਾਂ ਦੀ ਪਤਾ ਸਾਰਾ ਕੁਛ ਹੁੰਦਾ ਆ, ਫੇਰ ਵੀ ਅਗਲੇ ਨੂੰ ਸੁਣਨਾ ਪੈਂਦਾ ਹੈਗਾ ਆ ਜੀ। ਇਸ ਕਰਕੇ ਇਸੇ ਇੰਟੈਂਸ਼ਨ ਨਾਲ ਘੁੰਮ ਰਹੇ ਹੈਗੇ ਆ ਜੀ, ਬਾਕੀ ਜੋ ਵੀ ਮਰਜ਼ੀ ਕਰੀ ਜਾਣ ਜੀ। ਜੋ ਆ ਜਿਹੜਾ ਹੈਗਾ ਆ ਬੀਬੀ ਇਹਨਾਂ ਦਾ ਬੇੜਾ ਗਰਕ ਕਰਕੇ ਗਈ ਆ ਜੀ, ਉਹਨੇ ਏਦਾਂ ਦੇ ਐਕਸਪੋਜ਼ ਕਰ ਦਿੱਤੇ ਹੈਗੇ ਆ ਜੀ ਵੀ ਕੋਈ ਵੀ ਸੰਜੀਦਾ ਸਿੱਖ ਜਿਹੜਾ ਆ ਉਹ ਜਦੋਂ ਇਹਨਾਂ ਦੀ ਗੱਲ ਕਰੋ ਨਾ ਜੀ ਉਹ ਗੁੱਸੇ ਚ ਆ ਜਾਂਦਾ ਜੀ, ਇਸੇ ਕਰਕੇ ਕਿ ਭਾਈ ਧਾਰਮਿਕ ਸਥਾਨਾਂ ਤੇ ਏਦਾਂ ਦਾ ਸੁਹਾਵਾ ਇਹਨਾਂ ਨੇ ਹਾਲ ਕਰ ਦਿੱਤਾ ਜੀ।
0: ਬਿਲਕੁਲ ਹੈ ਜੀ,
2: ਉਹ 1 ਲੱਖ ਰੁਪਈਆ ਉਹਨੂੰ ਇੱਕ ਪਾਸੇ ਤੁਸੀਂ ਉਹਨੂੰ ਕਹਿੰਦੇ ਵੀ ਮਾਨਸਿਕ ਰੋਗੀ ਆ, ਉਹਨੂੰ 1 ਲੱਖ ਰੁਪਈਆ ਉਧਰ ਦੇ ਰਹੇ ਹੈਗੇ ਆ ਜੀ, ਸਹਾਇਤਾ ਦੇ ਰਹੇ ਆ, ਤੇ ਦੂਜੇ ਪਾਸੇ ਕਹਿੰਦੇ ਉਹ ਸਰਾਂ ਦੇ ਵਿੱਚ ਰਹੀ ਹੈਗੀ, ਫੇਰ ਕੀ ਹੋ ਗਿਆ ਜੀ ਉਹ ਪੇ ਕਰਦੀ ਸੀ ਉੱਥੇ ਮੁਫ਼ਤ ਚ ਨਹੀਂ ਰਹਿੰਦੀ ਸੀ, ਵੀ ਜੇ ਉਹ ਪੇ ਕਰ ਸਕਦੀ ਸੀ ਤੇ ਫੇਰ ਤੁਸੀਂ ਜਿਹੜਾ ਆ ਮਤਲਬ ਉਹ ਸਮਰੱਥ ਆ ਹਾਂਜੀ, ਤੇ ਫੇਰ ਤੁਸੀਂ ਜਿਹੜਾ ਹੈਗਾ ਆ ਉਹਨੂੰ ਕਿਉਂ 1 ਲੱਖ ਰੁਪਈਆ ਦੀ ਪੇਮੈਂਟ ਦਿੱਤੀ ਜੀ।
0: ਜੀ ਬਿਲਕੁਲ ਹੈ ਜੀ, ਤੇ
2: ਸੈਣੀ ਸਾਹਿਬ ਪਿਛਲੇ ਦਿਨਾਂ ਦੇ ਵਿੱਚ ਹੈਗੇ ਆ ਜੀ ਐਲੀ
0: ਹਾਂਜੀ ਹਾਂਜੀ
2: ਐਲੀਗੇਸ਼ਨ ਝੂਠੇ ਆ, ਅਸੀਂ ਮੰਨ ਲੈਨੇ ਐਲੀਗੇਸ਼ਨ ਝੂਠੇ ਆ, ਪਰ ਜੋ ਰਿਕਾਰਡ ਮੁਤਾਬਕ ਬੋਲ ਰਹੇ ਹੈਗੇ ਉਹ ਵੀ ਤਾਂ ਸੈਟੀਸਫਾਈ ਦੇ ਨਾ ਤੁਸੀਂ ਕਰ ਸਕਦੇ ਪਏ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਹਾਂਜੀ ਜੀ ਪਰ ਸਾਹਿਬ।
0: ਤੇ ਸੈਣੀ ਸਾਹਿਬ ਪਿਛਲੇ ਦਿਨਾਂ ਦਾ ਮਾਮਲਾ ਚਲੋ ਤਕਰੀਬਨ ਕਾਫੀ ਸਮਾਂ ਹੀ ਹੋ ਗਿਆ, ਆਪਣੇ ਜਿਹੜੇ ਭੁੱਲਰ ਸਾਹਿਬ ਦਾ ਮਾਮਲਾ ਚੱਲ ਰਿਹਾ ਸੀ ਮਨੀ ਲਾਂਡਰਿੰਗ ਮਾਮਲੇ ਚ, ਅਦਾਲਤ ਨੇ ਜਿਹੜਾ ਮਨੀ ਲਾਂਡਰਿੰਗ ਕੇਸ ਦੇ ਵਿੱਚ ਸਾਬਕਾ ਡੀ ਆਈ ਜੀ ਭੁੱਲਰ ਦੇ ਜਿਹੜੇ ਨੇ ਨਵੇਂ ਪ੍ਰੋਡਕਸ਼ਨ ਜਿਹੜੇ ਨੇ ਵਾਰੰਟ ਜਾਰੀ ਕਰ ਦਿੱਤੇ ਹੈ, ਤੇ 9 ਅਕਤੂਬਰ 2026 ਨੂੰ ਅਦਾਲਤ ਦੇ ਵਿੱਚ ਪੇਸ਼ ਕਰਨ ਦੇ ਨਿਰਦੇਸ਼ ਦੇ ਦਿੱਤੇ ਹੈ, ਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਜਿਹੜੀ ਹੈ ਅਰਜੀ ਦਿੱਤੀ ਗਈ ਸੀ, ਤੇ ਪਿਛਲੇ ਸਮੇਂ ਚ ਉਹਨਾਂ ਨੂੰ ਜਿਹੜਾ ਸੀ ਕੋਰਟ ਦੇ ਅੱਗੇ ਪੇਸ਼ ਨਹੀਂ ਕੀਤਾ ਗਿਆ, ਤੇ ਉਸ ਤੋਂ ਬਾਅਦ ਹੁਣ ਇਹ ਜਿਹੜੇ ਨਵੇਂ ਨਿਰਦੇਸ਼ ਦੇ ਦਿੱਤੇ ਨੇ ਜੀ।
2: ਜੀ ਭਰਾ ਸਾਹਿਬ ਆਵਾਜ਼ ਆ ਰਹੀ ਜੀ?
0: ਆ ਗਈ ਆ ਗਈ ਜੀ, ਆਜੋ ਆਜੋ ਲੰਘਿਆ ਜੀ,
2: ਉਹ ਨੈਟਵਰਕ ਉੱਡ ਗਿਆ ਜੀ।
0: ਅੱਛਾ ਜੀ ਜੀ, ਸਵਾਲ ਸੁਣ ਹੀ ਲਿਆ ਹੋਣਾ
2: ਤਾਂ? ਹਾਂਜੀ, ਨਹੀਂ ਮੈਂ ਸੁਣਿਆ ਨੇ ਜੀ, ਕਾਇੰਡਲੀ ਰਿਪੀਟ ਕਰ ਦਿਓ ਜੀ।
0: ਗੱਲਬਾਤ ਕਰ ਰਹੇ ਸੀ ਸੈਣੀ ਸਾਹਿਬ ਕਿ ਜਿਹੜੇ ਆਪਣੇ ਸਾਬਕਾ ਡੀ ਆਈ ਜੀ ਸਨ ਭੁੱਲਰ ਸਾਹਿਬ, ਉਹਨਾਂ ਦਾ ਪਿਛਲੇ ਸਮੇਂ ਤੋਂ
2: ਪ੍ਰੋਡਕਸ਼ਨ ਬ੍ਰਾਂਟ, ਹਾਂਜੀ ਉਹਨਾਂ ਦੀ ਪ੍ਰੋਡਕਸ਼ਨ ਬ੍ਰਾਂਟ,
0: ਹਾਂਜੀ
2: ਪਰ ਸਾਹਿਬ ਇਹ ਤਾਂ ਜਿਹੜਾ ਹੈਗਾ ਆ ਵੀ ਇਹ ਕਾਨੂੰਨੀ ਪ੍ਰੋਸੈਸ ਹੈਗੀ ਆ ਜੀ, ਪ੍ਰੋਡਕਸ਼ਨ ਵਾਰੰਟ ਇਹ ਹੈਗੀ ਆ ਕਿ ਜੇ ਕਿਤੇ ਦੂਜੇ ਜਗ੍ਹਾ ਤੇ ਲੈ ਕੇ ਜਾਣਾ ਹੁੰਦਾ ਆ ਤੇ ਉਸ ਵੇਲੇ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਜਾਂਦੇ ਹੈਗੇ ਪੇਸ਼ੀ ਵਾਸਤੇ। ਅਦਰਵਾਈਜ਼ ਸਰ 7.5 ਕਰੋੜ ਰੁਪਈਆ ਕੈਸ਼ ਨਿਕਲਿਆ ਜੀ ਇਹਨਾਂ ਕੋਲੋਂ, 2.5 ਕਰੋੜ ਦਾ ਸੋਨਾ,
0: ਬਿਲਕੁਲ ਹੈ ਜੀ।
2: ਔਰ ਜਿਹੜਾ ਹੈਗਾ ਹੁਣ ਪਤਾ ਲੱਗਦਾ ਆ ਕਿ ਇਹਨਾਂ ਦਾ ਵੀ ਮਾਮਲਾ ਜਿਹੜਾ ਆ ਇੱਦਾਂ ਹੀ ਸੀ ਵੀ ਇਹਨਾਂ ਨੇ ਵੀ ਪੋਸਟਿੰਗ ਜਿਹੜੀ ਆ ਕੈਸ਼ ਦੇ ਕੇ ਹੀ ਲਈ ਸੀ ਜੀ।
0: ਜੀ
2: ਪੰਜਾਬ ਦੇ ਵਿੱਚ ਹੋਣ ਕਰਕੇ ਇਹਨਾਂ ਨੂੰ ਇਹ ਸੀ ਵੀ ਪੰਜਾਬ ਪੁਲਿਸ ਨਹੀਂ ਇੱਥੇ ਰੇਡ ਕਰਨੀ, ਇੱਥੇ CBI ਤਾਂ ਆ ਹੀ ਨਹੀਂ ਸਕਦੀ ਜੀ।
0: ਜੀ
2: CBI ਨੇ ਟ੍ਰੈਪ ਲਾ ਕੇ ਤੇ ਚੰਡੀਗੜ੍ਹ ਦਾ ਵਕੂਆ ਬਣਾ ਕੇ ਤੇ ਉੱਥੋਂ ਅਰੈਸਟ ਕਰ ਲਿਆ ਜੀ।
0: ਬਿਲਕੁਲ ਹੈ ਜੀ,
2: ਸੋ ਇਸ ਕਰਕੇ ਮਾੜਾ ਟਾਈਮ ਪਤਾ ਨੀ ਹੁੰਦਾ ਕਿਹੜੇ ਵੇਲੇ ਆ ਜਾਵੇ ਜੀ। ਤੇ ਸਿਆਣੇ ਇਹ ਵੀ ਕਹਿੰਦੇ ਹੁੰਦੇ ਆ ਵੀ ਜੀ 100 ਦਿਨ ਚੋਰ ਦਾ ਤੇ 1 ਦਿਨ ਸਾਧ ਦਾ।
0: ਜੀ
2: ਇਸ ਕਰਕੇ ਜਿਹੜਾ ਹੈਗਾ ਆ ਇਹਨਾਂ ਦਾ ਵੀ ਔਖਾ ਆ ਜੀ, ਜਦੋਂ ਇੱਕ ਵਾਰੀ ਟਰੈਕ ਤੋਂ ਲੱਥ ਜਾਂਦੀ ਆ ਨਾ ਜੀ ਗੱਡੀ, ਉਹ ਫੇਰ ਕਿਉਂਕਿ ਦੇਖੋ ਨਾ ਪਿੱਛੇ ਸੁਪਰੀਮ ਕੋਰਟ ਚ ਗਏ ਸੀ, ਸੁਪਰੀਮ ਕੋਰਟ ਨੇ ਕਿਹਾ ਵੀ ਤੁਸੀਂ ਇਹਨੂੰ ਵਿਡਰਾ ਹੀ ਕਰ ਲੋ ਜੇ ਕਰਨੀ ਆ ਤੇ।
0: ਜੀ
2: ਜੀ ਇਹਦੇ ਵਿੱਚ ਕੋਈ ਮੈਰਿਟ ਤਾਂ ਹੈ ਨਹੀਂ ਬੇਲ ਐਪਲੀਕੇਸ਼ਨ ਦੇ ਵਿੱਚ ਜਿਹੜਾ ਹੈਗਾ
0: ਜੀ
2: ਆ, ਇਹਨਾਂ ਨੇ ਫਿਰ ਬਹਾਨੇ ਨਾਲ ਤਰੀਕ ਲੈ ਲਈ ਜੀ ਇਹਨਾਂ ਦੇ ਵਕੀਲ ਨੇ,
0: ਜੀ
2: ਉਹਨਾਂ ਦੇ ਦਿਮਾਗ ਚ ਹੋਊਗਾ ਵੀ ਜੇ ਕੋਈ ਬੈਂਚ ਬਦਲ ਜਾਊਗੀ
0: ਜੀ
2: ਤੇ ਫਿਰ ਉੱਥੇ ਦੇਖ ਲਾਂਗੇ ਟਰਾਈ ਕਰਕੇ,
0: ਜੀ
2: ਬਟ ਔਖਾ ਸਰ। ਨਹੀਂ ਜਦੋਂ ਇੱਕ ਵਾਰੀ ਟਰੈਕ ਤੋਂ ਉਤਰ ਗਏ ਫਿਰ ਉਤਰ ਗਏ ਜੀ,
0: ਉਤਰ ਗਏ ਜੀ।
2: ਨਾਲੇ ਸਰ ਪਤਾ ਨੀ ਕੀ ਆ ਵੀ ਕਰਪਸ਼ਨ ਦਾ ਇੰਨਾ ਕੁ ਜੋਰ ਬੋਲ ਬਾਲਾ ਹੋ ਗਿਆ, ਅਫਸਰ
0: ਜੀ
2: ਜਿਹੜੇ ਹੈਗੇ ਆ ਇੰਨੀਆਂ ਇੰਨੀਆਂ ਤਨਖਾਹਾਂ ਜੀ, ਇਹਨਾਂ ਨੂੰ ਕੰਟੈਂਟਮੈਂਟ ਆਫ ਮਾਇੰਡ ਹੈ ਹੀ ਨੀ, ਰੱਜਦਾ ਹੀ ਨੀ ਜੀ।
0: ਬਿਲਕੁਲ ਹੈ ਜੀ,
2: ਡਿਊਟੀ ਕਿਸੇ ਨੂੰ ਡਿਊਟੀ ਦਾ ਮਤਲਬ ਹੀ ਨੀ ਪਤਾ ਵੀ ਡਿਊਟੀ ਕੀ ਹੈਗੀ ਜੀ, ਪਤਾ ਆ ਵੀ ਪੈਸੇ ਕਿੱਦਾਂ ਇੱਠਣੇ ਹੈਗੇ ਆ, ਪਤਾ ਨੀ ਕੀ ਕਰਨਾ ਇੰਨਾ ਇੰਨਾ ਪੈਸਾ ਇਹਨਾਂ ਲੋਕਾਂ ਨੇ
0: ਜੀ। ਬਿਲਕੁਲ ਹੈ ਜੀ,
2: ਸੋ ਇਹ ਮੈਨੂੰ ਲੱਗਦਾ ਕੌਂਸਲਿੰਗ ਚਾਹੀਦੀ ਹੈ, ਥੋੜੀ ਬਹੁਤੀ ਕੌਂਸਲਿੰਗ ਹੋਣੀ ਚਾਹੀਦੀ ਹੈ ਇਸ ਚੀਜ਼ ਦੇ ਉੱਤੇ।
0: ਬਿਲਕੁਲ
2: ਭਾਈ ਆਪਾਂ ਧਾਰਮਿਕ ਅਡੰਬਰ ਕਰਦੇ ਹੈਗੇ ਆ, ਹਰ ਇੱਕ ਬੰਦਾ ਬੜਾ ਧਾਰਮਿਕ ਬਣ ਬਣ ਰਹਿੰਦਾ ਆ ਜੀ, ਪਾਠ ਵੀ ਸੁਣਦਾ ਆ ਜੀ ਸਾਰਾ ਕੁਛ, ਉਹਦੇ ਬਾਵਜੂਦ ਜਿਹੜੀ ਆ ਤੇ ਅਮਲਾਂ ਦੇ ਵਿੱਚ ਜਿਹੜਾ ਆ ਸਾਡੇ ਲੋਕ ਬਹੁਤ ਹੀ ਹੌਲੇ ਆ ਜੀ
0: ਜੀ
2: ਜੀ ਪਰ ਸਾਹਿਬ ਜੀ।
0: ਤੇ ਸੈਣੀ ਸਾਹਿਬ ਇੱਕ ਸੰਖੇਪ ਦੇ ਵਿੱਚ ਖਬਰ ਜਰੂਰ ਲਵਾਂਗਾ ਤੁਹਾਡੇ ਨਾਲ, 50 ਵਾਰਡਾਂ ਦੀ ਜਿਹੜੀ ਆ ਮੁੜ ਚੋਣ ਹੋਵੇਗੀ ਤੇ ਉਹਦੇ ਵਿੱਚ ਨਿਰਦੇਸ਼ ਵੀ ਜਾਰੀ ਹੋਏ ਆ, ਪੂਰੀ ਰੇਖ ਦੇਖ ਦੇ ਥੱਲੇ ਹੋਣਗੇ। ਤੇ ਇੱਕ ਮਾਮਲਾ ਜਿਹੜਾ ਸਾਹਮਣੇ ਆ ਰਿਹਾ, ਪਿਛਲੇ ਦਿਨਾਂ ਚ ਆਪਾਂ ਗੱਲ ਵੀ ਕੀਤੀ ਸੀ ਰਾਜੋਆਣਾ ਸਾਹਿਬ ਦੇ ਮਾਮਲੇ ਚ, ਤੇ ਉਹਦੇ ਵਿੱਚ ਉਹਨਾਂ ਨੇ ਸਿੱਧੀ ਜਿਹੜੀ ਸੀ ਮੋਦੀ ਹੋਣਾ ਨੂੰ ਵੀ ਇੱਕ ਲੈਟਰ ਲਿਖਿਆ ਸੀ, ਤੇ ਉਸ ਤੋਂ ਬਾਅਦ ਅੱਜ ਜਿਹੜੀਆਂ ਖਬਰਾਂ ਆ ਰਹੀਆਂ ਨੇ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਬਦਲਣ ਦੀ ਪਟੀਸ਼ਨ ਦੇ ਉੱਤੇ ਜਿਹੜਾ ਸੁਪਰੀਮ ਕੋਰਟ ਦੇ ਵੱਲੋਂ ਸੁਣਵਾਈ ਜਿਹੜੀ ਰੱਖੀ ਗਈ ਆ 28 ਅਕਤੂਬਰ ਨੂੰ ਹੋਣ ਜਾ ਰਹੀ ਹੈ ਜੀ।
2: ਮੈਨੂੰ ਲੱਗਦਾ ਹੈ ਜੀ ਵੀ ਪਹਿਲੇ ਝਟਕੇ ਦੇ ਵਿੱਚ ਹੀ ਜਿਹੜਾ ਹੈਗਾ ਆ ਉਹ ਇਹਨੂੰ ਕਰ ਦੇਣਗੇ
0: ਜੀ,
2: ਮੈਨੂੰ ਨਹੀਂ ਲੱਗਦਾ ਕਿ ਬਹੁਤ ਜ਼ਿਆਦਾ ਉੱਥੇ ਜਿਹੜੇ ਤਰਕ ਦੇਣੇ ਪੈਣਗੇ ਜੀ
0: ਜੀ।
2: ਤੇ ਜੇ ਉਹ ਕਰਦੇ ਆ ਤੇ ਮਨਿਊਟ ਵੀ ਥੋੜਾ ਜਿਹਾ ਦੇਖ ਲੈਂਦੇ ਹੈਗੇ ਆ, ਤੇ ਵੈਸੇ ਤਾਂ ਇਹ ਹਿਊਮਨ ਰਾਈਟ ਦਾ ਵਾਇਲੇਸ਼ਨ ਆ ਕਿ ਇੱਕ ਬੰਦਾ ਜਿਹੜਾ ਆ ਤੁਸੀਂ ਉਹਦੇ ਉੱਤੇ ਇੱਕ ਤਾਂ ਹੁੰਦਾ ਸਜ਼ਾ ਦੇਣੀ, ਇੱਕ ਰੋਜ਼ ਡਰਾ ਡਰਾ ਕੇ ਜੀ ਭਾਵੇਂ ਫਾਂਸੀ ਚੱਕੀ ਦੇ ਵਿੱਚ ਇੰਨੇ ਸਾਲਾਂ ਤੋਂ, ਇੱਕ ਉਮਰ ਕੈਦ ਤਾਂ ਪਹਿਲਾਂ ਹੀ ਅਗਲੇ ਨੇ ਭੋਗ ਲਈ ਹੈ ਜੀ ਇੱਕ ਕਿਸਮ ਦੀ, ਤੇ ਇਸ ਕਰਕੇ ਉਹ ਕਰ ਦੇਣਗੇ ਜੀ। ਮੈਨੂੰ ਉਮੀਦ ਆ ਜੀ ਕਿ ਬਹੁਤਾ ਜ਼ਿਆਦਾ ਟਿੱਕਾ ਟਿੱਪਣੀ ਨਹੀਂ ਹੋਏਗੀ ਤੇ ਉਹ ਵੈਸੇ ਹੀ ਕਨਵਰਟ ਕਰ ਦੇਣਗੇ
0: ਜੀ। ਪਰ ਜੇ ਉਹਨਾਂ ਨੇ ਹੀਰਿੰਗ ਲਈ ਰੱਖ ਲਈ, ਅਕਾਲੀ ਦਲ ਜਾਂ ਜਿਹੜਾ ਸਿੱਖ ਸਿਆਸਤ ਆ ਉਹਦੇ ਵਿੱਚ ਵੀ ਤਬਦੀਲੀ ਆਉਣ ਦੇ ਸਮੇਂ ਦੇ ਵਿੱਚ ਦੇਖੀ ਜਾਏਗੀ ਇਸ ਮੁੱਦੇ ਨੂੰ ਕੈਸ਼ ਕਰਨ ਦੀ
2: ਜੀ ਸਰ, ਪੈਣਾ ਫਰਕ
0: ਜੀ
2: ਸਰ, ਇਹ ਆਹ ਕਾਂਡ ਨਾ ਹੁੰਦਾ
0: ਜੀ,
2: ਮਤਲਬ ਵਾ ਬੀਬੀ ਵਾਲਾ ਬਹਿਰੀਨ ਵਾਲੀ ਬੀਬੀ,
0: ਹਾਂਜੀ
2: ਇਹ ਕਾਂਡ ਨਾ ਹੁੰਦਾ ਤੇ ਹੁਣ ਤੱਕ ਤਾਂ ਅਕਾਲੀ ਦਲ ਦਾ ਮੋਮੈਂਟਮ ਬਣ ਜਾਣਾ ਸੀਗਾ ਜੀ, ਤੇ ਇੱਕ ਅੱਧਾ ਇੱਦਾਂ ਦਾ ਇੰਸੀਡੈਂਟ ਹੋ ਜਾਂਦਾ ਹੋਰ, ਤੇ ਬਸ ਜਿਹੜਾ ਹੈਗਾ ਆ ਲੋਕੀ ਤਾਂ ਸਬਸਟੀਟਿਊਟ ਚਾਹੁੰਦੇ, ਲੋਕਾਂ ਨੂੰ ਦਿਸਦਾ ਕੋਈ ਨੀ ਪਿਆ ਜੀ,
0: ਜੀ
2: ਲੋਕੀ ਪਿਆਰ ਕਰਦੇ ਆਪਣੀ ਖੇਤਰੀ ਪਾਰਟੀ, ਚਾਹੁੰਦੇ ਹੈਗੇ ਵੀ ਸਾਡੀ ਖੇਤਰੀ ਪਾਰਟੀ ਹੋਵੇ, ਵੀ ਸਾਡੇ ਤਾਂ ਦਿੱਲੀ ਨਾਲ ਹਮੇਸ਼ਾ ਟਕਰਾ ਰਿਹਾ ਹੈਗਾ, ਅਸੀਂ ਤਾਂ ਗਲਤੀ ਨਾਲ ਜਿਹੜੀ ਪਾਰਟੀ ਲੈ ਉਹਨਾਂ ਨੇ ਦਿੱਲੀ ਇੱਥੇ ਲਿਆ ਕੇ ਬਿਠਾਲ ਲਈ,
0: ਬਿਲਕੁਲ
2: ਹਾਂਜੀ ਅੱਗੇ ਅਸੀਂ ਦਿੱਲੀ ਨਾਲ ਲੜਦੇ ਸੀ, ਹੁਣ ਦਿੱਲੀ ਜਿਹੜੀ ਹੈਗੀ ਆ ਸਾਡੇ ਘਰ ਜਾ ਕੇ ਲੜਦੀ ਆ ਜੀ,
0: ਬਿਲਕੁਲ ਹੈ ਜੀ।
2: ਸੋ ਇਸ ਕਰਕੇ ਇਹਨਾਂ ਦਾ ਨਾ ਜੀ ਠੀਕ ਹੈ, ਇੱਦਾਂ ਦਾ ਕੋਈ ਇਸ਼ੂ ਜਿਹੜਾ ਹੋਊਗਾ ਉਹ ਡੈਫੀਨੇਟਲੀ ਫਰਕ ਪਾਊਗਾ ਜੀ, ਬਟ ਆਹ ਜਿਹੜਾ ਬਹਿਰੀਨ ਵਾਲੀ ਬੀਬੀ ਵਾਲਾ ਕੇਸ ਹੈ ਇਹ ਲੋਕਾਂ ਦੇ ਦਿਮਾਗ ਚੋਂ ਨਹੀਂ ਨਿਕਲਦਾ ਸਰ, ਅਸੀਂ ਬਹੁਤ ਬੰਦਿਆਂ ਨਾਲ ਗੱਲ ਕਰਕੇ ਦੇਖੀ ਹੈ ਜੀ,
0: ਜੀ ਬਿਲਕੁਲ
2: ਉਧਰੋਂ ਜਿਹੜਾ ਹੈਗਾ ਆ ਯੂਥ ਜਿਹੜਾ ਆ ਇਹਨਾਂ ਤੋਂ ਪਹਿਲਾਂ ਟੁੱਟਿਆ ਆ ਜੀ
0: ਜੀ ਜੀ
2: ਜੀ ਪਰ
0: ਜੀ ਸੈਣੀ ਸਾਹਿਬ ਬਹੁਤ ਬਹੁਤ ਸ਼ੁਕਰੀਆ, ਕੁਝ ਰਹਿ ਗਿਆ ਤਾਂ ਜਾਂਦੇ ਜਾਂਦੇ ਜਰੂਰ
2: ਥੈਂਕ ਯੂ ਜੀ, ਸਮਾਂ ਦੇਣ ਲਈ ਧੰਨਵਾਦ ਜੀ, ਮੈਂ ਮੁਹੰਮਦ ਸਾਹਿਬ ਨੂੰ ਉਡੀਕਦਾ ਹੈਗਾ ਜੀ, ਮੁਹੰਮਦ ਸਾਹਿਬ ਨੂੰ ਤੁਸੀਂ ਪਹਿਲਾਂ ਲੈ ਲਿਓ, ਬਾਅਦ ਚ ਖਬਰਾਂ ਲੈ ਲਿਆ ਕਰੋ ਜੀ, ਉਹਨਾਂ ਨੂੰ ਛੇਤੀ ਲਾ ਦਿਆ ਕਰੋ, ਮੇਰੀ ਬੇਨਤੀ ਆ ਜੀ,
0: ਜਦੋਂ ਹੀ ਆ ਜਾਂਦੇ ਨਾਲ ਹੀ ਲੈ ਲੈਂਦਾ ਜੀ, ਹਾਂਜੀ ਥੈਂਕ ਯੂ ਸੈਣੀ,
2: ਠੀਕ ਹੈ ਜੀ, ਮਿਹਰਬਾਨੀ ਸਰ ਸਮਾਂ ਦੇਣ ਲਈ ਧੰਨਵਾਦ, ਸ਼ੁਕਰੀਆ
0: ਜੀ। ਦੋਸਤੋ ਇਹ ਸਨ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ, ਜੁੜੇ ਸਨ ਨਾਲ ਤੇ ਗੱਲਾਂ ਬਾਤਾਂ ਕਰਕੇ ਗਏ ਨੇ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 9619 ਬਾਟ ਸਟੂਡੀਓ ਦਾ ਨੰਬਰ ਹੈ, ਮਨ ਦੇ ਵਿੱਚ ਕੋਈ ਵਿਚਾਰ ਆਉਂਦਾ ਤਾਂ ਸਵਾਗਤ ਹੈ। ਔਜਲਾ ਸਾਹਿਬ ਵੀ ਕਾਫੀ ਕਮੈਂਟ ਲਿਖ ਰਹੇ ਨੇ, ਕਹਿੰਦੇ ਅਜੇ ਤਾਂ ਕਹਿੰਦੇ ਸ਼ੁਕਰ ਕਰਨ ਵਾਹਿਗੁਰੂ ਦਾ ਬੀਬੀ ਹੈ ਹੀ ਕਹਿੰਦੇ ਜੀ, ਤੇ ਨਾ ਨਾ ਰਾਜਨ ਜੀ ਸਾਰਾ ਕੁਝ ਕਹਿੰਦੇ ਭੁੱਲਰ ਦੇ ਘਰ ਰੱਖਿਆ ਸੀ ਜੀ, ਤੇ 22 ਦੇ ਵਿੱਚ ਬਾਦਲ ਕਹਿੰਦਾ ਸੀ 10 ਲੱਖ ਦਵਾਂਗੇ ਬਾਹਰ ਜਾਣ ਵਾਲੇ ਬੱਚਿਆਂ ਨੂੰ, ਅੱਜ ਵੀ ਜਿਹੜੀਆਂ ਖਬਰਾਂ ਔਜਲਾ ਸਾਹਿਬ ਲੱਗੀਆਂ ਨੇ, ਤੇ ਅੱਜ ਵੀ ਉਹਦੇ ਵਿੱਚ ਵੀ ਜਿਹੜੇ ਇਹੋ ਚੀਜ਼ਾਂ ਹੀ ਜਿਹੜੀਆਂ ਦਾਅਵੇ ਕਰ ਰਹੇ ਨੇ ਕਿ ਉਹਨਾਂ ਨੇ ਹੁਣ 10 ਸਾਲ ਦੀ ਜਿਹੜੀਆਂ ਨਸ਼ਾ ਦੇ ਮਾਮਲੇ ਦੇ ਵਿੱਚ ਜਿਹੜੀ ਹੈ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਕਿਹਾ ਕਿ ਭਾਈ 10 ਸਾਲ ਦੀ ਸਜ਼ਾ ਜਿਹੜੀ ਆ ਅਸੀਂ ਰੱਖਾਂ ਉਹਦੇ ਕਾਨੂੰਨ ਲਿਆਵਾਂਗੇ, ਤੇ ਨਾਲ ਹੋਰ ਵੀ ਵਾਅਦੇ ਜਿਹੜੇ ਨੇ ਕਰ ਰਹੇ ਆ, ਦੇਖਦੇ ਅੱਗੇ ਜਾ ਕੇ ਕਿੱਥੇ ਜਾ ਕੇ ਨਿਬੜਦੀ ਹੈ। ਤੇ ਅੱਜ ਪੈਂਟ ਸ਼ਰਟ ਦੇ ਵਿੱਚ ਮੋਗੇ ਦੇ ਵਿੱਚ ਨਜ਼ਰ ਆਏ ਨੇ, ਤੇ ਦੇਖਦੇ ਆ ਲੁਭਾਉਣ ਦੇ ਵਿੱਚ ਕਿੰਨੇ ਕੁ ਕਾਮਯਾਬ ਹੁੰਦੇ ਆ, ਨੌਜਵਾਨੀ ਨੂੰ ਨਾਲ ਲੈਂਦੇ ਨੇ। ਤੇ ਇਸੇ ਤਰ੍ਹਾਂ ਦੋਸਤੋ ਅਗਲੀਆਂ ਖਬਰਾਂ ਦੇ ਵੱਲ ਨੂੰ ਵੱਧਦੇ ਆ, ਤੇ ਜੋ ਵਿਦੇਸ਼ੀ ਖਬਰਾਂ ਦੇ ਵੱਲ ਧਿਆਨ ਮਾਰਦੇ ਆ ਥੋੜਾ ਜਿਹਾ, ਕਾਫੀ ਕੁਝ ਇਹਨਾਂ ਮੁਲਕਾਂ ਦੇ ਵਿੱਚ ਵੀ ਉਥਲ ਪੁਥਲ ਜਿਹੜੀ ਆ ਚੱਲ ਰਹੀ ਹੈ, ਤੇ ਕੀ ਕੁਝ ਹੋ ਰਿਹਾ ਉਹਦੇ ਵੱਲ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਆ। ਤੇ ਨਾਲ ਨਾਲ ਤੁਹਾਡਾ ਵੀ ਜਿਹੜਾ ਸਵਾਗਤ ਰਹੇਗਾ, ਜਿਵੇਂ ਸੈਣੀ ਸਾਹਿਬ ਜ਼ਿਕਰ ਕਰਕੇ ਹੀ ਗਏ ਨੇ। ਤੇ ਮਨ ਦੇ ਵਿੱਚ ਕੋਈ ਵਿਚਾਰ ਆਉਂਦਾ ਤਾਂ ਗੱਲਬਾਤ ਦੇ ਵਿੱਚ ਸਾਂਝ ਜਿਹੜੀ ਆ ਤੁਸੀਂ ਵੀ ਪਾ ਸਕਦੇ ਹੋ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਰਸ਼ੀਆ ਦੀ ਗੱਲ ਕਰਦੇ ਆ, ਉਮੀਦ ਕਰਦੇ ਆ ਜੇ ਕੁਝ ਸੁੱਖ ਦਾ ਸੁਨੇਹਾ ਆਉਂਦਾ, ਚਾਹੇ ਉਹ ਯੂਕਰੇਨ ਹੈ ਤੇ ਚਾਹੇ ਹੋਰ ਮੁਲਕਾਂ ਦੇ ਵਿੱਚ ਜਿੱਥੇ ਜਿੱਥੇ ਵੀ ਜੰਗਾਂ ਦਾ ਮਾਹੌਲ ਬਣਿਆ, ਇਰਾਨ ਹੈ, ਤਾਂ ਉੱਥੇ ਜੇਕਰ ਸੁੱਖ ਸ਼ਾਂਤੀ ਹੁੰਦੀ ਹੈ ਤਾਂ ਚੰਗਾ ਹੁੰਦਾ ਹੈ। ਦੁਨੀਆਦਾਰੀ ਦੇ ਵਿੱਚ ਵੀ ਮਹਿੰਗਾਈ ਜਿਹੜੀ ਆ ਪੂਰੀ ਐਨ ਅੰਬਰ ਨੂੰ ਛੂ ਰਹੀ ਹੈ। ਯੂਕਰੇਨ ਸੰਕਟ ਨੂੰ ਹੱਲ ਕਰਨ ਦੇ ਲਈ ਮਦਦ ਕਰਨ ਦੀ ਭਾਰਤ ਦੀ ਤਿਆਰੀ ਦੇ ਲਈ ਰੂਸ ਦਾ ਜਿਹੜਾ ਧੰਨਵਾਦ ਹੈ ਕ੍ਰੈਮਲਿਨ ਨੇ ਕੀਤਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦੇ ਇੱਕ ਮੁੱਖ ਸਹਿਯੋਗੀ ਨੇ ਬੁੱਧਵਾਰ ਅੱਜ ਕਿਹਾ ਕਿ ਭਾਰਤ ਨੇ ਯੂਕਰੇਨ ਸੰਕਟ ਨੂੰ ਹੱਲ ਕਰਨ ਦੇ ਵਿੱਚ ਇੱਕ ਸੰਭਵ ਜਿਹੜਾ ਯੋਗਦਾਨ ਪਾਉਣ ਦੀ ਆਪਣੀ ਤਿਆਰੀ ਦਾ ਐਲਾਨ ਕੀਤਾ ਹੈ। ਰੂਸ ਨਵੀਂ ਦਿੱਲੀ ਦੀ ਇਸ ਤਿਆਰੀ ਅਤੇ ਵਿਚਾਰਾਂ ਦੇ ਲਈ ਧੰਨਵਾਦੀ ਹੈ। ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਮੀਡੀਆ ਦੀਆਂ ਉਨ੍ਹਾਂ ਰਿਪੋਰਟਾਂ ਦੇ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਇਹ ਟਿੱਪਣੀਆਂ ਕੀਤੀਆਂ ਨੇ ਕਿ ਭਾਰਤ ਨੇ ਯੂਕਰੇਨ ਸੰਕਟ ਦੇ ਸ਼ਾਂਤੀਪੂਰਨ ਹੱਲ ਦੇ ਲਈ ਇੱਕ ਨਵਾਂ 3 ਭਾਗਾਂ ਵਾਲਾ ਜਿਹੜਾ ਪ੍ਰਸਤਾਵ ਭੇਜਿਆ। ਪੇਸਕੋਵ ਨੂੰ ਸਰਕਾਰੀ ਖਬਰ ਏਜੰਸੀ ਟਾਸ ਦੇ ਹਵਾਲੇ ਦੇ ਨਾਲ ਕਿਹਾ ਗਿਆ ਕਿ ਦਰਅਸਲ ਭਾਰਤ ਯੂਕਰੇਨ ਦੇ ਆਲੇ ਦੁਆਲੇ ਦੀ ਸਥਿਤੀ ਨੂੰ ਹੱਲ ਕਰਨ ਦੇ ਵਿੱਚ ਇੱਕ ਸੰਭਵ ਯੋਗਦਾਨ ਪਾਉਣ ਦੀ ਤਿਆਰੀ ਦਾ ਐਲਾਨ ਕਰ ਰਿਹਾ ਤੇ ਅਸੀਂ ਆਪਣੇ ਭਾਰਤੀ ਦੋਸਤਾਂ ਦੇ ਅਜਿਹੀ ਤਿਆਰੀ ਜਿਹੜੀ ਹੈ ਤੇ ਪੇਸ਼ ਕੀਤੇ ਜਾ ਰਹੇ ਵਿਚਾਰਾਂ ਦੇ ਲਈ ਧੰਨਵਾਦੀ ਹਾਂ। ਇਹ ਟਿੱਪਣੀਆਂ ਯੂਕਰੇਨ ਦੇ ਵਿਦੇਸ਼ ਮੰਤਰੀ ਜਿਹੜੇ ਨੇ ਐਂਡਰੀ ਸਬੀਹਾ ਵੱਲੋਂ ਰੂਸ ਦੇ ਨਾਲ ਸੰਭਵ ਜੰਗਬੰਦੀ ਦੇ ਲਈ ਭਾਰਤ ਦੇ ਪ੍ਰਸਤਾਵ ਨੂੰ ਕੀਵ ਨੂੰ ਜਿਹੜਾ ਪ੍ਰਾਪਤ ਹੋਏ 4 ਪ੍ਰਸਤਾਵਾਂ ਦੇ ਵਿੱਚੋਂ ਸਭ ਤੋਂ ਵਿਆਪਕ ਕਰਾਰ ਦਿੱਤੇ ਜਾਣ ਤੋਂ ਕੁਝ ਦਿਨਾਂ ਦੇ ਬਾਅਦ ਆਈਆਂ ਨੇ। ਹੋਰ ਪ੍ਰਸਤਾਵ ਤੁਰਕੀ, ਮਿਸਰ ਅਤੇ ਅਮਰੀਕਾ ਦੇ ਵੱਲੋਂ ਆਏ ਸਨ। ਯੂਰਪੀਅਨ ਜਿਹੜਾ ਪ੍ਰਾਵਡਾ ਅਖਬਾਰ ਦੇ ਹਵਾਲੇ ਦੇ ਨਾਲ ਸਿਬਾਹਾ ਜਿਹੜੇ ਨੇ ਕੀਵ ਦੇ ਵਿੱਚ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਉਹਨਾਂ ਨੇ ਕਿ ਸਾਡੇ ਕੋਲ 4 ਪ੍ਰਸਤਾਵ ਨੇ, ਸਭ ਤੋਂ ਵਿਆਪਕ ਜਿਹੜਾ ਭਾਰਤ ਦਾ ਪ੍ਰਸਤਾਵ ਹੈ ਤੇ ਅਸੀਂ ਊਰਜਾ ਤੇ ਕਾਲਾ ਸਾਗਰ ਜੰਗਬੰਦੀ ਲਈ ਤਿਆਰ ਹਾਂ, ਪਰ ਸਿਰਫ ਇਸ ਸੁਮੇਲ ਦੇ ਵਿੱਚ। ਹੁਣ ਆਪਣੇ 5ਵੇਂ ਸਾਲ ਦੇ ਵਿੱਚ ਦਾਖਲ ਹੋ ਚੁੱਕੇ ਹਾਂ ਰੂਸ ਯੂਕਰੇਨ ਯੁੱਧ ਕਾਰਨ ਹਜ਼ਾਰਾਂ ਨਾਗਰਿਕ ਮਾਰੇ ਗਏ ਨੇ ਤੇ ਲੱਖਾਂ ਜਿਹੜੇ ਨੇ ਬੇਘਰ ਹੋ ਚੁੱਕੇ ਹੈ। ਪਿਛਲੇ ਹਫ਼ਤੇ ਰਾਸ਼ਟਰਪਤੀ ਪੁਤਿਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੋਲ ਯੂਕਰੇਨ ਸੰਕਟ ਦੇ ਆਪਸੀ ਹੱਲ ਦੇ ਬਾਰੇ ਬਹੁਤ ਵਧੀਆ ਜਿਹੜੇ ਵਿਚਾਰ ਨੇ। ਅੱਗੇ ਚੱਲਾਂਗੇ ਫਰਾਂਸ ਦੀਆਂ ਗੱਲਾਂ ਬਾਤਾਂ ਵੀਕਐਂਡ ਤੋਂ ਆਪਾਂ ਕਰਦੇ ਆ ਰਹੇ ਹਾਂ ਤੇ ਸੋਮਵਾਰ ਮੰਗਲਵਾਰ ਜਿਹੜਾ ਸੀਗਾ ਕੋਸ਼ਿਸ਼ ਸੀ ਕਿ ਭਾਈ ਇਸ ਨੂੰ ਕੰਟਰੋਲ ਕਰ ਲਿਆ ਜਾਵੇਗਾ, ਪਰ ਨਹੀਂ, ਅਜੇ ਤੱਕ ਉੱਥੇ ਸਾਰਾ ਕੁਝ ਉਸੇ ਤਰ੍ਹਾਂ, ਜਿਹੜੇ ਵਿਦਿਆਰਥੀ ਨੇ ਆਪਣਾ ਪੂਰਾ ਰੋਸ ਜਿਹੜਾ ਉੱਥੇ ਜਿਤਾ ਰਹੇ ਨੇ। ਮੁਹੰਮਦ ਜੀ, ਜੀਆਨੂ ਜੀ ਦੁਬਈ ਤੋਂ ਨਿੱਘਾ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਆਵਾਜ਼ ਬਹੁਤ ਘੱਟ ਆ ਰਹੀ ਹੈ। ਹਾਂਜੀ ਜੀ, ਆਨੂ ਜੀ
3: ਹੁਣ ਦੇਖੀ ਹੁਣ ਠੀਕ ਹੈ?
0: ਆ ਗਈ। ਹਾਂਜੀ ਆ ਗਈ ਜੀ। ਜੀ ਆਨੂ ਜੀ
3: ਜੀ, ਥੈਂਕ ਯੂ ਸੋ ਮਚ, ਔਰ ਸਾਰਿਆਂ ਨੂੰ ਪਹਿਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ,
3: ਤੁਹਾਨੂੰ ਵੀ ਸਤਿ ਸ੍ਰੀ ਅਕਾਲ ਤੇ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਕੀ ਰਵੇ ਦਿੱਲੀ ਦੁਆਬਾ।
0: ਸ਼ੁਕਰੀਆ ਜੀ।
3: ਬਿਲਕੁਲ ਸਹੀ ਆ, ਮੈਂ ਵੈਸੇ ਤਿਆਰੀ ਦੇ ਵਿੱਚ ਹੀ ਸੀ, ਮੈਂ ਕਿਹਾ ਵੀ ਚਲੋ ਜਦੋਂ ਮੌਕਾ ਲੱਗ ਗਿਆ ਜਦੋਂ ਆਪਣਾ ਖਬਰਾਂ ਦਾ ਉੱਥੇ ਬਾਤ
0: ਕੀਤਾ
3: ਤੋਂ ਗੱਲ ਚੱਲ ਰਹੀ ਹੈ। ਇਹਨਾਂ ਮਤਲਬ ਬਿਲਕੁਲ ਆਸ ਤਾਂ ਵੱਜੀ ਪਈ ਆ ਆਪਣਾ ਵੀਰ ਭੁਪਿੰਦਰ ਜੀ, ਆਸ ਵੱਜੀ ਆ
0: ਕਿ
3: ਜਰੂਰ ਜਿਹੜਾ ਹੈਗਾ ਉਹ ਨਿਖਾਰ ਆਏਗਾ, ਔਰ ਜਰੂਰ ਉਹ ਵਕਤ ਦੂਰ ਨਹੀਂ ਗਾ ਜਦੋਂ ਜਿਹੜਾ ਹੈਗਾ ਆਵਾਮ ਦੀਆਂ ਸਾਰੀਆਂ ਖੁਆਇਸ਼ਾਂ ਵੀ ਪੂਰੀਆਂ ਹੋਣਗੀਆਂ ਤੇ ਜਰੂਰ ਜਿਹੜਾ ਹੈਗਾ ਉਹ ਵਕਤ ਆਵੇਗਾ। ਸਾਡੀਆਂ ਦਿਲੀ ਦੁਆਵਾਂ ਹਮੇਸ਼ਾ ਨਾਲ ਹੈਗੀਆਂ
0: ਤੇ
3: ਪਰਮਾਤਮਾ ਉੱਪਰ ਸੁਣਦਾ ਪਿਆ ਹੈਗਾ,
0: ਬਿਲਕੁਲ
3: ਜਰੂਰ ਕਰੇਗਾ ਕੁਛ ਜੀ। ਤੇ ਮੈਂ ਇੱਕ ਗੀਤ ਲੈ ਕੇ ਆਇਆ, ਹੁਣ ਤੁਹਾਡੀ ਇਜਾਜ਼ਤ ਹੋਵੇ ਤਾਂ ਚਲੋ ਫਿਰ ਮੈਂ ਗੁਣਗੁਣਾ ਦੇਣਾ, ਰੂਹਦਾਰੀ ਕਰ ਲਈ
0: ਜੀ।
3: ਜਾਂ ਕੁਛ ਪੁੱਛਣਾ ਤਾਂ ਨਹੀਂ?
0: ਨਹੀਂ ਆਜ ਕਰੋ ਜਰੂਰ ਸਾਂਝਾ ਕਰੋ ਜੀ ਗੀਤ। ਹਾਂਜੀ
3: ਸਾਂਝਾ ਕਰੋ ਜੀ।

0: ਆਲਿਆ ਤੂੰ ਯਾਰੀਆਂ, ਆਲਿਆ ਤੂੰ ਯਾਰੀਆਂ, ਕੌਣ ਤੇਰੇ ਅਥਰੂ ਪੂੰਜੂ ਤੈਨੂੰ, ਕੌਣ ਸੰਭਾਲੂ ਅੜਿਆ, ਕੰਨ ਤੇਰਾ ਜਗ ਰਾਜ ਕਾਕੜੇ, ਹੋਰ ਕਿਤੇ ਜਾ ਚੜਿਆ, ਬੂਹੇ ਪੀਲਾ ਪੀਲਾ ਤੋ ਸੁੱਕ ਸੁੱਕ, ਰੋਣਾ ਪੈਂਦਾ ਲੁੱਕ ਲੁੱਕ, ਟੋ ਟੋ ਕੇ ਬੂਹੇ ਬਾਰੀਆਂ, ਲਾਏ ਸਾਨੂੰ ਪਾਗਲਾ ਦਿਲਾਵੇ ਸਾਨੂੰ, ਲਾ ਲਈਆਂ ਤੂੰ ਯਾਰੀਆਂ, ਬੜਾ ਸਮਝਾਇਆ ਤੈਨੂੰ ਸਮਝ ਨ ਆਇਆ ਤੈਨੂੰ, ਕਾਤੋਂ ਕਰਦਾ ਏ ਦਿਲਦਾਰੀਆਂ, ਲਾਏ ਸਾਨੂੰ ਪਾਗਲਾ ਦਿਲਾਵੇ ਸਾਨੂੰ, ਲਾ ਲਈਆਂ ਤੂੰ ਯਾਰੀਆਂ, ਲਾ ਲਈਆਂ ਤੂੰ ਯਾਰੀਆਂ, ਲਾ ਲਈਆਂ ਤੂੰ
1: ਸਾਰੇ ਦੋਸਤ ਪਸੰਦ ਕਰ ਰਹੇ ਨੇ ਜੀ, ਬਹੁਤ ਖੂਬਸੂਰਤ ਗੀਤ ਸਾਂਝਾ ਕੀਤਾ ਤੁਸੀਂ, ਸ਼ੁਕਰੀਆ ਜੀ, ਥੈਂਕ ਯੂ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਦੋਸਤੋ ਇਹ ਸਨ ਜੀ ਆਪਣੇ ਨਾਲ ਦੁਬਈ ਤੋਂ ਮੁਹੰਮਦ ਜੀ, ਗੱਲਬਾਤ ਕਰਕੇ ਗਏ ਨੇ, ਨਾਲ ਗੀਤ ਦਾ ਜਿਹੜਾ ਰੂੰਗਾ ਦੇ ਕੇ ਗਏ ਨੇ। ਇਸੇ ਤਰ੍ਹਾਂ ਦੋਸਤੋ ਖਬਰਾਂ ਦੇ ਵੱਲ ਨੂੰ ਚੱਲਦੇ ਆ, ਸਮਾਪਤੀ ਕਰਦੇ ਆ ਖਬਰਾਂ ਦੀ ਤੇ ਫਿਰ ਤੁਹਾਨੂੰ ਕਹਾਣੀ ਦੇ ਵੱਲ ਨੂੰ ਲੈ ਕੇ ਚੱਲਦੇ ਆ। ਪਿੱਪਲ ਤੇ ਪ੍ਰੇਤ, ਫਰਾਂਸ ਜਿਹੜਾ ਹੈ ਉਹਦੇ ਵਿੱਚ ਸਕੂਲਾਂ ਦੇ ਵਿੱਚ ਪ੍ਰੋਟੈਸਟ ਜਿਹੜਾ ਉਹ ਬਰਕਰਾਰ ਹੈ। ਫਰਾਂਸ ਦੇ ਵਿੱਚ ਵਿਦਿਆਰਥੀ ਮੁਜ਼ਾਹਰੇ ਹੋ ਰਹੇ ਨੇ ਤੇ ਸਕੂਲ ਅੱਗੇ ਰੋਕਾਂ ਲਾਉਣ ਦੇ ਲਈ ਕੁੰਡੇਦਾਨ ਤੇ ਸਾਈਕਲ ਜਿਹੜੇ ਸੁੱਟੇ ਗਏ ਨੇ, ਤੇ ਪੋਲੈਂਡ ਦੇ ਵਿੱਚ ਵੀ ਅੱਜ ਜਿਹੜਾ ਇੱਕ ਸਕੂਲ ਦੇ ਵਿੱਚ ਮੰਦਭਾਗੀ ਘਟਨਾ ਵਾਪਰੀ ਹੈ, ਚਾਕੂ ਵਗੈਰਾ ਲੈ ਕੇ ਉੱਥੇ ਅਟੈਕਰ ਜਿਹੜਾ ਪਹੁੰਚਿਆ। ਫਰਾਂਸ ਦੇ ਵਿੱਚ ਅੰਦੋਲਨ ਕਰ ਰਹੇ ਜਿਹੜੇ ਵਿਦਿਆਰਥੀਆਂ ਨੇ ਅੱਜ ਮੁੜ ਆਪਣੇ ਹਾਈ ਸਕੂਲਾਂ ਦੇ ਖਿਲਾਫ਼ ਰੋਸ ਮੁਜ਼ਾਹਰੇ ਕੀਤੇ ਨੇ, ਤੇ ਪੈਰਿਸ ਦੇ 20ਵੇਂ ਜ਼ਿਲ੍ਹੇ ਵਿਚਲੇ ਹੈਲੇਨ ਬਾਊਚਰ ਹਾਈ ਸਕੂਲ ਦੇ ਵਿੱਚ ਮੁਜ਼ਾਹਰਾਕਾਰੀਆਂ ਨੇ ਸਕੂਲ ਦੇ ਸਾਹਮਣੇ ਬੈਰੀਕੇਡ ਬਣਾਉਣ ਦੇ ਲਈ ਕੂੜੇਦਾਨ ਤੇ ਸਾਈਕਲਾਂ ਸੁੱਟ ਦਿੱਤੀਆਂ। ਦੇਸ਼ ਭਰ ਦੇ ਹੋਰ ਸੈਂਕੜੇ ਸਕੂਲਾਂ ਦੀ ਤਰ੍ਹਾਂ ਇਹ ਸਕੂਲ ਵੀ ਬੰਦ ਸੀਗਾ, ਤੇ ਸਕੂਲਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਨੁਕਸਾਨ ਪੁੱਜਣ ਦੇ ਉੱਤੇ ਤੇ ਸਟਾਫ ਵਿਦਿਆਰਥੀ ਤੇ ਪੁਲਿਸ ਮੁਲਾਜ਼ਮਾਂ ਤੇ ਜ਼ਖਮੀ ਹੋਣ ਦੀਆਂ ਵਧਦੀਆਂ ਘਟਨਾਵਾਂ ਦੇ ਦਰਮਿਆਨ ਵਿਖਾਵਾਕਾਰੀਆਂ ਨੂੰ ਠੱਲਣ ਦੇ ਲਈ ਅਧਿਕਾਰੀਆਂ ਨੇ ਜਿਹੜਾ ਪਿਛਲੇ ਹਫ਼ਤੇ ਹੀ ਸਕੂਲ ਬੰਦ ਕਰਨਾ ਜਿਹੜੇ ਸੀ ਸ਼ੁਰੂ ਕਰ ਦਿੱਤੇ ਸੀ। ਅੱਜ ਸਵੇਰੇ ਫਰਾਂਸੀਸੀ ਮੀਡੀਆ ਨੇ ਦੂਜੇ ਸ਼ਹਿਰਾਂ ਦੇ ਉੱਤੇ ਕਸਬਿਆਂ ਦੇ ਵਿੱਚ ਵੀ ਰੋਸ ਮੁਜ਼ਾਹਰਿਆਂ ਦੀ ਖ਼ਬਰਾਂ ਜਿਹੜੀਆਂ ਨੇ ਦਿੱਤੀਆਂ ਨੇ, ਕਿਉਂਕਿ ਲੇਬਰ ਯੂਨੀਅਨਾਂ ਨੇ ਜਿਹੜਾ ਮਜ਼ਦੂਰਾਂ ਨੂੰ ਹਾਈ ਸਕੂਲ ਅੰਦੋਲਨ ਦੀ ਹਮਾਇਤ ਦੇ ਵਿੱਚ ਅੱਜ ਰੋਸ ਵਿਖਾਵੇ ਕਰਨ ਦਾ ਸੱਦਾ ਦਿੱਤਾ ਹੋਇਆ ਸੀ। ਇਹ ਅੰਦੋਲਨ ਰਾਸ਼ਟਰਪਤੀ ਐਮੈਨੁਅਲ ਮੈਕਰੋ ਦੀ ਜਿਹੜੀ ਸਰਕਾਰ ਨੂੰ ਹਿਲਾ ਰਿਹਾ। ਪੁਲਿਸ ਨੇ ਹੁਣ ਤੱਕ 5,000 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੇ ਵਿੱਚ 75% ਜਿਹੜੇ ਨੇ ਨਾਬਾਲਗ ਦੱਸੇ ਜਾ ਰਹੇ ਨੇ। ਪਰ ਇਸੇ ਮੁੱਦੇ ਨੂੰ ਲੈ ਕੇ ਟਰੰਪ ਸਾਹਿਬ ਜਿਹੜੇ ਨੇ ਜਾਤੀ ਦਾ ਜਾਂ ਧਰਮ ਦਾ ਪੱਤਾ ਖੇਡ ਰਹੇ ਨੇ। ਉਹ ਕਹਿੰਦੇ ਨੇ ਮਹਾਨ ਦੇਸ਼ ਜਿਹੜਾ ਹੈ ਫਰਾਂਸ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਦੇ ਵਿੱਚ ਹੈ,

0: ਬੇਕਾਬੂ ਹੋਈ ਮਾਸ ਮਾਈਗ੍ਰੇਸ਼ਨ ਦੇ ਕਾਰਨ ਹੋ ਰਿਹਾ ਇਹ ਮੁੱਦਾ ਸਕੂਲਾਂ ਦਾ ਨਹੀਂ, ਸਗੋਂ ਇਹ ਇਸਲਾਮ ਦੇ ਦੁਆਰਾ ਇੱਕ ਮਹਾਨ ਦੇਸ਼ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੈ। ਭਾਈ ਕੱਲੇ ਉੱਥੇ ਇਸਲਾਮ ਵਾਲੇ ਹੀ ਨਹੀਂ ਹੈ, ਹੋਰ ਬਹੁਤ ਸਾਰੇ ਲੋਕ ਵੱਸਦੇ ਹੈ। ਟਰੰਪ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਜਦੋਂ ਪੈਰਿਸ ਸਣੇ ਪੂਰਾ ਫਰਾਂਸ ਪ੍ਰਦਰਸ਼ਨਾਂ ਦੇ ਵਿੱਚ ਘਿਰਿਆ ਹੋਇਆ। ਇੱਥੇ ਵਿਦਿਆਰਥੀ ਤੇ ਲੱਖਾਂ ਲੋਕ ਐਜੂਕੇਸ਼ਨ ਸਿਸਟਮ ਦੇ ਵਿੱਚ ਸੁਧਾਰ ਦੀਆਂ ਮੰਗਾਂ ਨੂੰ ਲੈ ਕੇ ਸੜਕਾਂ ਦੇ ਉੱਤੇ ਜਿਹੜੇ ਨੇ ਉਤਰੇ ਹੋਏ ਨੇ। ਇਸੇ ਤਰ੍ਹਾਂ ਸਾਊਦੀ ਅਰਬ ਦੇ ਵਿੱਚ ਫੌਜਾਂ ਦੀ ਤੈਨਾਤੀ ਦੇ ਲਈ ਪਾਕਿਸਤਾਨ ਤੇ ਤੁਰਕੀ ਸਹਿਮਤ ਹੋਏ ਨੇ ਤੇ ਮੱਕਾ ਅਲਾਇੰਸ ਫਾਰ ਡਿਫੈਂਸ ਦੀ ਜਿਹੜੀ ਹੰਗਾਮੀ ਮੀਟਿੰਗ ਦੇ ਦੌਰਾਨ ਇਹ ਫੈਸਲਾ ਜਿਹੜਾ ਹੋਇਆ। ਪਾਕਿਸਤਾਨ ਨੇ ਤੁਰਕੀ ਖਾੜੀ ਮੁਲਕਾਂ ਦੇ ਉੱਤੇ ਹੂਤੀ ਹਮਲਿਆਂ ਦੇ ਦਰਮਿਆਨ ਤਿੰਨ ਧਿਰੀ ਰੱਖਿਆ ਸਮਝੌਤੇ ਤਹਿਤ ਸਾਊਦੀ ਅਰਬ ਦੇ ਵਿੱਚ ਆਪਣੇ ਸਲਾਮਤੀ ਦਸਤੇ ਤੈਨਾਤ ਕਰਨ ਦੇ ਲਈ ਸਹਿਮਤ ਹੋ ਗਏ ਨੇ ਤੇ ਸਾਂਝੇ ਬਿਆਨ ਦੇ ਮੁਤਾਬਕ ਤਿੰਨਾਂ ਦੇ ਮੁਲਕਾਂ ਨੇ ਖੇਤਰੀ ਮੁੱਦਿਆਂ ਤੇ ਸਾਊਦੀ ਅਰਬ ਨੂੰ ਦਰਪੇਸ਼ ਖਤਰਿਆਂ ਨੂੰ ਮੁਖਾਤਿਬ ਹੋਣ ਦੇ ਲਈ ਸੋਮਵਾਰ ਅੱਜ ਬੀਤੇ ਦੇ ਵਿੱਚ ਜਿਹੜਾ ਪਰਸੋਂ ਰਿਆਦ ਦੇ ਵਿੱਚ ਮੱਕਾ ਅਲਾਇੰਸ ਫਾਰ ਡਿਫੈਂਸ ਦੀ ਰਣਨੀਤਿਕ, ਰਾਜਨੀਤਿਕ ਅਤੇ ਰੱਖਿਆ ਕਮੇਟੀ SPDC ਦੀ ਜਿਹੜੀ ਹੰਗਾਮੀ ਮੀਟਿੰਗ ਸੱਦੀ ਸੀ। ਪਾਕਿਸਤਾਨ, ਸਾਊਦੀ ਅਰਬ ਅਤੇ ਤੁਰਕੀ ਨੇ ਅਗਸਤ ਦੇ ਵਿੱਚ ਤਿੰਨ ਧਿਰੀ ਰੱਖਿਆ ਸਮਝੌਤਾ ਸਹੀ ਬੰਦ ਕੀਤਾ ਜਿਸਦਾ ਮੁੱਖ ਮਕਸਦ ਬਾਹਰੀ ਹਮਲੇ ਦੇ ਟਾਕਰੇ ਦੇ ਲਈ ਚੌਕਟਾ ਜਿਹੜਾ ਕਾਇਮ ਕਰਨਾ ਸੀ। ਸਮਝੌਤੇ ਦੇ ਤਹਿਤ ਤੈਅ ਕੀਤੀਆਂ ਗਿਆ ਜਿਹੜਾ ਉਨ੍ਹਾਂ ਦੇ ਵਿੱਚੋਂ ਕਿਸੇ ਵੀ ਇੱਕ ਮੁਲਕ ਦੇ ਉੱਤੇ ਹਥਿਆਰਬੰਦ ਹਮਲੇ ਨੂੰ ਸਾਰਿਆਂ ਉੱਤੇ ਹਮਲਾ ਮੰਨਿਆ ਜਾਵੇਗਾ। ਇਸੇ ਤਰ੍ਹਾਂ ਜਾਨਲੇਵਾ ਇੰਜੈਕਸ਼ਨ ਦੇ ਜ਼ਰੀਏ ਮੌਤ ਦੀ ਸਜ਼ਾ ਤੋਂ ਬਚਣ ਵਾਲੀ ਅਮਰੀਕਾ ਦੀ ਜਿਹੜੀ ਮਹਿਲਾ ਹੈ ਉਹਨੂੰ ਹੋਸ਼ ਆ ਗਿਆ ਹੈ। ਉਹਨੂੰ ਦੋ ਵਾਰੀ ਤਕਰੀਬਨ ਕੋਸ਼ਿਸ਼ ਕੀਤੀ ਹੈ ਉਹਨੂੰ ਡੈਥ ਦੇਣ ਦੀ, ਪਰ ਉਹ ਬਚ ਜਾਂਦੀ ਹੈ। ਇਹਦੇ ਵਿੱਚ ਜਿਹੜਾ ਜ਼ਹਿਰੀਲੇ ਟੀਕਿਆਂ ਤੋਂ ਬਾਅਦ ਵੀ ਕਿਵੇਂ ਜ਼ਿੰਦਾ ਰਹਿ ਰਹੀ ਹੈ ਉਹ ਕ੍ਰਿਸਟਾ, ਉਹਦੇ ਬਾਰੇ ਜਿਹੜੀ ਹੈ ਖ਼ਬਰਾਂ ਯੂਰਪੀਅਨ ਕੰਟਰੀਆਂ ਦੇ ਵਿੱਚ ਵੀ ਚੱਲ ਰਹੀਆਂ ਨੇ। ਵਕੀਲਾਂ ਨੇ ਕਿਹਾ ਕਿ ਅਮਰੀਕਾ ਦੇ ਵਿੱਚ ਮੌਤ ਦੀ ਸਜ਼ਾ ਪਾਉਣ ਵਾਲੀ ਕ੍ਰਿਸਟਾ ਪਾਈਕ ਹੁਣ ਹੋਸ਼ ਦੇ ਵਿੱਚ ਹੈ ਤੇ ਗੱਲਬਾਤ ਕਰ ਰਹੀ ਹੈ। ਪਾਈਕ ਨੂੰ ਪਿਛਲੇ ਹਫ਼ਤੇ ਜਾਨਲੇਵਾ ਇੰਜੈਕਸ਼ਨ ਦੇ ਜ਼ਰੀਏ ਜਿਹੜਾ ਸੀ ਮੌਤ ਦੀ ਸਜ਼ਾ ਦੇਣ ਦੀ ਕੋਸ਼ਿਸ਼ ਅਸਫਲ ਰਹਿਣ ਤੋਂ ਬਾਅਦ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ। ਪਾਈਕ ਦੇ ਵਕੀਲਾਂ ਨੇ ਕਿਹਾ ਕਿ ਪਾਈਕ ਨੂੰ ਹਸਪਤਾਲ ਦੇ ਵਿੱਚ ਹੱਥਕੜੀਆਂ ਲਗਾ ਕੇ ਰੱਖਿਆ ਗਿਆ ਹੈ। ਪਾਈਕ ਨੂੰ 1995 ਦੇ ਵਿੱਚ ਕੋਲਿਨ ਸਲੇਮਰ ਦੇ ਕਤਲ ਤੋਂ ਬਾਅਦ ਮੌਤ ਦੀ ਸਜ਼ਾ ਸੁਣਾਈ ਸੀ ਤੇ ਪਿਛਲੇ ਬੁੱਧਵਾਰ ਨੂੰ ਟੈਨੇਸੀ ਦੇ ਵਿੱਚ ਉਨ੍ਹਾਂ ਨੂੰ ਜਾਨਲੇਵਾ ਇੰਜੈਕਸ਼ਨ ਦੇਣ ਦੀਆਂ ਦੋ ਅਸਫਲ ਕੋਸ਼ਿਸ਼ਾਂ ਰਹੀਆਂ, ਪਰ ਜਿਹੜਾ ਉਹ ਬਚ ਗਈ ਹੈ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਹ ਕਈ ਦਿਨ ਤੱਕ ਬੇਹੋਸ਼ ਰਹੀ। ਇਸ ਦੇ ਦੌਰਾਨ ਡਾਕਟਰਾਂ ਨੇ ਉਨ੍ਹਾਂ ਦੇ ਸਰੀਰ ਦੇ ਵਿੱਚ ਇੰਜੈਕਟ ਕੀਤੇ ਗਏ ਰਸਾਇਣ ਨੂੰ ਜਿਹੜਾ ਬਾਹਰ ਕੱਢਿਆ। ਮਾਹਰਾਂ ਤੇ ਉਨ੍ਹਾਂ ਦੀ ਕਾਨੂੰਨੀ ਟੀਮ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਇਸ ਤਰ੍ਹਾਂ ਠੀਕ ਹੋਣਾ ਹੈਰਾਨੀਜਨਕ ਹੈ ਤੇ ਮੰਨਿਆ ਜਾਂਦਾ ਹੈ ਕਿ ਉਹ ਜਾਨਲੇਵਾ ਇੰਜੈਕਸ਼ਨ ਤੋਂ ਬਚਣ ਵਾਲੀ ਇਕੱਲੀ ਮਹਿਲਾ ਹੈ ਹੁਣ ਤੱਕ ਦੀ। ਉਨ੍ਹਾਂ ਦੇ ਵਕੀਲਾਂ ਦਾ ਕਹਿਣਾ ਹੈ ਕਿ ਉਸਦੀ ਸਿਹਤ ਜਿਹੜੀ ਉਹਦੇ ਵਿੱਚ ਸੁਧਾਰ ਨੂੰ ਡਾਕਟਰੀ ਭਾਸ਼ਾ ਦੇ ਵਿੱਚ ਅਸਧਾਰਨ ਦੱਸਿਆ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਪਾਈਕ ਦੇ ਪੂਰੀ ਤਰ੍ਹਾਂ ਠੀਕ ਹੋਣ ਦੀ ਸੰਭਾਵਨਾ ਦੇ ਬਾਰੇ ਵਿੱਚ ਫਿਲਹਾਲ ਕੋਈ ਸਪਸ਼ਟ ਜਾਣਕਾਰੀ ਜਿਹੜੀ ਹੈ ਨਹੀਂ ਦਿੱਤੀ ਗਈ ਹੈ। ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਜਿਹੜਾ ਲੈਗਲੀ ਦੇ ਵਿੱਚ ਪੰਜਾਬੀ ਦੀ ਹੱਤਿਆ ਹੋਈ ਹੈ, ਦੋ ਪੰਜਾਬੀ ਹਥਿਆਰਾਂ ਦੀ ਖੇਪ ਸਮੇਤ ਜਿਹੜੇ ਕਾਬੂ ਕੀਤੇ ਗਏ ਹੈ। ਲੈਗਲੀ ਦੇ ਵਿੱਚ ਅਣਪਛਾਤਿਆਂ ਦੇ ਵੱਲੋਂ ਇੱਕ ਪੰਜਾਬੀ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ ਤੇ ਦੂਜੇ ਪਾਸੇ ਵਿਨੀਪੈਗ ਨੇੜੇ ਜਿਹੜਾ ਸੀਗਾ ਪੁਲਿਸ ਨੇ ਦੋ ਪੰਜਾਬੀਆਂ ਨੂੰ ਨਜਾਇਜ਼ ਹਥਿਆਰਾਂ, ਕਾਰਤੂਸਾਂ ਦੀ ਵੱਡੀ ਖੇਪ ਤੇ ਨਗਦੀ ਸਮੇਤ ਜਿਹੜਾ ਬਰਾਮਦ ਉਨ੍ਹਾਂ ਨੂੰ ਕੀਤਾ ਹੈ। ਲੈਗਲੀ ਦੇ ਵਿੱਚ ਮਾਰੇ ਗਏ ਵਿਅਕਤੀ ਦੀ ਪਛਾਣ ਪੁਲਿਸ ਨੇ ਅਜੇ ਤੱਕ ਜਾਰੀ ਨਹੀਂ ਕੀਤੀ, ਪਰ ਇਹ ਪੁਸ਼ਟੀ ਹੋ ਗਈ ਹੈ ਕਿ ਉਹ 23 ਸਾਲਾਂ ਦਾ ਇੱਕ ਪੰਜਾਬੀ ਨੌਜਵਾਨ ਹੈ ਜਿਸ ਦੀ ਪਛਾਣ ਜਿਹੜੀ ਹੈ ਜੀਵਨ ਜੋਲ ਦੱਸੀ ਜਾ ਰਹੀ ਹੈ। ਦੂਜੇ ਪਾਸੇ ਵਿਨੀਪੈਗ ਜਿਹੜਾ ਬਾਰੇ ਪੁਲਿਸ ਨੇ ਦੋਵਾਂ ਵਿਅਕਤੀਆਂ ਦੀ ਪਛਾਣ ਰਵਿੰਦਰ ਚਾਹਲ 48 ਸਾਲਾਂ ਤੇ ਕੁਲਵਿੰਦਰ ਚਾਹਲ 38 ਸਾਲਾਂ ਦੇ ਵਜੋਂ ਕੀਤੀ ਹੈ, ਜੋ ਵੈਸਟ ਸੇਟ ਪਾਲ ਕਸਬੇ ਦੇ ਰਹਿਣ ਵਾਲੇ ਨੇ ਤੇ ਭਾਈਚਾਰੇ ਦੇ ਵਿੱਚ ਚੰਗੀ ਜਾਣ ਪਛਾਣ ਉਹ ਰੱਖਦੇ ਹੈ। ਲੈਗਲੀ ਪੁਲਿਸ ਨੇ ਦੱਸਿਆ ਇਹਦੇ ਵਿੱਚ ਕਿ ਬੀਤੀ ਰਾਤ ਉਨ੍ਹਾਂ ਨੂੰ 200 ਸਟਰੀਟ ਅਤੇ 60 ਐਵਨਿਊ ਸਥਿਤ ਜਿਹੜਾ ਪਲਾਜ਼ਾ ਦੇ ਵਿੱਚ ਗੋਲੀ ਚੱਲਣ ਦੀ ਸੂਚਨਾ ਮਿਲੀ ਸੀ ਤੇ ਮੌਕੇ ਦੇ ਉੱਤੇ ਪਹੁੰਚ ਕੇ ਵੇਖਿਆ ਕਿ ਇੱਕ ਮਹਿੰਗੀ ਕਾਰ ਦੇ ਵਿੱਚ ਗੋਲੀਆਂ ਦੇ ਨਾਲ ਜ਼ਖਮੀ ਨੌਜਵਾਨ ਤੜਫ ਰਿਹਾ ਤੇ ਡਾਕਟਰੀ ਮਦਦ ਦੇ ਨਾਲ ਉਸਦੀ ਜਾਨ ਜਿਹੜੀ ਹੈ ਬਚਾਉਣ ਦੇ ਯਤਨਾਂ ਦੇ ਦੌਰਾਨ ਹੀ ਉਸਨੇ ਜਿਹੜਾ ਦਮ ਤੋੜ ਦਿੱਤਾ ਹੈ। ਤੇ ਲੋ ਦੋਸਤੋ ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਨੇ ਹਰਵਿੰਦਰ ਜੋਲ ਪੈਣ ਜੀ ਉਹਨਾਂ ਦੀ ਗੱਲਬਾਤ ਸੁਣਦੇ ਆਂ ਤੇ ਸਮਾਂ ਜੇ ਇਜਾਜ਼ਤ ਦੇਵੇਗਾ ਤਾਂ ਕਹਾਣੀ ਦੀ ਸਾਂਝ ਪਾਉਂਦੇ ਆਂ। ਸਤਿ ਸ੍ਰੀ ਅਕਾਲ ਜੀ ਜੋਲ ਪੈਣ ਜੀ, ਜੀ ਨੂੰ ਜੀ ਸਵਾਗਤ ਹੈ ਜੀ।
1: ਹਾਂਜੀ ਸਤਿ ਸ੍ਰੀ ਅਕਾਲ ਪਾਜਪਾਲ ਸਾਰਿਆਂ ਨੂੰ, ਸਤਿ ਸ੍ਰੀ ਅਕਾਲ
0: ਜੀ ਜੀ ਨੂੰ ਜੀ।
1: ਹਾਂਜੀ ਮੈਂ ਤਾਂ ਬਸ ਇੱਕ ਮਿੰਟ ਹੀ ਲੈਣਾ ਤੁਹਾਡਾ
0: ਜੀ, ਤੁਸੀਂ ਖੁੱਲਾ ਟਾਈਮ ਲਓ ਇਦਾਂ ਦੀ ਕੋਈ ਆਪਾਂ ਨੂੰ ਜਾਣਦੀ ਨਹੀਂ ਜੀ।
1: ਹਾਂਜੀ ਜਿਹੜੀ ਇਹਨੇ ਕਹਾਣੀ ਸੁਣਦੇ ਆ ਫਿਰ ਜਿਹੜੀ ਉਹ ਲੇਡੀ

0: ਜਿਨ੍ਹਾਂ ਨੇ ਇੰਜੈਕਸ਼ਨ ਦਿੱਤਾ, ਤੁਸੀਂ ਉਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ?
1: ਭੈਣ ਜੀ ਪਤਾ ਨੀ, ਚਲੋ ਉਹਨੇ ਉਹਨੇ ਜਿਹੜੀ ਗਲਤੀ ਕੀਤੀ ਸੀ ਮੇਰੇ ਖਿਆਲ ਨਾਲ, ਜੇ ਮੈਂ ਗਲਤ ਨਹੀਂ ਤਾਂ ਉਹ 20 ਕੁ ਸਾਲਾਂ ਦੀ ਸੀ ਉਸ ਸਮੇਂ ਦੇ ਵਿੱਚ। ਤੇ
0: ਨਹੀਂ ਨਹੀਂ ਉਹ ਤਾਂ ਉਹਨਾਂ ਜਿਹੜਾ ਕੁਛ ਹੋਇਆ ਚਲੋ ਪਤਾ ਨੀ ਹਨਾ, ਜਿਵੇਂ ਵੀ ਸੀ ਗਲਤੀ ਕੀਤੀ, ਪਰ ਜਿਹੜੀ ਇੰਜੈਕਸ਼ਨ ਦੇਣ ਤੋਂ ਬਾਅਦ ਵੀ ਬਚ ਜਾਣਾ, ਤੁਸੀਂ ਉਹਦੇ ਬਾਰੇ ਕੀ ਕਹਿਣਾ?
1: ਕਹਿ ਸਕਦੇ ਹਾਂ ਕਿ ਉਹਦੀ ਮੌਤ ਹਜੇ ਨਿਰਧਾਰਿਤ ਨਹੀਂ ਹੈ ਕੁਦਰਤ ਵੱਲੋਂ, ਇਹ ਵੀ ਬਿਲੀਵ ਕਰ ਸਕਦੇ ਹਾਂ ਜੀ।
0: ਪਰ ਹਾਂਜੀ ਪਰ ਸਾਹਿਬ ਉਹਦੀ ਬੋਡੀ ਨੇ ਇੰਨੀ ਮਤਲਬ ਕਿ ਹੁਣ ਜਿਹੜੇ ਇੰਜੈਕਸ਼ਨ ਦਿੰਦੇ ਨੇ ਜਿਹੜਾ ਵੀ ਕੋਈ ਹੁੰਦਾ ਉਹਨੂੰ ਕਿਵੇਂ ਰਿਜੈਕਟ
1: ਕਰਤਾ?
0: ਹਾਂਜੀ ਨਹੀਂ ਉਹਨੇ ਕਿਵੇਂ ਨੀ ਉਹਦੀ ਬੋਡੀ ਨੇ ਅਕਸੈਪਟ ਕੀਤਾ? ਹਾਂਜੀ ਉਹ ਕੀ ਗੱਲ ਆ ਵੀ ਕੀ ਹੋਏ, ਤੁਸੀਂ ਕੀ ਸੋਚਦੇ?
1: ਇਹਦੇ ਬਾਰੇ ਕਹਿ ਨਹੀਂ ਕਰ ਸਕਦੇ ਭੈਣ ਜੀ ਡਾਕਟਰੀ ਤੌਰ ਤੇ, ਤੁਸੀਂ ਕੀ ਸੋਚਦੇ ਹੋ? ਤੁਸੀਂ ਜਰੂਰ ਆਪਣੇ ਵਿਚਾਰ ਸਾਂਝੇ ਕਰੋ ਜੀ।
0: ਉਹ ਕਹਿੰਦੇ ਨੇ ਦੋ ਵਾਰ ਇੰਜੈਕਸ਼ਨ,
1: ਹਾਂਜੀ ਦੋ ਵਾਰੀ ਉਹਨੂੰ ਕੋਸ਼ਿਸ਼ ਕੀਤੀ ਹੈ ਜੀ ਬਿਲਕੁਲ।
0: ਮਤਲਬ ਕਿ ਇਹ ਜਿਹੜਾ ਇੰਜੈਕਸ਼ਨ ਆ, ਜੇ ਮੈਂ ਗਲਤ ਨਹੀਂ ਤਾਂ ਮੇਰਾ ਖਿਆਲ ਤੁਹਾਨੂੰ ਜਿਹੜਾ ਵੇਟ ਹੁੰਦਾ ਹੋਰ ਹੁੰਦਾ ਸਾਰੇ ਦੇ ਮੁਤਾਬਕ ਲਾਉਂਦੇ
1: ਹੋਣਗੇ,
0: ਹਾਂਜੀ ਜਿਵੇਂ ਇੰਨੇ ਵੇਟ ਵਾਲਾ ਇਹੋ ਜਿਹਾ ਬੰਦਾ ਤੇ ਇੰਨੀ ਸਹਿ ਸਕਦਾ ਇਹ ਤੇ, ਪਰ ਦੋ ਵਾਰ ਦੀ ਪੋਇਜ਼ਨ ਨੂੰ ਮੈਂ
1: ਜੀ
0: ਬਈ ਤੁਹਾਨੂੰ ਲੱਗਦਾ ਵੀ ਕੋਈ ਗੜਬੜੀ ਹੋਊਗੀ?
1: ਕਹਿ ਨੀ ਸਕਦੇ ਜੀ। ਅੱਛਾ ਭੈਣ ਜੀ ਮੈਂ ਚਲੋ ਆਪਣੀ ਹੱਡ ਬੀਤੀ ਦੱਸਦਾ ਤੁਹਾਨੂੰ। ਇਸੇ ਗੱਲ ਦੇ ਵਿੱਚ ਮੈਨੂੰ ਯਾਦ ਆ ਗਿਆ, ਮੇਰਾ ਕਜ਼ਨ ਕੈਨੇਡਾ ਦੇ ਵਿੱਚ, ਚਲੋ ਕਦੇ ਉਹਨੂੰ ਦਿਮਾਗੀ ਤੌਰ ਦੇ ਉੱਤੇ ਕਦੀ ਦਿਮਾਗ ਤੇ ਕਦੇ ਉਹਨੂੰ ਪੇਨ ਨਹੀਂ ਹੋਈ ਸੀਗੀ, ਤੇ ਇੱਕੋ ਵਾਰੀ ਪੇਨ ਪੂਨ ਹੋਈ। ਉਹ ਗੋਲੀਆਂ ਗੁਲੀਆਂ ਵੀ ਨਹੀਂ ਖਾਂਦਾ ਹੁੰਦਾ ਸੀ, ਏਦਾਂ ਕੁਝ ਵੀ ਪੇਨ ਕਿਲਰ ਜਾਂ ਕਿੱਦਾਂ, ਤਾਂ ਉਹ ਸਾਰੀ ਦਿਹਾੜੀ ਮਤਲਬ ਕਿ ਆਪਣੇ ਉਹ ਪਿਆ ਰਿਹਾ ਜੀ ਉਹ ਉੱਪਰ ਬੈਡ ਦੇ ਉੱਤੇ। ਤੇ ਬਾਅਦ ਚੋਂ ਸਾਡੇ ਚਾਚੀ ਜੀ ਨੇ ਉਹਨੂੰ ਕਿਹਾ ਵੀ ਹੋਸਪਿਟਲ ਚ ਆਇਆ, ਜੇ ਨਹੀਂ ਫਰਕ ਪੈਂਦਾ ਗੋਲੀ ਖਾ ਵੀ ਲਈ ਆ ਫਿਰ ਵੀ ਨਹੀਂ ਪਿਆ। ਤੇ ਉਹ ਗਿਆ ਤੇ ਉਹ ਜਦੋਂ ਸੀਟੀ ਸਕੈਨ ਕੀਤਾ ਉਹਨਾਂ ਨੇ ਨਾਲ ਦੀ ਨਾਲ 2 ਘੰਟਿਆਂ ਚ ਦੱਸ ਦਿੱਤਾ ਵੀ ਹਾਂ ਤੈਨੂੰ ਟਿਊਮਰ ਹੈ ਤੇ ਓਪਰੇਟ ਕਰਨਾ ਪੈਣਾ। ਉਹਨਾਂ 3-4 ਘੰਟਿਆਂ ਦੇ ਵਿੱਚ ਹੀ ਉਹ 5-6 ਘੰਟਿਆਂ ਦੇ ਵਿੱਚ ਸਾਰੀ ਕਾਰਵਾਈ ਕਰ ਦਿੱਤੀ ਜੀ। ਤੇ ਅਗਲੇ ਦਿਨ 2-3 ਦਿਨਾਂ ਬਾਅਦ ਉਹਨੂੰ ਛੁੱਟੀ ਦੇ ਦਿੱਤੀ ਰਿਮੂਵ ਕਰਕੇ ਬ੍ਰੇਨ ਟਿਊਮਰ। ਤੇ ਮੁੜ ਕੇ ਉਹਨੂੰ ਸ਼ੂਗਰ ਵਗੈਰਾ ਵੱਧ ਗਈ ਤੇ ਘਰ ਵਿੱਚ ਫਿਰ ਉਹ ਹੋਸਪਿਟਲ ਦੁਬਾਰਾ ਲੈ ਗਏ, ਉਹ ਕੰਟਰੋਲ ਦੇ ਵਿੱਚ ਨਹੀਂ ਆਉਂਦੀ ਸੀ। ਉਹ ਤੋਂ ਬਾਅਦ 2-3 ਦਿਨ ਹਫ਼ਤਾ ਖੰਡ ਰਿਹਾ ਹੋਸਪਿਟਲ ਤੇ ਕੋਮੇ ਦੇ ਵਿੱਚ ਚਲ ਗਿਆ। ਤੇ ਉਹ ਤੋਂ ਬਾਅਦ ਉਹਦੀ ਬੋਡੀ ਜਿਹੜੀ ਸੀ ਉਹ ਮਤਲਬ ਕਿ ਸਾਰੇ ਔਰਗਨ ਜਿਹੜੇ ਨੇ ਹੌਲੀ ਹੌਲੀ ਉਹ ਫੇਲ ਹੋਣ ਲੱਗ ਗਿਆ ਜੀ, ਪਾਣੀ ਬਣ ਗਿਆ ਮਤਲਬ ਕਿ ਖੂਨ ਵੀ। ਤੇ ਆਖਰ ਦੇ ਵਿੱਚ ਡਿਸੀਜ਼ਨ ਲੈਣਾ ਪਿਆ ਕਿ ਮਤਲਬ ਕਿ ਇਹਨੂੰ ਚਲੋ ਕਿਉਂ ਤੜਫਾਉਂਦੇ ਆ, ਕਿਉਂਕਿ ਡਾਕਟਰ ਦੱਸਦੇ ਇੱਥੇ ਕਿ ਬਹੁਤ ਪੇਨ ਦੇ ਵਿੱਚ ਆਉਂਦੇ ਆ, ਆਪਾਂ ਦੇਖ ਨਹੀਂ ਸਕਦੇ ਉਹਨਾਂ ਨੂੰ, ਪਰ ਅੰਦਰ ਅੰਦਰ ਬਹੁਤ ਉਹ ਜਿਹੜਾ ਆਪਣੇ ਆਪ ਨੇ ਘੁਲਦੇ ਆ ਜੀ ਉਸ ਸਮੇਂ ਦੇ ਵਿੱਚ ਤੇ ਤਕਲੀਫ਼ ਚ ਹੁੰਦੇ ਆ। ਤੇ ਉਹ ਡਿਸਾਈਡ ਹੋ ਗਿਆ ਪਰਿਵਾਰ ਦੇ ਵੱਲੋਂ ਚਲੋ ਫਿਰ ਇਹਨੂੰ ਹੁਣ ਅਲਵਿਦਾ ਹੀ ਕਰਾਂਗੇ, ਹੋਰ ਕੀ ਕਰਾਂਗੇ ਨਾ, ਜ਼ਰੂਰ ਤੜਫਾਉਣਾ ਹੋਰ ਜੋ ਤਾਂ ਹੋਣਾ ਸੀ ਹੋ ਗਿਆ ਜੀ, ਉਹਨੂੰ ਕੀ ਰੋਕ ਸਕਦੇ ਹਾਂ। ਤੇ ਡਾਕਟਰ ਨੇ ਉਹਨੂੰ ਜਿੱਦਾਂ ਘਟਨਾ ਦੀ ਤੁਸੀਂ ਗੱਲ ਕਰ ਰਹੇ ਹੋ ਉਹਨੂੰ ਡਿਕਲੇਅਰ ਕਰ ਦਿੱਤਾ, ਤੇ ਉਹ ਮਤਲਬ ਕਿ 5 ਮਿੰਟਾਂ ਬਾਅਦ ਫਿਰ ਉੱਠ ਕੇ ਬਹਿ ਗਿਆ ਜੀ। ਹਾਂਜੀ ਮਤਲਬ ਕਿ ਉਹਦੀ ਬੋਡੀ ਐਕਸ਼ਨ ਕਰ ਰਹੀ ਸੀ ਮਤਲਬ ਕਿ ਉਸ ਚੀਜ਼ ਦਾ ਕਿ ਹਲੇ ਡੈਡ ਨਹੀਂ ਆ, ਤਾਂ ਉਹਨੂੰ ਡਿਕਲੇਅਰ ਵੀ ਕਰ ਦਿੱਤਾ ਸੀ ਡੈਡ ਜੀ। ਤੇ ਕਾਫੀ ਪ੍ਰੋਬਲਮ ਦੇ ਬਾਅਦ ਉਹਦੀ ਜਾਨ ਨਿਕਲੀ ਕਹਿ ਸਕਦੇ ਹਾਂ ਕਿ ਫਿਰ ਡਾਕਟਰਾਂ ਨੇ ਉਹਨੂੰ ਟ੍ਰੀਟ ਕੀਤਾ, ਫਿਰ ਜਾ ਕੇ ਕਿਤੇ ਸਮਾਪਤ ਹੋਇਆ ਜੀ। ਜੀ ਉਹ ਹੋ ਸਕਦਾ ਭੈਣ ਜੀ ਕੋਈ ਬੋਡੀ ਦਾ ਕਹਿ ਸਕਦੇ ਹਾਂ ਕਿ ਉਹ ਚੀਜ਼ਾਂ ਨੂੰ ਅਕਸੈਪਟ ਨਹੀਂ ਕਰਦੀ, ਜਾਂ ਸਾਡੇ ਫਾਦਰ ਸਾਹਿਬ ਦੇ ਵੀ ਹਨਾ ਕੋਈ ਮੱਖੀ ਲੜ ਜਾਵੇ ਜਾਂ ਜਿੱਦਾਂ ਮਤਲਬ ਕਿ ਮਖੀਲ ਦੀ ਜਾਂ ਕਿੱਦਾਂ ਉਹ ਨਾਲ ਦੀ ਨਾਲ ਹੀ ਲੜ ਕੇ ਥੱਲੇ ਡਿੱਗ ਪੈਂਦੀ ਜੀ।
0: ਇੱਕ ਬੰਦਾ ਹੁੰਦਾ ਜਿਵੇਂ ਤੜਫਦਾ ਰਹਿੰਦਾ, ਖਾਜ ਹੁੰਦੀ ਆ, ਲਾਲ ਹੋ ਜਾਂਦੀ ਆ, ਹਾਂਜੀ, ਤੇ ਕਈਆਂ ਦੇ ਹੁਣ ਮੱਛਰ ਲੜਦਾ ਹੀ ਨੀ ਹੈਗਾ
1: ਬਿਲਕੁਲ।
0: ਤੇ ਪਰ ਉਹ ਤਾਂ ਚਲੋ, ਪਰ ਇਹ ਤਾਂ ਪੋਇਜ਼ਨ ਸੀ, ਦੋ ਪੋਇਜ਼ਨ ਦੋ ਇੰਜੈਕਸ਼ਨ ਤੋਂ ਬਾਅਦ ਵੀ ਬਾਅਦ ਵੀ
1: ਹਾਂਜੀ ਨਹੀਂ ਹੋਇਆ ਸੀ,
0: ਯਾਨੀ ਕਿ ਇੰਨੀ ਬੋਡੀ ਦਾ ਸਿਸਟਮ ਦੇ ਵਿੱਚ ਤਾਂ ਜਿਵੇਂ ਆਪਾਂ ਅੱਗੇ ਕਹਿੰਦੇ ਸੀਗੇ ਵੀ ਲਤਾ ਮੰਗੇਸ਼ਕਰ ਦੇ ਗਲ ਦਾ ਉਹ ਕਈ ਚਾਹੁੰਦੇ ਨੇ ਵੀ ਦੇਖਿਆ ਜਾਵੇ ਇਹਦੇ ਗਲ ਦੇ ਵਿੱਚ ਇੰਨੀ ਸੁਰੀਲੀ ਆਵਾਜ਼ ਕਿਵੇਂ ਆ, ਬਈ ਇਹਦਾ ਦੇਖਿਆ ਕਰਨਾ ਚਾਹੀਦਾ, ਟੈਸਟ ਕਰਾਇਆ ਜਾਵੇ। ਤੇ ਇਹ ਤਾਂ ਵਾਕਈ ਇੱਕ ਕੀ ਕਹਿੰਦੇ ਹੁੰਦੇ ਨੇ,
1: ਜਾਂ ਭੈਣ ਜੀ ਇੱਕ ਸਾਈਕੋਲੋਜੀ ਪੱਖ ਵੀ ਹੋ ਸਕਦਾ, ਜਿੱਦਾਂ ਆਪਾਂ ਮੈਡੀਸਿਨ ਖਾ ਲੈਂਦੇ ਆ ਨਾ, ਆਪਾਂ ਸੰਕੇਤ ਦੇ ਦਿੰਦੇ ਆ ਆਪਣੇ
0: ਬ੍ਰੇਨ ਨੂੰ। ਦੋ ਇੰਜੈਕਸ਼ਨ ਇੰਨੇ ਇੰਨੇ ਸਟਰੋਂਗ ਇੰਜੈਕਸ਼ਨ ਜਿਹੜੇ ਬੰਦਿਆਂ ਨੇ ਉਹ ਹੁਣ ਪਹਿਲੀ ਵਾਰੀ ਤਾਂ ਨੀ ਦਿੱਤੇ, ਇੰਜੈਕਸ਼ਨ ਦੇ ਨਾਲ ਹੀ ਮਾਰਦੇ ਨੇ ਇਹ, ਜਦੋਂ ਹੁਣ ਜਿਹੜੀ ਸਜ਼ਾ ਦਿੰਦੀ ਆ, ਤੇ ਹੁਣ ਬਾਕੀ ਵੀ ਬੰਦੇ ਨੇ ਜਿਹੜੇ ਆਪਾਂ ਆਪਾਂ ਵੈਸੇ ਕਹਿ ਦਿੰਦੇ ਆ ਬਈ
1: ਜੀ
0: ਆਦਮੀ ਆ ਔਰਤ ਤੋਂ ਜਿਆਦਾ
1: ਜੀ
0: ਫਿਜ਼ੀਕਲੀ ਕਹਿ ਲੋ ਜਾਂ ਜਿਵੇਂ ਵੀ
1: ਹਾਂ ਜੀ ਹਾਂ
0: ਸਟਰੋਂਗ ਆ,
1: ਜੀ
0: ਤੇ ਜੇ ਬੰਦੇ ਉਸ ਇੰਜੈਕਸ਼ਨ ਨਾਲ ਮਰਦੇ ਨੇ,
1: ਜੀ
0: ਇਹ ਤਾਂ ਫੇਰ ਇੱਕ ਕੁੜੀ ਸੀਗੀ ਤੇ
1: ਹਾਂ
0: ਫੇਰ
1: ਬਿਲਕੁਲ
0: ਲੇਡੀ ਸੀ,
1: ਜੀ
0: ਮਤਲਬ ਇੱਕ ਬਹੁਤ ਇੱਕ ਚਮਤਕਾਰ ਜਿਹਨੂੰ ਆਪਣੇ
1: ਪਹਿਲੀ ਔਰਤ ਆ
0: ਪੰਜਾਬੀ
1: ਜੀ,
0: ਬੋਲੀ ਚ
1: ਮਤਲਬ
0: ਕਹਿ
1: ਕਿ
0: ਦੋ।
1: ਪੂਰੇ ਇਤਿਹਾਸ ਦੇ ਵਿੱਚ ਇਹ ਪਹਿਲੀ ਹੈ ਜੀ, ਕਰਿਸ਼ਮਾ ਹੀ ਕਹਿ ਸਕਦੇ ਆ ਜੀ।
0: ਹਾਂਜੀ
1: ਜੀ
0: ਏਦਾਂ ਬੜਾ ਇੰਨੇ ਬੜੇ ਰਿਐਕਟ ਨਹੀਂ ਕੀਤਾ ਉਹਦੀ ਬੋਡੀ ਨੇ, ਕੁਛ
1: ਹਾਂ
0: ਨਾ ਕੁਛ
1: ਜੀ
0: ਤਾਂ ਉਹਦੀ ਬੋਡੀ ਚ ਹੈਗਾ ਹੀ ਆ
1: ਹੈਗਾ
0: ਨਾ।
1: ਹੀ ਆ ਜੀ, ਬਿਲਕੁਲ ਹੈ, ਬਿਲਕੁਲ ਹੈ ਜੀ।
0: ਇਹ ਤਾਂ ਫਿਰ ਆਪਣੇ ਹੁਣ ਜਿਵੇਂ ਕਹਿੰਦੇ ਨੀ ਹੈਗੇ ਵੀ ਅੱਜ ਮੈਂ ਹੁਣ ਤੁਸੀਂ ਦੱਸਿਆ ਤੁਹਾਡੇ ਉਹ ਕਜ਼ਨ ਦਾ ਵੀ ਹਨਾ,
1: ਹਾਂਜੀ
0: ਜਿਵੇਂ ਆਪਣੇ ਕੋਈ ਦੱਸਦੇ ਹੁੰਦਾ ਵੀ ਪੁਰਾਣੇ ਟਾਈਮ ਚ ਆਏ ਹੋਇਆ ਉਹ ਬੰਦਾ ਉੱਠ
1: ਹਾਂਜੀ
0: ਕੇ ਬੈਠ ਗਿਆ, ਉਹਨੂੰ ਜਦੋਂ ਮਤਲਬ ਸਿਵਿਆਂ ਚ ਲੈ ਕੇ ਗਏ ਤਾਂ ਉੱਠ
1: ਬਿਲਕੁਲ
0: ਕੇ ਤੁਰ ਪਿਆ ਹੋ ਗਿਆ,
1: ਜੀ
0: ਤਾਂ ਇਹਦਾ ਮਤਲਬ ਤਾਂ ਇਹ ਗੱਲਾਂ ਨੂੰ ਸੱਚ ਕਰਦਾ ਇਹ ਚੀਜ਼ਾਂ
1: ਕਰਦਾ ਜੀ, ਬਿਲਕੁਲ
0: ਸਾਰੀਆਂ
1: ਹੈ,
0: ਜਿਹੜੀਆਂ
1: ਬਿਲਕੁਲ ਹੈ ਜੀ।
0: ਹਾਂ
1: ਇੱਕ ਭੈਣ ਜੀ, ਇੱਕ
0: ਹਾਂਜੀ
1: ਹੋਰ ਮੈਂ ਜਿੱਦਾਂ ਸਾਈਕੋਲੋਜੀ ਪੱਖ ਤੋਂ ਸੋਚਦਾ ਤਾਂ ਉਹਦੇ ਵਿੱਚ ਇਹ ਹੈ ਕਿ ਜਿੱਦਾਂ ਬਹੁਤ ਸਮਾਂ ਪਹਿਲਾਂ ਅਮਰੀਕਾ ਦੇ ਵਿੱਚ ਇੱਕ ਤਜਰਬਾ ਕੀਤਾ ਗਿਆ ਸੀ ਕਿ ਕੋਬਰਾ ਲੜਾਉਣਾ ਤੇਰੇ ਤੇ, ਇੱਕ ਬਹੁਤ ਕ੍ਰਿਮੀਨਲ ਵੱਡਾ ਸੀਗਾ, ਉਹ ਕਹਿੰਦੇ ਤੂੰ ਮਰਨਾ ਤਾਂ ਹੈਗਾ, ਮਤਲਬ ਕਿ ਤੇਰੇ ਉੱਤੇ ਇੱਕ ਟੈਸਟ ਕਰਨਾ ਚਾਹੁੰਦੇ ਆ ਅਸੀਂ, ਤੇ ਤੂੰ
0: ਹਾਂਜੀ ਹਾਂਜੀ
1: ਉਸ ਚੀਜ਼ ਨੂੰ ਜੇ ਆਗਿਆ ਦਿੰਦਾ ਤਾਂ ਅਸੀਂ ਕਰ ਸਕਦੇ ਹਾਂ, ਤੂੰ ਮਰਨਾ ਤਾਂ ਫਜ਼ੂਲ ਹੈਗਾ ਹੀ ਆ, ਮਤਲਬ ਕਿ ਸ਼ਾਇਦ ਲੋਕ ਤੈਨੂੰ ਚੇਤੇ ਕਰਨਗੇ ਜੇ ਤੂੰ ਸਾਡੇ ਨਾਲ ਸਹਿਮਤ ਹੋਵੇਗਾ ਇਸ ਚੀਜ਼ ਚ, ਤੇ ਉਹਨਾਂ ਨੇ ਉਹਨੂੰ ਇਹ ਸਟੋਰੀ ਸੁਣਾਈ ਸੀ ਕਿ ਤੇਰੇ ਕੋਬਰਾ ਲੜਾਉਣਾ ਸੀ,
0: ਹਾਂਜੀ,
1: ਤੇ ਕੋਬਰਾ ਉਹਦੇ ਲੜਾਇਆ ਨਹੀਂ ਗਿਆ ਸੀ ਤੇ ਡਾਕਟਰੀ ਸਾਰਾ ਉਹਨਾਂ ਨੇ ਕਰ ਕੁਰ ਕੇ ਤੇ ਉਹਦੇ ਉੱਤੇ ਨਿਸ਼ਾਨ ਬਣਾ ਦਿੱਤੇ ਸੀ ਜਿੱਥੇ ਵੀ ਉਹਨੂੰ ਟੱਚ ਕਰਾਇਆ ਸੀ ਕੋਬਰੇ ਨੂੰ, ਤੇ ਪਰ ਕੋਬਰਾ ਉਹਨਾਂ ਦੇ ਕੋਲ ਹੈ ਹੀ ਨਹੀਂ ਸੀਗਾ ਜੀ, ਲੜਾਇਆ ਨਹੀਂ ਸੀ, ਸਿਰਫ ਉਹ ਸਰਿੰਜ ਦੇ ਨਾਲ ਜਿਹੜਾ ਕਹਿ ਲੋ ਕਿ ਆਪਣੇ ਪਿੰਨ ਦੇ ਨਾਲ ਜਿਹੜਾ ਸੀ ਉਹਨੂੰ ਪਿੰਨ ਝੂਠਾ ਕਰ ਦਿੱਤਾ, ਤੇ ਉਹਦੀ ਬੋਡੀ ਹੀ ਏਦਾਂ ਦੇ ਕੈਮੀਕਲ ਬਣਾਉਣ ਲੱਗ ਗਏ ਸੀ ਕਿ ਉਸ ਸਾਰਾ ਸਰੀਰ ਹੀ ਪੋਇਜ਼ਨ ਦੇ ਵਿੱਚ ਤਬਦੀਲ ਹੋ ਗਿਆ ਬਲੱਡ, ਤੇ ਉਹ ਮਰ ਗਿਆ ਸੀ ਜੀ
0: ਆਪਣੇ ਆਪ ਹੀ।
1: ਹਾਂਜੀ, ਕਿਉਂਕਿ ਉਹ ਮੈਸੇਜ ਦੇ ਦਿੱਤਾ ਨਾ ਉਹਨੇ ਬ੍ਰੇਨ ਨੂੰ ਕਿ ਮੇਰੇ ਕੋਬਰਾ ਲੜਿਆ ਜੀ,
0: ਲੜ ਗਿਆ।
1: ਹਾਂਜੀ
0: ਚਲੋ, ਮੈਂ ਤਾਂ ਵੈਸੇ ਉਦਣ ਦੀ ਮੈਂ ਵੀ
1: ਜੀ
0: ਨਿਊਜ਼ ਪੜ੍ਹਦੀ ਆ, ਮੈਂ ਸੋਚਦੀ ਆ ਮੈਂ ਕਿਹਾ ਵੀ
1: ਕਾਫੀ ਚਰਚਾ ਦੇ ਵਿੱਚ ਹੈ ਜੀ, ਇੱਥੇ ਯੂਰਪ ਦੇ ਵਿੱਚ ਬਹੁਤ ਚਰਚਾ ਦੇ ਵਿੱਚ ਹੈ ਜੀ।
0: ਹਾਂ ਵੀ ਇੰਨੀ ਕਿੰਨੀ ਵੈਲ ਪਾਵਰ ਸੀ ਉਸ ਲੇਡੀ ਦੀ ਜਿਹੜੀ ਦੇਖ ਲੋ ਹਨਾ, ਤੇ ਜਿਹਨੇ ਸਾਰੀ ਉਮਰ ਹੀ ਹੁਣ ਕਿਹੜਾ ਉਹ ਬਾਹਰ ਆਈ ਆ, ਉਹ ਤਾਂ ਅੰਦਰ ਹੀ ਆ, ਉਹ
1: ਅੰਦਰ ਹੀ ਆ ਜੀ, 50 ਸਾਲ ਦੀ ਹੋ ਗਈ ਮਤਲਬ ਲੱਗਦਾ ਹੁਣ, 20 ਕੁ ਸਾਲਾਂ ਦੀ ਸੀ ਜਦੋਂ ਉਹ ਇਹਨੇ ਕੀਤਾ ਸੀ ਇਹ, ਤੇ ਹੁਣ ਤਾਂ ਕਾਫੀ ਉਮਰ ਹੋਈ ਹੈ ਜੀ।
0: ਚਲੋ ਹਾਂਜੀ, ਮੈਂ ਤਾਂ ਬਸ ਇਹੀ ਪੁੱਛਣਾ ਸੀ, ਤੁਸੀਂ ਨਿਊਜ਼ ਕੀਤੀ, ਮੈਂ ਕਿਹਾ ਮੈਂ ਤੁਹਾਡੇ ਵਿਚਾਰ ਵੀ ਲਵਾਂ ਪੁੱਛਾਂ ਵੀ
1: ਜੀ। ਬਹੁਤ ਥੈਂਕ ਯੂ,
0: ਹਾਂਜੀ
1: ਨਹੀਂ ਸ਼ਾਇਦ ਕਹਿ ਸਕਦੇ ਤੁਹਾਡੀ ਜੇਲਾਂ ਦੇ ਵਿੱਚ ਰੋਟੀ ਪਾਣੀ ਬਹੁਤ ਸਟਰੋਂਗ ਲਾਉਂਦੇ ਆ ਜੀ, ਵਧੀਆ ਡਾਇਟ ਦਿੰਦੇ ਆ ਜੀ।
0: ਚਲੋ ਠੀਕ ਆ,
1: ਥੈਂਕ ਯੂ ਭੈਣ ਜੀ, ਥੈਂਕ ਯੂ, ਸ਼ੁਕਰੀਆ, ਸਤਿ ਸ੍ਰੀ ਅਕਾਲ,
0: ਸੁਣਦੇ ਆ। ਹਾਂਜੀ ਸੁਣਦੇ
1: ਜੀ ਦੋਸਤੋ, ਇਸ ਜੀ ਆਪਣੇ ਨਾਲ ਹਰਵਿੰਦਰ ਚੌਲ ਭੈਣ ਜੀ ਜੁੜੇ ਸੀ ਆਖਰ ਦੇ ਵਿੱਚ ਦੋਸਤੋ, ਤੁਹਾਡੇ ਨਾਲ ਸਾਂਝੀ ਵਾਅਦਾ ਕੀਤਾ ਸੀ ਕਹਾਣੀ ਦਾ, ਤੇ ਕਹਾਣੀ ਸੁਣਾਉਂਦੇ ਆ ਭੂਤਾਂ ਪ੍ਰੇਤਾਂ ਦੀ ਥੋੜੀ ਜੀ, ਤੇ ਉਹਦੀ ਸਾਂਝ ਪਾ ਕੇ ਫਿਰ ਆਪਾਂ ਆਗਿਆ ਲੈਂਦੇ ਆ, ਤੇ ਉਸ ਤੋਂ ਬਾਅਦ ਜੇ ਕਾਲ ਕਰਨੀ ਚਾਹੋਗੇ ਤੇ ਆਪਣੇ ਵਿਚਾਰ ਕਿਸੇ ਵੀ ਮਸਲੇ ਤੇ ਦੇਣਾ ਚਾਹੋਗੇ ਤੇ ਸੰਖੇਪ ਦੇ ਵਿੱਚ ਜ਼ਰੂਰ ਸਵਾਗਤ ਰਹੇਗਾ। ਤੇ ਲੋ ਫਿਰ ਆਪਾਂ ਚੱਲਦੇ ਆ ਕਹਾਣੀ ਦੇ ਵੱਲ ਨੂੰ, ਕਹਾਣੀ ਕੀ ਕਹਿੰਦੀ ਹੈ, ਕਹਾਣੀ ਹੈ ਜੀ ਆਪਣੀ ਗੱਲਬਾਤ ਕਰਦੇ ਆ, ਕਹਾਣੀ ਹੈ ਦੋਸਤੋ ਅੰਮ੍ਰਿਤ ਕੌਰ ਬਡਰੁੱਖਾ ਉਹਨਾਂ ਜੀ ਦੀ ਕਲਮ ਦੇ ਵਿੱਚੋਂ, ਹਰ ਵਾਰ ਦੀ ਤਰ੍ਹਾਂ ਉਹਨਾਂ ਦੀਆਂ ਕਹਾਣੀਆਂ ਦੇ ਨਾਲ ਤੁਹਾਨੂੰ ਰੂਬਰੂ ਕਰ ਰਹੇ ਹਾਂ, ਤੇ ਅੱਜ ਦੀ ਕਹਾਣੀ ਇਸ ਹਫ਼ਤੇ ਦੀ ਰਹੇਗੀ ਪਿੱਪਲ ਤੇ ਪ੍ਰੇਤ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ, ਦੇਖਦੇ ਹਾਂ ਇਹ ਕਹਾਣੀ ਕੀ ਸਮਝਾਉਣਾ ਤੇ ਕੀ ਕਹਿਣਾ ਚਾਹੁੰਦੀ ਹੈ। ਭਜਨੋ ਮੈਨੂੰ ਇੱਕ ਗੱਲ ਦੱਸ, ਮੁੰਡਾ ਤੇਰਾ ਫੌਜੀ, ਧੀ ਤੇਰੀ ਆਪਦੇ ਘਰੇ ਵਸਦੀ ਰਸਦੀ, ਤਿੰਨ ਜਣੇ ਹੋ ਤੁਸੀਂ, ਫਿਰ ਐ ਮੈਸਾਂ ਨੂੰ ਵੇਚੋ ਪਰੇ। ਦਿਆਲ ਕੌਰ ਨੇ ਅਜੇ ਗੱਲ ਪੂਰੀ ਹੀ ਨਹੀਂ ਸੀ ਕੀਤੀ ਤੇ ਭਜਨੋ ਮੱਝਾਂ ਦੇ ਲਈ ਬੱਠਲ ਜਿਹੜਾ ਸੀ ਵਿੱਚ ਪਾਈ ਹੋਈ ਖਲ ਵਿੱਚ ਪਾਣੀ ਪਾਉਂਦੀ ਬੋਲੀ, ਨਾ ਨਾ ਨਾ ਨਾ ਅੰਮਾ ਜੀ, ਸਾਨੂੰ ਨਹੀਂ ਸਰਦਾ ਘਰ ਦੇ ਦੁੱਧ ਬਿਨਾਂ, ਮੁੱਲ ਦੇ ਕਿਹੜੇ ਦੁੱਧ ਹੁੰਦੇ ਨੇ, ਪਾਣੀ ਤਾਂ ਇੱਕ ਪਾਸੇ ਰਿਹਾ, ਹੋਰ ਪਤਾ ਨਹੀਂ ਕੀ ਅੱਗ ਸੁਆਹ ਪਾਉਂਦੇ ਨੇ ਇਹਨਾਂ ਦੇ ਵਿੱਚ। ਹਾਂ ਇਹ ਤਾਂ ਤੇਰੀ ਗੱਲ ਠੀਕ ਹੈ, ਦਿਆਲ ਕੌਰ ਨੇ ਜਿਹੜਾ ਸੀਗਾ, ਦਿਆਲ ਕੌਰ ਨੇ ਸਹਿਮਤੀ ਜਿਹੜੀ ਦਿੱਤੀ, ਨਾਲੇ ਜਦੋਂ ਤੇਜ ਛੁੱਟੀ ਆਉਂਦਾ ਹੈ ਤਾਂ ਖੋਆ ਪੰਜੀਰੀ ਬਣਾ ਦਿੰਦੀ ਆ, ਉਹਦਾ ਮੁੰਡਾ ਜਦੋਂ ਫੌਜ ਚੋਂ ਛੁੱਟੀ ਆਉਂਦਾ ਹੈ ਘਰੇ ਖਾਣ ਨੂੰ ਵੀ ਤੇ ਨਾਲ ਵੀ ਲੈ ਜਾਂਦਾ ਹੈ, ਉੱਥੇ ਕਿਹੜਾ ਖਾਂਦਾ ਹੋ ਵਿਚਾਰਾ, ਨਾਲ ਦੇ ਹੀ ਛੱਕ ਜਾਂਦੇ ਹੋਣਗੇ ਦਿਆਲ ਕੌਰ ਮੂੰਹ ਜਿਹਾ ਮਰੋੜ ਕੇ ਆਖਦੀ ਹੈ, ਹਾਏ ਹਾਏ ਅੰਮਾ ਜੀ ਕੀ ਗੱਲਾਂ ਕਰਦੇ ਹੋ ਤੁਸੀਂ, ਉਹ ਵੀ ਤਾਂ ਮੇਰੇ ਤੇਜ ਵਰਗੇ ਹੀ ਨੇ। ਤੇਜ ਨੂੰ ਤਾਂ ਮੈਂ ਘਰੇ ਹੀ ਬਥੇਰਾ ਖਵਾ ਦਿੰਨੀ ਆ, ਜੇ ਸੱਚ ਪੁੱਛੋ ਇਹਦਾ ਤਾਂ ਮੈਂ ਤਾਂ ਭੇਜਦੀ ਹੈਗੀ ਉਹਦੇ ਸਾਥੀਆਂ ਵਾਸਤੇ ਹੁੰਦੀ ਆ। ਅੰਦਰ ਠੰਡ ਜੀ ਪੈ ਜਾਂਦੀ ਹੈ ਜਦੋਂ ਤੇਜ ਫੋਨ ਕਰਕੇ ਦੱਸਦਾ ਹੁੰਦਾ ਨਾ ਬਈ ਕਿਵੇਂ ਸਾਰੇ ਦੋਸਤ ਚਾਹ ਦੇ ਨਾਲ ਖਾਂਦੇ ਨੇ। ਉਹਨੇ ਖੁਸ਼ੀ ਦੇ ਵਿੱਚ ਖੀਵੀ ਹੁੰਦਿਆਂ ਕਿਹਾ ਸੀ। ਇੰਨੇ ਨੂੰ ਭਜਨ ਕੌਰ ਦੀ ਨੂੰਹ ਪਾਲੀ ਚਾਹ ਬਣਾ ਕੇ ਲੈ ਆਉਂਦੀ ਹੈ। ਚਾਹ ਰੱਖ ਕੇ ਦਿਆਲ ਕੌਰ ਦੇ ਪੈਰੀ ਹੱਥ ਲਾਏ। ਦਿਆਲ ਕੌਰ ਨੇ ਮੋਢੇ ਉੱਤੇ ਹੱਥ ਰੱਖ ਦਿੱਤਾ। ਤੂੰ ਚਾਹ ਬਣਾਉਣ ਨੂੰ ਕਿਹੜੇ ਵੇਲੇ ਕਹਿਤਾ ਕੁੜੇ, ਮੈਨੂੰ ਤਾਂ ਪਤਾ ਬੜਾ ਲੱਗਿਆ, ਦਿਆਲ ਕੌਰ ਨੇ ਧੀਮੀ ਜਿਹੀ ਆਵਾਜ਼ ਦੇ ਵਿੱਚ ਪੁੱਛਿਆ। ਕਹਿਣ ਦੀ ਕੀ ਗੱਲ ਹੈ ਭਲਾ, ਉਹਨੂੰ ਪਤਾ ਹੈ ਬਈ ਬੁੜੀਆਂ ਚਾਹ ਦੇ ਨਾਲ ਹੀ ਚੱਲਦੀਆਂ ਨੇ, ਕਹਿ ਕੇ ਭਜਨ ਕੌਰ ਹੱਸ ਪੈਂਦੀ ਹੈ। ਤੇ ਉਹਨਾਂ ਕਿੰਨੀ ਦੇਰ ਤੱਕ ਗੱਲਾਂ ਕਰਦੀਆਂ ਰਹੀਆਂ। ਦਿਆਲ ਕੌਰ ਸਾਰੇ ਪਿੰਡ ਦੀ ਖਬਰ ਰੱਖਦੀ ਸੀ। ਅਸਲ ਚ ਭਜਨ ਕੌਰ ਕੰਮ ਵੀ ਕਰ ਰਹੀ ਤੇ ਦਿਆਲ ਕੌਰ ਦੇ ਨਾਲ ਗੱਲਾਂ ਵੀ। ਸੂਰਜ ਆਪਣੀ ਲਾਲੀ ਬਖੇਰਦਾ ਹੋਇਆ ਲਹਿੰਦੇ ਵੱਲ ਨੂੰ ਜਿਹੜਾ ਉੱਤਰਦਾ ਵੱਡਾ ਵੱਡਾ ਦਿਸਣ ਲੱਗ ਪਿਆ ਸੀ। ਪੰਛੀਆਂ ਦੇ ਵੀ ਆਪਣੇ ਘਰਾਂ ਨੂੰ ਵਾਪਸੀ ਹੋ ਰਹੀ ਹੈ। ਕਈ ਰੁੱਖਾਂ ਤੇ ਵੇਲ ਬੂਟਿਆਂ ਨੇ ਵੀ ਆਪਣੇ ਪੱਤਿਆਂ ਨੂੰ ਇਕੱਠਿਆ ਕਰਨਾ ਸ਼ੁਰੂ ਕਰ ਦਿੱਤਾ। ਬੀਜੀ ਮੈਂ ਧਾਰ ਕੱਢ ਲਿਆਵਾਂ, ਫੇਰ ਕੁਵੇਲਾ ਹੋ ਜਾਊਗਾ, ਪਾਲੀ ਨੇ ਆਪਣੀ ਸੱਸ ਨੂੰ ਕਿਹਾ। ਬਹੂ ਕੱਲੀ ਜਾਊਂਗੀ ਕੁੜੇ, ਦਿਆਲ ਕੌਰ ਨੂੰ ਜਿਹੜਾ ਪੁੱਛਿਆ। ਆਹੋ ਪਿੱਪਲ ਲੰਘ ਕੇ ਬਾਹਰਲਾ ਘਰ ਹੈਗਾ, ਕਿਹੜਾ ਬਹੁਤੀ ਦੂਰੇ ਜਾਣਾ ਹੈ, ਉੱਥੇ ਇਹਦਾ ਬਾਪੂ ਹੈਗਾ ਹੀ ਹੈ। ਕੱਲ ਨਾਈਆਂ ਦੀ ਕੁੜੀ ਨੂੰ ਪਿੱਪਲ ਹੇਠਾਂ ਦੀ ਲੰਘਦੀ ਨੂੰ ਨਾ ਦੌਰਾ ਪੈ ਗਿਆ ਸੀ, ਧੌਲੇ ਕਰਾ ਕੇ ਮਸਾਂ ਠੀਕ ਹੋਈ ਹੈ। ਕਹਿੰਦੇ ਨੇ ਇਸ ਪਿੱਪਲ ਤੇ ਜਿਹੜਾ ਪ੍ਰੇਤ ਰਹਿੰਦਾ ਹੈ ਨਾ ਉਹਦੀ ਝਪਟ ਦੇ ਵਿੱਚ ਆ ਗਈ, ਦਿਆਲ ਕੌਰ ਨੇ ਦੱਸਿਆ। ਵਹਿਮ ਨੇ ਅੰਮਾ ਜੀ ਸਾਰੇ ਇਹ, ਐਵੇਂ ਨਾ ਹਰ ਚੀਜ਼ ਦੇ ਉੱਤੇ ਤੁਸੀਂ ਵਿਸ਼ਵਾਸ ਕਰਿਆ ਕਰੋ। ਧੱਖ ਜਿੰਨੀ ਤਾਂ ਕੁੜੀ ਹੈ, ਕੋਈ ਕਮਜ਼ੋਰੀ ਹੋਊਗੀ ਸਰੀਰ ਦੇ ਵਿੱਚ ਤਾਂ ਇੱਦਾਂ ਹੁੰਦਾ ਹੈ, ਐਵੀਂ ਵਹਿਮਾਂ ਦੇ ਵਿੱਚ ਪਏ ਹੋ। ਦਿਆਲ ਕੌਰ ਨੇ ਇਸ ਪੁਰਾਣੇ ਵੱਡੇ ਪਿੱਪਲ ਦੇ ਨਾਲ ਸੰਬੰਧਿਤ ਹੋਰ ਵੀ ਕਈ ਗੱਲਾਂ ਸੁਣਾਈਆਂ। ਪਾਲੀ ਨੇ ਬਾਲਟੀ ਧੋਂਦਿਆਂ ਹੋਇਆਂ ਦਿਆਲ ਕੌਰ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਤੇ ਧਾਰ ਕੱਢਣ ਚਲੀ ਗਈ। ਅੱਜ ਉਹਨੂੰ ਪਿੱਪਲ ਦਾ ਰੁੱਖ ਬਦਲਿਆ ਬਦਲਿਆ ਲੱਗਿਆ, ਜਿਵੇਂ ਕਿਸੇ ਮਾੜੀ ਰੂਹ ਦੀ ਮਾਰ ਦੇ ਵਿੱਚ ਆਇਆ ਹੋਵੇ। ਪੱਤਿਆਂ ਦੇ ਵਿੱਚੋਂ ਲੰਘਦੀ ਹਵਾ ਦੀ ਡਰਾਉਣੀ ਜਿਹੀ ਆਵਾਜ਼ ਉਸਦੇ ਅੰਦਰ ਘਬਰਾਹਟ ਪੈਦਾ ਕਰਨ ਲੱਗ ਪਈ। ਧਾਰ ਕੱਢ ਕੇ ਮੁੜੀ ਤਾਂ ਮੂੰਹ ਹਨੇਰਾ ਹੋ ਚੁੱਕਿਆ। ਉਹਨੂੰ ਲੱਗਿਆ ਕਿ ਜਿਵੇਂ ਉਸਦੇ ਪਿੱਛੇ ਪੈਰਾਂ ਦੀ ਭਿੜਕ ਜਿਹੀ ਹੋਵੇ। ਪਿੱਛੇ ਮੁੜ ਕੇ ਦੇਖਣ ਦੀ ਹਿੰਮਤ ਨਾ, ਡਰ ਨਾਲ ਹੌਲ ਜੇ ਪੈਣ। ਦਿਆਲੋ ਦੀਆਂ ਗੱਲਾਂ ਉਸਦੇ ਮਨੋਂ ਨਹੀਂ ਸਨ ਉਤਰ ਰਹੀਆਂ। ਉਹਨੇ ਰਾਤ ਨੂੰ ਆਪਣੀ ਸੱਸ ਦੇ ਨਾਲ ਗੱਲ ਛੇੜੀ ਪਰ ਉਸਨੇ ਕੋਈ ਤਸੱਲੀ ਬਖਸ਼ ਜਵਾਬ ਨਾ ਦਿੱਤਾ। ਇੱਕ ਦਿਨ ਪਾਲੀ ਦਿਨ ਛਿਪਣ ਤੋਂ ਪਹਿਲਾਂ ਹੀ ਜਿਹੜਾ ਧਾਰ ਕੱਢ ਲਿਆਈ ਸੀ। ਮੱਝ ਨੇ ਦੁੱਧ ਥੋੜਾ ਦਿੱਤਾ, ਨਾਲੇ ਵਾਰ ਵਾਰ ਪੈਰ ਚੁੱਕਦੀ ਰਹੀ। ਦੁੱਧ ਜਿਹੜਾ ਸੀ ਸੰਭਾਲਣ ਦਾ ਕੰਮ ਭਜਨ ਕੌਰ ਜਿਹੜੀ ਸੀ ਆਪ ਕਰਦੀ ਹੁੰਦੀ ਸੀ। ਪਾਲੀ ਇੰਨੀ ਸਾਜਰੇ ਨਾ ਧਾਰ ਕੱਢਿਆ ਕਰ ਤੂੰ, ਰਾਤਾਂ ਵੱਡੀਆਂ ਨੇ, ਡੰਗਰ ਔਖ ਮੰਨ ਜਾਂਦੇ ਐ। ਦੇਖ ਅੱਜ ਦੁੱਧ ਕਿੰਨਾ ਘੱਟ ਹੈ, ਭਜਨ ਨੇ ਦੁੱਧ ਪੁਣ ਕੇ ਪਤੀਲੇ ਦੇ ਵਿੱਚ ਪਾਉਂਦਿਆਂ ਕਹਿ ਦਿੱਤਾ। ਜਿਉਂ ਜਿਉਂ ਸ਼ਾਮ ਹੁੰਦੀ ਪਾਲੀ ਨੂੰ ਡੋਬ ਪੈਣ ਲੱਗ ਪੈਂਦੇ ਤੇ ਬਾਹਰਲੇ ਘਰ ਜਾਣ ਦਾ ਇੱਕ ਮਿੰਟ ਦਾ ਰਸਤਾ ਉਸਨੂੰ ਜਿਹੜਾ ਸੀ ਭਵ ਸਾਗਰ ਪਾਰ ਕਰਨ ਤੋਂ ਵੀ ਔਖਾ ਲੱਗਦਾ ਸੀਗਾ। ਇੱਕ ਦਿਨ ਦੁਪਹਿਰ ਵੇਲੇ ਪਿੱਪਲ ਹੇਠਾਂ ਲੋਕਾਂ ਦੀ ਭੀੜ ਲੱਗੀ ਹੋਈ, ਗਵਾਂਢੀਆਂ ਦੀ ਨੂੰਹ ਡਿੱਗ ਗਈ। ਪਤਾ ਹੀ ਨਹੀਂ ਲੱਗਿਆ ਮੈਂ ਕਿਵੇਂ ਡਿੱਗ ਪਈ, ਬਸ ਐ ਲੱਗਿਆ ਕਿ ਇੱਕ ਵਾਰੀ ਜਿਵੇਂ ਕਿਸੇ ਨੇ ਪਿੱਛੋਂ ਧੱਕਾ ਮਾਰਿਆ ਹੁੰਦਾ। ਉਹ ਕਹਿ ਰਹੀ ਹੈ ਧੱਕੇ ਤਾਂ ਵੱਜਣ ਗਈ ਜਦੋਂ ਪਾਊਡਰ ਸੁਰਖੀਆਂ ਲਾ ਕੇ ਇੱਥੋਂ ਦੀਆਂ ਲੰਘੋਗੀਆਂ, ਦਿਆਲ ਕੌਰ ਨੇ ਸੋਟੀ ਸੰਭਾਲਦਿਆਂ ਕਿਹਾ। ਹੁਣ ਤਾਂ ਪਾਲੀ ਜਦੋਂ ਬਾਹਰਲੇ ਘਰ ਜਾਂਦੀ ਹੈ ਉਹਨੂੰ ਕੰਬਣੀ ਜਿਹੀ ਛਿੜ ਪੈਂਦੀ ਹੈ। ਉਸਦਾ ਜੀ ਜਿਹੜਾ ਕਰਦਾ ਕਿ ਉਹ ਕਹਿ ਦੇਵੇ ਕਿ ਉਸਦੇ ਕੋਲੋਂ ਧਾਰ ਨਹੀਂ ਕੱਢੀ ਜਾਂਦੀ, ਪਰ ਉਸਨੂੰ ਕੋਈ ਬਹਾਨਾ ਨਾ ਲੱਭਦਾ। ਕੰਮ ਤੋਂ ਜੀ ਚੁਰਾਉਣਾ ਤਾਂ ਉਸਨੇ ਸਿੱਖਿਆ ਹੀ ਨਾ ਸੀ ਪਹਿਲਾਂ ਤੋਂ ਹੀ। ਬਾਹਰਲੇ ਘਰ ਜਾਂਦਿਆਂ ਨਿੱਕਾ ਜਿਹਾ ਖੜਾਕ ਵੀ ਉਸਦੀ ਜਾਨ ਕੱਢ ਕੇ ਰੱਖ ਦਿੰਦਾ ਹੁੰਦਾ ਸੀ। ਸਹਿਮ ਦੇ ਕਾਰਨ ਉਸਦੀ ਸਿਹਤ ਤੇ ਵੀ ਅਸਰ ਪੈ ਰਿਹਾ, ਉਸਦਾ ਚਿਹਰਾ ਵੀ ਜਿਹੜਾ ਪੀਲਾ ਪੈ ਗਿਆ। ਇਸੇ ਤਰ੍ਹਾਂ ਮਹੀਨਾ ਡੇਢ ਮਹੀਨਾ ਲੰਘ ਗਿਆ। ਇੱਕ ਦਿਨ ਭਜਨ ਕੌਰ ਦੀ ਧੀ ਜਿਹੜੀ ਸੀ ਪ੍ਰੀਤ ਤੇ ਜਵਾਈ ਉਹਨਾਂ ਨੂੰ ਜਿਹੜਾ ਮਿਲਣ ਆ ਗਏ। ਭਾਬੀ ਨੀ ਭਾਬੀ ਤੈਨੂੰ ਕੀ ਹੋ ਗਿਆ, ਤੂੰ ਬਿਮਾਰ ਹੈ, ਸਾਨੂੰ ਕਿਉਂ ਨਹੀਂ ਦੱਸਿਆ ਤੂੰ? ਪ੍ਰੀਤ ਨੇ ਪਾਲੀ ਨੂੰ ਘੁੱਟ ਕੇ ਜੱਫੀ ਪਾਉਂਦਿਆਂ ਹੋਇਆਂ ਕਿੰਨੇ ਸਾਰੇ ਸਵਾਲ ਕਰ ਛੱਡੇ। ਭਜਨੋ ਆਪਣੇ ਧੀ ਜਵਾਈ ਨੂੰ ਬੜੇ ਚਾਅ ਦੇ ਨਾਲ ਜਿਹੜਾ ਮਿਲੀ ਤੇ ਬੈਠਕ ਦੇ ਵਿੱਚ ਬਿਠਾ ਦਿੱਤਾ। ਪਾਲੀ ਪਾਣੀ ਲੈ ਆਈ, ਪ੍ਰੀਤ ਪਾਣੀ ਦਾ ਗਲਾਸ ਫੜ ਕੇ ਭਾਬੀ ਦੇ ਨਾਲ ਹੀ ਰਸੋਈ ਦੇ ਵਿੱਚ ਚਲੀ ਜਾਂਦੀ ਹੈ। ਉਹਨੇ ਫਿਰ ਪਾਲੀ ਨੂੰ ਉਸਦੀ ਸਿਹਤ ਦੇ ਬਾਰੇ ਪੁੱਛਿਆ ਵੀ ਕਿਵੇਂ ਹੈ? ਮੈਂ ਬਿਲਕੁਲ ਠੀਕ ਠਾਕ ਹਾਂ, ਤੂੰ ਕਿਉਂ ਫਿਕਰ ਕਰਦੀ ਹੈ? ਉਹਨੇ ਮੁਸਕਰਾਉਣ ਦੀ ਜਿਹੜੀ ਸੀ ਕੋਸ਼ਿਸ਼ ਕੀਤੀ ਤੇ ਦੁੱਧ ਗੈਸ ਦੇ ਉੱਤੇ ਰੱਖ ਛੱਡਿਆ। ਭਜਨੋ ਵੀ ਜਵਾਈ ਤੋਂ ਉਸਦੇ ਮਾਪਿਆਂ ਦਾ ਹਾਲ ਚਾਲ ਪੁੱਛ ਕੇ ਬਾਹਰ ਆ ਗਈ। ਮਾਂ ਕੀ ਹੋ ਗਿਆ ਭਾਬੀ ਨੂੰ? ਉਸਨੇ ਭਜਨ ਕੌਰ ਨੂੰ ਪੁੱਛ ਲਿਆ। ਕੀ ਦੱਸਾਂ ਕੁੜੇ, ਦਿਆਲੋ ਬੁੜੀ ਆ ਬੈਠਦੀ ਹੈ, ਮੈਨੂੰ ਤਾਂ ਲੱਗਦਾ ਉਹਦੀ ਨਜ਼ਰ ਲੱਗ ਗਈ। ਨਾ ਤਾਂ ਸਿਆਣੀ ਬਿਆਣੀ ਨੂੰ ਕਿਹਾ ਜਾਵੇ ਬਈ ਆਪਦੇ ਘਰੇ ਵਗ ਜਾ, ਅੱਗੇ ਤਾਂ ਕਦੇ ਭਜਨੋ ਨੇ ਧਿਆਨ ਨਹੀਂ ਸੀ ਦਿੱਤਾ, ਪਰ ਧੀ ਦੇ ਕਹਿਣ ਦੇ ਉੱਤੇ ਉਹਨੂੰ ਵੀ ਪਾਲੀ ਲਿਸੀ ਜਿਹੀ ਲੱਗਣ ਲੱਗ ਪਈ। ਨਜ਼ਰਾਂ ਨੁਜ਼ਰਾਂ ਕਾਹਨੂੰ ਲੱਗਦੀਆਂ ਨੇ, ਆਪਦੇ ਮਾਪਿਆਂ ਨੂੰ ਉਧਰ ਹੀ ਹੋਊ। ਇੰਨੇ ਨੂੰ ਜਾਣੀ ਕਿ ਮਿਸ ਕਰਦੀ ਹੋਊਗੀ ਆਪਣੇ ਮਾਂ ਪਿਓ ਨੂੰ, ਵੀ ਉੱਥੇ ਭੇਜ ਦਿਓ ਭਾਈ। ਇੰਨੇ ਨੂੰ ਪਾਲੀ ਵੀ ਖਾਣ ਪੀਣ ਦਾ ਸਮਾਨ ਲੈ ਕੇ ਆ ਜਾਂਦੀ ਹੈ। ਪ੍ਰੀਤ ਨੇ ਪਾਲੀ ਨੂੰ ਸੁਣਾ ਕੇ ਕਿਹਾ, ਮੈਨੂੰ ਤਾਂ ਲੱਗਦਾ ਭਾਬੀ ਤੇਜ ਵੀਰੇ ਨੂੰ ਉਧਰ ਹੀ ਪਈ ਹੈ, ਜਾਣੀ ਕਿ ਆਪਣੇ ਘਰ ਵਾਲੇ ਨੂੰ ਮਿਸ ਕਰਦੀ ਹੈ। ਪ੍ਰੀਤ ਨੇ ਮੁਸਕਰਾ ਕੇ ਨਣਦ ਦੇ ਵੱਲ ਜਿਹੜਾ ਮਿੱਠੀ ਜਿਹੀ ਘੂਰੀ ਵੱਟੀ, ਆ ਜਾਓ ਅੰਦਰ, ਬਾਹਰ ਤਾਂ ਮੱਖੀਆਂ ਭਿਣ ਭਿਣ ਕਰਦੀਆਂ ਫਿਰਦੀਆਂ ਨੇ। ਪਾਲੀ ਨੇ ਬੈਠਕ ਦੇ ਵੱਲ ਜਾਂਦਿਆਂ ਕਹਿ ਦਿੱਤਾ, ਨਾਲੇ ਵੀਰ ਜੀ ਕੱਲੇ ਬੈਠੇ ਨੇ। ਪਾਲੀ ਨੇ ਪ੍ਰੀਤ ਦੇ ਵੱਲ ਜਿਹੜਾ ਮਸ਼ਕਰੀ ਭਰੀ ਮੁਸਕਾਨ ਸੁੱਟਦਿਆਂ ਕਹਿ ਦਿੱਤਾ। ਇਸ ਤੋਂ ਪਹਿਲਾਂ ਕਿ ਪ੍ਰੀਤ ਕੁਝ ਬੋਲਦੀ, ਬਾਪੂ ਜੀ ਨੇ ਖੰਗੂਰਾ ਮਾਰਿਆ ਤੇ ਪ੍ਰੀਤ ਤੇ ਉਸਦਾ ਪਤੀ ਬੜੇ ਅਦਬ ਦੇ ਨਾਲ ਬਾਪੂ ਜੀ ਨੂੰ ਜਿਹੜਾ ਮਿਲੇ। ਪਾਲੀ ਦੇ ਚਿਹਰੇ ਦੇ ਉੱਤੇ ਅੱਜ ਥੋੜੀ ਰੌਣਕ ਸੀਗੀ, ਕੰਮ ਤਾਂ ਭਾਵੇਂ ਬਹੁਤ ਜ਼ਿਆਦਾ ਸੀ ਪਰ ਉਸਦੀ ਜਿਹੜੀ ਨੰਦ ਉਸਦੇ ਨਾਲ ਨਾਲ ਰਹੀ ਸੀ। ਅੱਜ ਉਸਨੂੰ ਬਾਹਰਲੇ ਘਰ ਜਾਂਦੀ ਨੂੰ ਵੀ ਬਹੁਤਾ ਡਰ ਨਾ ਲੱਗਿਆ ਕਿਉਂਕਿ ਪ੍ਰੀਤ ਉਸਦੇ ਨਾਲ ਸੀ, ਦੋਵੇਂ ਇਕੱਠੀਆਂ ਸੀ। ਕੰਮ ਧੰਦੇ ਨਿਪਟਾਉਂਦਿਆਂ ਬਹੁਤ ਰਾਤ ਹੋ ਚੁੱਕੀ ਸੀ, ਭਜਨੋ ਵੀ ਥੱਕ ਚੁੱਕੀ ਹੈ। ਪ੍ਰੀਤ ਤੇ ਪਾਲੀ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਹੱਸ ਰਹੀਆਂ। ਪਾਲੀ ਨੂੰ ਯਾਦ ਆਇਆ ਕਿ ਦੁੱਧ ਵਾਲਾ ਡੋਲੂ ਤਾਂ ਬਾਹਰ ਵਿਹੜੇ ਦੇ ਵਿੱਚ ਹੀ ਰਹਿ ਗਿਆ। ਜਦੋਂ ਡੋਲੂ ਕੀਲੀ ਤੋਂ ਜਿਹੜਾ ਸੀ ਲਾਹ ਕੇ ਮੁੜੀ ਨਾ ਤਾਂ ਇੱਕਦਮ ਉਸਦੀ ਨਿਗਾਹ ਪਿੱਪਲ ਦੇ ਰੁੱਖ ਦੇ ਵੱਲ ਨੂੰ ਗਈ, ਉਸਦਾ ਤਰਾਹ ਨਿਕਲ ਗਿਆ। ਇੱਕ ਕਾਲਾ ਹੱਥਾਂ ਪੈਰਾਂ ਵਾਲਾ ਵੱਡਾ ਸਾਰਾ ਆਕਾਰ ਉਸਨੇ ਦੇਖਿਆ। ਉਹ ਭੱਜ ਕੇ ਅੰਦਰ ਜਾ ਵੜੀ ਤੇ ਉਹਨੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਪ੍ਰੀਤ ਦੇ ਪੁੱਛਣ ਦੇ ਉੱਤੇ ਵੀ ਉਸਨੇ ਕੁਝ ਨਾ ਦੱਸਿਆ। ਥੋੜੀ ਦੇਰ ਦੇ ਬਾਅਦ ਪ੍ਰੀਤ ਨੂੰ ਵੀ ਨੀਂਦ ਨੇ ਜਿਹੜਾ ਆਦ ਪੋਚਿਆ। ਪਾਲੀ ਨੇ ਲਾਈਟ ਬੰਦ ਕਰਤੀ ਪਰ ਉਸਨੂੰ ਨੀਂਦ ਨਹੀਂ ਸੀ ਆ ਰਹੀ। ਕੁਝ ਸਮੇਂ ਬਾਅਦ ਪਾਲੀ ਦੀ ਚੀਕ ਨੇ ਜਿਹੜਾ ਪ੍ਰੀਤ ਤੇ ਭਜਨੋ ਨੂੰ ਜਗਾ ਛੱਡਿਆ। ਪ੍ਰੀਤ ਨੇ ਪਾਲੀ ਨੂੰ ਝੰਜੋੜਿਆ, ਉਹ ਬੁੜਬੜਾ ਰਹੀ ਸੀ ਤੇ ਪਿੱਪਲ ਪਿੱਪਲ ਪ੍ਰੇਤ ਮੇਰੇ ਪਿੱਛੇ, ਪਿੱਪਲ ਪ੍ਰੇਤ ਮੇਰੇ ਪਿੱਛੇ। ਉਹ ਪ੍ਰੀਤ ਦੇ ਨਾਲ ਚਿੰਬੜ ਰਹੀ ਜਿਵੇਂ ਕੋਈ ਸਹਿਮਿਆ ਬੱਚਾ ਆਪਣੀ ਮਾਂ ਦੀ ਬੁੱਕਲ ਦੇ ਵਿੱਚ ਲੁਕਦਾ। ਪ੍ਰੀਤ ਨੇ ਪਾਲੀ ਨੂੰ ਆਪਣੇ ਨਾਲ ਘੁੱਟਦਿਆਂ ਉਸਨੂੰ ਜਗਾਇਆ। ਭਜਨੋ ਨੇ ਪਾਲੀ ਦੇ ਮੱਥੇ ਦੇ ਉੱਤੇ ਹੱਥ ਫੇਰਿਆ ਤੇ ਮਿੱਠੀ ਮਿੱਠੀ ਠੰਡ ਹੋਣ ਦੇ ਬਾਵਜੂਦ ਵੀ ਪਸੀਨੇ ਨਾਲ ਭਿੱਜਿਆ ਹੋਇਆ ਸੀ। ਪਾਲੀ ਦੀ ਜਿਹੜੀ ਸੀ ਬੜਬੜਾਹਟ ਸੁਣ ਕੇ ਭਜਨੋ ਦੀ ਤਾਂ ਜਿਵੇਂ ਜਾਨ ਹੀ ਨਿਕਲ ਗਈ ਹੋਵੇ। ਪਾਲੀ ਉੱਠ ਕੇ ਬੈਠ ਜਾਂਦੀ ਹੈ। ਪੁੱਛਣ ਦੇ ਉੱਤੇ ਉਸਨੇ ਇਹੀ ਕਿਹਾ ਕਿ ਉਸਨੂੰ ਡਰਾਉਣਾ ਸੁਪਨਾ ਆਇਆ ਸੀ, ਰਾਤ ਦੇ 2 ਵਜੇ ਨੇ। ਭਜਨ ਕੌਰ ਸੋਚ ਰਹੀ ਹੈ ਕਿ ਉਹ ਤਾਂ ਲੋਕਾਂ ਦੀਆਂ ਗੱਲਾਂ ਉੱਤੇ ਯਕੀਨ ਨਹੀਂ ਸੀ ਕਰਦੀ ਹੁੰਦੀ ਕਿ ਭੂਤ ਪ੍ਰੇਤ ਵੀ ਹੁੰਦੇ ਨੇ। ਉਹ ਦਿਆਲੋ ਬੁੜੀ ਦੇ ਬਾਰੇ ਸੋਚ ਰਹੀ ਹੈ, ਕੀ ਪਤਾ ਉਸਦੀਆਂ ਗੱਲਾਂ ਸੱਚ ਹੋਣ। ਹੁਣ ਉਹ ਕੀ ਕਰੇਗੀ, ਕਿੱਥੇ ਲਈ ਫਿਰੇਗੀ ਨੂੰਹ ਨੂੰ ਆਪਣੀ ਨੂੰ? ਉਹ ਇਹਨਾਂ ਸੋਚਾਂ ਦੇ ਵਿੱਚ ਡੁੱਬਦੀ ਜਾਂਦੀ ਹੈ ਤੇ ਕਦੇ ਪੁੱਤ ਦੇ ਬਾਰੇ ਸੋਚਦੀ ਹੈ, ਕਦੇ ਪਤੀ ਦੇ ਬਾਰੇ, ਜਿਹੜੇ ਓਪਰੀਆਂ ਰੂਹਾਂ ਦੇ ਵਿੱਚ ਭੋਰਾਂ ਯਕੀਨ ਨਹੀਂ ਸਨ ਰੱਖਦੇ ਹੁੰਦੇ, ਤੇ ਇਹਨਾਂ ਨੂੰ ਕਿੱਦਾਂ ਸਮਝਾਓ? ਸਗੋਂ ਇਹਨਾਂ ਗੱਲਾਂ ਦਾ ਮਖੌਲ ਉਡਾਉਂਦੇ। 4 ਕੁ ਵਜੇ ਤਾਂ ਗੁਰਦੁਆਰਾ ਸਾਹਿਬ ਵਾਲੇ ਭਾਈ ਨੇ ਉੱਠਣ ਦੇ ਲਈ ਤੇ ਅੰਮ੍ਰਿਤ ਵੇਲੇ ਦਾ ਲਾਹਾ ਲੈਣ ਦੇ ਲਈ ਹੋਕਾ ਦੇ ਦਿੱਤਾ। ਭਜਨ ਕੌਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰਦੀ ਹੋਈ ਉੱਠੀ, ਉੱਠ ਖੜੀ ਹੋਈ ਤੇ ਪ੍ਰੀਤ ਤੇ ਪਾਲੀ ਸੁੱਤੀਆਂ ਪਈਆਂ ਨੇ। ਉਹ ਬਿਨਾਂ ਖੜਕਾ ਕੀਤਿਆਂ ਬਾਹਰ ਆਈ ਚਾਹ ਰੱਖ ਕੇ ਕੰਮ ਧੰਦੇ ਜਾਣ ਲੱਗੀ। ਥੋੜੀ ਦੇਰ ਬਾਅਦ ਪ੍ਰੀਤ ਵੀ ਉੱਠ ਕੇ ਬਾਹਰ ਆ ਗਈ ਤੇ ਉਹਨੇ ਮਾਂ ਨੂੰ ਦੱਸਿਆ ਕਿ ਪਾਲੀ ਰਾਤ ਬਾਹਰੋਂ ਦੁੱਧ ਵਾਲਾ ਡੋਲੂ ਚੁੱਕਣ ਦੇ ਲਈ ਜਿਹੜਾ ਗਈ, ਡਰੀ ਹੋਈ ਲੱਗਦੀ ਸੀ, ਪਰ ਪੁੱਛਣ ਦੇ ਉੱਤੇ ਉਸਨੇ ਕੁਝ ਨਾ ਦੱਸਿਆ ਸੀ। ਭਜਨੋਂ ਆਪ ਹੀ ਸਾਰੇ ਕੰਮ ਨਿਪਟਾਉਣ ਲੱਗ ਪਈ। ਉਹਨੇ ਪਾਲੀ ਨੂੰ ਜਗਾਉਣਾ ਜਿਹੜਾ ਸੀ ਠੀਕ ਨਾ ਸਮਝਿਆ ਤੇ ਉਹ ਬਾਲਟੀ ਚੁੱਕ ਕੇ ਖੁਦ ਹੀ ਧਾਰ ਕੱਢਣ ਦੇ ਲਈ ਚਲੇ ਗਈ, ਪਰ ਮੱਝ ਨੇ ਉਹਨੂੰ ਜਿਹੜਾ ਸੀ ਹੱਥ ਵੀ ਨਾ ਲਾਉਣ ਦਿੱਤਾ ਤੇ ਛਾਲ ਮਾਰ ਕੇ ਉਹ ਗਈ ਤੇ ਉਹ ਗਈ। ਕਿੰਨੀ ਵਾਰੀ ਕਿਹਾ ਬਈ ਦੋ ਚਾਰ ਦਿਨਾਂ ਬਾਅਦ ਆਪ ਵੀ ਧਾਰ ਕੱਢ ਲਿਆ ਕਰ, ਪਰ ਤੈਨੂੰ ਤਾਂ ਹੁਣ ਸੁੱਖ ਪੈ ਗਿਆ ਨਾ, ਨੌ ਜੂ ਆ ਗਈ। ਭਜਨ ਕੌਰ ਦਾ ਪਤੀ ਮੱਝ ਅੱਗੋਂ ਪੱਠਿਆਂ ਦੇ ਵਿੱਚ ਹੱਥ ਫੇਰਦਿਆਂ ਬੁੜ ਬੁੜ ਕਰ ਰਿਹਾ। ਭਜਨ ਕੌਰ ਕੁਝ ਨਾ ਬੋਲੀ, ਬਾਲਟੀ ਉੱਥੇ ਛੱਡ ਕੇ ਘਰੇ ਆ ਗਈ ਤੇ ਪਾਲੀ ਤਾਂ ਅਜੇ ਵੀ ਨਹੀਂ ਸੀ ਉੱਠੀ ਹੋਈ। ਉਹਨੇ ਪਾਲੀ ਨੂੰ ਉਠਾਉਣ ਦੇ ਲਈ ਉਸਦੀ ਬਾਂਹ ਦੇ ਉੱਤੇ ਹੱਥ ਲਾਇਆ ਤੇ ਉਸਨੂੰ ਬਾਂਹ ਗਰਮ ਲੱਗੀ। ਉਹਨੇ ਜਿਹੜਾ ਮੱਥੇ ਨੂੰ ਹੱਥ ਲਾਇਆ ਤੇ ਪਾਲੀ ਨੂੰ ਬੁਖਾਰ ਸੀਗਾ। ਪਾਲੀ ਜਾਗ ਪਈ ਪਰ ਉਸਦੇ ਕੋਲੋਂ ਉੱਠਿਆ ਨਾ ਸਾ ਗਿਆ। ਪ੍ਰੀਤ ਨੇ ਪਾਲੀ ਨੂੰ ਉੱਠਣ ਤੋਂ ਮਨਾ ਵੀ ਕੀਤਾ ਤੇ ਆਪਣੇ ਪਰਸ ਦੇ ਵਿੱਚੋਂ ਕੱਢ ਕੇ ਬੁਖਾਰ ਉਤਾਰਨ ਦੇ ਲਈ ਗੋਲੀ ਦੇਣ ਲੱਗੀ ਤਾਂ ਭਜਨ ਉਹਨੇ ਰੋਕਦਿਆਂ ਕਿਹਾ, ਕਹਿੰਦੇ ਨੇ ਕਿ ਬਿਨਾਂ ਡਾਕਟਰ ਦੀ ਸਲਾਹ ਦੇ ਦਵਾਈ ਨਹੀਂ ਲੈਣੀ ਚਾਹੀਦੀ ਹੁੰਦੀ। ਥੋੜੀ ਦੇਰ ਤਾਂ ਪ੍ਰੀਤ ਪਾਲੀ ਦੇ ਕੋਲ ਹੀ ਬੈਠੀ ਰਹੀ, ਫਿਰ ਉਹਨੇ ਪਾਲੀ ਦੀ ਚੁੰਨੀ ਲਈ ਤੇ ਬੁੱਕਲ ਮਾਰ ਕੇ ਥੋੜਾ ਮੂੰਹ ਲੁਕਾਇਆ, ਧਾਰ ਕੱਢਣ ਚਲੀ ਗਈ ਤੇ ਇੱਕ ਦੋ ਵਾਰ ਮੱਝ ਨੇ ਪੈਰ ਚੁੱਕਿਆ ਪਰ ਫਿਰ ਵੀ ਖੜ ਗਈ। ਪਿੰਡ ਵਿੱਚੋਂ ਹੀ ਡਾਕਟਰ ਬੁਲਾਇਆ ਗਿਆ। ਉਹਨੇ ਕਿਹਾ ਮੌਸਮੀ ਬੁਖਾਰ ਹੈ, ਕੋਈ ਗੱਲ ਨਹੀਂ ਹੈ, ਪਰ ਸ਼ਾਮ ਤੱਕ ਬੁਖਾਰ ਨਾ ਉਤਰਿਆ। ਪ੍ਰੀਤ ਦਾ ਪਤੀ ਪਾਲੀ ਦੀ ਹਾਲਤ ਦੇਖ ਕੇ ਪ੍ਰਤੀ ਜਿਹੜਾ ਸੀ ਪ੍ਰੀਤ ਨੂੰ ਦੋ ਕੁ ਦਿਨਾਂ ਦੇ ਲਈ ਛੱਡ ਕੇ ਚਲਿਆ ਗਿਆ। ਦਿਨ ਦੇ ਵਿੱਚ ਦਿਆਲ ਕੌਰ ਬੜੀ ਜਿਹੜਾ ਕਈ ਗੇੜੇ ਮਾਰ ਗਈ। ਭਜਨ ਕੌਰ ਨੇ ਉਸਨੂੰ ਪਾਲੀ ਦੇ ਡਰਨ ਦੇ ਬਾਰੇ ਦੱਸਿਆ ਤੇ ਪਿੱਪਲ ਦੇ ਨਾਲ ਜੁੜੀਆਂ ਉਸਨੇ ਚਾਰ ਕਹਾਣੀਆਂ ਹੋਰ ਸੁਣਾਤੀਆਂ। ਮੈਂ ਤਾਂ ਕਿੰਨੇ ਦਿਨਾਂ ਦੀ ਦੇਖਦੀ ਹਾਂ ਤੇਰੀ ਨੂੰਹ ਨੂੰ ਭੈਣੇ, ਗੁੱਸਾ ਨਾ ਕਰੀ ਭਜਨੋ, ਇਹ ਝਪਟ ਦੇ ਵਿੱਚ ਆਈ ਹੋਈ ਹੈ, ਕਿਸੇ ਚੰਗੇ ਸਿਆਣੇ ਤੋਂ ਇਲਾਜ ਕਰਵਾ, ਨਹੀਂ ਤਾਂ ਪਛਤਾਉਂਦੀ ਰਹਿ ਜਾਏਗੀ ਪਿੱਛੋਂ ਫਿਰ। ਦਿਆਲ ਕੌਰ ਦੀਆਂ ਗੱਲਾਂ ਸੁਣ ਕੇ ਭਜਨ ਕੌਰ ਹੋਰ ਵੀ ਡਰ ਗਈ। ਭਜਨ ਕੌਰ ਨੇ ਆਪਣੇ ਪਤੀ ਨੂੰ ਸਾਰਾ ਕੁਝ ਦੱਸਿਆ ਵੀ ਆਹ ਭਾਣਾ ਵਾਪਰਿਆ। ਪਹਿਲਾਂ ਤਾਂ ਉਹ ਭਜਨੋਂ ਨੂੰ ਭੱਜ ਕੇ ਪੈ ਗਿਆ, ਪਰ ਨੌ ਦੀ ਹਾਲਤ ਦੇਖ ਕੇ ਉਹ ਵੀ ਘਬਰਾ ਜਿਆ ਗਿਆ। ਪ੍ਰੀਤ ਪਾਲੀ ਦੇ ਕੋਲ ਹੀ ਰਹੀ। ਪਾਲੀ ਨੇ ਪ੍ਰੀਤ ਨੂੰ ਸਾਰੀਆਂ ਗੱਲਾਂ ਦੱਸ ਦਿੱਤੀਆਂ, ਕਿਵੇਂ ਉਸਦੇ ਪਿੱਛੇ ਪੈਰਾਂ ਦੀ ਬਿੜਕ ਆਉਂਦੀ ਤੇ ਉਸਨੂੰ ਪਿੱਪਲ ਦੇ ਕੋਲੋਂ ਲੰਘਦਿਆਂ ਡਰ ਲੱਗਦਾ ਹੁੰਦਾ। ਰਾਤ ਨੂੰ ਪਿੱਪਲ ਤੇ ਕਾਲਾ ਪਰਛਾਵਾਂ ਦੇਖਿਆ। ਪ੍ਰੀਤ ਨੇ ਆਪਣੇ ਮਾਂ ਪਿਓ ਨੂੰ ਦੱਸਿਆ ਇਹ। ਬੁਖਾਰ ਤਾਂ ਦੂਜੇ ਦਿਨ ਠੀਕ ਹੋ ਗਿਆ ਪਰ ਕਮਜ਼ੋਰੀ ਕਰਕੇ ਉੱਠਿਆ ਨਹੀਂ ਸੀ ਜਾ ਰਿਹਾ ਪਾਲੀ ਕੋਲੋਂ, ਤੇ ਅਖੀਰ ਤੇ ਪਾਲੀ ਦੇ ਮਾਂ ਪਿਓ ਨੂੰ ਜਿਹੜਾ ਸੀ ਉਸਦੀ ਬਿਮਾਰੀ ਦੇ ਬਾਰੇ ਜਾਣਕਾਰੀ ਦਿੱਤੀ ਗਈ ਭਾਈ ਆਹ ਕੰਮ ਹੋ ਗਿਆ। ਦੂਜੇ ਦਿਨ ਸਵੇਰੇ ਹੀ ਪਾਲੀ ਦਾ ਪਿਓ ਵੀ ਆ ਗਿਆ। ਉਹ 10 ਕੁ ਜਮਾਤਾਂ ਪੜਿਆ ਹੋਣ ਕਰਕੇ ਤੇ ਪੜ੍ਹੇ ਲਿਖੇ ਸਿਆਣੇ ਬੰਦਿਆਂ ਦੀ ਸੋਭਤ ਦੇ ਵਿੱਚ ਰਹਿਣ ਕਰਕੇ ਵਹਿਮਾਂ ਭਰਮਾਂ ਤੋਂ ਥੋੜਾ ਦੂਰ ਤੇ ਦਲੀਲ ਦੇ ਕੇ ਜਿਹੜਾ ਸੀ ਤਰਕ ਦੇ ਨਾਲ ਆਪਣੀ ਗੱਲ ਮਨਵਾਉਣ ਵਾਲਾ ਬੰਦਾ ਸੀ। ਬੂਹੇ ਅੱਗੇ ਮੋਟਰਸਾਈਕਲ ਖੜਾ ਦੇਖ ਕੇ ਦਿਆਲ ਕੌਰ ਵੀ ਆ ਗਈ। ਪਾਲੀ ਦੇ ਪਿਓ ਨੇ ਸਭ ਦੀਆਂ ਗੱਲਾਂ ਸੁਣੀਆਂ ਪਰ ਉਸਦੀ ਦਲੀਲ ਦਾ ਕੋਈ ਅਸਰ ਨਾ ਹੋਇਆ। ਦਿਆਲ ਕੌਰ ਉਸਦੀ ਹਰ ਗੱਲ ਕਾਟ ਕਰਦੀ। ਉਸਦੇ ਉਹਨੇ ਜਿਹੜਾ ਸੀ ਬਜ਼ੁਰਗ ਦੇ ਨਾਲ ਬਹਿਸ ਕਰਨੀ ਠੀਕ ਨਾ ਸਮਝੀ ਤੇ ਉਹਨੇ ਪਿੱਪਲ ਹੇਠੋਂ ਇੱਕ ਪੱਥਰ ਜ਼ਰੂਰ ਉਖਾੜ ਦਿੱਤਾ ਸੀ ਕਿਉਂਕਿ ਉਸਦੇ ਨਾਲ ਕਈ ਲੋਕਾਂ ਨੇ ਠੋਕਰ ਖਾਧੀ ਸੀ। ਮੈਂ ਦੁਪਹਿਰ ਤੋਂ ਬਾਅਦ ਦਵਾਈ ਲੈ ਕੇ ਆਊਂਗਾ ਪਾਲੀ ਵਾਸਤੇ, ਉਹਨੇ ਕਿਹਾ। ਦਵਾਈ ਤਾਂ ਕਿੰਨੇ ਦਿਨਾਂ ਦੀ ਖਾਈ ਰਹੀ ਹੈ ਇਹ, ਦਵਾਈ ਨਹੀਂ ਕੰਮ ਕਰਦੀ ਭਾਈ ਹੁਣ, ਦਿਆਲ ਕੌਰ ਨੇ ਜਾਂਦੇ ਹੋਏ ਨੂੰ ਆਪਣਾ ਸੁਝਾਅ ਦੇ ਦਿੱਤਾ। ਉਹ 2 ਘੰਟਿਆਂ ਬਾਅਦ ਹੀ ਵਾਪਸ ਆ ਗਿਆ। ਉਹਨੇ ਪ੍ਰੀਤ ਨੂੰ ਇੱਕ ਤਬੀਤ ਫੜਾਇਆ ਤੇ ਭਜਨ ਕੌਰ ਨੇ ਕੰਬਦੇ ਹੱਥਾਂ ਦੇ ਨਾਲ ਜੱਕੋ ਤੱਕੀ ਦੇ ਵਿੱਚ ਪਾਲੀ ਦੇ ਡੋਲੇ ਦੇ ਨਾਲ ਬੰਨ ਛੱਡਿਆ। ਮੈਂ ਤਾਂ ਇਹਨਾਂ ਗੱਲਾਂ ਨੂੰ ਮੰਨਦਾ ਨਹੀਂ ਸੀ ਪਰ ਬੱਚਿਆਂ ਦੀ ਤਕਲੀਫ ਮਾਪਿਆਂ ਤੋਂ ਬੜਾ ਕੁਝ ਕਰਵਾ ਛੱਡਦੀ ਹੈ। ਪੁੱਤ ਪਾਲੀ ਨਹੀਂ ਪਾਲੀ, ਇਹਨੂੰ ਜੂਠਾ ਹੱਥ ਨਹੀਂ ਲਾਉਣਾ, ਬਹੁਤ ਸ਼ਕਤੀ ਹੈ ਇਹਦੇ ਵਿੱਚ, ਕੋਈ ਬੁਰੀ ਰੂਹ ਨੇੜੇ ਨਹੀਂ ਫਟਕ ਸਕਦੀ ਹੈ। ਥੋੜੀ ਦੇਰ ਗੱਲਾਂ ਬਾਤਾਂ ਕਰਕੇ ਉਹਨੇ ਜਿਹੜਾ ਧੀ ਦੇ ਸਿਰ ਦੇ ਉੱਤੇ ਹੱਥ ਰੱਖਿਆ ਤੇ ਸਾਰਿਆਂ ਨੂੰ ਹੱਥ ਜੋੜੇ ਤੇ ਜਾਣ ਦੀ ਇਜਾਜ਼ਤ ਮੰਗ ਲਈ। ਚੰਗਾ ਭਾਈ ਮੈਂ ਚੱਲਦਾ। 2 ਕੁ ਦਿਨਾਂ ਦੇ ਵਿੱਚ ਹੀ ਪਾਲੀ ਠੀਕ ਹੋਣ ਲੱਗ ਪਈ। 1-2 ਦਿਨ ਤਾਂ ਪ੍ਰੀਤ ਨੇ ਧਾਰ ਕੱਢੀ, ਪਾਲੀ ਠੀਕ ਹੋਈ ਤਾਂ ਪ੍ਰੀਤ ਸਹੁਰੇ ਚਲੀ ਗਈ ਆਪਣੇ। ਹੁਣ ਭਜਨੋ ਤੇ ਪਾਲੀ ਦੋਵੇਂ ਇਕੱਠੀਆਂ ਹੀ ਹਿਜੜਾ ਬਾਹਰਲੇ ਘਰ ਜਾਂਦੀਆਂ। ਪੰਜ ਸੱਤ ਦਿਨ ਤਾਂ ਇਸ ਤਰ੍ਹਾਂ ਹੁੰਦਾ ਰਿਹਾ। ਇੱਕ ਦਿਨ ਭਜਨ ਕੌਰ ਨੂੰ ਪਤਾ ਨਹੀਂ ਸੀ ਕਿ ਕੰਮ ਪਤਾ ਨਹੀਂ ਕਿ ਕੰਮ ਆ ਪਿਆ ਕਿਤੇ। ਪਾਲੀ ਨੂੰ ਇਕੱਲਿਆਂ ਹੀ ਜਾਣਾ ਪੈ ਗਿਆ। ਜਦੋਂ ਵਾਪਸ ਆ ਰਹੀ ਸੀ ਤਾਂ ਉਸਨੂੰ ਪਿੱਛੇ ਪੈਰਾਂ ਦੀ ਬਿੜਕ ਜਿਹੜੀ ਮਹਿਸੂਸ ਹੋਈ, ਫਿਰ ਉਹ ਅੰਦਰੋਂ ਕੰਬ ਗਈ ਕਿ ਇਹ ਕੀ ਹੋ ਗਿਆ। ਦੂਜੇ ਹੀ ਪਲ ਉਹਨੇ ਬਾਂਹ ਦੇ ਨਾਲ ਬੰਨੇ ਤਬੀਤ ਨੂੰ ਹੱਥ ਪਾ ਲਿਆ। ਬਿੜਕ ਉਸਨੂੰ ਉਹਦੇ ਬਿਲਕੁਲ ਨੇੜੇ ਲੱਗੀ। ਉਹਨੇ ਪਿੱਛੇ ਨੂੰ ਦੇਖਿਆ ਕਿ ਬਿੱਲੀ ਉਸਦੇ ਪਿੱਛੇ ਆ ਰਹੀ ਸੀ, ਸ਼ਾਇਦ ਦੁੱਧ ਵਾਲੀ ਬਾਲਟੀ ਕਰਕੇ। ਪਾਲੀ ਆਪਣੇ ਅੰਦਰ ਨਵੀਂ ਸ਼ਕਤੀ ਮਹਿਸੂਸ ਕਰਦੀ। ਉਹ ਕਈ ਵਾਰੀ ਡੋਲੇ ਦੇ ਉੱਤੇ ਹੱਥ ਰੱਖ ਕੇ ਪਿੱਪਲ ਦੇ ਵੱਲ ਦੇਖਦੀ, ਜਿਵੇਂ ਉਹ ਪ੍ਰੇਤ ਨੂੰ ਭਸਮ ਕਰਨ ਦੀ ਜਿਹੜੀ ਸੀ ਸ਼ਕਤੀ ਰੱਖਦੀ ਹੋਵੇ। ਪਾਲੀ ਹੁਣ ਡਰਦੀ ਨਹੀਂ ਸੀ। ਜੇ ਕਦੇ ਉਸਨੂੰ ਡਰ ਲੱਗਦਾ ਵੀ ਤਾਂ ਉਸਨੂੰ ਆਪਣੇ ਬਾਪੂ ਦੀਆਂ ਗੱਲਾਂ ਯਾਦ ਆਉਣ ਲੱਗ ਪੈਂਦੀਆਂ। ਇਹਦੇ ਵਿੱਚ ਬਹੁਤ ਸ਼ਕਤੀ ਹੈ, ਕੋਈ ਬੁਰੀ ਰੂਹ ਨੇੜੇ ਨਹੀਂ ਫਟਕ ਸਕਦੀ ਤੇਰੇ। ਇਸੇ ਤਰ੍ਹਾਂ ਡੇਢ ਕੁ ਮਹੀਨਾ ਲੰਘ ਜਾਂਦਾ ਹੈ। ਕਈ ਵਾਰ ਉਹ ਸੋਚਦੀ ਕਿ ਉਸਦੀ ਤਕਲੀਫ਼ ਨੇ ਬਾਪੂ ਨੂੰ ਕਿਹੜੇ ਰਾਹ ਤੋਰ ਛੱਡਿਆ। ਜਿਸ ਪਾਸੇ ਜਾਣ ਤੋਂ ਉਹ ਦੂਜਿਆਂ ਨੂੰ ਰੋਕਦਾ ਸੀ, ਅੱਜ ਆਪ ਸਿਆਣਿਆਂ ਦੇ ਦਰਾਂ ਦੇ ਉੱਤੇ ਸਿਰ ਝੁਕਾਉਂਦੇ ਨੇ। ਇੱਕ ਵਾਰੀ ਉਹਨੇ ਆਪਣੇ ਬਾਪੂ ਨੂੰ ਕਿਹਾ ਵੀ ਕਿ ਉਸਦੇ ਕਰਕੇ ਉਹਨਾਂ ਨੂੰ ਆਪਣੇ ਅਸੂਲ ਛੱਡਣੇ ਪਏ ਨੇ, ਔਲਾਦ ਪਿੱਛੇ ਬੜਾ ਕੁਝ ਕਰਨਾ ਪੈਂਦਾ। ਉਹਨੇ ਇਹ ਕਹਿ ਕੇ ਗੱਲ ਟਾਲ ਛੱਡੀ ਸੀ। ਕੋਈ ਮਹੀਨੇ ਡੇਢ ਮਹੀਨੇ ਪਿੱਛੋਂ ਪਾਲੀ ਦਾ ਪਿਓ ਪਤਾ ਲੈਣ ਫਿਰ ਤੋਂ ਆ ਗਿਆ। ਧੀ ਨੂੰ ਦੇਖ ਕੇ ਬੜਾ ਖੁਸ਼ ਹੋਇਆ। ਸਬੱਬ ਦੇ ਨਾਲ ਉਸ ਦਿਨ ਭਜਨ ਕੌਰ ਦੀ ਧੀ ਪ੍ਰੀਤ ਤੇ ਜਵਾਈ ਵੀ ਮਿਲਣ ਆਏ ਹੋਏ ਸੀ। ਸਾਰੇ ਜਣੇ ਬੜੇ ਖੁਸ਼ ਤੇ ਪਾਲੀ ਹੁਣ ਬਿਲਕੁਲ ਠੀਕ ਠਾਕ। ਪਾਲੀ ਪੁੱਤ, ਆ ਤਬੀਤ ਜਿਹੜਾ ਨਾ ਜੂਠਾ ਹੋ ਗਿਆ ਤੇਰਾ। ਪੂਰਨ ਮਾਛੀ ਨੂੰ ਗ੍ਰਹਿਣ ਲੱਗਿਆ ਸੀ ਨਾ ਚੰਦ ਨੂੰ, ਆ ਖੋਲ ਕੇ ਦਿਓ ਮੈਨੂੰ, ਹੁਣ ਬਦਲਣਾ ਪਊ, ਹੁਣ ਤਾਂ ਨਵਾਂ ਲਿਆਓ। ਅਸੀਂ ਤਾਂ ਕਦੇ ਵੀ ਆ ਧਾਗਿਆਂ ਸੂਤਿਆਂ ਦੇ ਵਿੱਚ ਯਕੀਨ ਨਹੀਂ ਕਰਿਆ, ਪਰ ਹੁਣ। ਭਜਨ ਕੌਰ ਦੇ ਪਤੀ ਨੇ ਉਦਾਸ ਜਿਹੀ ਆਵਾਜ਼ ਦੇ ਵਿੱਚ ਕਿਹਾ, ਕਿਹੜੇ ਸਿਆਣੇ ਤੋਂ ਲਿਆਂਦਾ ਤਬੀਤ ਭਾਈ, ਜੇ ਦੱਸ ਦੇਵੇਂ ਕਿਸੇ ਹੋਰ ਦਾ ਵੀ ਭਲਾ ਹੋ ਜਾਊ। ਦਿਆਲ ਕੌਰ ਨੇ ਪੁੱਛਿਆ, ਆ ਨਾ ਤੁਹਾਡੇ ਨਾਲ ਲੱਗਦਾ ਸ਼ਹਿਰ ਹੈ ਵਿੱਚ ਮੈਂ ਮਾਤਾ ਜੀ ਹੈਗੇ ਨੇ ਨਾ। ਪਾਲੀ ਨੇ ਤਬੀਤ ਖੋਲ ਕੇ ਆਪਣੇ ਬਾਪੂ ਨੂੰ ਫੜਾ ਤਾ, ਪਰ ਉਸਦਾ ਦਿਲ ਨਹੀਂ ਸੀ ਕਰ ਰਿਹਾ, ਕਿਉਂਕਿ ਇਸ ਤਬੀਤ ਦੇ ਕਰਕੇ ਹੀ ਤਾਂ ਪ੍ਰੇਤ ਤੋਂ ਖਹਿੜਾ ਛੁੱਟਿਆ ਤੇ ਉਸਦੇ ਵਿੱਚ ਨਵੀਂ ਤਾਕਤ ਆਈ, ਬਲ ਆਇਆ, ਕੌਨਫੀਡੈਂਸ ਵਧਿਆ। ਹੁਣ ਤਬੀਤ ਦੀ ਜ਼ਰੂਰਤ ਵੀ ਨਹੀਂ, ਬਸ ਇਸਦੇ ਉੱਤੇ ਲਿਖੇ ਮੰਤਰ ਦਾ ਧਿਆਨ ਕਰ ਲੈਣਾ, ਬੁਰੀਆਂ ਰੂਹਾਂ ਦੂਰ ਰਹਿਣਗੀਆਂ। ਪਾਲੀ ਦੇ ਬਾਪੂ ਨੇ ਵੱਡੇ ਸਾਰੇ ਚੌਰਸ ਤਬੀਤ ਦੇ ਵਿੱਚੋਂ ਮੰਤਰ ਵਾਲਾ ਕਾਗਜ਼ ਦਾ ਟੁਕੜਾ ਕੱਢਦਿਆਂ ਕਹਿ ਦਿੱਤਾ। ਸਾਰੇ ਜਣੇ ਉਸ ਲਿਖੇ ਮੰਤਰ ਨੂੰ ਦੇਖਣਾ ਚਾਹੁੰਦੇ ਸਨ ਕਿ ਭਾਈ ਕੀ ਲਿਖਿਆ। ਪਾਲੀ ਦੇ ਬਾਪੂ ਨੇ ਕਾਗਜ਼ ਦੀਆਂ ਕਈ ਤਹਾਂ ਖੋਲੀਆਂ, ਸਾਰੇ ਦੇਖ ਕੇ ਹੈਰਾਨ ਪਰੇਸ਼ਾਨ ਰਹਿ ਗਏ। ਕਾਗਜ਼ ਤਾਂ ਦੋਵਾਂ ਪਾਸਿਆਂ ਤੋਂ ਸਾਫ਼ ਸੀਗਾ, ਕੁਝ ਵੀ ਨਹੀਂ ਸੀ ਲਿਖਿਆ ਹੋਇਆ, ਸਾਰੇ ਪਾਸੇ ਚੁੱਪ। ਪਾਲੀ ਆਪਣੇ ਬਾਪੂ ਦੀ ਹੁਸ਼ਿਆਰੀ ਸਮਝ ਗਈ, ਪਰ ਬਾਪੂ ਕਾਲਾ ਪਰਛਾਵਾਂ ਉਹ ਕੀ ਹੈ। ਉਹਨੇ ਸਵਾਲੀਆਂ ਨਜ਼ਰਾਂ ਦੇ ਨਾਲ ਬਾਪੂ ਦੇ ਵੱਲ ਤੱਕਿਆ। ਆਪਣੇ ਕੁੜਤੇ ਦੇ ਖਿੱਸੇ ਦੇ ਵਿੱਚੋਂ ਹੱਥ ਪਾ ਕੇ ਉਹਨੇ ਵਰਤੀਆਂ ਸਰਿੰਜਾਂ ਤੇ ਗੋਲੀਆਂ ਦੇ ਖਾਲੀ ਪੱਤੇ ਅੱਧ ਸੜੇ ਕਾਗਜ਼ ਦਿਖਾਏ। ਇਹ ਉਸਨੂੰ ਪਿੱਪਲ ਦੇ ਮੁੱਢ ਕੋਲੋਂ ਜਿਹੜੇ ਮਿਲੇ ਸਨ। ਨਸ਼ੇ, ਕਹਿੰਦੀ ਨਸ਼ੇ? ਭਜਨੋ ਦੇ ਪਤੀ ਨੇ ਹੈਰਾਨੀ ਦੇ ਨਾਲ ਪੁੱਛਿਆ। ਜੀ ਹਾਂ ਭਾਈ ਸਾਹਿਬ, ਇਹ ਪ੍ਰੇਤ ਹੈ, ਪ੍ਰੇਤ ਜਿਹੜਾ ਲੋਕਾਂ ਦੇ ਘਰ ਬਰਬਾਦ ਕਰ ਰਿਹਾ। ਜੀ ਦੋਸਤੋ, ਇਹ ਸੀ ਜੀ ਬਾਕਮਾਲ ਕਹਾਣੀ ਸੁਨੇਹਾ ਦਿੰਦੀ ਭੂਤਾਂ ਪ੍ਰੇਤਾਂ ਦੀ, ਪਰ ਸੁਨੇਹਾ ਵਿੱਚੋਂ ਨਸ਼ੇ ਦਾ ਦੇ ਗਈ ਹੈ। ਤੇ ਜੋ ਕਿ ਉੱਥੇ ਬੈਠ ਕੇ ਨਸ਼ੇੜੀ ਜਿਹੜੇ ਨੇ ਪਿੱਪਲ ਦੇ ਥੱਲੇ ਬੈਠ ਕੇ ਸਾਰਾ ਕੁਝ ਕਰਦੇ ਹੋਣਗੇ। ਖੜਾਕ ਆਉਂਦਾ ਸੀ, ਹੋਰ ਸਾਰੀਆਂ ਚੀਜ਼ਾਂ ਆਉਂਦੀਆਂ ਸੀ, ਹਨੇਰਾ ਹੁੰਦਾ ਸੀ ਤੇ ਕਿਸੇ ਦਾ ਹੌਸਲਾ ਨਹੀਂ ਹੁੰਦਾ ਸੀ ਕਿ ਉਧਰ ਵੱਲ ਨੂੰ ਝਾਤ ਮਾਰ ਕੇ ਦੇਖ ਲਵੇ, ਕਿਉਂਕਿ ਇੱਕ ਜਿਹੜਾ ਫੋਬੀਆ ਪੈ ਜਾਂਦਾ ਮਨ ਦੇ ਵਿੱਚ, ਉਹ ਚਾਹੇ ਸਿਆਸਤ ਦਾ ਹੋਵੇ, ਧਰਮ ਦਾ ਹੋਵੇ, ਭੂਤਾਂ ਪ੍ਰੇਤਾਂ ਦਾ ਹੋਵੇ ਜਾਂ ਕਿਸੇ ਵੀ ਚੀਜ਼ ਦਾ ਹੋਵੇ, ਉਹ ਚੀਜ਼ ਮਾੜੀ ਹੈ। ਤੇ ਉਹ ਜਦੋਂ ਜ਼ਿਆਦਾ ਉਹਦੇ ਉੱਤੇ ਗੱਲਬਾਤ ਕਰਦੇ ਹਾਂ ਫਿਰ ਉਸਤੋਂ ਤੋਂ ਹੀ ਆਪਾਂ ਨੂੰ ਡਰ ਲੱਗਣ ਲੱਗ ਜਾਂਦਾ ਹੈ ਤੇ ਉਹ ਦਿਮਾਗ ਦੇ ਵਿੱਚ ਹੌਲੀ ਹੌਲੀ ਬਹਿਣ ਲੱਗ ਜਾਂਦਾ ਚੀਜ਼ਾਂ, ਤੇ ਇਹ ਸਾਰਾ ਜੇ ਕਹਾਣੀ ਜਿਹੜੀ ਹੈ ਵਿੱਚੋਂ ਨਸ਼ਰ ਹੁੰਦੀ ਹੈ। ਤੇ ਪਿੱਪਲ ਤੇ ਪ੍ਰੇਤ ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ ਦੇ ਵਿੱਚੋਂ ਹਰ ਵਾਰ ਦੀ ਤਰ੍ਹਾਂ ਬਾਕਮਾਲ ਕਹਾਣੀ, ਬਹੁਤ ਸਾਰੀਆਂ ਚੀਜ਼ਾਂ ਉਹਨਾਂ ਤੋਂ ਸਿੱਖਣ ਨੂੰ ਜਿਹੜੀਆਂ ਇਹਨਾਂ ਕਹਾਣੀਆਂ ਦੇ ਵਿੱਚੋਂ ਮਿਲਦੀਆਂ ਨੇ, ਤੇ ਸਮਾਜ ਦੇ ਪ੍ਰਤੀ ਜਾਗਰੂਕਤਾ ਤੇ ਲੋਕਾਂ ਨੂੰ ਜਿਹੜਾ ਸੈਲਫ ਕੌਨਫੀਡੈਂਸ ਤੇ ਆਪਣੇ ਆਪ ਦੇ ਉੱਤੇ ਨਿਰਭਰ ਹੋਣ ਦੀਆਂ ਗੱਲਾਂ ਤੇ ਹੋਰ ਸਾਰੀਆਂ ਜਿਹੜੀਆਂ ਕੁਰੇਤਾਂ ਨੇ ਸਾਡੇ ਸਮਾਜ ਦੇ ਵਿੱਚ, ਸਾਡੇ ਆਪਣਿਆਂ ਦੇ ਵਿੱਚ, ਉਹਨਾਂ ਨੂੰ ਪਰੇ ਕਰਨ ਦਾ ਜਿਹੜਾ ਸੁਨੇਹਾ ਦਿੰਦੀਆਂ ਨੇ। ਲੋ ਦੋਸਤੋ, ਇਹ ਸੀ ਜੀ ਕਹਾਣੀ ਪਿੱਪਲ ਤੇ ਪ੍ਰੇਤ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ ਤੇ ਕਹਾਣੀਕਾਰ ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ ਦੇ ਵਿੱਚੋਂ ਕਹਾਣੀ ਪਿੱਪਲ ਤੇ ਪ੍ਰੇਤ। ਤੇ ਇਸੇ ਤਰ੍ਹਾਂ ਦੋਸਤੋ ਲਾਈਨਾਂ ਖੁੱਲੀਆਂ ਨੇ ਤੇ ਕਾਲ ਕਰ ਸਕਦੇ ਹੋ ਆਖਰ ਦੇ ਵਿੱਚ, ਫਿਰ ਸਮਾਪਤੀ ਕਰਦੇ ਹਾਂ 2-3 ਮਿੰਟ ਦੇ ਵਿੱਚ, ਤੇ ਜੇ ਕਾਲ ਆ ਜਾਂਦੀ ਠੀਕ ਹੈ, ਨਹੀਂ ਤਾਂ ਫਿਰ ਆਪਾਂ ਤੁਹਾਡੇ ਸੁਨੇਹੇ ਲੈਂਦੇ ਹਾਂ ਤੇ ਸੁਨੇਹਿਆਂ ਦੇ ਵਿੱਚ ਤੁਹਾਡੇ ਜਿਹੜੇ ਖੂਬਸੂਰਤ ਅੰਦਾਜ਼ ਨੇ ਉਹਨਾਂ ਦੀ ਸਾਂਝ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। +358 44 976 19 ਸਟੂਡੀਓ ਦਾ ਨੰਬਰ ਹੈ, ਹਰ ਵੇਲੇ ਸਕਰੀਨ ਦੇ ਉੱਤੇ ਵੀ ਚੱਲਦਾ ਰਹਿੰਦਾ, ਨਾਲ ਨਾਲ ਯੂਟਿਊਬ ਦੇ ਉੱਤੇ, ਤੇ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਦੋਸਤੋ ਪ੍ਰੋਗਰਾਮਾਂ ਦੇ ਵਿੱਚ। ਤੇ ਸਭ ਤੋਂ ਪਹਿਲਾਂ ਸੁਨੇਹਾ ਦੀ ਗੱਲ ਕਰ ਲਈ ਹੈ, ਜਿਸ ਦੇ ਵਿੱਚ ਸੁਰਿੰਦਰ ਕੌਰ ਮਾਲ ਜੀ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ ਅਮਰੀਕਾ ਤੋਂ, ਨਵਦੀਪ ਸਿੰਘ ਜੀ ਦਿੱਲੀ ਵਾਲੇ ਬਾਈ ਜੀ ਸਤਿ ਸ਼੍ਰੀ ਅਕਾਲ ਭੇਜਦੇ ਆ, ਸੁਰਜੀਤ ਭਾਰਤ ਜੀ ਸਾਡੇ ਮਦਰ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਤੇ ਮੁਹੰਮਦ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ। ਮੁਹੰਮਦ ਜੀ ਕਹਿੰਦੇ ਆ ਗੋਲਡਨ ਥੋਟ ਟੂਡੇ ਜੀ। ਵੀਰ ਭੁਪਿੰਦਰ ਜੀ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਮੁਹੰਮਦ ਜੀ। ਤੇ ਰਾਜਨ ਸੈਣੀ ਸਾਹਿਬ ਲਾਈਕ ਨੰਬਰ 3 ਕਹਿੰਦੇ ਆ, ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਜੀ। ਦਵਿੰਦਰ ਭਾਰਤ ਜੀ ਯੂਏ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਜੀ ਜਿਆਂ ਨੂੰ ਜੀ। ਰਾਜਨ ਸੈਣੀ ਸਾਹਿਬ ਕਹਿੰਦੇ ਮੁਹੰਮਦ ਬਖਸ਼ੀ ਵੀਰ ਜੀ ਅਦਾਬ ਹੈ ਜੀ, ਤੇ ਮੁਹੰਮਦ ਜੀ ਨੇ ਵੀ ਰਾਜਨ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ। ਤੇ ਇਕਬਾਲ ਮਾਂਗਰ ਜੀ ਕੈਲੀਫੋਰਨੀਆ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਤੇ ਗੁਰਮੇਲ ਦਾਦੂ ਜੀ ਜੁੜੇ ਹੋਏ ਨੇ ਜੀ, ਅੱਜ ਲਾਈਵ ਪ੍ਰੋਗਰਾਮ ਸੁਣ ਰਹੇ ਨੇ, ਕਮੈਂਟ ਆਇਆ ਬੜੇ ਦਿਨਾਂ ਬਾਅਦ, ਸਤਿ ਸ਼੍ਰੀ ਅਕਾਲ, ਵੈਸੇ ਸੁਣਦੇ ਰੋਜ਼ ਹੀ ਹੈ। ਪਰਮਿੰਦਰ ਬੰਨ ਜੀ ਫਗਵਾੜੇ ਤੋਂ ਸਤਿ ਸ਼੍ਰੀ ਅਕਾਲ ਭਾਰਤ ਸਾਹਿਬ, ਤੇ ਸਾਰੇ ਸਤਿਕਾਰ ਸੱਜਣਾਂ ਨੂੰ ਸਤਿ ਸ਼੍ਰੀ ਅਕਾਲ ਤੇ ਗੱਲਬਾਤ ਵੀ ਕਰਕੇ ਗਏ ਨੇ। ਮੁਕੱਦਰ ਬਾਈ ਜੀ ਚੁੱਪ ਚਪੀਤੇ ਸੁਣ ਰਹੇ ਆ, ਸਤਿ ਸ਼੍ਰੀ ਅਕਾਲ ਪਿਆਰਿਓ ਕਹਿੰਦੇ ਨੇ। ਤੇ ਇਸੇ ਤਰ੍ਹਾਂ ਆਪਣੇ ਨਾਲ ਜੁੜ ਰਹੇ ਨੇ ਸੁਰਿੰਦਰ ਕੌਰ ਮਾਲ ਜੀ, ਉਹਨਾਂ ਦੀ ਵੀ ਗੱਲਬਾਤ ਸੁਣਦੇ ਹਾਂ। ਤੇ ਜਗਸੀਰ ਸਿੰਘ ਬਾਈ ਜੀ ਜੁੜੇ ਹੈ, ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਕਹਿੰਦੇ ਨੇ। ਜਲੌਰ ਸਿੰਘ ਬਾਈ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਹਨ ਜੀ, ਸਭ ਨੂੰ ਜੀ, ਦੋਸਤਾਂ ਨੂੰ, ਜੀਆਂ ਨੂੰ ਜੀ ਸਵਾਗਤ ਹੈ। ਰਜਿੰਦਰ ਜੀਰਾ ਜੀ, ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਾ ਪਰਿਵਾਰ ਨੂੰ ਜੀਰਾ ਵੱਲੋਂ ਪਿਆਰ ਭਾਈ ਸਤਿ ਸ਼੍ਰੀ ਅਕਾਲ। ਜਲੌਰ ਸਿੰਘ ਜੀ ਕਹਿੰਦੇ ਆ 30 ਮਿੰਟ ਅਸੀਂ ਲੇਟ ਜੁੜੇ ਸਰ, ਵੈਰੀ ਸੋਰੀ। ਨਹੀਂ ਕੋਈ ਗੱਲ ਨਹੀਂ ਜੀ, ਬਾਅਦ ਦੇ ਵਿੱਚ ਵੀ ਸੁਣ ਸਕਦੇ ਹੋ, ਤੇ ਜਲਦੀ ਜੁੜ ਜਾ ਕਰੋ, ਵੈਸੇ ਚੰਗਾ ਹੁੰਦਾ। ਸ਼ੁਰੂ ਤੋਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਚੱਲਦੀਆਂ ਨੇ, ਉਹਦੇ ਵਿੱਚ ਤੁਹਾਡੇ ਮਨਾਂ ਦੇ ਵਿੱਚ ਵੀ ਵਿਚਾਰ ਆਉਂਦੇ ਆ, ਉਹਦੇ ਉੱਤੇ ਤੁਸੀਂ ਵੀ ਕਾਲ ਕਰਕੇ ਵਿਚਾਰ ਸਾਂਝੇ ਕਰ ਸਕਦੇ ਹੋ ਦੋਸਤੋ। ਤੇ ਕੱਲੀਆਂ ਖ਼ਬਰਾਂ ਨਹੀਂ, ਹੋਰ ਬਹੁਤ ਸਾਰਾ ਕੁਝ ਆਪਾਂ ਪ੍ਰੋਗਰਾਮ ਦੇ ਵਿੱਚ ਰਲਵਾਂ ਮਿਲਵਾਂ ਹੁੰਦਾ ਹੈ। ਜਗਸੀਰ ਸਿੰਘ ਜੀ ਕਹਿੰਦੇ ਆ ਸੈਣੀ ਸਾਹਿਬ ਆ ਜਾਓ, ਹੁਣ ਮੀਂਹ ਹਟ ਗਿਆ ਜੀ। ਜਲੌਰ ਸਿੰਘ ਜੀ ਕਹਿੰਦੇ ਆ ਪ੍ਰੋਗਰਾਮ ਘੰਟਾ ਐਡਵਾਂਸ ਹੋ ਜਾਏ ਤਾਂ ਸੋਹਣੇ ਤੇ ਕਹਿੰਦੇ ਸੁਹਾਗਾ ਹੋ ਜਾਏਗਾ ਜੀ, ਸਾਡੇ ਇੱਥੇ ਟਾਈਮ ਬਦਲਣਾ ਜੀ, ਮੈਨੂੰ ਹੋਰ ਵੀ ਅਰਲੀ ਹੋ ਜਾਣਾ, ਤੇ ਤਾਂ ਕਰਕੇ ਮੈਂ ਬਹੁਤ ਬਹੁਤ ਬਹੁਤ ਬਹੁਤ ਹੱਦ ਤੱਕ ਰੱਖਿਆ ਹੋਇਆ ਪ੍ਰੋਗਰਾਮ, ਤੇ ਕੱਲ੍ਹ ਵੀ ਜੁੜਦੇ ਹਾਂ ਤੁਹਾਡੇ ਨਾਲ, ਦੇਖਦੇ ਹਾਂ ਕਿੱਦਾਂ ਹੁਣਦੀ ਹੈ। 1-2 ਮੀਟਿੰਗਾਂ ਵੀ ਨੇ, ਜਿੱਦਾਂ ਹੀ ਫ੍ਰੀ ਹੋਵਾਂਗੇ ਤੁਹਾਨੂੰ ਜ਼ਰੂਰ ਅਪਡੇਟ ਕੀਤਾ ਜਾਵੇਗਾ, ਪਰ ਪ੍ਰੋਗਰਾਮ ਕਰਨ ਦੀ ਪੂਰੀ ਉਮੀਦ ਹੈ। ਮਾਨ ਸਿੰਘ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਮੁਹੰਮਦ ਜੀ ਸਤਿ ਸ਼੍ਰੀ ਅਕਾਲ ਸ਼ੁਕਰੀਆ ਕਹਿੰਦੇ ਆ, ਤੇ ਜਗਸੀਰ ਜੀ ਕਹਿੰਦੇ ਆ ਸੈਣੀ ਸਾਹਿਬ ਬਹੁਤ ਬਹੁਤ ਧੰਨਵਾਦ, ਤੁਸੀਂ ਗੁਰੂ ਨੂੰ ਯਾਦ ਕੀਤਾ ਸ਼ੁਰੂ ਦੇ ਵਿੱਚ ਜੀ। ਤੇ ਔਜਲਾ ਸਾਹਿਬ ਸਤਿ ਸ਼੍ਰੀ ਅਕਾਲ ਕਹਿੰਦੇ ਆ, ਇਹ ਤਾਂ ਕਹਿੰਦੇ 3 ਕਰੋੜ ਪੰਜਾਬੀਆਂ ਦੇ ਨਾਲ ਧੱਕਾ ਹੈ, ਤੇ ਜੇ ਇਮਾਨਦਾਰ ਨੇ ਤੇ ਫਿਰ ਭੱਜੇ ਕਿਉਂ ਨੇ। ਤੇ ਹੋਰ ਦੋਸਤੋ ਸੁਨੇਹੇ ਲੈਣੇ ਆਖਰ ਦੇ ਵਿੱਚ, ਤੇ ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ ਜੁੜੇ ਆ, ਉਹਨਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਭੈਣ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀ।
2: ਹਾਂਜੀ ਭੁਪਿੰਦਰ ਜੀ, ਸਤਿ ਸ੍ਰੀ ਅਕਾਲ ਤੁਹਾਨੂੰ ਤੇ ਸਭ ਦੁਆਬਾ ਪਰਿਵਾਰ ਨੂੰ,
1: ਸਤਿ ਸ੍ਰੀ ਅਕਾਲ ਜੀ।
2: ਸਾਰਿਆਂ ਦੀ ਗੱਲਬਾਤ ਸੁਣ ਰਹੀ ਸੀ ਤੇ ਮੁਗਲਵਾਣੀ ਹੁਣ ਭੈਣ ਜੀ ਦੀ ਗੱਲ ਸੁਣੀ, ਉਹ ਤੁਹਾਨੂੰ ਕੁਐਸਚਨ ਕਰ ਰਹੇ ਸੀ।
1: ਹਾਂਜੀ,
2: ਤੇ ਮੈਂ ਇੱਕ ਤਾਂ ਹੀ ਸੋਚਦੀ ਆ ਭਈ ਬਸ ਕੁਝ ਚੀਜ਼ਾਂ ਜਾਣੀ ਕਿ ਨਾ ਉਸ ਵਾਹਿਗੁਰੂ ਦੇ ਹੱਥ ਹੁੰਦੀਆਂ ਭਈ ਨਹੀਂ।
1: ਬਿਲਕੁਲ ਹੈ ਜੀ, ਕੁਦਰਤ ਦੇ ਹੱਥ।
2: ਇੱਕ ਚੀਜ਼ ਮੈਂ ਹੋਰ ਮੰਨਦੀ ਆ, ਜਿੱਦਾਂ ਤੁਸੀਂ ਵੀ ਕਹਿ ਰਹੇ ਸੀ ਭਈ ਬੰਦੇ ਦੀ ਬਿਲ ਪਾਵਰ ਹੁੰਦੀ, ਮੈਂ ਇਹ ਸੋਚਦੀ ਉਹ ਕੁੜੀ ਦੀ ਬਿਲ ਪਾਵਰ ਇਹ ਨਹੀਂ ਹੋਗੀ, ਉਹ ਕਹਿੰਦੀ ਹੋਣੀ ਭਈ ਤੁਸੀਂ ਜਿੱਦਾਂ ਮਰਜ਼ੀ ਕਰ ਲਓ, ਤੁਹਾਡੇ ਰਾਹੀਂ ਨਹੀਂ ਮੈਂ ਮਰਨਾ, ਭਈ ਜਦੋਂ ਮਰਨਾ ਉਦੋਂ ਮਰਨਾ।
1: ਬਿਲਕੁਲ ਹੈ ਜੀ,
2: ਹਾਂ ਉਹਨੂੰ ਇਹ ਹੋ ਗਿਆ ਹੁਣ ਮੇਰੇ ਡੰਗ ਕੋਬਰੇ ਨੇ ਮਾਰਿਆ, ਪਰ ਡੰਗ ਤਾਂ ਕੋਬਰੇ ਨੇ ਨਹੀਂ ਸੀ ਮਾਰਿਆ, ਉਹ ਤਾਂ ਇੱਕ ਐਕਸਪੈਰੀਮੈਂਟ ਕੀਤਾ ਸੀ
1: ਡਰ ਨਾਲ ਹੀ। ਭੈਣ ਜੀ ਦੇਖੋ, ਜਿੱਦਾਂ ਹੁਣ ਕਹਾਣੀ ਦੇ ਵਿੱਚ ਵੀ ਆ, ਸਾਡੇ ਅੰਦਰ ਉਹ ਫੋਬੀਆ ਜਾਂ ਉਹ ਸਾਰੀਆਂ ਚੀਜ਼ਾਂ ਕੈਮੀਕਲ ਰਿਐਕਸ਼ਨ ਹੁੰਦੇ ਆ, ਬੋਡੀ ਸਾਡੀ ਬਹੁਤ ਵੱਡੇ ਪੱਧਰ ਤੇ ਕੈਮੀਕਲਾਂ ਦੇ ਨਾਲ ਭਰੀ ਪਈ ਹੈ, ਤੇ ਉਹਨਾਂ ਦੇ ਨਾਲ ਹੀ ਸਾਰੇ ਕੁਝ ਹੋ ਹੀ ਜਾਂਦਾ ਜੀ, ਖੂਨ ਦਾ ਮਤਲਬ ਕਿ ਜ਼ਹਿਰ ਵੀ ਬਣ ਸਕਦਾ ਜੀ, ਸਾਰੀਆਂ ਚੀਜ਼ਾਂ ਹੋ ਸਕਦੀਆਂ।
2: ਬਸ ਇਹੀ ਮੈਂ ਵੀ ਆਪਣੇ ਆਪਣੀ ਜ਼ਿੰਦਗੀ ਦੀ ਇੱਕ ਸਾਂਝ
1: ਜੀ
2: ਤੁਹਾਨੂੰ ਦੱਸਣ ਲੱਗੀ ਹਾਂ।
1: ਹਾਂ
2: ਮੇਰੇ
1: ਜੀ
2: ਨਾਲ ਵੀ ਇੱਦਾਂ ਇੱਕ ਵਾਰ ਹੋਇਆ, ਮੇਰੇ ਨਾਲ ਇੱਦਾਂ ਹੋਇਆ ਭੁਪਿੰਦਰ ਜੀ, ਤੇ ਮੈਰਿਜ ਤੋਂ ਬਾਅਦ ਜਿੱਦਾਂ ਹੁਣ ਮੇਰਾ ਯਕੀਨ ਨਹੀਂ ਸੀ ਵੀ ਨਾ ਕੋਈ ਸਾਡੇ ਸੇਮੀਆਂ ਆਪਣਾ
1: ਹਾਂ ਜੀ
2: ਦੂਜੇ ਸੱਪਾਂ ਦੇ ਚੜ੍ਹਦਾ ਹੁੰਦਾ ਸੀ,
1: ਹਾਂ
2: ਗੁੱਗੇ
1: ਜੀ
2: ਤੇ
1: ਹਾਂ ਜੀ
2: ਚੜ੍ਹਦਾ ਸੀ
1: ਹਾਂ
2: ਬਾਸਾ,
1: ਜੀ ਦੁਆਬੇ
2: ਤੇ
1: ਚ
2: ਨਾ
1: ਚੱਲਦਾ
2: ਮੇਰਾ
1: ਸੀ ਹਾਂ
2: ਇਦਾਂ ਦੀਆਂ ਤਿੰਨ ਗੱਲਾਂ ਵਿੱਚ ਬਿਲੀਵ ਸੀ। ਪਰ
1: ਜੀ
2: ਹੁਣ ਜਦੋਂ ਮੇਰੇ ਸਹੁਰੇ ਉਹ ਕਹਿੰਦੇ ਸੀ ਤੇ ਖੇਤਾਂ ਵਿੱਚ ਜਗ੍ਹਾ ਸੀ ਉਹ ਮੰਨਦੇ ਸੀਗੇ
1: ਜੀ
2: ਸੀ,
1: ਹਾਂ
2: ਤੇ
1: ਜੀ
2: ਉੱਥੇ ਸਾਲ ਪਿੱਛੋਂ
1: ਮੜੀਆਂ
2: ਗੁੱਗੇ ਨੂੰ
1: ਮੜੀਆਂ
2: ਸੇਮੀਆਂ
1: ਹੈਗੀਆਂ
2: ਚੜਾ ਕੇ
1: ਜੀ
2: ਆਉਂਦੇ ਸੀ,
1: ਦੁਆਬੇ ਚ
2: ਕਹਿੰਦੇ ਸੀ ਸਾਡੇ ਖੇਤਾਂ ਵਿੱਚ ਜਗ੍ਹਾ ਹਨਾ,
1: ਹਾਂ ਜੀ
2: ਤੁਹਾਨੂੰ ਮੈਂ ਦੱਸ ਦੇਣੀ ਹੈ। ਮੇਰੇ ਕੋਲੋਂ ਭੁਪਿੰਦਰ ਜੀ ਕਿਹਾ ਹੋ ਗਿਆ, ਮੈਂ ਕਿਹਾ ਆਪਣਾ ਤਾਂ ਆਪਣਾ ਆਪਾਂ ਨੂੰ ਤਾਂ ਜੇ ਚੜਾਉਣੀਆਂ ਚੜਾਉਣੀਆਂ ਪਈਆਂ, ਮੈਂ ਕਿਹਾ
1: ਜੀ
2: ਆਪਾਂ ਤਾਂ ਨੀ ਚੜਾਇਆ ਕਰਨਾ ਹਨਾ।
1: ਜੀ
2: ਉਹ ਸਾਡੇ ਇੱਕ ਹੁੰਦੀ ਸੀ ਪਾਪਾ ਜੀ ਦੀ ਭੂਆ ਹੁੰਦੀ ਸੀ, ਜਾਣੀ ਕਿ ਮੇਰੇ ਫਾਦਰ ਇਨ ਲਾ ਦੀ ਭੂਆ,
1: ਜੀ
2: ਭੂਆ ਹੁੰਦੇ ਸੀ ਸਾਡੇ, ਮੇਰੇ ਮਦਰ ਇਨ ਲਾ ਤੋਂ ਵੀ ਛੋਟੇ, ਉਦਾਂ ਹੀ ਕਹਿੰਦੇ ਸੀ ਮੈਨੂੰ ਭੂਆ ਕਹੋ ਹਨਾ।
1: ਜੀ
2: ਅੱਛਾ ਉਹਨੇ ਜਦੋਂ ਇੱਦਾਂ ਕਿਹਾ ਕਹਿੰਦੇ ਤੇ ਆਹ ਤਾਂ ਤੂੰ ਜਿਹੜੀ ਗੱਲ ਕਹੀ ਆ ਨਾ ਬਹੁਤ ਗੱਲ ਗਲਤ ਕਹੀ ਆ, ਤੇ ਹੁਣ ਤਾਂ ਤੈਨੂੰ ਇਹਦਾ ਅਫਜਾਨਾ ਜਿਹਾ ਭੁਗਤਣਾ ਹੀ ਪਊਗਾ ਹਨਾ।
1: ਉਹ ਵਹਿਮ ਬੰਦੇ ਦੇ ਪੈ ਜਾਂਦਾ ਜੀ ਮਨ ਚ, ਫਿਰ ਡਰ ਡਰ ਪੈ ਜਾਂਦਾ।
2: ਭੁਪਿੰਦਰ ਜੀ ਮੈਂ ਡਰ ਗਈ ਸੱਚੀ
1: ਜੀ,
2: ਭੁਪਿੰਦਰ ਜੀ ਅੱਛਾ ਮੈਂ ਇੰਨੀ ਡਰ ਗਈ, ਉਹ ਤੁਹਾਨੂੰ ਮੈਂ ਦੱਸਦੀ ਡਰ ਗਈ ਤਾਂ ਚਲੋ ਮੰਨ ਲਿਆ, ਡਰ ਗਈ ਤਾਂ ਮੈਨੂੰ ਰਾਤ ਨੂੰ ਸੁਪਨਾ ਆਉਣਾ ਚਾਹੀਦਾ। ਪਰ ਜਿੱਦਾਂ ਹੁਣ ਮੈਂ ਅਸੀਂ ਰੋਟੀ ਬਣਾਉਣੀ, ਹੁਣ ਜੱਟਾਂ ਦੇ ਘਰਾਂ ਵਿੱਚ ਖੇਤਾਂ ਵਿੱਚ ਤੁਹਾਨੂੰ ਪਤਾ ਹੁੰਦਾ ਭੀੜ ਭੂੜ ਹੁੰਦਾ ਦੂਜੇ ਗੰਨਿਆਂ ਦਾ, ਤੇ ਉਹਦੇ ਨਾਲ ਅਸੀਂ ਰੋਟੀ ਰਾਟੀ ਬਣਾਈ ਦੀ ਸੀ, ਕਰਦੇ ਭੁਪਿੰਦਰ ਜੀ ਮੈਂ ਰੋਟੀ ਬਣਾ ਰਹੀ ਹਾਂ, ਮੇਰੇ ਹੱਥਾਂ ਚੋਂ ਜਿਸਲੇ ਚੁੱਲ੍ਹੇ ਚ ਮੈਂ ਭੀੜ ਪਾਉਣ ਲੱਗੀ ਤਾਂ ਮੇਰੇ ਹੱਥਾਂ ਵਿੱਚ ਸਪੋਲ ਗਿਆ ਆ ਗਿਆ ਹਨਾ। ਫੇਰ ਮੈਂ ਸੁੱਤੀ ਪਈ ਆ ਤਾਂ ਮੈਂ ਤਾਂ ਇਕਬਾਲ, ਮੇਰੀ ਇਕਬਾਲ ਮੇਰੇ ਖਿਆਲ ਸਾਲਕ ਦੀ ਸੀਗੀ, ਮੈਂ ਸੁੱਤੀ ਪਈ ਆ ਭੁਪਿੰਦਰ ਜੀ ਮੈਨੂੰ ਏਦਾਂ ਲੱਗੇ ਮੇਰੇ ਢਿੱਡ ਦੇ ਕੁਛ ਤੁਰਿਆ ਜਾ ਰਿਹਾ, ਮੈਂ ਐਨ ਬਸਰ ਚੁੱਕ ਕੇ ਸੁੱਟਿਆ। ਮੈਂ ਬੀਜੀ ਨੂੰ ਹੱਥ ਜੋੜ ਦੀ ਮਾਰੀ ਹੈ ਨਾ, ਕਿਉਂਕਿ ਉਹ ਮੱਛਰਦਾਨੀ ਹੁੰਦੀ ਨਾ, ਮੱਛਰਦਾਨੀ ਵਿੱਚ ਅਸੀਂ ਪਈਆਂ ਸੀ ਮਾਂ ਧੀ ਹਨਾ। ਜਦੋਂ ਮੈਂ ਬੀਜੀ ਨੂੰ ਕਿਹਾ, ਮੈਂ ਕਿਹਾ ਬੀਜੀ ਸੱਪ, ਬੀਜੀ ਕਹਿੰਦੇ ਲੈ ਸੱਪ ਤੈਨੂੰ ਇਹਨੂੰ ਭੁਲੇਖਾ ਲੱਗਾ ਹੋਣਾ, ਮੈਂ ਕਿਹਾ ਨਹੀਂ, ਤੇ ਮੈਂ ਏਦਾਂ ਮੈਂ ਕਿਹਾ ਆਪਣੇ ਢਿੱਡ ਤੋਂ ਲਾ ਕੇ ਸਿੱਟਿਆ ਹਨਾ। ਤੇ ਜਦੋਂ ਮੈਂ ਦੂਜਾ ਦੱਸਿਆ ਤਾਂ ਉਹਨੇ ਉੱਥੇ ਜਿਹੜੀ ਤਲਾਈ ਜਿਹੇ ਤੜਕੇ ਜਿਹਨੂੰ ਠੰਡ ਹੋਣੀਆਂ ਲੈਣੀਆਂ, ਉਹ ਤਲਾਈ ਦੇ ਥੱਲੇ ਸੱਚੀ ਸਪੋਲ ਗਿਆ ਸੀਗਾ ਹਨਾ, ਉਹਨੇ ਆਪ ਦੇਖਿਆ ਹਨਾ। ਜਾਣੀ ਕਿ ਉਸ ਚੀਜ਼ ਦਾ ਕੀ ਰਿਐਕਸ਼ਨ ਹੋਇਆ ਵੀ ਮੈਨੂੰ ਸੱਚੀ ਉਹ ਤਾਂ ਰੀਅਲ ਲਾਈਫ ਵਿੱਚ ਦੱਸਣ ਲੱਗ ਪਏ।
1: ਪਰਵਰਿਸ਼ ਦੇ ਵਿਚ ਦੇਖੋ ਨਾ, ਛੋਟੇ ਹੁੰਦੇ ਮੈਂ ਵੀ ਚਲੋ ਕਦੇ ਭੂਆ ਦੇ ਜਾਣਾ ਤੇ ਉਸ ਨਾਲ ਨਾ ਘਰ ਦੇ ਉਹਨਾਂ ਦੇ ਖੋਲਾ ਹੁੰਦਾ ਸੀ ਖਾਲੀ, ਤੇ ਘਰ ਪੁਰਾਣਾ ਸੀਗਾ, ਕੋਈ ਰਹਿੰਦਾ ਰੂੰਦਾ ਨੀ ਹੁੰਦਾ ਸੀ ਸ਼ਾਇਦ, ਤੇ ਘਾਹ ਫੂਸ ਹੋਰ ਦਰਖਤ ਰੁੱਤ ਕਾਫੀ ਜਿਹੜੇ ਵਿਹੜਿਆਂ ਪਹਿਲਾਂ ਖੁੱਲੇ ਹੁੰਦੇ ਸੀ ਜੀ। ਤੇ ਅਸੀਂ ਨਾ ਜਦੋਂ ਲਾਈਟ ਚਲੇ ਜਾਣੀ ਤਾਂ ਕੋਠੇ ਦੇ ਉੱਤੇ ਚੜ੍ਹ ਕੇ ਪਿੰਡ ਉੱਥੇ ਮਤਲਬ ਕਿ ਸੋਣਾ, ਤੇ ਸਾਡੀ ਭੂਆਈ ਦਾ ਲੜਕਾ ਹੀ ਸੀਗਾ, ਤੇ ਉਹਨੇ ਕਹਿਣਾ ਉਹ ਡਰਾਉਣ ਦੇ ਮਾਰੇ ਆਪਾਂ ਕਹਿ ਦਿੰਦੇ ਬੱਚੇ ਨੂੰ ਨਾ, ਉਹ ਦੇਖ ਉੜਨਾ ਭੂਤ ਰਹਿੰਦਾ ਉੱਥੇ ਕਹਿੰਦੇ ਪਰਾਂ ਵਾਲਾ, ਉਹ ਮੈਂ ਉਹ ਤੋਂ ਡਰਦਾ, ਮੈਂ ਮਤਲਬ ਕਿ ਦਰਖਤ ਵੱਲ ਨੂੰ ਨੀ ਦੇਖਦਾ ਹੁੰਦਾ ਸੀ ਉਧਰ, ਵੀ ਹਾਂ ਰਾਤ ਨੂੰ ਹਨੇਰਾ ਹੋ ਜਾਂਦਾ ਸੀ। ਹਾਂਜੀ
2: ਅੱਛਾ ਭੁਪਿੰਦਰ ਜੀ ਨਹੀਂ ਇਦਾਂ ਹੁੰਦੀ ਆ,
1: ਹੁੰਦੀ ਆ
2: ਸੱਚੇ ਨਿਆਣਿਆਂ ਨੂੰ, ਦੁਪਹਿਰ ਨੂੰ ਵੀ ਜਿਸਲੇ ਨਿਆਣੇ ਬਾਹਰ ਨੂੰ ਜਾਂਦੇ ਸੀ ਘੁੰਮਣ ਫਿਰਨ, ਮੰਮੀਆਂ ਸੁੱਤੀਆਂ ਪਈਆਂ ਤਾਂ ਕਿਸੇ ਦੀਆਂ ਅੰਬੀਆਂ ਚੁੱਕਣ, ਅੰਬਾਂ ਦੇ ਥੱਲੋਂ ਅੰਬ ਚੁੱਕਣ ਚਲੇ ਜਾਣ, ਕਦੇ ਕੁਛ
1: ਸਾਡੇ ਸਮੇ ਪੈ ਜੀ ਇਹ ਵੀ ਸੀਗਾ ਕਿ ਸਲੇਡਾ ਸਲੇਡਾ ਪੈ ਜਾਂਦਾ ਜੀ, ਸਲੇਡਾ ਆ ਗਿਆ ਜੀ, ਆ ਗਿਆ ਜੀ, ਸਿੱਟ ਡਿੱਗ ਪੈਂਦੀ ਆ ਜੀ, ਕੁਛ ਏਦਾਂ ਦੇ ਉਹਨਾਂ ਤੋਂ ਚੀਜ਼ਾਂ ਤੋਂ ਡਰਦੇ ਰਹਿੰਦੇ, ਜਦੋਂ ਵੱਡੇ ਹੋਏ ਫਿਰ ਪਤਾ ਲੱਗਿਆ ਜੀ ਇਹ ਕੁਛ ਵੀ ਨਹੀਂ ਹੈਗਾ ਜੀ ਏਦਾਂ ਦੀਆਂ ਚੀਜ਼ਾਂ।
2: ਅੱਛਾ ਭੁਪਿੰਦਰ ਜੀ ਫਿਰ ਉਹ ਚੀਜ਼ਾਂ ਨਾ ਹੌਲੀ ਹੌਲੀ ਜੇ ਮੈਂ ਅੱਖੀ ਵੀ ਦੇਖ ਲਿਆ ਦੋ ਤਿੰਨ ਵਾਰ ਸੱਪ, ਫਿਰ ਮੈਂ ਉਦੋਂ ਜੇਵੀਟੀ ਟੀਚਰ ਟ੍ਰੇਨਿੰਗ ਕਰ ਰਹੀ ਸੀ, ਤੁਸੀਂ ਦੇਖੋ ਸਾਰੇ ਘਰ ਦੇ ਸੁੱਤੇ ਪਏ, ਅਜੇ 6:30 ਸੌ ਜਾਂਦੇ ਸੀ 8:30 ਵਜੇ, ਅਜੇ 9:30 ਵਜੇ ਹੋ ਗਏ, ਤਾਂ ਮੈਂ ਦੇਖਿਆ ਫਿਰ ਮੈਂ ਤਾਂ ਮੰਜੇ ਤੇ ਪੈਰ ਰੱਖ ਕੇ ਤਾਂ ਬੜੀ ਸੋਹਣੀ ਪੜ ਰਹੀ, ਤਾਂ ਮੇਰੇ ਮੂਹਰੇ 3-4 ਫੁੱਟ ਲੰਬਾ ਸੱਪ ਆ ਗਿਆ ਹਨਾ, ਮੈਂ ਦੇਖਿਆ ਉਹ ਸੱਚੀ ਏਦਾਂ ਨੀ ਵੀ ਮੈਨੂੰ ਸੁਪਨਾ, ਮੈਂ ਸੱਚੀ ਮੈਂ ਪੜਦੀ ਮਾਰੀ, ਮੈਂ ਕਿਹਾ ਹਾਏ ਬੀਜੀ ਸੱਪ ਹਨਾ, ਉਹ ਜਦ ਦੇਖਿਆ ਤਾਂ ਉਹ ਅੰਦਰ ਨੂੰ ਵੜ ਗਿਆ ਭੁਪਿੰਦਰ ਜੀ, ਮੈਂ ਜਦ ਅੰਦਰੋਂ ਆਪਣੀ ਵਰਦੀ ਵੀ ਚੁੱਕਣ ਜਾਂਦੀ ਸੀ, ਤੇ 2 ਸਾਲ ਵਰਦੀ ਪਾਈ ਯੂਨੀਫਾਰਮ ਪਾ ਕੇ ਜਾਣਾ ਸੀ ਸੰਸਥੇ ਨੂੰ, ਤਾਂ ਭੁਪਿੰਦਰ ਜੀ ਉਹ ਮੈਂ ਜਾਣੀ ਕਿ ਯੂਨੀਫਾਰਮ ਵੀ ਆਪਣੀ ਚੁੱਕਣ ਜਾਣਾ, ਤਾਂ ਮੈਂ ਦੌੜੀ ਨੇ ਦਵੀਲ ਲਾ ਕੇ ਆਉਣਾ ਬਾਹਰ, ਤੇ ਮੈਨੂੰ ਇਹ ਲੱਗਣਾ ਫਿਰ ਮੈਨੂੰ ਇੱਧਰੋਂ ਵੀ ਖਾ ਲਿਆ ਇੱਧਰੋਂ ਵੀ ਭਣ ਲੈਣਾ ਸੱਪ ਨੇ, ਤੇ ਇੰਨਾ ਉਹ ਦਹਿਲ ਮੇਰੇ ਪੈ ਗਿਆ ਭੁਪਿੰਦਰ ਜੀ, ਮੈਂ ਰਾਤੇ ਨੂੰ ਮੇਰੀਆਂ ਨੀਂਦਾਂ ਵੀ ਖਰਾਬ ਸੀ ਸਾਰੀਆਂ, ਮੇਰੀਆਂ ਰੋਜ਼ ਦੀਆਂ ਰਾਤਾਂ ਖਰਾਬ ਹੁੰਦੀਆਂ ਸੀ, ਮੈਂ ਰਾਤੇ ਸੁਪਨੇ ਵਿੱਚ ਵੀ ਸੱਪ ਦਿਸਦਾ ਹੁੰਦਾ ਸੀ, ਇੱਥੇ ਤੱਕ ਮੈਂ ਹੋ ਗਈ ਸੀ ਹਨਾ। ਅੱਛਾ ਫਿਰ ਮੇਰੇ ਹਸਬੈਂਡ ਜਿਹੜੇ ਆ ਉਹ 6 ਫੁੱਟ ਲੰਬੇ, ਭੁਪਿੰਦਰ ਜੀ ਮੈਂ ਦੇਖਣਾ ਫਿਰ ਇਹਨਾਂ ਦੇ ਮੰਜੇ ਤੋਂ ਵੀ ਪੈਰ ਥੋੜੇ ਜਿਹੇ ਬਾਹਰ ਨੂੰ ਜਾਂਦੇ ਆ 4-5 ਇੰਚ ਹਨਾ। ਭੁਪਿੰਦਰ ਜੀ ਸਾਰੀ ਰਾਤ ਮੈਂ ਉੱਥੇ, ਉਹਦੇ ਲਾਈਟਾਂ ਤਾਂ ਹੁੰਦੀਆਂ ਸੀ, ਦੀਵਾ ਜਗਾ ਕੇ ਰੱਖਣਾ ਜਾਂ ਲਾਲਟਨ ਜਗਾ ਕੇ ਰੱਖਣੇ, ਤੇ ਕਿਤੇ ਮੈਂ ਜਾਗਦੀ ਰਹਿਣਾ ਤੇ ਕਿਤੇ ਸੱਪ ਨਾ ਇੱਧਰ ਉੱਧਰ, ਉਹ ਇੰਨਾ ਪਹਿਲ ਪੈ ਗਿਆ ਨਾ ਭੁਪਿੰਦਰ ਜੀ ਮੇਰੀ ਇਹ ਜ਼ਿੰਦਗੀ ਦੀ, ਜਾਣੀ ਕਿ ਮੈਂ ਕਦੇ ਭੁੱਲ ਨੀ ਸਕਦੀ, ਤੇ ਕਿੰਨਾ ਖੁਸ਼ ਹੋਇਆ। ਫਿਰ ਮੈਨੂੰ ਸਾਰੇ ਕਹਿੰਦੇ ਤੂੰ ਏਦਾਂ ਕਰ, ਉੱਥੇ ਮੱਥਾ ਟੇਕਿਆ, ਚੱਲ ਜੀ ਮੱਥਾ ਟੇਕਣ ਚੱਲ ਗਿਆ। ਫੇਰ ਵੀ ਨੀ ਕੁਛ, ਸੱਪ ਓਦਾਂ ਹੀ ਦੱਸੀ ਗਿਆ ਮੈਨੂੰ ਰਾਤਾਂ ਨੂੰ ਕਿੱਦਾਂ ਏਦਾਂ ਹੋਣਾ। ਤੇ ਮੈਂ ਇਕਬਾਲ ਨੂੰ ਚੁੱਕਿਆ, ਤੇ ਉਹਦੇ ਚੁੱਕਿਆ, ਮੈਂ ਕਿਤੇ ਜਾ ਰਹੀ ਹਾਂ, ਸਮਝੋ ਉਹਦੇ ਪੈਰ ਨੂੰ ਦੰਦੀ ਵੱਢਣ ਲੱਗਾ। ਇਹ ਸੁਪਨੇ ਮੈਨੂੰ ਇੱਦਾਂ ਆਉਂਦੇ ਸੀ ਫਿਰ, ਜਾਣੀ ਕਿ ਮੈਂ ਇੰਨੀ ਡਰ ਗਈ ਸੀਗੀ, ਹੈਨਾ, ਮੇਰੇ ਦਿਮਾਗ ਚ ਇਹ ਚੀਜ਼ ਆ ਗਈ ਸੀ। ਤਾਂ ਫੇਰ ਭਵਿੰਦਰ ਜੀ ਮੈਨੂੰ ਕਿਸੇ ਨੇ ਕਿਹਾ, ਇੱਥੇ ਜਲੰਧਰ ਇੱਕ ਜਗ੍ਹਾ ਆਇਆ ਬਾਬਾ ਸੋਢਲ ਗੁਰਦੁਆਰੇ,
1: ਕਹਿੰਦੇ ਤੁਸੀਂ ਉੱਥੇ ਮੱਥਾ ਟੇਕਿਆ?
2: ਹਾਂਜੀ, ਕਹਿੰਦੇ ਉੱਥੇ ਮੱਥਾ ਟੇਕਿਆ ਹੋ ਇੱਕ ਵਾਰੀ, ਮੁੜ ਕੇ ਨੀ ਤੁਹਾਨੂੰ ਕਦੇ ਦਿਸੂਗਾ। ਪਰ ਹੁਣ ਮੇਰੀ ਇੱਕ ਇਹ ਪ੍ਰੋਬਲਮ, ਬਾਬੇ ਸੋਢਲ ਤੱਕ ਆਪਣੇ ਪਿੰਡ ਤੋਂ ਪਹਿਲਾਂ, ਪਿੰਡ ਤੋਂ ਬੰਗਿਆ ਤੱਕ ਆਉਂਗੀ, ਦੂਜਾ ਲਊਂਗੀ ਕੋਈ ਟੈਂਪੂ ਲਊ ਜਾਂ ਕੁਛ
1: ਲਊਗੀ,
2: ਚਿਰ ਮੈਂ ਭੁੱਖੀ ਨੀ ਸੀ ਰਹਿ ਸਕਦੀ ਭੁਪਿੰਦਰ ਜੀ, ਫਿਰ ਮੈਂ ਇੰਨਾ ਚਿਰ ਮੈਂ ਭੁੱਖੀ ਰਹੂ ਬਾਬੇ ਮੱਥਾ ਟੇਕਣ ਜਾਣੀ ਪ੍ਰੋਬਲਮ ਹੈ। ਫੇਰ ਵੀ ਭੁਪਿੰਦਰ ਜੀ, ਪਰ ਹੁਣ ਸੁਪਨੇ ਮੈਨੂੰ ਰੋਜ਼ ਆਉਂਦੇ ਸੀ ਕਿਉਂਕਿ ਮੈਂ, ਮੈਨੂੰ ਇਹ ਨੀ ਸੀ। ਫਿਰ ਇੱਕ ਮੇਰੀ ਸਹੇਲੀ ਸੀ ਸਾਡੇ ਪਿੰਡ ਦੇ ਕੋਲੇ, ਨੋਰਾ ਸੀਗਾ ਪਿੰਡ ਦੂਜਾ, ਤੇ ਮੈਂ ਕੰਮੇ ਪੜਾਉਂਦੀ ਸੀ, ਨੋਰੇ ਦੀ ਕੁੜੀ ਸੀ। ਤਾਂ ਉਹਨਾਂ ਦੀ ਬੈਂਸੀ, ਉਹਦੀ ਸੱਸ ਕਹਿੰਦੀ ਪੀ ਇੱਥੇ ਸਾਡੇ ਪਿੰਡ ਆ ਨਾ, ਪੀ ਸ਼ਿਵ ਜੀ ਦੇ ਮੰਦਿਰ ਤੇ ਏਦਾਂ ਹੁੰਦਾ ਆ, ਤੇ ਜਿੰਨੀਆਂ ਵੀ ਕੁੜੀਆਂ ਸਾਡੇ ਪਿੰਡ ਦੀਆਂ ਚਾਹੇ ਵਿਆਹ ਹੋ ਕੇ ਜਾ ਚੁੱਕੀਆਂ ਆ ਇਸ ਪਿੰਡ ਦੀਆਂ, ਉਹਨਾਂ ਨੇ ਸਾਲ ਚ ਇੱਕ ਵਾਰ ਆਉਣਾ ਹੁੰਦਾ, ਬਾਹਮਣ ਜਰੂਰ ਇੱਥੇ ਬਿਠਾਲਣਾ ਹੁੰਦਾ, ਜਾਣੀ ਕਿ ਆਟਾ ਉਟਾ ਦੇਣਾ ਹੁੰਦਾ, ਕੁਛ ਵੀ ਮੱਥਾ ਉੱਥੇ ਟੇਕਣਾ ਪਈ ਉੱਥੇ ਹੈ। ਮੈਨੂੰ ਕਹਿੰਦੇ ਤੂੰ ਕੁਛ ਨੀ ਕਰਨਾ, ਤੈਨੂੰ ਕੁਛ ਕਰਨ ਦੀ ਲੋੜ ਨੀ, ਬਸ ਤੂੰ ਘਰੋਂ ਆਟਾ ਦਾਲ ਲੈ, ਉਹਨੇ ਆਪੇ ਬਣਾ ਦੇਣਾ ਹੁਣ ਕਰ। ਉਹ ਖਬਰੇ ਮੇਰੇ ਦਿਮਾਗ ਚ ਇਹ ਚੀਜ਼ ਬੈਠ ਗਈ ਪੀ ਮੈਂ ਹੁਣ ਠੀਕ ਹੋ ਜਾਣਾ। ਭੁਪਿੰਦਰ ਜੀ ਮੈਂ ਉਹਨਾਂ ਨੂੰ ਦੇਤਾ, ਉਹਨੇ ਉਹ ਕਰ ਦਿੱਤਾ ਜੋ ਕਰਨਾ ਸੀ, ਰੋਟੀਆਂ ਬਣਾ ਕੇ, ਪ੍ਰਸ਼ਾਦੇ ਬਣਾ ਕੇ, ਛਕਾਤੇ ਜਿੱਦਾਂ ਬਾਕੀਆਂ ਦੇ
1: ਛਕਾਉਂਦੇ ਸੀ।
2: ਹਾਂਜੀ ਹਾਂਜੀ ਭੁਪਿੰਦਰ ਜੀ, ਉਹ ਤੋਂ ਬਾਅਦ ਫਿਰ ਮੈਨੂੰ ਸੁਪਨੇ ਨੀ ਆਏ। ਹੁਣ ਆਇਆ ਤੁਹਾਨੂੰ ਮੈਂ ਦੱਸਦੀ, ਪਿਛਲੇ ਸਾਲ ਮੈਂ ਇੰਡੀਆ ਨੂੰ ਚੱਲੀ, ਇੱਥੇ ਮੈਨੂੰ 3-4 ਖੁਸ਼ਬੂ ਗਈ ਆਪਣੇ ਘਰ, ਸੁਣ ਸਾਡੇ ਆਲੇ ਦੁਆਲੇ ਬਥੇਰੇ ਤੁਰੇ ਫਿਰਦੇ ਰਹਿੰਦੇ ਹੈ, ਮੈਂ ਉਹ 3-4 ਆਪ ਮਾਰ ਦਿੱਤੇ। ਮੈਂ ਕਿਹਾ ਹੁਣ ਮੈਨੂੰ ਕੁਛ ਨੀ ਹੁੰਦਾ, ਘੁੰਮਣੇ ਫਿਰਨੇ। ਫਿਰ ਹੁਣ ਮੈਂ ਓਦਾਂ 1 ਸਾਲ ਹੋ ਗਿਆ, ਮੈਂ ਹੁਣ ਹਟ ਗਈ, ਹੁਣ ਨੀ ਮੈਂ ਮਾਰਦੀ, ਨਹੀਂ ਤਾਂ ਮੈਂ ਹੁਣ ਮਾਰ ਦਿੰਦੀ ਹੁੰਦੀ ਸੀ ਵੀ ਚੱਲ ਅੰਦਰ ਨਾ ਕਿਤੇ ਮਾੜੀ ਜਿਹੀ ਝੀਤ ਜੇ ਹੋਵੇ, ਕਿਤੇ ਅੰਦਰ ਵੜ ਜਾਵੇ ਜਾਂ ਕਿੱਦਾਂ ਗਰਾਹ ਜਿਹਾ ਜਾਂ ਕਿੱਦਾਂ, ਹੈਨਾ। ਪਰ ਹੁਣ ਮੈਨੂੰ ਫਿਰ ਸਮਝਾਇਆ ਬੇਟੇ ਨੇ, ਕਹਿੰਦਾ ਮੰਮੀ ਤੁਸੀਂ ਏਦਾਂ ਕਿੱਦਾਂ ਫਿਰ ਕਾਹਲੇ ਮਾਰਨੇ, ਕਹਿੰਦੇ ਇਹਨਾਂ ਨੇ ਵੀ ਇੱਥੇ ਹੀ ਘੁੰਮਣਾ, ਇਹੀ ਉਹਨਾਂ ਦੀ ਵੀ ਇਹੀ ਧਰਤੀ
1: ਹੈ। ਆਪਣੇ ਤਾਂ ਚਲੋ ਇਹਨਾਂ ਮੁਲਕਾਂ ਦੇ ਵਿੱਚ ਜੇ ਤੁਹਾਡੇ ਏਦਾਂ ਜਿਆਦਾ ਪ੍ਰੋਬਲਮ ਆ ਨਾ, ਤਾਂ ਸਾਡੇ ਉੱਥੇ ਫਾਰਮ ਹਾਊਸ ਦੇ ਉੱਤੇ ਆ, ਜਾਂ ਇੱਥੇ ਫਿਨਲੈਂਡ ਦੇ ਵਿੱਚ ਬਹੁਤ ਸਾਰੇ ਕੁਝ ਏਰੀਏ ਏਦਾਂ ਦੇ ਆ ਜਿੱਥੇ ਪੱਥਰ ਵਗੈਰਾ ਜ਼ਿਆਦਾ ਨੇ, ਤਾਂ ਉਸ ਏਰੀਏ ਦੇ ਵਿੱਚ ਹੈਗੇ ਨੇ ਸੱਪ ਵਗੈਰਾ ਸਨੇਕ ਜ਼ਿਆਦਾ। ਤਾਂ ਆਪਣੇ ਤਾਂ ਇੱਕ ਉਹ ਡਿਵਾਈਸ ਆਉਂਦੀ ਆ ਜੀ, ਉਹ ਮਤਲਬ ਕਿ ਜ਼ਮੀਨ ਦੇ ਵਿੱਚ ਗੱਡ ਦਿਓ ਤੇ ਉਹ ਵਾਈਬ੍ਰੇਸ਼ਨ ਕਰਨ ਲੱਗ ਜਾਂਦੀ ਆ ਜੀ, ਤੇ ਉਹ ਆਪੇ ਸੱਪ ਫਿਰ ਉਹ ਚਲੇ ਜਾਂਦੇ, ਉੱਥੇ ਲਾਗੇ ਨਹੀਂ ਆਉਂਦੇ ਜੀ ਫਿਰ ਏਰੀਏ ਚ, ਕਿਉਂਕਿ ਸੱਪ ਜਿਹੜਾ ਉਹ ਫੀਲ ਹੀ ਕਰ ਸਕਦਾ। ਹਾਂਜੀ, ਕਿਉਂਕਿ
2: ਸਾਡੇ ਪੂਲ ਵਿੱਚ ਭੁਪਿੰਦਰ ਜੀ ਡਿੱਗਿਆ ਕਿੱਡੇ ਬੜਾ, ਹੈ ਨਾ।
1: ਅੱਛਾ ਜੀ,
2: ਤੇ ਜਿਹੜੇ ਪੂਲ ਦੀ ਸਫਾਈ ਕਰਨ ਆਉਂਦੇ ਆ, ਮੈਂ ਉਹਨਾਂ ਨੂੰ ਕਿਹਾ ਇਹ ਤੁਸੀਂ ਕੱਢ ਦੋ, ਮੈਨੂੰ ਕਹਿੰਦੇ ਤੁਸੀਂ ਰੱਖਣਾ, ਉਹ ਮੈਂ ਕਿਹਾ ਕਿੱਥੇ ਮੈਨੂੰ ਪੁੱਛਦੇ ਆ ਫਿਰ ਰੱਖਣਾ, ਮੈਂ ਕਿਹਾ ਇਹਨੂੰ ਮਾਰ ਦੋ ਪਰੇ ਕਰਕੇ। ਫਿਰ ਉਹਨੂੰ ਪਰੇ ਜਿਹਾ ਕਰਕੇ ਨਾ 20 ਫੁੱਟ ਤੇ ਜਾ ਕੇ ਉੱਥੇ ਮਾਰ ਦਿੱਤਾ ਤਾਂ ਕੀਤਾ। ਤਾਂ ਮੈਂ ਕਿਹਾ ਕਿੱਥੇ ਭਾਰਤ ਪੁਰਾਣੀ ਜੀ ਕਹਾਣੀ ਛੱਡੇ ਲੱਪੇ, ਕਹਿੰਦੇ ਤੁਸੀਂ ਰੱਖਣਾ ਜਿਹਨਾਂ ਤੋਂ ਮੈਂ ਹਮੇਸ਼ਾ ਹੀ ਡਰਦੀ ਰਹੀ। ਪਰ ਹੁਣ ਜਾਣੀ ਕਿ ਇੱਥੇ ਏਦਾਂ ਆ ਵੀ ਇੱਥੇ ਠੀਕ ਆ, ਬਾਹਰ ਜਾਂਦੇ ਆ ਨਹੀਂ ਪਤਾ ਨੀ ਇੰਡੀਆ ਖਾ ਤੇ ਇਹ ਚੀਜ਼ ਜਾਣੀ ਕਿ ਤੁਹਾਨੂੰ ਮੈਂ ਦੱਸਦੀ ਆ। ਇਹ 75 ਦੀ ਗੱਲ ਆ, 75-76 ਦੀ ਜਦ ਮੇਰੇ ਨਾਲ ਇੱਦਾਂ
1: ਆਲੇ ਦੁਆਲੇ ਵੀ ਭੈਣ ਜੀ, ਫਿਰ ਉਹ ਘੇਰਾ ਉਦਾਂ ਦਾ ਨਾ ਦੇਖੋ ਹੁਣ, ਜਿੱਦਾਂ ਇੱਥੇ ਇਹਦੇ ਵਿੱਚ ਵੀ ਇੱਕ ਕਰੈਕਟਰ ਸੀਗਾ, ਉਹ ਆ ਕੇ ਕਹਿੰਦੀ ਭੀ ਮੈਂ ਤੁਹਾਨੂੰ ਕਹਾਣੀਆਂ ਦੱਸਦੀ ਆ, ਉੱਥੇ ਬਥੇਰਾ ਕੁਝ ਵਾਪਰਦਾ, ਤੇ ਉਹ ਮਨ ਦੇ ਵਿੱਚ ਫਿਰ ਹੋਰ ਉਹ ਸਟਰੋਂਗ ਹੋਈ ਜਾਂਦੀ ਆ ਗੱਲ ਭੀ ਹਾਂ ਇਹ ਸਹੀ ਗਏ, ਸਾਰੇ ਲੋਕ ਕਹੀ ਜਾਂਦੇ ਕੁਝ ਤਾਂ ਹੋਏਗਾ ਹੀ।
2: ਹਾਂਜੀ ਹਾਂਜੀ, ਫਿਰ ਮੇਰੇ ਵੀ ਉਹ ਦਿਮਾਗ ਵਿੱਚ ਪਾਤੀ ਪੇ ਏਦਾਂ ਨੀ ਕਰਨਾ ਪੀ ਸਾਡੇ ਖੇਤਾਂ ਵਿੱਚ ਜਗ੍ਹਾ, ਤੂੰ ਏਦਾਂ ਕਿੱਦਾਂ ਕਹਿ ਤਾਂ ਮੈਂ ਨੀ ਏਦਾਂ ਕਰਿਆ ਕਰੂੰ ਜਾਂ ਕਿੱਦਾਂ। ਪਰ ਚੜਾਉਂਦੀ ਤਾਂ ਮੈਂ ਚੜਾਈਆਂ ਨੇ ਉਹ ਤੋਂ ਬਾਅਦ, ਮੈਂ ਕਿਉਂਕਿ ਮੈਂ ਪਹਿਲੇ ਕਹਿੰਦੀ ਸੀ ਮੈਂ ਨਹੀਂ ਚੜਾਇਆ ਕਰਨੀਆਂ, ਠੀਕ ਆ ਮੈਂ ਨਹੀਂ ਚਾਹੁੰਦੀ ਨਹੀਂ ਚੜਾਉਂਦੀ, ਮੇਰੇ ਆਪਣੇ ਮਨਸਾ ਨਹੀਂ ਹੈਗੇ, ਜਿਹੜੇ ਘਰ ਦੇ ਕਰਦੇ ਆ ਤਾਂ ਕਰੀ ਜਾਂਦੇ ਸੀ, ਮੇਰੀ ਮਦਰ ਇਨ ਲਾਅ ਕਰਦੇ ਸੀ ਠੀਕ ਆ, ਤੇ ਉਹਨਾਂ ਤੋਂ ਬਾਅਦ ਮੈਂ ਨੀ ਭੁਪਿੰਦਰ ਜੀ ਕਰਦੀ।
1: ਬਿਲਕੁਲ,
2: ਪਰ ਮੈਨੂੰ ਜਿਹੜਾ ਮੇਰੇ ਮਨ ਚ ਵਹਿਮ ਭਾਵਤਾ ਸੀ,
1: ਉਹ ਤਾਂ ਭੈਣ ਜੀ ਕਹਿ ਸਕਦੇ ਚਲੋ ਆਪਣੇ ਇਹਨਾਂ ਮੁਲਕਾਂ ਚ ਪਿਆਰ ਮੁਹੱਬਤ ਜਾਨਵਰਾਂ ਦੇ ਨਾਲ ਬਹੁਤ ਹੈ, ਉਹ ਤਾਂ ਚਲੋ ਇਹ ਚੀਜ਼ਾਂ ਨੂੰ, ਆਪਣੇ ਥੋੜਾ ਜਿਹਾ ਇਹ ਹੈ ਕਿ ਉਹਨਾਂ ਚੀਜ਼ਾਂ ਤੋਂ ਡਰਦੇ ਆ, ਜਾਂ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਬਚਾਉਣ ਦੇ ਲਈ ਵੀ ਇਹ ਚੀਜ਼ਾਂ। ਹੁਣ ਦੇਖੋ ਮੈਂ ਪਿਛਲੇ ਦਿਨਾਂ ਚ ਗੱਲ ਕੀਤੀ ਸੀ ਸੱਪਾਂ ਦੇ ਬਾਰੇ ਹੀ, ਕਿ ਸਾਡੇ ਲੋਕ ਕਹਿੰਦੇ ਨੇ ਦੁੱਧ ਪਿਲਾ ਦਈਏ, ਸੱਪ ਕਦੇ ਵੀ ਦੁੱਧ ਨਹੀਂ ਪੀਂਦਾ ਜੀ, ਤੇ ਉਹ ਤਾਂ ਅਸੀਂ ਉਹਨੂੰ ਮੌਤ ਨੂੰ ਉਹਦੀ ਨੂੰ ਸੱਦਾ ਦੇ ਰਹੇ ਹਾਂ। ਜਦੋਂ ਹਨਾ ਡੀਹਾਈਡਰੇਟ ਹੋਏਗਾ ਨਾ ਸੱਪ ਤੇ ਪਾਣੀ ਵੀ ਉਦੋਂ ਹੀ ਪੀਂਦਾ ਹੈ ਉਹ, ਉਸ ਵੇਲੇ ਉਹ ਜੋ ਉਹਨੂੰ ਮਿਲਿਆ ਲਿਕੁਇਡ ਦੇ ਤੌਰ ਦੇ ਉੱਤੇ ਫਿਰ ਉਹਨੇ ਡਰਿੰਕ ਕਰਨਾ, ਕਿਉਂਕਿ ਦੁੱਧ ਜਿਹੜਾ ਉਹ ਪਾਣੀ ਦੇ ਨਾਲੋਂ ਬਹੁਤ ਮੋਟਾ ਹੁੰਦਾ ਹੈ ਤੇ ਜਦੋਂ ਉਹ ਸਾਹ ਲੈਂਦੇ ਆ ਕਿਉਂਕਿ ਉਹ ਨੱਕ ਤੇ ਉਹਨਾਂ ਦਾ ਸਾਹ ਰਗ ਇੱਕੋ ਹੀ ਹੈ ਜੀ, ਤੇ ਉਹ ਜਦੋਂ ਫਿਰ ਉਹ ਪਾਣੀ ਜਿਹੜਾ ਦੁੱਧ ਜਿਹੜਾ ਉਹ ਫਿਰ ਜਦੋਂ ਪੀਂਦੇ ਨੇ ਤਾਂ ਉਹ ਕਿਤੇ ਨਾ ਕਿਤੇ ਉਹਨਾਂ ਦਾ ਸਾਹ ਵੀ ਬੰਦ ਕਰ ਸਕਦਾ। ਇਸ ਕਰਕੇ ਜਿਹੜਾ ਇੰਡੀਆ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੇ ਬਹੁਤ ਓਰਿਜਿਨਲ ਸੱਪ ਹੈਗੇ ਨੇ ਉਹਨਾਂ ਹਿੱਸਿਆਂ ਦੇ ਆਪਣੇ ਖਿੱਤੇ ਦੇ ਕੋਬਰਾ ਹੋ ਗਿਆ ਜੋ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਮਰ ਰਹੇ ਨੇ ਜੀ ਇਹ ਕਾਰਨਾਂ ਦੇ ਕਰਕੇ, ਤੇ ਸੱਪ ਕਦੇ ਵੀ ਪੀਂਦਾ ਨਹੀਂ ਜੀ ਦੁੱਧ ਨਹੀਂ
2: ਪੀਂਦਾ।
1: ਜੀ ਹਾਂਜੀ
2: ਹੁਣ ਵੀ ਅਜੇ ਤੱਕ ਵੀ ਭੁਪਿੰਦਰ ਜੀ ਇਦਾਂ ਹੀ ਕਰਦੇ ਆ।
1: ਹੁਣ ਦੇਖੋ ਆਪਣੇ ਮਨਾਂ ਦੇ ਵਿੱਚ,
2: ਮਨਾਂ ਦੇ ਵਿੱਚ ਕੱਚੀ ਲੱਸੀ ਜਾ ਕੇ ਚੜਾਉਂਦੇ ਆ ਆਲੇ ਦੁਆਲੇ ਛਿੱਟੇ ਦਿੰਦੇ ਉੱਥੇ ਜਿਹੜੀ ਜਗ੍ਹਾ ਆ ਇਦਾਂ ਹੀ ਕਰਦੇ ਆ।
1: ਭੈਣ ਜੀ ਕਾਰਨ ਆ ਨਾ ਦੇਖੋ ਉਹਨੂੰ ਸੱਪ ਨੂੰ ਪਤਾ ਹੈ ਕਿ ਇਹ ਮੇਰੇ ਲਈ ਜ਼ਹਿਰ ਆ ਜਾਂ ਮੈਂ ਮਰਨਾ ਇਹ ਪੀ ਕੇ, ਤਾਂ ਉਹ ਭੱਜਦਾ ਹੈ ਜੀ ਉਹ ਕਹਿੰਦਾ ਛੱਡੋ ਮੇਰੀ ਜਾਨ। ਹਾਂਜੀ
2: ਹਾਂ
1: ਜੀ
2: ਬਸ ਆਏ ਹਾਂ ਮੈਂ ਕਿਹਾ ਫੇਰ ਹੁਣ ਮੈਂ ਇਹ ਸ਼ੇਅਰ ਕਰੀ ਤੇ ਮਾਂ ਫੇਰ ਕਿੰਨੇ ਚ
1: ਨਹੀਂ ਬਹੁਤ ਵਧੀਆ
2: ਲੱਗ ਰਹੀ ਸੀ ਭੈਣ ਜੀ ਦੀਆਂ ਗੱਲਾਂ ਵੀ
1: ਜੀ,
2: ਤੇ ਹੁੰਦੇ ਤਾਂ ਫੇਰ ਉਹੀ ਗੱਲ ਆਪੇ ਮਨ ਚ ਹੁੰਦੀ ਆ ਉਹ ਕੁੜੀ ਦੇ ਹੋ ਸਕਦਾ ਟੀਕਾ ਅਸਲੀ ਨਾ ਵੀ ਹੋਵੇ ਤਾਂ ਵਾਹਿਗੁਰੂ ਜਾਣਦਾ ਜਿਹੜੇ ਜਿਹਨੇ ਲਾਇਆ ਹੋ ਉਹਨਾਂ ਨੂੰ ਪਤਾ ਹੋ ਸਕਦਾ ਉਹਦੀ ਬਿਲ ਪਾਵੇ। ਕਈ ਵਾਰ ਤੁਹਾਨੂੰ ਮੈਂ ਦੱਸਦੀ ਆ ਜਿੱਦਾਂ ਦੇ ਵੀ ਆਪਣੇ ਵਿਚਾਰ ਹੋ ਜਾਂਦੇ ਆ ਭੁਪਿੰਦਰ ਜੀ ਉਦਾਂ ਦਾ ਸਾਡਾ ਸਿਰ ਉਹ ਹੋ ਜਾਂਦਾ ਹੈ
1: ਹਨਾ।
2: ਤੁਹਾਨੂੰ ਮੈਂ ਦੱਸਦੀ ਮੇਰੇ ਚ ਸਿੱਚ ਜਿੱਦਾਂ ਮੈਨੂੰ ਆਲੂ ਗੋਭੀ ਲੋਕਾਂ ਨੂੰ ਆਲੂ ਗੋਭੀ ਬਹੁਤ ਪਸੰਦ ਹੁੰਦੀ ਮੈਨੂੰ ਪਸੰਦ ਨੀ ਹੁੰਦੀ। ਜਿੱਦਾਂ ਮੈਨੂੰ ਗੋਭੀ ਦਾ ਪਸੰਦ ਹੈ ਜੇ ਮੈਂ ਗੋਭੀ ਨੂੰ ਕੱਦੂਕਸ ਕਰਕੇ ਨਾ ਅਦਰਕ ਵਗੈਰਾ ਪਾ ਕੇ ਉਹਦੇ ਪਰੌਂਠਾ ਬਣਾ ਲਵਾਂ ਠੀਕ ਹੈ, ਜੇ ਮੈਂ ਸਬਜ਼ੀ ਖਾਣੀ ਮੈਨੂੰ ਏਦਾਂ ਲੱਗਦਾ ਮੈਨੂੰ ਬਾਏ ਹੋਣੇ ਮੇਰਾ ਕੱਚਾ ਕੱਚਾ ਦਿਲ ਹੋਣਾ ਹਨਾ। ਇਹ ਫਿਰ ਮੇਰੇ ਚੇਚੇ ਹੋਊਗੀ ਫਿਰ ਜੇ ਮੈਂ ਉਹਨੂੰ ਪਰੌਂਠਾ ਬਣਾਉਣੀ ਫਿਰ ਮੈਨੂੰ ਕੁਛ ਨੀ ਹੁੰਦਾ
1: ਜੀ। ਹੁਣ ਦੇਖੋ ਪਿਛਲੇ ਸਮੇਂ ਚ ਸ਼ਾਇਦ ਤੁਹਾਨੂੰ ਵੀ ਯਾਦ ਹੋਏਗਾ ਉੱਥੇ ਰੋਲਾ ਪਿਆ ਸੀ ਕਿ ਪਿੱਪਲ ਜਿਹੜੇ ਨੇ ਦੁੱਧ ਪੀਣ ਲੱਗ ਗਏ ਜਾਂ ਪਤਾ ਨੀ ਕਿ ਏਦਾਂ ਦਾ ਪੱਥਰ ਜਿਹੜੇ ਸੀਗੇ ਮੂਰਤੀਆਂ ਜਿਹੜੀਆਂ ਸੀ ਆਪਣੇ ਸੋਰੀ ਸ਼ਿਵਲਿੰਗ ਸੀਗੇ ਉਹ ਦੁੱਧ ਪੀਣ ਲੱਗ ਗਏ ਏਦਾਂ ਦਾ ਰੁਝਾਨ ਚੱਲਿਆ। ਫਿਰ ਇੱਕ ਵਾਰੀ ਫਸਲਾਂ ਦੀ ਆਪਣੇ ਕੱਦੂ ਸੀਗਾ ਸ਼ਾਇਦ ਮੇਰੇ ਖਿਆਲ ਨਾਲ ਉਹਦੇ ਪੱਤਿਆਂ ਦੇ ਉੱਤੇ ਮਤਲਬ ਕਿ ਏਦਾਂ ਕੋਈ ਬਿਮਾਰੀ ਆਈ ਸੀ ਤੇ ਉਹਦੇ ਉੱਤੇ ਲੀਕ ਪੈ ਜਾਂਦੀ ਹੁੰਦੀ ਸੀ ਵਾਈਟ ਕਲਰ ਦੀ ਥੋੜੀ, ਤੇ ਕਹਿੰਦੇ ਇਹਦੇ ਉੱਤੇ ਉਹ ਸੱਪ ਲੰਘ ਗਿਆ ਜੀ ਇਹ ਖਾਣ ਯੋਗ ਨਹੀਂ ਆ ਤੇ ਟਰਾਲੀਆਂ ਸਿੱਟ ਦਿੱਤੀਆਂ ਸੀ ਜੀ। ਏਦਾਂ ਦੀਆਂ ਵੀ ਚੱਲੀਆਂ ਗੱਲਾਂ
2: ਕਦੇ ਕਹਿੰਦੇ ਸੀਗੇ ਉਹ ਸਟੋਵ ਦੇ ਪੁੱਛਾਂ ਦੇ ਵਾਲਾ ਪਿਆ ਦੋਸਤ ਪਤਾ ਨਹੀਂ ਕਾਹਤੇ ਸੱਚੀ ਹਿਲਦਾ ਹੁੰਦਾ ਸੀ
1: ਜੀ ਬਿਲਕੁਲ ਹੈ ਜੀ।
2: ਮੈਂ ਉਹ ਆਪ ਵੀ ਦੇਖਿਆ ਸਟੋਵ ਹਿਲਦਾ ਤੇ ਉਹ ਮੈਂ ਬਹੁਤ ਛੋਟੀ ਜਿਹੀ ਸੀ
1: ਜੀ
2: ਮਤਲਬ ਇਹ ਪਤਾ ਨੀ ਤਾਂ ਬਈ ਖਬਰੇ ਆਪਣੇ ਦਿਮਾਗ ਨੂੰ ਜਿੱਦਾਂ ਉਹ ਕਹਿ ਦਿੰਦੇ ਆ ਪਹਿਲਾਂ ਇਹ ਹਿਲਦਾ ਹਨਾ ਤੁਸੀਂ ਜੋ ਪੁੱਛੋਗੇ ਉਹਨੂੰ ਦੱਸਣ ਲੱਗ ਪੈਣਾ
1: ਜਾਂ
2: ਤਾਂ ਫਿਰ ਆਪਣਾ ਦਿਮਾਗ ਉਦਾਂ ਦਾ ਹੋ ਜਾਂਦਾ ਉਸ ਵੇਲੇ ਅੱਖਾਂ ਆਪਣੀ ਏਦਾਂ ਦੀਆਂ ਹੋ ਜਾਂਦੀਆਂ ਅਸੀਂ ਉਹਨੂੰ ਹਿਲਦਾ ਦੇਖਣਾ ਚਾਹੁੰਦੇ ਹੋ ਹਿਲਣ ਲੱਗ ਪੈਣਾ
1: ਬਿਲਕੁਲ ਹੈ ਜੀ ਬਿਲਕੁਲ।
2: ਮੈਂ ਤਾਂ ਕਹਿੰਦੀ ਇਹ ਪੋਤੇ ਆਪਣੇ ਦਿਮਾਗ ਵਿੱਚ ਹੋ ਜਾਂਦੀ ਜਿਹੜੀ ਵੀ ਚੀਜ਼ ਸਾਡੇ ਆ ਜਾਂਦੀ ਹੈ ਨਾ ਦਿਮਾਗ ਦੇ ਵਿੱਚ ਉਦਾਂ ਸਾਨੂੰ ਹੋਣ ਲੱਗ ਪੈਂਦਾ ਜਿੱਦਾਂ ਤੁਸੀਂ ਸੋਚਦੇ ਆ ਮੈਂ ਆਹ ਕੰਮ ਕਰ ਸਕਦਾ ਤਾਂ ਤੁਹਾਨੂੰ ਅੰਦਰ ਤੋਂ ਉਹੀ ਜਿੱਦਾਂ ਨਾ ਕਹਿ ਦਿੰਦੇ ਰੱਬ ਕਹਿੰਦਾ ਤੂੰ ਇੱਕ ਪਾਸੇ ਤੁਰਨ ਦੀ ਕੋਸ਼ਿਸ਼ ਕਰ ਮੈਂ ਤੇਰੇ ਅੱਗੇ ਦਸਰਾ ਖੋਲਦਾ ਵਾਕਈ ਉਹ ਗੱਲ ਹੋ ਜਾਂਦੀ ਜਦ ਤੁਸੀਂ ਕੋਸ਼ਿਸ਼ ਕਰਦੇ ਆ ਕੋਸ਼ਿਸ਼ ਕਰ ਲਈ ਕਿਸੇ ਨੂੰ ਕੰਮ ਕਰਨ ਲਈ ਤਾਂ ਮਤਲਬ ਅੱਧਾ ਕੰਮ ਤਾਂ ਹੋ ਗਿਆ ਮਤਲਬ ਤੁਸੀਂ ਖੜੇ ਹੋ ਗਏ
1: ਕਰਨ ਲਈ ਤਿਆਰ ਹੋ ਗਏ
2: ਉਹੀ ਆ ਜੇ ਆਪਣੀ ਮਾੜੀ ਗੱਲ ਸੋਚ ਲਈ ਸੱਪ ਦਿਸਣਾ ਤਾਂ ਫਿਰ
1: ਦਿਸਣਾ ਹੀ ਹੈ
2: ਇਹੀ ਹੋ ਸਕਦਾ
1: ਜੀ ਬਿਲਕੁਲ।
2: ਹਾਂ ਕੁੜੀ ਦੇ ਮੈਂ ਇਹੀ ਜੇ ਤਾਂ ਸੋਚਦੀ ਆ ਭੀ ਜਾਂ ਉਹਦੀ ਦਿਲ ਫਾਬਰੀ ਉਹਦੇ ਦਿਮਾਗ ਚ ਆਇਆ ਹੋ ਪੇ ਕੁਛ ਨੀ ਜ਼ਹਿਰ ਜ਼ੁਰ ਮੈਨੂੰ ਕੁਛ ਨੀ ਕਰ ਸਕਦਾ
1: ਜੀ ਬਿਲਕੁਲ ਹੈ ਜੀ
2: ਹੋ ਸਕਦਾ ਨਹੀਂ ਜੀਤਾ ਹੋ ਗਏ ਅੰਦਰ ਵੀ ਸਾਡੇ ਬਹੁਤ ਜ਼ਹਿਰੀਲੀਆਂ ਚੀਜ਼ਾਂ ਜਿਹੜੀਆਂ ਜਿਹੜੇ ਅੰਦਰ ਚਰਮੀਆਂ ਉਹ ਇੰਨੇ ਫਾਈਟ ਕਰਦੇ ਤੁਸੀਂ ਦੇਖੋ ਬੁਖਾਰ ਚੜ੍ਹਦੇ ਸਭ ਕੁਛ ਉਹ ਸਾਰੀਆਂ ਬਿਮਾਰੀਆਂ ਨਾਲ ਲੜਦੇ ਆ ਅੰਦਰਲੀ ਸਟਰੈਂਥ ਜਿਹੜੀ ਹੁੰਦੀ ਆ ਉਹਦੇ ਨਾਲ ਹੀ ਆਪਾਂ ਲੜਦੇ
1: ਆ ਬਿਲਕੁਲ ਹੈ ਜੀ ਇਮਿਊਨ ਸਿਸਟਮ ਹੈ ਜੀ।
2: ਚਲੋ ਭਵਿੰਦਰ ਜੀ ਹੁਣ ਤਾਂ ਤੁਹਾਡਾ ਟਾਈਮ ਜਾ ਗਿਆ
1: ਥੈਂਕ ਯੂ ਨਹੀਂ ਨਹੀਂ ਕੋਈ ਗੱਲ ਨਹੀਂ ਥੈਂਕ ਯੂ ਸ਼ੁਕਰੀਆ
2: ਹਾਂਜੀ ਓਕੇ ਸਤਿ ਸ਼੍ਰੀ ਅਕਾਲ
1: ਜੀ ਵਿਚਾਰਨ ਲਈ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ ਦੋਸਤੋ ਇਸਾਂ ਜੀ ਆਖਰ ਦੇ ਵਿੱਚ ਸੁਰਿੰਦਰ ਕੌਰ ਮਾਲ ਜੀ ਤੇ ਕੁਝ ਸੁਨੇਹੇ ਰਹਿ ਗਏ ਸੀ ਉਹਨਾਂ ਦੀ ਸਾਂਝ ਪਾ ਕੇ ਫਿਰ ਮੈਂ ਆਗਿਆ ਲੈਣਾ। ਔਜਲਾ ਸਾਹਿਬ ਕਹਿੰਦੇ ਬਖਸ਼ੀ ਜੀ ਕਿਆ ਬਾਤ ਹੈ ਜੀ ਮਜ਼ਾ ਆ ਗਿਆ ਤੇ ਲੱਭਦਾ ਕਿੱਥੋਂ ਹੈ ਤੇ ਇਹ ਵੀ ਲਿਖਿਆ ਨਾਲ ਤੇ ਅੱਗੇ ਕਹਿੰਦੇ ਨੇ ਜਿਨ੍ਹਾਂ ਨੇ ਇਹਨਾਂ ਨੂੰ ਵੋਟ ਪਾਈ ਸੀ ਮੈਨੂੰ ਤਾਂ ਉਹ ਵੀ ਕਹਿੰਦੇ ਨਹੀਂ ਚੰਗੇ ਲੱਗਦੇ ਹੁਣ ਕਹਿੰਦੇ ਸੀ ਆਪਣੇ ਔਜਲਾ ਸਾਹਿਬ ਲਿਖਦੇ ਨੇ। ਪਰਮਿੰਦਰ ਬਾਂਜੀ ਲਿਖਦੇ ਆ ਫਗਵਾੜੇ ਤੋਂ ਭਾਜੀ ਇਹਨਾਂ ਦੇ ਨਾਲ ਤਾਂ ਉਹ ਹਾਜ਼ਰੀ ਵਾਲੀ ਗੱਲ ਹੋਈ ਹੈ ਕਿ ਸ਼ੇਰ ਆ ਗਿਆ 4 ਸਾਲ ਪਹਿਲਾਂ ਤਾਂ ਇਹ ਆਖਦੇ ਸੀ ਕਿ ਸਾਡੇ MLA ਨੂੰ ਭਾਜਪਾ 5-5 ਕਰੋੜ ਦੀ ਆਫਰ ਕਰ ਰਹੀ ਹੈ ਪਰ ਇਹ ਤਾਂ ਕਹਿੰਦੇ 1000 ਕੁ ਰੁਪਏ ਪਿੱਛੇ ਹੀ ਕਹਿੰਦੇ ਆਪਣਾ ਇਮਾਨ ਵੇਚ ਰਹੇ ਨੇ ਜੀ। ਜੋਲ ਭੈਣ ਜੀ US ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ, ਬੇਅੰਤ ਸੰਧੂ ਜੀ ਤੇ ਬਹੁਤ ਸਾਰੇ ਸੁਨੇਹ ਨੇ ਸਤਿ ਸ੍ਰੀ ਅਕਾਲ ਜੀ ਤੇ ਭੇਜ ਰਹੇ ਨੇ ਸਾਰੇ ਪਰਿਵਾਰ ਨੂੰ, ਤੇ ਰਾਜਨ ਸੈਣੀ ਜੀ ਨੂੰ, ਮੁਕੱਦਰ ਜੀ ਨੂੰ ਸਤਿ ਸ੍ਰੀ ਅਕਾਲ ਭੇਜਦੇ ਆ, ਤੇ ਔਜਲਾ ਸਾਹਿਬ ਨੂੰ। ਔਜਲਾ ਸਾਹਿਬ ਕਹਿੰਦੇ 22 ਦੇ ਵਿੱਚ ਬਾਦਲ ਕਹਿੰਦਾ ਸੀ 10 ਲੱਖ ਦੇਵਾਂਗੇ ਬਾਹਰ ਜਾਣ ਵਾਲੇ ਬੱਚਿਆਂ ਨੂੰ, ਹੁਣ ਕਹਿੰਦੇ ਕਿੱਥੇ ਨੇ। ਤੇ ਔਜਲਾ ਸਾਹਿਬ ਕਹਿੰਦੇ ਅਜੇ ਤਾਂ ਸ਼ੁਕਰ ਕਰਨ ਵਾਹਿਗੁਰੂ ਦਾ ਬੀਬੀ ਹੈ ਜੀ ਅਜੇ। ਨਾ ਨਾ ਰਾਜਨ ਜੀ, ਸਾਰਾ ਕੁਝ ਭੁੱਲਰ ਦੇ ਘਰ ਰੱਖਿਆ ਸੀ ਕਹਿੰਦੇ ਜੀ ਔਜਲਾ ਸਾਹਿਬ। ਤੇ ਰਾਜਨ ਸੈਣੀ ਸਾਹਿਬ ਔਜਲਾ ਸਾਹਿਬ ਸਤਿ ਸ੍ਰੀ ਅਕਾਲ, ਬਿਲਕੁਲ ਠੀਕ ਜੀ, ਤੇ ਹੁਣ ਅਸੀਂ ਕਿੱਥੋਂ ਚੰਗੇ ਲੱਗਣਾ ਜੀ, ਹਾ ਹਾ ਹਾ ਹੱਸ ਰਹੇ ਨੇ। ਤੇ ਮਤਲਬ ਕਿ ਵੋਟ ਦੀ ਗੱਲ ਕੀਤੀ ਸੀ ਨਾ ਜਿਹਨਾਂ ਨੇ ਇਹਨਾਂ ਨੂੰ ਜਿਤਾਇਆ ਆ, ਇਸ ਕਰਕੇ ਉਹ ਕਹਿੰਦੇ ਭਾਈ ਅਸੀਂ ਵੀ ਵੋਟ ਪਾਈ ਸੀ। ਸੈਣੀ ਸਾਹਿਬ ਕਹਿੰਦੇ ਵਾਹ ਜੀ ਵਾਹ, ਕਿਆ ਬਾਤ ਆ ਮੁਹੰਮਦ ਬਖਸ਼ੀ ਜੀ ਤੇ ਵੀਰ ਜੀ, ਥੈਂਕ ਯੂ ਕਹਿੰਦੇ। ਤੇ ਮਾਲ ਜੀ ਲਿਖਦੇ ਆ ਕਿ ਮੋਸਟ ਬਿਊਟੀਫੁਲ ਲਾਇਰੰਸ ਬਖਸ਼ੀ ਜੀ, ਕਿਆ ਬਾਤ ਹੈ ਜੀ। ਮੁਹੰਮਦ ਜੀ ਨੇ ਸ਼ੁਕਰੀਆ ਅਦਾ ਕੀਤਾ ਸਭ ਦੋਸਤਾਂ ਦਾ ਐਪਰੀਸ਼ੀਏਟ ਕਰਨ ਦੇ ਲਈ। ਤੇ ਮਾਲ ਜੀ ਕਹਿੰਦੇ ਆ ਉਸਦੀ ਵਿਲ ਪਾਵਰ ਹੀ ਕਹਿੰਦੇ ਹੋਵੇਗੀ ਕਿ ਮੈਂ ਤੁਹਾਡੇ ਮਾਰਿਆ ਨਹੀਂ ਮਰਨਾ ਹੈ। ਮੁਕੱਦਰ ਬਾਈ ਜੀ ਕਹਿੰਦੇ ਵਾਹ ਜੀ ਵਾਹ ਸੈਣੀ ਬਾਈ ਜੀ, ਸੈਣੀ ਸਿਆ ਬਾਈ ਸਿਆ। ਮੁਹੰਮਦ ਜੀ ਕਹਿੰਦੇ ਸਤਿ ਸ੍ਰੀ ਅਕਾਲ ਵੀਰ ਮੁਕੱਦਰ ਜੀ। ਤੇ ਜਗਤਾਰ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜੀ ਹੈ, ਤੇ ਮੁਹੰਮਦ ਜੀ ਨੇ ਕਿਹਾ ਇੰਟਰਸਟਿੰਗ ਐਂਡ ਮੋਟੀਵੇਸ਼ਨਲ ਸਟੋਰੀ ਜੀ, ਸ਼ੁਕਰੀਆ ਜੀ। ਲਓ ਦੋਸਤੋ, ਇਸ ਜਿੰਨੇ ਸੁਨੇਹੇ ਮੇਰੇ ਤੱਕ ਪੁੱਜੇ ਨੇ, ਤੇ ਜੇ ਕਿਸੇ ਦੋਸਤ ਦਾ ਰਹਿ ਗਿਆ ਹੋਵੇ ਸੁਨੇਹਾ, ਨਾਮ ਲੈਣਾ ਰਹਿ ਗਿਆ ਹੋਵੇ, ਮਾਫ਼ੀ ਚਾਹਾਂਗਾ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਸਾਰਿਆਂ ਨੂੰ। ਭੁਪਿੰਦਰ ਭਾਰਤ ਜੀ ਲੋ ਇਸ ਦੇ ਨਾਲ ਹੀ ਆ ਪਿਆਰ ਭਾਈ ਤੇ ਨਿੱਘੀ ਸਤਿ ਸ੍ਰੀ ਅਕਾਲ। ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ, ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਇੰਜੋਏ ਕਰ ਸਕਦੇ ਹੋ, ਫੇਸਬੁੱਕ ਯੂਟਿਊਬ ਦੇ ਉੱਤੇ ਗੀਤ ਦੋਸਤੋ ਨਹੀਂ ਚੱਲੇਗਾ। ਤੇ ਮੈਨੂੰ ਦਿਵਾ ਗਿਆ, ਕੱਲ ਨੂੰ ਮਿਲਦੇ ਹਾਂ ਭਾਰਤੀ ਸਮੇਂ ਦੇ ਅਨੁਸਾਰ 9:30 ਵਜੇ ਫਿਰ ਤੋਂ ਨਵਾਂ ਨਵੇਲਾ ਕੁਝ ਨਾ ਕੁਝ ਲੈ ਕੇ ਜੀ। ਇਸ ਦੇ ਨਾਲ ਹੀ ਪਿਆਰ ਭਾਈ ਤੇ ਨਿੱਘੀ ਸਤਿ ਸ੍ਰੀ ਅਕਾਲ ਹੈ ਦੋਸਤੋ।

0: ದುಮಾಪಾ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਫਿਰ ਤੋਂ ਇਕ ਵਾਰ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜ਼ੀ ਖੁਸ਼ੀ ਹੋਣਗੇ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਤੇ ਅੱਜ ਦਾ ਦਿਹਾੜਾ 6 ਅਕਤੂਬਰ 2026 ਦਾ ਦਿਹਾੜਾ ਤੇ ਮੰਗਲਵਾਰ ਵਾਲਾ ਦਿਨ ਹੈ ਤੇ ਮੰਗਲ ਕੰਮ ਕਰਦੇ ਹਾਂ ਦੰਗਲ ਜੋ ਪੰਜਾਬ ਦੇ ਵਿੱਚ ਹੋ ਰਿਹਾ ਤੇ ਉਹਦੀਆਂ ਗੱਲਾਂ ਬਾਤਾਂ ਵੀ ਕਰਾਂਗੇ। ਨਾਲ ਨਾਲ ਬਹੁਤ ਸਾਰੇ ਸੁਨੇਹੇ ਤੁਹਾਡੇ ਆ ਰਹੇ ਨੇ। ਪਰਮਿੰਦਰ ਬਨ ਬਾਈ ਜੀ ਦਾ ਨਿੱਘਾ ਸਵਾਗਤ ਹੈ ਫਗਵਾੜੇ ਤੋਂ। ਇਸੇ ਤਰ੍ਹਾਂ ਆਜੋ ਕਹਿੰਦੇ ਪਿਆਰਿਓ ਦਿਓ ਦਰਸ਼ਨ ਜੀ, ਸਵਾਗਤ ਹੈ ਤੁਹਾਡਾ ਵੀ ਜੀ। ਸੁਰਿੰਦਰ ਕੌਰ ਮਾਲ ਜੀ US ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ। ਮੁਹੰਮਦ ਜੀ ਦੁਬਈ ਤੋਂ ਸਤਿ ਸ੍ਰੀ ਅਕਾਲ ਭੇਜ ਰਹੇ ਨੇ ਤੇ ਸਾਰੇ ਦੋਸਤਾਂ ਨੂੰ ਜੀਆਂ ਨੂੰ ਜੀ ਕਹਿ ਰਹੇ ਨੇ ਜੀ। ਤੇ ਦੋਸਤੋ, ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ। ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਯੂਟਿਊਬ, ਜਿੱਥੋਂ ਕਿਤੋਂ ਵੀ ਤੁਸੀਂ ਸੁਣ ਰਹੇ ਹੋ ਤੇ ਜ਼ਰੂਰ ਉਹਦੇ ਉੱਤੇ ਤੁਸੀਂ ਗੱਲਬਾਤ ਦੇ ਵਿੱਚ ਦੱਸ ਸਕਦੇ ਹੋ ਵੀ ਤੁਹਾਡੇ ਤੱਕ ਆਵਾਜ਼ ਜਿਹੜੀ ਹੈ ਕਿਸ ਤਰ੍ਹਾਂ ਪਹੁੰਚ ਰਹੀ ਹੈ ਤੇ ਅੰਦਾਜ਼ ਵੀ ਕੁਝ ਹੀ ਪਲਾਂ ਦੇ ਵਿੱਚ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਦੇਸ਼ ਤੇ ਦੀਆਂ ਖ਼ਬਰਾਂ, ਅੱਜ ਦਾ ਵਿਚਾਰ ਤੇ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਤੇ ਕੁਝ ਜ਼ਿੰਦਗੀ ਦੇ ਬਾਰੇ ਗੱਲਾਂ ਬਾਤਾਂ ਵੀ ਨਾਲ ਨਾਲ ਕਰਾਂਗੇ। ਤੇ ਲੋ ਫਿਰ

ਸਕੁਅਰ ਦੇ ਵਿੱਚ ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:04 ਦਾ ਸਮਾਂ ਤੇ ਯੂਕੇ ਦੇ ਵਿੱਚ ਸ਼ਾਮ ਦੇ 5:04 ਯੂਰਪੀਅਨ ਕੰਟਰੀਆਂ ਮੁਤਾਬਕ ਸ਼ਾਮ ਦਾ ਸਮਾਂ ਹੈ 6:04 ਦਾ। ਤੇ ਗੱਲਬਾਤ ਅੱਜ ਕਰਾਂਗੇ ਝੂਠਾ ਤੁਮਸਾ ਨਹੀਂ ਦੇਖਾ, ਕੋਰਟ ਮੰਗੇ ਲੇਖਾ ਤੇ ਅੱਧੀ ਰਾਤ ਖੜਕੇ ਕੁੰਡਾ ਤੇ ਮਿਲਿਆ ਕਾਗਜ਼ ਦਾ ਮੁੰਡਾ। ਪੰਜਾਬ ਤੋਂ ਲੈ ਕੇ ਦੇਸ਼ ਦੇ ਸਿਆਸਤ ਜਿਹੜੀ ਹੈ ਬਹੁਤ ਵੱਡੇ ਪੱਧਰ ਦੇ ਉੱਤੇ ਭਖ ਰਹੀ ਹੈ ਤੇ ਇਸੇ ਤਰ੍ਹਾਂ ਅਮਰੀਕਾ, ਕੈਨੇਡਾ ਤੇ ਯੂਰਪ ਦੀਆਂ ਕੰਟਰੀਆਂ ਦੇ ਵਿੱਚ ਵੀ ਕਿਤੇ ਨਾ ਕਿਤੇ ਹਾਲਾਤ ਉਹੋ ਹੀ ਨੇ ਤੇ ਜੰਗਾਂ ਦੇ ਹਾਲਾਤ ਜਿਹੜੇ ਹੋਰ ਵੀ ਵਾਧੇ ਨਜ਼ਰ ਆਉਂਦੇ ਆ ਤੇ ਉਹਨਾਂ ਦੀ ਵੀ ਗੱਲਬਾਤ ਕਰਾਂਗੇ। ਪਰ ਅੱਜ ਦੇ ਵਿਚਾਰ ਦੇ ਵੱਲ ਨੂੰ ਸਭ ਤੋਂ ਪਹਿਲਾਂ ਚੱਲਦੇ ਹਾਂ। ਕਹਿੰਦੇ ਨੇ ਕਿ ਜਿਹੜੇ ਲੋਕ ਜਾਂ ਜਿਹੜੀਆਂ ਕੌਮਾਂ ਕਿਤਾਬਾਂ ਨੂੰ ਮੁਹੱਬਤ ਨਹੀਂ ਕਰਦੀਆਂ ਬਹੁਤਾ ਚਿਰ ਜ਼ਿੰਦਾ ਨਹੀਂ ਰਹਿੰਦੀਆਂ। ਕਿਤਾਬਾਂ ਕੌਮਾਂ ਲੋਕਾਂ ਦਾ ਜਿਹੜਾ ਰਾਹ ਰੁਸ਼ਨਾਉਂਦੀਆਂ ਨੇ, ਨਹੀਂ ਤਾਂ ਕਮਲੀਆਂ ਗੱਲਾਂ ਫਿਰ ਦੀਵੇ ਹੀ ਬੁਝਾਉਂਦੀਆਂ ਨੇ ਜੀ। ਤੇ ਅੱਜ ਦੇ ਦਿਹਾੜੇ ਦੇ ਉੱਤੇ ਚਲੀਏ ਆਪਾਂ 1860 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ। 6 ਅਕਤੂਬਰ 1860 ਦਾ ਸਮਾਂ ਯਾਦ ਕਰਦੇ ਹਾਂ ਜਦੋਂ ਅੰਗਰੇਜ਼ ਸਰਕਾਰ ਨੇ ਇੰਡੀਅਨ ਪੈਨਲ ਕੋਡ ਜਿਹੜਾ ਸੀ IPC ਬਣਾਇਆ ਸੀਗਾ। 1893 ਦੇ ਵਿੱਚ ਭੌਤਿਕ ਵਿਗਿਆਨੀ ਹੋਏ ਨੇ ਮੇਘਨਾਥ ਸ਼ਾਹਾਂ ਦਾ ਜਿਹੜਾ ਜਨਮ ਹੁੰਦਾ। 1963 ਦੇ ਵਿੱਚ ਆਜ਼ਾਦੀ ਘੁਲਾਟੀਏ ਤੇ ਸੈਂਟਰਲ ਸਿੱਖ ਲੀਗ ਦੇ ਜਿਹੜੇ ਪ੍ਰਧਾਨ ਸਨ ਬਾਬਾ ਖੜਕ ਸਿੰਘ ਜੀ ਦਾ ਦਿੱਲੀ ਦੇ ਵਿੱਚ ਦੇਹਾਂਤ ਹੁੰਦਾ ਹੈ ਤੇ 1981 ਚ ਮਿਸਰ ਦੇ ਨੋਬਲ ਇਨਾਮ ਜੇਤੂ ਰਾਸ਼ਟਰਪਤੀ ਅਨਵਰ ਸਾਦਤ ਦਾ ਜਿਹੜਾ ਪਰੇਡ ਸਮੇਂ ਕਤਲ ਕਰ ਦਿੱਤਾ ਜਾਂਦਾ ਹੈ। 1983 ਦੇ ਵਿੱਚ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਜਿਹੜਾ ਲਾਗੂ ਹੋਇਆ ਤੇ 1999 ਦੇ ਵਿੱਚ ਸੁਪਰੀਮ ਕੋਰਟ ਦੀ ਪਹਿਲੀ ਔਰਤ ਜੱਜ ਜਿਹੜੀ ਸੀ ਫਾਤਿਮਾ ਬੀਵੀ ਬਣ ਗਈ, ਜੋ ਏਸ਼ੀਆ ਦੇ ਵਿੱਚ ਵੀ ਪਹਿਲੀ ਔਰਤ ਜੱਜ ਸੀਗੀ, ਜੋ ਤਾਮਿਲਨਾਡੂ ਦੀ 1997 ਤੋਂ 2001 ਤੱਕ ਜਿਹੜਾ ਗਵਰਨਰ ਵੀ ਰਹਿ ਚੁੱਕੀ ਹੈ। ਤੇ ਅੱਜ ਦੀ ਵਿਗਿਆਨ ਦੀ ਗੱਲ ਹੋ ਰਹੀ ਹੈ ਤੇ ਵਿਗਿਆਨ ਬਹੁਤ ਵੱਡੇ ਵੱਡੇ ਉਪਰਾਲੇ ਕਰ ਰਹੇ ਨੇ ਤੇ ਬਹੁਤ ਸਾਰੀਆਂ ਜਾਣਕਾਰੀਆਂ ਆਮ ਜਨਤਾ ਦੇ ਵਿੱਚ ਵੀ ਨਸ਼ਰ ਹੁੰਦੀਆਂ ਨੇ ਤੇ ਇਸੇ ਤਰ੍ਹਾਂ ਹੀ ਨੋਬਲ ਪੁਰਸਕਾਰ ਜਿਹੜਾ ਦਿੱਤਾ ਗਿਆ ਹੈ ਵਿਗਿਆਨ ਦੇ ਖੇਤਰ ਦੇ ਵਿੱਚ ਤਿੰਨ ਵਿਅਕਤੀਆਂ ਨੂੰ ਤੇ ਪ੍ਰਸਿੱਧ ਭੌਤਿਕ ਵਿਗਿਆਨੀ ਮੇਘਨਾਥ ਸ਼ਾਹ ਉਹਨਾਂ ਦਾ ਅੱਜ ਜਿਹੜਾ ਦਿਨ ਵੀ ਹੈ। 6 ਅਕਤੂਬਰ 1893 ਨੂੰ ਗਰੀਬ ਪਰਿਵਾਰ ਦੇ ਵਿੱਚ ਪੂਰਬੀ ਬੰਗਾਲ ਦੇ ਸ਼ਹਿਰ ਢਾਕਾ ਜਿਹੜਾ ਉਹਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ ਤੇ 1905 ਨੂੰ ਜਦੋਂ 12 ਸਾਲ ਦੇ ਨੇ ਹੋਏ ਤੇ ਬੰਗਾਲ ਦੀ ਵੰਡ ਦੇ ਖਿਲਾਫ਼ ਲੋਕਾਂ ਦੇ ਵਿੱਚ ਭਾਰੀ ਵਿਰੋਧ ਹੋ ਰਿਹਾ ਸੀ ਉਸ ਸਮੇਂ ਤਾਂ ਇਹਨਾਂ ਨੇ ਸਕੂਲ ਦੇ ਵਿੱਚ ਆ ਰਹੇ ਬੰਗਾਲ ਰਾਜ ਦੇ ਅੰਗਰੇਜ਼ ਗਵਰਨਰ ਦਾ ਦੋਸਤਾਂ ਦੇ ਨਾਲ ਰਲ ਕੇ ਹਾਜ਼ਰ ਹੋਣ ਦਾ ਬਾਈਕਾਟ ਕਰ ਦਿੱਤਾ ਸੀ ਤਾਂ ਇਹਨਾਂ ਨੂੰ ਸਕੂਲ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਉਹਨਾਂ ਨੂੰ ਮਿਲਦਾ ਵਜ਼ੀਫ਼ਾ ਜਿਹੜਾ ਬੰਦ ਹੋ ਗਿਆ ਤਾਂ ਇੱਕ ਸੁਭ ਜਿਹੜਾ ਸ਼ੁਭ ਚਿੰਤਕ ਉਹਨਾਂ ਦਾ ਸੀ ਵੱਲੋਂ ਦਿੱਤੀ ਫੀਸ ਦੇ ਉੱਤੇ ਖਰਚੇ ਸਹਾਰੇ ਮੁੱਢਲੀ ਵਿੱਦਿਆ ਉਹਨਾਂ ਨੇ ਪ੍ਰਾਪਤ ਕਰ ਲਈ। 1915 ਦੇ ਵਿੱਚ ਪਹਿਲੇ ਦਰਜੇ ਦੇ ਵਿੱਚ MSc ਪਾਸ ਕਰ ਲਈ। ਫਿਰ ਉਹ ਕਲਕੱਤਾ ਦੇ ਪ੍ਰੈਜ਼ੀਡੈਂਸੀ ਕਾਲਜ ਦੇ ਵਿੱਚ ਚਲੇ ਜਾਂਦੇ ਹੈ ਤੇ ਉੱਥੇ ਉਹਨਾਂ ਦੀ ਵਿਗਿਆਨੀ JC ਬੋਸ, PC ਰੇ, SN ਬੋਸ ਤੇ PC ਮਹਾਲ ਨੋਬੀਸ ਦੇ ਨਾਲ ਜਿਹੜਾ ਮੁਲਾਕਾਤ ਹੁੰਦੀ ਹੈ, ਜਿਨ੍ਹਾਂ ਦਾ ਇਹਨਾਂ ਦੇ ਉੱਤੇ ਕਾਫ਼ੀ ਪ੍ਰਭਾਵ ਵੀ ਜਿਹੜਾ ਪਿਆ। ਉਹ ਆਪਣਾ ਗੁਜ਼ਾਰਾ ਜਿਹੜਾ ਸੀ ਚਲਾਉਣ ਦੇ ਲਈ ਵਿਦਿਆਰਥੀਆਂ ਨੂੰ ਭੌਤਿਕ ਵਿਗਿਆਨ ਤੇ ਗਣਿਤ ਦੀ ਜਿਹੜੀ ਸੀ ਟਿਊਸ਼ਨ ਪੜ੍ਹਾਉਣ ਵਾਸਤੇ ਦੂਰ ਦੂਰ ਜਿਹੜਾ ਸਾਈਕਲ ਦੇ ਉੱਤੇ ਵੀ ਜਾਂਦੇ ਰਹੇ। 1918 ਦੇ ਵਿੱਚ ਲੰਡਨ ਵਿਸ਼ਵ ਵਿਦਿਆਲੇ ਦੇ ਵੱਲੋਂ DSC ਦੀ ਜਿਹੜੀ ਉਪਾਧੀ ਦੇ ਦਿੱਤੀ ਗਈ ਤੇ 1921 ਤੇ 22 ਦੇ ਵਿੱਚ ਇੰਪੀਰੀਅਲ ਕਾਲਜ ਆਫ ਸਾਇੰਸ ਲੰਡਨ ਵਿਖੇ ਕੰਮ ਕੀਤਾ। 1922 ਦੇ ਵਿੱਚ ਉਹ ਰਾਇਲ ਸੁਸਾਇਟੀ ਦੇ ਮੈਂਬਰ ਚੁਣੇ ਜਾਂਦੇ ਹੈ ਤੇ 1923 ਤੋਂ 28 ਤੱਕ ਇਲਾਹਾਬਾਦ ਵਿਦਿਆਲੇ ਦੇ ਵਿੱਚ ਭੌਤਿਕ ਵਿਗਿਆਨ ਦੇ ਪ੍ਰੋਫੈਸਰ ਰਹੇ ਨੇ। 1934 ਦੇ ਵਿੱਚ ਇੰਡੀਅਨ ਸਾਇੰਸ ਕਾਂਗਰਸ ਦੀ ਪ੍ਰਧਾਨਗੀ ਕੀਤੀ ਤੇ ਉਹ ਇੰਗਲੈਂਡ, ਰੂਸ, ਅਮਰੀਕਾ ਦੇਸ਼ਾਂ ਦੇ ਵਿੱਚ ਵੀ ਗਏ। 1952 ਦੇ ਵਿੱਚ ਪਹਿਲੀ ਲੋਕ ਸਭਾ ਦੇ ਆਜ਼ਾਦ ਮੈਂਬਰ ਵੀ ਚੁਣੇ ਗਏ। 1955 ਦੇ ਵਿੱਚ ਹੀ ਨਿਊਕਲੀ ਭੌਤਿਕ ਵਿਗਿਆਨ ਸੰਸਥਾਨ ਦੀ ਸਥਾਪਨਾ ਕੀਤੀ ਤੇ ਇਸਦੇ ਡਾਇਰੈਕਟਰ ਚੁਣੇ ਜਾਂਦੇ ਹੈ। ਉਹਨਾਂ ਸਾਇੰਸ ਤੇ ਕਲਚਰ ਨਾਮੀ ਰਸਾਲਾ ਸ਼ੁਰੂ ਕੀਤਾ। ਉਹਨਾਂ ਨੇ ਵਿਆਪਕ ਜਿਹੜਾ ਸੀ ਸ਼ਪੇਖਵਾਦ ਤੇ ਕਵਾਟਮ ਸਿਧਾਂਤ ਜਿਹੜਾ ਸੀ ਉਹਦਾ ਅਧਿਐਨ ਕੀਤਾ। ਉਹਨਾਂ ਦੇ ਅਨੇਕਾਂ ਖੋਜ ਪੱਤਰ ਵੀ ਛਪੇ। ਸ਼ਾਹਾਂ ਆਖਰੀ ਸਾਹਾਂ ਤੱਕ ਜਿਹੜਾ ਸਰਕਾਰੀ ਨੀਤੀਆਂ ਦੀ ਆਲੋਚਨਾ ਬੜੀ ਨਿਡਰਤਾ ਦੇ ਨਾਲ ਕਰਦੇ ਰਹੇ ਤੇ ਉਹ ਪਿੰਡਾਂ ਦੇ ਵੱਲ ਜਿਹੜਾ ਪਰਤੋਂ ਦਾ ਨਾਅਰਾ ਲਾਉਂਦੇ ਰਹੇ, ਪਿੰਡਾਂ ਦੇ ਵੱਲ ਨੂੰ ਪਰਤੋਂ, ਲਹਿਰ ਦੇ ਵਿਰੋਧੀ ਸਨ ਤੇ ਉਹਨਾਂ ਦਾ ਕਹਿਣਾ ਸੀਗਾ ਕਿ ਇਹ ਲਹਿਰ ਗਰੀਬੀ, ਅਗਿਆਨਤਾ, ਬਿਮਾਰੀ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰ ਸਕੇਗੀ ਤੇ 16 ਫਰਵਰੀ 1956 ਨੂੰ ਉਹਨਾਂ ਦਾ ਜਿਹੜਾ ਦੇਹਾਂਤ ਹੋ ਜਾਂਦਾ ਹੈ।
ਇਸੇ ਤਰ੍ਹਾਂ

0: ਦੋਸਤੋ ਸੱਜਾ ਹੱਥ ਤੇ ਖੱਬਾ ਹੱਥ, ਇਸੇ ਤਰ੍ਹਾਂ ਸੱਜੇ ਪੱਖੀ ਪਾਰਟੀਆਂ ਵੀ ਨੇ ਤੇ ਖੱਬੇ ਪੱਖੀ ਪਾਰਟੀਆਂ ਨੇ ਵੀ ਇਹ ਸੱਜੇ ਪੱਖੀ ਸੋਚ ਵੀ ਹੈ ਤੇ ਖੱਬੇ ਪੱਖੀ ਵੀ ਸੋਚ ਹੈ। ਤੇ ਉਹਨਾਂ ਦਾ ਜ਼ਿਕਰ ਕਰਦਿਆਂ ਜੋ ਲੋਕ ਖੱਬੇ ਹੱਥ ਵਾਲਿਆਂ ਦੇ ਕਮਾਲ ਦੇਖਦੇ ਆ ਦੁਨੀਆਂ ਦੇ ਵਿੱਚ, ਉਹਨਾਂ ਦੇ ਕੀਤੇ ਸੰਸਾਰ ਦੇ ਵਿੱਚ 90% ਲੋਕ ਜਿਹੜੇ ਨੇ ਸੱਜੇ ਹੱਥ ਤੇ 10% ਜਿਹੜੇ ਨੇ ਖੱਬੇ ਹੱਥ ਦੇ ਨਾਲ ਆਪਣੇ ਸਾਰੇ ਕੰਮ ਕਰਦੇ ਆ। ਮੈਂ ਤਾਂ ਚਲੋ ਸੱਜੂ ਹਾਂ ਜਾਂ ਮੇਰੇ ਬੱਚੇ ਵੀ ਸੱਜੂ ਹੈ, ਪਰ ਮੇਰੀ ਵਾਈਫ ਜਿਹੜੀ ਆ ਉਹ ਖੱਬੇ ਹੱਥ ਨਾਲ ਜ਼ਰੂਰ ਸਾਰਾ ਕੁਝ ਕਰਦੀ ਹੈ, ਲਿਖਦੀ ਹੈ, ਪੜ੍ਹਦੀ ਹੈ, ਜੋ ਕੁਝ ਵੀ ਕੰਮਕਾਰ ਕਰਨਾ ਹੁੰਦਾ ਹੈ। ਅਕਸਰ ਲੋਕ ਖੱਬੇ ਹੱਥ ਵਾਲਿਆਂ ਨੂੰ ਟੇਢੀ ਨਜ਼ਰ ਦੇ ਨਾਲ ਵੇਖਦੇ ਨੇ, ਜਦਕਿ ਤੱਥ ਜਿਹੜੇ ਨੇ ਇਹ ਵੀ ਹੈ ਕਿ ਇਤਿਹਾਸ ਦੇ ਵਿੱਚ ਖੱਬੇ ਹੱਥ ਵਾਲੇ ਲੋਕ ਵੀ ਕਾਫ਼ੀ ਸਫਲ ਤੇ ਹਰਮਨ ਪਿਆਰੇ ਰਹੇ ਨੇ। ਕਿਸੇ ਵਿਅਕਤੀ ਦਾ ਪ੍ਰਸਿੱਧ ਹੋਣਾ ਜਾਂ ਨਾ ਹੋਣਾ ਉਸ ਦੀਆਂ ਕੋਸ਼ਿਸ਼ਾਂ ਦੇ ਉੱਤੇ ਨਿਰਭਰ ਕਰਦਾ ਹੈ ਤੇ ਖੱਬੇ ਹੱਥ ਦੇ ਨਾਲ ਕਮਾਲ ਕਰਨ ਵਾਲੀਆਂ ਸ਼ਖਸੀਅਤਾਂ ਦੇ ਵਿੱਚ ਮਹਾਨ ਵਿਗਿਆਨੀ ਅਲਬਰਟ ਆਈਨਸਟਾਈਨ, ਮਹਾਨ ਰਾਜਾ ਸਿਕੰਦਰ, ਚਾਰਲੀ ਚੈਂਪੀਅਨ, ਨੈਪੋਲੀਅਨ ਬੋਨਾਪਾਰਟ, ਜੂਲੀਅਸ ਸੀਜ਼ਰ, ਰੂਸੀ ਲੇਖਕ ਲਿਓ ਟਾਲਸਟਾਏ, ਝਾਂਸੀ ਦੀ ਰਾਣੀ ਲਕਸ਼ਮੀਬਾਈ, ਚਿੱਤਰਕਾਰ ਪਿਕਾਸੋ, ਲਿਓਨਾਰਡ ਵਿਸੀ, ਮਹਾਤਮਾ ਗਾਂਧੀ, ਸੰਸਾਰ ਦਾ ਸਭ ਤੋਂ ਅਮੀਰ ਤੇ ਕੰਪਿਊਟਰ ਬਾਦਸ਼ਾਹ ਬਿਲ ਗੇਟਸ, ਜਿਹੜਾ ਅਮਰੀਕੀ ਰਾਸ਼ਟਰਪਤੀ ਬਰਾਕ ਹੁਸੈਨ ਓਬਾਮਾ, ਫੁੱਟਬਾਲ ਜਿਹੜਾ ਬਾਲਰ ਜਿਹੜਾ ਖਿਡਾਰੀ ਡਿਆਗੋ ਮਾਰਾਡੋਨਾ, ਕ੍ਰਿਕਟਰ ਖਿਡਾਰੀ ਸੌਰਵ ਗੰਗੂਲੀ, ਸ਼ੇਖਰ ਧਵਨ, ਯੁਵਰਾਜ ਸਿੰਘ ਤੇ 250 ਤੋਂ ਵੱਧ ਫਿਲਮਾਂ ਦੇ ਵਿੱਚ ਕੰਮ ਕਰਨ ਵਾਲਾ ਪ੍ਰਸਿੱਧ ਐਕਟਰ ਅਮਿਤਾਭ ਬੱਚਨ, ਇੰਗਲੈਂਡ ਦੀ ਜਿਹੜੀ ਹੈ ਪ੍ਰਸਿੱਧ ਲੇਖਿਕਾ ਜੇ ਕੇ ਰਾਲਗਿਸ ਆਦਿ ਜਿਹੜੇ ਨੇ ਖੱਬੇ ਹੱਥ ਦੇ ਨਾਲ ਕੰਮ ਕਰਦੇ ਰਹੇ ਤੇ ਕੰਮ ਸਾਰਾ ਕੁਝ ਲਿਖਦੇ ਪੜ੍ਹਦੇ ਰਹੇ ਨੇ। ਕਈ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਵੀ ਖੱਬੇ ਹੱਥ ਦੇ ਨਾਲ ਕੰਮ ਕਰਦੇ ਵੇਖਦੇ ਹਾਂ। ਅਸਲ ਦੇ ਵਿੱਚ ਸਾਰੇ ਜਾਣਦੇ ਨੇ ਕਿ ਕਾਮਯਾਬੀ ਦਾ ਸੰਬੰਧ ਸੱਜੇ ਜਾਂ ਖੱਬੇ ਹੱਥ ਦੇ ਨਾਲ ਨਹੀਂ ਹੁੰਦਾ, ਸਗੋਂ ਮਿਹਨਤ ਕਰਨ ਵਾਲਿਆਂ ਦੇ ਨਾਲ ਹੁੰਦਾ। ਖੱਬੇ ਹੱਥ ਜਿਹੜਾ ਟ੍ਰੈਫਿਕ ਕਿਉਂ, ਇਹ ਮੰਨਿਆ ਜਾਂਦਾ ਕਿ ਬਰਤਾਨੀਆ ਦੇ ਵਿੱਚ ਸੜਕਾਂ ਦੇ ਉੱਤੇ ਘੋੜਾ ਗੱਡੀਆਂ ਦੇ ਕੋਚਵਾਨਾਂ ਨੂੰ ਇਸ ਦੇ ਲਈ ਖੱਬੇ ਪਾਸੇ ਚੱਲਣਾ ਪੈਂਦਾ ਹੁੰਦਾ ਸੀ ਕਿਉਂਕਿ ਸੱਜੇ ਹੱਥ ਦੇ ਵਿੱਚ ਉਹਨਾਂ ਦੇ ਛਾਂਟਾ ਜਿਹੜਾ ਸੀ ਹੁੰਦਾ ਸੀ। ਇਸ ਤਰ੍ਹਾਂ ਬਾਦਸ਼ਾਹ ਦੇ ਅੰਗ ਰੱਖਿਅਕ ਜਿਹੜੇ ਖੱਬੇ ਪਾਸੇ ਚੱਲਦੇ ਸਨ ਕਿਉਂਕਿ ਉਹਨਾਂ ਦੇ ਸੱਜੇ ਹੱਥ ਦੇ ਵਿੱਚ ਤਲਵਾਰ ਹੁੰਦੀ ਸੀ। ਇਹ ਛਾਂਟਾ ਜਾਂ ਤਲਵਾਰਾਂ ਸੱਜੇ ਪਾਸੇ ਉੱਗੀਆਂ ਝਾੜੀਆਂ ਜਾਂ ਬੂਟੀਆਂ ਦੇ ਨਾਲ ਨਾ ਟਕਰਾਉਣ, ਭਾਰਤ ਸਮੇਤ 50 ਦੇਸ਼ ਜਿਹੜੇ ਨੇ ਉਹਨਾਂ ਦੇ ਵਿੱਚ ਖੱਬੇ ਹੱਥ ਟ੍ਰੈਫਿਕ ਚੱਲਦੀ ਹੈ ਤੇ ਦੂਜੇ ਪਾਸੇ ਯੂਰਪ ਜਾਂ ਸਕੈਂਡੀਨੇਵੀਆ ਉਹਦੇ ਵਿੱਚ ਜੇਤੂ ਨੈਪੋਲੀਅਨ ਬੋਨਾਪਾਰਟ ਨੇ ਆਪਣੇ ਹੁਕਮ ਦੇ ਨਾਲ ਸੱਜੇ ਪਾਸੇ ਟ੍ਰੈਫਿਕ ਚਲਾਉਣ ਦੇ ਹੁਕਮ ਦਿੱਤੇ ਤੇ ਯੂਰਪ ਦਾ ਸਵੀਡਨ ਆਖਰੀ ਦੇਸ਼ ਸੀ ਜਿੱਥੇ ਖੱਬੇ ਹੱਥ ਟ੍ਰੈਫਿਕ ਚੱਲਦੀ ਸੀ ਤੇ ਉੱਥੇ ਵੀ 3 ਸਤੰਬਰ 1967 ਤੋਂ ਸੱਜੇ ਹੱਥ ਟ੍ਰੈਫਿਕ ਚਲਾਉਣ ਨੂੰ ਮਨਜ਼ੂਰੀ ਜਿਹੜੀ ਸੀ ਦੇ ਦਿੱਤੀ ਗਈ ਸੀ। ਤੇ ਇਸੇ ਤਰ੍ਹਾਂ ਦੋਸਤੋ ਇਹ ਸੀ ਜੀ ਅੱਜ ਦੀਆਂ ਗੱਲਾਂ ਬਾਤਾਂ ਜੋ ਅੱਜ ਦੇ ਵਿਚਾਰ ਦੇ ਵਿੱਚੋਂ ਗੱਲਾਂ ਬਾਤਾਂ ਤੇ ਅੱਗੇ ਚੱਲਦਿਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲੋਂ ਚੱਲਦੇ ਹਾਂ ਤੇ ਅੱਜ ਦੇ ਹਾਲਾਤ ਸਾਡੇ ਜਿਹੜੇ ਨੇ ਕੀ ਕੁਝ ਜਿਹੜੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਾਪਰ ਰਹੇ ਆ ਉਹਨਾਂ ਦੀ ਝਾਤ ਪਾਉਂਦੇ ਹਾਂ। ਤੇ ਦੋਸਤੋ ਪ੍ਰੋਗਰਾਮ ਚੰਗਾ ਲੱਗੇ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ। ਕੁਝ ਹੀ ਪਲਾਂ ਤੱਕ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਵੀ ਜੁੜਨਗੇ ਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਵੀ ਸ਼ੁਰੂ ਕਰਾਂਗੇ ਤੇ ਉਸ ਤੋਂ ਪਹਿਲਾਂ 15-20 ਮਿੰਟ ਤੁਹਾਡੇ ਨਾਲ ਜ਼ਰੂਰ ਲਾਉਣਾ ਹੈ ਅੱਜ ਦੀਆਂ ਜੋ ਦੇਸ਼ ਦੇ ਖ਼ਬਰਾਂ ਨੇ ਤੇ ਪੰਜਾਬ ਦੀਆਂ ਤੇ ਕੇਂਦਰ ਦੀਆਂ ਤੇ ਉਸ ਤੋਂ ਬਾਅਦ ਵਿਦੇਸ਼ੀ ਖ਼ਬਰਾਂ ਦੇ ਵੱਲ ਨੂੰ ਵੀ ਝਾਤ ਮਾਰਾਂਗੇ। ਤੇ ਪੰਜਾਬ 2027 ਦੀਆਂ ਚੋਣਾਂ ਤੋਂ ਪਹਿਲਾਂ ਸਿਆਸਤ ਫੜੋ ਫੜਾਈ ਦਾ ਖੇਲ ਜਿਹੜਾ ਸ਼ੁਰੂ ਹੋ ਚੁੱਕਿਆ ਹੈ। ਝੂਠਾ ਤੁਮਸਾ ਨਹੀਂ ਦੇਖਾ, ਕੋਰਟ ਅੱਗੇ ਲੇਖਾ, ਅੱਧੀ ਰਾਤ ਖੜ ਕੇ ਕੁੰਡਾ ਤੇ ਮਿਲਿਆ ਕਾਗਜ਼ ਦਾ ਮੁੰਡਾ। ਤੇ ਇਸੇ ਤਰ੍ਹਾਂ ਸੁਖਬੀਰ ਬਾਦਲ ਦੀ ਘਰ ਘਰ ਮੁਹਿੰਮ ਲੋਕਾਂ ਤੋਂ ਫੀਡਬੈਕ ਲੈ ਕੇ ਮੈਨੀਫੈਸਟੋ ਦੇ ਵਿੱਚ ਬਣਾਉਣ ਦੇ ਦਾਅਵੇ ਨੇ ਤੇ ਨਸ਼ਾ, ਬੇਰੁਜ਼ਗਾਰੀ, ਕਰਜ਼ਾ, ਕਾਨੂੰਨ ਵਿਵਸਥਾ ਤੇ ਵਿਕਾਸ ਦੇ ਮੁੱਦੇ ਜਿਹੜੇ ਨੇ ਉੱਥੇ ਦੇ ਉੱਥੇ ਖੜੇ ਹੈ। ਦੂਜੇ ਪਾਸੇ ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਹੈ ਉਹ ਵੀ ਚਰਚਾ ਦਾ ਫਿਰ ਤੋਂ ਵਿਸ਼ਾ ਬਣਨ ਲੱਗੀ ਹੈ। ਵਾਰਸ ਪੰਜਾਬ ਦੇ ਹੀ ਜਿਹੜੀ ਰਜਿਸਟ੍ਰੇਸ਼ਨ ਹੈ ਪਾਰਟੀ ਦੀ ਉਹਦਾ ਵੀ ਮੁੱਦਾ ਜਿਹੜਾ ਅੱਜ ਗਵਰਨਰ ਸਾਹਿਬ ਤੱਕ ਪੁੱਜਿਆ ਏ ਆਲੀ ਸਾਹਿਬ ਲੈ ਕੇ ਗਏ ਨੇ। SGPC ਦੇ ਨਾਲ ਜੁੜੇ ਵਿਵਾਦ ਨੇ ਤੇ DA ਦੇ ਬਕਾਏ ਤੇ ਪੰਜਾਬ ਸਰਕਾਰ ਨੂੰ ਘੇਰਦੇ CBI ED ਦੇ ਮਾਮਲੇ ਜਿਹੜੇ ਨੇ ਬਹੁਤ ਹੀ ਗੰਭੀਰ ਬਣਦੇ ਜਾ ਰਹੇ ਹੈ। 8 ਟਿਕਾਣਿਆਂ ਦੇ ਉੱਤੇ ਛਾਪੇਮਾਰੀ ਚੱਲ ਰਹੀ ਅੱਜ ਕਿ ਪੰਜਾਬ ਦੀ ਸਿਆਸਤ ਹੁਣ ਚੋਣੀ ਵਾਅਦਿਆਂ ਤੋਂ ਅੱਗੇ ਨਿਕਲ ਕੇ ਜਾਂਚਾਂ ਤੇ ਇਲਜ਼ਾਮਾਂ ਦੀ ਜੰਗ ਬਣ ਰਹੀ ਹੈ। ਅੱਜ ਦੇ ਜ਼ਿੰਦਗੀਨਾਮਾ ਹਾਲੇ ਦੁਨੀਆ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਗੱਲਾਂ ਬਾਤਾਂ ਵਿਦੇਸ਼ਾਂ ਦੀਆਂ ਵੀ ਕਰਾਂਗੇ ਤੇ ਜਿੱਥੇ ਉਹਨਾਂ ਸਵਾਲਾਂ ਦੇ ਜਵਾਬ ਵੀ ਲੱਭਣ ਦੀ ਕੋਸ਼ਿਸ਼ ਕਰਾਂਗੇ ਤੇ ਸਮਝਣ ਦੀ ਵੀ ਕੋਸ਼ਿਸ਼ ਕਰਾਂਗੇ ਜੋ ਬਹੁਤ ਸਾਰੇ ਗੰਭੀਰ ਵਿਸ਼ੇ ਨੇ ਜੋ ਮੇਰੇ ਵਰਗੇ ਦੇ ਵੀ ਦਿਮਾਗ ਦੇ ਵਿੱਚ ਜਲਦੀ ਨਹੀਂ ਪੈਂਦੇ। ਨਾਲ ਹੀ ਕੈਨੇਡਾ ਦੀ ਕਰੋੜਾਂ ਡਾਲਰ ਦੀ ਸੋਨਾ ਚੋਰੀ ਦਾ ਕੇਸ ਜਿਹੜਾ ਸ਼ੁਰੂ ਹੋ ਗਿਆ। ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਵੱਡੀ ਕਟੌਤੀ ਦਾ ਪ੍ਰਸਤਾਵ ਆ ਗਿਆ। ਕੈਨੇਡਾ ਵੀਜ਼ਾ ਸਕੈਮਸ ਦੇ ਬਾਰੇ ਜਿਹੜਾ ਆਈ ਆਰ ਸੀ ਸੀ ਦੀ ਚੇਤਾਵਨੀ ਆ ਗਈ। ਜਿਵੇਂ ਪਹਿਲਾਂ ਆਪਾਂ ਰੋਲਾ ਪਾਉਂਦੇ ਆ ਰਹੇ ਹਾਂ ਭਾਈ ਜਿਹੜਾ ਨੇ ਲਾਗੀਆਂ ਲਾਗ ਲੈਣਾ ਹੈ, ਅੱਗੇ ਜਾ ਕੇ ਜੋ ਮਰਜ਼ੀ ਹੋ ਜਾਵੇ ਉਹਨਾਂ ਨੇ ਕੀ ਲੈਣਾ ਹੈ। ਪਰ ਪੰਜਾਬ ਦੇ ਵਿੱਚੋਂ ਜਾਂ ਇੰਡੀਆ ਦੇ ਵਿੱਚੋਂ ਜਾਂ ਹੋਰ ਦੇਸ਼ਾਂ ਦੇ ਵਿੱਚੋਂ ਏਜੰਟ ਜਿਹੜੇ ਨੇ ਵਾਅਦੇ ਕਰਕੇ ਕਿ ਝੱਟ ਵਿਆਹ ਝੱਟ ਮੰਗਣੀ ਫੱਟ ਵਿਆਹ ਵਾਲਾ ਕੰਮ ਕਰਦੇ ਆ ਭਾਈ, ਇੱਕ ਵਾਰੀ ਚਲੇ ਜਾਓ ਨਾਲ ਦੀ ਨਾਲ ਨੌਕਰੀ ਸਾਰਾ ਕੁਝ ਹੈ ਉੱਥੇ ਮੌਜਾਂ ਮਾਣੋਗੇ। ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਬਚਣ ਦੀ ਜਿਹੜੀ ਹੈ ਕੈਨੇਡਾ ਦੀ ਗੌਰਮੈਂਟ ਨੇ ਜਿਹੜੀ ਹੈ ਚੇਤਾਵਨੀ ਜਾਰੀ ਕਰ ਦਿੱਤੀ ਹੈ ਕਿਉਂਕਿ ਧੋਖਾਧੜੀ ਦੇ ਮਾਮਲੇ ਬਹੁਤ ਵੱਡੇ ਪੱਧਰ ਦੇ ਉੱਤੇ ਵੱਧ ਰਹੇ ਨੇ। ਵਿਦੇਸ਼ਾਂ ਦੇ ਵਿੱਚ ਵਪਾਰ ਜਿਹੜੀਆਂ ਨੇ ਵਾਪਰ ਰਹੀਆਂ ਵੱਡੀਆਂ ਘਟਨਾਵਾਂ ਜੋ ਨੇ, ਤੇ ਹੌਰਮੁਜ਼ ਦੇ ਵਿੱਚ ਫਿਰ ਤੋਂ ਅੱਜ ਭਾਰਤੀ ਮਲਾਹ ਵਾਲੇ ਜਹਾਜ਼ ਦੇ ਉੱਤੇ ਹਮਲਾ ਹੋਇਆ ਤੇ ਉਹਦੀ ਜਿਹੜੀ ਹੈ ਵਿਦੇਸ਼ ਮੰਤਰੀ ਦੇ ਵੱਲੋਂ ਨਿੰਦਾ ਕੀਤੀ ਗਈ ਹੈ, ਤੇ ਹੋਰ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਨਾਲ ਅੱਗੇ ਵਧਾਂਗੇ। ਤੇ ਇਹਨਾਂ ਖ਼ਬਰਾਂ ਦੇ ਪਿੱਛੇ ਅਸਲ ਸਵਾਲ ਤੁਸੀਂ ਵੀ ਪਛਾਣਨਾ ਹੈ, ਤੇ ਜੇ ਮਨ ਦੇ ਵਿੱਚ ਕੋਈ ਗੱਲਬਾਤ ਆਉਂਦੀ ਹੈ ਤੇ ਨੰਬਰ ਡਾਇਲ ਕਰਨਾ ਹੈ +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ। ਵਟਸਐਪ ਕਾਲ ਕਰਕੇ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚੋਂ ਤੁਸੀਂ ਜੁੜ ਸਕਦੇ ਹੋ। ਤੇ ਲਓ ਫਿਰ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਪੰਜਾਬ ਦੀਆਂ ਖ਼ਬਰਾਂ ਦੇ ਨਾਲ। ਪੰਜਾਬ ਇਲੈਕਸ਼ਨ ਸੁਖਬੀਰ ਬਾਦਲ ਹੋਣਾ ਨੇ ਘਰ ਘਰ ਜਾ ਕੇ ਭਰੇ ਨੇ ਫੀਡਬੈਕ ਫਾਰਮ, ਤੇ ਤਿੰਨ ਚਾਰ ਬੰਦੇ ਮੂਹਰੇ ਬਿਠਾਏ ਹੋਏ ਨੇ ਜੀ ਬੀਬੀਆਂ, ਤੇ ਫਾਰਮ ਆਪ ਭਰ ਰਹੇ ਨੇ, ਤੇ ਜਿਹਦੇ ਉੱਤੇ ਹਮਲਾ ਵੀ ਹੋਇਆ ਸੀ ਹੱਥ ਦੇ ਨਾਲ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣਾ ਨੇ ਮੰਗਲਵਾਰ ਨੂੰ ਅੱਜ ਗਿੱਦੜਬਾਹਾ ਵਿਧਾਨ ਸਭਾ ਹਲਕੇ ਤੋਂ 227 ਦੀਆਂ ਵਿਧਾਨ ਜਿਹੜੀਆਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀ ਘਰ ਘਰ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਅਣ ਐਲਾਨੇ ਤੌਰ ਦੇ ਉੱਤੇ ਚੋਣ ਬਿਗਲ ਵਜਾ ਦਿੱਤਾ ਹੈ। ਲੋਕਾਂ ਨੂੰ ਉਨ੍ਹਾਂ ਦੀਆਂ ਮੁੱਖ ਸਮੱਸਿਆਵਾਂ ਤੇ ਅਗਲੀ ਸਰਕਾਰ ਤੋਂ ਉਮੀਦਾਂ ਦੇ ਬਾਰੇ ਫੀਡਬੈਕ ਮੰਗਿਆ। ਇਹ ਪਹਿਲਾ ਮੌਕਾ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਅਜਿਹੀ ਸੂਬਾ ਪੱਧਰੀ ਮੁਹਿੰਮ ਸ਼ੁਰੂ ਕੀਤੀ ਹੈ। ਆਪਣੀ ਫੇਰੀ ਦੇ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੱਜੇ ਹੱਥ ਦੇ ਉੱਤੇ ਪਲਸਤਰ ਲੱਗੇ ਹੋਣ ਦੇ ਬਾਵਜੂਦ ਵੀ ਘਰਾਂ ਦੇ ਵਿੱਚ ਖੁਦ ਫੀਡਬੈਕ ਫਾਰਮ ਭਰੇ ਹੈ। ਹਰੇਕ ਥਾਂ ਦੇ ਉੱਤੇ 10 ਤੋਂ 15 ਮਿੰਟ ਬਿਤਾਏ ਤੇ ਨਿਵਾਸੀਆਂ ਨੂੰ ਉਨ੍ਹਾਂ ਦੀਆਂ ਮੁੱਖ ਸਮੱਸਿਆਵਾਂ ਦੀ ਸੂਚੀ ਬਣਾਉਣ ਦੇ ਲਈ ਕਿਹਾ ਗਿਆ। ਅਕਾਲੀ ਦਲ ਦੇ ਵੱਲੋਂ ਦਿੱਤੇ ਜਾ ਰਹੇ ਇਸ ਫਾਰਮ ਦੇ ਵਿੱਚ 15 ਮੁੱਦੇ ਦਰਜ ਨੇ, ਜਿਨ੍ਹਾਂ ਦੇ ਵਿੱਚ ਨਸ਼ੇ, ਬੇਰੋਜ਼ਗਾਰੀ, ਪੰਜਾਬ ਦਾ ਕਰਜ਼ਾ, ਫੇਲ ਕਾਨੂੰਨ ਵਿਵਸਥਾ, ਭ੍ਰਿਸ਼ਟਾਚਾਰ, ਘੱਟੋ ਘੱਟ ਸਮਰਥਨ ਮੁੱਲ MSP ਤੇ ਕਿਸਾਨਾਂ ਦੀਆਂ ਚਿੰਤਾਵਾਂ, ਗੈਂਗਸਟਰ ਭਗਵੰਤ ਮਾਨ ਸਰਕਾਰ ਦੇ ਦੌਰਾਨ ਕਥਿਤ ਬੇਅਦਬੀਆਂ, ਕਥਿਤ ਫਰਜ਼ੀ ਪੁਲਿਸ ਮੁਕਾਬਲੇ, ਮਹਿੰਗਾਈ, ਇਸ਼ਤਿਹਾਰਾਂ ਦੇ ਉੱਤੇ ਸਰਕਾਰੀ ਖਰਚਾ, ਰੁਕੇ ਹੋਏ ਵਿਕਾਸ ਕਾਰਜ, ਔਰਤਾਂ ਦੇ ਨਾਲ ਸੰਬੰਧਿਤ ਸਮੱਸਿਆਵਾਂ, ਬਿਜਲੀ ਦੇ ਕੱਟ ਅਤੇ ਉੱਚੇ ਬਿਜਲੀ ਬਿੱਲ ਤੇ ਸਰਕਾਰੀ ਹਸਪਤਾਲਾਂ ਦੇ ਸਕੂਲਾਂ ਦੀ ਹਾਲਤ ਸ਼ਾਮਲ ਨੇ। ਇਸ ਤੋਂ ਇਲਾਵਾ ਕੋਈ ਹੋਰ ਜਿਹੜਾ ਮੁੱਦਾ ਵੀ ਸ਼ਾਮਲ ਹੈ, ਜੇ ਦੱਸਣਾ ਚਾਹੁੰਦੇ ਹੋ ਤਾਂ ਦੱਸ ਸਕਦੇ ਹੋ। ਸੁਖਬੀਰ ਨੇ ਕਿਹਾ ਕਿ ਅਕਾਲੀ ਦਲ ਦੇ ਵਰਕਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਦਰਜ ਕਰਨ ਦੇ ਲਈ ਅਗਲੇ 20 ਦਿਨਾਂ ਦੇ ਵਿੱਚ ਸੂਬੇ ਭਰ ਦੇ ਹਰ ਘਰ ਤੱਕ ਜਿਹੜਾ ਪਹੁੰਚ ਕਰਨਗੇ, ਤੇ ਅਸੀਂ ਚਾਹੁੰਦੇ ਹਾਂ ਕਿ ਲੋਕ ਸਾਨੂੰ ਦੱਸਣ ਕਿ ਉਹ ਸਰਕਾਰ ਤੋਂ ਕੀ ਚਾਹੁੰਦੇ ਨੇ। ਜਿਹੜੇ ਮੁੱਦੇ ਉਹ ਦੱਸਣਗੇ ਉਹ ਸਾਡੇ ਮੈਨੀਫੈਸਟੋ ਦਾ ਆਧਾਰ ਬਣਨਗੇ। ਇਹ ਲੋਕਾਂ ਦਾ ਮੈਨੀਫੈਸਟੋ ਹੋਵੇਗਾ। ਮੈਨੀਫੈਸਟੋ ਨੂੰ ਇੱਕ ਕਾਨੂੰਨੀ ਦਸਤਾਵੇਜ਼ ਮੰਨਿਆ ਜਾਣਾ ਚਾਹੀਦਾ ਹੈ ਤਾਂ ਜੋ ਰਾਜਨੀਤਿਕ ਪਾਰਟੀਆਂ ਇਸ ਦੀ ਪਾਲਣਾ ਨਹੀਂ ਕਰਦੀਆਂ ਉਨ੍ਹਾਂ ਨੂੰ 5 ਸਾਲਾਂ ਦੇ ਲਈ ਅਯੋਗ ਠਹਿਰਾਇਆ ਜਾ ਸਕੇ। ਨਿਵਾਸੀਆਂ ਦੇ ਨਾਲ ਉਨ੍ਹਾਂ ਦੀ ਗੱਲਬਾਤ ਦੇ ਦੌਰਾਨ ਨਸ਼ਾ ਇੱਕ ਵੱਡਾ ਮੁੱਦਾ ਉੱਭਰ ਕੇ ਸਾਹਮਣੇ ਆਇਆ। ਸੁਖਬੀਰ ਨੇ 7 ਘਰਾਂ ਦਾ ਦੌਰਾ ਕੀਤਾ ਤੇ ਕਹਿੰਦੇ ਬਿੱਲੀ ਵੈਸੇ 7 ਘਰ ਟੱਪ ਗਈ ਜਾਂਦੀ ਹੈ ਜੀ। ਪਰਿਵਾਰਕ ਦੇ ਜਿਹੜੇ ਸੀ ਪਰਿਵਾਰ ਦੇ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਵੱਖ ਵੱਖ ਸਵਾਲ ਵੀ ਪੁੱਛੇ ਗਏ। ਉਨ੍ਹਾਂ ਵਾਅਦਾ ਕੀਤਾ ਕਿ ਅਕਾਲੀ ਦਲ ਦੇ ਸੱਤਾ ਦੇ ਵਿੱਚ ਵਾਪਸ ਆਉਣ ਦੇ ਉੱਤੇ ਉਹ ਨਸ਼ਾ ਤਸਕਰਾਂ ਦੇ ਵਿਰੁੱਧ ਇੱਕ ਸਖ਼ਤ ਜਿਹੜਾ ਕਾਨੂੰਨ ਬਣਾਉਣਗੇ, ਜਿਸ ਦੇ ਤਹਿਤ ਨਸ਼ੇ ਵੇਚਣ ਦੇ ਵਿੱਚ ਸ਼ਾਮਲ ਵਿਅਕਤੀਆਂ ਨੂੰ ਬਿਨਾਂ ਜ਼ਮਾਨਤ ਦੇ 10 ਸਾਲ ਦੀ ਸਜ਼ਾ ਮਿਲੇਗੀ ਤੇ ਉਨ੍ਹਾਂ ਦੀ ਜਾਇਦਾਦ ਜ਼ਬਤ ਕੀਤੀ ਜਾਏਗੀ। ਤੇ ਉਨ੍ਹਾਂ ਨੇ ਆਟਾ ਦਾਲ ਸਕੀਮ ਨੂੰ ਬਹਾਲ ਕਰਨ, 4 ਰੁਪਏ ਪ੍ਰਤੀ ਕਿਲੋ ਹਿਸਾਬ ਦੇ ਨਾਲ 50 ਕਿਲੋ ਕਣਕ ਤੇ 20 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਦਾਲ ਦੇਣ, ਆਰਥਿਕ ਤੌਰ ਦੇ ਉੱਤੇ ਕਮਜ਼ੋਰ ਪਰਿਵਾਰਾਂ ਦੇ ਲਈ ਸ਼ਗਨ ਸਕੀਮ 51,000 ਰੁਪਏ ਤੋਂ ਵਧਾ ਕੇ 1,00,000 ਰੁਪਏ ਕਰਨ ਤੇ ਬੁਢਾਪਾ ਪੈਨਸ਼ਨ ਨੂੰ ਵਧਾ ਕੇ 3,100 ਰੁਪਏ ਪ੍ਰਤੀ ਮਹੀਨਾ ਕਰਨ ਸਮੇਤ ਕਈ ਭਲਾਈ ਭਾਵ ਜਿਹੜੀਆਂ ਉਪਾਵਾਂ ਦਾ ਐਲਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੁਰਸ਼ਾਂ ਦੇ ਲਈ ਯੋਗਤਾ ਦੀ ਉਮਰ ਘੱਟੋ ਘੱਟ ਜਿਹੜੀ ਹੈ ਘਟਾ ਕੇ 60 ਸਾਲ ਤੇ ਔਰਤਾਂ ਦੇ ਲਈ 55 ਸਾਲ ਜਿਹੜੀ ਹੈ ਕਰ ਦਿੱਤੀ ਜਾਏਗੀ। ਸੁਖਬੀਰ ਨੇ ਅਕਾਲੀ ਦਲ ਦੀ ਸਰਕਾਰ ਬਣਨ ਦੇ 2 ਮਹੀਨਿਆਂ ਦੇ ਅੰਦਰ ਅੰਦਰ ਜਿਹੜਾ ਬੇਜ਼ਮੀਨੇ ਪਰਿਵਾਰਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਦੇਣ ਦਾ ਵਾਅਦਾ ਕੀਤਾ ਤੇ ਕਿਹਾ ਕਿ ਪਾਰਟੀ ਦੇ ਅਗਲੇ 5 ਸਾਲਾਂ ਦੇ ਕਾਰਜਕਾਲ ਦੇ ਦੌਰਾਨ ਪੰਜਾਬ ਦੇ ਵਿੱਚ ਕੋਈ ਵੀ ਜਿਹੜਾ ਘਰ ਕੱਚਾ ਨਹੀਂ ਰਹੇਗਾ। ਉਨ੍ਹਾਂ ਨੇ ਨੌਜਵਾਨਾਂ ਨੂੰ ਕਾਰੋਬਾਰ ਸ਼ੁਰੂ ਕਰਨ ਦੇ ਲਈ 10 ਲੱਖ ਰੁਪਏ ਤੱਕ ਦਾ ਕਰਜ਼ਾ ਦੇਣ ਦਾ ਵੀ ਵਾਅਦਾ ਕੀਤਾ ਜਿਹਦੇ ਵਿੱਚ ਪਹਿਲੇ 3 ਸਾਲਾਂ ਦੇ ਲਈ ਕੋਈ ਵਿਆਜ ਨਹੀਂ ਲਿਆ ਜਾਵੇਗਾ ਤੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਇੱਕ ਅਜਿਹਾ ਕਾਨੂੰਨ ਵੀ ਲਿਆਵੇਗਾ ਜਿਸ ਦੇ ਵਿੱਚ ਪ੍ਰਾਈਵੇਟ ਉਦਯੋਗਾਂ ਦੇ ਲਈ 75% ਸਥਾਨਕ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਲਾਜ਼ਮੀ ਹੋਵੇਗਾ। ਸੁਖਬੀਰ ਨੇ ਪੰਜਾਬ ਸਰਕਾਰ ਤੇ ਮਹਿੰਗਾਈ ਭੱਤੇ DA ਦੇ ਮਾਮਲੇ ਦੇ ਵਿੱਚ ਹਾਈਕੋਰਟ ਨੂੰ ਵੀ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਜਿਸ ਦੇ ਵਿੱਚ ਮੁੱਖ ਸਕੱਤਰ ਨੂੰ ਅਗਲੀ ਸੁਣਵਾਈ ਦੇ ਉੱਤੇ ਹਾਜ਼ਰ ਹੋਣ ਦੇ ਲਈ ਨੋਟਿਸ ਜਾਰੀ ਕੀਤਾ ਗਿਆ ਸੀ ਤੇ ਉਨ੍ਹਾਂ ਕਿਹਾ ਕਿ ਲੋਕ ਆਉਣ ਵਾਲੀਆਂ ਚੋਣਾਂ ਦੇ ਵਿੱਚ ਆਪ ਨੂੰ ਸਬਕ ਸਿਖਾਉਣਗੇ ਤੇ ਦਾਅਵਾ ਕੀਤਾ ਕਿ ਅਕਾਲੀ ਦਲ ਆਪਣੀ ਪਿਛਲੀ ਕਾਰਜਗੁਜ਼ਾਰੀ ਤੇ ਭਰੋਸੇਯੋਗਤਾ ਦੇ ਆਧਾਰ ਦੇ ਉੱਤੇ ਵੋਟਾਂ ਮੰਗੇਗਾ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਉੱਤੇ ਤੰਜ ਕੱਸਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਸ਼ਾਇਦ ਵਿਦੇਸ਼ ਗਏ ਹੋਏ ਨੇ ਤੇ ਇਸ ਦੇ ਨਾਲ ਉਨ੍ਹਾਂ ਦਾ ਦੁੱਖ ਘੱਟ ਜਾਵੇਗਾ। ਸੰਭਾਵੀ ਅਕਾਲੀ ਦਲ ਜਿਹੜਾ ਹੈ ਗੱਠਜੋੜ ਦੇ ਬਾਰੇ ਆਗੂ ਨੇ ਕਿਹਾ ਕਿ ਉਨ੍ਹਾਂ ਦਾ ਮੌਜੂਦਾ ਉਦੇਸ਼ ਲੋਕਾਂ ਨੂੰ ਮਿਲਣਾ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਬਾਰੇ ਪੁੱਛਣਾ ਹੈ ਤੇ ਉਨ੍ਹਾਂ ਦੇ ਚਾਚਾ ਮੇਜਰ ਸੇਵਾ ਮੁਕਤ ਜਿਹੜੇ ਨੇ ਭੁਪਿੰਦਰ ਸਿੰਘ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੇ ਆਪਣੇ ਗ੍ਰਹਿ ਖੇਤਰ ਲੰਬੀ ਦੇ ਵਿੱਚ ਰਾਜਨੀਤਿਕ ਤੌਰ ਦੇ ਉੱਤੇ ਸਰਗਰਮ ਹੋਣ ਦੇ ਬਾਰੇ ਸੁਖਬੀਰ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦਾ। ਹਰ ਕਿਸੇ ਦੀਆਂ ਆਪਣੀਆਂ ਇੱਛਾਵਾਂ ਹੁੰਦੀਆਂ ਨੇ। ਅਕਾਲੀ ਦਲ ਦੇ ਵੱਲੋਂ 10 ਨਵੰਬਰ ਤੋਂ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਤੋਂ ਇੱਕ ਬੱਸ ਯਾਤਰਾ ਸ਼ੁਰੂ ਕੀਤੀ ਜਾਣੀ ਹੈ ਜੋ ਰੋਜ਼ਾਨਾ 2 ਤੋਂ 3 ਵਿਧਾਨ ਸਭਾ ਹਲਕਿਆਂ ਨੂੰ ਕਵਰ ਕਰੇਗੀ। ਇਹ ਮੁਹਿੰਮ ਅਕਾਲੀ ਦਲ ਦੀਆਂ ਹੋਰ ਲੋਕਾਂ ਤੱਕ ਪਹੁੰਚ ਦੇ ਮੱਦੇਨਜ਼ਰ ਕੀਤੇ ਜਾ ਰਹੇ ਪ੍ਰੋਗਰਾਮਾਂ ਦੇ ਨਾਲ ਨਾਲ ਚੱਲ ਰਹੀ ਹੈ ਤੇ ਜਿਸ ਦੇ ਵਿੱਚ ਨੌਜਵਾਨ ਜਿਹੜੇ ਕੇਂਦਰਿਤ ਵਾਈਬ ਪੰਜਾਬ ਦੀ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੀ ਨਸ਼ਿਆਂ ਵਿਰੁੱਧ ਮਾਮਾ ਧੀਆਂ ਇਨਸਾਫ਼ ਯਾਤਰਾ ਜਿਹੜੀ ਸ਼ਾਮਲ ਰਹੇਗੀ। ਹੁਣ ਚਲਦਿਆਂ ਦੋਸਤੋ ਹੋਰ ਖਬਰਾਂ ਦੇ ਵੱਲ ਨੂੰ। ਬੰਦੀ ਸਿੰਘ ਰਿਲੀਜ਼ ਦਾ ਮਾਮਲਾ ਜਿਹੜਾ ਹੈ ਭਗਵੰਤ ਮਾਨ ਹੁਣਾਂ ਦੇ ਨਾਲ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮਾਫ਼ ਕਰਨ ਦਾ ਜਿਹੜਾ ਮਾਮਲਾ ਕੇਂਦਰ ਦੇ ਕੋਲ ਚੁੱਕਣ ਦਾ ਭਰੋਸਾ ਦਿੱਤਾ ਗਿਆ। ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚੇ ਦੇ ਵਫ਼ਦ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਉਨ੍ਹਾਂ ਦੀ ਰਿਹਾਇਸ਼ ਦੇ ਉੱਤੇ ਅੱਜ ਮੁਲਾਕਾਤ ਕੀਤੀ ਹੈ। ਮੋਰਚੇ ਦੇ ਮੁੱਖ ਬੁਲਾਰੇ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਦੱਸਿਆ ਕਿ ਬਾਬਾ ਸੇਵਾ ਸਿੰਘ ਰਾਮਪੁਰ ਖੇੜੇ ਵਾਲਿਆਂ ਦੇ ਉਪਰਾਲੇ ਦੇ ਨਾਲ ਹੋਈ ਇਸ ਮੁਲਾਕਾਤ ਦੇ ਦੌਰਾਨ ਬੰਦੀ ਸਿੰਘਾਂ ਦੀਆਂ ਰਿਹਾਈ ਜਿਹੜੀ ਹੈ ਸਮੇਤ ਕਈ ਮਾਮਲੇ ਮੁੱਖ ਮੰਤਰੀ ਅੱਗੇ ਰੱਖੇ ਗਏ ਨੇ ਤੇ ਦੋਵਾਂ ਧਿਰਾਂ ਦੇ ਵਿਚਾਲੇ ਇਸ ਮਾਮਲੇ ਦੇ ਉੱਤੇ ਅਗਲੀ ਗੱਲਬਾਤ 12 ਅਕਤੂਬਰ ਨੂੰ ਹੋਣੀ ਤੈਅ ਹੋ ਗਈ ਹੈ। ਇਸ ਦੇ ਵਿੱਚ ਜਿਹੜਾ ਅੰਮ੍ਰਿਤਪਾਲ ਹੁਣਾਂ ਦਾ ਜਾਂ 30 ਹੋਰ ਜਿਹੜੇ ਉਨ੍ਹਾਂ ਦੇ ਨਾਲ ਲੋਕ ਨੇ ਉਨ੍ਹਾਂ ਦੇ ਵੀ ਜਿਹੜਾ ਪੰਜਾਬ ਦੇ ਵਿੱਚ ਟਰਾਂਸਫਰ ਕਰਨ ਦਾ ਜਿਹੜਾ ਗੱਲਬਾਤ ਕੀਤੀ ਗਈ ਹੈ ਤੇ ਇਹਦੇ ਵਿੱਚ ਜਿਹੜਾ ਰਿਹਾਈ ਦਾ ਮਾਮਲਾ ਵੀ ਜਿਹੜਾ ਉਹਦੇ ਵਿੱਚ ਚੁੱਕਿਆ ਗਿਆ। ਇਸੇ ਤਰ੍ਹਾਂ ਪਾਰਟੀ ਰਜਿਸਟ੍ਰੇਸ਼ਨ ਰੋਕਣ ਦੇ ਵਿਰੁੱਧ ਅਕਾਲੀ ਦਲ ਵਾਰਸ ਪੰਜਾਬ ਦੇ ਜਿਹੜੇ ਨੇ ਉਨ੍ਹਾਂ ਦੇ ਵੱਲੋਂ ਰਾਜਪਾਲ ਕਟਾਰੀਆ ਦੇ ਨਾਲ ਜਿਹੜੀ ਮੁਲਾਕਾਤ ਅੱਜ ਕੀਤੀ ਹੈ ਸੌਂਪਿਆ ਉਨ੍ਹਾਂ ਨੂੰ ਮੰਗ ਪੱਤਰ ਤੇ ਸਾਡੀ ਲੋਕ ਪ੍ਰਿਯਤਾ ਤੋਂ ਘਬਰਾ ਕੇ ਕਹਿੰਦੇ ਭਾਜਪਾ ਤੇ ਹੋਰ ਧਿਰਾਂ ਰਚ ਰਹੀਆਂ ਨੇ ਸਾਜਿਸ਼ਾਂ ਇਹ ਆਲੀ ਉਨ੍ਹਾਂ ਨੇ ਇਹ ਗੱਲਬਾਤ ਕੀਤੀ ਹੈ। ਅਕਾਲੀ ਦਲ ਵਾਰਸ ਪੰਜਾਬ ਦੇ ਜਿਹੜਾ ਵਫਦ ਨੇ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਉਨ੍ਹਾਂ ਨਾਲ ਮੁਲਾਕਾਤ ਕਰਕੇ ਭਾਰਤ ਦੇ ਚੋਣ ਕਮਿਸ਼ਨ ਖਿਲਾਫ਼ ਆਪਣਾ ਵਿਰੋਧ ਦਰਜ ਕਰਵਾ ਦਿੱਤਾ। ਮਨਪ੍ਰੀਤ ਸਿੰਘ ਇਆਲੀ ਤੇ MP ਸਰਬਜੀਤ ਸਿੰਘ ਖਾਲਸਾ ਦੀ ਅਗਵਾਈ ਦੇ ਹੇਠ ਵਫਦ ਨੇ ਰਾਜਪਾਲ ਨੂੰ ਮੰਗ ਪੱਤਰ ਸੌਂਪਿਆ। ਸੀਨੀਅਰ ਆਗੂ ਜਿਹੜੇ ਨੇ ਮਨਪ੍ਰੀਤ ਇਆਲੀ ਨੇ ਮੁਲਾਕਾਤ ਮਗਰੋਂ ਦੱਸਿਆ ਕਿ ਚੋਣ ਕਮਿਸ਼ਨ ਦੇ ਵੱਲੋਂ ਦੇਸ਼ ਦੀ ਸੁਰੱਖਿਆ ਨੂੰ ਖਤਰੇ ਦੇ ਹਵਾਲੇ ਨਾਲ ਉਨ੍ਹਾਂ ਦੀ ਪਾਰਟੀ ਦੀ ਰਜਿਸਟ੍ਰੇਸ਼ਨ ਰੋਕੀ ਗਈ ਹੈ ਜੋ ਸਰਾਸਰ ਧੱਕਾ ਹੈ। ਭਾਜਪਾ ਸਮੇਤ ਬਾਕੀ ਪਾਰਟੀਆਂ ਚੋਣ ਮੈਦਾਨ ਦੇ ਵਿੱਚ ਵਾਰਸ ਪੰਜਾਬ ਦੇ ਪਾਰਟੀ ਤੋਂ ਆਪਣੇ ਆਪ ਨੂੰ ਖਤਰਾ ਸਮਝਦੀਆਂ ਨੇ। ਸਾਰੇ ਹੀ ਕਹਿ ਰਹੇ ਨੇ ਜੀ, ਉਧਰ ਕੇਜਰੀਵਾਲ ਸਾਹਿਬ ਵੀ ਕਹਿੰਦੇ ਨੇ, ਕਹਿੰਦੇ ਭਾਜਪਾ ਨੂੰ ਖਤਰਾ ਹੈ ਭਾਈ, ਤਾਂ ਕਰਕੇ ਸਾਡੇ ਉੱਤੇ ਛਾਪੇ ਮਰਾ ਰਹੇ ਨੇ, ਸਾਰਾ ਕੁਝ ਹੋ ਰਿਹਾ। ਤੇ ਇੱਧਰ ਇਹ ਕਹਿੰਦੇ ਨੇ ਜੀ ਭਾਈ ਇਆਲੀ ਸਾਹਿਬ ਵੀ ਕਿ ਵਾਰਸ ਪੰਜਾਬ ਵਾਲੇ ਕਿ ਸਾਡੇ ਤੋਂ ਡਰ ਰਹੇ ਨੇ ਭਾਈ ਕਿ ਅਸੀਂ ਕਿਤੇ ਅੱਗੇ ਨਾ ਆ ਜਾਈਏ, ਜਿਸ ਕਰਕੇ ਇਹਨਾਂ ਧਿਰਾਂ ਦਾ ਪਾਰਟੀ ਦੀ ਰਜਿਸਟ੍ਰੇਸ਼ਨ ਕਰਵਾਉਣ ਦੇ ਪਿੱਛੇ ਕਹਿੰਦੇ ਹੱਥ ਹੈ ਰੁਕਵਾਉਣ ਦੇ ਪਿੱਛੇ। ਇਸੇ ਤਰ੍ਹਾਂ ਅਮਰਜੀਤ ਸਿੰਘ ਚਾਵਲਾ ਕੇਸ SGPC ਦੇ ਮੁੱਖ ਸਕੱਤਰ ਦੇ OSD ਤੋਂ ਜਿਹੜਾ 4 ਘੰਟੇ ਪੁੱਛ ਪੜਤਾਲ ਕੀਤੀ ਗਈ ਹੈ। ਸਰਾਵਾਂ ਦੇ ਵਿੱਚ ਠਹਿਰਨ ਤੇ ਐਂਟਰੀ ਸੰਬੰਧੀ ਰਿਕਾਰਡ ਖੰਗਾਲ ਰਹੀ ਪੁਲਿਸ ਜਿਹੜੀ ਹੈ ਅਮਰਜੀਤ ਸਿੰਘ ਚਾਵਲਾ ਦੇ ਖਿਲਾਫ਼ ਦਰਜ ਜਿਨਸੀ ਸ਼ੋਸ਼ਣ ਦੇ ਮਾਮਲੇ ਦੀ ਜਾਂਚ ਨੂੰ ਅੱਗੇ ਵਧਾਉਂਦਿਆਂ ਸ੍ਰੀ ਆਨੰਦਪੁਰ ਸਾਹਿਬ ਪੁਲਿਸ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸੰਬੰਧਿਤ ਅਧਿਕਾਰੀਆਂ ਤੇ ਮੁਲਾਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸੇ ਤਹਿਤ ਪੁਲਿਸ ਵੱਲੋਂ SGPC ਦੇ ਜਿਹੜੇ ਮੁੱਖ ਸਕੱਤਰ ਦੇ OSD ਸਤਬੀਰ ਸਿੰਘ ਤੋਂ ਕਰੀਬ 4 ਘੰਟੇ ਤੱਕ ਪੁੱਛ ਜਿਹੜੀ ਹੈ ਕੀਤੀ ਗਈ ਹੈ ਪੁੱਛਗਿੱਛ। ਡੀਐਸਪੀ ਸ੍ਰੀ ਆਨੰਦਪੁਰ ਸਾਹਿਬ ਜਸ਼ਨਦੀਪ ਸਿੰਘ ਨੇ ਦੱਸਿਆ ਕਿ ਅਮਰਜੀਤ ਸਿੰਘ ਚਾਵਲਾ ਦੇ ਖਿਲਾਫ 21 ਅਗਸਤ 2026 ਨੂੰ FIR ਜਿਹੜਾ ਨੰਬਰ 149 ਦਰਜ ਕੀਤੀ ਗਈ ਤੇ ਮਾਮਲੇ ਦੀ ਤਫਤੀਸ਼ ਦੇ ਦੌਰਾਨ ਪੁਲਿਸ ਦੇ ਵੱਲੋਂ ਵੱਖ ਵੱਖ ਪੱਖਾਂ ਤੋਂ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। SGPC ਵਿਚ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਤੇ ਇਸ ਦੇ ਵੇਲੇ ਮੁੱਖ ਸਕੱਤਰ ਕੁਲਵੰਤ ਸਿੰਘ ਦੇ OSD ਦੇ ਵਜੋਂ ਤੈਨਾਤ ਸਤਬੀਰ ਸਿੰਘ ਤੋਂ ਸਰਾਵਾਂ ਦੇ ਪ੍ਰਬੰਧਾਂ ਤੇ ਨਿਯਮਾਂ ਸੰਬੰਧੀ ਪੁੱਛਗਿੱਛ ਕੀਤੀ ਗਈ। DSP ਦੇ ਅਨੁਸਾਰ ਪੁਲਿਸ ਦੇ ਵੱਲੋਂ ਇਹ ਜਾਣਨ ਦੀ ਵੀ ਕੋਸ਼ਿਸ਼ ਕੀਤੀ ਹੈ ਸਰਾਵਾਂ ਦੇ ਵਿਚ ਸ਼ਰਧਾਲੂਆਂ ਦੀ ਐਂਟਰੀ ਕਿਸ ਪ੍ਰਕਿਰਿਆ ਦੇ ਤਹਿਤ ਹੁੰਦੀ ਹੈ, ਉਨ੍ਹਾਂ ਦੇ ਠਹਿਰਨ ਸੰਬੰਧੀ ਕੀ ਨਿਯਮ ਨੇ, ਸੰਬੰਧਿਤ ਰਿਕਾਰਡ ਕਿਵੇਂ ਦਰਜ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਸ਼ਿਕਾਇਤਕਰਤਾ ਔਰਤ ਦੇ ਸਰਾਵਾਂ ਦੇ ਵਿਚ ਠਹਿਰਨ ਦੇ ਨਾਲ ਸੰਬੰਧਿਤ ਰਿਕਾਰਡ ਅਤੇ ਉਸਨੂੰ ਉਥੇ ਮਿਲੀਆਂ ਸਹੂਲਤਾਂ ਸੰਬੰਧੀ ਵੀ ਤੱਥ ਇਕੱਠੇ ਕੀਤੇ ਜਾ ਰਹੇ ਨੇ। ਉਨ੍ਹਾਂ ਕਿਹਾ ਕਿ ਪੁਲਿਸ ਇਹ ਵੀ ਜਿਹੜਾ ਜਾਂਚ ਕਰ ਰਹੀ ਹੈ ਕਿ ਸ਼ਿਕਾਇਤਕਰਤਾ ਕਿਹੜੇ ਹਾਲਾਤ ਦੇ ਵਿਚ ਸ੍ਰੀ ਆਨੰਦਪੁਰ ਸਾਹਿਬ ਪਹੁੰਚੀ ਤੇ ਉਸਦੇ ਠਹਿਰਨ ਦੇ ਦੌਰਾਨ ਕੀ ਕੁਝ ਵਾਪਰਿਆ। ਜਾਂਚ ਦੇ ਦੌਰਾਨ ਕਿਸੇ ਵਿਅਕਤੀ ਦੇ ਵੱਲੋਂ ਉਸ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਰੋਕ ਕੇ ਰੱਖਣ ਜਾਂ ਕਿਸੇ ਹੋਰ ਤਰ੍ਹਾਂ ਦੀ ਗਤੀਵਿਧੀ ਦੇ ਦੋਸ਼ ਸਾਹਮਣੇ ਆਉਂਦੇ ਨੇ ਜਾਂ ਨਹੀਂ, ਇਸ ਪੱਖ ਤੋਂ ਵੀ ਜਿਹੜਾ ਜਾਂਚ ਕੀਤੀ ਜਾ ਰਹੀ ਹੈ। DSP ਜਸ਼ਨਦੀਪ ਸਿੰਘ ਨੇ ਦੱਸਿਆ ਕਿ ਮਾਮਲੇ ਦੇ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਤੈਨਾਤ ਕੁਝ ਜਿਹੜੇ ਮੁਲਾਜ਼ਮਾਂ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਵਿਚ ਨਾਮਜ਼ਦ ਵਿਅਕਤੀਆਂ ਤੇ ਮੁੱਖ ਮੁਲਜ਼ਮ ਦੇ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਤੇ ਪੁਲਿਸ ਦੇ ਵੱਲੋਂ ਮੁਲਜ਼ਮ ਦੇ ਠਹਿਰਨ ਦੇ ਤੇ ਆਉਣ ਜਾਣ ਦੇ ਨਾਲ ਸੰਬੰਧਿਤ ਜਾਣਕਾਰੀ ਇਕੱਠੀ ਕਰਨ ਦੇ ਨਾਲ ਨਾਲ ਇਹ ਪਤਾ ਲਗਾਉਣ ਦੀ ਕੋਸ਼ਿਸ਼ ਹੈ ਕਿ ਮਾਮਲੇ ਦੇ ਵਿਚ ਕਿਸੇ ਹੋਰ ਵਿਅਕਤੀ ਦੀ ਭੂਮਿਕਾ ਜਾਂ ਸਾਜ਼ਿਸ਼ ਤਾਂ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਠਹਿਰਨ ਦੇ ਨਾਲ ਸੰਬੰਧਿਤ SGPC ਦਾ ਰਿਕਾਰਡ ਹਾਸਲ ਕਰਨ ਦੇ ਲਈ ਕਮੇਟੀ ਨੂੰ ਬਕਾਇਦਾ ਪੱਤਰ ਵੀ ਜਾਰੀ ਕੀਤਾ ਗਿਆ ਤੇ ਪੁਲਿਸ ਦੇ ਵੱਲੋਂ ਉਪਲਬਧ ਦਸਤਾਵੇਜ਼ਾਂ, ਬਿਆਨਾਂ ਤੇ ਹੋਰ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ। DSP ਨੇ ਕਿਹਾ ਕਿ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕਾਨੂੰਨ ਅਨੁਸਾਰ ਹੋ ਰਹੀ ਹੈ ਤੇ ਜਿਨਸੀ ਅਪਰਾਧਾਂ ਨਾਲ ਸੰਬੰਧਿਤ ਮਾਮਲਿਆਂ 'ਚ ਲਾਗੂ ਕਾਨੂੰਨੀ ਪ੍ਰਬੰਧਾਂ ਤੇ ਅਦਾਲਤੀ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਨਿਰਧਾਰਿਤ ਸਮੇਂ ਦੇ ਅੰਦਰ ਤਫਤੀਸ਼ ਮੁਕੰਮਲ ਕਰਨ ਦੀ ਕੋਸ਼ਿਸ਼ ਹੈ ਤੇ ਜਾਂਚ ਦੇ ਦੌਰਾਨ ਸਾਹਮਣੇ ਆਉਣ ਵਾਲੇ ਸਾਰੇ ਤੱਥਾਂ ਦੀ ਤਸਦੀਕ ਕਰਨ ਦੇ ਉਪਰੰਤ ਹੀ ਪੁਲਿਸ ਰਿਪੋਰਟ ਜਿਹੜੀ ਹੈ ਚਲਾਨ ਜਲਦ ਅਦਾਲਤ ਦੇ ਵਿਚ ਪੇਸ਼ ਕੀਤੀ ਜਾਵੇਗਾ ਤੇ ਇਸ ਮੌਕੇ ਥਾਣਾ ਮੁਖੀ ਜਤਿਨ ਕਪੂਰ, ਸਿਟੀ ਇੰਚਾਰਜ ਜਸਮੇਰ ਸਿੰਘ ਵੀ ਉਥੇ ਮੌਜੂਦ ਸਨ। ਪਰ ਦੂਸਰੇ ਪਾਸੇ SGPC ਸ਼੍ਰੋਮਣੀ ਕਮੇਟੀ ਵੱਲੋਂ 2 ਹੋਰ ਕਰਮਚਾਰੀ ਇਸ ਦੇ ਮਾਮਲੇ 'ਚ ਮੁਅੱਤਲ ਕੀਤੇ ਅਤੇ ਇੱਕ ਜਿਹੜਾ ਉਹਦਾ ਤਬਾਦਲਾ ਕੀਤਾ ਹੈ। ਬਹਿਰੀਨ ਵਾਲੀ ਬੀਬੀ ਦੇ ਮਾਮਲੇ 'ਚ ਸ਼੍ਰੋਮਣੀ ਕਮੇਟੀ ਨੇ 3 ਹੋਰ ਕਰਮਚਾਰੀਆਂ ਦੇ ਖਿਲਾਫ਼ ਕਾਰਵਾਈ ਕੀਤੀ ਹੈ ਜਿਨ੍ਹਾਂ ਦੇ ਵਿੱਚੋਂ 2 ਨੂੰ ਮੁਅੱਤਲ ਕੀਤਾ ਤੇ 1 ਦਾ ਤਬਾਦਲਾ ਕਰ ਦਿੱਤਾ। ਇਸ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਧੀਕ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਸਨ ਤੇ 1 ਡਰਾਈਵਰ ਨੂੰ ਮੁਅੱਤਲ ਕੀਤਾ ਸੀ। ਸ਼੍ਰੋਮਣੀ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਲਵਾ ਨੇ ਜਾਣਕਾਰੀ ਦਿੱਤੀ ਹੈ ਜੋ ਅੱਜ ਆਪਣੇ ਧਾਮੀ ਸਾਹਿਬ ਨੇ ਵੀ ਜ਼ਿਕਰ ਕੀਤਾ ਹੈ। ਅਨੰਦਪੁਰ ਸਾਹਿਬ ਦੇ ਨਾਲ ਸੰਬੰਧਿਤ ਮਾਮਲੇ 'ਚ ਸ਼੍ਰੋਮਣੀ ਕਮੇਟੀ ਵੱਲੋਂ ਗਠਿਤ ਕੀਤੀ ਪੜਤਾਲੀਆ ਕਮੇਟੀ ਦੀ ਸਿਫਾਰਿਸ਼ ਦੇ ਉੱਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜ਼ਿੰਮੇਵਾਰੀ ਦੇ ਵਿੱਚ ਕੁਤਾਹੀ ਕਰਨ ਦੇ ਦੋਸ਼ ਦੇ ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਮੈਨੇਜਰ ਮਲਕੀਤ ਸਿੰਘ ਤੇ ਰਜਿਸਟਰਾਰਾਂ ਦੇ ਵਿੱਚ ਛੇੜਛਾੜ ਕਰਕੇ ਗਲਤ ਜਿਹੜਾ ਇਦਰਾਜ ਦਰਜ ਕਰਨ ਵਾਲੇ ਸਰਾਂ ਦੇ ਇੰਚਾਰਜ ਅਮਰੀਕ ਸਿੰਘ ਨੂੰ ਡਿਊਟੀ ਤੋਂ ਮੁਅੱਤਲ ਕਰ ਦਿੱਤਾ। ਇਸ ਦੇ ਨਾਲ ਹੀ ਸਰਾਂ ਦੇ ਵਿੱਚ ਹੈਲਪਰ ਦੇ ਵਜੋਂ ਡਿਊਟੀ ਨਿਭਾ ਰਹੇ ਪ੍ਰਭਜੋਤ ਸਿੰਘ ਦੀ ਵੀ ਤਬਦੀਲੀ ਕੀਤੀ ਹੈ। ਇਸ ਮਾਮਲੇ ਦੇ ਵਿੱਚ ਅੱਗੋਂ ਵੀ ਜਿਹੜਾ ਵਿਭਾਗੀ ਪੜਤਾਲ ਜਾਰੀ ਰੱਖਣ ਦਾ ਵੀ ਆਦੇਸ਼ ਜਿਹੜਾ ਕੀਤਾ ਗਿਆ। ਇਸੇ ਤਰ੍ਹਾਂ ਜਿਹੜੀਆਂ ਅੱਜ ਦੀਆਂ ਮੁੱਖ ਖ਼ਬਰਾਂ ਰਹੀਆਂ ਨੇ ਸ਼ਾਮ ਤੋਂ ਚਰਚਾ ਦੇ ਵਿੱਚ ਆ ਗਈਆਂ ਨੇ। DA ਦਾ ਮਾਮਲਾ, ਹਾਈਕੋਰਟ ਦੇ ਵੱਲੋਂ ਮੁੱਖ ਸਕੱਤਰ ਸਿਨਹਾ ਨੂੰ ਸਰਾਸਰ ਝੂਠ ਬੋਲਣ ਦੇ ਲਈ ਨੋਟਿਸ ਜਾਰੀ ਕੀਤਾ ਹੈ। ਸੁਪਰੀਮ ਕੋਰਟ ਦੇ ਵਿੱਚ ਅਪੀਲ ਦੀਆਂ ਤਰੁੱਟੀਆਂ ਦੂਰ ਕਰਨ ਦੇ ਦਾਅਵੇ ਨਿਕਲੇ ਨੇ ਝੂਠੇ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਅੱਜ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਦੇ ਮਾਮਲੇ 'ਚ ਟਾਲ ਮਟੋਲ ਕਰਨ ਦੇ ਲਈ ਗਲਤ ਤੱਥਾਂ ਦੀ ਪੇਸ਼ਕਾਰੀ ਕਰਨ ਨੂੰ ਲੈ ਕੇ ਪੰਜਾਬ ਦੇ ਮੁੱਖ ਸਕੱਤਰ KAP ਸਿਨਹਾ ਨੂੰ ਜਿਹੜਾ ਅਦਾਲਤੀ ਤੋਹੀਨ ਦਾ ਨੋਟਿਸ ਜਾਰੀ ਹੋ ਗਿਆ। ਲੰਘੇ ਕੱਲ ਸੁਣਵਾਈ ਦੇ ਦੌਰਾਨ ਵੀ ਹਾਈਕੋਰਟ ਮੁੱਖ ਸਕੱਤਰ ਨਾਲ ਸਖ਼ਤੀ ਦੇ ਨਾਲ ਪੇਸ਼ ਆਏ ਸੀ ਤੇ ਸੁਪਰੀਮ ਕੋਰਟ ਦੇ ਵਿੱਚ ਦਾਇਰ ਸਪੈਸ਼ਲ ਲੀਵ ਪਟੀਸ਼ਨ ਜਿਹੜੀ ਹੈ SLP ਦੀਆਂ ਤਰੁੱਟੀਆਂ ਖਾਮੀਆਂ ਨੂੰ ਦੂਰ ਕਰਨ ਦੇ ਬਾਰੇ ਕੀਤੇ ਗਲਤ ਦਾਅਵੇ ਦਾ ਸਖ਼ਤ ਨੋਟਿਸ ਲਿਆ ਗਿਆ ਸੀ। ਹਾਈਕੋਰਟ ਨੇ ਮੁੱਖ ਸਕੱਤਰ ਦੇ ਹਲਫ਼ਨਾਮੇ ਦੇ ਵਿੱਚ ਪੇਸ਼ ਕੀਤੇ ਤੱਥਾਂ ਨੂੰ ਗਲਤ ਕਰਾਰ ਦਿੱਤਾ। ਬੈਂਚ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ ਪੁੱਛਿਆ ਕਿ ਅਦਾਲਤ ਨੂੰ ਜਾਣ ਬੁੱਝ ਕੇ ਗੁੰਮਰਾਹ ਕਰਨ ਦੇ ਲਈ ਉਨ੍ਹਾਂ ਦੇ ਵਿਰੁੱਧ ਕ੍ਰਿਮੀਨਲ ਜਿਹੜਾ ਮਾਨਹਾਨੀ ਦੀ ਕਾਰਵਾਈ ਕਿਉਂ ਨਾ ਸ਼ੁਰੂ ਕੀਤੀ ਜਾਵੇ। ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਅਗਲੀ ਸੁਣਵਾਈ ਦੇ ਦੌਰਾਨ ਨਿੱਜੀ ਤੌਰ ਦੇ ਉੱਤੇ ਹਾਜ਼ਰ ਹੋਣ ਦੇ ਲਈ ਵੀ ਕਹਿ ਦਿੱਤਾ ਗਿਆ। ਹਾਈਕੋਰਟ ਦੇ ਵੱਲੋਂ ਸੁਪਰੀਮ ਕੋਰਟ ਦੀ ਰਜਿਸਟਰੀ ਤੋਂ ਪ੍ਰਾਪਤ ਕੀਤੀ ਗਈ ਇੱਕ ਰਿਪੋਰਟ ਤੋਂ ਬਾਅਦ ਸਾਹਮਣੇ ਆਇਆ ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੇ ਬੈਂਚ ਨੇ ਟਿੱਪਣੀ ਕੀਤੀ ਹੈ। ਸੁਪਰੀਮ ਕੋਰਟ ਦੀ ਰਜਿਸਟਰੀ ਦੀ ਰਿਪੋਰਟ ਤੋਂ ਸਾਫ਼ ਹੈ ਕਿ ਕੱਲ ਅਦਾਲਤ ਦੇ ਵਿਚ ਝੂਠਾ ਬਿਆਨ ਜਿਹੜਾ ਸੀ ਦਿੱਤਾ ਗਿਆ, ਉਹ ਵੀ ਹਲਫ਼ਨਾਮੇ ਦੇ ਉੱਤੇ ਲਿਖ ਕੇ, ਜੋ ਕਿ 5 ਕਰੋੜ ਦਾ ਮਾਮਲਾ ਹੈ। ਮੁੱਖ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੇ ਉੱਤੇ ਆਧਾਰਿਤ ਡਿਵੀਜ਼ਨ ਬੈਂਚ ਨੇ ਲੰਘੇ ਕੱਲ ਸੁਣਵਾਈ ਦੇ ਦੌਰਾਨ ਹਾਈਕੋਰਟ ਦੀ ਰਜਿਸਟਰੀ ਨੂੰ ਸੁਪਰੀਮ ਕੋਰਟ ਦੀ ਰਜਿਸਟਰੀ ਤੋਂ ਪੰਜਾਬ ਸਰਕਾਰ ਦੀ ਅਪੀਲ ਦੀ ਮੌਜੂਦਾ ਸਥਿਤੀ ਜਾਣਨ ਦੇ ਬਾਰੇ ਰਿਪੋਰਟ ਹਾਸਲ ਕਰਨ ਦੇ ਲਈ ਕਿਹਾ ਗਿਆ ਸੀ ਤੇ ਮੁੱਖ ਸਕੱਤਰ ਨੂੰ ਮੁੜ ਵਿਅਕਤੀਗਤ ਤੌਰ ਦੇ ਉੱਤੇ ਅਦਾਲਤ ਦੇ ਵਿਚ ਹਾਜ਼ਰ ਰਹਿਣ ਦੇ ਆਦੇਸ਼ ਦਿੱਤੇ ਸੀ। ਹਾਈਕੋਰਟ ਨੇ ਬੀਤੇ ਦਿਨ ਸੁਣਵਾਈ ਦੇ ਦੌਰਾਨ ਕਿਹਾ ਸੀ ਕਿ ਪੰਜਾਬ ਸਰਕਾਰ ਅਦਾਲਤ ਦੇ ਨਾਲ ਲੁਕਣ ਮੀਚੀ ਕਿਉਂ ਖੇਡ ਰਹੀ ਹੈ। ਜੇਕਰ 1 ਸਤੰਬਰ ਨੂੰ ਪੰਜਾਬ ਨੇ ਸੁਪਰੀਮ ਕੋਰਟ ਦੇ ਵਿਚ ਅਪੀਲ ਦਾਇਰ ਕਰ ਦਿੱਤੀ ਸੀ ਤਾਂ ਹੁਣ ਤੱਕ ਇਸ ਮਾਮਲੇ ਦੇ ਉੱਤੇ ਸੁਣਵਾਈ ਹੋ ਜਾਣੀ ਚਾਹੀਦੀ ਸੀ ਤੇ ਅਦਾਲਤ ਪਹਿਲਾਂ ਹੀ ਜਿਹੜਾ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਦੇ ਵਿਚ ਚਾਰਾਜੋਈ ਦੇ ਲਈ 3 ਮੌਕੇ ਦੇ ਚੁੱਕੀ ਹੈ, ਜਿਸ ਕਰਕੇ ਸੁਣਵਾਈ ਵਾਰ ਵਾਰ ਮੁਲਤਵੀ ਕਰਨੀ ਪਈ ਹੈ ਤੇ ਅਦਾਲਤ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਕਾਨੂੰਨੀ ਚਾਰਾਜੋਈ ਬਹਾਨੇ ਸਰਕਾਰ ਸਮਾਂ ਲੰਘਾਉਣ ਦੀ ਕੋਸ਼ਿਸ਼ ਦੇ ਵਿਚ ਹੈ ਤੇ ਕੋਸ਼ਿਸ਼ ਕਰ ਰਹੀ ਹੈ। ਮੁੱਖ ਸਕੱਤਰ ਨੇ ਹਲਫ਼ਨਾਮਾ ਦਾਇਰ ਕਰਕੇ ਤਰੁੱਟੀਆਂ ਦੂਰ ਕਰਕੇ ਅਪੀਲ ਮੁੜ ਦਾਇਰ ਕਰਨ ਦਾ ਦਾਅਵਾ ਕੀਤਾ ਸੀ। ਅਦਾਲਤ ਨੇ ਲੰਘੇ ਕੱਲ ਹੀ ਆਖ ਦਿੱਤਾ ਸੀ ਕਿ ਜੇਕਰ ਸਰਕਾਰ ਦੇ ਦਾਅਵੇ ਗਲਤ ਨਿਕਲੇ ਤਾਂ ਇਸ ਦੇ ਨਤੀਜੇ ਭੁਗਤਣੇ ਪੈਣਗੇ। ਪਿਛਾਂ ਦੇਖੀਏ ਤਾਂ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤਿਆਂ ਦੀ ਅਦਾਇਗੀ 15 ਦਿਨਾਂ ਦੇ ਵਿਚ ਕਰਨ ਦੇ ਨਿਰਦੇਸ਼ ਦਿੱਤੇ ਸਨ ਤੇ ਪੰਜਾਬ ਸਰਕਾਰ ਨੇ ਹਾਈਕੋਰਟ ਦੇ ਫੈਸਲੇ ਨੂੰ 1 ਸਤੰਬਰ ਨੂੰ ਸੁਪਰੀਮ ਕੋਰਟ ਦੇ ਵਿਚ ਚੁਣੌਤੀ ਜਿਹੜੀ ਸੀ ਦੇ ਦਿੱਤੀ ਗਈ ਸੀ। ਦੂਸਰਾ ਮਾਮਲਾ ਇਹਦੇ ਵਿਚ ਆ ਜਾਂਦਾ ਹੈ, ਇੱਕ ਤਾਂ ਇਹ ਮਾਮਲਾ ਹੋ ਗਿਆ ਡੀਏ ਦਾ ਤੇ ਦੂਸਰਾ ਹੋ ਗਿਆ ਆਪਣਾ ਮਾਨਹਾਨੀ ਦਾ ਜਾਂ 5 ਕਰੋੜ ਦਾ ਮਾਮਲਾ ਜਿਹੜਾ ਉਹ ਵੀ ਚੱਲ ਰਿਹਾ ਤੇ ਤੀਸਰਾ ਮਾਮਲਾ ਸੀਬੀਆਈ ਦਾ ਜਿਹੜਾ ਐਕਸ਼ਨ। ਹਾਈਕੋਰਟ ਦੇ ਆਦੇਸ਼ਾਂ ਦੇ ਖਿਲਾਫ਼ ਸੁਪਰੀਮ ਕੋਰਟ ਪਹੁੰਚ ਗਈ ਹੈ ਪੰਜਾਬ ਸਰਕਾਰ ਤੇ ਬਦਲੀਆਂ ਤਬਾਦਲਿਆਂ ਤੇ ਟੈਂਡਰਾਂ ਦੇ ਵਿਚ ਵੱਡੇ ਜਿਹੜੇ ਘੁਟਾਲੇ ਦੇ ਦੋਸ਼ ਹੇਠ ਸੀਬੀਆਈ ਨੂੰ ਦਿੱਤੀ ਜਾਂਚ ਰੋਕਣ ਦੇ ਲਈ ਪਟੀਸ਼ਨ ਪਾ ਦਿੱਤੀ ਗਈ ਰਾਤ ਨੂੰ 2:30-2 ਵਜੇ। ਪੰਜਾਬ ਸਰਕਾਰ ਨੇ ਇਸ ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ ਬਿਨਾਂ ਦੇਰੀ ਸੁਪਰੀਮ ਕੋਰਟ ਦਾ ਰੁੱਖ ਕਰ ਲਿਆ ਤੇ ਆਪ ਸਰਕਾਰ ਨੇ ਅਧਿਕਾਰਤ ਬਿਆਨ ਜਾਰੀ ਕਰਕੇ ਕਿਹਾ ਕਿ ਹਾਈਕੋਰਟ ਦੇ ਲੰਘੇ ਕੱਲ ਦੇ ਫੈਸਲੇ ਨੂੰ ਚੁਣੌਤੀ ਦੇਣ ਦੇ ਲਈ ਸੁਪਰੀਮ ਕੋਰਟ ਦੇ ਵਿਚ ਪਟੀਸ਼ਨ ਦਾਇਰ ਕੀਤੀ ਗਈ ਹੈ। ਹਾਈਕੋਰਟ ਨੇ ਲੰਘੇ ਕੱਲ ਸੀਬੀਆਈ ਨੂੰ FIR ਦਰਜ ਕਰਕੇ ਮਾਮਲੇ ਦੀ ਤੁਰੰਤ ਜਾਂਚ ਸ਼ੁਰੂ ਕਰਨ ਦੇ ਲਈ ਕਿਹਾ ਸੀ ਤੇ ਅਦਾਲਤ ਨੇ ਸੀਬੀਆਈ ਨੂੰ 2 ਮਹੀਨਿਆਂ ਦੇ ਅੰਦਰ ਅੰਦਰ ਰਿਪੋਰਟ ਅਦਾਲਤ ਨੂੰ ਸੌਂਪਣ ਦੇ ਲਈ ਕਹਿ ਦਿੱਤਾ ਸੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਸੀ ਕਿ ਅਮਰਿੰਦਰ ਸਰਕਾਰ ਨੇ ਨਵੰਬਰ 2020 ਦੇ ਵਿਚ ਸੀਬੀਆਈ ਨੂੰ ਪੰਜਾਬ ਦੇ ਵਿਚ ਜਾਂਚ ਕਰਨ ਦੇ ਲਈ ਦਿੱਤੀ ਆਮ ਸਹਿਮਤੀ ਵਾਪਸ ਲੈ ਲਈ ਸੀ, ਜਿਸ ਕਰਕੇ ਸੀਬੀਆਈ ਦੇ ਕੋਲ ਇਸ ਮਾਮਲੇ ਦੇ ਵਿਚ ਜਾਂਚ ਕਰਨ ਦਾ ਅਧਿਕਾਰ ਖੇਤਰ ਕਹਿੰਦੇ ਨਹੀਂ ਹੈ। ਕਿਆ ਬਾਤ ਹੈ ਜੀ। ਤੇ ਦੂਸਰੇ ਪਾਸੇ ਸੀਬੀਆਈ ਰੇਡ ਜਿਹੜੀ ਹੈ ਹੋ ਰਹੀ ਹੈ, ਅੱਜ 8 ਟਿਕਾਣਿਆਂ ਦੇ ਉੱਤੇ ਛਾਪੇਮਾਰੀ ਹੋਈ ਹੈ। ਸੀਬੀਆਈ ਦੇ ਵੱਲੋਂ ਮੁੱਖ ਮੰਤਰੀ ਦੇ OSD ਰਾਜਵੀਰ ਘੁੰਮਣ ਦੀ ਘਰਾਚੋ ਰਿਹਾਇਸ਼ ਸਮੇਤ ਚੰਡੀਗੜ੍ਹ ਤੇ ਮੋਹਾਲੀ ਦੇ ਵਿਚ ਛਾਪੇਮਾਰੀ ਹੋਈ ਹੈ 8 ਜਗ੍ਹਾਵਾਂ ਦੇ ਉੱਤੇ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੇ ਮਗਰੋਂ ਸੀਬੀਆਈ ਦੀ ਟੀਮਾਂ ਜਿਹੜੀਆਂ ਨੇ ਮੁੱਖ ਮੰਤਰੀ ਦੇ OSD ਰਾਜਵੀਰ ਘੁੰਮਣ ਮਾਮਲੇ ਦੇ ਉੱਤੇ ਸਿਕੰਜਾ ਕਸਣਾ ਸ਼ੁਰੂ ਕਰ ਦਿੱਤਾ। ਇਸ ਦੇ ਮੱਦੇਨਜ਼ਰ ਸੀਬੀਆਈ ਦੀਆਂ ਟੀਮਾਂ ਨੇ ਅੱਜ ਜਿਹੜਾ ਸ਼ਾਮ ਮੁੱਖ ਮੰਤਰੀ ਦਾ ਸੈਕਟਰ 2 ਵਿਚਲਾ ਜਿਹੜਾ ਕੈਂਪ ਆਫਿਸ ਹੈ ਰਾਜਵੀਰ ਸਿੰਘ ਘੁੰਮਣ ਦੀ ਪਿੰਡ ਘਰਾਚੋ ਵਿਚਲੀ ਰਿਹਾਇਸ਼ ਤੇ ਮੋਹਾਲੀ ਦੇ ਫੇਜ਼ 11 ਦੀ ਇੱਕ ਨਿੱਜੀ ਰਿਹਾਇਸ਼ ਦੇ ਉੱਤੇ ਛਾਪੇਮਾਰੀ ਕੀਤੀ ਹੈ ਤੇ ਕੋਠੀ ਨੰਬਰ 50 ਦੇ ਵਿਚ ਵੀ ਗਏ ਨੇ। ਜਾਣਕਾਰੀ ਦੇ ਅਨੁਸਾਰ ਇਹ ਨਿੱਜੀ ਰਿਹਾਇਸ਼ ਰਾਜਵੀਰ ਸਿੰਘ ਘੁੰਮਣ ਦੇ ਕਿਸੇ ਕਰੀਬੀ ਰਿਸ਼ਤੇਦਾਰ ਦੀ ਜਿਹੜੀ ਦੱਸੀ ਜਾ ਰਹੀ ਹੈ। ਸੀਬੀਆਈ ਦੇ ਵੱਲੋਂ ਜਿਹੜਾ ਕੀਤੀ ਜਾ ਰਹੀ ਇਸ ਕਾਰਵਾਈ ਤੋਂ ਬਾਅਦ ਪੰਜਾਬ ਦਾ ਸਿਆਸੀ ਪਾਰਾ ਕਾਫੀ ਜਿਹੜਾ ਗਰਮਾ ਗਿਆ ਤੇ ਵੱਖ ਵੱਖ ਪਾਰਟੀਆਂ ਦੇ ਆਗੂਆਂ ਦੇ ਵੱਲੋਂ ਇਸ ਪ੍ਰਤੀਕਿਰਿਆਵਾਂ ਜਿਹੜੀਆਂ ਨੇ ਉਹਦੇ ਉੱਤੇ ਆਉਣੀਆਂ ਸ਼ੁਰੂ ਹੋ ਗਈਆਂ ਨੇ। ਮਾਮਲੇ ਸੰਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਦੂਸਰੇ ਪਾਸੇ 5 ਕਰੋੜ ਰਿਸ਼ਵਤ ਮਾਮਲਾ ਜਿਹੜਾ ਹੈ ਉਹਦੇ ਵਿਚ ED ਦੇ ਵੱਲੋਂ ਮੁੱਖ ਮੰਤਰੀ ਦਾ ਸਾਂਢੂ ਅਮਰਦੀਪ ਗਰੇਵਾਲ ਵੀ ਤਲਬ ਕਰ ਲਿਆ ਗਿਆ, ਹਰ ਮਾਮਲੇ ਦੇ ਵਿਚ ਹੀ ਘਿਰ ਗਏ ਨੇ। ਐਨਫੋਰਸਮੈਂਟ ਡਾਇਰੈਕਟੋਰੇਟ ਨੇ 5 ਕਰੋੜ ਦੇ ਰਿਸ਼ਵਤਖੋਰੀ ਮਾਮਲੇ ਦੇ ਵਿਚ ਪੰਜਾਬ ਦੇ ਮੁੱਖ ਮੰਤਰੀ ਦੇ ਸਾਂਢੂ ਅਮਰਦੀਪ ਸਿੰਘ ਗਰੇਵਾਲ ਨੂੰ ਤਲਬ ਕੀਤਾ ਹੈ ਤੇ ਅੱਜ ਇਸੇ ਦੌਰਾਨ ਹੀ CBI ਨੇ ਮੁੱਖ ਮੰਤਰੀ ਦੇ OSD ਰਾਜਵੀਰ ਸਿੰਘ ਘੁੰਮਣ ਦੇ ਟਿਕਾਣਿਆਂ ਦੇ ਉੱਤੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ। ED ਦੇ ਅਧਿਕਾਰਤ ਸੂਤਰਾਂ ਦੇ ਅਨੁਸਾਰ ਅਮਰਦੀਪ ਸਿੰਘ ਗਰੇਵਾਲ ਨੂੰ 9 ਅਕਤੂਬਰ ਨੂੰ ਪੁੱਛਗਿੱਛ ਦੇ ਲਈ ਦਿੱਲੀ ਜਿਹੜਾ ਸੀ ਤਲਬ ਕੀਤਾ ਹੈ। ਇਸ ਤੋਂ ਪਹਿਲਾਂ ED ਨੇ ਗਰੇਵਾਲ ਨੂੰ 7 ਅਕਤੂਬਰ ਦੇ ਲਈ ਤਲਬ ਕੀਤਾ ਸੀ ਪਰ ਉਸਨੇ ED ਤੋਂ ਸਮਾਂ ਵਧਾਏ ਜਾਣ ਦੀ ਜਿਹੜੀ ਮੰਗ ਰੱਖੀ ਸੀ। ਅਮਰਦੀਪ ਸਿੰਘ ਗਰੇਵਾਲ ਪੰਜਾਬੀ ਫਿਲਮ ਜਗਤ ਦੀ ਇੱਕ ਜਾਣੀ ਪਛਾਣੀ ਹਸਤੀ ਹੈ ਤੇ ਉਹ ਮੈਸਰਜ ਈਸਟ ਸਨਸ਼ਾਈਨ ਪ੍ਰੋਡਕਸ਼ਨ ਪ੍ਰਾਈਵੇਟ ਲਿਮਟਿਡ ਨਾਲ ਜੁੜੇ ਹੋਏ ਨੇ ਤੇ ਗਰੇਵਾਲ ਦੇ ਵਿਦੇਸ਼ਾਂ ਦੇ ਵਿੱਚ ਫਿਲਮ ਨਿਰਮਾਣ ਅਤੇ ਰਿਲੀਜ਼ ਦੇ ਨਾਲ ਸੰਬੰਧਿਤ ਕਾਰੋਬਾਰੀ ਸੰਪਰਕ ਨੇ ਤੇ ਉਹ ਕਈ ਪੰਜਾਬੀ ਫਿਲਮਾਂ ਦੇ ਨਾਲ ਜੁੜੇ ਰਹੇ ਨੇ। ਜਿਸ ਮਾਮਲੇ ਦੇ ਵਿੱਚ ਗਰੇਵਾਲ ਨੂੰ ਤਲਬ ਕੀਤਾ ਗਿਆ ਉਸ ਦੇ ਵਿੱਚ ਮੁੱਖ ਮੰਤਰੀ ਦੀ ਪਤਨੀ ਦਾ ਨਾਂ ਵੀ ਜਿਹੜਾ ਸਾਹਮਣੇ ਆਇਆ ਸੀ। ਈਡੀ ਦੇ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਪਤਨੀ ਦੇ ਨਾਲ ਜੁੜੇ ਮਾਮਲੇ ਦੇ ਸੰਬੰਧ ਚ ਅਮਰਦੀਪ ਸਿੰਘ ਗਰੇਵਾਲ ਦੀ ਤਲਬੀ ਕੀਤੀ ਹੈ ਤੇ ਅੰਮ੍ਰਿਤਸਰ ਦੇ ਵਿੱਚ ਜਬਰ ਜਨਾਹ ਦੇ ਦਰਜ ਦੇ ਕੀਤੇ ਮਾਮਲੇ ਨਾਲ ਇਹ ਜੜਾ ਰਿਸ਼ਵਤਖੋਰੀ ਦਾ ਵਿਵਾਦ ਜੁੜਿਆ ਸੀ। ਇਸ ਵਿਵਾਦ ਦੇ ਵਿੱਚ ਅਮਰਦੀਪ ਸਿੰਘ ਗਰੇਵਾਲ ਤੇ ਮਾਮਲੇ ਨੂੰ ਨਿਪਟਾਉਣ ਦੇ ਲਈ ਕਥਿਤ 5 ਕਰੋੜ ਦੀ ਰਿਸ਼ਵਤ ਮੰਗਣ ਦੇ ਇਲਜ਼ਾਮ ਲਾਏ ਗਏ ਸਨ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਰਣਜੀਤ ਸਿੰਘ ਉਨ੍ਹਾਂ ਨੇ ਮੁੱਖ ਮੰਤਰੀ ਦੀ ਪਤਨੀ ਦੇ ਵੱਲੋਂ ਰਿਸ਼ਵਤ ਮੰਗਣ ਦੇ ਦੋਸ਼ ਲਾਏ ਗਏ ਸਨ ਤੇ ਡਾਕਟਰ ਗੁਰਪ੍ਰੀਤ ਕੌਰ ਮਾਨ ਵੱਲੋਂ ਇਨ੍ਹਾਂ ਦੋਸ਼ਾਂ ਦਾ ਖੰਡਨ ਕਰਦਿਆਂ ਸਾਬਕਾ ਜੱਜ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਗਿਆ ਸੀ। ਇਸੇ ਤਰ੍ਹਾਂ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਨ੍ਹਾਂ ਦੋਸ਼ਾਂ ਦੇ ਨਾਲ ਸੰਬੰਧਿਤ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਸਕੱਤਰ ਤੇ DGP ਤੋਂ ਕੀਤੀ ਗਈ ਕਾਰਵਾਈ ਦੇ ਬਾਰੇ ਰਿਪੋਰਟ ਵੀ ਜਿਹੜੀ ਤਲਬ ਕੀਤੀ ਸੀ। ਇੱਕ ਖ਼ਬਰ ਲੈ ਕੇ ਆਪਣੇ PM ਸਾਹਿਬ ਦੀ, ਮੋਦੀ ਸਾਹਿਬ ਦੀ ਤੇ ਫਿਰ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਕੇਂਦਰੀ ਕੈਬਨਿਟ ਦੇ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੇ 25 ਸਾਲਾਂ ਦੇ ਕਾਰਜਕਾਲ ਦੀ ਸ਼ਲਾਘਾ ਕਰਦਿਆਂ ਮਤਾ ਪਾਸ ਕੀਤਾ ਗਿਆ। ਕੇਂਦਰੀ ਕੈਬਨਿਟ ਨੇ ਅੱਜ ਪ੍ਰਧਾਨ ਮੰਤਰੀ ਮੋਦੀ ਦੇ ਸਰਕਾਰ ਦੇ ਜਿਹੜਾ ਮੁਖੀ ਦੇ ਵਜੋਂ 25 ਸਾਲ ਪੂਰੇ ਕਰਨ ਦੇ ਉੱਤੇ ਪਰਿਵਾਰ ਦੀ ਬਜਾਏ ਰਾਸ਼ਟਰ ਪਹਿਲਾਂ ਦੀ ਰਾਜਨੀਤੀ ਦੀ ਹਮਾਇਤ ਕਰਨ ਦੇ ਉੱਤੇ ਉਨ੍ਹਾਂ ਦੀ ਪ੍ਰਸ਼ੰਸਾ ਦੇ ਵਿੱਚ ਮਤਾ ਪਾਸ ਕਰ ਦਿੱਤਾ। ਆਕਾਸ਼ਵਾਣੀ ਭਵਨ ਤੋਂ ਮਹਿਜ ਕੁਝ ਮੀਟਰ ਦੀ ਦੂਰੀ ਦੇ ਉੱਤੇ ਜਿੱਥੇ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਵਿਰੋਧੀ ਧਿਰ ਦੇ ਸੰਸਦ ਮੈਂਬਰ ਮੁੱਖ ਚੋਣ ਕਮਿਸ਼ਨਰ ਵਿਰੁੱਧ ਧਰਨੇ ਦੇ ਉੱਤੇ ਬੈਠੇ ਨੇ ਤੇ 8 ਘੰਟੇ ਬਾਅਦ ਪ੍ਰਿਯੰਕਾ ਗਾਂਧੀ ਤੇ ਰਾਹੁਲ ਗਾਂਧੀ ਦੀ ਗ੍ਰਿਫ਼ਤਾਰੀ ਹੋਈ ਹੈ। ਬੋਲਦਿਆਂ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਮਤੇ ਦੇ ਵਿੱਚ ਪ੍ਰਧਾਨ ਮੰਤਰੀ ਦੇ ਪਹਿਲਾਂ ਗੁਜਰਾਤ ਦੇ ਵਿੱਚ ਤੇ ਫਿਰ ਭਾਰਤ ਦੇ PM ਦੇ ਵਜੋਂ ਸਰਕਾਰ ਦੇ ਮੁਖੀ ਵਜੋਂ ਇਤਿਹਾਸਕ 25 ਸਾਲਾਂ ਦੇ ਕਾਰਜਕਾਲ ਦੀ ਪ੍ਰਸ਼ੰਸਾ ਕੀਤੀ ਗਈ ਹੈ। ਵੈਸ਼ਨਵ ਨੇ ਕਿਹਾ ਕਿ PM ਦਾ ਸ਼ਾਸਨ ਭਾਰਤੀ ਲੋਕਤੰਤਰ ਦੀ ਜਿਹੜਾ ਪਰਿਪੱਕਤਾ ਦਾ ਜਿਹੜਾ ਸੰਕੇਤ ਹੈ ਤੇ ਲੋਕਾਂ ਦੇ ਦੁਆਰਾ ਉਨ੍ਹਾਂ ਨੂੰ ਵਾਰ ਵਾਰ ਮਿਲਿਆ ਜਨ ਫਤਵਾ ਜਿਹੜਾ ਉਨ੍ਹਾਂ ਦੇ ਪੱਕੇ ਵਿਸ਼ਵਾਸ ਦਾ ਸੰਕੇਤ ਹੈ। ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਨਰਿੰਦਰ ਮੋਦੀ ਦਾ 25 ਸਾਲਾਂ ਦਾ ਸੇਵਾ ਰਿਕਾਰਡ ਜੀਵਤ ਭਾਰਤੀ ਲੋਕਤੰਤਰ ਦਾ ਸੰਕੇਤ ਹੈ ਜਿੱਥੇ ਇੱਕ ਮਾਮੂਲੀ ਪਿਛੋਕੜ ਵਾਲਾ ਵਿਅਕਤੀ ਉੱਠ ਕੇ ਪ੍ਰਧਾਨ ਮੰਤਰੀ ਬਣਿਆ ਤੇ ਉਨ੍ਹਾਂ ਅੱਗੇ ਕਿਹਾ ਕਿ 10 ਨੁਕਤਿਆਂ ਵਾਲੇ ਮਤੇ ਦੇ ਵਿੱਚ ਕੋਵਿਡ ਅਤੇ ਪੱਛਮੀ ਏਸ਼ੀਆ ਯੁੱਧ ਵਰਗੇ ਵਿਸ਼ਵ ਵਿਆਪੀ ਸੰਕਟਾਂ ਦੇ ਦੌਰਾਨ ਜਿਹੜਾ ਫੈਸਲਾਕੁੰਨ ਲੀਡਰਸ਼ਿਪ, ਅੰਦਰੂਨੀ ਤੇ ਬਾਹਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਤੇ ਸੁਧਾਰਾਂ ਨੂੰ ਹੁਣ ਦੇਣ ਤੋਂ ਇਲਾਵਾ ਭਾਰਤ ਦੇ ਸਵੈ ਮਾਨ ਅਤੇ ਆਤਮ ਨਿਰਭਰਤਾ ਨੂੰ ਉੱਚਾ ਚੁੱਕਣ ਦੇ ਲਈ PM ਮੋਦੀ ਦੀ ਸ਼ਲਾਘਾ ਜਿਹੜੀ ਕੀਤੀ ਹੈ। ਵੈਸ਼ਨਵ ਨੇ ਆਖਰ ਚ ਕਿਹਾ ਕਿ ਮਤੇ ਦੇ ਵਿੱਚ ਇਹ ਵੀ ਨੋਟ ਕੀਤਾ ਗਿਆ ਕਿ ਕਿਵੇਂ PM ਮੋਦੀ ਨੇ ਰਾਜਨੀਤੀ ਦੇ ਵਿੱਚ ਰਾਸ਼ਟਰ ਪਹਿਲਾਂ ਦੀ ਪਹੁੰਚ ਨੂੰ ਅਪਣਾਇਆ ਜਦੋਂ ਕਿ ਪਿਛਲੀਆਂ ਸਰਕਾਰਾਂ ਪਰਿਵਾਰ ਪਹਿਲਾਂ ਦੀ ਪਹੁੰਚ ਅਪਣਾ ਰਹੀਆਂ ਸਨ ਤੇ ਪ੍ਰਧਾਨ ਮੰਤਰੀ ਮੋਦੀ ਕੱਲ੍ਹ ਸਰਕਾਰ ਦੇ ਮੁਖੀ ਵਜੋਂ 25 ਸਾਲ ਜਿਹੜੇ ਨੇ ਪੂਰੇ ਕਰ ਰਹੇ ਨੇ। ਜੀ ਦੋਸਤੋ, ਇਹ ਸੀ ਜੀ ਪੰਜਾਬ ਦੀਆਂ ਤੇ ਕੁਝ ਕੇਂਦਰ ਦੀਆਂ ਭਾਰਤ ਦੀਆਂ ਜਿਹੜੀਆਂ ਖ਼ਬਰਾਂ ਤੇ ਅੱਗਲੀਆਂ ਗੱਲਾਂ ਬਾਤਾਂ ਕਰਦੇ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ +358 44 976 1962 ਸਟੂਡੀਓ ਦਾ ਨੰਬਰ ਹੈ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਮੈਂ ਨਾ ਰੋਜ ਜਿਹੜੀ ਹੈਗੀ ਪ੍ਰੋਗਰਾਮ ਦੀ ਸ਼ੁਰੂਆਤ ਕੋਈ ਗੁਰਬਾਣੀ ਦੀ ਤੁਕ ਤੋਂ ਜਾਂ ਕਿਸੇ ਦੋਹੇ ਤੋਂ ਸ਼ੁਰੂ ਕਰਦਾ ਹੁੰਦਾ ਜੀ।
0: ਜੀ ਬਿਲਕੁਲ,
1: ਪਰ ਨਾ ਗੁਰਬਾਣੀ ਦੀ ਤੁਕ ਬੋਲਣ ਲੱਗਿਆ ਨਾ ਸੰਕੋਚ ਹੁੰਦਾ। ਮੈਂ ਨਾ ਮੇਰੇ ਮਨ ਦੇ ਵਿੱਚ ਨਵੇਂ ਪਾਤਸ਼ਾਹ ਦਾ ਸ਼ਲੋਕ ਆ ਰਿਹਾ ਸੀ, ਪਰ ਇੱਕ ਲਾਈਨ ਦੇ ਵਿੱਚ ਨਾ ਉਚਾਰਨ ਗਲਤ ਹੋ ਸਕਦਾ ਹੈਗਾ, ਸ਼ਬਦ ਇੱਧਰ ਉੱਧਰ ਹੋ ਸਕਦਾ ਆ ਜੀ। ਤੇ ਮੈਂ ਨਾ ਹੁਣ ਬੈਠੇ ਬੈਠੇ ਵਿਚਾਰ ਕਰ ਰਿਹਾ ਸੀ ਵੀ ਕੱਲ ਤੋਂ ਨਾ ਮੈਂ ਲਿਖ ਕੇ ਰੱਖਿਆ ਕਰੂੰਗਾ ਜੀ। ਤੇ ਇਹ ਮਤਲਬ ਮਨ ਦੇ ਵਿੱਚ ਇੱਛਾ ਹੈਗੀ ਆ ਜੀ ਵੀ ਜਿਹੜਾ ਹੈਗਾ ਆ ਇਹਦੇ ਨਾਲ ਜਿਹੜਾ ਸਾਡਾ ਜਿਹੜਾ ਜੁੜਾਵ ਆ ਉਹ ਵੀ ਗੁਰਬਾਣੀ ਦੇ ਨਾਲ ਤੇ ਉਹ ਵੀ ਬਣਿਆ ਰਹੇਗਾ ਤੇ ਨਾਲੇ ਉਚਾਰਨ ਵੀ ਸ਼ੁੱਧ ਹੋਊਗਾ ਜੀ। ਤੇ ਅੱਜ ਮੈਂ ਜਿਹੜਾ ਹੈਗਾ ਆ ਤੁਲਸੀ ਜੀ ਦੇ ਦੋਹੇ ਨਾਲ ਕਰ ਦਿੰਦਾ ਹੈਗਾ ਜੀ। ਕਹਿੰਦਾ ਤੁਲਸੀ ਸੰਸਾਰ ਮੇਂ ਕਾਮ ਹੋਤ ਹੈ ਦੋਏ, ਦੁੱਖ ਦੇਵਤ ਦੁੱਖ ਹੋਏ ਸੀ, ਸੁਖ ਦੇਵਤ ਸੁਖ ਹੋਏ। ਤੇ ਇਹ ਉਹ ਕਹਿੰਦੇ ਜੀ ਵੀ ਤੁਲਸੀ ਦਾਸ ਜੀ ਕਹਿ ਰਹੇ ਹੈਗੇ ਆ ਕਿ ਸੰਸਾਰ ਦੇ ਵਿੱਚ ਜਿਹੜੇ ਹੈਗੇ ਦੋ ਹੀ ਕੰਮ ਹੁੰਦੇ ਆ ਜੀ, ਵੀ ਜੇ ਕਿਸੇ ਨੂੰ ਤੁਸੀਂ ਦੁੱਖ ਦਿੰਦੇ ਹੈਗੇ ਆ ਤੇ ਤੁਹਾਡੇ ਕੋਲ ਦੁੱਖ ਮੁੜ ਕੇ ਆਉਣਾ ਆ, ਤੇ ਜੇ ਕਿਸੇ ਨੂੰ ਸੁਖ ਦਿੰਦੇ ਆ ਤੇ ਤੁਹਾਡੇ ਕੋਲ ਸੁਖ ਮੁੜ ਕੇ ਆਉਣਾ ਆ ਜੀ। ਸੋ ਤੇ ਇਹ ਤਾਂ ਕਰਕਸ ਆਫ ਲਾਈਫ ਹੈਗਾ ਆ ਜੀ। ਤੇ ਬਾਕੀ ਜਿਹੜਾ ਆ, ਕਿਉਂਕਿ ਇਹ ਦੋਹਾਂ ਬੋਲਣ ਲੱਗਿਆਂ ਸੰਕੋਚ ਨਹੀਂ ਹੁੰਦਾ ਵੀ ਜੇ ਅੱਖਰ ਵਾਧਾ ਘਾਟਾ ਇਧਰ ਉਧਰ ਹੋ ਜਾਏ ਤੇ ਕੋਈ ਚੱਕਰ ਨਹੀਂ ਜੀ।
0: ਜੀ
1: ਤੇ ਗੁਰਬਾਣੀ ਵਾਸਤੇ ਸੁਚੇਤ ਰਹਿਣਾ ਪੈਂਦਾ ਹੈਗਾ ਜੀ, ਇਸ ਕਰਕੇ ਥੋੜਾ ਜਿਹਾ ਡਰ ਲੱਗਦਾ ਰਹਿੰਦਾ ਜੀ।
0: ਬਿਲਕੁਲ ਹੈ ਜੀ, ਬਿਲਕੁਲ
1: ਤੇ
0: ਨਮਸਤੇ
1: ਹੁਣ ਭਾਰੇ ਸਾਹਿਬ ਆਈਏ ਜੀ, ਅੱਜ ਦੀਆਂ ਜਿਹੜੀਆਂ ਹੈਗੀਆਂ ਵੀ ਆਪਣੇ ਹੈਡਿੰਗ ਸੀਗੇ ਜੀ,
0: ਜੀ
1: ਝੂਠਾ ਤੁਮਸਾ ਨਹੀਂ ਦੇਖਾ ਹੈ
0: ਬਿਲਕੁਲ ਹੈ
1: ਜੀ।
0: ਜੀ
1: ਉਹ ਜਦੋਂ ਖਬਰ ਦਾ ਹੈਡਿੰਗ ਮੈਂ ਤੁਹਾਨੂੰ ਪ੍ਰਪੋਜ਼ ਕੀਤਾ ਸੀ, ਉਹਦੇ ਵੇਲੇ ਨਾ ਜੀ ਮੈਨੂੰ ਤਿੰਨ ਖਬਰਾਂ ਇੱਕ ਹੀ ਹੈਡਿੰਗ ਦੇ ਥੱਲੇ ਦਿਮਾਗ 'ਚ ਆ ਰਹੀਆਂ ਸੀ ਜੀ।
0: ਖਬਰਾਂ ਤਾਂ ਇਦਾਂ ਡਿੱਗੀਆਂ ਜਿੱਦਾਂ
1: ਪਹਿਲੀ
0: ਜੀ ਗੜੇ ਪੈਂਦੇ ਹੁੰਦੇ ਆ ਜੀ ਸ਼ਾਮ ਨੂੰ।
1: ਪਰ ਇਸ ਵਾਣਾ ਇਸ ਵੇਲੇ ਵੀ ਜਿਹੜਾ ਹੈਗਾ ਜੋ ਅਸੀਂ ਖਬਰਾਂ ਸੁਣਾ ਰਹੇ ਹਾਂ ਦੈਟ ਇਜ਼ ਦਾ ਪਾਸਟ,
0: ਬਿਲਕੁਲ ਹੈ ਜੀ,
1: ਕਰੰਟ ਤੇ ਇੰਨੀ ਜ਼ਿਆਦਾ ਡਿਵੈਲਪਮੈਂਟ ਹੋ ਰਹੀ ਹੈਗੀ ਆ ਜੀ, ਲਗਾਤਾਰ ਆ ਰਹੀਆਂ
0: ਜੀ
1: ਖਬਰਾਂ
0: ਬਿਲਕੁਲ
1: ਜੀ।
0: ਹੈ ਜੀ,
1: ਉਹ ਸੀਬੀਆਈ ਦੇ ਛਾਪਿਆਂ ਤੇ ਆ ਤੇ ਉਹਦੇ ਤੇ ਹੀ ਹੈਗਾ ਜੀ।
0: ਜੀ
1: ਹਜੇ ਤੱਕ ਘੁੰਮਣ ਸਾਹਿਬ ਜਿਹੜੇ ਹੈਗੇ ਆ ਉਹਨਾਂ ਦੇ ਮਤਲਬ ਬਾਹਰ ਹੈਗੇ ਜੀ, ਉਹਨਾਂ ਦੀ ਗ੍ਰਿਪ ਚੋਂ।
0: ਜੀ
1: ਤੇ ਬਾਕੀ ਉਹ ਹੋਇਆ ਕਿੱਦਾਂ ਹੈਗਾ ਆ ਜੀ, ਆਪਾਂ ਇਹਦੀ ਹਿਸਟਰੀ ਜ਼ਰੂਰ ਆਪਾਂ ਇੱਥੇ ਬਿਆਨ ਕਰ ਦਿੰਦੇ ਹੈਗੇ ਆ,
0: ਜ਼ਰੂਰ
1: ਨਾਲੇ ਜਿੰਨਾ ਕੁ ਸਾਡਾ ਹੋਮਵਰਕ ਆ ਜੀ ਆਪਾਂ ਤਾਂ ਓਨਾ ਹੀ ਦੱਸਣਾ ਨਾ ਜੀ।
0: ਜੀ
1: ਸੋ ਇਸ ਕਰਕੇ ਜਿਹੜਾ ਆ ਇਹਦੇ ਵਿੱਚ ਭਾਰਤ ਸਾਹਿਬ ਪਹਿਲੀ ਗੱਲ ਤਾਂ ਇਹ ਆ ਵੀ ਝੂਠਾ ਤੁਮਸਾ ਨਹੀਂ ਦੇਖਾ,
0: ਜੀ
1: ਮਾਫੀ ਉਹਦੇ ਵਿੱਚ ਸਰ ਜਿਹੜਾ ਹੈਗਾ ਸੀਗਾ ਜੀ, ਪਹਿਲੀ ਚੀਜ਼ ਤਾਂ ਹਾਈ ਕੋਰਟ ਨੇ ਅੱਜ ਜਿਹੜਾ ਆ ਚੀਫ਼ ਸੈਕਟਰੀ ਸਾਹਿਬ ਦੀ ਇਸ ਚੀਜ਼ ਨੂੰ ਬਹੁਤ ਸੀਰੀਅਸਲੀ ਲਿਆ
0: ਜੀ,
1: ਕਿ ਉਹਨਾਂ ਨੇ ਨਾ ਜੀ ਕੋਰਟ ਦੇ ਵਿੱਚ ਸਟੇਟਮੈਂਟ ਦੇ ਦਿੱਤੀ ਕਿ ਅਸੀਂ ਜਿਹੜਾ ਆ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਅਪੀਲ ਪਾਈ ਆ
0: ਜੀ
1: ਉਹਦੇ ਵਿੱਚੋਂ ਤਰੁਟੀਆਂ ਰਿਮੂਵ ਕਰ ਦਿੱਤੀਆਂ ਜੀ,
0: ਹਲਫਨਾਮਾ ਦਿੱਤਾ ਜੀ ਜਿਹੜਾ
1: ਉਹ ਹਾਂਜੀ ਹਲਫਨਾਮਾ ਤਾਂ ਹੁਣ ਮੰਗਿਆ ਜੀ ਉਹਨਾਂ ਨੇ
0: ਜੀ,
1: ਪਹਿਲਾਂ ਦਿੱਤਾ ਸੀ ਹਲਫਨਾਮਾ ਵੀ ਅਸੀਂ ਤਰੁਟੀਆਂ ਰਿਮੂਵ ਕਰ ਦਿੱਤੀਆਂ ਆ ਤੇ ਸਾਡਾ ਕੇਸ ਜਿਹੜਾ ਇਨਲਿਸਟਡ ਹੋ ਗਿਆ ਜੀ।
0: ਬਿਲਕੁਲ ਹੈ ਜੀ,
1: ਹਾਈ ਕੋਰਟ ਨੇ ਜਿਹੜਾ ਹੈਗਾ ਆ ਜੀ ਉਹ ਚੀਜ਼ ਮੰਗਵਾ ਲਈ ਜੀ ਰਜਿਸਟਰੀ ਤੋਂ ਵੀ ਸਟੇਟਸ ਦੇਖਿਆ ਜਾਵੇ ਵੀ ਕੀ ਆ ਵੀ ਕਿੱਦਣ ਲਾਤਾ ਕੇਸ ਜਾਂ ਕਿੱਦਾਂ ਹੈਗਾ ਅਰਜੈਂਟ ਕੋਈ
0: ਜੀ।
1: ਉੱਥੇ ਪਤਾ ਲੱਗਿਆ ਕਿ ਜਿਹੜਾ ਇਹਨਾਂ ਨੇ ਕੇਸ ਫਾਈਲ ਕੀਤਾ ਤਰੁਟੀਆਂ ਤਾਂ ਉਹਦੇ ਵਿੱਚ ਵੀ ਉਦਾਂ ਹੀ ਆ ਜੀ।
0: ਜੀ
1: ਉਹ ਤੋਂ ਫਿਰ ਜਿਹੜਾ ਹੈਗਾ ਆ ਅੱਜ ਜਿਹੜਾ ਆ ਚੀਫ ਉਹ ਕੱਲ ਹੀ ਦੇਖ ਲਿਆ ਸੀ ਉਹਨਾਂ ਨੇ ਨੋਟਿਸ ਕਰ ਰਿਹਾ ਸੀਗਾ ਜੀ ਹਾਈ ਕੋਰਟ ਨੇ, ਅੱਜ ਚੀਫ਼ ਸੈਕਟਰੀ ਸਾਹਿਬ ਜਦੋਂ ਪੇਸ਼ ਹੋਏ ਆ ਜੀ ਉਹਨਾਂ ਨੇ ਚੱਕ ਕੇ ਸ਼ੋ ਕਾਜ਼ ਨੋਟਿਸ ਦੇ ਦਿੱਤਾ ਇਹਨਾਂ ਨੂੰ ਚੀਫ਼ ਸੈਕਟਰੀ ਸਾਹਿਬ ਨੂੰ
0: ਜੀ
1: ਵੀ ਤੁਸੀਂ ਐਫੀਡੈਵਿਟ ਦੇ ਰੂਪ ਵਿੱਚ ਆਪਣਾ ਰਿਪਲਾਈ ਸਬਮਿਟ ਕਰੋ, ਕਿਉਂ ਨਾ ਕਿਉਂਕਿ ਤੁਸੀਂ ਅਦਾਲਤ ਦੇ ਵਿੱਚ ਹੈਗੇ ਆ ਵੀ ਗਲਤ ਹਲਫਨਾਮੇ ਦੇ ਰੂਪ ਦੇ ਵਿੱਚ ਜਿਹੜਾ ਆ ਉਹ ਇਨਫੋਰਮੇਸ਼ਨ ਦਿੱਤੀ ਆ, ਕਿਉਂ ਨਾ ਤੁਹਾਡੇ ਖਿਲਾਫ਼ ਜਿਹੜਾ ਹੈਗਾ ਵੀ ਆਪਾਂ ਕ੍ਰਿਮੀਨਲ ਕੰਟੈਂਪਟ ਜਿਹੜੀ ਆ ਉਹ ਇਨੀਸ਼ੀਏਟ ਕਰੇ ਪ੍ਰੋਸੀਡਿੰਗ।
0: ਜੀ
1: ਸੋ ਇਸ ਕਰਕੇ ਜਿਹੜਾ ਆ ਉਹ ਝੂਠ ਦੇ ਤਾਰ ਇਸ ਕਰਕੇ ਹੁਣ ਦੇਖੋ ਚੀਫ ਸੈਕਟਰੀ ਜਿਹੜਾ ਆ ਉਹ ਸਰਕਾਰ ਨੂੰ ਰੀਪ੍ਰਜੈਂਟ ਕਰਦੇ ਆ ਜੀ, ਤੇ ਮੇਰਾ ਖਿਆਲ ਆ ਕਿ ਹਿਸਟਰੀ ਦੇ ਵਿੱਚ ਪਹਿਲੀ ਵਾਰੀ ਹੋਇਆ ਹੋਊਗਾ ਕਿ ਚੀਫ ਸੈਕਟਰੀ ਨੂੰ ਇਨ ਪਰਸਨ ਸਮਨ ਕਰਕੇ ਤੇ ਹਾਈ ਕੋਰਟ ਇਹ ਗੱਲ ਕਹਿੰਦੀ ਆ ਕਿ ਤੇਰੇ ਖਿਲਾਫ਼ ਅਸੀਂ ਕੰਟੈਂਪਟ ਪ੍ਰੋਸੀਡਿੰਗ ਜਿਹੜੀਆਂ ਇਨੀਸ਼ੀਏਟ ਕਰ ਲੈਣੀਆਂ ਜੀ।
0: ਬਿਲਕੁਲ ਹੈ ਜੀ,
1: ਬੜਾ ਵੱਡਾ ਉੱਚਾ ਅਹੁਦਾ ਹੁੰਦਾ ਜੀ,
0: ਜੀ
1: ਜਦੋਂ ਨਾ ਅਸੀਂ ਕਾਨੂੰਨ ਦੇ ਵਿੱਚ ਜਿਹੜਾ ਹੈਗਾ ਆ ਉਹ ਗੌਰਮੈਂਟ ਅਸੀਂ ਕਿਹਨੂੰ ਕਹਿੰਦੇ ਹੈਗੇ ਆ, ਗੌਰਮੈਂਟ ਅਸੀਂ ਜਿਹੜੇ ਪੋਲੀਟੀਕਲ ਲੀਡਰਾਂ ਨੂੰ ਨਹੀਂ ਕਹਿੰਦੇ ਜੀ ਜਾਂ ਮੁੱਖ ਮੰਤਰੀ ਜਾਂ ਮੰਤਰੀਆਂ ਨੂੰ ਨਹੀਂ ਕਹਿੰਦੇ, ਜਦੋਂ ਅਸੀਂ ਕਿਸੇ ਕੇਸ ਦੇ ਵਿੱਚ ਜਿਹੜਾ ਆ ਪਾਰਟੀ ਬਣਾਉਂਦੇ ਹੈਗੇ ਨਾ ਜੀ ਸਟੇਟ ਆਫ ਪੰਜਾਬ ਨੂੰ, ਤੇ ਅਸੀਂ ਜਿਹੜਾ ਆ ਥਰੂ ਕਲੈਕਟਰ ਕਹਿੰਦੇ ਹੈਗੇ ਆ ਜਾਂ ਚੀਫ਼ ਸੈਕਟਰੀ ਕਹਿੰਦੇ ਹੈਗੇ ਜਾਂ ਸੰਬੰਧਿਤ ਜਿਹੜਾ ਹੈਗਾ ਨਾ ਜੀ ਸੈਕਟਰੀ ਡਿਪਾਰਟਮੈਂਟ ਦਾ ਉਸਦਾ ਜਿਸ ਡਿਪਾਰਟਮੈਂਟ ਨਾਲ ਸਾਡਾ ਜਿਹੜਾ ਹੈਗਾ ਮਸਲਾ ਉਹ ਰਿਲੇਟ ਕਰਦਾ ਹੋਵੇ ਜੀ।
0: ਬਿਲਕੁਲ,
1: ਸੋ ਇਸ ਕਰਕੇ ਚੀਫ ਸੈਕਟਰੀ ਮੀਨਸ ਗੌਰਮੈਂਟ ਜੀ, ਸੈਕਟਰੀ ਮੀਨਸ ਗੌਰਮੈਂਟ ਜੀ। ਸੋ ਇਸ ਕਰਕੇ ਜਿਹੜਾ ਆ ਗੌਰਮੈਂਟ ਦਾ ਆਇਨਾ ਜਿਹੜਾ ਆ ਜਿਹਨੂੰ ਮਿਰਰ ਕਹਿੰਦੇ ਆ ਉਹ ਇਹ ਜਿਹੜੀਆਂ ਪੋਸਟਾਂ ਹੁੰਦੀਆਂ ਜੀ, ਤੇ ਬੜੀ ਵੱਡੀ ਬਦਨਾਮੀ ਵਾਲੀ ਗੱਲ ਹੈਗੀ ਆ ਜੀ ਇੱਕ ਚੀਫ ਸੈਕਟਰੀ ਨੂੰ ਜਿਹੜਾ ਆ ਵੀ ਸ਼ੋਅ ਕਾਜ਼ ਨੋਟਿਸ ਹੋ ਜਾਣਾ, ਮੀਨਿੰਗ ਦੇਅਰ ਬਾਈ ਕਿ ਸਰਕਾਰ ਨੇ ਹਾਈ ਕੋਰਟ ਨੂੰ ਸੀਰੀਅਸਲੀ ਲਿਆ ਹੀ ਨਹੀਂ ਜੀ।
0: ਬਿਲਕੁਲ ਹੈ ਜੀ,
1: ਹਾਂਜੀ ਇਹ ਲਿੰਗਰ ਆਨ ਕਰਦੇ ਰਹੇ ਜੀ, ਕਦੀ ਇੱਧਰ 1-to-1 ਪ੍ਰੋਟੈਕਟ ਔਰ ਦਾ ਅਦਰ, ਇਹਨਾਂ ਨੇ ਕਦੀ ਤਰੀਕ ਲੈਣ ਦਾ ਬਹਾਨਾ ਸੀ ਇਹਨਾਂ ਨੂੰ ਤਾਂ ਸਾਡੇ ਤੋਂ 4 ਮਹੀਨੇ ਨਿਕਲ ਜਾਣ ਜੀ, ਅਸੀਂ ਮਤਲਬ ਜਿਹੜਾ ਹੈਗਾ ਆਪਣੀ ਲਾਇਬਿਲਿਟੀ ਤੋਂ ਬਚ ਗਈ ਹੈ ਜੀ, ਪਰ ਹਾਈ ਕੋਰਟ ਬਹੁਤ ਸੀਰੀਅਸ ਸੀਗੀ ਜੀ ਇਸ ਮਸਲੇ ਤੇ ਜੀ।
0: ਬਿਲਕੁਲ ਹੈ ਜੀ,
1: ਦੂਸਰਾ ਮਸਲਾ ਜਿਹੜਾ ਹੈਗਾ ਸੀਗਾ ਜੀ ਤੇ ਇੱਕ ਚੀਜ਼ ਜਿਹੜੀ ਆ ਵੀ ਝੂਠਾ ਤੁਮਸਾ ਨਹੀਂ ਦੇਖਾ ਵਾਲੀ ਗੱਲ ਦੇ ਉੱਤੇ ਆ ਜਾਂਦਾ ਹੈ ਜੀ, ਕਿ ਉਹ ਵੀ ਕੇਸ ਜਿਹੜਾ ਆ ਵੀ ਲੋਅਰ ਕੋਰਟ ਦੇ ਵਿੱਚ ਚੰਡੀਗੜ੍ਹ ਦੀ ਕੋਰਟ ਦੇ ਵਿੱਚ ਵਿਚਾਰਿਆ ਜਾ ਰਿਹਾ ਸੀ, ਉੱਥੇ ਵੀ ਇਹ ਗੱਲ ਕਹੀ ਉਹਨਾਂ ਨੇ ਕਿ ਤੁਸੀਂ ਜਿਹੜਾ ਆ ਡਾਕਟਰ ਗੁਰਪ੍ਰੀਤ ਕੌਰ ਨੂੰ ਵੀ ਤੁਸੀਂ ਝੂਠ ਬੋਲਿਆ, ਤੁਸੀਂ ਬਾਈ ਵੇ ਆਫ ਕੰਸੀਲਮੈਂਟ ਆਫ ਐਕਟ ਜਿਹੜਾ ਆ ਤੇ ਰਿਲੀਫ ਲਈ ਆ ਜੀ ਉਹ ਜਿਹਦੇ ਰਾਹੀਂ ਤੁਸੀਂ ਜਿਹੜੇ ਆ ਜਸਟਿਸ ਰਣਜੀਤ ਸਿੰਘ ਦੇ ਖਿਲਾਫ਼ ਇਹ ਆਰਡਰ ਜਿਹੜੇ ਆ ਲੈ ਲਿਆ ਸੀ ਉਹ ਕੋਈ ਹੋਰ ਅੱਗੇ ਵੀਡੀਓ ਜਿਹੜੀ ਆ ਬਿਨਾਂ ਤਸਦੀਕ ਉਹ ਅੱਗੇ ਨਾ ਫਾਰਵਰਡ ਕਰਨ ਜੀ। ਉਹ ਸੋਸ਼ਲ ਮੀਡੀਆ ਤੇ ਅਪਲੋਡ ਨਾ ਕਰਨ ਦੀ, ਜਦਕਿ ਜੋ ਐਲੀਗੇਸ਼ਨ ਤੁਸੀਂ ਲਾਏ ਸੀ ਉਹ ਤਾਂ ਜਿਹੜੀਆਂ ਵੀਡੀਓ ਸੀਗੀਆਂ ਉਹ ਤੇ ਪਾਰਟ ਆਫ ਦਾ ਜਿਹੜਾ ਹੈਗਾ ਜੋ ਐਲੀਗੇਸ਼ਨ ਸੀਗੇ ਉਹ ਤਾਂ ਪਾਰਟ ਆਫ ਦਾ ਪ੍ਰੋਸੀਡਿੰਗ ਸੀਗੀਆਂ ਇਨ ਦਾ ਹਾਈ ਕੋਰਟ, ਤੇ ਤੁਸੀਂ ਉਹ ਹਾਈ ਕੋਰਟ ਵਾਲੇ ਕੇਸ ਦਾ ਜਿਹੜਾ ਹੈਗਾ ਰੈਫਰੈਂਸ ਹੀ ਨਹੀਂ ਦਿੱਤਾ ਵੀ ਹਾਈ ਕੋਰਟ ਦੇ ਵਿੱਚ ਇੱਦਾਂ ਕਰਕੇ ਕੇਸ ਚੱਲਿਆ ਤੇ ਆਹ ਜੱਜ ਸਾਹਿਬ ਦਾ ਆਰਡਰ ਹੋਇਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਹੋਇਆ ਤੇ ਨੋਇੰਗਲੀ ਤੁਸੀਂ ਜਿਹੜਾ ਆ ਲੋਅਰ ਕੋਰਟ ਦੇ ਵਿੱਚ ਉਹ ਚੀਜ਼ਾਂ ਨਹੀਂ ਦੱਸੀਆਂ ਤੇ ਐਕਸ ਪਾਰਟੀ ਰਿਲੀਫ ਜਿਹੜੀ ਆ ਲੈਣ ਲਈ ਕਾਮਯਾਬ ਹੋਏ, ਉਹਦੇ ਤੇ ਉਹ ਸੋਚ ਰਹੇ ਸੀ ਜੀ ਵੀ ਇਹਦੇ ਤੇ ਕੀ ਐਕਸ਼ਨ ਲਿਆ ਜਾ ਸਕਦਾ ਤੇ ਕੰਸੀਲਮੈਂਟ ਆਫ ਫੈਕਟ ਕਰਕੇ ਕਿ ਇਹਨਾਂ ਦਾ ਕੇਸ ਕੀ ਕੀਤਾ ਜਾਵੇ, ਉਹਦੇ ਕੀ ਕੰਸੀਕੁਐਂਸਿਸ ਹੋਣਗੇ ਜੀ।
0: ਬਿਲਕੁਲ ਹੈ ਜੀ,
1: ਇੱਥੇ ਤੱਕ ਕਿ ਬਾਕੀ ਬੰਦਿਆਂ ਦੇ ਖਿਲਾਫ ਵੀ ਜਿਹੜਾ ਉਹ ਕੇਸ ਹੈਗਾ ਆ ਜੀ ਉਹਦੀ ਉਹ ਕੀ ਸੈਂਟੀਟੀ ਰਹਿ ਜਾਂਦੀ ਆ, ਕਿਉਂਕਿ ਲਾਅ ਦਾ ਬੜਾ ਇੱਕ ਨਾ ਜੀ ਬੇਸਿਕ ਪ੍ਰਿੰਸੀਪਲ ਆ ਕਿ ਹੂ ਕਮਜ਼ ਵਿਦ ਕਲੀਨ ਹੈਂਡ ਹੀ ਵਿਲ ਗੈਟ ਦਾ ਰਿਲੀਫ
0: ਜੀ,
1: ਦਾ ਪਰਸਨ ਹੂ ਡਜ਼ ਨਾਟ ਕਮ ਵਿਦ ਕਲੀਨ ਹੈਂਡਸ ਵਿਲ ਨਾਟ ਗੈਟ ਦਾ ਰਿਲੀਫ ਫਰੋਮ ਦਾ ਕੋਰਟ। ਜਿਹੜਾ ਬੰਦਾ ਕੋਈ ਕੰਸੀਲਮੈਂਟ ਆਫ ਫੈਕਟ ਕਰਕੇ ਜਾਂ ਤੱਥਾਂ ਨੂੰ ਛੁਪਾ ਕੇ ਜਾਂ ਜਿਹੜਾ ਹੈਗਾ ਆ ਵੀ ਝੂਠ ਬੋਲ ਕੇ ਕੋਰਟ ਦੇ ਵਿੱਚ ਆਉਂਦਾ ਆ, ਉਹਦੇ ਨਾਲ ਕੋਰਟ ਦੀ ਕੋਈ ਹਮਦਰਦੀ ਨਹੀਂ ਤੇ ਕੋਰਟ ਉਹਨੂੰ ਕੋਈ ਵੀ ਰਿਲੀਫ ਨਹੀਂ ਦੇਗੀ ਜੀ। ਸੋ ਇਸ ਕਰਕੇ ਉਹ ਬੇਸਿਕ ਪ੍ਰਿੰਸੀਪਲ ਨੂੰ ਫੋਲੋ ਕਰਦੇ ਹੋਏ ਉਸ ਚੀਜ਼ ਦੇ ਉੱਤੇ ਵੀ ਵਿਚਾਰ ਕੀਤਾ ਜਾ ਰਿਹਾ ਸੀ
0: ਜੀ।
1: ਤੀਜਾ ਝੂਠ ਜਿਹੜਾ ਹੈਗਾ ਝੂਠਾ ਤੁਮਸਾ ਨਹੀਂ ਦੇਖਿਆ ਦਾ ਹੈਡਿੰਗ ਜਦੋਂ ਲਿਖਿਆ ਸੀ ਉਦੋਂ ਜਿਹੜਾ ਆ ਇਹ ਚੀਜ਼ ਮਨ ਦੇ ਵਿੱਚ ਆ ਰਹੀ ਸੀ ਕਿ ਜਿਹੜਾ ਸਾਡਾ ਆ ਚੀਫ ਇਲੈਕਸ਼ਨ ਕਮਿਸ਼ਨਰ
0: ਜੀ
1: ਸਰ ਉਹਨੇ ਵੀ ਇੱਕ ਝੂਠ ਬੋਲਿਆ ਆ ਜਿਹੜਾ ਕਿ ਅੱਜ ਉਜਾਗਰ ਹੋ ਰਿਹਾ ਸੀ ਜੀ ਕਿ ਇੱਕ ਫਾਰਮ 6 ਹੈਗਾ ਸੀਗਾ ਜੀ, ਉਹ ਫਾਰਮ 6 ਜਿਹੜੇ ਫਸਟ ਟਾਈਮ ਵੋਟਰ ਹੈਗੇ ਆ ਉਹਨਾਂ ਵਾਸਤੇ ਮੈਂਡੇਟਰੀ ਕੀਤਾ ਸੀ ਤੇ ਉਹਦੇ ਵਿੱਚ ਜਿਹੜਾ ਆ ਇਹਨਾਂ ਨੇ ਕੀਤਾ ਆ ਸੀ ਜੀ ਕਿ ਤੁਹਾਡੀ ਜਿਹੜੀ ਹੈਗੀ ਆ ਤੁਹਾਡੇ ਪਿਤਾ ਜੀ ਦੀ ਵੋਟ ਤੁਹਾਡੇ ਬਾਬਾ ਜੀ ਦੀ ਵੋਟ ਉਹ ਜਿਹੜੇ ਫੈਕਟਸ ਜਿਹੜੇ ਇਨਕਲੂਡ ਕੀਤੇ ਸੀਗੇ ਨਾ ਜੀ, ਉਸ ਵੇਲੇ ਉਹਨਾਂ ਇਹਤੇ ਇਤਰਾਜ਼ ਹੋਇਆ ਸੀ ਤੇ ਚੀਫ ਇਲੈਕਸ਼ਨ ਕਮਿਸ਼ਨਰ ਦਾ ਇਹ ਵਰਜਨ ਸੀ ਕਿ ਸਾਨੂੰ ਸੁਪਰੀਮ ਕੋਰਟ ਨੇ ਪਰਮਿਸ਼ਨ ਦਿੱਤੀ ਹੈ ਜਾਂ ਉਹਨਾਂ ਨੇ ਇਹਦੇ ਤੇ ਸਹਿਮਤੀ ਦਿੱਤੀ ਹੈ ਜੀ। ਅੱਜ ਸੁਪਰੀਮ ਕੋਰਟ ਨੇ ਕਿਹਾ ਭਾਈ ਅਸੀਂ ਤਾਂ ਕੋਈ ਸਹਿਮਤੀ ਦਿੱਤੀ ਨੀ ਇਹੋ ਜੀ,
0: ਬਿਲਕੁਲ।
1: ਸੋ ਸਾਡੇ ਨਾਂ ਦੇ ਉੱਤੇ ਜਿਹੜਾ ਹੈਗਾ ਆ ਇਹ ਕਿਸ ਤਰੀਕੇ ਨਾਲ ਇਹਨਾਂ ਨੇ ਕਹਿਤਾ ਜੀ, ਨੋ ਡਾਊਟ ਕਿ ਆਪੋਜੀਸ਼ਨ ਪਾਰਟੀਆਂ ਦੇ ਪ੍ਰੈਸ਼ਰ ਥੱਲੇ ਇਹ ਸਾਰਾ ਕੁਛ ਰੋਲ ਆਊਟ ਕੀਤਾ ਜਾ ਰਿਹਾ ਹੈਗਾ ਆ, ਇਹ ਦੁਬਾਰਾ ਜਿਹੜਾ ਆ ਹੋਊਗੀ ਪ੍ਰੋਸੈਸ, ਇਹ ਇੱਦਾਂ ਦਾ ਵਿਚਾਰ ਕੀਤਾ ਜਾ ਰਿਹਾ ਹੈਗਾ ਆ ਜੀ ਕਿ ਭਾਈ ਹੁਣ ਜਦ ਚੋਰੀ ਫੜੀ ਗਈ ਹੈਗੀ ਆ ਤੇ ਇਹਨੂੰ ਵਾਇੰਡ ਅਪ ਕਿੱਦਾਂ ਕੀਤਾ ਜਾਵੇ ਇਸ ਐਪੀਸੋਡ ਨੂੰ, ਤੇ ਸਰਕਾਰ ਦੀ ਇੱਜ਼ਤ ਵੀ ਰਹਿ ਜਾਏ ਤੇ ਇਹ ਗਿਆਨੇਸ਼ ਵੀ ਬਚ ਜਾਏ ਤੇ ਬਾਕੀ ਜਿਹੜਾ ਹੈਗਾ ਆ ਆ ਜਿਹੜਾ ਪ੍ਰੈਸ਼ਰ ਹੈਗਾ ਇਹ ਵੀ ਰਿਲੀਜ਼ ਹੋ ਜਾਏ ਜੀ। ਕਿਉਂਕਿ ਉਹ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਉਹ ਤਾਂ ਇਹ ਕਹਿ ਰਹੀਆਂ ਆ ਕਿ ਦੇਸ਼ ਦੇ ਵਿੱਚ ਜਿਹੜੀਆਂ ਆ ਇਹ ਇਸ ਤਰੀਕੇ ਨਾਲ SIR ਰਾਹੀਂ ਜਿਹੜੀਆਂ ਸਰਕਾਰ ਬਣੀਆਂ ਹੈਗੀਆਂ ਜੀ ਉਹ ਸਰਕਾਰਾਂ ਬਣੀਆਂ ਨਹੀਂ ਉਹ ਸਰਕਾਰਾਂ ਖੋਈਆਂ ਗਈਆਂ ਜੀ। ਸੋ ਇਸ ਕਰਕੇ ਇਹਦੇ ਤੇ ਜੈਨ ਜੀ ਵੀ ਜਿਹੜਾ ਹੈਗਾ ਬੜਾ ਐਕਟਿਵ ਹੈਗੇ ਆ ਜੀ, ਤੇ ਦੂਸਰਾ ਸੁਪਰੀਮ ਕੋਰਟ ਦੇ ਇੱਕ ਜੱਜ ਸਾਹਿਬ ਉਹਨਾਂ ਦਾ ਨਾਮ ਬਭੂਤੀ ਹੈਗਾ ਜੀ ਸ੍ਰੀ ਜਸਟਿਸ ਬਭੂਤੀ, ਉਹਨਾਂ ਨੇ ਤਾਂ ਇਹ ਗੱਲ ਕਹਿਤੀ ਜੀ ਕਿ ਭਈ ਦੇਸ਼ ਦੇ ਵਿੱਚ ਦੋ ਤਰ੍ਹਾਂ ਦੇ ਨਾਗਰਿਕ ਨਹੀਂ ਹੋ ਸਕਦੇ
0: ਜੀ,
1: ਕਿਉਂਕਿ ਇਹਨਾਂ ਨੇ 14 ਕਰੋੜ ਵੋਟਰ ਜਿਹੜੇ ਹੈਗੇ ਉਹ ਛੱਡ ਦਿੱਤੇ ਆ ਜੀ।
0: ਹੁਣ
1: ਜੇ 14 ਕਰੋੜ ਵੋਟਰ ਵੀ ਉਹ ਨਾਗਰਿਕ ਏਦਾਂ ਦੇ ਹੋਣਗੇ ਵੀ ਇੱਕ ਜਿਹੜੇ ਹੈਗੇ ਆ ਭਈ ਵੋਟ ਧਾਰੀ ਹੋ ਗਏ ਇੱਕ ਗੈਰ ਵੋਟ ਧਾਰੀ ਹੋ ਗਏ, ਉਹ ਕਹਿੰਦੇ ਸੰਵਿਧਾਨ ਦੇ ਵਿੱਚ ਤਾਂ ਕਿੱਦਾਂ ਦੀ ਕੋਈ ਪਰਮਿਸ਼ਨ ਨਹੀਂ ਹੈਗੀ ਜੀ, ਨਾ ਕੋਈ ਏਦਾਂ ਦਾ ਜਿਹੜਾ ਪ੍ਰੋਵੀਜ਼ਨ ਹੈਗਾ ਜੀ ਵੀ ਦੋ ਤਰ੍ਹਾਂ ਦੇ ਨਾਗਰਿਕ ਹੋਣਗੇ ਜੀ, ਇੱਕ ਵੋਟਾਂ ਵਾਲੇ ਹੋਣਗੇ ਤੇ ਇੱਕ ਬਿਨਾਂ ਵੋਟਾਂ ਤੋਂ ਹੋਣਗੇ ਜੀ।
0: ਬਿਲਕੁਲ।
1: ਸੋ ਉਹਨਾਂ ਦੀ ਗੱਲ ਦੀ ਜਿਹੜੀ ਟਿੱਪਣੀ ਦੇ ਨਾਲ ਜਿਹੜਾ ਆ ਸੁਪਰੀਮ ਕੋਰਟ ਦੇ ਚੀਫ ਜਸਟਿਸ ਬੈਂਚ ਜਿਹਦੇ ਤੇ ਜਿਹੜਾ ਹੈਗਾ ਉਹ ਕੇਸ ਸੁਣਿਆ ਜਾ ਰਿਹਾ ਜੀ
0: ਉੱਥੇ
1: ਬਹੁਤ ਵੱਡਾ ਪ੍ਰੈਸ਼ਰ ਬਣਿਆ ਹੈਗਾ ਜੀ।
0: ਬਿਲਕੁਲ।
1: ਸੋ ਇਸ ਕਰਕੇ ਉਹਨਾਂ ਨੇ ਇਸ ਚੀਜ਼ ਦੇ ਉੱਤੇ ਜਿਹੜਾ ਹੈਗਾ ਆ ਜੀ ਇਹ ਲੱਗਦਾ ਆ ਕਿ ਸੁਪਰੀਮ ਕੋਰਟ ਵੀ ਚਾਹੁੰਦੀ ਹੈਗੀ ਆ ਕਿ ਉਹਦੀ ਵੀ ਜਿਹੜੀ ਆ ਸ਼ਾਖ ਜਿਹੜੀ ਡਿੱਗੀ ਆ ਨਾ ਜੀ ਉਹ ਮੁੜ ਕੇ ਬਹਾਲ ਹੋਵੇ, ਤੇ ਉਹ ਇਸੇ ਕਰਕੇ ਇਹਨੂੰ ਜਿਹੜਾ ਇੰਟਰਟੇਨ ਕਰ ਰਹੇ ਆ ਜੀ ਤੇ ਕੋਈ ਵਾਇਆ ਮੀਡੀਆ ਲੱਭਿਆ ਜਾ ਰਿਹਾ ਜੀ।
0: ਜੀ
1: ਭਾਰਤ ਸਾਹਿਬ
0: ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ ਜਿਹੜਾ 5 ਕਰੋੜ ਦਾ ਮਾਮਲਾ ਸੀਗਾ ਉਹਦੇ ਵਿੱਚ ਵੀ ਗਰੇਵਾਲ ਨੂੰ ਵੀ ਜਿਹੜਾ ਕੀਤਾ ਹੋਇਆ ਜੀ, ਪਹਿਲਾਂ 7 ਨੂੰ ਕੀਤਾ ਸੀ ਪਰ ਉਹਨਾਂ ਨੇ ਕਿਹਾ ਜੀ 9 ਨੂੰ, ਫਿਰ ਉਹ 9 ਨੂੰ ਬੁਲਾਏ ਗਏ ਨੇ।
1: ਪਰ ਸਭ ਜਿਹੜਾ ਹੈਗਾ ਨਾ ਜੀ ਪਹਿਲਾ ਕੇਸ ਹੈਗਾ ਸੀ ਜਿਹੜਾ CBI ਨੂੰ ਦਿੱਤਾ ਨਾ ਜੀ ਉਹਦੇ ਤੇ ਤਾਂ ਸਰਕਾਰ ਅੱਧੀ ਰਾਤ 2:30 ਵਜੇ ਪਹੁੰਚ ਗਈ ਜੀ ਉੱਥੇ ਸੁਪਰੀਮ ਕੋਰਟ ਦੇ ਵਿੱਚ।
0: ਬਿਲਕੁਲ ਹੈ ਜੀ।
1: ਹਾਂਜੀ ਭਈ ਉਹ CBI ਨੂੰ ਇਹਨਾਂ ਨੇ ਉੱਥੇ ਜਿਹੜੀ ਦੁਹਾਈ ਦਿੱਤੀ ਆ ਉਹ ਇਸ ਕਰਕੇ ਦਿੱਤੀ ਆ ਜੀ ਕਿ ਸਟੇਟ ਦੀਆਂ ਜਿਹੜੀਆਂ ਆ ਆਪਣਾ ਆ ਫੈਡਰਲ ਸਟਰਕਚਰ ਆ ਉਹਦੇ ਤੇ ਮਤਲਬ ਹਮਲਾ ਹੋ ਗਿਆ ਜੀ, ਤੇ ਫੈਡਰਲ ਸਟਰਕਚਰ ਤੇ ਹਮਲਾ ਆ ਜੀ, ਤੇ ਇਸ ਚੀਜ਼ ਨੂੰ ਕੋਰਟ ਜਿਹੜੀ ਆ ਪ੍ਰੋਟੈਕਸ਼ਨ ਦੇਵੇ ਜੀ। ਕੋਰਟ ਨੇ ਵੀ ਜਿਹੜਾ ਹੈਗਾ ਸਮਰਾਈਜ ਤਰੀਕੇ ਨਾਲ ਨਾ ਜੀ ਫੈਕਟਸ ਦੇਖੇ, ਤੇ ਉਹਨਾਂ ਨੇ ਕਹਿ ਤਾ ਜੀ ਵੀ ਅੱਜ ਤਾਂ ਨਹੀਂ ਹੋ ਸਕਦਾ ਤੇ ਕੱਲ ਜਾਂ ਪਰਸੋਂ ਜਿਹੜਾ ਹੈਗਾ ਆ ਇਹਨੂੰ ਟੇਕ ਅਪ ਕਰ ਲਿਆ ਜਾਏਗਾ। ਇਹਨਾਂ ਨੇ ਤਾਂ ਅਰਜੈਂਸੀ ਏਦਾਂ ਦੀ ਦਿਖਾਈ ਸੀ, ਬਟ ਐਟ ਦਾ ਸੇਮ ਟਾਈਮ CBI ਨੇ ਵੀ ਜਿਹੜਾ ਆ ਕੇਸ ਰਜਿਸਟਰ ਕਰ ਲਿਆ ਜੀ ਰਾਤੋ ਰਾਤ, ਤੇ ਉਹਨਾਂ ਦੇ ਇਸ ਵੇਲੇ ਮੌਜੂਦਾ ਟਾਈਮ ਦੇ ਉੱਤੇ ਛਾਪੇ ਚੱਲ ਰਹੇ ਆ। ਹੁਣ ਸਵਾਲ ਇਹ ਹੈਗਾ ਆ ਕਿ ਜਿਹੜਾ ਆ ਇਹ ਘੁੰਮਣ ਸਾਹਿਬ ਹੈਗੇ ਆ ਜਾਂ ਉਹਨਾਂ ਦੇ ਅਲਾਈ ਹੈਗੇ ਆ ਜੀ ਫਰੈਂਡਸ, ਉਹ ਸਰ ਪ੍ਰਾਈਵੇਟ ਪਰਸਨਸ ਆ
0: ਜੀ।
1: ਇਹਨਾਂ ਬੰਦਿਆਂ ਦੇ ਵਿੱਚ ਇਹਨਾਂ ਨੂੰ ਬੰਦਿਆਂ ਨੂੰ ਪ੍ਰੋਟੈਕਟ ਕਰਨ ਵਾਸਤੇ ਸਰਕਾਰ ਏਡੇ ਏਡੇ ਵੱਡੇ ਵਕੀਲ ਕਰ ਰਹੀ ਆ ਜੀ, ਜਿਹੜੇ ਦੀਆਂ ਫੀਸਾਂ ਜਿਹੜੀਆਂ ਹੈਗੀਆਂ ਲੱਖਾਂ ਦੇ ਵਿੱਚ ਹੈਗੀਆਂ
0: ਜੀ,
1: ਉਹ ਕਿਉਂ ਕੀਤਾ ਜਾ ਰਿਹਾ, ਟੈਕਸ ਪੇਅਰ ਦਾ ਪੈਸਾ ਕਿਉਂ ਬਰਬਾਦ ਕੀਤਾ ਜਾ ਰਿਹਾ ਆ, ਜਦੋਂ ਕਿ ਇੱਕ ਆਮ ਨਾਗਰਿਕ ਨੂੰ ਵੀ ਪਤਾ ਆ ਜਾਂ ਆਮ ਬੰਦਾ ਜਿਹੜਾ ਜਿਹੜਾ ਕਾਨੂੰਨ ਨੂੰ ਥੋੜਾ ਬਹੁਤਾ ਵੀ ਜਾਣਦਾ ਉਹਨੂੰ ਵੀ ਪਤਾ ਹੈਗਾ ਆ ਕਿ ਜੇ ਤੁਸੀਂ ਸੁਪਰੀਮ ਕੋਰਟ ਚੋਂ ਗਏ ਹੈਗੇ ਆ ਤੇ ਤੁਹਾਨੂੰ ਜਿਹੜਾ ਆ ਏਡੀ ਛੇਤੀ ਰਿਲੀਫ ਨਹੀਂ ਮਿਲਣੀ ਜੀ। ਮੋਰ ਓਵਰ ਇਹਦੀ ਸੱਤਾ ਆ ਉਹਦੇ ਵਿੱਚ ਵੀ ਉਹਨਾਂ ਬੰਦਿਆਂ ਦੀ ਇੰਨੀ ਕਪੈਟ ਹੈਗੀ ਆ ਜਿਹ ਤੋਂ ਇਹ ਪਤਾ ਲੱਗਦਾ ਆ ਕਿ ਜੋ ਕਰ ਰਹੇ ਸੀ ਉਹਦੇ ਬਾਰੇ ਦਿੱਲੀ ਤੋਂ ਦਿੱਲੀ ਵਾਲਿਆਂ ਦੀ ਹਰੀ ਝੰਡੀ ਸੀ
0: ਜੀ,
1: ਕਿਉਂਕਿ ਇਸ ਸਰਕਾਰ ਦੇ ਵਿੱਚ ਤਾਂ ਜਿਹੜਾ ਆ ਪੱਤਾ ਨਹੀਂ ਹਿਲਦਾ ਦਿੱਲੀ ਵਾਲਿਆਂ ਦੀ ਮਰਜ਼ੀ ਤੋਂ ਬਿਨਾਂ।
0: ਬਿਲਕੁਲ ਹੈ ਜੀ,
1: ਮੁੱਖ ਮੰਤਰੀ ਤਾਂ ਸਾਡਾ ਪੱਪਟ ਇਨ ਦਾ ਹੈਂਡ ਆਫ ਦਿੱਲੀ ਵਾਲੇ ਆ ਜੀ,
0: ਜੀ
1: ਇਹ ਤਾਂ ਕਠਪੁਤਲੀ ਆ ਜੀ।
0: ਬਿਲਕੁਲ, ਪਰ ਸੈਂਟ ਸਾਹਿਬ ਜਿੱਥੇ ਤੱਕ ਕਿਤੇ ਨਾ ਕਿਤੇ ਇਹਨਾਂ ਨੂੰ ਅੰਦਰ ਖਾਤੇ ਖਬਰ ਹੋ ਜਾਂਦੀ ਆ, ਜਿਵੇਂ ਕਿ ਫੇਜ਼ 6-11 ਦੇ ਵਿੱਚ ਵੀ ਛਾਪੇਮਾਰੀ ਹੋਈ ਹੈ ਖਰੜ ਦੇ, ਜਿਹੜਾ ਵੈਸਟਰਨ ਟਾਵਰਸ ਦੇ ਵਾਲੇ ਜਿਹੜਾ ਮੁੱਦਾ ਸੀਗਾ, 6 ਵਜੇ ਸ਼ਾਮ ਨੂੰ ਇਹ ਜਿਹੜੀ ਹੁੰਦੀ ਆ ਉੱਥੇ ਰੇਡ ਤੇ ਨਿਤਿਨ ਗੋਹਲ ਤੇ ਨਾਲ ਨਾਲ ਜਿਹੜੇ ਨੌਜਵਾਨ ਆਗੂ ਨੇ ਆਪਦੇ ਆਗੂ ਆਪਣੇ ਬੀਰ ਦਵਿੰਦਰ ਹੋਣੀ ਉਹ ਵੀ ਕਿਤੇ ਮਿਲੇ ਨਹੀਂ ਗੇ ਜੀ ਛਾਪੇਮਾਰੀ ਦੇ ਦੌਰਾਨ, ਜਾਂ ਹੋਰ ਵੀ ਜਿਹੜੇ ਜਿਹਨਾਂ ਦਾ ਜ਼ਿਕਰ ਆ ਰਿਹਾ ਨਾਮ ਆ ਰਿਹਾ ਹਾਈ ਪ੍ਰੋਫਾਈਲ ਨੇ ਲੋਕ, ਤੇ ਉਹ ਵੀ ਕਿਤੇ ਨਾ ਕਿਤੇ ਘਰ ਦੇ ਵਿੱਚੋਂ ਕੋਈ ਮਿਲਿਆ ਹੀ ਨਹੀਂ ਗਾ ਜੀ,
1: ਕਿੱਥੇ ਮਿਲਣੇ ਆ ਜੀ। ਗੱਲ ਤਾਂ ਇਹ ਹੈਗੀ ਆ ਜੇ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਜੇ ਉਹ ਖਿਡਾਰੀ ਤਕੜੇ ਆ ਜੀ, ਸੋ ਇਸ ਕਰਕੇ ਏਡੀ ਛੇਤੀ ਤਾਂ ਨੀ ਉਹ ਹੱਥ ਆਉਂਦੇ, ਕੋਸ਼ਿਸ਼ ਕਰਨਗੇ ਕਿ ਹਾਂ ਜੀ। ਪਰ ਸਰਕਾਰ ਦੀ ਸਰ ਕੀ ਇਮੇਜ ਜਾਂਦੀ ਆ ਵੈਸੇ
0: ਜੀ,
1: ਇੱਕ ਆਮ ਬੰਦਾ ਜਿਹੜਾ ਆ ਨਾ ਜੀ ਉਹਦਾ ਏਦਾਂ ਦਾ ਰਿਐਕਸ਼ਨ ਜਿਹੜਾ ਆ ਉਹ ਐਕਸਪੈਕਟ ਕੀਤਾ ਜਾ ਸਕਦਾ ਆ ਕਿ ਉਹ ਏਦਾਂ ਰਿਐਕਟ ਕਰੇਗਾ, ਬਟ ਜਿਹੜੀ ਸਰਕਾਰ ਦੇ ਜਿਹੜੇ ਉਹ ਬੰਦੇ ਜਿਹੜੇ ਸਰਕਾਰ ਦੇ ਸੱਜੇ ਮੋਢੇ ਤੇ ਥਿੰਕ ਟੈਂਕ ਆ
0: ਜੇ
1: ਉਹ ਏਦਾਂ ਭੱਜਿਆ ਫਿਰਦਾ ਆ ਤੇ ਫਿਰ ਸਰਕਾਰ ਨਾਂ ਦੀ ਚੀਜ਼ ਕੀ ਹੈਗੀ ਆ ਜੀ ਸਟੇਟ ਦੇ ਵਿੱਚ।
0: ਬਿਲਕੁਲ ਹੈ ਜੀ, ਤੇ ਇਹਦੇ ਉੱਤੇ ਦੇਖੋ ਵੈਸੇ ਸੇਕ ਇਸ ਚੀਜ਼ ਦਾ ਦਿੱਲੀ ਤੱਕ ਵੀ ਪਹੁੰਚਾਇਆ ਸੈਣੀ ਸਾਹਿਬ ਅੱਜ, ਵੈਸੇ ਏਦਾਂ ਦੇ ਮੁੱਦਿਆਂ ਦੇ ਉੱਤੇ ਬੋਲਦੇ ਘੱਟ ਨੇ ਜਾਂ ਚੁੱਪ ਹੀ ਧਾਰੇ ਕਰ ਲੈਂਦੇ ਅੱਜ, ਚਲੋ ਮਾਨ ਸਾਹਿਬ ਦਾ ਕੋਈ ਬਿਆਨ ਨਹੀਂ ਹੈ ਪਰ ਕੇਜਰੀਵਾਲ ਦਾ ਬਿਆਨ ਜ਼ਰੂਰ ਆ ਗਿਆ ਇਹਦੇ ਉੱਤੇ, ਕਹਿੰਦੇ ਭਾਜਪਾ ਜਿਹੜੀ ਬੁਖਲਾਈ ਪਈ ਹੈ ਜੀ, ਅਸੀਂ ਆ ਰਹੇ ਹਾਂ ਦੁਬਾਰਾ ਜੀ, ਇਸ ਕਰਕੇ ਸਾਨੂੰ ਚੱਕਰਾਂ ਚ ਪਾ ਰਹੇ ਨੇ ਜੀ, ਇਹਨਾਂ ਨੂੰ ਡਰ ਲੱਗ ਰਿਹਾ ਕਿ ਦੁਬਾਰਾ ਆਪ ਨਾ ਆ ਜਾਵੇ ਕਿਤੇ ਜੀ,
1: ਮਾਨ ਸਾਹਿਬ ਦੇ ਸਾਂਢੂ ਸਾਹਿਬ ਜਿਹੜੇ ਕਿ ਉਸ ਕੁੜੀਆਂ ਨੂੰ ਬਰੀ ਕਰਾਉਣ ਵਾਲੇ ਕੇਸ ਦੇ ਵਿੱਚ ਜਿਹੜਾ ਆ ਉਹ ਗੁਰੀ ਚਾਹਲ ਜਿਹੜਾ ਹੈਗਾ ਸੀਗਾ ਦੋਸ਼ੀ, ਉਹਦੇ ਨਾਲ ਡੀਲ ਕਰਾਉਣ ਦੇ ਵਿੱਚ ਸਹਾਇਤਾ ਕਰ ਰਹੇ ਸੀ ਜੀ, ਉਹਨਾਂ ਨੂੰ ਨੋਟਿਸ ਦਿੱਤਾ ਹੈਗਾ ਜੀ, ਸੋ ਇਸ ਕਰਕੇ ਉਹਨਾਂ ਨੇ ਕਿਹਾ ਤੁਸੀਂ ਵੀ ਆ ਜਾਓ ਜੀ,
0: ਤੇ
1: ਤੁਸੀਂ ਵੀ ਦੱਸੋ ਤੁਹਾਡਾ ਕੀ ਪੱਖ ਹੈਗਾ, ਤੁਸੀਂ ਕਿੱਦਾਂ ਵਿਚੋਲਗੀ ਕਰਦੇ ਸੀਗੇ ਜੀ 5 ਕਰੋੜ ਰੁਪਏ ਦੀ
0: ਜੀ,
1: ਤੇ ਦੂਜਾ ਇਹ ਹੈਗਾ ਜੀ ਇਹ ਤੋਂ ਅੱਗੇ ਵੀ ਜਾ ਕੇ ਸਰ
0: ਜੀ
1: ਉਹ ਜਿਹੜਾ ਆ ਵੀ ED ਜਿਹੜਾ ਆ ਉਹਨਾਂ ਆਰਡਰ ਨੂੰ ਵੀ ਵਿਚਾਰਨ ਦੀ ਕਰ ਰਹੇ ਹੈਗੇ ਜੀ, ਸੋਚ ਰਹੇ ਆ ਕਿ ਜਿਹੜੇ ਜੁਡੀਸ਼ੀਅਲ ਆਰਡਰ ਜਿਹੜੇ ਆ
0: ਜੀ
1: ਉਹ ਗਲਤ ਹੋਏ ਜੀ, ਕਿਉਂਕਿ ਇੱਕ ਪਾਸੇ ਤਾਂ ਲੜਕੀਆਂ ਦੇ ਬਿਆਨ ਜਿਹੜੇ ਆ ਮੈਜਿਸਟ੍ਰੇਟ ਦੇ ਸਾਹਮਣੇ ਹੋ ਗਏ
0: ਜੀ,
1: ਜਦੋਂ ਲੜਕੀਆਂ ਦੇ ਬਿਆਨ ਮੈਜਿਸਟ੍ਰੇਟ ਦੇ ਸਾਹਮਣੇ ਹੋ ਗਏ, ਰੇਪ ਦਾ ਪਰਚਾ ਦਰਜ ਹੈਗਾ ਆ
0: ਜੀ,
1: ਫਿਰ ਪੁਲਿਸ ਕੈਂਸਲੇਸ਼ਨ ਕਿੱਦਾਂ ਦੇ ਸਕਦੀ ਹੈਗੀ ਆ ਜੀ, ਬਹਾਨਾ ਬਣਾਇਆ ਜੀ ਕਿ ਅਸੀਂ ਉਹਨਾਂ ਨੂੰ ਬਿਆਨ ਵਾਸਤੇ ਸੱਦਦੇ ਹੈਗੇ ਆ ਜੀ, ਤੇ ਉਹ ਇੱਥੇ ਇਨਵੈਸਟੀਗੇਸ਼ਨ ਜੁਆਇਨ ਨਹੀਂ ਕਰਦੇ, ਉਹਨਾਂ ਨੂੰ ਵਾਰ ਵਾਰ ਭੇਜਦੇ ਆ ਜੀ ਤੇ ਕੈਂਸਲੇਸ਼ਨ ਦੇ ਦਿੱਤੀ ਜੀ।
0: ਬਿਲਕੁਲ,
1: ਉਹਦੇ ਵਿੱਚ ਮੈਂ ਪਹਿਲੇ ਦਿਨ ਤੋਂ ਹੀ ਕਹਿ ਰਿਹਾ ਸੀਗਾ ਤੇ ਮੈਨੂੰ ਇਸ ਚੀਜ਼ ਦਾ ਅੰਦਾਸ਼ਾ ਹੈਗਾ ਆ ਜੀ ਵੀ ਡਾਊਟ ਹੈਗਾ ਤੇ
0: ਜੀ
1: ਹੋ ਸਕਦਾ ਹੈਗਾ ਉਹ ਜੁਡੀਸ਼ੀਅਲ ਆਫੀਸਰ ਤੇ ਵੀ ਜਿਹੜਾ ਇਹਨੇ ਕੈਂਸਲੇਸ਼ਨ ਅਸੈਪਟ ਕਰ ਲਈ ਨਾ ਜੀ
0: ਜੀ
1: ਉਹ ਵੀ ਜਿਹੜਾ ਆ ਭਈ ਹੋ ਸਕਦਾ ਹੈ ਉਹਨਾਂ ਦੇ ਖਿਲਾਫ਼ ਵੀ ਸਟ੍ਰਿਕਚਰ ਵਗੈਰਾ ਪਾਸ ਹੋ ਜਾਣ ਜੀ
0: ਜੀ
1: ਜਾਂ ਉਹਨਾਂ ਨੂੰ ਵੀ ਇਸ ਚੀਜ਼ ਦੀ ਪ੍ਰਾਈਜ਼ ਪੇ ਕਰਨੀ ਪੈ ਜਾਏ ਚਾਹੇ ਕੰਮ ਜਿਹੜਾ ਆ ਰੂਟੀਨ ਚ ਕੀਤਾ ਹੋਵੇ ਚਾਹੇ ਗੁੱਡ ਫੇਥ ਚ ਕੀਤਾ ਹੋਵੇ ਤੇ
0: ਜੀ
1: ਚਾਹੇ ਅੰਡਰ ਪ੍ਰੈਸ਼ਰ ਕੀਤਾ ਹੋਵੇ ਉਹ
0: ਜੀ
1: ਮਤਲਬ ਦੈਟ ਗੋਡ ਨੋਜ਼ ਪਰ ਆ ਜਿਹੜਾ ਹੈਗਾ ਇਹ ਇਸ ਚੀਜ਼ ਦਾ ਫੇਸ ਕਰਨਾ ਪੈ ਸਕਦਾ ਜੀ।
0: ਬਿਲਕੁਲ ਹੈ ਜੀ, ਪਰ ਸਾਇੰਸ ਸਾਹਿਬ ਇਹ ਤਾਂ ਇੱਕ
1: ਹਾਂਜੀ ਬਸ
0: ਏਜੰਸੀ ਨੂੰ ਰੋਂਦੇ ਸੀ ਕੇਂਦਰ ਦੀ ਈਡੀ ਨੂੰ, ਜਾਂ ਹੁਣ ਤਾਂ ਈਡੀ ਸੀਬੀਆਈ ਐਨਆਈਏ ਤੱਕ ਜਿਹੜੀ ਗੱਲ ਪਹੁੰਚ ਗਿਆ, ਹੁਣ ਤਾਂ ਅੱਗੇ ਜਾਣ ਕਿ ਤਿੰਨ ਤਿੰਨ ਏਜੰਸੀਆਂ ਜਿਹੜੀਆਂ ਨੇ ਇਕੱਠਾ ਧਾਵਾ ਬੋਲ ਰਹੀਆਂ ਨੇ ਜੀ।
1: ਨਹੀਂ ਸਰ ਐਨਸੀਬੀ ਹੈ ਜੀ,
0: ਅੱਛਾ
1: ਐਨਸੀਬੀ ਜਿਹੜੀ ਹੈਗੀ ਹੈ ਨੌਰਕੈਟ ਵਾਲੀ ਹੈਗੀ, ਐਨਆਈਏ ਜਿਹੜੀ ਹੈਗੀ ਹੈ ਇਹ ਹਥਿਆਰਾਂ ਵਾਲੇ ਖੇਤਰ ਦੇ ਵਿੱਚ ਹੈ ਜੀ। ਹਾਂਜੀ ਹਾਂਜੀ ਹਾਂਜੀ, ਉਹ ਜਿਹੜੇ ਹੈਗੇ ਆ ਗੁਰੀ ਚਾਹਲ ਕੋਲੋਂ ਹਥਿਆਰ ਬਰਾਮਦ ਹੋਏ ਸੀ ਜੀ, ਜਿਹਦੇ ਬਾਰੇ ਕੋਈ ਮਤਲਬ ਇਹਨਾਂ ਦੀ ਚਰਚਾ ਜ਼ਰੂਰ ਹੋਈ
0: ਜੀ,
1: ਪਰ ਬਲਿਆਰੇ ਜਾਈਏ ਪੁਲਿਸ ਦੇ ਇਹਨਾਂ ਨੇ ਨਾ ਢੱਕ ਲਪੇਟ ਲਿਆ ਸੀ ਕਾਕਾ ਜੀ, ਮੀਡੀਆ ਦੇ ਵਿੱਚ ਹੈਗਾ ਸੀ ਸਾਰਾ ਕੁਛ ਜੀ, ਪਰ ਜਿਹੜਾ ਆ ਸਰਕਾਰ ਦੇ ਰਿਕਾਰਡ ਦੇ ਵਿੱਚ ਜਿਹੜੇ ਜੁਡੀਸ਼ੀਅਲ ਰਿਕਾਰਡ ਦੇ ਵਿੱਚ ਇਹ ਚੀਜ਼ਾਂ ਹੈ ਨਹੀਂ ਸੀ ਜੀ, ਉੱਥੇ ਤਾਂ ਜਿਹੜਾ ਆ ਰੇਪ ਦੇ ਕੇਸ ਸੀਗੇ ਜੀ, ਉਹ ਹਥਿਆਰ ਤਾਂ ਇਹਨਾਂ ਨੇ ਢੱਕ ਲਏ ਸੀ ਪੁਲਿਸ ਨੇ ਆਪ ਹੀ ਜੀ, ਕਿਉਂਕਿ ਪਹਿਲਾਂ ਤੋਂ ਹੀ ਮੈਲਾਫਾਈਡ ਇੰਟੈਂਸ਼ਨ ਸੀ, ਪਤਾ ਸੀਗਾ ਕਿ ਬੰਦਾ ਇਨਫਲੂਐਂਸ ਵਾਲਾ ਆ ਤੇ ਪੈਸਾ ਉਹਦੇ ਕੋਲ ਬਥੇਰਾ ਆ ਜੀ, ਤੇ ਉਹਦੇ ਨਾਲ ਬਹਿ ਕੇ ਤੇ ਡੀਲ ਕੀਤੀ ਜਾ ਸਕਦੀ ਹੈਗੀ ਆ, ਇਹ ਨਾ ਹੋਵੇ ਕਿ ਅਸੀਂ ਇਹੋ ਜਿਹੀ ਚੀਜ਼ ਸ਼ੋ ਕਰ ਦਈਏ ਕਿ ਕੱਲ ਨੂੰ ਸਾਨੂੰ ਡੀਲ ਕਰਨੀ ਔਖੀ ਹੋ ਜਾਏ, ਤੇ ਜੇ ਮੀਡੀਆ ਦੇ ਵਿੱਚ ਸ਼ੋ ਕਰਤੇ ਵੀ ਇੰਨੇ ਹਥਿਆਰ ਆ ਜੀ ਆਹ ਸਾਰਾ ਕੁਛ ਆ ਜੀ।
0: ਬਿਲਕੁਲ ਹੈ ਜੀ ਜੀ,
1: ਸੋ ਇਸ ਕਰਕੇ ਜਿਹੜਾ ਹੈਗਾ ਉਹਦੇ ਤੇ ਹੁਣ ਤਿੰਨ ਤਿੰਨ ਏਜੰਸੀ ਜਿਹੜੀਆਂ ਹੈਗੀਆਂ ਉਹ ਸੈਂਟਰ ਦੀਆਂ ਉਹ ਇਹਨਾਂ ਮਸਲਿਆਂ ਦੇ ਉੱਤੇ ਇਨਕੁਆਇਰੀ ਕਰ ਰਹੀਆਂ ਹੈਗੀਆਂ ਆ, ਦੇਖਦੇ ਹੈਗੇ ਜੀ, ਇਨਵੈਸਟੀਗੇਸ਼ਨ ਜਿਹੜੀ ਆ ਉਹ ਚੱਲ ਰਹੀ ਆ, ਛਾਪੇਮਾਰੀ ਚੱਲ ਰਹੀ ਹੈਗੀ ਆ ਜੀ, ਤੇ ਸਰਕਾਰ ਜਿਹੜੀ ਆ ਉਹਦਾ ਅੱਗੇ ਜਿਹੜੇ ਤਿੰਨ ਚਾਰ ਮਹੀਨੇ ਆ ਉਹ ਤਾਂ ਇਹਨਾਂ ਦਾ ਜਿਹੜਾ ਮਰਸੀ ਟਾਈਮ ਹੀ ਆ ਜੀ।
0: ਬਿਲਕੁਲ ਆ ਜੀ, ਤੇ ਸਾਈਂ ਸਾਹਿਬ ਇੱਕ ਦੋ ਸਿੱਖ ਮੁੱਦੇ ਵੀ ਆ ਜਿਹੜੇ ਉਹਦੇ ਵਿੱਚ, ਚਲੋ ਪਹਿਲਾਂ ਇਆਲੀ ਸਾਹਿਬ ਦੀ ਗੱਲ ਕਰ ਲੈਂਦੇ ਆ ਫਿਰ ਧਾਮੀ ਸਾਹਿਬ ਦੀ ਗੱਲ ਕਰਦੇ ਆ, ਤੇ ਬਹਿਰੀਨ ਵਾਲੀ ਬੀਬੀ ਜਿਹੜਾ ਮਾਮਲਾ ਉਹ ਵੀ ਚੱਲ ਰਿਹਾ, ਤੇ ਅੱਜ ਜਿਹੜੀ ਰਿਪੋਰਟ ਵੀ ਨਸ਼ਰ ਕੀਤੀ ਆ ਉਹਦੇ ਵਿੱਚੋਂ ਕੀ ਕੁਝ ਨਿਕਲਿਆ, ਪਰ ਦੂਸਰੇ ਪਾਸੇ ਆਲੀ ਸਾਹਿਬ ਜਿਹੜੇ ਨੇ ਉਹ ਕਹਿੰਦੇ ਨੇ ਜੀ ਇਹ ਉਹ ਵੀ ਇਹੀ ਗੱਲ ਕਹਿੰਦੇ ਆ ਕਿ ਭਾਜਪਾ ਜਾਂ ਕੇਂਦਰ ਜਿਹੜੀ ਆ ਡਰਦੀ ਆ ਕਿ ਸਾਡੀ ਪਾਰਟੀ ਮਜ਼ਬੂਤ ਹੋਈ ਆ ਤੇ ਸਾਨੂੰ ਲੋਕ ਚਾਹੁੰਦੇ ਨੇ ਤੇ ਇਸ ਕਰਕੇ ਰਜਿਸਟ੍ਰੇਸ਼ਨ ਨਹੀਂ ਹੋਣ ਦਿੰਦੇ ਸਾਡੀ ਪਾਰਟੀ ਦੀ, ਜੀ ਇਹ ਸਾਜਿਸ਼ਾਂ ਚੱਲ ਰਹੀਆਂ ਨੇ ਜੀ।
1: ਗੱਲ ਤੇ ਮੈਮੋਰੰਡਮ ਕਿੱਥੇ ਦੇਣ ਜਾ ਰਹੇ ਆ
0: ਜੀ,
1: ਮੈਮੋਰੰਡਮ ਦੇਣ ਜਾ ਰਹੇ ਆ ਗਵਰਨਰ ਨੂੰ, ਤੇ ਗਵਰਨਰ ਕੌਣ ਹੈ, ਗੁਲਾਬ ਚੰਦ ਕਟਾਰੀਆ ਕੌਣ ਹੈਗਾ ਜੀ, ਉਹ ਭਾਜਪਾ ਨੂੰ ਤਾਂ ਰੀਪ੍ਰਜੈਂਟ ਕਰ ਰਿਹਾ ਹੈਗਾ ਆ, ਉਹ ਤਾਂ ਉਹ ਗੱਲ ਹੈਗੀ ਵੀ ਭਾਜਪਾ ਕੋਲ ਜਾ ਕੇ ਭਾਜਪਾ ਦੇ ਲੀਡਰ ਕੋਲ ਜਾ ਕੇ ਭਾਜਪਾ ਦੀ ਸ਼ਿਕਾਇਤ ਲਾਉਣੀ ਜੀ ਵੀ ਉਹ ਸਾਡੀ ਰਜਿਸਟ੍ਰੇਸ਼ਨ ਨਹੀਂ ਹੋਣ ਦੇ ਰਹੇ, ਹਾਂਜੀ ਉਹ ਤਾਂ ਠੀਕ ਗੱਲ ਹੈਗੀ ਆ ਜੀ, ਗਵਰਨਰ ਸਾਹਿਬ ਵੀ ਇਹਨਾਂ ਸਾਡੀ ਸਟੇਟ ਦੇ ਵਿੱਚ ਬੜੀਆਂ ਮੌਜਾਂ ਲੈਂਦੇ ਹੈਗੇ ਆ ਜੀ, ਕੋਈ ਜਾਂਦਾ ਕਦੀ ਕੋਈ ਦੇ ਕੇ ਆ ਜਾਂਦਾ, ਕਰਨਾ ਕਰਾਉਣਾ ਉਹਨਾਂ ਨੇ ਵੀ ਕੁਛ ਨਹੀਂ ਹੁੰਦਾ ਜੀ, ਸਾਰਿਆਂ ਨੂੰ ਜਿਹੜਾ ਹੈਗਾ ਕੋਈ ਨੀ, ਮੈਂ ਦੇਖਾਂਗਾ ਮੈਂ ਦੇਖ ਲਾਂਗਾ, ਹਾਂਜੀ ਤੂੰ ਇਸ ਕਰਕੇ ਜਿਹੜਾ ਹੈਗਾ ਆ ਉਹ ਕਾਗਜ਼ ਦਾ ਮੁੰਡਾ ਜਿਹੜਾ ਆ ਉਧਰ ਜਿਹੜੇ ਆ ਸੁਪਰੀਮ ਕੋਰਟ ਦੇ ਵਿੱਚੋਂ ਜਿਹੜਾ ਆ ਵਕੀਲ ਸਾਹਿਬ ਮਹਿੰਗੇ ਕੀਤੇ ਸੀਗੇ ਜੀ ਵੀ ਰਾਤ ਰਾਤ ਚ ਸਟੇਅ ਮਿਲ ਜੂਗਾ, ਤੇ ਉਹ ਕਹਿੰਦੇ ਹੈਗੇ 25 ਤੋਂ 35 ਲੱਖ ਰੁਪਇਆ ਉਹਨਾਂ ਦੀ ਅਪੀਅਰੈਂਸ ਦੀ ਫੀਸ ਹੈਗੀ ਆ ਜੀ, ਤੇ ਉਹ ਵੀ ਦਿੱਤਾ ਤੇ ਮਗਰੋਂ ਕਾਗਜ਼ ਦਾ ਮੁੰਡਾ ਉਧਰ ਮਿਲ ਗਿਆ ਤੇ ਇੱਥੇ ਸੀਬੀਆਈ ਦੇ ਛਾਪੇ ਪੈਣੇ ਸ਼ੁਰੂ ਹੋ ਗਏ ਜੀ, ਏਦਾਂ ਕਟਾਰੀਆ ਸਾਹਿਬ ਹੈਗੇ ਆ ਜੀ ਉਹ ਵੀ ਸਾਰਿਆਂ ਨੂੰ ਜਿਹੜਾ ਹੈਗਾ ਆ ਤੇ ਉਹ ਲੱਕੜ ਦਾ ਮੁੰਡਾ ਦੇਈ ਜਾਂਦੇ ਹੈਗੇ ਆ ਜੀ ਵੀ ਮੈਂ ਟੇਕ ਅਪ ਕਰੂੰਗਾ ਜੀ, ਤੇ ਉਹਨਾਂ ਨੇ ਟੇਕ ਅਪ ਕੀ ਕਰਨਾ ਹੈਗਾ ਆ ਜੀ, ਜੇ ਤੁਸੀਂ ਆਹ ਕੁਛ ਹੀ ਕਰਨਾ ਸੀਗਾ ਜੀ ਤੇ ਤੁਸੀਂ ਜਿਹੜਾ ਆ ਸਿੱਧਾ ਉਸ ਚੀਜ਼ ਨੂੰ ਮੀਡੀਆ ਦੇ ਵਿੱਚ ਚੈਲੰਜ ਕਰ ਦਿੰਦੇ ਵੀ ਹਾਂ ਜੀ ਤੇ ਆ ਸਾਡਾ ਜਿਹੜਾ ਆ ਵੀ ਰਜਿਸਟ੍ਰੇਸ਼ਨ ਦੇ ਵਿੱਚ ਜਿਹੜੇ ਆ ਵੀ ਆ ਜਿਹੜੀ ਐਲੀਗੇਸ਼ਨ ਉੱਥੇ ਲਾ ਕੇ ਆਏ ਉਹ ਮੀਡੀਆ ਚ ਲਾ ਕੇ ਪ੍ਰੈਸ ਕਾਨਫਰੰਸ ਕਰਦੇ ਉਹਦੇ ਤੇ ਕੋਈ ਧਰਨਾ ਧੁਰਨਾ ਦਿੰਦੇ ਤਾਂ ਕਿ ਇੱਕ ਪ੍ਰੈਸ਼ਰ ਬਣਦਾ ਜੀ, ਪ੍ਰੈਸ਼ਰ ਬਿਲਟ ਹੋ ਸਕਦਾ ਸੀ ਭਾਜਪਾ ਤੇ, ਸੋ ਇਸ ਕਰਕੇ ਦੇਖੋ ਕਿ ਹਰ ਇੱਕ ਪਾਰਟੀ ਦੀ ਆਪਣੀ ਆਪਣੀ ਰਣਨੀਤੀ ਹੁੰਦੀ ਹੈਗੀ ਆ ਜੀ।
0: ਪਰ ਸਾਈਂ ਸਾਹਿਬ ਧਾਮੀ ਸਾਹਿਬ ਕਹਿੰਦੇ, ਮੈਂ ਸੋਚਦਾ ਸੀਗਾ ਜਦੋਂ ਖਬਰ ਆਈ ਆ ਜਾਂ ਕੱਲ ਵੀ ਕੀਤੀ ਕਿ ਮੈਂ ਵੀ ਵੇਟ ਕਰਦਾ ਕਿ 12 ਵਜੇ ਕੀ ਅੱਜ ਨਿਕਲੂਗਾ, ਪਰ ਕਹਿੰਦੇ ਨੇ ਕਿ ਝੂਠ ਬੋਲਾਂਗੇ ਤਾਂ ਦੂਰ ਤੱਕ ਗੱਲ ਜਾਊਗੀ ਜੀ, ਕਿਵੇਂ ਦੇ ਗੱਲ ਜੀ
1: ਭਾਈ ਸਾਹਿਬ ਅੱਜ ਨਾ ਇਹਨਾਂ ਨੇ ਇੱਕ ਧਾਮੀ ਸਾਹਿਬ ਨੇ ਜਦੋਂ ਪ੍ਰੈਸ ਕਾਨਫਰੰਸ ਕੀਤੀ ਨਾ ਜੀ,
0: ਜੀ
1: ਉਹਨਾਂ ਨੇ ਕਹਿਤਾ, ਉਹ ਕਹਿੰਦੇ ਵੀ ਜਿਹੜੀ ਇਹ ਬੀਬੀ ਆ ਇਹ ਮਾਨਸਿਕ ਰੋਗੀ ਆ ਜੀ,
0: ਜੀ
1: ਹਾਂਜੀ, ਤੇ ਲੱਖ ਰੁਪਇਆ ਜਿਹੜਾ ਹੈਗਾ ਆ ਉਹਨੇ ਮਤਲਬ ਐਪਲੀਕੇਸ਼ਨ ਦਿੱਤੀ ਸੀ ਵੀ ਮੈਂ ਮਾਨਸਿਕ ਰੋਗੀ ਹੈਗੀ ਆ, ਵੀ ਮੈਂ ਦਿਮਾਗੀ ਬਿਮਾਰੀ ਤੋਂ ਪੀੜਿਤ ਆ
0: ਜੀ,
1: ਤੇ ਮੈਨੂੰ ਇਲਾਜ ਵਾਸਤੇ ਜਿਹੜਾ ਆ ਵੀ ਏਦਾਂ ਕਰਕੇ ਪੈਸੇ ਚਾਹੀਦੇ ਹੈਗੇ ਆ ਤੇ ਮੇਰੇ ਕੋਲ ਪੈਸੇ ਹੈ ਨੀ ਗੇ ਜੀ, ਤੇ ਅਸੀਂ ਜਿਹੜਾ ਆ 1 ਲੱਖ ਰੁਪਇਆ ਉਹਨੂੰ ਬੀਬੀ ਨੂੰ ਚੈੱਕ ਕੱਟ ਦਿੱਤਾ ਵੀ ਆ ਲੈ ਫੜ ਗਈ ਇਲਾਜ ਕਰਾ ਲਾ।
0: ਅੱਛਾ ਜੀ,
1: ਤੇ ਉਧਰ ਐਟ ਦਾ ਸੇਮ ਟਾਈਮ ਜਿਹੜਾ ਹੈਗਾ ਆ ਵੀ ਉੱਥੇ ਹੀ ਇਹ ਕਹਿ ਰਹੇ ਸੀਗੇ ਕਿ ਇੱਥੇ ਜਿਹੜਾ ਹੈਗਾ ਆ ਉਹ ਸਰਾਂ ਦੇ ਵਿੱਚ ਰਹੀ ਆ ਤੇ ਉਹਨੂੰ ਉਹ ਪੇ ਕਰਕੇ ਰਹੀ ਆ ਜੀ।
0: ਅੱਛਾ ਜੀ,
1: ਵੀ ਜੇ ਤਾਂ ਉਹਦੇ ਕੋਲ ਸਫੀਸ਼ੀਐਂਟ ਮੀਨਸ ਹੈਗੇ ਆ ਕਿ ਉਹ ਸਰਾਂ ਦੇ ਵਿੱਚ ਪੇ ਕਰਕੇ ਰਹੀ ਆ ਤੇ ਫੇਰ ਉਹਨੂੰ ਆਰਥਿਕ ਮਦਦ ਦੀ ਲੋੜ ਨਹੀਂ ਸੀ ਜੀ।
0: ਜੇ
1: ਆਰਥਿਕ ਮਦਦ ਤੁਸੀਂ ਦਿੱਤੀ ਹੈਗੀ ਆ ਵੀ ਇਲਾਜ ਕਰਾਉਣ ਵਾਸਤੇ ਤੇ ਫੇਰ ਤੁਸੀਂ ਸਰਾਂ ਦੇ ਵਾਸਤੇ ਪੈਸੇ ਕਾਹਨੂੰ ਲੈਂਦੇ ਰਹੇ ਜੀ, ਫੇਰ ਤਾਂ ਤੁਹਾਨੂੰ ਤਰਸ ਦੇ ਆਧਾਰ ਤੇ ਉਹਨੂੰ ਉਦਾਂ ਹੀ ਕਮਰਾ ਦੇਣਾ ਚਾਹੀਦਾ ਸੀ।
0: ਸਵਾਲ ਤਾਂ ਇਹ ਵੀ ਬਣਦਾ ਕਿ ਸਰਾਂ ਦੇ ਵਿੱਚ ਮੈਂਟਲ ਜਿਹੜੇ ਹਾਲਤ ਦੇ ਵਿੱਚ ਜਿਨ੍ਹਾਂ ਨੂੰ ਜ਼ਰੂਰਤ ਹੈ ਇਲਾਜ ਦੀ, ਟ੍ਰੀਟਮੈਂਟ ਦੀ, ਉਹ ਤਾਂ ਉਸ ਹਸਪੀਟਲ ਦੇ ਵਿੱਚ ਹੋਣੇ ਚਾਹੀਦੇ। ਸਰਾਵਾਂ ਦੇ ਵਿੱਚ ਇਹਨਾਂ ਚੀਜ਼ਾਂ ਦਾ ਜਿਹੜਾ ਮੈਡੀਕਲ ਹੁੰਦਾ ਜਾਂ ਕੀ ਹੁੰਦਾ ਜੀ, ਇਲਾਜ ਹੁੰਦਾ ਜਾਂ ਆਪਣੇ SGPC ਜਾਂ ਸ਼੍ਰੋਮਣੀ ਕਮੇਟੀ ਦੇ ਜਾਂ ਬਹੁਤ ਸਾਰੇ ਐਸੇ ਹਸਪੀਟਲ ਨੇ ਤਾਂ ਉਹਨਾਂ ਦੇ ਵਿੱਚ ਇਲਾਜ ਕੀਤਾ ਜਾ ਸਕਦਾ, ਉੱਥੇ ਜਿਹੜਾ ਰਖਵਾਇਆ ਜਾ ਸਕਦਾ ਜੀ।
1: ਭਾਰਤ ਸਾਹਿਬ ਇਹਨਾਂ ਕੋਲ ਕਿਹੜਾ ਕੋਈ ਮਤਲਬ ਥਰਮਾਮੀਟਰ ਸੀ ਜਿਹਨਾਂ ਚੈੱਕ ਕਰ ਰਿਹਾ ਵੀ ਭਾਈ ਇਹਦੀ ਮਾਨਸਿਕ ਰੋਗ ਜਿਹੜਾ ਆ ਉਹ ਕਿਸ ਐਕਸਟੈਂਟ ਤੱਕ ਹੈਗਾ
0: ਜੀ,
1: ਕਾਹਨੂੰ ਉਹ ਕੋਈ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇ ਦਿੰਦੀ ਬਈ, ਮਾਨਸਿਕ ਰੋਗੀ ਆ ਤੁਹਾਨੂੰ ਥੋੜਾ ਪਤਾ ਕਿੰਨੀ ਆ ਕਿਸ ਲੈਵਲ ਤੇ ਹੈਗੀ ਆ ਜੀ। ਜੇ ਮਾਨਸਿਕ ਰੋਗੀ ਸੀ ਤੇ ਤੁਸੀਂ ਉਹਨੂੰ ਇਮੀਡੀਏਟਲੀ ਹਸਪੀਟਲ ਐਡਮਿਟ ਕਰਾਉਂਦੇ ਵੀ ਭਰਾਈ ਸਰਾਂ ਚ ਨਹੀਂ ਰਹਿਣਾ ਹੈਗਾ, ਗੁਰੂ ਘਰ ਦੇ ਵਿੱਚ ਤੂੰ ਕੋਈ ਇਹੋ ਜਿਹੀ ਹਰਕਤ ਕਰਤੀ ਤੇ ਸਾਨੂੰ ਮੂੰਹ ਦਿਖਾਉਣਾ ਔਖਾ ਹੋ ਜਾਊਗਾ।
0: ਬਿਲਕੁਲ ਆ ਜੀ।
1: ਦੂਜਾ ਜਿਹੜਾ ਸਰ ਇੱਥੇ ਹੁਣ ਇੱਕ ਬੰਦਾ ਅਮਰੀਕ ਸਿੰਘ ਹੈਗਾ ਸੀਗਾ ਜੀ, ਉਹਦੀ ਰਿਸਪੋਂਸੀਬਿਲਟੀ ਫਿਕਸ ਕਰ ਦਿੱਤੀ ਜੀ, ਉਹਨੇ ਜਿਹੜਾ ਆ ਵੀ ਅਕਾਊਂਟ ਮੇਨਟੇਨ ਨਹੀਂ ਕੀਤੇ ਜੀ, ਰਜਿਸਟਰ ਮੇਨਟੇਨ ਨਹੀਂ ਕੀਤੇ, ਸਿਰਫ ਬੀਬੀ ਦੀ ਹਾਜ਼ਰੀ ਪਈ ਆ, ਉਹਦੀ ਆਈਡੈਂਟੀਫਿਕੇਸ਼ਨ ਦਾ ਰਿਕਾਰਡ ਹੈਗਾ ਆ ਜੀ, ਬਾਕੀ ਉਹਨਾਂ ਕਮਰਿਆਂ ਦੇ ਵਿੱਚ ਜਿਹੜਾ ਆ ਕਿਸੇ ਤਰੀਕ ਨੂੰ 2 ਬੰਦੇ ਸ਼ੋਅ ਕੀਤੇ ਆ, ਕਿਸੇ ਤਰੀਕ ਨੂੰ 20 ਬੰਦੇ ਵੀ ਸ਼ੋਅ ਕੀਤੇ ਹੈਗੇ ਆ, ਬਟ ਦੇਅਰ ਇਜ਼ ਨੋ ਐਨੀ ਆਈਡੈਂਟੀਫਿਕੇਸ਼ਨ ਆਫ ਐਨੀ ਪਰਸਨ
0: ਹਾਂਜੀ,
1: ਉਹਨਾਂ ਲੋਕਾਂ ਦੀ ਕੋਈ ਆਈਡੈਂਟੀਫਿਕੇਸ਼ਨ ਨਹੀਂ ਜੀ। ਤੇ ਕਮਾਲ ਦੀ ਗੱਲ ਹੈਗੀ ਆ ਜੀ ਵੀ ਕਿੰਨਾ ਕੈਜੂਅਲੀ ਲੈਂਦੇ ਹੈਗੇ ਆ ਜੀ, ਵੀ ਇੱਕ ਬੰਦਾ ਆ ਕੇ ਕਮਰਾ ਰਿਜ਼ਰਵ ਕਰਾ ਲੈ। ਮੇਰੀ ਨਾ ਜੀ ਪ੍ਰੋਗਰਾਮ ਤੋਂ ਪਹਿਲਾਂ ਔਜਲਾ ਸਾਹਿਬ ਨਾਲ ਗੱਲ ਹੋਈ ਤੇ ਉਹ ਕਹਿੰਦੇ ਯਾਰ ਟ੍ਰੈਡੀਸ਼ਨ ਹੀ ਏਦਾਂ ਦਾ ਚੱਲਿਆ, ਇਹਨਾਂ ਦਾ ਸੈਟਅਪ ਹੀ ਏਦਾਂ ਦਾ ਚੱਲਿਆ ਆ,
0: ਅਸੀਂ 5 ਬੰਦੇ ਜੇ ਗਏ ਆ। 23 ਦੇ ਵਿੱਚ ਆਇਆ ਸੀਗਾ ਤਾਂ ਕੁੱਲੂ ਮਨਾਲੀ ਵੱਲ ਨੂੰ ਗਏ ਸੀਗੇ, ਚਲੋ ਠੰਡਾ ਮੌਸਮ ਹੁੰਦਾ ਉਧਰ ਥੋੜਾ, ਤੇ ਗਰਮੀਆਂ ਦੇ ਵਿੱਚ ਮੈਂ ਆਇਆ ਸੀ ਉਦੋਂ, ਫੈਮਿਲੀ ਨਾਲ ਸੀਗੀ, ਤਾਂ ਉੱਥੇ ਵੀ ਸਾਨੂੰ ਘੱਟੋ ਘੱਟ ਨੀ ਉਹਨਾਂ ਨੇ ਆਈਡੈਂਟੀਫਿਕੇਸ਼ਨ ਮੰਗੀ ਹੈ ਜੀ, ਤੁਹਾਡਾ ਕਾਰਡ ਜਾਂ ਕੋਈ ਤੁਹਾਡਾ ਲਾਇਸੈਂਸ ਕੁਛ ਹੋਵੇ ਜੀ, ਤੇ ਜੇ ਆਧਾਰ ਕਾਰਡ ਨਹੀਂ ਹੈ ਤਾਂ ਕੋ ਫਿਰ ਚਲੋ ਡਰਾਈਵਰ ਦਾ ਨਾਲ ਲਿਖਵਾ ਦਿੱਤਾ, ਨਾਲ ਮੈਂ ਆਪਣਾ ਲਾਇਸੈਂਸ ਜਿਹੜਾ ਇੱਥੇ ਦਾ ਹੈਗਾ ਉਹ ਨਾਲ ਉਹਨਾਂ ਨੇ ਚਲੋ ਨਾਮ ਲਿਖ ਲਿਆ ਜਾਂ ਜੋ ਵੀ ਉਹਨਾਂ ਨੇ ਲਿਖਣਾ ਸੀ ਦਰਜ ਕਰ ਲਿਆ ਜੀ। ਪਰ ਇੱਦਾਂ ਇੱਥੇ ਜਿਹੜਾ ਸਰਾਂ ਦਾ ਸਿਸਟਮ ਹੈਗਾ ਜਾਂ ਗੁਰੂ ਘਰਾਂ ਦਾ ਸਿਸਟਮ ਆ ਉਹਦੇ ਵਿੱਚ ਇੱਦਾਂ ਦੀ ਕੋਈ ਆਈਡੈਂਟੀਫਿਕੇਸ਼ਨ ਨਹੀਂ ਲਈ ਜਾਂਦੀ।
1: ਪਰ ਸਭ ਉਹੀ ਤਾਂ ਹੈ, ਇੱਕ ਬੰਦੇ ਤਾਂ ਹੁਣ ਬੀਬੀ ਦੀ ਆਈਡੈਂਟੀਫਿਕੇਸ਼ਨ ਤਾਂ ਹੈਗੀ ਸੀ, ਉਹ ਬਾਕੀ ਜਿਹੜੇ 19 ਬੰਦੇ ਹੈਗੇ ਆ ਉਹ ਤਾਂ ਸਟਰੇਂਜਰ ਹੀ ਸੀ, ਉਹ ਬੀਬੀ ਨੂੰ ਥੋੜਾ ਨੋਇੰਗ ਸੀਗੇ ਜੀ ਕਿ ਹਾਂਜੀ ਬੀਬੀ ਦੱਸ ਸਕਦੀ ਹੈਗੀ, ਤੁਸੀਂ ਕੋਈ ਫੈਮਿਲੀ ਆਉਂਦੀ ਹੈਗੀ ਆ, ਹੈਡ ਆਫ ਦਾ ਫੈਮਿਲੀ ਦਾ ਤੁਸੀਂ ਲੈ ਲਿਆ ਆ ਕੋਈ ਆਈਡੈਂਟੀਫਿਕੇਸ਼ਨ ਲੈ ਲਈ ਆ, ਨਾਲ ਤੁਸੀਂ ਮੈਂਬਰਾਂ ਦੀ ਗਿਣਤੀ ਕਰਕੇ ਲਿਖ ਦਿੰਦੇ ਹੈਗੇ ਆ, ਉਹਦੇ ਵਿੱਚ ਜਿਹੜਾ ਹੈਗਾ ਚਲੋ ਕੈਜੂਅਲੀ, ਵੈਸੇ ਤਾਂ ਇੰਡੀਵਿਜੁਅਲੀ ਕੱਲੇ ਕੱਲੇ ਦਾ ਲਿਖਣਾ ਚਾਹੀਦਾ ਜੀ, ਪਰ ਜੇ ਤੁਸੀਂ ਇਸੀ ਕੇ ਨਾਲ ਵੀ ਲਿਖ ਲਿਆ ਹੈਗਾ ਤੇ ਦੈਟ ਇਜ਼ ਸਫੀਸ਼ੀਐਂਟ। ਇੱਥੇ ਤਾਂ ਤੁਸੀਂ ਇੱਕ ਬੀਬੀ ਦੇ ਨਾਂ ਤੇ ਕਮਰਾ ਹੋ ਗਿਆ ਜੀ, ਕਰ ਦਿੱਤਾ ਹੈਗਾ ਉਸ ਕਮਰੇ ਦੇ ਵਿੱਚ ਮੁੜ ਕੇ 19 ਬੰਦੇ ਹੋਰ ਵੀ ਠਹਿਰਾ ਤੇ ਆ ਕੇ ਜੋ ਤੁਹਾਡਾ ਰਿਕਾਰਡ ਕਹਿੰਦਾ ਹਾਂਜੀ
0: ਬਿਲਕੁਲ,
1: ਉੱਥੇ ਇਹ ਸਾਨੂੰ ਨੀ ਪਤਾ 20 ਬੰਦੇ ਕਿੱਦਾਂ ਉਸ ਕਮਰੇ ਦੇ ਵਿੱਚ ਆ ਕੇ ਬੈਠੇ ਹੋਣਗੇ ਜਾਂ ਚਾਹੇ ਕੋਈ ਮੀਟਿੰਗ ਕਰਨੀ ਸੀ ਜਾਂ ਕੀ ਕਰਨਾ ਸੀ ਹਾਂਜੀ, ਰਾਤ ਤਾਂ ਨੀ ਰੁਕ ਸਕਦੇ ਜੀ ਉੱਥੇ, ਤੋ ਇਸ ਕਰਕੇ ਉਹ ਕਿਤੇ 2 ਅੱਜ ਕਿਤੇ 20 ਹੈਗੇ ਆ ਜੀ, ਉਹ ਕੈਜੂਅਲੀ ਲੈਂਦੇ ਹੈਗੇ ਆ ਜੀ, ਪਤਾ ਨੀ ਕੀ ਕੀ ਹਿਸਾਬ ਕਿਤਾਬ ਇਹਨਾਂ ਨੇ ਕੀਤਾ ਆ ਜੀ, ਨਾ ਉਹ ਉੱਥੇ 8 ਮਹੀਨੇ ਤੱਕ ਜਿਹੜਾ ਆ ਕੋਈ ਇਸ ਚੀਜ਼ ਦਾ ਆਡਿਟ ਹੁੰਦਾ ਆ, ਨਾ ਕੋਈ ਚੈੱਕ ਕਰਦਾ ਆ ਜੀ ਵੀ ਕਿੱਦਾਂ ਰਿਕਾਰਡ ਸਹੀ ਤਰੀਕੇ ਨਾਲ ਮੇਨਟੇਨ ਹੋ ਰਿਹਾ ਜੀ। ਧਾਮੀ ਸਾਹਿਬ ਜੋ ਮਰਜ਼ੀ ਕਹਿਣ ਜੀ, ਦੇਅਰ ਇਜ਼ ਅ ਲੈਕ ਆਫ ਐਡਮਿਨਿਸਟ੍ਰੇਸ਼ਨ
0: ਜੀ,
1: ਉਹ ਨਹੀਂ ਸਰ ਜਿਹੜਾ ਹੈਗਾ ਆ ਕਹਿਣ ਦੀ ਗੱਲ ਆ ਕਿ ਸੇਵਾ ਸੰਭਾਲ ਇਹਨਾਂ ਨੂੰ ਸੌਂਪੀ ਗਈ ਹੈਗੀ ਆ ਜੀ, ਨਾ ਤਾਂ ਇਹਨਾਂ ਕੋਲ ਸੇਵਾ ਹੁੰਦੀ ਆ ਤੇ ਨਾ ਇਹਨਾਂ ਕੋਲ ਸੰਭਾਲ ਹੁੰਦਾ ਜੀ,
0: ਬਿਲਕੁਲ
1: ਇਹ ਤਾਂ ਨਾ ਆਪਣਾ ਇਹ ਆਪਣਾ ਆਪਣੀ ਸੰਭਾਲ ਹੁੰਦਾ ਜੀ
0: ਬਿਲਕੁਲ।
1: ਹੁਣ ਸਰ ਗੱਲ ਇਹ ਹੈਗੀ ਆ ਜੀ, ਹੁਣ ਜੋ ਵੀ ਹੈਗਾ ਅਕਿਊਜ਼ਿੰਗ ਫਿੰਗਰ ਤਾਂ ਇਹਨਾਂ ਵੱਲ ਨੂੰ ਹੀ
0: ਹਾਂ
1: ਰੇਜ਼ ਹੋ ਰਹੀ ਨਾ
0: ਬਿਲਕੁਲ
1: ਜੀ ਸਾਰੀ ਗੱਲ।
0: ਬਿਲਕੁਲ ਕਹੀ ਹੈ
1: ਵਾਰ ਵਾਰ ਦੋ ਚੈਨਲ ਜਿਹੜੇ ਹੈਗੇ ਆ, ਜੇ ਤੁਹਾਡੀ ਆਪਣੀ ਸਰਕਾਰ ਹੋਵੇ ਤਾਂ ਤੁਹਾਡਾ ਜਿਹੜਾ ਹੈਗਾ ਆ ਵੀ ਇਹਨੂੰ ਕੋਡ ਕਹਿੰਦੇ ਵੀ ਇਹਨੂੰ ਢੱਕ ਲੈ, ਹਾਂਜੀ। ਪਰ ਜਦੋਂ ਤੁਹਾਨੂੰ ਪਤਾ ਇਹ ਆ ਕਿ ਤੁਸੀਂ ਆਪੋਜੀਸ਼ਨ ਦੇ ਵਿੱਚ ਹੈਗੇ ਆ ਤੇ ਸੰਗਤ ਦੀ ਮਾਇਆ ਦਸਵੰਧ ਦਾ ਪੈਸਾ ਤੁਸੀਂ ਕੌਨਸਪੀਰੇਸੀ ਦੇ ਉੱਤੇ ਯੂਜ਼ ਕਰ ਰਹੇ ਹੋ,
0: ਬਿਲਕੁਲ
1: ਹਾਂਜੀ, ਕਿੱਡੀ ਵੱਡੀ ਗੱਲ ਹੈਗੀ ਆ ਜੀ।
0: ਜੀ
1: ਪਤਾ ਨੀ
0: ਸਾਹਿਬ
1: ਕਿੰਨੀ ਵੱਡੀ ਕਮਜ਼ੋਰੀ ਇਹਨਾਂ ਦੀ। ਮੈਨੂੰ ਤਾਂ ਔਜਲਾ ਸਾਹਿਬ ਨੇ ਇੱਕ ਗੱਲ ਕਹੀ ਸੀ, ਮੈਂ ਪਹਿਲਾਂ ਵੀ ਦੱਸੀ ਸੀ ਜੀ, ਉਹ ਕਹਿੰਦੇ ਅਜੇ ਤਾਂ ਬੀਬੀ ਵਿਚਾਰੀ ਬਿਰਧ ਹੈਗੀ ਸੀ ਤੇ ਇੰਨੀ ਬਿਊਟੀਫੁਲ ਨਹੀਂ ਸੀ, ਇਹਨਾਂ ਕੋਲ ਕਟਰੀਨਾ ਕੈਫ ਆ ਜਾਂਦੀ ਤੇ ਪੂਰਾ ਆਨੰਦਪੁਰ ਸਾਹਿਬ ਹੀ ਉਹਨਾਂ ਦੇ ਨਾਂ ਕਰ ਦਿੰਦੇ ਜੀ, ਇਹਨਾਂ ਦਾ ਕੀ ਪਤਾ ਹੈਗਾ ਜੀ।
0: ਜੀ
1: ਤੇ
0: ਔਜਲਾ ਸਾਹਿਬ ਨੇ ਲਿਖਿਆ ਕਿ ਰਿਕਾਰਡ ਤਾਂ ਕਹਿੰਦੇ ਹੁਣ ਤਾਂ ਕਹਿੰਦੇ ਬਣਾਇਆ ਰਜਿਸਟਰ

0: ਦੋਸ਼ੀ ਤੁਸੀਂ ਕੋਨਸਪੀਰੇਸੀ ਦੇ ਨਾਲ ਬੀਬੀ ਨੂੰ ਲੈ ਕੇ ਆਏ ਹੈਗੇ ਜੀ। ਬੀਬੀ ਜਿਹੜੀ ਹੈਗੀ ਆ ਉਹ ਕਹਿੰਦੀ ਮੈਂ ਆਈ ਇਸੇ ਕੰਮ ਨੂੰ, ਅਸੀਂ ਪਾਦਮ ਖਿਲਾਰੇ
1: ਹਾਂਜੀ,
0: ਆਪਾਂ ਤਾਂ ਬਦਨਾਮ ਕਰਨ ਆਏ ਸੀ, ਹੁਣ ਜਿਹਨੂੰ ਕਰਨ ਆਏ ਸੀ ਉਹ ਨੀ ਹੋਇਆ ਤੇ ਆਪਾਂ ਤੁਹਾਨੂੰ ਹੀ ਕਰ ਜਾਣਾ ਜੀ। ਬੀਬੀ ਵੀ ਡਬਲ ਏਜੰਟ ਹੈਗੀ ਜੀ,
1: ਬਿਲਕੁਲ।
0: ਇਸ ਕਰਕੇ ਇਸ ਸਰ ਇਹ ਮਾਮਲਾ ਜਿੰਨਾ ਜਿੰਨਾ ਅੱਗੇ ਚੱਲਣਾ ਆ, ਮੈਂ ਕੱਲ ਵੀ ਬੇਨਤੀ ਕੀਤੀ ਸੀ ਕਿ ਕਿਉਂ ਮਤਲਬ ਜਿਹੜਾ ਹੈਗਾ ਆ ਇਹਨਾਂ ਦਾ ਅੰਮ੍ਰਿਤਪਾਲ ਹੋਣਾ ਦੀ ਜਿਹੜੀ ਪਾਰਟੀ ਹੈਗੀ ਆ ਜੀ ਵਾਰਸ ਪੰਜਾਬ
1: ਜੀ,
0: ਇਹਨਾਂ ਨੂੰ ਬਲ ਕਿਉਂ ਮਿਲ ਰਿਹਾ
1: ਜੀ?
0: ਕਿਉਂਕਿ ਸਰ 18 ਤੋਂ 30 ਸਾਲ ਦਾ ਵੋਟਰ ਜਿਹੜਾ ਸਿੱਖ ਆਈਡੀਓਲੋਜੀ ਨੂੰ ਫੋਲੋ ਕਰਦਾ ਹੈਗਾ ਆ, ਉਹਦੀ ਇਨਕਲੀਨੇਸ਼ਨ ਜਿਹੜੀ ਆ ਇਸ ਵੇਲੇ ਅਕਾਲੀ ਦਲ ਬਾਦਲ ਪ੍ਰਤੀ ਨਹੀਂ ਰਹੀ ਜੀ।
1: ਬਿਲਕੁਲ,
0: ਉਹਨਾਂ ਦਾ ਝੁਕਾਅ ਜਿਹੜਾ ਹੈਗਾ ਆ ਵਾਰਸ ਪੰਜਾਬ ਵੱਲ ਨੂੰ ਜਾ ਰਿਹਾ ਆ
1: ਜੀ।
0: ਕਿਉਂ? ਕਿਉਂਕਿ ਹਰਕਤਾਂ ਏਦਾਂ ਦੀਆਂ ਹੈਗੀਆਂ ਸਰ, ਆਮ ਬੰਦਾ ਵੀ ਜਿਹੜਾ ਆ ਉਸ ਚੀਜ਼ ਤੇ ਜਿਹੜਾ ਕਿਸੇ ਆਸਥਾ ਰੱਖਦਾ ਆ ਸਿੱਖਿਜ਼ਮ ਦੇ ਵਿੱਚ, ਉਹਦੀ ਸ਼ਰਧਾ ਨੂੰ ਵੀ ਠੇਸ ਲੱਗਦੀ ਹੈਗੀ ਆ ਇਹਨਾਂ ਗੱਲਾਂ ਤੇ ਜੋ ਇਹ ਕਰ ਰਹੇ ਆ
1: ਕਰ ਰਹੇ ਨੇ ਜੀ। ਬਿਲਕੁਲ ਜੀ, ਇੱਕ ਬੇਨਤੀ ਜਰੂਰ ਮੈਂ ਵਿੱਚ ਕਰ ਦਵਾਂ ਦੋਸਤਾਂ ਦੇ ਲਈ ਕਿ ਕਮੈਂਟ ਕੋਈ ਵੀ ਸ਼ਖਸੀਅਤ ਹੈ ਕਿਸੇ ਦੇ ਲਈ ਚੰਗੇ ਸ਼ਬਦਾਂ ਦੇ ਵਿੱਚ ਡਿਸਕਸ਼ਨ ਕਰੋ ਪਲੀਜ਼, ਮੈਂ ਇਹ ਚਾਹਾਂਗਾ ਕਿਉਂਕਿ ਆਪਣਾ ਪਲੇਟਫਾਰਮ ਹਰ ਕਿਸੇ ਨੂੰ ਆਗਿਆ ਦਿੰਦਾ, ਕਿਸੇ ਨੂੰ ਬਲੋਕ ਨਹੀਂ ਕਰਦਾ, ਕੁਛ ਨਹੀਂ ਕਰਦਾ, ਤੇ ਤੁਹਾਡੇ ਵਿਚਾਰ ਕਾਲ ਕਰਕੇ ਵੀ ਤੁਸੀਂ
0: ਸਾਂਝੇ ਕਰ ਸਕਦੇ ਹੋ ਜੀ।
1: ਹਾਂਜੀ,
0: ਮੇਰੀ ਵੀ ਬੇਨਤੀ ਨਾਲ ਲੈ ਲਿਓ, ਗੱਲ ਏਦਾਂ ਹੈਗੀ ਅੱਗੇ ਤਾਂ 15 ਲਾਈਕ ਹੁੰਦੇ ਹੈਗੇ, ਤੁਸੀਂ ਪ੍ਰੋਗਰਾਮ ਕਾਹਦੇ ਵਾਸਤੇ ਐਪੀਸੋਡ ਜਿਹੜਾ ਹੈਗਾ ਆ ਲੌਕ ਕਰਾਉਣਾ, ਰਿਪੋਰਟ ਹੁੰਦੀ ਆ ਜੀ ਉਸ ਚੀਜ਼ ਦੀ, ਇਸ ਕਰਕੇ ਰੱਬ ਦੇ ਵਾਸਤੇ ਇਹਨੂੰ ਲਾਈਕ ਜੇ ਉਂਗਲ ਮਾਰਨੀ ਆ ਤੇ ਪਹਿਲਾਂ ਲਾਈਕ ਤੇ ਉਂਗਲ ਮਾਰੋ, ਫੇਰ ਇਹਨੂੰ ਸ਼ੇਅਰ ਤੇ ਉਂਗਲ ਮਾਰੋ, ਹਾਂਜੀ ਉਧਰਲੇ ਪਾਸੇ ਨੂੰ ਚੱਲੋ ਆਪਣੀ ਐਨਰਜੀ।
1: ਹਾਂਜੀ, ਤੇ ਨਹੀਂ ਵਿਚਾਰ ਹਰ ਕਿਸੇ ਦੇ ਆਪੋ ਆਪਣੇ ਹੋ ਸਕਦੇ ਜਿਹੜਾ ਹੈਗਾ ਆ,
0: ਆਪਾਂ ਜਿਹੜੇ ਸੁਣਨ ਵਾਲੇ ਹੁੰਦੇ ਆਪਣੇ ਤਾਂ ਪਰਿਵਾਰ ਦੇ ਮੈਂਬਰ ਹੀ ਹੁੰਦੇ ਆ,
1: ਪਰ
0: ਮੈਂ ਚਾਹੁੰਦਾ ਹੁਣ ਹਾਂਜੀ ਚਲੋ ਐਨੀ ਵੇ ਤੁਸੀਂ ਨਾ ਭਾਰਤ ਸਾਹਿਬ ਇੱਕ ਬੇਨਤੀ ਆ ਜੀ ਵੀ ਕਾਇੰਡਲੀ ਮੈਂ ਜਦੋਂ ਲੀਵ ਕਰਦਾ ਆ ਨਾ ਜੀ ਉਹ ਤੋਂ ਪਹਿਲਾਂ ਜੀ ਜਿਹੜੇ ਵੀ ਬੰਦੇ ਨਾਲ ਜੁੜੇ ਹੁੰਦੇ ਉਹਨਾਂ ਦੇ ਨਾਂ ਜਰੂਰ ਬੋਲ ਦਿਆ ਕਰੋ, ਕਈ ਵਾਰੀ ਨਾ ਕੋਈ ਸੁਨੇਹਾ ਜਿਹੜਾ ਬੰਦੇ ਨੂੰ ਦੇਣਾ ਹੁੰਦਾ ਆ ਜੀ ਤੇ ਉਹ ਫਿਰ ਬਾਅਦ ਦੇ ਵਿੱਚ ਹਾਂਜੀ ਹਾਂਜੀ ਕੌਣ ਕੌਣ ਨਾਲ ਜੁੜੇ ਆ ਉਹ ਦੱਸ ਦਿਓ, ਜੋਹਲ ਭੈਣ ਜੀ ਤੇ ਜੁੜੇ ਹੈਗੇ ਆ
1: ਤੰਗ ਜੀ, ਜੁੜੇ ਹੋਏ ਨੇ ਔਜਲਾ ਸਾਹਿਬ ਨੇ, ਮੁਹੰਮਦ ਜੀ ਨੇ, ਆਪਣੇ ਸਤਨਾਮ ਜੀ, ਜਾਣੀਆਂ ਚਾਲ ਜੀ, ਪਰਮਿੰਦਰ ਬਰਨ ਜੀ ਫਗਵਾੜੇ ਵਾਲੇ, ਦਵਿੰਦਰ ਭਾਰਤ ਜੀ ਦੁਬਈ ਤੋਂ, ਹਰਵਿੰਦਰ ਜੋਹਲ ਭੈਣ ਜੀ US ਤੋਂ ਜੁੜੇ ਹੋਏ ਨੇ, ਤੇ ਇਸੇ ਤਰ੍ਹਾਂ ਸੁਰਿੰਦਰ ਕੌਰ ਮਾਲ ਜੀ US ਤੋਂ ਜੁੜੇ ਹੋਏ ਨੇ ਜੀ, ਤੇ ਸ਼ਾਇਦ ਕਿਸੇ ਦੋਸਤ ਦਾ ਨਾਂ ਰਹਿ ਵੀ ਗਿਆ, ਰਜਿੰਦਰ ਜੀਰਾ ਜੀ ਜੁੜੇ ਹੋਏ ਨੇ,
0: ਤੇ ਮੁਕੱਦਰ ਜੀ ਨਹੀਂ ਪਹੁੰਚੇ ਜੀ ਅਜੇ?
1: ਹੈਗੇ ਨੇ ਜੀ, ਹੈਗੇ ਨੇ ਜੀ।
0: ਅੱਛਾ ਜੀ, ਅੱਛਾ ਅੱਛਾ, ਠੀਕ ਹੈ ਜੀ, ਠੀਕ ਹੈ
1: ਜੀ,
0: ਉਹ ਕਿਉਂਕਿ ਅੱਜ ਮੁਹੰਮਦ ਜੀ ਦੇ ਨਾਲ ਤਾਂ ਜਿਹੜਾ ਹੈਗਾ ਜੀ ਮੁਕੱਦਰ ਜੀ ਦੀ ਵੀ ਪਰਫਾਰਮੈਂਸ ਆਉਣੀ ਹੈ ਨਾ, ਇਹਨਾਂ ਨੇ ਮੇਰੇ ਨਾਲ ਪ੍ਰੋਮਿਸ ਕੀਤਾ ਸੀ ਕਿ ਕਹਿੰਦੇ ਮੈਂ ਵੀ ਪਰਫਾਰਮੈਂਸ ਦਊਂਗਾ, ਮੈਂ ਕਿਹਾ ਚਲੋ ਜੀ ਵੀ ਉਹ ਜਿਹੜੀ ਇੰਟਰਟੇਨਮੈਂਟ ਵੇਲੇ ਤੁਹਾਡੀ ਇੰਟਰਨੈਸ਼ਨਲ ਨਿਊਜ਼ ਤੁਸੀਂ ਕਰਦੇ ਆ ਉਹਦੇ ਵਿੱਚ ਇੱਕ ਬ੍ਰੇਕ ਜਿਹੜੀ ਹੈਗੀ ਆ ਉਹ ਆ ਜਾਂਦੀ ਹੈਗੀ, ਉਹਨੇ ਨਾਲ ਇੰਟਰਟੇਨਮੈਂਟ ਹੋ ਜਾਂਦਾ ਹੈਗਾ
1: ਜੀ।
0: ਤੇ
1: ਵੱਖਰੀਆਂ ਵੱਖਰੀਆਂ ਪਾਰਟੀਆਂ ਦੀ ਗੱਲ ਕੀਤੀ ਹੈ, ਆਪ ਦੀ ਹੋ ਗਈ, ਚਲੋ ਕਾਂਗਰਸ ਦਾ ਤਾਂ ਕੱਲ ਵੀ ਕੀਤੀ ਸੀ, ਤੇ ਪਰ ਅਕਾਲੀ ਦਲ ਦਾ ਜਿਹੜਾ ਅੱਜ ਸੁਖਬੀਰ ਸਿੰਘ ਬਾਦਲ ਹੋਣਾ ਨੇ ਘਰੋ ਘਰ ਜਿਹੜੀ ਮੁਹਿੰਮ ਸ਼ੁਰੂ ਕੀਤੀ ਹੈ ਉਹਦੇ ਬਾਰੇ ਵਿਸਤਾਰ ਦੇ ਵਿੱਚ ਚਲੋ ਪਹਿਲੀ ਖਬਰ ਮੈਂ ਕੀਤੀ ਹੈ ਸਾਂਝੀ, ਕਿਵੇਂ ਦੇਖਦੇ ਹੋ? ਤੇ ਦੂਸਰੇ ਪਾਸੇ ਇਸੇ ਤਰ੍ਹਾਂ ਹਰਸਿਮਰਤ ਕੌਰ ਬਾਦਲ ਹੋਣੀ ਵੀ ਉਹ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਉਹਨਾਂ ਦਾ ਵੀ ਬਿਆਨ ਜਿਹੜਾ ਆਇਆ ਹੈ, ਕਹਿੰਦੇ ਏਸੀ ਕਮਰਿਆਂ ਦੇ ਵਿੱਚ ਨਹੀਂ ਲੋਕਾਂ ਦੀ ਸਲਾਹ ਦੇ ਨਾਲ ਬਣੇਗਾ ਚੋਣ ਮਨੋਰਥ ਪੱਤਰ। ਹਰਸਿਮਰਤ ਬਾਦਲ ਹੋਣਾ ਨੇ ਵੀ ਗੱਲ ਕਹੀ ਹੈ, ਪੰਜਾਬ ਬਚਾਓ ਮੁਹਿੰਮ ਦਾ ਆਗਾਜ਼ ਜਿਹੜਾ ਕੀਤਾ ਹੈ, ਤੇ ਡੋਰ ਟੂ ਡੋਰ ਜਿਹੜਾ ਨੋਕ ਕਰਨ ਦੀ ਗੱਲ ਜਾਂ ਸੁਖਬੀਰ ਸਿੰਘ ਬਾਦਲ ਹੋਣਾ ਨੇ ਅੱਜ ਆਪਣੇ ਇਲਾਕਿਆਂ ਦੇ ਵਿੱਚੋਂ ਹੀ 10 ਤੋਂ 15 ਮਿੰਟ ਦਿੱਤੇ ਹੈ ਤੇ ਫਾਰਮਾਂ ਦੇ ਉੱਤੇ ਨਾਮ ਵੀ ਦਰਜ ਕੀਤੇ ਹੈ, ਕਿਵੇਂ ਦੇਖਦੇ ਹੋ ਜੀ?
0: ਪਰ ਐਸਾ ਬੇਨਤੀ ਆ ਕਿ ਮੈਂ ਤੁਹਾਨੂੰ ਆਫਲਾਈਨ ਵੀ ਇਹ ਬੇਨਤੀ ਕੀਤੀ ਸੀ ਵੀ ਜੇ ਅੱਜ ਵੀ ਇਹਨਾਂ ਲੋਕਾਂ ਨੂੰ ਲੋਕਾਂ ਦੇ ਵਿੱਚ ਜਾ ਕੇ ਜਿਹੜਾ ਆ ਉਹ ਮੈਨੀਫੈਸਟੋ ਲਿਖਣਾ ਪੈ ਰਿਹਾ ਹੈਗਾ ਆ ਜੀ, 50-50 ਸਾਲ ਤਾਂ ਇਹਨਾਂ ਨੇ ਰਾਜ ਕੀਤਾ ਜੀ,
1: ਰਾਜਨੀਤੀ,
0: ਅਜੇ ਤੱਕ ਇਹਨਾਂ ਨੂੰ ਮੁੱਦਿਆਂ ਦੀ ਸਮਝ ਹੀ ਨੀ ਆਈ ਜੀ।
1: ਬਿਲਕੁਲ,
0: ਤੁਸੀਂ ਜਿਹੜਾ ਹੈਗਾ ਫੇਰ ਤੁਸੀਂ ਆ ਜਿਹੜਾ ਮੈਨੀਫੈਸਟੋ ਬਣਾ ਤੁਸੀਂ ਫਾਰਮੈਲਿਟੀਆਂ ਕਰਦੇ ਆ, ਤੁਸੀਂ ਜਿਹੜਾ ਇਹਦੇ ਉੱਤੇ ਪੂਰੇ ਉਤਰੇ ਅੱਜ ਤੱਕ, ਕਿੰਨੇ ਮੈਨੀਫੈਸਟੋ ਹੈਗੇ ਜਿਹੜੇ ਤੁਸੀਂ ਜਿਹੜੇ ਅੱਜ ਤੱਕ ਪੂਰੇ ਫੁੱਲ ਕਰ ਦਿੱਤੇ ਆਪਣੇ ਜਿਹੜੇ ਉਹਨਾਂ ਦੇ ਵਿੱਚ ਵਾਅਦੇ ਕੀਤੇ ਸੀ, ਤੁਸੀਂ ਜਿਹੜਾ ਆ ਸਟੇਟ ਦੀ ਅੱਜ ਦੀ ਫਾਈਨੈਂਸ਼ੀਅਲ ਜਿਹੜੀ ਆ ਉਹ ਸਿਚੁਏਸ਼ਨ ਦੇਖ ਕੇ ਹਾਂਜੀ ਉਹਦੇ ਮੁਤਾਬਕ ਪੋਲਿਸੀਜ਼ ਲੈ ਕੇ ਤੇ ਆਪਣੀਆਂ ਡਰਾ ਕਰਕੇ ਤੇ ਲੋਕਾਂ ਨੂੰ ਤਾਂ ਇਹ ਕਰੋ ਵੀ ਭਾਈ ਸਾਡੇ ਕੋਲੋਂ ਜਿਹੜਾ ਆ ਆਖ ਚੀਜ਼ ਨਹੀਂ ਦਿੱਤੀ ਜਾਣੀ ਤੁਹਾਨੂੰ, ਅਸੀਂ ਬੰਦ ਕਰਨਾ ਸਫ਼ਰ, ਅਸੀਂ ਪੰਜਾਬ ਲਿਆਉਣਾ ਪੈਰਾਂ ਤੇ, ਤੁਸੀਂ ਸੱਚ ਬੋਲੋ, ਤੁਸੀਂ ਕਿਉਂ ਕਾਹਦੇ ਵਾਸਤੇ ਲੋਕਾਂ ਨੂੰ ਪੁੱਛੀ ਆ, ਲੋਕੀ ਕਹਿੰਦੇ ਠੀਕ ਹੈ।

0: ਜਿੱਦਾਂ ਹੈਗੇ ਆ ਤੁਸੀਂ ਆਏ ਹੈਗੇ ਜੀ, ਆਹ ਚਾਹੀਦਾ ਜੀ, ਆਹ ਚਾਹੀਦਾ ਜੀ, ਉਹ ਕਰ ਦੇਣਾ ਹੈਗਾ ਤੇ ਕਰਨਾ ਕਿੱਥੋਂ ਆ ਫਿਰ ਤੁਹਾਡੇ ਕੋਲ ਗਰਾਊਂਡ ਦੇ ਉੱਤੇ ਜਿਹੜਾ ਜੀ ਜਦੋਂ ਰਿਜ਼ਲਟ ਨਾ ਦੇ ਹੋਇਆ ਜੀ ਸਰ। ਮੈਂ ਨਾ ਤੁਸੀਂ ਪ੍ਰਗਟ ਸਿੰਘ ਹੋਣਾ ਦੀ ਜਿਹੜੀ ਉਹ ਵੀਡੀਓ ਦੇਖੀ ਸੀ ਆਪਾਂ, ਜਿਹੜੀ ਉਹਨਾਂ ਨੇ ਗੱਲ ਕੀਤੀ ਸੀ PTC ਸਮਾਗਮ ਦੇ ਵਿੱਚ, ਉਹਨਾਂ ਨੇ ਬੜੀ ਵੱਡੀ ਗੱਲ ਕਹੀ ਸੀ ਵੀ ਪੋਲੀਟੀਕਲ ਲੀਡਰ ਹੋ ਗਏ ਤੇ ਬਿਊਰੋਕ੍ਰੈਟਸ ਹੋ ਗਏ, ਹਾਂਜੀ ਇਹਨਾਂ ਨੇ ਬੇੜਾ ਗਰਕ ਕੀਤਾ
1: ਜੀ।
0: ਵਿੱਚ ਟੈਕਨੋਕ੍ਰੇਟ ਚਾਹੀਦੇ ਹੈਗੇ ਸੀ, ਟੈਕਨੋਕ੍ਰੇਟ ਉਹ ਬੰਦੇ ਹੁੰਦੇ ਹੈਗੇ ਆ ਕਿ ਜਿਹਨਾਂ ਦਾ ਉਸ ਫੀਲਡ ਦੇ ਵਿੱਚ ਜਿਹੜਾ ਆ ਟੈਕਨੀਕ ਜਾਣਦੇ ਹੈਗੇ, ਐਕਸਪਰਟ ਆ ਜੀ, ਹਾਂਜੀ
1: ਬਿਲਕੁਲ।
0: ਉਹਨਾਂ ਨੂੰ ਮਿਸ ਕਰ ਦਿੱਤਾ ਵਿੱਚੋਂ, ਇਸੇ ਕਰਕੇ ਪਾਲਿਸੀ ਬਣਦੀ ਹੈਗੀ ਆ ਤੇ ਗਰਾਊਂਡ ਦੇ ਉੱਤੇ ਉਤਰਦੀ ਨੀ, ਇੰਪਲੀਮੈਂਟੇਸ਼ਨ ਵੇਲੇ ਜਿਹੜਾ ਆ ਕੰਮ ਖਤਮ ਹੋ ਜਾਂਦਾ ਜੀ
1: ਜੀ ਬਿਲਕੁਲ ਹੈ ਜੀ।
0: ਉਹ ਸਰ ਉਹ ਕਰਕਸ ਆਫ ਦਾ ਮੈਟਰ ਆ, ਉਹ ਜਿਹੜਾ ਆ ਉਹ ਚੀਜ਼ ਨੂੰ ਅੰਡਰਲਾਈਨ ਕਰ ਲਿਆ ਜਾਵੇ ਕਿ ਸਮੱਸਿਆ ਇੱਥੇ ਖੜੀ ਆ ਜੀ, ਉਹ ਇਸ ਕਰਕੇ ਖੜੀ ਹੈਗੀ। ਲੋਕਾਂ ਨੂੰ ਕੀ ਪੁੱਛਦੇ ਹੈਗੇ ਆ, ਲੋਕੀ ਤਾਂ ਕਹਿਣਗੇ ਹਾਂ ਜੀ ਵੀ ਜਿੱਥੇ ਜਿਹੜੇ ਆ ਕਿ ਤੁਸੀਂ ਜਿਹੜੇ ਆ ਉਹ ਦਾਣੇ ਦਿੰਦੇ ਹੈਗੇ ਜੀ, ਖੰਡ ਵੀ ਦਿਆ ਕਰੋ, ਹਾਂਜੀ ਲੋਕਾਂ ਨੂੰ ਤਾਂ ਤੁਸੀਂ ਫ੍ਰੀ ਬੀਜ ਦੇ ਉੱਤੇ ਲਾ ਲਿਆ ਹੈ ਜੀ,
1: ਜੀ
0: ਸਟੇਟ ਦੀ ਹਾਲਾਤ ਕੀ ਹੈਗੇ ਤੁਸੀਂ ਤਾਂ ਇਹ ਦੇਖੋ, ਤੇ ਲੋਕਾਂ ਨੂੰ ਜੇ ਕੋਲ ਜਾਣਾ ਹੀ ਆ ਤੇ ਉਹਨਾਂ ਨੂੰ ਕਨਵਿੰਸ ਕਰੋ ਕਿ ਭਾਈ ਜੇ ਤੁਸੀਂ ਆਪਣੇ ਬੱਚਿਆਂ ਦਾ ਸੋਹਣਾ ਭਵਿੱਖ ਚਾਹੁੰਦੇ ਆ, ਇੱਥੇ ਨੌਕਰੀਆਂ ਚਾਹੁੰਦੇ ਆ, ਇੱਥੇ ਸਾਨੂੰ ਆਹ ਐਜੂਕੇਸ਼ਨ ਇੰਸਟੀਟਿਊਸ਼ਨ ਜਿਹੜੀਆਂ ਹੈਗੀਆਂ ਇਹਨਾਂ ਨੂੰ ਬਣਾਉਣਾ ਪਊਗਾ, ਇੱਥੇ ਇਹਨਾਂ ਵਾਸਤੇ ਟੀਚਰ ਇੰਗੇਜ ਕਰਨੇ ਪੈਣਗੇ, ਪੈਸੇ ਚਾਹੀਦੇ ਉਹਦੇ ਵਾਸਤੇ, ਉਹ ਇੰਪਲਾਇਮੈਂਟ ਵੀ ਜਨਰੇਟ ਹੋਊਗੀ। ਪਰ ਜੇ ਆਪਾਂ ਫ੍ਰੀ ਵੀਜ਼ ਜਿਹੜੀਆਂ ਜੇ ਆਪਾਂ ਇਹ ਜਦੋਂ ਨਹੀਂ ਮਿਲਦੀਆਂ ਸੀ ਉਦੋਂ ਵੀ ਸਾਡੇ ਬਜ਼ੁਰਗ ਸਰਵਾਈਵ ਕਰਦੇ ਸੀ
1: ਜੀ ਬਿਲਕੁਲ,
0: ਹਾਂਜੀ ਤੇ ਅੱਜ ਵੀ ਜਿਹੜਾ ਹੈਗਾ ਆ ਤੇ ਇਹ ਚੀਜ਼ਾਂ ਜਿਹੜੀਆਂ ਤੁਹਾਡੇ ਤੱਕ ਤਾਂ ਜਿਹੜਾ ਹੈਗਾ 10 ਰੁਪਈਏ ਪਹੁੰਚਦੇ ਆ, 90 ਰੁਪਈਏ ਤਾਂ ਵਿੱਚੋਂ ਜਿਹੜਾ ਹੈਗਾ ਆ ਦੂਜੇ ਜਿਹੜੇ ਆ ਉਹ ਹੋਰ ਕੋਈ ਲੈ ਜਾਂਦਾ, ਤੇ ਇਸ ਕਰਕੇ ਤੁਸੀਂ ਇਹ ਆਪਣਾ 10 ਰੁਪਏ ਜੇ ਛੱਡੋਗੇ ਸਾਨੂੰ ਇਹ ਪਾਲਿਸੀ ਬਣਾਉਣ ਦੀ ਲੋੜ ਨਹੀਂ ਪਏਗੀ, ਉਹ 90 ਰੁਪਏ ਦੀ ਲੁੱਟ ਵੀ ਬੰਦ ਹੋਏਗੀ ਤੇ ਆਪਾਂ ਜਿਹੜਾ ਇਹ ਪੈਸਾ ਜਿਹੜਾ ਹੈਗਾ ਪੋਜ਼ਿਟਿਵਲੀ ਜਿਹੜਾ ਆ ਇਨਵੈਸਟ ਕਰਾਂਗੇ।
1: ਬਿਲਕੁਲ ਹੈ ਜੀ, ਦੇਖੋ ਮੈਂ ਇਹ ਵਾਰੀ ਸੋਚਦਾ ਲਾਲੇ ਜਿਹੜੇ ਹੈਗੇ
0: ਤੁਸੀਂ ਤਾਂ
1: ਇਹਦੇ ਵਿੱਚ ਇੱਕ ਚੀਜ਼ ਹੋਰ ਸੋਚਦਾ, ਚਲੋ ਸੁਖਬੀਰ ਬਾਦਲ ਹੁਣੀ ਇਕਨੋਮਿਕਸ ਦੇ ਮਾਸਟਰ ਹੋਈ ਕੀਤੀ ਹੋਈ ਹੈ ਉਹਨਾਂ ਨੇ, ਕਿਉਂ ਨੀ ਉਹਨਾਂ ਦਾ ਆਪਣਾ PTC ਚੈਨਲ ਹੈ ਸਾਰਾ ਕੁਝ ਹੈ ਉਹਦੇ ਉੱਤੇ ਡਿਬੇਟ ਇੱਦਾਂ ਦੀ ਹੈ, ਕਿਉਂ ਨੀ ਸ਼ੁਰੂ ਕਰਦੇ ਕਿ ਜਿਹੜੇ ਸੁਹਿਰਦ ਲੋਕ ਨੇ ਜਾਂ ਇਹਨਾਂ ਚੀਜ਼ਾਂ ਨੂੰ ਸਮਝਦੇ ਆ, ਚਲੋ ਆਮ ਆਵਾਮ ਦੇ ਉੱਪਰ ਦੀਆਂ ਚੀਜ਼ਾਂ ਲੰਘ ਜਾਂਦੀਆਂ ਨੇ, ਪਰ ਉਹ ਸਾਰੀਆਂ ਡਿਸਕਸ਼ਨਾਂ ਜਿਹੜੀਆਂ ਹੈਲਥੀ ਡਿਸਕਸ਼ਨਾਂ ਕਿਤੇ ਨਾ ਕਿਤੇ, ਚਲੋ ਇਹ ਨੀ ਕਹਿੰਦੇ ਕਿ PTC ਦੇ ਉੱਤੇ ਜਾਂ ਹੋਰ ਬਹੁਤ ਸਾਰੇ ਪਲੇਟਫਾਰਮ ਨੇ ਜਾਂ ਲੋਕਾਂ ਦੇ ਵਿੱਚ ਬੈਠ ਕੇ ਉਹਨਾਂ ਦੇ ਉੱਤੇ ਹੈਲਥੀ ਡਿਸਕਸ਼ਨਾਂ ਹੋਣੀਆਂ ਚਾਹੀਦੀਆਂ ਨੇ, ਜਿਵੇਂ ਪ੍ਰਗਟ ਸਿੰਘ ਦਾ ਉਹਨਾਂ ਦਾ ਤੁਸੀਂ ਗੱਲ ਕੀਤੀ ਹੈ, ਤਾਂ ਉਹ ਕਿਤੇ ਨਾ ਕਿਤੇ ਵਿੱਚੋਂ ਕੁਝ ਨਾ ਕੁਝ ਨਿਕਲ ਕੇ ਆਏਗਾ, ਹੱਲ ਵੀ ਨਿਕਲਣਗੇ ਜੀ ਇਹਨਾਂ ਮੁੱਦਿਆਂ ਤੋਂ। 3100 ਦੇ ਦਿੱਤਾ ਜੀ, ਪੈਨਸ਼ਨ ਵਧਾ ਦਿੱਤੀ ਜੀ, ਜਾਂ 1 ਲੱਖ ਰੁਪਇਆ, ਕੀ ਹਰ ਕੋਈ ਇੱਥੇ ਵਿਅਕਤੀ ਜਿਹੜਾ ਸਿਰਫ ਵਿਆਹ ਕਰਵਾਉਣ ਨਹੀਂ ਆਇਆ ਜੀ?
0: ਗੱਲ ਤਾਂ ਇਹੀ ਹੈ ਨਾ ਜੀ, ਵੀ ਤੁਸੀਂ ਜਿਹੜਾ 51,000 ਤੋਂ ਜਗ੍ਹਾ 1,00,000 ਕਰ ਦਿਆਂਗੇ ਜੀ, ਮਤਲਬ ਇਹ ਹੈਗਾ 1,00,000 ਕਿੱਥੋਂ ਕਰ ਦੇਣਾ ਹੈਗਾ ਜੀ? ਸਟੇਟ ਤਾਂ ਤੁਹਾਡੀ ਜਿਹੜੀ ਹੈ ਜਿੱਦਣ ਤੋਂ ਅਗਲਿਆਂ ਨੇ ਛੱਡ ਕੇ ਜਾਣੀ ਹੈਗੀ ਹੈ, 5,00,000 ਕਰੋੜ ਦੀ ਕਰਜ਼ੇ ਦੇ ਹੋਣੀ ਹੈ ਜੀ, ਤੁਸੀਂ ਤੁਹਾਡੇ ਕੋਲ ਤਾਂ ਟੀਚਰਾਂ ਦੀਆਂ ਤਨਖਾਹਾਂ ਨੀ ਦੇ ਹੋਣੀਆਂ ਜੀ, ਤਾਂ ਤੁਸੀਂ ਕਿੱਥੋਂ ਦੇ ਦੇਣਾ ਜੀ? ਕਿਉਂ ਲੋਕਾਂ ਨੂੰ ਝੂਠੇ ਸਬਜ਼ਵਾ ਦਿਖਾਉਂਦੇ ਆ ਵੀ ਇੱਕ ਵਾਰੀ ਸਾਡਾ ਕੁਰਸੀ ਨੂੰ ਹੱਥ ਪੈ ਜਾਵੇ ਜੀ?
1: ਜੀ ਬਿਲਕੁਲ,
0: ਮੈਂ ਕਹਿੰਦਾ ਹੈਗਾ ਜੀ ਕਿ ਜਿਹੜੇ ਬੰਦੇ ਏਦਾਂ ਦਾ ਝੂਠ ਪਰੋਸਦੇ ਹੈਗੇ ਉਹ ਡਿਸਕਾਰਡ ਹੋਣੇ ਚਾਹੀਦੇ। ਜਿਹੜਾ ਬੰਦਾ ਸਹੀ ਲੈ ਕੇ ਆਉਂਦਾ ਹੈਗਾ ਨਾ ਜੀ, ਵੀ ਆਹ ਲਓ ਜੀ ਮੇਰੇ ਕੋਲ ਆਹ ਪਲਾਨ ਹੈਗਾ ਆ ਜੀ, ਇਸ ਪਲਾਨ ਮੁਤਾਬਕ ਮੈਂ ਨੀ ਦੇ ਸਕਦਾ ਹੈਗਾ ਜੀ, ਉਹਨੂੰ ਓਨਰ ਕਰਨਾ ਚਾਹੀਦਾ ਹੈਗਾ ਆ ਜੀ, ਉਹ ਆ ਕੇ ਜਿਹੜਾ ਆ। ਦੂਜਾ ਵੀ ਚੈੱਕ ਜਨਤਾ ਤੇ ਬਾਅਦ ਦੇ ਵਿੱਚ ਲੱਗੇ, ਲੀਡਰਾਂ ਤੇ ਚੈੱਕ ਪਹਿਲਾਂ ਲੱਗੇ
1: ਜੀ ਬਿਲਕੁਲ।
0: ਸਰ ਅੱਜ ਕੱਲ ਜਿਹੜਾ ਆ ਤੁਹਾਨੂੰ 1,000 ਰੁਪਏ ਦੇ ਵਿੱਚ ਪੈਕੇਜ ਪੈ ਜਾਂਦਾ ਆ ਜੀ, ਤੇ ਉਹ 88 ਦਿਨ 90 ਦਿਨ ਦਾ, ਉਹਦੇ ਬਾਵਜੂਦ 15,000 ਰੁਪਇਆ ਟੈਲੀਫੋਨ ਦਾ ਬਿੱਲ ਜਾਂਦਾ ਪਿਆ, ਜਿੱਦਾਂ ਪੁਰਾਣੇ ਜਮਾਨੇ ਚ STD ਕਾਲ ਲੱਗਦੀ ਹੁੰਦੀ ਸੀ ਉਸ ਤਰੀਕੇ ਦੇ ਨਾਲ, ਉਹ ਚੀਜ਼ਾਂ ਜਿਹੜੀਆਂ ਆ ਉਹ ਬੰਦ ਹੋਣੀਆਂ ਚਾਹੀਦੀਆਂ ਜੀ
1: ਬਿਲਕੁਲ।
0: ਦੇਰ ਸ਼ੁੱਡ ਬੀ ਨੋ ਮੈਡੀਕਲ ਕਲੇਮ ਹੈ ਜੀ, ਕਾਹਦੇ ਵਾਸਤੇ ਮੈਡੀਕਲ ਕਲੇਮ ਜਿਹੜਾ ਆ ਲੀਡਰਾਂ ਦਾ ਹੋਵੇ ਜੀ? ਜਦੋਂ ਕਿ ਜਦ ਪਬਲਿਕ ਜਿਹੜੀ ਆ ਇੰਸ਼ੋਰੈਂਸ ਲੈਂਦੀ ਹੈਗੀ ਆ ਤੇ ਮੈਡੀਕਲ ਇੰਸ਼ੋਰੈਂਸ ਪਰਚੇਜ ਕਰਦੀ ਆ ਤੇ ਉਹ ਇੰਸ਼ੋਰ ਹੋ ਜਾਂਦੀ ਹੈਗੀ ਆ, ਜਿਹੜੇ ਨਹੀਂ ਕਰ ਸਕਦੇ ਉਸ ਜਗ੍ਹਾ ਦੇ ਉੱਤੇ ਆ ਸਕਦੇ ਹੈਗੇ, ਉਹਨਾਂ ਨੂੰ ਤਾਂ ਸਰਕਾਰ ਦਾ ਜਿਹੜਾ ਹੈਗਾ ਫਰਜ਼ ਬਣਦਾ ਆ ਕਿ
1: ਅੱਜ ਵੀ ਦੇਖੋ ਚਾਹੇ ਜਿਹੜੀ ਮਰਜ਼ੀ ਹਕੂਮਤ ਹੈ ਜਾਂ ਪਹਿਲਾਂ ਵੀ ਆਈਆਂ ਨੇ, ਇਹਨਾਂ ਨੂੰ ਪਤਾ ਕਿ ਸਾਡੀ ਸਟੇਟ ਜਿਹੜੀ ਹੈ ਕਲੈਪਸ ਦੇ ਵਿੱਚ ਜਾ ਰਹੀ ਹੈ, ਕ੍ਰਾਈਸਿਸ ਦੇ ਵਿੱਚ ਹੈ, ਜੇ ਆਪਾਂ ਦੇਖਿਆ ਜਾਵੇ ਇਕਨੋਮਿਕ ਦੇ ਪੱਖ ਤੋਂ, ਤਾਂ ਕੀ ਇਹਨਾਂ ਨੇ ਕਦੇ ਆਪਣੀਆਂ ਤਨਖਾਹਾਂ ਜਿਹੜੀਆਂ ਘਟਾਈਆਂ ਨੇ, ਜਾਂ ਉਹ ਜਾਂ ਉਹਨਾਂ ਦੇ ਉੱਤੇ ਲਗਾਮ ਲਾਈ ਹੈ ਕਿ ਨਹੀਂ ਭਾਈ ਇਸ ਵਾਰੀ ਨਹੀਂ ਵਧਾ ਸਕਦੇ ਮੁਲਾਜ਼ਮ ਜਿਹੜੇ ਨੇ ਉਹਨਾਂ ਨੂੰ ਘਟਾਉਣ ਦੀ ਗੱਲ ਜਾਂ ਵਧਾਉਣ ਦੀ ਗੱਲ, ਜਾਂ ਜਿੱਥੋਂ ਵੀ ਕਿਤੇ ਬਚਤ ਕੀਤੀ ਜਾ ਸਕਦੀ ਹੈ ਜਾਂ ਪੁਲਿਸ ਨਫਰੀ ਜਿਹੜੇ ਗਾਰਡ ਨਾਲ ਲਈ ਫਿਰਦੇ ਆ ਇੰਨੀ ਵੱਡੀ ਤਾਦਾਦ ਦੇ ਉੱਤੇ, ਜਾਂ ਕਿਤੇ ਨਾ ਕਿਤੇ ਰੋਜ਼ ਹੀ ਮੂੰਹ ਚੱਕ ਕੇ ਹਜ਼ਾਰ ਗੱਡੀ ਨਾਲ ਹਜ਼ਾਰ ਬੰਦਾ ਨਾਲ ਲੈ ਕੇ ਕਦੀ ਕੋਈ ਇੱਧਰ ਨੂੰ ਤੁਰ ਪੈਂਦਾ ਕਦੇ ਕੋਈ ਉੱਧਰ ਨੂੰ ਤੁਰ ਪੈਂਦਾ, ਉਹ ਪੈਟਰੋਲ ਦਾ ਡੀਜ਼ਲ ਦਾ ਗੈਸ ਦਾ ਖਰਚਾ ਜਾਂ ਉਹ ਮੁਲਾਜ਼ਮਾਂ ਦੀਆਂ ਤਨਖਾਹਾਂ ਰੋਟੀ ਪਾਣੀ ਜਿਹੜਾ ਉਹਨਾਂ ਨੂੰ ਖਿਲਾਇਆ ਜਾਂਦਾ ਉਸ ਦਿਨ ਦੇ ਵਿੱਚ, ਸੈਣੀ ਸਾਹਿਬ ਉਹ ਸਰਕਾਰੀ ਖਾਤੇ ਚੋਂ ਜਾਂਦਾ ਕਿ ਇਹਨਾਂ ਦੇ ਆਪਣੇ ਪੱਲਿਓ ਜਾਂਦਾ ਜੀ?
0: ਆਪਣੇ ਪੱਲਿਓ ਸਰ ਜਾਂਦਾ ਹੋਵੇ ਤੇ ਕਦੀ ਘਰੋਂ ਨਾ ਨਿਕਲਣ ਜੀ।
1: ਜੀ
0: ਉਹ ਤਾਂ ਸਰ ਇਹ ਤਾਂ ਕਿੰਗ ਆ ਕਿੰਗ ਜੀ।
1: ਜੀ
0: ਇਹ ਤਾਂ ਮਤਲਬ ਜਦੋਂ ਇੱਕ ਵਾਰੀ ਬਣ ਗਏ ਨਾ ਜੀ ਤੇ ਫੇਰ ਬਾਦਸ਼ਾਹ ਆ ਜੀ।
1: ਬਿਲਕੁਲ ਆ ਜੀ।
0: ਸੋ ਇਸ ਕਰਕੇ ਜਿਹੜਾ ਆ ਉਹ ਸਰ ਤੁਸੀਂ ਇਹ ਤਾਂ ਦੇਖੋ ਕਿੱਡੀ ਤਰਾਸਦੀ ਆ ਪੰਜਾਬ ਦੀ, ਬਾਕੀ ਸਟੇਟਾਂ ਚ ਨੀ ਜੀ ਏਦਾਂ।
1: ਜੀ
0: ਪੰਜਾਬ ਦੀ ਕਿੱਡੀ ਵੱਡੀ ਤਰਾਸਦੀ ਆ ਕਿ ਲੀਡਰ ਦੀ ਇਨਕਮ ਦਾ ਇਨਕਮ ਟੈਕਸ ਵੀ ਟੈਕਸ ਪੇਅਰ ਦੇ ਪੈਸੇ ਜੋ ਜਾਂਦਾ ਜੀ।
1: ਜੀ ਬਿਲਕੁਲ ਜੀ, ਉਹ ਵੀ ਪੱਲਿਓ ਨਹੀਂ ਦਿੰਦਾ।
0: ਜਨਤਾ ਤਾਂ ਇਹੀ ਸੋਚੂਗੀ ਮਰ ਜਾ ਤੇਰਾ ਤਾਂ ਕੁਛ ਨਾ ਵਧੇ ਜੀ, ਤੇਰਾ ਤਾਂ ਜਿਹੜੀ ਇਨਕਮ ਸਾਰੀ ਉਜੜ ਜਾਏ, ਸਾਨੂੰ ਤਾਂ ਟੈਕਸ ਤਾਂ ਸਾਨੂੰ ਦੇਣਾ ਪੈਂਦਾ ਜੀ।
1: ਜੀ ਬਿਲਕੁਲ ਹੈ ਜੀ।
0: ਵੀ ਜੇ ਤੁਹਾਡੀ ਇਨਕਮ ਹੈ ਜੀ ਤੇ ਤੁਹਾਨੂੰ ਟੈਕਸ ਪਿਆ ਨਾ ਜੀ।
1: ਜੀ ਬਿਲਕੁਲ।
0: ਤੇ ਤੁਸੀਂ ਟੈਕਸ ਕਿਉਂ ਨੀ ਦਿੰਦੇ ਆਪਣਾ ਜੀ?
1: ਜੀ
0: ਤੁਸੀਂ ਟੈਕਸ ਪੇਅਰ ਦੇ ਪੈਸੇ ਦੇ ਵਿੱਚੋਂ ਜਿਹੜਾ ਹੈਗਾ ਆ ਟੈਕਸ ਦੇਣਾ ਜੀ।
1: ਬਿਲਕੁਲ ਹੈ ਜੀ।
0: ਔਰ ਕੀਤਾ ਇਹ ਜੜਾਂ ਜਿਹੜੀਆਂ ਹੈਗੀਆਂ ਅਕਾਲੀਆਂ ਨੇ ਵੇੜਾ ਗਰਕ ਕੀਤਾ ਜੀ।
1: ਜੀ
0: ਮੁਲਾਜ਼ਮ ਰੱਖਦੇ ਤੇ 3 ਸਾਲ ਤੱਕ ਉਹਨਾਂ ਨੂੰ ਬੇਸਿਕ ਸੈਲਰੀ ਦੇਣੀ ਹੈਗੀ ਆ ਜੀ, ਮੁੜ ਕੇ 3 ਸਾਲਾਂ ਬਾਅਦ ਸਿੱਧੀ ਤਨਖਾਹ ਜਿਹੜੀ ਹੈਗੀ ਅਗਲੇ ਬੰਦੇ ਦੀ 50-55 ਹਜ਼ਾਰ ਤੇ 3 ਸਾਲ ਅਗਲਾ 10-10 ਹਜ਼ਾਰ ਦੇ ਵਿੱਚ ਗੁਜ਼ਾਰਾ ਕਰੇ ਜੀ।
1: ਜੀ ਬਿਲਕੁਲ ਹੈ ਜੀ। ਜੀ
0: ਸਰ ਮੈਂ ਨਾ ਜੀ ਇੱਕ ਜਿਹੜਾ ਹੈਗਾ ਤੇ ਆਫਿਸ ਦੇ ਵਿੱਚ ਗਿਆ
1: ਜੀ,
0: ਤੇ ਉੱਥੇ ਨਾ ਜਿਹੜਾ ਉੱਥੇ ਆਫਿਸਰ ਸੀਗਾ ਜੀ, ਐਗਜ਼ੈਕਟਿਵ ਆਫਿਸਰ ਸੀਗਾ ਜੀ, ਹੀ ਵਾਜ਼ ਨਿਊਲੀ ਅਪੁਆਇੰਟੀ, ਤੇ ਉਹ ਜਿਹੜਾ ਆ ਸਕੂਟਰ ਦੇ ਉੱਤੇ ਆਪਣਾ ਐਕਟਿਵਾ ਤੇ ਆਇਆ ਤੇ ਆ ਕੇ ਤੇ ਬਹਿ ਗਿਆ ਜੀ।
1: ਜੀ
0: ਉਹਦਾ ਸਰ ਜਿਹੜਾ ਆ ਪੀਅਨ ਆਇਆ ਤੇ ਉਹਦੇ ਕੋਲ ਆਲਟੋ ਗੱਡੀ ਸੀ ਤੇ ਉਹਨੇ ਆਪਣੀ ਗਲਟੋ ਲਾਈ ਤੇ ਇੱਦਾਂ ਕਰਕੇ, ਉਹ ਮੈਂ ਕਿਹਾ ਪੀਅਨ ਆਲਟੋ ਤੇ ਆਇਆ ਉਹ ਐਕਟਿਵਾ ਤੇ ਆਇਆ, ਕਹਿੰਦਾ ਪੀਅਨ ਦੀ ਤਨਖਾਹ ਹੈਗੀ ਆ 65,000 ਰੁਪਇਆ ਸਰ
1: ਹੈਂਜੀ,
0: ਤੇ ਉਹਦੀ ਜਿਹੜੀ ਹੈਗੀ ਆ ਉਹ 12,000 ਆ ਜੀ ਜਿਹੜਾ ਐਗਜ਼ੈਕਟਿਵ ਆਫਿਸਰ, ਉਹ ਹੁਣ ਗੱਲ ਤਾਂ ਇਹ ਹੈਗਾ ਆ ਉਹ ਜਿਹੜਾ 12,000 ਵਾਲੇ ਦਾ ਆਰਡਰ ਫੋਲੋ ਕਰੂਗਾ ਜੀ, ਉਸ ਤਰੀਕੇ ਨਾਲ ਉਹਦੇ ਅੰਦਰ ਕੀ ਰਿਸਪੈਕਟ ਰਹੂਗੀ ਜੀ?
1: ਕੁਛ ਵੀ ਨਹੀਂ ਸੀ।
0: ਔਰ 3 ਸਾਲ ਤੱਕ ਉਹਦੀ ਰਹਿਣੀ ਹੈਗੀ ਜੀ, 3 ਸਾਲ ਬਾਅਦ ਉਹਦੀ 1,00,000 ਰੁਪਇਆ ਤਨਖਾਹ ਹੋ ਜਾਣੀ ਜੀ।
1: ਜੀ ਬਿਲਕੁਲ ਹੈ ਜੀ।
0: ਤੋਂ ਇਸ ਕਰਕੇ ਸਾਨੂੰ ਤਾਂ ਸਮਝ ਨੀ ਆਈ ਜੀ ਵੀ ਇੱਕ ਇਹ ਬਿਊਰੋਕ੍ਰੇਟ ਜਿਹੜੇ ਹੈਗੇ ਆ ਜੀ ਉਹਨਾਂ ਨੇ ਮਤਲਬ ਪੰਜਾਬ ਦਾ ਬੇੜਾ ਬਿਠਾਉਣ ਦੇ ਵਿੱਚ ਜੇ ਲੀਡਰਾਂ ਨੇ ਘੱਟ ਨਹੀਂ ਨਾ ਕੀਤੀ ਜੀ, ਤੇ ਸਾਡੇ ਬਿਊਰੋਕ੍ਰੇਟ ਜਿਹੜੇ ਹੈਗੇ ਉਹ ਵੀ ਬਰਾਬਰ ਦੇ ਦੋਸ਼ੀ ਹੈਗੇ ਆ ਜੀ, ਉਹਨਾਂ ਨੇ ਵੀ ਬੇੜਾ ਬਿਠਾਇਆ ਜੀ, ਉਹ ਸਿਰਫ ਲੀਡਰਾਂ ਦੀ ਚਾਪਲੂਸੀ ਕਰਦੇ ਰਹੇ, ਨਾ ਉਹਨਾਂ ਨੇ ਜਨਤਾ ਵੱਲ ਨੂੰ ਧਿਆਨ ਕੀਤਾ ਨਾ ਪੰਜਾਬ ਦੇ ਮੁੱਦਿਆਂ ਵੱਲ ਨੂੰ। ਭਾਰਤ ਸਾਹਿਬ ਮੈਂ ਮਤਲਬ ਜਿਹੜਾ ਹੈਗਾ ਆਪਣੇ ਨਾ ਸੋਸ਼ਲ ਮੀਡੀਆ ਤੇ ਚਲੋ ਬਹੁਤ ਬੰਦਿਆਂ ਨੂੰ ਸੁਣਨ ਨੂੰ ਮਿਲ ਜਾਂਦਾ ਹੈਗਾ, ਮੈਂ ਪੰਜਾਬ ਦੇ ਜਿਹੜੇ ਆ ਕੁਛ ਇੱਕ ਜਿਹੜੇ ਜਰਨਲਿਸਟ ਆ ਜਦੋਂ ਉਹਨਾਂ ਨੂੰ ਸੁਣਦਾ ਆ ਨਾ ਜੀ ਤੇ ਪੰਜਾਬ ਦੇ ਮੁੱਦਿਆਂ ਤੇ ਬੋਲਦੇ, ਤੇ ਮੈਂ ਇਹ ਸੋਚਦਾ ਹੈਗਾ ਇਹ ਕਿ ਯਾਰ ਇਹ ਬੰਦਿਆਂ ਦੀ ਆਪਾਂ ਇੰਟੈਲੀਜੈਂਸ ਦਾ ਫਾਇਦਾ ਹੀ ਨਹੀਂ ਲੈ ਸਕੇ ਜੀ, ਵੀ ਉਹਨਾਂ ਨੂੰ ਜਿਹੜੇ ਇਹ ਬਿਊਰੋਕ੍ਰੇਟਸ ਹੈਗੇ ਆ ਆਊਟ ਆਫ ਸਟੇਟ ਦੇ ਹੈਗੇ ਆ ਜੀ ਬਾਹਰਲੀਆਂ ਸਟੇਟਾਂ ਦੇ ਆ, ਉਹਦੇ ਨਾਲੋਂ ਪੰਜਾਬ ਦੇ ਕੋਰ ਜਿਹੜਾ ਮਸਲੇ ਹੈਗੇ ਉਹਨਾਂ ਦੀ ਨੌਲੇਜ ਇਹਨਾਂ ਜਰਨਲਿਸਟ ਨੂੰ ਵੱਧ ਹੈਗੀ ਆ ਜੀ। ਹਾਂਜੀ ਇਹ ਤਾਂ ਬਿਊਰੋਕ੍ਰੇਟਸ ਨੂੰ ਬਿਠਾ ਕੇ ਤੇ ਟਿਊਸ਼ਨ ਦੇਣੀ ਚਾਹੀਦੀ ਹੈਗੀ ਇਹਨਾਂ ਕੋਲੋਂ, ਦਵਾਉਣੀ ਚਾਹੀਦੀ ਵੀ ਭਾਈ ਇਸ ਤਰੀਕੇ ਨਾਲ ਇਹਨੂੰ ਸਮਝੋ ਚੀਜ਼ ਨੂੰ ਜੀ।
1: ਜੀ
0: ਉਹ ਸਿਰਫ ਕਿਉਂਕਿ ਉਹ IAS ਹੁੰਦੇ ਹੈਗੇ ਆ ਜੀ, ਅਗਲੇ ਕਹਿੰਦੇ ਹੈਗੇ ਆ ਭਾਈ ਸਾਡੇ ਤੋਂ ਕੌਣ ਜ਼ਿਆਦਾ ਜਾਣਦਾ ਜੀ,
1: ਜਾਣਕਾਰੀ ਹੈ ਬਿਲਕੁਲ ਹੈ ਜੀ।
0: ਆ ਸਟੇਟ ਦਾ ਹਾਲ ਇਸੇ ਕਰਕੇ ਇਹ ਹੈ ਜੀ,
1: ਮਾੜਾ ਹੋਇਆ ਹੈ।
0: ਜੇ ਸਟੇਟ ਦੇ ਵਿੱਚ ਕੁਛ ਇੱਕ ਚੀਜ਼ਾਂ ਤਰਤੀਬ ਚ ਆ ਜਾਣ, ਅਸੀਂ ਇੱਕ ਰਿਸਪੋਨਸੀਬਲ ਪੰਜਾਬੀ ਦੇ ਤੌਰ ਤੇ ਬਿਹੇਵ ਕਰੀਏ ਜੀ, ਤੇ ਅਸੀਂ ਜਿਹੜਾ ਹੈਗਾ ਆ ਇੱਕ ਚੰਗੇ ਵੋਟਰ ਦੀ ਤਰ੍ਹਾਂ ਬਿਹੇਵ ਕਰੀਏ ਤੇ ਇੱਕ ਚੰਗੇ ਨਾਗਰਿਕ ਦੀ ਤਰ੍ਹਾਂ ਬਿਹੇਵ ਕਰੀਏ, ਤੇ ਇੱਥੇ ਸਾਡੇ ਜਿਹੜਾ ਹੈਗਾ ਸੁਧਾਰ ਦੀ ਗੁੰਜਾਇਸ਼ ਹੈ ਜੀ। ਇਸ ਵੇਲੇ ਤਾਂ ਫਿਕਰ ਲਗਾਇਆ ਜੀ ਵੀ ਅਗਲੀ ਜਨਰੇਸ਼ਨ ਦਾ ਬਣੂਗਾ ਕੀ ਜੀ, ਇੱਥੋਂ ਕੀ ਖੱਟਣਾ ਜੀ, ਇੱਥੋਂ ਕਿਸੇ ਨੇ ਕੀ ਕਮਾਉਣਾ ਜੀ,
1: ਜੇ
0: ਉਹ ਹਾਲਾਤ ਛੱਡ ਕੇ ਜਾਣੇ ਆ ਜੀ, ਆਪ ਤਾਂ ਇਹਨਾਂ ਨੇ ਭੱਜਣਾ, ਕਿਸੇ ਨੇ ਆਸਟ੍ਰੇਲੀਆ ਬਣਾਇਆ ਹੋਣਾ ਤਾਂ ਕਿਸੇ ਨੇ ਕੈਨੇਡਾ ਬਣਾਇਆ ਹੋਣਾ ਜੀ ਇਹਨਾਂ ਲੀਡਰਾਂ ਨੇ, ਤੇ ਬਾਕੀ ਜਿਹੜੇ ਹੈਗੇ ਆ ਜਨਤਾ ਨੇ ਤਾਂ ਇੱਥੇ ਹੀ ਰਹਿਣਾ ਜੀ।
1: ਬਿਲਕੁਲ ਹੈ ਜੀ। ਜੀ
0: ਜੀ ਭਾਰਤ ਸਾਹਿਬ
1: ਤੇ ਸੈਣੀ ਸਾਹਿਬ
0: ਮੈਨੂੰ ਹੁਣ
1: ਇੱਕ ਮਿੰਟ ਲੈਣਾ ਤੁਹਾਡਾ ਹੋਰ, ਇੰਡੀਆ ਜਿਹੜਾ ਵੈਸਟ T20 ਜਿਹੜਾ ਇੰਡੀਆ ਦੇ ਵਿੱਚ ਚੱਲਿਆ ਮੈਚ ਜੀ, ਪਹਿਲੇ T20 ਮੈਚ ਦੇ ਵਿੱਚ ਭਾਰਤ ਨੇ ਵੈਸਟ ਇੰਡੀਜ਼ ਨੂੰ ਜਿਹੜਾ 8 ਵਿਕਟਾਂ ਦੇ ਨਾਲ ਹਰਾਇਆ ਜੀ, ਤੇ ਮੁਬਾਰਕਬਾਦ ਹੈ ਜੀ। ਤੇ ਇਸੇ ਤਰ੍ਹਾਂ ਇੱਕ
0: ਮੁਬਾਰਕ ਹੈ ਜੀ, ਮੁਬਾਰਕ ਹੈ ਜੀ।
1: ਹਾਂਜੀ ਇੱਕ ਸਵਾਲ ਆਇਆ ਸੀਗਾ, ਮੈਂ ਉਹ ਲੈ ਲਵਾਂ ਤੁਹਾਡੇ ਨਾਲ, ਆਪਣੇ ਇੱਕ ਮਿੰਟ ਜੀ ਮੈਂ ਲੱਭ ਲਵਾਂ ਕਿੱਥੇ ਚਲੇ ਗਿਆ।
0: ਲੈ ਲਓ ਲੈ ਲਓ, ਕੋਈ ਨੀ, ਆਰਾਮ ਨਾਲ ਜੀ।
1: ਤੇ ਉਹ ਸਵਾਲ ਸੀਗਾ ਆਪਣੇ, ਹਾਂਜੀ ਆ ਪਿਛਲੇ ਦਿਨਾਂ ਦੇ ਵਿੱਚ ਸੈਣੀ ਸਾਹਿਬ ਜਿਹੜਾ ਗੁਰਲਾਲ ਕੰਗ ਜੀ ਲਿਖਦੇ ਹੈ ਐਡਵੋਕੇਟ ਆਪਣੇ ਜੋ ਰਾਜਸਥਾਨ ਵਾਲੇ ਸਿੱਖ ਮਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ? ਵੱਡੇ ਮੰਚ ਦੇ ਉੱਤੇ ਕਹਿੰਦੇ ਉਠਾ ਸਕਦੇ ਹੋ ਭਾਈ ਤੇਜਿੰਦਰਪਾਲ ਸਿੰਘ ਟਿੰਮਾ ਉਹਨਾਂ ਦਾ, ਜਿਹੜਾ ਰਾਜਸਥਾਨ ਦੇ ਸ੍ਰੀ ਗੰਗਾਨਗਰ ਸ਼ਹਿਰ ਦੇ ਵਿਚਕਾਰ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ, ਜਿੱਥੇ ਗਰੀਬ ਬੱਚਿਆਂ ਦੇ ਵਿਆਹ ਹੁੰਦੇ ਆ ਤੇ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ, ਇਸ ਮਾਮਲੇ ਦੇ ਉੱਤੇ ਆਪਾਂ ਖਬਰ ਵੀ ਕੀਤੀ ਸੀ ਵੈਸੇ।
0: ਪਰ ਦੇਖੋ ਗੱਲ ਏਦਾਂ ਹੈਗੀ ਆ ਕਿ ਜਿੱਥੇ ਭਾਜਪਾ ਦੀ ਸਰਕਾਰ ਹੈਗੀ ਆ ਜੀ ਪੰਜਾਬ ਦੇ ਵਿੱਚ, ਤਾਂ ਅਸੀਂ ਜਿਹੜਾ ਹੈਗਾ ਆ ਕਿ ਸਾਨੂੰ ਸਾਥ ਮਿਲਦਾ ਭਾਈਚਾਰੇ ਦਾ,
1: ਬਿਲਕੁਲ ਹੈ ਜੀ।
0: ਬਾਹਰ ਜਿਹੜਾ ਹੈਗਾ ਆ ਕਿ ਇੱਥੇ ਅਸੀਂ ਜਿਹੜਾ ਆ ਸਿੱਖ ਡੋਮੀਨੇਟਡ ਆ, ਉੱਥੇ ਜਿਹੜੇ ਹੈਗੇ ਸਿੱਖ ਘੱਟ ਗਿਣਤੀ ਚ ਹੈਗੇ ਆ, ਤੇ ਅਸੀਂ ਜਾਂ ਤਾਂ ਆਪਣੇ ਜਿਹੜਾ ਹੈਗਾ ਕਿਉਂਕਿ ਸਾਡੇ ਪਾਸਟ ਕੰਡਕਟ ਜਿਹੜਾ ਆ ਨਾ ਜੀ ਉਹ ਵੀ ਨਾਲ ਫੋਲੋ ਕਰਦਾ ਹੈਗਾ ਆ ਜੀ, ਸੋ ਇਸ ਕਰਕੇ ਉਹ ਕਾਰਵਾਈ ਗਲਤ ਹੈਗੀ ਆ ਜੀ, ਨਿੰਦਣੀਏ ਆ। ਬਾਕੀ ਜਿਹੜਾ ਹੈਗਾ ਆ ਸਾਰੇ ਫੈਕਟਸ ਮੈਨੂੰ ਵੀ ਨੀ ਪਤਾ ਹੈਗਾ ਜੀ, ਜਦ ਤੱਕ ਕਿਸੇ ਚੀਜ਼ ਦੀ ਤਹਿ ਤੱਕ ਨਾ ਜਾਣੀਏ ਤਦ ਤੱਕ ਉਂਗਲ ਨਹੀਂ ਕਰਨੀ ਚਾਹੀਦੀ। ਪਰ ਜਿਹੜਾ ਪ੍ਰਾਈਮਾ ਫਸਾਈ ਆ ਇਹ ਸਾਨੂੰ ਪਤਾ ਲੱਗਾ ਹੈਗਾ ਆ ਜੀ ਵੀ ਉਹਦੇ ਵਿੱਚ ਜਿਹੜਾ ਆ ਇਹ ਗਲਤ ਕੀਤਾ ਆ ਜੀ ਸਰਕਾਰ ਨੇ, ਜੇ ਕੋਈ ਗੱਲ ਹੈਗੀ ਸੀ। ਅੱਜ ਕੱਲ ਤਾਂ ਹੁਣ ਜਿਹੜਾ ਹੈਗਾ ਸੁਪਰੀਮ ਕੋਰਟ ਕਹਿੰਦੀ ਹੈਗੀ ਆ ਵੀ ਭਾਈ ਜਿਹੜਾ ਆ ਮੈਜਿਸਟ੍ਰੇਟ ਦੀ ਪਰਮਿਸ਼ਨ ਲੈ ਲਓ ਜਾਂ ਅਗਲੇ ਨੂੰ ਗਰਾਊਂਡ ਆਫ ਅਰੈਸਟ ਜਿਹੜੀਆਂ ਲਿਖਤੀ ਰੂਪ ਦੇ ਵਿੱਚ ਦਿਓ। ਮਤਲਬ ਇਹ ਹੈਗਾ ਕਿ ਬਿਨਾਂ ਲੋੜ ਤੋਂ ਜਿਹੜਾ ਆ ਕਿਸੇ ਨੂੰ, ਜੇ ਉੱਥੇ ਪੀਸ ਆਫ ਬ੍ਰੀਚ ਆਫ ਪੀਸ ਹੈ ਨੀ ਗੀ ਤੇ ਫਿਰ ਉੱਥੇ ਬਹਿ ਕੇ ਮਸਲੇ ਨੂੰ ਕਿਸੇ ਵੀ ਮਸਲੇ ਨੂੰ ਸੁਲਝਾਇਆ ਜਾ ਸਕਦਾ ਆ ਜੀ।
1: ਬਿਲਕੁਲ,
0: ਬਾਕੀ ਮੈਂ ਉਹਦੀ ਡਿਟੇਲ ਜਿਹੜੀ ਹੈਗੀ ਆ ਜੀ ਸਰ ਜਦੋਂ ਮੇਰੇ ਕੋਲ ਹੋਏਗੀ ਜੀ ਉਦੋਂ ਹੀ ਮੈਂ ਕੋਈ ਟਿੱਪਣੀ ਕਰ ਸਕੂੰਗਾ ਜੀ। ਕੰਗ ਸਾਹਿਬ ਸ਼ੁਕਰੀਆ ਜੀ, ਥੈਂਕ ਯੂ ਜੀ, ਸ਼ੁਕਰੀਆ, ਗ੍ਰੇਟਫੁਲ ਸਰ।
1: ਆਖਰ ਦੇ ਵਿੱਚ ਇੱਕ ਪਾਸੇ ਤਾਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇ 25 ਸਾਲ ਪੂਰੇ ਹੋਏ ਨੇ ਸ਼ਾਸਨ ਦੇ ਵਿੱਚ ਤੇ ਉਹਦੀ ਜਿਹੜੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਤੇ ਮਤੇ ਜਿਹੜੇ ਪਾਸ ਕੀਤੇ ਜਾ ਰਹੇ ਆ, ਪਰ ਦੂਸਰੇ ਪਾਸੇ ਰਾਹੁਲ ਗਾਂਧੀ ਜਿਹੜੇ 8 ਘੰਟਿਆਂ ਦੇ ਧਰਨੇ ਤੋਂ ਬਾਅਦ ਪ੍ਰਿਯੰਕਾ ਗਾਂਧੀ ਹੋਣਾ ਦੇ ਨਾਲ ਹਿਰਾਸਤ ਦੇ ਵਿੱਚ ਲੈ ਲਏ ਗਏ ਨੇ। ਐਸ ਆਈ ਆਰ ਦਾ ਮੁੱਦਾ ਜਾਂ ਹੋਰ ਸਾਰੀਆਂ ਚੀਜ਼ਾਂ, ਚਲੋ ਵੱਖਰੇ ਵੱਖਰੇ ਇੰਡੀਆ ਗੱਠਜੋੜ ਜਾਂ ਹੋਰ ਬਹੁਤ ਸਾਰੀਆਂ ਪਾਰਟੀਆਂ ਦੇ ਉਹਨਾਂ ਨੂੰ ਸਮਰਥਨ ਵੀ ਮਿਲ ਰਿਹਾ ਇਸ ਚੀਜ਼ ਦੇ ਵਿੱਚ, ਤੇ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚੋਂ ਇਹ ਆਵਾਜ਼ ਜਿਹੜੀ ਘੱਟ ਸੁਣਨ ਨੂੰ ਮਿਲਦੀ ਆ ਜੀ?
0: ਭਾਰੀ ਸਾਹਿਬ ਇੱਕ ਬੇਨਤੀ ਆ
1: ਜੀ,
0: ਕੱਲ ਦੇਖੋ ਆਪਾਂ ਖਬਰ ਸ਼ੁਰੂ ਕੀਤੀ ਸੀ ਵੀ ਸੰਜੇ ਦੱਤ ਨੇ ਏਦਾਂ ਬੋਲਿਆ
1: ਹਾਂਜੀ
0: ਵੀ ਮੈਂ ਇੱਕ ਦਿਨ ਲਈ ਪ੍ਰਧਾਨ ਮੰਤਰੀ ਹੋਵਾਂ, ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਮੈਂ ਆਪਣੀਆਂ ਫੋਟੋਆਂ ਨਾ ਲਾਵਾਂ, ਮੈਂ ਵਿਦੇਸ਼ ਨਾ ਜਾਵਾਂ, ਖੁਸ਼ੀ ਆਪਣੇ ਇੱਥੇ ਬੰਦਿਆਂ ਨਾਲ ਸ਼ੇਅਰ ਕਰਾਂ
1: ਜੀ।
0: ਉਹ ਇਕਦਮ ਭਾਜਪਾ ਵਾਲਿਆਂ ਜਿਹੜੇ ਹੈਗੇ ਉਹਨਾਂ ਨੂੰ ਲੱਗਿਆ ਵੀ ਜਿੱਦਾਂ ਜਿਹੜਾ ਆ ਵੀ ਅਕਿਊਜ਼ਿੰਗ ਫਿੰਗਰ ਜਿਹੜੀ ਆ ਵੀ ਸਾਡੇ ਲੀਡਰ ਤੇ ਆ ਰਹੀ ਆ, ਤੇ ਉਹ ਪਰ ਚੱਕ ਕੇ ਪੈ ਗਏ ਤੇ ਉਹਨਾਂ ਨੂੰ ਮਾਫ਼ੀ ਤੱਕ ਮੰਗਣੀ ਪੈ ਗਈ
1: ਜੀ। ਬਿਲਕੁਲ,
0: ਕਾਂਗਰਸ ਦਾ ਲੀਡਰ ਅੱਧੀ ਰਾਤ ਨੂੰ ਉੱਥੇ ਧਰਨੇ ਦੇ ਰਿਹਾ ਹੈਗਾ ਆ, ਤੇ ਕਾਂਗਰਸੀ ਜਿਹੜੇ ਹੈਗੇ ਆ ਇਹ ਸੋਚਦੇ ਵੀ ਇੱਥੇ ਮੁੱਖ ਮੰਤਰੀ ਮੈਂ ਬਣੂੰਗਾ ਤੇ ਕੋਈ ਹੋਰ ਬਣੂੰਗਾ ਜੀ। ਇਹਨਾਂ ਨੇ ਪੰਜਾਬ ਵਾਲਿਆਂ ਨੇ ਲਾਈਨ ਟੋ ਕੀਤੀ ਨੀ ਆਪਣੇ ਜਿਹੜਾ ਹੈਗਾ ਲੀਡਰ ਦੀ
1: ਜੀ।
0: ਹਾਂਜੀ, ਸਾਡੇ ਕਿੰਨੀ ਕੁ ਅਵੇਅਰਨੈਸ ਆਈ ਆ ਜੀ ਐਸ ਆਈ ਆਰ ਦੀ? ਨਾ ਤਾਂ ਕੋਈ ਇੰਨੀ ਅਵੇਅਰਨੈਸ ਆ, ਨਾ ਲੋਕਾਂ ਦੇ ਵਿੱਚ ਕੋਈ ਇੰਨੀ ਜ਼ਿਆਦਾ ਰਿਸੈਂਟਮੈਂਟ ਦੇਖੀ ਆ
1: ਜੀ।
0: ਖਬਰਾਂ ਆਉਂਦੀਆਂ ਰਹਿੰਦੀਆਂ, ਅਸੀਂ ਕੋਈ ਰਿਸੈਂਟਮੈਂਟ ਨੀ ਦੇਖੀ, ਕੋਈ ਧਰਨਾ ਨੀ ਲੱਗਦਾ ਦੇਖਿਆ ਇੱਥੇ ਹੈਗੀ, ਜਿਹੜੇ ਬੰਦਿਆਂ ਦੀ ਕੋਈ ਵੋਟ ਕੱਟੀ ਗਈ ਹੈਗੀ ਆ ਉਹਨਾਂ ਦਾ ਇਕੱਠੇ ਹੋਣਾ ਨੀ ਦੇਖਿਆ ਹੈਂਜੀ, ਤੇ ਜੇ ਕੋਈ ਪ੍ਰੋਮੀਨੈਂਟ ਹਸਤੀ ਹੈਗੀ ਸੀ ਜੀ ਉਹਨੇ ਤਾਂ ਚਲੋ ਆਪਣਾ ਮੈਟਰ ਟੇਕ ਅਪ ਕਰ ਲਿਆ ਹੋਊਗਾ, ਆਮ ਬੰਦੇ ਜਿਹੜੇ ਹੈਗੇ ਜਿਹਨਾਂ ਦੀ ਕਿਸੇ ਦੀ ਕੱਟੀ ਗਈ ਹੈਗੀ ਆ ਉਹ ਕਿੰਨੇ ਕੁ ਅਖਬਾਰਾਂ ਦੇ ਵਿੱਚ ਪਬਲਿਸ਼ ਹੋਏ ਤੇ ਕਿਸ ਹਿਸਾਬ ਨਾਲ ਹੋਇਆ ਜੀ।
1: ਬਿਲਕੁਲ,
0: ਸੋ ਇਸ ਕਰਕੇ ਇਹ ਕਿਹੜਾ ਨਹੀਂ ਕੱਟੇਗਾ, ਸਾਡੇ 3.5 ਲੱਖ ਰੁਪਏ ਬੰਦਾ ਜਿਹੜਾ ਹੈਗਾ ਆ ਇੱਥੋਂ ਹੁਸ਼ਿਆਰਪੁਰ ਦੇ ਵਿੱਚੋਂ ਕੱਟ ਹੋਇਆ ਜੀ
1: ਜੀ। ਬਿਲਕੁਲ ਹੈ ਜੀ,
0: ਉਹ ਇਸ ਫੀਕਰ ਡਿਸਟ੍ਰਿਕਟ ਵਾਈਜ਼ ਜਿਹੜੇ ਹੈਗੇ ਉਹਨਾਂ ਦੀ ਆਈ ਸੀ ਜੀ ਗਿਣਤੀ
1: ਜੀ। ਬਿਲਕੁਲ ਹੈ ਜੀ,
0: ਸੋ ਇਸ ਕਰਕੇ ਜਿਹੜਾ ਆ ਉਹ ਪਤਾ ਨੀ ਸਾਡੇ ਜਿਹੜੇ ਹੈਗਾ ਆ ਲੀਡਰ ਉਹੀ ਹੁਣ ਮੋਦੀ ਸਾਹਿਬ ਜਿਹੜੇ ਹੈਗੇ ਆ ਉਹ ਸੈਲੀਬ੍ਰੇਸ਼ਨ ਕਰਦੇ ਆ, ਕਿਉਂਕਿ ਉਹਨਾਂ ਕੋਲ ਮਤਲਬ ਉਹਨਾਂ ਦੇ ਵਰਕਰ ਜਿਹੜੇ ਆ ਉਹਨਾਂ ਦਾ ਨਾਲ ਸਾਥ ਦਿੰਦੇ ਹੈਗੇ ਆ, ਰਾਹੁਲ ਗਾਂਧੀ ਸੰਘਰਸ਼ ਕਰਦੇ ਹੈਗੇ ਆ ਜੀ, ਪਰ ਜੇ ਉਹਨਾਂ ਚਿਰ ਤੱਕ ਕਾਮਯਾਬੀ ਨਹੀਂ ਮਿਲੂਗੀ ਜਦ ਤੱਕ ਉਹਨਾਂ ਦਾ ਵਰਕਰ ਨਾਲ ਆ ਕੇ ਨਹੀਂ ਬਹਿੰਦਾ, ਤੇ ਵਰਕਰ ਇਸ ਚੀਜ਼ ਦਾ ਅਹਿਸਾਸ ਨਹੀਂ ਕਰਦਾ ਕਿ ਭਾਈ ਮੈਂ ਇਹਨੂੰ ਇਸ ਬੰਦੇ ਨੂੰ ਮੈਂ ਉੱਥੇ ਪਹੁੰਚਾਉਣਾ ਆ ਜਿੱਥੇ ਅੱਜ ਮੋਦੀ ਸਾਹਿਬ ਹੈਗੇ ਆ, ਤਾਂ ਹੀ ਉਹਨਾਂ ਨੂੰ ਕਾਮਯਾਬੀ ਮਿਲੂਗੀ, ਨਹੀਂ ਤਾਂ ਉਹ ਵੀ ਵਿਚਾਰੇ ਸੰਘਰਸ਼ ਕਰ ਕਰਕੇ ਥੱਕ ਜਾਣਗੇ, ਕਿਉਂਕਿ ਬੀਜੇਪੀ ਇਜ਼ ਏ ਬਿਗ ਫੋਰਸ ਟੂ ਬੀ ਰੈਕਨ ਵਿਦ, ਇਹਨੂੰ ਸਿੱਝਣਾ ਕੋਈ ਸੌਖਾ ਨਹੀਂ ਹੈਗਾ, ਕਿਉਂਕਿ ਉਹ ਆਪਣੇ ਆਪ ਦੇ ਵਿੱਚ ਜਿਹੜਾ ਆ ਮੈਜੋਰਟੀ ਨੂੰ ਰੀਪ੍ਰਜੈਂਟ ਕਰਦੇ ਆ ਜੀ, ਤੇ ਭਾਰਤ ਸਾਹਿਬ ਪਹਿਲਾਂ ਹੁੰਦਾ ਸੀਗਾ ਜੀ ਵੀ ਸੈਕੂਲਰਿਜ਼ਮ ਜਿਹੜੀ ਆ ਨਾ ਉਹਨੂੰ ਜ਼ਿਆਦਾ ਪਸੰਦ ਕੀਤਾ ਜਾਂਦਾ ਸੀ ਹਿੰਦੂਆਂ ਚ ਵੀ
1: ਜੀ,
0: ਇਹਨਾਂ ਨੇ ਨਫ਼ਰਤ ਦਾ ਬੀਜ ਬੀਜ ਬੀਜ ਕੇ ਬੀਜ ਬੀਜ ਕੇ ਉਹਨੂੰ ਪਾਣੀ ਪਾਉਂਦੇ ਰਹੇ, ਪਾਣੀ ਪਾਉਂਦੇ ਰਹੇ। ਜਿਹੜੇ ਬੰਦੇ ਕਿਸੇ ਟਾਈਮ ਤੇ ਸੈਕੂਲਰ ਮਤਲਬ ਸੋਚ ਰੱਖਦੇ ਸੀ ਨਾ, ਉਹਨਾਂ ਦੇ ਵੀ ਮਨ ਦੇ ਵਿੱਚ ਜਿਹੜਾ ਹੈਗਾ ਆ ਧਰਮ ਪ੍ਰਤੀ ਜਿਹੜਾ ਆ ਕੋਈ ਕੱਟੜਤਾ ਆਉਣੀ ਸ਼ੁਰੂ ਹੋ ਗਈ। ਉਹ ਕੱਟੜਤਾ ਹੀ ਲਿਆਉਣੀ ਚਾਹੁੰਦੇ, ਉਹੀ ਉਹਨਾਂ ਦੀ ਕਾਮਯਾਬੀ ਦਾ ਰਾਜ ਆ ਜੀ।
1: ਬਿਲਕੁਲ ਹੈ ਜੀ। ਜਿਵੇਂ ਆਮ ਆਦਮੀ
0: ਜੀ
1: ਪਾਰਟੀ ਵਾਲੇ ਹੁਣ
0: ਸਾਹਿਬ
1: ਕਹਿੰਦੇ ਆ ਜੀ ਫੈਡਰਲ ਢਾਂਚਾ ਖਤਮ ਕਰ ਦਿੱਤਾ, ਹਾਸਾ ਨਹੀਂ ਆਉਂਦਾ ਜੀ? ਫੈਡਰਲ ਢਾਂਚਾ ਹੈ ਕਦੋਂ ਸੀ?
0: ਨਾ ਆਉਂਦਾ ਆ ਜੀ, ਬਿਲਕੁਲ ਆਉਂਦਾ ਹੈਗਾ ਆ। ਇਹਨਾਂ ਦਾ ਬਹੁਤ ਕੁਝ ਖਤਮ ਹੋਇਆ ਜੀ। ਅੱਛਾ ਇੱਕ ਗੱਲ ਹੈਗੀ ਆ ਭਾਰਾ ਸਾਹਿਬ, ਅਸੀਂ ਤਾਂ ਵੋਟ ਪਾਈ ਸੀ ਇਹਨਾਂ ਨੂੰ, ਹਾਂਜੀ, ਪਰ ਜਿੰਨੇ ਚਾਅ ਨਾਲ ਲਿਆਂਦੇ ਸੀ ਨਾ, ਧਰਮ ਨਾ ਇੱਕ ਇੱਕ ਦਿਨ ਗਿਣ ਕੇ ਨਿਕਲਦਾ ਪਿਆ ਹੈਗਾ
1: ਵੀ ਅੱਜ
0: ਜਿਹੜਾ ਹੈਗਾ ਕਿਹੜੀ ਕਰੀਏ ਇਹ ਤੋਂ, ਵੀ ਇਹਨਾਂ ਨੇ ਜਿੰਨਾ ਕੁ ਤੰਗ ਕੀਤਾ ਜੀ, ਸਰ ਸਟੇਟ ਬਹੁਤ ਲੁੱਟੀ ਗਈ ਜੀ। ਮਤਲਬ ਇਹ ਹੈਗਾ ਆ ਜੀ ਵੀ ਗਾਂਹ ਵਾਸਤੇ ਆਪਣਾ ਦਿਮਾਗ ਨਹੀਂ ਚਲਾਵਾਂਗੇ, ਸੋਚਾਂਗੇ ਵੀ ਭਾਈ ਕੀ ਕਰਨਾ ਚਾਹੀਦਾ ਹੈਗਾ ਆ, ਵੀ ਇੱਥੇ ਲੁੱਟਣ ਹੀ ਆਉਂਦੇ ਸਾਰੇ।
1: ਬਿਲਕੁਲ ਹੈ ਜੀ, ਦਰੁਸਤ ਹੈ ਜੀ।
0: ਜੀ ਭਾਰਤ ਸਾਹਿਬ
1: ਥੈਂਕ ਯੂ, ਸੈਂਟ ਸਾਹਿਬ ਸਮਾਂ ਦੇਣ ਦੇ ਲਈ, ਨਾਲ ਜੁੜਨ ਲਈ
0: ਸ਼ੁਕਰੀਆ ਜੀ। ਮੁਹੰਮਦ ਜੀ ਆ ਜਾਓ ਜੀ, ਮੁਕੱਦਰ ਜੀ ਆ ਜਾਓ ਜੀ, ਬਸ ਫੇਰ ਸੁਣੀਏ ਤੁਹਾਨੂੰ ਤੇ ਆਪਾਂ ਵੀ ਸੌਣ ਵਾਲੇ ਗਹਿਰੀ ਨੀਂਦ ਜੀ। ਵਧੀਆ ਜੀ, ਥੈਂਕ ਯੂ ਜੀ, ਸ਼ੁਕਰੀਆ ਸਾਰਿਆਂ ਦਾ, ਧੰਨਵਾਦ ਜੀ। ਕਿਰਪਾ ਕਰਕੇ ਪ੍ਰੋਗਰਾਮ ਨੂੰ ਲਾਈਕ ਕਰਿਓ ਤੇ ਸ਼ੇਅਰ ਜਰੂਰ ਕਰ ਦਿਓ ਜੀ, ਤੁਹਾਡੀ ਕਿਰਪਾ ਨਾਲ। ਕੱਲ ਦਾ ਪ੍ਰੋਗਰਾਮ 2300 ਤੇ ਗਿਆ ਆ ਸੀ ਜੀ, ਦੇਖਿਆ 2300 ਤੇ 10 ਬੰਦਿਆਂ ਨੇ ਹੈਗਾ ਜੀ, ਤੇ ਲਾਈਕ ਉਹੀ 15 ਆ ਜੀ। ਮਿਹਰਬਾਨੀ ਸਰ, ਹਾਸਾ ਉਹਦਾ ਮਿਹਰਬਾਨੀ। ਥੈਂਕ ਯੂ ਸਰ,
1: ਇੱਕ ਕਵਰ ਕੀਤੀ ਸੀ ਵੈਸੇ ਜਾਂਦੇ ਜਾਂਦੇ, ਚਲੋ ਹਾਸੋ ਹੀ ਨਹੀਂ ਗੱਲ ਕਰ ਲੈਂਦੇ ਆ। ਤੇ ਇੱਕ ਨਾ ਰਿਪੋਰਟ ਪੜ੍ਹੀ ਸੀ, ਮਤਲਬ ਕਿ ਸਾਡੇ ਮਨ ਦੇ ਉੱਤੇ ਕਿਵੇਂ ਅਸਰ ਪੈਂਦਾ ਸਾਰਾ, ਜਦੋਂ ਡੋਪਾਮਾਈਨ ਖੁਸ਼ੀ ਮਹਿਸੂਸ ਕਰਦੇ ਆ ਤਾਂ ਸਾਨੂੰ ਡੋਪਾਮਾਈਨ ਮਿਲਦਾ ਜੀ ਖੁਸ਼ੀ ਦੇ ਨਾਲ। ਤੇ ਹੁਣ ਇਹ ਜਿਹੜੇ ਕਮੈਂਟ ਆ, ਚਲੋ ਆਪਾਂ ਤਾਂ ਇੱਕ ਸ਼ੁਰੂ ਤੋਂ ਹੀ ਲੱਗੇ ਹੋਏ ਆ ਕਿ ਭਾਈ ਕੁਆਲਿਟੀ ਨੀ ਕੁਆਂਟਿਟੀ ਨੀ ਦੇਖਣੀ, ਆਪਾਂ ਕੁਆਲਿਟੀ ਦੇਖਣੀ ਆ ਤੇ ਕੁਆਲਿਟੀ ਆਪਾਂ ਬਰਕਰਾਰ ਰੱਖਣ ਦੇ ਵਿੱਚ ਕੋਸ਼ਿਸ਼ ਕਰ ਰਹੇ ਹਾਂ। ਤੇ ਪਰ ਦੋਸਤ ਜਿਹੜੇ ਨੇ ਸੱਜਣ ਮਿੱਤਰ, ਜੇ ਚੰਗੀ ਗੱਲ ਹੈ ਜੋ ਲਾਈਕ ਕਰਦੇ ਨੇ ਅੱਗੇ ਸ਼ੇਅਰ ਕਰਦੇ ਨੇ, ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ। ਪਰ ਨਿਰਾਸ਼ਾ ਜ਼ਰੂਰ ਹੁੰਦੀ ਹੈ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਆਪਾਂ ਜਿਸ ਤਰ੍ਹਾਂ ਕਰਦੇ ਹਾਂ, ਜਾਣਕਾਰੀ ਭਰਪੂਰ ਵੀ ਹੁੰਦੀ ਹੈ, ਖੋਜ ਵੀ ਕਰਦੇ ਹਾਂ ਹਰ ਚੀਜ਼ਾਂ ਦੇ ਵਿੱਚ, ਵੱਖਰੇ ਵੱਖਰੇ ਪਹਿਲੂਆਂ ਤੋਂ ਗੱਲ ਹੁੰਦੀ ਹੈ, ਹਰ ਤਰ੍ਹਾਂ ਦਾ ਪ੍ਰੋਗਰਾਮ ਹੁੰਦਾ ਹੈ। ਪਰ ਉਹ ਜਿਹੜਾ ਫਿਰ ਡੋਪਾਮਾਈਨ ਜਿਹੜਾ ਰਿਲੀਜ਼ ਨਹੀਂ ਹੁੰਦਾ ਜਦੋਂ ਫਿਰ ਤੇਰੇ ਸੁਣਨ ਵਾਲੇ ਜਿਹੜੇ ਹੁੰਦੇ ਨੇ 250 ਕਦੇ 300 ਹਨਾ, ਤੇ ਵਿਊ ਵਗੈਰਾ ਜਿਹੜੇ ਦੇਖਦੇ ਆ, ਚਲੋ ਉਹਨਾਂ ਨੂੰ ਕਦੇ ਦੇਖਿਆ ਵੀ ਨਹੀਂ। ਮੇਰੀ ਤਾਂ ਕੋਸ਼ਿਸ਼ ਹੁੰਦੀ ਆ ਜੋ ਕਰ ਦਿੱਤਾ ਆਪਾਂ ਇਹਨਾਂ ਦੇ ਸਾਹਮਣੇ ਰੱਖ ਦਿੱਤਾ ਸੀ, ਫਲ ਲਾਉਣਾ ਲਾਵੇ ਨਹੀਂ ਲਾਉਣਾ ਨਾ ਲਾਵੇ, ਪਰ ਜੋ ਸਾਡੀ ਜ਼ਿੰਮੇਵਾਰੀ ਆ ਆਪਾਂ ਉਹ ਨਿਭਾ ਦਿੱਤੀ ਆ ਜੀ।
0: ਨਹੀਂ ਚਲੋ ਐਨੀਵੇ ਉਹ ਗੱਲ ਠੀਕ ਹੈਗੀ ਆ ਭਾਰੇ ਸਾਹਿਬ। ਅੱਜ ਨਾ ਜੀ ਮੈਂ ਤੁਹਾਨੂੰ ਆਪਣੀ ਦੱਸਦਿਆਂ, ਮੈਂ ਮਤਲਬ ਪ੍ਰੋਗਰਾਮ ਕਰਨ ਲੱਗੇ ਪਾਣੀ ਦਾ ਗਲਾਸ ਨਹੀਂ ਕੋਲ ਰੱਖ ਸਕਿਆ। ਮੈਨੂੰ ਪਤਾ ਵੀ ਮੈਂ ਹੁਣ ਤੱਕ ਕਿੱਦਾਂ ਬੋਲਦਾ ਆਇਆ ਹੈਗਾ ਆ, ਜਾਂ ਜਿੱਦਾਂ ਮਰਜ਼ੀ, ਹੁਣ ਵੀ ਆਵਾਜ਼ ਬੰਦ ਹੋ ਰਹੀ ਸੀ। ਉਹ ਇਸ ਕਰਕੇ ਜਿਹੜਾ ਹੈਗਾ ਆ ਵੀ ਜਦੋਂ ਬੰਦੇ ਨੇ ਮਿਹਨਤ ਕੀਤੀ ਹੁੰਦੀ ਆ ਨਾ, ਤੇ ਉਹਦੀਆਂ ਐਕਸਪੈਕਟੇਸ਼ਨ ਵੀ ਹੁੰਦੀਆਂ ਆ ਜੀ। ਕੋਸ਼ਿਸ਼ ਕਰੀਦੀ ਆ ਕਚਹਿਰੀ ਦੇ ਟਾਈਮ ਤੋਂ ਕੱਢ ਕੇ ਵੀ ਜਿਹੜਾ ਹੈਗਾ ਆਲੇ ਦੁਆਲੇ ਨਿਊਜ਼ ਦੇਖਣ ਲਈ ਕੋਈ ਵੱਖਰੀ ਚੀਜ਼ ਜਿਹੜੀ ਹੈਗੀ ਆ ਉਹ ਵੀ ਪੇਸ਼ ਕਰਨ ਦੀ ਕੋਸ਼ਿਸ਼ ਕਰੀਦੀ ਹੈਗੀ ਆ, ਤੇ ਫਿਰ ਜਦੋਂ ਬੰਦਾ ਫਿਰ ਇਸ ਕਰਕੇ ਉਦੋਂ ਐਕਸਪੈਕਟੇਸ਼ਨ ਬੰਦੇ ਦੀਆਂ ਹੋ ਹੀ ਜਾਂਦੀਆਂ ਜੀ। ਸੋ ਥੈਂਕ ਯੂ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ, ਗ੍ਰੇਟਫੁਲ ਜੀ, ਗ੍ਰੇਟਫੁਲ ਸਮਾਂ ਦੇਣ ਲਈ ਧੰਨਵਾਦ ਭਾਰਤ ਸਾਹਿਬ,
1: ਗ੍ਰੇਟਫੁਲ,
0: ਸਤਿ ਸ੍ਰੀ ਅਕਾਲ
1: ਜੀ। ਦੋਸਤੋ ਇਸ ਸਾਂਝੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਦਾ ਸਿਲਸਿਲਾ ਚਲਾ ਕੇ ਗਏ ਨੇ, ਤੇ ਗੱਲਬਾਤ ਲਈ ਤੁਹਾਡੇ ਮਨ ਦੇ ਵਿੱਚ ਵੀ ਉਛਾਲ ਉੱਠਦੇ ਹੋਣਗੇ, ਤੇ ਗੱਲਾਂ ਬਾਤਾਂ ਦੀਆਂ ਜਿਹੜੇ ਸੁਨੇਹੇ ਜਿਹੜੇ ਨੇ ਤੜਫ ਹੋ ਰਹੇ ਨੇ ਜੀ, ਤੇ ਜ਼ਰੂਰ ਦੁਨੀਆਂ ਤੱਕ ਆਪਣਾ ਜਿਹੜਾ ਸੁਨੇਹਾ ਪਹੁੰਚਾ ਸਕਦੇ ਹੋ, ਤੇ ਲਾਈਨ ਮਿਲਾ ਸਕਦੇ ਹੋ +358 44 976 19 ਵਾਰ, ਸਟੂਡੀਓ ਦਾ ਨੰਬਰ ਹੈ, ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਕਾਲ ਕਰਕੇ ਨਾਲ ਜਿਹੜਾ ਜੁੜ ਸਕਦੇ ਹੋ। ਤਦ ਤੱਕ ਦੋਸਤੋ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਪੰਜਾਬੀਆਂ ਨੇ ਝੰਡੇ ਕਿੱਥੇ ਨਹੀਂ ਗੱਡੇ ਆ, ਤੇ ਉਹ ਚਾਹੇ ਆਪਣਾ ਮੁਲਕ ਹੋਵੇ ਤੇ ਚਾਹੇ ਧਰਤੀ ਹੋਰ ਕਿਸੇ ਦੁਨੀਆਂ ਦੇ ਉੱਤੇ ਹੋਵੇ, ਤੇ ਉੱਥੇ ਵੀ ਜਿਹੜਾ ਹੈ ਕੈਨੇਡਾ ਦੀ ਸਭ ਤੋਂ ਵੱਡੀ $22 ਮਿਲੀਅਨ ਦੀ 185 ਕਰੋੜ ਦੇ ਸੋਨੇ ਦੀ ਚੋਰੀ ਦਾ ਮਾਮਲਾ ਜਿਹੜਾ ਪੰਜਾਬ ਮੂਲ ਦੇ ਪਰਮਪਾਲ ਸਿੱਧੂ ਦੇ ਖਿਲਾਫ਼ ਅਦਾਲਤੀ ਸੁਣਵਾਈ ਦਾ ਜਿਹੜਾ ਕੰਮ ਸ਼ੁਰੂ ਹੋ ਗਿਆ। ਇਹ ਅਦਾਲਤੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਦੁਬਈ ਚੱਲਦੇ ਹਾਂ ਤੇ ਅਦਬ ਅਦਾਬ ਦੀ ਜਿਹੜੀ ਹੈ ਉਹਦੀ ਗੱਲ ਕਰਦੇ ਹਾਂ, ਤੇ ਜੀਰਾ ਸਾਹਿਬ ਵੀ ਨਾਲ ਜੁੜੇ ਨੇ, ਉਹਨਾਂ ਦੀ ਵੀ ਗੱਲਬਾਤ ਸੁਣਦੇ ਹਾਂ। ਸਤਿ ਸ੍ਰੀ ਅਕਾਲ ਮੁਹੰਮਦ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀ, ਤੇ ਆਪਾਂ ਜੀਰਾ ਸਾਹਿਬ ਨੂੰ ਵੀ ਨਾਲ ਲੈਂਦੇ ਹਾਂ ਫਿਰ ਬਾਅਦ ਦੇ ਵਿੱਚ। ਸਤਿ ਸ੍ਰੀ ਅਕਾਲ ਜੀ।
2: ਜੀ ਸਤਿ ਸ੍ਰੀ ਅਕਾਲ, ਥੈਂਕ ਯੂ ਸੋ ਮਚ ਆਪਣਾ ਵੀਰ ਭੁਪਿੰਦਰ
1: ਜੀ,
2: ਮਾਨ ਮੱਤੇ ਸਰੋਤੇ ਵੀ ਜਿਹੜੇ ਇਸ ਵੇਲੇ ਮੌਜੂਦ ਹੈਗੇ ਆ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ
2: ਜੀ, ਮੇਰੀਆਂ ਦਿਲੀ ਦੁਆਵਾਂ। ਜੀ ਬਿਲਕੁਲ ਗੱਲਬਾਤ ਚੱਲ ਰਹੀ ਸੀ ਰਾਜਨ ਸੈਣੀ ਸਾਹਿਬ, ਤੁਸੀਂ ਕਹਿ ਰਹੇ ਸੀ ਤਬਾਦਲਾ ਖਿਆਲ, ਖਬਰਾਂ ਦੇ ਉੱਤੇ ਵੀ ਗੁਫ਼ਤਗੂ ਜਸਤਜੂ ਹੋ ਰਹੀ ਸੀ ਰੂਬਰੂ
1: ਜੀ,
2: ਤੇ ਬਿਲਕੁਲ ਇਸੇ ਤਰ੍ਹਾਂ ਹੀ ਆ। ਜਦੋਂ ਆਪਾਂ ਦੇਖੋ ਤਬਾਦਲਾ ਖਿਆਲ ਹੋ ਰਿਹਾ, ਬੜੀਆਂ ਗੱਲਾਂ ਨਿਕਲ ਨਿਕਲ ਕੇ ਸਾਹਮਣੇ ਆ ਰਹੀਆਂ, ਔਰ ਚਲੋ ਕੁਛ ਚੇਂਜ ਵੀ ਆ ਰਹੀ ਆ
1: ਜੀ,
2: ਲੇਕਿਨ ਗੱਲ ਤਾਂ ਉਹੀ ਆ ਵੀ ਸੋਲੂਸ਼ਨ ਹੈ ਨਾ
1: ਜੀ,
2: ਕਿਉਂਕਿ ਮਸਲੇ ਆ, ਮਸਲੇ ਤਾਂ ਸਾਰੇ ਹੀ ਹੁਣ ਰੌਲਾ ਪਾਈ ਜਾਂਦੇ ਵੀ ਮਤਲਬ ਜਿਹੜਾ ਹੈਗਾ ਲਾ ਵੀ ਐਵੇਂ ਵੀ ਹੋਣਾ ਚਾਹੀਦਾ, ਉਵੇਂ ਤਾਂ ਗੱਲ ਤਾਂ ਇਹ ਹੈਗਾ ਵੀ ਬਈ ਉਹਦਾ ਸੋਲੂਸ਼ਨ ਕਿੱਥੇ ਆ।
1: ਬਿਲਕੁਲ ਹੈ ਜੀ,
2: ਸੋਲੂਸ਼ਨ ਚਾਹੀਦਾ ਹੈਗਾ, ਫੇਰ ਹੀ ਜਿਹੜਾ ਹੈਗਾ ਕੁਛ ਨਾ ਕਿਸੇ ਪਾਸੇ ਗੱਲ ਲੱਗੂਗੀ ਜਿਹੜਾ ਹੈਗਾ
1: ਜੀ।
2: ਤੇ ਬਾਕੀ ਜਿਹੜਾ ਹੈਗਾ ਦੇਖੋ ਜੀ, ਇਹ ਗੱਲਾਂ ਪਹਿਲਾਂ ਵੀ ਹੋਈਆਂ ਆ ਬਈ ਜਰੂਰਤ ਹੈਗੀ ਆ ਜਿਹੜਾ ਹੈਗਾ ਇਸ ਤਰ੍ਹਾਂ ਦਾ ਸ਼ਖਸ ਜਿਹੜਾ ਹੈਗਾ, ਹੁਣ ਵਕਤ ਦੀ ਆਵਾਜ਼ ਆ ਆਪਾਂ ਇਹਨੂੰ ਕਹਿ ਸਕਦੇ ਹਾਂ, ਵਕਤ ਦੀ ਆਵਾਜ਼ ਆ
1: ਜਿਵੇਂ
2: ਕੋਈ ਨਾ ਕੋਈ ਜਿਹੜਾ ਹੈਗਾ ਰਹਿਨੁਮਾ ਜਿਹੜਾ ਹੈਗਾ ਨਾ, ਸਹੀ ਰਹਿਨੁਮਾ ਜਿਹੜਾ ਹੈਗਾ ਜਿਹੜਾ ਸਹੀ ਸੇਧ ਦੇਵੇ ਜਿਹੜਾ ਹੈਗਾ ਜਿਹੜਾ ਹੈਗਾ ਸਮਾਜ ਨੂੰ, ਜਿਹੜਾ ਆਵਾਮ ਦੇ ਭਲੇ ਦੀ ਭਾਵਨਾ ਨੂੰ ਲੈ ਕੇ ਚੱਲੇ। ਸਰ ਮੇਨ ਚੀਜ਼ ਆਵਾਮ ਹੈ, ਦੇਖੋ ਆਪਾਂ ਰੂਲਿੰਗ ਤਾਂ ਆਵਾਮ ਤੇ ਕਰਨੀ ਹੈ ਨਾ, ਹੈ ਕਿ ਨਹੀਂ? ਤੇ ਇਹ ਚੀਜ਼ਾਂ ਹੈਗੀਆਂ, ਫਿਰ ਉਹ ਜੇ ਆਵਾਮ ਤੇ ਕਰਨੀ ਹੈਗੀ ਤਾਂ ਆਵਾਮ ਨੂੰ ਵੀ ਜਿਹੜਾ ਹੈਗਾ ਉਹਦਾ ਵੀ ਕੁਛ ਸੋਚਣਾ ਚਾਹੀਦਾ ਹੈਗਾ। ਇਹ ਤਾਂ ਪਹਿਲੋਂ ਵੀ ਗੱਲਾਂ ਮੈਂ ਬੜੀ ਵਾਰ ਵੀ ਕੀਆਂ ਭਾਈ, ਜਿਹਨਾਂ ਦੇ ਉੱਤੇ ਤੁਸੀਂ ਰਾਜ ਕਰਨਾ ਉਹਨਾਂ ਦਾ ਸੋਚੋ,
1: ਬਿਲਕੁਲ
2: ਉਹਨਾਂ ਦੇ ਬਾਰੇ ਗੱਲ ਕਰੋ, ਉਹਨਾਂ ਦੇ ਹੱਕ ਹਕੂਕ ਜਿਹੜੇ ਹੈਗੇ ਆ ਜਾਂ ਉਹਨਾਂ ਦੇ ਬਣਦੇ ਜਿਹੜੇ ਤੁਸੀਂ ਜਿਹੜਾ ਹੈਗਾ ਜਿਹਨਾਂ ਤੇ ਰੂਲਿੰਗ ਕਰਨੀ, ਭਾਈ ਉਹਨਾਂ ਦੇ ਦੁੱਖ ਤੇ ਤਕਲੀਫਾਂ ਵੀ ਤਾਂ ਹੈਗੀਆਂ, ਕਿਸੇ ਨੂੰ ਦੁੱਖ, ਐਵੇਂ ਕਦੀ ਹੁੰਦਾ
1: ਜੀ?
2: ਉਹਨਾਂ ਦੀਆਂ ਦੁੱਖ ਤਕਲੀਫਾਂ ਜਿਹੜੀਆਂ ਉਹਨਾਂ ਨੂੰ ਵੀ ਦੂਰ ਕੀਤਾ ਜਾਵੇ, ਉਹਨਾਂ ਵਾਸਤੇ ਆਸਾਨੀਆਂ ਪੈਦਾ ਕਰੋ, ਤਾਂ ਕਿ ਕਹਿੰਦੇ ਨਾ ਅੱਜ ਤੁਸੀਂ ਕਿਸੇ ਵਾਸਤੇ ਆਸਾਨੀਆਂ ਪੈਦਾ ਕਰੋਗੇ, ਕੱਲ ਨੂੰ ਜਿਹੜਾ ਹੈਗਾ ਅਕਾਲ ਪੁਰਖ ਜਾਂ ਅੱਲਾ ਸੁਣਾ ਜਿਹੜਾ ਤੁਹਾਡੇ ਵਾਸਤੇ ਆਸਾਨੀਆਂ ਪੈਦਾ ਕਰਦੇ
1: ਜੀ,
2: ਇਹ ਚੀਜ਼ਾਂ
1: ਬਿਲਕੁਲ ਹੈ।
2: ਤੇ ਲਓ ਜੀ ਫਿਰ ਆਪਾਂ ਰੂਹਦਾਰੀ ਵੀ ਹੋ ਜਾਵੇ ਤੇ
1: ਆਉਣ ਦਿਓ ਜੀ, ਆਉਣ ਦਿਓ ਜੀ ਜੀ,
2: ਮੈਂ ਕਿਹਾ ਚਲੋ ਆਪਾਂ ਰੂਹਦਾਰੀ ਕਰ ਹੀ ਲਈਏ
1: ਜੀ,
2: ਮੈਂ ਸੌਂਗ ਲੈ ਕੇ ਆਇਆ ਜੀ ਪੰਜਾਬੀ,
1: ਹਾਂਜੀ
2: ਆਉਣ ਦਿਓ ਸਾਰਿਆਂ, ਹਾਂਜੀ।

0: क्या बात है मामा जी, क्या बात है, मजा आ गया जी, हो रही दुनिया
1: थैंक
0: च लै गया तुसीं फिर सानू अज। थैंक यू, बहुत बहुत
1: जी,
0: शुक्रिया, बहुत सारा
1: थैंक यू, हमेशा जींदे
0: गीत
1: वास्ते
0: तुसीं
1: यार,
0: सिलेक्ट
1: थैंक यू।
0: कीता, शुक्रिया, सत श्री अकाल जी। जी दोस्तों, इस जी दुबई तो मोहम्मद जी ते गल्लां बातां दे नाल नाल कल्ले रह गए हां ते गल्लबात भी सांझी करके गए ने। बहुत सोहना, बहुत प्यारा गीत है ते इसे नाल ही अगली गल्लबात करदे हां। अपने नाल रजिंदर जीरा जी जुड़े हुए ने। सत श्री अकाल जीरा साहब, स्वागत है जी।
2: ਸਤਿ ਸ੍ਰੀ ਅਕਾਲ ਜੀ ਭਾਰਤ ਜੀ, ਸਾਰੇ ਸਰੋਤਿਆਂ ਨੂੰ ਜੀ।
0: ਸਤਿ ਸ੍ਰੀ ਅਕਾਲ ਜੀ, ਜੀ ਆਨੂੰ ਜੀ, ਜੀਰਾ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਦੇ ਮਸਲਿਆਂ ਦੇ ਉੱਤੇ, ਕੋਈ ਗੱਲਬਾਤ ਮਾਰਨਾ
2: ਬਹੁਤ
0: ਚਾਹੁੰਦੇ
2: ਵਧੀਆ,
0: ਹੋ
2: ਬਸ ਸੈਣੀ ਸਾਹਿਬ ਜੀ ਨੇ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਨੇ
0: ਜੀ,
2: ਤੇ ਆਪਣੇ ਬੱਖੀ ਸਾਹਿਬ ਜੀ ਦੇ ਗਾਣਾ ਜੀ ਜਿਵੇਂ ਕਹਿੰਦੇ ਹੁੰਦੇ ਆ,
0: ਬਿਲਕੁਲ
2: ਇਹਨਾਂ ਦਾ ਅਲੱਗ ਅੰਦਾਜ਼ ਆ ਜੀ ਗਾਉਣ
0: ਰੂਹ
2: ਦਾ।
0: ਚ ਉਤਰ ਜਾਂਦਾ ਜੀ।
2: ਹਾਂਜੀ, ਰੂਹ ਖੁਸ਼ ਹੋ ਜਾਂਦੀ ਜੀ,
0: ਬਿਲਕੁਲ ਹੈ ਜੀ।
2: ਤੇ ਪਰ ਸਾਹਿਬ ਮੈਂ ਗੱਲ ਵੀ ਹੋਈ ਸੀਗੀ ਆਪਣੇ ਟਵਾਣਾ ਜੀ ਦੇ ਚੈਨਲ ਤੇ ਵੀ।
0: ਹਾਂਜੀ,
2: ਉਹ ਠੀਕ ਆ, ਚਲੋ ਵੀ ਸੈਣੀ ਸਾਹਿਬ ਇਹਨਾਂ ਗੱਲਾਂ ਨੂੰ ਕਾਨੂੰਨੀ ਤੌਰ ਤੇ ਜ਼ਿਆਦਾ ਸਮਝਦੇ ਨੇ,
0: ਬਿਲਕੁਲ ਹੈ ਜੀ,
2: ਉਹਨਾਂ ਕੋਲ ਜ਼ਿਆਦਾ ਵਿਚਾਰ ਵੀ ਵਧੀਆ ਨੇ
0: ਜੀ,
2: ਕਿਉਂਕਿ ਅਸੀਂ ਇੱਕ ਆਮ ਬੰਦੇ ਆ, ਅਸੀਂ ਤਾਂ ਸਿੱਧ ਪੱਧਰ ਦੀ ਗੱਲ ਕਰਨੀ ਹੁੰਦੀ ਆ,
0: ਬਿਲਕੁਲ ਹੈ,
2: ਤੇ ਉਹਨਾਂ ਕੋਲ ਸ਼ਬਦਾਂ ਦਾ ਵੀ ਭੰਡਾਰ ਚੰਗਾ,
0: ਬਿਲਕੁਲ ਹੈ ਜੀ।
2: ਉਹ ਗੱਲ ਹੋ ਰਹੀ ਆ ਉਹ ਜਿਹੜੇ ਆਪਣੇ ਭਾਸ਼ਾ ਦੇ ਖੇਤਰ ਪੰਜਾਬੀ ਵਾਲੀ ਹੋਈ ਸੀ ਨਾ ਜਫਰ ਜੀ ਦੀ,
0: ਹਾਂਜੀ
2: ਗੱਲ ਮੈਂ ਉਹ ਕਰਨੀ ਚਾਹੁੰਦਾ ਸੀਗਾ।
0: ਜਰੂਰ ਜਰੂਰ ਕਰੋ ਜੀ, ਹਾਂਜੀ।
2: ਉਹਨਾਂ ਦੇ ਵਿੱਚ ਜਿਹੜੇ ਓ ਆਈ ਐਸ ਹੈਗੇ ਨੇ ਸੋਨਾਲੀ ਗਿਰੀ ਜੀ,
0: ਹਾਂਜੀ,
2: ਕਿਉਂਕਿ ਪਿਛੋਕੜ ਤਾਂ ਇਹਨਾਂ ਦਾ ਹੈਗੀ, ਦੇਖੋ ਜੀ ਇਹਨਾਂ ਨੂੰ ਭੇਜਦਾ ਕੌਣ ਆ, ਭੇਜਦੀ ਤਾਂ ਸੈਂਟਰ ਸਰਕਾਰ ਹੀ ਆ,
0: ਬਿਲਕੁਲ ਹੈ ਜੀ।
2: ਜਿਸ ਤਰ੍ਹਾਂ ਉਹਨਾਂ ਨੇ ਆ ਕੇ ਜਫਰ ਜੀ ਨੂੰ ਆ ਕੇ ਕਮਰੇ ਚ ਐਂਟਰ ਹੁੰਦੇ ਆ
0: ਜੀ,
2: ਤੇ ਘੱਟੋ ਘੱਟ ਜੇ ਉਹ ਇੰਨੇ ਪੜ੍ਹੇ ਲਿਖੇ ਆ, ਸੈਂਸਿਟਿਵ ਹੈਗੇ ਨੇ, ਵਧੀਆ ਉਹਦੇ ਤੇ ਬੈਠੇ ਨੇ
0: ਜੀ,
2: ਤੇ ਫਰਜ਼ ਤਾਂ ਉਹਨਾਂ ਦਾ ਹੀ ਬਣਦਾ ਹੀ ਇਹਨੂੰ ਕਹਿਣ ਦਾ ਵੀ ਬੈਠੋ ਜੀ ਤੁਸੀਂ ਤੇ ਕੁਰਸੀ ਲਓ,
0: ਬਿਲਕੁਲ ਹੈ ਜੀ,
2: ਗੱਲ ਤੇ ਹੈ ਨਾ,
0: ਸਤਿਕਾਰ ਤਾਂ ਹਰ ਕਿਸੇ ਦਾ ਹੈ ਜੀ, ਬਿਲਕੁਲ ਹੈ ਜੀ।
2: ਉਹੀ ਤਾਂ ਗੱਲ ਆਉਂਦੀ, ਸਤਿਕਾਰ ਜਦੋਂ ਤੁਸੀਂ ਉਹਨਾਂ ਨੂੰ ਦਿੱਤਾ ਹੀ ਨੀ ਗਾ
0: ਜੀ,
2: ਵੀ ਪਹਿਲਾਂ ਦਿਲ ਚ ਧਾਰੀ ਬੈਠੇ ਆ
0: ਜੀ,
2: ਬਈ ਅਸੀਂ ਇਹਨਾਂ ਨੂੰ ਗਲਤ ਇਹਨਾਂ ਨੂੰ ਥੱਲੇ ਰੱਖਣਾ ਜਾਂ ਕਿਵੇਂ ਆ
0: ਜੀ,
2: ਜਿਵੇਂ ਮਰਜ਼ੀ ਸਮਝ ਲਓ,
0: ਬਿਲਕੁਲ
2: ਉਹ ਗੱਲ ਤਾਂ ਫਿਰ ਉੱਥੇ ਸ਼ੁਰੂ ਹੁੰਦੀ ਆ,
0: ਬਿਲਕੁਲ,
2: ਪੰਜਾਬੀ ਭਾਸ਼ਾ ਦੇ ਨਾਲ ਵਿਤਕਰਾ ਜੋ ਮਰਜ਼ੀ ਕਹਿ ਲਓ
0: ਜੀ,
2: ਇਹ ਲੋਕਾਂ ਨੇ ਕਰਨਾ ਹੀ ਕਰਨਾ
0: ਜੀ,
2: ਗੱਲ ਇੱਥੇ ਮੁੱਕਦੀ ਆ,
0: ਬਿਲਕੁਲ ਹੈ ਜੀ।
2: ਹੁਣ ਪਤਾ ਨੀ ਅੱਜ ਸੈਣੀ ਸਾਹਿਬ ਪਤਾ ਨੀ ਕੀ ਕਹਿ ਗਏ ਉਹਨਾਂ ਨੂੰ, ਇਹਨਾਂ ਨੇ ਸਰਕਾਰ ਨੇ ਕਹਿਤਾ ਵਾ ਕੋਈ ਕੱਢਿਆ ਉਹਨਾਂ ਦਾ ਕੋਈ ਆਪਣੇ ਦਿੱਤਾ ਉਹਨਾਂ ਨੂੰ,
0: ਨਹੀਂ ਇਸ ਜਫਰ ਸਾਹਿਬ ਉਹਨਾਂ ਦੇ ਮਾਮਲੇ ਦੇ ਉੱਤੇ ਨਹੀਂ ਗੱਲ ਹੋਈ ਹੈ ਜੀ, ਆਪਣੇ ਈਡੀ ਦਾ ਜਾਂ ਇਹਨਾਂ ਦਾ ਮੁੱਦਿਆਂ ਦੇ ਉੱਤੇ ਕਾਫੀ ਹੋਏ ਆ ਜੋ ਅੱਜ ਸਾਰਾ ਕੁਝ ਚੱਲ ਰਿਹਾ ਜੀ, CBI ਦੀ ਜਾਂ ਹੋਰ ਸਾਰੀਆਂ ਚੀਜ਼ਾਂ ਚੱਲੀਆਂ ਨੇ।
2: ਅੱਛਾ ਚਲੋ, ਮੈਂ ਤਾਂ ਇਹੀ ਗੱਲ ਕਹਿ ਰਿਹਾ ਸੀਗਾ ਵੀ ਘੱਟੋ ਘੱਟ ਜੇ ਤੁਸੀਂ ਇੱਕ ਪੰਜਾਬ ਦੇ ਵਿੱਚ ਆਏ ਹੋ
0: ਜੀ,
2: ਆਪਣੀ ਡਿਊਟੀ ਨਿਭਾਉਣ ਵਧੀਆ ਢੰਗ ਦੇ ਨਾਲ
0: ਜੀ,
2: ਤੁਹਾਨੂੰ ਵੀ ਥੋੜਾ ਜਿਹਾ ਨਾ ਇੱਜ਼ਤ ਮਾਣ ਹਰ ਨੂੰ ਦੇਣੀ ਚਾਹੀਦੀ ਆ,
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਠੀਕ ਆ ਵੀ ਹੁਣ ਚਲੋ ਸਾਡੇ ਪੰਜਾਬ ਦੇ ਵਿੱਚ ਆਉਂਦੇ ਆ, ਇਹਨਾਂ ਨੇ ਮੈਂ ਨੀ ਮੰਨਦਾ ਵੀ ਇਹਨਾਂ ਲੋਕਾਂ ਨੇ ਪੰਜਾਬੀ ਪੜ੍ਹੀ ਹੋਊਗੀ ਜਿਹੜੇ ਆ ਜਾਂਦੇ ਭੇਜਦੇ ਆ
0: ਜੀ,
2: ਇਹ ਵੀ ਗੱਲ ਨਾਲ
0: ਜੀ, ਬਿਲਕੁਲ ਹੈ ਜੀ।
2: ਤੇ ਦੂਜੀ ਗੱਲ ਮੈਂ ਇਹ ਗੱਲ ਪੁੱਛਣੀ ਚਾਹੁੰਦਾ, ਸੈਣੀ ਸਾਹਿਬ ਚਲੇ ਗਏ ਨੇ
0: ਜੀ,
2: ਭਾਜੀ ਜਿਹੜੀ ਗੱਲ ਕਹਿ ਦਿੰਦੇ ਵੀ 2:30 ਵਜੇ ਰਾਤ ਨੂੰ ਕੋਰਟ ਖੁੱਲੀ ਆ ਸੁਪਰੀਮ ਕੋਰਟ, ਇਹ ਫਿਰ ਸੁਪਰੀਮ ਕੋਰਟ ਨੂੰ ਸਰਕਾਰਾਂ ਕਹਿੰਦੀਆਂ ਨੇ ਵੀ ਅੱਜ ਸਾਡਾ ਕੇਸ ਆ ਰਿਹਾ ਵੀ ਤੁਸੀਂ ਉੱਥੇ ਆ ਕੇ ਬੈਠੋ
0: ਜੀ,
2: ਕਿ ਆਨਲਾਈਨ ਭੇਜਦੇ ਆ,
0: ਨਹੀਂ ਉਹ ਅਪਰੋਚ ਕਰਦੇ ਆ ਜੀ ਮੇਰੇ ਖਿਆਲ ਨਾਲ ਵਕੀਲ ਜਦੋਂ ਫਿਰ, ਤੇ ਕਿਉਂਕਿ ਉਹਨਾਂ ਨੂੰ ਆਨ ਡਿਊਟੀ ਹੀ ਰਹਿਣਾ ਪੈਂਦਾ ਮੇਰੇ ਖਿਆਲ ਨਾਲ, ਜਿਹੜੇ ਜੱਜ ਸਾਹਿਬਾਨ ਨੇ ਜਾਂ ਕਿਤੇ ਐਮਰਜੈਂਸੀ ਚ ਕੁਝ ਆਉਂਦਾ ਜਾਂ ਕੋਈ ਮੈਸੇਜ ਵਗੈਰਾ ਜ਼ਰੂਰ ਕਰਦੇ ਹੋਣਗੇ ਜੀ,
2: ਬਈ ਕਹਿੰਦਾ ਸਰਕਾਰਾਂ ਦੇ ਜੋ ਵੀ ਸਰਕਾਰਾਂ ਕਹਿੰਦੀ ਉਹੀ ਕੁਝ ਹੁੰਦਾ ਨਾ ਫਿਰ
0: ਜੀ ਜੀ।
2: ਇੱਕ ਆਮ ਬੰਦਾ ਹੋਵੇ ਉਹ ਰਾਤ ਨੂੰ ਕੋਰਟ ਖਿਲਾ ਸਕਦਾ,
0: ਬਹੁਤ ਔਖਾ ਹੈ ਜੀ,
2: ਹੈ ਕਿਸੇ ਦੀ ਪਾਵਰ ਹਿੰਮਤ ਹੈ ਕਿਸੇ ਦੀ
0: ਜੀ,
2: ਗੱਲ ਤਾਂ ਹੈ ਨਾ
0: ਜੀ।
2: ਤੇ ਦੂਜੀ ਗੱਲ ਆਪਣੇ ਗਣੇਸ਼ ਜੀ ਦਾ ਝੂਠ, ਹੁਣ ਜਿਵੇਂ ਉਹਨਾਂ ਨੇ ਝੂਠ ਮਾਰਿਆ ਉੱਥੇ
0: ਹਾਂਜੀ,
2: ਸੁਪਰੀਮ ਕੋਰਟ ਦੇ ਜੱਜ ਸਾਹਿਬ ਨੇ ਵੀ ਕਹਿਤਾ
0: ਬਿਲਕੁਲ
2: ਵੀ ਸਾਨੂੰ ਇਸ ਗੱਲ ਦਾ ਪਤਾ ਨੀ
0: ਜੀ, ਅਸੀਂ ਨਹੀਂ ਇਜਾਜ਼ਤ
2: ਦਿੱਤੀ, ਆਮ ਬੰਦਾ ਇੱਦਾਂ ਇਜਾਜ਼ਤ ਦਿੱਤੀ ਨੀ
0: ਜੀ,
2: ਜੇ ਕੋਈ ਆਮ ਬੰਦਾ ਵੀ ਏਦਾਂ ਉੱਥੇ ਕੋਰਟ ਦੇ ਵਿੱਚ ਕਹਿ ਜੇ
0: ਜੀ,
2: ਉਹਨਾਂ ਦਾ ਕਈ ਕੁਛ ਉਹਨਾਂ ਭੁਗਤਣਾ ਪੈ ਜਾਂਦਾ ਵਾ,
0: ਬਿਲਕੁਲ ਹੈ ਜੀ,
2: ਇਹਨਾਂ ਦੀ ਕੋਈ ਗਾਜ ਡਿੱਗੂਗੀ?
0: ਦੇਖਦੇ ਹਾਂ ਜੀ, ਸ਼ਾਇਦ ਹੋ ਸਕਦੇ ਨੇ ਆਪਣੀ ਸੀਟ ਤੋਂ ਪਰੇ ਕੀਤੇ ਜਾ ਸਕਦੇ ਆ, ਬਾਕੀ ਦੇਖਦੇ ਹਾਂ ਕੀ ਕਾਰਵਾਈ ਚੱਲਦੀ ਹੈ ਜੀ।
2: ਸੀਟ ਤੋਂ ਭਾਜੀ ਪਰੇ ਕਿੱਥੋਂ, ਜੇ ਕੱਲ ਉਹਨਾਂ ਨੂੰ ਮੰਨ ਲਓ,
0: ਜੀ
2: ਕੱਲ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾ ਦਿੰਦੇ ਆ, ਫਿਰ ਹੀ ਕਰੂੰਗਾ?
0: ਨਹੀਂ, ਕੱਲ ਦੀਆਂ ਉਹ ਤਾਂ ਚਲੋ ਦੇਖੋ, ਹੁਣ ਇਹ ਤਾਂ ਕੋਈ ਕਿਸੇ ਮੇਰੇ ਖਿਆਲ ਨਾਲ ਕੋਈ ਕਾਨੂੰਨ ਦੇ ਵਿੱਚ ਨਹੀਂ ਆਉਂਦਾ ਕਿ ਜੇ ਤੁਸੀਂ ਚੋਣ ਕਮਿਸ਼ਨ ਲੱਗੇ ਹੋਏ ਹੋ ਜਾਂ ਉਹਦੇ ਵਿੱਚ ਭਈ ਤੁਹਾਡੇ ਉੱਤੇ ਕੇਸ ਵੀ ਚੱਲ ਰਹੇ ਆ ਜਾਂ ਕਿੱਦਾਂ ਆ, ਤੇ ਤੁਸੀਂ ਤੁਹਾਡੇ ਉੱਤੇ ਐਕਸ਼ਨ ਹੀ ਨਹੀਂ ਬਣਦਾ, ਇਦਾਂ ਤਾਂ ਨਹੀਂ। ਹੁਣ ਦੇਖੋ, ਚਾਹੇ ਆਪਣੇ ਨਵਜੋਤ ਸਿੰਘ ਸਿੱਧੂ ਸਨ, ਉਹ ਆਪਣੇ ਮੰਤਰੀ ਵੀ ਰਹੇ, ਸਾਰਾ ਕੁਝ ਰਹਿੰਦੇ ਸਹਿੰਦੇ ਵੀ, ਤਾਂ ਉਹਨਾਂ ਨੇ ਜਿਹੜੀ ਆ ਤਾਂ ਵੀ ਮਤਲਬ ਕਿ ਉਹ ਜਿਹੜਾ ਥੱਪੜ ਦਾ ਜਾਂ ਮੁੱਕੇ ਦਾ ਮਾਮਲਾ ਸੀ ਉਹਦੇ ਵਿੱਚ ਡੈਥ ਹੋ ਜਾਂਦੀ ਇੱਕ ਵਿਅਕਤੀ ਦੀ, ਉਹਨਾਂ ਨੇ ਸਜ਼ਾ ਭੁਗਤੀ ਹੈ, ਤੇ ਉਹ ਤਾਂ ਕਾਨੂੰਨ ਤਾਂ ਹਰ ਕਿਸੇ ਦੇ ਉੱਤੇ, ਜੋ ਉਹਨਾਂ ਨੇ ਕਾਨੂੰਨ ਤੋੜਿਆ, ਮੈਨੂੰ ਲੱਗਦਾ ਉਹ ਚਾਹੇ ਕਿਸੇ ਵੀ ਪੋਜੀਸ਼ਨ ਦੇ ਉੱਤੇ ਹੋਵੇ, ਚਾਹੇ ਪ੍ਰਧਾਨ ਮੰਤਰੀ ਕਿਉਂ ਨਾ ਹੋਵੇ ਜੀ, ਤੇ ਉਹਨੂੰ ਉਹ ਸਜ਼ਾ ਜਿਹੜੀ ਬਣਦੀ ਹੈ ਦੇਣੀ ਬਣਦੀ ਹੈ। ਇਹ ਥੋੜੀ ਕਿ ਤੁਸੀਂ ਅਹੁਦੇ ਦੇ ਉੱਤੇ ਬੈਠੇ ਹੋ ਤਾਂ ਆਪਣੀ ਮਨ ਮਰਜ਼ੀਆਂ ਕਰੀ ਜਾਓ ਜੀ।
2: ਨਹੀਂ ਪਰ ਜਿਹੜਾ ਅੱਜ ਕੱਲ ਸਿਸਟਮ ਚੱਲਦਾ ਪਿਆ ਵਾ
0: ਹਾਂਜੀ
2: ਸਾਹਿਬ, ਉਹਦੇ ਮਗਰ ਜੋ ਵੀ ਕਿਤੇ ਜੋ ਜਿਹੜੀ ਵੀ ਸੰਸਥਾ ਹੈਗੀ ਆ
0: ਜੀ,
2: ਉਹਦੇ ਉੱਪਰ ਸਰਕਾਰਾਂ ਦਾ ਦਬਾਅ ਹੈਗਾ ਪੂਰਾ ਇਸ ਵੇਲੇ।
0: ਹਾਂ ਉਹ ਤਾਂ ਹੈ, ਚੱਲਦਾ ਹੀ ਹੈ ਜੀ, ਉਹ ਤਾਂ ਥੋੜਾ ਬਹੁਤਾ ਰਲ ਮਿਲ ਕੇ ਹੁੰਦਾ ਹੀ ਹੈ ਜੀ।
2: ਕਿਉਂਕਿ ਮੈਂ ਕੱਲ ਪਰਸੋਂ ਵੀ ਟਵਾਣਾ ਜੀ ਦੇ ਚੈਨਲ ਤੇ ਖਬਰ ਕੀਤੀ ਸੀਗੀ
0: ਜੀ,
2: ਵੀ ਇਸ ਵੇਲੇ ਦੇ ਵਿੱਚ ਇਹ ਪੋਜੀਸ਼ਨ ਹੋਈ ਪਈ ਆ, ਦੇਸ਼ ਨੂੰ ਚਲਾਉਣ ਚੁਣ ਵਾਲੇ ਸਿਰਫ ਦੋ ਬੰਦੇ ਆ
0: ਜੀ,
2: ਦੇਸ਼ ਨੂੰ ਚਲਾਉਣ ਵਾਲੇ
0: ਜੀ,
2: ਸਾਡੇ ਕੋਲ ਚਾਰ ਮਹਿਕਮੇ ਹੁੰਦੇ ਆ
0: ਜੀ
2: ਸੈਂਟਰ ਦੇ ਵਿੱਚ ਮੇਨ ਜਿਹੜੇ ਹੁੰਦੇ ਆ,
0: ਹਾਂਜੀ,
2: ਫਾਈਨੈਂਸ ਦਾ
0: ਜੀ,
2: ਡਿਫੈਂਸ ਦਾ, ਐਕਸਟਰਨਲ ਅਫੇਅਰ
0: ਜੀ,
2: ਤੇ ਇੱਕ ਸ਼ਾਇਦ ਵਿਦੇਸ਼ ਦਾ
0: ਜੀ।
2: ਜਿੰਨੇ ਵੀ ਆਪਣੇ ਇਹ ਹੈਗੇ ਆ, ਇਹਦਾ ਸਾਰੇ ਦੂਜੇ ਆਪਣੇ ਦਸਖਤ ਕਰਨ ਵਾਲੇ ਆ ਜੀ, ਇਹਨਾਂ ਕੋਲ ਬੰਦੇ ਤਾਂ
0: ਜੀ,
2: ਕੰਮ ਤਾਂ ਸਾਰੇ ਦੋ ਬੰਦੇ ਕਰਦੇ ਪਏ ਮਗਰ ਸਾਰੇ ਹੀ
0: ਜੀ,
2: ਜਦੋਂ ਕਿ ਅੱਗੇ ਅੱਜ ਤੱਕ ਨੀ ਇਹ ਕੰਮ ਹੁੰਦਾ ਸੀਗਾ
0: ਜੀ।
2: ਜਿੱਦਾਂ ਹੁਣ ਆਪਾਂ ਕਹਿ ਦਈਏ ਉੱਥੇ ਆਂਧਰਾ ਪ੍ਰਦੇਸ਼ ਦੇ ਵਿੱਚ
0: ਜੀ,
2: ਅਨੰਤ ਅਬਾਨੀ ਦੀ ਹਾਜ਼ਰੀ ਦੇ ਵਿੱਚ
0: ਜੀ
2: ਇਹਨਾਂ ਨੂੰ ਰੋਕਿਆ ਗਿਆ ਭਾਸ਼ਣ ਦੇਣ ਤੋਂ ਆਪਣੇ ਵਿੱਤ ਮੰਤਰੀ ਜੀ ਨੂੰ
0: ਜੀ,
2: ਲੋਕਾਂ ਨੇ ਹੂਟਿੰਗ ਕੀਤੀ
0: ਜੀ,
2: ਜਦੋਂ ਉਹਨਾਂ ਨੇ ਕਿਹਾ ਵੀ ਅਸੀਂ ਇੱਥੇ ਇੱਕ ਪ੍ਰੋਜੈਕਟ ਲਾਉਣਾ ਵਾ 1,00,000 ਕਰੋੜ ਦਾ
0: ਜੀ,
2: ਵੀ ਤੁਹਾਨੂੰ 3,00,000 ਨੌਕਰੀਆਂ ਦੇਵਾਂਗੇ
0: ਜੀ,
2: ਲੋਕਾਂ ਨੇ ਰੋਲਾ ਪਾ ਲਿਆ ਉੱਥੇ, ਹੋਰਡਿੰਗ ਕੀਤੀ ਚੰਗੀ ਤਰ੍ਹਾਂ
0: ਜੀ,
2: ਉਹ ਕਹਿੰਦੇ ਸਭ ਜੁਮਲੇ ਆ ਝੂਠ ਮਾਰਦੇ, 1,400 ਹੋ ਗਏ ਤੁਹਾਨੂੰ ਮਾਰਦੇ ਨੂੰ, ਸਾਨੂੰ ਨਹੀਂ ਚਾਹੀਦੀਆਂ ਨੌਕਰੀਆਂ, ਉਹਨਾਂ ਨੇ ਉਹਨੂੰ ਬੋਲਣ ਨਹੀਂ ਦਿੱਤਾ ਸਟੇਜ ਤੇ। ਦੇਖੋ ਜੀ ਏਦੋਂ ਵੱਧ ਬੇਇੱਜ਼ਤੀ ਕੀ ਹੋ ਸਕਦੀ ਕਿਸੇ ਦੀ, ਆਪਾਂ ਦੱਸੋ?
0: ਬਿਲਕੁਲ ਹੈ ਜੀ, ਉਹ ਤਾਂ ਚਲੋ ਹੁਣ ਲੋਕ ਜੇ ਸੁਚੇਤ ਹੈ, ਪਹਿਲਾਂ ਦੇਖੋ ਏਦਾਂ ਦਾ ਸਿਸਟਮ ਨਹੀਂ ਸੀਗਾ, ਜੇ ਸੁਚੇਤ ਹੁੰਦੇ ਆ ਲੋਕ ਤਾਂ ਚੰਗੀ ਗੱਲ ਹੈ ਜੀ।
2: ਮੁੱਖ ਮੰਤਰੀ ਨੇ ਲੋਕਾਂ ਨੂੰ ਸ਼ਾਂਤ ਕਰਨ ਨੂੰ ਕਿਹਾ ਉੱਠ ਕੇ
0: ਜੀ,
2: ਉੱਥੋਂ ਦੇ ਮੁੱਖ ਮੰਤਰੀ ਸਾਹਿਬ ਨੇ, ਰੈਡੀ ਸਾਹਿਬ ਨੇ ਇਹਨਾਂ ਨੂੰ ਬਾਣ ਲਈ ਕਿਹਾ ਲੋਕਾਂ ਨੂੰ,
0: ਬਿਲਕੁਲ
2: ਜਦੋਂ ਉਹ ਭਾਸ਼ਣ ਦੇ ਰਹੀ ਸੀਗੀ
0: ਜੀ,
2: ਉਹ ਸ਼ਾਂਤ ਨਹੀਂ ਹੋਏ
0: ਜੀ,
2: ਉਹਨਾਂ ਨੇ ਨਹੀਂ ਬੋਲਣ ਦਿੱਤਾ, ਦੇਖੋ ਤੁਸੀਂ ਇਹ ਹਾਲਾਤ ਹੋਏ ਪਏ ਦੇਸ਼ ਸਾਡੇ ਦੇਸ਼ ਦੇ
0: ਜੀ।
2: ਬਾਕੀ ਤਾਂ ਤੁਹਾਨੂੰ ਪਤਾ ਹੀ ਆ ਵੀ ਜੋ ਸਿਸਟਮ ਚੱਲਣ ਡਿਆ ਵਾ
0: ਜੀ,
2: ਜਿਵੇਂ ਸੈਨੀ ਸਾਹਿਬ ਕਹਿੰਦੇ ਗੇ ਬਈ ਬੜੇ ਚਾਣਾ ਲਿਆਂਦੇ ਸੀਗੇ, ਤੇ ਮੈਂ ਕਹਿੰਦਾ ਕੋਈ ਗੱਲ ਨੀ, ਬੜੇ ਚਾਣਾ ਤੋਰਾਂਗੇ ਵੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਇਹੀ ਗੱਲ ਨਾਲ ਆ ਜੀ। ਧੰਨਵਾਦ ਜੀ, ਬਹੁਤ ਬਹੁਤ
0: ਥੈਂਕ ਯੂ ਜੀਰਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਸਾਂਝ ਦੇ ਲਈ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਸ ਤਰ੍ਹਾਂ ਜੀ ਜੀਰਾ ਜੀ ਜੁੜੇ ਸਨ, ਗੱਲਾਂ ਬਾਤਾਂ ਕਰਕੇ ਗਏ ਤੇ ਖਬਰਾਂ ਦੇ ਵੱਲ ਨੂੰ ਵੱਧਦੇ ਆ ਹੋਰ, ਤੇ 10-15-20 ਮਿੰਟ ਦਾ ਹੋਰ ਆਪਣੇ ਕੋਲ ਸਮਾਂ ਹੈ, ਤੇ ਜੇ ਤੁਸੀਂ ਲਾਈਨ ਦੇ ਵਿੱਚ ਗੱਲਬਾਤ ਕਰਨੀ ਚਾਹੁੰਦੇ ਹੋ, ਆਪਣੀ ਦੁਨੀਆਦਾਰੀ ਦੇ ਵਿੱਚ ਪਹੁੰਚਾਉਣੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਗੱਲ ਮੈਂ ਕਰ ਰਿਹਾ ਸੀ ਕੈਨੇਡਾ ਦੀ ਸਭ ਤੋਂ ਵੱਡੀ $22 ਮਿਲੀਅਨ ਦੀ ਜਿਹੜੀ ਹੈ ਸੋਨਾ ਚੋਰੀ ਦਾ ਮਾਮਲਾ। ਟੋਰਾਂਟੋ ਪੀਅਰਸਨ ਕੌਮਾਂਤਰੀ ਹਵਾਈ ਅੱਡੇ ਦੇ ਉੱਤੋਂ $2.2 ਕਰੋੜ ਡਾਲਰ, ਜਿਹੜੇ ਲਗਭਗ 185 ਕਰੋੜ ਰੁਪਈਆ ਜਿਹੜਾ ਸੀਗਾ ਉਹਦੇ ਮੁੱਲ ਦੇ ਸੋਨੇ ਅਤੇ ਵਿਦੇਸ਼ੀ ਕਰੰਸੀ ਦੀ ਇਤਿਹਾਸਕ ਚੋਰੀ ਦੇ ਮਾਮਲੇ ਦੇ ਵਿੱਚ ਪੰਜਾਬੀ ਮੂਲ ਦੇ ਜਿਹੜੇ ਮੁਲਜ਼ਮ ਨੇ ਪਰਮਪਾਲ ਸਿੱਧੂ ਦੇ ਖਿਲਾਫ਼ ਸੋਮਵਾਰ ਨੂੰ ਜਿਹੜਾ ਕੱਲ ਬੀਤੇ ਦੇ ਵਿੱਚ ਅਦਾਲਤੀ ਸੁਣਵਾਈ ਸ਼ੁਰੂ ਹੋ ਗਈ ਹੈ। ਚਲ ਭੈਣ ਜੀ ਬਸ 1 ਮਿੰਟ ਹੋਲਡ ਰੱਖਣਾ ਜੀ। ਸਰਕਾਰੀ ਵਕੀਲਾਂ ਦਾ ਦੋਸ਼ ਹੈ ਕਿ ਪਰਮਪਾਲ ਨੇ ਏਅਰ ਕੈਨੇਡਾ ਦਾ ਜਿਹੜਾ ਮੁਲਾਜ਼ਮ ਹੁੰਦਿਆਂ ਹੋਇਆਂ ਆਪਣੀ ਪਹੁੰਚ ਦਾ ਫਾਇਦਾ ਚੁੱਕ ਕੇ ਇਸ ਦੇ ਵੱਡੀ ਚੋਰੀ ਨੂੰ ਜਿਹੜਾ ਅੰਜਾਮ ਦਿਵਾਉਣ ਦੇ ਵਿੱਚ ਅੰਦਰੂਨੀ ਭੇਤੀ ਦੇ ਵੱਲੋਂ ਜਿਹੜਾ ਇਨਸਾਈਡ ਮੈਨ ਦੀ ਭੂਮਿਕਾ ਨਿਭਾਈ ਹੈ। ਅਦਾਲਤ ਦੇ ਵਿੱਚ ਪੇਸ਼ੀ ਦੇ ਦੌਰਾਨ ਪਰਮਪਾਲ ਸਿੱਧੂ ਨੇ ਜਿਹੜਾ ਸੀਗਾ ਆਪਣੇ ਤੇ ਲੱਗੇ ਚੋਰੀ ਅਤੇ ਸਾਜ਼ਿਸ਼ ਘੜਨ ਦੇ ਦੋਸ਼ਾਂ ਨੂੰ ਨਕਾਰਦਿਆਂ ਬੇਗੁਨਾਹੀ ਦਾ ਜਿਹੜਾ ਦਾਅਵਾ ਕੀਤਾ ਹੈ। ਸਰਕਾਰੀ ਵਕੀਲ ਜੇਲੇਨਾ ਵਲਾਸਕਿਦ ਜਿਹੜੇ ਨੇ ਉਨ੍ਹਾਂ ਨੇ ਅਦਾਲਤ ਨੂੰ ਦੱਸਿਆ ਕਿ ਅਪ੍ਰੈਲ 2023 ਦੇ ਵਿੱਚ ਹੋਈ ਇਸ ਚੋਰੀ ਦੇ ਲਈ ਵਰਤੀ ਗਈ ਨਕਲੀ ਏਅਰ ਜਿਹੜਾ ਵੇਅਬਲ ਜਿਹੜੀ ਹੈ ਘਟਨਾ ਤੋਂ ਇੱਕ ਦਿਨ ਪਹਿਲਾਂ ਪਰਮਪਾਲ ਸਿੱਧੂ ਦੀ ਪ੍ਰੋਫਾਈਲ ਤੋਂ ਹੀ ਪ੍ਰਿੰਟ ਕੀਤੀ ਗਈ ਸੀਗੀ ਤੇ ਬਾਅਦ ਦੇ ਵਿੱਚ ਪੂਰਾ ਜਿਹੜਾ ਮਾਲ ਟਰੱਕ ਦੇ ਵਿੱਚ ਲੋਡ ਕਰਵਾ ਕੇ ਗਾਇਬ ਕਰ ਦਿੱਤਾ ਗਿਆ। ਜਾਂਚ ਦੇ ਅਨੁਸਾਰ ਇਹ ਖੇਪ ਜਿਹੜੀ ਸੀ ਚੋਰੀ ਕਰਨ ਆਇਆ ਟਰੱਕ ਡਰਾਈਵਰ ਜਿਹੜਾ ਸੀ ਡੁਰਾਟੇ ਕਿੰਗ ਮੈਕਲਿਨ ਦਾ ਸੀਗਾ ਜੋ ਬਾਅਦ ਦੇ ਵਿੱਚ ਅਮਰੀਕਾ ਭੱਜ ਗਿਆ ਤੇ ਸਤੰਬਰ 2023 ਦੇ ਵਿੱਚ ਪੈਨਸਲਵੇਨੀਆ ਤੋਂ ਫੜਿਆ ਗਿਆ। ਸੀਸੀਟੀਵੀ ਕੈਮਰਿਆਂ ਦੇ ਵਿੱਚ ਫੋਟੋਜ਼ ਦੇ ਵਿੱਚ ਸਾਹਮਣੇ ਆਇਆ ਕਿ ਚਿਹਰਾ ਜਿਹੜਾ ਢੱਕ ਕੇ ਆਏ ਡਰਾਈਵਰ ਨੇ ਜਾਲੀ ਕਾਗਜ਼ਾਤ ਦਿਖਾਏ ਤੇ ਮਹਿਜ ਇੱਕ ਘੰਟੇ ਦੇ ਅੰਦਰ ਹੀ 400 ਕਿਲੋ ਤੋਂ ਵੱਧ ਦਾ ਜਿਹੜਾ ਵਜ਼ਨ ਦੀਆਂ 6,600 ਸੋਨੇ ਦੀਆਂ ਇੱਟਾਂ ਜੋ ਸਵਿਟਜ਼ਰਲੈਂਡ ਦੇ ਜ਼ਿਊਰਿਖ ਤੋਂ ਜਿਹੜੀਆਂ ਸੀ ਆਈਆਂ ਸੀ ਲੈ ਕੇ ਉਹ ਫਰਾਰ ਹੋ ਜਾਂਦਾ। ਦੂਜੇ ਪਾਸੇ ਬਚਾਅ ਪੱਖ ਦੇ ਵਕੀਲਾਂ ਨੇ ਸਵਾਲ ਚੁੱਕਿਆ ਕਿ ਪਰਮਪਾਲ ਦੇ ਕੰਪਿਊਟਰ ਤੱਕ ਕਿਸੇ ਹੋਰ ਦੀ ਪਹੁੰਚ ਸੀਗੀ ਕਿ ਉਸ ਦਸਤਾਵੇਜ਼ ਦੇ ਉੱਤੇ ਉਸਦੀ ਲਿਖਤ ਦੀ ਜਿਹੜੀ ਕੋਈ ਫੋਰੈਂਸਿਕ ਜਾਂਚ ਹੋਈ ਹੈ। ਜਾਂਚ ਅਧਿਕਾਰੀਆਂ ਨੇ ਮੰਨਿਆ ਕਿ ਲਿਖਤ ਘੱਟ ਹੋਣ ਦੇ ਕਾਰਨ ਜਾਂਚ ਨਹੀਂ ਕੀਤੀ ਜਾ ਸਕਦੀ ਤੇ ਇਸੇ ਤਰ੍ਹਾਂ ਇਸ ਤੋਂ ਪਹਿਲਾਂ ਜਿਹੜਾ ਪ੍ਰੋਸੀਕਿਊਸ਼ਨ ਨੇ ਦੋ ਹੋਰ ਦੋਸ਼ੀਆਂ ਅਲੀ ਰਜ਼ਾ ਤੇ ਅਮਿਤ ਜਲੋਟਾ ਖਿਲਾਫ ਕੇਸ ਵਾਪਸ ਲਿਆ ਸੀ ਜਦਕਿ ਅਰਸਲਾਨ ਚੌਧਰੀ ਨੂੰ 4 ਸਾਲ ਦੀ ਕੈਦ ਅਤੇ $22 ਮਿਲੀਅਨ ਮੁਆਵਜ਼ਾ ਭਰਨ ਦੀ ਸਜ਼ਾ ਜਿਹੜੀ ਸੁਣਾਈ ਜਾ ਚੁੱਕੀ ਹੈ। ਮਾਮਲੇ ਦੇ ਵਿੱਚ ਸ਼ਾਮਲ ਇੱਕ ਹੋਰ ਜਿਹੜਾ ਮੁਲਜ਼ਮ ਹੈ ਅਰਚਿਤ ਗਰੋਵਰ ਤੇ ਵੀ ਜਿਹੜਾ ਸੁਣਵਾਈ ਇਸੇ ਸਾਲ ਦੇ ਅੰਤ ਦੇ ਵਿੱਚ ਜਿਹੜੀ ਹੋਣੀ ਹੈ। ਵੱਡੀਆਂ ਵੱਡੀਆਂ ਮਾਰਾਂ ਮਾਰਦੇ ਆ ਸਾਡੇ ਲੋਕ ਦੇਖ ਲਓ। ਤੇ ਲਓ ਦੋਸਤੋ ਆਪਾਂ ਚੱਲਦੇ ਹਾਂ ਅਮਰੀਕਾ ਤੇ ਹਰਵਿੰਦਰ ਜੋਲ ਭੈਣ ਜੀ US ਤੋਂ ਜੁੜੇ ਨੇ ਉਹਨਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਭੈਣ ਜੀ, ਸਵਾਗਤ ਹੈ ਜੀ।
1: ਹਾਂਜੀ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਰਾਜਨ ਹਾਂਜੀ ਭਾਜੀ ਚਲੇ ਗਏ ਤੇ ਮੈਂ ਸੁਣਦੀ ਸੀਗੀ।
0: ਹਾਂਜੀ
1: ਤੇ ਆਹ ਜਿਹੜੀ ਤੁਸੀਂ ਖਬਰ ਕਰਦੇ ਸੀ ਜਦੋਂ ਆਹ ਹੁਣੇ ਅਪ੍ਰੈਲ ਮਈ ਦੀ ਗੱਲ ਹੀ ਆ, ਇੰਡੀਆ ਜਾਣ ਤੋਂ ਪਹਿਲਾਂ ਦੀ, ਜਦੋਂ ਉਹ ਕੈਨੇਡਾ ਦੇ ਵਿੱਚ ਹੀ ਸੀਗੇ, ਇੱਕ ਗਰੁੱਪ ਬਣਿਆ ਹੋਇਆ ਸੀਗਾ ਜਿਹੜੇ ਅਟੈਚੀ ਨੂੰ ਉਹ ਕਰਦੇ ਸੀਗੇ, ਚੇਂਜ ਕਰਦੇ ਸੀਗੇ।
0: ਹਾਂਜੀ
1: ਹਾਂਜੀ ਹਨਾ, ਤੇ ਹਾਂਜੀ ਤੇ ਇਹ ਜਿਹੜੀਆਂ ਇੰਨੀਆਂ ਇੱਟਾਂ ਨੇ, ਤੁਸੀਂ ਇਹ ਦੇਖੋ, ਪਹਿਲੀ ਗੱਲ ਤਾਂ ਇਹ ਕਿਤੇ ਤਾਂ ਕਿਤੇ ਵੇਚਣੀਆਂ ਨੇ ਨਾ, ਕਿਤੇ ਨਾ ਕਿਤੇ ਤਾਂ ਜਾਣੀਆਂ ਹੀ ਇਹ, ਵੀ ਐਡੀ ਬੜੀ ਖੇਪ ਤੁਸੀਂ ਵੇਚ ਕਿਵੇਂ ਲੈਣੀ ਆ ਬਾਹਰ। ਉਦੋਂ ਮੈਨੂੰ ਯਾਦ ਆ ਜਦੋਂ ਹੁਣ ਅਸੀਂ ਇੰਡੀਆ ਗਏ ਤਾਂ ਹੁਣ ਲੋਕੀ ਕੀ ਕਰਦੇ ਸੀ, ਆਪਣੇ ਆਪਣੇ ਅਟੈਚੀਆਂ ਦੀਆਂ ਫੋਟੋਆਂ ਖਿੱਚ ਕੇ।
0: ਉਹ ਪੈਂਦੀ ਏਦਾਂ ਸੀਗਾ ਅੰਦਰ ਖਾਤੇ, ਜਦੋਂ ਉਹ ਆਪਣੀ ਬੈਗੇਜ ਦੇ ਵਿੱਚੋਂ ਲੰਘਦੇ ਸੀ ਏਰੀਆ ਦੇ ਵਿੱਚੋਂ, ਤਾਂ ਉੱਥੇ ਜਿਹੜੇ ਮੁਲਾਜ਼ਮ ਸੀਗੇ ਅੰਦਰ ਖਾਤੇ, ਉਹ ਟੈਗ ਬਦਲੀ ਕਰ ਦਿੰਦੇ ਸੀ ਜੀ ਉਸ ਚੱਕਰ ਦੇ ਵਿੱਚ ਜੀ, ਉਹ ਸਾਰਾ ਅਦਲ ਬਦਲ ਕਰ ਦਿੰਦੇ ਸੀ।
1: ਹਾਂਜੀ ਪਰ ਸਾਹਿਬ ਹੁਣ ਨੀ, ਹੁਣ ਤਾਂ ਹਟ ਗਏ, ਹੁਣ ਤਾਂ ਬੜੇ ਸਾਲ ਹੋ ਗਏ ਏਅਰਲਾਈਨ, ਮੈਨੂੰ ਲੱਗਦਾ 7-8 ਸਾਲ ਹੋ ਗਏ ਅਸੀਂ ਕਦੇ ਲੌਕ ਨੀ ਲਾਇਆ ਟੈਚੀ ਨੂੰ
0: ਹਨਾ, ਕਿਉਂਕਿ ਇੱਕ ਵਾਰੀ ਸਕੈਨਰ ਵੀ ਆ ਗਏ, ਤੁਸੀਂ ਵਿੱਚ ਪਾ ਸਕਦੇ ਹੋ ਕੁਝ ਨਾ ਕੁਝ, ਤੇ ਫੋਨ ਦੇ ਵਿੱਚ ਤੁਹਾਨੂੰ ਨੋਟ ਹੁੰਦਾ ਰਹਿੰਦਾ ਕਿੱਥੇ ਹੈਗਾ ਜੀ ਤੁਹਾਡਾ।
1: ਹਾਂਜੀ ਹਾਂਜੀ ਤੇ ਫੇਰ ਦੂਜੀ ਗੱਲ ਇਹ ਸੀ ਕਿ ਜਦੋਂ ਪਹਿਲਾਂ ਦੀ ਗੱਲ ਆ, ਪਹਿਲਾਂ ਇੰਡੀਆ ਦੇ ਵਿੱਚ ਨਾ ਸ਼ੁਰੂ ਦੀਆਂ ਗੱਲਾਂ ਨੇ, 87-88-90 ਤੱਕ ਉਦੋਂ ਦੀਆਂ ਗੱਲਾਂ ਨੇ, ਤੇ ਉਦੋਂ ਇੱਧਰ ਨੀ ਹੁੰਦਾ ਸੀ ਆਪਣੇ ਇੰਡੀਆ ਦੇ ਵਿੱਚ, ਤਾਂ ਟੈਚੀਆਂ ਦੇ ਲੋਕ ਤੋੜ ਲੈਂਦੇ ਸੀਗੇ।
0: ਹਾਂਜੀ
1: ਤੇ ਉਹ ਜੋ ਛੋਟੀ ਜਿਹੀ ਜਿੰਦੀ ਹੁੰਦੀ ਸੀ, ਦੱਸੋ ਕੀ ਤੋੜਨੀ ਔਖੀ ਹੈ, ਇਹ ਤਾਂ ਆਪ ਸੱਪ ਨੂੰ ਆਪ ਹੀ ਹਨਾ, ਤੇ ਟੈਚੀਆਂ ਨੂੰ ਉੱਤੋਂ ਪਾੜ ਲੈਂਦੇ ਸੀ ਇੰਡੀਆ ਦਿੱਲੀ ਦੇ ਵਿੱਚ
0: ਜੀ, ਬਿਲਕੁਲ ਹੈ ਜੀ
1: ਹਨਾ, ਤੇ ਉਹ ਉਦੋਂ ਵੀ ਇਹ ਬਹੁਤ ਹੁੰਦਾ ਸੀ, ਪਹਿਲਾਂ ਹੀ ਮਤਲਬ ਡਰ ਲੱਗਿਆ ਰਹਿੰਦਾ ਸੀਗਾ ਕਿ ਪਤਾ ਨੀ ਟੈਚੀ ਸਾਬਤ ਪਹੁੰਚੂਗਾ ਵੀ ਕਿ ਨਹੀਂ, ਕਿਉਂਕਿ ਉਹ ਪਾੜ ਕੇ ਉੱਪਰੋਂ ਵਿੱਚੋਂ ਸਮਾਨ ਏਅਰਪੋਰਟ ਤੇ ਕੱਢ ਲੈਂਦੇ ਸੀਗੇ
0: ਹਨਾ,
1: ਤੇ ਹਾਂਜੀ ਉਹੀ ਬਾਅਦ ਚ ਵੇਚਦੇ ਸੀ ਜਾਂ ਜੋ ਕੁਛ ਘਰ ਲੈ ਜਾਂਦੇ ਸੀ ਜਿਵੇਂ ਵੀ ਸੀ। ਹਾਂਜੀ ਤੇ ਸੈਣੀ ਸਾਹਿਬ ਭਾਜੀ ਖਬਰਾਂ ਕਰਦੇ ਸੀ, ਬੜੀ ਵਧੀਆ ਸੀ, ਮੈਂ ਤਾਂ ਕਹਿਣਾ ਸੀ, ਮੈਂ ਕਿਹਾ ਵੀ ਪਾਠ ਸਵੇਰ ਨੂੰ ਤੁਕਾਂ ਕਰ ਪੜਿਆ ਕਰੋ, ਆਪਣਾ ਸ਼ਲੋਕ ਮਹੱਲਾ 9 ਦੀਆਂ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਇੱਥੇ ਹੀ ਰਹਿ ਜਾਣਾ ਸਾਰਾ ਕੁਛ, ਆ ਤੁਸੀਂ ਬੇਈਮਾਨੀ ਆ ਜੋ ਕੁਛ ਮਰਜ਼ੀ ਜਿਹੜਾ ਵੀ ਕੁਛ ਆ ਹਨਾ, ਤੇ ਬਾਕੀ ਆ 2-3 ਦਿਨਾਂ ਤੋਂ ਤੁਸੀਂ ਸਾਰੇ ਕਹਿੰਦੇ ਸੀਗੇ ਵੀ ਕਿ ਪ੍ਰਗਟ ਸਿੰਘ ਨੂੰ ਆਪਣਾ ਪ੍ਰਧਾਨ ਬਣਾ ਤਾ, ਚਲੋ ਵਧੀਆ ਹੋਇਆ, ਪਰ ਗੱਲ ਇਹ ਆ ਇਹ ਜਿਹੜੀ ਪੋਲੀਟੀਕਲ ਹੈਗੀ ਆ ਇਹ ਬਹੁਤ ਕੀ ਕਹਿੰਦੇ ਨੇ, ਇੱਕ ਜਿਵੇਂ ਆਪਣੇ ਕਹਿੰਦੇ ਮੱਝ ਲਿਬੜੀ ਹੋਈ ਆ
0: ਆਪਣਾ
1: ਚਿੱਕੜ ਦੇ ਵਿੱਚ, ਹਾਂਜੀ ਲਿਪੇ ਜਿੱਦਾਂ ਨੂੰ ਪੂੰਛ ਮਾਰਦੀ ਆ ਸਭ ਨੂੰ ਨਵੇੜੀ ਜਾਂਦੀ ਆ ਹਨਾ, ਇਹਨਾਂ ਇਹਨੇ ਪੋਲੀਟੀਕਲ ਸਿਸਟਮ ਦੇ ਵਿੱਚ ਤਾਂ ਹੁਣ ਆਪਣਾ ਇੰਨਾ ਗੰਦਾ ਨਿਘਾਰ ਆਇਆ ਹੋਇਆ, ਇਹਨੇ ਤਾਂ ਬੜੇ ਬੜੇ ਸਭ ਨੂੰ ਕੁਛ ਨਾ ਕੁਛ ਕਰਕੇ ਬਾਅਦ ਵਿੱਚ ਗੰਦੇ ਕਰਕੇ ਚਿੱਟੇ ਮਾਰ ਕੇ ਹੀ ਭੇਜਿਆ ਇਥੋਂ ਹਨਾ, ਤੇ ਇੰਨੀ ਸਾਫ਼ ਸੁਥਰੀ ਛਵੀ ਆ ਤਾਂ, ਪਰ ਮੈਨੂੰ ਤਾਂ ਇਹ ਡਰ ਲੱਗਦਾ ਵੀ ਕਿਤੇ ਇੰਨੀ ਸਾਫ਼ ਸੁਥਰੀ ਛਵੀ ਰਹਿ ਵੀ ਜਾਊਗੀ ਇਹਨਾਂ ਨੇ ਤਾਂ। ਮਨਮੋਹਨ ਸਿੰਘ ਦੇਖੋ ਤੁਸੀਂ ਇੰਨੇ ਵਿਚਾਰੇ ਉਹ ਸੀਗੇ, ਉਹਨਾਂ ਨੂੰ ਨੀ ਛੱਡਿਆ ਹੈਗਾ ਹਨਾ, ਬਈ ਜਦੋਂ ਇਹਨਾਂ ਨੇ ਭੇਜਣਾ ਤੇ ਇੰਨੀ ਛਵੀ ਸਾਫ਼ ਹੀ ਲੈ ਕੇ ਜਾਣਗੇ
0: ਹਨਾ।
1: ਤੇ ਈਵਨ ਤੁਸੀਂ ਦੇਖੋ ਹੁਣ ਆਪਾਂ ਕਹਿੰਦੇ ਹਾਂ ਵੀ ਕਰਪਸ਼ਨ ਤੇ ਹੋਰ, ਨਵਜੋਤ ਸਿੰਘ ਸਿੱਧੂ ਨੇ ਕਦੇ ਨੀ ਕੀਤੀ, ਹੋਰ ਸਾਰਾ ਕੁਛ ਉਹਦਾ ਆਪਦਾ ਯੂ ਨੋ ਵੈਲ ਆਫ ਹੈਗਾ ਉਹ, ਪਰ ਉਹਨੇ ਵੀ ਦੇਖਿਓ ਕਿੰਨੀ ਮਨਮੋਹਨ ਸਿੰਘ ਲਈ ਮੈਨੂੰ ਬਹੁਤ ਵਾਰੀ ਬਸ ਇੱਕੋ ਉਹਦੀ ਗੱਲ ਸਭ ਤੋਂ ਬੁਰੀ ਲੱਗਦੀ ਹੈ, ਕਿੰਨੀ ਗੰਦੀ ਬਿਲਕੁਲ ਬਦਲੀ ਉਹਨਾਂ ਨੇ ਉਹਨੇ ਯੂਜ਼ ਕੀਤੀ ਸੀਗੀ ਹਨਾ। ਤੇ ਉਹ ਮੈਨੂੰ ਹਮੇਸ਼ਾ ਹੀ ਉਹ ਮੈਨੂੰ ਸਭ ਤੋਂ ਵੱਧ ਉਹਦੀ ਇਹਦੀ ਜਦੋਂ ਮੈਂ ਦੇਖਦੀ ਹਾਂ ਵੀ ਕਦੇ ਇਹਨੇ ਕਰਪਸ਼ਨ ਨੀ ਕੀਤੀ, ਲੋਕਾਂ ਦੀ ਹੈਲਪ ਕੀਤੀ, ਮੁਆਵਜ਼ੇ ਆਪਦੇ ਕੋਲੋਂ ਦਿੱਤੇ, ਲਾਂਘਾ ਵੀ ਖਲਵਾਇਆ, ਹੋਰ ਸਾਰਾ ਕੁਛ, ਪਰ ਇਹਨੇ ਉਸ ਟਾਈਮ ਜਵਾਨ ਬਹੁਤ ਹੀ, ਜਦੋਂ ਇਹ ਬੀਜੇਪੀ ਗਿਆ ਜਵਾਨ ਬਹੁਤ ਲੋਹ ਪੱਧਰ ਦੀ ਇੱਕ ਇਨਸਾਨ ਭਲਾ ਮਾਨਸ ਹਨਾ, ਤੇ ਉਦੋਂ ਉਹਦੇ ਲਈ ਤੁਸੀਂ ਇਹੀ ਜਿਹੀ ਗੰਦੀ ਸ਼ਬਦ ਮਤਲਬ ਘਟੀਆਪਨ ਗੰਦੀ ਮਤਲਬ ਘਟੀਆ ਨੀਵੇਂ ਪੱਧਰ ਦੀ ਵਰਤੋਂ। ਵੈਸੇ ਵੀ ਉਹ ਉਮਰ ਚ ਬਜੁਰਗ ਸੀ ਇਹਨਾਂ ਨਾਲ, ਮਤਲਬ ਬਜੁਰਗ ਨੀ ਮਤਲਬ ਇਹਨਾਂ ਤੋਂ ਬੜੇ ਸੀ ਕਿੰਨੇ ਹਨਾ। ਹਾਂਜੀ ਤੇ ਵਧੀਆ ਸੀ ਲੱਗਿਆ, ਵਧੀਆ ਲੱਗਿਆ, ਮੈਂ ਸੁਣਦੀ ਸੀ ਕੱਲ ਪਰਸੋਂ ਵੀ, ਕੱਲ ਮੈਂ ਮਾਲ ਭੈਣ ਜੀ ਉਹਨਾਂ ਨੂੰ ਵੀ ਸੁਣਿਆ।
0: ਹਾਂਜੀ
1: ਤੇ ਅੱਜ ਸੁਖਬੀਰ ਬਾਦਲ ਦਾ ਤੁਸੀਂ ਦੱਸੋ ਵੀ ਕਰਜ਼ਾ ਦੇਣਾ, ਕਰਜ਼ਾ ਤਾਂ ਕਰਜ਼ਾ ਹੀ ਆ, ਲੋਨ ਦੇਣਾ ਲੋਨ ਹੀ ਆ। ਤੇ ਤੁਸੀਂ ਦਾਲ ਆਟਾ ਤੇ ਵੀ ਸਾਰੇ ਦੇਈ ਜਾਂਦੇ ਨੇ ਹਨਾ, ਤੇ ਜਿਵੇਂ ਭਾਜੀ ਕਹਿੰਦੇ ਸੀ ਕਿ ਜਨਰੇਟ ਕਰੋ ਜੋਬਸ ਬੱਚਿਆਂ ਦੀ ਪੜ੍ਹਾਈ ਦਾ, ਜਿਹੜੇ ਬੱਚੇ ਆਹ ਹੁਣ ਡਰੱਗਸ ਤੋਂ ਇੰਨਾ ਬੁਰਾ ਹਾਲ ਹੋਇਆ ਹੋਇਆ, ਇੰਨਾ ਮਤਲਬ ਸਾਰੇ ਪਾਸੇ ਗੰਦ ਇਹ ਪਿਆ ਹੋਇਆ, ਤੇ ਤੁਸੀਂ ਪਲਾਟ ਦੇਣੇ, ਪਲਾਟ ਕਿੱਥੋਂ ਦੇਣੇ ਨੇ, ਸਾਰੀ ਤਾਂ ਜ਼ਮੀਨ ਐਕਵਾਇਰ ਕਰ ਲਈ ਜ਼ਿਮੀਦਾਰਾਂ ਕੋਲ, ਤਾਂ ਜ਼ਮੀਨ ਹੀ ਨੀ ਰਹੀ
0: ਹੈ,
1: ਗੌਰਮੈਂਟ ਕੋਲ ਤਾਂ ਪਹਿਲਾਂ ਹੀ ਹੈ ਨੀ, ਗੌਰਮੈਂਟ ਨੇ ਤਾਂ ਪਹਿਲਾਂ ਹੀ ਆਪਣਾ ਵੇਚ ਵੱਟੀ ਇਹ ਖਾਈ ਬੈਠੇ ਨੇ ਸਾਰੇ, ਤੇ ਪਲਾਟ ਪਾ ਦੇ ਤਾਂ ਹੀ ਤਾਂ ਹੁਣ ਜੇ ਆਪਣੇ ਲੋਕਾਂ ਨੇ ਇੰਨਾ ਕੁਛ। ਤੁਸੀਂ ਇਹ ਦੇਖੋ, ਅਸੀਂ ਥੋੜੇ ਦਿਨ ਹੋਏ ਕੋਈ ਰਿਸ਼ਤੇਦਾਰ ਆਏ ਸੀ ਉਹਨਾਂ ਕੋਲ ਗਏ, ਤੇ ਮੈਂ ਉਹਨਾਂ ਨੂੰ ਪੁੱਛਣ ਲੱਗੀ, ਮੈਂ ਕਿਹਾ ਤੁਸੀਂ ਕਿਹਨੂੰ ਸਪੋਰਟ ਕਰਦੇ ਹੋ, ਕਹਿੰਦੇ ਕਿ ਕਾਂਗਰਸ ਨੂੰ, ਮੈਂ ਕਿਹਾ ਅੱਛਾ ਚਲੋ ਵਧੀਆ, ਕਹਿੰਦੇ ਕਾਂਗਰਸ ਨੂੰ, ਕਾਂਗਰਸ ਵੱਲ ਤਾਂ ਸਤਾ ਗਏ ਸੀ ਮਹਾਰਾਜੇ ਕਰਕੇ, ਹੁਣ ਮਹਾਰਾਣੀ ਵੀ ਬੀਜੇਪੀ ਚੱਲੇ, ਮੈਂ ਕਹਿੰਦਾ ਮਹਾਰਾਜਾ ਉਪਾਧੀ ਹੈ ਨੀ ਗੀ, ਤੇ ਉਹ ਤਾਂ ਹੁਣ ਡੈਮੋਕ੍ਰੇਸੀ ਸੀਗੀ, ਉਹਨੂੰ ਵੋਟਾਂ ਪਈਆਂ ਤਾਂ ਚੁਣਿਆ ਗਿਆ, ਤੇ ਮੈਂ ਕਿਹਾ ਜੇ ਹੁਣ ਵੀ ਉਹ ਮਹਾਰਾਜਾ ਤੁਸੀਂ ਉਹਨੂੰ ਬਣਾਈ ਜਾਣਾ, ਫੇਰ ਮੈਂ ਕਿਹਾ ਤੁਸੀਂ ਖੜੇ ਕਿੱਥੋਂ ਡੈਮੋਕ੍ਰੇਸੀ,
0: ਚਲੋ ਮੇਰੇ ਖਿਆਲ ਨਾਲ ਆਪਣੇ ਜਿਹੜੇ ਇਹਨਾਂ ਦੀ ਮਦਰ ਹੈਗੀ ਆ ਰਾਹੁਲ ਗਾਂਧੀ ਹੋਣਾ ਦੀ, ਉਹਨਾਂ ਨੇ ਉਦੋਂ ਹੀ ਕਹਿ ਦਿੱਤਾ ਸੀਗਾ ਕਿ ਮਹਾਰਾਜਾ ਮਹਾਰਾਣੀ ਜਿਹੜੇ ਅੱਗੇ ਲਾਉਂਦੇ ਆ ਇਹ ਕੰਮ ਨੀ ਚੱਲਣਾ, ਉਹ ਬਹੁਤ ਚਿਰ ਦਾ ਇਹਨਾਂ ਨੇ ਹਟਾਇਆ ਕਾਂਗਰਸ ਦੇ ਵਿੱਚ ਤਾਂ।
1: ਨਹੀਂ ਨਹੀਂ ਤੁਸੀਂ ਭਾਰੇ ਸਾਹਿਬ ਲਾਉਣ ਨੂੰ ਤਾਂ ਹੁਣ ਕੁਛ ਮਰਜ਼ੀ ਲਾਈ ਜਾਵੋ, ਹੁਣ ਮੈਂ ਕੁਛ ਲਾਈ ਜਾਵਾਂ ਆਪਣੇ ਆਪਣੇ ਨਾਂ ਦੇ ਮੂਹਰੇ ਹਨਾ, ਜਿਹੜਾ ਜਿਹੜੀ ਚੀਜ਼ ਹੁਣ ਹੈ ਹੀ ਨੀ ਮੇਰੇ ਮਤਲਬ ਮੈਨੂੰ ਸਮਾਜ ਨੀ ਦੇ ਰਿਹਾ ਜਾਂ ਮੈਂ ਉਸ ਦੇ ਲਾਇਕ ਨੀ ਜਾਂ ਉਹ ਚੀਜ਼ ਐਗਜ਼ਿਸਟ ਹੀ ਨੀ ਕਰਦੀ, ਹੁਣ ਮਹਾਰਾਜੇ ਦੀ ਮਹਾਰਾਜਾ ਦੀ ਤਾਂ ਹੈ ਹੀ ਨੀ ਗੀ,
0: ਜਿਵੇਂ
1: ਉਪਾਧੀ ਹੈ ਨੀ ਨਾ ਮਹਾਰਾਣੀ ਦੀ, ਤੁਸੀਂ ਘਰ ਦੇ ਵਿੱਚ ਜੋ ਕੁਛ ਮਰਜ਼ੀ ਬਣਾਈ ਜਾਓ ਮਹਾਰਾਜੇ ਬਣੀ ਜਾਓ ਹਨਾ, ਤੇ ਆ ਹੁਣ ਨਾਭੇ ਵਾਲੀ ਸੀਗੀ ਉਹ ਮਹਾਰਾਣਾ ਮਹਾਰਾਜਾ, ਤੇ ਉਹ ਆ ਕੇ ਪਤਾ ਨੀ ਕਿੱਥੋਂ ਇੰਨੇ ਸਾਲਾਂ ਦਾ ਉਜਾੜ ਪਿਆ ਸੀ ਬੀਆ ਬਾਣ ਉਹ, ਤੇ ਹੁਣ ਉੱਥੇ ਮੌਜ ਨਾ ਆ ਕੇ ਆ ਸਾਰੇ ਜਿੰਨੇ ਰਾਧਾ ਸਵਾਮੀ ਵੀ ਸੀ ਇਹਦੇ ਵਾਲੇ ਅਕਾਲ ਤਖ਼ਤ ਆਪਣੇ ਵਾਲੇ ਐਸ ਜੀ ਪੀ ਸੀ ਵਾਲੇ ਸਾਰੇ ਹੀ ਆ ਕੇ ਮੁੰਡੇ ਦੇ ਦਸਤਾਰਬੰਦੀ ਕਰ ਗਏ
0: ਜਾਇਦਾਦਾਂ ਲਈ ਆਪਸ ਵਿੱਚ ਲੜੀ ਜਾਂਦੇ ਆ ਹੁਣ ਜੀ,
1: ਉਹ ਤਾਂ ਲੜਨਾ ਤਾਂ ਹੈਗਾ ਹੀ ਆ, ਇਹ ਕਿਹੜਾ ਹੁਣ ਇਹਨਾਂ ਦੀਆਂ ਲੜਾਈਆਂ ਪੈਸੇ ਦੇ ਪਿੱਛੇ ਤਾਂ ਮਾਇਆ, ਉਹ ਕੀ ਕਹਿੰਦੇ ਮੈਨੂੰ ਤਾਂ ਸਾਣੀ ਭਾਜੀ ਮਾਇਆ ਹੋਈ ਨਾਗਣੀ, ਤੇ ਉਹ ਕੀ ਭਾਜੀ ਚਲੇ ਗਏ ਧੁੱਕ ਮੈਨੂੰ ਆਉਂਦੀ ਹੈ ਭੁੱਖੀ ਹੈ ਨਾ, ਤੇ ਉਹ ਤਾਂ ਕਰਕੇ ਹੈ ਤਾਂ ਹੁਣ ਜੇ ਲੋਕ ਹੁਣ ਵੀ ਨਾ ਸਮਝੇ ਬਈ ਦੇਖ ਇਹਨਾਂ ਨੇ ਸਾਨੂੰ ਇੰਨੇ ਸਾਲ, ਜਿਵੇਂ ਤੁਸੀਂ ਕਿਹਾ ਸੀ ਇੰਨੇ ਸਾਲ ਪ੍ਰਕਾਸ਼ ਸਿੰਘ ਬਾਦਲ ਰਾਜ ਕਰ ਗਿਆ, ਕੀ ਇਹਨਾਂ ਨੂੰ ਜੋਬ ਨੀ ਮਿਲੇ, ਕਰਪਸ਼ਨ ਇੰਨੀ ਹੋ ਗਈ, ਨਸ਼ਾ ਇੰਨਾ ਵੱਧ ਗਿਆ ਹਨਾ, ਤੇ ਸੁਖਬੀਰ ਸਿੰਘ ਬਾਦਲ ਨੇ ਹੋਣਾ ਕਿ ਦੇ ਦੇਣਾ, ਹੁਣ ਜੇ ਲੋਕਾਂ ਦੀਆਂ ਅੱਖਾਂ ਜੇ ਨਹੀਂ ਖੁੱਲਣੀਆਂ ਤਾਂ ਨਹੀਂ ਹੀ ਖੁੱਲਣੀਆਂ ਹਨਾ,
0: ਫੇਰ ਉਹਨਾਂ ਦਾ ਕੋਈ ਹੱਲ, ਪੰਜਾਬ ਤੋਂ ਬਾਹਰ ਰਹਿੰਦੇ ਆ ਸਾਨੂੰ ਵੀ ਪਤਾ ਕਿ ਪੰਜਾਬ ਦੇ ਕੀ ਮੁੱਦੇ ਨੇ, ਉੱਥੇ ਦੀਆਂ ਲੋੜਾਂ ਕੀ ਨੇ, ਇਕਨੋਮਿਕ ਕ੍ਰਾਈਸਿਸ ਚੱਲ ਰਿਹਾ ਹੈ, ਕਾਰੋਬਾਰ ਹੈ ਨੀ ਗੇ, ਲੋਕਾਂ ਦੇ ਜਿਹੜੇ ਚੱਜ ਦੇ ਚੱਲਦੇ ਸੀ ਉਹ ਵੀ ਠੱਪ ਨੇ, ਕਿੱਡੇ ਵੱਡੇ ਪੱਧਰ ਉੱਤੇ ਫਰੋਤੀਆਂ, ਹੋਰ ਸਾਰਾ ਗੈਂਗਸਟਰ ਸਿਸਟਮ, ਇਹ ਸਾਰਾ ਕੁਝ ਚੱਲ ਰਿਹਾ ਜੀ। ਤੇ ਉਹ ਚੀਜ਼ਾਂ ਆਪਾਂ ਨੂੰ ਇੱਥੇ ਬੈਠਿਆਂ ਨੂੰ ਪਤਾ ਜਾਂ ਨਜ਼ਰ ਆਉਂਦੀਆਂ ਨੇ, ਪਰ ਉੱਥੇ ਬੈਠੇ ਜਿਹੜੇ ਲੀਡਰ ਨੇ ਉਹ ਲੋਕਾਂ ਦੇ ਉੱਤੇ, ਆਵਾਮ ਦੇ ਉੱਤੇ ਰਾਜ ਕਰ ਰਿਹਾ, ਉਹ ਘਰ ਘਰ ਜਾ ਕੇ ਇਹ ਪੁੱਛ ਰਿਹਾ ਕਿ ਤੁਹਾਡੀਆਂ ਦੁੱਖ ਤਕਲੀਫਾਂ ਕੀ ਨੇ ਜੀ।
1: ਇੰਨੇ ਸਾਲਾਂ ਬਾਅਦ
0: ਬਿਲਕੁਲ ਜੀ,
1: ਇੰਨੇ ਸਾਲਾਂ ਬਾਅਦ। ਇਹ ਤਾਂ ਹੁਣ ਜਿਵੇਂ ਕਹਿੰਦੇ ਨੇ ਮਹਾਰਾਜਾ ਰਣਜੀਤ ਸਿੰਘ ਰਾਤ ਨੂੰ ਫਿਰਦਾ ਹੁੰਦਾ ਸੀਗਾ ਵੀ ਦੇਖਦਾ ਸੀ ਜਾਂ ਭੇਸ ਬਦਲ ਕੇ ਜਾਂਦਾ ਸੀ, ਮੈਨੂੰ ਤਾਂ ਲੱਗਦਾ ਇਹਦੇ ਵਿੱਚ ਹੁਣ ਉਹ ਖਾਲਸਾ ਰਾਜ ਦੇ ਵਿੱਚ ਪੁੱਛੀਏ ਜਾ ਕੇ ਵੀ ਤੁਹਾਨੂੰ ਕੀ ਤਕਲੀਫ ਆ। ਉਹ ਕਹਿੰਦੇ ਸੀ ਕਿਸੇ ਦੀ ਪੰਡ ਚੱਕਦੀ ਕੋਈ ਅਨਾਜ ਲਈ ਜਾਂਦਾ ਸੀਗਾ ਉਹ ਤੋਂ ਨੀ ਚੱਕ, ਇਹੀਆਂ ਜਿਹੀਆਂ ਗੱਲਾਂ ਹੁਣ ਮੈਨੂੰ ਲੱਗਦਾ ਇਹੋ ਜਿਹੇ ਇਹ ਪਖੰਡ ਜੇ ਕਰਨਗੇ ਹਨਾ। ਤੇ ਇਹਨਾਂ ਨੂੰ ਆਪਣਾ ਇਹ ਤੁਸੀਂ ਉਹ ਹੈਗਾ ਇੱਕ ਫੇਸਬੁੱਕ ਤੇ ਵੀ ਪਾਉਂਦਾ ਹੁੰਦਾ ਆਸਟ੍ਰੇਲੀਆ ਤੋਂ ਬੰਦਾ ਸਰਬਜੀਤ ਸੋਹੀ, ਇੱਥੇ ਥੋੜੇ ਜਿਹੜੇ 2 ਸਾਲ ਹੋਏ ਜਦੋਂ ਵੀ ਆ ਕੇ ਗਏ ਸੀ, ਯੰਗ ਜਿਹਾ ਹੀ ਮੁੰਡਾ ਹੈਗਾ ਤੁਹਾਡੇ ਵਰਗਾ ਹੀ ਆ, ਤੁਹਾਡੀ ਉਮਰ ਸਰਬਜੀਤ ਸੋਹੀ ਆ, ਤੁਸੀਂ ਦੇਖਿਓ ਉਹਨਾਂ ਦੇ ਬੜਾ ਸੋਹਣਾ ਭਾਰੇ ਸਾਹਿਬ 2 ਦਿਨਾਂ ਤੋਂ 2 ਵਾਰ ਹੁਣ ਦੋ ਪਿਛਲੇ ਵੀਕ 2 ਕਿਸ਼ਤਾਂ ਆ ਗਈਆਂ ਉਹ ਮਹਾਰਾਜਾ ਰਣਜੀਤ ਸਿੰਘ ਉੱਤੇ ਬਈ ਉਹਨਾਂ ਦੀ ਉਹਨੇ ਕਿੰਨੀਆਂ ਰਾਣੀਆਂ ਸੀਗੀਆਂ ਵੀ ਐਕਚੁਲੀ ਸੀਗੀਆਂ ਕਿੰਨੀਆਂ ਹਨਾ, ਤੇ ਉਹਦੇ ਉਹ 2 ਕਿਸ਼ਤਾਂ ਬਣੀਆਂ ਉਹਦੇ ਪੜ੍ਹ ਕੇ ਮੇਰੇ ਕੋਲ ਵੀ ਜਿੰਨੀਆਂ ਕਿਤਾਬਾਂ ਸੀ ਮੈਂ ਕਦੇ ਮੈਂ ਰਾਵੀ ਮੈਂ ਵੀ ਫਰੋਲੀਆ ਮੈਂ ਕਿਹਾ ਦੇਖਾਂ ਤਾਂ ਸਹੀ ਹਨਾ। ਤੇ ਉਹ ਮੈਂ ਤੁਹਾਨੂੰ ਭੇਜਦੀ ਆ ਉਹਨਾਂ ਦੀਆਂ ਪੋਸਟਾਂ ਬਹੁਤ ਵਧੀਆ ਨੇ ਹਨਾ, ਤੇ ਉਹਨੇ ਬੜਾ ਵਧੀਆ ਲਿਖਿਆ ਵੀ ਤੁਸੀਂ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਤੁਸੀਂ ਹਨਾ ਬਈ ਕਹਿੰਦੇ ਹੋ ਖਾਲਸਾ ਰਾਜ ਆਵੇ ਤੇ ਆਹ ਹੋਵੇ ਕੀ ਕੁਛ ਹੁੰਦਾ ਸੀਗਾ ਸਾਰਾ ਹਨਾ। ਤੇ ਹੁਣ ਨਾ ਭਾਰਤ ਸਾਹਿਬ ਵੈਸੇ ਗੱਲ ਏਡੀ ਬੜੀ ਮੂੰਹੋਂ ਕੱਢਣੀ ਨੀ ਚਾਹੀਦੀ, ਜੇ ਦੇਖਿਆ ਜਾਵੇ ਨਾ ਕਾਂਗਰਸ ਆ ਕੇ ਵੀ ਦੇਖ ਲਿਆ ਕੀ ਕੁਛ ਕਰਤਾ ਇਹਨਾਂ ਨੇ, ਤੇ ਬੀਜੇਪੀ ਹੁਣ ਆਪ ਵਾਲੇ ਵੀ ਆ ਗਏ, ਮੈਨੂੰ ਤਾਂ ਹੁਣ ਐ ਲੱਗਦਾ ਹਨਾ ਕਹਿਣ ਉਹ ਕਹਿੰਦੇ ਨੇ ਵੀ ਚਲ ਮਾੜੀ ਗੱਲ ਮੂੰਹੋਂ ਨਾ ਕੱਢੋ, ਮੈਨੂੰ ਤਾਂ ਲੱਗਦਾ ਬੀਜੇਪੀ ਆ ਗਈ ਫਰਕ ਨੀ ਪੈਣਾ ਭਾਜਪਾਲ ਨੇ ਉਹਨਾਂ ਦੇ ਓਹੇ ਜੇ ਉਸੇ ਕੀ ਕਹਿੰਦੇ ਨੇ ਬੇਲ ਦੇ ਕੱਦੂ ਏ ਨੇ ਹੁਣ ਬਣੇ ਹੋਏ, ਉਹ ਕੋਈ ਖਾਸ ਫਰਕ ਨੀ ਹੈਗਾ ਹਨਾ। ਤੇ ਬਈ ਇਹ ਤਾਂ ਆਪਾਂ ਹੁਣ ਐ ਲੱਗਦਾ ਵੀ ਹਾਏ ਬੀਜੇਪੀ ਨਾ ਆਵੇ, ਇਹ ਕਿਹੜਾ ਚੰਗੇ ਨੇ ਹੁਣ, ਇਹ ਕੋਈ ਵੀ ਨੀ ਚੰਗਾ ਇਹਨਾਂ ਚੋਂ
0: ਬਿਲਕੁਲ
1: ਹਨਾ। ਤੇ ਜੇ ਹੁਣ
0: ਆਪਾਂ ਨੀਤਾਂ ਦੀ ਆ ਚਲੋ ਆਪਾਂ ਦੇਖਦੇ ਆ ਨਾ, ਚਲੋ ਸਾਡਾ ਮੁਲਕ ਹੈ ਇੰਡੀਆ ਤੇ ਉਹ ਸਾਰਾ ਸਾਰਾ ਇੱਕੋ ਬਰਾਬਰ ਆ ਜੀ, ਕੋਈ PM ਆ ਜਾਂ ਕੋਈ ਮੁੱਖ ਮੰਤਰੀ ਆ ਉਹਦੇ ਲਈ ਸਾਰੇ ਲੋਕ ਇੱਕੋ ਜਿਹੇ ਹੋਣੇ ਚਾਹੀਦੇ, ਨਾ ਤਾਂ ਜਾਤ ਪਾਤ ਦਾ ਨਾ ਧਰਮ ਦਾ ਕਿਸੇ ਚੀਜ਼ ਦੇ ਵਿੱਚ ਹੋਣਾ ਚਾਹੀਦਾ। ਜੇ ਇੱਕ ਕਿਸੇ ਨੂੰ ਦਿੰਨੇ ਹੋ ਤਾਂ ਓਨਾ ਹੀ ਬਰਾਬਰ ਵੰਡ ਕੇ ਸਾਰਿਆਂ ਨੂੰ ਦੇ ਦਿਓ ਜੀ, ਕੋਈ ਗਿਲਾ ਸ਼ਿਕਵਾਈ ਨਾ ਕਰੇ।
1: ਉਹ ਤਾਂ ਹੀ ਤਾਂ ਕਹਿੰਦੇ ਵੀ ਹੁਣ ਤਾਂ ਕੋਈ ਜੇ ਆਪਾਂ ਕਹਿੰਦੇ ਵੀ ਉਹ ਹਿੰਦੂ ਮੁਸਲਮਾਨ ਜਾਂ ਹੋਰ ਇਸ ਤਰ੍ਹਾਂ ਧਰਮ ਦੇ ਪਿੱਛੇ ਲੜਾਉਂਦੇ ਨੇ ਬੀਜੇਪੀ, ਇਹਨਾਂ ਨੇ ਕਿਸੇ ਨੇ ਘੱਟ ਕੀਤੀ ਆ?
0: ਬਿਲਕੁਲ
1: ਕਿਸੇ ਨੇ ਵੀ ਨੀ। ਜੇ ਉਹੀ ਕੁਛ ਇਹਨਾਂ ਨੇ ਕੀਤਾ, ਉਹ ਕਹਿੰਦੇ ਨੇ ਵੀ ਕੰਨ ਨੀ ਫੜਿਆ ਚਾਹੇ ਸਿੱਧੇ ਪਾਸੇ ਚ ਫੜ ਲਓ ਚਾਹੇ ਟੇਢੇ ਪਾਸੇ ਚ ਫੜ ਲਓ, ਇਹਨਾਂ ਨੇ ਵੀ ਉਹੀ ਕੁਛ ਕੀਤਾ, ਕਾਂਗਰਸ ਨੇ ਵੀ ਵਿੱਚੋਂ ਉਹੀ ਕੁਛ ਕੀਤਾ, ਅਕਾਲੀਆਂ ਨੇ ਵੀ ਉਹੀ ਕੁਛ ਕੀਤਾ, ਆਪ ਵਾਲਿਆਂ ਨੇ ਵੀ ਉਹੀ ਹੁਣ ਕੁਛ ਕਰ ਰਹੇ ਨੇ,
0: ਧਰਮ ਦੀ ਸਿਆਸਤ ਕਰਦੇ ਰਹੇ ਨੇ ਜੀ, ਉਹ ਉਦਾਂ ਜਾਤ ਪਾਤ ਦੀ ਸਿਆਸਤ ਕਰਦੇ ਰਹੇ ਨੇ
1: ਜਾਤ ਪਾਤ ਬਿਲਕੁਲ ਹਨਾ। ਤੇ ਮੈਂ ਨਾ ਭਾਰਤ ਸਾਹਿਬ ਕੱਲ ਮੈਂ ਕਿਤੇ ਇੱਕ ਐਕਚੁਲੀ ਉਹ ਦੇਖੀ ਕਿਸੇ ਦੀ ਆਪਣਾ ਪੋਡਕਾਸਟ ਸੀਗਾ, ਤੇ ਉਹ ਹਰਿਆਣੇ ਦੇ ਵਿੱਚ ਜਿਹੜੇ 2 ਪਿੰਡ ਸੀਗੇ ਚਿੱਲਾ ਆਉਂਦੀ ਕਨੀ ਕਿਹੜਾ ਪਿੰਡ ਆ ਉਹ ਨਾ ਰਿਵਾੜੀ ਦੇ ਕੋਲ ਜਿੱਥੇ 84 ਦੇ ਵਿੱਚ ਉੱਥੇ 2 ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਮਾਰੇ ਸੀਗੇ ਆਹ ਆਪਣਾ ਸਿੱਖਾਂ ਨੂੰ ਮਾਰਿਆ ਸੀਗਾ, ਤੇ ਉਹਨਾਂ ਦੇ ਘਰ ਵੀ ਓਵੇਂ ਪਏ ਨੇ, ਅੱਗ ਲਾਤੀ ਸੀਗੀ ਜਿਵੇਂ ਆਪਾਂ ਦਿੱਲੀ ਨੂੰ ਕਹਿੰਦੇ ਆ, ਉਹ ਤੁਸੀਂ ਮੈਂ ਤੁਹਾਨੂੰ ਭੇਜਦੀ ਆ ਹਨਾ। ਉਹ ਨਾ ਉਹਨਾਂ ਨੂੰ ਪੁੱਛੇ, ਉਹਨਾਂ ਦੀ FIR ਦਰਜ ਹੋਈ ਆ, ਪਰ ਕੁਛ ਕੋਈ ਮਤਲਬ ਉਹਨਾਂ ਨੂੰ ਕਿਸੇ ਨੇ ਪੁੱਛਿਆ ਹੀ ਨੀ ਵੀ ਉੱਥੇ ਹੋਇਆ ਕੀ ਆ ਪੁਰ। ਹਾਂਜੀ, ਉਹ ਜਿਹੜੇ ਘਰ ਨੇ ਉਹਨਾਂ ਦੇ ਓਵੇਂ ਵਿਚਾਰਿਆਂ ਦੇ ਓਵੇਂ ਅੱਗ ਲਾਤੀ ਨਾ, ਉਹ ਵਿੱਚ ਕਹਿੰਦੇ ਨੇ ਵਿੱਚ ਉਹ ਵੀ ਪਈਆਂ ਸੀਗੀਆਂ ਹੱਡੀਆਂ ਵਗੈਰਾ ਜਿਹੜੇ ਵੀ ਵਿੱਚ ਜਾਲ ਤੇ ਉਦੋਂ ਉਹਨਾਂ ਦੇ ਢਾਣੀਆਂ ਜਿਹੀਆਂ ਬਣੀ ਸੀ, ਢਾਣੀ ਬਣੀ ਸੀ ਜਿੱਥੇ ਉਹਨਾਂ ਨੂੰ ਆ ਕੇ ਦਿਨੇ ਹੀ ਆ ਕੇ ਅਟੈਕ ਹੋਇਆ। ਤੇ ਬਾਕੀ ਉਹਦੇ ਵਿੱਚ ਤੁਸੀਂ ਗੂਗਲ ਕਰਕੇ ਦੇਖਿਓ 9 ਦਾ ਅਲਲੇ ਤਮਾਕਨ ਦਾ ਆਉਂਦਾ ਵੀ ਕਿਵੇਂ ਬੱਸਾਂ ਚ ਭਰ ਕੇ ਲੈ ਕੇ ਆਏ ਸੀਗੇ ਇਹ। ਤੇ ਇਸ ਕਰਕੇ ਵੀ ਕਿਸੇ ਨੇ ਵੀ ਨੀ ਕੋਈ ਚਾਹੇ ਹੁਣ ਦੇ ਇਹ ਆਪ ਵਾਲੇ ਨੇ ਚਾਹੇ ਅਕਾਲੀ ਨੇ ਚਾਹੇ ਕਾਂਗਰਸ ਨੇ, ਇਹਨਾਂ ਨੇ ਇਹਨਾਂ ਨੂੰ ਲੋਕਾਂ ਲੋਕ ਇਹਨਾਂ ਲਈ ਤਾਂ ਇੱਕ ਕੀੜੇ ਮਕੌੜੇ ਨੇ ਇਹ, ਇਹਨਾਂ ਨੂੰ ਤਾਂ ਬਸ ਇਹਨਾਂ ਨੂੰ ਲੋਕ ਲੋਕਾਂ ਦੀ ਕੋਈ ਕੀਮਤ ਨੀ ਹੈਗੀ ਤੇ ਹਾਂਜੀ ਹੁਣ ਕਿੱਡੀ ਕਿੰਨੀ ਵਧੀਆ ਇਹਦੀ ਵਾਈਫ ਸੀਗੀ ਪਰਸਨੈਲਿਟੀ ਇਹਦੀ ਡਾਕਟਰ ਸੀਗੀ ਇਹਦੀ ਭਗਵੰਤ ਮਾਨ ਦੀ ਦੇਖ ਲੋ ਓਹਦੇ ਤੇ ਵੀ ਹਨਾ ਓਹਨੇ ਵੀ
0: ਜਿਹੜੇ ਸੀਗੇ ਜੀ ਉਹ ਡਾਕਟਰ ਪਤਾ ਨੀ ਕਦ ਲਈ ਮੋਹਰੇ ਲਾਉਂਦੇ ਆ ਹਾਂਜੀ
1: ਕੀ ਸੀਗੇ ਜੀ
0: ਫਿਜੀ ਆਪਣੇ ਫਿਜੀਓਥੈਰਾਪੀ ਦੇ ਜੀ
1: ਚਲੋ ਜਿਵੇਂ ਵੀ ਸੀ ਪਰ ਇਹ ਵੀ ਇਹੋ ਜਿਹੇ ਜਿਹੜੇ ਆਪਦਾ ਇੱਕ ਕਿੱਡਾ ਵਧੀਆ ਪ੍ਰੋਫੈਸ਼ਨ ਆ ਤੁਹਾਡਾ ਓਹਦੇ ਵਿਚੋਂ ਨਿਕਲ ਕੇ ਆ ਕੇ ਤੁਸੀਂ ਕਿਹੋ ਜਿਹੇ ਗੰਦ ਦੇ ਵਿਚ ਆ
0: ਲੋ ਦੋਸਤੋ ਇਸ ਹਾਂਜੀ ਆਪਣੇ ਨਾਲ ਹਰਵਿੰਦਰ ਜੋਲ ਭੈਣ ਜੀ ਯੂਐਸ ਤੋਂ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ ਦੋਸਤੋ ਸਮਾਂ ਤਾਂ ਆਪਣਾ ਚਲੋ ਹੋ ਗਿਆ ਤਕਰੀਬਨ ਪੂਰਾ ਪਰ ਗੱਲਬਾਤ ਚੱਲਦੀ ਹੈ ਤਾਂ ਫਿਰ ਕਿਤੇ ਨਾ ਕਿਤੇ ਅੱਗੇ ਜ਼ਰੂਰ ਤੁਰ ਪੈਂਦੀ ਹੈ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ ਇੱਕ ਦੋ ਖਬਰਾਂ ਨੇ ਉਹਨਾਂ ਦੀ ਝਾਤ ਮਾਰ ਕੇ ਫਿਰ ਆਪਾਂ ਆਗਿਆ ਲਵਾਂਗੇ ਆਸਟ੍ਰੇਲੀਆ ਦੇ ਵਿੱਚ ਪ੍ਰਵਾਸ ਤੇ ਸਭ ਤੋਂ ਵੱਡੀ ਕਟੌਤੀ ਕੀਤੀ ਜਾ ਰਹੀ ਹੈ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਪਰਿਵਾਰਕ ਜਿਹੜੇ ਵੀਜ਼ਿਆਂ ਦੇ ਉੱਤੇ ਸਿਕੰਜਾ ਜਿਹੜਾ ਕੱਸਣ ਦੀ ਜਿਹੜੀ ਹੈ ਕੋਸ਼ਿਸ਼ ਦੇ ਵਿੱਚ ਨੇ ਸਾਲਾਨਾ ਪ੍ਰਵਾਸ ਟੀਚਾ ਘਟਾ ਕੇ 1 ਲੱਖ ਕਰਨ ਦਾ ਪ੍ਰਸਤਾਵ ਜਿਹੜਾ ਰੱਖਿਆ ਗਿਆ ਨਵੇਂ ਆਵਾਸ ਨੂੰ ਘੱਟ ਕਰਨ ਦਾ ਦਬਾਅ ਆਸਟ੍ਰੇਲੀਆ ਦੀ ਲੇਬਰ ਸਰਕਾਰ ਤੇ ਲਗਾਤਾਰ ਜਿਹੜਾ ਪੈ ਰਿਹਾ ਤੇ ਮੁਲਕ ਦੀ ਜਿਹੜੀ ਹੈ ਪ੍ਰਵਾਸ ਨੀਤੀ ਦੇ ਵਿੱਚ ਵੱਡੇ ਬਦਲਾਅ ਦਾ ਐਲਾਨ ਕਰਦਿਆਂ ਅੱਜ ਮੁੱਖ ਵਿਰੋਧੀ ਧਿਰ ਜਿਹੜੀ ਹੈ ਕੋਆਲੀਸ਼ਨ ਨੇ ਜਿਹੜਾ ਨੈੱਟ ਵਿਦੇਸ਼ੀ ਪ੍ਰਵਾਸ ਨੂੰ ਸਾਲਾਨਾ ਸਿਰਫ 1 ਲੱਖ ਤੱਕ ਲਿਆਉਣ ਦਾ ਜਿਹੜਾ ਟੀਚਾ ਰੱਖਿਆ ਇਹ ਮੌਜੂਦਾ ਪੱਧਰ ਦਾ ਜਿਹੜਾ ਲਗਭਗ 1/3 ਹੈ ਵਿਰੋਧੀ ਧਿਰ ਦੇ ਆਗੂ ਐਗਸ ਟੇਲਰ ਨੇ ਇਸ ਨੂੰ ਜਿਹੜਾ ਆਸਟ੍ਰੇਲੀਆ ਦੇ ਇਤਿਹਾਸ ਦੇ ਵਿੱਚ ਪ੍ਰਵਾਸ ਤੇ ਸਭ ਤੋਂ ਵੱਡੀ ਕਟੌਤੀ ਦੱਸਿਆ ਪਰ ਜਿਹੜਾ ਪ੍ਰਸਤਾਵ ਦੇ ਮੁਤਾਬਕ ਪਹਿਲੇ 2 ਸਾਲ 1 ਲੱਖ ਦਾ ਟੀਚਾ ਰਹੇਗਾ ਤੇ ਤੀਜੇ ਸਾਲ 1,30,000 ਤੇ ਚੌਥੇ ਸਾਲ ਇਹਦਾ ਜਿਹੜਾ 1,60,000 ਜਿਹੜਾ ਹੋ ਜਾਏਗਾ ਯੋਜਨਾ ਦੇ ਤਹਿਤ 4 ਸਾਲਾਂ ਦੇ ਵਿੱਚ ਆਰਜੀ ਵੀਜ਼ਾ ਧਾਰਕਾਂ ਦੀ ਗਿਣਤੀ ਲਗਭਗ 6.50 ਲੱਖ ਘਟਾਉਣ ਤੇ ਮਨੁੱਖਤਾਵਾਦੀ ਦਾਖਲਾ ਜਿਹੜਾ 20,000 ਤੋਂ ਘਟਾ ਕੇ 10,000 ਸਾਲਾਨਾ ਕਰਨ ਦੀ ਤਜਵੀਜ਼ ਹੈ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਵੀ ਨਵੀਆਂ ਪਾਬੰਦੀਆਂ ਜਿਹੜੀਆਂ ਨੇ 2.40 ਲੱਖ ਦੀ ਸਾਲਾਨਾ ਹੱਦ ਦਾ ਪ੍ਰਸਤਾਵ ਹੈ ਤੇ ਕੁਆਲੀਸ਼ਨ ਦਾ ਜਿਹੜਾ ਕਹਿਣਾ ਹੈ ਕਿ ਉੱਚ ਹੁਨਰ ਵਾਲੇ ਕਾਮਿਆਂ ਨੂੰ ਤਰਜੀਹ ਦਿੱਤੀ ਜਾਏਗੀ ਤੇ ਇਸ ਵੱਡੀ ਕਟੌਤੀ ਦੇ ਵਿਆਪਕ ਆਰਥਿਕ ਪ੍ਰਭਾਵਾਂ ਦੀ ਪੂਰੀ ਜਿਹੜੀ ਹੈ ਮਾਡਲਿੰਗ ਅਜੇ ਜਿਹੜਾ ਜਾਰੀ ਨਹੀਂ ਕੀਤੀ ਗਈ ਹੈ ਵਿਰੋਧੀ ਪਾਰਟੀ ਨੇ ਸਰਕਾਰ ਦੀ ਖਿਚਾਈ ਕਰਦਿਆਂ ਕਿਹਾ ਕਿ ਸਥਾਨਕ ਲੋਕਾਂ ਦੇ ਵਿਰੋਧ ਦੇ ਕਾਰਨ ਗ੍ਰਹਿ ਮੰਤਰੀ ਨੇ ਪਿਛਲੇ ਮਹੀਨੇ ਆਵਾਸ ਘਟਾਉਣ ਆਰਜੀ ਵੀਜ਼ਾ ਵਿਦਿਆਰਥੀਆਂ ਦੇ ਵੱਲੋਂ ਆਪਣੇ ਪਤੀ ਪਤਨੀ ਬੱਚੇ ਮਾਪੇ ਆਦਿ ਨੂੰ ਵੀਜ਼ੇ ਦੇਣ ਤੋਂ ਰੋਕਣ ਦਾ ਐਲਾਨ ਕੀਤਾ ਸੀ ਪਰ ਅਜੇ ਤੱਕ ਵੀ ਅਮਲੀ ਜਿਹੜਾ ਜਾਮਾ ਨਹੀਂ ਪਹਿਨਾਇਆ ਗਿਆ ਹੈ ਪੈਰਿਸ ਦੀ ਗੱਲ ਕਰੀਏ ਤੇ ਉੱਥੇ ਵੀ ਜਿਹੜਾ ਬੱਚਿਆਂ ਦਾ ਸ਼ੋਸ਼ਣ ਕਰਵਾਉਣ ਵਾਲੇ ਗਰੋਹ ਦਾ ਚਲਾਉਣ ਦੇ ਦੋਸ਼ ਦੇ ਹੇਠ ਭਾਰਤੀ ਮੂਲ ਦੇ ਜਿਹੜੇ ਨੇ ਰੋਹਨ ਦੇ ਉੱਤੇ ਜਿਹੜਾ ਮੁਕੱਦਮਾ ਸ਼ੁਰੂ ਹੋ ਗਿਆ ਆਨਲਾਈਨ ਨਿਊ ਨਾਜੀ ਨੈਟਵਰਕ ਦੇ ਰਾਹੀਂ ਨਾਬਾਲਗ ਕੁੜੀਆਂ ਦਾ ਸਰੀਰਕ ਤੇ ਮਾਨਸਿਕ ਸ਼ੋਸ਼ਣ ਕਰਨ ਤੇ ਉਨ੍ਹਾਂ ਨੂੰ ਜਿਨਸੀ ਅਪਰਾਧਾਂ ਦੇ ਉੱਤੇ ਸੈਲਫ ਹਾਰਮ ਦੇ ਲਈ ਮਜਬੂਰ ਕਰਨ ਦੇ ਗੰਭੀਰ ਦੋਸ਼ਾਂ ਦੇ ਹੇਠ ਇੱਕ ਭਾਰਤੀ ਨਾਗਰਿਕ ਦੇ ਖਿਲਾਫ਼ ਸੋਮਵਾਰ ਨੂੰ ਪੈਰਿਸ ਦੀ ਇੱਕ ਅਦਾਲਤ ਦੇ ਵਿੱਚ ਬੰਦ ਕਮਰੇ ਦੇ ਅੰਦਰ ਸੁਣਵਾਈ ਸ਼ੁਰੂ ਹੋ ਗਈ ਹੈ ਮੁਲਜ਼ਮ ਦੀ ਪਛਾਣ 29 ਸਾਲਾਂ ਰੋਹਨ ਰਾਣੇ ਵਜੋਂ ਹੋਈ ਹੈ ਰਾਣੇ ਨੀ ਰਾਣੇ ਵਜੋਂ ਹੋਈ ਹੈ ਜਾਂਚ ਅਧਿਕਾਰੀਆਂ ਦੇ ਮੁਤਾਬਕ ਉਹ ਫਰਾਂਸ ਦੇ ਜਿਹੜਾ ਐਂਟੀਬਸ ਸ਼ਹਿਰ ਦੇ ਵਿੱਚ ਇੱਕ ਬਿਜ਼ਨਸ ਸਕੂਲ ਦੇ ਵਿੱਚ ਪੜ੍ਹਾਈ ਕਰਨ ਗਿਆ ਸੀ ਤੇ ਬਾਅਦ ਦੇ ਵਿੱਚ ਉੱਥੇ ਫਿਟਨੈਸ ਕੋਚ ਦੇ ਵਜੋਂ ਕੰਮ ਕਰਨ ਲੱਗ ਪਿਆ ਫਰਾਂਸੀਸੀ ਅਧਿਕਾਰੀ ਅਨੁਸਾਰ ਰਾਣੇ ਜਿਹੜਾ ਹੈਗਾ ਉਹਦੇ ਕੌਮਾਂਤਰੀ ਨਿਊ ਨਾਜੀ ਅਤੇ ਨਹਿਲਿਸਟਿਕ ਆਨਲਾਈਨ ਗਰੁੱਪ ਜਿਹੜਾ CVLT ਦੇ ਪ੍ਰਮੁੱਖ ਸਰਗਣਿਆਂ ਦੇ ਵਿੱਚੋਂ ਇੱਕ ਹੈ ਉਹ ਮੈਸੇਜਿੰਗ ਐਪ ਜਿਹੜਾ ਹੈ ਡਿਸਕੋਰਡ ਦੇ ਗਰੁੱਪ ਦਾ ਸੰਚਾਲਨ ਕਰਦਾ ਸੀ ਜਿਸ ਦੇ ਉੱਤੇ ਮੈਂਬਰ ਦੁਨੀਆਂ ਦੇ ਕਈ ਦੇਸ਼ਾਂ ਦੇ ਵਿੱਚ ਫੈਲੇ ਹੋਏ ਸਨ ਜਾਂਚ ਏਜੰਸੀਆਂ ਦੇ ਅਨੁਸਾਰ ਇਸ ਗਰੋਹ ਦਾ ਮੁੱਖ ਨਿਸ਼ਾਨਾ ਅਮਰੀਕਾ ਨੀਦਰਲੈਂਡ ਬ੍ਰਿਟੇਨ ਅਤੇ ਐਸਟੋਨੀਆ ਵਰਗੇ ਦੇਸ਼ਾਂ ਦੀਆਂ ਨਾਬਾਲਗ ਕੁੜੀਆਂ ਸਨ ਤੇ ਇਸ ਨੈਟਵਰਕ ਦੇ ਨਾਲ ਜੁੜੇ ਹੋਰ ਸ਼ੱਕੀ ਜਰਮਨੀ ਨਿਊਜ਼ੀਲੈਂਡ ਅਤੇ ਅਮਰੀਕਾ ਦੇ ਰਹਿਣ ਵਾਲੇ ਨੇ ਇਹ ਗਰੁੱਪ ਜਿਹੜਾ ਨਸਲਵਾਦੀ ਯਹੂਦੀ ਵਿਰੋਧੀ ਨਾਰੀਵਾਦੀ ਵਿਰੋਧੀ ਤੇ LGBTQ ਭਾਈਚਾਰੇ ਦੇ ਖਿਲਾਫ਼ ਜ਼ਹਿਰ ਜਿਹੜਾ ਉਗਲਣ ਦੇ ਲਈ ਜਾਣਿਆ ਜਾਂਦਾ ਸੀ ਇਸ ਵੱਡੇ ਕੌਮਾਂਤਰੀ ਮਾਮਲੇ ਦਾ ਖੁਲਾਸਾ 2020 ਦੇ ਅਖੀਰ ਦੇ ਵਿੱਚ ਹੋਇਆ ਜਦੋਂ ਅਮਰੀਕਾ ਸਥਿਤ ਨੈਸ਼ਨਲ ਸੈਂਟਰ ਫਾਰ ਮਿਸਿੰਗ ਐਂਡ ਐਕਸਪੋਲੇਟਿਡ ਜਿਹੜਾ ਚਿਲਡਰਨ ਨੂੰ ਨਾਬਾਲਗ ਕੁੜੀਆਂ ਦੇ ਨਾਲ ਸੰਬੰਧਿਤ ਅਪਰਾਧਿਕ ਸਮੱਗਰੀ ਮਿਲੀ ਸੀ। ਇਸ

ਆਵਣੀ ਆ ਗਈ ਹੈ। ਕੈਨੇਡਾ ਦੀ ਇਮੀਗ੍ਰੇਸ਼ਨ ਸੰਸਥਾ ਜਿਹੜੀ ਹੈ ਉਹਨੇ ਵੀਜ਼ਾ ਲਵਾਉਣ ਵਾਲਿਆਂ ਦੇ ਉੱਤੇ ਤੇ ਕੈਨੇਡਾ ਦੇ ਵਿੱਚ ਨਵੇਂ ਆਏ ਲੋਕਾਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ AI ਦੇ ਰਾਹੀਂ ਹੋ ਰਹੀਆਂ ਠੱਗੀਆਂ ਤੋਂ ਬਚਣ ਦੇ ਲਈ ਕਿਹਾ ਹੈ। ਠੱਗ ਜਿਹੜੇ ਨੇ AI ਦੀ ਵਰਤੋਂ ਕਰਕੇ ਸਰਕਾਰੀ ਅਫਸਰਾਂ ਦੀਆਂ ਨਕਲੀ ਵੀਡੀਓਜ਼ ਅਤੇ ਆਵਾਜ਼ਾਂ ਤਿਆਰ ਕਰ ਰਹੇ ਨੇ ਤਾਂ ਜੋ ਲੋਕਾਂ ਨੂੰ ਅਸਲੀ ਹੋਣ ਦਾ ਜਿਹੜਾ ਭੁਲੇਖਾ ਪਾਇਆ ਜਾ ਸਕੇ। ਇਹ ਚੇਤਾਵਨੀ ਪੰਜਾਬ ਦੇ ਕੁਝ ਲੋਕਾਂ ਦੇ ਨਾਲ ਹੋਈ ਠੱਗੀ ਤੋਂ ਜਿਹੜਾ ਬਾਅਦ ਜਾਰੀ ਕੀਤੀ ਗਈ ਹੈ। ਠੱਗਾਂ ਨੇ ਕੈਨੇਡਾ ਦੇ ਵਿੱਚ ਪੱਕੀ ਨੌਕਰੀ ਤੇ ਵੀਜ਼ਾ ਦਾ ਜਿਹੜਾ ਝਾਂਸਾ ਦੇ ਕੇ ਉਨ੍ਹਾਂ ਦੇ ਕੋਲੋਂ ਮੋਟੀਆਂ ਰਕਮਾਂ ਜਿਹੜੀਆਂ ਠੱਗੀਆਂ ਨੇ। ਅਧਿਕਾਰੀਆਂ ਦਾ ਕਹਿਣਾ ਕਿ ਨਵੇਂ ਲੋਕਾਂ ਨੂੰ ਕੈਨੇਡਾ ਦੇ ਨਿਯਮਾਂ ਦੀ ਪੂਰੀ ਜਾਣਕਾਰੀ ਨਹੀਂ ਹੁੰਦੀ, ਜਿਸ ਦਾ ਫਾਇਦਾ ਠੱਗ ਚੁੱਕ ਰਹੇ ਨੇ। ਠੱਗ ਅਕਸਰ ਸਰਕਾਰੀ ਅਫਸਰ ਬਣ ਕੇ ਫੋਨ ਕਰਦੇ ਨੇ, ਈਮੇਲ ਜਾਂ ਮੈਸੇਜ ਭੇਜਦੇ ਨੇ, ਟੈਕਸ ਜਾਂ ਫੀਸ ਦੇ ਨਾਂ ਦੇ ਉੱਤੇ ਡਰਾ ਕੇ ਪੈਸੇ ਮੰਗਦੇ ਨੇ। IRCC ਨੇ ਸਾਫ਼ ਕੀਤਾ ਕਿ ਕੋਈ ਵੀ ਏਜੰਟ ਜਾਂ ਵਿਅਕਤੀ ਪੱਕੀ ਨੌਕਰੀ, ਵੀਜ਼ਾ ਜਾਂ PR ਜਿਹੜੀ ਆ ਪੱਕੀ ਰਿਹਾਇਸ਼ ਕੈਨੇਡਾ ਦੀ ਦਿਵਾਉਣ ਦੀ ਗਰੰਟੀ ਨਹੀਂ ਦੇ ਸਕਦਾ। ਵੀਜ਼ਾ ਦੇਣ ਦਾ ਜਿਹੜਾ ਫੈਸਲਾ ਸਿਰਫ ਕੈਨੇਡਾ ਦੇ ਸਰਕਾਰੀ ਇਮੀਗ੍ਰੇਸ਼ਨ ਅਫਸਰ ਹੀ ਕਰ ਸਕਦੇ ਹੈ। ਵਿਭਾਗ ਨੇ ਦੱਸਿਆ ਕਿ ਵੀਜ਼ਾ ਫੀਸ ਸਿਰਫ ਕੈਨੇਡਾ ਸਰਕਾਰ ਦੀ ਅਧਿਕਾਰਤ ਵੈਬਸਾਈਟ ਦੇ ਉੱਤੇ ਜਮ੍ਹਾਂ ਹੁੰਦੀ ਹੈ, ਹੋਰ ਕਿਤੇ ਨਹੀਂ। ਸਰਕਾਰੀ ਕਰਮਚਾਰੀ ਕਦੇ ਵੀ ਕਿਸੇ ਦੇ ਨਿੱਜੀ ਬੈਂਕ ਖਾਤੇ ਦੇ ਵਿੱਚ ਪੈਸੇ ਪਵਾਉਣ ਦੇ ਲਈ ਨਹੀਂ ਕਹਿੰਦੇ ਨੇ ਤੇ ਨਾ ਹੀ ਡਿਪੋਰਟ ਵਾਪਸ ਭੇਜਣ ਦੀ ਧਮਕੀ ਦਿੰਦੇ ਨੇ। ਇਸ ਤੋਂ ਇਲਾਵਾ ਸਰਕਾਰੀ ਅਫਸਰ ਕਦੇ ਵੀ ਜੀਮੇਲ, ਹੋਟਮੇਲ ਜਾਂ ਯਾਹੂ ਵਰਗੀਆਂ ਆਮ ਈਮੇਲਾਂ ਦੀ ਵਰਤੋਂ ਜਿਹੜੀ ਹੈ ਨਹੀਂ ਕਰਦੇ ਨੇ। ਪਰ ਸਾਡੇ ਲੋਕ ਨਹੀਂ ਟਾਲਦੇ ਭਾਈ, ਪੈਸੇ ਚੱਕੀ ਫਿਰਦੇ ਆ, ਕਹਿੰਦੇ ਲੁੱਟ ਲਓ ਲੁੱਟ ਲਓ। ਦੂਸਰੇ ਪਾਸੇ ਘਰੇਲੂ ਖੁਫੀਆ ਏਜੰਸੀ ਦੇ ਸਾਬਕਾ ਮੁਖੀ ਜਾਸੂਸ ਜਿਹੜੇ ਨੇ, ਜਾਸੂਸੀ ਦੇ ਦੋਸ਼ਾਂ ਦੇ ਵਿੱਚ ਗ੍ਰਿਫ਼ਤਾਰੀ ਹੋਈ ਹੈ ਜਰਮਨੀ ਦੇ ਵਿੱਚ। ਜਰਮਨੀ ਦੀ ਘਰੇਲੂ ਖੁਫੀਆ ਏਜੰਸੀ ਦੇ ਇੱਕ ਸਾਬਕਾ ਮੁਖੀ ਨੂੰ ਮੰਗਲਵਾਰ ਨੂੰ ਜਾਸੂਸੀ ਦੇ ਦੋਸ਼ਾਂ ਦੇ ਵਿੱਚ ਗ੍ਰਿਫ਼ਤਾਰ ਕੀਤਾ ਤੇ ਜਾਣਕਾਰੀ ਸੰਘੀ ਵਕੀਲ ਦਫ਼ਤਰ ਨੇ ਦਿੱਤੀ ਹੈ। ਦਫ਼ਤਰ ਦੇ ਅਨੁਸਾਰ ਅਗਸਤ ਹੈਨਿੰਗ ਨੇ ਦਸੰਬਰ 1998 ਤੋਂ ਨਵੰਬਰ 2005 ਤੱਕ ਸੰਘੀ ਖੁਫੀਆ ਏਜੰਸੀ ਜਾਂ BND ਦੇ ਮੁਖੀ ਦੇ ਵਜੋਂ ਸੇਵਾ ਨਿਭਾਈ ਹੈ। ਇਸ ਦੇ ਵਿੱਚ ਕਿਹਾ ਗਿਆ ਕਿ ਹੈਨਿੰਗ ਨੂੰ ਦੱਖਣੀ ਜਰਮਨੀ ਦੇ ਬੈਡ ਟੋਇਲਜ ਫੋਲ ਫਰੈਟ ਸ਼ੋਸ਼ੇਨ ਦੇ ਵਿੱਚ ਜਿਹੜਾ ਹਿਰਾਸਤ ਦੇ ਵਿੱਚ ਲਿਆ ਗਿਆ। ਦਫ਼ਤਰ ਦੇ ਅਨੁਸਾਰ ਹੈਨਿੰਗ ਨੇ ਦੇ ਸਾਬਕਾ ਸਹਿਯੋਗੀ ਮੈਨਫ੍ਰੈਡ ਡੀ ਨੂੰ ਵੀ ਗ੍ਰਿਫ਼ਤਾਰ ਕੀਤਾ ਤੇ ਇਸ ਦੇ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਹੈਨਿੰਗ ਅਤੇ ਮੈਨਫ੍ਰੈਡ ਤੇ ਕਿਸ ਦੇ ਲਈ ਜਿਹੜਾ ਜਾਸੂਸੀ ਕਰਨ ਦਾ ਦੋਸ਼ ਜਿਹੜਾ ਲੱਗਿਆ ਸੀ। ਆਖਰੀ ਖ਼ਬਰਾਂ ਵੱਲ ਨੂੰ ਵੱਧਦਿਆਂ, ਹੌਰਮੁਜ਼ ਦੇ ਵਿੱਚ ਇੱਕ ਵਾਰ ਫਿਰ ਭਾਰਤੀਆਂ ਦੇ ਨਾਲ ਭਰੇ ਜਹਾਜ਼ ਦੇ ਉੱਤੇ ਹੋ ਗਿਆ ਹਮਲਾ। ਵਿਦੇਸ਼ ਮੰਤਰਾਲੇ ਨੇ ਨਿੰਦਾ ਕੀਤੀ ਹੈ। ਇਰਾਨ ਤੇ ਅਮਰੀਕਾ ਵਿਚਾਲੇ ਜਾਰੀ ਜੰਗ ਦੇ ਕਾਰਨ ਮਿਡਲ ਈਸਟ ਦੇ ਵਿੱਚ ਹਾਲਾਤ ਲਗਾਤਾਰ ਤਣਾਅਪੂਰਨ ਬਣਦੇ ਜਾ ਰਹੇ ਨੇ ਤੇ ਇਸ ਦੇ ਦੌਰਾਨ ਹੀ ਓਮਾਨ ਦੇ ਤੱਟ ਨੇੜੇ ਹੌਰਮੁਜ਼ ਦੇ ਵਿੱਚੋਂ ਲੰਘ ਰਹੇ ਇੱਕ ਵਪਾਰਕ ਜਹਾਜ਼ MT ON PEACE ਜਿਹੜਾ ਹੈ, ਜਿਸ ਦੇ ਉੱਤੇ ਪਨਾਮਾ ਦਾ ਝੰਡਾ ਲੱਗਿਆ ਹੋਇਆ ਸੀ, ਉਹਦੇ ਉੱਤੇ ਮਿਜ਼ਾਈਲ ਹਮਲਾ ਕੀਤਾ ਗਿਆ। ਇਸ ਹਮਲੇ ਦੇ ਵਿੱਚ ਜਹਾਜ਼ ਸਵਾਰ 11 ਭਾਰਤੀ ਨਾਗਰਿਕਾਂ ਦੇ ਸਮੇਤ ਕੁੱਲ 12 ਕੁ ਕਰੂ ਮੈਂਬਰ ਜਿਹੜੇ ਨੇ ਜ਼ਖਮੀ ਹੋਏ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਹਮਲੇ ਦੀ ਸਖ਼ਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ ਤੇ ਖੇਤਰ ਦੇ ਵਿੱਚ ਸ਼ਾਂਤੀ ਦੇ ਲਈ ਅਜਿਹੇ ਹਮਲਿਆਂ ਨੂੰ ਤੁਰੰਤ ਰੋਕਣ ਦੀ ਅਪੀਲ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਅਨੁਸਾਰ ਜਹਾਜ਼ ਦੇ ਉੱਤੇ ਸਵਾਰ ਕੁੱਲ 19 ਕਰੂ ਮੈਂਬਰਾਂ ਦੇ ਵਿੱਚੋਂ 17 ਭਾਰਤੀ ਜਿਹੜੇ ਨਾਗਰਿਕ ਨੇ। ਹਮਲੇ ਦੇ ਵਿੱਚ ਜ਼ਖਮੀ ਹੋਏ 12 ਮੈਂਬਰਾਂ ਦੇ ਵਿੱਚੋਂ 11 ਭਾਰਤੀ ਨੇ। ਓਮਾਨੀ ਅਧਿਕਾਰੀਆਂ ਦੀ ਮਦਦ ਦੇ ਨਾਲ ਜ਼ਖਮੀ ਕਰੂ ਜਿਹੜਾ ਮੈਂਬਰਾਂ ਨੂੰ ਜਹਾਜ਼ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਤੇ ਉਨ੍ਹਾਂ ਨੂੰ ਓਮਾਨ ਦੇ ਖਾਸਬ ਵਿਖੇ ਮੈਡੀਕਲ ਸਹਾਇਤਾ ਦਿੱਤੀ ਜਾ ਰਹੀ ਹੈ ਤੇ ਭਾਰਤ ਨੇ ਇਸ ਦਾ ਜਿਹੜਾ ਮਦਦ ਦੇ ਲਈ ਓਮਾਨ ਪ੍ਰਸ਼ਾਸਨ ਦਾ ਧੰਨਵਾਦ ਵੀ ਜਿਹੜਾ ਇਹਦੇ ਵਿੱਚ ਕੀਤਾ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਅੱਜ ਦਾ ਪ੍ਰੋਗਰਾਮ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਜਿਨ੍ਹਾਂ ਦੋਸਤਾਂ ਨੇ ਨਾਲ ਜੁੜ ਕੇ ਸੁਣਿਆ ਤੇ ਬਾਅਦ ਦੇ ਵਿੱਚ ਵੀ ਸੁਣਗੇ, ਉਹਨਾਂ ਦਾ ਵੀ ਸ਼ੁਕਰੀਆ। ਐਪ ਦੇ ਉੱਤੇ ਵੀ ਦੋਸਤ ਸੁਣ ਰਹੇ ਨੇ, ਫੇਸਬੁੱਕ, ਯੂਟਿਊਬ, ਜਿੱਥੋਂ ਕਿਤੋਂ ਵੀ ਵੈਬਸਾਈਟ ਦੇ ਉੱਤੋਂ ਸੁਣ ਰਹੇ ਹੋ, ਸਭ ਦਾ ਸਵਾਗਤ ਹੈ ਜੀਆਂ ਨੂੰ ਜੀ। ਤੇ ਪਰਮਿੰਦਰ ਬੰਨ ਜੀ ਕਹਿੰਦੇ, ਤੁਹਾਡੇ ਸੁਨੇਹਾਂ ਦੇ ਵੱਲ ਨੂੰ ਝਾਤ ਮਾਰ ਕੇ ਆਗਿਆ ਲੈਂਦੇ ਹਾਂ। ਆਜੋ ਪਿਆਰਿਓ, ਦਿਓ ਦਰਸ਼ਨ ਜੀ, ਅਸੀਂ ਤਾਂ ਆ ਗਏ ਜੀ, ਤੁਸੀਂ ਨਹੀਂ ਦਿਖੇ ਜੀ। ਪਰਮਿੰਦਰ ਜੀ ਕਿਤੇ ਮੁੜ ਕੇ ਦੁਬਾਰਾ ਜੀ, ਤੇ ਉਡੀਕ ਰਹਿੰਦੀ ਹੈ ਸਭ ਦੀ, ਦੋਸਤਾਂ ਦੀ। ਸੁਰਿੰਦਰ ਮਾਲ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਆ, ਮੁਹੰਮਦ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਬਹੁਤ ਸਾਰੇ ਦੋਸਤਾਂ ਨੂੰ ਵੀ, ਤੇ ਰਾਜਨ ਸੈਣੀ ਸਾਹਿਬ ਲਾਈਕ ਨੰਬਰ 5 ਕਹਿੰਦੇ ਆ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਜੀ, ਤੇ ਹਰਵਿੰਦਰ ਜੋਲ ਭੈਣ ਜੀ ਨੇ US ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ। ਇਸੇ ਤਰ੍ਹਾਂ ਹੀ ਅਗਲਾ ਸੁਨੇਹਾ ਮਿਲਿਆ ਦਵਿੰਦਰ ਭਾਰਤ ਜੀ ਦਾ, UAE ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਸਿਕੰਦਰ ਸਿੰਘ ਔਜਲਾ ਸਾਹਿਬ US ਤੋਂ ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ ਕਹਿੰਦੇ ਆ। ਪਰਮਿੰਦਰ ਬੰਨ ਜੀ ਕਹਿੰਦੇ ਆ ਸਲਾਮ ਵੱਡੇ ਵੀਰ ਮੁਹੰਮਦ ਜੀ, ਤੇ ਸੁਰਿੰਦਰ ਕੌਰ ਮਾਲ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਜੀ ਸਭ ਦੁਆਬਾ ਸਰੋਤਿਆਂ ਨੂੰ ਜੀ, ਤੇ ਹਮੇਸ਼ਾ ਹੱਸਦੇ ਵਸਦੇ ਰਹੋ ਤੇ ਜੁੜਦੇ ਰਹੋ ਕਹਿੰਦੇ ਜੀ ਨਾਲ ਜੀ। ਸ਼ੁਕਰੀਆ ਭੈਣ ਜੀ, ਤੁਸੀਂ ਵੀ ਹੋਕਾ ਦਿੰਦੇ ਹੋ ਜੀ। ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਨਾਲ ਗੁਲਾਬ ਦੇ ਫੁੱਲ ਭੇਜੇ ਆ।

ਇਸੇ ਤਰ੍ਹਾਂ ਸੁਰਿੰਦਰ ਮਾਲ ਜੀ ਲਿਖਦੇ ਆ, ਸਤਿ ਸ੍ਰੀ ਅਕਾਲ ਜੀ ਰਾਜਨ ਜੀ, ਤੇ ਹੁਣ ਤੁਸੀਂ ਰੋਜ਼ ਹੀ ਗੁਰਬਾਣੀ ਦੇ ਨਾਲ ਸ਼ੁਰੂ ਕਰਦੇ ਹੋ, ਚੰਗਾ ਲੱਗਦਾ ਹੈ ਜੀ, ਕਿਆ ਬਾਤ ਹੈ ਜੀ, ਐਪਰੀਸ਼ੀਏਟ ਕੀਤਾ ਹੈ। ਤੇ ਜੋਲ ਭੈਣ ਜੀ ਵੀ ਐਪਰੀਸ਼ੀਏਟ ਕਰਕੇ ਗਏ ਨੇ। ਆਪਣੇ ਰਜਿੰਦਰ ਕੁਮਾਰ ਜੀ ਲਿਖਦੇ ਆ ਕਿ ਭੁਪਿੰਦਰ ਭਾਰਤ ਜੀ ਜੀਰਾ ਸਾਹਿਬ ਤੇ ਦੁਆਬਾ ਰੇਡ ਦੇ ਸਾਰੇ ਸਰੋਤਾ ਪਰਿਵਾਰ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ। ਤੇ ਇਸੇ ਤਰ੍ਹਾਂ ਅਗਲਾ ਸੁਨੇਹਾ ਮਿਲਿਆ ਆਪਾਂ ਨੂੰ ਗੁਰਲਾਲ ਕੰਗ ਜੀ ਦਾ, ਐਡਵੋਕੇਟ ਰਾਜਨ ਸੈਣੀ ਜੀ ਨੂੰ ਸਤਿ ਸ੍ਰੀ ਅਕਾਲ। ਮੁਕੱਦਰ ਜੀ ਵੀ ਲਿਖਦੇ ਆ ਸਤਿ ਸ੍ਰੀ ਅਕਾਲ ਪਿਆਰੋ ਜੀਆਂ ਨੂੰ ਜੀ। ਤੇ ਕੰਗ ਜੀ ਕਹਿੰਦੇ ਆ ਵਕੀਲ ਸਾਹਿਬ ਛਾਏ ਹੋਏ ਨੇ ਜੀ ਕਹਿੰਦੇ, ਤੇ ਇਸ ਸਰਕਾਰ ਦਾ ਅੰਤ ਆ ਗਿਆ ਜੀ ਵਕੀਲ ਸਾਹਿਬ, ਤੇ ਭਾਰਤ ਪਹਿਲਾਂ T20 ਮੈਚ ਸ਼ਾਨਦਾਰ ਤਰੀਕੇ ਦੇ ਨਾਲ ਜਿੱਤ ਗਿਆ ਜੀ ਕਹਿੰਦੇ, ਤੇ ਮੁਬਾਰਕਬਾਦ ਹੈ ਸਭ ਨੂੰ ਜੀ, ਕ੍ਰਿਕਟ ਪ੍ਰੇਮੀਆਂ ਨੂੰ ਵੀ ਜੀ। ਤੇ ਗੁਰਲਾਲ ਜੀ ਕਹਿੰਦੇ ਆ ਸਰਪੰਚ ਸੁਰੇਸ਼ ਆਈਅਰ ਨੇ ਲਗਾਇਆ ਸੈਂਕੜਾ ਜੀ। ਤੇ ਇਸੇ ਤਰ੍ਹਾਂ ਔਜਲਾ ਸਾਹਿਬ US ਤੋਂ ਲਿਖਦੇ ਆ ਸੱਚ ਕੌਣ ਬੋਲ ਰਿਹਾ ਜੀ, ਮਹਾਨ ਦੇਸ਼ ਹੈ। ਤੇ ਮੁਹੰਮਦ ਜੀ ਲਿਖਦੇ ਆ ਸਤਿ ਸ੍ਰੀ ਅਕਾਲ ਜੀ ਵੀਰ ਸਿਕੰਦਰ ਜੀ, ਤੇ ਸੋਹਣਾ ਪ੍ਰੋਗਰਾਮ, ਸੋਹਣੀ ਗੱਲਬਾਤ, ਸੋਹਣੀ ਪੇਸ਼ਕਾਰੀ ਜੀ, ਸ਼ੁਕਰੀਆ ਜੀ ਕਹਿੰਦੇ ਆ। ਔਜਲਾ ਸਾਹਿਬ ਕਹਿੰਦੇ ਆ ਸਰਕਾਰ ਤਾਂ ਰੱਬ ਆਸਰੇ ਚੱਲ ਰਹੀ ਹੈ, ਬਸ ਲੁੱਟ ਰਹੇ ਨੇ ਧਾੜਵੀ ਜਿਹੜੇ ਨੇ। ਤੇ ਅੱਗੇ ਲਿਖਦੇ ਨੇ ਕਿ ਇਹਨਾਂ ਕਦੇ ਸ਼ੋਹਰਤ ਪੈਸੇ ਦੇਖੇ ਨਹੀਂ ਸੀ, ਤੇ ਭੁੱਖਿਆਂ ਵਾਂਗ ਨੇ ਪਏ ਹੋਏ ਨੇ ਜੀ। ਤੇ ਗਾਂਧੀ ਸਾਰਾ ਕੁਝ ਢੱਕ ਦਿੰਦਾ ਹੈ ਜੀ, ਜਾਣੀ ਕਿ ਗਾਂਧੀ ਸਾਹਿਬ ਦੀ ਉੱਪਰ ਨੋਟ ਦੇ ਉੱਤੇ ਫੋਟੋ ਹੈ, ਸਾਰਾ ਕੁਝ ਢੱਕ ਦਿੰਦਾ ਹੈ। ਗੁਰਲਾਲ ਕੰਗ ਜੀ ਕਹਿੰਦੇ ਆ ਕਿ ਐਡਵੋਕੇਟ ਰਾਜਨ ਸੈਣੀ ਜੀ ਰਾਜਸਥਾਨ ਵਾਲਾ ਮੁੱਦਾ ਉਹਨਾਂ ਦੇ ਨਾਲ ਡਿਸਕਸ ਕੀਤਾ ਸੀ ਥੋੜਾ, ਤੇ ਉਹਨਾਂ ਨੇ ਇਹ ਭੇਜਿਆ ਸੀਗਾ ਮਸਲਾ ਜੀ। ਤੇ ਅੱਗੇ ਲਿਖਦੇ ਨੇ ਗੁਰਲਾਲ ਜੀ ਕਿ ਕਰਨੇ ਸੀ ਉਹਨਾਂ ਨੂੰ ਰੋਕਣ ਦੇ ਲਈ, ਭਾਈ ਤੇਜਿੰਦਰਪਾਲ ਸਿੰਘ ਟਿੰਮਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੀ। ਤੇ ਇਸੇ ਤਰ੍ਹਾਂ ਅੱਗੇ ਔਜਲਾ ਸਾਹਿਬ ਕਹਿੰਦੇ ਧਾਮੀ ਦੀ ਗੱਲ ਸੁਣ ਕੇ ਬੇਸ਼ਰਮ ਨੂੰ ਵੀ ਕਹਿੰਦੇ ਸ਼ਰਮ ਆਉਂਦੀ ਹੋਏਗੀ। ਗੁਰਲਾਲ ਜੀ ਕਹਿੰਦੇ ਔਜਲਾ ਜੀ ਔਜਲੇ ਦੀ ਸ਼ਾਮ ਨੂੰ ਗਾਂਧੀ ਪੀਤੀ ਹੁੰਦੀ ਹੈ ਜੀ, ਤੇ ਖਾਧੀ ਪੀਤੀ ਸ਼ਾਇਦ ਲਿਖਣਾ ਸੀ ਜਦ ਇਹਨਾਂ ਨੇ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਰਿਕਾਰਡ ਤਾਂ ਕਹਿੰਦੇ ਹੁਣ ਬਣਾਇਆ, ਰਜਿਸਟਰ ਦੇ ਵਿੱਚ ਆਨਲਾਈਨ ਕਿੱਥੇ ਹੈ ਜੀ। ਤੇ ਵੈਸੇ ਮੈਂ ਚਲੋ ਛੱਡੋ, ਰਹਿਣ ਦਿੰਦੇ ਆ, ਢਕੀ ਰਹਿਣ ਦਿੰਦੇ ਆ ਜੀ। ਤੇ ਔਜਲਾ ਸਾਹਿਬ ਕਹਿੰਦੇ ਆ ਆਪੋਜੀਸ਼ਨ ਦੇ ਵਿੱਚ ਕਾਲੀ ਦਲੀਏ ਕਿੱਥੇ ਨੇ, ਕਹਿੰਦੇ ਇੱਕ ਮੈਂਬਰ ਹੈਗਾ ਉਹ ਵੀ ਕਹਿੰਦੇ ਜੀ। ਗੁਰਲਾਲ ਜੀ ਕਹਿੰਦੇ ਔਜਲਾ ਤਾਂ ਆਪ ਉਹ ਕੀ ਦੱਸੇਗਾ, ਔਜਲਾ ਤਾਂ ਆਪ ਸ਼ਰਾਬੀ ਹੈ ਜੀ, ਉਹ ਕੀ ਦੱਸੇਗਾ ਜੀ, ਪਤਾ ਨਹੀਂ ਕਿਹਦੀ ਗੱਲ ਕਰ ਰਹੇ ਨੇ ਜੀ। ਤੇ ਇਸੇ ਤਰ੍ਹਾਂ ਸਿਕੰਦਰ ਜੀ ਲਿਖਦੇ ਆ ਕਿ ਪ੍ਰਗਟ ਸਿੰਘ ਗੱਲ ਕਰਦਾ ਰਹਿੰਦਾ ਇਹਨਾਂ ਮਸਲਿਆਂ ਦੇ ਉੱਤੇ, ਬਿਲਕੁਲ ਜੀ, ਉਹ ਤਾਂ ਬਹੁਤ ਸਵੇਰ ਦੇ ਗੱਲਾਂ ਕਰਦੇ ਆ। ਤੇ ਬਾਕੀ ਦੇਖਦੇ ਆ ਹਾਲਾਤ ਬਦਲਦੇ ਆ ਕਿ ਨਹੀਂ ਬਦਲਦੇ ਆ, ਚਲੋ ਕਿਸੇ ਪਾਰਟੀ ਦੇ ਨਾਲ ਲੈਣ ਦੇ ਨਹੀਂ ਆ। ਕੋਈ ਵੀ ਚੰਗਾ ਜਿਹੜਾ ਸਿਆਸਤਦਾਨ ਹੈ ਜੀ, ਚੰਗੀ ਗੱਲ ਕਰਦਾ, ਲੋਕ ਪੱਖੀ ਗੱਲ ਕਰਦਾ, ਉਹਦੀ ਸ਼ਲਾਘਾ ਵੀ ਹੋਣੀ ਚਾਹੀਦੀ ਹੈ। ਔਜਲਾ ਜੀ ਕਹਿੰਦੇ ਆ ਕਿ ਅਗਲੀ ਕਿਸੇ ਪਾਰਟੀ ਨੂੰ ਸਰਕਾਰ ਚਲਾਉਣੀ ਔਖੀ ਹੈ, ਹੋ ਜਾਣੀ ਹੈ। ਤੇ ਜਦੋਂ ਕਦੇ ਤਨਖਾਹ ਜਾਂ ਭੱਤਾ ਵੱਧਦਾ ਹੈ, ਕਦੇ ਕਿਸੇ ਨੇ ਵਿਰੋਧ ਕੀਤਾ, ਫੋਨ ਭੱਤਾ ਕਿਸ ਦੇ ਘਰ ਹੈ, ਕਹਿੰਦੇ ਲੈਂਡਲਾਈਨ ਇਸ ਵੇਲੇ ਜਿਹੜਾ ਫੋਨ ਦੇ ਭੱਤੇ ਲੈ ਰਹੇ ਨੇ। ਤੇ ਜੋਕਾਂ ਚਿੰਬੜੀਆਂ ਕਹਿੰਦੇ ਨੇ ਸਟੇਟ ਨੂੰ ਜੀ, ਹੋਰ ਕੁਝ ਨਹੀਂ ਹੈ। ਜੀਰਾ ਜੀ ਲਿਖਦੇ ਆ ਧੰਨਵਾਦ ਰਾਜਨ ਸੈਣੀ ਜੀ, ਤੇ ਤਾੜੀਆਂ ਵੀ ਵਜਾ ਰਹੇ ਨੇ। ਜੀਰਾ ਜੀ ਕਹਿੰਦੇ ਆ ਕਿ ਸੈਣੀ ਵੀਰ ਜੀ ਜਿੰਨੇ ਚਾਹ ਦੇ ਨਾਲ ਲਿਆਂਦੇ ਸੀਗੇ ਨਾ, ਓਨੇ ਚਾਹ ਦੇ ਨਾਲ ਤੋਰਾਂਗੇ ਵੀ ਜੀ। ਸੈਣੀ ਸਾਹਿਬ ਕਹਿੰਦੇ ਨੇ ਕਿ ਜੀਰਾ ਸਾਹਿਬ ਬਿਲਕੁਲ ਠੀਕ ਵੀਰ ਜੀ। ਤੇ ਬੇਅੰਤ ਸੰਧੂ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਜੀ ਸਾਰੇ ਹੀ ਵੀਰਾਂ ਭੈਣਾਂ ਨੂੰ ਜੀ, ਤੇ ਐਡਵੋਕੇਟ ਰਾਜਨ ਸੈਣੀ ਜੀ ਨੂੰ ਵੀ ਸਤਿ ਸ੍ਰੀ ਅਕਾਲ ਭੇਜੀ ਉਹਨਾਂ ਨੇ, ਬੇਅੰਤ ਸੰਧੂ ਜੀ ਨੇ। ਮੁਕੱਦਰ ਜੀ ਕਹਿੰਦੇ ਆ ਕਿ ਜੀ ਸੈਣੀ ਬਾਈ ਜੀ ਬੜੀ ਖੂਬ ਗੱਲਬਾਤ ਹੋਈ ਹੈ, ਤੇ ਜੇ ਕਿਸੇ ਗਲਤ ਗਿਲਾ ਹੋਵੇਗਾ ਗੱਲਬਾਤ ਦਾ, ਤੇ ਬਿਨਾਂ ਝਿਜਕ ਕਹਿੰਦੇ ਤੁਹਾਨੂੰ ਦੱਸਾਂਗੇ ਜੀ। ਤੇ ਇਸੇ ਤਰ੍ਹਾਂ ਰਾਜਨ ਜੀ ਕਹਿੰਦੇ ਨੇ ਸੈਣੀ ਸਾਹਿਬ ਜ਼ਰੂਰ ਮੁਕੱਦਰ ਵੀਰ ਜੀ, ਤੇ ਬੇਅੰਤ ਸੰਧੂ ਜੀ ਨੂੰ ਸਤਿ ਸ੍ਰੀ ਅਕਾਲ ਭੇਜੀ ਆ ਰਾਜਨ ਜੀ ਨੇ। ਤੇ ਇਸੇ ਤਰ੍ਹਾਂ ਮੁਕੱਦਰ ਸਿੰਘ ਜੀ ਕਹਿੰਦੇ ਆ ਜੀ ਸੈਣੀ ਬਾਈ ਜੀ, ਤੇ ਬੇਅੰਤ ਸੰਧੂ ਜੀ ਕਹਿੰਦੇ ਆ ਰਜਿੰਦਰ ਕੁਮਾਰ ਜੀਰਾ ਸਾਹਿਬ ਜੀ ਸਤਿ ਸ੍ਰੀ ਅਕਾਲ, ਤੇ ਗੁਰਲਾਲ ਸਿੰਘ ਕੰਗ ਜੀ ਨੂੰ ਸਤਿ ਸ੍ਰੀ ਅਕਾਲ, ਮੁਕੱਦਰ ਜੀ ਨੂੰ ਸਤਿ ਸ੍ਰੀ ਅਕਾਲ, ਤੇ ਔਜਲਾ ਸਾਹਿਬ ਨੂੰ ਸਤਿ ਸ੍ਰੀ ਅਕਾਲ ਭੇਜ ਰਹੇ ਨੇ ਬੇਅੰਤ ਸੰਧੂ ਜੀ। ਤੇ ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਕਹਿੰਦੇ ਸਾਡੀ ਤੇਰੇ ਨਾਲ ਤੇਰੇ ਪਿੰਡ ਸਾਂਝ, ਹੁਣ ਉੱਥੇ ਕੀ ਰੱਖਿਆ, ਸ਼ਾਇਦ ਮੁਕੱਦਰ ਜੀ ਨੂੰ ਕਹਿੰਦੇ ਸੀ ਇਹ ਸੁਣਾਓ ਜੀ। ਤੇ ਬੇਅੰਤ ਸੰਧੂ ਜੀ ਕਹਿੰਦੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਨੂੰ ਸਤਿ ਸ੍ਰੀ ਅਕਾਲ, ਤੇ ਮੁਹੰਮਦ ਜੀ ਬਖਸ਼ੀ ਜੀ ਗ੍ਰੇਟ ਜੀ, ਰਾਜਨ ਸੈਣੀ ਸਾਹਿਬ ਨੇ ਅੰਗੂਠੇ ਖੜੇ ਕਰ ਦਿੱਤੇ ਹੈ ਬਾਕਮਾਲ ਗੀਤ, ਤੇ ਮੁਹੰਮਦ ਜੀ ਨੇ ਸ਼ੁਕਰੀਆ ਕੀਤਾ, ਤੇ ਥੈਂਕ ਯੂ ਟੂ ਆਲ ਜੀ ਕਹਿੰਦੇ ਆ। ਤੇ ਔਜਲਾ ਸਾਹਿਬ ਕਹਿੰਦੇ ਬਖਸ਼ੀ ਜੀ ਵਾਹ ਕਮਾਲ ਹੋ ਗਏ ਜੀ ਕਹਿੰਦੇ, ਗ੍ਰੇਟ ਹੈ ਜੀ। ਤੇ ਮੁਹੰਮਦ ਜੀ ਕਹਿੰਦੇ ਸ਼ੁਕਰੀਆ ਜੀ ਵੀਰ ਸਿਕੰਦਰ ਜੀ, ਤੇ ਮੁਕੱਦਰ ਜੀ ਲਿਖਦੇ ਆ ਸੈਣੀ ਬਾਈ ਜੀ ਸੌਂ ਗਏ ਜੀ, ਤੇ ਸੈਣੀ
ਜੀ ਮੈਂ ਸੁਣਾ ਦਈਏ ਤੁਹਾਡੀ ਗੱਲ ਕੀ ਸੌ ਜਾਈਏ ਜੀ ਤੇ ਸੁਣਾ ਦਈਏ ਦੇ ਵਿਚਾਰ ਹੀ ਕਰ ਰਹੇ ਨੇ ਜੀ ਉਹ ਆਪਣੇ ਮੁਕੱਦਰ ਜੀ ਕਿ ਸੁਣਾ ਦਈਏ ਕਿ ਰਹਿਣ ਦਈਏ ਜੀ ਤੇ ਅੱਗੇ ਲਿਖਦੇ ਨੇ ਕਹਿੰਦੇ ਗੁੱਡ ਨਾਈਟ ਵਾਲੇ ਸੱਜਣਾਂ ਨੂੰ ਗੁੱਡ ਮਾਰਨਿੰਗ ਜੀ ਤੇ ਸੋਰੀ ਗੁੱਡ ਮਾਰਨਿੰਗ ਵਾਲੇ ਸੱਜਣਾਂ ਨੂੰ ਗੁੱਡ ਮਾਰਨਿੰਗ ਜੀ ਤੇ ਗੁੱਡ ਨਾਈਟ ਵਾਲਿਆਂ ਨੂੰ ਸੱਜਣਾਂ ਨੂੰ ਗੁੱਡ ਨਾਈਟ ਜੀ ਤੇ ਮੁਹੰਮਦ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ ਸੁਰਿੰਦਰ ਮਾਲ ਜੀ ਕਹਿੰਦੇ ਇਸ ਸਮੇਂ ਤਾਂ ਭੈਣ ਜੀ ਉਹ ਸਭ ਗੱਲਾਂ ਹੁਣ ਪਰੀ ਕਹਾਣੀ ਵਰਗੀਆਂ ਲੱਗਦੀਆਂ ਨੇ ਜੀ ਤੇ ਔਜਲਾ ਸਾਹਿਬ ਕਹਿੰਦੇ ਪੰਜਾਬ ਨੂੰ ਕੀ ਬਚਾਉਣਗੇ ਇਹ ਤਾਂ ਆਪ ਹੀ ਲੁੱਟੀ ਜਾ ਰਹੇ ਨੇ ਜੀ ਮੁਹੰਮਦ ਜੀ ਆਖਰ ਚ ਕਹਿੰਦੇ ਆ ਸਿਸਟਰ ਹਰਵਿੰਦਰ ਜੋਲ ਜੀ ਨਾਈਸ ਗੱਲਬਾਤ ਕਰਕੇ ਗਏ ਨੇ ਸ਼ੁਕਰੀਆ ਕਰਦੇ ਨੇ ਤੇ ਐਕਸੀਲੈਂਟ ਪ੍ਰੋਗਰਾਮ ਟੂਡੇ ਜੀ ਸ਼ੁਕਰੀਆ ਜੀ ਤੇ ਲਓ ਦੋਸਤੋ ਇਹ ਸਨ ਦੋਸਤਾਂ ਦੇ ਸੁਨੇਹੇ ਤੇ ਆਖਰ ਦੇ ਵਿੱਚ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਦੋਸਤਾਂ ਮਿੱਤਰਾਂ ਦਾ ਸੱਜਣਾਂ ਦਾ ਬੇਲੀਆਂ ਦਾ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਜਿਸ ਦੇ ਵਿੱਚ ਜਗਦੇਵ ਸੰਧੂ ਬਾਈ ਜੀ ਸਿਕੰਦਰ ਸਿੰਘ ਔਜਲਾ ਸਾਹਿਬ ਹਰਵਿੰਦਰ ਜੋਲ ਭੈਣ ਜੀ ਮਹੇਸ਼ ਜੀ ਭਾਨ ਸਿੰਘ ਗਰੇਵਾਲ ਜੀ ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਕੱਲ੍ਹ ਨੂੰ ਲੈ ਕੇ ਨਵਾਂ ਨਵੇਲਾ ਪ੍ਰੋਗਰਾਮ ਦੋਸਤੋ ਬੁੱਧਵਾਰ ਵਾਲਾ ਦਿਨ ਹੈ ਬੁੱਧ ਕੰਮ ਕਰਾਂਗੇ ਸ਼ੁੱਧ ਕੁਝ ਨਾ ਕੁਝ ਫਿਰ ਲੈ ਕੇ ਨਵਾਂ ਆਵਾਂਗੇ ਤੇ ਹੁਣ ਤੱਕ ਮੈਨੂੰ ਦਿਓ ਆਗਿਆ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ ਵੱਧ ਘੱਟ ਬੋਲ ਗਏ ਗੁਸਤਾਖੀ ਮਾਫ਼ ਤੇ ਮਿਲ ਵਰਤ ਕੇ ਰਹਿਣਾ ਆਪਾਂ ਪਿਆਰ ਮੁਹੱਬਤ ਜ਼ਿੰਦਗੀ ਜ਼ਿੰਦਾਬਾਦ ਮੁਹੱਬਤ ਜ਼ਿੰਦਾਬਾਦ ਤੇ ਗੱਲਾਂ ਬਾਤਾਂ ਕਰਦੇ ਹਾਂ ਫਿਰ ਤੋਂ ਨਵੀਆਂ ਕੁਝ ਨਾ ਕੁਝ ਤੇ ਅਪਡੇਟ ਲੈ ਕੇ ਆਵਾਂਗੇ ਤੇ ਨਾਲ ਦੀ ਨਾਲ ਕੁਝ ਜ਼ਿੰਦਗੀ ਦੇ ਬਾਰੇ ਵੀ ਗੱਲਾਂ ਤੁਹਾਨੂੰ ਸੁਣਾਵਾਂਗੇ ਚਾਹੇ ਅੱਜ ਰਹਿ ਗਈਆਂ ਨੇ ਤੇ ਇਸ ਦੇ ਨਾਲ ਹੀ ਮੈਨੂੰ ਦਿਓ ਆਗਿਆ ਸਤਿ ਸ੍ਰੀ ਅਕਾਲ ਦੋਸਤੋ ਚੰਗਾ ਲੱਗਿਆ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ ਜੋ ਤੁਸੀਂ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਸੁਣ ਸਕਦੇ ਹੋ ਫੇਸਬੁੱਕ ਯੂਟਿਊਬ ਦੇ ਉੱਤੇ ਗੀਤ ਨਹੀਂ ਚੱਲੇਗਾ ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਯੂਟਿਊਬ ਨੂੰ ਜਿਹੜਾ ਸਬਸਕ੍ਰਾਈਬ ਨਹੀਂ ਕੀਤਾ ਕਰ ਲਓ ਕੋਈ ਪੈਸਾ ਧੇਲਾ ਨਹੀਂ ਲੱਗਦਾ ਫੇਸਬੁੱਕ ਨੂੰ ਫੋਲੋ ਕਰ ਲਓ ਯੂਟਿਊਬ ਦੇ ਵਿੱਚ ਜਾ ਕੇ ਤੇ ਫੇਸਬੁੱਕ ਦੇ ਉੱਤੇ ਜਾ ਕੇ ਤੇ ਇਸੇ ਤਰ੍ਹਾਂ ਟੈਲੀਗ੍ਰਾਮ ਨੂੰ ਫੋਲੋ ਕਰ ਸਕਦੇ ਹੋ ਆਪਣਾ ਆਡੀਓ ਵੀਡੀਓ ਦੋਵੇਂ ਪ੍ਰੋਗਰਾਮ ਹੁੰਦੇ ਹੈ ਦੁਆਬਾ ਰੇਡੀਓ ਦੀ ਓਫੀਸ਼ੀਅਲ ਵੈਬਸਾਈਟ ਹੈ ਆਪਣਾ ਨੈੱਟ ਦੇ ਉੱਤੇ ਜਾ ਕੇ ਦੁਆਬਾ ਰੇਡੀਓ ਲਿਖ ਦਿਓ ਤੇ ਤੁਹਾਨੂੰ ਵੈਬਸਾਈਟ ਦੇ ਉੱਤੇ ਪਹੁੰਚਾ ਦੇਗਾ ਤੇ ਐਂਡਰੋਇਡ ਐਪ ਜਿਹੜਾ ਉਹਦੇ ਨੂੰ ਵੀ ਜਿਹੜਾ ਤੁਸੀਂ ਆਡੀਓ ਦੇ ਰੂਪ ਦੇ ਵਿੱਚ ਜੇ ਮੰਨਣਾ ਚਾਹੁੰਦੇ ਹੋ ਪ੍ਰੋਗਰਾਮ ਨੂੰ ਤਾਂ ਉਹਦੇ ਉੱਤੇ ਵੀ ਸੁਣ ਸਕਦੇ ਹੋ ਤੇ ਉਹਦੇ ਉੱਤੇ ਸਾਰੇ ਹੀ ਤੁਹਾਡੇ ਲਈ ਲਿੰਕ ਵੀ ਅਵੇਲੇਬਲ ਹੈ ਚਾਹੇ ਤੁਸੀਂ ਯੂਟਿਊਬ ਦੇ ਉੱਤੇ ਜਾਣਾ ਹੈ ਚਾਹੇ ਤੁਸੀਂ ਆਪਣਾ ਵੈਬਸਾਈਟ ਦੇ ਉੱਤੇ ਵਿਜ਼ਿਟ ਕਰਨਾ ਹੈ ਤੇ ਉਹਨੂੰ ਕਲਿੱਕ ਕਰੋ ਤੇ ਸਿੱਧਾ ਪ੍ਰੋਗਰਾਮਾਂ ਦੇ ਵਿੱਚ ਤੁਹਾਨੂੰ ਲੈ ਜਾਂਦਾ ਹੈ ਐਪ ਜਿਹੜਾ ਐਂਡਰੋਇਡ ਵਾਲੇ ਦੋਸਤ ਜਿਹੜੇ ਨੇ ਫੋਨ ਰੱਖਦੇ ਨੇ ਉਹ ਡਾਊਨਲੋਡ ਕਰ ਸਕਦੇ ਆ ਤੇ ਦੋਸਤਾਂ ਮਿੱਤਰਾਂ ਨੂੰ ਵੀ 10 ਜਿਹੜੀ ਆ ਪਾ ਸਕਦੇ ਆ ਲਓ ਦੋਸਤੋ ਮੈਨੂੰ ਦਿਓ ਆ ਗਿਆ ਤੇ ਸਾਰੇ ਦੋਸਤਾਂ ਨੂੰ ਭੁਪਿੰਦਰ ਭਾਰਤ ਵੱਲੋਂ ਦੁਆਬਾ ਰੇਡੀਓ ਵੱਲੋਂ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੇ ਸਤਿ ਸ੍ਰੀ ਅਕਾਲ ਜੀ।

0: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਤੇ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਗੱਲਾਂ ਬਾਤਾਂ ਲੈ ਕੇ ਫਿਰ ਤੋਂ ਸੋਮਵਾਰ ਦਾ ਦਿਨ ਹੈ ਤੁਹਾਡੇ ਨਾਲ ਸ਼ਾਮਲ ਹੋ ਚੁੱਕੇ ਹਾਂ ਲਾਈਵ ਪ੍ਰੋਗਰਾਮ ਲੈ ਕੇ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ। ਤੇ ਬਹੁਤ ਸਮੇਂ ਤੋਂ ਪਰਮਿੰਦਰ ਜੀ ਵੇਟ ਵੀ ਕਰ ਰਹੇ ਆ, ਪਰ ਸਮਾਂ ਅਜੇ ਹੋਇਆ ਨਹੀਂ ਸੀ ਤੇ ਉਹ ਕਹਿੰਦੇ ਲਾਈਕ ਨੰਬਰ 1 ਤੇ ਆ ਜਾਓ ਕਹਿੰਦੇ ਜੀ ਪਿਆਰਿਓ। ਤੇ ਆ ਗਏ ਜੀ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹਾਂ ਜੀ ਪਰਮਿੰਦਰ ਜੀ ਤੇ ਫਗਵਾੜੇ ਤੋਂ ਆਪਣੇ ਨਾਲ ਜੁੜੇ ਹੋਏ ਨੇ ਤੇ ਸਭ ਦੋਸਤਾਂ ਨੂੰ ਵੀ ਸਤਿ ਸ੍ਰੀ ਅਕਾਲ ਜਿਹੜੀ ਹੈ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਭੇਜ ਰਹੇ ਨੇ ਦੋਸਤਾਂ ਨੂੰ। ਲਾਈਕ ਨੰਬਰ 2 ਮਾਨ ਸਿੰਘ ਆਪਣੇ ਮਾਨ ਜੀ ਜੁੜੇ ਹੋਏ ਨੇ ਜੀ ਤੇ 2 ਨੰਬਰ ਲਾਈਕ ਤੇ ਸਭ ਦੋਸਤਾਂ ਨੂੰ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ ਕਹਿੰਦੇ ਨੇ ਹੈਲਸਿੰਕੀ ਤੋਂ। ਇਸੇ ਤਰ੍ਹਾਂ ਮਾਲ ਸੁਰਿੰਦਰ ਜੀ US ਤੋਂ ਸਤਿ ਸ੍ਰੀ ਅਕਾਲ ਭੇਜ ਰਹੇ ਨੇ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ। ਤੇ ਲੋ ਦੋਸਤੋ, ਹੁਣ ਤੋਂ ਲੈ ਕੇ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਤੁਹਾਡੇ ਨਾਲ ਕਰਦੇ ਹਾਂ ਤੇ ਕੁਝ ਹੀ ਪਲਾਂ ਦੇ ਵਿੱਚ ਤੇ ਹੋਰ ਸਾਰਾ ਸਿਲਸਿਲਾ ਨਾਲ ਦੀ ਨਾਲ ਚੱਲਦਾ ਰਹੇਗਾ ਗੱਲਾਂ ਬਾਤਾਂ ਦਾ ਵੀ। ਤੇ ਇਸੇ ਤਰ੍ਹਾਂ ਅੱਜ ਦਿਹਾੜਾ ਸੋਮਵਾਰ ਦਾ ਹੈ ਤੇ ਸਮਾਂ ਤੇ ਸਥਿਤੀ 5 ਅਕਤੂਬਰ 2026 ਦਾ ਦਿਹਾੜਾ ਹੈ ਤੇ ਇਸ ਵਕਤ ਘੜੀਆਂ ਦੇ ਉੱਤੇ ਸ਼ਾਮ ਦੇ 7:05 ਦਾ ਸਮਾਂ ਹੈ ਫਿਨਲੈਂਡ ਦੇ ਮੁਤਾਬਕ। ਤੇ ਭਾਰਤ ਦੇ ਵਿੱਚ ਇਸ ਵਕਤ ਜਿਹੜੇ ਨੇ ਰਾਤ ਦੇ ਸਮੇਂ ਦੇ ਮੁਤਾਬਕ 9:35 ਹੋ ਗਏ ਨੇ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਇਸ ਵਕਤ ਸਵੇਰ ਦੇ 9:05 ਦਾ ਸਮਾਂ ਹੈ ਤੇ ਸਵੇਰ ਦਾ। ਤੇ ਇਸੇ ਤਰ੍ਹਾਂ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 5:12 ਹੋ ਗਏ ਨੇ। UK ਦੇ ਵਿੱਚ ਸ਼ਾਮ ਦੇ 5:05 ਤੇ ਯੂਰਪੀਅਨ ਕੰਟਰੀਆਂ ਮੁਤਾਬਕ ਸਮਾਂ ਤੇ ਸਥਿਤੀ ਇਸ ਵਕਤ ਸ਼ਾਮ ਦੇ ਘੜੀਆਂ ਦੇ 6:05 ਨੇ। ਤੇ ਲੋ ਫਿਰ ਕਰਦੇ ਆ ਸ਼ੁਰੂਆਤ ਤੁਹਾਡੇ ਨਾਲ ਅੱਜ ਦੇ ਵਿਚਾਰਾਂ ਦੀ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਤੇ ਸਮਾਂ ਨਾ ਜ਼ਿਆਦਾ ਖਰਾਬ ਕਰਦੇ ਹੋਏ ਤੇ ਕਰਦੇ ਆ ਫਿਰ ਕੁਝ ਆਰਟੀਕਲ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ, ਹੋਰ ਸਾਰੀਆਂ ਗੱਲਾਂ ਬਾਤਾਂ, 1-2 ਰਿਪੋਰਟਾਂ ਨੇ। ਤੇ ਸਭ ਤੋਂ ਪਹਿਲਾਂ ਨਾਲ ਨਾਲ ਅੱਜ ਦੇ ਵਿਚਾਰ ਦੀ ਗੱਲ ਕਰਾਂਗੇ ਤੇ ਉਸ ਤੋਂ ਬਾਅਦ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਜੀ ਜੁੜਨਗੇ, ਉਹਨਾਂ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਸ਼ੁਰੂਆਤ ਕਰਾਂਗੇ। ਅੱਜ ਦੇ ਵਿਚਾਰ ਦੀ ਗੱਲ ਕਰੀਏ ਤੇ ਦੋਸਤੋ ਕਹਿੰਦੇ ਜੇਕਰ ਤੁਸੀਂ ਚੰਗੇ ਇਨਸਾਨ ਹੋ ਤਾਂ ਤੁਹਾਨੂੰ ਧਾਰਮਿਕ ਹੋਣ ਦੀ ਲੋੜ ਨਹੀਂ, ਪਰ ਜੇਕਰ ਤੁਸੀਂ ਧਾਰਮਿਕ ਹੋ ਤਾਂ ਚੰਗੇ ਇਨਸਾਨ ਜ਼ਰੂਰ ਬਣਿਓ। ਤੇ 5 ਤਰੀਕ ਤੇ ਅਕਤੂਬਰ ਦਾ ਮਹੀਨਾ ਤੇ 1864 ਦਾ ਸਮਾਂ ਜਦੋਂ ਕਲਕੱਤੇ ਦੇ ਵਿੱਚ ਭਾਰੀ ਤੂਫਾਨ ਦੇ ਨਾਲ 60,000 ਤੋਂ ਵੱਧ ਮੌਤਾਂ ਹੋ ਗਈਆਂ ਸੀ। ਭਾਰਤ ਦੇ ਵਿੱਚ ਵੱਡੀ ਤਬਾਹੀ ਜਿਹੜੀ ਇਹ ਆਈ ਸੀ, ਭਾਰੀ ਤਬਾਹੀ ਹੋਈ ਸੀ ਉਹਨਾਂ ਸਮਿਆਂ ਦੇ ਵਿੱਚ 1864 ਦੇ ਵਿੱਚ ਕਲਕੱਤੇ ਵਿਖੇ। ਤੇ 1940 ਦੇ ਵਿੱਚ ਲੇਖਕ ਸਤਿੰਦਰ ਸਿੰਘ ਨੂਰ ਹੁਣਾਂ ਦਾ ਜਨਮ ਹੁੰਦਾ ਹੈ। 1947 ਚ ਪਾਕਿਸਤਾਨ ਦੇ ਵਿੱਚ ਆਰਜੀ ਸਰਕਾਰ ਦਾ ਐਲਾਨ ਹੋ ਜਾਂਦਾ ਹੈ। ਤੇ ਇਸੇ ਤਰ੍ਹਾਂ 1972 ਦੇ ਵਿੱਚ ਮੋਗਾ ਰੀਗਲ ਸਿਨੇਮਾ ਜਿਹੜਾ ਕਾਂਡ ਹੋਇਆ ਸੀ 1972 ਦੇ ਵਿੱਚ। ਤੇ 2011 ਦੇ ਵਿੱਚ ਵਿਗਿਆਨੀ ਸਟੀਵ ਜੌਬਸ ਦੀ ਕੈਂਸਰ ਦੇ ਨਾਲ ਮੌਤ ਹੁੰਦੀ ਹੈ। ਭਾਰਤ ਦੇ ਬਾਰੇ ਥੋੜੀ ਜਿਹੀ ਗੱਲ ਕਰਦੇ ਹਾਂ ਛੋਟੇ ਸੱਪਾਂ ਦੀ। ਸਭ ਤੋਂ ਛੋਟਾ ਸੱਪ ਜਿਹੜਾ ਭਾਰਤ ਦੇ ਵਿੱਚ ਪਾਇਆ ਜਾਂਦਾ ਹੈ। ਵੈਸੇ ਸੱਪਾਂ ਦੀ ਗੱਲ ਆਈ ਹੈ, ਸਾਰੇ ਖੜੱਪੇ ਹੀ ਬੈਠੇ ਆ ਜੀ। ਜਿਸ ਨੂੰ ਕਿਰਮ ਸੱਪ ਜਾਣੀ ਕਿ ਵਰਮ ਸਨੇਕ, ਜਿਹੜਾ ਵਰਮ ਸਨੇਕ ਕਿਹਾ ਜਾਂਦਾ ਹੈ, ਭਾਰਤ ਦੇ ਵਿੱਚ ਮਿਲਣ ਵਾਲੇ ਸਭ ਤੋਂ ਛੋਟੇ ਸੱਪਾਂ ਦੇ ਵਿੱਚ ਇਹ ਆਉਂਦਾ ਹੈ। ਭਾਰਤ ਦੇ ਵਿੱਚ ਇਹਨਾਂ ਦੀਆਂ ਕੁੱਲ 14 ਪ੍ਰਜਾਤੀਆਂ ਮਿਲ ਜਾਂਦੀਆਂ ਨੇ, ਪਰ ਭਾਰਤ ਦੇ ਵਿੱਚ ਮਿਲਣ ਵਾਲਾ ਸਭ ਤੋਂ ਛੋਟਾ ਸੱਪ ਜਿਹੜਾ ਬ੍ਰਾਹਮੀਨਾ ਪ੍ਰਜਾਤੀ ਦਾ ਸੱਪ ਹੈ। ਤੇ ਇਹ ਸੱਪ ਤੁਸੀਂ ਅਕਸਰ ਹੀ ਵੇਖਿਆ ਵੀ ਹੋਵੇਗਾ, ਪਰ ਪਛਾਣਨ ਦੇ ਵਿੱਚ ਹਮੇਸ਼ਾ ਧੋਖਾ ਜਿਹੜਾ ਬੰਦਾ ਖਾ ਜਾਂਦਾ ਹੈ, ਕਿਉਂਕਿ ਇਹ ਜਿਹੜਾ ਇਸਦੀ ਬਣਤਰ ਤੇ ਆਕਾਰ ਦੇ ਵਿੱਚ ਬਿਲਕੁਲ ਗੰਡੋਏ ਵਰਗੇ ਹੁੰਦੇ ਨੇ। ਤੇ ਵੈਸੇ ਉਹ ਸੱਪ ਹੁੰਦੇ ਆ ਗੰਡੋਏ ਵਰਗੇ ਹੀ, ਪਰ ਉਹ ਸਾਨੂੰ ਲੱਗਦਾ ਹੈ ਕਿ ਗੰਡੋਏ ਹੈ। ਇਹਨਾਂ ਦੀ ਲੰਬਾਈ ਲਗਭਗ 6 ਇੰਚ 15.2 ਸੈਂਟੀਮੀਟਰ ਜਿਹੜੀ ਹੈ, 15 ਸੈਂਟੀਮੀਟਰ ਤੇ 2 ਮਿਲੀਮੀਟਰ ਹੁੰਦੀ ਹੈ, ਹੋ ਸਕਦੀ ਹੈ। ਇਹ ਬਾਗ ਬਗੀਚਿਆਂ, ਗਿੱਲੇ ਪੱਤਿਆਂ ਤੇ ਗਲੀ ਸੜੀ ਜਿਹੜੀ ਹੈ ਬਨਸਪਤੀ ਹੈ ਉਹਦੇ ਵਿੱਚ ਮਿਲ ਸਕਦਾ ਹੈ। ਇਹ ਅਕਸਰ ਧਰਤੀ ਦੇ ਅੰਦਰ ਹੀ ਰਹਿੰਦੇ ਨੇ ਤੇ ਉੱਥੇ ਹੀ ਆਪਣੇ ਭੋਜਨ ਦੇ ਲਈ ਗੰਡੋਇਆਂ, ਸਿਉਂਕ, ਕੀਟ ਪਤੰਗਿਆਂ ਉੱਤੇ ਜਿਹੜਾ ਨਿਰਭਰ ਰਹਿੰਦੇ ਆ। ਤੇ ਇਹਨਾਂ ਦੇ ਵਿੱਚ ਅੱਖਾਂ ਪੂਰੀ ਤਰ੍ਹਾਂ ਵਿਕਸਿਤ ਨਾ ਹੋ ਕੇ ਸਿਰਫ 2 ਛੇਕ ਜਿਹੜੇ ਨੇ ਸਾਨੂੰ ਦਿਖਦੇ ਆ, ਸਿਰਫ ਚਾਨਣ ਤੇ ਹਨੇਰੇ ਦਾ ਫਰਕ ਕਰ ਸਕਦੇ ਨੇ ਇਹ, ਜਾਂ ਇੰਜ ਆਖ ਲਈਏ ਕਿ ਇਹਨੂੰ ਅੱਖਾਂ ਦੀ ਜ਼ਰੂਰਤ ਨਾ ਹੋਣ ਕਾਰਨ ਉਹ ਇਸ ਅਨੁਸਾਰ ਹੀ ਜਿਹੜਾ ਵਿਕਸਿਤ ਹੋਏ ਨੇ। ਇਹ ਪੰਛੀਆਂ ਤੋਂ ਬਚਣ ਦੇ ਲਈ ਸਿਰਫ ਰਾਤ ਨੂੰ ਧਰਤੀ ਤੋਂ ਜਿਹੜਾ ਬਾਹਰ ਨਿਕਲਦੇ ਆ ਤੇ ਅਨੁਕੂਲਣ ने ਜਿਹੜਾ ਇਹਨਾਂ ਦੀਆਂ ਅੱਖਾਂ ਨੂੰ ਇਸ ਤਰ੍ਹਾਂ ਹੀ ਜਿਹੜਾ ਵਿਕਸਿਤ ਕੀਤਾ ਹੋਇਆ। ਇਹ ਅੱਖਾਂ ਤੁਸੀਂ ਦੋ ਕਾਲੇ ਧੱਬਿਆਂ ਦੇ ਰੂਪ ਦੇ ਵਿੱਚ ਜਿਹੜਾ ਵੱਡੇ ਜਾਣੀ ਕਿ ਲੈਂਸ ਦੇ ਤਰ੍ਹਾਂ ਹੁੰਦੀਆਂ ਨੇ ਨਾਲ ਵੇਖ ਸਕਦੇ ਹੋ, ਜੋ ਕਿ ਆਪਾਂ ਕਲੋਜ਼ ਕਰਕੇ ਦੇਖ ਸਕਦੇ ਹਾਂ, ਉਦਾਂ ਅੱਖ ਦੇ ਨਾਲ ਨਹੀਂ ਦਿਖਦੀਆਂ। ਵੱਡਦਰਸ਼ੀ ਲੈਂਜ ਜਿਹੜਾ ਵੱਡਾ ਆਕਾਰੀ ਲੈਂਜ ਹੁੰਦਾ ਜਿਹੜਾ, ਉਹਦੀ ਮਦਦ ਦੇ ਨਾਲ ਇਹਨਾਂ ਦੇ ਸਕੇਲਸ ਵੀ ਜਿਹੜੇ ਦੇਖੇ ਜਾ ਸਕਦੇ ਆ, ਤੇ ਇਹਨੂੰ ਗੰਡੋਇਆਂ ਤੋਂ ਵੱਖ ਕਰਦੇ ਨੇ ਕਿਉਂਕਿ ਸਕੇਲਸ ਜਿਹੜੇ ਨੇ ਰਿੰਗਣ ਵਾਲੇ ਜੀਵਾਂ ਦਾ ਖਾਸ ਜਿਹੜਾ ਗੁਣ ਨੇ। ਸਾਰੇ ਕਿਰਮ ਸੱਪ ਹੀ ਜਿਹੜਾ ਮਾਦਾ ਹੁੰਦੇ ਆ, ਤੇ ਅਸਲ ਦੇ ਵਿੱਚ ਸਾਰੇ ਕਿਰਮ ਸੱਪ ਜਿਹੜੇ ਨੇ ਹਰਮਾ ਫੈਰੋਡੈਟਸ ਹੁੰਦੇ ਨੇ, ਤੇ ਭਾਵ ਇਹਨਾਂ ਦੇ ਵਿੱਚ ਦੋਵੇਂ ਲਿੰਗ ਮੌਜੂਦ ਹੁੰਦੇ ਆ, ਜਿਸ ਦੇ ਕਾਰਨ ਹਰ ਜੀਵ ਆਪਣੇ ਅੰਡਿਆਂ ਦਾ ਜਿਹੜਾ ਨਿਸ਼ਚਨ ਕਰਨ ਦੇ ਸਮਰੱਥ ਹੈ। ਇਸ ਦੇ ਲਈ ਮਿਲਣ ਵਾਲੇ ਸਾਰੇ ਸੱਪ ਭਾਵੇਂ ਮਾਦਾ ਹੁੰਦੇ ਨੇ, ਪਰ ਉਹ ਪ੍ਰਜਨਨ ਜਿਹੜਾ ਉਹਦੇ ਲਈ ਪੂਰੀ ਤਰ੍ਹਾਂ ਲੈਸ ਨੇ। ਸਭ ਤੋਂ ਜ਼ਰੂਰੀ ਗੱਲ ਇਹ ਇਹਦੇ ਵਿੱਚ ਇਹ ਹੁੰਦੀ ਹੈ ਕਿ ਜ਼ਹਿਰ ਮਨੁੱਖਾਂ ਦੇ ਲਈ ਘਾਤਕ ਨਹੀਂ ਹੈ, ਤੇ ਨਾ ਹੀ ਇਹ ਤੁਹਾਨੂੰ ਕੱਟ ਸਕਦੇ ਹੈ, ਪਰ ਇਹ ਆਪਣੇ ਬਚਾਅ ਦੇ ਲਈ ਇੱਕ ਬਹੁਤ ਭੈੜੀ ਦੁਰਗੰਧ ਜਿਹੜੀ ਹੈ ਉਹ ਪੈਦਾ ਕਰਦੇ ਹੈ। ਸੋ ਲੋੜ ਹੈ ਕਿ ਅਸੀਂ ਇਹਨਾਂ ਨੂੰ ਜਿਹੜਾ ਬਿਨਾਂ ਸੋਚੇ ਸਮਝੇ ਨਾ ਮਾਰ ਕੇ ਕੁਦਰਤ ਦੀਆਂ ਅਜੀਬ ਜਿਹੜੀਆਂ ਰਚਨਾਵਾਂ ਨੇ ਉਹਨਾਂ ਦਾ ਜਿਹੜਾ ਸਤਿਕਾਰ ਵੀ ਕਰੀਏ। ਤੇ ਇਸੇ ਤਰ੍ਹਾਂ ਦੋਸਤੋ ਭੇਡ ਚਾਲ ਦੀ ਗੱਲ ਆਈ ਹੈ। ਅੱਜ ਕੱਲ੍ਹ ਭੇਡ ਚਾਲ ਦਾ ਜੁਰਮਾਨਾ ਜਿਹੜਾ ਚੱਲ ਰਿਹਾ, ਜੁਰਮਾਨਾ ਤਾਂ ਚਲੋ ਹੁੰਦਾ ਹੀ ਹੈ, ਭੇਡਾਂ ਬਹੁਤ ਨੇ, ਕੀ ਕਰੀਏ। ਭੇਡ ਚਾਲ ਤੇ ਆਪਣੇ ਲੋਕ, ਕਦੀ ਆਪਣੇ ਬਜ਼ੁਰਗ ਨੂੰ ਪੁੱਛ ਲਓ ਕਿ ਉਹ ਹਰੀ ਮਿਰਚ ਖਾਂਦੇ ਸਨ, ਇਹ ਸਵਾਲ ਕਰਨਾ ਉਹਨਾਂ ਨੂੰ। ਤੇ ਸਾਡੀ ਸਵੇਰ ਦੀ ਰੋਟੀ ਦੇ ਵਿੱਚ ਲਾਲ ਮਿਰਚਾਂ ਦਾ ਅਚਾਰ ਤੇ ਅੰਬ ਦਾ ਅਚਾਰ ਹੁੰਦਾ ਸੀ, ਜਾਂ ਵੱਧ ਤੋਂ ਵੱਧ ਦਹੀਂ ਲੱਸੀ ਤੇ ਮੱਖਣੀ ਜਿਹੜੀ ਨਾਲ ਹੁੰਦੀ ਸੀ। ਫਿਰ ਦੁਪਹਿਰ ਦੀ ਰੋਟੀ ਦਾਲ ਜਾਂ ਸਬਜ਼ੀ ਦੇ ਨਾਲ ਆਉਂਦੀ, ਤੀਜੇ ਪੈਰ ਮਿੱਸੀਆਂ ਰੋਟੀਆਂ ਦੇ ਨਾਲ ਲਾਲ ਮਿਰਚਾਂ ਭੁੱਕ ਕੇ ਤੇ ਮੱਖਣੀ ਦੇ ਨਾਲ ਚੋਪੜ ਕੇ ਖਾਂਦੇ ਸਨ। ਬੜੀ ਸਵਾਦ ਲੱਗਦੀ ਹੈ ਵੈਸੇ ਦਹੀਂ ਦੇ ਨਾਲ ਸਵੇਰ ਨੂੰ ਜਦੋਂ ਖਾਓ, ਮੱਕੀ ਦੀ ਰੋਟੀ ਤੇ ਉੱਤੇ ਲੂਣ ਮਿਰਚਾਂ ਭੁੱਕੀਆਂ ਹੋਣ, ਮਸਾਲੇ ਵਾਲੀ, ਨਜ਼ਾਰਾ ਆ ਜਾਂਦਾ ਹੈ। ਤੇ ਨਾਲ ਫਰੈਸ਼ ਜਿਹੜਾ ਮੱਖਣ ਹੋਵੇ ਘਰ ਦਾ ਕੱਢਿਆ। ਹਰੀ ਮਿਰਚ ਕਦੀ ਕਦਾਈ ਉਂਜ ਤੋੜ ਕੇ ਰੋਟੀ ਨਾਲ ਚੱਬ ਜਾਣੀ। ਸਾਡਾ ਅੰਬ ਦਾ ਅਚਾਰ ਕਿਸੇ ਦਵਾਈ ਤੋਂ ਘੱਟ ਨਹੀਂ ਸੀ ਹੁੰਦਾ। ਕਲੌਂਜੀ, ਮੇਥੀ, ਰਾਈ, ਸੌਂਫ ਤੇ ਕਾਲੀ ਮਿਰਚ ਵਰਗੇ ਨਿਆਬ ਜਿਹੜੇ ਤੋਹਫਿਆਂ ਦੇ ਨਾਲ ਇਹ ਲੈਸ ਹੁੰਦਾ ਸੀ। ਤੇ ਸਾਡਾ ਦੇਸੀ ਘਿਓ ਤੇ ਸਰੋਂ ਦਾ ਤੇਲ ਖਾਣੇ ਪਕਾਉਣ ਦੇ ਲਈ ਸਭ ਤੋਂ ਉੱਤਮ ਮੰਨਿਆ ਜਾਂਦਾ ਸੀ, ਪਰ ਬਾਅਦ ਦੇ ਵਿੱਚ ਡਾਲਡੇ ਆ ਗਏ, ਰਿਫਾਈਂਡ ਆ ਗਏ, ਹੋਰ ਸਾਰਾ ਸਿਲਸਿਲਾ ਆ ਗਿਆ, ਬਹੁਤ ਸਾਰੀਆਂ ਗਰੀਸਾਂ ਆ ਗਈਆਂ। ਫਿਰ ਆਏ ਡਾਲਡੇ, ਰਿਫਾਈਂਡ ਤੇ ਬੇਕਰੀਆਂ, ਉਪਰੋਂ ਡਾਕਟਰੀ ਧੰਦਾ ਬਣ ਗਿਆ। ਉਹਨਾਂ ਨੇ ਪੰਜਾਬੀਆਂ ਦੀ ਖੁਰਾਕ ਹੀ ਬਦਲ ਕੇ ਰੱਖ ਦਿੱਤੀ। ਜਿਹੜੇ ਘਰਾਂ ਦੇ ਵਿੱਚ ਕਦੇ ਦਵਾਈ ਨਹੀਂ ਸੀ ਬੜੀ, ਅੱਜ ਉਹੀ ਘਰ ਜਿਹੜਾ ਬੱਚੇ ਵੀ ਦਵਾਈਆਂ ਦੇ ਉੱਤੇ ਪਲ ਰਹੇ ਨੇ। ਅਸੀਂ ਕਦੀ ਨਹੀਂ ਸੋਚਿਆ ਕਿ ਸਾਡੇ ਬਜ਼ੁਰਗ ਤਿਲ ਹੈ ਜਾਂ ਅਲਸੀ ਦਾ ਤੇਲ ਵੀ ਜਿਹੜੇ ਪਸ਼ੂਆਂ ਨੂੰ ਵੀ ਦਿੰਦੇ ਹੁੰਦੇ ਸੀ, ਅਲਸੀ ਦੀ ਜਿਹੜੀ ਪੀਠੀ ਬਣਾ ਕੇ ਪੀਠ ਬਣਾ ਲੈਂਦੇ ਸੀ, ਤੇ ਉਹਦੀ ਆਪਣੇ ਲਈ ਘਰ ਦੇ ਲਈ ਪਿੰਨੀਆਂ ਬਣਾ ਲੈਂਦੇ ਸੀ, ਤੇ ਉਹ ਜਿਹੜਾ ਤੇਲ ਹੁੰਦਾ ਸੀ ਉਹ ਵਿੱਚ ਪਾ ਦਿੱਤਾ ਜਾਂਦਾ ਸੀ। ਮਾੜਾ ਮੋਟਾ ਹੀ ਨਿਕਲਦਾ ਸੀ, ਕੋਈ ਇੰਨਾ ਵੱਡਾ ਤੇ ਜ਼ਿਆਦਾ ਨਹੀਂ ਹੁੰਦਾ ਸੀ, ਕਿਉਂਕਿ ਪੀਠ ਬਣਦੀ ਹੁੰਦੀ ਸੀ ਜਿਵੇਂ ਡਲੀਆ ਬਣਦਾ ਚੱਕੀ ਦੇ ਵਿੱਚ, ਤੇ ਕੋਹਲੂ ਦੇ ਵਿੱਚ ਪਾ ਕੇ ਬਸ ਇੱਕ ਅੱਧੀ ਵਾਰੀ ਕੱਢਣੀ, ਦੋ ਵਾਰੀ ਕੱਢ ਦਿੰਦੇ ਹੁੰਦੇ ਸੀਗੇ, ਤੇ ਪੀਠ ਬਣ ਜਾਂਦੀ ਆ, ਉਹ ਪਸ਼ੂਆਂ ਨੂੰ ਦਿੱਤੀ ਜਾਂਦੀ ਸੀ, ਖਾਸ ਕਰਕੇ ਜਦੋਂ ਉਹ ਆਪਣੇ ਬੱਚਾ ਜਾਂ ਬੱਚੀ ਨੂੰ ਜਨਮ ਦਿੰਦੇ, ਉਸ ਤੋਂ ਬਾਅਦ ਦਿੱਤੀ ਜਾਂਦੀ ਸੀ। ਅਸੀਂ ਕਦੀ ਨਹੀਂ ਸੋਚਿਆ ਕਿ ਸਾਡੇ ਬਜ਼ੁਰਗ ਤਿਲ ਅਤੇ ਅਲਸੀ ਕਿਉਂ ਖਾਂਦੇ ਸਨ। ਕਲੌਂਜੀ ਦੇ ਕੀ ਫਾਇਦੇ ਨੇ, ਇਹ ਕਹਿ ਲਓ ਕਿ ਸੁਪਰ ਫੂਡ ਜਿਹੜੇ ਹੈਗੇ ਆ, ਪਰ ਉਹਨਾਂ ਨੂੰ ਅਸੀਂ ਨਕਾਰ ਦਿੱਤਾ ਹੈ। ਕਲੌਂਜੀ ਦੇ ਕਈ ਫਾਇਦੇ ਸਨ। ਗੂਗਲ ਦੇ ਉੱਤੇ ਫਲੈਕਸ ਸੀਡ ਜਿਹੜੇ ਨੇ, ਜਿਹਨੂੰ ਆਪਾਂ ਅਲਸੀ ਕਹਿੰਦੇ ਹਾਂ, ਬਲੈਕ ਸੀਡ ਪਾ ਕੇ ਦੇਖ ਲਿਓ ਕਿ ਪੂਰੀ ਦੁਨੀਆ ਹੁਣ ਇਹਨਾਂ ਦੀ ਚਾਹਵਾਨ ਹੈ, ਕਿਉਂਕਿ ਉਹ ਸੈਲਡ ਦੇ ਉੱਤੇ ਪਾ ਕੇ ਇੱਥੇ ਖਾਧੇ ਜਾਂਦੇ ਆ, ਤੇ ਨਾਲ ਉਹਦਾ ਚੂਰ ਭੂਰ ਜਿੱਦਾਂ ਆਟਾ ਵੀ ਮਿਲ ਜਾਂਦਾ, ਹੋਰ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਨੇ, ਕਿਉਂਕਿ ਉਹਦੇ ਵਿੱਚ ਬਹੁਤ ਸਾਰੇ ਐਸੇ ਪ੍ਰੋਟੀਨ ਨੇ, ਐਸੇ ਵਿਟਾਮਿਨ ਹੈ ਜੋ ਸਾਨੂੰ ਤੇਲ ਤੋਂ ਮਿਲਦੇ ਆ। ਮੱਛੀ ਖਾ ਲਓ, ਜਿਹੜੇ ਲੋਕ ਮੱਛੀ ਨਹੀਂ ਖਾ ਸਕਦੇ ਉਹ ਜਿਹੜੇ ਨੇ ਅਲਸੀ ਦਾ ਤੇਲ ਜਾਂ ਅਲਸੀ ਖਾਓ ਤਾਂ ਉਹਦਾ ਨਜ਼ਾਰਾ ਹੀ ਵੱਖਰਾ ਆ ਜੀ, ਤੇ ਉਹਦੇ ਵਿੱਚ ਉਹ ਚੀਜ਼ਾਂ ਪੂਰੀਆਂ ਕਰ ਸਕਦੇ ਆ, ਪਰ ਉਹਨਾਂ ਨੂੰ ਪਤਾ ਨਹੀਂ ਕਿ ਇਹ ਖਾਣੇ ਕਿਵੇਂ ਨੇ। ਦੇਖਾ ਦੇਖੀ ਆਪਣੇ ਦਵਾਈਆਂ ਵਰਗੇ ਖਾਣੇ ਨਾ ਛੱਡ ਦਿਓ, ਤੇ ਆਪ ਤੇ ਆਪਣੇ ਪਰਿਵਾਰ ਨੂੰ ਬਾਜ਼ਾਰ ਦੇ ਉੱਤੇ ਖਾਣੇ ਦੇ ਉੱਤੇ ਨਾ ਲਾਵੋ ਤੇ ਉਹਨਾਂ ਨੂੰ ਬਚਾਵੋ। ਤੇ ਇਹ ਵੀ ਇੱਕ ਜਿਹੜੀ ਆ ਖਾਣ ਪੀਣ ਦੇ ਸੰਬੰਧ ਦੇ ਵਿੱਚ ਜਿਹੜੀ ਆ ਭੇਡ ਚਾਲ ਜਿਹੜੀ ਆ ਚੱਲ ਰਹੀ ਹੈ। ਦੂਸਰੇ ਪਾਸੇ ਸਟੀਵਨ ਪੌਲ ਦੀ ਗੱਲ ਕਰਕੇ ਫਿਰ ਆਪਾਂ ਖ਼ਬਰਾਂ ਵੱਲ ਨੂੰ ਚੱਲਦੇ ਹਾਂ। ਸਟੀਵ ਜੌਬਸ 24 ਫਰਵਰੀ 1955 ਨੂੰ ਅਕਤੂਬਰ 2011 ਦੇ ਵਿੱਚ ਸਟੀਵਨ ਪੌਲ ਸਟੀਵ ਜੌਬਸ ਇੱਕ ਅਮਰੀਕੀ ਉਦਯੋਗੀ ਤੇ ਖੋਜੀ ਸੀ। ਇਹਨੂੰ ਐਪਲ ਤੇ CEO ਦੇ ਵਜੋਂ ਵੀ ਜਿਹੜਾ ਮੁੱਖ ਕਾਰਜਕਾਰੀ ਅਧਿਕਾਰੀ ਵਜੋਂ ਜਾਣਿਆ ਜਾਂਦਾ ਹੈ। ਅਗਸਤ 2011 ਦੇ ਵਿੱਚ ਉਹਨਾਂ ਨੇ ਇਸ ਆਪਣੇ ਅਹੁਦੇ ਤੋਂ ਜਿਹੜਾ ਅਸਤੀਫਾ ਦਿੱਤਾ ਤੇ ਜਾਬਸ ਪਿਕਸਰ ਐਨੀਮੇਸ਼ਨ ਸਟੂਡੀਓਜ਼ ਦੇ ਜਿਹੜਾ ਮੁੱਖ ਕਾਰਜਕਾਰੀ ਅਧਿਕਾਰੀ ਵੀ ਰਹੇ ਨੇ, ਐਨੀਮੇਸ਼ਨ ਜਿਹੜੀਆਂ ਬਣਦੀਆਂ ਨੇ। 2006 ਦੇ ਵਿੱਚ ਉਹ ਦਾ ਵਾਲਟ ਡਿਜ਼ਨੀ ਕੰਪਨੀ ਦੇ ਨਿਰਦੇਸ਼ਕ ਮੰਡਲ ਦੇ ਮੈਂਬਰ ਵੀ ਰਹੇ, ਜਿਸ ਦੇ ਬਾਅਦ ਡਿਜ਼ਨੀ ਨੇ ਪਿਕਸਰ ਦਾ ਜਿਹੜਾ ਸੀ ਅਧਿਗ੍ਰਹਿਣ ਕਰ ਲਿਆ ਸੀ ਤੇ 1995 ਦੇ ਵਿੱਚ ਆਈ ਫਿਲਮ ਟੁਆਏ ਸਟੋਰੀ ਵਿੱਚ ਉਹਨਾਂ ਨੇ ਬਤੌਰ ਕਾਰਜਕਾਰੀ ਨਿਰਮਾਤਾ ਵੀ ਜਿਹੜਾ ਕੰਮ ਕੀਤਾ। ਜੋਬਜ ਜਿਹੜਾ ਸੀ ਦੇ ਅਧਿਕਾਰਤ ਜੀਵਨੀਕਾਰ ਵਾਲਟਰ ਆਈਜੈਕਸਨ ਨੇ ਜਿਹੜਾ ਉਸਨੂੰ ਰਚਨਾਤਮਕ ਉਦਯੋਗਪਤੀ ਦੱਸਿਆ, ਜਿਸਦੇ ਸੰਪੂਰਨਤਾ ਜਿਹੜਾ ਲਈ ਜਨੂੰਨ ਅਤੇ ਉਸਦੀ ਜ਼ੋਰਦਾਰ ਡਰਾਈਵ ਨੇ 6 ਉਦਯੋਗੀ ਨਿੱਜੀ ਕੰਪਿਊਟਰ ਐਨੀਮੇਟਿਡ ਫਿਲਮ ਸੰਗੀਤ ਫੋਨ ਟੈਬਲੇਟ ਕੰਪਿਊਟਿੰਗ ਤੇ ਡਿਜੀਟਲ ਪ੍ਰਕਾਸ਼ਨ ਦੇ ਵਿੱਚ ਇਨਕਲਾਬ ਲਿਆ ਕੇ ਰੱਖ ਦਿੱਤਾ। 5 ਅਕਤੂਬਰ 2011 ਦੇ ਵਿੱਚ 56 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਕੈਲੀਫੋਰਨੀਆ ਅਮਰੀਕਾ ਦੇ ਵਿੱਚ ਉਹਨਾਂ ਦੀ ਕੈਂਸਰ ਦੇ ਨਾਲ ਮੌਤ ਹੋ ਜਾਂਦੀ ਹੈ। ਲੋ ਦੋਸਤੋ, ਇਹ ਸੀ ਕੁਝ ਸ਼ਖਸੀਅਤਾਂ ਦਾ ਜ਼ਿਕਰ ਤੇ ਕੁਝ ਭੇਡ ਚਾਲਾਂ ਦਾ ਤੇ ਕੁਝ ਆਪਣੇ ਪਿਛੋਕੜ ਦੇ ਬਾਰੇ ਗੱਲਬਾਤ ਕੀਤੀ ਤੁਹਾਡੇ ਨਾਲ। ਸੱਪਾਂ ਜਾਂ ਜੀਵ ਵਿਗਿਆਨ ਦੀ ਗੱਲ ਕਰ ਲਓ ਤੇ ਹੁਣ ਚੱਲਦੇ ਆ ਭਾਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਤੇ ਕੀ ਜਿਹੜਾ ਚੱਲ ਰਿਹਾ ਹੈ ਪੰਜਾਬ ਤੋਂ ਲੈ ਕੇ ਅਮਰੀਕਾ ਤੱਕ ਦੀ ਸਥਿਤੀ ਜਿਹੜੀ ਛਾਣਦੇ ਆ ਕੀ ਕੁਝ ਜਿਹੜਾ ਹੁੰਦਾ ਹੈ। ਪੈ ਗਿਆ ਘੇਰਾ, CBI ਦਾ ਫੇਰਾ ਤੇ ਜ਼ਖਮ ਗਹਿਰਾ, ਮੁਸ਼ਕਲ ਚ ਖਹਿਰਾ, ਪ੍ਰਗਟ ਦੇ ਚਰਚੇ ਤੇ ਰੂਪ ਕੌਰ ਦੱਸੇ ਖਰਚੇ ਤੇ ਦੇਖਦੇ ਆ ਕੀ ਕੁਝ ਜਿਹੜਾ ਵਿੱਚੋਂ ਨਿਕਲ ਕੇ ਆਉਂਦੇ ਆ। ਕੁਝ ਹੀ ਪਲਾਂ ਦੇ ਵਿੱਚ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜਨਗੇ ਤੇ ਗੱਲਾਂ ਬਾਤਾਂ ਉਹਨਾਂ ਨਾਲ ਵੀ ਕਰਾਂਗੇ। ਪੰਜਾਬ 2027 ਦੀਆਂ ਚੋਣਾਂ ਤੋਂ ਪਹਿਲਾਂ ਸਿਆਸੀ ਮਾਹੌਲ ਦੇ ਵਿੱਚ ਕੀ ਕੁਝ ਜਿਹੜਾ ਸੱਚਮੁੱਚ ਮੁੱਦਿਆਂ ਦੀ ਰਾਜਨੀਤੀ ਹੋ ਰਹੀ ਹੈ ਕਿ ਸਿਰਫ ਇੱਕ ਭੇਡ ਚਾਲ ਜਿਹੜੀ ਚੱਲ ਰਹੀ ਹੈ। ਅਧਿਆਪਕ ਆਗੂਆਂ ਦੀ ਹਿਰਾਸਤ, ਬਦਲਦੀਆਂ ਪੋਸਟਿੰਗਾਂ ਦੇ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ CBI ਜਾਂਚ, DA ਮਾਮਲੇ ਦੇ ਵਿੱਚ ਹਾਈਕੋਰਟ ਦੀ ਸਖ਼ਤੀ ਤੇ ਚੋਣ ਪ੍ਰਣਾਲੀ ਦੇ ਉੱਤੇ ਉੱਠ ਰਹੇ ਨਵੇਂ ਸਵਾਲ, ਸਿੱਖ ਸੰਸਥਾਵਾਂ ਦੇ ਨਾਲ ਜੁੜੇ ਵਿਵਾਦ, ਇਨ੍ਹਾਂ ਸਭ ਦੇ ਵਿਚਕਾਰ ਆਮ ਪੰਜਾਬੀ ਦੇ ਮਨ ਦੇ ਵਿੱਚ ਇੱਕ ਸਵਾਲ ਜ਼ਰੂਰ ਹੈ, ਸੱਤਾ ਬਦਲਣੀ ਹੈ ਜਾਂ ਸਿਆਸਤ ਦਾ ਤਰੀਕਾ ਬਦਲਣਾ ਹੈ। ਦੇਸ਼ ਵਿਦੇਸ਼ ਦੀਆਂ ਵੱਡੀਆਂ ਖ਼ਬਰਾਂ ਦੇ ਵੱਲ ਝਾਤ ਮਾਰੀਏ ਤਾਂ ਕੇਂਦਰ ਦੇ ਵਿੱਚ ਜੋ ਕੁਝ ਪੱਕ ਰਿਹਾ, ਸੰਜੇ ਦੱਤ ਦੇ ਵਿਵਾਦਿਤ ਬਿਆਨਾਂ ਤੇ ਸਫਾਈ ਤੋਂ ਲੈ ਕੇ ਰੂਸ ਯੁਕਰੇਨ ਜੰਗ ਤੱਕ ਦਾ ਸਿਲਸਿਲਾ ਛੇੜਾਂਗੇ। ਜਰਮਨੀ ਦੀ ਯੁਕਰੇਨ ਨੂੰ ਮਦਦ, ਫਰਾਂਸ ਦੇ ਵਿੱਚ ਨੌਜਵਾਨਾਂ ਦੇ ਵਿਰੋਧ ਪ੍ਰਦਰਸ਼ਨ, ਜ਼ੈਨਜ਼ੀ ਉੱਥੇ ਵੀ ਉੱਠ ਖੜੀ ਹੋਈ ਹੈ। ਭਾਰਤ ਦੇ ਵਿੱਚ ਪਲਾਸਟਿਕ ਕਰੰਸੀ ਦੀ ਸੰਭਾਵਨਾ ਉੱਤੇ ਜਿਹੜਾ ਵੱਡਾ ਖਰਚਾ, ਵਿਗਿਆਨ ਦੀ ਉਹ ਖੋਜ ਜੋ ਭਵਿੱਖ ਦੇ ਵਿੱਚ ਯਾਦਾਂ ਨੂੰ ਬਦਲਣ ਦੀ ਸੰਭਾਵਨਾ ਬਾਰੇ ਸਵਾਲ ਖੜੇ ਕਰਦੀ ਹੈ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਨੇ ਜੋ ਬੁਰੀਆਂ ਤੁਹਾਡੇ ਦਿਮਾਗ ਦੇ ਵਿੱਚ ਯਾਦਾਂ ਜਿਹੜੀਆਂ ਨੇ ਡਾਊਨਲੋਡ ਨੇ ਉਹਨਾਂ ਨੂੰ ਹੁਣ ਰਿਮੂਵ ਕੀਤਾ ਜਾ ਸਕੇਗਾ। ਇਸ ਤਰ੍ਹਾਂ ਦੀ ਇੱਕ ਖੋਜ ਆਈ ਹੈ, ਉਹਦਾ ਅੱਗੇ ਜਾ ਕੇ ਜ਼ਿਕਰ ਕਰਾਂਗੇ। ਲਓ ਫਿਰ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਭਾਰਤ ਦੇ ਵਿੱਚ ਸ਼ਾਂਤੀ ਮਹਿਸੂਸ ਨਹੀਂ ਹੁੰਦੀ ਵਾਲੇ ਬਿਆਨ ਦੇ ਉੱਤੇ ਸੰਜੇ ਦੱਤ ਨੇ ਸਫਾਈ ਦੇ ਦਿੱਤੀ ਹੈ, ਪਰ ਉਹ ਕਹਿੰਦੇ ਆ ਸਭ ਕੁਝ ਸਕ੍ਰਿਪਟਡ ਸੀਗਾ। ਮੁੰਨਾ ਬਾਈ ਅਵਤਾਰ ਦੇ ਵਿੱਚ ਜਿਹੜਾ ਕੀਤੀ ਟਿੱਪਣੀ ਤੇ ਵਿਵਾਦ ਵਧਣ ਦੇ ਮਗਰੋਂ ਅਦਾਕਾਰ ਨੇ ਅਫਸੋਸ ਜਿਹੜਾ ਜ਼ਾਹਰ ਕੀਤਾ ਹੈ। ਬਾਲੀਵੁੱਡ ਅਦਾਕਾਰ ਸੰਜੇ ਦੱਤ ਨੇ ਸ਼ੇਖਰ ਟੂਨਾਈਟ ਸ਼ੋਅ ਦੇ ਦੌਰਾਨ ਦਿੱਤੇ ਆਪਣੇ ਬਿਆਨ, ਮੈਨੂੰ ਭਾਰਤ ਦੇ ਵਿੱਚ ਹੁਣ ਉਹ ਸ਼ਾਂਤੀ ਮਹਿਸੂਸ ਨਹੀਂ ਹੁੰਦੀ ਤੇ ਸਫਾਈ ਦਿੱਤੀ ਹੈ। ਅਦਾਕਾਰਾ ਅਨੁਸਾਰ ਜਿਹੜਾ ਉਹਨਾਂ ਦੀਆਂ ਗੱਲਾਂ ਇੱਕ ਸਕ੍ਰਿਪਟਿਡ ਜਿਹੜਾ ਲਿਖੇ ਹੋਏ ਗੱਲਬਾਤ ਦਾ ਹਿੱਸਾ ਸਨ ਤੇ ਉਹਨਾਂ ਦਾ ਮਕਸਦ ਕਿਸੇ ਦੀਆਂ ਵੀ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਕਹਿੰਦੇ ਨਹੀਂ ਸੀ। ਸ਼ੇਖਰ ਸੁਮਨ ਦੇ ਇਸ ਸ਼ੋਅ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ 67 ਸਾਲਾਂ ਅਦਾਕਾਰ ਨੂੰ ਸੋਸ਼ਲ ਮੀਡੀਆ ਦੇ ਉੱਤੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਵਿਵਾਦ ਵਧਦਾ ਦੇਖ ਕੇ ਸੰਜੇ ਦੱਤ ਨੇ ਐਤਵਾਰ ਨੂੰ ਕੱਲ੍ਹ ਬੀਤੇ 'ਚ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਕਿ ਮੇਰਾ ਮਕਸਦ ਕਿਸੇ ਵੀ ਵਿਅਕਤੀ, ਭਾਈਚਾਰੇ ਜਾਂ ਸੰਸਥਾ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਮੇਰੀਆਂ ਗੱਲਾਂ ਇੱਕ ਸਕ੍ਰਿਪਟਿਡ ਜੜੀਆਂ ਤੇ ਹਲਕੀ ਫੁਲਕੀ ਗੱਲਬਾਤ ਦਾ ਹਿੱਸਾ ਸਨ। ਉਨ੍ਹਾਂ ਕਿਹਾ ਕਿ ਇਸ ਗੱਲਬਾਤ ਦਾ ਮਕਸਦ ਮੁੰਨਾ ਬਾਈ ਫਿਲਮ ਦੇ ਗਾਂਧੀਗਿਰੀ ਵਾਲੇ ਅੰਦਾਜ਼ ਵਾਂਗ ਪਿਆਰ, ਸਦਭਾਵਨਾ ਅਤੇ ਆਪਸੀ ਭਾਈਚਾਰੇ ਦਾ ਸੁਨੇਹਾ ਦੇਣਾ ਸੀ। ਅਫਸੋਸ ਦੀ ਗੱਲ ਇਹ ਹੈ ਕਿ ਮੇਰੇ ਬੋਲਾਂ ਨੂੰ ਗਲਤ ਸੰਦਰਭ ਦੇ ਵਿੱਚ ਲਿਆ ਗਿਆ। ਸ਼ੋਅ ਦੇ ਦੌਰਾਨ ਸੰਜੇ ਦੱਤ ਨੇ ਆਪਣੀ ਫਿਲਮ ਜਿਹੜਾ ਕਿਰਦਾਰ ਮੁੰਨਾ ਬਾਈ ਦੇ ਰੂਪ ਦੇ ਵਿੱਚ ਗੱਲ ਕਰਦਿਆਂ ਕਿਹਾ ਸੀ ਕਿ ਜੇਕਰ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣ ਜਾਣ ਤਾਂ ਉਹ ਜ਼ਿਆਦਾਤਰ ਸਮਾਂ ਦੇਸ਼ ਤੋਂ ਬਾਹਰ ਨਹੀਂ ਬਿਤਾਉਣਗੇ, ਭਾਈਚਾਰੇ ਨੂੰ ਉਤਸ਼ਾਹਿਤ ਕਰਨਗੇ ਤੇ ਆਪਣੀਆਂ ਤਸਵੀਰਾਂ ਦੀ ਜਗ੍ਹਾ ਹਰ ਪਾਸੇ ਮਹਾਤਮਾ ਗਾਂਧੀ ਦੀਆਂ ਤਸਵੀਰਾਂ ਜਿਹੜੀਆਂ ਨੇ ਲਗਾਉਣਗੇ। ਇਸ ਤੋਂ ਜਿਹੜਾ ਵਿਵਾਦ ਛਿੜਿਆ। ਦੂਸਰੇ ਪਾਸੇ ਰਾਜਸਥਾਨ ਪੁਲਿਸ ਦੀ ਕਾਰਵਾਈ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਕਹਿੰਦੇ, ਤੇ ਐਡਵੋਕੇਟ ਧਾਮੀ ਹੋਣਾ ਨੇ ਇਹਦੇ ਉੱਤੇ ਬਿਆਨ ਦਿੱਤਾ ਹੈ ਤੇ ਕੁਝ ਕੱਲ੍ਹ ਨੂੰ 12 ਵਜੇ ਉਹ ਖੁਲਾਸੇ ਵੀ ਕਰਨ ਜਾ ਰਹੇ ਨੇ। ਕਮੇਟੀ ਨੇ ਰਿਪੋਰਟ ਦੇ ਦਿੱਤੀ ਹੈ ਜੋ ਪਿਛਲੇ ਦਿਨਾਂ ਦੇ ਵਿੱਚ ਆਨੰਦਪੁਰ ਸਾਹਿਬ ਦੇ ਵਿੱਚ ਜੋ ਕੁਝ ਵਾਪਰਿਆ ਚਾਵਲਾ ਹੋਣਾ ਦੇ ਬਾਰੇ, ਤੇ ਕੱਲ੍ਹ ਨੂੰ ਉਹ ਵੀ ਜਿਹੜੇ ਨੇ ਜਿਹੜਾ ਲੈਟਰ ਖੋਲਣਗੇ। ਪਰ ਰਾਜਸਥਾਨ ਦੀ ਗੱਲ ਕਰੀਏ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਰਾਜਸਥਾਨ ਦੇ ਗੰਗਾਨਗਰ ਸਥਿਤ ਗੁਰਦੁਆਰਾ ਬਾਬਾ ਦੀਪ ਸਿੰਘ ਵਿਖੇ ਪੁਲਿਸ ਕਾਰਵਾਈ ਦੀ ਸਖ਼ਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਰਾਜਸਥਾਨ ਪੁਲਿਸ ਨੇ ਗੁਰੂ ਕੇ ਲੰਗਰਾਂ ਦੀ ਬੇਅਦਬੀ ਕੀਤੀ ਤੇ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਹੋਰ ਸ਼ਹੀਦਾਂ ਦੇ ਪੋਸਟਰ ਪਾੜੇ ਤੇ ਸਿੱਖ ਆਗੂ ਜਿਹੜੇ ਨੇ ਤੇਜਿੰਦਰਪਾਲ ਸਿੰਘ ਟਿੰਮਾ ਨੂੰ ਗ੍ਰਿਫ਼ਤਾਰ ਕੀਤਾ। ਐਡਵੋਕੇਟ ਧਾਮੀ ਉਹਨਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਅਜਿਹਾ ਵਿਹਾਰ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਜਿਹੜਾ ਉਹ ਠੇਸ ਜਿਹੜਾ ਗੰਭੀਰ ਪਹੁੰਚਾਉਂਦਾ ਹੈ ਤੇ ਕਿਸੇ ਵੀ ਮਸਲੇ ਦਾ ਹੱਲ ਕਾਨੂੰਨੀ ਤਰੀਕੇ ਨਾਲ ਹੋ ਸਕਦਾ ਹੈ, ਪਰ ਧਾਰਮਿਕ ਅਸਥਾਨ ਅਤੇ ਅਜਿਹੀ ਧੱਕੇਸ਼ਾਹੀ ਵਾਜਬ ਨਹੀਂ ਹੈ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਸਿੱਖ ਮਸਲਿਆਂ ਦੇ ਲਈ ਆਵਾਜ਼ ਜਿਹੜੀ ਨੇ ਉਠਾਉਣ ਵਾਲੇ ਭਾਈ ਟਿੰਮਾ ਨੂੰ ਝੂਠੇ ਕੇਸ ਦੇ ਵਿੱਚ ਗ੍ਰਿਫ਼ਤਾਰ ਕਰਨਾ ਸਿੱਖਾਂ ਦੀ ਆਵਾਜ਼ ਦਬਾਉਣ ਤੇ ਪੱਖਪਾਤੀ ਰਵੱਈਏ ਦਾ ਪ੍ਰਗਟਾਵਾ ਹੈ। SGPC ਪ੍ਰਧਾਨ ਨੇ ਰਾਜਸਥਾਨ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਰੱਖੀ ਹੈ ਕਿ ਘਟਨਾ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਤੇ ਮਰਿਆਦਾ ਤੇ ਧਾਰਮਿਕ ਭਾਵਨਾਵਾਂ ਦੇ ਨਾਲ ਖਿਲਵਾੜ ਕਰਨ ਵਾਲੇ ਮੁਲਜ਼ਮਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਭਾਈ ਟਿੰਮਾ ਦੇ ਵਿਰੁੱਧ ਦਰਜ ਮਾਮਲੇ ਦੀ ਜਾਂਚ ਕਰਕੇ ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਉਨ੍ਹਾਂ ਤਾੜਨਾ ਕੀਤੀ ਹੈ ਕਿ ਦੇਸ਼ ਦੇ ਵਿੱਚ ਕਿਸੇ ਵੀ ਧਾਰਮਿਕ ਭਾਈਚਾਰੇ ਦੇ ਨਾਲ ਵਿਤਕਰਾ ਸੰਵਿਧਾਨ ਅਤੇ ਲੋਕਤੰਤਰੀ ਮੁੱਲਾਂ ਦੇ ਖਿਲਾਫ਼ ਹੈ ਤੇ ਇਸ ਘਟਨਾ ਦੇ ਕਾਰਨ ਸਿੱਖ ਸੰਗਤਾਂ ਦੇ ਵਿੱਚ ਭਾਰੀ ਰੋਸ ਹੈ। ਇਸ ਦੇ ਲਈ ਸਰਕਾਰ ਸਥਿਤੀ ਦਾ ਗੰਭੀਰਤਾ ਨੂੰ ਜਿਹੜਾ ਸਮਝਦਿਆਂ ਹੋਇਆ ਤੁਰੰਤ ਇਹਦੇ ਉੱਤੇ ਕਦਮ ਜਿਹੜੇ ਚੁੱਕੇ। ਅਮਰਜੀਤ ਸਿੰਘ ਚਾਵਲਾ ਮਾਮਲਾ। ਸ੍ਰੀ ਆਨੰਦਪੁਰ ਸਾਹਿਬ ਮਾਮਲੇ ਦੀ ਜਾਂਚ ਰਿਪੋਰਟ ਭਲਕੇ ਜਿਹੜੀ ਹੈ 12 ਵਜੇ ਹੋਵੇਗੀ ਜਨਤਕ। ਹੁਣ ਸ੍ਰੀ ਆਨੰਦਪੁਰ ਸਾਹਿਬ ਦੇ ਨਾਲ ਸੰਬੰਧਿਤ ਮਾਮਲੇ ਦੀ ਪੜਤਾਲ ਦੇ ਲਈ ਬਣਾਈ ਗਈ 4 ਮੈਂਬਰੀ ਜਿਹੜੀ ਹੈ ਜਾਂਚ ਕਮੇਟੀ ਦੀ ਰਿਪੋਰਟ ਮਿਲਣ ਮਗਰੋਂ ਭਲਕੇ ਕੱਲ੍ਹ ਨੂੰ ਦੁਪਹਿਰ 12 ਵਜੇ ਜਨਤਕ ਕੀਤੀ ਜਾਵੇਗੀ। ਇਹ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਦਫ਼ਤਰ ਤੋਂ ਸਾਂਝੀ ਕੀਤੀ ਹੈ। ਐਡਵੋਕੇਟ ਧਾਮੀ ਹੋਣਾ ਦਾ ਕਹਿਣਾ ਹੈ ਕਿ ਇਹ ਬੇਹੱਦ ਗੰਭੀਰ ਤੇ ਸੰਜੀਦਾ ਮਾਮਲਾ ਹੈ, ਇਸ ਕਰਕੇ ਜਾਂਚ ਕਮੇਟੀ ਨੂੰ ਸਮਾਂਬੰਧ ਜਿਹੜਾ ਸੀ ਤਰੀਕੇ ਨਾਲ ਕੰਮ ਕਰਦਿਆਂ 15 ਦਿਨਾਂ ਦੇ ਅੰਦਰ ਅੰਦਰ ਆਪਣੀ ਰਿਪੋਰਟ ਦੇਣ ਦੇ ਲਈ ਕਿਹਾ ਗਿਆ ਸੀ ਤੇ ਉਨ੍ਹਾਂ ਕਿਹਾ ਕਿ ਕਮੇਟੀ ਨੇ ਮਾਮਲੇ ਦੇ ਨਾਲ ਜੁੜੇ ਵੱਖ ਵੱਖ ਪਹਿਲੂਆਂ ਦੀ ਘੋਖ ਕਰਨ ਤੋਂ ਬਾਅਦ ਆਪਣੀ ਰਿਪੋਰਟ ਤਿਆਰ ਕੀਤੀ ਹੈ। ਇਸ ਰਿਪੋਰਟ ਦੇ ਆਧਾਰ ਦੇ ਉੱਤੇ ਹੀ ਜੋ ਵੀ ਤੱਥ ਅਤੇ ਜਾਣਕਾਰੀ ਸਾਹਮਣੇ ਆਵੇਗੀ ਉਸ ਨੂੰ ਲੋਕਾਂ ਤੇ ਮੀਡੀਆ ਸਾਹਮਣੇ ਜਿਹੜਾ ਰੱਖ ਦਿੱਤਾ ਜਾਵੇਗਾ। ਇਹ ਮਾਮਲਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਵਾਪਰੀ ਘਟਨਾ ਤੇ ਬਹਿਰੀਨ ਤੋਂ ਆਈ ਇੱਕ ਬੇਬੀ ਵੱਲੋਂ ਲਾਏ ਗਏ ਦੋਸ਼ਾਂ ਦੇ ਨਾਲ ਸੰਬੰਧਿਤ ਹੈ ਤੇ ਸ਼੍ਰੋਮਣੀ ਕਮੇਟੀ ਨੇ ਇਸ ਮਾਮਲੇ ਦੀ ਜਾਂਚ ਦੇ ਲਈ ਕਮੇਟੀ ਬਣਾਈ ਸੀ ਤੇ ਉਸ ਨੂੰ 15 ਦਿਨਾਂ ਦੇ ਵਿੱਚ ਰਿਪੋਰਟ ਦੇਣ ਦੇ ਲਈ ਕਿਹਾ ਗਿਆ ਸੀ। ਉਸ ਸਮੇਂ ਸ਼੍ਰੋਮਣੀ ਕਮੇਟੀ ਨੇ ਗਿਆਨੀ ਮਲਕੀਤ ਸਿੰਘ ਦੀਆਂ ਸੇਵਾਵਾਂ ਵੀ ਖਤਮ ਕਰ ਦਿੱਤੀਆਂ ਸਨ ਤੇ ਕਮੇਟੀ ਦੇ ਵਿੱਚ ਬਲਦੇਵ ਸਿੰਘ ਕਾਇਮਪੁਰ, ਗੁਰਮੀਤ ਸਿੰਘ ਬੂਹ ਤੇ ਗੁਰਿੰਦਰ ਕੌਰ ਭੋਲੂਵਾਲ ਤੇ ਗੁਰਬਖਸ਼ ਸਿੰਘ ਖਾਲਸਾ ਨੂੰ ਸ਼ਾਮਲ ਕੀਤਾ ਗਿਆ ਸੀ, ਜਦੋਂ ਕਿ ਸ਼੍ਰੋਮਣੀ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਲਵਾ ਨੂੰ ਵੀ ਕੋਆਰਡੀਨੇਟਰ ਜਿਹੜਾ ਉੱਥੇ ਬਣਾਇਆ ਗਿਆ ਸੀ। ਦੂਸਰੇ ਪਾਸੇ ਸੀਐਮ ਮਾਨ ਸਾਹਿਬ ਦੀਆਂ ਜਿਹੜੀਆਂ ਨੇ ਮੁਸ਼ਕਲਾਂ ਹੋਰ ਵੀ ਵੱਧਦੀਆਂ ਨਜ਼ਰ ਆਉਂਦੀਆਂ ਨੇ। ਘਟਨੀਆਂ ਤਾਂ ਕੀ ਨੇ ਪਰ ਜਵਾਬ ਉਹ ਵੀ ਨਹੀਂ ਦਿੰਦੇ, ਅੜੀਅਲ ਸੁਭਾਅ ਦੇ ਨੇ ਤੇ ਉਹ ਕਹਿੰਦੇ ਮੈਂ ਨਾ ਬਦਲੂ ਜੀ, ਤੇ ਇਸ ਤਰ੍ਹਾਂ ਦੇ ਮੁੱਦਿਆਂ ਦੇ ਵਿੱਚ ਹੁਣ CBI ਦੀ ਜਾਂਚ ਜਾਂ ਹੋਰ ਸਾਰੇ ਸਿਲਸਿਲਿਆਂ ਦੇ ਵਿੱਚ ਜਿਹੜਾ ਘਿਰਦੇ ਨਜ਼ਰ ਆਉਂਦੇ ਆ। ਸੀਐਮ ਮਾਨ ਦੀ ਮਾਨਸਾ ਫੇਰੀ ਤੋਂ ਪਹਿਲਾਂ ਜਿਹੜਾ ਪੁਲਿਸ ਨੇ ਘਰ ਦੇ ਵਿੱਚੋਂ ਅਧਿਆਪਕ ਵੀ ਚੁੱਕ ਲਏ ਤੇ ਕਈ ਸਕੂਲਾਂ ਦੇ ਵਿੱਚ ਅਧਿਆਪਕਾਂ ਨੂੰ ਉਡੀਕਦੇ ਰਹੇ ਨੇ ਵਿਦਿਆਰਥੀ। CBI ਜਾਂਚ ਮਾਮਲਾ ਜਿਹੜਾ ਹੈ ਹਾਈਕੋਰਟ ਦੇ ਫੈਸਲੇ ਦੇ ਵਿਰੁੱਧ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਏਗੀ ਪੰਜਾਬ ਸਰਕਾਰ, ਇਹ ਵੀ ਦਾਅਵਾ ਕਰ ਰਹੇ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮਾਨਸਾ ਜ਼ਿਲ੍ਹੇ ਦੇ ਪਿੰਡ ਫੱਤਾ ਮਾਲੋਕਾ ਵਿਖੇ ਫੇਰੀ ਦੇ ਮੱਦੇਨਜ਼ਰ ਅੱਜ ਤੜਕਸਾਰ ਜਿਹੜਾ ਪੁਲਿਸ ਦੇ ਵੱਲੋਂ ਵੱਖ ਵੱਖ ਅਧਿਆਪਕ ਤੇ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੂੰ ਉਨ੍ਹਾਂ ਦੇ ਘਰਾਂ ਤੋਂ ਹਿਰਾਸਤ ਦੇ ਵਿੱਚ ਲੈ ਜਾਣ ਦੀਆਂ ਸੂਚਨਾਵਾਂ ਮਿਲ ਗਈਆਂ। ਜਾਣਕਾਰੀ ਦੇ ਮੁਤਾਬਕ ਹਿਰਾਸਤ ਦੇ ਵਿੱਚ ਲਏ ਗਏ ਆਗੂਆਂ ਦੇ ਵਿੱਚ ETT ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰੈਸ ਸਕੱਤਰ ਰਾਜੇਸ਼ ਬੁਟਲਾਡਾ, ਡੈਮੋਕਰੇਟਿਕ ਟੀਚਰਸ ਫਰੰਟ ਜਿਹੜਾ ਜ਼ਿਲ੍ਹਾ ਪ੍ਰਧਾਨ ਕਰਮਜੀਤ ਤਾਮਕੋਟ, ਮੀਤ ਪ੍ਰਧਾਨ ਨਵਨੀਤ ਬੋਹਾ, ਪੁਰਾਣੀ ਪੈਨਸ਼ਨ ਬਹਾਲੀ ਦੇ ਨਾਲ ਸੰਬੰਧਿਤ ਜ਼ਿਲ੍ਹਾ ਕਨਵੀਨਰ ਦਰਸ਼ਨ ਅਲੀਸ਼ੇਰ ਅਤੇ CPF ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ ਹੀਰੇ ਵਾਲਾ ਸ਼ਾਮਲ ਨੇ। ਵੱਖ ਵੱਖ ਥਾਵਾਂ ਤੋਂ ਮਿਲੀਆਂ ਰਿਪੋਰਟਾਂ ਮੁਤਾਬਕ ਕਰੀਬ ਇਕ ਦਰਜਨ ਆਗੂਆਂ ਨੂੰ ਮਾਨਸਾ, ਬੁਢਲਾਡਾ ਅਤੇ ਹੋਰ ਪੁਲਿਸ ਥਾਣਿਆਂ ਦੇ ਵਿਚ ਲਿਜਾਇਆ ਗਿਆ। ਅਧਿਆਪਕ ਜਥੇਬੰਦੀਆਂ ਨਾਲ ਜੁੜੇ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਤੜਕਸਾਰ ਸ਼ੁਰੂ ਹੋਈ ਇਸ ਕਾਰਵਾਈ ਦੇ ਮਗਰੋਂ ਕਈ ਅਧਿਆਪਕ ਆਗੂ ਘਰਾਂ ਤੋਂ ਇਧਰ ਉਧਰ ਹੋਏ। ਇਸ ਕਾਰਨ ਕੁਝ ਸਕੂਲਾਂ ਦੇ ਵਿਚ ਅਧਿਆਪਕਾਂ ਦੀ ਗੈਰ ਹਾਜ਼ਰੀ ਦੀਆਂ ਸੂਚਨਾਵਾਂ ਵੀ ਮਿਲੀਆਂ। ਵਿਦਿਆਰਥੀ ਆਪਣੇ ਅਧਿਆਪਕਾਂ ਦੀ ਉਡੀਕ ਕਰਦੇ ਰਹੇ ਪਰ ਅਧਿਆਪਕ ਨਾ ਬੋਲ ਸਕੇ। ਪੁਲਿਸ ਦੇ ਵੱਲੋਂ ਇਨ੍ਹਾਂ ਆਗੂਆਂ ਨੂੰ ਹਿਰਾਸਤ ਦੇ ਵਿਚ ਲੈਣ ਦੇ ਕਾਰਨਾਂ ਤੇ ਕੁੱਲ ਹਿਰਾਸਤਾਂ ਦੀ ਗਿਣਤੀ ਦੇ ਬਾਰੇ ਅਧਿਕਾਰਤ ਜਾਣਕਾਰੀ ਮਿਲਣੀ ਬਾਕੀ ਅਜੇ ਹੈ। ਇਸੇ ਦੌਰਾਨ ਪੁਲਿਸ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਲੋਕ ਮਿਲਣੀ ਪ੍ਰੋਗਰਾਮ ਚ ਲੋਕ ਹੀ ਭਰੇ ਨੇ ਜੀ ਲੋਕ ਮਿਲਣੀ ਪ੍ਰੋਗਰਾਮ ਦੇ ਵਿਚ ਸੁਖਾਵੇਂ ਮਾਹੌਲ ਦੇ ਲਈ ਪੁਲਿਸ ਦੇ ਵੱਲੋਂ ਇਕ ਦੋ ਅਧਿਆਪਕਾਂ ਨੂੰ ਹਿਰਾਸਤ ਦੇ ਵਿਚ ਲਿਆ ਗਿਆ। ਦੂਸਰੇ ਪਾਸੇ ਬਹਿਰੀਨ ਮਾਮਲਾ ਜਿਹੜਾ ਚੱਲ ਰਿਹਾ, ਅਕਾਲ ਤਖ਼ਤ ਸਾਹਿਬ ਦੇ ਸਕੱਤਰ ਵੱਲੋਂ ਵਾਇਰਲ ਖ਼ਬਰਾਂ ਦਾ ਖੰਡਨ ਕੀਤਾ ਗਿਆ ਤੇ ਸਤਬੀਰ ਸਿੰਘ ਨਾਮ ਦਾ ਕੋਈ ਜਿਹੜਾ ਆਪਣਾ ਮੁਲਾਜ਼ਮ ਕਹਿੰਦੇ ਆ ਉਹ ਹੈ ਹੀ ਨਹੀਂ ਹੈ। ਝੂਠੀਆਂ ਖ਼ਬਰਾਂ ਪ੍ਰਸਾਰਿਤ ਕਰਨ ਵਾਲੇ ਚੈਨਲਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਦੀ ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰ ਵੱਲੋਂ ਸਪਸ਼ਟ ਕੀਤਾ ਗਿਆ ਕਿ ਉਨ੍ਹਾਂ ਦਾ ਅਜਿਹਾ ਕੋਈ ਵੀ ਕਰਮਚਾਰੀ ਨਹੀਂ ਹੈ ਜਿਨ੍ਹਾਂ ਨੂੰ ਬਹਿਰੀਨ ਵਾਲੀ ਬੀਬੀ ਦੇ ਮਾਮਲੇ ਦੇ ਵਿਚ ਪੁਲਿਸ ਦੇ ਵੱਲੋਂ ਪੁੱਛਗਿੱਛ ਦੇ ਵਾਸਤੇ ਜਿਹੜਾ ਸਮਨ ਕੀਤਾ ਗਿਆ ਹੋਵੇ। ਸਕੱਤਰ ਦੇ ਅਧਿਕਾਰੀਆਂ ਨੇ ਆਖਿਆ ਕਿ ਪੰਜਾਬੀ ਮੀਡੀਆ ਚੈਨਲਾਂ ਦੇ ਵੱਲੋਂ ਇਹ ਗਲਤ ਖ਼ਬਰ ਪ੍ਰਸਾਰਿਤ ਕੀਤੀ ਜਾ ਰਹੀ ਹੈ ਕਿ ਸਕੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮੁਲਾਜ਼ਮ ਸਤਬੀਰ ਸਿੰਘ ਅਮਰਜੀਤ ਸਿੰਘ ਚਾਵਲਾ ਦੇ ਨਾਲ ਸੰਬੰਧਿਤ ਕਥਿਤ ਜਬਰ ਜਨਾਹ ਦੇ ਮਾਮਲੇ ਦੇ ਵਿਚ ਪੰਜਾਬ ਪੁਲਿਸ ਦੇ ਵੱਲੋਂ ਤਲਬ ਕੀਤਾ ਗਿਆ। ਉਨ੍ਹਾਂ ਨੇ ਸਕੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਬਿਨਾਂ ਕਿਸੇ ਤਸਦੀਕ ਦੇ ਅਜਿਹੀ ਖ਼ਬਰ ਪ੍ਰਸਾਰਿਤ ਕਰਨ ਦੀ ਸਖ਼ਤ ਨਿਖੇਧੀ ਵੀ ਕੀਤੀ ਹੈ। ਸਕੱਤਰ ਦੇ ਵੱਲੋਂ ਸਪਸ਼ਟ ਕੀਤਾ ਗਿਆ ਕਿ ਸੰਬੰਧਿਤ ਇਸ ਦੇ ਸਮੇਂ ਦੇ ਦੌਰਾਨ ਸਕੱਤਰ ਵਿਖੇ ਸਤਬੀਰ ਸਿੰਘ ਨਾਮ ਦਾ ਨਾ ਤਾਂ ਕੋਈ ਜਿਹੜਾ ਆਪਣਾ ਮੁਲਾਜ਼ਮ ਹੈ ਤੇ ਨਾ ਹੀ ਕਦੇ ਇੱਥੇ ਸੀਗਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਅਜਿਹੀਆਂ ਝੂਠੀਆਂ ਖ਼ਬਰਾਂ ਫੈਲਾਉਣ ਵਾਲੇ ਮੀਡੀਆ ਚੈਨਲਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਵੀ ਚੇਤਾਵਨੀ ਦਿੱਤੀ ਹੈ। ਦੂਸਰੇ ਪਾਸੇ ਜਿਹੜਾ ਅੱਜ ਵੱਡਾ ਮੁੱਦਾ ਰਿਹਾ, ਹਾਈਕੋਰਟ ਦੇ ਵੱਲੋਂ ਪੰਜਾਬ ਸਰਕਾਰ ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ CBI ਦੇ ਹਵਾਲੇ ਅੱਜ ਕਰ ਦਿੱਤੀ ਗਈ ਹੈ ਤੇ ਹੁਣ ਕਈਆਂ ਦੀ ਨੀਂਦ ਉੱਡ ਚੁੱਕੀ ਹੈ। ਬਦਲੀਆਂ ਤੇ ਪੋਸਟਿੰਗਾਂ ਦੇ ਵਿਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਚ ਪੁਲਿਸ ਕਾਰਵਾਈ ਅਸੰਤੁਸ਼ਟ ਜਿਹੜੀ ਹੈ ਤੇ ਭਾਈ ਜਿਹੜੀ ਹਾਈਕੋਰਟ ਨੇ 2 ਮਹੀਨਿਆਂ ਦੇ ਵਿਚ ਇਹਦੀ ਰਿਪੋਰਟ ਮੰਗ ਲਈ ਹੈ, ਜਾਣੀ ਕਿ ਇਹਨੂੰ ਟਾਈਮ ਬਾਉਂਡ ਕੀਤਾ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੱਜ ਪੰਜਾਬ ਦੇ ਵਿਚ ਸਰਕਾਰੀ ਬਦਲਦੀਆਂ ਜਿਹੜੀਆਂ ਬਦਲੀਆਂ ਨੇ ਪੋਸਟਿੰਗਾਂ ਨੇ ਉਹਦੇ ਵਿਚ ਲੈਣ ਦੇਣ ਆਦਿ ਦੇ ਦੋਸ਼ਾਂ ਦੀ ਜਾਂਚ CBI ਨੂੰ ਜਿਹੜੀ ਸੌਂਪ ਦਿੱਤੀ ਹੈ। ਪਟੀਸ਼ਨ ਕਰਤਾ ਨਿਖਿਲ ਸਰਾਫ ਨੇ ਜਿਹੜਾ ਹਾਈਕੋਰਟ ਦੇ ਵਿਚ ਦਾਇਰ ਪਟੀਸ਼ਨ ਦੇ ਵਿਚ ਸਰਕਾਰੀ ਅਹੁਦਿਆਂ ਦੇ ਉੱਤੇ ਤੈਨਾਤ ਵਿਅਕਤੀਆਂ, ਸਰਕਾਰੀ ਉੱਚ ਅਧਿਕਾਰੀਆਂ ਦੇ ਉੱਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਏ ਸਨ ਤੇ ਮੁੱਖ ਮੰਤਰੀ ਦਫ਼ਤਰ ਦੇ ਕੁਝ ਵਿਅਕਤੀਆਂ ਤੇ ਵੀ ਉਂਗਲ ਜਿਹੜੀ ਉਠਾਈ ਗਈ ਸੀ। ED ਵੱਲੋਂ ਇਸ ਤੋਂ ਪਹਿਲਾਂ ਪੰਜਾਬ ਦੇ DGP ਨੂੰ ਜਿਹੜਾ 3 ਪੱਤਰ ਲਿਖ ਕੇ ਸਰਕਾਰੀ ਬਦਲੀਆਂ, ਤੈਨਾਤੀਆਂ ਤੇ ਹੋਰ ਲੈਣ ਦੇਣ ਦੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਏ ਗਏ ਸਨ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੇ ਬੈਂਚ ਨੇ ਇਸ ਮਾਮਲੇ ਦੇ ਉੱਤੇ ਸਾਰੀਆਂ ਧਿਰਾਂ ਦੇ ਵਿਸਤਾਰਤ ਪੱਖ ਦੇ ਉੱਤੇ ਦਲੀਲਾਂ ਸੁਣਨ ਮਗਰੋਂ ਫੈਸਲਾ ਰਾਖਵਾਂ ਰੱਖ ਲਿਆ ਸੀ ਤੇ ਅੱਜ ਬੈਂਚ ਨੇ ਇਸ ਪਟੀਸ਼ਨ ਦੇ ਉੱਤੇ ਫੈਸਲਾ ਆਪਣਾ ਸੁਣਾਇਆ। ਚੀਫ਼ ਜਸਟਿਸ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਇਸ ਮਾਮਲੇ ਦੀ ਨਿਰਪੱਖ ਤੇ ਪਾਰਦਰਸ਼ੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਸ ਮਾਮਲੇ ਦੇ ਵਿਚ ਪੰਜਾਬ ਪੁਲਿਸ ਦੀ ਹੁਣ ਤੱਕ ਦੀ ਕਾਰਵਾਈ ਜਿਹੜੀ ਹੈ ਸੰਤੁਸ਼ਟੀਜਨਕ ਨਹੀਂ ਹੈ। ਬੈਂਚ ਨੇ ਇਸ ਮਾਮਲੇ ਦੀ ਜਾਂਚ CBI ਨੂੰ ਸੌਂਪਣ ਦੇ ਹੁਕਮ ਸੁਣਾਏ ਨੇ ਜੋ ਇਸ ਮਾਮਲੇ ਚ FIR ਦਰਜ ਕਰਕੇ ਤੁਰੰਤ ਜਾਂਚ ਸ਼ੁਰੂ ਕਰੇਗੀ। ਬੈਂਚ ਨੇ ਇਸ ਮਾਮਲੇ ਦੀ ਜਾਂਚ ਜਿਹੜੀ ਹੈ ਰਿਪੋਰਟ 2 ਮਹੀਨਿਆਂ ਦੇ ਅੰਦਰ ਅੰਦਰ ਦੇਣ ਦੇ ਲਈ ਕਹਿ ਦਿੱਤਾ ਹੈ। ਬੈਂਚ ਨੇ ਨਿਰਪੱਖ ਜਾਂਚ ਲਈ ਪੁਲਿਸ ਜਿਹੜੀ ਹੈ ਪੰਜਾਬ ਪੁਲਿਸ ਨੂੰ CBI ਦੇ ਨਾਲ ਪੂਰਾ ਸਹਿਯੋਗ ਕਰਨ ਦੇ ਲਈ ਵੀ ਕਿਹਾ ਤੇ ਪਟੀਸ਼ਨ ਦੇ ਵਿਚ ਕਿਹਾ ਗਿਆ ਸੀ ਕਿ ED ਦੇ ਵੱਲੋਂ DGP ਨੂੰ ਪੱਤਰ ਲਿਖਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋਈ ਹੈ। ਇਸੇ ਤਰ੍ਹਾਂ DA ਦਾ ਮਾਮਲਾ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਉਹਦੇ ਵਿਚ ਵੀ ਕਾਫ਼ੀ ਜਿਹੜੀ ਹੈ ਖਿੱਚੋਤਾਣ ਹੋਈ ਹੈ। ਪੰਜਾਬ ਸਰਕਾਰ ਨੂੰ ਹਾਈਕੋਰਟ ਦੀ ਫਟਕਾਰ ਪਈ ਹੈ ਤੇ ਮੁੱਖ ਸਕੱਤਰ ਜਿਹੜਾ ਤਲਬ ਕੀਤਾ ਗਿਆ। ਅਦਾਲਤ ਨੇ ਕਿਹਾ ਕਿ 1 ਸਤੰਬਰ ਤੋਂ SLP ਦੇ ਵਿਚ ਖਾਮੀਆਂ ਨਹੀਂ ਕੀਤੀਆਂ, ਦੂਰ ਤੁਸਾਂ ਸਿਰਫ਼ ਸਮਾਂ ਬਿਤਾਉਣ ਦੀ ਕੋਸ਼ਿਸ਼ ਕੀਤੀ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸੋਮਵਾਰ ਅੱਜ ਪੰਜਾਬ ਸਰਕਾਰ ਨੂੰ ਮਹਿੰਗਾਈ ਭੱਤੇ ਜਿਹੜੇ ਨੇ DA ਮਾਮਲੇ ਚ ਲੁਕਣ ਮਿੱਟੀ ਦਾ ਖੇਡ ਖੇਡਣ ਦੇ ਲਈ ਫਟਕਾਰ ਲਗਾਈ ਹੈ। ਅਦਾਲਤ ਨੇ ਸਰਕਾਰ ਦੇ ਇਸ ਦਾਅਵੇ ਦੇ ਉੱਤੇ ਸਵਾਲ ਉਠਾਏ ਕਿ ਸੁਪਰੀਮ ਕੋਰਟ ਦੇ ਵਿਚ ਕੀਤੀ ਗਈ ਅਪੀਲ ਦੇ ਵਿਚ ਖਾਮੀਆਂ ਨੂੰ ਦੂਰ ਕਰਨ ਦਿੱਤਾ ਦੂਰ ਕਰ ਦਿੱਤਾ ਗਿਆ। ਬੈਂਚ ਨੇ ਹਾਈ ਕੋਰਟ ਰਜਿਸਟਰੀ ਨੂੰ ਜਿਹੜਾ ਅਪੀਲ ਦੀ ਜਿਹੜੀ ਸੀ ਸਥਿਤੀ ਦੇ ਬਾਰੇ ਸੁਪਰੀਮ ਕੋਰਟ ਤੋਂ ਤੁਰੰਤ ਸਟੇਟਸ ਰਿਪੋਰਟ ਪ੍ਰਾਪਤ ਕਰਨ ਦੇ ਨਿਰਦੇਸ਼ ਦਿੱਤੇ ਤੇ ਮੁੱਖ ਸਕੱਤਰ ਨੂੰ ਮੰਗਲਵਾਰ ਸਵੇਰੇ ਅਦਾਲਤ ਦੇ ਵਿਚ ਨਿੱਜੀ ਤੌਰ ਦੇ ਉੱਤੇ ਪੇਸ਼ ਹੋਣ ਦਾ ਹੁਕਮ ਦਿੱਤਾ। ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੇ ਬੈਂਚ ਨੇ ਕਿਹਾ ਕਿ ਅਸੀਂ ਇਹ ਸਮਝਣ ਤੋਂ ਅਸਮਰਥ ਹਾਂ ਭਾਈ ਕਿ ਪੰਜਾਬ ਸਰਕਾਰ ਲੁਕਣ ਮੀਟੀ ਖੇਡ ਕੇ ਅਸਲ ਦੇ ਵਿਚ ਕੀ ਕਰਨਾ ਚਾਹੁੰਦੀ ਹੈ। ਜੇਕਰ ਅਪੀਲ 1 ਸਤੰਬਰ ਨੂੰ ਦਾਇਰ ਕੀਤੀ ਹੁੰਦੀ ਤਾਂ ਇਸ ਦੀ ਸੁਣਵਾਈ ਹੁਣ ਤੱਕ ਹੋ ਚੁੱਕੀ ਹੁੰਦੀ। ਖੁੱਲੀ ਅਦਾਲਤ ਦੇ ਵਿਚ ਆਪਣਾ ਹੁਕਮ ਸੁਣਾਉਂਦੇ ਹੋਏ ਬੈਂਚ ਨੇ ਕਿਹਾ ਇਹ ਸਪਸ਼ਟ ਹੈ ਕਿ ਕੋਈ ਰਾਜ ਅਦਾਲਤ ਦੇ ਸਾਹਮਣੇ ਤੱਥਾਂ ਨੂੰ ਗਲਤ ਢੰਗ ਦੇ ਨਾਲ ਪੇਸ਼ ਕਰਨ ਦੇ ਲਈ ਕਿਸ ਹੱਦ ਤੱਕ ਜਾ ਸਕਦਾ ਹੈ। ਅਦਾਲਤ ਨੇ ਨੋਟ ਕੀਤਾ ਕਿ ਉਹਨੇ ਪਿਛਲੀ ਸੁਣਵਾਈ ਦੀ ਮਿਤੀ ਤੇ ਮੁੱਖ ਸਕੱਤਰ ਨੂੰ ਤਲਬ ਕੀਤਾ ਸੀ ਤੇ ਉਹ ਸੁਣਵਾਈ ਦੇ ਦੌਰਾਨ ਅਦਾਲਤ ਦੇ ਵਿਚ ਮੌਜੂਦ ਸਨ ਤੇ ਇਕ ਹਲਫ਼ਨਾਮਾ ਦਾਇਰ ਕੀਤਾ ਸੀ। ਹਲਫ਼ਨਾਮੇ ਨੂੰ ਪੜ੍ਹਨ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਅਸੀਂ ਤੁਹਾਨੂੰ ਸੂਚਿਤ ਕਰਨਾ ਚਾਹੁੰਦੇ ਹਾਂ ਕਿ ਸਰਕਾਰ ਨੇ 1 ਸਤੰਬਰ ਨੂੰ ਆਪਣੀ SLP ਦਾਇਰ ਕੀਤੀ ਸੀ ਤੇ ਅੱਜ 5 ਅਕਤੂਬਰ ਹੈ। 1 ਮਹੀਨੇ ਤੋਂ ਵੱਧ ਸਮੇਂ ਬਾਅਦ ਵੀ ਅਪੀਲ ਦੇ ਵਿਚ ਦੱਸੀਆਂ ਗਈਆਂ ਖਾਮੀਆਂ ਨੂੰ ਦੂਰ ਨਹੀਂ ਕੀਤਾ ਗਿਆ। ਅਸੀਂ ਸਰਕਾਰ ਨੂੰ ਸੁਪਰੀਮ ਕੋਰਟ ਦੇ ਵਿਚ ਆਪਣਾ ਕੇਸ ਪੇਸ਼ ਕਰਨ ਦਾ ਮੌਕਾ ਦੇਣ ਦੇ ਲਈ ਕੇਸ ਨੂੰ 3 ਵਾਰ ਮੁਲਤਵੀ ਕਰ ਦਿੱਤਾ। ਅਜਿਹਾ ਇਸ ਦੇ ਲਈ ਕੀਤਾ ਗਿਆ ਕਿਉਂਕਿ ਅਦਾਲਤ ਨੇ ਪਹਿਲਾਂ ਕਿਹਾ ਸੀ ਕਿ ਸੂਬੇ ਨੂੰ ਇਸ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦੇਣ ਦਾ ਅਧਿਕਾਰ ਹੈ ਤੇ ਅਜਿਹਾ ਕਰਨ ਦਾ ਇੱਕ ਉਚਿਤ ਮੌਕਾ ਦਿੱਤਾ ਜਾਣਾ ਚਾਹੀਦਾ। ਬੈਂਚ ਨੇ ਕਿਹਾ ਕਿ ਸਰਕਾਰ ਦੀ ਅਪੀਲ ਨੂੰ ਅਲਾਟ ਕੀਤੇ ਗਏ ਡਾਇਰੀ ਨੰਬਰ ਦੇ ਹਵਾਲੇ ਨਾਲ ਸੁਪਰੀਮ ਕੋਰਟ ਦੀ ਵੈਬਸਾਈਟ ਸਪਸ਼ਟ ਤੌਰ ਦੇ ਉੱਤੇ ਦਰਸਾਉਂਦੀ ਹੈ ਕਿ ਕੇਸ ਦੇ ਵਿਚ ਅਜੇ ਵੀ ਜਿਹੜੀਆਂ ਖਾਮੀਆਂ ਨੇ। ਬੈਂਚ ਨੇ ਇਹਦੇ ਵਿਚ ਵੀ ਕਿਹਾ PSPCL ਵੱਲੋਂ ਦਾਇਰ ਕੀਤੇ ਗਏ ਅਗਲੇ ਕੇਸ ਦੇ ਵਿਚ ਵੀ ਖਾਮੀਆਂ ਪਾਈਆਂ ਨੇ। ਅਜਿਹਾ ਲੱਗਦਾ ਕਿ ਸੁਪਰੀਮ ਕੋਰਟ ਦੇ ਵਿਚ ਕਾਨੂੰਨੀ ਚਾਰਾਜੋਈ ਦੇ ਬਹਾਨੇ ਸਿਰਫ ਸਮਾਂ ਬਿਤਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਪਣੇ ਆਦੇਸ਼ ਦੇ ਵਿਚ ਅਦਾਲਤ ਨੇ ਐਡਵੋਕੇਟ ਜਨਰਲ ਦੀ ਦਲੀਲ ਨੂੰ ਨੋਟ ਕੀਤਾ ਕਿ ਖਾਮੀਆਂ ਨੂੰ ਦੂਰ ਕਰ ਦਿੱਤਾ ਗਿਆ ਤੇ ਸੁਪਰੀਮ ਕੋਰਟ ਦੇ ਵਿਚ ਲੰਬਿਤ ਅਪੀਲ ਹੁਣ ਸਾਰੀ ਸਥਿਤੀ ਦੇ ਵਿਚ ਹੈ, ਸਹੀ ਸਥਿਤੀ ਚ ਹੈ। ਹਾਲਾਂਕਿ ਦੂਜੇ ਪੱਖ ਦੇ ਵੱਲੋਂ ਇਸ ਬਿਆਨ ਦਾ ਜ਼ੋਰਦਾਰ ਖੰਡਨ ਕੀਤਾ ਗਿਆ। ਬੈਂਚ ਨੇ ਕਿਹਾ ਕਿ ਜੇਕਰ ਅਦਾਲਤ ਦੇ ਸਾਹਮਣੇ ਕੋਈ ਗਲਤ ਬਿਆਨ ਦਿੱਤਾ ਜਾਂਦਾ ਹੈ ਤਾਂ ਅਜਿਹਾ ਬਿਆਨ ਦੇਣ ਵਾਲੀ ਧਿਰ ਨੂੰ ਨਤੀਜੇ ਭੁਗਤਣੇ ਪੈ ਸਕਦੇ ਨੇ ਜਾਂ ਪੈਣਗੇ। ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ ਮੰਗਲਵਾਰ ਨੂੰ ਨਿਰਧਾਰਿਤ ਜਿਹੜੀ ਕਰ ਦਿੱਤੀ ਹੈ। ਬੈਂਚ ਨੇ ਕਿਹਾ ਕਿ ਆਖਰ ਚ ਕਿ ਰਜਿਸਟਰੀ ਨੂੰ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਉਹ ਪੰਜਾਬ ਰਾਜ ਦੇ ਵੱਲੋਂ ਦਾਇਰ ਕੀਤੀ ਗਈ ਅਪੀਲ ਦੀ ਸਥਿਤੀ ਦੇ ਬਾਰੇ ਭਾਰਤ ਦੀ ਸੁਪਰੀਮ ਕੋਰਟ ਦੀ ਰਜਿਸਟਰੀ ਤੋਂ ਤੁਰੰਤ ਇੱਕ ਸਟੇਟਸ ਰਿਪੋਰਟ ਪ੍ਰਾਪਤ ਕਰੇ, ਜਿਹਦਾ ਜ਼ਿਕਰ ਅੱਜ ਦਾਇਰ ਕੀਤੇ ਗਏ ਜਿਹੜਾ ਹਲਫ਼ਨਾਮੇ ਦੇ ਵਿਚ ਕੀਤਾ ਗਿਆ। ਦੂਸਰੇ ਪਾਸੇ ਜਿਹੜਾ ਗਾਇਨੇਸ਼ ਕੁਮਾਰ ਹੁਣੀ ਜਿਹੜੇ ਨੇ CEC ਹੁਣ ਦੇਸ਼ ਦੇ ਲਈ ਬੋਝ ਤੇ ਕਾਂਗਰਸ ਨੇ ਇਹਦੇ ਉੱਤੇ ਮੰਗ ਲਿਆ ਮੁੱਖ ਚੋਣ ਕਮਿਸ਼ਨ ਦਾ ਅਸਤੀਫਾ ਤੇ ਗਿਆਨੇਸ਼ ਕੁਮਾਰ G2 ਦੇ ਗੈਰ ਕਾਨੂੰਨੀ ਹੁਕਮਾਂ ਨੂੰ ਲਾਗੂ ਕਰ ਰਹੇ ਨੇ ਕਾਂਗਰਸ ਨੇ ਇਹ ਦਾਅਵੇ ਕੀਤੇ ਹੈ। ਉਨ੍ਹਾਂ ਦੇ ਬਾਰੇ 1-2 ਖਬਰਾਂ ਹੋਰ ਨੇ ਇਹਦੇ ਨਾਲ ਲੱਗਦੀਆਂ, ਉਹ ਵੀ ਸਾਂਝੀਆਂ ਕਰਦੇ ਹਾਂ। ਕਾਂਗਰਸ ਨੇ ਅੱਜ ਸੋਮਵਾਰ ਨੂੰ ਮੁੱਖ ਚੋਣ ਕਮਿਸ਼ਨਰ CEC ਗਿਆਨੇਸ਼ ਕੁਮਾਰ ਦੇ ਉੱਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਉਨ੍ਹਾਂ ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦੈ ਤੇ ਪਾਰਟੀ ਦੇ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ, ਜਿਨ੍ਹਾਂ ਨੂੰ ਕਾਂਗਰਸ G2 ਕਹਿੰਦੀ ਹੈ, ਦੇ ਗੈਰ ਕਾਨੂੰਨੀ ਹੁਕਮਾਂ ਨੂੰ ਲਾਗੂ ਕਰਨ ਦੀ ਸਮਰੱਥਾ ਦੇ ਕਾਰਨ ਗਿਆਨੇਸ਼ ਕੁਮਾਰ ਹੁਣ ਦੇਸ਼ ਦੇ ਲਈ ਇੱਕ ਬੋਝ ਬਣ ਚੁੱਕੇ ਨੇ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਦਾ ਇਹ ਬਿਆਨ ਸੁਪਰੀਮ ਕੋਰਟ ਦੇ ਜੱਜ ਜਸਟਿਸ ਉੱਜਲ ਭੁਆਨ ਦੇ ਜਿਹੜਾ ਉਸ ਬਿਆਨ ਤੋਂ ਬਾਅਦ ਆਇਆ ਜਿਸਦੇ ਵਿਚ ਉਨ੍ਹਾਂ ਕਿਹਾ ਸੀ ਕਿ ਕਰੋੜਾਂ ਨਾਗਰਿਕਾਂ ਨੂੰ ਵੋਟ ਦੇ ਅਧਿਕਾਰ ਤੋਂ ਵਾਂਝਾ ਕਰਨ ਵਾਲੀ ਕੋਈ ਵੀ ਪ੍ਰਕਿਰਿਆ ਸੰਵਿਧਾਨਕ ਵਿਵਸਥਾ ਦਾ ਅਪਮਾਨ ਹੈ ਤੇ ਜਸਟਿਸ ਜਿਹੜੇ ਨੇ ਉਨ੍ਹਾਂ ਦੇ ਭਾਸ਼ਣ ਦੀ ਵੀਡੀਓ ਸਾਂਝੀ ਕਰਦਿਆਂ ਜੈਰਾਮ ਰਮੇਸ਼ ਨੇ ਕਿਹਾ ਕਿ ਜੱਜ ਨੇ CEC ਦਾ ਜਿਹੜਾ ਪੂਰੀ ਤਰ੍ਹਾਂ ਨਕਾਬ ਜਿਹੜਾ ਉਤਾਰ ਕੇ ਰੱਖ ਦਿੱਤਾ। ਜੇਕਰ ਮੁੱਖ ਚੋਣ ਕਮਿਸ਼ਨਰ ਵਿਚ ਥੋੜੀ ਵੀ ਨੈਤਿਕਤਾ ਹੈ ਤਾਂ ਉਨ੍ਹਾਂ ਨੂੰ ਤੁਰੰਤ ਪਦ ਤੋਂ ਆਪਣੇ ਜਾਣੀ ਕਿ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ। ਜਸਟਿਸ ਭੁਆਨ ਨੇ ਜਿਹੜਾ ਹੈਦਰਾਬਾਦ ਦੀ ਨਾਲਸਾਰ ਯੂਨੀਵਰਸਿਟੀ ਦੇ ਵਿਚ ਇਕ ਸਮਾਗਮ ਦੇ ਦੌਰਾਨ ਕਿਹਾ ਸੀਗਾ ਕਿ ਭਾਰਤੀ ਸੰਵਿਧਾਨ 2 ਤਰ੍ਹਾਂ ਦੇ ਨਾਗਰਿਕਾਂ ਦੀ ਇਜਾਜ਼ਤ ਨਹੀਂ ਦਿੰਦਾ, ਇੱਕ ਵੋਟ ਦੇ ਅਧਿਕਾਰ ਵਾਲੇ ਤੇ ਦੂਜੇ ਇਸ ਤੋਂ ਬਿਨਾਂ। ਵੋਟ ਦਾ ਅਧਿਕਾਰ ਸੰਵਿਧਾਨ ਦੇ ਬੁਨਿਆਦੀ ਢਾਂਚੇ ਦਾ ਹਿੱਸਾ ਤੇ ਆਰਟੀਕਲ 326 ਦੇ ਨਾਲ ਕੋਈ ਵੀ ਛੇੜਛਾੜ ਨਹੀਂ ਕੀਤੀ ਜਾ ਸਕਦੀ ਹੈ। ਕੋਈ ਵੀ ਅਥਾਰਟੀ ਜਾਂ ਅਦਾਲਤ ਇਸ ਦੀ ਉਲੰਘਣਾ ਨੂੰ ਜਾਇਜ਼ ਨਹੀਂ ਠਹਿਰਾ ਸਕਦੀ ਹੈ ਕਿਉਂਕਿ ਸੰਵਿਧਾਨ ਤੋਂ ਉੱਪਰ ਕੋਈ ਨਹੀਂ ਹੈ। ਦੂਜੇ ਪਾਸੇ ਚੋਣ ਕਮਿਸ਼ਨਰ ਕਮਿਸ਼ਨ ਵਿਚ ਵੀ ਅੰਦਰੂਨੀ ਮਤਭੇਦ ਸਾਹਮਣੇ ਆਏ ਨੇ। ਇਕ ਰਿਪੋਰਟ ਦੇ ਅਨੁਸਾਰ ਚੋਣ ਕਮਿਸ਼ਨਰ ਜਿਹੜੇ ਸੰਧੂ ਤੇ ਜੋਸ਼ੀ ਨੇ ਪਿਛਲੇ 10 ਮਹੀਨਿਆਂ ਦੇ ਦੌਰਾਨ ਵਿਸ਼ੇਸ਼ ਸੁਧਾਰ ਪ੍ਰਕਿਰਿਆ ਦੇ ਨਾਲ ਸੰਬੰਧਿਤ ਘੱਟੋ ਘੱਟ 14 ਫੈਸਲਿਆਂ ਦੇ ਉੱਤੇ ਆਪਣਾ ਵਿਰੋਧ ਦਰਜ ਕਰਵਾਇਆ ਜੋ ਉਨ੍ਹਾਂ ਦੀ ਸਲਾਹ ਤੋਂ ਬਿਨਾਂ ਲਏ ਗਏ। ਹਾਲਾਂਕਿ ਚੋਣ ਕਮਿਸ਼ਨ ਨੇ ਜਿਹੜਾ ਸੀ ਸਪਸ਼ਟ ਕੀਤਾ ਕਿ ਕਿਸੇ ਵੀ ਸੰਸਥਾ ਦੇ ਵਿਚ ਵੱਖ ਵੱਖ ਵਿਚਾਰ ਹੋਣਾ ਸੁਭਾਵਿਕ ਹੈ ਤੇ ਉਨ੍ਹਾਂ ਦੇ ਸਾਰੇ ਹੁਕਮ ਕਾਨੂੰਨੀ ਪ੍ਰਕਿਰਿਆ ਦੇ ਅਨੁਸਾਰ ਹੀ ਕਹਿੰਦੇ ਨੇ ਜਾਰੀ ਕੀਤੇ ਜਿਹੜੇ ਗਏ ਨੇ। ਇਸੇ ਤਰ੍ਹਾਂ ਇਲੈਕਸ਼ਨ ਕਮਿਸ਼ਨ ਨੂੰ ਲੈ ਕੇ ਹੁਣ SIR ਦਾ ਮੁੱਦਾ ਜਿਹੜਾ ਫਾਰਮ 6 ਦੇ ਕਿਸੇ ਵੀ ਸੋਧੇ ਹੋਏ ਰੂਪ ਨੂੰ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਸੁਪਰੀਮ ਕੋਰਟ ਨੇ ਜਿਹੜੀ ਹੈ ਇਹ ਵੀ ਗੱਲ ਕਹਿ ਦਿੱਤੀ ਹੈ ਤੇ ਖ਼ਬਰ ਆ ਚੁੱਕੀ ਹੈ। ਸੁਪਰੀਮ ਕੋਰਟ ਨੇ ਅੱਜ ਸੋਮਵਾਰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਹਟਾਉਣ ਜਾਂ ਮੁਅੱਤਲ ਕਰਨ ਦੀ ਮੰਗ ਵਾਲੀ ਪਟੀਸ਼ਨ ਦੇ ਉੱਤੇ ਸੁਣਵਾਈ ਕਰਦਿਆਂ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗ ਲਿਆ। ਪਟੀਸ਼ਨ ਦੇ ਵਿੱਚ ਦੋਸ਼ ਲਾਇਆ ਗਿਆ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਮੁੜ ਸੁਧਾਈ SIR ਦੇ ਨਾਲ ਸੰਬੰਧਿਤ ਕਰੀਬ 14 ਅਹਿਮ ਫੈਸਲੇ ਦੂਜੇ ਦੋ ਚੋਣ ਕਮਿਸ਼ਨਰਾਂ ਦੀ ਸਹਿਮਤੀ ਤੋਂ ਬਿਨਾਂ ਲਏ ਗਏ ਨੇ। ਚੀਫ਼ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਹਾਲਾਂਕਿ ਗਿਆਨੇਸ਼ ਕੁਮਾਰ ਨੂੰ ਤੁਰੰਤ ਮੁਅੱਤਲ ਕਰਨ ਦਾ ਅੰਤਰਿਮ ਹੁਕਮ ਦੇਣ ਤੋਂ ਇਨਕਾਰ ਕਰ ਦਿੱਤਾ। ਬੈਂਚ ਨੇ ਕਿਹਾ ਕਿ ਪਹਿਲਾਂ ਚੋਣ ਕਮਿਸ਼ਨ ਤੇ ਹੋਰ ਸੰਬੰਧਿਤ ਧਿਰਾਂ ਦਾ ਪੱਖ ਸੁਣਿਆ ਜਾਵੇਗਾ ਤੇ ਰਿਕਾਰਡ ਦੀ ਜਾਂਚ ਕੀਤੀ ਜਾਵੇਗੀ। ਅਦਾਲਤ ਨੇ ਇਹ ਵੀ ਸਪਸ਼ਟ ਕੀਤਾ ਕਿ ਜੇਕਰ ਰਿਕਾਰਡ ਤੋਂ ਇਹ ਸਾਬਤ ਹੋ ਜਾਂਦਾ ਕਿ ਫੈਸਲੇ ਕਾਨੂੰਨ ਦੇ ਮੁਤਾਬਕ ਲੋੜੀਂਦੀ ਸਹਿਮਤੀ ਜਾਂ ਬਹੁਮਤ ਤੋਂ ਬਿਨਾਂ ਲਏ ਗਏ ਨੇ ਤਾਂ ਉਨ੍ਹਾਂ ਨੂੰ ਰੱਦ ਵੀ ਕੀਤਾ ਜਾ ਸਕਦਾ। ਇਸੇ ਤਰ੍ਹਾਂ ਅੱਗੇ ਵਧਦਿਆਂ ਦੋਸਤੋ ਤੇ ਵਿਦੇਸ਼ੀ ਖ਼ਬਰਾਂ ਦੇ ਵੱਲ ਨੂੰ ਵੀ ਚੱਲਾਂਗੇ, ਪਰ ਇੱਕ ਭਾਰਤ ਦੀ ਜ਼ਰੂਰ ਖ਼ਬਰ ਲੈ ਲਈਏ ਜੋ ਕਾਫ਼ੀ ਅਹਿਮ ਹੈ ਪਰ ਇਹ ਗੱਲਬਾਤ ਸ਼ਾਇਦ ਹੀ ਕਿਸੇ ਨੇ ਕੀਤੀ ਹੋਵੇ। ਹਵਾਈ ਫੌਜ ਦੇ ਕੋਲ ਲੜਾਕੂ ਜਹਾਜ਼ਾਂ ਦੀ ਕਮੀ ਹੈ। ਹਰ ਸਾਲ ਚਾਹੀਦੇ ਨੇ 35 ਤੋਂ 40 ਜਹਾਜ਼। ਏਅਰ ਚੀਫ਼ ਮਾਰਸ਼ਲ AP ਸਿੰਘ ਉਹਨਾਂ ਨੇ ਇਹ ਜਿਹੜੀ ਹੈ ਬਿਆਨ ਦਿੱਤਾ ਹੈ, ਮੈਂ ਆਪਣੇ ਵੱਲੋਂ ਨਹੀਂ ਕਹਿ ਰਿਹਾ। ਹਵਾਈ ਫੌਜ ਦੇ ਮੁਖੀ ਜਿਹੜੇ ਨੇ ਏਅਰ ਚੀਫ਼ ਮਾਰਸ਼ਲ ਇੱਕ ਪਾਸੇ ਕਹਿੰਦੇ ਨੇ ਦੇਸ਼ ਬੜੀ ਤਰੱਕੀ ਕਰ ਰਿਹਾ ਪਰ ਦੂਸਰੇ ਪਾਸੇ ਜਿਹੜੇ ਨੇ ਅੰਦਰੂਨੀ ਮਸਲਿਆਂ ਦੇ ਨਾਲ ਘੁਲ ਰਿਹਾ। ਸਾਡੇ ਕੋਲ ਜੋ ਚੀਜ਼ਾਂ ਚਾਹੀਦੀਆਂ ਨੇ ਉਹ ਪੂਰੀਆਂ ਨਹੀਂ ਨੇ। ਹਵਾਈ ਫੌਜ ਦੇ ਮੁਖੀ ਏਅਰ ਚੀਫ਼ ਮਾਰਸ਼ਲ AP ਸਿੰਘ ਉਹਨਾਂ ਨੇ ਮੰਨਿਆ ਕਿ ਹਵਾਈ ਫੌਜ ਦੇ ਕੋਲ ਲੜਾਕੂ ਜਹਾਜ਼ਾਂ ਦੀ ਕਮੀ ਹੈ। ਉਸ ਨੂੰ ਹਰ ਸਾਲ 35 ਤੋਂ 40 ਜਹਾਜ਼ ਜਿਹੜੇ ਨੇ ਚਾਹੀਦੇ ਨੇ। 8 ਅਕਤੂਬਰ ਨੂੰ ਹਵਾਈ ਸੈਨਾ ਦਿਵਸ ਤੋਂ ਪਹਿਲਾਂ ਸ਼ਨੀਵਾਰ ਬੀਤੇ ਦੇ ਵਿਚ ਇੱਥੇ ਸਾਲਾਨਾ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹੋਇਆਂ ਉਹਨਾਂ ਕਹਿ ਦਿੱਤਾ ਕਿ ਮੌਜੂਦਾ ਹਾਲਾਤਾਂ ਨੂੰ ਵੇਖਦੇ ਹੋਏ ਹਵਾਈ ਫੌਜ ਨੂੰ ਅਧਿਕਾਰੀਆਂ ਤੇ ਹਵਾਈ ਫੌਜੀਆਂ ਦੀ ਘਾਟ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਪਰ ਇਹ ਚਿੰਤਾ ਦਾ ਜਿਹੜਾ ਵਿਸ਼ਾ ਨਹੀਂ ਹੈ। ਜੇ ਇਨ੍ਹਾਂ ਕਮੀਆਂ ਨੂੰ ਦੂਰ ਕਰਨ ਦੇ ਲਈ ਵਿਕਸਿਤ ਕੀਤੀਆਂ ਗਈਆਂ ਰਣਨੀਤੀਆਂ ਤੇ ਯੋਜਨਾਵਾਂ ਸਮੇਂ ਸਿਰ ਜਿਹੜੀਆਂ ਤੇ ਮਿੱਥੇ ਸਮੇਂ ਦੇ ਅਨੁਸਾਰ ਪੂਰੀਆਂ ਹੋ ਜਾਂਦੀਆਂ ਨੇ ਤਾਂ ਸਥਿਤੀ ਦੇ ਵਿਚ ਕਾਫ਼ੀ ਸੁਧਾਰ ਹੋ ਸਕਦਾ। ਉਨ੍ਹਾਂ ਕਿਹਾ ਕਿ ਇਹ ਸਥਿਤੀ ਜਹਾਜ਼ਾਂ ਦੇ ਲਈ ਨਿਰਧਾਰਿਤ ਡਿਲੀਵਰੀ ਸ਼ਡਿਊਲ ਜਿਹੜਾ ਉਹਦੇ ਵਿਚ ਲਗਾਤਾਰ ਦੇਰੀ ਦੇ ਕਾਰਨ ਪੈਦਾ ਹੋਈ ਹੈ। ਸਵਦੇਸ਼ੀ ਲੜਾਕੂ ਜਹਾਜ਼ਾਂ ਨੂੰ ਵਿਕਸਿਤ ਕਰਨ ਦੇ ਲਈ ਵੱਖ ਵੱਖ ਪ੍ਰੋਗਰਾਮਾਂ ਦੇ ਵਿਚ ਦੇਰੀ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਹਵਾਈ ਫੌਜ ਨੂੰ ਸਾਲਾਨਾ ਘੱਟੋ ਘੱਟ 35 ਤੋਂ 40 ਲੜਾਕੂ ਜਹਾਜ਼ਾਂ ਦੀ ਜ਼ਰੂਰਤ ਹੈ। ਜੇ ਅਜਿਹਾ ਹੁੰਦਾ ਹੈ ਤਾਂ ਸਥਿਤੀ ਦੇ ਵਿਚ ਕਾਫ਼ੀ ਸੁਧਾਰ ਹੋ ਸਕਦਾ ਹੈ। AP ਸਿੰਘ ਉਨ੍ਹਾਂ ਨੇ ਕਿਹਾ ਕਿ ਸਵਦੇਸ਼ੀ ਜਹਾਜ਼ਾਂ ਨੂੰ ਹਾਸਲ ਕਰਨ ਦੇ ਲਈ ਸਾਰੇ ਹਿੱਸੇਦਾਰਾਂ ਨੂੰ ਮਿਲ ਕੇ ਜਿਹੜਾ ਕੰਮ ਕਰਨਾ ਚਾਹੀਦਾ ਹੈ। ਲੜਾਕੂ ਜਹਾਜ਼ਾਂ ਦੇ ਸੌਦਿਆਂ ਦੇ ਵਿਚ ਦੇਰੀ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਜਿਨ੍ਹਾਂ ਜਹਾਜ਼ਾਂ ਦੀ ਸਮੇਂ ਸਿਰ ਡਿਲੀਵਰੀ ਹੋਣ ਦੀ ਉਮੀਦ ਸੀਗੀ ਉਹ ਨਹੀਂ ਹੋ ਪਾਈ। ਲੜਾਕੂ ਜਹਾਜ਼ਾਂ ਦੇ ਇੰਜਣਾਂ ਦੇ ਲਈ ਵਿਦੇਸ਼ੀ ਸੋਮਿਆਂ ਤੇ ਨਿਰਭਰਤਾ ਜਿਹੜੀ ਹੈ ਘਟਾਉਣ ਦੇ ਲਈ ਠੋਸ ਫੈਸਲੇ ਲੈਣੇ ਚਾਹੀਦੇ ਨੇ। ਫਰਾਂਸ ਦੇ ਨਾਲ ਮਲਟੀ ਰੋਲ ਕੰਬੈਟ ਏਅਰਕ੍ਰਾਫਟ ਸੌਦੇ ਦੇ ਬਾਰੇ ਉਨ੍ਹਾਂ ਉਮੀਦ ਪ੍ਰਗਟਾਈ ਕਿ ਇਸ ਨੂੰ ਮੌਜੂਦਾ ਵਿੱਤੀ ਸਾਲ ਦੇ ਵਿਚ ਅੰਤਮ ਰੂਪ ਦਿੱਤਾ ਜਾ ਸਕਦਾ ਤੇ ਚੀਨ ਦੇ ਵੱਲੋਂ ਪਾਕਿਸਤਾਨ ਨੂੰ 5ਵੀਂ ਪੀੜ੍ਹੀ ਦੇ ਲੜਾਕੂ ਜਹਾਜ਼ਾਂ ਦੀ ਸਪਲਾਈ ਨੂੰ ਚਿੰਤਾ ਦਾ ਜਿਹੜਾ ਵਿਸ਼ਾ ਦੱਸਿਆ ਤੇ ਕਿਹਾ ਕਿ ਜੇ ਸਵਦੇਸ਼ੀ ਤੌਰ ਦੇ ਉੱਤੇ ਵਿਕਸਿਤ ਐਡਵਾਂਸਡ ਜਿਹੜੀ ਹੈ ਮੀਡੀਅਮ ਕੰਬੈਟ ਏਅਰਕ੍ਰਾਫਟ ਪ੍ਰੋਗਰਾਮ ਦੇ ਵਿਚ ਦੇਰੀ ਹੁੰਦੀ ਹੈ ਤਾਂ ਹੋਰ ਬਦਲਾ ਜਿਹੜਾ ਤੇ ਵਿਚਾਰ ਜਿਹੜਾ ਬਦਲਾਵਾਂ ਦੇ ਉੱਤੇ ਜਾਣੀ ਕਿ ਵਿਚਾਰ ਕੀਤਾ ਜਾਣਾ ਚਾਹੀਦਾ ਕਿਉਂਕਿ ਭਾਈ ਦੂਸਰੇ ਜਿਹੜੇ ਨੇ ਸਾਡੇ ਵਾਲੇ ਜਨਰੇਸ਼ਨ ਜਿਹੜੀ ਹੋਰ ਲੈ ਰਹੇ ਨੇ ਤੇ ਅਗਲੇ ਜਿਹੜੀ ਆ ਉਹ ਉੱਪਰਲੀ ਰਹਿ ਰਹੇ ਨੇ ਤੇ ਫਿਕਰ ਤਾਂ ਭਾਈ ਫਿਰ ਫੌਜਾਂ ਦੇ ਵਿੱਚ ਪੈਣਾ ਹੀ ਹੈ। ਤੇ ਲਓ ਦੋਸਤੋ ਇਹ ਸੀ ਜੀ ਗੱਲਾਂ ਬਾਤਾਂ ਤੇ ਵਿਦੇਸ਼ ਦੀਆਂ ਗੱਲਾਂ ਬਾਤਾਂ ਵੀ ਕਰਦੇ ਹਾਂ। ਫਰਾਂਸ ਦੀਆਂ ਸੜਕਾਂ ਦੇ ਉੱਤੇ ਜੈਨ ਜੀ ਵੀ ਉਤਰ ਆਏ ਨੇ ਤੇ ਪ੍ਰਦਰਸ਼ਨਕਾਰੀਆਂ ਨੇ ਕਈ ਥਾਵਾਂ ਦੇ ਉੱਤੇ ਅੱਗਾਂ ਲਾਈਆਂ ਨੇ, ਸਕੂਲ ਵੀ ਬੰਦ ਕੀਤੇ ਆ ਤੇ ਕੱਲ੍ਹ ਤੱਕ ਇਹ ਪ੍ਰਦਰਸ਼ਨ ਜਿਹੜੇ ਨੇ ਚੱਲਦੇ ਰਹਿਣਗੇ। ਤੇ ਉਸ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਭਾਰਤ ਦੇ ਉੱਤੇ ਇੰਡੀਆ ਦੀ ਪੰਜਾਬ ਦੀ ਗੱਲਬਾਤ ਕਰਦੇ ਹਾਂ ਤੇ ਐਡਵੋਕੇਟ ਰਾਜਨ ਸੈਣੀ ਸਾਹਿਬ ਆਪਣੇ ਨਾਲ ਜੁੜ ਚੁੱਕੇ ਨੇ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਵਧੀਆ ਜੀ,
0: जी
1: कहते कबीर खड़ा बाजार में सबकी मांगे खैर, ना
0: जी
1: काहू से दोस्ती ते ना काहू से बैर।
0: वैर जी,
1: हां
0: क्या
1: जी,
0: बात है जी।
1: साडी ता ना काहू से दोस्ती ते ना काहू से बैर।
0: जी
1: जिथे तक भारत साहब तुसी गल दी शुरुआत कीती ना संजय दत्त वाली,
0: हाँ जी
1: ते ओ सर वीडियो मैं भी देखी और मेनू बहुत इम्प्रेसिव लगी।
0: जी
1: नो डाउट के ओ ता ए सीगा पी ओनू क्वेश्चन जा कीता गया भी जे तेनू 1 महीने ले 1 दिन ले प्रधानमंत्री बनाया जावे ते फिर तू की करेगा जी।
0: जी
1: ते ओ ओदा आंसर दे रहा सी, पर ओने जो जो मतलब गल कही ना जी, दैट वाज अपीलिंग।
0: जी
1: बहुत वधिया गल कही तुसी। जो जो आपां मतलब एक्सपेक्ट करते हाँ भी एक जड़ा है वोटर या एक
0: जी
1: नागरिक की एक्सपेक्ट करता है, वो उन्होंने गल कही थी।
0: जी
1: एक्चुअली गल तो होंगी कई बार बंदा बोलता सच आ तो वो लग जाती है गिटे। है
0: बिल्कुल,
1: जी,
0: गिट्टे गोडे लग जाते हैं
1: हुण साडे इदा इदा मतलब करते आए है जी। जो उन्हें कहा सी इथे भी तो साडे तुसी देखो ना बोर्ड कितना लगे हैगे है जी,
0: जी
1: मान साहब के पोस्टर जेड़े हैगे है थां थां ते लगे है जी।
0: जी
1: उन्हें कहा कि मैं मतलब जेड़ा है अपनी फोटो ना ला के ते गांधी जी की फोटो लाऊंगा। है
0: जी
1: जी, वो एक दो चीजा इदा दिया बोल गया सी जेड़िया के सीधिया जेड़िया वो मोदी
0: कांग्रेस नू
1: साहब
0: सपोर्ट
1: नू
0: कर दिया सी।
1: अपा कांग्रेस नू नहीं वो मोदी साहब नू कर रही सी भी उन्हां दा एक्ट एंड
0: चढ़ा रही है
1: कंडक्ट।
0: सी।
1: हां जी, ओदे हिसाब नाल जेड़ा आ
0: जी
1: विदेश ने जाऊंगा। बाकी तो उन्हें तो ट्रंप बारे भी गल की थी, पे ट्रंप
0: जी
1: नू भी जाके कहना है पे भाई ऐदा करके लड़ाई झगड़ा छो जादू की
0: जी
1: जप्पी दे।
0: जी
1: है जी, ओदे नाल जेड़ा हैगा या की तू रोज टैरफ टैरफ करता रहना हैगा।
0: जी
1: बहुत उन्हें सारे मुद्दे ते जेड़ा ये गल की,
0: जी
1: नो डाउट के सोशल मीडिया के उत्ते जेड़ा हैगा ना पता नहीं की गल है हुण लोकी बर्दाश्त नहीं करते जी।
0: जी
1: जहां
0: बिल्कुल
1: तक
0: जी
1: गल तो सच तुसी जेड़ा हैगा क्यों उन्हें जेड़ा है कंपेरिजन करन लग पे, तुसी ओदी गल देखो तुहानू गल अपील करूगी। तुसी जेड़ा हैगा आम बंदा ओहो ही एक्सपेक्ट करता है जो ओ बोल रहा सीगा जी।
0: नाले देखो सैनी साहब, जो
1: तो
0: हालात चाहे वह पंजाब दे विच गैंगस्टर दे ने, चलो संजय दत्त उन्होंने ने तो आप अपने पिंडे ते हटाए ने सारा कुछ, जो कुछ उन्होंने उत्ते केस चले, होर सारियां चीजां चलियां, ते उन्हां दे विच जदों देखते हैं ना, उत्थे तां बंबई दे विच चलो एक दो बारी जाण दा समा मिलिया, ते उत्थे तां तुसीं जिस हिसाब नाल आपां हर किसे नूं इत्थे मजाक कर लैंदे आ, ते बहुत सारे ऐसे भाईचारे ने उत्थे जिहड़ा मैं ना गलती दे नाल ही अपने भैया कह दें ना, जां भैया कह दो अपने, कई बारी भब्बा ते बब्बे दे नाल फर्क पै जांदा है, कई बारी अपने खासकर दुआबे वाले वाहवा ते अपना बब्बा, ते ओ मैं ना उत्थे
1: जी
0: अपनी हिंदी तो तुहानू पता ही है किन्नी पकड़ है जी, ते बंबई दे विच मैं पता नहीं कुछ लैन लग्गा, ते मैं कहा भैया, ते ओ कहिंदा ओए भैया नहीं कहना, ओ मोमेंट लाउंदे आ जी, बहुत करदे आ इस तरह, मतलब कि सुनदे नहीं कुछ भी इह चीजां जी। ते वैसे ओ इन्हां ने
1: हाँ
0: देखो
1: जी,
0: बॉलीवुड हॉलीवुड दे विच, सॉरी हॉलीवुड चले गए, बॉलीवुड दे विच किन्ना जिहड़ा चाहे वह सलमान खान है चाहे वड्डे वड्डे हैगे ने लोक, उहनां दे उत्ते काफी, इह तां आम जनता दे विच वी घूमना जिद्दां बहुत मुश्किल है जी इन्हां दा, ते ओ हालातां नाल घुलदे ने जी।
1: हाँ जी बिल्कुल ठीक है जी है। पर वो जोड़ी है जी रिफ्लेक्शन जेड़ी सी ना उन्हां दी
0: जी
1: स्टेटमेंट दी संजय दत्त
0: जी
1: दी, वो एक जेड़ा है आम नागरिक ओनू रिफ्लेक्ट करदी सी जी
0: बिल्कुल है
1: भी
0: जी,
1: आम आदमी की चाहुंदा है जी।
0: चाहुंदा है जी
1: ते
0: बिल्कुल
1: पर वो देखो ना ओदा भी क्रिटिसिज्म आउण लग पिया जी सोशल मीडिया ते।
0: जी।
1: हुण
0: नहीं,
1: ओ पर
0: चंगियां
1: ये
0: आवाजां
1: हैगा यार
0: जिहड़ियां ने जी उठनियां चाहीदियां। चलो हुण देखो राहुल गांधी भी बड़े समय तो जोर ला रहा है, किते ना किते ओह कामयाबी भी उहनां नूं मिल रही है इहनां चीजां दे विच, जिहड़ी आवाज उठा रहे ने, चंगे लोक जिहड़े ने इकमुट होणे चाहीदे तां ही सुधार होवेगा, नहीं तां फिर ओह जिहड़ा जोर दा जां डंडा राज दा जिहड़ा चली जांदा जी, दब्बी जांदे इक दूसरे नूं।
1: पर साहब जदों ना राहुल गांधी की तुसी गल करते हैं ना जी,
0: जी
1: वो बहुत बढ़िया ठीक है जी जो मुद्दे चक रहा हैगा।
0: जी
1: जदों ओनू कामयाबी ना मिली ये जेड़े बंदे तारीफ करते हैं ना ये उस तो बाद जेड़ी कैसेट चलाउणगे वो मैं तुहानू पहला दस दिना जी।
0: जी
1: इन्हां ने कहना भी वोट चोरी का मुद्दा चकदा है जी, ओ इदां करके वोटां का मुद्दा चकिया
0: जी
1: जी, ओदे नाल सरकारां बनदियां हैगियां या आम लोकां नूं कोई फर्क नहीं
0: हाँ
1: पैंदा हैगा। ये
0: बिल्कुल
1: आम लोकां दी पब्लिक दा मुद्दा नहीं गा जी, आम
0: जी
1: लोकां दा मुद्दा हैगा या महंगाई। है
0: मंगाई
1: जी,
0: जी
1: ਹਾਂ ਬੇਰੁਜ਼ਗਾਰੀ ਉਹ ਚੀਜ਼ਾਂ ਜਿਹੜੀਆਂ ਆ,
0: ਜੀ
1: ਪਰ ਇਹਨਾਂ ਨੇ ਜ਼ਿਆਦਾ ਜ਼ੋਰ ਇਸ ਚੀਜ਼ ਉੱਤੇ ਦਿੱਤਾ ਆ ਵੀ ਹਾਂ ਜੀ ਸਾਡੀ ਸਰਕਾਰ ਕਿੱਦਾਂ ਬਣਨੀ ਹੈ ਜੀ।
0: ਜੀ
1: ਤੋ ਇਸ ਕਰਕੇ ਵੀ ਇਹ ਲੋਕਾਂ ਦੇ ਵਿੱਚ ਇੱਕ ਪਰਸੈਪਸ਼ਨ ਚੱਲ ਜਾਵੇ ਵੀ
0: ਜੀ
1: ਇਹ ਸਰਕਾਰ ਜਾਅਲੀ ਵੋਟਾਂ ਨਾਲ ਬਣੀ ਆ।
0: ਜੀ
1: ਜਦਕਿ SIR ਤਾਂ ਜਿਹੜਾ ਹੈਗਾ ਆ ਉਹ ਬੰਗਾਲ ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਸ਼ੁਰੂ ਹੋਇਆ ਆ,
0: ਜੀ
1: ਮੇਨ ਇਲੈਕਸ਼ਨ ਜਿਹੜੇ ਹੈਗੇ ਆ ਉਹ ਤਾਂ ਪਹਿਲਾਂ ਹੋ ਚੁੱਕੇ ਸੀ,
0: ਜੀ
1: ਉਥੇ ਵੋਟ ਚੋਰੀ ਦਾ ਇਲਜ਼ਾਮ ਲਾਈ ਜਾਂਦੇ ਸੀਗੇ ਜੀ। ਤੋ
0: ਬਿਲਕੁਲ
1: ਇਸ ਕਰਕੇ ਇਹ ਜਦੋਂ ਨਾ ਜਦੋਂ ਬੰਦਾ ਜਿਹੜਾ ਹੈਗਾ ਉਭਾਰ ਦੇਖਦੇ ਹੈਗੇ ਆ ਤੇ ਫਿਰ ਲੋਕੀ ਉਸ ਤਰ੍ਹਾਂ ਦੀ ਟਿਊਨ ਕੱਢਣ ਲੱਗ ਪੈਂਦੇ ਹੈਗੇ, ਜਦੋਂ
0: ਜੀ
1: ਡਿਕਲਾਈਨ ਦੇਖਦੇ ਹੈਗੇ ਆ ਗ੍ਰਾਫ ਭਾਈ ਥੱਲੇ ਨੂੰ ਜਾਂਦਾ ਹੈਗਾ ਹੈ ਜੀ, ਉਹ
0: ਜੀ
1: ਤੋਂ ਬਾਅਦ ਜਿਹੜਾ ਆ ਉਹਦੇ ਹਿਸਾਬ ਨਾਲ ਆਪਣੇ ਬਿਆਨ ਬਦਲ ਲੈਂਦੇ ਆ ਜੀ ਲੋਕੀ।
0: ਬਿਲਕੁਲ ਹੈ ਜੀ।
1: ਬਾਕੀ ਆਈ ਹੈ ਜੀ ਅੱਜ ਪੰਜਾਬ ਦੀ ਮੇਨ ਖਬਰ ਤੇ,
0: ਜੀ
1: ਪਰ ਇਹ ਸਭ ਏਦਾਂ ਸੀਗਾ ਵੀ ED ਨੇ 4 ਲੈਟਰ ਲਿਖੇ ਸੀ ਇਹਨਾਂ ਨੂੰ, ਜਦੋਂ ED ਦੇ ਛਾਪੇ ਤੋਂ ਬਾਅਦ ਜਦੋਂ ਦੇਖਿਆ ਸੀਗਾ ਜੀ ਵੀ ਲੋਕਾਂ ਨੇ ਵੀ ਨੋਟਾਂ ਦੇ ਜਿਹੜੇ ਆ ਟੈਚੀ ਬੈਗ ਜਿਹੜੇ ਆ ਉਹ ਉਪਰੋਂ ਡਿੱਗਦੇ ਸੀਗੇ ਕੋਠੀ ਤੋਂ ਜਿੱਥੇ ਛਾਪਾ ਪਿਆ ਸੀਗਾ ਜੀ,
0: ਜੀ
1: ਜਿਹੜੇ ਬੰਦਿਆਂ ਦੇ ਵਿੱਚ ਨਾਲ ਇਨਵੋਲਵਮੈਂਟ ਹੋਈ ਸੀਗੀ, ਮੁੱਖ ਮੰਤਰੀ ਸਾਹਿਬ ਦੇ OSD ਸਾਹਿਬ ਦਾ ਵੀ ਨਾਂ ਆਇਆ ਸੀਗਾ ਤੇ ਉਹਨਾਂ ਦੇ ਨਾਲ ਉਹਨਾਂ ਦੇ ਅਲਾਈ ਸੀ,
0: ਬਿਲਕੁਲ
1: ਉਹਨਾਂ ਦੇ ਜਿਹੜੇ ਫਰੈਂਡ ਸੀਗੇ ਜਾਂ ਉਹਨਾਂ ਦੇ ਜਿਹੜੇ ਜਾਂ ਹੈਗੇ ਸੀ ਨੋਨ ਸੀਗੇ ਜੀ ਬੰਦੇ,
0: ਜੀ
1: ਤੇ ਉਦੋਂ ਪਤਾ ਲੱਗ ਗਿਆ ਸੀ ਕਿ ਮਨੀ ਟ੍ਰੇਲ ਕੀ ਆ ਜੀ, ਕਿੱਥੋਂ ਪੈਸਾ ਆਉਂਦਾ। ਉਹਨਾਂ ਨੇ ਪਤਾ ਕਰ ਲਿਆ ਸੀ ਵੀ ਪੈਸਾ ਜਿਹੜਾ ਹੈਗਾ ਆ ਵੀ ਬਦਲੀਆਂ ਤੋਂ ਪੋਸਟਿੰਗ ਤੋਂ ਹੈ ਜੀ, ਇਹਨਾਂ ਜਗ੍ਹਾ ਤੋਂ ਪੈਸੇ ਆਉਂਦੇ ਹੈਗੇ ਆ ਤੇ ਉਹ ਪੈਸਾ ਜਿਹੜਾ ਹੈਗਾ ਫਿਰ ਇਕੱਠਾ ਹੁੰਦਾ ਆ ਜੀ। ਤੇ ਉਹ ਤੋਂ ਇਲਾਵਾ ਉਹਨਾਂ ਨੂੰ ਪਤਾ ਲੱਗਿਆ ਵੀ ਕੋਈ ਜਿਹੜੀਆਂ ਲੈਂਡ ਦੇ CLU ਚੇਂਜ ਕਰਨੇ ਉਹਨਾਂ ਚੀਜ਼ਾਂ ਦੇ ਵਿੱਚ ਵੀ ਜਿਹੜਾ ਆ ਪੈਸਾ ਬਣਦਾ ਸੀ, ਇਸੇ ਕਰਕੇ ਬਾਅਦ ਦੇ ਵਿੱਚ ਉਹਨਾਂ ਨੇ ਕਮਾਡਾ ਦੇ ਵਿੱਚ 50 ਘੰਟੇ ਦਾ ਛਾਪਾ ਮਾਰ ਕੇ ਗਏ ਸੀ ਜੀ।
0: ਬਿਲਕੁਲ ਹੈ ਜੀ।
1: ਉਹ ਉੱਥੋਂ ਰਿਕਾਰਡ ਵੀ ਲੈ ਗਏ ਜੀ।
0: ਜੀ
1: ਸੋ ਇਸ ਕਰਕੇ ਉਹਨਾਂ ਨੇ ED ਨੇ ਜਿਹੜਾ ਆ ਭਾਈ 4 ਲੈਟਰ ਲਿਖੇ DGP ਨੂੰ ਵੀ FIR ਦਰਜ ਕਰੋ, ਦੇਰ ਆਰ ਸਫੀਸ਼ੀਐਂਟ ਐਵੀਡੈਂਸ ਅਗੇਂਸਟ ਦੀਸ ਅਕਿਊਜ਼ਡ, ਤੇ ਤੁਸੀਂ FIR ਦਰਜ ਕਰੋਗੇ ਤੇ ਤਾਂ ਹੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਆ ਤੁਹਾਡੇ ਉਹਨੂੰ ਕਰੋਗੇ, ਅੱਗੇ ਫਰਦਰ ਇਨਵੈਸਟੀਗੇਸ਼ਨ ਕਰੋਗੇ ਜੀ।
0: ਜੀ
1: FIR ਦਰਜ ਕਰਨ ਵਾਸਤੇ ਜਿੰਨਾ ਕੁ ਮਟੀਰੀਅਲ ਚਾਹੀਦਾ ਸੀ ਉਹ ED ਲੈ ਗਈ ਸੀ ਤੇ ਉਹਨੇ ਉਸ ਮਟੀਰੀਅਲ ਦੇ ਆਧਾਰ ਤੇ ਕਿਹਾ ਸੀ ਜੀ।
0: ਜੀ
1: ਇਹ ਮਤਲਬ ਜਿਹੜਾ ਹੈਗਾ ਆ ਵੀ ਪੰਜਾਬ ਪੁਲਿਸ ਦੀ ਵਿਚਾਰਿਆਂ ਦੀ ਕਿੱਥੇ ਇੰਨੀ ਜ਼ੁਰਤ, ਉਹਦਾ ਕਾਰਨ ਇਹ ਸੀਗਾ ਜੀ ਕਿ DGP ਸਾਹਿਬ ਤੁਹਾਨੂੰ ਪਤਾ ਹੀ ਆ ਕੱਚੇ ਆ
0: ਜੀ,
1: ਉਹ ਇੰਨੇ ਕੁ ਕੱਚੇ ਹੈਗੇ ਆ ਕਿ ਉਹ ਨਹੀਂ ਸੀ ਏਦਾਂ ਦਾ ਕੋਈ ਵੀ ਸਟੈਪ ਲੈ ਸਕਦੇ, ਉਹਨਾਂ ਨੇ ਟਾਲ ਮਟੋਲ ਦੀ ਨੀਤੀ ਅਪਣਾਈ
0: ਜੀ,
1: ਤੇ ਵਕੀਲ ਜਿਹੜੇ ਹੈਗੇ ਸੀ ਨਿਤਿਨ ਸ਼ਰਾਫ ਉਹਨਾਂ ਨੇ ਜਿਹੜੀ ਇਹ ਕੀਤੀ ਸੀ PIL, ਸਰਕਾਰ ਉਸ ਚੀਜ਼ ਦੇ ਉੱਤੇ ਬਹਿਸ ਦੀ ਰਹੀ ਇਸ ਗੱਲ ਤੇ, ਉਹਨਾਂ ਨੇ ਐਲੀਗੇਸ਼ਨ ਨੀ ਡਿਨਾਈ ਕੀਤੇ ਵੀ ਹਾਂ ਜੀ ਇਹਦੇ ਐਲੀਗੇਸ਼ਨ ਗਲਤ ਆ, ਉਹ ਇਹ ਕਹੀ ਜਾਂਦੇ ਸੀ ਜੀ ਵੀ ਇਹਨੂੰ ਕੀ ਹੱਕ ਆ
0: ਜੀ,
1: ਹੈਂਜੀ ਵੀ ਇਹਦਾ ਕੀ ਇਹ ਜਿਹੜਾ ਇਹ ਇੰਟਰਸਟਿਡ ਪਾਰਟੀ ਕਿੱਦਾਂ ਆ ਜੀ।
0: ਜੀ
1: ਹੁਣ ਸਵਾਲ ਇਹ ਹੈਗਾ ਆ ਵੀ ਜਦੋਂ ਸਟੇਟ ਲੋਟਰੀ ਹੋਵੇ
0: ਜੀ
1: ਤੇ ਟੈਕਸ ਪੇਅਰ ਦਾ ਪੈਸਾ ਹੋਵੇ, ਸਟੇਟ ਦੇ ਵਿੱਚੋਂ ਪੈਸਾ ਲੁੱਟਿਆ ਜਾ ਰਿਹਾ ਹੋਵੇ ਤੇ ਸਟੇਟ ਦਾ ਹਰ ਇੱਕ ਬਛਿੰਦਾ ਜਿਹੜਾ ਹੈਗਾ ਆ ਉਹ ਇੰਟਰਸਟਿਡ ਪਾਰਟੀ ਹੁੰਦਾ ਜੀ।
0: ਜੀ
1: ਕ੍ਰਿਮੀਨਲ ਦੇ ਵਿੱਚ ਤਾਂ ਕ੍ਰਿਮੀਨਲ ਲਾ ਦੇ ਵਿੱਚ ਤਾਂ ਹੈਗਾ ਆ ਜੀ ਐਨੀਵਨ ਕੈਨ ਸੈਟ ਲਾ ਇਨਟੂ ਮੋਸ਼ਨ, ਹਾਂਜੀ। ਸੋ ਇਸ ਕਰਕੇ ਜਿਹੜਾ ਹੈਗਾ ਆ ਮੈਨੂੰ ਵੀ ਇਸ ਚੀਜ਼ ਦਾ ਖਤਰਾ ਸੀ ਕਿ ਲੋਕਲ ਸਟੈਂਡੀ ਦੇ ਡਰ ਤੋਂ ਜਿਹੜਾ ਆ ਇਹ ਮਤਲਬ ਜਿਹੜੀ ਆ PIL ਡਿਸਮਿਸ ਨਾ ਹੋ ਜਾਏ
0: ਜੀ,
1: ਤੇ ਮੈਂ ਤੁਹਾਨੂੰ ਬੇਨਤੀ ਵੀ ਕੀਤੀ ਸੀ ਕਿ ਇਹ ਜਿਹੜਾ ਕਰਨਾ ਸੀਗਾ ਚਾਹੀਦਾ ਹੈਗਾ ਸੀਗਾ, ਜਿੱਦਾਂ ਚਲੋ ਇਹਨਾਂ ਨੇ ਦਾਇਰ ਕੀਤਾ ਸੀਗਾ ਜੀ ਆਹ ਮਾਵਾਂ ਧੀਆਂ ਸਤਿਕਾਰ ਯੋਜਨਾ ਜਿਹੜੀ ਆ ਉਹਦੇ ਤੇ ਜਦੋਂ ਕੁਐਸਚਨ ਕੀਤਾ ਸੀ ਤੇ ਮੈਂ ਤੁਹਾਨੂੰ ਕਿਹਾ ਸੀਗਾ ਵੀ ਇਹ ਜਿਹੜਾ ਹੈ ਇੰਡੀਵਿਜੁਅਲ ਦੀ PIL ਨਾਲੋਂ ਨਾ ਇਹ ਜਿਹੜੇ ਇੰਪਲਾਈਜ਼ ਆ ਜਿਹਨਾਂ ਦਾ DA ਰਹਿੰਦਾ ਆ ਉਹ ਆ ਕੇ ਕਰਨ ਤੇ ਉਹ ਜ਼ਿਆਦਾ ਕਾਮਯਾਬ ਹੋਣਗੇ, ਤੇ ਭਾਈ ਸਾਡਾ DA ਤਾਂ ਇਹਨਾਂ ਕੋਲੋਂ ਦਿੱਤਾ ਨੀ ਜਾਂਦਾ ਤੇ ਇਹ 1000-1000 2000 ਜਿਹੜਾ ਹੈਗਾ ਆ ਖਾਤਿਆਂ ਚ ਪਾਉਂਦੇ ਪਏ ਆ, ਵੀ ਇਹਨਾਂ ਨੂੰ ਜਿਹੜੀ ਫ੍ਰੀ ਬੀਜ ਦੇ ਕੇ ਤੇ ਆਪਣੀਆਂ ਵੋਟਾਂ ਇਕੱਠੀਆਂ ਕਰ ਰਹੇ ਹੈਗੇ ਆ, ਪਰ ਜਿਹੜੀ ਇਹਨਾਂ ਦੀ ਲੀਗਲ ਲਾਇਬਿਲਟੀ ਆ
0: ਜੀ
1: ਹਾਂਜੀ ਮੁਲਾਜ਼ਮਾਂ ਦਾ DA ਉਹ ਦੇਣ ਤੋਂ ਇਹ ਇਨਕਾਰੀ ਹੈਗੇ ਆ ਜੀ।
0: ਇੱਕ ਚੀਜ਼
1: ਸੋ ਇਸ ਕਰਕੇ ਜਿਹੜਾ
0: ਦੇਖ ਰਿਹਾ ਸੀਗਾ ਇੱਕ ਫਾਰਮ ਜਿਹਾ ਔਰਤਾਂ ਲਈ ਫਿਰਦੀਆਂ ਨੇ ਤੇ ਉਹ

0: ਕ੍ਰੀਏਸ਼ਨ ਆਫ ਚਾਇਲਡ ਬ੍ਰੇਨ ਆਫ ਦਿੱਲੀ ਵਾਲੇ
1: ਜੀ,
0: ਇਹ ਦਿੱਲੀ ਵਾਲਿਆਂ ਦੇ ਦਿਮਾਗ ਦੀ ਉਪਜ ਆ
1: ਜੀ,
0: ਉਹ ਮਤਲਬ ਇਹੋ ਜਿਹੇ ਕੰਮ ਕਰਦੇ ਹੈਗੇ ਆ ਜੀ, ਵੀ ਚਾਹੇ ਬੰਦੇ ਨੇ ਜਿਹੜਾ ਇਹ ਕੋਈ ਹਲਫਨਾਮਾ ਦਿੱਤਾ ਆ ਹੋਵੇ ਨਹੀਂ ਵੋਟ ਪਾਉਂਦਾ ਆ, ਤੇ ਫੇਰ ਉਹਨੂੰ ਡਰ ਲੱਗਾ ਰਹੂਗਾ ਯਾਰ ਮੈਂ ਇੱਦਾਂ ਲਿਖ ਕੇ ਦਿੱਤਾ ਆ ਸੀਗਾ, ਉਹਦਾ ਕੋਈ ਐਕਸ਼ਨ ਤਾਂ ਨਹੀਂ ਹੋਜੂਗਾ
1: ਜੀ।
0: ਤੋ ਇਸ ਕਰਕੇ ਉਹ ਸਾਮ ਤਾਮ ਡੰਡ ਵੇਦ ਅਗਲਿਆਂ ਨੇ ਜੋ ਕਿਹਾ ਆ ਜੀ ਉਹ ਕਰ ਰਹੇ ਆ ਜੀ, ਉਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ।
1: ਪਰ ਸਹੀ ਸਾਹਿਬ ਜੋ ਸੀਬੀਆਈ ਦਾ ਜੋ ਮਸਲਾ ਹੈ, ਸੀਬੀਆਈ ਨੇ ਜੋ ਜਿੱਦਾਂ ਤੁਸੀਂ ਵਿਸਤਾਰ ਦੇ ਵਿੱਚ ਦੱਸਿਆ ਕਿ ਰੇਡ ਕੀਤੀ ਸਾਰਾ ਕੁਝ ਹੋਇਆ, ਉਹ ਆਪਣਾ ਮਟੀਰੀਅਲ ਵੀ ਨਾਲ ਲੈ ਗਏ, ਹੋਰ ਬਹੁਤ ਜਿਹੜੀਆਂ ਚੀਜ਼ਾਂ ਚਾਹੀਦੀਆਂ ਸੀ, ਪਰ ਪੰਜਾਬ ਸਰਕਾਰ ਕੀ ਚਾਹੁੰਦੀ ਹੈ ਕਿ ਉਹ ਮਟੀਰੀਅਲ ਵਾਪਸ ਕਰਾਉਣਾ ਚਾਹੁੰਦੀ ਹੈ, ਇਹ ਰੋਕ ਲਵਾਉਣਾ ਚਾਹੁੰਦੇ ਨੇ, ਜਾਂ ਹੁਣ ਸੱਚੀ ਹੀ ਇਹ ਜਵਾਬ ਦੇਣਾ ਚਾਹੁੰਦੇ ਆ? ਸੁਪਰੀਮ ਕੋਰਟ ਦਾ ਦਰਵਾਜ਼ਾ ਕਹਿੰਦੇ, ਚੀਮਾ ਸਾਹਿਬ ਕਹਿੰਦੇ ਅਸੀਂ ਖੜਕਾਵਾਂਗੇ ਹੁਣ ਜਾ ਕੇ ਜੀ।
0: ਖੜਕਾਣ ਜੀ ਜਿਹੜਾ ਮਰਜ਼ੀ ਦਰਵਾਜ਼ਾ ਖੜਕਾਣ, ਗੱਲ ਤਾਂ ਇਹ ਆ ਕਿ ਉਹਨਾਂ ਨੇ ਅੱਜ ਦੀ ਡੇਟ ਦੇ ਵਿੱਚ ਸੀਬੀਆਈ ਨੂੰ ਇਨਕੁਆਇਰੀ ਮਾਰਕ ਕਰ ਦਿੱਤੀ ਆ, ਔਰ ਵੱਡੀ ਗੱਲ ਆ ਕਿ ਟਾਈਮ ਬਾਉਂਡ ਇਨਕੁਆਇਰੀ ਆ ਵੀ 2 ਮਹੀਨੇ ਦੇ ਅੰਦਰ ਜਿਹੜਾ ਆ ਵੀ ਇਹਦੀ ਸਟੇਟਸ ਰਿਪੋਰਟ ਪੇਸ਼ ਕਰੋ, ਯਾਨੀ ਕਿ ਉਹਨਾਂ ਨੇ ਕੇਸ ਨੂੰ ਡਿਸਪੋਜ਼ ਆਫ ਨਹੀਂ ਕੀਤਾ ਵੀ ਇਸ ਇਨਕੁਆਇਰੀ ਦੇ ਉੱਤੇ ਜਿਹੜੀ ਹੈਗੀ ਆ ਉਹ ਲੱਗੀ ਹੋਏਗੀ, ਚੈੱਕ ਲਗਾਇਆ ਹੋਏਗਾ ਹਾਈ ਕੋਰਟ ਦਾ, ਹਾਈ ਕੋਰਟ ਨੂੰ ਰਿਪੋਰਟ ਪੇਸ਼ ਕੀਤੀ ਜਾਏਗੀ ਵੀ ਕੀ ਡਿਵੈਲਪਮੈਂਟ ਹੋਈ ਹੈ ਤੇ ਕਿਹਦੀ ਅਰੈਸਟ ਪਈ ਤੇ ਕਿਹਦੀ, ਮਤਲਬ ਇਹ ਹੈਗਾ ਵੀ ਇਲੈਕਸ਼ਨਾਂ ਤੋਂ ਪਹਿਲਾਂ ਜਿਹੜਾ ਆ ਵੀ ਬਹੁਤ ਕੁਛ ਏਦਾਂ ਦਾ ਹੋਏਗਾ ਵੀ ਜਿਹੜਾ ਅਨਐਕਸਪੈਕਟਡ ਹੋਵੇਗਾ ਜੀ।
1: ਜੀ ਬਿਲਕੁਲ।
0: ਸੋ ਇਸ ਕਰਕੇ ਇਹ ਸੀਬੀਆਈ ਵਾਲਾ ਤਾਂ ਜਿਹੜਾ ਆ ਵੀ ਜੋ ਲੋਕੀ ਕਹਿੰਦੇ ਸੀ ਜੋ ਮਤਲਬ ਜਿਹੜਾ ਹੈਗਾ ਚੱਲਦਾ ਸੀ ਉਹਨੂੰ ਹੁਣ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ ਜੀ।
1: ਜੀ
0: ਇਸੇ ਤਰ੍ਹਾਂ ਅੱਜ ਹਾਈ ਕੋਰਟ ਦੇ ਵਿੱਚ ਡੀਏ ਦਾ ਕੇਸ ਵੀ ਲਗਾਇਆ ਸੀ, ਡੀਏ ਵਾਲੇ ਕੇਸ ਦੇ ਵਿੱਚ ਇਹਨਾਂ ਨੇ 2 ਵਾਰੀ ਤਾਂ ਕੇਸ ਇੱਦਾਂ ਹੀ ਮੁਲਤਵੀ ਕਰਾ ਲਿਆ ਸੀ ਵੀ ਸਾਡਾ ਸੁਪਰੀਮ ਕੋਰਟ ਦੇ ਵਿੱਚ ਕੇਸ ਲਗਾਇਆ ਜੀ।
1: ਜੀ
0: ਅੱਜ ਹਾਈ ਕੋਰਟ ਨੇ ਕੀ ਕੀਤਾ ਜੀ, ਇਹ ਕੰਮ ਵੈਸੇ ਹਾਈ ਕੋਰਟਾਂ ਕਰਦੀਆਂ ਨੀ ਹੁੰਦੀਆਂ, ਉਹਨਾਂ ਨੇ ਨਾ ਜੀ ਸੂਗੋ ਮੋਟੋ ਹੀ ਮੰਗਾ ਲਿਆ ਉੱਥੋਂ ਡਿਊਟੀ ਉੱਥੇ ਰਜਿਸਟਰ ਮੰਗਾ ਲਿਆ ਵੀ ਇਹਨਾਂ ਦੀ ਜਿਹੜੇ ਕੌਜ ਲਿਸਟ ਆ ਉਹ ਮੰਗਾ ਲਈ
1: ਜੀ।
0: ਉਹ ਕੌਜ ਲਿਸਟ ਦੇ ਵਿੱਚ ਜਿਹੜਾ ਆ ਇਹਨਾਂ ਦਾ ਕੇਸ ਦੇ ਉੱਤੇ ਤਾਂ ਅਜੇ ਨੰਬਰਿੰਗ ਵੀ ਨੀ ਹੋਈ, ਇਹਨਾਂ ਨੇ ਰਜਿਸਟਰੀ ਨੂੰ ਦਿੱਤਾ ਹੈਗਾ ਆ ਜੀ, ਉਹਦੇ ਵਿੱਚ ਓਬਜੈਕਸ਼ਨ ਲੱਗੇ, ਜਦੋਂ ਓਬਜੈਕਸ਼ਨ ਰਿਮੂਵ ਹੋ ਕੇ ਕੇਸ ਪਾਸ ਹੋ ਜਾਂਦਾ ਹੈ ਦੈਨ ਕੇਸ ਨੂੰ ਨੰਬਰ ਲੱਗਦਾ ਜੀ।
1: ਜੀ
0: ਉਹ ਤੋਂ ਹਾਈ ਕੋਰਟ ਜਿਹੜੀ ਹੈਗੀ ਆ ਫੇਰ ਉਹ ਗੁੱਸੇ ਚ ਆਈ ਵੀ 1 ਮਹੀਨਾ 4 ਦਿਨ ਹੋ ਗਏ ਤੁਹਾਨੂੰ, ਅਸੀਂ ਤੁਹਾਡਾ ਜਿਹੜਾ ਆ ਵੀ ਰਾਈਟ ਨੂੰ ਪ੍ਰੋਟੈਕਟ ਕਰਦੇ ਹੋਏ ਵੀ ਹਾਂ ਜੀ ਤੁਹਾਡੇ ਕੋਲ ਅਪੀਲ ਦਾ ਰਾਈਟ ਹੈਗਾ ਆ
1: ਜੀ,
0: ਤੇ ਤੁਸੀਂ ਤਾਂ ਇਹ ਮੈਟਰ ਨੂੰ ਜਾਣ ਬੁੱਝ ਕੇ ਲਿੰਗਰ ਆਉਣ ਤੇ ਲਿੰਗਰ ਆਉਣ ਕਰਨਾ ਚਾਹੁੰਦੇ ਆ
1: ਜੀ।
0: ਤੋ ਇਸ ਕਰਕੇ ਉਹਨਾਂ ਨੇ ਕੱਲ ਦੀ ਹਦਾਇਤ ਦੇ ਦਿੱਤੀ ਵੀ ਚੀਫ ਸੈਕਟਰੀ ਇਹਨਾਂ ਨੇ ਕਹਿੰਦੇ ਵੀ ਸਾਨੂੰ ਜਿਹੜੀਆਂ ਪਿਛਲੀਆਂ 2 ਤਰੀਕਾਂ ਸੀਗੀਆਂ ਉਹਦੇ ਉੱਤੇ ਇਹ ਇਹਨਾਂ ਨੇ ਕਿਹਾ ਵੀ ਹਾਂ ਜੀ ਅਸੀਂ ਅਪੀਲ ਦਾਇਰ ਕਰ ਚੁੱਕੇ ਹਾਂ
1: ਜੀ।
0: ਅਪੀਲ ਦਾਇਰ ਕਰਨ ਦਾ ਕਾਨੂੰਨੀ ਮਤਲਬ ਜਿਹੜੀ ਇਹ ਗੱਲ ਕਹਿਣ ਦਾ ਉਦੋਂ ਮਤਲਬ ਬੰਦੇ ਨੂੰ ਮਿਲਦਾ ਮੌਕਾ
1: ਜੀ
0: ਜਦੋਂ ਉੱਥੇ ਕੇਸ ਦਾ ਨੰਬਰ ਲੱਗ ਗਿਆ ਹੋਵੇ ਸਰ
1: ਜੀ।
0: ਤੋ ਨੰਬਰ ਤਾਂ ਲੱਗਿਆ ਨੀ, ਇਹਨਾਂ ਨੇ ਫਾਈਲ ਜ਼ਰੂਰ ਕੀਤੀ ਉੱਤੇ ਓਬਜੈਕਸ਼ਨ ਲਗਾਇਆ ਹੈਗੇ, ਓਬਜੈਕਸ਼ਨ ਰਿਮੂਵ ਕਰਨ ਲਈ ਇਹਨਾਂ ਨੇ ਕੀਤਾ ਕੁਛ ਨੀ ਜੀ, ਇਹਨਾਂ ਨੂੰ ਇਸ ਕਰਕੇ ਇੱਥੇ ਬਹਾਨੇ ਮਾਰੀ ਜਾਵਾਂਗੇ ਜੀ।
1: ਪਿਛਲੇ ਦਿਨ ਛਾਪੇਮਾਰੀ ਹੋਈ, ਸਾਰਾ ਕੁਝ ਹੋਇਆ ਰਾਤੋ ਰਾਤ ਹੀ, ਮਤਲਬ ਕਿ ਇਹਨਾਂ ਦਾ ਵਕੀਲ ਜਿਹੜਾ ਸੀਗਾ ਉਹ ਪਹੁੰਚ ਗਿਆ ਸੀ ਆਪਣੇ ਜੱਜ ਸਾਹਿਬ ਦੇ ਕੋਲ ਤੇ ਸਟੇ ਲੈਣ ਦੇ ਲਈ ਵੀ ਆਹ ਚੀਜ਼ਾਂ ਰੁਕਾਓ ਸਾਡੇ ਨਾਲ ਧੱਕਾ ਹੋ ਰਿਹਾ, ਤੇ ਰਿਪੋਰਟ ਵੀ ਪੇਸ਼ ਕੀਤੀ ਗਈ ਮੁੜ ਕੇ ਤਾਂ, ਪਰ ਉਹਦੇ ਵਿੱਚੋਂ ਨਿਕਲਿਆ ਕੁਛ ਨੀ। ਪਰ ਇਹਦੇ ਉੱਤੇ ਇੰਨੇ ਐਕਟਿਵ ਕਿਉਂ ਨੀ ਗਏ ਜੀ, ਜਿੱਥੇ ਕੋਰਟ ਕਹਿ ਰਹੀ ਆ ਕਿ ਸਾਨੂੰ ਆਹ ਚੀਜ਼ਾਂ ਪੇਸ਼ ਕਰੋ ਭਾਈ?
0: ਮਹਾਰਾਜ ਸਾਹਿਬ ਦੇਖੋ ਵਕੀਲ ਨੂੰ ਤਾਂ ਰਾਤੋ ਰਾਤ ਲੈ ਜਾਓ, ਚਾਹੇ ਦਿਨੋਂ ਦਿਨ ਲੈ ਜਾਓ, ਪੈਸੇ ਤੇ ਉਹ ਤੇ ਜਿੱਥੇ ਮਰਜ਼ੀ ਲੈ ਜਾਓ ਜੀ, ਹਾਂਜੀ ਵਕੀਲ ਨੇ ਲੈਣੇ ਆ ਪੈਸੇ
1: ਜੀ,
0: ਉਹ ਰਾਤੋ ਰਾਤ ਵੀ ਜਾ ਸਕਦਾ ਜੀ, ਏਦਾਂ ਦੀ ਕੋਈ ਗੱਲ ਨੀ ਹੈਗੀ, ਰਾਤ ਨੂੰ ਲਾਈਟਾਂ ਚ ਗਾ ਲੈਂਦੇ ਅਗਲੇ
1: ਜੀ।
0: ਤੋ ਇਸ ਕਰਕੇ ਡੀਏ ਦੇ ਮਾਮਲੇ ਦੇ ਵਿੱਚ ਵੀ ਜਿਹੜੀ ਆ ਸਰਕਾਰ ਅਨਵਾਇਡ ਹੋਈ ਆ ਜੀ, ਤੇ ਉਹਨਾਂ ਨੇ ਜਿਹੜਾ ਆ ਚੀਫ ਸੈਕਟਰੀ ਨੂੰ ਕਿਹਾ ਵੀ ਸਾਨੂੰ ਮਿਸਲੈਡ ਕੀਤਾ 2 ਡੇਟਾਂ ਦੇ ਉੱਤੇ, ਤੇ ਤੂੰ ਕੱਲ ਨੂੰ ਪੇਸ਼ ਹੋ ਇਨ ਪਰਸਨ ਤੇ ਦੱਸ ਭਾਈ ਨਾ ਤਾਂ ਤੁਸੀਂ ਫੈਸਲਾ ਮੰਨਦੇ ਆ ਜੀ। ਵੈਸੇ ਇਹ ਪਹਿਲੀ ਸਰਕਾਰ ਆ ਜੀ ਜਿਹਨੇ ਇੰਨਾ ਓਪਨਲੀ ਜਿਹੜਾ ਆ ਵੀ ਹਰ ਇੱਕ ਇੰਸਟੀਟਿਊਸ਼ਨ ਦੇ ਨਾਲ ਜਿਹੜਾ ਆ ਪੰਗਾ ਲੈ ਲਿਆ ਜੀ। ਹਾਈ ਕੋਰਟ ਜਾਂ ਸੁਪਰੀਮ ਕੋਰਟ ਇਹਨਾਂ ਦੇ ਡਿਸੀਜਨ ਤੋਂ ਹਰ ਇੱਕ ਵੱਡੇ ਵੱਡੇ ਮੁੱਖ ਮੰਤਰੀ ਵੀ ਜਿਹੜੇ ਹੈਗੇ ਆ ਨਾ ਉਹ ਖੌਫ ਖਾਂਦੇ ਸੀ ਜੀ, ਪਰ ਇਹ ਨੀ ਪ੍ਰਭਾਵ ਮਾਰਦੇ
1: ਜੀ, ਇਹਨਾਂ ਤਾਂ ਸੀਬੀਆਈ ਨੂੰ ਨਹੀਂ ਕੋਈ ਸਮਝਦੇ ਜੀ, ਇਹ ਕਹਿੰਦੇ ਮੋਰੇ ਲਈ ਰੱਖਦੇ ਅਗਲਿਆਂ ਨੇ ਹੁਣ ਪਾ ਲਿਆ ਜੀ ਪੰਗਾ ਹੁਣ।
0: ਬਿਲਕੁਲ ਜੀ ਬਿਲਕੁਲ, ਇਸ ਕਰਕੇ ਹੁਣ ਕੱਲ ਨੂੰ ਦੇਖਦੇ ਹੈਗੇ ਆ ਵੀ ਉਹਦੇ ਵਿੱਚ ਕੀ ਹੁੰਦਾ ਜੀ। ਜਿਹੜੀ ਤੁਸੀਂ ਅਗਲੀ ਗੱਲ ਕੀਤੀ ਸੀ ਵੀ ਇਹ ਕਹਿੰਦੇ ਹੈਗੇ ਵੀ ਸਾਡੇ ਕਾਗਜ਼ ਵਾਪਸ ਕਰੋ ਜੀ ਰਿੱਟ, ਉਹ ਰਿੱਟ ਜਿਹੜੀ ਆ ਕੱਲ ਨੂੰ ਲੱਗੀ ਆ ਜੀ, ਦੇਖਦੇ ਆ ਹਾਈ ਕੋਰਟ ਉਹਦੇ ਵਿੱਚ ਕੀ ਵਿਊ ਲੈਂਦਾ ਹੈਗਾ ਕਿ ਕਿੱਡੀ ਤੁਹਾਡੀ ਡਿਵੈਲਪਮੈਂਟ ਰੁਕੀ ਆ, 4.5 ਸਾਲ ਤੱਕ ਤੁਸੀਂ ਡਿਵੈਲਪਮੈਂਟ ਹੀ ਕੀਤੀ ਆ ਜੀ।

0: ਵਿੱਚ ਲਿਖਿਆ ਇਹੀ ਆ ਜੀ, ਕਿਉਂਕਿ
1: ਜੀ
0: ਹੁਣ CBI ਆ ਜਾਣੀ ਹੈਗੀ ਆ, ਸਾਰਾ ਕੁਛ ਜਿਹੜਾ ਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ
1: ਜੀ
0: ਜੇ ਉਹ ਕਰਨ ਤੇ ਆਉਣ ਨਾ ਜੀ, ਤੇ ਉਹ ਬਾਲ ਦੀ ਖਾਲ ਤੱਕ ਲਾਲ
1: ਲਾ
0: ਜਾਂਦੇ
1: ਲੈਂਦੇ
0: ਹੈਗੇ ਆ
1: ਨੇ ਜੀ,
0: ਜੀ।
1: ਬਿਲਕੁਲ
0: ਤੇ ਮੈਨੂੰ ਲੱਗਦਾ ਹੈਗਾ ਆ ਕਿ ਕਿਉਂਕਿ ਇਲੈਕਸ਼ਨ ਦਾ ਨੇੜੇ ਹੈਗਾ ਆ ਜੀ, ਤੇ ਜਿੱਦਾਂ ਅੱਗੇ ਤਾਂ ਮਾਨ ਸਾਹਿਬ ਦਾ ਸੋਫਟ ਕਾਰਨਰ ਹਰਿਆਣੇ ਵਾਲਿਆਂ ਨੇ ਦਿਖਾਤਾ ਸੀਗਾ,
1: ਜੀ
0: ਉਹ ਜਿਹੜੀ ਉਹ ਲੈਬ ਵਾਲਿਆਂ ਦੇ ਉੱਤੇ ਪਰਚਾ ਦਰਜ ਕੀਤਾ ਆ ਸੀ ਜੀ,
1: ਜੀ
0: ਤੇ ਉਹਦੇ ਵਿੱਚ ਮੁੱਖ ਮੰਤਰੀ ਸਾਹਿਬ ਤੱਕ ਸੂਈ ਬੈਨੀਫਿਸ਼ਰੀ ਤਾਂ ਇਹੀ ਸੀਗੇ ਜੀ,
1: ਬਿਲਕੁਲ
0: ਉੱਥੇ ਤੱਕ ਆਉਂਦੀ ਸੀ। ਤੋ ਉੱਥੋਂ ਤਾਂ ਦੱਬ ਲਿਆ ਕੇਸ ਨੂੰ, ਇਹਨਾਂ ਨੇ ਕਹਿ ਕੁਹਾ ਕੇ ਦਬਾ ਲਿਆ ਸੀਗਾ ਜੀ,
1: ਜੀ
0: ਤੇ
1: ਪਰ ਸਹੀ
0: ਇੱਥੇ
1: ਸਾਹਿਬ
0: ਜਿਹੜਾ ਹੁਣ ਦੇਖਦੇ
1: ਜਿਵੇਂ ਕਿ CM ਮਾਨ ਸਾਹਿਬ ਦਾ OSD ਹੈ ਆਪਣਾ ਰਾਜਵੀਰ ਘੁੰਮਣ, ਜੇ ਇੰਨੇ ਨਜ਼ਦੀਕ ਵਾਲੇ ਲੋਕ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਸ਼ੱਕ ਦੇ ਘੇਰੇ ਦੇ ਵਿੱਚ ਨੇ, ਤਾਂ ਕਹਿ ਸਕਦੇ ਹਾਂ ਕਿਤੇ ਨਾ ਕਿਤੇ ਮਹਿਸੂਸ ਇਕੱਲਾਪਣ ਜਾਂ ਲੋਨਲੀਨੈਸ ਦਾ ਕਿਤੇ ਨਾ ਕਿਤੇ ਫੀਲ ਹੁੰਦੀ ਹੋਏਗੀ ਹੁਣ।
0: ਨਹੀਂ ਜੀ, ਏਦਾਂ ਦੀ ਗੱਲ ਨਹੀਂ ਹੈਗੀ, ਉਹਦਾ
1: ਜੀ
0: ਕਾਰਨ ਇਹ ਹੈਗਾ ਆ ਕਿ ਇੰਟਰਸਟ ਹੀ ਇੰਨੇ ਕੁ ਜ਼ਿਆਦਾ ਜੁੜੇ ਹੁੰਦੇ ਆ ਨਾ ਜੀ,
1: ਜੀ
0: ਉਹ ਹੁਣ ਨਾਲ ਹੀ ਭੁਗਤਣਾ ਪੈਣਾ ਆ ਜੀ।
1: ਜੀ ਜੀ
0: ਤੋ ਇਸ ਕਰਕੇ ਜਿਹੜਾ ਆ ਉਧਰੋਂ, ਅੱਜ ਦੇਖੋ ਇਹਨਾਂ ਦੇ ਕੰਮ ਦੇਖੋ ਇਹਨਾਂ ਦੇ ਸਰਕਾਰ ਦੇ ਕੀ,
1: ਜੀ
0: ਉਹ ਜਿਹੜੇ ਖਹਿਰਾ ਸਾਹਿਬ ਨੇ ਕੀਤਾ ਸੀਗਾ ਜੀ ਡਿਸਕਲੋਜ਼, ਵੀ ਉਹ
1: ਹਾਂਜੀ
0: ਲੇਡੀ ਜਿਹੜੀ ਆ ਉਹ ਉੱਥੇ ਕੋਠੀ ਚ ਰਹਿ ਰਹੀ ਆ, ਉਹਦੇ ਜਿਹੜੇ ਵੀਡੀਓ ਸੀ ਜਿਹਦੇ ਵਿੱਚ ਗਾਲਾਂ ਕੱਢਦੀ ਨਿਕਲੀ ਸੀ ਜੀ,
1: ਜੀ ਜੀ
0: ਉਹ ਸਾਰੇ ਜਿਹੜੇ ਵੀਡੀਓ ਹੈਗੇ ਸੀਗੇ ਜੀ, ਉਹ ਬਹੁਤ ਵਧੀਆ ਐਵੀਡੈਂਸ ਸੀਗਾ ਜੀ ਇੱਥੇ
1: ਹਟਾ ਦਿੱਤੇ ਜੀ
0: ਆਪੋਜੀਸ਼ਨ ਪਾਰਟੀਆਂ ਨੂੰ ਪ੍ਰਚਾਰ ਕਰਨ ਨੂੰ ਵੀ ਜੀ,
1: ਜੀ
0: ਇਹਨਾਂ ਨੇ ਜਿਹੜਾ ਸਰਕਾਰ ਨੇ ਫੇਸਬੁੱਕ ਨੂੰ ਦਬਕਾ ਮਾਰ ਕੇ,
1: ਜੀ
0: ਤੇ ਹੁਣ ਇੰਡੀਅਨ ਐਕਸਪ੍ਰੈਸ ਦੇ ਵਿੱਚ ਜਿਹੜੀ ਆ ਖਬਰ ਜਿਹੜੀ ਛਪੀ ਆ ਜੀ, ਉਹਦੇ ਵਿੱਚ ਤਾਂ
1: ਬਿਲਕੁਲ
0: ਰੈਫਰੈਂਸ ਜਿਹੜਾ ਆ FIR ਦਾ ਨੰਬਰ ਨਹੀਂ ਦਿੱਤਾ ਆ ਜੀ, ਉਦਾਂ ਹੀ ਲਿਖਿਆ ਹੈਗਾ ਆ ਜੀ ਵੀ FIR ਇਹਨਾਂ ਇਹਨਾਂ ਸੈਕਸ਼ਨਾਂ ਥੱਲੇ ਦਰਜ ਹੈਗੀ ਤੇ ਇਹਨੂੰ ਰਿਮੂਵ ਕੀਤਾ ਜਾਵੇ ਜੀ, ਤੇ ਉਹ ਕੰਟੈਂਟ ਇਹਨਾਂ ਨੇ ਰਿਮੂਵ ਕਰਾ ਲਿਆ ਜੀ,
1: ਜੀ ਕੰਪਲੇਂਟ ਕਰਕੇ
0: ਇਹਨਾਂ ਨੇ ਐਕਸ ਹਾਂ ਜੀ ਇਹਨਾਂ ਨੇ ਐਕਸ ਨੂੰ ਵੀ ਲਿਖਿਆ ਸੀਗਾ, ਐਕਸ ਨੇ ਜਿਹੜਾ ਆ ਉਹ ਅਜੇ ਤੱਕ ਜਿਹੜਾ ਆ ਉਹ ਨਹੀਂ ਰਿਮੂਵ ਕੀਤਾ ਜੀ,
1: ਜੀ
0: ਕਿਉਂਕਿ ਉਹ Elon Musk ਦਾ ਹੈਗਾ ਆ ਜੀ, ਅਗਲਾ ਬੰਦਾ ਕਹਿੰਦਾ ਕੋਈ ਗੱਲ ਨੀ ਪਹਿਲਾਂ ਦੱਸੋ ਸਹੀ ਰੀਜ਼ਨਿੰਗ ਤਾਂ ਦਿਓ ਤੁਸੀਂ
1: ਜੀ
0: ਵੀ ਕਿੱਥੇ FIR, ਔਰ ਇਹਨਾਂ ਨੇ ਏਦਾਂ ਦੀ FIR ਕੋਈ ਜਿਹੜੀ ਹੈਗੀ ਫ੍ਰੀਵਲਸ ਜੀ, ਉਹਦੇ ਵਿੱਚ ਦੇਖੋ ਖਹਿਰਾ ਸਾਹਿਬ ਤੇ ਮਤਲਬ ਦੋਸ਼ ਕੀ ਲਾਏ ਹੈਗੇ, ਸੈਕਸੁਅਲ ਹਰਾਸਮੈਂਟ ਦੇ ਐਲੀਗੇਸ਼ਨ ਲਾਏ ਆ ਜੀ, ਵੀ ਉਸ ਲੜਕੀ ਦੇ ਨਾਲ ਵੀ ਸੈਕਸੁਅਲ ਹਰਾਸਮੈਂਟ ਹੋਈ ਇਹਦੀ, ਜਦੋਂ ਜਿਹੜਾ ਉਹਨਾਂ ਨੇ ਉਸ ਲੜਕੀ ਨੂੰ ਮਨੀਸ਼ ਸਿਸੋਦੀਆ ਦੇ ਨਾਲ ਬਾਰੇ ਦੱਸਿਆ ਜੀ, ਵੀ ਇਹਨਾਂ ਨੇ ਦੋ ਕੋਠੀਆਂ ਦੇ ਵਿੱਚ ਜਿਹੜਾ ਆ ਵੀ ਇੱਕ ਦਰਵਾਜਾ ਕੱਢਿਆ ਹੈਗਾ ਵਿੱਚੋਂ ਦੀ, ਉਹ ਸਾਰੀ ਗੱਲ ਜਿਹੜੀ ਹੈਗੀ ਸੀ ਉਹਨੂੰ ਦੇ ਕੰਸਿਡਰ ਕਰਦੇ ਹੋਏ ਉੱਥੇ ਜਿਹੜਾ ਆ ਉਹ ਉਹਨਾਂ ਨੇ ਵੀਡੀਓ ਰਿਮੂਵ ਕਰਾਤੀਆਂ ਜੀ, ਪਰ ਸਵਾਲ ਤਾਂ ਇਹ ਹੈਗਾ ਜੀ ਕਿ ਜੋ ਡੈਮੇਜ ਹੋਣਾ ਸੀ ਉਹ ਤਾਂ ਹੋ ਗਿਆ,
1: ਪਰ ਲੋਕਾਂ ਦੇ ਮਨਾਂ ਦੇ ਵਿੱਚੋਂ ਇਹ ਗੱਲਾਂ ਕਿੱਦਾਂ ਡਿਲੀਟ ਕਰਾਉਣਗੇ, ਸਵਾਲ ਤਾਂ ਇਹ ਖੜਾ ਹੁੰਦਾ।
0: ਬਿਲਕੁਲ ਜੀ, ਗੱਲ ਤਾਂ ਇਹ ਹੈ ਨਾ ਜੀ ਕਿ ਅੱਗੇ ਤਾਂ ਜਿਹੜਾ ਆ ਇੱਕ ਅੱਧੇ ਦਾ ਪਤਾ ਸੀਗਾ ਤੇ ਕਹਿ ਦਿੰਦੇ ਸੀ ਤੇ ਗੱਲ ਹੋ ਪਰੇ ਹੋ ਜਾਂਦੀ ਸੀ, ਹੁਣ ਦੇ ਬਾਹਰ ਆਉਣ ਨਾਲ ਸਾਰਾ ਪਤਾ ਲੱਗ ਗਿਆ ਜੀ ਕਿਹਦੀ ਕੋਠੀ ਚ ਕੌਣ ਬੈਠਾ,
1: ਬਿਲਕੁਲ
0: ਹੈ ਜੀ, ਨਾਲ
1: ਬਿਲਕੁਲ
0: ਵਿਧਾਇਕਾਂ ਦਾ ਵੀ ਪਤਾ ਲੱਗ ਗਿਆ ਵੀ ਇਹ ਤਾਂ ਵਿਚਾਰੇ ਜਿਹੜੇ ਹੈਗੇ ਆ ਟਾਈਮ ਪਾਸ ਕਰਦੇ ਫਿਰਦੇ ਆ ਜੀ,
1: ਜੀ
0: ਉਹਨਾਂ ਨੇ ਕਿੰਨੀ ਡੋਮੀਨੇਸ਼ਨ ਜਿਹੜੀ ਹੈਗੀ ਉੱਤੇ ਆਪਣੀ ਲੈਣ ਦੀ ਇਹਨਾਂ ਦੇ ਕੋਈ ਬੋਲ ਹੀ ਕੁਛ ਨਹੀਂ ਸਕਦਾ ਜੀ।
1: ਬਿਲਕੁਲ, ਪਰ ਸੈਣੀ ਸਾਹਿਬ ਦੇਖੋ ਹੈਰਾਨਗੀ ਹੁੰਦੀ ਹੈ, 4.5 ਸਾਲ ਕਿਸੇ ਨੂੰ ਕੋਈ ਨੌਕਰੀ ਜਾਂ ਚਲੋ ਦਾਅਵੇ ਕਰਦੇ ਰਹੇ, 64,000-65,000 ਨੌਕਰੀਆਂ ਦੇ ਦਿੱਤੀਆਂ, ਪਰ ਹੁਣ ਧੜਾ ਧੜੀ ਜਿਹੜੀਆਂ ਗਰਾਂਟਾਂ ਵੰਡ ਰਹੇ ਨੇ, ਪੈਸਾ ਧੇਲਾ ਹੱਲੇ ਹੈ ਨਹੀਂ ਕਹਿੰਦੇ, ਪਰ ਵਿੱਚ ਕਹਿੰਦੇ ਪੀਪਾ ਖਾਲੀ ਰਹਿੰਦਾ ਹੈ, ਤੇ ਦੂਸਰੇ ਪਾਸੇ ਅੱਜ ਪੰਜਾਬ ਕੈਬਨਿਟ ਦੇ ਵੱਲੋਂ ਪਿਕਟਸ ਅਧੀਨ ਕੰਮ ਕਰ ਰਹੇ ਜਿਹੜੇ ਨਾਨ ਟੀਚਿੰਗ ਸਟਾਫ ਦੀਆਂ ਸੇਵਾਵਾਂ ਰੈਗੂਲਰ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜੀ, ਤੇ ਇਸੇ ਤਰ੍ਹਾਂ ਧੜਾ ਧੜ ਜਿਹੜੀਆਂ ਪ੍ਰਵਾਨਗੀਆਂ ਦਿੱਤੀਆਂ ਜਾ ਰਹੀਆਂ, ਹੁਣ ਕਿੱਥੋਂ ਹੋ ਗਿਆ ਜੀ ਸਾਰਾ ਕੁਝ ਇਸ ਆਖਰੀ 6 ਮਹੀਨਿਆਂ ਦੇ ਵਿੱਚ, ਹੁਣ ਕੀ ਮੁਲਾਜ਼ਮਾਂ ਨੂੰ ਹੁਣ ਆਪਣੇ ਵੱਲ ਨੂੰ ਜਾਂ ਮਨਾਉਣ ਦੀ ਤਿਆਰੀ ਕਰ ਰਹੇ ਨੇ ਜੀ, ਮੁਲਾਜ਼ਮ ਮੰਨ ਜਾਣਗੇ ਇੱਦਾਂ?
0: ਇਹ ਸਾਰੇ ਕਰਨਾ ਕੀ ਆ, ਇਹਨਾਂ ਦਾ ਸਾਰਾ ਕੁਝ ਕਰ ਲੈਣਾ
1: ਜੀ,
0: ਇਹਨਾਂ ਨੂੰ ਜੁਆਇਨਿੰਗ ਨਹੀਂ ਦੇਣੀ,
1: ਪਰ ਇਹਨਾਂ ਇਹ ਸਰਕਾਰਾਂ ਦੇ ਵਿੱਚ ਤੇ ਸੈਣੀ ਸਾਹਿਬ ਪੁਰਾਣੀਆਂ ਸਰਕਾਰਾਂ ਚ ਫਰਕ ਕੀ ਰਿਹਾ ਜੀ, ਆਖਰੀ 6 ਮਹੀਨੇ 3 ਮਹੀਨੇ ਚ ਜੋ
0: ਕੋਈ ਫਰਕ ਨਹੀਂ ਜੀ, ਕੋਈ ਫਰਕ ਨਹੀਂ, ਕੋਈ ਫਰਕ ਨਹੀਂ
1: ਜੀ,
0: ਸਗੋਂ ਦੂਰਤੀਆਂ ਵਾਧੀ ਹੈਗੇ ਸੀਗੇ ਜੀ,
1: ਜੀ
0: ਤੇ ਇਸ ਕਰਕੇ ਉਹ ਤਾਂ ਇਹਨਾਂ ਨੇ ਕੀ ਕਰਨਾ, ਫਿਰ ਬੰਦੇ ਨੂੰ ਨਾ ਕਰਿਓਸਿਟੀ ਹੋ ਜਾਂਦੀ ਜੀ, ਉਹ ਜਿਹੜੇ ਬੰਦਿਆਂ ਦੇ ਨਾਂ ਦੇ ਨਿਕਲਿਆ ਜੇ ਹੋਣਗੇ ਨਾ ਵੀ ਜੁਆਇਨਿੰਗ ਲੈਟਰ ਮਿਲਣਾ ਜੀ ਸਾਨੂੰ, ਉਹ ਮਜਬੂਰੀ ਵਸ਼ ਜਿਹੜਾ ਹੈਗਾ ਉਹਨਾਂ ਦੇ ਮਨ ਚ ਵੀ ਜੇ ਸਰਕਾਰ ਬਦਲ ਗਈ ਤੇ ਸਾਡੀ ਸਿਲੈਕਸ਼ਨ ਹੋਈ ਹੋਈ ਰਹਿ ਜਾਣੀ ਆ, ਤੇ ਇਹਦੇ ਨਾਲ ਸਰਕਾਰ ਇਹੀ ਆ ਜਾਏ ਤੇ ਚੰਗਾ ਜੀ, ਉਹ ਵੀ ਬੰਦੇ ਜਿਹੜੇ ਹੈਗੇ ਜਿਹਨਾਂ ਦੇ ਨਾਂ ਆਏ ਹੋਣਗੇ ਨੌਕਰੀ ਦੇ ਮਾਮਲੇ ਦੇ ਵਿੱਚ, ਉਹ ਵੀ ਵੋਟ ਪਾਉਣਗੇ, ਉਹਨਾਂ ਦਾ ਪਰਿਵਾਰ ਵੀ ਵੋਟ ਪਾਊਗਾ, ਉਹਨਾਂ ਦੇ ਸਹੁਰਾ ਪਰਿਵਾਰ ਵੀ ਵੋਟ ਪਾਊਗਾ ਤੇ ਰਿਸ਼ਤੇਦਾਰੀ ਵੀ ਵੋਟ ਪਾਊਗੀ, ਇਹ ਮੁੰਡੇ ਦਾ ਜਿਹੜਾ ਹੈਗਾ ਇਹ ਇੱਕ ਤਰੀਕਾ ਹੁੰਦਾ ਜੀ, ਸਰਕਾਰਾਂ ਪਹਿਲੀਆਂ ਵੀ ਇੱਦਾਂ ਕਰਦੀਆਂ ਰਹੀਆਂ ਜੀ,
1: ਬਿਲਕੁਲ
0: ਤੂੰ ਇਸ ਕਰਕੇ ਉਹਨਾਂ ਕਦਮਾਂ ਤੇ ਇਹ ਚੱਲ ਰਹੇ ਹੈ ਜੀ।
1: ਚੱਲ ਰਹੇ ਨੇ ਜੀ, ਪਰ
0: ਅਮਰਿੰਦਰ ਸਿੰਘ ਨੇ ਵੀ ਆਪਣੇ ਟਾਈਮ ਚ ਇੱਦਾਂ ਹੀ ਕੀਤੀ ਸੀ ਜੀ।
1: ਜੀ ਬਿਲਕੁਲ ਸੈਨ ਸਾਹਿਬ, ਮੁਕੱਦਰ ਸਾਹਿਬ ਇੱਕ ਸਵਾਲ ਪੁੱਛ ਰਹੇ ਨੇ ਕਿ CBI ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੰਦੀ ਹੈ ਸੈਣੀ ਸਾਹਿਬ ਜੀ ਇਹ, ਤੇ ਸੁਪਰੀਮ ਕੋਰਟ ਨੇ ਤੇ ਪਿੰਜਰੇ ਦਾ ਤੋਤਾ ਕਿਹਾ ਸੀ ਜੀ, ਜਾਂ ਫਿਰ ਜਦੋਂ ਵਿਰਦੀ ਦੇ ਖਿਲਾਫ ਕਾਰਵਾਈ ਕਰਦੀ ਹੈ ਤੇ ਉਦੋਂ ਠੀਕ ਹੁੰਦੀ ਹੈ ਜੀ, ਪਰ ਮੇਰਾ ਮੰਨਣਾ ਚਲੋ ਕੋਈ ਵੀ ਆਧਾਰ ਹੈ ਸੈਣੀ ਸਾਹਿਬ ਤੁਸੀਂ ਜ਼ਰੂਰ ਇਹਦੇ ਉੱਤੇ ਟਿੱਪਣੀ ਕਰਿਓ ਜੇ ਕਰਨੀ ਚਾਹੁੰਦੇ ਹੋ ਤਾਂ ਆਨਸਰ ਕਰ ਦਿਓ, ਪਰ ਜੇ ਅਸੀਂ ਬਹੁਤ ਸਾਰੇ ਐਸੇ ਅਧਾਰੇ ਨੇ, ਚਲੋ ਇਹ ਨਹੀਂ ਕਹਿੰਦੇ ਕਿ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਉਹਨਾਂ ਦੇ ਉੱਤੇ ਐਕਸ਼ਨ ਹੁੰਦਾ ਹੈ ਜਾਂ ਸਰਕਾਰਾਂ ਬਣਾਉਣ ਦਾ ਜਾਂ ਸਾਰੀਆਂ ਸਿਲਸਿਲਾ ਚੱਲਦਾ, ਕਿਤੇ ਨਾ ਕਿਤੇ ਕੋਈ ਚੰਗੇ ਜਿਹੜੇ ਨੇ ਆਫਿਸਰ ਵੀ ਹਰ ਮਹਿਕਮੇ ਦੇ ਵਿੱਚ ਹੁੰਦੇ ਆ, ਜੇ ਐਕਸ਼ਨ ਕਰਦੇ ਆ ਤਾਂ ਉਹਦੇ ਨਾਲ ਐਪਰੀਸ਼ੀਏਟ ਵੀ ਕਰਨਾ ਚਾਹੀਦਾ ਮੈਨੂੰ ਲੱਗਦਾ, ਪਰ ਜੇ ਉਹ ਨਹੀਂ ਕਰਦੇ ਫਿਰ ਉਦਾਂ ਲੋਕ ਕਹਿੰਦੇ ਆ ਵੀ ਕੁਝ ਕਰਦੇ ਨੀ ਗੇ ਜੀ ਇਹ।
0: ਪਰ ਸਭ ਦੇਖੋ ਉਸ ਏਜੰਸੀ ਚ ਅਬਿਲਿਟੀ ਤਾਂ ਹੈ
1: ਜੀ,
0: ਠੀਕ ਹੈ ਜੀ, ਉਹਦੇ ਵਿੱਚ ਅਬਿਲਿਟੀ ਹੈ, ਬਾਕੀ ਵੱਖਰੀ ਗੱਲ ਹੈਗੀ ਆ ਕਿ ਉਹਦੇ ਤੇ ਪੋਲੀਟੀਕਲ ਲੀਡਰ ਜਿਹੜੇ ਹੈਗੇ ਆਪਣੀ ਕਮਾਂਡ ਰੱਖ ਲੈਂਦੇ ਹੈਗੇ ਆ, ਆਖਰ ਤਾਂ ਜਿਹੜਾ ਆ ਹੋਮ ਮਿਨਿਸਟਰ ਬੌਸ ਆ ਨਾ ਜੀ,
1: ਬਿਲਕੁਲ
0: ਉਹਨਾਂ ਏਜੰਸੀ ਦਾ ਬੌਸ ਤਾਂ ਹੋਮ ਮਿਨਿਸਟਰ ਆ ਜੀ,
1: ਬਿਲਕੁਲ,
0: ਜਾਂ CBI ਜਿਹੜੀ ਡਾਇਰੈਕਟ PM ਦੇ ਥੱਲੇ ਆਉਂਦੀ ਹੈਗੀ ਆ ਜੀ, ਸੋ ਇਸ ਕਰਕੇ ਇਹ ਇਹਨਾਂ ਏਜੰਸੀਆਂ ਦੀ ਕੈਪੇਬਿਲਿਟੀ ਤੇ ਸ਼ੱਕ ਨਹੀਂ, ਪਰ ਕਿਉਂਕਿ ਸਾਡਾ ਪੋਲੀਟੀਕਲ ਢਾਂਚਾ ਇਸ ਤਰੀਕੇ ਦਾ ਹੈਗਾ ਆ ਜੀ ਕਿ ਲੀਡਰ ਜਿਹੜੇ ਆ ਉਹ ਜਿੱਦਾਂ ਦੀ ਮਰਜ਼ੀ ਏਜੰਸੀ ਹੋਵੇ ਜੀ ਉਹਦੀ ਜਿਹੜੀ ਆ ਐਫੀਸ਼ੈਂਸੀ ਜ਼ੀਰੋ ਕਰ ਦਿੰਦੇ ਆ ਜੀ, ਉਹ ਆਪਣੇ ਮਨ ਮਰਜ਼ੀ ਮੁਤਾਬਕ ਜਿਹੜਾ ਆ ਉਹਨੂੰ ਯੂਜ਼ ਕਰਦੇ ਆ ਜੀ, ਇਹ ਐਲੀਗੇਸ਼ਨ ਪਿੱਛੇ ਵੀ ਲੱਗੇ ਸੀ ਤੇ ਇਹ ਐਲੀਗੇਸ਼ਨ ਹੁਣ ਵੀ ਲੱਗਦੇ ਹੈਗੇ ਆ ਜੀ, ਪਰ ਜਿੱਥੇ ਤੱਕ ਹੈਗਾ ਆ ਜੀ ਉਸ ਏਜੰਸੀ ਦਾ ਸਵਾਲ ਆ
1: ਅਨੰਦਪੁਰ ਸਾਹਿਬ ਦਾ ਜੋ ਮਾਮਲਾ ਸੀਗਾ ਪਿਛਲੇ ਦਿਨਾਂ ਦੇ ਵਿੱਚ ਚਾਵਲਾ ਅਮਰਜੀਤ ਚਾਵਲਾ ਉਹਨਾਂ ਦਾ, ਉਹਦੇ ਵਿੱਚ ਇੱਕ ਜਿਹੜੀ ਸੀ ਕਮੇਟੀ ਬਣਾਈ ਗਈ ਸੀਗੀ ਆਪਣੇ ਧਾਮੀ ਸਾਹਿਬ ਉਹਨਾਂ ਦੇ ਵੱਲੋਂ, ਤੇ ਉਹਦੇ ਵਿੱਚ ਕੱਲ ਨੂੰ ਜਿਹੜਾ ਉਹ ਵੀ ਚਿੱਠੀ ਖੋਲਣ ਜਾ ਰਿਹਾ ਕੀ ਰਿਪੋਰਟ ਉਹਦੇ ਵਿੱਚ ਆਈ ਹੈ, ਕਿਵੇਂ ਦੇਖਦੇ ਹੋ ਕੀ ਕੁਝ ਵਾਪਰ ਸਕਦਾ ਕੱਲ ਨੂੰ ਜੀ?
0: ਦੇਖੋ ਰਿਪੋਰਟ ਜਨਤਾ ਕਰਨੀ ਹੈ ਉਹਨਾਂ ਨੇ, ਮੈਨੂੰ ਲੱਗਦਾ ਹੈਗਾ ਆ ਕਿ ਰਿਪੋਰਟ ਦੇ ਉੱਤੇ ਵਿੱਚ ਜਿਹੜਾ ਹੈ ਨਾ ਜੀ ਜੋ ਵਿਰਸਾ ਸਿੰਘ ਵਲਟੋਹਾ ਤੱਥ ਲਈ ਫਿਰਦੇ ਪੈ ਗਏ ਜੀ, ਉਹ ਵੀ ਮੇਰਾ ਖਿਆਲ ਆ ਵੀ ਉਸ ਇਨਕੁਆਇਰੀ ਦਾ ਪਾਰਟ ਹੋਣਗੇ ਜੀ।
1: ਜੀ
0: ਜੇ ਦੇਖੋ ਇੱਕ ਰੇਪ ਦੇ ਐਲੀਗੇਸ਼ਨ ਤਾਂ ਏਦਾਂ ਦੇ ਹੈਗੇ ਆ ਜੀ ਵੀ ਇਹਦਾ ਕੋਈ ਵਿਟਨੈਸ ਤਾਂ ਹੁੰਦਾ ਨੀ ਜੀ,
1: ਜੀ
0: ਇਹਦਾ ਗਵਾਹ ਹੁੰਦਾ ਆ ਮੈਡੀਕਲ ਜਾਂ ਸਾਇੰਟਿਫਿਕ ਐਵੀਡੈਂਸ ਹੁੰਦਾ ਆ ਜੀ,
1: ਜੀ
0: ਸੋ ਇਸ ਕਰਕੇ ਇਹ ਹੁਣ ਦੇਖਦੇ ਹੈਗੇ ਆ ਜੀ ਕਿ ਉਸ ਪਾਸੇ ਨੂੰ ਕਿਸ ਤਰੀਕੇ ਨਾਲ ਜਿਹੜਾ ਹੈਗਾ, ਬਟ ਇਹ ਸ਼੍ਰੋਮਣੀ ਕਮੇਟੀ ਕੋਲੋਂ ਤਾਂ ਜਿਹੜਾ ਆ ਇਹਨਾਂ ਨੇ ਤਾਂ ਆਪਣੇ ਜਿਹੜੀ ਆ ਕੰਡਕਟ ਦੀ ਜਿਹੜੀ ਆ ਉਹ ਕਰਨੀ ਸੀ ਜਾਂਚ ਜੀ ਵੀ ਕਿਹੜਾ ਕਿਹੜਾ ਬੰਦਾ ਆ ਉਹਨੇ ਆਊਟ ਆਫ ਦਾ ਵੇ ਜਾ ਕੇ ਹੈਲਪ ਕੀਤੀ ਆ ਤੇ ਕਿੱਦਾਂ ਮਤਲਬ ਉਹਨਾਂ ਨੇ ਬਾਈਪਾਸ ਕੀਤਾ ਹੈਗਾ ਆ ਜੀ, ਤੇ ਆਇਆ ਜੋ ਐਲੀਗੇਸ਼ਨ ਲੱਗਦੇ ਆ ਕਿ ਪੈਸੇ ਦਿੱਤੇ ਗਏ ਜਾਂ ਨਹੀਂ ਦਿੱਤੇ ਗਏ, ਉਹ ਦੇਖੋ ਵੈਸੇ ਧਾਮੀ ਸਾਹਿਬ ਕਿਹੜਾ ਇਹਨਾਂ ਤੋਂ ਬਾਹਰ ਹੈਗੇ ਆ, ਜੋ ਮਤਲਬ ਅਕਾਲੀ ਦਲ ਨੇ ਡਿਸਾਈਡ ਕੀਤਾ ਹੋਊਗਾ ਜੀ ਉਦਾਂ ਦੀ ਕਮੇਟੀ ਦੀ ਰਿਪੋਰਟ ਹੋਣੀ ਆ ਜੀ, ਲੋਕੀ ਤਾਂ ਹੁਣ ਇਹੀ ਕਹਿੰਦੇ ਹੈਗੇ ਆ।
1: ਬਿਲਕੁਲ ਆ ਜੀ, ਜੀ ਬਾਕੀ ਦੇਖਦੇ ਆ ਕੱਲ ਤੱਕ ਕੀ ਵਾਪਰਦਾ ਜੀ। ਤੇ ਸੈਨ ਸਾਹਿਬ SIR ਦਾ ਮੁੱਦਾ ਰਾਹੁਲ ਗਾਂਧੀ ਦੀ ਗੱਲ ਚੱਲੀ ਸੀ ਜਾਂ ਜੈਨ ਜੀ ਦੀ ਗੱਲ ਕਰ ਲਈਏ, ਕਾਫੀ ਵੱਡੇ ਪੱਧਰ ਦੇ ਉੱਤੇ ਵਿਰੋਧ ਪ੍ਰਦਰਸ਼ਨ ਚਾਹੇ ਦਿੱਲੀ ਆ ਚਾਹੇ ਬੰਬੇ ਆ ਹੋਰ ਸਾਰੀਆਂ ਜਗ੍ਹਾਵਾਂ ਦੇ ਉੱਤੇ ਵਾਪਰ ਰਹੇ ਨੇ, ਹੋ ਰਹੇ ਨੇ, ਅਰੈਸਟ ਵੀ ਹੋ ਰਹੀਆਂ ਨੇ, ਪਰ ਸੁਪਰੀਮ ਕੋਰਟ ਵੀ ਇਹਦੇ ਵਿੱਚ ਕਿਤੇ ਨਾ ਕਿਤੇ ਐਕਸ਼ਨ ਲੈਣ ਲੱਗੀ ਹੈ। Form 6 ਦਾ ਮਾਮਲਾ ਜਿਹੜਾ ਸੀ ਉਹ ਕਿਸੇ ਵੀ ਸੋਧੇ ਹੋਏ ਰੂਪ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ ਸੁਪਰੀਮ ਕੋਰਟ ਨੇ, ਤੇ ਆਉਣ ਵਾਲੇ ਸਮੇਂ ਦੇ ਉੱਤੇ ਗਿਆਨੇਸ਼ ਕੁਮਾਰ ਹੋਣਾ ਦੇ ਉੱਤੇ ਐਕਸ਼ਨ ਹੋ ਸਕਦਾ ਕਿ ਨਹੀਂ ਹੋ ਸਕਦਾ, ਕਿਵੇਂ ਦੇਖਦੇ ਹੋ ਜੇ ਪ੍ਰੂਫ ਮਿਲ ਜਾਂਦੇ ਨੇ ਜੀ?
0: ਦੇਖੋ ਸੁਪਰੀਮ ਕੋਰਟ ਵੀ ਹੁਣ ਅਬਜ਼ਰਵ ਕਰ ਰਹੀ ਹੈਗੀ ਆ
1: ਜੀ
0: ਕਿ ਇਦਾਂ ਦੇ ਸੰਵਿਧਾਨ ਦੇ ਵਿੱਚ ਇਦਾਂ ਦੀ ਤਾਂ ਕੋਈ ਪਰਮਿਸ਼ਨ ਨਹੀਂ ਸੀ ਵੀ 2 ਤਰ੍ਹਾਂ ਦੇ ਨਾਗਰਿਕ ਹੋਣਗੇ, ਇੱਕ ਵੋਟ ਵਾਲਾ ਨਾਗਰਿਕ ਤੇ ਇੱਕ ਬਿਨਾਂ ਵੋਟ ਤੋਂ ਹੈ ਜੀ, ਉਹ ਸਿਰਫ ਉਹਦੇ ਕੋਲ ਬੰਦੇ ਕੋਲ ਰਿਕਾਰਡ ਦੇ ਵਿੱਚ ਉਹਦਾ ਪਿਛਲਾ ਨਹੀਂ ਮਿਲਿਆ ਤੇ ਉਹਦਾ ਮਤਲਬ ਇਹ ਥੋੜਾ ਕਿ ਉਹ ਵੋਟਰ ਨਹੀਂ ਰਿਹਾ ਜੀ, ਪਰ ਹੁਣ ਇਹ ਲੱਗਦਾ ਆ ਵੀ ਜੈਨ ਜੀ ਦੇ ਪ੍ਰੈਸ਼ਰ ਕਰਕੇ ਇਹਨਾਂ ਨੇ ਉਹ ਪਿਛਲੀ ਵੋਟਰ ਲਿਸਟ ਜਿਹੜੀ ਹੈਗੀ ਆ ਉਹਨੂੰ ਹੀ ਉਹਦੇ ਵਿੱਚ ਸਵਾਏ ਮਰਿਆਂ ਨੂੰ, ਜੋ ਕਿ ਸੁਪਰੀਮ ਕੋਰਟ ਦੇ ਜੱਜ ਸਾਹਿਬ ਨੇ ਵੀ ਇਹ ਗੱਲ ਕਹੀ ਆ ਜੀ,
1: ਕਿਉਂਕਿ ਉਹਨਾਂ ਦਾ ਨਾਮ ਵੀ ਤਾਂ ਯੂਜ਼ ਕਰਨ ਲੱਗ ਗਿਆ ਨਾ ਕਿ ਸਾਨੂੰ ਉਹਨਾਂ ਦੀ ਆਗਿਆ ਹੈਗੀ ਜਾਂ ਕਿੱਦਾਂ, ਫਿਰ ਉਹਨਾਂ ਨੇ ਆਪਣਾ ਤਾਂ ਵੀ ਸਪਸ਼ਟੀਕਰਨ ਜਾਂ ਆਪਣੀ ਵੀ ਤਾਂ ਬੁਨਿਆਦ ਰੱਖਣੀ ਆ ਕਿਤੇ ਨਾ ਕਿਤੇ, ਭਾਈ ਤੁਸੀਂ ਸਾਡਾ ਨਾਂ ਯੂਜ਼ ਕਰੀ ਜਾਂਦੇ ਹੋ, ਕੁਛ ਇਸ ਕਾਰਨ ਵੀ ਹੋਇਆ ਜੀ।
0: ਹਾਂਜੀ ਹਾਂਜੀ ਹਾਂਜੀ ਬਿਲਕੁਲ ਸਰ
1: ਜੀ,
0: ਇਹਦੇ ਵਿੱਚ ਵੀ ਚੱਲਦਾ ਹੈ ਜੀ
1: ਜੀ
0: ਭਰਾ ਸਾਹਿਬ
1: ਜੀ। ਤੇ ਸੈਣੀ ਸਾਹਿਬ ਕੁਝ ਜਾਂਦੇ ਜਾਂਦੇ
0: ਇੱਕ ਸਰ ਇੱਕ ਰੂਪ ਕੌਰ ਦੀ ਹੈਗੀ ਆ ਜੀ, ਵੀ ਉਹਨੇ ਰੂਪ ਕੌਰ ਨੇ ਜਿਹੜਾ ਆ ਵਿਰਸਾ ਸਿੰਘ ਵਲਟੋਏ ਤੇ ਜਿਹੜੀ ਅਕਾਲ ਦਾ ਜਵਾਬ ਦਿੱਤਾ ਸੀਗਾ ਜੀ, ਹੁਣ ਲੱਗਦਾ ਹੈਗਾ ਆ ਵੀ ਅਕਾਲੀ ਦਲ ਜਿਹੜਾ ਆ ਨਾ ਜੀ ਉਹ ਥੋੜਾ ਜਿਹਾ ਖਲਾਰਾ ਜਿਆਦਾ ਪਏਗਾ ਜੀ ਇਹਦੇ ਵਿਚ
1: ਜੀ।
0: ਹੁਣ ਇਹ ਨੀ ਦੇਖੋ ਉਸ ਲੇਡੀ ਨੇ ਕੀ ਕੀਤਾ, ਉਹ ਵਿਰਸਾ ਸਿੰਘ ਵਲਟੋਆ ਨੇ ਕਹਿ ਤੀ ਇੰਨੀ ਗੱਲ ਆਪੇ ਭਾਈ ਉਹ ਕੇ ਧਮਕੀਆਂ ਦਿੰਦੀ ਆ ਤੇ ਉਹ ਗੁੱਗਾ ਪੂਜਣਾ ਉਹਨੇ ਜੀ ਤੇ ਜੋ ਹੈਗਾ ਕੱਢ ਕੇ ਦੱਸਦਾ ਹੈ ਜੀ। ਉਹਨੇ ਸਭ ਤੋਂ ਪਹਿਲਾਂ ਵੀ ਉਸ ਲੇਡੀ ਦੀ ਜਦੋਂ ਮਦਦ ਕੀਤੀ ਹੋਣੀ ਨਾ ਉਹਨੂੰ ਕਿਹਾ ਹੋਣਾ ਕਿ ਮੈਨੂੰ ਕਹਾਣੀ ਸੁਣਾ ਸਾਰੀ ਕਿੱਦਾਂ ਕਿੱਦਾਂ ਹੋਈ ਆ ਜੀ ਤੇ ਆਪਣੇ ਮੋਬਾਈਲ ਚ ਕਰ ਲਈ ਰਿਕਾਰਡ ਜੀ।
1: ਕੀ ਬਾਤ ਹੈ ਜੀ।
0: ਉਹ ਉਹਨੇ ਜਿਹੜੀ ਹੈਗੀ ਆ ਰਿਕਾਰਡਿੰਗ ਜਿਹੜੀ ਆ ਦੱਸੀ ਜੀ ਵੀ 50 ਲੱਖ ਰੁਪਏ ਦੇ ਉੱਤੇ ਸੌਦਾ ਹੋਇਆ ਸੀ ਜੀ ਮੇਰਾ ਜੇ ਉਹ। ਇਹ ਜਿਹੜੀ ਚੀਜ਼ ਸੁਣਾ ਕੇ ਨਾ ਮੈਂ ਮਤਲਬ ਮੈਂ ਇੱਕ ਵਕੀਲ ਦੇ ਐਂਗਲ ਨਾਲ ਸੋਚਦਾ ਜੀ, ਇਹ ਚੀਜ਼ ਸੁਣਾ ਕੇ ਤੇ ਚਾਵਲੇ ਹੁਣਾਂ ਦਾ ਕੰਮ ਸੌਖਾ ਹੋ ਗਿਆ ਜੀ।
1: ਜੀ
0: ਮੀਨਿੰਗ ਦੇਅਰ ਬਾਈ ਕਿ ਉਹ ਲੇਡੀ ਜਿਹੜੀ ਹੈਗੀ ਆ ਉਹਦਾ ਕਰੈਕਟਰ ਜਿਹੜਾ ਆ ਉਹ ਉਹਦੇ ਤੇ ਜਿਹੜਾ ਆ ਕੁਐਸਚਨ ਕੀਤਾ ਜਾ ਸਕਦਾ
1: ਜੀ ਬਿਲਕੁਲ।
0: ਪਰ ਸਾਹਿਬ ਤੁਸੀਂ ਜਿਹੜਾ ਹੈਗਾ ਜਦੋਂ ਆਪਾਂ ਕੋਰਟ ਦੇ ਵਿੱਚ ਕਾਨੂੰਨ ਇਹ ਆ ਕਿ ਆਪਾਂ ਕਿਸੇ ਬੰਦੇ ਤੇ ਕਰੈਕਟਰ ਤੇ ਕੋਈ ਸਵਾਲ ਨੀ ਕਰ ਸਕਦੇ
1: ਜੀ
0: ਅਨਟਿਲ ਐਂਡ ਅਨਲੈਸ ਕਿ ਜਿਹੜਾ ਅਕਿਊਜ਼ਡ ਆ ਉਹਦੇ ਤੇ ਵੀ ਮੋਰਲ ਟਰਪੀਟਿਊਡ ਦਾ ਦੋਸ਼ ਲੱਗਾ ਹੋਵੇ
1: ਜੀ।
0: ਹੁਣ ਕਿਉਂਕਿ ਚਾਵਲੇ ਤੇ ਜਿਹੜਾ ਆ ਦੋਸ਼ ਲੱਗਾ ਰੇਪ ਦਾ
1: ਜੀ,
0: ਜਦੋਂ ਰੇਪ ਦਾ ਦੋਸ਼ ਲੱਗਾ ਆ ਤੇ ਫਿਰ ਉਹਦੇ ਕੋ ਵੀ ਇਹ ਰਾਈਟ ਹੈਗਾ ਆ ਕਿ ਇਹਦਾ ਪਿਛਲਾ ਪਿਛੋਕੜ ਜਿਹੜਾ ਆ ਉਹਨੂੰ ਕੁਐਸਚਨ ਕਰ ਸਕਦੇ ਆ
1: ਐਵੀਡੈਂਸਾਂ ਦੇ ਨਾਲ ਕਰ ਸਕਦੇ ਆ।
0: ਹਾਂਜੀ ਜੋ ਰੂਪ ਕੌਰ ਨੇ ਇਹ ਗੱਲ ਕਹੀ ਹੈਗੀ ਆ ਮੀਨਿੰਗ ਦੇਰ ਬਾਈ ਕਿ ਉਹ ਲੇਡੀ ਜਿਹੜੀ ਆ ਚਾਹੇ ਕੌਨਸਪੀਰੇਸੀ ਕਿਸੇ ਦੀ ਵੀ ਸੀ
1: ਜੀ
0: ਠੀਕ ਹੈ ਜੀ, ਫੇਰ ਉਹਦੀ ਜਿਹੜੀ ਆ ਇਮਾਰਤ ਜਿਹੜੀ ਐਫ ਆਈ ਆਰ ਦੀ ਉਹ ਦੱਸਦੀ ਆ ਜੀ ਵੀ ਮੈਂ ਉੱਥੋਂ ਉਹਦੇ ਕੋਲੋਂ ਚੱਲ ਗਈ ਚੰਡੀਗੜ੍ਹ ਚੱਲ ਗਈ ਮੈਨੂੰ ਇੰਨੇ ਮਹੀਨੇ ਤੱਕ ਆਹ ਕੁਛ ਹੁੰਦਾ ਰਿਹਾ ਜੀ, ਮੈਂ ਉੱਥੇ ਗਈ ਮੈਂ ਉੱਥੇ ਦਵਾਈ ਲੈਣ ਗਈ ਇਹ ਮੈਨੂੰ ਆਪਣੀਆਂ ਹਰਕਤਾਂ ਤੋਂ ਬਾਜ ਨੀ ਸੀ ਆਉਂਦਾ ਮੈਂ ਉਹਦੇ ਕੋਲ ਗਈ ਜੀ ਹਾਂਜੀ ਫਲਾਨੇ ਕੋ ਗਈ ਢਿਮਗੜੇ ਕੋ ਗਈ। ਤੂੰ ਗੱਲ ਤਾਂ ਇਹ ਹੈ ਕਿ ਆਈਸੋਲੇਟਡ ਇੰਸੀਡੈਂਟ ਦੇ ਉੱਤੇ ਜਿਹੜਾ ਆ ਕੋਈ ਤੇ ਬੰਦਾ ਪੁਲਿਸ ਕੋਲ ਜਾਂਦਾ, ਤੂੰ ਕਈ ਵਾਰੀ ਉਹਨੇ ਤੇਰਾ ਰੇਪ ਕੀਤਾ ਤੇ ਤੂੰ ਕਈ ਵਾਰੀ ਜਿਹੜਾ ਹੈਗਾ ਆ ਘੁੰਮਦੀ ਫਿਰਦੀ ਰਹੀ ਤੇ ਕਦੀ ਕਿਸੇ ਨੂੰ ਦੱਸਣ ਚੱਲ ਗਈ ਕਦੀ ਕਿਸੇ ਨੂੰ। ਮੀਨਿੰਗ ਦੇਅਰ ਬਾਈ ਕਿ ਜੋ ਐਕਟ ਐਂਡ ਕੰਡਕਟ ਲੱਗਦਾ ਉਹ ਕਹਿੰਦੀ ਸੀ ਵੀ ਭਾਈ ਤੁਹਾਡਾ ਕੰਮ ਹੋਇਆ ਕਿ ਨਹੀਂ ਹੋਇਆ, ਮੈਂ ਤਾਂ ਮੁਸੀਬਤ ਚ ਪੈ ਗਈ ਮੇਰੇ ਪੈਸੇ ਫੜਾਓ
1: ਜੀ।
0: ਹਾਂਜੀ
1: ਜੀ
0: ਉਹ ਗੱਲ ਲੈਣ ਦੇਣ ਤੋਂ ਹੀ ਕੰਮ ਉਹਨੇ ਹੋ ਗਿਆ ਆ ਜੀ, ਹੋਰ ਤਾਂ ਕੋਈ ਗੱਲ ਨੀ ਜੀ
1: ਬਿਲਕੁਲ ਹੈ ਜੀ।
0: ਪ੍ਰਗਟ ਸਿੰਘ ਵਧਾਈ ਦੇ ਪਾਤਰ ਆ ਜੀ, ਉਹਨਾਂ ਦੇ ਉੱਤੇ ਗੁਣਾ ਪਿਆ ਤੇ ਉਹ ਕਹਿੰਦੇ ਨੀ ਸਾਹਿਬ ਹੱਥ ਵਡਿਆਈਆਂ ਜਿਸ ਭਾਏ ਤਿਸਦੇ
1: ਜੀ,
0: ਸੋ ਇਸ ਕਰਕੇ ਪ੍ਰਗਟ ਸਿੰਘ ਹੋਣਾ ਦੇ ਸਿਰ ਤੇ ਤਾਜ ਜਿਹੜਾ ਆ ਉਹ ਰੱਖਿਆ ਗਿਆ ਜੀ ਪ੍ਰਧਾਨਗੀ ਦਾ।
1: ਕੱਲ ਮੈਂ ਉਹਨਾਂ ਦੀ ਸ਼ਾਇਦ ਕੋਈ ਪ੍ਰੋਗਰਾਮ ਕਰਾਇਆ ਗਿਆ ਸੀ ਉਹਨਾਂ ਦੇ ਨਾਲ, ਡਾਕਟਰ ਦਲਜੀਤ ਸਿੰਘ ਅਕਾਲੀ ਦਲ ਤੋਂ ਬੈਠੇ ਸੀ ਚੇਅਰ ਦੇ ਉੱਤੇ ਤੇ ਕੁਝ ਸ਼ਾਇਦ ਸਵਾਲ ਜਵਾਬ ਆਪਸ ਦੇ ਵਿੱਚ ਫੰਕਸ਼ਨ ਸੀਗਾ ਕੋਈ ਉੱਥੇ ਤੇ ਕਾਫੀ ਚਰਚਾ ਉਹਦੇ ਵਿੱਚ ਹੋਈ ਹੈ ਤੇ
0: ਪ੍ਰਗਟ ਸਿੰਘ ਨੇ ਕਰਾਇਆ ਸੀ ਜੀ, ਉਹਦੇ ਵਿੱਚ ਪੰਜਾਬ ਬਾਰੇ ਪੁੱਛ ਰਹੇ ਸੀ ਜੀ
1: ਲਾਜਵਾਬ
0: ਜੀ ਬਹੁਤ ਲਾਜਵਾਬ ਬਹੁਤ ਲਾਜਵਾਬ ਜੀ
1: ਜੀ
0: ਤੇ ਉਹਨਾਂ ਨੇ ਤਾਂ ਇਹ ਗੱਲ ਕਹੀ ਕਿ ਭਾਈ ਆਪਾਂ ਮਤਲਬ ਜਿਹੜਾ ਹੈਗਾ ਆ ਇਹ ਸੋਚਦੇ ਵੋਟਰ ਜਿਹੜਾ ਆ ਸਾਨੂੰ ਭੇਦ ਨੀ ਦਿੰਦਾ ਪਿਆ
1: ਜੀ,
0: ਅਸਲ ਆਪਾਂ ਮਤਲਬ ਜਿਹੜੇ ਹੈਗੇ ਪੋਲੀਟੀਕਲ ਲੀਡਰ ਜਿਹੜੇ ਆ ਉਹਨਾਂ ਨੇ ਵੋਟਰਾਂ ਲਈ ਕੀ ਕੀਤਾ
1: ਜੀ,
0: ਇਸ ਐਂਗਲ ਨਾਲ ਸੋਚਿਆ ਜੀ
1: ਜੀ,
0: ਉਹਨਾਂ ਨੇ ਮਾਝੇ ਨੂੰ ਖਾਸ ਕਰਕੇ ਫੋਕਸ ਕਰਕੇ ਬਹੁਤ ਕੁਛ ਦੱਸਿਆ ਜੀ। ਪਰ ਇੱਕ ਗੱਲ ਜਿਹੜੀ ਹੈਗੀ ਆ ਪ੍ਰਗਟ ਸਿੰਘ ਆਪਣੇ ਗੁਣਾਂ ਦੇ ਨਾਲ ਹੀ ਜਿਹੜਾ ਆ ਪ੍ਰਗਟ ਬਣਦਾ, ਕਿਉਂਕਿ ਉਹਨਾਂ ਨੇ ਜਿਹੜੀ ਉੱਥੇ ਗੱਲ ਕਹੀ ਨਾ ਜੀ ਉਹਨਾਂ ਨੇ ਜਿਹੜਾ ਆ ਭੇਜੇ ਬੀਜੇਪੀ ਨੂੰ ਕਿਹਾ ਤੇ ਨਾਲ ਉਹ ਕਹਿੰਦੇ ਵਿੱਚੇ ਬੀਜੇਪੀ ਕਾਂਗਰਸ ਸਾਰੀਆਂ ਪਾਰਟੀਆਂ ਦਾ ਇੱਕੋ ਹੀ ਹਾਲ ਹੈਗਾ ਜੀ ਵਿੱਚੇ ਅਕਾਲੀ ਦਲ
1: ਦਰੁਸਤ ਹੈ ਜੀ।
0: ਔਰ ਉਹਨਾਂ ਦਾ ਉਹਨਾਂ ਦੀਆਂ ਭਾਸ਼ਣ ਜਿਹੜਾ ਹੈਗਾ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ ਗਿਆ ਔਰ ਗਰਾਊਂਡ ਰਿਐਲਿਟੀ ਸੀ ਕਿ ਅਸੀਂ ਲੋਕਾਂ ਜਿਹੜੇ ਲੀਡਰ ਲੋਕ ਆ ਉਹਨਾਂ ਦਾ ਜਨਤਾ ਨਾਲ ਗੈਪ ਹੀ ਇੰਨਾ ਆ ਗਿਆ ਆ ਕਿ ਅਸੀਂ ਮੁੱਦਿਆਂ ਤੇ ਧਿਆਨ ਨਹੀਂ ਦਿੰਦੇ ਹੈਗੇ ਤੇ ਜਨਤਾ ਨਾਲ ਸਾਡਾ ਫਿਰ ਟੋਟ ਗੈਪ ਪੈ ਗਿਆ ਜੀ, ਤੇ ਗਰਾਊਂਡ ਰਿਐਲਿਟੀ ਇਹ ਆ ਕਿ ਅਸੀਂ ਗਰਾਊਂਡ ਤੇ ਕੰਮ ਹੀ ਕੋਈ ਨੀ ਕੀਤਾ
1: ਜੀ ਬਿਲਕੁਲ।
0: ਹਾਂਜੀ ਸਰ
1: ਜੀ
0: ਮੇਰੇ ਖਿਆਲ ਦੱਸੋ ਜੀ ਕਿਹੜੀ ਖਬਰ ਹੈਗੀ ਹੈਗੀ ਆ,
1: ਨਹੀਂ ਆਪਾਂ ਕਰ ਲਈਆਂ ਕੰਪਲੀਟ, ਜੇ ਤੁਹਾਡੇ ਵੱਲੋਂ ਕੋਈ ਹੈ ਤਾਂ ਜਰੂਰ ਸਾਂਝੀ ਕਰ ਦਿਓ, ਕੋਈ ਨਵੀਂ ਹੈ ਤਾਂ।
0: ਐਸ ਆਈ ਆਰ ਤੇ ਦੱਸ ਦਿੰਨੇ ਹੈਗੇ ਸਰ, ਐਸ ਆਈ ਆਰ ਤੇ ਜਿਹੜਾ ਹੈਗਾ ਨਾ ਜੀ ਮੈਨੂੰ ਲੱਗਦਾ ਹੈਗਾ ਆ ਕਿ ਹੁਣ ਕੋਈ ਪ੍ਰੋਸੈਸ ਜਿਹੜੀ ਹੈਗੀ ਆ ਜਾਂ ਤਾਂ ਇਹਦੇ ਤੇ ਰੋਕ ਲੱਗੂਗੀ ਜੀ,
1: ਤੇ
0: ਜਾਂ ਜਿਹੜੀ ਹੈਗੀ ਕੋਈ ਅਲਟਰਨੇਟਿਵ ਜਿਹੜੀ ਹੈਗੀ ਆ ਉਹ ਦੇਣਗੇ ਜੀ
1: ਜੀ
0: ਰਸਤਾ ਜਿਹੜਾ ਹੈਗਾ ਆਖਰ ਤਾਂ, ਪਰ ਹੁਣ ਜਿਹੜਾ ਆ ਅੱਜ ਜਿਹੜਾ ਆ ਸਟੇਜ ਚੀਜ਼ ਦੇ ਉੱਤੇ ਜਿਹੜਾ ਹੈਗਾ ਵੀ ਉਹਦੀ ਸਰਵਿਸ ਤੇ ਸਟੇ ਜਾਂ ਉਹਦੇ ਤੇ ਖਿਲਾਫ਼ ਕਾਰਵਾਈ ਦਾ ਜਿਹੜੇ ਇੰਟਰਮ ਆਰਡਰ ਮੰਗਦੇ ਸੀ ਜੀ,
1: ਜੀ
0: ਉਹ ਤਾਂ ਸੁਪਰੀਮ ਕੋਰਟ ਨੇ ਦੇਣ ਤੋਂ ਇਨਕਾਰ ਕਰ ਦਿੱਤਾ ਜੀ।
1: ਜੀ
0: ਬਾਕੀ ਹੁਣ ਦੇਖਦੇ ਹੈਗੇ ਜੀ ਵੀ ਉੱਥੇ ਜਿਹੜਾ ਆ ਵੀ ਇਲੈਕਸ਼ਨ ਕਮਿਸ਼ਨ ਜਿਹੜਾ ਆ ਉਹ ਸੁਪਰੀਮ ਕੋਰਟ ਨੂੰ ਕਿੱਦਾਂ ਸੈਟੀਸਫਾਈ ਕਰਕੇ ਜਾਂਦਾ ਹੈਗਾ ਹੈ ਜੀ।
1: ਬਿਲਕੁਲ ਹੈ ਜੀ। ਤੇ ਸਾਇੰਸ ਸਾਹਿਬ ਆਖਰ
0: ਕੀ
1: ਦੇ
0: ਗੱਲ
1: ਵਿੱਚ ਇੱਕ
0: ਜੀ?
1: ਟਿੱਪਣੀ ਹੋਰ ਲਵਾਂਗਾ ਜਾਂਦੇ ਜਾਂਦੇ, ਜਿਵੇਂ ਕਿ ਮੈਂ ਖਬਰ ਕੀਤੀ ਸੀ ਤੁਹਾਨੂੰ ਲੈਣ ਤੋਂ ਪਹਿਲਾਂ, ਏਅਰ ਮਾਰਸ਼ਲ ਜਿਹੜਾ ਸੋਰੀ ਏਅਰ ਚੀਫ ਜਿਹੜੇ ਮਾਰਸ਼ਲ ਨੇ ਏਪੀ ਸਿੰਘ, ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਚਲੋ 8 ਅਕਤੂਬਰ ਨੂੰ ਹਵਾਈ ਸੈਨਾ ਦਾ ਦਿਵਸ ਹੁੰਦਾ ਹੈ, ਉਹ ਵੱਡੇ ਪੱਧਰ ਦੇ ਉੱਤੇ ਮਨਾਇਆ ਜਾਣਾ ਹੈ, ਤੇ ਉਹਦੇ ਵਿੱਚ ਉਸ ਤੋਂ ਪਹਿਲਾਂ ਉਹਨਾਂ ਨੇ ਵਾਈਟ ਦਿੱਤੀ ਹੈ ਕਿ ਘੱਟੋ ਘੱਟ ਨਹੀਂ ਦੇਸ਼ ਨੂੰ ਹਰ ਸਾਲ 35 ਤੋਂ 40 ਜਹਾਜ਼ ਜਿਹੜੇ ਚਾਹੀਦੇ ਨੇ। ਤੇ ਵੈਸੇ ਇਹ ਖਬਰਾਂ ਦੇ ਵਿੱਚ ਤਾਂ ਚਲੋ ਫਿਕਰ ਨਹੀਂ ਜਤਾਇਆ ਉਹਨਾਂ ਨੇ ਉਸ ਹਿਸਾਬ ਦੇ ਨਾਲ, ਚਲੋ ਇੱਕ ਪੋਸਟ ਦੇ ਉੱਤੇ ਨੇ ਉਦਾਂ ਉਹ ਆਪਣਾ ਬਿਆਨ ਵੀ ਨਹੀਂ ਦੇ ਸਕਦੇ, ਪਰ ਸਮਝਣ ਦੀ ਇਹਦੇ ਵਿੱਚ ਜ਼ਰੂਰਤ ਜ਼ਰੂਰ ਹੈ। ਜਿਵੇਂ ਕਿ ਪਾਕਿਸਤਾਨ ਵੀ ਚਾਈਨਾ ਤੋਂ ਜਿਹੜਾ ਐਡਵਾਂਸ ਟੈਕਨੋਲੋਜੀ ਲੈ ਰਿਹਾ, ਭਾਰਤ ਵੀ ਆਪਣੀ ਜਿਹੜੀ ਚਲੋ ਕੋਸ਼ਿਸ਼ ਕਰਦਾ ਹੈ, ਜਿਹੜੀਆਂ ਚਾਹੇ ਉਹ ਫਰਾਂਸ ਹੈ ਚਾਹੇ ਉਹ ਰੂਸ ਹੈ ਤੇ ਚਾਹੇ ਅਮਰੀਕਾ ਜਿਨ੍ਹਾਂ ਦੇ ਨਾਲ ਇੰਗਲੈਂਡ ਹੈ ਉਹਨਾਂ ਦੀ ਡੀਲ ਹੈ, ਤੇ ਉਹ ਤਾਂ ਚਲੋ ਜਿਹੜੀਆਂ ਆਪਣੀਆਂ ਟੈਕਨੋਲੋਜੀ ਜਿਹੜੀ ਵਰਤ ਲਈ ਹੈ ਉਹ ਆਪਣੇ ਕੋਲ ਨਵੀਂ ਟੈਕਨੋਲੋਜੀ ਰੱਖਦੇ ਆ ਤੇ ਪੁਰਾਣੀ ਟੈਕਨੋਲੋਜੀ ਨੂੰ ਵੇਚਣ ਦੀ ਕੋਸ਼ਿਸ਼ ਕਰਦੇ ਆ, ਲੋਕਾਂ ਨੂੰ ਵੰਡਦੇ ਆ ਭਾਈ ਤੁਸੀਂ ਹੁਣ ਸਾਂਭੋ ਤੇ ਸਾਡੇ ਅਸੀਂ ਉਹਦੇ ਤੋਂ ਉੱਪਰਲੀ ਚੀਜ਼ ਰੱਖ ਲਈ ਹੈ। ਤੇ ਇਸ ਤਰ੍ਹਾਂ ਫਿਰ ਭਾਰਤ ਦੇ ਵਿੱਚ ਵੀ ਜਿਹੜੀ ਚੀਜ਼ ਹੈ ਜੀ ਉਹ ਕਿਵੇਂ ਦੇਖਦੇ ਹੋ ਸੈਣੀ ਸਾਹਿਬ, 35 ਤੋਂ 40 ਲੜਾਕੂ ਜਹਾਜ਼ ਹਰ ਸਾਲ ਦੇ ਵਿੱਚ ਚਾਹੀਦੇ ਆ, ਪਰ ਮੋਦੀ ਸਾਹਿਬ ਜਾਂ ਸ਼ਾਹ ਹੁਣੀ ਤਾਂ ਦਾਅਵੇ ਵੱਡੇ ਵੱਡੇ ਕਰੀ ਜਾਂਦੇ ਆ।
0: ਪਰ ਸਾਹਿਬ ਇਹਦੇ ਤੇ ਤਾਂ ਕਮੇਟੀ ਬਣਨੀ ਚਾਹੀਦੀ ਹੈਗੀ ਆ, ਜਹਾਜ਼ ਇਹਨਾਂ ਨੇ ਕਰਨੇ ਕੀ ਆ ਜੀ।
1: ਜੀ
0: ਗੱਲ ਤਾਂ ਇਹ ਹੈਗੀ ਆ ਕਿ ਹੁਣ ਤਾਂ ਜਿਹੜਾ ਆ ਰੁੱਖ ਬਦਲ ਗਿਆ ਜੰਗ ਦਾ,
1: ਪਰ ਜਦੋਂ ਦਾ ਸੈਣੀ ਸਾਹਿਬ ਵਰਲਡ ਵਾਰ ਟੂ ਹੋਈ ਆ ਉਸ ਤੋਂ ਬਾਅਦ ਦੇਖੋ ਹਰ ਮੁਲਕ ਨੇ ਉਹ ਚੀਜ਼ ਤੋਂ ਸਿੱਖਿਆ ਕਿ ਸਾਡੇ ਕੋਲ ਵੱਧ ਤੋਂ ਵੱਧ ਅਸਲਾ ਜਾਂ ਉਹਦੇ ਉੱਤੇ ਪੈਸਾ ਜਿਹੜਾ ਵੱਧ ਤੋਂ ਵੱਧ ਇਨਵੈਸਟ ਕਰ ਰਿਹਾ ਪਿਛਲੇ ਸਮਿਆਂ ਦੇ ਵਿੱਚ ਜਦੋਂ ਦੀਆਂ ਜੰਗਾਂ ਹੋਰ ਮੁਹਾਰ ਚੱਲੀ ਹੈ, ਉਸ ਤੋਂ ਬਾਅਦ ਵੀ ਬਹੁਤ ਸਾਰੇ ਦੇਸ਼ਾਂ ਨੇ ਆਪਣੀ ਜਿਹੜੀ ਸਿਕਿਉਰਿਟੀ ਹੈ ਉਹਦੇ ਉੱਤੇ ਬਹੁਤ ਪੈਸਾ ਅਰਬਾਂ ਖਰਬਾਂ ਜਿਹੜਾ ਡਾਲਰਾਂ ਦੇ ਹਿਸਾਬ ਦੇ ਨਾਲ ਲਾ ਰਹੇ ਨੇ ਜੀ ਵੱਖਰੇ ਵੱਖਰੇ ਮੁਲਕ, ਤੇ ਉਹਨੂੰ ਕਿਵੇਂ ਦੇਖਦੇ ਹੋ?
0: ਪਰ ਸਾਹਿਬ ਮੇਰੀ ਬੇਨਤੀ ਇਹੀ ਆ, ਮੈਂ ਇਹ ਤੇ ਹੀ ਆਣ ਰਿਹਾ ਸੀਗਾ, ਇੱਕ ਨਾ ਚਾਂਦਨੀ ਚੌਂਕ ਚੌਂਕ ਟੂ ਚਾਈਨਾ ਇੱਕ ਫਿਲਮ ਸੀ ਜੀ ਅਕਸ਼ੇ ਕੁਮਾਰ ਦੀ, ਉਹਦਾ ਇੱਕ ਡਾਇਲੋਗ ਬੜਾ ਵਧੀਆ ਜੀ। ਉਹ ਕਹਿੰਦਾ ਜੀ ਕਿ ਮੈਨੂੰ ਉਸ 1000 ਮੂਵ ਤੋਂ ਖਤਰਾ ਨਹੀਂ ਗਾ ਜਿਹਦੀ ਪ੍ਰੈਕਟਿਸ ਤੂੰ ਇੱਕ ਵਾਰੀ ਕੀਤੀ ਆ।
1: ਕਿਆ ਬਾਤ ਹੈ ਜੀ,
0: ਮੈਨੂੰ ਉਸ ਇੱਕ ਮੂਵ ਤੋਂ ਖਤਰਾ ਆ ਜਿਹਦੀ ਪ੍ਰੈਕਟਿਸ ਤੂੰ 1000 ਵਾਰ ਕੀਤੀ ਆ ਜੀ।
1: ਵਾਹ ਜੀ ਵਾਹ।
0: ਇਰਾਨ ਨੇ ਆਪਣੀ ਸਟਰੈਂਥ ਕਿੱਥੇ ਜਿਹੜੀ ਆ ਜੀ ਮਿਜ਼ਾਈਲ ਟੈਕਨੋਲੋਜੀ ਤੇ ਕੰਮ ਕੀਤਾ, ਮਿਜ਼ਾਈਲ ਇਦਾਂ ਦੀਆਂ ਬਣਾ ਲਈਆਂ ਜੀ ਕਿ ਮਿਜ਼ਾਈਲ ਦੇ ਨਾਲ ਹੀ ਜਿਹੜਾ ਹੈਗਾ ਆ ਕਿ ਉਹ ਫਟੇ ਚੱਗੀ ਜਾਂਦਾ ਜੀ।
1: ਬਿਲਕੁਲ ਹੈ ਜੀ।
0: ਇਸੇ ਤਰੀਕੇ ਨਾਲ ਤੁਸੀਂ ਯੂਕਰੇਨ ਨੇ ਜਿਹੜਾ ਆ ਡਰੋਨ ਦੇ ਉੱਤੇ ਕਿੰਨਾ ਕੰਮ ਕਰ ਲਿਆ ਕਿ ਉਹਨੇ ਰਸ਼ੀਆ ਦੇ ਨਾਲ ਜਿਹੜਾ ਹੈਗਾ ਤੋਬਾ ਤੋਬਾ ਕਰਾਈ ਹੈ।
1: ਬਿਲਕੁਲ, ਉਹਨਾਂ ਦਾ ਤੋੜ ਹੈਗਾ ਉਹਨਾਂ ਕੋਲ ਜੀ।
0: ਇੱਕ ਹਾਂਜੀ, ਇੱਕ ਏਅਰਪਲੇਨ ਦਾ ਜਿਹੜਾ ਹੈਗਾ ਖਰਚਾ ਤੇ ਇੱਕ ਡਰੋਨ ਦਾ ਖਰਚਾ ਜਿਹੜਾ ਹੈਗਾ ਆ ਵੀ 10,000 ਗੁਣਾ ਦਾ ਫਰਕ ਹੋਏਗਾ।
1: ਬਿਲਕੁਲ ਹੈ ਜੀ।
0: ਸੋ ਇਸ ਕਰਕੇ ਇਹਦੇ ਤੇ ਬਕਾਇਦਾ ਤੌਰ ਤੇ ਜਹਾਜ਼ ਜਿਹੜੇ ਹੈਗੇ ਅੱਗੇ ਜਿਹੜਾ ਮੈਂ ਮਤਲਬ ਇਹ ਗੱਲ ਕਿਉਂ ਕਹਿ ਰਿਹਾ
1: ਜੀ,
0: ਇਹ ਇਸ ਕਰਕੇ ਕਹਿ ਰਿਹਾ ਕਿ ਆਪਰੇਸ਼ਨ ਸੰਧੂਰ ਦੇ ਵਿੱਚ ਸਾਡੇ ਜਹਾਜ਼ ਜਿਹੜੇ ਹੈਗੇ ਆ ਉਹਦੇ ਬਾਰੇ ਚਰਚੇ ਹੁੰਦੇ ਰਹੇ ਆ, ਸਾਨੂੰ ਨੀ ਪਤਾ ਕੀ ਸੱਚ ਕੀ ਝੂਠ, ਨਾ ਸਾਡੀ ਸਰਕਾਰ ਨੇ ਦੱਸਿਆ ਜੀ। ਪਾਕਿਸਤਾਨੀ ਦਾਅਵੇ ਕਈ ਜਿਹੜੇ ਹੈਗੇ ਆ ਉਹਨਾਂ ਦੀ ਮੰਨੀਏ ਜਾਂ ਇੰਟਰਨੈਸ਼ਨਲ ਮਾਰਕੀਟ ਨੂੰ ਦੇਖੀਏ
1: ਜੀ,
0: ਕਿ ਉਹ ਤਾਂ ਕਹਿੰਦੇ ਜੀ ਵੀ ਅਸੀਂ ਰਫੇਲ ਜਿਹੜਾ ਆ ਉਹਨੂੰ ਵੀ ਹਿੱਟ ਕੀਤਾ
1: ਜੀ,
0: ਜਦ ਕਿ ਰਫੇਲ ਦੀ ਜਿਹੜੀ ਆ ਕੁਆਲਿਟੀ 2500 ਕਰੋੜ ਦਾ ਜਹਾਜ਼ ਜਿਹਦੀ ਕੁਆਲਿਟੀ ਇਹ ਸੀ ਵੀ ਉਹਦੇ ਤੇ ਜਿਹੜਾ ਆ ਕੋਈ ਉਹ ਰਡਾਰ ਤੇ ਆਉਂਦਾ ਨਹੀਂ ਜੀ, ਕੋਈ ਕਿਸੇ ਤਰੀਕੇ ਨਾਲ ਹੈ ਜੀ, ਤੇ ਉਹਨੂੰ ਕੋਈ ਵੈਪਨ ਹਿੱਟ ਨਹੀਂ ਕਰ ਸਕਦਾ, ਉਹ ਇੰਨਾ ਜ਼ਿਆਦਾ ਜ਼ਬਰਦਸਤ ਸੀ ਜੀ, ਉਹ ਵੀ ਹਿੱਟ ਹੋ ਗਿਆ ਜੀ, ਤੇ ਦੈਟ ਉਹ ਕਿਉਂਕਿ ਆਪਾਂ ਸਰਕਾਰ ਨੇ ਤਾਂ ਨੀ ਮੰਨੀ ਨਾ ਦੱਸਿਆ ਹੀ ਨੀ ਉਹਨਾਂ ਨੇ ਕੁਛ, ਪਰ ਉਹ ਤੋਂ ਜਦੋਂ ਪਾਕਿਸਤਾਨ ਦੀ ਸਟੇਟਮੈਂਟ ਆਈ ਉਹ ਤੋਂ ਬਾਅਦ ਰਫੇਲ ਕੰਪਨੀ ਦੇ ਸ਼ੇਅਰ ਜਿਸ ਤਰੀਕੇ ਨਾਲ ਡਿੱਗੇ ਸੀ ਉਹ ਤੋਂ ਲੱਗਦਾ ਵੀ ਗੱਲ ਦੇ ਵਿੱਚ ਕੋਈ ਮਾੜੀ ਮੋਟੀ ਸੱਚਾਈ ਜ਼ਰੂਰ ਹੈਗੀ ਆ ਜੀ। ਬੜੇ ਮਹੀਨਿਆਂ ਬਾਅਦ ਜਿਹੜਾ ਹੈਗਾ ਆ ਜਾ ਕੇ ਇਹਨਾਂ ਨੇ ਇੰਨੀ ਗੱਲ ਜ਼ਰੂਰ ਮੰਨੀ ਸੀ ਕਿ ਭਾਈ ਕੋਲੇਟਰਲ ਡੈਮੇਜ ਹੁੰਦੇ ਆ ਵੀ ਲੜਾਈ ਦੇ ਵਿੱਚ, ਇਹ ਹੈਗਾ ਆ ਵੀ ਜੇ 4 ਅਸੀਂ ਉਹਨਾਂ ਦੇ ਮਾਰੇ 2 ਸਾਡੇ ਵੀ ਮਰ ਰਹੇ ਆ ਇਹ ਤੈਅ ਆ,
1: ਹੈ
0: ਜੀ ਉਹ ਬੜੀ ਵੱਡੀ ਸਕਸੈਸ ਹੋਊਗੀ ਜੇ ਅਸੀਂ ਆਪਣੇ ਨੁਕਸਾਨ ਨੂੰ ਤੂੰ ਬਚਾ ਲਈ ਹੈ ਜੀ।
1: ਨਾਲੇ ਇਹਨਾਂ ਜਿੱਦਾਂ ਦੇ ਵਿੱਚ ਸੈਂਸ ਇਹ ਵੀ ਆ ਨਾ ਕਿ ਬਹੁਤ ਸਾਰੇ ਜਿਹੜੇ ਐਡਵਾਂਸ ਮੁਲਕ ਨੇ ਆਪਣੀ ਟੈਕਨੀਕ ਨੂੰ ਵੀ ਉਹ ਇੱਕ ਪ੍ਰਯੋਗ ਦੇ ਤਰ੍ਹਾਂ ਵੀ ਵਰਤ ਲੈਂਦੇ ਆ ਕਿ ਇਹਦੇ ਨੁਕਸਾਨ ਕੀ ਜਾਂ ਇਹ ਚੰਗੀ ਤਰ੍ਹਾਂ ਕੰਮ ਕਰਦਾ, ਉਹ ਵੀ ਚੀਜ਼ਾਂ ਨਾਲ ਨਾਲ ਪਰਖਦੇ ਨੇ ਜੀ ਕਿੱਥੇ ਕੁ ਤੱਕ ਵਧੀਆ ਰਿਹਾ ਜੀ।
0: ਦੇਖੋ ਟੈਕਨੋਲੋਜੀ ਤਾਂ ਜਿਹੜਾ ਆ ਕਿੱਥੇ ਤੱਕ ਹੈਗੀ ਆ ਜੀ, ਉਹਨਾਂ ਨੇ ਤਾਂ ਚਾਈਨਾ ਨੇ ਜਿਹੜਾ ਆ ਇਰਾਨ ਨੂੰ ਇਹੀ ਗੱਲ ਕਹੀ ਸੀ, ਰਸ਼ੀਆ ਨੇ ਵੀ ਤੁਹਾਨੂੰ ਸਪੇਸ ਦੇ ਵਿੱਚ ਹੀ ਜਿਹੜਾ ਆ ਇੱਕ ਏਦਾਂ ਦਾ ਜਿਹੜਾ ਆ ਉਹ ਬਣਾ ਦੇਵਾਂਗੇ, ਇਕਲੋ ਮੈਗਨੈਟਿਕ ਫੀਲਡ ਜਿਹੜਾ ਆ ਉਹ ਬਣ ਜਾਏਗਾ, ਵੀ ਜੇ ਕੋਈ ਜਹਾਜ਼ ਵਗੈਰਾ ਆਉਂਦਾ ਹੈਗਾ ਆ ਉਹ ਆਪਣੇ ਆਪ ਹੀ ਜਿਹੜਾ ਆ ਖਤਮ ਹੋ ਜਾਏਗਾ ਜੀ, ਵੀ ਉਹਨਾਂ ਦਾ ਸਪੇਸ ਜਿਹੜਾ ਆ ਉਹ ਫ੍ਰੀ ਟੂ ਡੇਂਜਰ ਕਰ ਦੇਣਾ ਸੀ ਅਗਲਿਆਂ ਨੇ ਜੀ। ਕਿੰਨੀ ਟੈਕਨੋਲੋਜੀ ਐਡਵਾਂਸ ਆ ਗਈ ਹੈ ਜੀ ਕਿ ਧਰਤੀ ਦੇ ਉੱਪਰ ਵੀ ਜਿਹੜਾ ਹੈਗਾ ਸਪੇਸ ਦੇ ਵਿੱਚ ਆਪਾਂ ਜਿਹੜਾ ਮੈਗਨੈਟਿਕ ਫੀਲਡ ਜਿਹੜਾ ਆ ਬਣਾ ਦੇ ਵਿੱਚ ਕਾਮਯਾਬ ਹੋ ਗਏ, ਬਿਲਕੁਲ ਉਹਦੇ ਨਾਲ ਜਿਹੜਾ ਆ ਆਪਣੀ ਸੁਰੱਖਿਆ ਕੀਤੀ ਜਾ ਸਕਦੀ ਆ। ਸਵਾਲ ਫੇਰ ਉੱਥੇ ਆਉਂਦਾ ਹੈਗਾ ਆ ਜੀ ਕਿ ਤੁਹਾਡੇ ਦੇਸ਼ ਦੀ ਸਟਰੈਂਥ ਕੀ ਆ, ਤੁਸੀਂ ਕਿੱਥੇ ਫੋਕਸ ਕਰਨਾ ਆ, ਤੁਸੀਂ ਉਹ ਕਿਹੜਾ ਮੂਵ ਆ ਜਿਹੜਾ ਇੱਕ ਮੂਵ ਜਿਹਦੇ ਨਾਲ ਹਜ਼ਾਰ ਵਾਰ ਪ੍ਰੈਕਟਿਸ ਕਰਕੇ ਤੇ ਉਹਦੇ ਨਾਲ ਕਿਲਿੰਗ ਮੂਵ ਬਣਾਉਣਾ ਉਹਨੂੰ ਜੀ। ਸੋ ਇਸ ਕਰਕੇ ਹਾਂਜੀ ਤੁਸੀਂ ਅੱਜ ਕੱਲ ਲੜਾਈ ਦੀ ਕੋਸਟ ਵੀ ਤਾਂ ਦੇਖਣੀ ਆ ਨਾ, ਵੈਪਨ ਦੀ ਕੋਸਟ ਵੀ ਦੇਖਣੀ ਆ, ਵੈਪਨ ਦਾ ਅਲਟਰਨੇਟਿਵ ਵੀ ਤਾਂ ਦੇਖਣਾ ਜੀ ਵੀ ਇਹਦਾ ਅਲਟਰਨੇਟਿਵ ਹੋਰ ਕੀ ਹੋ ਸਕਦਾ ਹੈਗਾ ਆ ਜੀ। ਇੱਕ 10,000 ਦੀ ਚੀਜ਼ ਆਪਾਂ ਖਰਚ ਕਰਕੇ ਉਹ ਕੰਮ ਕਰਾ ਰਹੇ ਹੈਗੇ ਆ, ਤੇ ਜੇ ਉਹ ਡੈਮੇਜ ਹੋ ਜਾਂਦੀ 10,000 ਦਾ ਨੁਕਸਾਨ ਹੁੰਦਾ ਆ, ਜੇ 100 ਰੁਪਏ ਵਾਲੀ ਚੀਜ਼ ਜਿਹੜੀ ਉਹੀ ਕੰਮ ਕਰੇ ਆਉਂਦੀ ਆ ਜੀ, ਤੇ ਫੇਰ ਆਪਾਂ ਕਿਉਂ ਨਾ ਉੱਤੇ ਜਿਹੜਾ ਜ਼ੋਰ ਦਈਏ ਜੀ। ਤੇ ਆਪਾਂ ਦੇਖਿਆ ਹੀ ਆ ਜੀ ਓਪਰੇਸ਼ਨ ਸੰਧੂਰ ਦੇ ਵਿੱਚ ਸਾਨੂੰ ਕਈ ਦਿਨ ਜਿਹੜਾ ਹੈਗਾ ਸੁਪਨੇ ਪਾਈ ਰੱਖਿਆ ਉਹਨਾਂ ਦੇ ਡਰੋਨ ਤੇ ਡਰੋਨ ਡਰੋਨ ਤੇ ਡਰੋਨ ਆਉਂਦੇ ਰਹੇ ਜੀ। ਉਹ ਡਰੋਨ ਦੇਖੋ ਉੱਥੇ ਰਿਸਕ ਫੈਕਟਰ ਵੀ ਹੈਗਾ ਹੈ ਜੀ, ਜਹਾਜ਼ ਲੈ ਕੇ ਬੰਦਾ ਜਾਊਗਾ, ਮੈਨ ਪਾਵਰ ਜਿਹੜੀ ਹੁੰਦੀ ਉਹ ਵੀ ਲੱਗਦੀ ਹੈ ਜੀ,
1: ਤੇ
0: ਡੈਮੇਜ ਜਿਹੜਾ ਹੁੰਦਾ ਆ ਉਹ ਹਾਂਜੀ ਮੈਨੂਅਲ ਡੈਮੇਜ ਜਿਹੜਾ ਉਹਦੀ ਸੰਭਾਵਨਾ ਵਧੀ ਰਹਿੰਦੀ ਹੈ ਜੀ। ਸੋ ਕੋਈ ਇਹੋ ਜਿਹਾ ਕੰਮ ਕਰਨਾ ਚਾਹੀਦਾ ਆ ਜੀ, ਇੱਥੇ ਕਮੇਟੀ ਬਣੇ ਜੀ ਇੱਕ ਆਈਸੋਲੇਟਡ ਸਟੇਟਮੈਂਟ ਦੇ ਉੱਤੇ ਆਪਾਂ ਜਿਹੜਾ ਆ ਫੋਕਸ ਕਰਕੇ ਆਪਣੀ ਟਿੱਪਣੀ ਨਾ ਹੀ ਦਈਏ, ਕਿਉਂਕਿ ਆਪਾਂ ਏਡੇ ਵੱਡੇ ਐਕਸਪਰਟ ਤਾਂ ਹੈ ਨਹੀਂ ਗੇ ਜੀ ਡਿਫੈਂਸ ਦੇ ਮਾਮਲੇ ਚ ਜੀ।
1: ਜੀ ਭਾਰਤ ਸਾਹਿਬ ਥੈਂਕ ਯੂ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਨਾਲ ਜੁੜਨ ਲਈ।
0: ਥੈਂਕ ਯੂ ਜੀ, ਸ਼ੁਕਰੀਆ ਜੀ ਸਮਾਂ ਦੇਣ ਲਈ, ਧੰਨਵਾਦ ਸਾਰਿਆਂ ਦਾ, ਧੰਨਵਾਦ ਜੀ, ਗ੍ਰੇਟਫੁਲ ਸਰ, ਸ਼ੁਕਰੀਆ
1: ਜੀ। ਦੋਸਤੋ ਇਹ ਸਾਂ ਜੀ ਆਪਣੇ ਨਾਲ ਐਡਵੋਕੇਟ ਰਾਜ ਸੈਣੀ ਸਾਹਿਬ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਕੁਝ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਵੀ ਵੱਧਦੇ ਆ, ਤੇ ਜੇ ਤੁਸੀਂ ਮਨ ਦੇ ਵਿੱਚ ਕੋਈ ਗੱਲਬਾਤ ਆਉਂਦੀ ਹੈ ਤਾਂ ਜ਼ਰੂਰ ਕਰ ਸਕਦੇ ਹੋ, ਇਸੇ ਕਰਕੇ ਆਪਣੇ ਲਾਈਨਾਂ ਜਿਹੜੀਆਂ ਨੇ ਓਪਨ ਨੇ ਜੀ ਤੁਹਾਡੇ ਲਈ, +358 44 976 19 ਬਟ ਸਟੂਡੀਓ ਦਾ ਨੰਬਰ ਹੈ, ਤੇ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਤੇ ਚੰਦ ਦੀ ਗੱਲ ਹੋਈ ਆ ਉੱਥੋਂ ਵੀ ਜਿਹੜੀ ਕਾਲ ਕਰਕੇ ਮਿਲਾ ਕੇ ਤੇ ਆਪਣੀ ਗੱਲਬਾਤ ਜਿਹੜੀ ਹੈ ਆਪਣੇ ਜਜ਼ਬਾਤ ਜਿਹੜੇ ਨੇ ਸਾਂਝੇ ਕਰ ਸਕਦੇ ਹੋ ਜੀ। ਤੇ ਲੋ ਤਦ ਤੱਕ ਦੋਸਤੋ ਮੈਂ ਚੱਲਦਾ ਤੁਹਾਡੇ ਨਾਲ ਹੌਲੀ ਹੌਲੀ, ਆਪਾਂ ਮਜ਼ੇ ਮਜ਼ੇ ਨਾਲ ਹੋਰ ਗੱਲਾਂ ਬਾਤਾਂ ਕਰਦੇ ਹਾਂ ਨਾਲ, ਤੇ ਸਮਾਂ ਇਜਾਜ਼ਤ ਦੇਵੇਗਾ ਤੇ ਨਾਲ ਹਜੇ ਕਾਫੀ ਸਮਾਂ ਆਪਣੇ ਕੋਲ ਵੈਸੇ ਪਿਆ ਹੈ, ਤਕਰੀਬਨ 45 ਮਿੰਟ ਪਏ ਨੇ, 45 ਮਿੰਟ ਆਪਾਂ ਹੋਰ ਲਾਵਾਂਗੇ, ਗੱਲਬਾਤ ਤੁਹਾਨੂੰ ਨਵੀਂ ਵੀ ਸੁਣਾਵਾਂਗੇ ਕੋਈ ਨਾ ਕੋਈ। ਤੇ ਲੋ ਫਿਰ ਬਾਤ ਪਾਉਂਦੇ ਹਾਂ ਵਿਦੇਸ਼ੀ ਖਬਰਾਂ ਦੇ ਵੱਲ ਨੂੰ, ਥੋੜਾ ਜਿਹਾ ਚੱਲਦੇ ਹਾਂ ਫਰਾਂਸ ਦੀ ਗੱਲ ਚੱਲਦੇ ਹਾਂ, ਯੂਰਪ ਦੇ ਵਿੱਚ ਕੀ ਕੁਝ ਵਾਪਰ ਰਿਹਾ। ਫਰਾਂਸ ਦੀਆਂ ਸੜਕਾਂ ਦੇ ਉੱਤੇ ਜਿਹੜਾ ਉੱਤਰੇ ਨੇ ਜੈਨ ਜੀ ਜਿਹੜੀ ਹੈ, ਪ੍ਰਦਰਸ਼ਨਕਾਰੀਆਂ ਨੇ ਕਈ ਥਾਈਂ ਜਿਹੜੀ ਹੈ ਅੱਗ ਲਾਈ ਹੈ ਤੇ ਸਕੂਲ ਵੀ ਅੱਜ ਬੰਦ ਰਹੇ ਨੇ। ਫਰਾਂਸ ਦੇ ਵਿੱਚ ਸਿੱਖਿਆ ਪ੍ਰਣਾਲੀ ਦੇ ਵਿੱਚ ਸੁਧਾਰ, ਅਧਿਆਪਕਾਂ ਦੀ ਘਾਟ ਤੇ ਬਜਟ ਕਟੌਤੀ ਖਿਲਾਫ਼ ਸ਼ੁਰੂ ਹੋਇਆ ਜਿਹੜਾ ਸਕੂਲੀ ਵਿਦਿਆਰਥੀਆਂ ਦਾ ਵਿਰੋਧ ਪ੍ਰਦਰਸ਼ਨ ਪੂਰੇ ਦੇਸ਼ ਦੇ ਵਿੱਚ ਫੈਲ ਚੁੱਕਿਆ ਤੇ ਹਿੰਸਕ ਰੂਪ ਧਾਰਨ ਕਰਨ ਲੱਗ ਪਿਆ। ਰਾਸ਼ਟਰਪਤੀ ਇਮੈਨੁਅਲ ਮੈਕਰੋ ਜਿਹੜੇ ਨੇ ਉਹਨਾਂ ਦੀ ਸਰਕਾਰ ਦੇ ਲਈ ਜਿਹੜਾ ਪ੍ਰਦਰਸ਼ਨ ਹੈ ਵੱਡੀ ਚੁਣੌਤੀ ਬਣ ਰਿਹਾ। ਇਨ੍ਹਾਂ ਪ੍ਰਦਰਸ਼ਨਾਂ ਦੇ ਵਿੱਚ 3 ਲੱਖ ਤੋਂ ਵੱਧ ਲੋਕ ਜਿਹੜੇ ਨੇ ਸੜਕਾਂ ਦੇ ਉੱਤੇ ਉਤਰੇ ਹੈ ਤੇ ਦੇਸ਼ ਭਰ ਦੇ ਵਿੱਚ 500 ਤੋਂ ਵੱਧ ਹਾਈ ਸਕੂਲਾਂ ਨੂੰ ਪੂਰੀ ਤਰ੍ਹਾਂ ਬੰਦ ਕਰਕੇ ਰੱਖਿਆ। ਵਿਦਿਆਰਥੀਆਂ ਨੇ ਜਿਹੜਾ ਡਸਟਬੀਨ ਤੇ ਬੈਰੀਕੇਡਾਂ ਨੂੰ ਅੱਗ ਲਗਾਤੀ ਤੇ ਰਸਤੇ ਬੰਦ ਕਰ ਦਿੱਤੇ ਤੇ ਪੈਰਿਸ, ਮਾਰਸਈ, ਲੀਲ ਅਤੇ ਲਿਓਨ ਵਰਗੇ ਵੱਡੇ ਸ਼ਹਿਰਾਂ ਦੇ ਵਿੱਚ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਫਰੈਂਚ ਗ੍ਰਹਿ ਮੰਤਰਾਲੇ ਦੇ ਅਨੁਸਾਰ ਜਿਹੜਾ ਇਨ੍ਹਾਂ ਪ੍ਰਦਰਸ਼ਨਾਂ ਦੇ ਅਨੁਸਾਰ ਹਿੰਸਾ ਭੜਕਾਉਣ ਤੋਂ ਬਾਅਦ ਹੁਣ ਤੱਕ 5,000 ਦੇ ਲਗਭਗ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਨਾਬਾਲਗ ਨੇ ਤੇ ਝੜਪਾਂ ਦੇ ਦੌਰਾਨ 600 ਤੋਂ ਵੱਧ ਪੁਲਿਸ ਅਧਿਕਾਰੀ ਤੇ ਕਈ ਵਿਦਿਆਰਥੀ ਜ਼ਖਮੀ ਹੋਏ ਹੈ। ਪੁਲਿਸ ਦੇ ਦੁਆਰਾ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦੇ ਲਈ ਅਥਰੂ ਗੈਸ ਅਤੇ ਰਬੜ ਦੀਆਂ ਗੋਲੀਆਂ ਦਾ ਇਸਤੇਮਾਲ ਕੀਤਾ ਗਿਆ ਤੇ ਇਸੇ ਤੋਂ ਇਲਾਵਾ ਮਾਰਸਈ ਸ਼ਹਿਰ ਦੇ ਇੱਕ ਸਕੂਲ ਦੇ ਪ੍ਰਿੰਸੀਪਲ ਤੇ ਪੈਟਰੋਲ ਸੁੱਟਣ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਅੱਗ ਲਗਾਉਣ ਜਿਹੜਾ ਵਰਗੀਆਂ ਹਿੰਸਕ ਘਟਨਾਵਾਂ ਵੀ ਸਾਹਮਣੇ ਆਈਆਂ ਨੇ। ਇਨ੍ਹਾਂ ਪ੍ਰਦਰਸ਼ਨਾਂ ਦਾ ਮੁੱਖ ਕਾਰਨ ਮੈਕਰੋ ਜਿਹੜੀ ਸਰਕਾਰ ਹੈ ਦੁਆਰਾ ਪ੍ਰਸਤਾਵਿਤ 54 ਅਰਬ ਯੂਰੋ ਦੀ ਸਰਕਾਰੀ ਬਜਟ ਕਟੌਤੀ ਦੱਸਿਆ ਜਾ ਰਿਹਾ। ਵਿਦਿਆਰਥੀ ਚਾਹੁੰਦੇ ਨੇ ਕਿ ਸਿੱਖਿਆ ਦੇ ਖੇਤਰ ਦੇ ਵਿੱਚ ਬਜਟ ਦੇ ਵਿੱਚ ਹੋਈ ਇਸ ਕਟੌਤੀ ਨੂੰ ਵਾਪਸ ਲਿਆ ਜਾਵੇ ਤੇ ਐਜੂਕੇਸ਼ਨ ਸਿਸਟਮ ਨੂੰ ਸੁਧਾਰਿਆ ਜਾਵੇ। ਇਹ ਨੇ ਜੀ ਲੋਕ ਆਪਣੇ ਲਈ ਜਿਹੜਾ ਹੱਕਾਂ ਦੇ ਪ੍ਰਤੀ ਜਾਗਰੂਕ ਨੇ। ਦੇਖ ਲਓ 54 ਅਰਬ ਯੂਰੋ ਦਾ ਕੱਟ ਲਾਇਆ ਮੈਕਰੋ ਹੁਣਾਂ ਨੇ ਤੇ ਅਗਲੇ ਕਹਿੰਦੇ ਭਾਈ ਆਓ ਤੁਸੀਂ ਸਾਡਾ ਹੱਕ ਕਿੱਦਾਂ ਖੋ ਸਕਦੇ ਹੋ। ਛੋਟੇ ਬੱਚੇ ਜਿਹੜੇ ਨੇ ਸਟੂਡੈਂਟਸ ਨੇ ਹਾਈ ਸਕੂਲਾਂ ਦੇ ਉਹ ਜਿਹੜੇ ਨੇ ਆਪਣੀਆਂ ਮੁਹਿੰਮਾਂ ਚਲਾ ਰਹੇ ਨੇ। ਇਸ ਤੋਂ ਇਲਾਵਾ ਸਕੂਲਾਂ ਦੇ ਵਿੱਚ ਖਾਲੀ ਪਈਆਂ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਜਲਦ ਤੋਂ ਜਲਦ ਭਰਨਾ ਤੇ ਓਵਰ ਕਰਾਊਡਿਡ ਕਲਾਸ ਰੂਮਾਂ ਦੀ ਸਮੱਸਿਆ ਹੱਲ ਕਰਨਾ ਵੀ ਵਿਦਿਆਰਥੀਆਂ ਦੀਆਂ ਅਹਿਮ ਮੰਗਾਂ ਰਹੀਆਂ ਨੇ। ਉਹ ਸਕੂਲੀ ਇਮਾਰਤਾਂ ਦੀ ਮੁਰੰਮਤ ਤੇ ਪੜ੍ਹਾਈ ਦੇ ਉੱਤੇ ਜਿਹੜਾ ਸ਼ਡਿਊਲ ਦੇ ਵਿੱਚ ਸੁਧਾਰ ਦੀ ਵੀ ਮੰਗ ਕਰ ਰਹੇ ਆ। ਫਰਾਂਸ ਦੇ ਪ੍ਰਧਾਨ ਮੰਤਰੀ ਜਿਹੜੇ ਨੇ ਸਬੈਸਟੀਅਨ ਲੇਕੋਰ ਨੂੰ ਨੇ ਮੰਤਰੀਆਂ ਦੀ ਐਮਰਜੈਂਸੀ ਮੀਟਿੰਗ ਬੁਲਾਈ ਹੈ ਤੇ ਮੰਤਰੀਆਂ ਦੇ ਸਰਕਾਰੀ ਦੌਰੇ ਦੇ ਰੱਦ ਕਰਨ ਦੇ ਹੁਕਮ ਵੀ ਦਿੱਤੇ ਹੈ। ਸਿੱਖਿਆ ਮੰਤਰਾਲੇ ਨੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਦੇ ਲਈ ਇੱਕ ਮੰਚ ਤਿਆਰ ਕਰਨ ਦੀ ਪੇਸ਼ਕਸ਼ ਕੀਤੀ ਹੈ ਪਰ ਪ੍ਰਦਰਸ਼ਨਕਾਰੀ ਵਿਦਿਆਰਥੀ ਮੰਗਾਂ ਮੰਨੇ ਜਾਣ ਦਾ ਭਰੋਸਾ ਦਿਵਾਏ ਜਾਣ ਤੱਕ ਪ੍ਰਦਰਸ਼ਨ ਜਾਰੀ ਰੱਖਣ ਦੇ ਉੱਤੇ ਅੜੇ ਹੋਏ ਜਿਹੜੇ ਨਜ਼ਰ ਆਏ ਨੇ। ਹੁਣ ਦੇਖਣਾ ਇਹ ਵੀ ਹੋਵੇਗਾ ਕਿ ਮੈਕਰੋ ਪ੍ਰਸ਼ਾਸਨ ਜਿਹੜਾ ਵਿਦਿਆਰਥੀਆਂ ਦੇ ਇਹਨਾਂ ਪ੍ਰਦਰਸ਼ਨ ਦੇ ਨਾਲ ਜਿਹੜਾ ਕਿਵੇਂ ਨਜਿੱਠਦੀ ਹੈ। ਤੇ ਇਸੇ ਤਰ੍ਹਾਂ ਹਵਾਈ ਹਮਲਿਆਂ ਨੇ ਰੂਸ ਦੀ ਤੇਲ ਸੋਧਕ ਸਮਰਥਾ ਨੂੰ ਪ੍ਰਭਾਵਿਤ ਕੀਤਾ ਹੈ। ਖ਼ਬਰ ਲੈ ਕੇ ਆਪਾਂ ਮੁਹੰਮਦ ਜੀ ਜੁੜੇ ਨੇ ਉਹਨਾਂ ਦੀ ਗੱਲਬਾਤ ਸੁਣਦੇ ਹਾਂ। ਯੂਕਰੇਨ ਨੇ ਕਿਹਾ ਕਿ ਲੰਬੀ ਦੂਰੀ ਦੇ ਹਵਾਈ ਹਮਲਿਆਂ ਨੇ ਰੂਸ ਦੀ ਅੱਧੇ ਤੋਂ ਵੱਧ ਤੇਲ ਸੋਧਕ ਸਮਰਥਾ ਨੂੰ ਪ੍ਰਭਾਵਿਤ ਕਰਤਾ ਹੈ। ਯੂਕਰੇਨ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਦੇ ਨਾਲ ਰੂਸ ਦੀ ਰੂਸੀ ਫੌਜ ਨੂੰ ਤੇਲ ਸਪਲਾਈ ਕਰਨ ਦੀ ਸਮਰੱਥਾ ਪ੍ਰਭਾਵਿਤ ਹੋਈ ਹੈ ਤੇ ਰੱਖਿਆ ਮੰਤਰਾਲੇ ਨੇ ਕੱਲ੍ਹ ਬੀਤੇ ਦੇ ਵਿੱਚ ਕਿਹਾ ਕਿ ਮਾਸਕੋ ਯਾਰੋਸਲਾਵਲ ਉਸਤ ਲੂਗਾ ਪਰਮ ਸਰਾਤੋਵ ਅਤੇ ਸਿਜ਼ਰਾਨ ਸਮੇਤ ਕਈ ਸ਼ਹਿਰਾਂ ਦੇ ਵਿੱਚ ਤੇਲ ਸੋਧਕ ਕਾਰਖਾਨਿਆਂ ਦੇ ਉੱਤੇ ਹਾਲ ਹੀ ਦੇ ਵਿੱਚ ਹੋਇਆ ਹਮਲਿਆਂ ਨੇ ਰੂਸ ਦੀ ਤੇਲ ਸੋਧਕ ਸਮਰੱਥਾ ਦਾ ਜਿਹੜਾ 51% ਹਿੱਸਾ ਪ੍ਰਭਾਵਿਤ ਕਰ ਛੱਡਿਆ। ਇਸ ਦਾਅਵੇ ਦੀ ਸੁਤੰਤਰ ਤੌਰ ਦੇ ਉੱਤੇ ਪੁਸ਼ਟੀ ਨਹੀਂ ਕੀਤੀ ਜਾ ਸਕੀ ਹੈ ਪਰ ਇਹ ਜਿਹੜਾ ਇੱਕ ਬਿਆਨ ਦੇ ਅਨੁਸਾਰ ਮਾਸਕੋ ਤੇ ਕੀਵ ਦੋਵਾਂ ਨੇ 1200 ਕਿਲੋਮੀਟਰ ਲੰਬੀ ਫਰੰਟ ਲਾਈਨ ਦੇ ਉੱਤੇ ਲੜਾਈ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਰੁਕਾਵਟ ਦੇ ਵਿਚਕਾਰ ਹਵਾਈ ਹਮਲੇ ਤੇਜ਼ ਕਰਤੇ ਨੇ। ਯੂਕਰੇਨੀ ਫੌਜਾਂ ਨੇ ਮਾਸਕੋ ਤੋਂ ਸਾਇਬੇਰੀਆ ਤੱਕ ਤੇਲ ਸੋਧਕ ਕਾਰਖਾਨਿਆਂ ਦੇ ਉੱਤੇ ਵਾਰ ਵਾਰ ਹਮਲਾ ਕੀਤਾ ਤੇ ਇਨ੍ਹਾਂ ਹਮਲਿਆਂ ਨੇ ਇਸ ਸਾਲ ਦੇ ਸ਼ੁਰੂ ਦੇ ਵਿੱਚ ਰੂਸ ਦੇ ਵਿੱਚ ਇੱਕ ਵੱਡਾ ਜਿਹੜਾ ਇੰਧਨ ਸੰਕਟ ਜਿਹੜਾ ਪੈਦਾ ਕਰ ਛੱਡਿਆ ਜਿਸਦੇ ਨਾਲ ਅਧਿਕਾਰੀਆਂ ਨੂੰ ਗੈਸੋਲੀਨ ਦੀ ਵਿਕਰੀ ਨੂੰ ਸੀਮਤ ਕਰਨ ਦੇ ਲਈ ਮਜਬੂਰ ਜਿਹੜਾ ਹੋਣਾ ਪਿਆ ਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬੀਤੇ ਵੀਰਵਾਰ ਨੂੰ ਜਿਹੜਾ ਦੱਬੀ ਆਵਾਜ਼ ਦੇ ਵਿੱਚ ਸਵੀਕਾਰ ਕੀਤਾ ਕਿ ਹਮਲਿਆਂ ਦੇ ਕਾਰਨ ਰੂਸ ਦੇ ਕੁੱਲ ਘਰੇਲੂ ਉਤਪਾਦਨ ਜਿਹੜਾ ਉਹਦਾ GDP ਵਿੱਚ ਲਗਭਗ 1% ਦੀ ਗਿਰਾਵਟ ਜਿਹੜੀ ਹੈ ਆਈ ਹੈ। ਪੁਤਿਨ ਨੇ ਅੰਤਰਰਾਸ਼ਟਰੀ ਵਿਦੇਸ਼ੀ ਜਿਹੜੀ ਨੀਤੀ ਹੈ ਮਾਹਰਾਂ ਦੇ ਵਾਲਦਾਈ ਕਲੱਬ ਫੋਰਮ ਦੀ ਇੱਕ ਮੀਟਿੰਗ ਦੇ ਵਿੱਚ ਕਿਹਾ ਕਿ ਉਨ੍ਹਾਂ ਨੇ ਯੂਕਰੇਨ ਨੇ ਜਿਹੜਾ ਤੇਲ ਰਿਫਾਈਨਰੀਆਂ ਦੇ ਉੱਤੇ ਹਮਲੇ ਕੀਤੇ ਆ ਤੇ ਉਨ੍ਹਾਂ ਨੇ ਖੁੱਲ੍ਹੇ ਆਮ ਸਾਡੀ ਆਰਥਿਕਤਾ ਨੂੰ ਨੁਕਸਾਨ ਜਿਹੜਾ ਪਹੁੰਚਾਉਣ ਦਾ ਟੀਚਾ ਰੱਖਿਆ ਕਿ ਉਹ ਆਪਣੇ ਟੀਚੇ ਦੇ ਵਿੱਚ ਸਫਲ ਹੋਏ ਨੇ ਇਹ ਕੁਐਸਚਨ ਕੀਤਾ। ਅੰਸ਼ਕ ਤੌਰ ਦੇ ਉੱਤੇ ਯੂਕਰੇਨ ਦੇ ਰੱਖਿਆ ਮੰਤਰੀ ਯਵੀਨੀ ਖਮਾਰਾ ਨੇ ਕਿਹਾ ਕਿ ਯੂਕਰੇਨੀ ਖੁਫੀਆ ਏਜੰਸੀਆਂ ਜਨਰਲ ਸਟਾਫ ਅਤੇ ਰੱਖਿਆ ਮੰਤਰਾਲੇ ਦੇ ਵਿਸ਼ਲੇਸ਼ਕਾਂ ਨੇ ਹਮਲਿਆਂ ਦੇ ਪ੍ਰਭਾਵ ਦਾ ਮੁਲਾਂਕਣ ਕੀਤਾ ਤੇ ਉਨ੍ਹਾਂ ਜਿਹੜਾ ਕਿਹਾ ਕਿ ਸਾਡੇ ਦੁਆਰਾ ਨਿਸ਼ਾਨਾ ਬਣਾਈ ਗਈ ਤੇਲ ਰਿਫਾਈਨਰੀ ਸਮਰੱਥਾ ਦੇ 51% ਦਾ ਵਿਨਾਸ਼ ਦੁਸ਼ਮਣ ਦੀ ਆਰਥਿਕਤਾ ਹਮਲਾਵਰ ਕਾਰਵਾਈਆਂ ਜਾਰੀ ਰੱਖਣ ਤੇ ਫੌਜਾਂ ਦੀ ਸਪਲਾਈ ਕਰਨ ਦੀ ਸਮਰੱਥਾ ਦੇ ਲਈ ਇੱਕ ਜਿਹੜਾ ਵੱਡਾ ਝਟਕਾ ਦੱਸਿਆ ਗਿਆ ਹੈ। ਜੀ ਦੋਸਤੋ ਇਹ ਅੱਗੇ ਜਾ ਕੇ ਖਬਰਾਂ ਹੋਰ ਕਰਦੇ ਇੱਕ ਦੋ ਹੋਰ ਖਬਰਾਂ ਨੇ ਤੇ ਉਸ ਤੋਂ ਪਹਿਲਾਂ ਆਪਾਂ ਮੁਹੰਮਦ ਜੀ ਦੀ ਗੱਲਬਾਤ ਸੁਣ ਕੇ ਅੱਗੇ ਵੱਧਦੇ ਹਾਂ। ਸਤਿ ਸ੍ਰੀ ਅਕਾਲ ਮੁਹੰਮਦ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਜੀ ਥੈਂਕ ਯੂ ਸੋ ਮਚ ਵੀ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ ਤੇ ਮਾਨ ਮਤੀ ਸੁਰਤੇ ਵੀ ਜਿਹੜੇ ਹੈਗੇ ਇਸ ਵਕਤ ਤੁਸੀਂ ਫਰਮਾ ਹੋਈ ਜਿੰਦੇ ਵਾਸਤੇ ਰਹਿਣ, ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਚ ਰਹੋ, ਦਿਲੀ ਦੁਆਵਾਂ।
1: ਥੈਂਕ ਯੂ ਜੀ,
2: ਵੈਲਕਮ ਤੇ ਬਹੁਤ ਵਧੀਆ ਸੁਣਾ ਰਾਜਨ ਸੈਣੀ ਸਾਹਿਬ ਦੀ ਗੱਲਬਾਤ ਚੱਲ ਰਹੀ ਸੀ
1: ਜੀ,
2: ਗੁਫ਼ਤਗੂ ਜੁਸਤਜੂ ਰੂਬਰੂ ਤੇ ਬਹੁਤ ਬਾ ਕਮਾਲ ਤੇ ਬੜਾ ਕੁਛ ਜਿਹੜਾ ਹੈਗਾ ਸਾਹਮਣੇ ਆਉਂਦਾ। ਬਿਲਕੁਲ ਗੱਲਾਂ ਕਰਦੇ ਹਾਂ ਤਾਂ ਸਾਹਮਣੇ ਵੀਰ ਭੁਪਿੰਦਰ ਜੀ ਆਉਂਦਾ। ਹੁਣ ਜਿਹੜੀਆਂ ਗੱਲਾਂ ਬਾਤਾਂ ਚੱਲ ਰਹੀਆਂ, ਖ਼ਬਰਾਂ ਵੀ ਚੱਲ ਰਹੀਆਂ ਨਾ ਇੰਟਰਨੈਸ਼ਨਲ ਤੇ ਇਹਦੇ ਵਿੱਚ ਜਿਹੜਾ ਹੈਗਾ ਜਦੋਂ ਅਸੀਂ ਨਿਗਾਹ ਮਾਰਦੇ ਦੇਖੋ ਇੱਕ ਜਦੋਂ ਇੱਕ ਇਨਸਾਨ ਜਿਹੜਾ ਹੈਗਾ ਭੇਜਿਆ ਗਿਆ ਹੈਗਾ, ਇਹ ਆਪ ਆਇਆ ਨੀ ਗਾ, ਇਹਨੂੰ ਭੇਜਿਆ ਗਿਆ, ਲੇਕਿਨ ਇਹ ਭੁੱਲ ਗਿਆ ਹੋਇਆ ਇਸ ਗੱਲ ਨੂੰ, ਇਹ ਭੁੱਲ ਚੁੱਕਾ ਹੈ। ਮੈਨੂੰ ਤਾਂ ਕਿਸੇ ਨੇ ਭੇਜਿਆ।
1: ਦੇਖੋ ਇਹ ਤਾਂ ਇੱਥੇ ਤੱਕ ਵੀ ਕਿਹਾ ਜਾਂਦਾ ਕਿ ਆਪਾਂ ਇਸ ਧਰਤੀ ਦੇ ਉੱਤੇ ਏਲੀਅਨਸ ਹੈਗੇ ਆ ਆਪ ਹੀ, ਆਪਾਂ ਕਹਿੰਦੇ ਤਾਂ ਹੈ ਕਿ ਜਿਹੜਾ ਅਨਆਇਡੈਂਟੀਫਾਈ ਜਿਹੜੇ ਆਪਾਂ ਸਮਝ ਨਹੀਂ ਸਕਦੇ ਹਜੇ ਤਾਈਂ, ਜਿਹੜੇ ਹੋਰ ਕਹਿੰਦੇ ਨੇ ਕੋਈ ਸ਼ਿਪ ਆਉਂਦੇ ਨੇ ਜਾਂ ਹੋਰ ਆਉਂਦੇ ਨੇ ਦੇਖੇ ਜਾਂਦੇ ਆ, ਪਤਾ ਨਹੀਂ ਹੈ ਕਿ ਨਹੀਂ ਹੈ, ਤੇ ਪਰ ਕੁਝ ਲੋਕ ਇਹ ਵੀ ਮੰਨਦੇ ਨੇ, ਬਲੀਵ ਕਰਦੇ ਆ ਕਿ ਇਸ ਧਰਤੀ ਦੇ ਉੱਤੇ ਸਾਨੂੰ ਮਤਲਬ ਕਿ ਏਲੀਅਨਸ ਦੇ ਤੌਰ ਦੇ ਉੱਤੇ ਭੇਜਿਆ ਗਿਆ ਇੱਥੇ ਸਾਰਾ ਕੁਝ ਕਰਨ ਦੇ ਲਈ ਜੀ, ਤੇ ਉਹ ਸਾਨੂੰ ਕੰਟਰੋਲ ਕਰ ਰਹੇ ਨੇ, ਇਹ ਵੀ ਮੰਨਦੇ ਨੇ ਜੀ ਲੋਕ।
2: ਜੀ ਜੀ ਬਿਲਕੁਲ ਬਿਲਕੁਲ, ਕਿਉਂਕਿ ਐਵੇਂ ਬਿਨਾਂ ਮਕਸਦ ਤੋਂ ਤਾਂ ਕੁਛ ਕੁਛ ਨੀ ਹੁੰਦਾ ਨਾ ਇਸ ਦੁਨੀਆਂ 'ਚ, ਵਾਕਈ ਜਿਹੜਾ ਹੈਗਾ ਬਿਨਾਂ ਮਕਸਦ ਤੋਂ ਨੀ ਆਪਾਂ ਇਹਦੇ ਪਿੱਛੇ ਮਕਸਦ ਹੈਗਾ, ਲੇਕਿਨ ਅਸੀਂ ਭੁੱਲ ਗਏ ਹੈਗੇ ਆ ਆਣ ਕੇ। ਜਿਵੇਂ ਜਿਵੇਂ ਕੋਈ ਕਿਸੇ ਨੂੰ ਆਪਾਂ ਚੀਜ਼ ਲੈਣ ਭੇਜੀਏ ਬਾਜ਼ਾਰ ਤੇ, ਹਨਾ, ਮਤਲਬ ਵੀ ਤੂੰ ਫਲਾਨੀ ਚੀਜ਼ ਲੈਣ ਜਾ ਤੇ ਉਹ ਉੱਥੇ ਦੀ ਰੰਗਤ ਦੇ ਵਿੱਚ ਚਕਾ ਚੌਣ ਦੇ ਵਿੱਚ ਗੁੰਮ ਹੋ ਜਾਵੇ ਤੇ ਬਾਅਦ 'ਚ ਅਸੀਂ ਦੇਖਦੇ।
1: ਹੁਣ ਦੇਖੋ ਜਿੱਦਾਂ ਆਪਣੇ ਇੱਥੋਂ ਇੱਥੋਂ ਜਿੱਦਾਂ ਕਿ ਪ੍ਰਿਥਵੀ ਤੋਂ ਹੁਣ ਸਪੇਸ ਦੇ ਵਿੱਚ ਜੋ ਕੁਝ ਕੀਤਾ ਜਾ ਰਿਹਾ ਹੈ ਉਹ ਆਪਣੇ ਦੁਆਰਾ ਕੀਤਾ ਜਾ ਰਿਹਾ ਜੀ, ਉਹ ਉਹਨੂੰ ਥੋੜੀ ਆਪਾਂ ਇਨਕਾਰ ਕਰ ਸਕਦੇ ਹਾਂ। ਏਦਾਂ ਹੀ ਹੋ ਸਕਦਾ ਕਿ ਕਿਤੇ ਸਮਿਆਂ ਦੇ ਵਿੱਚ ਕਿਸੇ ਹੋਰ ਜਿਹੜਾ ਪਲੈਨਟ ਤੋਂ ਇੱਥੇ ਲੋਕ ਭੇਜੇ ਗਏ ਹੋਣਗੇ ਜੀ, ਜਾਂ ਕੁਝ ਇਸ ਤਰ੍ਹਾਂ ਦੇ ਏਲੀਅਨਸ ਭੇਜੇ ਹੋਣਗੇ ਜੀ, ਪਤਾ ਨਹੀਂ ਕਿੱਦਾਂ ਦੀਆਂ ਪ੍ਰਜਾਤੀਆਂ ਜਾਂ ਜਾਤੀਆਂ ਹੋਰ ਵੀ ਪਲੈਨਟ ਦੇ ਉੱਤੇ ਰਹਿੰਦੀਆਂ ਹੋਣਗੀਆਂ ਜੀ, ਜਿੱਥੇ ਆਪਾਂ ਸਾਡੀ ਨਿਗਾਹ ਨਹੀਂ ਜਾਂਦੀ।
2: ਜਿਹੜੇ ਕਿਆਮਤ ਦੇ ਅਲਾਮਤ ਹੈਗੇ ਆ ਨਾ
1: ਜੀ,
2: ਜਿਹਨੂੰ ਆਪਾਂ ਸਿਮਟਮਸ ਵੀ ਕਹਿੰਦੇ ਨੇ ਜਾਂ ਅਲਾਮਤ ਕਹਿੰਦੇ ਨੇ, ਕਿਆਮਤ ਦੇ ਅਲਾਮਤ ਦੇ ਵਿੱਚ ਜ਼ਿਕਰ ਆਇਆ ਹੋਇਆ, ਯਾਨੀ ਸਟੈਪਾਂ ਆਉਣੀਆਂ ਹੈਗੀਆਂ ਆ, ਫਿਰ ਇਸ ਤੋਂ ਬਾਅਦ ਆਹ ਸਟੈਪ ਆਉਣੀ, ਇਸ ਤੋਂ ਬਾਅਦ ਆਹ ਆਉਣੀਆਂ, ਉਹ ਸਟੈਪਾਂ ਸਾਰੀਆਂ ਦੱਸੀਆਂ ਹੋਈਆਂ ਬਿਲਕੁਲ ਲਿਖਤ ਦੇ ਵਿੱਚ ਵੀ ਆਇਆ ਹੋਇਆ, ਲੇਕਿਨ ਅਸੀਂ ਲਗਾਤਾਰ ਉਸੇ ਵੱਲ ਨੂੰ ਜਿਹੜਾ ਵੱਧਦੇ ਜਾ ਰਹੇ ਹੈਗੇ ਆ
1: ਜੀ,
2: ਤੇ ਉਹ ਇਸ ਤਰ੍ਹਾਂ ਦਾ ਵੱਧਦੇ ਜਾ ਰਹੇ ਵੀ ਸਾਡੇ ਚਾਹੁਣ ਜਾਂ ਨਾ ਚਾਹੁਣ ਦੇ ਨਾਲ ਵੀ ਆਪਾਂ ਫਿਰ ਵੀ ਉਦੋਂ ਨੂੰ ਜਾ ਰਹੇ ਹੈਗੇ ਆ, ਤੇ ਇਸ ਤਰ੍ਹਾਂ ਕਰਕੇ ਹੋ ਰਿਹਾ ਹੈਗਾ। ਅੱਗੇ ਨਿਸ਼ਾਨੀਆਂ ਕੁਛ ਪੂਰੀਆਂ ਹੋ ਗਈਆਂ ਹੈਗੀਆਂ, ਲੇਕਿਨ ਕੁਛ ਨਿਸ਼ਾਨੀਆਂ ਅਜੇ ਬਾਕੀ ਹੈਗੀਆਂ ਵੱਡੀਆਂ ਵੱਡੀਆਂ, ਤੇ ਉਹ ਜਦੋਂ ਪੂਰੀਆਂ ਹੋਣੀਆਂ ਉਹ ਇਹ ਸਾਰੀਆਂ ਨਿਸ਼ਾਨੀਆਂ ਤੋਂ ਬਾਅਦ ਜਿਹੜੀ ਹੈਗੀ ਆ ਫਿਰ ਕਿਆਮਤ ਬਰਪਾ ਹੋਣੀ ਹੈਗੀ ਆ, ਅਜੇ ਵਕਤ ਹੈਗਾ ਅਜੇ ਕਾਫੀ ਟਾਈਮ ਲੱਗ ਜਾਣਾ। ਤੇ ਬਾਕੀ ਗੱਲਾਂ ਕਰਦੇ ਹੈਗੇ ਆ, ਤੇ ਹੁਣ ਮੈਂ ਉਹੀ ਗੱਲ ਕਰਦਾ ਪਿਆ ਸੀ, ਦੇਖੋ ਏਡੇ ਏਡੇ ਬਾਦਸ਼ਾਹ ਜਿਹੜੇ ਰੋਲ ਮਾਡਲ ਜਿਹਨਾਂ ਨੂੰ ਅਸੀਂ ਕਹਿ ਰਹੇ, ਹੁਣ ਉਹਨਾਂ ਨੂੰ ਦੇਖੋ ਕੀ ਜਿਹੜਾ ਕਿਹੜੀ ਪੱਗ ਨੂੰ ਪਏ ਹੋਏ
1: ਹਨਾ,
2: ਦੱਸੋ ਤੁਸੀਂ ਕਿਹੜੀ ਪੱਗ ਨੂੰ ਪੈ ਗਏ, ਜਿਹੜਾ ਹੈਗਾ ਤੁਸੀਂ ਜਿਹੜਾ ਹੈਗਾ ਭਲੇ ਦੀ ਭਾਵਨਾ ਲੈ ਕੇ ਚੱਲੋ, ਹੈਂ, ਲੋਕਾਂ ਦੀ ਭਲਾਈ ਦੇ ਬਾਰੇ ਚ, ਇਹ ਨਾ ਸੁੱਟੋ ਤਾਂ ਫਲਾਣੇ ਨੂੰ ਵੀ ਫਿਨਿਸ਼ ਕਰ ਦਿਓ, ਠਮਕਾਨੇ ਨੂੰ ਵੀ
1: ਫਿਨਿਸ਼,
2: ਮਾਮੇ ਜਿਹੜਾ ਹੈਗਾ ਤੁਸੀਂ ਸਾਰਿਆਂ ਨੂੰ ਫਿਨਿਸ਼ ਕਰਕੇ ਤੇ ਬਾਅਦ ਚ ਰਾਜ ਕੀਤੇ ਕਰਨਾ ਹਨਾ, ਤੇ ਇਹ ਚੀਜ਼ਾਂ ਸੋਚਣੀਆਂ ਚਾਹੀਦੀਆਂ, ਭਲੇ ਦੀ ਭਾਵਨਾ ਲੈ ਕੇ ਚੱਲੋ, ਸਾਰਿਆਂ ਦੇ ਨਾਲ ਜਿਹੜਾ ਹੈਗਾ ਸੋਹਣਾ ਪੇਸ਼ ਆਓ, ਆਵਾਮ ਦੇ ਬਾਰੇ ਚ ਸੋਚੋ ਹਨਾ
1: ਜੀ,
2: ਤੇ ਇਹ ਚੀਜ਼ਾਂ ਹੈਗੀਆਂ। ਬਾਕੀ ਅੱਗੇ ਅਸੀਂ ਤਾਂ ਦੁਆ ਕਰਦੇ ਬਈ ਅੱਲਾ ਸੁਣਾ ਜਾਂ ਅਕਾਲ ਪੁਰਖ ਵਾਹਿਗੁਰੂ ਇਹਨਾਂ ਨੂੰ ਸਮਾਤ ਦੇਵੇ, ਜਿਹੜਾ ਹੈਗਾ ਸੋਹਣੇ ਪਾਸੇ ਨੂੰ ਚੱਲਣ ਜਿਹੜਾ ਹੈਗਾ
1: ਬਿਲਕੁਲ।
2: ਤੇ ਲਓ ਜੀ, ਜੇ ਹੁਣ ਥੋੜਾ ਜਿਹਾ ਰੂਹਦਾਰੀ ਕਰ ਲਈਏ, ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਆਪਾਂ
1: ਆਉਣ ਦੇ ਜ਼ਰੂਰ,
2: ਥੋੜਾ ਮਿਕਸ ਮਿਕਸ ਸੌਂਗ ਹੀ ਆ ਹਿੰਦੀ
1: ਜ਼ਰੂਰ ਜ਼ਰੂਰ ਜੀ
2: ਜੀ।

0: वाह जी,
1: थैंक यू सो मच,
0: थैंक यू जी,
1: शुक्रिया
0: मोहम्मद जी, बहुत बहुत शुक्रिया हर बार दी तरह जी, थैंक यू, शुक्रिया
1: शुक्रिया जनाब।
0: जी। दोस्तों इस जी अपने नाल मोहम्मद जी जुड़े सन ते गल्लां बातां करके गए ने ते नाल गीतां दी बहार ला के गए ने ते लो फिर आपां वापस चलदे आं अपने उस सिलसिले दे विच ते खबरां दी बात एक दो खबरां होर ने ते उस तों बाद एक दो बहुत ही इंटरेस्टिंग जिहड़ियां रिपोर्टां ने पैसिआं दे धेल्लिआं दे संबंध दे विच संखेप दे विच ते नाल नाल एक ऐसी जिहड़ी विज्ञानियां ने काढ कढ छड्डी है कि आउण वाले समें दे विच जिहड़े साडे दिमाग दे विच कुछ माड़ियां यादां जां कुछ चीजां असीं भुल नहीं सकदे कोई ट्रैजेडी होई होवे साडे परिवारां दे विच जां चीजां दे विच उहदे कारण तां उहनां चीजां नूं दूर करन दे लई एक नवां जिहड़ा उहनां ने प्रयोग कीता है ते आउण वाले समें दे विच उह जिहड़ा साडी मैमरी जिहड़ी है उहदे विच उह चीजां डिलीट कर सकदा है ਉਹਦੇ ਬਾਰੇ ਅੱਗੇ ਜਾ ਕੇ ਜ਼ਿਕਰ ਕਰਾਂਗੇ। ਇਸੇ ਤਰ੍ਹਾਂ ਰੂਸ ਦੇ ਹਮਲਿਆਂ ਦੇ ਵਿਚਾਲੇ ਜਰਮਨੀ ਨੇ ਯੂਕਰੇਨ ਨੂੰ $1.5 ਅਰਬ ਦੀ ਮਦਦ ਦੇਣ ਦਾ ਐਲਾਨ ਕਰਤਾ ਹੈ। ਜਰਮਨੀ ਦੇ ਚਾਂਸਲਰ ਜਿਹੜੇ ਨੇ ਫਰੈਡਰਿਕ ਮਰਜ਼ ਨੇ ਕੀਵ ਦੀ ਯਾਤਰਾ ਦੇ ਦੌਰਾਨ ਯੂਕਰੇਨ ਦੇ ਲਈ 1.3 ਅਰਬ ਯੂਰੋ ਯਾਨੀ ਕਿ 1.5 ਅਰਬ ਅਮੈਰੀਕਨ ਡਾਲਰ ਤੋਂ ਵੱਧ ਦੇ ਨਵੇਂ ਸਹਾਇਤਾ ਜਿਹੜਾ ਪੈਕੇਜ ਦਾ ਜਿਹੜਾ ਉਹਨੂੰ ਐਲਾਨ ਕੀਤਾ ਹੈ। ਇਹ ਐਲਾਨ ਰੂਸ ਦੇ ਵੱਲੋਂ ਯੂਕਰੇਨ ਦੇ ਸ਼ਹਿਰਾਂ ਦੇ ਉੱਤੇ ਹਮਲੇ ਤੇਜ਼ ਕੀਤੇ ਜਾਣ ਵਿਚਾਲੇ ਕੀਤਾ ਗਿਆ। ਰੂਸ ਨੇ ਹਵਾਈ ਹਮਲੇ ਤੇਜ਼ ਕਰਦੇ ਹੋਏ ਯੂਕਰੇਨ ਦੇ ਵੱਖ ਵੱਖ ਸ਼ਹਿਰਾਂ ਨੂੰ ਅਜਿਹੀਆਂ ਬਲੈਸਟਿਕ ਮਿਜ਼ਾਈਲਾਂ ਤੇ ਜੈੱਟ ਇੰਜਨ ਵਾਲੇ ਡਰੋਨਾਂ ਦੇ ਨਾਲ ਨਿਸ਼ਾਨਾ ਬਣਾਇਆ ਜਿਨ੍ਹਾਂ ਨੂੰ ਰੋਕਣਾ ਮੁਸ਼ਕਲ ਹੈ ਤੇ ਉੱਥੇ ਹੀ ਯੂਕਰੇਨ ਰੂਸ ਦੇ ਤੇਲ ਉਦਯੋਗ ਅਤੇ ਕਾਰਖਾਨਿਆਂ ਨੂੰ ਨਿਸ਼ਾਨਾ ਬਣਾ ਰਿਹਾ। ਮਰਜ਼ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਹੈ ਕਿ ਇਸ ਸਹਾਇਤਾ ਪੈਕੇਜ ਦੇ ਵਿੱਚ ਕਰੀਬ 1 ਅਰਬ ਯੂਰੋ 1.1 ਅਰਬ ਅਮੈਰੀਕਨ ਡਾਲਰ ਦੀ ਫੌਜੀ ਸਹਾਇਤਾ ਸ਼ਾਮਲ ਹੈ। ਇਸ ਸਹਾਇਤਾ ਦੇ ਵਿੱਚ ਲੰਮੀ ਦੂਰੀ ਤੱਕ ਹਮਲਾ ਕਰਨ ਵਾਲੇ ਹਥਿਆਰ, ਲੜਾਕੂ ਡਰੋਨ ਤੇ ਸੈਟੇਲਾਈਟ ਤਕਨੀਕ ਸ਼ਾਮਲ ਹੈ ਤਾਂ ਜੋ ਯੂਕਰੇਨ ਰੂਸੀ ਮਿਜ਼ਾਇਲ ਲਾਂਚ ਕਰਦਾ ਜਿਹੜਾ ਕੇਂਦਰਾਂ ਨੂੰ ਵੀ ਨਿਸ਼ਾਨਾ ਬਣਾ ਸਕੇ। ਚਾਂਸਲਰ ਨੇ ਕਿਹਾ ਕਿ ਜਰਮਨੀ ਸਰਦੀਆਂ ਤੋਂ ਪਹਿਲਾਂ ਯੂਕਰੇਨ ਨੂੰ ਕਰੀਬ 35 ਕਰੋੜ ਯੂਰੋ ਜਿਹੜਾ ਅਮੈਰੀਕਨ ਡਾਲਰ ਤਕਰੀਬਨ 39.5 ਕਰੋੜ ਅਮੈਰੀਕਨ ਡਾਲਰ ਦੀ ਊਰਜਾ ਸਹਾਇਤਾ ਵੀ ਦੇ ਰਿਹਾ। ਇਸ ਦੇ ਵਿੱਚ ਜਨਰੇਟਰ, ਬਿਜਲੀ ਸਬ ਸਟੇਸ਼ਨ ਤੇ ਮੁਰੰਮਤ ਦੇ ਕੰਮਾਂ ਦੇ ਲਈ ਸਹਾਇਤਾ ਸ਼ਾਮਲ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮਿਰ ਜ਼ੇਲੈਂਸਕੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੇ 8.5 ਅਰਬ ਯੂਰੋ ਤੋਂ ਵੱਧ ਕੀਮਤ ਦੇ 15 ਸਮਝੌਤਿਆਂ ਦੇ ਉੱਤੇ ਵੀ ਦਸਤਖਤ ਕੀਤੇ ਹੈ ਤੇ ਇਨ੍ਹਾਂ ਦੇ ਵਿੱਚ ਜ਼ਿਆਦਾਤਰ ਸੁਰੱਖਿਆ ਸਹਿਯੋਗ, ਹਥਿਆਰਾਂ ਦੇ ਉਤਪਾਦਨ ਤੇ ਖਰੀਦ ਦੇ ਨਾਲ ਸੰਬੰਧਿਤ ਜਿਹੜੇ ਮੁੱਦੇ ਨੇ। ਭਾਰਤ ਦੀ ਗੱਲ ਕਰੀਏ ਤੇ ਭਾਰਤ ਦੇ ਵਿੱਚ ਅੱਜ ਰਾਸ਼ਟਰਪਤੀ ਚੋਣਾਂ, ਟਵਿੱਟ ਕਾਰਨ ਜਿਹੜਾ ਟਰੰਪ ਟ੍ਰੋਲ ਹੋ ਰਹੇ ਨੇ, ਲੈਣਾ ਸੀ ਬ੍ਰਾਜ਼ਿਲ ਦਾ ਨਾਂ ਤੇ ਲੈ ਦਿੱਤਾ ਭਾਰਤ ਦਾ ਨਾਂ। ਟਰੰਪ ਨੇ ਦੱਖਣੀ ਅਮਰੀਕੀ ਦੇਸ਼ ਬ੍ਰਾਜ਼ਿਲ ਦੀਆਂ ਰਾਸ਼ਟਰਪਤੀ ਚੋਣਾਂ ਦੇ ਬਾਰੇ ਟਿੱਪਣੀ ਕਰਦੇ ਹੋਏ ਗਲਤੀ ਦੇ ਨਾਲ ਬ੍ਰਾਜ਼ਿਲ ਦੀ ਜਗ੍ਹਾ ਭਾਰਤ ਦਾ ਨਾਮ ਲਿਖ ਦਿੱਤਾ। ਟਰੰਪ ਨੇ ਦਾਅਵਾ ਕੀਤਾ ਕਿ ਭਾਰਤ ਦੀਆਂ ਰਾਸ਼ਟਰਪਤੀ ਚੋਣਾਂ ਦੇ ਪਹਿਲੇ ਗੇੜ ਦੇ ਵਿੱਚ 12.5 ਕਰੋੜ ਲੋਕਾਂ ਨੇ ਵੋਟ ਪਾਈ ਹੈ, ਜਦਕਿ ਅੱਜ ਜਿਹੜੀਆਂ ਨੇ ਬ੍ਰਾਜ਼ਿਲ ਦੇ ਵਿੱਚ ਰਾਸ਼ਟਰਪਤੀ ਚੋਣਾਂ ਹੋਈਆਂ ਨੇ। ਟਰੰਪ ਨੇ ਇਹ ਵੀ ਜਿਹੜਾ ਟਿੱਪਣੀ ਬ੍ਰਾਜ਼ਿਲ ਦੇ ਵਿੱਚ ਰਾਸ਼ਟਰਪਤੀ ਚੋਣਾਂ ਦੇ ਪਹਿਲੇ ਗੇੜ ਤੋਂ ਤੁਰੰਤ ਬਾਅਦ ਆਪਣੀ ਟਰੁੱਥ ਸੋਸ਼ਲ ਪੋਸਟ ਦੇ ਵਿੱਚ ਕੀਤਾ, ਕਿਉਂਕਿ ਇਹਨੂੰ ਪਤਾ ਨਹੀਂ ਲੱਗਦਾ ਇਹ ਬੋਲਦਾ ਕੀ ਹੈ, ਕਹਿਣਾ ਕੀ ਚਾਹੁੰਦਾ ਹੈ। ਗੱਲ ਕੁਝ ਸਵੇਰ ਨੂੰ ਕੁਝ ਕਰਦਾ ਤੇ ਸ਼ਾਮ ਨੂੰ ਕੁਝ ਕਰ ਦਿੰਦਾ ਹੈ। ਆਪਣੀ ਪੋਸਟ ਦੇ ਵਿੱਚ ਉਹਨਾਂ ਲਿਖਿਆ ਕਿ ਭਾਰਤ ਦੀਆਂ ਰਾਸ਼ਟਰਪਤੀ ਚੋਣਾਂ ਦੇ ਪਹਿਲੇ ਗੇੜ ਦੇ ਵਿੱਚ 12.5 ਕਰੋੜ ਲੋਕਾਂ ਨੇ ਵੋਟਾਂ ਪਾਈਆਂ ਤੇ ਵੋਟਿੰਗ ਖਤਮ ਹੋਣ ਤੋਂ ਤੁਰੰਤ ਬਾਅਦ ਉਸੇ ਹੀ ਦਿਨ ਨਤੀਜੇ ਆ ਗਏ। ਇਸ ਦੇ ਨਾਲ ਹੀ ਉਹਨਾਂ ਅਮਰੀਕੀ ਸ਼ਹਿਰਾਂ ਡੈਟਰੋਇਟ, ਫਿਲਾਡੈਲਫੀਆ ਅਤੇ ਕੈਲੀਫੋਰਨੀਆ ਦੀ ਚੋਣ ਪ੍ਰਣਾਲੀ ਦੇ ਉੱਤੇ ਸਵਾਲ ਚੁੱਕਦਿਆਂ ਅਮਰੀਕਾ ਦੀ ਚੋਣ ਪ੍ਰਕਿਰਿਆ ਨੂੰ ਭ੍ਰਿਸ਼ਟ ਜਿਹੜਾ ਕਰਾਰ ਦੇ ਦਿੱਤਾ। ਟਰੰਪ ਦੀ ਇਸ ਪੋਸਟ ਨੂੰ ਵਾਈਟ ਹਾਊਸ ਜਿਹੜਾ ਰੈਪਿਡ ਰਿਸਪਾਂਸ ਅਕਾਊਂਟ ਦੇ ਦੁਆਰਾ ਵੀ ਰੀਪੋਸਟ ਜਿਹੜਾ ਕੀਤਾ ਗਿਆ। ਹਾਲਾਂਕਿ ਭਾਰਤ ਦੇ ਵਿੱਚ ਜਨਤਾ ਦੁਆਰਾ ਰਾਸ਼ਟਰਪਤੀ ਦੀ ਸਿੱਧੀ ਚੋਣ ਨਹੀਂ ਹੁੰਦੀ ਹੈ, ਜਿਸਦੇ ਕਾਰਨ ਸੋਸ਼ਲ ਮੀਡੀਆ ਯੂਜ਼ਰਸ ਜਿਹੜੇ ਨੇ ਉਹਨਾਂ ਨੇ ਕਮੈਂਟ ਸੈਕਸ਼ਨ ਦੇ ਵਿੱਚ ਟਰੰਪ ਦੀ ਗਲਤੀ ਸੁਧਾਰੀ ਹੈ। ਟਰੰਪ ਦੀ ਇਹ ਪੋਸਟ ਬ੍ਰਾਜ਼ਿਲ ਚੋਣਾਂ ਦੇ ਪਹਿਲੇ ਗੇੜ ਤੋਂ ਬਾਅਦ ਆਈ ਹੈ, ਜਿਸ ਦੇ ਵਿੱਚ ਸੱਜੇ ਪੱਖੀ ਉਮੀਦਵਾਰ ਜਿਹੜਾ ਫਲਾਈਵੀਓ ਬੋਲਸੋਨਾਰੋ ਨੇ ਮੌਜੂਦਾ ਰਾਸ਼ਟਰਪਤੀ ਲੂਇਜ਼ ਇਨਾਸੀਓ ਲੂਲਾ ਡਾ ਸਿਲਵਾ ਤੋਂ ਜਿਹੜਾ ਵੱਧ ਵੋਟਾਂ ਪ੍ਰਾਪਤ ਕੀਤੀਆਂ, ਪਰ ਉਹ ਜਿੱਤ ਦੇ ਲਈ ਲੋੜੀਂਦੀਆਂ 50% ਤੋਂ ਵੱਧ ਵੋਟਾਂ ਹਾਸਲ ਕਰਨ ਦੇ ਵਿੱਚ ਨਾਕਾਮ ਰਿਹਾ। 98.81% ਵੋਟਾਂ ਦੀ ਗਿਣਤੀ ਤੱਕ ਜਿਹੜਾ ਸੀ ਬੋਲਸੋਨਾਰੋ ਨੂੰ 47.24% ਵੋਟਾਂ ਤੇ ਲੂਲਾ ਨੂੰ 44.91% ਵੋਟਾਂ ਮਿਲੀਆਂ ਨੇ। ਹੁਣ ਦੋਵਾਂ ਵਿਚਕਾਰ 25 ਅਕਤੂਬਰ ਨੂੰ ਦੂਜੇ ਗੇੜ ਦੀ ਚੋਣ ਹੋਣੀ ਹੈ। ਫਲਾਵੀਓ ਬੋਲਸੋਨਾਰੋ ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਦੇ ਪੁੱਤਰ ਨੇ ਤੇ ਸਾਬਕਾ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਫਿਲਹਾਲ ਫੌਜੀ ਤਖ਼ਤਾ ਪਲਟ ਰਾਹੀਂ ਚੋਣ ਨਤੀਜੇ ਬਦਲਣ ਦੀ ਸਾਜ਼ਿਸ਼ ਰਚਣ ਦੇ ਦੋਸ਼ ਦੇ ਵਿਚ 27 ਸਾਲ ਦੀ ਜੇਲ੍ਹ ਦੀ ਸਜ਼ਾ ਕੱਟ ਰਹੇ ਨੇ। ਦੂਜੇ ਪਾਸੇ ਰਾਸ਼ਟਰਪਤੀ ਲੂਲਾ ਲਈ ਜਿਹੜਾ ਦੂਜੇ ਗੇੜ ਦੇ ਵਿਚ ਸੱਜੇ ਪੱਖੀ ਧੜੇ ਨੂੰ ਸੱਤਾ ਦੇ ਵਿਚ ਲਿਆਉਣ ਤੋਂ ਰੋਕਣ ਦੀ ਜਿਹੜੀ ਵੱਡੀ ਚੁਣੌਤੀ ਜਿਹੜੀ ਪੇਸ਼ ਆ ਰਹੀ ਹੈ। ਇਸੇ ਤਰ੍ਹਾਂ ਭਾਰਤ ਦੀ ਗੱਲ ਕਰੀਏ ਤੇ ਪਲਾਸਟਿਕ ਦੇ 10 ਰੁਪਏ ਤੇ 20 ਰੁਪਏ ਦੇ ਨੋਟ ਜਿਹੜੇ ਨੇ ਬਣਾਉਣ ਦੇ ਲਈ ਅਮਰੀਕੀ ਕੰਪਨੀ ਨੇ ਬੋਲੀ ਲਾਤੀ ਹੈ। ਭਾਰਤ ਦੇ ਵਿਚ ਪਲਾਸਟਿਕ ਦੇ ਨੋਟਾਂ ਨੂੰ ਜਿਹੜਾ ਬਣਾਉਣ ਦੀ ਪ੍ਰਸਤਾਵਿਤ ਯੋਜਨਾ ਦੇ ਲਈ ਘਰੇਲੂ ਕੰਪਨੀ ਯੂਫਲੈਕਸ ਨੇ ਅਮਰੀਕਾ ਦੀ ਜਿਹੜੀ ਹੈ ਸਪੈਕਟਰਾ ਸਿਸਟਮਸ ਦੇ ਨਾਲ ਮਿਲ ਕੇ ਬੋਲੀ ਲਾਈ ਹੈ ਤੇ ਭਾਰਤੀ ਰਿਜ਼ਰਵ ਬੈਂਕ RBI ਇਹਨਾਂ ਨੋਟਾਂ ਦੇ ਲਈ ਪਲਾਸਟਿਕ ਸਮੱਗਰੀ ਤਿਆਰ ਕਰਨ ਵਾਲੇ ਸੰਭਾਵੀ ਸਪਲਾਇਰਾਂ ਦਾ ਜਿਹੜਾ ਮੁਲਾਂਕਣ ਕਰ ਰਿਹਾ ਹੈ। ਇਹ ਟੈਂਡਰ RBI ਦੀ ਜਿਹੜੀ ਹੈ ਪੂਰਨ ਮਲਕੀਅਤ ਵਾਲੀ ਸਹਾਇਕ ਕੰਪਨੀ ਭਾਰਤੀ ਰਿਜ਼ਰਵ ਬੈਂਕ ਨੋਟ ਪ੍ਰਿੰਟਿੰਗ ਪ੍ਰਾਈਵੇਟ ਲਿਮਿਟਡ ਨੇ ਜਾਰੀ ਕੀਤਾ ਹੈ। ਇਸ ਦੇ ਤਹਿਤ 10 ਅਤੇ 20 ਰੁਪਏ ਦੇ ਨੋਟਾਂ ਦੇ ਲਈ ਕੁੱਲ 68,000 ਰਿਮ ਵਿਸ਼ੇਸ਼ ਪਲਾਸਟਿਕ ਫਿਲਮ ਜਿਹੜੀ ਹੈ ਉਹਦੀ ਜ਼ਰੂਰਤ ਹੋਏਗੀ। ਇਸ ਫਿਲਮ ਦੇ ਉੱਤੇ ਛਪਾਈ ਅਤੇ ਸਿਆਹੀ ਦੀ ਪਕੜ ਮਜ਼ਬੂਤ ਬਣਾਉਣ ਦੇ ਲਈ ਵਿਸ਼ੇਸ਼ ਕੋਟਿੰਗ ਦੀ ਵੀ ਜਿਹੜੀ ਜ਼ਰੂਰੀ ਹੋਵੇਗੀ। ਸਰਕਾਰ ਨੇ ਪ੍ਰੀਖਣ ਦੇ ਵਜੋਂ ਪਲਾਸਟਿਕ ਕਰੰਸੀ ਸ਼ੁਰੂ ਕਰਨ ਦੀ ਮਨਜ਼ੂਰੀ ਦੇਣ ਤੋਂ ਬਾਅਦ ਇਹ ਟੈਂਡਰ ਜਾਰੀ ਕੀਤਾ ਸੀ। ਇਸ ਦੇ ਲਈ 17 ਜੁਲਾਈ ਨੂੰ ਟੈਂਡਰ ਕੱਢਿਆ ਗਿਆ ਤੇ ਰੁਚੀ ਪੱਤਰ ਜਮ੍ਹਾਂ ਕਰਵਾਉਣ ਦੀ ਅੰਤਮ ਤਰੀਕ ਜਿਹੜੀ ਹੈ 18 ਅਗਸਤ ਨਿਰਧਾਰਿਤ ਕੀਤੀ ਹੈ। ਯੂਫਲੈਕਸ ਅਤੇ ਸਪੈਕਟਰਾ ਸਿਸਟਮਸ ਦੀ ਭਾਈਵਾਲੀ ਦੇ ਵਿਚ ਦੋਵਾਂ ਕੰਪਨੀਆਂ ਦੀ ਮਹਾਰਤਾ ਜਿਹੜੀ ਹੈ ਇਸਤੇਮਾਲ ਕੀਤੀ ਜਾਵੇਗੀ ਤੇ ਯੂਫਲੈਕਸ ਪਲਾਸਟਿਕ ਨਿਰਮਾਣ ਅਤੇ ਉਦਯੋਗਿਕ ਉਤਪਾਦਨ ਦੇ ਵਿਚ ਮਹਾਰਤਾ ਰੱਖਦੀ ਹੈ, ਜਦਕਿ ਸਪੈਕਟਰਾ ਸਿਸਟਮ ਦੇ ਕੋਲ ਬੈਂਕ ਨੋਟਾਂ ਦੀ ਪਛਾਣ ਅਤੇ ਸੁਰੱਖਿਆ ਤਕਨੀਕ ਦਾ ਜਿਹੜਾ ਤਜਰਬਾ ਹੈ। ਦੁਨੀਆਂ ਦੇ ਲਗਭਗ 60 ਦੇਸ਼ਾਂ ਦੇ ਵਿਚ ਪੂਰੀ ਤਰ੍ਹਾਂ ਜਨਸ਼ਕ ਰੂਪ ਦੇ ਵਿਚ ਪਲਾਸਟਿਕ ਕਰੰਸੀ ਦੀ ਵਰਤੋਂ ਕੀਤੀ ਜਾ ਰਹੀ ਹੈ। ਆਸਟ੍ਰੇਲੀਆ ਸਾਲ 1988 ਦੇ ਵਿਚ ਪਲਾਸਟਿਕ ਨੋਟ ਜਾਰੀ ਕਰਨ ਵਾਲਾ ਪਹਿਲਾ ਦੇਸ਼ ਬਣਿਆ ਸੀ। ਬ੍ਰਿਟੇਨ, ਕੈਨੇਡਾ, ਨਿਊਜ਼ੀਲੈਂਡ, ਸਿੰਗਾਪੁਰ, ਵੀਅਤਨਾਮ ਤੇ ਰੋਮਾਨੀਆ ਵੀ ਪਲਾਸਟਿਕ ਨੋਟਾਂ ਦੀ ਵਰਤੋਂ ਕਰਨ ਵਾਲੇ ਪ੍ਰਮੁੱਖ ਦੇਸ਼ਾਂ ਦੇ ਵਿਚ ਜਿਹੜੇ ਸ਼ਾਮਲ ਨੇ। ਇਸੇ ਤਰ੍ਹਾਂ ਇਕ ਰਿਪੋਰਟ ਹੈ ਦੋਸਤੋ ਸਾਡੇ ਦਿਮਾਗ ਦੇ ਨਾਲ ਜੁੜੀ ਹੋਈ। ਦੁਨੀਆਂ ਤੇ ਇਕ ਹੋਰ ਪਲੇਗ ਦਾ ਜਿਹੜਾ ਖਤਰਾ ਦੱਸਿਆ ਜਾ ਰਿਹਾ, ਪਰ ਇਹ ਦਿਮਾਗ ਦੀ ਨਹੀਂ, ਬਾਅਦ ਚ ਗੱਲ ਕਰਦੇ ਹਾਂ ਦਿਮਾਗ ਦੀ। ਜਿਵੇਂ ਕਿ ਕੋਰੋਨਾ ਦਾ ਦੌਰ ਚੱਲਿਆ, ਉਸੇ ਤਰ੍ਹਾਂ ਦਾ ਦੌਰ ਜਿਹੜਾ ਨਵਾਂ ਰੂਸ ਤੋਂ ਸ਼ੁਰੂ ਹੋ ਸਕਦਾ। ਦੁਨੀਆਂ ਤੇ ਇਕ ਹੋਰ ਜਿਹੜਾ ਪਲੇਗ ਦਾ ਖਤਰਾ ਮੰਡਰਾ ਰਿਹਾ, ਲੈਬ ਟੈਕਨੀਸ਼ੀਅਨ ਦੀ ਜਿਹੜੀ ਮੌਤ ਮਗਰੋਂ ਸੈਂਕੜੇ ਲੋਕ ਜਿਹੜੇ ਨੇ ਕੁਆਰੰਟੀਨ ਦੇ ਵਿਚ ਜਿਹੜੇ ਕੀਤੇ ਗਏ ਹੈ। 2019 ਦੇ ਵਿਚ ਚੀਨ ਦੇ ਵੁਹਾਨ ਦੇ ਵਿਚੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਦੇ ਵਿਚ ਕਹਿਰ ਮਚਾ ਕੇ ਰੱਖ ਦਿੱਤਾ ਸੀ। ਇਸ ਮਹਾਂਮਾਰੀ ਦੇ ਦੌਰਾਨ ਕਰੋੜਾਂ ਲੋਕਾਂ ਦੀ ਜਾਨ ਵੀ ਗਈ, ਜਦਕਿ ਕਰੋੜਾਂ ਹੀ ਲੋਕਾਂ ਨੂੰ ਘਰਾਂ ਦੇ ਵਿਚ ਡੱਕੇ ਰਹਿਣ ਦੇ ਲਈ ਮਜਬੂਰ ਵੀ ਹੋਣਾ ਪੈ ਗਿਆ। ਇਸੇ ਦੌਰਾਨ ਰੂਸ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸਾਇਬੇਰੀਆ ਖੇਤਰ ਦੇ ਵਿਚ ਸਥਿਤ ਇਕ ਚੋਟੀ ਦੀ ਐਂਟੀ ਪਲੇਗ ਲੈਬਾਰਟਰੀ ਦੇ ਵਿਚ ਨਿਮੋਨੀਆ ਨਾਲ 28 ਸਾਲਾਂ ਮਹਿਲਾ ਜਿਹੜੀ ਹੈ ਲੈਬ ਟੈਕਨੀਸ਼ੀਅਨ ਜਿਹੜੀ ਹੈ ਉਹਦੀ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਸਿਹਤ ਸੰਬੰਧੀ ਚਿੰਤਾਵਾਂ ਵੱਧ ਗਈਆਂ ਨੇ। ਇਸ ਘਟਨਾ ਤੋਂ ਬਾਅਦ ਨਿਮੋਨਿਕ ਪਲੇਗ ਫੈਲਣ ਦੇ ਖਦਸ਼ੇ ਨੂੰ ਦੇਖਦਿਆਂ ਰੂਸੀ ਪ੍ਰਸ਼ਾਸਨ ਨੇ ਸੈਂਕੜੇ ਲੋਕਾਂ ਨੂੰ ਨਿਗਰਾਨੀ ਹੇਠ ਰੱਖਿਆ ਹੋਇਆ, ਜਦਕਿ ਅਮਰੀਕੀ ਵਿਦੇਸ਼ ਮੰਤਰਾਲੇ ਨੇ ਪੂਰੀ ਸਥਿਤੀ ਦੇ ਉੱਤੇ ਨਜ਼ਰ ਰੱਖਦਿਆਂ ਮਾਸਕੋ ਤੋਂ ਪਾਰਦਰਸ਼ੀ ਜਾਣਕਾਰੀ ਦੀ ਮੰਗ ਕੀਤੀ ਹੈ। ਇਹ ਘਟਨਾ ਇਰਕੁਤਸਕ ਸ਼ਹਿਰ ਦੇ ਨੇੜੇ ਸ਼ੇਲੇਖੋਵ ਸਥਿਤ ਐਂਟੀ ਪਲੇਗ ਰਿਸਰਚ ਇੰਸਟੀਟਿਊਟ ਦੇ ਵਿਚ ਵਾਪਰੀ ਹੈ ਤੇ ਰੂਸ ਦੀ ਵਾਇਰਸ ਨਿਗਰਾਨੀ ਏਜੰਸੀ ਜਿਹੜੀ ਹੈ ਰੋਸ ਪੋਤਰੇ ਬਨਾਦ ਜ਼ੋਰ ਜਿਹੜੀ ਹੈ ਅਨੁਸਾਰ ਮਹਿਲਾ ਲੈਬ ਟੈਕਨੀਸ਼ੀਅਨ ਨੂੰ ਅਣਪਛਾਤੇ ਕਾਰਨਾਂ ਵਾਲਾ ਨਿਮੋਨੀਆ ਹੋਇਆ ਸੀ। ਗੁਆਂਢੀ ਬੁਰਿਆਤੀਆਂ ਗਣਰਾਜ ਦੇ ਜਿਹੜੇ ਨੇ ਨੇਤਾ ਅਲੈਕਸੀ ਤਸੀ ਦੇਨੋਵ ਨੇ ਕਿਹਾ ਕਿ ਮਹਿਲਾ ਦੀ ਮੌਤ ਪਲੇਗ ਦੇ ਨਾਲ ਹੋਈ ਹੋ ਸਕਦੀ ਹੈ, ਪਰ ਉਨ੍ਹਾਂ ਸਪਸ਼ਟ ਕੀਤਾ ਕਿ ਉਨ੍ਹਾਂ ਦੇ ਖੇਤਰ ਦੇ ਵਿਚ ਪਲੇਗ ਦਾ ਫਿਲਹਾਲ ਕੋਈ ਅਸਰ ਨਹੀਂ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸ਼ੇਲੇਖੋਵ ਦਾ ਹਸਪਤਾਲ ਦੇ ਵਿਚ ਲਗਭਗ 200 ਲੋਕਾਂ ਨੂੰ ਮੈਡੀਕਲ ਨਿਗਰਾਨੀ ਹੇਠ ਰੱਖਿਆ ਗਿਆ ਤੇ ਇਕ ਮੈਟਰਨਿਟੀ ਹਸਪਤਾਲ ਦੇ ਵਿਚ ਵੀ ਆਈਸੋਲੇਸ਼ਨ ਪ੍ਰੋਟੋਕੋਲ ਲਾਗੂ ਕੀਤੇ ਗਏ ਨੇ, ਜਦਕਿ ਨੇੜਲੇ ਐਲਮੀਨੀਅਮ ਪਲਾਂਟ ਦੇ ਕਰਮਚਾਰੀਆਂ ਨੂੰ ਫੇਸ ਮਾਸਕ ਪਹਿਨਣ ਦੇ ਨਿਰਦੇਸ਼ ਹੋਏ ਨੇ। ਇਰਕੁਤ ਸਕ ਦੇ ਜਿਹੜੇ ਗਵਰਨਰ ਨੇ ਇਗੋਰ ਕੋਬਜ਼ੇਵ ਤੇ ਸਾਬਕਾ ਜਿਹੜੇ ਨੇ ਇੱਥੇ ਦੇ ਚੀਫ ਗੇਨਾਡੀ ਉਨਿਸ਼ ਚੇਕੋ ਨੇ ਜਨਤਾ ਨੂੰ ਜਿਹੜਾ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ ਤੇ ਉਨ੍ਹਾਂ ਕਿਹਾ ਕਿ ਬਿਮਾਰੀ ਦੇ ਪਲੇਗ ਹੋਣ ਦੀ ਸੰਭਾਵਨਾ ਘੱਟ ਹੈ ਤੇ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਦੇ ਵਿਚ ਹੈ। ਇਸ ਮਾਮਲੇ ਦੇ ਵਿਚ ਅਮਰੀਕੀ ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਉਹ ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਜਿਹੜੀ ਹੈ CDC ਨਾਲ ਮਿਲ ਕੇ ਇਸ ਘਟਨਾ ਦੇ ਉੱਤੇ ਬਾਰੀਕੀ ਦੇ ਨਾਲ ਨਜ਼ਰ ਰੱਖ ਰਿਹਾ। ਅਮਰੀਕੀ ਅਧਿਕਾਰੀਆਂ ਨੇ ਰੂਸ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਘਟਨਾ ਦੇ ਬਾਰੇ ਸਹੀ ਅਤੇ ਪੂਰੀ ਜਾਣਕਾਰੀ ਜਨਤਕ ਕਰੇ। ਉੱਥੇ ਹੀ CIA ਦੇ ਸਾਬਕਾ ਅਧਿਕਾਰੀ ਡੈਨ ਹੋਫਮੈਨ ਦੇ ਅਨੁਸਾਰ ਅਮਰੀਕੀ ਖੁਫੀਆ ਏਜੰਸੀਆਂ ਵੱਖ ਵੱਖ ਸਰੋਤਾਂ ਤੋਂ ਜਾਣਕਾਰੀ ਇਕੱਠੀਆਂ ਕਰ ਰਹੀਆਂ ਨੇ ਤੇ ਮਾਸਕੋ ਸਥਿਤ ਅਮਰੀਕੀ ਦੂਤਾਵਾਸ ਵੀ ਰੂਸੀ ਅਧਿਕਾਰੀਆਂ ਦੇ ਸੰਪਰਕ ਦੇ ਵਿਚ ਹੈ। ਨਿਮੋਨਿਕ ਪਲੇਗ ਜਿਹੜੀ ਹੈ ਜਿਹਨੂੰ ਯਰਸੀਨੀਆ ਪੇਸਟਿਸ ਬੈਕਟੀਰੀਆ ਦੇ ਨਾਲ ਹੁੰਦੀ ਹੈ, ਇਹ ਪਲੇਗ ਦੀ ਸਭ ਤੋਂ ਗੰਭੀਰ ਕਿਸਮ ਹੈ ਜੋ ਸਿੱਧਾ ਸਾਹ ਪ੍ਰਣਾਲੀ ਦੇ ਉੱਤੇ ਹਮਲਾ ਕਰਦੀ ਹੈ। ਇਹ ਬਿਮਾਰੀ ਹਵਾ ਦੇ ਵਿੱਚ ਸਾਹ ਲੈਣ ਵਾਲੀ ਹਵਾ ਦੇ ਵਿੱਚ ਮੌਜੂਦ ਨਮੀ ਰਾਹੀਂ ਇੱਕ ਤੋਂ ਦੂਜੇ ਮਨੁੱਖ ਤੱਕ ਪਹੁੰਚ ਜਿਹੜੀ ਹੈ ਤੱਕ ਬਹੁਤ ਤੇਜ਼ੀ ਦੇ ਨਾਲ ਫੈਲ ਸਕਦੀ ਹੈ। ਇਸ ਦੇ ਲੱਛਣਾਂ ਦੇ ਵਿੱਚ ਤੇਜ਼ ਬੁਖਾਰ, ਸਿਰ ਦਰਦ, ਸਾਹ ਲੈਣ ਵਿੱਚ ਤਕਲੀਫ, ਛਾਤੀ ਦੇ ਵਿੱਚ ਦਰਦ ਤੇ ਖੰਘ ਦੇ ਨਾਲ ਖੂਨ ਆਉਣਾ ਸ਼ਾਮਲ ਹੈ। ਜੇਕਰ ਸ਼ੁਰੂਆਤੀ ਪੜਾਅ ਦੇ ਵਿੱਚ ਹੀ ਪਤਾ ਲੱਗ ਜਾਵੇ ਤਾਂ ਐਂਟੀਬਾਇਓਟਿਕਸ ਜਿਹੜੀਆਂ ਨੇ ਰਾਹੀਂ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ। ਜੀ ਦੋਸਤੋ, ਇਹ ਸੀ ਜੀ ਜਿਹੜੀਆਂ ਗੰਭੀਰ ਬਿਮਾਰੀਆਂ ਨੇ ਉਹਨਾਂ ਦਾ। ਚਲੋ ਬਹੁਤ ਜੇ ਚੰਗੀ ਗੱਲ ਹੈ ਇਹ ਚੀਜ਼ ਨਸ਼ਰ ਹੋਈ ਹੈ ਤਾਂ ਪੂਰੇ ਸੁਹਿਰਦ ਹੋ ਕੇ ਉਹਦੇ ਉੱਤੇ ਕੰਟਰੋਲ ਕੀਤਾ ਜਾ ਰਿਹਾ। ਇਸ ਦੇ ਧੰਨਵਾਦ ਕਰਨਾ ਬਣਦਾ, ਰਸ਼ੀਆ ਵਾਲਿਆਂ ਦੇ ਵੀ ਸੁਚੇਤ ਨੇ ਉਹਨਾਂ ਚੀਜ਼ਾਂ ਦੇ ਵਿੱਚ। ਦੂਸਰੀ ਗੱਲ ਕਰਦੇ ਹਾਂ ਦਿਮਾਗ ਦੇ ਬਾਰੇ, ਇੱਕ ਰਿਪੋਰਟ ਹੈ ਦੋਸਤੋ। ਦਿਮਾਗ ਤੋਂ ਡਿਲੀਟ ਹੋਣਗੀਆਂ ਦਰਦਨਾਕ ਯਾਦਾਂ, ਬੋਸਟਨ ਯੂਨੀਵਰਸਿਟੀ ਦਾ ਵੱਡਾ ਦਾਅਵਾ ਹੈ। ਇਨਗ੍ਰਾਮ ਤਕਨੀਕ ਦੇ ਨਾਲ ਯਾਦਾਂ ਮਿਟਾਉਣਾ ਹੋਵੇਗਾ ਸੰਭਵ। ਇਹਦੇ ਵਿੱਚ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਅਜਿਹੀ ਖੂਬਸੂਰਤ ਯਾਦਾਂ ਨੇ ਜਿਨ੍ਹਾਂ ਨੂੰ ਤੁਸੀਂ ਹਮੇਸ਼ਾ ਸੰਭਾਲ ਕੇ ਰੱਖਣਾ ਚਾਹੁੰਦੇ ਹੋ, ਜਾਂ ਸ਼ਾਇਦ ਕੁਝ ਅਜਿਹਾ ਹੈਗਾ ਤੁਹਾਡੇ ਦਿਮਾਗ ਦੇ ਵਿੱਚ ਜਿਸ ਨੂੰ ਤੁਸੀਂ ਆਪਣੇ ਦਿਮਾਗ ਦੇ ਵਿੱਚੋਂ ਪੂਰੀ ਤਰ੍ਹਾਂ ਮਿਟਾਉਣਾ ਚਾਹੁੰਦੇ ਹੋ, ਕਿ ਅਜਿਹਾ ਕਰਨਾ ਅਸਲ ਦੇ ਵਿੱਚ ਸੰਭਵ ਹੈ? ਇਸ ਦਾ ਜਵਾਬ ਫਿਲਹਾਲ ਨਹੀਂ ਹੈ, ਪਰ ਆਉਣ ਵਾਲੇ ਸਾਲਾਂ ਦੇ ਵਿੱਚ ਇਹ ਸੰਭਵ ਹੋ ਸਕਦਾ ਹੈ। ਵਿਗਿਆਨ ਹੁਣ ਸਿਰਫ ਯਾਦਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨ ਤੋਂ ਅੱਗੇ ਵੱਧ ਰਿਹਾ। ਇਹ ਹੁਣ ਉਨ੍ਹਾਂ ਨੂੰ ਬਦਲਣ, ਦਬਾਉਣ ਅਤੇ ਦੁਬਾਰਾ ਸਰਗਰਮ ਕਰਨ ਦੇ ਵੱਲ ਕਦਮ ਚੁੱਕ ਰਿਹਾ। ਹਾਲੀਆ ਖੋਜ ਦੇ ਵਿੱਚ ਸਟੀਵ ਰਿਮੀਰੇਜ਼ ਬੋਸਟਨ ਯੂਨੀਵਰਸਿਟੀ ਦੇ ਸੈਂਟਰ ਫਾਰ ਬ੍ਰੇਨ ਐਂਡ ਮੈਮਰੀ ਦੇ ਵਿੱਚ ਐਸੋਸੀਏਟ ਪ੍ਰੋਫੈਸਰ ਦੇ ਦੁਆਰਾ ਲਿਖੀ ਗਈ ਕਿਤਾਬ ਹੈ ਹੋ ਟੂ ਟੇਮ ਐਂਡ ਮੈਮਰੀ ਟੇਮ ਏ ਮੈਮਰੀ ਹੋ ਟੂ ਟੇਮ ਏ ਮੈਮਰੀ ਜਾਣੀ ਕਿ ਨੇ ਕਾਫ਼ੀ ਚਰਚਾ ਛੇੜ ਦਿੱਤੀ ਹੈ। ਇਸ ਕਿਤਾਬ ਨੂੰ ਰਾਇਲ ਸੁਸਾਇਟੀ ਤ੍ਰਿਵੇਦੀ ਸਾਇੰਸ ਬੁੱਕ ਪ੍ਰਾਈਜ਼ ਦੇ ਲਈ ਵੀ ਜਿਹੜਾ ਸ਼ਾਰਟਲਿਸਟ ਜਿਹੜਾ ਕੀਤਾ ਗਿਆ। ਚੂਹਿਆਂ ਦੇ ਉੱਤੇ ਕੀਤੇ ਗਏ ਇੱਕ ਪ੍ਰਯੋਗ ਨੇ ਇਹ ਸਾਬਤ ਕਰ ਛੱਡਿਆ ਕਿ ਦਿਮਾਗ ਦੇ ਅੰਦਰ ਨਿਊਰੋਨਸ ਜਿਹੜੀ ਹੈ ਤੰਤੂ ਸੈੱਲਾਂ ਨੂੰ ਬਦਲ ਕੇ ਕਿਸੇ ਯਾਦ ਨੂੰ ਮਿਟਾਉਣਾ, ਦੁਬਾਰਾ ਜਗਾਉਣਾ ਜਾਂ ਉਸਦਾ ਰੂਪ ਬਦਲਣਾ ਸੰਭਵ ਹੈ। ਪ੍ਰੋਫੈਸਰ ਜਿਹੜੇ ਨੇ ਰਿਮੀਰੇਜ਼ ਦੇ ਅਨੁਸਾਰ ਯਾਦਦਾਸ਼ਤ ਸਾਡੇ ਤਜ਼ਰਬਿਆਂ ਦੇ ਨਤੀਜੇ ਵਜੋਂ ਦਿਮਾਗ ਦੇ ਵਿੱਚ ਆਇਆ ਇੱਕ ਸਥਾਈ ਬਦਲਾਅ ਹੈ। ਵਿਗਿਆਨੀ ਇਸ ਨੂੰ ਐਨਗ੍ਰਾਮ ਜਿਹੜਾ ਕਹਿੰਦੇ ਨੇ। ਜਦੋਂ ਵੀ ਅਸੀਂ ਕੋਈ ਤਜਰਬਾ ਕਰਦੇ ਹਾਂ ਤਾਂ ਇਹ ਸਾਡੇ ਦਿਮਾਗ ਦੇ ਸੈੱਲਾਂ ਦੇ ਉੱਤੇ ਇੱਕ ਸਥਾਈ ਭੌਤਿਕ ਛਾਪ ਛੱਡਦਾ ਹੈ। ਚੂਹਿਆਂ ਦੇ ਉੱਤੇ ਕੀਤੇ ਗਏ ਪ੍ਰਯੋਗ ਦੇ ਵਿੱਚ ਵਿਗਿਆਨੀਆਂ ਨੇ ਕਿਸੇ ਖਾਸ ਤਜਰਬੇ ਦੇ ਨਾਲ ਜੁੜੇ ਖਾਸ ਸੈੱਲਾਂ ਦੀ ਪਛਾਣ ਕੀਤੀ ਹੈ। ਆਪਟੋਜੈਨੇਟਿਕਸ ਨਾਮਕ ਜਿਹੜੀ ਹੈ ਤਕਨੀਕ ਦੀ ਵਰਤੋਂ ਕਰਕੇ ਇਨ੍ਹਾਂ ਸੈੱਲਾਂ ਨੂੰ ਰੋਸ਼ਨੀ ਦੀ ਮਦਦ ਦੇ ਨਾਲ ਬਨਾਵਟੀ ਤੌਰ ਦੇ ਉੱਤੇ ਸਰਗਰਮ ਕੀਤਾ ਗਿਆ ਤੇ ਚੂਹਿਆਂ ਦੇ ਵਿੱਚ ਯਾਦ ਦੇ ਮੁੜ ਜਾਗ੍ਰਿਤ ਹੋਣ ਦੇ ਸੰਕੇਤ ਦੇਖੇ ਗਏ। ਇਸ ਦੇ ਵਿੱਚ ਜਿਹੜਾ ਇਸ ਤੋਂ ਵੀ ਵੱਡੀ ਗੱਲ ਇਹ ਸੀ ਕਿ ਵਿਗਿਆਨੀ ਉਨ੍ਹਾਂ ਖਾਸ ਭਾਵਨਾਤਮਕ ਯਾਦਾਂ ਦੇ ਨਾਲ ਜੁੜੇ ਸੈੱਲਾਂ ਨੂੰ ਨਸ਼ਟ ਕਰਕੇ ਉਨ੍ਹਾਂ ਨੂੰ ਚੋਣਵੇਂ ਰੂਪ ਦੇ ਵਿੱਚ ਮਿਟਾਉਣ ਦੇ ਵਿੱਚ ਸਫਲ ਹੋਏ ਨੇ। ਹਾਲਾਂਕਿ ਮਨੁੱਖਾਂ ਦੇ ਵਿੱਚ ਅਜਿਹਾ ਕਰਨਾ ਅਜੇ ਵੀ ਇੱਕ ਦੂਰ ਦੀ ਜਿਹੜੀ ਗੱਲ ਹੈ। ਇਹ ਖੋਜ ਸਦਮੇ ਜਾਣੀ ਕਿ ਟਰਾਮਾ, ਗੰਭੀਰ ਚਿੰਤਾ ਤੇ ਕੁਝ ਮਾਨਸਿਕ ਬਿਮਾਰੀਆਂ ਦੇ ਭਵਿੱਖੀ ਇਲਾਜ ਦੇ ਲਈ ਰਾਹ ਪੱਧਰਾ ਕਰ ਸਕਦੀ ਹੈ। ਇਸ ਖੋਜ ਦਾ ਉਦੇਸ਼ ਸ਼ਾਇਦ ਖੁਦ ਯਾਦ ਨੂੰ ਮਿਟਾਉਣਾ ਨਹੀਂ, ਸਗੋਂ ਉਸ ਦੇ ਨਾਲ ਜੁੜੀ ਮਾਨਸਿਕ ਪੀੜਾਂ ਜਾਂ ਤਕਲੀਫ਼ ਨੂੰ ਘੱਟ ਕਰਨਾ ਹੋ ਸਕਦਾ ਹੈ। ਜਿਵੇਂ ਕਿ ਆਪਾਂ ਕੰਪਿਊਟਰ ਦੇ ਵਿੱਚੋਂ, ਆਪਣੇ ਫੋਨ ਦੇ ਵਿੱਚੋਂ ਕੁਝ ਜਿਹੜੀਆਂ ਚੀਜ਼ਾਂ ਸਾਨੂੰ ਨਹੀਂ ਚਾਹੀਦੀਆਂ, ਐਕਸਟਰਾ ਮੈਮਰੀ ਫੁੱਲ ਹੈ ਜਾਂ ਉਹ ਸਾਨੂੰ ਤੰਗ ਪਰੇਸ਼ਾਨ ਕਰਦੀਆਂ ਨੇ, ਵਾਇਰਸ ਆ ਜਾਂਦੀ ਹੈ, ਇਸੇ ਤਰ੍ਹਾਂ ਸਾਡੇ ਬ੍ਰੇਨ ਦੇ ਵਿੱਚ ਜੋ ਕੋਈ ਟ੍ਰੈਜਡੀ ਹੋਈ ਹੈ, ਅਸੀਂ ਉਹਨੂੰ ਭੁੱਲ ਨਹੀਂ ਸਕਦੇ, ਅਸੀਂ ਉਸ ਕਰਕੇ ਬਿਮਾਰ ਰਹਿੰਦੇ ਹਾਂ, ਡਿਪਰੈਸ਼ਨ 'ਚ ਰਹਿੰਦੇ ਹਾਂ, ਜਾਂ ਬਾਰ ਬਾਰ ਉਹ ਗੱਲ ਸਾਨੂੰ ਸਤਾ ਰਹੀ ਹੈ, ਪਰਿਵਾਰ ਨੂੰ ਜਿਹੜਾ ਦੁੱਖ ਪਹੁੰਚਾ ਰਹੀ ਹੈ, ਤੇ ਕੁਝ ਜਿਹੜੇ ਬਹੁਤ ਸੈਂਸਿਟਿਵ ਲੋਕ ਹੁੰਦੇ ਨੇ ਉਹਨਾਂ ਦੀ ਮੈਮਰੀ ਦੇ ਵਿੱਚੋਂ ਇਹ ਚੀਜ਼ਾਂ ਜਿਹੜੀਆਂ ਕੱਢੀਆਂ ਜਾ ਸਕਦੀਆਂ ਨੇ। ਇਸ ਤਰ੍ਹਾਂ ਦੀ ਵੀ ਜਿਹੜੀਆਂ ਖੋਜਾਂ ਹੋ ਰਹੀਆਂ ਨੇ, ਵੀ ਕਈ ਵਾਰੀ ਕਹਿ ਦਿੰਦੇ ਨਾ ਆਪਾਂ ਆਮ ਹੀ ਕਹਿ ਦਿੰਦੇ ਛੱਡੋ, ਪਰ ਤੁਸੀਂ ਉਸ ਗੱਲ ਨੂੰ ਭੁੱਲਦਾ ਹੀ ਨਹੀਂ ਹੈ, ਭੁੱਲ ਜਾਓ ਇਸ ਗੱਲ ਨੂੰ। ਤੇ ਅਗਲੇ ਕਹਿੰਦੇ ਉਹ ਕਹਿੰਦਾ ਮੇਰੇ ਵੱਸ ਦੇ ਵਿੱਚ ਇਹ ਗੱਲ, ਵੀ ਮੈਂ ਇਹਨੂੰ ਭੁੱਲ ਜਾਵਾਂ ਕਿੱਦਾਂ ਕਰ ਲਵਾਂ ਜਦ ਮੈਨੂੰ ਬਾਰ ਬਾਰ ਚੇਤੇ ਆ ਜਾਂਦੀ ਹੈ। ਤੇ ਭਾਈ ਹੁਣ ਇਹ ਵੀ ਸੰਭਵ ਹੋ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ ਕਿ ਜਿਹੜੀਆਂ ਗੱਲਾਂ ਅਸੀਂ ਭੁੱਲਣਾ ਚਾਹੁੰਦੇ ਹਾਂ, ਖਾਸ ਕਰ ਜੋ ਸਾਡੀ ਸਿਹਤ ਦੇ ਨਾਲ ਜੁੜੀਆਂ ਹੋਈਆਂ ਨੇ, ਤਾਂ ਉਹਨਾਂ ਨੂੰ ਜਿਹੜਾ ਮੈਮਰੀ ਨੂੰ ਡਿਲੀਟ ਵੀ ਕੀਤਾ ਜਾ ਸਕਿਆ ਕਰੇਗਾ। ਤੇ ਮਨੁੱਖ ਦੇਖ ਲਓ ਕਿੱਥੇ ਤੱਕ ਪਹੁੰਚ ਗਿਆ ਖੋਜਾਂ ਦੇ ਵਿੱਚ, ਤੇ ਸਾਰਾ ਕੁਝ ਸੰਭਵ ਹੋ ਸਕਦਾ ਜਿੱਥੇ ਮਨੁੱਖ ਜਿਹੜਾ ਧਰਤੀ ਦੇ ਉੱਤੇ ਰਹਿ ਰਿਹਾ। ਤੇ ਦੋਸਤੋ ਆਖਰ ਦੇ ਵਿੱਚ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਆਪਣੇ ਬਾਕਮਾਲ ਲੇਖਕ ਤੇ ਸਾਈਕੋਲੋਜੀ ਦੇ ਨਾਲ ਜੁੜੇ ਹੋਏ, ਆਪਣੇ ਨਾਲ ਬਹੁਤ ਵਾਰ ਜੁੜੇ ਨੇ ਸਾਡੇ ਟੀਮ ਮੈਂਬਰ ਰਵਿੰਦਰ ਚੋਟ ਜੀ ਦਾ ਅੱਜ ਆਰਟੀਕਲ ਲੱਗਿਆ ਹੈ, ਪਹਿਲਾਂ ਗੱਲ ਸੁਣਨੀ ਚਾਹੀਦੀ ਹੈ, ਇਹਦੀ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਚੋਟ ਸਾਹਿਬ ਕੀ ਸਾਨੂੰ ਸਿਖਾਉਣਾ ਚਾਹੁੰਦੇ ਨੇ, ਤੇ ਇਹਨੂੰ ਰਲ ਮਿਲ ਕੇ ਸੁਣਦੇ ਹਾਂ ਤੇ ਮੈਂ ਤੁਹਾਡੇ ਨਾਲ ਸਾਂਝਾ ਕਰਦਾ। ਰਵਿੰਦਰ ਚੋਟ ਜੀ ਲਿਖਦੇ ਨੇ ਕਿ ਮੁੱਦਤ ਬਾਅਦ ਵੀ ਕੁਝ ਘਟਨਾਵਾਂ ਜ਼ਿਹਨ ਦੇ ਵਿੱਚੋਂ ਨਹੀਂ ਵਿਸਰਦੀਆਂ ਤੇ ਸਮੇਂ-ਸਮੇਂ ਦੇ ਉੱਤੇ ਯਾਦ ਆਉਂਦੀਆਂ ਰਹਿੰਦੀਆਂ ਨੇ। ਕਈ ਘਟਨਾਵਾਂ ਦਿਲਚਸਪ ਹੁੰਦੀਆਂ ਨੇ ਤੇ ਕੁਝ ਡਰਾਉਣੀਆਂ, ਕਈ ਦੁਖਦਾਈ ਤੇ ਕਈ ਹੁਲਾਸ ਭਰਪੂਰ ਹੁੰਦੀਆਂ ਨੇ, ਪਰ ਜ਼ਿਆਦਾਤਰ ਘਟਨਾਵਾਂ ਜ਼ਿੰਦਗੀ ਦੇ ਵਿੱਚ ਚੰਗੇ ਮਾੜੇ ਸਬਕ ਸਿਖਾ ਹੀ ਜਾਂਦੀਆਂ। ਸਕੂਲ ਦੇ ਵਿੱਚ ਪੜ੍ਹਦਿਆਂ ਸਾਲ 1968 ਤੋਂ 69 ਦੇ ਵਿੱਚ ਮੇਰੇ ਨਾਲ ਇੱਕ ਅਜਿਹੀ ਘਟਨਾ ਵਾਪਰੀ ਜੋ ਹੁਣ ਵੀ ਚੇਤਿਆਂ ਦੇ ਵਿੱਚ ਵਸੀ ਹੋਈ ਹੈ। 10ਵੀਂ ਜਮਾਤ ਦੇ ਸਾਲਾਨਾ ਪੇਪਰ ਉਦੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵੱਲੋਂ ਲਏ ਜਾਂਦੇ ਸੀ। ਪੰਜਾਬ ਸਕੂਲ ਸਿੱਖਿਆ ਬੋਰਡ ਤਾਂ ਕਾਫੀ ਸਮਾਂ ਬਾਅਦ ਹੋਣ ਦੇ ਵਿੱਚ ਆਇਆ। ਬਾਹਰੋਂ ਪੇਪਰ ਆਉਣ ਕਰਕੇ ਵਿਦਿਆਰਥੀ ਤੇ ਅਧਿਆਪਕਾਂ ਦੇ ਵਿੱਚ ਡਰ ਹੁੰਦਾ। ਅਧਿਆਪਕ ਚਾਹੁੰਦੇ ਸਨ ਕਿ ਉਹਨਾਂ ਦੇ ਵਿਸ਼ੇ ਅਤੇ ਸਕੂਲ ਦਾ ਨਤੀਜਾ ਮਾੜਾ ਨਹੀਂ ਹੋਣਾ ਚਾਹੀਦਾ। ਉਂਝ ਵਿਦਿਆਰਥੀ ਵੀ ਫੇਲ ਹੋਣ ਤੋਂ ਡਰਦੇ, ਨਕਲ ਬਿਲਕੁਲ ਨਹੀਂ ਸੀ ਹੁੰਦੀ। ਇਸ ਦੇ ਲਈ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਵਾਈ ਜਾਂਦੀ। ਉਦੋਂ 10ਵੀਂ ਦੇ ਪੇਪਰ ਨੇੜੇ ਆ ਗਏ ਤੇ ਅਧਿਆਪਕਾਂ ਨੇ ਆਪੋ ਆਪਣਾ ਸਿਲੇਬਸ ਖਤਮ ਕਰਵਾ ਦਿੱਤਾ ਸੀ। ਹੁਣ ਪੜ੍ਹਾਈ ਜ਼ੋਰਾਂ ਦੇ ਉੱਤੇ ਚੱਲ ਰਹੀ ਹੈ। ਦੁਹਰਾਈ ਕਰਵਾਉਣ ਦੇ ਲਈ ਸਾਡੀ ਜਮਾਤ ਦੇ ਜਿਹੜੇ ਨੇ ਸਾਰੇ ਵਿਦਿਆਰਥੀਆਂ ਨੂੰ ਖੇਡ ਮੈਦਾਨ ਦੇ ਵਿੱਚ ਇਕੱਲੇ ਇਕੱਲੇ ਬਿਠਾ ਦਿੱਤਾ ਜਾਂਦਾ ਸੀ। ਹੁਕਮ ਹੁੰਦਾ ਜੇ ਕੋਈ ਸਵਾਲ ਸਮਝ ਨਾ ਆਵੇ ਤਾਂ ਸੰਬੰਧਿਤ ਅਧਿਆਪਕ ਦੇ ਕੋਲ ਜਾ ਕੇ ਸਮਝ ਲਿਆ ਜਾਵੇ। ਸਕੂਲ ਦੇ ਖੇਡ ਮੈਦਾਨ ਦੀ ਕੰਧ ਪਿੰਡ ਦੇ ਘਰਾਂ ਦੇ ਨਾਲ ਲੱਗਦੀ ਸੀ ਤੇ ਉਸ ਦਿਨ ਮੈਂ ਕੰਧ ਨੇੜੇ ਬੈਠਾ ਪੜ੍ਹ ਰਿਹਾ। ਪਿੰਡ ਦਾ ਇੱਕ ਬੰਦਾ ਕੰਧ ਨੇੜੇ ਆਇਆ, ਉਸਨੇ ਮੈਨੂੰ ਆਪਣੇ ਕੋਲ ਬੁਲਾ ਕੇ ਮੇਰੇ ਕੰਨ ਦੇ ਵਿੱਚ ਇੱਕ ਬੁਰੀ ਖ਼ਬਰ ਦੱਸੀ ਤੇ ਛੁੱਟੀ ਲੈ ਕੇ ਘਰ ਨੂੰ ਆਉਣ ਦੇ ਲਈ ਕਹਿ ਕੇ ਚਲਿਆ ਗਿਆ। ਮੈਂ ਉੱਠਿਆ ਤੇ ਕਿਤਾਬਾਂ ਝੋਲੇ ਦੇ ਵਿੱਚ ਪਾਈਆਂ। ਸਾਡੇ ਅਧਿਆਪਕ ਇਕੱਠੇ ਬੈਠ ਕੇ ਜਿਹੜਾ ਚਾਹ ਪੀ ਰਹੇ ਨੇ, ਮੇਰੀ ਜਮਾਤ ਦਾ ਇੰਚਾਰਜ ਅਧਿਆਪਕ ਵੀ ਉੱਥੇ ਹੀ ਬੈਠਾ। ਮੇਰਾ ਮਨ ਬਹੁਤ ਦੁਖੀ ਸੀ। ਮੇਰੇ ਵਿੱਚ ਜਿਹੜਾ ਅਧਿਆਪਕ ਦੇ ਕੋਲ ਜਾ ਕੇ ਛੁੱਟੀ ਲੈਣ ਦੀ ਹਿੰਮਤ ਨਹੀਂ ਸੀ। ਮੈਂ ਦੂਰੋਂ ਹੀ ਅਧਿਆਪਕ ਨੂੰ ਆਪਣੇ ਵੱਲ ਆਉਣ ਦਾ ਇਸ਼ਾਰਾ ਕਰ ਦਿੱਤਾ। ਮੇਰੀਆਂ ਅੱਖਾਂ ਦੇ ਵਿੱਚੋਂ ਹੰਝੂ ਵਗ ਉਤਰੇ। ਅਧਿਆਪਕ ਸਭ ਉੱਠ ਕੇ ਗੁੱਸੇ ਦੇ ਨਾਲ ਮੇਰੇ ਵੱਲ ਆਏ ਤੇ ਉਹਨਾਂ ਬਗੈਰ ਕੋਈ ਗੱਲ ਪੁੱਛਿਆ ਮੇਰੇ ਦੋ ਤਿੰਨ ਜਿਹੜਾ ਚਪੇੜਾ ਮਾਰ ਦਿੱਤੀਆਂ। ਮੇਰੀਆਂ ਧਾਹਾਂ ਨਿਕਲ ਗਈਆਂ। ਮੈਂ ਰੋਂਦੇ ਰੋਂਦੇ ਦੱਸਿਆ ਕਿ ਮੇਰਾ ਭਾਈਆ

ਕਿਆ ਬਾਤ ਹੈ, ਬਹੁਤ ਡੂੰਘੀ ਗੱਲ ਚੋਟ ਸਾਹਿਬ ਨੇ ਕਹਿ ਗਈ ਕਹਿ ਦਿੱਤੀ ਹੈ, ਕਿਉਂਕਿ ਅਸੀਂ ਸੁਣਦੇ ਨਹੀਂ ਹਾਂ। ਪਹਿਲਾਂ ਗੱਲ ਸੁਣਨੀ ਚਾਹੀਦੀ ਹੈ ਰਵਿੰਦਰ ਚੋਟੋਨਾ ਜੀ ਦੀ ਕਲਮ ਦੇ ਵਿੱਚੋਂ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਰਜ ਤੇ ਦੁਆਬਾ ਰੇਡੀਓ ਦਾ ਮੰਚ। ਇਹ ਸੀ ਜੀ ਅੱਜ ਦੇ ਪ੍ਰੋਗਰਾਮ ਦਾ ਹਾਲਾਤ, ਜੋ ਕੁਝ ਤੁਹਾਡੇ ਨਾਲ ਸਾਂਝਾ ਕੀਤਾ ਹੈ। ਤੇ ਆਖਰ ਦੇ ਵਿੱਚ ਇੱਕ ਗੱਲ ਹੋਰ ਕਰਦੇ ਹਾਂ, ਸੋਸ਼ਲ ਮੀਡੀਆ ਦੋਸਤ ਬਨਾਮ ਇਕੱਲਤਾ, ਤੇ ਜੋ ਘਟਨਾਵਾਂ ਵਾਪਰ ਰਹੀਆਂ ਨੇ ਆਪਾਂ ਦੇਖਦੇ ਹਾਂ, ਜਦੋਂ ਉਹਨਾਂ ਦੇ ਵਿੱਚ ਝਾਤ ਮਾਰਦੇ ਹਾਂ ਤਾਂ ਕੀ ਕੁਝ ਜਿਹੜਾ ਵਾਪਰ ਰਿਹਾ ਬੜਾ ਹੈਰਾਨ ਤੇ ਪਰੇਸ਼ਾਨ ਵੀ ਕਰਦਾ ਹੈ। ਤੇ ਸਾਡੇ ਲੋਕਾਂ ਦੀ ਸੋਚ ਕੀ ਹੈ, ਕਿਸੇ ਨੂੰ ਜਿਉਣ ਦਾ ਹੱਕ ਖੋ ਰਹੇ ਨੇ, ਤੂੰ ਕੀ ਕਰਨਾ ਹੈ, ਕੀ ਕੱਪੜੇ ਪਾਉਣੇ ਹੈ, ਕਿਸ ਤਰ੍ਹਾਂ ਰਹਿਣਾ ਹੈ, ਕਿਸ ਤਰ੍ਹਾਂ ਸਹਿਣਾ ਹੈ, ਕੀ ਖਾਣਾ ਹੈ, ਕੀ ਪੀਣਾ ਹੈ, ਕਿਹਦੇ ਨਾਲ ਵਿਚਰਨਾ ਹੈ, ਇਹ ਲੋਕ ਡਿਸਾਈਡ ਕਰਨਗੇ, ਨਾ ਕਿ ਆਮ ਲੋਕ ਆਪਣਾ ਆਪ ਉਤਰੇ ਜਿਹੜਾ ਕੁਝ ਨਾ ਕੁਝ ਡਿਸਾਈਡ ਕਰ ਸਕਦੇ ਆ। ਕੁਝ ਧਰਮਾਂ ਵਾਲੇ, ਕੁਝ ਮਜ਼ਹਬਾਂ ਵਾਲੇ, ਕੁਝ ਜਾਤ ਪਾਤ ਰੰਗ ਭੇਦ, ਉਹ ਸਾਰਾ ਸਿਲਸਿਲਾ ਕਿਤੇ ਨਾ ਕਿਤੇ ਗੁੱਸਾ ਜਿਹੜਾ ਜਨਤਾ ਦੇ ਉੱਤੇ ਜਾਂ ਉਹਨਾਂ ਲੋਕਾਂ ਦੇ ਉੱਤੇ ਨਿਕਲ ਰਿਹਾ। ਇਸੇ ਤਰ੍ਹਾਂ ਸੋਸ਼ਲ ਮੀਡੀਆ ਦੋਸਤ ਬਨਾਮ ਇਕੱਲਤਾ ਦੀ ਗੱਲ ਕਰਦੇ ਆ, ਨਰਿੰਦਰਪਾਲ ਸਿੰਘ ਗਿੱਲ ਹੁਣੀ ਲਿਖਦੇ ਆ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰੇ ਤੇ ਦੁਆਬਾ ਰੇਡੀਓ ਦਾ ਮੰਚ ਇਹ ਗੱਲਬਾਤ ਦੀ ਸਾਂਝ ਪਾਉਂਦਾ। ਮਾਨਵਤਾ ਦੇ ਇਤਿਹਾਸ ਦੇ ਵਿੱਚ ਅਸੀਂ ਇੱਕ ਅਜਿਹੇ ਅਜੀਬ ਤੇ ਦੁਬਦਾ ਪੂਰਨ ਜਿਹੜਾ ਮੋੜ ਦੇ ਉੱਤੇ ਖੜੇ ਹਾਂ, ਜਿੱਥੇ ਮਨੁੱਖ ਜਿਹੜਾ ਸਮਾਰਟਫੋਨ ਦੇ ਇੱਕ ਛੋਹ ਦੇ ਨਾਲ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠੇ ਵਿਅਕਤੀ ਦੇ ਨਾਲ ਜੁੜ ਸਕਦਾ। ਤ੍ਰਾਸਦੀ ਇਹ ਹੈ ਕਿ ਅੱਜ ਦਾ ਇਨਸਾਨ ਇਤਿਹਾਸ ਦੇ ਕਿਸੇ ਵੀ ਹੋਰ ਦੌਰ ਦੇ ਨਾਲ ਜਾਂ ਦੌਰ ਦੇ ਨਾਲੋਂ ਜ਼ਿਆਦਾ ਮਾਨਸਿਕ ਤੌਰ ਦੇ ਉੱਤੇ ਇਕੱਲਾ, ਉਦਾਸ ਤੇ ਅਲੱਗ ਥਲੱਗ ਮਹਿਸੂਸ ਕਰ ਰਿਹਾ। ਸਾਡੀਆਂ ਜੇਬਾਂ ਦੇ ਵਿੱਚ ਪਏ ਛੋਟੇ ਛੋਟੇ ਡਿਜੀਟਲ ਯੰਤਰਾਂ ਨੇ ਸਾਨੂੰ ਪੂਰੀ ਦੁਨੀਆ ਦੇ ਨਾਲ ਜੋੜਨ ਦਾ ਦਾਅਵਾ ਤਾਂ ਕਰ ਦਿੱਤਾ, ਪਰ ਇਸ ਵਰਚੁਅਲ ਚਮਕ ਦਮਕ ਜਿਹੜੀ ਹੈ ਨੇ ਸਾਨੂੰ ਸਾਡੇ ਆਪਣੇ ਆਪ ਤੋਂ, ਸਾਡੇ ਪਰਿਵਾਰਾਂ ਤੋਂ ਤੇ ਸਾਡੀ ਅਸਲੀ ਦੋਸਤਾਂ ਤੋਂ ਜਿਹੜਾ ਸੀ ਬਹੁਤ ਦੂਰ ਕਰ ਛੱਡਿਆ। ਫੇਸਬੁੱਕ, ਇੰਸਟਾਗ੍ਰਾਮ, ਵਟਸਐਪ, ਐਕਸ, ਟਵਿੱਟਰ ਅਤੇ ਸਨੈਪਚੈਟ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਹਰ ਵਿਅਕਤੀ ਦੀਆਂ ਪ੍ਰੋਫਾਈਲਾਂ ਤੇ ਸੈਂਕੜੇ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫਰੈਂਡਸ, ਫਾਲੋਅਰਸ ਦੀ ਭੀੜ ਦਿਖਾਈ ਦਿੰਦੀ ਹੈ, ਪਰ ਜਦੋਂ ਜ਼ਿੰਦਗੀ ਦੇ ਵਿੱਚ ਕੋਈ ਅਸਲ ਸੰਕਟ, ਕੋਈ ਮੁਸ਼ਕਲ ਸਾਹਮਣੇ ਆਉਂਦੀ ਹੈ, ਜਦੋਂ ਮਨ ਦੀ ਉਦਾਸੀ ਨੂੰ ਵੰਡਾਉਣ ਦੇ ਲਈ ਕਿਸੇ ਦੀ ਲੋੜ ਹੁੰਦੀ ਹੈ, ਜਾਂ ਜਦੋਂ ਅੱਖਾਂ ਦੇ ਵਿੱਚੋਂ ਹੰਝੂ ਕੇਵਲ ਇੱਕ ਹਮਦਰਦ ਛੂਹ ਮੰਗਦੇ ਨੇ, ਤਾਂ ਇਹ ਹਜ਼ਾਰਾਂ ਦੀ ਭੀੜ ਅਚਾਨਕ ਅਦ੍ਰਿਸ਼ਟ ਹੋ ਜਾਂਦੀ ਹੈ, ਗਾਇਬ ਹੋ ਜਾਂਦੀ ਹੈ। ਅਜੋਕੇ ਯੁੱਗ ਦਾ ਸਭ ਤੋਂ ਵੱਡਾ ਸੱਚ ਇਹੋ ਹੀ ਹੈ ਕਿ ਸਕਰੀਨਾਂ ਤੇ ਦੋਸਤਾਂ ਦੀ ਭੀੜ ਹੈ, ਪਰ ਹਕੀਕਤ ਦੇ ਵਿੱਚ ਮਨੁੱਖ ਦੇ ਅੰਦਰੋਂ ਬਿਲਕੁਲ ਇਕੱਲਾ ਹੈ। ਸੋਸ਼ਲ ਮੀਡੀਆ ਨੇ ਰਿਸ਼ਤਿਆਂ ਦੀ ਪਰਿਭਾਸ਼ਾ ਨੂੰ ਹੀ ਬਦਲ ਕੇ ਰੱਖ ਦਿੱਤਾ। ਪ੍ਰਾਚੀਨ ਸਮੇਂ ਦੇ ਵਿੱਚ ਦੋਸਤੀ, ਆਪਸੀ ਮੇਲਜੋਲ, ਸਾਂਝੇ ਅਨੁਭਵਾਂ, ਤਿਆਗ ਅਤੇ ਔਖੇ ਸਮੇਂ ਦੇ ਵਿੱਚ ਇੱਕ ਦੂਜੇ ਦੇ ਨਾਲ ਖੜਨ ਦੀ ਜਿਹੜੀ ਭਾਵਨਾ ਤੇ ਆਧਾਰਿਤ ਹੁੰਦੀ ਸੀ, ਪਰ ਡਿਜੀਟਲ ਦੌਰ ਦੇ ਵਿੱਚ ਦੋਸਤੀ ਦਾ ਮਾਪਦੰਡ ਕੇਵਲ ਲਾਈਕ, ਕਮੈਂਟ, ਸ਼ੇਅਰ ਅਤੇ ਸਟ੍ਰਾਈਕਸ ਤੱਕ ਹੀ ਜਿਹੜਾ ਸੀਮਤ ਹੋ ਕੇ ਰਹਿ ਗਿਆ। ਅੱਜ ਅਸੀਂ ਇੱਕ ਅਜਿਹੇ ਦਿਖਾਵੇ ਦੇ ਕਲਚਰ ਦੇ ਵਿੱਚ ਜਿਉ ਰਹੇ ਹਾਂ ਜਿੱਥੇ ਹਰ ਕੋਈ ਆਪਣੀ ਜ਼ਿੰਦਗੀ ਦੇ ਕੇਵਲ ਸੁੰਦਰ, ਸੋਹਣੇ, ਸਫਲ ਅਤੇ ਖੁਸ਼ਹਾਲ ਪਲਾਂ ਨੂੰ ਹੀ ਪੋਸਟ ਕਰਦਾ ਹੈ। ਨਵੇਂ ਕੱਪੜੇ, ਮਹਿੰਗੇ ਹੋਟਲਾਂ ਦਾ ਖਾਣਾ, ਦੇਸ਼ ਵਿਦੇਸ਼ ਦੀਆਂ ਸੈਰਾਂ ਤੇ ਬਣਾਵਟੀ ਹਾਸੇ, ਇਹ ਸਭ ਸੋਸ਼ਲ ਮੀਡੀਆ ਦੀਆਂ ਦੀਵਾਰਾਂ ਤੇ ਸਜਾਏ ਜਾਂਦੇ ਹੈ, ਪਰ ਕੋਈ ਵੀ ਵਿਅਕਤੀ ਆਪਣਾ ਮਾਨਸਿਕ ਤਣਾਅ ਪੋਸਟ ਨਹੀਂ ਕਰਦਾ। ਇਸ ਨਕਲੀ ਅਤੇ ਮੁਸਕਰਾਉਂਦੇ ਹੋਏ ਦਿਖਾਵੇ ਦੇ ਪਿੱਛੇ ਹਰ ਵਿਅਕਤੀ ਅੰਦਰੋਂ ਟੁੱਟ ਰਿਹਾ। ਅਸੀਂ ਦੂਜਿਆਂ ਦੀਆਂ ਨਕਲੀ ਖੁਸ਼ੀਆਂ ਦੀ ਤੁਲਨਾ ਆਪਣੀ ਅਸਲੀ ਜ਼ਿੰਦਗੀ ਦੇ ਦੁੱਖਾਂ ਦੇ ਨਾਲ ਕਰਨ ਲੱਗ ਪੈਂਦੇ ਹਾਂ, ਜਿਹਦੇ ਨਾਲ ਹੀਨ ਭਾਵਨਾ ਤੇ ਇਕੱਲੇਪਨ ਦੀ ਭਾਵਨਾ ਹੋਰ ਡੂੰਘੀ ਹੋ ਰਹੀ ਹੈ। ਤਕਨਾਲੋਜੀ ਨੇ ਸੰਚਾਰ ਨੂੰ ਬਹੁਤ ਤੇਜ਼ ਕਰ ਛੱਡਿਆ, ਪਰ ਡਾਇਲਗ, ਸੱਚਾ ਆਪਸੀ ਸੰਵਾਦ ਖਤਮ ਹੋ ਕਰ ਦਿੱਤਾ ਹੈ। ਅਸੀਂ ਦਿਨ ਦੇ ਵਿੱਚ ਸੈਂਕੜੇ ਮੈਸੇਜ ਭੇਜਦੇ ਹਾਂ, ਇਮੋਜੀ ਰਾਹੀਂ ਆਪਣੀਆਂ ਭਾਵਨਾਵਾਂ ਨੂੰ ਜ਼ਾਹਰ ਕਰਨ ਦਾ ਅਭਿਆਨ ਕਰਦੇ ਹਾਂ। ਦਿਲ ਵਾਲਾ ਇਮੋਜ ਭੇਜ ਕੇ ਅਸੀਂ ਇਹ ਜਤਾਉਂਦੇ ਹਾਂ ਕਿ ਅਸੀਂ ਬਹੁਤ ਪਿਆਰ ਕਰਦੇ ਹਾਂ, ਤੇ ਹੱਸਣ ਵਾਲਾ ਇਮੋਜੀ ਭੇਜ ਕੇ ਅਸੀਂ ਆਪਣੀ ਖੁਸ਼ੀ ਦਾ ਦਾਅਵਾ ਕਰਦੇ ਹਾਂ, ਪਰ ਕੀ ਅਸਲ ਦੇ ਵਿੱਚ ਉਹ ਭਾਵਨਾ ਸਾਡੇ ਮਨ ਦੇ ਅੰਦਰ ਹੁੰਦੀ ਹੈ? ਕਿਸੇ ਵਿਅਕਤੀ ਦੇ ਨਾਲ ਆਹਮੋ ਸਾਹਮਣੇ ਬੈਠ ਕੇ ਉਸਦੀਆਂ ਅੱਖਾਂ ਦੇ ਵਿੱਚ ਦੇਖਣਾ, ਉਸਦੀ ਆਵਾਜ਼ ਦੀ ਕੰਬਣੀ ਨੂੰ ਮਹਿਸੂਸ ਕਰਨਾ, ਉਸਦੇ ਮੋਢੇ ਦੇ ਉੱਤੇ ਹੱਥ ਰੱਖਣਾ, ਤੇ ਉਹ ਮਾਨਵੀ ਛੂਹਾਂ ਨੇ ਜੋ ਡਿਜੀਟਲ ਟੈਕਸਟ ਮੈਸੇਜ ਕਦੇ ਵੀ ਨਹੀਂ ਦੇ ਸਕਦੇ। ਅੱਜ ਇੱਕੋ ਘਰ ਦੇ ਵਿੱਚ ਇੱਕੋ ਡਾਇਨਿੰਗ ਟੇਬਲ ਦੇ ਉੱਤੇ ਬੈਠੇ ਚਾਰ ਜੀ ਆਪਸ ਦੇ ਵਿੱਚ ਗੱਲ ਕਰਨ ਦੀ ਬਜਾਏ ਆਪਣੇ ਆਪਣੇ ਫੋਨਾਂ ਦੀਆਂ ਸਕਰੀਨਾਂ ਦੇ ਵਿੱਚ ਗੁਆਚੇ ਨੇ।

0: ਅਸੀਂ ਸਰੀਰਕ ਤੌਰ ਦੇ ਉੱਤੇ ਇੱਕ ਦੂਜੇ ਦੇ ਕੋਲ ਹੁੰਨੇ ਆ, ਹੋਏ ਵੀ ਮਾਨਸਿਕ ਤੌਰ ਦੇ ਉੱਤੇ ਮੀਲਾਂ ਦੂਰ ਆ। ਇਹ ਨਜ਼ਦੀਕੀਆਂ ਦੇ ਵਿੱਚ ਫਾਸਲੇ ਹੀ ਅਸਲ ਇਕੱਲੇਪਨ ਦਾ ਮੁੱਖ ਕਾਰਨ ਨੇ। ਮਨੋਵਿਗਿਆਨਿਕ ਖੋਜਾਂ ਦਰਸਾਉਂਦੀਆਂ ਨੇ ਕਿ ਸੋਸ਼ਲ ਮੀਡੀਆ ਦੀ ਵਧੇਰੇ ਵਰਤੋਂ ਤੇ ਮਾਨਸਿਕ ਬਿਮਾਰੀਆਂ ਵਿਚਕਾਰ ਇੱਕ ਡੂੰਘਾ ਸੰਬੰਧ ਹੈ, ਫੋਮੋ ਯਾਨੀ ਕਿ ਫੇਅਰ ਆਫ ਮਿਸਿੰਗ ਆਊਟ ਯਾਨੀ ਕੁਝ ਛੁੱਟ ਜਾਣ ਦਾ ਡਰ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਅੰਦਰੋਂ ਅੰਦਰ ਖਾ ਰਿਹਾ। ਜਦੋਂ ਕੋਈ ਵਿਅਕਤੀ ਸੋਸ਼ਲ ਮੀਡੀਆ ਦੇ ਉੱਤੇ ਦੂਜਿਆਂ ਨੂੰ ਪਾਰਟੀਆਂ ਕਰਦੇ, ਘੁੰਮਦਿਆਂ ਜਾਂ ਖੁਸ਼ੀਆਂ ਮਨਾਉਂਦੇ ਦੇਖਦੇ ਹੈ ਤਾਂ ਉਸ ਨੂੰ ਜਿਹੜਾ ਲੱਗਦਾ ਹੈ ਕਿ ਕੇਵਲ ਉਹ ਹੀ ਇੱਕ ਅਜਿਹਾ ਅਭਾਗਾ ਹੈ ਜੋ ਇਕੱਲਾ ਹੈ ਤੇ ਉਸਦੀ ਜ਼ਿੰਦਗੀ ਬੋਰਿੰਗ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਉੱਤੇ ਮਿਲਣ ਵਾਲੇ ਲਾਈਕਸ ਵਿਊਜ਼ ਸਾਡੇ ਦਿਮਾਗ ਦੇ ਵਿੱਚ ਡੋਪਾਮਾਈਨ ਨਾਮਕ ਰਸਾਇਣ ਛੱਡਦੇ ਨੇ ਜੋ ਸਾਨੂੰ ਅਸਥਾਈ ਖੁਸ਼ੀ ਅਤੇ ਨਸ਼ਾ ਦਿੰਦਾ ਹੈ। ਪਰ ਜਦੋਂ ਕਿਸੇ ਪੋਸਟ ਦੇ ਉੱਤੇ ਮਨਪਸੰਦ ਲਾਈਕਸ ਨਹੀਂ ਮਿਲਦੇ, ਵਿਊ ਨਹੀਂ ਮਿਲਦੇ ਤੇ ਵਿਅਕਤੀ ਮਾਨਸਿਕ ਤੌਰ ਦੇ ਉੱਤੇ ਉਦਾਸ ਅਤੇ ਨਿਰਾਸ਼ ਹੋਣ ਲੱਗ ਪੈਂਦਾ ਹੈ। ਅਸੀਂ ਆਪਣੀ ਆਤਮ ਮਾਨਤਾ ਜਿਹੜੀ ਹੈ ਫੈਸਲਾ ਅਜਿਹੇ ਲੋਕਾਂ ਦੇ ਅੰਗੂਠੇ ਦੀਆਂ ਛੂਹਾਂ ਲਾਈਕਸ ਦੇ ਉੱਤੇ ਛੱਡ ਦਿੱਤਾ ਜਿਨ੍ਹਾਂ ਨੂੰ ਅਸੀਂ ਸ਼ਾਇਦ ਅਸਲ ਜ਼ਿੰਦਗੀ ਦੇ ਵਿੱਚ ਜਾਣਦੇ ਵੀ ਨਾ ਹੋਈਏ। ਇਹ ਨਿਰਭਰਤਾ ਇਨਸਾਨ ਨੂੰ ਮਾਨਸਿਕ ਤੌਰ ਦੇ ਉੱਤੇ ਬੇਹੱਦ ਕਮਜ਼ੋਰ ਅਤੇ ਇਕੱਲਾ ਬਣਾ ਦਿੰਦੀ ਹੈ। ਸੱਚੀ ਦੋਸਤੀ ਇੱਕ ਅਜਿਹਾ ਰਿਸ਼ਤਾ ਹੈ ਜੋ ਮਨੁੱਖ ਨੂੰ ਕਿਸੇ ਵੀ ਪਰਖ ਤੋਂ ਬਿਨਾਂ ਇੱਕ ਸੁਰੱਖਿਅਤ ਘੇਰਾ ਦਿੰਦੀ ਹੈ, ਕੰਫਰਟੇਬਲ ਜ਼ੋਨ। ਇੱਕ ਅਸਲੀ ਦੋਸਤ ਸਾਡੀਆਂ ਕਮਜ਼ੋਰੀਆਂ ਨੂੰ ਜਾਣਦੇ ਹੋਏ ਵੀ ਸਾਨੂੰ ਸਵੀਕਾਰ ਕਰਦਾ ਹੈ, ਪਰ ਸੋਸ਼ਲ ਮੀਡੀਆ ਦੇ ਉੱਤੇ ਦੋਸਤੀ ਫਿਲਟਰਡ ਹੁੰਦੀ ਹੈ। ਉੱਥੇ ਅਸੀਂ ਕੇਵਲ ਆਪਣਾ ਚੰਗਾ ਪੱਖ ਹੀ ਦਿਖਾ ਸਕਦੇ ਹਾਂ, ਕਮਜ਼ੋਰੀ ਦਿਖਾਉਣ ਦੇ ਉੱਤੇ ਟ੍ਰੋਲ ਹੋਣ ਦਾ ਜਿਹੜਾ ਡਰ ਬਣਿਆ ਰਹਿੰਦਾ ਹੈ। ਜਦੋਂ ਮਨੁੱਖ ਦੇ ਕੋਲ ਅਸਲ ਜ਼ਿੰਦਗੀ ਦੇ ਵਿੱਚ ਕੋਈ ਅਜਿਹਾ ਦੋਸਤ ਨਹੀਂ ਹੁੰਦਾ ਜਿਹਦੇ ਨਾਲ ਉਹ ਆਪਣੇ ਦਿਲ ਦਾ ਸੱਚਾ ਗੁਬਾਰ ਕੱਢ ਸਕੇ ਤਾਂ ਉਹ ਅੰਦਰੋਂ ਘੁਟਣ ਮਹਿਸੂਸ ਕਰਨ ਲੱਗ ਪੈਂਦਾ ਹੈ। ਪੰਜਾਬ ਦੇ ਸਮਾਜਿਕ ਸੱਭਿਆਚਾਰਕ ਤਾਣੇ ਬਾਣੇ ਦੀ ਗੱਲ ਕਰ ਲਈਏ ਤਾਂ ਕਿਸੇ ਸਮੇਂ ਪਿੰਡਾਂ ਦੀਆਂ ਸੱਥਾਂ ਅਜਿਹੇ ਕੇਂਦਰ ਹੁੰਦੇ ਸਨ ਜਿੱਥੇ ਲੋਕ ਬਿਨਾਂ ਕਿਸੇ ਸਵਾਰਥ ਦੇ ਘੰਟਿਆਂ ਬੱਧੀ ਬੈਠ ਕੇ ਦੁੱਖ ਸੁੱਖ ਸਾਂਝਾ ਕਰਦੇ, ਪਰ ਅੱਜ ਉਹ ਰੌਣਕਾਂ ਗਾਇਬ ਹੋ ਚੁੱਕੀਆਂ ਨੇ। ਸੱਥਾਂ ਦੀ ਜਗ੍ਹਾ ਹੁਣ ਵਟਸਐਪ ਗਰੁੱਪਾਂ ਨੇ ਲੈ ਲਈ ਜਿੱਥੇ ਸੰਵੇਦਨਸ਼ੀਲਤਾ ਦੀ ਥਾਂ ਕੇਵਲ ਫਾਰਵਰਡ ਕੀਤੇ ਮੈਸੇਜ ਅਤੇ ਨਫ਼ਰਤੀ ਪ੍ਰਚਾਰ ਨੇ ਲੈ ਲਈ। ਅੱਜ ਇਕੱਲਾਪਨ ਇੱਕ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕਿਆ ਹੈ। ਇਹ ਕੇਵਲ ਮਾਨਸਿਕ ਸਮੱਸਿਆ ਹੀ ਨਹੀਂ ਸਗੋਂ ਸਰੀਰਕ ਬਿਮਾਰੀਆਂ ਜਿਵੇਂ ਕਿ ਬਲੱਡ ਪ੍ਰੈਸ਼ਰ, ਦਿਲ ਦੇ ਰੋਗ, ਅਨਿੰਦਰਾ, ਇਮਿਊਨਿਟੀ ਦੀ ਕਮੀ ਦਾ ਕਾਰਨ ਵੀ ਬਣ ਰਿਹਾ ਹੈ। ਜਦੋਂ ਇਨਸਾਨ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦਾ ਹੈ ਤਾਂ ਉਸਦੇ ਅੰਦਰ ਨਕਾਰਾਤਮਕਤਾ ਯਾਨੀ ਕਿ ਨੈਗੇਟਿਵਿਟੀ ਵਿਚਾਰ ਘਰ ਕਰਨ ਲੱਗ ਪੈਂਦੀ ਹੈ। ਉਹ ਆਪਣੇ ਆਪ ਨੂੰ ਨਿਕੰਮਾ ਤੇ ਬੇਕਾਰ ਸਮਝਣ ਲੱਗ ਪੈਂਦਾ ਹੈ। ਬੱਚਿਆਂ ਤੇ ਨੌਜਵਾਨਾਂ ਦੇ ਵਿੱਚ ਵੱਧ ਰਿਹਾ ਗੁੱਸਾ, ਚਿੜਚਿੜਾਪਨ, ਖੁਦਕੁਸ਼ੀਆਂ ਦੀਆਂ ਵੱਧ ਰਹੀਆਂ ਘਟਨਾਵਾਂ ਦੇ ਪਿੱਛੇ ਵੀ ਇਹੋ ਹੀ ਅਦ੍ਰਿਸ਼ਟ ਇਕੱਲਾਪਨ ਜਿਹੜਾ ਇੱਕ ਵੱਡਾ ਕਾਰਨ ਹੈ। ਅਸੀਂ ਭੀੜ ਦੇ ਵਿਚਕਾਰ ਖੜੇ ਹੋ ਕੇ ਵੀ ਇਕੱਲੇ ਹਾਂ ਕਿਉਂਕਿ ਸਾਡੇ ਆਲੇ ਦੁਆਲੇ ਲੋਕ ਤਾਂ ਹਨ ਪਰ ਭਾਵਨਾਤਮਕ ਸਾਂਝ ਗਾਇਬ ਹੈ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅੱਜ ਦੇ ਡਿਜੀਟਲ ਯੁੱਗ ਦੇ ਵਿੱਚ ਸੋਸ਼ਲ ਮੀਡੀਆ ਤੋਂ ਪੂਰੀ ਤਰ੍ਹਾਂ ਮੁੱਖ ਮੋੜਨਾ ਸੰਭਵ ਨਹੀਂ ਹੈ ਤੇ ਨਾ ਹੀ ਇਹ ਇਸ ਦਾ ਹੱਲ ਹੈ। ਤਕਨਾਲੋਜੀ ਇੱਕ ਸਾਧਨ ਹੈ ਪਰ ਸਮੱਸਿਆ ਤਦ ਪੈਦਾ ਹੁੰਦੀ ਹੈ ਜਦੋਂ ਸਾਧਨ ਹੀ ਸਾਡਾ ਮਾਲਕ ਬਣ ਬਹਿੰਦਾ ਹੈ ਤੇ ਇਸ ਡਿਜੀਟਲ ਦੁਖਾਂਤ ਤੋਂ ਬਚਣ ਦੇ ਲਈ ਸਾਨੂੰ ਆਪਣੀ ਜੀਵਨ ਸ਼ੈਲੀ ਚ ਕੁਝ ਸੰਤੁਲਨ ਤੇ ਤਬਦੀਲੀਆਂ ਲਿਆਉਣ ਦੀ ਸਖ਼ਤ ਜ਼ਰੂਰਤ ਹੈ। ਡਿਜੀਟਲ ਡੀਟੌਕਸ ਅਪਣਾਉਣਾ, ਦਿਨ ਦੇ ਵਿੱਚ ਕੋਈ ਇੱਕ ਜਾਂ ਦੋ ਘੰਟੇ ਅਜਿਹੇ ਨਿਸ਼ਚਿਤ ਕਰ ਲਵੋ ਜਦੋਂ ਤੁਸੀਂ ਫੋਨ ਤੋਂ ਪੂਰੀ ਤਰ੍ਹਾਂ ਜਿਹੜਾ ਦੂਰ ਰਹੋ, ਖਾਸ ਕਰਕੇ ਰਾਤ ਨੂੰ ਸੌਣ ਤੋਂ ਪਹਿਲਾਂ ਤੇ ਸਵੇਰੇ ਉੱਠਣ ਤੋਂ ਬਾਅਦ ਸਕਰੀਨ ਤੋਂ ਦੂਰੀ ਬਣਾ ਲਓ। ਅਸਲੀ ਰਿਸ਼ਤਿਆਂ ਦੇ ਵਿੱਚ ਨਿਵੇਸ਼ ਕਰ ਲਵੋ। ਸੋਸ਼ਲ ਮੀਡੀਆ ਦੇ ਉੱਤੇ ਚੈਟ ਕਰਨ ਦੀ ਬਜਾਏ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਨਾਲ ਆਹਮੋ ਸਾਹਮਣੇ ਮਿਲਣ ਦੀ ਆਦਤ ਪਾ ਲਵੋ। ਕਿਸੇ ਪੁਰਾਣੇ ਦੋਸਤ ਨੂੰ ਫੋਨ ਕਰਕੇ ਉਸਦਾ ਹਾਲ ਚਾਲ ਪੁੱਛੋ ਤੇ ਉਸ ਦੇ ਨਾਲ ਸਮਾਂ ਜਿਹੜਾ ਬਿਤਾਓ। ਗੁਣਵੱਤਾ ਨੂੰ ਤਰਜੀਹ ਦੇਵੋ, ਗਿਣਤੀ ਨੂੰ ਨਹੀਂ। ਸੋਸ਼ਲ ਮੀਡੀਆ ਦੇ ਉੱਤੇ ਹਜ਼ਾਰਾਂ ਆਭਾਸੀ ਦੋਸਤਾਂ ਦੀ ਬਜਾਏ ਅਸਲ ਜ਼ਿੰਦਗੀ ਦੇ ਵਿੱਚ ਇੱਕ ਜਾਂ ਦੋ ਅਜਿਹੇ ਸੱਚੇ ਦੋਸਤ ਬਣਾਓ ਜਿਨ੍ਹਾਂ ਤੇ ਤੁਸੀਂ ਅੱਖਾਂ ਮੀਚ ਕੇ ਜਿਹੜਾ ਭਰੋਸਾ ਕਰ ਸਕੋ। ਕੁਦਰਤ ਤੇ ਸਮਾਜਿਕ ਗਤੀਵਿਧੀਆਂ ਦੇ ਨਾਲ ਜੁੜੋ। ਸਕਰੀਨ ਦੀ ਦੁਨੀਆ ਤੋਂ ਬਾਹਰ ਨਿਕਲ ਕੇ ਸੈਰ ਕਰਨ ਦੀ ਆਦਤ ਪਾ ਲਵੋ, ਖੇਡਾਂ ਦੇ ਵਿੱਚ ਭਾਗ ਲਵੋ, ਕਿਤਾਬਾਂ ਪੜ੍ਹੋ ਜਾਂ ਕਿਸੇ ਸਮਾਜ ਸੇਵੀ ਕਾਰਜ ਦੇ ਵਿੱਚ ਹਿੱਸਾ ਲੈ ਲਵੋ। ਇਹ ਗਤੀਵਿਧੀਆਂ ਇਨਸਾਨ ਨੂੰ ਕੁਦਰਤੀ ਤੌਰ ਦੇ ਉੱਤੇ ਮਾਨਸਿਕ ਸਕੂਨ ਦਿੰਦੀਆਂ ਨੇ। ਪਰਿਵਾਰਕ ਸਮਾਂ ਨਿਸ਼ਚਿਤ ਕਰੋ, ਆਪਣਾ ਚੈਟ ਬਣਾਓ ਯਾਨੀ ਕਿ ਰੋਜ਼ ਦਾ ਕੀ ਤੁਸੀਂ ਕਰਨਾ ਹੈ। ਘਰ ਦੇ ਵਿੱਚ ਖਾਣਾ ਖਾਂਦੇ ਸਮੇਂ ਫੋਨ ਦੀ ਵਰਤੋਂ ਦੇ ਉੱਤੇ ਪਾਬੰਦੀ ਹੋਣੀ ਚਾਹੀਦੀ ਹੈ। ਪਰਿਵਾਰ ਦੇ ਸਾਰੇ ਜੀਆਂ ਨੂੰ ਆਪਸ ਦੇ ਵਿੱਚ ਬੈਠ ਕੇ ਆਪਣੇ ਦਿਨ ਭਰ ਦੇ ਅਨੁਭਵ ਦੇ ਬਾਰੇ ਜਿਹੜਾ ਸਾਂਝੇ ਕਰਨੇ ਚਾਹੀਦੇ ਆ, ਕਿਹਨੇ ਕੀ ਕੀਤਾ, ਤੁਹਾਡਾ ਦਿਨ ਕਿਹੋ ਜਿਹਾ ਰਿਹਾ, ਖਾਣਾ ਖਾਂਦੇ ਸਮੇਂ। ਸੋਸ਼ਲ ਮੀਡੀਆ ਦੀ ਚਮਕ ਦਮਕ ਜਿਹੜੀ ਹੈ, ਚਮਕਦਾਰ ਦੁਨੀਆ ਇੱਕ ਅਜਿਹੀ ਮਿਰਗ ਤ੍ਰਿਸ਼ਨਾ ਹੈ ਜੋ ਦੂਰੋਂ ਤਾਂ ਬਹੁਤ ਮਨਮੋਹਕ ਲੱਗਦੀ ਹੈ, ਪਰ ਨੇੜੇ ਜਾਣ ਦੇ ਉੱਤੇ ਪਤਾ ਲੱਗਦਾ ਕਿ ਉੱਥੇ ਪਿਆਸ ਬੁਝਾਉਣ ਦੇ ਲਈ ਇੱਕ ਬੂੰਦ ਵੀ ਪਾਣੀ ਨਹੀਂ ਹੈ। ਤੇ ਵਰਚੁਅਲ ਦੁਨੀਆ ਦੇ ਲਾਈਕਸ ਅਤੇ ਕਮੈਂਟਸ ਕਦੇ ਵੀ ਕਿਸੇ ਦੋਸਤ ਦੇ ਸੱਚੇ ਹੁੰਗਾਰੇ ਜਾਂ ਜੱਫੀ ਦਾ ਬਦਲ ਨਹੀਂ ਹੋ ਸਕਦੇ। ਇਸੇ ਤਰ੍ਹਾਂ ਜ਼ਿੰਦਗੀ ਦਾ ਅਸਲ ਰੰਗ ਸਕਰੀਨ ਦੇ ਪਿਕਸਲਾਂ ਦੇ ਵਿੱਚ ਨਹੀਂ, ਸਗੋਂ ਸਾਹਮਣੇ ਬੈਠੇ ਇਨਸਾਨ ਦੀਆਂ ਅੱਖਾਂ ਦੇ ਵਿੱਚ ਹੁੰਦਾ ਹੈ। ਸਾਨੂੰ ਇਹ ਸਮਝਣਾ ਪਵੇਗਾ ਕਿ ਮਨੁੱਖੀ ਭਾਵਨਾਵਾਂ ਡਿਜੀਟਲ ਨਹੀਂ, ਸਗੋਂ ਕਿ ਇਹ ਜੜੀਆਂ ਨੇ, ਰੂਹਾਨੀ ਹੁੰਦੀਆਂ ਨੇ। ਜੇਕਰ ਅਸੀਂ ਅਜੇ ਵੀ ਨਾ ਸੰਭਲੇ ਤਾਂ ਅਸੀਂ ਅਜਿਹੀ ਭੀੜ ਦਾ ਹਿੱਸਾ ਬਣ ਕੇ ਰਹਿ ਜਾਵਾਂਗੇ ਜੋ ਜਿੱਥੇ ਹਰ ਕੋਈ ਬੋਲ ਤਾਂ ਰਿਹਾ ਹੋਵੇਗਾ ਪਰ ਸੁਣਨ ਵਾਲਾ ਕੋਈ ਨਹੀਂ ਹੋਵੇਗਾ। ਫੋਨਾਂ ਦੀਆਂ ਸਕਰੀਨਾਂ ਨੂੰ ਥੋੜਾ ਸਮਾਂ ਆਰਾਮ ਦੇਣ ਤੇ ਆਪਣੇ ਆਲੇ ਦੁਆਲੇ ਬੈਠੇ ਅਸਲੀ ਇਨਸਾਨਾਂ ਦਾ ਹੱਥ ਫੜ ਕੇ ਜ਼ਿੰਦਗੀ ਦੇ ਅਸਰ ਰੰਗਾਂ ਨੂੰ ਮਾਨਣ ਦੀ ਲੋੜ ਹੈ, ਤਾਂ ਜੋ ਅਸੀਂ ਭੀੜ ਦੇ ਵਿੱਚ ਹੁੰਦੇ ਹੋਏ ਵੀ ਇਕੱਲਤਾ ਦੇ ਜਿਹੜੇ ਨੇ ਇਸ ਦੁਖਾਂਤ ਤੋਂ ਮੁਕਤ ਹੋ ਸਕੀਏ। ਕਿਆ ਬਾਤ ਹੈ ਜੀ, ਬਾਕਮਾਲ ਗੱਲਬਾਤ ਸਾਂਝੀ ਕੀਤੀ ਹੈ ਮਨੋਵਿਗਿਆਨ ਜਿਹੜਾ ਪੱਧਰ ਦੇ ਉੱਤੇ, ਨਰਿੰਦਰਪਾਲ ਸਿੰਘ ਗਿੱਲ ਹੋਣਾ ਜੀ ਦੀ ਕਲਮ, ਸੋਸ਼ਲ ਮੀਡੀਆ ਦੋਸਤ ਬਨਾਮ ਇਕੱਲਤਾ। ਤੇ ਇਸੇ ਤਰ੍ਹਾਂ ਪਹਿਲਾਂ ਆਪਾਂ ਗੱਲਬਾਤ ਸਾਂਝੀ ਕੀਤੀ ਹੈ ਆਪਣੇ ਰਵਿੰਦਰ ਚੋੜ ਸਾਹਿਬ ਦੀ, ਪਹਿਲਾਂ ਗੱਲ ਸੁਣਨੀ ਚਾਹੀਦੀ ਹੈ ਤੇ ਗੱਲਾਂ ਕਰਨ ਦਾ ਹੀ ਮਕਸਦ ਇਹਦੇ ਵਿੱਚ ਵੀ ਆਇਆ ਵੀ ਭਾਈ ਫੋਨਾਂ ਤੋਂ ਪਰੇ ਹੋ ਕੇ ਜਿਹੜੀਆਂ ਗੱਲਾਂ ਬਾਤਾਂ ਕਰੀਏ। ਤੇ ਕੋਸ਼ਿਸ਼ ਕਰਦੇ ਹਾਂ ਜੇਕਰ ਚੋੜ ਸਾਹਿਬ ਦੇ ਨਾਲ ਗੱਲਬਾਤ ਹੋ ਜਾਵੇ ਤਾਂ ਕੁਝ ਪਲ ਉਹਨਾਂ ਦੇ ਨਾਲ ਇਸ ਦੇ ਬਾਰੇ ਗੱਲਬਾਤ ਕਰਦੇ ਹਾਂ ਦੋ ਚਾਰ ਮਿੰਟ, ਤੇ ਬਾਕੀ ਦੇਖਦੇ ਹਾਂ ਜਿਵੇਂ ਸਮਾਂ ਇਜਾਜ਼ਤ ਦੇਵੇਗਾ ਉਹਨਾਂ ਨੂੰ। ਤੇ ਬਹੁਤ ਵਧੀਆ ਸੁਝਾਅ ਸੁਰਿੰਦਰ ਕੌਰ ਮਾਲ ਜੀ ਕਹਿੰਦੇ ਆ, ਤੇ ਚੋੜ ਸਾਹਿਬ ਵੀ ਜੁੜੇ ਹੋਏ ਨੇ, ਥੈਂਕ ਯੂ ਭੁਪਿੰਦਰ ਜੀ ਕਹਿੰਦੇ ਜੀ। ਤੇ ਇਸੇ ਤਰ੍ਹਾਂ ਹੀ ਮੁਕੱਦਰ ਜੀ ਲਿਖਦੇ ਆ, ਬਹੁਤ ਵਧੀਆ ਗੱਲਬਾਤ ਭਾਰਜ ਬਾਈ ਜੀ, ਇਸ ਘੁਟਣ ਨੇ ਇਨਸਾਨ ਨੂੰ ਲੈ ਬੈਠਣਾ ਹੈ, ਅਸੀਂ ਅਖੌਤੀ ਵਿਕਾਸ ਦੀ ਦੌੜ ਦੇ ਵਿੱਚ ਪਏ ਹੋਏ ਹਾਂ ਕਹਿੰਦੇ ਜੀ। ਤੇ ਲੋ ਦੋਸਤੋ, ਆਖਰ ਦੇ ਵਿੱਚ ਆਪਣੇ ਨਾਲ ਰਵਿੰਦਰ ਚੋੜ ਜੀ ਮਨੋਵਿਗਿਆਨੀ ਨੇ ਤੇ ਉਹ ਜੁੜੀ ਗਏ ਨੇ, ਬਹੁਤ ਸਾਰੀਆਂ ਲਿਖਤਾਂ ਵੀ ਲਿਖਦੇ ਆ, ਆਰਟੀਕਲ ਵੀ ਲਿਖਦੇ ਆ, ਸਾਹਿਤ ਦੇ ਨਾਲ ਬਹੁਤ ਵਾਹ ਵਾਸਤਾ ਹੈ ਤੇ ਨਾਲ ਸਮਾਜਿਕ ਕੰਮਾਂ ਕਾਰਾਂ ਦੇ ਵਿੱਚ ਵੀ ਜੁਟੇ ਹੋਏ ਨੇ। ਸਤਿ ਸ੍ਰੀ ਅਕਾਲ ਜੀ ਰਵਿੰਦਰ ਚੋੜ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਸਤਿ ਸ੍ਰੀ ਅਕਾਲ ਭਾਰਤ ਜੀ, ਬਹੁਤ ਬਹੁਤ ਸਤਿ ਸ੍ਰੀ ਅਕਾਲ ਸਾਰੇ ਸਾਥੀਆਂ ਨੂੰ ਵੀ ਜਿਹੜੇ ਸੁਣ ਰਹੇ ਉਹਨਾਂ ਨੂੰ ਵੀ ਬਹੁਤ ਬਹੁਤ
0: ਥੈਂਕ ਯੂ ਜੀ। ਚੋੜ ਸਾਹਿਬ ਤੁਹਾਨੂੰ ਯਾਦ ਕੀਤਾ ਸੀ, ਸ਼ੁਕਰੀਆ, ਤੁਸੀਂ ਦੋ ਪਲ ਦਿੱਤੇ ਨੇ। ਤੇ ਚੋੜ ਸਾਹਿਬ, ਅੱਜ ਤੁਸੀਂ ਗੱਲ ਲਿਖੀ ਹੈ ਬਚਪਨ ਦੀ, ਪਰ ਚਲੋ ਘਟਨਾ ਤਾਂ ਜੋ ਵਾਪਰੀ ਸੀ ਉਹ ਤਾਂ ਮੰਦਭਾਗੀ ਸੀਗੀ, ਪਰ ਜੋ ਸਕੂਲ ਦੇ ਵਿੱਚ ਵਾਪਰਿਆ ਉਹ ਜ਼ਰੂਰ ਪਈ, ਖਾਸ ਕਰ ਅੱਜ ਵੀ ਜਦੋਂ ਮੀਡੀਆ ਦੇ ਵਿੱਚ ਵੀ ਗੱਲਬਾਤ ਚੱਲਦੀ ਹੈ ਇੱਕ ਦੂਸਰੇ ਦੇ ਨਾਲ ਗੱਲ ਸੁਣਨ ਦੀ ਬਜਾਏ ਕਿਤੇ ਨਾ ਕਿਤੇ ਉਹ ਗਰਾਰੀ ਅੜ ਜਾਂਦੀ ਹੈ ਜੀ ਕਿ ਉਹ ਇਹ ਡਬਲ ਮਤਲਬ ਕਿ ਉੱਪਰ ਤੋਂ ਉੱਪਰ ਬੋਲੀ ਜਾਂਦੇ ਹਾਂ, ਕਿਤੇ ਨਾ ਕਿਤੇ ਇਹ ਚੀਜ਼ ਆ ਜਾਂਦੀ ਹੈ, ਪਰ ਸਾਡੇ ਸੁਭਾਅ ਦੇ ਵਿੱਚ ਉਹ ਚੀਜ਼ ਨਹੀਂ ਆਉਂਦੀ, ਜਾਂ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਇਹ ਚੀਜ਼ ਨੂੰ ਬਹੁਤ ਗੰਭੀਰਤਾ ਦੇ ਨਾਲ ਤੇ ਦੇਖਿਆ ਵੀ ਹੈ ਤੇ ਚੋੜ ਸਾਹਿਬ ਅਪਣਾਇਆ ਵੀ ਹੈ, ਕਿਉਂਕਿ ਇਹਨਾਂ ਮੁਲਕਾਂ ਦੇ ਵਿੱਚ ਜਿੰਨਾ ਚਿਰ ਜਿਹੜਾ ਸਾਹਮਣਲਾ ਵਿਅਕਤੀ ਹੈ ਉਹ ਜਿੰਨਾ ਚਿਰ ਚੁੱਪ ਨਹੀਂ ਕਰ ਜਾਂਦਾ ਕੁਝ ਪਲ ਦੇ ਲਈ ਤਾਂ ਉਸ ਤੋਂ ਪਹਿਲਾਂ ਕੋਈ ਬੋਲਦਾ ਨਹੀਂ ਹੈ, ਉਹ ਬਹੁਤ ਵੱਡੇ ਪੱਧਰ ਦੇ ਉੱਤੇ ਇਨਸਲਟ ਸਮਝਿਆ ਜਾਂਦਾ ਜੀ, ਪਰ ਆਪਣੇ ਸੱਭਿਆਚਾਰ ਦੇ ਵਿੱਚ ਇਸ ਨੂੰ ਇਸ ਤਰ੍ਹਾਂ ਨਹੀਂ ਲਿਆ ਜਾਂਦਾ ਜੀ, ਕਿਵੇਂ ਦੇਖਦੇ ਹੋ?
1: ਬਿਲਕੁਲ ਤੁਹਾਡੀ ਗੱਲ ਠੀਕ ਹੈ ਭਾਰਤ
0: ਜੀ,
1: ਐਕਚੁਅਲੀ ਅਸਲ ਵਿੱਚ ਤਾਂ ਅਸੀਂ ਇੱਕ ਦੂਜੇ ਨੂੰ ਸਮਝਣ ਦੇ ਵਿੱਚ ਨਾ ਥੋੜੀ ਜਿਹੀ ਸਾਡੀ ਕਮੀ ਰਹਿ ਜਾਂਦੀ ਹੈ
0: ਜੀ,
1: ਉਹ ਇਸੇ ਕਰਕੇ ਇਹੋ ਜਿਹੀਆਂ ਗੱਲਾਂ ਵਾਪਰਦੀਆਂ
0: ਜੀ।
1: ਇਹ ਜ਼ਰੂਰ ਆ ਵੀ ਹੁਣ ਭਾਵੇਂ ਸਕੂਲਾਂ ਦੇ ਵਿੱਚ ਐਡਵਾਂਸ ਹੋ ਗਿਆ ਹੋਏਗਾ ਕੁਝ, ਪਰ ਜਿਹੜਾ ਸਾਡਾ ਸਮਾਂ ਸੀ ਨਾ, ਸਾਡੇ ਸਮੇਂ ਤਾਂ ਇਹੋ ਜਿਹਾ ਹੀ, ਇੱਕ ਤਾਂ ਕੁੱਟ ਪੈਂਟ ਤਾਂ ਆਮ ਗੱਲ ਹੁੰਦੀ ਸੀ, ਸ਼ਾਇਦ ਤੁਹਾਡੇ ਵੇਲੇ ਵੀ
0: ਹਾਂਜੀ ਹਾਂਜੀ ਖਾਂਦੇ ਰਹੇ ਹਾਂ ਜੀ, ਖਾਂਦੇ ਰਹੇ,
1: ਐਡੀ ਬਹੁਤੀ ਵੱਡੀ ਗੱਲ ਨਹੀਂ
0: ਸੀ, ਬਿਲਕੁਲ ਜੀ।
1: ਤੇ ਅਸੀਂ ਅੱਛਾ ਅਸੀਂ ਕਦੇ ਮਹਿਸੂਸ ਵੀ ਨਹੀਂ ਸੀ ਕਰਦੇ ਵੀ ਕਿਸੇ ਨੇ ਦਬਕ ਦਿੱਤਾ, ਮਾਰ ਦਿੱਤਾ, ਕੁੱਟ ਦਿੱਤਾ
0: ਜੀ,
1: ਤੇ ਉਹ ਸਿਰਫ ਜਿਹੜੀ ਪਲ ਸੀ ਨਾ ਜਿਹੋ ਜਿਹਾ, ਉਹ ਜਿਹੜਾ ਮੈਂ ਮਹਿਸੂਸ ਕੀਤਾ ਉਸ ਪਲ ਤੇ, ਮੈਨੂੰ ਇਸ ਕਰਕੇ ਮਹਿਸੂਸ ਹੋਇਆ ਕਿਉਂਕਿ ਮੈਨੂੰ ਬਹੁਤ ਵੱਡੇ ਸਦਮੇ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਸ ਟਾਈਮ ਤੇ, ਮੇਰੇ ਚ ਇੰਨੀ ਹਿੰਮਤ ਨਹੀਂ ਸੀ ਜਾ ਕੇ ਵੀ ਮੈਂ ਅਧਿਆਪਕ ਦੇ ਕੋਲ ਜਾ ਕੇ ਕਵਾਂ ਵੀ ਸਰ ਮੈਂ ਛੁੱਟੀ ਚਾਹੀਦੀ ਹੈ
0: ਜੀ, ਬਿਲਕੁਲ।
1: ਮੈਂ ਉੱਥੇ 8-10 ਇਕੱਠੇ ਬੈਠੇ ਸੀ ਤੇ ਮੈਂ ਚੁੱਪ ਕਰਕੇ ਦੂਰੋਂ ਉਹਨਾਂ ਨੂੰ ਏਦਾਂ ਇਸ਼ਾਰਾ ਕੀਤਾ ਤੇ ਉਹਨਾਂ ਨੇ ਇਸ ਗੱਲ ਦਾ ਹੀ ਗੁੱਸਾ ਕਰ ਲਿਆ, ਇੱਕ ਸਟੂਡੈਂਟ ਅਧਿਆਪਕ ਨੂੰ ਇਸ ਤਰ੍ਹਾਂ ਇਸ਼ਾਰਾ ਕਰਕੇ ਕਿਉਂ ਸਕਦਾ,
0: ਬਿਲਕੁਲ ਜੀ।
1: ਹੁਣ ਮੈਂ ਤੇ ਆਪਣਾ ਮੇਰੇ ਮਨ ਤੇ ਬੋਝ ਬਣਿਆ ਸੀ, ਮੈਥੋਂ ਨਹੀਂ ਸੀ ਉਹ ਐਕਸਪ੍ਰੈਸ ਹੋ ਰਿਹਾ,
0: ਬੋਲ ਵੀ ਨਹੀਂ ਸਕਦਾ ਜੀ ਉਸ ਸਿਚੁਏਸ਼ਨ ਤੇ, ਬਿਲਕੁਲ
1: ਹਾਂਜੀ। ਐਕਚੁਅਲੀ ਜਿਹੜੇ ਅਧਿਆਪਕ ਸੀ, ਹਾਲਾਂਕਿ ਮੈਂ ਉਸ ਅਧਿਆਪਕ ਦਾ ਬਹੁਤ ਜ਼ਿਆਦਾ ਸਤਿਕਾਰ ਕਰਦਾ ਸੀ,
0: ਜੀ
1: ਬਹੁਤ ਅੱਛਾ ਪੜ੍ਹਾਉਣ ਲਈ ਬਹੁਤ ਅੱਛਾ ਸੀ,
0: ਜੀ
1: ਪਰ ਉਹ ਉਸ ਸਿਚੁਏਸ਼ਨ ਨੂੰ ਸਮਝਣ 'ਚ ਉਹ ਕਮੀ ਖਾ ਗਿਆ।
0: ਜੀ
1: ਇਸੇ
0: ਬਿਲਕੁਲ
1: ਤਰ੍ਹਾਂ ਬਹੁਤ ਸਾਰੇ ਬੱਚਿਆਂ ਨਾਲ ਇੱਦਾਂ ਸਕੂਲਾਂ ਦੇ ਵਿੱਚ ਹੁੰਦਾ
0: ਜੀ
1: ਰਿਹਾ ਤੇ ਹੁਣ ਵੀ ਬੇਦਖਲ ਹੁੰਦਾ ਹੋਏਗਾ,
0: ਵਾਪਰਦਾ ਹੈ ਜੀ
1: ਤੇ ਜਦੋਂ
0: ਬਿਲਕੁਲ।
1: ਕਿ ਹਾਂ ਅਧਿਆਪਕ ਸਜ਼ਾ ਦੇਣ ਵੇਲੇ ਜਾਂ ਕੁਛ ਬੋਲਣ ਵੇਲੇ ਜਾਂ ਉਹਨਾਂ ਨੂੰ ਹੈਂਡਲ ਕਰਨ ਵੇਲੇ ਪਹਿਲਾਂ ਉਹਨਾਂ ਨੂੰ ਸਮਝਣ ਤੋਂ ਬਗੈਰ ਹੀ ਕੋਈ ਐਕਸ਼ਨ ਕਰਦੇ ਆ,
0: ਜੀ
1: ਹੋ ਜਾਂਦਾ ਕਈ ਵਾਰੀ, ਕਈ ਵਾਰੀ ਗੁੱਸੇ 'ਚ ਵੀ ਹੋ ਜਾਂਦਾ, ਕਈ ਵਾਰੀ ਸਧਾਰਨ ਵੀ ਹੋ ਜਾਂਦਾ ਜਦੋਂ ਅਸੀਂ ਕਿਸੇ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇ,
0: ਜੀ
1: ਜਾਂ ਸਮਝਣ ਸਟੂਡੈਂਟ ਤਾਂ ਬਹੁਤ ਛੋਟੇ ਹੁੰਦੇ ਆ ਜੀ, ਅਸੀਂ ਇਹਨੂੰ ਅਸੀਂ ਦੱਸਣਾ, ਇਹਨਾਂ ਨੂੰ ਜੋ ਦੱਸਣਾ
0: ਬਿਲਕੁਲ
1: ਤੇ ਅਸੀਂ ਇਹਨਾਂ ਤੋਂ ਸੁਣਨਾ ਨਹੀਂ।
0: ਸੁਣਨਾ
1: ਇਹ
0: ਨਹੀਂ ਹੈ
1: ਗੱਲਾਂ ਮੈਂ ਮਹਿਸੂਸ ਕੀਤੀਆਂ ਅੱਜ ਵੀ,
0: ਜੀ
1: ਅੱਜ ਵੀ ਕਰਦਾ ਵੀ ਇਹ ਜ਼ਰੂਰ ਚਾਹੀਦਾ ਵੀ ਜੇ ਕਿਸੇ ਵੀ ਵਿਦਿਆਰਥੀ ਨੂੰ ਜਾਂ ਆਪਣੀ ਆਮ ਜ਼ਿੰਦਗੀ 'ਚ ਵੀ
0: ਜੀ
1: ਆਪਾਂ ਕਿਸੇ ਤੇ ਕੋਈ ਐਕਸ਼ਨ ਕਰਨ ਲੱਗਦੇ ਹਾਂ ਜਾਂ ਸਾਨੂੰ ਕਿਸੇ 'ਤੇ ਗੁੱਸਾ ਆਉਂਦਾ,
0: ਜੀ
1: ਸਾਨੂੰ ਲੱਗਦਾ ਵੀ ਉਹਦੇ ਆਹ ਹਰਕਤ ਮਾੜੀ ਆ,
0: ਜੀ
1: ਆਪਾਂ ਪਹਿਲਾਂ ਸੰਵਾਦ ਜ਼ਰੂਰ ਚਾਹੀਦਾ ਅਗਲੇ ਦੀ
0: ਜੀ
1: ਗੱਲ, ਜਿਸ ਤਰ੍ਹਾਂ ਕੋਰਟਾਂ ਵੀ ਹਰ ਫੈਸਲਾ ਕਰਨ ਤੋਂ ਪਹਿਲਾਂ ਸਾਨੂੰ ਮੌਕਾ ਦਿੰਦੀਆਂ
0: ਜੀ
1: ਵੀ ਆਪਣੀ ਗੱਲ ਦੱਸ ਲਈ ਜਾਵੇ, ਇਸੇ
0: ਬਿਲਕੁਲ
1: ਤਰ੍ਹਾਂ ਆਮ ਜ਼ਿੰਦਗੀ 'ਚ ਵੀ ਜ਼ਰੂਰ ਹੋਣਾ ਚਾਹੀਦਾ,
0: ਬਿਲਕੁਲ
1: ਕੋਈ ਵੀ ਗੱਲ ਕਿਤੇ ਕਿਸੇ ਦੇ ਪ੍ਰਤੀ ਗੁਸਤਾਖੀ ਹੋ ਜਾਂਦੀ ਆ
0: ਜੀ
1: ਤੇ ਉਹ ਸੰਵਾਦ ਨਾਲ ਖਤਮ ਕੀਤੀ ਜਾ ਸਕਦੀ ਆ, ਜਾਂ ਜਿਹੜੇ ਜਿਹੜੀ ਕੋਈ ਗਲਤ ਹਰਕਤ ਤੋਂ ਆਪਾਂ ਬਚ ਸਕਦੇ ਹਾਂ,
0: ਜੀ
1: ਇਹੀ ਮੇਰਾ ਉਹ ਸੰਦੇਸ਼ ਸੀ ਉਹਦੇ ਵਿੱਚ ਉਸ ਗੱਲ 'ਚ।
0: ਬਿਲਕੁਲ
1: ਅਦਰਵਾਈਜ਼ ਤਾਂ ਇਹ
0: ਜੀ
1: ਪਰਸਨਲ ਵਾਪਰੀ ਉਹ ਗੱਲ ਬਹੁਤਾ ਜ਼ਿਆਦਾ ਦੱਸਣ ਦੀ ਲੋੜ ਵੀ ਨਹੀਂ।
0: ਬਿਲਕੁਲ ਹੈ ਜੀ, ਪਰ ਛੋਟ ਸਾਹਿਬ ਜਿਵੇਂ ਮੈਂ ਆਪਣੇ ਆਪ ਚ ਦੇਖਦਾ ਤਾਂ ਮੈਂ ਬਹੁਤ ਗੁੱਸੇਖੋਰ ਸੀਗਾ, ਚਲੋ ਮੈਂ ਕਦੇ ਆਉਣ ਏਰੇ ਗੱਲ ਕੀਤੀ ਨੀਗਾ, ਕੀਤੀ ਨਹੀਂ
1: ਹਾਂਜੀ
0: ਛੋਟੇ ਹੁੰਦੇ
1: ਹਾਂ
0: ਪਰਿਵਾਰ ਦੇ ਵਿੱਚ, ਹੁਣ ਵੀ ਕਈ ਵਾਰੀ ਕਹਿ ਲੋ, ਚਲੋ ਅੱਜ ਗੱਲ ਵੱਧ ਚੱਲੀ ਹੈ ਤਾਂ ਮੇਰੇ ਹਨਾ ਪਰਿਵਾਰ ਨੇ ਇਸ ਚੀਜ਼ ਨੂੰ ਕੰਟਰੋਲ ਕਰਨ ਦੇ ਲਈ ਉਹ ਚਿੱਟਾ ਚਿੱਟਾ ਮੋਤੀ ਹਨਾ ਮੁੰਦਰੀ ਚ ਪਵਾ ਕੇ ਚਾਂਦੀ ਦੀ ਜੇ ਉਹ ਪਾਇਆ ਹੋਇਆ ਸੀ ਜੀ, ਉਹ ਵੀ ਹਨਾ ਇੱਕ ਵਾਰੀ ਤਾਂ ਮਤਲਬ ਕਿ ਮੈਂ ਨਹਾਉਂਦਾ ਪਿਆ ਸੀ ਜੀ, ਉਹ ਵਗਾ ਕੇ ਜਦੋਂ ਸਾਬਣ ਲੱਗਾ ਹੱਥ ਨੂੰ ਤੇ ਮੇਰੇ ਪਾਈ ਹੋਈ ਸੀ ਮੁੰਦਰੀ, ਉਹ ਥੋੜੀ ਖੁੱਲੀ ਸੀ ਜੀ, ਉਹ ਸਿੱਧੀ ਟੋਇਲਟ ਦੇ ਵਿੱਚ ਗਈ ਤੇ ਇੱਕ ਵਾਰੀ ਦੁਬਾਰਾ ਉਹਨਾਂ ਨੇ ਫਿਰ ਬਣਾਇਆ ਤੇ ਮੈਂ ਖੇਡਦਾ ਖੁੱਡਦਾ ਸੀਗਾ ਜੀ ਆਪਣਾ ਫੁੱਟਬਾਲ ਤੇ, ਕਿਤੇ ਰੱਖ ਰੁਕ ਹੋ ਗਿਆ ਜਾਂ ਕਿੱਦਾਂ ਬੋਲਾਂ ਕਿਤੇ ਡਿੱਗ ਡੁੱਗ ਗਿਆ ਕਿੱਟ ਦੇ ਵਿੱਚੋਂ ਜਾਂ ਕਿੱਦਾਂ, ਕਿਉਂਕਿ ਉਦੋਂ ਲਾ ਕੇ ਖੇਡਣਾ ਪੈਂਦਾ ਸੀ, ਕੋਈ ਕੜਾ ਜਾਂ ਕੋਈ ਐਸਾ ਜੂਲਰੀ ਆਪਾਂ ਪਾ ਕੇ ਨਹੀਂ ਖੇਡ ਸਕਦੇ ਜੀ, ਤਾਂ ਉਹ ਕਿਤੇ
1: ਹਾਂਜੀ
0: ਗੁਆਚ
1: ਹਾਂਜੀ
0: ਗੁਜ ਗਿਆ ਤੇ ਤੀਸਰੀ ਵਾਰੀ ਉਹਨਾਂ ਨੇ ਬਣਾਇਆ ਹੀ, ਕਹਿਣਾ ਤੂੰ ਹੈਗਾ ਹੀ ਇੰਨਾ ਗੁੱਸੇਖੋਰ ਹੈ ਕਿ ਚਿੱਟਾ ਮੋਤੀ ਵੀ ਤੇਰੇ ਲੱਗ ਕੇ ਲੱਗ ਕੇ ਲੱਗ ਕੇ।
1: ਇਹਦੇ ਤੋਂ ਗੱਲ ਸਪਸ਼ਟ ਹੋ ਗਈ, ਉਹ ਇੱਕ ਨਾ ਸਾਈਕੋਲੋਜੀਕਲ ਠੁੰਮਣਾ ਸੀ
0: ਹਾਂਜੀ,
1: ਤੁਹਾਡੇ ਮਾਈਂਡ ਦੇ ਵਿੱਚ ਇੱਕ ਉਹਨਾਂ ਨੇ ਇੱਕ ਸੰਕੇਤ ਦਿੱਤਾ ਸੀ ਵੀ ਹੁਣ ਤੈਨੂੰ ਗੁੱਸਾ ਨਹੀਂ ਆਏਗਾ
0: ਜੀ,
1: ਉਹ ਸਾਈਕੋਲੋਜੀਕਲ ਪੁਆਇੰਟ ਸੀ, ਪਰ ਭਾਵੇਂ ਆਪਣੇ ਆਪਣੇ ਪੇਰੈਂਟਸ ਨੇ ਉਸ ਟਾਈਮ ਤੇ ਉਹੋ ਜਿਹੀਆਂ ਗੱਲਾਂ ਨਹੀਂ ਸੀ ਪੜ੍ਹੀਆਂ
0: ਜੀ,
1: ਪਰ ਉਹ ਇੱਕ ਕੁਦਰਤੀ ਤੌਰ ਤੇ ਇੱਕ ਸੰਕੇਤ ਸੀ ਤੁਹਾਡੇ ਮਾਈਂਡ ਲਈ ਵੀ ਹੁਣ
0: ਬਿਲਕੁਲ
1: ਤੁਹਾਨੂੰ ਗੁੱਸਾ ਨਹੀਂ
0: ਜਿਵੇਂ
1: ਆਏਗਾ,
0: ਆਪਾਂ ਮੈਡੀਸਨ
1: ਔਰ
0: ਖਾ ਲੈਂਦੇ ਹਾਂ।
1: ਹਾਂ, ਸਾਈਕੋਲੋਜੀਕਲ ਇਹ ਟ੍ਰੀਟਮੈਂਟ ਸੀ ਤੁਹਾਡਾ
0: ਜੀ,
1: ਪਰ ਉਸ ਟ੍ਰੀਟਮੈਂਟ ਤੇ ਕਿਉਂਕਿ ਤੁਸੀਂ ਕਿਸੇ ਵੀ ਸਾਈਕੋਲੋਜੀਕਲ ਟ੍ਰੀਟਮੈਂਟ ਦੇ ਵਿੱਚ ਸਾਨੂੰ ਇਹ ਪਤਾ ਜਦੋਂ ਤੱਕ ਤੁਸੀਂ ਐਕਸੈਪਟ ਨਹੀਂ ਨਾ ਕਰਦੇ ਵੀ ਮੈਂ ਠੀਕ ਹੋਣਾ,
0: ਹਾਂਜੀ
1: ਕੋਈ ਵੀ ਡਿਸਆਰਡਰ ਹੈ ਅੰਦਰੋਂ, ਤੁਹਾਨੂੰ ਪਹਿਲਾਂ ਜਿਹੜਾ ਸਾਈਕੋਲੋਜਿਸਟ ਹੈ ਜਾਂ ਸਾਈਕੈਟ੍ਰਿਸਟ ਹੈ ਉਹ ਪਹਿਲਾਂ ਤੁਹਾਨੂੰ ਇਸ ਗੱਲ ਲਈ ਮਨਾਏਗਾ ਵੀ ਇਸ ਗੱਲ ਲਈ ਤਿਆਰ ਕਰੂਗਾ ਵੀ
0: ਸਟਰੋਂਗ ਕਰਦਾ ਜੀ,
1: ਕਿਸੇ ਵੀ ਡਿਸਆਰਡਰ ਤੋਂ ਬਾਹਰ ਨਿਕਲਣਾ ਆ ਤੇ ਤੁਸੀਂ ਪਹਿਲਾਂ ਐਕਸੈਪਟ ਕਰੋ ਵੀ ਮੈਂ ਨਿਕਲਣਾ
0: ਆਪਣੇ ਆਪ ਨਾਲ ਲੜਨਾ
1: ਔਰ ਮੈਂ
0: ਤੁਸੀਂ ਲੜਨਾ ਹੈ।
1: ਹਾਂ
0: ਜੀ,
1: ਉਹ ਤੁਸੀਂ ਤੇ ਜੋ ਕੁਛ ਤੁਹਾਡੇ ਉਹਨੂੰ ਪਾਇਆ ਸੀ ਉਹਨੂੰ ਮਾਹੌਲ ਦੇ ਤੌਰ ਤੇ
0: ਜੀ
1: ਰੱਖਿਆ ਸੀ, ਤੁਸੀਂ ਅੰਦਰੋਂ ਤਾਂ ਐਕਸੈਪਟ ਹੀ ਨਹੀਂ ਕੀਤਾ ਸੀ
0: ਜੀ,
1: ਇਸੇ ਕਰਕੇ ਇਸੇ ਕਰਕੇ ਗੁੰਮ ਹੋ ਗਿਆ, ਇਸੇ ਕਰਕੇ ਉਹਦਾ ਅਸਰ ਨਹੀਂ ਹੋਇਆ
0: ਜੀ,
1: ਪਰ
0: ਜੀ
1: ਪਰ ਹੁਣ ਜਿਹੜੇ ਰਸਤੇ ਹੁਣ ਤੁਸੀਂ ਪਏ ਆ ਨਾ
0: ਜੀ,
1: ਉਹ ਉਹਦੇ ਨਾਲੋਂ ਵੀ ਵੱਡਾ ਸਾਈਕੋਲੋਜੀਕਲ ਟ੍ਰੀਟਮੈਂਟ ਹੈ, ਤੁਸੀਂ ਇੰਨੀਆਂ ਕਿਤਾਬਾਂ ਨਾਲ ਡੀਲ ਕਰ ਰਹੇ ਹੋ, ਇੰਨੇ ਲੋਕਾਂ ਨਾਲ ਡੀਲ ਕਰ ਰਹੇ ਹਾਂ, ਆਟੋਮੈਟਿਕਲੀ ਹੁਣ ਤੁਹਾਡੇ ਤੇ ਬਹੁਤ ਜ਼ਿਆਦਾ ਚੇਂਜ ਆ ਗਈ ਹੈ, ਬਹੁਤ ਜ਼ਿਆਦਾ ਆਪਣੇ ਆਪ ਨੂੰ ਤੁਸੀਂ ਵੀ ਮਹਿਸੂਸ ਕਰਦੇ ਹੋਵੋਗੇ, ਅਸੀਂ ਤਾਂ ਜਦੋਂ ਦਾ ਆਪਾਂ ਮਿਲਣ ਲੱਗੇ ਆ ਨਾ,
0: ਹਾਂਜੀ ਹਾਂਜੀ,
1: ਜਦੋਂ ਆਪਾਂ ਮਿਲਣ ਲੱਗੇ ਆ ਮੈਂ ਤੁਹਾਡੇ ਨਾਲ ਸਾਂਝ ਪਾਈ ਆ,
0: ਹਾਂਜੀ,
1: ਉਹ ਤੋਂ ਬਾਅਦ ਦੇ ਹੁਣ ਦੇ ਸਮੇਂ ਤੇ ਤੁਹਾਡੇ ਵਿੱਚ ਹਜ਼ਾਰਾਂ ਟਾਈਮ
0: ਚੇਂਜਸ ਆ ਗਈ ਆ ਜੀ, ਬਿਲਕੁਲ ਹੈ ਜੀ,
1: ਹਰ ਸਾਈਡ ਤੋਂ, ਹਰ ਸਾਈਡ ਤੋਂ ਤੁਹਾਡੇ ਤੁਹਾਡੇ ਬੋਲਣ ਚੱਲਣ ਤੇ ਤੁਹਾਡੇ ਸੋਚਣ ਤੇ ਤੁਹਾਡੇ ਪੜ੍ਹਨ ਚ ਕਿਹੋ ਜਿਹੀਆਂ ਚੀਜ਼ਾਂ ਪੜ੍ਹਨੀਆਂ ਆ, ਔਰ ਮੈਂ ਖਾਸ ਤੌਰ ਤੇ ਮੈਂ ਦੇਖਦਾ ਵੀ ਤੁਸੀਂ ਹੁਣ ਬਹੁਤੇ ਪ੍ਰੋਗਰਾਮਾਂ ਚ, ਕਿਉਂਕਿ ਮੈਂ ਸੁਣਦਾ ਰਹਿੰਦਾ ਭਾਵੇਂ ਤੁਹਾਡੇ ਨਾਲ ਗੱਲ ਨਾ ਕਰਾਂ, ਤੇ ਵੈਸੇ ਤਾਂ ਚਲੋ ਮੈਨੂੰ ਕਰਨੀ ਚਾਹੀਦੀ ਆ, ਮੈਂ ਕਈ ਵਾਰੀ ਨਹੀਂ ਕਰਦਾ, ਉਹ ਉਹਨਾਂ ਦੇ ਵਿੱਚ ਸਾਨੂੰ ਝਲਕ ਲੱਗਦੀ ਆ ਵੀ ਤੁਸੀਂ ਤਾਂ ਮਤਲਬ ਹੁਣ ਇੱਕ ਸਾਈਕੋਲੋਜਿਸਟ ਬਣਦੇ ਜਾ ਰਹੇ ਹੋ, ਇੱਕ ਫਿਲੋਸਫਰ ਬਣਦੇ ਜਾ ਰਹੇ ਹੋ,
0: ਹਾਂਜੀ
1: ਤੇ ਉਹ ਸਾਰੇ ਤੁਹਾਡੇ ਸਟੱਡੀ ਦਾ ਉਹ
0: ਜੀ
1: ਰਿਜ਼ਲਟ ਹੈ,
0: ਪਤਾ ਨਹੀਂ
1: ਤੇ
0: ਸਹਿਜੂਰ
1: ਬਹੁਤ
0: ਸਾਹਿਬ,
1: ਜ਼ਿਆਦਾ ਚੇਂਜ ਆ
0: ਮੈਂ ਨਾ
1: ਰਿਹਾ ਤੁਹਾਡਾ।
0: ਜਦੋਂ ਇਸ ਵਿਸ਼ੇ ਨੂੰ ਪੜ੍ਹਨ ਲੱਗਿਆ ਜਾਂ ਕਿਤੇ ਨਾ ਕਿਤੇ ਚਲੋ ਪਰਿਵਾਰਕ ਤੰਗੀਆਂ ਤੁਰਸ਼ੀਆਂ ਕਹਿ ਲਓ ਜਾਂ ਹੋਰ ਆਲੇ ਦੁਆਲੇ ਦੇ ਵਿੱਚ ਵੀ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਦੇ ਵਿੱਚ ਜੋ ਪ੍ਰੋਬਲਮਸ ਦੇਖਦੇ ਹਾਂ, ਤਾਂ ਇਹ ਚੀਜ਼ ਨੂੰ ਮੈਂ ਚਲੋ ਇੱਕ ਮੈਂ ਆਪਣੇ ਆਪ ਨੂੰ ਉਲਾਮਾ ਜ਼ਰੂਰ ਦਿੰਦਾ ਕਿ ਸਾਨੂੰ ਕੋਈ ਦੱਸਣ ਵਾਲਾ ਹੀ ਨਹੀਂ ਸੀਗਾ ਕਿ ਇਹ ਵੀ ਸਬਜੈਕਟ ਕੋਈ ਹੁੰਦੇ, ਇਹ ਵੀ ਪੜ੍ਹਨ ਵਾਲੇ ਨੇ। ਤੁਸੀਂ ਆਪਣੀ ਚਲੋ
1: ਹਾਂਜੀ
0: ਘੱਟੋ
1: ਹਾਂਜੀ
0: ਘੱਟ ਤੁਸੀਂ ਇਸ ਲਾਈਨ ਦੇ ਵਿੱਚ ਨਹੀਂ ਵੀ ਜਾਣਾ, ਪਰ ਆਪਣੀ
1: ਹਾਂਜੀ ਹਾਂਜੀ
0: ਪਰਸਨੈਲਿਟੀ ਨੂੰ ਡਿਵੈਲਪਮੈਂਟ ਕਰਨ ਦੇ ਲਈ ਇਹ ਬਹੁਤ ਲਾਭਦਾਇਕ ਨੇ ਜੀ, ਹਰ ਕਿਸੇ ਦੇ ਲਈ। ਮੈਨੂੰ ਲੱਗਦਾ ਕਿ ਹਰ ਕਿਸੇ ਨੂੰ ਸਬਜੈਕਟ ਪੜ੍ਹਨਾ ਚਾਹੀਦਾ ਜੀ।
1: ਹਰ ਬੰਦੇ ਲਈ ਜ਼ਰੂਰੀ ਹੈ। ਮੈਂ ਤਾਂ ਕਹਿੰਦਾ ਇਹ ਨਾ ਸਕੂਲ ਲੈਵਲ ਤੇ
0: ਜੀ
1: ਸਕੂਲ ਲੈਵਲ ਤੇ ਸ਼ੁਰੂ ਹੋਣਾ ਚਾਹੀਦਾ, ਥੱਲੇ ਦੇ ਲੈਵਲ ਤੋਂ ਥੋੜਾ ਥੋੜਾ।
0: ਜੀ
1: ਚਲੋ ਕਾਲਜ ਲੈਵਲ ਤੇ ਤਾਂ ਹੈਗਾ ਜੀ, ਕਾਲਜ ਲੈਵਲ ਤੇ ਵੀ ਇਹ ਜਿਹੜਾ ਬੰਦਾ ਵਿਸ਼ਾ ਲੈ ਲੈਂਦਾ ਉਹ ਪੜ੍ਹ ਸਕਦਾ ਹੈ।
0: ਬਿਲਕੁਲ
1: ਅਦਰਵਾਈਜ਼
0: ਜੀ,
1: ਇਹ ਵੈਸੇ ਵੈਸੇ ਇਹ ਸਾਰਿਆਂ ਲਈ ਚਾਹੀਦਾ ਆ, ਥੋੜੀ ਥੋੜੀ
0: ਜੀ
1: ਇਹਦਾ ਬੇਸ ਬਣਾਉਣਾ ਚਾਹੀਦਾ ਹਰ ਬੰਦੇ ਲਈ, ਤਾਂ ਕਿ ਜਿੰਨਾ ਅਡੰਬਰ ਸਾਡੇ ਵਾਲੀ ਜ਼ਿੰਦਗੀ ਚ ਸਾਡੇ ਆਲੇ ਦੁਆਲੇ ਚੱਲ
0: ਬਹੁਤ
1: ਰਿਹਾ,
0: ਬਹੁਤ ਹੈ ਜੀ,
1: ਜਿੰਨਾ ਝੂਠ ਤੂਫਾਨ ਚੱਲ ਰਿਹਾ, ਜਿੰਨਾ ਮਤਲਬ ਅਡੰਬਰ, ਉਹ ਸਾਰਿਆਂ ਅਡੰਬਰਾਂ ਤੋਂ ਅਸੀਂ ਬਾਹਰ ਨਿਕਲ ਸਕਦੇ ਜੇ
0: ਜੀ
1: ਇੱਕ ਜਨਰੇਸ਼ਨ ਇਹੋ ਜਿਹੀ ਤਿਆਰ ਕਰ ਲਈਏ
0: ਜੀ
1: ਜਿਹੜੀ ਕਿ ਸਾਰ ਗੱਲ ਨੂੰ ਸਮਝਦੀ ਹੋਵੇ,
0: ਜੀ
1: ਵਿਗਿਆਨਕ ਤੇ ਮਨੋਵਿਗਿਆਨਕ ਤੇ ਬੇਸ ਨੂੰ ਲੈ ਕੇ ਸਮਝਦੀ ਹੋਵੇ,
0: ਜੀ ਕਿਉਂਕਿ
1: ਜਿੰਨੇ ਸਾਡੇ ਵਹਿਮ
0: ਜ਼ਰੂਰ ਸਾਹਿਬ
1: ਭਰਮ ਆ, ਜਿੰਨਾ ਸਾਡੀਆਂ
0: ਜਿਹੜੀ ਗੱਲ ਤੁਸੀਂ ਕੀਤੀ ਆ ਨਾ, ਇਹ ਜਿੱਦਾਂ ਮੈਂ ਸ਼ੁਰੂ ਹੀ ਕੀਤੀ ਸੀ ਗੱਲ ਕਿ ਐਂਗਰੀਨੈਸ ਬਹੁਤ ਸੀਗੀ ਮੇਰੇ ਵਿੱਚ, ਉਹ ਕਿਤੇ ਨਾ ਕਿਤੇ ਇਸ
1: ਹਾਂਜੀ
0: ਸਮਾਜ ਦੇ ਵਿੱਚ ਰਹਿ ਕੇ ਵੀ ਉਹ ਤੁਹਾਡੇ ਵਿੱਚ ਔਰਾ ਜਿਹੜਾ ਕਹਿ ਲਓ ਜਾਂ ਉਹ ਫੈਕਟ ਆਉਂਦਾ ਜ਼ਰੂਰ ਉਸੇ ਤਰ੍ਹਾਂ, ਮਤਲਬ ਕਿ ਬੰਦੇ ਨੂੰ ਹੋ
1: ਆਉਂਦਾ
0: ਜਾਂਦਾ ਜਦੋਂ ਬਹੁਤਾਤ ਦੇ ਵਿੱਚ ਉਹ ਚੀਜ਼ ਪੋਜ਼ਿਟਿਵਿਟੀ ਹੈਗੀ ਆ, ਜਿੱਥੇ ਹੁਣ ਨੈਗੇਟਿਵਿਟੀ ਬਹੁਤ ਵੱਧ ਆ ਤਾਂ ਉੱਥੇ ਫਿਰ ਉਹ ਚੀਜ਼ ਪ੍ਰਭਾਵ ਪਵੇਗਾ ਜੀ। ਤੇ
1: ਹਾਂਜੀ
0: ਜਿਵੇਂ ਕਿ ਇੱਥੇ ਦੇਖੋ ਹੁਣ ਇੱਥੇ ਤੇ ਆਵਾਮ ਇੱਕ ਤਾਂ ਸਵਰਗ ਤੋਂ ਤਾਂ ਨਹੀਂ ਆਏ ਜਾਂ ਹੋਰ ਕਿਤੇ ਪਲੈਨਟ ਤੋਂ ਤਾਂ ਨਹੀਂ ਆਏ, ਕਿ ਇੱਕ ਐਜੂਕੇਸ਼ਨ ਜਾਂ ਆਪਣੇ ਹੱਕਾਂ ਦੇ ਲਈ ਜਾਂ ਮਾਨਸਿਕ ਰੋਗਾਂ ਦੀ ਗੱਲ ਕਰਦੇ ਆ ਜਾਂ ਹਰ ਚੀਜ਼ ਦੇ ਨਾਲ ਕਿਤੇ ਨਾ ਕਿਤੇ ਉਹ ਵਾਹ ਵਾਸਤਾ ਹੈਗੇ ਨੇ ਜੀ, ਉਹਨਾਂ ਨੂੰ ਇਹ ਚੀਜ਼ਾਂ ਦਾ ਕਿਸੇ ਵੀ ਟੋਪਿਕ ਦੇ ਉੱਤੇ ਗੱਲ ਕਰ ਲਓ ਕੋਈ ਨਾ ਕੋਈ ਉਹਨਾਂ ਨੂੰ ਜਾਣਕਾਰੀ, ਚਾਹੇ ਆਪਾਂ ਦਵਾਈ ਖਾਂਦੇ ਆ ਤਾਂ ਉਹਨਾਂ ਨੇ ਦਵਾਈ ਚਾਹੇ ਡਾਕਟਰ ਨੇ ਲਿਖ ਕੇ ਦਿੱਤੀ ਹੈ, ਪਰ ਉਹਨਾਂ ਨੇ ਜਿੰਨੀ ਚਿਰ ਆਪ ਪੜ੍ਹ ਨਹੀਂ ਲੈਣਾ ਉਹਦਾ ਮੈਨੂੰ ਕੀ ਇਹਦੇ ਵਿੱਚ ਕੀ ਸਾਲਟ ਹੈ, ਕੀ ਹੈਗਾ ਕਿ ਮੈਂ ਖਾਵਾਂ ਦਾ ਸਾਰੀਆਂ ਚੀਜ਼ਾਂ, ਲੇਕਿਨ ਡਾਕਟਰ ਨੇ ਲਿਖ ਕੇ ਦਿੱਤੀ ਹੁੰਦੀ ਹੈ, ਪਰ ਫਿਰ ਵੀ ਉਹ ਆਪਣੇ ਆਪ ਦੇ ਉੱਤੇ ਉਹ ਚੀਜ਼ ਦੇ ਉੱਤੇ ਪੂਰੇ ਕਨਫਰਮ ਹੁੰਦੇ ਨੇ, ਫਿਰ ਜਾ ਕੇ ਉਹਨੂੰ ਮਤਲਬ ਕਿ ਲੈਂਦੇ, ਪਰ ਆਪਣੇ ਆਪ ਨੂੰ ਨੀ, ਜਿਹੜੇ ਜੋ ਦੇ ਦਿੱਤਾ ਮਤਲਬ ਕਿ ਫੜਿਆ ਜੇ ਮੂੰਹ ਚ ਪਾ ਲਿਆ ਜੀ।
1: ਉਹ ਵਿਗਿਆਨਿਕ ਨਜ਼ਰੀਆ
0: ਸਟਰੋਂਗ ਨੇ
1: ਸਾਡਾ ਬਣਿਆ ਹੀ ਨਹੀਂ
0: ਜੀ,
1: ਸਾਡਾ ਤੁਹਾਡੇ ਚਲੋ ਜਿਹੜੇ ਮੁਲਕ ਐਡਵਾਂਸ ਹੈ ਨਾ
0: ਜੀ,
1: ਔਰ ਉੱਥੇ ਤਾਂ ਕੁਛ ਨਾ ਕੁਛ ਸਾਇੰਟਿਫਿਕ ਨਜ਼ਰੀਆ ਲੋਕਾਂ ਦਾ ਬਣਿਆ ਹੈ,
0: ਬਣਿਆ
1: ਸਾਡੇ
0: ਹੋਇਆ ਜੀ,
1: ਸਾਡੇ ਤਾਂ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਨਹੀਂ ਬਣਿਆ, ਨਾ ਸਾਡੇ ਜਿਹੜੇ ਪੋਲੀਟੀਕਲ ਸੈਟਅਪ ਆ ਨਾ
0: ਜੀ
1: ਉਹ ਬਣਨ ਦੇਣਾ ਹੀ ਨਹੀਂ ਚਾਹੁੰਦੇ,
0: ਦੇਣਾ ਨਹੀਂ ਚਾਹੁੰਦੇ,
1: ਔਰ ਸਾਡਾ ਜਿਹੜਾ ਐਜੂਕੇਸ਼ਨ ਦਾ ਸਿਸਟਮ ਆ ਉਹ ਇਸ ਲਾਈਨ ਤੇ ਆ ਵੀ ਸਾਨੂੰ ਹਜੇ ਵੀ ਵਹਿਮਾਂ ਭਰਮਾਂ ਵੱਲ ਨੂੰ ਲਿਜਾ ਰਿਹਾ,
0: ਲਿਜਾ ਰਿਹਾ
1: ਸਾਡੇ ਸਿਲੇਬਸ ਤੁਸੀਂ ਦੇਖ ਲਓ, ਸਾਡੇ ਸਿਲੇਬਸ ਦੇਖ ਲਓ ਤੁਸੀਂ, ਉਹਨਾਂ ਦੇ ਵਿੱਚ ਇੰਨਾ ਮਤਲਬ ਤਕਰੀਬਨ 50-60% ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਸਾਨੂੰ ਅਜੇ ਵੀ ਵਹਿਮਾਂ ਚੋਂ ਨਿਕਲ ਨਹੀਂ ਦੇਣ ਡਈਆਂ,
0: ਬਿਲਕੁਲ,
1: ਔਰ ਹਰ ਤਰ੍ਹਾਂ ਸਾਨੂੰ ਉਸੇ ਗੇੜ ਚ ਪਸਾ ਛੱਡਦੀਆਂ, ਉਸੇ ਸਾਡੇ ਜਿਹੜੇ ਬਾਬੇ ਬੈਠੇ ਆ ਉਹ ਰਹਿੰਦੀ ਖੁੰਦੀ ਕਸਰ ਪੂਰੀ ਕਰੀ ਜਾਂਦੇ ਰਹਿੰਦੇ ਆ,
0: ਬਿਲਕੁਲ
1: ਇਕੱਠੇ ਕਰਕੇ ਆਪਣੇ ਸਿਆਣੇ ਖੜਕਾਈ ਜਾਂਦੇ ਆ, ਤੁਹਾਨੂੰ ਵੀ ਪਤਾ ਜੋ ਹਾਲ ਇੱਥੇ ਹੁੰਦਾ,
0: ਬਿਲਕੁਲ
1: ਇਹ ਸਾਰੀਆਂ ਹੀ ਗੱਲਾਂ ਨਾ ਬਸ ਹੈ ਤਾਂ ਅਨਪੜ੍ਹਤਾ ਦਾ ਹੀ ਆ, ਉਹ ਜਿੰਨੀ ਜਿੰਨਾ ਐਜੂਕੇਸ਼ਨ ਹੋਏਗੀ ਓਨਾ ਗਿਆਨ ਹੋਏਗਾ ਤੇ ਇਹ ਸਾਰੇ ਗੱਲਾਂ ਤੋਂ ਬੰਦਾ ਨਿਕਲ ਸਕਦਾ।
0: ਇੱਕ
1: ਗਿਆਨ ਸਾਨੂੰ
0: ਹਾਂਜੀ ਚੋਰ ਸਾਹਿਬ, ਇੱਕ ਆਖਰ ਦੇ ਵਿੱਚ ਗੱਲ ਪੁੱਛਾਂਗਾ ਜੋ ਆ ਵੀਕਐਂਡ ਦੇ ਵਿੱਚ ਮੰਦਭਾਗੀ ਘਟਨਾ ਵਾਪਰੀ ਹੈ, ਚਲੋ ਹਰ ਕਿਸੇ ਨੂੰ ਜਿਉਣ ਦਾ ਹੱਕ ਹੈ, ਉਹ ਚਾਹੇ ਕੋਈ ਵੀ ਜੈਂਡਰ ਹੈ, ਆਪਾਂ ਕਈ ਵਾਰੀ LGBTQ ਦੇ ਉੱਤੇ ਜਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਇਹਦੇ ਉੱਤੇ ਖੁੱਲ੍ਹ ਕੇ ਕੀਤੀਆਂ ਨੇ, ਪ੍ਰੋਗਰਾਮ ਦੋਸਤ ਸੁਣ ਵੀ ਸਕਦੇ ਆ ਯੂਟਿਊਬ ਦੇ ਉੱਤੇ ਤੇ ਪਏ ਨੇ ਜੀ ਆਪਣੇ, ਤੇ ਚੋਰ ਸਾਹਿਬ ਜੋ ਘਟਨਾ ਕੱਲ੍ਹ ਵਾਪਰੀ ਹੈ ਉਹ ਸਾਡੀ ਮਾਨਸਿਕਤਾ ਨੂੰ ਦਰਸਾਉਂਦੀ ਹੈ ਜਾਂ ਅਸੀਂ 21ਵੀਂ ਸਦੀ ਦੇ ਵਿੱਚ ਰਹਿ ਰਹੇ ਹਾਂ ਤੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਸੇਮ ਜੈਂਡਰ ਦੇ ਨਾਲ ਵਿਆਹ ਸ਼ਾਦੀ ਕਰਨਾ, ਇੱਥੇ ਤੱਕ ਕਿ ਅੱਜ ਕੱਲ ਦੀ ਜਿਹੜੀ ਟੈਕਨੀਕ ਵੀ ਆ ਗਈ ਹੈ ਬੱਚੇ ਲੈਣ ਦੀ, ਤਾਂ ਉਹਦੇ ਨਾਲ ਵੀ ਉਹ ਜਿਹੜੇ ਹੈਗੇ ਨੇ ਚਾਹੇ ਗਰਲਸ ਗਰਲਸ ਨੇ ਮੈਨਸ ਮੈਨਸ ਨੇ ਜਾਂ ਜੋ ਵੀ ਹੈਗਾ ਉਹਦੇ ਵਿੱਚ ਉਹ ਬੱਚੇ ਵੀ ਮਤਲਬ ਕਿ ਆਪਣੇ ਨਿਰਧਾਰਿਤ ਕਰ ਸਕਦੇ ਆ, ਲੈ ਸਕਦੇ ਇੱਕ ਦੂਸਰੇ ਦੇ ਲਈ, ਸਾਰਾ ਕੁਝ ਕਰਦੇ ਆ ਇਹਨਾਂ ਮੁਲਕਾਂ ਦੇ ਵਿੱਚ ਤਾਂ, ਪਰ ਅਸੀਂ ਏਡੇ ਵੱਡੇ ਪੱਧਰ ਦੇ ਉੱਤੇ ਚਲੋ ਹੁਣ ਤਾਂ ਸੋਸ਼ਲ ਮੀਡੀਆ ਆ ਗਿਆ ਜਾਂ ਹੋਰ ਸਾਰੀਆਂ ਚੀਜ਼ਾਂ, ਇਹ ਪਿਛਲੇ ਸਮਿਆਂ ਤੋਂ ਵੀ ਥਰਡ ਜੈਂਡਰ ਜਾਂ ਹੋਰ ਜੈਂਡਰ ਜਿਹੜੇ ਚੱਲਦੇ ਆਏ ਨੇ, ਪਰ ਉਹ ਕਿਤੇ ਨਾ ਕਿਤੇ ਆਪਣੇ ਆਪ ਨੂੰ ਲੋਕਾਂ ਦੇ ਸਾਹਮਣੇ ਜੇ ਮਤਲਬ ਕਿ ਕਹਿ ਲਓ ਜੇ ਸਿੱਧਾ ਕਵਾਂ ਤਾਂ ਉਹ ਆਪਣੇ ਹਾਵ ਭਾਵ ਕਹਿ ਲਓ ਜਾਂ ਉਹ ਜੋ ਹੈਗੇ ਨੇ ਆਪਣੇ ਆਪ ਨੂੰ ਪ੍ਰੈਜ਼ੈਂਟ ਦੇ ਵਿੱਚ ਸ਼ੋਅ ਕਰਨਾ ਚਾਹੁੰਦੇ ਕਿ ਅਸੀਂ ਵੀ ਉਦਾਂ ਦੇ ਹਿਊਮਨ ਆ, ਅਸੀਂ ਵੀ ਜ਼ਿੰਦਗੀ ਜਿਉਣਾ ਚਾਹੁੰਦੇ ਆ, ਪਰ ਉਹਨਾਂ ਦੇ ਉੱਤੇ ਪਾਬੰਦੀਆਂ ਜਾਂ ਜੋ ਸਾਡੀ ਮਾਨਸਿਕਤਾ ਹੈ ਉਹ ਪਿਛਲੇ ਸਮਿਆਂ ਦੀ ਰੂੜੀਵਾਦੀ ਚੀਜ਼ ਕਹਿ ਸਕਦੇ ਹੋ, ਅਜੇ ਤੱਕ ਵੀ ਐਡੀ ਭਾਰੂ ਹੈ ਜੀ।
1: ਇਹ ਬਿਲਕੁਲ ਤੁਸੀਂ ਸਹੀ ਕਹਿ ਰਹੇ ਆ, ਇਹ ਜਿਹੜੀ ਘਟਨਾ ਵਾਪਰੀ ਬਹੁਤ ਮਾੜੀ ਵਾਪਰੀ ਆ,
0: ਜੀ
1: ਕਿਸੇ ਵੀ ਜਿਸਨੇ ਵੀ ਕੀਤਾ ਬਹੁਤ ਮਾੜਾ ਕੀਤਾ। ਮੈਂ
0: ਜੀ
1: ਤੁਹਾਨੂੰ ਦੱਸਦਾ ਇਹ ਜੇ ਦੇਖਿਆ ਜਾਵੇ ਤਾਂ ਸਾਡੇ ਕਾਨੂੰਨ ਦੇ ਮੁਤਾਬਕ, ਸਾਡੇ ਲਾਅ ਦੇ ਮੁਤਾਬਕ ਉਹਨਾਂ ਨੂੰ ਵੀ ਉਸੇ ਤਰ੍ਹਾਂ ਜੀਉਣ ਦਾ ਹੱਕ ਹੈ ਜਿਹੋ ਜਿਹਾ ਸਾਨੂੰ ਆ।
0: ਜੀ
1: ਹਰ ਬੰਦੇ ਨੂੰ ਮਤਲਬ ਬਰਾਬਰਤਾ ਹੀ ਆ, ਬਰਾਬਰਤਾ ਦੇ ਹਿਸਾਬ ਨਾਲ ਬੰਦਾ ਜੀ ਸਕਦਾ ਔਰ ਆਪਣੇ
0: ਜੀ
1: ਮਨ ਨੂੰ ਸੈਟਿਸਫਾਈ ਕਰਨ ਲਈ ਉਹ ਕਿਸੇ ਤਰ੍ਹਾਂ ਦਾ ਵੀ ਜਿਹੜਾ ਕਿ ਲੋਕਾਂ ਲਈ ਮਾਨਤਾ ਪ੍ਰਾਪਤ ਹੋਵੇ ਉਹੋ ਜਿਹਾ ਪਹਿਰਾਵਾ ਪਾ ਸਕਦਾ, ਆਪਣਾ ਮੇਕਅਪ ਕਰ ਸਕਦਾ, ਸਭ ਕੁਛ ਕਰ ਸਕਦਾ।
0: ਜੀ
1: ਪਰ ਇੱਥੇ ਇੱਥੇ ਹੁਣ ਜਿਹੜੇ ਮੈਂ ਇਹਦੇ ਤੇ ਸੋਸ਼ਲ ਮੀਡੀਆ ਤੇ ਲੋਕਾਂ ਦਾ ਕਮੈਂਟ ਪੜ੍ਹ ਰਿਹਾ ਸੀ, ਕਹਿੰਦੇ ਜੀ ਉਹ ਕਿਸੇ ਕਮਿਊਨਿਟੀ ਨੂੰ ਉਹਨੇ ਬਦਨਾਮ ਕਰ ਦਿੱਤਾ, ਹੈ ਨਾ।
0: ਦੱਸੋ ਜੀ।
1: ਉਹ
0: ਜੀ
1: ਸੰਧੂ ਸੰਧੂ ਲਿਖਿਆ ਸੀ, ਉਹ ਲੋਕਾਂ ਨੂੰ ਕਹਿੰਦੇ ਜੀ ਉਹ ਜੱਟ ਕਮਿਊਨਿਟੀ ਨੂੰ ਇਸ ਤਰ੍ਹਾਂ ਕਰ ਦਿੱਤਾ, ਉਸ ਤਰ੍ਹਾਂ ਕਰ ਦਿੱਤਾ,
0: ਉਹਦਾ ਜੋ ਸਭ
1: ਮਤਲਬ
0: ਕਿਸੇ ਵੀ
1: ਸਖਤ
0: ਪਰਿਵਾਰ
1: ਗੱਲ।
0: ਦੇ ਵਿੱਚ ਹੁਣ ਆਪਾਂ ਨੂੰ, ਮੈਨੂੰ ਨਹੀਂ ਪਤਾ ਜੀ ਮੇਰੇ ਬੱਚੇ ਅੱਗੇ ਜਾ ਕੇ ਵੱਡੇ ਹੋ ਕੇ ਕਿਸ ਹਿਸਾਬ ਦੇ ਨਾਲ ਕਿੱਦਾਂ, ਉਹ ਤਾਂ ਹੁਣ ਹੌਲੀ ਹੌਲੀ ਜਿੱਦਾਂ ਬੱਚਾ ਗਰੋਥ ਹੋ ਰਿਹਾ, ਜਾਂ ਚਲੋ ਇਹ ਤਾਂ ਅਡਲਟ
1: ਹਾਂਜੀ
0: ਸੀਗਾ ਪਰ ਪੇਰੈਂਟਸ ਨੂੰ ਪਤਾ ਜੇ ਪੇਰੈਂਟਸ ਨੇ ਇਸ ਚੀਜ਼ ਨੂੰ, ਮੈਂ ਇਸ ਕਰਕੇ ਸ਼ੌਕ ਦੇ ਵਿੱਚ ਸੀਗਾ ਕਿ ਪਹਿਲਾਂ ਸੀਗਾ ਕਿ ਸਮਾਜ ਇਸ ਚੀਜ਼ ਨੂੰ ਅਡੋਪਟ ਨਹੀਂ ਕਰਦਾ ਸੀ, ਪਰ ਜਾਂ ਫਿਰ
1: ਹਾਂਜੀ
0: ਸਮਾਜ ਦੇ ਕਰਕੇ ਜਿਹੜਾ ਪਰਿਵਾਰ ਸੀਗਾ ਉਹਨੂੰ ਵੀ ਨਮੋਸ਼ੀ ਦਾ ਕਰਨਾ ਕਾਰਨ ਜਿਹੜਾ ਸੀ ਸਾਹਮਣਾ ਕਰਨਾ ਪੈਂਦਾ ਸੀ। ਚਲੋ ਹੁਣ ਬਹੁਤ ਸਾਰੇ ਪਰਿਵਾਰ ਇਸ ਚੀਜ਼ ਨੂੰ ਸਮਝ ਚੁੱਕੇ ਆ ਕਿ ਇਹ ਕੁਦਰਤ ਦੀ ਦੇਣ ਆ, ਇਹਦੇ ਵਿੱਚ ਅਸੀਂ ਕੁਝ ਬਦਲਾਅ ਨਹੀਂ ਕਰ ਸਕਦੇ, ਜੋ ਹੈਗਾ ਸਾਨੂੰ ਅਸੈਪਟ ਕਰਨਾ ਪੈਣਾ, ਉਹ ਚਾਹੇ ਮੇਰਾ ਵੀ ਬੱਚਾ ਉਹਦੇ ਵਿੱਚ ਹੋ ਸਕਦਾ ਇਸ ਤਰ੍ਹਾਂ ਦਾ, ਪਰ ਮਤਲਬ ਕਿ ਉਹਦੇ ਵਿੱਚ ਹੁਣ ਸਮਾਜ ਜੇ ਪੇਰੈਂਟਸ ਉਸ ਚੀਜ਼ ਨੂੰ ਅਡੋਪਟ ਕਰਨ ਲੱਗੇ ਆ ਤਾਂ ਸਮਾਜ ਇਸ ਤਰ੍ਹਾਂ ਮਤਲਬ ਕਿ ਕਹਿ ਸਕਦਾ ਕਿ ਬਿਹੇਵ ਕਰ ਰਿਹਾ ਜੀ ਉਸ ਦੇ ਵਿੱਚ।
1: ਬਿਲਕੁਲ ਬਿਲਕੁਲ ਬਹੁਤ ਗਲਤ ਕਰ ਰਿਹਾ ਬਿਹੇਵੀਅਰ ਇਸ ਤਰ੍ਹਾਂ। ਹੁਣ ਇੱਕ ਹੋਰ ਮੈਂ ਤੁਹਾਨੂੰ ਦੱਸਦਾ ਵੀ ਜਦੋਂ ਤਾਂ ਕੋਈ ਇਹੋ ਜਿਹਾ ਬਿਹੇਵ ਕਰਦਾ
0: ਜੀ
1: ਤੇ ਕੁਛ ਲੋਕਾਂ ਨੂੰ ਬਹੁਤ ਤੰਗੀ ਮਹਿਸੂਸ ਹੁੰਦੀ ਆ ਔਰ ਉਹ ਉਹਨਾਂ ਨੂੰ ਚਲੋ ਜਿੱਦਾਂ ਹੁਣ ਇਹ ਘਟਨਾ ਵਾਪਰਵੇ ਏਦਾਂ ਦੀਆਂ ਘਟਨਾਵਾਂ ਤੱਕ ਵੀ ਪਹੁੰਚਦੇ ਆ। ਮੈਂ
0: ਬਿਲਕੁਲ
1: ਤੁਹਾਨੂੰ ਹੁਣ ਦੀ ਰੀਸੈਂਟ ਦੀ ਪਰਸੋਂ ਦੀ ਗੱਲ ਆ, ਪਰਸੋਂ
0: ਜੀ
1: ਕੱਲ ਹੀ ਕੱਲ ਤਲਵਾੜੇ ਦੇ ਵਿੱਚ ਸਾਰੇ ਪੰਜਾਬ ਦੇ
0: ਜੀ
1: ਇਸ ਸੈਕਟ ਦੇ ਲੋਕ ਇਕੱਠੇ ਹੋਏ,
0: ਜੀ
1: ਉਹਨਾਂ ਨੇ ਆਪਣਾ ਫੰਕਸ਼ਨ ਕੋਈ ਸਾਲਾਨਾ ਬਾਅਦ ਸਾਲ ਬਾਅਦ ਕਰਦੇ, ਇਹਦੇ ਤੇ ਆਨਲਾਈਨ ਆ ਰਿਹਾ ਸੀ ਇਹਦੇ ਤੇ ਆਪਣੇ
0: ਸੋਸ਼ਲ
1: ਤੇ
0: ਮੀਡੀਆ ਤੇ ਜੀ। ਹਾਂਜੀ
1: ਸੋਸ਼ਲ ਮੀਡੀਆ ਤੋਂ ਮੈਂ ਬਾਈ ਚਾਂਸ ਖੁੱਲਿਆ ਤੇ ਉਹ ਚੱਲ ਰਿਹਾ ਸੀ,
0: ਜੀ
1: ਉਹ ਮੈਂ ਦੇਖਿਆ ਸਾਰੇ ਤਲਵਾੜੇ ਦੇ ਵਿੱਚ ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਨਾਂ ਨੇ ਘੋੜਿਆਂ ਤੇ ਬੱਗੀਆਂ ਤੇ ਬੈਠ ਇਸ ਤਰ੍ਹਾਂ ਨਾ ਇੱਕ ਕਿਸਮ ਦਾ
0: ਜਿਵੇਂ ਕਿ ਅਮਰੀਕਾ ਦੇ ਵਿੱਚ ਵੀ ਪਰੇਡ ਨਿਕਲਦੀ ਹੈ ਜੀ ਬਕਾਇਦਾ, ਹਾਂ ਜੀ ਯੂਰਪ ਦੇ ਵਿੱਚ ਵੀ ਬਹੁਤ ਦੇਸ਼ਾਂ ਦੇ ਵਿੱਚ ਹੈਗੇ ਨੇ ਕਰਦੇ
1: ਪਰੇਡ
0: ਨੇ।
1: ਕੱਢੀ ਉਹ ਤਲਵਾੜੇ ਦੇ ਵਿੱਚ A to Z ਤਲਵਾੜੇ ਦੀਆਂ ਗਲੀਆਂ ਸੜਕਾਂ ਤੇ ਘੁੰਮੇ ਉਹ
0: ਜੀ,
1: ਔਰ ਹੈਰਾਨੀ ਦੀ ਗੱਲ ਇਹ ਵੀ ਜਿਹੜੇ ਆਮ ਲੋਕ ਸੀ
0: ਜੀ
1: ਉਹਨਾਂ ਲਈ ਥਾਂ ਥਾਂ ਲੰਗਰ ਲਾ ਕੇ ਬੈਠੇ ਸੀ,
0: ਬਿਲਕੁਲ
1: ਕਿਤੇ ਕੋਈ ਕੋਈ ਸਮੋਸਿਆਂ ਦਾ ਲੰਗਰ ਲਾਈ ਬੈਠਾ, ਕੋਈ
0: ਜੀ
1: ਕਿਸੇ ਚੀਜ਼ ਦਾ ਲਾਈ ਬੈਠਾ, ਕੋਈ ਠੰਡੇ ਪਿਲਾ ਰਿਹਾ ਉਹਨਾਂ ਨੂੰ, ਕੋਈ ਕੁਛ ਕਰ ਰਿਹਾ,
0: ਜੀ
1: ਮਤਲਬ ਉਹਨਾਂ ਦੇ ਲੋਕਾਂ ਦੇ ਮਨ ਚ ਉਹਨਾਂ ਦੇ ਪ੍ਰਤੀ ਸ਼ਰਧਾ ਵੀ ਹੈ,
0: ਸ਼ਰਧਾ ਵੀ, ਹਮਦਰਦੀ ਵੀ।
1: ਹਾਂ ਉਹਨਾਂ ਨੂੰ ਬੰਦਾ ਨੀ ਬੋਲ ਕੇ ਰਾਜੀ, ਜਿੱਦਾਂ ਹੁਣ ਕਿਸੇ ਦੇ ਘਰ ਵੀ ਆਉਂਦੇ ਆ ਜੇ ਕੋਈ ਜਾਤੀ ਵੀ ਕਰਦੇ ਆ ਤਾਂ ਵੀ ਜਰਦੇ ਆ,
0: ਬਿਲਕੁਲ ਹੈ ਜੀ। ਉਹਦੇ ਵਿੱਚ ਚੋਟ ਸਾਹਿਬ ਇਹ ਵੀ ਪ੍ਰੋਬਲਮ ਆ ਨਾ, ਸਾਡੇ ਉੱਤੇ ਵੀ ਸਵਾਲ ਖੜੇ ਹੁੰਦੇ ਆ ਕਿ ਜਿਹੜੀਆਂ ਸਾਡੀਆਂ ਸਾਡਾ ਖਿੱਤਾ ਆ, ਚਾਹੇ ਪੰਜਾਬ ਦੀ ਗੱਲ ਕਰ ਲਓ ਚਾਹੇ ਸਾਡੀਆਂ ਕਮਿਊਨਿਟੀਆਂ ਦੀ ਗੱਲ ਕਰ ਲਓ, ਜੇ ਉਹ ਜੋਬ ਮੰਗਦੇ ਆ ਤਾਂ ਕੀ ਅਸੀਂ ਉਹਨਾਂ ਨੂੰ ਜੋਬ ਦਿੰਦੇ ਆ? ਜੇ ਉਹਨਾਂ ਨੂੰ ਜੋਬ ਦਿੰਦੇ ਆ ਆਪੇ ਹੀ ਉਹ ਪੈਸਾ ਕਮਾਉਣਗੇ, ਆਪਣੇ ਵਧੀਆ ਕੰਮਾਂ ਕਾਰਾਂ ਦੇ ਵਿੱਚ ਰੋਜ਼ੀ ਰੋਟੀ ਕਮਾਉਣਗੇ ਜੀ। ਹਾਂਜੀ
1: ਜੇ ਜੋਬ ਦੇਣੀ ਚਾਹੀਦੀ ਹੈ, ਬਿਲਕੁਲ ਦੇਣੀ ਚਾਹੀਦੀ, ਜਿਹੜਾ ਜੇ ਜੇ ਇਸ ਜੋਬ ਦੇ ਬੈਠਾ, ਜਿਸ ਤਰ੍ਹਾਂ ਬਹੁਤ ਸਾਰੇ ਇਹਨਾਂ ਦੇ ਬੰਦੇ ਸਾਡੇ ਡਾਕਟਰ ਬਣੇ ਆ,
0: ਜੀ
1: ਮੈਨੂੰ ਮਤਲਬ ਕਿਤੇ ਮੈਨੂੰ ਏਦਾਂ
0: ਪਟਿਆਲੇ
1: ਸਟੱਡੀ
0: ਸੀਗਾ
1: ਮਿਲੀ ਆ,
0: ਮੁੰਡਾ ਦੇਖੋ ਕਿੰਨਾ ਵਧੀਆ ਉਹ,
1: ਪਟਿਆਲੇ ਵੀ ਹੋਰ ਵੀ ਬਹੁਤ ਬਹੁਤ ਸਾਰੇ ਮੈਡੀਕਲ ਕਾਲਜਾਂ ਚ ਉਹ ਪੂਰੀ MBBS ਕਰਕੇ ਉਸ ਤੋਂ ਅੱਗੇ ਐਡਵਾਂਸ ਸਟੱਡੀ ਵੀ ਕੀਤੀ ਉਹਨਾਂ ਨੇ,
0: ਜੀ
1: ਤੇ ਉਹ ਜਿਹੜੇ ਹੁਣ ਕਾਬਿਲ ਆ ਉਹਨਾਂ ਨੂੰ ਦੇਣਾ ਚਾਹੀਦਾ ਮੌਕਾ।
0: ਜੀ ਬਿਲਕੁਲ,
1: ਇਹ ਗੱਲ ਨੀ ਹੋਈ ਵੀ ਉਹ ਬੈਡ ਸਿਕਸ ਦੇ ਆ ਤੇ ਉਹਨਾਂ ਨੂੰ ਕੋਈ ਮੌਕਾ ਹੀ ਨੀ ਦੇਣਾ,
0: ਜੀ
1: ਸਾਡੀ ਇੱਕ ਕਿਸਮ ਦੀ ਨਲੈਕੀ ਆ, ਤੇ ਜੇ ਉਹਨਾਂ ਨੂੰ ਮੌਕੇ ਦੇਣੇ ਚਾਹੀਦੇ ਆ ਹਰ ਤਰ੍ਹਾਂ, ਮੈਂ ਤਾਂ ਕਹਿੰਦਾ ਉਹਨਾਂ ਨੂੰ ਸਗੋਂ ਰੁਜ਼ਗਾਰ ਦੇ ਸਾਧਨ ਉਹਨਾਂ ਲਈ ਉਹਨਾਂ ਦੇ ਹਿਸਾਬ ਨਾਲ ਕ੍ਰੀਏਟ ਕਰਕੇ ਦੇਣੇ ਚਾਹੀਦੇ ਆ,
0: ਬਿਲਕੁਲ।
1: ਪਰ ਇੱਥੇ ਤਾਂ ਆਮ ਬੰਦਿਆਂ ਨੂੰ ਵੀ ਰੁਜ਼ਗਾਰ ਮਿਲਦਾ ਤੇ ਉਹਨਾਂ ਨੂੰ ਕੀ ਦੇਣਾ ਹੈ ਗੌਰਮੈਂਟ ਦਾ,
0: ਬਿਲਕੁਲ।
1: ਤੇ ਜੇ ਤੁਸੀਂ ਹੁਣ ਇੱਥੇ ਬੈਠੇ ਹੋ ਤਾਂ ਜਾਂ ਤੁਹਾਡੇ ਨਾਲ ਦੇ ਹੋਰ ਬਹੁਤ ਸਾਰੇ ਲੋਕ ਗਏ ਆ ਬਾਹਰ ਉਹ ਰੁਜ਼ਗਾਰ ਦੇ ਗਏ ਆ, ਜੇ ਇੱਥੇ ਰੁਜ਼ਗਾਰ ਵਧੀਆ ਮਿਲਦਾ ਹੁੰਦਾ ਤੁਸੀਂ ਕਿੱਥੇ ਜਾਣਾ,
0: ਬਿਲਕੁਲ ਹੈ ਜੀ।
1: ਹਾਂਜੀ ਤੇ ਇਸ ਕਰਕੇ ਗੌਰਮੈਂਟਾਂ ਦਾ ਇਹਦੇ ਵਿੱਚ ਬਹੁਤ ਜ਼ਿਆਦਾ
0: ਹੱਥ
1: ਉਹ
0: ਹੈਗਾ।
1: ਹੈਗਾ,
0: ਜੀ
1: ਨਲੈਕੀ ਹੈ ਮੈਂ ਸਮਝਾਂ
0: ਜੀ
1: ਇਹਨਾਂ ਦੇ, ਇਹਨਾਂ ਤੋਂ ਆਪਣਾ ਯੂਥ ਨਹੀਂ ਸਾਂਭ ਹੁੰਦਾ,
0: ਸਾਹਬ ਹੁੰਦਾ
1: ਇੰਨਾ
0: ਜੀ
1: ਇੰਟਲੈਕਚੁਅਲ ਇੰਟਲੈਕਚੁਅਲ ਡਰੇਨ ਬਣ ਗਈ ਸਾਡੇ ਲਈ, ਇੱਥੋਂ
0: ਜੀ
1: ਸਾਰੇ ਇੰਟਲੈਕਟ ਸਾਰਾ ਬਾਹਰ ਜਾ ਰਿਹਾ, ਉਹ ਇੰਟਲੈਕਟ ਨਾਲ ਹੀ ਇੱਥੋਂ ਦਾ ਸਾਰਾ ਪੈਸਾ ਲੈ ਕੇ ਜਾ ਰਿਹਾ,
0: ਜੀ ਬਿਲਕੁਲ ਹੈ ਜੀ,
1: ਇਹਨਾਂ ਨੂੰ ਸੁਰਤ ਨਹੀਂ ਆ ਰਹੀ, ਇਹ ਤਾਂ ਆਪਣੀਆਂ ਪੋਲੀਟੀਕਲ ਲੜਾਈਆਂ ਚ ਲੜੀ ਜਾਂਦੇ
0: ਲੜੇ
1: ਆ,
0: ਰਹੇ
1: ਮੈਂ ਪ੍ਰਧਾਨ
0: ਬਿਲਕੁਲ
1: ਬਣਨਾ, ਸਾਹਿਬ ਬਣਨਾ,
0: ਜੀ
1: ਮੈਂ ਬਣਨਾ,
0: ਜੀ
1: ਤੇ
0: ਕਿਉਂ
1: ਜੇ
0: ਸਰ।
1: ਦੇਖੋ
0: ਹਾਂ ਜੀ
1: ਕਮਾਲ ਦੀ, ਕਮਾਲ ਦੀ ਗੱਲ ਇਹ ਆ ਕਿ ਜਿਹੜਾ ਤਾਂ ਪ੍ਰਧਾਨ ਨਹੀਂ ਬਣਦਾ
0: ਜੀ
1: ਉਹ ਉਸ ਸੋਗ ਦੇ ਵਿੱਚ ਰਹਿੰਦਾ, ਜਿਹੜਾ ਬਣ ਜਾਂਦਾ ਆ
0: ਜੀ
1: ਉਹ ਇੰਨਾ ਜ਼ਿਆਦਾ ਉੱਪਰ ਹੋ ਜਾਂਦਾ,
0: ਜੀ
1: ਉਹ ਉਹ ਉਸੇ ਉਸੇ ਨੂੰ ਮਨਾਈ ਜਾਂਦਾ ਵੀ ਮੈਂ ਪ੍ਰਧਾਨ ਬਣ ਗਿਆ ਵਾਂ,
0: ਬਣ ਗਿਆ ਜੀ,
1: ਤੇ ਹੁਣ ਸਾਡਾ ਪ੍ਰਗਟ ਸਿੰਘ ਨੂੰ ਬੁਲਾਇਆ,
0: ਬਿਲਕੁਲ
1: ਉਹ ਜਿੱਦਣ ਦਾ ਪ੍ਰਧਾਨ ਬਣਾਇਆ ਉਦਣ ਦਾ ਦਿੱਲੀ ਬੈਠਾ, ਕਦੇ ਕਿਸੇ ਨੂੰ ਮਿਲੀ ਜਾਂਦਾ, ਕਦੇ ਕਿਸੇ ਨੂੰ ਮਿਲੀ ਜਾਂਦਾ,
0: ਬਿਲਕੁਲ ਹੈ
1: ਕਦੇ
0: ਜੀ,
1: ਕਿਸੇ ਨੂੰ,
0: ਬਿਲਕੁਲ ਹੈ ਜੀ,
1: ਤੇ ਤੈਨੂੰ ਤਾਂ ਕੰਮ ਕਰਨ ਦਾ ਮੌਕਾ ਦਿੱਤਾ, ਤੂੰ ਇੱਥੇ ਕੰਮ ਕਰ ਆ ਕੇ ਲੋਕਾਂ ਦੇ,
0: ਜੀ ਬਿਲਕੁਲ ਹੈ ਜੀ,
1: ਸਾਡੀ ਸਾਡੀ ਮਾਨਸਿਕਤਾ ਹੀ ਹੈ
0: ਮਾਨਸਿਕਤਾ ਜੀ,
1: ਜਿਹੜੀ
0: ਬਿਲਕੁਲ। ਤੇ ਚੋਰ ਸਾਹਿਬ ਇੱਕ ਬੜੀ ਵੱਡੀ ਉਪਲਬਧੀ ਵਿਗਿਆਨ ਦੇ ਵੱਲੋਂ ਕੀਤੀ ਜਾ ਰਹੀ ਹੈ, ਤੁਹਾਡੀ ਲਾਈਨ ਦੇ ਨਾਲ ਜੁੜੀ ਹੈ ਮਨੋਵਿਗਿਆਨ ਦੇ ਨਾਲ, ਬਹੁਤ ਸਾਰੇ ਐਸੇ ਤੁਹਾਡੇ ਕੋਲ ਵੀ ਬਹੁਤ ਸਾਰੇ ਐਸੇ ਗੰਭੀਰ ਲੋਕ ਆਉਂਦੇ ਹੋਣਗੇ ਜਿਹੜੇ ਕਿ ਜ਼ਿੰਦਗੀ ਦੇ ਵਿੱਚ ਕੁਝ ਐਸੀ ਟ੍ਰੈਜਿਡੀ ਵਾਪਰ ਜਾਂਦੀ ਹੈ ਜਾਂ ਕੁਝ ਐਸਾ ਇਨਸੀਡੈਂਟ ਹੋ ਜਾਂਦਾ ਹੈ, ਤੇ ਉਹ
1: ਹਾਂਜੀ
0: ਮਤਲਬ ਕਿ ਦਿਮਾਗੀ ਤੌਰ ਦੇ ਉੱਤੇ ਜਿਹੜੀ ਸਾਡੀ ਮੈਮਰੀ ਆ, ਚਾਹੇ ਆਪਾਂ ਕਈ ਵਾਰੀ ਆਪਾਂ ਕਹਿ ਵੀ ਦਿਆਂ ਛੱਡੋ ਚਲੋ ਆਹ ਗੱਲ ਨੂੰ ਕਿਉਂ ਬਾਰ ਬਾਰ ਚੇਤੇ ਕਰੀ ਜਾਂਦੇ ਹੋ ਨਾ, ਭਈ ਉਹਨਾਂ ਦੁਖੀ ਹੁੰਦੇ ਹੋ, ਪਰ ਉਹ ਕਹਿੰਦੇ ਕਿ ਮੋਹਰੇ ਉਹ ਕਹਿੰਦੇ ਆ ਕਿ ਇਹ ਬੰਦੇ ਦੇ ਹੱਥ ਦੇ ਵਿੱਚ ਥੋੜੀ ਆ, ਵੀ ਜੇ ਜਿਵੇਂ ਕਿ ਕੰਪਿਊਟਰਾਂ ਦੇ ਵਿੱਚੋਂ ਆਪਾਂ ਕੁਝ ਨਾ ਕੁਝ ਜਾਂ ਫੋਨਾਂ ਦੇ ਵਿੱਚੋਂ ਫੋਟੋ ਡਿਲੀਟ ਕਰ ਲੈਂਦੇ ਹਾਂ, ਫਿਲਮ ਡਿਲੀਟ ਕਰ ਲੈਂਦੇ ਹਾਂ, ਪਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀਆਂ ਟ੍ਰੈਜਿਡੀਆਂ ਨੇ ਜਾਂ ਜਿਹੜੇ ਆ ਵਿਅਕਤੀਆਂ ਦੇ ਦਿਮਾਗ ਦੇ ਵਿੱਚ ਕੁਝ ਐਸੀਆਂ ਚੀਜ਼ਾਂ ਕਹਿ ਲਓ
1: ਬਿਲਕੁਲ
0: ਸੈੱਲ
1: ਬਿਲਕੁਲ
0: ਨੇ,
1: ਸੰਭਾਵਨਾ
0: ਹਾਂਜੀ ਸੰਭਾਵਨਾ
1: ਸੰਭਾਵਨਾ
0: ਬਣ ਚੁੱਕੀ ਹੈ ਜੀ ਕਿ ਦਿਮਾਗ ਤੋਂ ਉਹ ਚੀਜ਼ਾਂ ਜਿਹੜੀਆਂ ਨੇ ਖਾਰਜ ਕਰ ਸਕਦੇ ਆ ਜਾਂ ਉਹਨਾਂ ਨੂੰ
1: ਕਰ ਸਕਦੇ,
0: ਸੁਲਾ ਸਕਦੇ ਆ ਜਾਂ ਫਿਰ ਉਹਨਾਂ ਨੂੰ ਦੁਬਾਰਾ ਸਮੇਂ ਦੇ ਹਿਸਾਬ ਦੇ ਨਾਲ
1: ਜਿਸ
0: ਜੇ
1: ਤਰ੍ਹਾਂ ਹੁਣ
0: ਜ਼ਰੂਰਤ ਹੈ
1: ਮੈਂ
0: ਉਹਨੂੰ ਦੁਬਾਰਾ ਫਿਰ ਉਸੇ ਤਰ੍ਹਾਂ ਰਿਮੈਂਬਰੀ ਦੇ ਵਿੱਚ ਪੈਸ ਪਾ ਸਕਦੇ ਆ ਜੀ, ਕਿਵੇਂ
1: ਬਿਲਕੁਲ
0: ਦੇਖਦੇ
1: ਬਿਲਕੁਲ,
0: ਹੋ ਜੀ?
1: ਜਿਸ ਤਰ੍ਹਾਂ ਜੋ ਸਾਡੇ ਚ ਸਾਡੇ ਬ੍ਰੇਨ ਦੇ ਵਿੱਚ ਸੈੱਲ ਆ ਉਹਨਾਂ ਨੂੰ ਅਟੈਚਮੈਂਟਾਂ ਮਿਲਦੀਆਂ ਆ ਜਿਹੜੀਆਂ,
0: ਹਾਂਜੀ
1: ਔਰ ਉਹਨਾਂ ਨੂੰ ਚੇਂਜ ਕਰਕੇ ਇਹ ਇਹ ਪਹਿਲਾਂ ਸਟੱਡੀ ਕਰਕੇ ਵੀ ਕਿਹੜਾ ਦਿਮਾਗ ਦਾ ਕਿਹੜਾ ਪੋਰਸ਼ਨ ਪੋਰਸ਼ਨ ਸਾਡੇ
0: ਜੀ
1: ਕਿਹੜੀ ਡੀਲ ਕਰਦਾ, ਇਹ ਤਾਂ ਚਲੋ ਸਟੱਡੀ ਹੋਈ ਹੋਈ ਆ ਬਹੁਤ ਸਾਰੀ,
0: ਜੀ
1: ਤੇ ਉਸੇ ਪੋਰਸ਼ਨ ਦੇ ਜਿਹੜੇ ਸੈੱਲ ਆ ਉਹਨਾਂ ਨੂੰ ਨਿਊਟ੍ਰੋਨ ਜਿਹੜੇ ਜੋੜਦੇ ਆ ਉਹਨਾਂ ਨੂੰ ਚੇਂਜ ਕਰਕੇ ਉਹ ਕੀਤਾ ਜਾ ਸਕਦਾ ਜਿਸ ਸਿੱਸੇ ਦੇ ਵਿੱਚ ਉਹ ਯਾਦ ਬੈਠੀ ਆ
0: ਜੀ,
1: ਜਾਂ ਉਹ ਟ੍ਰੈਜਿਕ ਜਿਸ ਤਰ੍ਹਾਂ ਹੁਣ ਮੈਂ ਜਿਹੜੀ ਇਹ ਲਿਖੀ ਸੀ
0: ਹਾਂਜੀ
1: ਇਹ ਵੀ ਇੱਕ ਘਟਨਾ ਸੀ ਇਹੋ
0: ਘਟਨਾ
1: ਜਿਹੀ
0: ਹੀ ਹੈ
1: ਜਿਹੜੀ
0: ਜੀ,
1: ਮੇਰੇ
0: ਬਿਲਕੁਲ ਹੈ ਜੀ, ਜੀ
1: ਬ੍ਰੇਨ ਦੇ ਵਿੱਚ ਬੈਠੀ ਆ ਔਰ ਮੈਂ ਉਹਨੂੰ ਭੁੱਲ ਨਹੀਂ ਸਕਿਆ ਹੁਣ ਤੱਕ,
0: ਜੀ ਬਿਲਕੁਲ ਹੈ ਜੀ,
1: ਤੇ ਇਹਨੂੰ ਭੁਲਾਉਣ ਲਈ ਜਿੱਥੇ ਉਹ ਬੈਠੀ ਆ
0: ਜੀ
1: ਇਸ ਬ੍ਰੇਨ ਦੇ ਜਿਹੜੇ ਬੈਠੀ ਆ
0: ਹਿੱਸੇ
1: ਉਹਨੂੰ
0: ਦੇ ਵਿੱਚ
1: ਚੇਂਜ ਕਰਨ
0: ਬੈਠੀ
1: ਲਈ,
0: ਬਿਲਕੁਲ ਹੈ ਜੀ,
1: ਔਰ ਹੁਣ ਹੁਣ ਤਾਂ ਚਿੱਪਾਂ ਇਹੋ ਜਿਹੀਆਂ ਬਣ ਗਈਆਂ ਆ ਦਿਮਾਗ 'ਚ ਲਾਈ ਜਾ ਰਹੇ ਆ,
0: ਜੀ
1: ਤੇ ਉਹ ਬਿਲਕੁਲ ਹੀ ਮਤਲਬ ਦਿਮਾਗ ਡੈਡ ਹੋਣ ਤੋਂ ਬਾਅਦ ਵੀ ਦਿਮਾਗ ਕੰਮ ਕਰੀ ਜਾਣ ਡਿਆ,
0: ਜੀ
1: ਤੇ ਬੜਾ ਐਡਵਾਂਸਮੈਂਟ ਹੋ ਰਹੀ ਹੈ, ਬਿਲਕੁਲ ਸਹੀ ਇਹ ਸੰਭਵ ਹੈ ਹੋ ਜਾਣੀ ਹੈ ਇਹ
0: ਜੀ
1: ਐਡਵਾਂਸਮੈਂਟ, ਪਰ
0: ਜੀ
1: ਇਹਦੇ ਨੈਗੇਟਿਵ ਜਿਹੜੇ ਹੈਗੇ ਆ ਰਿਜ਼ਲਟ ਉਹ ਵੀ ਨਿਕਲਣਗੇ,
0: ਜੀ
1: ਪੋਜ਼ਿਟਿਵ ਵੀ ਇਹ ਦੋਵੇਂ ਪਾਸੇ
0: ਦੋਵੇਂ
1: ਹੋਣਗੇ,
0: ਪੱਖ ਹੋਣਗੇ ਜੀ, ਜੀ
1: ਹਾਂਜੀ
0: ਜੀ ਜੀ ਚੋਰ ਸਾਹਿਬ ਬੜਾ ਵਧੀਆ ਲੱਗਿਆ ਤੁਸੀਂ ਸਮਾਂ ਦਿੱਤਾ ਸੰਖੇਪ ਦੇ ਵਿੱਚ ਜੀ, ਤੇ ਗੱਲਾਂ ਤਾਂ ਕਰਨੋਂ ਦਿਲ ਨਹੀਂ ਕਰਦਾ ਹਟੀਏ, ਤੁਹਾਡੀ ਵੀ ਮਜਬੂਰੀ ਹੈ, ਹਾਂਜੀ ਕੋਈ ਨੀ, ਕਿਸੇ ਦਿਨ ਜ਼ਰੂਰ ਕੋਈ ਨਾ ਕੋਈ ਵਿਸ਼ਾ ਲੈ ਕੇ ਜ਼ਰੂਰ ਗੱਲ ਕਰਦੇ ਹਾਂ, ਕੋਈ ਨਾ ਕੋਈ ਸਿੱਖਦੇ ਹਾਂ ਤੁਹਾਡੇ ਕੋਲੋਂ,
1: ਤੁਸੀਂ ਸਬਜੈਕਟ ਰੱਖੋ ਕਿਸੇ ਦਿਨ ਫਿਰ,
0: ਹਾਂਜੀ ਜ਼ਰੂਰ ਜੀ,
1: ਬਹੁਤ ਬਹੁਤ ਧੰਨਵਾਦ ਤੁਹਾਡਾ,
0: ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ,
1: ਸਾਥੀਆਂ ਦਾ ਵੀ ਜਿਹੜੇ ਸੁਣ ਰਹੇ ਹੁਣ ਮੇਰੇ ਖਿਆਲ ਸੁਣ ਵੀ ਘੱਟ ਹੀ ਰਹੇ,
0: ਹਾਂਜੀ ਹਾਂਜੀ ਜੀ, ਨਹੀਂ ਇੱਧਰ ਇੱਧਰ ਸਾਡੇ ਵਾਲੇ ਪਾਸੇ ਤਾਂ ਸੁਣਦੇ ਰਹਿੰਦੇ ਆ, ਇੰਡੀਆ ਵਾਲੇ ਥੋੜੇ ਜਿਹੇ ਘੱਟ ਜਾਂਦੇ ਆ ਜੀ ਉਸ ਸਮੇਂ,
1: ਹਾਂਜੀ ਹਾਂਜੀ
0: ਹਾਂਜੀ, ਥੈਂਕ ਯੂ ਜੀ,
1: ਥੈਂਕ ਯੂ
0: ਥੈਂਕ ਯੂ,
1: ਜੀ,
0: ਸਤਿ ਸ਼੍ਰੀ ਅਕਾਲ ਜੀ ਜੀ ਦੋਸਤੋ, ਇਸ ਜੀ ਆਪਣੇ ਨਾਲ ਰਵਿੰਦਰ ਚੋੜ ਜੀ ਮਨੋਵਿਗਿਆਨੀ ਤੇ ਨਾਲ ਨਾਲ ਸਮਾਜਿਕ ਕੰਮਾਂ ਦੇ ਵਿੱਚ ਵੀ ਜੁੜੇ ਹੋਏ ਆ ਤੇ ਨਾਲ ਲਿਖਤ ਪੜ੍ਹਤ ਦੇ ਵਿੱਚ ਵੀ ਸਾਹਿਤ ਦੇ ਨਾਲ ਵਾਹ ਵਾਸਤਾ ਸਾਰੇ ਪਾਸੇ ਇਸ ਵਕਤ ਕਾਜ ਦੇ ਵਿੱਚ ਲੱਗੇ ਹੋਏ ਆ ਤੇ ਬੜਾ ਵਧੀਆ ਲੱਗਦਾ, ਬਹੁਤ ਕੁਝ ਸਿੱਖਣ ਨੂੰ ਮਿਲਦਾ ਉਹਨਾਂ ਕੋਲੋਂ ਜਦੋਂ ਕੋਈ ਨਾ ਕੋਈ ਗੱਲਬਾਤ ਚੱਲਦੀ ਹੈ ਪ੍ਰੋਗਰਾਮਾਂ ਦੇ ਦੌਰਾਨ ਵੀ, ਤੇ ਲੋ ਦੋਸਤੋ ਆਖਰ ਦੇ ਵਿੱਚ ਤੁਹਾਡੇ ਸੁਨੇਹੇ ਨੇ ਉਹਨਾਂ ਦੀ ਬਾਤ ਪਾ ਕੇ ਫਿਰ ਆਪਾਂ ਅੱਗਿਆ ਲੈਂਦੇ ਹਾਂ, ਤੇ +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ, ਗੱਲਬਾਤ ਚੰਗੀ ਲੱਗੀ ਹੋਵੇ ਤਾਂ ਦੋਸਤਾਂ ਮਿੱਤਰਾਂ ਤੱਕ ਵੀ ਸਾਂਝੀ ਕਰ ਸਕਦੇ ਹੋ, ਤੇ ਕੁਝ ਖਾਸ ਗੱਲਾਂ ਅੱਜ ਸਬੱਬ ਬਣ ਗਿਆ, ਚਲੋ ਚੱਲ ਪਈਆਂ ਗੱਲਾਂ ਬਾਤਾਂ, ਤੇ ਇੱਕ ਆਪਣੇ ਬਹਾਦਰ ਸਿੰਘ ਜੀ ਦਾ ਸੁਨੇਹਾ ਆਇਆ ਸੀਗਾ ਪਰ ਮੈਂ ਇਸ ਵਕਤ ਲੈ ਨਹੀਂ ਸਕਦਾ ਉਹਨੂੰ, ਤੇ ਬਾਅਦ ਦੇ ਵਿੱਚ ਮੈਂ ਜ਼ਰੂਰ ਦੇਖ ਕੇ ਤਾਂ ਉਹਨਾਂ ਨੂੰ ਕਮੈਂਟ ਕਰ ਦਾਂਗਾ ਜੀ, ਤੇ ਦੋਸਤੋ ਆਖਰ ਦੇ ਵਿੱਚ ਤੁਹਾਡੇ ਸੁਨੇਹਾਂ ਦੀ ਬਾਤ ਪਾਈਏ ਤੇ ਫਿਰ ਆਪਾਂ ਅੱਗੇ ਲੈਂਦੇ ਹਾਂ। ਸਭ ਤੋਂ ਪਹਿਲਾਂ ਸੁਨੇਹਾ ਜਿਹੜਾ ਮਿਲਿਆ ਸੀ ਆਪਾਂ ਨੂੰ ਪਰਮਿੰਦਰ ਬੰਨ ਜੀ ਆ ਜਾਓ ਪਿਆਰਿਓ ਲਾਈਕ ਨੰਬਰ 1 ਤੇ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਜੀ ਦੁਆਬਾ ਰੇਡੀਓ ਸਾਰੇ ਦੋਸਤਾਂ ਨੂੰ ਮਿੱਤਰਾਂ ਨੂੰ ਜਿਹੜੇ ਸੁਣ ਰਹੇ ਨੇ। ਲਾਈਕ ਨੰਬਰ 2 ਮਾਲ ਸੁਰਿੰਦਰ ਜੀ ਯੂਐਸ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਆਪਣੇ ਰਾਜਨ ਸੈਣੀ ਸਾਹਿਬ ਨੇ ਲਾਈਕ ਨੰਬਰ 3 ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਕਹਿੰਦੇ ਆ। ਗੁਰਲਾਲ ਕੰਗ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਬਾਈ ਜੀ, ਜੀ ਨੂੰ ਜੀ ਸਵਾਗਤ ਹੈ ਬੜੇ ਦਿਨਾਂ ਬਾਅਦ ਤੇ ਆਏ ਨੇ ਜੀ। ਤੇ ਕੰਗ ਸਾਹਿਬ ਨੂੰ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਆਪਣੇ ਰਾਜਨ ਸੈਣੀ ਸਾਹਿਬ ਵੀ ਸਵਾਗਤ ਹੈ ਵੀਰ ਜੀ ਕਹਿੰਦੇ। ਵਾਹ ਕੰਗ ਸਾਹਿਬ। ਤੇ ਦਵਿੰਦਰ ਭਾਰਤ ਜੀ ਜੁਏ ਤੋਂ ਸਤਿ ਸ਼੍ਰੀ ਅਕਾਲ। ਇਕਬਾਲ ਮਾਂਗੜ ਜੀ ਆਪਣੇ ਕੈਲੀਫੋਰਨੀਆ ਤੋਂ ਅਮਰੀਕਾ ਤੋਂ ਸਤਿ ਸ਼੍ਰੀ ਅਕਾਲ। ਰਜੀਵ ਕੁਮਾਰ ਬਾਈ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਨੂੰ। ਤੇ ਇਸੇ ਤਰ੍ਹਾਂ ਔਜਲਾ ਸਾਹਿਬ, ਸਿਕੰਦਰ ਸਿੰਘ ਔਜਲਾ ਸਾਹਿਬ ਯੂਐਸ ਤੋਂ ਸਪੋਰਟ ਵੀ ਕਰਦੇ ਆ, ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਰਜੀਵ ਕੁਮਾਰ ਜੀ ਕਹਿੰਦੇ ਆ ਕਿ ਹਾਈ ਕੋਰਟ ਨੇ ਜਿਹੜਾ ਕਿਹਾ ਕਿ CMO ਦਫ਼ਤਰ ਦੇ ਵਿੱਚ ਜਿਹੜਾ ਘੁਟਾਲਾ ਹੋਇਆ ਉਸ ਦੇ ਉੱਤੇ ਪਰਚਾ ਕਰੋ, ਚੋਰ ਪਾਰਟੀ ਕਹਿੰਦੇ ਹੁਣ ਸੁਪਰੀਮ ਕੋਰਟ ਜਾ ਰਿਹਾ ਇਹ ਕੇਸ ਲੈ ਕੇ ਜੀ। ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ। ਗੁਰੀਬਾਈ ਜੀ ਪੰਜਾਬ ਸਰਕਾਰ ਬੇੜਾ ਗਰਕ ਕਰਨ ਦੇ ਉੱਤੇ ਕਹਿੰਦੇ ਚਾਹੁੰਦੀ ਹੈ ਜੀ, ਚੰਗੀ ਤਰ੍ਹਾਂ ਲੱਗੀ ਹੋਈ ਹੈ। ਤੇ ਰਾਜਨ ਸੈਣੀ ਵੱਡੇ ਵੀਰ ਜੀ ਸਤਿ ਸ਼੍ਰੀ ਅਕਾਲ, ਔਜਲਾ ਸਾਹਿਬ ਨੂੰ ਸਤਿ ਸ਼੍ਰੀ ਅਕਾਲ, ਮੁਕੱਦਰ ਜੀ ਨੂੰ ਸਤਿ ਸ਼੍ਰੀ ਅਕਾਲ। ਤੇ DA ਕੇਸ ਦੇ ਵਿੱਚ ਅਖੌਤੀ ਇਨਕਲਾਬੀਆਂ ਦਾ ਚੀਫ਼ ਕਿਹਾ ਹੋਇਆ ਸੀਗੀ ਜੀ ਕਹਿੰਦੇ ਜੀ, ਤੇ ਕੋਰਟ ਚੰਗਾ ਠੋਕ ਰਿਹਾ ਜੀ ਇਹਨਾਂ ਨੂੰ ਕਹਿੰਦੇ ਜੀ। ਮਾਨਦੀਪ ਜੱਸੀ ਬਾਈ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਜੀ, ਮਨਦੀਪ ਜੱਸੀ ਬਾਈ ਜੀ ਨੂੰ। ਤੇ ਰਜੀਵ ਕੁਮਾਰ ਜੀ ਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਆ। ਮੁਕੱਦਰ ਬਾਈ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਪਿਆਰਿਓ, ਜੀਆਂ ਨੂੰ ਜੀ ਲੰਘਿਆ ਹੋ। ਗੁਰੀਮਾਨ ਜੀ ਕਹਿੰਦੇ ਮੁਹੰਮਦ ਵੀਰ ਜੀ ਸਤਿ ਸ਼੍ਰੀ ਅਕਾਲ, ਗੁਰੀ ਜੀ ਨੂੰ। ਮੁਕੱਦਰ ਜੀ ਨੇ ਸਤਿ ਸ਼੍ਰੀ ਅਕਾਲ ਭੇਜਿਆ। ਗੁਰਲਾਲ ਸਿੰਘ ਕੰਗ ਜੀ ਨੂੰ, ਗੁਰੀਮਾਨ ਜੀ ਨੇ ਪਰਮਿੰਦਰ ਜੀ ਨੂੰ, ਮਾਨ ਸਿੰਘ ਵੀਰ ਜੀ ਨੂੰ, ਦਵਿੰਦਰ ਭਾਰਤ ਜੀ ਨੂੰ, ਭੁਪਿੰਦਰ ਜੀ ਨੂੰ, ਜਗਤਾਰ ਭਾਰਤ ਜੀ ਨੂੰ, ਸੁਰਜੀਤ ਭਾਰਤ ਜੀ ਨੂੰ, ਮਾਤਾ ਜੀ ਨੂੰ ਤੇ ਸੁਰਿੰਦਰ ਮਾਲ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਆ। ਗੁਰੂ ਜੀ ਕਹਿੰਦੇ ਬਿਲਕੁਲ ਜੋ ਹਾਲਾਤ ਇਸ਼ਾਰਾ ਕਰ ਰਹੇ ਆ, ਮਾਨ ਸਾਹਿਬ ਸੌਖੇ ਛੁੱਟਦੇ ਨਜ਼ਰ ਨਹੀਂ ਆ ਰਹੇ ਕਹਿੰਦੇ ਸੀ। ਅੱਗੇ ਕਹਿੰਦੇ ਨੇ ਗੁਰੂ ਜੀ ਕਿ ਬਾਈ ਇਸ ਬਹਿਰੀਨ ਦੀ ਲੇਡੀ ਨੂੰ ਆਮ ਪਾਰਟੀ ਬੇਚਾਰੀ ਬਣਾਉਣ ਲੱਗੀ ਹੈ। ਦੂਜੇ ਪਾਸੇ ਤਰਨ ਤਾਰਨ ਦੇ ਜਿਹੜਾ ਪਿੰਡ ਸਾਹਿਬਪੁਰ ਪਿੰਡ ਵੀ ਆਮ ਪਾਰਟੀ ਦੇ ਮੈਂਬਰ ਰਾਜੂ ਨਾਮ ਦੀ ਔਰਤ ਦੇ ਨਾਲ ਧੱਕਾ ਕਰ ਰਿਹਾ ਹੈ, ਧਮਕੀ ਦੇ ਰਹੇ ਹੈ ਜੀ। ਤੇ ਮੁਕੱਦਰ ਜੀ ਕਹਿੰਦੇ ਆ CBI ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੰਦੀ ਹੈ ਸੈਣੀ ਬਾਈ ਜੀ। ਸੁਪਰੀਮ ਕੋਰਟ ਨੇ ਤੇ ਪਿੰਜਰੇ ਦਾ ਤੋਤਾ ਕਹਿੰਦੇ ਕਿਹਾ ਸੀ, ਜਾਂ ਫਿਰ ਜਦੋਂ ਵਿਰਦੀ ਦੇ ਖਿਲਾਫ ਕਾਰਵਾਈ ਕਰਦੀ ਹੈ ਤਾਂ ਵਰਦੀ ਦੇ ਖਿਲਾਫ ਸ਼ਾਇਦ ਲਿਖਦਾ ਸੀ, ਉਦੋਂ ਠੀਕ ਹੁੰਦੀ ਹੈ। ਵਿਰੋਧੀ ਦੇ ਖਿਲਾਫ ਲਿਖਣਾ ਸੀ ਸ਼ਾਇਦ, ਵਿਰਦੀ ਲਿਖ ਦਿੱਤਾ, ਵਿਰੋਧੀ ਲਿਖਣਾ ਸੀ। ਗੁਰੀਮਾਨ ਜੀ ਕਹਿੰਦੇ ਆਪ ਵਾਲੇ ਮੈਂਬਰ ਪਿੰਡ ਦੇ 5 ਕਿੱਲੇ ਸ਼ਾਮਲਾਤ ਜਿਹੜੀ ਜ਼ਮੀਨ ਦੱਬ ਗਏ ਤੇ ਛੱਪੜ ਉੱਤੇ ਕੋਠੀਆਂ ਬਣਾ ਛੱਪੜ ਖਾ ਗਏ, ਪਰ ਔਰਤ ਨੂੰ ਉਸਦੀ ਆਪਣੀ ਜ਼ਮੀਨ ਉੱਤੇ ਕੰਧ ਨਹੀਂ ਕਰਨ ਦੇ ਰਿਹਾ ਕਹਿੰਦੇ ਜੀ। ਮੁਹੰਮਦ ਜੀ ਲਿਖਦੇ ਆ ਸਤਿ ਸ਼੍ਰੀ ਅਕਾਲ ਜੀ ਵੀਰ ਭੁਪਿੰਦਰ ਜੀ ਐਂਡ ਔਲ ਜੀ, ਤੇ ਹਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਆ। ਗੁਰੂ ਜੀ ਕਹਿੰਦੇ ਆ ਕੋਈ ਸ਼ੱਕ ਨਹੀਂ ਪ੍ਰਗਟ ਸਿੰਘ ਜੀ, ਗੱਲਬਾਤ ਬਹੁਤ ਵਧੀਆ ਸੀ ਜੀ ਤੇ ਸੋਹਣਾ ਪ੍ਰੋਗਰਾਮ, ਸੋਹਣੀ ਗੱਲਬਾਤ, ਸ਼ੁਕਰੀਆ ਕਹਿੰਦੇ ਨੇ ਮੁਹੰਮਦ ਜੀ, ਧੰਨਵਾਦ ਸੈਣੀ ਸਾਹਿਬ ਜੀ ਦਾ ਕਰਦੇ ਆ। ਗੁਰੀਮਾਨ ਜੀ ਤੇ ਮੁਹੰਮਦ ਜੀ ਬਖਸ਼ੀ ਵੀਰ ਜੀ ਨੂੰ ਅਦਾਬ, ਪਲੀਸ ਕਮ ਔਨ ਦੀ ਕਾਲ ਐਂਡ ਸਿੰਘ ਇਹ ਸੌਂਗ ਕਹਿੰਦੇ ਆਪਣੇ ਰਾਜਨ ਸੈਣੀ ਸਾਹਿਬ ਮੁਹੰਮਦ ਜੀ ਨੂੰ ਵਾਜਾਂ ਮਾਰੀਆਂ ਨੇ, ਉਹਨਾਂ ਨੇ ਵਾਜਾਂ ਮਾਰੀਆਂ, ਬੁਲਾਇਆ ਕਈ ਵਾਰ ਵੇ ਕਿਸੇ ਨਾ ਮੇਰੀ ਗੱਲ ਸੁਣੀ। ਰਾਜਨ ਸੈਣੀ ਸਾਹਿਬ ਕਹਿੰਦੇ ਗੁਰੂ ਜੀ ਸਤਿ ਸ਼੍ਰੀ ਅਕਾਲ, ਤੇ ਮਾਲ ਸੁਰਿੰਦਰ ਜੀ ਜੁੜੇ ਆ, ਉਹਨਾਂ ਦੀ ਗੱਲਬਾਤ ਸੁਣਦੇ ਆ ਫਿਰ ਸਮਾਪਤੀ ਵੱਲ ਨੂੰ ਚੱਲਦੇ ਆ। ਇਸੇ ਤਰ੍ਹਾਂ ਮੁਹੰਮਦ ਜੀ ਦੇ ਬਹੁਤ ਸਾਰੇ ਸੁਨੇਹੇ ਨੇ ਤੇ ਰਵਿੰਦਰ ਚੋੜ ਜੀ ਨੇ ਥੈਂਕਸ ਭਾਰਤ ਜੀ ਕਹਿੰਦੇ ਨੇ, ਸ਼ੁਕਰੀਆ ਤੁਹਾਡਾ ਜੀ, ਇੰਨੀਆਂ ਸੋਹਣੀਆਂ ਲਿਖਤਾਂ ਚੋੜ ਸਾਹਿਬ ਲਿਖਦੇ ਹੋ, ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਮੁਕੱਦਰ ਜੀ ਕਹਿੰਦੇ ਬਹੁਤ ਵਧੀਆ ਗੱਲਬਾਤ ਭਾਰਤ ਬਾਈ ਜੀ, ਇਸ ਘੁਟਨ ਨੇ ਇਨਸਾਨ ਨੂੰ ਲੈ ਬੈਠਣਾ ਤੇ ਅਸੀਂ ਖੋਤੀ ਵਿਕਾਸ ਦੀ ਦੌੜ ਦੇ ਵਿੱਚ ਪਏ ਹੋਏ ਹਾਂ ਤੇ ਪ੍ਰੋਗਰਾਮ ਬਹੁਤ ਸੋਹਣਾ ਕਹਿੰਦੇ ਮੁਹੰਮਦ ਜੀ ਤੇ ਸੁਰਿੰਦਰ ਮਾਲ ਜੀ ਕਹਿੰਦੇ ਬਹੁਤ ਵਧੀਆ ਸੁਝਾਅ ਤੇ ਆਪਣੇ ਨਾਲ ਜੁੜੀ ਗਏ ਨੇ, ਉਹਨਾਂ ਦੀ ਜ਼ੁਬਾਨੀ ਗੱਲਾਂ ਬਾਤ ਸੁਣ ਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ ਸੁਰਿੰਦਰ ਮਾਲ ਜੀ, ਜੀ ਨੂੰ ਜੀ ਸਵਾਗਤ ਹੈ ਜੀ।
2: ਹਾਂਜੀ ਭੁਪਿੰਦਰ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਸਾਰਿਆਂ ਨੂੰ, ਮੈਂ ਕਿਹਾ
0: ਜੀ
2: ਚੱਲ 1-2 ਮਿੰਟ ਸ਼ਾਮਲ ਹੋਏ ਜਾਂਦੇ ਆ।
0: ਬਹੁਤ ਵਧੀਆ ਲੱਗਿਆ ਜੀ
2: ਅਰਵਿੰਦਰ ਚੋਟਵੀਰ ਜੀ ਦੀ ਆਪਣੀ ਬੀਤੀ ਸੁਣ ਕੇ ਵੀ ਮਨ ਨੂੰ ਲੱਗਾ ਬਹੁਤ, ਪਰ ਹੈ ਤਾਂ ਇਹ ਭੁਪਿੰਦਰ ਜੀ ਦਾ ਹੁੰਦੀ ਆ ਤਕਰੀਬਨ, ਕਈ ਵਾਰੀ ਕਈਆਂ ਬੱਚਿਆਂ ਨਾਲ ਹੋਈ ਆ ਮਤਲਬ, ਔਰ ਮੈਂ ਆਪ ਟੀਚਰ ਰਹੀ, ਮੈਂ ਆਪ ਅੱਛਾ ਉੱਥੇ ਇੰਡੀਆ ਤਾਂ ਛੱਡੋ, ਮੈਂ ਇੱਥੇ ਵੀ ਦੇਖਿਆ ਕਈ ਵਾਰ ਏਦਾਂ ਆ, ਕਈ ਵਾਰ ਇੱਥੇ ਵੀ ਬੱਚੇ ਇੰਨੇ ਸ਼ੈਤਾਨ ਹੁੰਦੇ ਆ, ਕਸੂਰ ਕਈ ਵਾਰ ਕਿਸੇ ਬੱਚੇ ਹੋਰ ਦਾ ਹੁੰਦਾ, ਉਹ ਚੁੱਪ ਕਰ ਜਾਂਦਾ, ਜਿਸ ਵੇਲੇ ਟੀਚਰ ਦੇਖਦੀ ਫਸ ਜਾਂਦਾ ਕੋਈ ਹੋਰ ਕੋਈ। ਨਹੀਂ ਸੱਚੀ ਮੈਂ ਆਪ ਦੇਖਿਆ
0: ਹਾਂਜੀ
2: ਔਰ
0: ਹਾਂਜੀ
2: ਇਸ
0: ਹੋ
2: ਚੀਜ਼
0: ਜਾ
2: ਦਾ
0: ਇੱਥੇ ਵੀ
2: ਮੈਂ
0: ਹੈ ਨਹੀਂ ਹੈਗੇ ਨੇ ਜੀ ਬਹੁਤ ਹੈਗੇ ਨੇ ਬਿਲਕੁਲ
2: ਹਾਂਜੀ ਹਾਂਜੀ ਮੈਂ ਆਪ ਦੇਖਿਆ ਤੇ ਆਪ ਮੈਂ ਟੀਚਰ ਆਈ ਤਾਂ ਬੜਾ ਦੁੱਖ ਹੁੰਦਾ ਤੇ
0: ਜੀ
2: ਜਿਸ ਬੱਚੇ ਦਾ ਬੇਚਾਰੇ ਦਾ ਕਸੂਰ ਹੈ ਨੀ ਉਹ ਉਹਦੇ ਬਿਨਾ ਮਤਲਬ ਫਸ ਗਿਆ ਜਿਹੜਾ ਸ਼ੈਤਾਨ ਬੱਚਾ ਉਹ ਇੰਨੀ ਤਰੀਕੇ ਨਾਲ ਚੰਗੀ ਤਰ੍ਹਾਂ ਇੱਕ ਸਕਿੰਟ ਚ ਛੇੜ ਕੇ ਬੈਠ ਗਿਆ ਕਿ
0: ਜੀ
2: ਉਦੋਂ ਟੀਚਰ ਨੂੰ ਉਹਦਾ ਪਤਾ ਹੀ ਨੀ ਲੱਗਾ ਕਿ ਸ਼ੈਤਾਨੀ ਕਿਨ ਕੀਤੀ ਹੈ ਨਾ
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ
2: ਤਾਂ ਇਸੇ ਗੱਲ ਤੇ ਮੈਂ ਬਸ ਆਈ ਆ ਤੇ ਬਾਕੀ ਇਹ ਗੱਲ ਭੁਪਿੰਦਰ ਜੀ
0: ਜੀ
2: ਇਹ ਤਾਂ ਆਪਾਂ ਸਕੂਲ ਦੀ ਗੱਲ ਕਹਿੰਦੇ ਆ
0: ਹਾਂਜੀ
2: ਤੇ ਮੈਂ ਤਾਂ ਇਹ ਸਾਰਾ ਕੁਛ ਬੀਤਦਾ ਘਰਾਂ ਵਿਚ ਵੀ ਦੇਖਿਆ
0: ਦੇਖਿਆ ਜੀ
2: ਜੇ
0: ਬਿਲਕੁਲ
2: ਦੋ ਤਿੰਨ ਬੱਚੇ ਘਰ ਵਿਚ ਆ ਚਾਰ ਬੱਚੇ ਘਰ ਵਿਚ ਆ
0: ਜੀ
2: ਕਸੂਰ ਕਿਸੇ ਹੋਰ ਦਾ ਹੁੰਦਾ ਤਾਂ ਜਿਹੜਾ ਜਿਨ ਉਹ ਚੀਕ ਮਾਰ ਦੇਣੀ ਉਦਾਂ ਹੀ ਤਾਂ ਦੂਜੇ ਦਾ ਨਾਂ ਲੈ ਦੇਣਾ ਭੈਣ ਮੈਨੂੰ ਕੁੱਟਿਆ ਭੈਣ ਮੈਨੂੰ ਮਾਰਿਆ ਤੁਸੀਂ
0: ਆਪਣੇ
2: ਦੱਸੋ
0: ਇਹ ਕਹਿੰਦੇ ਨੇ ਜਿਆਦਾ ਸਾਡੇ ਮੂੰਹ ਦੇ ਉੱਤੇ ਚੜਿਆ ਜਾਂ ਕਹਿ ਲੋ ਚੁੱਪ ਕਰ ਜੇ ਉਹਨੂੰ ਕੋਈ ਦੱਸਣਾ ਵੀ ਚਾਹੁੰਦਾ ਸੱਟ ਲੱਗਿਆ ਪਹਿਲਾਂ ਚੁੱਪ ਕਰ ਹਨਾ
2: ਫੇਰ ਤੁਸੀਂ ਦੇਖੋ
0: ਹਾਂਜੀ
2: ਇਹ ਤਾਂ ਸਾਰਾ ਕੁਛ ਘਰਾਂ ਚ ਆਪਣਿਆਂ ਚ ਸ਼ੁਰੂ ਹੁੰਦਾ
0: ਚੱਲ ਜਾਂਦਾ
2: ਔਰ ਚੋ ਬੱਚਿਆਂ ਚ ਕਸੂਰ ਉਹ ਖੇਡਦੇ ਆ ਇਕੱਠੇ ਕਸੂਰ ਤੇ
0: ਬਿਲਕੁਲ
2: ਕਿਸੇ ਇੱਕ ਬੱਚੇ ਦਾ ਜਿਸ ਬੱਚੇ ਦਾ ਹੁੰਦਾ ਨੀ ਨਾ ਮਤਲਬ ਉਹਦਾ ਨਾਂ ਲਿਆ ਜਾਂਦਾ
0: ਜੀ ਬਿਲਕੁਲ ਹੈ
2: ਜਿਹੜਾ ਸ਼ੈਤਾਨ ਬੱਚਾ ਨਾ ਜਾਂ ਛੋਟਾ ਬੱਚਾ ਸਾਰਿਆਂ ਤੋਂ ਹੁੰਦਾ ਉਹ ਇੰਨੀ ਜ਼ੋਰ ਨਾਲ ਰੋਂਦਾ ਹੈ ਤਾਂ ਕਰਦਾ ਆਪਣੀ ਮਾਂ ਦੌੜਦੀ ਆ ਤੇ ਇਹਨੂੰ ਖਪਦੇ ਹੋਏ ਕੁੱਟਿਆ ਜਾਂ ਮਾਰਿਆ ਥੱਪੜਾ ਤਾਂ ਜੇ ਤੇ ਵੱਲ ਨੂੰ ਇਸ਼ਾਰਾ ਕਰ ਦਿੰਦਾ ਪਿਓ ਨੇ ਮੈਨੂੰ ਕੁੱਟਿਆ ਉਹਦੇ ਉਦੇ ਗੁੱਟੀ ਪੱਟ
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ
2: ਆਹੋ ਤੇ ਇਹ ਏਦਾਂ ਹੁੰਦਾ ਰਿਹਾ ਤੇ ਜਿਹੜਾ ਗਲਤ ਆ ਕਈਆਂ ਨਾਲ ਏਦਾਂ ਮੈਂ ਦੇਖੀ ਆ ਘਰਾਂ ਵਿਚ ਵੀ ਏਦਾਂ ਹੁੰਦੀ ਆ ਭਿਵ ਕਸੂਰ ਕਿਸੇ ਹੋਰ ਦਾ ਤਾਂ ਜਾਣੀ ਕਿ ਇਹ ਜਾਣੀ ਕਿ ਆਪਣੇ ਪੇਰੈਂਟਸ ਨੂੰ ਵੀ ਸੋਚਣਾ ਚਾਹੀਦਾ ਚੰਗੀ ਤਰ੍ਹਾਂ ਦੇਖਣਾ ਚਾਹੀਦਾ ਜੇ ਇੱਕ ਵਾਰ ਹੋਈ ਦੋ ਵਾਰ ਹੋਈ ਤਿੰਨ ਚਾਰ ਵਾਰ ਵੀ ਹੋ ਗਈ ਆ ਤਾਂ ਤਿੰਨ ਚਾਰ ਵਾਰ ਤਾਂ ਬਹੁਤ ਹੋ ਜਾਂਦੀ ਇੰਨੇ ਚਿਰ ਚ ਤਾਂ ਪੇਰੈਂਟਸ ਨੂੰ ਵੀ ਸਮਝਣਾ ਚਾਹੀਦਾ ਵੀ ਸਾਡੇ ਦੋ ਤਿੰਨ ਬੱਚਿਆਂ ਚ ਹੈ ਜ਼ਿਆਦਾ ਸ਼ੈਤਾਨੀ ਕਰਦਾ ਕੌਣ ਹੈ
0: ਨਾਲੇ ਭੈਣ ਜੀ ਕਈਆਂ ਦੇ ਵਿਚ ਨਾ ਬਹੁਤ ਵੱਡੀ ਗਲਤ ਫਹਿਮੀਆਂ ਚਲੋ ਭਾਈ ਸ਼ਾਇਦ ਕੁੱਟ ਕੇ ਬੱਚਿਆਂ ਨੂੰ ਠੀਕ ਕਰ ਲਾਂਗੇ ਜਾਂ ਮਾਰ ਕੁੱਟ ਕੇ ਝਿੜਕ ਕੇ ਚਲੋ ਝਿੜਕਾਂ ਸਾਨੂੰ ਵੀ ਪੈਂਦੀਆਂ ਰਹੀਆਂ ਸਾਡੇ ਪੇਰੈਂਟਸ ਨੇ ਕਦੇ ਨੀ ਸਾਨੂੰ ਮਾਰਿਆ ਜਿੱਥੇ ਤੱਕ ਮੈਨੂੰ ਚੇਤੇ ਆ ਜੀ ਤੇ ਇਸੇ ਤਰ੍ਹਾਂ ਚਲੋ ਮੈਂ ਆਪਣੇ ਇੱਥੇ ਬੱਚੇ ਆਪ ਹੱਥੀ ਪਾਲਦੇ ਆ ਮੇਰੀ ਵਾਈਫ ਤੇ ਮੈਂ ਗੱਲ ਕਰਾਂ ਤਾਂ ਅਸੀਂ ਚਲੋ ਘੂਰੀ ਘਾਰੀ ਜ਼ਰੂਰ ਉਹਨਾਂ ਨੂੰ ਵੱਟ ਲੈਂਦੇ ਆ ਜਾਂ ਉਹਨਾਂ ਨੂੰ ਇੱਕ ਸੀਟ ਰੱਖੀ ਹੁੰਦੀ ਸੀ ਸਪੈਸ਼ਲ ਅੱਜ ਕੱਲ੍ਹ ਤਾਂ ਚਲੋ ਹੁਣ ਤਾਂ ਨਹੀਂ ਜ਼ਰੂਰਤ ਪੈਂਦੀ ਛੋਟਿਆਂ ਨੂੰ ਜ਼ਰੂਰ 5-7 ਸਾਲਾਂ ਤੱਕ ਜਿਹੜੇ ਸੀ ਜ਼ਰੂਰਤ ਪੈਂਦੀ ਰਹਿੰਦੀ ਸੀ ਤਾਂ ਉਹਨਾਂ ਨੂੰ ਇਹ ਚੇਅਰ ਦੇ ਉੱਤੇ ਬਿਠਾ ਦਿੰਦੇ ਸੀ 10 ਮਿੰਟ ਦੇ ਲਈ ਵੀ ਉੱਥੇ ਜਾ ਕੇ ਬਹਿ ਜਾ ਜੇ ਤੂੰ ਨਹੀਂ ਹਟਣਾ ਨਾ ਤੇ ਕਦੇ ਉਹਨਾਂ ਦੇ ਉੱਤੇ ਹੱਥ ਨਹੀਂ ਹੱਥ ਤੱਕ ਚੱਕ ਕੇ ਨਹੀਂ ਦਿਖਾਇਆ ਮਤਲਬ ਕਿ ਪਰ ਉਹ ਵੀ ਤਾਂ ਅੱਜ ਬਹੁਤ ਵਧੀਆ ਨੇ ਜੀ ਆਪਸ ਦੇ ਵਿੱਚ ਬੜੇ ਵਧੀਆ ਰਹਿੰਦੇ ਆ ਘਰ ਦੇ ਵਿੱਚ ਬੜੇ ਵਧੀਆ ਚੁੱਪ ਪਤਾ ਹੀ ਨਹੀਂ ਲੱਗਦਾ ਵੀ ਉਹ ਘਰ ਦੇ ਵਿੱਚ ਹੈਗੇ ਵੀ ਆ ਜਾਂ ਨਹੀਂ ਆ ਜੀ ਕਦੇ ਕੁੱਟਿਆ ਨੀ ਕਦੇ ਮਾਰਿਆ ਨੀ ਜੀ ਕਦੇ ਕੁਛ ਏਦਾਂ ਦਾ
2: ਆ ਚੇਅਰ ਦੀ ਗੱਲ ਸਕੂਲ ਵਿਚ ਵੀ ਹੁੰਦੀ ਹੈ ਜਿਹੜਾ ਬੱਚਾ ਫਿਰ ਜਾਕੇ ਸ਼ਰਾਰਤ ਕਰਦਾ ਨਾ ਟਿਕਦਾ ਨੀ ਹੈ ਕੁਛ ਵੀ ਉਹਨੂੰ ਫਿਰ ਕਾਰਨਰ ਵਿਚ ਚੇਅਰ ਦਿੱਤੀ ਜਾਂਦੀ ਆ ਉਹ ਇਸ ਚੀਜ਼ ਨੂੰ ਫਿਰ ਫੀਲ ਕਰਦਾ ਬੱਚਾ ਛੋਟਾ ਹੈ ਜਾਂ ਕਿੱਦਾਂ ਉਹ ਇਸ ਚੀਜ਼ ਨੂੰ ਫੀਲ ਕਰਦਾ ਵੀ ਮੈਨੂੰ ਇਹਨਾਂ ਸਾਰਿਆਂ ਤੋਂ ਅਲੱਗ ਕਰ ਦਿੱਤਾ ਉਹਨੂੰ ਬਿਠਾਲਿਆ ਇਸ ਕਰਕੇ ਜਾਂਦਾ ਤੇ ਉਹ ਘੱਟ ਘੱਟ ਸੋਚੇ ਤੇ ਆਪਣੇ ਆਪ ਤੇ ਸੋਚੇ ਮੈਂ ਕੀ ਗਲਤੀ ਕੀਤੀ ਕਾਤੇ ਮੈਂ ਪਾਸ ਕੀਤਾ
0: ਬਿਲਕੁਲ
2: ਹੈ ਤੇ ਫਿਰ ਉਹ ਅੱਗੇ ਤੋਂ ਨਹੀਂ ਕਰਦਾ ਹੈਗਾ ਇਹ ਹੁੰਦੀ ਵੱਧ ਤੋਂ ਵੱਧ 10 ਮਿੰਟ ਬੱਚੇ ਨੂੰ ਬਿਠਾਲਣਾ ਹੁੰਦਾ ਇਹ ਤਾਂ ਵੱਧ ਨਹੀਂ
0: ਬਿਲਕੁਲ ਹੈ ਜੀ
2: ਤਾਂ ਇਹ ਘਰਾਂ ਵਿਚ ਵੀ ਸਾਨੂੰ ਸਾਰਿਆਂ ਸੋਚਣ ਦੀ ਗੱਲ ਹੈ ਪਰ ਆਪਣੇ ਪੇਰੈਂਟਸ ਤਾਂ ਮੈਂ ਕਹਿੰਦੀ ਹੁਣ ਵੀ ਦੇਖਦੀ ਆ ਮੈਂ ਭੁਪਿੰਦਰ ਜੀ ਵੱਡੇ ਵੱਡੇ ਵੀ ਬੱਚੇ ਹੁੰਦੇ ਉਹਨਾਂ ਨੂੰ ਵੀ ਉਹਨਾਂ ਦੇ ਉਹ ਕਈ ਵਾਰ ਗੱਲ ਕਹਿਣਾ ਚਾਹੁੰਦੇ ਉਹਨਾਂ ਦੀ ਗੱਲ ਚੰਗੀ ਤਰ੍ਹਾਂ ਸੁਣਦੇ ਨੇ ਕਹਿ ਦਿੰਦੇ ਚੁੱਪ ਕਰ ਜਾ
0: ਜੀ ਬਿਲਕੁਲ
2: ਤੇਰਾ ਬੋਲਣਾ ਕੋਈ ਜਰੂਰੀ ਨਹੀਂ ਹੈ ਤੂੰ ਜਰੂਰੀ ਨੀ ਬੋਲਣਾ ਹੈ ਜਰੂਰੀ ਨੀ ਹਰ ਗੱਲ ਦਾ ਆਂਸਰ ਦੇਣਾ ਉਹ ਗੱਲ ਸੁਣੋ ਜਿਹੜਾ ਹੁਣ ਬੱਚਾ ਬੋਲ ਕੇ ਹੀ ਆਂਸਰ ਦੇਊਗਾ ਹੋਰ ਕਿੱਦਾਂ ਆਂਸਰ ਦੇਊਗਾ ਤੁਹਾਨੂੰ
0: ਬਿਲਕੁਲ
2: ਤੁਹਾਨੂੰ ਸਮਝਣਾ ਚਾਹੀਦਾ ਇੱਕ ਵਾਰ ਤਾਂ ਮੈਂ ਕਹਿੰਦੀ ਬੱਚੇ ਨੂੰ ਕਹੋ ਹਾਂ ਤੂੰ ਜੋ ਕਹਿਣਾ ਕਹਿ ਫਿਰ ਸੁਣਨ ਤੋਂ ਬਾਅਦ ਫਿਰ ਤੁਸੀਂ ਗੱਲ ਕਰੋ ਅੱਛਾ ਮੈਂ ਇਹ ਚੀਜ਼ ਇਕਬਾਲ ਦੇ ਉਹਦੇ ਇਨ ਲੋਜ ਵਿਚ ਇਹ ਬਹੁਤ ਦੇਖਦੀ ਹਾਂ ਜੇ ਮੇਰਾ ਜਵਾਈ ਵੀ ਆ ਤੁਹਾਨੂੰ ਮੈਂ ਦੱਸਦੀ ਇਕਬਾਲ ਦਾ ਹਸਬੈਂਡ ਭੁਪਿੰਦਰ ਜੀ ਉਹ ਜੇ ਮੈਂ ਵੀ ਉਹਨਾਂ ਗੱਲ ਕਰਦੀ ਜੀ ਮੈਂ 15 ਮਿੰਟ ਵੀ ਮੈਂ ਲਗਾਤਾਰ ਬੋਲੀ ਜਾਵਾਂ ਨਾ ਗੱਲ ਕਰੀ ਜਾਵਾਂ
0: ਜੀ
2: ਉਹਨੇ 19 ਮਿੰਟ ਵਿਚ ਨਹੀਂ ਬੋਲਣਾ 19 ਮਿੰਟ ਮੇਰੀ ਗੱਲ ਸੁਣਨੀ ਮੈਂ ਕਹਿੰਦੀ ਐਡਾ ਬੜਾ ਇੰਨਾ ਜ਼ਿਆਦਾ ਪੇਸ਼ੈਂਸ ਆ ਤੁਸੀਂ ਦੇਖੋ ਪਹਿਲਾਂ ਹੈ ਪਰ ਉਹ ਇਹੀ ਕਹਿੰਦੇ ਵੀ ਜਿਹੜੇ ਬੱਚੇ ਚ ਨਾ ਸੁਣਨ ਦਾ ਪੇਸ਼ੈਂਸ ਹੈਗਾ ਆ ਉਹਦਾ ਤਾਂ ਫਿਰ ਸੈਲਫ ਕੰਟਰੋਲ ਬਹੁਤ ਹੁੰਦਾ ਉਹ ਤਾਂ ਆਪੇ ਪਾਵਰਫੁਲ ਹੁੰਦਾ ਜਿਹੜਾ ਸੁਣ ਸਕਦਾ ਆ ਤਾਂ ਉਹ ਫਿਰ ਕਹਿ ਵੀ ਸਕਦਾ ਆ
0: ਬਿਲਕੁਲ
2: ਪਰ ਉਹਨੇ ਜਾਣੀ ਕਿ 10 ਮਿੰਟ ਚੰਗੀ ਤਰ੍ਹਾਂ ਸੁਣਨਾ ਵਿੱਚ ਬਿਲਕੁਲ ਨੀ ਬੋਲਣਾ ਜਿੱਦਾਂ ਸਕੂਲਾਂ ਚ ਹੁਣ ਤੁਸੀਂ ਦੱਸਦੇ ਹਟੇ ਆ ਸਕੂਲਾਂ ਚ ਜਾਂ ਇੱਥੇ ਹਰ ਇੱਕ ਜਗ੍ਹਾ ਤੇ ਆ ਜੇ ਦੋ ਬੰਦੇ ਗੱਲ ਕਰਦੇ ਆ ਤਾਂ ਦੂਜੇ ਬੰਦੇ ਨੇ ਉਦ ਤੱਕ ਨੀ ਬੋਲਣਾ ਜਦ ਤੱਕ ਪਹਿਲੇ ਦੀ ਗੱਲ ਖਤਮ ਨੀ
0: ਬਿਲਕੁਲ ਹੈ ਜੀ
2: ਹਾਂ ਇਦਾਂ ਦੱਸਦੇ
0: ਬਸ
2: ਮੈਂ ਇੰਨੀਆਂ ਕੋਈ ਗੱਲਾਂ
0: ਵਾਰੀ ਦੀ ਵੇਟ ਕਰਦੇ ਆ ਜੀ ਕਦੋਂ ਮੇਰੀ ਵਾਰੀ ਆ ਜੀ ਬਿਲਕੁਲ ਹੈ ਜੀ,
2: ਹਾਂਜੀ ਹਾਂਜੀ ਬਿਲਕੁਲ ਕਰਦੇ ਆ ਔਰ ਕਰਨੀ ਚਾਹੀਦੀ। ਅੱਛਾ ਹੁਣ ਤੁਸੀਂ ਦੇਖੋ ਇੱਥੇ ਆ ਮਿਨਿਸਟਰ ਤੱਕ ਆ ਸਾਰੇ ਉਸ ਇੱਕੋ ਲਾਈਨ ਚ ਲੱਗੇ ਹੁੰਦੇ ਆ, ਹੁਣ ਏਅਰਪੋਰਟ ਤੇ ਹੁੰਦੇ ਆ ਜਾਂ ਕਿੱਦਾਂ ਵੀ, ਅਸੀਂ ਸਾਰੇ ਇੱਕੋ ਲਾਈਨ ਚ ਲੱਗੇ ਹੁੰਦੇ ਆ। ਮੈਂ ਹੁਣੇ ਕਰਦੀ ਸੀ ਗੱਲ, ਅਸੀਂ ਏਅਰਪੋਰਟ ਤੇ ਸੀਗੇ ਤਾਂ ਆਉਂਦੇ ਸੀ ਕੈਨੇਡਾ ਤੋਂ ਆਏ ਸੀ, 12 ਦਿਨ ਅਸੀਂ ਗਏ ਸੀ ਉੱਥੇ, ਗਏ ਅਸੀਂ ਗਿਆ ਵੀ ਹੋਇਆ ਸੀ ਹਨਾ। ਤਾਂ ਮਤਲਬ ਮੈਂ ਦੇਖਦੀ ਭਾਈ ਸਾਡੇ ਤਾਂ ਇੰਡੀਆ ਤਾਂ ਪੇਸ਼ੈਂਟਸ ਕਿਸੇ ਵਿੱਚ ਹੈ ਹੀ ਨਹੀਂ ਲਾਈਨ ਚ ਲੱਗਣ ਦਾ।
0: ਉਹ ਤਾਂ ਭੈਣ ਜੀ ਪੇਸ਼ੈਂਟ ਬਣੇ ਹੋਏ ਨੇ, ਪੇਸ਼ੈਂਟਸ ਛੱਡੋ ਪੇਸ਼ੈਂਟ ਬਣੇ ਹੋਏ ਨੇ। ਮੈਂ ਹਨਾ ਪਿਛਲੇ ਦਿਨਾਂ ਦੇ ਵਿੱਚ ਹਰਜੀਤ ਅਟਵਾਲ ਜੀ ਨੇ ਨਾ ਮੇਰੇ ਕੋਲ ਸਾਲ ਹੋ ਗਿਆ ਆਰਟੀਕਲ ਮੈਂ ਸਾਂਝਾ ਕਰਨ ਦਾ ਕਰਦਾ, ਮੈਂ ਕਿਸੇ ਦਿਨ ਕਰਾਂ, ਕੱਲ ਨੂੰ ਜ਼ਰੂਰ ਕਰੂੰਗਾ ਕਿ ਇਸ ਤਰ੍ਹਾਂ ਦੀਆਂ ਵੀਡੀਓ ਵੀ ਕਾਫੀ ਵਾਇਰਲ ਹੋਈਆਂ ਨੇ ਪਿਛਲੇ ਦਿਨਾਂ ਦੇ ਵਿੱਚ ਕਿ ਸਾਡੇ ਜਿਹੜੇ ਲੋਕ ਨੇ ਨਾ ਖਾਸ ਕਰ ਇੰਡੀਅਨ ਉਹ ਕੀ ਕਰਦੇ ਆ, ਕੋਈ ਪੇਰੈਂਟਸ ਮਤਲਬ ਕਿ ਇਕੱਲਾ ਆ ਰਿਹਾ ਟਰੈਵਲ ਕਰ ਰਿਹਾ ਉਹਨੂੰ ਵੀਲ ਚੇਅਰ ਲੈ ਦਿਓ ਜੀ, ਚੰਗੇ ਭਲੇ ਨੇ ਸਾਰਾ ਕੁਝ ਹੈ, ਤਾਂ ਉਹ ਜਹਾਜ਼ ਹੀ ਪੂਰਾ ਵੀਲ ਚੇਅਰਾਂ ਦੇ ਨਾਲ ਭਰਿਆ ਪਿਆ ਜੀ। ਦੱਸੋ ਖਾਸ ਕਰ ਜਿੰਨੇ ਇੰਡੀਅਨ ਨੇ ਜੀ ਉਹ ਸਾਰੇ ਜਿੰਨੇ ਨੇ ਆਪਣੇ ਜਿੱਥੋਂ ਫੁੱਲ ਕੀਤਾ ਜਾਂਦਾ ਟਰਮੀਨਲ ਤੋਂ ਜਹਾਜ਼ ਜਿਹੜਾ ਵੀ ਜਾਣਾ ਜੀ ਘੱਟੋ ਘੱਟ ਨੀ 40-50 ਕੋਲ ਵੀ ਆਉਣੀ ਹੈ।
2: ਉਹਨਾਂ ਨੇ ਭੁਪਿੰਦਰ ਜੀ ਅੱਗੇ ਜੀ ਵੀ ਕੀਤੀ ਸੀ, ਤੁਸੀਂ ਉਹਦੇ ਬਾਰੇ ਬੁੱਕ ਵਿੱਚ ਉਹਨੇ ਲਿਖਿਆ ਸੀ, ਪੈਦਾ ਉਹ ਦੱਸਦੇ ਸੀ ਆਪਣਾ ਹੀ ਮੈਨੂੰ ਇੱਕ ਵਾਰ ਵੀਲ ਚੇਅਰ ਤੇ ਜਾਣਾ ਪਿਆ ਸੀ।
0: ਹਾਂਜੀ ਹਾਂਜੀ ਉਹਨਾਂ ਦਾ ਆਰਟੀਕਲ ਮੇਰੇ ਕੋਲ ਪਿਆ, ਮੈਂ ਸਾਂਝਾ ਕਰਾਂਗਾ ਜੀ ਉਹ। ਹਾਂਜੀ ਪਰ ਅੱਜ ਲੋਕਾਂ ਨੇ ਤਾਂ ਉਸ ਚੀਜ਼ ਤੋਂ ਦੇਖ ਲੋ ਕਿ ਉਹ ਬਹਾਨਾ ਹੀ ਬਣਾ ਲਿਆ ਹਨਾ ਜੀ ਉਹ, ਪਰ ਉਹ ਸਾਡੀ ਉਹ ਜਿਹੜੀ ਹੈ ਪਰਸਨੈਲਿਟੀ ਕਹਿ ਲੋ ਜਾਂ ਲੋਕਾਂ ਦੇ ਵਿੱਚ ਜਿੱਥੇ ਆਪਾਂ ਕਿਸੇ ਵੀ ਮੁਲਕ ਦੇ ਵਿੱਚ ਟਰੈਵਲ ਕਰਦੇ ਹਾਂ ਜੇ ਏਡੀ ਵੱਡੀ ਤਾਦਾਦ ਦੇ ਵਿੱਚ ਉਹ ਦੇਖਣਗੇ ਯਾਰ ਸਾਰੇ ਹੀ ਮਤਲਬ ਕਿ ਅਪਾਹਜ ਨੇ ਮਤਲਬ ਕੀ ਕਰ ਦੱਸੋ।
2: ਅੱਛਾ ਭਵਿੰਦਰ ਜੀ ਇੱਦਾਂ ਹੁੰਦੀ ਆ ਕਈ ਵਾਰੀ ਇੱਕ ਬੰਦੇ ਨੂੰ ਸੱਚੀ ਪ੍ਰੋਬਲਮ ਹੋ ਸਕਦੀ। ਚਲੋ ਉਹ ਠੀਕ ਆ ਹਨਾ, ਤੇ ਉਹਨੂੰ ਹੋਣੇ ਚਾਹੀਦੀ ਆ, ਪਰ ਇੱਦਾਂ ਨੀ ਪੇ ਤੁਸੀਂ ਉਦਾਂ ਹੀ ਕਰੋ। ਪਰ ਉਸ ਇੱਕ ਸਿਆਣੇ ਬੰਦੇ ਇਸ ਕਰਕੇ ਵੀ ਮੈਂ ਦੇਖਿਆ ਵੀਲ ਚੇਅਰ ਇਸ ਕਰਕੇ ਵੀ ਲੈਂਦੇ ਜਿੱਦਾਂ ਏਅਰਪੋਰਟ ਤੇ ਆ ਟਰਮੀਨਲ ਆ ਇੱਕ ਥਾਂ ਤੋਂ ਦੂਜੇ ਥੇ ਜਾਣਾ।
0: ਹਾਂਜੀ
2: ਭੁਪਿੰਦਰ ਜੀ ਜਿਹੜੇ ਅਨਪੜ੍ਹ ਆ ਨਾ ਉਹਨਾਂ ਨੂੰ ਬਿਲਕੁਲ
0: ਹਾਂਜੀ ਬੋਲੀ ਨੀ ਆਉਂਦੀ ਜਾਂ ਪ੍ਰੋਬਲਮ ਆਉਂਦੀ ਆ ਜਾਂ ਕੱਲੇ ਆ ਹੈਗੇ ਨੇ ਜੀ ਟਰੈਵਲ ਕਰ ਰਹੇ ਨੇ ਕੋਈ ਹੋਰ ਨਹੀਂ ਕਾ ਨਾਲ ਜੀ ਉਹ ਇਸ ਚੀਜ਼ ਦਾ ਫਾਇਦਾ ਚੱਕਦੇ ਨੇ ਜੀ।
2: ਤੁਸੀਂ ਦੇਖੋ ਜਦੋਂ ਨਾ ਮੈਂ ਅਟਲਾਂਟਾ ਆਈ ਆ, ਮੈਂ ਅਟਲਾਂਟਾ ਤੋਂ ਨਿਊਯਾਰਕ ਨੂੰ ਜਾਣਾ ਸੀ। ਮੇਰਾ ਬੇਟਾ ਮੈਨੂੰ ਕੀ ਕਹਿੰਦਾ
0: ਜੀ,
2: ਮੈਨੂੰ ਕਹਿੰਦਾ ਮੰਮੀ ਇਹ ਨਿਊਯਾਰਕ ਵਰਗਾ ਨੀ ਹੈਗਾ ਇਹ ਟਰਮੀਨਲ ਹਨਾ, ਇਹ ਵੱਖਰਾ ਆ ਹਨਾ, ਇਹ ਡਿਫਰੈਂਟ ਆ, ਤੁਹਾਨੂੰ ਬਹੁਤ ਲੱਗਣਾ ਜਦੋਂ ਤੁਸੀਂ ਜਾਣਾ ਏਅਰਪੋਰਟ ਤੇ ਨਾ। ਕਹਿੰਦਾ ਹੁਣ ਦੇਖਣਾ ਪੈਣਾ ਤੁਹਾਡੀ ਕਿਹੜੀ ਏਅਰਲਾਈਨ ਦਾ ਕਿੱਦਾਂ। ਕਹਿੰਦਾ ਫਿਰ ਤੁਹਾਨੂੰ ਉਹ ਡਾਊਨ ਸਟੇਅਰ ਉਤਰਨਾ ਪੈਣਾ ਆ, ਉੱਥੋਂ ਤੁਸੀਂ ਏਅਰ ਟ੍ਰੇਨ ਲੈਣੀ ਆ, ਫਿਰ ਇੱਕ ਟਰਮੀਨਲ ਤੋਂ ਦੂਜੇ ਟਰਮੀਨਲ ਤੱਕ ਏਅਰ ਟ੍ਰੇਨ ਰਾਹੀਂ ਜਾਣਾ, ਤੇ ਫਿਰ ਏਦਾਂ ਹੋਣੇ। ਭੁਪਿੰਦਰ ਜੀ ਜਦੋਂ ਮੈਂ ਪਹਿਲੀ ਵਾਰ ਗਈ ਆ ਨਾ, ਮੈਂ ਪੜ੍ਹੀ ਲਿਖੀ ਸੀ
0: ਜੀ,
2: ਗੱਲ ਸੁਣੋ, ਜਿੱਥੋਂ ਮੇਰਾ ਐਗਜ਼ਿਟ ਸੀਗਾ ਨਾ ਮੈਂ ਜਾਣਾ, ਉੱਥੇ ਤੱਕ ਮੈਂ ਮੁੜ ਮੁੜ 4 ਗੇੜੇ ਲਾਏ ਹੋ ਗਏ ਭੁਪਿੰਦਰ ਜੀ, ਉਹ ਐਗਜ਼ਿਟ ਮੇਰਾ ਆਉਂਦਾ ਨੀ ਸੀ, ਮੈਂ ਕਿੱਧਰ ਨੂੰ ਜਾਣਾ ਕਿੱਦਾਂ ਨਿਕਲਣਾ ਇੱਥੋਂ ਹਨਾ। ਫਿਰ ਚੱਲ ਠੀਕ ਆ, ਬੋਲਣਾ ਆਉਂਦਾ ਸੀ। ਮੈਂ ਫਿਰ ਕਿਸੇ ਨੂੰ ਪੁੱਛਿਆ ਤੇ ਮੈਂ ਤੇ ਮੇਰੀ ਆਹ ਫਲਾਈਟ ਆ, ਮੈਂ ਏਦਾਂ ਤੇ ਮੈਨੂੰ ਆਹ ਨਹੀਂ ਪਤਾ ਲੱਗਦਾ ਪੇ ਮੈਂ ਕਿੱਥੇ ਜਾਣਾ ਕਿੱਦਾਂ। ਉਹਨੇ ਫਿਰ ਮੈਨੂੰ ਆਪ ਕਿਹਾ ਇੱਥੋਂ ਤੂੰ ਜਾਣਾ ਥੱਲੇ ਡਾਊਨ ਸਟੇਅਰ,
0: ਬਿਲਕੁਲ
2: ਚਾਹੇ ਕਹਿ ਲੈਂਦਾ ਐਲੀਵੇਟਰ ਲੈ ਲਾ, ਚਾਹੇ ਤੂੰ ਚੱਲ ਜਾ ਸਟੇਅਰਸ ਰਾਹੀਂ। ਫਿਰ ਮੈਂ ਸਟੇਅਰ ਰਾਹੀਂ ਥੱਲੇ ਗਈ, ਫਿਰ ਮੈਂ ਥੱਲੇ ਥੋੜੀ ਕਿ ਦੇਰ ਅੱਗੇ ਨੂੰ ਤੁਰੀ ਗਈ ਕਿਉਂਕਿ ਮੇਰੇ ਕੋਲ ਟਾਈਮ ਸੀਗਾ ਜ਼ਿਆਦਾ ਹਨਾ। ਤਾਂ ਫਿਰ ਮੈਂ ਟਾਈਮ ਐਨ ਆਫ ਟਾਈਮ ਸੀਗਾ ਤੇ ਫਿਰ ਮੈਂ ਦੇਖਿਆ ਇਹ ਟ੍ਰੇਨ ਆ ਰਹੀ ਆ, ਤਾਂ ਮੈਂ ਚੜੀ। ਫਿਰ ਕੱਲਾ ਕੱਲਾ ਜੀ ਪਤਾ ਲੱਗਾ, ਬੋਲ ਕੇ ਦੱਸੀ ਜਾਂਦਾ ਇਸ ਟਰਮੀਨਲ ਤੇ ਇਸ ਤੇ ਆ ਉਤਰੋ, ਇਹ ਤੇ ਆ ਉਤਰੋ। ਫਿਰ ਮੈਂ ਦੇਖਿਆ ਮੇਰਾ ਜਿਹੜਾ ਬੋਰਡਿੰਗ ਪਾਸ ਆ ਉਹਦੇ ਉੱਤੇ ਲਿਖਿਆ ਮੇਰਾ ਗੇਟ ਨੰਬਰ ਕਿਹੜਾ ਹੈ, ਕਿਹੜੇ ਟਰਮੀਨਲ ਤੇ। ਭੁਪਿੰਦਰ ਜੀ ਪਹਿਲੀ ਵਾਰ ਤਾਂ ਮੈਂ ਪੜ੍ਹੀ ਲਿਖੀ ਸੀਗੀ, ਭਾਵੇਂ ਤਾਂ ਮੇਰਾ ਐਕਸਪੀਰੀਅੰਸ ਤਾਂ ਐਸੇ ਹੀ ਮਤਲਬ ਅਟਲਾਂਟਾ ਵਿੱਚ ਆ ਕੇ ਡਿਫਰੈਂਟ ਹੋਇਆ।
0: ਮੇਰਾ
2: ਨਿਊਯਾਰਕ ਮੈਂ ਇੰਨੇ ਸਾਲ 27 ਸਾਲ ਰਹੀ, ਮੇਰਾ ਕੋਈ ਫਰਕ ਹੀ ਨਹੀਂ ਸੀ ਮੈਨੂੰ ਕੋਈ।
0: ਬਿਲਕੁਲ ਜਰਮਨ ਦਾ ਫਰੈਂਕਫਰਟ ਜਿਹੜਾ ਹੈਗਾ ਆਪਣਾ ਏਅਰਪੋਰਟ, ਉੱਥੇ ਇਦਾਂ ਹੀ ਆ ਸਿਸਟਮ ਕਾਫੀ, ਉਹ ਬਹੁਤ ਵੱਡਾ ਹੈ ਜੀ, ਬਿਜ਼ੀਐਸਟ ਏਅਰਪੋਰਟ ਨੇ ਕਾਫੀ ਹਨ, ਇੰਗਲੈਂਡ ਹੀ ਥਰੋ ਹੋ ਗਿਆ, ਫਰੈਂਕਫਰਟ ਹੋ ਗਿਆ ਜਰਮਨ ਦਾ ਜੀ, ਹਾਂਜੀ ਉਧਰ ਦੁਬਈ ਦਾ ਹੋ ਗਿਆ ਜੀ।
2: ਫਿਰ ਮੈਂ ਇਸ ਕਰਕੇ ਸੋਚਦੀ ਆ ਕੋਈ ਕੁਛ ਲੋਕਾਂ ਨੂੰ ਹੁਣ ਠੀਕ ਆ, ਮੈਨੂੰ ਬੋਲਣਾ ਆਉਂਦਾ ਸੀ, ਮੈਂ ਕੱਲੀ ਸੀਗੀ, ਮੈਂ ਬੋਲਣਾ ਆਉਂਦਾ ਸੀ, ਤਾਂ ਕਰਕੇ ਮੈਂ ਭੁਪਿੰਦਰ ਜੀ ਚੱਲੀਏ। ਜੇ ਹੁਣ ਮੇਰੇ ਇੱਥੇ ਕੋਈ ਅਨਪੜ੍ਹ ਬੰਦਾ ਹੁੰਦਾ ਉਹ ਤਾਂ ਫਿਰ ਉੱਥੇ ਸ਼ਾਇਦ ਰੋਣਾ ਹੀ ਲੱਗ ਪੈਂਦਾ, ਕੀ ਹੋਏ ਨਾ ਉਹਨੂੰ ਦੱਸਣਾ ਆਉਣਾ ਨਾ ਪਈ ਮੈਂ ਕੀ ਕਰਨਾ ਕੀ ਨਹੀਂ ਹਨਾ।
0: ਬਿਲਕੁਲ ਹੈ ਜੀ।
2: ਫਿਰ ਉਹਨਾਂ ਨੂੰ ਕਈ ਵਾਰ ਜਿਹੜੇ ਬੱਚੇ ਆ ਉਹ ਆਪਣੇ ਪੇਰੈਂਟਸ ਲਈ ਵੀਲ ਚੇਅਰ ਕਰਵਾ ਦਿੰਦੇ
0: ਕਰਵਾ ਦਿੰਦੇ ਨੇ ਜੀ, ਬਿਲਕੁਲ ਹੈ।
2: ਇਸ ਕਰਕੇ ਹੁੰਦਾ ਪੀ ਓਹਨਾ ਨੂੰ ਫਾਇਦਾ ਹੋ ਜਾਂਦਾ ਪੀ ਓਹਨੂੰ ਵੀ ਵੀਲ ਚੇਅਰ ਵਾਲਿਆਂ ਨੇ ਤਾਂ ਵਿਚੋ ਵਿਚ ਫਿਰ ਐਲੀਵੇਟਰ ਓਧਰ ਚ ਲੈ ਜਾਣਾ ਹੁੰਦਾ ਤਾਂ ਓਹਨਾ ਲਈ ਹੋਰ ਵੀ ਸ਼ੋਰਟ ਹੋ ਜਾਂਦਾ ਆ, ਇੰਨਾ ਜਿਆਦਾ ਨੀ ਹੁੰਦਾ।
0: ਬਿਲਕੁਲ
2: ਤਾਂ ਜਿਹੜਾ ਕੋਈ ਪੜ੍ਹਿਆ ਲਿਖਿਆ ਉਹ ਤਾਂ ਆਪਣਾ ਹੱਲ ਲੱਭ ਲੈਂਦਾ ਪੀ ਕਿਸ ਤਰ੍ਹਾਂ ਵੀ ਕਰਨਾ ਹੈ। ਤਾਂ ਹੁਣ ਤੁਸੀਂ ਦੇਖੋ ਇੰਗਲੈਂਡ ਕਿੱਡਾ ਵੱਡਾ ਟਰਮੀਨਲ ਆ, ਤੁਸੀਂ ਦੇਖਿਆ ਪੀ ਇੱਕ ਥਾਂ ਤੋਂ ਕਿੱਧਰ ਨੂੰ ਕਿੱਥੇ ਤਾਂ ਜਾਣਾ, ਉੱਥੇ ਬੰਦਾ ਇੰਜੋਏ ਵੀ ਕਰਦਾ, ਚਲੋ ਸੈਰ ਦੀ ਸੈਰ ਵੀ ਹੋ ਜਾਂਦੀ ਹੈ ਦੋ ਮੀਲ ਦੀ,
0: ਬਿਲਕੁਲ
2: ਤਾਂ ਵਧੀਆ ਵੀ ਲੱਗਦਾ। ਹਾਂਜੀ ਹਾਂਜੀ, ਚਲੋ ਭਵਿੰਦਰ ਜੀ
0: ਠੀਕ ਹੈ, ਬਹੁਤ ਬਹੁਤ ਸ਼ੁਕਰੀਆ, ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ, ਧੰਨਵਾਦ ਹੈ। ਤੇ ਜੇ ਕਿਸੇ ਦੋਸਤ ਦਾ ਸੱਜਣ ਦਾ ਮਿੱਤਰ ਦਾ ਨਾਮ ਰਹਿ ਗਿਆ ਹੋਵੇ, ਕਮੈਂਟ ਰਹਿ ਗਿਆ ਹੋਵੇ, ਮਾਫ਼ੀ ਚਾਹਾਂਗਾ। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਵੇਗੀ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਈ ਤੇ ਦੋਸਤੋ ਇਸੇ ਤਰ੍ਹਾਂ ਹੀ ਨਿੱਕੀ ਨਿੱਕੀ ਸਤਿ ਸ੍ਰੀ ਅਕਾਲ ਹੈ ਜੀ।

0: ಕೇಳ್ತಿರೋದು ಮಹಾಪವರ್ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਮੰਚ ਉੱਤੇ ਨਿੱਘਾ ਸਵਾਗਤ ਹੈ ਤੇ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆਂ. ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੇ ਨਿੱਘੀ ਸਤਿ ਸ੍ਰੀ ਅਕਾਲ ਜੀ. ਤੇ 2.25 ਘੰਟੇ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਦੇ ਵਿਚ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆਂ. ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ ਕੁਝ ਚੰਗੀਆਂ ਤੇ ਕੁਝ ਮਾੜੀਆਂ ਤੇ ਕੁਝ ਗੰਭੀਰ ਤੇ ਕੁਝ ਖੁਸ਼ ਕਰਨ ਵਾਲੀਆਂ ਖ਼ਬਰਾਂ ਵੀ ਹੋਣਗੀਆਂ ਤੇ ਨਾਲ ਦੀ ਨਾਲ ਕੁਝ ਹੀ ਪਲਾਂ ਤੱਕ ਰਾਜਨ ਸੈਣੀ ਸਾਹਿਬ, ਐਡਵੋਕੇਟ ਸਾਹਿਬ ਜੁੜਨਗੇ ਤੇ ਗੱਲਾਂ ਬਾਤਾਂ ਉਹਨਾਂ ਨਾਲ ਵੀ ਕਰਾਂਗੇ. ਤੇ ਪੰਜਾਬ ਦੇ ਵਿਚ ਰਾਜਨੀਤੀ ਦੇ ਵਿਚ ਤਬਦੀਲੀ ਬੜੇ ਵੱਡੇ ਪੱਧਰ ਦੇ ਉੱਤੇ ਦੇਖਣ ਨੂੰ ਮਿਲ ਰਹੀ ਹੈ ਤੇ ਉਹਨਾਂ ਦੀ ਵੀ ਬਾਤ ਪਾਵਾਂਗੇ. ਬੜੇ ਲੰਮੇ ਸਮੇਂ ਤੋਂ ਇੰਤਜ਼ਾਰ ਸੀ ਕੋਈ ਪ੍ਰਧਾਨ ਜਿਹੜਾ ਚੰਗਾ ਲੱਗੇ ਤੇ ਕੋਈ ਨਾ ਕੋਈ ਪਾਰਟੀਆਂ ਜਿਹੜੀਆਂ ਨੇ ਅੱਗੇ ਵਧੇ ਤੇ ਉਹਦੇ ਵਿਚ ਵੀ ਨਵੀਆਂ ਅਪਡੇਟ ਆ ਚੁੱਕੀਆਂ ਨੇ, ਉਹਨਾਂ ਦਾ ਵੀ ਗੱਲਬਾਤ ਕਰਦੇ ਅੱਗੇ ਜਾ ਕੇ. ਤੇ ਸਟੂਡੀਓ ਦਾ ਨੰਬਰ ਦੋਸਤੋ +358 44 976 1962 ਹੈ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ. ਬਾਕੀ ਯੂਟਿਊਬ ਦੇ ਉੱਤੇ, ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਜਿੱਥੋਂ ਕਿਤੋਂ ਵੀ ਸੁਣ ਰਹੇ ਹੋ ਤੇ ਖਾਸ ਕਰਕੇ ਜਿੱਥੇ ਤੁਸੀਂ ਚੈਟ ਦੇ ਵਿੱਚ ਆਪਣੇ ਕਮੈਂਟ ਲਿਖ ਸਕਦੇ ਹੋ ਯੂਟਿਊਬ ਦੇ ਉੱਤੇ ਤੇ ਉਹਦੇ ਵਿੱਚ ਸ਼ਿਰਕਤ ਕਰ ਸਕਦੇ ਹੋ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ. ਇਸੇ ਤਰ੍ਹਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ ਤੇ ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਜੀ. ਇਸੇ ਤਰ੍ਹਾਂ ਦੋਸਤੋ ਨਾਲ ਦੀ ਨਾਲ ਜਿਹੜਾ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਸ਼ਾਮ ਦੇ 7:00 ਤੇ ਇਸ ਵਕਤ 7 ਮਿੰਟ ਦਾ ਸਮਾਂ ਹੈ. ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਦੁਪਹਿਰ ਦਾ ਸਮਾਂ ਹੋ ਚੁੱਕਿਆ, ਜਿਸ ਦੇ ਵਿੱਚ ਘੜੀਆਂ ਦੇ ਉੱਤੇ ਝਾਤ ਮਾਰੀਏ ਤਾਂ 9:07 ਦਾ ਸਮਾਂ ਹੈ ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:09। ਇਸੇ ਤਰ੍ਹਾਂ ਯੂਕੇ ਦੇ ਵਿੱਚ ਸ਼ਾਮ ਦੇ 5:09 ਦਾ ਸਮਾਂ ਤੇ ਯੂਰਪੀਅਨ ਕੰਟਰੀਆਂ ਮੁਤਾਬਕ ਸ਼ਾਮ ਦੇ 6:00 ਜਿਹੜੇ ਨੇ ਆਪਣੇ 7 ਮਿੰਟ ਹੋ ਗਏ ਨੇ ਜੀ. ਤੇ ਇਸੇ ਤਰ੍ਹਾਂ ਭਾਰਤ ਦੇ ਵਿੱਚ ਰਾਤ ਦੇ 9:00 ਤੇ 37 ਮਿੰਟ ਰਾਤ ਦਾ ਸਮਾਂ ਹੈ ਜੀ. ਤੇ ਲਓ ਫਿਰ ਕਰਦੇ ਹਾਂ ਸ਼ੁਰੂਆਤ ਤੁਹਾਡੇ ਨਾਲ ਅੱਜ ਦੇ ਵਿਚਾਰ ਦੇ ਨਾਲ. ਤੇ ਅੱਜ ਉਡੀਕਾਂ ਦੇ ਵਿੱਚ ਰਾਤ ਲੰਘ ਗਈ ਪਰ ਕੁਝ ਨਾ ਕੁਝ ਨਵੇਂ ਜਿਹੜੇ ਨੇ ਖੁਲਾਸੇ ਹੋ ਗਏ ਨੇ. ਇੰਤਜ਼ਾਰ ਖਤਮ ਹੋਇਆ ਤੇ ਰਾਜਾ ਵੜਿੰਗ ਜੀ ਇੰਗਲੈਂਡ ਨੂੰ ਚਲੇ ਗਏ ਨੇ ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਕਮਾਨ ਸੰਭਾਲਣ ਦੇ ਲਈ ਹੁਣ ਪ੍ਰਗਟ ਸਿੰਘ ਜੀ ਆ ਗਏ ਨੇ. ਇਸੇ ਤਰ੍ਹਾਂ ਸੱਚਾਈ ਜਾਂ AI ਦਾ ਮੁੱਦਾ, ਬਲਟੂਆ ਸਾਹਿਬ ਵੱਡੇ ਮੁੱਦਿਆਂ ਦੇ ਵਿੱਚ ਫਿਰ ਤੋਂ ਘਿਰਦੇ ਨੇ ਤੇ ਮਿੱਟੀ ਆਵਾਜ਼ਾਂ ਮਾਰਦੀ ਹੈ ਤੇ ਮਿੱਟੀ ਦੇ ਵਿੱਚ ਮਿੱਟੀ ਹੁੰਦਾ ਬੰਦਾ ਮਿੱਟੀ ਹੋ ਜਾਂਦਾ ਹੈ ਪਰ ਆਖਰ ਦੇ ਵਿੱਚ ਜਦੋਂ ਦਿਨ ਸਾਹ ਪੂਰੇ ਹੋ ਜਾਂਦੇ ਨੇ ਜਾਂ ਕੁਝ ਕਾਰਨ ਬਣ ਜਾਂਦੇ ਆ ਪਹਿਲਾਂ ਤੇ ਜਿਹੜੀਆਂ ਹਕੂਮਤਾਂ ਨੇ ਉਹਨਾਂ ਦੇ ਜ਼ੋਰ ਜਿਹੜੇ ਆ ਚੰਗੇ ਮਨੁੱਖਾਂ ਨੂੰ ਮਿੱਟੀ ਦੇ ਵਿੱਚ ਮਿੱਟੀ ਜਿਹੜਾ ਕਰ ਦਿੰਦੀਆਂ ਨੇ ਤੇ ਸੁਪਰੀਮ ਜਿਹੜੀ ਹੈ ਇਨਕਾਰੀ ਆਈ ਹੈ ਸੁਪਰੀਮ ਦੀ ਤੇ ਕੁਝ ਮੁੱਦਿਆਂ ਦੇ ਉੱਤੇ ਭਾਰਤੀ ਕੇਂਦਰ ਦੇ ਮੁੱਦੇ ਨੇ ਉਹਨਾਂ ਦੇ ਉੱਤੇ ਵਿਚਾਰ ਚਰਚਾ ਕਰਾਂਗੇ. ਲਦਾਖ ਦੇ ਵਿੱਚ ਨਵਾਂ ਰੂਪ ਜਿਹੜਾ ਉਹ ਧਾਰਨ ਕਰਨ ਜਾ ਰਿਹਾ ਲਦਾਖ ਕਿਉਂਕਿ ਉੱਥੇ ਜਿਹੜੇ ਨੇ ਬਹੁਤ ਸਾਰੀਆਂ ਨਵੇਂ ਨਕਸ਼ੇ ਦੇ ਵਿੱਚ ਜੋ ਸਥਾਨਾਂ ਦੇ ਨਾਮ ਜਿਹੜੇ ਨੇ ਭਾਰਤ ਦੇ ਸੰਬੰਧ ਦੇ ਨਾਲ ਜਿਹੜੇ ਨੇ ਉਹਨਾਂ ਨੂੰ ਚੇਂਜ ਕੀਤਾ ਗਿਆ ਤੇ ਨਵਾਂ ਨਕਸ਼ਾ ਜਿਹੜਾ ਲਦਾਖ ਦਾ ਜਾਰੀ ਕਰ ਦਿੱਤਾ ਗਿਆ। ਇਸੇ ਤਰ੍ਹਾਂ ਹੀ ਦੋਸਤੋ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ, ਤਵਾਰੀਖ ਦੀ ਗੱਲ ਕਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਉੱਤੇ ਜਾਵਾਂਗੇ ਤੇ ਗੱਲਬਾਤ ਤੁਹਾਡੇ ਨਾਲ ਵੀ ਚਲਾਵਾਂਗੇ। ਅੱਜ ਦੇ ਵਿਚਾਰ ਦੇ ਵਿੱਚ 2 ਅਕਤੂਬਰ 2026 ਦਾ ਦਿਹਾੜਾ ਹੈ, ਜਿਵੇਂ ਕਿ ਅੱਜ ਦੇ ਵਿਚਾਰ ਦੇ ਵਿੱਚ ਦੱਸਿਆ ਗਿਆ ਸ਼ਹੀਦ ਭਗਤ ਸਿੰਘ ਉਹਨਾਂ ਦਾ ਜ਼ਿਕਰ ਆਉਂਦਾ ਹੈ। ਤੁਸੀਂ ਪ੍ਰਚਲਿਤ ਵਿਸ਼ਵਾਸ ਦਾ ਜਿਹੜਾ ਵਿਰੋਧ ਕਰਕੇ ਵੇਖ ਲਵੋ, ਤੁਸੀਂ ਅਵਤਾਰ ਸਮਝੇ ਜਾਂਦੇ ਕਿਸੇ ਨਾਇਕ ਕਿਸੇ ਮਹਾਨ ਪੁਰਖ ਦੀ ਨੁਕਤਾਚੀਨੀ ਕਰਕੇ ਵੇਖ ਲਵੋ। ਤੁਹਾਡੀ ਦਲੀਲ ਦਾ ਜਵਾਬ ਤੁਹਾਨੂੰ ਘਮੰਡੀ ਹੰਕਾਰੀ ਆਖ ਕੇ ਦਿੱਤਾ ਜਾਵੇਗਾ। ਇਸ ਦਾ ਕਾਰਨ ਮਾਨਸਿਕ ਖੜੋਤ ਜਿਹੜੀ ਹੈ ਹੁੰਦੀ ਹੈ। ਸ਼ਹੀਦ ਭਗਤ ਸਿੰਘ ਹੁਣੀ ਇਹ ਜਿਹੜੀ ਹੈ ਗੱਲਬਾਤ ਲਿਖਦੇ ਹੈ। ਇਸੇ ਤਰ੍ਹਾਂ ਅੱਜ 2 ਅਕਤੂਬਰ ਜਿਹੜੀ ਹੈ ਗਾਂਧੀ ਜੈਅੰਤੀ ਵੀ ਜਿਹੜੀ ਮਨਾਈ ਗਈ ਆ ਪੂਰੇ ਭਾਰਤ ਦੇ ਵਿੱਚ ਤੇ 1800 ਜਿਹੜਾ ਆਪਣਾ 69 ਦੇ ਵਿੱਚ ਗਾਂਧੀ ਦਾ ਪੋਰਬੰਦਰ ਗੁਜਰਾਤ ਦੇ ਵਿੱਚ ਜਨਮ ਹੋਇਆ ਸੀ ਤੇ ਅੱਜ ਦੇ ਦਿਹਾੜੇ ਦੇ ਉੱਤੇ 2 ਅਕਤੂਬਰ 1492 ਇੰਗਲੈਂਡ ਦੇ ਵੱਲੋਂ ਫਰਾਂਸ ਦੇ ਉੱਤੇ ਹਮਲਾ ਕਰ ਦਿੱਤਾ ਸੀ ਤੇ 1904 ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਹੁਣਾਂ ਦਾ ਵਾਰਾਣਸੀ ਦੇ ਵਿੱਚ ਜਨਮ ਹੁੰਦਾ ਹੈ। 1949 ਦੇ ਵਿੱਚ ਰੂਸ ਨੇ ਜਿਹੜਾ ਸੀ ਚੀਨ ਨੂੰ ਮਾਨਤਾ ਦੇ ਦਿੱਤੀ ਤੇ 1977 ਦੇ ਵਿੱਚ ਜ਼ਿਆ-ਉਲ-ਹੱਕ ਨੇ ਵਿਰੋਧੀ ਪਾਰਟੀਆਂ ਦੇ ਉੱਤੇ ਪਾਬੰਦੀ ਲਾਈ ਸੀ 2014 ਦੇ ਵਿੱਚ ਭਾਰਤੀ ਹਾਕੀ ਟੀਮ ਦੇ ਵੱਲੋਂ 16 ਸਾਲਾਂ ਬਾਅਦ ਏਸ਼ੀਅਨ ਹਾਕੀ ਖਿਤਾਬ ਜਿਹੜਾ ਜਿੱਤਿਆ ਤੇ ਅੱਜ ਜਿਹੜਾ ਮੱਲਾਂ ਮਾਰੀਆਂ ਨੇ ਜੀ 44 ਸਾਲਾਂ ਦੇ ਬਾਅਦ ਉਹਦਾ ਅੱਗੇ ਜਾ ਕੇ ਜ਼ਿਕਰ ਜ਼ਰੂਰ ਕਰਦੇ ਆ। ਮਹਿਲਾਵਾਂ ਨੇ ਜਿਹੜਾ ਖਾਸ ਜਿਹੜਾ ਆਪਣਾ ਇਤਿਹਾਸ ਰਚਿਆ ਜੀ ਤੇ ਇੰਡੀਆ ਨੇ ਏਸ਼ੀਆ ਗੇਮਸ ਦੇ ਵਿੱਚ ਬਹੁਤ ਵੱਡੀਆਂ ਜਿਹੜੀਆਂ ਨੇ ਉਪਲਬਧੀਆਂ ਕਰ ਰਿਹਾ ਤੇ ਭਾਰਤ ਜਿਹੜਾ ਭਾਰਤੀ ਮਹਿਲਾ ਹਾਕੀ ਟੀਮ ਨੇ ਏਸ਼ੀਆਈ ਖੇਡਾਂ ਦੇ ਵਿੱਚ 44 ਸਾਲ ਦੇ ਬਾਅਦ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ ਛੱਡਿਆ। ਭਾਰਤ ਨੇ ਸ਼ੁੱਕਰਵਾਰ ਨੂੰ ਅੱਜ ਫਾਈਨਲ ਮੁਕਾਬਲੇ 'ਚ ਚੀਨ ਨੂੰ 1-0 ਦੇ ਨਾਲ ਹਰਾਇਆ ਤੇ ਭਾਰਤ ਦੇ ਲਈ ਇਕਲੌਤਾ ਜਿਹੜਾ ਗੋਲ ਜਿਹੜਾ ਸੀਗਾ ਲਾਲ ਰੇਮਮ ਸਿਆਮੀ ਨੇ ਜਿਹੜਾ ਕੀਤਾ ਹੈ। ਇਸ ਜਿੱਤ ਦੇ ਨਾਲ ਭਾਰਤ ਨੇ ਮਹਿਲਾ ਹਾਕੀ ਦੇ ਵਿੱਚ ਲੰਮੇ ਸਮੇਂ ਬਾਅਦ ਏਸ਼ੀਆਈ ਖੇਡਾਂ ਦਾ ਸੋਨ ਤਗਮਾ ਜਿਹੜਾ ਆਪਣੇ ਨਾਂ ਕਰ ਲਿਆ। ਇਸ ਦੇ ਦੌਰਾਨ ਭਾਰਤ

ਤੀਰਅੰਦਾਜ਼ੀ ਦੇ ਟੀਮ ਦੇ ਜਿਹੜਾ ਰਿਕਰਵ ਮੁਕਾਬਲੇ ਦੇ ਵਿੱਚ ਸੋਨ ਤਗਵੇ ਦੇ ਨਾਲ ਹੋਈ। ਇਸ ਤੋਂ ਬਾਅਦ ਪਰਵੀਨ ਹੁੰਡਾ ਨੇ ਮਹਿਲਾਵਾਂ ਦੇ 65 ਕਿਲੋਗ੍ਰਾਮ ਮੁਕਾਬਲੇ ਬਾਜੀ ਵਰਗ ਦੇ ਵਿੱਚ ਸੋਨ ਤਗਮਾ ਜਿਹੜਾ ਜਿੱਤਿਆ। ਲਵਲੀਨਾ ਬੋਰ ਗੋਹੇਨ ਨੇ ਮਹਿਲਾਵਾਂ ਦੇ 75 ਕਿਲੋਗ੍ਰਾਮ ਭਾਰ ਚੱਕਦਾ ਜਿਹੜੇ ਚੱਕਿਆ ਜਾਂਦਾ ਹੈ ਵਰਗ ਦੇ ਵਿੱਚ ਸੋਨ ਤਗਮਾ ਜਿਹੜਾ ਆਪਣੇ ਨਾਂ ਕੀਤਾ। ਇਸ ਤੋਂ ਬਾਅਦ ਅੰਕੁਸ਼ ਪੰਘਾਲ ਨੇ ਪੁਰਸ਼ਾਂ ਦੇ 80 ਕਿਲੋਗ੍ਰਾਮ ਮੁੱਕੇਬਾਜ਼ੀ ਵਰਗ ਦੇ ਵਿੱਚ ਸੋਨ ਤਗਮਾ ਜਿੱਤਿਆ। ਉਸ ਤੋਂ ਠੀਕ ਪਹਿਲਾਂ ਸੁਜੀਤ ਕਾਲਕਲ ਨੇ ਜਿਹੜਾ ਪੁਰਸ਼ਾਂ ਦੇ 65 ਕਿਲੋਗ੍ਰਾਮ ਫ੍ਰੀ ਸਟਾਈਲ ਕੁਸ਼ਤੀ ਵਰਗ ਦੇ ਵਿੱਚ ਵੀ ਸੋਨ ਤਗਮਾ ਜਿਹੜਾ ਆਪਣੀ ਝੋਲੀ ਦੇ ਵਿੱਚ ਪਾਇਆ ਤੇ ਮਹਿਲਾ ਹਾਕੀ ਟੀਮ ਦਾ ਸੋਨ ਤਗਮਾ ਇਸ ਦਿਨ ਭਾਰਤ ਦਾ 6ਵਾਂ ਸੋਨ ਤਗਮਾ ਜਿਹੜਾ ਰਿਹਾ। ਇਸ ਤਰ੍ਹਾਂ ਇੱਕੋ ਦਿਨ ਦੇ ਵਿੱਚ ਭਾਰਤ ਨੇ 6 ਸੋਨ ਤਗਮੇ ਜਿਹੜੇ ਜਿੱਤ ਕੇ ਆਪਣੀ ਤਗਮਾ ਮੁਹਿੰਮ ਨੂੰ ਜਿਹੜਾ ਹੋਰ ਵੀ ਮਜ਼ਬੂਤ ਕਰ ਲਿਆ। ਲੋ ਦੋਸਤੋ, ਇਹ ਹੈ ਜੀ, ਤਾੜੀਆਂ ਬਣਦੀਆਂ ਨੇ ਤੇ ਮੁਬਾਰਕਬਾਦ ਬਣਦੀ ਹੈ। ਖਿਡਾਰੀ ਜਿਹੜੇ ਨੇ ਮੱਲਾਂ ਮਾਰ ਰਹੇ ਨੇ, ਚੰਗਾ ਸੁਣਿਆ ਹੈ। ਦੂਸਰੇ ਪਾਸੇ ਗੱਲ ਕਰਦੇ ਹਾਂ, ਅੱਜ ਅੰਤਰਰਾਸ਼ਟਰੀ ਅਹਿੰਸਾ ਦਿਵਸ ਵੀ ਮਨਾਇਆ ਜਾਂਦਾ ਹੈ ਤੇ ਵਹਿਮ ਭਰਮਾਂ ਦੀ ਗੱਲ ਕਰਦੇ ਹਾਂ ਤੇ ਰਸਮਾਂ ਸ਼ਰਾਧ ਦੀ ਗੱਲ ਕਰਦੇ ਹਾਂ ਥੋੜੀ ਜਿਹੀ ਤੇ ਫਿਰ ਆਪਾਂ ਦੇਸ਼ ਦੇ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਵਰੀਨਾ ਤੇ ਬਰਸੀਆਂ ਕੀ ਸ਼ੈ ਨੇ? ਧਾਰਮਿਕ ਗ੍ਰੰਥਾਂ ਦੇ ਅਨੁਸਾਰ ਮਰੇ ਪਿੱਤਰਾਂ ਨੂੰ ਭੋਜਨ ਛਕਾਉਣਾ ਸਭ ਤੋਂ ਵੱਡਾ ਪੁੰਨ ਸਮਝਿਆ ਜਾਂਦਾ ਤੇ ਦੂਸਰੀ ਗੱਲ ਕਹੀ ਜਾਂਦੀ ਹੈ, ਜਿੱਡਾ ਮਰਜ਼ੀ ਕੋਈ ਵੱਡਾ ਪਾਪ ਹੋਵੇ ਤਾਂ ਸ਼ਰਾਧ ਕਰਵਾਉਣ ਦੇ ਨਾਲ ਜਿਹੜਾ ਮਾਫ਼ ਹੋ ਜਾਂਦਾ। ਇਹ ਵੀ ਪ੍ਰਚਾਰ ਕੀਤਾ ਜਾਂਦਾ ਰਿਹਾ ਕਿ ਸ਼ਰਾਧਾਂ ਦਾ ਭੋਜਨ ਕੇਵਲ ਵੈਸ਼ਨਵ ਬ੍ਰਾਹਮਣਾਂ ਨੂੰ ਹੀ ਜਿਹੜਾ ਦੇਣਾ ਚਾਹੀਦਾ, ਹੋਰ ਕਿਸੇ ਨੂੰ ਨਹੀਂ ਦੇਣਾ ਚਾਹੀਦਾ, ਭਾਵੇਂ ਉਹ ਭੁੱਖਾ ਹੋਵੇ ਜਾਂ ਜ਼ਰੂਰਤਮੰਦ ਹੀ ਕਿਉਂ ਨਾ ਹੋਵੇ। ਸਿੱਖਾਂ ਦੇ ਵਿੱਚ ਵੀ ਇਹ ਰਵਾਇਤ ਜਿਹੜੀ ਬੜੀ ਤੇਜ਼ੀ ਦੇ ਨਾਲ ਵਧੀ। ਅਜੇ ਵੀ ਕਈ ਸਿੱਖ ਗ੍ਰੰਥੀਆਂ ਜਾਂ ਹੋਰ ਸਿੱਖਾਂ ਨੂੰ ਸੱਦ ਕੇ ਸ਼ਰਾਧ ਜਿਹੜੇ ਨੇ ਖਵਾਉਂਦੇ ਨੇ। ਕਈ ਵਾਰ ਤਾਂ ਇਹਨਾਂ ਨੂੰ ਇੱਕੋ ਦਿਨ ਤਿੰਨ ਤਿੰਨ ਚਾਰ ਚਾਰ ਜਿਹੜੀਆਂ ਘਰਾਂ ਦੇ ਵਿੱਚ ਵੀ ਸ਼ਰਾਧ ਔਖੇ ਸੌਖੇ ਹੋ ਕੇ ਖਾਣ ਦੇ ਲਈ ਜਾਣਾ ਪੈਂਦਾ। ਅਜਿਹੀਆਂ ਫੋਕੀਆਂ ਮੰਨਤਾਂ ਜਿਹੜੀਆਂ ਨੇ ਤੇ ਰੀਤਾਂ ਹਾਸੋਹੀਣੀਆਂ ਤੇ ਅੱਜ ਦੇ ਯੁੱਗ ਦੇ ਵਿੱਚ ਕਰ ਰਹੇ ਹਾਂ। ਜੇ ਕੋਈ ਠੱਗ ਜਾਂ ਚੋਰ ਆਪਣੇ ਪਿਤਰਾਂ ਦੇ ਨਿਮਿਤ ਕੋਈ ਚੀਜ਼ ਦੇਵੇ ਤਾਂ ਜੇ ਜਾਣੀ ਕਿ ਸੱਚਮੁੱਚ ਅਪੜਦਾ ਹੋਵੇ ਉੱਥੇ ਪਰਲੋਕ ਦੇ ਵਿੱਚ ਬੈਠੇ ਨੂੰ ਤਾਂ ਪਿੱਤਰ ਵੀ ਠੱਗ ਤੇ ਚੋਰੀ ਦੇ ਹਿੱਸੇਦਾਰ ਹੋਣਗੇ। ਫਿਰ ਮਰਨ ਦੇ ਉਪਰੰਤ ਮੰਜਾ ਬਿਸਤਰਾ ਸੂਟ ਤੇ ਇੱਥੋਂ ਤੱਕ ਜੁੱਤੀ ਦਾ ਜੋੜਾ ਵੀ ਦਿੱਤਾ ਜਾਂਦਾ। ਸ਼ਾਇਦ ਇਹ ਵੀ ਮਰਨ ਵਾਲੇ ਨੂੰ ਪਹੁੰਚਾਉਣ ਦੇ ਲਈ ਹੀ ਦਿੱਤਾ ਜਾਂਦਾ ਹੋਵੇਗਾ। ਦੂਸਰੇ ਪਾਸੇ ਗੱਲ ਆ ਜਾਂਦੀ ਹੈ ਵਰੀਨਾ ਦੀ। ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਮਰਨ ਦੇ ਉਪਰੰਤ 10ਵੇਂ ਹੁਣ ਜੋ ਲੋਕ ਆਪਣੀ ਸਹੂਲਤ ਦੇ ਲਈ ਕੋਈ ਵੀ ਛੁੱਟੀ ਵਾਲਾ ਜਾਂ ਹੋਰ ਦਿਨ ਜਿਹੜਾ ਰੱਖ ਲੈਂਦੇ ਨੇ ਉਹ 10ਵੇਂ ਦੇ ਉੱਤੇ ਜਾਣੀ ਕਿ ਪਾਠ ਕਰਦੇ ਆ ਜਾਂ 13ਵੇਂ ਦੇ ਉੱਤੇ ਆਪਣੇ ਕੁਝ ਧਰਮਾਂ 'ਚ ਹੈਗਾ 13ਵਾਂ ਕਰਾਉਂਦੇ ਨੇ ਤੇ ਪਾਠ ਦਾ ਭੋਗ ਜਿਹੜਾ ਸਿੱਖਾਂ ਦੇ ਵਿੱਚ ਜਿਹੜਾ 10ਵੇਂ ਦੇ ਉੱਤੇ ਹੁੰਦਾ ਹੈ ਪਵਾਉਂਦੇ ਨੇ ਤੇ ਭੋਗ ਤੋਂ ਬਾਅਦ ਕੋਈ ਰਸਮ ਬਾਕੀ ਰਹੀ ਜਿਹੜੀ ਹੈ ਰਹਿ ਨਹੀਂ ਜਾਂਦੀ। ਫਿਰ ਵੀ ਉਸ ਸਾਲ ਦੇ ਅਖੀਰ ਦੇ ਵਿੱਚ ਦੁਬਾਰਾ ਪਾਠ ਜਾਣੀ ਕਿ ਵਰੀਨਾ ਜਿਹਨੂੰ ਕਿਹਾ ਜਾਂਦਾ ਕਰਾਇਆ ਜਾਂਦਾ ਸਾਲ ਬਾਅਦ ਜਿਹੜਾ ਪਾਠ ਕਰਾਉਂਦੇ ਆ ਕਿ ਆਦਮੀ ਜਾਂ ਉਸਦੀ ਰੂਹ ਧਰਮ ਜਾਂ ਰਾਜ ਦੇ ਕੋਲ ਧਰਮ ਰਾਜ ਦੇ ਕੋਲ ਨਹੀਂ ਪਹੁੰਚੀ ਜਾਂ ਰਾਹ ਦੇ ਵਿੱਚ ਰਹਿ ਗਈ ਕਿਤੇ, ਜਿਸ ਕਰਕੇ ਦੁਬਾਰਾ ਰਸਮਾਂ ਕਰਨੀਆਂ ਪੈਂਦੀਆਂ ਨੇ ਤੇ ਭੋਗ ਸਮੇਂ ਅਰਦਾਸ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਹੇ ਰੱਬ ਜੀ, ਇਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰੋ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ। ਹੁਣ ਜ਼ਰਾ ਸੋਚੋ, ਜੋ ਅਰਦਾਸ ਪਿਛਲੇ ਸਾਲ ਕੀਤੀ ਸੀ ਕਿ ਉਹ ਅਧੂਰੀ ਸੀਗੀ, ਜਿਸ ਕਰਕੇ ਦੁਬਾਰਾ ਅਰਦਾਸ ਕਰਨੀ ਪੈ ਗਈ ਹੈ ਕਿ ਸਾਨੂੰ ਆਪਣੇ ਪਹਿਲੇ ਕਿਰਾਏ ਪਾਠ ਦੇ ਉੱਤੇ ਭਰੋਸਾ ਨਹੀਂ ਸੀ। ਪੁਜਾਰੀ ਇਹ ਧਾਰਨਾ ਪਕਾਉਣ ਦੇ ਵਿੱਚ ਕਾਮਯਾਬ ਰਹੇ ਨੇ ਕਿ ਜਦੋਂ ਪਰਿਵਾਰ ਦਾ ਕੋਈ ਮੈਂਬਰ ਮਰ ਜਾਂਦਾ ਹੈ ਤਾਂ ਉਸਦਾ ਸੋਗ ਘੱਟੋ ਘੱਟ 1 ਸਾਲ ਮਨਾਇਆ ਜਾਵੇ, ਨਹੀਂ ਤਾਂ ਆਦਮੀ ਦੀ ਰੂਹ ਭਟਕਦੀ ਰਹੇਗੀ। ਬਰਸੀ ਜਿਹੜੀ ਹੈ ਭਾਰਤ ਦੇ ਵਿੱਚ ਧਰਮਾਂ ਦੇ ਨਾਂ ਦੇ ਉੱਤੇ ਸਭ ਤੋਂ ਜ਼ਿਆਦਾ ਛੁੱਟੀਆਂ ਹੁੰਦੀਆਂ ਨੇ, ਚੀਨ ਦੇ ਵਿੱਚ ਸਭ ਤੋਂ ਘੱਟ ਨੇ। ਹਰ ਸਾਲ ਤਿਉਹਾਰ ਬਰਸੀਆਂ ਵੱਧ ਰਹੀਆਂ ਨੇ। ਧਾਰਮਿਕ ਅੰਧ ਵਿਸ਼ਵਾਸ ਦੇ ਵਿੱਚ ਸਭ ਤੋਂ ਵੱਧ ਤਰੱਕੀ ਜਿਹੜੀ ਹੈ ਸਲਾਨਾ ਬਰਸੀਆਂ ਨੇ ਕਰਾ ਦਿੱਤੀ। ਅਸਲ ਦੇ ਵਿੱਚ ਇਹ ਰਸਮ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਪਾਕਿਸਤਾਨ ਵਿਚਲੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਦੇ ਨਾਲ ਜਿਹੜੀ ਸੀ ਸ਼ੁਰੂ ਹੁੰਦੀ ਹੈ। ਹੁਣ ਅਸੀਂ ਪਰਿਵਾਰਕ ਮੈਂਬਰਾਂ ਦੀਆਂ ਬਰਸੀਆਂ ਮਨਾਉਣ ਦੇ ਵਿੱਚ ਬਹੁਤ ਫਖਰ ਮਹਿਸੂਸ ਕਰਦੇ ਹਾਂ, ਜਦਕਿ 10ਵੇਂ ਦੇ ਭੋਗ ਦੁਸਹਿਰੇ ਤੋਂ ਬਾਅਦ ਕੋਈ ਰਸਮ ਨਹੀਂ ਰਹਿੰਦੀ ਹੈ। ਉਤਸਵਾਂ, ਤੀਰਥ ਯਾਤਰਾਵਾਂ ਬਿਨ ਮਤਲਬ ਦੇ ਰੀਤੀ ਰਸਮ ਰਿਵਾਜਾਂ ਤੇ ਸਮਾਂ ਬਰਬਾਦ ਫਜ਼ੂਲ ਸਮਾਜਿਕ ਬੁਰਾਈਆਂ ਤੋਂ ਬਚਦੇ ਹੋਏ ਆਪਣਾ ਕੀਮਤੀ ਸਮਾਂ ਤੇ ਪੈਸਾ ਉਸਾਰੂ ਪਾਸੇ ਲਾਇਆ ਜਾਵੇ, ਇਹੀ ਅੱਜ ਦਾ ਜਿਹੜਾ ਸੰਦੇਸ਼ ਦਿੱਤਾ ਜਾਂਦਾ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੇ ਵਿਚਾਰ ਦੇ ਵਿੱਚ ਕੁਝ ਗੱਲਾਂ ਬਾਤਾਂ। ਹੋ ਸਕਦਾ ਹੈ ਕੁਝ ਦੋਸਤ ਇਹਦੇ ਨਾਲ ਸਹਿਮਤ ਹੋਣਗੇ, ਕੁਝ ਨਹੀਂ ਵੀ ਸਹਿਮਤ ਹੋਣਗੇ। ਇਸੇ ਤਰ੍ਹਾਂ ਪਰਮਿੰਦਰ ਬਾਈ ਜੀ ਜੁੜੇ ਹੋਏ ਨੇ,
ਆਪਣੇ ਨਾਲ ਬਰਨ ਵਾਲੇ ਸਤਿ ਸ਼੍ਰੀ ਅਕਾਲ।

0: ਭੇਜਦਿਆਂ ਰਾਜਨ ਸੈਣੀ ਸਾਹਿਬ ਸਤਿ ਸ੍ਰੀ ਅਕਾਲ ਭੇਜਦਿਆਂ ਸਾਰੇ ਸਰੋਤਾ ਪਰਿਵਾਰ ਨੂੰ ਤੇ ਲਾਈਕ ਨੰਬਰ 2 ਤੇ ਪਰਮਿੰਦਰ ਬਾਈ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਜੀ ਭਾਰਤ ਸਾਹਿਬ ਤੇ ਸਾਰੇ ਦੁਆਬਾ ਰੇਡੀਓ ਪਰਿਵਾਰ ਨੂੰ ਪਰਮਿੰਦਰ ਬਰਨ ਲਾਈਕ ਨੰਬਰ ਕਹਿੰਦੇ 1 ਜੀ ਤੇ ਦੋਸਤੋ ਸਵਾਗਤ ਹੈ ਇਸੇ ਤਰ੍ਹਾਂ ਸੁਰਿੰਦਰ ਮਾਲ ਜੀ ਦਾ ਵੀ ਸੁਨੇਹਾ ਆ ਚੁੱਕਿਆ ਸਤਿ ਸ੍ਰੀ ਅਕਾਲ ਭੇਜਦੇ ਆ ਤੇ ਲਓ ਫਿਰ ਚੱਲਦੇ ਹਾਂ ਆਪਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਕੀ ਕਹਿੰਦੀਆਂ ਨੇ ਖਬਰਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਨਾਲ ਨਾਲ ਚਰਚਾ ਦਾ ਵਿਸ਼ਾ ਵੀ ਛੋੜ ਚਲਾਉਂਦੇ ਹਾਂ। ਪੰਜਾਬ ਤੋਂ ਲੈ ਕੇ ਦੇਸ਼ ਵਿਦੇਸ਼ ਤੱਕ ਦੀਆਂ ਅਹਿਮ ਖਬਰਾਂ ਜਿਹੜੀਆਂ ਨੇ ਸਿਆਸੀ ਹਲਚਲ ਜਿਹੜੀ ਮਚਾਈ ਹੋਈ ਹੈ ਕਿਸਾਨ ਅੰਦੋਲਨ ਤੋਂ ਲੈ ਕੇ ਪੰਜਾਬ ਸਰਕਾਰ ਤੇ ਕੇਂਦਰ ਵਿਚਾਲੇ ਤਣਾਅ ਜਿਹੜਾ ਬਣਿਆ ਹੋਇਆ ਪਾਵਰਕੌਮ ਦਾ ਜਿਹੜਾ ਕਰਜ਼ਾ ਚਿਤਕਾਰਾ ਯੂਨੀਵਰਸਿਟੀ ਮਾਮਲਾ ਅਮਰਜੀਤ ਚਾਵਲਾ ਕੇਸ ਦਿੱਲੀ ਦਾ ਸਿਆਸੀ ਪ੍ਰਦਰਸ਼ਨ ਤੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਦਲਦੇ ਸਿਆਸੀ ਸਮੀਕਰਨ ਅੱਜ ਦੇ ਇਸ ਪ੍ਰੋਗਰਾਮ ਦੇ ਦੌਰਾਨ ਇਹ ਵਿਸ਼ੇ ਵੀ ਨਾਲ ਨਾਲ ਰਹਿਣਗੇ। ਇਸੇ ਦੇ ਨਾਲ ਹੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਰੂਸ ਯੁਕਰੇਨ ਤਣਾਅ ਅਮਰੀਕਾ ਇਰਾਨ ਟਕਰਾਅ ਮਿਡਲ ਈਸਟ ਦੇ ਵਿੱਚ ਵੱਧਦੀ ਫੌਜੀ ਤੈਨਾਤੀ ਇੱਕ ਸ਼ਿਪ ਅਮਰੀਕਾ ਨੇ ਹੋਰ ਭੇਜ ਦਿੱਤਾ ਹੈ। ਯੂਕੇ ਦੀ ਐਮ ਜਿਹੜੀ ਹੈ MI5 ਦੀ ਚੇਤਾਵਨੀ ਲੱਦਾਖ ਦੇ ਸਰਕਾਰੀ ਨਕਸ਼ੇ ਦੇ ਵਿੱਚ ਨਵੇਂ ਨਾਮ NCERT ਦੀ ਨਵੀਂ ਕਿਤਾਬ ਜਿਹੜੀ ਹੈ ਤੇ ਧਰਤੀ ਮੰਗਲ ਦੀ ਬਣਤਰ ਦੇ ਬਾਰੇ ਨਵੀਆਂ ਵਿਗਿਆਨਕ ਖੋਜਾਂ ਦੀ ਜਿਹੜੀ ਹੈ ਚਰਚਾ ਕਰਾਂਗੇ। ਤੁਹਾਡੇ ਮੁਤਾਬਕ ਇਨ੍ਹਾਂ ਘਟਨਾਵਾਂ ਦਾ ਪੰਜਾਬ ਦੀ ਸਿਆਸਤ ਆਮ ਲੋਕਾਂ ਤੇ 2027 ਦੀ ਚੋਣ ਜਿਹੜੀ ਹੈ ਤਸਵੀਰ ਹੈ ਉਹਦੇ ਉੱਤੇ ਕੀ ਅਸਰ ਪੈ ਸਕਦਾ ਹੈ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀ ਸਾਂਝ ਬਣਾ ਸਕਦੇ ਹੋ ਕਰ ਸਕਦੇ ਹੋ ਤੇ ਨਾਲ ਕਮੈਂਟਾਂ ਦੇ ਵਿੱਚ ਵੀ ਜਿਹੜਾ ਨਾਲ ਜਿਹੜਾ ਬਣੇ ਰਹਿ ਸਕਦੇ ਹੋ। ਤੇ ਲੋ ਦੋਸਤੋ ਸ਼ੁਰੂਆਤ ਕਰਨ ਤੋਂ ਪਹਿਲਾਂ ਖਬਰਾਂ ਤੋਂ ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ US ਤੋਂ ਜੁੜੇ ਨੇ ਉਹਨਾਂ ਦੀ ਕਾਲ ਲੈ ਲਈਏ ਪਹਿਲਾਂ ਤੇ ਫਿਰ ਆਪਾਂ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਸਤਿ ਸ੍ਰੀ ਅਕਾਲ ਭੈਣ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਹਾਂਜੀ ਭੁਪਿੰਦਰ ਜੀ ਸਤਿ ਸ੍ਰੀ ਅਕਾਲ, ਮੈਂ ਕਿਹਾ ਅੱਜ 1-2 ਮਿੰਟ ਮਿਲੇ ਲੈਣੀ।
0: ਹਾਂਜੀ ਹਾਂਜੀ ਜ਼ਰੂਰ ਜ਼ਰੂਰ ਜੀ, ਮੈਂ ਤਾਂ ਹੀ ਮੈਂ ਕਿਹਾ ਚਲੋ ਸ਼ਾਇਦ ਕਿਤੇ ਬਿਜ਼ੀ ਹੋ ਜਾਣਗੇ ਬਾਅਦ ਚੋ ਜੀ।
1: ਹਾਂਜੀ ਹਾਂਜੀ, ਕਈ ਵਾਰ ਹੋ ਜਾਂਦੇ ਜੀ, ਉਦਾਂ ਮੈਂ ਵਿਹਲੀ ਸੀ, ਉਦਾਂ ਹੋ ਹੀ ਰਿਹਾ ਤਾਂ ਵਿਹਲੇ ਹੀ ਆ, ਪਰ ਇਸ ਵੇਲੇ ਅਸਲ ਚ ਇਹ ਹੁੰਦਾ ਤੇ ਰੋਟੀ ਦਾ ਟਾਈਮ ਹੋ ਜਾਂਦਾ ਲੱਗਦਾ।
0: ਬਿਲਕੁਲ ਹੈ ਜੀ, ਬਿਲਕੁਲ ਜੀ,
1: ਤੇ ਤਾਂ ਕਰਕੇ ਫਿਰ ਹੋ ਜਾਂਦਾ ਪੇ ਨਹੀਂ ਕਰ ਸਕਦੇ ਹੁੰਦੇ, ਸੁਣਦੇ ਰਹੀਦਾ, ਜੀ ਕਰਦਾ ਰਹਿੰਦਾ ਹੁੰਦਾ ਕਈ ਵਾਰ ਕਿਸੇ ਪੁਆਇੰਟ ਤੋਂ ਲੈ ਕੇ ਉਸ ਵੇਲੇ ਹਾਜ਼ਰ ਹੋਣ ਨੂੰ। ਹੁਣ ਰਾਜਨ ਜੀ ਦੀਆਂ ਕਿੰਨੀਆਂ ਸੋਹਣੀਆਂ ਗੱਲਾਂ ਹੁੰਦੀਆਂ, ਬਹੁਤ ਵਧੀਆ ਸ਼ੁਗਲ ਦੀਆਂ ਵੀ ਕਰ ਜਾਂਦੇ ਉਧਰੋਂ ਦੂਏ। ਮੈਂ ਮੁਹੰਮਦ ਜੀ ਬਾਰੇ ਵੀ ਚੱਲ ਕਹਿੰਦੇ ਉਹਨਾਂ ਦਾ ਗੀਤ ਸੁਣ ਕੇ ਹੁਣ ਨੀਂਦ ਆ ਜਾਊਗੀ, ਇੱਕ ਵਾਰ ਹੋਰ ਸੁਣ ਕੇ ਫੇਰ ਸੌਂਗਾ।
0: ਬਿਲਕੁਲ ਹੈ ਜੀ,
1: ਮੈਨੂੰ ਯਾਦ ਆ ਭਾਈ ਜਦੋਂ ਪਿਛਲੇ ਸਾਲ ਸੀ ਭੁਪਿੰਦਰ ਜੀ, ਮੈਨੂੰ ਚੇਤਾ ਜਦੋਂ ਮੁਹੰਮਦ ਜੀ ਗੀਤ ਸੁਣਾਉਂਦੇ ਰਹਿੰਦੇ ਸੀ ਬਹੁਤ ਸੈਡ ਸੌਂਗ, ਮੈਨੂੰ ਉਹ ਤਾਂ ਫਿਕਰ ਜਿਹਾ ਇੱਕ ਗੱਲ ਦਾ ਹੁੰਦਾ ਸੀ ਕਿ ਆਪਣੇ ਜਿੱਦਾਂ ਅਸੀਂ ਫਰੈਂਡ ਆ ਜਾਂ ਦੂਏ ਦੇ ਚਾਹੇ ਰੇਡੀਓ ਤੇ ਹੀ ਆ, ਤੇ ਜਿਸਲੇ ਸੈਡੇ ਸੈਡ ਬੰਦਾ ਗੀਤ ਸੁਣਾਉਂਦਾ ਤਾਂ ਕਈ ਵਾਰ ਚਿੰਤਾ ਹੁੰਦੀ ਵੀ ਉਹ ਕੁੜੀ ਆ ਚਾਹੇ ਮੁੰਡਾ ਉਹ ਠੀਕ ਠਾਕ ਹੈਗੇ ਆ, ਓਦਾਂ ਹੀ ਆ, ਹੁਣ ਪਤਾ ਲੱਗ ਗਿਆ, ਹੁਣ ਸੁਭਾਅ ਦਾ ਪਤਾ ਲੱਗ
0: ਗਿਆ, ਬਿਲਕੁਲ
1: ਹੈਨਾ, ਫਿਰ ਬੇਫਿਕਰੀ ਹੋ ਜਾਂਦੀ। ਹੁਣ ਦੇਖੋ ਆਪਾਂ ਵੀ ਬੜੇ ਸ਼ੌਕ ਨਾਲ ਸੁਣਦੇ, ਨਹੀਂ ਤਾਂ ਮੈਨੂੰ ਇਹ ਹੁੰਦਾ ਸੀ ਤੇ ਹਰ ਵੇਲੇ ਸੌਂਗ ਸੈਡ ਸੌਂਗ ਹੁੰਦੇ, ਮੈਂ ਵੀ ਕਈ ਵਾਰ ਕਹਿਣਾ, ਮੈਂ ਕਹਿਣਾ ਵੀ ਜੇ ਉਹ ਕੁੜੀ ਤੁਹਾਨੂੰ ਛੱਡ ਗਈ ਤਾਂ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਅੱਗੇ ਵਧੋ ਤਾਂ ਖੁਸ਼ ਰਹੋ।
0: ਬਿਲਕੁਲ,
1: ਹੁਣ ਸੁਭਾਅ ਦਾ ਪਤਾ ਲੱਗ ਗਿਆ, ਹੁਣ ਸਾਰੇ ਮਤਲਬ ਠੀਕ ਆ, ਇੱਕ ਦੂਜੇ ਨੂੰ ਜਾਣ ਜਾਂਦੇ ਸੀ। ਅੱਛਾ ਗੱਲ ਚੱਲਦੀ ਸੀ ਅਰਦਾਸ ਦੀ, ਹੈਨਾ, ਤੇ ਆਪਾਂ ਕਹਿੰਦੇ ਤੇ ਇੱਕ ਸਾਲ ਬਾਅਦ ਫੇਰ ਅਰਦਾਸ ਕਰਦੇ
0: ਜੀ, ਦੁਆਬੇ ਦੇ ਵਿੱਚ ਜ਼ਿਆਦਾ ਰਿਹਾ ਜੀ ਇਸ ਇਹਨਾਂ ਚੀਜ਼ਾਂ ਦਾ ਜ਼ੋਰ ਹੈ, ਜਠੇਰਿਆਂ ਦਾ ਜਾਂ ਆਪਣੇ ਬਰਸੀ ਦਾ ਜਿਹੜਾ ਜੀ ਚੱਲਦਾ ਰਿਹਾ ਜੀ। ਜੀ
1: ਹਾਂਜੀ, ਅਰਦਾਸ ਤਾਂ ਇੱਦਾਂ ਕਰਦੇ, ਮੈਂ ਤਾਂ ਕਹਿੰਦੀ ਬਸ ਜਿਹੜੇ ਮਨਾਉਂਦੇ ਆ ਨਾ, ਕੀ ਹੁੰਦੇ ਆ ਪਿੱਤਰ ਪੂਜਦੇ ਜਾਂ ਕੋਈ ਵੀ ਚੀਜ਼ਾਂ ਕਰਦੇ, ਜੇ ਸ਼ਰਾਧ ਕਰਾਉਂਦੇ ਜਿੰਦੇ ਜੀ, ਹੈਨਾ, ਕਿਸੇ ਨੂੰ ਉਹਦੀ ਰੂਹ ਨੂੰ ਖੁਸ਼ ਰੱਖੋ, ਰੋਟੀ ਪਾਣੀ ਕਦੇ ਕਦੇ ਪੁੱਛ ਲਓ, ਖੜਾ ਦੋ ਤਾਂ ਖਰੀ ਗੱਲ ਹੈ, ਤਾਂ ਬਸ ਤਾਂ ਉਹਨਾਂ ਤੱਕ ਪਹੁੰਚਦਾ ਨੀ, ਤਾਂ ਇੰਨੀ ਗੱਲਾਂ ਹੀ ਆ, ਇਹ ਕਰਨ ਦੀ ਲੋੜ ਵੀ ਹੈ ਨੀ ਭੁਪਿੰਦਰ ਜੀ। ਜਿਸ ਬੰਦੇ ਨੇ ਨਾ ਆਪਣਾ ਜਾਣੀ ਕਿ ਬੜੀ ਖੁਸ਼ੀ ਖੁਸ਼ੀ ਸਾਰੇ ਫੜ ਨਵਾਏ ਹੁੰਦੇ ਆ, ਉਹਨੂੰ ਇਹ ਸਾਰਾ ਕੁਛ ਕਰਨ ਦੀ ਲੋੜ ਵੀ ਹੈ।
0: ਬਿਲਕੁਲ ਹੈ ਜੀ, ਬਿਲਕੁਲ ਦੁਰੁਸਤ ਹੈ ਜੀ।
1: ਹਾਂਜੀ ਹਾਂਜੀ, ਹੁਣ ਅਸੀਂ ਆ ਸਾਡੇ ਬੀਜੀ, ਮੇਰੇ ਮਦਰ ਲਾ ਜਾਂ ਫਾਦਰ ਲਾ, ਅਸੀਂ ਤਾਂ ਨੀ ਉਹਨਾਂ ਲਈ ਕੁਛ ਵੀ ਇੱਦਾਂ ਦੀਆਂ ਗੱਲਾਂ ਕਰਦੇ ਨਾ, ਬੀਜੀ ਚਾਹੁੰਦੇ ਹੁੰਦੇ ਸੀ। ਗੱਲ ਸੁਣੋ, ਉਹ ਇੱਥੇ ਦੇਖੋ, ਜੇ ਅਸੀਂ ਮੈਨੂੰ ਮੇਰੇ ਘਰ ਵਾਲੇ ਨੇ ਮੈਨੂੰ ਲਿਆਂਦਾ, ਉਹਨਾਂ ਦਾ ਪੁੱਤ ਸੀ, ਬੀਜੀ ਨੂੰ ਵੀ ਲਿਆਂਦਾ, ਪੁੱਤ ਨੇ ਆਪਣੇ ਮਾਂ ਨੂੰ ਵੀ ਲਿਆਂਦਾ, ਸਭ ਕੁਛ ਆ, ਉਹ ਕਦੇ ਕੈਨੇਡਾ ਕਦੇ ਅਮਰੀਕਾ ਕਦੇ ਇੰਡੀਆ ਬਾਹਰ ਥੈਂ ਥੈਂ ਸੈਰਾ ਕਰਦੇ ਸੀ, ਹੋਰ ਵੀ ਵਧੀਆ ਕੁਛ ਕਰਦੇ, ਵਧੀਆ ਜ਼ਿੰਦਗੀ ਗੁਜ਼ਾਰ ਕੇ ਗਏ, ਪਿੱਛੋਂ ਕਰਨ ਦੀ ਕੋਈ ਲੋੜ ਨੀ ਹੈਗੀ।
0: ਮੈਨੂੰ ਉਹਨਾਂ ਤੁਹਾਡੀ ਗੱਲ ਤੋਂ ਚੇਤੇ ਆਇਆ ਕਿ ਸਾਡੇ ਨਾ ਬੀਜੀ ਸਾਡੇ ਫਾਦਰ ਸਾਹਿਬ ਦੇ ਮਦਰ, ਮੈਂ ਤਾਂ ਚਲੋ ਉਦੋਂ ਮੇਰੇ ਖਿਆਲ ਨਾਲ 10th ਕਲਾਸ ਦੇ ਵਿੱਚ ਸੀਗਾ, ਉਸ ਤੋਂ ਪਹਿਲਾਂ ਦੀਆਂ ਗੱਲਾਂ ਨੇ, ਥੋੜੀ ਜਿਹੀ ਸੁਰਤ ਜ਼ਰੂਰ ਆ ਗਈ ਸੀ ਉਸ ਸਮਿਆਂ ਦੇ ਵਿੱਚ, ਤਾਂ ਉਹ ਕਹਿੰਦੀ ਹੁੰਦੀ ਸੀ ਵੀ ਜਦੋਂ ਮੈਂ ਮਰ ਗਈ ਨਾ, ਮੇਰੇ ਉੱਤੇ ਟਾਇਰ ਨਾ ਪਾਇਓ, ਉਹਦੇ ਨਾਲ ਨਾ ਫੂਕਿਓ, ਦੇਸੀ ਘਿਓ ਪਾ ਦਿਓ। ਫਿਰ ਕੀਤਾ ਵੀ ਓਦਾਂ ਹੀ ਜੀ। ਹਾਂਜੀ ਹਾਂਜੀ
1: ਅੱਛਾ ਮੈਨੂੰ ਵੀ ਸਾਡੇ ਬੀਜੀ ਕਹਿੰਦੇ ਹੁੰਦੇ ਸੀ ਤੇ ਜਦੋਂ ਸੁਰਿੰਦਰ ਮੈਂ ਮਰੀ ਤਾਂ ਮੈਨੂੰ ਪਹਿਲੀ ਤਾਂ ਗੱਲ ਕਹਿੰਦੀ ਮੇਰੇ ਅਸਤ ਗੰਗਾ ਚ ਜਾ ਕੇ ਪਾ ਕੇ ਆਏ ਜਿੱਦਾਂ ਉਹ ਸੁਣਦੇ ਹੁੰਦੇ ਸੀ ਤੇ ਗੰਗਾ ਜਿਹੜਾ ਜਾਂਦਾ ਤਾਂ ਉਹ ਸਹੀ ਹੋ ਜਾਂਦਾ ਹਨਾ। ਤਾਂ ਫਿਰ ਉਹਨੇ ਕਹਿਣਾ ਵੀ ਅੱਛਾ ਦੇਸੀ ਘੇ ਦਾ ਏਦਾਂ ਦੀਵਾ ਰੱਖਿਓ ਤਾਂ ਆ ਕਰਿਓ ਤਾਂ ਏਦਾਂ ਕਰਿਓ। ਉਹ ਜਦੋਂ ਭੁਪਿੰਦਰ ਜੀ ਉਹਨਾਂ ਨੇ ਅੰਮ੍ਰਿਤ ਛਕ ਲਿਆ ਸੀ ਉਹ ਫਿਰ ਜਦ ਇੱਥੇ ਆ ਗਿਆ ਸੀ ਉਹ ਕਹਿਣ ਲੱਗ ਪਏ ਮੇਰੇ ਪਿੱਛੋਂ ਕੁਛ ਕਰਨ ਦੀ ਲੋੜ ਨੀ ਤੁਸੀਂ ਸਾਰੇ ਮੈਨੂੰ ਬਹੁਤ ਵਧੀਆ ਮੇਰੇ ਨਾਲ ਕਰ ਰਹੇ ਸਭ ਕੁਛ ਵਧੀਆ ਤੁਹਾਨੂੰ ਮੇਰੇ ਪਿੱਛੋਂ ਕਿਤੇ ਕੁਛ ਕਰਨ ਦੀ ਲੋੜ ਨੀ ਕਿਤੇ ਨੀ ਤੁਹਾਨੂੰ ਕੀਰਤਪੁਰ ਜਾ ਕੇ ਦੂਜੇ ਆਸਤ ਪਾਉਣ ਦੀ ਲੋੜ ਕੁਛ ਨੀ ਜਿੱਥੇ ਜੀ ਕਰਦਾ ਇੱਥੇ ਦਰਿਆ ਵਿੱਚ ਪਾ ਦਿਓ। ਕਹਿੰਦੇ ਇਹ ਤਾਂ ਇਸ ਕਰਕੇ ਪੌੜੇ ਹੁੰਦੇ ਵੀ ਚੱਲ ਰੁੜ ਜਾਣ ਤਾਂ ਠੀਕ ਆ ਬਈ ਗੰਦ ਨਾ ਹੋਵੇ ਜਾਂ ਕੁਛ ਵੀ ਤੇ ਦੇਖੋ ਕਿੰਨੇ ਕਿੰਨੀ ਚੇਂਜ ਆ ਜਾਂਦੀ। ਫਿਰ ਉਹਨੇ ਅੰਮ੍ਰਿਤ ਛਕਿਆ ਸੀ ਉਹਨਾਂ ਚ ਇੰਨੀ ਚੇਂਜ ਆ ਗਈ ਉਹ ਕਹਿੰਦੇ ਕੋਈ ਲੋੜੇ ਨੀ ਜਿੱਥੇ ਮਰਜ਼ੀ ਪਾ ਦੋ ਕੋਈ ਗੱਲ ਨੀ।
0: ਅੱਜ ਕੱਲ ਤਾਂ ਭੈਣ ਜੀ ਏਦਾਂ ਦੀ ਤਕਨੀਕ ਆ ਗਈ ਕਿ ਤੁਹਾਡੀ ਪੂਰੀ ਬੋਡੀ ਜਿਹੜੀ ਆ ਨਾ ਉਹਨੂੰ ਫ੍ਰੀਜ਼ ਕਰਕੇ ਤੇ ਉਹਨੂੰ ਮਤਲਬ ਕਿ ਮੁੜ ਕੇ ਜਿੱਦਾਂ ਵਾਈਬ੍ਰੇਟ ਕਰਕੇ ਤੇ ਉਹਨੂੰ ਟੁਕੜੇ ਬਣਾ ਦਿੰਦੇ ਨੇ ਜੀ ਤੇ ਉਹਦਾ ਫਿਰ ਪਾਊਡਰ ਬਣਾ ਦਿੰਦੇ ਜਿੱਦਾਂ ਆਪਣੇ ਡਰਾਈ ਆਪਣਾ ਮਿਲਕ ਨੀ ਬਣਾਉਂਦੇ ਜੀ ਏਦਾਂ ਹੀ ਸਾਰਾ ਕੁਝ ਸਰੀਰ ਦਾ ਬਣਾ ਕੇ ਰੱਖ ਦਿੰਦੇ ਆ ਜੀ ਤੇ ਉਹ ਮਤਲਬ ਕਿ ਜੋ ਵੀ ਤੁਸੀਂ ਕਰਨਾ ਉਹਨੂੰ ਕਰ ਲਓ ਚਾਹੇ ਦੱਬ ਲਓ ਚਾਹੇ ਰੱਖ ਲਓ ਜੀ ਜੋ ਮਰਜ਼ੀ ਕਰੀ ਜਾਓ।
1: ਫਿਰ ਜਿਸਲੇ ਸਵੇਰ ਨੂੰ ਸੁੱਤੇ ਉੱਠਦੇ ਆ ਸਾਰਿਆਂ ਤੋਂ ਪਹਿਲਾਂ ਤਾਂ ਤੁਹਾਨੂੰ ਮੈਂ ਦੱਸਦੀ ਮੇਰੀ ਇਹ ਅਰਦਾਸ ਹੁੰਦੀ ਭਈ ਵਾਹਿਗੁਰੂ ਤੇਰਾ ਸ਼ੁਕਰ ਆ ਜਿਹੜੇ ਅੱਜ ਸਾਹ ਦਿੱਤੇ ਆ
0: ਹਨਾ।
1: ਫਿਰ ਇਹ ਤੇ ਦੇਖੋ ਹਾਂਜੀ ਨਵਾਂ ਦਿਨ ਚੜਿਆ। ਫੇਰ ਏਦਾਂ ਦੇਖੋ ਸੌਣ ਨੂੰ ਸੋਹਣਾ ਬੈਡ ਆ ਉੱਪਰ ਸਿਰ ਤੇ ਸੋਹਣੀ ਸ਼ਕਤ ਛੱਤ ਆ ਸੋਹਣਾ ਪਰਿਵਾਰ ਆ ਫਾਈਨੈਂਸ਼ੀਅਲ ਫਰੀਡਮ ਆ ਤੇ ਹਰ ਤਰ੍ਹਾਂ ਦਾ ਸੁੱਖ ਆ ਸਭ ਕੁਛ ਆ ਇੰਨੀਆਂ ਦਾਤਾਂ ਜਿਹਨਾਂ ਦਾ ਸ਼ੁਕਰਾਨਾ ਕਰਨ ਲਈ ਲਫ਼ਜ਼ ਹੈ ਨੀ ਪਰ ਫਿਰ ਵੀ ਰੋਜ਼ ਉੱਠ ਕੇ ਕਰੀਦਾ ਔਰ ਦਿਨ ਚ ਕਿੰਨੀ ਕਿੰਨੀ ਵਾਰੀ ਕਰੀਦਾ। ਮੇਰੇ ਖਿਆਲ ਅਰਦਾਸ ਤਾਂ ਜਦੋਂ ਵੀ ਜੀ ਕਰਦਾ ਨਾ ਜਿਹਦਾ ਵੀ ਜਿੱਥੇ ਵੀ ਹੈਗੇ ਜਿਸ ਵੀ ਜਗ੍ਹਾ ਤੇ ਕੋਈ ਤੁਹਾਨੂੰ ਟਾਈਮ ਦੇਖਣ ਦੀ ਲੋੜ ਨੀ ਹੈਗੀ ਸਵੇਰਾ ਤਕਾਲਾ ਦੁਪਹਿਰਾ ਸ਼ਾਮ ਤੁਸੀਂ ਹਰ ਵੇਲੇ ਉਹਦਾ ਸ਼ੁਕਰਾਨਾ ਕਰੋ। ਸੱਚੀ ਵਾਹਿਗੁਰੂ ਨੇ ਇੰਨਾ ਦਿੱਤਾ ਭੁਪਿੰਦਰ ਜੀ ਕਦੇ ਸੋਚਿਆ ਹੀ ਨੀ ਸੀ ਆਪਾਂ ਤਾਂ ਏਦਾਂ ਦੇਖੋ ਕਿੱਥੇ ਤੁਸੀਂ ਬੈਠੇ ਕਿੱਥੇ ਅਸੀਂ ਕਿਤੇ ਇਹ ਸੁਪਨੇ ਥੋੜੋ ਸੀ ਕਿ ਅਸੀਂ ਏਦਾਂ ਪਹੁੰਚ ਜਾਵਾਂਗੇ ਕਿਤੇ ਦੀ ਕਿਤੇ ਐਸ਼ ਕਰਦੇ ਆ।
0: ਬਿਲਕੁਲ ਹੈ ਜੀ ਬਿਲਕੁਲ ਇਹ ਸੈਟੀਫੈਕਸ਼ਨ ਜਿਹੜੀ ਹੋਣੀ ਚਾਹੀਦੀ ਆ ਨਾ ਜੀ ਜਿਹੜੀ ਇੱਕ ਠਹਿਰਾਵ ਜ਼ਿੰਦਗੀ ਚ ਆਉਣਾ ਚਾਹੀਦਾ ਇਹ ਚੀਜ਼ ਦਾ ਤਾਂ ਹੀ ਤਸੱਲੀ ਹੁੰਦੀ ਆ ਜੀ ਬੰਦਾ ਫਿਰ ਜੇ ਜਾਣਾ ਵੀ ਆ ਤਾਂ ਆਰਾਮ ਦੇ ਨਾਲ ਜਾ ਸਕਦਾ ਜੀ।
1: ਮੈਂ ਕਿਹਾ ਕਿਸ ਚੀਜ਼ ਦੀ ਕਮੀ ਨੀ ਛੱਡੀ ਰੱਬ ਨੇ। ਮੈਂ ਕਿਹਾ ਮੰਗਿਆ ਉਦੋਂ ਕੁਛ ਨੀ ਕਦੇ ਨੀ ਮੰਗਿਆ ਪੇ ਪੈਸਾ ਚਾਹੀਦਾ ਆਹ ਚੀਜ਼ ਚਾਹੀਦਾ ਘਰ ਬਾਰ ਚਾਹੀਦਾ ਚੀਜ਼ਾਂ ਚਾਹੀਦਾ। ਮੈਂ ਕਿਹਾ ਉਹਨੇ ਬਿਨਾਂ ਮੰਗੇ ਤੂੰ ਇੰਨਾ ਕੁਛ ਦਿੱਤਾ ਕੋਈ ਹਸਾਵੇ ਨੀ। ਪਰ ਮੈਂ ਕਿਹਾ ਇੱਕ ਗੱਲ ਇਹਦੀ ਆ ਮੈਂ ਉਹਨੂੰ ਕਹਾ ਮੈਂ ਕਿਹਾ ਗੁਰਵਿੰਦਰ ਇੱਕ ਗੱਲ ਇਹਦੀ ਆ ਤੇ ਕਈ ਵਾਰ ਤਾਂ ਬੰਦਾ ਕੋਈ ਮੰਗਦਾ ਕੋਈ ਖਾਹਿਸ਼ਾਂ ਕਰਦਾ ਏਦਾਂ ਦੀ ਮੈਂ ਕਦੇ ਕੋਈ ਖਾਹਿਸ਼ ਨੀ ਕੀਤੀ। ਮੈਂ ਕਿਹਾ ਹੁਣ ਕਈ ਲੋਕ ਇਹ ਸੋਚਦੇ ਹੋਣੇ ਆਪੇ ਇਹ ਸੁਰਿੰਦਰ ਮਾਲ ਆ ਕਿੰਨੀ ਐਸ਼ ਕਰਦੀ ਕਿੰਨੀਆਂ ਮੌਜਾਂ ਚ ਝੜਦੇ ਨੇ ਇੰਡੀਆ ਘੁੰਮਦੇ ਫਿਰਦੇ ਏਦਾਂ ਕਦੇ ਕਿਸੇ ਕੰਟਰੀ ਕਦੇ ਕਿਤੇ ਘੁੰਮਦੇ। ਪਰ ਮੈਂ ਕਿਹਾ ਕਿਸੇ ਨੂੰ ਇਸ ਚੀਜ਼ ਦਾ ਨੀ ਪਤਾ ਤੇ ਇੱਥੇ ਤੱਕ ਪਹੁੰਚਣ ਲਈ
0: ਕਿੰਨਾ ਹਾਰਡ ਵਰਕ ਕੀਤਾ
1: ਸਟਰਗਲ ਵੀ ਕੀਤੀ।
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ ਬਿਲਕੁਲ ਹੈ ਜੀ
1: ਹਾਂਜੀ ਇਸ ਗੱਲ ਦਾ ਕਿਸੇ ਨੂੰ ਨੀ ਪਤਾ। ਪਰ ਹੁਣ ਉਹ ਤਾਂ ਫਿਰ ਸਾਰੇ ਇਹ ਦੇਖਦੇ ਮੌਜਾਂ ਕਰਦੇ ਕਦੇ ਆ ਗਏ ਕਦੇ ਚਲੇ ਗਏ ਉਧਰ ਖਰਚ ਕਰਦੇ ਇੱਧਰ ਖਰਚ ਗਏ ਪਰ ਇੱਥੇ ਤੱਕ ਪਹੁੰਚਣ ਲਈ ਵੀ ਬਹੁਤ ਮਿਹਨਤ
0: ਕੀਤੀ।
1: ਦੋ ਦੋ ਜੋਬਾਂ ਵੀ ਕੀਤੀਆਂ ਤੇ ਰਾਤੀ ਇੱਕ ਵੀ ਕੀਤੇ ਆ ਹੁਣ ਮੌਜਾਂ ਹੁਣ ਠੀਕ ਹੈ ਐਸ਼ ਕਰਦੇ
0: ਜੀ ਬਿਲਕੁਲ
1: ਚਲੋ ਜੀ ਅੱਜ ਦੀ ਮੇਰੀ ਕਹਾਣੀ ਖਤਮ ਹੋ ਗਈ ਹੁਣ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ
0: ਸੋਹਣੀ ਕੀਤੀ ਥੈਂਕ ਯੂ ਸ਼ੁਕਰੀਆ
1: ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੁਣ ਦੀ
0: ਜੀ ਦੋਸਤੋ ਇਹ ਸਾਂਝੀ ਆਪਣੇ ਨਾਲ ਮਾਲ ਭੈਣ ਜੀ ਜੁੜੇ ਸੀ ਯੂਐਸ ਤੋਂ ਤੇ ਲੋ ਫਿਰ ਆਪਾਂ ਚੰਗੀਆਂ ਖਬਰਾਂ ਦੇ ਨਾਲ ਹੀ ਸ਼ੁਰੂਆਤ ਕਰਦੇ ਹਾਂ ਤੇ ਦੋਸਤ ਵੀ ਐਪਰੀਸ਼ੀਏਟ ਕਰ ਰਹੇ ਨੇ ਜੀ ਤੇ ਪ੍ਰਗਟ ਸਿੰਘ ਬਣ ਗਏ ਨੇ ਜੀ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ। ਰਾਜਾ ਵੜਿੰਗ ਦੀ ਥਾਂ ਹੁਣ ਕਾਂਗਰਸ ਹਾਈਕਮਾਨ ਨੇ ਨਵੀਂ ਜ਼ਿੰਮੇਵਾਰੀ ਜਿਹੜੀ ਹੈ ਸੌਂਪੀ ਹੈ ਸੂਬਾ ਇਕਾਈ ਦੀ ਕਮਾਨ ਜਿਹੜੀ ਹੈ ਪ੍ਰਗਟ ਸਿੰਘ ਹੁਣਾਂ ਨੂੰ ਜਿਹੜੀ ਹੈ ਥਮਾ ਦਿੱਤੀ ਹੈ। ਕਾਂਗਰਸ ਨੇ ਜਲੰਧਰ ਕੈਂਟ ਤੋਂ ਵਿਧਾਇਕ ਅਤੇ ਸਾਬਕਾ ਭਾਰਤੀ ਹਾਕੀ ਕਪਤਾਨ ਪ੍ਰਗਟ ਸਿੰਘ ਹੁਣਾਂ ਨੂੰ ਪੰਜਾਬ ਪ੍ਰਦੇਸ਼ ਜਿਹੜਾ ਕਾਂਗਰਸ ਕਮੇਟੀ ਦਾ ਨਵਾਂ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ। ਪਾਰਟੀ ਦੇ ਵੱਲੋਂ ਇਹ ਫੈਸਲਾ ਪੰਜਾਬ ਕਾਂਗਰਸ ਦੇ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਅੰਦਰੂਨੀ ਮਤਭੇਦਾਂ ਦੇ ਦਰਮਿਆਨ ਲਿਆ ਗਿਆ। ਰਾਜਾ ਵੜਿੰਗ ਨੇ ਅੱਜ ਕਾਂਗਰਸ ਆਗੂ ਰਾਹੁਲ ਗਾਂਧੀ ਨਾਲ ਮੁਲਾਕਾਤ ਮਗਰੋਂ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਜਿਹੜਾ ਅਫੀਸ਼ੀਅਲੀ ਦੇ ਦਿੱਤਾ ਸੀ। ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਆਪਣੇ ਕਾਰਜਕਾਲ ਤੇ ਪੰਜਾਬ ਦੇ ਵਿੱਚ ਪਾਰਟੀ ਦੀ ਸਥਿਤੀ ਜਿਹੜਾ ਬਾਰੇ ਜਾਣਕਾਰੀ ਦਿੱਤੀ ਸੀ। ਇਸੇ ਤਰ੍ਹਾਂ ਕਈ ਨਾਵਾਂ ਦੇ ਉੱਤੇ ਚਰਚਾ ਵੀ ਚੱਲ ਰਹੀ ਸੀ ਪਰ ਉਹਦੇ ਵਿੱਚੋਂ ਹੁਣ ਪ੍ਰਗਟ ਸਿੰਘ ਉਨ੍ਹਾਂ ਨੂੰ ਜਿਹੜਾ ਇਹ ਅਹੁਦਾ ਜਿਹੜਾ ਦੇ ਦਿੱਤਾ ਗਿਆ। ਵਿਜੇ ਸਿੰਗਲਾ, ਸੁਖਜਿੰਦਰ ਸਿੰਘ ਰੰਧਾਵਾ ਤੇ ਹੋਰ ਆਗੂਆਂ ਦੇ ਨਾਂ ਵੀ ਚਰਚਾ ਦੇ ਵਿਚ ਰਹੇ ਨੇ। ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸਚਿਨ ਪਾਇਲਟ ਵੱਲੋਂ ਸੂਬੇ ਦੇ ਆਗੂਆਂ ਤੇ ਪਾਰਟੀ ਅਹੁਦੇਦਾਰਾਂ ਨਾਲ ਵਿਚਾਰ ਵਟਾਂਦਰਾ ਕਰਨ ਮਗਰੋਂ ਹਾਈਕਮਾਂਡ ਨੂੰ ਰਿਪੋਰਟ ਜਿਹੜੀ ਸੌਂਪੀ ਗਈ ਸੀਗੀ। ਤੇ ਲੋ ਦੋਸਤੋ, ਚੰਗੀ ਗੱਲ ਆ ਜੀ, ਕਿਤੇ ਨਾ ਕਿਤੇ ਕਾਟੋ ਕਲੇਸ਼ ਸ਼ਾਇਦ ਖਤਮ ਹੋਵੇਗਾ। ਬਾਕੀ ਵੜਿੰਗ ਸਾਹਿਬ ਜਿਹੜੇ ਨੇ ਬਾਹਰਲੇ ਮੁਲਕ ਨੂੰ ਤੁਰ ਗਏ ਨੇ ਆਪਣਾ ਥੋੜਾ ਜਿਹਾ ਰਿਲੈਕਸ ਕਰਨ ਦੇ ਲਈ, ਤੇ ਹੁਣ ਪ੍ਰਗਟ ਸਿੰਘ ਹੋਣੀ ਪੰਜਾਬ ਕਾਂਗਰਸ ਦੀ ਕਮਾਨ ਸੌਂਪਣ ਜਿਹੜੀ ਸੰਭਾਲਣਗੇ। ਤੇ ਲੱਗਦਾ ਕਿ ਹੁਣ ਹਾਕੀ ਜਿਹੜੀ ਪੂਰੀ ਪਿਆਰ ਮੁਹੱਬਤ ਦੇ ਨਾਲ ਖੇਡੀ ਜਾਵੇਗੀ ਤੇ ਹਰ ਕਿਸੇ ਨੂੰ ਨਾਲ ਲੈ ਕੇ ਚੱਲ ਕੇ ਆਪਣਾ ਜਿਹੜਾ ਉਹ ਯੋਗਦਾਨ ਦੇਣਗੇ ਤੇ ਪਾਰਟੀ ਨੂੰ ਹੋਰ ਵੀ ਸਟਰੋਂਗ ਬਣਾਉਣਗੇ। ਉਮੀਦ ਕਰਦੇ ਹਾਂ ਕੁਝ ਨਾ ਕੁਝ ਜਿਹੜਾ ਚੰਗੇ ਜਿਹੜੇ ਲੋਕ ਨੇ ਅੱਗੇ ਆਉਣੇ ਚਾਹੀਦੇ ਆ ਉਹਦੇ ਆਪਾਂ ਹਮਾਇਤੀ ਵੀ ਹਾਂ। ਤੇ ਦੂਸਰੇ ਪਾਸੇ BKU ਜਿਹੜਾ ਪ੍ਰੋਟੈਸਟ ਹੈ 5 ਅਕਤੂਬਰ ਤੋਂ DC ਦੇ SDM ਦਫ਼ਤਰਾਂ ਦੇ ਉੱਤੇ 24 ਘੰਟਿਆਂ ਦੇ ਘਿਰਾਓ ਦਾ ਜਿਹੜਾ ਐਲਾਨ ਕਰ ਦਿੱਤਾ ਗਿਆ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ। ਪੰਜਾਬ ਸਰਕਾਰ ਦੀਆਂ ਨੀਤੀਆਂ ਤੇ ਕਿਸਾਨਾਂ ਮਜ਼ਦੂਰਾਂ ਦੇ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਵਿਰੋਧ ਦੇ ਵਿਚ 5 ਅਕਤੂਬਰ ਤੋਂ ਪੰਜਾਬ ਭਰ ਦੇ ਵਿਚ ਡਿਪਟੀ ਕਮਿਸ਼ਨਰਾਂ ਅਤੇ SDM ਦਫ਼ਤਰਾਂ ਦਾ 24 ਘੰਟਿਆਂ ਦਾ ਲਗਾਤਾਰ ਘਿਰਾਓ ਕਰਨ ਦਾ ਐਲਾਨ ਕਰ ਦਿੱਤਾ ਗਿਆ। ਇਸ ਸੰਘਰਸ਼ ਦੀ ਤਿਆਰੀ ਵਜੋਂ ਜਥੇਬੰਦੀ ਵੱਲੋਂ ਪਿੰਡਾਂ ਦੇ ਵਿਚ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਅੱਜ ਲਾਲੜੂ ਸਰਕਲ ਦੇ ਪਿੰਡ ਮਲਕਪੁਰ ਖੇੜੀ ਤੇ ਹੋਰ ਜਿਹੜੇ ਆਲੇ ਦੁਆਲੇ ਪਿੰਡ ਨੇ ਉਹਨਾਂ ਦੇ ਵਿਚ ਚਰਚਾ ਰਹੀ ਹੈ। ਉਗਰਾਹਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਸ਼ਿਰਕਤ ਇਹਦੇ ਵਿਚ ਕੀਤੀ ਹੈ ਤੇ ਇਸ ਮੌਕੇ ਉਹਨਾਂ ਪੰਜਾਬੀ ਟ੍ਰਿਬਿਊਨ ਦੇ ਨਾਲ ਗੱਲਬਾਤ ਦੇ ਦੌਰਾਨ ਕਿਹਾ ਕਿ 5 ਅਕਤੂਬਰ ਦੀ ਰਾਤ 12 ਵਜੇ ਤੋਂ ਸ਼ੁਰੂ ਹੋਣ ਵਾਲੇ ਘਿਰਾਓ ਅਗਲੇ ਦਿਨ ਰਾਤ 12 ਵਜੇ ਤੱਕ ਲਗਾਤਾਰ ਜਾਰੀ ਰਹਿਣਗੇ ਜਿਸ ਦੇ ਦੌਰਾਨ ਵੱਡੇ ਸੰਘਰਸ਼ ਦਾ ਜਿਹੜਾ ਐਲਾਨ ਵੀ ਕੀਤਾ ਜਾਵੇਗਾ। MSP ਦਾ ਮੁੱਦਾ ਜਾਂ ਹੋਰ ਸਾਰੇ ਇਹਦੇ ਵਿਚ ਮੁੱਦੇ ਜਿਹੜੇ ਨੇ ਕਾਨੂੰਨੀ ਗਰੰਟੀ ਦੀ ਮੰਗ ਨੂੰ ਲੈ ਕੇ ਵੀ ਕਿਸਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ। ਸੰਦੀਪ ਸਿੰਘ ਕੇਸ ਦੇ ਮਾਮਲੇ ਦੇ ਵਿਚ ਨਵਾਂ ਹੀ ਜਿਹੜਾ ਕੰਮ ਕਰ ਦਿੱਤਾ ਫਿਰ ਤੋਂ ਜੀ, ਜਿਵੇਂ ਸੰਸਕਾਰ ਕੀਤਾ ਸੀ ਤੇ ਉਸ ਤੋਂ ਬਾਅਦ ਹੁਣ ਫੁੱਲ ਵੀ ਜਿਹੜੇ ਆ ਸਿਕਿਉਰਿਟੀ ਦੇ ਵਿਚ ਹੀ ਆਪ ਹੀ ਚੁਗਾ ਲਏ ਗਏ ਤੇ ਪਰਿਵਾਰ ਜਿਹੜਾ ਉਹ ਤੋਂ ਪਰੇ ਹੀ ਰਿਹਾ। ਸਨਮਦੀਪ ਸਿੰਘ ਜਿਹੜੇ ਨੇ ਕੇਸ ਦੇ ਵਿਚ ਕਨੋਈ ਦੇ ਨੌਜਵਾਨ ਦੇ ਜਬਰੀ ਸਰਕਾਰ ਮਗਰੋਂ ਹੁਣ ਫੁੱਲ ਵੀ ਪੁਲਿਸ ਦੇ ਪਹਿਰੇ ਹੇਠ ਹੀ ਜਿਹੜੇ ਚੁਗੇ ਗਏ। ਖੁਦਕੁਸ਼ੀ ਕਰਨ ਵਾਲੇ ਪਿੰਡ ਕਨੋਈ ਦੇ ਨੌਜਵਾਨ ਜਿਹੜਾ ਸਨਮਦੀਪ ਸਿੰਘ ਜਿਸਦਾ ਬੀਤੇ ਕੱਲ ਪੁਲਿਸ ਦੇ ਵੱਲੋਂ ਪਰਿਵਾਰ ਨੂੰ ਹਿਰਾਸਤ ਦੇ ਵਿਚ ਲੈਣ ਮਗਰੋਂ ਉਨ੍ਹਾਂ ਦੀ ਗੈਰ ਹਾਜ਼ਰੀ ਦੇ ਵਿਚ ਕਥਿਤ ਤੌਰ ਦੇ ਉਤੇ ਜਬਰੀ ਅੰਤਮ ਸੰਸਕਾਰ ਕਰ ਦਿੱਤਾ ਗਿਆ ਸੀ, ਉਹਦਾ ਅੰਗੀਠਾ ਫੁੱਲ ਵੀ ਜਿਹੜਾ ਹੁਣ ਪੁਲਿਸ ਦੇ ਪਹਿਰੇ ਦੇ ਹੇਠ ਹੀ ਜਿਹੜੇ ਨੇ ਚੁਗੇ ਗਏ ਨੇ ਤੇ ਸਥਾਨਕ ਉੱਬਾਵਾਲ ਰੋਡ ਦੇ ਉੱਤੇ ਸਥਿਤ ਸ਼ਮਸ਼ਾਨ ਘਾਟ ਦੇ ਵਿਚ ਪੁਲਿਸ ਮੁਲਾਜ਼ਮ ਤਾਇਨਾਤ ਹਨ। ਮ੍ਰਿਤਕ ਨੌਜਵਾਨਾਂ ਦੇ ਮਾਤਾ ਪਿਤਾ ਤੇ ਦਾਦਾ ਦਾਦੀ ਸਮੇਤ ਕਰੀਬ 8 ਤੋਂ 10 ਸਕੇ ਸੰਬੰਧੀ ਹਾਲੇ ਵੀ ਪੁਲਿਸ ਹਿਰਾਸਤ ਦੇ ਵਿਚ ਨੇ ਜਿਨ੍ਹਾਂ ਨੂੰ ਰਿਹਾਈ ਨਹੀਂ ਕੀਤਾ ਗਿਆ। ਮ੍ਰਿਤਕ ਦੇ ਮਾਮਾ ਸੰਦੀਪ ਸਿੰਘ ਵਾਸੀ ਧਨੌਲਾ ਨੇ ਜਿਹੜਾ ਦੱਸਿਆ ਹੈ ਕਿ ਉਨ੍ਹਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਬੀਤੇ ਕੱਲ ਹਿਰਾਸਤ ਦੇ ਵਿਚ ਸਨਮਦੀਪ ਦੇ ਮਾਤਾ ਪਿਤਾ ਤੇ ਦਾਦਾ ਦਾਦੀ ਸਣੇ 8 ਤੋਂ 10 ਜਣਿਆਂ ਨੂੰ ਪੁਲਿਸ ਨੇ ਕਿੱਥੇ ਰੱਖਿਆ ਹੋਇਆ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਪੁਲਿਸ ਥਾਣਾ ਧੂਰੀ ਜਾ ਕੇ ਆਏ ਜਿਸ ਤੋਂ ਬਾਅਦ ਉਹ ਥਾਣਾ ਸਦਰ ਸੰਗਰੂਰ ਗਏ, ਪਰ ਪੁਲਿਸ ਕੁਝ ਨਹੀਂ ਦੱਸ ਰਹੀ ਹੈ ਇਨ੍ਹਾਂ ਦੇ ਬਾਰੇ ਤੇ ਪਰਿਵਾਰਕ ਮੈਂਬਰਾਂ ਨੂੰ ਕਿੱਥੇ ਰੱਖਿਆ। ਉਨ੍ਹਾਂ ਕਿਹਾ ਕਿ ਉਹ ਸਵੇਰ ਤੋਂ ਦਰ ਦਰ ਦੀਆਂ ਠੋਕਰਾਂ ਖਾ ਰਹੇ ਨੇ ਤੇ ਪਰ ਕੁਝ ਪਤਾ ਨਾ ਲੱਗਿਆ। ਉਨ੍ਹਾਂ ਨੇ ਦੋਸ਼ ਲਾਇਆ ਕਿ ਸਵੇਰੇ ਕੁਝ ਰਿਸ਼ਤੇਦਾਰ ਸ਼ਮਸ਼ਾਨ ਘਾਟ ਸੰਗਰੂਰ ਗਏ ਸਨ ਤਾਂ ਜੋ ਫੁੱਲ ਚੁਗਣ ਦੇ ਬਾਰੇ ਪਤਾ ਕੀਤਾ ਜਾ ਸਕੇ, ਪਰ ਉਥੇ ਪੁਲਿਸ ਤੈਨਾਤ ਹੈ ਤੇ ਉਨ੍ਹਾਂ ਨੂੰ ਵਾਪਸ ਮੋੜ ਦਿੱਤਾ ਗਿਆ ਤੇ ਫੁੱਲ ਚੁਗਣ ਦੇ ਉੱਤੇ ਅੰਗੀਠਾ ਸੰਭਾਲਣ ਦੀ ਜਿਹੜੀ ਰਸਮ ਦੇ ਬਾਰੇ ਉਨ੍ਹਾਂ ਕਿਹਾ ਕਿ ਫਿਲਹਾਲ ਉਹ ਪਰਿਵਾਰ ਦਾ ਪਤਾ ਲਗਾ ਰਹੇ ਨੇ ਤੇ ਪਰਿਵਾਰ ਮਿਲਣ ਮਗਰੋਂ ਫੁੱਲ ਚੁਗੇ ਜਾਣਗੇ। ਸੰਦੀਪ ਸਿੰਘ ਨੇ ਕਿਹਾ ਕਿ ਪਰਿਵਾਰ ਨੂੰ ਨਾ ਆਪਣੇ ਪੁੱਤ ਦਾ ਆਖਰੀ ਵਾਰ ਮੂੰਹ ਵੇਖਣਾ ਨਸੀਬ ਹੋਇਆ ਤੇ ਨਾ ਹੀ ਉਹ ਅੰਤਿਮ ਰਸਮਾਂ ਨਿਭਾ ਸਕੇ ਨੇ ਤੇ ਹੁਣ ਘੱਟੋ ਘੱਟ ਫੁੱਲ ਤਾਂ ਪਰਿਵਾਰ ਨੂੰ ਚੁਗ ਲੈਣ ਦਿਓ ਤੇ ਉਨ੍ਹਾਂ ਖਦਸ਼ਾ ਜ਼ਾਹਰ ਕੀਤਾ ਕਿ ਕਿਤੇ ਪਰਿਵਾਰ ਦੀ ਸਹਿਮਤੀ ਤੋਂ ਬਗੈਰ ਹੀ ਸੰਸਕਾਰ ਦੀ ਤਰ੍ਹਾਂ ਪੁਲਿਸ ਜਬਰੀ ਫੁੱਲ ਵੀ ਕਿਤੇ ਨਾ ਚੁਗ ਕੇ ਨਾ ਪਾਦ ਆਵੇ ਕਿਤੇ। ਇਸੇ ਤਰ੍ਹਾਂ ਚਿਤਕਾਰਾ ਯੂਨੀਵਰਸਿਟੀ ਦੇ ਵਿਚ ਹੰਗਾਮਾ ਹੋਇਆ, ਜਿਵੇਂ LPU ਦੀ ਗੱਲ ਕੀਤੀ ਹੈ ਕੱਲ ਵੀ ਆਪਾਂ, ਉਹਦੇ ਘਟਨਾ ਦੇ ਸੰਬੰਧਾਂ ਦੇ ਵਿਚ ਦੋ ਗ੍ਰਿਫ਼ਤਾਰੀਆਂ ਉਥੋਂ ਵੀ ਹੋਈਆਂ ਨੇ। ਰਾਜਪੁਰਾ ਸਥਿਤ ਚਿਤਕਾਰਾ ਯੂਨੀਵਰਸਿਟੀ ਦੇ ਵਿਚ 25-26 ਸਤੰਬਰ 2026 ਦੀ ਦਰਮਿਆਨੀ ਰਾਤ ਨੂੰ ਹੋਈ ਵਿਦਿਆਰਥੀ ਹੰਗਾਮੇ ਦੀ ਘਟਨਾ ਦੇ ਸੰਬੰਧ ਦੇ ਵਿਚ ਪਟਿਆਲਾ ਪੁਲਿਸ ਨੇ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਤੇ ਸੋਸ਼ਲ ਮੀਡੀਆ ਰਾਹੀਂ ਗੁੰਮਰਾਹਕੁੰਨ ਅਫਵਾਹਾਂ ਫੈਲਾ ਕੇ ਵਿਦਿਆਰਥੀਆਂ ਨੂੰ ਭੜਕਾਉਣ ਦੇ ਦੋਸ਼ ਲੱਗੇ ਨੇ। ਤੱਥਾਂ ਦਾ ਖੁਲਾਸਾ ਕਰਦਿਆਂ ਪਟਿਆਲਾ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਨੰਗਲ ਦੇ ਰਹਿਣ ਵਾਲੇ ਹਿਮਾਂਸ਼ੂ ਤੇ ਅੰਬਾਲਾ ਦੇ ਆਰੀਅਨ ਦੇ ਵਜੋਂ ਹੋ ਗਈ ਹੈ। ਘਟਨਾ ਤੋਂ ਬਾਅਦ ਘਟਨਾ ਦੇ ਵਿੱਚ ਸ਼ਾਮਲ ਵਿਅਕਤੀਆਂ ਦੇ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਥਾਣਾ ਬਨੂੜ ਵਿਖੇ ਵੀ FIR ਜਿਹੜੀ ਸੀ ਦਰਜ ਕੀਤੀ ਸੀ ਤੇ ਵੱਡੇ ਪੱਧਰ ਦੇ ਉੱਤੇ ਜਾਂਚ ਸ਼ੁਰੂ ਕੀਤੀ ਗਈ ਸੀ। ਪੁਲਿਸ ਨੇ ਦੱਸਿਆ ਕਿ ਜਾਂਚ ਦੇ ਹਿੱਸੇ ਵਜੋਂ ਵਿਦਿਆਰਥੀਆਂ ਤੇ ਹੋਰ ਅਸਮਾਜਿਕ ਵਿਅਕਤੀਆਂ ਦੇ ਵੱਲੋਂ ਵੱਖ ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਰਾਹੀਂ ਫੈਲਾਏ ਗਏ ਸੋਸ਼ਲ ਮੀਡੀਆ ਗਤੀਵਿਧੀਆਂ ਤੇ ਫਰਜ਼ੀ ਸੁਨੇਹਿਆਂ ਦੀ ਵੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਜਾਂਚ ਦੇ ਦੌਰਾਨ ਇਹ ਜਿਹੜਾ ਸਾਹਮਣੇ ਆ ਗਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਵਾਂ ਦੋਸ਼ੀਆਂ ਨੇ ਵੱਖ ਵੱਖ ਸੋਸ਼ਲ ਮੀਡੀਆ ਗਰੁੱਪਾਂ ਦੇ ਰਾਹੀਂ ਗੁੰਮਰਾਹਕੁੰਨ ਸੁਨੇਹੇ ਫੈਲਾ ਕੇ ਤੇ ਪ੍ਰਚਾਰ ਕੇ ਵਿਦਿਆਰਥੀਆਂ ਨੂੰ ਭੜਕਾਇਆ ਤੇ ਉਕਸਾਇਆ ਤੇ ਜਿਸ ਦੇ ਨਾਲ ਯੂਨੀਵਰਸਿਟੀ ਕੈਂਪਸ ਦੇ ਵਿੱਚ ਸਥਿਤੀ ਨੂੰ ਤਣਾਅਪੂਰਨ ਬਣਾਉਣ ਦੇ ਵਿੱਚ ਯੋਗਦਾਨ ਇਹਨਾਂ ਨੇ ਪਾਇਆ ਹੈ। ਅਮਰਜੀਤ ਚਾਵਲਾ ਕੇਸ ਜਿਹੜਾ ਪਿਛਲੇ ਦਿਨਾਂ ਚੋਂ ਚਰਚਾ ਦੇ ਵਿੱਚ ਹੈ, ਆਪ ਦੇ ਵੱਲੋਂ ਵਿਰਸਾ ਸਿੰਘ ਵਲਟੋਹਾ ਤੇ ਬਹਿਰੀਨ ਤੋਂ ਆਈ ਪੀੜਤ ਮਹਿਲਾ ਵਿਚਾਲੇ ਹੋਈ ਗੱਲਬਾਤ ਦੀ ਕਥਿਤ ਆਡੀਓ ਜਿਹੜੀ ਹੈ ਜਾਰੀ ਕਰ ਦਿੱਤੀ ਗਈ ਹੈ। ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਦੇ ਖਿਲਾਫ਼ ਜਿਹੜਾ ਦਰਜ ਬਲਾਤਕਾਰ ਦੇ ਮਾਮਲੇ ਨੂੰ ਅੱਜ ਇੱਕ ਵੀਡੀਓ ਰਿਕਾਰਡਿੰਗ ਜਾਰੀ ਕਰਕੇ ਨਵਾਂ ਮੋੜ ਦੇ ਦਿੱਤਾ। ਇਹ ਕਥਿਤ ਆਡੀਓ ਰਿਕਾਰਡਿੰਗ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਤੇ ਚਾਵਲਾ ਮਾਮਲੇ ਦੇ ਵਿੱਚ ਪੀੜਤ ਔਰਤ ਦੇ ਦਰਮਿਆਨ ਹੋਈ ਗੱਲਬਾਤ ਦੇ ਉੱਤੇ ਆਧਾਰਿਤ ਹੈ। ਆਪ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਹੁਣਾਂ ਨੇ ਅੱਜ ਇੱਥੇ ਇੱਕ ਇਹ ਜਿਹੜਾ ਵੀਡੀਓ ਆਡੀਓ ਰਿਕਾਰਡਿੰਗ ਜਾਰੀ ਕਰਕੇ ਸ਼੍ਰੋਮਣੀ ਕਮੇਟੀ ਦੇ ਉੱਤੇ ਸਵਾਲ ਚੁੱਕ ਦਿੱਤੇ ਨੇ। ਪੰਨੂ ਨੇ ਅੱਜ ਦਾਅਵਾ ਕੀਤਾ ਕਿ 7-8 ਮਹੀਨੇ ਦੇ ਸਮੇਂ ਦੇ ਦੌਰਾਨ ਵਿੱਤੀ ਲੈਣ ਦੇਣ ਦਾ ਕਥਿਤ ਆਡੀਓ ਦੇ ਵਿੱਚ ਜ਼ਿਕਰ ਹੈ। ਪੰਨੂ ਨੇ ਸਵਾਲ ਚੁੱਕਿਆ ਕਿ ਬਹਿਰੀਨ ਤੋਂ ਇਸ ਔਰਤ ਨੂੰ ਪੰਜਾਬ ਕਿਉਂ ਲਿਆਂਦਾ ਗਿਆ ਤੇ ਉਸ ਨੂੰ ਸ਼੍ਰੋਮਣੀ ਕਮੇਟੀ ਦੀ ਅਗਵਾਈ ਵਾਲੀ ਇਮਾਰਤ ਦੇ ਵਿੱਚ ਲੰਮਾ ਸਮਾਂ ਕਿਵੇਂ ਠਹਿਰਾਇਆ ਗਿਆ। ਪੰਜਾਬ ਪੁਲਿਸ ਨੇ ਇਸ ਔਰਤ ਦੀ ਸ਼ਿਕਾਇਤ ਦੇ ਉੱਤੇ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਖਿਲਾਫ਼ ਜਬਰ ਜਨਾਹ ਦਾ ਜਿਹੜਾ ਪਰਚਾ ਕੀਤਾ ਸੀ। ਅਮਰਜੀਤ ਚਾਵਲਾ ਪਹਿਲਾਂ ਹੀ ਇਨ੍ਹਾਂ ਦੋਸ਼ਾਂ ਦਾ ਖੰਡਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਅਹੁਦਿਆਂ ਤੋਂ ਅਸਤੀਫਾ ਦੇ ਚੁੱਕੇ ਨੇ ਤੇ ਉਹ ਇਸ ਵੇਲੇ ਵਿਦੇਸ਼ ਦੇ ਵਿੱਚ ਨੇ। ਆਗਾਮੀ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਚਾਵਲਾ ਘਟਨਾ ਨੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਲਈ ਕਸੂਤੀ ਸਥਿਤੀ ਜਿਹੜੀ ਪੈਦਾ ਕਰਕੇ ਰੱਖ ਦਿੱਤੀ ਹੈ। ਪੰਜਾਬ ਪੁਲਿਸ ਦੇ ਵੱਲੋਂ ਇਸ ਔਰਤ ਦੀ ਘਟਨਾ ਦਰਮਿਆਨ ਰਹੀ ਹੈ ਰਿਹਾਇਸ਼ ਦੇ ਨਾਲ ਸੰਬੰਧਿਤ ਪ੍ਰਸਥਿਤੀਆਂ ਤੋਂ ਇਲਾਵਾ ਉਸ ਨੂੰ ਠਹਿਰਨ ਦੀ ਜਿਹੜੀ ਸਹੂਲਤ ਦੇਣ ਵਾਲੇ ਲੋਕਾਂ ਦੀ ਵੀ ਜਾਂਚ ਜਿਹੜੀ ਕਰ ਰਹੀ ਹੈ। ਪੰਨੂ ਹੁਣਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਇਸ ਔਰਤ ਨੂੰ ਪੰਜਾਬ ਲਿਆਉਂਦੀਆਂ ਪ੍ਰਸਥਿਤੀਆਂ ਦੇ ਉੱਤੇ ਮਕਸਦਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੀਆਂ ਸਰਾਵਾਂ ਦੇ ਵਿੱਚ ਠਹਿਰਾਉਣ ਬਾਰੇ ਵੀ ਜਵਾਬ ਮੰਗਿਆ। ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੂੰ ਔਰਤ ਦੀ ਮੌਜੂਦਗੀ ਤੇ ਹਾਲਾਤਾਂ ਦੇ ਬਾਰੇ ਜਾਣਕਾਰੀ ਸੀ, ਮਹਿਲਾ ਦੀ ਠਹਿਰ ਤੇ ਆਇਆ ਖਰਚ ਜਿਹੜਾ ਕਿਹੜੇ ਫੰਡਾਂ ਤੋਂ ਕੀਤਾ ਗਿਆ। ਪੀੜਤ ਔਰਤ ਖੁਦ ਆਖ ਚੁੱਕੀ ਹੈ ਕਿ ਉਹ 17 ਨਵੰਬਰ 2025 ਨੂੰ ਬਹਿਰੀਨ ਤੋਂ ਵਾਪਸ ਜਿਹੜੀ ਆਈ ਸੀ ਤੇ ਉਸ ਮਗਰੋਂ ਉਸ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਸਰਾਂ ਦੇ ਵਿੱਚ ਜਿਹੜਾ ਠਹਿਰ ਦਿੱਤੀ ਗਈ, ਜਿੱਥੇ ਉਹ 27 ਫਰਵਰੀ ਤੋਂ 16 ਅਗਸਤ 2026 ਤੱਕ ਉਥੇ ਰਹੀ। ਉਸ ਮਗਰੋਂ ਉਸ ਨੂੰ ਦੂਜੀ ਸਰਾਂ ਦੇ ਵਿੱਚ ਸ਼ਿਫਟ ਕੀਤਾ ਗਿਆ। ਸ਼੍ਰੋਮਣੀ ਕਮੇਟੀ ਵੱਲੋਂ ਇਸ ਮਾਮਲੇ ਦੀ ਜਾਂਚ ਦੇ ਲਈ ਇੱਕ ਕਮੇਟੀ ਦਾ ਗਠਨ ਵੀ ਕੀਤਾ ਹੈ ਤੇ ਇਸ ਦੇ ਨਾਲ ਹੀ CBI ਦੀ ਜਿਹੜੀ ਹੈ ਜਾਂਚ ਜਿਹੜੀ ਹੈ ਉਹਦੀ ਵੀ ਮੰਗ ਜਿਹੜੀ ਕੀਤੀ ਹੋਈ ਹੈ। ਦੂਸਰੇ ਪਾਸੇ ਇਸੇ ਮਾਮਲੇ ਦੇ ਵਿੱਚ ਜਿਹੜਾ ਗੱਲ ਕਰਦੇ ਨੇ ਰੂਪ ਕੌਰ ਸੰਧੂ ਹੁਣੀ, ਸਬੂਤਾਂ ਸਣੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਕੋਲ 9 ਅਕਤੂਬਰ ਨੂੰ ਜਾਵਾਂਗੀ। ਅਕਾਲੀ ਦਲ ਦੇ ਵਿੱਚੋਂ ਬਰਖਾਸਤ ਰੂਪ ਕੌਰ ਸੰਧੂ ਜਿਹੜੇ ਨੇ ਉਨ੍ਹਾਂ ਵੱਲੋਂ ਬਹਿਰੀਨ ਮਾਮਲੇ ਤੋਂ ਲੈ ਕੇ ਸਾਰੀ ਜਾਣਕਾਰੀ ਸਾਂਝੀ ਕਰਨ ਦਾ ਜਿਹੜਾ ਦਾਅਵਾ ਕੀਤਾ ਗਿਆ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ ਕੁਝ ਦਿਨ ਪਹਿਲਾਂ ਪਾਰਟੀ ਦੇ ਵਿੱਚੋਂ ਬਰਖਾਸਤ ਕੀਤੀ ਗਈ ਬੀਬਾ ਰੂਪ ਕੌਰ ਸੰਧੂ ਨੇ ਅੱਜ ਵੀਡੀਓ ਜਾਰੀ ਕਰਦਿਆਂ ਕਹਿ ਦਿੱਤਾ ਕਿ ਉਹ 9 ਅਕਤੂਬਰ ਨੂੰ ਸਬੂਤਾਂ ਦੇ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਨਾਲ ਸੰਪਰਕ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕੋਲ ਇਸ ਮਾਮਲੇ ਦੇ ਨਾਲ ਸੰਬੰਧਿਤ ਜੋ ਵੀ ਜਾਣਕਾਰੀ ਤੇ ਸਬੂਤ ਨੇ ਉਹ ਜਥੇਦਾਰ ਸਾਹਿਬ ਦੇ ਜਿਹੜਾ ਸਾਹਮਣੇ ਰੱਖੇ ਜਾਣਗੇ। ਰੂਪ ਕੌਰ ਸੰਧੂ ਨੇ ਆਪਣੇ ਵੀਡੀਓ ਬਿਆਨ ਦੇ ਵਿੱਚ ਕਿਹਾ ਕਿ ਬਹਿਰੀਨ ਵਾਲੀ ਬੀਬੀ ਤੋਂ ਲੈ ਕੇ ਉਨ੍ਹਾਂ ਦੇ ਕੋਲ ਜੋ ਕੁਝ ਵੀ ਹੈ ਉਹ ਸਾਰਾ 9 ਅਕਤੂਬਰ ਨੂੰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕੋਲ ਲੈ ਕੇ ਜਾਣਗੇ ਤੇ ਉਨ੍ਹਾਂ ਕਿਹਾ ਕਿ ਇਸ ਮਾਮਲੇ ਸੰਬੰਧੀ ਉਹ ਆਪਣੀ ਗੱਲ ਨੂੰ ਸਬੂਤਾਂ ਦੇ ਆਧਾਰ ਦੇ ਉੱਤੇ ਰੱਖਣਾ ਚਾਹੁੰਦੇ ਨੇ ਤਾਂ ਜੋ ਜਥੇਦਾਰ ਸਾਹਿਬ ਪੂਰੇ ਮਾਮਲੇ ਤੋਂ ਜਿਹੜਾ ਜਾਣੂ ਹੋ ਸਕਣ। ਜਥੇਦਾਰ ਸਾਹਿਬ ਜੋ ਫੈਸਲਾ ਦੇਣਗੇ ਉਹ ਲੋਕਾਂ ਦੀ ਕਚਹਿਰੀ ਦੇ ਵਿੱਚ ਵੀ ਕਹਿੰਦੇ ਰੱਖਾਂਗੀ। ਬੀਬੀ ਰੂਪ ਕੌਰ ਜਿਹੜੀ ਹੈ ਸੰਧੂ ਨੇ ਕਿਹਾ ਕਿ ਉਹ ਸਭ ਤੋਂ ਪਹਿਲਾਂ ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਸਾਹਮਣੇ ਰੱਖਣਗੇ। ਉਸ ਤੋਂ ਬਾਅਦ ਜਥੇਦਾਰ ਸਾਹਿਬ ਦੇ ਵੱਲੋਂ ਜੋ ਵੀ ਫੈਸਲਾ ਦਿੱਤਾ ਜਾਵੇਗਾ ਉਸ ਨੂੰ ਲੋਕਾਂ ਦੀ ਕਚਹਿਰੀ ਚ ਪੇਸ਼ ਜਿਹੜਾ ਕੀਤਾ ਜਾਵੇਗਾ। ਜਥੇਦਾਰ ਸਾਹਿਬ ਦੇ ਫੈਸਲੇ ਦਾ ਇੰਤਜ਼ਾਰ ਕਰਨਗੇ ਤੇ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਦੇ ਬਾਰੇ ਫੈਸਲਾ ਲੈਣਗੇ। ਉਨ੍ਹਾਂ ਆਪਣੇ ਬਿਆਨ ਦੇ ਵਿਚ ਇਹ ਵੀ ਕਿਹਾ ਕਿ ਇਸ ਮਾਮਲੇ ਦੇ ਨਾਲ ਸੰਬੰਧਿਤ ਜਿਹੜੀ ਵੀ ਗੱਲ ਉਨ੍ਹਾਂ ਦੇ ਕੋਲ ਹੈ ਉਹ ਉਸ ਨੂੰ ਛੁਪਾਉਣ ਦੀ ਬਜਾਏ ਸਬੂਤਾਂ ਸਮੇਤ ਸੰਬੰਧਿਤ ਧਾਰਮਿਕ ਸੰਸਥਾ ਦੇ ਸਾਹਮਣੇ ਰੱਖਣਾ ਚਾਹੁੰਦੇ ਨੇ। ਰੂਪਕੌਰ ਸੰਧੂ ਨੇ ਕਿਹਾ ਕਿ ਜੇਕਰ ਪੀੜਤ ਬੀਬੀ ਖੁਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਸਾਹਮਣੇ ਪੇਸ਼ ਹੋਣਾ ਚਾਹੇਗੀ ਤਾਂ ਉਹ ਉਸ ਨੂੰ ਵੀ ਆਪਣੇ ਨਾਲ ਲੈ ਕੇ ਜਾਣਗੇ ਤੇ ਪੀੜਤ ਬੀਬੀ ਆਪਣਾ ਪੱਖ ਖੁਦ ਜਥੇਦਾਰ ਸਾਹਿਬ ਦੇ ਸਾਹਮਣੇ ਰੱਖਣਾ ਚਾਹੇ ਤਾਂ ਇਸ ਦੇ ਲਈ ਵੀ ਉਹ ਉਸਦੀ ਮਦਦ ਕਰਨਗੇ। ਪਾਰਟੀ ਚੋਂ ਬਰਖਾਸਤ ਮਗਰੋਂ ਮੁੜ ਚਰਚਾ ਦੇ ਵਿਚ ਇਹ ਮਾਮਲਾ ਜਿਹੜਾ ਆਇਆ ਤੇ ਇਸੇ ਤਰ੍ਹਾਂ ਅਗਲੀ ਖ਼ਬਰ ਦੇ ਵੱਲ ਨੂੰ ਚੱਲੀਏ ਤਾਂ ਦੋਸਤੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿੱਥੇ ਕੁਝ ਨਾ ਕੁਝ ਮੂਵਮੈਂਟ ਕੀਤੀ ਜਾਂਦੀ ਹੈ ਉੱਪਰ ਚੜ੍ਹਨ ਦੇ ਲਈ ਜਾਣੀ ਕਿ ਆਪਣੀ ਪਾਰਟੀ ਨੂੰ ਅਪ ਕਰਨ ਦੇ ਲਈ ਤੇ ਉੱਥੇ ਦੂਸਰੇ ਪਾਸੇ ਬੀਬੀਆਂ ਦੇ ਮਸਲੇ ਜਾਂ ਹੋਰ ਸਾਰੇ ਮਸਲਿਆਂ ਦੇ ਵਿਚ ਘਿਰਦੇ ਆ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵਾਈਵ ਪੰਜਾਬ ਦੀ ਰਾਹੀਂ ਜੈਨ ਜੀ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਟਿਆਲਾ ਦੇ ਵਿਚ ਵਿਦਿਆਰਥੀਆਂ ਦੇ ਨਾਲ ਰੂਬਰੂ ਹੋਏ ਨੇ ਸੁਖਬੀਰ ਸਿੰਘ ਬਾਦਲ। ਸਭ ਤੋਂ ਪੁਰਾਣੀ ਪੰਥਕ ਪਾਰਟੀ ਮੰਨੀ ਜਾਣ ਵਾਲੀ ਸ਼੍ਰੋਮਣੀ ਅਕਾਲੀ ਦਲ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਆਪ ਨੂੰ ਇਕ ਨਵੇਂ ਰੂਪ ਦੇ ਵਿਚ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। 43 ਰੈਲੀਆਂ ਦੇ ਰਾਹੀਂ ਆਪਣੇ ਰਵਾਇਤੀ ਟਕਸਾਲੀ ਵੋਟ ਬੈਂਕ ਨੂੰ ਲੁਭਾਉਣ ਤੋਂ ਬਾਅਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹੁਣ ਆਪਣਾ ਧਿਆਨ ਪੰਜਾਬ ਦੇ ਨਵੀਂ ਪੀੜ੍ਹੀ ਜੈਨ ਜੀ ਦੇ ਵੋਟਰਾਂ ਦੇ ਨਾਲ ਜੋੜਨ ਦੇ ਉੱਤੇ ਕੇਂਦਰਿਤ ਕੀਤਾ। ਵਾਈਵ ਪੰਜਾਬ ਦੀ ਸਿਰਲੇਖ ਵਾਲੇ ਇੱਕ ਵਿਦਿਆਰਥੀ ਗੱਲਬਾਤ ਪ੍ਰੋਗਰਾਮ ਦੇ ਦੌਰਾਨ ਸੁਖਬੀਰ ਬਾਦਲ ਨੇ ਨੌਜਵਾਨ ਪੀੜ੍ਹੀ ਅੱਗੇ ਆਪਣਾ ਇੱਕ ਹੋਰ ਨਿੱਜੀ ਅਕਸ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਨ੍ਹਾਂ ਨੇ ਆਪਣੇ ਨਿੱਕਨੇਮ ਲਾਲੀ ਦਾ ਵੀ ਜ਼ਿਕਰ ਕਰ ਦਿੱਤਾ ਤੇ ਆਪਣੇ ਪਿਤਾ ਪਤਨੀ ਅਤੇ ਬੱਚਿਆਂ ਦੇ ਨਾਲ ਆਪਣੇ ਰਿਸ਼ਤੇ ਦੇ ਬਾਰੇ ਵੀ ਗੱਲਾਂ ਸਾਂਝੀਆਂ ਕੀਤੀਆਂ। ਨਵੀਂ ਪੀੜ੍ਹੀ ਤੱਕ ਪਹੁੰਚ ਕਰਨ ਦਾ ਇਹ ਪ੍ਰੋਗਰਾਮ ਸ਼੍ਰੋਮਣੀ ਅਕਾਲੀ ਦਲ ਦੀ ਪੇਂਡੂ ਤੇ ਧਾਰਮਿਕ ਹਲਕਿਆਂ ਉੱਤੇ ਰਵਾਇਤੀ ਨਿਰਭਰਤਾ ਜਿਹੜੀ ਉੱਤੋਂ ਇੱਕ ਰਣਨੀਤਿਕ ਤਬਦੀਲੀ ਹੈ ਕਿਉਂਕਿ ਲੀਡਰਸ਼ਿਪ ਆਪਣਾ ਦਾਇਰਾ ਵਧਾਉਣ ਅਤੇ ਨੌਜਵਾਨਾਂ ਦੇ ਵਿੱਚ ਮੁੜ ਆਪਣੀ ਜਿਹੜੀ ਹੈ ਅਹਿਮੀਅਤ ਸਥਾਪਿਤ ਕਰਨ ਦੀ ਕੋਸ਼ਿਸ਼ 'ਚ ਹੈ। ਪਾਰਟੀ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਗਲੀ ਪੀੜ੍ਹੀ ਦੇ ਨਾਲ ਗੱਲਬਾਤ ਕਰਨ ਵਾਲੇ ਪ੍ਰੋਗਰਾਮਾਂ ਦਾ ਮੁੱਖ ਉਦੇਸ਼ ਉਨ੍ਹਾਂ ਨੂੰ ਪਾਰਟੀ ਦੇ ਨਾਲ ਜੋੜਨਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜਿਹੜਾ ਨਵੀਂ ਪੀੜ੍ਹੀ ਜੈਨ ਜੀ ਦੇ ਉੱਤੇ ਧਿਆਨ ਕੇਂਦਰਿਤ ਕਰਨ ਦਾ ਫੈਸਲਾ ਉਦੋਂ ਲਿਆ ਜਦੋਂ ਉਨ੍ਹਾਂ ਦੇਖਿਆ ਕਿ ਜੰਤਰ ਮੰਤਰ ਦੇ ਉੱਤੇ ਜੈਨ ਜੀ ਦੀ ਅਗਵਾਈ ਦੇ ਵਿਚ ਹੋਏ ਵਿਰੋਧ ਪ੍ਰਦਰਸ਼ਨ ਨੇ ਕੇਂਦਰ ਸਰਕਾਰ ਨੂੰ ਬੈਕਫੁੱਟ ਦੇ ਉੱਤੇ ਧੱਕ ਦਿੱਤਾ ਤੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਅਸਤੀਫਾ ਦੇਣ ਦੇ ਲਈ ਮਜਬੂਰ ਕਰ ਦਿੱਤਾ। ਕਾਂਗਰਸੀ ਆਗੂ ਰਾਹੁਲ ਗਾਂਧੀ ਵੀ ਦੇਸ਼ ਭਰ ਦੇ ਵਿਚ ਆਪਣੇ ਨੌਜਵਾਨ ਸੰਪਰਕ ਪ੍ਰੋਗਰਾਮਾਂ ਦੇ ਨਾਲ ਤੇਜ਼ੀ ਦੇ ਨਾਲ ਜਿਹੜਾ ਅੱਗੇ ਵੱਧ ਰਿਹਾ ਜਿਸ ਦੇ ਵਿਚ ਪੰਜਾਬ ਦਾ ਇਕ ਪ੍ਰਸਤਾਵਿਤ ਦੌਰਾ ਵੀ ਸ਼ਾਮਲ ਹੈ ਤੇ ਅੱਜ ਜਿਹੜਾ ਬੰਬੇ ਦੇ ਵਿਚ ਵੀ ਜਿਹੜਾ ਵੱਡੇ ਪੱਧਰ ਦੇ ਉੱਤੇ ਜੈਨ ਜੀ ਨੇ ਪ੍ਰਦਰਸ਼ਨ ਕੀਤਾ ਉੱਥੇ ਗ੍ਰਿਫਤਾਰੀਆਂ ਵੀ ਹੋਈਆਂ ਨੇ। ਹੋਰ ਸਾਰਾ ਸਿਲਸਿਲਾ ਚੱਲਿਆ ਤੇ ਆਪਣਾ ਜਿਹੜੇ ਹੈ ਚੋਣ ਕਮਿਸ਼ਨ ਜਿਹੜੇ ਨੇ ਉਹਨਾਂ ਦਾ ਜਿਹੜਾ ਘਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਅਸਤੀਫੇ ਦੀ ਮੰਗ ਹੋ ਰਹੀ ਹੈ। ਦੂਸਰੇ ਪਾਸੇ ਕੁਝ ਖ਼ਬਰਾਂ ਇੱਕ ਅੱਧੀ ਖ਼ਬਰ ਲੈ ਕੇ ਫਿਰ ਸੈਣੀ ਸਾਹਿਬ ਦੀਆਂ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਯੂ ਟਰਨ ਲੈ ਲਿਆ, ਵਿਚੋਲਗੀ ਫੀਸ ਦੇ ਨਾਲ ਕਰਜ਼ਾ ਲੈਣ ਦੀ ਯੋਜਨਾ ਰੱਦ ਕਰ ਦਿੱਤੀ ਹੈ ਆਮ ਆਦਮੀ ਪਾਰਟੀ ਵੱਲੋਂ ਜੀ। ਪਾਵਰਕੌਮ ਹੁਣ ਸਰਕਾਰੀ ਗਰੰਟੀ ਦੇ ਉੱਤੇ ਚੁੱਕੇਗਾ 500 ਜਾਣੀ ਕਿ 5500 ਕਰੋੜ ਦਾ ਜਿਹੜਾ ਕਰਜ਼ਾ। ਹੁਣ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਾਵਰਕੌਮ ਨੇ ਹੁਣ ਬਾਂਡ ਜ਼ਰੀਏ 10,000 ਕਰੋੜ ਦੀ ਪੂੰਜੀ ਜੁਟਾਉਣ ਵਾਲੀ ਯੋਜਨਾ ਰੱਦ ਕਰਤੀ ਹੈ ਤੇ ਪਾਵਰਕੌਮ ਹੁਣ ਪੰਜਾਬ ਸਰਕਾਰ ਦੀ ਗਰੰਟੀ ਦੇ ਉੱਤੇ 5500 ਕਰੋੜ ਰੁਪਏ ਦਾ ਜਿਹੜਾ ਕਰਜ਼ਾ ਬੈਂਕਾਂ ਤੋਂ ਲਵੇਗਾ। ਜਦੋਂ ਪਾਵਰਕੌਮ ਨੇ 10,000 ਦੀ ਪੂੰਜੀ ਜੁਟਾਉਣ ਦੇ ਲਈ ਕਰੀਬ 150 ਕਰੋੜ ਰੁਪਏ ਦੀ ਵਿਚੋਲਗੀ ਫੀਸ ਦੇਣ ਦੇ ਵੱਲੋਂ ਕਦਮ ਵਧਾਏ ਸਨ ਤਾਂ ਉਸ ਦਾ ਜਿਹੜਾ ਵੱਡਾ ਵਿਰੋਧ ਹੋਇਆ ਸੀ ਤੇ ਵਿਰੋਧੀ ਧਿਰਾਂ ਦੇ ਵੱਲੋਂ ਬੇਲੋੜੀ ਵਿਚੋਲਗੀ ਫੀਸ ਨੂੰ ਲੈ ਕੇ ਸੱਤਾਧਾਰੀ ਧਿਰ ਦੀ ਆਲੋਚਨਾ ਕੀਤੀ ਗਈ ਸੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿਚ ਪਹਿਲਾਂ ਹੀ ਜਿਹੜਾ ਗਮਾਂਡਾ ਦੇ ਵੱਲੋਂ ਚੁੱਕੇ ਜਾਣ ਵਾਲੇ ਕਰਜ਼ੇ ਤੇ ਦਿੱਤੀ ਜਾਣ ਵਾਲੀ ਵਿਚੋਲਗੀ ਫੀਸ ਦੇ ਉੱਤੇ ਸਵਾਲ ਉੱਠੇ ਨੇ। ਇਸੇ ਤਰ੍ਹਾਂ ਪਾਵਰਕੌਮ ਦੇ ਬੋਰਡ ਆਫ ਡਾਇਰੈਕਟਰਜ਼ ਦੀ ਜਿਹੜੀ ਹੈ 30 ਸਤੰਬਰ ਨੂੰ ਹੋਈ ਮੀਟਿੰਗ ਦੇ ਵਿਚ ਬਾਂਡ ਦੇ ਜ਼ਰੀਏ 10,000 ਦੀ ਪੂੰਜੀ ਜੁਟਾਉਣ ਦੀ ਯੋਜਨਾ ਨੂੰ ਰੱਦ ਕਰ ਦਿੱਤਾ ਹੈ ਤੇ ਇਸ ਮੀਟਿੰਗ ਦੀ ਚਰਚਾ ਇਹ ਗੱਲ ਸਾਹਮਣੇ ਆਈ ਹੈ ਕਿ ਬਾਂਡ ਦੀ ਥਾਂ ਬੈਂਕਾਂ ਤੋਂ ਮਿਲਣ ਵਾਲਾ ਕਰਜ਼ਾ ਸਸਤਾ ਹੈ। 150 ਕਰੋੜ ਦੀ ਵਿਚੋਲਗੀ ਫੀਸ ਦੇਣ ਦੀ ਗੱਲ ਕਿਸੇ ਤੋਂ ਹਜ਼ਮ ਨਹੀਂ ਹੋ ਰਹੀ ਸੀ। ਬੇਸ਼ੱਕ 10,000 ਕਰੋੜ ਬਾਂਡ ਦੇ ਰਾਹੀਂ ਲੈਣ ਦਾ ਜਿਹੜਾ ਫੈਸਲਾ ਰੱਦ ਕਰ ਦਿੱਤਾ ਗਿਆ। ਪਾਵਰਕੌਮ ਦੇ ਵੱਲੋਂ ਹੁਣ 5500 ਕਰੋੜ ਦਾ ਕਰਜ਼ਾ ਜ਼ਰੂਰ ਚੱਕਿਆ ਜਾਣਾ ਹੈ। ਪਤਾ ਇਹ ਵੀ ਲੱਗਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਬਿਜਲੀ ਸਬਸਿਡੀ ਬਕਾਇਆ ਲਗਾਤਾਰ ਜਿਹੜਾ ਵੱਧ ਰਿਹਾ। ਪਾਵਰਕੌਮ ਦੇ ਮੌਜੂਦਾ ਫੈਸਲੇ ਤੋਂ ਪਹਿਲਾਂ ਮਰਚੈਂਟ ਬੈਂਕਰ ਦੀ ਜਿਹੜੀ ਆ ਨਿਯੁਕਤੀ ਦੀ ਪ੍ਰਕਿਰਿਆ ਚੱਲ ਰਹੀ ਸੀ ਤੇ ਜਿਸ ਨੂੰ ਵਿਚੋਲਗੀ ਫੀਸ ਅਰੇਂਜ ਫੀਸ ਦੇ ਵਜੋਂ 150 ਕਰੋੜ ਰੁਪਏ ਤੋਂ 177 ਕਰੋੜ ਰੁਪਏ ਦੇ ਜਿਹੜੇ ਸੀ ਦਿੱਤੇ ਜਾਣੇ ਸਨ। ਇਸੇ ਤਰ੍ਹਾਂ ਖੁਟੀਆ ਦੀ ਜਿਹੜੀ ਆ ਅਰਜ਼ ਦੇ ਉੱਤੇ ਚੌਹਾਨ ਦਾ ਜ਼ਿਕਰ ਜਿਗਰਾ ਜਿਹੜਾ ਵੱਧ ਗਿਆ। ਪੰਜਾਬ ਨੂੰ 100 ਕਰੋੜ ਦੇ ਫੰਡ ਦੀ ਜਿਹੜੀ ਆ ਹਮਾਇਤ ਕਰ ਦਿੱਤੀ ਹੈ। ਖਿੱਚੋ ਤਾਂ ਦੇ ਦੌਰ ਦੇ ਵਿੱਚ ਚੌਹਾਨ ਖੁਡੀਆਂ ਦੀ ਨੇੜਤਾ ਦੇ ਉੱਤੇ ਜਿਹੜੀ ਚਰਚਾ ਹੋ ਰਹੀ ਹੈ। ਕੇਂਦਰੀ ਖੇਤੀ ਮੰਤਰੀ ਜਿਹੜੇ ਨੇ ਸ਼ਿਵਰਾਜ ਚੌਹਾਨ ਪੰਜਾਬ ਦੇ ਉੱਤੇ ਕੇਂਦਰ ਦੇ ਸਿਆਸੀ ਟਕਰਾਅ ਵਿਚਾਲੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਮਿਹਰਬਾਨ ਹੋਏ ਨੇ। ਕੌਮੀ ਖੇਤੀ ਕਾਨਫਰੰਸ ਜੋ ਕਿ 28 ਤੇ 29 ਸਤੰਬਰ ਨੂੰ ਦਿੱਲੀ ਵਿਖੇ ਹੋਈ ਹੈ, ਉਹਦੇ ਵਿੱਚ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕ੍ਰਿਸ਼ੀ ਉੱਨਤੀ ਸਕੀਮ ਅਤੇ ਕਣਕ ਦੇ ਬੀਜਾਂ ਦੇ ਸਬਸਿਡੀ ਜਾਰੀ ਕਰਨ ਦੇ ਲਈ ਕੇਂਦਰੀ ਖੇਤੀ ਮੰਤਰੀ ਜਿਹੜੇ ਨੇ ਸ਼ਿਵਰਾਜ ਚੌਹਾਨ ਨੂੰ ਅਪੀਲ ਕੀਤੀ ਸੀ ਕਿ ਕੇਂਦਰੀ ਮੰਤਰੀ ਚੌਹਾਨ ਨੇ 28 ਸਤੰਬਰ ਨੂੰ ਹੀ ਪੰਜਾਬ ਨੂੰ ਕਣਕ ਦੇ ਬੀਜ ਦੇ ਉੱਤੇ ਸਬਸਿਡੀ ਦੇ ਲਈ 50 ਕਰੋੜ ਰੁਪਏ ਦੀ ਮਨਜੂਰੀ ਦੇ ਦਿੱਤੀ। ਇਸੇ ਤਰ੍ਹਾਂ 2026 ਦੇ ਲਈ ਇਕੱਲੇ ਤੇਲ ਬੀਜਾਂ ਦੇ ਉੱਤੇ ਜਿਹੜੀ ਕੇਂਦਰੀ ਖੇਤੀ ਮੰਤਰਾਲੇ ਵੱਲੋਂ ਆਤਮ ਨਿਰਭਰ ਸਕੀਮ ਤਹਿਤ ਰਾਸ਼ੀ ਦਿੱਤੀ ਜਾ ਰਹੀ ਹੈ ਤੇ ਇਸੇ ਕਰਕੇ ਕਣਕ ਅਤੇ ਬੀਜ ਦੇ ਉੱਤੇ ਐਤਕੀ ਪੰਜਾਬ ਸਬਸਿਡੀ ਨਹੀਂ ਦਿੱਤੀ ਗਈ ਸੀ। ਖੁੱਡੀਆਂ ਨੇ ਪੰਜਾਬ ਦੇ ਲਈ ਉਚੇਚੇ ਤੌਰ ਦੇ ਉੱਤੇ ਕਣਕ ਦੇ ਬੀਜ ਦੇ ਉੱਤੇ ਸਬਸਿਡੀ ਰਾਸ਼ੀ ਜਾਰੀ ਕਰਨ ਦੀ ਅਪੀਲ ਕੀਤੀ ਜੋ ਫੌਰੀ ਮਨਜ਼ੂਰ ਹੋ ਗਈ ਹੈ ਤੇ ਬਾਕੀ ਕਿਸੇ ਸੂਬੇ ਨੂੰ ਕਣਕ ਦੇ ਬੀਜ ਦੇ ਉੱਤੇ ਸਬਸਿਡੀ ਰਾਸ਼ੀ ਜਾਰੀ ਨਹੀਂ ਹੋਈ ਹੈ। ਇਸੇ ਤਰ੍ਹਾਂ 100 ਕਰੋੜ ਜਿਹੜਾ ਪੰਜਾਬ ਦੇ ਲਈ ਕਰੀਬ 100 ਕਰੋੜ ਰੁਪਏ ਦੇ ਕੇਂਦਰੀ ਫੰਡ ਮਨਜ਼ੂਰ ਹੋ ਗਏ ਨੇ। ਖਾਸ ਗੱਲ ਇਹ ਵੀ ਹੈ ਕਿ ਸ਼ਿਵਰਾਜ ਚੌਹਾਨ ਅਤੇ ਗੁਰਮੀਤ ਸਿੰਘ ਖੁੱਡੀਆਂ ਦਰਮਿਆਨ ਕਾਫੀ ਸੁਖਾਵੇਂ ਸੰਬੰਧ ਦੇਖੇ ਜਾ ਰਹੇ ਨੇ ਤੇ ਚੌਹਾਨ ਆਪਣੇ ਘਰੇਲੂ ਤੇ ਸਮਾਜਿਕ ਸਮਾਗਮਾਂ ਦੇ ਵਿੱਚ ਵੀ ਖੁੱਡੀਆਂ ਨੂੰ ਜਿਹੜਾ ਉਚੇਚੇ ਤੌਰ ਦੇ ਉੱਤੇ ਸੱਦਦੇ ਆ ਰਹੇ ਨੇ। ਜੀ ਦੋਸਤੋ, ਇਹ ਸੀ ਜੀ ਕੁਝ ਪੰਜਾਬ ਦੀਆਂ ਤੇ ਕੁਝ ਦੇਸ਼ ਦੀਆਂ ਖਬਰਾਂ। ਜੰਤਰ ਮੰਤਰ ਪ੍ਰੋਟੈਸਟ ਵੀ ਹੋਇਆ। ਸੌਰਵ ਭਾਰਦਵਾਜ ਸਮੇਤ ਹੋਰ ਆਪ ਆਗੂਆਂ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਚ ਲਿਆ ਹੈ। 163 ਦੇ ਤਹਿਤ ਜਿਹੜੇ ਪਾਬੰਦੀਆਂ ਦੇ ਉੱਤੇ ਹੁਕਮ ਲਾਗੂ ਕਰ ਦਿੱਤੇ ਗਏ ਨੇ ਤੇ ਇਹਦੇ ਵਿੱਚ ਜਿਹੜਾ ਪ੍ਰਦਰਸ਼ਨ ਨੂੰ ਤੇ ਇਹ ਹੁਕਮ ਬਿਨਾਂ ਪੂਰਵ ਲਿਖਤੀ ਪ੍ਰਵਾਨਗੀ ਦੇ ਜਨਤਕ ਮੀਟਿੰਗਾਂ ਜਾਂ 5 ਜਾਂ ਇਸ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ, ਜਲੂਸ ਕੱਢਣ, ਪ੍ਰਦਰਸ਼ਨ ਕਰਨ, ਘੇਰਾਬੰਦੀ ਕਰਨ ਤੇ ਧਰਨੇ ਦੇਣ ਦੇ ਉੱਤੇ ਪਾਬੰਦੀ ਲਗਾਉਂਦਾ ਹੈ। ਇਸ ਦੇ ਤਹਿਤ ਨਾਅਰੇਬਾਜ਼ੀ ਕਰਨ, ਭਾਸ਼ਣ ਦੇਣ, ਹਥਿਆਰ, ਬੈਨਰ, ਪਲੇ ਕਾਰਡ, ਲਾਠੀਆਂ, ਤਲਵਾਰਾਂ, ਡੰਡਿਆਂ, ਇੱਟਾਂ ਜਾਂ ਇਸ ਤਰ੍ਹਾਂ ਦੀਆਂ ਹੋਰ ਚੀਜ਼ਾਂ ਨੂੰ ਨਾਲ ਲੈ ਕੇ ਜਾਣ ਦੇ ਉੱਤੇ ਵੀ ਰੋਕ ਜਿਹੜਾ ਇੱਕ ਨੂੰ ਜਿਹੜਾ ਲਾਉਂਦਾ ਹੈ। ਇਹ ਧਾਰਾ ਜਿਹੜੀ 144 ਸੀ ਉਹ ਹੁਣ ਜਿਹੜੀ ਹੈ BNS ਦੀ ਜਿਹੜੀ ਧਾਰਾ ਉਹਦੇ ਵਿੱਚ ਆ ਗਈ ਹੈ। 163 ਦੇ ਤਹਿਤ ਇਹ ਜਿਹੜੀਆਂ ਪਾਬੰਦੀਆਂ ਲਾ ਦਿੱਤੀਆਂ ਗਈਆਂ ਨੇ। ਤੇ ਲੱਦਾਖ ਦੇ ਵਿੱਚ ਦੋਸਤੋ, ਭਾਰਤ ਨੇ ਲੱਦਾਖ ਦੀ 28 ਥਾਵਾਂ ਨੂੰ ਸਰਕਾਰੀ ਨਕਸ਼ੇ ਦੇ ਉੱਤੇ ਨਵੇਂ ਨਾਮ ਦੇ ਦਿੱਤੇ ਆ। ਇਹ ਖਬਰ ਅੱਗੇ ਜਾ ਕੇ ਜ਼ਰੂਰ ਕਰਦੇ ਹਾਂ ਤੇ ਉਸ ਤੋਂ ਪਹਿਲਾਂ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਆਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
2: ਹਾਲ ਚਾਲ ਠੀਕ ਹੈ ਜੀ।
0: ਜੀ,
2: ਉਹ ਕਹਿੰਦੇ ਹੁੰਦੇ ਨਾ ਜੀ, ਇਹ ਸਾਹਿਬ ਹੱਥ ਵਡਿਆਈਆਂ ਜਿਸ ਭਾਵੇ ਤਿਸ ਦੇ।
0: ਕਿਆ ਜੀ, ਬਿਲਕੁਲ ਹੈ ਜੀ।
2: ਸੋ ਇਸ ਕਰਕੇ ਅੱਜ ਸਾਹਿਬ ਨੇ ਵਡਿਆਈਆਂ ਜਿਹੜੀਆਂ ਹੈਗੀਆਂ ਆ, ਇੱਕ ਤਾਂ ਜਿਹੜੇ ਆ 44 ਸਾਲ ਬਾਅਦ ਸਾਡੀ ਝੋਲੀ ਦੇ ਵਿੱਚ ਗੋਲਡ ਮੈਡਲ ਕੁੜੀਆਂ ਨੇ ਪਾਇਆ ਹਾਕੀ ਦਾ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਹਾਂਜੀ, ਏਸ਼ੀਅਨ ਗੇਮ ਦੇ ਵਿੱਚ ਹਾਕੀ 44 ਸਾਲ ਬਾਅਦ ਭਾਰਤ ਨੇ ਇਹ ਜਿੱਤੀ ਹੈ ਜੀ।
0: ਜੀ,
2: ਤੇ ਸਾਰੇ ਭਾਰਤ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਤੇ ਮੈਨੂੰ ਲੱਗਦਾ ਆ ਵੀ ਹੁਣ ਮੁੰਡੇ ਵੀ ਕੁਛ ਕਰ ਲੈਣਗੇ।
0: ਬਿਲਕੁਲ, ਬੋਕਸਿੰਗ ਦੇ ਵਿੱਚ ਵੀ ਗੋਲਡ ਮੈਡਲ ਲਏ ਨੇ ਜੀ, ਕੁਸ਼ਤੀ ਦੇ ਵਿੱਚ ਲਏ ਨੇ।
2: ਹਾਂਜੀ, ਕਹਿੰਦੇ ਟੋਟਲ 15 ਹੋ ਗਏ ਗੋਲਡ ਸਾਡੇ।
0: ਬਿਲਕੁਲ,
2: ਗੁੱਡ ਰੇਟਿੰਗ, ਚੰਗਾ ਆ ਜੀ। ਏਡੀ ਵੱਡੀ ਪਾਪੂਲੇਸ਼ਨ ਹੈਗੀ ਆ ਤੇ ਪਰ ਸਭ ਏਦਾਂ ਹੈ ਨਾ, ਸਾਡੇ ਬਚਪਨ ਦੇ ਵਿੱਚ ਹੀ ਜਿਹੜਾ ਆ ਉਹ ਏਦਾਂ ਦਾ ਹੈ ਨਹੀਂ ਕਿ ਜਿੱਦਾਂ ਬਾਕੀ ਵਿਦੇਸ਼ਾਂ ਦੇ ਵਿੱਚ ਬੱਚੇ ਨੂੰ ਬਚਪਨ ਦੇ ਵਿੱਚ ਹੀ ਉਹਦੀ ਰੁਚੀ ਜੱਜ ਕਰਕੇ ਤੇ ਉਹਨੂੰ ਉਧਰਲੇ ਪਾਸੇ ਨੂੰ ਪਹਿਲਾਂ ਹੀ ਮਾਂ ਬਾਪ ਦੇਖ ਲੈਂਦੇ ਆ ਜੀ।
0: ਅਸੀਂ ਤਾਂ ਸੈਣੀ ਸਾਹਿਬ ਬਗਾਵਤ ਕਰਕੇ ਵੀ ਖੇਡੇ ਆ, ਚਲੋ ਨੈਸ਼ਨਲ ਤੱਕ ਜ਼ਰੂਰ ਖੇਡੇ ਆ, ਪਰ ਅੱਗੇ ਕਿਤੇ ਨਾ ਕਿਤੇ ਸਾਨੂੰ ਕੋਈ ਗਾਈਡ ਕਰਨ ਵਾਲਾ ਨਹੀਂ ਸੀਗਾ, ਜਾਂ ਪੰਜਾਬ ਪੁਲਿਸ ਦੇ ਵਿੱਚ ਹੀ ਸ਼ਾਇਦ ਕਿਤੇ ਨਾ ਕਿਤੇ ਸਪੋਰਟਸ ਕੋਟੇ ਦੇ ਵਿੱਚ ਹੀ ਆ ਜਾਂਦੇ, ਪਰ ਕਿਸੇ ਨੇ ਗਾਈਡ ਨਹੀਂ ਕੀਤਾ ਜੀ ਏਦਾਂ ਇਹਨਾਂ ਪਾਸਿਆਂ ਨੂੰ ਜੀ।
2: ਏਦਾਂ ਨਾ ਕਹੋ ਭਾਰੀ ਸਾਹਿਬ, ਹੁਣ ਤੱਕ ਤੁਸੀਂ ਖੇਡੀ ਜਾ ਰਹੇ ਆ, ਸਾਡੇ ਨਾਲ ਖੇਡੀ ਜਾ ਰਹੇ ਹੈਗੇ ਆ ਜੀ।
0: ਨਹੀਂ, ਉਹ ਗਰਾਊਂਡ ਦੀ ਗੱਲ ਕਰਦੇ ਆ ਜੀ, ਏਦਾਂ ਸਿਆਸਤ।
2: ਅੱਛਾ ਜੀ, ਮੈਂ ਕਿਹਾ ਸ਼ਾਇਦ ਉਦਾਂ ਖੇਡੀ ਜਾ ਰਹੇ, ਤੁਹਾਡੇ ਵਰਗਾ ਖਿਡਾਰੀ ਕਿੱਥੇ ਲੱਭਣਾ ਜੀ।
0: ਹਾਂਜੀ, ਕੀ ਬਾਤ ਹੈ ਜੀ, ਡੂੰਘੀ ਲੱਟ ਮਾਰ ਜਾਂਦੇ ਹੋ ਤੁਸੀਂ ਕਿਸੇ ਨੂੰ ਗੱਲਾਂ।
2: ਚਲੋ,
0: ਆਪਣੀ ਗੱਲਾਂ ਜਾ ਪਾ ਜਾਣਾ ਹੈ ਜੀ, ਦੇਖ ਲਓ।
2: ਚਲੋ, ਬਾਕੀ ਮਹਾਰਾਜ ਸਾਹਿਬ ਬੇਨਤੀ ਇਹ ਹੈਗੀ ਆ ਜੀ
0: ਜੀ
2: ਕਿ ਆਪਾਂ ਜਿਹੜੀ ਹੈਡਿੰਗ ਦਿੱਤਾ ਸੀਗਾ
0: ਜੀ,
2: ਹਾਂਜੀ, ਉਡੀਕਾਂ ਵਿੱਚ ਰਾਤ ਨਿਕਲ ਗਈ ਉਹ, ਹਾਂਜੀ, ਉਹ ਕੱਲ ਇਹ ਸੀ ਜਦੋਂ ਤੱਕ ਇਹ ਹੈਡਿੰਗ ਦਿੱਤਾ ਗਿਆ ਸੀ ਉਦੋਂ ਤੱਕ ਆਪਾਂ ਵੀ ਅੱਖਾਂ ਲਾ ਕੇ ਦੇਖਦੇ ਪਏ ਸੀ ਵੀ ਭਾਈ ਸਿੰਗਲਾ ਜਾਂ ਪ੍ਰਗਟ ਸਿੰਘ ਹਾਂਜੀ ਕੌਣ ਆ ਜੀ। ਤੇ ਚਲੋ ਖੈਰ ਉਹ ਕੱਲ ਦੀ ਰਾਤ ਉਡੀਕਾਂ ਚ ਨਿਕਲੀ ਸੀ ਪਰ ਅੱਜ ਦੀ ਰਾਤ ਉਡੀਕਾਂ ਚ ਨਹੀਂ ਨਿਕਲੀ ਤੇ ਪ੍ਰਗਟ ਸਿੰਘ ਹੁਣਾਂ ਦਾ ਨਾਂ ਆ ਗਿਆ ਆ। ਉਹ ਥੱਲੇ ਨਾ ਜਦੋਂ ਮੈਨੂੰ ਯਾਦ ਆ ਤੇ ਉਹ ਜਦੋਂ ਨਾ ਡਾਕਟਰ ਮਨਮੋਹਨ ਸਿੰਘ ਨੂੰ ਡਿਕਲੇਅਰ ਕੀਤਾ ਸੀ ਪ੍ਰਧਾਨ ਮੰਤਰੀ ਵਾਸਤੇ ਹਾਂਜੀ ਪ੍ਰਾਈਮ ਮਿਨਿਸਟਰ ਵਾਸਤੇ ਉਹ ਡਿਕਲੇਅਰ ਕੀਤਾ ਸੀ ਉਹਦੇ ਵਾਸਤੇ ਵੀ ਕਾਂਗਰਸ ਬੜੀ ਮੰਥਨ ਚ ਸੀਗੀ ਉਸ ਵੇਲੇ ਜੀ ਵੀ ਸੋਨੀਆ ਗਾਂਧੀ ਉੱਥੇ ਜਾ ਕੇ ਰਾਸ਼ਟਰਪਤੀ ਭਵਨ ਤੋਂ ਮੜਿਆਈ ਸੀ ਜੀ ਉਹਨੂੰ ਸਮਝਾਤਾ ਸੀਗਾ ਤੇ ਭਈ ਰਹਿਣ ਦੇ ਤੂੰ ਮੁੜ ਕੇ ਜੇ ਬਣ ਵੀ ਗਈ ਤੇ ਇਹਨਾਂ ਨੇ ਵਿਦੇਸ਼ੀ ਮੂਲ ਦਾ ਮੁੱਦਾ ਉਠਾ ਲੈਣਾ ਹੈਗਾ ਆ ਤੇ ਮੁੜ ਕੇ ਫੇਰ ਕੰਮ ਖਰਾਬ ਹੋਊਗਾ ਉਹਨੂੰ ਬੈਟਰ ਆ ਵੀ ਤੂੰ ਆਪਣੀ ਜਗ੍ਹਾ ਆਪ ਜਿਹੜੀ ਆ ਸੁਪਰ ਚੇਅਰਮੈਨ ਬਣ ਜਾ ਸੁਪਰ ਪੀ ਐਮ ਬਣ ਜਾ ਤੇ ਉਹ ਬੜਾ ਵਧੀਆ ਉਹਨੂੰ ਕਿਸੇ ਨੇ ਆਈਡੀਆ ਦਿੱਤਾ ਜੀ ਤੇ ਦੱਸਣ ਵਾਲੇ ਤਾਂ ਦੱਸਦੇ ਆ ਵੀ ਅਬਦੁਲ ਕਲਾਮ ਕੋਲ ਗਈ ਸੀ ਤੇ ਅਬਦੁਲ ਕਲਾਮ ਨੇ ਇਹ ਆਈਡੀਆ ਦੇ ਦਿੱਤਾ ਸੀ ਜੀ ਹਾਂਜੀ ਤੇ ਉਹ ਜਦੋਂ ਆ ਕੇ ਉਹਨੇ ਇੱਕ ਰਾਤ ਇਹਨਾਂ ਦੇ ਏਦਾਂ ਹੀ ਮੰਥਨ ਜਿਹਾ ਚੱਲਦਾ ਰਿਹਾ ਜਦੋਂ ਫੇਰ ਇੱਕਦਮ ਫਿਰ ਹੁੰਦਾ ਵਗਿਆ ਵੀ ਅਗਲੇ ਦਿਨ ਸ਼ਾਮ ਨੂੰ ਨਾ ਦੁਪਹਿਰ ਤੋਂ ਬਾਅਦ ਇੱਕਦਮ ਜਿਹੜਾ ਆ ਡਾਕਟਰ ਮਨਮੋਹਨ ਸਿੰਘ ਦੀ ਸਿਕਿਉਰਿਟੀ ਵਧਣ ਲੱਗ ਪੈਂਦੀ ਆ ਜੀ ਉਹਨਾਂ ਦੇ ਘਰ ਦੇ ਲਾਗੇ ਸਿਕਿਉਰਿਟੀ ਲੱਗਣ ਲੱਗ ਪੈਂਦੀ ਆ ਉੱਥੋਂ ਫਿਰ ਪਤਾ ਲੱਗ ਜਾਂਦਾ ਵੀ ਏਦਾਂ ਦਾ ਫੈਸਲਾ ਲੱਗਦਾ ਹੋ ਗਿਆ ਆ ਤੇ ਅਗਲੇ ਦਿਨ ਅਖਬਾਰਾਂ ਦੀ ਹੈਡਲਾਈਨ ਸੀਗੀ ਇਟ ਇਜ਼ ਦੀ ਰਾਈਟ ਚੋਇਸ ਆਫ ਦਾ ਬੇਬੀ ਹਾਂਜੀ ਤੇ ਉਹਨਾਂ ਨੇ ਇੰਡੀਅਨ ਐਕਸਪ੍ਰੈਸ ਨੇ ਵੀ ਲਿਖਿਆ ਸੀ ਰਾਈਟ ਚੋਇਸ ਆਫ ਬੇਬੀ ਹਾਂਜੀ ਤੇ ਬਹੁਤ ਵਧੀਆ ਚੋਇਸ ਹੈਗੀ ਆ ਤੇ ਏਦਾਂ ਹੀ ਪੰਜਾਬ ਵਾਸਤੇ ਵੀ ਮੈਂ ਤਾਂ ਠੀਕ ਚੋਇਸ ਮੰਨਦਾ ਹੈਗਾ ਆ ਜੀ ਕਿ ਪ੍ਰਗਟ ਸਿੰਘ ਹੁਣੀ ਜਿਹੜੇ ਆ ਵਰਲਡ ਫੇਮਸ ਫਿਗਰ ਹੈਗੇ ਆ ਜੀ ਆਖਰ ਤਾਂ ਉਹਨਾਂ ਨੇ ਖਿਡਾਰੀ ਆ ਜੀ ਹਾਕੀ ਦੇ ਤੇ ਅੱਜ ਹਾਕੀ ਦੇ ਕਪਤਾਨ ਨੂੰ ਪੰਜਾਬ ਦੀ ਕਪਤਾਨੀ ਮਿਲੀ ਆ ਤੇ ਹਾਕੀ ਤੋਂ ਹੀ ਅੱਜ ਖਬਰ ਜਿਹੜੀ ਹੈਗੀ ਆ ਖੁਸ਼ੀ ਦੀ ਆ ਗਈ ਜੀ
0: ਬਿਲਕੁਲ
2: ਤੇ ਲੱਗਦਾ ਆ ਤੇ ਕਪਤਾਨ ਨੂੰ ਹੁਣ ਇੱਕ ਕਪਤਾਨ ਗਿਆ ਸੀ ਤੇ ਦੂਜਾ ਕਪਤਾਨ ਆਇਆ ਹੁਣ ਦੇਖਦੇ ਹੈਗੇ ਆ ਜੀ ਕਿ ਇਹ ਕਪਤਾਨ ਜਿਹੜਾ ਆ ਕਾਂਗਰਸ ਨੂੰ ਕਿੱਧਰਲੇ ਪਾਸੇ ਲੈ ਕੇ ਜਾਂਦਾ ਜੀ
0: ਬਿਲਕੁਲ ਨਾਲੇ ਦੁਆਬੇ ਵਾਲੇ ਵੀ ਥੋੜੇ ਠੰਡੇ ਜੇ ਸੁਭਾਅ ਦੇ ਨੇ ਜੀ ਉਹ ਜੇ ਆਕੜ ਕੇ ਵੀ ਗੱਲ ਕਰਦੇ ਆ ਤਾਂ ਵੀ ਉਹਨਾਂ ਦੇ ਵਿੱਚ ਪਿਆਰ ਹੀ ਦੀਦਾ ਹੁਣ ਇਹ ਨਾ ਕਿ ਉਹ ਵੀ ਆਪਣੀ ਬੇਟਾਪੀ ਦਾ ਬਣ ਜਾਂਦੇ ਆ ਜੀ
2: ਪ੍ਰਗਟ ਸਿੰਘ ਦੀ ਸਰ ਇਹ ਸ਼ੈਲੀ ਆ ਜੀ ਉਹ ਜੇ ਦੋ ਇੱਕ ਉਂਗਲ ਦੂਜੇ ਵਾਲੇ ਪਾਸੇ ਨੂੰ ਕਰਦੇ ਤਿੰਨ ਉਂਗਲਾਂ ਆਪਣੇ ਵਾਲੇ ਪਾਸੇ ਨੂੰ ਵੀ ਕਰ ਲੈਂਦੇ ਹੈਗੇ ਆ ਉਹ ਆਪਣੀ ਗਲਤੀ ਮੰਨਣ ਦੇ ਵਿੱਚ ਕੋਈ ਹੈਜ਼ੀਟੇਸ਼ਨ ਨਹੀਂ ਕਰਦੇ ਇਹ ਉਹਨਾਂ ਦੇ ਜੇ ਉਹਨਾਂ ਦੇ ਸੁਭਾਅ ਦਾ ਬਹੁਤ ਹੀ ਵੱਡਾ ਗੁਣ ਆ
0: ਬਿਲਕੁਲ
2: ਡਿਪਲੋਮੇਸੀ ਨੀ ਰੱਖਦੇ ਹੈਗੇ ਉਹਦੇ ਨਾਲ ਇਹ ਵੀ ਕਹਿੰਦੇ ਹੈਗੇ ਯਾਰ ਆਏ ਤਾਂ ਅਸੀਂ ਰਾਜਨੀਤੀ ਦੇ ਵਿੱਚ ਲੋਕਾਂ ਦੀ ਸੇਵਾ ਕਰਨ ਆ ਤੇ ਆਪਾਂ ਮਤਲਬ ਕਰ ਕੀ ਰਹੇ ਹੈਗੇ ਆ ਇਹ ਉਹਨਾਂ ਦਾ ਹੈਗਾ ਆ ਜੀ ਉਹ ਕੱਲੀ ਕੱਲੀ ਚੀਜ਼ ਨੂੰ ਮਨਿਊਟਲੀ ਜਿਹੜਾ ਆ ਦੇਖੋ ਹੈ ਤਾਂ ਅਕਾਲੀ ਦਲ ਵਾਲੇ ਲੈ ਕੇ ਆਏ ਸੀ ਇਹਨਾਂ ਨੂੰ ਰਾਜਨੀਤੀ ਦੇ ਵਿੱਚ ਹਾਂਜੀ ਇਹ ਸੁਖਬੀਰ ਬਾਦਲ ਹੋਣਾ ਨੇ ਲਿਆਂਦੇ ਸੀਗੇ ਜੀ ਫੇਰ ਪਤਾ ਨੀ ਕਿਉਂ ਮਤਲਬ ਅਕਾਲੀ ਦਲ ਇਹਨਾਂ ਨੂੰ ਨਾ ਥੋੜਾ ਜਿਹਾ ਪਿੱਛੇ ਪਾਉਣ ਲੱਗ ਪਿਆ ਤੇ ਵੈਸੇ ਵੀ ਜਿਹੜਾ ਅਕਾਲੀਆਂ ਦੀ ਦੂਜੀ ਟਰਮ ਜਿਹੜੀ ਸੀ ਨਾ ਜੀ ਉਹ ਤਾਂ ਮੈਂ ਸਾਰੀ ਰਿਸ਼ਤੇਦਾਰੀ ਸਾਰਾ ਕੁਣਬਾ ਬਾਦਲ ਸਾਹਿਬ ਦਾ ਤੇ ਫਿਰ ਬਾਦਲ ਸਾਹਿਬ ਦਾ ਵੀ ਜਿਹੜਾ ਹੈ ਨਾ ਜੀ ਲੋਭ ਕਈ ਜਗ੍ਹਾ ਦੇ ਉੱਤੇ ਜਿਹੜਾ ਆ ਨਜ਼ਰ ਆਇਆ ਕਿ ਉਹਨਾਂ ਆਪਣਾ ਨਿੱਜ ਭਾਰੂ ਸੀਗਾ ਉਹਨਾਂ ਨੇ ਰੱਖਿਆ ਆ ਉਹ ਪਹਿਲਾਂ ਵੀ ਹੈਗਾ ਹੋਊਗਾ ਉਹਨਾਂ ਦੇ ਐਕਟ ਐਂਡ ਐਕਸ਼ਨ ਦੇ ਵਿੱਚ ਹੋਊਗਾ ਪਰ ਉਦੋਂ ਜਿਹੜਾ ਆ ਦੂਜੀ ਟਰਮ ਦੇ ਵਿੱਚ ਤਾਂ ਦਿਸਣ ਹੀ ਲੱਗ ਪਿਆ ਸੀ ਜੀ ਜੋ ਕਿ ਫੈਡ ਅਪ ਹੋ ਗਏ ਸੀਗੇ ਜੀ ਮੈਨੂੰ ਯਾਦ ਆ ਕਿ ਮੈਂ ਇੱਕ ਵਾਰੀ ਚੰਡੀਗੜ੍ਹ ਤੋਂ ਆਉਂਦਾ ਪਿਆ ਸੀ ਜੀ ਤੇ ਇੱਕ ਰਸਤੇ ਦੇ ਵਿੱਚ ਨਾ ਇੱਕ ਪੁਲਿਸ ਵਾਲੇ ਨੇ ਗੱਡੀ ਨੂੰ ਹੱਥ ਦਿੱਤਾ ਤੇ ਗੱਡੀ ਰੋਕੀ ਤੇ ਉਹਨੇ ਦੇਖਿਆ ਕਿ ਉਹਨੇ ਫੇਰ ਦੇਖਿਆ ਵੀ ਮੈਂ ਐਡਰੈਸ ਚ ਸੀ ਵਕੀਲ ਸਾਹਿਬ ਕਹਿੰਦਾ ਮੈਨੂੰ ਹੁਸ਼ਿਆਰਪੁਰ ਤੱਕ ਲੈ ਜਾਓ ਗਾੜੀ ਚੰਕਰ ਤੋਂ ਉਸ ਬੰਦੇ ਨੇ ਵਿਚਾਰੇ ਨੇ ਦੋ ਕੁ ਪੈਗ ਲਾਏ ਸੀ ਉਹ ਦੋ ਪੈਗ ਦੇ ਵਿੱਚ ਉਹ ਕੁਛ ਦੱਸ ਗਿਆ ਮੈਨੂੰ ਵੀ ਕਿੱਦਾਂ ਜਿਹੜਾ ਹੈਗਾ ਮਾਈਨਿੰਗ ਦਾ ਪੈਸਾ ਉਦੋਂ ਮਾਈਨਿੰਗ ਦਾ ਜਿਹੜਾ ਹੈਗਾ ਜਾਂ ਸ਼ੁਰੂਆਤ ਇਹਨਾਂ ਨੇ ਕੀਤੀ ਸੀ ਜੀ ਉਦੋਂ
0: ਬਿਲਕੁਲ ਨਾਲੇ ਉਦਾਂ ਵੀ ਆਪਣੀ ਜੌਬ ਦੇ ਵਿੱਚ ਰੋਇਲ ਨੇ ਸੈਣੀ ਸਾਹਿਬ ਇੱਕ ਸਪੋਰਟਸਮੈਨਸ਼ਿਪ ਜਿਹੜੀ ਆ ਉਹ ਦਿਖਦੀ ਆ ਝਲਕਦੀ ਹੈ ਕਿਉਂਕਿ ਮੈਨੂੰ ਚੇਤੇ ਆ ਇਹਨਾਂ ਦੇ ਜਦੋਂ ਉਹਨਾਂ ਇਹਨਾਂ ਨੂੰ ਸਪੋਰਟਸ ਦਾ ਦਿੱਤਾ ਗਿਆ ਸੀਗਾ ਸਾਰਾ ਕਾਰਜ ਤਾਂ ਉਸ ਸਮੇਂ ਦੇ ਵਿੱਚ ਇਹਨਾਂ ਨੇ ਕਿਹਾ ਸੀ ਭਾਈ ਮੈਂ ਹਾਕੀ ਦੇ ਬਾਰੇ ਜਾਣਦਾ ਮੈਂ ਪ੍ਰੋਫੈਸ਼ਨ ਆ ਉਹਦਾ ਤਾਂ ਮੈਂ ਚਲੋ ਹੈਂਡਲ ਕਰ ਲਾਂਗਾ ਪਰ ਇਹਨਾਂ ਨੇ ਬਹੁਤ ਸਾਰੇ ਉਸ ਸਮੇਂ ਦੇ ਵਿੱਚ ਕੋਚ ਕਹਿ ਲਓ ਜਾਂ ਬਹੁਤ ਸਾਰੇ ਐਸੇ ਵਿਅਕਤੀ ਨੂੰ ਜੋਬ ਵੀ ਦਿੱਤੀ, ਚਾਹੇ ਉਹ ਕ੍ਰਿਕਟ ਦੇ ਵਿੱਚ, ਚਾਹੇ ਫੁੱਟਬਾਲ ਦੇ, ਚਾਹੇ ਕੋਚ ਸੀ ਜਾਂ ਉਹ ਸਾਰੀਆਂ ਜਿਹੜੀਆਂ ਅਕੈਡਮੀਆਂ ਦੇ ਵਿੱਚ ਉਹਨਾਂ ਨੇ ਜੋਬਾਂ ਕ੍ਰੀਏਟ ਕੀਤੀਆਂ ਸੀਗੀਆਂ, ਇੱਕ ਚੰਗਾ ਕਾਰਜ ਕੀਤਾ। ਉਹ ਮੰਨਦੇ ਨੇ ਕਿ ਜਿਹੜੀ ਫੀਲਡ ਦੇ ਵਿੱਚ ਮੈਨੂੰ ਪਤਾ ਹੈ ਕਿਹੜਾ ਕੰਮ ਕਿੱਦਾਂ ਕਰਨਾ, ਉਹ ਬੰਦਾ ਵੀ ਉੱਥੇ ਫਿੱਟ ਕਰਨਾ ਚਾਹੀਦਾ ਜੀ। ਇਹ ਨੀ ਕਿ ਹੁਣ ਹੈਗਾ ਤਾਂ ਉਹ ਸਿੱਖਿਆ ਮੰਤਰੀ ਹੈ ਤੇ ਲਾ ਕੇ ਚੱਕ ਕੇ ਲਾ ਦਿਓ ਜੀ ਉਹਨੂੰ, ਕਿਤੇ ਨਾ ਕਿਤੇ ਕਿਸਾਨ ਮੰਤਰੀ ਲਾ ਦਿਓ ਜਾਂ ਕਿਤੇ ਹੋਰ ਲਾ ਦਿਓ ਜੀ।
2: ਪਰ ਅੱਛਾ ਮੈਨੂੰ ਯਾਦ ਆਉਂਦਾ ਇਹਨਾਂ ਨੇ ਨਾ ਜਿਹੜਾ ਹੈਗਾ ਆ ਵੀ ਬਤੌਰ ਐਜੂਕੇਸ਼ਨ ਮਿਨਿਸਟਰ ਰਹਿੰਦੇ ਹੋਏ ਨਾ ਜੀ, ਉਹ ਲੈਕਚਰਾਂ ਦੀਆਂ ਪ੍ਰੋਬਲਮ ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਨੇ ਨਾ, ਉਹ ਹਾਈ ਕੋਰਟ ਦੀਆਂ ਕੋਈ ਡਾਇਰੈਕਸ਼ਨਾਂ ਸੀ ਉਹਨਾਂ ਨੂੰ ਬਾਈਪਾਸ ਕਰਨ ਦੀ ਕੋਸ਼ਿਸ਼ ਕਰਕੇ ਵੀ ਉਹਨਾਂ ਨੂੰ ਸੈੱਟ ਕੀਤਾ ਸੀ ਜੀ। ਉਹ ਬਾਅਦ ਦੇ ਵਿੱਚ ਫੈਸਲਾ ਰੱਦ ਹੋ ਗਿਆ ਸੀਗਾ ਤੇ ਜਿਹੜਾ ਆ ਉਹਦੇ ਨਾਲ ਉਹ ਬੱਚਿਆਂ ਦਾ ਭਵਿੱਖ ਜਿਹੜਾ ਸੀਗਾ ਉਹ ਖਤਰੇ ਚ ਚਲਾ ਗਿਆ। ਖਤਰੇ ਚ ਕਾਹਦਾ ਚਲ ਗਿਆ, ਸੇਵਾਵਾਂ ਖਤਮ ਹੋ ਗਈਆਂ, ਉਹਦੇ ਉਦੋਂ ਬੜਾ ਕ੍ਰਿਟਿਸਿਜ਼ਮ ਹੋਇਆ ਸੀਗਾ ਜੀ। ਬਟ ਉਹ ਤੋਂ ਮੈਨੂੰ ਇੱਕ ਚੀਜ਼ ਨਜ਼ਰ ਜ਼ਰੂਰ ਆਈ ਹੈਗੀ ਕਿ ਇਹ ਇਹ ਵਾਹਿਦ ਏਦਾਂ ਦਾ ਲੀਡਰ ਹੈਗਾ ਆ ਕਿ ਜਿਹੜਾ ਸਮੱਸਿਆ ਨੂੰ ਸੋਲਵ ਕਰਨ ਲਈ ਤੇ ਟ੍ਰੈਡੀਸ਼ਨਸ ਨੂੰ ਵੀ ਪਾਸੇ ਕਰਨ ਨੂੰ ਤਿਆਰ ਹੈਗਾ ਆ ਜੀ, ਵੀ ਸਮੱਸਿਆ ਦਾ ਹੱਲ ਹੋਣਾ ਚਾਹੀਦਾ, ਵੀ ਲੋਕਾਂ ਦਾ ਹੱਲ ਹੋਣਾ ਚਾਹੀਦਾ, ਵੀ ਆਪਾਂ ਪ੍ਰੋਬਲਮ ਜਿਹੜੀ ਉਹਨਾਂ ਨੂੰ ਆਪਾਂ ਨਿਯਮਾਂ ਦੇ ਵਿੱਚ ਜਿਹੜਾ ਆ ਬੰਨ ਕੇ ਜਾਂ ਉਹਨਾਂ ਗੱਲਾਂ ਦੇ ਵਿੱਚ ਬੰਨ ਕੇ ਤੇ ਲੋਕਾਂ ਦੇ ਭਵਿੱਖ ਨਾਲ ਖਿਲਵਾੜ ਨਾ ਕਰੀਏ ਲੋਕਾਂ ਦੀ, ਹਾਂਜੀ, ਤੇ ਉਹਨਾਂ ਨੂੰ ਸੁੱਖ ਦਿੱਤਾ ਜਾਵੇ ਜਿਸ ਕੰਮ ਲਈ ਅਸੀਂ ਆਏ ਆ ਜੀ।
0: ਬਿਲਕੁਲ ਆ ਜੀ। ਵੈਸੇ ਤਾਂ ਅੱਜ ਸੈਣੀ ਸਾਹਿਬ ਆਪਣੇ ਮੁਕੱਦਰ ਬਾਈ ਜੀ ਵੀ ਐਪਰੀਸ਼ੀਏਟ ਕਰ ਰਹੇ ਨੇ, ਕਹਿੰਦੇ ਅੱਜ ਦਾ ਫੈਸਲਾ ਕਾਂਗਰਸ ਦਾ ਬਿਲਕੁਲ ਦਰੁਸਤ ਹੈ ਜੀ, ਕੱਲ ਨੂੰ ਜੇ ਪਰਗਟ ਸਿੰਘ
2: ਆ ਗਿਆ। ਮੁਕੱਦਰ ਜੀ ਮੈਂ ਤਾਂ ਵਧਾਈ ਦੇਣੀ ਸੀ ਇਹਨਾਂ ਨੂੰ, ਲਓ ਮੁਕੱਦਰ ਜੀ ਮੇਰੀ ਵੋਟ ਕਾਂਗਰਸ ਦੀ ਪੱਕੀ ਅੱਜ ਪੱਕਾ
0: ਜੀ। ਨਹੀਂ ਨਾਲ ਉਹਨਾਂ ਨੇ ਇਹ ਵੀ ਲਿਖਿਆ ਕਿ ਪਰਗਟ ਸਿੰਘ ਨਾ ਪੰਜਾਬ ਦੇ ਨਾਲ ਖੜਾ ਤੇ ਅਸੀਂ ਸਭ ਤੋਂ ਪਹਿਲਾਂ ਉਹਦੇ ਖਿਲਾਫ਼ ਕਹਿੰਦੇ ਖੜੇ ਹੋਵਾਂਗੇ ਜੀ। ਲਓ ਜੀ ਬਗਾਵਤ ਵੀ ਕਰ ਦਿੱਤੀ ਨਾਲ ਹੀ ਜੀ।
2: ਬਰਾਤੇ ਜਰੂਰ ਆਏ ਹੈਗੇ ਆ, ਜੇ ਨਾ ਬਣੀ ਤੇ ਪੰਚਾਇਤ ਚ ਵੀ ਅਸੀਂ ਆਪ ਚੱਲ ਕੇ ਆਵਾਂਗੇ ਹਾਂਜੀ,
0: ਮੁੜ ਕੇ ਪੰਚਾਇਤ ਚੋਂ ਬਾਹਰ ਵੀ ਅਸੀਂ ਕੱਢਾਂਗੇ।
2: ਹਾਂ ਬਿਲਕੁਲ ਜੀ, ਬਿਲਕੁਲ ਬਿਲਕੁਲ, ਤਲਾਕ ਸਾਡੀ ਮਰਜ਼ੀ ਨਾਲ ਹੋਊਗਾ, ਪੈਸੇ ਪੂਰੇ ਦਵਾਵਾਂਗੇ ਹਾਂਜੀ
0: ਜੀ।
2: ਤੁਸੀਂ ਆਸਤਾ ਰੱਖੋ, ਵਧੀਆ ਆ, ਬਹੁਤ ਅੱਛੇ ਬੰਦੇ ਹੈਗੇ ਆ, ਠੀਕ ਹੈ ਜੀ। ਇੱਕ ਕੁਛ ਇੱਕ ਜਿਹੜਾ ਹੈਗਾ ਆ ਥੋੜਾ ਜਿਹਾ ਕਿਤੇ ਰਾਹੁਲ ਗਾਂਧੀ ਤਵੱਜੋ ਦੇ ਦੇਣ ਨਾ ਪੰਜਾਬ ਨੂੰ ਜੀ, ਇੱਥੇ ਵੀ ਥੋੜਾ ਜਿਹੜਾ ਜਿਹੜੇ ਟਿੰਟਡ ਜਿਹੜੇ ਹੈਗੇ ਆ ਨਾ ਜੀ ਕੈਂਡੀਡੇਟ, ਉਹਨਾਂ ਨੂੰ ਪਿੱਛੇ ਕਰ ਦੇਣ ਜੀ, ਉਹਨਾਂ ਨੂੰ ਪਿੱਛੇ ਕਰਕੇ ਨਵੇਂ ਚਿਹਰੇ ਜਿਹੜੇ ਆ ਜਿਹੜੇ ਪੜ੍ਹੇ ਲਿਖੇ ਹੋਣ, ਰਾਜਨੀਤੀ ਦੀ ਸਮਝ ਰੱਖਦੇ ਹੋਣ, ਬਹੁਤ ਵੱਡਾ ਜਿਹੜਾ ਹੈਗਾ ਆ ਸਰ ਸਕੋਪ ਹੈਗਾ ਜੀ।
0: ਬਿਲਕੁਲ ਆ ਜੀ, ਬਿਲਕੁਲ ਆ ਜੀ।
2: ਕਿਉਂ ਸਕੋਪ ਹੈਗਾ ਆ ਜੀ, ਵੀ ਆਪਣਾ ਜਿਹੜਾ ਹੈਗਾ ਆ ਮੌਜੂਦਾ ਪਾਰਟੀ ਕੋਲੋਂ ਜਿਹੜਾ ਆ ਹਰ ਵਰਗ ਦੁਖੀ ਹੈ
0: ਜੀ।
2: ਅਕਾਲੀ ਦਲ ਜਿਹੜਾ ਆ ਉਹ ਜਿੰਨਾ ਕੁ ਅੱਗੇ ਵੱਧਦਾ ਓਨਾ ਕੁ ਪਿੱਛੇ ਆ ਜਾਂਦਾ
0: ਜੀ, ਉਹਨਾਂ ਦੇ ਬਿਲਕੁਲ
2: ਹਾਂਜੀ ਪਿੱਛੇ ਚੱਲ ਜਾਂਦਾ ਹੈਗਾ ਆ ਜੀ। ਜਿਹੜੀ ਚੀਜ਼ ਇਹਨਾਂ ਦੀ ਸਟਰੈਂਥ ਸੀ ਉਹੀ ਅੱਜ ਇਹਨਾਂ ਦੀ ਕਮਜ਼ੋਰੀ ਬਣ ਗਈ ਹੈਗੀ ਆ। ਧਰਮ ਇਹਨਾਂ ਦੀ ਸਟਰੈਂਥ ਸੀ, ਪੰਥ ਦੇ ਨਾਂ ਤੇ ਵੋਟ ਲੈਂਦੇ ਸੀ, ਅੱਜ ਉਹੀ ਪੰਥ ਇਹਨਾਂ ਦੇ ਜਿਹੜਾ ਹੈਗਾ ਆ ਬੈਕ ਫੁੱਟ ਤੇ ਲਿਜਾ ਰਿਹਾ ਜੀ। ਮੈਂ ਲਫ਼ਜ਼ ਤਾਂ ਹੋਰ ਕੋਈ ਬੋਲਣ ਲੱਗਾ ਸੀ, ਮੈਂ ਸੰਕੋਚ ਕਰ ਗਿਆ ਉਹ ਬੋਲਣ ਤੋਂ
0: ਜੀ,
2: ਤੇ ਹੁਣ ਇਸ ਕਰਕੇ ਜਿਹੜਾ ਆ ਕਾਂਗਰਸ ਕੋਲ ਜਿਹੜਾ ਆ ਇੱਕ ਚਾਂਸ ਹੈਗਾ ਆ ਜੀ, ਤੇ ਜੇ ਉਹ ਟਿੰਟਡ ਲੀਡਰ ਵੀ ਪਾਸੇ ਕਰ ਦੇਣ ਨਾ ਜੀ ਤੇ ਬਹੁਤ ਸੋਹਣੀ ਐਡਮਿਨਿਸਟ੍ਰੇਸ਼ਨ ਦੇ ਜਾਣਗੇ, ਬਾਕੀ ਨਹੀਂ ਤਾਂ ਜਿਹੜਾ ਆ ਔਖਾ ਕਰਨਗੇ। ਇਹਨਾਂ ਦੇ ਵਿੱਚ ਨਾ ਓਵਰ ਅੰਬੀਸ਼ੀਅਸ ਲੀਡਰ ਹੈਗੇ ਅੱਜ ਦੀ ਡੇਟ ਦੇ ਵਿੱਚ, ਤਾਂ ਜਿਹੜੇ ਆ ਇੱਕ ਬੰਦੇ ਜਿਹੜੇ ਆ ਬਾਹਰ ਰਹਿ ਕੇ ਜਿਹੜੇ ਦੇਖਣ ਵਾਲੇ ਆ ਉਹ ਤਾਂ ਖੁਸ਼ ਹੋ ਸਕਦੇ ਆ, ਜਿੱਦਾਂ ਮੁਕੱਦਰ ਵੀਰ ਜੀ ਆਪਾਂ ਖੁਸ਼ ਹੋ ਸਕਦੇ ਹੈਗੇ ਆ ਵੀ ਹਾਂ ਯਾਰ ਵੀ ਬੰਦਾ ਸਹੀ ਆ ਜੀ, ਵੀ ਰਾਜਾ ਵੜਿੰਗਰ ਨੇ ਤਾਂ ਕੰਪਰੋਮਾਈਜ਼ਡ ਪ੍ਰਧਾਨ ਜਿਹੜਾ ਸੀਗਾ ਉਹਨੇ ਬੇੜਾ ਗਰਕ ਕਰ ਦਿੱਤਾ, ਉਹਨੇ ਕਿਤੇ ਦਿਖਾਇਆ ਹੀ ਨੀ, ਦਮ ਦਿਖਾਇਆ ਹੀ ਨੀ ਜੀ। ਤੁਸੀਂ ਦੇਖੋ ਵੀ ਪ੍ਰਗਟ ਸਿੰਘ ਵਾਹਿਦ ਇੱਕ ਇਹੋ ਜਿਹਾ ਬੰਦਾ ਸੀ ਕਿ ਇੰਨੀ ਆਪੋਜੀਸ਼ਨ ਹੋਣ ਦੇ ਬਾਵਜੂਦ ਵੀ ਜਦੋਂ ਭਗਵੰਤ ਮਾਨ ਨੂੰ ਉਹ ਬਿਮਾਰ ਹੋਏ ਉਹਨਾਂ ਨੂੰ ਉਹਨਾਂ ਦੀ ਪਾਰਟੀ ਦਾ ਕੋਈ MLA ਤੱਕ ਨੀ ਦੇਖਣ ਗਿਆ ਤੇ ਉਹ ਦਿੱਲੀ ਵਾਲਿਆਂ ਦੇ ਡਰ ਤੋਂ ਹੈ ਜੀ, ਉਦੋਂ ਰੌਲਾ ਪੈ ਰਿਹਾ ਸੀ ਵੀ ਇਹਨੂੰ ਗੱਦੀ ਤੋਂ ਲਾਉਣਾ ਆ ਜੀ, ਇਸ ਕਰਕੇ ਜਿਹੜਾ ਹੈਗਾ ਆ ਜੀ ਉਹ ਵਿਧਾਇਕ ਕੋਈ ਗਿਆ ਹੀ ਨੀ, ਇੱਕ ਦਿਨ ਰੋਕੇ ਦੂਜੇ ਦਿਨ ਜਿਹੜਾ ਹੈਗਾ ਆ ਫਿਰ ਦੁਪਹਿਰ ਤੋਂ ਬਾਅਦ ਇਹਨਾਂ ਨੇ ਹੌਕਾ ਮਾਰਿਆ, ਉਹ ਛੱਡੋ ਭਾਈ ਦੇਖੋ ਬੰਦਾ ਕਿਹੜਾ ਪੰਜਾਬ ਦਾ, ਤੁਸੀਂ ਦਿੱਲੀ ਵਾਲੇ ਤੋਂ ਡਰਦੇ ਜਿਹੜੇ ਹੈਗੇ ਆ ਕੋਈ ਵੀ ਨੀ ਦੇਖਣ ਜਾ ਰਿਹਾ ਜੀ। ਫਿਰ ਇਹ ਜਦੋਂ ਗਏ ਹੈਗੇ ਫਿਰ ਉਹ ਤੋਂ ਬਾਅਦ ਸ਼ਰਮੋ ਬਸ਼ਰਮੀ ਸਿਸੋਦੀਆ ਗਿਆ ਸੀਗਾ ਜੀ। ਸੋ ਇਸ ਕਰਕੇ ਕਹਿਣ ਦਾ ਮਤਲਬ ਹੈਗਾ ਆ ਕਿ ਜਦੋਂ ਕਿਸੇ ਤੇ ਮਤਲਬ ਆਪੋਨੈਂਟ ਤੇ ਵੀ ਭਾਰੀ ਬਣੀ ਹੈਗੀ ਆ ਨਾ ਜੀ, ਤੇ ਇਹ ਉੱਥੇ ਵੀ ਪਹੁੰਚ ਗਏ ਹੈਗੇ ਆ ਵੀ ਇਹਨਾਂ ਤੋਂ ਇੱਕ ਜਰੂਰ ਪਤਾ ਲੱਗਦਾ ਵੀ ਇਨਸਾਨੀਅਤ ਜਿੰਦਾ ਆ ਜੀ। ਇਹ ਆ ਵੀ ਲੀਡਰਾਂ ਦੇ ਵਿੱਚ ਵੀ ਜੇ ਲੀਡਰ ਕੋਈ ਹੈਗਾ ਜਿਹਦੇ ਅੰਦਰ ਇਨਸਾਨ ਜਿੰਦਾ ਹੈਗਾ ਆ ਤੇ ਉਹ ਪ੍ਰਗਟ ਸਿੰਘ ਹੈਗਾ ਜੀ। ਮੈਂ ਬਹੁਤ ਖੁਸ਼ ਆ, ਸੱਚੀ ਗੱਲ ਹੈਗੀ ਆ ਕਿ ਇਹ ਬੰਦਾ ਡਿਜ਼ਰਵ ਕਰਦਾ ਸੀ, ਇਹਨੂੰ ਮਿਲਣੀ ਚਾਹੀਦੀ ਸੀ। ਕੱਲ ਸਿੰਗਲਾ ਸਾਹਿਬ ਦਾ ਰੌਲਾ ਪੈਂਦਾ ਸੀ, ਮੈਂ ਕਿਹਾ ਸਾਡੇ ਟਾਂਡੇ ਚ ਨੀ ਪਤਾ ਵੀ ਸਿੰਗਲਾ ਕੌਣ ਹੈ।
0: ਚਲੋ ਉਹਨਾਂ ਦੀਆਂ ਉੱਥੇ ਕੇਂਦਰ ਦੇ ਨਾਲ ਵਿੱਚ ਕਹਿ ਲੋ ਜਾਂ ਦਿੱਲੀ ਦੇ ਵਿੱਚ ਜਾਂ ਇੱਕ ਪਹਿਚਾਨ
2: ਹਾਂ ਹੋਣਗੇ, ਉਹਨਾਂ ਦੇ ਨਾਲ ਹੋਣਗੇ, ਉਹਨਾਂ ਦੇ ਲਾਇਲ ਹੋਣਗੇ। ਜਿੱਦਾਂ ਮਰਜ਼ੀ ਹੈਗਾ ਪੰਜਾਬ ਦਾ ਪ੍ਰਧਾਨ ਜਿਹੜਾ ਆ ਉਹਨੂੰ ਪੰਜਾਬ ਦਾ ਜਿਹੜਾ ਆ ਵੋਟਰ ਜਾਣਦਾ ਤਾਂ ਹੋਵੇ, ਵਸਦਾ ਹੋਵੇ ਕੌਣ ਆ ਜੀ।
0: ਇਹਦੇ ਵਿੱਚ ਦੇਖੋ ਸੈਣੀ ਸਾਹਿਬ ਜਿਹੜੇ ਫੈਸਲਾ ਆਇਆ ਉਸ ਤੋਂ ਬਾਅਦ ਇਹ ਵੀ ਚਰਚਾ ਚੱਲ ਪਈ ਆ ਕਿ ਭਾਈ ਜਿਹੜੇ ਚੰਨੀ ਸਾਹਿਬ ਜਿੱਤ ਗਏ ਨੇ ਜੀ ਤੇ ਰਾਜਾ ਵੜਿੰਗ ਹਾਰ ਗਏ ਨੇ ਜੀ, ਏਦਾਂ ਦਾ ਵੀ ਕਲੇਸ਼ ਕਿਤੇ ਨਾ ਕਿਤੇ ਕੀਤਾ ਜਾ ਰਿਹਾ ਜੀ।
2: ਸਰ ਉਹ ਗੱਲ ਠੀਕ ਗੱਲ ਹੈਗੀ ਆ, ਜਿੱਤ ਗਏ ਤੇ ਤਾਂ ਵੀ ਗੋਡਿਆ
0: ਜੀ ਬਿਲਕੁਲ
2: ਹਾਂਜੀ। ਚੰਨੀ ਸਾਹਿਬ ਨੇ ਕੋਈ ਗਲਤ ਮੁੱਦਾ ਤਾਂ ਉਠਾਇਆ ਨੀ ਸੀਗਾ
0: ਜੀ,
2: ਚੰਨੀ ਸਾਹਿਬ ਬਿਲਕੁਲ ਸਹੀ ਕਹਿੰਦੇ ਸੀਗੇ ਵੀ ਭਾਈ ਇਹ ਕੰਪਰੋਮਾਈਜ਼ਡ ਪ੍ਰਧਾਨ ਹੈ, ਇਹਦੇ ਤੋਂ ਕੀ ਕਰਾ ਲੈਣਾ ਹੈਗਾ ਤੁਸੀਂ
0: ਜੀ।
2: ਇੱਕ ਵੀ ਉਹਨੇ ਜਿਹੜਾ ਹੈਗਾ ਆ ਦੱਸੋ ਉਹ ਸਰਕਾਰ ਦੀਆਂ ਪਾਲਿਸੀਆਂ ਦੇ ਖਿਲਾਫ ਉਹਨੇ ਇੱਕ ਵੀ ਧਰਨਾ ਲਾਇਆ ਹੋਵੇ
0: ਜੀ।
2: ਸਰਕਾਰ ਕਾਂਗਰਸ ਨੂੰ ਤਾਂ ਉਹਨੇ ਮਜ਼ਾਕ ਦਾ ਪਾਤਰ ਬਣਾ ਤਾ ਸੀ ਜੀ,
0: ਬਿਲਕੁਲ ਹੈ ਜੀ।
2: ਕੁਛ ਇੱਕ ਬੋਲ ਬਾਣੀ 12-5-48 ਹੈ ਜੀ, ਉਹ ਬੂਟਾ ਸਿੰਘ ਹੁੰਦਾ ਸੀ ਇੱਕ ਕਾਲਾ ਕਲੋਆ ਹੈ ਜੀ, ਇਹ ਲਫ਼ਜ਼ ਪ੍ਰਧਾਨ ਦੇ ਸੀ ਕਾਂਗਰਸ ਪ੍ਰਧਾਨ ਦੇ, ਆਪਣੇ ਇੱਕ ਸੀਨੀਅਰ ਲੀਡਰ ਜਿਹੜਾ ਹੋਮ ਮਿਨਿਸਟਰ ਆਫ ਇੰਡੀਆ ਵੀ ਰਹਿ ਕੇ ਆਇਆ ਹਾਂਜੀ, ਇੱਕ ਸਟੇਟ ਦਾ ਰਾਜਪਾਲ ਰਿਹਾ ਹੋਵੇ
0: ਜੀ।
2: ਤੁਸੀਂ ਜਿਹੜਾ ਹੈਗਾ ਕਿੰਨਾ ਕੁ ਤੁਸੀਂ ਦਿੰਨੇ ਹੈਗੇ ਆ ਵੇਟੇਜ ਦਿੰਨੇ ਆ ਆਪਣੀ ਜਿਹੜੀ ਸੀਨੀਅਰ ਲੀਡਰਸ਼ਿਪ ਨੂੰ ਕਿੰਨਾ ਕੁ ਰਿਗਾਰਡ ਦਿੰਨੇ ਆ।
0: ਬਿਲਕੁਲ ਹੈ ਜੀ,
2: ਤੁਸੀਂ ਤੁਸੀਂ ਦੇਖਿਓ ਸਹੀ ਜਿਹੜੇ ਰਾਜਾ ਵੜਿੰਗ ਨੇ ਜਿਹੜੇ ਹੈਗੇ ਆ ਨਾ ਜੀ ਪ੍ਰਧਾਨ ਪ੍ਰਧਾਨ ਲਾਏ, ਇਹਨਾਂ ਨੇ ਛਾਲਾ ਮਾਰ ਮੂਰ ਕੇ ਜਿਹੜਾ ਹੈਗਾ ਆ ਦੂਜੇ ਗਰੁੱਪ ਚ ਵੜਨ ਦੀ ਕੋਸ਼ਿਸ਼ ਕਰਨੀ
0: ਕਰਨੀ ਹੈ ਜੀ, ਕਰਨੀ ਹੈ ਬਿਲਕੁਲ ਹੈ ਜੀ।
2: ਉਹ ਤਾਂ ਕਾਂਗਰਸ ਖਤਮ ਕਰ ਦੇਣੀ ਸੀ ਜੀ
0: ਜੀ,
2: ਔਰ ਉਹ ਆਪ ਕਹਿੰਦਾ ਸੀ ਵੀ ਅਗਲੇ ਆਹ ਇਲੈਕਸ਼ਨ ਦੇ ਵਿੱਚ ਤਾਂ ਨੀ, ਅਗਲੇ ਇਲੈਕਸ਼ਨ ਦੇ ਵਿੱਚ ਜਿਹੜਾ ਹੈਗਾ ਮੈਂ ਹੀ ਮੂੰਹ ਹੋਣਾ, ਬਾਕੀ ਤਾਂ ਸਾਰੇ ਮਾਰਪੁਰ ਜਾਣੇ ਆ। ਦੇਖੋ ਕਿੱਡੀ ਪਵਿੱਤਰ ਸੋਚ ਰੱਖੀ ਸੀ
0: ਜੀ ਜੀ।
2: ਸੋ ਇਸ ਕਰਕੇ ਕਾਂਗਰਸ ਨੂੰ ਮੁੜ ਕੇ ਵਧਾਈ ਤੇ ਹੁਣ ਆਪਾਂ ਆਈਏ ਅਕਾਲੀ ਦਲ ਤੇ ਜੀ। ਕਹਿੰਦੇ ਸੱਚ ਆ ਕਿ ਇਹ ਆਈ ਆ ਜੀ, ਉਹ ਕਹਿੰਦੇ ਬਹਿਰੀਨ ਵਾਲੀ ਬੀਬੀ ਦੀ ਕਹਿੰਦੇ ਇੱਕ ਆਡੀਓ ਆ ਗਈ ਜੀ
0: ਜੀ।
2: ਹੁਣ ਆਡੀਓ ਆ ਗਈ ਹੈਗੀ ਆ, ਆਡੀਓ ਜਿਸ ਤਰੀਕੇ ਨਾਲ ਆਈ ਹੈਗੀ ਨਾ ਜੀ
0: ਜੀ,
2: ਆਈ ਥਿੰਕ ਇਹ AI ਦੀ ਵੀ ਹੈਗੀ ਆ ਤੇ ਇਹ ਸੱਚੀ ਵੀ ਹੈਗੀ ਆ ਜੀ।
0: ਅੱਛਾ ਜੀ,
2: ਮੈਂ ਮਤਲਬ ਭਾਰਾ ਸਾਹਿਬ 2-4 ਵਾਰੀ ਸੁਣ ਕੇ ਤੇ ਫਿਰ ਮੈਂ ਇਹ ਗੱਲ ਕਹਿ ਰਿਹਾ, ਕਿਉਂ ਰੀਜ਼ਨਿੰਗ ਵੀ ਦੱਸਦਾ
0: ਜੀ।
2: ਇਹ ਜਿਹੜੀ ਆ ਇੱਕ ਆਡੀਓ ਕਾਲ ਨਹੀਂ ਸੀ
0: ਜੀ,
2: ਇਹ ਵੀਡੀਓ ਕਾਲ ਹੋਏਗੀ ਜੀ
0: ਜੀ।
2: ਹੁਣ ਵੀਡੀਓ ਤਾਂ ਜਿਹੜਾ ਹੈਗਾ ਆ, ਵੀਡੀਓ ਕਾਲ ਦੇ ਵਿੱਚ ਜਿਹੜਾ ਵੀਡੀਓ ਤਾਂ ਡਿਲੀਟ ਹੋ ਗਿਆ ਤੇ ਉਹਦੇ ਵਿੱਚ ਆਡੀਓ ਵਾਲੀ ਜਿਹੜਾ ਹੈਗਾ ਆ ਉਹ ਕਿਸੇ ਨਾ ਕਿਸੇ ਸੋਫਟਵੇਅਰ ਦੇ ਵਿੱਚ ਰਿਕਾਰਡਿੰਗ ਮੌਜੂਦ ਰਹਿੰਦੀ ਹੁੰਦੀ ਆ।
0: ਬਿਲਕੁਲ ਰਹਿੰਦੀ ਆ ਜੀ,
2: ਇਹ ਮਤਲਬ ਡਾਇਰੈਕਟ ਕਾਲ ਨਹੀਂ ਹੈਗੀ ਜੀ, ਵੀਡੀਓ ਕਾਲ ਹੈਗੀ ਆ
0: ਜੀ।
2: ਕਾਰਨ ਡਾਇਰੈਕਟ ਕਾਲ ਦੇ ਉੱਤੇ ਕਦੀ ਵੀ ਏਦਾਂ ਦੀ ਗੱਲ ਲੀਡਰ ਲੋਕ ਕਰਦੇ ਹੀ ਨਹੀਂ
0: ਜੀ।
2: ਹੁਣ ਆਡੀਓ ਕਾਲ ਹੁੰਦੀ ਤੇ ਉਹਨੇ ਜਿਹੜਾ ਕਿਹਾ ਤੈਨੂੰ ਇੰਨੇ ਮਿਲ ਜਾਣਗੇ
0: ਜੀ,
2: ਇੰਨੇ ਦਾ ਕੀ ਮਤਲਬ
0: ਜੀ,
2: ਇੰਨੇ ਦਾ ਮਤਲਬ ਉਸ ਵੇਲੇ ਹੱਥ ਨਾਲ ਇਸ਼ਾਰਾ ਕੀਤਾ, ਉਹ ਤਾਂ ਹੀ ਪੋਸੀਬਲ ਆ ਵੀ ਜੇ ਵੀਡੀਓ ਕਾਲ ਆ ਵੀ 2 ਜਾਂ 3 ਏਦਾਂ ਕਰਕੇ ਕੀਤਾ ਹੋਊਗਾ ਜੀ।
0: ਬਿਲਕੁਲ,
2: ਚਾਹੇ ਇੱਕ ਕੀਤਾ ਹੋਊ, 2 ਕੀਤੇ ਹੋਣਗੇ, ਇਸ਼ਾਰਾ ਕੀਤਾ ਹੋਊਗਾ ਜੀ। ਸੋ ਇਸ ਕਰਕੇ ਜਿਹੜਾ ਆ ਉਹਨੇ ਕਿਹਾ ਵੀ ਪੱਕਾ ਹੀ ਕਰ ਲਓ ਹੈ ਜੀ। ਤੇ ਉਹ ਮਤਲਬ ਜਿਹੜੇ ਹੈਗਾ ਇਸ ਕਰਕੇ ਉਹਦੇ ਵਿੱਚ ਹੋ ਸਕਦਾ ਇਹ AI ਨਾਲ ਹੀ ਜਨਰੇਟ ਕੀਤੀ ਹੋਵੇ ਜਾਂ ਵਰਡਿੰਗ ਵੀ ਜਨਰੇਟ ਕੀਤੀ ਹੋਵੇ ਜਾਂ ਗੱਲਬਾਤ ਤੋਂ, ਤੋ ਇਸ ਕਰਕੇ ਕੁਛ ਨੀ ਕਿਹਾ ਜਾ ਸਕਦਾ। ਜਰੂਰ ਜਿਹੜਾ ਹੈਗਾ ਹਾਂਜੀ, ਇਹਨਾਂ ਦਾ ਦਾਵਾ ਜਰੂਰ ਹੈਗਾ ਆ ਵਲਟੋਆ ਸਾਹਿਬ ਦਾ ਵੀ AI ਨਾਲ ਜਨਰੇਟਡ ਆ, ਤੇ ਮੈਂ ਕਹੋ ਤੇ ਕਹਿੰਦੇ ਹੈਗੇ ਜਿਹਦੀ ਕਹੋ ਬਣਾ ਦਿੰਦੇ ਆ ਜੀ, ਤੇ ਬਣ ਵੀ ਜਾਂਦੀਆਂ ਹੈਗੀਆਂ, ਇਹਦੇ ਵਿੱਚ ਕੋਈ ਸ਼ੱਕ ਨੀ ਹੈਗਾ ਜੀ
0: ਜੀ।
2: ਬਟ ਐਟ ਦਾ ਸੇਮ ਟਾਈਮ ਵੀ ਉਹ ਇੱਥੇ ਬੀਵੀ ਬੈਠੀ ਹੈਗੀ ਆ, ਜੇ ਉਹਨੇ ਕੱਲ ਨੂੰ ਆ ਕੇ ਪ੍ਰੈਸ ਕਾਨਫਰੰਸ ਕਰ ਦਿੱਤੀ ਕਿ ਭਾਈ ਇਹ ਗੱਲ ਸੱਚ ਆ, ਤੇ ਫੇਰ ਆਪਣੇ ਪੱਲੇ ਕੀ ਰਹੂਗਾ ਜੀ,
0: ਕੀ ਰਹੂਗਾ ਜੀ। ਨਹੀਂ ਵੈਸੇ ਅੱਜ ਚੈਲੰਜ ਹੋ ਗਿਆ,
2: ਮੈਂ ਕਹਿੰਦਾ ਹੈਗਾ ਆ ਜੇ ਇਹ ਸੱਚ ਵੀ ਆ
0: ਜੀ,
2: ਉਹਦੇ ਨਾਲ ਚਾਵਲਾ ਸਾਹਿਬ ਦੇ ਕੇਸ ਨੂੰ ਜਿਹੜੀ ਆ ਬੜੀ ਮਜ਼ਬੂਤੀ ਮਿਲ ਗਈ
0: ਜੀ।
2: ਮਤਲਬ ਇਹ ਕਿ ਇੱਥੇ ਸਾਰਾ ਕੁਛ ਜਿਹੜਾ ਹੈਗਾ ਕੋਈ ਜਬਰਜਨਾਹ ਵਾਲਾ ਮਾਮਲਾ ਘੱਟ ਹੈਗਾ ਆ, ਸਭ ਲੈਣ ਦੇਣ ਦੇ ਸੌਦੇ ਆ ਜੀ,
0: ਸੌਦੇਬਾਜ਼ੀ।
2: ਉਹ ਐਕਸਪੈਕਟੇਸ਼ਨ ਪੂਰੀਆਂ ਨਹੀਂ ਹੋਈਆਂ, ਉਹਨੂੰ ਪੂਰੀਆਂ ਕਰਾਉਣ ਵਾਸਤੇ ਤੇ ਉਹ ਜਥੇਦਾਰ ਸਾਹਿਬ ਕੋ ਵੀ ਗਏ ਹੋ ਗਏ, ਮੇਰੇ ਨਾਲ ਵਾਅਦਾ ਕਰਕੇ ਮੈਨੂੰ ਲਏ, ਮੈਂ ਤਾਂ ਕਿਸੇ ਪਾਸੇ ਜੋਗੀ ਨੀ, ਮੇਰਾ ਪਾਸਪੋਰਟ ਵੀ ਸਰੈਂਡਰ ਹੋ ਗਿਆ, ਸਾਰਾ ਕੁਛ ਹੋ ਗਿਆ। ਜਦੋਂ ਦੇਖਿਆ ਇਹ ਹੋ ਗਈਆਂ ਗੱਲਾਂ ਕਰਨ ਦੇ ਨਾਲ ਵੀ ਕੋਈ ਗੱਲ ਨੀ ਬਣਦੀ ਪਈ, ਤੇ ਫਿਰ ਜਿਹੜਾ ਹੈਗਾ ਆ, ਕਈ ਵਾਰੀ ਹੁੰਦਾ ਨਾ ਜੀ, ਤੁਸੀਂ ਦੇਖਿਆ ਹੋਣਾ ਜਿਹੜਾ
0: ਓਪੋਜੀਸ਼ਨ ਚੱਕ
2: ਇੱਕ ਸਰ, ਇੱਕ ਸਾਡੇ ਡਬਲ ਏਜੰਟ ਹੈਗਾ ਸੀ, ਉਹ ਅਮਰੀਕਾ ਦਾ ਵੀ ਹੈਗਾ ਸੀ, ਪਾਕਿਸਤਾਨ ਦਾ ਵੀ ਏਜੰਟ ਹੈਗਾ ਜੀ, ਜਿਹਨੇ ਬੰਬੇ ਦੇ ਵਿੱਚ ਜਿਹੜਾ ਹੈਗਾ ਕਰਾਇਆ ਸੀ ਜੀ, ਤੇ ਉਹ 26/11 ਜਿਹੜਾ ਹੋਇਆ ਸੀਗਾ ਜੀ ਹੋਟਲ ਦੇ ਵਿੱਚ,
0: ਬਿਲਕੁਲ।
2: ਤੇ ਉੱਥੇ ਜਿਹੜਾ ਹੇਡਲੀ ਕੀ ਉਹਦਾ ਨਾਂ ਸੀ, ਹਾਂਜੀ ਹੇਡਲੀ
0: ਜੀ,
2: ਉੱਥੇ ਅਮਰੀਕਾ ਦੀ
0: ਹਿਰਾਸਤ ਵਿੱਚ ਬੈਠਾ ਜੀ।
2: ਹਾਂਜੀ ਉਹ ਦੇਖੋ ਡਬਲ ਏਜੰਟ ਸੀ ਨਾ ਜੀ।
0: ਹਾਂਜੀ
2: ਹੁਣ ਜੋ ਹੋ ਰਿਹਾ ਹੈਗਾ ਆ, ਆਈ ਥਿੰਕ ਜੋ ਮੇਰੀ ਇੱਕ ਵਕੀਲ ਦੇ ਨਾਤੇ ਜਿਹੜੀ ਵਿਜ਼ਡਮ ਕੰਮ ਕਰਦੀ ਆ, ਉਹ ਕਹਿ ਰਹੀ ਆ ਜੀ ਵੀ ਹੁਣ ਜੋ ਹੋ ਰਿਹਾ ਆ, ਉਹ ਬੀਬੀ ਜਿਹੜੀ ਹੈਗੀ ਆ ਵੀ ਉਹ ਸਮਝ ਲਓ ਵੀ ਉਹਦੇ ਤੇ ਬੋਰਡ ਲਿਖਿਆ ਗਿਆ ਯੂਜ਼ਮੀ
0: ਜੀ,
2: ਤੇ ਹੁਣ ਉਹ ਬੀਬੀ ਨੂੰ ਯੂਜ਼ਮੀ ਵਾਲਾ ਬੋਰਡ ਜਿਹੜਾ ਹੈਗਾ ਲਾ ਕੇ ਤੇ ਇਹ ਸਰਕਾਰ ਫਾਇਦਾ ਲੈ ਰਹੀ ਆ, ਹੋਰ ਕੁਛ ਨੀ ਜੀ।
0: ਜੀ
2: ਪੰਨੂ ਸਾਹਿਬ ਨੇ ਅੱਗੇ ਤਾਂ ਕਿਸੇ CBI ਦੀ ਜਾਂਚ ਦੀ ਮੰਗ ਨਹੀਂ ਕੀਤੀ, ਇੱਕ ਇਸ ਕੇਸ ਦੀ ਜਿਹੜੀ ਹੈਗੀ ਆ, ਨਾ ਇਹਦੇ ਵਿੱਚ ਕੋਈ ਏਦਾਂ ਦਾ ਹੀਨੀਅਸ ਕ੍ਰਾਈਮ ਹੋਇਆ ਹੈ ਜੀ। ਜੇ ਮੈਂ ਲੀਗਲੀ ਗੱਲ ਕਰਾਂ ਤੇ ਧਾਰਮਿਕ ਤੌਰ ਤੇ ਸੈਂਟੀਮੈਂਟਸ ਦੀ ਗੱਲ, ਉਹ ਅਲੱਗ ਚੀਜ਼ ਹੈਗੀ ਆ ਜੀ, ਵੀ ਹਾਂ ਠੀਕ ਹੈ ਜੀ ਵੀ ਸਾਡੇ ਗੁਰੂ ਘਰਾਂ ਚ ਨਾ, ਅਦਰਵਾਈਜ਼ ਜਿਹੜਾ ਹੈਗਾ ਆ
0: ਇੱਕ
2: ਜਿਹੜਾ ਆ ਉਹਨੇ ਰੇਪ ਦਾ ਐਲੀਗੇਸ਼ਨ ਲਗਾਇਆ ਹੈਗਾ ਆ, ਉਹ ਰੇਪ ਦਾ ਐਲੀਗੇਸ਼ਨ ਵੀ ਜਿਹੜਾ ਆ ਉਹ ਏਦਾਂ ਦਾ ਆਇਆ ਜੀ ਵੀ 7 ਮਹੀਨੇ ਇੱਥੇ ਰਹੀ ਜੀ ਉਹਨੇ ਕਈ ਤਰੀਕਾਂ, ਫਿਰ ਮੈਂ ਏਦਾਂ ਕਰਕੇ ਸੀ ਜੀ ਮੈਨੂੰ ਮਤਲਬ ਇੱਕ ਵਕੀਲ ਦੇ ਨਜ਼ਰੀਏ ਨਾਲ ਮੈਂ ਦੇਖਾਂ ਤੇ ਉਸ ਕੇਸ ਦੇ ਵਿੱਚ ਜਿਹੜਾ ਹੈਗਾ ਆ ਵੀ ਬੰਦਾ ਬਰੀ ਆ ਜੀ। ਇੱਕ ਗੱਲ
0: ਜੀ,
2: ਪਹਿਲਾਂ ਜਿਹੜੀ ਹਰਾਸਮੈਂਟ ਭੁਗਤਣੀ ਪੈਂਦੀ ਹੈਗੀ ਉਹ ਤਾਂ ਸਾਰਿਆਂ ਨੂੰ ਭੁਗਤਣੀ ਪੈਂਦੀ ਜਦੋਂ ਜੀ ਕ੍ਰਿਮੀਨਲ ਕੇਸ ਰਜਿਸਟਰ ਹੋ ਜਾਂਦਾ, ਬਟ ਪਲੇਨ ਰੀਡਿੰਗ ਆਫ ਦਾ FIR ਉਹ ਕੀ ਕਹਿੰਦੀ ਹੈਗੀ ਆ ਜੀ, ਉਹ ਦੱਸ ਦਿੰਦੀ ਹੈਗੀ ਕਿ ਬੰਦਾ ਜਿਹੜਾ ਹੈਗਾ ਆ ਵੀ ਉਹ ਤੋਂ ਬਰੀ ਹੋਏਗਾ ਜੀ 100%। ਪਰ ਸਵਾਲ ਤਾਂ ਇਹ ਹੈਗਾ ਨਾ ਜੀ ਵੀ ਇਹੋ ਜਿਹੇ ਕੇਸ ਦੀ ਤੁਸੀਂ CBI ਜਾਂਚ ਦੀ ਮੰਗ ਕਰਦੇ ਆ, ਬਾਕੀ ਜਿਹੜੀ ਸਟੇਟ ਦੇ ਵਿੱਚ 5 ਕਰੋੜ ਰੁਪਇਆ ਜਿਹੜਾ ਹੈਗਾ CM ਦੀ ਵਾਈਫ ਦੇ ਉੱਤੇ ਐਲੀਗੇਸ਼ਨ ਲੱਗਦੇ ਪਏ ਆ ਕਿ ਰੇਪ ਕੇਸ ਦੇ ਅਕਿਊਜ਼ਡ ਜਿਹੜੇ ਆ ਉਹਨਾਂ ਦੀ ਕੈਂਸਲੇਸ਼ਨ ਦੇ ਦਿੱਤੀ ਗਈ, ਕਮਾਲ ਦੀ ਗੱਲ ਆ ਜੀ। ਇੱਕ ਪਾਸੇ ਉਹ ਬਿਫੋਰ ਮੈਜਿਸਟ੍ਰੇਟ ਜਿਹੜੀਆਂ 2 ਲੇਡੀਜ਼ ਬਿਆਨ ਦਿੰਦੀਆਂ ਪਈਆਂ ਆ ਕਿ ਸਾਡੇ ਨਾਲ ਇਹ ਕੁਛ ਹੋਇਆ, ਤੇ ਪੁਲਿਸ ਉਹਦੀ ਕੈਂਸਲੇਸ਼ਨ ਦੇ ਰਹੀ ਹੈਗੀ ਆ ਜੀ। ਇਹਦੀ CBI ਜਾਂਚ ਕਰਾਓ ਤਾਂ ਵੀ ਕਿਹਦੇ ਇਨਫਲੂਐਂਸ ਥੱਲੇ ਹੋਇਆ ਤੇ ਕਿੱਦਾਂ ਹੋਇਆ ਜੀ, ਤੇ ਕਿੰਨੀ ਮਨੀ ਟ੍ਰੇਲ ਕਿੱਥੋਂ ਚੱਲੀ ਤੇ ਕਿੱਦਾਂ ਹੈਗਾ ਸੀ
0: ਜੀ। ਬਿਲਕੁਲ ਹੈ ਜੀ,
2: ਉਹਦੀ ਤਾਂ ਕੋਈ ਮੰਗ ਨੀ ਕੀਤੀ ਜੀ
0: ਜੀ ਨਹੀਂ।
2: ਬਾਕੀ ਇਹਨਾਂ ਦੇ ਜਿਹੜੇ ਨੋਟ ਭਰੇ ਜਿਹੜੇ ਬੈਗ ਡਿਗੇ ਸੀਗੇ ਜਿਹਦੀ CBI ਦੀ ਹੋਣੀ ਚਾਹੀਦੀ ਸੀ ਜੀ,
0: ਜੀ
2: ਮੁੱਖ ਮੰਤਰੀ ਸਾਹਿਬ ਦੇ ਨੇੜੇ ਤੇੜੇ ਦੇ ਬੰਦੇ ਜਿਹੜੇ ਆ ਜੀ ਉਹ ਸਾਰੇ ਜਿਹੜੇ ਆ ED ਨੇ ਕਿਹਾ ਵੀ ਭਾਈ ਇਨਵੋਲਵ ਹੈਗੇ ਟ੍ਰਾਂਸਫਰ ਦੇ ਵਿੱਚ ਜਾਂ ਪੋਸਟਿੰਗ ਦੇ ਵਿੱਚ, ਉਹਦੀ ਕਰਾ ਲੈਂਦੇ CBI ਕਰਾਉਣੀ ਆ ਤੇ ਫਿਰ ਸਾਰਿਆਂ ਦੀ CBI ਕਰਾ ਹੀ ਲਓ, ਤੇ ਮੈਂ ਕਹਿੰਦਾ CBI ਦਾ ਦਫ਼ਤਰ ਹੀ ਇੱਥੇ ਇੱਕ ਬਣਵਾ ਲਓ ਜਲੰਧਰ।
0: ਬਿਲਕੁਲ ਆ ਜੀ, ਨਾਲੇ CM ਦੇ ਚਾਹੇ ਨਾ ਵੀ ਪਤਾ ਹੋਵੇ ਪਰ ਆਲੇ ਦੁਆਲੇ ਦੇ ਵਿੱਚ ਬਥੇਰਾ ਕੁਝ ਹੋਈ ਜਾਂਦਾ ਹੁੰਦਾ ਜੀ। ਬਿਲਕੁਲ ਆ ਜੀ
2: ਸਰ, ਹੁਣ ਇਸ ਕੇਸ ਦੇ ਵਿੱਚ ਨਾ ਲੀਗਲੀ ਕੁਛ ਨੀ ਰਹਿ ਗਿਆ ਸਿਵਾਏ ਪੋਲਿਟਿਕਸ
0: ਦੇ। ਪੋਲਿਟਿਕਸ ਹੈ ਜੀ। ਪਰ ਸੈਣੀ ਸਾਹਿਬ ਜਿਵੇਂ ਅੱਜ ਰੂਪਕੌਰ ਉਹਨਾਂ ਦਾ ਬਿਆਨ ਆਇਆ, ਉਹਨਾਂ ਨੇ ਵੀਡੀਓ ਜਾਰੀ ਕੀਤੀ ਹੈ ਕਿ 9 ਅਕਤੂਬਰ ਨੂੰ ਮੈਂ ਆਪ ਖੁਦ ਜਥੇਦਾਰ ਸਾਹਿਬ ਦੇ ਕੋਲ ਸਬੂਤ ਲੈ ਕੇ ਪੇਸ਼ ਹੋ ਜਾਣਾ ਜੀ।
2: ਜਾਵੇ ਜੀ, ਚੰਗੀ ਗੱਲ ਹੈਗੀ ਹੈ, ਇਹ ਤਾਂ ਪਤਾ ਹੀ ਹੈਗਾ ਹੈ ਜੀ, ਬੇਦਾਗ ਨਹੀਂ ਕੋਈ, ਜਹਾਂ ਪਾਪੀ ਸਾਰੇ ਹੈ ਜੀ, ਇੱਥੇ ਤਾਂ ਆਪੇ ਹੀ ਪਤਾ ਲੱਗ ਜੂਗਾ ਜੀ।
0: ਜੀ
2: ਪਰ ਇੱਥੇ ਸਿਆਸਤ ਦੇ ਵਿੱਚ ਜਾਂ ਧਾਰਮਿਕ ਖੇਤਰ ਦੇ ਵਿੱਚ
0: ਜੀ
2: ਇਮਾਨਦਾਰ ਉਹੋ ਹੀ ਆ ਜਿਹੜਾ ਫੜਿਆ ਨਹੀਂ ਗਿਆ
0: ਜੀ,
2: ਤੇ ਇਸ ਕਰਕੇ ਜਿਹੜਾ ਆ ਜਿੰਨਾ ਚਿਰ ਤੱਕ ਫੜੇ ਨਹੀਂ ਗਿਆ ਉਹ ਸਾਰੇ ਸ਼ਰੀਫ ਹੁੰਦੇ ਆ ਤੇ ਸਾਰੇ ਇੱਜ਼ਤਦਾਰ ਹੁੰਦੇ ਆ।
0: ਬਿਲਕੁਲ,
2: ਬਾਕੀ ਜਿਹੜਾ ਹੈਗਾ ਆ ਇਸ ਤੇ ਸਾਰਾ ਕੁਛ ਹੈਗਾ ਉਹ ਵੀ ਲੈ ਜਾਵੇ, ਉਹ ਵੀ ਦੱਸਿਆ ਵੀ ਉਹਦੇ ਕੋਲ ਕਿਹਦੇ ਕਿਹਦੇ ਸਬੂਤ ਹੈਗੇ ਆ, ਤੇ ਨਾਲ ਹੀ ਵੀ ਦੱਸਿਆ ਵੀ ਅੱਜ ਤੱਕ ਮੈਂ ਕਿਉਂ ਲੈ ਕੇ ਬੈਠੀ ਰਹੀ
0: ਬੈਠੀ ਰਹੀ ਜੀ। ਕਸੂਰਵਾਰ ਦਾ ਤੂੰ ਵੀ
2: ਕੇਰੀਆਂ ਕਿਹੜੀਆਂ ਐਕਸਪੈਕਟੇਸ਼ਨ ਸੀ ਜਿਹੜੀਆਂ ਪੂਰੀਆਂ ਹੋ ਰਹੀਆਂ ਸੀ ਜਿਹਦੇ ਕਰਕੇ ਤੂੰ ਇਹ ਰਾਜ ਦਬਾ ਕੇ ਰੱਖੇ ਤੇ ਅੱਜ ਜਿਹੜੀਆਂ ਤੇਰੀਆਂ ਐਕਸਪੈਕਟੇਸ਼ਨ ਪੂਰੀਆਂ ਨਹੀਂ ਹੋ ਰਹੀਆਂ ਤੇ ਤੂੰ ਇਹ ਜਿਹੜਾ ਹੈਗਾ ਆ ਜਾਹਰ ਕਰਨ ਤੇ ਆ ਗਈਆਂ ਜੀ।
0: ਨਾਲੇ ਦੇਖੋ ਪ੍ਰੈਸ ਕਾਨਫਰੰਸ ਵੀ ਬਾਰੀ ਬਾਰੀ ਹੋ ਰਹੀਆਂ ਨੇ ਨਾ, ਖੇਡ ਮਤਲਬ ਕਿ ਰਲ ਮਿਲ ਕੇ ਖੇਡੀ ਜਾ ਰਹੀ ਹੈ ਸਾਰੀ, ਜਿੱਦਾਂ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਜ਼ਿਕਰ ਵੀ ਕੀਤਾ ਸੀਗਾ ਕਿ ਭਈ ਹਰ ਹਫ਼ਤੇ ਕੋਈ ਨਾ ਕੋਈ ਮਾੜਾ ਮੋਟਾ ਸੁਰਾਗ
2: ਹਰ ਹਫ਼ਤੇ ਹੋਣੀ ਜੀ, ਹਰ ਹਫ਼ਤੇ ਹੋਣੀ ਹੈਗੀ ਆ। ਸਰਕਾਰ ਦੀ ਜਿਹੜੀ ਹੈਗੀ ਆ ਭਈ ਜਿੰਨਾ ਉਹ ਘੱਟਾ ਮਿੱਟੀ ਪਿਆ ਆ ਹੋਣਾ ਹੈਗਾ ਜੀ, ਉਹਦੇ ਉੱਤੇ ਚਾਦਰ ਵਿਛ ਜਾਣੀ ਹੈਗੀ ਆ,
0: ਕਿਉਂਕਿ ਇਹਨਾਂ ਨੂੰ ਉਹ 500 ਕਰੋੜ ਮਾਮਲੇ ਦੇ ਵਿੱਚ ਇਹਨਾਂ ਨੂੰ ਰਾਹਤ ਉਹ ਜਿਹੜੀ ਮਹਿਸੂਸ ਹੋ ਰਹੀ ਆ ਨਾ, ਉਹ ਦੱਬਿਆ ਗਿਆ ਮਾਮਲਾ ਤੇ ਇਹਨਾਂ ਨੇ ਉਹ ਲਕੀਰ ਜਿਹੜੀ ਵੱਡੀ ਖਿੱਚ ਦਿੱਤੀ ਜੀ ਉਦਾਂ ਦੀ, ਨਾਲ ਨਾਲ ਫਿਰ ਧਰਮ ਦਾ ਮੁੱਦਾ ਵੀ ਬਣ ਗਿਆ।
2: ਪਰ ਸਭ ਗੱਲ ਏਦਾਂ ਹੈਗੀ ਆ ਜੀ ਭੀ ਜਦੋਂ ਇੱਕ ਚੀਜ਼ ਦਮ ਭਰਾਂ ਮੈਂ ਆਪਣੀ ਇਮਾਨਦਾਰੀ ਦਾ ਦਮ ਭਰਾਂ, ਜੇ ਉਹੀ ਜਿਹੜੀ ਹੈਗੀ ਆ ਉੱਥੇ ਹੀ ਕਿੰਤੂ ਹੋ ਜਾਏ ਤੇ ਉਹ ਤੋਂ ਬੜਾ ਲੋਸ ਕੋਈ ਨੀ ਹੁੰਦਾ, ਚਾਹੇ ਅੱਜ ਜਿਹੜਾ ਹੈਗਾ ਕਿਉਂਕਿ ਸਰਕਾਰ ਉਹਨਾਂ ਦੀ ਹੈਗੀ ਆ ਕੁਛ ਨੀ ਵਿਗਾੜ ਸਕਦੇ। ਮੈਂ ਸੱਤਾ ਬੜੀ ਵੱਡੀ ਚੀਜ਼ ਹੈਗੀ ਹੁੰਦੀ ਆ, ਇਹ ਅਸੀਂ ਸੁਣਿਆ ਸੀ, ਇਹ ਸੁਣਿਆ ਸੀ
0: ਦੇਖ ਵੀ ਲਿਆ,
2: ਪਰ ਸੱਤਾ ਏਡੀ ਵੱਡੀ ਚੀਜ਼ ਹੁੰਦੀ ਆ ਇਸ ਸਰਕਾਰ ਦੇ ਟੈਨਿਓਰ ਚ ਦੇਖਿਆ,
0: ਦੇਖ ਲਿਆ ਜੀ।
2: ਸਾਰੇ ਸੁਪਰੀਮ ਕੋਰਟ ਦੀ ਪਰਵਾਹ ਨੀ ਮਾਰਦੇ, ਇਹ ਹਾਈ ਕੋਰਟ ਦੀ ਪਰਵਾਹ ਨੀ ਮਾਰਦੇ ਹਾਂਜੀ, ਹਾਈ ਕੋਰਟ ਇਹਨਾਂ ਨੂੰ ਡਾਇਰੈਕਸ਼ਨਾਂ ਦੇ ਦੇ ਕੇ ਕਹਿੰਦੀ ਉਹ DGP ਪੱਕਾ ਲਾ ਦਿਓ, DGP ਪੱਕਾ ਲਾ ਦਿਓ, ਕਦੋਂ ਦੇ ਕਹਿੰਦੇ ਹੈਗੇ ਜੀ ਉਹ
0: ਜੀ ਬਿਲਕੁਲ। ਹੁਣ
2: 13 ਤਰੀਕ ਤੱਕ ਹੈ ਨਾ, ਇਹ ਦੇਖ ਲਾਂਗੇ ਕਿ 13 ਤਰੀਕ ਤੱਕ ਇਹ ਲਾਉਂਦੇ ਹੈਗੇ ਆ ਕਿ ਫੇਰ ਜਿਹੜਾ ਜਾਂ ਕੋਈ ਨਾ ਕੋਈ ਬਹਾਨਾ ਲਾ ਦਿੰਦੇ ਆ
0: ਜੀ।
2: ਸੋ ਇਸ ਕਰਕੇ ਕਾਨੂੰਨ ਨੂੰ ਦੇਖੋ, ਇਹ ਵਾਹਿਦ ਏਦਾਂ ਦੇ ਬੰਦੇ ਹੈਗੇ ਆ ਇੰਨੇ ਤੇਜ਼ ਆ ਵੀ ਇਹਨਾਂ ਨੇ ਕਾਨੂੰਨ ਦੀਆਂ ਬਰੀਕੀਆਂ ਜਿਹੜੀਆਂ ਦੇਖ ਕੇ ਤੇ ਉਹਦਾ ਪੂਰਾ ਬੈਨੀਫਿਟ ਲੈਂਦੇ ਆ ਜੀ। ਸੰਵਿਧਾਨ ਦੇ ਵਿੱਚ ਚੀਜ਼ ਦੀ ਸਾਇਲੈਂਟ ਸੀਗੀ ਕਿ ਭਾਈ ਉੱਤੇ ਲਿਖਿਆ ਨਹੀਂ ਸੀ ਕਿ ਜੇ ਮੁੱਖ ਮੰਤਰੀ ਜੇਲ੍ਹ ਜਾਵੇ ਤੇ ਉਹ ਰਿਜ਼ਾਈਨ ਕਰਕੇ ਹੀ ਜਾਊਗਾ, ਮੈਂਡੇਟਰੀ ਨਹੀਂ ਸੀ ਕਿਤੇ ਲਿਖਿਆ ਆ ਹਾਂਜੀ। ਉਹ ਦੇਖੋ ਕੇਜਰੀਵਾਲ ਜਿਹੜਾ ਜੇਲ੍ਹ ਗਿਆ ਤੇ ਕਹਿੰਦਾ ਮੈਂ ਨੀ ਮੁੱਖ ਮੰਤਰੀ ਦਾ ਉਹਦਾ ਛੱਡਦਾ ਹਾਂਜੀ, ਉਹ ਜੇਲ੍ਹ ਦੇ ਵਿੱਚੋਂ ਤੂੰ ਬਾਕੀ ਅੱਜ ਤੱਕ ਜਿਹੜਾ ਹੈਗਾ ਜਦੋਂ ਕਿਸੇ ਦੇ ਖਿਲਾਫ਼ ਪਰਚਾ ਦਰਜ ਹੋਇਆ ਆਪਣੇ ਆਪ ਝਾਰਖੰਡ ਵਾਲੇ ਦੇ ਉਹਨਾਂ ਨੇ ਜਿੱਦਾਂ ਹੀ ਪਰਚਾ ਕੋਈ ਦਰਜ ਹੋਇਆ ਅਗਲੇ ਸਾਰੇ ਜਿੱਦਾਂ ਕਰਦੇ ਰਹੇ ਜੀ। ਇੱਕ ਟ੍ਰੈਡੀਸ਼ਨ ਵੀ ਹੁੰਦਾ ਨਾ ਜੀ, ਉਹਲੇ ਬੰਦੇ ਰਿਜ਼ਾਈਨ ਕਰਦੇ ਸੀ ਜਾਂਦੇ ਸੀ ਸਾਫ਼ ਹੁੰਦੇ ਸੀ ਮੁੜ ਕੇ ਆ ਕੇ ਉਹ ਤਾਂ ਇਹਦਾ ਮੇਨ ਟਾਈਮ ਕਿਸੇ ਨਾ ਹੋਰ ਬੰਦੇ ਨੂੰ ਦੇ ਜਾਂਦੇ ਸੀ। ਈਵਨ ਲਾਲੂ ਪ੍ਰਸ਼ਾਦ ਯਾਦਵ ਨੇ ਵੀ ਆਪਣੀ ਜਿਹੜੀ ਹੈਗੀ ਆ ਅਨਪੜ੍ਹ ਵਾਈਫ ਨੂੰ ਵੀ ਉਹ ਜਿਹੜਾ ਹੈਗਾ CM ਬਣਾ ਕੇ ਤੇ ਆਪ ਜਦੋਂ ਸਟੈਪ ਡਾਊਨ ਕਰ ਗਿਆ ਸੀ ਜਦੋਂ ਉਹਦੇ ਤੇ ਪਰਚਾ ਹੋਇਆ ਸੀ ਜਾਂ ਜੇਲ੍ਹ ਜਾਣਾ ਪਿਆ ਸੀ ਤੇ।
0: ਬਿਲਕੁਲ ਜੀ,
2: ਇਹ ਦੇਖੋ ਇਹਨਾਂ ਨੇ ਉਹਦੇ ਕਰਕੇ ਉਹਦੇ ਵਿੱਚ ਸੋਧ ਕਰਨੀ ਪਈ, ਅਮੈਂਡਮੈਂਟ ਕਰਨੀ ਪਈ ਜੀ, ਤੇ ਜੇ 60 ਦਿਨਾਂ ਦੇ ਅੰਦਰ ਅੰਦਰ ਜਿਹੜਾ ਹੈਗਾ ਯਾਰ ਰਿਜ਼ਾਈਨ ਨਹੀਂ ਕਰਦਾ ਤੇ ਆਟੋਮੈਟਿਕਲੀ ਉਹਦਾ ਰਿਜ਼ਾਈਨ ਮੰਨਿਆ ਜਾਊਗਾ ਜੀ, ਖਤਮ ਹੋ ਜਾਊਗੀ।
0: ਬਿਲਕੁਲ ਜੀ,
2: ਇਹਨਾਂ ਨੂੰ ਡੀਲ ਕਰਨ ਵਾਸਤੇ ਕਾਨੂੰਨ ਵੱਖਰਾ ਹੀ ਚਾਹੀਦਾ ਜੀ,
0: ਚਾਹੀਦਾ ਜੀ ਬਿਲਕੁਲ। ਤੇ ਸੈਂਟ ਸਾਹਿਬ ਜੈਨ ਜੀ ਦਾ ਬੜਾ ਜ਼ੋਰ ਪੈ ਰਿਹਾ, ਚਲੋ ਰਾਹੁਲ ਗਾਂਧੀ ਨੇ ਵੀ ਕਾਫੀ ਉਹਦੇ ਉੱਤੇ ਵਰਕਆਊਟ ਵੀ ਕੀਤਾ ਪੂਰੇ ਦੇਸ਼ ਦੇ ਵਿੱਚ, ਚੋਣ ਕਮਿਸ਼ਨ ਨੂੰ ਲੈ ਕੇ ਜਾਂ ਹੋਰ ਸਾਰੇ ਮੁੱਦੇ ਜਿਹੜੇ ਖੜੇ ਨੇ। ਬੰਬੇ ਦੇ ਵਿੱਚ ਵੀ ਅੱਜ ਕਾਫੀ ਵੱਡੇ ਪੱਧਰ ਦੇ ਉੱਤੇ ਪ੍ਰਦਰਸ਼ਨ ਹੋਏ ਨੇ, ਦਿੱਲੀ ਦੇ ਵਿੱਚ ਵੀ ਧਾਰਾਵਾਂ ਲਾ ਦਿੱਤੀਆਂ ਗਈਆਂ, ਹੋਰ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਵੱਖਰੇ ਵੱਖਰੇ ਸੂਬਿਆਂ ਚ, ਲੋਕਾਂ ਨੂੰ ਉੱਥੇ ਹੀ ਕਹਿ ਲਓ ਇੱਕ ਤਰ੍ਹਾਂ ਦੀ ਐਮਰਜੈਂਸੀ ਲਾ ਦਿੱਤੀ ਕਿ ਡੱਕ ਦਿਓ ਭਾਈ, ਭਈ ਬਾਹਰ ਹੀ ਨਾ ਉੱਥੇ ਪਹੁੰਚਣ ਹੀ ਨਾ ਦਿਓ। ਤੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਹੁਣ ਸ਼੍ਰੋਮਣੀ ਅਕਾਲੀ ਦਲ ਵੀ ਜਿਹੜੀ ਆ ਨੌਜਵਾਨੀ ਦੀ ਬਾਂਹ ਫੜਨ ਲੱਗੀ ਆ ਜਾਂ ਮੂੰਹ ਦਿਖਾਉਣ ਲੱਗੀ ਆ ਉਹਨੂੰ, ਤੇ ਵਾਈਬ ਪੰਜਾਬ ਦੀ ਜੈਨ ਜੀ ਦੇ ਵਿੱਚ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸੁਖਬੀਰ ਸਿੰਘ ਬਾਦਲ। ਵਿਦਿਆਰਥੀਆਂ ਦੇ ਵਿੱਚ ਉਤਰੇ ਨੇ, ਪਟਿਆਲੇ ਦੇ ਵਿੱਚ ਕੱਲ ਨਜ਼ਰ ਆਏ ਨੇ, ਵੀਡੀਓ ਵੀ ਸਾਹਮਣੇ ਆਈਆਂ ਨੇ, ਕਹਿੰਦੇ ਕਿ ਆਹ ਉਮਰ ਜਿਹੜੀ ਹੈ ਐਸ਼ ਕਰਨ ਵਾਲੀ ਹੁੰਦੀ ਹੈ, ਇਹ ਜਿਹੜੀ ਆ 20 ਸਾਲ ਦੀ ਉਮਰ ਹੈ ਨਾ, ਦੁਬਾਰਾ ਨਹੀਂ ਆਉਣੀ, ਨਜ਼ਾਰੇ ਲਵੋ। ਤੇ ਫਿਰ ਕਹਿੰਦੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਪੈ ਜਾਂਦੀਆਂ ਨੇ ਜੀ।
2: ਹਾਂਜੀ ਬਿਲਕੁਲ ਠੀਕ ਕਹਿ ਰਹੇ ਹੈਗੇ ਜੀ, ਉਹਨਾਂ ਨੇ ਨਜ਼ਾਰੇ ਹੀ ਤਾਂ ਲਏ ਆ। ਅੱਜ ਦਾ ਜਿਹੜਾ ਯੂਥ ਹੈਗਾ ਸਰ, ਉਹਦੇ ਦਿਮਾਗ ਤੇ ਪਤਾ ਕੀ ਬੋਝ ਆ
0: ਜੀ?
2: ਪਹਿਲਾ ਬੋਝ ਵੀ ਮੈਂ ਮਾਂ ਬਾਪ ਕੋਲੋਂ ਕਿਹੜੇ ਹਾਲਾਤਾਂ ਚ ਅਗਲੇ ਫੀਸ ਦੇ ਰਹੇ ਆ ਤੇ ਮੈਂ ਪੜ੍ਹ ਰਿਹਾ ਆ ਜੀ।
0: ਜੀ
2: ਦੂਜਾ ਬੋਝ ਵੀ ਇਸ ਐਜੂਕੇਸ਼ਨ ਜਿਹੜੀ ਮੈਂ ਲੈ ਰਿਹਾ ਹੈਗਾ ਆ, ਕੀ ਇਹ ਮੈਨੂੰ ਜਿਹੜਾ ਆ ਰੋਟੀ ਦੇਣ ਦੇ ਕਾਬ ਸਮਰੱਥ ਬਣਾ ਦਊਗੀ?
0: ਜੀ
2: ਤੀਜਾ ਬੋਝ ਕੀ ਮੈਂ ਆਪਣੀ ਲਾਈਫ ਦੇ ਵਿੱਚ ਜਿਹੜਾ ਹੈਗਾ ਆ ਵੀ ਟਾਈਮ ਸਿਰ ਸੈੱਟ ਹੋ ਜਾਊਗਾ?
0: ਜੀ
2: ਕੀ ਜਿਹੜਾ ਹੈਗਾ ਇਸ ਐਜੂਕੇਸ਼ਨ ਤੋਂ ਬਾਅਦ ਜਿਹੜਾ ਆ ਕਿਸੇ ਪ੍ਰੋਫੈਸ਼ਨਲ ਕੋਰਸ ਵਾਸਤੇ ਜੇ ਕੋਈ ਐਗਜ਼ਾਮ ਹੋਣਾ ਆ ਤੇ ਕੀ ਉਹ ਵਿਦਿਨ ਟਾਈਮ ਹੋ ਜਾਊਗਾ?
0: ਜੀ
2: ਕੀ ਉਹਦਾ ਰਿਜ਼ਲਟ ਵਿਦਿਨ ਟਾਈਮ ਹੋ ਜਾਊਗਾ?
0: ਜੀ
2: ਕੀ ਉਹਦੇ ਵਿੱਚ ਕਦੇ ਜਿਹੜਾ ਆ ਕਿਸੇ ਕੋਰਟ ਦੇ ਵਿੱਚ ਚੈਲੇਂਜ ਤਾਂ ਨਹੀਂ ਹੋ ਜਾਊਗਾ?
0: ਜੀ ਜਾਂ ਬਿਨਾਂ ਪੈਸੇ ਦਿੱਤੇ ਕਿੰਨੇ
2: ਸਾਲ ਤੱਕ ਮੈਂ ਪੜ੍ਹਨ ਤੋਂ ਬਾਅਦ ਵੀ ਕਿੰਨੇ ਸਾਲ ਮੈਂ ਹੋਰ ਮਾਂ ਬਾਪ ਕੋਲੋਂ ਹੱਥ ਵੱਢ ਕੇ ਜਿਹੜਾ ਹੈਗਾ ਪੈਸੇ ਲੈਂਦਾ ਰਹੂੰਗਾ
0: ਜੀ।
2: ਸੋ ਇਹ ਸਾਰੇ ਜਿਹੜੇ ਕੁਐਸਚਨ ਆ ਇਹ ਅੱਜ ਦੇ ਯੂਥ ਦੇ ਦਿਮਾਗ ਦੇ ਵਿੱਚ ਹੈਗੇ ਜਿਹੜੇ ਪੜ੍ਹ ਰਹੇ ਆ ਜੀ
0: ਜੀ
2: ਤੇ ਉਹਨਾਂ ਨੂੰ ਹੱਲ ਕੋਈ ਮਿਲਦਾ ਨੀ ਪਿਆ ਜੀ
0: ਜੀ
2: ਤੇ ਜੋ ਉਹ ਹੁਣ ਅੱਜ ਦਾ ਯੂਥ ਜਿਹੜਾ ਸੋਸ਼ਲ ਮੀਡੀਆ ਦਾ ਯੁੱਗ ਆ ਜੀ ਸਾਡੇ ਟਾਈਮ ਦੇ ਉੱਤੇ ਜਿਹੜਾ ਆ ਕੋਈ ਨਾ ਕੋਈ ਮਤਲਬ ਵਿਰਲਾ ਪਾਂਝਾ ਬੱਚਾ ਹੁੰਦਾ ਸੀ ਦੋ ਚਾਰ ਬੱਚੇ ਹੁੰਦੇ ਸੀਗੇ ਵੀ ਜਿਹੜੇ ਨਾਲ ਜਿਹੜਾ ਆ ਵੀ ਪੜ੍ਹਾਈ ਦੇ ਨਾਲ ਨਾਲ ਨਾ ਜੀ ਵੀ ਕਰੰਟ ਇਵੈਂਟਸ ਤੇ ਜਾਂ ਮਤਲਬ ਆਪਣੇ ਦੇਸ਼ ਦੀ ਪੋਲੀਟਿਕਸ ਦੇ ਵਿੱਚ ਥੋੜਾ ਬਹੁਤਾ ਇੰਟਰਸਟ ਸ਼ੋ ਕਰਦੇ ਹੁੰਦੇ ਸੀ ਤੇ ਉਹਨਾਂ ਨੂੰ ਪਤਾ ਹੁੰਦਾ ਸੀ ਜਾਂ ਉਹ ਬੱਚੇ ਜਿਹਨਾਂ ਦਾ ਫੀਲਡ ਜਿਹੜਾ ਰਾਜਨੀਤਿਕ ਹੁੰਦਾ ਸੀ ਜਿਹਨਾਂ ਦੇ ਘਰ ਕਿਸੇ ਰਾਜਨੀਤਿਕ ਬੰਦੇ ਦਾ ਆਉਣਾ ਜਾਣਾ ਹੁੰਦਾ ਸੀਗਾ
0: ਜੀ
2: ਉਹ ਬੱਚੇ ਜਿਹੜੇ ਹੈਗੇ ਆ ਉਹ ਪੋਲੀਟੀਕਲੀ ਅਵੇਅਰ ਹੁੰਦੇ ਸੀਗੇ ਬਾਕੀ ਤਾਂ ਜਿਹੜੇ ਹੈਗੇ ਆਪਣੀ ਜਾਂ ਤਾਂ ਦੋ ਤਰੀਕੇ ਹੁੰਦੇ ਹੈਗੇ ਸੀ ਵੀ ਜਾਂ ਪੜ੍ਹਾਈ ਤੇ ਕੰਸਨਟ੍ਰੇਟ ਕਰਨ ਵਾਲੇ ਜਾਂ ਖੇਡਾਂ ਤੇ ਕੰਸਨਟ੍ਰੇਟ ਕਰਨ ਵਾਲੇ ਤੇ ਜਾਂ ਸਾਡੇ ਵਾਂਗੂ ਟਾਈਮ ਪਾਸ ਕਰਨ ਵਾਲੇ ਜੀ
0: ਸੋ
2: ਇਸ ਕਰਕੇ ਉਹ ਇਹੀ ਹੈ ਨਾ ਜੀ ਅੱਜ ਦਾ ਯੂਥ ਕੀ ਹੈਗਾ ਸੁਖਵੀਰ ਬਾਦਲ ਹੋਣਾ ਨੂੰ ਇੱਕ ਲੜਕੀ ਨੇ ਸਵਾਲ ਪੁੱਛਿਆ ਵੀ ਅੱਜ ਤੱਕ ਜਿੰਨੀਆਂ ਫ੍ਰੀ ਬੀਜ ਸਕੀਮ ਹੋਈਆਂ ਆ ਸਾਰੀਆਂ ਕਰਜ਼ੇ ਦੇ ਸਿਰ ਤੇ ਪੰਜਾਬ ਸਰਕਾਰ ਨੇ ਜਿਹੜੀਆਂ ਇਹ ਕੀਤੀਆਂ ਜੀ ਪੂਰੀਆਂ ਤੇ ਹੁਣ ਜਿਹੜਾ ਹੈਗਾ ਆ ਵੀ ਕਰਜ਼ੇ ਲੈਣ ਦੀ ਲਿਮਿਟ ਹੀ ਖਤਮ ਹੋ ਗਈ ਆ ਤੇ ਹੁਣ ਅੱਗੇ ਕਿੱਦਾਂ ਸਟੇਟ ਰਨ ਕਰਨੀ ਆ ਤੇ ਕਿੱਦਾਂ ਚਲਾਉਣੀ ਹੈਗੀ ਆ ਜੀ ਤੇ ਫ੍ਰੀ ਬੀਜ ਕਿੱਥੋਂ ਦੇਣੀ ਆ
0: ਪਰ ਸਿੰਘ ਸਾਹਿਬ ਕਿਸੇ ਅੱਜ ਤੱਕ ਕਿਸੇ ਪਾਰਟੀ ਨੇ ਆਪਣੇ

0: ਇਹ ਇੱਕ ਦਿਨ ਦੇ ਵਿੱਚ ਨਹੀਂ ਮਰਿਆ ਸਿਸਟਮ,
1: ਜੀ
0: ਇਹਨੂੰ ਮਾਰਿਆ ਗਿਆ ਲਗਾਤਾਰ
1: ਜੀ।
0: ਇੱਥੇ ਸਰਕਾਰੀ ਬੱਸਾਂ ਬਹੁਤ ਸੋਹਣੀਆਂ ਚੱਲਦੀਆਂ ਸੀ, ਪ੍ਰਾਈਵੇਟ ਲੀਡਰਾਂ ਨੇ ਆਪਣੀਆਂ ਪਾ ਲਈਆਂ ਤੇ ਸਰਕਾਰੀ ਨੂੰ ਖਤਮ ਕਰਨ, ਠੀਕ ਹੈ ਜੀ
1: ਜੀ।
0: ਏਦਾਂ ਹੀ ਸਰਕਾਰੀ ਅਦਾਰੇ ਜਿਹੜੇ ਹੈਗੇ ਆ, ਸਕੂਲ ਕਾਲਜਸ ਬੜੇ ਵਧੀਆ ਚੱਲਦੇ ਸੀ,
1: ਮੰਤਰੀਆਂ ਸੰਤਰੀਆਂ ਨੇ ਪਾਲੇ,
0: ਉਹਨਾਂ ਦੇ ਵਿੱਚ ਟੀਚਰ ਬਹੁਤ ਵਧੀਆ ਹੁੰਦੇ ਸੀ, ਕੁਆਲੀਫਾਈ ਟੀਚਰ ਹੁੰਦੇ ਸੀ, ਪੜ੍ਹਾਉਂਦੇ ਸੀ
1: ਜੀ।
0: ਮੰਤਰੀਆਂ ਨੇ ਇਸ ਚੀਜ਼ ਨੂੰ ਬਿਜ਼ਨਸ ਬਣਾਇਆ, ਆਪਣੇ ਸਕੂਲ ਵਧੀਆ ਵਧੀਆ ਪਾਏ ਜੀ, ਲੱਖਾਂ ਦੀਆਂ ਫੀਸਾਂ ਜੀ, ਉਥੋਂ ਕਮਾਈਆਂ ਲੱਗੇ ਕਰਨ
1: ਜੀ।
0: ਤੁਸੀਂ ਕੱਲ ਦੀ ਦੇਖ ਲਓ ਤਾਂ ਜੀ, ਕੱਲ ਦਾ ਜਿਹੜਾ ਹੈਗਾ ਆ ਉੱਤੇ ਟਾਈਮਸ ਆਫ ਇੰਡੀਆ ਦੇ ਵਿੱਚ ਲਿਖਿਆ ਸੀ
1: ਜੀ
0: ਕਿ 2500 ਕਰੋੜ ਰੁਪਏ ਦਾ ਬਿਜ਼ਨਸ ਆ ਲਵਲੀ ਯੂਨੀਵਰਸਿਟੀ ਦਾ।
1: ਬਿਲਕੁਲ ਬਿਲਕੁਲ,
0: ਇਹ ਇੱਕ ਐਜੂਕੇਸ਼ਨ ਇੰਸਟੀਟਿਊਸ਼ਨ ਆ, ਐਜੂਕੇਸ਼ਨ ਜਦੋਂ ਵਪਾਰ ਬਣ ਜਾਂਦੀ ਆ ਉਸ ਵੇਲੇ ਫਿਰ ਜਿਹੜਾ ਹੈਗਾ ਤੁਸੀਂ ਆਹ ਜਿਹੜੀ ਆ ਆਦਰਸ਼ਵਾਦ ਆ ਇਹਦੀ ਉਮੀਦ ਨਾ ਰੱਖੋ,
1: ਨਾ ਜੀ ਨਾ ਜੀ ਨਾ ਜੀ।
0: ਜਿਹੜਾ ਤੋਂ ਤੁਸੀਂ ਉਮੀਦ ਰੱਖਦੇ ਆ ਵੀ ਉਹ ਇੱਦਾਂ ਕਰਨਗੇ, ਪਾਰਟੀ ਕਿਸੇ ਨੇ ਕਿਹਾ ਜੀ ਉਹ ਕਿਉਂ ਕਰਨਗੇ ਜੀ, ਉਹ ਤਾਂ ਜਿਹੜੇ ਰਹਿੰਦੇ ਆ ਉਹਨਾਂ ਨੂੰ ਖਤਮ ਕਰਕੇ ਤੇ ਆਪਣੇ ਪ੍ਰਾਈਵੇਟ ਬਣਾਉਣਗੇ ਤੇ ਤਾਂ ਜੀ ਲੋਕ ਜਿਹੜੇ ਆ ਉੱਥੋਂ। ਸਰ ਇੱਥੇ ਜਿਹੜਾ ਆ ਜੇ ਬੰਦਾ ਆਪਣੇ ਨਾ 10 ਘੰਟੇ ਕੰਮ ਕਰਕੇ 12 ਘੰਟੇ ਕੰਮ ਕਰਕੇ ਜੋ ਕਮਾਉਂਦਾ ਨਾ ਜੀ, ਉਹ ਉਹਦੇ ਕੋਲੋਂ ਖੋਹ ਲਿਆ ਜਾਂਦਾ ਹੈਗਾ ਆ ਸ਼ਾਮ ਤੱਕ ਜੀ।
1: ਬਿਲਕੁਲ,
0: ਉਹ ਇਸੇ ਕਰਕੇ ਉਹ ਰਾਤ ਹੀ ਬੜੀ ਕੱਢਦੇ ਹੈਗੇ, ਉਹ ਆਮ ਬੰਦੇ ਕੋਲੋਂ ਖੋਹ ਲਿਆ ਜਾਂਦਾ ਜੀ। ਇਹ ਉਹ ਵਰਗ ਆ ਜਿਹੜੇ 80% ਜਿਹੜੇ ਹੈਗੇ ਆ ਲੋਕ ਹੈਗੇ ਆ ਜਿਹਨਾਂ ਨੂੰ ਨਿਚੋੜ ਕੇ, ਤੇ 20% ਜਿਹੜੇ ਹੈਗੇ ਆ ਉਹ ਕੁਛ ਨੀ ਕਰਕੇ ਤੇ ਐਸ਼ ਕਰਦੇ ਪਏ ਆ।
1: ਬਿਲਕੁਲ ਹੈ ਜੀ, ਬਿਲਕੁਲ ਦਰੁਸਤ ਹੈ ਜੀ
0: ਜੀ।
1: ਤੇ ਸੈਣੀ ਸਾਹਿਬ ਤੁਸੀਂ ਕੀਤੀ ਆ ਦੱਬੇ ਕੁਚਲੇ ਲੋਕਾਂ ਦੀ, ਜਾਂ ਚਾਹੇ ਕਿਸੇ ਵੀ ਸਿਸਟਮ ਦੇ ਵਿੱਚ ਦੇਖ ਲਈਏ, ਤਾਂ ਜੋ ਕੱਲ ਵੀ ਖਬਰ ਕੀਤੀ ਸੀ ਕਨੋਈ ਦੇ ਨੌਜਵਾਨ ਜਬਰੀ ਸੰਸਕਾਰ ਮਗਰੋਂ ਹੁਣ ਫੁੱਲ ਵੀ ਜਿਹੜੇ ਨੇ ਪੁਲਿਸ ਦੇ ਪੈਰੇ ਹੇਠ ਨੇ, ਤੇ ਉਹਦੀ ਜਿਹੜੀ ਹੈ ਮਿੱਟੀ ਹੈ ਉਹ ਆਵਾਜ਼ਾਂ ਮਾਰ ਰਹੀ ਹੈ ਜੀ।
0: ਉਹ ਕਹਿੰਦੇ ਫੁੱਲ ਵੀ ਚੁੱਕ ਦਿੱਤੇ ਜੀ, ਚੋਰੀ
1: ਜੀ,
0: ਮੈਨੂੰ ਤਾਂ ਇਹ ਨੀ ਸਮਝ ਆਉਂਦੀ ਹੈਗੀ ਖਬਰ, ਅਧੂਰੀ ਹੈਗੀ ਹੈ। ਪੈਰਾਂ ਲਾ ਕੇ ਬੈਠੇ ਹੈਗੇ, ਚੁਗਾਏ ਕਿਹਦੇ ਕੋਲੋਂ ਜੀ?
1: ਜੀ
0: ਉਹ ਕਮੇਟੀ ਵਾਲਿਆਂ ਕੋਲੋਂ ਚੁਗਾਤੇ ਫੁੱਲ
1: ਜੀ,
0: ਤੇ ਆਪ ਹੀ ਤਾਰੇ ਹੋਣਗੇ ਜੀ, ਕਿੱਥੇ ਤਾਰਨੇ ਹੈਗੇ ਜਾਂ ਉੱਥੇ ਹੀ ਕਿਤੇ ਨਹਿਰ ਨੂਰ ਚ ਸਿੱਟ ਦੇਣਗੇ ਜੀ।
1: ਜੀ
0: ਸਰ ਜੇ ਜਦੋਂ ਤੁਸੀਂ ਖਬਰ ਪੜ੍ਹ ਰਹੇ ਸੀ ਨਾ ਜੀ, ਤੇ ਮੈਂ ਸੋਚ ਰਿਹਾ ਸੀ, ਮੇਰੇ ਰੀਲ ਘੁੰਮਦੀ ਸੀ ਵੀ ਏਦਾਂ ਤਾਂ ਯਾਰ ਕਦੀ ਅੱਤਵਾਦ ਦੇ ਵਿੱਚ ਵੀ ਨਹੀਂ ਸੀ ਹੋਇਆ।
1: ਬਿਲਕੁਲ ਹੈ ਜੀ, ਖਾਲੜਾ ਉਹਨਾਂ ਦੇ ਸਮੇਂ ਦੇਖੋ,
0: ਲਾਸ਼ਾਂ ਖੁਰਦ ਬੁਰਦ ਹੋਈਆਂ
1: ਜੀ, ਇਹ ਸਬੂਤ ਦਿੰਦੇ ਨੇ ਫਿਰ ਆਪ ਜੀ,
0: ਲਾਸ਼ਾਂ ਖੁਰਦ ਬੁਰਦ ਹੋਈਆਂ, ਪਰ ਇਹ ਨੀ ਹੈਗਾ ਸੀਗਾ ਕਿ ਮਾਂ ਬਾਪ ਥਾਣੇ ਦੇ ਵਿੱਚ ਬੰਦ ਕਰ ਦਿੱਤੇ ਤੇ ਪੁਲਿਸ ਵਾਲੇ ਜਿਹੜੇ ਹੈਗੇ ਆ ਉਹ ਅਗਲੇ ਬੰਦੇ ਦਾ ਸੰਸਕਾਰ ਕਰਦੇ ਹੋਣ,
1: ਉਹ ਲਵਾਰ ਸੀ ਜੀ ਬਣਾਤਾ।
0: ਏਡਾ ਵੱਡਾ,
1: ਬਿਲਕੁਲ ਹੈ ਜੀ
0: ਸਰ, ਇਹ ਏਡਾ ਵੱਡਾ ਸੈਂਸਿਟਿਵ ਮੈਟਰ ਹੈਗਾ ਆ, ਤੇ ਮੈਂ ਤਾਂ ਸੋਚਦਾ ਸੀਗਾ ਵੀ ਅੱਜ ਮੈਂ ਉਮੀਦ ਕਰਦਾ ਸੀ ਵੀ ਹੋ ਸਕਦਾ ਹੈਗਾ ਆ ਵੀ, ਕਿਉਂਕਿ ਕੋਰਟ ਬੈਠੀ ਹੁੰਦੀ ਹੈਗੀ ਜੀ ਇੱਕ ਅੱਧੀ, ਵੀ ਹਾਈ ਕੋਰਟ ਹੀ ਕੋਈ ਸੂ ਮੋਟੋ ਲਏਗੀ, ਮੈਨੂੰ ਲੱਗਦਾ ਹੈਗਾ ਆ ਵੀ ਮਾਮਲਾ ਜਾਊਗਾ ਜਰੂਰ ਜੀ।
1: ਨਹੀਂ ਸੈਣੀ ਸਾਹਿਬ, ਹੁਣ ਗੜੀ ਸਾਹਿਬ ਜਾਂ ਹੋਰ ਸਾਰੇ ਕਿੱਥੇ ਨੇ ਜੀ, ਇਹ ਜਿਹੜੇ ਹਿਊਮਨ ਰਾਈਟ ਵਾਲੇ ਉਹ ਕਿੱਥੇ ਨੇ ਜੀ?
0: ਗੱਲ ਤਾਂ ਇਹ ਹੀ ਆ ਨਾ ਜੀ,
1: ਜੀ
0: ਹੁਣ ਗੜੀ ਸਾਹਿਬ ਨੂੰ ਜਿਹੜਾ ਹੈਗਾ ਆ ਵੀ ਉਹ ਨਾ ਤਾਂ ਉਹਦੀ ਕਾਸਟ ਦਿਸਦੀ ਆ, ਨਾ ਉਹਦੇ ਨਾਲ ਜਾਤੀ ਦਿਸਦੀ ਹੈਗੀ ਆ ਜੀ।
1: ਜੀ
0: ਸਰ, ਜਿਸ ਤਰੀਕੇ ਦੇ ਨਾਲ ਵੀਡੀਓ ਆਈਆਂ ਹੈਗੀਆਂ ਨਾ ਜੀ, ਰੂਹ ਕੰਬ ਜਾਂਦੀ ਆ
1: ਜੀ।
0: ਔਰ ਉਹ ਬੱਚੇ, ਉਹ ਅੱਛਾ ਮੈਂ ਬੱਚੇ ਦੀ ਫੋਟੋ ਦੇਖੀ ਭਾਰਤ ਸਾਹਿਬ ਅੱਜ, ਮੈਂ ਕਿਹਾ ਯਾਰ ਭਾਈ ਜਿਸ ਮਾਂ ਬਾਪ ਦਾ ਬੱਚਾ ਇਸ ਤਰੀਕੇ ਦਾ ਵੀ ਹਾਂ, ਜਵਾਨ ਬੱਚਾ ਜਿਹੜਾ ਆ 24 ਸਾਲ ਦਾ
1: ਜੀ,
0: ਉਹ ਮੈਂ ਜੀ ਵੀ ਘਰੋਂ ਚੱਲ ਜਾਏ ਤੇ ਉਹ ਉਹਨਾਂ ਦਾ ਤਾਂ ਵੈਸੇ ਹੀ ਬੁਰਾ ਹਾਲ ਹੁੰਦਾ,
1: ਨਾਲੇ ਇਹ ਵੀ ਲੱਕ
0: ਟੁੱਟ ਜਾਂਦਾ ਮਾਂ ਪਿਓ ਦਾ।
1: ਇਹ ਵੀ ਮੰਨ ਲੈਂਦੇ ਆ ਕੁਝ ਨਿੱਜੀ ਕਾਰਨ ਹੋ ਸਕਦੇ ਆ, ਸੁਸਾਈਡ ਜਾਂ ਕੁਝ ਪ੍ਰੋਬਲਮਸ ਹੋ ਸਕਦੀਆਂ ਨੇ, ਪਰ ਉਹ ਪ੍ਰਸ਼ਾਸਨ ਨੂੰ ਜਾਂ ਇਸ ਸਰਕਾਰਾਂ ਨੂੰ ਇਸ ਚੀਜ਼ ਦਾ ਹੱਕ ਥੋੜੀ ਦਿੱਤਾ ਜਾ ਸਕਦਾ ਕਿ ਭਾਈ ਉਹ ਲਵਾਰ ਸਹੀ ਹੋ ਗਿਆ, ਘਰ ਬਾਰ ਵਾਲੇ ਜੇਲਾਂ ਚ ਆਪਣੇ ਥਾਣਿਆਂ ਚ ਡੱਕੇ ਹੋਏ ਨੇ, ਉਹਨਾਂ ਦਾ ਵੀ ਪਤਾ ਨੀ, ਪਰਿਵਾਰ ਵਾਲੇ ਲੱਭ ਲਏ ਨੇ, ਪਤਾ ਹੀ ਥੋੜੀ ਹੈ ਵੀ ਹੈ ਕਿੱਥੇ ਨੇ।
0: ਸਰ ਇੱਥੇ ਜਿਹੜਾ ਹੈਗਾ ਆ ਤੁਹਾਡੇ ਵਿਦੇਸ਼ਾਂ ਦੇ ਵਿੱਚ ਇੱਕ ਫੰਡ ਰੇਜ਼ ਕੀਤਾ ਹੁੰਦਾ ਨਾ ਜੀ, ਗੋ ਫੰਡ, ਗੋ ਸਮਥਿੰਗ, ਹਾਂ ਗੋ ਫੰਡ ਜਿਹੜਾ ਹੈਗਾ ਜੀ, ਉਹ ਕਾਹਦੇ ਲਈ ਹੁੰਦਾ? ਉਹ ਇਸੇ ਲਈ ਹੁੰਦਾ ਨਾ ਵੀ ਇਹ ਜਿਹੜੀ ਮਿੱਟੀ ਜਿੱਥੋਂ ਆਈ ਹੈਗੀ ਆ ਇਹਦਾ ਲਾਸਟ ਰਾਈਟਸ ਜਿਹੜੇ ਹੈਗੇ ਉੱਥੇ ਜਿਹੜੇ ਆ ਉਹ ਹੋ ਜਾਣ ਜੀ।
1: ਬਿਲਕੁਲ ਆ ਜੀ,
0: ਇਹ ਪਤਾ ਨੀ ਕਿੱਦਾਂ ਦੇ ਹੈਗੇ ਜੀ
1: ਜੀ,
0: ਬਈ ਬਹੁਤ ਜਿਆਦਾ ਹੈਗਾ, ਇਹ ਧੱਕਾ ਕੀਤਾ ਜੀ, ਬਹੁਤ ਜਿਆਦਾ ਧੱਕਾ ਹੋਇਆ ਹੈਗਾ ਆ ਜੀ, ਜਿਹੜਾ ਹੁਣ ਮਾਂ ਬਾਪ ਕਹਿੰਦੇ ਪਤਾ ਨੀ ਲੱਗ ਰਿਹਾ ਜੀ, ਪਤਾ ਦੁਪਹਿਰ ਤੱਕ ਕਿੱਥੇ ਹੈਗੇ ਸੀ, ਕਿਹੜੀ ਜਗ੍ਹਾ ਤੇ ਬੰਦ ਸੀ, ਉਹ ਸਾਰਾ ਜਿਹੜਾ ਹੈਗਾ। ਹੋਰ ਕਾਲਾ ਦੌਰ ਕਿੱਦਾਂ ਆਉਂਦਾ ਹੁੰਦਾ ਜੀ, ਕਾਲਾ ਦੌਰ ਲਿਆ ਤਾ ਹੈ ਜੀ, ਹੋਰ ਕਿੱਦਾਂ ਦਾ ਕਾਲਾ ਦੌਰ ਆਉਣਾ ਹੈਗਾ ਜੀ।
1: ਬਿਲਕੁਲ,
0: ਤੇ ਮੈਂ ਉਮੀਦ ਕਰੂੰਗਾ ਵੀ ਮੈਂ ਇੱਕ ਜਿਹੜਾ ਹੈਗਾ ਕਾਨੂੰਨ ਦਾ ਵਿਦਿਆਰਥੀ ਹੋਣ ਦੇ ਨਾਤੇ ਮੈਂ ਤਾਂ ਇਸ ਚੀਜ਼ ਤਾਂ ਦੇਖੂੰਗਾ ਕਿ

0: ਕਾਨੂੰਨ ਦੀ ਜਿਹੜੀ ਹੈਗੀ ਆ, ਅੱਖਾਂ ਤੋਂ ਪੱਟੀ ਲੱਥਦੀ ਕਿ ਨਹੀਂ ਲੱਥਦੀ, ਉਹ ਸੂਓ ਮੋਟੋ ਲੈਂਦੇ ਹੈਗੇ ਜਾਂ ਕਿੱਦਾਂ
1: ਜੀ?
0: ਵੈਸੇ ਤਾਂ ਕੋਈ ਜਥੇਬੰਦੀ ਵੀ ਇਹਨਾਂ ਦੇ ਸਮਰਥਨ ਦੇ ਵਿੱਚ ਅਜੇ ਤੱਕ ਓਪਨਲੀ ਨਹੀਂ ਆਈ ਜੀ।
1: ਬਿਲਕੁਲ ਹੈ ਜੀ,
0: ਹਾਂਜੀ, ਲੋਕਾਂ ਇਹਨਾਂ ਦੇਖੋ ਜਦੋਂ ਸਰਕਾਰਾਂ ਤੋਂ ਮੋਹ ਭੰਗ ਹੋਇਆ ਤੇ ਲੋਕੀ ਜਥੇਬੰਦੀਆਂ ਵੱਲ ਨੂੰ ਤੁਰੇ
1: ਜੀ,
0: ਤੇ ਕੋਈ ਨੀ, ਜੇ ਸ਼ੈਲੀ ਵੀਰ ਜੀ ਕਿਤੇ ਮਿਲੇ ਤੇ ਉਹਨਾਂ ਨੂੰ ਸਵਾਲ ਜਰੂਰ ਕਰਾਂਗੇ ਇਹ, ਸ਼ੈਲੀ ਵੀਰ ਜੀ ਤੁਸੀਂ ਕੀ ਕਰਦੇ ਰਹੇ, ਤੁਹਾਡੀ ਜਥੇਬੰਦੀ ਦਾ ਕੀ ਕੰਟਰੀਬਿਊਸ਼ਨ ਸੀ, ਕਿਉਂਕਿ ਤੁਸੀਂ ਤਾਂ ਬਹੁਤ ਜ਼ਿਆਦਾ ਸੈਂਸਿਟਿਵ ਹੈਗੇ ਸੀ ਤੇ ਹਰ ਇੱਕ ਗੱਲ ਨੂੰ ਸਮਝਦੇ ਸੀ
1: ਜੀ,
0: ਤੇ ਉਹਨਾਂ ਨੂੰ ਕਰਾਂਗੇ ਜੀ ਕੁਐਸਚਨ ਇਸ ਚੀਜ਼ ਦਾ ਜੀ। ਮਹਾਰਾਜ ਸਾਹਿਬ ਜੀ,
1: ਸੈਣੀ ਸਾਹਿਬ ਵੱਡਾ ਫੈਸਲਾ ਸੁਪਰੀਮ ਇਨਕਾਰੀ ਹੋਈ ਹੈ ਮਾਮਲਿਆਂ ਦੇ ਵਿੱਚ, ਕੀ ਬਣ ਗਿਆ?
0: ਉਹ ਮੈਂ ਦੱਸ ਦਿੰਨਾ ਜੀ, ਉਹ ਮੈਂ ਦੱਸਦਾ ਜੀ, ਪਰ ਸਭ ਏਦਾਂ ਹੋਈ, ਇੱਕ ਨਾ ਇਹਨਾਂ ਨੇ ਕਮੇਟੀ ਬਣਾ ਤੀ ਸੀ ਜਿਹਦੇ ਵਿੱਚ ਉਦੋਂ ਦੇ ਰਾਸ਼ਟਰਪਤੀ ਕੋਵਿੰਦ ਉਹ ਹੈਗੇ ਸੀਗੇ ਜੀ, ਇਹ ਆਪਣੇ ਉਹ ਚੇਅਰਪਰਸਨ
1: ਜੀ,
0: ਭਈ ਵਨ ਨੇਸ਼ਨ ਵਨ ਇਲੈਕਸ਼ਨ ਦੀ
1: ਜੀ, ਬਿਲਕੁਲ ਜੀ,
0: ਇਹ ਚਾਹੁੰਦੇ ਸੀਗੇ ਭੀ ਜਦੋਂ ਵੱਲੋਂ ਵਿਧਾਨ ਸਭਾ ਦੀਆਂ ਚੁਣਾਵ ਤੇ ਇਹ ਇਕੱਠੇ ਹੋਇਆ ਕਰਨ, ਸਾਰੀਆਂ ਸਟੇਟਾਂ ਦੇ ਵਿਧਾਨ ਸਭਾ ਦੇ ਚੁਣਾਵ ਵੀ ਤੇ ਜਿਹੜੇ ਆ ਸੈਂਟਰ ਸਰਕਾਰ ਦੇ ਚੁਣਾਵ ਇਕੱਠੇ ਹੋ ਜਾਣ,
1: ਇੱਕੋ ਸਮੇਂ ਤੇ ਹੋ ਜਾ ਕਰਨ ਜੀ,
0: ਉਹ ਇੱਕੋ ਸਮੇਂ ਤੇ। ਉਹਦੇ ਵਾਸਤੇ ਜਿਹੜਾ ਨੇ ਕਮੇਟੀ ਬਣਾਈ ਸੀ, ਕਮੇਟੀ ਨੇ ਜਿਹੜਾ ਹੈਗਾ ਯਾਰ ਰਿਪੋਰਟ ਬੜੀ ਹੱਕ ਚ ਦੇ ਦਿੱਤੀ ਸੀ ਜੀ, ਫਿਰ ਕਰਾ ਲਓ ਜੀ, ਕੋਈ ਚੱਕਰ ਨੀ ਹੈਗਾ ਜਾ, ਇਹ ਜਦੋਂ ਇੱਕ ਇੱਕ ਵਿਧਾਨ ਸਭਾ ਜਿਹੜੀ ਆ ਉਹਨੂੰ ਥੋੜਾ ਇਹ ਹੋਊਗਾ ਕਿ ਜਿਹਦੀ ਅੱਧ ਤੋਂ ਜ਼ਿਆਦਾ ਟਰਮ ਮੁੱਕ ਗਈ ਆ ਉਹਦੀ ਉਸੇ ਵੇਲੇ ਖਤਮ ਕਰ ਦਿਓ, ਜਿਹਦੀ ਅੱਧ ਤੋਂ ਘੱਟ ਹੈਗੀ ਆ ਉਹਨੂੰ ਟਰਮ ਵਧਾ ਦਿਓ ਜੀ, ਉਹ ਮਤਲਬ ਸਾਢੇ ਕੋਈ ਸਾਢੇ ਸੱਤ ਸਾਲ ਦੀ ਹੋ ਗਈ ਤੇ ਕੋਈ ਦੋ ਸਾਲ ਪੰਜ ਮਹੀਨੇ ਦੀ ਹੋ ਗਈ, ਹੈਂਜੀ, ਉਸ ਹਿਸਾਬ ਨਾਲ ਕਰ ਲੈਣਾ। ਉਹ ਕਹਿੰਦੇ ਵੀ ਇਸ ਚੀਜ਼ ਦੇ ਉੱਤੇ ਜਿਹੜਾ ਹੈਗਾ ਆ ਇਹਨਾਂ ਦਾ ਫੋਕਸ ਹੈਗਾ ਸੀਗਾ ਜੀ, ਇਹਨਾਂ ਨੇ ਕੀਤਾ। ਬਾਕੀ ਜਿਹੜਾ ਇਸ ਤੋਂ ਪਹਿਲਾਂ ਉਹਦੀ ਇੰਪਲੀਮੈਂਟੇਸ਼ਨ ਹੁੰਦੀ ਇਹਨਾਂ ਨੇ ਨਾ ਜੀ ਸਰਕਾਰ ਨੇ ਕੀਤਾ, ਸੁਪਰੀਮ ਕੋਰਟ ਦੀ ਰਹਿ ਵਾਸਤੇ ਵੀ ਸਤਾ ਦੇ ਦਿੱਤਾ
1: ਜੀ।
0: ਸੁਪਰੀਮ ਕੋਰਟ ਨੇ ਕੀਤਾ ਸੋਚ ਵਿਚਾਰ ਕੇ ਵੀ ਕੱਲ ਨੂੰ ਜਿਹੜਾ ਆ ਜੇ ਇਹ ਕਾਨੂੰਨ ਬਣਦਾ ਆ ਇਹਨੂੰ ਕਿਸੇ ਨੇ ਚੈਲੰਜ ਕਰਨਾ ਹੋਊਗਾ ਤੇ ਉਹ ਕਿੱਥੇ ਕਰੂਗਾ?
1: ਬਿਲਕੁਲ,
0: ਉਹ ਸੁਪਰੀਮ ਕੋਰਟ ਚ ਚੈਲੰਜ ਹੋਣਾ,
1: ਤੇ ਜੇ
0: ਅਸੀਂ ਆਪਣੀ ਰਾਏ ਉੱਥੇ ਦੇ ਆਏ, ਇਹਨਾਂ ਦੇ ਟੇਬਲ ਤੇ ਅਸੀਂ ਆਪਣੀ ਰਾਏ ਦੇ ਆਏ
1: ਜੀ,
0: ਹਾਂਜੀ, ਤੇ ਫੇਰ ਇਹ ਜਿਹੜਾ ਹੈਗਾ ਆ ਵੀ ਅਸੀਂ ਇੱਥੇ ਕੀ ਫੈਸਲਾ ਕਰਾਂਗੇ?
1: ਬਿਲਕੁਲ,
0: ਇਸ ਕਰਕੇ ਸੁਪਰੀਮ ਕੋਰਟ ਨੇ ਕਿਹਾ ਵੀ ਭਾਈ ਇਹ ਐਡਮਿਨਿਸਟ੍ਰੇਟਿਵ ਕੰਮ ਆ, ਤੁਸੀਂ ਆਪ ਦੇਖੋ ਕੀ ਕਰਨਾ ਕੀ ਨਹੀਂ ਕਰਨਾ, ਅਸੀਂ ਤਾਂ ਦੇਖਾਂਗੇ ਕਿ ਸੰਵਿਧਾਨ ਦੇ ਅਨੁਸਾਰ ਜਿਹੜਾ ਹੈਗਾ ਆ ਜੇ ਸਾਡੇ ਕੋਲ ਆਊਗੀ ਮੁੜ ਕੇ ਵੀ ਸਾਨੂੰ ਉਮੀਦ ਆ ਵੀ ਤੁਸੀਂ ਕਰੋਗੇ ਤੇ ਇਹ ਚੈਲੰਜ ਹੋਊਗਾ, ਜੇ ਚੈਲੰਜ ਹੋਊਗਾ ਤੇ ਇਹਦੀ ਲੀਗੈਲਿਟੀ ਔਰ ਇਲੈਗੈਲਿਟੀ ਉਹ ਅਸੀਂ ਦੇਖਣੀ ਹੈਗੀ ਆ, ਉਹ ਉਸ ਵੇਲੇ ਅਸੀਂ ਆਪਣੀ ਰਾਏ ਆਪਣੇ ਫੈਸਲੇ ਚ ਦਿਆਂਗੇ, ਨਾ ਕਿ ਅਸੀਂ ਜਿਹੜਾ ਹੈਗਾ ਤੁਹਾਨੂੰ ਇੱਥੇ ਆ ਕੇ ਓਪਨ ਦੱਸਣ ਲੱਗੇ ਆ ਜੀ।
1: ਬਿਲਕੁਲ ਜੀ ਜੀ, ਸੈਣੀ ਸਾਹਿਬ ਇੱਕ ਜਿਹੜਾ ਬੈਕ ਫੁੱਟ ਦੇ ਉੱਤੇ ਫਿਰ ਸਰਕਾਰ ਗਈ ਹੈ, ਯੂ ਟਰਨ ਲੈਣਾ ਪੈ ਗਿਆ 5500 ਕਰੋੜ ਰੁਪਏ ਦਾ ਜਿਹੜਾ ਸੀ, ਉਹਦੇ ਵਿੱਚ 150 ਕਰੋੜ ਤੋਂ ਲੈ ਕੇ 177 ਕਰੋੜ ਤੱਕ ਜਿਹੜਾ ਸੀਗਾ ਕਮਿਸ਼ਨ ਰੱਖਣਾ ਸੀਗਾ, ਤੇ ਇਸ ਦੇ ਹੁਣ ਪਿੱਛੇ ਹਟੇ ਨੇ ਜੀ।
0: ਸਰ ਉਹਦੇ ਵਿੱਚ ਇੱਦਾਂ ਨਾ ਜੀ, ਹੁਣ ਬਦਨਾਮੀ ਥੋੜੀ ਥੋੜਾ ਹੋਈ,
1: ਨਾਲੇ ਕੋਰਟ ਵੀ ਸੀਗਾ
0: 1000 ਕਰੋੜ, ਹਾਂਜੀ, ਗਮਾਡਾ ਦੇ ਗਮਾਡਾ ਵਾਸਤੇ 15000 ਕਰੋੜ ਤੇ ਉਹਦੇ ਵਿੱਚ ਜਿਹੜਾ ਆ 170 ਸਮਥਿੰਗ 193 ਕਰੋੜ ਰੁਪਈਆ ਦਲਾਲੀ ਦੇਣੀ ਸੀ ਗੁਜਰਾਤ ਦੀ ਇੱਕ ਫਰਮ ਨੂੰ, ਹਾਂਜੀ। ਇਸੇ ਤਰ੍ਹਾਂ ਜਿਹੜਾ ਹੈਗਾ ਆ ਇਹ ਇਹਨਾਂ ਨੇ PSPCL ਨੇ ਜਾਣੀ ਕਿ ਜਿਹਨੂੰ ਆਪਾਂ ਪਹਿਲਾਂ ਬਿਜਲੀ ਬੋਰਡ ਕਹਿੰਦੇ ਸੀ, ਉਹਨਾਂ ਨੇ ਵੀ ਲੋਨ ਲੈਣਾ ਸੀ 5500 ਕਰੋੜ ਦਾ।
1: ਬਿਲਕੁਲ,
0: ਉਹਦੇ ਵਿੱਚ ਵੀ ਜਿਹੜਾ ਹੈਗਾ ਆ ਸਰਕਾਰ ਨੂੰ ਕਿਹਾ ਸੀ ਉਸ ਵੇਲੇ ਵੀ ਸਰਕਾਰ ਗਰੰਟਰ ਹੋ ਜਾਏ
1: ਜੀ,
0: ਸਰਕਾਰ ਗਰੰਟੀ ਦੇਣ ਤੋਂ ਮਨਾਂਗੜ ਗਈ
1: ਹੋ ਗਈ,
0: ਇਸ ਕਰਕੇ ਫਿਰ ਬਾਅਦ ਦੇ ਵਿੱਚ ਜਿਹੜਾ ਹੈਗਾ ਆ ਵੀ ਪ੍ਰਾਈਵੇਟ ਵੀ ਗਰੰਟਰ ਜਿਹੜਾ ਜਾ ਅਰੇਂਜ ਕਰਨ ਵਾਸਤੇ ਤੇ ਉਹ ਗਰੰਟੀ ਦਵਾ ਕੇ ਤੇ ਕਰਜ਼ਾ ਦਵਾਉਣ ਵਾਸਤੇ ਉੱਥੇ ਵੀ ਕਮਿਸ਼ਨ ਦਿੱਤਾ ਜਾਣਾ ਸੀ। ਉਹ ਜਦੋਂ ਹੁਣ ਰੌਲਾ ਪਿਆ ਵੀ ਭਾਈ ਇਹ ਕਿਹੜਾ ਤਰੀਕਾ ਹੋਇਆ ਜੀ, ਫਿਰ ਉਹਨਾਂ ਨੇ ਜਿਹੜਾ ਹੈਗਾ ਆ ਜੀ ਉਹ ਤੋਂ ਸਰਕਾਰ ਨੂੰ ਬੈਕਫੁੱਟ ਤੇ ਜਾਣਾ ਪਿਆ, ਤੇ ਉਦੋਂ ਸਰਕਾਰ ਗਰੰਟੀ ਦੇ ਉੱਤੇ ਤਾਂ ਨਾ ਕਰ ਗਈ ਸੀ ਵੀ ਅਸੀਂ ਜੇ ਇੱਥੇ ਗਰੰਟੀ ਦੇ ਦਿੱਤੀ ਅਸੀਂ ਗਾਂਹ ਕੋਈ ਕਰਜ਼ਾ ਲੈਣਾ ਹੋਇਆ ਉਹਨਾਂ ਨੇ ਕਹਿਣਾ ਇੱਕ ਪਾਸੇ ਤੁਸੀਂ ਪ੍ਰਿੰਸੀਪਲ ਬੋਰੋਰੋ ਬਣ ਜਾਂਦੇ ਆ ਕਿਤੇ ਕਿਤੇ ਤੁਸੀਂ ਗਰੰਟੀ ਦੇ ਕੇ ਕਰਜ਼ਾ ਲੈਣਾ ਹੈਗੇ, ਤੁਹਾਡੀ ਤਾਂ ਇੰਨੀ ਜਿਹੜੀ ਸਮਰੱਥਾ ਹੀ ਨਹੀਂ ਰਹੀ। ਸੋ ਹੁਣ ਸਰਕਾਰ ਨੇ ਸੋਚਿਆ ਵੀ ਬਦਨਾਮੀ ਜ਼ਿਆਦਾ ਹੋ ਰਹੀ ਆ ਜੀ ਤੇ ਕਰਜ਼ਾ ਲੈਣਾ ਬਹੁਤ ਜ਼ਰੂਰੀ ਆ ਜੀ ਇਹਨਾਂ ਵਾਸਤੇ, ਬਿਨਾਂ ਕਰਜ਼ੇ ਤੋਂ ਕਿੱਥੇ ਚੱਲ ਸਕਦੇ ਜੀ, ਤੇ ਇਸ ਕਰਕੇ ਉਹ 5500 ਕਰੋੜ ਦਾ ਲੋਨ ਜਿਹਦੀ ਗਰੰਟੀ ਹੁਣ ਸਰਕਾਰ ਦੇਗੀ ਜੀ, ਜਿਹਦੀ ਜਿਹੜੀ ਕਿ ਪਹਿਲਾਂ ਇਹਨਾਂ ਨੇ ਮਨਾ ਕੀਤੀ ਸੀ,
1: ਸੋ
0: ਇਸ ਕਰਕੇ ਦੱਸ ਰਹੇ ਜਨਾਬ
1: ਵੀ
0: ਸਰਕਾਰ ਬੈਕਫੁੱਟ ਤੇ ਗਈ ਆ, ਉਹ ਇਸ ਤਰੀਕੇ ਨਾਲ ਸਰਕਾਰ ਬੈਕਫੁੱਟ ਤੇ ਗਈ ਜੀ।
1: ਬਿਲਕੁਲ ਆ ਜੀ।
0: ਕੀ ਪਰ ਸੈਣੀ
1: ਸਾਹਿਬ, ਆਖਰ ਦੇ ਵਿੱਚ ਚੀਨ ਦਾ ਤੇ ਭਾਰਤ ਦਾ ਵਿਵਾਦ ਜਿਹੜਾ ਇੰਟਰਨੈਸ਼ਨਲ ਦੇ ਉੱਤੇ ਚੱਲ ਰਿਹਾ ਮੁੱਦਿਆਂ ਦੇ ਉੱਤੇ, ਉਹਦੇ ਵਿੱਚ ਭਾਰਤ ਸਰਕਾਰ ਨੇ ਅੱਜ ਨਵਾਂ ਕੰਮ ਕੀਤਾ, ਲਦਾਖ ਦੇ ਵਿੱਚ ਆਪਣੀ ਜ਼ਮੀਨ ਦੇ ਉੱਤੇ ਹੱਕ ਮਜ਼ਬੂਤ ਕਰਨ ਦੇ ਲਈ ਇੱਕ ਵੱਡਾ ਫੈਸਲਾ ਲਿਆ ਹੈ, ਜਿਹਦੇ ਵਿੱਚ ਸਰਕਾਰ ਨੇ ਲਦਾਖ ਦੀਆਂ 28 ਥਾਵਾਂ ਦੇ ਨਾਮ ਜਿਹੜੇ ਨੇ ਸਰਵੇ ਆਫ ਇੰਡੀਆ ਦੇ ਜਿਹੜੇ ਸਰਕਾਰੀ ਨਕਸ਼ੇ ਦੇ ਵਿੱਚ ਦਰਜ ਕਰ ਦਿੱਤੇ ਤੇ ਨਵਾਂ ਨਕਸ਼ਾ ਜਿਹੜਾ ਉਹ ਪਬਲਿਸ਼ ਕਰ ਦਿੱਤਾ ਹੈ, ਜਾਰੀ ਕਰ ਦਿੱਤਾ ਹੈ, ਤੇ ਉਹਦੇ ਵਿੱਚ ਚਾਹੇ ਚੀਨ ਅਕਸਰ ਸਰਹੱਦੀ ਮਾਮਲਿਆਂ ਦੇ ਵਿੱਚ ਜਾਂ ਇਲਾਕਿਆਂ ਦੇ ਨਾਮ ਬਦਲ ਕੇ ਉਹਨਾਂ ਨੂੰ ਆਪਣਾ ਉਹਦੇ ਉੱਤੇ ਦਾਅਵਾ ਕਰਦਾ ਰਿਹਾ ਹੈ, ਤੇ ਹੁਣ ਭਾਰਤ ਨੇ ਸਰਕਾਰੀ ਰਿਕਾਰਡ ਦੇ ਵਿੱਚ ਇਹ ਨਾਮ ਜਿਹੜਾ ਪੱਕੇ ਤੌਰ ਦੇ ਉੱਤੇ ਦਰਜ ਕਰਤੇ ਹੈ, ਤੇ ਇਹਨਾਂ ਦੇ ਵਿੱਚ ਜਿਵੇਂ ਕਿ 28 ਨਾਵਾਂ ਦੇ ਵਿੱਚ ਪਹਾੜੀਆਂ ਹੋ ਗਈਆਂ, ਚੋਟੀਆਂ ਹੋ ਗਈਆਂ, ਗਲੇਸ਼ੀਅਰ ਹੋ ਗਏ, ਦਰਿਆ, ਝੀਲਾਂ, ਨਦੀਆਂ ਸ਼ਾਮਲ ਨੇ ਇਹਨਾਂ ਦੇ ਵਿੱਚ ਸਾਰਾ ਜੀ। ਕਿਵੇਂ ਦੇਖਦੇ ਹੋ?
0: ਪਰ ਇਹ ਪਤਾ ਕੀ ਹੈ ਜੀ, ਉੱਥੇ ਡਿਮਾਰਕੇਸ਼ਨ ਨਹੀਂ ਹੋਈ ਪ੍ਰੋਪਰ।
1: ਹਾਂਜੀ,
0: ਉੱਥੇ ਜਿਹੜਾ ਹੈਗਾ ਆ ਉਹ ਹੁਣ ਕਾਰਨ ਇਹ ਹੈਗਾ ਆ ਵੀ ਜੇ ਕਿਸੇ ਪਾਸਿਓਂ 2 ਕਿਲੋਮੀਟਰ ਵੱਧ ਗਿਆ ਉਹ ਇਲਾਕੇ ਨੂੰ ਆਈਡੈਂਟੀਫਾਈ ਕਰਨਾ ਔਖਾ ਹੋ ਜਾਂਦਾ ਸੀਗਾ।
1: ਬਿਲਕੁਲ ਹੈ ਜੀ।
0: ਹੁਣ ਇੱਕ ਇਮੈਜਿਨਰੀ ਲਾਈਨ ਬਣਾ ਕੇ ਆਪਣੀ ਬਾਉਂਡਰੀ ਦੀ, ਉਹ ਬਾਉਂਡਰੀ ਜਿੱਥੇ ਜਿੱਥੇ ਅਸੀਂ ਹੈਗੇ ਆ ਜੀ, ਜਿੱਥੇ ਜਿੱਥੇ ਸਾਡਾ ਕਲੇਮ ਆ, ਉੱਥੇ ਜਿਹੜੇ ਹੈਗੇ ਨਾਮਕਰਨ ਕੀਤੇ ਗਏ ਹੈਗੇ ਆ ਜੀ, ਤਾਂ ਕਿ ਜਿਹੜਾ ਆ ਉਹਨੂੰ ਜਿਹੜਾ ਆ ਆਪਣੇ ਮੈਪ ਦੇ ਵਿੱਚ, ਸਰਕਾਰੀ ਮੈਪ ਦੇ ਵਿੱਚ ਉਹ ਨਾਵਾਂ ਦੇ ਨਾਲ ਜਿਹੜਾ ਆ ਉਹਨੂੰ ਦਰਸਾਤਾ ਗਿਆ ਆ, ਤਾਂ ਕਿ ਜੇ ਕੱਲ ਨੂੰ ਕੋਈ ਟੇਬਲ ਟਾਕ ਹੁੰਦੀ ਆ ਜਾਂ ਉਹ ਅੱਗੇ ਐਕਸਟ੍ਰੀਟ ਕਰਦੇ ਹੈਗੇ, ਕਿਉਂਕਿ ਉਹਨਾਂ ਦੀ ਨੀਤੀ ਵਿਸਥਾਰਵਾਦੀ ਨੀਤੀ ਆ
1: ਜੀ,
0: ਉਹ ਹਟ ਨਹੀਂ ਸਕਦੇ
1: ਜੀ,
0: ਉਹ ਤਾਂ ਅੱਗੇ ਵਧਣਗੇ ਜੀ। ਉਹਨਾਂ ਨੂੰ ਤੁਹਾਡੀ ਫੌਜ ਆ ਜਿਹੜੀ ਉੱਥੇ ਬੈਠੀ ਹੈਗੀ ਉਹ ਰੋਕਦੀ ਆ ਜੀ, ਸੋ ਇਸ ਕਰਕੇ ਉਹ ਏਰੀਏ ਨੂੰ ਆਈਡੈਂਟੀਫਾਈ ਕਰਨ ਵਾਸਤੇ ਜਾਂ ਕੋਈ ਟੇਬਲ ਟਾਕ ਕਰਨ ਵਾਸਤੇ ਉਸ ਚੀਜ਼ ਦਾ ਜਿਹੜਾ ਆ ਆਈਡੈਂਟੀਫਿਕੇਸ਼ਨ ਤਾਂ ਹੋਣੀ ਜ਼ਰੂਰੀ ਸੀ ਨਾ ਜੀ, ਉਹ ਤਾਂ ਕਰਕੇ ਸਰਕਾਰੀ ਹਾਂਜੀ ਉਹ ਸਰਕਾਰੀ ਮੈਪ ਤੇ ਤਾਂ ਜਾਂ ਉਹ ਨਾਂ ਦਿੱਤੇ ਗਏ ਹੈਗੇ ਆ, ਤੇ ਇਟ ਇਜ਼ ਗੁੱਡ ਸਾਈਨ, ਅੱਛੀ ਗੱਲ ਹੈਗੀ ਆ ਜੀ, ਜਿਹੜੇ ਬਾਰਡਰ ਦੇ ਪ੍ਰੋਬਲਮ ਆ ਉਹ ਰਿਜ਼ੋਲਵ ਹੋਣ ਤੇ ਉਹ ਚੰਗੀ ਗੱਲ ਹੀ ਹੈ ਜੀ, ਦੇਸ਼ ਵਾਸਤੇ ਬਿਹਤਰੀ ਦੀ ਗੱਲ ਹੈ ਜੀ।
1: ਬਿਲਕੁਲ ਹੈ ਜੀ
0: ਭਾਈ ਸਾਹਿਬ।
1: ਸਾਈਨ ਸਾਹਿਬ ਕੁਝ ਰਹਿ ਗਿਆ ਭਾਈ ਸਾਹਿਬ, ਜਾਂਦੇ ਜਾਂਦੇ ਜ਼ਰੂਰ ਸਾਂਝ ਪਾ ਸਕਦੇ ਹੋ?
0: ਰਹਿ ਗਿਆ ਜੀ ਮੇਰਾ ਤਾਂ ਮਾਮਾ ਜੀ ਰਹਿ ਗਏ ਹੈਗੇ ਆ, ਦੇਖਦੇ ਹੈਗੇ ਆ ਜੀ ਉਹ ਆ ਰਹੇ ਆ।
1: ਨਹੀਂ ਮਾਮਾ ਜੀ ਤਿਆਰ ਨੇ ਪਿੱਛੇ ਜੀ। ਹਾਂਜੀ
0: ਬਸ ਠੀਕ ਹੈ ਜੀ, ਠੀਕ ਆ ਮਾਮਾ ਜੀ ਆ ਜਾਣ ਜੀ, ਤੇ ਫੇਰ ਆਪਾਂ ਚੱਲੀਏ।
1: ਜੀ ਦੋਸਤੋ, ਇਹ ਸਾਂਝੀ ਆਪਣੇ ਨਾਲ ਜੁੜੇ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ, ਖਬਰਾਂ ਦੇ ਉੱਤੇ ਚਰਚਾਵਾਂ ਚੱਲੀਆਂ ਨੇ, ਤੇ ਆਪਾਂ ਕਿਤਾਬ ਦੇ ਵੱਲ ਨੂੰ ਵੀ ਜਾਣਾ ਹੈ, ਕਿਤਾਬ ਪੰਜਾਬ ਦਾ ਵੀ ਜ਼ਿਕਰ ਕਰਨਾ, ਅਗਲਾ ਲੜੀਵਾਰ ਚੈਪਟਰ ਤੁਹਾਡੇ ਨਾਲ 15ਵਾਂ ਸਾਂਝਾ ਕਰਨਾ ਲਾਈਵ ਦੇ ਵਿੱਚ, ਤੇ ਉਸ ਤੋਂ ਪਹਿਲਾਂ ਜਿਹੜੀਆਂ 1-2 ਖਬਰਾਂ ਨੇ ਇੰਟਰਨੈਸ਼ਨਲ ਉਹਨਾਂ ਦਾ ਨਾਲ ਸਾਂਝ ਪਾ ਕੇ, ਤੇ ਫਿਰ ਆਪਾਂ ਜਿਹੜਾ ਕਿਤਾਬ ਦੇ ਵੱਲ ਨੂੰ ਵੀ ਚੱਲਦੇ ਹਾਂ, ਤੇ ਜੇ ਦੋਸਤ ਕਾਲ ਕਰਨੀ ਚਾਹੁੰਦੇ ਆ ਸੰਖੇਪ ਦੇ ਵਿੱਚ ਮੈਂ ਜ਼ਰੂਰ ਕਾਲ ਲੈ ਲਵਾਂਗਾ, ਕਿਉਂਕਿ ਅੱਧਾ ਘੰਟਾ ਆਪਾਂ ਤਕਰੀਬਨ ਨਾਵਲ ਕਿਤਾਬ ਦੇ ਉੱਤੇ ਲਾਉਣਾ ਹੁੰਦਾ ਅੱਜ ਦੇ ਦਿਹਾੜੇ ਦੇ ਉੱਤੇ। ਤੇ ਗੱਲ ਕਰਦੇ ਹਾਂ ਦੋਸਤੋ ਅਗਲੀਆਂ ਖਬਰਾਂ ਜਿਹੜੀਆਂ ਨੇ, ਜੋ ਹਾਲਾਤ ਯੂਕਰੇਨ ਤੇ ਰੂਸ ਦੇ ਵੀ ਬਣੇ ਨੇ, ਉਹ ਕਹਿੰਦੇ ਨੇ ਪੁਤਿਨ ਨੇ ਅੱਜ ਜਿਹੜਾ ਬਿਆਨ ਦਿੱਤਾ ਹੈ ਨਾਟੋ ਦੇ ਸੰਬੰਧ ਦੇ ਵਿੱਚ, ਜੇਕਰ ਸਾਡੇ ਖੇਤਰ ਦੇ ਉੱਤੇ ਹਮਲਾ ਹੋਇਆ ਤਾਂ ਦਵਾਂਗੇ ਮੂੰਹ ਤੋੜ ਕੇ ਫਿਰ ਜਵਾਬ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀਰਵਾਰ ਕੱਲ੍ਹ ਬੀਤੇ ਦੇ ਵਿੱਚ ਆਪਣੇ ਦੇਸ਼ ਦੇ ਜਿਹੜੇ ਨੇ ਰੁੱਖ ਨੂੰ ਜਿਹੜਾ ਦੁਹਰਾਇਆ ਕਿ ਉਹ ਯੂਰਪੀਅਨ ਦੇਸ਼ਾਂ ਦੇ ਉੱਤੇ ਹਮਲੇ ਦੀ ਯੋਜਨਾ ਨਹੀਂ ਬਣਾ ਰਿਹਾ, ਪਰ ਜੇਕਰ ਇਸ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਤਾਂ ਉਹ ਜਿਹੜਾ ਇਸ ਦਾ ਜਵਾਬ ਆਪਣੇ ਹਥਿਆਰਾਂ ਦੇ ਵਿੱਚ ਜਿਹੜਾ ਮੌਜੂਦ ਸਾਰੇ ਹਥਿਆਰਾਂ ਦੇ ਨਾਲ ਹੀ ਦੇਣਗੇ। ਇੱਕ ਵਿਦੇਸ਼ ਨੀਤੀ ਫੋਰਮ ਦੇ ਵਿੱਚ ਬੋਲਦੇ ਹੋਏ ਪੁਤਿਨ ਨੇ ਪੱਛਮੀ ਦੇਸ਼ਾਂ ਤੇ ਯੂਰਪ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਰੂਸ ਦੇ ਨਾਲ ਯੁੱਧ ਦੀ ਤਿਆਰੀ ਜਿਹੜੀ ਹੈ ਬਾਲਟਿਕ ਸਾਗਰ ਦੇ ਵਿੱਚ ਫੌਜੀ ਅਭਿਆਸ ਕਰਨ ਦੇ ਉੱਤੇ ਤੇ ਰੂਸੀ ਜਹਾਜ਼ਾਂ ਨੂੰ ਜ਼ਬਤ ਕਰਨ ਦੀ ਜਿਹੜੀ ਹੈ ਗੱਲ ਕਰਕੇ ਤਣਾਅ ਵਧਾਉਣ ਦਾ ਦੋਸ਼ ਲਾ ਦਿੱਤਾ ਹੈ। ਮਾਸਕੋ ਨੇ ਪਹਿਲਾਂ ਨਾਟੋ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਫੌਜੀ ਗੱਠਜੋੜ ਦਾ ਕੋਈ ਮੈਂਬਰ ਬਾਲਟਿਕ ਜਿਹੜਾ ਐਨਕਲੇਵ ਨੂੰ ਜਿਹੜਾ ਰੂਸ ਦੇ ਬਾਕੀ ਹਿੱਸੇ ਤੋਂ ਕੱਟਣ ਦੀ ਕੋਸ਼ਿਸ਼ ਕਰਦਾ ਹੈ ਜਿਹੜੇ ਸਾਡੇ ਮੁਲਕ ਨੇ, ਤਾਂ ਉਹ ਕੈਲੀ ਨਿਨਿਨ ਗਰਾਟ ਦੀ ਜਿਹੜੀ ਹੈ ਰੱਖਿਆ ਦੇ ਲਈ ਪਰਮਾਣੂ ਹਥਿਆਰਾਂ ਦੀ ਜਿਹੜੀ ਵਰਤੋਂ ਕਰਨ ਤੋਂ ਜਿਹੜਾ ਨਹੀਂ ਜਿਹੜਾ ਫਿਰ ਗੁਰੇਜ਼ ਕਰੇਗਾ। ਤੇ ਆਪਣੇ ਨਾਲ ਦੋਸਤੋ ਦੋ ਕਾਲਰ ਵੀ ਜੁੜੇ ਨੇ, ਉਹਨਾਂ ਦੀ ਵੀ ਗੱਲ ਸੁਣਦਾ ਮੈਂ, ਬਸ ਆ ਕੰਪਲੀਟ ਕਰ ਲਵਾਂ ਖਬਰ। ਤੇ ਇਸੇ ਤਰ੍ਹਾਂ ਪਰਮਾਣੂ ਹਥਿਆਰਾਂ ਦੀ ਕਹਿੰਦੇ ਨੇ ਕਿ ਵਰਤੋਂ ਕਰਨ ਤੋਂ ਨਹੀਂ ਝਿਜਕੇਗਾ, ਤੇ ਕਈ ਯੂਰਪੀਅਨ ਜਿਹੜੇ ਨੇ ਦੇਸ਼ਾਂ ਦੇ ਵਿੱਚ ਰੂਸੀ ਦੂਤਾਵਾਸਾਂ ਨੇ ਇਸ ਹਫ਼ਤੇ ਬਿਆਨ ਜਾਰੀ ਕਰ ਦਿੱਤੇ ਸਨ ਕਿ ਮਾਸਕੋ ਦੇ ਕੋਲ ਜਾਣਕਾਰੀ ਹੈ ਕਿ ਨਾਟੋ ਕੈਲੀ ਨਿਨ ਦਰਾੜ ਖੇਤਰ ਜਿਹੜਾ ਉਹਦੀ ਹਵਾਈ ਅਤੇ ਜਲ ਸੈਨਾ ਨਾਕਾਬੰਦੀ ਦੇ ਲਈ ਤਿਆਰੀਆਂ ਜਿਹੜਾ ਕਰ ਰਿਹਾ ਤੇ ਇਹ ਬਿਆਨ ਜਿਹੜੇ ਨੇ ਪੁਤਿਨ ਦੇ ਵੱਲੋਂ ਵੀ ਆਏ ਨੇ। ਚੇਤਾਵਨੀ ਦਿੱਤੀ ਗਈ ਇੱਕ ਤਰ੍ਹਾਂ ਦੀ ਨਾਟੋ ਦੇ ਜਿਹੜੇ ਮੈਂਬਰ ਨੇ ਤੇ ਜਿਹੜੇ ਆਂਢ ਗੁਆਂਢ ਦੇ ਵਿੱਚ ਉਹਨਾਂ ਦੇ ਯੂਰੋਪੀਅਨ ਮੁਲਕ ਨੇ ਜਾਂ ਸਕੈਂਡੀਨੇਵੀਅਨ ਮੁਲਕ ਨੇ। ਆਪਣੇ ਨਾਲ ਸਭ ਤੋਂ ਪਹਿਲਾਂ ਡਾਕਟਰ ਆਪਣੇ ਮਲਕੀਤ ਸਿੰਘ ਜੀ ਦੀ ਗੱਲ ਸੁਣਦੇ ਆ, ਫਿਰ ਜੀਰਾ ਸਾਹਿਬ ਦੀ ਗੱਲ ਸੁਣਦੇ ਆ, ਨਾਲ ਜੁੜੇ ਹੋਏ ਨੇ ਦੋਵੇਂ ਸੱਜਣ। ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਜੀ ਨੂੰ ਜੀ, ਸਵਾਗਤ ਹੈ ਜੀ।
2: ਸਤਿ ਸ੍ਰੀ ਅਕਾਲ ਜੀ ਭੌਰ ਜੀ ਸਾਹਿਬ।
1: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ?
2: ਕੀ ਹਾਲ ਚਾਲ ਜੀ? ਬਸ ਬਹੁਤ ਦਿਨਾਂ ਬਾਅਦ ਮੌਕਾ ਬਣਿਆ ਜੀ ਤੁਹਾਡੇ ਨਾਲ ਜੁੜਨ ਦਾ।
1: ਜੀ ਖੁਸ਼ੀ ਹੋਈ ਜੀ ਜੁੜੇ ਤੁਸੀਂ।
2: ਹਾਂ ਵੇਖੋ ਜੀ, ਜਿਹੜੀ ਆਪਾਂ ਕਰਦੇ ਆ ਨਾ ਜੀ ਸਾਡੀ ਚਾਈਨਾ ਨਾਲ ਸਰਹੱਦ ਦੀ ਗੱਲ,
1: ਹਾਂਜੀ
2: ਸਰ, ਸਾਡੀ ਹਿੰਦੁਸਤਾਨ ਦੀ ਮਤਲਬ ਬਦਕਿਸਮਤੀ ਇਹ ਆ ਵੀ ਸਾਡਾ ਮਾਈ ਬਾਪ ਬਣਿਆ ਹੀ ਕੋਈ ਨੀਗਾ।
1: ਬਿਲਕੁਲ ਜੀ,
2: ਕਿਉਂਕਿ ਅਲੱਗ ਅਲੱਗ ਤਰ੍ਹਾਂ ਦੇ ਰਾਜੇ ਬਾਹਰੀ ਹਮਲਾਵਰ ਜਾਂ ਇਹ ਇੱਥੇ ਜਿਹੜਾ ਰਾਜ ਕਰਦੇ ਰਹੇ ਨੇ, ਕਦੀ ਮਤਲਬ ਕਿਸੇ ਨੇ ਕਹਿ ਲਈਏ ਨਾ ਵਿੱਚ ਪੰਜਾਬੀ ਸੌਖੀ ਭਾਸ਼ਾ ਚ ਵੀ ਇਹਦੀਆਂ ਬਾਉਂਡਰੀਜ਼ ਮਿਲੀਆਂ ਹੀ ਨੀ ਕਿਸੇ ਨੇ ਵੀ ਸਾਡੇ ਕਿੱਥੋਂ ਤੱਕ ਹੈ।
1: ਨਾਲੇ ਦੇਖੋ ਤਿੱਬਤ ਜਦੋਂ ਰਾਜ ਕਰਦਾ ਸੀ ਉਹਦੇ ਰਾਜੇ ਮਹਾਰਾਜੇ ਸੀਗੇ ਜਿਹੜੇ ਉਸ ਸਮੇਂ ਦੇ ਵਿੱਚ, ਉਹਨਾਂ ਨੇ ਵੀ ਬੜੀ ਅੱਤ ਚੁੱਕੀ ਹੋਈ ਸੀ ਜੀ, ਉਹਨਾਂ ਨੇ ਬਥੇਰਾ ਕਹਿਰ ਮਚਾਇਆ ਉਹਨਾਂ ਸਮੇਂ ਚ।
2: ਹਾਂਜੀ
1: ਜੀ,
2: ਤੇ ਸਾਡਾ ਮੇਰੇ ਖਿਆਲ ਜਿੰਨਾ ਕਿ ਚਲੋ ਮੈਂ ਜਾਣਕਾਰੀ ਰੱਖਦਾ ਵਾਂ ਕਿ ਅਕਬਰ ਦੇ ਸਮੇਂ ਤੇ ਥੋੜੀ ਕੋਸ਼ਿਸ਼ ਕੀਤੀ ਗਈ ਸੀ ਇੱਕ ਵਾਰੀ ਕਿ ਪਤਾ ਤਾਂ ਲਾਓ ਵੀ ਹਿੰਦੁਸਤਾਨ ਹੈਗਾ ਕਿੱਥੋਂ ਤੱਕ।
1: ਬਿਲਕੁਲ ਜੀ,
2: ਤੇ ਚਲੋ ਹੁਣ AI ਨਾਲ ਮੈਪਸ ਵਗੈਰਾ ਇੱਧਰ ਉੱਧਰ ਐਡ ਕਰਨੇ ਇਹ ਮਤਲਬ ਚੱਲੀ ਜਾਂਦਾ ਵਾ, ਆਪਣਾ ਹੱਕ ਜਿਤਾਉਣਾ ਵੀ ਚਾਹੀਦਾ ਜਿੱਥੋਂ ਤੱਕ ਸਾਡਾ ਹੈਗਾ।
1: ਬਿਲਕੁਲ ਜੀ,
2: ਲੇਕਿਨ ਉਹ ਕਈ ਵਾਰੀ ਨਾ ਇਤਿਹਾਸਕ ਜਾਂ ਕੋਈ ਪ੍ਰਮਾਣਿਕ ਜਿਹੜੇ ਇਹਦੇ ਪ੍ਰੂਫ ਦੇਣੇ ਜਾਂ ਕਰਨੇ ਉਹ ਬੜੇ ਔਖਾ ਕੰਮ ਹੁੰਦਾ,
1: ਕਿਉਂਕਿ ਦੇਖੋ
2: ਕਦੀ ਆਪਾਂ ਨਾ ਬਦਲਦਾ ਕਦੀ ਉਹਨਾਂ ਨੇ ਬਦਲਤਾ, ਚੱਲੀ ਜਾਣਾ ਕੰਮ ਬਸ।
1: ਨਾਲੇ ਡਾਕਟਰ ਸਾਹਿਬ ਇਹ ਵੀ ਆ ਨਾ ਕਿ ਦੇਖੋ ਉੱਥੇ ਸਾਰਾ ਬਰਫ਼ ਦਾ ਮਾਹੌਲ ਹੈ, ਉੱਥੇ ਮਤਲਬ ਕਿ ਇਸ ਤਰ੍ਹਾਂ ਦੀ ਲਕੀਰ ਖਿੱਚੀ ਵੀ ਨਹੀਂ ਜਾ ਸਕਦੀ, ਉਹ ਸੈਟੇਲਾਈਟ ਦੇ ਜ਼ਰੀਏ ਜਾਂ ਉਸੇ ਤਰ੍ਹਾਂ ਹੀ ਉਹ ਮਾਪਿਆ ਜਾ ਸਕਦਾ, ਉਹ ਚੰਗੀ ਗੱਲ ਹੁੰਦੀ ਆ। ਤਾਂ ਦੂਸਰੇ ਪਾਸੇ ਕਿਉਂਕਿ
2: ਬਿਲਕੁਲ ਹੱਕ ਜਿਤਾਉਣਾ ਚਾਹੀਦਾ ਜੀ, ਆਪਣਾ ਹੱਕ ਤਾਂ ਕਦੇ ਛੱਡਣਾ ਨੀ ਚਾਹੀਦਾ,
1: ਛੱਡਣਾ ਨੀ ਚਾਹੀਦਾ ਜੀ।
2: ਹੱਕ ਆਪਣਾ ਜੇ ਆਪਾਂ ਛੱਡ ਹੀ ਦਿੱਤਾ ਤੇ ਫਿਰ ਇਟ ਮੀਨ ਫੇਰ ਤਾਂ ਉਹ ਦੁਨੀਆਂ ਦੇ ਸਾਹਮਣੇ ਵੀ ਐਕਸਪੋਜ਼ ਹੋ ਗਿਆ ਨਾ ਕਿ ਸਾਡਾ ਹੈ ਨਹੀਂ ਸੀ, ਅਸੀਂ ਵੈਸੇ ਹੀ ਮਤਲਬ ਕਰੀ ਜਾ ਰਹੇ ਸਾਂ।
1: ਬਿਲਕੁਲ ਜੀ,
2: ਉਹ ਤਾਂ ਬਹੁਤ ਵਧੀਆ ਮਤਲਬ ਜੋ ਵੀ ਗੌਰਮੈਂਟ ਦੇ ਸਟੈਪ ਹੈਗੇ ਆ ਆਪਾਂ ਉਹਨਾਂ ਨਾਲ ਬਿਲਕੁਲ ਸਹਿਮਤ ਹਾਂ। ਬਾਕੀ ਵੇਖੋ ਜੀ, ਜਿਹੜੀ ਸਿਆਸਤ ਹੁੰਦੀ ਹੈ ਨਾ ਚਾਹੇ ਆਪਣੇ ਭਾਰਤ ਸਾਹਿਬ
1: ਜੀ,
2: ਸਿਆਸਤ ਸਾਡੀ ਚਾਹੇ ਦੇਸ਼ ਦੀ ਸਿਆਸਤ ਆ ਚਾਹੇ ਸਾਡੇ ਮਤਲਬ ਪੰਜਾਬ ਦੀ, ਚਲੋ ਆਪਾਂ ਗੱਲ ਕਰੀਏ ਨਾ, ਇਹ ਦਿਨ ਬ ਦਿਨ ਅੰਧਕਾਰ ਵੱਲ ਜਾ ਰਹੀ ਹੈ
1: ਜੀ।
2: ਔਰ ਉਹ ਕੀ ਕਹਿ ਲਈਏ ਕਿ ਮਤਲਬ ਮੇਰਾ ਖਿਆਲ ਵੀ ਇਦੋਂ ਨੀਵੇਂ ਪੱਧਰ ਦੀ ਰਾਜਨੀਤੀ ਜਾਂ ਸਿਆਸਤ ਜਿਹੜੀ ਹੈ ਨਾ ਇਹ ਨਹੀਂ ਹੋ ਸਕਦੀ।
1: ਬਿਲਕੁਲ ਜੀ,
2: ਜੋ ਕੁਛ ਅੱਜ ਹੋ ਰਿਹਾ, ਔਰ ਉਦੋਂ ਜ਼ਿਆਦਾ ਦੁੱਖ ਹੁੰਦਾ ਵਾ ਵੀ ਜਿਹੜੀਆਂ ਸਾਡੀਆਂ ਧਾਰਮਿਕ ਸੰਸਥਾਵਾਂ ਵਾ ਉਹਨਾਂ ਦੇ ਵਿੱਚ ਰਹਿ ਕੇ ਵੀ ਜੋ ਮਤਲਬ ਉਹ ਕੁਛ ਹੋ ਰਿਹਾ ਜਾਂ ਕੀਤਾ ਰਿਹਾ ਜਾਂ ਇਲਜ਼ਾਮਬਾਜ਼ੀ ਲੱਗ ਰਹੀ ਹੈ ਨਾ ਉਹ ਤੇ ਬਹੁਤ ਹੀ ਜ਼ਿਆਦਾ ਮਤਲਬ ਘਨਾਉਣੀ ਜਿਹਨੂੰ ਕਹਿ ਸਕਦੇ ਹਾਂ ਆਪਾਂ।
1: ਬਿਲਕੁਲ
2: ਹਰਕਤ ਹੈਗੀ ਆ
1: ਜੀ, ਬਿਲਕੁਲ
2: ਉਹ ਜਿਹੜਾ ਹੁੰਦਾ ਨਾ ਕੋਈ ਵੇਖੋ ਜੀ ਜਿਹੜੀ ਗੁਰੂ ਫਲਸਫੇ ਦੇ ਚੱਲਣ ਵਾਲੀ ਪਾਰਟੀ ਹੈ, ਵੈਸੇ ਰਾਜਨੀਤੀ ਕੋਈ ਵੀ ਹੈ ਜਿਹੜੀ ਉਹ ਹੈ ਤੇ ਫਲਸਫਾ ਹੀ ਹੈ ਨਾ ਇੱਕ ਸੇਵਾ ਦਾ।
1: ਬਿਲਕੁਲ ਹੈ ਜੀ,
2: ਤੇ ਉਹ ਜੇ ਹੁਣ ਆਪਾਂ ਕਹਿ ਦਈਏ ਬਿਲਕੁਲ ਜਿਹੜੀ ਉਹਦੇ ਨਾਲ ਜੁੜੀ ਤਰ ਹੁੰਦੀ ਹੈ ਉਹ ਕਹਿ ਦੇਵੇ ਨਹੀਂ ਰਾਜਨੀਤੀ ਤੋਂ ਪ੍ਰੇਰਿਤ ਆ, ਇਹ ਵੀ ਗੱਲਾਂ ਨਹੀਂ ਹੁੰਦੀਆਂ
1: ਜੀ।
2: ਕੁਛ ਨਾ ਕੁਛ ਕਮੀਆਂ ਪੇਸ਼ੀਆਂ ਤਾਂ ਅੰਦਰ ਹੁੰਦੀਆਂ ਜਦੋਂ ਖਾਸ ਕਰਕੇ ਸਿਆਸਤ ਦੇ ਵਿੱਚ ਕੋਈ ਗੁੰਡਾ ਪਾਰਟੀ ਜਿਹਨੂੰ ਕਹਿੰਦੇ ਆਪਾਂ ਵੀ ਕਾਬਜ ਹੋ ਜਾਂਦੀ ਹੈ।
1: ਬਿਲਕੁਲ ਜੀ,
2: ਚੰਗਿਆਂ ਲੋਕਾਂ ਦੇ ਵਿੱਚ ਜੇ ਚਾਰ ਮਾੜੇ ਜਾਂ ਗੁੰਡੇ ਬਦਮਾਸ਼ ਬੈਠੇ ਹੋਣਗੇ ਨਾ ਜੀ ਤੇ ਚੱਲਦੀ ਉਹਨਾਂ ਦੀ ਹੈ।
1: ਬਿਲਕੁਲ ਜੀ,
2: ਉਹ ਉਹਨਾਂ ਦੇ ਵਿਰੁੱਧ ਪਾਰਟੀ ਦੇ ਸਿਆਣੇ ਆਗੂ ਜਿਹੜੇ ਹੁੰਦੇ ਨਾ ਕਈ ਵਾਰੀ ਉਹ ਵੀ ਬੋਲਣ ਤੋਂ ਜਿਹੜੇ ਨਾ ਉਹ ਚਾਹੁੰਦੇ ਹੋਏ ਵੀ ਲੇਕਿਨ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ, ਪਤਾ ਨਹੀਂ ਹੁੰਦਾ ਵੀ ਉਹਨਾਂ ਕਿਸੇ ਨੂੰ ਮੁੱਕੀ ਕਰ ਦੇਣਾ।
1: ਬਿਲਕੁਲ ਜੀ,
2: ਹੁਣ ਮੈਂ ਕਿਹੜੀ ਪਾਰਟੀ ਦੀ ਗੱਲ ਕਰ ਰਿਹਾ ਤੈਨੂੰ ਪਤਾ ਹੀ ਹੈ, ਜਿਹਨਾਂ ਬੰਦਿਆਂ ਤੇ ਇਲਜ਼ਾਮ ਲੱਗਦੇ ਉਹਨਾਂ ਦਾ ਬੈਕਗ੍ਰਾਉਂਡ ਕੀ ਹੈ ਉਹ ਸਾਰਿਆਂ ਨੂੰ ਪਤਾ
1: ਜੀ। ਬਿਲਕੁਲ
2: ਜੀ, ਆਪਾਂ ਕੱਲਾ ਹਾਤੀਏ ਨਾ ਵੀ ਜੋ ਵੀਡੀਓਜ਼ ਆ ਰਹੀਆਂ ਵੀ ਨਹੀਂ ਉਹ ਝੂਠੀਆਂ ਜੀ, ਉਹ AI ਨਾਲ ਬਣੀਆਂ ਜੀ, ਉਹ ਫਲਾਣ ਆ, ਬਿਲਕੁਲ ਝੂਠ ਹੈ ਉਹ ਗੱਲ
1: ਜੀ।
2: ਤੇ ਇਹਨਾਂ ਨੇ ਉੱਥੇ ਬਹਿ ਕੇ ਜੋ ਕੁਛ ਵੀ ਕੀਤਾ ਵਾ, ਤੇ ਬਾਕੀ ਆਮ ਆਦਮੀ ਪਾਰਟੀ ਵੇਖੋ ਜੀ ਹੋਣਾ ਤੇ ਉਸ ਕੇਸ ਚ ਕੱਖ ਵੀ ਨੀਗਾ
1: ਜੀ,
2: ਜੋ ਅਮਰਜੀਤ ਚਾਵਲੇ ਵਾਲਾ ਜਾਂ ਦੂਜਾ
1: ਜੀ,
2: ਪਰ ਉਹ ਲਾਲਾ ਲਾਲਾ ਸੰਸਥਾ ਦੀ ਬਦਨਾਮੀ ਤਾਂ ਹੋ ਗਈ ਹੈ ਨਾ।
1: ਉਹ ਭਰ ਰਹੇ ਨੇ ਨਾ, ਦੇਖੋ ਹਰ ਹਫਤੇ ਕੋਈ ਨਾ ਕੋਈ ਛੋਟਾ ਮੋਟਾ ਕੱਢ ਦਿੰਦੇ ਨੇ ਜੀ, ਕਲਿੱਪ ਜਾਂ ਕੁਝ ਕਰ ਦਿੰਦੇ ਆ ਜੀ
2: ਉਹਨਾਂ ਨੇ ਜੀ, ਇੱਕੇ ਵਾਰੀ ਥੋੜਾ ਕੱਢਣਾ ਉਹਨਾਂ ਨੇ।
1: ਬਿਲਕੁਲ ਜੀ, ਬਿਲਕੁਲ ਜੀ,
2: ਜਦੋਂ ਮਾੜੀ ਜੀ ਗੱਲ ਠੰਡੀ ਹੋਣ ਲੱਗੂ ਛੋਟੀ ਜੀ ਸ਼ੁਰੂ ਲਈ ਛੱਡ ਦਿਆ ਕਰਨਗੇ,
1: ਛੱਡ ਦਿੰਦੇ ਆ ਜੀ। ਬਿਲਕੁਲ ਜੀ,
2: ਤੇ ਜੋ 2-4 ਮਹੀਨੇ ਕੰਮ ਚੱਲੀ ਆਉਣਾ
1: ਜੀ,
2: ਔਰ ਜੇ ਉੱਥੇ ਇਹ ਕੁਛ ਹੋਇਆ ਵਾ ਤੇ ਮੇਰਾ ਖਿਆਲ ਆ ਵੀ ਇਦੋਂ ਘਟੀਆ ਕਰਤੂਤ ਕੋਈ ਹੋ ਨਹੀਂ ਸਕਦੀ।
1: ਬਿਲਕੁਲ ਜੀ,
2: ਇਸ ਕਰਕੇ ਇਹ ਚੀਜ਼ਾਂ ਵੀ ਜੇ ਅਸੀਂ ਮਤਲਬ ਆਪਣੇ ਨਿੱਜੀ ਤਾਲੀ ਕਵਾਂਗੇ ਨਾ ਵੀ ਸਿਆਸਤ ਚ ਇੱਕ ਦੂਜੇ ਨੂੰ ਕੀਆਂ ਦਿੰਦੇ ਵੀ ਠਿੱਬੀ ਲਾਉਣ ਵਾਸਤੇ ਤੁਸੀਂ ਇਹ ਯੂਜ਼ ਕਰੋਗੇ,
1: ਪੈਸੇ ਦੀ ਖੇਡ ਆ ਜੀ ਬਸ, ਕੁਛ ਨਹੀਂ ਹੈ। ਬਿਲਕੁਲ, ਜਾਂ ਕੁਰਸੀ ਦੀ ਖੇਡ,
2: ਨੈਤਿਕ ਹਾਂਜੀ ਨੈਤਿਕ ਨਿਗਾਰ ਜਿਹੜਾ ਵਾ ਇਹਦੋਂ ਵੱਧ ਕੀ ਹੋ ਸਕਦਾ
1: ਜੀ? ਬਿਲਕੁਲ ਬਿਲਕੁਲ ਦਰੁਸਤ ਹੈ।
2: ਤੇ ਬਾਕੀ ਜਿਹੜੀ ਓਪੋਜਿਟ ਸਰਕਾਰ ਹੈ ਪ੍ਰੈਜੈਂਟ ਇਸ ਟਾਈਮ ਇੱਥੇ ਬੈਠੀ ਹੋਈ ਹੈ
1: ਜੀ,
2: ਇਹਦਾ ਤੇ ਪਤਾ ਹੀ ਹੈ ਸਾਰਿਆਂ ਨੂੰ, ਅਗਲਿਆਂ ਨੇ ਆਪਣੇ ਆਪ 2-4 ਮਹੀਨੇ ਕੱਢਣੇ ਆ ਵੀ ਕਦਾਂ ਨਿਕਲਦੇ।
1: ਬਿਲਕੁਲ ਹੈ ਜੀ।
2: ਉਹ ਦੂਜੇ ਬੰਨੇ ਵਾਲੇ ਜਿਹੜੇ ਆ ਉਹ ਜਿੰਨਾ ਕੁ ਤਾਂ ਨੂੰ ਜਾਂਦੇ ਉਦੋਂ ਜ਼ਿਆਦਾ ਠਾਹ ਨੂੰ ਆ ਜਾਂਦੇ ਆ
1: ਜੀ। ਬਿਲਕੁਲ ਹੈ ਜੀ।
2: ਜਿਹੜੇ ਆਪਣੇ ਆਪ ਨੂੰ ਕਹਿੰਦੇ ਪੰਜਾਬ ਬਚਾਉਣਾ, ਅਸੀਂ ਪੰਜਾਬ ਬਚਾਉਣਾ ਤੇ ਪਹਿਲਾਂ ਕਹਿੰਦੇ ਬੰਦੇ ਤਾਂ ਬਾਹਰ ਕੱਢਣੇ ਪੈਣਗੇ ਨਾ।
1: ਬਿਲਕੁਲ ਹੈ ਜੀ, ਲੀਡਰਸ਼ਿਪ ਤਾਂ ਬਦਲ
2: ਇਹਦੇ ਚ ਕੁਛ ਵੇਖੋ ਜੀ, ਮਤਲਬ ਬੋਲਡ ਡਿਸੀਜਨ ਤੁਹਾਨੂੰ ਲੈਣੇ ਪੈਣੇ
1: ਜੀ। ਬਿਲਕੁਲ ਹੈ, ਬਿਲਕੁਲ ਦਰੁਸਤ ਹੈ।
2: ਚਾਹੇ ਉਹ ਸਾਡੇ ਧਾਰਮਿਕ ਸੰਸਥਾ ਦੇ ਬੈਠੇ ਲੋਕ ਹੈ ਨਾ
1: ਜੀ,
2: ਅਹੁਦਿਆਂ ਉੱਚਿਆਂ ਦੇ ਉੱਤੇ ਬੈਠੇ ਆ, ਤੁਹਾਨੂੰ ਕਿਸੇ ਦੀ ਮਤਲਬ ਕੀ ਕਹਿੰਦੇ ਵੀ ਕਿਸੇ ਦੀ ਆਵਾਜ਼ ਜਾਂ ਕਿਸੇ ਦੀ ਜ਼ਬਾਨ ਬਣ ਕੇ ਨਹੀਂ ਚੱਲਿਆ ਕੰਮ ਚੱਲਦਾ, ਦੁਨੀਆਂ ਸਾਰੀ ਜਾਣਦੀ ਹੈ।
1: ਬਿਲਕੁਲ ਹੈ ਜੀ।
2: ਜੇ ਨਾ ਵੀ ਵੇਖੋ ਜੀ, ਉਹ ਕਿਸੇ ਦੇ ਆਖੇ ਲੱਗ ਕੇ ਕਰ ਦੇਣਗੇ, ਤਦ ਵੀ ਲੋਕਾਂ ਨੇ ਇਹੋ ਹੀ ਆਖਣਾ ਹੁੰਦਾ ਵੀ ਨਹੀਂ ਜੀ ਉੱਥੇ ਤੇ ਚਲਦੀ ਫਲਾਣੇ ਦੀ ਹੈ।
1: ਬਿਲਕੁਲ ਹੈ ਜੀ।
2: ਹੁਣ ਮਤਲਬ ਜਿਹੜੇ ਸਿਆਣੇ ਅਕਾਲੀ ਦਲ ਦੇ ਲੀਡਰ ਹੈ ਨਾ ਜੀ
1: ਜੀ,
2: ਉਹ ਤਾਂ ਇਹ ਵੀ ਕਹਿ ਰਿਹਾ ਵੀ ਭਗਵੰਤ ਮਾਨ ਨੂੰ ਜਿਹੜਾ ਗੁਰੂ ਦਾ ਦੋਖੀ ਦਿੱਤਾ ਗਿਆ ਨਾ, ਜੋ ਵੀ ਇਹਨਾਂ ਨੇ ਦਰਜਾ ਦਿੱਤਾ ਜਾਂ ਐਲਾਨ ਕੀਤਾ, ਉਹ ਵੀ ਗਲਤ ਹੈ
1: ਜੀ ਜੀ।
2: ਕਿਉਂਕਿ ਤੁਸੀਂ ਇਸ ਲੈਵਲ ਤੱਕ ਕਿਸੇ ਵਿਰੋਧੀ ਨੂੰ ਦਬਾਉਣ ਲਈ ਜਿਹੜਾ ਅਕਾਲ ਤਖ਼ਤ ਦੀ ਵਰਤੋਂ ਨਹੀਂ ਕਰ ਸਕਦੇ
1: ਜੀ,
2: ਕਿਉਂਕਿ ਵਿਰੋਧੀ ਨੂੰ ਜਿਹੜਾ ਵੀ ਮਾੜਾ ਮੋਟਾ ਉਹਨੂੰ ਮਿਲਣ ਲੱਗਦਾ, ਉਹਨੂੰ ਹੁਣ ਜਿੱਦਾਂ ਜਥੇਦਾਰ ਸਾਹਿਬ ਬੁਲਾਈ ਜਾਂਦੇ ਆ ਜਾਂ ਸੱਦੀ ਜਾਂਦੇ ਆ, ਇਹਦੇ ਨਾਲ ਹੋਰ ਵੀ ਜ਼ਿਆਦਾ ਸਾਡੇ ਉਸ ਜਿਹੜੀ ਸੰਸਥਾ ਹੈਗੀ ਆ ਗੁਰੂਆਂ ਪੀਰਾਂ ਦੇ ਵੇਲੇ ਦੀ ਬਣੀ ਆ,
1: ਉਹ
2: ਉਹਦੇ ਚ ਹੋਰ ਵੀ ਵੇਖੋ ਜੀ ਨੀਵਾਂ ਪਨ ਆਉਂਦਾ
1: ਆਉਂਦਾ ਜੀ। ਦੇਖੋ ਰੂਪ ਕੌਰ
2: ਸਿਆਸਤ ਦੀ ਲੜਾਈ ਜਿਹੜੀ ਆ ਉਹ ਸਿਆਸਤ ਨੇ ਲੜਨੀ ਹੈ।
1: ਦੇਖੋ ਸੱਤਾ ਵੀ ਹੰਢਾਈ ਆ ਰੂਪ ਕੌਰ ਹੁਣਾਂ ਨੇ ਸਾਰਾ ਕੁਝ ਕੀਤਾ, ਤੇ ਹੁਣ ਉਹ ਹੀ ਚਲੋ ਬਾਹਰ ਦਾ ਰਸਤਾ ਦਿਖਾਇਆ ਜਾਂ ਕੁਝ ਕੀਤਾ, ਐਕਸ਼ਨ ਹੋਇਆ, ਤੇ ਉਹ ਵੀ ਹੁਣ ਉਹ ਚੀਜ਼ ਦੇ ਵਿੱਚ ਮਤਲਬ ਕਿ ਸਬੂਤ ਲੈ ਕੇ ਕਹਿੰਦੇ ਮੈਂ ਦੇਖਦੇ ਆ ਜੀ ਹੁਣ 9 ਤਰੀਕ ਨੂੰ ਕੀ ਕਰਦੇ ਆ।
2: ਉਹ ਤੇ ਪਤਾ ਹੀ ਹੈ ਜੀ, ਹੁਣ ਤੁਹਾਨੂੰ ਮਤਲਬ ਹੈਗਾ ਵੀ ਜੇ ਹੁਣ ਥੋੜਾ ਬੜਾ ਕੋਈ ਬੋਲਦਾ ਵਾ ਤੇ ਉਹਨੂੰ ਵੈਸੇ ਧੱਕੇ ਨੇ ਬਾਹਰ, ਡੈਮੋਕ੍ਰੇਸੀ ਤਾਂ ਫਿਰ ਇਹ ਵੀ ਨਹੀਂ ਹੈਗੀ।
1: ਬਿਲਕੁਲ ਹੈ ਜੀ।
2: ਜੇ ਬੰਦਾ ਕੋਈ ਬੋਲਣ ਲੱਗਦਾ ਉਹਨੂੰ ਬੈਠੋ ਸੁਣੋ ਕਰੋ ਕਤਲੋ ਪਾਰਟੀ ਤੋਂ ਕੱਢ ਦੇਣਾ, ਹੁਣ ਕੁਦਰਤੀ ਗੱਲ ਹੈ ਵੀ ਆਖਣਗੇ ਵਿਰੋਧੀਆਂ ਤੇ ਕੱਚ ਖੇਡ ਦੀ ਹੈ।
1: ਪਰ ਇਹ ਹੈਗੇ ਤਾਂ ਇਹ ਵੀ ਰਲੇ ਮਿਲੇ ਨਾਲ ਹੀ ਨੇ ਨਾ ਡਾਕਟਰ ਸਾਹਿਬ, ਦੇਖੋ ਇਹਨਾਂ ਨੂੰ ਹੁੰਦੇ ਸੁਣਦੇ ਪਤਾ ਵੀ ਚਾਹੇ ਉਹ ਪਾਰਟੀ ਨੇ ਸਾਰਾ ਪਲਾਨ ਕੀਤਾ ਸੀ ਜਾਂ ਜੋ ਵੀ ਸੀਗਾ, ਤੇ ਬੋਲਤਾ ਉਦੋਂ ਵੀ ਸਕਦੇ ਸੀ, ਸਿੱਧੇ ਜਥੇਦਾਰ ਸਾਹਿਬ ਨੂੰ ਸ਼ਿਕਾਇਤ ਕਰ ਸਕਦੇ ਸੀ ਵੀ ਆਹ ਕੁਝ ਹੋ ਰਿਹਾ ਜੀ, ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਾਰਟੀ ਤੋਂ, ਉਦੋਂ ਆਪ ਵੱਖਰੇ ਹੋ ਜਾਂਦੇ ਤਾਂ ਨਾਲੇ ਇਹਨਾਂ ਦੀ ਹੋਰ ਵੀ ਬੱਲੇ ਬੱਲੇ ਹੁੰਦੀ। ਪਰ ਕਿਤੇ ਨਾ ਕਿਤੇ ਇਹਨਾਂ ਦਾ ਵੀ ਆਪਣਾ ਵਿੱਚ ਹੈਗਾ ਨਾ ਸਾਰੀਆਂ ਚੀਜ਼ਾਂ ਦੇ।
2: ਐਕਚੁਲੀ ਪਤਾ ਭਾਰਜ ਸਾਹਿਬ ਉਹ ਸਿਆਣੇ ਆਂਦੇ ਨੇ ਨਾ ਵੀ ਕੀਤੀਆਂ ਰਲ ਕੇ ਤੇ ਦਸੀਆਂ ਲੜ ਕੇ।
1: ਬਿਲਕੁਲ ਹੈ ਜੀ, ਬਿਲਕੁਲ ਹੈ। ਉਹ ਬੰਦੇ ਨੂੰ
2: ਫਿਰ ਬਦਨਾਮ ਹੀ ਇਹਨਾਂ ਤੋਂ ਤਾਂ ਰਲ ਕੇ ਸੀ ਮੇਨ।
1: ਬਿਲਕੁਲ ਹੈ ਜੀ।
2: ਹਾਂਜੀ ਚਲੋ ਠੀਕ ਹੈ, ਗਿਆਨੀ ਹਰਪ੍ਰੀਤ ਹੁਣ ਅੱਜ ਵੀ ਗਲਤੀਆਂ ਕਮੀਆਂ ਹੈਗੀਆਂ ਸੀ, ਅਸੀਂ ਆਪਾਂ ਨੀ ਕਹਿੰਦੇ ਵੀ ਕੋਈ ਆਪਣੇ ਕੀ ਲੱਗਦੇ ਨੇ ਉਹ
1: ਜੀ,
2: ਲੇਕਿਨ ਉਹ ਕਿਸੇ ਨੂੰ ਤੁਸੀਂ ਉਹਨਾਂ ਨੇ ਆਪਣਾ ਕੰਮ ਚਲਾ ਲਿਆ ਤਾਂ ਤੁਹਾਡੀ ਆਪਦੀ ਪਾਰਟੀ ਚੱਲੀ ਜਾਂਦੀ ਹੈ।
1: ਬਿਲਕੁਲ
2: ਤੁਸੀਂ ਇਸ ਤਰ੍ਹਾਂ ਦੇ ਕੰਮਾਂ ਚ ਘਿਰ ਕੇ ਇੱਕ ਦੂਜੇ ਵਾਸਤੇ ਕਰੋਗੇ ਨਾ ਤੇ ਉਹ ਦੋਵਾਂ ਤਰ੍ਹਾਂ ਦਾ ਨੁਕਸਾਨ ਹੈ।
1: ਮੈਂ ਉਹ ਵੀ ਸਵਾਲ ਚੁੱਕਿਆ ਸੀ ਜੇ ਹਰਪ੍ਰੀਤ ਸਿੰਘ ਉਹਨਾਂ ਨੇ ਉਦਣ ਕਿਹਾ, ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕਿ ਮੇਰੇ ਉੱਤੇ ਸਾਰਾ ਐਕਸ਼ਨ ਕਰਾਉਣਾ ਸੀ, ਮੈਂ ਤਾਂ ਇਹ ਵੀ ਕਿਹਾ ਸੀ ਸੈਣੀ ਸਾਹਿਬ ਦੇ ਨਾਲ ਗੱਲਬਾਤ ਕਰਦਾ ਸੀ ਕਿ ਆਪਣੇ ਪੱਧਰ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਹਜੇ ਤੱਕ ਫਿਰ FIR ਕਿਉਂ ਨੀ ਕਰਾਈ ਜੀ?
2: ਉਹ ਵੇਖੋ ਜੀ ਇੱਕ ਦੂਜੇ ਦੀਆਂ ਕਮਜ਼ੋਰੀਆਂ ਇਹਨਾਂ ਸਾਰਿਆਂ ਕੋਲ ਹੈ।
1: ਬਿਲਕੁਲ ਹੈ ਜੀ।
2: ਜਥੇਦਾਰ ਜਿਹੜੇ ਹੁੰਦੇ ਨਾ ਵੇਖੋ ਜੀ, ਜਥੇਦਾਰ ਜਦੋਂ ਬਣਦੇ ਆ ਉਦੋਂ ਪਹਿਲਾਂ ਤਾਂ ਇਹਨਾਂ ਦਾ ਆਮ ਲੋਕਾਂ ਵਰਗਾ ਜੀਵਨ ਨਹੀਂ ਹੁੰਦਾ
1: ਜੀਵਨ ਹੀ। ਬਿਲਕੁਲ ਹੈ ਜੀ, ਬਿਲਕੁਲ।
2: ਉਸ ਜੀਵਨ ਦੇ ਵਿੱਚ ਤੁਹਾਨੂੰ ਪਤਾ ਵੀ ਕਮੀਆਂ ਪੇਸ਼ੀਆਂ ਆਈਆਂ ਹੁੰਦੀਆਂ, ਤੇ ਮਾਫ਼ ਕਰਨਾ ਵੀ ਅੱਜ ਦਾ ਜਿਹੜਾ ਜਥੇਦਾਰ ਲਾਉਣ ਵਾਲੇ ਪਾਵਰ ਵਾਲੇ ਲੋਕ ਹੈ ਨਾ ਜੀ
1: ਜੀ,
2: ਉਹ ਬੰਦਾ ਲੱਭਦੇ ਹੀ ਉਹ ਆ ਵੀ ਜਿਹਦੇ ਅੰਦਰ ਪਹਿਲਾਂ ਹੀ ਕਮਜ਼ੋਰੀਆਂ ਤੇ ਉਹਨਾਂ ਦੇ ਸਬੂਤ ਉਹਨਾਂ ਕੋਲ ਵਾਧੂ
1: ਵੀਕਨੈਸ ਹੈਗੀ ਆ ਕੋਈ
2: ਕੱਲ ਨੂੰ ਸਾਡੇ ਸਾਡੇ ਆਖੇ ਨਾ ਲੱਗੂਗਾ ਤੇ ਆਖਾਂਗੇ ਆ ਜਾ ਕਾਕਾ ਕਾਂਗੇ ਨਹੀਂ ਲੱਗੇ।
1: ਬਿਲਕੁਲ
2: ਇਹ ਕੰਮ ਚੱਲਦਾ ਵਾ ਇੱਥੇ
1: ਜੀ,
2: ਤੇ ਜਿਹੜਾ ਬਿਲਕੁਲ ਕੋਈ ਸੱਚਾ ਸੁੱਚਾ ਸਿੱਖ ਜਾਂ ਬੰਦਾ ਜਿਵੇਂ ਆਪਾਂ ਸਿੱਖੀ ਚਲੋ ਕਹਿ ਲੈਂਦੇ ਜਿਹੜੇ ਉੱਥੇ ਬਹਿੰਦੇ ਆ ਗੁਰੂ ਦੇ, ਉਹ ਜੀ ਜਥੇਦਾਰ ਬਣਨ ਲਈ ਤਿਆਰ ਹੀ ਨਹੀਂ।
1: ਬਿਲਕੁਲ ਬਿਲਕੁਲ ਹੈ ਜੀ।
2: ਉਹਨਾਂ ਨੂੰ ਪਤਾ ਹੁੰਦਾ ਵਾ ਵੀ 60% ਲੋਕਾਂ ਵੱਲੋਂ ਗਾਲਾਂ ਮਿਲਣੀਆਂ ਮਿਲਣੀਆਂ, ਫੈਸਲਾ ਜਿੰਨਾ ਮਰਜ਼ੀ ਚੰਗਾ ਲਿਖ।
1: ਬਿਲਕੁਲ ਹੈ ਜੀ, ਬਿਲਕੁਲ।
2: ਜਿੰਨਾ ਮਰਜ਼ੀ ਵਧੀਆ ਫੈਸਲਾ ਕਰ ਦੇਣਗੇ ਸਾਡੇ ਜਥੇਦਾਰ, ਹੁਣ ਉਹ ਮਤਲਬ ਐਵੇਂ ਦੇ ਲੱਗ ਗਏ ਆ
1: ਜੀ
2: ਕਿ ਇਹ ਲੋਕਾਂ ਨੇ ਇਹੋ ਕਹਿਣਾ ਵੀ ਬਾਦਲਾਂ ਦਾ ਜਥੇਦਾਰ ਆ, ਹੋਵੇ ਭਾਵੇਂ ਨਾ ਹੋਵੇ,
1: ਨਾ ਹੋਵੇ ਜੀ। ਬਿਲਕੁਲ,
2: ਉਹ ਕਿਉਂਕਿ ਸਿਆਸਤ ਨੇ ਅਕਾਲ ਤਖ਼ਤ ਸਾਹਿਬ ਨੂੰ ਵਰਤਿਆ ਹੀ ਇੰਨਾ ਜ਼ਿਆਦਾ
1: ਜੀ,
2: ਉਹ ਜਥੇਦਾਰ ਜਿਹੜਾ ਉਹ ਜਿੱਥੇ ਇਹਨਾਂ ਦਾ ਕੰਮ ਤਾਂ ਧਰਮ ਦਾ ਵਾ
1: ਜੀ,
2: ਪਰ ਉਹ ਜਦੋਂ ਫਿਰ ਏਦਾਂ ਕਰਨਗੇ ਤਾਂ ਉਹ ਫਿਰ ਸੰਸਥਾਵਾਂ ਦੇ ਉੱਤੇ ਵੇਖੋ ਜੀ ਸਵਾਲ ਹੁਣ ਦੁਨੀਆਂ ਤੇ ਉੱਠਦੇ ਤੇ ਹੈਗੇ ਹੀ ਆ ਨਾ।
1: ਬਿਲਕੁਲ ਹੈ ਜੀ,
2: ਕਿੱਥੇ ਏਡੀ ਮਸਲ ਅਸੀਂ ਗਾ ਕੇ ਕਹਾਣੀਆਂ ਜੀ ਸਾਡਾ ਐ ਜੀ ਸਾਡਾ ਜਿਉਂ ਜੀ, ਅੱਜ ਯਾਰ ਲੋਕ ਬੈਠੇ ਕਿਹੋ ਜਿਹੇ, ਫਿਰ ਹੁਣ ਕੋਈ ਗੱਲ ਸਾਡੇ ਵਰਗਾ ਕਰਕੇ ਤੇ ਆਖਣਾ ਤੁਸੀਂ ਵਾਲ ਕਟਾਏ ਯਾਰ, ਵਾਲ ਕਟਾਏ ਆ ਉੱਥੇ ਬਹਿ ਕੇ, ਕੋਈ ਗਲਤ ਕੰਮ ਤੇ ਨੀ ਕੀਤਾ, ਹਰਾਮ ਤੇ ਨੀ ਖਾਦਾ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਇਹ ਜਿੰਨੇ ਵੀ ਅੱਜ ਦਾ ਪੁਜਾਰੀ ਲੈਣਾ ਨਾ ਜੀ,
1: ਜੀ
2: ਇਹਨਾਂ ਨੇ ਕਿਸੇ ਵੀ ਧਰਮਾਂ ਦਾ ਹੁਣ ਰਾਮ ਮੰਦਿਰ ਦੀ ਗੋਲਕ ਚੋਰੀ ਕਰਦੇ ਫੜੇ ਗਏ ਆ।
1: ਬਿਲਕੁਲ
2: ਕਿਹਨੂੰ ਇੱਥੇ ਚੰਗਾ ਕਿਹਨੂੰ ਮਾੜਾ ਕਰੋਗੇ?
1: ਉਹਦੇ ਤੇ ਨਾ ਰਿਪੋਰਟ ਆਈ ਸੀ, ਮੈਂ ਚਲੋ ਕਿਸੇ ਦਿਨ ਜਰੂਰ ਸਾਂਝੀ ਕਰਾਂਗਾ। ਅਸਲ ਦੇ ਵਿੱਚ ਨਾ ਜਦੋਂ ਡਾਕਟਰ ਸਾਹਿਬ ਆਪਣੇ ਇਕਨੋਮਿਕ ਪੱਖ ਤੋਂ ਦੇਖਦੇ ਆ, ਜੀ ਡੀ ਪੀ ਜਾਂ ਇਹ ਸਾਰੀਆਂ ਚੀਜ਼ਾਂ ਨਹੀਂ ਹੁੰਦੀਆਂ ਸੀ, ਕਿਤੋਂ ਪੈਸਾ ਧੇਲਾ ਇਕੱਠਾ ਨਹੀਂ ਹੁੰਦਾ ਸੀ, ਕਿਉਂਕਿ ਉਨਾ ਕੇ ਪੈਸਾ ਧੇਲਾ ਹੁੰਦਾ ਸੀ ਹਰ ਮੁਲਕ ਦੇ ਵਿੱਚ, ਤਾਂ ਇਹ ਜਿਹੜੇ ਮੰਦਰ ਸੀਗੇ ਉਹਨਾਂ ਸਮਿਆਂ ਦੇ ਵਿੱਚ ਨਾ ਜੀ, ਤੇ ਇਹ ਇੱਕ ਮਤਲਬ ਕਿ ਕਮਾਊ ਪੁੱਤ ਸੀਗੇ ਜੀ ਦੇਸ਼ ਦੇ ਲਈ ਬਣਾਏ ਗਏ, ਤੇ ਉਥੋਂ ਪੈਸਾ ਫਿਰ ਜਿਹੜਾ ਸੀ ਕੀਤਾ ਜਾਂਦਾ ਸੀ ਇਕੱਠਾ ਜੀ। ਉਹ ਚਾਹੇ ਕੋਈ ਵੀ ਧਰਮ ਹੈ, ਕੱਲਾ ਮੰਦਰਾਂ ਦੀ ਗੱਲ ਨੀ ਜੀ।
2: ਹਾਂਜੀ ਹਾਂਜੀ
1: ਜੀ,
2: ਐਕਚੁਲੀ ਨਾ ਵੇਖੋ ਜੀ ਹੁਣ ਜਿਹੜੇ ਹੈ ਨਾ ਅੱਜ ਦੀ ਤਰੀਕ ਦੀ ਅਗਰ ਆਪਾਂ ਗੱਲ ਕਰੀਏ ਨਾ, ਉਹ ਫਲਸਫੇ ਉਹ ਸੋਚ ਵਿਚਾਰ ਬਹੁਤ ਵਧੀਆ ਸੀ।
1: ਬਿਲਕੁਲ ਹੈ ਜੀ,
2: ਚਾਹੇ ਉਹ ਵੇਦਾਂ ਦੀ ਸੀ ਚਾਹੇ ਕਿਸੇ ਦੀ, ਲੇਕਿਨ ਅੱਜ ਦੀ ਤਰੀਕ ਦੇ ਵਿੱਚ ਵੇਖਿਆ ਜਾਵੇ ਨਾ ਤੇ ਆਧੁਨਿਕ ਜਿਹੜੇ ਇਹ ਲੋਕ ਬੈਠੇ ਨੇ ਜੀ, ਇਹ ਬਹੁਤੇ ਮਤਲਬ ਜਿਹੜੇ ਹੈ ਨਾ ਉਹ ਧਰਮ ਨੂੰ ਧੰਦਾ ਬਣਾ ਕੇ ਬੈਠੇ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਜਿੰਨੀਆਂ ਵੀ ਸੰਸਥਾਵਾਂ ਹੈਗੀਆਂ ਵਾ, ਕੋਈ ਕਬੂਦਾ ਬਹਾਨਾ ਕੋਈ ਦੂਜਾ ਬਹਾਨਾ, ਮੇਨ ਮਕਸਦ ਆ ਜੀ ਮੌਜ ਮਸਤੀ ਕਰਨੀ ਤੇ ਪੈਸਾ ਇਕੱਠਾ ਕਰਨਾ।
1: ਪੈਸਾ ਇਕੱਠਾ ਕਰਨਾ ਜੀ, ਬਿਲਕੁਲ,
2: ਮਤਲਬ ਰਾਹੇ ਪਾਉਣ ਵਾਲੇ ਲੋਕ ਸਮਾਜ ਨੂੰ ਕਿਰਾਏ ਪਾ ਰਹੇ,
1: ਕਿਰਾਏ ਪਾ ਰਹੇ ਨੇ ਜੀ, ਬਿਲਕੁਲ ਹੈ ਜੀ, ਦਰੁਸਤ,
2: ਤੇ ਆਪ ਖੁਦ ਕਿਰਾਏ ਪੈ ਰਹੇ ਆ, ਪਏ ਹੋਏ ਆ,
1: ਬਿਲਕੁਲ,
2: ਮਹਿੰਗੀਆਂ ਮਹਿੰਗੀਆਂ ਗੱਡੀਆਂ, ਆਣੇ ਆਣੇ ਖਰਚੇ, ਦੋ ਦੋ ਚਾਰ ਹੁਣ ਐਸ ਜੀ ਪੀ ਸੀ ਦੇ ਮੈਂਬਰ ਜਾਂ ਧਾਰਮਿਕ ਕੋਈ ਮੰਦਰ ਦੇ ਦੋ ਦੋ ਤਿੰਨ ਤਿੰਨ ਨੌਕਰ ਕਾਹਦੇ ਮਿਲੇ ਵੀ ਨਾਲ ਉਹਨਾਂ ਨੂੰ, ਗੋਲਕਾਂ ਦੇ ਪੈਸੇ ਨੂੰ ਮੰਦਰ ਦੀ ਵੀ ਤਾਂ ਗੋਲ ਕੀ ਆ ਨਾ,
1: ਬਿਲਕੁਲ ਹੈ ਜੀ,
2: ਮਸਜਿਦਾਂ ਦੇ ਵੀ ਇਹਨਾਂ ਨੂੰ ਕਾਹਦੇ ਮਿਲੇ ਹੋਏ ਨਾਲ,
1: ਬਿਲਕੁਲ ਹੈ ਜੀ,
2: ਇਹਨਾਂ ਦੇ ਘਰਾਂ ਦੇ ਵਿੱਚ ਨੌਕਰ ਵੱਖਰੇ, ਗੱਡੀ ਚਲਾਉਣ ਵਾਲੇ ਵੱਖਰੇ, ਕਈ ਦੇ ਹੁਣ ਕੀ ਹੈ ਤੇ ਦੱਸੀਏ ਵੀ ਇੱਥੇ ਪੱਠੇ ਪਾਉਂਦੇ ਫਿਰਦੇ ਘਰਾਂ ਚ ਜਾ ਕੇ ਮਾੜੇ ਮਾਤਰ, ਇਹਨਾਂ ਤਗੜੇ ਲੋਕਾਂ ਚ ਪੈਸਾ ਗੁਰੂ ਦੀ ਗੋਲ ਕਦਾ ਤੇ ਲੈ ਆਉਂਦੇ, ਦੁਰਵਰਤੋਂ ਨਹੀਂ ਹੁੰਦੀ
1: ਜੀ, ਬਿਲਕੁਲ ਹੈ ਜੀ,
2: ਇਸ ਕਰਕੇ ਨਾ ਸਮਾਜ ਮਤਲਬ ਵੇਖੋ ਜੀ ਸਮਾਜ ਨੂੰ ਜੇ ਤੁਸੀਂ ਸੁਧਾਰਨਾ ਨਾ
1: ਜੀ,
2: ਸੇਧ ਦੇਣੀ ਆ
1: ਜੀ,
2: ਤੇ ਧਰਮ ਦਾ ਬਹੁਤ ਵੱਡਾ ਭਾਰਤ ਸਾਹਿਬ ਰੋਲ ਹੈ ਇਹਦੇ ਵਿੱਚ,
1: ਬਿਲਕੁਲ ਹੈ ਜੀ,
2: ਤੇ ਉਹ ਧਰਮ ਦਾ ਜਿਹੜਾ ਰੋਲ ਸੀ ਨਾ ਉਹਨੂੰ ਅਸੀਂ ਦੂਜੇ ਬੰਨੇ ਯੂਜ਼ ਕਰਦੇ,
1: ਬਿਲਕੁਲ ਕਰ ਲਿਆ ਜੀ,
2: ਹਰ ਇੱਕ ਬੰਦਾ ਵੀ ਫਿਰ ਸਮਝਦਾ ਵੀ ਚੱਲ ਜਿੱਦਾਂ ਦਾ ਹੁਣ ਵੇ, ਅਸੀਂ ਤੇ ਚਲੋ ਲੋਕ ਤੁਸੀਂ ਤੇ ਕਦੀ ਇੱਕਦਾਂ ਕਿਤੇ ਆਉਂਦੇ ਨੇ ਸਾਲ ਦੋ ਸਾਲ ਉਮਰ, ਅਸੀਂ ਤੇ ਰੋਜ਼ਾਨਾ ਰਹਿੰਦੇ ਹਾਂ,
1: ਬਿਲਕੁਲ ਹੈ ਜੀ, ਬਿਲਕੁਲ ਦਰੁਸਤ ਹੈ ਜੀ,
2: ਅਸੀਂ ਤੇ ਤੁਸੀਂ ਆਖੋ ਵੀ ਕਿਹੋ ਜਿਹੀ ਗੱਲ ਕਰਨ ਲੱਗ ਪਏ, ਅਸੀਂ ਤੇ ਉੱਥੇ ਤੱਕੜੀਆਂ ਨਾਲ ਫੀਮ ਵੰਡਦੇ ਵੀ ਵੇਖੇ,
1: ਕੀ ਬਾਤ ਹੈ ਜੀ,
2: ਨਿੱਕੀਆਂ ਨਿੱਕੀਆਂ ਜੀ ਹੁੰਦੀਆਂ ਜਿਹੜੀਆਂ
1: ਜੀ ਜੀ ਜੀ ਜੀ ਜੀ,
2: ਉਹ ਚੋ ਕਿਉਂਕਿ ਉਹ ਸਾਂਝੀ ਲੈ ਆਉਂਦੇ ਆ ਤੇ ਮੁੜ ਕੇ ਵੰਡਣੀ ਹੁੰਦੀ ਤੇ ਉੱਥੇ ਬਹਿ ਕੇ ਵੰਡ ਲੈਂਦੇ,
1: ਕੀ ਬਾਤ ਹੈ ਜੀ, ਕੀ ਬਾਤ ਹੈ ਜੀ,
2: ਚਾਹੇ ਉਹ ਮਤਲਬ ਧਾਰਮਿਕ ਸੰਸਥਾ ਦੇ ਆਫਿਸ ਆ ਚਾਹੇ ਉਹਨਾਂ ਦੇ ਮਤਲਬ ਕੋਈ ਕਮਰੇ ਆ, ਤੇ ਉਹ ਹੈ ਤਾਂ ਗੁਰੂ ਦੀ ਪ੍ਰੋਪਰਟੀ ਆ ਨਾ,
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਤੁਸੀਂ ਥੋੜੀ ਜੀ ਬਾਹਰ ਅੱਗੇ ਵੰਡ ਲੋ ਵੀ ਚਾਹੀਦੀ ਦੁਕਾਨ ਤੇ ਬਹਿ ਜਾਓ, ਆਪਦੇ ਖੇਤ ਘਰ ਬਹਿ
1: ਜਾਓ,
2: ਇਹਨਾਂ ਲੋਕਾਂ ਨੂੰ ਡਰ ਹੀ ਨੀ ਗਾ,
1: ਬਿਲਕੁਲ ਹੈ ਜੀ ਜੀ,
2: ਇਹ ਇਸ ਕਰਕੇ ਆ ਨਾ ਵੀ ਇਹ ਸਭ ਧੰਦੇ ਬਣੇ ਹੋਏ ਆ
1: ਜੀ,
2: ਮਤਲਬ ਮੇਨ ਮੁੱਦੇ ਯਾਰ ਵੇਖੋ ਅਮਰਜੀਤ ਦੀ ਕੋਈ ਹੈਗੀ ਵੀਡੀਓ ਆ ਜਾਂ ਕੋਈ ਭਗਵੰਤ ਮਾਨ ਨੇ ਉਹ ਜੋ ਕਰਤਾ ਵਾ ਦੂਜੇ ਨੇ ਕਰਤਾ, ਯਾਰ ਇਹ ਪੰਜਾਬ ਦੇ ਮੁੱਦੇ ਥੋੜੇ
1: ਨਹੀਂ ਗੇ ਜੀ, ਨਹੀਂ ਜੀ, ਬਿਲਕੁਲ ਨਹੀਂ ਜੀ, ਬਿਲਕੁਲ,
2: ਐਡਾ ਲਾ ਐਂਡ ਆਰਡਰ ਦਾ ਇੱਥੇ ਸਿਸਟਮ ਵਿਗੜਿਆ ਉਹਦੇ ਤੇ ਕੋਈ ਪਾਰਟੀ ਨੀ ਬੋਲਦੀ, ਸਹੂਲਤਾਂ ਵੱਧ ਤੋਂ ਵੱਧ, ਦੂਜਾ ਮੈਂ ਆਹ ਮੁਕਤ ਦੀ ਫਰੀਬੀ ਦੀ ਵਧਾ ਦੂੰਗਾ ਮੈਂ ਕਰ ਦੂੰਗਾ, ਯਾਰ ਪੈਸਾ ਆਉਣਾ ਕਿੱਥੋਂ ਅੱਗੇ ਡੁੱਬੇ ਪਏ ਕਰਜੇ ਚ,
1: ਬਿਲਕੁਲ ਹੈ ਜੀ, ਦਰੁਸਤ ਹੈ ਜੀ ਜੀ,
2: ਮੈਂ ਤੇ ਤੁਹਾਨੂੰ ਦੱਸਾਂ ਜੀ ਵੇਖੋ ਮੈਂ ਨਾ
1: ਜੀ
2: ਚਲੋ ਪਤਾ ਹੀ ਹੈ ਸਰੋਤਿਆਂ ਨੂੰ ਮੈਂ ਸੋਸ਼ਲ ਮੀਡੀਆ ਵੇਖਣਾ ਹੀ ਬੰਦ ਕਰਤਾ
1: ਜੀ ਜੀ ਜੀ ਜੀ,
2: ਟਵਾਣਾ ਰੇਡੀਓ ਦੀ ਵੀ ਪਹਿਲਾਂ ਅੱਧਾ ਘੰਟਾ ਪੌਣਾ ਘੰਟਾ ਸੁਣੀਦਾ, ਬਾਕੀ ਪਤਾ ਦਾ ਉਹ ਕਮੈਂਟਾਂ ਦੀ ਲੜਾਈ ਉਹ ਦੂਜਾ ਲਾਲਾ,
1: ਬਿਲਕੁਲ ਹੈ ਜੀ,
2: ਬਿਲਕੁਲ, ਬਾਕੀ ਜਿੰਨੇ ਵੀ ਦੋ ਜਾਂ ਤੁਹਾਡਾ ਵੀ ਆ ਕਦੇ ਮਹੀਨੇ ਦਾ ਹੀ ਏਦਾਂ ਕੋਈ ਵੇਲਾ ਕੋਲਾ ਸੌਣਦਾ ਹੋ ਜੇ,
1: ਹਾਂਜੀ,
2: ਤੇ ਜੁੜੀ ਦਾ ਖਬਰਾਂ ਹੀ ਨੈਗੇਟਿਵ ਆਈ ਜਾਂਦੀਆਂ ਨੇ ਸਾਡੀਆਂ, ਕਿਤੇ ਪੋਜ਼ਿਟਿਵ ਖਬਰ ਆਉਂਦੀ ਕੋਈ ਨੀ,
1: ਬਿਲਕੁਲ ਹੈ ਜੀ, ਨਹੀਂ ਆਪਣੀ ਕੋਸ਼ਿਸ਼ ਹੁੰਦੀ ਆ ਕਿ ਚੰਗਾ ਕਰੀਏ, ਹਾਂਜੀ ਬਿਲਕੁਲ, ਨੈਗੇਟਿਵ ਥੋੜਾ ਜਿਹਾ,
2: ਪਰ ਫਿਰ ਵੀ ਹੈ ਨਾ ਜੀ ਇੱਕ ਪੱਤਰਕਾਰ ਆ, ਪੱਤਰਕਾਰ ਨੂੰ ਸਾਰੀਆਂ ਖਬਰਾਂ ਕਰਨੀਆਂ ਪੈਂਦੀਆਂ,
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਉਹ ਨਹੀਂ ਨਾ ਮਤਲਬ ਚੱਲਦਾ ਨੀ ਕੱਲਾ, ਆਪਾਂ ਨੂੰ ਕੱਲੀਆਂ ਕਹਾਣੀਆਂ ਵੀ ਸੁਣਾਈ ਜਾਵਾਂਗੇ ਉਹਦੇ ਨਾਲ ਵੀ ਕੰਮ ਨੀ ਨਾ ਚੱਲਦਾ,
1: ਚੱਲਦਾ ਜੀ, ਬਿਲਕੁਲ,
2: ਚਲੋ ਤੁਹਾਡਾ ਪੇਸ਼ਾ ਵਾ ਤੁਸੀਂ ਤੁਹਾਡੇ ਮੂੰਹੋਂ ਕੀਤੀ ਗੱਲ ਹੋਰ ਹੁੰਦੀ ਹੈ
1: ਜੀ, ਬਿਲਕੁਲ,
2: ਉਹ ਸਾਡੇ ਵਰਗਿਆਂ ਦਾ ਵਿੱਚ ਟੰਗ ਫਸਾਉਣੀ ਜਿਹੜੀ ਉਹ ਕੁਝ ਹੋਰ ਹੁੰਦੀ ਹੈ,
1: ਬਿਲਕੁਲ ਹੈ ਜੀ,
2: ਇਸ ਕਰਕੇ ਨਾ ਉਹ ਜਿਹੜਾ ਮਤਲਬ ਸਾਡਾ ਕੁੱਲ ਮਿਲਾ ਕੇ ਵੇਖੀਏ ਨਾ ਤੇ ਮੈਂ ਕਹਿ ਸਕਦਾ ਕਿ ਮਨੁੱਖੀ ਹੋਂਦ ਖਤਰੇ ਵਾਲੇ ਬੰਨੇ ਡੇ ਬਾਈ ਡੇ ਜਾ ਰਹੀ
1: ਜੀ, ਬਿਲਕੁਲ ਹੈ, ਬਿਲਕੁਲ,
2: ਦੋ ਪ੍ਰਸ਼ਾਦਿਆਂ ਦੀ ਸਾਨੂੰ ਲੋੜ ਆ
1: ਜੀ,
2: ਸਵੇਰੇ ਸ਼ਾਮ ਅਸੀਂ ਢਿੱਡਾਂ ਤੇ ਬੰਨਣ ਵਾਸਤੇ ਹੋਏ ਆ,
1: ਬਿਲਕੁਲ ਹੈ ਜੀ,
2: ਉੱਥੋਂ ਵੀ ਠੱਗ ਲਈਏ, ਉੱਥੋਂ ਵੀ ਠੱਗ ਲਈਏ, ਇੱਥੋਂ ਵੀ ਠੱਗ ਲਈਏ,
1: ਠੱਗ ਲਈਏ ਜੀ,
2: ਡੇ ਬਾਈ ਡੇ ਅਸੀਂ ਜਿਹੜੀ ਆ ਨਾ ਜੀ ਉਹ ਤਬਾਹੀ ਵੱਲ ਨੂੰ ਵੱਧ ਰਹੀ, ਚਲੋ ਦੁਨੀਆਂ ਵੱਧ ਰਹੀ ਸਾਰੀ, ਹੁਣ ਚਲੋ ਤੁਸੀਂ ਸਾਡੇ ਨਾਲ ਜ਼ਿਆਦਾ ਸਿਆਣੇ ਜੀ ਇਹਨਾਂ ਵਿਸ਼ਿਆਂ ਤੇ
1: ਜੀ,
2: ਜਿੱਧਰ ਵੇਖੋ ਜੰਗ, ਕੋਈ ਉਧਰੋਂ ਬਰੂਦ ਚੱਲੀ ਆਉਂਦਾ, ਕੋਈ ਇਧਰੋਂ ਕੁੜੀ ਆਉਂਦਾ, ਕੋਈ ਨਕਸਲੀ ਆ
1: ਜੀ,
2: ਕਿਤੇ ਗੈਂਗਸਟਰ ਆ ਗਿਆ, ਕਿਤੇ ਕੁਛ ਆ ਗਿਆ, ਬੰਦਾ ਮਤਲਬ ਬਣਿਆ ਕੀ ਫਿਰਦਾ, ਮੈਨੂੰ ਸਮਝ ਨੀ ਲੱਗਦੀ,
1: ਬਿਲਕੁਲ ਹੈ ਜੀ,
2: ਬਿਲਕੁਲ, ਆਤੰਕਵਾਦ ਦੇ ਵੇਲੇ ਵੀ ਜੀ ਨਾਲੋਂ ਵੀ ਇੱਥੇ ਪੰਜਾਬ ਦੇ ਹਾਲਾਤਾਂ ਨੂੰ ਖਰਾਬ ਹੋਏ ਪਏ ਨੇ
1: ਜੀ ਜੀ ਜੀ, ਬਿਲਕੁਲ ਹੈ ਜੀ,
2: ਬਸ ਉਹ ਸੱਤਾ ਜਿਹੜੀ ਆ ਕੋਈ ਪ੍ਰਾਪਤ ਕਰਨ ਵਾਸਤੇ ਰੋਈ ਜਾਂਦਾ, ਲੋਕਾਂ ਨੂੰ ਬੁੱਧੂ ਬਣਾਈ ਜਾਂਦਾ, ਜਿਹਨੂੰ ਮਿਲੀ ਆ ਉਹ ਆਪਣੀ ਮੇਨਟੇਨ ਰੱਖਣ ਵਾਸਤੇ ਕਰੀ ਜਾਂਦਾ
1: ਜੀ, ਜ਼ੋਰ ਲਾਈ ਜਾਂਦਾ
2: ਬਿਲਕੁਲ, ਸਾਡਾ ਕੰਮ ਲੰਘ ਲਾਉਣਾ ਚੱਲਿਆ ਜਾਵੇ
1: ਜੀ ਬਿਲਕੁਲ ਜੀ।
2: ਮੇਨ ਜਿਹੜੇ ਸਾਡੇ ਗਰਾਊਂਡ ਦੀਆਂ ਪ੍ਰੋਬਲਮ ਨੇ, ਐਜੂਕੇਸ਼ਨ ਦੀ ਆ, ਹੈਲਥ ਦੀ ਆ
1: ਜੀ,
2: ਜਾਂ ਹੋਰ ਸਾਡੀਆਂ ਨੇ, ਉਹਦੇ ਵਾਸਤੇ ਕਿਸੇ ਦਾ ਕੋਈ ਧਿਆਨ ਹੀ ਨੀ ਹੈਗਾ
1: ਬਿਲਕੁਲ ਦਰੁਸਤ ਜੀ।
2: ਸਮਾਜ ਮਤਲਬ ਕਹਿ ਲਈਏ ਕਿ ਪੰਜਾਬ, ਪੰਜਾਬ ਦਾ ਉਜੜੇ ਪਿਆ, ਪੰਜਾਬ ਦੇ ਪੱਲੇ ਕੀ ਹੈਗਾ
1: ਜੀ ਬਿਲਕੁਲ ਜੀ ਬਿਲਕੁਲ ਜੀ।
2: ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਦੇ ਵਿੱਚ ਜਿੰਨਾ ਪੰਜਾਬ ਉਜੜਿਆ ਜੀ
1: ਜੀ,
2: ਪਹਿਲਾਂ ਜਿਹੜੇ ਰੰਗ ਸੀ ਉਹ ਨਾ ਕਦੀ ਨੀ ਆਉਣੇ
1: ਬਿਲਕੁਲ ਬਿਲਕੁਲ ਦਰੁਸਤ।
2: ਅਸੀਂ ਗੱਡੀਆਂ ਮੋਟਰਾਂ ਕਰਜ਼ਿਆਂ ਤੇ ਲੈ ਲਈਆਂ, ਕੋਠੀਆਂ ਪਾਲੀਆਂ, ਪਰ ਮੇਰਾ ਖਿਆਲ 90% ਲੋਕ ਦੁਖੀ ਹੈਗੇ ਇਸ ਟਾਈਮ
1: ਜੀ ਜੀ ਜੀ।
2: ਉਹ ਡਰ ਦੇ ਹਾਲਾਤਾਂ ਦੇ ਵਿੱਚ, ਦਹਿਸ਼ਤ ਦੇ ਹਾਲਾਤਾਂ ਦੇ ਵਿੱਚ ਉਹ ਜ਼ਿੰਦਗੀ ਜਿਉਣ ਡੇ
1: ਜੀ,
2: ਰੋਜੀ ਰੋਟੀ ਦਾ ਫਰਕ ਪਿਆ, ਫਿਕਰ ਪਿਆ ਹੋਇਆ
1: ਜੀ।
2: ਆਮ ਮਾਤੜ ਬੰਦੇ ਨੂੰ ਤਾਂ ਕੀ ਕਹਿੰਦੇ ਆ ਵੀ ਬਹੁਤ ਜ਼ਿਆਦਾ ਉਹਦਾ ਮੰਦਾ ਹਾਲ ਹੈ
1: ਬਿਲਕੁਲ।
2: ਸਿਰਫ ਥੋੜੀ ਜਿਹੀ ਫ੍ਰੀਬੀਜ਼ ਦੇ ਕੇ ਇਹਦੇ ਨਾਲ ਹੀ ਸਰਕਾਰਾਂ ਸਮਝਦੀਆਂ ਵੀ ਅਸੀਂ ਬੜੀ ਵੱਡੀ ਤਰੱਕੀ ਕਰ ਲਈ ਹੈ, ਆਉਣ ਵਾਲੀਆਂ ਨੇ ਇਹਨਾਂ ਨਾਲੋਂ ਵੀ ਬੜਾ ਗਰਕ ਕਰਨਾ ਪਾਤਸ਼ਾਹ, ਮੇਰੀ ਗੱਲ ਅੱਜ ਦੀ ਯਾਦ ਰੱਖਿਓ ਜੀ
1: ਬਿਲਕੁਲ ਜੀ।
2: ਜਿਹੜੀ ਮਰਜ਼ੀ ਸਰਕਾਰ ਆ ਜੇ,
1: ਡਾਕਟਰ ਸਾਹਿਬ ਚਲੋ ਚੰਗੇ ਬੰਦੇ ਅੱਗੇ ਆਉਣ, ਉਹਨਾਂ ਨੂੰ ਚੁਣਿਆ ਜਾਵੇ, ਕੁਝ ਹੋ ਸਕਦਾ ਕਿ ਸੈਂਸਿਟਿਵ ਜਿਹੜੇ ਲੋਕ ਨੇ ਪੰਜਾਬ ਲਈ ਸੋਚਦੇ ਆ ਉਹ ਜ਼ਰੂਰ ਅੱਗੇ ਆਉਣੇ ਚਾਹੀਦੇ ਆ ਜੀ, ਆਪਾਂ ਤਾਂ ਇਹੀ ਹਾਮੀ ਭਰਦੇ ਆ।
2: ਦੇਖੋ ਜੀ ਉਹ ਤੇ ਹਰ ਵਾਰੀ ਇਹੀ ਉਮੀਦ ਹੁੰਦੀ ਹੈ, ਇਸੇ ਉਮੀਦ ਨਾਲ ਚੁਣਦੀ ਚੁਣੀ ਜਾਂਦੀ ਸਰਕਾਰ, ਲੋਕ ਵੋਟ ਪਾਉਂਦੇ ਆ
1: ਚਾਹੇ ਕਿਸੇ ਵੀ
2: ਜੀ। ਹੁਣ ਆ ਜਿਹੜੇ ਇਹਨਾਂ ਨੂੰ ਵੀ ਤੇ ਮਤਲਬ ਚੰਗੇ ਸਮਝ ਕੇ ਲਿਆਂਦਾ ਸੀ ਨਾ
1: ਜੀ ਬਿਲਕੁਲ,
2: ਆਪਣੇ ਆਪ ਤੇ ਲੋਕਾਂ ਨੇ ਬਦਲਾ, ਲੋਕ ਬਦਲਾ ਹੀ ਕਰ ਸਕਦੇ ਆ ਜੀ, ਵੋਟ ਪਾ ਕੇ ਹੋਰ ਲੋਕਾਂ ਦੇ ਹੱਥ ਪਾਵਰ ਵੀ ਕੀ ਹੈ,
1: ਕੁਝ ਨਹੀਂ ਜੀ ਬਿਲਕੁਲ ਜੀ।
2: ਤੁਹਾਨੂੰ ਪਤਾ ਵੀ ਉਹ ਕੇਜਰੀਵਾਲ ਪਾਰਟੀ ਜਿਹੜੀ ਸੀ ਉਸੇ ਨੀ ਕਿਸੇ ਬੰਦੇ ਨੀ ਲੱਗਣ ਦਿੱਤਾ
1: ਜੀ ਬਿਲਕੁਲ,
2: ਠੀਕ ਹੈ ਕਰੋ ਜੀ ਤੁਸੀਂ।
1: ਥੈਂਕ ਯੂ, ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਸਾਂਝ ਦੇ ਲਈ ਜੀ। ਜੀ ਦੋਸਤੋ, ਇਸ ਸਾਂਝੀ ਆਪਣੇ ਨਾਲ ਡਾਕਟਰ ਮਲਕੀਤ ਸਿੰਘ ਪੱਟੀ ਸਾਹਿਬ ਜੁੜੇ ਸੀ ਜੀ ਪੱਟੀ ਤੋਂ, ਤੇ ਗੱਲਬਾਤ ਕਰਨ ਦੇ ਲਈ ਅਗਲੇ ਨਾਲ ਆਪਣੇ ਨਾਲ ਜੀ ਜੀਰਾ ਸਾਹਿਬ ਜੁੜੇ ਹੋਏ ਨੇ 17 ਮਿੰਟ ਤੋਂ ਹੋਲਡ ਤੇ ਸੀ ਜੀ। ਸਤਿ ਸ੍ਰੀ ਅਕਾਲ ਜੀਰਾ ਸਾਹਿਬ, ਸਵਾਗਤ ਹੈ ਜੀ, ਮਾਫੀ ਚਾਹੁੰਦਾ ਜੀ।
3: ਕੋਈ ਗੱਲ ਨੀ ਜੀ, ਕੋਈ ਗੱਲ ਨੀ, ਸਤਿ ਸ੍ਰੀ ਅਕਾਲ ਭਾਰਤ ਜੀ, ਸਰੋਤਿਆਂ ਨੂੰ, ਵੀਰਾਂ ਨੂੰ ਵੀ,
1: ਸਤਿ ਸ੍ਰੀ ਅਕਾਲ ਜੀ ਜੀ ਜੀ।
3: ਭਾਜੀ ਮੈਨੂੰ ਲੱਗਦਾ ਕੋਈ ਗੱਲ ਨਾ ਮੇਰੇ ਕਹਿਣ ਨੂੰ ਕੋਈ ਰਹਿ ਨੀ ਜੀ, ਡਾਕਟਰ ਸਾਹਿਬ ਨੇ ਮੈਨੂੰ ਲੱਗਦਾ ਹਫਤੇ ਦਾ ਜਿਹੜਾ ਕੋਟਾ ਪੂਰਾ ਉਹਦਾ ਚੀਰ ਫਾੜ ਕਰਦਾ ਜੀ।
1: ਨਹੀਂ ਜਰੂਰ, ਤੁਸੀਂ ਵੀ ਕਰੋ, ਕੋਈ ਨਾ
3: ਕੋਈ ਛੱਡਿਆ ਨੀ
1: ਹੋਵੇ ਚਾਹੇ, ਬਿਲਕੁਲ ਕਰੋ ਗੱਲ ਆਪਣੀ।
3: ਨਹੀਂ ਕਾਲ ਕੋਈ ਗੱਲ ਨੀ, ਹੁਣ ਲਾਈ ਆ ਤੇ ਹੁਣ ਮਾੜਾ ਮੋਟਾ ਦਾ ਕੋਈ ਤੜਕਾ ਤੁੜਕਾ ਲਾਵਾਂਗੇ, ਨਿੱਕਾ ਮੋਟਾ ਦਾ
1: ਜਰੂਰ,
3: ਤਾਂ ਸਾਦਾ ਜਿਹਾ ਲਾ ਦਈਏ ਆਪਾਂ
1: ਜਰੂਰ ਜੀ।
3: ਇੱਕ ਤਾਂ ਮੈਂ ਸਭ ਤੋਂ ਪਹਿਲਾਂ ਇਹ ਉੱਠ ਰਹੀ ਆ
1: ਹਾਂਜੀ,
3: ਕੱਲ ਜਿਹੜਾ ਇੱਕ ਪਾਇਲਟ ਨੇ ਜਹਾਜ਼ ਬਚਾਇਆ
1: ਹਾਂਜੀ ਹਾਂਜੀ,
3: ਨਾਲ ਵਾਹ ਵਾਹ ਛੱਟੀ ਆ ਸੁਮਿਤ ਜੀ ਨੇ
1: ਬਿਲਕੁਲ ਜੀ,
3: ਉਹਦੇ ਬਾਰੇ ਇੱਕ ਖੁਲਾਸਾ ਸੁਣ ਰਿਹਾ ਜੀ ਮੈਂ ਖਬਰਾਂ ਦੇ ਵਿੱਚ ਹੁਣ, ਇੱਕ ਬਈ ਉਹ ਜਿਹੜਾ ਸਹੀ ਮੈਨ ਵਿੱਚ ਉਹ ਵੀ ਇੱਕ ਇਹਨਾਂ ਦਾ ਆਪਣਾ ਇਜ਼ਰਾਈਲ ਵੱਲੋਂ ਕਰਾਇਆ ਗਿਆ ਜੀ।
1: ਹਾਂ ਜੀ ਬਿਲਕੁਲ, ਸਾਰਾ ਕੁਝ ਹੋ ਸਕਦਾ ਜੀ, ਬਿਲਕੁਲ ਜੀ, ਕੁਝ ਵੀ ਹੋ ਸਕਦਾ ਜੀ,
3: ਕਿਉਂਕਿ ਕਿਉਂਕਿ ਉੱਥੇ ਇਲੈਕਸ਼ਨ ਹੋਣੇ ਹੁਣ।
1: ਹਾਂਜੀ, ਉਹਦਾ ਰੋਲ ਆ
3: ਜਿੰਨੀ
1: ਜਿਹੜੀ ਉਹਦੇ ਲਾਈ ਆ ਉਹ ਇਸੇ ਕਰਕੇ ਲੱਗੇ ਹੋਏ ਇੰਨਾ ਸਮਾਂ ਖਿੱਚੀ ਜਾਂਦਾ ਕਿਉਂਕਿ ਉਹਨੂੰ ਪਤਾ ਕਿ ਮੇਰੀ ਕੁਰਸੀ ਲੋਕ ਉਹਨੂੰ ਪਸੰਦ ਨਹੀਂ ਕਰਦੇ ਜੀ, ਅਸਲ ਦੇ ਵਿੱਚ ਇਹ ਰੋਲਾ ਵੀ ਇਹਨੇ ਉਦੋਂ ਦਾ ਤਾਂ ਹੀ ਪਵਾਇਆ ਹੋਇਆ ਜੀ,
3: ਕਿਉਂਕਿ ਉਹ ਕਹਿੰਦੇ ਆ ਵੀ ਇੱਕ ਓਮਾਨ ਦਾ
1: ਜੀ
3: ਕੋਪ ਆਇਆ ਵੀ ਜਿਹਦੇ ਕੋਲ ਇੰਨੀ ਸਕਿਉਰਟੀ ਹੈਗੀ ਇਜ਼ਰਾਈਲ ਕੋਲੇ
1: ਜੀ,
3: ਬਈ ਉਹ ਕਿੱਦਾਂ ਵੀ ਬਿਨਾਂ ਚੈੱਕ ਹੋਣ ਤੋਂ ਜਾ ਕੇ ਇਹਨਾਂ ਕੋਲ ਰਹਿ ਸਕਦਾ, ਰੱਖ ਸਕਦੇ ਆ ਅੱਗੇ ਦਾ
1: ਜੀ,
3: ਇਹ ਦੇਖੋ ਤੁਸੀਂ
1: ਜੀ,
3: ਜਦੋਂ ਕਿ ਇਹਨਾਂ ਦੇ ਓਮਾਨ ਨਾਲ ਕੋਈ ਰਾਜਨੀਤਿਕ ਸੰਬੰਧ ਨਹੀਂ ਰਿਹਾ ਗੀ
1: ਜੀ,
3: ਇਸ ਕਰਕੇ ਇੰਡੀਪੈਂਡੈਂਸ ਕੋਈ ਹੈ ਇਦਾਂ ਦੇ ਉਹਦੇ ਹੈਗਾ ਵਾ ਐਡੀਟਰ ਸੈਮ ਹੈਗਾ, ਉਹਨਾਂ ਨੇ ਖੁਲਾਸਾ ਕੀਤਾ ਜੀ ਇਹ
1: ਜੀ,
3: ਖਾਸ ਕਰਕੇ
1: ਬਿਲਕੁਲ
3: ਜਿਹੜੀ ਫਲਾਈਟ ਸੀ 1073 FV
1: ਜੀ,
3: ਬਈ ਕਿਉਂਕਿ ਗਰੋਕ ਨੇ ਵੀ ਉਹਨਾਂ ਬਾਰੇ ਦੱਸ ਦਿੱਤਾ ਬਈ ਇਹਨਾਂ ਦੇ ਆਪਸ ਚ ਸੰਬੰਧ ਨਹੀਂ ਹੈਗੇ
1: ਜੀ ਜੀ ਜੀ,
3: ਤੇ ਉੱਥੋਂ ਖਦਸ਼ਾ ਜ਼ਾਹਿਰ ਹੁੰਦਾ ਵਾ ਵੀ ਸ਼ਾਇਦ ਇਹਨਾਂ ਨੇ ਆਪ ਹੀ ਕੋਈ ਕਰਾਇਆ ਹੋਵੇ
1: ਜੀ ਜੀ,
3: ਕਿਉਂਕਿ ਜਿਵੇਂ ਜਹਾਜ਼ ਉੱਪਰੋਂ ਆਇਆ 500 ਕਿੰਨੇ ਹਜ਼ਾਰ
1: ਕਿਲੋਮੀਟਰ ਥੱਲੇ ਆਇਆ, ਉਹਦੇ
3: ਚ ਬਿਲਕੁਲ ਹਾਂਜੀ ਉਹਦੇ ਚ ਇੱਕ ਪਾਣੀ ਦਾ ਗਲਾਸ ਪਿਆ ਸੀਗਾ ਜੀ, ਉਹ ਦੇਖੋ ਓਦਾਂ ਹੀ ਪਿਆ ਜੀ, ਦੇਖੋ
1: ਜੀ
3: ਉਹ ਨੀ ਡੁੱਲਿਆ
1: ਜੀ, ਉਹ ਨਹੀਂ ਜੀ ਏਦਾਂ ਏਦਾਂ ਨੀ ਹੋ ਸਕਦਾ ਆਪਣੇ ਜੀਰਾ ਸਾਹਿਬ, ਕਿਉਂਕਿ ਉਹਦਾ ਬੈਲੈਂਸ ਬਣਿਆ ਹੁੰਦਾ ਹੈ ਜਿੱਦਾਂ ਮਰਜ਼ੀ ਹੋ ਜਾਵੇ ਉਹ ਜਿਹੜੀਆਂ, ਕਿਉਂਕਿ ਸੀਟਾਂ ਵੀ ਉਸੇ ਪੋਜੀਸ਼ਨ ਦੇ ਵਿੱਚ ਆ ਜਾਂਦੀਆਂ ਨਾ, ਉਹ ਗ੍ਰੈਵਿਟੀ ਦਾ ਹਿਸਾਬ ਕਿਤਾਬ ਹੈਗਾ ਜੀ,
3: ਜਦੋਂ ਨੀਚੇ ਨੂੰ ਆਉਂਦਾ ਨਾ ਫਿਰ ਉਹਦੇ ਐਡਜਸਟਮੈਂਟ ਹੋ ਜਾਂਦੀ ਹੈ,
1: ਹਾਂਜੀ ਜਦੋਂ ਉਹ ਜਾਂ ਤਾਂ ਉਲਟਾ ਹੋ ਜਾਵੇ ਪੂਰਾ ਹੀ ਨਾ, ਫਿਰ ਤਾਂ ਵੱਖਰੀ ਗੱਲ ਹੈ ਜੀ, ਕਿਉਂਕਿ ਦੇਖੋ ਜਿਹੜੇ ਬੈਗ ਉੱਪਰਲੇ ਪਾਸੇ ਆ ਉਹ ਥੱਲੇ ਨੂੰ ਡਿੱਗ ਰਹੇ ਨੇ ਜੀ, ਤੇ ਉਹ ਸਾਰਾ ਭਾਰ ਜਿਹੜਾ ਪਾਣੀ ਦਾ ਵੀ ਉਹ ਥੱਲੇ ਨੂੰ ਪੈ ਰਿਹਾ ਜੀ,
3: ਚਲੋ ਬਾਕੀ ਮੈਂ
1: ਐਰੋਪਲੇਨ ਚ ਖਾਣਾ ਵੀ ਖਾਂਦੇ ਆ, ਉਹ ਪਲੇਨ ਹੈ ਸਿੱਧਾ ਹੀ ਹੁੰਦਾ ਜਾਂ ਜਿੱਦਾਂ ਵੀ ਆ, ਜਾਂ ਕਿਤੇ ਬੱਦਲ ਏਦਾਂ ਦੇ ਆ ਜਾਂਦੇ ਆ ਕਾਫੀ ਹਾਰਡ, ਤਾਂ ਉਹ ਫਿਰ ਗੜਗੜ ਗੜ ਜ਼ਰੂਰ ਕਰਦਾ ਆ, ਪਰ ਜਿਹੜੀਆਂ ਚੀਜ਼ਾਂ ਉਸੇ ਪੋਜੀਸ਼ਨ ਦੇ ਵਿੱਚ ਪਈਆਂ ਰਹਿੰਦੀਆਂ ਨੇ ਜੀ।
3: ਬਾਕੀ ਇੱਕ ਸਵੇਰੇ ਖੁਲਾਸਾ ਕੀਤਾ ਸੀਗਾ ਸਾਂਝਾ ਟੀਵੀ ਵਾਲਿਆਂ ਨੇ ਜੀ,
1: ਜੀ
3: ਉਹਨਾਂ ਨੇ ਇੰਟਰਵਿਊ ਲਿੱਤੇ ਸੀਗੇ ਰੂਪ ਕੌਰ ਸੰਧੂ ਦੇ ਜੀ,
1: ਹਾਂਜੀ,
3: ਤੇ ਉਹਨਾਂ ਨੇ ਵੀ ਇਹੀ ਗੱਲ ਕਹੀ ਸੀ ਵੀ ਮੈਂ ਕੋਸ਼ਿਸ਼ ਬਹੁਤ ਕੀਤੀ ਆ ਆਪਦੀ ਸੁਣਵਾਈ ਕਰਨ ਲਈ, ਮੇਰੀ ਸੁਣਨੀ ਕਿਸੇ ਨੇ
1: ਜੀ,
3: ਤੇ ਕਿੰਨਾ ਨੇ ਇਹ ਵੀ ਗੱਲ ਕਹੀ ਸੀਗੀ ਵੀ ਇੱਕ ਏਦਾਂ ਦਾ ਹੀ ਪਰਿਵਾਰ ਪੀੜਿਤ ਪਰਿਵਾਰ ਬ੍ਰਹਮਪਟਨ ਦੇ ਵਿੱਚ ਬੈਠਾ ਹੋਇਆ ਵੀ ਜਿਹੜਾ ਕਿ ਸ਼ੁਰੂ ਤੋਂ ਇਸ ਸੰਸਥਾ ਦੇ ਨਾਲ ਜੁੜਿਆ ਸੀਗਾ ਜੀ,
1: ਜੀ
3: ਤੇ ਹੋ ਸਕਦਾ ਵੀ ਇੱਕ ਅੱਧੇ ਦਿਨ ਤੱਕ ਉਹ ਵੀ ਖਰਚਾ ਕਰ ਦੇਣਗੇ ਕਹਿਣ ਦਾ ਮਤਲਬ
1: ਜੀ
3: ਉਸ ਬਾਰੇ ਵੀ।
1: ਪਰ ਜੀਰਾ ਸਾਹਿਬ ਅੱਜ ਕਿਸੇ ਹਾਲ ਦੇ ਉੱਤੇ ਕਹਿ ਰਹੇ ਨੇ ਫਿਰ ਮੈਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਨਾਲ ਮੁਲਾਕਾਤ ਕਰਾਂਗੀ ਤੇ 9 ਤਰੀਕ ਨੂੰ, ਤੇ ਉੱਥੇ ਸਾਰੇ ਸਬੂਤ ਰੱਖ ਦੇਣੇ ਨੇ, ਜੇ ਸੁਣਵਾਈ ਪਹਿਲਾਂ ਨਹੀਂ ਕਰਦੇ ਤਾਂ ਹੁਣ ਕਿੱਦਾਂ ਹੋ ਸਕਦੀ ਹੈ?
3: ਨਹੀਂ ਨਹੀਂ ਨਹੀਂ ਗੱਲ ਤਾਂ ਫਿਰ ਇਹੀ ਨਾ
1: ਜੀ,
3: ਉਹ ਗੱਲ ਜੀ ਇਹਨਾਂ ਦੇ ਵਿੱਚ ਬਹੁਤ ਝੋਲ ਆ ਜੀ, ਇਹਨਾਂ ਗੱਲਾਂ ਦੇ ਵਿੱਚ
1: ਬਿਲਕੁਲ ਆ ਜੀ,
3: ਚੱਕਰ ਤੇ ਆ
1: ਬਹੁਤ ਕਝੋਲਾ,
3: ਬਹੁਤ ਜਿਆਦਾ ਝੋਲ ਨੇ ਹਾਂ ਜੀ,
1: ਬਿਲਕੁਲ
3: ਕਝੋਲਾ ਹੀ ਹੋਇਆ ਪਿਆ ਜੀ, ਕਿਉਂਕਿ ਜਿੱਡੀ ਮਹਾਨ ਸੰਸਥਾ ਸੀਗੀ ਨਾ
1: ਜੀ
3: ਵੀ ਓਨੇ ਹੀ ਜਿਆਦਾ ਵੀ ਆ ਉਹਨਾਂ ਨੂੰ ਇਹਨਾਂ ਇਹਨਾਂ ਲੋਕਾਂ ਨੇ ਨਾ ਉਹਨੂੰ ਖਰਾਬ ਕੀਤਾ ਹੋਇਆ ਸਹੀ ਮਾਇਨੇ ਵਿੱਚ,
1: ਬਿਲਕੁਲ ਆ ਜੀ ਬਿਲਕੁਲ ਹੈ, ਬਿਲਕੁਲ ਆ ਜੀ,
3: ਕਿਉਂਕਿ ਨਾ ਉਹ ਪੁਰਾਣੇ ਨੇਤਾ ਰਹੇ ਆ
1: ਜੀ
3: ਤੇ ਨਾ ਹੀ ਉਹ ਸੰਭਾਲਣ ਵਾਲੇ ਹੈਗੇ ਆ,
1: ਹੈਗੇ ਆ ਜੀ,
3: ਅੱਜ ਕੱਲ ਦਾ ਵਾਕਿਆ ਜਿਵੇਂ ਆਪਣੇ ਪੱਟੀ ਸਾਹਿਬ ਕਹਿ ਗਏ ਆ ਵੀ ਪੈਸੇ ਦਾ ਬੋਲਬਾਲਾ ਜੀ ਹਰ ਬੰਦੇ ਜੀ,
1: ਬਿਲਕੁਲ ਹੈ ਬਿਲਕੁਲ ਆ ਜੀ,
3: ਹਰ ਕੋਈ ਲੁੱਟਣ ਨੂੰ ਫਿਰਦਾ, ਕਿਹੜੇ ਮਰਜ਼ੀ ਢੰਗ ਅਲੱਗ ਅਲੱਗ ਚਾਹੀਦੇ ਆ
1: ਜੀ, ਬਿਲਕੁਲ ਆ ਜੀ,
3: ਤੇ ਬਾਕੀ ਜਿਹੜਾ ਸੈਣੀ ਸਾਹਿਬ ਦੱਸ ਕੇ ਗਏ ਨੇ ਸਾਡੇ
1: ਹਾਂਜੀ
3: ਕੈਪਟਨ,
1: ਹਾਂਜੀ ਆਪਣੇ
3: ਪ੍ਰਗਟ ਸਿੰਘ ਜੀ ਬਾਰੇ
1: ਉਹਨਾਂ ਨੂੰ ਲਾ ਦਿੱਤਾ ਜੀ,
3: ਹਾਂਜੀ
1: ਕਾਂਗਰਸ ਦਾ ਪੰਜਾਬ ਦਾ ਕੈਪਟਨ
3: ਜੀ, ਦੇਖੋ ਜੀ ਚੱਕਰ ਇਹ ਇੱਕ ਉਮੀਦ ਤਾਂ ਹੁੰਦੀ ਨਾ, ਬਿਲਕੁਲ
1: ਬਿਲਕੁਲ ਆ ਜੀ, ਬਿਲਕੁਲ
3: ਜਨਤਾ ਨੂੰ
1: ਉਂਗਲੀ ਨੀ ਖੜੀ ਕੀਤੀ ਜਾ ਸਕਦੀ ਉਹਨਾਂ ਤੇ, ਚੰਗੇ ਆ ਜੀ ਸਾਰਾ,
3: ਕਿਉਂਕਿ ਸਾਨੂੰ ਉਮੀਦ ਇਹੀ ਆ
1: ਜੀ
3: ਵੀ ਚਲੋ ਸੰਤੁਸ਼ਟੀ ਇਹ ਮਿਲਦੀ ਆ ਵੀ ਚਲੋ ਪੰਜਾਬ ਨੂੰ ਬੜੇ ਚਿਰ ਬਾਅਦ ਇੱਕ
1: ਜੀ
3: ਸਾਫ਼ ਛਵੀ ਛਵੀ ਵਾਲਾ
1: ਜੀ,
3: ਹਾਂਜੀ ਵੀ ਜਿਹਨਾਂ ਦੀ ਆਪਦੀ ਛਵੀ ਬਹੁਤ ਵਧੀਆ
1: ਜੀ
3: ਤੇ ਉਹਨਾਂ ਦਾ ਗੱਲ ਕਰਨ ਦਾ ਲਹਿਜਾ ਤੇ ਸ਼ੈਲੀ ਬੇਕਮਾਲ ਆ ਜੀ,
1: ਬਿਲਕੁਲ ਬਿਲਕੁਲ ਆ ਜੀ ਜੀ,
3: ਕਿਉਂਕਿ ਮੈਂ ਚੰਗੀ ਤਰ੍ਹਾਂ ਕਿਉਂਕਿ ਜਿਵੇਂ ਤੁਸੀਂ ਵੀ ਦੱਸਿਆ ਮੈਨੂੰ ਖੁਸ਼ੀ ਵੀ ਵੈਸੇ
1: ਜੀ
3: ਵੀ ਨੈਸ਼ਨਲ ਤੱਕ ਮੈਂ ਵੀ ਖੇਡੇ ਆ, ਭਾਜੀ ਕਿਹੜੀ ਗੇਮ ਖੇਡੇ ਸੀ?
1: ਮੈਂ ਫੁੱਟਬਾਲ ਖੇਡਦਾ ਰਿਹਾ ਜੀ,
3: ਓਕੇ ਓਕੇ ਓਕੇ ਚਲੋ, ਕਿਉਂਕਿ ਆਪਾਂ ਦਾ ਸਪੋਰਟਸ ਪ੍ਰੇਮੀ ਆ ਜੀ, ਸਿੱਧੀ ਗੱਲ ਆਪਾਂ ਨੂੰ ਕੋਈ ਨਸ਼ਾ ਨੀ ਜ਼ਿੰਦਗੀ ਜੀ,
1: ਨਾ ਜੀ
3: ਇੱਕ ਨਸ਼ਾ ਸਿਰਫ ਖੇਡਾਂ ਦਾ ਮੈਨੂੰ ਜੀ,
1: ਬਿਲਕੁਲ ਜੀ, ਖੇਡਾਂ ਤੋਂ ਬਾਅਦ ਇੱਧਰ ਰੇਡੀਓ ਵਾਲਾ ਨਸ਼ਾ ਲਾ ਲਿਆ ਜੀ ਮੁੜ ਕੇ,
3: ਹਾਂਜੀ ਹਾਂਜੀ ਹਾਂਜੀ
1: ਜੀ,
3: ਤੇ ਬਾਕੀ ਚਲੋ ਕੋਈ ਨੀ, ਉਮੀਦ ਕਰਾਂਗੇ
1: ਜੀ,
3: ਮੁਕੰਦਰ ਜੀ ਨੂੰ ਕਹਿ ਦੇਵਾਂਗੇ ਸ਼ਾਇਦ ਵੀ ਜੇ ਤੁਸੀਂ ਕਿਹਾ ਵੀ ਚੰਗੇ ਬੰਦੇ ਦੱਸੋ ਕਿ
1: ਜੀ
3: ਚਲੋ ਪਾ ਦੇਣਗੇ ਵੋਟ, ਸ਼ਾਇਦ ਹੁਣ ਮੰਨ ਜਾਣਗੇ ਸ਼ਾਇਦ ਸਾਡੇ ਕਹਿਣ ਤੇ,
1: ਬਣਦਾ ਥੋੜਾ ਜੀ, ਹੁਣ ਅਸੀਂ ਵੀ ਇਹ ਕਹਿਣ ਜੋਗੇ ਹੋ ਗਏ ਹਾਂ ਜੀ, ਹਾਂਜੀ ਇਹ ਤੁਸੀਂ ਸਹੀ ਕਿਹਾ ਜੀ,
3: ਹਾਂਜੀ ਜੀ, ਸਾਫ਼ ਛਫੀ ਵਾਲੇ ਬੰਦੇ ਇਹੀ ਪੇਸ਼ ਕਰਦੇ ਆ,
1: ਬਿਲਕੁਲ ਹੈ ਜੀ,
3: ਤੇ ਇੱਕ ਮੈਂ ਗੱਲ ਕਰਾਂਗਾ ਜੀ ਸਪੋਰਟਸ ਦੀ ਹੋਰ,
1: ਹਾਂਜੀ
3: ਜਿਸ ਤਰ੍ਹਾਂ ਸਾਡੀ 145 ਕਰੋੜ ਦੀ ਆਬਾਦੀ ਦੇ ਵਿੱਚ
1: ਜੀ
3: ਹੁਣ ਅਸੀਂ 16 ਗੋਲਡ ਮੈਡਲ ਲੈ ਕੇ ਕਿੰਨੇ ਬਾਗੋ ਬਾਗ ਹੋਏ ਪਏ,
1: ਬਿਲਕੁਲ ਹੈ ਜੀ, ਪਰ ਜੇ ਪੁਰਾਣੀਆਂ ਪ੍ਰਾਪਤੀਆਂ ਦੇਖੀਏ ਜੀ ਸਾਹਿਬ, ਚਲੋ ਇੱਕ ਹੌਸਲਾ ਅਫਜ਼ਾਈ ਹੁੰਦੀ ਹੈ ਜਿੰਨੇ ਵੀ ਆਏ ਆ, ਤਾਂ ਮੈਨੂੰ ਇਹ ਲੱਗਦਾ
3: ਮੈਂ ਜਿੰਨੇ ਵੀ ਬੱਚਿਆਂ ਨੇ ਵਧੀਆ
1: ਪਾਰਟਿਸਪੇਟ ਕੀਤੀ ਆ ਜੀ, ਬਿਲਕੁਲ
3: ਜਿੰਨੇ ਵੀ ਮੈਡਲ ਸਾਡੇ 75, 76, 77 ਟੋਟਲ ਆਏ
1: ਜੀ ਜੀ ਜੀ,
3: ਉਹਨਾਂ ਨੂੰ ਮੁਬਾਰਕਬਾਦ ਦਿੰਦਾ ਜੀ,
1: ਮੁਬਾਰਕਬਾਦ ਹੈ ਜੀ,
3: ਜਿੰਨੀ ਉਹਨਾਂ ਨੇ ਮਿਹਨਤ ਕੀਤੀ ਆ ਚਲੋ ਉਹਨਾਂ ਦੇ ਪੱਲੇ ਪਈ ਆ, ਠੀਕ ਹੈ ਨਾ
1: ਜੀ,
3: ਤੇ ਪਰ ਇਹ ਗੱਲ ਹੈਗੀ ਜਿੰਨਾ ਚਿਕਰ ਸਾਡੀਆਂ ਸੰਸਥਾਵਾਂ ਦੇ ਉੱਪਰੋਂ ਰਾਜਨੀਤਿਕ ਜਿਹੜੇ ਬੰਦੇ ਆ ਨਾ ਡੋਰੇ ਪਾਈ ਫਿਰਦੇ ਆ
1: ਜੀ
3: ਪ੍ਰਧਾਨਗੀਆਂ ਦੇ
1: ਜੀ,
3: ਜਿੰਨਾ ਚਿਕਰ ਇਹ ਕਲੀਨ ਨਹੀਂ ਕਰਦੇ ਇਹਨਾਂ ਨੂੰ
1: ਜੀ,
3: ਜਿੰਨੇ ਵੀ ਜਿਹੜੀਆਂ ਵੀ ਗੇਮਾਂ ਦੇ ਪਲੇਅਰ ਨੇ ਉਹਨਾਂ ਨੂੰ ਅੱਗੇ ਨਹੀਂ ਲੈ ਕੇ ਆਉਂਦੇ
1: ਜੀ,
3: ਉਹਨਾਂ ਚਿਕਰ ਸਾਡੀਆਂ ਸੰਸਥਾਵਾਂ ਦੇ ਵਿੱਚ ਬਹੁਤ ਤਰੁਟੀਆਂ ਰਹਿਣੀਆਂ ਜੀ,
1: ਟੈਲੈਂਟ ਬਹੁਤ ਹੈ ਜੀਰਾ ਸਾਹਿਬ ਪੰਜਾਬ ਦੇ ਵਿੱਚ, ਦੇਖੋ ਦੁਆਬੇ ਦੇ ਵਿੱਚ ਚਲ ਜਾਓ, ਸਾਡੇ ਇੱਥੇ ਫੁੱਟਬਾਲ ਦੀਆਂ ਟੀਮਾਂ ਚਾਹੇ ਉਹ ਆਪਣੀ ਫਗਵਾੜਾ ਦੀ ਸੀਗੀ ਜੇ ਸੀ ਟੀਮ, ਆਪਣੀ ਰੇਲ ਕੋਚ ਫੈਕਟਰੀ ਜਿਹੜੀ ਕਪੂਰਥਲਾ ਹੋ ਗਈ ਜਾਂ ਫਗਵਾੜਾ ਹੋ ਗਈ, ਪੀਏਪੀ ਜਲੰਧਰ ਦੀਆਂ ਜਿਹੜੀਆਂ ਪੁਲਿਸ ਦੀਆਂ ਬਹੁਤ ਸਾਰੀਆਂ ਜਿਹੜੀਆਂ ਸੀ ਫੁੱਟਬਾਲ ਦੀਆਂ ਜਾਂ ਹਾਕੀ ਦੀਆਂ ਜਿਹੜੇ ਪਲੇਅਰ ਵੱਡੇ ਕੈਂਟ ਦੀਆਂ ਹੋ ਗਈਆਂ, ਤੇ ਇੱਧਰ ਮਾਲਪੁਰ ਬੰਗਿਆਂ ਨੂੰ ਚਲ ਜਾਈਏ, ਮੇਨ ਹੱਬ ਮੰਨੀ ਜਾਂਦੀ ਹੈ, ਉੱਥੇ ਤਾਂ ਪੂਰੀ ਟ੍ਰੇਨਿੰਗ ਕਹਿ ਲਓ ਕਿ ਬਹੁਤ ਨਾਮ ਜਿਹੜਾ ਬੰਗਿਆਂ ਦਾ, ਮਾਲਪੁਰ ਬੰਗਿਆਂ ਦਾ ਰਿਹਾ ਜੀ ਫੁੱਟਬਾਲ ਦੇ ਵਿੱਚ। ਟੀਮ ਬਣਾਉਣੀ ਹੋਵੇ ਤਾਂ ਕੀ ਇਕੱਲੇ ਪੰਜਾਬ ਦੇ ਵਿੱਚੋਂ 11 ਏਦਾਂ ਦੇ ਪਲੇਅਰ ਚੁਣ ਸਕਦੇ ਆ ਕਿ ਧੁੰਮਾ ਪਾ ਸਕਦੇ ਆ, ਪਰ ਉੱਧਰ ਸਾਡਾ ਧਿਆਨ ਹੀ ਨੀ, ਧਿਆਨ ਜ਼ਿਆਦਾ ਕ੍ਰਿਕਟ ਦੇ ਉੱਤੇ, ਕ੍ਰਿਕਟ ਕਰਕੇ ਕਿ ਉਹਦੇ ਵਿੱਚ ਪੈਸਾ ਬਹੁਤ ਹੈ ਜੀ।
3: ਐਕਚੁਲੀ ਨਾ ਕ੍ਰਿਕਟ ਤਾਂ ਫਿਰ ਹੁਣ ਅੱਜ ਕੱਲ ਤੁਹਾਨੂੰ ਪਤਾ ਜਿੰਨੇ ਵੀ ਵੱਡੇ ਵੱਡੇ ਆਪਣੇ ਬੈਠੇ ਸੇਠ ਅੰਬਾਨੀ ਅਡਾਨੀ ਵਰਗੇ, ਉਹਨਾਂ ਨੇ ਆਪ ਖੁਦ ਟੀਮਾਂ ਖੇਡਦੀਆਂ,
1: ਸਾਡੇ ਸਾਰਾ ਕੁਝ ਲੱਗਦਾ।
3: ਹਾਂਜੀ, ਉਹਨਾਂ ਨੇ ਟੋਟਲੀ ਇਹਨਾਂ ਨੂੰ ਆਪਣੇ ਹੈਂਡ ਓਵਰ ਕੀਤਾ ਹੋਇਆ ਵਾ
1: ਜੀ,
3: ਤੇ ਟੋਟ ਜਿੰਨਾ ਮਾਇਆ ਉਹ ਗੇਮ ਦੇ ਵਿੱਚ ਹੈਗੀ ਆ, ਹੋਰ ਗੇਮਾਂ ਵਿੱਚ ਨਹੀਂ ਹੈਗੀ।
1: ਬਿਲਕੁਲ ਹੈ ਜੀ,
3: ਤੇ ਮੈਂ ਤਾਂ ਇਹੀ ਗੱਲ ਕਵਾਂਗਾ ਵੀ ਜੇ ਤੁਸੀਂ ਆਪਣੇ ਸਪੋਰਟਸ ਵੱਲ ਧਿਆਨ ਦੇਣਾ ਵਾ
1: ਜੀ,
3: ਵੀ ਜਿਵੇਂ ਸਾਡੇ ਚਾਈਨਾ ਦੇਖੋ ਜਿੰਨੀ ਸਾਡੀ ਆਬਾਦੀ 145 ਕਰੋੜ,
1: ਬਿਲਕੁਲ
3: ਉਹ ਮੈਨੂੰ ਲੱਗਦਾ 160 ਤੋਂ ਟੱਪਿਆ ਪਿਆ ਜੀ ਗੋਲਡ ਮੈਡਲ ਲੈ ਕੇ,
1: ਬਿਲਕੁਲ
3: ਅਸੀਂ 15 ਦੇ ਖੁਸ਼ ਹੋਏ ਬੈਠੇ ਆ,
1: ਬਿਲਕੁਲ
3: ਲੱਗਦੇ ਆ
1: ਜੀ।
3: ਬਾਕੀ ਇਹੀ ਗੱਲ ਕਵਾਂਗੇ
1: ਜੀ,
3: ਹਾਂਜੀ ਹਾਂਜੀ, ਜਿੰਨੀਆਂ ਵੀ ਇਹਨਾਂ ਨੂੰ ਹੈਗਾ ਵਾ ਬਈ ਚੰਗੇ ਬੰਦੇ ਅੱਗੇ ਲੈ ਕੇ ਆਉਣ
1: ਜੀ,
3: ਤੇ ਚੰਗੇ ਜਿਹੜੇ ਜਿੰਨੇ ਵੀ ਹੈਗੇ ਪੁਰਾਣੇ ਪਲੇਅਰ ਖਾਸ ਕਰਕੇ,
1: ਬਿਲਕੁਲ
3: ਉਹਨਾਂ ਦੇ ਹੱਥ ਵਾਗਡੋਰ ਦੇਣੀ ਚਾਹੀਦੀ ਆ,
1: ਦਿੱਤੀ ਜਾਵੇ
3: ਅਕੈਡਮੀਆਂ ਵੱਲ ਧਿਆਨ ਦੇਣਾ, ਅਕੈਡਮੀਆਂ ਵੱਲ ਧਿਆਨ ਦੇਣਾ ਚਾਹੀਦਾ ਵਾ
1: ਜੀ,
3: ਖਾਸ ਕਰਕੇ ਜੇ ਪਲੇਅਰਾਂ ਦੀ ਜ਼ਰੂਰਤ ਹੈਗੀਆਂ ਨੇ
1: ਜੀ,
3: ਖਾਸ ਕਰਕੇ ਧਿਆਨ, ਕਿਉਂਕਿ ਇੱਕ ਪਲੇਅਰ ਹੀ ਸਮਝ ਸਕਦਾ
1: ਜੀ
3: ਉਹਦੀ ਜ਼ਰੂਰਤ ਨੂੰ,
1: ਜ਼ਰੂਰਤ
3: ਇੱਕ ਪੈਸੇ ਵਾਲਾ ਬੰਦਾ ਨਹੀਂ ਸਮਝ ਸਕਦਾ
1: ਜੀ, ਬਿਲਕੁਲ ਜੀ,
3: ਜਿਹਨਾਂ ਨੇ ਕਦੀ ਉੱਪਰ ਕਦੀ ਸੰਸਥਾਵਾਂ ਦੇ ਵਿੱਚ ਅੱਜ ਤੱਕ ਕਦੀ
1: ਜੀ
3: ਜੁਆਇਨ ਨਹੀਂ ਕੀਤਾ,
1: ਕਿਸੇ ਬਿਲਕੁਲ
3: ਪਾਰਟੀਸਪੇਟ ਨਹੀਂ ਕੀਤਾ
1: ਜੀ।
3: ਬਾਕੀ ਚਲੋ ਪੰਜਾਬ ਨੂੰ ਉਮੀਦ ਕਰਾਂਗੇ ਇੱਕ ਨਵੀਂ ਸ਼ਾਇਦ ਕਿਰਨ ਕਦੇ,
1: ਨਾਲੇ ਦੇਖੋ ਜੀਰਾ ਸਾਹਿਬ ਜਿਹੜਾ ਨਾ ਸਪੋਰਟਸਮੈਨ ਆ ਉਹ ਚਾਹੇ ਕਿਸੇ ਵੀ ਗੇਮ ਦੇ ਵਿੱਚ ਉਹ ਡਾਇਟ ਤੋਂ ਬਗੈਰ ਵੀ ਗੁਜ਼ਾਰਾ ਕਰ ਲੈਂਦਾ, ਪਰ ਜਦੋਂ ਹੇਰਾ ਫੇਰੀ ਹੋ ਜਾਂਦੀ ਆ ਨਾ ਉਹ ਨੀ ਝੱਲ ਸਕਦਾ ਜੀ, ਫਿਰ ਉਹ ਏਦਾਂ ਦਾ ਦਿਲ ਟੁੱਟਦਾ ਉਹ ਫਿਰ ਮੁੜ ਕੇ ਖੜ ਵੀ ਨਹੀਂ ਹੁੰਦਾ ਉਹਦੇ ਕੋਲ ਜੀ, ਹਲੇ ਕਿ ਉਹ ਡਾਇਟ ਤੋਂ ਬਗੈਰ ਵੀ ਆਪਣੀ ਮਿਹਨਤ ਮੁਸ਼ਕਤ ਪੂਰੀ ਕਰਦਾ ਜੀ, ਚਾਹੇ ਕੋਟੇ ਲੱਗੇ ਹੋਏ ਨੇ ਹੋਰ ਸਾਰੀਆਂ ਚੀਜ਼ਾਂ ਨੇ ਉਹਨਾਂ ਦੇ ਵਿੱਚ ਵੀ ਬਹੁਤ ਸਾਰੀਆਂ ਧਾਂਦੜੀਆਂ ਹੋ ਜਾਂਦੀਆਂ ਨੇ, ਕੇਲੇ ਤੱਕ ਜਿਹੜੇ ਨੇ ਵੇਚ ਕੇ ਖਾ ਜਾਂਦੇ ਨੇ, ਹੋਰ ਦੱਸੋ ਕੀ ਕੀਤੀਆਂ ਨੇ।
3: ਬਾਕੀ ਭਾਜੀ ਅੱਜ 75 ਕਿਲੋ ਵੇਟ ਦੇ ਵਿੱਚ,
1: ਹਾਂਜੀ
3: ਬਾਕਸਿੰਗ ਦੇ ਆਪਣੇ ਵਿੱਚ,
1: ਰੈਸਲਿੰਗ ਦੇ
3: ਵਿੱਚ ਨਹੀਂ, ਬਾਕਸਿੰਗ ਨਹੀਂ
1: ਫ੍ਰੀ ਸਟਾਈਲ,
3: ਕੁਸ਼ਤੀਆਂ ਦੇ ਵਿੱਚ ਨਹੀਂ, ਕੁਸ਼ਤੀਆਂ ਦੇ ਵਿੱਚ ਸੁਜੀਤ ਜੀ ਨੇ 2-9 ਦੇ ਪਿਛੜਨ ਦੇ ਬਾਵਜੂਦ
1: ਜੀ
3: ਜਿਹੜੀ ਵਾਪਸੀ ਕੀਤੀ 10-9 ਦੇ ਨਾਲ ਜਿੱਤੇ
1: ਜੀ,
3: ਬਾ ਕਮਾਲ ਸੀ ਜੀ, ਮੈਂ ਲਾਈਵ ਦੇਖਿਆ ਜੀ, ਧੰਨਵਾਦ ਜੀ ਬਹੁਤ ਬਹੁਤ,
1: ਬਿਲਕੁਲ ਥੈਂਕ ਯੂ ਜੀਰਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਜੀ। ਦੋਸਤੋ ਇਸ ਸਾਂ ਜੀ ਆਪਣੇ ਨਾਲ ਰਜਿੰਦਰ ਜੀਰਾ ਜੀ ਜੁੜੇ ਸਨ, ਬਾ ਕਮਾਲ ਗੱਲਾਂ ਬਾਤਾਂ ਕਰਕੇ ਗਏ ਨੇ, ਤੇ ਦੋਸਤੋ ਅੱਜ ਕਿਤਾਬ ਲੱਗਦਾ ਕਿ ਛੱਡਣਾ ਪਊਗਾ ਚੈਪਟਰ, ਤੇ ਸਮਾਂ ਬੜੀ ਤੇਜ਼ੀ ਦੇ ਨਾਲ ਭੱਜਦਾ ਜਾਂਦਾ, ਤੇ ਮੁਹੰਮਦ ਜੀ ਵੀ ਲਾਈਨ ਦੇ ਵਿੱਚ ਲੱਗੇ ਹੋਏ ਨੇ ਅੱਗੇ, ਤੇ 1-2 ਖਬਰਾਂ ਕਰਦੇ ਆ ਜਿੰਨਾ ਚਿਰ ਮੁਹੰਮਦ ਜੀ ਜੁੜਦੇ ਆ, ਤੇ ਫਿਰ ਪ੍ਰੋਗਰਾਮ ਦੀ ਸਮਾਪਤੀ ਵੱਲ ਨੂੰ ਚੱਲਾਂਗੇ। ਦੂਸਰੇ ਪਾਸੇ ਰੂਸ ਹਮੇਸ਼ਾ ਯੂਕਰੇਨ ਦੇ ਨਾਲ ਗੱਲਬਾਤ ਦੇ ਲਈ ਤਿਆਰ ਬਾਰ ਤਿਆਰ ਹੈ, ਕ੍ਰੈਮਲਿਨ ਨੇ ਇਹ ਗੱਲ ਕਹੀ ਹੈ, ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਰੂਸ ਨੂੰ ਜੰਗਬੰਦੀ ਦੀ ਬਜਾਏ ਸ਼ਾਂਤੀ ਦੀ ਜ਼ਰੂਰਤ ਹੈ। ਉਨ੍ਹਾਂ ਨੇ ਵਾਲਦਾਈ ਚਰਚ ਜਿਹੜੀ ਕਲੱਬ ਹੈ ਉਹਦੇ ਵਿੱਚ 23ਵੀਂ ਸਾਲਾਨਾ ਮੀਟਿੰਗ ਦੇ ਪੂਰਨ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਇਹ ਵਿਚਾਰ ਪ੍ਰਗਟ ਕੀਤੇ ਹੈ। ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਜਿਹੜਾ ਕਿਹਾ ਕਿ ਯੂਕਰੇਨ ਸਰਕਾਰ ਕਿਸੇ ਵੀ ਵਿਆਪਕ ਸਮਝੌਤੇ ਵੱਲ ਕੋਈ ਝੁਕਾਅ ਨਹੀਂ ਜਿਹੜਾ ਦਿਖਾਉਂਦੀ ਹੈ, ਅਧੂਰੇ ਜਾਂ ਟੁਕੜਿਆਂ ਦੇ ਵਿੱਚ ਕੀਤੇ ਸਮਝੌਤੇ ਸਾਨੂੰ ਸ਼ਾਂਤੀਪੂਰਨ ਹੱਲ ਦੇ ਨੇੜੇ ਨਹੀਂ ਲਿਆ ਸਕਦੇ ਨੇ, ਸਮਝੌਤੇ ਸਿਰਫ਼ ਵਿਆਪਕ ਹੋ ਸਕਦੇ ਨੇ। ਪੇਸਕੋਵ ਨੇ ਕਿਹਾ ਕਿ ਰੂਸ ਕਾਲੇ ਸਾਗਰ ਦੇ ਵਿੱਚ ਯੂਕਰੇਨੀ ਹਮਲਿਆਂ ਦਾ ਜਵਾਬ ਦੇ ਰਿਹਾ ਤੇ ਕੀਵ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ। ਰੂਸੀ ਬੁਲਾਰੇ ਨੇ ਕਿਹਾ ਕਿ ਰੂਸੀ ਪੱਖ ਜਿਹੜਾ ਹਮੇਸ਼ਾ ਗੱਲਬਾਤ ਦੇ ਲਈ ਤਿਆਰ ਹੈ, ਪਰ ਕਾਲੇ ਸਾਗਰ ਦੇ ਵਿੱਚ ਸਥਿਤੀ ਜਿਹੜੀ ਵਿਸ਼ੇਸ਼ ਹੈ, ਤੇ ਪੇਸਕੋਵ ਨੇ ਪੱਤਰਕਾਰਾਂ ਨੂੰ ਦੱਸਿਆ ਰੂਸ ਯੂਕਰੇਨ ਦੇ ਦੁਆਰਾ ਸ਼ੁਰੂ ਕੀਤੇ ਗਏ ਹਮਲਿਆਂ ਦਾ ਜਵਾਬ ਦੇ ਰਿਹਾ, ਯੂਕਰੇਨ ਨੂੰ ਕੀਮਤ ਚੁਕਾਉਣੀ ਪਵੇਗੀ, ਇਸ ਨੂੰ ਜਵਾਬ ਦੇਣਾ ਪਵੇਗਾ, ਤੇ ਰੂਸੀ ਅਧਿਕਾਰੀਆਂ ਨੇ ਕਿਹਾ ਕਿ ਰੂਸ ਆਪਣਾ ਵਿਸ਼ੇਸ਼ ਫੌਜੀ ਆਪਰੇਸ਼ਨ ਜਿਹੜਾ ਜਾਰੀ ਜਿਹੜਾ ਰੱਖ ਰਿਹਾ, ਤੇ ਰੂਸ ਦੇ ਲਈ ਕਾਲੇ ਸਾਗਰ ਦੇ ਰਾਹੀਂ ਯੂਕਰੇਨ ਨੂੰ ਗੋਲਾ ਬਾਰੂਦ ਜਿਹੜਾ ਤੇ ਬਾਲਣ ਦੀ ਸਪਲਾਈ ਨੂੰ ਰੋਕਣਾ ਜਿਹੜਾ ਜ਼ਰੂਰੀ ਹੈ। ਇਸੇ ਤਰ੍ਹਾਂ ਯੂਕੇ ਦੀ ਖੁਫੀਆ ਏਜੰਸੀ MI5 ਦੇ ਵੱਲੋਂ ਜਾਸੂਸੀ ਦੇ ਉੱਤੇ ਜਿਹੜਾ ਖਦਸ਼ਾ ਕੀਤਾ ਗਿਆ, ਖਦਸ਼ਾ ਹੈ ਉਹਨਾਂ ਦਾ ਕਿ ਅਕਾਦਮਿਕਾਂ ਨੂੰ ਚੀਨੀ ਸੰਸਥਾ ਦੇ ਨਾਲ ਸੰਬੰਧ ਖਤਮ ਕਰਨ ਦੀ ਚੇਤਾਵਨੀ ਦਿੱਤੀ ਹੈ। ਬ੍ਰਿਟੇਨ ਦੀ ਘਰੇਲੂ ਖੁਫੀਆ ਏਜੰਸੀ MI5 ਨੂੰ ਯੂਕੇ ਦੀਆਂ ਯੂਨੀਵਰਸਿਟੀਆਂ ਦੇ ਅਕਾਦਮਿਕਾਂ ਤੇ ਖੋਜਕਰਤਾਵਾਂ ਨੂੰ ਇੱਕ ਚੀਨੀ ਸੰਸਥਾ ਦੇ ਨਾਲ ਕੰਮ ਬੰਦ ਕਰਨ ਤੇ ਸੰਬੰਧਿਤ ਜਿਹੜੇ ਨੇ ਉਹਨਾਂ ਦੇ ਨਾਲ ਸੰਬੰਧ ਤੋੜਨ ਦੀ ਜਨਤਕ ਚੇਤਾਵਨੀ ਜਾਰੀ ਕਰ ਦਿੱਤੀ ਹੈ। ਖੁਫੀਆ ਏਜੰਸੀ ਦੇ ਅਨੁਸਾਰ ਇਸ ਚੀਨੀ ਸੰਸਥਾ ਦੇ ਚੀਨ ਦੀ ਜਿਹੜੀ ਆ ਮੁੱਖ ਜਾਸੂਸੀ ਏਜੰਸੀ ਦੇ ਨਾਲ ਬਹੁਤ ਮਜ਼ਬੂਤ ਸੰਬੰਧ ਨੇ ਤੇ ਬ੍ਰਿਟਿਸ਼ ਯੂਨੀਵਰਸਿਟੀਆਂ ਦੇ ਵਿਚ ਜਾਸੂਸੀ ਸਮਰਥਾ ਵਧਾਉਣ ਦੇ ਲਈ ਫੰਡਿੰਗ ਕਰ ਰਹੀ ਹੈ। ਦੇਖ ਲੋ ਜੀ ਕਿੱਥੇ ਤੱਕ ਕੰਮ ਜਾਂਦਾ ਹੈ, ਪੜਨ ਵਾਲੇ ਅਧਾਰਿਆਂ ਤੱਕ ਵੀ ਜਿਹੜਾ ਸਾਰਾ ਕੁਝ ਕੀਤਾ ਜਾਂਦਾ ਹੈ। MI5 ਨੇ ਦੱਸਿਆ ਕਿ ਚਾਈਨਾ ਜਨਰਲ ਟੈਕਨੋਲੋਜੀ ਰਿਸਰਚ ਇੰਸਟੀਚਿਊਟ ਦਾ ਮੁੱਖ ਮਕਸਦ ਅਜਿਹੀਆਂ ਅਕਾਦਮਿਕ ਖੋਜਾਂ ਨੂੰ ਵਿੱਤੀ ਸਹਾਇਤਾ ਦੇਣਾ ਹੈ ਜੋ ਚੀਨੀ ਖੁਫੀਆ ਏਜੰਸੀ ਮਿਨਿਸਟਰੀ ਆਫ ਸਟੇਟ ਸਿਕਿਉਰਿਟੀ ਦੀ ਜਿਹੜੀ ਆ ਜਾਸੂਸੀ ਸਮਰਥਾ ਨੂੰ ਵਧਾ ਸਕਣ। ਇਸ ਸੰਸਥਾ ਨੇ ਆਰਟੀਫਿਸ਼ਲ ਇੰਟੈਲੀਜੈਂਸ, ਸਾਈਬਰ ਸੁਰੱਖਿਆ, ਗੁਪਤ ਸੰਚਾਰ ਪ੍ਰਣਾਲੀਆਂ ਤੇ ਸਟੈਗਨੋਗ੍ਰਾਫੀ ਵਰਗੇ ਸੰਵੇਦਨਸ਼ੀਲ ਜਿਹੜੇ ਖੇਤਰਾਂ ਦੇ ਵਿਚ ਕੰਮ ਕਰ ਰਹੇ ਹੈ ਤੇ 100 ਤੋਂ ਵੱਧ ਜਿਹੜੇ UK ਆਧਾਰਿਤ ਅਕਾਦਮਿਕਾਂ ਨੂੰ ਨਿਸ਼ਾਨਾ ਬਣਾਇਆ। ਖੁਫੀਆ ਏਜੰਸੀਆਂ ਨੇ ਸਪਸ਼ਟ ਕੀਤਾ ਕਿ ਬਹੁਤ ਸਾਰੇ ਅਕਾਦਮਿਕਾਂ ਨੇ ਇਸ ਸੰਸਥਾ ਦੇ ਉੱਤੇ ਚੀਨੀ ਜਾਸੂਸੀ ਜਿਹੜਾ ਏਜੰਸੀ ਦੇ ਨਾਲ ਸੰਬੰਧਾਂ ਤੋਂ ਅਣਜਾਣ ਹੋ ਕੇ ਇਮਾਨਦਾਰੀ ਦੇ ਨਾਲ ਕੰਮ ਜਿਹੜਾ ਕੀਤਾ। ਹਾਲਾਂਕਿ ਹੁਣ ਜੋ ਵੀ ਅਕਾਦਮਿਕ ਜਾਂ ਸੰਸਥਾ CGTRI ਤੋਂ ਗ੍ਰਾਂਟਾਂ ਲਵੇਗੀ ਜਾਂ ਇਸ ਦੇ ਨਾਲ ਭਾਈਵਾਲੀ ਜਾਰੀ ਰੱਖੇਗੀ ਉਸ ਤੇ ਨੈਸ਼ਨਲ ਸਿਕਿਉਰਿਟੀ ਐਕਟ 2023 ਦੇ ਤਹਿਤ ਕਾਨੂੰਨੀ ਕਾਰਵਾਈ ਦਾ ਖਤਰਾ ਜਿਹੜਾ ਅੱਗੇ ਹੋਵੇਗਾ। UK ਦੇ ਸੁਰੱਖਿਆ ਮੰਤਰੀ ਡੈਨ ਜਾਰਵਿਸ ਨੇ ਜਿਹੜਾ ਬ੍ਰਿਟੇਨ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਮੁਖੀਆਂ ਨੂੰ ਪੱਤਰ ਲਿਖ ਕੇ ਸਟਾਫ ਦੇ ਵੱਲੋਂ CGTRI ਦੇ ਨਾਲ ਸਾਰੇ ਸੰਬੰਧ ਤੁਰੰਤ ਜਿਹੜੇ ਖਤਮ ਕਰਨ ਨੂੰ ਯਕੀਨੀ ਬਣਾਉਣ ਦੇ ਲਈ ਕਹਿ ਦਿੱਤਾ ਹੈ। ਲੰਡਨ ਸਥਿਤ ਚੀਨੀ ਦੂਤਾਵਾਸ ਨੇ MI5 ਦੀ ਜਿਹੜੀ ਇਸ ਚੇਤਾਵਨੀ ਨੂੰ ਪੂਰਾ ਜਿਹੜਾ ਪੂਰੀ ਤਰ੍ਹਾਂ ਮਨਘੜਤ ਅਤੇ ਬਦਨਾਮ ਕਰਨ ਦੀ ਸਾਜਿਸ਼ ਦੱਸਿਆ ਤੇ ਖਾਰਜ ਕੀਤਾ ਹੈ। ਚੀਨ ਨੇ ਪਹਿਲਾਂ ਵੀ ਬ੍ਰਿਟੇਨ ਦੇ ਵੱਲੋਂ ਲਗਾਏ ਗਏ ਅਜਿਹੇ ਜਾਸੂਸੀ ਦੇ ਦੋਸ਼ਾਂ ਤੋਂ ਜਿਹੜਾ ਇਨਕਾਰ ਕੀਤਾ ਹੈ। ਮਿਡਲ ਈਸਟ ਦੇ ਵਿਚ ਜੰਗ ਦੀ ਆਹਟ ਜਿਹੜੀ ਫਿਰ ਤੋਂ ਵੱਧ ਗਈ ਹੈ। ਟਰੰਪ ਦੀ ਚੇਤਾਵਨੀ ਮਗਰੋਂ ਅਮਰੀਕਾ ਨੇ ਤੀਜਾ ਜਿਹੜਾ ਏਅਰਕ੍ਰਾਫਟ ਕੈਰੀਅਰ ਭੇਜ ਦਿੱਤਾ ਤੇ 10,000 ਸੈਨਿਕਾਂ ਦੀ ਐਂਟਰੀ ਦੇ ਨਾਲ ਤਣਾਅ ਜਿਹੜਾ ਹੋਰ ਵੱਧ ਰਿਹਾ ਹੈ। ਅਮਰੀਕਾ ਤੇ ਇਰਾਨ ਵਿਚਾਲੇ ਵਧਦੇ ਤਣਾਅ ਦੇ ਦਰਮਿਆਨ ਇਕ ਵੱਡੀ ਖ਼ਬਰ ਦੇਖਣ ਨੂੰ ਮਿਲ ਰਹੀ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਦੀ ਚੇਤਾਵਨੀ ਤੋਂ ਬਾਅਦ ਅਮਰੀਕਾ ਮਿਡਲ ਈਸਟ ਦੇ ਵਿਚ ਆਪਣੀ ਫੌਜੀ ਤਾਕਤ ਜਿਹੜਾ ਹੋਰ ਮਜ਼ਬੂਤ ਕਰ ਰਿਹਾ ਹੈ। ਅਮਰੀਕਾ ਖੇਤਰ ਦੇ ਵਿਚ ਆਪਣਾ ਤੀਜਾ ਏਅਰਕ੍ਰਾਫਟ ਕੈਰੀਅਰ ਦੇ ਉਤੇ ਲਗਭਗ 9,000 ਤੋਂ 10,000 ਜਿਹੜੇ ਵਾਧੂ ਸੈਨਿਕ ਭੇਜ ਰਿਹਾ। USS ਥਿਓਡੋਰ ਰੋਸਵੈਲਟ ਤੇ ਇਸ ਦਾ ਜਿਹੜਾ ਸਟ੍ਰਾਈਕ ਗਰੁੱਪ ਨਵੰਬਰ ਦੇ ਅੰਤ ਤੱਕ ਮਿਡਲ ਈਸਟ ਦੇ ਵਿਚ ਜਿਹੜਾ ਪਹੁੰਚ ਜਾਵੇਗਾ। ਇਸ ਸਮੇਂ ਖੇਤਰ ਦੇ ਵਿਚ 2 ਹੋਰ ਏਅਰਕ੍ਰਾਫਟ ਕੈਰੀਅਰ ਮੌਜੂਦ ਨੇ ਤੇ ਪਹਿਲਾਂ ਹੀ ਜਿਹੜਾ ਤਾਇਨਾਤ ਨੇ ਤੇ ਇਨ੍ਹਾਂ ਦੇ ਵਿਚ US ਜੋਰਜ ਵਾਸ਼ਿੰਗਟਨ ਨੂੰ ਜਿਹੜਾ ਆਮ ਤੌਰ ਤੋਂ ਜਿਹੜਾ ਪ੍ਰਸ਼ਾਂਤ ਮਹਾਂਸਾਗਰ ਦੇ ਵਿਚ ਤਾਇਨਾਤ ਕੀਤਾ ਜਾਂਦਾ ਹੈ, ਪਰ ਲੰਬੀ ਤਾਇਨਾਤੀ ਤੋਂ ਬਾਅਦ USS ਅਬਰਾਹਮ ਜਿਹੜਾ ਲਿੰਕੋਲਨ ਨੂੰ ਜਿਹੜਾ ਰਾਹਤ ਦੇਣ ਦੇ ਲਈ ਇਸ ਨੂੰ ਜਿਹੜਾ ਮਿਡਲ ਈਸਟ ਜਿਹੜਾ ਭੇਜਿਆ ਗਿਆ। ਇਸ ਨਵੀਂ ਤਾਇਨਾਤੀ ਦੇ ਨਾਲ ਖੇਤਰ ਦੇ ਵਿਚ ਅਮਰੀਕੀ ਨੇਵੀ ਦੀ ਮੌਜੂਦਗੀ ਬੇਮਿਸਾਲ ਪੱਧਰ ਤੱਕ ਵੱਧ ਜਾਵੇਗੀ ਤੇ ਇਸ ਦੇ ਵਿਚ 20,000 ਤੋਂ ਵੱਧ ਮਲਾਹ ਤੇ ਮਰੀਨ ਦੇ ਨਾਲ ਨਾਲ ਸੈਂਕੜੇ ਲੜਾਕੂ ਜਹਾਜ਼ ਵੀ ਸ਼ਾਮਲ ਹੋਣਗੇ। ਪਿਛਲੇ ਹਫ਼ਤੇ ਸੰਯੁਕਤ ਰਾਸ਼ਟਰ ਮਹਾਂਸਭਾ UNGA ਦੇ ਵਿਚ ਇਰਾਨ ਦੇ ਵੱਲੋਂ ਕਤਰ ਦੇ ਜਿਹੜੇ ਵਿਚੋਲਿਆਂ ਰਾਹੀਂ ਅਮਰੀਕਾ ਨੂੰ ਭੇਜੇ ਗਏ ਸ਼ਾਂਤੀ ਪ੍ਰਸਤਾਵ ਨੂੰ ਰਾਸ਼ਟਰਪਤੀ ਟਰੰਪ ਨੇ ਸਿਰੇ ਤੋਂ ਜਿਹੜਾ ਖਾਰਜ ਕਰ ਦਿੱਤਾ ਹੈ ਤੇ ਵਾਈਟ ਹਾਊਸ ਦੇ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਉਹ ਤੁਰੰਤ ਹੋਰਮੁਜ਼ ਨੂੰ ਖੋਲਣ ਦੇ ਲਈ ਸਮਝੌਤਾ ਕਰਨਾ ਚਾਹੁੰਦੇ ਨੇ ਕਿਉਂਕਿ ਉਹ ਬਹੁਤ ਬੁਰੀ ਤਰ੍ਹਾਂ ਹਾਰ ਰਹੇ ਨੇ। ਆਖਰੀ ਖ਼ਬਰਾਂ ਦੇ ਵੱਲ ਨੂੰ ਵੱਧਦੇ ਹਾਂ, ਪਰ ਉਸ ਤੋਂ ਪਹਿਲਾਂ ਮੁਹੰਮਦ ਜੀ ਦੁਬਈ ਤੋਂ ਜੁੜੇ ਨੇ, ਉਨ੍ਹਾਂ ਦੀ ਗੱਲਬਾਤ ਸੁਣਦੇ ਹਾਂ। ਲਾਈਨਾਂ ਤੁਹਾਡੇ ਲਈ ਵੀ ਦੋਸਤੋ ਖੁੱਲੀਆਂ ਨੇ ਤੇ ਅੱਜ ਕਿਤਾਬ ਆਪਾਂ ਨਹੀਂ ਸਾਂਝੀ ਕਰ ਪਾਵਾਂਗੇ ਤੇ ਉਦੋਂ ਕੋਈ ਨਹੀਂ ਅਗਲੇ ਦਿਨਾਂ 'ਚ ਜ਼ਰੂਰ ਕਰਾਂਗੇ ਤੇ ਕਾਲ ਕਰਨੀ ਚਾਹੁੰਦੇ ਹੋ ਤੁਹਾਡਾ ਨਿੱਘਾ ਸਵਾਗਤ ਹੈ। ਹੋਰ 15-20 ਮਿੰਟ ਆਪਾਂ ਲਾਉਂਦੇ ਹਾਂ। ਸਤਿ ਸ੍ਰੀ ਅਕਾਲ ਜੀ ਆਪਣੇ ਮੁਹੰਮਦ ਜੀ ਜੀਆਂ ਨੂੰ ਜੀ, ਨਿੱਘਾ ਸਵਾਗਤ ਹੈ ਦੁਬਈ ਤੋਂ ਜੀ।
4: ਜੀ ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ।
1: ਸਤਿ ਸ੍ਰੀ ਅਕਾਲ
4: ਤੇ ਮਾਨਮਤ ਜੀ, ਮਾਨਮਤ ਦੇ ਸੋਤੇ ਵੀ ਜਿਹੜੇ ਹੈਗੇ ਆ ਉਹ ਵੀ ਜਿੰਦੇ ਵਾਸਤੇ ਰਹਿਣ ਤਾਂ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਚ ਰਹੋ। ਬਹੁਤ ਸੋਹਣੀ ਗੱਲਬਾਤ ਰਹੀ ਆ ਹੁਣ ਤੱਕ ਜਿੰਨੇ ਵੀ ਭੈਣ ਭਰਾ ਆਏ ਹੈਗੇ ਆ,
1: ਸ਼ੁਕਰੀਆ ਜੀ
4: ਸਾਹਿਬ, ਧੀਰਾਜ ਜੀਰਾ ਸਾਹਿਬ ਤੇ ਆਪਣਾ ਸਿਕੰਦਰ ਸਾਹਿਬ ਵੀ, ਕਿਆ ਬਾਤਾਂ ਤੇ ਸਾਰੇ ਬਹੁਤ ਸੋਹਣੇ ਖਿਆਲ ਹੁੰਦੇ ਆ, ਬੜਾ ਰੋਸ਼ਨ ਖਿਆਲ ਜਿਹੜਾ ਹੈਗਾ ਪਰਸਨੈਲਿਟੀ ਚ ਆ
1: ਜੀ,
4: ਬਹੁਤ ਵਧੀਆ ਸੋਹਣਾ ਲੱਗਾ। ਤੇ ਆਪਣਾ ਗੱਲ ਚੱਲ ਰਹੀ ਸੀ ਇਸ ਵੇਲੇ ਜੋ ਮੌਜੂਦਾ ਸੂਰਤ ਹਾਲ ਆ, ਬਿਲਕੁਲ ਚੇਂਜ ਆ ਰਹੀ ਆ, ਲੇਕਿਨ ਬਸ ਜ਼ਰੂਰਤ ਉਹੀ ਆ ਵੀ ਕੁਛ ਨਵਾਂ ਹੋ ਜਾਵੇ, ਹਨਾ, ਸਮਥਿੰਗ ਨਿਊ, ਸਮਥਿੰਗ ਫਰੈਸ਼,
1: ਕਿਉਂਕਿ
4: ਪਿੱਛੇ ਜੋ ਰੋਣਾ ਰੱਪਾ ਹੈਗਾ ਉਹ ਤਾਂ ਬੜੀ ਦੇਰ ਤੋਂ ਇਹੋ ਹੀ ਚੱਲੀ ਜਾਂਦਾ ਹੈਗਾ, ਪਰ ਹੁਣ ਜ਼ਰੂਰਤ ਆ ਜਿਹੜਾ ਹੈਗਾ ਕੁਛ ਨਾ ਕੁਛ ਨਵਾਂ ਹੋਵੇ, ਉਹ ਜਾਵੇ ਜਿਹੜਾ ਸਮਥਿੰਗ ਨਿਊ, ਸਮਥਿੰਗ ਫਰੈਸ਼, ਜਿਹਦੇ ਨਾਲ ਸਾਰਾ ਕੁਛ ਜਿਹੜਾ ਹੈਗਾ ਅਮਨ ਅਮਾਨ ਦੇ ਨਾਲ ਜਿਹੜਾ ਹੈਗਾ ਉਹ ਜਿਹੜਾ ਬਣ ਜਾਵੇ, ਜਿਹੜਾ ਕਾਇਮ ਹੋ ਜਾਵੇ
1: ਜੀ,
4: ਤੇ ਆਵਾਮ ਦਾ ਜਿਹੜਾ ਹੈਗਾ ਕੁਛ ਖਿਆਲ ਕੀਤਾ ਜਾਵੇ। ਹਾਂ, ਕਮੀਆਂ ਤੁਰਸ਼ੀਆਂ ਜਿਹੜੀਆਂ ਰਹਿ ਜਾਂਦੀਆਂ ਹੈਗੀਆਂ ਕਹਿੰਦੇ ਨਾ ਇਨਸਾਨ ਪੂਰੀਆਂ ਕਰ ਲੈਂਦਾ ਆ, ਪਰ ਇੱਕ ਹੋਣਹਾਰ ਅੱਗੂ ਜਿਹੜਾ ਹੈਗਾ ਰਹਿਨੁਮਾ ਆ ਜਾਵੇ, ਉਹ ਸਾਰਾ ਹੀ ਸੰਭਾਲ ਲੈਂਦਾ ਹੈਗਾ, ਕਮਾਂਡ ਨੂੰ ਸੰਭਾਲ ਲੈਂਦਾ
1: ਹੈ। ਬਿਲਕੁਲ
4: ਜਿਹੜੀ ਦੁਆਵਾਂ ਸਾਡੀਆਂ ਜੀ
1: ਅੱਗੋਂ ਬਿਹਤਰ
4: ਆਵੇ ਜੀ। ਤੇ ਲਓ ਜੀ, ਮੈਂ ਜਿਹੜਾ ਹੈਗਾ ਸੂਫੀ ਕਲਾਮ ਹੈਗਾ ਤੇ
1: ਜ਼ਰੂਰ ਆਉਣ ਦਿਓ ਜੀ,
4: ਮੈਂ ਫੇਰ ਚਲੋ ਰੂਹਦਾਰੀ ਆਪਾਂ ਕਰ ਲਈ।
1: ਬਿਲਕੁਲ ਆ ਜੀ
4: ਜੀ ਜੀ ਪਹਿਲਾਂ

0: ਵੇ ਸੱਜਣਾ, ਦਿਲ ਨੂੰ ਤੇਰੇ ਨਾਮ ਦਾ ਰੋਗ ਲੱਗਿਆ, ਸਾਸਾ ਵਿੱਚ ਤੇਰਾ ਨੂਰ ਜਗਿਆ ਸੱਜਣਾ, ਸਾਸਾ ਵਿੱਚ ਤੇਰਾ ਨੂਰ ਜਗਿਆ। ਬੁੱਲਿਆ ਦੇ ਰੰਗ ਵਿੱਚ ਰੰਗ ਦੇ, ਬੁੱਲਿਆ ਦੇ ਰੰਗ ਵਿੱਚ ਰੰਗ ਦੇ, ਮੈਨੂੰ ਆਪਣਾ ਬਣਾ ਮੌਲਾ, ਸੁਬਾ ਸੁਬਾ ਨੂਰ ਬਰਸਾ, ਦਿਲ ਤੇ ਬਰਕਤ ਪਾ ਮੌਲਾ।
1: ਵਾਹ ਜੀ।
0: ਸਾ

0: ਰਾਤ ਦੀ ਧੁੰਦ ਮੁੱਕ ਗਈ ਏ, ਸ਼ਹਿਰ ਦਾ ਰੰਗ ਸਜ ਗਿਆ ਏ ਮੌਲਾ। ਹਰ ਪੱਤੇ ਤੇ ਹਰ ਫੁੱਲ ਉੱਤੇ, ਹਰ ਪੱਤੇ ਉੱਤੇ ਹਰ ਫੁੱਲ ਉੱਤੇ ਤੇਰਾ ਹੀ ਨੂਰ ਵੱਜਦਾ ਏ। ਮਨ ਮੇਰਾ ਕੱਲ ਤੱਕ ਜੋ ਭਟਕਦਾ ਸੀ, ਅੱਜ ਤੇਰੇ ਦਰਿਆ ਬੈਠਾ ਏ। ਬੁੱਲੇ ਦੀ ਗੱਲ ਸਮਝ ਆਈ ਜਦ, ਬੁੱਲੇ ਦੀ ਗੱਲ ਸਮਝ ਆਈ ਜਦ, ਰੱਬ ਦੇ ਨਾਂ ਵਿੱਚ ਰਹਿੰਦਾ ਏ। ਬੁੱਲੇ ਦੀ ਗੱਲ ਆਈ ਜਦ ਸਮਝ ਵਿੱਚ, ਰੱਬ ਦੇ ਨਾਂ ਵਿੱਚ ਰਹਿੰਦਾ ਏ।
1: ਵਾਹ ਜੀ ਵਾਹ ਜੀ, ਵਾਹ ਕਮਾਲ ਜੀ, ਵਾਹ ਕਮਾਲ ਮੁਹੰਮਦ ਜੀ, ਹਰ ਵਾਰ ਦੀ ਤਰ੍ਹਾਂ ਬਹੁਤ ਬਹੁਤ ਸ਼ੁਕਰੀਆ ਕਲਾਮ ਦੇ ਲਈ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਹ ਸੀ ਜੀ ਮੁਹੰਮਦ ਜੀ ਤੇ ਦੁਬਈ ਤੋਂ ਨਾਲ ਗੱਲਬਾਤ ਦੇ ਨਾਲ ਨਾਲ ਗੱਲਬਾਤ ਦੇ ਨਾਲ ਕਲਾਮ ਵੀ ਸਾਂਝਾ ਕਰਕੇ ਗਏ ਨੇ, ਤੇ ਇਸੇ ਤਰ੍ਹਾਂ ਆਖਰ ਦੇ ਵਿੱਚ ਕੁਝ ਗੱਲਾਂ ਬਾਤਾਂ, ਇੱਕ ਦੋ ਇੰਟਰਸਟਿੰਗ ਜਿਹੜੀਆਂ ਜਾਣਕਾਰੀਆਂ ਨੇ ਉਹਨਾਂ ਦੀ ਸਾਂਝ ਪਾ ਕੇ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ, ਨਾਲ ਤੁਹਾਡੇ ਸੁਨੇਹਿਆਂ ਨੂੰ ਵੀ ਨਾਲ ਸ਼ਾਮਲ ਕਰਦੇ ਹਾਂ। ਜਿਵੇਂ ਕਿ ਦੋਸਤੋ ਗੱਲਬਾਤ ਕਰ ਰਿਹਾ ਸੀ ਪਹਿਲਾਂ ਵੀ ਜੀਰਾ ਸਾਹਿਬ ਦੇ ਨਾਲ, NCERT ਭਾਰਤ ਦੇ ਵਿੱਚ ਕਿਸੇ ਵੇਲੇ ਮੰਦਰ ਵਿੱਤੀ ਸੰਸਥਾਵਾਂ ਸਨ, NCERT ਦੀ ਜਿਹੜੀ ਹੈ ਨੌਵੀਂ ਜਮਾਤ ਦੀ ਨਵੀਂ ਸਮਾਜਿਕ ਵਿਗਿਆਨ ਪੁਸਤਕ ਦਾ ਜਿਹੜਾ ਇਹ ਦਾਅਵਾ ਕੀਤਾ ਗਿਆ ਹੈ। NCERT ਦੀ ਜਿਹੜੀ ਨੌਵੀਂ ਜਮਾਤ ਦੀ ਨਵੀਂ ਸਮਾਜਿਕ ਵਿਗਿਆਨ ਦੀ ਪੁਸਤਕ ਮੁਤਾਬਕ 1000 ਸਦੀ ਦੇ ਵਿੱਚ 1000 ਤੋਂ 1700 ਈਸਵੀ ਦੇ ਦੌਰਾਨ ਮੰਦਰ ਨਾ ਸਿਰਫ ਅਹਿਮ ਵਿੱਤੀ ਸੰਸਥਾਵਾਂ ਸਨ ਬਲਕਿ ਉਹ ਰਾਜਨੀਤਿਕ ਸੱਤਾ ਦੇ ਲਈ ਪ੍ਰਮਾਣਿਕਤਾ ਦਾ ਜਿਹੜਾ ਇੱਕ ਵਸੀਲਾ ਵੀ ਸੀ। ਅੰਡਰਸਟੈਂਡਿੰਗ ਸੋਸਾਇਟੀ ਇੰਡੀਆ ਐਂਡ ਬਿਯੋਂਡ ਪਾਰਟ 2 ਸਿਰਲੇਖ ਵਾਲੀ ਕਿਤਾਬ ਨਵਾਂ ਅਕਾਦਮਿਕ ਸੈਸ਼ਨ ਸ਼ੁਰੂ ਹੋਣ ਦੇ 6 ਮਹੀਨਿਆਂ ਬਾਅਦ ਮੰਗਲਵਾਰ ਨੂੰ ਰਿਲੀਜ਼ ਕੀਤੀ ਗਈ ਹੈ। ਪੁਸਤਕ ਦਾ ਪਹਿਲਾ ਹਿੱਸਾ ਜੂਨ ਦੇ ਵਿੱਚ ਰਿਲੀਜ਼ ਕੀਤਾ ਗਿਆ ਸੀ ਤੇ ਰਜਿਸਟੈਂਸ ਐਂਡ ਰਿਸੀਲੀਐਂਸ 1000 ਸਦੀ ਤੋਂ ਲੈ ਕੇ 1700 ਈਸਵੀ ਜਿਹੜੀ ਹੈ ਸਿਰਲੇਖ ਵਾਲੇ ਚੈਪਟਰ ਦੇ ਵਿੱਚ ਚੈਪਲਸ ਦੀ ਰਿਸੀਲੀਐਂਸ ਆਫ ਸੇਕਰਡ ਸਾਇੰਟਸ ਨਾਮ ਵਾਲਾ ਭਾਗ ਹੈ ਜਿਸ ਦੇ ਵਿੱਚ ਇਹ ਵੇਰਵਾ ਦਿੱਤਾ ਗਿਆ ਕਿ ਕਿਵੇਂ ਉਸ ਸਮੇਂ ਦੇ ਦੌਰਾਨ ਮੰਦਰਾਂ ਨੇ ਖੇਤਰ ਦੇ ਸਮਾਜਿਕ, ਆਰਥਿਕ ਤੇ ਰਾਜਨੀਤਿਕ ਜੀਵਨ ਦੇ ਥਾਵਾਂ ਦੇ ਵਜੋਂ ਕੰਮ ਕੀਤਾ। ਇਸ ਅਧਿਆਏ ਦੇ ਵਿੱਚ ਵਰਣਿਤ ਵਿਰੋਧ ਦਾ ਜਿਹੜਾ ਸੰਕਲਪ ਸਿਰਫ ਲੜਾਈਆਂ ਤੇ ਸਿਆਸੀ ਸੰਘਰਸ਼ਾਂ ਤੱਕ ਹੀ ਸੀਮਿਤ ਨਹੀਂ ਹੈ, ਸਗੋਂ ਇਹ ਸੰਸਥਾਵਾਂ ਤੇ ਰਵਾਇਤਾਂ ਦੀ ਹੋਂਦ ਬਣਾਈ ਰੱਖਣ ਤੇ ਉਨ੍ਹਾਂ ਨੂੰ ਸੁਰਜੀਤ ਕਰਨ ਤੱਕ ਫੈਲਿਆ ਹੋਇਆ, ਜਿਸ ਦੇ ਵਿੱਚ ਮੰਦਰਾਂ ਦੀ ਭੂਮਿਕਾ ਅਹਿਮ ਹੈ। ਪਾਠ ਪੁਸਤਕ ਦੇ ਵਿੱਚ ਕਿਹਾ ਗਿਆ ਕਿ ਮੰਦਰਾਂ ਨੇ ਵਿੱਤੀ ਸੰਸਥਾਵਾਂ ਦੇ ਰੂਪ ਦੇ ਵਿੱਚ ਕੰਮ ਕੀਤਾ, ਕਾਸ਼ਤਕਾਰਾਂ, ਪਿੰਡਾਂ ਦੇ ਲੋਕਾਂ ਤੇ ਵਪਾਰੀ ਸਮੂਹਾਂ ਨੂੰ ਕਰਜ਼ਾ ਦਿੱਤਾ, ਕੁਝ ਮਾਮਲਿਆਂ ਦੇ ਵਿੱਚ ਉਨ੍ਹਾਂ ਨੇ ਸਥਾਨਕ ਟੈਕਸ ਇਕੱਠੇ ਕੀਤੇ ਤੇ ਨੀਮ ਅਦਾਲਤੀ ਅਖਤਿਆਰਾਂ ਦੀ ਜਿਹੜੀ ਵਰਤੋਂ ਵੀ ਕੀਤੀ ਹੈ। ਲਓ ਜੀ, ਇਹ ਚੀਜ਼ਾਂ ਚੱਲੀਆਂ ਨੇ। ਦੂਸਰੇ ਪਾਸੇ ਗੈਸ ਅਤੇ ਧੂੜ ਦੇ ਇੱਕੋ ਬੱਦਲ ਤੋਂ ਪੈਦਾ ਹੋਈ ਸੀ ਧਰਤੀ ਤੇ ਮੰਗਲ ਗ੍ਰਹਿ, ਫਿਰ ਵੀ ਵੱਖਰੇ ਤਰੀਕੇ ਦੇ ਨਾਲ ਬਣੇ ਨੇ। ਇੱਕ ਜਿਹੜੀ ਛੋਟੇ ਸੰਖੇਪ ਦੇ ਵਿੱਚ ਸਟੱਡੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਖੋਜਕਾਰਾਂ ਨੇ ਧਰਤੀ ਤੇ ਮੰਗਲ ਗ੍ਰਹਿ ਦੇ ਬਣਨ ਦੇ ਸ਼ੁਰੂਆਤੀ ਪੜਾਵਾਂ ਦਾ ਜਿਹੜਾ ਮੁੜ ਪਤਾ ਲਗਾਇਆ ਤੇ ਇਹ ਦੇਖਿਆ ਕਿ ਦੋਵੇਂ ਗ੍ਰਹਿ ਵੱਖ ਵੱਖ ਤਰੀਕਿਆਂ ਦੇ ਨਾਲ ਬਣੇ ਨੇ, ਭਾਵੇਂ ਕਿ ਦੋਵੇਂ ਗੈਸ ਅਤੇ ਧੂੜ ਦੇ ਇੱਕੋ ਘੁੰਮਦੇ ਹੋਏ ਬੱਦਲ ਦੇ ਵਿੱਚ ਪੈਦਾ ਹੋਏ ਸਨ ਜੋ ਅੰਤ ਦੇ ਵਿੱਚ ਸੂਰਜੀ ਮੰਡਲ ਬਣ ਗਿਆ ਤੇ ਕੋਪਨਹੈਗਨ ਜਿਹੜੀ ਯੂਨੀਵਰਸਿਟੀ ਹੈ ਉਹਦੇ ਗਲੋਬ ਇੰਸਟੀਟਿਊਟ ਦੇ ਖੋਜਕਾਰ ਨੇ ਐਂਡਰਸ ਜੌਹਨਸਨ ਨੇ ਕਿਹਾ ਕਿ ਇਹ ਸਭ ਤੋਂ ਹੈਰਾਨੀਜਨਕ ਨਤੀਜਾ ਹੈ ਕਿਉਂਕਿ ਇੱਕੋ ਸੂਰਜੀ ਮੰਡਲ ਦੇ ਵਿੱਚ ਨਾਲੋ ਨਾਲ ਬਣੇ ਦੋ ਗ੍ਰਹਿਾਂ ਤੋਂ ਸਮਾਨ ਬਣਤਰ ਦੇ ਜਿਹੜੇ ਨੇ ਇਤਿਹਾਸ ਦੀ ਉਮੀਦ ਕੀਤੀ ਜਾਂਦੀ ਹੈ। ਕੋਪਨਹੈਗਨ ਆਪਣਾ ਡੈਨਮਾਰਕ ਦੀ ਕੈਪੀਟਲ। ਸਹਿਮੁੱਖ ਖੋਜਕਾਰ ਹਾਈਯਾਂਗ ਵਾਂਗ ਨੇ ਜਿਹੜਾ ਦੱਸਿਆ ਕਿ ਧਰਤੀ ਦੇ ਪੁੰਜ ਦਾ ਜਿਹੜਾ ਘੱਟੋ ਘੱਟ 75% ਹਿੱਸਾ ਦੋ ਯੁਵਾ ਗ੍ਰਹਿਾਂ ਦਾ ਜਾਂ ਪ੍ਰੋਟੋ ਪੋਲੈਨੇਟਸ ਤੋਂ ਜਿਹੜਾ ਆਇਆ ਜੋ ਪੱਥਰਾਂ ਨੂੰ ਇਕੱਠਾ ਕਰਕੇ ਵੱਡੇ ਹੋਏ ਨੇ ਤੇ ਜਦੋਂ ਕਿ ਪਲੈਨੇਟਸੀਮਲਸ ਨੇ ਜਿਹੜਾ ਸੀ 25% ਤੱਕ ਯੋਗਦਾਨ ਪਾਇਆ। ਇਸ ਦੇ ਉਲਟ ਮੰਗਲ ਦੇ ਪੁੰਜ ਦਾ ਜਿਹੜਾ ਲਗਭਗ 3/4 ਹਿੱਸਾ ਹੈ ਪਲੈਨੇਟਸੀਮਲਸ ਤੋਂ ਜਿਹੜਾ ਆਉਂਦਾ ਹੈ ਤੇ ਬਾਕੀ ਦਾ 1/4 ਹਿੱਸਾ ਪੱਥਰਾਂ ਦੇ ਇਕੱਠੇ ਹੋਣ ਤੋਂ ਬਣਿਆ। ਨੇਚਰ ਐਸਟਰੋਨੋਮੀ ਦੇ ਵਿੱਚ ਪ੍ਰਕਾਸ਼ਿਤ ਜਿਹੜਾ ਸਟੱਡੀ ਹੈ 4.5 ਅਰਬ ਸਾਲ ਪਹਿਲਾਂ ਦੇ ਗ੍ਰਹਿਾਂ ਦੀ ਉਤਪਤੀ ਦੀ ਜਾਂਚ ਜਿਹੜੀ ਕਰਨ ਦੇ ਲਈ ਦੋਵਾਂ ਗ੍ਰਹਿਾਂ ਦੀ ਉੱਪਰਲੀ ਸਤਾ ਅਤੇ ਪਰਤ ਦੇ ਵਿੱਚ ਮੌਜੂਦ ਖਾਸ ਤੱਤਾਂ ਦਾ ਵਿਸ਼ਲੇਸ਼ਣ ਜਿਹੜਾ ਕਰਦਾ ਹੈ। ਵਿਗਿਆਨੀ ਇਸ ਗੱਲ ਦੇ ਨਾਲ ਸਹਿਮਤ ਨੇ ਕਿ ਗ੍ਰਹਿ ਜਾਂ ਤਾਂ ਵਿਸ਼ਾਲ ਪੁਲਾੜ ਚਟਾਨਾਂ ਦੇ ਟਕਰਾਉਣ ਨਾਲ ਜਾਂ ਵੱਡੀਆਂ ਚਟਾਨਾਂ ਦੁਆਰਾ ਛੋਟੇ ਕਣਾਂ ਨੂੰ ਇਕੱਠਾ ਕਰਨ ਦੀ ਪ੍ਰਕਿਰਿਆ ਦੇ ਰਾਹੀਂ ਬਣਦੇ ਨੇ। ਇਹ ਨਵੇਂ ਨਤੀਜੇ ਇਸ ਹਾਈਬ੍ਰਿਡ ਮਾਡਲ ਦਾ ਜਿਹੜਾ ਸਮਰਥਨ ਕਰ ਰਹੇ ਨੇ। ਖੋਜਕਾਰਾਂ ਨੇ ਜਿਹੜਾ ਸੋਡੀਅਮ, ਜ਼ਿੰਕ ਅਤੇ ਪੋਟਾਸ਼ੀਅਮ ਵਰਗੇ ਅਸਥਿਰ ਤੱਤਾਂ ਦੇ ਉੱਤੇ ਧਿਆਨ ਕੇਂਦਰਿਤ ਕੀਤਾ।

ਖਤਮ ਕਰਦੇ ਹਾਂ ਤੇ ਆਖਰ ਦੇ ਵਿਚ ਤੁਹਾਡੇ ਸੁਨੇਹਾਂ ਦੇ ਨਾਲ ਸਾਂਝ ਪਾ ਕੇ ਫਿਰ ਆਪਾਂ ਆਗਿਆ ਲੈਂਦੇ ਹਾਂ। ਰਾਜਨ ਸੈਣੀ ਸਾਹਿਬ, ਸੁਰਿੰਦਰ ਕੌਰ ਮਾਲ ਜੀ, ਪਰਮਿੰਦਰ ਬਰਨ ਜੀ ਤੇ ਇਸੇ ਤਰ੍ਹਾਂ ਸਤਿ ਸ੍ਰੀ ਅਕਾਲ ਭੇਜੀ ਹੈ, ਪਰ ਨਾਲ ਨਾਲ ਲਾਈਕ ਨੰਬਰ 1 ਤੇ ਲਾਈਕ ਨੰਬਰ 4 2 ਭੇਜਿਆ ਜੀ। ਤੇ ਇਕਬਾਲ ਮਾਂਗੜ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ। ਸਿਕੰਦਰ ਸਿੰਘ ਔਜਲਾ ਸਾਹਿਬ, ਸਤਿ ਸ੍ਰੀ ਅਕਾਲ ਜੀ, ਸਾਰੇ ਪਿਆਰਿਆਂ ਨੂੰ ਯੂਐਸ ਤੋਂ ਭੇਜਦੇ ਨੇ। ਇਸੇ ਤਰ੍ਹਾਂ ਹੀ ਔਜਲਾ ਸਾਹਿਬ ਕਹਿੰਦੇ ਨੇ, ਮਾਲ ਭੈਣ ਜੀ ਤੁਹਾਡੇ ਆਲੇ ਦੁਆਲੇ ਰਹਿਣ ਬਸੇਰਾ ਤੁਹਾਨੂੰ ਬਹੁਤ ਕੁਝ ਸਿੱਖਣ ਦੇ ਲਈ ਕਹਿੰਦੇ ਦਿੰਦਾ ਹੈ ਜੀ, ਬਹੁਤ ਵਧੀਆ ਗੱਲਬਾਤ ਦੀ ਸ਼ੁਰੂਆਤ ਕੀਤੀ ਹੈ। ਤੇ ਇਕਬਾਲ ਮਾਂਗੜ ਜੀ ਕਹਿੰਦੇ ਬਿਊਟੀਫੁਲ ਟਾਲਕ ਜੀ, ਤੇ ਰਾਜਨ ਸੈਣੀ ਸਾਹਿਬ ਕਹਿੰਦੇ ਸਿਆਣਿਆਂ ਦੀਆਂ ਸਿਆਣੀਆਂ ਗੱਲਾਂ ਇਕਬਾਲ ਜੀ, ਯੂ ਕੈਨ ਪ੍ਰਾਊਡ ਆਫ ਯੂਅਰ ਮਦਰ, ਥੈਂਕਸ ਮਾਲ ਭੈਣ ਜੀ। ਇਕਬਾਲ ਜੀ ਕਹਿੰਦੇ ਆ ਰਾਜਨ ਸੈਣੀ ਜੀ ਆਈ ਡੂ, ਤੇ ਸੈਣੀ ਸਾਹਿਬ ਕਹਿੰਦੇ ਆ ਨਾਈਸ। ਤੇ ਇਸੇ ਤਰ੍ਹਾਂ ਆਪਣੇ ਰਾਜੀਵ ਕੁਮਾਰ ਬਾਈ ਜੀ ਜੁੜੇ ਆ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਭੇਜਦੇ ਆ, ਤੇ ਨਾਲ ਗੁਲਾਬ ਦੇ ਦੋ ਫੁੱਲ ਭੇਜੇ ਆ। ਮਲਕੀਤ ਸਿੰਘ ਜੀ ਆਪਣੇ ਰਣੀਆਂ ਤੋਂ ਸਿਰਸਾ ਤੋਂ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ। ਤੇ ਮਲਕੀਤ ਸਿੰਘ ਪੱਟੀ ਜੀ ਨੇ ਵੀ ਸਤਿ ਸ੍ਰੀ ਅਕਾਲ ਭੇਜੀ ਹੈ। ਸਤਨਾਮ ਸਿੰਘ ਜਾਣੀਆਂ ਚਾਲ ਜੀ ਨੇ ਜੀਆਂ ਨੂੰ ਜੀ ਕਿਹਾ, ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਤੇ ਗੁਲਾਬ ਦੇ ਫੁੱਲ ਵੀ ਭੇਜੇ ਨੇ ਨਾਲ, ਪਿੰਕ ਤੇ ਰੈੱਡ। ਜਗਸੀਰ ਬਾਈ ਜੀ ਜੁੜੇ ਹੋਏ ਨੇ, ਜਗਸੀਰ ਸਿੰਘ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿੰਦੇ ਨੇ ਜੀਆਂ ਨੂੰ ਜੀ, ਬਹੁਤ ਸਾਰੇ ਦਿਲ ਤੇ ਗੁਲਾਬ ਭੇਜੇ ਨੇ। ਤੇ ਰਜਿੰਦਰ ਕੁਮਾਰ ਜੀਰਾ ਜੀ, ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿੰਦੇ ਨੇ, ਨਾਲ ਦਿਲ ਭੇਜੇ ਨੇ, ਨਾਲ ਤਾੜੀਆਂ ਵਜਾ ਰਹੇ ਨੇ। ਮੁਹੰਮਦ ਜੀ ਸਤਿ ਸ੍ਰੀ ਅਕਾਲ ਦੁਬਈ ਤੋਂ, ਤੇ ਭੁਪਿੰਦਰ ਜੀ ਤੇ ਐਂਡ ਆਲ ਜੀ ਸਭ ਨੂੰ ਵੀਰ ਜੀ ਸਤਿ ਸ੍ਰੀ ਅਕਾਲ। ਜਗਸੀਰ ਜੀ ਕਹਿੰਦੇ ਰਜਿੰਦਰ ਜੀਰਾ ਜੀ ਨੂੰ ਸਤਿ ਸ੍ਰੀ ਅਕਾਲ, ਤੇ ਹਾਂਜੀ ਜਗਸੀਰ ਜੀ ਰਜਿੰਦਰ ਜੀਰਾ ਜੀ ਲਿਖਦੇ ਆ, ਤੇ ਸਤਿ ਸ੍ਰੀ ਅਕਾਲ ਪਿਆਰਿਓ ਕਹਿੰਦੇ ਨੇ ਆਪਣੇ ਮੁਕੱਦਰ ਬਾਈ ਜੀ, ਤੇ ਦੋ ਦਿਲ ਭੇਜਿਆ, ਇੱਕ ਗੁਲਾਬ ਦਾ ਫੁੱਲ ਭੇਜਿਆ। ਹਰਜਿੰਦਰ ਜੀਰਾ ਜੀ ਕਹਿੰਦੇ ਨਹੀਂ ਜੀ ਸੈਣੀ ਵੀਰ ਜੀ 16। ਤੇ ਇਸੇ ਤਰ੍ਹਾਂ ਮੈਡਲਾਂ ਦੀ ਗੱਲ ਕਰਦੇ ਨੇ। ਸਿਕੰਦਰ ਸਿੰਘ ਔਜਲਾ ਸਾਹਿਬ ਲਿਖਦੇ ਨੇ ਜਨਸੰਖਿਆ ਦੇ ਹਿਸਾਬ ਦੇ ਨਾਲ ਗੋਲਡ ਮੈਡਲ ਜ਼ਿਆਦਾ ਹਨ ਭਾਰਤ ਦੇ ਜੀ। ਜੀਰਾ ਜੀ ਕਹਿੰਦੇ ਆ ਕਿ ਓਲੰਪਿਕ ਮਾਸਕੋ ਦੇ ਜੇਤੂ ਕਪਤਾਨ ਪ੍ਰਗਟ ਸਿੰਘ ਨੂੰ ਪੰਜਾਬ ਦੀ ਵਾਗਡੋਰ ਸੰਭਾਲ ਕੇ ਇੱਕ ਹੋਰ ਗੋਲਡ ਮੈਡਲ ਪੰਜਾਬ ਦੇ ਨਾਂ ਕਰ ਦਿੱਤਾ ਹੈ, ਇਸ ਦੇ ਬਾਰੇ ਕੀ ਖਿਆਲ ਨੇ ਜੀ ਸਾਡੇ ਸੈਣੀ ਸਾਹਿਬ ਜੀ ਦੇ? ਹਾਂਜੀ, ਉਹਦੇ ਉੱਤੇ ਵਿਸਤਾਰ ਦੇ ਵਿੱਚ ਸ਼ੁਰੂ ਚ ਗੱਲ ਕੀਤੀ ਹੈ ਜੀ, ਗੱਲਬਾਤ ਇਹਨਾਂ ਮੁੱਦਿਆਂ ਤੋਂ ਸ਼ੁਰੂ ਹੋਈ ਅੱਜ, ਤੇ ਪ੍ਰੋਗਰਾਮ ਸ਼ੁਰੂ ਕਰਦੇ ਹੀ ਇਹ ਖਬਰ ਜਿਹੜੀ ਆ ਚੁੱਕੀ ਸੀ ਰਾਤ ਦੀ, ਸਾਨੂੰ ਵੀ ਉਡੀਕ ਸੀ ਜੀ। ਮੁਕੱਦਰ ਜੀ ਕਹਿੰਦੇ ਅੱਜ ਦਾ ਫੈਸਲਾ ਕਾਂਗਰਸ ਦਾ ਬਿਲਕੁਲ ਦਰੁਸਤ ਹੈ, ਤੇ ਕੱਲ ਨੂੰ ਜੇ ਪ੍ਰਗਟ ਸਿੰਘ ਨਾ ਪੰਜਾਬ ਦੇ ਨਾਲ ਖੜਾ, ਤੇ ਅਸੀਂ ਸਭ ਤੋਂ ਪਹਿਲਾਂ ਉਹਦੇ ਖਿਲਾਫ਼ ਖੜੇ ਹੋਵਾਂਗੇ ਕਹਿੰਦੇ ਜੀ। ਸੁਰਿੰਦਰ ਕੌਰ ਮਾਲ ਜੀ ਕਹਿੰਦੇ ਸਿਕੰਦਰ ਵੀਰ ਜੀ ਤੈਅ ਦਿਲੋਂ ਸ਼ੁਕਰਾਨੇ ਜੀ, ਤੇ ਦਵਿੰਦਰ ਭਾਰਤ ਜੀ ਯੂਏ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ। ਮੁਕੱਦਰ ਜੀ ਕਹਿੰਦੇ ਜੀ ਸੈਣੀ ਬਾਈ ਜੀ ਲਵ ਯੂ, ਤੇ ਗੂਠੇ ਖੜੇ ਕਰਦੇ ਆ। ਸੁਰਿੰਦਰ ਮਾਲ ਜੀ ਕਹਿੰਦੇ ਆ ਰਾਜਨ ਜੀ ਤੈਅ ਦਿਲੋਂ ਧੰਨਵਾਦ ਵਿਚਾਰ ਪਸੰਦ ਕਰਨ ਦੇ ਲਈ ਜੀ, ਤੇ ਮਾਲ ਜੀ ਕਹਿੰਦੇ ਵੈਸੇ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਜੇ ਸਾਨੂੰ ਆਪਣੀ ਗਲਤੀ ਦਿਸਦੀ ਹੋਵੇ ਤਾਂ ਜ਼ਰੂਰ ਮੰਨਣੀ ਚਾਹੀਦੀ ਹੈ, ਇਸ ਦੇ ਨਾਲ ਆਉਣ ਵਾਲਾ ਜਿਹੜਾ ਸਮਾਂ ਵਧੀਆ ਹੋ ਸਕਦਾ ਹੈ। ਬਿਲਕੁਲ ਦਰੁਸਤ ਹੈ ਜੀ। ਤੇ ਸੁਰਿੰਦਰ ਮਾਲ ਜੀ ਲਿਖਦੇ ਆ ਦੈਟਸ ਰੀਅਲੀ ਗੁੱਡ ਜੀ, ਤੇ ਰਜਿੰਦਰ ਜੀਰਾ ਜੀ ਦੇ ਸੁਨੇਹੇ ਨੇ ਕਹਿੰਦੇ ਨੇ ਇੱਕ ਭਾਰਤ ਜੀ ਮੈਨੂੰ ਬਹੁਤ ਖੁਸ਼ੀ ਹੋਈ ਹੈ ਜੀ, ਤੁਹਾਡੇ ਬਾਰੇ ਪਤਾ ਲੱਗਿਆ ਵੀ ਤੁਸੀਂ ਦੱਸਿਆ ਕਿ ਨੈਸ਼ਨਲ ਤੱਕ ਖੇਡੇ ਨੇ, ਤੇ ਲਵ ਸਪੋਰਟਸ ਕਹਿੰਦੇ ਜੀ, ਸ਼ੁਕਰੀਆ ਜੀਰਾ ਸਾਹਿਬ। ਔਜਲਾ ਸਾਹਿਬ ਕਹਿੰਦੇ ਰਾਜਨ ਜੀ ਇਹ ਮੰਡੀ ਪੈਸੇ ਦੀ ਹੈ ਜੀ, ਸਹੀ ਸਮੇਂ ਦੇ ਉੱਤੇ ਕੀਮਤ ਮਿਲਣੀ ਚਾਹੀਦੀ ਹੈ, ਸਭ ਵਿਕਾਊ ਹੈ। ਜੀਰਾ ਸਾਹਿਬ ਕਹਿੰਦੇ ਹੈਂਡਲੀ, ਤੇ ਸੁਰਜੀਤ ਭਾਰਤ ਜੀ ਸਾਡੇ ਮਦਰ ਸਤਿ ਸ੍ਰੀ ਅਕਾਲ ਭੇਜਦੇ ਨੇ ਆਪਣੇ ਇੰਡੀਆ ਤੋਂ, ਤੇ ਮੁਹੰਮਦ ਜੀ ਕਹਿੰਦੇ ਆ ਸੋਹਣਾ ਪ੍ਰੋਗਰਾਮ, ਸੋਹਣੀ ਗੱਲਬਾਤ। ਸੁਰਿੰਦਰ ਮਾਲ ਜੀ ਕਹਿੰਦੇ 100% ਐਗਰੀ ਰਾਜਨ ਜੀ। ਔਜਲਾ ਸਾਹਿਬ ਲਿਖਦੇ ਨੇ ਜ਼ਮੀਰ ਜਾਗਦੀ ਹੀ ਹੈ ਜਦੋਂ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ। ਔਜਲਾ ਸਾਹਿਬ ਕਹਿੰਦੇ ਪਹਿਲਾਂ ਜ਼ਮੀਰ ਸੁੱਤੀ ਰਹਿੰਦੀ ਹੈ ਜੀ, ਤੇ ਇਕਬਾਲ ਮਾਂਗੜ ਜੀ ਕਹਿੰਦੇ 100% ਰਾਈਟ ਜੀ। ਔਜਲਾ ਸਾਹਿਬ ਕਹਿੰਦੇ ਸਿਸਟਮ ਬਦਲਣ ਆਏ ਸੀ ਕਹਿ ਕੇ ਜੀ, ਤੇ ਮੁਹੰਮਦ ਜੀ ਲਿਖਦੇ ਸਤਿ ਸ੍ਰੀ ਅਕਾਲ ਵੀਰ ਸਿਕੰਦਰ ਜੀ, ਤੇ ਰਾਜਨ ਸੈਣੀ ਸਾਹਿਬ ਸੋਰੀ ਰਜਿੰਦਰ ਜੀਰਾ ਜੀ ਕਹਿੰਦੇ ਬਹੁਤ ਵਧੀਆ ਵਿਚਾਰ ਨੇ ਸੈਣੀ ਸਾਹਿਬ ਜੀ ਦੇ ਵੀ ਜੀ, ਕਹਿੰਦੇ ਤਾੜੀਆਂ ਵਜਾਈਆਂ ਨੇ ਤੇ ਨਾਲ ਗੂਠੇ ਖੜੇ ਕੀਤੇ ਆ। ਤੇ ਔਜਲਾ ਸਾਹਿਬ ਲਿਖਦੇ ਨੇ ਦਿਨ ਦੇ ਕੰਮ ਦੇ ਨਾਲ ਗੁਜ਼ਾਰਾ ਰਾਜਨ ਜੀ, ਤੁਹਾਡੇ ਵਾਂਗ ਹਰ ਕੋਈ ਮਾਧਿਅਮ ਰਾਹੀਂ ਕਹਿੰਦੇ ਨੇ ਲਿਖਦੇ ਨੇ। ਤੇ ਔਜਲਾ ਸਾਹਿਬ ਕਹਿੰਦੇ ਗੜੀ ਦੇ ਗਲ ਦੇ ਵਿੱਚ ਗੜ ਨਿਕਲਿਆ ਹੋਇਆ ਹੈ ਜੀ। ਹਰਵਿੰਦਰ ਜੋਲ ਭੈਣ ਜੀ ਯੂਐਸ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ, ਜੀਆਂ ਨੂੰ ਜੀ ਭੈਣ ਜੀ ਸਵਾਗਤ ਹੈ। ਗੁਰੀਮਾਨ ਜੀ ਸਭ ਦੋਸਤਾਂ ਨੂੰ ਯੂ ਆਰ ਰਾਈਟ ਸਰ ਕਹਿੰਦੇ ਨੇ, ਤੇ ਹਰਵਿੰਦਰ ਜੋਲ ਭੈਣ ਜੀ, ਸਿਕੰਦਰ ਸਿੰਘ ਔਜਲਾ ਜੀ, ਰਾਜਨ ਸੈਣੀ ਜੀ, ਭੁਪਿੰਦਰ ਜੀ, ਦਵਿੰਦਰ ਭਾਰਤ ਜੀ, ਮੁਕੱਦਰ ਵੀਰ ਜੀ, ਮੁਹੰਮਦ ਜੀ, ਤੇ ਮਨਦੀਪ ਜੱਸੀ ਬਾਈ ਜੀ, ਇਕਬਾਲ ਵੀਰ ਜੀ, ਰਜਿੰਦਰ ਜੀਰਾ ਜੀ ਨੂੰ
ਸੁਰਿੰਦਰ ਮਹਲ ਜੀ ਨੂੰ, ਪਰਮਿੰਦਰ ਜੀ ਨੂੰ, ਜਗਸੀਰ ਸਿੰਘ ਵੀਰ ਜੀ ਨੂੰ ਤੇ ਸੁਰਜੀਤ ਭਾਰਜ ਮਾਤਾ ਜੀ ਨੂੰ ਸਤਿ ਸ੍ਰੀ ਅਕਾਲ ਭੇਜਦੇ ਆ।

ਤੇ ਇਸੇ ਤਰ੍ਹਾਂ ਹੀ ਔਜਲਾ ਸਾਹਿਬ ਕਹਿੰਦੇ ਆ, ਗੁਰੀਮਾਨ ਜੀ ਇੱਕ ਵਾਰੀ ਸਾਰਿਆਂ ਨੂੰ ਬੁਲਾ ਦਿਆ ਕਰੋ ਵੀਰ ਜੀ ਤੁਸੀਂ, ਤੇ ਚਲੋ ਚੰਗੀ ਗੱਲ ਹੈ ਜੀ, ਇੱਕੋ ਵਾਰੀ ਸਾਨੂੰ ਵੀ ਸੌਖਾ ਹੋ ਜਾਂਦਾ ਪੜ੍ਹਨਾ। ਮੁਹੰਮਦ ਜੀ ਕਹਿੰਦੇ ਆ, ਸਤਿ ਸ੍ਰੀ ਅਕਾਲ ਵੀਰ ਜੀ, ਗੁਰੀਮਾਨ ਜੀ ਤੇ ਗੁਰੀ ਜੀ ਲਿਖਦੇ ਆ, ਭਾਰਤ ਵੀਰ ਜੀ ਠੀਕ ਕੀਤਾ, ਭਾਰਤ ਨੇ ਅੱਗੇ ਚੀਨ ਅਰੁਣਾਚਲ ਪ੍ਰਦੇਸ਼ ਦੇ ਆਲੇ ਦੁਆਲੇ ਦੇ ਇਲਾਕਿਆਂ ਨੂੰ ਆਪਣਾ ਦੱਸੀ ਜਾਂਦਾ ਸੀ, ਹੁਣ ਮਿਰਚਾਂ ਬਹੁਤ ਲੱਗਣੀਆਂ ਚੀਨ ਨੂੰ, ਤੇ ਇਹ ਚੀਨ ਅਤੇ ਭਾਰਤ ਦਾ ਬਾਰਡਰ ਕਲੀਅਰ ਹੀ ਨਹੀਂ ਹੈ। ਗੁਰੂ ਜੀ ਕਹਿੰਦੇ ਆ ਕਿ 1962 ਦੀ ਲੜਾਈ ਦੇ ਵਿੱਚ ਬਹੁਤ ਜ਼ਮੀਨ ਦੱਬ ਗਏ ਸੀ ਜੀ ਭਾਰਤ ਦੀ ਉਹ। ਧੰਨਵਾਦ ਜੀ ਸਾਰੇ ਸੈਣੀ ਵੀਰ ਜੀ ਕਹਿੰਦੇ ਨੇ ਜੀ, ਆਪਣੇ ਗੁਰੀਮਾਨ ਜੀ ਕਹਿੰਦੇ ਆ ਸੈਣੀ ਵੀਰ ਜੀ ਦਾ, ਤੇ ਇਸੇ ਤਰ੍ਹਾਂ ਗੁਰੀਮਾਨ ਵੀਰ ਜੀ ਨੂੰ ਸਤਿ ਸ੍ਰੀ ਅਕਾਲ ਭੇਜੀ ਆ ਰਾਜਨ ਸੈਣੀ ਸਾਹਿਬ ਨੇ। ਤੇ ਯੂਕਰੇਨ ਦਾ ਸਾਥ ਨਹੀਂ ਦੇਣਾ ਚਾਹੀਦਾ ਯੂਰਪ ਨੂੰ ਜੀ, ਬਿਲਕੁਲ ਆ ਜੀ, ਕੀ ਕਰੀਏ ਹੁਣ, ਨਾਟੋ ਦੇ ਇਹ ਵੀ ਮੈਂਬਰ ਬਣੇ ਹੋਏ ਨੇ, ਕੀ ਕਰ ਸਕਦੇ ਆ ਜੀ, ਇਹਨਾਂ ਨੇ ਵੀ ਗਲ ਗਲਾਵਾਂ ਪਾ ਲਿਆ। ਗੁਰੀ ਜੀ ਲਿਖਦੇ ਆ, ਆਪਣੇ ਯੂਕਰੇਨ ਦਾ ਸਾਥ ਨਹੀਂ ਦੇਣਾ ਚਾਹੀਦਾ ਯੂਰਪ ਨੂੰ। ਦੂਸਰੇ ਪਾਸੇ ਗੁਰੀਮਾਨ ਜੀ ਕਹਿੰਦੇ ਆ, ਇੱਕ ਜਲੈਸਕੀ, ਦੂਜਾ ਪੰਜਾਬ ਦੇ ਵਿੱਚ ਭੰਡ, ਤੇ ਦੋਨੋਂ ਕਮੇਡੀਅਨ ਨੇ ਦੋਨੋਂ ਪਾਸੇ ਬੇੜਾ ਗਰਕ ਹੀ ਕੀਤਾ ਹੈ। ਇਸ ਦੇ ਲਈ ਫਿਊਚਰ ਦੇ ਵਿੱਚ ਗੱਲ ਦਾ ਇਸ਼ਾਰਾ ਆ ਹੈਗਾ ਕਿ ਕਿਸੇ ਵੀ ਕਮੇਡੀਅਨ ਨੂੰ ਸੂਬਾ ਜਾਂ ਦੇਸ਼ ਦੀ ਵਾਗਡੋਰ ਜਿਹੜੀ ਆ ਨਾ ਦਿਓ ਜੀ। ਤੇ ਔਜਲਾ ਸਾਹਿਬ ਕਹਿੰਦੇ ਆ, ਅੱਜ ਦੇ ਜੱਫੇ ਮਾਰਨੇ ਬਹੁਤਾਤ ਜੀ ਇਹ। ਮਾਲ ਜੀ ਲਿਖਦੇ ਆ, ਬਿਲਕੁਲ ਸਹੀ, ਬਿਲਕੁਲ ਇਹਨਾਂ ਦਾ ਪੇਸ਼ਾ ਹੈ ਜੀ, ਆਪਾਂ ਤਾਂ ਕਹਿੰਦੇ ਬਸ। ਔਜਲਾ ਸਾਹਿਬ ਨੇ ਇਸ਼ਾਰਾ ਕੀਤਾ ਜੀ ਜਦੋਂ ਮਲਕੀਤ ਪੱਟੀ ਜੀ ਡਾਕਟਰ ਸਾਹਿਬ ਗੱਲਬਾਤ ਕਰ ਰਹੇ ਸਨ ਜੀ। ਤੇ ਮੁਹੰਮਦ ਜੀ ਕਹਿੰਦੇ ਆ, ਜੀਰਾ ਸਾਹਿਬ ਨਾਈਸ ਟਾਲਕ ਜੀ, ਤੇ ਮੁਹੰਮਦ ਬਖਸ਼ੀ ਵੀਰ ਜੀ ਨੂੰ ਸਤਿ ਸ੍ਰੀ ਅਕਾਲ ਭੇਜੀ ਆ ਜੀਰਾ ਜੀ ਨੇ। ਤੇ ਇਸੇ ਤਰ੍ਹਾਂ ਮੁਹੰਮਦ ਜੀ ਸੁਰਿੰਦਰ ਮਾਲ ਜੀ ਨੇ ਪਸੰਦ ਕੀਤਾ ਜੀ ਉਹਨਾਂ ਦਾ ਗੀਤ ਜੀ ਕਲਾਮ ਜੀ, ਤੇ ਉਹ ਸ਼ੁਕਰੀਆ ਵੀ ਅਦਾ ਕਰ ਰਹੇ ਨੇ। ਲੋ ਦੋਸਤੋ, ਜੇ ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਤਾਂ ਮਾਫ਼ੀ ਚਾਹਵਾਂਗਾ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਨਹੀਂ, ਸੋਮਵਾਰ ਤੇ ਫਿਰ ਸ਼ੁਰੂਆਤ ਹੋਏਗੀ ਆਪਣੀ, ਤੇ ਕੱਲ ਨੂੰ, ਪਰ ਨਾਰਾਜ਼ ਨਹੀਂ ਕਰਨਾ ਤੁਹਾਨੂੰ, ਮਹਿਫਲ ਮਿੱਤਰਾਂ ਦੀ ਲੈ ਕੇ ਸਮਰਜੀਤ ਸਿੰਘ ਸ਼ੰਮੀ ਜੀ 8 ਵਜੇ ਭਾਰਤੀ ਸਮੇਂ ਦੇ ਅਨੁਸਾਰ ਤੁਹਾਡੀ ਕਚਹਿਰੀ ਦੇ ਵਿੱਚ ਜੁੜ ਜਾਣਗੇ ਜੀ, ਹਾਸਿਆਂ ਦੀ ਪਟਾਰੀ ਲੈ ਕੇ ਤੇ ਕੱਲ ਦਾ ਵਿਸ਼ਾ ਲੈ ਕੇ, ਤੇ ਆਪਣਾ ਰਾਬਤਾ ਬਣੇਗਾ ਹੁਣ ਸੋਮਵਾਰ ਤੋਂ ਫਰਾਈਡੇ ਵਾਲੇ ਦਿਨ ਤੱਕ, ਜਿਹੜਾ ਅਗਲੇ ਸੋਮਵਾਰ ਨੂੰ, ਤੇ ਦੋ ਦਿਨ ਆਪਾਂ ਮਹਿਫਲ ਮਿੱਤਰਾਂ ਦੇ ਵਿੱਚ ਰਲ ਮਿਲ ਕੇ ਜੁੜਾਂਗੇ ਤੇ ਸੁਣਾਂਗੇ ਤੇ ਕੁਝ ਸੁਣਾਵਾਂਗੇ ਵੀ, ਜੇ ਸਮਾਂ ਇਜਾਜ਼ਤ ਦੇਵੇਗਾ। ਤੇ ਹੈਵ ਏ ਨਾਈਸ ਵੀਕਐਂਡ, ਤੇ ਸਭ ਹੱਸਦੇ ਵਸਦੇ ਰਹੋ, ਤੇ ਇਸੇ ਉਮੀਦ ਦੇ ਨਾਲ ਕਿ ਸੋਮਵਾਰ ਨੂੰ ਫਿਰ ਤੋਂ ਮੁਲਾਕਾਤ ਹੋਏਗੀ। ਮੈਨੂੰ ਦਿਓ ਇਜਾਜ਼ਤ ਤੇ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਜ਼ਿੰਦਗੀ। ਦੋਸਤੋ ਸਤਿ ਸ੍ਰੀ ਅਕਾਲ ਹੈ, ਜੇ ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਚੰਗਾ ਲੱਗਦਾ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਦੋਸਤੋ ਸਾਂਝਾ ਕਰ ਦਿਆ ਕਰੋ। ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਯੂਟਿਊਬ ਨੂੰ ਜਿਹੜਾ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲਓ, ਫੇਸਬੁੱਕ ਨੂੰ ਫੋਲੋ ਕਰ ਲਓ, ਤੇ ਟੈਲੀਗ੍ਰਾਮ ਦੇ ਵਿੱਚ ਸਰਚ ਕਰ ਸਕਦੇ ਹੋ ਆਡੀਓ ਵੀਡੀਓ ਦੇ ਰੂਪ ਦੇ ਵਿੱਚ, ਸਾਡੀ ਵੈਬਸਾਈਟ ਹੈ ਦੁਆਬਾ ਰੇਡੀਓ, ਉਹਦੇ ਉੱਤੇ ਆਡੀਓ ਵੀਡੀਓ ਦੋਵੇਂ ਰੂਪਾਂ ਦੇ ਵਿੱਚ। ਤੇ ਜੇਕਰ ਸਭ ਤੋਂ ਸੌਖਾ ਤਰੀਕਾ ਐਪ ਜਿਹੜਾ ਐਂਡਰੋਇਡ ਹੈ ਦੁਆਬਾ ਰੇਡੀਓ ਦਾ ਓਫੀਸ਼ੀਅਲ, ਉਹਦੇ ਵਿੱਚ ਜਾ ਕੇ ਤੁਸੀਂ ਸਿੱਧਾ ਹੀ ਉੱਥੇ ਆਪਸ਼ਨ ਹੈਗੀਆਂ ਨੇ ਥੱਲੇ, ਤੇ ਵੈਬਸਾਈਟ ਦੇ ਉੱਤੇ ਵਿਜ਼ਿਟ ਕਰ ਸਕਦੇ ਹੋ, ਯੂਟਿਊਬ ਦੇ ਉੱਤੇ ਸਿੱਧਾ ਵਿਜ਼ਿਟ ਕਰ ਸਕਦੇ ਹੋ, ਤੇ ਉਹਦੇ ਨਾਲ ਤੁਸੀਂ ਵੀਡੀਓ ਤੇ ਆਡੀਓ ਸਾਰਾ ਪ੍ਰੋਗਰਾਮ ਜਿਹੜੇ ਸੁਣ ਸਕਦੇ ਹੋ, ਤੇ ਬਹੁਤ ਸਾਰੀਆਂ ਕਹਾਣੀਆਂ, ਬਹੁਤ ਸਾਰੀਆਂ ਕਿਤਾਬਾਂ ਤੇ ਹੋਰ ਪ੍ਰੋਗਰਾਮਾਂ ਦਾ ਵੀ ਆਨੰਦ ਮਾਣ ਸਕਦੇ ਹੋ ਜੋ ਪਿਛਲੇ ਸਮਿਆਂ ਦੇ ਵਿੱਚ ਆਪਾਂ ਕੀਤੇ ਹੋਏ ਨੇ। ਤੇ ਇਸ ਦੇ ਨਾਲ ਹੀ ਦੋਸਤੋ, ਹੈਵ ਏ ਨਾਈਸ ਵੀਕਐਂਡ ਸਾਰਿਆਂ ਨੂੰ, ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ ਦੋਸਤੋ, ਇਸ ਦੇ ਨਾਲ ਹੀ ਸਤਿ ਸ੍ਰੀ ਅਕਾਲ ਜੀ।

0: ದ್ವಾಪ ರೇಡಿಯೋ ರೇಡಿಯೋ
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ ਹਰਵੰਸੀਓ ਵੱਲੋਂ ਆਦਾਬ ਨਮਸਕਾਰ ਸਤਿ ਸ੍ਰੀ ਅਕਾਲ ਕੁਦਰਤ ਖੈਰ ਕਰੇ ਪਿਆਰੇ ਸਰੋਤਿਓ ਅੱਜ 13 ਦਸੰਬਰ 2020 ਦਿਨ ਐਤਵਾਰ ਹੈ ਸ਼ਾਮ ਦੇ 6:30 ਵਜਦੇ ਹਨ ਤੇ ਸਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਸ਼ੁਰੂ ਹੋਣ ਜਾ ਰਿਹਾ ਹੈ ਤੇ ਤੁਸੀਂ ਜਿਵੇਂ ਸਾਰੇ ਜਾਣਦੇ ਹੋ ਇਸ ਪ੍ਰੋਗਰਾਮ ਦੇ ਵਿਚ ਅਸੀਂ ਉਨ੍ਹਾਂ ਸ਼ਾਇਰ ਦੋਸਤਾਂ ਨੂੰ ਉਨ੍ਹਾਂ ਗੀਤਕਾਰਾਂ ਨੂੰ ਉਨ੍ਹਾਂ ਗਾਇਕਾਂ ਨੂੰ ਪੇਸ਼ ਕਰਦੇ ਆ ਜਿਹੜੇ ਆਪਣੀਆਂ ਜਾਂ ਦੂਸਰੇ ਸ਼ਾਇਰ ਦੋਸਤਾਂ ਦੀਆਂ ਰਚਨਾਵਾਂ ਤਰੰਨਮ ਦੇ ਵਿਚ ਗਾ ਕੇ ਪੇਸ਼ ਕਰਦੇ ਨੇ ਤੇ ਇਸ ਵਾਰ ਅਸੀਂ ਇਸ ਪ੍ਰੋਗਰਾਮ ਦੇ ਵਿਚ ਆਗਾਜ਼ ਕਰਨ ਲਈ ਸੱਦਾ ਦੇਣ ਜਾ ਰਹੇ ਆ ਲੁਧਿਆਣਾ ਜ਼ਿਲ੍ਹੇ ਦੇ ਵਿਚ ਪੰਜਾਬੀ ਦੀ ਬਹੁਤ ਹੀ ਪੁਰਾਣੀ ਜਿਹੜੀ ਸਹਿ ਸਭਾ ਏ ਮੇਰੀ ਮੁਰਾਦ ਏ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਅੱਜ ਕੱਲ ਜੋ ਪ੍ਰਧਾਨ ਹਨ ਜਸਵੀਰ ਝੱਜ ਜੀ ਜਿਹੜੇ ਕਿ ਦੁਰਾਹਾ ਤੋਂ ਅਜੀਤ ਦੇ ਪੱਤਰਕਾਰ ਵੀ ਹਨ ਤੇ ਨਾਲ ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਨੇ ਰਾਮਪੁਰ ਵਾਲੀ ਸਭਾ ਦੇ ਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਵੀ ਉਹ ਕਾਰਜਕਾਰਨੀ ਦੇ ਮੈਂਬਰ ਹਨ ਜਸਵੀਰ ਝੱਜ ਜੀ ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਹੈ

0: ਸਵੀਰ ਝਾਜੀ ਤੋਂ ਬਾਅਦ ਸਾਡੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਜਲੰਧਰ ਤੋਂ ਸ਼ਾਇਰਾ ਅਮਨਦੀਪ ਕੌਰ ਜਲੰਧਰੀ। ਅਮਨਦੀਪ ਕੌਰ ਜਲੰਧਰੀ ਬਾਰੇ ਸਾਡੇ ਸਰੋਤੇ ਜਿਹੜੇ ਆ ਬਖੂਬੀ ਵਾਕਫ ਨੇ, ਕਿਉਂਕਿ ਅਮਨਦੀਪ ਕੌਰ ਜਲੰਧਰੀ ਜੀ ਸਦਾ ਹੀ ਸਾਡੇ ਕਵੀ ਦਰਬਾਰਾਂ ਦੇ ਵਿਚ ਸ਼ਾਮਲ ਹੁੰਦੇ ਰਹਿੰਦੇ ਨੇ ਤੇ ਇਸ ਵਾਰ ਉਹ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਾਜ਼ਰ ਹੋਏ ਨੇ। ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਉਹ ਆਪਣੀ ਇਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਸ ਦੇ ਵਿਚ ਉਹ ਆਪਣੇ ਦਿਲ ਜਾਨੀ ਨੂੰ, ਆਪਣੇ ਮਹਿਬੂਬ ਨੂੰ, ਆਪਣੇ ਪਿਆਰੇ ਨੂੰ ਜਿਹੜਾ ਆ ਆਪਣੇ ਦਿਲ ਦੀਆਂ ਗੱਲਾਂ ਜਿਹੜੀਆਂ ਦੱਸ ਰਹੇ ਨੇ ਤੇ ਉਸ ਦੇ ਨਾਲ ਜਿਹੜਾ ਆ ਨਹੋਰਿਆਂ ਦੇ ਵਿਚ ਜਿਹੜਾ ਆ ਉਨ੍ਹਾਂ ਨੂੰ ਆਪਣੇ ਦਿਲ ਦੀਆਂ ਰਮਜਾਂ ਜਿਹੜੀਆਂ ਉਹ ਵੀ ਸਮਝਾ ਰਹੇ ਨੇ। ਅਮਨਦੀਪ ਕੌਰ ਜਲੰਧਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
1: ਅਮਨਦੀਪ ਕੌਰ ਜਲੰਧਰੀ ਵੱਲੋਂ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੈਂ ਇੱਕ ਗੀਤ ਤੁਹਾਡੇ ਨਾਲ ਸਾਂਝਾ ਕਰਾਂਗੀ

0: ਧੰਨਵਾਦ ਜੀ।
1: ਦੀਪ ਕੌਰ ਜਲੰਧਰੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗੁਆਂਢੀ ਸ਼ਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਪਟਿਆਲਾ ਤੋਂ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਜਿੱਥੇ ਬਹੁਤ ਵਧੀਆ ਗੀਤ ਲਿਖਦੇ ਨੇ, ਸ਼ਾਇਰੀ ਕਰਦੇ ਨੇ, ਉਥੇ ਉਹ ਆਪਣੀ ਸੁਰੀਲੀ ਆਵਾਜ਼ ਦੇ ਨਾਲ ਬਹੁਤ ਵਧੀਆ ਵਧੀਆ ਗੀਤ ਗਾਉਂਦੇ ਵੀ ਹਨ। ਇਹ ਸਾਰਾ ਕੁਝ ਜਿਹੜਾ ਉਨ੍ਹਾਂ ਨੂੰ ਜਿਵੇਂ ਸ਼ਾਇਰੀ ਕਰਨਾ, ਗੀਤ ਲਿਖਣਾ ਤੇ ਜਿਹੜਾ ਆ ਗਾਉਣਾ, ਇਹ ਉਨ੍ਹਾਂ ਨੂੰ ਵਿਰਾਸਤ ਦੇ ਵਿਚ ਆਪਣੇ ਪਿਤਾ ਜੀ ਤੋਂ ਮਿਲਿਆ ਏ ਤੇ ਸਾਡੇ ਇਸ ਪ੍ਰੋਗਰਾਮ ਦੇ ਵਿਚ ਉਹ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਦਿੱਲੀ ਦੇ ਵਿਚ ਜੋ ਕਿਸਾਨਾਂ ਦਾ ਧਰਨਾ ਚੱਲ ਰਿਹਾ ਉਸ ਧਰਨੇ ਦੇ ਹੱਕ ਦੇ ਵਿਚ ਕਿਸਾਨਾਂ ਦੇ ਹੌਸਲਿਆਂ ਨੂੰ ਬੁਲੰਦ ਰੱਖਣ ਲਈ ਉਹ ਆਪਣੀ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਨਿਰਮਲਾ ਗਰਗ ਜੀ ਕਹਿ ਰਹੇ ਨੇ ਕਿ ਕਿਸਾਨ ਜਿਹੜਾ ਆ ਇਹ ਕੋਲ ਜਿੱਤ ਕੇ ਮੁੜਨਗੇ, ਜਿੱਤ ਤੋਂ ਬਿਨਾ ਕਿਸਾਨ ਜਿਹੜਾ ਕਦੇ ਵੀ ਜਿਹੜਾ ਪਿਛਾਂ ਵਾਪਸ ਮੁੜ ਕੇ ਨਹੀਂ ਆਏਗਾ। ਨਿਰਮਲਾ ਗਰਗ ਜੀ, ਗੁਆਂਢੀ ਸ਼ਾਮ ਪ੍ਰੋਗਰਾਮ ਦੇ ਵਿਚ ਤੁਹਾਡਾ ਨਿੱਘਾ ਸਵਾਗਤ ਹੈ।
2: ਅਸੀਂ ਦਿਲ ਵਿਚ ਲਈਏ ਪੱਕੀ ਧਾਰ, ਦਿੱਲੀਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਹੋਇਆ ਮਸਲਾ ਪਿਆ ਯਾਰ ਪਾਰ, ਦਿੱਲੀਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿਚ ਲਈਏ ਪੱਕੀ ਧਾਰ, ਦਿੱਲੀਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਕਿੰਨਾ ਹਿੱਕ ਵਿਚ ਜੋਰੇ ਪੰਜਾਬੀਆਂ ਦੀ ਦੱਸਣਾ, ਕਿੰਨਾ ਹਿੱਕ ਵਿਚ ਜੋਰੇ ਪੰਜਾਬੀਆਂ ਦੀ ਦੱਸਣਾ, ਕੁੱਤਿਆਂ ਦੇ ਵਾਂਗ ਨੀ ਤੂੰ
3: ਮੂਹਰੇ। Custom kitchen cabinets, entertainment units, fire placement, vanities and bars. We do whole renovation. Contact us on office.bestwood@gmail.com or call Vic Paraj 604-377-1092, British Columbia. Bestwood Kitchen Cabinets, LDD.
4: Chicago's Pizza with a twist in your town. 8300 Sierra College Boulevard, Roseville, California. Wet and non-wet pizzas. Home delivery available with one phone call. 1-916-791-0102. Open every day. Chicago's Pizza with a twist.
5: ਕਵੀ ਤੇ ਰਸੋਈਏ ਨੂੰ ਬੁਰਾ ਨਾ ਬੋਲੀਏ, ਫੜ ਲਈਏ ਤੱਕੜੀ ਤਾਂ ਪੂਰਾ ਤੋਲੀਏ। ਉਹ ਜਿੰਨਾ ਚਿਰ ਘਰੇ ਨਾ ਲਿਆਈਏ ਡੋਲੇ ਨੂੰ, ਕਿ ਬਹਿ ਜਾ ਕਰ ਛੱਡੀਏ ਵਿਚੋਲੇ ਨੂੰ, ਕਿ ਬਹਿ ਜਾ ਕਰ ਛੱਡੀਏ ਵਿਚੋਲੇ ਨੂੰ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਜੀਤ ਜੀਤੀ ਤੇ ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼।
6: ਜ਼ਿੰਦਗੀ ਨਾਮਾ ਹਾਲ ਏ ਦੁਨੀਆ, ਯੂ ਆਰ ਲਿਸਨਿੰਗ ਨਾਓ ਆਵਰ ਓਨ ਦੁਆਬਾ ਰੇਡੀਓ। ਵੈਲਕਮ ਆਲ Live on Finland time Monday to Friday p.m. Indian time Tuesday to Saturday 2:30 a.m. Repeat by Indian time daytime 12 o'clock. Studio number +358 44 976 1962. Join us by WhatsApp call and message and call us on Skype Doaba Radio PTI. Please like us.
2: Okay, nasna ਪਾ ਕੇ ਗਲ ਤੇਰੇ ਲਾਨ ਤਾਂ ਦੇ
6: ਹਰ
2: ਦਿੱਲੀਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ

0: ਮੁੜਾਂਗੇ ਕਰੀ ਤੇਰੇ ਨਾਲ ਬੈਠੇ ਆ ਕਰਾਰ ਦਿੱਲੀ ਨੀ ਤੈਨੂੰ ਜਿੱਤ ਕੇ ਮੁੜਾਂਗੇ ਅਸੀਂ ਦਿਲ ਵਿੱਚ ਲਈਏ ਪੱਕੀ ਧਾਰ ਦਿੱਲੀ ਨੀ ਤੈਨੂੰ ਜਿੱਤ ਕੇ ਮੁੜਾਂਗੇ ਹੋਇਆ ਮਸਲਾ ਪਿਆ ਆਰ ਪਾਰ ਦਿੱਲੀ ਨੀ ਤੈਨੂੰ ਜਿੱਤ ਕੇ ਮੁੜਾਂਗੇ ਹਰੀ ਸਿੰਘ ਨਲੂਏ ਦੇ ਖੂਨ ਦੀ ਦਹਾੜੇ ਕਾਬਲ ਕੰਧਾਰ ਤੱਕ ਪਾਇਆ ਜੀ ਨੇ ਪਾੜੇ ਹਰੀ ਸਿੰਘ ਨਲੂਏ ਦੇ ਖੂਨ ਦੀ ਦਹਾੜੇ ਕਾਬਲ ਕੰਧਾਰ ਤੱਕ ਪਾਇਆ ਜੀ ਨੇ ਪਾੜੇ ਨਿਰਮਲ ਅੱਕ ਕੇ ਪੰਜਾਬੀ ਰੇ ਬੰਗਾਰ ਦਿੱਲੀ ਨੀ ਤੈਨੂੰ ਜਿੱਤ ਕੇ ਮੁੜਾਂਗੇ ਅਸੀਂ ਦਿਲ ਵਿੱਚ ਲਈਏ ਪੱਕੀ ਧਾਰ ਦਿੱਲੀ ਨੀ ਤੈਨੂੰ ਜਿੱਤ ਕੇ ਮੁੜਾਂਗੇ ਹੋਇਆ ਮਸਲਾ ਪਿਆ ਆਰ ਪਾਰ ਦਿੱਲੀ ਨੀ ਤੈਨੂੰ ਜਿੱਤ ਕੇ ਮੁੜਾਂਗੇ ਅਸੀਂ ਦਿਲ ਵਿੱਚ ਲਈਏ ਪੱਕੀ ਧਾਰ ਦਿੱਲੀ ਨੀ ਤੈਨੂੰ ਜਿੱਤ ਕੇ ਮੁੜਾਂਗੇ ਧੰਨਵਾਦ ਜੀ
1: ਨਿਰਮਲਾ ਗਰਗ ਜੀ ਤੋਂ ਬਾਅਦ ਹੁਣ ਮੈਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸੱਦਾ ਦੇਣ ਜਾ ਰਿਹਾ ਸ਼ਮਸ਼ੇਰ ਸਿੰਘ ਸੰਧੂ ਜੀ ਨੂੰ ਸ਼ਮਸ਼ੇਰ ਸਿੰਘ ਸੰਧੂ ਜੀ ਪੰਜਾਬੀ ਸਾਹਿਤ ਦੇ ਵਿੱਚ ਪੰਜਾਬੀ ਸਭਿਆਚਾਰ ਦੇ ਵਿੱਚ ਪੰਜਾਬੀ ਗੀਤ ਸੰਗੀਤ ਦੀ ਦੁਨੀਆਂ ਦੇ ਵਿੱਚ ਪੰਜਾਬੀ ਪੱਤਰਕਾਰੀ ਦੀ ਦੁਨੀਆਂ ਦੇ ਵਿੱਚ ਇੱਕ ਚਮਕਦਾ ਹੋਇਆ ਸਿਤਾਰਾ ਹੈ ਜਦੋਂ ਉਨ੍ਹਾਂ ਨੇ ਕਹਾਣੀਆਂ ਲਿਖੀਆਂ ਸਨ ਤਾਂ ਉਨ੍ਹਾਂ ਦੀ ਕਿਤਾਬ ਕੋਈ ਦਿਓ ਜਵਾਬ ਜਿਹੜੀ ਆ ਦੁਆਬਾ ਰੇਡੀਓ

0: ਉਸ ਨੇ ਪੰਜਾਬੀ ਸਾਹਿਤ ਜਗਤ ਦੇ ਵਿਚ ਤਰਸਾਲੀ ਮਚਾਈ ਸੀ ਜਦੋਂ ਉਨ੍ਹਾਂ ਨੇ ਪੱਤਰਕਾਰ ਵਜੋਂ ਪੰਜਾਬੀ ਟ੍ਰਿਬਿਊਨ ਦੇ ਵਿਚ ਲੰਬਾ ਸਮਾਂ ਕੰਮ ਕੀਤਾ।
1: ਖਬਰਸਾਰ ਸੋਮਵਾਰ ਤੋਂ ਸ਼ੁੱਕਰਵਾਰ ਭਾਰਤੀ ਸਮੇਂ ਅਨੁਸਾਰ ਸਵੇਰੇ 9:30 ਤੋਂ 10:30 ਵਜੇ
0: ਤਾਂ ਉਨ੍ਹਾਂ ਦੀਆਂ ਲਿਖਤਾਂ ਨੂੰ ਪੜ੍ਹ ਕੇ ਜਿਹੜੇ ਆ ਪਾਠ ਅੱਛਾ ਸ਼ਿਕਾਰ ਉੱਠਦੇ ਸਨ। ਇਸ ਦੇ ਨਾਲ ਦੀ ਨਾਲ ਜਦੋਂ ਉਨ੍ਹਾਂ ਦੇ ਲਿਖੇ ਹੋਏ ਗੀਤਾਂ ਨੂੰ ਸਰਜੀਤ ਵਿੰਦਰਖੀਆ ਸਮੇਤ ਜਿਹੜੇ ਆ ਦਰਜਨੇ ਗਾਇਕਾਂ ਨੇ ਗਾਇਆ ਤਾਂ ਸ਼ਮਸ਼ੇਰ ਸੰਧੂ ਦਾ ਨਾਂ ਜਿਹੜਾ ਗੀਤਕਾਰਾਂ ਦੇ ਵਿਚ ਜਿਹੜਾ ਸਿਖਰ ਤੇ ਚਲਾ ਗਿਆ। ਤੇ ਸਾਡੀ
2: ਮਿੱਤਰ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼ ਆਵਾਜ਼ ਦੀ ਦੁਨੀਆਂ ਦੇ ਦੋਸਤੋ। ਕੁਝ ਹੀ ਦੇਰ ਦੇ ਵਿਚ ਕਹਿ ਲੋ ਵੀ ਹੋ ਗਈਆਂ ਜਿਹੜੀਆਂ ਕਿ ਉਮੀਦ ਤੋਂ ਜ਼ਿਆਦਾ ਹੀ ਦੁੱਗਣੀਆਂ ਹੋ ਗਈਆਂ ਕਹਿ ਲੋ, ਪਰ ਉਹਦੇ ਲਈ ਅਸੀਂ ਬਿਲਕੁਲ ਤਿਆਰ ਨਹੀਂ ਸੀ, ਪਰ ਹੋ ਗਈ ਭਾਈ ਹੋ ਗਈ, ਹੁਣ ਕੀ ਕਰੇ ਕੋਈ। ਚਲੋ ਖੈਰ, ਦੇਰ ਆਏ ਦਰੁਸਤ ਆਏ, ਪਰ ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਕਿਉਂਕਿ ਬੇਰ ਹਜੇ ਖਰੀਦੇ ਹੀ ਨਹੀਂ ਗਏ ਸੀ। ਖੈਰ ਕੋਈ ਗੱਲ ਨੀ ਜੀ, ਇਹ ਹੋ ਜਾਂਦਾ ਹੈ ਬਾਈ ਜੀ। ਬਹੁਤ
0: ਅੱਜ ਦੇ ਇਸ ਪ੍ਰੋਗਰਾਮ ਦੇ ਵਿਚ ਗਾਉਂਦੀ ਸ਼ਾਮ ਦੇ ਵਿਚ ਉਹ ਇੱਕ ਕਿਸਾਨ ਕੋਲ ਜਿਹੜਾ ਇਸ ਵੇਲੇ ਚੱਲ ਰਿਹਾ ਹੈ ਉਸ ਦੇ ਹੱਕ ਦੇ ਵਿਚ ਦਿੱਲੀ ਦੀ ਸਰਕਾਰ ਨੂੰ ਇੱਕ ਅਰਜ ਕਰ ਰਹੇ ਨੇ, ਤੇ ਉਹ ਅਰਜ ਜਿਹੜੀ ਆ ਕਿਸਾਨਾਂ ਦੇ ਹੱਕ ਦੇ ਵਿਚ ਕਰ ਰਹੇ ਨੇ। ਲਓ
2: ਗੱਲ
0: ਸ਼ਮਸ਼ੇਰ ਸਿੰਘ ਸੰਧੂ ਜੀ ਤੋਂ ਸੁਣੋ ਉਹਨਾਂ ਦੀ ਰਚਨਾ। ਸ਼ਮਸ਼ੇਰ ਸਿੰਘ ਸੰਧੂ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿੱਘਾ
2: ਬਿੱਲੀ ਛਿੱਕ ਮਾਰਗਾ।
3: ਗੋਲ ਮੋਲ ਤੂੰ ਛੱਡਦੇ ਵਾਅਦੇ, ਛੱਡਦੇ ਚੁਸਤ ਜੇ ਲਾਰੇ, ਮਨ ਜਾ ਮਨ ਜਾ ਮਨ ਜਾ ਮੰਗਾਂ ਸਮੇਂ ਦੀ ਏ ਸਰਕਾਰੇ, ਮਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀ ਏ ਸਰਕਾਰੇ, ਵੀਰ ਕਿਸਾਨਾਂ ਨੂੰ ਲਾ ਨਾ ਲੰਮੇ ਲਾਰੇ, ਸੁਣ ਸਮੇਂ ਦੀ ਏ ਸਰਕਾਰੇ, ਸੁਣ ਦਿੱਲੀ ਦੀ ਏ ਸਰਕਾਰੇ। ਮੰਗ ਕੋਈ ਅਲੋਕਾਰ ਨਹੀਂ ਕਰਦੇ, ਮੰਗ ਹੈ ਸਿੱਧੀ ਸਾਦੀ, ਇਹੋ ਚਾਹੁੰਦੇ ਸਾਥੋਂ ਖੁਸ਼ ਨਾ ਜਾਏ ਜ਼ਮੀਨ ਅਸਾਡੀ। ਮੰਗ ਕੋਈ ਅਲੋਕਾਰ ਨਹੀਂ ਕਰਦੇ, ਮੰਗ ਹੈ ਸਿੱਧੀ ਸਾਦੀ, ਇਹੋ ਚਾਹੁੰਦੇ ਸਾਥੋਂ ਖੁਸ਼ ਨਾ ਜਾਏ ਜ਼ਮੀਨ ਅਸਾਡੀ। ਚੈਨ ਨਹੀਂ ਆਉਣੀ ਜਦ ਤੱਕ ਤਿੰਨ ਕਾਨੂੰਨ ਨਹੀਂ ਜਾਂਦੇ ਪਾੜੇ,
2: ਚੈਨ ਕਿਹੜੀ ਸਟ੍ਰੀਮ ਡਵਾਲ ਵੀ ਕਰ ਲੋ
3: ਦਿੱਤਾ ਸਭ ਨਹੀਂ ਆਉਣੀ ਜਦ ਤੱਕ ਤਿੰਨ ਕਾਨੂੰਨ ਨਹੀਂ ਜਾਂਦੇ ਪਾੜੇ। ਸਮੇਂ ਦੀ ਏ ਸਰਕਾਰੇ, ਮੰਨ ਜਾ ਤੈਨੂੰ ਮੰਨਣਾ ਪੈਣਾ
2: ਮੇਰੇ ਐਂਡ ਦੇ ਪਤਾ ਨਹੀਂ ਮੈਨੂੰ
3: ਸਮੇਂ ਦੀ ਏ ਸਰਕਾਰੇ। ਫੇਰ ਨਾ ਪਿੱਛੇ ਹਟਣ ਪੰਜਾਬੀ ਜਦ ਆਈ ਤੇ ਆਉਂਦੇ, ਹੱਸ ਹੱਸ ਕੇ ਨੇ ਸੂਲੀ ਚੜਦੇ ਬੰਦ ਬੰਦ ਕਟਵਾਉਂਦੇ। ਫੇਰ ਨਾ ਪਿੱਛੇ ਹਟਣ ਪੰਜਾਬੀ ਜਦ ਆਈ ਤੇ
2: ਆਪਾਂ ਪਹੁੰਚ ਗਏ। ਹਾਲਾਂਕਿ ਪਿਛਲੇ ਹਫ਼ਤੇ ਵੀ ਇਹੀ ਵਾਅਦਾ ਕੀਤਾ ਗਿਆ ਸੀ ਕਿ ਆਪਾਂ ਪਹੁੰਚਾਂਗੇ ਜ਼ਰੂਰ, ਅਸੀਂ ਮਿਲਾਂਗੇ ਜ਼ਰੂਰ, ਸਾਥੀ ਜੰਗ ਜਾਰੀ ਰੱਖਿਓ। ਜੰਗ ਤਾਂ ਜਾਰੀ ਰਹੀ ਪਰ ਮੁਲਾਕਾਤ ਨਹੀਂ ਹੋ ਪਾਈ, ਬੜੀ ਮਜਬੂਰੀਆਂ ਸਨ ਦੋਸਤੋ, ਕੀ ਦੱਸੀਏ। ਇਹ ਦੱਸਦੇ ਹੋਏ ਵੀ ਮੇਰੇ ਤਾਂ ਹੰਝੂ ਬਾਹਰ ਆਉਣ ਦੀ ਕੋਸ਼ਿਸ਼ ਕਰ ਰਹੇ
3: ਆਉਂਦੇ, ਹੱਸ ਹੱਸ ਕੇ ਨੇ ਸੂਲੀ ਚੜਦੇ ਬੰਦ ਬੰਦ ਕਟਵਾਉਂਦੇ, ਇਹ ਗੱਲ ਕੁੱਲ ਸੰਸਾਰ ਜਾਣਦਾ ਦਿਨੇ ਦਿਖਾਉਂਦੇ ਤਾਰੇ, ਇਹ ਗੱਲ
2: ਹੁੰਦਾ ਜਾ
3: ਕੁੱਲ ਸੰਸਾਰ ਜਾਣਦਾ ਦਿਨੇ ਦਿਖਾਉਂਦੇ ਤਾਰੇ, ਸੁਣ ਸਮੇਂ ਦੀ ਏ ਸਰਕਾਰੇ, ਮੰਨ ਜਾ ਮੰਨ ਜਾ ਮੰਨ ਜਾ
2: ਭੰਗੜਾ ਬਣਾਉਣ ਚ
3: ਮੰਗਾ ਸਮੇਂ ਦੀ ਏ ਸਰਕਾਰੇ। ਅੱਤ ਖੁਦਾ ਦਾ ਵੈਰ ਹੈ ਹੁੰਦਾ ਸੱਚ ਸਿਆਣਾ,
2: ਜਿਹੜੀ ਵਾਅਦਾ ਮੈਨੂੰ ਸਭ ਤੋਂ ਸੋਹਣਾ
3: ਸਿਆਣਿਆਂ ਕਹਿਣਾ, ਸਦਾ ਕਿਸੇ ਕੋਲ ਰਹੀ ਨਾ ਕੁਰਸੀ, ਸਦਾ ਨਾ ਤਖ਼ਤ ਤੇ ਬਹਿਣਾ, ਅੱਤ ਖੁਦਾ ਦਾ ਵੈਰ ਹੈ ਹੁੰਦਾ ਸੱਚ ਸਿਆਣਿਆਂ ਕਹਿਣਾ,
2: ਸੋਚਦਾ ਕਰਦਾ ਹੂੰ ਲਿਖ ਕੇ ਕਿ ਸਾਈਂ ਬਾਈ
3: ਦੇ ਸਦਾ ਕਿਸੇ ਕੋਲ ਰਹੀ ਨਾ ਕੁਰਸੀ ਸਦਾ ਨਾ ਤਖਤ ਤੇ ਬਹਿਣਾ ਕਲਮ ਰੋਵੇ ਸ਼ਮਸ਼ੇਰ ਸੰਧੂ ਦੀ
2: ਸਾਈਂ ਦੇਖੋ ਤੇ
3: ਹੱਥ ਬੰਨ ਅਰਜ਼ ਗੁਜ਼ਾਰੇ ਮਨ ਜਾ ਸਮੇਂ ਦੀ ਏ ਸਰਕਾਰੇ ਵੀਰ ਕਿਸਾਨਾਂ ਨੂੰ ਲਾ ਨਾ
2: ਦੁਨੀਆਂ ਚ ਪਤਾ ਨਾਲ
3: ਲੰਮੇ ਲਾਰੇ ਮਨ ਜਾ ਮਨ ਜਾ ਮਨ ਜਾ ਮੰਗਾਂ ਸਮੇਂ ਦੀ ਏ ਸਰਕਾਰੇ
2: ਕਰੂੰਗਾ
3: ਮਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀ ਏ ਸਰਕਾਰੇ ਸੁਣ ਦਿੱਲੀ ਦੀ ਏ ਸਰਕਾਰੇ
0: ਸਿੰਘ ਸੰਧੂ ਜੀ ਤੋਂ ਬਾਅਦ ਹੁਣ ਮੈਂ ਸਦਾ
2: ਖੁਦ ਆਪੇ ਫਸਦਾ
0: ਜਾ ਰਿਹਾ ਪਟਿਆਲਾ ਵਾਸਤੇ ਸਾਡੇ ਗਾਇਕ ਸ਼ਾਇਰ ਕੁਲਵੰਤ ਸਿੰਘ ਸਹਿਦੋਕੀ ਜੀ ਨੂੰ ਕੁਲਵੰਤ ਸਿੰਘ ਸਹਿਦੋਕੀ ਜੀ ਇਸ ਵਾਰ ਸਾਡੇ
2: ਭੇਜਣ ਵਾਲੀ ਜਿਹੜੀ
0: ਪ੍ਰੋਗਰਾਮ ਦੇ ਵਿਚ ਆਪਣਾ ਇਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਜਿਹੜੀ ਕੇਸਰੀ ਕਵਿਤ ਛੰਦ ਦੇ ਵਿਚ ਲਿਖੀ ਹੋਈ ਏ ਤੇ ਇਸ ਦੇ ਵਿਚ ਪੰਜਾਬ ਦੀ ਬੇਰੁਜ਼ਗਾਰ ਨੌਜਵਾਨੀ ਦੀ ਜਿਹੜੀ ਆ ਗੱਲ ਕੀਤੀ ਗਈ ਏ ਕੁਲਵੰਤ ਸਿੰਘ ਸਹਿਦੋਕੀ ਜੀ
2: ਤੁਹਾਡਾ
0: ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਹੈ
4: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਿਸ਼ਾ ਹੈ ਜੀ ਕੇਸਰੀ ਕਵਿਤ ਛੰਦ ਕੇਸਰੀ ਕਵਿਤ ਛੰਦ ਦੇ ਵਿਚ ਬੇਰੁਜ਼ਗਾਰੀ ਅੱਜ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਕਿਤੇ ਵੀ ਨੌਕਰੀ ਨਹੀਂ ਮਿਲ ਰਹੀ ਸਰਕਾਰਾਂ ਦੇ ਹੱਥ ਖੜੇ ਹੋਏ ਪਏ ਹਨ ਤੇ ਉਪਰੋਂ ਕਿਸਾਨੀ ਨੂੰ ਮਾਰ ਪੈ ਰਹੀ ਹੈ ਉਹ ਪੇਸ਼ ਹੈ ਅੱਜ ਦੇ ਹਾਲਾਤ ਦੇ ਉੱਪਰ ਕੇਸਰੀ ਕਵਿਤ ਛੰਦ ਹੈ ਇੰਜ ਬਿਆਨ ਕੀਤੀ ਜਾ ਰਹੀ
2: ਕੁਛ ਨਹੀਂ ਬਹੁਤ
4: ਡਿਗਰੀਆਂ ਪੜ ਗਏ ਪੈਸੇ ਸਿਰ ਚੜ ਗਏ ਨਸ਼ਿਆਂ ਚ ਹੜ ਗਏ ਅੱਜ ਦੇ ਜਵਾਨ ਜੀ
2: ਦੀਪ ਜੱਸੀ ਜੀ ਦਾ
4: ਡਿਗਰੀਆਂ ਪੜ ਗਏ ਪੈਸੇ ਸਿਰ ਚੜ ਗਏ ਨਸ਼ਿਆਂ ਚ ਹੜ
2: ਗਏ ਸਵਾਗਤ ਸ਼ਰਮਾ ਜੀ ਸਾਨੂੰ
4: ਗਏ ਅੱਜ ਦੇ ਜਵਾਨ ਜੀ ਨੌਕਰੀ ਨਾ ਮਿਲੇ ਕਿਤੇ
2: ਕਿਲੇ
4: ਸ਼ਿਕਵੇ ਨੇ ਕਿਤੇ ਚੜੇ ਹੋਏ ਚਿਲੇ ਕਿਤੇ ਤੀਰ ਤੇ ਕਮਾਨ ਜੀ ਇੱਥੇ ਲੀਡਰਾਂ ਦੇ ਗੱਪ ਪੈਦਾ ਉਹ ਇੱਥੇ ਲੀਡਰਾਂ ਦੇ ਗੱਪ ਪੈਂਦਾ ਰੈਲੀਆਂ ਚ ਖੱਪ ਜਾਣ ਹੱਦਾਂ ਬੰਨੇ
2: ਟੱਪ
4: ਬੜੇ ਹੀ ਸ਼ੈਤਾਨ ਜੀ ਲਾਰੇ ਨੌਕਰੀ ਦੇ ਲਾਣੀ ਉੱਤੋਂ ਰਿਸ਼ਵਤ ਖਾਣ ਵੋਟਾਂ ਲੈ ਕੇ ਭੱਜ ਜਾਣ ਕਰਦੇ ਹੈਰਾਨ ਜੀ ਹੋ ਲਾਰੇ ਨੌਕਰੀ ਦੇ ਲਾਣ ਉੱਤੋਂ ਰਿਸ਼ਵਤ ਖਾਣ ਵੋਟਾਂ ਲੈ ਕੇ ਭੱਜ ਜਾਣ ਕਰਦੇ ਹੈਰਾਨ ਜੀ ਸਾਡੀ ਕਿਸਮਤ ਖੋਟੀ ਬਾਪੂ ਕੱਢ ਲਈ ਸੋਟੀ ਜਿਉਂ ਦੱਬਾ ਮਾਰੇ ਝੋਟੀ ਸੁੱਕੇ
2: ਜਿੰਦ
4: ਜਾਣ ਜੀ ਬਸ ਇਹੋ ਕੰਮ ਕਰਾਂ ਖੇਤਾਂ ਵਿੱਚ ਕੰਮ ਕਰਾਂ
2: ਪਾੜੇ
4: ਲੇਖ ਧੁੱਪੇ ਮਰਾਂ ਲਾ ਕੇ ਜ਼ੋਰ ਤਾਨ ਜੀ ਗੌਰਮੈਂਟ ਪਈ ਸੁੱਤੀ ਚੋਰਾਂ ਨਾਲ ਰਲੀ ਕੁੱਤੀ ਪੈਂਦੀ ਮਾੜੇ ਸਿਰੀ ਜੁੱਤੀ ਅਨਪੜ ਪ੍ਰਧਾਨ ਜੀ ਹੋ ਗੌਰਮੈਂਟ ਪਈ ਸੁੱਤੀ ਚੋਰਾਂ ਨਾਲ ਰਲੀ ਕੁੱਤੀ ਪੈਂਦੀ ਮਾੜੇ ਸਿਰੀ ਜੁੱਤੀ ਅਨਪੜ ਪ੍ਰਧਾਨ ਜੀ ਬਾੜ ਖੇਤ ਨੂੰ ਹੀ ਖਾਵੇ ਝੂਠੇ ਕਰੀ ਜਾਣ ਦਾਵੇ ਸੈਦੋ ਚਿੰਤਾ ਖਾਈ ਜਾਵੇ ਹੋ ਗਏ ਆ ਪਰੇਸ਼ਾਨ ਜੀ ਹੋ ਗਏ ਆ ਪਰੇਸ਼ਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਅੱਜ ਵੀ ਕੋਈ
0: ਸਿੰਘ ਸਹਿਦੋਕੀ ਜੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਫਤਿਹਗੜ੍ਹ ਸਾਹਿਬ ਤੋਂ ਸਰਹੰਦ ਤੋਂ
2: ਉਹ ਕਹਿ ਦਿਆ ਸੀ ਕੋਈ
0: ਰੀਨਾ ਸਿੰਘ ਜੀ, ਰੀਨਾ ਸਿੰਘ ਜੀ ਪੰਜਾਬੀ ਦੇ ਵਿਚ ਬਹੁਤ ਵਧੀਆ ਗਾਉਂਦੇ ਨੇ, ਉਹਨਾਂ ਦਾ ਖਾਸ ਤੌਰ ਤੇ ਜਿਹੜਾ ਗਾਉਣ ਦਾ ਹੈ
2: ਗੀਤ ਬਣਾਇਆ
0: ਉਹ ਮੁੱਖ ਰੂਪ ਦੇ ਵਿਚ ਲੋਕ ਗੀਤ ਹੀ ਗਾਉਂਦੇ ਹਨ ਤੇ ਇਸ ਵਾਰ ਵੀ ਉਹ ਸਾਡੇ ਪ੍ਰੋਗਰਾਮ ਦੇ ਵਿਚ
2: ਗਾਲ ਜ਼ਿਆਦਾ
0: ਇੱਕ ਲੋਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਤੇ ਉਹ ਗੀਤ ਹੈ ਘੁੰਡ ਵਿਚ
2: ਉਹ ਲਿਖਦੇ ਆ
0: ਨਹੀਂ ਲੁਕਦੇ ਸੱਜਣਾ ਨੈਣ ਕੁਆਰੇ ਕੁੰਡ ਵਿਚ ਨਹੀਂ ਲੁਕਦੇ
2: ਕੁਛ ਨਾ ਹੋਤਾ ਹੋਤਾ ਡੁਬੋ ਹੋਨੇ
0: ਤੇ ਰੀਨਾ ਸਿੰਘ ਜੀ ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ
2: ਨਾ ਤੋ ਕਿਆ ਵਾਜੀ ਵਾ ਇੱਕ
0: ਦੇ ਵਿਚ ਨਿੱਘਾ ਸਵਾਗਤ ਹੈ ਜੀ
2: ਹੋਰ ਇਹਦੇ ਵਿਚ ਇੱਕ ਹੋਰ ਹੋਈ ਮੁੱਦਤ ਕੀ ਗਾਲਿਬ ਬੜੀ ਦੇਰ ਹੋ ਗਈ ਮਰ ਗਈ ਹੋਈ ਮੁੱਦਤ ਕੀ
5: ਬੇਕੁੰਡੇ ਵੀ
2: ਗਿਆ ਯਾਦ ਆਤਾ ਹੈ ਵੋ ਪੇ ਕਹਿਣਾ ਜੂੰ ਹੋਤਾ ਤੋ ਕਿਆ
5: ਕੁਛ ਨਹੀਂ ਲੁਕਦੇ ਸੱਜਣਾ ਨੈਣ ਕੁਵਾਰੇ ਬੇਰਾ
2: ਜੂੰ ਹੋ ਤੋ ਕਿਆ ਹੋਤਾ ਉਹ ਸ਼ਾਇਰਾਂ ਦੀ ਉਹ ਟੂਮ ਹੈ
5: ਤੀ ਅੰਬਰਾ ਤੇ ਜਿਵੇਂ ਟਹਿਕ
2: ਦੇ ਹਕੀਕਤ ਮਗਰਨੇ ਕੇ ਲਈ ਬੜਾ ਕਿੰਨਾ ਅੱਛਾ ਕਿਆ ਪਾ ਕੇ ਬਾਕੀ ਸਾਡੇ ਜਿਹੜੇ ਵਿਚ
5: ਤਾਰੇ ਕੁੰਡ ਵਿਚ ਨਹੀਂ ਲੁਕਦੇ ਸੱਜੇ
2: ਅਪਣਾਇਆ ਗਿਆ
5: ਰਾਤੀ
2: ਇਸ ਹੋਰ ਅੱਗੇ ਵਧੀਏ

0: Pranav ji, Nehru ji, Sneha ji, yeah.
1: ਚੜਦੀ ਜਵਾਨੀ ਜਦੋਂ ਆਉਂਦੀ ਏ ਪੁਚਾਲੇ ਵਾਂਗ ਧਰਤੀ
0: ਕਰ ਰਹੇ ਨੂੰ ਸਤਨਾਮ ਜੀ ਮਟ
1: ਕਰਦਾ ਪੱਤਾ ਪੱਤਾ ਚੁੱਲਦਾ ਰੂਪ ਉਹਦੇ ਉੱਤੇ ਜਦੋਂ ਹੜ ਵਾਂਗ ਸੱਜਣਾ ਵੇ ਲੀੜਿਆਂ ਚੋਂ ਬਦੋ ਬਦ
0: ਹਾਂਜੀ ਮੈਂ ਕੋਈ ਐੜੇ ਨਾਲ ਆਪਣੀ

0: ਸਰ ਮੈਂ ਜੀ ਜੀ ਸਰ ਉਹ ਕਹਿੰਦੀ ਹੋ ਰਿਹਾ
1: ਬਸ ਸੱਜਣਾ ਨੈਣ ਕੁਵਾਰੇ ਵੀ ਰਾਤੀ ਅੰਬਰਾਂ ਤੇ ਜਿਵੇਂ ਟਹਿਕ ਦੇ ਤਾਰ ਕੁੰਡੇ ਵਿੱਚ ਨਹੀਂ ਲੁਕਦੇ
0: ਕੋਸ਼ਿਸ਼ ਕਰ

0: ਰਾਂਝਾ ਹਿੱਕ ਕੱਢ ਦੇ ਇਹੀ ਨੈਣ ਸਾਰੇ ਕਰਾਮਾਤ ਨੇ ਕਰਾਉਣ ਵਾਲੇ ਫੇਰ ਅਖਵਾਉਂਦੇ ਨੇ ਵਿਚਾਰੇ ਵੇ ਕੁੰਡ ਵਿੱਚ
1: ਚੱਕੀ ਸਿੰਘ ਜੀ ਸਤਿ ਸ਼੍ਰੀ ਅਕਾਲ
0: ਨਹੀਂ ਲੁਕਦੇ ਸੱਜਣਾ ਨੈਣ ਕੁਵਾਰੇ ਵੇ ਰਾਤੀ ਅੰਬਰਾਂ ਤੇ
1: ਕਦਰ ਜਿਹੜੇ ਬਾਈ ਕਰਨੀ

0: ਸਾਹਿਬ ਜੀ ਸਤਿ ਸ਼੍ਰੀ ਅਕਾਲ ਜੁੜ ਰਹੇ ਨੇ ਜੀ।
1: ਇਹ ਬਾਈ ਜਿਵੇਂ ਟਹਿਕ ਦੇ ਤਾਰੇ ਕੁੰਡੇ ਵਿੱਚ ਨਹੀਂ ਲੁਕਦੇ।
2: ਰੀਨਾ ਸਿੰਘ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗਰਦੀਵਾਲਾ ਦੇ ਵਿੱਚ ਵਸਦੇ ਸਾਡੇ ਬਹੁਤ ਹੀ ਪਿਆਰੇ ਸੂਫੀ ਗਾਇਕ ਰਿੰਕੂ
0: ਸ਼ਾਹਦੀਵਾਨਾ
2: ਤੋਂ। ਰਿੰਕੂ ਸ਼ਾਹਦੀਵਾਨਾ ਜੀ ਸਾਡੇ ਇਸ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਆਪਣਾ ਜੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਪੁੱਤਾਂ ਬਾਰੇ, ਪੁੱਤਾਂ ਦੀ ਕੀ ਮਹੱਤਤਾ ਹੈ, ਪੁੱਤ ਕੀ ਰੋਲ ਅਦਾ ਕਰ
0: ਸਕਦੇ, ਫਿਰ ਵੀ
2: ਪੁੱਤ ਕਿਉਂ ਸਮਾਜ ਦੇ ਵਿੱਚ ਜ਼ਰੂਰੀ ਨੇ ਤੇ ਇਨ੍ਹਾਂ ਬਾਰੇ ਉਹਨਾਂ ਦਾ ਗੀਤ ਹੈ ਰਿੰਕੂ
0: ਸ਼ਾਹਦੀਵਾਨਾ
2: ਜੀ। ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ ਜੀ। ਆਇਆਂ ਨੂੰ ਆਓ ਤੇ ਸਟੇਜ ਤੇ ਆਪਣਾ ਗੀਤ ਲੈ
0: ਕੇ
2: ਹਾਜ਼ਰ ਹੋ ਰਿੰਕੂ ਸ਼ਾਹਦੀਵਾਨਾ ਜੀ।
3: ਹੈਲੋ ਜੀ, ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਸੂਫੀ ਸਿੰਗਰ ਰਿੰਕੂ ਸ਼ਾਹਦੀਵਾਨਾ।
0: ਮੁਹੱਬਤ ਅਹਿਮਦਾਬਾਦ ਹੈ,
3: ਬਹੁਤ ਧੰਨਵਾਦੀ ਹਾਂ ਦੁਆਬਾ ਰੇਡੀਓ ਦਾ, ਜਿਨ੍ਹਾਂ ਦੇ ਪੰਜਾਬੀ ਸਰੋਤਿਆਂ ਦੇ ਰੂਬਰੂ ਦਾ ਮੌਕਾ ਦਿੱਤਾ ਇਸ ਨਿਮਾਣੇ ਕਲਾਕਾਰ ਨੂੰ। ਆਪ ਦੇ ਚਰਨਾਂ ਦੇ ਵਿਚ ਪਹਿਲਾਂ ਸੂਫੀ ਗੀਤ ਦੇ ਨਾਲ ਹਾਜ਼ਰੀ ਲਵਾਈ ਹੈ। ਇੱਕ
0: ਗੀਤ ਸਵਾਗਤ, ਤੁਸੀਂ
3: ਗੀਤ ਪੰਜਾਬੀ ਸਭਿਆਚਾਰਕ ਗੀਤ ਜੋ ਕਿ ਪੁੱਤਾਂ ਬਾਰੇ ਹੈ ਉਹ ਆਪ ਦੀ ਨਜ਼ਰ ਕਰਨ ਆਸ ਕਰਦਾ ਹਾਂ, ਬਹੁਤ ਸਾਰਾ ਪਿਆਰ ਬਖਸ਼ੋਗੇ ਔਰ ਇੱਕ ਹੋਰ ਮੇਰੇ ਦਿਲ ਦੇ ਵਿਚ ਬੜੀ
0: ਵੱਡੀ ਬਿਲਕੁਲ
3: ਗੱਲ ਹੈ ਕਿ ਵਾਹਿਗੁਰੂ ਅੱਲਾ ਤਾਲਾ ਮੇਰੇ ਜਿਹੜੇ ਪੰਜਾਬ ਦੇ ਕਿਸਾਨ ਨੇ, ਕਿਸਾਨ ਵੀਰ ਨੇ ਜੋ ਕਿ ਧਰਨੇ ਤੇ ਗਏ ਨੇ, ਜਿਹੜਾ ਕੇਸ ਉਹਨਾਂ ਦੇ ਹੱਕ ਵਿਚ ਅੱਲਾ ਤਾਲਾ ਵਾਹਿਗੁਰੂ ਕਰਨ ਤੇ ਸਭ ਦਾ ਭਲਾ ਕਰਨ, ਕਿਉਂਕਿ ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ ਸਾਡੇ ਸਰੋਤੇ ਪੰਜਾਬੀ ਕਿਸਾਨ ਵੀਰ
4: ਨਹੀਂ ਕਰਦਾ,
3: ਉਹਨਾਂ ਦੀ ਮੈਂ ਦੁਆ ਖੈਰ ਮੰਗਦਾ ਹਾਂ।
4: ਇੱਕ
3: ਪੁੱਤਾਂ ਬਾਰੇ ਗੀਤ ਆਪ ਦੀ ਨਜ਼ਰ ਕਰਨ ਲੱਗਾ ਹੈ, ਆਸ ਕਰਦਾ ਹਾਂ ਕਿ ਬਹੁਤ ਸਾਰਾ ਪਿਆਰ ਬਖਸ਼ੋਗੇ।
4: ਤੁਹਾਡੇ ਇਲਜ਼ਾਮ ਤਾਂ ਸੱਚੇ ਨੇ, ਤੁਹਾਡੇ ਇਲਜ਼ਾਮ

0: ਆਲੇ ਉਮਰ ਹੀ ਰੱਖ
1: ਜਗ ਤੇ ਪੁੱਤ ਮੇਵਾ ਤੇ ਹੁੰਦੇ ਮਾਪਿਆਂ
0: ਖੁਸ਼ੀ ਤੋਂ

0: ਬਾਅਦ ਹੈ ਜੀ, ਕਹਿੰਦਾ ਜੀ ਦਾ ਸੌ
1: ਮੋਇਆ ਬਾਜੇ ਜਗ ਤੇ
0: ਔਖੇ।

0: ਅਗਲੀ ਅਗਲਾ ਸ਼ੇਰ ਜਣੀ ਸਾਹਿਬ ਵਾਸਤੇ ਦੀ ਆਖੀ ਦੀ ਗੱਲ ਕਿੰਨੇ ਕਲਦੇ ਗੱਲ ਦਿਨੇ ਕਲਦੇ ਪਾਸ਼ਾ ਫਕੀਰ ਹੋ ਰਮਜ ਬਚ ਸ਼ੈਤਾਨ ਬਚ ਤਾਂ
1: ਪੁੱਤ ਮਿੱਠੜਾ ਮੇਵਾ ਜਗ ਤੇ
0: ਅਖਵਾਣੇ ਜਾਣੇ ਸ਼ੈਤ ਅੱਲਾ ਭਗਵਾਨ
1: ਪੁੱਤ ਮਿੱਠੜਾ ਮੇਵਾ
0: ਜਾਣੇ ਸ਼ਰਮਾ ਝਗੜੇ ਵਿੱਚ ਇਹਨ ਬਚਾਉਣਾ ਆਏ
1: ਨਾਲੇ ਹੁੰਦੀਆਂ ਆਸਾਂ
0: ਕਰਮਾ ਵਾਲੀ ਸਥਲ
1: ਪੁੱਤ ਕਰਨਗੇ ਸੇਵਾ
0: ਕਰੀ ਛੱਤ ਜਿਸ ਥੱਲੇ ਪਿਆਰ ਖੁਵਾਸ ਰਹਿਣ
1: ਨਾਲੇ ਹੁੰਦੀਆਂ ਆਸਾਂ ਪੁੱਤ ਕਰਨਗੇ
0: ਕਲੀ ਛੱਲੇ ਪਿਆਰ ਖੁਸ਼ ਵਿਸ਼ਵਾਸ

ਯਾਰ ਗੋਲੀ ਇੱਕ ਛੋਟੀ ਇੱਕਦਮ ਛੋਟੀ।

0: गरीबे
1: राही अली जगदारे
0: सदा आदत जान किस आदत हो जान सिद्ध।

0: ਕੋਈ ਸ਼ਾਦੀ ਵਿਆਹਨਾ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜੋਗਿੰਦਰਪਾਲ ਮੱਲ ਜੀ ਨੂੰ ਜਿਹੜੇ ਕਿ
1: ਬੰਦੇ
0: ਵਿਖੇ ਰਹਿ ਰਹੇ ਨੇ ਤੇ ਸਾਡੇ ਇਸ ਪ੍ਰੋਗਰਾਮ ਦੇ ਵਿਚ ਗਾਉਂਦੀ
1: ਸ਼ਾਮਿਲ
0: ਉਹ ਆਪਣਾ ਜਿਹੜਾ ਗੀਤ ਲੈ ਕੇ ਆ ਰਹੀ
1: ਗੰਦਗਰੀ
0: ਨੇ ਉਹ ਗੀਤ ਲਿਖਿਆ ਹੈ ਮਲੇਰਕੋਟਲਾ ਵਸਦੀ ਸਾਡੀ ਸ਼ਾਇਰਾ ਰਣਜੀਤ ਕੌਰ
1: ਸੌਖੀ ਪੂਰਾ ਦੀ
0: ਸਾਵੀ ਜੀ ਨੇ ਰਣਜੀਤ ਕੌਰ ਸਾਵੀ ਜੀ ਜਿੱਥੇ ਗੀਤ ਲਿਖਦੇ ਨੇ ਕਵਿਤਾਵਾਂ ਲਿਖਦੇ ਨੇ
1: ਪਰ ਬੇਅਮੀਰੀ
0: ਗਜ਼ਲਾਂ ਲਿਖਦੇ ਨੇ ਉੱਥੇ ਨਾਲ ਦੀ ਨਾਲ ਉਹ ਕਹਾਣੀਆਂ ਵੀ ਲਿਖਦੇ ਨੇ ਉਹਨਾਂ ਦਾ ਲਿਖਿਆ ਹੋਇਆ ਇੱਕ ਕਹਾਣੀ ਸੰਗ੍ਰਹਿ
1: ਸ਼ਮੀ ਜੀ ਅਰੇਬੀ
0: ਕਿਸਾਨ ਦੇ ਵਿਚ ਵੀ ਛਪਿਆ ਹੋਇਆ ਏ ਰਣਜੀਤ ਕੌਰ ਸਾਵੀ ਜੀ ਦਾ ਗੀਤ ਜੋਗਿੰਦਰਪਾਲ ਮੱਲ ਜੀ ਲੈ ਕੇ ਆ ਰਹੇ ਨੇ ਤੇਰੀਆਂ
1: ਸਾਲਾਂ ਦੇ ਪਾਤਰ ਸਨਮਾਨ ਜੀ ਜੀ
0: ਤੂੰ ਹੀ ਜਾਣੇ ਜੋਗਿੰਦਰਪਾਲ ਮੱਲ ਜੀ ਆਓ ਤੇ ਗੀਤ ਜਿਹੜਾ ਸਾਡੇ ਸਰੋਤ
1: ਇੱਡੇ ਅੱਟ ਦਾਲ
0: ਕਹਿੰਦੇ ਸਨ ਰੱਖੋ ਤੁਹਾਡਾ ਸਵਾਗਤ ਹੈ।

0: ਚੜਦੇ ਇੱਕ ਦਿਨ
1: ਤੇਰੀਆਂ ਤੂੰ ਹੀ ਜਾਣੇ।

0: ਪ੍ਰਮੋਹ
1: ਹੋਣ ਲੈਂਦਾ ਨਾ ਕੋਈ ਸਾਰ ਤੇਰੀਆਂ ਤੂੰ ਹੀ ਜਾਣੇ
0: ਜਿਹੜਾ
1: ਹੋਣ ਲੈਂਦਾ ਨਹੀਂ ਕੋਈ ਸਾਰ ਤੇਰੀਆਂ ਤੂੰ ਹੀ ਜਾਣੇ
0: ਬਾਦ ਕੋਸ਼ਿਸ਼ ਜਿਵੇਂ ਹੋ ਕਿ ਪ੍ਰੋਮਿਸ ਪਤਾ ਕੀਤਾ ਸਭ
1: ਤੋਂ
0: ਪਹਿਲਾਂ ਕਿਹਦੇ ਨਾਲ ਪ੍ਰੋਮਿਸ ਕੀਤਾ ਪਹਿਲਾਂ
1: ਫਿਰ ਕਿਉਂ ਪਈ
0: ਖੈਰ ਕਹਿੰਦੇ ਜੀ ਅੰਗਰੇਜ਼ੀ ਕਿਤੋਂ ਹੋਰ ਚੱਕ ਕੇ ਆਪਣੇ ਕਰਕੇ ਕੁਛ ਜਿਹਦਾ ਮਤਲਬ ਹੈ ਗਾਹਾਂ ਭੇਜਣਾ ਵੀ ਲਾਰਾ ਲਾ ਦਿਓ ਤੇ ਬਾਬਾ ਕਹਿ
1: ਲੈਂਦਾ
0: ਮਤਲਬ ਐ ਕਰ ਕੁਰ ਤੁਰਦਾ ਜਾਂ ਫਿਰ ਉਹ ਕਹਿ ਲਓ ਵੀ ਇਹਦੇ ਵਿੱਚ ਕੋਈ
1: ਫਿਰ ਕਿਉਂ ਪਈ
0: ਸਿਰੇ ਕਮਿਸ਼ਨ ਵਧੀਆ ਲੱਗਿਆ ਉਹ ਤੋਂ ਨਿਕਲਿਆ ਕਹਿੰਦੇ ਜਿਵੇਂ ਸਾਡੇ ਇੱਕ ਬੜਾ ਪਿਆਰਾ ਸ਼ਹਿਰ ਹੈ
1: ਤੂੰ ਹੀ ਜਾਣੇ
0: ਦੇਖ ਲਓ ਜੀ ਆਪਣੇ
1: ਜਿਸ ਤਨ ਲਾ
0: ਸ਼ਾਮਲ ਗਦਰ
1: ਦੁੱਖ ਤਰੋ ਹੀ ਜਾਣਦਾ ਮੇਰੇ ਹੰਝੂ ਬਣ ਗਏ ਸਾਰ ਤੇਰੀਆਂ ਤੂੰ ਹੀ ਜਾਣੇ
2: ਬਿੰਦ ਕਹਿੰਦੇ ਸਾਲ ਸਾਰ

0: ਵੈਸੇ ਉਮਰ ਨੂੰ ਤੋਂ ਵੀ ਉੱਤੇ ਕੋਈ ਵੈਸੇ ਕਹਿੰਦੇ ਵੀ ਮੈਂ
1: ਉਹਦੇ ਪਿਆਰ ਬਿਨਾ
2: ਦੁੱਖ ਦੀ ਗੱਲ
0: ਵੀ ਬੰਦਾ ਪਿਆਰ ਹੁੰਦੀ ਹੈ ਮੰਜੀ ਹੁੰਦਾ
1: ਪਿਆਰ ਬਿਨਾ
2: ਇੱਕ ਮੇਲਾ ਹੀ ਜਾਂਦਾ ਉਹ ਦੁਖਦੇ ਵੀ ਹੁੰਦਾ
1: ਕਰ ਕੋਈ ਐਸਾ ਕਾਰ ਤੇਰੀਆਂ ਤੂੰ ਹੀ ਜਾਣੇ
2: ਉੱਥੇ ਯਾਰ ਕਰ ਲੈ ਹੁੰਦਾ
0: ਹੁੰਦਾ
1: ਹੁਣ ਕਰ ਕੋਈ ਐਸਾ ਕਾਰ ਤੇਰੀਆਂ
0: ਤੂੰ ਹੀ ਬਥੇਰੇ ਸਮਾਜ
1: ਕੋਈ ਜਾਣੇ
0: ਵੀ ਨੀ ਲੱਭੇ ਉਹੀ ਗੱਲ ਬਹੁਤ ਕਦਾਲੋ ਪਤ ਨੀ ਉਹੀ ਗੱਲ ਇਹੋ ਜੂਲ
1: ਸਾਹਮਣੇ ਬਿਠਾ ਕੇ
0: ਉਹ ਕਦੇ ਵੀ

0: ਸਾਡਾ ਅਸੀਂ ਭਾਈ 6 ਦਿਨ ਜੀ
1: ਤੇਰੇ ਦਿਲ ਵਿੱਚ
2: ਉਹਨਾਂ ਦਾ ਤਾਂ ਦਾਤਾ ਆਇਆ ਇਹ ਕਹਿ ਰਹੇ
0: ਕੋਈ ਗੱਲ
1: ਤੂੰ
0: ਇੱਕ ਦੂਜੇ ਦੋ ਡੀਕਦੇ
1: ਤੂੰ ਹੀ ਜਾਣੇ
0: ਕੋਈ ਗੱਲ ਨੀ ਸਦ ਰਲ ਮੋ
1: ਤੇਰੇ ਦਿਲ ਵਿੱਚ ਖਬਰੇ ਕੀ ਤੇਰੀਆਂ
0: ਬੇਬੀ ਦੀ ਗੱਲ ਭਾਈ ਦੀ ਗੱਲ ਤੋਂ ਕਹਿੰਦਾ
1: ਹਾਂ ਤੂੰ ਹੀ ਜਾਣੇ ਤੇਰੀਆਂ
0: ਫੇਰ ਉੱਥੇ ਨੀ ਜਾ
1: ਤੂੰ ਹੀ ਜਾਣੇ
0: ਹੋਣਾ ਹੈ ਫਿਰ ਹੱਥਾਂ
3: ਗੀਤ ਕੌਰ ਸਵਾਮੀ ਜੀ ਦੇ ਇਸ ਗੀਤ ਤੋਂ ਬਾਅਦ ਇੱਕ ਗੀਤ ਅਸੀਂ ਜੋਗਿੰਦਰਪਾਲ ਮੱਲ ਜੀ ਤੋਂ ਹੋਰ ਸੁਣਨਾ ਚਾਹਾਂਗੇ ਜਿਹੜਾ ਕਿ
0: ਕਾਲਾ ਹੋ
3: ਰਣਜੀਤ ਕੌਰ ਸਵਾਮੀ ਜੀ ਦਾ ਹੀ ਲਿਖਿਆ ਹੋਇਆ ਹੈ ਤੇ ਇਹ ਸਾਡੇ ਅੱਜ ਦੇ ਪ੍ਰੋਗਰਾਮ
0: ਬੁੱਲਾ ਦਿਲ ਹੋਣ ਵਾਲਾ
3: ਗਾਉਂਦੀ ਸ਼ਾਮ ਦਾ ਆਖਰੀ ਗੀਤ ਹੋਏਗਾ ਤੇ ਇਸ ਜਿਹੜਾ ਹੁਣ ਗੀਤ ਲੈ ਕੇ
0: ਆਉਂਦੀਆਂ ਕਾਲਾ ਬੁੱਲਾ ਦਿਲ ਰੋਣ ਵਾਲਾ ਹੋ ਗਿਆ ਉਸ ਨੂੰ
3: ਹਾਜ਼ਰ ਹੋ ਰਹੇ ਨੇ ਜੋਗਿੰਦਰਪਾਲ ਮੱਲ ਜੀ ਇਹ ਹੈ ਮੇਲਾ ਚਾਰ ਦਿਨਾਂ ਦਾ ਯਾਨੀ ਕਿ
0: ਜਿਹਨੂੰ ਮੈਂ ਹੁਣੀ ਜੁੜਿਆ ਸੀ ਕੀ ਹੁਣ ਆਮ ਕਹੀਏ
3: ਜਿੰਦਗਾਨੀ ਜਿਹੜੀ ਆ ਸਿਰਫ ਚਾਰ ਦਿਨਾਂ ਦਾ ਮੇਲਾ ਏ ਇਸ ਤੋਂ ਬਾਅਦ ਇਹ ਜਿੰਦਗਾਨੀ ਨਹੀਂ ਰਹਿਣੀ ਇਸ ਜਿੰਦਗਾਨੀ ਨੂੰ
0: ਆਮ ਕਹੀਏ
3: ਜਿਹੜਾ ਚਾਰ ਦਿਨਾਂ ਦਾ ਮੇਲਾ ਕਿਵੇਂ ਬਤੀਤ ਕਰਨਾ ਚਾਹੀਦਾ ਆ ਇਸ ਗੱਲਾਂ ਨੂੰ ਲੈ ਕੇ ਜਿਹੜਾ ਆ ਰਣਜੀਤ ਕੌਰ ਸਾਵੀ ਜੀ ਨੇ ਲਿਖਿਆ ਏ ਤੇ ਆਵਾਜ਼ ਦਿੱਤੀ ਆ ਜੋਗਿੰਦਰ
0: ਜੀ ਹੁਣ ਬਿੰਦ ਵੀ ਰੁਕਣ ਨੂੰ ਜੀ ਕਰੇ
2: ਜੀ
0: ਨਾ ਜਾਣ ਨੂੰ ਨਾ ਬਿੰਦ ਵੀ ਰੁਕਣ ਨੂੰ ਜੀ ਕਰੇ ਉਸ ਬਾਝੋ ਕਿੰਨਾ ਓਪਰਾ ਪਟਿਆਲਾ ਹੋ ਗਿਆ
2: ਓ ਹੋ ਪਟਿਆਲਾ
0: ਮੈਂ ਨਾ ਜਦੋਂ ਆ ਸ਼ੇਰ ਮੈਂ ਸੋਚਦਾ ਪਿਆ ਸੀ ਮੈਨੂੰ ਪਤਾ ਸੀ ਮੈਂ ਜਦੋਂ ਇਹ ਨਾ ਆਇਆ ਨਾ ਤੇ ਇਲਜ਼ਾਮ ਮੇਰੇ
3: ਪਾਲ ਮੱਲ ਜੀ ਨੇ ਜੋਗਿੰਦਰਪਾਲ ਮੱਲ ਜੀ ਤੁਹਾਡਾ ਇੱਕ ਵਾਰ ਫੇਰ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ ਗਾਉਂਦੀ ਸ਼ਾਮ ਦੇ ਸਰੋਤੇ ਤੁਹਾਡੀ
0: ਇਹ ਪਟਿਆਲਾ ਕਿਉਂ ਕੋਈ
3: ਸਬਰੀ ਨਾਲ ਅਡੀਕ ਕਰ ਰਹੇ ਨੇ ਆਓ ਤੇ ਉਹਨਾਂ ਦਾ ਜਿਹੜਾ ਆ ਮਨ ਪਰਚਾਵਾ ਕਰੋ
0: ਬੰਨਾ ਉਹ ਪਟਿਆਲਾ
3: ਜੋਗਿੰਦਰਪਾਲ ਮੱਲ ਜੀ
0: ਕਿਰਦਾ ਬੜਾ
2: ਆਲਾ ਹੋ ਗਿਆ
1: ਰੁਸਿਆ ਯਾਰ ਮਨਾ ਲੈਵੇ ਮੇਲਾ ਚਾਰ ਦਿਨਾਂ ਦਾ
0: ਨਾਗ ਬਚਾਏ ਬਚਵੇ ਕੀ ਤਿਆਂ ਦਾ ਆਲਾ
1: ਨੱਚ ਲੈਗਾ ਲੈਵੇ ਮੇਲਾ ਚਾਰ ਦਿਨਾਂ ਦਾ ਜਾਤਾ ਪਾਤਾ ਨਾ ਪੜਕੀ ਸਭ ਦਾ ਮਾਲਕ ਓ ਮਾੜੀ ਸੋਚ ਹਮਕਾ ਲੈ ਤੇ ਮੇਰਾ ਚਾਰ
2: ਦਿਨਾਂ
1: ਦਾ ਮਾੜੀ ਸੋਚ ਹਮਕਾ ਲੈ
0: ਅਗਰ ਕਵੀ ਕਾਗਜ਼ ਪਕਾਉਣ ਲਈ
2: ਵਾਹ ਅਗਰ ਮੌਕਾ ਮਿਲੇ
0: ਅਗਰ ਲਾ ਕਵੀ ਤੋ ਕਾਗਜ਼ ਥਕਾਉਣ ਲਈ ਮਜ਼ਦੂਰ ਕੇ ਪਿੱਛੇ ਪਾ ਹੁਆ ਛੋਟ ਲਿਖੂੰਗਾ
2: ਵਾਹ ਛਿਪਾ ਇਨਸਾਨ
1: ਹਰ
0: ਮੁਸ਼ਕਿਲ ਮੇ ਆਕਰ ਕਹਿ ਸਭ
1: ਹਾਂ ਯਾਰੀ ਲਾਉਣਾ ਹੁੰਦਾ ਠੀਕ ਨਹੀਂ ਹੈ
2: ਜੀ
0: ਤੋ ਹਮੇ ਮੁਸਹਤਾ ਹੈ ਠੀਕ

0: ਜਵਾਬ ਇੱਕ ਪਾਉ ਤੋਂ ਮੈਂਗਾ
1: ਲਾਗੇ ਤੂੰ ਜੀਵਨੇ ਰੋਲੀ
0: ਨਾ ਤੂੰ ਕਿ ਆਪਣਾ ਹੀ
1: ਸੱਚਾ ਨਾਮ ਕਮਾਲ
0: ਇਹ ਹਰ ਇਨਸਾਨ ਦੀ ਕਹਾਣੀ ਆ ਕਹਿ ਦਿੰਦੀ ਆ
1: ਮੇਲਾ ਚਾਰ ਦਿਨਾਂ ਦਾ ਸੱਚਾ ਨਾਮ ਕਮਾਲ
0: ਅਸਲ ਕਿਸੇ ਤੂੰ ਕੁਛ ਦੋ ਥੱਲੇ ਸਾ ਉੱਤੇ ਝਾੜਦਾ
1: ਮੇਲਾ ਚਾਰ ਦਿਨਾਂ ਦਾ
0: ਆਪਣਾ ਗੁੱਸਾ ਇਸੇ ਹੈ ਹੀ ਕਰਦਾ
2: ਗਿਆ ਗੁੱਸਾ ਹੋ ਗਿਆ ਪਰੋ ਹੇਡਾ ਨੂੰ ਆਉਂਦਾ ਜੀ ਸਾਰਾ ਪਾਣੀ ਵਾਲਾ
0: ਇਹ ਨੀ ਨਾਲ ਹੋਇਆ ਤਾਂ ਮੈਂ
2: ਉਹੀ ਬਿਲਕੁਲ ਅੱਛਾ ਇਹ ਜਾ ਰਹੀ ਹੈ ਜੀ ਬਾਈ ਜੀ ਕਹਿੰਦੇ ਜੀ ਰਮਾਨ ਇਹਦੇ ਕੋਈ ਕਿਉਂਕਿ ਬਹੁਤ ਦੀ ਫਰਮੈਸ਼
1: ਦੁਨੀਆ ਜਾਤੇ
2: ਕੀਤੀ ਜਾ
1: ਮੈਨੂੰ ਸੁਣੀ ਸੁਣੀ ਗਲਦਾ
2: ਇਸ ਵੇਲੇ ਰਹਿ
0: ਉਹੀ ਕਹਿੰਦੀ ਨਾ ਪਾਰਕ ਰਾਤ ਦੇ ਪ੍ਰੋਗਰਾਮ ਮੈਂ ਤੇ ਮੁੜ ਕੇ ਭੁੱਲ ਗਿਆ ਫਿਰ ਹੱਟ ਕੇ ਆਉਣਾ ਮੈਂ ਦੀ ਗੱਲ ਪਹਿਲੇ ਚੱਤਰ ਗਏ
1: ਜੀ
0: ਪ੍ਰੋਗਰਾਮ ਬਸ ਵੈਸੇ ਬੜੇ ਨੇ ਵਾਹ ਦੇ ਫਲਾਂ ਦੇ ਲਈ ਜੋ ਕੁਛ ਚੱਲ
2: ਫਲਾਂ ਵਾਧੇ ਵਾਲਾ
1: ਰੋਣਾ ਟੋਣਾ ਛੱਡ
2: ਕਾਫੀ ਆ ਰਹੀ
0: ਸੁਣਿਓ ਫਿਰ ਮੈਂ ਗੱਲਾਂ ਨੀ ਸੁਣਾਉਂਦਾ ਛੋਟੀ ਜੀ ਗੱਲ ਆਵਾਜ਼
2: ਬਹੁਤ ਵਧੀਆ ਜੀ ਬਾਗੋ ਬਾਗ
0: ਕਹਿੰਦਾ

0: ਯਾਰ ਮਨਾ ਲੈ ਮੇਲਾ ਚਾਰ ਹੱਸ ਲੈ ਨੱਚ ਲੈ ਗਾਲਾ ਕੇ ਮੇਲਾ ਚਾਰ
1: ਜੇ ਕੋਈ ਪੁੱਛਦੇ ਸਾਡਾ ਵੀ ਇੱਕ ਯਾਰ ਹੁੰਦਾ ਸੀ
2: ਵਾਹ ਕੀ ਬਾਤ ਹੈ
1: ਚੱਲ।

0: ਦੇ ਕੱਖਾਂ
1: ਵਾਲੀਆਂ
0: ਸਦਰਾਂ ਦਿੱਤੀਆਂ ਨੇ ਹਾਰਾਂ ਮੈਨੂੰ।
2: ਰਣਜੀਤ ਕੌਰ ਸਾਵੀ ਜੀ ਦੀ ਰਚਨਾ ਤੇ ਜੋਗਿੰਦਰ ਪਾਲ ਮੱਲ ਜੀ ਦੀ ਆਵਾਜ਼ ਦੇ ਨਾਲ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੋਣ ਜਾ ਰਿਹਾ ਹੈ। ਪ੍ਰੋਗਰਾਮ ਦੀ ਸਮਾਪਤੀ ਤੋਂ ਪਹਿਲਾਂ ਮੈਂ ਇੱਕ ਵਾਰ ਉਹਨਾਂ ਸਾਰੇ ਸ਼ਾਇਰ ਦੋਸਤਾਂ ਦਾ, ਗੀਤਕਾਰਾਂ ਦਾ, ਗਾਇਕਾਂ ਦਾ ਧੰਨਵਾਦ ਕਰਦਾ
0: ਜਿਨ੍ਹਾਂ
2: ਨੇ ਸਾਡੇ ਇਸ ਪ੍ਰੋਗਰਾਮ ਗਾਉਂਦੀ ਸ਼ਾਮ ਨੂੰ ਚਾਰ ਚੰਨ ਲਾਏ ਨੇ। ਮੈਂ ਅੱਜ ਦੀ ਇਸ ਮਹਿਫਲ ਦੇ ਵਿਚ ਆਉਣ ਵਾਲੇ ਸ਼ਮਸ਼ੇਰ ਸਿੰਘ ਸੰਧੂ ਜੀ ਦਾ ਤਹਿ ਦਿਲੋਂ ਧੰਨਵਾਦੀ ਆ। ਇਸ ਦੇ ਨਾਲ ਦੀ ਨਾਲ ਜਸਵੀਰ ਚੱਜ ਜੀ, ਅਮਨਦੀਪ ਕੌਰ ਜਲੰਧਰੀ ਜੀ, ਨਿਰਮਲਾ ਗਰਗ ਜੀ, ਕੁਲਵੰਤ ਸਿੰਘ ਸਹਿਦੋਕੀ ਜੀ, ਰੀਨਾ ਸਿੰਘ ਜੀ, ਰਿੰਕੂ ਸ਼ਾਹ ਦੀਵਾਨਾ ਜੀ, ਜੋਗਿੰਦਰ ਪਾਲ ਮੱਲ ਜੀ ਦਾ ਬਹੁਤ ਬਹੁਤ ਧੰਨਵਾਦੀ ਆ, ਜਿਨ੍ਹਾਂ ਨੇ ਆਪਣੇ ਕੀਮਤੀ ਸਮਿਆਂ ਦੇ ਵਿਚੋਂ ਸਮਾਂ ਕੱਢ ਕੇ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਆ ਚਾਰ ਚੰਨ ਲਾਏ। ਤੇ ਅੰਤ ਦੇ ਵਿਚ ਹਰਵੰਸ ਸਿੰਘ ਵੱਲੋਂ ਗਾਉਂਦੀ ਸ਼ਾਮ ਪ੍ਰੋਗਰਾਮ ਸੁਣਦੇ ਹੋਏ ਸ਼ਾਇਰਾਂ ਦਾ, ਸਰੋਤਿਆਂ ਦਾ, ਸੰਗੀਤਕਾਰਾਂ ਦਾ, ਗੀਤਕਾਰਾਂ ਦਾ ਬਹੁਤ ਬਹੁਤ ਧੰਨਵਾਦ। ਅਲਵਿਦਾ, ਆਦਾਬ।
0: ਮੇਰਾ ਪੁੱਲ ਪਾਉਂਦਾ।

0: ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ। ਮੈਂ ਸੁਖਵੀਰ
1: ਜੋਗਾ,
0: ਪ੍ਰੋਗਰਾਮ ਸਿੱਖਿਆ ਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਹਿਬਾਨਾ ਜੀ। ਸਹਿਬਾਨਾ
1: ਜੀ,
0: ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ। ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ
1: ਕਰਨ
2: ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
0: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ।
2: ਬਿਲਕੁਲ ਸਹੀ ਕੁਐਸਚਨ ਹੈ ਜੀ ਇਹ, ਬਹੁਤ ਹੀ ਵਧੀਆ ਤੁਸੀਂ ਕੁਐਸਚਨ ਪੁੱਛ ਰਹੇ ਹੋ ਕਿ
3: ਸਾਡੀ
2: ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ, ਬਹੁਤ ਹੀ ਕੰਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ
3: ਕੇ
2: 9th, 10th ਜਾਂ 12th ਦੇ ਵਿੱਚ ਆ ਕੇ ਕਿ ਅਸੀਂ ਕਿਹੜੇ ਖੇਤਰ ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ,
3: ਜਾਂ
2: ਫਿਰ ਅਸੀਂ ਕਿਹੜੇ ਕੋਰਸ ਚ ਐਡਮਿਸ਼ਨ ਲੈਣੀ ਹੈ।
0: ਹਾਂਜੀ,
2: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ
3: ਹੈ
2: ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ ਉਸਦਾ, ਉਸਨੇ ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ। ਉਸ ਦੀ ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਆ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ, ਜਾਂ ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ
3: ਇੰਸਟੀਟਿਊਟ
2: ਦੇ ਵਿੱਚ ਐਡਮਿਸ਼ਨ ਲੈਣਗੇ।
0: ਬਿਲਕੁਲ,
2: ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇੱਥੇ,
0: ਕਿ
2: ਉਹਨਾਂ ਦੀ ਸਾਰਾ ਜੋ ਫਿਊਚਰ ਹੈ,
3: ਕੋਈ ਗੱਲ ਦੇਖਦੇ ਆ, ਮੈਂ ਤਾਂ ਬਾਈ ਮੰਨ ਫਿਰ ਕਹੇ,
2: ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ, ਔਰ ਉਸ ਤੋਂ ਬਾਅਦ ਉਹ
3: ਸਾਡੇ ਸੱਜਣ ਰਜਾਈ ਉਹਨੂੰ ਅੱਜ ਕਰੀਏ ਗੱਲ
2: ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜਨਗੇ।
0: ਠੀਕ ਹੈ ਜੀ।
2: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਆ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ, ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ। ਬੱਚੇ ਅਕਸਰ ਇਹ ਸੋਚਦੇ ਆ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90%, 99% ਜੋ
3: ਬੱਚੇ
2: ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆਪਣੇ ਫਿਊਚਰ ਨਾਲ, ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਆ ਕਿ ਅਸੀਂ ਉਹੀ ਵਿਸ਼ੇ ਲਈਏ ਜਿਨ੍ਹਾਂ ਚੋਂ ਸਾਡੇ ਸਕੋਰ ਜ਼ਿਆਦਾ ਆਉਂਦੇ ਆ।
0: ਬਿਲਕੁਲ,
2: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜਿਹੀ ਮਤਲਬ ਇਸ ਨੂੰ ਥੋੜੀ ਰੋਂਗ ਅਪਰੋਚ ਕਹਿ ਸਕਦੇ ਆ, ਕਿਉਂਕਿ ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ। ਜ਼ਿਆਦਾ ਮੈਟਰ ਇਹ ਕਰਦਾ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ ਕਰ ਸਕਦੇ ਹੋ।
0: ਬਿਲਕੁਲ ਜੀ,
2: ਇਹ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ। ਤਾਂ ਹੁਣ ਇਸ ਜਗ੍ਹਾ ਤੇ ਅਸੀਂ ਬੱਚਿਆਂ ਨੂੰ ਇਹੀ ਮੈਂ ਕਹਿਣਾ ਚਾਹੂੰਗੀ ਕਿ ਉਹ ਹਮੇਸ਼ਾ ਇਹ ਦੇਖ ਕੇ ਹੀ ਵਿਸ਼ੇ ਦੀ ਚੋਣ ਕਰਨ ਕਿ ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ।
0: ਹਾਂਜੀ,
2: ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਸ ਨਿਕਲਦੀਆਂ ਨੇ ਅੱਗੋ ਦੀ ਅੱਗੋ,
0: ਠੀਕ
2: ਹੈ। ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ, ਅਗਰ ਬੱਚੇ ਨੂੰ ਲੱਗਦਾ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ ਚ ਪਾਰਟਿਸਿਪੇਟ ਕਰਨਾ ਅੱਛਾ ਲੱਗਦਾ ਹੈ, ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਸ ਜਾਂ ਡਿਗਰੀਜ ਨਿਕਲਦੀਆਂ ਨੇ, ਉਹਨਾਂ ਚ ਐਡਮਿਸ਼ਨ ਲੈ ਸਕਦੇ
0: ਆ,
2: ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਓਰ ਹੋ ਸਕੇ, ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ ਵੀ ਫੁਲਫਿਲ ਹੋ ਜਾਵੇ,
0: ਹੈ ਨਾ।
2: ਤਾਂ ਇਹ ਚੀਜ਼ ਹੋ ਗਈ।
0: ਨੈਕਸਟ
2: ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ, ਉਹ ਹੈ ਸਾਡੇ ਇੰਸਟੀਟਿਊਟ, ਕਾਲਜ ਜਾਂ
0: ਯੂਨੀਵਰਸਿਟੀ
2: ਦੀ ਸਿਲੈਕਸ਼ਨ ਕਰਨਾ। ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ
3: ਅਕਸਰ
2: ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਚ ਪੈਂਦਾ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਹਾਂ। ਸਪੈਸ਼ਲੀ ਗਰਲਸ ਜਿਹੜੀਆਂ ਨੇ, ਉਹ ਕਾਫੀ ਐਸੀਆਂ ਗਰਲਸ, ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ ਚ ਕਾਫੀ ਐਸੀਆਂ ਗਰਲਸ
3: ਮੇਰੇ
2: ਨਾਲ ਮੈਨੂੰ ਮਿਲਣ ਮਿਲੀਆਂ ਨੇ, ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਹਾਂ, ਬਟ ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ, ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ। ਇਹ ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਛ ਹੋਰ ਚਾਹੁੰਦੇ, ਕਰਨਾ ਲਾਈਕ ਉਹ LLB ਕਰਨਾ ਚਾਹੁੰਦੇ ਹੈ, ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ, ਤਾਂ ਫਿਰ ਉਹ ਉਸਨੂੰ ਛੱਡ ਦਿੰਦੇ ਹੈ, ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ ਜਾਂ ਫਿਰ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ। ਮੇਰੇ ਖਿਆਲ ਦੇ ਵਿੱਚ ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ
3: ਜ਼ਰੂਰੀ
2: ਹੈ। ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ, ਉਸਦੀ ਰੈਂਕਿੰਗ ਨੂੰ ਦੇਖ ਕੇ, ਉਸ ਦੇ ਵਿੱਚ ਕੀ ਸਕਸੈਸ ਰੇਟ ਹੈ, ਉੱਥੋਂ ਦੇ ਜਿਹੜੇ ਸਟੂਡੈਂਟਸ ਨੇ
3: ਉਹ
2: ਕੀ ਕੀ ਕਰ ਰਹੇ ਹੈ, ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ, ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ ਸੁਖਬੀਰ ਜੀ ਸਾਨੂੰ
3: ਸੱਚੀ ਕਰ ਰਹੇ
2: ਇੰਟਰਨੈਟ ਦੇ ਉੱਪਰ ਅਵੇਲੇਬਲ ਨੇ, ਅਸੀਂ ਕੁਛ ਵੀ ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਅਸੀਂ ਰਿਵਿਊ ਪੜ੍ਹ ਸਕਦੇ ਹਾਂ।
0: ਸੋ
2: ਇਹ ਦੋ ਚਾਰ ਚੀਜ਼ਾਂ ਨੇ, ਅਗਰ ਅਸੀਂ ਇਹਨਾਂ ਦੇ ਉੱਪਰ ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ ਚ, ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ,
0: ਬਿਲਕੁਲ
2: ਅਨੁਸ਼ਾਸਨ ਦੇ ਵਿੱਚ
3: ਚੱਲੇਗਾ
2: ਸਾਰਾ ਸਾਡਾ ਜੋ ਡਿਗਰੀ ਹੋਏਗੀ ਕੰਪਲੀਟ, ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟ ਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ, ਤਾਂ ਉਹ ਬੜਾ ਇੱਕ ਆਰਗੇਨਾਈਜੇਸ਼ਨ ਦੇ ਵਿੱਚ ਆ ਜਾਏਗਾ, ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ।
0: ਕੀ ਕੋਈ
3: ਰੇਡੀਓ
0: ਇਹੋ ਜੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ, ਕਿਹੜੇ ਪਾਸੇ ਜਾਣ, ਜੋ ਉਹਨਾਂ ਨੂੰ ਗਾਈਡ ਕਰ ਸਕੇ?
2: ਦੇਖੋ ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ, ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ।
0: ਅੱਛਾ ਜੀ,
2: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ, ਕਿਉਂਕਿ ਅੱਜ ਕੱਲ ਦੇਖੋ ਇੰਟਰਨੈਟ ਦਾ ਜ਼ਮਾਨਾ ਹੈ, ਸਭ ਕੋਲ ਸਮਾਰਟਫੋਨ ਹੈਗੇ ਨੇ,
0: ਤਾਂ
3: ਬੱਚੇ
2: ਜਸਟ ਗੂਗਲ ਤੇ ਜਾ ਕੇ ਟਾਈਪ ਕਰਨਗੇ ਬੈਸਟ ਕੋਰਸ ਇਨ ਜਿਹੜਾ ਵੀ ਸਟ੍ਰੀਮ ਹੈ, ਠੀਕ ਹੈ,
0: ਠੀਕ ਹੈ,
2: ਇਨ ਮੈਨੇਜਮੈਂਟ, ਬੈਸਟ ਕਾਲਜ ਇਨ ਮੈਨੇਜਮੈਂਟ, ਜਾਂ ਫਿਰ ਕੋਈ ਵੀ ਸਟੱਡੀ ਦੇ ਨਾਲ ਰਿਲੇਟਡ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ, ਉਹ ਉਹਨਾਂ ਨੂੰ ਹਰ ਵੈਬਸਾਈਟਸ ਬਹੁਤ ਸਾਰੀ ਅਵੇਲੇਬਲ ਨੇ, ਉਹਨਾਂ ਨੂੰ ਗੂਗਲ ਦੇ ਉੱਪਰ ਅਵੇਲੇਬਲ ਮਿਲੇਗੀ
0: ਠੀਕ ਹੈ ਜੀ
2: ਇਹ ਸਾਰੀਆਂ ਚੀਜ਼ਾਂ। ਤਾਂ ਇਹਦੇ ਲਈ ਕੋਈ ਇੰਨਾ ਵੱਡਾ ਉਹ ਨਹੀਂ ਹੈ ਕਿ ਬੱਚੇ, ਬਟ ਬਸ ਜਿੱਥੇ ਕਮੀ ਜੋ ਰਹਿ ਜਾਂਦੀ ਹੈ ਉਹ ਇੱਥੇ ਹੈ ਕਿ ਸਾਡੇ ਬੱਚੇ ਜਿਹੜੇ ਆ ਨਾ ਉਹ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ, ਜ਼ਿਆਦਾਤਰ ਉਹਨਾਂ ਨੂੰ ਗੇਮਿੰਗ ਦਾ ਏ ਕਿ ਅਸੀਂ ਗੇਮਸ ਖੇਡੀਏ, ਪਬਜੀ ਬੜੀ ਮਸ਼ਹੂਰ ਕੀਤੀ ਹੈ ਬੱਚਿਆਂ ਨੇ, ਜਾਂ ਫਿਰ ਅਸੀਂ ਹੋਰ ਕੁਛ ਐਂਟਰਟੇਨਮੈਂਟ ਦੇ ਲਈ ਯੂਟਿਊਬ ਨੂੰ ਯੂਜ਼ ਕਰ ਲੈਂਦੇ ਆ। ਯੂਟਿਊਬ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਕਾਲਜਸ ਬਾਰੇ, ਜਾਂ ਫਿਰ ਬਹੁਤ ਅੱਛੀ ਅੱਛੀ ਵੀਡੀਓਜ਼ ਨੇ ਜਿਹੜੀਆਂ ਕਾਉਂਸਲਿੰਗ ਰਿਲੇਟਡ,
3: ਲਾਈਕ
2: ਜਿਹੜੀਆਂ ਕਿ ਵੱਖ ਵੱਖ ਵਿਸ਼ਿਆਂ ਦੇ ਉੱਪਰ ਸਾਨੂੰ ਸਟ੍ਰੀਮਸ ਬਾਰੇ
3: ਜਿਹੜੀ ਚੀਜ਼ਾਂ ਹੈ ਨਾ ਦੀਆ ਬਿਲਕੁਲ
2: ਜਾਣਕਾਰੀ ਦੇ ਸਕਦੀਆਂ ਨੇ, ਬਹੁਤ ਸਾਰੀਆਂ ਵੀਡੀਓਜ਼ ਪੋਸਟ ਹੁੰਦੀਆਂ ਨੇ।
0: ਹਾਂਜੀ,
2: ਤੇ ਇਸ ਤੋਂ ਇਲਾਵਾ ਅਗਰ ਜਿੱਦਾਂ ਕਿ ਹੁਣ ਪੰਜਾਬ ਸਰਕਾਰ ਦਾ ਇਹ
3: ਜਿਹੜਾ
2: ਨਵਾਂ ਜੋ ਘਰ ਘਰ ਰੋਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਆ, ਉੱਥੇ ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਹਾਂ, ਤਾਂ ਉਹ ਪੂਰੀ ਕੰਪਲੀਟ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਕਰੀਅਰ ਕਾਉਂਸਲਿੰਗ ਦੇ ਲਈ ਸਾਨੂੰ ਅਪਰੋਚ ਕਰ ਸਕਦੇ ਆ।
0: ਜਿਹੜੇ ਤੁਹਾਡੇ ਵਿਭਾਗ ਵੱਲੋਂ ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ?
2: ਦੇਖੋ ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਆ, ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਆ।
0: ਅੱਛਾ ਜੀ।
2: ਦੀ ਰਜਿਸਟ੍ਰੇਸ਼ਨ
3: ਪੰਜਾਬ ਦੇ ਵਿੱਚ
2: ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਆ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ। ਸਾਡੇ ਕੋਲ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ ਜਿੱਦਾਂ ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ, ਜਿਵੇਂ ਸਾਡੇ ਕੋਈ ਗਵਰਨਮੈਂਟ ਟੈਸਟ ਗਵਰਨਮੈਂਟ ਜੋਬ ਨਿਕਲਦੀ ਹੈ ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ
3: ਕੱਢਦੇ
2: ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਿਟੀ ਬਣਦੀ ਹੁੰਦੀ ਹੈ ਉਹਨਾਂ ਗਵਰਨਮੈਂਟ ਪੋਸਟਾਂ ਦੇ ਲਈ, ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ ਬਲਕ ਮੈਸੇਜ ਡ੍ਰੌਪ ਕਰਵਾ
3: ਦੇਣੇ ਲਿਖਿਆ।
0: ਅੱਛਾ ਜੀ।
2: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਆ ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ ਅਗੇਨ।
0: ਅੱਛਾ ਜੀ।
2: ਜਿਹੜੇ ਬੱਚੇ ਇੰਟਰਸਟਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੋਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ, ਕੀ ਟੈਸਟ ਹੈ, ਮੋਰਓਵਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ। ਦੈਨ ਉਸ ਤੋਂ ਬਾਅਦ ਉਸ ਟੈਸਟ ਦੀ ਜਿਹੜੀ ਜਿਹੜੀ ਪ੍ਰਿਪਰੇਸ਼ਨ ਹੈ ਉਹ ਕਿੱਦਾਂ ਕਰ ਸਕਦੇ ਆ, PPSC ਹੋ ਗਿਆ ਜਾਂ ਫਿਰ UPSC ਹੋ ਗਿਆ ਜਾਂ ਫਿਰ SSC ਹੋ ਗਿਆ, ਬਹੁਤ ਸਾਰੇ ਹੋਰ ਟੈਸਟ ਨਿਕਲਦੇ ਰਹਿੰਦੇ ਆ ਜਿਹੜੇ ਵੀ ਟਾਈਮ ਟੂ ਟਾਈਮ, ਤਾਂ ਉਹਨਾਂ ਦੀ ਅਸੀਂ ਪ੍ਰੋਪਰ ਉਹਨਾਂ ਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਰਹਿੰਦੇ ਆ, ਤਾਂ ਬੱਚੇ ਉੱਥੇ ਵੀ ਆ ਕੇ ਇਸ ਚੀਜ਼ ਦਾ ਜੋ ਫਾਇਦਾ ਹੈ ਉਠਾ ਸਕਦੇ ਆ।
0: ਠੀਕ ਹੈ ਜੀ। ਕੋਈ ਵੀ ਪ੍ਰਾਪਤ ਕਰਨ ਲਈ ਜ਼ਰੂਰੀ ਹੁੰਦਾ ਕਿ ਅਸੀਂ ਕੋਈ ਨਿਸ਼ਾਨਾ ਮਿਥੀਏ।
2: ਬਿਲਕੁਲ।
0: ਜਿਹੜੇ ਅੱਜ ਕੱਲ ਦੇ ਵਿਦਿਆਰਥੀ ਹੈ ਨਾ ਉਹ ਇਸ ਗੱਲ ਤੋਂ ਵੀ ਅਣਜਾਣ
3: ਰਹਿੰਦੇ
0: ਅਸੀਂ ਆਪਣੀ ਮੰਜ਼ਿਲ ਤੇ ਕਿਵੇਂ ਪਹੁੰਚਣਾ ਹੈ, ਆਪਣਾ ਨਿਸ਼ਾਨਾ ਕਿਵੇਂ ਮਿਥਣਾ ਹੈ।
2: ਬਿਲਕੁਲ।
0: ਉਹਨਾਂ ਨੂੰ ਨਿਸ਼ਾਨਾ ਤੈਅ ਕਰਨ ਲਈ ਕੀ ਕਰਨਾ ਚਾਹੀਦਾ?
2: ਬਿਲਕੁਲ, ਇਹ ਵੀ ਬੜੀ ਕੰਸਰਨ ਦੀ ਗੱਲ ਹੈ। ਸਾਡੇ ਬੱਚੇ ਜਿਹੜੇ ਆ ਬਹੁਤ ਹੀ ਘੱਟ ਗਿਣਤੀ ਦੇ ਵਿੱਚ ਐਸੇ ਬੱਚੇ ਨੇ ਜਿਹੜੇ ਆਪਣੇ ਜਿਨ੍ਹਾਂ ਦੀ ਅਸੀਂ ਪਹਿਲਾਂ ਗੱਲ ਕਰ
3: ਚੁੱਕੇ
2: ਆ ਜਿਹੜੇ ਕਿ ਆਪਣੇ ਫਿਊਚਰ ਦੇ ਲਈ ਕੰਸਰਨਡ ਹੁੰਦੇ ਨੇ 10ਵੀਂ 12ਵੀਂ ਦੇ ਵਿੱਚ।
0: ਹਾਂਜੀ।
2: ਇਹੋ ਜਿਹੇ ਬੱਚੇ ਜਿਹੜੇ ਆਪਣੀ ਫਿਊਚਰ ਲਈ
3: 10ਵੀਂ ਔਰ 12ਵੀਂ
2: ਦੇ ਵਿੱਚ ਹੀ ਪਲੈਨਿੰਗ ਕਰਕੇ ਚੱਲਦੇ ਆ ਨਾ, ਉਹ ਆਪਣੀ ਲਾਈਫ ਦੇ ਸਾਰੇ ਫੇਜ਼ਸ ਦੇ ਵਿੱਚ ਸਮੂਥਲੀ ਨਿਕਲ ਜਾਂਦੇ
3: ਨੇ
2: ਔਰ ਅੱਛੀ ਜਗ੍ਹਾ ਤੇ ਪਲੇਸਮੈਂਟ ਵੀ ਉਹਨਾਂ ਨੂੰ ਹੋ ਜਾਂਦੀ ਹੈ ਉਹਨਾਂ ਦੀ।
0: ਬਿਲਕੁਲ।
2: ਬਟ ਕਾਫੀ ਬੱਚੇ ਬਟ ਸਾਡੇ ਕੋਲ ਜਿਹੜੇ ਭਰਮਾਰ ਹੈ ਉਹ ਇਹੋ ਜਿਹੇ ਬੱਚਿਆਂ ਦੀ ਹੈ ਜਿਹੜੇ ਆਪਣੀ ਲਾਈਫ ਦਾ ਕੋਈ ਏਮ ਮਿੱਥਦੇ ਹੀ ਨਹੀਂ, ਉਹ ਸੋਚਦੇ ਆ ਕਿ ਚਲੋ
3: 10ਵੀਂ
2: ਕਰ ਲਈ ਚਲੋ ਉਸ ਤੋਂ ਬਾਅਦ 12ਵੀਂ ਵੀ ਕਰ ਲੈਂਦੇ ਹਾਂ। ਆਪਣੇ
0: ਹਾਂਜੀ
2: ਫਰੈਂਡਸ ਦੇਖਦੇ ਆ ਕਿ ਮੇਰੇ ਫਰੈਂਡਸ ਨੇ ਕਿਹੜੇ ਵਿਸ਼ੇ ਚੂਜ਼ ਕੀਤੇ ਆ, ਉਹਨਾਂ ਦੇ
3: ਬਸ ਕਾ ਜਿੱਦਾਂ ਹਾਂ ਉਹਦੇ
2: ਅਕੋਰਡਿੰਗ ਹੀ ਆਪਣੇ ਖੁਦ ਦੇ ਵਿਸ਼ੇ ਚੂਜ਼ ਕਰ ਲੈਂਦੇ ਆ।
0: ਬਿਲਕੁਲ
2: ਉਹ ਖੁਦ ਦਾ ਆਪਣਾ ਇਹ ਨਹੀਂ ਦੇਖਦੇ ਕਿ ਮੇਰੇ ਲਈ ਕੀ ਆਸਾਨ ਹੈ, ਮੇਰੇ ਲਈ ਕੀ ਅੱਛਾ ਹੈ, ਮੇਰਾ ਕਿਹਦੇ ਵਿੱਚ ਇੰਟਰਸਟ ਹੈ, ਉਹ ਇਹ ਦੇਖਦੇ ਆ ਕਿ
0: ਲਾਈ ਲੱਗ ਬਣ ਕੇ
3: ਆਪਣੇ ਆਪ ਜੋ ਜਾਂ ਦੇ ਭਰਦੇ ਚੀਲੀ ਹਾਲ
0: ਇੱਕ ਦੂਜੇ ਦੇ ਨਾਲ ਚੱਲ
2: ਪੈਂਦੇ ਆ। ਹਾਂ ਹਾਂ ਬਿਲਕੁਲ। ਤਾਂ ਤਾਂ ਇਹ ਚੀਜ਼ ਸਮਝਣੀ ਚਾਹੀਦੀ ਹੈ ਵਿਦਿਆਰਥੀਆਂ ਨੂੰ ਕਿ ਉਹ ਜਦੋਂ ਗੱਲ ਆ ਜਾਂਦੀ ਹੈ
3: ਉਹਨਾਂ
2: ਦੇ ਕਰੀਅਰ ਸਿਲੈਕਸ਼ਨ ਦੀ, ਉਸ ਟਾਈਮ ਤੇ ਬਿਲਕੁਲ ਪਰਟੀਕੁਲਰ ਹੋ ਕੇ ਉਹ ਆਪਣੇ ਆਪ ਖੁਦ
3: ਬਿਲਕੁਲ
2: ਖੁਦ ਸੋਚਣ ਔਰ ਆਪਣੇ ਕਾਉਂਸਲਰ ਨਾਲ ਗੱਲ ਕਰਨ ਜਾਂ ਫਿਰ ਆਪਣੇ ਖੁਦ ਸਰਚ ਕਰਨ, ਆਪਣੇ ਟੀਚਰਸ ਨਾਲ
3: ਬਹੁਤ
2: ਗੱਲ ਕਰਨ ਕਿ ਮੇਰੇ ਲਈ ਮੇਰੇ ਕੈਪੇਬਿਲਿਟੀ ਦੇ ਅਕੋਰਡਿੰਗ ਕਿਹੜਾ ਕੋਰਸ ਜਾਂ ਕਿਹੜੇ ਵਿਸ਼ੇ ਸਹੀ ਰਹਿ ਸਕਦੇ ਨੇ। ਬੱਚੇ ਨੂੰ ਖੁਦ ਪਤਾ ਹੁੰਦਾ ਹੈ,
0: ਹਾਂਜੀ
2: ਬਸ ਉਹ ਬੱਚਾ ਧਿਆਨ ਨਹੀਂ ਦਿੰਦਾ ਆਪਣੇ ਆਪ ਤੇ, ਕਿਉਂਕਿ ਉਹ ਉਮਰ ਹੀ ਐਸੀ ਹੁੰਦੀ ਹੈ ਕਿ ਬੱਚਾ ਅਕਸਰ ਬਾਹਰ ਨੂੰ ਜ਼ਿਆਦਾ
3: ਕਦਲ ਲੈ ਲੈ ਕੇ ਫਿਰ ਲੋੜਾਂ ਮੁਤਾਬਕ
2: ਅਟਰੈਕਟਡ ਹੁੰਦਾ ਹੈ, ਆਪਣੇ ਅੰਦਰ ਜਾ ਕੇ ਦੇਖਦਾ ਹੀ ਨਹੀਂ ਹੈ ਕਿ ਮੇਰੇ ਅੰਦਰ ਕਿਹੜੀ ਕੈਪੇਬਿਲਿਟੀ ਹੈ, ਮੈਂ ਖੁਦ ਕੀ ਕਰ ਸਕਦਾ।
0: ਬਿਲਕੁਲ ਜੀ,
2: ਤਾਂ ਬੇਸਿਕ
3: ਨੇ ਜਿਹੜੇ ਸਿਸਟਮ ਚ ਅਸੀਂ
2: ਬੰਦਲੀ ਇਹੀ ਚੀਜ਼ ਦੀ ਘਾਟ ਹੁੰਦੀ ਹੈ ਕਿ ਸਾਨੂੰ ਇੰਟਰਨਲ ਮੋਟੀਵੇਸ਼ਨ ਉਸ ਟਾਈਮ ਤੇ ਬੱਚਿਆਂ ਨੂੰ ਬਹੁਤ ਘੱਟ ਹੁੰਦੀ ਹੈ।
0: ਬਿਲਕੁਲ ਜੀ,
2: ਉਹਨਾਂ ਨੂੰ ਇੰਟਰਨਲੀ ਮੋਟੀਵੇਟ ਕਰਕੇ ਉਹਨਾਂ ਨੂੰ ਉਹਨਾਂ ਦੇ ਜੋ ਕੈਪੇਬਿਲਿਟੀਜ਼ ਨੇ ਉਹਨਾਂ ਨੂੰ ਜਾਣੂ ਕਰਵਾ ਕੇ ਉਹਨਾਂ ਨੂੰ ਇਹ ਚੀਜ਼ ਅੱਛੇ ਤਰੀਕੇ ਦੇ ਨਾਲ ਸਮਝ ਆ ਸਕਦੀ ਹੈ, ਸਮਝਾਈ ਜਾ ਸਕਦੀ ਹੈ ਕਿ ਤੁਹਾਡੇ ਲਈ ਕੀ ਬੈਸਟ ਹੈ।
0: ਜਿਸ ਤਰ੍ਹਾਂ ਜਿਹੜਾ ਹੈਗਾ ਬੱਚਿਆਂ ਨੂੰ ਘੱਟ ਜਾਣਕਾਰੀ ਹੈ ਆਪਣਾ ਭਵਿੱਖ ਤੈਅ ਕਰਨ ਬਾਰੇ, ਉਸੇ ਤਰ੍ਹਾਂ ਉਹਨਾਂ ਦੇ ਜਿਹੜੇ ਮਾਂ ਬਾਪ ਨੇ ਉਹ ਵੀ ਬਹੁਤ ਘੱਟ ਜਾਣਕਾਰੀ ਰੱਖਦੇ ਆ। ਅਸਲ ਦੇ ਵਿੱਚ ਮਾਪੇ ਅਤੇ ਵਿਦਿਆਰਥੀ ਤੇ ਇੱਕ ਅਧਿਆਪਕ ਮਿਲ ਕੇ ਹੀ ਬੱਚੇ ਦੇ ਭਵਿੱਖ ਦਾ ਵਧੀਆ ਨਿਰਮਾਣ ਕਰ ਸਕਦੇ ਆ। ਕੋਈ ਇਹਨਾਂ ਦੇ ਮਾਪਿਆਂ ਨੂੰ ਗਾਈਡ ਕਰਨ ਲਈ ਵੀ ਕੋਈ ਯਤਨ ਕੀਤੇ ਜਾਂਦੇ ਆ?
2: ਬਿਲਕੁਲ, ਮੈਂ ਇਹ ਵੀ ਇਹ
3: ਕਹਿੰਦੀ
2: ਆ ਕਿ ਸਾਡੇ ਅਗਰ ਵਿਦਿਆਰਥੀ ਅਗਰ ਸਾਡੇ ਜਿਹੜੇ ਨੌਜਵਾਨ ਪੀੜ੍ਹੀ ਹੈ ਉਹਨਾਂ ਦੇ ਅੱਗੇ ਵਧਣ ਚ ਅਗਰ ਅਸੀਂ ਇਹ ਕਹਿੰਦੇ ਆ ਕਿ ਸਾਡੇ ਟੀਚਰਸ ਦਾ ਬਹੁਤ ਵੱਡਾ ਹੱਥ ਹੁੰਦਾ, ਅਧਿਆਪਕ ਦਾ ਹੱਥ ਹੁੰਦਾ, ਤਾਂ ਉਹਨਾਂ ਹੀ ਹੱਥ ਉਹਨਾਂ ਦੇ ਪੇਰੈਂਟਸ ਦਾ ਵੀ ਹੁੰਦਾ ਹੈ।
0: ਬਿਲਕੁਲ,
2: ਮਾਤਾ ਪਿਤਾ ਦਾ ਵੀ ਉਹਨਾਂ ਹੀ ਰੋਲ ਹੁੰਦਾ ਹੈ। ਬਸ ਕੀ ਹੈ ਕਿ ਮਾਤਾ ਪਿਤਾ ਨੂੰ ਇਹ ਚੀਜ਼ ਸਮਝਣ ਦੀ ਜ਼ਰੂਰਤ ਹੈ ਕਿ ਸਿਰਫ ਸਕੂਲ ਭੇਜ ਦੇਣਾ ਜਾਂ ਫਿਰ ਟਿਊਸ਼ਨ ਤੇ ਭੇਜ ਦੇਣਾ ਹੀ ਕਾਫੀ ਨਹੀਂ ਹੈ। ਬੱਚਿਆਂ ਦਾ ਕੰਪਲੀਟ ਜੋ ਫੋਲੋ ਅਪ ਹੈ ਉਹ ਬੱਚੇ ਦੇ ਪੇਰੈਂਟਸ ਵੱਲੋਂ ਲਿਆ ਜਾਣਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ,
2: ਬੱਚੇ ਨੂੰ ਮੋਬਾਈਲ ਤਾਂ ਲੈ ਕੇ ਦੇ ਤਾਂ ਅੱਜ ਦੇ ਟਾਈਮ ਦੇ ਅਕੋਰਡਿੰਗ, ਕਿਉਂਕਿ ਅੱਜ ਦਾ ਟਾਈਮ ਇਹੋ ਜਿਹਾ ਚੱਲ ਰਿਹਾ ਕਿ ਸਾਰੀਆਂ
3: ਕਲਾਸਾਂ
2: ਵੀ ਆਨਲਾਈਨ ਹੋ ਗਈਆਂ, ਬਟ ਬੱਚੇ ਦਾ ਫੋਲੋ ਅਪ ਲੈਣਾ ਕਿ ਬੱਚਾ ਉਸ ਮੋਬਾਈਲ ਨੂੰ ਯੂਜ਼ ਕਿਵੇਂ ਕਰ ਰਿਹਾ, ਅਕਸਰ ਹੀ ਪੇਰੈਂਟਸ ਭੁੱਲ ਜਾਂਦੇ ਆ ਜਾਂ ਫਿਰ ਉਹਨਾਂ ਨੂੰ ਲੱਗਦਾ ਕਿ ਨਹੀਂ ਬੱਚਾ ਕਰ ਰਿਹਾ ਅੱਛਾ ਸਹੀ ਕਰ ਰਿਹਾ। ਅਕਸਰ ਅਸੀਂ ਬੱਚਿਆਂ ਨੂੰ ਇਹ ਸੋਚ ਕੇ ਨਹੀਂ ਰੋਕਦੇ ਕਿ ਚਲੋ ਠੀਕ ਹੈ ਸਾਡਾ ਬੱਚਾ ਤਾਂ ਬਹੁਤ ਅੱਛਾ ਹੈ, ਬੱਚਾ ਤਾਂ ਪੜ੍ਹ ਲੇਗਾ, ਆਪਣੇ ਆਪ ਪੜ੍ਹ ਲੇਗਾ। ਨਹੀਂ, ਉਹਨਾਂ ਨੂੰ ਥੋੜਾ ਮੋਟੀਵੇਸ਼ਨ ਆਪਣੇ ਪੇਰੈਂਟਸ ਤੋਂ ਲੈਣਾ ਬਹੁਤ ਜ਼ਰੂਰੀ ਹੈ। ਜਦੋਂ ਬੱਚੇ ਦੇ ਪੇਰੈਂਟਸ ਉਹਨਾਂ ਨੂੰ ਟਾਈਮ ਟੂ ਟਾਈਮ ਟੋਕਦੇ
3: ਰਹਿਣਗੇ
2: ਕਿ ਤੁਸੀਂ ਅੱਜ ਕੀ ਕੀਤਾ, ਹਾਂ ਬੱਚੇ ਦੱਸ ਕੀ, ਹਾਂ ਤੂੰ ਕੀ ਕਰਨਾ ਚਾਹੁੰਦਾ ਲਾਈਫ ਚ, ਤੂੰ ਦੱਸ ਤੂੰ ਕਿਵੇਂ ਕਰਨਾ ਹੈ,
3: ਤਬਦੀਲੀ
2: ਉਦੋਂ ਬੱਚੇ ਨੂੰ ਹੋਏਗਾ ਕਿ ਹਾਂ ਵੀ ਮੇਰੀ ਇੰਪੋਰਟੈਂਸ ਹੈ, ਮੇਰੇ ਤੋਂ ਪੁੱਛਿਆ ਜਾ ਰਿਹਾ।
0: ਹਾਂਜੀ,
2: ਜਦੋਂ ਬੱਚੇ ਇਹ ਚੀਜ਼ ਲੱਗੇਗੀ ਨਾ ਕਿ ਹਾਂ ਮੇਰੇ ਤੋਂ ਪੁੱਛਿਆ ਜਾ ਰਿਹਾ, ਮੇਰੀ ਇੰਪੋਰਟੈਂਸ ਹੈ, ਦੈਟ ਮੀਨਸ ਉਹਦੇ ਤੇ ਇੱਕ ਰਿਸਪੋਂਸਿਬਿਲਿਟੀ ਆ ਜੂਗੀ ਕਿ
3: ਹੁਣ ਮੈਂ ਤੈਨੂੰ ਵੀ
2: ਮੇਰੇ ਪੇਰੈਂਟਸ ਮੇਰੇ ਤੋਂ ਕੋਈ ਉਮੀਦ ਲਗਾ ਕੇ ਬੈਠੇ ਹੋਏ ਨੇ, ਮੈਂ ਉਹਨੂੰ ਪੂਰੀ ਕਰਨਾ ਹੈ।
0: ਸਹੀ ਗੱਲ ਹੈ,
2: ਬਟ ਸਾਇਲੈਂਸ ਮੋਡ ਦੇ ਵਿੱਚ ਜਨਰੇਸ਼ਨ ਦੇ ਵਿੱਚ ਇਹ ਚੀਜ਼ ਬਹੁਤ ਜਿਹੜੀ ਕਮਿਊਨੀਕੇਸ਼ਨ ਗੈਪ ਆ ਗਿਆ ਹੈ ਮਾਤਾ ਪਿਤਾ ਔਰ ਪੇਰੈਂਟਸ ਦੇ ਵਿੱਚ, ਇਸ ਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ
2: ਬੱਚੇ ਔਰ ਪੇਰੈਂਟਸ ਦਾ ਜੋ ਰਿਲੇਸ਼ਨ ਹੈ ਫਰੈਂਡਸ ਦੀ ਤਰ੍ਹਾਂ ਦਾ ਹੋਣਾ ਚਾਹੀਦਾ ਹੈ
0: ਬਿਲਕੁਲ
2: ਬਿਲਕੁਲ ਬੱਚੇ ਪੇਰੈਂਟਸ ਆਪਣੇ ਬੱਚੇ ਦੇ ਨਾਲ ਫਰੈਂਡਸ ਦੀ ਤਰ੍ਹਾਂ ਟ੍ਰੀਟ ਕਰਨ ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ
3: ਨੂੰ
2: ਪੈਂਪਰ ਕਰਨ ਉਹਨਾਂ ਨੂੰ ਪਿਆਰ ਵੀ ਉਹਨਾਂ ਹੀ ਕਰਨ ਤੇ ਉਹਨਾਂ ਨੂੰ ਜਿੱਥੇ ਡਾਂਟਣ ਦੀ ਲੋੜ ਹੈ ਉੱਥੇ ਡਾਂਟਿਆ ਵੀ ਜਾਵੇ ਤੇ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਭਵਿੱਖ ਦੀ ਤਾਂ ਉਸ ਟਾਈਮ ਤੇ ਉਹ ਬੱਚੇ
3: ਨੂੰ
2: ਪ੍ਰੈਸ਼ਰਾਈਜ਼ ਨਾ ਕਰਦੇ ਹੋਏ ਜਾਂ ਫਿਰ ਬਿਲਕੁਲ ਖੁੱਲਾ ਨਾ ਛੱਡਦੇ ਹੋਏ ਉਹਨਾਂ ਨੂੰ ਰਿਸਪੋਂਸੀਬਿਲਿਟੀ ਦਾ ਅਹਿਸਾਸ
3: ਦਵਾਉਣ
2: ਉਹਨਾਂ ਤੋਂ ਟਾਈਮ ਟੂ ਟਾਈਮ ਪੁੱਛ ਕੇ ਕਿ ਹਾਂ ਤੂੰ ਕੀ ਕੀਤਾ ਕੀ ਸਿੱਖਿਆ ਨਵਾਂ ਕੀ ਸਿੱਖਿਆ ਤਾਂ ਕੁਛ ਕਿਉਂਕਿ ਸਾਡੇ ਲਈ ਬੱਚਿਆਂ ਦੇ ਲਈ ਸਾਡੇ ਮੋਟੀਵੇਸ਼ਨ ਦਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ
0: ਬਿਲਕੁਲ ਜੀ ਬਿਲਕੁਲ
2: ਜਦ ਤੱਕ ਉਹਨਾਂ ਨੂੰ ਮੋਟੀਵੇਟ ਨਹੀਂ ਕਰਾਂਗੇ ਉਹਨਾਂ ਦਾ ਮੋਟੀਵੇਸ਼ਨ ਨਹੀਂ ਹੋਏਗੀ ਉਹਨਾਂ ਦੇ ਅੰਦਰ ਤਾਂ ਉਹ ਕੁਛ ਵੀ ਨਹੀਂ ਕਰਨਗੇ
0: ਨਹੀਂ ਕਰ ਸਕਦੇ ਸਰਵਾਨੰਦ ਜੀ ਅੱਜ ਦੇ ਜ਼ਿਆਦਾਤਰ ਬੱਚੇ ਜਿਹੜੇ ਹੈਗੇ ਨਾ ਉਹ ਪੜ੍ਹਾਈ ਨੂੰ ਇੱਕ ਬੋਝ ਦੀ ਤਰ੍ਹਾਂ ਲੈਂਦੇ ਆ
2: ਬਿਲਕੁਲ ਬਿਲਕੁਲ
0: ਜਿਵੇਂ ਇੱਕ ਬੋਝ ਪਿਆ
3: ਹੁੰਦਾ
0: ਵੀ ਤਾਂ ਕਰਨੀ ਪੈਣੀ ਹੈ ਪੜ੍ਹਨਾ ਪੈਣਾ ਹੈ ਇੱਕ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ ਮਜਬੂਰੀ ਸਮਝਦੇ ਆ ਇਹੋ ਜਿਹਾ ਅਜਿਹਾ ਕਿਉਂ ਹੈਗਾ
2: ਹਾਂ ਇਹ ਵੀ ਦੇਖੋ ਇੱਕ ਇਸ ਨੂੰ ਅਸੀਂ ਜੋੜ ਸਕਦੇ ਹਾਂ
3: ਕੋਈ ਲੜਦਾ
2: ਇਹ ਕਾਫੀ ਜ਼ਿਆਦਾ ਪ੍ਰਚਲਨ ਹੋ ਗਿਆ ਹੈ ਸਾਡਾ ਸੋਸ਼ਲ ਮੀਡੀਆ ਦਾ ਵੀ ਕਾਫੀ ਰੋਲ ਹੈ ਇਸ ਦੇ ਵਿੱਚ ਕਾਫੀ ਹੱਦ ਤੱਕ ਬੱਚੇ
3: ਯੂਟਿਊਬ
2: ਚਲਾਉਣਾ ਜਾਂ ਫਿਰ ਫੇਸਬੁੱਕ ਇੰਸਟਾਗ੍ਰਾਮ ਇਹ ਸਾਰੀਆਂ ਚੀਜ਼ਾਂ ਯੂਜ਼ ਕਰਨ ਦੇ ਲਈ ਜ਼ਿਆਦਾ ਟਾਈਮ ਸਪੈਂਡ ਕਰਦੇ ਹੈ ਐਸ ਕੰਪੇਅਰ ਟੂ ਆਪਣੀ ਸਟੱਡੀਜ਼ ਦੇ ਲਈ
0: ਬਿਲਕੁਲ ਜੀ
2: ਉਹਨਾਂ ਨੂੰ ਗੇਮਿੰਗ ਆਨਲਾਈਨ ਗੇਮਸ ਦਾ ਬੜਾ ਕਰੇਜ਼
3: ਕੋਈ ਲੱਗਦਾ ਨਾ ਜਾਂਗੇ ਸਵੇਰੇ ਸ਼ਾਮੀ
2: ਹੋ ਗਿਆ ਏ ਤੇ ਸੌਂਗਸ ਦਾ ਲਗਾ ਲਓ ਹਰ ਇੱਕ ਚੀਜ਼ ਉਹਨਾਂ ਨੂੰ ਅਟਰੈਕਟ ਕਰਦੀ ਹੈ ਜਿਹੜੀ ਐਂਟਰਟੇਨਮੈਂਟ ਵਾਲੀ ਹੈ ਬਟ ਬੱਚਿਆਂ
3: ਹੋਰ ਕੀ
2: ਇਹ ਚੀਜ਼ ਦੇਖੋ ਧਿਆਨ ਚ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਅਗਰ ਤਾਂ ਤੁਸੀਂ ਆਪਣੀ ਸਾਰੀ ਲਾਈਫ ਇੰਜੋਏ
3: ਕਰਨੀ
2: ਹੈ ਤਾਂ ਤੁਹਾਨੂੰ ਆਪਣੀ ਲਾਈਫ ਦਾ ਇਹ ਸਭ ਤੋਂ ਸੈਂਸਿਟਿਵ ਔਰ ਸਭ ਤੋਂ ਇੰਪੋਰਟੈਂਟ ਫੇਜ਼ ਜੋ ਚੱਲ ਰਿਹਾ ਜੋ ਕਿ ਇੱਕ ਲਾਈਕ 10th ਪਲੱਸ 2 ਵਾਲਾ ਫੇਜ਼ ਹੈ ਇਸ ਫੇਜ਼ ਦੇ ਵਿੱਚ ਔਰ ਆਪਣੇ ਗ੍ਰੈਜੂਏਸ਼ਨ ਵਾਲੇ ਫੇਜ਼ ਨੂੰ ਥੋੜਾ ਜਿਹਾ ਹੋਰ ਸੀਰੀਅਸ ਲੈ ਕੇ ਚੱਲਣ ਦੀ ਜ਼ਰੂਰਤ ਹੈ ਅਗਰ ਬੱਚੇ ਇਹਨਾਂ ਸਾਲਾਂ ਦੇ ਵਿੱਚ ਇਹਨਾਂ 4-5 ਸਾਲਾਂ ਦੇ ਵਿੱਚ ਕੜੀ ਮਿਹਨਤ ਕਰ ਲੈਣਗੇ ਔਰ ਇਹਨਾਂ ਸਾਰੇ ਮਨੋਰੰਜਨ ਦੇ ਸਾਧਨਾਂ ਨੂੰ ਲਿਮਿਟਿਡ ਰੱਖਣਗੇ ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਬਿਲਕੁਲ ਛੱਡ ਦੋ
0: ਹਾਂਜੀ ਹਾਂਜੀ
2: ਲਿਮਿਟਿਡ
3: ਰੱਖੋ
2: ਟਾਈਮ ਲਿਮਿਟ ਕਰ ਲਓ
0: ਠੀਕ ਹੈ
2: ਤੇ ਉਹਦੇ ਨਾਲ ਬੜਾ ਫਰਕ ਪੈ ਸਕਦਾ ਹੈ ਕਿ ਉਹ ਇੱਕ ਲਿਮਿਟਿਡ ਲਿਮਿਟ ਟਾਈਮ ਲਿਮਿਟ ਔਰ ਜਿਹਨੂੰ ਆਪਾਂ ਕਹਿ ਦਈਏ ਕਿ ਟਾਈਮ ਟੇਬਲ ਬਣਾ ਕੇ ਚੱਲ ਪੈਣ ਕਿ ਹਾਂ ਅਸੀਂ ਇੰਨੇ ਕੁ ਟਾਈਮ ਲਈ ਇਹ ਚੀਜ਼ ਯੂਜ਼ ਕਰਨੀ ਹੈ ਬਸ ਦੈਟਸ ਆਲ ਤਾਂ ਇਹ ਵੀ ਔਰ ਬੱਚੇ ਬੋਝ ਇਸ ਕਰਕੇ ਸਮਝਦੇ ਉਹਨਾਂ ਨੂੰ ਮਤਲਬ ਬੱਚਿਆਂ ਨੂੰ ਇਹ ਚੀਜ਼ ਦੀ ਬਿਲਕੁਲ ਕਿਉਂਕਿ ਲੈਕ ਆਫ ਮੋਟੀਵੇਸ਼ਨ ਹੈ ਜਿੱਦਾਂ ਅਸੀਂ ਪਹਿਲਾਂ ਗੱਲ ਕਰੀਏ ਕਿ ਜਦੋਂ ਬੱਚਿਆਂ ਚ ਲੈਕ ਆਫ ਮੋਟੀਵੇਸ਼ਨ ਹੈ ਮੋਟੀਵੇਸ਼ਨ ਨਹੀਂ ਹੈ ਉਹਨਾਂ ਨੂੰ ਕੋਈ ਅੰਦਰੂਨੀ ਤੌਰ
3: ਤੇ
2: ਕੰਮ ਕਰਨ ਦੇ ਲਈ ਕੁਛ ਖਿੱਚ ਹੈ ਹੀ ਨਹੀਂ ਉਹਨਾਂ ਦੀ ਜ਼ਿੰਦਗੀ ਦਾ ਕੋਈ ਉਦੇਸ਼ ਨਹੀਂ ਉਦੇਸ਼ਹੀਨ ਹੀ ਉਹ ਭਟਕ ਰਹੇ ਨੇ ਤਾਂ ਉਹ ਉਹਨਾਂ ਨੂੰ ਸਾਰੀਆਂ
3: ਚੀਜ਼ਾਂ ਸ਼ੁਕਰੀਆ ਜੀ
2: ਉਹ ਜਿਹੜੀਆਂ ਸਟੱਡੀ ਵਗੈਰਾ ਸਭ ਕੁਛ ਬੋਝ ਲੱਗਦਾ ਹੈ ਕਿ ਇਹਦਾ ਤਾਂ ਕੋਈ ਫਾਇਦਾ ਨਹੀਂ ਹੈ
0: ਹਾਂਜੀ ਹਾਂਜੀ
2: ਬਟ ਆਈ ਐਮ ਸ਼ੋਰ ਕਿ ਜਦੋਂ ਇਹੋ ਜਿਹੇ ਬੱਚੇ ਜਾ
3: ਕੇ
2: ਅੱਗੇ ਜਾ ਕੇ ਥੋੜਾ ਗ੍ਰੈਜੂਏਸ਼ਨ ਕਾਇੰਡ ਆਫ ਜਦੋਂ ਇਹੋ ਜਿਹੇ ਬੱਚਿਆਂ ਨੂੰ ਥੋੜਾ ਜਿਹਾ ਪਤਾ ਲੱਗਦਾ ਕਿ ਹਾਂ ਵਾਕਈ ਕੁਛ ਉਹਨਾਂ ਨੂੰ ਮੋਟੀਵੇਸ਼ਨ ਦਾ ਸੋਰਸ ਮਿਲਦਾ ਕਿ ਹਾਂ
3: ਬਰਥਡੇ
2: ਵੀ ਵਾਕਈ ਅਸੀਂ ਆਪਣਾ ਟਾਈਮ ਵੇਸਟ ਕਰ ਰਹੇ ਸੀਗੇ ਹੁਣ ਜੋ ਟਾਈਮ ਹੈ ਅਸੀਂ ਅਗਰ ਕਰ ਲਈਏ ਤਾਂ ਇਹੋ ਜਿਹੇ ਬੱਚੇ ਬਹੁਤ ਅੱਗੇ ਵੱਧ ਜਾਂਦੇ ਨੇ ਬਸ ਇੱਕ ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਉਹਨਾਂ ਨੂੰ
0: ਸਹੀ ਰਾਹ ਦਿਖਾਉਣ ਦੀ ਲੋੜ ਹੈ
2: ਬਿਲਕੁਲ ਉਦੇਸ਼
3: ਹੀ ਅੱਜ
2: ਹੀਣਤਾ ਹੀ ਉਹਨਾਂ ਨੂੰ ਜਿਹੜੀ ਹੈ ਉਹ ਸਟੱਡੀ ਦੇ ਪ੍ਰਤੀ ਉਹਨਾਂ ਦਾ ਜਿਹੜਾ ਨਕਾਰਾਤਮਕ ਐਟੀਟਿਊਡ ਹੈ ਉਹ ਉਦੇਸ਼ਹੀਨਤਾ ਤੋਂ ਹੀ ਪੈਦਾ ਹੁੰਦਾ ਹੈ। ਜਦ ਤੱਕ ਉਹਨਾਂ ਦਾ ਉਦੇਸ਼ ਨਹੀਂ ਹੈ, ਕੋਈ ਗੋਲ ਨਹੀਂ ਹੈ ਲਾਈਫ ਦੇ ਵਿੱਚ, ਤਾਂ ਉਹ ਆਪਣੀ ਸਟੱਡੀਜ਼ ਨੂੰ ਸਭ ਕਾਸੇ ਨੂੰ ਬੋਝ ਸਮਝਣਗੇ।
0: ਸਹੀ ਗੱਲ ਹੈ ਜੀ।
2: ਤੇ ਸਿੱਖਿਆ ਦਾ ਸਿਰਫ ਮੰਤਵ ਇਹ ਨਹੀਂ ਹੈ ਕਿ ਉਹ ਤੁਹਾਨੂੰ ਸਿਰਫ ਤੁਹਾਡੇ ਰੁਜ਼ਗਾਰ ਤੱਕ ਲੈ ਕੇ ਜਾਏਗੀ, ਬਲਕਿ ਜੋ 10ਵੀਂ 12ਵੀਂ ਤੱਕ ਦੀ ਸਿੱਖਿਆ ਹੈ ਉਹ ਤਾਂ ਸਾਨੂੰ ਇੱਕ ਅੱਛਾ ਨਾਗਰਿਕ ਬਣਨ ਦੇ ਲਈ ਵੀ ਬਹੁਤ ਜ਼ਰੂਰੀ ਹੈ।
0: ਜ਼ਰੂਰੀ ਹੈ, ਹਾਂਜੀ।
2: ਸਾਨੂੰ ਆਪਣੇ ਸਾਰੇ ਜਿਹੜੇ ਕਰਤੱਵ ਹੈ, ਸਾਡੇ ਦੇਸ਼ ਦੇ ਪ੍ਰਤੀ ਜੋ ਕਰਤੱਵ ਹੈ, ਜਾਂ ਫਿਰ ਸਾਡੀਆਂ ਜਿਹੜੀਆਂ ਰਿਸਪੋਂਸੀਬਿਲਟੀਜ਼ ਨੇ,
3: ਕਿੱਥੇ ਗਿਆ ਝੂਠਾ ਮੂਠਾ ਰੁਸੀਣਾ, ਕਿੱਥੇ ਗਿਆ।

0: ਕਰਨੀ।
1: ਅਸੀਂ ਜੋ ਕੀ ਕਰਨਾ
0: ਹਾਂਜੀ
1: ਹੈ, ਉਹ ਸਾਰੀਆਂ ਚੀਜ਼ਾਂ ਔਰ ਸਾਨੂੰ ਕਿਹੜੇ ਕਿਹੜੇ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤੇ ਨੇ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਾਉਣ ਦੇ ਲਈ ਜੋ ਸਾਡਾ 10ਵੀਂ 12ਵੀਂ ਤੱਕ ਦਾ ਸਿਲੇਬਸ ਹੈ
0: ਸਾਨੂੰ
1: ਕਾਫੀ ਹੈ, ਅਗਰ ਬੱਚੇ ਇਸ ਨੂੰ ਇੰਟਰਸਟ ਲੈ ਕੇ ਪੜ੍ਹਨ।
2: ਬਿਲਕੁਲ ਜੀ ਬਿਲਕੁਲ।
1: ਬਟ ਬੱਚੇ ਅਕਸਰ ਇਹੋ ਜਿਹਾ ਨਹੀਂ ਕਰਦੇ, ਉਹਨਾਂ ਨੂੰ ਸਿਰਫ ਇੱਕ ਰੱਟੇ ਵਾਲੀ ਆਦਤ ਪੈ ਚੁੱਕੀ ਹੈ ਸਾਡੇ
2: ਨੰਬਰ ਲੈਣ ਤੱਕ ਸੀਮਿਤ ਹੋ ਜਾਂਦੇ।
1: ਹਾਂ ਬਿਲਕੁਲ, ਉਹ ਸਮਝਦੇ ਆ ਕਿ ਅਸੀਂ ਐਜ਼ ਇਟ ਇਜ਼ ਰੱਟਾ ਮਾਰ ਕੇ ਅਸੀਂ ਅਗਰ ਕਿਤਾਬਾਂ ਚੋਂ ਦੇਖ ਦੇਖ ਕੇ ਲਿਖ ਦਾਂਗੇ ਤਾਂ ਉਹਦੇ ਨਾਲ ਸਾਡੇ ਬਸ ਨੰਬਰ ਵੱਧ ਜਾਣ। ਬਟ ਉਹਨਾਂ ਨੂੰ ਕੁਛ ਨਵਾਂ ਲਰਨ ਕਰਨ ਦੀ ਜੋ ਇੱਕ ਹੋਣਾ ਚਾਹੀਦਾ, ਖਿੱਚ ਹੋਣੀ ਚਾਹੀਦੀ ਹੈ ਕਿ ਸਾਨੂੰ ਲਰਨ ਅਸੀਂ ਕੀ ਕੀਤਾ, ਉਹ ਚੀਜ਼ ਬਹੁਤ ਘੱਟ ਹੈ ਬੱਚਿਆਂ 'ਚ।
2: ਹਾਂਜੀ, ਇੱਕ ਗੱਲ ਹੋਰ ਵੀ ਦੇਖੀ ਹੈ, ਜਿਹੜੇ ਅੱਜ ਦੇ ਵਿਦਿਆਰਥੀ ਨਾ ਉਹ ਲੰਮਾ ਸਮਾਂ ਪੜ੍ਹਾਈ ਕਰਨ ਦੇ ਮੂਡ 'ਚ ਨਹੀਂ ਹੁੰਦੇ,
1: ਨਹੀਂ
2: ਉਹਨਾਂ ਦਾ ਇਹ ਹੁੰਦਾ ਵੀ 10ਵੀਂ 12ਵੀਂ ਕਰ ਲਈਏ ਤੇ ਉਸ ਤੋਂ ਬਾਅਦ ਕੋਈ ਕੰਮ ਮਿਲ ਜੇ, ਚੰਗੀ ਨੌਕਰੀ ਮਿਲ ਜੇ ਜਿਹਦੇ ਚੰਗਾ ਪੈਸਾ ਆਉਂਦਾ ਹੋਵੇ ਤੇ ਅਸੀਂ ਆਪਣੀ ਜਿਹੜੀ ਹੈਗੀ ਆ ਅਗਲੀ ਲਾਈਫ ਗੁਜ਼ਾਰੀਏ। ਤੇ ਉਹਨਾਂ ਦੇ ਜ਼ਿਆਦਾਤਰ ਮਾਪੇ ਵੀ ਇਸ ਤਰ੍ਹਾਂ ਸੋਚਦੇ ਆ ਕਿ ਬੱਚੇ ਸਾਡੇ ਜਿਹੜੇ ਹੈਗੇ ਆ ਥੋੜਾ ਟਾਈਮ ਪੜ੍ਹਨ ਤੇ ਉਸ ਤੋਂ ਬਾਅਦ ਰੁਜ਼ਗਾਰ ਵੱਲ ਪੈ ਜਾਣ। ਇਸ ਨੂੰ ਤੁਸੀਂ ਕਿਸ ਨਜ਼ਰੀਏ ਤੋਂ ਦੇਖਦੇ ਹੋ?
1: ਦੇਖੋ ਬਿਲਕੁਲ, ਮੈਂ ਪੇਰੈਂਟਸ ਨੂੰ ਔਰ ਬੱਚਿਆਂ ਨੂੰ ਜੋ ਉਹ ਸੋਚ ਕੇ ਇਹ ਅਪਰੋਚ ਅਪਣਾਉਂਦੇ ਆ, ਉਹ ਸੋਚ ਤਾਂ ਸਹੀ ਹੈ ਕਿ ਸਾਡੇ ਬੱਚੇ ਜਲਦੀ ਜਲਦੀ ਜਲਦੀ ਜਲਦੀ ਜਿੰਨਾ ਕੁ ਵੀ ਪੜ੍ਹਨਾ ਹੈ ਪੜ੍ਹ ਕੇ ਕੰਮ ਲੱਗ ਜਾਣ, ਬਿਲਕੁਲ ਸਹੀ ਸੋਚ ਹੈ।
2: ਹਾਂਜੀ,
1: ਪਰ ਜੋ ਉਹ ਅਪਰੋਚ ਅਪਣਾ ਰਹੇ ਨੇ ਨਾ ਉਹ ਬਿਲਕੁਲ ਗਲਤ ਹੈ। ਉਹਦੇ ਵਿੱਚ ਕੀ ਹੈ, ਦੇਖੋ ਬੱਚੇ ਸਾਡੇ ਕੋਲ ਵੀ ਅੱਜ ਸਾਡੇ ਨਾਲ ਜ਼ਿਲ੍ਹਾ ਰੁਜ਼ਗਾਰ ਦਫ਼ਤਰ ਦੇ ਨਾਲ ਸਾਡੇ ਨਾਲ ਬਹੁਤ ਸਾਰੇ ਜਿਹੜੇ ਬੱਚੇ ਜੁੜੇ ਹੋਏ ਹੈ ਉਹ ਸਿਰਫ ਪਲੱਸ ਟੂ ਪਾਸ ਨੇ।
2: ਅੱਛਾ ਜੀ,
1: ਤਾਂ ਸਿਰਫ ਪਲੱਸ ਟੂ ਬੇਸਿਸ ਤੇ ਕਿਹੋ ਜਿਹੀ ਜੋਬ ਮਿਲ ਸਕਦੀ ਹੈ ਬਿਨਾਂ ਕੋਈ ਸਕਿੱਲ ਤੋਂ, ਬਿਨਾਂ ਕੋਈ ਐਸੀ ਕੋਈ ਉਹਨਾਂ ਕੋਲ ਸਕਿੱਲ ਵੀ ਨਹੀਂ ਹੈ। ਠੀਕ ਹੈ, ਕੰਪਿਊਟਰ ਦਾ ਜੇ ਉਹਨਾਂ ਨੂੰ ਕੋਈ ਪੁੱਛ ਲੈਂਦਾ ਹੈ ਤਾਂ ਕੰਪਿਊਟਰ ਸਿੱਖਿਆ ਸੀ ਬਟ ਹੁਣ ਭੁੱਲ ਗਏ ਆ, ਤਾਂ ਤੁਸੀਂ ਖੁਦ ਸੋਚੋ ਕਿ ਇਹੋ ਜਿਹੀ ਕਿਹੜੀ ਜੋਬ ਹੈ, ਔਰ ਉਹਨਾਂ ਨੂੰ ਜੋਬ ਚਾਹੀਦੀ ਹੈ ਕਿਸੇ ਆਫਿਸ ਦੇ ਵਿੱਚ ਬੈਠਣ ਵਾਲੀ ਜੋਬ ਹੋਣੀ ਚਾਹੀਦੀ ਹੈ ਜੀ, ਕੰਪਿਊਟਰ ਵਾਲੀ ਜੋਬ ਹੋਣੀ ਚਾਹੀਦੀ ਹੈ, ਕੰਪਿਊਟਰ ਆਉਂਦਾ ਨਹੀਂ ਹੈ ਜੀ,
2: ਆਉਂਦਾ ਨਹੀਂ ਹੈ,
1: ਤਾਂ ਕਿੰਨਾ ਪੋਸੀਬਲ ਹੋ ਸਕਦਾ ਕਿ ਉਹ 12ਵੀਂ ਤੋਂ ਬਾਅਦ ਇੱਕ ਅੱਛੀ ਜਗ੍ਹਾ ਤੇ ਸੈਟਲ ਹੋ ਸਕਦੇ ਨੇ? ਬਿਲਕੁਲ ਨਹੀਂ ਹੈ।
2: ਹਾਂਜੀ
1: ਹਾਂ, ਕੁਛ ਕੋਰਸਿਸ ਐਸੇ ਹੈਗੇ ਨੇ ਜਿਹੜੇ ਉਹ ਕਰਕੇ 12ਵੀਂ ਜਾਂ ਫਿਰ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਦੇ ਨਾਲ ਨਾਲ ਅਗਰ ਉਹ ਚੀਜ਼ਾਂ ਕਰ ਲੈਣ ਤਾਂ ਉਹ ਬਿਲਕੁਲ ਜਲਦੀ, ਬਹੁਤ ਹੀ ਜਲਦੀ ਸਫਲ

0: میں بیٹھی
1: حاصل کر سکتے نہیں. تو میں وہ ضرور اتھے ڈسکس کرنا چاہوں گی.
2: ہاں جی ہاں جی.
1: جویں کہ بچہ دسویں یا بارہویں پڑھ رہا ہے اور او دا ایم ہے گورنمنٹ جاب لینی ہے, انہیں سرکاری نوکری لینی ہے.
2: ہاں جی.
1: تو یا پھر بس انہیں نوکری لینی
0: ہے,
1: مان لو کوئی بھی بچہ انہیں نوکری لینی ہے, بس نوکری لینی ہے. تو او دے لئی دیکھو سب تو بیسٹ آپشن کی ہے کہ وہ بارہویں تک اگر وہ آرٹس دے وچ پڑھنا ہے, مان لو کہ وہ اسٹڈیز دے وچ ٹھیک ٹھاک ہے پڑھنے لئی, ٹھیک ہے, وہ آرٹس دے وچ پلس ٹو کر رہے ہیں,
2: ہاں جی,
1: اس تو بعد وہ گریجویشن کرے گا, تو او دے کولو تین سال دے وچ اگر وہ تین سال اپنی گریجویشن دے نال نال کمپٹیٹیو ایگزامز دی تیاری کرنا شروع کر لوے, جڑے کہ ایس ایس سی دے تھرو ہوندے ہیں یا پھر بینک ایگزام ہوندے ہیں, بینک دے کلیریکل دے ایگزام ہوندے ہیں, بینک پی او دے ایگزامز ہوندے ہیں,
2: ہاں جی,
1: تا انہاں دی تیاری کرنا شروع کر لوے بچہ, تا بھی بہت بیسٹ ہے. کیونکہ دیکھو تین سال جڑے گریجویشن بیسس دے جننے بھی ٹیسٹ میں تانوں دس رہی ہوں, تا سارے ہی موسٹلی جڑے ہیں انہاں دا سلیبس جڑا ہے تقریباً سیم ہی ہوندا سب دا.
2: اچھا جی.
1: تا ریزننگ پارٹ ہو گیا جی کے, کرنٹ افیئر, ادھاں دا ہی سلیبس تھوڑی بہت ہی ویریشن ضرور ہوندی ہے, بٹ یہ سارا سلیبس جڑا انہاں دا سیم ہی ہوندا ہے.
2: اچھا جی.
1: اگر بچے اپنے تین سال
0: اپنی
1: گریجویشن دے نال ہر روز دو گھنٹے خود سیلف سٹڈی کر کے او سلیبس جڑے جننے بھی کمپیٹیٹیو ایگزامز آندے نے سب دا سلیبس لے لین.
2: ہاں جی ہاں جی.
1: تقریباً جڑا کہ سیم ہی ہے, وہ دو گھنٹے بھی اس تیاری اس دی تیاری تین سال تک کرن گے, تا تسی اندازہ لگا لو کہ انہاں جو سکسیس چانسز ہیں وہ کتنے زیادہ بڑھ جان گے,
2: بالکل
1: سلیکشن دے چانسز کتنے زیادہ بڑھ جان گے.
3: تو ایڈوکیٹ راجن شامل سنی نو مدی
2: صحیح گل ہے جی.
1: ہاں, تو وہ گریجویشن دے نال نال کوئی نہ کوئی کمپیٹیٹیو ایگزام دی تیاری ضرور کرنا شروع کر دیں.
2: بالکل جی.
1: بٹ اگین نا اپنے اے چیز دی کمی ہے, ساڈے موسٹلی جیڑا ساڈا پینڈو طبقہ ہے, ساڈے جیڑے ویلیجز چ رہندی یوتھ ہے,
2: ہاں
4: جی, پچھلے
1: انہاں نوں نا اس چیز دی اویئرنس ہی نہیں ہے کہ کیڑے کیڑے سرکاری نوکریاں نکلدیاں
4: نے,
1: ٹیسٹ ہوندے نے سرکاری نوکریاں نوں لین دے لئی, ٹھیک ہے, تو وہ چیز دی اویئرنس کریئٹ کرنا بہت ضروری ہے.
2: ہاں بالکل,
4: صرف
2: ضروری ہے جی, پتہ ہی نہیں ہے تو کرن گے کی.
1: ہاں بالکل. تو ہن جڑا میں تانوں پہلا اویئرنس دیں یہ والے ٹیسٹ نکلے ہوئے نے, تسی اپلائی کر سکتے ہو.
2: اچھا جی.
1: اسی طریقے دے نال اے چیز دے وچ اسی کم کر رہی ہاں, بٹ یہی ہے کہ
4: سارا
1: سڈے کول جد تک یوتھ خود چل کے سڈے کول آ کے پوچھے گی نہیں, یا انہاں دے خود اندر انٹرنل موٹیویشن نہیں ہوئے گا کچھ کرن دا, تو ادو تک سڈیاں جیڑیاں کوششاں نہیں کامیاب نہیں ہو سکدیاں جد تک یوتھ خود نہیں موٹیویٹ ہوندی کام کرن دے لئی, یا پھر تیاری کرن دے لئی کسی بھی کمپیٹیٹیو ایگزام دی.
2: بالکل جی. میڈم صاحبانہ جی, تہاڈیاں گلاں بڑیاں قیمتی نے, جو لگاتار
4: دیکھو
2: سنتے رہنا چاہیدا ہے, پر سماں جڑا ہیگا او سانوں اجازت نہیں دیندا کہ اپاں ہور
4: انہاں
2: گلاں نوں سنتے رہیے, یہ گل بات اپاں کردے رہیے, بچار چرچا کردے رہیے. سو اج دا جڑا سماں ساڈا او بہت بہت دھنواد, تسی بڑی قیمتی گلاں سڈے سروتیاں دے نال سانجیاں کیتیاں.
4: ਇਹਨਾਂ ਦੇ ਮੁੰਡੇ ਇਹਨ ਪਹਿਲ ਤੋਂ ਚੰਗੇ।
2: ਹੁਣ ਵੇਲਾ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ। ਰੇਡੀਓ ਦੁਆਬਾ ਤੇ ਸਰੋਤੇ
4: ਇਹ ਚੱਲ ਗਏ
2: ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਨਾਲ ਸੁਣਿਆ ਤੇ ਉਮੀਦ ਕਰਦੇ ਆ ਇਹਨਾਂ ਗੱਲਾਂ ਨੂੰ
4: ਸੁਣ
2: ਕੇ ਇਹਨਾਂ ਨੂੰ ਅਪਣਾ ਕੇ ਤੇ ਆਪਣੀ ਜਿਹੜੀ ਜ਼ਿੰਦਗੀ ਹੈ ਆਪਣਾ ਭਵਿੱਖ ਹੈ ਉਹਨੂੰ ਬਿਹਤਰ ਬਣਾਉਣ ਵੱਲ ਵਧੋਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
1: ਥੈਂਕ ਯੂ, ਥੈਂਕ ਯੂ, ਥੈਂਕ ਯੂ।
4: ਚਾਹੀਦਾ ਵੀ ਉਹ
5: ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 5 December 2020 ਦਿਨ ਐਤਵਾਰ ਸ਼ਾਮ ਦੇ 6:30 ਵਜਦੇ ਹਨ ਤੇ ਮੈਂ ਤੁਹਾਡੇ ਲਈ ਗਾਉਂਦੀ ਸ਼ਾਮ ਪ੍ਰੋਗਰਾਮ ਲੈ ਕੇ ਹਾਜ਼ਰ
4: ਹਾਂ।
5: ਜਿਵੇਂ ਤੁਸੀਂ ਬਖੂਬੀ ਜਾਣਦੇ ਹੋ ਵੀ ਇਹ ਸਾਡਾ ਤੀਸਰਾ ਪ੍ਰੋਗਰਾਮ ਹੈ ਤੇ ਇਸ
4: ਪ੍ਰੋਗਰਾਮ
5: ਦੇ ਵਿਚ ਅਸੀਂ ਉਹਨਾਂ ਸ਼ਾਇਰ ਦੋਸਤਾਂ ਨੂੰ ਸਦਾ ਦਿੰਦੇ ਹਾਂ ਜਿਹੜੇ ਕਿ ਆਪਣੀਆਂ ਰਚਨਾਵਾਂ ਨੂੰ ਜਿਹੜਾ ਤਰੰਨਮ ਦੇ ਵਿਚ ਪੇਸ਼ ਕਰਦੇ ਨੇ। ਇਸ ਦੇ ਨਾਲ ਦੀ ਨਾਲ ਜਿਹੜੇ ਗੀਤਕਾਰ ਆਪਣੇ ਗੀਤਾਂ ਨੂੰ ਗਾ ਕੇ ਪੇਸ਼ ਕਰਦੇ ਨੇ ਉਹਨਾਂ ਨੂੰ ਅਸੀਂ ਸੱਦਾ ਦਿੰਦੇ ਇਸ ਸ਼ਾਮ ਦੇ ਵਿਚ ਤੇ ਇਸ ਦੇ ਨਾਲ ਦੀ ਨਾਲ ਅਸੀਂ ਉਹਨਾਂ ਗਾਇਕਾਂ ਨੂੰ ਵੀ ਸੱਦਾ ਦਿੰਦੇ ਆ ਜਿਹੜੇ ਆਪਣਾ ਮੁੱਢਲਾ ਸਫ਼ਰ ਸ਼ੁਰੂ ਕਰਦੇ ਨੇ। ਇਸ ਦੇ ਨਾਲ ਦੀ ਨਾਲ ਜਿਹੜਾ ਸ਼ਾਇਰ ਤੇ ਗੀਤਕਾਰ ਤੇ ਸੰਗੀਤਕਾਰ ਆਪਣੀਆਂ ਸੇਵਾਵਾਂ ਜਿਹੜੀਆਂ ਆ ਦੁਆਬਾ ਰੇਡੀਓ ਨੂੰ ਸਮਰਪਿਤ ਕਰਨਾ ਚਾਹੁੰਦਾ, ਅਸੀਂ ਉਹਨਾਂ ਨੂੰ ਵੀ ਇਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਕਹਿੰਦੇ ਹਾਂ। ਤੇ ਇਸ ਵਾਰ ਦਾ ਜਿਹੜਾ ਅਸੀਂ ਇਹ ਗਾਉਂਦੀ ਸ਼ਾਮ ਪ੍ਰੋਗਰਾਮ ਜਿਹੜਾ ਆ ਇਸ ਦੇ ਵਿੱਚ ਜਿਹੜਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜਾ ਇਸ ਵੇਲੇ ਭਾਰਤ ਦੇ ਵਿੱਚ ਕਿਸਾਨ ਕੋਲ ਚੱਲ ਰਿਹਾ ਉਸ ਨੂੰ ਸਮਰਪਿਤ ਜਿਹੜੀਆਂ ਰਚਨਾਵਾਂ ਜਿਹੜੀਆਂ ਪੇਸ਼ ਕੀਤੀਆਂ ਜਾਣ ਤੇ ਇਸ ਪ੍ਰੋਗਰਾਮ ਦੇ ਦੌਰਾਨ ਕੁਝ ਰਚਨਾਵਾਂ
3: ਭਰਨ ਦੀ ਕੋਸ਼ਿਸ਼ ਜਿਹੜੀ ਬਹੁਤ
5: ਜਿਹੜੀਆਂ ਹਟਮੀਆਂ ਹੋ ਸਕਦੀਆਂ ਨੇ ਉਸ ਲਈ ਅਸੀਂ ਪਹਿਲਾਂ ਹੀ ਜਿਹੜਾ ਸਰੋਤਿਆਂ ਤੋਂ ਗੁਸਤਾਖੀ ਮੰਗਦੇ ਹਾਂ ਤੇ ਜਿੱਥੇ ਕਿਸਾਨ ਕੋਲ ਨਾਲ ਸੰਬੰਧਿਤ ਜਿਹੜੀਆਂ
3: ਖੁਸ਼ੀ
5: ਰਚਨਾਵਾਂ ਨੂੰ ਸਰੋਤੇ ਪਸੰਦ ਕਰਨਗੇ, ਆਸ ਕਰਦੇ ਹਾਂ ਦੂਸਰੀਆਂ ਰਚਨਾਵਾਂ ਨੂੰ ਵੀ ਉਸੇ ਤਰ੍ਹਾਂ ਪਿਆਰ ਦੇਣਗੇ ਤੇ ਇਸ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜਾ ਆ ਸਭ ਤੋਂ ਪਹਿਲਾਂ ਜਿਹੜਾ ਆ ਲਸ਼ਕਰੀ ਰਾਮ ਜੱਖੂ ਜੀ ਨੂੰ ਸਾਦਾ ਦਿੰਦੇ ਆ। ਲਸ਼ਕਰੀ ਰਾਮ ਜੱਖੂ ਜੀ ਬਾਰੇ ਤੁਸੀਂ ਬਖੂਬੀ ਜਾਣਦੇ ਹੋ,
4: ਸਾਡੀਆਂ
5: ਕਾਮ ਮਹਿਫਲਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ ਤੇ ਹੁਣ ਉਹ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਜਿਹੜੀ ਆ ਹਾਜ਼ਰੀ ਭਰ ਰਹੇ ਨੇ। ਲਸ਼ਕਰੀ ਰਾਮ ਜੱਖੂ ਜੀ ਜਿਹੜੇ ਕਿ ਪੰਜਾਬੀ ਸੱਤ ਕਵੈਤ ਦੇ ਮੁੱਖ ਸੇਵਾਦਾਰ ਉਹਨਾਂ ਨੂੰ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ
4: ਸਭ ਬਾਤ ਮੌਕਾ ਕਿਆ ਨਾ ਕਸਮਾਂ ਚ ਨਾ ਕੁਛ
5: ਰੱਖੀ ਹੈ।
6: ਹਾਂਜੀ, ਮੈਂ ਲਸ਼ਕਰੀ ਰਾਮ ਜੱਖੂ ਲੱਧਣਾ ਵਾਲਾ ਕਵੈਤ ਦੀ ਧਰਤੀ ਤੋਂ ਆਪਣੇ ਸਰੋਤਿਆਂ ਦੇ ਰੂਬਰੂ ਹੋ ਰਿਹਾ ਹਾਂ। ਮੈਂ ਦੁਆਬਾ ਰੇਡੀਓ ਦਾ ਤੇ ਸਾਡੇ ਭਾਈ ਸਾਹਿਬ ਭਾਈ ਹਰਬੰਸ ਸਿੰਘ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਜਿਹੜੇ ਸਾਨੂੰ ਕਦੇ ਵੀ ਭੁੱਲਦੇ ਨਹੀਂ ਤੇ
4: ਸਾਨੂੰ
6: ਯਾਦ ਰੱਖਦੇ ਹਨ ਤੇ ਹਰ ਮੌਕੇ ਤੇ ਯਾਦ ਕਰਦੇ ਹਨ ਸੋ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਹੜੇ ਸਾਨੂੰ ਹਰ ਟਾਈਮ ਨਾਲ ਮੌਕਾ ਦੇਣ ਦਾ ਕੋਸ਼ਿਸ਼ ਕਰਦੇ ਹਨ। ਸੋ ਅੱਜ ਜੋ ਪੰਜਾਬ ਦੇ ਹਾਲਾਤ ਚੱਲਦੇ ਹਨ, ਜੋ ਪੰਜਾਬ ਦਾ ਅੱਜ ਕੱਲ੍ਹ ਕਿਸਾਨ ਸੰਘਰਸ਼ ਚੱਲ ਰਿਹਾ ਹੈ, ਉਹਦੇ ਸੰਦਰਭ ਦੇ ਵਿੱਚ ਦੋ ਕੁ ਜਜ਼ਬਾਤ, ਦੋ
4: ਕੁਰਤ
6: ਹੋਰ ਆਪਣੇ ਮੈਂ ਆਪਣੀ ਸਾਰੀ ਸੰਗਤ ਨਾਲ ਸਾਂਝੇ ਕਰਨੇ ਚਾਹੁੰਦਾ ਹਾਂ ਕਿ ਉਹਨਾਂ ਨੇ ਜੋ ਵੀ ਇਹ ਕੀਤਾ ਹੈ, ਅਸੀਂ ਉਹਦੇ ਵਿਰੋਧ ਦੇ ਵਿੱਚ, ਯਾਨੀ ਕਿ ਅਸੀਂ ਕਿਸਾਨ ਜੋ ਮੋਰਚਾ ਹੈ, ਕਿਸਾਨ ਮਜ਼ਦੂਰ ਮੋਰਚਾ ਹੈ, ਪੰਜਾਬੀ ਸੱਥ ਵੱਲੋਂ ਜੋ ਕਵੈਦੀ ਪੰਜਾਬੀ ਸੱਥ ਉਹਦੇ ਵੱਲੋਂ ਅਤੇ ਸਤਿਗੁਰ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ ਉਹਨਾਂ ਦੀ ਅਸੀਂ ਡੱਟ ਕੇ ਹਮਾਇਤ ਕਰਦੇ ਹਾਂ। ਸੋ ਮੇਰੇ ਥੋੜੇ
4: ਜਿਹੇ
6: ਬੋਲ ਇਸ ਤਰ੍ਹਾਂ ਦੇ ਹਨ। ਨੀ ਰੱਖੀ ਗਈ ਸਿੱਖੀ ਦੀ ਸੀਸ ਉੱਤੇ
4: ਰਸਤਿਆਂ ਤੇ
6: ਏ ਦੁਨੀਆ ਸਾਰੀ ਜਾਣਦੀ ਏ, ਨੀ ਰੱਖੀ ਗਈ ਸਿੱਖੀ ਦੀ ਸੀਸ ਉੱਤੇ
4: ਤੁਸੀਂ ਅਗਨ
6: ਏ ਦੁਨੀਆ ਸਾਰੀ ਜਾਣਦੀ ਏ
4: ਦਰਿਆ
6: ਜਿਸ ਗੋਦੜੀ ਕੀਤੇ ਲਾਲ ਪੈਦਾ, ਜਿਸ ਗੋਦੜੀ ਕੀਤੇ
4: ਮੈਂ ਕੋਰੇ ਹੂੰ ਵਿਛਾ
6: ਲਾਲ ਪੈਦਾ ਤੇ ਸਿੱਖੀ ਗੋਦੜੀ ਦਾ ਨਿਗਮਾਨ ਦੀ
4: ਮੇਰੇ ਪੈ ਗਿਆ ਗਏ ਖੁੱਲ ਕੇ ਰਾਤ
6: ਸਿੰਘ ਸੂਰਮੇ ਕਦੇ ਨਾ ਪੈਠ ਦਿੱਤੀ, ਸਿੰਘ ਸੂਰਮੇ ਕਦੇ ਨਾ ਪੈਠ
4: ਦਿੱਤੀ ਹਿਲਾ
5: ਦੀ
4: ਛੂ ਕੇ
6: ਫੈਠ ਦਿੱਤੀ ਕੜੀ ਆਈ ਜਦੋਂ ਅੰਨ ਤੇ ਸ਼ਾਨ ਦੀ
4: ਮੈਂ ਦੁਆ ਦਿੱਤੀ ਮੈਂ ਉਸਦੇ
6: ਚੰਡੇ ਚੂਲ ਦੇ ਰਹਿਣਗੇ ਜੱਗ ਉੱਤੇ ਤੇ ਜੱਖੂ ਗੱਲ ਵੱਖਰੀ ਪਹਿਚਾਣ ਦੀ
4: ਆਪਣੀ ਤੇਰੀ ਜੀ
6: ਤੇ ਜੱਖੂ ਗੱਲ ਵੱਖਰੀ ਪਹਿਚਾਣ ਦੀ ਇਹ ਜੋ ਸਾਡਾ ਸੰਘਰਸ਼
4: ਵੀ ਇੱਕ
6: ਪੰਜਾਬ ਦੇ ਇਤਿਹਾਸ ਨੂੰ ਕਿਤੇ ਫਰੋਲ ਕੇ ਦੇਖਿਆ ਹੁੰਦਾ, ਦਿੱਲੀ ਸਰਕਾਰ ਨੇ ਦਿੱਲੀ ਦਾ ਪਹਿਲਾਂ ਕੀ ਹਾਲ ਹੋਇਆ ਤੇ ਹੁਣ ਕੀ ਹਾਲ ਹੋਣਾ, ਜੋ ਸਾਡੇ ਕਿਸਾਨ ਵੀਰ ਉੱਥੇ ਗਏ ਹਨ ਉਹਨਾਂ ਦੇ ਬਾਰੇ ਵਿੱਚ ਮੇਰੇ ਜੋ ਜਜ਼ਬਾਤ ਸਾਂਝੇ ਹਨ ਉਹ ਮੈਂ ਦਿੱਲੀ ਬਾਰੇ ਤੇ ਪੰਜਾਬ ਬਾਰੇ ਗੱਲ ਕਰ ਰਿਹਾ। ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ
7: ਹੋਗੀ, ਅਬ ਅਗਰ ਮੇਲ ਨਹੀਂ ਹੈ ਤੋ ਜੁਦਾਈ ਵੀ ਨਹੀਂ, ਬਾਤ ਤੋੜੀ ਵੀ ਨਹੀਂ, ਤੁਮਨੇ ਬਣਾਈ ਵੀ ਨਹੀਂ, ਯੇ

0: ਸ਼ਰਾਬੇ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ ਅਸਾਂ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹੀ ਹਿਸਾਬ ਦੇ ਅਸਾਂ ਗਿਣ ਗਿਣ ਬਦਲੇ ਲੈਣੇ ਤੇਥੋਂ
1: ਮੁਸ਼ਕਿਲ ਤੁਮ
0: ਨਾਲ ਹਿਸਾਬ ਦੇ
1: ਸਬ ਹੀ ਕਹੋਂਗੇ ਮਰਤਾ
0: ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ
1: ਕਿਆ ਹੋਰ ਵੀ ਮਰੇ ਹੋ ਸਭ ਕੋ
0: ਪੰਜਾਬ ਦੇ ਕਿਉਂ ਤੂੰ ਪੰਗਾ
1: ਸ਼ੀਸ਼ਕ ਕਾ ਤੂਫਾਨ ਹੋਗਾ ਸੀ
0: ਪਾਇਆ ਦਿੱਲੀਏ ਨਾਲ ਪੰਜਾਬ ਦੇ
1: ਯਹੀ ਮੇਰੇ ਕੰਮ ਕਰਾ
0: ਸੰਤਾਂ ਭਗਤਾਂ ਪੀ

0: ਸੀ
1: ਤਾਂ ਪਾਇਆ ਦਿੱਲੀਏ ਨਾਲ ਪੰਜਾਬ ਦੇ। ਆਖਰੀ ਬੰਦਾ ਜੀ,
0: ਪਹਿਲਾਂ ਆਪਣੇ ਦੋਸਤਾਂ ਦਾ ਨਾਮ ਬਹੁਤ
2: ਬਿਲਕੁਲ
1: ਖੂ ਲੱਦਣਾ ਵਾਲਾ ਆਖੇ, ਹਾਏ ਜੱਖੂ ਲੱਦਣਾ ਵਾਲਾ ਆਖੇ, ਜਿੱਤ ਅੰਨ ਦਾ ਤੇ ਦੀ ਹੋਣੀ।
0: ਆਪਣੇ
1: ਜੱਖੂ ਲੱਦਣਾ ਵਾਲਾ ਆਖੇ, ਜਿੱਤ ਅੰਨ ਦਾ ਤੇ ਦੀ
2: ਹੋਣੀ।
1: ਲੱਗ ਗਈ ਜੋ ਕਾਲਖ ਤੈਨੂੰ ਆਪੇ ਹੀ ਤੂੰ ਤੋਣੀ, ਲੱਗ ਗਈ ਜੋ ਕਾਲਖ
0: ਤੈਨੂੰ
1: ਆਪੇ ਹੀ ਤੂੰ ਤੋਣੀ। ਕਿਉਂ ਤੂੰ ਪੰਗਾ ਪਾਇਆ ਹਾਏ, ਕਿਉਂ
0: ਸ਼ਨੀ ਤਾਂ ਤੋੜ ਗਈ ਵਾਦਾ ਨੀ ਇਦਾਂ ਦਾ।
1: ਤੂੰ ਪੰਗਾ ਪਾਇਆ ਨਾਲ ਪੰਜਾਬ ਦੇ, ਹਰ ਵਾਰੀ ਪੰਗਾ ਹਰ ਵਾਰੀ ਮੱਥਾ ਲਾਵੇਂ, ਹਰ ਵਾਰੀ ਮੱਥਾ ਲਾਵੇਂ ਕਾ ਤੋਂ ਨਾਲ ਪੰਜਾਬ ਦੇ। ਹਰ
0: ਵਾਰੀ
1: ਮੱਥਾ ਲਾਵੇਂ ਕਾ ਤੋਂ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਅਸਾਂ ਗਿਣ ਗਿਣ ਅਸਾਂ ਗਿਣ ਗਿਣ ਬਦਲੇ ਲੈਣੇ ਤੇ ਤੋਂ ਨਾਲ ਹਿਸਾਬ ਦੇ, ਗਿਣ ਗਿਣ
0: ਬਦਲੇ
1: ਲੈਣੇ ਤੇ ਤੋਂ ਨਾਲ ਹਿਸਾਬ ਦੇ। ਸਾਡੇ ਵੱਲੋਂ ਜੀ ਪੰਜਾਬੀ ਸੱਤ ਕਵੈਤ
2: ਵੱਲੋਂ
1: ਤੇ ਸਤਿਗੁਰ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ ਮੈਂ ਕਿਸਾਨਾਂ ਦੀ ਪੂਰੀ ਮਦਦ ਕਰਦਾ, ਪੂਰੀ ਸਪੋਰਟ ਕਰਦਾ ਹਾਂ। ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਪਈ ਤਾਂ ਅਸੀਂ ਹਰ ਤਰ੍ਹਾਂ ਦੇ ਨਾਲ ਉਹਨੇ ਤਿਆਰ ਬਾਰ ਤਿਆਰ ਖੜੇ ਹਾਂ। ਤਾਂ ਉਹਨਾਂ ਨੂੰ ਇਹੀ ਕਹਿਣਾ ਕਿ ਤੁਸੀਂ ਆਪਣੇ ਡਟ
0: ਕੇ
1: ਮੋਰਚਾ ਲਾਓ ਤੇ ਪਰਮਾਤਮਾ ਵੀ ਤੁਹਾਡਾ, ਸਾਡੀ ਗੁਰੂ ਨਾਨਕ ਮਹਾਰਾਜ ਸਾਡਾ ਗੁਰੂ ਗ੍ਰੰਥ ਸਾਹਿਬ ਤੁਹਾਡੀ ਸਾਰੀ ਸਪੋਰਟ ਕਰੂਗਾ ਜੀ। ਕੋਈ ਗੱਲ ਨੀ ਜੀ, ਸਤਿ ਸ੍ਰੀ ਅਕਾਲ ਜੀ। ਮੇਰੀ ਇੰਨੀ ਹਾਜ਼ਰੀ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
3: ਸ਼੍ਰੀ ਰਾਮ ਜੱਖੂ ਜੀ ਤੋਂ ਬਾਅਦ ਹੁਣ ਇਸ ਗੁਆਂਢੀ ਸ਼ਾਮ ਪ੍ਰੋਗਰਾਮ ਦੇ ਵਿੱਚ ਮੈਂ ਸੱਦਾ ਦੇਣ ਜਾ ਰਿਹਾ ਪੁਰਤਗਾਲ ਵਾਸਤੇ ਸਾਡੇ ਸ਼ਾਇਰ ਦੋਸਤ ਦੁੱਖ ਭੰਜਨ ਸਿੰਘ ਰੰਧਾਵਾ ਜੀ, ਉਹ ਵੀ ਕਿਸਾਨ ਸੰਘਰਸ਼ਾਂ ਦੀ ਹਮਾਇਤ ਵਿੱਚ ਆਪਣਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਦੁੱਖ ਭੰਜਨ ਸਿੰਘ ਰੰਧਾਵਾ ਜੀ, ਗੁਆਂਢੀ ਸ਼ਾਮ ਪ੍ਰੋਗਰਾਮ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
4: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ। ਔਰ ਮੈਂ ਅੱਜ ਦੇ ਹਾਲਾਤਾਂ ਦੇ
0: ਉੱਤੇ
4: ਇੱਕ ਸਰਗਰਮ ਆਪਣਾ ਗੀਤ ਲੈ ਕੇ ਹਾਜ਼ਰ ਹਾਂ ਜੀ। ਤੁਹਾਡੀ ਨਜ਼ਰ ਪੇਸ਼ ਖਿਦਮਤ ਹੈ। ਹਕ
0: ਮਾਰੇ
4: ਇੱਕ ਚੀਜ਼ ਨਾ ਭੁੱਲੀ,
0: ਤੂੰ ਮਹਿਬੂਬ
4: ਓਏ ਮੈਂ ਕਿਰਸਾਨ ਦਾ ਪੁੱਤ ਹਾਂ, ਜਿਸ ਨੂੰ
0: ਮਨ ਕਿਸੇ
4: ਸ਼ਬਨ ਦਾਤਾ ਕਹਿੰਦੇ ਨੇ। ਮੈਂ ਉਸ ਭਗਵਾਨ ਦਾ
0: ਹੁਣ ਹੈ
4: ਪੁੱਤ ਹਾਂ, ਮਾਂ ਇੱਕ ਚੀਜ਼ ਨਾ ਭੁੱਲੀ, ਮੈਂ ਇੱਕ ਕਿਰਸਾਨ ਦਾ ਪੁੱਤ ਹਾਂ।
0: ਕੱਢ ਲਈ
4: ਜੱਟ ਜੋ ਮੂੰਹੋਂ ਕਹਿ ਦਿਓ ਯੋ ਕਰਕੇ ਦਿੰਦਾ, ਚੰਗਿਆਂ ਨਾ ਚੰਗਾ ਬੁਰਿਆਂ ਨੂੰ ਮਤ
0: ਸਿਖਾ
4: ਦਿੰਦਾ, ਜੋ ਕਰਕੇ

0: ਜਾਂ ਬਿਨ ਮਿਨ ਕੇ
1: ਮੈਂ ਘਾਟੇ ਵਾਧੇ ਨੀ ਦੇਖਦਾ ਜਦ ਕੁਝ ਕਰਨਾ ਜਦ ਕੁਝ ਕਰਨ ਤੇ ਆਵਾਂ ਜੇ ਮਰ ਜਾਂ ਜਾਂ ਮਰ ਜਾਣਾ ਜਾਂ ਮਾਰ ਦੇਣਾ ਜਦੋਂ ਵੀ ਮਰ ਕਰਨ ਤੇ ਆਵਾਂ ਮੈਂ ਤੇਰੇ ਨਫੇ ਦਾ ਨਹੀਂ ਤੇਰੇ ਨੁਕਸਾਨ ਦਾ ਪੁੱਤ ਹਾਂ
2: ਰੱਖ ਲਈ ਸਰਕਾਰ।

0: ਉਜਾਲੇ
1: ਤੇਰਾ ਹੁਣ ਤਖਤ ਹਿਲਾ ਦੇਣਾ ਜਿਹਨੇ ਤੂੰ
0: ਜੀ
1: ਤਖਤ ਤੇ ਚੜ ਬੈਠੇ ਉਹ ਗੁਰਨਾਮ ਲਬਾਂਗੇ ਜਿਸ ਦੇ ਵਿੱਚ ਜਾ ਵੜ ਬੈਠੇ ਮੈਨੇ ਜਿਆ ਤੇ ਗਾਂ ਤੇ ਸੁਣ ਕਿਰਪਾ।

0: असां कदे जोश विच
1: बणिए
0: आके अपना

0: ਕਦੇ ਆਕਰੋਸ਼
1: ਨਹੀਂ
0: ਖੋਇਆ। ਹੁਣ ਹੋਣਾ ਜੋ ਤੂੰ ਵੇਖੀ, ਮੈਂ ਤਾਂ ਘਮਸਾਨ ਦਾ ਪੁੱਤ ਹਾਂ।
1: ਮੇਰਾ ਪਤਾ ਮੈਨੂੰ ਕਿਸੇ
0: ਹਾਕਮਾ ਇੱਕ ਚੀਜ਼ ਨਾ ਭੁੱਲੀ, ਓਏ ਮੈਂ ਕਿਰਸਾਨ ਦਾ ਪੁੱਤ ਹਾਂ। ਦੁੱਖ ਭੰਜਨ ਇੱਕ ਨਹੀਂ ਇੱਥੇ, ਦੁੱਖ ਭੰਜਨ

0: ਧੰਨਵਾਦ ਜੀ
1: ਰੇਡੀਓ ਦੇ ਪਿਆਰੇ
2: ਸ੍ਰੋਤਿਓ,
1: ਸਾਡੇ ਪ੍ਰੋਗਰਾਮ ਆਉਂਦੀ ਸ਼ਾਮ ਦੇ ਵਿਚ ਹੁਣੀ
2: ਵਕਤ
1: ਦੁਖਵੰਜ ਸਿੰਘ ਰੰਧਾਵਾ ਜੀ ਆਪਣਾ ਗੀਤ ਸਾਂਝਾ ਕਰਕੇ ਗਏ ਨੇ। ਹੁਣ ਸਾਡੀ ਇਸ ਮਹਿਫਲ ਦੇ ਵਿਚ ਆ ਰਹੇ ਨੇ ਪਟਿਆਲਾ ਤੋਂ ਕੁਲਵੰਤ ਸਿੰਘ ਸੈਦੋ ਕੀ ਕੁਲਵੰਤ ਸਿੰਘ ਸੈਦੋਕੀ ਜੀ ਜਿੱਥੇ ਬਹੁਤ ਵਧੀਆ ਸ਼ਾਇਰ ਵੀ ਨੇ ਉਸੇ ਨਾਲ ਦੀ ਨਾਲ ਬਹੁਤ ਵਧੀਆ ਗਾਇਕ ਨੇ ਤੇ ਉਹ ਇਸ ਵਾਰ ਕਿਸਾਨ ਕੋਲ ਨੂੰ ਸਮਰਪਿਤ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਇਹ ਗੀਤ ਲਿਖਿਆ ਹੈ ਗੁਰਜੀਤ ਕੌਰ
3: ਅਜਨਾਲਾ
1: ਜੀ ਨੇ ਤੇ ਇਸ ਨੂੰ ਆਵਾਜ਼ ਦਿੱਤੀ ਹੈ ਕੁਲਵੰਤ ਸਿੰਘ ਸੈਦੋਕੀ ਜੀ ਨੇ। ਕੁਲਵੰਤ ਸਿੰਘ ਸੈਦੋਕੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
4: ਸਤਿ ਸ੍ਰੀ ਅਕਾਲ
3: ਬਹੁਤ
4: ਜੀ। ਦਾਸ ਕੁਲਵੰਤ ਸਿੰਘ ਸੈਦੋਕੇ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਨੂੰ
3: ਸਮਰਪਿਤ
4: ਪੇਸ਼ ਹੈ ਮਨੋਹਰ ਭਵਾਨੀ ਛੰਦ, ਜਿਸ ਨੂੰ ਲਿਖਿਆ ਗੁਰਜੀਤ ਕੌਰ ਅਜਨਾਲਾ ਭੈਣ ਜੀ ਨੇ। ਸਰਕਾਰ ਦਾ ਬਿਹਾਰ ਮਾਰੇ ਜੱਟ ਤਾਈ ਮਾਂ, ਸਰਕਾਰ ਦਾ ਬਿਹਾਰ ਮਾਰੇ ਜੱਟ ਤਾਈ ਮਾਰ ਕਰ ਦਿੱਤਾ ਇਹ ਲਚਾਰ ਵੱਖ ਏ ਕਾਨੂੰਨ ਨੇ ਜੱਟ ਰੋਲ ਦਿੱਤਾ ਹਾਕਮੀ ਜਨੂਨ ਨੇ, ਜੱਟ ਰੋਲ ਦਿੱਤਾ ਹਾਕਮੀ ਜਨੂਨ ਨੇ ਦੁਨੀਆਂ ਦਾ ਅੰਨ ਦਾਤਾ ਲਿਖੇ ਕਰਮ ਵਿਧਾਤਾ ਤਨ ਖੇਤਾਂ ਚ ਮਟਾਤਾ ਨਾਹੀ ਮੁਖੋਂ ਬੋਲਦੇ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ ਉਹ ਜਿੰਦੜੀ ਕਿਸਾਨ ਦੀ
3: ਮਿੱਟੀ ਖੂਬਸੂਰਤ
4: ਚ ਰੋਲਦੇ ਚੜੇ ਕਰਜ਼ੇ ਦਾ ਭਾਰ ਜਦੋਂ ਸਕੇ ਨਾ ਸਹਾਰ ਫਿਰ ਜ਼ਿੰਦਗੀ ਨੂੰ ਹਾਰ ਇਸ ਰਾਹੇ ਜਾਮ ਦਾ ਰੱਸਾ ਚੁੱਕ ਫਾਹੇ ਗਲ ਵਿੱਚ ਪਾਮਦਾ ਰੱਸਾ ਚੁੱਕ ਫਾਹੇ ਗਲ ਵਿੱਚ ਪਾਮਦਾ ਉਹ ਕੀਤੀ ਮਿਹਨਤ ਵੀ ਪੂਰੀ ਰਹਿ ਗਈ ਖਾਹਿਸ਼ ਅਧੂਰੀ ਕੀਤੀ ਮਿਹਨਤ ਵੀ ਪੂਰੀ ਰਹਿ ਗਈ ਖਾਹਿਸ਼ ਅਧੂਰੀ ਧਾਰ ਸਿਦਕ ਸਬੂਰੀ ਕਿਸਮਤ ਝੋਲ ਦੇ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ ਉਹ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ ਫਸਲ ਸੀ ਬੇਸੁਮਾਰ ਬੜੀ ਆਈ ਸੀ
5: ਜਦੋਂ ਕਰਦੇ ਆ ਉਦੋਂ ਵੀ ਇੱਕ ਦੂਜਿਆਂ ਕਰਦੇ
4: ਬਹਾਰ ਦਿੱਤੀ ਗੜਿਆਂ ਖਲਾਰ ਜੱਟ ਧਾਹਾਂ ਮਾਰਦਾ ਡਾਢਾ ਘਾਟਾ ਪਿਆ ਕਿਵੇਂ ਜੀ ਸਹਾਰਦਾ ਉਹ ਡਾਢਾ ਘਾਟਾ ਪਿਆ ਕਿਵੇਂ ਜੀ ਸਹਾਰਦਾ ਸਰਕਾਰ ਲਾਵੇ ਦਾ ਘੱਟ ਲਾਗਤ ਤੋਂ ਪਾ ਸਰਕਾਰ ਲਾਵੇ ਦਾ ਘੱਟ ਲਾਗਤ ਤੋਂ ਪਾ ਡੋਬ ਦੇਣ ਉਦੋਂ ਚਾਰ ਨਾ ਹੀ ਭੇਦ ਖੋਲਦੇ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ
5: ਜੇਠਾਣੀ
4: ਖੇਤੀ ਮੁੜਕਾ ਬਹਾਉਂਦਾ ਖਾਦ ਹੱਡੀਆਂ ਦੀ ਪਾਉਂਦਾ ਵੱਡਾ ਹੜ ਜਾਦੇ ਆਉਂਦਾ ਲੰਮਾ ਹੌਂਕਾ ਭਰਦਾ ਅੰਨ ਦਾ ਤਾਂ ਖੌਰੇ ਘਾਟੇ ਕਿਵੇਂ
5: ਜਰਦਾ
4: ਉਹ ਅੰਨ ਦਾ ਤਾਂ ਖੌਰੇ ਘਾਟੇ ਕਿਵੇਂ ਜਰਦਾ ਕੋਈ ਸੁਣਦਾ ਨਾ ਗੱਲ ਨਾ ਹੀ ਕੱਢੇ
5: ਝੂਕੇ
4: ਕੋਈ ਹੱਲ ਕੋਈ ਸੁਣਦਾ ਨਾ ਗੱਲ ਨਾ ਹੀ ਕੱਢੇ ਕੋਈ
5: ਹੱਲ
4: ਬੈਠੇ ਕੁਰਸੀਆਂ ਮੱਲ ਨੇ ਕੁਫਰ ਤੋਲਦੇ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ ਹੋ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ
5: ਕੋਈ ਪਤਾ ਹੋਵੇ
1: ਸਿੰਘ ਸੈਦੋ ਕੀ ਜੀ ਤੋਂ ਬਾਅਦ ਹੁਣ ਮੈਂ ਸਦਾ
3: ਜੀ
1: ਜਾ ਰਿਹਾ ਜਰਮਨ ਵਸਦੇ ਸਾਡੇ ਸ਼ਾਇਰ ਗਾਇਕ ਦੋਸਤ ਜੋਗਿੰਦਰ ਪਾਲ ਮੱਲ ਜੀ ਨੂੰ ਜੋਗਿੰਦਰ ਪਾਲ
5: ਸਾਰੇ ਟੱਬਰ ਨੂੰ
1: ਮੱਲ ਜੀ ਇਸ ਵਾਰ ਸਾਡੀ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਇੰਗਲੈਂਡ ਵਸਦੇ ਸ਼ਾਇਰ ਤਾਰਾ ਸਿੰਘ
5: ਬਸ ਫਿਰ ਹੁਣ ਕਰ ਰਿਹਾ
1: ਕੁਕੜ ਪਿੰਡ ਵਾਲਿਆਂ ਦਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਤਾਰਾ ਸਿੰਘ ਜੀ ਜਿੱਥੇ ਕਿ ਇੰਡੀਅਨ ਵਰਕਰ ਐਸੋਸੀਏਸ਼ਨ ਨਾਲ ਜੁੜੇ ਹੋਏ ਨੇ ਉੱਥੇ ਨਾਲ ਦੀ ਨਾਲ ਜਿਹੜਾ ਉਹ ਜਿਹੜੀਆਂ ਕਵਿਤਾਵਾਂ ਵੀ ਲਿਖਦੇ ਨੇ ਉਹਨਾਂ ਦੀਆਂ ਕਵਿਤਾ ਦੀਆਂ ਦੋ ਕਿਤਾਬਾਂ ਵੀ ਆ ਚੁੱਕੀਆਂ ਨੇ ਤੇ ਜੋਗਿੰਦਰ ਪਾਲ ਮੱਲ ਜੀ ਉਹਨਾਂ ਦੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਜੋਗਿੰਦਰ ਪਾਲ ਮੱਲ ਜੀ ਤੁਹਾਡਾ ਗੁਆਂਢੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ
4: ਜੀ ਦਾ
5: ਕੀ ਕਹਿੰਦਾ ਵੀ ਤੁਖਰੇ ਜਾਨ ਠੀਕ
4: ਹਰੇ ਕਿਰਾਰ ਹੀ ਝੂਠਾ
5: ਜਿਹੜਾ ਬਸ ਗਿਆ ਜਿੱਦਣ
4: ਅਸੀਂ ਉਸ ਦਿਲਦਾਰ ਤੋਂ ਕੀ ਲੈਣਾ
5: ਉਦਣ ਗਾ ਹੈ
4: ਹੋ ਜਿੱਥੇ ਹਰ ਦੁਕਾਨ ਤੇ ਝੂਠ ਵਿਕਦਾ
3: ਕਹਿੰਦੀ ਕਹਾਣੀ
4: ਅਸੀਂ ਉਸ ਬਾਜ਼ਾਰ ਚੋਂ ਕੀ ਲੈਣਾ ਉੱਥੇ ਲੁੱਟ ਤੇ ਫੁੱਟ ਦਾ ਰਾਜ ਹੋਵੇ ਅਸੀਂ ਉਸ ਸਰਕਾਰ ਤੋਂ
5: ਉਸ ਮਾਮਲਾ ਸੁਣੀ
4: ਕੀ ਲੈਣਾ ਫੁੱਲ ਵੀ ਕੰਡੇ
5: ਕੁੜੀ ਮਤਲਬ ਨਾਲ ਤੋੜ ਦੋਗੇ
3: ਵਾਹ
5: ਤੇ ਉਹਦੀ ਗੱਲ ਇਹ ਸੀ ਵੀ ਮੰਨੀ ਨੀ ਸੀ ਜਾਂਦੀ ਜਦੋਂ ਵੀ ਉੱਥੇ ਕਰ ਲਾ

0: ਕਈ ਵਾਰ ਨਾ ਸਮਝਦਾ ਨਹੀਂ ਹਾਂ
1: ਝੂਠੀ ਸਰਕਾਰ ਤੋਂ ਕੀ ਲੈ
0: ਉਹੀ ਕਿੰਨਾ ਕੀ ਵਾਰੀ ਸੁਹਣ ਦੇ ਮਾਰ
1: ਹਿੰਮਤ ਨਾ ਹਾਰੀ ਲੋਕਾ ਹਿੰਮਤ ਨਾ
2: ਬਹੁਤ ਗੱਲ
0: ਐਸੇ
1: ਹਾਰੀ ਵੇ ਲੋਕਾ ਉਹ ਵੀ ਦਿਨ ਆਉਣਗੇ ਕੰਮੀ ਤੇ ਕੰਮ
0: ਚੰਗੀ
2: ਗਾੜੀ
0: ਕਰੋ ਕਹਿੰਦੇ ਡਿਪੈਂਡ
1: ਜਦੋਂ ਰਾਜੇ ਕਮਾਉਣਗੇ ਹਿੰਮਤ ਨਾ
2: ਮਲਟੀਪਲ ਖੁਸ਼ੀ ਤੋਂ ਕੋਈ ਬੰਦਾ ਜੀਣਾ ਉਹ ਦਿਖਣੇ ਹੋ ਜਾਂਦੇ
1: ਹਰੀ ਗਬਰੂਆ
0: ਭਾਵਨਾ ਕੱਦਿਆ ਇੱਕ ਹੋਟਲ ਚ ਕਰ
1: ਬਣਦੇ ਇਤਿਹਾਸ ਉਹਨਾਂ ਦੇ ਮਰ
2: ਦੇ ਅੰਦਰ ਹੋ ਗਏ
1: ਗੁਮਨਾਮ ਜੋ ਇੱਕ ਦਿਨ ਬਦਨਾਮ ਹੋਣਗੇ
0: ਨਹੀਂ

0: ਪਤਾ ਕੋਈ ਨਾ ਗੀਤ ਸੀ
1: ਤੁਸੀਂ ਹਿੰਮਤ ਨਾ ਹਾਰੀ ਯੋਧਿਆ ਹਿੰਮਤ ਨਾ ਹਾਰੀ ਗੱਭਰੂਆ
0: ਹਿੰਮਤ
1: ਨਾ ਹਾਰੀ ਬੇਲੋਕਾ
2: ਰਚਨਾ ਜਿਹੜੀ ਕਿ ਜਗਿੰਦਰ ਪਲਮਲ ਜੀ ਨੇ ਸਾਂਝੀ ਕੀਤੀ ਹੈ, ਇਸ ਤੋਂ ਬਾਅਦ ਹੁਣ ਮਲਕੀਤ ਬੁੱਲਾ ਜੀ ਸਾਡੇ ਇੱਕ ਸ਼ਾਇਰ ਨੇ ਉਹਨਾਂ ਦੀ ਧੀ ਹੈ ਸਿੰਮੀ ਸੋਤਰਾ ਜੀ, ਉਹ ਦਿੱਲੀ ਨੂੰ ਜਿਹੜੀ ਬੰਗਾਰ ਪਾਉਂਦੀ ਹੋਈ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਸਿੰਮੀ ਸੋਤਰਾ ਜੀ ਦਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਸਿੰਮੀ ਸੋਤਰਾ ਜੀ। ਜੀ ਆਇਆਂ ਨੂੰ
3: ਲੈ ਕੇ ਅਸੀਂ ਦਿਲ ਵਿਚ ਆਏ ਆ ਜਨੂਨ ਨੀ ਕਦ ਕਰਵਾਉਣੇ ਤੇਰੇ ਕਾਲੇ ਇਹ ਕਾਨੂੰਨ ਨੀ ਲੈ ਕੇ ਅਸੀਂ ਦਿਲ ਵਿਚ ਆਏ ਆ ਜਨੂਨ ਨੀ ਰੱਦ ਕਰਵਾਉਣੇ ਤੇਰੇ ਕਾਲੇ ਇਹ ਕਾਨੂੰਨ ਨੀ ਤੇਰੇ ਮੁਖੜੇ ਤੋਂ ਲਾਵਾਂਗੇ ਨਕਾਬ ਦਿੱਲੀਏ ਹੱਕ ਲੈ ਕੇ ਅਸੀਂ ਜਾਣਾ ਪੰਜਾਬ ਦਿੱਲੀਏ ਮੁੜ ਨਾਨੀ ਦਾ ਪੰਜਾਬ ਦਿੱਲੀਏ ਹੱਕ ਲੈ ਕੇ ਅਸੀਂ ਜਾਣਾ ਪੰਜਾਬ ਦਿੱਲੀਏ ਮੁੜ ਨਾਨੀ ਉਹਦਾ ਪੰਜਾਬ ਦਿੱਲੀਏ
0: ਉਹ ਤਾਂ ਫਿਰ ਬਿਲਕੁਲ
3: ਗੱਲ ਤੈਨੂੰ ਸਾਡੀ ਮੰਨਣੀ ਹੀ ਪੈਣੀ ਆ ਆਕੜ ਜੋ ਤੇਰੀ ਮੰਨਣੀ ਹੀ ਪੈਣੀ ਆ ਗੱਲ ਤੈਨੂੰ ਸਾਡੀ ਮੰਨਣੀ ਹੀ ਪੈਣੀ ਆ ਆਕੜ ਜੋ ਤੇਰੀ ਪੰਨਣੀ ਹੀ ਪੈਣੀ ਆ ਅਸੀਂ ਦਿਨ ਰਾਤ ਲੈਂਦੇ ਇਹੋ ਹੱਕ ਲੈ ਕੇ ਅਸੀਂ ਜਾਣਾ ਪੰਜਾਬ ਦਿੱਲੀਏ ਮੁੜ ਨਾਨੀ ਉਹਦਾ ਪੰਜਾਬ ਦਿੱਲੀਏ ਹੱਕ ਲੈ ਕੇ ਅਸੀਂ ਜਾਣਾ ਪੰਜਾਬ ਦਿੱਲੀਏ ਮੁੜ ਨਾਨੀ ਉਹਦਾ ਪੰਜਾਬ ਦਿੱਲੀਏ ਤਾਰਨੇ ਲਗਾ ਕੇ ਪੰਜਾਬ ਦੇਖ ਲੈ ਕਈ ਕਈ ਦਿਨ ਬੇਹਿਸਾਬ ਦੇਖ ਲੈ ਤਾਰਨੇ ਲਗਾ ਕੇ ਪੰਜਾਬ ਦੇਖ ਲੈ ਕਈ ਕਈ ਦਿਨ ਬੇਹਿਸਾਬ ਦੇਖ ਲੈ ਡੁੱਬਣਾ ਬਚਾਉਣੀ ਅਸੀਂ ਨਾਬ ਦਿੱਲੀਏ ਹੱਕ ਲੈ ਕੇ ਅਸੀਂ
4: ਜਾਣਾ
3: ਪੰਜਾਬ ਦਿੱਲੀਏ ਮੁੜ ਨਾਨੀ ਉਹਦਾ
0: ਪੰਜਾਬ
3: ਦਿੱਲੀਏ ਹੱਕ ਲੈ ਕੇ ਅਸੀਂ ਜਾਣਾ ਪੰਜਾਬ ਦਿੱਲੀਏ ਮੁੜ ਨਾਨੀ
4: ਪ੍ਰੀਤਮ ਅੱਗੇ ਸੁਣਾ ਤੇਰੇ ਲਾਦੇ ਨਿਕਲੇ ਆ ਰਹੇ ਹੱਥ ਵਿੱਚ
3: ਉਹਦਾ ਪੰਜਾਬ ਦਿੱਲੀਏ ਖੇਤਾਂ ਵਾਲੀ ਮਿੱਟੀ ਮੱਥੇ ਲਾ ਕੇ ਆਏ ਆ
4: ਚਾਹੇ ਵਾਦਾ ਦੁੱਖ
3: ਮੰਨਣੀ ਨੀ ਹਾਰ ਸੋਹਾ ਖਾ ਕੇ ਆਏ ਆ ਖੇ ਰੇਤਾ ਵਾਲੀ ਮਿੱਟੀ ਮੱਥੇ ਲਾ ਕੇ ਆਏ
4: ਜਮਜੀਲ ਐਵੇਂ ਮਾਰ ਕੇ ਰੋਂਦੇ ਹੋ ਨੀ
3: ਮੰਨਣੀ ਨੀ ਹਾਰ ਸੋਹਾ ਖਾ ਕੇ ਆਏ ਆ ਤੈਥੋਂ ਸਹਿ ਨਹੀਂ ਉਹ
4: ਸਾਨੂੰ ਲੋ ਐਪੀਸੋਡ ਦੇ ਵਿੱਚ
3: ਸਾਡੀ ਤਾਬ ਦਿੱਲੀ ਹੱਕ ਲੈ
0: ਕੇ
3: ਅਸੀਂ ਜਾਣਾ ਪੰਜਾਬ ਦਿੱਲੀ ਏ ਮੁੜ ਨਾਨੀ ਉਹਦਾ ਪੰਜਾਬ ਦਿੱਲੀ ਏ ਹੱਕ ਲੈ ਕੇ ਅਸੀਂ ਜਾਣਾ ਪੰਜਾਬ ਦਿੱਲੀ ਏ ਮੁੜ ਨਾਨੀ ਉਹਦਾ
4: ਪੰਜਾਬ
3: ਦਿੱਲੀ
2: ਸਰੋਤਿਓ ਹੁਣੇ ਤੁਸੀਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸਿਮੀ ਸੋਤਰਾ ਜੀ ਦੀ ਆਵਾਜ਼ ਦੇ ਵਿੱਚ
4: ਉਹਨਾਂ
2: ਦੀ ਇੱਕ ਦਿੱਲੀ ਨੂੰ ਜਿਹੜੀ ਲਲਕਾਰ ਸੁਣੀ ਹੈ ਤੇ ਇਸੇ ਪ੍ਰੋਗਰਾਮ ਦੇ ਆਗਾਮ ਦੇ ਹੁਣ ਅਸੀਂ ਤੁਹਾਡੇ ਸਨਮੁਖ ਪੇਸ਼ ਕਰ ਜਾ ਰਹੇ ਹਾਂ ਨਿਊਜ਼ੀਲੈਂਡ ਰਹਿੰਦੇ ਸਾਡੇ ਗਾਇਕ ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਤੋਂ ਪੱਤਰਕਾਰ ਹਰਮੇਸ਼ ਭਾਰਤੀ ਜੀ ਦੇ ਪੁੱਤਰ ਹਰਪ੍ਰੀਤ
0: ਸਿੰਘ
2: ਜੀ ਜਿਹੜਾ ਕਿ ਉੱਥੇ ਪੜ੍ਹਨ ਗਿਆ ਏ ਤੇ ਨਾਲ ਦੀ ਨਾਲ ਉਹ ਗਾਉਣ ਦਾ ਜਿਹੜਾ ਆ ਆਪਣਾ ਸ਼ੌਕ ਵੀ ਪਾ ਰਿਹਾ ਏ ਤੇ ਆਪਣੀ ਰਚਨਾ
4: ਸਮਝ ਚੰਡੀ
2: ਲੈ ਕੇ ਉਹ ਹਾਜ਼ਰ ਹੋ ਰਿਹਾ ਏ ਪ੍ਰੋਗਰਾਮ ਗਾਉਂਦਾ ਗਾਉਂਦੀ ਸ਼ਾਮ ਦੇ ਵਿਚ ਤੇ ਹਰਪ੍ਰੀਤ ਜੀ ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਰੇਡੀਓ ਦੇ ਪਿਆਰੇ ਸਰੋਤਿਓ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ
4: ਹੁਣ
2: ਅਸੀਂ ਜੀ ਇਸ ਗਾਇਕ ਨੂੰ ਸੱਦਾ ਦੇਣ ਜਾ ਰਹੇ ਹਾਂ ਮੇਰੀ ਮਰਿਆਦ ਹੈ ਰਿੰਕੂ ਸ਼ਾਹ ਦੀਵਾਨਾ ਤੋਂ ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗੜ੍ਹਦੀਵਾਲਾ ਨਾਲ ਸੰਬੰਧ ਰੱਖਦੇ ਨੇ ਰਿੰਕੂ ਜੀ ਨੇ ਪਿਛਲੇ ਸਮੇਂ ਦੇ ਵਿਚ ਇੱਕ ਆਨਲਾਈਨ ਗੀਤ
4: ਮੁਕਾਬਲੇ
2: ਮੁਕਾਬਲੇ ਵਿਚ ਹਿੱਸਾ ਲਿਆ ਸੀ ਤੇ ਇਸ ਗੀਤ ਮੁਕਾਬਲੇ ਦੇ ਉਹ ਫਾਈਨਲ ਦੇ ਵਿਚ ਪਹੁੰਚੇ ਸਨ ਤੇ ਇਸ ਪ੍ਰੋਗਰਾਮ ਦੇ ਵਿਚ ਜਾਣੀ ਕਿ ਸਾਡੀ ਗਾਉਂਦੀ ਸ਼ਾਮ ਜਿਹੜੀ ਪ੍ਰੋਗਰਾਮ ਦੇ ਵਿਚ ਉਹ
0: ਬਰਾਬਰ
2: ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਰਿੰਕੂ ਸ਼ਾਹ ਦੀਵਾਨਾ ਜੀ ਤੁਹਾਡਾ ਬਾਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ
5: ਹੈਲੋ ਜੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਸੂਫੀ ਸਿੰਗਰ ਰਿੰਕੂ ਸ਼ਾਹ ਦੀਵਾਨਾ ਸ਼ਹਿਰ ਗੜ੍ਹਦੀਵਾਲਾ ਤੋਂ ਬਹੁਤ ਬਹੁਤ ਧੰਨਵਾਦੀ ਹਾਂ ਦੁਆਬਾ ਰੇਡੀਓ ਜਿਨ੍ਹਾਂ ਨੇ ਇਸ ਨਿਮਾਣੇ ਜੇ ਕਲਾਕਾਰ ਨੂੰ ਸਰੋਤਿਆਂ ਦੇ ਰੂਬਰੂ ਹੋਣ ਦਾ
4: ਕਦੇ ਕਦੇ
5: ਮੌਕਾ ਦਿੱਤਾ ਸੂਫੀ ਰੰਗ ਆਪ ਦੀ ਨਜ਼ਰ ਪੇਸ਼ ਕਰਨ ਲੱਗਾ ਹਾਂ ਉਹਨਾਂ ਪੀਰਾਂ ਫਕੀਰਾਂ ਦੀ ਸਰਕਾਰਾਂ ਦੀ ਗੱਲ ਆਪ ਦੀ ਨਜ਼ਰ ਜਿਨ੍ਹਾਂ ਨੂੰ ਬਹੁਤ ਹੀ ਅੱਛੇ ਸ਼ਾਇਰ ਸਾਡੇ ਦੁਆਬੇ ਦਾ ਮਾਣ ਸ਼੍ਰੀ ਸੁਖਜੀਤ ਜੀ ਝਾਂਸਾ ਵਾਲੇ ਉਹਨਾਂ ਦਾ ਲਿਖਿਆ ਹੈ ਆਸ ਕਰਦਾ ਹਾਂ ਕਿ ਬਹੁਤ ਸਾਰਾ ਪਿਆਰ ਦੇਵੋਗੇ
3: ਭਾਗੀ ਸ਼ਾਹ ਪੀਰਾਂ ਦਾ
4: ਕਦੇ ਸਭ ਬੇਚੇ ਕਰ ਗਿਆ ਕੀ ਕਾਹਦੀ ਆ

0: ਕੇ ਫਿਰ ਅੰਦਰ ਕਿਦਾਂ ਰਹਿੰਦਾ ਹਾਲਾ ਮੈਂ
1: ਜ਼ਿੰਦਗੀ
2: ਚੰਦਾ
1: ਦਿੰਦੇ ਨੇ ਹਾਲ ਦਿਲ ਦਾ

0: आप हाँ रही प्रिया आगे बस वो कलम
1: श्रोत्या क्या वह पुराने
2: देना।

0: ਮੈਂ ਤਾਂ ਸਰੋ ਸੇ ਦੇਖੋ ਵਿਆਹ ਖਰਚ ਚੋਣ ਹੈ
1: ਉਹਦੀ ਹਰੀ ਬੇਲੇ ਆਣ ਕੇ ਸਭੈ ਤੋ ਕਰੇ ਅੱਲਾ
0: ਜੋ ਆਈ ਕਿ ਜਿਹੜੀ ਆ ਬਿਆ ਉਹ ਬੰਦੇ ਨੇ ਨਿਕਲੇ
1: ਜੋੜੀ ਫਕਰਾ ਦੇ ਤਰ ਕੋਈ ਪਿਛਾ ਕੇ ਨਾ ਮੇਖੇ ਕੁੱਲਾ ਤਾਰ ਦਿੰਦੇ ਨੇ
2: ਤਾਂ ਕੰਮ
0: ਲੱਗਣਾ ਐ ਆ ਕੇ
1: ਕੁੱਲਾ ਤਾਰ ਦਿੰਦੇ ਨੇ
0: ਚਾਹੁੰਦੇ
1: ਮਸਤੀ ਚ ਪੈਂਦੇ ਜਦ ਝੂਮ ਯਾਰ ਕਰ ਲੈਂਦੇ ਰਾਧੀ ਭੁੱਲ
0: ਤੋੜ ਦੀ ਗੱਲ ਜਾਂਦੇ।

0: ਬੋਲ ਕੇ ਮੁੱਕਰ ਜਾਣਾ ਸੌਖਾ ਹੁੰਦਾ ਏ,
1: ਠੀਕ ਹੈ ਜੀ,
0: ਬੋਲ ਕੇ ਮੁੱਕਰ ਜਾਣਾ ਸੌਖਾ।
2: ਕੁੱਲਾ ਤਾਰ ਦਿੰਦੇ ਨੇ, ਕੁੱਲਾ ਤਾਰ ਦਿੰਦੇ ਨੇ, ਕੁੱਲਾ ਤਾਰ ਦਿੰਦੇ ਨੇ,
0: ਕੁੱਠੀਆਂ ਯਾਰਾਂ ਵਿੱਚ ਰਜਾ
2: ਕੁੱਲਾ ਤਾਰ ਦਿੰਦੇ ਨੇ।
3: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਅੰਤ ਦੇ ਵਿੱਚ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ ਸਾਡੇ ਹਰਮਨ ਪਿਆਰੇ ਗਾਇਕ ਹਰਪ੍ਰੀਤ ਸਫਰੀ ਜੀ, ਜਿਹੜੇ ਕਿ ਸਾਡੀ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਹਰ ਵਾਰ ਪੇਸ਼ ਹੁੰਦੇ ਨੇ, ਉਹ ਇਸ ਵਾਰ ਵੀ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਦੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਤੇ ਕਹਿ ਲਈਏ ਵੀ ਸਾਨੂੰ ਇਹਨਾਂ ਤੇ ਇੰਨਾ ਮਾਣ ਹੈ ਵੀ ਜਦੋਂ ਵੀ ਅਸੀਂ ਇਹਨਾਂ ਨੂੰ ਯਾਦ ਕਰਦੇ ਹਾਂ ਉਦੋਂ ਹੀ ਸਾਡੇ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋ ਜਾਂਦੇ ਨੇ। ਇਹ ਗਾਉਂਦੀ ਸ਼ਾਮ ਪ੍ਰੋਗਰਾਮ ਤੋਂ ਪਹਿਲਾਂ ਉਹ ਸਾਡੇ ਕਵੀ ਦਰਬਾਰ ਜਿਹੜਾ ਹਫ਼ਤਾ ਵਾਰੀ
0: ਮੁੱਕੜ ਗਿਆ
3: ਉਸ ਵਿਚ ਲਗਾਤਾਰ ਆਉਂਦੇ ਰਹੇ ਨੇ। ਹੁਣ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਉਹ ਲਗਾਤਾਰ
0: ਸਾਡੇ
3: ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਆਉਂਦੇ ਰਿਹਾ ਕਰਨਗੇ। ਤੇ ਹਰਪ੍ਰੀਤ ਸਫਰੀ ਜੀ ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਚਰਨ ਸਿੰਘ ਸਫਰੀ ਜੀ ਦੇ ਪੋਤਰੇ ਹਨ ਤੇ
0: ਅੰਤ ਨੂੰ ਮਿਲ
3: ਉਹ ਹੁਣ ਦੋ ਰਚਨਾਵਾਂ ਲੈ ਕੇ ਸਾਡੇ ਕੋਲ ਹਾਜ਼ਰ ਹੋਣਗੇ। ਦੋ ਗੀਤ ਨੇ ਤੇ ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਨੂੰ ਪਸੰਦ ਕਰੋਗੇ। ਹਰਪ੍ਰੀਤ ਸਫਰੀ ਜੀ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਤੁਹਾਡਾ ਨਿੱਘਾ ਸਵਾਗਤ ਹੈ।
4: ਹੈਲੋ ਦੋਸਤੋ, ਸਤਿ ਸ੍ਰੀ ਅਕਾਲ।
0: ਮੈਂ
4: ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ, ਦੁਆਬਾ ਰੇਡੀਓ ਦੀ ਸਾਰੀ ਟੀਮ ਤੇ ਸਤਿਕਾਰਯੋਗ ਹਰਵਾਸੀਓ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪ ਰੱਬ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਦੋਸਤੋ, ਆਪਣੀ ਹੋਂਦ ਨੂੰ ਬਣਾਏ ਰੱਖਣ ਲਈ ਸੰਘਰਸ਼ ਬਹੁਤ ਜ਼ਰੂਰੀ ਹੈ। ਉਹ ਕਦੀ ਕਾਮਯਾਬ ਨਹੀਂ ਹੁੰਦੇ ਜਿਹੜੇ ਜਾਂ ਤਾਂ ਸੰਘਰਸ਼ ਸ਼ੁਰੂ ਨਹੀਂ ਕਰਦੇ ਜਾਂ ਤੋੜ ਸਿਰੇ ਤੱਕ ਨਹੀਂ ਕਰਦੇ। ਨਾਲੇ ਹਾਰ ਉਸ ਵੇਲੇ ਇਨਸਾਨ ਦੀ ਹੁੰਦੀ ਹੈ ਜਦੋਂ ਅਸੀਂ ਹਾਰ ਮੰਨ ਲੈਂਦੇ ਹਾਂ। ਸੋ ਸੰਘਰਸ਼ ਨੂੰ ਕਦੇ ਵਿਚਾਲੇ ਨਹੀਂ ਛੱਡਣਾ ਚਾਹੀਦਾ। ਸੋ ਕਿਸਾਨਾਂ ਦੇ ਸੰਘਰਸ਼ ਨੂੰ ਬਿਆਨ ਕਰਦਾ ਹੋਇਆ ਗੀਤ ਪੇਸ਼ ਕਰਨ ਜਾ
0: ਰਿਹਾ।
4: ਉਮੀਦ ਕਰਦਾ ਹਾਂ ਆਪ ਖੂਬ ਪਸੰਦ ਕਰੋਗੇ।
2: ਚੀਰ ਦਿੰਦੇ ਆ ਪਹਾੜ ਹੁੰਦਾ
0: ਜਿਹਨਾਂ
2: ਨੂੰ ਜਨੂ ਚੀਰ ਦਿੰਦੇ ਆ ਪਹਾੜ ਹੁੰਦਾ
0: ਗਰਜ਼ੀ ਵਿੱਚ ਭਾਰਤ ਗਰਜ਼ੀ ਦੁਨੀਆਂ ਵਿੱਚ
2: ਜਿਹਨਾਂ ਨੂੰ ਜਨੂ ਲੈ ਕੇ ਮੰਜ਼ਿਲਾਂ ਤੋਂ ਦੂਰ
0: ਆਪ ਮਿਟਾਉਣਾ ਠੀਕ ਆਪ
2: ਮਿਟਾਉਣ ਮਿਲਦਾ ਸਕੂ ਰਹਿ ਕੇ ਮੰਜ਼ਿਲਾਂ ਤੋਂ ਦੂਰ
0: ਕਿੱਥੋਂ

0: ਹੌਸਲਾ
1: ਬਣਾ ਕੇ ਤੁਸੀਂ ਬੰਬ ਰੱਖਿਓ, ਅਸੀਂ ਜਿੱਤਾਂਗੇ ਜ਼ਰੂਰ।
2: ਬਹੁਤ ਬਹੁਤ ਸ਼ੁਕਰੀਆ।

0: हेलो
1: हथो बहो तो बुगे देखे लिख दे मेलो हथो बहो तो
0: बुगे
1: पहुंच चन तक जांदे लोकी रह
0: ਲਿਖਿਆ ਜੀ ਤੇ
1: ਆਪਣੇ ਹੱਥੋਂ ਬਗੈਰ ਪਹੁੰਚ ਚੰਨ ਤੱਕ ਜਾਂਦੇ
0: ਜਾ ਕੇ ਗੱਲ ਨਹੀਂ
1: ਦੇ ਲੋਕੀ ਹੱਥੋਂ ਬਗੈਰ ਬਦਲ
0: ਪ੍ਰਿਆ ਦੋਸਤੋ ਫਿਰ ਹੁੰਦੀ ਆਪਣੀ ਮੁਹੱਬਤ
1: ਜ਼ਿੰਦਗੀ ਹਟਾਂਗੇ ਹਵਾਵਾਂ ਦੇ ਵੀ ਰੁੱਖ ਬਦਲ ਕੇ ਹਟਾਂਗੇ ਹਵਾਵਾਂ ਦੇ ਵੀ
0: ਸਾਰੇ ਦੇਵ ਤੇ ਲਾਲੀ ਤੇ ਸਾਰੇ
1: ਰੁੱਖ ਲਾ ਕੇ ਸੋਚਾਂ ਨੂੰ ਉਤਾਬਾ ਵਾਲੇ ਖੰਭ ਰੱਖਿਓ ਅਸੀਂ ਜਿੱਤ
0: ਇੱਕ ਵਾਰੀ
1: ਆਂਗੇ ਜਰੂਰ ਜਾਰੀ ਜੰਗ ਰੱਖਿਓ ਅਸੀਂ ਜਿੱਤਾਂਗੇ ਜਰੂਰ ਜਾਰੀ ਜੰਗ
0: ਆਪਣੀ ਜ਼ਿੰਦਗੀ ਜਿੰਦਾ ਸਾਥ।

0: ਹਰਪ੍ਰੀਤ ਦੇ ਇਹਨਾਂ ਪਿਆਰੇ ਗੀਤਾਂ ਦੇ ਨਾਲ ਹੀ ਜਿਹੜਾ ਅਸੀਂ ਆਪਣਾ ਪ੍ਰੋਗਰਾਮ ਗਾਉਂਦੀ ਸ਼ਾਮ ਜਿਹੜਾ ਸਮਾਪਤ ਕਰਦੇ ਹਾਂ। ਆਸ ਕਰਦੇ ਹਾਂ ਕਿ ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਇਹਨਾਂ ਇਹ ਪ੍ਰੋਗਰਾਮਾਂ ਨੂੰ ਜਿਹੜਾ ਲਗਾਤਾਰ ਪਸੰਦ ਕਰਦੇ ਰਹਿਣਗੇ ਅਤੇ ਗਾਇਕਾਂ ਦਾ ਅਤੇ ਪ੍ਰਬੰਧਕਾਂ ਦਾ ਜਿਹੜਾ ਲਗਾਤਾਰ ਜਿਹੜਾ ਮਾਣ ਵਧਾਉਂਦੇ ਰਹਿਣਗੇ। ਇਸ ਦੇ ਨਾਲ ਹੀ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।
1: ਸਾਹਾਂ ਵਾਜੋਂ ਵਿਛੜ ਕੇ ਸਾਹ ਸਾਹ ਕਿੱਥੋਂ ਰਹਿੰਦੇ, ਲੱਗੇ ਦਿਲਾਂ ਵਾਜੋਂ ਵਿਛੜ ਕੇ ਫਿਰ ਦਿਲ ਦਿਲ ਕਿੱਥੋਂ ਰਹਿੰਦੇ, ਦਿਲ ਦਿਲ ਕਿੱਥੋਂ ਰਹਿੰਦੇ, ਦਿਲ ਦਿਲ ਕਿੱਥੋਂ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਰਬੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 20 ਦਸੰਬਰ 2020 ਦਾ ਦਿਨ ਐਤਵਾਰ ਹੈ, ਸ਼ਾਮ ਦੇ 6 ਵਜਦੇ ਹਨ ਤੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਸਾਰੇ ਸ਼ਾਇਰ ਦੋਸਤਾਂ ਦਾ, ਗਾਇਕਾਂ ਦਾ ਤੇ ਸਰੋਤਿਆਂ ਦਾ ਬਹੁਤ ਬਹੁਤ ਨਿੱਘਾ ਸਵਾਗਤ ਹੈ। ਜਿਵੇਂ ਤੁਸੀਂ ਇਹ ਬਖੂਬੀ ਜਾਣਦੇ ਹੋ ਵੀ ਇਸ ਪ੍ਰੋਗਰਾਮ ਦੇ ਵਿਚ ਅਸੀਂ ਉਨ੍ਹਾਂ ਸ਼ਾਇਰਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਆਪਣੀਆਂ ਰਚਨਾਵਾਂ ਨੂੰ ਤਰੰਨਮ ਦੇ ਵਿਚ ਪੇਸ਼ ਕਰਦੇ ਨੇ, ਉਨ੍ਹਾਂ ਗਾਇਕਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਖੁਦ ਲਿਖਦੇ ਨੇ ਤੇ ਖੁਦ ਹੀ ਗਾਉਂਦੇ ਨੇ, ਤੇ ਉਨ੍ਹਾਂ ਜਿਹੜੇ ਗਾਇਕਾਂ ਨੂੰ ਵੀ ਸੱਦਾ ਦਿੰਦੇ ਹਾਂ ਜਿਹੜੇ ਦੂਸਰਿਆਂ ਸ਼ਾਇਰਾਂ ਦੀਆਂ ਰਚਨਾਵਾਂ ਗਾਉਂਦੇ ਨੇ। ਤੇ ਸਾਡੀ ਅੱਜ ਦੀ ਜਿਹੜੀ ਇਹ ਗਾਉਂਦੀ ਸ਼ਾਮ ਆ, ਇਸ ਦੇ ਵਿਚ ਅਸੀਂ ਜਿਹੜੀ ਆ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸੀਵੀਆ ਤੋਂ ਬਲਵੀਰ ਕੌਰ ਸੀਵੀਆ ਜੀ ਨੂੰ ਸੱਦਾ ਦੇਵਾਂਗੇ ਕਿ ਸਭ ਤੋਂ ਪਹਿਲਾਂ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਤੇ ਬਲਵੀਰ ਕੌਰ ਸੀਵੀਆ ਜੀ ਇਸ ਪ੍ਰੋਗਰਾਮ ਦੇ ਵਿਚ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਹਾ ਦਾ ਨਾਰਾ। ਬਲਵੀਰ ਕੌਰ ਸੀਵੀਆ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਤੁਹਾਡਾ ਨਿੱਘਾ ਸਵਾਗਤ ਹੈ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਤੁਹਾਡੇ ਸਾਹਮਣੇ ਆਪਣੀ ਪਹਿਲੀ ਪ੍ਰਵਾਸ ਕਿਤਾਬ ਦੇ ਵਿਚੋਂ ਇੱਕ ਰਚਨਾ ਸਾਂਝੀ ਕਰਨ ਜਾ ਰਹੀ ਹਾਂ, ਜਿਸ ਦਾ ਵਿਸ਼ਾ ਹੈ ਜੀ ਹਾ ਦਾ ਨਾਰਾ ਮਾਰਨਾ। ਝੂਠਾ ਫਤਵਾ ਸੁਣਾਇਆ ਜਦੋਂ ਕਾਜ਼ੀ ਨੇ, ਸੁੱਚਾ ਨੰਦ ਤੇ ਵਜ਼ੀਰੀ ਖਾਨ ਰਾਜੀ ਨੇ, ਸਹਿਬਜ਼ਾਦੇ ਲਾਉਣ ਲੱਗੇ ਜਾਨਬਾਜ਼ੀ ਨੇ, ਕਹੇ ਜਾਗ ਦੀ ਜ਼ਮੀਰ ਵਾਲਾ ਇਨਸਾਨ ਜੀ ਹਾ ਦਾ ਨਾਰਾ ਮਾਰਦਾ, ਹਾ ਦਾ ਨਾਰਾ ਮਾਰਦਾ।

ਮਜ਼ਬੂਰ ਹੈ ਸਿਪਾਹੀ ਸਰਕਾਰ ਦਾ, ਕਹਿੰਦਾ ਇਹੋ ਜਿਹੀ ਸਜ਼ਾ ਦੱਸੇ ਨਾ ਕੁਰਾਨ ਜੀ, ਹਾ ਦਾ ਨਾਰਾ ਮਾਰਦਾ, ਹਾ ਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾ ਦਾ ਨਾਰਾ ਮਾਰਦਾ। ਸੂਬਾ ਸਰਹੰਦ ਦੇ ਅੱਗੇ ਖੜ ਗਿਆ, ਸੁੱਚੇ ਮੁਸਲਮਾਨ ਨੂੰ ਗੁੱਸਾ ਚੜ ਗਿਆ, ਸੱਚ ਕਹਿਣ ਉੱਤੇ ਸੂਰਮਾ ਸੀ ਅੜ ਗਿਆ, ਕਹਿੰਦਾ ਸ਼ਰ ਸਰ ਝੂਠਾ ਤੁਹਾਡਾ ਫੁਰਮਾਨ ਜੀ, ਹਾ ਦਾ ਨਾਰਾ ਮਾਰਦਾ, ਹਾ ਦਾ ਨਾਰਾ ਮਾਰਦਾ।

ਤੁਹਾਡੀ ਨੌਕਰੀ ਨਾ ਮਨਜ਼ੂਰ ਹੈ, ਫਿੱਟ ਲਾਣ ਤਾਂ ਦਿਓਗਾ ਤੁਸਾਨੂੰ ਜਹਾਨ ਜੀ। ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾਦਾ ਨਾਰਾ ਮਾਰਦਾ। ਤੁਹਾਡਾ ਵੈਰ ਹੈ ਗੋਬਿੰਦ ਸਿੰਘ ਨਾਲ ਜੀ, ਉਹਦੇ ਨਾਲ ਲੜੋ ਬਣ ਕੇ ਮਿਸ਼ਾਲ ਜੀ। ਮਾਰੋ ਉਹਨੂੰ ਭਾਵੇਂ ਕਰਕੇ ਹਲਾਲ ਜੀ, ਇਹਨਾਂ ਨਿਰਦੋਸ਼ੀਆਂ ਦੀ ਕਾਤੋਂ ਲੈਂਦੇ ਜਾਨ ਜੀ। ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾਦਾ ਨਾਰਾ ਮਾਰਦਾ। ਕਹਿੰਦਾ ਤੁਹਾਡੀ ਨੌਕਰੀ ਨੂੰ ਮਾਰੀ ਲੱਤ ਹੈ, ਮੇਰੇ ਵਿੱਚ ਇਸ

0: ਦਾ ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪ੍ਰੀਤ ਕੌਰ ਸੀਵੀਆ ਜੀ ਤੋਂ ਬਾਅਦ ਹੁਣ ਮੈਂ ਪਟਿਆਲਾ ਵਾਸੀ ਸਾਡੀ ਸ਼ਾਇਰਾ ਗਾਇਕਾ ਨਿਰਮਲਾ ਗਰਗ ਜੀ ਨੂੰ ਸੱਦਾ ਦਿਆਂਗਾ। ਉਹ ਆਪਣੀ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ। ਉਹ ਕਹਿ ਰਹੇ ਨੇ, ਬੜਾ ਹੀ ਔਖਾ ਹੁੰਦਾ ਏ ਦੇਸ਼ ਤੋਂ ਕੌਮ ਤੋਂ ਸਰਬੰਸ ਵਾਰਨਾ, ਬਹੁਤ ਔਖਾ ਹੁੰਦਾ ਏ ਤੇ ਇਤਿਹਾਸ ਸਿਰਜਣਾ ਉਸ ਨੂੰ ਵੀ ਵੱਡਾ ਕੰਮ ਹੁੰਦਾ ਏ। ਤੇ ਨਿਰਮਲਾ ਗਰਗ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਛਾਂ ਦੇ ਵਿਚ ਨਿੱਘਾ ਸਵਾਗਤ ਹੈ।
2: ਮਖਮਲ ਛੱਡ

0: ਵਾਹਿਗੁਰੂ ਜੀ।
1: ਬਾਬਾ ਰੇਡੀਓ ਦੇ ਪਿਆਰੇ ਸਰੋਤਿਓ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿਰਮਲਾ ਗਰਗ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਕਵੈਤ ਵਾਸਤੇ ਸਾਡੇ ਸ਼ਾਇਰ ਦੋਸਤ ਲਸ਼ਕਰੀ ਰਾਮ ਜੱਖੂ ਜੀ ਨੂੰ। ਲਸ਼ਕਰੀ ਰਾਮ ਜੱਖੂ ਜੀ ਇਸ ਵਾਰ ਸਾਡੇ ਪ੍ਰੋਗਰਾਮ ਦੇ ਵਿਚ ਦਸਵੇਂ ਪਾਤਸ਼ਾਹ ਬਾਜਾਂ ਵਾਲੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨਾਲ, ਉਨ੍ਹਾਂ ਦੇ ਇਤਿਹਾਸ ਨਾਲ, ਉਨ੍ਹਾਂ ਦੇ ਸਾਹਿਬਜ਼ਾਦਿਆਂ ਨਾਲ ਸੰਬੰਧਿਤ ਰਚਨਾ ਜਿਹੜੀ ਆ ਲੈ ਕੇ ਹਾਜ਼ਰ ਹੋ ਰਹੇ ਨੇ। ਲਸ਼ਕਰੀ ਰਾਮ ਜੱਖੂ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
2: ਬਾਜਾਂ ਵਾਲਿਆ ਦਿਲੋਂ ਆਵਾਜ਼ ਮੇਰੀ,

ਗੁੜਤੀ ਦਿੱਤੀ ਜੋ ਖੰਡੇ ਦੀ ਤਾਰ ਵਿੱਚੋਂ, ਜੀ ਕਰਦਾ ਕਰੀ ਬਿਆਨ ਜਾਵਾਂ, ਕੋਈ ਮੁੱਲ ਨੀ ਤੇਰੇ ਕੌਤਕਾਂ ਦਾ, ਕੋਈ ਮੁੱਲ ਨੀ ਤੇਰੇ ਕੌਤਕਾਂ ਦਾ, ਮਨ ਲੋਚਦਾ ਵੇਖ ਨਿਸ਼ਾਨ ਜਾਵਾਂ, ਤੇਰੀ ਸੋਚ ਨੂੰ ਸਿਜਦਾ ਕਰੇ ਦੁਨੀਆ, ਤੇਰੀ ਸੋਚ ਨੂੰ ਸਿਜਦਾ ਕਰੇ ਦੁਨੀਆ, ਤੇ ਜੱਖੂ ਸੋਚਦਾ ਤਰੀ ਧਿਆਨ ਜਾਵਾਂ, ਤੇ ਜੱਖੂ ਸੋਚਦਾ ਤਰੀ ਧਿਆਨ ਜਾਵਾਂ। ਪਿਆਰੀ ਸਤਸੰਗ ਜੀਓ, ਮੈਂ ਲਸ਼ਕਰੀ ਰਾਮ ਜੱਖੂ ਲੱਧਣਾ ਵਾਲਾ ਕਵੈਤ ਤੋਂ ਬੋਲ ਰਿਹਾ ਹਾਂ। ਸੋ ਸਭ ਤੋਂ ਪਹਿਲਾਂ ਮੈਂ ਦੁਆਬਾ ਰੇਡੀਓ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜੇ ਸਾਨੂੰ ਵੱਖ ਵੱਖ ਮੌਕਿਆਂ ਤੇ ਯਾਦ ਕਰਦੇ ਰਹਿੰਦੇ ਹਨ। ਸੋ ਇਹ ਪੋਹ ਦੇ ਮਹੀਨੇ ਤੇ ਕੁਛ ਮੈਂ ਆਪਣਾ ਸਾਂਝ ਪੈਦਾ ਕਰਨੀ ਚਾਹੁੰਦੀ ਹਾਂ ਕਿ ਉਹਨਾਂ ਨੇ ਬੋਲਿਆ ਸੀ ਕਿ ਪੋਹ ਦੇ ਮਹੀਨੇ ਤੋਂ ਕੁਛ ਨਾ ਕੁਛ ਬੋਲਿਆ ਜਾਵੇ। ਇਹ ਜੋ ਪੋਹ ਦਾ ਮਹੀਨਾ ਆ, ਇਹ ਸਾਡਾ ਸ਼ਹੀਦੀ ਮਹੀਨਾ ਇਤਿਹਾਸ ਵਿੱਚ ਮਨਾਇਆ ਜਾ ਰਿਹਾ ਹੈ। ਹਰ ਸਾਲ ਹੀ ਇਹਦੇ ਸਾਨੂੰ ਪੋਹ ਦੀ ਯਾਦ ਆਉਂਦੀ ਹੈ ਤੇ ਖਾਸ ਕਰਕੇ ਮੈਂ ਇੱਥੇ ਜ਼ਿਕਰ ਕਰਨਾ ਚਾਹੁੰਦਾ ਹਾਂ ਕਿ ਸਾਡੇ ਦਸ਼ਮੇਸ਼ ਪਿਤਾ, ਉਹਨਾਂ ਨੇ ਆਪਣਾ ਸਾਰਾ ਹੀ ਪਰਿਵਾਰ ਸਾਡੇ ਦੇਸ਼ ਕੌਮ ਤੋਂ ਨਿਸ਼ਾਵਰ ਕਰ ਦਿੱਤਾ। ਨੌਵੇਂ ਪਾਤਸ਼ਾਹ ਹਿੰਦੀ ਚਾਦਰ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ, ਮਾਤਾ ਗੁਜਰ ਕੌਰ ਜੀ, ਮਾਤਾ ਗੁਜਰੀ ਜੀ, ਚਾਰੇ ਸਾਹਿਬਜ਼ਾਦੇ ਬੜੇ ਲਾਡਲੇ, ਦੋ ਸਾਹਿਬਜ਼ਾਦੇ ਚਮਕੌਰ ਦੀ ਕੜੀ ਵਿੱਚ ਤੇ ਦੋ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ, ਇਹ ਆਪਣੇ ਨੀਹਾਂ 'ਚ ਚਿਣੇ ਗਏ, ਤੇ ਉਹਨਾਂ ਦੇ ਭਾਈ ਜੀਵਨ ਸਿੰਘ ਜੀ, ਭਾਈ ਸੰਗਤ ਸਿੰਘ ਜੀ ਤੇ ਉਹਨਾਂ ਦੀਆਂ ਲਾਡਲੀਆਂ ਫੌਜਾਂ ਜਿਨ੍ਹਾਂ ਨੇ ਸਾਡੀ ਖਾਤਰ, ਸਾਨੂੰ ਬਚਾਉਣ ਦੀ ਖਾਤਰ ਜੰਗੇ ਆਜ਼ਾਦੀ ਦੇ ਵਿੱਚ ਸਾਡੀ ਸ਼ਹੀਦੀਆਂ ਪਾਈਆਂ। ਸੋ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਇਹ ਪੋਹ ਦਾ ਮਹੀਨਾ ਆ, ਉਹ ਮੈਂ ਥੋੜ੍ਹਾ ਜਿਹਾ ਜਜ਼ਬਾਤੀ ਤੌਰ 'ਤੇ ਜੋ ਮੇਰੇ ਆਪਣੇ ਬੋਲ ਦਿਲੋਂ ਹਨ, ਉਹ ਮੈਂ ਸੰਗਤ ਦੇ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ। ਪੋਹ ਦੇ ਮਹੀਨੇ 'ਤੇ ਕੁਛ ਮੇਰੇ ਮਾੜੀ ਮੋਟੀ ਨਿਮਾਣੀ ਜਿਹੀ ਰਚਨਾ ਹੈ, ਉਹ ਉਮੀਦ ਹੈ ਕਿ ਤੁਹਾਨੂੰ ਜਿੱਦਾਂ ਦੀ ਵੀ ਲੱਗੂਗੀ, ਅਤੇ ਮੈਂ ਆਸ ਕਰਦਾ ਹਾਂ ਕਿ ਤੁਸੀਂ ਹੰਗਾਰਾ ਚੰਗਾ ਦਿਓਗੇ। ਪੋਹ ਦੇ ਮਹੀਨੇ ਦੀ ਮੈਂ ਗੱਲ ਸੁਣਾਵਾਂ, ਹਾਏ ਪੋਹ ਦੇ ਮਹੀਨੇ ਦੀ ਮੈਂ ਗੱਲ ਸੁਣਾਵਾਂ, ਜੱਗ ਜਾਣ ਦਾ ਜੋ ਜਰਿਆ, ਜੱਗ ਜਾਣ ਦਾ ਜੋ ਜਰਿਆ, ਤਨ ਉਹ ਮਾਵਾਂ, ਜੱਗ ਜਾਣ ਦਾ ਜੋ ਜਰਿਆ,

ਜਾਵਾਂ। ਦੋ ਚਿਣੇ ਨੀਹਾਂ ਚ ਦੋ ਜੰਗ ਚ ਸ਼ਹੀਦ ਹੋਏ, ਦੋ ਚਿਣੇ ਨੀਹਾਂ ਚ ਦੋ ਜੰਗ ਚ ਸ਼ਹੀਦ ਹੋਏ। ਇਸ ਇਤਿਹਾਸ ਤੋਂ ਮੈਂ

ਜਾਵਾਂ। ਧਰਤੀ ਤੇ ਖੂਨ ਡੁੱਲਾ ਜਿੱਥੇ ਸੂਰ ਵੀਰਾਂ ਦਾ, ਹਾਏ ਧਰਤੀ ਤੇ ਖੂਨ ਡੁੱਲਾ ਜਿੱਥੇ ਸੂਰ ਵੀਰਾਂ ਦਾ। ਪੂਜਣ ਨੀ ਬਣ ਗਈਆਂ, ਹਾਏ ਪੂਜਣ ਨੀ ਬਣ ਗਈਆਂ ਲੋਕੋ ਇਹੋ ਥਾਵਾਂ, ਪੂਜਣ ਨੀ ਬਣ ਗਈਆਂ

ਦੀ ਮੈਂ ਗੱਲ ਸੁਣਾਵਾਂ। ਇਹ ਅੱਜ ਦੇ ਮਾਹੌਲ ਤੇ ਆ ਜੀ ਸ਼ੇਰ। ਅੱਜ ਵੀ ਲੜਾਈ ਚੱਲੀ ਸੱਚ ਅਤੇ ਹੱਕ ਦੀ, ਅੱਜ ਵੀ ਲੜਾਈ ਚੱਲੀ ਸੱਚ ਅਤੇ ਹੱਕ ਦੀ, ਪੌਦੇ ਵਿੱਚ ਫੜ ਲਈਆਂ, ਪੌਦੇ ਵਿੱਚ ਫੜ ਲਈਆਂ ਦਿੱਲੀ ਦੀਆਂ ਰਾਵਾਂ, ਪੌਦੇ ਵਿੱਚ ਫੜ ਲਈਆਂ।

ਵਾ ਸਿੱਖ ਲਵੋ ਯਾਰੋ ਕੁਝ ਤੁਸੀਂ ਤਵਾਰੀਖ ਤੋਂ ਸਿੱਖ ਲਵੋ ਯਾਰੋ ਤੁਝ ਕੁਸੀ ਤੁਸੀਂ ਤਵਾਰੀਖ ਤੋਂ ਸਿੱਖ ਲਵੋ ਯਾਰੋ ਕੁਝ ਤੁਸੀਂ ਤਵਾਰੀਖ ਤੋਂ ਹੱਥ ਜੋੜ ਜਾਲ ਮਾਨੂੰ ਹਾਏ ਹੱਥ ਜੋੜ ਜਾਲ ਮਾਨੂੰ ਵਾਸਤੇ ਮੈਂ ਪਾਵਾਂ ਹੱਥ ਜੋੜ ਜਾਲ ਮਾਨੂੰ ਵਾਸ

ਮਹੀਨੇ ਦੀ ਮੈਂ ਗੱਲ ਸੁਣਾਵਾਂ। ਆਖਰੀ ਮਕਤਾ ਜੀ ਇਸ ਰਚਨਾ ਦਾ, ਜੱਗ ਤੇ ਅਮਰ ਹੋਇਆ ਪੋ ਦਾ ਮਹੀਨਾ ਏ, ਹਾਏ ਜੱਗ ਤੇ ਅਮਰ ਹੋਇਆ ਪੋ ਦਾ ਮਹੀਨਾ ਏ, ਪਰੇ ਦਿਲ ਨਾਲ ਜੱਖੂ, ਹਾਏ ਪਰੇ ਦਿਲ ਨਾਲ ਜੱਖੂ, ਪਰੇ ਦਿਲ ਨਾਲ ਜੱਖੂ, ਇਸ ਨੂੰ ਮੈਂ ਗਾਵਾਂ, ਪਰੇ ਦਿਲ ਨਾਲ ਜੱਖੂ ਇਸ

0: ਸਤਨਾਮ। ਸੋ ਪਿਆਰੀ ਸਾਧ ਸੰਗਤ ਜੀ, ਸਾਡੇ ਇੱਥੇ ਪੰਜਾਬੀ ਸੱਤ ਕਵੈਤ ਤੇ ਸਤਿਗੁਰ ਰਵਿਦਾਸ ਵੈਲਫੇਅਰ ਸੁਸਾਇਟੀ ਕਵੈਤ ਤੇ ਸਮੂਹ ਸੰਗਤ ਜੋ ਸਾਡੀ ਕਵੈਤ ਦੀ ਅੱਜ ਦੇ ਜੋ ਇਹ ਸ਼ਹੀਦੀ ਮਹੀਨਾ ਹੈ ਜੋ ਸਾਰੇ ਜੱਗ ਤੇ ਸਾਡੇ ਸਿੱਖ ਸਮਾਜ ਵੱਲੋਂ ਸਿੱਖ ਭਾਈਚਾਰੇ ਵੱਲੋਂ ਜੋ ਮਨਾਇਆ ਜਾ ਰਿਹਾ ਹੈ, ਤੇ ਉਹਦੀ ਸਾਡੀ ਹਾਜ਼ਰੀ ਲਗਾਉਣੀ ਜੀ ਤੋਂ ਕੋਈ ਵੱਧ ਘੱਟ ਸ਼ਬਦ ਬੋਲਿਆ ਗਿਆ ਉਹ ਤਾਂ ਖਿਮਾ ਜਾ ਚੁੱਕਾਂ। ਸਵੰਤ ਤੇ ਦਾਸ ਨੂੰ ਆਗਿਆ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
1: ਸ੍ਰੀ ਰਾਮ ਜੱਖੂ ਜੀ ਤੋਂ ਬਾਅਦ ਹੁਣ ਮੈਂ ਪਟਿਆਲਾ ਵਸਦੇ ਸਾਡੇ ਸ਼ਾਇਰ ਤੇ ਗੀਤਕਾਰ ਤੇ ਗਾਇਕ ਕੁਲਵੰਤ ਸਿੰਘ ਸਹਿਦੋਕੀ ਜੀ ਨੂੰ ਸੱਦਾ ਦਿਆਂਗਾ। ਕੁਲਵੰਤ ਸਿੰਘ ਜੀ ਜਿਹੜੇ ਕਿ ਪੋਸਟ ਆਫਿਸ ਦੇ ਵਿੱਚ ਵੱਡੇ ਅਫਸਰ ਨੇ ਤੇ ਉਹ ਇਸ ਵਾਰ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਦਸਵੇਂ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਆਪਣੀ ਕਵਿਤਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਸਿੰਘ ਸਹਿਦੋਕੀ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਦਾਸ ਕੁਲਵੰਤ ਸਿੰਘ ਸਹਿਦੋਕੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਮੈਂ ਇਸ ਪ੍ਰੋਗਰਾਮ ਦੇ ਪ੍ਰਬੰਧਕੀ ਟੀਮ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇੰਨਾ ਮਾਣ ਸਤਿਕਾਰ ਤੇ ਪਿਆਰ ਬਖਸ਼ਿਆ। ਅੱਜ ਸਾਹਿਬ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦਿਆਂ ਨੂੰ ਦੀ ਅਦੁੱਤੀ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀ ਇੱਕ ਕਵਿਤਾ ਜੋ ਦਾਸ ਵੱਲੋਂ ਕੋਰੜਾ ਛੰਦ ਵਿੱਚ ਲਿਖੀ ਗਈ ਹੈ, ਸੋ ਪੇਸ਼ ਹੈ। ਉਮੀਦ ਹੈ ਕਿ ਤੁਹਾਡੇ ਵੱਲੋਂ ਖੂਬ ਪਿਆਰ ਸਤਿਕਾਰ ਮਿਲੇਗਾ ਜੀ। ਜਿਸ ਵੇਲੇ ਮੁਗਲ ਫੌਜਾਂ ਨੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾ ਲਿਆ ਤੇ ਝੂਠੀਆਂ ਕਸਮਾਂ ਚੁੱਕ ਕੇ ਕਿਲਾ ਖਾਲੀ ਕਰ ਜਾਣ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਚਿੱਠੀ ਭੇਜੀ ਤਾਂ ਸਾਹਿਬ ਕਮਾਲ ਨੇ ਸਿੰਘਾਂ ਨਾਲ ਰਹਿ ਮਸ਼ਵਰਾ ਕਰਕੇ ਕਿਲਾ ਖਾਲੀ ਕਰ ਦਿੱਤਾ ਤੇ ਫੌਜਾਂ ਨੇ ਸਰਸਾ ਨਦੀ ਵੱਲ ਨੂੰ ਚਾਲੇ ਪਾ ਦਿੱਤੇ ਤੇ ਪਿੱਛੋਂ ਦੀ ਝੂਠੀਆਂ ਕਸਮਾਂ ਤੋੜ ਕੇ ਮੁਗਲ ਫੌਜਾਂ ਦਾ ਟਿੱਡੀ ਦਲ ਬੜਾ ਵੱਡਾ ਹਮਲਾ ਕਰਦਾ ਹੈ। ਤੋ ਉਸ ਸਮੇਂ ਸਿੰਘਾਂ ਦਾ ਜਥਾ ਸਰਸਾ ਨਦੀ ਨੂੰ ਪਾਰ ਕਰਦਾ ਹੋਇਆ ਚਮਕੌਰ ਦੀ ਗੜੀ ਦੇ ਵਿੱਚ ਪਹੁੰਚਦਾ ਹੈ ਤੇ ਚਮਕੌਰ ਦੀ ਗੜੀ ਦੇ ਵਿੱਚ ਇਹਨਾਂ ਨੇ ਬੜੇ ਮਜ਼ਬੂਤ ਮੋਰਚੇ ਬਣਾ ਲਏ ਨੇ। ਗੁਰੂ ਸਾਹਿਬ ਆਪ ਉੱਚੇ ਮੋਰਚੇ ਤੇ ਖੜ ਕੇ ਦੁਸ਼ਮਣ ਦਾ ਮੁਕਾਬਲਾ ਕਰਦੇ ਨੇ, ਦੁਸ਼ਮਣ ਨੂੰ ਤੀਰਾਂ ਦੀ ਵਿਛਾੜ ਨਾਲ ਢਹਿ ਢੇਰੀ ਕਰ ਦਿੰਦੇ ਨੇ। ਉਸ ਸਮੇਂ ਦਾ ਸਾਰਾ ਸੀਨ, ਸਾਰਾ ਬਿਰਤਾਂਤ ਇਸ ਕੋਰਲਾ ਛੰਦ ਰਾਹੀਂ ਹੈ ਇੰਜ ਬਿਆਨ ਕੀਤਾ ਜਾ ਰਿਹਾ ਜੀ। ਅੱਤ ਹੁੰਦੀ ਜਦ ਜ਼ੁਲਮ ਦੀ ਠੱਲ ਦੇਵੇ ਸ਼ਮਸ਼ੀਰ, ਬਾਜੀ ਸਿਰ ਤੜ ਲਾਮ ਦੇ ਸਿੰਘ ਸੂਰਮੇ ਵੀਰ, ਅਨੰਦਪੁਰ ਕਿਲੇ

ਫੌਜਾਂ ਕੋਲ ਕੁਛ ਖਾਣ ਨੂੰ ਨਾ ਰਹਿ ਗਿਆ। ਉਹ ਚੜਤ ਦੇਖ ਗੁਰਾਂ ਦੀ ਸੀ ਬੈਰੀ ਸੜਿਆ। ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਕਿਲਾ ਛੱਡ ਗੁਰੂ ਸਰਸਾ ਤੇ ਆ ਗਏ। ਘੱਤ ਕੇ ਵਹੀਰਾਂ ਬੈਰੀ ਪਿੱਛੇ ਆ ਗਏ। ਸੋਹਾਂ ਤੋੜ ਟਿੱਡੀ ਦਲ ਆਵੇ ਚੜਿਆ। ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਜੀ। ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਸਰਸਾ ਨਦੀ ਜਾਂ ਬਗੇ ਠਾਠਾਂ ਮਾਰਦੀ। ਸਰਸਾ

0: ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। 40 ਸਿੰਘ ਪਹੁੰਚੇ ਨਦੀ ਤੋਂ ਪਾਰ ਸੀ, ਕੁਝ ਰੁੜ ਗਏ ਨਦੀ ਵਿੱਚ ਕਾਰ ਸੀ। ਜਥਾ ਚਮਕੌਰ ਗੜੀ ਆ ਕੇ ਵੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਜੀ। ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਚਾਰੇ ਪਾਸੇ ਸਿੰਘਾਂ ਮੋਰਚੇ ਬਣਾ ਲਏ, ਚਾਰੇ ਪਾਸੇ ਸਿੰਘਾਂ ਮੋਰਚੇ ਬਣਾ ਲਏ, ਟਿੱਡੀ ਦਲ ਤੇ ਨਿਸ਼ਾਨੇ ਸੀ ਟਕਾ ਲਏ। ਖੁਦ ਗੁਰੂ ਉੱਚੇ ਮੋਰਚੇ ਤੇ ਖੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਬੈਰੀ ਜਦੋਂ ਅੱਗੇ ਨੂੰ ਆਉਣ ਲੱਗਿਆ, ਗੁਰਾਂ ਨੇ ਨਿਸ਼ਾਨੇ ਝੱਟ ਤੀਰ ਛੱਡਿਆ, ਉਹ ਵੱਜਾ ਤੀਰ ਬੈਰੀ ਬੇਰ ਵਾਂਗੂ ਚੜਿਆ। ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਦੁਸ਼ਮਣ ਸਾਰਾ ਇਕੱਠਾ ਟੁੱਟ ਪੈ ਗਿਆ, ਖਾਲਸਾ ਬਾਹਰ ਆ ਕੇ ਲੜਨ ਡਹਿ ਗਿਆ। ਗੁਰਾਂ ਨੇ ਸੰਗਤ ਸਿਰ ਤਾਜ ਜੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਪੰਜ ਪੰਜ ਸੂਰਮੇ ਬਾਹਰ ਆਏ ਸੀ, ਬੈਰੀ ਦੀਆਂ ਲਾਸਾਂ ਦੇ ਅੰਬਾਰ ਸਾਏ ਸੀ। ਉਹ ਪਤਾ ਲੱਗੂ ਪੀਤਾ ਕਿਹਨੇ ਦੁੱਧ ਕੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਸਾਹਿਬਜ਼ਾਦਾ ਅਜੀਤ ਸਿੰਘ ਸ਼ੇਰ ਸੀ, ਜੰਗ ਵਿੱਚ ਲੋਥਾਂ ਦੇ ਲਾਉਂਦਾ ਢੇਰ ਸੀ। ਉਹ ਚੰਡੀ ਚੱਲੇ ਮੂਹਰੇ ਕੋਈ ਨਹੀਂ ਅੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਆ ਗਈ ਸੀ ਬਾਰੀ ਸਾਹਿਬ ਜੁਝਾਰ ਦੀ, ਉਹ ਤੇਗ ਯੋਧੀ ਨਾਗ ਜਿਉਂ ਫੁੰਕਾਰੇ ਮਾਰਦੀ। ਪਿਤਾ ਕੋਲੋਂ ਆਗਿਆ ਲੈ ਸੂਰਾ ਚੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਜੋ ਵੀ ਅੱਗੇ ਆਏ ਜਾਨ ਨਹੀਂ ਬਚਦੀ, ਜੋ ਵੀ ਅੱਗੇ ਆਏ ਜਾਨ ਨਹੀਂ ਬਚਦੀ, ਅਣਖਾਂ ਦੇ ਖੂਨ ਦੀ ਆ ਭੱਠੀ ਮੱਚਦੀ। ਉਹ ਬਾਰ ਲੱਗਾ ਜਿਸ ਛੱਲੀ ਵਾਂਗੂ ਚੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਲਾਲ ਗੁਰੂ ਦੇ ਸ਼ਹੀਦੀਆਂ ਸੀ ਪਾ ਗਏ, ਜਿੰਦ ਜਾਨ ਦੇਸ਼ ਕੌਮ ਲੇਖੇ ਲਾ ਗਏ। ਉਹ ਜੱਗ ਉੱਤੇ ਨਵਾਂ ਇਤਿਹਾਸ ਘੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਨੀਵਾਂ ਹੋ ਕੇ ਸਿੱਧੋ ਕੇ ਪ੍ਰਣਾਮ ਕਰਦਾ, ਉਹ ਨੀਵਾਂ ਹੋ ਕੇ ਸਿੱਧੋ ਕੇ ਪ੍ਰਣਾਮ ਕਰਦਾ, ਸਿਜਦਾ ਸ਼ਹੀਦਾਂ ਨੂੰ ਸੁਬਾ ਸ਼ਾਮ ਕਰਦਾ। ਇੱਕੋ ਸੱਚੇ ਪਾਤਸ਼ਾਹ ਦਾ ਪੱਲਾ ਫੜਿਆ, ਉਹ ਇੱਕੋ ਸੱਚੇ ਪਾਤਸ਼ਾਹ ਦਾ ਪੱਲਾ ਫੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ
1: ਕੁਲਵੰਤ ਸਿੰਘ ਸਹਿਦੋਗੀ ਜੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਬੂਹਾ ਤੋਂ ਗੀਤਕਾਰ ਅਤੇ ਗਾਇਕ ਦੇਬੀ ਬੂਹਾ ਜੀ ਨੂੰ। ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਸ ਵਿਚ ਉਹ ਧੀਆਂ ਦੇ ਦੁੱਖ ਨੂੰ ਪ੍ਰਗਟ ਕਰਦੇ ਨੇ, ਧੀਆਂ ਦੇ ਦੁੱਖ ਦੇ ਨਾਲ ਆਪਣੀ ਸਾਂਝ ਪਾਉਂਦੇ ਨੇ। ਦੇਬੀ ਬੂਹਾ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
2: ਧੀ ਜੰਮਦੀ ਤਾਂ ਕਾਤੋਂ ਲੋਕੀ ਸੋਚੀ ਪੈਂਦੇ ਨੇ,

0: ਪਾਗਾ ਜਮਣਾ ਕਿਸਮਤ ਰੂੜੀਆਂ ਦਾ ਪਾਰੀ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਪਾਰੀ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਪਿਓ ਦਾਦੇ ਦੀ ਸਰਦਾਰੀ ਤੇ ਮਾਣੀ ਨੇ ਮਾਵਾਂ ਦਾ ਕਈਆਂ ਕੁੱਖਾਂ ਦੇ ਵਿੱਚ ਕਤਲ ਕਰਾਤਾ ਠੰਡੀਆਂ ਸ਼ਾਮਾਂ ਦਾ ਹੁੰਦਾ ਨਾ ਕਸੂਰ ਕੋਈ ਵੀ ਹਾਏ ਹੁੰਦਾ ਨਾ ਕਸੂਰ ਕੋਈ ਕਿਸਮਤ ਤੋਂ ਥੁੜੀਆਂ ਦਾ ਪਾਰੀ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਓਏ ਲੋਕੋ ਦੇਣਾ ਕੁੜੀਆਂ ਦਾ ਇਤਿਹਾਸ ਬੋਲਦਾ ਅੱਜ ਵੀ ਇਸ ਅਜਬ ਕਹਾਣੀ ਨੂੰ ਕੌਣ ਭਲਾ ਦੋ ਚੇਤੇ ਵੇਈ ਝਾਂਸੀ ਦੀ ਰਾਣੀ ਨੂੰ ਮਾਈ ਭਾਗੋ ਦੇ ਵਾਂਗੂ ਇਹਨਾਂ ਡਟ ਕੇ ਲੜੀਆਂ ਦਾ ਮਾਈ ਭਾਗੋ ਦੇ ਵਾਂਗੂ ਇਹਨਾਂ ਡਟ ਕੇ ਲੜੀਆਂ ਦਾ ਪਾਰੀ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਓਏ ਲੋਕੋ ਦੇਣਾ ਕੁੜੀਆਂ ਦਾ ਧੀਆਂ ਨਾਲ ਹੀ ਵਸਦੀ ਦੁਨੀਆ ਵਸਦੇ ਖੇੜੇ ਨੇ ਧੀਆਂ ਨਾਲ ਹੀ ਵਸਦੇ ਮੱਖਣਾ ਸੱਖਣੇ ਵੇੜੇ ਨੇ ਧੀਆਂ ਮਾਰ ਕੇ ਫੜਦੇ ਵੇਖੇ ਧੀਆਂ ਮਾਰ ਕੇ ਫੜਦੇ ਦੇਖੇ ਮੈਂ ਪੱਲਾ ਮੜੀਆਂ ਦਾ ਪਾਰੀ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਓ ਲੋਕੋ ਦੇਣਾ ਕੁੜੀਆਂ ਦਾ ਵੇ ਲੋਕੋ ਦੇਣਾ ਕੁੜੀਆਂ ਦਾ
1: ਦੇਵੀ ਬੂਹਾ ਜੀ ਤੋਂ ਬਾਅਦ ਹੁਣ ਮੈਂ ਸੰਗਰੂਰ ਜ਼ਿਲ੍ਹੇ ਦੇ ਸ਼ਾਇਰ ਗੀਤਕਾਰ ਤੇ ਸੰਗੀਤਕਾਰ ਜਸਵੀਰ ਸ਼ਰਮਾ ਦੱਦਾ ਹੋਰ ਜੀ ਨੂੰ ਸੱਦਾ ਦੇਣ ਜਾ ਰਿਹਾ ਉਹ ਆਣ ਤੇ ਦਸਵੇਂ ਪਾਤਸ਼ਾਹ ਜੀ ਦੇ ਪਰਿਵਾਰ ਨਾਲ ਸੰਬੰਧਿਤ ਪੋਹ ਮਾਘ ਦੀਆਂ ਠੰਡੀਆਂ ਰਾਤਾਂ ਬੜੀ ਰਚਨਾ ਲੈ ਕੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਸਰੋਤਿਆਂ ਦੇ ਸਨਮੁਖ ਪੇਸ਼ ਹੋਣ ਜਸਵੀਰ ਦੱਦਾ ਹੋਰ ਜੀ ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ
2: ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਸਾਰਾ ਪਰਿਵਾਰ ਕੌਮ ਦੇ ਲੇਖੇ ਲਾਇਆ ਕੌਮ ਤੋਂ ਵਾਰਿਆ ਦਸੰਬਰ ਮਹੀਨੇ ਦੇ ਵਿੱਚ ਦਸੰਬਰ ਮਹੀਨਾ ਸ਼ਹੀਦੀਆਂ ਦਾ ਮਹੀਨਾ ਦੇ ਤੌਰ ਤੇ ਆਪਾਂ ਸਾਰੇ ਹੀ ਉਹਨਾਂ ਨੂੰ ਨਮਨ ਕਰ ਰਹੇ ਹਾਂ ਉਸੇ ਪ੍ਰਤੀ ਇੱਕ ਰਚਨਾ

ਨਾਮ ਚਮਕਦਾ ਰਹੂ ਹਮੇਸ਼ਾ ਜਦ ਤੱਕ ਚੰਨ ਤੇ ਤਾਰੇ, ਨਾਮ ਚਮਕਦਾ ਰਹੂ ਹਮੇਸ਼ਾ ਜਦ ਤੱਕ ਚੰਨ ਤੇ ਤਾਰੇ।

ਵਾਧਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ ਪੋ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ ਚਾਰ

0: ਯੁਗੋ ਯੁਗ ਸਰਹੰਦ ਦੀਆਂ ਕੰਨਾਂ ਭਰਨਗੀਆਂ ਗਵਾਹੀ ਪੰਥ ਖਾਲਸਾ ਸਾਜ ਕੇ ਸਤਗੁਰ ਲੀਨ ਵੇਕਲੀ ਪਾਈ ਹੋਂਦ ਸਿੱਖੀ ਦੀ ਕੈਮ ਰੱਖਣ ਲਈ ਝੱਲੇ ਦੁਖੜੇ ਭਾਰੇ ਵਾਹ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਗੁਰ ਪਿਆਰੇ ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ ਠੰਡੇ ਬੁਰਜ ਚ ਮਾਂ ਗੁਜ਼ਰੀ ਨੇ ਸਵਾਸ ਆਖਰੀ ਤਿਆਗੇ ਕੁਰਬਾਨੀ ਗੁਰੂਆਂ ਦੀ ਭੁਲਾ ਕੇ ਬਣਦੇ ਜਾਈਏ ਅਪਾਗੇ ਹੈ ਸੋਚਣ ਦਾ ਵੇਲਾ ਸਿੰਘੋ ਸੋਚੀਏ ਰਲ ਮਿਲ ਸਾਰੇ ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਗੁਰ ਪਿਆਰੇ ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ ਵਿੱਚ ਮੈਦਾਨੇ ਮੁਗਲਾਂ ਨੂੰ ਸੀ ਐਸਾ ਸਬਕ ਸਿਖਾਇਆ ਸਵਾ ਲੱਖ ਨਾਲ ਇੱਕ ਹੈ ਲੜਦਾ ਐਸਾ ਪੰਥ ਸਜਾਇਆ ਭਾਜੜ ਪਾਈ ਦੁਸ਼ਮਣ ਨੂੰ ਸੀ ਦਿਨੇ ਵਿਖਾਏ ਤਾਰੇ ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਗੁਰ ਪਿਆਰੇ ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ ਮੈਂ ਦੱਦਾ ਹੂਰੀਆ ਸ਼ਰਮਾ ਸਿੰਘੋ ਇਹੋ ਹੀ ਅਰਜ ਗੁਜ਼ਾਰਾਂ ਕਿਉਂ ਰਾਹੋਂ ਪਏ ਕਰਾਹੇ ਸਿੱਖੋ ਕਰੀਏ ਸੋਚ ਵਿਚਾਰਾਂ ਸਿਜਦਾ ਕਰੀਏ ਉਹ ਸਤਿਗੁਰ ਨੂੰ ਸਦਾ ਜਾਈਏ ਬਲਿਹਾਰੇ ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸ਼ਰਮਾ ਦਾਦਾ ਹੋਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਪ੍ਰੀਤ ਸਫਰੀ ਜੀ ਨੂੰ। ਹਰਪ੍ਰੀਤ ਸਫਰੀ ਜੀ ਨੂੰ ਪਹਿਲਾਂ ਤੁਸੀਂ ਸਾਡੀਆਂ ਕਾਮ ਮਹਿਫਲਾਂ ਜਿਹੜੀਆਂ ਹਫ਼ਤਾਵਾਰੀ ਕਵੀ ਦਰਬਾਰ ਦੇ ਵਿਚ ਲਗਾਤਾਰ ਸੁਣਦੇ ਰਹੇ ਹੋ, ਜਦੋਂ ਤੋਂ ਅਸੀਂ ਪ੍ਰੋਗਰਾਮ ਗਾਉਂਦੀ ਸ਼ਾਮ ਸ਼ੁਰੂ ਕੀਤਾ ਹੈ ਉਹ ਤੋਂ ਹਰ ਵਾਰ ਹਰਪ੍ਰੀਤ ਸਫਰੀ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੁੰਦੇ ਨੇ। ਇਸ ਵਾਰ ਵੀ ਉਹ ਆਪਣੇ ਦਾਦਾ ਜੀ ਦੀ ਲਿਖੀ ਹੋਈ ਰਚਨਾ ਜਿਹੜੀ ਆ ਆਪਣੀ ਬੁਲੰਦ ਆਵਾਜ਼ ਦੇ ਨਾਲ ਲੈ ਕੇ ਹਾਜ਼ਰ ਹੋ ਰਹੇ ਨੇ। ਉਹ ਹੈ ਸਰਸਾ ਨਦੀ ਦੇ ਖੂਨੀ ਪਾਣੀਆਂ। ਸਰਸਾ ਨਦੀ ਦਾ ਸਿੱਖ ਇਤਿਹਾਸ ਦੇ ਪੰਜਾਬੀ ਇਤਿਹਾਸ ਦੇ ਵਿਚ ਇਕ ਬਹੁਤ ਵੱਡਾ ਜਿਹੜਾ ਨਾਂ ਏ ਤੇ ਬਹੁਤ ਵੱਖਰਾ ਇਸ ਦਾ ਇਕ ਵਿਲੱਖਣ ਯੋਗਦਾਨ ਰਿਹਾ ਏ। ਉਸ ਸਰਸਾ ਨਦੀ ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਦੇ ਵਿਚ ਵਿਛੋੜਾ ਪਾ ਦਿੱਤਾ ਸੀ, ਉਸ ਸਰਸਾ ਨਦੀ ਦੇ ਖੂਨੀ ਪਾਣੀਆਂ ਨੂੰ ਸਮਰਪਿਤ ਰਚਨਾ ਲੈ ਕੇ ਹਾਜ਼ਰੇ ਹਰਪ੍ਰੀਤ ਸਫਰੀ। ਹਰਪ੍ਰੀਤ ਸਫਰੀ ਜੀ ਤੁਹਾਡਾ ਨਿੱਘਾ ਸਵਾਗਤ ਹੈ।
2: ਦੋਸਤੋ ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ। ਸੋ ਦੋਸਤੋ ਦੁਆਬਾ ਰੇਡੀਓ ਦੀ ਸਾਰੀ ਟੀਮ ਤੇ ਸਤਿਕਾਰਯੋਗ ਹਰਵੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪ ਰੱਬ ਵਰਗੇ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ। ਸੋ ਦੋਸਤੋ ਅੱਜ ਮੈਂ ਆਪ ਸਾਹਮਣੇ ਆਪਣੇ ਦਾਦਾ ਜੀ ਸਵਰਗਵਾਸੀ ਸਰਦਾਰ ਚਰਨ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ ਧਾਰਮਿਕ ਗੀਤ ਸਰਸਾ ਨਦੀ ਦੇ ਖੂਨੀ ਪਾਣੀਆਂ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਖੂਬ ਪਸੰਦ ਕਰੋਗੇ।

ਗੀਤ ਸਫਰੀ ਜੀ ਤੋਂ ਬਾਅਦ ਹੁਣ ਮੈਂ ਸਰਦਾ ਦੇਣ ਜਾ ਰਿਹਾ ਜਰਮਨ ਵਸਦੇ ਸਾਡੇ ਸ਼ਾਇਰ ਗੀਤਕਾਰ ਤੇ ਸੰਗੀਤਕਾਰ ਜੋਗਿੰਦਰਪਾਲ ਮੱਲ ਜੀ ਨੂੰ। ਜੋਗਿੰਦਰਪਾਲ ਮੱਲ ਜੀ ਆਪਣੇ ਗਰਾਈ ਤੇ ਸ਼ਾਇਰ ਦਵਿੰਦਰ ਚਿੱਕਾ ਜੀ ਦੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਦਵਿੰਦਰ ਚਿੱਕਾ ਜੀ ਜਿਹੜੇ ਆ ਮਾਤਾ ਗੁਜਰੀ ਜੀ ਜਿਹੜੇ ਕਿ ਲਾਲਾ ਨੂੰ ਸਿੱਖਿਆ ਦੇ ਰਹੇ ਨੇ, ਛੋਟੇ ਸਾਹਿਬਜ਼ਾਦਿਆਂ ਨੂੰ ਸਿੱਖਿਆ ਦੇ ਰਹੇ ਨੇ, ਉਸ ਘਟਨਾ ਨਾਲ ਜੋੜ ਕੇ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।

0: ਪਨਮਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗੜ੍ਹਦੀਵਾਲਾ ਦੇ ਵਿਚ ਵਸਦੇ ਸਾਡੇ ਗਾਇਕ ਰਿੰਕੂ ਸ਼ਾਹ ਦੀਵਾਨਾ ਜੀ ਨੂੰ। ਰਿੰਕੂ ਸ਼ਾਹ ਦੀਵਾਨਾ ਜੀ ਇਸ ਵਾਰ ਚਰਨ ਸਿੰਘ ਸਫਰੀ ਜੀ ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਹੋਏ ਨੇ, ਸ਼ਾਇਰ ਹੋਏ ਨੇ, ਉਨ੍ਹਾਂ ਦੀ ਰਚਨਾ ਲੈ ਕੇ ਇਹ ਰਚਨਾ ਵੀ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨਾਲ ਸਮਰਪਿਤ ਏ। ਰਿੰਕੂ ਸ਼ਾਹ ਦੀਵਾਨਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗੌਧੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
1: ਜਨਾਬ ਚਰਨ ਸਿੰਘ ਸਫਰੀ ਪੰਜਾਬ ਦੇ ਉੱਘੇ ਸ਼ਾਇਰ, ਜਿਨ੍ਹਾਂ ਨੇ ਸਿੱਖੀ ਬਾਰੇ ਬਹੁਤ ਕੁਝ ਬਹੁਤ ਅੱਛੀਆਂ ਰਚਨਾਵਾਂ ਦੇ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ, ਇੱਕ ਸਫਰੀ ਸਾਹਿਬ ਦੀ ਕਲਮ ਤੋਂ ਲਿਖੀ ਧਾਰਮਿਕ ਰਚਨਾ, ਜੋ ਅੱਜ ਕੱਲ ਦੌਰ ਚੱਲ ਰਿਹਾ ਹੈ ਸ਼ਹਾਦਤ ਦਾ ਦੌਰ, ਛੋਟੇ ਸਾਹਿਬਜ਼ਾਦਿਆਂ ਨੂੰ ਔਰ ਮਾਤਾ ਗੁਜਰੀ ਨੂੰ ਜੋ ਤਸ਼ੱਦਤ ਮੁਗਲਾਂ ਵੱਲੋਂ ਦਿੱਤੇ ਗਏ ਨੇ, ਉਹਨਾਂ ਦਾ ਜ਼ਿਕਰ ਸਫਰੀ ਸਾਹਿਬ ਨੇ ਕੀਤਾ ਹੈ। ਆਪ ਦੀ ਕਚਹਿਰੀ ਵਿੱਚ ਲੈ ਕੇ ਪੇਸ਼ ਹਾਂ ਜੀ।

para Dios de Pérez-Roteo, si mi sotredi di ese guide nali y sarda program condish, este smaptondai, te smaptito pelame sare, sroteanda, shairanda, git karanda, gaikanda, bohot bohatan vadia, jena ne sade es program nu, jela chelon de veche, sarda se yokitai, ਤੇ ਅੰਤ ਵਿੱਚ ਹਰਵੰਸੀਓ ਵੱਲੋਂ ਸਾਰਿਆਂ ਨੂੰ ਆਦਾਬ ਨਮਸਕਾਰ ਸਤਿ ਸ੍ਰੀ ਅਕਾਲ ਕੁਦਰਤ ਖੈਰ ਕਰੇ ਅਗਲੇ ਹਫਤੇ ਫਿਰ ਮਿਲਦੇ ਹਾਂ ਤਦ ਤੱਕ ਲਈ ਦਿਓ ਆਗਿਆ ਅਲਵਿਦਾ ਆਮੀਨ।

0: ದ್ವಾಪ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜ਼ੀ ਖੁਸ਼ੀ ਹੋਣਗੇ ਤੇ ਪਰਿਵਾਰਾਂ ਦੇ ਵਿੱਚ ਬੈਠੇ ਹੋਣਗੇ। ਗੱਲਾਂ ਬਾਤਾਂ ਲੈ ਕੇ ਫਿਰ ਤੋਂ ਹਾਜ਼ਰ ਹਾਂ ਕੱਲ੍ਹ ਦੀ ਤਰ੍ਹਾਂ ਹੀ ਤੇ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹਿੰਦਾ ਹੈ ਜੀ। ਤੇ ਗੱਲਾਂ ਬਾਤਾਂ ਨਵੀਆਂ ਨਵੇਲੀਆਂ, ਹਰ ਰੋਜ਼ ਦੀ ਅਪਡੇਟ ਤੇ ਜ਼ਿੰਦਗੀ ਦੇ ਨਾਲ ਕੁਝ ਜੁੜੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਤੇ ਅੱਜ ਵੀ ਉਸੇ ਹੀ ਰੀਤੀ ਰਿਵਾਜ ਦੇ ਤਹਿਤ 1 ਅਕਤੂਬਰ ਮਹੀਨੇ ਦੀ ਵੀ ਸਮਾਪਤੀ ਹੋ ਗਈ ਹੈ। ਆਪਣਾ ਪਿਛਲਾ ਮਹੀਨਾ ਜਿਹੜਾ ਸਮਾਪਤ ਹੋ ਗਿਆ ਤੇ 1 ਅਕਤੂਬਰ ਦਾ ਦਿਹਾੜਾ ਜਿਹੜਾ ਚੜ ਗਿਆ ਤੇ 2026 ਦਾ ਦਿਨ ਹੈ ਤੇ ਵੀਰਵਾਰ ਵਾਲਾ ਦੋਸਤੋ। ਤੇ ਅੱਜ ਵੈਸੇ ਆਪਣੇ ਨਾਲ ਸਮਰਜੀਤ ਸਿੰਘ ਸ਼ਮੀ ਜੀ ਜੁੜਦੇ ਹੁੰਦੇ ਆ, ਪਰ ਕੁਝ ਜ਼ਰੂਰੀ ਕੰਮਾਂ ਕਾਜਾਂ ਦੇ ਕਾਰਨ ਥੋੜਾ ਜਿਹਾ ਅੱਜ ਇਸ ਹਫ਼ਤੇ ਉਹ ਨਹੀਂ ਸ਼ਿਰਕਤ ਕਰ ਪਾਉਣਗੇ। ਤੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:00 ਤੇ ਘੜੀਆਂ ਦੇ ਉੱਤੇ ਤਕਰੀਬਨ 8 ਮਿੰਟ ਦਾ ਸਮਾਂ ਹੈ। ਭਾਰਤ ਦੇ ਵਿੱਚ ਰਾਤ ਦੇ 9:38 ਤੇ UK ਦੇ ਵਿੱਚ ਸ਼ਾਮ ਦੇ 5:00 ਜਿਹੜੇ ਨੇ ਆਪਣੇ 8 ਮਿੰਟ ਨੇ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦਾ ਸਮਾਂ ਹੈ 9:08 ਦਾ। ਤੇ ਇਸੇ ਤਰ੍ਹਾਂ ਹੀ ਜਿਹੜਾ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਉੱਤੇ ਦੁਪਹਿਰ ਦੇ 12:08 ਨੇ। ਯੂਰਪ ਦੇ ਵਿੱਚ ਸ਼ਾਮ ਦੇ ਇਸ ਵਕਤ 6:08 ਦਾ ਸਮਾਂ ਹੈ। ਤੇ ਆਪਣੇ ਆਪਣੇ ਮੁਲਕਾਂ ਦੇ ਹਿਸਾਬ ਦੇ ਨਾਲ ਸਮੇਂ ਨੂੰ ਜ਼ਰੂਰ ਮਿਲਾ ਲਿਆ ਕਰੋ ਤੇ ਦੋਸਤਾਂ ਮਿੱਤਰਾਂ ਤੱਕ ਚੰਗਾ ਲੱਗੇ ਤਾਂ ਪ੍ਰੋਗਰਾਮ ਜ਼ਰੂਰ ਪਹੁੰਚਾ ਲਿਆ ਕਰੋ। ਤੇ ਲਓ ਫਿਰ ਦੋਸਤੋ, ਕਰਦੇ ਹਾਂ ਸ਼ੁਰੂਆਤ ਅੱਜ ਦੇ ਪ੍ਰੋਗਰਾਮ ਦੀ ਤੇ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਾਂਗੇ। ਤੇ ਵੈਸੇ ਪਹਿਲਾਂ ਅੱਜ ਦਾ ਜਿਹੜਾ ਰੱਖਿਆ ਸੀ ਆਪਾਂ ਵਿਸ਼ਾ ਖੂਨਦਾਨ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਇਹਦੇ ਉੱਤੇ ਚਰਚਾ ਕਰਾਂਗੇ। ਤੇ ਅੱਜ ਦੁਨੀਆ ਪੱਧਰ ਦੇ ਉੱਤੇ ਇਸ ਨੂੰ ਮਨਾਇਆ ਜਾ ਰਿਹਾ ਤੇ ਉਹਦੇ ਬਾਰੇ ਵੀ ਸੰਖੇਪ ਦੇ ਵਿੱਚ ਗੱਲ ਕਰਾਂਗੇ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ, ਭਾਰਤ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਇਸੇ ਤਰ੍ਹਾਂ ਹੀ ਨਾਲ ਦੀ ਨਾਲ ਗੱਲਾਂ ਬਾਤਾਂ। ਆਖਰੀ ਫੈਸਲਾ ਆ ਚੁੱਕਿਆ ਤੇ ਮਿਲੂ ਹੁਣ ਪੱਕਾ DGP, ਦੇਖਦੇ ਹਾਂ ਕੀ ਬਣਦਾ ਹੈ, ਕੀ ਕਹਿੰਦੇ ਨੇ ਅਕਾਲੀ, ਨਵਾਂ ਏਜੰਡਾ ਜਿਹੜਾ ਕੀ ਪੇਸ਼ ਕਰਦੇ ਨੇ। ਜੇਬਾਂ ਭਰੀਆਂ ਨੇ, ਖਜ਼ਾਨਾ ਖਾਲੀ ਹੈ ਤੇ ਜੱਗੀ ਜੋਲ ਹੁਣੀ ਦੀ ਰਿਹਾਈ ਜਿਹੜੀ ਆ ਉਹ ਮਨਜ਼ੂਰ ਕਰ ਲਈ ਗਈ ਹੈ ਤੇ ਰਿਹਾ ਆਖਿਰਕਾਰ ਕਰਨਾ ਹੀ ਪਿਆ ਹੈ। ਇਸ ਤਰ੍ਹਾਂ ਦੀਆਂ ਖ਼ਬਰਾਂ ਨੇ ਤੇ ਹੋਰ ਵਿਚਾਰ ਚਰਚਾ ਹੋਵੇਗੀ। ਨਾਲ ਜੁੜਨਗੇ ਆਪਣੇ ਐਡਵੋਕੇਟ ਰਾਜਨ ਸੈਣੀ ਜੀ ਵੀ ਕੁਝ ਪਲਾਂ ਤੱਕ ਤੇ ਉਹਨਾਂ ਦੇ ਨਾਲ ਵੀ ਵਾਰਤਾਲਾਪ ਦੀ ਸ਼ੁਰੂਆਤ ਕਰਾਂਗੇ। ਤੇ ਇਸੇ ਤਰ੍ਹਾਂ ਬਾਤ ਪਾਉਂਦੇ ਹਾਂ ਅੱਜ ਦੇ ਵਿਚਾਰ ਦੇ ਨਾਲ। ਕਹਿੰਦੇ ਨੇ ਕਿ ਅਸੀਂ ਸਾਲਾਂ ਦੀ ਗਿਣਤੀ ਦੇ ਨਾਲ ਬੁੱਢੇ ਨਹੀਂ ਹੁੰਦੇ, ਸਗੋਂ ਨੈਤਿਕਤਾ ਤੋਂ ਜਿਹੜਾ ਕਿਨਾਰਾਕਸ਼ੀ ਕਰ ਲੈਂਦੇ ਹਾਂ ਉਹਦੇ ਨਾਲ ਬੁੱਢੇ ਜ਼ਰੂਰ ਹੋ ਜਾਂਦੇ ਹਾਂ। ਤੇ ਅੱਜ ਦੇ ਦਿਹਾੜੇ ਦੇ ਉੱਤੇ 1 ਅਕਤੂਬਰ 1847 ਦੇ ਵਿੱਚ ਸਮਾਜਿਕ ਸਰਗਰਮ ਆਗੂ ਸ਼੍ਰੀਮਤੀ ਐਨੀ ਬੈਸਟ ਦਾ ਜਿਹੜਾ ਸੀ ਲੰਡਨ ਦੇ ਵਿੱਚ ਜਨਮ ਹੁੰਦਾ ਹੈ ਤੇ 1854 ਦੇ ਵਿੱਚ ਭਾਰਤ ਦੇ ਵਿੱਚ ਡਾਕ ਟਿਕਟ ਜਿਹੜੀ ਹੈ ਸ਼ੁਰੂ ਹੁੰਦੀ ਹੈ। 1918 ਦੇ ਵਿੱਚ ਸ਼ਹੀਦ ਸਤਿਆਨੰਦ ਸਰਕਾਰ ਦੀ ਹਵਾਲਾਤ ਦੇ ਵਿੱਚ ਜਿਹੜੀ ਸੀ ਸ਼ਹੀਦੀ ਹੁੰਦੀ ਹੈ। 1938 ਦੇ ਵਿੱਚ ਭਾਰਤ ਸਰਕਾਰ ਦੇ ਵੱਲੋਂ ਲੜਕੇ ਦੇ ਵਿਆਹ ਦੀ ਜਿਹੜੀ ਉਮਰ 18 ਸਾਲ ਤੋਂ 21 ਸਾਲ ਦੇ ਉੱਤੇ ਤੇ ਲੜਕੀ ਦੀ ਜਿਹੜੀ ਸੀ 15 ਤੋਂ 18 ਸਾਲ ਜਿਹੜੀ ਸੀ ਕਰ ਦਿੱਤੀ ਗਈ ਸੀ ਵਿਆਹ ਦੇ ਲਈ। 1949 ਦੇ ਵਿੱਚ ਕਾ ਮਾਓ ਜੇ ਤੁੰਗ ਦੀ ਜਿਹੜੀ ਹੈ ਅਗਵਾਈ ਹੇਠ ਕਮਿਊਨਿਸਟ ਪਾਰਟੀ ਨੇ ਚੀਨ ਦੇ ਵਿੱਚ ਰਾਜ ਸੱਤਾ ਜਿਹੜੀ ਸੰਭਾਲ ਲਈ। ਵਿਸ਼ਵ ਬਜ਼ੁਰਗ ਦਿਵਸ ਵੀ ਅੱਜ ਦੇ ਦਿਨ ਦੇ ਉੱਤੇ ਮਨਾਇਆ ਜਾਂਦਾ ਜੋ ਕਿ 1991 ਦੇ ਵਿੱਚ ਸ਼ੁਰੂ ਹੋਇਆ ਸੀ। ਵਿਸ਼ਵ ਸਵੈ ਇੱਛਕ ਖੂਨਦਾਨ ਦਿਵਸ ਦੇ ਵਜੋਂ ਵੀ ਇਸ ਨੂੰ ਮਨਾਇਆ ਜਾਂਦਾ ਹੈ। ਵਰਲਡ ਜਿਹੜਾ ਹੈਬੀਟੈਟ ਡੇ ਜਾਂ ਫਰੋਮ ਜਿਹੜਾ ਸ਼ੁਰੂ ਹੁੰਦਾ ਹੈ 1985 ਤੋਂ। ਬਜ਼ੁਰਗਾਂ ਦੀ ਗੱਲ ਆਈ ਹੈ ਤੇ ਉਹਨਾਂ ਦੇ ਨਾਲ ਹੀ ਸ਼ੁਰੂਆਤ ਕਰਦੇ ਹਾਂ। ਬਜ਼ੁਰਗ ਹੁੰਦੇ ਨੇ ਬੋਹੜ ਦੀਆਂ ਛਾਵਾਂ ਵਰਗੇ, ਨਸੀਬਾਂ ਵਾਲੇ ਛਾਵਾਂ ਮਾਣਦੇ ਨੇ। UN ਜਿਹੜਾ ਉਹਨੇ 14 ਦਸੰਬਰ 1990 ਨੂੰ ਇੱਕ ਮਤੇ ਰਾਹੀਂ 1 ਅਕਤੂਬਰ ਨੂੰ ਵਿਸ਼ਵ ਬਜ਼ੁਰਗ ਦਿਵਸ ਜਿਹੜਾ ਸੀ ਮਨਾਉਣ ਦਾ ਫੈਸਲਾ ਕਰ ਲਿਆ। 2011 ਦੀ ਜਨਗਣਨਾ ਦੇ ਅਨੁਸਾਰ ਪੰਜਾਬ ਦੀ 2.77 ਲੱਖ ਆਬਾਦੀ ਦੇ ਵਿੱਚੋਂ 100 ਸਾਲ ਦੀ ਉਮਰ ਤੋਂ ਵੱਧ ਲਗਭਗ 19,000 ਬਜ਼ੁਰਗਾਂ ਵਿੱਚੋਂ 10,000 ਤੋਂ ਵੱਧ ਔਰਤਾਂ ਸੀ। 60 ਸਾਲ ਤੋਂ ਵੱਧ ਉਮਰ ਵਾਲੇ ਬਜ਼ੁਰਗਾਂ ਦੇ ਵਿੱਚ ਆਉਂਦੇ ਨੇ ਤੇ ਭਾਰਤ ਦੇ ਵਿੱਚ 60 ਸਾਲ ਤੋਂ ਵੱਧ ਉਮਰ ਵਾਲੇ ਬਜ਼ੁਰਗਾਂ ਦੀ ਗਿਣਤੀ ਵਿੱਚ ਪੰਜਾਬ ਜਿਹੜਾ ਚੌਥੇ ਨੰਬਰ ਦੇ ਉੱਤੇ ਹੈ। ਕੇਰਲਾ, ਗੁਜਰਾਤ, ਦਿੱਲੀ, ਕਰਨਾਟਕ ਰਾਜਾਂ ਦੇ ਵਿੱਚ ਲੰਮੀ ਉਮਰ ਵਾਲੇ ਬਜ਼ੁਰਗ ਜ਼ਿਆਦਾ ਨੇ। ਜਾਪਾਨ ਦੇ ਵਿੱਚ ਸਤੰਬਰ ਦੇ ਤੀਜੇ ਸੋਮਵਾਰ ਨੂੰ ਬਜ਼ੁਰਗਾਂ ਦੇ ਪ੍ਰਤੀ ਸਨਮਾਨ ਦਿਵਸ ਜਿਹੜਾ ਮਨਾਇਆ ਜਾਂਦਾ ਹੈ, ਜਿਹੜਾ ਕਿ ਪਿਛਲੇ ਦਿਨਾਂ 'ਚ ਆਪਾਂ ਗੱਲ ਵੀ ਕੀਤੀ ਸੀ ਕਿ ਸਭ ਤੋਂ ਵੱਧ ਗਿਣਤੀ ਜਿਹੜੀ ਹੈ ਬਜ਼ੁਰਗਾਂ ਦੀ ਜਾਪਾਨ ਦੇ ਵਿੱਚ ਹੋ ਚੁੱਕੀ ਹੈ। ਉੱਥੇ ਚੰਗੀਆਂ ਸਹੂਲਤਾਂ ਦੇ ਕਾਰਨ ਬਜ਼ੁਰਗਾਂ ਦੀ ਗਿਣਤੀ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਹੋਇਆ ਤੇ 1966 ਦੇ ਵਿੱਚ 100 ਸਾਲ ਤੋਂ ਵੱਧ ਵਾਲੇ ਕੁਝ ਸੈਂਕੜੇ ਹੀ ਬਜ਼ੁਰਗ ਨੇ ਸਨ, ਪਰ 1998 ਦੇ ਵਿੱਚ 10,000 ਤੇ 2014 ਦੇ ਵਿੱਚ ਮਨਾਏ ਬਜ਼ੁਰਗ ਸਨਮਾਨ ਦਿਵਸ ਦੇ ਉੱਤੇ ਜਿਹੜੇ ਸਨ ਤਕਰੀਬਨ 60,000 ਨੂੰ ਚਾਂਦੀ ਦੀਆਂ ਪਲੇਟਾਂ ਦੇ ਕੇ ਸਨਮਾਨਿਤ ਕਰ ਦਿੱਤਾ ਗਿਆ। ਜਾਪਾਨ ਦੇ ਵਿੱਚ 100 ਤੋਂ ਵੱਧ ਵਾਲੇ ਜਿਹੜੇ ਨੇ 100 ਸਾਲ ਤੋਂ ਉਮਰ ਤੋਂ ਵੱਧ 67,782 ਬਜ਼ੁਰਗ ਨੇ ਤੇ 12,70,00,000 ਸੇਵਾ ਮੁਕਤ ਜ਼ਿੰਦਗੀ ਦਾ ਜਿਹੜਾ ਆਨੰਦ ਮਾਣ ਰਹੇ ਹੈ। ਭਾਰਤ ਦੇ ਵਿੱਚ ਔਸਤ ਉਮਰ 65 ਸਾਲ ਹੈ ਤੇ ਰੂਸ ਦੇ ਵਿੱਚ 70, ਚੀਨ ਦੇ ਵਿੱਚ 75, ਅਮਰੀਕਾ 'ਚ ਜਿਹੜੀ ਹੈ ਆਪਣੀ ਤਕਰੀਬਨ 80 ਸਾਲ ਤੇ ਇੰਗਲੈਂਡ ਦੇ ਵਿੱਚ 81 ਤੇ ਆਸਟ੍ਰੇਲੀਆ ਦੇ ਵਿੱਚ 83 ਸਾਲ ਤੇ ਜਾਪਾਨ ਦੇ ਵਿੱਚ ਜਿਹੜਾ 84.6 ਸਾਲ ਮੰਨੀ ਜਾਂਦੀ ਹੈ। ਬਜ਼ੁਰਗਾਂ ਦੇ ਵਿੱਚ ਆਮ ਤੌਰ ਦੇ ਉੱਤੇ ਸ਼ੂਗਰ, ਜੋੜ ਦਰਦ, ਤਣਾਅ, ਉਦਾਸੀ, ਉੱਚਾ ਸੁਣਨਾ, ਨਜ਼ਰ ਕਮਜ਼ੋਰ, ਯਾਦਦਾਸ਼ ਕਮਜ਼ੋਰ ਹੋ ਜਾਂਦੀ ਹੈ, ਜਿਸ ਕਰਕੇ ਕੁਝ ਲੋਕ ਬਜ਼ੁਰਗਾਂ ਨੂੰ ਆਪਣੇ ਤੇ ਬੋਝ ਸਮਝਣ ਲੱਗ ਪੈਂਦੇ ਹੈ। ਮਾਪਿਆਂ ਤੇ ਬਜ਼ੁਰਗਾਂ ਦੀ ਦੇਖਭਾਲ ਕਾਨੂੰਨ 2007 ਬਣਿਆ, ਜਿਸ ਦੇ ਵਿੱਚ ਮਾਪਿਆਂ ਨੂੰ ਤੰਗ ਪਰੇਸ਼ਾਨ ਕਰਨ ਤੇ ਜਾਂ ਘਰੋਂ ਕੱਢਣ ਦੇ ਉੱਤੇ ਸਜ਼ਾ ਤੇ ਜੁਰਮਾਨਾ ਰੱਖੇ ਗਏ। 70% ਬਜ਼ੁਰਗ ਆਪਣੇ ਹੱਥੀਂ ਬਣਾਏ ਘਰਾਂ ਦੇ ਵਿੱਚ ਬੇਗਾਨੇ ਹੋ ਜਾਂਦੇ ਹੈ ਤੇ ਸੁਪਰੀਮ ਕੋਰਟ ਦੇ ਵੱਲੋਂ ਬਣਾਏ ਨਵੇਂ ਕਾਨੂੰਨ ਦੇ ਅਨੁਸਾਰ ਮਾਪਿਆਂ ਵੱਲੋਂ ਪਹਿਲਾਂ ਕੀਤੀ ਵਸੀਅਤ ਰੱਦ ਵੀ ਕੀਤੀ ਜਾ ਸਕਦੀ ਹੈ ਜੇ ਬੱਚੇ ਜਿਹੜੇ ਨੇ ਉਹਨਾਂ ਤੋਂ ਮੱਲੋ ਮੱਲੀ ਜਾਂ ਉਹਨਾਂ ਦੀ ਮਰਜ਼ੀ ਤੋਂ ਬਗੈਰ ਸਾਰਾ ਕੁਝ ਆਪਣੇ ਨਾਂ ਕਰਾ ਲੈਂਦੇ ਹੈ ਤਾਂ ਫਿਰ ਉਹਨਾਂ ਦੇ ਜਿਹੜਾ ਰਹਿਣ ਸਹਿਣ ਦਾ ਢੰਗ ਬੋਲਚਾਲ ਦਾ ਬਦਲਦਾ ਹੈ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਹੁਣ ਇੱਥੇ ਮਾਲਕ ਹੈ ਪਰ ਉਹ ਆਪਣੀ ਗਲਤ ਫੈਮਿਲੀ ਦੇ ਵਿੱਚ ਨੇ। ਜਿੰਨਾ ਚਿਰ ਉਹ ਜਿਉਂਦੇ ਨੇ ਚਾਹੇ ਉਹਨਾਂ ਨੇ ਆਪਣੀ ਪ੍ਰਾਪਰਟੀ ਜ਼ਮੀਨ ਉਹਨਾਂ ਦੇ ਨਾਂ ਕਰ ਦਿੱਤੀ ਹੈ ਪਰ ਜੇ ਉਹ ਚਾਹਣ ਕਿ ਸਾਡੇ ਨਾਲ ਚੰਗਾ ਬਿਹੇਵ ਨਹੀਂ ਕੀਤਾ ਜਾਂਦਾ, ਸਾਡੀ ਪੁੱਛ ਪੜਤਾਲ ਕੋਈ ਨਹੀਂ ਹੈ, ਤਾਂ ਉਹਨਾਂ ਤੋਂ ਜਿਹੜੀ ਹੈ ਉਹ ਸਾਰਾ ਕੁਝ ਵਾਪਸ ਵੀ ਲਿਆ ਜਾ ਸਕਦਾ ਹੈ। ਵੱਧ ਰਹੇ ਬਿਰਧ ਆਸ਼ਰਮਾਂ ਦੀ ਗਿਣਤੀ ਨੂੰ ਘੱਟ ਕਰਨ ਦਾ ਯਤਨ ਕਰੀਏ ਤੇ ਹੈਵਨਲੀ ਪੈਲਸ ਦੁਰਾਹਾ ਲੁਧਿਆਣਾ ਦੇ ਵਿੱਚ ਬਜ਼ੁਰਗਾਂ ਸੀਨੀਅਰ ਸਿਟੀਜ਼ਨ ਦੇ ਲਈ 14 ਏਕੜ ਦੇ ਵਿੱਚ ਬਣਿਆ ਹੋਇਆ ਹੈ। ਇੱਥੇ 5 ਤਾਰਾ ਜਿੰਨੀ ਸਹੂਲਤਾਂ, ਸਫਾਈ ਤੇ ਹਰਿਆਵਲ ਨਜ਼ਰ ਆਉਂਦੀ ਹੈ। ਥੀਏਟਰ, ਲਾਇਬ੍ਰੇਰੀ, ਡਾਕਟਰੀ, ਵਾਈਫਾਈ ਆਦਿ ਸਹੂਲਤਾਂ ਨੇ ਤੇ ਇੱਥੇ ਮਨਮਰਜ਼ੀ ਦੇ ਨਾਲ ਬਜ਼ੁਰਗ ਆਉਂਦੇ ਨੇ ਤੇ ਬਜ਼ੁਰਗਾਂ ਨੂੰ ਪਿਆਰ, ਸਾਥ, ਸਕੂਨ ਤੇ ਸੁਰੱਖਿਆ ਦੀ ਜ਼ਰੂਰਤ ਹੁੰਦੀ ਹੈ। ਇਸ ਦੇ ਲਈ ਜਿਹੜੇ ਲੋਕ ਬਜ਼ੁਰਗਾਂ ਜਾਂ ਮਾਪਿਆਂ ਦਾ ਸਤਿਕਾਰ ਨਹੀਂ ਕਰਦੇ ਉਹ ਜ਼ਿੰਦਗੀ ਦੇ ਵਿੱਚ ਸਿਰ ਉੱਚਾ ਕਰਕੇ ਹੱਥ ਨਹੀਂ ਮਿਲਾ ਸਕਦੇ। ਘਰ ਦੇ ਵਿੱਚ ਨਾ ਮੰਦਰ ਬਣਨਾ ਹੈ, ਨਾ ਕੋਈ ਦੇਵਤਾ ਰੱਖਣਾ ਹੈ, ਪਰ ਬਜ਼ੁਰਗਾਂ ਦੇ ਲਈ ਜਗ੍ਹਾ ਘਰ ਦੇ ਵਿੱਚ ਸਦਾ ਰੱਖਣੀ ਹੈ। ਜੀ ਦੋਸਤੋ, ਇਹ ਸੀ ਜੀ ਬਜ਼ੁਰਗਾਂ ਦਾ ਦਿਨ ਦੁਨੀਆਂ ਦੇ ਵਿੱਚ ਮਨਾਇਆ ਜਾਂਦਾ ਹੈ। ਅੱਜ ਦੇ ਦਿਹਾੜੇ ਦੇ ਉੱਤੇ ਵਿਸ਼ਵ ਬਜ਼ੁਰਗ ਦਿਵਸ 1991 ਦੇ ਵਿੱਚ ਸ਼ੁਰੂ ਹੋਇਆ ਤੇ ਜਾਪਾਨ ਦੀਆਂ ਪਿਛਲੇ ਦਿਨਾਂ 'ਚ ਆਪਾਂ ਰਿਪੋਰਟਾਂ ਕੀਤੀਆਂ ਜਿੱਥੇ ਸਭ ਤੋਂ ਵੱਧ ਬਜ਼ੁਰਗ ਨੇ ਤੇ ਫਿਰ ਉਸ ਤੋਂ ਬਾਅਦ ਜਿਹੜੇ ਹੋਰ ਮੁਲਕ ਆਉਂਦੇ ਆ, ਪਰ ਪੰਜਾਬ ਵੀ ਇਸ ਦੇ ਵਿੱਚ ਜਿਹੜਾ ਸ਼ਾਮਲ ਹੋ ਚੁੱਕਿਆ। ਖੂਨਦਾਨ ਜਿਹੜਾ ਅੱਜ ਦਾ ਵਿਸ਼ਾ ਸੀਗਾ ਕਰਨਾ, ਪਰ ਕੁਝ ਕਾਰਨਾਂ ਕਰਕੇ ਉਹ ਪਿੱਛੇ ਰਹਿ ਗਿਆ, ਉਹਦੀ ਬਾਤ ਪਾਉਂਦੇ ਆ। ਕੌਮੀ ਸਵੈ ਇੱਛਾ ਖੂਨਦਾਨ ਦਿਵਸ ਵੀ ਜਿਹੜਾ ਮਨਾਇਆ ਜਾਂਦਾ ਹੈ, ਪਹਿਲੀ ਵਾਰ 1 ਅਕਤੂਬਰ 1975 ਨੂੰ ਇੰਡੀਅਨ ਸੋਸਾਇਟੀ ਆਫ ਬਲੱਡ ਟਰਾਂਸਫਿਊਜ਼ਨ ਐਂਡ ਇਮੀਨੋ ਹਿਮੈਟਾਲੋਜੀ ਦੇ ਵੱਲੋਂ ਮਨਾਇਆ ਗਿਆ। ਇਸ ਸੋਸਾਇਟੀ ਦਾ ਸਥਾਪਨਾ ਕੀਤੀ ਗਈ ਸੀ 1971 ਦੇ ਵਿੱਚ ਡਾਕਟਰ ਜੇ ਜੀ ਜੋਲੀ ਤੇ ਸਵਰੂਪ ਕ੍ਰਿਸ਼ੇਨ ਨੇ ਕੀਤੀ ਸੀਗੀ ਤੇ ਮਨੁੱਖ ਦੇ ਖੂਨ ਦਾ ਇੱਕ ਗਰੁੱਪ ਜਿਹੜਾ ਏ ਬੀ ਓ ਤੇ ਈ ਬੀ ਹੁੰਦਾ ਹੈ ਤੇ ਜਿਸਦੇ ਬਾਰੇ ਹਰੇਕ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਕਿ ਕਿਸੇ ਵੀ ਅਣਸੁਖਾਵੀ ਘਟਨਾ ਮੌਕੇ ਮਰੀਜ਼ ਨੂੰ ਉਸਦੇ ਗਰੁੱਪ ਦਾ ਖੂਨ ਦੇ ਕੇ ਬਚਾਇਆ ਜਾ ਸਕੇ। ਲਗਭਗ 400 ਸਾਲ ਪਹਿਲਾਂ ਵਿਗਿਆਨੀਆਂ ਨੇ ਮਨੁੱਖੀ ਸਰੀਰ ਦੇ ਖੂਨ ਸੰਬੰਧੀ ਤਜਰਬੇ ਸ਼ੁਰੂ ਕਰ ਦਿੱਤੇ ਸੀ। ਖੂਨ ਦੇ ਗਰੁੱਪ ਦਾ ਸਭ ਤੋਂ ਪਹਿਲਾਂ 1901 ਦੇ ਵਿੱਚ ਅਮਰੀਕਾ ਦੇ ਜੀਵ ਵਿਗਿਆਨੀ ਕਾਰਲ ਲੈਂਡਸ ਟੇਨਰ ਨੇ ਜਿਹੜਾ ਸੀ ਲਿਆ ਸੀਗਾ ਤੇ 1907 ਦੇ ਵਿੱਚ ਡਾਕਟਰ ਰੀਓਬਸ ਉਟਨਬਰਗ ਨੇ ਖੂਨ ਦਾ ਜਿਹੜਾ ਆਦਾਨ ਪ੍ਰਦਾਨ ਕੀਤਾ ਸੀ। ਕਾਰਲ ਲੈਂਡਸਟੇਨਰ ਨੂੰ ਜਿਹੜਾ ਉਸਦੀਆਂ ਸੇਵਾਵਾਂ ਦੇ ਲਈ 1930 ਦੇ ਵਿੱਚ ਨੋਬਲ ਇਨਾਮ ਦੇ ਨਾਲ ਨਿਵਾਜਿਆ ਗਿਆ ਤੇ 1946 ਦੇ ਵਿੱਚ ਲਾਸਕਰ ਐਵਾਰਡ ਜਿਹੜਾ ਨਾਲ ਸਨਮਾਨਿਤ ਕੀਤਾ ਗਿਆ। ਖੂਨਦਾਨ ਕਰਨ ਵਾਲੇ ਨੂੰ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘੱਟ ਜਾਂਦਾ ਹੈ। ਖੂਨ ਦੇ ਲਾਲ ਸੈੱਲ ਬਣਨ ਦੀ ਪ੍ਰਕਿਰਿਆ ਤੇਜ਼ ਹੋਣ ਨਾਲ ਵਿਅਕਤੀ ਤਾਜ਼ਗੀ ਮਹਿਸੂਸ ਕਰਦੇ ਹੈ। ਹਰ ਸਾਲ ਦੇਸ਼ ਦੇ ਵਿੱਚ 9 ਮਿਲੀਅਨ ਖੂਨ ਜਿਹੜਾ ਇਕੱਠਾ ਕੀਤਾ ਜਾਂਦਾ ਹੈ, ਜਦਕਿ 12 ਮਿਲੀਅਨ ਖੂਨ ਦੀ ਲੋੜ ਹੁੰਦੀ ਹੈ ਤੇ 70% ਲੋਕ ਸਵੈ ਇੱਛੁਕ ਤੇ 30% ਜਿਹੜੇ ਨੇ ਲੋਕ ਖੂਨ ਦੇ ਰਿਸ਼ਤੇਦਾਰ ਦੋਸਤ ਦਿੰਦੇ ਨੇ ਤੇ ਇੱਕ ਦਿਨ ਦੇ ਵਿੱਚ 38,000 ਤੋਂ ਵੱਧ ਖੂਨ ਦੇਣ ਵਾਲਿਆਂ ਦੀ ਲੋੜ ਹੁੰਦੀ ਹੈ। ਤ੍ਰਿਪੁਰਾ ਵਿੱਚ 93% ਲੋਕ ਖੂਨਦਾਨ ਕਰਦੇ ਹੈ, ਜਦਕਿ ਤਾਮਿਲਨਾਡੂ ਜਿਹੜਾ ਹੈਗਾ ਉਹਦੇ ਵਿੱਚ ਮਹਾਰਾਸ਼ਟਰ ਵੀ ਖੂਨਦਾਨ ਦੇਣ ਦੇ ਵਿੱਚ ਅੱਗੇ ਨੇ। ਸਵਿਟਜ਼ਰਲੈਂਡ ਦੇ ਵਿੱਚ 1,000 ਪਿੱਛੇ ਨੇ ਤੇ 113 ਲੋਕ ਨੇ 1,000 ਦੇ ਪਿੱਛੇ ਜਿਹੜੇ ਖੂਨਦਾਨ ਕਰਦੇ ਹੈ। ਜਪਾਨ ਦੇ ਵਿੱਚ 70 ਤੇ ਭਾਰਤ ਦੇ ਵਿੱਚ 8 ਲੋਕ ਖੂਨਦਾਨ ਕਰਦੇ ਨੇ। ਉਹ ਗਰੁੱਪ ਦੀ ਸਭ ਤੋਂ ਵੱਧ ਇੱਥੇ ਜਿਹੜੀ ਮੰਗ ਹੁੰਦੀ ਹੈ ਕਿਉਂਕਿ ਉਹਦਾ ਹਰ ਕਿਸੇ ਨੂੰ ਜਿਹੜਾ ਖੂਨ ਚੜਾਇਆ ਜਾ ਸਕਦਾ। ਖੂਨਦਾਨ ਦਿਵਸ ਦੇ ਉੱਤੇ ਸਮਾਜਿਕ ਸੰਸਥਾਵਾਂ ਵੱਲੋਂ ਵਿਸ਼ੇਸ਼ ਖੂਨਦਾਨ ਕੈਂਪ ਲਾਏ ਜਾਂਦੇ ਆ। ਰੈੱਡ ਕਰਾਸ ਸੁਸਾਇਟੀ ਵੱਲੋਂ ਭਾਰਤ ਦੇ ਵਿੱਚ ਵੀ ਬਲੱਡ ਬੈਂਕ ਸਥਾਪਿਤ ਨੇ ਤੇ ਜਿੱਥੇ ਐਮਰਜੈਂਸੀ ਦੇ ਵਿੱਚ ਖੂਨ ਲਿਆ ਤੇ ਦਿੱਤਾ ਜਾ ਸਕਦਾ। ਖੂਨ ਦਾ ਦਾਨ ਪ੍ਰਦਾਨ ਕਰਨ ਸਮੇਂ ਜਾਤ ਪਾਤ, ਊਚ ਨੀਚ ਜਾਂ ਧਰਮ ਨਹੀਂ ਵੇਖਿਆ ਜਾਂਦਾ। ਸਾਰਿਆਂ ਦੇ ਖੂਨ ਦਾ ਗਰੁੱਪ ਤਾਂ ਹੋਰ ਹੋ ਸਕਦਾ ਪਰ ਰੰਗ ਨਹੀਂ, ਰੰਗ ਲਾਲ ਹੀ ਰਹੇਗਾ। ਖੂਨਦਾਨ ਜੀਵਨਦਾਨ, ਖੂਨਦਾਨ ਮਹਾਨਦਾਨ ਜਿਹੜਾ ਮੰਨਿਆ ਜਾਂਦਾ। ਲੋ ਦੋਸਤੋ, ਇਹ ਸੀ ਜੀ ਅੱਜ ਦੇ ਦਿਨ ਦੇ ਉੱਤੇ ਬਜ਼ੁਰਗਾਂ ਦਾ ਦਿਨ ਤੇ ਨਾਲ ਖੂਨਦਾਨ ਦਾ ਦਿਨ ਹੈ ਤੇ ਉਹਦੀ ਆਪਾਂ ਸੰਖੇਪ ਦੇ ਵਿੱਚ ਸ਼ੁਰੂਆਤ ਕਰ ਦਿੱਤੀ ਹੈ ਤੁਹਾਡੇ ਨਾਲ ਤੇ ਅੱਗੇ ਖਬਰਾਂ ਦੇ ਵੱਲ ਨੂੰ ਚੱਲਦੇ ਆ। ਜੋ ਹਾਲਾਤ ਨੇ ਦੁਨੀਆਦਾਰੀ ਦੇ ਵਿੱਚ ਕੀ ਕੁਝ ਵਾਪਰ ਰਿਹਾ, ਫਿਰ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਵੀ ਸ਼ੁਰੂਆਤ ਕਰਦੇ ਆ। ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ, ਹੌਲੀ ਹੌਲੀ ਨਾਲ ਜੁੜ ਰਹੇ ਨੇ ਤੇ ਸਤਨਾਮ ਜਾਣੀਆਂ ਚਾਲ ਜੀ, ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਜੀ ਤੇ ਮੁਹੰਮਦ ਜੀ, ਆਪਣੇ ਜਗਸੀਰ ਸਿੰਘ ਬਾਈ ਜੀ ਤੇ ਸਾਰੇ ਦੋਸਤ ਜੁੜੇ ਹੋਏ ਨੇ। ਜਦੋਂ ਲੋਫਰ ਕਰਦੇ ਆ ਸ਼ੁਰੂਆਤ ਅਗਲੀਆਂ ਗੱਲਾਂ ਬਾਤਾਂ ਦੀ। ਆਖਰੀ ਫੈਸਲਾ ਮਿਲੂ ਹੁਣ ਪੱਕਾ DGP, ਦੇਖਦੇ ਆ ਕੀ ਬਣਦਾ ਹੈ ਕਿਉਂਕਿ ਕੋਰਟ ਤੋਂ ਜਿਹੜੇ ਨੇ ਹੁਕਮ ਆ ਗਏ ਨੇ। ਕੀ ਕਹਿੰਦੇ ਨੇ ਅਕਾਲੀ, ਨਵਾਂ ਮੈਨੀਫੈਸਟੋ ਲੈ ਕੇ 8 ਤਰੀਕ ਨੂੰ ਧੜਥੱਲੀ ਮਚਾ ਰਹੇ ਨੇ ਤੇ ਦੂਸਰੇ ਪਾਸੇ ਜੇਬਾਂ ਭਰੀਆਂ ਖਜ਼ਾਨਾ ਖਾਲੀ। ਜੱਗੀ ਜੌਹਲ ਦੀ ਰਿਹਾਈ ਹੋ ਚੁੱਕੀ ਹੈ, ਅੱਜ 2:30 ਦਾ ਸਮਾਂ ਸੀ ਤੇ ਉਸ ਤੋਂ ਬਾਅਦ ਉਹ ਦੇਖਦੇ ਆ ਹੁਣ ਕੀ ਕੁਝ ਜਿਹੜਾ ਅੱਗੇ ਵਾਪਰਦਾ ਹੈ। ਖ਼ਬਰਾਂ ਜਿਹੜੀਆਂ ਨੇ ਲੱਗ ਚੁੱਕੀਆਂ ਨੇ। ਕਾਂਗਰਸ ਤੋਂ ਲੈ ਕੇ ਹੋਰ ਸਾਰੇ ਸਿਲਸਿਲੇ ਜਿਹੜੇ ਬਣ ਰਹੇ ਨੇ ਉਹਨਾਂ ਦਾ ਵੀ ਜ਼ਿਕਰ ਕਰਾਂਗੇ। ਇਸੇ ਤਰ੍ਹਾਂ LPU ਮਾਮਲੇ ਦੇ ਵਿੱਚ 3 ਗ੍ਰਿਫਤਾਰੀਆਂ ਹੋਈਆਂ ਨੇ, ਉਹਦੀ ਜਾਂਚ ਜਿਹੜੀ ਚੱਲ ਪਈ ਹੈ ਤੇ ਤਾਰਾਂ ਜਿਹੜੀਆਂ ਨੇ ਬੰਬਈ ਤੱਕ ਪੁੱਜ ਗਈਆਂ ਨੇ। ਪੰਜਾਬ ਦੇ ਵਿੱਚ ਰੈਗੂਲਰ DGP ਦੀ ਨਿਯੁਕਤੀ ਦੇ ਉੱਤੇ ਹਾਈਕੋਰਟ ਦਾ ਰੁੱਖ ਜਿਹੜਾ ਸਾਹਮਣੇ ਆਇਆ। ਪੰਜਾਬ ਕਾਂਗਰਸ ਦੇ ਵਿੱਚ ਵੱਡੀ ਹਲਚਲ ਹੋ ਚੁੱਕੀ ਹੈ। 2027 ਦੀਆਂ ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਦੀਆਂ ਤਿਆਰੀਆਂ ਵੀ ਪੂਰੀਆਂ ਜਿਹੜੀਆਂ ਨੇ ਆਰੰਭ ਦਿੱਤੀਆਂ ਗਈਆਂ ਨੇ ਤੇ ਪੰਜਾਬ ਦੀ ਕੀ ਜਿਹੜੀ ਸਿਆਸਤ ਹੈ ਕਿਸੇ ਵੱਡੇ ਸਿਆਸੀ ਦੰਗਲ ਦੇ ਵੱਲ ਨੂੰ ਵੱਧ ਰਹੀ ਹੈ। ਦੂਸਰੇ ਪਾਸੇ ਦੇਸ਼ ਵਿਦੇਸ਼ ਦੇ ਵਿੱਚ ਵੀ ਕਈ ਵੱਡੇ ਸਵਾਲ ਨੇ, ਜਿਵੇਂ ਕਿ UPSC ਦੇ 100 ਸਾਲ ਪੂਰੇ ਹੋਏ ਨੇ ਤੇ ਮੋਦੀ ਸਾਹਿਬ ਨੇ ਉਹਦੇ ਉੱਤੇ ਭਾਸ਼ਣ ਦਿੱਤਾ ਹੈ। 2047 ਦੇ ਭਾਰਤ ਦੇ ਲਈ ਸਿਵਲ ਸੇਵਾਵਾਂ ਦੇ ਵਿੱਚ ਸੁਧਾਰ ਕਰਨ ਦੀ ਗੱਲ ਕਹੀ ਹੈ। ਇਸੇ ਤਰ੍ਹਾਂ ਫਲਾਈ ਡੁਬਈ ਕੱਲ ਰਾਤੀ ਔਜਲਾ ਸਾਹਿਬ ਨੇ ਖ਼ਬਰ ਸਾਂਝੀ ਕੀਤੀ ਸੀ, ਕਮੈਂਟ ਕੀਤਾ ਸੀ ਕਿ ਉਹ ਜਹਾਜ਼ ਡਿੱਗਣੋਂ ਡਿੱਗਣੋਂ ਬਚਿਆ, ਦੁਰਘਟਨਾ ਵੱਡੀ ਵਾਪਰਨੀ ਸੀ ਪਰ ਉਹਦੀਆਂ ਜਿਹੜੀਆਂ ਨੇ ਨਵੀਆਂ ਜਿਹੜੀਆਂ ਅਪਡੇਟ ਆ ਚੁੱਕੀਆਂ ਨੇ ਤੇ ਭਾਰਤ ਦਾ ਜਿਹੜਾ ਪਾਇਲਟ ਸੀ ਉਹਨੇ ਬਹੁਤ ਸਾਰੇ ਲੋਕਾਂ ਦੀ ਜਿਹੜੀ ਜਾਨ ਬਚਾਉਣ ਦੇ ਵਿੱਚ ਅੱਜ ਵਾਹਵਾ ਖੱਟ ਰਹੇ ਨੇ। ਤੇ ਇਸੇ ਤਰ੍ਹਾਂ UN ਦੇ ਅਗਲੇ ਮੁਖੀ ਜਿਹੜੇ ਵਜੋਂ ਔਰਤ ਦੀ ਚੋਣ ਦੀ ਮੰਗ ਕੀਤੀ ਜਾ ਰਹੀ ਹੈ ਤੇ ਅਮਰੀਕੀ ਫੌਜ ਦੇ ਵਿੱਚ ਪ੍ਰਸਤਾਵਿਤ ਬਦਲਾਅ ਕੀਤੇ ਜਾ ਰਹੇ ਨੇ। ਇਰਾਨੀ ਵਫਦ ਨੂੰ ਨਿਊਯਾਰਕ ਛੱਡਣ ਦੇ ਅਮਰੀਕਾ ਵੱਲੋਂ ਹੁਕਮ ਹੋ ਗਏ ਨੇ ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਤੁਹਾਡੇ ਵੀ ਵਿਚਾਰਾਂ ਦੀ ਦੋਸਤੋ ਉਡੀਕ ਰਹੇਗੀ ਤੇ ਕਿਹੜਾ ਮੁੱਦਾ ਪੰਜਾਬ ਤੇ ਦੁਨੀਆਂ ਦੇ ਭਵਿੱਖ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰ ਸਕਦਾ ਹੈ, ਇਹਦੇ ਵਿੱਚ ਤੁਸੀਂ ਵੀ ਆਪਣਾ ਜ਼ਿਕਰ ਕਰ ਸਕਦੇ ਹੋ, ਆਦਾਨ ਪ੍ਰਦਾਨ ਕਰ ਸਕਦੇ ਹੋ ਤੇ ਲਾਈਨਾਂ ਇਸੇ ਕਰਕੇ ਆਪਾਂ ਨਾਲ ਰੱਖਦੇ ਹਾਂ, ਖੋਲਦੇ ਹਾਂ ਤੁਹਾਡੇ ਲਈ ਤੇ ਸਭ ਤੋਂ ਪਹਿਲਾਂ 15-20 ਮਿੰਟ ਮੈਂ ਆਪਣੇ ਵੱਲੋਂ ਲਾਉਣ ਦੀ ਕੋਸ਼ਿਸ਼ ਕਰਦਾ ਤੇ ਵਿਸਤਾਰ ਦੇ ਵਿੱਚ ਖ਼ਬਰਾਂ ਨੂੰ ਪਛਾਣਦੇ ਹਾਂ ਤੇ ਫਿਰ ਉਹਦੇ ਉੱਤੇ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। LPU ਤੋਂ ਸ਼ੁਰੂਆਤ ਕਰੀਏ ਤੇ ਉਹਦੇ ਮਾਮਲੇ ਦੇ ਵਿੱਚ ਵੱਡੀ ਅਪਡੇਟ ਆਈ ਹੈ ਤੇ ਪੁਲਿਸ ਨੇ 3 ਮੁਲਜ਼ਮ ਗ੍ਰਿਫਤਾਰ ਕੀਤੇ ਆ, ਮੁੰਬਈ ਦੇ ਨਾਲ ਜੁੜੇ ਤਾਰ ਨੇ। ਲਵਲੀ ਪ੍ਰੋਫੈਸ਼ਨਲ ਹਿੰਸਾ ਮਾਮਲਾ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਤਿੰਨੋ ਮੁਲਜ਼ਮ ਯੂਨੀਵਰਸਿਟੀ ਦੇ ਵਿੱਚ ਭੰਨ ਤੋੜ ਦੇ ਵਿੱਚ ਸ਼ਾਮਲ ਸਨ। ਮਾਮਲੇ ਦੀ ਜਾਂਚ ਦੇ ਲਈ ਦੋ ਵਿਸ਼ੇਸ਼ ਜਾਂਚ ਟੀਮਾਂ ਇਹਦੇ ਉੱਤੇ ਜਿਹੜੀਆਂ ਗਠਨ ਕੀਤੀਆਂ ਗਈਆਂ ਤੇ SIT ਬਣਾਈਆਂ ਗਈਆਂ। ਮੁਲਜ਼ਮਾਂ ਦੇ ਵਿੱਚੋਂ ਇੱਕ ਫਗਵਾੜਾ ਦੇ ਟਿੱਬੀ ਮੁਹੱਲੇ ਦਾ ਰਹਿਣ ਵਾਲਾ 20 ਸਾਲਾਂ ਗਗਨ ਸ਼ਾਮਲ ਹੈ। ਪੁਲਿਸ ਇੱਕ ਮੁਲਜ਼ਮ ਨੂੰ ਮੁੰਬਈ ਤੋਂ ਲੈ ਕੇ ਆਈ ਹੈ ਤੇ ਉੱਥੇ ਹੀ ਪੁਲਿਸ ਨੇ ਜਾਂਚ ਦੇ ਲਈ 163, 105 ਤੇ 106 ਨੰਬਰ ਦੀਆਂ FIR ਦੀਆਂ ਜਿਹੜੀ ਆ ਉਹਦੀ ਜਾਂਚ ਦੇ ਲਈ ਇੱਕ ਵੱਖਰੀ SIT ਜਿਹੜੀ ਬਣਾਤੀ ਹੈ। ਇੱਕ SIT ਯੂਨੀਵਰਸਿਟੀ ਤੇ ਨੇੜਲੇ ਇਲਾਕਿਆਂ ਦੇ CCTV ਕੈਮਰੇ ਤੇ ਡਿਜੀਟਲ ਐਵੀਡੈਂਸ ਇਕੱਠੇ ਕਰਨ ਦੇ ਵਿੱਚ ਜੁਟੀ ਹੋਈ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਗਗਨ ਦੇ ਮਾਮੇ ਨੇ ਦੱਸਿਆ ਕਿ ਪੁਲਿਸ ਉਸਨੂੰ ਕਿਸ ਮਾਮਲੇ ਦੇ ਵਿੱਚ ਲੈ ਕੇ ਆਈ ਹੈ ਇਸ ਦੇ ਬਾਰੇ ਕੁਝ ਨਹੀਂ ਦੱਸ ਰਹੀ ਤੇ ਗਗਨ ਕੱਲ੍ਹ ਤੋਂ ਕਹਿੰਦੇ ਆ ਲਾਪਤਾ ਹੈ ਤੇ ਦੇਖਦੇ ਆ ਇਹਦੇ ਵਿੱਚ ਹੋਰ ਅਗਲੀਆਂ ਨਵੀਆਂ ਅਪਡੇਟਸ ਕੀ ਆਉਂਦੀਆਂ ਨੇ। ਦੂਸਰੇ ਪਾਸੇ ਪੰਜਾਬ ਦੇ ਵਿੱਚ ਰੈਗੂਲਰ DGP ਦੀ ਨਿਯੁਕਤੀ ਦੇ ਬਾਰੇ ਹਾਈਕੋਰਟ ਸਖ਼ਤ ਹੋ ਗਿਆ। ਪੰਜਾਬ ਦੇ ਵਿੱਚ ਰੈਗੂਲਰ DGP ਲਾਉਣ ਦੇ ਮਾਮਲੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਿੱਚ ਅੱਜ ਸੁਣਵਾਈ ਹੋਈ ਹੈ। ਇਸ ਦੇ ਦੌਰਾਨ ਅਦਾਲਤ ਨੇ ਸਖ਼ਤ ਰੁੱਖ ਅਪਣਾਉਂਦੇ ਹੋਏ ਪੰਜਾਬ ਦੇ ਮੁੱਖ ਸਕੱਤਰ ਤੋਂ ਜਵਾਬ ਮੰਗ ਲਿਆ। ਹਾਈਕੋਰਟ ਨੇ ਮੁੱਖ ਸਕੱਤਰ ਨੂੰ 10 ਦਿਨਾਂ ਦੇ ਅੰਦਰ ਅੰਦਰ ਇਸ ਦੇ ਬਾਰੇ ਸਪਸ਼ਟ ਜਿਹੜਾ ਨਿਰਦੇਸ਼ ਦਿੱਤੇ ਨੇ ਕਿ ਇਹਦਾ ਸਪਸ਼ਟ ਕਰੋ ਭਾਈ ਕਿ ਸੂਬੇ ਦੇ ਵਿੱਚ ਰੈਗੂਲਰ DGP ਕਦੋਂ ਨਿਯੁਕਤ ਕੀਤਾ ਜਾਏਗਾ। ਤੁਹਾਡੇ 5 ਸਾਲ ਵੀ ਪੂਰੇ ਹੋ ਚੱਲੇ ਨੇ। ਅਦਾਲਤ ਦਾ ਕਹਿਣਾ ਹੈ ਕਿ DGP ਦਾ ਜਿਹੜਾ ਅਹੁਦਾ ਬਹੁਤ ਮਹੱਤਵਪੂਰਨ ਹੁੰਦਾ ਹੈ ਤੇ ਇਸ ਦੇ ਨਾਲ ਪੂਰੇ ਸੂਬੇ ਦੀ ਕਾਨੂੰਨ ਵਿਵਸਥਾ ਜੁੜੀ ਹੁੰਦੀ ਹੈ। ਇਸ ਦੇ ਕਾਰਨ ਇਸ ਮਹੱਤਵਪੂਰਨ ਅਹੁਦੇ ਨੂੰ ਅੰਤਰਮ ਜਾਂ ਅਸਥਾਈ ਪ੍ਰਬੰਧ ਜਿਹੜਾ ਰਾਹੀਂ ਅਣਮਿੱਥੇ ਸਮੇਂ ਦੇ ਲਈ ਨਹੀਂ ਚਲਾਇਆ ਜਾ ਸਕਦਾ। ਸਰਕਾਰ ਦੇ ਵੱਲੋਂ ਭੇਜੀ ਗਈ ਸੂਚੀ ਦੇ ਵਿੱਚ ਮੌਜੂਦਾ ਕਾਰਜਕਾਰੀ DGP ਗੌਰਵ ਯਾਦਵ ਦਾ ਨਾਂ ਪ੍ਰਮੁੱਖਤਾ ਦੇ ਨਾਲ ਸ਼ਾਮਲ ਹੈ। ਉਨ੍ਹਾਂ ਦੇ ਨਾਲ ਹੀ 1992 ਬੈਚ ਦੇ ਜਿਹੜੇ ਨੇ ਸ਼ਰਦ ਸਤੀਆ ਚੌਹਾਨ, ਕੁਲਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਸਿੱਧੂ ਦੇ ਨਾਂ ਵੀ ਜਿਹੜੇ ਭੇਜੇ ਨੇ। 1993 ਬੈਚ ਦੇ ਵਿੱਚੋਂ ਗੁਰਪ੍ਰੀਤ ਕੌਰ ਦਿਓ, ਜਤਿੰਦਰ ਕੁਮਾਰ ਜੈਨ ਅਤੇ ਸ਼ਸ਼ੀ ਪ੍ਰਭਾ ਦਵੇਦੀ ਦੇ ਨਾਂ ਵੀ ਜਿਹੜੇ ਸ਼ਾਮਲ ਨੇ, ਜਦੋਂ ਕਿ 1994 ਬੈਂਚ ਦੇ ਜਿਹੜਾ ਬੈਚ ਦੇ ਸੁਧਾਸ਼ੂ, ਸ਼ੇਖਰ, ਸ਼੍ਰੀਵਾਸਤਵ ਸਮੇਤ 7 ਹੋਰ ਅਧਿਕਾਰੀਆਂ ਦੇ ਨਾਂ ਇਸ ਸੂਚੀ ਦਾ ਹਿੱਸਾ ਬਣੇ ਨੇ। ਦੂਜੇ ਪਾਸੇ 1999 ਜਿਹੜਾ ਬੈਚ ਦੇ ਸਮੰਤ ਗੋਇਲ ਨੇ ਇਸ ਅਹੁਦੇ ਦੇ ਲਈ ਅਸਮਰਥਾ ਪ੍ਰਗਟਾਈ ਹੈ ਤੇ ਅਰਪਿਤ ਸ਼ੁਕਲਾ ਤੇ ਈਸ਼ਵਰ ਸਿੰਘ ਸੇਵਾ ਮੁਕਤ ਦੇ ਨੇੜੇ ਹੋਣ ਦੇ ਕਾਰਨ ਇਸ ਦੌੜ ਦੇ ਵਿੱਚੋਂ ਜਿਹੜੇ ਨੇ ਬਾਹਰ ਨੇ। ਦੂਸਰੇ ਪਾਸੇ ਗੱਲ ਕਰਦੇ ਹਾਂ, ਵਧਾਈਆਂ ਵੀ ਨਾਲ ਨਾਲ ਦੇ ਲਈਏ, ਦਾਦਾ ਬਣੇ ਨੇ ਨਵਜੋਤ ਸਿੰਘ ਸਿੱਧੂ ਤੇ ਖੁਸ਼ੀਆਂ ਮਨਾ ਰਹੇ ਨੇ ਜੀ ਪਰਿਵਾਰ ਦੇ ਵਿੱਚ ਬੈਠ ਕੇ। ਇਸੇ ਤਰ੍ਹਾਂ ਚਲੋ ਚੰਗੀ ਗੱਲ ਹੈ, ਆਰੀਆ ਸਿੱਧੂ ਉਹਦਾ ਨਾਂ ਰੱਖਿਆ ਗਿਆ ਪਰਿਵਾਰ ਦੇ ਵਿੱਚ, ਨਵਾਂ ਜੀ ਆਇਆ ਜੀ। ਨਵਜੋਤ ਸਿੰਘ ਸਿੱਧੂ ਦਾਦਾ ਬਣ ਗਏ ਨੇ ਤੇ ਉਹਨਾਂ ਦੇ ਪੁੱਤ ਕਰਨ ਤੇ ਨੂੰ ਇਨਾਇਤ ਦੇ ਘਰ ਧੀ ਦਾ ਜਿਹੜਾ ਜਨਮ ਹੋਇਆ ਤੇ ਮੁਬਾਰਕਬਾਦ ਹੈ ਜੀ ਦੁਆਬਾ ਰੇਡੀਓ ਪਰਿਵਾਰ ਵੱਲੋਂ ਵੀ ਤੁਹਾਨੂੰ ਸਭ ਨੂੰ। ਇਸੇ ਤਰ੍ਹਾਂ ਜਗਤਾਰ ਸਿੰਘ ਉਰਫ ਜੱਗੀ ਜੋਲ ਜ਼ਮਾਨਤ ਮਿਲਣ ਮਗਰੋਂ ਰਿਹਾ ਹੋ ਗਏ ਨੇ। ਜਗਤਾਰ ਸਿੰਘ ਜੋਲ ਉਰਫ ਜੱਗੀ ਜੋਲ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਰਿਹਾ ਹੋ ਗਏ। ਉਹਨਾਂ ਨੂੰ ਦਿੱਲੀ ਹਾਈ ਕੋਰਟ ਨੇ ਕਤਲ ਅਤੇ UAPA ਦੇ ਜਿਹੜਾ 7 ਮਾਮਲਿਆਂ ਦੇ ਵਿੱਚ ਜ਼ਮਾਨਤ ਦੇ ਦਿੱਤੀ ਸੀ। ਸਕਾਟਲੈਂਡ ਦੇ ਰਹਿਣ ਵਾਲੇ ਜਗਤਾਰ ਸਿੰਘ ਜੱਗੀ ਜੋਲ ਨੂੰ ਜਿਹੜਾ 2017 ਦੇ ਵਿੱਚ ਭਾਰਤੀ ਅਧਿਕਾਰੀਆਂ ਵੱਲੋਂ ਗ੍ਰਿਫ਼ਤਾਰ ਕੀਤਾ ਤੇ ਉਦੋਂ ਤੋਂ ਲੈ ਕੇ ਉਹ ਭਾਰਤੀ ਜੇਲ੍ਹ ਦੇ ਵਿੱਚ ਬੰਦ ਸਨ। ਅਦਾਲਤ ਦਸਤਾਵੇਜ਼ ਜਿਹੜੇ ਨੇ ਮੁਤਾਬਕ ਮੁਕੱਦਮੇ ਦੀ ਸੁਣਵਾਈ ਜਲਦੀ ਪੂਰੀ ਹੋਣ ਦੀ ਸੰਭਾਵਨਾ ਨਹੀਂ ਸੀ ਤੇ ਕਈ ਹੋਰ ਪਹਿਲੂਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜੱਗੀ ਜੋਲ ਦੀ ਜ਼ਮਾਨਤ ਦੇ ਆਦੇਸ਼ ਦਿੱਤੇ ਗਏ ਸਨ। ਹਾਲਾਂਕਿ ਇਹ ਜ਼ਮਾਨਤ ਉਹਨਾਂ ਨੂੰ ਕਈ ਸਖ਼ਤ ਜਿਹੜਾ ਸ਼ਰਤਾਂ ਦੇ ਆਧਾਰ ਦੇ ਉੱਤੇ ਦਿੱਤੀ ਗਈ ਸੀ। ਜ਼ਮਾਨਤ ਦੇ ਫੈਸਲੇ ਦੇ ਬਾਰੇ ਜੱਗੀ ਜੋਲ ਦੇ ਜਿਹੜਾ ਸਹੁਰਾ ਬਲਵਿੰਦਰ ਸਿੰਘ ਢਿੰਡਾ ਹੁਣਾਂ ਕਿਹਾ ਸੀ ਕਿ ਉਹਨਾਂ ਨੂੰ ਬਹੁਤ ਲੰਮੇ ਸਮੇਂ ਬਾਅਦ ਇਹ ਖੁਸ਼ੀ ਮਿਲੀ ਸੀ ਤੇ ਉਹਨਾਂ ਕਿਹਾ ਸੀ ਕਿ ਇਹ 8-9 ਸਾਲ ਉਹਨਾਂ ਦੇ ਪਰਿਵਾਰ ਅਤੇ ਧੀ ਦੇ ਲਈ ਬਹੁਤ ਔਖੇ ਗੁਜ਼ਰੇ ਨੇ। ਬਚਾਅ ਪੱਖ ਦੇ ਵਿੱਚ ਤੇ ਅਦਾਲਤ ਨੇ ਆਪਣੇ ਆਦੇਸ਼ ਦੇ ਵਿੱਚ ਇਹਦੇ ਬਾਰੇ ਕੀ ਕਿਹਾ। ਦਰਅਸਲ ਜਗਤਾਰ ਸਿੰਘ ਜੋਲ 2017 ਦੇ ਵਿੱਚ ਭਾਰਤੀ ਅਧਿਕਾਰੀਆਂ ਦੇ ਵੱਲੋਂ ਫੜਿਆ ਗਿਆ ਤੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਉਹਨਾਂ ਤੇ ਕੁੱਲ 11 ਮਾਮਲੇ ਚੱਲ ਰਹੇ ਸੀ। ਇਨ੍ਹਾਂ ਦੇ ਵਿੱਚੋਂ 3 ਮਾਮਲਿਆਂ ਦੇ ਵਿੱਚ ਉਹਨਾਂ ਨੂੰ ਪਹਿਲਾਂ ਹੀ ਬਰੀ ਕੀਤਾ ਜਾ ਚੁੱਕਿਆ ਤੇ ਬਾਕੀ 8 ਮਾਮਲੇ NIA ਦੇ ਨਾਲ ਜੁੜੇ ਹੋਏ ਨੇ। ਜੋਹਲ ਉੱਤੇ ਸਾਲ 2016-17 ਦੇ ਵਿੱਚ ਲੁਧਿਆਣਾ ਤੇ ਜਲੰਧਰ ਜ਼ਿਲ੍ਹਿਆਂ ਦੇ ਵਿੱਚ ਹੋਈਆਂ ਟਾਰਗੇਟ ਕਿਲਿੰਗ ਦੇ ਕੁਝ ਮਾਮਲਿਆਂ ਦੇ ਵਿੱਚ ਇਲਜ਼ਾਮ ਲਾਏ ਗਏ ਸਨ ਤੇ ਹਾਲਾਂਕਿ ਜੋਹਲ ਦੇ ਵੱਲੋਂ ਇਨ੍ਹਾਂ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਜਾਂਦਾ ਰਿਹਾ। ਉਨ੍ਹਾਂ ਨੇ ਜਾਂਚ ਦੇ ਦੌਰਾਨ ਤਸ਼ੱਦਦ ਦੇ ਵੀ ਇਲਜ਼ਾਮ ਲਾਏ ਸਨ ਤੇ ਹਾਲਾਂਕਿ ਉਧਰ ਭਾਰਤੀ ਅਧਿਕਾਰੀਆਂ ਨੇ ਇਲਜ਼ਾਮਾਂ ਨੂੰ ਨਕਾਰਿਆ ਸੀ ਤੇ ਕਿਹਾ ਗਿਆ ਸੀ ਕਿ ਮਾਮਲੇ ਦੇ ਵਿੱਚ ਪੂਰੀ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਜਿਹੜਾ ਕੀਤਾ ਗਿਆ। ਇਸੇ ਤਰ੍ਹਾਂ ਅਦਾਲਤੀ ਦਸਤਾਵੇਜ਼ਾਂ ਦੇ ਮੁਤਾਬਕ ਬਚਾਅ ਪੱਖ ਨੇ ਦਲੀਲ ਦਿੱਤੀ ਸੀ ਕਿ ਜਗਤਾਰ ਸਿੰਘ 8 ਸਾਲ ਤੋਂ ਵੱਧ ਸਮੇਂ ਤੋਂ ਜੇਲ੍ਹ ਦੇ ਵਿੱਚ ਸਨ ਤੇ ਮੁਕੱਦਮੇ ਦੀ ਸੁਣਵਾਈ ਅਜੇ ਵੀ ਜਿਹੜਾ ਕਾਫੀ ਲੰਮੀ ਚੱਲਣੀ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਗਵਾਹਾਂ ਦੀ ਗਵਾਹੀ ਅਜੇ ਬਾਕੀ ਸੀ। ਅਦਾਲਤੀ ਦਸਤਾਵੇਜ਼ ਦੇ ਮੁਤਾਬਕ ਮੁਕੱਦਮੇ ਦੀ ਸੁਣਵਾਈ ਜਲਦੀ ਪੂਰੀ ਹੋਣ ਦੀ ਸੰਭਾਵਨਾ ਨਹੀਂ ਹੈ। ਬਚਾਅ ਪੱਖ ਨੇ ਦੱਸਿਆ ਕਿ 4 ਮਾਰਚ 2025 ਨੂੰ ਮੋਗਾ ਦੀ ਅਦਾਲਤ ਨੇ ਇੱਕ ਹੋਰ ਮਾਮਲੇ 'ਚ ਜਗਤਾਰ ਸਿੰਘ ਜੌਲ ਨੂੰ ਸਾਰੇ ਹੀ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ ਸੀਗਾ। ਅਦਾਲਤ ਦੇ ਵਿੱਚ ਦਲੀਲ ਦਿੱਤੀ ਗਈ ਸੀ ਕਿ ਜਗਤਾਰ ਸਿੰਘ ਵਿਦੇਸ਼ੀ ਨਾਗਰਿਕ ਸਨ ਤੇ ਉਨ੍ਹਾਂ ਦੇ ਦੇਸ਼ ਤੋਂ ਬਾਹਰ ਚਲੇ ਜਾਣ ਦਾ ਖਤਰਾ ਹੋ ਸਕਦਾ ਸੀ, ਜਿਸ ਦੇ ਬਾਰੇ ਹਾਈਕੋਰਟ ਨੇ ਕਿਹਾ ਸੀ ਕਿ ਸਿਰਫ ਵਿਦੇਸ਼ੀ ਨਾਗਰਿਕ ਹੋਣ ਦੇ ਆਧਾਰ ਦੇ ਉੱਤੇ ਉਨ੍ਹਾਂ ਦੀ ਆਜ਼ਾਦੀ ਨਹੀਂ ਰੋਕੀ ਜਾ ਸਕਦੀ ਹੈ। ਇਸ ਦੀ ਬਜਾਏ ਜ਼ਮਾਨਤ ਦੀਆਂ ਅਜਿਹੀਆਂ ਸ਼ਰਤਾਂ ਲਗਾਈਆਂ ਜਾਣਗੀਆਂ ਜਿਨ੍ਹਾਂ ਦੇ ਨਾਲ ਉਨ੍ਹਾਂ ਦੇ ਦੇਸ਼ ਤੋਂ ਬਾਹਰ ਜਾਣ ਦੇ ਖਤਰੇ ਨੂੰ ਕੰਟਰੋਲ ਕੀਤਾ ਜਾ ਸਕੇ। ਇਨ੍ਹਾਂ ਸਾਰੇ ਪਹਿਲੂਆਂ ਨੂੰ ਦੇਖਦੇ ਹੋਏ ਦਿੱਲੀ ਹਾਈਕੋਰਟ ਨੇ ਟ੍ਰਾਇਲ ਕੋਰਟ ਦੇ ਪੁਰਾਣੇ ਹੁਕਮਾਂ ਨੂੰ ਰੱਦ ਕਰ ਦਿੱਤਾ ਸੀ ਤੇ ਜਗਤਾਰ ਸਿੰਘ ਜੌਲ ਨੂੰ ਜ਼ਮਾਨਤ ਜਿਹੜੀ ਸੀ ਦੇ ਦਿੱਤੀ ਸੀ। ਇਸੇ ਤਰ੍ਹਾਂ ਹੀ ਅਗਲੀ ਖਬਰ ਵੱਲ ਨੂੰ ਵਧੀਏ ਤੇ ਜਿਸ ਦੇ ਵਿੱਚ ਪੰਜਾਬ ਸਰਕਾਰ ਸਹਿਮਤੀ ਬਣਨ ਤੱਕ ਜਿਹੜਾ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਜਿਹੜਾ 2026 ਨੂੰ ਮੁਅੱਤਲ ਕਰੇ। ਸ੍ਰੀ ਅਕਾਲ ਤਖ਼ਤ ਸਾਹਿਬ ਹੁਣਾਂ ਨੇ ਜਿਹੜਾ ਜਥੇਦਾਰ ਨੇ ਉਥੋਂ ਜਿਹੜੀ ਗੱਲਬਾਤ ਸਾਹਮਣੇ ਆ ਰਹੀ ਹੈ ਕਿਉਂਕਿ ਅੱਜ ਆਖਰੀ ਦਿਨ ਦੇ ਉੱਤੇ ਟੀਮ ਤਾਂ ਜਿਹੜੀ ਗਠਿਤ ਕਰ ਦਿੱਤੀ ਸੀ ਇਹਨਾਂ ਨੇ 7 ਵਿਅਕਤੀਆਂ ਦੀ, ਪਰ ਜਿਹੜਾ ਓਫੀਸ਼ੀਅਲ ਤੌਰ ਦੇ ਉੱਤੇ ਖਬਰਾਂ ਲੱਗ ਗਈਆਂ ਸਾਰਾ ਕੁਝ ਹੋ ਗਿਆ, ਪਰ ਉਹ ਇੱਕ ਖਬਰੀ ਇਸ਼ਤਿਹਾਰ ਹੀ ਸੀਗਾ ਤੇ ਆਖਰ ਦੇ ਵਿੱਚ ਅੱਜ ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਜਿਹੜਾ ਸੁਚੇਤ ਕੀਤਾ ਹੈ ਤੇ ਲੈਟਰ ਉਹਨਾਂ ਨੂੰ ਮਿਲਿਆ ਤੇ ਜਥੇਦਾਰ ਸਾਹਿਬ ਨੇ ਕੜਵੇ ਸ਼ਬਦਾਂ ਦੇ ਵਿੱਚ ਉਹਨਾਂ ਨੂੰ ਸੁਚੇਤ ਵੀ ਕੀਤਾ ਇਹਦੇ ਬਾਰੇ। ਪੰਜਾਬ ਸਰਕਾਰ ਦੇ ਵੱਲੋਂ ਭੇਜੇ ਗਏ ਪੱਤਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਜਦੋਂ ਤੱਕ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਦੇ ਮਾਮਲੇ 'ਚ ਸਹਿਮਤੀ ਨਹੀਂ ਬਣ ਜਾਂਦੀ, ਪੰਜਾਬ ਸਰਕਾਰ ਨੂੰ ਇਸ ਕਾਨੂੰਨ ਨੂੰ ਮੁਅੱਤਲ ਰੱਖਣ ਦੇ ਬਾਰੇ ਨੋਟੀਫਿਕੇਸ਼ਨ ਜਾਰੀ ਕਰਨਾ ਚਾਹੀਦਾ। ਸਰਕਾਰ ਦੇ ਵੱਲੋਂ ਅੱਜ ਇੱਕ ਪੱਤਰ ਭੇਜ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੂਚਿਤ ਕੀਤਾ ਗਿਆ ਇਸ ਕਾਨੂੰਨ ਦੇ ਮਸਲੇ ਦੇ ਉੱਤੇ ਚਰਚਾ ਕਰਨ ਦੇ ਲਈ 7 ਮੈਂਬਰੀ ਕਮੇਟੀ ਬਣਾਈ ਗਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਦੇ ਇੰਚਾਰਜ ਬਗੀਚਾ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਭੇਜੀ ਗਈ ਜਾਣਕਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਧਿਆਨ ਦੇ ਵਿੱਚ ਲਿਆ ਦਿੱਤੀ ਗਈ ਹੈ ਤੇ ਉਨ੍ਹਾਂ ਕਿਹਾ ਕਿ ਸਿੰਘ ਸਾਹਿਬ ਨੇ ਇਸ ਗੱਲ ਦੇ ਉੱਤੇ ਖੇਦ ਜਿਹੜਾ ਪ੍ਰਗਟਾਇਆ ਕਿ ਸਰਕਾਰ ਇਸ ਮਾਮਲੇ ਨੂੰ ਲੈ ਕੇ ਸੰਜੀਦਾ ਨਹੀਂ ਹੈ, ਉਸਦੀ ਪਹੁੰਚ ਗੈਰ ਜ਼ਿੰਮੇਵਾਰੀ ਵਾਲੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਕਾਨੂੰਨ ਦੇ ਵਿੱਚ ਸਿੱਖ ਭਾਵਨਾਵਾਂ ਦੇ ਅਨੁਸਾਰ ਵਧੇਰੀ ਸੋਧ ਕਰਨ ਦੇ ਲਈ 2 ਮਹੀਨੇ ਦਾ ਸਮਾਂ ਦਿੱਤਾ ਗਿਆ ਸੀ, ਪਰ ਸਰਕਾਰ ਨੇ ਸਮਾਂ ਪੂਰਾ ਹੋਣ ਦੇ ਆਖਰੀ ਦਿਨ ਦੇ ਉੱਤੇ 30 ਸਤੰਬਰ ਨੂੰ ਕੱਲ੍ਹ ਬੀਤੇ 'ਚ ਕਮੇਟੀ ਸੰਬੰਧੀ ਸਿਰਫ ਜਾਣਕਾਰੀ ਭੇਜੀ ਹੈ ਜਦਕਿ ਕਾਰਜ ਕੁਝ ਵੀ ਨਹੀਂ ਕੀਤਾ ਇਹਦੇ ਉੱਤੇ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਜਿਹੜਾ ਚੋਣਾਂ ਦਾ ਮਾਹੌਲ ਬਣ ਰਿਹਾ ਤੇ 6 ਅਕਤੂਬਰ ਤੋਂ ਡੋਰ ਟੂ ਡੋਰ ਕੈਂਪਨ ਸ਼ੁਰੂ ਜਿਹੜੀ ਹੈ ਕਰਨਗੇ ਹੁਣ ਕੰਪੇਨ। ਸੁਖਬੀਰ ਸਿੰਘ ਬਾਦਲ ਵੀ ਅਕਾਲੀ ਦਲ ਵਾਲੇ ਵੀ ਪੂਰੇ ਪੱਬਾਂ ਭਰ ਹੋ ਗਏ ਨੇ, ਉਨ੍ਹਾਂ ਦੀ ਅੱਗੇ ਜਾ ਕੇ ਖਬਰ ਲੈਂਦੇ ਹਾਂ। ਮਨੀਸ਼ ਸਿਸੋਦੀਆ ਨੇ ਮੇਰੀ ਦਿੱਲੀ ਵਾਲੀ ਕੋਠੀ ਵਰਤੀ, ਹਰਭਜਨ ਸਿੰਘ ਹੁਣ ਵੀ ਬੋਲੇ ਨੇ ਬੀਜੇਪੀ ਤੋਂ। ਭਾਜਪਾ ਦੇ ਰਾਜ ਸਭਾ ਮੈਂਬਰ ਤੇ ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਬੁੱਧਵਾਰ ਨੂੰ ਜਲੰਧਰ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੱਲ੍ਹ ਜਿਹੜੇ ਆਏ ਰੈਲੀ ਦੇ ਮੌਕੇ ਦੇ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਤੇ ਪੰਜਾਬ ਦੇ ਵਿੱਚ ਦਿੱਲੀ ਤੋਂ ਲੋਕ ਲਿਆਉਣ ਦਾ ਜਿਹੜਾ ਦੋਸ਼ ਲਾਇਆ। ਇਸ ਦੇ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ਆਪ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੇ ਦਿੱਲੀ ਦੇ ਵਿੱਚ ਉਨ੍ਹਾਂ ਦੀ ਆਪਣੀ ਕੋਠੀ ਨੰਬਰ 32 ਵਰਤੀ ਸੀ। ਆਪ ਦੇ ਵੱਲੋਂ ਪੰਜਾਬ ਦੇ ਵਿੱਚ ਲਿਆਂਦੇ ਗਏ ਬਾਹਰਲੇ ਲੋਕਾਂ ਬਾਰੇ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਹਰਭਜਨ ਸਿੰਘ ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਆਪ ਦੇ ਪੰਜਾਬ ਦੇ ਵਿੱਚ ਤੈਨਾਤ ਸਾਰੇ ਅਧਿਕਾਰੀ ਦਿੱਲੀ ਤੋਂ ਨੇ, ਕਿ ਪੰਜਾਬੀਆਂ ਨੂੰ ਕੰਮ ਕਰਨਾ ਨਹੀਂ ਆਉਂਦਾ, ਕਿ ਉਹ ਦਫ਼ਤਰ ਚਲਾਉਣਾ ਨਹੀਂ ਜਾਣਦੇ। ਦਿੱਲੀ ਦੇ ਵਿੱਚ ਮੇਰੀ ਆਪਣੀ ਕੋਠੀ ਨੰਬਰ 32 ਮਨੀਸ਼ ਸਿਸੋਦੀਆ ਦੇ ਵੱਲੋਂ ਵਰਤੀ ਗਈ ਤੇ ਅਸ਼ੋਕ ਮਿੱਤਲ ਦਾ ਘਰ ਦਿੱਲੀ ਦੇ ਵਿੱਚ ਹੈ ਤੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਵਰਤਿਆ ਗਿਆ ਸੀ। ਕੇਜਰੀਵਾਲ ਉਥੋਂ ਮਾਮਲੇ ਚਲਾਉਣ ਵਾਲਾ ਕੌਣ ਹੁੰਦਾ ਹੈ? ਹਰਭਜਨ ਸਿੰਘ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਦਾ ਵੀ ਜ਼ਿਕਰ ਕੀਤਾ ਤੇ ਆਮ ਆਦਮੀ ਪਾਰਟੀ ਦੀ ਮੈਗਾ ਰੈਲੀ ਦੇ ਦੌਰਾਨ ਵਜਾਏ ਗਏ ਗੀਤਾਂ ਦੀ ਚੋਣ ਦੇ ਉੱਤੇ ਵੀ ਸਵਾਲ ਉਠਾ ਦਿੱਤੇ ਤੇ ਉਹ ਭਗਤ ਸਿੰਘ ਨੂੰ ਯਾਦ ਕਰਨ ਵਾਲੇ ਸਮਾਗਮ ਦੇ ਵਿੱਚ ਕਿਹੜੇ ਗੀਤ ਚਲਾ ਰਹੇ ਨੇ, ਕਿ ਉਹ ਦੇਸ਼ ਭਗਤੀ ਦੇ ਗੀਤ ਨਹੀਂ ਚਲਾ ਸਕੇ? ਇਹ ਸਾਰੇ ਸਵਾਲ ਉਹਨਾਂ ਨੇ ਖੜੇ ਕੀਤੇ ਹੈ। ਦੂਸਰੇ ਪਾਸੇ ਹੈਰੋਇਨ ਬਰਾਮਦਗੀ ਮਾਮਲਾ ਜਿਹੜਾ DSP ਗੁਰਸ਼ੇਰ ਸੰਧੂ ਸਮੇਤ ਗਵਾਹਾਂ ਦੇ ਬਿਆਨਾਂ ਦੇ ਵਿੱਚ ਫਰਕ ਦੇਖਿਆ ਗਿਆ ਤੇ 3 ਮੁਲਜ਼ਮ ਜਿਹੜੇ ਉਹਦੇ ਵਿੱਚ ਬਰੀ ਕਰ ਦਿੱਤੇ ਗਏ ਨੇ। ਮੋਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ 1045 ਕਿਲੋ ਹੈਰੋਇਨ ਜੜੀ ਹੈ। ਰੱਖਣ ਦੇ NDPS ਐਕਟ ਦੇ ਮਾਮਲੇ ਦੇ ਵਿੱਚ ਤਿੰਨ ਮੁਲਜ਼ਮਾਂ ਨੂੰ ਬਰੀ ਕਰ ਛੱਡਿਆ। ਇਸ ਮਾਮਲੇ ਦੇ ਵਿੱਚ DSP ਗੁਰਸ਼ੇਰ ਸਿੰਘ ਸੰਧੂ ਸਮੇਤ 10 ਸਰਕਾਰੀ ਗਵਾਹਾਂ ਦੇ ਬਿਆਨ ਆਪਸ ਦੇ ਵਿੱਚ ਵਿਰੋਧੀ ਪਾਏ ਗਏ ਨੇ ਤੇ ਪੁਲਿਸ ਅਧਿਕਾਰੀ NDPS ਐਕਟ ਦਾ ਜਿਹੜਾ ਕੇਸ ਦਰਜ ਕਰਨ ਦੀ ਲਾਜ਼ਮੀ ਪ੍ਰਕਿਰਿਆ ਦੀ ਪਾਲਣਾ ਕਰਨ ਦੇ ਵਿੱਚ ਸਫਲ ਰਹੇ ਨੇ। ਫੇਜ਼ 1 ਜਿਹੜਾ ਪੁਲਿਸ ਸਟੇਸ਼ਨ ਦੇ ਅਧਿਕਾਰੀਆਂ ਨੇ 4 ਜੂਨ 2020 ਨੂੰ ਫੇਜ਼ 7 ਦੇ ਵਿੱਚ ਇੰਡਸਟਰੀਅਲ ਏਰੀਆ ਦੇ ਵਿੱਚ ਸਿਰਸਾ ਦੇ ਰਹਿਣ ਵਾਲੇ ਸਚਿਨ ਕੁਮਾਰ ਅਤੇ ਜਸਬੀਰ ਕੌਰ ਨੂੰ 500 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਦੀ ਪੁੱਛਗਿੱਛ ਤੋਂ ਬਾਅਦ ਖਰੜ ਦੇ ਰਹਿਣ ਵਾਲੇ ਰਘਬੀਰ ਸਿੰਘ ਦੀ ਗ੍ਰਿਫ਼ਤਾਰੀ ਹੋਈ, ਜਿਸ ਕੋਲੋਂ 1 ਦਿਨ ਦੇ ਬਾਅਦ 45 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਸੀ ਤੇ ਤਿੰਨਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਪੁਲਿਸ ਵਾਲਿਆਂ ਨੇ ਹੀ ਉਨ੍ਹਾਂ ਦੇ ਘਰਾਂ ਤੋਂ ਜਿਹੜਾ ਚੁੱਕਿਆ ਸੀਗਾ। ਅਦਾਲਤ ਦੇ ਵਿਚ DSP ਸੰਧੂ ਨੇ ਬਿਆਨ ਦਿੱਤਾ ਕਿ ਪੁਲਿਸ ਪਾਰਟੀ ਉਸ ਦਿਨ ਦੁਪਹਿਰ 1:30 ਵਜੇ ਦੇ ਕਰੀਬ ਇੰਡਸਟਰੀਅਲ ਏਰੀਆ ਫੇਜ਼ 7 ਦੇ ਮੋਹਾਲੀ ਨੇੜੇ ਕੋਈ ਸੁਤੰਤਰ ਗਵਾਹ ਲੱਭਣ ਦੇ ਵਿਚ ਸਫਲ ਰਹੀ ਹੈ। ਬਚਾਅ ਪੱਖ ਦੇ ਵਕੀਲ CS ਬਾਵਾ ਨੇ ਦਸਿਆ ਕਿ ਫੇਜ਼ 1 ਪੁਲਿਸ ਸਟੇਸ਼ਨ ਵਿਖੇ 4 ਜੂਨ 2020 ਨੂੰ NDPS ਐਕਟ ਦੀਆਂ ਧਾਰਾਵਾਂ 21 ਤੇ 22 ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ ਤੇ 24 ਨਵੰਬਰ 2021 ਨੂੰ ਦੋਸ਼ ਤੈਅ ਕੀਤੇ ਗਏ ਸਨ। ਇਸੇ ਤਰ੍ਹਾਂ ਹੀ ਕਾਂਗਰਸ ਹਾਈਕਮਾਂਡ ਵੱਲੋਂ ਰਾਜਾ ਵੜਿੰਗ ਦੀ ਛੁੱਟੀ ਕਰ ਦਿੱਤੀ ਗਈ ਹੈ ਤੇ ਉਨ੍ਹਾਂ ਨੇ ਆਪ ਹੀ ਅਨਾਊਂਸ ਕਰ ਦਿੱਤਾ, ਵੜਿੰਗ ਨੇ ਖੁਦ ਨੂੰ ਸਾਬਕਾ ਪ੍ਰਧਾਨ ਐਲਾਨ ਦਿੱਤਾ। ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੀ ਨਵੀਂ ਕਮਾਨ ਦੇ ਐਲਾਨ ਤੋਂ ਐਨ ਪਹਿਲਾਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਖੁਦ ਹੀ ਆਪਣੇ ਆਪ ਨੂੰ ਹੁਣ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ। ਕਾਂਗਰਸ ਆਗੂ ਅਮਰਿੰਦਰ ਰਾਜਾ ਵੜਿੰਗ ਨੇ ਅੱਜ ਆਪਣੇ ਐਕਸ ਦੇ ਉੱਤੇ ਖਾਤੇ ਤੇ ਖੁਦ ਹੀ ਜਿਹੜਾ ਖਾਤਾ ਖੋਲ੍ਹ ਦਿੱਤਾ ਤੇ ਆਪਣੇ ਆਪ ਨੂੰ ਸਾਬਕਾ ਪ੍ਰਧਾਨ ਐਲਾਨ ਦਿੱਤਾ ਹੈ। ਰਾਜਾ ਵੜਿੰਗ ਦੇ ਇਸ ਐਲਾਨ ਤੋਂ ਸਾਫ਼ ਹੈ ਕਿ ਕਾਂਗਰਸ ਹਾਈਕਮਾਂਡ ਨੇ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਹੈ। ਦੂਸਰੇ ਪਾਸੇ ਸਾਬਕਾ ਸੰਸਦ ਮੈਂਬਰ ਵਿਜੇ ਇੰਦਰ ਸਿੰਗਲਾ ਦੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਬਣਨ ਦੇ ਚਰਚੇ ਨੇ ਤੇ ਉਹਦਾ ਵੀ ਖੁਲਾਸਾ ਅੱਗੇ ਜਾ ਕੇ ਕਰਦਿਆਂ ਕੀ ਕੁਝ ਹੋ ਸਕਦਾ ਹੈ। ਇਸੇ ਤਰ੍ਹਾਂ ਪੰਜਾਬ ਅਸੈਂਬਲੀ ਇਲੈਕਸ਼ਨ 2027 ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਆਰੰਭ ਕਰਤੀਆਂ ਨੇ, ਤੇਜ਼ ਕੀਤੀਆਂ ਨੇ। ਪਾਰਟੀ ਵੱਲੋਂ 1 ਨਵੰਬਰ ਨੂੰ ਜਾਰੀ ਹੋਵੇਗਾ ਹੁਣ 1 ਮਹੀਨੇ ਬਾਅਦ ਮੈਨੀਫੈਸਟੋ ਤੇ 8 ਦਸੰਬਰ ਨੂੰ ਮੋਗਾ ਵਿਖੇ ਕੀਤੀ ਜਾਵੇਗੀ ਸੂਬਾ ਪੱਧਰੀ ਜਿਹੜੀ ਮੈਗਾ ਰੈਲੀ। ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਵਿਚ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਤੇਜ਼ ਕਰਤੀਆਂ ਤੇ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਚੰਡੀਗੜ੍ਹ ਵਿਖੇ ਪਾਰਟੀ ਦਫ਼ਤਰ ਵਿਚ ਹੋਏ ਸਾਰੇ ਹਲਕਾ ਇੰਚਾਰਜਾਂ ਤੇ ਸੀਨੀਅਰ ਆਗੂਆਂ ਦੀ ਅਹਿਮ ਮੀਟਿੰਗ ਦੇ ਦੌਰਾਨ ਚੋਣ ਰਣਨੀਤੀ ਨੂੰ ਲੈ ਕੇ ਕਈ ਮਹੱਤਵਪੂਰਨ ਫੈਸਲੇ ਲਏ ਗਏ ਨੇ। ਮੀਟਿੰਗ ਦੇ ਵਿਚ ਉਲੀਕੇ ਗਏ ਪ੍ਰੋਗਰਾਮਾਂ ਦੇ ਤਹਿਤ ਪ੍ਰਧਾਨ ਜਿਹੜੇ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ 6 ਅਕਤੂਬਰ ਨੂੰ ਅਟਾਰੀ ਤੋਂ ਘਰ ਘਰ ਪਹੁੰਚ ਕੇ ਜਿਹੜਾ ਚੋਣ ਘੋਸ਼ਣਾ ਪੱਤਰ ਦੇ ਬਾਰੇ ਆਪ ਜਿਹੜਾ ਆਮ ਲੋਕਾਂ ਦੀ ਸਲਾਹ ਲੈਣਗੇ। ਇਸ ਦੇ ਦੌਰਾਨ ਸਾਰੇ ਆਗੂ ਆਪਣੇ ਆਪਣੇ ਹਲਕੇ ਦੇ ਵਿਚ ਮੁਹਿੰਮ ਚਲਾਉਣਗੇ। ਇਸ ਦੇ ਨਾਲ ਹੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਵੀ 5 ਅਕਤੂਬਰ ਤੋਂ ਮਾਵਾਂ ਧੀਆਂ ਦੀ ਲਲਕਾਰ ਤੇ ਬੰਦ ਕਰੋ ਨਸ਼ੇ ਦਾ ਕਾਰੋਬਾਰ ਨਾਮੀ ਵਿਸ਼ੇਸ਼ ਮੁਹਿੰਮ ਦੀ ਜਿਹੜੀ ਸ਼ੁਰੂਆਤ ਕੀਤੀ ਜਾਏਗੀ। ਚੋਣ ਸਰਗਰਮੀਆਂ ਨੂੰ ਹੋਰ ਤੇਜ਼ ਕਰਦਿਆਂ 1 ਨਵੰਬਰ ਨੂੰ ਪੰਜਾਬ ਦਿਵਸ ਵਾਲੇ ਦਿਨ ਪਾਰਟੀ ਦੇ ਵੱਲੋਂ ਆਪਣਾ ਅਧਿਕਾਰਤ ਚੋਣ ਘੋਸ਼ਣਾ ਪੱਤਰ ਜਾਰੀ ਕੀਤਾ ਜਾਏਗਾ, ਜਦਕਿ 10 ਨਵੰਬਰ ਤੋਂ ਪੰਜਾਬ ਭਰ ਦੇ ਵਿਚ ਪਾਰਟੀ ਵੱਲੋਂ ਵਿਸ਼ੇਸ਼ ਯਾਤਰਾ ਕੱਢੀ ਜਾਏਗੀ। ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਹਾੜੇ ਦੇ ਉੱਤੇ 8 ਦਸੰਬਰ ਨੂੰ ਮੋਗਾ ਦੇ ਕਿੱਲੀ ਚਾਲਾਂ ਵਿਖੇ ਜਿਹੜਾ ਇਕ ਵਿਸ਼ਾਲ ਜਿਹੜਾ ਸੂਬਾ ਪੱਧਰੀ ਰੈਲੀ ਹੋਏਗੀ। ਅਕਾਲੀ ਦਲ ਦੇ ਕਥਿਤ ਕੂੜ ਪ੍ਰਚਾਰ ਦੇ ਵਿਰੁੱਧ ਕਾਰਵਾਈ ਜਿਹੜੀ ਹੈ ਕਰਨ ਦੇ ਲਈ ਅਰਸ਼ਦੀਪ ਕਲੇਰ ਦੀ ਜਿਹੜੀ ਅਗਵਾਈ ਹੇਠ 11 ਮੈਂਬਰੀ ਵਕੀਲਾਂ ਦੀ ਕਮੇਟੀ ਦਾ ਵੀ ਗਠਨ ਕੀਤਾ ਹੈ। ਇਹ ਕਮੇਟੀ ਪਾਰਟੀ ਦੇ ਵਿਰੋਧੀ ਗਤੀਵਿਧੀਆਂ ਨੂੰ ਵਿਚਾਰੇਗੀ ਤੇ ਗਲਤ ਪ੍ਰਚਾਰ ਕਰਨ ਵਾਲਿਆਂ ਨੂੰ ਮਾਣਹਾਨੀ ਦੇ ਨੋਟਿਸ ਭੇਜਣ ਸਮੇਤ ਬਣਦੀ ਕਾਨੂੰਨੀ ਕਾਰਵਾਈ ਅਮਲ ਦੇ ਵਿਚ ਕਹਿੰਦੇ ਨਾਲ ਲਿਆਵੇਗੀ। ਤੇ ਇਕ ਸੰਖੇਪ ਚ ਖ਼ਬਰ ਲੈ ਕੇ ਸੈਣੀ ਸਾਹਿਬ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। UPSC 100 ਸਾਲ ਜਿਹੜੇ ਪੂਰੇ ਹੋਏ ਨੇ। 247 ਦੇ ਭਾਰਤ ਨੂੰ ਧਿਆਨ ਦੇ ਵਿਚ ਰੱਖਦਿਆਂ ਸਿਵਲ ਸੇਵਾਵਾਂ ਦੀ ਚੋਣ ਪ੍ਰਕਿਰਿਆ ਦੇ ਵਿਚ ਵੱਡੇ ਸੁਧਾਰਾਂ ਦੀ ਜ਼ਰੂਰਤ ਹੈ, ਮੋਦੀ ਸਾਹਿਬ ਇਹ ਗੱਲ ਕਹਿੰਦੇ ਨੇ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਜਿਹਨੂੰ UPSC ਕਿਹਾ ਜਾਂਦਾ ਹੈ, ਉਹਦੇ 100 ਸਾਲ ਪੂਰੇ ਹੋਣ ਦੇ ਮੌਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ ਵਿਚ ਸਿਵਲ ਸੇਵਾਵਾਂ ਦੀ ਚੋਣ ਪ੍ਰਕਿਰਿਆ ਚ ਮਹੱਤਵਪੂਰਨ ਬਦਲਾਅ ਲਿਆਉਣ ਦੇ ਉੱਤੇ ਜ਼ੋਰ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਭਾਰਤੀ ਜਾਂ ਮੌਜੂਦਾ ਜਿਹੜੀ ਇਹਦੇ ਵਿਚ ਭਰਤੀ ਹੈ, ਪ੍ਰਣਾਲੀ ਅਜਿਹੇ ਅਧਿਕਾਰੀਆਂ ਨੂੰ ਤਿਆਰ ਕਰਨ ਵਾਲੀ ਹੋਣੀ ਚਾਹੀਦੀ ਹੈ ਜੋ 247 ਤੱਕ ਦੇ ਵਧੇਰੇ ਸ਼ਹਿਰੀ ਤਕਨਾਲੋਜੀ ਸੰਚਾਲਿਤ ਤੇ ਉੱਚ ਜਨਤਕ ਉਮੀਦਾਂ ਵਾਲੇ ਭਾਰਤ ਦੀ ਅਗਵਾਈ ਕਰਨ ਦੇ ਲਈ ਪੂਰੀ ਤਰ੍ਹਾਂ ਸਮਰੱਥ ਹੋਣ। UPSC ਦੇ ਸ਼ਤਾਬਦੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਹੋਇਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸੰਸਥਾ ਦੀ ਸਭ ਤੋਂ ਵੱਡੀ ਪੂੰਜੀ ਉਹ ਅਟੁੱਟ ਭਰੋਸਾ ਹੈ ਜੋ ਇਸ ਨੇ ਬੀਤੀ ਇਕ ਸਦੀ ਦੇ ਵਿਚ ਕਮਾਇਆ। ਸਮੇਂ ਦੇ ਨਾਲ ਸਰਕਾਰਾਂ, ਤਕਨੀਕ ਅਤੇ ਪਾਠਕ੍ਰਮ ਭਾਵੇਂ ਬਦਲੇ ਨੇ, ਪਰ ਇਸ ਸੰਸਥਾ ਦੇ ਪ੍ਰਤੀ ਲੋਕਾਂ ਦਾ ਵਿਸ਼ਵਾਸ ਅੱਜ ਵੀ ਪੂਰੀ ਤਰ੍ਹਾਂ ਬਰਕਰਾਰ ਹੈ। ਇਸ ਦੇ ਨਾਲ ਹੀ ਉਹ ਉਨ੍ਹਾਂ ਰਾਸ਼ਟਰ ਨਿਰਮਾਣ ਦੇ ਵਿਚ ਸਰਦਾਰ ਵੱਲਭ ਭਾਈ ਪਟੇਲ ਦੇ ਜਿਹੜਾ ਅਹਿਮ ਯੋਗਦਾਨ ਨੂੰ ਵੀ ਯਾਦ ਕੀਤਾ ਹੈ ਤੇ ਇਹਦੇ ਵਿਚ ਇਹ ਵੀ ਕਿਹਾ ਗਿਆ ਕਿ ਰਾਸ਼ਟਰ ਪਹਿਲਾਂ ਅਤੇ ਨਾਗਰਿਕ ਪਹਿਲਾਂ ਹੋਵੇ ਮੁੱਖ ਆਧਾਰ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਉਣ ਵਾਲੇ 20 ਤੋਂ 25 ਸਾਲਾਂ ਦੇ ਵਿਚ ਦੇਸ਼ ਦੇ ਲਈ ਬੇਹੱਦ ਅਹਿਮ ਨੇ। ਇਸ ਦੇ ਲਈ ਚੋਣ ਸੰਸਥਾਵਾਂ ਨੂੰ ਭਰਤੀ ਦੇ ਕੇਂਦਰ ਦੇ ਵਿਚ ਦੋ ਮੁੱਖ ਜਿਹੜੇ ਨੇ ਕਸੌਟੀਆਂ ਰਾਸ਼ਟਰ ਪਹਿਲਾਂ ਅਤੇ ਨਾਗਰਿਕ ਪਹਿਲਾਂ ਨੂੰ ਰੱਖਣਾ ਪਵੇਗਾ। ਉਨ੍ਹਾਂ ਦਾ ਵਿਸ਼ੇਸ਼ ਜ਼ੋਰ ਇਸ ਦੇ ਗੱਲ ਦੇ ਉੱਤੇ ਵੀ ਸੀ ਕਿ ਸਿਵਲ ਸੇਵਾਵਾਂ ਦੇ ਵਿਚ ਆਉਣ ਵਾਲੇ ਨੌਜਵਾਨਾਂ ਦੀ ਮਾਨਸਿਕਤਾ ਤੇ ਪ੍ਰੋਫਾਈਲ ਨੂੰ ਸਮਝਣ ਦੀ ਜ਼ਰੂਰਤ ਹੈ। ਪ੍ਰੀਖਿਆ ਵਾਂ ਜਿਹੜੀਆਂ ਨੇ ਸਿਰਫ ਉਮੀਦਵਾਰਾਂ ਦੀ ਗਿਆਨ ਪਰਖ ਤੱਕ ਸੀਮਤ ਨਾ ਹੋਣ, ਸਗੋਂ ਇਹ ਵੀ ਪਰਖਣ ਕਿ ਉਹ ਨੌਜਵਾਨ ਅਸਲ ਦੇ ਵਿਚ ਜਨਤਕ ਸੇਵਾ ਦੇ ਵਿਚ ਕਿਉਂ ਆਉਣਾ ਚਾਹੁੰਦੇ ਨੇ। ਉਨ੍ਹਾਂ ਸੁਝਾਅ ਦਿੱਤਾ ਕਿ ਸਿਖਲਾਈ ਦੀ ਸ਼ੁਰੂਆਤ ਦੇ ਵਿਚ ਉਮੀਦਵਾਰਾਂ ਨੂੰ ਇਹ ਲਿਖਤੀ ਰੂਪ ਦੇ ਵਿਚ ਦਰਜ ਕਰਨਾ ਚਾਹੀਦਾ ਕਿ ਉਨ੍ਹਾਂ ਨੇ ਸੇਵਾ ਦਾ ਇਹ ਰਾਹ ਕਿਉਂ ਚੁਣਿਆ, ਤਾਂ ਜੋ ਭਵਿੱਖ ਦੇ ਵਿਚ ਜਿੰਮੇਵਾਰੀਆਂ ਨਿਭਾਉਂਦਿਆਂ ਉਹ ਆਪਣੇ ਅਸਲ ਉਦੇਸ਼ ਪ੍ਰਤੀ ਜਿਹੜਾ ਹਮੇਸ਼ਾ ਜਾਗਰੂਕ ਜਿਹੜਾ ਕਹਿੰਦੇ ਨਾਲ ਨਾਲ ਰਹਿਣ। ਤੇ AI ਦਾ ਵੀ ਜ਼ਿਕਰ ਕੀਤਾ ਹੈ, ਹੋਰ ਸਾਰਾ ਚੀਜ਼ਾਂ, ਰੀਅਲ ਅਸਟੇਟ ਦਾ, ਰੀਅਲ ਟਾਈਮ ਦਾ, ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਕੀਤੀਆਂ ਨੇ ਉਹਨਾਂ ਨੇ। ਤੇ ਲਓ ਫਿਰ ਆਪਾਂ ਚੱਲਦੇ ਹਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਕੋਲ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਉਹਨਾਂ ਨਾਲ ਕਰਦੇ ਹਾਂ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ ਨੂੰ, ਜੀ ਸਵਾਗਤ ਹੈ ਜੀ।
2: ਭਾਰੀ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
2: ਹਾਲ ਚਾਲ ਵਧੀਆ ਜੀ।
1: ਜੀ
2: ਭਾਰੀ ਸਾਹਿਬ, ਗੁਰਬਾਣੀ ਦਾ ਨਾ ਇੱਕ ਕਥਨ ਆ, ਉਹ ਕਹਿੰਦੇ ਨੀਚੋਂ ਉੱਚ ਕਰੇ ਮੇਰਾ ਗੋਬਿੰਦ।
1: ਬਿਲਕੁਲ ਜੀ,
2: ਹਾਂਜੀ। ਤੇ ਇਹਦਾ ਨਾ ਅਰਥ ਬੜਾ ਡੂੰਘਾ ਹੈਗਾ ਆ ਕਿ ਪਰਮਾਤਮਾ ਜਿਹੜਾ ਹੈਗਾ ਨੀਚੋਂ ਬੰਦੇ ਨੂੰ ਉੱਚਾ ਬਣਾ ਦਿੰਦਾ ਆ। ਹਾਂਜੀ, ਕਿਸੇ ਨੂੰ ਵੀ ਜਿੱਦਾਂ ਕਹਿੰਦੇ ਵੀ ਕਾਂ ਨੂੰ ਜਿਹੜਾ ਆ ਤੇ ਉਹ ਹੰਸ ਬਣਾ ਸਕਦਾ ਆ, ਇਹ ਪਰਮਾਤਮਾ ਦੀ ਪਾਵਰ ਆ। ਪਰ ਜਦੋਂ ਬੁੱਧੀ ਭ੍ਰਿਸ਼ਟ ਦੀ ਆ ਨਾ ਜੀ ਬੰਦੇ ਦੀ, ਉਹ ਇਹਨੂੰ ਵੀ ਜਿਹੜਾ ਆ ਹੁਣ ਰਾਜੇ ਵੜਿੰਗ ਨੂੰ ਗੁਰਬਾਣੀ ਵਿਚਾਰੇ ਨੂੰ ਮੇਰੇ ਵਾਂਗੂ ਬੋਲਣੀ ਤਾਂ ਆਉਂਦੀ ਨੀ ਜੀ, ਉਹ ਕਰੀ ਚੱਲੇ ਜੀ ਉੱਚੋ ਨੀਚ ਕਰੇ ਮੇਰਾ ਗੋਬਿੰਦ, ਉੱਚੋ ਨੀਚ ਕਰੇ ਮੇਰਾ ਗੋਬਿੰਦ। ਮੈਂ ਉਦਣ ਹੀ ਸਮਝ ਗਿਆ ਸੀ, ਮੈਂ ਕਿਹਾ ਹੁਣ ਉੱਚੋ ਨੀਚ ਹੀ ਜਾਣਾ ਆ ਜੀ, ਨੀਚੋ ਉੱਚ ਤਾਂ ਉਹਨੇ ਕਰ ਦਿੱਤਾ ਸੀ।
1: ਬਿਲਕੁਲ ਜੀ,
2: ਤੋ ਰਾਜੇ ਵੜਿੰਗ ਹੋਣਾ ਦੀ ਤਾਂ ਜਿਹੜੀ ਜਿਹੜਾ ਹੈ ਨਾ ਆਖਰੀ ਫੈਸਲਾ ਤੁਸੀਂ ਲਿਖਿਆ ਆ ਪਹਿਲਾਂ
1: ਜੀ,
2: ਉਹ ਆਖਰੀ ਫੈਸਲਾ ਇਹ ਹੀ ਆ ਕਿ ਜਿਹੜਾ ਆ ਹੁਣ ਪੰਜਾਬ ਵਾਲੇ ਕਾਂਗਰਸੀਆਂ ਦੀ ਨਿਗਾਹ ਦਿੱਲੀ ਵੱਲ ਨੂੰ ਲੱਗੀ ਆ ਜੀ,
1: ਜੀ
2: ਵੀ ਉੱਥੇ ਟਾਸ ਪਾਉਂਦੇ ਪਏ ਆ ਵੀ ਕਿਹੜਾ ਜੀ।
1: ਜੀ
2: ਵਿਜੇਇੰਦਰ ਸਿੰਗਲਾ ਦੇ ਉੱਤੇ ਜਿਹੜਾ ਆ ਉਹਨਾਂ ਦੀ ਚਰਚਾ ਬਹੁਤ ਜ਼ਿਆਦਾ ਆ
1: ਜੀ,
2: ਵੀ ਸਭ ਤੋਂ ਅੱਗੇ ਕਹਿੰਦੇ ਜੀ ਉਹਨਾਂ ਦਾ ਨਾਂ ਚੱਲ ਰਿਹਾ
1: ਜੀ, ਮਿੱਤਰਾਂ ਦਾ ਨਾਂ ਚੱਲਦਾ ਕਹਿੰਦੇ ਜੀ।
2: ਬਿਲਕੁਲ ਜੀ, ਪਰ ਜਿੱਥੇ ਤੱਕ ਜਿਹੜਾ ਹੈਗਾ ਆ ਵੀ ਵਿਜੇਇੰਦਰ ਸਿੰਗਲਾ ਵੀ ਪੂਰੇ ਪੰਜਾਬ ਦੇ ਲੀਡਰ ਨਹੀਂ, ਆਖਰ ਇੱਕ ਵੱਡੀ ਪਾਰਟੀ ਆ ਨੈਸ਼ਨਲ ਪਾਰਟੀ, ਉਹਦਾ ਜਿਹੜਾ ਆ
1: ਜੀ
2: ਲੀਡਰ ਜਿਹੜਾ ਆ ਸਟੇਟ ਲੀਡਰ, ਉਹ ਕੋਈ ਏਦਾਂ ਦਾ ਬੰਦਾ ਹੋਣਾ ਚਾਹੀਦਾ ਵੀ ਜਿਹਦਾ ਆਪਣੇ ਹਰ ਹਲਕੇ ਦੇ ਉੱਤੇ ਉਹਦੀ ਇੰਡੀਵਿਜੁਅਲ ਪਹਿਚਾਣ ਹੋਵੇ
1: ਜੀ,
2: ਲੋਕੀ ਉਹਨੂੰ ਜਾਣਦੇ ਹੋਣ ਜੀ,
1: ਜੀ
2: ਜਾਂ ਉਹ ਵਿਚ ਰਿਹਾ ਹੋਵੇ ਪਿੱਛੇ। ਪਿਛਲੇ 5 ਸਾਲਾਂ ਦੇ ਵਿੱਚ ਇਹ ਲੀਡਰ ਤਾਂ ਕਦੀ ਐਕਟਿਵ ਦੇਖਿਆ ਹੀ ਨੀ ਜੀ,
1: ਜੀ
2: ਜਿਹੜੇ ਲੀਡਰ ਐਕਟਿਵ ਹੈਗੇ ਸੀਗੇ ਜਾਂ ਪ੍ਰਗਟ ਸਿੰਘ ਹੋਣੀ ਆ ਉਹਨਾਂ ਦੀ ਮਤਲਬ ਆਪਣੇ ਆਪ ਦੇ ਵਿੱਚ ਹੀ ਪਹਿਚਾਣ ਆ, ਉਹ ਦੇ ਆਰ ਹੀ ਇਜ਼ ਮੈਨ ਆਫ ਨੈਸ਼ਨਲ ਰਿਪਿਊਟ
1: ਜੀ,
2: ਜਾਂ ਖਹਿਰਾ ਸਾਹਿਬ ਆ ਵੀ ਉਹ ਆਪਣੇ ਕੰਮਾਂ ਕਰਕੇ ਜਾਣੇ ਜਾਂਦੇ ਆ।
1: ਬਿਲਕੁਲ
2: ਜੀ, ਪੂਰੀ ਕਾਂਗਰਸ ਨੂੰ ਇੱਕ ਪਿੱਚ ਤਿਆਰ ਕਰਕੇ ਦੇ ਦਿੱਤੀ ਸੀ ਪਰ ਇਹ ਬੈਟਿੰਗ ਹੀ ਨਾ ਕਰ ਸਕੇ, ਉਹਨਾਂ ਦੀ ਬੈਕ ਤੇ ਆਏ ਹੀ ਨੀ ਜੀ। ਉਲਟਾ ਰਾਜੇ ਵੜਿੰਗ ਨੇ ਤਾਂ ਜਿਹੜਾ ਹੈਗਾ ਆ ਨਾ ਜੀ ਦੱਸ ਦਿੱਤਾ ਵੀ ਹਾਂ ਮੈਂ ਜਦੋਂ ਜਦੋਂ ਵੀ ਮਤਲਬ ਆਮ ਆਦਮੀ ਪਾਰਟੀ ਜਿਹੜੀ ਆ ਮੁਸ਼ਕਿਲ ਚ ਖੜੀ ਹੋਈ ਆ ਉਦੋਂ ਹੀ ਰਾਜਾ ਵੜਿੰਗ ਆਪਣੀ ਪਾਰਟੀ ਨੂੰ ਛੱਡ ਕੇ ਤੇ ਉਧਰਲੇ ਪਾਸੇ ਉਹਨਾਂ ਨੂੰ ਆਕਸੀਜਨ ਸਪਲਾਈ ਕਰਨ ਵਿਚ ਸਹਾਈ ਹੋਇਆ ਜੀ।
1: ਜੀ
2: ਇਹਨਾਂ ਦੀ ਨਾ ਆਪਸੀ ਜਿਹੜੀ ਆ ਖਿੱਚ ਤੂ ਉਹਦੇ ਨਾਲ ਜਿਹੜਾ ਜਦੋਂ ਕੋਲੈਕਟਿਵ ਮਈਅਰ ਕਿਤੇ ਹੁੰਦਾ ਨਾ ਜੀ ਉਹਦਾ ਮਤਲਬ ਐਕਸ਼ਨ ਹੁੰਦਾ ਆ, ਇਹ ਇਹਨਾਂ ਦੀ ਆਪਸੀ ਖਿੱਚ ਤੂ ਜਿਹੜੀ ਆ ਜੇ ਵਿਧਾਨ ਸਭਾ ਦੇ ਵਿਚ ਕੋਈ ਗੱਲ ਹੋਈ ਸੀ ਤੇ ਉੱਥੇ ਜਿਹੜਾ ਆ ਖਹਿਰਾ ਸਾਹਿਬ ਨੇ ਤਾਂ ਕੋਈ ਗੱਲ ਕਹੀ ਤੇ ਉਹਦੇ ਤੇ ਜਿਹੜਾ ਆ ਮਾਫ਼ੀ ਪਹਿਲਾਂ ਜਿਹੜਾ ਆ LOP ਮੰਗ ਗਿਆ ਜੀ, ਉਹ ਇਸ ਕਰਕੇ ਮੰਗ ਗਿਆ ਕਿ ਉਹਨੇ ਖਹਿਰੇ ਨੂੰ ਗਲਤ ਸਾਬਤ ਕਰਨਾ ਸੀ
1: ਜੀ,
2: ਕੋਈ ਬੰਦਾ ਮਤਲਬ ਇਹਨਾਂ ਨੂੰ ਇਹ ਬਰਦਾਸ਼ਤ ਨਹੀਂ ਕਰਦੇ ਕਿ ਇਹਨਾਂ ਦੇ ਨਾਲ ਦਾ ਜਾਂ ਇਹਨਾਂ ਦੀ ਪਾਰਟੀ ਦਾ ਲੀਡਰ ਕੋਈ ਵੱਡਾ ਬਣ ਜਾਏ
1: ਜੀ।
2: ਜਦੋਂ ਏਦਾਂ ਦੀ ਸੋਚ ਹੁੰਦੀ ਨਾ, ਫੇਰ ਉਹ ਪਾਰਟੀ ਨੂੰ ਨੁਕਸਾਨ ਕਰਦੀ ਹੁੰਦੀ ਆ ਜੀ।
1: ਜੀ
2: ਹੁਣ ਜੇ ਤਾਂ ਪ੍ਰਗਟ ਸਿੰਘ ਦੇ ਉੱਤੇ ਗੁਣਾ ਪੈ ਜਾਂਦਾ ਆ, ਤੇ ਦੈਨ ਇਹ ਮੇਰੀ ਪਰਸਨਲ ਅਬਜ਼ਰਵੇਸ਼ਨ ਆ ਜੀ, ਮੈਂ ਮਤਲਬ ਜਿਹੜਾ ਹੈਗਾ ਆ ਬਹੁਤਾ ਜਿਆਦਾ ਤਾਂ ਨਹੀਂ ਮਤਲਬ ਰਾਜਨੀਤਿਕ,
1: ਜੀ
2: ਪਰ ਇਹ ਜਿਹੜਾ ਆ ਮੇਰੀ ਆਪਣੀ ਪਰਸਨਲ ਅਬਜ਼ਰਵੇਸ਼ਨ ਆ ਕਿ ਪ੍ਰਗਟ ਸਿੰਘ ਜਿਹੜਾ ਆ ਉਹ ਇਹਦੇ ਨਾਲੋਂ ਸਿੰਗਲੇ ਨਾਲੋਂ ਬੈਟਰ ਕੈਂਡੀਡੇਟ ਹੋਊਗਾ ਜੀ।
1: ਜੀ
2: ਤੇ ਬਾਕੀ ਦੇਖਦੇ ਹੈਗੇ ਆ ਕਿ ਉਹਨਾਂ ਦਾ ਪੈਮਾਨਾ ਕੀ ਆ ਜੀ, ਉਹਨਾਂ ਦੇ ਨਜ਼ਰੇ ਅਨਾਇਤ ਕਿੱਥੇ ਹੁੰਦੀ ਆ ਜੀ,
1: ਜੀ
2: ਕਿਉਂਕਿ ਏਡਾ ਵੱਡਾ ਫੈਸਲਾ ਇਹਨਾਂ ਨੇ ਮਤਲਬ ਜਿਹੜਾ ਬਹੁਤ ਦੇਰ ਪਹਿਲਾਂ ਲੈ ਲੈਣਾ ਚਾਹੀਦਾ ਸੀ, ਪਤਾ ਨੀ ਕਿਉਂ ਆਪਣੀ ਈਗੋ ਪ੍ਰੋਬਲਮ ਕਰਕੇ ਜਿਹੜਾ ਆ ਰਾਹੁਲ ਗਾਂਧੀ ਇੱਥੇ ਅੜੇ ਰਹੇ ਜੀ। ਉਹ ਤਾਂ ਹੁਣ ਸਚਿਨ ਪਾਇਲਟ ਨੇ ਆ ਕੇ ਜਾ ਕੇ ਦੱਸਿਆ ਵੀ ਭਾਈ ਉਹ ਤਾਂ ਸਾਰੇ ਕਾਂਗਰਸੀਆਂ ਨੂੰ ਤੋੜ ਤੋੜ ਲਾਈ ਜਾਂਦਾ ਜੀ,
1: ਜੀ
2: ਕਿ ਟਿਕਟਾਂ ਤਾਂ ਮੈਂ ਦੇਣੀਆਂ ਹੈ ਜੀ, ਫਲਾਨੇ ਨੂੰ ਨੀ ਦੇਣੀ, ਧਿਮਕੜੇ ਨੂੰ ਨੀ ਦੇਣੀ, ਉਹ ਸਾਰੇ ਪੁਰਾਣੇ ਕਾਂਗਰਸੀਆਂ ਨੂੰ ਲਾਈ ਜਾਂਦਾ ਸੀ ਗਲੋਂ,
1: ਜੀ
2: ਤੇ ਨਵੀਂ ਆਪਣੀ ਟੀਮ ਇੱਕ ਤਿਆਰ ਕਰੀ ਜਾਂਦਾ ਸੀ ਸਟੇਟ ਦੇ ਵਿੱਚ, ਜਿਹਦਾ ਕੋਆਰਡੀਨੇਸ਼ਨ ਜਿਹੜਾ ਆ ਆਪਣੇ ਆਪਣੇ ਜਿਹੜੀਆਂ ਕੰਸਟੀਚੁਐਂਸੀ ਉਹਦੇ ਵਿੱਚ ਹੀ ਕਲੈਸ਼ ਪੈਣ ਦੀ ਸੰਭਾਵਨਾ ਸੀ ਜੀ।
1: ਜੀ
2: ਹੁੰਦਾ ਤਾਂ ਇਹ ਆ ਨਾ ਜੀ ਰਾਜਨੀਤੀ ਦੇ ਵਿੱਚ ਕਿ ਇੱਕ ਚੇਨ ਸਿਸਟਮ ਹੁੰਦਾ ਆ ਜੀ, ਪੀ ਉਹ ਜਿੱਦਾਂ ਲੈਡਰ ਆ ਵੀ ਡੰਡੇ ਤੇ ਡੰਡਾ, ਡੰਡੇ ਤੇ ਡੰਡਾ, ਇਸੇ ਤਰੀਕੇ ਨਾਲ ਹੀ ਚੱਲਦਾ ਨਾ ਜੀ, ਥੱਲੇ ਲੈਵਲ ਤੋਂ ਉੱਪਰ ਉੱਪਰ ਤੋਂ ਹੋਰ ਉੱਤੇ ਜੀ। ਉਹ ਇਹ ਹੁਣ ਗੱਲ ਏਦਾਂ ਇਹਨਾਂ ਨੇ ਜਿਹੜਾ ਆ ਉਹ ਇਸ ਚੀਜ਼ ਨੂੰ ਵਿੱਚੋਂ ਇੱਕ ਡੰਡਾ ਹੀ ਮਿਸ ਕਰ ਦੇਣਾ ਜੀ, ਉਹਦੀ ਜਗ੍ਹਾ ਮੈਂ ਉਹ ਲਿਆਉਣਾ ਜੀ, ਉਹ ਥੋੜੀ ਆਰਬਿਟਰੇਰੀ ਸੀਗਾ ਜੀ, ਮਨ ਮਰਜ਼ੀ ਦੀ ਗੱਲ ਸੀ।
1: ਜੀ
2: ਦੂਜਾ ਇਹ ਹੈਗਾ ਆ ਕਿ ਜਦੋਂ ਤੁਹਾਡੇ ਐਕਟ ਐਂਡ ਐਕਸ਼ਨ ਰਿਪਲਾਈ ਕਰਦੇ ਹੋਣ ਨਾ ਜੀ, ਇਹਨਾਂ ਦੇ ਐਕਟ ਐਂਡ ਐਕਸ਼ਨ ਤਾਂ ਦੱਸਦੇ ਹੀ ਸੀਗੇ ਜੀ ਕਿ ਇਹ ਆਮ ਆਦਮੀ ਪਾਰਟੀ ਦੇ ਨਾਲ ਕੰਪਰੋਮਾਈਜ਼ਡ ਆ, ਔਰ ਇਹ ਚੀਜ਼ ਜਿਹੜੀ ਆ ਇੱਥੇ ਸੁਖਜਿੰਦਰ ਰੰਧਾਵੇ ਨੇ ਰਾਹੁਲ ਗਾਂਧੀ ਦੇ ਵਿਜ਼ਿਟ ਦੇ ਉੱਤੇ ਕਹੀ ਵੀ ਸੀ ਜੀ ਕਿ ਸਾਨੂੰ ਕੰਪਰੋਮਾਈਜ਼ਡ ਪ੍ਰਧਾਨ ਨਹੀਂ ਚਾਹੀਦਾ।
1: ਜੀ
2: ਵੱਖਰੀ ਗੱਲ ਆ ਕਿ ਰਾਜਾ ਵੜਿੰਗ ਉਸ ਚੀਜ਼ ਨੂੰ ਟਵਿਸਟ ਕਰ ਗਿਆ ਸੀ, ਹਾਂਜੀ, ਤੋ ਇਸ ਕਰਕੇ ਜਿਹੜਾ ਹੈਗਾ ਆ ਇੱਕ ਦੂਜੇ ਵੱਲ ਨੂੰ ਗੋਲੀ ਰੇੜਦੇ ਸੀ, ਅਲਟੀਮੇਟਲੀ ਜਿਹੜੀ ਹੈਗੀ ਆ ਈਗੋ ਵੀ ਬੋਲਦੀ ਸੀ ਰਾਜਾ ਵੜਿੰਗ ਦੇ ਵਿੱਚ, ਉਹ ਉਹਨੂੰ ਜਿਹੜਾ ਆ ਆਪਣੇ ਆਪ ਹੀ ਉਹਨੇ ਜਿਹੜਾ ਆ ਐਲਾਨ ਕਰ ਦਿੱਤਾ ਜੀ, ਤੇ ਆਪਣੇ ਟਵਿੱਟਰ ਦੇ ਉੱਤੇ ਜਿਹੜਾ ਲਿਖ ਦਿੱਤਾ ਵੀ ਐਕਸ ਪ੍ਰੈਜ਼ੀਡੈਂਟ ਹੈ ਜੀ, ਤੇ ਉਹ ਤੋਂ ਪਤਾ ਲੱਗ ਗਿਆ ਵੀ ਹਾਂ ਜੀ ਇਹ ਇਹਨਾਂ ਕੋਲੋਂ ਤਾਂ ਰਿਜ਼ਾਈਨ ਲੈ ਲਿਆ ਆ ਤੇ ਉਹ ਅਕਸੈਪਟ ਵੀ ਹੋ ਗਿਆ ਆ ਜੀ, ਤੇ ਹੁਣ ਉਮੀਦ ਆ ਵੀ ਕੱਲ ਨੂੰ ਜਿਹੜਾ ਆ ਕਹਿੰਦੇ ਨਾਂ ਦੀ ਸਿਲੈਕਸ਼ਨ ਹੋ ਜਾਊਗੀ, ਕਿਉਂਕਿ ਇਹ ਵੀ ਰਾਜਾ ਵੜਿੰਗ ਵੀ ਦਿੱਲੀ ਪਹੁੰਚ ਗਿਆ ਆ ਜੀ, ਹੋ ਸਕਦਾ ਆ ਕਿਸੇ ਕਾਂਗਰਸ ਰੂਲਡ ਸਟੇਟ ਦਾ ਇੰਚਾਰਜ ਇਹਨਾਂ ਨੂੰ ਲਾ ਦੇਣ ਜੀ।
1: ਬਿਲਕੁਲ ਆ ਜੀ,
2: ਤੇ ਇਹ ਵੀ ਜਿੱਦਾਂ ਬਾਕੀ ਆ ਕੇ ਬਾਲਮੇਰ ਦੇ ਠੱਗ ਜਿਹੜੇ ਆ ਮਜੇ ਕਰਦੇ ਸੀ, ਇਹ ਵੀ ਪੰਜਾਬ ਦੇ ਜਿਹੜੇ ਹੈਗੇ ਆ ਹੋਣਹਾਰ ਇਹ ਜਾ ਕੇ ਤੇ ਆਪਣਾ ਉੱਥੇ ਇੰਜੋਏ ਕਰਨ ਦੂਜੀ ਕਿਸੇ ਸਟੇਟ ਦੇ ਵਿੱਚ ਜੀ।
1: ਬਿਲਕੁਲ ਆ ਜੀ,
2: ਬਾਕੀ ਇੱਥੇ ਦੀ ਪੋਲਿਟਿਕਸ ਦੇਖਦੇ ਹੈਗੇ ਆ ਜੀ ਕਿ ਜਿਹੜਾ ਨਾਂ ਆਉਂਦਾ ਆ ਉਹ ਕਿੱਦਾਂ ਕਿ ਜਿਹੜਾ ਆ ਸੈਟਿਸਫੈਕਟਰੀ ਹੁੰਦਾ ਆ, ਤੇ ਉਹਦੇ ਨਾਲ ਕਾਂਗਰਸ ਦੀ ਜਿਹੜੀ ਆ ਵੀ ਮਨੋਬਲ ਦੇ ਉੱਤੇ ਕਿੱਦਾਂ ਦਾ ਫਰਕ ਪੈਂਦਾ ਆ, ਸਮਾਂ ਬਹੁਤ ਥੋੜਾ ਰਹਿ ਗਿਆ ਜੀ, ਇਹੋ ਜਿਹਾ ਡਿਸੀਜਨ ਜਿਹੜਾ ਆ ਪਹਿਲਾਂ ਲੈ ਲੈਣਾ ਚਾਹੀਦਾ ਆ ਜੀ। ਤੇ ਜਦੋਂ ਤੁਹਾਨੂੰ ਪਤਾ ਸੀ ਤੁਹਾਡੀ ਸਟੇਟ ਦੇ ਵਿੱਚ ਰਿਸੈਂਟਮੈਂਟ ਹੈਗੀ ਆ ਜੀ, ਲੋਕੀ ਨਿਰਾਸ਼ ਆ ਜੀ ਕਾਂਗਰਸ ਤੋਂ, ਤੇ ਲੀਡਰ ਵੀ ਕਾਂਗਰਸ ਦੇ ਨਿਰਾਸ਼ ਹੈਗੇ ਸੀ, ਉਹ ਆਪਣੀ ਸੈਂਟਰ ਹਾਈ ਕਮਾਂਡ ਤੋਂ ਨਿਰਾਸ਼ ਸੀ ਜੀ, ਤੇ ਇਸ ਕਰਕੇ ਉਹਨਾਂ ਨੂੰ ਸੈਂਟੀਮੈਂਟਸ ਉਹਨਾਂ ਦੇ ਨੂੰ ਓਨਰ ਜ਼ਰੂਰ ਕਰਨਾ ਚਾਹੀਦਾ ਸੀਗਾ ਜੀ। ਤੇ ਐਨੀਵੇ ਵੀ ਜੇ ਹੁਣ ਵੀ ਜਿਹੜਾ ਆ ਸੰਭਲਦੇ ਹੈਗੇ ਆ ਤੇ ਹੋ ਸਕਦਾ ਆ ਜੀ ਇਲੈਕਸ਼ਨ ਦੇ ਵਿੱਚ ਕੁਛ ਗੁੱਡ ਰਿਜ਼ਲਟ ਜਿਹੜੇ ਆ ਇਹਨਾਂ ਨੂੰ ਦੇਖਣ ਨੂੰ ਮਿਲ ਜਾਣ ਜੀ।
1: ਮਿਲ ਜਾਣ ਜੀ। ਤੇ ਸੈਣੀ ਸਾਹਿਬ, ਅਕਾਲੀ ਦਲ ਜਿਹੜਾ ਹੈ ਉਹ ਆਪਣਾ ਮੈਨੀਫੈਸਟੋ ਦਾ ਐਲਾਨ ਕਰ ਦਿੱਤਾ ਉਹਨਾਂ ਨੇ, ਕਹਿੰਦੇ ਕਿ 1 ਨਵੰਬਰ ਨੂੰ ਅਸੀਂ ਨਸ਼ਰ ਕਰ ਦੇਣਾ ਜੀ ਮੈਨੀਫੈਸਟੋ, ਤੇ 8 ਦਸੰਬਰ ਨੂੰ ਮੋਗਾ ਦੇ ਵਿੱਚ ਵੱਡੀ ਜਿਹੜੀ ਹੈ ਫਿਰ ਰੈਲੀ ਕਰਨ ਜਾ ਰਹੇ ਨੇ, ਤੇ ਨੋਕ ਕਰਨਗੇ ਜੀ ਆਪਣੇ ਘਰਾਂ ਦੇ ਡੋਰਾਂ ਨੂੰ ਹੁਣ ਆਪ ਜਾ ਕੇ ਜੀ।
2: ਚਲੋ ਚੰਗੀ ਗੱਲ ਹੈ ਜੀ। ਵੈਸੇ ਭਾਰਤ ਸਾਹਿਬ ਜਿਹੜਾ ਆ ਨਾ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਦੇ ਮਤਲਬ ਜਾਂ ਤਾਂ ਇਹਨਾਂ ਨੂੰ ਆਪਣਾ ਹੋਰੋਸਕੋਪ ਚੈੱਕ ਕਰਾ ਲੈਣਾ ਚਾਹੀਦਾ, ਕਿਤੋਂ ਇਹਨਾਂ ਦੇ ਦਿਨ ਜਿਹੜੇ ਆ ਇਹਨਾਂ ਦੇ ਸਟਾਰ ਠੀਕ ਨੀ ਚੱਲਦੇ ਪਏ
1: ਜੀ। ਨਹੀਂ ਕਰੋ ਕੋਈ ਅਪਾ
2: ਜੋ ਸਰ, ਹਾਂਜੀ ਆਏ ਨੀ ਨਾ, ਜੇ ਕੋਈ ਫੀਸ ਫੂਸ ਦੇਣਗੇ ਤਾਂ ਹੀ ਕਰਾਂਗੇ ਜੀ, ਏਦਾਂ ਥੋੜਾ ਹੈਗੇ ਆ ਰਾਹੂ ਕੇਤੂ ਅੱਗੇ ਪਿੱਛੇ ਕਰਨੇ ਪੈਂਦੇ ਆ, ਮਾਰਾ ਹੀ ਬੜਾ ਜ਼ੋਰ ਲੱਗਦਾ।
1: ਦਰਿਆ ਤੇ ਬਿਠਾ ਕੇ ਕਰਾਓ ਕੋਈ ਨਾ ਕੋਈ, ਆਗੂ ਕਬਾਲ ਕੇ ਕਰੋ ਕੁਛ ਇਹਨਾਂ ਦਾ ਹੱਲ।
2: ਭਾਰੇ ਸਾਹਿਬ ਦੇਖੋ ਕਾਰ ਸੇਵਾ ਦੇ ਨਾਲ ਨੀ ਹੁੰਦਾ ਸਾਰਾ ਕੰਮ
1: ਜੀ,
2: ਤੇ ਨਾਲੇ ਇਹਨਾਂ ਨੇ ਕਿਹੜਾ ਪੱਲਿਓਂ ਦੇਣਾ ਹੈਗਾ ਆ, ਜੇ ਬਹਿਰੀਨ ਵਾਲੀ ਬੀਬੀ ਨੂੰ 1,00,000 ਰੁਪਇਆ ਦੇ ਸਕਦੇ ਆ ਤੇ ਮੇਰੇ ਵਰਗੇ ਡੋੜਵਾਂ ਨੂੰ ਜੇ ਦੇਣਗੇ ਤੇ ਤਾਂ ਕੀ ਕਰ ਸਕਦੇ ਆ ਜੀ।
1: ਨਹੀਂ ਸੈਣੀ ਸਾਹਿਬ ਏਦਾਂ ਨਹੀਂ, ਦੇਖੋ ਹੁਣ ਵੱਡੇ ਬਾਦਲ ਸਾਹਿਬ ਤਾਂ ਆਪ ਆਪਣੇ ਸਿਕਿਉਰਿਟੀ ਪਰਸਨ ਤੋਂ ਜਿਹੜਾ ਆ ਮੱਥਾ ਟੇਕਦੇ ਨੇ ਲੈ ਕੇ ਜੀ, ਹੁਣ ਪਤਾ ਨੀ ਕਿ ਉਹਨਾਂ ਦਾ ਬਟੂਆ ਸੀ ਕਿ ਸਿਕਿਉਰਿਟੀ ਵਾਲੇ ਦਾ ਸੀਗਾ ਜੀ, ਕਿੱਥੋਂ ਭਾਲਦੇ ਹੋ ਜੀ, ਆਪਾਂ ਆਸਾਂ ਛੱਡ ਦਈਏ। ਹਾਂਜੀ
2: ਤਾਂ ਫੇਰ ਸੰਘਰਸ਼ ਕਰਦੇ ਰਹਿਣ ਜੀ, ਇਹ ਤਾਂ ਆਪ ਮਹਿਸੂਸ ਕਰਦੇ ਜੀ।
1: ਜੀ
2: ਅੱਜ ਦਲਜੀਤ ਚੀਮੇਨ ਦੇ ਵੀ ਇਹ ਗੱਲ ਕਹੀ ਆ ਜੀ,
1: ਹਾਂਜੀ,
2: ਵੀ ਜੋ ਆ ਮੌਜੂਦਾ ਘਟਨਾਵਾਂ ਜਿਹੜੀਆਂ ਘਟੀਆਂ ਹੈਗੀਆਂ ਆ ਇਹਦੇ ਨਾਲ ਅਕਾਲੀ ਦਲ ਨੂੰ ਬਹੁਤ ਵੱਡੀ ਠੇਸ ਲੱਗੀ ਆ ਜੀ।
1: ਬਿਲਕੁਲ,
2: ਖਾਸ ਕਰਕੇ ਹੁਣ ਜਿਹੜੀ ਉਹ ਫਿਗਰ ਆ ਗਈ ਨਾ ਜੀ, ਉਹਨੇ ਤਾਂ ਇਹਨਾਂ ਨੂੰ ਬਿਲਕੁਲ ਜ਼ਮੀਨ ਤੇ ਲਿਆਂਦਾ ਜੀ, 1,00,000 ਰੁਪਇਆ ਜਿਹੜਾ ਆ ਵੀ ਧਰਮ ਪ੍ਰਚਾਰ ਫੰਡ ਦੇ ਵਿੱਚੋਂ ਜਿਹੜਾ ਆ ਉਹ ਉਸ ਬੀਬੀ ਨੂੰ ਦਿੱਤਾ ਗਿਆ ਜੀ।
1: ਜੀ
2: ਜੇ ਉਹ 1,00,000 ਰੁਪਇਆ ਦਾ ਬਿੱਲ ਪਾਸ ਹੋ ਰਿਹਾ ਆ ਜੀ, ਔਰ ਫੇਰ ਜਿਹੜਾ ਇਹਨਾਂ ਦਾ ਡਰਾਈਵਰ ਹੈਗਾ ਸੀਗਾ ਜੀ ਮੋਹਨ ਸਿੰਘ, ਉਹ ਸਾਰੀ ਗੱਲ ਦੱਸ ਕੇ ਗਿਆ ਕਿ ਆਹ ਸਹੂਲਤਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਸੀ ਇਹ ਸ਼੍ਰੋਮਣੀ ਕਮੇਟੀ ਦੇ ਕਲਾਸ 4 ਵਰਕਰ ਤੋਂ ਲੈ ਕੇ ਉੱਪਰ ਜਿਹੜਾ ਤੱਕ ਸਾਰਿਆਂ ਨੂੰ ਪਤਾ ਸੀ ਜੀ, ਤੇ ਉਹ ਤਾਂ ਫੇਰ ਸਾਰੇ ਗਿਲਟੀ ਹੋ ਗਏ ਜੀ।
1: ਜੀ
2: ਹੁਣ ਜਿਹੜੀਆਂ ਸਰਾਂ ਹੈਗੀ ਆ ਨਾ ਜੀ, ਇਟ ਇਜ ਨੋਟ ਇਹ ਸੈਪਰੇਟ ਪਰਮਾਈਸਿਸ
1: ਜੀ,
2: ਹਾਂਜੀ, ਇਟ ਇਜ ਪਾਰਟ ਆਫ ਗੁਰੂ ਘਰ
1: ਜੀ।
2: ਇੱਥੇ ਜਿਹੜਾ ਆ ਸਰਾਂ ਦੇ ਵਿੱਚ ਕੀਤਾ ਹੋਇਆ ਅਪਰਾਧ ਗੁਰੂ ਘਰ ਦੇ ਵਿੱਚ ਉਹ ਕੀਤਾ ਹੋਇਆ ਅਪਰਾਧ ਹੀ ਮੰਨਿਆ ਜਾਏਗਾ
1: ਜੀ।
2: ਸੋ ਇਸ ਕਰਕੇ ਬਾਕੀ ਮੈਨੀਫੈਸਟੋ ਦੇ ਵਿੱਚ ਦੇਖੋ ਭਾਰਤ ਸਾਹਿਬ ਜਦੋਂ ਨਾ ਆਪਣਾ ਕੋਰ ਵੋਟਰ ਨਾਰਾਜ਼ ਹੋਵੇ ਨਾ ਤੇ ਫਿਰ ਦੂਜਿਆਂ ਤੋਂ ਬਹੁਤੀ ਉਮੀਦ ਨੀ ਕਰਨੀ ਚਾਹੀਦੀ। ਤੁਸੀਂ ਜਿਹੜਾ ਹੈਗਾ ਪਹਿਲਾਂ ਕੋਰ ਵੋਟਰ ਆ ਉਹਨੂੰ ਤਾਂ ਐਡਰੈਸ ਕਰੋ
1: ਜੀ।
2: ਅਕਾਲੀ ਦਲ ਦੀ ਸਟਰੈਂਥ ਤਾਂ ਸੇਖੀ ਆ ਨਾ, ਜੇ ਸੇਖੀ ਉਹ ਤੋਂ ਨਿਰਾਸ਼ ਹੈਗੇ ਆ ਤੇ ਫਿਰ ਅਕਾਲੀ ਦਲ ਜਿਹੜਾ ਆ ਉਹ ਸੰਘਰਸ਼ ਹੀ ਕਰੇਗਾ। ਮੈਂ ਮਤਲਬ ਜਿਆਦਾ ਦਿਲ ਨਹੀਂ ਤੋੜਦਾ, ਨਹੀਂ ਤਾਂ ਜਿਹੜਾ ਆ ਸਾਫ਼ ਸ਼ਬਦਾਂ ਦੇ ਵਿੱਚ ਫਿਰ ਬਾਅਦ ਚ ਲੱਭਣਾ ਕੀ ਆ ਉੱਥੋਂ
1: ਜੀ।
2: ਇਸੇ ਤਰ੍ਹਾਂ ਮੰਨ ਲਓ ਬੀਜੇਪੀ ਆ, ਬੀਜੇਪੀ ਦਾ ਜਿਹੜਾ ਕੋਰ ਵੋਟਰ ਆ ਉਹ ਹੈ ਬਣੀਆਂ
1: ਜੀ,
2: ਦੁਕਾਨਦਾਰ
1: ਜੀ।
2: ਜੇ ਉਹ ਦੁਕਾਨਦਾਰ ਜਿਹੜਾ ਬਿਜ਼ਨਸਮੈਨ ਆ ਉਹ ਨਿਰਾਸ਼ ਹੋਊਗਾ ਤੇ ਉਹ ਬੀਜੇਪੀ ਫਿਰ ਕੀ ਭਾਲਦੀ ਹੈ ਜੀ।
1: ਨਹੀਂ ਪਰ ਅਕਾਲੀਆਂ ਨੂੰ ਯਾਦ ਜ਼ਰੂਰ ਆਇਆ ਸੈਣੀ ਸਾਹਿਬ, ਆਖਰ ਦੇ ਵਿੱਚ ਇੰਨੀਆਂ ਮੁਹਿੰਮਾਂ ਚੱਲ ਗਈਆਂ ਕਿਸਾਨਾਂ ਦੀਆਂ, ਉਹ ਸਾਰਾ ਕੁਝ ਹੋ ਗਿਆ, ਪ੍ਰੋਟੈਸਟ ਹੋਏ ਨੇ, ਹਰ ਤੀਜੇ ਦਿਨ ਸੜਕਾਂ ਘੇਰ ਕੇ ਰੇਲਾਂ ਰੋਕ ਕੇ ਸਾਰੇ ਪ੍ਰਦਰਸ਼ਨ ਕੀਤੇ ਆ, ਉਦੋਂ ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ। ਪਰ ਆਖਰ ਦੇ ਵਿੱਚ ਇਹਨਾਂ ਨੂੰ ਵੀ ਹੁਣ ਜਿਹੜਾ ਨਾ ਜਿਹੜੇ ਆਪਣੇ ਕਿਸਾਨ ਨੇ ਜਾਂ ਫਸਲਾਂ ਦੇ ਭਾਅ ਚੇਤੇ ਆ ਗਏ ਨੇ, ਕਹਿੰਦੇ ਕਿ ਸਰਕਾਰ ਜਿਹੜੀ ਕੇਂਦਰ ਦੀ ਹੈ ਉਹਨੇ ਲੰਘੇ ਦਿਨਾਂ ਦੇ ਵਿੱਚ ਕਣਕ ਦਾ ਭਾਅ ਜਿਹੜਾ ਸੀ 25 ਰੁਪਏ ਕੁਇੰਟਲ ਵਧਾਇਆ ਸੀਗਾ ਤੇ ਉਹ ਵਾਧੇ ਨੂੰ ਕਹਿੰਦੇ ਨਿਗੂਣਾ ਕਰਾਰ ਦਿੱਤਾ ਇਹਨਾਂ ਨੇ, ਤੇ ਪਾਰਟੀ ਆਗੂਆਂ ਨੇ ਆਖਿਆ ਕਿ ਦੇਸ਼ ਦੇ ਵਿੱਚ ਮਹਿੰਗਾਈ ਤੇਜ਼ ਹੋ ਰਹੀ ਹੈ ਭਾਈ ਤੇ ਲਾਗਤਾਂ ਜਿਹੜੀਆਂ ਨੇ ਖੇਤੀ ਦੇ ਵਿੱਚ ਵੱਧ ਰਹੀਆਂ ਨੇ ਤੇ ਇਸ ਤਰ੍ਹਾਂ ਦੇ ਜਿਹੜੇ ਨੇ ਵਾਧਾ ਜਿਹੜਾ ਹੋ ਚੁੱਕਿਆ ਤੇ ਕੇਂਦਰ ਸਰਕਾਰ ਵੱਲੋਂ ਕੀਤਾ ਗਿਆ ਮਾਮੂਲੀ ਵਾਧਾ ਕਿਸਾਨਾਂ ਦੀਆਂ ਲੋੜਾਂ ਨੂੰ ਪੂਰਾ ਨਹੀਂ ਕਰ ਸਕਦਾ ਨਾ ਕਾਫੀ ਹੈ, ਤੇ ਅਕਾਲੀ ਦਲ ਨੇ ਕੇਂਦਰ ਸਰਕਾਰ ਨੂੰ ਜ਼ੋਰਦਾਰ ਜਿਹੜੀ ਅਪੀਲ ਕੀਤੀ ਹੈ ਕਿ ਕਣਕ ਦੇ ਭਾਅ ਦੇ ਵਿੱਚ ਕੀਤੇ ਗਏ ਵਾਧੇ ਜਿਹੜਾ ਉੱਤੇ ਮੁੜ ਵਿਚਾਰ ਕਰ ਲਵੇ ਭਾਈ ਜਰਾ ਥੋੜਾ ਜਿਹਾ।
2: ਭਾਰੇ ਸਾਹਿਬ ਪਿਛਲੇ ਮਹੀਨੇ ਤੋਂ ਮੇਰੇ ਦੁੱਧ ਦੇ ਬਿੱਲ ਦੇ ਵਿੱਚ ਹੀ 1,000 ਰੁਪਇਆ ਵਾਧਾ ਹੋ ਗਿਆ।
1: ਬਿਲਕੁਲ ਹੈ ਜੀ,
2: ਹਾਂਜੀ, ਤੇ ਪੈਟਰੋਲ ਦੇ ਵਿੱਚ ਜਿਹੜਾ ਹੈਗਾ ਆ 1,200 ਰੁਪਇਆ ਜਿਹੜਾ ਆ ਮੈਨੂੰ ਵੱਧ ਖਰਚਣਾ ਪੈ ਰਿਹਾ ਜੀ।
1: ਜੀ
2: ਹਾਂਜੀ, ਜਿੰਨੇ ਦਿਨ ਦਾ ਉਨੇ ਦਾ ਜਿੰਨੇ ਦਾ ਪੈਟਰੋਲ, ਹਾਂਜੀ 2,200 ਰੁਪਇਆ। ਹੁਣ ਸਵਾਲ ਤਾਂ ਇਹ ਹੈਗਾ ਆ ਕਿ ਮੇਰੀ ਇਨਕਮ ਜਿਹੜੀ ਆ ਉਹ ਉਹਦੀ ਲਈ
1: ਵਧੀ,
2: ਹਾਂਜੀ ਉਹ ਉੱਥੇ ਹੀ ਖੜੀ ਹੈਗੀ ਆ। ਇਹ ਤਾਂ ਉਹ ਦੋ ਖਰਚੇ ਸੀ ਜਿਹੜੇ ਮੈਂ ਤੁਹਾਨੂੰ ਐਪਰੈਂਟਲੀ ਗਿਣਾ ਤੇ ਆ ਜੀ। ਉਹ ਤੋਂ ਇਲਾਵਾ ਜਿਹੜੀ ਸਬਜ਼ੀ 500 ਰੁਪਏ ਦੀ ਆਉਂਦੀ ਸੀਗੀ ਜੀ ਉਹ ਇਸ ਵੇਲੇ 1,000 ਰੁਪਏ ਦੀ ਆਉਂਦੀ ਹੈਗੀ ਆ, 3-4 ਦਿਨ ਦੀ ਇਕੱਠੀ ਲੈਣਾ ਹੁੰਦਾ ਮੈਂ ਜੀ। ਉਹ ਉੱਥੇ ਜਿਹੜਾ ਆ ਉੱਥੇ ਵੀ ਮਤਲਬ ਡਬਲ ਰੇਟ ਹੋ ਗਿਆ ਜੀ। ਹਰ ਇੱਕ ਜਗ੍ਹਾ ਤੁਸੀਂ ਰੇਟ ਡਬਲ ਹੋਏ ਹੈਗੇ ਆ ਜੀ, ਤੇ ਫਿਰ ਇਹ ਮਹਿੰਗਾਈ ਜਿਹੜੀ ਆ ਜਦੋਂ ਇੱਕ ਬੰਦਾ ਐਜ਼ ਅ ਕੰਜ਼ਿਊਮਰ ਪੇ ਕਰਦਾ ਨਾ ਜੀ ਉਹਨੂੰ ਦੁੱਖ ਲੱਗਦਾ।
1: ਬਿਲਕੁਲ,
2: ਜਦੋਂ ਮੈਨੂੰ ਅੱਜ ਪਹਿਲੀ ਤਰੀਕ ਸੀ ਜੀ ਜਦੋਂ ਮੈਂ ਮਤਲਬ ਦੁੱਧ ਦੇ ਪੈਸੇ ਸਵੇਰੇ ਨਾਲ ਹੀ, ਕਿਉਂਕਿ ਮੈਂ 30 ਤਰੀਕ ਨੂੰ ਕਲੀਅਰ ਕਰ ਦਿੰਦਾ। ਕੱਲ ਜਦੋਂ ਮੈਂ ਦੇਣਾ ਹੈਗਾ ਸ਼ਾਮ ਨੂੰ ਉਹਨਾਂ ਨੂੰ ਪੈਸੇ ਦੇਣ ਗਿਆ ਤੇ ਮੈਨੂੰ ਉਹਨਾਂ ਨੇ ਦੱਸਿਆ ਜੀ ਵੀ ਦੁੱਧ ਅਸੀਂ 10 ਰੁਪਏ ਰੇਟ ਵਧਾ ਤਾ ਜੀ।
1: ਜੀ
2: ਹੁਣ 10 ਰੁਪਈਏ ਜਿਹੜੇ ਆ ਬੀਨਸ ਸਮਥਿੰਗ ਕੇ 10-12% ਜਿਹੜਾ ਆ ਹਾਈਕ ਹੋ ਗਈ ਜੀ।
1: ਬਿਲਕੁਲ ਹੈ
2: ਜੀ, ਇਹ 12% ਹਾਈਕ ਹੋ ਗਈ ਹੈਗੀ ਜੀ, ਕਿ ਕੀ ਸਾਡੀਆਂ ਇਨਕਮ ਜਿਹੜੀਆਂ ਹੈਗੀਆਂ ਉਹ 12% ਜਿਹੜੀਆਂ ਹੈਗੀਆਂ ਵੱਧ ਰਹੀਆਂ ਜੀ।
1: ਜੀ ਨਹੀਂ ਜੀ,
2: ਇਹ ਤਾਂ ਕੱਲੀ ਕੱਲੀ ਲੋੜ ਤੇ ਆ ਨਾ ਜੀ। ਹੁਣ ਜਿਹੜੀ ਕਣਕ ਦੀ ਗੱਲ ਕਰਦੇ ਆ ਤੁਸੀਂ ਵੀ ਕਣਕ ਦਾ ਭਾਅ ਵਧਿਆ ਜੀ,
1: ਜੀ
2: ਪਰ ਇਹ ਸਾਹਿਬ ਮੈਂ ਨਾ ਮਤਲਬ ਬੜਾ ਸੰਕੋਚ ਕੇ ਵੀ ਤੇ ਬੜਾ ਮਤਲਬ ਜਿਹੜਾ ਹੈਗਾ ਨਾ ਇਹ ਵਿਚਾਰ ਕੇ ਇਹ ਗੱਲ ਕਹਿ ਰਿਹਾ ਜੀ।
1: ਜੀ
2: ਕਿਸਾਨ ਇਹ ਗੱਲ ਕਹਿੰਦਾ ਹੈਗਾ ਆ ਜੀ, ਉਹ ਠੀਕ ਆ ਆਪਣੀਆਂ ਲਾਗਤ ਕਰਕੇ ਕਹਿ ਰਿਹਾ ਆ ਜੀ, ਸਾਰਾ ਕੁਛ ਕਹਿ ਰਿਹਾ ਆ ਜੀ। ਉਹ ਤਾਂ ਕਹਿੰਦੇ ਹੈਗੇ ਵੀ ਸਾਡੀ ਲਾਗਤ ਤੇ ਸਾਡੀ ਮਿਹਨਤ ਦਾ ਮੁੱਲ ਪਾਇਆ ਜਾਵੇ ਤਾਂ
1: ਜੀ
2: 7,000 ਨੂੰ ਜਿਹੜੀ ਆ ਕਣਕ ਜਾਣੀ ਚਾਹੀਦੀ ਆ ਜੀ,
1: ਜੀ
2: ਜੋ ਸਾਰੇ ਜਿਹੜੇ ਆ ਪ੍ਰਾਈਸ ਇੰਡੈਕਸ ਨਾਲ ਜੇ ਉਹਨੂੰ ਮੇਲ ਖਿਲਾਉਂਦੇ ਆ ਤੇ
1: ਜੀ।
2: ਕੀ ਇੱਕ ਰਿਕਸ਼ਾ ਚਲਾਉਣ ਵਾਲਾ ਜਾਂ ਛੋਟਾ ਜਿਹੜਾ ਵਪਾਰੀ ਆ ਜਾਂ ਹੋਰ ਜਿਹਨਾਂ ਨੇ ਕਣਕ ਮੁੱਲ ਲੈ ਕੇ ਖਾਣੀ ਆ, ਕੀ ਉਹ ਰੋਟੀ ਖਾ ਸਕੇਗਾ ਜੀ?
1: ਜੀ
2: ਜਿਹੜੀ ਹਾਂਜੀ ਜਿਹੜੇ ਬੰਦੇ ਉਹ ਜਿਹਨਾਂ ਦੀ ਅਰਨਿੰਗ ਘੱਟ ਹੈਗੀ ਆ ਜੀ, ਡੇ ਟੂ ਡੇ ਕਮਾਉਂਦੇ ਆ, ਉਹਨਾਂ ਵਾਸਤੇ ਤਾਂ ਰੋਟੀ ਜਿਹੜੀ ਹੈਗੀ ਆ ਖਾਣੀ ਵੀ ਔਖੀ ਹੋ ਜਾਏਗੀ ਜੀ।
1: ਇੱਥੇ ਸੈਣੀ ਸਾਹਿਬ ਸਵਾਲ ਇਹ ਹੋਣਾ ਚਾਹੀਦਾ ਸਾਡੇ ਆਮ ਲੋਕਾਂ ਦਾ ਵੀ, ਆਪਣਾ ਵੀ, ਕਿ ਇਹਦੇ ਵਿੱਚ ਸਮਾਂ ਕਿ ਸਾਡੀ ਸੈਲਰੀ ਵਧਾਉਣ ਦੇ ਨਾਲੋਂ ਭਾਈ ਤੁਸੀਂ ਮਹਿੰਗਾਈ ਨੂੰ ਕਾਬੂ ਕਰੋ।
2: ਬਿਲਕੁਲ ਜੀ ਬਿਲਕੁਲ, ਉਹੀ ਗੱਲ ਆ ਨਾ ਜੀ, ਉਹਨਾਂ ਦੀ ਜਿਹੜੀ ਹੈਗੀ ਆ ਸਬਸਿਡੀਜ਼ ਜਿਹੜੀ ਆ ਉਹਨਾਂ ਦਾ ਰੈਸ਼ਨਲਾਈਜੇਸ਼ਨ ਹੋਵੇ।
1: ਬਿਲਕੁਲ,
2: ਫਸਲਾਂ ਜਿਹੜੀਆਂ ਹੈਗੀਆਂ ਉਹਨਾਂ ਦੀ ਲਾਗਤ ਤਾਂ ਹੀ ਘਟੂਗੀ ਨਾ ਜੀ, ਵੀ ਜੇ ਸਬਸਿਡੀ ਜਿਹੜੀ ਆ ਉਹ ਉਹਦਾ ਰੈਸ਼ਨਲਾਈਜੇਸ਼ਨ ਹੋ ਕੇ। ਪਰ ਉੱਥੇ ਤਾਂ ਕੁੰਡੀ ਲੱਗਦੀ ਆ ਜੀ, ਉੱਥੇ ਯੂਰੀਏ ਦੇ ਉੱਤੇ ਸਬਸਿਡੀ ਮਿਲਦੀ ਆ ਜੀ। ਹੁਣ ਇਹਨਾਂ ਨੇ ਕੀਤਾ ਹੈਗਾ ਆ ਆ ਕੇ ਥੋੜਾ ਬਹੁਤਾ ਫਰਕ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ, ਕਿ ਜਿਹੜਾ ਯੂਰੀਆ ਕਿਸਾਨਾਂ ਲਈ ਸਬਸਿਡਾਈਜ਼ ਰੇਟ ਤੇ ਆਉਂਦਾ ਆ ਜੀ, ਉਹ ਤਾਂ ਸਾਰਾ ਫੈਕਟਰੀਆਂ ਚੱਕਲ ਜਾਂਦੀਆਂ ਸੀ ਜਿੱਥੇ ਕਮਰਸ਼ਲੀ ਜਿਹੜਾ ਉਹਨਾਂ ਨੂੰ ਲੈਣਾ ਪੈਂਦਾ ਸੀ ਮਾਰਕੀਟ ਦੇ ਵਿੱਚੋਂ, ਕਿਉਂਕਿ ਉੱਥੇ ਜਿਹੜੇ ਆ ਇੰਡਸਟਰੀ ਦੇ ਵਿੱਚ ਵੀ ਯੂਰੀਆ ਯੂਜ਼ ਹੁੰਦਾ ਜੀ। ਤੋ ਇਸ ਕਰਕੇ ਜਿਹੜਾ ਆ ਬਾਕੀ ਜਿਹੜੇ ਆ ਵੱਡੇ ਕਿਸਾਨ ਜਿਹੜੇ ਹੈਗੇ ਆ ਜੀ, ਉਹਨਾਂ ਨੂੰ ਜਿਹੜੀ ਆ ਪ੍ਰੋਡਕਸ਼ਨ ਕੋਸਟ ਜਿਹੜੀ ਆ ਘੱਟ ਪੈਂਦੀ ਆ ਜੀ। ਜਿੰਨਾ ਛੋਟਾ ਕਿਸਾਨ ਹੈਗਾ ਆ ਉਹਦੀ ਪ੍ਰੋਡਕਸ਼ਨ ਕੋਸਟ ਓਨੀ ਵੱਧ ਜਾਂਦੀ ਆ ਜੀ।
1: ਬਿਲਕੁਲ,
2: ਸੋ ਇਸ ਕਰਕੇ ਸਭ ਤੋਂ ਜਿੱਥੇ ਮਾਰ ਖਾਂਦਾ ਹੈਗਾ ਨਾ ਜੀ, ਉੱਥੇ ਜਿਹੜਾ ਇਹ ਆ ਵੀ ਗਰੀਬ ਬੰਦਾ ਹੀ ਮਾਰ ਖਾਂਦਾ ਆ ਜੀ, ਛੋਟਾ ਜ਼ਿਮੀਦਾਰ ਮਾਰ ਖਾਂਦਾ ਆ, ਤੇ ਉਧਰੋਂ ਜਿਹੜਾ ਹੈਗਾ ਆ ਛੋਟਾ ਦੁਕਾਨਦਾਰ, ਛੋਟਾ ਬਿਜ਼ਨਸਮੈਨ, ਛੋਟਾ ਕੋਈ ਰਿਕਸ਼ੇ ਵਾਲਾ ਮਜ਼ਦੂਰ ਤਬਕਾ, ਇਹ ਮਾਰ ਖਾਂਦਾ ਹੈ ਜੀ।
1: ਬਿਲਕੁਲ ਹੈ ਜੀ, ਇਹਦੇ ਵਿੱਚ
2: ਸਰਕਾਰਾਂ ਜਿਹੜੀਆਂ ਹੈਗੀ,
1: ਹਾਂਜੀ ਹਾਂਜੀ,
2: ਸਰਕਾਰਾਂ ਜਿਹੜੀਆਂ ਆ ਸਬਸਿਡੀ ਜਿਹੜੀਆਂ ਦਿੰਦੀਆਂ ਆ, ਦੈਟ ਇਜ਼ ਟੂ ਏ ਮਰਸੀ
1: ਜੀ,
2: ਦੈਟ ਇਜ਼ ਨਾਟ ਏ ਪ੍ਰਿਵਿਲੇਜ, ਦੈਟ ਇਜ਼ ਅ ਮਰਸੀ। ਉਹ ਦਇਆ ਆਇਆ ਅਗਲੇ ਦੀ ਮਨ ਚ ਆਇਆ ਤੇ ਉਹਨੇ ਦਇਆ ਕਰ ਦਿੱਤੀ ਜੀ, ਉਹ ਕੋਈ ਹੈ ਨੀ ਜੀ। ਅੱਜ ਵੀ ਮੇਰੇ ਨਾਲ ਇੱਕ ਬੰਦਾ ਮੇਰਾ ਜਿਹੜਾ ਹੈਗਾ ਆ ਭਾਈ, ਮੇਰੇ ਕੋਲ ਮੁੰਡਾ ਆਉਂਦਾ ਆ ਖੇਤ ਦੇ ਵਿੱਚ ਕੰਮ ਕੁੰਮ ਕਰਨ, ਉਹ ਮੈਨੂੰ ਕਹਿੰਦਾ ਦੁਬਾਰਾ ਕਿੱਟਾਂ ਆ ਗਈਆਂ ਹੈ ਜੀ, ਉਹ ਰਾਸ਼ਨ ਕਿੱਟਾਂ ਕਿਤੇ ਦੁਬਾਰਾ ਆ ਗਈਆਂ ਕਹਿੰਦਾ ਜੀ ਵੰਡਣ ਲਈ
1: ਜੀ।
2: ਤੇ ਮੈਂ ਕਿਹਾ ਫੇਰ ਤੈਨੂੰ ਤਾਂ ਮੌਜ ਲੱਗ ਗਈ ਤੇ ਤੈਨੂੰ ਕਿੱਟ ਨਹੀਂ, ਕਹਿੰਦਾ ਮੇਰੇ ਆਧਾਰ ਕਾਰਡ ਦੇ ਉੱਤੇ ਜਿਹੜਾ ਆ ਭਾਈ ਕੋਈ ਹੈਗਾ ਇਸ ਜੀ ਅਪਡੇਟ ਨਹੀਂ ਸੀ ਹੋਇਆ ਤੇ ਇਸ ਕਰਕੇ ਮੈਨੂੰ ਕਿੱਟ ਨਹੀਂ ਮਿਲੀ
1: ਜੀ।
2: ਮੈਂ ਕਿਹਾ ਵੀ ਜਿਹੜੇ ਨੀਡੀ ਬੰਦੇ ਹੈਗੇ ਆ ਉਹਨਾਂ ਦੇ ਤਾਂ ਤੁਸੀਂ ਟੈਕਨੀਕਲ ਡਿਫੈਕਟ ਦੇ ਆਧਾਰ ਤੇ ਜਿਹੜਾ ਆ
1: ਜੀ
2: ਉਹ ਤੁਸੀਂ ਉਹਨਾਂ ਨੂੰ ਡਿਨਾਈ ਕਰ ਰਹੇ ਹੈਗੇ ਆ ਜੀ
1: ਜੀ।
2: ਸੋ ਇਸ ਕਰਕੇ ਉੱਥੇ ਫੇਰ ਜਿਹੜੇ ਆ ਉਹ ਮਤਲਬ ਦੈਟ ਇਜ਼ ਮਰਸੀ ਜਿਹੜੀ ਮੈਂ ਗੱਲ ਕਹੀ, ਉਹ ਤਾਂ ਫੇਰ ਮਰਸੀ ਆ ਨਾ ਜੀ, ਅਗਲੇ ਦੀ ਦਇਆ ਹੈ ਜੇ ਦੇ ਦੇਵੇ ਤੇ ਜੀ, ਨਹੀਂ ਤਾਂ ਅਦਰਵਾਈਜ਼ ਜੇ ਅੜ ਗਿਆ ਤੇ ਅੜ ਗਿਆ ਕੰਮ।
1: ਬਿਲਕੁਲ ਹੈ ਜੀ,
2: ਇਸ ਕਰਕੇ ਨੀਡੀ ਬੰਦੇ
1: ਜੀ,
2: ਨੀਡੀ ਬੰਦੇ ਜਿਹੜੇ ਆ ਉਹਨਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈਗਾ, ਜਿਹੜੀ ਖੇਤੀ ਦੀ ਲਾਗਤ ਆ ਉਹ ਘਟਣੀ ਚਾਹੀਦੀ ਹੈਗੀ ਆ ਜੀ, ਤੇ ਕੁਝ ਫਸਲ ਜਿਹੜੀ ਹੈਗੀ ਆ ਜਾਂ ਜੋ ਅੰਨ ਆ ਉਹ ਇੰਨੇ ਕੁ ਵਾਜਬ ਰੇਟ ਤੇ ਜ਼ਰੂਰ ਮਿਲਣਾ ਚਾਹੀਦਾ ਕਿ ਹਰ ਇੱਕ ਦੇ ਮੂੰਹ ਦੇ ਵਿੱਚ ਪੈ ਸਕੇ ਤੇ ਹਰ ਇੱਕ ਬੰਦਾ ਜਿਹੜਾ ਹੈਗਾ ਆਪ ਖਰੀਦ ਕੇ ਰੋਟੀ ਖਾ ਸਕੇ ਜੀ।
1: ਪੈਣ ਕਿੱਥੇ ਦੇਣਾ ਸੈਣੀ ਸਾਹਿਬ, ਦੇਖੋ ਅੱਜ ਸੰਯੁਕਤ ਰਾਸ਼ਟਰ ਮਹਾਸਭਾ ਦੀਆਂ ਮੀਟਿੰਗਾਂ ਚੱਲ ਰਹੀਆਂ ਨੇ ਤੇ ਅੱਜ ਨਿਊਯਾਰਕ ਦੇ ਵਿੱਚ ਆਯੋਜਿਤ ਪ੍ਰੋਗਰਾਮ ਦੇ ਦੌਰਾਨ ਸਾਡੇ ਆਪਣੇ ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਉਹਨਾਂ ਨੇ ਇਹ ਚੇਤਾਵਨੀ ਦੇ ਦਿੱਤੀ ਹੈ ਕਿ ਆਉਣ ਵਾਲੇ ਮਹੀਨੇ ਦੇ ਵਿੱਚ ਦੁਨੀਆਂ ਦੇ ਉੱਤੇ ਜਿਹੜਾ ਭਿਆਨਕ ਭੋਜਨ ਦਾ ਖਤਰਾ ਜਿਹੜਾ ਸੰਕਟ ਮੰਡਰਾਏਗਾ ਜੀ। ਉਹ ਲੋਕਾਂ ਨੂੰ ਹੌਸਲਾ ਅਫਜ਼ਾਈ ਤਾਂ ਕੀ ਦੇਣੀਆਂ, ਹੋਰ ਡਰਾ ਡਰਾ ਮਾਰ ਦੇਣਾ ਇਹਨਾਂ ਨੇ ਜੀ।
2: ਭਾਈ ਸਾਹਿਬ ਇਹ ਨਾ ਕੌਨਸਪੀਰੇਸੀ ਹੁੰਦੀ
1: ਹਾਂ
2: ਹੈ ਵੱਡੇ
1: ਬਿਲਕੁਲ ਹੈ ਜੀ,
2: ਪੱਧਰ ਤੇ,
1: ਬਿਲਕੁਲ
2: ਜਦੋਂ ਕੋਈ ਏਦਾਂ ਦਾ ਲੀਡਰ ਗੱਲ ਕਰਦਾ ਨਾ ਜੀ,
1: ਜੀ
2: ਉਹ ਬੜੀ ਵੱਡੀ ਕੌਨਸਪੀਰੇਸੀ ਹੁੰਦੀ ਹੈ
1: ਬਿਲਕੁਲ
2: ਜੀ।
1: ਹੈ ਜੀ, ਬਿਲਕੁਲ ਹੈ।
2: ਮੈਂ ਨਾ ਅੱਜ ਤੋਂ ਕਈ ਸਾਲ ਪਹਿਲਾਂ ਨਾ ਸ਼ਰਦ ਪਵਾਰ ਹੁੰਦਾ ਸੀਗਾ ਐਗਰੀਕਲਚਰ ਮਿਨਿਸਟਰ,
1: ਜੀ
2: ਹੈ ਜੀ, ਉਹਨੇ ਨਾ ਮਤਲਬ ਇੱਕ ਗੰਨੇ ਦੇ ਬਾਰੇ ਜਿਹੜੀ ਆ ਖਬਰ ਜਿਹੜੀ ਆ ਉਹ ਨੈਸ਼ਨਲ ਟੀਵੀ ਦੇ ਉੱਤੇ ਇੱਕ ਗੱਲ ਕਹਿਤੀ ਕਿਤੇ ਇੱਕ ਗੰਨੇ ਦੀ ਸ਼ਾਰਟੇਜ ਬਹੁਤ ਆ
1: ਜੀ
2: ਇਸ ਵਾਰ,
1: ਜੀ
2: ਇੰਨੀ ਗੱਲ ਕਹੀ ਅਗਲੇ ਦਿਨ ਹੀ ਖੰਡ ਦਾ ਰੇਟ ਜਿਹੜਾ ਆ 7 ਰੁਪਏ ਵੱਧ ਗਿਆ
1: ਵੱਧ
2: ਕਿਲੋ
1: ਗਿਆ।
2: ਬਦਲ ਹੀ, ਹਾਂਜੀ ਉਹ ਬਾਅਦ ਵਿੱਚ ਪਤਾ ਲੱਗਾ ਕਿ ਗੰਨੇ ਦੀ ਕੋਈ ਕਮੀ ਨਹੀਂ ਸੀ,
1: ਜੀ
2: ਉਹਦੀਆਂ ਆਪਣੀਆਂ ਸ਼ੂਗਰ ਮਿਲ ਹੈਗੀਆਂ ਸੀਗੀਆਂ ਤੇ ਉਹਨੇ ਰੇਟ ਵਧਾਉਣਾ ਸੀ ਜੀ।
1: ਜੀ ਬਿਲਕੁਲ ਹੈ ਜੀ।
2: ਬਾਅਦ ਦੇ ਵਿੱਚ ਜਦੋਂ ਹੈਗਾ ਜੀ ਕਮਾਈ ਕਰ ਲਈ 15 ਕੁ ਦਿਨ 20 ਦਿਨ ਬਾਅਦ ਕਹਿਤਾ ਵੀ ਜਿਹੜੀ ਆ ਉਹ ਰਿਪੋਰਟ ਜਿਹੜੀ ਆ ਠੀਕ ਨਹੀਂ ਸੀਗੀ, ਗੰਨਾ ਸਫੀਸ਼ੈਂਟ ਹੈਗਾ ਆ
1: ਜੀ
2: ਤੇ ਮਿੱਲਾਂ ਦੇ ਵਿੱਚ ਆ ਰਿਹਾ ਆ ਤੇ ਕੋਈ ਬਹੁਤਾ ਫਿਕਰ ਕਰਨ ਦੀ ਲੋੜ ਨਹੀਂ,
1: ਬਿਲਕੁਲ
2: ਹੈ ਜੀ, ਕਿਉਂਕਿ ਉਦੋਂ ਤੱਕ ਜਿਹੜਾ ਆ ਪ੍ਰਧਾਨ ਮੰਤਰੀ ਆਪਣੇ ਡਾਕਟਰ ਮਨਮੋਹਨ ਸਿੰਘ ਸੀਗੇ ਜੀ,
1: ਜੀ
2: ਉਹਨਾਂ ਨੇ ਕਿਹਾ ਵੀ ਜੀ ਇੰਨਾ ਇੱਕਦਮ ਖੰਡ ਇੰਨੀ ਵਧੀ ਹੈਗੀ ਆ, ਰੇਟ ਵਧਿਆ ਹੈਗਾ ਆ, ਜੇ ਸ਼ੋਰਟੇਜ ਹੈਗੀ ਆ ਤੇ ਤਾਂ ਹੀ ਰੇਟ ਵਧੇ ਹੋਣਗੇ ਵੀ ਆਪਾਂ ਇੰਪੋਰਟ ਕਰ ਲੈਨੇ, ਉਹ ਇੰਪੋਰਟ ਦੀ ਖਬਰ ਆਈ ਆ ਤੇ ਨਾਲ ਹੀ ਉਹਨੇ ਇੱਧਰ ਕਰਕੇ ਤੇ ਇੱਧਰ ਫਿਰ ਜਿਹੜਾ ਸਟੇਟਮੈਂਟ ਦੇ ਕੇ ਤੇ ਉਹ
1: ਬਿਲਕੁਲ
2: ਕੰਟਰੋਲ ਕਰ ਲਈਆਂ ਇੱਥੇ ਵਾਲੀਆਂ।
1: ਜੀ ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ,
2: ਤੂੰ
1: ਹਾਂਜੀ, ਇੱਕ ਤਰ੍ਹਾਂ ਦੀ ਘਟਨਾ ਜਿਹੜੀ ਵਾਪਰਦੀ ਹੈ ਮੁੜ ਕੇ ਫਿਰ ਪੰਜਾਬ ਦੇ ਵਿੱਚ, ਉੱਥੇ ਦੁਬਾਰਾ ਫਿਰ ਉਹ ਤਰ੍ਹਾਂ ਦੀਆਂ ਘਟਨਾਵਾਂ ਵਾਰ ਵਾਰ ਵੀ ਵਾਪਰਦੀਆਂ ਨੇ, ਤੇ ਇੱਕ ਤੂਰ ਬੰਜਾਰਾ ਜਿਹੜਾ ਹੋਰ ਬਣ ਗਿਆ, ਭਾਣਾ ਵਾਪਰ ਗਿਆ, ਜਬਰੀ ਪੋਸਟਮਾਰਟਮ ਹੋ ਗਿਆ, ਜਬਰੀ ਸਰਕਾਰ ਜਿਹੜੀ ਹੈ ਸੰਸਕਾਰ ਕਰਾ ਦਿੰਦੀ ਹੈ, ਤਰਲੇ ਪਾਉਂਦੀ ਮਾਂ ਦੀ ਜਿਹੜਾ ਕਿਸੇ ਨੇ ਹੂਕ ਨਹੀਂ ਸੁਣੀ ਹੈ, ਕਨੋਈ ਦੇ ਦਲਿਤ ਨੌਜਵਾਨ ਦਾ ਪੁਲਿਸ ਪੈਰੇ ਹੇਠ ਜਿਹੜਾ ਸੰਸਕਾਰ ਕਰਾ ਦਿੱਤਾ ਗਿਆ, ਪਰਿਵਾਰਕ ਮੈਂਬਰਾਂ ਨੂੰ ਥਾਣੇ ਬੰਦ ਕਰ ਦਿੱਤਾ ਗਿਆ, ਕੀ ਹਾਲਾਤ ਨੇ ਜੀ?
2: ਭਾਰੇ ਸਾਹਿਬ ਇਹ ਨਾ ਸੁਨਾਮ ਏਰੀਆ ਦੀ ਘਟਨਾ ਹੈਗੀ ਆ ਜੀ,
1: ਜੀ
2: ਤੇ ਸੰਨੀ ਨਾਂ ਦਾ 23 ਸਾਲ ਦੀ ਉਮਰ ਦਾ ਮੁੰਡਾ ਸੀਗਾ ਜੀ,
1: ਜੀ
2: ਉਹਨੇ ਜਿੱਦਾਂ ਪਹਿਲਾਂ ਹੋਇਆ ਸੀ ਨਾ ਜੀ ਉਹ ਆਪਣਾ ਗੁਲਜ਼ਾਰ ਵਾਲਾ ਕੇਸ, ਇਹਦੇ ਵਿੱਚ ਸੁਸਾਈਡ ਕੀਤੀ ਸੀ ਤੇ ਦੋਸ਼ੀ ਜਿਹੜਾ ਆ ਉਹਨੇ ਵਿੱਤ ਮੰਤਰੀ ਨੂੰ ਕਿਹਾ ਸੀ ਤੇ ਆਪਣਾ ਜਿਹੜਾ ਆ ਫਿਰ, ਹਾਂਜੀ ਉਹ ਇਸੇ ਤਰੀਕੇ ਨਾਲ ਜਿਹੜਾ ਆ ਇੱਥੇ ਵੀ ਸਰਪੰਚ ਤੇ ਹੋਰ ਬੰਦਿਆਂ ਦੀ ਜਾਤੀ ਤੋਂ ਦੁਖੀ ਹੋ ਕੇ ਉਹ ਬੰਦੇ ਨੇ ਸੁਸਾਈਡ ਕੀਤਾ ਜਦੋਂ ਉਹਦੀ ਪ੍ਰੋਟੈਸਟ ਕਰ ਰਹੇ ਸੀ ਤੇ ਉਦੋਂ ਜਿਹੜਾ ਹੈਗਾ ਆ ਇਹ ਉੱਥੇ ਕੰਮ ਇਸ ਤਰ੍ਹਾਂ ਦਾ ਹੋਇਆ ਕਿ ਉਹਦੇ ਪਰਿਵਾਰ ਦੇ ਜਿਹੜੇ ਜੀ ਆ ਜੀ ਉਹਨਾਂ ਨੂੰ
1: ਜੀ
2: ਧੂਰੀ ਥਾਣੇ ਦੇ ਵਿੱਚ ਬੰਦ ਕਰਕੇ
1: ਜੀ
2: ਤੇ
1: ਉਹਨਾਂ ਦੀ
2: ਪੁਲਿਸ ਵਾਲਿਆਂ ਨੇ ਜਬਰਦਸਤੀ ਉਹਦਾ ਜਿਹੜਾ ਆ ਪੋਸਟਮਾਰਟਮ ਕਰਕੇ, ਦੇਖੋ ਪੋਸਟਮਾਰਟਮ ਤੇ ਜਿਹੜਾ ਆ ਵੀ ਨਹੀਂ ਤਾਂ ਕਿਥ ਐਂਡ ਕਿਨ ਦੇ ਜਿਹੜੇ ਹੈਗੇ ਆ ਸਿਗਨੇਚਰ ਹੁੰਦੇ ਆ ਜੀ,
1: ਜੀ
2: ਉਹਨਾਂ ਡਾਕਟਰਾਂ ਦੀ ਕੋਸ਼ਿਸ਼ ਹੁੰਦੀ ਹੈਗੀ ਆ ਕਿ ਜਿਹੜਾ ਨੀਅਰੈਸਟ ਰਿਲੇਸ਼ਨਸ਼ਿਪ ਦੇ ਵਿੱਚ ਹੋਵੇ ਉਹਦੇ ਸਿਗਨੇਚਰ ਜ਼ਰੂਰ ਕਰਵਾਏ ਜਾਣ ਜੀ,
1: ਜੀ
2: ਉਹ ਕੰਸੈਂਟ ਲੈ ਕੇ ਪੋਸਟਮਾਰਟਮ ਕਰਦੇ ਜੀ,
1: ਬਿਲਕੁਲ ਹੈ ਜੀ,
2: ਹਾਂਜੀ ਤੇ ਪੋਸਟ

0: ਟਰੀਟ
1: ਸਹੀ
0: ਕੀਤਾ
1: ਗੱਲ
0: ਜੀ।
1: ਬਿਲਕੁਲ ਹੈ ਜੀ,
0: ਬਸ ਸਮਝ ਲਓ ਜੀ ਵੀ ਅੰਗਰੇਜ਼ ਦਾ ਰਾਜ ਯਾਦ ਕਰਾਤਾ ਅੱਜ ਤਾਂ।
1: ਬਿਲਕੁਲ ਹੈ ਜੀ, ਬਿਲਕੁਲ ਹੈ।
0: ਹੁਣ ਮੀਡੀਆ ਦੇ ਵਿੱਚ ਇਹ ਗੱਲ ਜਿਹੜੀ ਹੈਗੀ ਆ ਇੰਨੀ ਕੁ ਜ਼ਿਆਦਾ ਬੁਰਾ ਬਣਾਇਆ ਆ, ਪੰਜਾਬ ਦੇ ਸੰਜੀਦਾ ਲੋਕ ਤਾਂ ਸਿਰ ਫੜ ਕੇ ਬੈਠੇ ਆ
1: ਜੀ
0: ਵੀ ਇਹ ਕੀ ਹੋਣ ਲੱਗ ਪਿਆ ਜੀ।
1: ਬਿਲਕੁਲ ਹੈ
0: ਸੋ ਆਏ ਦਿਨ ਨਾ ਭਾਰੀ ਸਾਹਿਬ, ਇੱਕ ਜਿਹੜਾ ਦਿਨ ਬੀਤਦਾ ਨਾ
1: ਜੀ,
0: ਉਦਣ ਜਿਹੜੀ ਘਟਨਾ ਸ਼ੌਕ ਦੇ ਕੇ ਜਾਂਦੀ ਆ ਨਾ, ਅਗਲੇ ਦੋਵਾਂ ਤਿੰਨਾਂ ਦਿਨਾਂ ਦੇ ਵਿੱਚ ਇੱਕ ਘਟਨਾ ਇੱਦਾਂ ਦੀ ਵਾਪਰ ਜਾਂਦੀ ਹੈ ਉਸ ਤੋਂ ਵੀ ਵੱਡਾ ਸ਼ੌਕ ਦੇ ਕੇ
1: ਸ਼ੌਕ
0: ਜਾਂਦੀ
1: ਦੇ
0: ਹੈ
1: ਕੇ
0: ਜੀ
1: ਜਾਂਦੀ ਹੈ ਜੀ। ਬਿਲਕੁਲ ਹੈ ਜੀ,
0: ਇਸ
1: ਦੁਰੁਸਤ ਹੈ।
0: ਘਟਨਾ ਨੇ ਜਿਹੜਾ ਹੈਗਾ, ਇਹ ਸਰ ਮੈਂ ਵੀ ਮੰਨ ਲਓ ਜਿਹੜਾ ਹੈਗਾ ਨਾ, ਖਬਰ ਮੈਂ ਹੋ ਸਕਦਾ ਜਾਂ ਕਿਸੇ ਤੱਥਾਂ
1: ਜੀ
0: ਦੇ ਵਿੱਚ ਗਲਤ ਬੋਲ ਗਿਆ ਹੋਵਾਂ, ਕਿਉਂਕਿ ਮੈਂ ਕਨਫਿਊਜ਼ਡ ਹਾਂ ਕਿ ਉਹਨੇ ਸੁਸਾਈਡ ਕੀਤਾ ਹੈ ਜਾਂ ਉਹਦੀ ਕਸਟੋਡੀਅਲ ਡੈਥ ਹੈਗੀ ਹੈ ਜੀ, ਇਹ ਤੇ ਮੈਂ ਕਨਫਿਊਜ਼ਡ ਹਾਂ
1: ਨਹੀਂ,
0: ਜੀ
1: ਆਪਾਂ ਕਲੀਅਰ
0: ਤੇ।
1: ਕਰ ਲੈਂਦੇ ਹਾਂ। ਸੈਣੀ ਸਾਹਿਬ ਦੇ ਵਿੱਚ ਹੈਗਾ ਪਿੰਡ ਜਿਹੜਾ ਤੂਰ ਬੰਜਾਰਾ ਦੇ ਗੁਲਜ਼ਾਰ ਸਿੰਘ ਦੀ ਜੋ ਘਟਨਾ ਤੋਂ ਤੁਸੀਂ ਸ਼ੁਰੂਆਤ ਕੀਤੀ ਹੈ, ਇਸੇ ਤਰ੍ਹਾਂ
0: ਹਾਂਜੀ
1: ਜਿਹੜਾ ਉਹਦੇ ਵਿੱਚ ਪੁਲਿਸ ਨੇ ਪਿੰਡ ਕਨੋਈ ਦੇ 23 ਸਾਲਾ ਨੌਜਵਾਨ ਜਿਹੜਾ ਸਨਮਦੀਪ ਸਿੰਘ ਦੇ ਖੁਦਕੁਸ਼ੀ ਮਾਮਲੇ ਦੇ ਵਿੱਚ ਇਨਸਾਫ ਦੇ ਲਈ ਸਿਵਲ ਹਸਪਤਾਲ ਜਿਹੜਾ ਇਹ ਸਾਰਾ ਕੁਝ ਕਾਰਾ ਕੀਤਾ ਹੈ ਜੀ, ਤੇ ਮੋਰ ਚੋਰੀ ਅੱਗੇ ਜਿਹੜਾ 6 ਦਿਨਾਂ ਤੋਂ ਧਰਨੇ ਦੇ ਉੱਤੇ ਬੈਠੇ ਸੀਗੇ ਉਹ ਇਸ ਦੇ ਕਾਰਨ, ਤੇ ਸੁਸਾਈਡ ਕੀਤਾ ਤੇ ਪੀੜਤ ਪਰਿਵਾਰ ਤੇ ਕਾਂਗਰਸੀ ਆਗੂ ਰਜਿੰਦਰ ਦੀਪਾ ਨੂੰ ਜਬਰੀ ਜਿਹੜਾ ਚੁੱਕ ਲਿਆ ਗਿਆ ਇਹਦੇ ਵਿੱਚ, ਤੇ ਮੋਰ ਚਰੀ ਅੱਗੇ ਜਿਹੜਾ ਮ੍ਰਿਤਕ ਨੌਜਵਾਨ ਦੀ ਮਾਂ ਨੇ ਕਿਹਾ ਸੀ ਕਿ ਵੇਖੋ ਸ਼ਰੇਆਮ ਧੱਕਾ ਮੇਰੇ ਨਾਲ, ਨਾਲੇ ਮੇਰਾ ਪੁੱਤ ਮਾਰਤਾ ਤੇ ਨਾਲੇ ਪੁਲਿਸ ਘੜੀਸ ਕੇ ਲਿਜਾ ਰਹੀ ਹੈ ਜੀ, ਤੇ ਤਰਲੇ ਪਾਉਂਦੀ ਮਾਂ ਦੀਆਂ ਜਿਹੜੀਆਂ ਚੀਕਾਂ ਕਿਸੇ ਨਾ ਸੁਣੀਆਂ, ਤੇ ਮਹਿਲਾ ਪੁਲਿਸ ਲੱਤਾਂ ਬਾਹਾਂ ਤੋਂ ਘੜੀਸਦੀ ਹੋਈ ਚੁੱਕ ਕੇ ਲੈ ਗਈ ਨਾਲ, ਤੇ ਪਰਿਵਾਰਕ ਜਿਹੜੇ ਮੈਂਬਰਾਂ ਦੇ ਧਰਨਾਕਾਰੀ ਸਨ ਉਹ ਪੁਲਿਸ ਥਾਣਾ ਧੂਰੀ ਦੇ ਵਿੱਚ ਬੰਦ ਕਰਕੇ ਪਿੱਛੋਂ ਪ੍ਰਸ਼ਾਸਨ ਪੁਲਿਸ ਨੇ ਖੁਦ ਹੀ ਜਿਹੜਾ ਪੋਸਟਮਾਰਟਮ ਸ਼ੁਰੂ ਕਰਤਾ ਜਿਵੇਂ ਤੁਸੀਂ ਜ਼ਿਕਰ ਕੀਤਾ ਹੀ ਹੈ, ਤੇ ਪਿੰਡ ਕਨੋਈ ਦੀ ਜਿਹੜੀ ਸੀ ਬਜਾਏ ਸਥਾਨਕ ਸ਼ਹਿਰ ਦੇ ਸ਼ਮਸ਼ਾਨ ਘਾਟ ਦੇ ਵਿਖੇ ਭਾਰੀ ਪੁਲਿਸ ਤੈਨਾਤ ਕਰਕੇ ਮ੍ਰਿਤਕ ਦਾ ਜਿਹੜਾ ਅੰਤਮ ਸੰਸਕਾਰ ਵੀ ਕਰਤਾ, ਤੇ ਉਹਦਾ ਇਹ ਤਾਂ ਫਿਰ ਨਜਾਇਜ਼ ਹੀ ਆ ਸੈਣੀ ਸਾਹਿਬ ਹੋ ਰਿਹਾ ਜੋ ਹੋ ਰਿਹਾ, ਭਈ ਤੁਹਾਨੂੰ ਚਲੋ ਪਰਿਵਾਰਕ ਮੈਂਬਰ ਆ ਉਹਨਾਂ ਦਾ, ਉਹ ਤਾਂ ਹੱਕ ਤਾਂ ਪਰਿਵਾਰ ਦਾ ਬਣਦਾ ਵਾ ਇਹ ਸਾਰੀਆਂ ਰਸਮਾਂ ਪੂਰੀਆਂ ਕਰਨ ਦਾ, ਕਿ ਪੁਲਿਸ ਨੂੰ ਇਹ ਹੈਗਾ ਕਿ ਉਹ ਕਿਹੜਾ ਲਵਾਰਸ ਸੀਗਾ ਜਿਹੜਾ ਚੱਕ ਕੇ ਫੂਕ ਦਿੱਤਾ ਉਹਨੂੰ।
0: ਸਰ ਉੱਥੇ ਜਿਹੜਾ ਹੈਗਾ ਆ ਨਾ ਜੀ ਅਬੈਟਮੈਂਟ ਟੂ ਕਮਿਟ ਸੁਸਾਈਡ ਦਾ ਪਰਚਾ ਤਾਂ ਜਿਹੜਾ ਹੈਗਾ ਆ ਉਹ ਮੰਗ ਕਰਦੇ ਨਾਲ ਐਸਸੀ ਐਕਟ ਜਿਹੜਾ ਆ ਉਹ ਲਾਉਣ ਦੀ ਮੰਗ ਸੀ, ਇਹਦੇ ਕਰਕੇ ਧਰਨਾ ਸੀ ਜੀ ਹੈਂਜੀ। ਤੇ ਮੈਂ ਜਿਹੜਾ ਕਸਟੋਡੀਅਲ ਵਾਲੀ ਦੇ ਵਿੱਚ ਤਾਂ ਕਨਫਿਊਜ਼ ਹੋਇਆ ਜੀ, ਇੱਕ ਥੋੜੇ ਦਿਨ ਪਹਿਲਾਂ ਸੰਗਰੂਰ ਦੇ ਵਿੱਚ ਹੀ ਘਟਨਾ ਵਾਪਰੀ ਸੀ, ਇੱਕ ਡਰਾਈਵਰ ਜਿਹੜਾ ਸੀਗਾ ਉਹਨੂੰ ਕੋਲ ਲੈ ਗਏ ਸੀ ਚੱਕ ਕੇ ਜੀ, ਉਹਨੂੰ ਜਦੋਂ ਉੱਥੇ ਲੈ ਕੇ ਗਏ ਸੀ ਥਾਣੇ ਲੈ ਕੇ ਗਏ ਸੀ ਉੱਥੇ ਕਸਟਡੀ ਦੇ ਵਿੱਚ, ਪੁਲਿਸ ਕਸਟਡੀ ਦੇ ਵਿੱਚ ਉਹਦੀ ਡੈਥ ਹੋ ਗਈ ਸੀ
1: ਜੀ।
0: ਸੋ ਇਸ ਕਰਕੇ ਜਿਹੜਾ ਆ ਮੁੜ ਕੇ ਫਿਰ ਇਹ ਇਸੇ ਤਰੀਕੇ ਨਾਲ ਉਹਨੂੰ ਟ੍ਰੀਟ ਕੀਤਾ ਸੀ ਜੀ,
1: ਇਹਨੇ ਜੀ ਜ਼ਹਿਰ ਖਾ ਲਈ ਸੀ ਸੈਣੀ ਸਾਹਿਬ, ਜ਼ਹਿਰ ਨਿਗਲ ਕੇ ਦਵਾਈ ਨਿਗਲ ਕੇ ਇਹਨੇ ਖੁਦਕੁਸ਼ੀ ਕਰ ਲਈ ਸੀ, ਤੇ ਪੀੜਤ ਜਿਹੜਾ ਪਰਿਵਾਰ ਸੀ ਉਹਨੇ ਪਿੰਡ ਦੇ ਸਰਪੰਚ ਸਣੇ 4 ਜਣਿਆਂ ਦਾ ਖੁਦਕੁਸ਼ੀ ਦੇ ਲਈ ਜਿੰਮੇਵਾਰੀ ਉਹਨਾਂ ਨੂੰ ਠਹਿਰਾਇਆ ਸੀਗਾ, ਤੇ ਉਸ ਤੋਂ ਬਾਅਦ ਇਹ ਸਾਰਾ ਸਿਲਸਿਲਾ ਸ਼ੁਰੂ ਹੁੰਦਾ ਜੀ। 25 ਸਤੰਬਰ ਨੂੰ ਇਹ ਘਟਨਾ ਵਾਪਰਦੀ ਹੈ, 26 ਸਤੰਬਰ ਤੋਂ ਪੀੜਤ ਜਿਹੜਾ ਸੀਗਾ ਪਰਿਵਾਰ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਜਿਹੜਾ ਸਿਵਲ ਹਸਪਤਾਲ ਦੇ ਮੋਹਰੇ ਜਿਹੜਾ ਸੀ ਮੋਰਚਰੀ ਦੇ ਅੱਗੇ ਜਿਹੜਾ ਦਿਨ ਰਾਤ ਧਰਨੇ ਦੇ ਉੱਤੇ ਰੋਸ ਤੇ ਬੈਠਾ ਹੋਇਆ ਸੀ।
0: ਹਾਂਜੀ ਸਰ,
1: ਜੀ
0: ਉਹ ਸਨਾਦੀਪ ਦਾ ਨਾਂ ਸੰਨੀ ਆ ਨਾ ਜੀ,
1: ਹਾਂਜੀ
0: ਇਹਦਾ ਨਿਕਨੇਮ ਸੰਨੀ ਆ ਜੀ
1: ਜੀ
0: ਹਾਂਜੀ। ਉਹ ਇਸ ਕਰਕੇ ਵੀ ਉਹ ਕਿਉਂਕਿ ਉੱਥੇ ਮਾਂ ਵੀ ਸੀ ਮੇਰਾ ਸੰਨੀ ਜਿਹੜਾ ਹੈਗਾ ਆ, ਨਾਲੇ ਮਾਰ ਦਿੱਤਾ ਤੇ ਮੈਨੂੰ ਜਿਹੜਾ ਆ ਉਸ ਤਰੀਕੇ ਨਾਲ, ਉਹ ਵਿਰਲਾਪ ਜਿਹੜੇ ਆ ਸਰ ਦੇਖ ਨਹੀਂ ਹੁੰਦੇ ਸਰ ਕੀ ਪਤਾ ਕਰੇ ਜੀ,
1: ਬਿਲਕੁਲ ਹੈ ਜੀ।
0: ਉਹ ਭਾਰੀ ਸਾਹਿਬ ਕਈ ਵਾਰੀ ਤਾਂ ਖੂਨ ਖੋਲਣ ਲੱਗ ਪੈਂਦਾ ਆ ਜੋ ਹਾਲਾਤ ਇਹਨਾਂ ਨੇ ਬਣਾਏ ਹੈਗੇ ਆ ਜੀ, ਦਿਲ ਨਹੀਂ ਕਰਦਾ ਹੈਗਾ ਆ ਵੀ ਚਲੋ ਆਪਾਂ ਕਿਸੇ ਦਾ ਕ੍ਰਿਟਿਸਿਜ਼ਮ ਕਰੀਏ ਵੀ ਹਾਂ ਠੀਕ ਆ ਜੀ ਅਸੀਂ ਵੋਟਾਂ ਦੇ ਕੇ ਤੇ ਚੁਣੇ ਆ ਨਾ ਜੀ, ਅਸੀਂ ਬੜੀ ਉਮੀਦ ਨਾਲ ਇਹ ਸਰਕਾਰ ਲੈ ਕੇ ਆਏ ਸੀਗੇ, ਪਰ ਇਹ ਹੁਣ ਹਾਲਾਤ ਇਹ ਹੈਗੇ ਆ ਕਿ ਕਈ ਪਿੰਡਾਂ ਦੇ ਵਿੱਚ ਵੋਟ ਲੱਗਦੇ ਪਏ ਇਸ ਚੀਜ਼ ਤੇ, ਭਾਈ ਆਮ ਆਦਮੀ ਪਾਰਟੀ ਵਾਲੇ ਸਾਡੇ ਪਿੰਡ ਦੇ ਵਿੱਚ ਵੋਟ ਮੰਗਣ ਨਾ ਆਉਣ ਜੀ।
1: ਬਿਲਕੁਲ ਹੈ ਜੀ, ਤੇ ਸੈਣੀ ਸਾਹਿਬ ਇਸੇ ਤਰ੍ਹਾਂ ਐਲਪੀਯੂ ਦਾ ਮਾਮਲਾ ਜਿਹੜਾ ਸੀ ਉਹਦੇ ਵਿੱਚ 3 ਮੁਲਜ਼ਮ ਗ੍ਰਿਫਤਾਰ ਕੀਤੇ, ਉਹਨਾਂ ਦੀ ਪੁੱਛ ਪੜਤਾਲ ਜਾਰੀ ਹੈ, ਤੇ ਆਲੇ ਦੁਆਲੇ ਦੇ ਵਿੱਚ ਵੀ ਜਿਹੜਾ ਸੀਸੀਟੀਵੀਆਂ ਦੀ ਖੰਗੋਲ ਹੋ ਰਹੀ ਹੈ ਹੋਰ ਸਾਰਾ ਚੀਜ਼ਾਂ ਨੇ। ਇੱਕ ਵਿਅਕਤੀ ਜਿਹੜਾ ਬੰਬਈ ਤੋਂ ਵੀ ਚੱਕ ਕੇ ਲਿਆਂਦਾ ਹੈ, ਤਾਰਾਂ ਸਿੱਧੀਆਂ ਬੰਬੇ ਤੱਕ ਜੋੜਦੀਆਂ ਜੀ।
0: ਭਾਰੇ ਸਾਹਿਬ ਮਤਲਬ ਨਾ ਤੁਸੀਂ ਐਕਸਪੈਕਟ ਹੀ ਨਹੀਂ ਕਰ ਸਕਦੇ ਕਿ ਲੁੱਟ ਕਿੱਡੀ ਵੱਡੀ ਪੱਧਰ ਤੇ ਹੋਈ ਆ ਜੀ
1: ਜੀ।
0: ਉਹ ਹੁਣ ਚਲੋ ਸੀਸੀਟੀਵੀ ਦੀਆਂ ਫੁਟੇਜ ਆ ਰਹੀਆਂ ਹੈ ਨਾ ਜੀ,
1: ਜੀ
0: ਉੱਥੇ ਤਾਂ ਸਰ ਮਾਸਕ ਪਾ ਕੇ ਜਿੱਦਾਂ ਗੁੰਡੇ ਬੜੇ ਹੁੰਦੇ ਆ, ਦੈਟ ਵਾਜ ਏ ਡਿਜ਼ਾਈਨਡ ਮਤਲਬ ਜਿਹੜਾ ਹੈਗਾ ਆ ਇਹ ਸਾਰਾ ਕੁਛ ਡਿਜ਼ਾਈਨਡ ਸੀਗਾ ਜੀ
1: ਜੀ।
0: ਉੱਥੇ ਉਹਨਾਂ ਨੇ ਏਡੀ ਕੁ ਲੁੱਟ ਕੀਤੀ ਹੈਗੀ ਆ ਜੀ ਕਿ ਆਲੇ ਦੁਆਲੇ ਦੇ ਜਿਹੜੇ ਸ਼ੋਰੂਮ ਸੀ ਉਹਨਾਂ ਚ ਇਹ
1: ਜੀ
0: ਵਿਦਿਆਰਥੀਆਂ ਦਾ ਤਾਂ ਕੰਮ ਹੋ ਹੀ ਨਹੀਂ ਸਕਦਾ ਸਰ।
1: ਜੀ
0: ਵਿਦਿਆਰਥੀ ਤਾਂ ਇੱਕ ਟੁੱਥ ਬਰੱਸ਼ ਵੀ ਲੈਂਦਾ ਹੈਗਾ ਆ ਜਿਹੜਾ ਹੋਸਟਲ ਚ ਵੀ

0: ਬੰਦਾ ਹੋਊਗਾ ਜੀ, ਉਹ ਕੋਈ ਟੁੱਥ ਬਰੱਸ਼ ਵੀ ਲੈਣ ਆਉਂਦਾ ਨਾ, ਜੇਬ ਚ ਪੈਸੇ ਪਾ ਕੇ ਆਉਂਦਾ, ਇਹਦਾ ਟੁੱਥ ਬਰੱਸ਼ ਲੈ ਕੇ ਆਉਂਦਾ ਜੀ, ਤੇ ਉਹ ਜਿਹੜਾ ਕਿਉਂਕਿ ਅੰਦਰ ਹੀ ਇਹਨਾਂ ਨੇ ਸਟੋਰ ਵੀ ਬਣਾਏ, ਅੰਦਰ ਕੰਟੀਨ ਜਿਹੜੀ ਹੈਗੀ ਆ, ਕੰਟੀਨ ਵੀ ਬਣੀ ਆਈ ਆ, ਅੰਦਰ ਜਿਹੜੀ ਹੈਗੀ ਆ ਤੁਹਾਨੂੰ ਡੇਲੀ ਯੂਜ ਦੀ ਹਰ ਇੱਕ ਆਈਟਮ ਮਿਲ ਜਾਂਦੀ ਆ ਜੀ। ਇਹ ਈਵਨ ਜਿਹੜੇ ਆ ਨਾ ਬੱਚਿਆਂ ਲਈ, ਜੇ ਕੋਈ ਮਤਲਬ ਜਿਹੜੀ ਪਰਸਿਸ ਆ ਜਾਂ ਹੋਰ ਆ ਜਾਂ ਡਰੈਸਿਸ ਆ, ਉਹ ਵੀ ਅਵੇਲੇਬਲ ਹੈਗੀਆਂ ਜੀ। ਤੇ ਕਿਉਂਕਿ ਮਾਰਕੀਟ ਬਹੁਤ ਵੱਡੀ ਹੈਗੀ ਆ, 40-45 ਹਜ਼ਾਰ ਬੱਚਾ ਜਿਹੜਾ ਹੈਗਾ ਜਿੱਥੇ ਪੜ੍ਹਦਾ ਹੋਵੇ ਉੱਥੇ ਬੜੀ ਵੱਡੀ ਮਾਰਕੀਟ ਹੈਗੀ ਆ ਜੀ। ਤੋ ਆਲੇ ਦੁਆਲੇ ਵੀ ਜਿਹੜੇ ਆ ਉਹ ਬਹੁਤ ਵੱਡੀ ਮਾਰਕੀਟ ਹੈਗੀ ਸੀ ਜੀ, ਪਰ ਇਸ ਮੌਬ ਦੀ ਆੜ ਦੇ ਵਿੱਚ ਜਿਹੜਾ ਆ ਬਹੁਤ ਲੁੱਟ ਮਾਰ ਤਗੜੇ ਪੱਧਰ ਤੇ ਹੋਈ ਆ ਜੀ। ਤੇ ਉਹ ਜਦੋਂ ਮਾਸਕ ਪਾਇਆ ਆ ਤੇ ਇੱਕ ਬੰਦਾ ਅੱਗੇ ਵੱਧਦਾ ਪਿਆ, ਉਹ ਦੂਜਾ ਇਸ਼ਾਰਾ ਕਰਦਾ ਹੈਗਾ ਆ ਜੀ ਉਹਨੂੰ, ਤੇ ਉਸ ਕਹਿੰਦੇ ਆ ਜੀ ਵੀ ਉਹ ਜਿਹੜਾ ਬੰਦਾ ਜਿਹੜਾ ਆ ਲੀਡ ਕਰ ਰਿਹਾ ਸੀ, ਹੀ ਵਾਜ਼ ਏ ਸੋਸ਼ਲ ਇਨਫਲੂਐਂਸਰ
1: ਜੀ,
0: ਹਾਂਜੀ, ਉਹ ਮੀਡੀਆ ਦੇ ਨਾਲ ਕੋਈ ਜੁੜਿਆ ਆ ਬੰਦਾ ਹੈਗਾ ਸੀ ਜੀ, ਤੇ ਉਹ ਮਤਲਬ ਇਸ਼ਾਰਾ ਦਿੱਤਾ ਆ, ਉਹ ਡਾਂਗ ਲੈ ਕੇ ਬੰਦੇ ਅੰਦਰ ਆਉਂਦੇ ਹੈਗੇ ਜੀ, ਤੇ ਉਹ ਤੋਂ ਅੱਗੇ ਮੌਬ ਜਿਹੜਾ ਆ ਚੱਲਦਾ ਆ ਜੀ, ਤੇ ਹੌਲੀ ਹੌਲੀ ਫੁਟੇਜ ਆ ਰਹੀਆਂ ਹੈਗੀਆਂ ਜੀ। ਓਦਾਂ ਤੇ ਇਹਨਾਂ ਨੇ ਸੀਸੀਟੀਵੀ ਕੈਮਰੇ ਕਾਫੀ ਤੋੜਨ ਦੀ ਕੋਸ਼ਿਸ਼ ਕੀਤੀ ਜੀ, ਤੇ ਜਿਹੜੇ ਬਚ ਗਏ ਉਹਨਾਂ ਦੇ ਵਿੱਚ ਜਿਹੜੀਆਂ ਫੁਟੇਜ ਆ ਹੀ ਜਾਂਦੀਆਂ ਹੈਗੀਆਂ ਜੀ।
1: ਬਿਲਕੁਲ ਜੀ, ਆਲੇ ਦੁਆਲੇ ਦੇ ਵਿੱਚ ਕਰ ਰਹੇ ਨੇ ਕੈਪਚਰ ਜੀ, ਹਾਂਜੀ। ਤੇ ਸੈਣੀ ਸਾਹਿਬ, ਇਹ ਖੂਨ ਖਰਾਬਾ ਜਾਂ ਲਾ ਐਂਡ ਆਰਡਰ ਪੰਜਾਬ ਦੀ ਗੱਲ ਕਰੀਏ, ਪਿਛਲੇ ਲੰਮੇ ਸਮੇਂ ਤੋਂ ਸਰਕਾਰਾਂ ਬਣ ਗਈਆਂ, ਸਰਕਾਰਾਂ ਆਪਣਾ ਰਾਜ ਭਾਗ ਵੀ ਭੋਗ ਗਈਆਂ, ਨਵਾਂ ਸਾਰਾ ਕੁਝ ਫਿਰ ਤੋਂ ਤਬਦੀਲੀ ਹੋਣ ਦੀ ਜਾਂ ਨਾ ਤਬਦੀਲੀ ਹੋਣ ਦੀਆਂ ਚਰਚਾਵਾਂ 2027 ਦੀਆਂ ਚੱਲ ਰਹੀਆਂ ਨੇ ਚੋਣਾਂ ਦੀਆਂ, ਪਰ ਡੀ ਜੀ ਪੀ ਜਿਹੜੇ ਨੇ ਪੰਜਾਬ ਦੇ ਉਹ ਪੱਕੇ ਨਹੀਂ ਕੀਤੇ ਗਏ, ਤੇ ਹਾਈ ਕੋਰਟ ਨੇ ਅੱਜ ਸਖ਼ਤ ਜਿਹੜਾ ਇਹਦੇ ਉੱਤੇ ਐਕਸ਼ਨ ਲਿਆ 10 ਦਿਨਾਂ ਦੇ ਅੰਦਰ ਅੰਦਰ ਜਿਹੜਾ ਸਪਸ਼ਟ ਕਰਨ ਦੇ ਲਈ ਨਿਰਦੇਸ਼ ਦੇ ਦਿੱਤੇ ਨੇ ਜੀ।
0: ਹਾਂਜੀ, 13 ਤਰੀਕ ਉਹਨਾਂ ਨੇ ਰੱਖੀ ਹੈ ਵੀ 13 ਤਰੀਕ ਨੂੰ ਜਿਹੜਾ ਆ ਚੀਫ ਸੈਕਟਰੀ ਰਿਪੋਰਟ ਕਰਨ ਕਿ ਉਹਨਾਂ ਨੇ UPSC ਤੋਂ ਜਿਹੜਾ ਆ ਵੀ ਪਾਸ ਹੋ ਕੇ ਆਇਆ ਆ ਨਾ ਜੀ ਪੈਨਲ, ਉਹਦੇ ਵਿੱਚੋਂ ਜਿਹੜਾ ਆ ਵੀ ਜਿਹੜਾ ਇਹਨਾਂ ਨੇ ਚੂਜ ਕਰਨਾ ਸੀ, ਇੱਕ ਬੰਦਾ 3 ਬੰਦੇ ਆ ਜਾਂਦੇ ਨਾ ਜੀ ਫਾਈਨਲ ਹੋ ਕੇ ਉੱਥੋਂ, ਤੇ 3 ਚੋਂ ਕੋਈ ਲਾ ਲਓ, ਉਹ ਸਟੇਟ ਦੀ ਚੋਇਸ ਹੁੰਦੀ ਵੀ ਤੁਸੀਂ ਉਹਨੂੰ ਕਿਉਂ ਨੀ ਲਾਇਆ ਜੀ, ਤੇ ਪੱਕਾ ਹੈ ਜੀ। ਤੇ ਸੁਪਰੀਮ ਕੋਰਟ ਦੀਆਂ ਜਿਹੜੀਆਂ ਆ ਉਹ ਗਾਈਡਲਾਈਨ ਹੈਗੀਆਂ ਉਹਨੂੰ ਵਾਇਓਲੇਟ ਕੀਤਾ ਜਾ ਰਿਹਾ ਆ ਜੀ, ਇੰਨੇ ਸਾਲ ਤੋਂ ਕੱਚਾ DGP ਰੱਖਿਆ ਆ ਜੀ। ਤੇ ਭਾਰਤ ਸਾਹਿਬ ਤੁਸੀਂ ਹੈਰਾਨ ਹੋਵੋਗੇ, 3 ਬੰਦੇ ਏਦਾਂ ਦੇ ਹੈਗੇ ਸੀ ਜਿਹੜੇ ਆਪਣੀ ਟਰਮ ਉਡੀਕਦੇ ਉਡੀਕਦੇ ਰਿਟਾਇਰ ਹੋ ਗਏ ਜੀ,
1: ਬਿਲਕੁਲ,
0: ਕਿਉਂਕਿ ਉਹਨਾਂ ਨੂੰ ਅਪਰਚੁਨਿਟੀ ਸੀ, ਕਿਸੇ ਨੇ 6 ਮਹੀਨੇ ਰਹਿਣਾ ਸੀ, ਕਿਸੇ ਨੇ 8 ਮਹੀਨੇ ਰਹਿਣਾ ਸੀ, ਜੀ ਵੈਸੇ ਤਾਂ 2 ਸਾਲ ਦੀ ਨੌਕਰੀ ਰਹਿੰਦੀ ਹੋਵੇ ਤਾਂ ਪੱਕਾ ਲਾਉਂਦੇ ਹੈਗੇ ਆ ਜੀ, ਪਰ ਇਹ ਜਿਹੜਾ ਹੈਗਾ ਜੀ ਵੀ ਉਹਨਾਂ ਦੀਆਂ ਸੀਨੀਓਰਟੀ ਜਿਹੜੀ ਆ ਇਹਦੇ ਨਾਲ ਉਹ ਸੀਨੀਅਰ ਬੰਦੇ ਜਿਹੜੇ ਹੈਗੇ ਸੀਗੇ ਉਹ ਰਿਟਾਇਰ ਹੋ ਗਏ ਜੀ। ਇਹ ਭਾਈ ਸਾਹਿਬ ਹੁਣੀ ਜਿਹੜੇ ਹੈਗੇ ਆ ਉਦੋਂ ਦੇ ਕੇਜਰੀਵਾਲ ਕਿਰਪਾ ਸਦਕਾ ਉੱਥੇ ਟਿਕੇ ਆ ਜੀ, ਕੱਚਾ ਉਹਨਾਂ ਨੇ ਇਸ ਕਰਕੇ ਰੱਖਿਆ ਆ ਜੀ ਕਿ ਜੇ ਕਿਸੇ ਨੂੰ ਕੱਚਾ ਕੀਤਾ ਆ ਹੋਏ ਤੇ ਉਹਦੇ ਕੋਲੋਂ ਜੋ ਮਰਜ਼ੀ ਕੰਮ ਲੈ ਲਓ ਜੀ,
1: ਬਿਲਕੁਲ ਆ ਜੀ।
0: ਇਸ ਕਰਕੇ ਆ ਹੁਣ 13 ਤਰੀਕ ਪਈ ਆ ਜੀ। ਤੇ ਪਰ ਵਿੱਚ ਨਾ ਤੁਸੀਂ ਦੇਖਿਆ ਹੋਣਾ, ਇੱਕ ਤੁਸੀਂ ਗੁਰਸ਼ੇਰ ਸਿੰਘ DSP ਦੀ ਖਬਰ ਵੀ ਕੀਤੀ ਹੈਗੀ ਜੀ, ਉਹਦੀ ਵਜ੍ਹਾ ਕਰਕੇ ਵੀ ਇਹ ਉਹ ਜਿਹੜਾ ਹੈਗਾ ਡਰੱਗ ਵਾਲਾ ਕੇਸ ਬਰੀ ਹੋ ਗਿਆ ਜੀ।
1: ਹਾਂਜੀ
0: ਸਰ, ਇਹ ਟੇਂਟਡ ਆਫੀਸਰ ਆ, ਇਹਨੂੰ ਪਿੱਛੇ ਜੇ ਇਹਦਾ ਨਾਂ ਪਹਿਲਾਂ ਵੀ ਚਰਚਾ ਦੇ ਵਿੱਚ ਆਇਆ ਸੀ ਜਦੋਂ ਮਤਲਬ ਲਾਰੈਂਸ ਬਿਸ਼ਨੋਈ ਦੀ ਜਿਹੜੀ ਹੈਗੀ ਆ ਇੰਟਰਵਿਊ ਕਰਵਾਉਣ ਦੇ ਵਿੱਚ ਇਹਨੂੰ ਇਹਦੇ ਪੈਨਲਾਈਜ਼ ਕੀਤਾ ਸੀ ਜੀ,
1: ਤੇ
0: ਇਹ ਟੇਂਟਡ ਆਫੀਸਰ ਹੈਗਾ ਆ ਜੀ। ਸਰ ਇਹ ਜਿਹੜੇ ਲੋਕ ਆ ਨਾ ਜੀ ਇਹ ਜਾਣ ਬੁੱਝ ਕੇ ਆ ਵੀ ਉਹ ਕਹਿੰਦੇ ਹੈਗੇ ਨਾ ਜੀ ਵੀ ਕੇਸ ਦੇ ਵਿੱਚ ਫਸਾਉਂਦੇ ਵੀ ਆਪ ਹੀ ਆ ਤੇ ਕਢਾਉਂਦੇ ਵੀ ਆਪ ਹੀ ਆ, ਤੇ ਇਹਨਾਂ ਦਾ ਟਰਮਸ ਐਂਡ ਕੰਡੀਸ਼ਨ ਦੇ ਉੱਤੇ ਸਮਝੌਤੇ ਕਰ ਲੈਂਦੇ ਮੁਲਜ਼ਮਾਨ ਆ ਜੀ।
1: ਜੀ ਬਿਲਕੁਲ ਆ ਜੀ, ਦਰੁਸਤ ਹੈ ਜੀ।
0: ਹਾਂਜੀ, ਇਹਦੇ ਵਿੱਚ ਨਾ ਉਹ ਜਿਹੜਾ ਹੈਗਾ ਮੇਰੇ ਮਨ ਦੇ ਵਿੱਚ ਇਹ ਆ ਰਿਹਾ ਸੀ ਕਿ ਪੰਜਾਬ ਦਾ ਲਾਅ ਐਂਡ ਆਰਡਰ ਜਿਹੜਾ ਆ ਖਰਾਬ ਹੋਣ ਦਾ ਕਾਰਨ ਇੱਕ ਜਿਹੜਾ ਆ ਪੁਲਿਸ ਦੇ ਅੰਦਰ ਵੱਧਦੀ ਟੈਂਸ਼ਨ ਜਿਹੜੀ ਆ
1: ਜੀ,
0: ਪਰ ਇਸ ਚੀਜ਼ ਨੂੰ ਇਗਨੋਰ ਥੋੜਾ ਕੀਤਾ ਜਾ ਸਕਦਾ ਆ। ਮੰਨ ਲਓ ਗੌਰਵ ਯਾਦਵ ਦਾ ਜਿਹੜਾ ਆ ਸੀਨੀਅਰ ਆ ਉਹ ਇਹਦੇ ਸਬੋਰਡੀਨੇਟ ਕੰਮ ਕਰਦਾ ਹੋਵੇ, ਹਾਂਜੀ, ਤੇ ਇਹ ਜੂਨੀਅਰ ਜਿਹੜਾ ਹੈਗਾ ਆ ਉਹ ਵੱਡੀ ਪੋਸਟ ਤੇ ਬੈਠਾ ਹੋਵੇ, ਇਹ ਉਹ ਸੀਨੀਅਰ ਬਰਦਾਸ਼ਤ ਕਰੂਗਾ ਕਿ ਇਸ ਚੀਜ਼ ਦਾ ਲਾ ਐਂਡ ਆਰਡਰ ਦਾ ਕ੍ਰੈਡਿਟ ਇਹਨਾਂ ਨੂੰ ਮਿਲੇ ਜੀ।
1: ਪਰ ਸਰਕਾਰ
0: ਪੁਲਿਸ ਦੇ ਅੰਦਰ ਵੀ
1: ਇਹਦੇ ਵਿੱਚ ਸਰਕਾਰਾਂ ਨੂੰ ਕੋਈ ਮਤਲਬ ਕਿ ਫਰਕ ਪੈਂਦਾ ਜੇ ਮਤਲਬ ਕਿ ਇੰਡੀਪੈਂਡੈਂਟ ਘੱਟੋ ਘੱਟ ਨਹੀਂ ਡੀਜੀਪੀ ਨੂੰ ਜੇ ਪੱਕਾ ਕਰ ਦਿੱਤਾ ਜਾਂਦਾ ਜਾਂ ਸ਼ੁਰੂ ਦੇ ਵਿੱਚ ਹੀ ਕਿ ਉਹਨਾਂ ਦਾ ਥੋੜਾ ਜਿਹਾ ਆਪਣਾ ਮਨੋਬਲ ਵੀ ਜਿਹੜਾ ਵੱਧ ਜਾਂਦਾ ਹੈ, ਉਹਨਾਂ ਦਾ ਕੰਟਰੋਲ ਆਪਣੀ ਪੁਲਿਸ ਡਿਪਾਰਟਮੈਂਟ ਦੇ ਉੱਤੇ ਵੱਧ ਜਾਂਦਾ ਹੈ, ਸਰਕਾਰਾਂ ਦਾ ਇੰਟਰਫੇਅਰ ਥੋੜਾ ਜਿਹਾ ਉਹਦੇ ਵਿੱਚ ਘੱਟ ਜਾਂਦਾ ਹੈ, ਇੱਕ ਕਾਰਨ ਇਹ ਵੀ ਹੋ ਸਕਦੇ ਹੈ।
0: ਭਾਈ ਸਾਹਿਬ ਬਟ ਨੈਚੁਰਲ ਆ, ਇਹ ਤਾਂ ਹਿਊਮਨ ਸਾਈਕੋਲੋਜੀ ਆ ਜੀ।
1: ਜੀ
0: ਜੇ ਮੈਨੂੰ ਪਤਾ ਹੋਵੇ ਕਿ ਮੈਂ ਜੋ ਮਰਜ਼ੀ ਕਰਾਂ ਤੇ ਮੈਨੂੰ ਨਹੀਂ ਹਿਲਾ ਸਕਦੇ ਭਾਈ,
1: ਜੀ
0: ਤੇ ਮੈਂ ਉਹ ਕਰੂੰਗਾ ਜੋ ਜਸਟਿਸ ਹੋਊਗਾ ਜੀ।
1: ਜੀ
0: ਸਰਕਾਰ ਮੈਨੂੰ 20 ਵਾਰੀ ਕਵੇ ਜੀ, ਮੈਂ ਉਹ ਕਰੂੰਗਾ ਕਿ ਜੋ ਮੇਰੇ ਪਬਲਿਕ ਦੇ ਹਿੱਤ ਵਿੱਚ ਹੋਊਗਾ। ਉਸ ਵੇਲੇ ਜ਼ਮੀਰ ਵੀ ਜਾਗ ਪੈਂਦੀ ਹੈਗੀ, ਭਾਈ ਮੈਂ ਤਨਖਾਹ ਲੈਣਾ ਹੈਗਾ, ਮੈਂ ਸਹੁੰ ਖਾਧੀ ਆ ਜੀ,
1: ਜੀ
0: ਠੀਕ ਆ ਜੀ। ਇਹ ਸਾਰੀਆਂ ਸੌਵਾਂ ਭੁੱਲ ਜਾਂਦੀਆਂ ਜਦੋਂ ਬੰਦੇ ਦੀ ਆਪਣੀ ਜਿਹੜੀ ਚੇਅਰ ਇਨਸਕਿਓਰ ਹੋਵੇ ਜੀ।
1: ਜੀ
0: ਪਰ
1: ਸਾਇੰਸ ਸਾਹਿਬ, ਕੋਈ ਆਉਣ
0: ਵਾਲੀ
1: ਸਰਕਾਰ ਇਹ ਆਪਣੇ ਮੈਨੂਫੈਸਟੋ ਦੇ ਵਿੱਚ ਪਾਏਗੀ ਕਿ ਏਦਾਂ ਦੇ ਡਿਪਾਰਟਮੈਂਟ ਦੇ ਜਿਹੜੇ ਉੱਚ ਅਧਿਕਾਰੀ ਨੇ ਜਿਨ੍ਹਾਂ ਨੇ ਮਾਈ ਬਾਪ ਕਹਿ ਸਕਦੇ ਹਾਂ ਸਿੱਧੇ ਤੌਰ ਦੇ ਉੱਤੇ, ਕਿ ਉਹਨਾਂ ਨੂੰ ਮਤਲਬ ਕਿ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਪਹਿਲਾਂ ਸਭ ਪਹਿਲੀ ਸ਼ਰਤ ਹੋਏਗੀ ਕਿ ਪੱਕਾ ਕੀਤਾ ਜਾਏਗਾ ਜੀ, ਉਸ ਤੋਂ ਬਾਅਦ ਦੇਖਾਂਗੇ ਬਾਕੀ ਕੰਮ ਜੀ।
0: ਨਹੀਂ ਤੇ ਉਹਨਾਂ ਨੇ 5 ਸਾਲ ਰਾਜ ਨੀ ਕਰਨਾ, ਤੁਹਾਡਾ ਹੀ ਖਿਆਲ ਹੈ, ਉਹਨਾਂ ਨੇ ਜਾਤੀਆਂ ਨੀ ਕਰਨੀਆਂ। ਪਰ ਇਹ ਤਾਂ ਜਿਹੜਾ ਹੈਗਾ, ਏਦਾਂ ਨਾ ਕਹੋ ਤੁਸੀਂ, ਹੁਣ ਤੁਸੀਂ ਸਾਰਾ ਕੁਛ ਹੀ ਕਹਿੰਦੇ ਹੈਗੇ ਵੀ ਇੱਥੇ ਸਤਯੁਗ ਆ ਜਾਏ, ਸਰਕਾਰ ਬਦਲਣੀ ਹੈ, ਯੁੱਗ ਨੀ ਬਦਲਣਾ। ਹਾਂਜੀ
1: ਯੁੱਗ ਬਦਲ ਗਏ,
0: ਹਾਂ ਫਿਰ ਤੁਸੀਂ ਤਾਂ ਸੋਚਦੇ ਹੈਗੇ ਵੀ ਸਰਕਾਰ ਬਦਲ ਦੇ ਨਾਲ ਯੁੱਗ ਬਦਲ ਜਾਊਗਾ, ਯੁੱਗ ਨੀ ਬਦਲਣਾ, ਸਰਕਾਰ ਬਦਲਣੀ ਆ। ਇਸ ਕਰਕੇ ਉਹਨਾਂ ਨੇ ਵੀ ਇਹ ਕੁਛ ਕਰਨਾ ਆ, ਥੋੜਾ ਕਿਸੇ ਲਿਮਿਟ ਚ ਕਰ ਲੈਣ ਤੇ ਚੰਗਾ ਜੀ। 4.5 ਸਾਲ ਦਾ ਕੱਚਾ ਤੁਰਿਆ ਫਿਰਦਾ, ਉਹਨੂੰ ਆਪ ਨੂੰ ਸ਼ਰਮ ਆਉਂਦੀ ਹੋਣੀ ਹੈ, ਭਾਵਾਂ ਤਾਂ ਜਨਾਨੀ ਵੀ ਕਹਿੰਦੀ ਹੋਵੇ, ਜਾ ਹੋਏ ਕੱਚਿਆ ਤੂੰ ਤਾਂ ਕੱਚਾ ਹੀ ਰਹਿਣਾ। ਹਾਂਜੀ
1: ਜੀ,
0: ਇਸ ਕਰਕੇ
1: ਜੀ। ਤੇ ਸੈਣੀ ਸਾਹਿਬ, ਜਗਤਾਰ ਸਿੰਘ ਉਰਫ ਜੱਗੀ ਜੋ ਪਿਛਲੇ ਸਮਿਆਂ ਤੋਂ 2017 ਤੋਂ ਵਿਆਹ ਕਰਾਉਣ ਆਏ ਤੇ ਉੱਥੇ ਸਾਰਾ ਕੁਝ ਉਸ ਤਰ੍ਹਾਂ ਬਾਅਦ ਗ੍ਰਿਫਤਾਰੀਆਂ ਹੁੰਦੀਆਂ ਨੇ, ਅੰਦਰ ਫਸੇ ਨੇ, ਟਾਰਗੇਟ ਕਿਲਿੰਗ ਦੇ ਮਾਮਲੇ, ਹੋਰ ਸਾਰਾ ਸਿਲਸਿਲਾ ਪਿਆ, ਕਿ ਇੱਕ ਇਗਜ਼ਾਮਪਲ ਦੇ ਤੌਰ ਦੇ ਉੱਤੇ ਕਿਹਾ ਜਾ ਸਕਦਾ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਫੈਸਲਾ ਆਇਆ ਕਿ ਆਪਣਾ ਨਾਲ ਦੀ ਨਾਲ ਅਗਲੇ ਤੋਂ ਅਗਲੇ ਕੇਸਾਂ ਦੇ ਵਿੱਚ ਫਸਾਇਆ ਜਾਂਦਾ ਹੈ, ਉਹ ਕਿਤੇ ਨਾ ਕਿਤੇ ਅਸਰਦਾਰ ਵੀ ਆਮ ਪਬਲਿਕ ਜਾਂ ਇਸ ਤਰ੍ਹਾਂ ਦੇ ਲੋਕਾਂ ਨੂੰ ਜਿਹੜਾ ਉਲਝਾਇਆ ਜਾਂਦਾ ਹੈ, ਖਾਸ ਕਰ NRI ਨੂੰ ਜਾਂ ਹੋਰ ਸਾਰੇ ਚੱਕਰਾਂ ਚ ਪਾਇਆ ਜਾਂਦਾ ਹੈ, ਤੇ ਲੋਕਲ ਵੀ ਹੈਗੇ ਨੇ ਸਾਰੇ, ਬਹੁਤ ਸਾਰੇ ਕੇਸ ਨੇ, ਉਹ ਚਾਹੇ ਮਿਨਿਸਟਰਾਂ ਦੇ MLA ਦੇ ਉੱਤੇ ਨੇ ਜਾਂ ਆਮ ਜਨਤਾ ਦੇ ਉੱਤੇ ਵੀ ਨੇ, ਉਹਨੂੰ ਵੱਧ ਤੋਂ ਵੱਧ ਕਹਿ ਸਕਦੇ ਅੱਗੇ ਤੋਂ ਅੱਗੇ ਪਾਇਆ ਜਾਂਦਾ ਕਿ ਇੱਕ ਕੇਸ ਦੀ ਸਮਾਪਤੀ ਹੁੰਦੀ ਹੈ, ਦੂਸਰਾ ਥੋਕ ਦਿੱਤਾ ਜਾਂਦਾ, ਉਹਦੇ ਉੱਤੇ ਨਾਲ ਹੀ ਅਰੈਸਟ ਕੀਤੀ ਜਾਂਦੀ ਹੈ। ਪਰ ਪਿਛਲੇ ਦਿਨਾਂ 'ਚ ਜੋ ਫੈਸਲਾ ਆਇਆ ਉਹਦਾ ਕਿਤੇ ਨਾ ਕਿਤੇ ਅਸਰ ਦੇਖਦੇ ਹੋ ਇਸ ਚੀਜ਼ ਦੇ ਵਿੱਚ, ਆਖਿਰਕਾਰ ਜੱਗੀ ਜੋਹਲ ਨੂੰ ਫਿਰ ਰਿਹਾਅ ਕਰਨਾ ਹੀ ਪਿਆ ਜੀ।
0: ਭਾਵੇਂ ਸਭ ਏਦਾਂ ਆ, ਰਿਹਾ ਨੀ ਕੀਤਾ ਸਰ, ਉਹ ਬੇਲ ਦਿੱਤੀ ਆ
1: ਜੀ,
0: ਬੇਲ ਦੇ ਕੇ ਜਿਹੜਾ ਹੈਗਾ ਆ ਨਾ, ਜਮਾਨਤ ਤੇ ਰਿਹਾ ਕੀਤਾ,
1: ਜਮਾਨਤ ਮਿਲਣ ਮਗਰੋਂ
0: ਜਿਹੜਾ ਕੱਲਾ ਰਿਹਾ ਕਰਨਾ ਹੈਗਾ ਆ, ਉਹ ਤਾਂ ਹੈਗਾ ਵੀ ਹਾਂ ਕੁਇਟਲ ਹੋ ਗਈ ਜੀ,
1: ਜਿਹੜਾ
0: ਕੁਇਟਲ ਨਹੀਂ ਹੋਈ
1: ਜੀ,
0: ਇਹ ਕੇਸਾਂ ਦੇ ਵਿੱਚ ਜਮਾਨਤ ਹੋਈ ਸੀ
1: ਜੀ।
0: ਪਰ ਕਮਾਲ ਦੀ ਗੱਲ ਇਹ ਹੈਗੀ ਆ ਕਿ ਜਮਾਨਤ ਹੋਈ ਦੇ ਬਾਵਜੂਦ ਬੇਲ ਬੌਂਡ ਨਹੀਂ ਸੀ ਭਰੇ ਜਾ ਰਹੇ, ਜਾਂ ਕੀ ਇਹੋ ਜਿਹਾ ਚੱਕਰ ਸੀਗਾ ਜਿਹਦੇ ਵਿੱਚ ਕੀ ਟੈਕਨੀਕਲ ਹਿੱਚ ਸੀਗੀ ਕਿ ਸੁਪੀਰੀਅਰ ਕੋਰਟ ਦੇ ਵਿੱਚ ਦੁਬਾਰਾ ਉਹਨਾਂ ਨੂੰ ਮੂਵ ਕਰਨਾ ਪਿਆ ਜੀ, ਵੀ ਸਾਨੂੰ ਜਮਾਨਤ ਨਹੀਂ ਮਿਲ ਰਹੀ, ਬੰਦਾ ਸਾਡਾ ਬਾਹਰ ਨਹੀਂ ਕੱਢਿਆ ਜਾ ਰਿਹਾ ਜੀ।
1: ਬਿਲਕੁਲ ਹੈ ਜੀ,
0: ਸਰ ਹਾਈ ਕੋਰਟ ਦਾ ਹੋਵੇ ਆਰਡਰ ਬੇਲ ਦਾ, ਤੇ ਉੱਥੇ ਜਿਹੜੀਆਂ ਲੋਅਰ ਕੋਰਟ ਜਿਹੜੀਆਂ ਹੈਗੀਆਂ ਉਹ ਬੇਲ ਨਾ ਲੈਣ, ਇਹ ਕਿੱਦਾਂ ਹੋ ਸਕਦਾ ਆ ਜੀ? ਉਹ ਕਿਸੇ ਟੈਕਨੀਕਲ ਗਰਾਊਂਡ ਤੇ ਰਿਫਿਊਜ਼ ਕਰਦੀਆਂ ਹੋਣਗੀਆਂ ਜੀ, ਜਾਂ ਕਿਸੇ ਗੱਲ ਦੇ ਉੱਤੇ ਉਹ ਕਿਸੇ ਨਾ ਕਿਸੇ ਗੱਲ ਤੇ ਹੜਿੱਕਾ ਹੀ ਲਾ ਦੇਣਾ ਹੁੰਦਾ ਨਾ ਜੀ। ਮੰਨ ਲਓ ਜੀ ਇਹਦਾ ਕੋਈ ਲੋਕਲ ਹੈ ਨੀ ਗਾ ਜੀ, ਜਿਹੜਾ ਬੇਲ ਬੌਂਡ ਭਰਨ ਵਾਲਾ ਕੋਈ ਲੋਕਲ ਬੰਦਾ ਹੈ ਨੀ ਗਾ ਜੀ, ਹਾਂਜੀ, ਉਹ ਪ੍ਰੋਸੈਸ ਦੇ ਵਿੱਚ ਟਾਈਮ ਲਾ ਦਿੰਦੇ, ਅਦਰਵਾਈਜ਼ ਜਿਹੜਾ ਹੈਗਾ ਜਦੋਂ ਬੇਲ ਬੌਂਡ ਭਰੇ ਜਾਣ ਉਹ ਤੋਂ ਬਾਅਦ ਪੁਲਿਸ ਨਾ ਛੱਡੇ, ਦੈਟ ਕਸਟਡੀ ਵਿਲ ਬੀ ਡਿਕਲੇਅਰਡ ਐਜ਼ ਇਲੀਗਲ ਕਸਟਡੀ
1: ਜੀ,
0: ਔਰ ਰੌਂਗਫੁਲ ਕਨਫਾਈਨਮੈਂਟ ਦੇ ਅੰਦਰ ਜਿਹੜਾ ਹੈਗਾ ਪਰਚਾ ਦਰਜ ਹੋ ਸਕਦਾ ਜੀ ਉਸ IO ਤੇ ਜਾਂ ਉਸ ਥਾਣੇ ਇੰਚਾਰਜ ਤੇ
1: ਜੀ,
0: ਜੇਲ੍ਹ ਪ੍ਰਸ਼ਾਸਨ ਤੇ, ਕਿਉਂਕਿ ਜੇਲ੍ਹ ਪ੍ਰਸ਼ਾਸਨ ਨੇ ਛੱਡਣਾ ਜੀ, ਉਹ ਇਲੀਗਲ ਕਸਟਡੀ ਹੋ ਜਾਂਦੀ ਆ ਜੀ। ਪਰ ਕਿਉਂਕਿ ਇੱਥੇ ਜਿਹੜਾ ਹੈਗਾ ਆ ਉਹ ਬੇਲ ਬੌਂਡ ਹੀ ਨਹੀਂ ਸੀ ਭਰੇ ਜਾ ਰਹੇ ਜੀ,
1: ਜੀ
0: ਉਹ ਇੱਥੇ ਤੱਕ ਕੋਰਟ ਨੇ ਵੀ ਦੇਖਿਆ ਵੀ ਸਾਡੀ ਵੀ ਡਾਇਰੈਕਸ਼ਨ ਜਿਹੜੀ ਆ ਉਹਨੂੰ ਸੀਰੀਅਸਲੀ ਨਹੀਂ ਲਿਆ ਜਾ ਰਿਹਾ
1: ਜੀ,
0: ਇਸੇ ਕਰਕੇ ਉਹਨਾਂ ਨੇ 2:30 ਵਜੇ ਦਾ ਟਾਈਮ ਦਿੱਤਾ ਸੀ
1: ਜੀ,
0: 2:30 ਵਜੇ ਤੱਕ ਜਿਹੜਾ ਹੈਗਾ ਆ ਵੀ ਬੰਦਾ ਰਿਲੀਜ਼ ਕਰੋ ਜੀ ਹਰ ਹਾਲਤ ਚ,
1: ਤੇ
0: ਉਹ ਫੇਰ ਉਹਨਾਂ ਦੇ ਜਿਹੜਾ ਹੈਗਾ ਆ ਬੇਲ ਦੇ ਉੱਤੇ ਰਿਹਾ ਹੋ ਗਏ ਆ ਜੀ।
1: ਜੀ
0: ਤੇ ਇੱਕ ਔਜਲਾ ਸਾਹਿਬ ਨੇ ਕੱਲ ਮੈਨੂੰ ਸਵਾਲ ਪੁੱਛਿਆ ਸੀਗਾ ਜੀ,
1: ਜੀ
0: ਕਿ ਕੀ ਇਹ ਕੰਪਨਸੇਸ਼ਨ ਲਈ ਜਿਹੜਾ ਸੂ ਕਰ ਸਕਦਾ, ਮੈਂ ਉਹਨਾਂ ਨੂੰ ਜਵਾਬ ਦਿੱਤਾ ਸੀ ਜੀ ਨਹੀਂ,
1: ਜੀ
0: ਇਹਨਾਂ ਨੂੰ ਬੇਲ ਮਿਲੀ ਆ ਤੇ ਅਜੇ ਤੱਕ ਜਿਹੜਾ ਆ ਇਹ ਬਰੀ ਨਹੀਂ ਹੋਏ।
1: ਦੇਸ਼ ਤੋਂ ਬਾਹਰ ਵੀ ਜਿਹੜਾ ਜਾ ਸਕਣਗੇ ਕਿਉਂਕਿ
0: ਨਹੀਂ ਜਾ ਸਕਦੇ ਜੀ, ਨਹੀਂ ਜਾ ਸਕਦੇ ਜਦ ਤੱਕ ਟ੍ਰਾਇਲ ਚੱਲਦਾ ਹੈਗਾ ਤਦ ਤੱਕ ਜਿਹੜਾ ਨਹੀਂ ਉਹਨਾਂ ਦਾ ਪਾਸਪੋਰਟ ਸਰੈਂਡਰ ਕਰਾਇਆ ਹੋਊਗਾ ਜੀ,
1: ਨਹੀਂ ਜਾ ਸਕਦੇ।
0: ਵੈਸੇ ਮੈਂ ਤਾਂ ਇੱਕ ਇਹਨਾਂ ਦਾ ਨਾ ਮਤਲਬ ਜਿਹੜਾ ਹੈਗਾ ਵੀ ਜੇ ਉਹਨਾਂ ਵੱਲੋਂ ਮੈਂ ਇੱਕ ਗੱਲ ਬੋਲਣੀ ਹੋਵੇ ਨਾ ਜੀ ਭਾਰਤੀ ਕਾਨੂੰਨ ਨੂੰ ਤੇ ਮੈਂ ਇਹੀ ਗੱਲ ਕਹੂੰਗੀ ਕਹੂੰਗਾ ਵੀ ਜਿਹੜਾ ਉਹ ਇੱਕ ਗੀਤ ਨੀ ਸੀਗਾ ਜੀ ਵੀ ਏਡੀ ਗੱਲ ਨੀ ਸੀ ਜਿੱਡੀ ਤੂੰ ਬਣਾ ਕੇ ਬਹਿ ਗਿਆ। ਹਾਂਜੀ ਲੋ ਇੱਕ ਇੱਕ ਸਰ ਇੱਕ ਮੰਨ ਲਓ ਭਰ ਮੈਂ ਮਤਲਬ ਦੋਨੇ ਪੋਸੀਬਿਲਟੀਆਂ ਰੱਖਦਾ ਵੀ ਇੱਕ ਉਹਨਾਂ ਦੇ ਦੇਖੋ ਜੋ ਅੱਜ ਤੱਕ ਦਾ ਸਾਨੂੰ ਪਤਾ ਆ ਵੀ ਇੱਕ ਉਸ ਬੰਦੇ ਦੇ ਖਾਤੇ ਦੇ ਵਿੱਚੋਂ ਟ੍ਰਾਂਜੈਕਸ਼ਨ ਹੋਈ ਸੀ ਜਿਹੜੀ ਜਿਹੜੇ ਉਹਨਾਂ ਬੰਦਿਆਂ ਦੇ ਖਾਤੇ ਚ ਹੋਈ ਸੀ ਜਿਹੜੇ ਬੰਦਿਆਂ ਨੇ ਇੱਕ ਕਿਲਿੰਗ ਨੂੰ ਅੰਜਾਮ ਦਿੱਤਾ ਸੀ ਤੇ ਬਾਅਦ ਚ ਪਤਾ ਲੱਗਿਆ ਕਿ ਉਸ ਕਿਲਿੰਗ ਦੀ ਗੱਲਬਾਤ ਦੇ ਵਿੱਚ ਇਹਨਾਂ ਦੀ ਵੀ ਸ਼ਮੂਲੀਅਤ ਸੀਗੀ।
1: ਬਿਲਕੁਲ
0: ਉਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਆਰਗੇਨਾਈਜ਼ਡ ਕ੍ਰਾਈਮ ਹੋਏ ਸੀਗੇ ਜੀ ਜਿਹਦੇ ਵਿੱਚ ਪੈਸਾ ਵਿਦੇਸ਼ ਤੋਂ ਆਇਆ ਸੀ ਜੀ। ਹੁਣ ਇੱਕ ਟ੍ਰਾਂਜੈਕਸ਼ਨ ਕਰਕੇ ਇੰਟੈਂਸ਼ਨਲ ਔਰ ਅਨਇੰਟੈਂਸ਼ਨਲ ਉਹ ਜਿਹੜਾ ਹੈਗਾ ਆ ਵੀ ਜੋ ਹੋਇਆ ਸੀ ਜੀ ਉਹਦੇ ਕਰਕੇ 9 ਸਾਲ ਬੰਦਾ ਜੇਲ੍ਹ ਦੇ ਵਿੱਚ ਬੈਠਾ ਰਿਹਾ ਵਿਦਆਊਟ ਜਿਹੜਾ ਹੈਗਾ ਆ ਮੂਵੀ ਕਹਿੰਦੀ ਚਲਾਨ ਤੇ ਵਿਦਆਊਟ ਐਨੀ ਟ੍ਰਾਇਲ 9 ਸਾਲ ਜੇ ਕੋਈ ਅੰਦਰ ਰਹਿ ਜਾਂਦਾ ਆ ਨਾ
1: ਜੀ
0: ਤੇ ਫਿਰ ਮੇਰੇ ਮੂੰਹੋਂ ਤਾਂ ਇਹੀ ਗੱਲ ਨਿਕਲਣੀ ਸੀ ਨਾ ਜੀ
1: ਜੀ
0: ਏਡੀ ਗੱਲ ਨਹੀਂ ਸੀ ਜਿੱਡੀ ਤੂੰ ਬਣਾ ਕੇ ਬਹਿ ਗਿਆ ਹੈ ਜੀ। ਉਹ ਏਜੰਸੀਆਂ ਤਾਂ ਅਜੇ ਵੀ ਨਹੀਂ ਸੀ ਛੱਡਣ ਨੂੰ ਇਹ ਤਾਂ ਕੁਦਰਤੀ ਕੋਰਟ ਨੇ ਜਿਹੜਾ ਹੈਗਾ ਆ ਵੀ ਸਖਤੀ ਦਿਖਾਈ ਆ ਤਾਂ ਉਹ ਬਾਹਰ ਆਏ ਆ ਜੀ।
1: ਬਿਲਕੁਲ
0: ਤੇ
1: ਜੀ
0: ਬਾਕੀ ਜਿਹੜਾ ਆ ਨਾ ਜੀ ਸਾਡੇ ਮੁਲਕ ਦੇ ਵਿੱਚ ਜਦੋਂ ਬੰਦੇ ਨੂੰ ਛੱਡਦੇ ਆ ਨਾ ਇੰਨਾ ਕੁ ਹਰਾਸ ਕਰਕੇ ਛੱਡਦੇ ਹੈਗੇ ਆ ਤੇ ਉਹ ਵਿਚਾਰਾ ਕੰਪਨਸੇਸ਼ਨ ਦੀ ਤਾਂ ਗੱਲ ਕੀ ਉਹ ਕਹਿੰਦਾ ਮੈਂ ਅਦਾਲਤਾਂ ਦੇ ਕੋਰਟਾਂ ਦੇ ਲਾਗਿਓ ਦੀ ਨਹੀਂ ਲੰਘਣਾ ਜੀ ਹੈ ਜੀ ਮੇਰੀ ਜਾਨ ਛੱਡੋ ਮੈਂ ਨੀ ਮੁੜ ਕੇ ਦੇਖਦਾ ਇੱਧਰ ਨੂੰ।
1: ਬਿਲਕੁਲ
0: ਸੋ ਇਸ ਕਰਕੇ ਉਹ ਜਿਹੜਾ ਕੰਪਨਸੇਸ਼ਨ ਜਿਹੜੀ ਆ ਉਹ ਕੋਈ ਨੀ ਕਲੇਮ ਕਰਦਾ ਇੱਥੇ ਅਗਲੇ ਕਹਿੰਦੇ ਜਾਨ ਬਚੀ 100 ਲੱਖੋਂ
1: ਪਾਏ ਜੀ ਤੇ ਜਾਨ ਬਚੀ 100 ਲੱਖੋਂ ਪਾਏ ਸੈਣੀ ਸਾਹਿਬ ਪਰ ਪੰਜਾਬ ਸਰਕਾਰ ਜਿਹੜੀ ਆ ਸਿਰਫ ਸਾਏ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਦੇ ਵਿੱਚ 226 ਮੁਅੱਤਲ ਕਰੇ ਜਿਹੜੇ ਨੇ ਜਥੇਦਾਰ ਸਾਹਿਬ ਨੇ ਇਹ ਬਿਆਨ ਦੇ ਦਿੱਤਾ ਹੈ ਭਾਈ ਇਹ ਕਹਿੰਦੇ ਸਾਡੇ ਨਾਲ ਇਹ ਵੀ ਖੇਡਾਂ ਹੀ ਖੇਡ ਰਹੇ ਨੇ ਦੇਖ ਲਓ ਆਖਰੀ ਖਬਰਾਂ ਪਹਿਲਾਂ ਲਵਾ ਦਿੱਤੀਆਂ ਪਿਛਲੇ ਮਹੀਨੇ ਚ ਕਿ ਅਸੀਂ ਭਾਈ ਗਠਨ ਕਰ ਦਿੱਤੀ ਹੈ ਜਿਸ ਦੇ ਵਿੱਚ ਧੁੰਮਾ ਸਾਹਿਬ ਵੀ ਨੇ ਨਾਲ ਤੇ ਹੋਰ ਸਾਰੀਆਂ ਚੀਜ਼ਾਂ ਨੇ ਕਮੇਟੀ ਦਾ ਤੇ ਅਸਲ ਦੇ ਵਿੱਚ ਆਫੀਸ਼ੀਅਲ ਤੌਰ ਦੇ ਉੱਤੇ ਖੱਤ ਜਿਹੜਾ ਹੈ ਕੱਲ੍ਹ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮਿਲਦਾ ਹੈ ਜੀ ਕਿ ਭਾਈ ਆਹ ਗਠਨ ਕਰ ਦਿੱਤੀ ਹੈ ਜੀ ਤੇ 2 ਮਹੀਨੇ ਇੱਦਾਂ ਹੀ ਨਿਗਾ ਦਿੱਤੇ ਫਿਰ ਜੀ
0: ਗੱਲ ਏਦਾਂ ਹੈਗੀ ਆ ਜੀ ਵੀ ਇਹਨਾਂ ਦਾ ਤਾਂ ਐਕਟ ਐਂਡ ਐਕਸ਼ਨ ਦੇਖ ਕੇ ਥੋੜੀ ਥੋੜੀ ਰਾਜਨੀਤੀ ਦਾ ਸਾਨੂੰ ਵੀ ਸਮਝ ਆਉਣ ਲੱਗ ਪਈ ਆ
1: ਜੀ
0: ਵੀ ਲੋਕਾਂ ਨੂੰ ਤੁਸੀਂ ਜਿਹੜਾ ਪ੍ਰਚਾਰ ਉਦੋਂ ਕਰ ਦਿੱਤਾ ਤੇ ਹੁਣ ਜਿਹੜਾ ਹੈਗਾ ਆ ਇੱਥੇ ਆ ਕੇ ਇਹਨਾਂ ਨੂੰ ਕਹਿ ਤਾਂ ਚਿੱਠੀ ਪਾਤੀ ਆਫੀਸ਼ੀਅਲ ਲੈਟਰ ਹੁਣ ਭੇਜ ਦਿੱਤਾ ਜੀ
1: ਆਖਰੀ ਤਰੀਕ ਨੂੰ ਮਿਲਦੀ ਆ ਜੀ।
0: ਹਾਂ ਜੀ ਇਹ ਗੱਲ ਤਾਂ ਪਿਛਲੇ ਮਹੀਨੇ ਦੀ ਹੈਗੀ ਉਦੋਂ ਜਦੋਂ ਕਿਹਾ ਸੀਗਾ ਜੀ ਇਹਨਾਂ ਨੇ ਕਮੇਟੀ ਬਣਾ ਤੀ ਸਾਰਾ ਕੁਛ ਜੀ ਗਿਆਨੀ ਰਘਵੀਰ ਸਿੰਘ ਜਿਹੜਾ ਆ ਉਸ ਕਮੇਟੀ ਚ ਰੱਖ ਦਿੱਤੇ ਜੀ ਤੋ ਉਹ ਜਿਹੜੀ ਕਮੇਟੀ ਬਣਾਈ ਆ ਉਹ ਵੀ ਆਈ ਵਾਸ਼ ਆ ਜੀ
1: ਜੀ
0: ਭਗਵੰਤ ਮਾਨ ਹੋਣਾ ਦਾ ਇੱਕ ਸੁਭਾਅ ਆ ਜੀ ਵੀ ਉਹ ਸੁਭਾਅ ਦੇ ਇੰਨੇ ਜਿੱਦੀ ਆ ਵੀ ਜਿਹੜਾ ਕੰਮ ਉਹਨਾਂ ਨੇ ਨਹੀਂ ਕਰਨਾ ਉਹ ਨਹੀਂ ਕਰਨਾ ਜੋ ਮਰਜ਼ੀ ਕਰ ਲਓ ਚਾਹੇ ਉਹਨਾਂ ਨੂੰ ਪੰਥ ਚੋਂ ਛੇਕੋ ਤੇ ਚਾਹੇ ਜਿੱਥੋਂ ਮਰਜ਼ੀ ਛੇਕੋ ਉਹ ਉਹਨਾਂ ਨੇ ਨਹੀਂ ਉਹ ਜਦੋਂ ਤਿਆਰ ਹੀ ਹੈ ਨੀ ਸੀ ਇਸ ਗੱਲ ਦੇ ਉੱਤੇ ਹੈਂਜੀ ਤੁਸੀਂ ਵਿਧਾਨ ਜਿੰਨੇ ਮਰਜ਼ੀ ਐਮ ਐਲ ਏ ਸੱਦ ਲਏ ਇੱਥੇ ਸਾਰੇ ਐਡਮਿਟ ਕਰਕੇ ਗਏ ਵੀ ਅਸੀਂ ਨੀ ਪੜ੍ਹੇ ਆਇਆ ਜੀ ਤੇ ਪੜ੍ਹੇ ਆਇਆ ਉਹਨਾਂ ਨੇ ਵੀ ਕਿਉਂਕਿ ਜੋ ਉਹ ਬੋਲੀ ਜਾਂਦੇ ਉਹ ਐਕਟ ਚ ਹੈ ਨੀ ਲਿਖਿਆ ਆ ਹੈਰਾਨ ਸਾਰੀ ਆ ਵੀ ਇਹ ਕਿਹੜਾ ਮੰਦ ਬੁੱਧੀ ਵਾਲਾ ਚੈਪਟਰ ਦੱਸੀ ਜਾਂਦੇ ਹੈਗੇ ਜੀ ਉਹਦਾ ਮਾਂ ਪਿਓ ਜਿਹੜਾ ਆ ਉਹ ਰਿਸਪੋਨਸੀਬਲ ਹੋਊਗਾ ਉਹ ਕਿੱਥੋਂ ਪੜ੍ਹ ਕੇ ਜਿਹੜਾ ਆ ਦੱਸੀ ਜਾਂਦੇ ਹੈਗੇ ਆ ਜੀ ਪਤਾ ਹੀ ਨੀ ਕਿਸੇ ਨੂੰ
1: ਜੀ
0: ਸੋ ਇਸ ਕਰਕੇ ਜਿਹੜਾ ਹੈਗਾ ਇਹ ਸਭ ਆਈ ਵਾਸ਼ ਆ ਜੀ ਕਰਨਾ ਕੁਰਨਾ ਕੁਛ ਨੀ ਪਿੱਛੇ ਮਹੀਨੇ ਦਾ 4 ਰਹਿ ਗਏ ਆ ਜੀ ਫੇਰ ਕੋਡ ਆਫ ਕੰਡਕਟ ਲੱਗ ਜਾਣਾ ਜੀ ਹੁਣ ਤਾਂ ਇਹ ਹੈਗਾ ਆ ਕਿ ਬਾਹਰ ਪ੍ਰਚਾਰ ਕਰਨ ਨੂੰ ਜਿਹੜਾ ਆ ਇਹਨਾਂ ਕੋ ਹੈਗਾ ਆ ਜੀ ਮਟੀਰੀਅਲ ਬਾਕੀ ਭਾਰਤ ਸਾਹਿਬ ਮੈਂ ਇੱਕ ਚੀਜ਼ ਜ਼ਰੂਰ ਦੇਖੀ ਹੈਗੀ ਤੇ ਉਹ ਮੈਂ ਸ਼ਬਦ ਵਰਤਣਾ ਨੀ ਚਾਹੁੰਦਾ ਹੈਗਾ ਜੀ ਕਿ ਇਹਨਾਂ ਦੇ ਜਿਹੜੇ ਵਰਕਰ ਆ ਉਹਨਾਂ ਦਾ ਐਕਟ ਐਂਡ ਕੰਡਕਟ ਦੇਖ ਕੇ ਮੈਂ ਹੈਰਾਨ ਰਹਿ ਜਾਂਦਾ ਹੈਗਾ ਜਿੱਦਾਂ ਕਿਸੇ ਦੀ ਬੁੱਧੀ ਤੇ ਪੜਦਾ ਹੀ ਪੈ ਜਾਂਦਾ ਨਾ ਜੀ ਉਹ ਜਿਹੜੀਆਂ ਸਫਾਈਆਂ ਦਿੰਦੇ ਹੈਗੇ ਆ ਜਿਹੜੀ ਗਾਇਤਰੀ ਬਿਸ਼ਨੋਈ ਦੇ ਕੇਸ ਦੇ ਵਿੱਚ ਜਿਹੜੀਆਂ ਸਫਾਈਆਂ ਦਿੰਦੇ ਹੈਗੇ ਆ ਸਰ ਕਮਾਲ ਹੀ ਹੋਈ ਪਈ ਹੈਗੀ ਇਹਨਾਂ ਲੋਕੀ ਇਹ ਸਮਝ ਜੇ ਸਮਝਦੇ ਨੀ ਕਿ ਇਹਨਾਂ ਨੂੰ ਸਮਝ ਹੀ ਹੈ ਨੀ ਕਿ ਜੀ ਵੀ ਤੁਹਾਡੀ ਸਟੇਟ ਪੰਜਾਬ ਦਾ ਹਿੱਤ ਕਿਸੇ ਨੂੰ ਨੀ ਗਾ, ਬਸ ਉਹਨਾਂ ਨੂੰ ਤਾਂ ਇਹ ਹੈਗਾ ਆ ਵੀ ਹਾਂ ਜੀ ਵੀ ਸਾਡਾ ਨਿੱਜ ਕੀ ਹੈਗਾ ਜੀ, ਸਾਡੀ ਪਾਰਟੀ ਆ ਇਹ ਆਊਗੀ ਤੇ ਸਾਡੀਆਂ ਚਮਦੀਆਂ ਚੱਲਣਗੀਆਂ ਜੀ। ਬਾਕੀ ਕਹਿੰਦੇ ਦੂਜੇ ਤੇ ਵਰਕਰ ਦੀ ਕੋਈ ਨੀ ਕਰਦੇ ਜੀ, ਜੋ ਇਹਨਾਂ ਦੇ ਬੰਦੇ ਜਿਹੜੇ ਬਾਹਰ ਆਏ ਹੈਗੇ ਉਹੀ ਦੱਸਦੇ ਆ ਜੀ। ਮਤਲਬ ਜਿਹੜਾ ਆ ਉਹ ਲੱਗਦਾ ਆ ਜੀ ਪਤਾ ਵੀ ਉਹ ਇਸੇ ਤਰੀਕੇ ਨਾਲ ਰਿਐਕਟ ਕਰਦੇ ਆ, ਜਿਦੋਂ ਨੂੰ ਇੱਕ ਭੇੜ ਤੁਰ ਪੈਂਦੀ ਬਾਕੀ ਵੀ ਉਧਰ ਨੂੰ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੰਦੀਆਂ ਜੀ।
1: ਬਿਲਕੁਲ। ਤੇ ਸੈਣੀ ਸਾਹਿਬ, ਗਿਆਨੀ ਹਰਪ੍ਰੀਤ ਸਿੰਘ ਸਿੱਖ ਸਿਆਸਤ ਦੀ ਗੱਲ ਚੱਲ ਰਹੀ ਹੈ, ਉਹਨਾਂ ਨੇ ਵੀ ਖੁੱਲਾ ਖਤ ਲਿਖ ਦਿੱਤਾ ਜੀ, ਪੱਤਰ ਲਿਖ ਦਿੱਤਾ, ਸੋਰੀ ਖਤ ਨਹੀਂ ਕਹਿ ਸਕਦੇ ਪੱਤਰ ਜੀ, ਪੱਤਰ ਲਿਖ ਦਿੱਤਾ ਖੁੱਲਾ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਣਾਂ ਨੂੰ, ਜਥੇਦਾਰ ਸਾਹਿਬਾਨ ਨੂੰ, ਤੇ ਜਥੇਦਾਰ ਜਿਹੜੇ ਆਪਣੇ ਪਹਿਲੇ ਜਥੇਦਾਰ ਸਨ ਪੁਨਰ ਸੁਰਜੀਤ ਵਾਲੇ, ਤੇ ਉਹਨਾਂ ਨੇ ਖਤ ਲਿਖਿਆ ਤੇ ਓਬਜੈਕਸ਼ਨ ਕੀਤਾ, ਦੋਸ਼ ਲਾਏ ਨੇ ਕਿ ਭਾਈ ਜਿਹੜੇ ਇੱਕ ਪਾਸੜ ਫੈਸਲੇ ਜਿਹੜੇ ਨੇ ਵੱਡੇ ਪੱਧਰ ਦੇ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਕੀਤੀਆਂ ਜਾ ਰਹੀਆਂ ਜਿਹੜੀਆਂ ਕਾਰਵਾਈਆਂ ਨੇ ਉਹਦੇ ਉੱਤੇ ਸੰਬੰਧਿਤ ਧਿਰਾਂ ਤੋਂ ਸਪਸ਼ਟੀਕਰਨ ਲਏ ਬਿਨਾਂ ਹੀ ਕਹਿੰਦੇ ਧਿਰ ਨੂੰ ਖੁਸ਼ ਕਰਨ ਦੇ ਲਈ ਇੱਕ ਧਿਰ ਨੂੰ ਤੁਸੀਂ ਜਿਹੜਾ ਕੋਸ਼ਿਸ਼ਾਂ ਕਰੀ ਜਾ ਰਹੇ ਹੋ, ਤੇ ਆਨੰਦਪੁਰ ਸਾਹਿਬ ਦੀਆਂ ਸਰਾਵਾਂ ਦੇ ਵਿੱਚ ਵਾਪਰੀ ਘਟਨਾ ਸੰਬੰਧੀ ਕਹਿੰਦੇ ਨੇ ਜੇਕਰ ਸ਼੍ਰੋਮਣੀ ਕਮੇਟੀ ਮੈਂਬਰ ਮੁੱਖ ਮੰਤਰੀ ਨੂੰ ਮਿਲੇ ਨੇ ਤਾਂ ਉਹਨਾਂ ਦੀ ਚਿੰਤਾ ਦੇ ਮੱਦੇਨਜ਼ਰ ਜਿਹੜਾ ਕੀਤੀ ਗਈ ਮੁਲਾਕਾਤ, ਜਿਵੇਂ ਕਿ ਕੱਲ ਦੋ ਵਿਅਕਤੀਆਂ ਦਾ ਜ਼ਿਕਰ ਹੋਇਆ ਸੀ ਜੀ, ਉਹਨਾਂ ਨੂੰ ਸਪਸ਼ਟੀਕਰਨ ਮੰਗਿਆ, ਉਹਨਾਂ ਨੂੰ ਸਮਾਂ ਦਿੱਤਾ ਹੋਇਆ, ਤੇ ਇਸੇ ਤਰ੍ਹਾਂ ਉਹਨਾਂ ਨੇ ਫਿਰ ਆਪਣਾ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੇ ਕਿਹਾ ਕਿ 2 ਦਸੰਬਰ 2024 ਨੂੰ ਜੋ ਅਸੀਂ ਫੈਸਲਾ ਸੁਣਾਇਆ ਸੀ ਉਹਦਾ ਜਿਹੜਾ ਇਤਿਹਾਸਕ ਤੱਥਾਂ ਦਾ ਜ਼ਿਕਰ ਕੀਤਾ, ਰੋਸ਼ਨੀ ਪਾ ਦਿੱਤੀ ਸੀ।
0: ਗਿਆਨੀ ਹਰਪ੍ਰੀਤ ਸਿੰਘ ਦਾ ਵੀ ਇਹ ਹੈਗਾ ਆ ਜੀ ਤੇ ਮੈਂ ਕਿਉਂ ਪਿੱਛੇ ਰਹਿ ਜਾ
1: ਜੀ,
0: ਹਾਂਜੀ ਸੋ ਸਵਾਲ ਇਹ ਹੈਗਾ ਆ ਕਿ ਭਾਈ ਜਦੋਂ ਤੂੰ ਫੈਸਲੇ ਸੁਣਾਉਂਦਾ ਪਿਆ ਸੀ ਤੂੰ ਉਹਨਾਂ ਨੂੰ ਜਿਹੜਾ ਇਤਿਹਾਸਕ ਤੱਥ ਦੱਸਦਾ ਪਿਆ ਆ, ਇਤਿਹਾਸ ਇਹ ਵੀ ਕਹਿੰਦਾ ਹੈਗਾ ਆ ਜੀ ਕਿ ਵੱਖਰੇ ਚੁੱਲੇ ਸਮੇਟੋ ਤੇ ਆਪ ਤੂੰ ਵੱਖਰਾ ਚੁੱਲਾ ਬਣਾ ਕੇ ਤੇ ਆਪ ਪ੍ਰਧਾਨ ਬਣ ਕੇ ਬਹਿ ਗਿਆ, ਇਹ ਤੈਨੂੰ ਕਿਹਨੇ ਕਿਹਾ ਸੀ? ਤੇ ਜੱਜ ਜਿਹੜਾ ਹੈਗਾ ਕਦੀ ਕਦੀ ਏਦਾਂ ਦੇਖਿਆ ਹੈਗਾ ਕਿਸੇ ਜੱਜ ਕੋਲ ਫੈਸਲਾ ਕਰਾਉਣ ਜਾਏ ਜੀ ਵੀ ਹਾਂ ਜੀ ਆ ਜਾਇਦਾਦ ਮੇਰੀ ਆ ਕਿ ਏ ਦੀ ਆ ਕਿ ਬੀ ਦੀ ਆ? ਜੱਜ ਕਹਿੰਦਾ ਕੋਈ ਗੱਲ ਨੀ ਏਦਾਂ ਏ ਦੀ ਆ ਨਾ ਬੀ ਦੀ ਆ, ਇਹ ਤਾਂ ਮੇਰੀ ਆ ਹੈ ਜੀ, ਆ ਫੈਸਲਾ ਇਹ ਦੇ ਤਾ ਜੀ, ਨਾ ਤੇਰੀ ਹੈ ਨਾ ਮੇਰੀ ਹੈ, ਹੈ ਜੀ ਇਹਨਾਂ ਦੀ ਆ ਜੀ। ਤੇ ਉਹ ਇਸ ਕਰਕੇ
1: ਇੱਕ ਮਨ ਦੇ ਵਿੱਚ ਸਵਾਲ ਆਉਂਦਾ ਹੈ ਕਿ ਜਿਹੜਾ ਬੀਬੀ ਦਾ ਪਿਛਲੇ ਦਿਨਾਂ ਚ ਰੋਲਾ ਪਿਆ, ਇਹਨਾਂ ਨੇ ਆਪਣੇ ਮੂੰਹੋਂ ਸਟੇਟਮੈਂਟ ਦਿੱਤੀ ਹੈ ਮੀਡੀਆ ਦੇ ਵਿੱਚ ਕਿ ਮੈਨੂੰ ਟਾਰਗੇਟ ਕੀਤਾ ਜਾਣਾ ਸੀ, ਮੈਨੂੰ ਬਦਨਾਮ ਕਰਨਾ ਸੀ, ਮੇਰੇ ਤੇ ਤੋਹਮਤਾਂ ਲਾਉਣੀਆਂ ਸੀ, ਪਰ ਹਜੇ ਤੱਕ ਇਹਨਾਂ ਨੇ ਆਪਣੇ ਪੱਧਰ ਦੇ ਉੱਤੇ ਜਥੇਦਾਰ ਸਾਹਿਬ ਨੂੰ ਤਾਂ ਪੱਤਰ ਲਿਖ ਦਿੱਤਾ, ਪਰ ਐਫ ਆਈ ਆਰ ਦਰਜ ਕਿਉਂ ਨੀ ਕਰਾਈ ਜੀ ਇਹਨਾਂ ਨੇ ਆਪਣੇ ਪੱਧਰ ਦੇ ਉੱਤੇ, ਜੇ ਇਹਨਾਂ ਨੂੰ ਇੰਨਾ ਵਿਸ਼ਵਾਸ ਹੈ ਕਿ ਮੈਨੂੰ ਬਦਨਾਮ ਕਰਨਾ ਸੀ?
0: ਸਰ ਕੁਛ ਵੀ ਨਹੀਂ
1: ਜੀ,
0: ਇਹਨਾਂ ਦਾ ਵੀ ਇਹ ਸੁਰਖੀਆਂ ਦੇ ਵਿੱਚ ਕਿੱਦਾਂ ਰਵਾਂ ਤੇ ਆਪਣੇ ਆਪ ਨੂੰ ਮੈਂ ਸਿਆਣਾ ਕਿੱਦਾਂ ਸਾਬਤ ਕਰਾਂ?
1: ਬਿਲਕੁਲ,
0: ਤੁਸੀਂ ਇਹਨਾਂ ਦੇ ਐਕਟ ਐਂਡ ਐਕਸ਼ਨ ਤੋਂ ਤਾਂ ਬੀਬੀ ਜਗੀਰ ਕੌਰ ਸੈਟਿਸਫਾਈ ਨਹੀਂ
1: ਜੀ,
0: ਸੋ ਇਸ ਕਰਕੇ ਜਿਹੜਾ ਆ ਗੱਲ ਏਦਾਂ ਹੈ ਜੀ ਕਿ ਇਹਨਾਂ ਦਾ ਬਾਦਲਾਂ ਨੇ ਇਹਨਾਂ ਨੂੰ ਲਾਇਆ ਜੀ,
1: ਜੀ
0: ਇਹਨਾਂ ਨੇ ਜਿਹੜਾ ਆ ਜੋ ਵੀ ਨੁਕਸਾਨ ਕਰ ਸਕਣਾ ਬਾਦਲਾਂ ਦਾ ਉਹ ਕਰਨਾ ਆ, ਇਹ ਆਪਸ ਦੇ ਵਿੱਚ ਭੁੱਲ ਜਾਂਦੇ ਹੈਗੇ ਆ ਕਿ ਭਾਈ ਇਸ ਚੀਜ਼ ਦੇ ਨਾਲ ਧਰਮ ਦਾ ਵੀ ਹੇਠੀ ਹੁੰਦੀ ਆ, ਧਰਮ ਦਾ ਵੀ ਨੁਕਸਾਨ ਹੁੰਦਾ, ਇਹਨਾਂ ਚੋਂ ਕੋਈ ਜਵਾਨ ਬੰਦ ਕਰ ਲਏ ਹਾਂਜੀ ਤਾਂ ਹੀ ਜਿਹੜਾ ਆ ਵੀ ਧਰਮ ਦਾ ਭਲੇ ਵਾਸਤੇ ਕੋਈ ਜਵਾਨ ਬੰਦ ਕਰ ਲਏ, ਨਾ ਕਿਸੇ ਚ ਕੁਰਬਾਨੀ ਦਾ ਜਜ਼ਬਾ ਆ, ਨਾ ਕਿਸੇ ਚ ਤਿਆਗ ਦੀ ਭਾਵਨਾ ਆ, ਵੀ ਭਾਈ ਤੂੰ ਚੁੱਪ ਕਰ ਜਾ, ਤੂੰ ਆਪਣਾ ਹੀ ਜਿਹੜਾ ਟਿੰਡ ਚਕਾਨਾ ਪਾਈ ਫਿਰਦਾ, ਮਿਲਣਾ ਤੈਨੂੰ ਕੱਖ ਵੀ ਨੀ ਇੱਥੋਂ ਹੈ ਜੀ, ਉਧਰ ਵਾਰਸ ਪੰਜਾਬ ਵਾਲੇ ਜਿਹੜੇ ਹੈਗੇ ਆ ਉਹਨਾਂ ਨੇ ਤੇ ਇਹਨਾਂ ਦੇ ਪੱਲੇ ਰਹਿਣ ਦੇਣਾ ਕੁਛ ਜੀ?
1: ਨਾਲੇ ਇਹਨਾਂ ਨੂੰ ਤਾਂ ਜ਼ੋਰ ਲਾਉਣਾ ਚਾਹੀਦਾ ਵੀ ਆਪਣੀ ਪਾਰਟੀ ਰਜਿਸਟਰ ਕਰਾਓ, ਜ਼ੋਰ ਉਧਰ ਨੂੰ ਲਾਓ ਪਹਿਲਾਂ ਤਾਂ।
0: ਸਰ ਬੇਨਤੀ ਇਹ ਆ ਵੀ ਜੇ ਸਿੱਖਾਂ ਦੀਆਂ ਵੋਟਾਂ ਜਿਹੜੀਆਂ ਫੈਬਰੀਕੇਟ ਹੁੰਦੀਆਂ ਹੈਗੀਆਂ ਆ ਵੱਡੀਆਂ ਜਾਂਦੀਆਂ ਆ ਤੇ ਫੇਰ ਉਹ ਜਾਣੀਆਂ ਕਿੱਥੇ ਆ? ਜਾਂ ਬਾਦਲ ਦਲ ਨੂੰ ਚੱਲ ਜਾਣਗੀਆਂ ਜੀ, ਤੇ ਜਾਂ ਜਿਹੜੀਆਂ ਹੈਗੀਆਂ, ਮੈਂ ਪੰਥਕ ਵੋਟ ਦੀ ਗੱਲ ਕਰ ਰਿਹਾ ਜੀ, ਓਦਾਂ ਤਾਂ ਕਾਂਗਰਸ ਕੋਲ ਵੀ ਸਿੱਖ ਵੋਟ ਹੈਗੇ ਆ ਤੇ ਸਾਰਿਆਂ ਕੋਲ ਹੋਣਗੇ ਜੀ, ਬੀਜੇਪੀ ਤੋਂ ਵੀ ਹੈਗੇ ਆ, ਪਰ ਜਿਹੜੀ ਅਕਾਲੀ ਵੋਟ ਹੈਗੀ ਸੀਗੀ, ਅਕਾਲੀ ਵੋਟ ਤਾਂ ਦੋ ਹਿੱਸਿਆਂ ਦੇ ਵਿੱਚ ਵੰਡ ਹੋਣੀ ਆ ਜੀ, ਜਾਂ ਉਹਨਾਂ ਕੋਲ ਵਾਰਸ ਪੰਜਾਬ ਕੋਲ ਜਾਣੀ ਆ ਤੇ ਜਾਂ ਅਕਾਲੀ ਦਲ ਬਾਦਲ ਕੋਲ ਜਾਣੀ ਆ, ਇਹ ਤਾਂ ਨਾ ਤਿੰਨਾਂ ਦੇ ਵਿੱਚ ਨਾ 13 ਚ ਨਾ 12 ਚ ਨਾ ਹੈ ਜੀ 17 ਚ ਇਹ ਵਿਚਾਰੇ ਜਿਹੜੇ ਹੈਗੇ ਆਪਣੀ ਹੋਂਦ ਹੀ ਦੇਖੀ ਜਾਂਦੇ ਹੈਗੇ ਆ ਜੀ, ਆਪਣੇ ਲੀਡਰ ਇਹਨਾਂ ਦੇ ਇਹ ਆਲੀ ਹੁਣੀ ਛੱਡ ਕੇ ਚੱਲ ਗਏ, ਹੁਣ ਤੁਹਾਡੀ ਇੰਡੀਪੈਂਡੈਂਟ ਐਗਜ਼ਿਸਟੈਂਸ ਹੈ ਕੀ ਆ ਜੀ?
1: ਜੀ
0: ਸਿਰਫ ਇੱਕ ਤੁਸੀਂ ਸਾਬਕਾ ਜਥੇਦਾਰ ਹੋ, ਹੋਰ ਤਾਂ ਕੁਛ ਨੀ ਨਾ?
1: ਨਹੀਂ ਜੀ ਬਿਲਕੁਲ, ਪਰ ਸਹੀ ਸਾਹਿਬ
0: ਇਹ ਆਪਣੇ ਆਪ ਨੂੰ ਧਰਮ ਦੇ ਬਹੁਤ ਗਿਆਤਾ
1: ਜੀ
0: ਸਰ। ਗੱਲ ਇਹ ਤਾਂ ਹੈ ਜੇ ਕੋਈ ਬੰਦਾ ਸਿਫਤ ਕਰੇ ਨਾ ਬੰਦੇ ਦੀ, ਤੇ ਉਹ ਨੈਚੁਰਲ ਜਿਹੜੀ ਹੈਗੀ ਆ ਰਿਸਪੈਕਟ ਮੰਨੀ ਜਾਂਦੀ ਆ।
1: ਬਿਲਕੁਲ,
0: ਕੋਈ ਬੰਦਾ ਜਿਹੜਾ ਹੈਗਾ ਆ ਆਪਣੇ ਆਪ ਨੂੰ ਜਦੋਂ ਅਸਟੈਬਲਿਸ਼ ਕਰਨ ਲੱਗ ਪਏ ਨਾ ਵੀ ਮੈਂ ਜਿਆਦਾ ਸਿਆਣਾ ਆ, ਸਾਹਮਣੇ ਵਾਲਾ ਬੇਵਕੂਫ ਆ, ਉਹਦੇ ਨਾਲ ਫਿਰ ਆਪਣਾ ਮਾਣ ਹੀ ਘਟਦਾ ਹੁੰਦਾ, ਇੱਜ਼ਤ ਨੀ ਮਿਲਦੀ ਹੁੰਦੀ।
1: ਬਿਲਕੁਲ ਆ ਜੀ, ਤੇ ਸੈਣੀ ਸਾਹਿਬ ਤੁਸੀਂ ਇਆਲੀ ਸਾਹਿਬ ਦੀ ਗੱਲ ਕੀਤੀ ਆ, ਜੇ ਹੁਣ ਪਾਰਟੀ ਰਜਿਸਟਰ ਨਹੀਂ ਹੁੰਦੀ ਜਾਂ ਹੋਰ ਸਾਰੀਆਂ ਕਾਨੂੰਨੀ ਦਿੱਕਤਾਂ ਜਾਂ ਹੋਰ ਜੋ ਪਰੇਸ਼ਾਨੀਆਂ ਸਾਹਮਣੇ ਆ ਰਹੀਆਂ ਨੇ ਉਹਨਾਂ ਦੇ ਮੱਦੇ ਨਜ਼ਰ, ਇਆਲੀ ਸਾਹਿਬ ਕੀ ਸੋਚਦੇ ਹੋਣਗੇ ਹੁਣ ਜੀ, ਮੈਂ ਆਪਣੇ ਪੈਰ ਤੇ ਕੁਹਾੜਾ ਮਾਰ ਲਿਆ, ਜਾਂ ਉਹਨਾਂ ਦਾ ਕੀ ਰਾਜਨੀਤਿਕ ਫਿਊਚਰ ਅੱਗੇ ਰਹਿ ਗਿਆ ਜੀ?
0: ਨਹੀਂ ਨਹੀਂ ਭਾਰੇ ਸਾਹਿਬ, ਪਾਰਟੀ ਰਜਿਸਟਰ ਹੋ ਜਾਣੀ ਹੈਗੀ ਆ ਜੀ, ਤੇ ਉਹ ਚਾਹੇ ਕੋਈ ਲੀਗਲ ਐਕਸ਼ਨ ਦੇ ਨਾਲ ਹੋ ਜਾਏ ਚਾਹੇ ਸੁਪਰੀਮ ਕੋਰਟ ਦੇ ਡਾਇਰੈਕਸ਼ਨ ਨਾਲ ਹੋ ਜਾਏ ਜੀ, ਪਾਰਟੀ ਰਜਿਸਟਰ ਹੋਏਗੀ। ਇਹ ਨੀ ਹੈਗਾ ਕਿ ਪਾਰਟੀ ਨੂੰ ਜਿਹੜੇ ਆ ਜਿਸ ਐਂਗਲ ਦੇ ਨਾਲ ਇਹ ਦੇਖ ਰਹੇ ਹੈਗੇ ਆ, ਇਹ ਡਿਲੇ ਕਰ ਸਕਦੇ ਆ, ਡਿਨਾਈ ਨਹੀਂ ਕਰ ਸਕਦੇ। ਹਾਂ ਜੀ, ਡਿਲੇ ਕਰਨਗੇ ਉਹ ਆਪਣੇ ਰਾਜਨੀਤਿਕ ਸਵਾਰਥਾਂ ਕਰਕੇ ਕਰਨਗੇ ਜੀ, ਬਟ ਡਿਨਾਈ ਨਹੀਂ ਕਰ ਸਕਦੇ। ਆਖਰ ਕਾਂਸਟੀਟਿਊਸ਼ਨ ਤਾਂ ਇਸ ਕੰਟਰੀ ਦਾ ਹੈ ਹੀ ਆ ਨਾ ਜੀ,
1: ਪਰ ਇਹਦੇ ਵਿੱਚ ਵੀ ਤਾਂ ਸੈਣੀ ਸਾਹਿਬ
0: ਕਰਦਾ ਹੀ ਆ, ਕੋਟਾਂ ਹੈਗੀਆਂ
1: ਸੈਣੀ ਸਾਹਿਬ, ਇਹਦੇ ਵਿੱਚ ਵੀ ਤਾਂ ਸਿਆਸਤ ਜਾਂ ਇੱਕ ਪਾਰਟੀ ਨੂੰ ਉਭਾਰਨ ਦੇ ਨਜ਼ਰੀਏ ਦੇ ਨਾਲ ਦੇਖਿਆ ਜਾ ਸਕਦਾ ਕਿ ਉਹਨੂੰ ਹਰ ਰੋਜ਼ ਹੀ ਖਬਰਾਂ ਦੇ ਵਿੱਚ ਰੱਖਿਆ ਜਾਵੇ ਤਾਂ ਕਿ ਕੋਈ ਨਾ ਕੋਈ ਚਰਚਾ ਉਹਨਾਂ ਦੇ ਬਾਰੇ ਚੱਲੀ ਜਾਵੇ ਜੀ।
0: ਪਰ ਸਾਹਿਬ ਇਹ ਜੋ ਕੁਛ ਹੋ ਰਿਹਾ ਨਾ ਨੈਚੁਰਲ ਹੋ ਰਿਹਾ ਆ, ਤੁਸੀਂ ਇਹ ਨਾ ਸੋਚੋ ਇੰਟੈਂਸ਼ਨਲ ਹੋ ਰਿਹਾ
1: ਜੀ,
0: ਇਹ ਨੈਚੁਰਲ ਹੋ ਰਿਹਾ ਹੈਗਾ ਆ, ਕੁਛ ਨਾ ਕੁਛ ਘਟਨਾਵਾਂ ਹੀ ਇਸ ਤਰੀਕੇ ਨਾਲ ਵਾਪਰ
1: ਜੀ। ਜੀ ਸੈਣੀ ਸਾਹਿਬ, ਲਓ ਜੀ ਸੈਣੀ ਸਾਹਿਬ ਦਾ ਫੋਨ ਲੱਗਦਾ ਕਿ ਜਵਾਬ ਦੇ ਗਿਆ, ਤੇ ਚਲੋ ਕੋਸ਼ਿਸ਼ ਕਰਦੇ ਹਾਂ ਉਹਨਾਂ ਨੂੰ ਦੁਬਾਰਾ ਨਾਲ ਲੈਣ ਦੇ ਲਈ। ਤੇ ਲਾਈਨਾਂ ਦੋਸਤ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਤੇ ਕਾਲ ਕਰਕੇ ਤੁਸੀਂ ਵੀ ਨਾਲ ਜੁੜ ਸਕਦੇ ਹੋ, ਜਿੰਨੀ ਵੀ ਚਰਚਾ ਹੋਈ ਆ ਉਹਦੇ ਵਿੱਚ ਆਪਣੇ ਵਿਚਾਰ ਦੇਣਾ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ। ਤੇ ਨਾਲ ਦੀ ਨਾਲ ਵਿਦੇਸ਼ੀ ਖਬਰਾਂ ਵੀ ਨੇ, ਉਹਨਾਂ ਦੇ ਵੱਲ ਨੂੰ ਵੀ ਝਾਤ ਮਾਰਦੇ ਹਾਂ। ਸਤਿ ਸ੍ਰੀ ਅਕਾਲ ਜੀ ਦੁਬਾਰਾ ਸੈਣੀ ਸਾਹਿਬ ਜੀ ਨੂੰ ਜੀ,
0: ਭਾਰੇ ਸਾਹਿਬ ਕੱਟ ਹੋ ਗਿਆ ਸੀ ਫੋਨ,
1: ਪਤਾ ਨੀ ਜੀ ਕੀ ਹੋਇਆ, ਆਪੇ ਝਟਕਾ ਜਿਹਾ ਲੱਗ ਗਿਆ ਜੀ। ਐਦ
0: ਬਈ ਮੇਰਾ ਟਾਈਮ ਪੂਰਾ ਹੋ ਗਿਆ ਹੁਣ, ਤੁਸੀਂ ਛੁੱਟੀ ਨੀ ਦਿੰਦੇ ਉਧਰ, ਉਧਰ ਮੁੰਮਾ ਸਾਹਿਬ ਆਉਣ ਨੂੰ ਬੈਠੇ ਹੈਗੇ, ਉਹਨਾਂ ਨੇ ਢੋਲਕੀਆ ਛਾਣੇ ਕੱਸ ਲਏ ਆਪਣੇ, ਤੇ ਹੁਣ ਤੁਸੀਂ ਆਪਾਂ ਇੱਥੇ ਹੀ ਵਾਈਂਡ ਅਪ ਕਰਦੇ ਹਾਂ ਜੀ।
1: ਹਾਂਜੀ, ਥੈਂਕ ਯੂ ਜੀ, ਥੈਂਕ
0: ਯੂ। ਮੇਰੀ ਬੇਨਤੀ ਆ ਕਿ ਜਿਹੜੀ ਇਹ ਗੱਲ ਕਰਦੇ ਸੀ ਆਪਾਂ, ਇਹ ਜੋ ਕੁਛ ਵਾਪਰ ਰਿਹਾ ਹੈ ਇਹ ਨੈਚੁਰਲੀ ਆ, ਉਹ ਖਬਰਾਂ ਦੇ ਵਿੱਚ ਜਿਹੜਾ ਹੈਗਾ ਆਉਣ, ਹਰ ਇੱਕ ਬੰਦਾ ਜਿਹੜਾ ਰਾਜਨੀਤੀ ਦੇ ਵਿੱਚ ਆਉਂਦਾ ਹੈਗਾ ਨਾ ਜੀ, ਉਹ ਖਬਰਾਂ ਦੇ ਵਿੱਚ ਰਹਿਣ ਦੀ ਕੋਸ਼ਿਸ਼ ਤਾਂ ਕਰਦਾ ਹੀ ਹੁੰਦਾ ਜੀ, ਤੇ ਬਾਕੀ ਉਹ ਰਜਿਸਟ੍ਰੇਸ਼ਨ ਜ਼ਰੂਰ ਹੋ ਜਾਣੀ ਆ ਜੀ, ਮੈਨੂੰ ਉਮੀਦ ਆ ਜੀ। ਜੀ ਭਾਰਤ ਸਾਹਿਬ ਥੈਂਕ ਯੂ ਜੀ,
1: ਸੱਠ ਅੱਠਾ ਕਰ ਲੈਣੇ ਥੋੜਾ ਜਿਹਾ। ਔਜਲਾ ਸਾਹਿਬ ਕਹਿੰਦੇ, ਰਾਜਨ ਜੀ ਅਗਲਿਆਂ ਨੂੰ ਪਤਾ ਕਿ ਤੁਸੀਂ ਬਿਨਾਂ ਕਿਸੇ ਲਾਲਚ ਲੋਭ ਤੋਂ ਬਿਨਾਂ ਹਮੇਸ਼ਾ ਸੇਵਾ ਭਾਵਨਾ ਦੇ ਨਾਲ ਕੰਮ ਕਰਦੇ ਹੋ ਜੀ। ਤੇ ਅੱਗੇ ਲਿਖਦੇ ਨੇ ਰਾਜਨ ਜੀ, ਵਧੇ ਖਰਚਿਆਂ ਦੇ ਬਾਰੇ ਜੋ ਰੋਲਾ ਪਾ ਰਹੇ ਹੋ, ਸੁਣਨੇ ਵਾਲੇ ਤਾਂ ਕਹਿੰਦੇ ਸੌ ਰਹੇ ਨੇ
0: ਪਹੁੰਚ ਗਈ ਹੈਗੀ ਆ, ਤੇ ਫੇਰ ਇਹਦਾ ਐਕਸ਼ਨ ਵੀ ਹੋ ਜਾਊਗਾ ਜੀ, ਕਿਹੜੀ ਗੱਲ ਆ
1: ਜੀ।
0: ਆਪਾਂ ਗੱਲਾਂ ਲਾ ਕੇ ਘਰ ਦੇ ਬਾਹਰ ਰੱਖ ਦੇਣਾ ਹੈਗਾ ਆ ਜੀ, ਵਧੇ ਖਰਚੇ ਹਾਂਜੀ, ਆਪਣੀ ਜਿਹੜਾ ਹੈਗਾ ਪਾ ਜਾਣਗੇ ਜੀ ਜਿੱਦਾਂ ਮਰਜ਼ੀ
1: ਜੀ।
0: ਉਹ ਜਿੱਦਾਂ ਨਾ ਜੀ ਇੱਕ ਸੜਕ ਨੀ ਪੱਕੀ ਕਰਾਈ, ਉਹਨਾਂ ਨੇ ਗੱਲਾਂ ਲਾ ਕੇ ਰੱਖ ਦਿੱਤਾ ਸੀ ਬਾਜ਼ਾਰ ਦੇ ਵਿੱਚ
1: ਜੀ,
0: ਹਾਂਜੀ ਤੁਸੀਂ ਖਬਰ ਕੀਤੀ ਵੀ ਸੀਗੀ ਵੀ ਉਹਨਾਂ ਨੇ ਗੱਲਾਂ ਲਾ ਕੇ ਰੱਖ ਦਿੱਤਾ, ਉਹਨਾਂ ਨੇ ਗੱਲੇ ਦੇ ਵਿੱਚ ਪੈਸੇ ਪਾਏ ਗਏ, 1.5-2 ਲੱਖ ਰੁਪਇਆ ਹੋਇਆ, ਉਹਨਾਂ ਨੇ ਸੜਕ ਬਣਾ ਲਈ ਤੇ ਇਹਨਾਂ ਤੇ ਪਰਚਾ ਦਰਜ ਕਰ ਦਿੱਤਾ ਵੀ ਸੜਕ ਨਾਲ ਛੇੜਛਾੜ
1: ਛੇੜਛਾੜ ਹੋ ਗਈ ਸੜਕ ਤੇ।
0: ਉਹ ਬਣਾਉਣ ਵਾਲੇ ਕਾਂਗਰਸੀ ਸੀ ਵਿਚਾਰੇ, ਉਹਨਾਂ ਦੇ ਉਹ ਖਹਿਰਾ ਸਾਹਿਬ ਦੇ ਹੀ ਬੰਦੇ ਸੀ, ਤੇ ਖਹਿਰਾ ਸਾਹਿਬ ਦੀ ਕੰਸਟੀਚੁਐਂਸੀ ਆ ਜੀ, ਆਪਣੇ ਕੱਕੜ ਸਾਹਿਬ ਆਏ ਆ ਕਈ ਵਾਰੀ ਆਪਣੇ ਪ੍ਰੋਗਰਾਮਾਂ ਚ ਸ਼ਾਮਲ ਵੀ ਹੁੰਦੇ ਰਹੇ ਜੀ।
1: ਹਾਂਜੀ ਥੈਂਕ ਯੂ,
0: ਠੀਕ ਹੈ ਭਾਰੇ ਸਾਹਿਬ, ਦਿਓ ਇਜਾਜ਼ਤ ਜੀ,
1: ਬਾਬਾ
0: ਸਾਹਿਬ ਨੂੰ ਕਹੋ ਆ ਜਾਓ ਜੀ, ਹੁਣ ਚੱਲੀਏ ਫਿਰ, ਥੈਂਕ ਯੂ ਜੀ, ਸ਼ੁਕਰੀਆ ਜੀ,
1: ਸਤਿ ਸ੍ਰੀ ਅਕਾਲ ਜੀ। ਦੋਸਤੋ ਇਸ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ, ਤੇ ਲਾਈਨਾਂ ਖੁੱਲੀਆਂ ਨੇ, ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ, ਧੰਨਵਾਦ ਹੈ ਜੀ। ਤੇ ਲੋ ਫਿਰ ਆਪਾਂ ਵਿਦੇਸ਼ੀ ਖਬਰਾਂ ਦੇ ਵੱਲ ਨੂੰ, 2-3 ਖਬਰਾਂ ਨੇ ਵਿਦੇਸ਼ਾਂ ਦੀਆਂ ਵੀ, ਤੇ ਉਹਨਾਂ ਦੇ ਵੱਲ ਨੂੰ ਝਾਤ ਮਾਰਦੇ ਆ, ਟਰੰਪ ਕੀ ਕੁਝ ਕਾਰੇ ਕਰ ਰਿਹਾ ਤੇ ਉਹਦੀ ਜਿਹੜੀ ਆ ਖਬਰ ਲੈ ਕੇ ਫਿਰ ਆਪਾਂ ਕਹਾਣੀ ਦੇ ਨਾਲ ਤੁਹਾਨੂੰ ਜਿਹੜਾ ਨਾਲ ਜੋੜਦੇ ਆ ਕੁਝ ਹੀ ਪਲਾਂ ਦੇ ਵਿੱਚ ਤੇ ਕਾਲ ਕਰਨੀ ਹੈ ਤਾਂ ਨਿੱਘਾ ਸਵਾਗਤ ਹੈ। ਫਲਾਈਟ ਦੁਬਈ ਫਲਾਈਟ ਜਿਹੜੀ ਹੈ ਕੱਲ ਰਾਤੀ ਔਜਲਾ ਸਾਹਿਬ ਨੇ ਜਿਵੇਂ ਖ਼ਬਰ ਦਾ ਜ਼ਿਕਰ ਕੀਤਾ ਸੀ ਉਹਦੇ ਵਿੱਚ ਬਹੁਤ ਸਾਰੇ ਖੁਲਾਸੇ ਹੋ ਚੁੱਕੇ ਨੇ। ਫਲਾਈਟ ਦੁਬਈ ਜਹਾਜ਼ ਹਾਦਸੇ ਦੇ ਵਿੱਚ ਕੋ ਪਾਇਲਟ ਦੀ ਗ੍ਰਿਫਤਾਰੀ ਦੇ ਬਾਵਜੂਦ ਸਾਜ਼ਿਸ਼ ਪਿਛਲਾ ਜਿਹੜਾ ਕਾਰਨ ਰਹੱਸ ਬਣਿਆ ਹੋਇਆ। ਇਜ਼ਰਾਈਲ ਜਾ ਰਹੀ ਉਡਾਨ ਦੇ ਵਿੱਚ ਆਪਣੇ ਕਪਤਾਨ ਨੂੰ ਚਾਕੂ ਮਾਰਨ ਵਾਲੇ ਓਮਾਨੀ ਕੋ ਪਾਇਲਟ ਦੀ ਪਛਾਣ ਤੇ ਮਕਸਦ ਪਛਾਣ ਨੇ ਅਣਪਛਾਤੇ ਬਣੇ ਹੋਏ ਨੇ ਤੇ ਹਾਲਾਂਕਿ ਵੀਰਵਾਰ ਨੂੰ ਅੱਜ ਜਾਂਚ ਕਰਤਾਵਾਂ ਦੇ ਵੱਲੋਂ ਹੋਰ ਜਾਣਕਾਰੀ ਹਾਸਲ ਕਰਨ ਦੇ ਜੱਦੋਜਹਿਦ ਵੀ ਕੀਤੀ ਗਈ ਹੈ। ਇਸ ਹਾਦਸੇ ਦੇ ਕਾਰਨ ਜਹਾਜ਼ ਖਤਰਨਾਕ ਤਰੀਕੇ ਦੇ ਨਾਲ ਹੇਠਾਂ ਡਿੱਗ ਗਿਆ ਸੀ ਤੇ ਤਕਰੀਬਨ 5 ਕਿਲੋਮੀਟਰ ਦੇ ਤਕਰੀਬਨ ਇਸ ਨੂੰ ਜਿਹੜਾ ਸਾਊਦੀ ਅਰਬ ਦੇ ਵਿੱਚ ਉਤਰਨ ਦੇ ਲਈ ਮਜਬੂਰ ਹੋਣਾ ਪਿਆ ਸੀ। ਸੰਯੁਕਤ ਅਰਬ ਇਮਰਾਤ ਜਿਹੜਾ ਤੋਂ ਇਜ਼ਰਾਈਲ ਦੇ ਸ਼ਹਿਰ ਤਲ ਅਵੀਵ ਜਾ ਰਹੇ 174 ਲੋਕਾਂ ਨੂੰ ਲੈ ਕੇ ਜਿਹੜੀ ਇਹ ਫਲਾਈਟ ਜਾ ਰਹੀ ਸੀ ਤੇ ਉਡਾਨ ਦੇ ਵਿੱਚ ਸਵਾਰ ਸਨ ਲੋਕ ਤੇ ਇਜ਼ਰਾਈਲੀ ਯਾਤਰੀਆਂ ਨੇ ਦੱਸਿਆ ਕਿ ਕਿਵੇਂ ਲਹੂ ਲੁਹਾਨ ਭਾਰਤੀ ਕਪਤਾਨ ਨੇ ਉਨ੍ਹਾਂ ਨੂੰ ਅੰਦਰ ਆਉਣ ਦੇ ਲਈ ਕਾਕਪਿਟ ਦਾ ਜਿਹੜਾ ਦਰਵਾਜ਼ਾ ਖੋਲਣ ਦੇ ਵਿੱਚ ਕਾਮਯਾਬੀ ਹਾਸਲ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਕੋ ਪਾਇਲਟ ਦੇ ਨਾਲ ਹੱਥੋਪਾਈ ਕੀਤੀ ਤੇ ਇੰਨੇ ਤਿੱਖੇ ਜਿਹੜਾ ਉਤਾਰਨ ਨੂੰ ਜਿਹੜਾ ਸੀ ਆਪਣੇ ਚਾਕੂ ਜਿਹੜਾ ਸੀ ਉਹਨਾਂ ਦੇ ਕੋਲ ਇੰਨੇ ਤਿੱਖੇ ਉਹਨਾਂ ਦੇ ਉੱਤੇ ਵਾਰ ਹੋਏ ਸਥਿਰ ਕੀਤਾ ਕਿ ਜਹਾਜ਼ ਦਾ ਜਿਹੜਾ ਰਡਾਰ ਸੀਗਾ ਉਖੜ ਗਿਆ ਸੀਗਾ। ਇਜ਼ਰਾਈਲ ਦੀ ਪ੍ਰਧਾਨਗੀ ਜਿਹੜੀ ਅਧੀਨ ਸਾਂਝੇ ਕੀਤੇ ਗਏ ਇੱਕ ਨਵੇਂ ਬਿਆਨ ਦੇ ਵਿੱਚ ਬਚਾਅ ਕਰਨ ਵਾਲਿਆਂ ਦੇ ਵਿੱਚੋਂ ਇੱਕ ਅਸਾਫ ਰਾਜੂਆਨ ਨੇ ਕਿਹਾ ਕਿ ਅਸੀਂ ਬੇਬਸ ਮਹਿਸੂਸ ਕੀਤਾ ਤੇ ਅਸਮਾਨ ਦੇ ਵਿੱਚ ਲਟਕ ਰਹੇ ਸਾਂ ਤੇ ਮੈਨੂੰ ਨਹੀਂ ਪਤਾ ਸੀਗਾ ਕਿ ਕਿਸ ਦੇ ਵੱਲ ਜਿਹੜਾ ਰੁੱਖ ਕਰੀਏ, ਪਰ ਇਹ ਸਭ ਬਚਣ ਦੇ ਲਈ ਜਿਹੜਾ ਇੱਕ ਸਹਿਜ ਜਿਹੜੀ ਪ੍ਰਵਿਰਤੀ ਸੀਗੀ। ਸਾਊਦੀ ਤੇ UAE ਦੇ ਜਿਹੜੇ ਨੇ ਅਧਿਕਾਰੀਆਂ ਨੇ ਇਹ ਪੁਸ਼ਟੀ ਕਰਨ ਤੋਂ ਇਲਾਵਾ ਕਿ ਜਾਂਚ ਚੱਲ ਰਹੀ ਹੈ ਜਨਤਕ ਤੌਰ ਦੇ ਉੱਤੇ ਬਹੁਤ ਘੱਟ ਕਿਹਾ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਾਨਯਾਹੂ ਨੇ ਕਿਹਾ ਕਿ ਕੋ ਪਾਇਲਟ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਸਾਊਦੀ ਅਰਬ ਦੇ ਵਿੱਚ ਭਾਰਤੀ ਦੂਤਾਵਾਸ ਨੇ ਰਾਤੋ ਰਾਤ ਕਿਹਾ ਕਿ ਕੈਪਟਨ ਸਿਮਤ ਮਛਾਰ ਜਿਨ੍ਹਾਂ ਨੂੰ ਉਡਾਨ ਦੇ ਇੱਕ ਹੋਰ ਹੀਰੋ ਦੇ ਵਜੋਂ ਵਿਆਪਕ ਤੌਰ ਦੇ ਉੱਤੇ ਸ਼ਲਾਘਾ ਮਿਲੀ ਹੈ ਕਥਿਤ ਤੌਰ ਦੇ ਉੱਤੇ ਸਥਿਰ ਹਾਲਤ ਦੇ ਵਿੱਚ ਨੇ। ਗ੍ਰਿਫ਼ਤਾਰ ਕੀਤੇ ਗਏ ਕੋ ਪਾਇਲਟ ਦੀ ਹਾਲਤ ਸਪਸ਼ਟ ਨਹੀਂ ਸੀਗੀ। ਬੁੱਧਵਾਰ ਸ਼ਾਮ ਨੂੰ ਪ੍ਰਸਾਰਿਤ ਇੱਕ CNN ਇੰਟਰਵਿਊ ਦੇ ਵਿੱਚ ਨੇਤਾਨਯਾਹੂ ਨੇ ਕਿਹਾ ਕਿ ਹਮਲਾਵਰ ਓਮਾਨ ਦਾ ਨਾਗਰਿਕ ਸੀਗਾ ਤੇ ਸਾਊਦੀ ਅਰਬ ਦੇ ਵਿੱਚ ਉਸਦੀ ਪੁੱਛਗਿੱਛ ਕੀਤੀ ਜਾ ਰਹੀ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵਾਈਟ ਹਾਊਸ ਦੇ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਤੇ ਨੇਤਾਨਯਾਹੂ ਨੇ ਫੋਨ ਦੇ ਉੱਤੇ ਇਸ ਘਟਨਾ ਦੇ ਬਾਰੇ ਵਿਸਥਾਰ ਦੇ ਨਾਲ ਚਰਚਾ ਕੀਤੀ ਅਤੇ ਜਾਪਦਾ ਸੀ ਕਿ ਕੋ ਪਾਇਲਟ ਸ਼ਾਇਦ ਕੋਈ ਅੱਤਵਾਦੀ ਸੀਗਾ ਜਾਂ ਫਿਰ ਸ਼ਾਇਦ ਕੋਈ ਪਾਗਲ ਵਿਅਕਤੀ ਸੀ। ਨੇਤਾਨਯਾਹੂ ਨੇ ਕਿਹਾ ਕਿ ਉਨ੍ਹਾਂ ਨੇ UAE ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਦੇ ਨਾਲ ਵੀ ਗੱਲ ਕੀਤੀ ਹੈ ਜਿਨ੍ਹਾਂ ਨੇ ਸਹਿਮਤੀ ਪ੍ਰਗਟ ਕੀਤੀ ਹੈ ਕਿ ਇਜ਼ਰਾਈਲ ਚੱਕੀ ਵਿਅਕਤੀ ਦੀ ਪੁੱਛਗਿੱਛ ਦੇ ਵਿੱਚ ਸ਼ਾਮਲ ਹੋਵੇਗਾ ਤੇ ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਜਹਾਜ਼ ਦੇ ਵਿੱਚ ਸਵਾਰ ਲੋਕ ਇਜ਼ਰਾਈਲ, ਭਾਰਤ ਤੇ UAE ਤੋਂ ਸਨ ਉਹਦੇ ਵਿੱਚ ਬੈਠੇ ਹੋਏ ਤੇ ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਕਿ 4 ਯਾਤਰੀਆਂ ਦੇ ਕੋਲ ਅਮਰੀਕੀ ਨਾਗਰਿਕਤਾ ਸੀਗੀ। ਫਲਾਈ ਦੁਬਈ ਨੇ ਕਿਹਾ ਕਿ ਜਾਂਚ ਹੋਣ ਤੱਕ ਜਿਹੜਾ ਇਜ਼ਰਾਈਲ ਦੇ ਲਈ ਤੇ ਇੱਥੋਂ ਆਉਣ ਵਾਲੀਆਂ ਉਸਦੀਆਂ ਉਡਾਨਾਂ ਮੁਅੱਤਲ ਰਹਿਣਗੀਆਂ ਤੇ ਨੇਤਾਨਯਾਹੂ ਨੇ ਪਿਛਲੇ ਦਿਨਾਂ ਦੇ ਵਿੱਚ ਅਸਪਸ਼ਟ ਜਿਹੜਾ ਵਧੀਆ ਸੁਰੱਖਿਆ ਖਤਰਿਆਂ ਦੇ ਬਾਰੇ ਚੇਤਾਵਨੀ ਵੀ ਇਹਦੇ ਬਾਰੇ ਦਿੱਤੀ ਸੀ। ਫਲਾਈ ਜਿਹੜਾ ਹੈ ਆਪਣਾ ਟਰਾਡਾਰ 24 ਦੇ ਅਨੁਸਾਰ ਦੁਬਈ ਛੱਡਣ ਤੋਂ ਲਗਭਗ 2.5 ਘੰਟੇ ਬਾਅਦ ਹੋਈ ਹਫੜਾ ਦਫੜੀ ਦੇ ਵਿੱਚ ਉਡਾਨ ਲਗਭਗ 1 ਮਿੰਟ ਦੇ ਵਿੱਚ 33,000 ਫੁੱਟ ਤੋਂ 17,000 ਫੁੱਟ ਜਿਹੜਾ ਲਗਭਗ 10,000 ਮੀਟਰ ਤੋਂ 5,100 ਮੀਟਰ ਤੱਕ ਜਿਹੜਾ ਹੇਠਾਂ ਉਤਰੀ, ਜਿਸ ਤੋਂ ਬਾਅਦ ਜਾਰਡਨ ਦੀ ਸਰਹੱਦ ਦੇ ਨੇੜੇ ਇੱਕ ਅਨਿਯਮਤ ਚੱਕਰ ਲਗਾਇਆ ਤੇ ਲਗਭਗ 1 ਘੰਟੇ ਦੇ ਬਾਅਦ ਸਾਊਦੀ ਸ਼ਹਿਰ ਤਬੂਕ ਦੇ ਵਿੱਚ ਜਿਹੜੇ ਉਤਾਰੀ ਗਈ ਤੇ ਫਲਾਈਟ ਰਡਾਰ 24 ਨੇ ਜਹਾਜ਼ ਦੀ ਪਛਾਣ ਬੋਇੰਗ 737 MAX 8 ਵਜੋਂ ਜਿਹੜੀ ਕੀਤੀ। ਇੱਕ ਵਿਅਕਤੀ ਜਿਸਨੇ ਏਅਰ ਟ੍ਰੈਫਿਕ ਕੰਟਰੋਲ ਦੇ ਨਾਲ ਉਡਾਨ ਦੇ ਸੰਚਾਰ ਨੂੰ ਸੁਣਿਆ ਸੀਗਾ ਉਹਨੇ ਦੱਸਿਆ ਕਿ ਪਿਛੋਕੜ ਦੇ ਵਿੱਚ ਯਾਤਰੀਆਂ ਦੇ ਚੀਕਣ ਦੇ ਦੌਰਾਨ ਆਖਰਕਾਰ ਤਬੂਕ ਦੇ ਵਿੱਚ ਉਤਰਨ ਤੋਂ ਪਹਿਲਾਂ ਸਾਊਦੀ ਅਰਬ ਤੇ ਜਾਰਡਨ ਦੇ ਦੁਆਰਾ ਜਹਾਜ਼ ਨੂੰ ਮੋੜ ਦਿੱਤਾ ਗਿਆ ਸੀ ਤੇ ਪਾਇਲਟ ਦੀ ਆਵਾਜ਼ ਕੰਬ ਰਹੀ ਸੀ ਜਦੋਂ ਉਹਨੇ ਮੇਡੇ ਬੁਲਾਇਆ ਤੇ ਕਿਹਾ ਕਿ ਅਗਵਾ ਹਾਈਜੈਕ ਹੋ ਰਹੀ ਹੈ। ਏਅਰ ਟ੍ਰੈਫਿਕ ਕੰਟਰੋਲ ਆਪਰੇਟਰਾਂ ਨੇ ਇਨਕਾਰ ਕਰਨ ਦਾ ਜਿਹੜਾ ਕੋਈ ਕਾਰਨ ਨਹੀਂ ਦੱਸਿਆ ਤੇ ਸੰਚਾਰ ਸੁਣਨ ਵਾਲੇ ਵਿਅਕਤੀਆਂ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ਦੇ ਉੱਤੇ ਗੱਲ ਕੀਤੀ ਕਿਉਂਕਿ ਉਨ੍ਹਾਂ ਦੇ ਕੋਲ ਮੀਡੀਆ ਦੇ ਨਾਲ ਗੱਲ ਕਰਨ ਦਾ ਅਧਿਕਾਰ ਨਹੀਂ ਸੀਗਾ। ਦੂਸਰੇ ਪਾਸੇ ਕਿਸੇ ਔਰਤ ਨੂੰ UN ਮੁਖੀ ਚੋਣਾਂ ਦੇ ਲਈ ਦਬਾਅ ਜਿਹੜਾ ਵੱਧ ਰਿਹਾ। ਸਾਰਾ ਹੈਡਰਿਕਸ ਨੇ ਜਿਹੜਾ ਮਿਲ ਰਹੀ ਹੈ ਉਹਨੂੰ ਹਮਾਇਤ ਦਾ ਸਵਾਗਤ ਕੀਤਾ ਹੈ। ਅਜਿਹੇ ਸਮੇਂ ਜਦੋਂ ਲਿੰਗੀ ਬਰਾਬਰੀ ਦੀ ਲੜਾਈ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ, ਸੰਯੁਕਤ ਰਾਸ਼ਟਰ UN ਦੇ ਜਿਹੜਾ ਅਗਲੇ ਆਗੂ ਵਜੋਂ ਕਿਸੇ ਔਰਤ ਨੂੰ ਚੁਣਨ ਦੇ ਲਈ ਦਬਾਅ ਜਿਹੜਾ ਵੱਧ ਰਿਹਾ, ਅਜਿਹਾ ਲੰਘੇ 80 ਸਾਲਾਂ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋ ਰਿਹਾ। ਸੰਯੁਕਤ ਰਾਸ਼ਟਰ ਏਜੰਸੀ ਦੀ ਹਾਲੀਆ ਜਿਹੜੀ ਹੈ ਜੈਂਡਰ ਸਨੈਪਸ਼ਾਟ ਜਿਹੜੀ ਹੈ ਰਿਪੋਰਟ ਦੇ ਅਨੁਸਾਰ ਪ੍ਰਗਤੀ ਦੀ ਮੌਜੂਦਾ ਜਿਹੜੀ ਹੈ ਦਰ ਦੇ ਨਾਲ ਲਿੰਗੀ ਬਰਾਬਰੀ ਹਾਸਲ ਕਰਨ ਦੇ ਵਿੱਚ 171 ਸਾਲ ਲੱਗਣਗੇ ਹੋਰ ਕਹਿੰਦੇ। ਤੇ ਸੰਯੁਕਤ ਰਾਸ਼ਟਰ ਦੀ ਸੀਨੀਅਰ ਮਹਿਲਾ ਅਧਿਕਾਰੀ ਸਾਰਾ ਹੈਡਰਿਕਸ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਆਮ ਸਭਾ ਦੇ ਵਿਚ ਆਲਮੀ ਆਗੂਆਂ ਦੀ ਹਾਲ ਦੇ ਵਿਚ ਮੁਕੰਮਲ ਹੋਈ ਸਾਲਾਨਾ ਮੀਟਿੰਗ ਨੁਮਾਇੰਦਗੀ ਤੇ ਵਿਸ਼ਾ ਵਸਤੂ ਦੋਵਾਂ ਹੀ ਜਿਹੜਾ ਮਾਮਲਿਆਂ ਦੇ ਵਿਚ ਪੁਰਸ਼ਾਂ ਦੀ ਮਾਲਕੀ ਵਾਲੀ ਦੁਨੀਆਂ ਨੂੰ ਜਿਹੜਾ ਦਰਸਾਉਂਦੀ ਹੈ। ਤੇ ਉਨ੍ਹਾਂ ਨੇ ਅਗਲੇ UN ਮੁਖੀ ਵਜੋਂ ਕਿਸੇ ਔਰਤ ਦੀ ਜਿਹੜੀ ਹੈ ਸੰਭਾਵੀ ਤੌਰ ਦੇ ਉੱਤੇ ਚੋਣ ਦੇ ਲਈ ਮਿਲ ਰਹੀ ਹਮਾਇਤ ਦਾ ਸਵਾਗਤ ਵੀ ਕੀਤਾ ਹੈ। ਨੋਬੈਲ ਸ਼ਾਂਤੀ ਪੁਰਸਕਾਰ ਜੇਤੂ ਪੂਰਬੀ ਤਿਮੋਰ ਦੇ ਰਾਸ਼ਟਰਪਤੀ ਜੋਸ ਰਾਮੋਸ ਹੋਰਟਾ ਨੇ ਕਿਹਾ ਕਿ 80 ਤੋਂ ਵੱਧ ਸਾਲਾਂ ਦੇ ਬਾਅਦ ਵੀ ਸਾਡੇ ਵਿਚ ਇੰਨੀ ਸਮਝਦਾਰੀ ਹੋਣੀ ਚਾਹੀਦੀ ਹੈ ਕਿ ਅਸੀਂ ਬੇਦਾਗ ਤੇ ਬੇਦਾਗ ਤੇ ਇਮਾਨਦਾਰ ਔਰਤਾਂ ਨੂੰ ਚੁਣ ਸਕੀਏ ਇਹਦੇ ਵਿਚ ਵੀ। ਆਖਰੀ ਖ਼ਬਰਾਂ ਦੇ ਵੱਲ ਨੂੰ ਵੱਧਦੇ ਹਾਂ। ਦੋ ਖ਼ਬਰਾਂ ਨੇ ਆਪਣੇ ਜਨਰਲਾਂ ਦੀ ਜਿਹੜੀ ਗਿਣਤੀ ਦੇ ਵਿਚ ਹੋਵੇਗੀ 20% ਕਟੌਤੀ, ਹੇਕ ਸਿਤ ਨੇ ਜਿਹੜਾ ਇਹਦੇ ਬਾਰੇ ਐਲਾਨ ਕੀਤਾ ਹੈ। ਅਮਰੀਕਾ ਦੇ ਰੱਖਿਆ ਸਕੱਤਰ ਪੀਟ ਹੇਕ ਸਿਤ ਨੇ ਕੱਲ ਬੀਤੇ ਰਾਤ ਦੇ ਵਿਚ ਆਪਣੇ ਸਾਲਾਨਾ ਸਟੇਟ ਆਫ਼ ਦਾ ਫੋਰਸ ਸੰਬੋਧਨ ਦੇ ਵਿਚ ਅਮਰੀਕੀ ਫੌਜ ਦੇ ਵਿਚ ਕੁਝ ਵੱਡੇ ਬਦਲਾਅ ਦਾ ਐਲਾਨ ਕਰਤਾ ਹੈ। ਇਨ੍ਹਾਂ ਦੇ ਵਿਚ ਇਕ ਨਵੀਂ ਡਰੋਨ ਕਮਾਂਡ ਦੀ ਸਿਰਜਣਾ ਤੇ ਦੇਸ਼ ਦੇ ਜਨਰਲਾਂ ਅਤੇ ਐਡਮਿਰਲਾਂ ਦੇ ਵਿਚ 20% ਕਟੌਤੀ ਸ਼ਾਮਲ ਦੱਸੀ ਹੈ। ਹੇਕ ਸਿਤ ਨੇ ਕਿਹਾ ਕਿ ਪੈਟਾਗਨ ਸਪੇਸ ਐਕਸ ਦੇ CEO ਐਲਨ ਮਸਕ ਤੇ ਸਾਬਕਾ ਹਾਊਸ ਸਪੀਕਰ ਨਿਊਟ ਗਿੰਗਰਿਚ ਦੀ ਜਿਹੜੀ ਹੈ ਅਗਵਾਈ ਦੇ ਵਿਚ ਯੁੱਧ ਦੇ ਭਵਿੱਖ ਦਾ ਅਧਿਐਨ ਕਰਨ ਦੇ ਲਈ ਇਕ ਪਹਿਲਕਦਮੀ ਵੀ ਸ਼ੁਰੂ ਜਿਹੜੀ ਹੈ ਕਰੇਗਾ। ਉਨ੍ਹਾਂ ਕਿਹਾ ਕਿ ਰੱਖਿਆ ਵਿਭਾਗ ਧਾਰਮਿਕ ਮਾਮਲਿਆਂ ਦਾ ਇਕ ਦਫ਼ਤਰ ਬਣਾਏਗਾ ਤੇ 40 ਸਾਲਾਂ ਦੇ ਵਿਚ ਪਹਿਲੀ ਵਾਰ ਇਕ ਨਵਾਂ ਫੌਜੀ ਅੱਡਾ ਬਣਾਉਣ ਦੀ ਯੋਜਨਾ ਬਣਾ ਰਿਹਾ। ਹੇਗ ਸਿਤ ਨੇ ਵਰਜੀਨੀਆ ਦੇ ਵਿਚ ਮਰੀਨ ਕੋਰ ਬੇਸ ਕੁਆਇਟਿਕੋ ਵਿਖੇ ਜੂਨੀਅਰ ਅਧਿਕਾਰੀਆਂ ਤੇ ਭਰਤੀ ਕੀਤੇ ਕਰਮਚਾਰੀਆਂ ਦੇ ਇਕ ਲੀਡਰਸ਼ਿਪ ਸਮੂਹ ਦੇ ਸਾਹਮਣੇ ਇਹ ਐਲਾਨ ਕਰ ਦਿੱਤਾ ਹੈ। ਇਹ ਲਗਾਤਾਰ ਦੂਜਾ ਸਾਲ ਹੈ ਜਦੋਂ ਹੇਕ ਸਿਤ ਨੇ ਆਪਣੇ ਸੰਬੋਧਨ ਦੇ ਵਿਚ ਅਜਿਹੇ ਐਲਾਨ ਕੀਤੇ ਨੇ। ਹਾਲਾਂਕਿ ਅਮਰੀਕੀ ਫੌਜ ਇਰਾਨ ਦੇ ਨਾਲ 7 ਮਹੀਨਿਆਂ ਤੋਂ ਚੱਲ ਰਹੀ ਜੰਗ ਦੇ ਵਿਚ ਰੁੱਝੀ ਹੋਈ ਹੈ ਜਿਸਦਾ ਕੋਈ ਸਪਸ਼ਟ ਅੰਤ ਨਜ਼ਰ ਨਹੀਂ ਆ ਰਿਹਾ। ਇਸ ਨੇ ਵੈਨਜ਼ੂਏਲਾ ਦੇ ਨੇਤਾ ਨਿਕੋਲਸਨ ਮਾਦੂਰੋ ਨੂੰ ਵੀ ਫੜ ਲਿਆ ਤੇ ਲਾਤੀਨੀ ਅਮਰੀਕਾ ਦੇ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਵਿਚ ਕਥਿਤ ਤੌਰ ਦੇ ਉੱਤੇ ਸ਼ਾਮਲ ਕਿਸ਼ਤੀਆਂ ਤੇ ਉੱਤੇ ਹਮਲਿਆਂ ਦੇ ਵਿਚ 200 ਤੋਂ ਵੱਧ ਲੋਕਾਂ ਨੂੰ ਮਾਰ ਮੁਕਾਇਆ ਤੇ ਨਾਲ ਹੀ ਦੁਨੀਆਂ ਭਰ ਦੇ ਹੋਰ ਕਾਰਜਾਂ ਦੇ ਵਿਚ ਵੀ ਤੇ ਸਟੇਟ ਆਫ਼ ਦਾ ਫੋਰਸ ਸੰਬੋਧਨ ਪੈਟਾਗਨ ਦੇ ਨੇਤਾਵਾਂ ਦੇ ਵਿਚ ਆਮ ਨਹੀਂ ਹਨ ਜੀ। ਦੂਸਰੇ ਪਾਸੇ ਇਰਾਨ ਵਫ਼ਦ ਤੈਅ ਸਮੇਂ ਤੋਂ ਪਹਿਲਾਂ ਛੱਡ ਦੇਵੇ ਨਿਊਯਾਰਕ, ਰੂਬੀਓ ਨੇ ਦੇ ਦਿੱਤਾ ਇਹਦੇ ਬਾਰੇ ਹੁਕਮ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਜਿਹੜਾ ਇਰਾਨ ਦੇ ਵਿਦੇਸ਼ ਮੰਤਰੀ ਤੇ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਵਿਚ ਸ਼ਾਮਲ ਹੋਣ ਵਾਲੇ ਉਨ੍ਹਾਂ ਦੇ ਵਫ਼ਦ ਨੂੰ ਤੈਅ ਸਮੇਂ ਤੋਂ ਪਹਿਲਾਂ ਨਿਊਯਾਰਕ ਛੱਡਣ ਦਾ ਹੁਕਮ ਦੇ ਦਿੱਤਾ। ਦੋ ਅਮਰੀਕੀ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਦੋਵਾਂ ਦੇਸ਼ਾਂ ਵਿਚਕਾਰ ਦੁਸ਼ਮਣੀ ਦੇ ਬਾਵਜੂਦ ਟਰੰਪ ਦੇ ਪ੍ਰਸ਼ਾਸਨ ਨੇ ਵਿਸ਼ਵ ਨੇਤਾਵਾਂ ਦੇ ਸਾਲਾਨਾ ਇਕੱਠ ਦੇ ਵਿਚ ਸ਼ਾਮਲ ਹੋਣ ਦੇ ਲਈ ਇਰਾਨ ਦੇ ਰਾਸ਼ਟਰਪਤੀ ਤੇ ਵਿਦੇਸ਼ ਮੰਤਰੀ ਉਨ੍ਹਾਂ ਦੇ ਵਫ਼ਦਾਂ ਨੂੰ ਵੀਜ਼ਾ ਜਾਰੀ ਕੀਤਾ ਸੀ, ਹਾਲਾਂਕਿ ਉਨ੍ਹਾਂ ਦੇ ਉੱਤੇ ਸਖ਼ਤ ਪਾਬੰਦੀਆਂ ਸਨ। ਇਰਾਨੀ ਰਾਸ਼ਟਰਪਤੀ ਮਸੂਦ ਪਜੇਸ਼ਕੀਅਨ ਪਿਛਲੇ ਜਿਹੜਾ ਹਫ਼ਤੇ ਸੰਯੁਕਤ ਰਾਸ਼ਟਰ ਨੂੰ ਸੰਬੋਧਨ ਕਰਨ ਤੋਂ ਇਕ ਦਿਨ ਬਾਅਦ ਨਿਊਯਾਰਕ ਛੱਡ ਗਏ ਸਨ, ਜਦੋਂ ਕਿ ਵਿਦੇਸ਼ ਮੰਤਰੀ ਅਬਾਸ ਅਰਾਕਚੀ ਨਿਊਯਾਰਕ ਦੇ ਵਿਚ ਹੀ ਰਹੇ। ਉਹ ਕਥਿਤ ਤੌਰ ਦੇ ਉੱਤੇ ਹੌਰਮੁਜ਼ ਸਟਰੇਟ ਨੂੰ ਖੋਲਣ, ਟਕਰਾਅ ਨੂੰ ਖਤਮ ਕਰਨ ਤੇ ਇਰਾਨ ਦੇ ਪਰਮਾਣੂ ਪ੍ਰੋਗਰਾਮ ਦੇ ਉੱਪਰ ਜਿਹੜਾ ਗੱਲਬਾਤ ਮੁੜ ਸ਼ੁਰੂ ਕਰਨ ਦੇ ਉੱਤੇ ਅਮਰੀਕਾ ਨਾਲ ਅਸਿੱਧੇ ਗੱਲਬਾਤ ਦੇ ਵਿਚ ਸ਼ਾਮਲ ਹੋਣ ਦੇ ਲਈ ਰੁਕੇ ਸਨ। ਕੁਝ ਰਿਪੋਰਟਾਂ ਜੋ ਦਰਸਾਉਂਦੀਆਂ ਨੇ ਉਹ ਅਰਾਕਚੀ ਨੇ ਬੁੱਧਵਾਰ ਨੂੰ ਤੱਕ ਜਿਹੜਾ ਸੀ ਕੱਲ ਬੀਤੇ ਤੱਕ ਨਿਊਯਾਰਕ ਦੇ ਵਿਚ ਰਹਿਣ ਦੀ ਯੋਜਨਾ ਬਣਾਈ ਸੀ ਤੇ ਦੋ ਅਮਰੀਕੀ ਅਧਿਕਾਰੀਆਂ ਦੇ ਅਨੁਸਾਰ ਹਫ਼ਤੇ ਦੇ ਅੰਤ ਦੇ ਵਿਚ ਇਰਾਨੀ ਤੇ ਕਤਰ ਦੇ ਵਿਚੋਲਿਆਂ ਵਿਚਕਾਰ ਹੋਈਆਂ ਮੀਟਿੰਗਾਂ ਦੇ ਵਿਚ ਬਹੁਤ ਘੱਟ ਪ੍ਰਗਤੀ ਜਿਹੜੀ ਦੇਖਣ ਨੂੰ ਮਿਲੀ ਹੈ ਤੇ ਹੋਣ ਦੇ ਬਾਅਦ ਰੂਬੀਓ ਦਾ ਸਬਰ ਜਿਹੜਾ ਟੁੱਟਿਆ ਤੇ ਉਹਨੇ ਸੋਮਵਾਰ ਨੂੰ ਜਿਹੜਾ ਇਰਾਨੀ ਵਫ਼ਦ ਨੂੰ ਦੱਸਿਆ ਕਿ ਅਰਾਕਚੀ ਤੇ ਉਸਦੇ ਸਾਥੀਆਂ ਨੂੰ ਤੁਰੰਤ ਨਿਊਯਾਰਕ ਛੱਡ ਦੇਣਾ ਚਾਹੀਦਾ ਹੈ ਤੇ ਫੈਸਲੇ ਤੋਂ ਜਾਣੂ ਦੋਵੇਂ ਅਧਿਕਾਰੀਆਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਦੇ ਉੱਤੇ ਇਹ ਗੱਲਬਾਤ ਵੀ ਜਿਹੜੀ ਹੈ ਕੀਤੀ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਲਾਈਨਾਂ ਖੁੱਲੀਆਂ ਨੇ। ਇੱਕ ਦੋ ਪਲ ਕਾਲ ਕਰ ਸਕਦੇ ਹੋ ਤੇ ਫਿਰ ਆਪਾਂ ਕਹਾਣੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਅੱਜ ਦੇ ਸਿਲਸਿਲੇ ਦੇ ਵਿਚ ਤੇ ਫਿਰ ਆਪਾਂ ਆਗਿਆ ਦੇ ਵੱਲ ਨੂੰ ਵਧਾਂਗੇ। +358 44 976 1976 ਤੇ ਤੁਹਾਡੇ ਲਈ ਕਾਲ ਜਿਹੜੀ ਹੈ ਖੁੱਲੀ ਹੋਈ ਹੈ ਜੀ ਲਾਈਨ, ਤੇ ਉਸ ਤੋਂ ਬਾਅਦ ਫਿਰ ਆਪਾਂ ਕਹਾਣੀ ਦੀ ਸਾਂਝ ਪਾਵਾਂਗੇ, ਤੇ ਉਸ ਵਕਤ ਦੇ ਵਿੱਚ ਮੈਂ ਦੋਸਤੋ ਮਾਫੀ ਚਾਹਾਂਗਾ, ਫਿਰ ਮੈਂ ਕਾਲ ਨਹੀਂ ਲੈ ਪਾਵਾਂਗਾ, ਤੇ ਹੁਣ ਤੁਸੀਂ ਆਪਣੀ ਗੱਲਬਾਤ ਰੱਖ ਸਕਦੇ ਹੋ ਜਾਂ ਫਿਰ ਕਹਾਣੀ ਤੋਂ ਬਾਅਦ ਤੁਹਾਡੇ ਲਈ ਲਾਈਨ ਜਿਹੜੀ ਖੋਲ ਦਿੱਤੀ ਜਾਏਗੀ। ਤੇ ਲੋ ਆਪਣੀ ਆਵਾਜ਼ ਸੁਣ ਕੇ ਨਾਲ ਆਪਣੇ ਜੁੜ ਚੁੱਕੇ ਨੇ ਮੁਹੰਮਦ ਜੀ, ਤੇ ਉਹਨਾਂ ਦੀ ਗੱਲਬਾਤ ਸੁਣਦੇ ਆ, ਤੇ ਸੈਣੀ ਸਾਹਿਬ ਨੂੰ ਨੀਂਦ ਚੰਗੀ ਆ ਜਾਏਗੀ। ਸਤਿ ਸ੍ਰੀ ਅਕਾਲ ਜੀ ਮੁਹੰਮਦ ਜੀ, ਸਵਾਗਤ ਹੈ ਜੀ ਆਨੂੰ ਜੀ।
2: ਬਿਲਕੁਲ ਇਸੇ ਤਰ੍ਹਾਂ ਹੀ ਆ ਜੀ ਜੀ, ਖਬਰਾਂ ਮੈਂ ਵੀ ਸੁਣ ਰਿਹਾ ਸੀ, ਤੇ ਬਿਲਕੁਲ ਹਾਲਾਤ ਜਿਹੜੇ ਹੈਗੇ ਆ ਚੇਂਜ ਹੋ ਰਹੇ ਆ, ਲੇਕਿਨ ਫਿਰ ਗੱਲ ਉੱਥੇ ਹੀ ਆ ਜਾਂਦੀ ਆ ਵੀ ਬਈ ਦੁਆ ਹੈਗੀ ਆ ਉਹ ਸਾਕਾਰ ਪੁਰਖ ਦੇ ਅੱਗੇ
1: ਬਿਲਕੁਲ
2: ਕੋਈ ਨਾ ਕੋਈ ਜਰੂਰ ਸ਼ਖਸੀਅਤ ਸਾਹਮਣੇ ਆ ਬਈ ਜਿਹੜਾ ਹੈਗਾ ਜਿਹਦੀ ਕਿ ਜਿਹਦਾ ਇੰਤਜ਼ਾਰ ਹੈਗਾ ਹਨਾ, ਤੇ ਯਾਨੀ ਵਧੀਆ ਜਿਹੜਾ ਹੈਗਾ ਸੋਹਣੇ ਢੰਗ ਦੇ ਨਾਲ ਜਿਹੜਾ ਕਮਾਂਡ ਸੰਭਾਲੇ, ਤੇ ਜਿਹੜਾ ਹੈਗਾ ਆਵਾਮ ਦਾ ਜਿਹੜੇ ਹੱਕ ਹਕੂਕ ਉਹਨਾਂ ਦੀਆਂ ਗੱਲਾਂ ਕਰੇ ਜਾਂ ਉਹਨਾਂ ਨੂੰ ਪ੍ਰੈਕਟੀਕਲੀ ਜਿਹੜਾ ਹੈਗਾ ਲਾਗੂ ਕਰੇ ਹਨਾ, ਜਿਹੜਾ ਸਾਰਿਆਂ ਦੇ ਸਾਰੇ ਖੁਸ਼ ਰਹਿਣ
1: ਜੀ,
2: ਚਾਹੇ ਉਹ ਕਿਸਾਨ ਆ ਚਾਹੇ ਉਹ ਜਵਾਨ ਆ ਚਾਹੇ ਉਹ ਮਤਲਬ ਕਿ ਆਮ ਆਵਾਮ ਆ ਸਾਰੇ ਜਿਹੜੇ ਹੈਗੇ ਸੁੱਖ ਦਾ ਸਾਹ ਲੈਣ ਜਿਹੜਾ ਹੈਗਾ
1: ਜੀ।
2: ਮੇਰੀਆਂ ਤਾਂ ਦਿਲੀ ਦੁਆਵਾਂ ਹੈਗੀਆਂ ਆਪਣੀਆਂ ਸਾਰਿਆਂ ਦੀਆਂ ਵੀ ਇਹੋ ਜਿਹਾ
1: ਦੁਆਵਾਂ
2: ਆਉਣਾ ਚਾਹੀਦਾ, ਜ਼ਰੂਰਤ ਹੈਗੀ ਆ ਵਕਤ ਦੀ ਆਵਾਜ਼ ਹੈ
1: ਜੀ,
2: ਤੇ ਬਹੁਤ ਸੋਹਣਾ ਜਿਹੜਾ ਹੈਗਾ। ਬਾਕੀ ਜਿਹੜਾ ਹੈਗਾ ਸਾਨੂੰ ਦੇਖੋ ਜ਼ਿੰਦਗੀ ਬੜੀ ਖੂਬਸੂਰਤ ਹੈ ਵੀਰ ਭਗਿੰਦਰ ਜੀ, ਸਾਨੂੰ ਹਮੇਸ਼ਾ ਜਿਹੜਾ ਹੈਗਾ ਇਹ ਕਹਿੰਦੇ ਨਾ ਨੈਵਰ ਗਿਵ ਅਪ ਇਨ ਯੂਅਰ ਲਾਈਫ,
1: ਕਦੇ ਵੀ
2: ਗਿਵ ਅਪ ਨਹੀਂ ਕਰਨਾ ਹੈਗਾ, ਹਮੇਸ਼ਾ ਅੱਗੇ ਚੱਲਦੇ ਰਹੋ, ਫਿਰ ਉਹ ਦਿਨ ਦੂਰ ਨਹੀਂ ਹੈ ਜਦੋਂ ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚ ਜਾਣੇ। ਸਕਸੈਸਫੁਲ ਫਲਾਈਟ ਭਰੋ ਹਨਾ, ਸਕਸੈਸਫੁਲ ਫਲਾਈਟ ਭਰਨ ਤੋਂ ਬਾਅਦ ਜਦੋਂ ਤੁਸੀਂ ਆਪਣਾ ਮਕਸਦ ਹਾਸਲ ਕਰ ਲੈਂਦੇ ਹੋ ਫਿਰ ਸਕਸੈਸਫੁਲ ਲੈਂਡਿੰਗ ਵੀ ਜ਼ਰੂਰੀ ਹੈ।
1: ਬਿਲਕੁਲ,
2: ਦੱਸੋ ਕੀ ਇਸੇ ਕਰਕੇ ਕਹਿੰਦੇ ਗੋ ਕੋਨਫੀਡੈਂਟਲੀ ਇਨ ਦਾ ਡਾਇਰੈਕਸ਼ਨ ਆਫ ਯੂਅਰ ਡ੍ਰੀਮ, ਡਾਇਰੈਕਸ਼ਨ ਬਹੁਤ ਜ਼ਰੂਰੀ ਆ, ਕੋਨਫੀਡੈਂਟਲੀ ਵੀ ਜਾਣਾ ਹੈਗਾ ਲੇਕਿਨ ਡਾਇਰੈਕਸ਼ਨ ਵੀ ਸਹੀ
1: ਜ਼ਰੂਰੀ ਹੈ ਜੀ ਜੀ।
2: ਤੇ ਲਓ ਜੀ ਫਿਰ ਥੋੜਾ ਜਿਹਾ ਰੂਹਦਾਰੀ ਕਰ ਲਈਏ, ਇੱਕ ਸੌਂਗ ਹੈਗਾ ਛੋਟਾ ਜਿਹਾ
1: ਆਉਣ ਦਿਓ ਜੀ, ਆਉਣ ਦਿਓ,
2: ਹਾਂ ਹਿੰਦੀ ਦੇ ਵਿੱਚ ਹੈਗਾ, ਮੈਂ ਸ਼ੁਰੂ ਕਰਦਾ ਜੀ।

0: आदमी
1: वाह
0: तड़पना पड़े दिन की याद में।
1: जी,
0: हाँ जी,
1: थैंक यू जी।
0: तड़पना

0: जी, थैंक
1: वाह जी,
0: यू सो मच
1: थैंक यू
0: मिस्टर
1: जी, मामा जी बहुत बहुत शुक्रिया, थैंक यू जी, हर बार की तरह,
0: शुक्रिया
1: थैंक यू, सत श्री अकाल
0: शुक्रिया
1: जी।
0: शुक्रिया।
1: दोस्तों ਅਸੀਂ ਦੁਬਈ ਤੋਂ ਮੁਹੰਮਦ ਜੀ ਤੇ ਨਾਲ ਆਪਾਂ ਫਿਰ ਨਵੀਂ ਜੁਗਤ ਤੁਹਾਨੂੰ ਸੁਣਾਉਂਦੇ ਆ, ਅੰਮ੍ਰਿਤ ਕੌਰ ਬਡਰੁੱਖਾ ਉਹਨਾਂ ਦੀ ਕਲਮ ਦੇ ਵਿੱਚ ਉਹ ਕਹਾਣੀ ਹੈ। ਪਰ ਉਸ ਤੋਂ ਪਹਿਲਾਂ ਕੁਝ ਤੁਹਾਡੇ ਸੁਨੇਹੇ ਨੇ, ਉਹਨਾਂ ਦੀ ਨਾਲ ਨਾਲ ਥੋੜੀ ਜਿਹੀ ਸਾਂਝ ਪਾ ਕੇ ਫਿਰ ਅੱਗੇ ਵਧਦੇ ਆ, ਜਿਸ ਦੇ ਵਿੱਚ ਗੱਲਬਾਤ ਦੋਸਤ ਮਿੱਤਰ ਆਪਸ ਦੇ ਵਿੱਚ ਵੀ ਕਰ ਰਹੇ ਨੇ। ਤੇ ਇਸੇ ਤਰ੍ਹਾਂ ਹੀ ਰਾਜਨ ਸੈਣੀ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਮੁਹੰਮਦ ਜੀ ਨੇ, ਤੇ ਇਸੇ ਤਰ੍ਹਾਂ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਜਗਸੀਰ ਸਿੰਘ ਬਾਈ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਦਵਿੰਦਰ ਭਾਰਤ ਜੀ ਦੁਬਈ ਤੋਂ ਸਤਿ ਸ਼੍ਰੀ ਅਕਾਲ ਲਿਖਦੇ ਨੇ, ਤੇ ਸੈਣੀ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਭੇਜੀ ਆ ਦੋਸਤਾਂ ਨੇ। ਸੁਰਜੀਤ ਭਾਰਤ ਸਾਡੇ ਮਦਰ ਆਸ਼ੀਰਵਾਦ ਭੇਜਦੇ ਨੇ, ਸ਼ੁਕਰੀਆ ਜੀ, ਧੰਨਵਾਦ। ਤੇ ਔਜਲਾ ਸਾਹਿਬ ਲਿਖਦੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ, ਸੁਰਿੰਦਰ ਕੌਰ ਮਾਲ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ। ਤੇ ਔਜਲਾ ਸਾਹਿਬ ਦੇ ਕੁਝ ਸੁਨੇਹੇ ਹੋਰ ਸੀ, ਕਹਿੰਦੇ ਬੜਿੰਗ ਨੇ ਜੋ ਕਰਨਾ ਸੀ ਉਹ ਕਰ ਦਿੱਤਾ ਜੀ, ਤੇ ਰਾਜਨ ਜੀ ਵਧੇ ਖਰਚਿਆਂ ਦੇ ਬਾਰੇ ਇਹ ਸਾਂਝਾ ਕਰ ਦਿੱਤਾ ਸੀ ਸੁਨੇਹਾ, ਤੇ ਅੱਗੇ ਲਿਖਿਆ ਸੀ ਪਹਿਲਾਂ ਉਹਨਾਂ ਨੇ, ਇਲਾਜ ਬਿਮਾਰੀ ਦਾ ਹੁੰਦਾ, ਹਿੱਲੇ ਦਾ ਕੋਈ ਇਲਾਜ ਨਹੀਂ ਹੈ ਜੀ, ਇਹ ਹਾਲ ਹੀ ਕਾਂਗਰਸ ਦੇ ਹਨ ਜੀ ਕਹਿੰਦੇ। ਤੇ ਜਟਵੈੜ ਬਾਈ ਜੀ ਲਿਖਦੇ ਆ ਆਪਣੇ ਗੁਰੀਮਾਨ ਜੀ, ਬਿਲਕੁਲ ਸਹੀ ਸੈਣੀ ਸਾਹਿਬ ਤੇ ਸਾਰੇ ਵੱਡੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ, ਮਸਲਾ ਸਾਰਾ ਕੁਰਸੀ ਦਾ ਹੈ ਜੀ, ਤੇ ਨਾ ਯੁੱਗ ਬਦਲਣਾ ਨਾ ਸਿਆਸਤਦਾਨ ਕਹਿੰਦੇ ਬਦਲਨੇ ਆ ਜੀ। ਮੁਕੱਦਰ ਜੀ ਕਹਿੰਦੇ ਆ ਕਿਹੜਾ ਸੱਤ ਯੁੱਗ ਜੀ, ਕਿਆ ਬਾਤ ਹੈ ਜੀ। ਤੇ ਜਟਵੈੜ ਬਾਈ ਜੀ ਕਹਿੰਦੇ ਆ ਮੁਕੱਦਰ ਬਾਈ ਨਾਮ ਹੀ ਕਹਿੰਦੇ ਸੱਤ ਯੁੱਗ ਹੈ, ਨਾ ਤੁਸੀਂ ਦੇਖਿਆ ਨਾ ਅਸੀਂ ਦੇਖਿਆ। ਅੱਗੇ ਕਹਿੰਦੇ ਨੇ ਪਰ ਸੈਣੀ ਸਾਹਿਬ ਡੈਨੀਅਲ ਨੂੰ ਅਮਰੀਕਾ ਦੇ ਦਬਾਅ ਦੇ ਵਿੱਚ ਬੇਲ ਵੀ ਕਹਿੰਦੇ ਦੇ ਦਿੱਤੀ ਸੀ, ਤੇ ਅਮਰੀਕਾ ਵੀ ਚਲਾ ਗਿਆ, ਤੇ ਮੇਨਮਾਰ ਜਿਹੜਾ ਸੀਗਾ ਉਹਦੇ ਵਿੱਚ ਦੇਸ਼ ਵਿਰੋਧੀ ਗਤੀਵਿਧੀਆਂ ਕਰਦੇ ਫੜਿਆ ਉਹਨੂੰ, ਤੇ ਅਮਰੀਕਾ ਤੋਂ ਡਰ ਫਿਰ ਬੰਦਾ ਅਮਰੀਕਾ ਭੇਜ ਦਿੱਤਾ ਸੀ। ਹਾਂਜੀ, ਉਹ ਅੰਬੈਸੀਆਂ ਦੇ ਵਿੱਚ ਬਹਿ ਜਾਂਦੇ ਆ, ਕਿੰਨਾ ਚਿਰ ਇੱਥੇ ਦੇਖੋ ਆ ਅਮਰੀਕਾ ਦੁਬਈ ਸੋਰੀ ਇੰਗਲੈਂਡ ਦੇ ਵਿੱਚ ਬੈਠੇ ਨੇ ਜਾਂ ਸਵਿਟਜ਼ਰਲੈਂਡ ਦੀਆਂ ਅੰਬੈਸੀਆਂ ਚ ਲੋਕ ਬੈਠੇ ਨੇ, ਤੇ ਬਹੁਤ ਸਾਰੇ ਵੱਡੇ ਵੱਡੇ ਕੇਸ ਹੈ ਜੀ, ਇੱਦਾਂ ਫਿਰ ਹਿਲਾ ਨਹੀਂ ਨਾ ਸਕਦੇ, ਕਿਸੇ ਨੂੰ ਕੱਢ ਕੇ ਲਿਜਾ ਨਹੀਂ ਸਕਦੇ ਜੀ। ਜਟਵੈੜ ਬਾਈ ਜੀ ਕਹਿੰਦੇ ਆ ਡੂੰਘੇ ਆ ਬਾਈ ਤੁਸੀਂ ਸੋਚਦੇ ਹੋ ਜੀ। ਤੇ ਔਜਲਾ ਸਾਹਿਬ ਕਹਿੰਦੇ ਆ ਗੱਲ ਕਹਿਣ ਤੇ ਕਰਨ ਦੇ ਵਿੱਚ ਫਰਕ ਹੁੰਦਾ, ਜਦੋਂ ਰੁੱਖੀ ਤੇ ਕੁੱਲੀ ਦੇ ਵਿੱਚ ਰਹਿਣਾ ਪੈਂਦਾ ਪਤਾ ਉਦੋਂ ਲੱਗਦਾ। ਬਿਲਕੁਲ ਦਰੁਸਤ ਹੈ ਜੀ ਔਜਲਾ ਸਾਹਿਬ। ਤੇ ਮੁਕੱਦਰ ਜੀ ਕਹਿੰਦੇ ਬਥੇਰੇ ਮਹਿਲਾਂ ਵਾਲੇ ਕਿਉਂ ਤੰਗ ਹੋ ਜਾਂਦੇ ਆ ਤੇ ਕਿਉਂ ਉਹ ਫਰਕ ਪਾ ਲੈਂਦੇ ਜੇ ਮਹਿਲਾਂ ਦੇ ਵਿੱਚ ਹੀ ਕਹਿੰਦੇ ਸਾਰਾ ਕੁਝ ਹੁੰਦਾ ਜੀ, ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ। ਤੇ ਆਪਣੇ ਦੁੰਮੇ ਵਾਲੇ ਦਾ ਬੜਾ ਪਿਆਰਾ ਗੀਤ ਹੈ। ਇਸੇ ਤਰ੍ਹਾਂ ਹੀ ਔਜਲਾ ਸਾਹਿਬ ਕਹਿੰਦੇ ਵਿਛੜ ਕੇ ਇਹ ਭੁਲੇਖਾ ਪਾਲ ਦਿਲ ਖੜਾ ਕੇ ਇਨਸਾਨ ਹੱਸ ਲੈਂਦਾ ਕਹਿੰਦੇ ਜੀ, ਕਿਆ ਬਾਤ ਹੈ ਜੀ। ਵਿਛੜ ਕੇ ਇਹ ਭੁਲੇਖਾ ਪਾਲ ਕੇ ਜਿਹੜਾ ਦਿਲ ਖੜਾ ਕੇ ਇਨਸਾਨ ਹੱਸ ਲੈਂਦਾ ਇਸੇ ਬਹਾਨੇ ਨਾਲ। ਗੁਰੂ ਜੀ ਨੂੰ ਲਿਖਦੇ ਸੋਰੀ ਰਾਜਨ ਸੈਣੀ ਸਾਹਿਬ ਕਹਿੰਦੇ ਗੁਰੂ ਜੀ ਵੈਸੇ ਤਾਂ ਇਟਲੀ ਦੇ ਨੇਵੀ ਵਾਲੇ ਵੀ ਕਹਿੰਦੇ ਜ਼ਮਾਨਤ ਤੇ ਛੱਡ ਕੇ ਇਟਲੀ ਭੇਜ ਦਿੱਤੇ ਸੀ ਮਨਮੋਹਨ ਸਿੰਘ ਵੇਲੇ ਜੀ, ਤੇ ਪਰ ਹੁਣ ਕਹਿੰਦੇ ਹਾਲਾਤ ਵੱਖਰੇ ਆ ਜੀ। ਮੁਹੰਮਦ ਜੀ ਨੇ ਬਹੁਤ ਸਾਰੇ ਸੁਨੇਹੇ ਭੇਜੇ ਆ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਜੀ, ਸ਼ੁਕਰੀਆ ਅਦਾ ਕਰ ਰਹੇ ਆ। ਤੇ ਠੀਕ ਹੈ ਬਾਈ ਜੀ ਕਹਿੰਦੇ ਆਪਣੇ ਮੁਕੱਦਰ ਜੀ, ਤੇ ਜਗਤਾਰ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ। ਤੇ ਲੋ ਦੋਸਤੋ ਚੱਲਦੇ ਆ, ਟਰੰਪ ਦੀ ਇਮੀਗ੍ਰੇਸ਼ਨ ਹਿਰਾਸਤ ਨੀਤੀ ਤੇ ਸੁਣਵਾਈ ਕਰੇਗੀ ਅਮਰੀਕਾ ਦੀ ਸੁਪਰੀਮ ਕੋਰਟ। ਹੁਣ ਗੈਰ ਕਾਨੂੰਨੀ ਰਹਿ ਰਹੇ ਪ੍ਰਵਾਸੀਆਂ ਨੂੰ ਹਿਰਾਸਤ ਦੇ ਵਿੱਚ ਰੱਖਣ ਦੀ ਨੀਤੀ ਨੂੰ ਜਿਹੜੀ ਹੈ ਚੁਣੌਤੀ ਦੇ ਦਿੱਤੀ ਗਈ ਹੈ। ਇਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਅਮਰੀਕਾ ਚ ਵੀ ਬਣ ਰਹੇ ਨੇ, ਉਤੋਂ ਮਿਡ ਟਰਮ ਚੋਣਾਂ ਨੇ ਤੇ ਪੰਗੇ ਲੈਣੋਂ ਹਜੇ ਵੀ ਨਹੀਂ ਹਟਦਾ, ਤੇ ਉਹਦੇ ਵਿੱਚ ਜਿਹੜੀਆਂ ਨਵੀਆਂ ਅਪਡੇਟਾਂ ਵੀ ਆ ਰਹੀਆਂ ਹੈ। ਇਸੇ ਤਰ੍ਹਾਂ ਹੀ ਗ੍ਰਿਫਤਾਰ ਜਿਹੜੇ ਨੇ, ਗ੍ਰਿਫਤਾਰੀ ਤੋਂ ਬਾਅਦ ਆਲ ਇਜ਼ ਵੈਲ ਕਹਿਣ ਵਾਲੀ ਜਿਹੜੀ ਮਹਿਲਾ ਪੁਲਿਸ ਇੰਸਪੈਕਟਰ ਸੀਗੀ ਸੁਨੀਤਾ ਬਾਵਾ, ਨੌਕਰੀ ਤੋਂ ਬਰਖਾਸਤ ਕਰ ਦਿੱਤੀ ਗਈ ਹੈ। ਤੇ ਲੋ ਫਿਰ ਚੱਲਦੇ ਹਾਂ ਆਪਾਂ ਅੱਜ ਦੀ ਕਹਾਣੀ ਦੇ ਉੱਤੇ, ਤੇ ਆਖਰ ਦੇ ਵਿੱਚ ਤੁਹਾਡੀਆਂ ਲਾਈਨਾਂ ਦੋਸਤੋ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, ਤੇ ਗੱਲਬਾਤ ਕਰਦੇ ਹਾਂ ਕਹਾਣੀ ਦੀ। ਇਹ ਕਹਾਣੀ ਸਾਨੂੰ ਕੀ ਕਹਿਣਾ ਚਾਹੁੰਦੀ ਹੈ ਤੇ ਕਿੱਥੇ ਲਿਜਾਣਾ ਚਾਹੁੰਦੀ ਹੈ, ਕੀ ਸੁਨੇਹਾ ਦੇਣਾ ਚਾਹੁੰਦੀ ਹੈ, ਤੇ ਉਹਦੇ ਵੱਲ ਨੂੰ ਮਾਹੌਲ ਬਣਾਉਂਦੇ ਹਾਂ, ਚੱਲਦੇ ਹਾਂ ਤੇ ਫਿਰ ਆਪਾਂ ਅਗਲੀਆਂ ਗੱਲਾਂ ਬਾਤਾਂ, ਜੇ ਸਮਾਂ ਇਜਾਜ਼ਤ ਦੇਵੇਗਾ ਆਖਰ ਦੇ ਵਿੱਚ ਤਾਂ ਜ਼ਰੂਰ ਤੁਹਾਡੇ ਨਾਲ ਕਰਾਂਗੇ। ਪਰ ਉਸ ਤੋਂ ਪਹਿਲਾਂ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜਾਂਦੇ ਜਾਂਦੇ ਜੀ। ਦੋਸਤੋ ਇਹ ਕਹਾਣੀ ਹੈ ਨਵੀਂ ਯੁਗਤ, ਨਵੀਂ ਯੁਗਤ ਅੰਮ੍ਰਿਤ ਕੌਰ ਬਡਰੁੱਖਾ ਜੀ ਦੀ ਕਲਮ ਦੇ ਵਿੱਚੋਂ ਹਰ ਵਾਰ ਦੀ ਤਰ੍ਹਾਂ, ਤੇ ਉਹਨਾਂ ਦੀਆਂ ਕਹਾਣੀਆਂ ਦਾ ਸਿਲਸਿਲਾ ਤੁਹਾਡੇ ਨਾਲ ਚਲਾਇਆ ਹੋਇਆ, ਤੇ ਅੱਜ ਇੱਕ ਫਿਰ ਤੋਂ ਨਵੀਂ ਕਹਾਣੀ ਦੇ ਨਾਲ ਤੁਹਾਡੇ ਨਾਲ ਰੂਬਰੂ ਹੋ ਰਹੇ ਹਾਂ। ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ, ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇੜੂ ਦਾ ਮੰਚ, ਤੇ ਕਹਾਣੀ ਹੈ ਨਵੀਂ ਜੁਗਤ।
2: Thank you.
1: ਉਂਝ ਮੈਂ ਬਿਰਦ ਆਸ਼ਰਮਾਂ ਦੇ ਵਿੱਚ ਵਗ ਜਾ, ਉੱਥੇ ਵੱਧ ਸੇਵਾ ਹੋਇਆ ਕਰੂ ਮੇਰੀ। ਸੱਸ ਦੇ ਬੋਲ ਸੁਣ ਕੇ ਰਸੋਈ ਦੇ ਵਿੱਚ ਕੰਮ ਕਰਦੀ ਪਸੀਨੇ ਨਾਲ ਗੜੁੱਚ ਹੋਈ ਨੂੰਹ ਜਿਹੜੀ ਸੀ ਜਿਵੇਂ ਕੁਝ ਸਮੇਂ ਦੇ ਲਈ ਸੁਣ ਲਈ ਸਮੇਂ ਲਈ ਜਿਹੜਾ ਸੀ ਸੁਣਨੇ ਹੀ ਹੋ ਗਈ ਇਹ ਸਭ ਕੁਝ ਸੁਣ ਕੇ। ਇੱਕ ਛੁਰੀ ਨਹੀਂ ਨਹੀਂ ਸ਼ਾਇਦ ਇੱਕ ਬਲੇਡ ਜਾਂ ਉਸ ਤੋਂ ਵੀ ਬਰੀਕ ਤੇਜ ਧਾਰ ਚੀਜ਼ ਜਿਹੜੀ ਸੀ ਉਸਦੇ ਕੰਨਾਂ ਦੇ ਵਿੱਚੋਂ ਹੁੰਦੀ ਹੋਈ ਗਲੇ ਤੇ ਛਾਤੀ ਦੀਆਂ ਨਾੜਾਂ ਨੂੰ ਚੀਰਦੀ ਹੋਈ ਸਾਰੇ ਪੇਟ ਦੇ ਵਿੱਚੋਂ ਚੀਰਾ ਲਾਉਂਦੀ ਖੱਬੀ ਵੱਖੀ ਦੇ ਵਿੱਚ ਪਸਲੀਆਂ ਦੇ ਹੇਠਾਂ ਜਾ ਰੁਕੀ ਜਿੱਥੇ ਉਹਦੇ ਹਮੇਸ਼ਾ ਹਲਕਾ ਜਿਹਾ ਦਰਦ ਰਹਿੰਦਾ ਸੀ। ਦਰਦ ਥੋੜਾ ਕੁ ਵਧਿਆ ਮੋਢੇ ਦੇ ਵਿੱਚ ਵੀ ਦੀ ਹੁੰਦਾ ਹੋਇਆ ਗਰਦਨ ਦੇ ਪਿੱਛੇ ਦੀ ਸਿਰ ਦੇ ਵਿੱਚ ਖੱਬੇ ਪਾਸੇ ਜਾ ਕੇ ਰੁਕ ਤੁਰਿਆ। ਦੋ ਚਾਰ ਸਕਿੰਟਾਂ ਦੀ ਇਹ ਪ੍ਰਕਿਰਿਆ ਜਾਨ ਸੂਤ ਕੇ ਲੈ ਗਈ। 20-25 ਸਾਲ ਦੀ ਮਿਹਨਤ ਰੁੜਦੀ ਜਾਪੀ। ਇਸ ਸਾਰੀ ਪ੍ਰਕਿਰਿਆ ਦੇ ਨਾਲ ਦਿਲ ਦਿਮਾਗ ਨਪੀੜਿਆ ਗਿਆ ਤੇ ਉਸਦੇ ਵਿੱਚੋਂ ਨਿਕਲਿਆ ਸੱਤ ਖਾਰੇ ਪਾਣੀ ਦਾ ਰੂਪ ਲੈ ਅੱਖਾਂ ਦੇ ਵਿੱਚ ਆ ਉਤਰਿਆ, ਜਾਣੀ ਕਿ ਹੰਝੂ ਜਿਹੜੇ ਕਿਰਨ ਲੱਗ ਗਏ। ਰਸੋਈ ਦੇ ਵਿੱਚ ਪਈਆਂ ਵਸਤਾਂ ਤੇ ਦੁੱਧ ਧੁੰਦ ਜਿਹੀ ਛਾ ਗਈ। ਨਾ ਨਾ ਵਸਤਾਂ ਤੇ ਧੁੰਦ ਨਹੀਂ ਸੀ, ਧੁੰਦ ਤਾਂ ਦ੍ਰਿਸ਼ਟੀ ਦੇ ਵਿੱਚ ਸੀ। ਛਿੱਲੀਆਂ ਅੱਖਾਂ ਵਾਲੀ ਵੱਡੀ ਸਾਰੀ ਵਿਅੰਗਮਈ ਮੁਸਕਰਾਹਟ ਬੁੱਲਾਂ ਦੇ ਉੱਤੇ ਫੈਲੀ। ਵੱਡਾ ਸਾਰਾ ਸਾਹ ਭਰ ਕੇ ਖਿੜਕੀ ਦੇ ਵਿੱਚੋਂ ਅਸਮਾਨ ਦੇ ਵੱਲ ਨੂੰ ਆਪਣੇ ਵਕੀਲ ਤੇ ਜੱਜ ਨੂੰ ਸਾਹਮਣੇ ਮਹਿਸੂਸ ਕੀਤਾ ਤੇ ਬੁੱਲਾਂ ਦਾ ਸੀਟੀ ਮਾਰਨ ਵਾਲਾ ਆਕਾਰ ਬਣਾ ਕੇ ਫੂ ਫੂ ਕਰਕੇ ਸਾਰੀ ਹਵਾ ਜਿਹੜੀ ਸੀ ਬਾਹਰ ਨੂੰ ਕੱਢ ਛੱਡੀ। ਦੋ ਤਿੰਨ ਵਾਰ ਏਦਾਂ ਕਰਨ ਦੇ ਉੱਤੇ ਥੋੜਾ ਚੈਨ ਜਿਹਾ ਆਇਆ, ਲੰਬੇ ਸਾਹ ਲੈ ਜਾਣੀ। ਇਸ ਤਰ੍ਹਾਂ ਡੂੰਘੇ ਸਾਹ ਭਰਨ ਦੇ ਉੱਤੇ ਕੱਢਣ ਦੀ ਜੁਗਤ ਉਸਦੇ ਪਤੀ ਨੇ ਉਸਨੂੰ ਜਿਹੜਾ ਦਿਨ ਦੱਸੀ ਸੀਗੀ ਜਦੋਂ ਇੱਕ ਦਿਨ ਉਹ ਬਹੁਤ ਜ਼ਿਆਦਾ ਬੇਚੈਨ ਹੋ ਗਈ ਸੀ। ਉਸਦਾ ਜੀ ਕਰ ਰਿਹਾ ਸੀ ਘਰ ਦਾ ਸਾਰਾ ਸਮਾਨ ਤੋੜ ਦੇਵੇ, ਭਾਂਡੇ ਗਲੀ ਦੇ ਵਿੱਚ ਵਗਾ ਕੇ ਮਾਰੇ, ਪਾਗਲਾਂ ਵਾਂਗ ਚੀਕਾਂ ਮਾਰੇ ਤੇ ਰੋਈਏ ਚੜ ਜੇ ਤੇ ਮੁੜ ਕੇ ਨਾ ਥਿਆਵੇ ਕਿਸੇ ਨੂੰ ਵੀ। ਉਸ ਦਿਨ ਬੇਬੇ ਨੇ ਉਸਨੂੰ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਕਹੀਆਂ ਨੇ ਜਿਹੜੀਆਂ ਬਰਦਾਸ਼ਤ ਤੋਂ ਬਾਹਰ ਸਨ। ਭਾਵੇਂ ਉਹ ਕੁਝ ਨਾ ਬੋਲਦੀ ਫਿਰ ਵੀ ਬੇਬੇ ਆਖ ਦਿੰਦੀ, ਤੂੰ ਮੈਨੂੰ ਮਾਰ ਕੇ ਰਾਜ਼ੀ ਹੈ, ਮੈਨੂੰ ਘਰੋਂ ਕੱਢ ਕੇ ਰਾਜ਼ੀ ਹੈ। ਇਸ ਤਰ੍ਹਾਂ ਦੀ ਇਲਜ਼ਾਮਬਾਜ਼ੀ ਸੁਣ ਕੇ ਉਹਦਾ ਜਿਹੜਾ ਜੀ ਕਰਦਾ ਘਰ ਛੱਡ ਕੇ ਚਲੀ ਜਾਵੇ ਕਿਧਰੇ। ਉਸਦੀ ਸ਼ਕਲ ਸੂਰਤ ਠੀਕ ਸੀ, ਨਾ ਬਹੁਤੀ ਚੰਗੀ ਨਾ ਬਹੁਤੀ ਮਾੜੀ। ਬੇਬੇ ਨੇ ਆਖਿਆ, ਮੈਂ ਤਾਂ ਵਿਆਹ ਨੂੰ ਹੀ ਤੇਰੀ ਬੁੱਥੜੀ ਦੇਖ ਲਈ ਸੀ ਕਿ ਤੇਰੇ ਨੀ ਜਵਾਕ ਹੁੰਦਾ ਹੁਣ। ਜਵਾਬ ਤਾਂ ਹੈ ਹੀ ਸੀ ਇਸ ਗੱਲ ਦਾ, ਪਰ ਜ਼ਬਾਨ ਦੇ ਉੱਤੇ ਨਹੀਂ ਲਿਆਂਦਾ। ਕਈ ਵਾਰ ਮਨ ਨੇ ਉਬਾਲਾ ਖਾਧਾ ਕਿ ਆਖ ਹੀ ਦੇ, ਆਖ ਹੀ ਦਮਾ ਇਹਨੂੰ ਕਿਸੇ ਨਾ ਕਿਸੇ ਦਾ। ਜਦੋਂ ਮੈਨੂੰ ਦੇਖਣ ਗਏ ਸੀ ਨਾ ਬੂਥੜੀ ਤਾਂ ਉਦੋਂ ਵੀ ਇਹੀ ਸੀ ਤੇ ਹੁਣ ਵੀ ਇਹੀ ਹੈ। ਜੇ ਤੁਸੀਂ ਐਡੇ ਹੀ ਅੰਤਰਜਾਮੀ ਹੋ ਫਿਰ ਆਪਣੇ ਪੁੱਤ ਦੀ ਜ਼ਿੰਦਗੀ ਕਿਉਂ ਖਰਾਬ ਕੀਤਾ, ਕਿਉਂ ਖਰਾਬ ਕੀਤੀ ਹੈ? ਮੇਰੇ ਨਾਲ ਵਿਆਹ ਕੇ ਉਹਨੂੰ ਕਿਉਂ ਜ਼ਿੰਦਗੀ ਉਹਦੀ ਬਰਬਾਦ ਕਰਕੇ ਰੱਖ ਦਿੱਤੀ? ਪਰ ਲੜਾਈ ਤੇ ਲੱਸੀ ਦਾ ਕੀ ਵਧਾਉਣਾ ਸੀ? ਉਹ ਸਭ ਹੰਜਮ ਕਰਨਾ, ਜਾਣੀ ਕਿ ਹਜ਼ਮ ਕਰਨਾ ਸਹਿਜ ਦੇ ਨਾਲ ਤਾਂ ਨਹੀਂ ਸੀਗਾ, ਗੱਲ ਇੱਕ ਨਹੀਂ ਸੀ ਹੁੰਦੀ, ਪੂਰੀ ਲਿਸਟ ਤਿਆਰ ਹੁੰਦੀ ਸੀਗੀ। ਕੁਝ ਉਹਨਾਂ ਗੱਲਾਂ ਦੇ ਉੱਤੇ ਮਿਹਣੇ ਜਿਹੜੀਆਂ ਉਸੇ ਦੇ ਪੇਕੇ ਪਰਿਵਾਰ ਦੇ ਜੀਆਂ ਦੇ ਵੱਲੋਂ ਆਪਣੇ ਘਰ ਦੇ ਅੰਦਰੂਨੀ ਝਗੜੇ ਦੱਸੇ ਹੋਏ ਨੇ। ਉਹ ਸੋਚਦੀ, ਪਤਾ ਨਹੀਂ ਮੇਰੇ ਆਪਣਿਆਂ ਨੇ ਇਹ ਕਿਉਂ ਨਹੀਂ ਸੋਚਿਆ ਕਿ ਜਿਹੜੀਆਂ ਗੱਲਾਂ ਰਾਹੀਂ ਉਹ ਆਪਣੇ ਪਰਿਵਾਰ ਦੇ ਦੂਜੇ ਜੀਆਂ ਦੇ ਔਗਣ ਫਰੋਲ ਜਾਂਦੇ ਨੇ, ਉਹ ਸਾਰੀਆਂ ਗੱਲਾਂ ਦੇ ਬੰਬ ਬਣ ਕੇ ਉਹਨਾਂ ਦੀਆਂ ਧੀਆਂ ਭੈਣਾਂ ਦੇ ਸਿਰ ਹੀ ਫਟਣਗੇ। ਉਹਨੂੰ ਕੋਈ ਠਾਰ ਨਹੀਂ ਸੀਗੀ ਦੁੱਖੜੇ ਰੋਣ ਲਈ। ਉਸਦੇ ਪਤੀ ਨੇ ਉਸਨੂੰ ਬਾਂਹ ਤੋਂ ਫੜਿਆ ਤੇ ਬਾਹਰ ਰੁੱਖਾਂ ਹੇਠਾਂ ਲੈ ਗਿਆ, ਵਾਰ ਵਾਰ ਅੰਦਰ ਹਵਾ ਭਰਨ ਤੇ ਛੱਡਣ ਨੂੰ ਕਹਿ ਰਿਹਾ ਕਿ ਲੰਬੇ ਸਾਹ ਲੈ, ਲੰਬਾ ਸਾਹ ਖਿੱਚ ਤੇ ਛੱਡ, ਮੈਂ ਵੀ ਏਦਾਂ ਹੀ ਆਪਣੀ ਭਰੀ ਛਾਤੀ ਖਾਲੀ ਕਰਦਾ ਹੁੰਦਾ। ਉਹਨੇ ਜਦੋਂ ਇਹ ਆਖਿਆ ਸੀ ਨਾ ਤਾਂ ਪਤਨੀ ਹੈਰਾਨੀ ਦੇ ਨਾਲ ਉਸਦੇ ਵੱਲ ਦੇਖਦੀ ਰਹੀ। ਮੈਂ ਵੀ ਇਨਸਾਨ ਹਾਂ, ਮੈਨੂੰ ਵੀ ਤਕਲੀਫ ਹੁੰਦੀ ਹੈ ਕਦੇ ਘਰੋਂ ਤੇ ਕਦੇ ਬਾਹਰੋਂ। ਬਾਹਰੋਂ ਮਤਲਬ? ਪਤਨੀ ਨੇ ਪੁੱਛਿਆ ਸੀ। ਜਿੱਥੇ ਮੈਂ ਨੌਕਰੀ ਕਰ ਰਿਹਾ ਨਾ, ਮੇਰੇ ਸਾਥੀ ਕਰਮਚਾਰੀ ਥੱਬਾ ਤਨਖਾਹਾਂ ਦਾ ਲੈ ਕੇ ਵੀ ਕੰਮ ਦੇ ਵਿੱਚ ਇਮਾਨਦਾਰ ਨਹੀਂ। ਮੈਂ ਕੁਝ ਨਹੀਂ ਕਰ ਸਕਦਾ, ਬਸ ਮਨ ਕਲਪਦਾ ਮੇਰਾ ਦੇਖ ਕੇ। ਪਤੀ ਦੀ ਇਸੇ ਇਮਾਨਦਾਰੀ ਤੇ ਨੇਕੀ ਤੇ ਉਹ ਫਿਦਾ ਸੀਗੀ। ਮਾਣ ਮਹਿਸੂਸ ਕਰਦੀ ਸੀ। ਹੋਰ ਵਿਚਾਰਾਂ ਦੇ ਵਿੱਚ ਮਤਭੇਦ ਜ਼ਰੂਰ ਹੁੰਦਿਆਂ ਵੀ ਇੱਕ ਦੂਜੇ ਦੇ ਉੱਤੇ ਅੰਤਾਂ ਦਾ ਭਰੋਸਾ ਕਰਦੇ। ਇਹੋ ਜਿਹੇ ਭਰੋਸੇ ਕਮਾਏ ਜਾਂਦੇ ਨੇ, ਪਰ ਉਹਨਾਂ ਦੇ ਵਿੱਚ ਸਹਿਜੇ ਹੀ ਜਿਹੜਾ ਇਸ ਦੇ ਲਈ ਬੇ ਔਲਾਦ ਹੋਣ ਕਰਕੇ ਵੀ ਸ਼ਾਂਤਮਈ ਤਰੀਕੇ ਦੇ ਨਾਲ ਇੱਕ ਦੂਜੇ ਦਾ ਸਾਥ ਨਿਭਾ ਰਹੇ ਨੇ। ਪਤੀ ਦੀ ਗੱਲ ਸੁਣ ਕੇ ਉਸਦਾ ਆਪਣੀ ਤਕਲੀਫ ਦੇ ਵੱਲੋਂ ਧਿਆਨ ਹਟਿਆ। ਘਰ ਦੇ ਵਿੱਚ ਮੈਂ ਸਾਰਾ ਕੁਝ ਅੱਖੀ ਦੇਖਦਾ ਹਾਂ, ਕੋਈ ਦੱਸੇ ਨਾ ਮੈਨੂੰ, ਚਾਹੇ ਦੱਸੇ ਚਾਹੇ ਨਾ ਦੱਸੇ, ਪਰ ਮੈਨੂੰ ਸਭ ਪਤਾ ਹੈ। ਤੂੰ ਸਹੀ ਹੋਵੇ ਤਾਂ ਵੀ ਮੈਂ ਆਪਣੀ ਮਾਂ ਨੂੰ ਕੁਝ ਨਹੀਂ ਆਖ ਸਕਦਾ। ਮੇਰੀ ਮਾਂ, ਮੇਰੀਆਂ ਭੈਣਾਂ, ਮੇਰੇ ਰਿਸ਼ਤੇਦਾਰ ਇਹੀ ਕਹਿਣਗੇ, ਤੂੰ ਮੈਨੂੰ ਵੱਸ ਦੇ ਵਿੱਚ ਕਰ ਲਿਆ, ਤੇਰੇ ਲਈ ਤਾਂ ਹੋਰ ਔਖਾ ਹੋ ਜਾਣਾ। ਫਿਰ ਮੈਨੂੰ ਪਤਾ ਹੈ ਮੈਂ ਤੇਰੇ ਅੱਗੇ ਢਾਲ ਨਹੀਂ ਬਣ ਸਕਦਾ। ਇੱਕ ਰੱਬ ਤੋਂ ਡਰਨ ਵਾਲੇ ਬੰਦੇ ਦੇ ਲਈ ਆਪਣਿਆਂ ਨਾਲ ਲੜਨਾ ਸਭ ਤੋਂ ਵੱਧ ਔਖਾ ਹੁੰਦਾ ਹੈ। ਮਾਂ ਦੇ ਲਈ ਆਪਣੇ ਫਰਜ਼ ਨਿਭਾਉਣੇ ਜ਼ਰੂਰੀ ਨੇ। ਤੇ ਮੈਂ ਕਿੱਧਰ ਜਾਵਾਂ ਫਿਰ? ਪਤਨੀ ਨੇ ਪਤੀ ਦੇ ਚਿਹਰੇ ਦੇ ਵੱਲ ਦੇਖਦਿਆਂ ਆਖਿਆ, ਕਿਤੇ ਵੀ ਨਹੀਂ, ਤੈਨੂੰ ਕਿਉਂ ਜ਼ਰੂਰਤ ਹੈ? ਬਸ ਇਸ ਤਰ੍ਹਾਂ ਸਮਝ ਲੈ ਬਈ ਆਪਣਾ ਜਨਮ ਹੀ ਮਾਂ ਕਰਕੇ ਹੋਇਆ। ਚੰਗਾ ਕਹੇ ਮਾੜਾ ਕਹੇ, ਸਭ ਸਿਰ ਮੱਥੇ ਹੈ। ਆਹ ਤਾਂ ਕੋਈ ਗੱਲ ਨਾ ਬਣੀ, ਫਿਰ ਆਪਣਾ ਜੀਵਨ ਤਾਂ ਗਿਆ। 20-22 ਸਾਲ ਲੰਘ ਗਏ ਮਾਂ ਦੀਆਂ ਗਲਤ ਫਹਿਮੀਆਂ ਦੀਆਂ ਸਫਾਈਆਂ ਦਿੰਦੇ ਹੋਏ। ਕੀ ਕਰੀਏ ਫਿਰ? ਤੂੰ ਹੀ ਦੱਸ। ਮਾਂ ਨੂੰ ਜੇ ਕੋਈ ਗੱਲ ਆਖੀਏ ਤਾਂ ਉਹਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਉਸਦੀ ਕੋਈ ਕਦਰ ਨਹੀਂ ਕਰਦਾ। ਪਿੰਡ ਵਾਲੀ ਭਰਜਾਈ ਨਾਲ ਮਾਂ ਦੀ ਬਣਦੀ ਨਹੀਂ, ਇਸ ਦੇ ਲਈ ਉਹਨਾਂ ਦੇ ਕੋਲ ਭੇਜਣ ਦਾ ਤਾਂ ਵਰਕਾ ਹੀ ਪਾੜ ਦੇ ਤੂੰ। ਉਹ ਥੋੜੀ ਦੇਰ ਚੁੱਪ ਕਰ ਗਿਆ। ਪਤਨੀ ਸੁੰਨੀਆਂ ਜਿਹੀਆਂ ਅੱਖਾਂ ਦੇ ਨਾਲ ਅਸਮਾਨ ਦੇ ਵੱਲ ਦੇਖ ਰਹੀ ਹੈ। ਉਹ ਫਿਰ ਬੋਲਿਆ, ਬੇਬੇ ਭੈਣ ਹੋਰਾਂ ਦੇ ਕੋਲ ਵੀ ਮਹੀਨਾ 20 ਦਿਨ ਇਸ ਕਰਕੇ ਲਾ ਆਉਂਦੀ ਹੈ ਕਿਉਂਕਿ ਭੈਣਾਂ ਦੇ ਘਰ ਉਹਨਾਂ ਦੇ ਆਪਣੇ ਬਜ਼ੁਰਗ ਨਹੀਂ, ਉਹ ਬੇਬੇ ਦੇ ਨਾਲ ਲੱਗੀਆਂ ਰਹਿੰਦੀਆਂ ਨੇ। ਬੇਬੇ ਉਹਨਾਂ ਨੂੰ ਜੋ ਗੱਲਾਂ ਝੂਠੀਆਂ ਸੱਚੀਆਂ ਦੱਸਦੀ ਰਹਿੰਦੀ ਹੈ ਉਹ ਉਸੇ ਨੂੰ ਸੱਚ ਮੰਨ ਲੈਂਦੀਆਂ ਨੇ। ਕਿਉਂ ਮੰਨ ਲੈਂਦੀਆਂ ਨੇ ਸੱਚ? ਫਿਰ ਪਤਨੀ ਦੇ ਸਵਾਲ ਉਸਨੂੰ ਪਰੇਸ਼ਾਨ ਕਰ ਰਹੇ ਨੇ। ਕਿਉਂਕਿ ਬੇਬੇ ਉਹਨਾਂ ਦੀ ਮਾਂ ਹੈ। ਬੇਬੇ ਆਪਦੀ ਹਾਲਤ ਤਰਸਯੋਗ ਬਣਾ ਕੇ ਦੱਸ ਦਿੰਦੀ ਹੈ। ਤੁਸੀਂ ਵੀ ਤਾਂ ਉਹਨਾਂ ਦੇ ਭਰਾ ਹੋ। ਉਹ ਬੇਬੇ ਨੂੰ ਇਹ ਗੱਲ ਤਾਂ ਸਮਝਾ ਸਕਦੀਆਂ ਨੇ ਕਿ ਉਸਦੇ ਬਿਨਾਂ ਵਜ੍ਹਾ ਦੇ ਕੀਤੇ ਕਲੇਸ਼ ਦੇ ਨਾਲ ਉਹਨਾਂ ਦਾ ਭਰਾ ਵੀ ਔਖਾ ਹੁੰਦਾ ਹੈ। ਸਿੱਧੀ ਜਿਹੀ ਗੱਲ ਹੈ, ਬੇਬੇ ਨੂੰ ਕੋਈ ਨਹੀਂ ਸਮਝ ਸਕਦਾ। ਵੈਸੇ ਇਹਨਾਂ ਗੱਲਾਂ ਦਾ ਕੋਈ ਇਲਾਜ ਹੈ? ਤੂੰ ਦੱਸ, ਉਦਾਸੀ ਜਿਹੀ ਆਵਾਜ਼ ਦੇ ਵਿੱਚ ਉਸਨੇ ਪੁੱਛ ਹੀ ਲਿਆ। ਕੋਈ ਇਲਾਜ ਨਹੀਂ, ਬਸ ਇਹ ਸਮਝ ਲੈ ਬਈ ਆਪਣੇ ਵਰਗਿਆਂ ਦੀ ਜ਼ਿੰਦਗੀ ਇਹੋ ਜਿਹੀ ਹੁੰਦੀ ਹੈ। ਉਹਨੇ ਕੌੜੀ ਸੱਚਾਈ ਆਖ ਦਿੱਤੀ ਸੀ। ਇਸ ਗੱਲ ਦੇ ਵਿੱਚ ਸਿਰੇ ਦੀ ਬੇਬਸੀ ਵੀ ਸੀ। ਇੰਨਾ ਆਖਣ ਤੋਂ ਬਾਅਦ ਉਹ ਕਿੰਨੀ ਦੇਰ ਚੁੱਪ ਚਾਪ ਉੱਡਦੇ ਪਰਿੰਦਿਆਂ ਦੇ ਵੱਲ ਤੇ ਹਵਾ ਦੇ ਨਾਲ ਰੁੱਖਾਂ ਦੇ ਝੂਮਦੇ ਪੱਤਿਆਂ ਵੱਲ ਨੂੰ ਦੇਖਦੇ ਰਹੇ ਸਨ ਦੋਹੇ ਮੀਆਂ ਬੀਬੀ। ਪਤਾ ਨਹੀਂ ਕੁਝ ਔੜ ਵੀ ਨਹੀਂ ਸੀ ਰਿਹਾ ਤੇ ਗੱਲ ਕਰਨ ਦੇ ਲਈ ਜਾਂ ਫਿਰ ਕਹਿਣ ਦੇ ਲਈ ਬਹੁਤ ਕੁਝ ਸੀ, ਉਹ ਕਹਿਣਾ ਨਹੀਂ ਸੀ ਚਾਹੁੰਦੇ। ਕਈ ਉਲਝਣਾਂ ਦਾ ਕੋਈ ਸਿਰਾ ਨਹੀਂ ਲੱਭਦਾ ਹੁੰਦਾ, ਬਸ ਉਹਨਾਂ ਦੀ ਉਲਝਣ ਵੀ ਇਸੇ ਹੀ ਤਰ੍ਹਾਂ ਸੀ। ਏਦਾਂ ਦੀਆਂ ਗੱਲਾਂ ਤਾਂ ਕੁਝ ਕੁ ਦਿਨਾਂ ਬਾਅਦ ਹੁੰਦੀਆਂ ਹੀ ਰਹਿੰਦੀਆਂ ਸਨ, ਪਰ ਅੱਜ ਤਾਂ ਮਾਂ ਦੇ ਮੂੰਹੋਂ ਬਿਰਧ ਆਸ਼ਰਮ ਵਾਲੀ ਗੱਲ ਸੁਣ ਕੇ ਪਤਾ ਨਹੀਂ ਕੁਛ ਹੋਰ ਏ ਤਰ੍ਹਾਂ ਦਾ ਜਿਹੜਾ ਮਹਿਸੂਸ ਹੋਣ ਲੱਗ ਪਿਆ ਸੀ। ਲੱਗਦਾ ਸੀ ਕਿ ਗਲਤੀ ਦੇ ਨਾਲ ਕਹਿ ਬੈਠੀ ਬੇਬੇ ਕਿਤੇ। ਪੁੱਤ ਨੇ ਕਿਹਾ, ਬੇਬੇ ਬਿਰਧ ਆਸ਼ਰਮ ਵਾਲੇ ਏਦਾਂ ਨਹੀਂ ਰੱਖਦੇ, ਉਹ ਪਤਾ ਕਰਦੇ ਨੇ ਆਲੇ ਦੁਆਲਿਓਂ ਕਿ ਬਜ਼ੁਰਗ ਨੂੰ ਪਰਿਵਾਰ ਦੇ ਵੱਲੋਂ ਸੱਚੀ ਕੋਈ ਤਕਲੀਫ ਹੈ ਜਾਂ ਨਹੀਂ। ਉਹਨਾਂ ਨੂੰ ਮੈਂ ਦੱਸੂ ਮੇਰੀ ਕਿੰਨੀ ਕੁ ਪੁੱਛ ਕਰਦੇ ਹੋ? ਮੇਰੀ ਜਾਤ ਨਹੀਂ ਪੁੱਛਦੇ ਕਿਸੇ ਕੰਮ ਦੇ ਵਿੱਚ, ਆਪੇ ਨਿਕਲੂ ਜਲੂਸ ਜਦੋਂ ਨੈੱਟ ਦੇ ਉੱਤੇ ਪਾਇਆ। ਬੇਬੇ ਬੁੜਕ ਬੁੜਕ ਬੋਲ ਰਹੀ ਹੈ, ਉਹ ਤਾਂ ਜਿਵੇਂ ਪੂਰੀ ਯੋਜਨਾ ਤਿਆਰ ਕਰੀ ਬੈਠੀ ਸੀਗੀ। ਮਨ ਨਹੀਂ ਸੀ ਮੰਨ ਰਿਹਾ ਕਿ ਇਹ ਸਭ ਕੁਝ ਬੇਬੇ ਆਖ ਰਹੀ ਹੈ। ਜਿਸ ਨੂੰ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਸੀ, ਰਹਿਣ ਦਿੱਤੀ ਮਨ ਮਰਜ਼ੀ ਦਾ ਖਾਂਦੀ ਪੈਣ ਦੀ, ਮਨ ਮਰਜ਼ੀ ਦੇ ਰਿਸ਼ਤੇਦਾਰੀਆਂ ਦੇ ਵਿੱਚ ਜਾਂਦੀ ਆਉਂਦੀ, ਮਨ ਮਰਜ਼ੀ ਦੇ ਨਾਲ ਸੌਂਦੀ ਜਾਗਦੀ। ਕਮੀ ਸੀ ਤਾਂ ਇੱਕ ਗੱਲ ਦੀ ਕਿ ਬੇਬੇ ਨਾਲ ਵਿਚਾਰ ਮੇਲ ਨਹੀਂ ਸਨ ਖਾਂਦੇ ਮੇਰੇ। ਜੇ ਬੇਬੇ ਦੀ ਗੱਲ ਨੂੰ ਗਲਤ ਆਖਿਆ ਜਾਂਦਾ ਤਾਂ ਉਹ ਹਰਖ ਜਾਂਦੀ ਤੇ ਬੁੜਬੁੜ ਕਰੀ ਜਾਂਦੀ। ਇਸ ਦੇ ਲਈ ਚੁੱਪ ਹੀ ਜਿਹੜੀ ਭਲੀ ਸਮਝਦੇ ਸੀ। ਬੇਬੇ ਨੇ ਉਹਨਾਂ ਦੀ ਜਵਾਬ ਦੇਣ ਵਾਲੀ ਗੱਲ ਦੇ ਉੱਤੇ ਤਾਂ ਖਿਜਣਾ

ਲੀੜਾ ਲੈ ਦਿੰਦੇ ਤਾਂ ਵੀ ਤਾਂ ਕਲੇਸ਼ ਕਰਦੀ ਆਖਦੀ, ਮੈਨੂੰ ਪੁੱਛੇ ਬਿਨਾ ਹੀ ਫੈਸਲੇ ਲੈਂਦੇ ਨੇ ਇਹ ਧੀਆਂ ਦੇ ਕੋਲ। ਰੋਂਦੀ ਕਰਲਾਉਂਦੀ ਕਿ ਉਸਦੀ ਘਰ ਦੇ ਵਿੱਚ ਕੋਈ ਪੁੱਛ ਗਿੱਛ ਨਹੀਂ ਕਰਦਾ ਕੋਈ ਵੀ, ਜੇ ਕਿਤੇ ਪਤਾ ਲੱਗ ਜਾਂਦਾ ਕਿ ਇਹਨਾਂ ਨੇ ਕਿਸੇ ਗਰੀਬ ਨੂੰ ਕੁਝ ਦਿੱਤਾ ਤਾਂ ਆਖਦੀ ਅਗਲੇ ਜਨਮ ਦੇ ਵਿੱਚ ਤੁਹਾਨੂੰ ਵੀ ਇਹਨਾਂ ਵਰਗੇ ਮੰਗਤੇ ਬਣਨਾ ਪਊਗਾ। ਇਹ ਸਾਰਾ ਕੁਝ ਲੈਣ ਵਾਸਤੇ ਉਹ ਦੋਵੇਂ ਜੀ ਲੋੜਵੰਦ ਦੀ ਮਦਦ ਕਰਨ ਵਾਲੇ ਸਨ। ਬੇਬੇ ਨੂੰ ਇਹ ਸਭ ਪਸੰਦ ਨਹੀਂ ਸੀ ਕਿ ਉਹ ਮਦਦ ਕਰਦੇ ਆ। ਬੇਬੇ ਦੀ ਸਾਂਭ ਸੰਭਾਲ ਵੱਲੋਂ ਦੋਵੇਂ ਜੀਆਂ ਦੇ ਵੱਲੋਂ ਕੋਈ ਕਮੀ ਨਹੀਂ ਰਹੀ, ਪਰ ਬੇਬੇ ਦਾ ਮਨ ਨੂੰਹ ਤੇ ਕਦੇ ਨਾ ਧਿੱਜਦਾ ਸੀਗਾ। ਪੁੱਤ ਪੂਰਾ ਤੜਫ ਤੜਫ ਕੇ ਜਮਾ ਬਿਮਾਰਾਂ ਵਾਂਗ ਹੋ ਜਾਂਦਾ, ਪਰ ਬੇਬੇ ਨੂੰ ਸਿਰਫ ਆਪ ਦੀ ਫਿਕਰ ਰਹਿੰਦੀ ਸੀ। ਨੂੰਹ ਦੇ ਪੇਕਿਆਂ ਦਾ ਕੋਈ ਆ ਜਾਂਦਾ ਤਾਂ ਉਸਦੀ ਬੁੜਬੁੜ ਜਿਹੜੀ ਸੀ ਸ਼ੁਰੂ ਹੋ ਜਾਂਦੀ। ਗੱਲਾਂ ਬਾਤਾਂ ਦੇ ਵਿੱਚ ਤਾਂ ਬੇਬੇ ਬਥੇਰੀ ਚੰਗੀ ਸੀ, ਪਰ ਜਦੋਂ ਕਿਸੇ ਦੇ ਬਾਅਦ ਪੈ ਜਾਂਦੀ ਸੀ ਨਾ, ਕਈ ਕਈ ਦਿਨ ਖਹਿੜਾ ਨਾ ਛੱਡਦੀ ਸੀ। ਧੀਆਂ ਦੇ ਕੋਲ ਸਾਰਾ ਇਲਜ਼ਾਮ ਨੂੰ ਪੁੱਤ ਦੇ ਉੱਤੇ ਹੀ ਲਾ ਦਿੰਦੀ। ਅੱਗੋਂ ਨੂੰ ਪੁੱਤ ਭਾਵੇਂ ਹੱਥ ਜੋੜ ਜੋੜ ਕੇ ਸ਼ਾਂਤੀ ਦੀ ਭੀਖ ਮੰਗਣ, ਪਰ ਉਸਨੂੰ ਕੋਈ ਫਰਕ ਨਾ ਪੈਂਦਾ। ਸੱਸ ਨੂੰ ਦੀ ਬੋਲਚਾਲ ਬੰਦ ਹੋ ਜਾਂਦੀ। ਪੁੱਤ ਵਿਚਾਰਾ ਆਪਣੀਆਂ ਤਕਲੀਫਾਂ ਲੁਕਾਉਂਦਾ ਮਾਂ ਨੂੰ ਡਾਕਟਰਾਂ ਦੇ ਕੋਲ ਚੁੱਕੀ ਫਿਰਦਾ। ਰਿਪੋਰਟਾਂ ਕਰਵਾਈਆਂ ਜਾਂਦੀਆਂ, ਬਿਮਾਰੀ ਕੋਈ ਨਾ ਆਉਂਦੀ। ਸਾਰਾ ਸਾਰਾ ਦਿਨ ਆਪਣੇ ਅੰਦਰ ਗੁੱਸਾ ਵਧਾਈ ਰੱਖਦੀ, ਉਸੇ ਕਾਰਨ ਸਰੀਰ ਨੂੰ ਤਕਲੀਫ ਹੋਣ ਲੱਗ ਪੈਂਦੀ। ਘਰ ਦੇ ਵਿੱਚ ਸੁੰਨ ਪਸਰੀ ਰਹਿੰਦੀ। ਪਤੀ ਪਤਨੀ ਆਪਸ ਦੇ ਵਿੱਚ ਵੀ ਕੋਈ ਗੱਲਬਾਤ ਨਾ ਕਰਦੇ। ਹੱਸਣਾ ਖੇਡਣਾ ਤਾਂ ਬੜੀ ਦੂਰ ਦੀ ਗੱਲ ਸੀ। ਘਰ ਦਾ ਮਾਹੌਲ ਦੇਖ ਕੇ ਗੁਆਂਢ ਦੇ ਵਿੱਚੋਂ ਆਉਂਦੇ ਬੱਚੇ ਵੀ ਖੇਡਣ ਨਾ ਆਉਂਦੇ। ਕਈ ਵਾਰ ਮਨ ਭਰ ਕੇ ਆਉਂਦਾ ਕਿੰਨੀ ਕੁ ਮਾੜੀ ਕਿਸਮਤ ਲਿਖਾ ਕੇ ਲਿਆਇਆ ਸੀ। ਫਿਰ ਰੱਬ ਦੇ ਨਾਲ ਝਗੜੇ ਝੇੜੇ ਚੱਲਦੇ ਰਹਿੰਦੇ। ਉਹ ਬੇਬੇ ਦੀ ਮਾਨਸਿਕ ਸਥਿਤੀ ਸਮਝਣ ਦੀ ਕੋਸ਼ਿਸ਼ ਕਰਦੇ। ਇਹੀ ਕਾਰਨ ਸੀ ਕਿ ਉਹ ਹਰ ਵਾਰ ਕਲੇਸ਼ ਤੇ ਸੰਤਾਪ ਦੇ ਵਿੱਚੋਂ ਨਿਕਲਣ ਦੇ ਲਈ ਕੋਈ ਢੰਗ ਤਰੀਕਾ ਸੋਚ ਲੈਂਦੇ। ਕਈ ਵਾਰ ਬੇਬੇ ਕਦੇ ਕਦਾਈ ਆਉਣ ਵਾਲੇ ਰਿਸ਼ਤੇਦਾਰਾਂ ਦੇ ਕੋਲ ਰੋਣ ਲੱਗ ਜਾਂਦੀ, ਆਖਦੀ ਮੈਨੂੰ ਤਾਂ ਇਹਨਾਂ ਦਾ ਫਿਕਰ ਮਾਰਦਾ। ਉਹ ਸੋਚਦੇ ਇਹ ਕਿਹੋ ਜਿਹਾ ਫਿਕਰ ਹੈ ਬੇਬੇ ਦਾ, ਜਿਹੜਾ ਥੋੜੇ ਦਿਨਾਂ ਬਾਅਦ ਉਹਨਾਂ ਨੂੰ ਸੂਲੀ ਦੇ ਉੱਤੇ ਟੰਗ ਦਿੰਦਾ। ਜਿੱਥੋਂ ਵੀ ਉਹਨਾਂ ਇਲਾਜ ਕਰਵਾਇਆ ਤਾਂ ਡਾਕਟਰ ਉਹਨਾਂ ਨੂੰ ਆਖਦੇ ਨੁਕਸ ਤਾਂ ਕੋਈ ਨਹੀਂ ਰਿਪੋਰਟਾਂ ਦੇ ਵਿੱਚ ਭਾਈ, ਪਰ ਖੁਸ਼ ਰਹਿਣਾ ਜ਼ਰੂਰੀ ਹੈ ਤੁਹਾਡੇ ਲਈ। ਪਰ ਰਿਸ਼ਤੇਦਾਰਾਂ ਤੇ ਬੇਬੇ ਦੇ ਫਿਕਰ ਨੇ ਉਹਨਾਂ ਨੂੰ ਕਦੇ ਖੁਸ਼ ਰਹਿਣ ਹੀ ਨਹੀਂ ਦਿੱਤਾ। ਇੱਕ ਦਿਨ ਰਾਤ ਦੇ 8:30 ਵਜੇ ਬੇਬੇ ਨੇ ਆਪਣੇ ਬਿਲਕੁਲ ਨਾਲ ਲੱਗਦੇ ਕਮਰੇ ਦੇ ਵਿੱਚੋਂ ਫੋਨ ਕੀਤਾ, ਪੁੱਤ ਉੱਠ ਕੇ ਮਾਂ ਦੇ ਕੋਲ ਚਲਿਆ ਗਿਆ। ਮਾਤਾ ਫਿਰ ਭਰੀ ਪੀਤੀ ਨੇ ਬਹੁਤ ਸੁਣਾਈਆਂ। ਪਤਨੀ ਰੱਬ ਅੱਗੇ ਹੱਥ ਜੋੜਦੀ ਰਹੀ, ਮਾਲਕਾ ਤਾਕਤ ਬਖਸ਼ ਸਭ ਕੁਝ ਸਹਿਣ ਦੇ ਲਈ ਸਾਨੂੰ। ਪਤੀ ਘੰਟੇ ਕੁ ਬਾਅਦ ਫਿਰ ਆਇਆ, ਕੰਬਲ ਖਿੱਚ ਕੇ ਉੱਪਰ ਲੈਂਦਿਆਂ ਹੌਕਾ ਜਿਹਾ ਲੈ ਕੇ ਬੋਲਿਆ, ਆਪਣੀ ਤਾਂ ਜ਼ਿੰਦਗੀ ਖਰਾਬ ਹੀ ਹੈ ਬਸ। ਦੋਵੇਂ ਬਿਨਾਂ ਬੋਲਿਆਂ ਚੁੱਪ ਕਰਕੇ ਸੌਣ ਦੀ ਕੋਸ਼ਿਸ਼ ਕਰਦੇ ਰਹੇ। ਪਤਨੀ ਨੇ ਕਿਹਾ, ਇਹੋ ਜਿਹੇ ਮਾਹੌਲ ਦੇ ਵਿੱਚ ਰਹਿਣਾ ਆਪਾਂ ਨੂੰ ਮਾਰ ਦਿਓ ਕਿਉਂ ਨਾ, ਆਪਾਂ ਵੱਖਰੇ ਵੱਖਰੇ ਹੋ ਜਾਈਏ। ਮੈਨੂੰ ਕੁਝ ਨਹੀਂ ਚਾਹੀਦਾ, ਨਾ ਖਰਚਾ ਨਾ ਜਾਇਦਾਦ ਦੇ ਵਿੱਚੋਂ ਹਿੱਸਾ। ਤੇਰਾ ਦਿਮਾਗ ਤਾਂ ਠੀਕ ਹੈ, ਪਤੀ ਬੋਲਿਆ। ਬੇਬੇ ਤੁਹਾਨੂੰ ਤਾਂ ਪਿਆਰ ਕਰਦੀ ਹੋਊ, ਪਰ ਮੇਰੇ ਕਰਕੇ ਤੁਹਾਡੇ ਨਾਲ ਵੀ ਲੜਦੀ ਫਿਰਦੀ ਹੈ। ਇਸੇ ਕਾਰਨ ਤੁਹਾਡੀ ਸਿਹਤ ਦਿਨੋ ਦਿਨ ਨਿਗਰਦੀ ਜਾਂਦੀ ਹੈ। ਮੈਂ ਨਾ ਹੋਊਂਗੀ ਸਭ ਠੀਕ ਹੋ ਜਾਊਗਾ। ਫਿਰ ਬੇਬੇ ਨੇ ਕਿਹੜੀ ਗੱਲੋਂ ਹਰਖਣਾ ਹੈ? ਪਤੀ ਦੀ ਚਿੰਤਾ ਦੂਰ ਕਰਨ ਦਾ ਉਸਨੂੰ ਹੋਰ ਕੋਈ ਹੱਲ ਨਾ ਲੱਭਿਆ। ਹੁਣ ਇਸ ਚਿੰਤਾ ਦੇ ਵਿੱਚ ਨੀਂਦ ਨਹੀਂ ਸੀ ਆ ਰਹੀ। ਜੇ ਭਲਾ ਸੱਚੀ ਹੀ ਅੱਡ ਹੋਣਾ ਪੈ ਗਿਆ ਫਿਰ ਕੀ ਬਣੂਗਾ, ਉਹ ਸੋਚਣ ਲੱਗ ਪਿਆ। ਬੇਬੇ ਫੇਰ ਰਿਸ਼ਤੇਦਾਰਾਂ ਨੂੰ ਇਕੱਠੇ ਕਰੋ, ਜਿਹੜਿਆਂ ਨੇ ਆਪਣੇ ਮਾਪਿਆਂ ਦਾ ਕਦੇ 25 ਦਿਨ ਵੀ ਧਿਆਨ ਨਹੀਂ ਰੱਖਿਆ ਹੋਣਾ, ਉਹ 25 ਸਾਲ ਧਿਆਨ ਰੱਖਣ ਵਾਲਿਆਂ ਦੇ ਵਿੱਚ ਨੁਕਸ ਮਾਰਨਗੇ। ਉਹਨਾਂ ਨੂੰ ਸਮਝਾਉਣਗੇ। ਕਲੇਸ਼ ਵਧਣ ਦੇ ਡਰੋਂ ਉਹ ਫਿਰ ਸਿਰ ਨੀਵਾਂ ਕਰਕੇ ਜ਼ਿੰਦਗੀ ਦੇ ਨਾਲ ਸਮਝੌਤੇ ਕਰਨਗੇ। ਮਨ ਸ਼ਾਂਤ ਕਰਨ ਦੇ ਲਈ ਯੁਕਤਾਂ ਸੋਚਣਗੇ। ਉਹਨਾਂ ਸੋਚਿਆ ਜੇ ਇਹੀ ਕੁਝ ਕਰਨਾ ਹੈ ਤਾਂ ਫਿਰ ਆਪੇ ਹੀ ਆਪ ਦੇ ਮਨ ਨੂੰ ਜਿਹੜਾ ਸਮਝਾ ਲੈਣਾ ਚਾਹੀਦਾ ਹੈ ਸਾਨੂੰ। ਕਈ ਵਾਰ ਤਾਂ ਉਹ ਆਪਣੇ ਆਪ ਨੂੰ 2 ਸਿਫਰਾਂ ਆਖਦੇ ਸੀ, ਜਾਣੀ ਕਿ 0 ਸੀ, ਜਿਨ੍ਹਾਂ ਦੇ ਨਾਲ ਕੋਈ ਹੋਰ ਅੰਕ ਲੱਗਿਆ ਹੀ ਨਹੀਂ ਹੈ। ਆਪਣੀ ਮਰਜ਼ੀ ਦਾ ਨਾ ਕਦੇ ਖਾਇਆ ਨਾ ਹੰਡਾਇਆ, ਫਿਰ ਵੀ ਮਿਹਣੇ ਤਾਨਿਆਂ ਭਰੀ ਜ਼ਿੰਦਗੀ ਬਤੀਤ ਕਰ ਛੱਡੀ। ਨੀਂਦ ਅੱਖਾਂ ਤੋਂ ਕੋਹਾਂ ਦੂਰ ਸੀ। ਪਤਨੀ ਦੇ ਮੂੰਹੋਂ ਅੱਡ ਹੋਣ ਵਾਲੀ ਗੱਲ ਸੁਣ ਕੇ ਤਾਂ
ਤਾਣਾ ਹੋਰ ਵੀ ਉਲਝਦਾ ਜਾ ਪਿਆ।

0: ਪਤੀ ਨੇ ਉੱਠ ਕੇ ਬੱਤੀ ਜਲਾ ਲਈ, ਜਾਣੀ ਕਿ ਬੱਤੀ ਜਗਾ ਲਈ, ਇੱਕ ਕਾਗਜ਼ ਤੇ ਪੈਨ ਲੈ ਲਿਆ। ਆਹ ਦੇਖ, ਆਖਦਿਆਂ ਕਾਗਜ਼ ਦੇ ਉੱਤੇ ਦੋ ਸਿਫਰਾਂ ਬਣਾਤੀਆਂ। ਪਤਨੀ ਉੱਠ ਕੇ ਬੈਠ ਗਈ। ਇਹ ਕੀ ਹੈ ਭਲਾ, ਉਹਨੇ ਪੁੱਛਿਆ। ਇੱਕ ਮੈਂ ਆ ਤੇ ਇੱਕ ਤੂੰ, ਜਾਣੀ ਕਿ ਇੱਕ ਤੁਸੀਂ ਹੋ। ਉਹਨਾਂ ਮੁਸਕਰਾਉਣ ਦੀ ਕੋਸ਼ਿਸ਼ ਕੀਤੀ। ਪਤੀ ਨੇ ਸਿਫਰਾਂ ਦੇ ਨਾਲ ਇੱਕ ਪੈਨ ਰੱਖ ਦਿੱਤਾ। ਹੁਣ ਦੇਖ, ਆਹ ਬਣ ਗਏ ਆਪਾਂ ਸੌ, ਜਾਣੀ ਕਿ ਏਕਾ ਬਣਾ ਦਿੱਤਾ। ਇਸ ਦੀ ਮਦਦ ਦੇ ਨਾਲ ਪਤੀ ਦੀ ਗੱਲ ਦੇ ਵਿੱਚੋਂ ਹੀ ਟੋਕਦਿਆਂ ਪਤਨੀ ਬੋਲੀ, ਆਪਾਂ ਸੌ ਕਿਵੇਂ ਹੋ ਸਕਦੇ ਆ, ਅੱਧੇ ਅਧੂਰੇ ਆ ਆਪਾਂ ਤਾਂ। ਆਹੋ, ਅਧੂਰੇ ਆ ਤਾਂ ਹੀ ਸੌ ਆਖਿਆ, ਨਹੀਂ ਤਾਂ 200 ਨਾ ਹੁੰਦੇ ਆਪਾਂ ਦੋਵੇਂ ਮਿਲ ਕੇ। ਚੱਲ ਧਿਆਨ ਦੇ ਨਾਲ ਸੁਣ, ਹੁਣ ਜਦੋਂ ਵੀ ਦਿਮਾਗ ਉਲਝਣ ਤਾਣੀ ਦੇ ਵਿੱਚ ਫਸੇ ਨਾ, ਇਹ ਪੈਨ ਦੇ ਨਾਲ ਕਦੇ ਤੂੰ ਆਪਣੀ ਵਿਥਿਆ ਲਿਖੀ ਕਦੇ ਮੈਂ ਕਦੇ ਜੱਗ ਬੀਤੀ ਵੀ ਲਿਖਾਂਗੇ। ਮੈਂ ਤੇਰਾ ਲਿਖਿਆ ਪੜਿਆ ਕਰੂੰਗਾ, ਫਿਰ ਤੂੰ ਮੇਰਾ ਲਿਖਿਆ ਪੜਿਆ ਕਰੀ। ਇਸ ਨਵੀਂ ਜੁਗਤ ਨੇ ਉਹਨਾਂ ਦੇ ਮਨ ਨੂੰ ਧਰਵਾਸ ਜਿਹਾ ਦੇ ਦਿੱਤਾ। ਥੋੜੀ ਦੇਰ ਬਾਅਦ ਉਹ ਸਿਫਰਾਂ ਤੋਂ ਸੌ ਬਣੇ, ਘੂਕ ਸੁੱਤੇ ਪਏ ਸਨ। ਜੀ ਦੋਸਤੋ, ਇਹ ਸੀ ਜੀ ਮਨੋਵਿਗਿਆਨਿਕ ਇੱਕ ਕਹਾਣੀ ਹੈ। ਕਈ ਵਾਰੀ ਮਾਹੌਲ ਹੀ ਇੱਦਾਂ ਦਾ ਘਰਾਂ ਦੇ ਵਿੱਚ ਬਣ ਜਾਂਦਾ ਹੈ। ਚਲੋ, ਔਲਾਦ ਹੋਣੀ ਨਾ ਹੋਣੀ ਉਹ ਕੁਦਰਤ ਦੇ ਹੱਥ ਹੈ, ਦੋ ਸਰੀਰਾਂ ਦੇ ਹੱਥ ਹੈ, ਤੇ ਬਾਅਦ ਘੱਟ ਕਿਸੇ ਦੇ ਵਿੱਚ ਵੀ ਹੋ ਸਕਦੀ ਹੈ। ਉਹ ਸਾਰੀਆਂ ਚੀਜ਼ਾਂ ਨੇ, ਮੈਡੀਕਲ ਇਸ਼ੂ ਨੇ, ਪਰ ਜੋ ਹਾਲਾਤ ਸਾਡੇ ਉਹ ਘਰਾਂ ਦੇ ਵਿੱਚ ਬਣ ਜਾਂਦੇ ਆ ਬਜ਼ੁਰਗਾਂ ਦੇ ਰਾਹੀਂ, ਚਾਹੇ ਉਹਨਾਂ ਦੀ ਜਿੰਨੀ ਮਰਜ਼ੀ ਸੇਵਾ ਕਰ ਲਓ, ਜੋ ਮਰਜ਼ੀ ਕਰ ਲਓ, ਪਰ ਨੁਕਤਾਚੀਨੀ ਉਹਨਾਂ ਨੇ ਕਿਸੇ ਨਾ ਕਿਸੇ ਗੱਲ ਦੇ ਵਿੱਚ ਕੱਢੀ ਜਾਣੀ ਹੈ। ਤੇ ਪਰ ਕੁਝ ਲੋਕ ਹੁੰਦੇ ਨੇ ਇਸ ਤਰ੍ਹਾਂ ਚੁੱਪ ਚਪੀਤੇ ਕੱਟ ਜਾਂਦੇ ਆ, ਤੇ ਕੁਝ ਅਗਲੇ ਕਹਿੰਦੇ ਚੱਕੋ ਭਾਈ ਆਪਣਾ ਤੇ ਆਪਾਂ ਚੱਲੇ ਆ, ਜੋ ਮਰਜ਼ੀ ਕਰੋ। ਤੇ ਕੱਲ ਔਜਲਾ ਸਾਹਿਬ ਨੇ ਇੱਕ ਵੀਡੀਓ ਭੇਜੀ ਮੈਨੂੰ, ਤੇ ਇੱਕ ਬਾਬੇ ਨੂੰ ਜਿਹੜਾ ਇਸੇ ਕਲਾ ਕਲੇਸ਼ ਦੇ ਵਿੱਚ ਆਪਣੀ ਘਰ ਵਾਲੀ ਨੂੰ ਉਹ ਬਾਬੇ ਦੇ ਕੋਲ ਛੱਡਿਆ ਆ, ਕਿਉਂਕਿ ਸੱਸ ਨੂੰ ਉਹਦੀ ਉਹਨਾਂ ਦੇ ਨਾਲ ਬਣਦੀ ਨਹੀਂ ਸੀ ਇੱਕ ਦੂਸਰੇ ਦੇ ਵਿੱਚ। ਤੇ ਉਹ ਕਹਿੰਦਾ ਜੀ, ਮਾਂ ਦੇ 80 ਸਾਲਾਂ ਦੀ ਆ, ਮੈਂ ਸੋਚਿਆ ਕਿ 80 ਸਾਲਾਂ ਦਾ ਜਿਹੜਾ ਪਿਆਰ ਮੁਹੱਬਤ ਹੈ ਉਹਨੂੰ ਮੈਂ ਰੱਖਾਂ, ਕਿ ਜਿਹੜਾ 35-40 ਸਾਲਾਂ ਦਾ ਹੈ ਉਹਨੂੰ ਰੱਖਾਂ। ਕਹਿੰਦਾ ਚਲੋ, ਮਾਂ ਤਾਂ ਜਿਹੜੀ ਬਜ਼ੁਰਗ ਹੈ ਉਹ ਰੋਟੀ ਪਾਣੀ ਪਕਾ ਨਹੀਂ ਸਕਦੀ, ਤੇ ਉਹਦੀ ਜ਼ਿੰਮੇਵਾਰੀ ਮੈਂ ਆਪ ਆਪਣੇ ਸਿਰ ਲੈਣਾ, ਆਪੇ ਹੱਥੀ ਪਕਾਏਗਾ, ਖਿਲਾਏਗਾ, ਸਾਰਾ ਕੁਝ ਕਰਾਂਗਾ, ਦੇਖ ਰੇਖ। ਤੇ ਬਾਬਾ ਜੀ ਡੇਰੇ ਵਾਲੇ ਨੂੰ ਕਹਿੰਦਾ, ਤੁਸੀਂ ਮੇਰੀ ਜਿਹੜੀ ਹੈ ਪਤਨੀ ਹੈ ਇਹਨੂੰ ਆਪਣੀ ਸ਼ਰਨ ਦੇ ਵਿੱਚ ਰੱਖ ਲਓ ਜੀ। ਤੇ ਉਹ ਆਪਣੀ ਪਤਨੀ ਜਿਹੜੀ ਹੈ ਉੱਥੇ ਛੱਡਿਆਂਦਾ। ਪਤਾ ਨਹੀਂ ਇਹ ਹਕੀਕਤ ਹੈ ਜਾਂ ਕਿਸ ਤਰ੍ਹਾਂ ਦੀ ਗੱਲ ਹੈ, ਪਰ ਹਾਲਾਤ ਬਹੁਤ ਸਾਰੇ ਇਸ ਤਰ੍ਹਾਂ ਦੇ ਜਿਹੜੇ ਨੇ ਆਲੇ ਦੁਆਲੇ ਦੇ ਵਿੱਚ ਆਪਣੇ ਸਮਾਜ ਦੇ ਵਿੱਚ ਦੇਖਣ ਨੂੰ ਜਿਹੜੇ ਮਿਲਦੇ ਹੈ। ਤੇ ਇਹ ਸੀ ਦੋਸਤੋ ਕਹਾਣੀ ਨਵੀਂ ਜੁਗਤ, ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ ਦੇ ਵਿੱਚੋਂ ਕਹਾਣੀ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰੇ, ਦੁਆਬਾ ਰੇਡੀਓ ਦਾ ਮੰਚ। ਤੇ ਕਲਾ ਕਲੇਸ਼ ਤੋਂ ਦੋਸਤੋ ਬਚਣ ਦੀ ਜ਼ਰੂਰਤ ਹੈ, ਤੇ ਪਿਆਰ ਮੁਹੱਬਤ ਦੇ ਨਾਲ ਰਹਿਣਾ ਚਾਹੀਦਾ। ਤੇ ਇਹ ਸੁਨੇਹਾ ਦਿੰਦੀ ਹੋਈ ਕਹਾਣੀ ਹੈ। ਆਪ ਵੀ ਖੁਸ਼ ਰਹੋ ਤੇ ਪਰਿਵਾਰ ਦੇ ਵਿੱਚ ਦੂਸਰਿਆਂ ਨੂੰ ਵੀ ਖੁਸ਼ ਰਹਿਣ ਦਿਓ। ਜੀ ਦੋਸਤੋ, ਇਹ ਸੀ ਜੀ ਅੱਜ ਕਹਾਣੀ, ਤੇ ਨਾਲ ਦੀ ਨਾਲ ਫਿਰ ਆਖਰ ਦੇ ਵਿੱਚ ਤੁਹਾਡੇ ਸੁਨੇਹੇ ਜਿਹੜੇ ਨੇ ਉਹਨਾਂ ਦੀ ਸਾਂਝ ਪਾ ਕੇ ਤੇ ਆਗਿਆ ਲੈਂਦੇ ਹਾਂ। ਬਹੁਤ ਸਾਰਾ ਪਿਆਰ ਮੁਹੱਬਤ ਤੁਸੀਂ ਭੇਜਿਆ, ਸ਼ੁਕਰੀਆ, ਧੰਨਵਾਦ ਹੈ। ਮੁਹੰਮਦ ਜੀ ਕਹਿੰਦੇ ਆ, ਇੰਟਰਸਟਿੰਗ ਐਂਡ ਮੋਟੀਵੇਸ਼ਨਲ ਸਟੋਰੀ ਹੈ ਜੀ, ਸ਼ੁਕਰੀਆ ਜੀ। ਵੀਰ ਭੁਪਿੰਦਰ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਜੀ ਆਪਣੇ ਮੁਹੰਮਦ ਜੀ, ਪਸੰਦ ਕੀਤੀ ਕਹਾਣੀ ਤੁਸੀਂ। ਤੇ ਲਓ ਫਿਰ, ਸਮਾਂ ਵੀ ਆਪਣਾ ਸਮਾਪਤ ਹੋ ਗਿਆ ਦੋਸਤੋ, 2 ਘੰਟੇ ਤੇ 4-5 ਮਿੰਟ ਦਾ ਪ੍ਰੋਗਰਾਮ ਹੋ ਗਿਆ ਅੱਜ, ਇੱਥੇ ਹੀ ਲੈਂਦੇ ਆ ਗਿਆ। ਥੋੜਾ ਥਕਾਵਟ ਵੀ ਹੈ, ਤੇ ਕੱਲ ਨੂੰ ਫਿਰ ਆਪਾਂ ਚਾਹੇ ਲੰਮਾ ਸਮਾਂ ਵੀ ਲਾ ਲਾਂਗੇ, ਕਿਉਂਕਿ ਨਾਵਲ ਕਿਤਾਬ ਵੀ ਸਾਂਝੀ ਕਰਨੀ ਹੁੰਦੀ ਆ, ਕਿਤਾਬ ਪੰਜਾਬ, ਉਹਨੂੰ ਵੀ ਬਹੁਤ ਸਾਰਾ ਮੁਹੱਬਤ ਪਿਆਰ ਤੁਸੀਂ ਦੇ ਰਹੇ ਹੋ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਤੇ ਉਹ ਚੈਪਟਰ ਸਾਰੇ ਵੱਖਰੇ ਕਰਕੇ ਪਾ ਦਿੱਤੇ ਜਾਂਦੇ ਆ। ਕੱਲ ਨੂੰ ਕਿਤਾਬਾਂ ਦੇ ਅੰਗ ਸੰਗ ਦੇ ਵਿੱਚੋਂ ਸੈਗਮੈਂਟ ਲੈ ਕੇ ਵੀ ਹਾਜ਼ਰ ਹੋਵਾਂਗੇ, ਤੇ ਨਾਲ ਦੀ ਨਾਲ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਅੱਜ ਦਾ ਵਿਚਾਰ ਤੇ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ, ਹੋਰ ਸਾਰਾ ਸਿਲਸਿਲਾ ਉਸੇ ਤਰ੍ਹਾਂ ਬਰਕਰਾਰ ਰਹੇਗਾ। ਤੇ ਵੱਧ ਘੱਟ ਬੋਲ ਗਏ, ਗੁਸਤਾਖੀ ਮਾਫ਼, ਕੁਝ ਰਹਿ ਗਿਆ ਹੋਵੇ ਉਹਦੇ ਲਈ ਵੀ ਮਾਫ਼ੀ ਜੀ, ਤੇ ਕਿਸੇ ਦੋਸਤ ਦਾ ਨਾਮ ਰਹਿ ਗਿਆ ਉਹਦੇ ਲਈ ਮਾਫ਼ੀ, ਤੇ ਪ੍ਰੋਗਰਾਮਾਂ ਨੂੰ ਸਪੋਰਟ ਕਰਨ ਵਾਲੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ, ਦਿਲੋਂ ਧੰਨਵਾਦ ਹੈ। ਹਰਵਿੰਦਰ ਜੋਲਪੈਨ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਤੇ ਭਾਨ ਸਿੰਘ ਗਰੇਵਾਲ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ। ਦੋਸਤੋ ਲੋ, ਮੈਨੂੰ ਦਿਓ ਆਗਿਆ ਤੇ ਸਾਰਿਆਂ ਨੂੰ ਭੁਪਿੰਦਰ ਭਾਰਾ ਜਿਲੋਂ ਪਿਆਰ ਭਾਈ ਤੇ ਨੇਗੀ, ਸਤਿ ਸ਼੍ਰੀ ਅਕਾਲ ਹੈ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਓ। ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਯੂਟਿਊਬ ਨੂੰ ਜਿਹੜਾ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲੈਣ, ਕਿਉਂਕਿ ਉਹਦੇ ਉੱਤੇ ਤੁਹਾਨੂੰ ਨੋਟੀਫਿਕੇਸ਼ਨ ਆ ਜਾਂਦਾ ਹੈ। ਟੈਲੀਗ੍ਰਾਮ ਦੇ ਵਿੱਚ ਵੀ ਸਾਨੂੰ ਸਰਚ ਕਰ ਸਕਦੇ ਹੋ ਦੁਆਬਾ ਰੇਡੀਓ ਦੇ ਨਾਂ ਤੇ। ਇਸੇ ਤਰ੍ਹਾਂ ਵਟਸਐਪ ਗਰੁੱਪ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ ਦੋਸਤੋ ਆਪਣਾ ਪਿਆਰਾ ਜਿਹਾ ਨਾਮ ਲੈ ਕੇ +358 44 974 1962 ਸਟੂਡੀਓ ਦਾ ਨੰਬਰ ਹੈ ਜੋ ਤੁਸੀਂ ਮੇਰੇ ਸਿਰ ਦੇ ਉੱਪਰ ਦੇਖ ਰਹੇ ਹੋ ਜਿੱਥੇ ਲਾਈਵ ਟਾਲਕ ਸ਼ੋਅ ਲਿਖਿਆ ਹੋਇਆ ਜੀ, ਤੇ ਉੱਪਰਲੀ ਲਾਈਨ ਦੇ ਵਿੱਚ ਲਗਾਤਾਰਤਾ ਦੇ ਵਿੱਚ ਉਹ ਚੱਲਦਾ ਰਹਿੰਦਾ ਨੰਬਰ। ਇਹ ਜਿਹੜਾ ਆਪਣਾ ਵਟਸਐਪ ਗਰੁੱਪ ਦਾ ਵਟਸਐਪ ਦਾ ਜਿਹੜਾ ਨੰਬਰ ਹੈ ਤੇ ਇਹਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ, ਚਾਹੇ ਚੰਦ ਤੇ ਬੈਠੇ ਹੋ ਤੇ ਚਾਹੇ ਧਰਤੀ ਤੇ ਹੋ ਜਾਂ ਹੋਰ ਕਿਸੇ ਪਲੈਨਟ ਤੇ ਜਿੱਥੇ ਇੰਟਰਨੈਟ ਕੰਮ ਕਰਦਾ ਹੈ, ਤੇ ਤੁਸੀਂ ਆਪਣੀ ਆਵਾਜ਼ ਜਿਹੜੀ ਹੈ ਇਸ ਚੈਨਲ ਦੇ ਰਾਹੀਂ ਬੁਲੰਦ ਕਰ ਸਕਦੇ ਹੋ। ਤੇ ਇਸੇ ਤਰ੍ਹਾਂ ਫੇਸਬੁੱਕ ਨੂੰ ਫੋਲੋ ਕਰੋ, ਜੁਆਇਨ ਕਰੋ ਦੋਸਤੋ, ਤੇ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਜਾ ਕੇ ਵੀ ਪ੍ਰੋਗਰਾਮਾਂ ਦਾ ਆਡੀਓ ਦੇ ਰੂਪ ਦੇ ਵਿੱਚ ਆਨੰਦ ਮਾਣ ਸਕਦੇ ਹੋ, ਤੇ ਵੈਬਸਾਈਟ ਦੇ ਉੱਤੇ ਆਡੀਓ ਤੇ ਵੀਡੀਓ ਦੋਵੇਂ ਰੂਪਾਂ ਦੇ ਵਿੱਚ, ਤੇ ਟੈਲੀਗ੍ਰਾਮ ਦੇ ਉੱਤੇ ਵੀ ਇਸੇ ਤਰ੍ਹਾਂ ਆਨੰਦ ਮਾਣ ਸਕਦੇ ਹੋ। ਤੇ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਈ ਤੇ ਨਿੱਘੀ ਦੋਸਤੋ, ਇਸ ਦੇ ਨਾਲ ਹੀ ਹੈ, ਸਤਿ ਸ੍ਰੀ ਅਕਾਲ ਜੀ।
1: ਕੀ ਕਰੀ ਸਰਤਾਜ ਸ਼ਾਇਰਾ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 20 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਇਸ ਦੇ ਨਾਲ ਦੀ ਨਾਲ ਅਸੀਂ ਇਹ ਵੀ ਦੱਸ ਦਈਏ ਕਿ ਹੁਣ ਭਾਰਤੀ ਪਰੰਪਰਾ ਦੇ ਅਨੁਸਾਰ ਦੇਸੀ ਮਹੀਨਾ ਜਿਹੜਾ ਏ ਪੋਹ ਸ਼ੁਰੂ ਹੋ ਚੁੱਕਾ ਏ। ਪੋਹ ਦਾ ਮਹੀਨਾ ਪੰਜਾਬੀ ਸਭਿਆਚਾਰ ਦੇ ਵਿਚ, ਸਿੱਖ ਇਤਿਹਾਸ ਦੇ ਵਿਚ ਇਕ ਖਾਸ ਮਹੱਤਤਾ ਰੱਖਦਾ ਏ। ਇਸ ਮਹੀਨੇ ਦੇ ਵਿਚ ਸਿੱਖ ਧਰਮ ਦੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮੁੱਚਾ ਪਰਿਵਾਰ ਜਿਹੜਾ ਸੀ ਖੇਰੂ ਖੇਰੂ ਹੋ ਗਿਆ ਸੀ, ਜਿਸ ਦੇ ਵਿਚੋਂ ਮਾਤਾ ਗੁਜਰ ਕੌਰ ਜੀ ਤੇ ਉਨ੍ਹਾਂ ਦੇ 4 ਸਾਹਿਬਜ਼ਾਦੇ ਜਿਹੜੇ ਸੀਗੇ ਉਹ ਸ਼ਹੀਦੀ ਪ੍ਰਾਪਤ ਕਰ ਗਏ ਸੀ। ਇਸ ਲਈ ਇਸ ਸੈਗਮੈਂਟ ਦੇ ਵਿਚ, ਇਸ ਕਵੀ ਦਰਬਾਰ ਦੇ ਵਿਚ ਅਸੀਂ ਵੱਧ ਤੋਂ ਵੱਧ ਰਚਨਾਵਾਂ ਜਿਹੜੀਆਂ ਸ਼ਹੀਦੀ ਦਿਹਾੜੇ ਨਾਲ ਸੰਬੰਧਿਤ, ਜਾਂ ਕਹਿ ਲਈਏ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਮਾਤਾ ਗੁਜਰੀ ਜੀ ਨੂੰ ਯਾਦ ਕਰਦਿਆਂ ਹਾਂ, ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਦਿਆਂ, ਇਸ ਦੇ ਨਾਲ ਦੀ ਨਾਲ ਅੱਜ ਦੇ ਸਮੇਂ ਦੇ ਵਿਚ ਜੋ ਦਿੱਲੀ ਦੇ ਵਿਚ ਕਿਸਾਨ ਸੰਘਰਸ਼ ਚੱਲ ਰਿਹਾ, ਉਸ ਸੰਘਰਸ਼ ਨੂੰ ਵੀ ਯਾਦ ਰੱਖਦੇ ਹੋਏ ਮਤਲਬ ਜਿਹੜਾ ਆ ਇਹ ਕਵੀ ਦਰਬਾਰ ਸਮਰਪਿਤ ਕਰ ਰਹੇ ਹਾਂ। ਤੇ ਆਸ ਕਰਦੇ ਹਾਂ ਕਿ ਤੁਸੀਂ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ, ਕਿਉਂਕਿ ਜੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਜਿਹੜੇ ਇਸ ਵੇਲੇ ਕਿਸਾਨ ਪੋਹ ਦੀਆਂ ਰਾਤਾਂ ਦੇ ਵਿਚ ਜਿਹੜਾ ਕੇਂਦਰ ਦੀ ਸਰਕਾਰ ਦੇ ਖਿਲਾਫ਼, ਮੋਦੀ ਦੀ ਸਰਕਾਰ ਦੇ ਖਿਲਾਫ਼, ਭਾਜਪਾ ਦੀ ਸਰਕਾਰ ਦੇ ਖਿਲਾਫ਼ ਆਪਣੇ ਹੱਕਾਂ ਲਈ ਲੜ ਰਹੇ ਨੇ, ਅਸੀਂ ਉਨ੍ਹਾਂ ਸੂਰਮਿਆਂ ਨੂੰ ਵੀ ਯਾਦ ਕਰਦੇ ਹੋਏ ਅੱਜ ਦਾ ਕਵੀ ਦਰਬਾਰ ਜਿਹੜਾ ਸ਼ੁਰੂ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਮੈਂ ਜਲੰਧਰ ਬਸਦੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ ਨੂੰ ਸੱਦਾ ਦਿਆਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਤੇ ਇਸ ਰਚਨਾ ਦੇ ਵਿਚ ਮਨਜੀਤ ਕੌਰ ਜਲੰਧਰੀ ਜਿਹੜੀ ਆ ਉਹ ਸਰਹੰਦ ਦੇ ਸਾਕੇ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋਏਗੀ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਨਿੱਘਾ ਸਵਾਗਤ ਹੈ ਆਪ ਜੀ ਨੂੰ। ਜੀ ਆਇਆਂ।
2: ਸਰਹੰਦ ਦੇ ਸਾਕੇ ਦੀ ਮੈਂ ਤਾਂ ਲੱਗੀ ਦੱਸਣ ਕਹਾਣੀ, ਸਰਹੰਦ ਦੇ ਸਾਕੇ ਦੀ ਮੈਂ ਤਾਂ ਲੱਗੀ ਦੱਸਣ ਕਹਾਣੀ। ਅਣਮੁੱਲੀਆਂ ਜਿੰਦਾ ਸੀ ਜਿਨ੍ਹਾਂ ਨੇ ਜਾਨ ਦੇਸ਼ ਤੋਂ ਵਾਰੀ, ਅਣਮੁੱਲੀਆਂ ਜਿੰਦਾ ਸੀ ਜਿਨ੍ਹਾਂ ਨੇ ਜਾਨ ਦੇਸ਼ ਤੋਂ ਵਾਰੀ। ਤੁਰ ਪਏ ਕਚਹਿਰੀ ਨੂੰ, ਤੁਰ ਪਏ ਕਚਹਿਰੀ ਨੂੰ, ਮਨ ਵਿਚ ਖੌਫ ਜਰਾ ਨਾ ਆਇਆ। ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਤੇਰੇ ਮਹਿਲਾਂ ਅੰਦਰ ਹੋਏ ਪਹਿਲਾਂ ਪੈਰ ਸੂਬਿਆ ਰੱਖਿਆ, ਅਸੀਂ ਅਣਖਾਂ ਵਾਲੇ ਆ ਤੈਨੂੰ ਗਰਜ ਗਰਜ ਕੇ ਦੱਸਿਆ। ਹਿੱਕ ਤਾਣ ਕੇ ਲੰਘੇ ਆ, ਹਿੱਕ ਤਾਣ ਕੇ ਲੰਘੇ ਆ, ਪਰ ਅਸੀਂ ਸੀਸ ਨਾ ਜਰਾ ਝੁਕਾਇਆ। ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਵਿੱਚ ਭਰੀ ਕਚਹਿਰੀ ਦੇ, ਵਿੱਚ ਭਰੀ ਕਚਹਿਰੀ ਦੇ ਲਾਲ ਜੈਕਾਰੇ ਲਾ ਕੇ ਬੋਲੇ, ਜੈਕਾਰੇ ਸੁਣ ਸੁਣ ਕੇ ਸੂਬਾ ਪਾਣੀ ਵਾਂਗੂ ਡੋਲੇ। ਹੋ ਉਲਟੀ ਖੇਡ ਗਈ, ਹੋ ਉਲਟੀ ਖੇਡ ਗਈ, ਸੂਬਾ ਡਰਿਆ ਤੇ ਘਬਰਾਇਆ। ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਨਹੀਂ ਡਰਦੇ ਤੇਰੇ ਤੋਂ, ਨਹੀਂ ਡਰਦੇ ਤੇਰੇ ਤੋਂ, ਸੂਬਿਆ ਤੂੰ ਸਾਡੇ ਕੀ ਮੋਹਰੇ। ਖੜੇ ਕਰਕੇ ਨੀਆਂ ਚ ਵੈਰੀਆ ਚਿਣਦੇ ਇੱਟਾਂ ਰੋੜੇ। ਜਗ ਚੁੱਕ ਚੁੱਕ ਆਖੂਗਾ, ਜਗ ਚੁੱਕ ਚੁੱਕ ਆਖੂਗਾ, ਜੋਧਿਆਂ ਕੌਤਕ ਕੀ ਰਚਾਇਆ। ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਇਸ ਕੌਮ ਦੀ ਖਾਤਰ ਹੋਏ, ਇਸ ਕੌਮ ਦੀ ਖਾਤਰ ਹੋਏ, ਅਸੀਂ ਤਾਂ ਦੇ ਜਾਣੀ ਕੁਰਬਾਨੀ। ਦੁਨੀਆਂ ਤੇ ਕਾਇਮ ਰਹੂ ਸਾਡੀ ਸਿੱਖੀ ਦੀ ਨਿਸ਼ਾਨੀ। ਦਿੱਲੀ ਵਿਚ ਸੀਸ ਦਿੱਤਾ, ਦਿੱਲੀ ਵਿਚ ਸੀਸ ਦਿੱਤਾ, ਜਰਾ ਸਾਡਾ ਦਾਦਾ ਨਾ ਘਬਰਾਇਆ। ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਤੇਰੀ ਵਿਚ ਕਚਹਿਰੀ ਦੇ, ਤੇਰੀ ਵਿਚ ਕਚਹਿਰੀ ਦੇ, ਅਸੀਂ ਤਾਂ ਮੌਤ ਬਿਆਮਣ ਆਏ। ਤੂੰ ਛੇਤੀ ਕਰ ਸੂਬੇ, ਐਵੇਂ ਦੇਰ ਇੰਨੀ ਕਿਉਂ ਲਾਏ। ਦਾਦੇ ਕੋਲ ਜਾਣਾ ਆ, दादे कोल जाना या साडी दादी ने समझाया गोविंद दे लाला ने सूबा जंग दे बिना हराया। इन्हां निक्कियां जिंदां च दादी ने किन्नी भरी दलेरी गल सुन के लाला दी सूबा बह गया ढाके ढेरी। इस रहिंदी दुनिया ते साका जाना नहीं भुलाया गोविंद दे लाला ने सूबा जंग दे बिना हराया। गोविंद दे लाला ने सूबा जंग दे बिना हराया। बहुत बहुत धन्यवाद जी।
1: ਮਨਜੀਤ ਕੌਰ ਜਲੰਧਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ। ਸਾਡੀ ਕਾਮ ਮਹਿਫਲ ਦੇ ਵਿਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ, ਅਮਰੀਕਾ ਵਸਦੇ ਨੇ, ਸਾਡੇ ਸ਼ਾਇਰ ਗੁਰਮੋਹਨ ਸਿੰਘ ਜੀ ਜਿਹੜੇ ਕਿ ਹਰਿਆਣਾ ਦੇ ਜ਼ਿਲ੍ਹਾ ਕੈਥਲ ਨਾਲ ਸੰਬੰਧ ਰੱਖਦੇ ਨੇ, ਪਰ ਉਹ ਅੱਜ ਕੱਲ ਅਮਰੀਕਾ ਦੇ ਰੀਨੋ ਨਵਾਡਾ ਦੇ ਵਿਚ ਰਹਿ ਰਹੇ ਨੇ ਤੇ ਉਹ ਕਿਸਾਨੀ ਸੰਘਰਸ਼ ਨਾਲ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਣਗੇ ਤੇ ਇਸ ਲਈ ਮੈਂ ਗੁਰਮੋਹਨ ਸਿੰਘ ਜੀ ਨੂੰ ਦੁਆਬਾ ਰੈਡੀ ਦੇ ਮੰਚ ਤੇ ਜੀ ਆਇਆ ਕਹਿੰਦਾ ਹਾਂ। ਗੁਰਮੋਹਨ ਸਿੰਘ ਜੀ ਤੁਹਾਡਾ ਸਵਾਗਤ ਹੈ।
3: ਮੇਰੀ ਕਵਿਤਾ ਜੀ ਕਿਸਾਨਾਂ ਦਾ ਸੰਘਰਸ਼। ਹਾਕਮਾਂ ਦਾ ਖੂਨ ਚਿੱਟਾ ਜ਼ਹਿਰੀ ਹੋ ਗਿਆ, ਮੋਦੀ ਜੋ ਕਿਸਾਨਾਂ ਦਾ ਅੱਜ ਵੈਰੀ ਹੋ ਗਿਆ, ਦੁਸ਼ਯੰਤ ਨੂੰ ਕਿਸਾਨਾਂ ਨਾਲ ਪਿਆਰ ਹੋ ਗਿਆ, ਵੋਟਾਂ ਲੈ ਕੇ ਲੱਗਦਾ ਫਰਾਰ ਹੋ ਗਿਆ, ਹਰਿਆਣਾ ਤਾਂ ਪੰਜਾਬੀਆਂ ਦੇ ਨਾਲ ਹੋ ਗਿਆ, ਖੱਟਣ ਸਾਡੇ ਵਾਸਤੇ ਚੰਡਾਲ ਹੋ ਗਿਆ, ਚੁਣ ਕੇ ਕਿਸਾਨਾਂ ਨੂੰ ਹੈ ਜੇਲ ਘੱਲਿਆ, ਉਹ ਛੜਿਆ ਨੇ ਆ ਕੇ ਸਾਡਾ ਦੇਸ਼ ਮੱਲਿਆ, ਕਿਸਾਨਾਂ ਲਈ ਤਾਂ ਨੀਲਾ ਪੀਲਾ ਲਾਲ ਹੋ ਗਿਆ, ਅੰਬਾਨੀ ਤੇ ਅਡਾਨੀ ਦਾ ਦਲਾਲ ਹੋ ਗਿਆ, ਨਾਈ ਕੋਲ ਲੱਗਦਾ ਨਾ ਗਿਆ ਚਿਰਦਾ, ਉਹ ਮੁੱਲਾਂ ਵਾਂਗ ਦਾੜੀ ਨੂੰ ਵਧਾਈ ਫਿਰਦਾ, ਝੂਠੇ ਲਾਰੇ ਲਾ ਕੇ ਸਾਥੋਂ ਵੋਟ ਲੈ ਗਿਆ, ਵੱਡਿਆਂ ਘਰਾਣਿਆਂ ਅੱਗੇ ਲੰਮਾ ਪੈ ਗਿਆ, ਇਹ ਕਿਸਾਨਾਂ ਲਈ ਮੁੱਖ ਚੋਂ ਵਿਸ ਘੋਲਦਾ, ਅੰਬਾਨੀ ਤੇ ਅਡਾਨੀਆਂ ਦੀ ਬੋਲੀ ਬੋਲਦਾ, ਪੀਐਮਏ ਦੇ ਨਾਲ ਦਾ ਕਿਸੇ ਨਾ ਵੇਖਿਆ, ਭਾਰਤ ਜੋ ਮਹਾਨ ਸਾਡਾ ਦੇਸ਼ ਵੇਚਿਆ, ਬਿਰਥਾ ਨਾ ਜਾਣਾ ਸਾਡਾ ਖੂਨ ਡੁੱਲਿਆ, ਉਹ ਚਾਹ ਵਾਲਾ ਆਪਣੀ ਔਕਾਤ ਭੁੱਲਿਆ, ਅਜੇ ਵੀ ਜੇ ਮੌਕਾ ਤੁਸਾਂ ਨਾ ਸੰਭਾਲਿਆ, ਮੋਦੀ ਸਾਡੀ ਪੱਗ ਨੂੰ ਹੈ ਹੱਥ ਪਾ ਲਿਆ, ਕੋਡੀ ਵੀ ਅਸਾਂ ਦਾ ਤੁਸਾਂ ਪਾਇਆ ਮੁੱਲ ਨਾ, ਕੀਤਾ ਜੋ ਜ਼ੁਲਮ ਸਾਨੂੰ ਨਹੀਂ ਜੇ ਭੁੱਲਣਾ, ਉਹ ਸੱਪਾਂ ਦੀ ਜੋ ਖੁੱਡ ਵਿਚ ਹੱਥ ਪਾ ਲਿਆ, ਟਿੱਡੀ ਨੇ ਪਹਾੜ ਨਾਲ ਮੱਥਾ ਲਾ ਲਿਆ, ਕਿਸਾਨ ਕੋਈ ਮਰੇ ਤਾਂ ਸ਼ਹੀਦ ਕਹਿੰਦੇ ਨੇ, ਉਹ ਮੋਦੀ ਤੇਰੇ ਸੜਕਾਂ ਤੇ ਵੈਣ ਪੈਂਦੇ ਨੇ, ਮੋਦੀ ਨੋਹਾਂ ਤੱਕ ਗਿਆ ਹੰਕਾਰਿਆ, ਹਾਕਮਾਂ ਨੇ ਸਾਡੀ ਅਣਖ ਨੂੰ ਵੰਗਾਰਿਆ, ਉਹ ਸਾਡੀ ਮਰਜ਼ੀ ਦਾ ਸਾਡਾ ਮੁੱਲ ਲੱਗੂਗਾ, ਮੋਦੀ ਜੋ ਕਿਸਾਨਾਂ ਅੱਗੇ ਲੱਗ ਭੱਜੂਗਾ, ਉਹ ਕਾਲਾ ਜੋ ਕਾਨੂੰਨ ਸਾਨੂੰ ਵਕਤ ਪਾਊਗਾ, ਆਉਣ ਵਾਲੀ ਪੀੜ੍ਹੀ ਸਾਡੀ ਫਾਹੇ ਲਾਊਗਾ, ਬਰਖਲਾਫ਼ ਬੋਲੇ ਤਾਂ ਇਹ ਚੱਡੇ ਪਾੜ ਦੇ, ਦਫ਼ਾ ਕੋਈ ਲਾ ਕੇ ਸਾਨੂੰ ਜੇਲੀ ਤਾੜ ਦੇ, ਪੈੜੀਆਂ ਚ ਵੱਟਾਂ ਤੇ ਨਾ ਬੰਨੇ ਰਹਿਣਗੇ, ਮਾਪਿਆਂ ਨੂੰ ਬੱਚੇ ਵੀ ਗਦਾਰ ਕਹਿਣਗੇ, ਵੇਖ ਲੋ ਕਿਸਾਨ ਸੜਕਾਂ ਤੇ ਕੂਕਦਾ, ਉਹ ਮੋਦੀ ਤੇਰੇ ਜਿਉਂਦਿਆਂ ਦੇ ਬੁੱਤ ਫੂਕਦਾ, ਠੰਡਾ ਪਾਣੀ ਮਾਰਿਆ ਬਛਾੜਾਂ ਸੁੱਟੀਆਂ, ਉਹ ਦਿੱਲੀ ਜਾਂਦੇ ਹਾਈਵੇ ਤੇ ਖੱਡਾਂ ਪੁੱਟੀਆਂ, ਕਾਲੇ ਜੋ ਕਾਨੂੰਨ ਤੇਰੇ ਭੰਗ ਕਰਾਂਗੇ, ਦਿੱਲੀ ਦੀਆਂ ਨਾਸਾਂ ਅਸੀਂ ਬੰਦ ਕਰਾਂਗੇ, ਊਠ ਹੁਣ ਪਹਾੜੀਆਂ ਦੇ ਥੱਲੇ ਆਊਗਾ, ਊਠ ਤੇ ਚੜੇ ਨੂੰ ਕੁੱਤਾ ਵੱਢ ਖਾਊਗਾ, ਕਾਲੇ ਜੋ ਕਾਨੂੰਨ ਹਟਾਉਣੇ ਪੈਣਗੇ, ਉਹ ਛਿੱਤਰਾਂ ਦੇ ਨਾਲ ਗੰਢੇ ਖਾਣੇ ਪੈਣਗੇ, ਦਿਸਣਾ ਨਾ ਕਿਤੇ ਵੀ ਅਰੁਣ ਜੇਟਲੀ, ਚਾਹ ਵਾਲੀ ਚੰਗੀ ਤਰ੍ਹਾਂ ਮਾਂਜ ਕੇਟਲੀ, ਤੇਰੇ ਪਿੱਛੋਂ ਸਾਡੇ ਇੱਥੇ ਦੇਣੇ ਆਉਣਗੇ, ਮੋਦੀ ਹੋਣੀ ਤੱਤੀ ਚਾਹ ਦੇ ਹੋਕੇ ਲਾਉਣਗੇ, ਕਰਦੇ ਜਬਰ ਨਾਲੇ ਬਦ ਫੈਲੀਆਂ, ਵੋਟਾਂ ਵਾਲੇ ਨੋਟਾਂ ਦੀਆਂ ਲੈਣ ਥੈਲੀਆਂ, ਸੜਕਾਂ ਤੇ ਲੋਕ ਤੁਸਾਂ ਦੇ ਸਤਾਏ ਨੇ, ਆਰਡੀਨੈਂਸ ਕਿਹਨੂੰ ਪੁੱਛ ਕੇ ਬਣਾਏ ਨੇ, ਗੁੰਡੇ ਦੇ ਨਿੱਤ ਨਵੇਂ ਚੰਨ ਚਾੜਦੇ, ਦਿਨ ਦੀਵੀਂ ਟਰੱਕ ਚਾੜ ਬੰਦੇ ਮਾਰਦੇ, ਉਹ ਕਿਸਾਨ ਤੇਰਾ ਚੜਿਆ ਹੰਕਾਰ ਤੋੜੂਗਾ, ਗੁਰਮੋਹਨ ਲਿਖ ਤੇਰੇ ਉੱਤੇ ਛੰਦ ਜੋੜੂਗਾ, ਗੁਰਮੋਹਨ ਲਿਖ ਤੇਰੇ ਉੱਤੇ ਛੰਦ ਜੋੜੂਗਾ। ਧੰਨਵਾਦ ਜੀ।
1: ਗੁਰਮੋਹਨ ਸਿੰਘ ਅਮਰੀਕਾ ਵਾਲੇ ਸੱਜਣਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਗਰਾਵਾ ਤੋਂ ਸਾਡੀ ਸ਼ਾਇਰਾ ਬਬਲੀ ਸੋਹਤਾ ਨੂੰ। ਉਹ ਵੀ ਕਿਸਾਨੀ ਘੋੜ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਨਿਰਵੰਸਰੀ ਹੂੰ ਸਰ ਦੀ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇੱਕ ਵਾਰ ਫਿਰ ਮੈਨੂੰ ਆਪਣੇ ਰੇਡੀਓ ਦੁਆਬੇ ਵਿੱਚ ਆਪਣੀ ਰਚਨਾ ਬੋਲਣ ਦੇ ਲਈ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰਿਆ ਨਮਸਤੇ। ਉਮੀਦ ਰੱਖਦੀ ਹਾਂ ਜੋ ਅੱਜ ਦਿੱਲੀ ਦੇ ਵਿੱਚ ਹਾਲਾਤ ਨੇ ਸਿਆਸੀ ਕਾਨੂੰਨਾਂ ਦੇ ਕਾਰਨ ਉਹਨਾਂ ਨੂੰ ਸਮਰਪਿਤ ਹੈ। ਮੇਰੇ ਸੋਹਣੇ ਦੇਸ਼ ਪੰਜਾਬ ਦਾ ਵੈਰੀਆਂ ਨੇ ਲਿਖਤਾ ਲੇਖ ਮੜਾ। ਮੇਰੇ ਸੋਹਣੇ ਦੇਸ਼ ਪੰਜਾਬ ਦਾ ਵੈਰੀਆਂ ਨੇ ਲਿਖਤਾ ਲੇਖ ਮੜਾ। ਪਲ ਪਲ ਮਰਦੇ ਹਰ ਇਨਸਾਨ, ਪਲ ਪਲ ਮਰਦੇ ਹਰ ਇਨਸਾਨ, ਸਰਕਾਰਾਂ ਦੇ ਪਾਸ ਕੀਤੇ ਹੋਏ ਕਾਨੂੰਨਾਂ ਦੇ ਨਾਲ, ਸਰਕਾਰਾਂ ਦੇ ਪਾਸ ਕੀਤੇ ਹੋਏ ਕਾਨੂੰਨਾਂ ਦੇ ਨਾਲ ਪਲਟਾ ਖਾ ਗਈ ਕਿਸਾਨ ਦੀ ਜ਼ਿੰਦਗੀ। ਜਦ ਪਲਟਾ ਖਾ ਗਈ ਕਿਸਾਨ ਦੀ ਜ਼ਿੰਦਗੀ, ਮਾਂ ਵਰਗੀ ਜ਼ਮੀਨ ਤੇ ਬੋਲੀ ਲਾਉਣ ਲਈ ਪਰਦੇਸੀ ਲੁਟੇਰਾ ਗਿਆ ਆ, ਪਰਦੇਸੀ ਲੁਟੇਰਾ ਗਿਆ ਆ, ਅਣਖ ਜਾਗ ਪਈ ਪੁੱਤਰ ਜ਼ਮੀਨਦਾਰਾਂ ਦੀ, ਅਣਖ ਜਾਗ ਪਈ ਹੁਣ ਪੁੱਤਰ ਜ਼ਮੀਨਦਾਰਾਂ ਦੀ। ਐ ਦਿੱਲੀ ਵਿੱਚ ਲਿਆ ਡੇਰਾ ਲਾ, ਜਾਂ ਦਿੱਲੀ ਵਿੱਚ ਡੇਰਾ ਲਿਆ ਲਾ, ਸੋਨੀ ਦੀ ਚਿੜੀਆਂ ਦੇਸ ਸਾਡਾ, ਸੋਨੀ ਦੀ ਚਿੜੀਆ ਦੇਸ ਸਾਡਾ, ਮਿੱਟੀ ਵਿੱਚ ਮਿਲਾਉਣ ਦੇਣਾ ਨੇ, ਸੌਂ ਲਈ ਹੈ ਖਾ, ਸੌਂ ਲਈ ਹੈ ਖਾ। ਐ ਦੇਖ ਦਿੱਲੀ, ਜਾਤ ਪਾਤ ਵੱਡੇ ਛੋਟੇ ਪੁੱਤ ਕੀ ਧੀਆਂ, ਤੇਰੇ ਵਿਹੜੇ ਵਿੱਚ ਗਏ ਖੜੇ ਆ, ਤੂੰ ਕੀ ਸਾਨੂੰ ਰੋਲੇਂਗੀ, ਅਸੀਂ ਤੈਨੂੰ ਕਰ ਦੇਵਾਂਗੇ ਤਬਾਹ, ਹੱਕ ਜੇ ਸਾਡੇ ਨਹੀਂ ਖੋਣ ਦੇਣੇ। ਐ ਸਿਆਸੀ ਸਰਕਾਰੇ, ਭਾਵੇਂ ਲੱਖ ਕਾਨੂੰਨ, ਭਾਵੇਂ ਲੱਖ ਮੁਸੀਬਤਾਂ ਪਾ, ਜ਼ੁਲਮ ਅੱਗੇ ਸਿਰ ਝੁਕਣਾ ਨਹੀਂ, ਜ਼ੁਲਮ ਅੱਗੇ ਸਿਰ ਝੁਕਣਾ ਨਹੀਂ, ਭਾਵੇਂ ਆਂਧੀ ਆਵੇ ਤੂਫਾਨ, ਆਖੇ ਬਬਲੀ ਸਹੌਤਾ ਸਾਡੀ ਵੀ ਕਲਮ ਰੁਕਣੀ ਨਹੀਂ, ਸਿਰ ਚੜ ਕੇ ਲਾਰੇ ਲਾਵਾਂਗੇ, ਸਿਰ ਚੜ ਕੇ ਲਾਰੇ ਲਾਵਾਂਗੇ, ਜੈ ਕਿਸਾਨ ਜੈ ਜਵਾਨ, ਜੈ ਕਿਸਾਨ ਜੈ ਜਵਾਨ, ਜੈ ਕਿਸਾਨ ਜੈ ਜਵਾਨ। ਧੰਨਵਾਦ।
1: ਬਬਲੀ ਸੋਹਤਾ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਵੱਡੇ ਪਿੰਡ ਦੁਸਾਂਝ ਕਲਾਂ ਦੇ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ ਸੱਦਾ ਦਿੰਦਾ। ਉਹ ਆਉਣ ਤੇ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਣ। ਇਸ ਵਾਰ ਰਾਮ ਪ੍ਰਕਾਸ਼ ਟੋਨੀ ਜੀ ਸਾਡੀ ਕਾਮੇ ਫਲ ਦੇ ਵਿਚ ਜਿਹੜੀ ਕਵਿਤਾ ਲੈ ਕੇ ਆ ਰਹੇ ਨੇ, ਉਸ ਕਵਿਤਾ ਦਾ ਮੁਖੜਾ ਹੈ ਲੈ ਕੇ ਆਉਣਾ ਰਾਜ ਗਰੀਬਾਂ ਦਾ। ਰਾਮ ਪ੍ਰਕਾਸ਼ ਟੋਨੀ ਜੀ, ਤੁਹਾਡਾ ਸਵਾਗਤ ਹੈ।
5: ਸਤਿਕਾਰਯੋਗ ਸਾਥੀਓ, ਮੇਰੀ ਕਵਿਤਾ ਹੈ ਜੀ ਸਾਥੀ ਹੱਥ ਬੰਡਾਲਾ, ਮਜ਼ਦੂਰਾ ਕਿਸਾਨਾਂ ਅਤੇ ਅਦੀਬਾਂ ਦਾ। ਸਾਥੀ ਹੱਥ ਬੰਡਾਲਾ, ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ, ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ। ਵਿਦਿਆ ਪੜ੍ਹ ਕੇ ਲੈ ਕੇ ਨਵਾਂ ਸਵੇਰਾ ਆਉਣਾ ਹੈ, ਕੱਢ ਕੇ ਡਰ ਦਿਲਾਂ ਚੋਂ ਹਨੇਰਾ ਦੂਰ ਭਜਾਉਣਾ ਹੈ। ਵਿਦਿਆ ਪੜ੍ਹ ਕੇ ਲੈ ਕੇ ਨਵਾਂ ਸਵੇਰਾ ਆਉਣਾ ਹੈ, ਕੱਢ ਕੇ ਡਰ ਦਿਲਾਂ ਚੋਂ ਹਨੇਰਾ ਦੂਰ ਭਜਾਉਣਾ ਹੈ। ਚੱਲਣ ਨੀ ਹੁਣ ਦੇਣਾ, ਚੱਲਣ ਨੀ ਹੁਣ ਦੇਣਾ ਇੱਥੇ ਜ਼ੋਰ ਨਸੀਬਾਂ ਦਾ। ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਮਿਲੜਿਆ ਨਾ ਕਿਤੇ ਆਜ਼ਾਦੀ ਆਈ ਹੈ, ਦੇ ਕੇ ਜਾਣਾ ਸੂਰਮਿਆਂ ਨੇ ਇਹ ਧਰਤੀ ਰੁਸ਼ਨਾਈ ਹੈ। ਬਿਲੜਿਆ ਨਾ ਕਦੇ ਕਿਤੇ ਆਜ਼ਾਦੀ ਆਈ ਹੈ, ਦੇ ਕੇ ਜਾਣਾ ਸੂਰਮਿਆਂ ਨੇ ਇਹ ਧਰਤੀ ਰੁਸ਼ਨਾਈ ਹੈ। ਹੁਣ ਕਤਲ ਹੋਣ ਨੀ ਦੇਣਾ, ਹੁਣ ਕਤਲ ਹੋਣ ਨੀ ਦੇਣਾ ਆਪਣੀਆਂ ਜੀਬਾਂ ਦਾ। ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਰਜਵਾੜੇ ਤੇ ਕੋਗੜ ਬਿੱਲ ਇਥੋਂ ਦੂਰ ਭਜਾਉਣੇ ਨੇ, ਮਰਦੇ ਕਿਸਾਨ ਤੇ ਮਜ਼ਦੂਰ ਬਲੂਰ ਬਚਾਉਣੇ ਨੇ। रजवाले ते घोगड़ बिले इथों दूर पजाने ने मर्द किसान ते मजदूर बलूर बचाने ने कदे तोल नापना पूरा कदे तोल नापना पूरा होना इथे जरीबां दा साथी हथ बंडाला मजदूरा करसाना ते हदीबांदा म्योत बंदी करके रंब दे हुण तू संगरामा नू भगत सिंह सराबे वांगू पीना पैना हजामानू म्योत बंदी करके हुण रंब दे तू संगरामा नू भगत सिंह सराबे वांगू पीना पैना हजामानू रिहा समाना हुण रिहा समाना हुण जरबा तक सीमा ते तरकीबां दा साथी हथ बंडाला मजदूरा करसाना अते हदीबां दा खाब जो बेगम भोरे दा रहिंदा अजे अधूरा ए ना किसे अवतार ने हुणे आके करना पूरा ए खाब जो बेगम भोरे दा रहिंदा अजे अधूरा ए ना किसे अवतार ने आके हुण करना पूरा ए चकला डंडा पाला झंडा चकला डंडा पाला झंडा छड़ दे नुकसान तबीबां दा साथी हथ बंडाला मजदूरा करसाना अते अदीबां दा तेरे मुड़के दी बो बन जानी खुशबो देखी जदों मजदूर किसान होने इक विक है देखी तेरे मुड़के दी बो बन जानी खुशबो देखी जदों मजदूर किसान होने इक विक है देखी की करना ओ लीडर की करना ओ लीडर देवे जो साथ रे की बांदा साथी हथ बंडारा मजदूरा करसाना अते अदी बांदा टोनी हक लड़के ही पैंदे देख ला लैणे ने भगत सिंह सराबे जी दे सानू कहने ने टोनी हक लड़के ही पैंदे देख ला लैणे ने भगत सिंह सराबे जी दे सानू ए कहने ने दुसांझ खातर लोकां दी दुसांझ खातर लोकां दी लै झूठा सलीबां दा साथी हथ बंडाला मजदूरा करसाना अते हदीबां दा लैके आउणा आपां इत्थे राज गरीबां दा लैके आउणा आपां इत्थे राज गरीबां दा धन्नवाद जी
1: श्रोतियो राम प्रकाश टोनी जी तों बाद हुण मैं सद्दा देण जा रहा पटियाला बस दे साडी शायरा कमला शर्मा नूं कमला शर्मा जी इस वार अपने एक रचना जिहड़ी लै के हाजिर हो रहे ने ओह लिखी हुई है भाई मनिंदर सिंह जी दी कमला शर्मा जी भाई मनिंदर सिंह दी रचना जिहड़ी आ सोडे साहिबजादियां दी याद मुताबक जिहड़ी आ रचना लै के हाजिर हो रहे ने कमला शर्मा जी तुहाडा निघा स्वागत है
6: मेरी अज दी रचना छोटे साहिबजादियां दी शहीदी नूं समर्पित है जेड़ी के भाई मनिंदर सिंह जी दी बाणी चो है जिस विच जान समे ओह दादी नूं कह रहे हन के हुण उन्हां दी उड़ीक ना करना उन्हां ने हुण वापस नहीं आना

0: ਧੰਨਵਾਦ ਜੀ।
1: ਕਮਲਾ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸੇਵਾ ਸਿੰਘ ਨੂਰਪੁਰੀ ਜੀ ਨੂੰ। ਨੂਰਪੁਰੀ ਜੀ ਆਪਣੀ ਇਸ ਵਾਰ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹਨਾਂ ਦਾ ਅਨੁਮਾਨ ਹੈ ਕੱਚੀ ਗੜੀ, ਜਿਹੜੀ ਕਿ ਸਿੱਖ ਇਤਿਹਾਸ ਦੇ ਵਿੱਚ ਇੱਕ ਮਹੱਤਵਪੂਰਨ ਸਥਾਨ ਰੱਖਦੀ ਏ। ਕੱਚੀ ਗੜੀ ਲੈ ਕੇ ਹਾਜ਼ਰ ਹੋ ਰਹੇ ਨੇ ਸੇਵਾ ਸਿੰਘ ਨੂਰਪੁਰੀ ਜੀ।
2: ਦੁਆਬਾ ਰੇਡੀਓ ਦੇ ਸਾਰੇ ਪਿਆਰੇ ਸਰੋਤਿਓ ਤੇ ਆਏ ਹੋ ਕਵੀ ਜਨੋ, ਮੈਂ ਆਪਣੀ ਕਵਿਤਾ ਕੱਚੀ ਗੜੀ ਲੈ ਕੇ ਹਾਜ਼ਰ ਹਾਂ ਜੀ। ਕਵਿਤਾ ਅਰਜ ਹੈ ਜੀ, ਛੱਡ ਕੇ ਆਨੰਦਪੁਰੀ ਤੁਰੇ ਸੀ ਪਏ ਜਦੋਂ ਅਣਗਾਹੇ ਰਾਹ, ਪਰ ਬਾਰ ਵਿਛੋੜੇ ਪਾਏ ਸੀ ਸਰਸੇ ਸਿਰ ਪਈ ਸੁਆਹ, ਛੋਟੇ ਲਾਲ ਤੇ ਮਾਤਾ ਗੁਜਰੀ ਗੰਗੂ ਮਰਿੰਡੇ ਪਹੁੰਚੇ ਜਾ, ਦਸ਼ਮੇਸ਼ ਪਿਤਾ ਸੰਗ ਵੱਡੜੇ ਚਮਕੌਰ ਗੜੀ ਸੰਗ ਵਾਹ, ਪਿੱਛਾ ਕਰਦੀ ਮੁਗਲ ਫੌਜ ਪਹਾੜੀ ਰਾਜੇ ਕਰ ਬਾਹੋ ਦਾ, ਬਸਾ ਕਾਤੀ ਹੋਏ ਇਕੱਠੇ ਸਭ ਝੂਠੀਆਂ ਕਸਮਾਂ ਖਾ, ਦੀਨ ਗਵਾਇਆ ਜ਼ਾਲਮਾਂ ਇਤਿਹਾਸ ਵੀ ਅੱਜ ਗਵਾ, 43 ਜਣੇ ਸਣੇ ਗੁਰੂ ਦੇ ਲੈ 10 ਲੱਖ ਨੇ ਘੇਰੇ ਪਾ, ਕੱਚੀ ਗੜੀ ਸੀ ਬਣੀ ਕਿਲਾ ਗੁਰੂ ਬੈਠੇ ਮੱਲ ਕਮਾਨ, ਬਣ ਦਿੱਤੇ ਸਿੰਘ ਸੂਰਮੇ ਫਿਰ ਜਥੇ ਨੇ ਤੋੜੇ ਗਮਾਨ, ਗੁਰਾਂ ਛੱਡੇ ਤੀਰ ਅਣਾਲੇ ਹੋਏ ਜਰਨੈਲ ਲਹੂ ਲੁਹਾਨ, ਤੋਰਿਆ ਜੀਤ ਜਿਹਾਰ ਨੂੰ ਦਿੱਤਾ ਥਾਪੜਾ ਤੇ ਫਰਮਾਨ, 35 ਸਿੰਘ ਸਣੇ ਸਾਹਿਬਜ਼ਾਦੇ ਜਦੋਂ ਗਏ ਸ਼ਹੀਦੀਆਂ ਪਾ, ਗੁਰਮਤਾ ਪਕਾ ਕੇ ਸਿੰਘਾਂ ਨੇ ਗੁਰਾਂ ਦਿੱਤਾ ਹੁਕਮ ਸੁਣਾ, ਤੁਸੀਂ ਚਾਲੇ ਪਾ ਲਓ ਰਾਤ ਨੂੰ ਦਿਓ ਸਾਡਾ ਫਿਕਰ ਮਕਾ, ਪੰਥ ਦੀ ਰਹੇਗੀ ਚੜ੍ਹਦੀ ਕਲਾ ਜੇਕਰ ਗੁਰੂ ਲਈਏ ਬਚਾ, ਗੜੀਓ ਬਾਹਰ ਹੋ ਅੱਧੀ ਰਾਤ ਗੁਰਾਂ ਕਿਹਾ ਤਾਲੀ ਮਾਰ, ਉਹ ਜਾਂਦਾ ਈ ਸ਼ੇਰ ਗਿੱਦੜੋ ਦੇਖੋ ਨੀਲੇ ਦਾ ਸਵਾਰ, ਜੇ ਰੋਕ ਸਕਦੇ ਤਾਂ ਰੋਕ ਲਓ ਜਾ ਰਿਹਾ ਉਹ ਸ਼ਾਹ ਸਵਾਰ, ਭਾਜੜ ਪਈ ਵਿਚ ਦੁਸ਼ਮਣਾਂ ਉਹਨਾਂ ਆਪਣੇ ਹੀ ਦਿੱਤੇ ਮਾਰ, ਹੱਥ ਮਲਦੇ ਵੈਰੀ ਰਹਿ ਗਏ ਜੋ ਗਿੱਦੜ ਭਪਕੀ ਮਾਰਦਾ, ਵਜ਼ੀਰਾ ਨਕਟ ਵੋ ਕੇ ਮਰਦਾ ਝੂਠੇ ਬਹਾਨੇ ਲਾ ਕੇ ਸਾਰਦਾ, ਔਰੰਗਜ਼ੇਬ ਗਿਆ ਠਠੰਬਰ ਖਾਲੀ ਹੱਥ ਨਾਲ ਸਾਰਦਾ, ਸਰਹੰਦ ਦਾ ਸੂਬਾ ਡਰਿਆ ਮੁਗਲ ਉਤੋਂ ਝਾੜਾਂ ਮਾਰਦਾ, ਉਤਾਰਿਆ ਕਰਜ਼ਾ ਖਾਲਸੇ ਦਾ ਜਾਂ ਸੁੱਤੇ ਗੁਰੂ ਮਾਛੀਵਾੜੇ, ਕੰਡਿਆਂ ਦੀ ਸੇਜ ਟੀਮ ਸਰਾਣਾ ਧਰਮ ਦੇ ਜਿੱਤ ਅਖਾੜੇ, ਮਿੱਤਰ ਪਿਆਰ ਦਾ ਸ਼ੁਕਰਾਨਾ ਸੱਥਰ ਨੂੰ ਨਾ ਆਖਣ ਮਾੜੇ, ਨਾ ਡਰੋਂ ਅਰਸੇ ਜਬ ਜਾਏ ਲਰੋਂ ਪੀੜਾਂ ਦੁੱਖ ਭਨਾਏ ਪਾੜੇ, ਉਤਾਰਿਆ ਕਰਜ਼ਾ ਖਾਲਸੇ ਦਾ ਜਾਂ ਸੁੱਤੇ ਗੁਰੂ ਮਾਛੀਵਾੜੇ, ਕੰਡਿਆਂ ਦੀ ਸੇਜ ਟੀਮ ਸਰਾਣਾ ਧਰਮ ਦੇ ਜਿੱਤ ਅਖਾੜੇ, ਮਿੱਤਰ ਪਿਆਰੇ ਦਾ ਸ਼ੁਕਰਾਨਾ ਸੱਥਰੂ ਨਾ ਆਖਣ ਮਾੜੇ, ਨਾ ਡਰੂ ਅਰਸੇ ਜਬ ਜਾਏ ਲਰੋਂ ਪੀੜਾਂ ਦੁੱਖ ਭਨਾਏ ਪਾੜੇ। ਥੈਂਕ ਯੂ, ਧੰਨਵਾਦ ਜੀ।
1: ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿਚ ਰਹਿੰਦੇ ਸਾਡੀ ਸ਼ਾਇਰਾ ਡਾਕਟਰ ਇੰਦਰਪਾਲ ਕੌਰ ਜੀ, ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਚ ਬਹੁਤ ਉੱਚ ਅਹੁਦੇ ਦੇ ਉੱਤੇ ਕੰਮ ਕਰਦੇ ਸਨ, ਅੱਜ ਕੱਲ ਉਹ ਸੇਵਾ ਮੁਕਤ ਨੇ ਤੇ ਉਹਨਾਂ ਨੂੰ ਸੱਦਾ ਦੇਣ ਜਾ ਰਿਹਾ ਡਾਕਟਰ ਇੰਦਰਪਾਲ ਕੌਰ ਜੀ, ਤੁਹਾਡਾ ਕਾਮ ਮਹਿਫਲ ਦੇ ਵਿਚ ਨਿੱਘਾ ਸਵਾਗਤ ਹੈ ਜੀ, ਆਇਆਂ ਨੂੰ।
3: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਮੈਂ ਪਟਿਆਲਾ ਤੋਂ ਡਾਕਟਰ ਇੰਦਰਪਾਲ ਕੌਰ। ਮੇਰੀ ਕਵਿਤਾ ਹੈ ਦੀਵਾਰ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਹੈ, ਪਰ ਦੀਵਾਰ ਦੀਵਾਰ ਵਿਚ ਵੀ ਅੰਤਰ ਹੁੰਦਾ ਹੈ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਏ, ਪਰ ਦੀਵਾਰ ਦੀਵਾਰ ਵਿਚ ਵੀ ਅੰਤਰ ਹੁੰਦਾ ਹੈ। ਇਕ ਦੀਵਾਰ ਉਸਾਰੀ ਜਾਂਦੀ ਏ ਘਰ ਵਿਚ ਪਰਦਾ ਕਰਨ ਲਈ, ਜੋ ਢਹਿ ਵੀ ਜਾਂਦੀ ਹੈ ਤੇ ਮੁੜ ਉਸਾਰੀ ਵੀ ਜਾਂਦੀ ਏ। ਦੂਜੀ ਦੀਵਾਰ ਮਨਾਂ ਵਿਚ ਉਸਰ ਜਾਂਦੀ ਏ, ਦੂਜੀ ਦੀਵਾਰ ਮਨਾਂ ਵਿਚ ਉਸਰ ਜਾਂਦੀ ਏ, ਜੋ ਉਸਰ ਤਾਂ ਜਾਂਦੀ ਏ ਪਰ ਉਸ ਨੂੰ ਢਾ ਦੇਣਾ ਮੁਸ਼ਕਲ ਹੀ ਨਹੀਂ, ਨਾਮੁਮਕਿਨ ਵੀ ਹੋ ਜਾਂਦਾ ਏ। ਤੀਜੀ ਦੀਵਾਰ ਜੋ ਮਾਸੂਮ ਜਿੰਦਾ ਲਈ ਉਸਾਰੀ ਗਈ ਸੀ, ਤੀਜੀ ਦੀਵਾਰ ਜੋ ਮਾਸੂਮ ਜਿੰਦਾ ਲਈ ਉਸਾਰੀ ਗਈ ਸੀ, ਜੋ ਕਾਇਮ ਰਹੇਗੀ ਰਹਿੰਦੀ ਦੁਨੀਆਂ ਤੱਕ ਤੇ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੰਦੀ ਰਹੇਗੀ, ਭਾਵੇਂ ਤੁਸੀਂ ਗੁੰਮਰਾਹ ਹੋ ਗਏ ਹੋ ਪਰ ਜਦੋਂ ਸਾਨੂੰ ਯਾਦ ਕਰੋਗੇ ਤੁਸੀਂ ਵੀ ਧਰਮ ਦੀ ਖਾਤਰ ਕੁਰਬਾਨੀ ਦਾ ਜਜ਼ਬਾ ਰੱਖੋਗੇ। ਭਾਵੇਂ ਤੁਸੀਂ ਗੁੰਮਰਾਹ ਹੋ ਗਏ ਹੋ ਪਰ ਜਦੋਂ ਸਾਨੂੰ ਯਾਦ ਕਰੋਗੇ ਤੁਸੀਂ ਵੀ ਧਰਮ ਦੀ ਖਾਤਰ ਕੁਰਬਾਨੀ ਦਾ ਜਜ਼ਬਾ ਰੱਖੋਗੇ। ਇਸ ਜਜ਼ਬੇ ਨੂੰ ਬਰਕਰਾਰ ਰੱਖਣ ਲਈ ਆਪਣੇ ਮਨਾਂ ਨੂੰ ਬਦਲਣ ਦੀ ਕੋਸ਼ਿਸ਼ ਜ਼ਰੂਰ ਕਰੋਗੇ। ਇਸ ਜਜ਼ਬੇ ਨੂੰ ਬਰਕਰਾਰ ਰੱਖਣ ਦੇ ਲਈ ਆਪਣੇ ਮਨਾਂ ਨੂੰ ਬਦਲਣ ਦੀ ਕੋਸ਼ਿਸ਼ ਜ਼ਰੂਰ ਕਰੋਗੇ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਏ, ਪਰ ਦੀਵਾਰ ਦੀਵਾਰ ਵਿੱਚ ਵੀ ਅੰਤਰ ਹੁੰਦਾ ਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਡਾਕਟਰ ਇੰਦਰਪਾਲ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਗਾ ਜ਼ਿਲ੍ਹੇ ਦੇ ਸ਼ਾਇਰ ਹਰਪ੍ਰੀਤ ਪਤੋ ਜੀ ਨੂੰ। ਹਰਪ੍ਰੀਤ ਪਤੋ ਜੀ ਆਪਣੀ ਇਸ ਵਾਰ ਕਵਿਤਾ ਜਿਹੜੀ ਲੈ ਕੇ ਆ ਰਹੇ ਨੇ ਉਸ ਦਾ ਅਨੁਮਾਨ ਹੈ ਗੋਬਿੰਦ ਦੇ ਲਾਲ, ਯਾਨੀ ਕਿ ਸਾਡੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਬਾਰੇ ਕਵਿਤਾ ਹੈ ਉਹਨਾਂ ਦੀ। ਹਰਪ੍ਰੀਤ ਪਤੋ ਜੀ ਤੁਹਾਡਾ ਨਿੱਘਾ ਸਵਾਗਤ ਹੈ।
4: ਹਾਂਜੀ, ਮੈਂ ਹਾਜ਼ਰਾਂ ਜੀ ਹਰਪ੍ਰੀਤ ਪਤੋ। ਮੇਰੇ ਬਹੁਤ ਹੀ ਸਤਿਕਾਰਯੋਗ ਹਰਬੰਸ ਸੀਓ ਜੀ ਤੇ ਦੁਆਬਾ ਰੇਡੀਓ ਕਵੀ ਦਰਬਾਰ ਦੇ ਸਾਹਿਤਕਾਰ ਵੀਰ ਤੇ ਸਰੋਤੇ ਵੀਰਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਇੱਕ ਕਵਿਤਾ ਲੈ ਕੇ ਹਾਜ਼ਰਾਂ ਜੀ, ਗੋਬਿੰਦ ਦੇ ਲਾਲ। ਤੈਨੂੰ ਆਇਆ ਨਾ ਖਿਆਲ ਖੜੇ ਨੀਹਾਂ ਵਿੱਚ ਲਾਲ, ਤੈਨੂੰ ਆਇਆ ਨਾ ਖਿਆਲ ਖੜੇ ਨੀਹਾਂ ਵਿੱਚ ਲਾਲ, ਉਹਨੇ ਛੱਡ ਦੇ ਜਕਾਰੇ ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਚਾਹੇ ਉਮਰ ਸੀ ਛੋਟੀ ਉਹਨਾਂ ਬਾਬੇ ਅਖਵਾਇਆ, ਜਿਹੜਾ ਸੋਚਿਆ ਨਹੀਂ ਸੀ ਉਹ ਕਰਕੇ ਵਿਖਾਇਆ, ਮਾਤਾ ਗੁਜਰੀ ਦੇ ਪੋਤੇ ਗੋਬਿੰਦ ਦੇ ਦੁਲਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਭੁੱਲ ਬੈਠੀ ਨੀ ਤੂੰ ਨੀਹੇ ਉੱਤੇ ਉਸਰੀ ਵੀ ਕੰਧੇ, ਸਾਰੇ ਮਿਸਤਰੀ ਤੇ ਕਾਮੇ ਜਿੰਨੇ ਲੱਗੇ ਹੋਰ ਬੰਦੇ, ਸਾਰੇ ਤੱਕ ਕੇ ਹੈਰਾਨ ਨਾਲੇ ਕਰਦੇ ਇਸ਼ਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਕਾਜੀ ਫਤਵਾ ਸੁਣਾ ਕੇ ਸੀ ਜਲਾਦਾਂ ਨੂੰ ਬੁਲਾਇਆ, ਦਿੱਤੇ ਲਾਲ ਚ ਬਥੇਰੇ ਜੁੱਤੀ ਨਾਲ ਠਕਰਾਇਆ, ਲਾਲ ਚੜ੍ਹਦੀ ਕਲਾ ਚ ਦੁਖੀ ਹੋਏ ਦੁਖਿਆਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਰੋਇਆ ਅੰਬਰ ਸੀ ਅੱਜ ਪਾਉਂਦੀ ਧਰਤੀ ਸੀ ਵਹਿਣ, ਡਿੱਗੇ ਅਰਸ਼ਾਂ ਚੋਂ ਪੰਛੀ ਭੀਜੇ ਕੂੰਜਾਂ ਦੇ ਸੀ ਨੈਣ, ਹਰਪ੍ਰੀਤ ਪੱਤੋ ਵੇਖਿਆ ਸੀ ਸਾਕਾ ਹਰ ਕੋਈ ਭੁੱਬਾ ਮਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਹਰਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜਸੋਵਾਲ ਜੀ ਨੂੰ। ਹਰਦੀਪ ਕੌਰ ਜਸੋਵਾਲ ਜੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਰਹੰਦ ਦੇ ਸ਼ਹੀਦਾਂ ਨੂੰ ਸਮਰਪਿਤ ਹੈ, ਸ਼ਹੀਦੀ ਦਿਹਾੜੇ ਦੇ ਉੱਤੇ। ਹਰਦੀਪ ਕੌਰ ਜਸੋਵਾਲ ਜੀ ਤੁਹਾਡਾ ਨਿੱਘਾ ਸਵਾਗਤ ਹੈ।
5: ਪਿਆਰ ਭਰੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਇੱਕ ਕਵਿਤਾ ਬੋਲ ਰਹੀ ਹਾਂ ਸ਼ਹੀਦੀ ਦਿਹਾੜੇ ਤੇ। ਜੇ ਚੱਲਿਓ ਸਰਹੰਦ ਨੂੰ ਮੇਰੇ ਪਿਆਰਿਓ, ਜੇ ਚੱਲਿਓ ਸਰਹੰਦ ਨੂੰ ਮੇਰੇ

ਮੈਂ ਖੜਾ ਉਡੀਕਾਂ ਆਪਣੇ ਸਰਦਾਰਾਂ ਨੂੰ, ਮੈਂ ਮਿਲਣਾ ਚਾਹੁੰਦਾ ਆਪਣੇ ਅਜੀਤ ਜੁਝਾਰ ਨੂੰ, ਮੈਂ ਖੜਾ ਉਡੀਕਾਂ ਆਪਣੇ ਸਰਦਾਰਾਂ ਨੂੰ, ਮੈਂ ਮਿਲਣਾ ਚਾਹੁੰਦਾ ਆਪਣੇ ਅਜੀਤ ਜੁਝਾਰ ਨੂੰ, ਮੈਂ ਚਾਰੇ ਪੁੱਤ ਕਿਉਂ ਵਾਰੇ ਜੱਗ ਵਿਚਾਰਿਓ, ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ, ਮੈਂ ਚਾਰੇ ਪੁੱਤ ਕਿਉਂ ਵਾਰੇ ਜੱਗ

0: ਕੇ ਰਾਤ ਗੁਜ਼ਾਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦੀਪ ਕੌਰ ਜੈਸਵਾਲ ਜੀ ਤੋਂ ਬਾਅਦ ਹੁਣ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਾਇਰ ਗੁਰਪ੍ਰੀਤ ਸਫਰੀ ਜੀ ਪਰਦੇਸੀ ਵੀਰਾਂ ਦੇ ਨਾਲ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਦੀ ਇਸ ਕਵਿਤਾ ਨੂੰ ਜਿਹੜਾ ਆ ਪਸੰਦ ਕਰੋਗੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਦੋਸਤੋ, ਇੱਕ ਬਹੁਤ ਹੀ ਖੂਬਸੂਰਤ ਰਚਨਾ ਜਿਸ ਦਾ ਨਾਮ ਹੈ ਪਰਦੇਸੀ ਵੀਰਾਂ ਦੇ ਨਾਮ ਪੇਸ਼ ਕਰਾਂਗਾ। ਉਮੀਦ ਹੈ ਆਪ ਇਸ ਰਚਨਾ ਨੂੰ ਭਰਪੂਰ ਹੁੰਗਾਰਾ ਦਿਓਗੇ। ਮੇਰੇ ਚਿਹਰੇ ਦੇ ਨਕਸ਼ ਤੋਂ ਵਾਕਿਫ, ਮੇਰੇ ਚਿਹਰੇ ਦੇ ਨਕਸ਼ ਤੋਂ ਵਾਕਿਫ ਇਹ ਲੋਕ ਮੈਨੂੰ ਕਿੰਜ ਪਹਿਚਾਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਤਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਹੁੰਦਾ ਸੀ ਜਦੋਂ ਨਗਰੀ ਦੇ ਵਿੱਚ, ਹੁੰਦਾ ਸੀ ਜਦੋਂ ਨਗਰੀ ਦੇ ਵਿੱਚ ਬੈਠ ਜਾਂਦਾ ਸਾਂ ਪਲ ਦੋ ਪਲ, ਬੁੱਢੀ ਮਾਂ ਦੀ ਗੋਦ ਵਿਚਾਲੇ ਜਾਂ ਫਿਰ ਯਾਰਾਂ ਦੀਆਂ ਮਸਤਾਨਗੀਆਂ ਵਿੱਚ ਹਰ ਰੋਜ਼ ਖੁਸ਼ੀ ਨੂੰ ਤੱਕਦਾ ਸਾਂ। ਯਾਦ ਨੇ ਬੁੱਢੇ ਘਰਾਂ ਦੇ ਉਜਾਲੇ, ਯਾਦ ਨੇ ਬੁੱਢੇ ਘਰਾਂ ਦੇ ਉਜਾਲੇ ਜਿੱਥੇ ਕਦੇ ਮੈਂ ਛਾਵਾਂ ਨੂੰ ਧੁੱਪਾਂ ਦੀ ਗੱਲ ਸੁਣਾਉਂਦਾ ਸਾਂ। ਜਿਉਂਕਰ ਇੰਜ ਮੈਂ ਕਰਦਾ ਸਾਂ ਤਾਂ ਮੇਰੇ ਮਨ ਵਿੱਚ ਬੈਠੇ ਗੁੰਝਲ ਵਲ ਕੁਝ ਹੌਲੇ ਸਨ ਪੈ ਜਾਂਦੇ। ਇੰਜ ਮੈਂ ਮਾਂ ਦੀ ਛਾਂ ਦਾ ਭਾਅ ਘਰ ਘਰ ਜਾ ਸੁਣਾਉਂਦਾ ਸਾਂ। ਪਰ ਜਦੋਂ ਦਾ ਵਿਦੇਸ਼ ਵਿੱਚ ਆਇਆ ਹੁਣ ਭੁੱਲ ਚੁੱਕਾ ਹਾਂ ਛਾਵਾਂ ਦੀ ਗੱਲ। ਹੁਣ ਤੇ ਯਾਦ ਨੇ ਸ਼ਿਲਪ ਜਗੀਰਾਂ ਜਾਂ ਫਿਰ ਪੌਂਡਾਂ ਦੀਆਂ ਤਸਵੀਰਾਂ। ਅੱਜ ਕੂਹਾਂ ਤੱਕ ਉਜੜੇ ਵਿਸ਼ਾਲ ਉਜਾੜ ਨੇ, ਅੱਜ ਕੂਹਾਂ ਤੱਕ ਵਿਛੇ ਹੋਏ ਉਜਾੜ ਨੇ ਤੇ ਮੈਨੂੰ ਉਜਾੜਾਂ ਚੋਂ ਵਿਚਰਦਿਆਂ ਮੁਦਤਾਂ ਹੀ ਨੇ ਹੋ ਗਈਆਂ। ਸੋਚਦਾ ਹਾਂ ਜੇ ਘਰ ਆਪਣਿਆਂ ਤਾਂ ਬੁੱਲੀ ਵਿਛੀਆਂ ਖਮੋਸ਼ੀਆਂ ਤੱਕ ਮੇਰੇ ਆਪਣੇ ਕਿੰਜ ਮੈਨੂੰ ਮਾਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਤਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਯਾਦ ਹੈ ਜਦੋਂ ਬਾਪ ਮੇਰੇ ਨੇ, ਯਾਦ ਹੈ ਜਦੋਂ ਬਾਪ ਮੇਰੇ ਨੇ ਬਾਹਾਂ ਵਿੱਚ ਕੁੱਟ ਮੇਰੀ ਛਾਤੀ ਨੂੰ ਸਿਰ ਤੇ ਪਿਆ ਭਾਰ ਸੁਣਾਇਆ। ਤਦ ਜ਼ਿੰਦਗੀ ਦਾ ਵਸੀਲਾ ਪਾਵਣ ਲਈ ਮੈਂ ਨਾ ਚਾਹੁੰਦੇ ਵੀ ਪਰਦੇਸ ਨੂੰ ਪਾਇਆ। ਹੁਣ ਚਲਾ ਗਿਆ ਜੇ ਵਤਨਾਂ ਨੂੰ ਬੈਠ ਜਾਵਾਂਗਾ ਕਬਰਾਂ ਵੱਲੇ, ਹੁਣ ਚਲਾ ਗਿਆ ਜੇ ਵਤਨਾਂ ਨੂੰ ਤਾਂ ਬੈਠ ਜਾਵਾਂਗਾ ਕਬਰਾਂ ਵੱਲੇ। ਮੋਈ ਹੋਈ ਮਾਂ ਦੀ ਰਾਖ ਨੂੰ ਵੇਖ ਦਰਦਾਂ ਦੇ ਅੱਥਰੂ ਪੀਵਾਂਗਾ। ਕਿਵੇਂ ਬਿਮਾਰ ਬਾਪੂ ਦੇ ਸਿਰਹਾਣੇ ਬੈਠਾ ਅੱਲੇ ਜ਼ਖਮਾਂ ਨੂੰ ਸੀਵਾਂਗਾ। ਹੁਣ ਜ਼ਿੰਦਗੀ ਦੀ ਸ਼ਾਮ ਹੋ ਚੁੱਕੀ ਹੈ, ਹੁਣ ਜ਼ਿੰਦਗੀ ਦੀ ਸ਼ਾਮ ਹੋ ਚੁੱਕੀ ਹੈ। ਵਤਨੀ ਪਰਛਾਵੇਂ ਟਲ ਚੁੱਕੇ ਨੇ, ਉਸ ਗਿਰਾਂ ਨੂੰ ਕਿੰਜ ਜਾਵਾਂ ਜਿਸ ਗਿਰਾਂ ਚ ਵਸਦੇ ਹੋਏ ਲੋਕ ਮੇਰੇ ਮੋਢੇ ਨਾਲ ਲਿਪਟ ਕੇ ਘਰ ਦੇ ਦਰਦ ਬਿਆਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਸੋ ਦੋਸਤੋ ਧੰਨਵਾਦ।
1: ਗੁਰਪ੍ਰੀਤ ਸਫਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿਚ ਵਸੀ ਸਾਡੀ ਸ਼ਾਇਰਾ ਡਾਕਟਰ ਦੇਵਿੰਦਰ ਕੌਰ ਜੀ ਨੂੰ। ਦੇਵਿੰਦਰ ਕੌਰ ਜੀ ਆਪਣੀ ਇਸ ਵਾਰ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਵੱਡੇ ਸਾਹਿਬਜ਼ਾਦਿਆਂ ਨੂੰ ਸਮਰਪਿਤ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਕਿੱਡਾ ਮਹੱਤਵ ਏ, ਕਿਵੇਂ ਉਹਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਲਓ ਜੀ ਹੁਣ ਹਾਜ਼ਰ ਹੋ ਰਹੇ ਨੇ ਡਾਕਟਰ ਦਵਿੰਦਰ ਕੌਰ ਪਟਿਆਲਾ ਤੋਂ ਜੀ। ਜੀ ਆਇਆਂ ਨੂੰ ਜੀ, ਦਵਿੰਦਰ ਕੌਰ ਜੀ।
3: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਯਾਨੀ ਡਾਕਟਰ ਦਵਿੰਦਰ ਕੌਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰ ਗੁਜ਼ਾਰ ਹਾਂ ਦੁਆਬਾ ਰੇਡੀਓ ਦੀ, ਹਰਬੰਸ ਸਿੰਘ ਹਿਊ ਭਾਜੀ ਦੀ, ਜਿਨ੍ਹਾਂ ਨੇ ਅੱਜ ਮੈਨੂੰ ਤੁਹਾਡੇ ਸਭ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ। ਮੈਂ ਜੋ ਅੱਜ ਕਵਿਤਾ ਪੇਸ਼ ਕਰ ਰਹੀ ਹਾਂ ਉਹ ਹੈ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਧਰਤੀ ਕੰਬ ਗਈ ਅੰਬਰ ਵੀ ਕੰਬਿਆ, ਧਰਤੀ ਕੰਬ ਗਈ ਅੰਬਰ ਵੀ ਕੰਬਿਆ, ਸਰਬ ਲੋਕਾਈ ਦਾ ਹਿਰਦਾ ਠੰਭਰਿਆ। ਜ਼ਾਲਿਮਾਂ ਨੇ ਐਸਾ ਕੁਫਰ ਤੋਲਿਆ, ਗੜੀ ਚਮਕੌਰ ਦੀ ਤੇ ਜਾ ਹੱਲਾ ਬੋਲਿਆ। 40 ਸਿੰਘ ਮੁਗਲਾਂ ਦੀ ਫੌਜ ਭਾਰੀ, ਸੋਚਾਂ ਵਿੱਚ ਸੀ ਸਿੰਘਾਂ ਦੀ ਫੌਜ ਸਾਰੀ। ਦਸਮ ਪਿਤਾ ਨੇ ਫਿਰ ਕੌਤਕ ਰਚਾਇਆ, ਚਿੜੀਆਂ ਨਾਲ ਜਿਉਂ ਬਾਜ ਲੜਾਇਆ। ਇੱਕ ਇੱਕ ਕਰਕੇ ਸਿੰਘ ਸੀ ਜਦ ਆਉਂਦੇ, ਜੈਕਾਰਾ ਲਾ ਅਸਮਾਨ ਉਹ ਗੁੰਜਾਉਂਦੇ। ਵਾਂਗ ਬਾਜਾਂ ਪੈਂਦੇ ਸੀ ਮੁਗਲਾਂ ਨੂੰ, ਮਾਰ ਕਈਆਂ ਨੂੰ ਫਿਰ ਸ਼ਹੀਦੀ ਉਹ ਪਾਉਂਦੇ। ਚੰਨ ਜਿਹਾ ਮੁਖੜਾ ਫਿਰ ਘੋੜੇ ਤੇ ਚੜਿਆ, ਦਸਮ ਪਿਤਾ ਨੂੰ ਅਜੀਤ ਸਿੰਘ ਜਾ ਮਿਲਿਆ। ਕਿਹਾ, ਪਿਤਾ ਜੀ ਹੁਣ ਕਰੋ ਨਾ ਦੇਰੀ, ਸਿੰਘਾਂ ਨੂੰ ਹੁਣ ਲੋੜ ਹੈ ਮੇਰੀ। ਲੈ ਆ ਗਿਆ ਪਿਤਾ ਤੋਂ ਉਹ ਤਣ ਗਿਆ, ਸੋਹਣਾ ਮੁਖੜਾ ਜੰਗੇ ਮੈਦਾਨ ਚ ਵੜ ਗਿਆ। ਤਲਵਾਰ ਘੁਮਾਉਂਦਾ ਟੁੱਟ ਪਿਆ ਮੁਗਲਾਂ ਤੇ, ਮਾਰ ਮਾਰ ਉਸਨੇ ਫੌਜਾਂ ਦੇ ਢੇਰ ਲਾ ਤੇ। ਕੌਤਕ ਦਿਖਾ ਉਹ ਮੈਦਾਨੇ ਜੰਗ ਵਿਚ, ਰੰਗ ਗਿਆ ਫਿਰ ਸ਼ਹੀਦੀ ਰੰਗ ਵਿਚ। ਵੀਰ ਜੁਝਾਰ ਨੇ ਵੀ ਹਿੱਕ ਤਾਣ ਲਈ, ਕਿਹਾ, ਪਿਤਾ ਜੀ ਹੁਣ ਵਾਰੀ ਮੇਰੀ ਆ ਗਈ। ਮੇਰੇ ਵੀਰੇ ਕੋਲ ਜਾਣ ਦਿਓ ਮੈਨੂੰ ਵੀ, ਮੌਤ ਲਾੜੀ ਨੂੰ ਵਿਆਉਣ ਦਿਓ ਮੈਨੂੰ ਵੀ। ਲੈ ਆ ਗਿਆ ਫਿਰ ਘੋੜਾ ਉਸ ਦੱਬਿਆ, ਵੀਰ ਜੁਝਾਰ ਫਿਰ ਕਦੇ ਵੀ ਨਾ ਪਰਤਿਆ। ਮਾਤਾ ਦੇ ਦਿਲ ਨੇ ਸੀ ਹੌਕਾ ਭਰਿਆ, ਪਿਤਾ ਨੂੰ ਉਸਨੇ ਸਵਾਲ ਜਾ ਕਰਿਆ। ਕਿੱਥੇ ਨੇ ਮੇਰੇ ਦੋਵੇਂ ਲਾਲ ਪਿਆਰੇ, ਕਿੱਥੇ ਗਏ ਮੇਰੀ ਅੱਖੀਆਂ ਦੇ ਤਾਰੇ। ਸੁਣ ਕੇ ਮਾਤਾ ਦੀ ਇਹ ਦੁਹਾਈ, ਸੁਣ ਕੇ ਮਾਤਾ ਦੀ ਇਹ ਦੁਹਾਈ, ਸ਼ਹੀਦੀ ਦੀ ਗਾਥਾ ਫਿਰ ਪਿਤਾ ਨੇ ਸੁਣਾਈ। ਕੁਰਲਾਉਂਦੀ ਹੋਈ ਮਾਤਾ ਬੇਹਾਲ ਹੋ ਗਈ, ਚਮਕੌਰ ਦੀ ਧਰਤੀ ਵੀ ਜਿਵੇਂ ਰੋ ਪਈ। ਦਸਮ ਪਿਤਾ ਕਿਹਾ, ਮਾਂ ਤੂੰ ਸਰਬ ਖਾਲਸੇ ਦੀ। ਦਸਮ ਪਿਤਾ ਕਿਹਾ, ਮਾਂ ਤੂੰ ਸਰਬ ਖਾਲਸੇ ਦੀ, ਡੋਲ ਗਈ ਕਿਉਂ ਦੋ ਲਾਲਾਂ ਦੇ ਲਈ। ਚਾਰੇ ਪਾਸੇ ਇਹ ਲਾਲ ਨੇ ਤੇਰੇ, ਪਾਈਆਂ ਸ਼ਹੀਦੀਆਂ ਇਹਨਾਂ ਮੂੰਹ ਨਹੀਂ ਫੇਰੇ, ਪਾਈਆਂ ਸ਼ਹੀਦੀਆਂ ਇਹਨਾਂ ਮੂੰਹ ਨਹੀਂ ਫੇਰੇ। ਛੱਡ ਕੇ ਗੜੀ ਨੂੰ ਦਸ਼ਮੇਸ਼ ਪਿਤਾ ਚੱਲਿਆ, ਛੱਡ ਕੇ ਗੜੀ ਨੂੰ ਫਿਰ ਦਸ਼ਮੇਸ਼ ਪਿਤਾ ਚੱਲਿਆ। ਪੁੱਛਿਆ ਦਇਆ ਸਿੰਘ ਪੁੱਤਾਂ ਨੂੰ ਨਾ ਮਿਲਿਆ। ਛੱਡ ਕੇ ਗੜੀ ਨੂੰ ਫਿਰ ਦਸ਼ਮੇਸ਼ ਪਿਤਾ ਚੱਲਿਆ, ਪੁੱਛਿਆ ਦਇਆ ਸਿੰਘ ਪੁੱਤਾਂ ਨੂੰ ਨਾ ਮਿਲਿਆ। ਇੱਕ ਵਾਰੀ ਪੁੱਤਾਂ ਨੂੰ ਕਲੇਜੇ ਨਾਲ ਲਾ ਲੈ, ਮਾਸੂਮਾਂ ਦਾ ਮੋਹ ਇੱਕ ਵਾਰੀ ਤਾਂ ਪੁਗਾ ਲੈ। ਕਿਹਾ ਦਸ਼ਮੇਸ਼ ਪਿਤਾ, ਸਿੰਘ ਜਾਨਾਂ ਵਾਰ ਗਏ, ਇਹ ਸਾਰੇ ਮੇਰੇ ਪੁੱਤ ਅੱਜ ਖਾਲਸੇ ਨੂੰ ਤਾਰ ਗਏ। ਸਿੰਘਾਂ ਨੂੰ ਛੱਡ ਕਿਵੇਂ ਪੁੱਤਾਂ ਨੂੰ ਗੱਲ ਲਾ ਲਵਾਂ, ਵਖਰੇਵਾਂ ਮੈਂ ਖਾਲਸੇ ਦੇ ਵਿੱਚ ਕਿਵੇਂ ਪਾਲਵਾਂ। ਸਿੰਘਾਂ ਨੂੰ ਛੱਡ ਕਿਵੇਂ ਪੁੱਤਾਂ ਨੂੰ ਗੱਲ ਲਾ ਲਵਾਂ, ਵਖਰੇਵਾਂ ਮੈਂ ਖਾਲਸੇ ਦੇ ਵਿੱਚ ਕਿਵੇਂ ਪਾਲਵਾਂ। ਅਜੀਤ ਤੇ ਜੁਝਾਰ ਦਾ ਮੋਹ ਉਹਨਾਂ ਛੱਡਿਆ, ਅਜੀਤ ਤੇ ਜੁਝਾਰ ਦਾ ਮੋਹ ਉਹਨਾਂ ਛੱਡਿਆ, ਛੱਡ ਕੇ ਗੜੀ ਨੂੰ ਦਸ਼ਮੇਸ਼ ਪਿਤਾ ਚੱਲਿਆ। ਪਿਤਾ ਵਾਲਾ ਦਿਲ, ਪਿਤਾ ਵਾਲਾ ਦਿਲ ਕਰੜਾ ਉਹਨਾਂ ਕਰ ਲਿਆ, ਹੁਕਮ ਦਾ ਬੱਜਾ ਦਸ਼ਮੇਸ਼ ਪਿਤਾ ਚਲਾ ਗਿਆ, ਹੁਕਮ ਦਾ ਬੱਜਾ ਦਸ਼ਮੇਸ਼ ਪਿਤਾ ਚਲਾ ਗਿਆ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਸਾਹਿਬਜ਼ਾਦਾ ਅਜੀਤ ਸਿੰਘ ਜੀ, ਧੰਨ ਧੰਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਡਾਕਟਰ ਦਵਿੰਦਰ ਕੌਰ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਬਰਨਾਲਾ ਜ਼ਿਲ੍ਹੇ ਦੀ ਸ਼ਾਇਰਾ ਕਿਰਨਜੀਤ ਕੌਰ ਜੀ। ਕਿਰਨਜੀਤ ਕੌਰ ਜੀ ਇਸ ਵਾਰ ਜਿਹੜੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ ਉਸ ਕਵਿਤਾ ਦਾ ਸਿਰਲੇਖ ਹੈ ਫੌਜ ਕਿਸਾਨਾਂ ਦੀ। ਕਿਰਨਜੀਤ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਸਤਿ ਸ੍ਰੀ ਅਕਾਲ, ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਆਪਣੀ ਕਵਿਤਾ। ਸੁਣਿਓ ਜਰਾ ਧਿਆਨ ਦੇ ਨਾਲ। ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਰੌਲਾ ਪਿਆ ਜਨਸਾਂ ਦੇ ਮੁੱਲ ਦਾ, ਦਿੱਲੀ ਬੈਠਾ ਹਾਕਮ ਸਾਨੂੰ, ਦਿੱਲੀ ਬੈਠਾ ਹਾਕਮ ਸਾਨੂੰ, ਰਿਹਾ ਬਾਬਾ ਲਲਕਾਰ, ਅਸੀਂ ਕਿਰਤੀ ਬਾਬਾ ਸਾਡੀ ਵੈਰੀ ਬਣੀ ਸਰਕਾਰ, ਅਸੀਂ ਕਿਰਤੀ ਗੁਰੂ ਨਾਨਕ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਹੱਥੋਂ ਜਾਂਦੀ ਦੀਂਦੀ ਸਾਨੂੰ ਸਾਡੀ ਕਮਾਈ, ਅਸੀਂ ਸ਼ਾਂਤਮਈ ਹਾਂ, ਅਸੀਂ ਸ਼ਾਂਤਮਈ ਹਾਂ, ਮੱਲੋ ਮੱਲੀ ਕਰਦਾ ਹੈ ਤਕਰਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਮਾਵਾਂ ਸਾਡੀਆਂ ਤੁਰਪੀਆਂ, ਮਾਵਾਂ ਸਾਡੀਆਂ ਤੁਰਪੀਆਂ, ਚੱਕ ਕੇ ਝੰਡੇ ਸਿਦਕ ਉਹਨਾਂ ਦੇ ਨੂੰ ਇੱਕ ਅੱਲੜ।

0: ਅਸੀਂ ਮੁੜੀਏ ਘਰਾਂ ਨੂੰ, ਰਹੇ ਸਲਾਮਤ ਦਿੱਲੀ ਦਾ ਦਰਬਾਰ। ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਧੰਨ ਗੁਰੂ ਨਾਨਕ।
1: ਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਾਇਰ ਜਗਦੀਪ ਹੀਰ ਜੀ ਨੂੰ। ਜਗਦੀਪ ਹੀਰ ਜੀ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਉਹਨਾਂ ਦੀ ਇੱਕ ਗਜ਼ਲ ਹੈ। ਜਗਦੀਪ ਹੀਰ ਜੀ ਸਾਡੀ ਕਾਮੇ ਫਲ ਦੇ ਵਿਚ ਪਹਿਲਾਂ ਵੀ ਆਉਂਦੇ ਰਹੇ ਨੇ, ਇਸ ਵਾਰ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਤੇ ਉਹਨਾਂ ਨੇ ਸੱਦਾ ਕਬੂਲ ਕਰਕੇ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜਗਦੀਪ ਹੀਰ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਦੁਆਬਾ ਰੇਡੀਓ ਤੇ ਪੇਸ਼ਕਾਰ ਹਰਵੰਸ ਸਿੰਘ ਸਾਹਿਬ ਜੀ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ, ਜਿਨ੍ਹਾਂ ਨੇ ਹਫ਼ਤਾਵਾਰੀ ਕਾ ਮਹਿਫਿਲ ਚ ਮੈਨੂੰ ਬੁਲਾ ਕੇ ਮੈਨੂੰ ਬੋਲਣ ਦਾ ਮੌਕਾ ਦਿੱਤਾ। ਮੈਂ ਜਗਦੀਪ ਸਿੰਘ ਹੀਰ ਪਿੰਡ ਮਜ਼ਾਰਾ ਨੌਵਾਦ ਤੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਆਪ ਜੀ ਦੇ ਸਨਮੁਖ ਪੰਜਵੀਂ ਵਾਰ ਇਸ ਪ੍ਰੋਗਰਾਮ ਚ ਹੋਇਆ ਹਾਂ ਜੀ। ਮੈਂ ਇੱਕ ਰਚਨਾ ਲਿਖੀ ਸੀ ਜੋ ਆਪ ਜੀ ਦੇ ਸਨਮੁਖ ਹੈ। ਅਰਜ਼ ਹੈ ਕਿ ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਹਰ ਇੱਕ ਬੰਦਾ ਬੇਈਮਾਨ ਤੇਰੇ ਸ਼ਹਿਰ ਦਾ। ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਹਰ ਇੱਕ ਬੰਦਾ ਬੇਈਮਾਨ ਤੇਰੇ ਸ਼ਹਿਰ ਦਾ। ਬੇਈਮਾਨੀ ਰੱਬ ਖਵਾਉਂਦੀ ਚਾਰ ਚਫੇਰੇ, ਬੇਈਮਾਨੀ ਰੱਬ ਖਵਾਉਂਦੀ ਚਾਰ ਚਫੇਰੇ, ਵਿਸਾਰਿਆ ਲੋਕਾਂ ਕੁਰਾਨ ਤੇਰੇ ਸ਼ਹਿਰ ਦਾ। ਜਿੱਥੇ ਮੁੱਠੀ ਭਰ ਖੁਸ਼ੀਆਂ ਮਾਣੀਆਂ ਸੀ ਕਦੇ, ਜਿੱਥੇ ਮੁੱਠੀ ਭਰ ਖੁਸ਼ੀਆਂ ਮਾਣੀਆਂ ਸੀ ਕਦੇ, ਕਿਵੇਂ ਭੁੱਲਾ ਉਹ ਅਹਿਸਾਨ ਤੇਰੇ ਸ਼ਹਿਰ ਦਾ। ਮਜ਼ਹਬੀ ਦੰਗਿਆਂ ਬਰਬਾਦ ਕੀਤੇ ਰਹਿਣ ਬਸੇਰੇ, ਮਜ਼ਹਬੀ ਦੰਗਿਆਂ ਬਰਬਾਦ ਕੀਤੇ ਰਹਿਣ ਬਸੇਰੇ, ਹਰ ਗਲੀ ਮੁਹੱਲਾ ਵੀਰਾਨ ਤੇਰੇ ਸ਼ਹਿਰ ਦਾ। ਹਾਹਾਕਾਰ ਚੀਖ ਪੁਕਾਰ ਦਾ ਸ਼ੋਰ ਹੈ ਸਭ ਪਾਸੇ, ਹਾਹਾਕਾਰ ਚੀਖ ਪੁਕਾਰ ਦਾ ਸ਼ੋਰ ਹੈ ਸਭ ਪਾਸੇ, ਮੈਥੋਂ ਹੋਵੇ ਨਾ ਹਾਲ ਬਿਆਨ ਤੇਰੇ ਸ਼ਹਿਰ ਦਾ। ਸਾਕ ਗਵਾਏ ਗਵਾਇਆ ਸਿਰਨਾਵਾ ਆਪਣਾ, ਸਾਕ ਗਵਾਏ ਗਵਾਇਆ ਸਿਰਨਾਵਾ ਆਪਣਾ, ਹਾਂ ਮੁਸਾਫਿਰ ਮੈਂ ਪਰੇਸ਼ਾਨ ਤੇਰੇ ਸ਼ਹਿਰ ਦਾ। ਹੀਰ ਭਟਕ ਰਿਹਾ ਅੱਜ ਉਹ ਦਰ ਬਦਰ, ਹੀਰ ਭਟਕ ਰਿਹਾ ਅੱਜ ਉਹ ਦਰ ਬਦਰ, ਜੋ ਰਿਹਾ ਸੀ ਕਦੇ ਸੁਲਤਾਨ ਤੇਰੇ ਸ਼ਹਿਰ ਦਾ, ਜੋ ਰਿਹਾ ਸੀ ਕਦੇ ਸੁਲਤਾਨ ਤੇਰੇ ਸ਼ਹਿਰ ਦਾ। ਧੰਨਵਾਦ ਪੇਸ਼ਕਾਰ ਹਰਵੰਸ ਸਿੰਘ ਸਾਹਿਬ ਜੀ ਦਾ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰਯੋਗ ਸਰੋਤਿਆਂ ਦਾ ਜੀ, ਬਹੁਤ ਬਹੁਤ ਧੰਨਵਾਦ ਜੀ।
1: ਹੀਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਲੁਧਿਆਣਾ ਦੀ ਸ਼ਾਇਰਾ ਨਵਗੀਤ ਕੌਰ ਜੀ ਨੂੰ। ਨਵਗੀਤ ਕੌਰ ਜੀ ਇਸ ਵਾਰ ਸਾਡੀ ਕਾਮੇ ਫਲ ਦੇ ਵਿਚ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਸਾਡੇ ਇਸ ਵੇਲੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੈ। ਨਵਗੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੀ ਹਫ਼ਤਾਵਾਰੀ ਕਾਮੇ ਫਲ ਕਵੀ ਦਰਬਾਰ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
3: ਸਤਿ ਸ੍ਰੀ ਅਕਾਲ ਦੋਸਤੋ, ਪੇਸ਼ ਨੇ ਕੁਛ ਸਤਰਾਂ ਜੋ ਕਿਸਾਨੀ ਸੰਘਰਸ਼ ਨੂੰ ਸਮਰਪਿਤ ਨੇ। ਤੂੰ ਕਦੇ ਸਾਨੂੰ ਕਹਿੰਦੀ ਅੱਤਵਾਦੀ ਦਿੱਲੀ ਏ, ਤੂੰ ਕਦੇ ਸਾਨੂੰ ਕਹਿੰਦੀ ਅੱਤਵਾਦੀ ਦਿੱਲੀ ਏ, ਕਦੇ ਸਾਨੂੰ ਕਹੇ ਵੱਖਵਾਦੀ ਦਿੱਲੀ ਏ। ਮਾਰ ਇਤਿਹਾਸ ਵੱਲ ਝਾਤੀ ਦਿੱਲੀ ਏ, ਕਿੰਨੀ ਵਾਰੀ ਡਾਹੀ ਅਸੀਂ ਛਾਤੀ ਦਿੱਲੀ ਏ। ਜਿਹੜੇ ਪਾਲਦੀ ਤੂੰ ਵਹਿਮ, ਅਸੀਂ ਕੱਢੇ ਹੋਏ ਆ ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ। ਹੱਥ ਸਾਡੇ ਕੱਸੀਆਂ ਪੰਜਾਲੀਆਂ ਤੇ ਰਹਿਣ ਦੇ, ਹੜਾ ਸਾਨੂੰ ਸੱਥਾਂ ਵਿਚ ਮਿਲ ਜੁਲ ਬਹਿਣ ਦੇ। ਕਾਹਨੂੰ ਸਾਡੀ ਅਣਖੂ ਨੂੰ ਫਿਰੇ ਤੂੰ ਵੰਗਾਰ ਦੀ, ਸਮਝ ਨਾ ਆਉਂਦੀ ਤੈਨੂੰ ਗੱਲ ਸਾਡੇ ਪਿਆਰ ਦੀ। ਅਜੇ ਸਬਰ ਦੇ ਵਿਚ ਅਸੀਂ ਬੱਝੇ ਹੋਏ ਆ ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ। ਕਾਬਲ ਕੰਧਾਰ ਤੱਕ ਮੱਲਾਂ ਅਸੀਂ ਮਾਰੀਆਂ, ਧੌਣ ਉੱਚੀ ਕਰ ਸਦਾ ਕੀਤੀਆਂ ਸਰਦਾਰੀਆਂ। ਨਾ ਅਸੀਂ ਡਰਦੇ ਨਾ ਕਿਸੇ ਨੂੰ ਡਰਾਉਂਦੇ ਹਾਂ, ਸਿਰੋਂ ਟੱਪ ਜੇ ਪਾਣੀ ਫਿਰ ਖੰਡੇ ਖੜਕਾਉਂਦੇ ਹਾਂ। ਹੁਣ ਜਿੱਤ ਲਈ ਜਕਾਰੇ ਅਸੀਂ ਛੱਡੇ ਹੋਏ ਆ ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ ਨੀ ਤੇਰੀ ਹਿੱਕ ਤੇ। ਸ਼ੁਕਰੀਆ ਦੋਸਤੋ।
1: ਨਵਗੀਤ ਕੌਰ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਪਟਿਆਲਾ ਬੱਸ ਦੇ ਸਾਡੇ ਗੀਤਕਾਰ ਹਰਦੀਪ ਦੀਪ ਜੀ ਨੂੰ। ਹਰਦੀਪ ਦੀਪ ਜੀ ਇਸ ਵਾਰ ਸਾਡੀ ਕਾਮੇ ਫਲ ਦੇ ਵਿਚ ਜੋ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਸਾਡੀ ਜਿਹੜੀ ਦਿੱਲੀ ਦੀ ਸਰਕਾਰ ਹੈ ਉਸ ਨੂੰ

0: ਸ਼ਿੰਗਾਰ ਪਾਉਂਦਾ ਹੋਇਆ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਹਰਦੀਪ ਦੀਪ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
1: ਦੋਸਤੋ, ਅੱਜ ਦੇ ਕਵੀ ਦਰਬਾਰ ਇੱਕ ਗੀਤ ਦਿੱਲੀ ਦੀ ਸਰਕਾਰ ਨੂੰ ਵੰਗਾਰ, ਜੋ ਹਰ ਰੋਜ਼ ਸਾਡੇ ਹੱਕਾਂ ਦੀ ਰਾਖੀ ਲੜ ਰਹੇ ਕਿਸਾਨਾਂ ਨੂੰ ਅੜੀਆਂ ਕਰ ਰਹੀ ਹੈ, ਝੂਠ ਦਾ ਤਾਣਾ ਬੋਲ ਕੇ ਟਾਈਮ ਟਪਾ ਰਹੀ ਹੈ। ਵੰਗਾਰ ਦੇ ਰੂਪ ਚ ਕਹਿਣਾ ਚਾਹੁੰਦਾ, ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ, ਨਹੀਂ ਤਾਂ ਕੱਲੀ ਹੀ ਰਹੇਗੀ ਵੇਖੀ ਖੜੀ ਦੀ ਖੜੀ। ਹੁਣ ਤਾਂ ਸਾਰਾ ਦੇਸ਼ ਜਾਗਿਆ, ਕੀ ਨਿਆਣਾ ਕੀ ਸਿਆਣਾ ਨੀ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਪਛਾਣਾ ਨਹੀਂ। ਫਿਰ ਕਹਿ ਰਿਹਾ ਜੀ, ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ, ਨਹੀਂ ਤਾਂ ਕੱਲੀ ਹੀ ਰਹੇਗੀ ਵੇਖੀ ਖੜੀ ਦੀ ਖੜੀ। ਹੁਣ ਤਾਂ ਸਾਰਾ ਦੇਸ਼ ਜਾਗਿਆ, ਕੀ ਨਿਆਣਾ ਕੀ ਸਿਆਣਾ ਨੀ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਜਾਣਾ ਨਹੀਂ। ਅਗਲਾ ਬੰਦੇ ਜੀ, ਦਿੱਲੀ ਬਾਰਡਰਾਂ ਤੇ ਪੰਜਾਬੀ ਬੈਠੇ, ਨਾਲ ਬੈਠੇ ਸਾਰਾ ਹਰਿਆਣਾ ਓਏ, ਝੂਠ ਬੋਲ ਕੇ ਤੇਰੇ ਵਜ਼ੀਰਾਂ ਉਲਝਾਇਆ ਸਾਰਾ ਤਾਣਾ ਓਏ, ਕਾਲੇ ਕਾਨੂੰਨ ਵਾਪਸ ਲੈ ਲੈ ਮੰਨ ਕੇ ਰੱਬ ਦਾ ਭਾਣਾ ਓਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਓਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਓਏ। ਅਗਲੀਆਂ ਲਾਈਨਾਂ ਨੇ ਜੀ, ਲੰਘਿਆ ਵਕਤ ਕਦੇ ਹੱਥ ਨਹੀਂ ਆਉਂਦਾ, ਫੇਰ ਪੈਣਾ ਪਛਤਾਣਾ ਓਏ, ਇਹ ਉਹੀ ਲੋਕ ਨੇ ਦੇਸ਼ ਤੇਰੇ ਦੇ ਜਿਨ੍ਹਾਂ ਹੈ ਅੰਨ ਉਗਾਣਾ ਓਏ, ਸਾਡੇ ਗੱਭਰੂ ਪੁੱਤ ਤੇ ਬੇਬੇ ਬਾਪੂ ਦਿੱਲੀ ਬੈਠੇ ਸਾਰਾ ਹੀ ਲਾਣਾ ਓਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਇੱਥੋਂ ਭੱਜਿਆ ਨੀ ਜਾਣਾ ਓਏ। ਵੇਖ ਸਾਰਾ ਮੁਲਕ ਇਕੱਠਾ ਹੋਇਆ, ਨਾ ਰਿਹਾ ਕੋਈ ਬੇਗਾਨਾ, ਵੇਖ ਸਾਰਾ ਮੁਲਕ ਇਕੱਠਾ ਹੋਇਆ, ਨਾ ਰਿਹਾ ਕੋਈ ਬੇਗਾਨਾ, ਹੁਣ ਤਾਂ ਤੇਰੇ ਤੋਂ ਚਾਹ ਵੀ ਨੀ ਵਿਕਣੀ, ਨਾ ਮਿਲਣਾ ਸਰਕਾਰੀ ਖਾਣਾ। ਦੀਪ, ਅਕਲਾਂ ਤੋਂ ਤੂੰ ਕੰਮ ਤੂੰ ਲੈ ਲੈ, ਬਣ ਜਾ ਕਮਲਿਆ ਸਿਆਣਾ ਓਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਇੱਥੋਂ ਭੱਜਿਆ ਨੀ ਜਾਣਾ ਓਏ। ਆਖਰੀਆਂ ਲਾਈਨਾਂ ਨੇ ਜੀ, ਮੰਦੇ ਕੰਮੀ ਮੰਦਾ ਹੁੰਦਾ, ਦੀਪ ਬੁਰੀ ਹੁੰਦੀ ਹਮੇਸ਼ਾ ਬੁਰਾਈ ਓਏ, ਮੰਦੇ ਕੰਮੀ ਮੰਦਾ ਹੁੰਦਾ, ਦੀਪ ਬੁਰੀ ਹੁੰਦੀ ਸਦਾ ਬੁਰਾਈ ਓਏ, ਤੈਨੂੰ ਤਾਂ ਮੋਦੀਆ ਸਰਾਪ ਹੀ ਖਾਜੂ, ਜਿਹੜੀ ਛੱਡੀ ਤੂੰ ਸਾਡੀ ਤਾਈ ਓਏ, ਹਾਲੇ ਵੀ ਤੂੰ ਨੀਵਾਂ ਹੋ ਕੇ ਮਨ ਦਾ ਰੱਬ ਦਾ ਭਾਣਾ ਓਏ, ਹਾਲੇ ਵੀ ਮੋਦੀਆ ਨੀਵਾਂ ਹੋ ਜਾ ਮਨ ਲੈ ਰੱਬ ਦਾ ਭਾਣਾ ਓਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਇੱਥੋਂ ਭੱਜਿਆ ਨੀ ਜਾਣਾ ਓਏ, ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ, ਹੁਣ ਤਾਂ ਸਾਰਾ ਦੇਸ਼ ਜਾਗਿਆ, ਕੀ ਨਿਆਣਾ ਕੀ ਸਿਆਣਾ ਓਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਇੱਥੋਂ ਭੱਜਿਆ ਨੀ ਜਾਣਾ ਓਏ, ਹੁਣ ਮੋਦੀਆ ਦੱਸ ਕਿੱਥੋਂ ਜਾਏਗਾ, ਇੱਥੋਂ ਭੱਜਿਆ ਨੀ ਜਾਣਾ। ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ, ਔਰ ਸਾਡੇ ਮਿਹਰਬਾਨ ਹਰਬੰਸ ਸਿੰਘ ਜੀ ਦਾ ਜਿਹੜੇ ਅਕਸਰ ਤੁਹਾਡੇ ਨਾਲ ਰੂਬਰੂ ਕਰਨ ਦਾ ਮੌਕਾ ਦਿੰਦੇ ਨੇ। ਤੁਹਾਡਾ ਵੀਰ ਹਰਦੀਪ ਦੀਪ ਗੀਤਕਾਰ ਨਾਭਾ, ਬਹੁਤ ਬਹੁਤ ਮਿਹਰਬਾਨ, ਥੈਂਕ ਯੂ ਵੈਰੀ।
0: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾਮੇ ਫਲ ਦੇ ਇਸ ਸੈਗਮੈਂਟ ਦੇ ਵਿਚ ਆਖਰ ਦੇ ਵਿਚ ਜੋ ਸ਼ਾਇਰਾ ਹਾਜ਼ਰ ਹੋ ਰਹੀ ਏ ਉਹ ਸਾਡੇ ਕਾਮੇ ਫਲ ਦੇ ਵਿਚ ਪਹਿਲੀ ਵਾਰੀ ਆਏ ਨੇ, ਪਰ ਉਨ੍ਹਾਂ ਦੀ ਰਚਨਾ ਸੁਣ ਕੇ ਤੁਸੀਂ ਉਨ੍ਹਾਂ ਨੂੰ ਬਾਰ ਬਾਰ ਸੁਣ ਲਈ ਤਾਕੀਦ ਕਰੋਗੇ, ਤੇ ਅਸੀਂ ਵੀ ਉਨ੍ਹਾਂ ਨੂੰ ਬਾਰ ਬਾਰ ਤੁਹਾਡੇ ਸਨਮੁਖ ਪੇਸ਼ ਕਰਨ ਦੀ ਖੁਸ਼ੀ ਲੈਂਦੇ ਰਹਾਂਗੇ। ਤੇ ਇਹ ਸਾਡੀ ਜੋ ਸ਼ਾਇਰਾ ਹੈ ਇਹ ਹੈ ਨਿੰਮੀ ਮਸ਼ਿਸ਼ਟੀ, ਜਿਨ੍ਹਾਂ ਦਾ ਸੰਬੰਧ ਜਿਹੜਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਹਰਦੋ ਖਾਨਪੁਰ ਦੇ ਨਾਲ ਏ, ਜਿਨ੍ਹਾਂ ਨੂੰ ਹਰਿਆਣਾ ਦੀ ਪੰਜਾਬੀ ਸਾਹਿਤ ਅਕਾਡਮੀ ਨੇ ਵੀ ਸਨਮਾਨ ਕੀਤਾ ਏ, ਮੇਘਾਲਿਆ ਦੇ ਰਾਜਪਾਲ ਨੇ ਵੀ ਸਨਮਾਨਿਤ ਕੀਤਾ ਏ, ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਵੀ ਸਨਮਾਨ ਦਿੱਤਾ ਏ। ਤੇ ਉਹ ਪੰਜਾਬੀ ਹਿੰਦੀ ਦੇ ਵਿਚ ਜਿਹੜੀਆਂ ਉਨ੍ਹਾਂ ਦੀਆਂ ਕਿਤਾਬਾਂ ਵੀ ਛਪ ਚੁੱਕੀਆਂ ਨੇ, ਤੇ ਹਿੰਦੀ ਦੇ ਵਿਚ ਵੀ ਉਨ੍ਹਾਂ ਦੇ ਕਈ ਕਾਵਿ ਸੰਗ੍ਰਹਿ ਜਿਹੜੇ ਸਾਂਝੇ ਰੂਪ ਵਿਚ ਛਪ ਚੁੱਕੇ ਨੇ। ਤੇ ਅੱਜ ਦੀ ਕਾਮੇ ਫਲ ਦੇ ਵਿਚ ਉਨ੍ਹਾਂ ਨੂੰ ਦੁਆਬਾ ਰੇਡੀ ਦੇ ਮੰਚ ਤੇ ਉਤੋਂ ਨਿੱਘਾ ਸਵਾਗਤ ਕਿਹਾ ਜਾਂਦਾ ਹੈ। ਨਿੰਮੀ ਵਿਸ਼ੇਸ਼ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਚੰਨ ਦੀ ਸੈਰ ਚੱਲ ਅੜਿਆ ਹੱਥ ਫੜਿਆ ਆਪਾਂ ਤੁਰ ਚੱਲੀਏ ਚੰਨ ਦੀ ਸੈਰ ਨੂੰ।

ए रिश्ते सारे अण

चोले नूं दाग न लग जावे, चोले नूं दाग न लग जावे किते।

0: ವಾಪಾ ರೇಡಿಯೋ.
1: ਹਾਂਜੀ ਸਤਿ ਸ੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਮੰਨੇ ਜਾ ਸਕਦੇ ਨੇ ਤੇ ਇਹਨਾਂ ਦੇ ਉੱਤੇ ਆਧਾਰਿਤ ਹੀ ਚੱਲਦੀ ਹੈ ਜ਼ਿੰਦਗੀ ਦੀ ਗੱਡੀ। ਕਈ ਵਾਰੀ ਆਪਾਂ ਸੋਚਦੇ ਹਾਂ ਕਿ ਬਹੁਤ ਹੀ ਖਾਸ ਖਾਸ ਜਿਹੜੇ ਆ ਰੁਜ਼ਗਾਰ ਦੇ ਮੌਕੇ, ਜਿਵੇਂ ਡਾਕਟਰੀ ਦਾ ਕਿੱਤਾ ਹੋ ਗਿਆ ਜਾਂ ਦੂਸਰੇ ਵਕਾਲਤ ਹੋ ਗਈ, ਆਪਾਂ ਨੂੰ ਲੱਗਦਾ ਇੰਜੀਨੀਅਰਿੰਗ, ਇਹ ਸਾਰੇ ਹੀ ਜਿਹੜੇ ਆ ਟੋਪ ਪ੍ਰਿਓਰਿਟੀ ਵਾਲੇ ਕੰਮ ਹੈਗੇ ਆ, ਜਿਹੜੇ ਆਪਾਂ ਨੂੰ ਪੜ੍ਹਾਈ ਵੀ ਉਹਨਾਂ ਦੀ ਕਰਨੀ ਚਾਹੀਦੀ ਹੈ ਅਤੇ ਸਾਰਾ ਕੁਛ ਉੱਥੇ। ਲੇਕਿਨ ਆਪਾਂ ਕਈ ਵਾਰੀ ਇਹੋ ਜਿਹੀ ਚੀਜ਼ ਨੂੰ ਜਾਣੇ ਅਣਜਾਣੇ 'ਚ ਖੋ ਪਰੋਖੇ ਕਰ ਦਿੰਦੇ ਹਾਂ, ਜਿਹਦੇ ਵਿੱਚ ਬਹੁਤ ਜ਼ਿਆਦਾ ਮੌਕੇ ਹੁੰਦੇ ਨੇ, ਜਿਵੇਂ ਕਿ ਭਾਸ਼ਾ। ਭਾਸ਼ਾ ਦੀ ਦੋਸਤੋ ਆਪਾਂ ਗੱਲ ਕਰਾਂਗੇ ਅੱਜ, ਅਤੇ ਕਿ ਪੰਜਾਬੀ ਜਿਹੜੀ ਭਾਸ਼ਾ ਹੈ, ਖਾਸ ਕਰਕੇ ਪੰਜਾਬੀ ਦੇ ਉੱਤੇ ਆਪਾਂ ਧਿਆਨ ਕੇਂਦਰਿਤ ਕਰਕੇ ਗੱਲ ਕਰਾਂਗੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਕਿਵੇਂ ਹੋ ਸਕਦੇ ਨੇ ਅਤੇ ਇਹ ਇੱਕ ਰੁਜ਼ਗਾਰ ਦਾ ਸਾਧਨ ਕਿਵੇਂ ਬਣ ਸਕਦੀ ਹੈ। ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਜੁੜੇ ਨੇ ਬਹੁਤ ਹੀ ਉੱਘੇ ਸਿੱਖਿਆ ਸ਼ਾਸਤਰੀ, ਪੰਜਾਬੀ ਦੇ ਵਿਦਵਾਨ ਅਤੇ ਲੇਖਕ ਨੇ, ਪ੍ਰਸਿੱਧ ਲੇਖਕ ਨੇ, ਡਾਕਟਰ ਸੁਖਦਰਸ਼ਨ ਸਿੰਘ ਚਾਹਲ ਜੀ। ਸੋ ਚਾਹਲ ਸਾਹਿਬ, ਸਵਾਗਤ ਹੈ ਜੀ, ਬਹੁਤ ਬਹੁਤ
2: ਸ਼ੁਕਰੀਆ ਜੀ, ਬਹੁਤ ਬਹੁਤ ਤੁਸੀਂ ਮੌਕਾ ਦਿੱਤਾ ਇਸ ਅਹਿਮ ਮੁੱਦੇ ਤੇ ਗੱਲ ਕਰਨ ਦਾ।
1: ਚਲ ਸਾਹਿਬ, ਜਿਵੇਂ ਆਪਾਂ ਗੱਲ ਕਰਦੇ ਸੀ ਕਿ ਪੰਜਾਬੀ ਭਾਸ਼ਾ ਨੂੰ ਆਪਾਂ ਕਈ ਵਾਰੀ ਤਾਂ ਐਂ ਸੋਚਦੇ ਹਾਂ ਕਿ ਬੜਾ ਜੀ ਇਹਦੇ 'ਤੇ ਖਤਰਾ ਪੈਦਾ ਹੋ ਗਿਆ, ਜਾਂ ਆਪਾਂ ਉਹਨਾਂ ਚੀਜ਼ਾਂ ਵਿੱਚ ਵੀ ਨਾ ਜਾਈਏ, ਤਾਂ ਸਭ ਤੋਂ ਸਿੱਧੀ ਜੇ ਆਪਾਂ ਗੱਲ ਕਰਨੀ ਹੋਵੇ ਸ਼ੁਰੂਆਤ ਦੇ ਵਿੱਚ ਹੀ ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜ ਕੇ ਦੇਖਣਾ ਹੋਵੇ ਜੇ ਆਪਾਂ ਨੇ, ਤਾਂ ਉਹ ਕਿਵੇਂ ਜੁੜਦਾ ਹੈ?
2: ਦੇਖੋ, ਪਹਿਲੀ ਗੱਲ, ਤੁਸੀਂ ਖਤਰੇ ਵਾਲੀ ਗੱਲ ਕੀਤੀ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਖਤਰੇ ਵਾਲੀ ਜਿਹੜੀ ਕੋਈ ਪੰਜਾਬੀ ਭਾਸ਼ਾ ਤੇ ਖਤਰਾ ਹੈਗਾ
1: ਜੀ,
2: ਕਿਉਂਕਿ ਤੁਸੀਂ ਦੇਖੋ ਜਿਹੜੀ ਵੀ ਭਾਸ਼ਾ ਸਮੇਂ ਦੇ ਹਾਣ ਦੀ ਹੋ ਕੇ ਚੱਲਦੀ ਹੈ ਤਾਂ ਉਸ ਭਾਸ਼ਾ ਨੂੰ ਕਦੇ ਵੀ ਖਤਮ ਹੁੰਦੀ ਨਹੀਂ ਦੇਖਿਆ ਜਾ ਸਕਦਾ
1: ਜੀ।
2: ਤੇ ਜਿਸ ਤਰ੍ਹਾਂ ਰੁਝਾਨ ਹੈ ਕਿ ਸਾਡੀ ਜਿਹੜੀ ਹੈ ਅੰਗਰੇਜ਼ੀ ਭਾਸ਼ਾ ਹੈ, ਇਹ ਵਿਸ਼ਵ ਭਰ ਦੇ ਵਿੱਚ ਇੱਕ ਸਰਬ ਸਾਂਝੀ ਭਾਸ਼ਾ ਵਜੋਂ ਉੱਭਰ ਰਹੀ ਹੈ, ਉੱਭਰ ਚੁੱਕੀ ਹੈ, ਪਰ ਪੰਜਾਬੀ ਦੀ ਅਹਿਮੀਅਤ ਵੀ ਘੱਟ ਨਹੀਂ ਹੈ, ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਦੇਖਿਆ ਕਿ ਚਲੋ ਪੰਜਾਬੀ ਗਾਇਕੀ ਦੇ ਵਿੱਚ ਜਿਹੜਾ ਹੈ ਉਹ ਮਾੜੇ ਰੁਝਾਨ ਵੀ ਨੇ, ਆਪਾਂ ਇਹ ਕਹਿੰਦੇ ਹਾਂ ਵੀ ਆਟੇ 'ਚ ਲੂਣ ਵੀ ਚੱਲੀ ਜਾਂਦਾ ਹੈ ਕਿ ਅੱਛੇ ਗੀਤ ਨਹੀਂ ਗਾਏ ਜਾ ਰਹੇ ਕੁਛ ਲੋਕਾਂ ਵੱਲੋਂ, ਕੁਛ ਹੈ, ਚਲੋ ਹਰੇਕ ਦੀ ਆਪਣੀ ਆਪਣੀ ਸੋਚ, ਪਰ ਮੈਂ ਕਹਿੰਦਾ ਵੀ ਪੰਜਾਬੀ ਜਿਹੜਾ ਸੰਗੀਤ ਹੈ ਉਹਨੇ ਬਹੁਤ ਵੱਡਾ ਮੋੜ ਲਿਆਂਦਾ। ਅੱਜ ਤੋਂ ਕਾਫੀ ਸਾਲ ਪਹਿਲਾਂ ਜੇ ਆਪਾਂ 2-3 ਦਹਾਕੇ ਪਿੱਛੇ ਚਲੇ ਜਾਈਏ, 80-90 ਦੇ ਦੌਰ ਦੇ ਵਿੱਚ, 80-90 ਉਸ ਦੌਰ ਤੱਕ ਜਦੋਂ ਤੱਕ ਮੈਂ ਇਹਨਾਂ ਚੀਜ਼ਾਂ ਬਾਰੇ ਸੋਚਣ ਲੱਗਿਆ ਤਾਂ ਉਦੋਂ ਕਾਫੀ ਦੇਖੋ ਪੰਜਾਬੀ ਦੇ ਵਿੱਚ ਜਿਵੇਂ ਹਿੰਦੀ ਸੰਗੀਤ ਦਾ ਬੋਲਬਾਲਾ ਹੁੰਦਾ ਸੀ, ਪੰਜਾਬੀ ਦੇ ਵਿੱਚ ਵੀ ਗੀਤ ਸੰਗੀਤ ਸੀ, ਪਰ ਉਸ ਦੌਰ ਦੇ ਵਿੱਚ ਪੰਜਾਬੀ ਸੰਗੀਤ ਨੇ ਇੱਕ ਮੋੜਾ ਕੱਟਿਆ। ਸੋਲੋ ਗਾਇਕੀ ਜਿਹੜੀ ਹੈ ਗੁਰਦਾਸ ਮਾਨ ਦੇ ਆਉਣ ਤੋਂ ਬਾਅਦ ਉਹ ਇੱਕ ਪ੍ਰਵਾਨ ਹੋਈ ਤਾਂ ਲੋਕਾਂ ਨੇ ਬੜੇ ਅੱਛੇ ਅੱਛੇ ਸਿੰਗਰ ਉਸ ਵੇਲੇ ਹੰਸਰਾਜ, ਸੱਦੂ ਸਿਕੰਦਰੇ ਆਏ, ਤਾਂ ਉਸ ਨਾਲ ਪੰਜਾਬੀ ਗਾਇਕੀ ਦਾ ਜਿਹੜਾ ਦਾਇਰਾ ਇੱਕਦਮ ਵਧਣਾ ਸ਼ੁਰੂ ਹੋ ਗਿਆ, ਪੰਜਾਬੀ ਭਾਸ਼ਾ ਦਾ ਵੀ ਇਹਦੇ ਨਾਲ ਹੀ ਦਾਇਰਾ ਵਧਿਆ। ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਬਹੁਤ ਸਾਰੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਖਾਸ ਤੌਰ ਤੇ ਇੰਗਲੈਂਡ, ਕਨੇਡਾ, ਅਮੈਰੀਕਾ, 3 ਵੱਡੇ ਮੁਲਕ ਨੇ ਜਿੱਥੇ ਸਾਡੇ ਲੋਕ ਬਸੇ ਨੇ, ਤਾਂ ਉੱਥੇ ਬਹੁਤ ਇਹਨਾਂ ਦਾ ਪ੍ਰਵਾਸ ਹੋਇਆ ਗਾ, ਉਹਨਾਂ ਦੀਆਂ ਉੱਥੋਂ ਦੇ ਜਨਮੇ ਹੋਏ ਬੱਚੇ ਉਹ ਪੀੜ੍ਹੀਆਂ ਨੇ। ਉਹ ਜੇ ਦੇਖਿਆ ਜਾਵੇ ਤਾਂ ਸਿਰਫ ਇੱਕ ਪੰਜਾਬੀ ਮਿਊਜ਼ਿਕ ਦੀਆਂ ਜਿਹੜੀਆਂ ਧੁਨਾਂ ਨੇ ਧਮਕ ਪੈਂਦੀ ਹੈ, ਉਹਦੀ ਬਦੌਲਤ ਉਹ ਪੰਜਾਬੀ ਨਾਲ ਜੁੜੇ ਨੇ, ਤਾਂ ਪੰਜਾਬੀ ਦਾ ਘੇਰਾ ਉੱਥੋਂ ਸਾਨੂੰ, ਮੈਨੂੰ ਉਮੀਦ ਵੱਧਦੀ ਹੈ ਨਿੱਜੀ ਰੂਪ ਦੇ ਵਿੱਚ, ਸਾਡੇ ਕੋਈ ਲਿਖਾਰੀ ਲੋਚਕ ਆਪਣੀ ਸੋਚ ਹੋ ਸਕਦੀ ਹੈ ਕਿ ਜਿਹੜੇ ਪੰਜਾਬੀ ਭਾਸ਼ਾ ਹੈ ਘੱਟੋ ਘੱਟ ਬੋਲਣ ਦੇ ਮਾਮਲੇ ਦੇ ਵਿੱਚ ਸਾਡੀ ਭਾਸ਼ਾ ਵਧੀ ਹੈ, ਘੱਟ ਨਹੀਂ ਰਹੀ, ਇਸ ਕਰਕੇ ਕੋਈ ਖਤਰਾ ਨਹੀਂ। ਦੂਸਰੀ ਗੱਲ ਇਹ ਹੋਈ ਕਿ ਸੋਸ਼ਲ ਮੀਡੀਆ ਦੀ ਆਮਦ ਹੋਈ ਹੈ, ਇਹਦੇ ਨਾਲ ਪੰਜਾਬੀ ਭਾਸ਼ਾ ਦਾ ਬਹੁਤ ਪ੍ਰਸਾਰ ਹੋਇਆ, ਕਿਉਂਕਿ ਪੰਜਾਬੀ ਦੇ ਇੰਨੇ ਯੂਟਿਊਬ ਚੈਨਲ ਹੋ ਗਏ, ਰੇਡੀਓ ਹੋ ਗਏ ਕਿ ਲੋਕਾਂ ਕੋਲੇ ਸਾਡੀਆਂ ਗੱਲਾਂ ਪੰਜਾਬ ਤੋਂ ਬਾਹਰ, ਪੰਜਾਬ ਦੀਆਂ ਇੱਥੇ ਸਾਰੀਆਂ ਸਰਗਰਮੀਆਂ ਆਉਣ ਲੱਗ ਗਈਆਂ, ਤੇ ਸਾਨੂੰ ਕਈ ਵਾਰੀ ਹੋ ਜਾਂਦਾ, ਸਾਨੂੰ ਸੁਚੇਤ ਜ਼ਰੂਰ ਰਹਿਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਨੂੰ ਖਤਰਾ, ਪਰ ਨਹੀਂ, ਪੰਜਾਬੀ ਭਾਸ਼ਾ ਓਨੇ ਹੀ ਤੁਹਾਡੇ ਵਰਗੇ ਜਿਹੜੇ ਰੇਡੀਓ ਦੇ ਚਲਾਉਣ ਵਾਲੇ ਨੇ, ਹੋਸਟ ਨੇ, ਇਹ ਪੰਜਾਬੀ ਭਾਸ਼ਾ ਦਾ ਓਨਾ ਹੀ ਜਿਹੜਾ ਪ੍ਰਚਾਰ ਹੈ, ਪ੍ਰਸਾਰ ਹੈ, ਉਹ ਨਾਲੋ ਨਾਲ ਕਰ ਰਹੇ ਨੇ।
1: ਜੀ ਜੀ,
2: ਤੁਸੀਂ ਗੱਲ ਕੀਤੀ ਰੁਜ਼ਗਾਰ ਦੀ
1: ਜੀ,
2: ਕੋਈ ਵੀ ਭਾਸ਼ਾ ਹੈ ਉਹਦੇ ਚ ਰੁਜ਼ਗਾਰ ਦੇ ਮੌਕੇ ਹਮੇਸ਼ਾ ਰਹਿੰਦੇ ਨੇ। ਸਾਡੇ ਜਿਸ ਤਰ੍ਹਾਂ ਪੜ੍ਹਾਈ ਕੀਤੀ ਜਾਂਦੀ ਹੈ ਸਰਕਾਰੀ ਸਕੂਲਾਂ ਦੇ ਨਾਲੇ ਪ੍ਰਾਈਵੇਟ ਸਕੂਲਾਂ ਦੇ ਆਇਆ, ਜਦੋਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਰੁਝਾਨ ਹੋਇਆ, ਚਲੋ ਹੁਣ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਨੂੰ ਵੀ ਬਹੁਤ ਤਵੱਜੋ ਜਿਹੜੀ ਹੈ ਦਿੱਤੀ ਗਈ, ਪਰ ਪੰਜਾਬੀ ਭਾਸ਼ਾ ਦਾ ਸਤਿਕਾਰ ਕਦੇ ਵੀ ਸਾਡੇ ਸਕੂਲਾਂ ਚ ਘਟਿਆ ਨਹੀਂ। ਮੈਂ
1: ਜੀ ਜੀ
2: ਕਹਿੰਦਾ ਕਿ ਪੰਜਾਬੀ ਭਾਸ਼ਾ ਜੀ ਰੁਜ਼ਗਾਰ ਦੇ ਬਹੁਤ ਮੌਕੇ ਨੇ ਸਾਡੇ ਬੱਚਿਆਂ ਨੂੰ। ਮੈਂ ਬਤੌਰ ਅਧਿਆਪਕ ਜਦੋਂ ਵੀ ਬੱਚਿਆਂ ਨੂੰ ਇਹ ਪੜ੍ਹਾਉਣਾ, ਕੋਈ ਸਬਜੈਕਟ ਪੜ੍ਹਾਉਣਾ ਜਾਂ ਪੰਜਾਬੀ ਪੜ੍ਹਾਉਂਦਾ ਰਿਹਾ +1 2 ਨੂੰ, ਤਾਂ ਮੈਂ ਉਹਨਾਂ ਨੂੰ ਉਹਦੇ 'ਚ ਜ਼ਰੂਰ ਦੱਸਦਾ ਰਿਹਾ ਕਿ ਇੱਕ ਰੁਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਨੇ
1: ਜੀ
2: ਭਾਸ਼ਾ ਤੇ। ਤੁਸੀਂ ਬੇਸ਼ੱਕ BA ਕਰੋ, ਸਾਡੇ ਲੋਕ ਕਹਿੰਦੇ ਆ ਸਿੰਪਲ BA, ਤੁਹਾਨੂੰ ਇੱਕ
1: ਹਾਂਜੀ ਹਾਂਜੀ
2: ਪਤਾ ਹੋਣਾ ਚਾਹੀਦਾ ਕਿ IAS ਜਿੰਨੇ ਵੀ ਜਾਂ PCS ਸਿਵਲ ਸਰਵਿਸ ਲੋਕ ਜਾਂਦੇ ਨੇ, ਉਹਨਾਂ ਦੇ ਵਿੱਚੋਂ ਗ੍ਰੈਜੂਏਸ਼ਨ ਜਿਨ੍ਹਾਂ ਦੀ ਬਹੁਤ ਹੀ ਹਿਊਮਨਿਟੀਜ ਦੇ ਵਿੱਚ ਆਰਟਸ 'ਚ ਕੀਤੀ ਹੁੰਦੀ ਹੈ। ਇਸ ਕਰਕੇ
1: ਜੀ
2: ਪਹਿਲਾਂ ਤਾਂ ਮੈਂ ਕਹਿੰਦਾ ਵਿਦਿਆਰਥੀਆਂ ਨੂੰ ਇਹ ਭਰਮ ਕੱਢ ਦੇਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਦੇ ਵਿੱਚ ਜੇ ਅਸੀਂ ਪੰਜਾਬੀ ਸਬਜੈਕਟ ਲੈ ਕੇ BA ਕੀਤੀ ਹੈ ਜਾਂ, ਤਾਂ ਇਹਦੇ ਵਿੱਚ ਰੁਜ਼ਗਾਰ ਨਹੀਂ। ਮੈਂ ਇਹਦੇ ਨਾਲ ਇਹ ਤੁਹਾਨੂੰ ਅੱਗੇ ਜਦੋਂ ਸਵਾਲ ਕਰੋਗੇ ਤਫਸੀਲ ਦੇ ਵਿੱਚ ਦੱਸੂਗਾ
1: ਜੀ
2: ਕਿ
1: ਜੀ ਜੀ
2: ਰੁਜ਼ਗਾਰ ਦੇ ਮੌਕੇ ਕਿਸ ਕਿਸ ਤਰ੍ਹਾਂ ਦੇ ਨੇ।
1: ਜੀ ਜੀ ਜੀ ਜੀ ਬਿਲਕੁਲ। ਆਮ ਤੌਰ 'ਤੇ ਤਾਂ ਇਹੀ ਆਪਾਂ ਮੰਨ ਕੇ ਚੱਲਦੇ ਹਾਂ, ਸਿੰਪਲ BA ਵਾਲੀ ਤੁਸੀਂ ਗੱਲ ਬਹੁਤ ਵਧੀਆ ਕੀਤੀ। ਇੱਕ ਭਾਵਨਾ ਜੀ ਲੈ ਕੇ ਕਈ ਵਾਰੀ ਬੱਚੇ ਬੈਠ ਜਾਂਦੇ ਆ ਕਿ ਹਾਂ ਸਾਡਾ ਤਾਂ ਕੋਈ ਬਹੁਤਾ ਅਸੀਂ ਪ੍ਰੋਫੈਸ਼ਨਲ ਕੋਰਸ ਨਹੀਂ ਸ਼ਾਇਦ ਕੀਤਾ, ਇਸ ਕਰਕੇ ਸਾਡਾ ਜਿਹੜਾ ਫਿਊਚਰ ਆ ਭਵਿੱਖ ਆ ਉਹ ਡਾਵਾਂਡੋਲ ਹੀ ਹੈ ਸ਼ਾਇਦ। ਕੋਈ ਰੱਬ ਹੀ ਬਚਾਵੇ ਤਾਂ ਬਚਾਂਗੇ, ਨਹੀਂ ਤਾਂ ਆਪਾਂ ਨਾ ਡਾਕਟਰ ਵਾਲੇ ਪਾਸੇ ਗਏ ਹਾਂ ਨਾ ਦੂਜੇ ਪਾਸੇ ਗਏ ਹਾਂ। ਸੋ ਇਹ ਜਿਹੜੀ ਚੀਜ਼ ਆ ਇਹ ਕਿ ਮੈਨੂੰ ਲੱਗਦਾ ਬਿਲਕੁਲ ਸਹੀ ਗੱਲ ਆ ਕਿ ਹੀਣ ਭਾਵਨਾ ਨਹੀਂ ਹੈ, ਸਗੋਂ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਪਾਵਰਫੁੱਲ ਜਿਹੜਾ ਵਿਸ਼ਾ ਹੈ, ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਇੱਕ ਜਿਹੜੀ ਜ਼ਬਰਦਸਤ ਇੱਕ ਲਾਈਨ ਆ ਜੇ ਆਪਾਂ ਇਹਨੂੰ ਦੇਖੀਏ, ਸਿੰਪਲ BA ਵੀ ਜਿਹਨੂੰ ਆਪਾਂ ਕਹਿ ਦਈਏ। ਸੋ ਕਿਹੜੇ ਕਿਹੜੇ ਖੇਤਰ ਹਨ ਚਲ ਸਾਹਿਬ ਜਿਨ੍ਹਾਂ ਦੇ ਵਿੱਚ ਆਪਾਂ ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਜੋੜ ਕੇ ਦੇਖਣਾ ਹੋਵੇ ਤਾਂ ਉਹਦੇ ਵਿੱਚ ਮੌਕੇ ਕਿਹੜੇ ਕਿਵੇਂ ਨੇ, ਕਿਹੜੇ ਕਿਹੜੇ ਨੇ ਜੀ?
2: ਹਾਂਜੀ ਦੇਖੋ, ਮੈਂ ਤੁਹਾਨੂੰ ਆਪਣੀ ਨਿੱਜੀ ਮਿਸਾਲ ਦਿੰਦਾ। ਮੈਂ ਪੰਜਾਬੀ ਅਖਬਾਰ ਵਾਸਤੇ ਕੰਮ ਕਰਦਾ, ਮੈਂ ਅਜੀਤ ਵਾਸਤੇ, ਪੰਜਾਬੀ ਟ੍ਰਿਬਿਊਨ ਵਾਸਤੇ ਵੀ ਲਿਖਿਆ, ਅਜੀਤ ਵਾਸਤੇ ਕਰਦਾ, ਉਹਨਾਂ ਰੈਗੂਲਰ ਉਹਨਾਂ ਦਾ ਕਾਲਮ ਨਵੀਸ ਹੈ ਖੇਡਾਂ ਤੇ। ਮੈਂ ਪੰਜਾਬੀ ਭਾਸ਼ਾ ਦੇ ਸਿਰ ਤੇ ਓਲੰਪਿਕ ਤੱਕ ਦਾ ਸਫ਼ਰ ਤੈਅ ਕਰ ਲਿਆ। ਮੈਂ ਦੁਨੀਆਂ ਦੇ ਕਾਫ਼ੀ ਵੱਡੇ ਵੱਡੇ ਜਿਹੜੇ ਖੇਡ ਸਮਾਗਮ ਨੇ, ਮੈਂ ਉਹਨਾਂ ਨੂੰ ਕਵਰ ਕਰਨ ਦਾ ਮੈਨੂੰ ਮੌਕਾ ਮਿਲਿਆ। ਇਹਦੇ ਵਿੱਚ ਕੋਈ ਮੈਨੂੰ ਕਿਤੇ ਮਹਿਸੂਸ ਨਹੀਂ ਹੋਇਆ ਕਿ ਮੈਂ ਪੰਜਾਬੀ ਦਾ ਪੱਤਰਕਾਰ ਹੈ। ਮੇਰੀ ਜਿਹੜੀ ਉੱਥੇ ਲਿਆਕਤ ਸੀ ਉਹਦਾ ਮੁੱਲ ਪੈਂਦਾ ਰਿਹਾ, ਤੇ ਨਾ ਕਿ ਮੇਰੀ ਭਾਸ਼ਾ ਦੇਖੀ ਗਈ। ਤੇ ਬਹੁਤ ਸਾਰੇ ਆ, ਤੁਸੀਂ ਅੰਗਰੇਜ਼ੀ ਮਾਧਿਅਮ ਦੇ ਪੱਤਰਕਾਰ ਹੋ ਸਕਦੇ ਹੋ, ਪਰ ਜੇ ਤੁਸੀਂ ਜਦੋਂ ਗੱਲ ਕਰਨੀ ਖਬਰ ਦਾ ਕੰਟੈਂਟ ਦੀ ਗੱਲ ਕਰਨੀ ਹੈ ਤਾਂ ਉਹਦੇ ਚ ਮੈਂ ਵੀ ਅੱਗੇ ਹੋ ਸਕਦਾ। ਜਿਹੜਾ ਬੰਦਾ ਵਿਦਵਾਨ ਹੈ, ਇੰਟਲੈਕਚੁਅਲ ਹੈ, ਉਹ ਪੰਜਾਬੀ ਚ ਵੀ ਹੋ ਸਕਦਾ, ਹਿੰਦੀ ਚ ਵੀ ਹੋ ਸਕਦਾ, ਉਰਦੂ ਚ ਵੀ ਹੋ ਸਕਦਾ। ਰੁਜ਼ਗਾਰ ਦੇ ਆਪਾਂ ਜਿਵੇਂ ਸ਼ੁਰੂਆਤ ਕਰੀਏ, ਪਹਿਲੀ ਜਿਹੜੀ ਸਭ ਤੋਂ ਸਾਡੀ ਰੁਜ਼ਗਾਰ ਦੀ ਸ਼ੁਰੂਆਤ ਹੁੰਦੀ ਹੈ ਅਧਿਆਪਨ ਤੋਂ ਹੁੰਦੀ ਹੈ। ਤੁਸੀਂ ਗ੍ਰੈਜੂਏਸ਼ਨ ਕਰੋ, ਗ੍ਰੈਜੂਏਸ਼ਨ ਦੇ ਵਿੱਚ ਜਿਹੜਾ ਪੰਜਾਬੀ ਸਬਜੈਕਟ ਲਓ ਕੰਪਲਸਰੀ, ਪੰਜਾਬੀ ਦੇ ਨਾਲ ਚੋਣਵੀ ਪੰਜਾਬੀ ਲੈ ਸਕਦੇ ਹੋ। ਤਾਂ ਉਸ ਤੋਂ ਬਾਅਦ ਤੁਸੀਂ BEd ਕਰਦੇ ਹੋ, ਉਸ ਤੋਂ ਬਾਅਦ ਚਾਹੇ MEd ਵੀ ਕਰ ਲੈਂਦੇ, ਅੱਗੇ ਉਹ ਤੁਹਾਡੀ ਪੜ੍ਹਾਈ ਹੈ ਕਿ BEd ਤੋਂ ਬਾਅਦ ਤੁਸੀਂ ਮਿਹਨਤ ਨਾਲ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਸੀਂ ਪਹਿਲੀ ਗੱਲ ਅਧਿਆਪਨ ਦੇ ਖੇਤਰ ਚ ਜਾ ਸਕਦੇ ਹੋ। ਬਹੁਤ ਜ਼ਰੂਰਤ ਹੈ ਅਧਿਆਪਕ ਦੀ, ਇੰਡੀਆ ਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਵੀਕਐਂਡ ਤੇ ਪੜ੍ਹਾਉਣ ਵਾਸਤੇ ਅਧਿਆਪਕ ਰੱਖੇ ਹੋਏ ਨੇ, ਤੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਵਾਸਤੇ ਟੀਚਰ ਉੱਥੇ ਗੁਰੂ ਘਰਾਂ ਦੇ ਵਿੱਚ, ਹੋਰ ਸਮਾਜ ਸੇਵੀ ਸੰਸਥਾਵਾਂ ਦੇ ਥਾਵਾਂ ਤੇ ਅਧਿਆਪਨ ਚੱਲ ਰਿਹਾ। ਤੇ ਪੰਜਾਬ ਦੇ ਵਿੱਚ ਤਾਂ ਹੈ ਹੀ, ਹਰਿਆਣੇ ਦੇ ਵਿੱਚ ਅਧਿਆਪਕ ਦੀਆਂ ਪੋਸਟਾਂ ਨੇ, ਜੰਮੂ ਕਸ਼ਮੀਰ ਦੇ ਵਿੱਚ ਵੀ ਰੱਖੇ ਜਾਂਦੇ ਨੇ, ਹੋਰ ਬਹੁਤ ਸਾਰੇ ਸਾਡੇ ਦਿੱਲੀ ਦੇ ਵਿੱਚ ਹੈ, ਤੇ ਕਿੰਨੇ ਹੀ ਅਸੀਂ ਜਿਹੜੇ ਅਧਿਆਪਨ ਦੇ ਖੇਤਰ ਜਾ ਸਕਦੇ ਹਾਂ। ਸਕੂਲ ਅਧਿਆਪਨ ਤੋਂ ਬਾਅਦ ਕਾਲਜ ਅਧਿਆਪਨ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਉਸ ਤੋਂ ਅੱਗੇ ਨੈਟ ਕਲੀਅਰ ਕਰੋਗੇ, ਅਗਰ ਪੋਸਟ ਗ੍ਰੈਜੂਏਸ਼ਨ ਕਰਕੇ PhD ਕੀਤੀ, MPhil ਕੀਤੀ, ਤਾਂ ਤੁਸੀਂ ਜਿਹੜਾ ਕਾਲਜ ਲੈਕਚਰਾਰ ਆ ਉਹ ਲੱਗ ਸਕਦੇ ਹੋਗੇ। ਬਹੁਤ ਸਾਰੇ ਜਿਨ੍ਹਾਂ ਨੇ ਇੱਕ ਆਪਣਾ ਨਿਸ਼ਾਨਾ ਮਿੱਥ ਕੇ ਲੋਕ ਚੱਲੇ ਕਿ ਮੈਂ ਪੰਜਾਬੀ ਪੜ੍ਹਨੀ ਹੈ ਤੇ ਪੰਜਾਬੀ ਅਧਿਆਪਕ ਬਣਨਾ, ਤਾਂ ਉਹ ਸਕੂਲ ਅਧਿਆਪਕ ਵੀ ਬਣ ਜਾਂਦੇ ਨੇ। 12ਵੀਂ ਜਮਾਤ ਕਰਕੇ, ETT ਕਰਕੇ ਤੁਸੀਂ ਇਹ ਅਧਿਆਪਕ ਬਣ ਸਕਦੇ ਹੋਗੇ। ਤੇ ਪਰ ਇਹ ਮੇਰਾ ਇੱਕ ਪ੍ਰਿੰਸੀਪਲ ਹੈ, ਚਾਹੇ ਫੀਲਡ ਚ ਕੋਈ ਕੰਮ ਕਰਨਾ ਜ਼ਿੰਦਗੀ ਚ, ਪਰ ਮਿਹਨਤ ਲਾਜ਼ਮੀ ਹੈ। ਤੁਸੀਂ, ਮੈਂ ਲੋਕਾਂ ਨੂੰ ਕਹਿਣਾ ਹੁੰਦਾ ਕਿ ਪੰਜਾਬੀ ਤੁਸੀਂ ਸਿੰਪਲ ਗ੍ਰੈਜੂਏਸ਼ਨ ਕਰੋ, ਤਾਂ ਜਿਹੜੀ ਗ੍ਰੈਜੂਏਸ਼ਨ ਕਰਦੇ ਮਿਹਨਤ ਨਾਲ ਪੜ੍ਹੋ, ਪੰਜਾਬੀ ਪੜ੍ਹੋ, ਪੰਜਾਬੀ ਸਾਹਿਤ ਪੜ੍ਹੋ, ਬਹੁਤ ਉੱਚ ਪਾਏ ਦਾ ਸਾਹਿਤ ਆ, ਇੰਗਲਿਸ਼ ਚੋਂ ਟਰਾਂਸਲੇਟ ਕੀਤਾ ਸਾਹਿਤ ਪੰਜਾਬੀ ਚ ਬੜਾ ਅਵੇਲੇਬਲ ਹੈ।
1: ਜੀ ਜੀ ਜੀ
2: ਤਾਂ ਤੁਸੀਂ ਇੱਕ ਅੱਛੇ ਅਧਿਆਪਕ ਕੁਛ ਵੀ ਬਣ ਸਕਦੇ ਹੋ ਇਸ ਫੀਲਡ ਚ।
1: ਜੀ ਜੀ
2: ਦੂਸਰੀ ਚੀਜ਼ ਹੈ ਜਿਹੜੀ ਹੁਣ ਇਸ ਵੇਲੇ ਜਿਹੜੀ ਸਰਗਰਮ ਹੈ, ਹੋਰ ਬੜੇ ਫੀਲਡ ਨੇ, ਮੀਡੀਆ। ਮੀਡੀਆ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿ ਕੁਛ ਚੈਨਲ ਤੇ, ਕੁਛ ਰੇਡੀਓ ਤੇ ਜਿਹੜੀ ਹੈ ਪੰਜਾਬੀ ਭਾਸ਼ਾ, ਅਖਬਾਰਾਂ ਦੇ ਵਿੱਚ ਵੀ ਈਵਨ ਕਿ ਬਹੁਤ ਸਾਰੀ ਸ਼ਬਦਾਵਲੀ, ਬਹੁਤ ਸਾਰੀ ਸੈਂਟੈਂਸ ਮੇਕਿੰਗ ਗਲਤ ਹੁੰਦੀ ਹੈ। TV ਦੇ ਉੱਪਰ ਜਿਹੜੀਆਂ ਨੀਚੇ ਮੁਨਤਾਜ ਚੱਲਦੇ ਆ, ਪੱਟੀਆਂ ਚੱਲਦੀਆਂ, ਅਸੀਂ ਅਕਸਰ ਦੇਖਦੇ ਹਾਂ ਨਾਮਵਰ ਚੈਨਲਾਂ ਤੇ ਕਿ ਉਹ ਕਈ ਵਾਰੀ ਸੈਂਟੈਂਸ ਵੀ ਠੀਕ ਨਹੀਂ ਹੋਇਆ ਹੁੰਦਾ। ਉੱਥੇ ਸਮੱਸਿਆ ਕੀ ਹੈ ਸ਼ੁਰੂ ਦੇ ਵਿੱਚ ਰੁਝਾਨ ਟੀਵੀ ਦੇ ਉੱਪਰ ਪੰਜਾਬੀ ਦੇ ਵਿੱਚ ਆਇਆ ਸੀ, ਇਹ ਇਸ ਤਰ੍ਹਾਂ ਦਾ ਕਿ ਸ਼ਕਲ ਵਿਕਦੀ ਸੀ, ਚਿਹਰੇ ਦੇਖ ਕੇ ਉੱਥੇ ਜਿਹੜੇ ਸੀ ਰੁਜ਼ਗਾਰ ਮਿਲਦਾ ਸੀ। ਪਰ ਹੌਲੀ ਹੌਲੀ ਜਦੋਂ ਉਹਨਾਂ ਦੀ ਆਲੋਚਨਾ ਹੋਣ ਲੱਗੀ, ਹੁਣ ਪੰਜਾਬੀ ਚੈਨਲਾਂ ਤੇ ਕਾਫ਼ੀ ਸੁਧਾਰ ਹੋ ਰਿਹਾ, ਬਹੁਤ ਜਿਹੜੇ ਬੁੱਧੀਜੀਵੀ ਅੱਛੇ ਟੌਪ ਕਲਾਸ ਜਿਹੜੇ ਪੱਤਰਕਾਰ ਸੀ ਜਾਂ ਮੁੰਡੇ ਕੁੜੀਆਂ ਨਵੇਂ ਪੜ੍ਹ ਕੇ ਜਾਂਦੇ ਨੇ ਜਿਹਨਾਂ ਨੂੰ ਪੰਜਾਬੀ ਨੂੰ ਬਹੁਤ ਅੱਛੀ ਉਹਨਾਂ ਨੂੰ ਉਹਦੇ ਪਕੜ ਹੈ, ਤਾਂ ਉਹ ਆਉਣ ਲੱਗ ਗਏ ਹੌਲੀ ਹੌਲੀ ਟੀਵੀ ਚੈਨਲਾਂ ਨੇ। ਸ਼ੁਰੂ ਦੇ ਵਿੱਚ ਵਿਜੂਅਲ ਤੇ ਉਹਨਾਂ ਦਾ ਜ਼ਿਆਦਾ ਫੋਕਸ ਰਿਹਾ ਸੀ, ਪਰ ਹੁਣ ਉਹ ਕੰਟੈਂਟ ਤੇ ਵੀ ਗੱਲ ਕਰਨ ਲੱਗ ਗਏ। ਤੇ ਮੈਂ ਇਹਦੇ ਨਾਂ ਨਹੀਂ ਲੈਣਾ ਚਾਹੂੰਗਾ, ਇੱਕ ਦੋ ਸਾਡੇ ਲੋਕਲ ਚੈਨਲ ਵੀ ਨੇ ਪੰਜਾਬ ਦੇ ਵਿੱਚ, ਸੈਟੇਲਾਈਟ ਚੈਨਲ ਨਹੀਂ ਹੈ, ਪਰ ਉਹਨਾਂ ਦੀ ਮੈਨੂੰ ਕਈ ਵਾਰੀ ਖੁਸ਼ੀ ਹੁੰਦੀ ਹੈ ਕਿ ਇਹ ਚੈਨਲ ਪੰਜਾਬੀ ਵੱਲ ਵਿਸ਼ੇਸ਼ ਤਵੱਜੋ ਦੇ ਰਹੇ ਆ, ਅੱਛੇ ਐਂਕਰ ਰੱਖ ਕੇ ਉਹਨਾਂ ਨੇ ਤੇ ਅੱਛੀ ਪੰਜਾਬੀ ਭਾਸ਼ਾ ਵੱਲ ਰੁਜ਼ਗਾਰ ਦੇ ਮੌਕੇ ਖੋਲ੍ਹੇ ਨੇ। ਫਿਰ ਪੱਤਰਕਾਰੀ ਦੇ ਫੀਲਡ ਦੇ ਵਿੱਚ ਤੁਸੀਂ ਪਹਿਚਾਣ ਬਣਾ ਸਕਦੇ ਹੋ ਐਜ ਏ ਰਿਪੋਰਟਰ, ਬਹੁਤ ਸਾਰੇ ਤੁਸੀਂ ਦੇਖਦੇ ਹੋ ਕਿ ਰਿਪੋਰਟਿੰਗ ਹੁੰਦੀ ਹੈ ਪੰਜਾਬੀ ਬੋਲਣ 'ਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ, ਉਹ ਸਿਰਫ ਲੈਕ ਆਫ ਜਿਹੜਾ ਇੰਟਰਸਟ ਦੀ ਕਰਕੇ ਹੀ ਹੈ, ਇੰਟਰਸਟ ਦੀ ਘਾਟ ਕਰਕੇ, ਕਿਉਂਕਿ ਸਕੂਲ ਕਾਲਜ ਦੇ ਵਿੱਚ ਤੁਸੀਂ ਪੰਜਾਬੀ ਨੂੰ ਅਸੀਂ ਗੰਭੀਰਤਾ ਨਾਲ ਨਹੀਂ ਲੈਂਦੇ ਕਿ ਪਾਸ ਹੀ ਹੋਣਾ, ਹੋ ਜਾਵਾਂਗੇ ਯਾਰ ਇਹਦਾ ਕੋਈ ਸਮੱਸਿਆ ਨਹੀਂ, ਪਰ ਮੈਂ ਕਹਿੰਦਾ ਵੀ ਜੇ ਉਹਨੂੰ ਪੂਰੀ ਦਿਲਚਸਪੀ ਨਾਲ ਪੜਿਆ ਜਾਵੇ ਤਾਂ ਤੁਸੀਂ ਇਸ ਪਾਸੇ ਵੱਲ ਹੈ ਜਿਹੜਾ ਮੀਡੀਆ ਜਾ ਸਕਦੇ ਹੋ। ਮੀਡੀਆ ਦਾ ਇਹ ਟੀਵੀ ਦਾ ਫਰੰਟ ਹੋ ਗਿਆ, ਫਿਰ ਪ੍ਰਿੰਟ ਮੀਡੀਆ ਦੇ ਵਿੱਚ ਆ ਜਾਓ, ਪ੍ਰੂਫ ਰੀਡਰ ਹੋ ਗਏ, ਸਬ ਐਡੀਟਰ ਹੋ ਗਏ, ਰਿਪੋਰਟਰ ਹੋ ਗਏ, ਬਹੁਤ ਤੇ ਇੱਕ ਲਿਖਾਰੀ ਵਜੋਂ ਤੁਸੀਂ ਅੱਛਾ ਕਰ ਸਕਦੇ ਹੋ, ਤਾਂ ਉਹ ਮੀਡੀਆ ਚ ਬਹੁਤ ਅੱਛੀਆਂ ਜਿਹੜੇ ਹੈਗੇ ਨੇ ਆਪਣੀਆਂ ਤੁਹਾਡੀ ਅਚੀਵਮੈਂਟ ਨੇ, ਰੁਜ਼ਗਾਰ ਦੇ ਮੌਕੇ ਨੇ ਜਿਹੜੇ ਸਕੋਪ ਹੈ। ਇਸ ਦੇ ਨਾਲ ਹੀ ਜਿਹੜਾ ਵੱਡੀ ਸਰਗਰਮ ਚੀਜ਼ ਹੈ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਵਾਸਤੇ ਪੰਜਾਬੀ ਦੇ ਵਿੱਚ ਦੇਖੋ ਫੋਨ ਹੈ, ਫੋਨ ਦੇ ਵਿੱਚ ਵੀ ਆਪਣੀ ਪੰਜਾਬੀ ਭਾਸ਼ਾ ਜਿਹੜੀ ਹੈ ਲਿਪੀ ਹੈ ਉਹ ਆ ਗਈ, ਬੜੇ ਚਿਰ ਤੋਂ ਆਈ ਹੋਈ ਹੈ, ਉਹਦੇ ਚ ਵੀ ਤੁਸੀਂ ਬਹੁਤ ਸਾਰੇ ਲੋਕ ਨੇ ਜਿਹੜੇ ਜਨਤਕ ਫੀਲਡ ਚ ਸਰਗਰਮ ਨੇ, ਚਾਹੇ ਉਹ ਗਾਇਕ ਨੇ, ਨੇਤਾ ਨੇ ਜਾਂ ਹੋਰ ਪਰਸਨੈਲਿਟੀ ਨੇ, ਸਮਾਜ ਸੇਵੀ ਸੰਸਥਾਵਾਂ ਨੇ ਔਰ ਇਸ ਤੋਂ ਕੋਈ ਬਿਜ਼ਨਸਮੈਨ ਨੇ, ਉਹਨਾਂ ਲੋਕਾਂ ਕੋਲੇ ਵੱਡੇ ਵੱਡੇ ਸਕੂਲ ਕਾਲਜ ਵੀ ਨੇ, ਉਹਨਾਂ ਕੋਲ ਇਸ ਵੇਲੇ ਉਹਨਾਂ ਨੂੰ ਲੋੜ ਰਹਿੰਦੀ ਹੈ ਹਮੇਸ਼ਾ ਵੀ ਜਿਹੜਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਰਗਰਮ ਰੱਖੇ ਪੀਆਰ ਕਰਨ ਵਾਸਤੇ। ਉਸ ਵਾਸਤੇ ਮੈਂ ਖੁਦ, ਮੇਰੇ ਸਟੂਡੈਂਟ ਕੰਮ ਕਰ ਰਹੇ ਨੇ ਇਸ ਫੀਲਡ ਚ, ਦੋ ਤਿੰਨ ਬੱਚੇ ਮੇਰੇ, ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਾਇਆ, 5,000 ਤੋਂ ਸ਼ੁਰੂਆਤ ਕੀਤੀ, ਅੱਜ ਉਹ 15-15, 20-20 ਹਜ਼ਾਰ ਲੈ ਰਹੇ ਨੇ ਤੇ ਘਰ ਬੈਠੇ ਕਮਾ ਰਹੇ ਨੇ। ਸੋਸ਼ਲ ਮੀਡੀਆ ਹੈਂਡਲ ਜਿਹੜੇ ਉਹਨਾਂ ਦੇ ਸੰਭਾਲਣੇ ਆ, ਕਿਉਂਕਿ ਉਹਨਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਪੰਜਾਬੀ ਪ੍ਰੇਮੀ ਵੀ ਨੇ ਜਾਂ ਜਿਹਨਾਂ ਨੂੰ ਇਸ ਕਾਰੋਬਾਰ ਦੀ ਸੋਸ਼ਲ ਮੀਡੀਆ ਵਰਤਣ ਦੀ ਸਮਝ ਹੈ, ਉਹ ਅੰਗਰੇਜ਼ੀ ਤੇ ਪੰਜਾਬੀ ਸਮਾਨ ਅੰਤਰ ਦੋਨਾਂ ਤੇ ਹੀ ਪੋਸਟਾਂ ਪਾਉਂਦੇ ਨੇ ਤੇ ਆਪਣੇ ਵਿਊਜ਼ ਦਿੰਦੇ ਨੇ, ਤੇ ਉਸ ਕਰਕੇ ਸੋਸ਼ਲ ਮੀਡੀਆ ਉਹ ਬਿਲਕੁਲ ਘਰ ਬੈਠੇ, ਤੁਸੀਂ ਕਿਤੇ ਜਾਣਾ ਨਹੀਂ, ਤੁਹਾਨੂੰ ਘਰ ਬੈਠੇ ਰੁਜ਼ਗਾਰ ਹੈ, ਬਹੁਤ ਅੱਛੇ ਉਹਦੇ ਵਿੱਚ ਪੈਸੇ ਨੇ, ਕੋਈ ਉਹਦੇ 'ਚ ਇੱਕ ਹੱਦਬੰਦੀ ਨਹੀਂ ਹੈ, ਤੁਸੀਂ 5,000 ਤੋਂ ਅੱਜ ਸ਼ੁਰੂ ਕਰ ਦਿਓ ਤਾਂ ਸਾਲ ਦੇ ਵਿੱਚ ਤੁਸੀਂ 50,000 ਪ੍ਰਤੀ ਮਹੀਨਾ ਦੇ ਪਹੁੰਚ ਜਾਂਦੇ ਹੋ। ਤੇ ਮੈਂ ਬਹੁਤ ਸਾਰੇ ਇੱਥੇ ਸੋਸ਼ਲ ਮੀਡੀਆ ਕਾਰਕੁਨ ਨੇ ਜਿਹੜੇ ਆਪਰੇਟ ਕਰਦੇ ਨੇ, ਤਾਂ ਉਹ ਲੱਖਾਂ ਰੁਪਏ ਵੀ ਉਹ ਕਮਾ ਰਹੇ ਨੇ ਬਕਾਇਦਾ ਆਫਿਸ ਖੋਲ ਕੇ ਤੇ ਵੈਬਸਾਈਟਸ ਚਲਾਉਣੀਆਂ, ਹੋਰ ਇਸ ਤਰ੍ਹਾਂ ਦਾ ਜਿਹੜਾ ਇਹ ਸੋਸ਼ਲ ਮੀਡੀਆ ਦਾ ਆ ਗਿਆ। ਹੋਰ ਬੜੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਤੁਸੀਂ ਰੁਜ਼ਗਾਰ ਹੈ ਪੰਜਾਬੀ ਦੇ ਵਿੱਚ, ਤੁਸੀਂ ਫਲੈਕਸ ਬੋਰਡ ਦੇਖਦੇ ਹੋ, ਪੇਂਟਰ ਦਾ ਧੰਦਾ ਇਹ ਜਿਹੜਾ ਬਣਾਉਂਦੇ ਹੋ, ਕਿੰਨੀਆਂ ਉਹਦੇ 'ਚ ਪੰਜਾਬੀ ਦੇ ਵਿੱਚ ਗਲਤੀਆਂ ਹੁੰਦੀਆਂ ਨੇ, ਉਹ ਕੰਪਿਊਟਰ ਤੇ ਤਾਂ ਮਾਹਰ ਹੁੰਦੇ ਨੇ ਜੋ ਜਿਹਨਾਂ ਨੇ ਫਲੈਕਸ ਬਣਾਉਣੀਆਂ, ਡਿਜ਼ਾਇਨ ਕਰਨਾ, ਪਰ ਪੰਜਾਬੀ ਤੇ ਪਕੜ ਨਹੀਂ ਹੁੰਦੀ। ਤੇ ਜੇਕਰ ਤੁਸੀਂ ਪੰਜਾਬੀ ਦੇ ਵਿੱਚ ਤੁਹਾਡੀ ਪ੍ਰੋਫੈਕਸ਼ਨ ਹੈ ਤਾਂ ਤੁਸੀਂ ਉਸ ਪਾਸੇ ਵੀ ਜਾ ਸਕਦੇ ਹੋ। ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਨੇ, ਲੋੜ ਹੈ ਸਿਰਫ ਮਿਹਨਤ ਕਰਨ ਦੀ ਤੇ ਆਪਣੇ ਆਪ ਨੂੰ ਪੇਸ਼ ਕਰਨ ਦੀ। ਹੁਣ ਜ਼ਮਾਨਾ ਉਹ ਨਹੀਂ ਰਿਹਾ ਕਿ ਪਹਿਲਾਂ ਅਸੀਂ, ਮੈਂ ਵੀ ਬਹੁਤ ਸਾਲ ਕੰਮ ਕੀਤਾ ਕਿ ਅਸੀਂ ਕਿਸੇ ਨੂੰ ਦੱਸਦੇ ਨਹੀਂ ਸੀ, ਜਿਹੜਾ ਅਖਬਾਰ ਰਾਹੀਂ ਕਿਸੇ ਨੇ ਜਾਣ ਪਛਾਣ ਹੋਗੀ ਤਾਂ ਜਾਣਦਾ, ਪਰ ਅਸੀਂ ਕਿਸੇ 4 ਬੰਦਿਆਂ 'ਚ ਬੈਠਣਾ ਜਾ ਕੇ। ਹੁਣ ਉਲਟ ਟ੍ਰੈਂਡ ਹੋ ਗਿਆ ਇਹ, ਮੈਂ ਕੁਛ ਟਾਈਮ, ਮੈਨੂੰ ਬੰਬਈ ਪੱਤਰਕਾਰੀ ਦੇ ਸੰਬੰਧ 'ਚ ਜਾਣ ਦਾ ਮੌਕਾ ਮਿਲਦਾ ਰਿਹਾ, ਉੱਥੇ ਇਹੀ ਹੁੰਦਾ ਸੀ ਕਿ ਜਾ ਕੇ ਦੱਸਣਾ, ਮੈਂ ਡਾਕਟਰ ਸੁਦਰਸ਼ਨ ਚਾਹਲਾ, ਮੈਂ ਆਹ ਕੰਮ ਕਰਦਾ ਜੀ ਤੇ ਆਹ ਕਰਨਾ ਚਾਹੁੰਦਾ। ਹੁਣ ਇਸ ਤਰ੍ਹਾਂ ਸਾਨੂੰ ਸਾਡੇ ਬੱਚਿਆਂ ਨੂੰ ਸਵੈਮਾਨ ਨਾਲ ਦੱਸਣਾ ਪਊਗਾ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ, ਪੰਜਾਬੀ ਦੇ ਨਾਲ ਕੀਤੀ ਹੈ ਤੇ ਮੇਰੀ ਇਹਦੇ ਵਿੱਚ ਪ੍ਰੋਫੈਕਸ਼ਨ ਹੈ, ਤੁਸੀਂ ਮੈਨੂੰ ਬਤੌਰ ਐਂਕਰ ਰੱਖ ਸਕਦੇ ਹੋ ਬਤੌਰ ਸੋਸ਼ਲ ਮੀਡੀਆ। ਇਸ ਕਿਸਮ ਦੇ ਬਹੁਤ ਸਾਰੇ ਮੌਕੇ ਜਿਹੜੇ ਰੁਜ਼ਗਾਰ ਦੇ ਹੈਗੇ ਨੇ।
1: ਬਹੁਤ ਹੀ ਕਮਾਲ ਦੀ ਇਹ ਗੱਲ ਹੈ ਦੇਖੋ ਜੀ, ਕਿਉਂਕਿ ਕੌਨਫੀਡੈਂਸ ਲੈਵਲ ਦਾ ਆਉਣਾ ਪਹਿਲੀ ਸ਼ਰਤ ਹੈ ਕਿ ਕੌਨਫੀਡੈਂਸ ਆਏਗਾ ਫਿਰ ਉਦੋਂ ਅੱਗੇ ਜਿਹੜੀ ਗੱਲ ਅੱਗੇ ਚੱਲਦੀ ਹੈ। ਅਤੇ ਅਧਿਆਪਨ ਹੋ ਗਿਆ ਅਤੇ ਮੀਡੀਆ ਹੈ ਅਤੇ ਹੋਰ ਸਾਰੇ, ਇਹ ਬਹੁਤ ਸਾਰੇ ਫੀਲਡ ਮੈਨੂੰ ਲੱਗਦਾ ਹੈ ਕਿ ਓਪਨਿੰਗ ਉਹ 'ਚ ਮਿਲ ਜਾਂਦੀ ਆ ਜੇ ਪੰਜਾਬੀ ਨੂੰ ਆਪਾਂ ਲੈ ਕੇ ਚੱਲਦੇ ਹਾਂ। ਬਹੁਤ ਹੀ ਮੈਂ ਕਹਿੰਦਾ ਕਮਾਲ ਦੀ ਜਾਣਕਾਰੀ ਹੈ ਡਾਕਟਰ ਸਾਹਿਬ। ਅਤੇ ਇਹਦੇ ਵਿੱਚ ਆਪਾਂ ਜੇ ਅੱਗੇ ਦੇਖੀਏ ਕਿ ਖਾਸ, ਕਿਉਂਕਿ ਜੇ ਆਪਾਂ ਨੇ ਪ੍ਰੋਫੈਸ਼ਨ ਵਿੱਚ ਜਾਣਾ ਹੈ ਉਹਦੀ ਸਿਖਲਾਈ ਵੀ ਲੈਣੀ ਪੈਣੀ ਹੈ, ਅਤੇ ਕੋਈ ਜਿਹੜੇ ਕਿਹੜੇ ਕਿਹੜੇ ਤਰੀਕੇ ਹੈਗੇ ਆ, ਕਿਹੜੇ ਕਿਹੜੇ ਕੋਈ ਸੋਰਸ ਨੇ ਜਿੱਥੋਂ ਇਸ ਦੇ ਵਿੱਚ, ਵਿਸ਼ੇ ਦੇ ਵਿੱਚ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ ਅਤੇ ਅੱਗੇ ਤਰੱਕੀ ਦੇ ਰਾਹ ਕਿਵੇਂ ਖੁੱਲ੍ਹਦੇ ਨੇ?
2: हाँ जी, सब तो पहली गल तो ना तुहाडी जिहड़ी हैगी है दिलचस्पी है,
1: जी
2: दूसरी
1: जी
2: चीज मतलब के तुहाडा लगन की कहना है, ते तीसरी चीज है मेहनत। ये हमेशा जिंदगी च तुसी कोई काम करदे हो, आपां तुसी अध्यापक हो, अध्यापक दे नाल नाल तुहाडी दिलचस्पी है, तुसी रेडियो वास्ते टॉक्स करदे हो, समाज नूं इन्नी वड्डी सेध दिंदे होंगे,
1: जी
2: क्योंकि तुसी तुहाडा घर देखो, तुहाडा जिहड़ा हैगा ओह अध्यापन नाल दी सेवा नाल चल रिहा हैगा।
1: जी जी
2: पर
1: जी
2: यह
1: जी
2: तुहाडी निजी दिलचस्पी है कि मैं भी यह निजी तौर पर मैं ता ही अखबारों वास्ते लिखदा है
1: जी जी
2: कि जो बंदा संसार से आया जे उन्हूं परमात्मा ने कोई बुद्धि बख्शी है तो उन्हूं जरूर लोगों नाल शेयर करनी चाहिए है, चाहे किसी रूप च भाषण के रूप च बोल के जिस तरह भी मर्जी तुसी कर सकते हो।
1: बिल्कुल बिल्कुल जी
2: ते अगे जाके एक जिहड़ा है गुर तुसी दी गल कीती, अपना
1: जी
2: मैं एक इहदे विच एक होर विशा रह गया सी
1: जी
2: कि साडे पंजाबी जिहड़ी भाषा है इहदे नाल साडे धर्म नाल जे जे
1: जी
2: तुसी
1: जी जी जी
2: अच्छी
1: जी
2: पंजाबी पढ़ी हो तां तुसी श्री गुरु ग्रंथ साहिब दे जिहड़ा हैगे आ बहुत अच्छे पाठी बन सकते हो, बहुत अच्छे कीर्तनीए बन सकते हो,
1: जी
2: बहुत
1: जी जी
2: अच्छे
1: जी
2: इन्हां दे प्रचारक बन सकते हो। इस फील्ड दे विच भी एक बहुत समाज नाल जुड़िया किता ते एक सुकून वाला जिहड़ा हैगा ओह उस पासे नाले धर्म नाले तुहाडा सत्कार है नाले तुहानूं इस फील्ड दे विच अगे वधण दे जिहड़े बड़े मौके ने, बड़ा तुसी सेध दे सकदे हो एक समाज सेवा दे रूप दे विच।
1: बिल्कुल
2: इसे तरह
1: बिल्कुल
2: आपां रुजगार दी कुछ गल कीती सी, सिंगिंग है देखो,
1: जी जी
2: गायकी
1: जी
2: है,
1: जी जी
2: गजल
1: जी
2: गायकी है, ये बड़ियां चीजां ने ਜਿਹੜੀਆਂ ਰਾਹੀਂ ਤੁਸੀਂ, ਕਿਉਂਕਿ ਦੇਖੋ ਬਾਲੀਵੁੱਡ ਦੇ ਵਿੱਚ ਸਾਡਾ ਸੰਗੀਤ ਵੱਜ ਰਿਹਾ ਹੈਗਾ ਤੇ
1: ਬਿਲਕੁਲ
2: ਹੁਣ
1: ਜੀ
2: ਅਸੀਂ ਕਈ ਚਲੋ ਨੌਜਵਾਨਾਂ ਨੂੰ ਹੁੰਦਾ ਹੈ ਕਿ ਸਿਰਫ ਅਸੀਂ ਮਾਰ ਧਾੜ ਵਾਲੇ ਗੀਤ ਗਾ ਕੇ ਅੱਗੇ ਜਾ ਸਕਦੇ ਹਾਂ, ਸਾਡੇ ਸਾਹਮਣੇ
1: ਜੀ
2: ਆ ਗੁਰਦਾਸ ਮਾਨ ਕਦੋਂ ਦੇ ਖੜੇ ਨੇ, ਸਤਿੰਦਰ ਸਰਤਾਜ ਆਏ ਨੇ,
1: ਜੀ ਜੀ ਜੀ
2: ਇਹ
1: ਜੀ
2: ਵੀ
1: ਜੀ
2: ਇੱਕ ਜਿਹੜਾ ਬਹੁਤ ਵੱਡਾ ਪ੍ਰੋਫੈਸ਼ਨ ਹੈ, ਵੱਡੀ ਇੰਡਸਟਰੀ ਹੈ। ਅਗਲੀ ਇੱਕ ਗੱਲ ਸੀ ਫਿਲਮਾਂ ਬਾਰੇ ਕਿ
1: ਜੀ
2: ਪੰਜਾਬੀ ਦੇ ਵਿੱਚ ਫਿਲਮਾਂ ਬਣ ਰਹੀਆਂ, ਉੱਥੇ ਵੀ ਇਹ ਸਮੱਸਿਆ ਆਈ, ਸ਼ੁਰੂਆਤ ਹੋਈ ਜਦੋਂ ਸਿਨੇਮੇ ਦੀ, ਬਹੁਤ ਲੋਕਾਂ ਨੇ ਆਲੋਚਨਾ ਕੀਤੀ, ਪਰ
1: ਜੀ
2: ਹੁਣ ਅੱਜ ਹਰ ਕੋਈ ਸਿਰ ਉੱਚਾ ਕਰਕੇ ਕਹਿੰਦਾ ਕਿ ਪੰਜਾਬੀ 'ਚ ਅੱਛੀਆਂ ਫਿਲਮਾਂ ਵੀ ਬਣ ਰਹੀਆਂ ਨੇ ਪਰਿਵਾਰਕ। ਚਲੋ
1: ਬਿਲਕੁਲ
2: ਪੰਜਾਬੀ ਦੇ ਵਿੱਚ ਹੈ, ਹਜੇ ਜਿਹੜੇ ਸਾਡੇ ਦਰਸ਼ਕ ਨੇ ਉਹ ਗੰਭੀਰ ਫਿਲਮਾਂ ਨਹੀਂ ਬਰਦਾਸ਼ਤ ਕਰਦੇ,
1: ਜੀ
2: ਤੇ
1: ਜੀ
2: ਪਰ
1: ਜੀ ਜੀ
2: ਹਲਕਾ ਫੁਲਕਾ ਇੰਟਰਟੇਨਮੈਂਟ, ਥੋੜੀ ਮੋਟੀ ਸੇਧ, ਉਹ ਫਿਲਮਾਂ ਇੱਕ ਬਹੁਤ ਵੱਡਾ ਕਾਰੋਬਾਰ ਹੈ ਫਿਲਮਾਂ ਦਾ।
1: ਬਿਲਕੁਲ
2: ਉਹਦੇ 'ਚ ਸ਼ੁਰੂਆਤ ਇਸ ਤਰ੍ਹਾਂ ਹੀ ਹੋਈ ਸੀ ਕਿ ਬੰਬੇ ਬੈਠੇ ਬੰਦੇ ਪੰਜਾਬੀ ਫਿਲਮਾਂ ਲਿਖਦੇ ਸੀ, ਹਿੰਦੀ ਭਾਸ਼ਾ 'ਚ ਹੀ ਲਿਖ ਦਿੰਦੇ ਸੀ,
1: ਜੀ ਜੀ
2: ਪੰਜਾਬੀ ਦੇ ਵਿੱਚ ਤਰਜਮਾ ਕਰਕੇ ਜਿਹੇ ਜੀ ਫਿਲਮ ਬਣੀ ਚੱਲ ਜਾਂਦੀ ਸੀ। ਪਰ ਹੁਣ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਨਵੇਂ ਨੌਜਵਾਨ ਮੁੰਡੇ ਸਕ੍ਰਿਪਟ ਰਾਈਟਰ ਨੇ, ਫਿਲਮ ਸਟੋਰੀ ਰਾਈਟਰ ਨੇ,
1: ਜੀ
2: ਉਹ
1: ਜੀ
2: ਅੱਗੇ ਆਏ ਨੇ, ਤੇ ਪੰਜਾਬੀ ਫਿਲਮਾਂ ਜਿਨ੍ਹਾਂ ਲੋਕਾਂ ਨੂੰ ਕਲਚਰ ਦੀ ਸੂਝ ਸੀ, ਪਾਲੀ ਭੁਪਿੰਦਰ ਵਰਗੇ ਨਾਟਕਕਾਰ, ਉਹ ਬੰਦੇ ਵੀ ਫਿਲਮ ਮੇਕਿੰਗ ਦੇ ਵਿੱਚ ਆ ਗਏ। ਫਿਲਮ
1: ਬਿਲਕੁਲ
2: ਮੇਕਿੰਗ ਬਹੁਤ ਅੱਛਾ ਇੱਕ ਰੁਜ਼ਗਾਰ ਹੈ, ਉੱਥੇ ਵੀ ਸਿਰਫ ਬੱਚੇ ਨੂੰ ਪ੍ਰੈਜੈਂਟੇਸ਼ਨ ਹੈ ਜਿਹੜੀ ਆਪਣੀ ਕਰਨੀ ਚਾਹੀਦੀ ਹੈ, ਤੇ
1: ਜੀ ਜੀ
2: ਫਿਲਮਾਂ
1: ਜੀ
2: ਦੇ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਲੈ ਕੇ ਬਹੁਤ ਰੁਜ਼ਗਾਰ ਦੇ ਜਿਹੜੇ ਸਾਧਨ ਨੇ। ਪੰਜਾਬੀ ਫਿਲਮਾਂ ਦਾ ਦਾਇਰਾ ਵੱਧ ਰਿਹਾ, ਦਿਨੋਂ ਦਿਨ ਘੱਟ ਨਹੀਂ ਰਿਹਾ, ਤੇ ਜਿਸ ਤੋਂ
1: ਜੀ
2: ਅਸੀਂ
1: ਜੀ
2: ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬੀ ਜਿਹੜੀ ਭਾਸ਼ਾ ਉਹ ਬਹੁਤ ਵੱਧ ਰਹੀ ਹੈ, ਕਿਉਂਕਿ ਪੰਜਾਬੀ ਫਿਲਮਾਂ ਦਾ ਜਿਹੜਾ ਜ਼ਿਆਦਾ ਬਿਜ਼ਨਸ ਆ ਉਹ ਵਿਦੇਸ਼ 'ਚੋਂ ਆਉਂਦਾ ਹੈਗਾ, ਤੇ
1: ਜੀ ਜੀ
2: ਉੱਥੋਂ ਉਸ ਦੇ ਸਿਰ ਤੇ ਪੰਜਾਬੀ ਫਿਲਮਾਂ ਬਹੁਤ ਜ਼ਿਆਦਾ ਇੰਡਸਟਰੀ ਹੈ ਜਿਹੜੀ ਗਰੋ ਕਰ ਰਹੀ ਹੈ।
1: ਜੀ ਜੀ
2: ਅੱਗੇ
1: ਜੀ
2: ਤੁਸੀਂ ਗੱਲ ਕੀਤੀ ਸੀ ਕਿ ਇਸ ਫੀਲਡ 'ਚ ਜਾਇਆ ਕਿਵੇਂ ਜਾ ਸਕਦਾ,
1: ਬਿਲਕੁਲ
2: ਪਹਿਲੀ ਚੀਜ਼ ਇਹੀ ਹੈ ਕਿ ਆਪਾਂ ਜੇ ਤੁਹਾਨੂੰ ਦਿਲਚਸਪੀ ਹੈ, ਕੌਨਫੀਡੈਂਸ ਪੈਦਾ ਕਰੋ ਆਪਣੇ 'ਚ ਵੀ ਮੈਂ ਇਹ ਕੰਮ ਕਰ ਸਕਦਾ ਹੈਗਾ
1: ਜੀ
2: ਮੈਂ
1: ਜੀ ਜੀ
2: ਪੰਜਾਬੀ ਦੇ ਵਿੱਚ। ਹੁਣ ਬਹੁਤ ਸਾਰੇ ਸਾਡੇ ਜਿਹੜੇ ਮੁੰਡੇ ਕੁੜੀਆਂ ਬਾਹ ਪੈਂਦਾ, ਉਹਨਾਂ ਨੂੰ ਅਸੀਂ ਸਕੂਲ ਪੜ੍ਹਦੇ ਸਮੇਂ ਪ੍ਰੇਰਿਤ ਕਰ ਦਿੰਦੇ ਹਾਂ ਕਿ ਤੁਸੀਂ ਜੇ ਜਾਣਾ, ਉਹ ਆਪਣੀ ਘਰੇਲੂ ਹਾਲਤ ਵੀ ਠੀਕ ਨਹੀਂ, ਉਹਨੂੰ ਕਹਿੰਦੇ ਆ ਕਿ ਕੰਪਿਊਟਰ ਦਾ ਨਾਲ ਕਲਾਸਾਂ ਸਿੱਖ ਲਾ ਸਕੂਲ ਦੇ ਵਿੱਚ।
1: ਜੀ
2: ਕੁਛ ਬੱਚੇ ਆਉਂਦੇ ਆ ਕੰਪਿਊਟਰ ਤੇ ਆਪਣਾ ਐਕਟੀਵਿਟੀ ਕਰਦੇ ਨੇ, ਤੇ ਅਜਿਹੇ ਬੱਚੇ ਪੰਜਾਬੀ ਟਾਈਪ ਵੀ ਸਿੱਖਣ ਲੱਗ ਜਾਂਦੇ ਨੇ ਨਾਲੋਂ ਨਾਲ, ਉਹ
1: ਜੀ ਜੀ
2: ਟਾਈਪ 'ਚ ਮਹਾਰਤ ਕਰ ਲਈ, ਫਿਰ ਡਿਜ਼ਾਇਨ 'ਚ ਮਹਾਰਤ ਕਰਨੀ ਸ਼ੁਰੂ ਕਰ ਲਈ, ਤਾਂ ਉਹ ਨਾਲੋਂ ਨਾਲ ਇਹ ਸਿਲਸਿਲਾ ਚੱਲਦਾ ਜਾਂਦਾ। ਇਹ ਦਿਲਚਸਪੀ ਦੀ ਗੱਲ ਹੈ, ਬਾਕੀ ਮਿਹਨਤ ਹੈ। ਮੈਂ
1: ਜੀ
2: ਪਹਿਲਾਂ
1: ਜੀ
2: ਵੀ ਕਿਹਾ, ਚਾਹੇ ਕਿਸੇ ਕਿਸਮ ਦੀ ਤੁਸੀਂ ਪੜ੍ਹਾਈ ਕਰੋ, ਹੁਣ ਦੇਖੋ ਪੰਜਾਬ ਦੇ ਵਿੱਚ ਇੱਕ ਟਾਈਮ ਆਇਆ ਸੀ ਕਿ ਇੰਜੀਨੀਅਰਿੰਗ ਕਾਲਜ ਤੇ ਬਿਜ਼ਨਸ ਨਾਲ ਰਿਲੇਟਡ ਇੰਨੇ ਕੋਰਸ ਸ਼ੁਰੂ ਹੋ ਗਏ ਸੀ,
1: ਬਿਲਕੁਲ
2: ਥਾਂ ਥਾਂ ਕਾਲਜ ਖੁੱਲ ਗਏ, ਪਰ
1: ਬਿਲਕੁਲ
2: ਅੱਜ ਉਹ ਪ੍ਰਾਈਵੇਟ ਐਜੂਕੇਸ਼ਨ ਨੂੰ ਬਹੁਤ ਵੱਡਾ, ਕਿਉਂਕਿ ਕੁਆਲਿਟੀ ਨਹੀਂ ਆ ਰਹੀ ਸੀਗੀ, ਮੈਂ ਇਹਦੀ
1: ਜੀ ਜੀ
2: ਕੋਈ
1: ਜੀ ਜੀ
2: ਸ਼ੱਕ ਨਹੀਂ, ਸਾਡੀ ਜਿਹੜੀ ਹੈ ਇੱਧਰ ਬੀਐਡ ਕਾਲਜ ਵੀ ਆਏ, ਉੱਥੇ ਵੀ ਕੁਆਲਿਟੀ ਖਤਮ ਹੋ ਗਈ ਸੀ, ਕਿਉਂਕਿ ਜਿਹੜੀਆਂ ਨਾਨ ਅਟੈਂਡਿੰਗ ਦਾ ਜਿਹੜਾ ਟ੍ਰੈਂਡ ਚੱਲਿਆ ਸੀ, ਫੀਸ ਵੱਧ ਕਰੋ, ਨਿੱਜੀ ਐਜੂਕੇਸ਼ਨ ਦਾ ਸਭ ਤੋਂ ਵੱਡਾ ਲਾਸ ਦੇਸ਼ ਭਰ 'ਚ ਇਹੀ ਹੋਇਆ।
1: ਜੀ ਜੀ ਜੀ ਜੀ
2: ਉਹਨਾਂ
1: ਜੀ ਜੀ
2: ਉੱਥੇ ਇਹ ਇਸ ਤਰ੍ਹਾਂ ਦੀ ਜਿਹੜੀ ਇੱਕ ਸਮੱਸਿਆ ਆਈ, ਤੇ ਇੰਜੀਨੀਅਰ ਵਿਹਲੇ ਹੋ ਗਏ, ਕਿਉਂਕਿ ਕੁਆਲਿਟੀ ਨਹੀਂ ਆ ਰਹੀ, ਜੀ ਜੀ
1: ਜੀ
2: ਇੰਜੀਨੀਅਰਿੰਗ ਕਰ ਰਿਹਾ, ਜੀ ਜੀ ਬਿਜ਼ਨਸ ਦੀਆਂ ਡਿਗਰੀਆਂ ਕਰ ਰਿਹਾ ਸੀਗਾ, ਤੇ ਮੁੰਡੇ ਕੁੜੀਆਂ 10-10 ਹਜ਼ਾਰ ਤੇ ਲੱਗੇ ਹੋਏ ਸੀ। ਪਰ ਇਸ ਟਾਈਮ ਦੇ ਵਿੱਚ ਦੁਬਾਰੇ ਫੇਰ ਗ੍ਰੈਜੂਏਸ਼ਨ ਕਰਨ ਦਾ ਜਿਹੜਾ ਹੈਗਾ ਸਿੰਪਲ, ਜਿਹੜੀ ਆਪਾਂ ਜਿਹਨੂੰ BA ਕਹਿੰਦੇ ਆ, ਉਹ ਕਰਨ ਦਾ ਰੁਝਾਨ ਆ ਗਿਆ, ਉਹ ਲੋਕਾਂ ਨੂੰ, ਬੱਚਿਆਂ ਨੂੰ ਪਤਾ ਲੱਗਿਆ ਕਿ ਇੰਜੀਨੀਅਰਿੰਗ ਕਰਕੇ ਇੱਕ ਮੈਂ ਇੰਜੀਨੀਅਰ ਬਣ ਸਕਦਾ, ਗ੍ਰੈਜੂਏਸ਼ਨ ਕਰਕੇ ਮੈਂ ਬਹੁਤ ਸਾਰੇ ਫੀਲਡ 'ਚ ਜਾ ਸਕਦਾ, ਤੇ ਸਰਕਾਰੀ ਰੁਜ਼ਗਾਰ, ਪ੍ਰਾਈਵੇਟ ਰੁਜ਼ਗਾਰ ਬੜੇ ਮਿਲੇ ਨੇ। ਤੇ ਪਰ ਜਦੋਂ ਤੁਸੀਂ, ਮੈਂ ਕਹਿੰਦਾ ਬੱਚਿਆਂ ਨੂੰ ਜਿਵੇਂ ਸਕੂਲ ਦੇ ਵਿੱਚ ਵੀ ਅਸੀਂ ਪੜ੍ਹਾਉਂਦੇ ਹਾਂ ਕਿਉਂਕਿ ਮੇਰਾ ਆਪਣਾ ਜਿਹੜਾ ਰਾਬਤਾ ਜ਼ਿਆਦਾ ਮੇਰਾ ਇਸ ਪਾਸੇ ਨਾਲ ਹੈ, ਤਾਂ ਬੱਚਿਆਂ ਨੂੰ ਉੱਥੋਂ ਹੀ ਲਿਟਰੇਚਰ ਪੜ੍ਹਨ ਵੱਲ ਰੁਝਾਨ ਹੋਣਾ ਚਾਹੀਦਾ, ਘੱਟੋ ਘੱਟ ਲਿਟਰੇਚਰ ਨਹੀਂ ਪੜ੍ਹਨਾ ਤਾਂ ਅਖਬਾਰ ਪੜ੍ਹਨ ਵੱਲ। ਮੈਂ ਖੁਦ
1: ਜੀ ਜੀ ਜੀ
2: ਸਕੂਲਾਂ 'ਚ ਕੋਸ਼ਿਸ਼ ਕਰਦਾ ਰਹਿੰਦਾ ਕਿ ਬਹੁਤ ਸਾਰੇ ਅਖਬਾਰਾਂ ਦੀਆਂ ਪੰਜਾਬੀ ਦੀਆਂ ਸਕੀਮਾਂ ਆਉਂਦੀਆਂ ਨੇ, ਤਾਂ ਮੈਂ ਅਖਬਾਰ ਲਗਵਾ ਦਿੰਦਾ ਬੱਚਿਆਂ ਨੂੰ ਵੀ
1: ਜੀ
2: ਬੇਟਾ ਅਖਬਾਰ ਜ਼ਰੂਰ ਪੜ੍ਹੋ ਘਰ ਬੈਠ ਕੇ, ਤੇ ਉਹ ਬੱਚਾ ਦੇਖਦੇ ਦੇਖਦੇ ਚੇਂਜ ਹੋ ਜਾਂਦਾ। ਗ੍ਰੈਜੂਏਸ਼ਨ ਕਰਦੇ ਹੋ ਨਾਲ ਆਪਣਾ ਜਿਹੜੀ ਅਕੈਡਮਿਕ ਜਿਹੜਾ ਪਾਠਕ੍ਰਮ ਹੈ ਉਹਦੇ ਨਾਲ ਨਾਲ ਪੰਜਾਬੀ ਭਾਸ਼ਾ ਜਿਹੜਾ ਉਹਦਾ ਸਾਹਿਤ, ਉਹਦੇ ਵਾਸਤੇ ਪੰਜਾਬੀ ਦੇ ਅਖਬਾਰ, ਪੰਜਾਬੀ ਦੇ ਅੱਛੇ ਰੇਡੀਓ ਪ੍ਰੋਗਰਾਮ ਸੁਣੋ, ਅੱਛੇ ਟੀਵੀ ਟਾਕ ਸੁਣੋ, ਚਾਹੇ
1: ਜੀ
2: ਹੋਰ
1: ਜੀ ਜੀ
2: ਭਾਸ਼ਾ ਸੁਣ ਲਓ, ਜੇ ਇੰਪਰੂਵ ਕਰਨਾ ਕੋਈ ਇਹ ਨਹੀਂ। ਬਹੁਤ ਸਾਰੇ ਪੰਜਾਬੀ ਦੇ ਜਿਵੇਂ ਲੇਖਕ ਹੋਏ ਨੇ, ਰਾਮ ਸਰੂਪ ਅਣਖੀ ਜੀ ਹੋਏ ਨੇ, ਉਹ ਅੰਗਰੇਜ਼ੀ ਦੇ ਪ੍ਰੋਫੈਸਰ ਸੀ, ਇੱਕ ਮਹਿਬੂਬ ਸਾਹਿਬ ਹੋਏ ਆ ਜਿਹਨਾਂ ਨੂੰ ਇਹ ਲੋਕ ਨੇ ਜਿਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲੇ ਹੋਏ ਨੇ, ਤਾਂ ਇਹ
1: ਜੀ
2: ਦੋਨੋਂ ਹੀ ਉਹ ਕਾਲਜ ਅੰਗਰੇਜ਼ੀ ਦੇ ਪ੍ਰੋਫੈਸਰ ਸੀ ਮਹਿਬੂਬ ਜੀ, ਚਨਾ ਦੇ ਪਾਣੀ ਕਿਤਾਬ ਨੂੰ ਉਹਨਾਂ ਜੀ ਨੂੰ
1: ਜੀ ਜੀ ਜੀ
2: ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ।
1: ਜੀ
2: ਤਾਂ
1: ਜੀ
2: ਇਹ ਕੋਈ ਜ਼ਰੂਰੀ ਨਹੀਂ ਹੈ, ਉਹਨਾਂ ਨੇ ਪੰਜਾਬੀ 'ਚ ਲਿਖਿਆ, ਤੇ ਦੇਖੋ ਉਹਨਾਂ ਦੇ ਇੰਗਲਿਸ਼ ਭਾਸ਼ਾ ਦੇ ਪ੍ਰੋਫੈਸਰ ਸੀ, ਉਹਨਾਂ ਨੂੰ ਦੋ ਭਾਸ਼ਾਵਾਂ ਦਾ ਗਿਆਨ ਹੋਇਆ ਸਾਹਿਤ ਦਾ।
1: ਜੀ
2: ਤਾਂ
1: ਜੀ
2: ਇਸ ਤਰ੍ਹਾਂ ਜੇ ਅਸੀਂ ਨਾਲੋਂ ਨਾਲ ਲਿਟਰੇਚਰ ਪੜ੍ਹਦੇ ਜਾਵਾਂਗੇ, ਮੈਂ ਨਿੱਜੀ ਰੂਪ 'ਚ ਦੱਸਣਾ ਚਾਹੁੰਦਾ ਕਿ ਮੈਂ 6 ਸਾਲ ਦਾ ਅਖਬਾਰ ਪੜ੍ਹਨ ਲੱਗ ਗਿਆ ਸੀ। ਉਸ
1: ਜੀ
2: ਵੇਲੇ ਨਵਾਂ ਜ਼ਮਾਨਾ ਅਖਬਾਰ ਆਉਂਦਾ ਸੀ, 78 ਦੇ ਵਿੱਚ ਪੰਜਾਬੀ ਟ੍ਰਿਬਿਊਨ ਆਉਣ ਲੱਗਿਆ, ਉਹ
1: ਜੀ
2: ਮੇਰੇ ਘਰ ਆਉਣ ਲੱਗਿਆ, ਉਹ ਪੜ੍ਹਨ ਲੱਗੇ, 2-3 ਸਾਲ ਬਾਅਦ ਅਜੀਤ ਔਰ ਇਹ ਅਖਬਾਰ ਆਉਣ ਲੱਗ ਗਏ, ਡਾਕ ਰਾਹੀਂ ਉਦੋਂ ਸਾਡੇ ਅਖਬਾਰ ਆਉਂਦੇ ਜਾਂ
1: ਜੀ
2: ਹੋਰ
1: ਜੀ
2: ਰੂਪ
1: ਜੀ
2: 'ਚ। ਤਾਂ
1: ਬਿਲਕੁਲ
2: ਇਸ ਤਰ੍ਹਾਂ ਮੈਨੂੰ ਅਖਬਾਰਾਂ ਨੇ ਬਹੁਤ ਪੇ ਕੀਤਾ ਤੇ
1: ਜੀ
2: ਅੱਜ
1: ਜੀ
2: ਤੱਕ ਅਖਬਾਰ ਮੇਰੀ ਜ਼ਿੰਦਗੀ ਦਾ ਹਿੱਸਾ ਹੈ, ਮੈਂ ਆਪਣੇ ਬੱਚਿਆਂ ਨੂੰ ਸਟੂਡੈਂਟਸ ਨੂੰ ਇਹ ਅਖਬਾਰ ਜਿਹੜੇ ਆ ਹੁਣ ਵੀ ਲਗਵਾਏ ਹੋਏ ਨੇ।
1: ਜੀ
2: ਤੇ
1: ਜੀ
2: ਇਸ ਕਰਕੇ ਮੈਂ ਕਹਿੰਦਾ ਕਿ ਮਿਹਨਤ, ਪੰਜਾਬੀ ਨੂੰ ਲਗਨ ਨਾਲ ਪੜ੍ਹੋ, ਥੋੜੇ ਜਿਹੇ ਟਾਈਮ ਦੇ ਵਿੱਚ ਹੀ ਤੁਸੀਂ ਤੁਹਾਡਾ ਦਿਲਚਸਪੀ ਬਣੋ, ਤੇ ਮੁੜ ਕੇ ਤੁਸੀਂ ਗ੍ਰੈਜੂਏਸ਼ਨ ਕਰਕੇ ਕਿਸੇ ਵੀ ਫੀਲਡ 'ਚ ਆਪਣਾ ਰਿਜ਼ਿਊਮ ਦੇ ਕੇ
1: ਜੀ
2: ਜਾ ਸਕਦੇ ਹੋ, ਡਿਗਰੀ ਕਰਕੇ ਜਾ ਸਕਦੇ ਹੋ। ਤਾਂ ਹੁਣ ਬਹੁਤ ਸਾਰੇ, ਤੁਹਾਨੂੰ ਮੈਂ ਇਹਦੀ ਐਗਜ਼ਾਮਪਲ ਦਿੰਦਾ, ਬਹੁਤ
1: ਜੀ ਜੀ
2: ਸਾਰੇ ਟੀਚਰ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਉਂਦੇ ਨੇ, ਸਰਕਾਰੀ 'ਚ ਨਹੀਂ ਰੁਜ਼ਗਾਰ ਮਿਲਿਆ,
1: ਜੀ
2: ਇੱਕ ਟੀਚਰ ਉੱਥੇ 5-7 ਹਜ਼ਾਰ ਤੇ ਖੜਾ, ਇੱਕ ਟੀਚਰ ਕੋਲ ਇੰਨੀ ਕੁ ਅੱਛੀ ਕੁਆਲਿਟੀ ਹੈ, ਅੱਜ 7 ਹਜ਼ਾਰ ਤੇ ਕੰਮ ਕਰਦਾ, ਅਗਲੇ ਸੈਸ਼ਨ 'ਚ ਉਹ 10 ਤੇ ਜਾਂਦਾ, 12 ਤੇ ਉਹ 20-20 ਹਜ਼ਾਰ ਵੀ ਲੈ ਕੇ ਤੇ ਪਹੁੰਚ ਜਾਂਦਾ ਹੈਗਾ। ਇਸੇ ਕਿਸਮ ਦਾ ਹੀ ਹੈ ਕਿ ਤੁਹਾਡੀ ਇੰਟਰਸਟ ਹੋਣਾ ਚਾਹੀਦਾ ਪਹਿਲਾਂ, ਤੇ ਮਿਹਨਤ ਹੈ, ਮਿਹਨਤ ਕਰ ਲਓ। ਮੈਂ ਬਿਲਕੁਲ, ਸਾਡੇ ਕਿਹਾ ਜਾਂਦਾ ਕਿ ਨੌਜਵਾਨਾਂ ਬਾਰੇ ਕਿਹਾ ਜਾਂਦਾ, ਜੇ ਘਰ ਦੇ ਵਿੱਚ ਬੱਚਾ ਕੋਈ ਸ਼ਰਾਰਤਬਾਜ਼ੀ ਕਰਦਾ, ਵਿਹਲੇਪਣ ਕਰਦਾ, ਬਾਹਰ ਅੰਦਰ ਜਾਂਦਾ,
1: ਜੀ ਜੀ,
2: ਤਾਂ ਅਕਸਰ ਹੀ ਮਾਂ ਪਿਓ ਜੀ ਉਹਨੂੰ ਰੋਕਦੇ ਆ, ਤਾਂ ਕਈ ਵਾਰੀ ਦਾਦਾ ਦਾਦੀ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਕਹਿੰਦਾ ਨਹੀਂ ਇਹਨਾਂ ਦੀ ਉਮਰ ਹੈ। ਮੈਂ ਇਸ ਚੀਜ਼ ਤੋਂ, ਮੇਰੀ ਧਾਰਨਾ ਉਲਟ ਹੈ
1: ਜੀ
2: ਕਿ ਜਿਹੜਾ ਬੱਚਾ ਸਕੂਲ ਕਾਲਜ ਟਾਈਮ 'ਚ ਮਿਹਨਤ ਕਰ ਗਿਆ ਉਹ ਸਾਰੀ ਉਮਰ ਹੀ ਸ਼ਰਾਰਤਾਂ ਕਰਨ ਜੋਗਰਾ ਹੋ ਜਾਂਦਾ। ਤੁਹਾਨੂੰ ਅੱਛੀ ਜੌਬ ਮਿਲ ਗਈ, ਸਾਰੀ ਲਾਈਫ ਇੰਜੋਏ ਕਰਾਂਗੇ। ਅਸੀਂ ਸਾਈਕਲ ਤੋਂ ਇਸੇ ਤਰ੍ਹਾਂ ਹੀ ਮਿਹਨਤ ਕੀਤੀ, ਸਾਈਕਲਾਂ ਤੇ ਜਾ ਜਾ ਕੇ ਪੜ੍ਹੇ ਹਾਂ, ਤਾਂ ਪਰਮਾਤਮਾ ਦੀ ਕਿਰਪਾ ਨਾਲ ਅੱਜ ਜਿਹੜੀ ਇੱਕ ਆਮ ਬੰਦੇ ਨੂੰ ਸੁੱਖ ਸਹੂਲਤ ਚਾਹੀਦੀ ਹੈ, ਸੰਤੁਸ਼ਟੀ ਵਾਲੀ, ਉਹ ਦਿੱਤੀ ਹੈ। ਉਹ ਕਿਸ ਦੀ ਬਦੌਲਤ ਹੈ ਕਿ ਅਸੀਂ ਮਿਹਨਤ ਕੀਤੀ, ਪੰਜਾਬੀ ਭਾਸ਼ਾ ਤੇ ਵਿਸ਼ਵਾਸ ਰੱਖਿਆ, ਤੇ ਇਸੇ ਫੀਲਡ 'ਚ ਆ ਕੇ ਸਾਨੂੰ ਅਧਿਆਪਨ 'ਚ ਰੁਜ਼ਗਾਰ ਮਿਲਿਆ ਤੇ ਅੱਗੇ ਵੱਧ ਰਹੇ ਹਾਂ।
1: ਜੀ ਜੀ ਚਲ ਸਾਹਿਬ, ਦੇਖੋ ਮੈਨੂੰ ਤਾਂ ਐਂ ਲੱਗਦਾ ਜਿਹੜੀ ਤੁਹਾਡੀ ਆਪਣੀ ਸ਼ਖਸੀਅਤ ਆ ਉਹ ਇੱਕ ਭਾਸ਼ਾ ਵਿਗਿਆਨੀ ਦੀ ਤਰ੍ਹਾਂ, ਮੈਨੂੰ ਲੱਗਦਾ ਭਾਸ਼ਾ ਦਾ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਹੈ, ਅਤੇ ਤੁਸੀਂ ਇਹ ਭਾਸ਼ਾ ਨੂੰ ਲੈ ਕੇ ਇੰਨਾ ਕੰਮ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹੋ, ਅਤੇ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਤੁਸੀਂ ਆਪਣੇ ਬਾਰੇ ਅਤੇ ਆਪਣੇ ਜਿਹੜੇ, ਕਿਉਂਕਿ ਕੁਝ ਤੁਸੀਂ ਸੰਕੇਤ ਦਿੱਤੇ ਵੀ ਨੇ, ਅਤੇ ਜੇ ਆਪਾਂ ਜਿਹੜੇ ਤੁਸੀਂ ਬਹੁਤ ਸਾਰੇ ਕੰਮ ਕਰ ਰਹੇ ਹੋ, ਬਹੁਤ ਸਾਰੇ ਫੀਲਡ ਵਿੱਚ ਕੰਮ ਕਰ ਰਹੇ ਹੋ ਅਧਿਆਪਨ ਦੇ ਨਾਲ ਨਾਲ, ਅਤੇ ਉਹਨਾਂ ਬਾਰੇ ਵੀ 2-4 ਆਪਾਂ, ਮੈਂ ਕਹਿੰਦਾ, ਜਾਣਕਾਰੀ ਜਿਹੜੀ ਆ ਸੰਖੇਪ 'ਚ ਸਾਂਝੀ ਕਰ ਸਕਦੇ ਹਾਂ।
2: ਦੇਖੋ ਮੈਂ ਅਧਿਆਪਨ ਕੀਤਾ, ਮੈਂ ਤਾਂ ਸ਼ੁਰੂਆਤ, ਮੈਂ ਉਸ ਤੋਂ ਪਹਿਲਾਂ ਮੈਂ ਰੈਗੂਲਰ ਪੱਤਰਕਾਰੀ ਕਰਦਾ ਸੀ ਮਾਨਸਾ ਤੋਂ,
1: ਜੀ
2: ਅਜੀਤ ਤੇ ਪੰਜਾਬੀ ਟ੍ਰਿਬਿਊਨ ਅਖਬਾਰਾਂ ਲਈ।
1: ਜੀ
2: ਉਸ ਤੋਂ ਬਾਅਦ ਮੈਨੂੰ 1997 ਦੇ ਵਿੱਚ ਨਵੰਬਰ 'ਚ ਸਰਕਾਰੀ ਮੈਂ ਸੇਵਾ 'ਚ ਆ ਗਿਆ।
1: ਜੀ
2: ਫਿਰ ਮੈਂ ਉਸ ਦੇ ਨਾਲ ਨਾਲ ਜਿਹੜਾ ਸੀ ਆਪਣੇ ਵਿਭਾਗ ਤੋਂ ਪ੍ਰਵਾਨਗੀ ਲੈ ਕੇ, ਤਾਂ ਮੈਂ ਪਟਿਆਲਾ ਰੇਡੀਓ ਤੋਂ ਖੇਡਾਂ ਦਾ ਪ੍ਰੋਗਰਾਮ ਕਰਦਾ ਸੀਗਾ, ਤਾਂ ਉਹ ਖੇਡਾਂ ਦਾ ਪ੍ਰੋਗਰਾਮ ਅਸੀਂ ਕਰਦੇ ਰਹੇ। ਉਹਦੇ ਵਿੱਚ ਉਹ ਇੰਟਰਵਿਊ ਬੇਸਡ ਹੁੰਦਾ ਸੀ, ਇੱਕ ਹਫ਼ਤੇ ਭਰ ਦੀਆਂ ਸਰਗਰਮੀਆਂ ਹੁੰਦੀਆਂ ਸੀ, ਇੱਕ ਵਿਚਾਰ ਚਰਚਾ ਹੁੰਦੀ ਸੀ, ਤੇ ਸਾਡੇ ਹੀ ਡਿਪਾਰਟਮੈਂਟ ਦੀ ਇੱਕ ਸ਼ਖਸੀਅਤ ਸੀਗੀ, AEO ਸਨ, ਸ੍ਰੀ ਰਾਮਨਾਥ ਰਾਮਨ ਜੀ ਦੁਨੀਆਂ ਤੇ ਨਹੀਂ ਰਹੇ, ਤੇ ਅਸੀਂ ਦੋਨਾਂ ਨੇ ਉਹ ਪ੍ਰੋਗਰਾਮ ਕਰਦੇ ਸੀ, ਉਹ ਯਾਨੀ ਕਿ ਐਂਕਰ ਦੀ ਭੂਮਿਕਾ ਨਿਭਾਉਂਦੇ ਸੀ, ਮੈਂ ਐਕਸਪਰਟ ਦੀ।
1: ਜੀ ਜੀ,
2: ਉਹ ਚੀਜ਼ ਨੇ ਮੈਨੂੰ ਬਹੁਤ ਪੇ ਕੀਤਾ। ਜਦੋਂ ਮੈਂ ਸਪੋਰਟਸ ਵੱਲ ਪੂਰੀ ਤਰ੍ਹਾਂ, ਜਿਹਨੂੰ ਕਹਿੰਦੇ ਮੈਂ ਗਲੁੱਚ ਹੋ ਗਿਆ, ਤਾਂ ਮੈਂ ਉਹ ਕਰਦੇ ਕਰਦੇ ਉਹਦੇ ਨਾਲ ਜਿਹੜੀ ਸਰਗਰਮੀ ਸੀਗੀ ਮੇਰੀ, ਤਾਂ ਇਸ ਤਰ੍ਹਾਂ ਰੇਡੀਓ ਤੇ ਜੋ ਮੈਂ ਕਿਸੇ ਦੀ ਇੰਟਰਵਿਊ ਕਰਦਾ, ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ, ਪ੍ਰਗਟ ਸਿੰਘ, PT ਊਸ਼ਾ, ਇਹ ਜਿਹਨਾਂ ਲੋਕਾਂ ਨੂੰ ਹਿੰਦੀ ਭਾਸ਼ੀ ਲੋਕ ਵੀ ਲਿਆਉਂਦਾ ਸੀ ਮੈਂ ਰੇਡੀਓ ਤੇ ਪ੍ਰੋਗਰਾਮ, ਉੱਥੇ ਲਿਆਉਂਦਾ ਜਾਂ NIS ਪਟਿਆਲਾ ਜਾਂਦਾ, ਉਸੇ ਨੂੰ ਮੈਂ ਖੁਆਰੀ ਰੂਪ ਦੇਣ ਲੱਗ ਗਿਆ, ਰਚਨਾ ਦਾ ਰੂਪ, ਕਲਮ ਨਾਲ ਮੈਂ ਉਹ ਪੰਜਾਬੀ ਟ੍ਰਿਬਿਊਨ ਚ ਲਿਖਣਾ ਸ਼ੁਰੂ ਕੀਤਾ। ਤਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਗਾਤਾਰ ਹੀ ਮੈਂ ਕਾਲਮ ਨਵੀਸ ਹੈ ਜਿਹੜਾ ਉਹਦੇ ਵਜੋਂ ਮੈਂ ਚੱਲਦਾ ਰਿਹਾ।
1: ਜੀ
2: ਤੇ
1: ਜੀ
2: ਫਿਰ
1: ਜੀ
2: ਹਾਲਾਤ ਇਸ ਤਰ੍ਹਾਂ ਬਣੇ ਕਿ ਮੈਂ 5-6 ਸਾਲ ਬਾਅਦ ਤਾਂ ਮੈਂ ਅਜੀਤ ਨਾਲ ਵੀ ਜੁੜ ਗਿਆ। ਤਾਂ ਅਜੀਤ
1: ਜੀ
2: ਸਾਡੇ ਮਾਣਯੋਗ ਡਾਕਟਰ ਬਰਜਿੰਦਰ ਸਿੰਘ ਅੰਦਰ ਦੇ ਐਡੀਟਰ ਨੇ,
1: ਜੀ
2: ਉਹਨਾਂ
1: ਜੀ
2: ਨੇ ਇੰਨੀ ਕੁ ਹੱਲਾਸ਼ੇਰੀ ਦਿੱਤੀ ਪੰਜਾਬੀ ਭਾਸ਼ਾ 'ਚ ਅੱਗੇ ਵਧਣ ਦੀ ਕਿ ਮੈਂ ਬਹੁਤ ਜਿਹੜੇ ਦੁਨੀਆਂ ਲੈਵਲ ਦੇ ਮੈਨੂੰ ਟੂਰਨਾਮੈਂਟ ਤੇ ਓਲੰਪਿਕ, ਕਾਮਨਵੈਲਥ ਗੇਮਸ, ਹਾਕੀ ਵਰਲਡ ਕੱਪ ਸਮੇਤ ਕਿੰਨੇ ਹੀ ਟੂਰਨਾਮੈਂਟ ਨੇ, ਉਹਨਾਂ ਦੇ ਮੈਨੂੰ ਜਾਣ ਦਾ ਮੌਕਾ ਮਿਲਿਆ, ਕਵਰ ਕਰਨ ਦਾ ਜਿਹੜਾ ਮੌਕਾ ਮਿਲਿਆ।
1: ਜੀ ਜੀ
2: ਇਹ
1: ਜੀ
2: ਸਿਲਸਿਲੇ ਦੇ ਦੌਰਾਨ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਬੱਡੀ ਦੇ ਵਰਲਡ ਕੱਪ ਕਰਾਉਣੇ ਸ਼ੁਰੂ ਕੀਤੇ, ਤਾਂ ਉਹਦੀ ਬਦੌਲਤ ਮੈਂ ਕਬੱਡੀ ਨਾਲ ਜੁੜਿਆ 2010 ਤੋਂ ਸਰਦਾਰ ਪ੍ਰਗਟ ਸਿੰਘ ਜਿਹੜੇ ਹੁਣ MLA ਉਹਨਾਂ ਦੀ ਪ੍ਰੇਰਨਾ ਨਾਲ।
1: ਜੀ ਜੀ
2: ਤਾਂ ਮੈਂ
1: ਜੀ
2: ਉੱਥੋਂ ਕਬੱਡੀ ਦੇ ਵਿੱਚ ਗਿਆ, ਇੱਕ ਰਿਕਾਰਡ ਕੀਪਰ ਦੇ ਵਜੋਂ ਮੈਂ ਉੱਥੇ ਪ੍ਰਵੇਸ਼ ਕੀਤਾ ਕਿ ਮੈਂ ਕਬੱਡੀ ਮੈਚ ਹੁੰਦੇ ਸੀ ਮੈਂ ਉਹਨਾਂ ਦੇ ਰਿਕਾਰਡ ਰੱਖਣਾ ਸੀ।
1: ਜੀ ਜੀ ਜੀ
2: ਪਹਿਲੇ ਸਾਲ ਮੈਂ ਕੀਤਾ, ਮੈਂ ਪਰ ਉਹ ਰਿਕਾਰਡ ਨੂੰ ਕੀ ਰੂਪ ਦਿੱਤਾ ਤੇ ਕਬੱਡੀ ਕੱਪ ਦੌਰਾਨ ਜੋ ਸਰਗਰਮੀਆਂ ਹੋਈਆਂ ਪੈਰਲਲ ਕਬੱਡੀ ਤੋਂ ਬਿਨਾਂ ਉਹਨਾਂ ਨੂੰ ਕੀਤਾ,
1: ਜੀ
2: ਔਰ
1: ਜੀ
2: ਇਕੱਠਾ ਕਰਕੇ ਮੇਰੀ ਕਿਤਾਬ ਆਈ ਕਰੋੜਾਂ ਦੀ ਕਬੱਡੀ। ਤਾਂ
1: ਜੀ
2: ਉਹ ਕਿਤਾਬਾਂ ਦਾ ਮੇਰਾ ਜਿਹੜਾ ਸਿਲਸਿਲਾ, ਇਹ ਮੇਰੀ ਦੂਸਰੀ ਕਿਤਾਬ ਸੀ। ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਦੋਂ PhD ਕਰਦਾ ਸੀ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਕੋਲੇ,
1: ਜੀ
2: ਜਦੋਂ ਖੇਡੇ ਪੰਜਾਬ ਮੇਰੀ ਪਹਿਲੀ ਕਿਤਾਬ ਆਈ ਸੀ,
1: ਜੀ ਜੀ
2: ਇੰਡੋ
1: ਜੀ ਜੀ
2: ਪਾਕ ਪੰਜਾਬ ਖੇਡਾਂ ਹੋਈਆਂ ਸੀ,
1: ਜੀ
2: ਮੈਂ ਕਿਸੇ ਖੇਡ ਮੇਲੇ ਤੇ ਇੱਕ ਕਿਤਾਬ ਲਿਖਣ ਵਾਲਾ ਪਹਿਲਾ ਲਿਖਾਰੀ ਬਣਿਆ ਸੀ ਉਸ ਵੇਲੇ
1: ਜੀ
2: ਇੱਕ
1: ਜੀ
2: ਖੇਡ ਮੇਲੇ ਤੇ। ਫਿਰ ਉਸ ਤੋਂ ਬਾਅਦ ਤਾਂ ਮੇਰੀਆਂ 8-10 ਕਿਤਾਬਾਂ ਆਈਆਂ, ਇੱਕ ਇੱਕ ਖੇਡ ਮੇਲੇ ਦੀ ਆਈਆਂ।
1: ਜੀ ਜੀ ਜੀ
2: ਤਾਂ
1: ਜੀ
2: ਉਹ ਪੰਜਾਬ ਸਰਕਾਰ ਦੇ ਵਰਲਡ ਕੱਪ ਕਰਾਉਣ ਦਾ ਸਿਲਸਿਲਾ ਜਿਹੜਾ ਅੱਗੇ ਤੁਰਦਾ ਗਿਆ, ਤੇ ਮੈਂ ਹਰੇਕ ਵਰਲਡ ਕੱਪ ਤੇ ਇੱਕ ਕਿਤਾਬ ਲਿਖਦਾ ਗਿਆ। ਤਾਂ
1: ਜੀ ਜੀ ਜੀ
2: ਇਸੇ ਤਰ੍ਹਾਂ ਵਰਲਡ ਕਬੱਡੀ ਲੀਗ ਹੋਈ, ਉੱਥੇ ਵੀ ਮੈਂ ਲਿਖਿਆ। ਫਿਰ
1: ਜੀ
2: ਆ
1: ਜੀ
2: ਪਿਛਲੇ ਸਾਲ ਆ ਜਿਹੜਾ ਮੌਜੂਦਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਜਿਹੜਾ ਸਮਰਪਿਤ ਆ ਇੱਕ ਕਬੱਡੀ ਕੱਪ ਕਰਾਇਆ ਸੀ ਇੰਟਰਨੈਸ਼ਨਲ, ਉੱਥੇ ਵੀ ਮੇਰੀ ਹੁਣੇ ਹੀ ਕਿਤਾਬ ਆਈ ਹੈ ਗੁਰੂ ਚਰਨਾਂ ਦੇ ਵਿੱਚ ਕਬੱਡੀ ਦਾ ਸਿੱਜਦਾ।
1: ਜੀ ਜੀ ਜੀ
2: ਤੇ
1: ਜੀ
2: ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਹੈ ਜੀ। ਇਹਦੇ ਵਿੱਚ ਮੈਂ ਖੇਡਾਂ ਤੇ ਲਿਖਣਾ ਹੈ।
1: ਜੀ
2: ਇਹਦੇ
1: ਜੀ
2: ਦੌਰਾਨ ਇੱਕ ਹੋਰ ਐਪੀਸੋਡ ਆ ਗਿਆ ਸੀ ਜਦੋਂ ਪੰਜਾਬੀ ਫਿਲਮਾਂ ਸ਼ੁਰੂ ਹੋਈਆਂ ਜੀ ਆਇਆਂ ਨੂੰ ਤੋਂ ਬਾਅਦ ਦੂਸਰੀ ਪਾਰੀ,
1: ਜੀ
2: ਤਾਂ ਮੈਂ ਉਹ ਜਿਹੜੇ ਆਪਣੇ ਨਾਮਵਰ ਨਿਰਦੇਸ਼ਕ ਸੀ ਮਨਮੋਹਨ ਸਿੰਘ, ਹਰਭਜਨ ਸਿੰਘ, ਉਹਨਾਂ ਨੇ ਮੈਨੂੰ ਹਾਇਰ ਕੀਤਾ।
1: ਜੀ
2: ਤਾਂ ਮੈਂ ਪੰਜਾਬੀ ਫਿਲਮਾਂ ਬਾਰੇ ਲਿਖਣਾ ਸ਼ੁਰੂ ਕੀਤਾ।
1: ਜੀ
2: ਪੰਜਾਬੀ
1: ਜੀ
2: ਫਿਲਮਾਂ
1: ਜੀ
2: ਬਾਰੇ
1: ਜੀ
2: ਲਿਖਦੇ ਲਿਖਦੇ ਉਹਨਾਂ ਦੇ ਨਾਲ ਫੀਲਡ ਪਬਲਿਸਿਟੀ 'ਚ ਵੀ ਮੈਨੂੰ ਮੌਕਾ ਮਿਲਿਆ।
1: ਜੀ ਜੀ
2: ਤਾਂ
1: ਜੀ
2: ਇਸ ਤਰ੍ਹਾਂ ਜਿਹੜਾ ਸੀ ਉਹ ਵੀ ਪੈਰਲਲ ਕਾਰੋਬਾਰ ਜਿਹੜਾ ਚੱਲਣਾ ਸ਼ੁਰੂ ਹੋ ਗਿਆ। ਕਬੱਡੀ ਦੇ ਵਿੱਚ ਇੰਨਾ ਕੁ ਹੋਇਆ
1: ਜੀ
2: ਕਿ
1: ਜੀ ਜੀ
2: ਅਸੀਂ, ਮੈਂ ਮੇਰਾ ਬੇਟਾ ਜਿਹੜਾ ਮੈਂ ਉਹਦਾ ਐਡਵਾਈਜ਼ਰ ਹਾਂ, ਤੇ
1: ਜੀ
2: ਮੇਰਾ ਬੇਟਾ ਜਿਹੜਾ ਅਸੀਂ ਮੇਰੇ ਘਰ 'ਚੋਂ ਜਾਣੀ ਮੈਗਜ਼ੀਨ ਨਿਕਲਦਾ ਮੁੱਖ ਸੰਪਾਦਕ ਹੈ।
1: ਜੀ ਜੀ
2: ਤਾਂ ਇੱਕ ਬੁੱਕ ਸੀਰੀਜ਼ ਦੇ ਰੂਪ ਦੇ ਵਿੱਚ ਅਸੀਂ ਮੈਗਜ਼ੀਨ ਦੇ ਰੂਪ 'ਚ ਚੱਕ ਦੇ ਕਬੱਡੀ ਜਿਹੜਾ ਮੈਗਜ਼ੀਨ ਆ ਉਹ ਵੀਕ ਮੰਥਲੀ ਆਉਂਦਾ ਸਾਡਾ, ਆਨਲਾਈਨ ਆਉਂਦਾ ਮੰਥਲੀ,
1: ਜੀ
2: ਪਰ
1: ਜੀ
2: ਹਾਰਡ ਕਾਪੀ ਸਾਲ 'ਚ 3 ਸਕਦੇ।
1: ਕਿਆ
2: ਪਿੱਛੇ ਜੇ ਮੈਂ ਇੱਕ
1: ਜੀ
2: ਸਿੱਖਿਆ ਵਿਭਾਗ 'ਚ ਪੰਜਾਬ 'ਚ ਬੇਥਾਹ ਕੰਮ ਹੋਇਆ, ਬੜੇ ਅੱਛੇ ਸਕੂਲਾਂ ਦੀਆਂ ਪ੍ਰਾਪਤੀਆਂ ਨੇ, ਟੀਚਰਾਂ ਦੇ ਐਫਰਟ ਨੇ,
1: ਜੀ
2: ਉਹਨੂੰ ਲੈ ਕੇ ਇਸੇ ਤਰ੍ਹਾਂ ਦਾ ਹੀ ਮੈਂ ਤੇ ਮੇਰੇ ਬੇਟੇ ਨੇ, ਮੈਂ ਉਹਦਾ ਐਡਵਾਈਜ਼ਰ ਹੈਗਾ,
1: ਜੀ
2: ਸਿੱਖਿਆ ਦਰਪਣ ਨਾਮ ਦਾ ਜਿਹੜਾ ਇੱਕ ਅਸੀਂ ਈ ਮੈਗਜ਼ੀਨ ਸ਼ੁਰੂ ਕੀਤਾ,
1: ਜੀ
2: ਉਹ
1: ਜੀ ਜੀ
2: ਵੀਕਲੀ ਆਉਂਦਾ ਹੈਗਾ, 4-5 ਉਹਦੇ ਪੇਜ ਹੁੰਦੇ ਨੇ ਵੱਡੇ,
1: ਜੀ
2: ਤਾਂ ਉਹ ਬਹੁਤ ਇੱਕ ਅੱਛਾ ਜਿਹੜਾ ਅੰਗਾਰਾ ਮਿਲ ਰਿਹਾ।
1: ਜੀ
2: ਇਸੇ
1: ਜੀ
2: ਕਿਸਮ
1: ਜੀ
2: ਦਾ ਇੱਕ ਸਾਹਿਤ ਦਾ ਮੈਂ ਉਹਦਾ ਐਡਵਾਈਜ਼ਰ ਹੈਗਾ, ਹਰਫਨਾਮਾ ਮੈਗਜ਼ੀਨ ਆ ਸਾਡੀ ਇੱਕ ਲੜਕੀ ਹੈ ਨਵਦੀਪ ਕੌਰ, ਉਹ ਕੱਢਦੇ ਨੇ, ਉਹਦਾ ਵੀ ਮੈਂ ਮੁੱਖ ਸਲਾਹਕਾਰ ਹੈ। ਤਾਂ
1: ਜੀ ਜੀ
2: ਅਸੀਂ ਉਹ
1: ਜੀ
2: ਉੱਭਰਦੇ ਸਾਹਿਤਕਾਰਾਂ ਨੂੰ ਅੱਗੇ ਲਿਆ ਰਹੇ ਨੇ। ਤੇ
1: ਜੀ ਜੀ
2: ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਨਾਲ ਨਾਲ ਚੱਲ ਰਹੀਆਂ ਨੇ। ਤੇ ਮੈਂ
1: ਜੀ ਜੀ
2: ਤੁਹਾਨੂੰ ਇੱਕ ਹੋਰ ਦੱਸਦਾ ਕਿ ਕਈ ਵਾਰੀ ਬੰਦਾ ਕਹਿੰਦਾ ਟਾਈਮ ਕਿਵੇਂ ਕੱਢਦੇ ਹੋ।
1: ਜੀ
2: ਮੈਂ ਲਾਸਟ ਈਅਰ ਪਟਿਆਲੇ ਦੇ ਮਲਟੀਪਰਪਸ ਸਕੂਲ 'ਚ ਮੇਰਾ ਡੈਪੂਟੇਸ਼ਨ ਹੋਇਆ ਸੀ,
1: ਜੀ ਜੀ
2: ਤਾਂ ਪੰਜਾਬੀ ਪੱਤਰਕਾਰੀ ਜਿਹੜਾ ਮੀਡੀਆ ਸਟੱਡੀਜ਼ ਆਪਣਾ ਸਬਜੈਕਟ ਹੈ +1-2 ਦਾ,
1: ਜੀ ਜੀ ਜੀ
2: ਉਹ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦਾ ਸਰਕਾਰੀ ਸਕੂਲ ਪਹਿਲਾਂ ਹੀ ਹੈ ਜਿੱਥੇ ਮੀਡੀਆ ਸਟੱਡੀਜ਼ ਪੜ੍ਹਾਈ ਜਾਂਦੀ ਹੈ।
1: ਜੀ
2: ਪਿਛਲੇ ਸਾਲ ਮੇਰੇ ਕੋਲ 11 ਸਟੂਡੈਂਟ ਸੀ, ਇਸ ਵਾਰ 8 ਨੇ। ਤਾਂ ਮੈਂ +1-2 ਦੇ ਵਿੱਚ ਨਾਲ ਵਿਭਾਗ ਦੀਆਂ ਹੋਰ ਜ਼ਿੰਮੇਵਾਰੀਆਂ ਨੇ, ਤਾਂ ਉਹ ਵੀ ਮੈਂ ਨਿਭਾ ਰਿਹਾ।
1: ਜੀ
2: ਇਸੇ
1: ਜੀ
2: ਤਰ੍ਹਾਂ ਹੀ ਉਹ ਇੱਕ ਸਕੂਲ ਸੀ ਕਿ ਜਿੱਥੇ ਰੈਗੂਲਰ ਥੀਏਟਰ ਸ਼ੁਰੂ ਕੀਤਾ ਗਿਆ, ਪਿਛਲੇ ਸਾਲ ਮੈਂ ਥੀਏਟਰ ਸ਼ੁਰੂ ਕੀਤਾ ਸੀ, ਉਸ ਨੂੰ ਏਡਾ ਕੁ ਵੱਡਾ ਸਾਨੂੰ ਹੁੰਗਾਰਾ ਮਿਲਿਆ ਕਿ
1: ਜੀ
2: ਉਹਦੇ ਮੈਂ 150 ਸ਼ੋਅ ਕਰ ਚੁੱਕੇ ਹਾਂ। ਤਾਂ ਮੈਂ 2-3 ਜਿਹੜੇ ਨਾਟਕ ਹੈ, 4-4 ਨਾਟਕ ਵੀ ਲਿਖੇ ਨੇ, ਜਿਹਦੇ 'ਚ ਅਸੀਂ 3 ਨਾਟਕ ਕਰ ਰਹੇ ਹਾਂ।
1: ਜੀ ਜੀ ਜੀ
2: ਸੈਂਟਰ ਗੌਰਮੈਂਟ ਦਾ ਟੂਰਿਜ਼ਮ ਜਿਹੜਾ ਮੰਤਰਾਲਾ ਉਹ ਸਾਡੇ ਤੋਂ ਸ਼ੋਅ ਕਰਾਉਂਦਾ ਹੈਗਾ ਵੱਡੀਆਂ ਇਤਿਹਾਸਿਕ ਥਾਵਾਂ 'ਚ।
1: ਜੀ
2: ਤਾਂ ਉਹ
1: ਜੀ ਜੀ
2: ਬੱਚਿਆਂ ਨੂੰ ਦੇਖੋ, ਇੱਕ ਪੰਜਾਬੀ ਭਾਸ਼ਾ, ਇੱਕ ਪੰਜਾਬੀ ਨਾਟਕ ਦੇ ਸਿਰ ਤੇ ਰੁਜ਼ਗਾਰ ਵੀ ਮਿਲਿਆ ਤੇ
1: ਬਿਲਕੁਲ
2: ਉਹ ਬੱਚੇ ਰੇਡੀਓ ਤੇ ਵੀ ਜਾਣ ਲੱਗ ਗਏ। ਤਾਂ ਇਸ ਕਿਸਮ ਦੀਆਂ ਜਿਹੜੀਆਂ ਮੇਰੀਆਂ ਨਾਲ ਨਾਲ ਸਰਗਰਮੀਆਂ ਨੇ ਉਹ ਚੱਲਦੀਆਂ ਰਹਿੰਦੀਆਂ।
1: ਜੀ ਜੀ ਜੀ ਜੀ ਕਿਆ ਬਾਤ ਹੈ ਡਾਕਟਰ ਸਾਹਿਬ, ਵਾਕਈ ਇਹ ਤਾਂ ਮੈਨੂੰ ਲੱਗਦਾ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਜਿਹੜੀ ਆ ਉਹ ਕਹੀ ਜਾ ਸਕਦੀ ਆ, ਕਿਉਂਕਿ ਜੋ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬੀ ਦੇ ਵਿੱਚ ਰੁਜ਼ਗਾਰ ਨਾਲ ਕਿਵੇਂ ਆਪਾਂ ਜੋੜਦੇ ਹਾਂ ਅਤੇ ਸਾਰੀਆਂ ਚੀਜ਼ਾਂ ਨੇ, ਅਤੇ ਬਾਕੀ ਸ਼ਖਸੀਅਤ ਦਾ ਜਿਹੜਾ ਵਿਕਾਸ ਆ ਉਹਦਾ ਇੱਕ ਬੜਾ ਵੱਡਾ ਇੱਕ ਯੋਗਦਾਨ ਰਹਿੰਦਾ ਏ, ਅਤੇ ਬਹੁਤ ਹੀ ਕਮਾਲ ਦਾ ਜਿਹੜਾ ਮੈਨੂੰ ਲੱਗਦਾ ਜਾਣਕਾਰੀ ਅੱਜ ਆਪਾਂ ਸਾਂਝੀ ਕੀਤੀ, ਤੁਸੀਂ ਸਾਂਝੀ ਕੀਤੀ। ਤੋ
2: ਜਿਨ੍ਹਾਂ ਨੇ ਮੈਨੂੰ ਕਦੇ ਵੀ ਜਿਹੜਾ ਹੈ ਪੜ੍ਹਾਉਣ ਦੇ ਵਿੱਚ ਕਦੇ ਖਿਰਸ ਨਹੀਂ ਕੀਤੀ ਕਿ ਜਿਸ ਪਾਸੇ ਮੈਂ ਜਾਣਾ, ਹੱਲਾਸ਼ੇਰੀ ਦਿੱਤੀ। ਫਿਰ ਉਸ ਤੋਂ ਬਾਅਦ ਮੇਰੀ ਵਾਈਫ ਉਸ ਟੀਮ ਚ ਸ਼ਾਮਿਲ ਹੋ ਗਈ, ਤਾਂ ਮੇਰੇ ਮਦਰ ਫਾਦਰ ਤੇ ਮੇਰੀ ਮਿਸਿਜ, ਫਿਰ ਇਹ ਤਿੰਨ ਮੈਂਬਰ ਹੋ ਗਏ। ਇਹਨਾਂ ਨੇ ਬਹੁਤ ਹੱਲਾਸ਼ੇਰੀ ਦਿੱਤੀ। ਕੁਛ ਮੇਰੇ ਖਾਸ ਦੋਸਤ ਮਿੱਤਰ ਨੇ, ਰਿਸ਼ਤੇਦਾਰ ਹੈ, ਜਿਨ੍ਹਾਂ ਨੂੰ ਮੇਰੀ ਹਰੇਕ ਚੀਜ਼ ਦਾ ਰੁਜ਼ਗਾਰ ਉਹਦੀ ਲਿਖਤ ਦੀ ਉਡੀਕ ਰਹਿੰਦੀ ਹੈ, ਪੇਸ਼ਕਾਰੀ ਦੀ। ਫਿਰ ਕਬੱਡੀ ਚੋਣ ਕਰਕੇ ਦਾਇਰਾ ਹੋਰ ਵੀ ਜਿਹੜਾ ਹੈਗਾ ਉਹ ਹੱਲਾਸ਼ੇਰੀ ਦੇਣ ਵਾਲਿਆ, ਮੈਂ ਇਹ ਨੀ ਕਹੂੰਗਾ ਫੈਨ ਨਹੀਂ ਵਰਤੂੰਗਾ ਸ਼ਬਦ, ਜਿਹੜੇ ਹੱਲਾਸ਼ੇਰੀ ਦੇਣ ਵਾਲੇ ਸੱਜਣ ਨੇ, ਜਿਹੜੇ ਨੇ ਮੇਰੀਆਂ ਲਿਖਤਾਂ ਪਸੰਦ ਕੀਤੀਆਂ। ਇੱਕ ਅਸੀਂ ਸਟੈਂਡਰਡ ਸੈੱਟ ਕੀਤਾ ਵੀ ਕਬੱਡੀ ਦੇ ਵਿੱਚ ਵੀ ਇਹਨੂੰ ਕਿਸ ਤਰ੍ਹਾਂ ਵੱਖ ਵੱਖ ਉਹਦੇ ਚ ਮੈਂ ਵਿਸ਼ਿਆਂ ਤੇ ਜਿਹੜਾ ਲਿਖ ਦਾਂਗਾ, ਇਹ ਨੀ ਕਿ ਖਿਡਾਰੀ ਦੀ ਇੰਟਰਵਿਊ ਕਰ ਲਈ। ਤਾਂ ਉਹਨਾਂ ਦਾ ਮੈਂ ਸਭ ਦਾ ਵੀ ਬਹੁਤ ਸ਼ੁਕਰ ਗੁਜ਼ਾਰ ਹਾਂ, ਜਿਹਨਾਂ ਨੇ ਮੇਰੀ ਲਾਈਫ ਦੇ ਵਿੱਚ ਇੰਨਾ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਤੇ ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਤੁਹਾਡੇ ਰੇਡੀਓ ਦੇ ਜ਼ਰੀਏ ਕਿ ਮਿਹਨਤ ਹੈ, ਕਿਸੇ ਵੀ ਫੀਲਡ ਚ ਜਾਓ, ਇੱਕ ਮਿਹਨਤ ਤੁਸੀਂ ਕਰੋਗੇ ਤਾਂ ਤੁਹਾਨੂੰ ਜ਼ਰੂਰ ਸਫਲਤਾ ਮਿਲਦੀ ਹੈ। ਮੈਂ ਬਹੁਤ ਸਾਰੇ ਲੋਕ ਦੇਖੇ ਨੇ, ਮੈਂ ਗਲੀ ਮਹੱਲ ਮੈਂ ਐਗਜਾਮਪਲ ਦਿੰਦਾ, ਮੇਰੇ ਜਿਸ ਮੈਂ ਅਰਬਨ ਸਟੇਟ ਏਰੀਆ ਚ ਰਹਿੰਦਾ, ਉੱਥੇ ਇੱਕ ਲੜਕਾ ਸੀ ਕਿ ਉਹ ਬੰਦਾ ਲੇਬਰ ਕਰਨ ਆਉਂਦਾ ਸੀਗਾ ਸੜਕਾਂ ਦੀਆਂ, ਜਾਂ ਸਾਡੇ ਪੁੱਡਾ ਵੱਲੋਂ ਕੰਮ ਕਰਦਾ ਸੀ। ਮੇਰੇ ਦੇਖਦੇ ਦੇਖਦੇ ਉਹਨੇ ਦਿਲਚਸਪੀ ਦਿਖਾਈ, ਸਿਰਫ ਉਹ ਪਲੱਸ ਟੂ ਪਾਸ ਸੀ, ਬਹੁਤ ਜਲਦੀ ਮੁਨਸ਼ੀ ਬਣ ਗਿਆ ਸਾਲ ਦੇ ਵਿੱਚ, ਉਹ ਸਾਰੀ ਲੇਬਰ ਦਾ ਹਿਸਾਬ ਕਿਤਾਬ ਰੱਖਣ ਲੱਗ ਗਿਆ। ਅੱਜ ਉਹ 5 ਕੁ ਸਾਲਾਂ ਦੇ ਬਾਅਦ ਉਹ ਠੇਕੇਦਾਰ ਬਣ ਗਿਆ, ਹੁਣ ਪੁੱਡਾ ਦਾ ਅਪਰੂਵ ਠੇਕੇਦਾਰ ਹੈ। ਜੋ ਕੰਮ ਉਹ ਇੱਕ ਮੁਨਸ਼ੀ ਵਜੋਂ ਕਰਾਉਂਦਾ ਸੀ ਉਹ ਠੇਕੇਦਾਰ ਵਜੋਂ ਕਰਾਉਂਦਾ ਹੈ, ਉਹਨੇ ਰੁਜ਼ਗਾਰ ਦਿੱਤਾ ਹੋਇਆ ਲੋਕਾਂ ਨੂੰ। ਇਸੇ ਕਿਸਮ ਦਾ ਹੀ ਸਿਲਸਿਲਾ ਹੈ ਕਿ ਤੁਸੀਂ ਦਿਲਚਸਪੀ ਨਾਲ ਕੋਈ ਵੀ ਕੰਮ ਕਰੋ, ਪੰਜਾਬੀ ਭਾਸ਼ਾ ਨੂੰ ਦਿਲਚਸਪੀ ਨਾਲ ਪੜ੍ਹੋ, ਇਹਦੇ ਚ ਪਰਫੈਕਸ਼ਨ ਲਿਆਓ, ਬਹੁਤ ਰੁਜ਼ਗਾਰ ਦੇ ਮੌਕੇ ਨੇ ਤੁਹਾਨੂੰ, ਹਰ ਥਾਂ ਦੁਆਰ ਖੁੱਲੇ ਨੇ। ਬਸ ਇੱਕ ਇਹ ਹੈ, ਕਦੇ ਵੀ ਇਹ ਨਾ ਚੱਲੋ ਕਿ ਮੇਰੇ ਸਾਹਮਣੇ ਬਹੁਤ ਵੱਡੀ ਭੀੜ ਹੈ, ਭੀੜ ਦੇ ਵਿੱਚ ਪਹਿਚਾਣ ਬਣ ਜਾਂਦੀ ਹੈ ਬੰਦੇ ਦੀ ਮਿਹਨਤ ਦੇ ਨਾਲ, ਦਿਲਚਸਪੀ ਨਾਲ। ਤੇ ਮੈਂ ਜ਼ਰੂਰ ਪੰਜਾਬੀ ਜਿਹੜੇ ਸਾਡੇ ਪਰਿਵਾਰ ਨੇ, ਪੰਜਾਬੀ ਸਮਾਜ ਹੈ, ਲੋਕ ਨੇ, ਤਾਂ ਜੇਕਰ ਉਹਨਾਂ ਦਾ ਬੱਚਾ ਪੰਜਾਬੀ ਦੇ ਵਿੱਚ ਅੱਗੇ ਉਹਨੂੰ ਪੰਜਾਬੀ ਨੂੰ ਪੂਰੇ ਪ੍ਰੋਫੈਸ਼ਨਲੀ ਅਪਣਾਉਣਾ ਚਾਹੁੰਦਾ, ਤਾਂ ਉਸ ਨੂੰ ਹੱਲਾਸ਼ੇਰੀ ਦਿਓ, ਨਾ ਕਿ ਇਹ ਕਹੋ ਕਿ ਇੱਧਰ ਜਾਣਾ। ਪੈਰਲਲ ਜਿਹੜਾ ਹੈ, ਇੰਗਲਿਸ਼ ਵੀ ਪੜ੍ਹੋ, ਇੰਗਲਿਸ਼ ਲਿਟਰੇਚਰ ਪੜ੍ਹੋ, ਉਹਦੀ ਵਰਤੋਂ ਉਸ ਸਾਹਿਤ ਦੀ, ਹਿੰਦੀ ਦਾ ਲਿਟਰੇਚਰ ਪੜ੍ਹੋ, ਉਸ ਸਾਹਿਤ ਦੀ ਵਰਤੋਂ ਪੰਜਾਬੀ ਚ ਕਰੋ, ਉਸ ਨੂੰ ਪੜ੍ਹ ਕੇ ਤੁਹਾਡੀ ਜਿਹੜੀ ਬੌਧਿਕਤਾ ਹੈ ਉਹ ਉੱਚੀ ਹੋਊਗੀ, ਤਾਂ ਉਹਦੇ ਨਾਲ ਪੰਜਾਬੀ ਦੇ ਵਿੱਚ ਤੁਸੀਂ ਰਚਨਾਓ, ਲੋਕਾਂ ਨੂੰ ਰੁਜ਼ਗਾਰ ਦਿਓ। ਤੇ ਅਖੀਰ ਤੱਕ ਜਿਹੜਾ ਹੈ ਪੰਜਾਬੀ ਭਾਸ਼ਾ ਨਾਲ ਅਸੀਂ ਜੇ ਜੁੜੇ ਰਹਿੰਦੇ ਹਾਂ ਤਾਂ ਰੁਜ਼ਗਾਰ ਇਹਦੇ ਚ ਆਪਣੇ ਆਪ ਹੀ ਪੈਦਾ ਹੁੰਦੇ ਜਾਂਦੇ ਆ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਇੱਕ ਲਿਖਾਰੀ ਬਣ ਗਿਆ, ਲਿਖਾਰੀ ਦੇ ਨਾਲ ਮੈਨੂੰ ਕਦੋਂ ਫਿਲਮਾਂ ਦੀ ਪੀ ਆਰ ਕਰਨ ਦਾ ਮੌਕਾ ਮਿਲ ਗਿਆ, ਮੈਂ ਕਦੋਂ ਕਬੱਡੀ ਚ ਆ ਗਿਆ। ਇਹ ਸਾਰੇ ਕੰਮ ਮੈਂ ਪ੍ਰੋਫੈਸ਼ਨਲੀ ਕੀਤੇ ਨੇ, ਸ਼ੌਕ ਵੀ ਪਾਲਿਆ, ਤੇ ਪ੍ਰੋਫੈਸ਼ਨਲ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ, ਤਾਂ ਮੈਂ ਪੇਸ਼ੇਵਰ ਤੌਰ ਤੇ ਇਹਨਾਂ ਕੰਮਾਂ ਨੂੰ ਲਿਆ ਤੇ ਅੱਛੇ ਨਤੀਜੇ ਆਏ ਨੇ, ਤੇ ਬਹੁਤ ਮੈਨੂੰ ਪੰਜਾਬੀ ਭਾਸ਼ਾ ਨੇ ਜਿਹੜਾ ਸਨਮਾਨ ਦਿੱਤਾ ਹੈ।
1: ਜੀ ਜੀ ਜੀ, ਡਾਕਟਰ ਸਾਹਿਬ ਤੁਸੀਂ ਬਹੁਤ ਹੀ ਕੀਮਤੀ ਜਾਣਕਾਰੀ ਅੱਜ ਸਾਂਝੀ ਕੀਤੀ ਆ, ਤੇ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੀ ਰੇਡੀਓ ਦੀ ਪੂਰੀ ਟੀਮ ਵੱਲੋਂ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਸੈਸ਼ਨ ਲਈ। ਤੇ ਦੋਸਤੋ, ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਹਸਤੀ ਤੇ ਡਾਕਟਰ ਸੁਖਦਰਸ਼ਨ ਸਿੰਘ ਚਾਹਲ ਸਾਹਿਬ ਨਾਲ, ਤੇ ਉਹਨਾਂ ਨੇ ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਸੰਬੰਧੀ ਜਾਣਕਾਰੀ ਦਿੱਤੀ ਆ। ਉਮੀਦ ਹੈ ਤੁਹਾਨੂੰ ਅੱਜ ਦਾ ਸੈਸ਼ਨ ਪਸੰਦ ਆਇਆ ਹੋਏਗਾ, ਤੇ ਆਪਣੀ ਰਾਏ ਸਾਨੂੰ ਜ਼ਰੂਰ ਤੁਸੀਂ ਸਾਂਝੀ ਕਰਨੀ ਆ ਸਾਡੇ ਫੇਸਬੁੱਕ ਪੇਜ 'ਤੇ ਦੁਆਬਾ ਰੇਡੀਓ ਦੇ ਨਾਮ 'ਤੇ, ਜਾਂ ਸਾਡੀ ਵੈਬਸਾਈਟ ਦੇ ਉੱਤੇ ਤੁਸੀਂ ਜ਼ਰੂਰ ਸਾਡੀ ਜਿਹੜੀ ਆ ਆਪਣੀ ਜਿਹੜੀ ਆ ਫੀਡਬੈਕ ਸਾਡੇ ਤੱਕ ਪਹੁੰਚਦੀ ਕਰੋ, ਤਾਂ ਕਿ ਅਸੀਂ ਇਸੇ ਤਰ੍ਹਾਂ ਹੀ ਜਿਹੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਸੋ ਦੋਸਤੋ, ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆ ਗਿਆ, ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਤੇ ਫਿਰ ਮਿਲਾਂਗੇ ਦੋਸਤੋ ਇਸ ਵਾਅਦੇ ਦੇ ਨਾਲ। ਰੱਬ ਰੱਖਾ।

0: Papa Radio.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ ਵੱਖ ਜੋ ਮੁੱਦੇ ਨੇ ਜੁੜੇ ਹੋਏ ਵਿਸ਼ੇ ਦੇ ਨਾਲ, ਚਾਹੇ ਉਹ ਕਾਉਂਸਲਿੰਗ ਹੋਏ, ਚਾਹੇ ਉਹ ਰੁਜ਼ਗਾਰ ਨਾਲ ਜੁੜੀ ਹੋਈ ਕੋਈ ਗੱਲ ਹੋਵੇ, ਉਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ, ਸਿੱਖਿਆ ਨਾਲ ਜੁੜੀਆਂ ਗੱਲਾਂ ਕਰਦੇ ਹਾਂ, ਐਜੂਕੇਸ਼ਨ ਦੇ ਉੱਤੇ ਗੱਲ ਕਰਦੇ ਹਾਂ। ਤੋ ਇਸ ਸਾਰੇ ਪ੍ਰਕਿਰਿਆ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਉਹ ਆਉਂਦਾ ਹੈ, ਪੇਰੈਂਟਿੰਗ, ਯਾਨੀ ਕਿ ਬੱਚੇ ਦਾ ਪਾਲਣ ਪੋਸ਼ਣ। ਸੋ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਪੈਨਲਿਸਟ ਡਾਕਟਰ ਭਾਵਨਾ ਗੁਪਤਾ ਜੀ। ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ।
2: ਥੈਂਕ ਯੂ।
1: ਤੋ ਦੋਸਤੋ, ਡਾਕਟਰ ਭਾਵਨਾ ਗੁਪਤਾ ਜੀ ਕੋ ਚੇਅਰਪਰਸਨ ਹਨ ਟਰਨ ਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ ਜਲੰਧਰ, ਅਤੇ ਇਸ ਤੋਂ ਇਲਾਵਾ ਉਹ ਬਤੌਰ ਡਾਕਟਰ ਵੀ ਪ੍ਰੈਕਟਿਸ ਕਰਦੇ ਹਨ ਅਤੇ ਕਾਉਂਸਲਿੰਗ ਦੇ ਵਿੱਚ ਬਹੁਤ ਸਰਗਰਮ ਨੇ, ਅਤੇ ਇੰਡਸਟਰੀਅਲ ਟ੍ਰੇਨਿੰਗ ਉਹ ਦੇ ਰਹੇ ਨੇ, ਅਤੇ ਸਟੂਡੈਂਟਸ ਨੂੰ ਕਰੀਅਰ ਗਾਈਡੈਂਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਸਮਾਂ ਜਿਹੜਾ ਲੱਗਦਾ ਹੈ, ਬਹੁਤ ਯੋਗਦਾਨ ਹੈ ਉਹਨਾਂ ਦਾ, ਅਤੇ ਵਿਸ਼ੇਸ਼ ਤੌਰ 'ਤੇ ਪੇਰੈਂਟਿੰਗ ਵਰਕਸ਼ਾਪਸ ਉਹ ਔਰਗਨਾਈਜ਼ ਕਰਦੇ ਨੇ, ਅਤੇ ਉਹਦੇ ਵਿੱਚ ਮਾਪਿਆਂ ਨੂੰ ਕਿਵੇਂ ਜਿਹੜਾ ਗਾਈਡ ਕਰਦੇ ਨੇ ਇਹ ਅੱਜ ਆਪਾਂ ਜਾਣਾਂਗੇ ਉਹਨਾਂ ਕੋਲੋਂ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਇਹ ਆਉਂਦਾ ਹੈ ਮਨ ਦੇ ਵਿੱਚ ਕਿ ਇਹ ਪੇਰੈਂਟਿੰਗ ਕੀ ਹੈ, ਪਾਲਣ ਪੋਸ਼ਣ ਕੀ ਹੈ, ਇਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ?
2: ਜੀ, ਪੇਰੈਂਟਿੰਗ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਭ ਤੋਂ ਕੰਪਲੀਕੇਟਿਡ ਜੌਬ ਔਰ ਫੁੱਲ ਟਾਈਮ ਜੌਬ ਹੈ ਪੇਰੈਂਟਿੰਗ।
1: ਜੀ ਜੀ,
2: ਇਹਦਾ ਕੋਈ ਨਿਰਧਾਰਿਤ ਸਮਾਂ ਨਹੀਂ ਹੈ, ਜਦ ਤੱਕ ਤੁਸੀਂ ਪੇਰੈਂਟਸ ਹੋ ਪੇਰੈਂਟਿੰਗ ਚੱਲਦੀ ਰਹਿੰਦੀ ਹੈ।
1: ਜੀ ਜੀ,
2: ਇੱਕ ਬੱਚੇ ਨੂੰ ਪੈਦਾ ਕਰਨਾ, ਉਸਦੀਆਂ ਜ਼ਰੂਰਤਾਂ ਪੂਰੀਆਂ ਕਰਨਾ, ਔਰ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਸਾਰੇ ਇੱਦਾਂ ਹੀ ਪਲਦੇ ਹੈ, ਇਹ ਪੇਰੈਂਟਿੰਗ ਨਹੀਂ ਹੈ। ਪੇਰੈਂਟਿੰਗ ਇਸ ਤੋਂ ਵੱਧ ਕੇ ਹੈ ਕੁਛ।
1: ਜੀ,
2: ਤੁਸੀਂ ਇੱਕ ਬੱਚੇ ਨੂੰ ਉਹ ਬਣਾਉਣਾ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ, ਉਸਨੂੰ ਟਾਈਮ ਦੇਣਾ ਪੈਂਦਾ।
1: ਬਿਲਕੁਲ ਬਿਲਕੁਲ ਜੀ,
2: ਉਹਦੇ ਲਈ ਜੋ ਐਫਰਟਸ ਲੱਗਦੀਆਂ ਉਹ ਸਭ ਇਸ ਪੇਰੈਂਟਿੰਗ ਦੇ ਵਿੱਚ ਆ ਜਾਂਦਾ।
1: ਜੀ ਜੀ ਜੀ ਜੀ, ਇਹ ਆਪਣੇ ਆਪ ਦੇ ਵਿੱਚ ਉਮਰ ਭਰ ਚੱਲਣ ਵਾਲਾ ਮਾਪਿਆਂ ਲਈ ਜਿਹੜਾ ਕੰਮ ਹੈ, ਤੇ ਇਹ ਇੱਕ ਦਿਨ ਵਾਲਾ ਕੰਮ ਨਹੀਂ ਹੈਗਾ। ਇਹਦੇ ਉੱਤੇ ਗੱਲ ਹੋ ਗਈ ਤੇ ਖਤਮ ਹੋ ਗਈ। ਇਹ ਤੇ ਜੀ, ਪਰ ਇਹਦਾ ਮਤਲਬ ਕਿ ਇਹਦੇ ਲਈ ਤੇ ਫਿਰ ਕਿਵੇਂ ਆਪਾਂ ਇਹਨਾਂ ਨੂੰ ਡਿਫਾਈਨ ਕਰਾਂਗੇ? ਹਰ ਬੰਦੇ ਦਾ ਆਪਣਾ ਸੁਭਾਅ ਹੈ, ਤੇ ਆਪੋ ਆਪਣੇ ਰੂਲ, ਆਪੋ ਆਪਣੇ ਜਿਹੜੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਉਹਨਾਂ ਦਾ ਕਰਦੇ ਆ।
2: ਹਾਂਜੀ,
1: ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਉੱਭਰ ਕੇ ਆਉਂਦੀਆਂ ਨੇ, ਕਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਟਾਈਪਸ ਇਹਦੀਆਂ?
2: ਹਾਂਜੀ ਹਾਂਜੀ, ਵੈਸੇ ਤੇ ਥੋੜੇ ਬਹੁਤ ਫਰਕ ਦੇ ਨਾਲ ਹਰ ਇੱਕ ਦਾ ਸਟਾਈਲ ਡਿਫਰੈਂਟ ਹੈ
1: ਜੀ,
2: ਪਰ ਮੁੱਖ ਤੌਰ ਤੇ 4 ਪੇਰੈਂਟਿੰਗ ਸਟਾਈਲਸ ਗਿਣੇ ਗਏ ਹੈ।
1: ਜੀ ਜੀ,
2: ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਆਪਣੇ ਇੱਥੇ ਆਮ ਚੱਲਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਅਥੋਰੀਟੇਰੀਅਨ ਸਟਾਈਲ। ਅਥੋਰੀਟੇਰੀਅਨ ਸਟਾਈਲ ਉਹ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣਾ ਹੁਕਮ ਮੰਨਣ ਦੀ ਹੀ ਤਾਲੀਮ ਦਿੰਦੇ ਹਾਂ
1: ਜੀ,
2: ਮੈਂ ਤੈਨੂੰ ਜੋ ਕਿਹਾ ਬਸ
1: ਓਕੇ ਹੈ।
2: ਹਾਂ, ਜੇ ਬੱਚਾ ਕੁਐਸਚਨ ਕਰਦਾ ਹੈ ਤਾਂ ਸਾਨੂੰ ਲੱਗਦਾ ਹੈ ਕਿ ਉਹ ਅੱਗੇ ਬੋਲ ਰਿਹਾ, ਉਹ ਸਾਡੀ ਇੱਜ਼ਤ ਨਹੀਂ ਕਰ ਰਿਹਾ।
1: ਜੀ ਜੀ ਜੀ ਜੀ,
2: ਇਹ ਅਥੋਰੀਟੇਰੀਅਨ ਸਟਾਈਲ ਹੈ ਸਾਡੇ। ਅਸੀਂ ਉਹਦੇ ਨਾਲ ਰੀਜ਼ਨਿੰਗ ਨਹੀਂ ਕਰਦੇ, ਅਸੀਂ ਉਹਨੂੰ ਲੌਜੀਕਲੀ ਐਕਸਪਲੇਨ ਨਹੀਂ ਕਰਦੇ।
1: ਜੀ ਜੀ ਜੀ,
2: ਔਰ ਸਾਨੂੰ ਇਹ ਲੱਗਦਾ ਕਿ ਇਹ ਬੱਚਾ ਸਾਡੇ ਕਹਿਣੇ 'ਚ ਨਹੀਂ ਹੈ ਜੇ ਉਹ ਬਾਰ ਬਾਰ ਕੁਐਸਚਨ ਕਰਦਾ ਜਾਂ ਸਾਡੇ ਡਿਸੀਜ਼ਨ ਨੂੰ ਚੈਲੰਜ ਕਰਦਾ।
1: ਜੀ ਜੀ,
2: ਸਾਡੇ ਕੋਲ ਉਹਦੇ ਹਰ ਜਵਾਬ ਦਾ ਇੱਕੋ ਹੀ, ਉਹਦੇ ਹਰ ਸਵਾਲ ਦਾ ਇੱਕੋ ਹੀ ਜਵਾਬ ਹੁੰਦਾ, ਕਿਉਂਕਿ ਮੈਂ ਕਿਹਾ।
1: ਜੀ ਜੀ ਜੀ, ਬਿਲਕੁਲ ਬਿਲਕੁਲ,
2: ਇਹ ਆਪਣੇ ਆਮ ਚੱਲਦਾ,
1: ਇਹ ਸਭ ਤੋਂ ਜ਼ਿਆਦਾ ਪਾਪੂਲਰ ਹੈ,
2: ਸਭ ਤੋਂ ਜ਼ਿਆਦਾ ਪਾਪੂਲਰ ਹੈ। ਠੀਕ ਹੈ,
1: ਬਿਲਕੁਲ,
2: ਤੁਹਾਨੂੰ ਸੁਣ ਕੇ ਕਿੱਦਾਂ ਲੱਗ ਰਿਹਾ ਹੈ? ਤੁਹਾਨੂੰ ਆਪੇ ਹੀ ਚੱਲ ਪਤਾ ਚੱਲ ਜਾਏਗਾ ਕਿ ਇਹ ਕਿੰਨਾ ਕੁ ਹੋਣਾ ਚਾਹੀਦਾ।
1: ਜੀ ਜੀ,
2: ਠੀਕ ਹੈ,
1: ਬਿਲਕੁਲ।
2: ਦੂਸਰਾ ਹੈ ਜਿਹਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਅਥੋਰੀਟੇਟਿਵ ਸਟਾਈਲ, ਇਹ ਪਹਿਲੇ ਜਿਹਦੀ ਮੈਂ ਗੱਲ ਕੀਤੀ ਉਹ ਅਥੋਰੀਟੇਰੀਅਨ ਹੈ। ਸੈਕਿੰਡ ਹੈ ਅਥੋਰੀਟੇਟਿਵ, ਜਿਹੜਾ ਕਾਫੀ ਹੱਦ ਤੱਕ ਬੈਲੈਂਸਡ ਪੇਰੈਂਟਿੰਗ ਹੈ।
1: ਜੀ ਜੀ ਜੀ,
2: ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਅਸੀਂ ਆਪਣਾ ਆਪਣੀ ਡਿਸਕਸ਼ਨ ਕਰਦੇ ਹਾਂ, ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖਦੇ ਹਾਂ, ਅਸੀਂ ਪੋਜ਼ਿਟਿਵ ਨੈਗੇਟਿਵਸ ਦੇ ਬਾਰੇ ਗੱਲ ਕਰਦੇ ਹਾਂ, ਕਦੇ ਬੱਚੇ ਤੋਂ ਅਸੀਂ ਕਨਵਿੰਸ ਹੋ ਜਾਂਦੇ ਹਾਂ, ਕਦੇ ਬੱਚਾ ਸਾਡੇ ਤੋਂ
1: ਹੋ ਜਾਂਦਾ। ਜੀ ਜੀ ਜੀ,
2: ਔਰ ਇਹਨੂੰ ਮੇਰੀ ਨਜ਼ਰ ਵਿੱਚ ਇਹ ਪੋਜ਼ਿਟਿਵ ਪੇਰੈਂਟਿੰਗ ਹੈ।
1: ਜੀ ਜੀ, ਟੂ ਵੇ ਕਮਿਊਨੀਕੇਸ਼ਨ,
2: ਟੂ ਵੇ ਕਮਿਊਨੀਕੇਸ਼ਨ ਹੈ। ਬੱਚੇ ਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੇਰੀ ਤਾਂ ਸੁਣਦੇ ਹੀ ਨਹੀਂ।
1: ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ,
2: ਹੈ ਨਾ
1: ਜੀ।
2: ਕਈ ਵਾਰੀ ਇਦਾਂ ਵੀ ਹੁੰਦਾ ਕਿ ਤੁਸੀਂ ਆਪਣੀ ਹੀ ਗੱਲ ਮਨਵਾ ਲੈਂਦੇ ਹੋ, ਪਰ ਬੱਚੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਨਾਲ ਜ਼ਬਰਦਸਤੀ ਹੋਈ ਹੈ।
1: ਬਿਲਕੁਲ ਠੀਕ ਹੈ,
2: ਤੁਹਾਡਾ ਕਨਵਿੰਸ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ ਹੈ,
1: ਜੀ ਜੀ,
2: ਦੈਟ ਇਜ਼ ਅਥੋਰੀਟੇਟਿਵ, ਠੀਕ ਹੈ।
1: ਜੀ ਜੀ,
2: ਇੱਕ ਹੈ ਥਰਡ ਜਿਸ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ, ਉਹ ਹੈ ਪਰਮਿਸਿਵ ਪੇਰੈਂਟਿੰਗ।
1: ਪਰਮਿਸਿਵ
2: ਦੇ ਵਿੱਚ ਹੈ ਕਿ ਤੁਸੀਂ ਛੂਟ ਦਿੱਤੀ ਹੈ ਬੱਚੇ ਨੂੰ,
1: ਖੁੱਲ੍ਹਾ ਹੀ ਛੱਡ ਦਿੱਤਾ ਹੈ ਕਿ ਜੋ ਮਰਜ਼ੀ ਕਰੇ,
2: ਤੁਸੀਂ ਉਸ ਤੋਂ ਆਪਣੀਆਂ ਐਕਸਪੈਕਟੇਸ਼ਨਸ ਬਹੁਤ ਘਟਾ ਲਈਆਂ,
1: ਜੀ
2: ਕੋਈ ਫਰਕ ਨਹੀਂ ਪੈਂਦਾ, ਤੂੰ ਜੋ ਮਰਜ਼ੀ ਕਰ,
1: ਜੀ ਜੀ ਜੀ,
2: ਠੀਕ ਹੈ। ਹਰ ਇੱਕ ਚੀਜ਼ ਉਹਨੂੰ ਤੁਸੀਂ ਮੁਹੱਈਆ ਕਰਾਉਂਦੇ ਹੋ, ਉਹਦੀਆਂ ਡਿਮਾਂਡਸ ਜਿਹੜੀਆਂ ਹੈ ਤੁਸੀਂ ਇਹ ਨਹੀਂ ਦੇਖਦੇ ਕਿ ਉਹ ਜੈਨੂਇਨ ਹੈ ਜਾਂ ਨਹੀਂ, ਉਹ ਪੂਰੀਆਂ ਕਰਨਾ ਤੁਹਾਨੂੰ ਲੱਗਦਾ ਜ਼ਰੂਰੀ ਹੈ, ਔਰ ਤੁਸੀਂ ਉਹ ਬੋਲਦਾ ਔਰ ਪੂਰੀਆਂ ਕਰਦੇ ਹੋ। ਇਸ ਤਰ੍ਹਾਂ ਦੀ ਪੇਰੈਂਟਿੰਗ ਦੇ ਵਿੱਚ ਚਾਈਲਡ ਸਪੋਇਲ ਹੁੰਦਾ, ਜੋ ਆਮ ਤੌਰ 'ਤੇ ਦੇਖਿਆ ਜਾਂਦਾ, ਕਿਉਂਕਿ ਉਹਨੂੰ ਇੰਪੋਰਟੈਂਸ ਨਹੀਂ ਸਮਝਾਈ ਜਾਂਦੀ ਕਿ ਚੀਜ਼ਾਂ ਕਿਸ ਤਰ੍ਹਾਂ ਆਉਂਦੀਆਂ, ਕਿੰਨੀ ਡਿਮਾਂਡ ਹੋਣੀ ਚਾਹੀਦੀ ਹੈ।
1: ਉਹਨੂੰ
2: ਇਹ ਨਹੀਂ ਲੱਗਦਾ ਕਿ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਹੁੰਦੀ ਹੈ, ਉਹਨੂੰ ਲੱਗਦਾ ਜੋ ਦਿਲ ਕਰੇ ਉਹ ਹੁੰਦੀ ਹੈ,
1: ਜੀ ਜੀ ਜੀ ਜੀ ਜੀ ਬਿਲਕੁਲ,
2: ਉਹ ਇਸ ਤਰ੍ਹਾਂ ਸਿੱਖਦਾ। ਇਸ ਤਰ੍ਹਾਂ ਦੇ ਬੱਚੇ ਫਿਰ ਅੱਗੇ ਜਾ ਕੇ ਅਕਮੂਲੇਟਿਵ ਬਣਦੇ ਆ, ਚੀਜ਼ਾਂ ਇਕੱਠੀਆਂ ਕਰ ਲੈਣੀਆਂ ਚਾਹੇ ਲੋੜ ਹੋਵੇ ਚਾਹੇ ਨਾ,
1: ਬਸ ਉਹਨਾਂ ਨੇ ਜਮਾ ਕਰੀ ਜਾਣਾ ਸਭ ਕੁਝ,
2: ਠੀਕ ਹੈ,
1: ਬਿਲਕੁਲ।
2: ਫਿਰ ਇਹ ਅਨਇਨਵੋਲਵਡ ਪੇਰੈਂਟਿੰਗ, ਅਨਇਨਵੋਲਵਡ ਜਿੱਥੇ ਪੇਰੈਂਟਸ ਇਨਵੋਲਵਡ ਹੀ ਨਹੀਂ ਹੈ,
1: ਕੁਝ ਵੀ ਨਹੀਂ ਕਰ ਰਹੇ ਉਹ, ਤੇ ਉਹਨਾਂ ਦੀ
2: ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੈ, ਜ਼ਰੂਰਤਾਂ ਸਾਰੀਆਂ ਪੂਰੀਆਂ ਹੋ ਰਹੀਆਂ ਬੱਚੇ ਦੀਆਂ,
1: ਜੀ ਜੀ ਜੀ ਬਿਲਕੁਲ, ਪਰ ਉਹ ਉੱਥੇ ਹੈ ਨਹੀਂ,
2: ਉੱਥੇ ਨਹੀਂ ਹੈ ਨਾ, ਉਹ ਟਾਈਮ ਦੇ ਰਹੇ ਹੈ, ਜੇ ਉਹ ਹੈਗੇ ਵੀ ਹੈ ਤਾਂ ਉਹ ਕੁਝ ਹੋਰ ਕਰ ਰਹੇ ਹੈ,
1: ਜੀ ਜੀ,
2: ਬੱਚੇ ਲਈ ਨਹੀਂ ਹੈ,
1: ਬਿਲਕੁਲ ਬਿਲਕੁਲ,
2: ਉਹ ਆਪਣੀਆਂ ਕੁਝ ਐਕਟੀਵਿਟੀਜ਼ ਦੇ ਵਿੱਚ ਇੰਨੇ ਬਿਜ਼ੀ ਹੈ, ਜਾਂ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਕਿ ਇਹ ਜ਼ਰੂਰੀ ਹੈ, ਉਹਨਾਂ ਨੂੰ ਲੱਗਦਾ ਹੈ ਜ਼ਰੂਰਤਾਂ ਪੂਰੀਆਂ ਕਰਨੀਆਂ ਹੀ ਪੇਰੈਂਟਿੰਗ ਹੈ, ਔਰ ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹੈ, ਔਰ ਬੱਚੇ ਨੂੰ ਵੀ ਇੱਕ ਟਾਈਮ ਤੋਂ ਬਾਅਦ ਇਹ ਲੱਗਣ ਲੱਗ ਜਾਂਦਾ ਕਿ ਮਾਂ ਬਾਪ ਜਿਹੜੇ ਆ ਉਹ ਜ਼ਰੂਰਤਾਂ ਪੂਰੀਆਂ ਕਰਨ ਦਾ ਸੋਰਸ ਹੈ,
1: ਉਹਨਾਂ ਦਾ ਹੋਰ ਕੋਈ ਰੋਲ ਨਹੀਂ,
2: ਉਹ ਜੁੜਾਵ ਨਹੀਂ ਆਉਂਦਾ, ਇੱਕ ਕਨੈਕਟ ਜਿਹਨੂੰ ਅਸੀਂ ਕਹਿੰਦੇ ਹਾਂ ਭਾਵਨਾਤਮਕ ਜੁੜਾਵ,
1: ਉਹ ਨਹੀਂ
2: ਬਣਦਾ,
1: ਬਿਲਕੁਲ ਬਿਲਕੁਲ,
2: ਉਹਨਾਂ ਲਈ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਨਹੀਂ ਹੁੰਦੀ ਕਿ ਇਕੱਠੇ ਬਹਿ ਕੇ ਡਿਨਰ ਕਰਨਾ, ਬੱਚੇ ਦੀ ਗੱਲ ਸੁਣਨਾ, ਅੱਜ ਸਕੂਲ 'ਚ ਕੀ ਹੋਇਆ, ਉਹਦਾ ਹੋਮਵਰਕ ਦੇਖਣਾ, ਇਸ ਚੀਜ਼ ਦੀ ਕੋਈ ਇੰਪੋਰਟੈਂਸ ਨਹੀਂ, ਇਹ ਹੈ ਤਾਂ ਬੇਸਿਕਲੀ ਇਹ ਚਾਰ ਸਟਾਈਲ ਹੈ,
1: ਜੀ ਜੀ ਜੀ,
2: ਔਰ ਮੈਨੂੰ ਲੱਗਦਾ ਹੈਗਾ ਕਿ ਅਥੋਰੀਟੇਟਿਵ ਪੇਰੈਂਟਿੰਗ ਹੈ ਜਿਹਦੇ ਵਿੱਚ ਟੂ ਵੇ ਡਿਸਕਸ਼ਨ ਹੈ,
1: ਦੋਨਾਂ ਦੀ ਗੱਲ ਹੋ ਰਹੀ ਹੈ,
2: ਹਾਂਜੀ, ਹਾਂਜੀ, ਉੱਥੇ ਕਨੈਕਟ ਜੁੜਦਾ ਹੈ, ਬੱਚੇ ਜੁੜਦੇ ਹੈ, ਉਹ ਵੱਡੇ ਹੋ ਕੇ ਵੀ ਆਪਣੀਆਂ ਪ੍ਰੋਬਲਮਸ ਡਿਸਕਸ ਕਰਦੇ ਹੈ,
1: ਜੀ ਜੀ,
2: ਬਜਾਏ ਕਿ ਬਾਹਰ ਕੋਈ ਲੱਭਣ ਦੇ ਕਿ ਜਿਹਦੇ ਨਾਲ ਮੈਂ ਦਿਲ ਦੀ ਗੱਲ ਕਰਾਂ, ਪੇਰੈਂਟਸ ਉਹਨਾਂ ਦੇ ਦੋਸਤ ਬਣ ਜਾਂਦੇ ਆ ਟਾਈਮ ਨਾਲ,
1: ਜੀ ਜੀ,
2: ਮੇਰੇ ਪਰਸਨਲ ਵਿਊ ਹੋਇਆ ਕਿ ਇਹ ਜ਼ਿਆਦਾ ਅੱਛਾ ਹੈ,
1: ਬਿਲਕੁਲ ਬਿਲਕੁਲ ਜੀ, ਕਿਉਂਕਿ ਡਾਇਲੋਗ ਤਾਂ ਹੋਣਾ ਚਾਹੀਦਾ ਹੈ ਦੋਵਾਂ ਦੇ ਵਿੱਚ, ਜੇ ਇਹੀ ਵਿੱਚ ਮਾਈਨਸ ਹੋ ਗਿਆ ਤੇ ਉਹ ਗੈਪ ਵੱਧਦਾ ਜਾਏਗਾ,
2: ਬਿਲਕੁਲ,
1: ਤੇ ਜਿਹੜੀ ਵੈਸੇ ਸਭ ਤੋਂ ਜ਼ਿਆਦਾ ਕਿਹੜੀ ਪਾਪੂਲਰ ਹੈ, ਆਮ ਜਿਹੜੀ ਜਨਤਾ ਜਿਹੜੀ ਹੈ ਉਹ ਇਨਵੋਲਵ ਹੁੰਦੀ ਹੈ ਜਿਹਦੇ ਵਿੱਚ, ਸਭ ਤੋਂ ਜਿਹੜੀ
2: ਪਾਪੂਲਰ ਆਮ ਲੋਕ ਕਰਦੇ ਆ,
1: ਜੀ ਜੀ ਜੀ,
2: ਜੋ ਮੇਰਾ ਐਕਸਪੀਰੀਅੰਸ ਹੈ ਸਾਡੀ ਜਨਰੇਸ਼ਨ ਦੇ, ਜੋ ਅਸੀਂ ਜਦੋਂ ਬੱਚੇ ਸੀਗੇ,
1: ਜੀ ਜੀ,
2: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ, ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ 'ਚੋਂ ਪੱਲੇ ਹੈ, ਅਥੋਰੀਟੇਰੀਅਨ ਸਟਾਈਲ ਹੀ ਰਿਹਾ, ਔਰ ਅੱਜ ਤੱਕ ਵੀ ਪਤਾ ਨਹੀਂ, ਸ਼ਾਇਦ ਇੰਡੀਆ ਦਾ ਇਹ ਰਿਹਾ ਹੈ ਕਿ ਓਬੀਡੀਅੰਸ ਹੈ ਨਾ ਜਿਹੜੀ, ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ, ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ,
1: ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ, ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ 'ਚ,
2: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ,
1: ਜੀ ਜੀ ਜੀ,
2: ਮਾਂ ਬਾਪ ਦੀ ਸੋਚ ਕਿੱਥੋਂ ਆਈ ਹੈ, ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ,
1: ਕੋਈ ਦਰ ਪੀੜੀ ਚੱਲ ਰਿਹਾ,
2: ਪੀੜੀ ਦਰ ਪੀੜੀ ਚੱਲ ਰਿਹਾ, ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ,
1: ਜੀ ਜੀ,
2: ਬੱਚੇ ਦਾ ਐਕਸਪੋਜ਼ਰ ਕੁਝ ਹੋਰ ਹੈ,
1: ਬਿਲਕੁਲ,
2: ਠੀਕ ਹੈ ਨਾ, ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ, ਕੁਐਸਚਨਿੰਗ ਨਹੀਂ ਹੈ, ਰੀਜ਼ਨਿੰਗ ਨਹੀਂ ਹੈ, ਤਾਂ ਉਸਨੂੰ ਉਹ ਮੰਨਣ ਲਈ ਮਜਬੂਰ ਹੈ, ਉਹ
1: ਹੁਕਮ ਜਿਹੜਾ ਹੈ ਉਹ ਅਟਲ ਹੈ, ਬਿਲਕੁਲ ਬਿਲਕੁਲ ਜੀ, ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ, ਸਾਰਾ ਕੁਛ ਹੀ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ,
2: ਇਹ ਡਿਪੈਂਡ ਕਰੇਗਾ, ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ,
1: ਜੀ ਜੀ ਬਿਲਕੁਲ,
2: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ,
1: ਇਹ ਸਹੀ ਨਹੀਂ ਹੋ ਰਿਹਾ,
2: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ, ਮੈਂ ਆਪਣੇ ਬੱਚਿਆਂ ਨਾਲ ਇਹ ਨਾ ਕਰਾਂ, ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ,
1: ਬਿਲਕੁਲ ਬਿਲਕੁਲ ਬਿਲਕੁਲ,
2: ਠੀਕ ਹੈ, ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ, ਇਹ ਟਿਊਨਿੰਗ ਹੈ, ਫਾਈਨ ਟਿਊਨਿੰਗ, ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ,
1: ਬਿਲਕੁਲ,
2: ਠੀਕ ਹੈ ਨਾ, ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹੀ ਸਿੱਖ ਜਾਏਗਾ,
1: ਜੀ ਬਿਲਕੁਲ, ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਹੈ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ,
2: ਬਿਲਕੁਲ,
1: ਇਹ ਤਾਂ ਵਾਕਈ ਸਹੀ ਗੱਲ ਹੈ ਜੀ, ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ ਵਿਗੜ ਜਾਏਗਾ, ਜੇ
2: ਹਾਂਜੀ
1: ਜ਼ਿਆਦਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ।
2: ਬਿਲਕੁਲ ਹੋਏਗੀ।
1: ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ, ਜਦੋਂ ਆਪਾਂ ਕਹਿੰਦੇ ਹਾਂ ਇਹ ਵਿਗੜ ਗਏ ਬੱਚੇ, ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
2: ਦੇਖੋ, ਬਹੁਤ ਜ਼ਿਆਦਾ ਮਾਰ ਅਤੇ ਬਹੁਤ ਜ਼ਿਆਦਾ ਪਿਆਰ, ਦੋਨਾਂ ਦੀ ਗੱਲ ਕਰਾਂਗੇ
1: ਜੀ।
2: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀਰ ਹੈ,
1: ਬਿਲਕੁਲ
2: ਹੈ ਨਾ,
1: ਬਿਲਕੁਲ ਹੈ ਜੀ।
2: ਦੇਖੋ, ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ
1: ਜੀ।
2: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ
1: ਜੀ ਜੀ, ਬਿਲਕੁਲ।
2: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ। ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ, ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ

0: ਹੋਣਾ ਇਸ ਤੋਂ ਬਾਅਦ ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ ਕੰਡੀਸ਼ਨਿੰਗ ਹੋ ਗਈ ਠੀਕ ਹੈ ਔਰ ਦੂਸਰੀ ਗੱਲ ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ ਉਹਨਾਂ ਨੂੰ ਲੱਗਦਾ ਇੱਦਾਂ ਹੀ ਹੁੰਦਾ ਦੋ ਚਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ
1: ਬਿਲਕੁਲ ਬਿਲਕੁਲ ਬਿਲਕੁਲ ਹਾਂ ਉਹਨਾਂ ਨੂੰ ਇਹ ਕਰ ਜਾਂਦੇ
0: ਹਾਂਜੀ ਉਹ ਇਹ ਚੀਜ਼ ਸਿੱਖ ਜਾਂਦੇ ਆ
1: ਬਿਲਕੁਲ ਬਿਲਕੁਲ
0: ਠੀਕ ਹੈ ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ ਮੈਂ ਇਹ ਕਹਿਣਾ ਚਾਹੁੰਦੀ ਹਾਂ ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ ਬੱਚਿਆਂ ਨੂੰ ਵਿਗਾੜਦੀ ਹੈ ਲੀਨੀਐਂਸੀ ਛੂਟ
1: ਜੀ ਜੀ ਜੀ ਬਿਲਕੁਲ
0: ਪਿਆਰ ਨਹੀਂ ਵਿਗਾੜਦਾ ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ
1: ਬਿਲਕੁਲ
0: ਪਿਆਰ ਤੇ ਛੂਟ ਵਿੱਚ ਫਰਕ ਹੈ ਤੁਸੀਂ ਪਿਆਰ ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ ਤੂੰ ਕਰ ਲੈ ਜੋ ਮਰਜ਼ੀ ਅਸੀਂ ਹੈਗੇ ਆ ਉਹ ਛੂਟ ਹੈ ਉਹ ਪਿਆਰ ਨਹੀਂ ਹੈ ਉੱਥੇ ਤੁਸੀਂ ਕਨਫਿਊਜ਼ਡ ਹੋ
1: ਬੱਚੇ ਦਾ ਇਹ ਚ ਕੋਈ
0: ਬੋਧ ਬੱਚੇ ਦਾ ਕੋਈ ਕਸੂਰ ਨਹੀਂ ਹੈ
1: ਬਿਲਕੁਲ
0: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਮੈਂ ਪਿਆਰ ਕਰ ਰਿਹਾ ਪਿਆਰ ਬਿਲਕੁਲ ਨਹੀਂ ਵਿਗਾੜਦਾ ਤੁਸੀਂ ਜਿੰਨਾ ਮਰਜ਼ੀ ਕਰੋ
1: ਜੀ ਜੀ ਜੀ ਬਿਲਕੁਲ ਸਹੀ ਹੈ ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ ਸਮਾਜ ਅੱਗੇ ਕਿੱਦਾਂ ਦਾ ਬਣੇਗਾ ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ ਢੰਗ ਤਰੀਕੇ ਅਪਣਾਏ ਜਾਂਦੇ ਆ
0: ਬਿਲਕੁਲ
1: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕੌਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ ਤੁਹਾਡੇ ਕੋਲ ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ ਉਹਨਾਂ ਨੂੰ ਕਾਬੂ ਕਰਦੇ ਹੋ ਅਤੇ ਉਹਨਾਂ ਨੂੰ ਬੈਲੈਂਸ ਕਰਦੇ ਹੋ
0: ਦੇਖੋ ਡਿਫਰੈਂਟ ਏਜ ਗਰੁੱਪਸ ਦੇ ਰਿਲੇਟਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ
1: ਜੀ
0: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th-10th ਦਾ ਬੱਚਾ ਹੈ
1: ਜੀ
0: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ
1: ਜੀ ਜੀ
0: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ
1: ਜੀ
0: ਪਤਾ ਨਹੀਂ ਕੀ ਬਣ ਜਾਏ ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ ਤੇ ਮੈਂ ਉਹਨਾਂ ਦੇ ਨਾਲ ਵਿਚਰਨਾ ਇਸ ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ 'ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ 'ਚ ਹੋਣਾ ਚਾਹੀਦਾ
1: ਬਿਲਕੁਲ
0: ਕਿਉਂਕਿ ਸਾਡੇ ਘਰ 'ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ
1: ਇਹ ਵੀ ਉੱਥੇ ਪਹੁੰਚੇ ਜ਼ਰੂਰ ਭਾਵੇਂ ਜਿਵੇਂ ਮਰਜ਼ੀ ਹੋਏ
0: ਪਰ ਹਰ ਬੱਚੇ ਦੀ ਕੈਪੇਬਿਲਿਟੀ ਇੱਕ ਜੈਸੀ ਨਹੀਂ ਹੁੰਦੀ
1: ਬਿਲਕੁਲ ਬਿਲਕੁਲ ਬਿਲਕੁਲ ਹਾਂਜੀ
0: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ ਹੈ
1: ਕਿੱਥੇ ਸਟੈਂਡ ਕਰ ਰਿਹਾ ਹੈ
0: ਕਿੱਥੇ ਸਟੈਂਡ ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ ਦੂਸਰੀ ਗੱਲ ਬੱਚਾ ਇਹ ਸੋਚ ਕੇ ਕਦੇ ਨਹੀਂ ਪੜੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ
1: ਬਿਲਕੁਲ ਬਿਲਕੁਲ
0: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ ਉਦੋਂ ਉਹ ਪੜੇਗਾ
1: ਉਦੋਂ ਉਹਦੀ ਰੁਚੀ ਆਏਗੀ ਤੇ ਉਦੋਂ ਹੀ ਉਹ ਅੱਗੇ ਚੱਲੇਗਾ
0: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ ਉਹਨੂੰ ਸਾਰਾ ਦਿਨ 1 ਘੰਟਾ ਲੈਕਚਰ ਦਿੰਦੇ ਆ
1: ਜੀ ਬ੍ਰੇਨ ਵਾਸ਼ ਹੋ ਰਿਹਾ
0: ਉਹਦਾ ਉਹੀ ਚੀਜ਼ਾਂ ਰਿਪੀਟ ਹੁੰਦੀਆਂ ਉਹ ਬੱਚਾ ਫੈਡ ਅਪ ਹੋ ਗਿਆ ਉਹ ਕਹਿੰਦਾ ਨਹੀਂ ਪੜ੍ਹਨਾ ਮੈਂ
1: ਬਿਲਕੁਲ
0: ਮੈਂ ਹੁਣ ਪੜ੍ਹਨਾ ਹੀ ਨਹੀਂ ਮੈਂ ਤਾਂ ਇਹ ਕਰ ਨਹੀਂ ਸਕਦਾ ਜੋ ਤੁਸੀਂ ਕਹਿ ਰਹੇ ਹੋ
1: ਬਿਲਕੁਲ
0: ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ
1: ਜੀ ਜੀ ਜੀ ਬਿਲਕੁਲ ਠੀਕ ਹੈ
0: ਜਦੋਂ ਉਹ ਬੱਚਾ ਸਾਡੇ ਨਾਲ ਗੱਲ ਕਰਦਾ
1: ਜੀ ਜੀ
0: ਅਸੀਂ ਉਹਨੂੰ ਮੋਟੀਵੇਟ ਕਰਦੇ ਹਾਂ ਉਹ ਅਸੀਂ ਉਹਨੂੰ ਇਹ ਕਹਿੰਦੇ ਹਾਂ ਕਿ ਤੂੰ 10ਵੀਂ ਕਿਸੇ ਤਰੀਕੇ ਨਾਲ ਕਰ ਲਿਆ ਉਸ ਤੋਂ ਬਾਅਦ ਤੂੰ ਜੋ ਕਰਨਾ ਚਾਹੁੰਦਾ ਤੈਨੂੰ ਆਪਸ਼ਨਸ ਮਿਲਣਗੀਆਂ ਸਾਡਾ ਸਿਸਟਮ ਇਦਾਂ ਦਾ ਹੈ ਕਿ 10ਵੀਂ ਤੱਕ ਤੁਸੀਂ ਸਾਰੇ ਸਬਜੈਕਟਸ ਪੜ੍ਹਨੇ
1: ਆ ਪੜ੍ਹਨੇ ਪੈਣੇ
0: ਆ ਪੜ੍ਹਨੇ ਪੈਣੇ ਆ
1: ਬਿਲਕੁਲ
0: ਬਟ ਉਸ ਤੋਂ ਬਾਅਦ ਆਪਸ਼ਨਸ ਹੈ ਫਿਰ ਤੂੰ ਉਹ ਕਰੇ ਜੋ ਤੇਰਾ ਦਿਲ ਕਰਦਾ ਹੈ ਠੀਕ ਹੈ ਉਹ ਮੋਟੀਵੇਟ ਹੁੰਦਾ ਉਹ ਖੁਸ਼ੀ ਖੁਸ਼ੀ ਕਰ ਜਾਂਦਾ ਉਹ ਘਰ ਜਾਂਦਾ ਉਹਨੂੰ ਫਿਰ ਉਹੀ
1: ਫਿਰ ਲੈਕਚਰ ਸ਼ੁਰੂ ਹੋ ਜਾਂਦਾ ਪੁਰਾਣੀ ਗੱਲ ਜਿਹੜੀ ਸੀਡੀ ਪੈ ਜਾਂਦੀ ਹੈ ਉਹ ਵੀ ਬਿਲਕੁਲ ਬਿਲਕੁਲ ਜੀ ਤੋ ਇਹ ਇੱਕ ਜਿਹੜਾ ਹੈ ਫੋਰਸਡ ਕਹਿ ਲਓ ਉਹਨਾਂ ਦੇ ਉੱਤੇ ਕੀਤਾ ਜਾਂਦਾ ਜਿਹੜਾ ਆਪਣੇ
0: ਹਾਂਜੀ
1: ਥੋਪਿਆ ਜਾਂਦਾ ਉਹਨੂੰ ਆਪਣੀ ਪੰਡ ਚੁਕਾਉਂਦੇ ਆ ਕਈ ਵਾਰੀ ਇਹ ਹੁੰਦਾ ਕਿ ਮਾਤਾ ਪਿਤਾ ਜੋ ਨਹੀਂ ਬਣ ਸਕੇ ਜੀਵਨ 'ਚ ਬਣਨਾ ਚਾਹੁੰਦੇ ਸੀ ਉਹ ਚਾਹੁੰਦੇ ਬੱਚਾ ਬਣੇ ਉਹ
0: ਬਿਲਕੁਲ
1: ਘੱਟੋ ਘੱਟ ਉਹ ਤਾਂ ਬਣੇ
0: ਆਪਣੀਆਂ ਉਮੀਦਾਂ ਦਾ ਭਾਰ ਲੱਦ ਦਿੰਦੇ ਆ ਅਸੀਂ ਬੱਚਿਆਂ ਤੇ
1: ਹਾਂਜੀ ਹਾਂਜੀ
0: ਬੱਚੇ ਇੱਕ ਇੰਡੀਵਿਜੂਅਲ ਐਂਟਾਈਟੀ ਹੈ
1: ਜੀ ਜੀ
0: ਤੁਹਾਨੂੰ ਇਹ ਮੰਨਣਾ ਪਏਗਾ ਉਹ ਤੁਹਾਡੇ ਬੱਚੇ ਹੈ ਠੀਕ ਹੈ ਪਰ ਉਹ ਇੱਕ ਵੱਖਰਾ ਹਿਊਮਨ ਬੀਇੰਗ ਵੀ ਹੈ
1: ਬਿਲਕੁਲ
0: ਜਿਹਦੀ ਡਿਜ਼ਾਈਨਿੰਗ ਕੁਝ ਡਿਫਰੈਂਟ ਹੈ ਤੁਹਾਡੇ ਨਾਲੋਂ
1: ਬਿਲਕੁਲ ਬਿਲਕੁਲ ਜੀ ਇਹ ਤਾਂ ਮੰਨ ਕੇ ਚੱਲਣਾ ਪੈਣਾ ਜੇ ਜਿੰਨੀ ਦੇਰ ਤੱਕ ਇਹ ਗੱਲ ਨਹੀਂ ਆਏਗੀ ਤੇ ਇੱਕ ਹੋਰ ਜਿਹੜਾ ਆਪਾਂ ਕਹਿੰਦੇ ਨਾ ਬਲਦੀ ਤੇ ਤੇਲ ਪੈ ਜਾਂਦਾ ਤੇ ਆਮ ਮੈਂ ਕਈ ਵਾਰੀ ਬੱਚਿਆਂ ਨੂੰ ਮਿਲਦਾ ਜਾਂ ਘਰਾਂ ਵਿੱਚ ਆਮ ਆਪਾਂ ਦੇਖਦੇ ਹਾਂ ਇੱਕ ਸਭ ਤੋਂ ਵੱਡਾ ਡਾਇਲੋਗ ਹੁੰਦਾ ਮਾਤਾ ਪਿਤਾ ਦਾ ਕਿ ਲੋਕਾਂ ਦੇ ਬੱਚੇ ਨੂੰ ਦੇਖੋ
0: ਹਾਂਜੀ ਕੰਪੈਰੀਜ਼ਨ
1: ਕੰਪੈਰੀਜ਼ਨ ਇਹ ਕਿੰਨਾ ਕੁ ਜ਼ਰੂਰੀ ਹੈ
0: ਬਿਲਕੁਲ ਜ਼ਰੂਰੀ ਨਹੀਂ ਹੈ ਬਿਲਕੁਲ ਅਨਹੈਲਦੀ ਹੈ ਬਿਲਕੁਲ ਨਹੀਂ ਹੋਣਾ ਚਾਹੀਦਾ ਲੋਕਾਂ ਦੇ ਬੱਚੇ ਕੀ ਭੈਣ ਭਰਾਵਾਂ ਚ ਨਹੀਂ ਹੋਣਾ ਚਾਹੀਦਾ
1: ਬਿਲਕੁਲ ਬਿਲਕੁਲ
0: ਠੀਕ ਹੈ ਜੈਲਸੀ

0: ਡਿਵੈਲਪ ਹੁੰਦੀ ਹੈ ਇਹਦੇ ਨਾਲ,
1: ਜੀ ਜੀ
0: ਠੀਕ
1: ਬਿਲਕੁਲ
0: ਹੈ। ਕਈ ਵਾਰੀ ਉਹ ਤੁਹਾਡਾ ਕੋਈ ਬਹੁਤ ਅੱਛਾ ਫਰੈਂਡ ਹੁੰਦਾ ਹੈ,
1: ਜੀ
0: ਬਾਰ ਬਾਰ ਉਹਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਹੈ ਨਾ, ਤੁਹਾਨੂੰ ਉਸ ਤੋਂ ਚਿੜਾਉਣ ਲੱਗ ਜਾਂਦੀ ਹੈ ਕਿ ਜਦੋਂ ਦੇਖੋ ਇਹ ਇਦਾਂ ਕਰਦਾ ਤਾਂ ਮੇਰੇ ਨਾਲ ਇਦਾਂ ਹੁੰਦੀ ਹੈ।
1: ਬਿਲਕੁਲ ਬਿਲਕੁਲ
0: ਤੁਸੀਂ ਉਸਦੀਆਂ ਅਚੀਵਮੈਂਟਸ ਤੇ ਖੁਸ਼ ਨਹੀਂ ਹੁੰਦੇ,
1: ਬਿਲਕੁਲ
0: ਤੁਸੀਂ ਜੈਲਸ ਹੋਣਾ ਸਿੱਖ ਜਾਂਦੇ ਹੋ,
1: ਉਹ ਇੱਕ ਤਰ੍ਹਾਂ ਦੀ ਗਿਰਾਵਟ ਆਣੀ ਸ਼ੁਰੂ ਹੋ ਨੈਗੇਟਿਵਿਟੀ ਜਿਹੜੀ ਹੈ।
0: ਹਾਂਜੀ,
1: ਲੇਕਿਨ ਇਹ ਬਹੁਤ ਹੀ ਵਿਆਪਕ ਹੈ,
0: ਬਹੁਤ ਵਿਆਪਕ ਹੈ, ਕਿਉਂਕਿ ਰੀਸ ਕਰਨ ਦੀ ਆਦਤ ਹੈ ਸਾਨੂੰ।
1: ਬਿਲਕੁਲ ਬਿਲਕੁਲ ਜੀ,
0: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ।
1: ਜੀ ਜੀ ਬਿਲਕੁਲ,
0: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ ਹੈ। ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇਦਾਂ ਨਾ ਕਰੋ, ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ, ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ, ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਹੈ।
1: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ, ਛੱਡੋ ਪਰੇ, ਤੇ ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ।
0: ਬਿਲਕੁਲ ਉਤਰਦਾ, ਮੈਂ ਹੁਣੇ ਤੁਹਾਨੂੰ ਜਿਹੜੀ ਐਗਜ਼ਾਮਪਲ ਦਿੱਤੀ
1: ਇਹਦੇ ਵਿੱਚ ਉਹੀ ਕੁਝ ਹੋ ਰਿਹਾ ਹੈ।
0: ਬਿਲਕੁਲ ਹੋ ਰਿਹਾ,
1: ਬਿਲਕੁਲ ਬਿਲਕੁਲ ਜੀ। ਤੋ ਇਹਦੇ ਚ ਜਿਹੜੀ ਆ ਅੱਜ ਕੱਲ ਜਿਹੜੇ ਮਾਪੇ ਆ, ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ, ਅੱਜ ਕੱਲ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ,
0: ਹਾਂਜੀ,
1: ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ,
0: ਹਾਂਜੀ,
1: ਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ, ਉਹ ਆਪਣਾ ਚਲੋ ਕੰਮ ਕਾਰਵਾਰ ਕਰਦੇ ਸੀਗੇ, ਇਹ ਪਹਿਲਾਂ ਤੇ ਹੁਣ ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ?
0: ਬਹੁਤ ਫਰਕ ਹੈ। ਦੇਖੋ ਇੰਨਾ ਟੈਕਨੋਲੋਜੀ ਐਡਵਾਂਸ ਹੈ, ਸਭ ਕੁਝ ਹੈ, ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਤਾਂ ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ, ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ।
1: ਉਹ ਇੱਕ ਇਹਦਾ ਵਾਅਦਾ ਹੈਗਾ,
0: ਹਾਂ ਉਹ ਇਹਦਾ ਵਾਅਦਾ ਜੇ ਇਸ ਨੂੰ ਪੋਜ਼ਿਟਿਵਲੀ ਲਓ। ਲੇਕਿਨ ਅਗਰ ਤੁਸੀਂ ਪਿੰਗ ਹੋਏ ਨਾਲ ਦੀ ਨਾਲ, ਫੋਨ ਚੁੱਕਿਆ, ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ, ਨਹੀਂ, ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਕਿ ਇਹ ਟਾਈਮ ਹੈ ਮੇਰਾ, ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ, ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ, ਇਹ ਇੱਕ ਘੰਟਾ ਮੈਂ ਇੱਥੇ ਲਗਾ ਸਕਦੀ ਹਾਂ। ਪ੍ਰਾਇਰਿਟੀ ਦੇਣੀ ਪਏਗੀ ਤੁਹਾਨੂੰ, ਤੁਸੀਂ ਸੈੱਟ ਕਰਨਾ ਕਿ ਤੁਹਾਡੇ ਲਈ ਪ੍ਰਾਇਰਿਟੀ ਕੀ ਹੈ। ਜੇ ਤੁਹਾਡੇ ਲਈ ਪ੍ਰਾਇਰਿਟੀ ਸੋਸ਼ਲਾਈਜ਼ ਕਰਨਾ ਹੈ, ਮਾਰਕੀਟ ਜਾਣਾ ਹੈ, ਸਹੇਲੀਆਂ ਨੂੰ ਮਿਲਣਾ ਹੈ, ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਹੋ ਉਹ ਪ੍ਰਾਇਰਿਟੀ ਹੋਵੇ, ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ, ਬੱਚਾ ਜੋ ਦੇਖਦਾ ਉਹੀ ਕਰਦਾ।
1: ਹਾਂ ਬਿਲਕੁਲ ਬਿਲਕੁਲ,
0: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ, ਨਹੀਂ ਹੁਣੇ ਆਏ ਆ, ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ, ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ।
1: ਜੀ ਜੀ ਬਿਲਕੁਲ,
0: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨਸ ਉਹਨਾਂ ਦੀ ਪੜ੍ਹਾਈ ਲਈ ਛੱਡ ਦਿਓ, ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇਰਟੀ ਹੈ,
1: ਉਹ ਸਕਿਪਿੰਗ ਕਰੇਗਾ ਨਹੀਂ ਤੇ,
0: ਹਾਂ
1: ਉਹ ਕਹੇਗਾ ਛੱਡੋ ਪਰੇ।
0: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ,
1: ਹਾਂਜੀ ਹਾਂ ਬਿਲਕੁਲ,
0: ਉਹ ਇਹ ਸਿੱਖ ਜਾਏਗਾ ਕਿ ਰਿਸ਼ਤੇਦਾਰਾਂ ਦੇ ਆਉਣ ਤੇ ਛੁੱਟੀ ਲਈਦੀ ਹੈ।
1: ਹਾਂ ਬਿਲਕੁਲ ਬਿਲਕੁਲ ਬਿਲਕੁਲ, ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਪਾਰਟ ਐਂਡ ਪਾਰਸਲ ਬਣ ਜਾਏਗਾ ਕਿ ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ।
0: ਹਾਂਜੀ,
1: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ, ਇਹੋ ਜਿਹਾ ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ ਹੈ।
0: ਬਿਲਕੁਲ,
1: ਅਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ, ਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇਤਾ ਪਰ ਟਾਈਮ ਨਹੀਂ ਦਿੱਤਾ, ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ, ਇਹ ਆਪਾਂ ਹੁਣੇ ਗੱਲ ਵੀ ਕੀਤੀ ਹੈ।
0: ਹਾਂਜੀ,
1: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ ਚਾਰ ਮੈਂਬਰ ਘਰ 'ਚ ਬੈਠੇ ਆ, ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ ਤੇ ਲੱਗੇ ਹੋਏ ਆ, ਤੇ ਉਹ ਵੀ ਉਹ ਤੇ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ,
0: ਬਿਲਕੁਲ ਹੁੰਦਾ ਇਗਨੋਰ, ਬਿਲਕੁਲ।
1: ਇਹ ਤੋਂ ਕਿਵੇਂ ਬਚਿਆ ਜਾ ਸਕਦਾ, ਇਹ ਕਿੰਨੀ ਗੰਭੀਰ ਗੱਲ ਹੈ?
0: ਇਹ ਬਹੁਤ ਗੰਭੀਰ ਗੱਲ ਹੈ, ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ, ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ, ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ। ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ, ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ, ਤੁਸੀਂ ਉਹਦਾ ਕੋਈ ਸਵਾਲ ਅੜ ਗਿਆ, ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ, ਤਾਂ ਕੀ ਹੋਏਗਾ, ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ।
1: ਜੀ ਜੀ ਬਿਲਕੁਲ ਬਿਲਕੁਲ,
0: ਠੀਕ ਹੈ,
1: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ।
0: ਇੱਕੋ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ, ਇਹ ਵੀ ਕੁਆਲਿਟੀ ਟਾਈਮ ਦਿੱਤਾ, ਉਹਨੇ ਉਹਦੀ ਲਰਨਿੰਗ ਨਹੀਂ ਹੋਈ,
1: ਬਿਲਕੁਲ ਸਗੋਂ ਉਹਦੇ ਕੋਲ ਖੋਲਿਆ ਕੁਝ।
0: ਹਾਂ, ਉਹ ਹੁੰਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ, ਹੋਮਵਰਕ ਉਹਦੇ ਟੀਚਰ ਲਈ ਸੀ ਇੱਕ ਸਟੈਂਡਰਡ, ਇੱਕ ਪੈਰਾਮੀਟਰ, ਤੁਸੀਂ ਉਹ ਖਰਾਬ ਕਰਤਾ, ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ। ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਹਾਂ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ,
1: ਜੀ ਜੀ ਬਿਲਕੁਲ ਬਿਲਕੁਲ,
0: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ,
1: ਬਿਲਕੁਲ,
0: ਦਿਸ ਇਜ਼ ਨਾਟ ਕੁਆਲਿਟੀ ਟਾਈਮ,
1: ਉਹ ਤਾਂ ਬਹੁਤ ਵੱਡਾ ਲਾਸ ਉਹਨੂੰ ਇੱਕ ਤਰ੍ਹਾਂ ਦਾ ਕਰ ਦਿੱਤਾ ਹੈ।
0: ਹਾਂਜੀ
1: ਬਿਲਕੁਲ ਬਿਲਕੁਲ,
0: ਠੀਕ ਹੈ, ਔਰ ਬਾਕੀ ਫਿਰ ਉਹੀ ਹੈ, ਜਿੰਨਾ ਜ਼ਿਆਦਾ ਤੁਸੀਂ ਟੀਵੀ ਦੇਖਦੇ ਹੋ, ਵਟਸਐਪ ਕਰਦੇ ਹੋ, ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ, ਬੱਚਿਆਂ ਤੇ ਘੱਟ ਟਾਈਮ, ਟਾਈਮ ਤਾਂ ਓਨਾ ਹੀ ਹੈ 24 ਘੰਟੇ, ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ ਲਗਾ ਲਓ,
1: ਬਿਲਕੁਲ ਬਿਲਕੁਲ
0: ਪ੍ਰਾਇੋਰਟੀਜ਼ ਸੈੱਟ ਕਰਨੀਆਂ ਪੈਣਗੀਆਂ,
1: ਉਹ ਤਾਂ ਜ਼ਰੂਰੀ ਹੈ ਜੀ।
0: ਹਾਂਜੀ,
1: ਅਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ, ਇੱਕ ਤੇ ਟਾਈਮ, ਕੁਆਲਿਟੀ ਟਾਈਮ।
0: ਹਾਂਜੀ,
1: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ,
0: ਸਭ ਤੋਂ ਪਹਿਲੀ ਸ਼ਰਤ ਹੈ।
1: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਈਟ ਦਾ ਜਾਂ ਬੱਚਿਆਂ ਦਾ ਉਹਨਾਂ ਨੂੰ ਖਾਣ ਪੀਣ ਤੋਂ, ਉਹਨਾਂ ਦੀ ਬੈਡ ਕੰਪਨੀ 'ਚ ਪੈ ਗਿਆ ਜੀ ਬੱਚਾ, ਇਹ ਇਹ ਕਿਵੇਂ ਹੁੰਦਾ ਹੈ? ਬੈਡ ਕੰਪਨੀ 'ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ?
0: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
1: ਜੀ ਜੀ ਜੀ, ਠੀਕ ਹੈ।
0: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕੀ ਹੋ ਰਿਹਾ ਇਹਦੀ ਲਾਈਫ 'ਚ।
1: ਜੀ ਜੀ, ਬਿਲਕੁਲ,
0: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
1: ਜੀ ਜੀ,
0: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ, ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ। ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ, ਨਾ ਉਹ ਗੱਲ ਕਰੇਗਾ, ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
1: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ।
0: ਹਾਂਜੀ,
1: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ,
0: ਬਿਲਕੁਲ।
1: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ ਜ਼ਿੰਦਗੀ ਵਿੱਚ, ਦੁਖੀ ਜਿਹੜੇ ਆ। ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ, ਉਹ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ, ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਨੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ?
0: ਹਾਂਜੀ, ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਤੁਹਾਡੀ ਗੱਲਬਾਤ ਸਮਝਦਾ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ, ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ।
1: ਬਿਲਕੁਲ ਬਿਲਕੁਲ ਬਿਲਕੁਲ,
0: ਇਹ ਸੱਚਾਈ ਹੈ।
1: ਹਾਂਜੀ,
0: ਅਸੀਂ ਸਮਾਈਲ ਕਰਦੇ ਹਾਂ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਥੋੜਾ ਜਿਹਾ,
1: ਬਿਲਕੁਲ
0: ਕਰਦਾ ਹੈ, ਕੁਛ ਮਹੀਨਿਆਂ ਦਾ ਬੱਚਾ ਵੀ। ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
1: ਉਹ ਸ਼ੁਰੂ ਹੋ ਚੁੱਕੀ।
0: ਸ਼ੁਰੂ ਹੋ ਚੁੱਕੀ,
1: ਜੀ ਜੀ, ਬਿਲਕੁਲ।
0: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
1: ਜੀ ਜੀ,
0: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ, ਕੁਛ ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਸੋਏਗਾ, ਲਾਈਕ ਦੈਟ ਨਾ।
1: ਬਿਲਕੁਲ ਬਿਲਕੁਲ,
0: ਉਹ ਸਿੱਖ ਰਿਹਾ, ਉਹ ਅਬਜ਼ਰਵ ਕਰ ਰਿਹਾ।
1: ਜੀ ਜੀ,
0: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਝ ਨਹੀਂ ਰਹੀ ਹੈ।
1: ਜੀ ਜੀ ਜੀ, ਬਿਲਕੁਲ,
0: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ।
1: ਬਿਲਕੁਲ ਬਿਲਕੁਲ ਬਿਲਕੁਲ,
0: ਇੱਕ ਹੈ ਕਿ ਇੱਕ ਮਦਰ ਹੈਗੀ ਆ ਉਹ ਖਿੱਝ ਰਹੀ ਹੈ, ਹੁਣ ਇਹਨੇ ਫੇਰ ਸੁੱਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
1: 50 ਤਿਉੜੀਆਂ ਪਾ ਲਈਆਂ ਤੇ ਉਹਨੂੰ ਕੁੜੀ ਜਾਣਾ,
0: ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਣ ਹੀ ਔਖੀ ਹੋ ਗਈ, ਉਹ ਇਹ ਹੀ ਬਣ ਜਾਏਗਾ ਇੱਕ ਰੂਟੀਨ।
1: ਜੀ ਜੀ ਜੀ,
0: ਫਿਰ ਮੈਂ ਕਹੂੰਗੀ ਫਿਰ ਪ੍ਰੋਬਲਮ ਕਿੱਥੇ ਆਈ, ਪੇਰੈਂਟਿੰਗ 'ਚ ਆਈ ਨਾ,
1: ਉੱਥੇ ਆਈ। ਬਿਲਕੁਲ, ਬੱਚਾ ਤੇ ਕੋਰੀ ਸਲੇਟ ਸੀ,
0: ਬੱਚਾ ਕੋਰੀ ਸਲੇਟ ਸੀ।
1: ਜੀ ਜੀ ਬਿਲਕੁਲ,
0: ਜਦੋਂ ਤੁਸੀਂ ਉਸ ਦੀਆਂ ਐਕਟੀਵਿਟੀਜ਼ 'ਚ ਇਨਵੋਲਵ ਹੋਏ, ਜੋ ਜੋ ਉਹਨੇ ਕੀਤਾ ਉਹ 'ਚ ਖੁਸ਼ੀ ਮਹਿਸੂਸ ਕੀਤੀ ਕਿ ਚਲੋ ਸਾਡੇ ਘਰ ਵੀ ਇਹ ਐਕਟੀਵਿਟੀ ਹੋਈ, ਕੋਈ ਖਲਾਰਾ ਪਿਆ, ਕੋਈ ਬੱਚਾ ਹੈ ਤਾਂ ਖਲਾਰਾ ਪਏਗਾ।
1: ਬਿਲਕੁਲ ਬਿਲਕੁਲ,
0: ਹੈ ਨਾ। ਇੱਕ ਤੁਸੀਂ ਬਹੁਤ ਦੁਖੀ ਹੋ ਗਏ ਕਿ ਜਦੋਂ ਦੇਖੋ ਖਲਾਰਾ ਹੀ ਪਿਆ ਰਹਿੰਦਾ, ਉਹੀ ਸਿਚੁਏਸ਼ਨ ਹੈ, ਕੋਈ ਕਿਸ ਤਰ੍ਹਾਂ ਰਿਐਕਟ ਕਰ ਰਿਹਾ, ਕੋਈ ਕਿਸ ਤਰ੍ਹਾਂ,
1: ਬਿਲਕੁਲ ਬਿਲਕੁਲ,
0: ਬੱਚਾ ਉਸੇ ਹਿਸਾਬ ਨਾਲ ਬਣ ਰਿਹਾ।
1: ਤਾਂ ਇਹ ਤਾਂ ਬਹੁਤ ਹੀ ਅਲਰਟ ਹੋਣਾ ਪੈਣਾ ਉਹਨਾਂ ਨੂੰ, ਪੇਰੈਂਟਸ ਨੂੰ ਮੈਨੂੰ ਲੱਗਦਾ ਜਾਗਣ ਦੀ ਲੋੜ ਹੈ, ਚੇਤਨਾ ਦੀ ਲੋੜ ਹੈ, ਕਿ ਕਿਉਂਕਿ ਇਸ ਬਾਰੇ ਕੋਈ ਵੀ ਸਕੂਲਾਂ ਵਿੱਚ ਵੀ ਨਹੀਂ ਦੱਸਿਆ ਜਾਂਦਾ, ਕੋਈ ਇਹੋ ਜਿਹਾ ਸਟੱਡੀ ਦਾ ਸਾਡਾ ਪਾਰਟ ਵੀ ਨਹੀਂ ਆ ਜਿਹੜਾ ਪਾਲਣ ਪੋਸ਼ਣ ਵਾਲਾ, ਜੇ ਕਹੀਏ ਕਿ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਇਹ ਸਾਨੂੰ ਥੋੜ੍ਹਾ ਜਿਹਾ ਸੰਭਲ ਕੇ ਕੰਮ ਕਰਨਾ ਚਾਹੀਦਾ, ਸੰਭਲ ਕੇ ਬੱਚਿਆਂ ਨੂੰ ਡੀਲ ਕਰਨਾ ਚਾਹੀਦਾ। ਅਤੇ ਦੋਸਤੋ, ਆਪਾਂ ਗੱਲਾਂ ਕਰ ਰਹੇ ਹਾਂ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਡਾਕਟਰ ਭਾਵਨਾ ਗੁਪਤਾ ਜੀ ਦੇ ਨਾਲ। ਤੋ ਡਾਕਟਰ ਸਾਹਿਬ ਨੇ ਬਹੁਤ ਹੀ ਕਮਾਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ, ਗੱਲਾਂ ਹੈਗੀਆਂ ਸਾਡੇ ਕੋਲ ਪਹਿਲਾਂ ਹੀ, ਲੇਕਿਨ ਜਿਵੇਂ ਇਹਨਾਂ ਨੂੰ ਇਲੈਬੋਰੇਟ ਕੀਤਾ, ਜਿਵੇਂ ਫੋਕਸ ਕਰਦੇ ਹਾਂ ਆਪਾਂ, ਇਹ ਵਾਹ ਕਮਾਲ ਸੀ। ਡਾਕਟਰ ਸਾਹਿਬ, ਤੁਸੀਂ ਜਿਹੜੇ ਸਾਡੇ ਦੋਸਤ ਸੁਣ ਰਹੇ ਨੇ, ਜਿਹੜੇ ਮਾਪੇ ਨੇ, ਈਵਨ ਬੱਚੇ ਵੀ ਸੁਣ ਰਹੇ ਨੇ, ਤਾਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
0: ਮੈਂ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਤੁਸੀਂ ਪੇਰੈਂਟਸ ਹੋ, ਠੀਕ ਹੈ, ਪਰ ਬੱਚਿਆਂ ਦੇ ਦੋਸਤ ਵੀ ਬਣੋ।
1: ਜੀ ਜੀ ਜੀ ਜੀ ਜੀ,
0: ਬਹੁਤ ਜ਼ਰੂਰੀ ਹੈ। ਦੇਖੋ, ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ,
1: ਜੀ ਬਿਲਕੁਲ
0: ਜਿਹੜੀਆਂ ਅਸੀਂ
1: ਬਿਲਕੁਲ
0: ਕਿਸੇ ਨਾਲ ਨਹੀਂ ਕਰਦੇ, ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ। ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ, ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ। ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ, ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ, ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ।
1: ਉਹਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ,
0: ਕਿਉਂਕਿ ਨਹੀਂ ਤੁਹਾਡੀ ਮਨਸ਼ਾ ਮਾੜੀ ਨਹੀਂ ਹੈ, ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ,
1: ਨਫ਼ਰਤ ਨਹੀਂ ਹੋ ਰਹੀ, ਇਹ ਤਾਂ ਹੈਗੀ ਹੈ,
0: ਠੀਕ ਹੈ ਨਾ। ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਛ ਨਹੀਂ ਹੈ।
1: ਜੀ ਜੀ ਬਿਲਕੁਲ,
0: ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ ਕਮਿਊਨੀਕੇਸ਼ਨ ਗੈਪ ਹੈ,
1: ਜੀ ਜੀ ਜੀ,
0: ਤੁਸੀਂ ਉਸ ਨੂੰ ਵਧਾਓ ਨਹੀਂ, ਤੁਸੀਂ ਉਸ ਨੂੰ ਪਾਰ ਕਰਨਾ।
1: ਬਿਲਕੁਲ,
0: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ, ਹੌਲੀ ਹੌਲੀ ਆਪਣੇ ਆਪ ਚ ਡਿਵੈਲਪ ਕਰੋ।
1: ਜੀ ਜੀ ਜੀ,
0: ਠੀਕ ਹੈ, ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆ ਕੀ ਹੋ ਗਿਆ,
1: ਆ ਕੇ ਕਿਸੇ ਹੋਰ ਦੇ ਘਰ ਹੀ ਆ ਗਏ, ਪਤਾ ਨਹੀਂ,
0: ਹੈ ਨਾ। ਠੀਕ ਹੈ, ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ, ਜਿਹੜਾ ਸਹਿਜ ਸੁਭਾਅ ਲੱਗੇ।
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ,
0: ਤੇ ਦੋਨਾਂ ਲਈ ਅੱਛਾ ਹੈ, ਘਰ ਦਾ ਮਾਹੌਲ ਵੀ ਅੱਛਾ ਹੋਏਗਾ।
1: ਬਿਲਕੁਲ ਬਿਲਕੁਲ ਜੀ, ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ, ਮੋਟੀਵੇਸ਼ਨਲ ਵੀਡੀਓ ਜਾਂ ਕੁਝ ਇਹੋ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ?
0: ਬਿਲਕੁਲ, ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ, ਅੱਜ ਕੱਲ ਤਾਂ ਯੂਟਿਊਬ ਤੋਂ ਜੋ ਮਰਜ਼ੀ ਦੇਖੋ।
1: ਹਾਂਜੀ, ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ, ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ, ਜੇ ਉਹਨੂੰ ਪਤਾ ਨਹੀਂ ਕਿ ਲੱਭਣਾ ਕੀ ਹੈ।
0: ਮੈਂ ਫਿਰ ਕਹਾਂਗੀ, ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ। ਤੁਸੀਂ ਸਾਰਾ ਦਿਨ ਉਸ 'ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ,
1: ਜੀ ਜੀ,
0: ਤੁਸੀਂ ਉਸ 'ਤੇ ਕੁਛ ਅੱਛਾ ਵੀ ਦੇਖ ਸਕਦੇ ਹੋ। ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ, ਹੁਣ ਤੁਹਾਨੂੰ ਸਾਰਾ ਕੁਛ ਘਰੇ ਹੀ ਅਵੇਲੇਬਲ ਹੈ,
1: ਸਾਰਾ ਕੁਛ ਹੋ ਗਿਆ ਜੀ।
0: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ ਕੁਛ ਅੱਛਾ ਸਿੱਖਣਾ।
1: ਬਿਲਕੁਲ ਬਿਲਕੁਲ ਬਿਲਕੁਲ। ਸੋ ਦੋਸਤੋ, ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ, ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ, ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ ਹੈ। ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ, ਆਪਣੀ ਇਸ ਗੱਲਬਾਤ ਤੋਂ ਬਾਅਦ ਵੀ ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ, ਆਪਾਂ ਸਮਝਦੇ ਹਾਂ ਕਿ ਇਹ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਹੈ। ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ, ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ ਦਾ, ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵਿਆਂ 'ਚੋਂ ਸਮਾਂ ਕੱਢਿਆ, ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਬਹੁਤ
0: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ। ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ, ਕਿਉਂਕਿ ਮੈਨੂੰ ਇਹ ਲੱਗਦਾ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ। ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ, ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ, ਇੱਕ ਪਲੇਟਫਾਰਮ ਮਿਲਿਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
1: ਸ਼ੁਕਰੀਆ ਦੋਸਤੋ, ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ।

0: ద్వాప రేడియో.
1: ਦੋਸਤੋ ਦੁਆਬਾ ਰੇਡੀਓ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਵੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
1: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
2: ਹਾਂਜੀ,
1: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
2: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ।
1: ਹਾਂਜੀ,
2: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ,
2: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ,
2: ਇਹਨਾਂ ਚ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ, ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ, ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
1: ਹਾਂਜੀ,
2: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤਾਂ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸਨੂੰ ਮੀਡੀਆ ਟੈਕਨੀਸ਼ੀਅਨਸ ਆਖ ਸਕਦੇ ਹਾਂ। ਇਹ ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
1: ਬਿਲਕੁਲ ਜੀ, ਅੱਗੇ ਆਪਾਂ ਗੱਲ ਕਰਾਂਗੇ ਵੀ ਜੇ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ।
2: ਹਾਂਜੀ,
1: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
2: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ। ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
1: ਅੱਛਾ ਜੀ,
2: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ, ਦੈਨ ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਹਾਂਜੀ,
2: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਰ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
1: ਹਾਂਜੀ, ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ ਗਿਆਨ ਹੋਣਾ,
2: ਹਾਂ,
1: ਤੇ ਜਾਂ ਕੰਪਿਊਟਰ ਟਾਈਪਿੰਗ, ਇਹਦਾ ਹੋਰ ਵੀ ਜ਼ਿਆਦਾ ਮਹੱਤਵ ਹੈ।
2: ਬਿਲਕੁਲ, ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ ਭਾਸ਼ਾਵਾਂ ਦਾ ਗਿਆਨ ਹੈ ਤਾਂ
1: ਹਾਂਜੀ
2: ਐਜ਼ ਅ ਟਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ।
1: ਬਿਲਕੁਲ
2: ਤੇ ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ
1: ਹਾਂਜੀ
2: ਵਿੱਚ। ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
1: ਸਹੀ ਗੱਲ ਹੈ ਜੀ।
2: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ
1: ਹਾਂਜੀ
2: ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕ ਸਪ੍ਰੈਸ ਬੋਲਦੇ ਹਾਂ ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ ਤਾਂ ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
1: ਅੱਜ ਕੱਲ੍ਹ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ ਤੇ ਛਪਦੇ ਆ ਜਾਂ ਸਟੇਟ ਪੱਧਰ ਤੇ ਛਪਦੇ ਆ, ਉਸ ਤੋਂ ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ।
2: ਹਾਂਜੀ
1: ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ
2: ਹਾਂ
1: ਸਕਦਾ ਮੇਰੇ ਖਿਆਲ ਦੇ ਵਿੱਚ।
2: ਹਾਂਜੀ ਹਾਂ, ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ। ਅਗਰ ਕੋਈ ਪਰਸਨ
1: ਪ੍ਰਾਈਵੇਟ ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਦੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
2: ਜੀ? ਹਾਂਜੀ,
1: ਜਾਂ ਕਰਵਾਏ ਜਾਂਦੇ ਨੇ ਜਿਹੜੇ ਕੋਰਸ?
2: ਕਾਫੀ, ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ ਜਰਨਲਿਜ਼ਮ ਚ ਕਰਵਾਉਂਦੇ ਆ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ, ਉਹ ਆਫਰ ਕਰਦਾ ਹੈ BA JMC ਗ੍ਰੈਜੂਏਸ਼ਨ, ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ। ਜੋ ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ ਚ ਅਪਲਾਈ ਕਰ ਸਕਦਾ ਹੈ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ। ਤੇ ਇਸ ਦੇ ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ BJMC ਕਰਵਾਉਂਦਾ ਹੈ। ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਐਂਡ ਫਿਲਮਸ ਦੇ ਵਿੱਚ, ਮਤਲਬ ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ। ਔਰ ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ। ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮਸ ਦੇ ਲਈ ਹੁੰਦਾ ਹੈ।
1: ਹਾਂਜੀ, ਇਲੈਕਟ੍ਰੋਨਿਕ ਮੀਡੀਆ ਦੀ ਗੱਲ ਕਰ ਲੈਂਦੇ ਆਪਾਂ ਨਾਲ ਨਾਲ, ਉਹ ਵੀ ਦੱਸੋ।
2: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ, ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਿਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਿਸ ਹੁੰਦੇ ਆ। ਬਸ ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ 'ਚ ਜਾਣਾ ਚਾਹੁੰਦਾ ਤੇ ਕੋਈ ਇਲੈਕਟ੍ਰੋਨਿਕ 'ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਜਿੱਦਾਂ ਕਿ ਅਸੀਂ ਦੇਖਦੇ ਹਾਂ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
1: ਹਾਂਜੀ,
2: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ, ਭਾਸ਼ਾ ਮੁਹਾਰਤ ਹੈ, ਤੇ ਉਹ ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਿਫ ਹੈ ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
1: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲੇ ਗੱਲਬਾਤ ਜਿਹੜੀ ਹੈਗੀ ਗੱਲ ਨੂੰ ਪੇਸ਼ ਕਰਨੀ, ਲਿਖਣ ਦਾ ਹੁਨਰ ਹੋਣਾ ਚਾਹੀਦਾ, ਉਹ ਇੱਕ ਵਧੀਆ ਲਿਖਾਰੀ ਹੋਣਾ ਚਾਹੀਦਾ। ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ, ਉਹਨੂੰ ਗੱਲਬਾਤ ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ।
2: ਬਿਲਕੁਲ ਬਿਲਕੁਲ, ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼ ਪ੍ਰੋਡਿਊਸਰਸ ਹੋ ਗਿਆ ਇਹ ਨਿਊਜ਼ ਪ੍ਰੋਡਿਊਸ ਕਰਦੇ ਆ ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ, ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ, ਲਾਈਟਸਮੈਨ ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ ਦੇਰ ਆਰ ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
1: ਹਾਂਜੀ ਹਾਂਜੀ
2: ਹਾਂਜੀ
1: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ ਦੌਰ ਹੈਗਾ। ਸੋਸ਼ਲ ਮੀਡੀਆ ਦਾ ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ, ਖਾਸ ਕਰਕੇ ਵੱਡੀ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ।
2: ਹਾਂਜੀ
1: ਸੋਸ਼ਲ ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
2: ਹਾਂਜੀ ਦੇਖੋ ਜਿੱਦਾਂ ਸੋਸ਼ਲ ਮੀਡੀਆ ਹੈ, ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ, ਪੋਲੀਟੀਸ਼ੀਅਨਸ ਨੇ ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ, ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ।
1: ਜਿੱਦਾਂ
2: ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹਾਂ।
1: ਹਾਂਜੀ
2: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਆ। ਤਾਂ ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇੱਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਆ ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਹੈ
1: ਉਹ
2: ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ। ਜਿੰਨੇ ਵੀ ਹਾਂਜੀ ਮਤਲਬ ਜਿੰਨਾ ਵੀ ਉਹ ਪੋਸਟਾਂ ਆਉਂਦੀਆਂ ਨੇ ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਹੈ। ਤਾਂ ਨੌਜਵਾਨ ਜਿਹੜੇ ਹੈ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ। ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ। ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ ਜਾਂ ਕੋਈ ਪੋਲੀਟੀਸ਼ੀਅਨ ਹੈ ਜਾਂ ਫਿਰ ਕੋਈ ਐਕਟਰਸ ਹੈ, ਐਕਟਰਸ ਹੈ, ਤਾਂ ਬੜੇ ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ ਤਾਂ ਕਿ ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ, ਬੜੀ ਅੱਛੀ ਲੱਗ ਸਕੇ। ਇਸ ਕਰਕੇ ਉਹ ਅਕਸਰ ਮੀਡੀਆ ਪਰਸੋਨਲਸ ਨੂੰ ਹੀ ਹਾਇਰ ਕਰਦੇ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ।
1: ਜਦੋਂ ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ, ਚੰਗੀਆਂ ਜਿਹੜੀਆਂ ਸੋਹਰਤ ਵਾਲੀਆਂ ਸ਼ਖਸੀਅਤਾਂ ਨੇ, ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ ਉਹਨਾਂ ਨੂੰ ਫਿਰ ਆਮਦਨ ਪੱਖੋਂ ਵੀ ਉਹਨਾਂ ਨੂੰ ਚੰਗੀ ਮਦਦ ਕਰਦੇ ਹੋਣਗੇ ਜਾਂ ਉਹਨਾਂ ਨੂੰ ਚੰਗੀ ਪੇ ਕਰਦੇ ਹੋਣਗੇ।
2: ਬਿਲਕੁਲ ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ। ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਹੈ ਕਿ ਫੋਲੋਅਰਸ ਦੇਖਦੇ ਆ, ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ, ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ। ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਹੈ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ। ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ।
1: ਬਿਲਕੁਲ ਬਿਲਕੁਲ ਹਾਂਜੀ
2: ਜੀ।
1: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ, ਸਰਕਾਰੀ ਕੰਮਕਾਰ ਦੀ, ਉਹ ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ ਜਾਂ ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ, ਤਾਂ ਇਹਦੇ ਬਾਰੇ ਵੀ ਦੱਸੋ।
2: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ, ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੇ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਹੈ, ਜਾਂ ਫਿਰ ਅਸੀਂ APRO ਤੁਸੀਂ ਸੁਣਿਆ ਹੋਏਗਾ, ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ ਵਿੱਚ ਵੀ ਪੋਸਟਾਂ ਹੁੰਦੀਆਂ ਨੇ APRO ਦੀਆਂ, DPRO ਦੀਆਂ, ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ।
1: ਬਿਲਕੁਲ ਜੀ।
2: ਤਾਂ ਹਾਂਜੀ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਹੈ ਸਟੂਡੈਂਟਸ ਦਾ, ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛੇ ਅੱਛਾ ਰੁਜ਼ਗਾਰ ਲੈ ਸਕਦੇ ਹੈ, ਅੱਛਾ ਵਧੀਆ ਸੈਟਲ ਹੋ ਸਕਦੇ ਹੈ। ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ।
1: ਬਿਲਕੁਲ
2: ਤਾਂ
1: ਜੀ
2: ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
1: ਹਾਂਜੀ, ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ, ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
2: ਹਾਂਜੀ ਹਾਂ
1: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਉਹ ਅੱਗੇ ਨਿਊਜ਼ ਚੈਨਲ ਵੀ ਚੱਲਦੇ, ਅੱਗੇ ਖੇਤਰੀ ਚੈਨਲ ਚੱਲਦੇ ਨੇ, ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
2: ਹਾਂਜੀ ਹਾਂ
1: ਸਰਕਾਰੀ
2: ਜੇ
1: ਤੌਰ 'ਤੇ ਚੱਲ ਰਹੇ ਨੇ, ਉਹਨਾਂ ਦੇ ਵਿੱਚ ਵੀ ਕੰਮ ਕਾਰ ਹੋਵੇਗਾ,
2: ਉਹਨਾਂ 'ਚ ਵੀ ਕੰਮ ਹੋ ਸਕਦੇ ਹੈ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ, ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ।
1: ਹਾਂਜੀ, ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ, ਹੈ ਨਾ, ਹਰ ਟਾਈਮ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਉੱਤੇ ਹੁੰਦੀਆਂ, ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਵਰਤਦੇ, ਵਟਸਐਪ, ਫੇਸਬੁੱਕ, ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ,
2: ਬਿਲਕੁਲ
1: ਇਹਨਾਂ ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ,
2: ਬਿਲਕੁਲ ਵਿਅਰਥ,
1: ਪੋਸਟਾਂ ਫਾਰਵਰਡ ਕਰਤੀਆਂ ਕਿਸੇ 'ਤੇ, ਕਮੈਂਟ ਕਰਤੇ। ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ, ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰੀ ਜਾਂਦੇ ਨੇ
2: ਜੀ।
1: ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।
2: ਬਿਲਕੁਲ, ਤੁਸੀਂ ਬੜੀ ਇੱਕ ਅੱਛਾ, ਬੜਾ ਹੀ ਅੱਛਾ ਕੁਐਸਚਨ ਪੁੱਛਿਆ ਕਿ ਅੱਜ ਕੱਲ੍ਹ ਜੋ ਜਿੱਦੀ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲਸ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ।
1: ਹਾਂਜੀ,
2: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ, ਜਿਹੜੇ ਮਤਲਬ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ ਕਿ ਉਹਨਾਂ ਲਈ ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ। ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ, ਰੀਜਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ।
1: ਬਿਲਕੁਲ ਜੀ,
2: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ, ਅਗਰ ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਇੰਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ, ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਜ਼ਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ, ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ, ਫਿਊਚਰ ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਜ਼ਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਉਣਾ, ਤਾਂ ਉਹ ਵੇਸਟ ਹੋ ਜਾਏਗਾ।
1: ਹਾਂ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੈੱਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ ਸਾਰੇ ਵੈੱਬ ਚੈਨਲ, ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ ਕਮਾਈ ਕਰ ਰਹੇ ਨੇ।
2: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਹੈ ਜਾਂ ਕੋਈ ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ 'ਚ ਹੈ, ਬਟ ਬੱਚੇ ਕੀ ਹੈ, ਬੱਚੇ ਨੂੰ ਉਸ ਨੂੰ ਪਹਿਚਾਨਣਾ ਚਾਹੀਦਾ। ਅਗਰ ਉਹ ਪਹਿਚਾਨ ਲੈਂਦਾ ਹੈ ਉਸਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ, ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ, ਤਾਂ ਇਸ ਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ, ਤੇ ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ ਹੈ, ठीक है, अपनी कोई भी क्रिएटिविटी, अगर उसमें कोई पेंटिंग आती है तो अपनी पेंटिंग, कोई भी अपनी पेंटिंग बना के, या फिर कोई अच्छा कुछ भी, कोई मेकअप आर्टिस्ट बनना चाहता है या फिर कुछ भी, कोई अच्छी चीज उस दे विच बना के पोस्ट करे जा रहे हैं तो उसनों लाइक्स आते हैं, तो उस दे नाल उसनों उसकी इनकम का सोर्स भी वो एक तरह नाल जो सोशल मीडिया है उसनों बना सकता है।
1: ਬਿਲਕੁਲ ਹਾਂਜੀ, ਜਿਸ ਤਰ੍ਹਾਂ ਕੋਈ ਜਿਹੜੇ ਹੈਗੇ ਆਪਣੇ ਆਲੇ ਦੁਆਲੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ, ਇਹੋ ਜਿਹੇ ਕੰਮ ਹੁੰਦੇ ਨੇ ਜਿਨ੍ਹਾਂ ਬਾਰੇ ਅਸੀਂ ਜਾਣਕਾਰੀ ਦੇ ਸਕਦੇ ਹਾਂ ਵੀ ਸਾਡੇ ਏਰੀਏ ਦੇ ਵਿੱਚ ਆਹ ਕੰਮ ਹੋ ਰਹੇ ਨੇ,
2: ਬਿਲਕੁਲ
1: ਉਹਨਾਂ ਦੇ ਵੀਡੀਓ
2: ਬਿਲਕੁਲ
1: ਬਣਾ ਕੇ ਜਾਂ ਅਸੀਂ ਹੋਰ
2: ਹਾਂਜੀ
1: ਜਾਣਕਾਰੀ ਪ੍ਰਾਪਤ ਕਰਕੇ ਉਹਨਾਂ ਬਾਰੇ
2: ਹਾਂਜੀ
1: ਵੀਡੀਓ ਬਣਾ ਕੇ ਵੀ ਪਾ ਸਕਦੇ ਹਾਂ।
2: ਬਿਲਕੁਲ
1: ਅਤੇ
2: ਬਿਲਕੁਲ
1: ਇੱਕ ਮੇਰੇ ਖਿਆਲ ਦੇ ਵਿੱਚ ਨੌਜਵਾਨਾਂ ਨੂੰ ਇਹ ਵੀ ਨਹੀਂ ਪਤਾ ਕਿ ਜਿਹੜਾ ਯੂਟਿਊਬ ਹੈ ਜਾਂ ਫੇਸਬੁੱਕ ਹੈ, ਇਸ ਤਰ੍ਹਾਂ ਦੀਆਂ ਕਈ ਐਪਸ ਹੈਗੀਆਂ ਨੇ ਜਿਹੜੀਆਂ ਉੱਥੇ ਅਕਾਊਂਟ ਬਣਾ ਕੇ ਕੰਮ ਕਰਨ ਵਾਲਿਆਂ ਨੂੰ ਪੈਸੇ ਵੀ ਦਿੰਦੀਆਂ ਨੇ।
2: ਹਾਂ ਬਿਲਕੁਲ
1: ਹਾਂਜੀ, ਇਹਦੇ ਬਾਰੇ ਵੀ ਜੇ ਤੁਸੀਂ ਥੋੜ੍ਹਾ ਜਿਹਾ ਵਿਸਥਾਰ 'ਚ ਗੱਲ ਕਰੋ ਤਾਂ ਵਧੀਆ ਹੋਵੇਗਾ।
2: ਇਸ ਦੇ ਵਿੱਚ ਇਹ ਹੈ ਕਿ ਦੇਖੋ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ, ਜੇ ਅਗਰ ਤੁਸੀਂ ਕੋਈ ਅੱਛਾ ਕੰਮ ਕਰ ਰਹੇ ਹੋ
1: ਹਾਂਜੀ
2: ਤਾਂ ਉਸ ਨੂੰ ਲਾਈਕਸ, ਜ਼ਿਆਦਾ ਲਾਈਕਸ ਮਿਲਦੇ ਹਨ, ਤਾਂ ਜ਼ਿਆਦਾ ਲਾਈਕਸ ਮਿਲਣ ਵਾਲੀਆਂ ਜੋ ਵੀ ਵੀਡੀਓਜ਼ ਨੇ ਜਾਂ ਜੋ ਵੀ ਹੈ ਤਾਂ
1: ਜਾਂ
2: ਉਹਨਾਂ
1: ਉਹਨਾਂ ਦੇ
2: ਨੂੰ,
1: ਵਿਊ ਜ਼ਿਆਦਾ ਹੁੰਦੇ ਆ।
2: ਹਾਂਜੀ, ਵਿਊਜ਼ ਜ਼ਿਆਦਾ ਹੁੰਦੇ ਆ ਤਾਂ ਉਹ ਉਹਨਾਂ ਨੂੰ ਹਾਇਰ ਵੀ, ਮਤਲਬ ਉਹਨਾਂ ਨੂੰ ਐਡਵਰਟਾਈਜ਼ਮੈਂਟ ਲਈ ਯੂਜ਼ ਵੀ ਕਰਦੇ ਹੈ।
1: ਹਾਂਜੀ
2: ਹਾਂ, ਜਿੱਦ ਉਹਦੇ ਵਿੱਚ ਕੋਈ ਅੱਛੇ ਪ੍ਰੋਡਕਟ ਦੀ ਐਡਵਰਟਾਈਜ਼ਿੰਗ ਦੇ ਲਈ ਉਹ ਯੂਜ਼ ਕਰਨਾ ਹੈ ਅਗਰ ਕਿਸੇ ਨੇ, ਤਾਂ ਉਹ ਐਡਵਰਟਾਈਜ਼ਮੈਂਟ ਪਾਉਣ ਵਾਲਾ ਤੁਹਾਨੂੰ ਪੇਮੈਂਟ ਕਰੇਗਾ ਔਰ ਆਪਣੀ ਐਡਵਰਟਾਈਜ਼ਮੈਂਟ ਉਹਨਾਂ ਦੀ ਵੀਡੀਓਜ਼ ਵਗੈਰਾ ਦੇ ਵਿੱਚ ਪਾਉਣੀ ਸ਼ੁਰੂ ਕਰ ਦੇਣਗੇ, ਤਾਂ
1: ਹਾਂਜੀ
2: ਇਸ ਦੇ ਥਰੂ ਵੀ ਤੁਹਾਡਾ ਇਨਕਮ ਦਾ ਸੋਰਸ ਜੋ ਹੈ ਜਨਰੇਟ ਹੋ ਜਾਏਗਾ। ਇੱਕ
1: ਸਾਡੇ ਨੌਜਵਾਨਾਂ ਨੂੰ ਇਹ ਵੀ ਦੱਸਣ ਦੀ ਗੱਲ ਹੈ, ਦੇਖੋ ਵੀ ਜਿਹੜੇ ਕਲਾਕਾਰ ਨੇ ਉਹ ਆਪਸ ਦੇ ਵਿੱਚ ਇੱਕ ਦੂਜੇ ਨਾਲ ਵਿਵਾਦ ਛੇੜਦੇ ਆ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਇੱਕ ਦੋ ਕਲਾਕਾਰ ਜਿਹੜੇ ਇੱਕ ਦੂਜੇ ਦੇ ਵਿਰੁੱਧ ਬੋਲਦੇ ਨੇ ਅਤੇ ਨੌਜਵਾਨ ਉਹਨਾਂ ਦੀ ਹਾਂ 'ਚ ਹਾਂ ਬੁਲਾਉਂਦੇ, ਉਹਨਾਂ ਦੇ ਪਿੱਛੇ ਲੜਾਈ ਝਗੜੇ ਕਰਦੇ ਨੇ, ਪਰ ਉਹਨਾਂ ਦੇ ਵਿਊ ਵੱਧਦੇ ਨੇ, ਉਹ ਸਿਰਫ ਇਸ ਚੀਜ਼ ਦਾ ਫਾਇਦਾ ਲੈਂਦੇ ਨੇ ਨੌਜਵਾਨਾਂ ਨੂੰ ਮਗਰ ਲਾ ਕੇ ਵੀ ਇਹ ਕੋਈ ਵਿਵਾਦਤ ਗੱਲ ਕਰਕੇ ਕਿਸੇ ਪ੍ਰਤੀ, ਅਤੇ ਨੌਜਵਾਨ ਉਹਨਾਂ ਨੂੰ ਦੇਖਦੇ ਆ, ਉਹਨਾਂ ਦੇ ਵਿਊ ਵੀ ਵੱਧਦੇ ਨੇ ਅਤੇ ਉਹ ਕਮਾਈ ਕਰ ਰਹੇ ਨੇ, ਇਹ ਆਪਣਾ ਜਿਹੜਾ ਹੈਗਾ ਐਨਰਜੀ ਸਮਾਂ ਪੈਸਾ ਉਹ ਇੱਧਰ
2: ਸਭ।
1: ਵੇਸਟ
2: ਹਾਂਜੀ
1: ਕਰਦੇ ਨੇ।
2: ਬਿਲਕੁਲ, ਮੈਂ ਇਸ ਪੱਖ ਦੇ ਵਿੱਚ ਨਹੀਂ ਆ ਕਿ ਸਾਡੇ ਅੱਜ ਦੇ ਜੋ ਨੌਜਵਾਨ ਹੈ ਉਹ ਇੰਨਾ ਜ਼ਿਆਦਾ ਐਕਟਿਵਲੀ ਜਾਂ ਫਿਰ ਇਮੋਸ਼ਨਲੀ ਕਿਸੇ ਕਿਸੇ ਵੀ ਕਲਾਕਾਰ ਨਾਲ ਕਿਸੇ ਵੀ ਨਾਲ ਅਟੈਚਡ ਹੋਣ, ਕਿਉਂਕਿ ਇੱਕ ਤਾਂ ਬੇਸਿਕਲੀ ਉਹਨਾਂ ਦੀ ਜੋ ਉਮਰ ਹੈ ਇਸ ਟਾਈਮ ਤੇ, ਜੋ ਇੱਕ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਨੂੰ ਸਭ ਤੋਂ ਜ਼ਿਆਦਾ ਉਹਨਾਂ ਦੇ ਲਈ ਪ੍ਰਾਇੋਰਿਟੀ ਉਹਨਾਂ ਦਾ ਫਿਊਚਰ ਹੋਣਾ ਚਾਹੀਦਾ ਹੈ।
1: ਬਿਲਕੁਲ
2: ਜੋ ਲੋਕ ਆਪਣਾ ਫਿਊਚਰ ਬਣਾ ਕੇ ਆਲਰੇਡੀ ਸੈੱਟ ਹੋ ਚੁੱਕੇ ਨੇ, ਜਿੱਦਾਂ ਕਿ ਸਾਡੇ ਤੁਸੀਂ ਕਹਿ ਰਹੇ ਹੋ ਕਿ ਕਲਾਕਾਰ ਹੈ ਜਾਂ ਜੋ ਵੀ ਹੈਗੇ ਹੈ ਆਪਣੇ
1: ਹਾਂਜੀ
2: ਸੈਲੀਬ੍ਰਿਟੀਜ਼ ਹੈ ਜਾਂ ਵਟਐਵਰ, ਤਾਂ ਉਹਦਾ ਇੱਕ ਤਰ੍ਹਾਂ ਨਾਲ ਆਪਣਾ ਫਿਊਚਰ ਕਰੀਅਰ ਸਭ ਕੁਝ ਬਣਾ ਕੇ ਸੈੱਟ ਨੇ ਆਲਰੇਡੀ, ਉਹਨਾਂ ਦੇ ਪਿੱਛੇ ਆਪਣਾ ਟਾਈਮ ਵੇਸਟ ਕਰਨ ਤੋਂ ਅੱਛਾ ਹੈ ਉਹਨਾਂ ਦੇ ਪਿੱਛੇ ਆਪਣੇ ਆਪਣੇ ਰਿਲੇਸ਼ਨਸ, ਆਪਣੇ ਫਰੈਂਡਸ ਨਾਲ ਲੜਾਈ ਝਗੜੇ ਕਰਕੇ ਝਗੜੇ ਕਰਕੇ ਮਤਲਬ ਦੁਨੀਆ ਬਣਾਉਣ ਨਾਲੋਂ ਅੱਛਾ ਹੈ ਕਿ ਤੁਸੀਂ ਆਪਣੇ ਫਿਊਚਰ ਦਾ ਕੁਝ ਕਰ ਲਓ।
1: ਬਿਲਕੁਲ,
2: ਜਿੰਨਾ ਦੇਰ ਤੁਸੀਂ ਇੱਕ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਕਿਸੇ ਕਲਾਕਾਰ ਦਾ ਜਾਂ ਕਿਸੇ ਵੀ ਸੈਲੀਬ੍ਰਿਟੀ ਦਾ ਕੁਝ ਵੀ ਰਿਵਿਊ ਪੜ੍ਹ ਰਹੇ ਹੋ ਜਾਂ ਫਿਰ ਵੀਡੀਓ ਦੇਖ ਰਹੇ ਹੋ, ਕੁਝ ਵੀ ਕਰ ਰਹੇ ਹੋ, ਠੀਕ ਹੈ, ਤਾਂ ਉਹ ਠੀਕ ਹੈ, ਤੁਸੀਂ ਇੱਕ ਇੰਟਰਟੇਨਮੈਂਟ ਪਰਪਸ ਦੇ ਲਈ ਦੇਖੋ, ਉਹਨੂੰ ਉੱਥੇ ਹੀ ਛੱਡ ਦਿਓ।
1: ਬਿਲਕੁਲ ਜੀ,
2: ਡੋਂਟ ਟੇਕ ਇਟ ਪਰਸਨਲੀ, ਉਸ ਨੂੰ
1: ਬਿਲਕੁਲ
2: ਪਰਸਨਲੀ ਨਾ ਲਓ, ਉਸ ਨੂੰ ਇਮੋਸ਼ਨਲੀ ਉਸ ਦੇ ਨਾਲ ਅਟੈਚ ਹੋਣ ਦੀ ਕੋਈ ਲੋੜ ਨਹੀਂ ਹੈ, ਉਸ ਨੂੰ ਤੁਸੀਂ ਆਪਣੇ ਨਾਲ ਮਤਲਬ ਉਸ ਨੂੰ ਸਿਰਫ ਤੁਸੀਂ ਇੱਕ ਐਜ਼ ਅ ਐਂਟਰਟੇਨਮੈਂਟ ਸੋਰਸ ਯੂਜ਼ ਕਰੋ, ਨਾਟ ਫੋਰ ਤੁਹਾਡੇ ਜੋ ਇਮੋਸ਼ਨਸ ਹੈ ਉਹਨਾਂ ਨੂੰ ਉਹਨਾਂ ਦੇ ਨਾਲ ਲਿੰਕ ਨਾ ਕਰੋ ਕਦੇ ਵੀ।
1: ਹਾਂਜੀ,
2: ਤੁਹਾਡੇ ਜੋ ਇਮੋਸ਼ਨਸ ਹੈ ਉਹ ਤੁਹਾਡੀ ਫੈਮਿਲੀਜ਼ ਲਈ ਹੋਣੇ ਚਾਹੀਦੇ ਹੈ, ਤੁਹਾਡੇ ਕਰੀਅਰ ਲਈ ਹੋਣੇ ਚਾਹੀਦੇ ਹੈ, ਤੁਹਾਨੂੰ ਜੋ ਤੁਹਾਡਾ ਪ੍ਰਾਈਮ ਮੇਨ ਫੋਕਸ ਹੋਣਾ ਚਾਹੀਦਾ ਉਹ ਤੁਹਾਡਾ ਕਰੀਅਰ ਹੋਣਾ ਚਾਹੀਦਾ ਹੈ।
1: ਬਿਲਕੁਲ
2: ਆਪਣੇ ਕਰੀਅਰ ਦਾ ਇੱਕ ਗੋਲ, ਇੱਕ ਏਮ ਸੈੱਟ ਕਰੋ, ਕੋਈ ਅੱਛੀ ਪੋਜੀਸ਼ਨ ਤੇ ਪਹੁੰਚੋ, ਕੁਛ ਐਸਾ ਕਰੋ ਜਿਹਦੇ ਨਾਲ ਤੁਸੀਂ ਆਪਣੀ ਸੋਸਾਇਟੀ ਨੂੰ ਪ੍ਰੋਗਰੈਸ ਕਰ ਸਕੋ, ਆਪਣੀ ਫੈਮਿਲੀਜ਼ ਨੂੰ ਪ੍ਰੋਗਰੈਸ ਚ ਲੈ ਕੇ ਆ ਸਕੋ।
1: ਹਾਂਜੀ ਮੈਡਮ, ਤੁਸੀਂ ਬਹੁਤ ਵਧੀਆ ਵਿਚਾਰ ਮੀਡੀਆ ਦੇ ਖੇਤਰ ਸੰਬੰਧੀ ਪੇਸ਼ ਕੀਤੇ, ਨੌਜਵਾਨਾਂ ਨੂੰ ਇੱਕ ਵਧੀਆ ਦਿਸ਼ਾ ਦਿੱਤੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਅਤੇ ਅਖੀਰ ਦੇ ਵਿੱਚ ਮੈਂ ਚਾਹਾਂਗਾ ਵੀ ਜੇ ਕੋਈ ਹੋਰ ਤੁਸੀਂ ਗੱਲ, ਖਾਸ ਗੱਲ ਇਸ ਖੇਤਰ ਬਾਰੇ ਕਰਨੀ ਚਾਹੋ ਤਾਂ ਜ਼ਰੂਰ ਸਾਂਝੀ ਕਰੋ ਇੱਕ ਮਿੰਟ ਦੇ ਵਿੱਚ।
2: ਥੈਂਕ ਯੂ, ਮੈਂ ਵੀ ਬਹੁਤ ਧੰਨਵਾਦ ਕਰਦੀ ਹਾਂ ਜੀ ਦੁਆਬਾ ਰੇਡੀਓ ਦਾ ਕਿ ਤੁਹਾਨੂੰ ਤੁਸੀਂ ਮੈਨੂੰ ਮੌਕਾ ਦਿੱਤਾ ਤੁਹਾਡੇ ਨਾਲ ਜੁੜਨ ਦਾ ਔਰ ਨੌਜਵਾਨਾਂ ਤੱਕ ਆਪਣੇ ਵਿਊਜ਼ ਪਹੁੰਚਾਉਣ ਦਾ, ਤੇ ਮੇਰਾ ਜੋ ਨੌਜਵਾਨ ਪੀੜ੍ਹੀ ਹੈ ਸਾਡੀ ਉਹਨਾਂ ਦੇ ਲਈ ਇਹੀ ਇੱਕ ਲਾਈਕ ਇੱਕ ਮੈਂ ਉਹਨਾਂ ਨੂੰ ਸਿਰਫ ਇੱਕ ਇਹੀ ਚੀਜ਼ ਦੱਸਣਾ ਚਾਹਾਂਗੀ ਕਿ ਤੁਹਾਨੂੰ ਸਭ ਤੋਂ ਪਹਿਲਾਂ ਉਹਨਾਂ ਲਈ ਆਪਣਾ ਏਮ ਔਰ ਆਪਣਾ ਫਿਊਚਰ ਸਿਕਿਓਰ ਕਰਨਾ ਪ੍ਰਾਈਮ ਫੋਕਸ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣਾ ਫਿਊਚਰ ਸੈੱਟ ਕਰੋ, ਉਸ ਤੋਂ ਬਾਅਦ ਕੋਈ ਵੀ ਨੈਕਸਟ ਜੋ ਸਟੈਪ ਹੈ ਤੁਹਾਡੇ ਲਈ ਜ਼ਰੂਰੀ ਹੋਏਗਾ। ਸਭ ਤੋਂ ਫਸਟ ਪ੍ਰਾਇਓਰਿਟੀ ਤੁਹਾਨੂੰ ਆਪਣੇ ਫਿਊਚਰ ਨੂੰ, ਆਪਣੇ ਕਰੀਅਰ ਨੂੰ ਹੀ ਦੇਣੀ ਚਾਹੀਦੀ ਹੈ।
1: ਹਾਂਜੀ ਬਿਲਕੁਲ, ਇਹ ਤਾਂ ਹੈਗਾ ਹੀ ਹੈ ਜੀ। ਮੈਡਮ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਬੜੀਆਂ ਕੀਮਤੀ ਗੱਲਾਂ ਕੀਤੀਆਂ ਨੇ। ਮੈਂ ਸਮਝਦਾ ਜਿਹੜੇ ਸਾਡੇ ਸਰੋਤੇ ਨੇ ਉਹ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਇਹਨਾਂ ਬਾਰੇ ਸੋਚਣਗੇ, ਵਿਚਾਰਨਗੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਗੇ, ਅਤੇ ਮੀਡੀਆ ਦੇ ਖੇਤਰ ਨੂੰ ਅਪਣਾ ਕੇ ਇਸ ਖੇਤਰ ਦੇ ਵਿੱਚ ਆਪਣਾ ਭਵਿੱਖ ਸੰਵਾਰਨ ਲਈ ਯਤਨ ਕਰਨਗੇ। ਅਤੇ ਮੈਂ ਸਮਝਦਾ ਜਿਹੜਾ ਮੀਡੀਆ ਦਾ ਖੇਤਰ ਹੈ ਇਹ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਹੀ ਵਧੀਆ ਖੇਤਰ ਹੈ, ਜਿੱਥੇ ਉਹ ਆਪਣਾ ਭਵਿੱਖ ਬੜੇ ਵਧੀਆ ਪਾਸੇ ਲੈ ਕੇ ਜਾ ਸਕਦੇ ਨੇ, ਅਤੇ ਉਹ ਨਾਲ ਨਾਲ ਜਿਹੜੀ ਹੈ ਇਸ ਖੇਤਰ ਦੇ ਵਿੱਚ ਸਾਨੂੰ ਜਿਹੜੀ ਹੈਗੀ ਹੈ ਪਬਲਿਕ ਦੇ ਵਿੱਚ ਇੱਕ ਨਵੀਂ ਪਹਿਚਾਣ ਵੀ ਮਿਲਦੀ ਹੈ। ਮੈਡਮ ਸਾਹਿਬਾਨਾ ਜੀ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਵੇਲਾ ਹੋ ਗਿਆ ਇਹ ਪ੍ਰੋਗਰਾਮ ਸਮਾਪਤ ਕਰਨ ਦਾ, ਅਗਲੀ ਵਾਰ ਫਿਰ ਮਿਲਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।

0: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਦੇ ਉੱਤੇ ਅੱਜ ਅਸੀਂ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਹਾਜ਼ਰ ਹਾਂ, ਯਾਨੀ ਮੈਂ ਸਮਰਜੀਤ ਸਿੰਘ ਸ਼ਮੀ ਅਤੇ ਅੱਜ ਸਾਡੇ ਕੋਲ ਜਿਹੜੇ ਮਾਹਿਰ ਨੇ ਉਹ ਹਨ ਸੰਜੀਵ ਸ਼ਰਮਾ ਜੀ, ਜੋ ਲੈਕਚਰਾਰ ਫਿਜਿਕਸ ਦੇ ਤੌਰ 'ਤੇ ਅਧਿਆਪਨ ਕਰ ਰਹੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦੇ ਵਿੱਚ, ਅਤੇ ਆਪਣੇ ਵਿਸ਼ੇ ਦੇ ਮਾਹਰ ਤਾਂ ਉਹ ਹਨ ਹੀ ਹਨ, ਅਤੇ ਜਿਹੜੀ ਕਾਉਂਸਲਿੰਗ ਹੈ ਉਹ ਬਹੁਤ ਵਧੀਆ ਕਰਦੇ ਨੇ, ਬੱਚਿਆਂ ਨੂੰ ਨੇਕ ਸਲਾਹ ਦਿੰਦੇ ਆ ਕਿਵੇਂ ਬੱਚੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ, ਕਿਵੇਂ ਉਹ ਜਿਹੜਾ ਹੈ ਆਪਣਾ ਦਸਵੀਂ ਕਰਨ ਤੋਂ ਬਾਅਦ ਕਿਹੜਾ ਕੰਮ, ਕਿਹੜੀ ਉਹ ਸਟਰੀਮ ਜਿਹੜੀ ਆ ਪੜ੍ਹਾਈ ਦੀ ਉਹ ਉਹਨਾਂ ਨੂੰ ਚੁਣਨੀ ਚਾਹੀਦੀ ਆ, ਇਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਤਾਂ ਕਿ ਉਹ ਜਿਹੜਾ ਸਿੱਖਿਆ ਦਾ ਸਫ਼ਰ ਹੈ ਉਹ ਕਿਸੇ ਨਾ ਕਿਸੇ ਰੁਜ਼ਗਾਰ ਤੱਕ, ਪੈਰਾਂ 'ਤੇ ਖੜ੍ਹੇ ਹੋਣ ਤੱਕ ਬੱਚੇ ਦੇ ਲਈ ਸਹਾਇਕ ਹੋਵੇ। ਤੋ ਸੰਜੀਵ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਧੰਨਵਾਦ ਜੀ।
0: ਤੋ ਅੱਜ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਦਸਵੀਂ ਕਲਾਸ ਬੱਚਾ ਕੋਈ ਕਰ ਲੈਂਦਾ ਹੈ ਅਤੇ ਉਹ ਅੱਗੇ ਜਾ ਕੇ ਉਹਦੇ ਕੋਲ ਕਿਹੜੇ ਕਿਹੜੇ ਉਹਨੂੰ ਜਿਹੜੇ ਧਿਆਨ ਰੱਖਣਾ ਚਾਹੀਦਾ, ਦਸਵੀਂ ਤੋਂ ਬਾਅਦ ਪਲੱਸ ਵਨ 'ਚ ਜਦੋਂ ਦਾਖਲ ਹੋਣਾ ਉਹਨੇ, ਜਾਂ ਕੋਈ ਹੋਰ ਕੋਈ ਉਹਨੇ ਡਿਪਲੋਮਾ ਜਾਂ ਡਿਗਰੀ ਜਾਂ ਕੋਈ ਉਹੋ ਜਿਹੀ ਲਾਈਨ ਫੜਨੀ ਆ, ਦਸਵੀਂ ਇੱਕ ਇਹੋ ਜਿਹਾ ਚੁਰਸਤਾ ਹੈ ਜਿੱਥੋਂ ਬਹੁਤ ਰਸਤੇ ਨਿਕਲਦੇ ਆ ਅਤੇ ਬੱਚੇ ਲਈ ਸਹੀ ਚੋਣ ਕਰਨੀ ਕਈ ਵਾਰੀ ਮੁਸ਼ਕਲ ਹੋ ਜਾਂਦੀ ਆ, ਅਤੇ ਤੁਸੀਂ ਕੀ ਸਮਝਦੇ ਹੋ ਕਿ ਕਿਵੇਂ ਉਹਨੂੰ ਇਹ ਫੈਸਲਾ ਕਰਨਾ ਚਾਹੀਦਾ ਜ਼ਿੰਦਗੀ 'ਚ ਅੱਗੇ ਵਧਣ ਦਾ ਦਸਵੀਂ ਤੋਂ ਬਾਅਦ?
1: ਇਸ ਤਰ੍ਹਾਂ ਹੈ ਜੀ ਕਿ ਦਸਵੀਂ ਤੋਂ ਬਾਅਦ ਸਾਨੂੰ ਪਹਿਲਾਂ ਤਾਂ ਬੱਚੇ ਦਾ ਮੈਂਟਲ ਲੈਵਲ ਜਿਹੜਾ ਹੈ ਉਹ ਜ਼ਰੂਰ ਦੇਖਣਾ ਚਾਹੀਦਾ ਹੈ। ਆਮ ਤੌਰ 'ਤੇ ਸਾਡੇ ਕੋਲ ਬੱਚੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਉੱਪਰ ਸਬਜੈਕਟ ਫੋਰਸ ਕੀਤੇ ਜਾਂਦੇ ਆ ਕਿ ਨਹੀਂ ਬੇਟਾ ਤੂੰ ਸਾਇੰਸ ਹੀ ਪੜ੍ਹਨੀ ਹੈ
0: ਜੀ,
1: ਜਦੋਂ ਕਿ ਬੱਚਾ ਉਸ ਲੈਵਲ ਦਾ ਹੁੰਦਾ ਨਹੀਂ।
0: ਬਿਲਕੁਲ ਬਿਲਕੁਲ।
1: ਜਿਹੜਾ ਬੱਚਾ 60% ਜਾਂ 65% ਜਾਂ 70% ਨੰਬਰ ਲੈ ਰਿਹਾ ਉਹ ਵੀ ਮੈਂ ਨਹੀਂ ਸਮਝਦਾ ਕਿ ਸਾਇੰਸ ਲੈਣ ਦੇ ਕਾਬਲ ਹੁੰਦਾ ਹੈ, ਕਿਉਂਕਿ ਦਸਵੀਂ ਤੋਂ ਬਾਅਦ ਇੱਕ ਸਾਡੇ ਕੋਲ ਜ਼ਿਆਦਾਤਰ ਬੱਚੇ ਆ ਰਹੇ ਆ ਉਹਨਾਂ ਦਾ ਮੀਡੀਅਮ ਕੁ ਹੋਰ ਹੁੰਦਾ ਦਸਵੀਂ ਤੱਕ, ਦਸਵੀਂ ਤੋਂ ਬਾਅਦ ਮੀਡੀਅਮ ਵੀ ਇਕਦਮ ਚੇਂਜ ਹੁੰਦੇ ਆ।
0: ਹਾਂਜੀ।
1: ਫਿਰ ਸਬਜੈਕਟ ਵੀ ਮੁਸ਼ਕਲ ਹੈ ਕਿਉਂਕਿ ਪਲੱਸ ਵਨ ਟੂ ਦੀ ਸਾਡਾ ਇਸ ਤਰ੍ਹਾਂ ਦਾ ਸਿੱਖਿਆ ਦਾ ਢਾਂਚਾ ਬਣਿਆ ਹੋਇਆ ਹੈ ਕਿ ਪਲੱਸ ਵਨ ਟੂ ਇੱਕ ਬਹੁਤ ਹੀ ਕ੍ਰਿਟੀਕਲ ਜਿਹੜੇ ਸਟੇਜ ਮੰਨੀ ਜਾਂਦੀ ਹੈ, ਜਿਹਦੇ ਤੇ ਬੇਸ ਤੇ ਹੀ ਉਹਦਾ ਬੱਚੇ ਦਾ ਫਿਊਚਰ ਡਿਸਾਈਡ ਹੁੰਦਾ ਹੈ। ਸੋ ਜੇ ਪੇਰੈਂਟਸ ਸੋਚਦੇ ਆ ਕਿ ਬੱਚੇ ਨੂੰ ਅਸੀਂ ਜ਼ਬਰਦਸਤੀ ਸਾਇੰਸ ਸਿਖਾ ਕੇ ਤੇ ਸ਼ਾਇਦ ਸਾਡਾ ਬੱਚਾ ਬਹੁਤ ਅੱਗੇ ਜਾ ਸਕਦਾ ਹੈ, ਤਾਂ ਇਹ ਗਲਤ ਸੋਚ ਹੈ ਉਹਨਾਂ ਦੀ। ਇਹ ਨਾਲ ਬੱਚੇ ਦੇ ਉੱਪਰ ਬਿਨਾਂ ਇੱਕ ਤਾਂ ਮਨੋਵਿਗਿਆਨਿਕ ਦਬਾਅ ਪੈਂਦਾ ਹੈ,
0: ਬਿਲਕੁਲ,
1: ਜਿਸ ਦੇ ਨਾਲ ਉਹ ਬੱਚਾ ਇੱਕ ਹੀਣ ਭਾਵਨਾ ਦਾ ਵੀ ਸ਼ਿਕਾਰ ਹੁੰਦਾ ਹੈ ਕੱਲ੍ਹ ਕਲਾਸ ਦੇ ਵਿੱਚ ਜਾ ਕੇ, ਕਿਉਂਕਿ ਉਹਨੂੰ ਉਹ ਚੀਜ਼ਾਂ ਸਮਝ ਨਹੀਂ ਆ ਰਹੀਆਂ।
0: ਬਿਲਕੁਲ ਬਿਲਕੁਲ। ਹਾਂਜੀ ਹਾਂਜੀ। ਉਹਨੂੰ ਨਹੀਂ ਕਰ ਪਾਏਗਾ।
1: ਹਾਂਜੀ, ਉਹਨੂੰ ਉਹ ਕਵਰ ਨਹੀਂ ਕਰ ਸਕਦਾ ਫਿਰ।
0: ਹਾਂਜੀ ਹਾਂਜੀ।
1: ਤੇ ਜੇ ਤੁਹਾਡਾ ਬੱਚਾ ਇਸ ਕੈਲੀਬਰ ਦਾ ਹੈ ਤੇ ਫਿਰ ਉਹਨੂੰ ਹੀ ਸਾਇੰਸ ਵਿਸ਼ੇ ਵੱਲ ਤੋਰਨਾ ਚਾਹੀਦਾ ਹੈ ਸਾਨੂੰ।
0: ਜੀ ਜੀ ਜੀ।
1: ਤੇ ਨਹੀਂ ਤਾਂ ਬੱਚੇ ਵਾਸਤੇ ਵੀ ਮੁਸ਼ਕਲ ਹੋ ਜਾਂਦੀ ਹੈ ਤੇ ਪੇਰੈਂਟਸ ਵਾਸਤੇ ਤਾਂ ਹੁੰਦੀ ਹੀ ਹੈ।
0: ਕਈ ਵਾਰੀ ਆਪਾਂ ਨੂੰ ਇਹ ਲੱਗਦਾ ਕਿ ਜਿਹੜੇ ਪੇਰੈਂਟਸ ਆ ਇਹ ਕਿਉਂ, ਤੁਹਾਨੂੰ ਕਿਉਂ ਕੀ ਲੱਗਦਾ ਕਿ ਇਹ ਕਿਉਂ ਦਬਾਅ ਪਾਉਂਦੇ ਬੱਚੇ ਦੇ ਕਿ ਇਹ ਡਾਕਟਰ ਹੀ ਬਣਨਾ ਚਾਹੀਦਾ ਜਾਂ ਇੰਜੀਨੀਅਰ ਹੀ ਬਣਨਾ ਚਾਹੀਦਾ, ਵਕੀਲ ਹੀ ਬਣਾਵਾਂਗੇ?
1: ਅਸਲ ਦੇ ਵਿੱਚ ਇਸ ਤਰ੍ਹਾਂ ਹੈ ਕਿ ਹਰ ਇੱਕ ਪੇਰੈਂਟਸ ਜਿਹੜਾ ਹੈ ਉਹ ਸੋਚਦਾ ਕਿ ਸਾਡਾ ਬੱਚਾ ਵੱਧ ਤੋਂ ਵੱਧ ਸਫਲ ਹੋਵੇ।
0: ਬਿਲਕੁਲ ਬਿਲਕੁਲ।
1: ਔਰ ਈਵਨ ਮੈਂ ਦੇਖੇ ਪੇਰੈਂਟਸ ਕਿ ਉਹ ਕਦੇ ਦਸਵੀਂ ਤੱਕ ਤਾਂ ਉਹ ਬੱਚੇ ਦੇ ਸਕੂਲ ਤੱਕ ਨਹੀਂ ਗਏ ਹੁੰਦੇ, ਕਦੇ ਕੋਈ ਆਊਟਪੁੱਟ ਲੈਣ ਨਹੀਂ ਜਾਂਦੇ ਕਿ ਬੱਚਾ ਸਾਡਾ ਕੀ ਕਰ ਰਿਹਾ ਹੈ, ਕਿਸ ਲੈਵਲ ਦਾ ਹੈ, ਕਦੀ ਟੀਚਰਸ ਨੂੰ ਮਿਲੇ ਹੀ ਨਹੀਂ ਹੁੰਦੇ।
0: ਜੀ ਜੀ ਜੀ ਜੀ।
1: ਔਰ ਘਰ ਮਤਲਬ ਉਦਾਂ ਐਕਸਪੈਕਟੇਸ਼ਨਾਂ ਹਾਈ ਲੈਵਲ ਦੀਆਂ ਰੱਖੀਆਂ ਹੁੰਦੀਆਂ ਉਹਨਾਂ ਨੇ, ਪਰ ਪ੍ਰੈਕਟੀਕਲੀ ਉਹ ਬੱਚੇ ਦਾ ਕਦੇ ਵੀ ਪਿੱਛਾ ਨਹੀਂ ਕਰ ਰਹੇ ਹੁੰਦੇ, ਤੇ ਉਸ ਕਰਕੇ ਜਿਹੜਾ ਹੈ ਉਹ ਇਸ ਕਨਫਿਊਜ਼ਨ ਕਰਕੇ ਸਾਰਾ ਕੁਛ ਹੁੰਦਾ ਹੈ। ਅਦਰਵਾਈਜ਼ ਜੇ ਬੱਚੇ ਦਾ ਪੇਰੈਂਟਸ ਪਹਿਲਾਂ ਤੋਂ ਹੀ ਸ਼ੁਰੂ ਤੋਂ ਹੀ ਸਕੂਲ ਦੇ ਵਿੱਚ ਬੱਚੇ ਦੀ PTM ਮੀਟਿੰਗਸ 'ਤੇ ਰੈਗੂਲਰ ਜਾ ਕੇ ਬੱਚੇ ਦੀ ਆਊਟਪੁੱਟ ਲਵੇ, ਤਾਂ ਉਹ ਪੇਰੈਂਟ ਸ਼ਾਇਦ ਮੈਂ ਨਹੀਂ ਸੋਚਦਾ ਕਿ ਗਲਤ ਫੈਸਲਾ ਉਹਦੇ ਕੈਰੀਅਰ ਨੂੰ ਲੈ ਕੇ ਲਵੇਗਾ।
0: ਬਿਲਕੁਲ ਬਿਲਕੁਲ ਜੀ।
1: ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਕੈਰੀਅਰ ਦੂਸਰੀ ਜਿਹੜੀ ਤਰੀਕਾ ਹੈ ਉਹ ਇਹ ਹੈ ਕਿ ਬੱਚੇ ਦਾ ਰੁਝਾਨ
0: ਉਹ ਪਤਾ ਲੱਗੇ,
1: ਉਹ ਰੁਝਾਨ ਪਤਾ ਲੱਗੇ ਕਿ ਬੱਚਾ ਵਾਕਈ ਸਾਇੰਸ ਪੜ੍ਹਨਾ ਚਾਹੁੰਦਾ ਹੈ, ਕਿ ਉਸਦਾ ਰੁਝਾਨ ਸਾਇੰਸ ਵੱਲ ਹੀ ਹੈ, ਕਿ ਬੱਚੇ ਦਾ ਰੁਝਾਨ ਜਿਹੜਾ ਹੈ ਉਹ ਆਰਟਸ ਵੱਲ ਹੈ, ਕਿ ਬੱਚੇ ਦਾ ਰੁਝਾਨ ਮਿਊਜ਼ਿਕ ਵੱਲ ਹੈ, ਕਿ ਬੱਚਾ ਇੱਕ ਚੰਗਾ ਕਲਾਕਾਰ ਹੈ, ਚੰਗਾ ਪੇਂਟਰ ਹੈ। ਸੋ ਇੱਕ ਹੁੰਦਾ ਕੈਰੀਅਰ ਬਾਈ ਫੋਰਸ, ਇੱਕ ਹੈ ਕੈਰੀਅਰ ਬਾਈ ਚੋਇਸ।
0: ਹਾਂਜੀ ਹਾਂਜੀ।
1: ਤੋ ਜਿਹੜੀ ਕੈਰੀਅਰ ਬਾਈ ਫੋਰਸ ਦੀ ਗੱਲ ਕਰ ਰਹੇ ਆਪਾਂ,
0: ਹਾਂਜੀ ਹਾਂਜੀ,
1: ਉਹ ਹੋ ਸਕਦਾ
0: ਬਿਲਕੁਲ
1: ਕਿ ਬੱਚਾ ਕਾਮਯਾਬ ਹੋ ਜਾਵੇ।
0: ਜੀ ਜੀ ਜੀ।
1: ਪਰ ਉਹ ਕਾਮਯਾਬ ਬੱਚਾ ਲਾਈਫ ਦੇ ਵਿੱਚ ਕਾਮਯਾਬ ਨਹੀਂ ਹੋਏਗਾ, ਕਿਉਂਕਿ ਉਹ ਕੈਰੀਅਰ ਉਹਦੇ ਤੇ ਫੋਰਸਡ ਹੈ। ਅਸੀਂ ਹੁਣ ਦੇਖੋ, ਤੁਸੀਂ ਰੋਜ਼ ਅਖਬਾਰਾਂ ਪੜ੍ਹਦੇ ਹੋ।
0: ਹਾਂਜੀ ਹਾਂਜੀ।
1: ਕਿ ਜ਼ਿਆਦਾਤਰ ਸੂਸਾਈਡ ਦੇ ਕੇਸ, ਘਰੇਲੂ ਮੁਸ਼ਕਲਾਂ ਦੇ ਕੇਸ ਜ਼ਿਆਦਾਤਰ ਪੜ੍ਹੇ ਲਿਖੇ ਲੋਕ ਫੇਸ ਕਰ ਰਹੇ।
0: ਹਾਂਜੀ ਹਾਂਜੀ ਬਿਲਕੁਲ।
1: ਉਹਦਾ ਕਾਰਨ ਇਹ ਹੈ ਕਿ ਜਿਹੜਾ ਉਹਨਾਂ ਦੀ ਜਦੋਂ ਉਹਨਾਂ ਦੀ ਡਿਵੈਲਪਮੈਂਟ ਦਾ ਟਾਈਮ ਹੈ, ਜਦੋਂ ਦਿਮਾਗ ਦੀ ਡਿਵੈਲਪਮੈਂਟ ਵਾਲੀ ਏਜ ਹੁੰਦੀ 20-21 ਸਾਲ ਤੱਕ, ਉਦੋਂ ਤੱਕ ਉਹਨੂੰ ਉਹਦੇ ਉੱਤੇ ਚੀਜ਼ਾਂ ਫੋਰਸ ਕੀਤੀਆਂ ਗਈਆਂ ਨੇ।
0: ਬਿਲਕੁਲ ਠੀਕ ਹੈ ਜੀ।
1: ਦਿਮਾਗ ਦੀ ਫ੍ਰੀ ਡਿਵੈਲਪਮੈਂਟ ਨਹੀਂ ਹੋਈ। ਤੁਸੀਂ ਦੇਖੋ ਬਾਹਰ ਦੇ ਮੁਲਕਾਂ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ ਕਿਸ ਤਰ੍ਹਾਂ ਹੈ ਕਿ ਬੱਚੇ ਦੇ ਉੱਤੇ ਜ਼ਰਾ ਵੀ ਫੋਰਸ ਨਹੀਂ ਰੱਖਿਆ ਜਾਂਦਾ, ਖਾਸ ਕਰ 10th ਗ੍ਰੇਡ ਤੱਕ।
0: ਬਿਲਕੁਲ।
1: ਤੇ ਪਰ ਸਾਡੇ ਇੱਥੇ ਸ਼ੁਰੂ ਤੋਂ ਹੀ ਫੋਰਸ, ਅਧਿਆਪਕਾਂ ਦਾ ਵੀ ਫੋਰਸ ਹੁੰਦਾ, ਅਧਿਆਪਕ ਵੀ ਕੁੱਟਮਾਰ ਦਾ ਸਹਾਰਾ ਲੈਂਦੇ ਆ, ਨਾ ਕਿ ਬੱਚੇ ਨੂੰ ਮਨੋਵਿਗਿਆਨਿਕ ਤਰੀਕੇ ਨਾਲ ਪੜ੍ਹਾਉਣ ਦੇ ਬਜਾਏ।
0: ਉਹ ਕਹਿੰਦੇ ਵੀ ਵੀਰੇ ਜੁੱਤੀ ਫੇਰੋ ਥੋੜੀ ਜਿਹੀ, ਸਿੱਧੋ ਸਿੱਧਾ ਹੋ ਜਾਏਗਾ। ਪੇਰੈਂਟਸ ਵੀ ਆਣਗੇ, ਕਹਿਣਗੇ ਇਹਦੇ ਲਾਓ ਜੀ, ਜਰਾ
1: ਲਾਓ ਜੀ ਇਹਦੇ,
0: ਸਾਡਾ ਇਹ ਨਹੀਂ ਕਹਿਣਾ ਬਣਦਾ।
1: ਜੇ ਟੀਚਰ 2 ਲਾ ਰਿਹਾ, ਪੇਰੈਂਟਸ ਵੀ ਕਹਿੰਦੇ ਘਾ ਜਾ ਕੇ ਉੱਠ ਰਹੇ ਉਸ ਬੱਚੇ ਨੂੰ, ਸੋ ਬੱਚਾ ਦਬਾਅ ਮਹਿਸੂਸ ਕਰਦਾ ਹੈ। ਔਰ ਉਹ ਦਬਾਅ ਨਾਲ ਜਿਸ ਬੱਚੇ ਦਾ ਬਚਪਨ ਬੀਤਿਆ ਹੋਵੇ ਜਾਂ ਟੀਨੇਜ ਬੀਤੀ ਹੋਵੇ, ਉਹ ਬੱਚਾ ਲਾਈਫ ਦੇ ਵਿੱਚ ਮੈਂ ਨਹੀਂ ਸੋਚਦਾ ਕਦੇ ਸਫਲ ਹੁੰਦਾ ਹੋਵੇ। ਖਾਸ ਕਰ ਇੱਕ ਲਾਈਫ ਦੀ ਸਫਲਤਾ ਹੁੰਦੀ, ਇੱਕ ਕੈਰੀਅਰ ਦੀ ਸਫਲਤਾ, ਔਰ ਦੋਵੇਂ ਜੁੜੀਆਂ ਹੋਈਆਂ ਹਨ।
0: ਬਿਲਕੁਲ,
1: ਜੋ ਅਸੀਂ ਨਹੀਂ ਸੋਚਦੇ।
0: ਬਹੁਤ ਹੀ ਅਹਿਮ ਨੁਕਤਾ ਹੈ ਕਿ ਫੋਰਸਫੁਲੀ ਕਿਸੇ ਨੂੰ ਆਪਾਂ ਕਹੀਏ ਕਿ ਤੂੰ ਆਹੀ ਕੰਮ ਕਰਨਾ, ਤੂੰ ਤੇਰੇ ਕੋਲ ਡਾਕਟਰ ਹੀ ਬਣੇਗਾ ਭਾਈ।
1: ਹਾਂਜੀ,
0: ਲੇਕਿਨ
1: ਜੇ ਉਹ ਡਾਕਟਰ ਬਣ ਵੀ ਜਾਏਗਾ ਪਰ ਉਹ ਇੱਕ ਵਧੀਆ ਡਾਕਟਰ ਨਹੀਂ ਬਣ ਸਕਦਾ।
0: ਹਾਂ, ਉਹਦੇ ਚ ਉਹਦਾ ਰੁਝਾਨ ਨਹੀਂ ਸੀ,
1: ਰੁਝਾਨ ਨਹੀਂ ਸੀ, ਕਿਉਂਕਿ
0: ਰੁਝਾਨ ਨਹੀਂ ਸੀ। ਬਾਪੂ ਦੀ ਇੱਛਾ ਪੂਰੀ ਕਰਨ ਨੂੰ ਬਣ ਗਿਆ, ਠੀਕ ਹੈ, ਹੋ ਗਿਆ, ਲੇਕਿਨ ਉਹ ਆਪਣੇ ਕਿੱਤੇ ਨੂੰ ਨਹੀਂ, ਉਹ ਕਾਮਯਾਬੀ ਦੇ ਵਿੱਚ ਨਹੀਂ ਅੱਗੇ ਲਿਜਾ ਸਕਦਾ।
1: ਹਾਂਜੀ ਹਾਂਜੀ। ਸੋ ਇਹ ਚੀਜ਼ਾਂ ਜਿਹੜੀਆਂ ਸਾਈਕੋਲੋਜੀਕਲ ਐਸਪੈਕਟ ਜਿਹੜਾ ਹੈ, ਇਹ ਬਹੁਤ ਹੀ ਜ਼ਰੂਰੀ ਹੈ।
0: ਹਾਂਜੀ ਜੀ ਜੀ।
1: ਤੇ ਬੱਚੇ ਜਿਹੜੇ ਜਿਹੜਾ ਕੈਰੀਅਰ ਬੱਚੇ ਨੇ ਸ਼ੌਕ ਨਾਲ ਅਡੋਪਟ ਕੀਤਾ ਹੁੰਦਾ ਹੈ, ਉਹਦੇ ਵਿੱਚ ਬੱਚਾ ਕੁਦਰਤੀ ਤੌਰ ਤੇ ਬੁਲੰਦੀਆਂ ਤੇ ਜਾਵੇਗਾ, ਭਾਵੇਂ ਉਹ ਪੂਰਾ ਸਫਲ ਵੀ ਨਾ ਹੋਏਗਾ।
0: ਹਾਂਜੀ ਹਾਂਜੀ।
1: ਪਰ ਉਹ ਮਤਲਬ ਆਪਣਾ ਪੋਟੈਂਸ਼ੀਅਲ ਨੂੰ ਪੂਰਾ ਐਕਸਪਲੋਇਟ ਕਰ ਸਕਦਾ ਹੈ,
0: ਨਿਖਾਰ ਲਿਆ ਸਕਦਾ
1: ਹੈ। ਔਰ ਅਲਟੀਮੇਟਲੀ ਮੈਂ ਉਹਨੂੰ ਜ਼ਿਆਦਾ ਸਫਲ ਚੀਜ਼ਾਂ ਨੂੰ ਸਮਝਣ, ਸਫਲਤਾ ਦਾ ਮਤਲਬ ਇਹ ਜ਼ਿਆਦਾ ਪੈਸੇ ਕਮਾਉਣਾ ਨਹੀਂ।
0: ਬਿਲਕੁਲ ਠੀਕ ਹੈ।
1: ਸਫਲਤਾ ਮਤਲਬ ਹੈ ਤੁਸੀਂ ਆਪਣੇ ਕੱਲ ਨੂੰ ਜੋਬ ਕਰਨੀ ਹੈ, ਉਸ ਜੋਬ ਨੂੰ ਦਾ ਮਜ਼ਾ ਲੈਣਾ, ਉਸ ਜੋਬ ਨੂੰ ਇੰਜੋਏ ਕਰਨਾ, ਉਸ ਜੋਬ ਦੇ ਵਿੱਚ ਖੁੱਭਣਾ, ਤੇ ਉਹ ਜ਼ਿਆਦਾ ਚਾਂਸ ਹੈ ਕਿ ਤੁਸੀਂ ਭਾਵੇਂ ਹਲਕਾ ਪ੍ਰੋਫੈਸ਼ਨ ਅਡੋਪਟ ਕੀਤਾ ਪਰ ਤੁਹਾਡੇ ਸਫਲ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ।
0: ਕੋਈ ਵੀ ਤੁਸੀਂ ਕਰ ਲਿਆ, ਜਿਹੜਾ ਮਰਜ਼ੀ ਕੀਤਾ ਤੁਸੀਂ ਚੁਣ ਲਿਆ, ਲੇਕਿਨ ਉਹਦੇ ਤੁਹਾਡੇ ਦਿਲ ਨੂੰ ਛੂੰਹਦਾ ਹੈ, ਤੁਹਾਡੇ ਮਨ ਨੂੰ ਲੱਗਦਾ ਹੈ ਕਿ ਹਾਂ ਇਹ
1: ਬਿਲਕੁਲ
0: ਇਹੀ ਆ। ਹੁਣ ਦੇਖੋ ਕਲਾਕਾਰੀ ਆ, ਕੋਈ ਬੱਚਾ ਆਰਟਿਸਟ ਬਣਨਾ ਚਾਹੁੰਦਾ,
1: ਹਾਂਜੀ,
0: ਉਹਦੇ ਲਈ ਉਹਨੂੰ ਕੀ ਕਰਨਾ ਚਾਹੀਦਾ ਅੱਗੇ ਜਾ ਕੇ, ਕੀ ਕਰੇ ਉਹ? ਦਸਵੀਂ ਬਹੁਤ ਉਹਦੇ ਲਈ ਜਾਂ ਬਸ ਉਹਦੇ ਲਈ ਲਾ ਲਵੇ?
1: ਨਹੀਂ ਨਹੀਂ, ਉਸ ਤੋਂ ਪਲੱਸ ਟੂ ਦੇ ਵਿੱਚ ਮਿਊਜ਼ਿਕ ਸਬਜੈਕਟ ਹੈ,
0: ਹਾਂਜੀ,
1: ਉਹ ਮਿਊਜ਼ਿਕ ਲੈ ਸਕਦਾ ਹੈ, ਔਰ ਅੱਗੇ ਗ੍ਰੈਜੂਏਸ਼ਨ ਦੇ ਵਿੱਚ ਮਿਊਜ਼ਿਕ ਇੱਕ ਪਿਓਰ ਸਬਜੈਕਟ ਹੈ, ਉਹ ਮਿਊਜ਼ਿਕ ਦੇ ਵਿੱਚ ਹੋਰ ਅੱਗੇ ਜਾ ਸਕਦਾ ਹੈ।
0: ਬਿਲਕੁਲ ਜੀ,
1: ਕਿਉਂਕਿ ਇੱਕ ਤਾਂ ਇਸ ਮਿਊਜ਼ਿਕ ਸਬਜੈਕਟ ਲੈਣ ਨਾਲ ਉਸਨੂੰ ਆਪਣੇ ਇਸ ਰੁਝਾਨ ਦੀ ਸਕੋਪ ਦਾ ਪਤਾ ਲੱਗੇਗਾ, ਉਹਨੂੰ ਅੱਗੇ ਵਧਣ ਦਾ ਇਹ ਤਾਂ ਪਤਾ ਲੱਗੇਗਾ ਕਿ ਮੈਂ ਜਾਣਾ ਕਿੱਥੇ ਹੈ, ਮੇਰੀ ਮੰਜ਼ਿਲ ਕੀ ਹੈ।
0: ਬਿਲਕੁਲ।
1: ਔਰ ਮੈਂ ਉੱਥੇ ਕਿਸ ਤਰ੍ਹਾਂ ਪਹੁੰਚਣਾ ਹੈ।
0: ਬਿਲਕੁਲ ਬਿਲਕੁਲ ਜੀ।
1: ਤੇ ਇਸ ਕਰਕੇ ਮਿਊਜ਼ਿਕ ਲੈ ਕੇ ਉਹ ਬੜੇ ਵਧੀਆ, ਮੈਂ ਇੱਕ ਦੋ ਮੇਰੇ ਹੀ ਸਟੂਡੈਂਟ ਹੈ
0: ਨਾ,
1: ਉਹਨਾਂ ਨੇ ਪਲੱਸ ਟੂ ਕਰਨ ਤੋਂ, ਹਾਲਾਂਕਿ ਪਲੱਸ ਟੂ ਸਾਇੰਸ ਦੇ ਵਿੱਚ ਕੀਤੀ ਸੀ, ਉਸ ਤੋਂ ਬਾਅਦ ਉਹ ਆਪਣੇ ਬੇਸਿਕ ਰੁਝਾਨ ਵੱਲ ਹੋ ਗਏ, ਕਿਉਂਕਿ ਥੋੜੇ ਵੱਡੇ ਹੋ ਗਏ ਤੇ ਪੇਰੈਂਟਸ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਡਿਸਐਗਰੀ ਕਰਦੇ ਕਿ ਅਸੀਂ ਸਾਇੰਸ ਕੰਟੀਨਿਊ ਨਹੀਂ ਕਰਨੀ, ਔਰ ਉਹ ਮਿਊਜ਼ਿਕ ਦੇ ਵਿੱਚ ਗਏ, ਔਰ ਮੈਨੂੰ ਉਹਨਾਂ ਦੇ ਮੈਨੂੰ ਮੈਂ 2-4 ਸੌਂਗ ਵੀ ਯੂਟਿਊਬ ਦੇ ਉੱਤੇ ਦੇਖੇ
0: ਜੀ, ਔਰ
1: ਲਾਈਕਲੀ ਕਿ ਉਹ ਸਫਲ ਹੋਣਗੇ।
0: ਅੱਛਾ ਕੰਮ ਕਰ ਰਹੇ ਨੇ, ਆਪਣਾ ਮਨ ਪਾਉਂਦਾ ਕੰਮ ਕਰ ਰਹੇ ਨੇ, ਕੋਈ ਵੱਡੀ ਗੱਲ ਹੈ।
1: ਬਿਲਕੁਲ ਜੀ,
0: ਇਹ ਇੱਕ ਤਰ੍ਹਾਂ ਦੀ ਆਪਣੀ ਵਧੀਆ ਸ਼ੁਰੂਆਤ ਹੈ ਜ਼ਿੰਦਗੀ ਦੀ।
1: ਹਾਂਜੀ ਹਾਂਜੀ ਹਾਂਜੀ।
0: ਦਸਵੀਂ ਦੇ ਵਿੱਚ ਬੱਚਾ ਇੱਕ ਟੀਨੇਜ ਦੇ ਵਿੱਚ ਹੁੰਦਾ,
1: ਹਾਂਜੀ ਹਾਂਜੀ,
0: ਤੇ ਕਈ ਤਰ੍ਹਾਂ ਦੇ ਜਿਹੜੇ ਆ ਉਹ ਤਣਾਅ ਦੇ ਵਿੱਚ ਹੁੰਦਾ, ਕਈ ਤਰ੍ਹਾਂ ਦਾ ਪ੍ਰੈਸ਼ਰ ਆ ਉੱਤੇ।
1: ਦੇਖੋ ਜੀ, ਮੈਂ ਤੁਹਾਨੂੰ ਇੱਕ ਮਤਲਬ ਇੱਕ ਸਿੰਪਲ ਉਦਾਹਰਨ ਦੇ ਰਿਹਾ,
0: ਹਾਂਜੀ,
1: ਕਿ ਦਿਮਾਗ ਦੀ ਵਿਕਾਸ ਦੀ ਗੱਲ ਹੋ ਰਹੀ ਜਿਹੜੀ
0: ਜੀ,
1: ਇੱਕ ਬੱਚਾ ਉਹਦੀ ਜੇਬ ਚ 20 ਰੁਪਏ ਹੈ,
0: ਠੀਕ ਹੈ,
1: ਬਾਜ਼ਾਰ ਗਿਆ,
0: ਹਾਂਜੀ,
1: ਉਹ ਹਲਵਾਈ ਦੀ ਦੁਕਾਨ ਦੇ ਸਾਹਮਣੇ ਖੜਾ ਹੋ ਗਿਆ, ਉਹਨੇ ਉਹ ਕਨਫਿਊਜ਼ਨ ਵਿੱਚ ਹੈ ਕਿ ਮੈਂ ਰਸਗੁੱਲਾ ਖਾਵਾਂ ਕਿ ਬਰਫੀ ਖਾਵਾਂ।
0: ਸਹੀ ਹੈ।
1: ਔਰ ਉਹਨੇ ਬੜੀ ਸੋਚ ਵਿਚਾਰ ਤੋਂ ਬਾਅਦ ਫੈਸਲਾ ਲਿਆ ਕਿ ਮੈਂ ਰਸਗੁੱਲੇ ਖਾਣੇ।
0: ਓਕੇ,
1: ਬੈਠਾ ਉਹਨੇ ਰਸਗੁੱਲੇ ਖਾਧੇ
0: ਜੀ,
1: ਔਰ ਰਸਗੁੱਲੇ ਖਾਣ ਤੋਂ ਬਾਅਦ ਉਹਨੂੰ ਪਛਤਾਵਾ ਹੋਇਆ ਕਿ ਮੈਂ ਬਰਫੀ ਖਾਂਦਾ ਤਾਂ ਜ਼ਿਆਦਾ ਵਧੀਆ ਸੀ।
0: ਹਾਂ ਠੀਕ ਹੈ ਜੀ,
1: ਉਹ ਕਨਫਿਊਜ਼ਨ ਹੈ, ਇਹਦੇ ਵਿੱਚ ਉਹ ਰਸਗੁੱਲਿਆਂ ਦਾ ਵੀ ਮਜ਼ਾ ਨਹੀਂ ਲੈ ਸਕਿਆ।
0: ਨਹੀਂ ਲੈ ਸਕਿਆ।
1: ਇੱਕ ਬੈਲੈਂਸ ਵਾਲਾ ਬੱਚਾ ਹੈ, ਉਹ ਜਾਂਦਾ ਹੈ, ਉਹਨੂੰ ਇੱਕਦਮ ਸੋਚਦਾ ਕਿ ਮੈਨੂੰ ਬਰਫੀ ਖਾਣੀ ਚਾਹੀਦੀ ਹੈ, ਔਰ ਉਸ ਬਰਫੀ ਨੂੰ ਖਾਂਦਾ ਔਰ ਪੂਰਾ ਇੰਜੋਏ ਕਰਦਾ,
0: ਮਜ਼ਾ ਲੈਂਦਾ ਆਪਣੀ ਜੋ ਵੀ ਸਮਰੱਥਾ ਹੈ ਉਹਦਾ ਵੀ ਉਹਨੇ ਪੂਰਾ ਕਰ ਲਿਆ।
1: ਹਾਂਜੀ, ਇਹ ਉਦਾਹਰਨ ਜਿਹੜੀ ਹੈ ਇਹ ਹਰ ਚੀਜ਼ ਤੇ ਲਾਗੂ ਹੁੰਦੀ ਹੈ।
0: ਹਾਂਜੀ ਹਾਂਜੀ ਬਿਲਕੁਲ ਜੀ,
1: ਤੇ ਲਾਈਫ ਨਾਲ ਜੁੜੀ ਹੋਈ ਉਦਾਹਰਨ ਹੈ।
0: ਬਹੁਤ ਹੀ ਕਮਾਲ ਦੀ ਉਦਾਹਰਨ ਤੁਸੀਂ ਦਿੱਤੀ ਕਿ ਤੁਹਾਡੇ ਕੋਲ ਹੈਗਾ ਸਭ ਕੁਛ ਹੈ, ਲੇਕਿਨ ਜਿਹੜੀ ਰਾਈਟ ਚੋਇਸ ਹੈ, ਉਹ ਮੈਟਰ ਕਰਦੇ ਆ ਜ਼ਿੰਦਗੀ ਦੇ ਵਿੱਚ। ਸਹੀ ਫੈਸਲਾ ਇੱਕ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ
1: ਜੀ। ਬਿਲਕੁਲ,
0: ਬੱਚੇ ਨੂੰ ਆਪਾਂ ਬੱਚਾ ਸਮਝਦੇ ਹਾਂ ਕਿ ਇਹ ਤਾਂ ਬੱਚਾ ਹੈ ਜੀ, ਇਹਨੇ ਕੀ ਫੈਸਲਾ ਕਰਨਾ, ਇਸ ਕਰਕੇ ਮਾਂ ਪਿਓ ਆਪਣੇ ਹੱਥ ਚ ਕਮਾਨ ਲੈ ਲੈਂਦੇ ਆ ਕਿ ਚੱਲ ਕਾਕਾ।
1: ਨਹੀਂ, ਮੈਂ ਮੰਨਦਾ ਕਿ ਹੋ ਸਕਦਾ ਕਿ ਬੱਚੇ ਅੱਜ ਕੱਲ੍ਹ ਜਿਹੜੇ ਸਾਨੂੰ ਬੱਚੇ ਮਿਲ ਰਹੇ ਆ,
0: ਹਾਂਜੀ,
1: ਇੱਕ ਐਕਸਪੈਕਟੇਬਲ ਮੇਰੇ ਖਿਆਲ ਦੇ ਵਿੱਚ ਮੈਂ ਦੇਖ ਰਿਹਾ ਕਿ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ
0: ਜੀ।
1: ਉਹ ਇਹ ਹੈ ਕਿ 95% ਬੱਚੇ ਮੈਂ ਦੇਖਦਾ ਦੇ ਆਰ ਓਵਰ ਕੋਨਫੀਡੈਂਟ ਆਫ ਦੇਅਰ ਅਬਿਲਿਟੀਜ਼, ਆਪਣੀ ਅਬਿਲਿਟੀਜ਼ ਦੇ ਉੱਪਰ ਬਹੁਤ ਜ਼ਿਆਦਾ ਕੋਨਫੀਡੈਂਟ ਹੁੰਦੇ ਆ। ਤੁਸੀਂ ਕਲਾਸ ਦੇ ਵਿੱਚ ਕੁਛ ਚੀਜ਼ ਪੁੱਛ ਰਹੇ ਹੋ, ਦੇ ਐਡਵਾਂਸ ਰੇਜ ਦੇ ਹੈਂਡਸ ਇੱਕਦਮ ਹੱਥ ਖੜੇ ਕਰਨਗੇ, ਜੋ ਤੁਸੀਂ ਉਹਨਾਂ ਵਿੱਚ ਖੜਾ ਕਰ ਦਿਓ ਫਿਰ ਉਹ ਕੁਛ ਦੱਸ ਨਹੀਂ ਪਾਉਂਦੇ,
0: ਡੋਰ ਭੋਰ ਹੋ ਜਾਂਦੇ।
1: ਹਾਂ, ਉਹ ਇਸ ਤਰ੍ਹਾਂ ਇਹ 95% ਬੱਚਿਆਂ ਦੇ ਵਿੱਚ ਮੈਂ ਦੇਖ ਰਿਹਾ। ਸੋ ਉੱਥੇ ਬੱਚੇ ਦਾ ਨੂੰ ਕਿਸੇ ਤਰੀਕੇ ਨਾਲ ਬੂਸਟ ਕਰਨਾ ਪੈਂਦਾ ਕਿ ਉਹ ਥੋੜਾ
0: ਪਰਸਨੈਲਿਟੀ ਦਾ ਬੈਲੈਂਸ ਉਹ ਚ
1: ਬਣੇ
0: ਕਿ ਹਾਂ ਬਈ ਆਪਾਂ ਜਵਾਬ ਦੇਣਾ ਕਿਵੇਂ ਦੇਣਾ, ਤੇ ਥੋੜਾ ਪ੍ਰਪੇਅਰ ਹੋਵੇ ਬੰਦਾ ਬਣੇ।
1: ਹਾਂਜੀ,
0: ਇੱਕ ਗੱਲ ਦੱਸਣੀ ਹੈ, ਉਹ ਦੱਸਣ ਲਈ ਤੁਹਾਨੂੰ 10 ਚੀਜ਼ਾਂ ਪੜ੍ਹਨੀਆਂ ਚਾਹੀਦੀਆਂ ਪਹਿਲਾਂ।
1: ਬਿਲਕੁਲ ਬਿਲਕੁਲ,
0: ਥੋੜਾ ਅਭਿਆਸ ਜ਼ਰੂਰੀ ਹੈ।
1: ਹਾਂਜੀ ਹਾਂਜੀ ਹਾਂਜੀ।
0: ਹੁਣ ਜਿਹੜਾ ਰਿਜ਼ਲਟ ਆਇਆ ਸੀ 10ਵੀਂ ਦਾ, ਇਸ ਸਾਲ ਆਇਆ, ਬੜਾ ਕਹਿੰਦੇ ਵੀ ਚਿੰਤਾਜਨਕ ਰਿਜ਼ਲਟ ਸੀ।
1: ਹਾਂਜੀ,
0: ਬੜਾ ਪੰਜਾਬ ਅੱਧਾ ਹੀ ਅੱਧੇ ਤੋਂ ਜ਼ਿਆਦਾ ਫੇਲ ਹੀ ਹੋ ਗਿਆ।
1: ਠੀਕ,
0: ਤੇ ਉਹਦੇ ਨਾਲ ਸੁਇਸਾਈਡ ਦੇ ਬੜੇ ਕੇਸ ਆਏ ਕਿ ਬੱਚਿਆਂ ਨੇ ਆਤਮ ਹੱਤਿਆ ਹੀ ਕਰ ਲਈ ਆ। ਇਹ ਜਿਹੜਾ ਆਤਮ ਹੱਤਿਆ ਕੋਈ ਵਿਦਿਆਰਥੀ ਕਰਨ ਦੀ ਨੌਬਤ ਤੱਕ ਜਾਂਦਾ ਹੈ, ਕਿਉਂਕਿ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਇਹ ਬਹੁਤ ਹੀ ਸੀਰੀਅਸ ਗੱਲ ਹੈ।
1: ਹਾਂਜੀ ਹਾਂਜੀ,
0: ਉਹ ਵੀ ਪੜ੍ਹਾਈ ਕਰਕੇ।
1: ਹਾਂਜੀ, ਪਰ ਇਸ ਤਰ੍ਹਾਂ ਹੈ ਕਿ ਜਿਹੜਾ ਸੁਸਾਈਡ ਦਾ ਰੁਝਾਨ ਹੈ,
0: ਹਾਂਜੀ,
1: ਮੈਂ ਨਹੀਂ ਸੋਚਦਾ ਕਿ ਕੋਈ ਬੱਚਾ ਇਸ ਕਰਕੇ ਸੁਸਾਈਡ ਕਰ ਰਿਹਾ ਕਿ ਉਹ ਫੇਲ ਹੋਇਆ ਹੈ
0: ਜੀ,
1: ਕਿਉਂਕਿ ਉਸ ਨੂੰ ਪਹਿਲਾਂ ਹੀ ਇੰਟਿਊਸ਼ਨ ਹੋਣੀ ਹੈ ਕਿ ਮੇਰੇ ਪੇਪਰ ਚੰਗੇ ਨਹੀਂ ਹੋਏ, ਮੈਂ ਫੇਲ ਹੋ ਜਾਣਾ।
0: ਉਹਨੂੰ ਹੋਣੀ ਚਾਹੀਦੀ ਹੈ
1: ਇੰਟਿਊਸ਼ਨ, ਹੋਣੀ ਉਹਨੂੰ ਪਤਾ ਹੋਣਾ
0: ਜੀ,
1: ਬਟ ਉਹਨੂੰ ਹੋਣਾ ਕਿ ਮੇਰੇ ਪੇਰੈਂਟਸ ਮੇਰੇ ਨਾਲ ਕਿਸ ਤਰ੍ਹਾਂ ਬਿਹੇਵ ਕਰਨਗੇ ਇਹ ਰਿਜ਼ਲਟ ਸੁਣਨ ਤੋਂ ਬਾਅਦ।
0: ਹਾਂ, ਇਹ ਇੱਕ ਸਮਾਜਿਕ ਘਰੇਲੂ ਜਿਹੜਾ
1: ਪ੍ਰੈਸ਼ਰ ਹੈ, ਇਹ ਇੱਕ ਸਮਾਜਿਕ ਕਾਰਨ ਹੈ ਜਿਸ ਕਰਕੇ ਇਹ ਸੁਸਾਈਡ ਵੱਲ ਬੱਚਾ ਜਾ ਰਿਹਾ।
0: ਮਤਲਬ ਇਹਦਾ ਮਤਲਬ ਸਾਨੂੰ ਲੱਗਦਾ ਹੈ ਕਿ ਬੱਚੇ ਦੇ ਵਿੱਚ ਤੇ ਪੇਰੈਂਟਸ ਦੇ ਵਿਚਕਾਰ ਕਿਤੇ ਨਾ ਕਿਤੇ ਕੋਈ ਗੈਪ ਆ।
1: ਬਿਲਕੁਲ ਬਿਲਕੁਲ, ਸਾਡੀ ਹਿੰਦੁਸਤਾਨੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ, ਖਾਸ ਕਰ ਜਿਹੜੇ ਸਾਡੇ ਮਿਡਲ ਐਂਡ ਲੋਅਰ ਮਿਡਲ ਕਲਾਸਿਸ ਹੈਗੀਆਂ, ਉਹਨਾਂ ਦੇ ਵਿੱਚ ਪੇਰੈਂਟਸ ਦੀ ਇੰਟਰੈਕਸ਼ਨ, ਖਾਸ ਕਰ ਮੈਂ ਦੇਖਿਆ ਕਿ ਫਾਦਰਸ ਦੀ ਤਾਂ ਇੰਟਰੈਕਸ਼ਨ ਬੱਚੇ ਨਾਲ ਹੁੰਦੀ ਨਹੀਂ,
0: ਪਤਾ ਹੀ ਨਹੀਂ,
1: ਮਦਰਸ ਦੀ ਤਾਂ ਫਿਰ ਵੀ ਹੁੰਦੀ ਹੈ ਥੋੜ੍ਹੀ ਬਹੁਤ, ਚਲੋ ਖਾਣਾ ਖਾਣਾ ਹੈ, ਬੈਠਣਾ ਉੱਠਣਾ। ਫਾਦਰ ਨੂੰ ਤਾਂ ਸਵੇਰੇ ਜਾ ਰਿਹਾ, ਫਾਦਰ ਵੀ ਆਪਣੇ ਮਸਤ ਸਵੇਰੇ ਜਾ ਰਿਹਾ, ਸ਼ਾਮ ਨੂੰ ਆ ਰਿਹਾ, ਉਹ ਇਹ ਨਹੀਂ ਪੁੱਛ ਰਿਹਾ ਮੇਰਾ ਬੱਚਾ ਕਿੱਥੇ ਹੈ, ਬੱਚਾ ਰਾਤ ਨੂੰ 8 ਵਜੇ ਘਰ ਆ ਰਿਹਾ, 9 ਵਜੇ ਘਰ ਆ ਰਿਹਾ, ਹੀ ਡਜ਼ਨਟ ਬੋਦਰ।
0: ਉਹ ਕੁਛ ਸੋਚਦਾ ਕਿ ਠੀਕ ਹੈ ਮੁੰਡੇ ਨੇ ਬੁਲਟ ਮੰਗ ਲਿਆ, ਦੇ ਦੋ ਭਾਈ,
1: ਦੇ ਦੋ, ਹਾਂਜੀ, ਪੈਸੇ ਚੋਇਸਾਂ ਪੂਰੀਆਂ ਕਰੀ ਜਾਓ,
0: ਇਹਦਾ ਭਾਵੇਂ ਉਮਰ ਹੋਈ ਹੈ ਚਲਾਉਣ ਵਾਲੀ ਕਿ ਨਹੀਂ ਹੋਈ,
1: ਬਿਲਕੁਲ
0: ਕੋਈ ਗੱਲ ਨਹੀਂ, ਆਪਣਾ ਮੁੰਡਾ ਨੇਰੀਆਂ ਲਿਆ
1: ਦਿਆ ਗਿਆ। ਹਾਂਜੀ, ਬਸ
0: ਉਹ ਪੈਸਾ ਸੁੱਟ ਰਹੇ ਨੇ।
1: ਠੀਕ ਠੀਕ,
0: ਤੇ ਉਹਨਾਂ ਨੂੰ ਲੱਗਦਾ ਕਿ ਇਹ ਬਣ ਹੀ ਜਾਏਗਾ ਕੁਛ ਨਾ ਕੁਛ, ਮੇਰਾ ਮੁੰਡਾ ਦੇ ਅਫਸਰ ਹੀ ਲੱਗੂ, ਡੀਸੀ ਤੋਂ ਘੱਟ ਤਾਂ ਕੀ ਲੱਗੂ,
1: ਕਿਉਂਕਿ
0: ਮੇਰਾ ਮੁੰਡਾ।
1: ਹਾਂਜੀ, ਬਸ
0: ਇਹ ਇੱਕ ਵਹਿਮ ਜਿਹੜਾ ਪਾਲ ਕੇ ਆਪਾਂ ਬੱਚਿਆਂ ਨੂੰ ਦੇਖਦੇ, ਉਹ ਬੱਚਾ ਜਦੋਂ ਉਸ ਐਕਸਪੈਕਟੇਸ਼ਨ ਨੂੰ ਮੀਟ ਨਹੀਂ ਕਰ ਪਾਉਂਦਾ, ਫਿਰ ਉਹ ਪ੍ਰੈਸ਼ਰ ਚ ਆਉਂਦਾ, ਫਿਰ ਉਹ ਮਨੋਵਿਗਿਆਨਿਕ ਉਹਦੀ ਜਿਹੜੀ ਆ ਹਾਲਾਤ ਇੱਦਾਂ ਦੇ ਬਣ ਜਾਂਦੇ ਆ, ਉਸ ਵੇਲੇ ਉਹਨੂੰ ਇੱਕ ਬੜੀ ਕ੍ਰਿਟੀਕਲ ਜਿਹੀ ਹਾਲਾਤ ਬਣਦੇ ਆ ਕਿ ਉਹਨੂੰ ਕਾਉਂਸਲਿੰਗ ਦੀ ਲੋੜ ਹੁੰਦੀ ਆ। ਵੈਸੇ ਕਾਉਂਸਲਿੰਗ ਦੀ ਮੈਨੂੰ ਲੱਗਦਾ ਹੈ ਕਿ ਸਦਾ ਬਹਾਰ ਹੀ ਲੋੜ ਰਹਿਣੀ ਚਾਹੀਦੀ ਆ।
1: ਬਿਲਕੁਲ ਜੀ, ਬਿਲਕੁਲ,
0: ਸਕੂਲਾਂ ਦੇ ਵਿੱਚ ਕੀ ਕਾਉਂਸਲਿੰਗ ਦਾ ਕੋਈ ਪ੍ਰਬੰਧ ਇਹੋ ਜਿਹਾ ਹੈਗਾ ਕਿ ਬੱਚਿਆਂ ਨੂੰ ਉਹ ਲਗਾਤਾਰ ਦੱਸਦੇ ਰਹਿਣ, ਉਹਨਾਂ ਦੀ ਐਬਿਲਿਟੀਜ਼ ਦੇ ਬਾਰੇ ਦੱਸਣ, ਉਹਨਾਂ ਨੂੰ ਅੱਗੇ ਕਰੀਅਰ ਚੋਇਸਿਸ ਦੇ ਬਾਰੇ?
1: ਬਿਲਕੁਲ ਜੀ, ਬਿਲਕੁਲ, ਹੁਣ ਹਰ ਇੱਕ ਸਕੂਲ ਦੇ ਵਿੱਚ ਗਾਈਡੈਂਸ ਕਾਉਂਸਲਿੰਗ ਰੂਮ ਸਥਾਪਿਤ ਕੀਤਾ ਹੋਇਆ ਹੈ, ਇੱਕ ਉਹਦਾ ਇੰਚਾਰਜ ਅਧਿਆਪਕ ਬਣਾਇਆ ਹੋਇਆ ਹੈ, ਜਿਹੜੇ ਵੱਡੇ ਸਕੂਲ ਜ਼ਿਆਦਾ ਸਟਰੈਂਥ ਵਾਲੇ ਉੱਥੇ ਦੋ ਦੋ ਗਾਈਡੈਂਸ ਕਾਉਂਸਲਿੰਗ ਦੇ ਇੰਚਾਰਜ ਹਨ।
0: ਬਹੁਤ ਵਧੀਆ ਗੱਲ ਹੈ ਜੀ।
1: ਔਰ ਸਾਡੇ ਇਸ ਗਾਈਡੈਂਸ ਕਾਉਂਸਲਿੰਗ ਦੇ ਮੇਨ ਜਿਹੜੇ ਇੰਚਾਰਜ ਹਨ ਮੈਡਮ
0: ਸ਼ਰੂਤੀ
1: ਸ਼ੁਕਲਾ ਜੀ, ਔਰ ਉਹ ਬਹੁਤ ਜ਼ਿਆਦਾ ਧਿਆਨ ਦੇ ਰਹੇ ਨੇ ਇਸ ਉੱਤੇ
0: ਜੀ ਜੀ ਜੀ ਜੀ।
1: ਤੇ ਬੱਚਿਆਂ ਦਾ ਰੁਝਾਨ ਤਾਂ ਜ਼ਰੂਰੀ ਹੈ ਨਾ, ਕਿ ਅਸੀਂ ਕਈ ਵਾਰ ਅਨਾਊਂਸ ਕਰਦੇ ਹਾਂ ਪੇਰੈਂਟਸ ਕਿ ਬੇਟਾ ਜੇ ਕਿਸੇ ਨੂੰ ਕੋਈ ਕੈਰੀਅਰ ਬਾਰੇ ਚੋਇਸ ਦੀ ਜਾਂ ਕੋਈ ਕਨਫਿਊਜ਼ਨ ਹੈ ਸਾਡੇ ਕੋਲ ਆਓ, ਬਟ ਦੇ ਡੋਂਟ ਕਮ। ਅਸੀਂ ਆਪਣੇ ਆਪ ਜੋ ਕੋਸ਼ਿਸ਼ ਕਰ ਲਈਏ ਉਹੀ ਹੁੰਦੀ ਹੈ, ਬੱਚੇ ਵੱਲੋਂ ਕਦੀ ਕੋਸ਼ਿਸ਼ ਨਹੀਂ ਹੁੰਦੀ ਕਿ ਸਰ ਮੈਂ ਇੱਥੇ ਕੀ ਚੂਜ਼ ਕਰਾਂ।
0: ਇਹ ਕੀ ਕਾਰਨ ਆ ਕਿ ਬੱਚਿਆਂ ਨੂੰ ਆਪਾਂ ਇਹ ਸਿਖਾਇਆ ਹੁੰਦਾ ਕਿ ਹਾਂ ਕਾਕਾ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ, ਉਹ ਇੰਨੇ ਚੁੱਪ ਹੋ ਜਾਂਦੇ ਕੁਝ ਵੀ ਨਹੀਂ ਪੁੱਛਦੇ?
1: ਹਾਂਜੀ, ਇਹ ਬਿਲਕੁਲ ਬਿਲਕੁਲ, ਬੱਚੇ ਦੇ ਮਨ ਦੇ ਵਿੱਚ ਅਧਿਆਪਕ ਦਾ ਉਹ ਜਿਹੜਾ ਡਰ ਬਣਿਆ ਨਾ,
0: ਹਾਂਜੀ ਹਾਂਜੀ,
1: ਉਹ ਮਿਟਣਾ ਚਾਹੀਦਾ ਥੋੜਾ। ਬੱਚੇ ਨਾਲ ਸ਼ੁਰੂ ਤੋਂ ਹੀ ਟੀਚਰ ਨੇ ਸ਼ਾਇਦ ਦਬਾਅ ਪਾਇਆ, ਡਰਾਇਆ ਹੁੰਦਾ ਹੈ, ਤੇ ਉਹ ਉਸ ਕਰਕੇ ਬੱਚਾ ਹੈਜੀਟੇਟ ਕਰਦਾ ਤੁਹਾਡੇ ਕੋਲ,
0: ਉਹ ਗੱਲ ਹੀ ਨਹੀਂ ਕਰਦਾ, ਔਰ ਉਹ ਬਸ ਉਹ ਕੀ ਕਹਿੰਦੇ ਪਾਸੇ ਹੀ ਵੱਟ ਜਾਂਦਾ।
1: ਹਾਂਜੀ ਬਿਲਕੁਲ ਜੀ,
0: ਚਲੋ ਛੱਡੋ ਕਿਸੇ ਹੋਰ ਨੂੰ ਪੁੱਛ ਲਾਂਗੇ,
1: ਕਿਸੇ ਹੋਰ ਨੂੰ ਪੁੱਛ ਲਾਂਗੇ, ਟੀਚਰ ਨੇ ਡਾਂਟਣਾ ਹੈ ਜਾਂ ਮਾਰਨਾ ਹੈ,
0: ਡਾਂਟ ਹੀ ਨਾ ਦੇਣ ਕਿਤੇ।
1: ਹਾਂਜੀ ਹਾਂਜੀ,
0: ਤੇ ਇਹ ਇੱਕ ਵੈਸੇ ਮਾਹੌਲ ਜਿਹੜਾ ਹੈ ਚਿੰਤਾਜਨਕ ਹੀ ਹੈ, ਵੈਸੇ ਕਹਾਂਗੇ ਆਪਾਂ ਇਹਨੂੰ ਥੋੜੀ ਅਧਿਆਪਕ ਆ ਜਿਹੜਾ
1: ਬੱਚੇ ਦਾ ਡਰ ਅਧਿਆਪਕ ਤੋਂ ਵੀ ਖਤਮ ਕੀਤਾ ਜਾਣਾ ਚਾਹੀਦਾ ਤੇ ਪੇਰੈਂਟਸ ਤੋਂ ਵੀ ਡਰ ਖਤਮ ਕੀਤਾ ਜਾਣਾ ਚਾਹੀਦਾ ਹੈ,
0: ਡਰ ਮੁਕਤ ਹੋਣਾ ਚਾਹੀਦਾ,
1: ਡਰ ਮੁਕਤ ਬੱਚਾ ਹੋਣਾ ਚਾਹੀਦਾ ਬੱਚੇ ਨਾਲ, ਪੇਰੈਂਟਸ ਨੂੰ ਘਰ ਦੇ ਵਿੱਚ ਵੀ ਫਰੈਂਡਲੀ ਬਿਹੇਵ ਕਰਨਾ ਚਾਹੀਦਾ ਹੈ,
0: ਫਿਰ ਉਹਦੀ ਸ਼ਖਸੀਅਤ ਦਾ ਵਿਕਾਸ
1: ਵਿਕਾਸ ਹੋਏਗਾ, ਬੱਚਾ ਜ਼ਿੰਮੇਵਾਰ ਬਣੇਗਾ, ਰਿਸਪੋਂਸੀਬਲ ਬਣੇਗਾ,
0: ਉਹਦੇ ਪਿੰਜਰੇ 'ਚ ਹੀ ਸਮਝੋ ਉਹਨੂੰ ਕੈਦ ਕੀਤਾ ਹੋਇਆ।
1: ਬਿਲਕੁਲ ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ ਨਾਲ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਅਤੇ ਰੁਜ਼ਗਾਰ ਪ੍ਰੋਗਰਾਮ ਦੇ ਤਹਿਤ। ਤੋ ਬਹੁਤ ਹੀ ਮਹੱਤਵਪੂਰਨ ਮੁੱਦੇ ਨੇ ਜਿਹੜੇ ਕਿ ਧਿਆਨ ਮੰਗਦੇ ਆ ਸਮਾਜ ਦੇ ਹਰ ਵਰਗ ਦਾ, ਤਾਂ ਕਿ ਜਿਹੜਾ ਸਾਡਾ ਸਮਾਜ ਹੈ, ਦੇਸ਼ ਹੈ, ਘਰ ਪਰਿਵਾਰ, ਇਹ ਸਾਰੇ ਜਿਹੜੇ ਪਹਿਲੂ ਨੇ, ਸਾਰੀਆਂ ਪਰਤਾਂ ਨੇ, ਇਹਨਾਂ ਦੇ ਵਿੱਚ ਕੋਈ ਚੰਗੀ ਚੀਜ਼, ਚੰਗੀ ਰੋਸ਼ਨੀ, ਸਕਾਰਾਤਮਕ ਊਰਜਾ ਜਿਹੜੀ ਪੈਦਾ ਹੋਵੇ, ਤਾਂ ਕਿ ਸਾਡਾ ਦੇਸ਼ ਖੁਸ਼ਹਾਲ ਹੋਵੇ, ਤਰੱਕੀ ਕਰੇ। ਸੰਜੀਵ ਸ਼ਰਮਾ ਜੀ ਨਾਲ ਆਪਾਂ ਗੱਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ। ਅਤੇ ਦਸਵੀਂ ਤੋਂ ਬਾਅਦ ਕਿਵੇਂ ਉਹ ਕਿੱਤੇ ਦੀ ਚੋਣ ਬੱਚਾ ਕਰ ਸਕਦਾ ਹੈ, ਕਿਵੇਂ ਉਹ ਪ੍ਰੈਸ਼ਰਾਈਜ਼ ਹੋਣ ਤੋਂ ਉਹਨੂੰ ਬਚਾਇਆ ਜਾ ਸਕਦਾ ਹੈ, ਕਿਵੇਂ ਉਹਦੀ

0: ਟੈਂਸ਼ਨਾਂ ਹੋਣ।
1: ਅਤੇ ਜੇ ਬੱਚੇ ਦੇ ਨੰਬਰ ਚੰਗੇ ਆ ਰਹੇ ਆ ਤਾਂ ਮੇਰੇ ਖਿਆਲ ਦੇ ਵਿੱਚ ਤਾਂ ਉਹਨੂੰ ਸਾਇੰਸ ਸਟਰੀਮ ਦੇ ਵਿੱਚ ਹੀ ਜਾਣਾ ਚਾਹੀਦਾ ਹੈ
0: ਜੀ।
1: ਜੇ ਬਹੁਤ ਚੰਗੇ ਆ
0: ਜੀ
1: ਤਾਂ ਮੈਂ ਸੋਚਦਾ ਕਿ ਮੈਡੀਕਲ ਸਟਰੀਮ ਜਿਹੜੀ ਹੈ ਉਹ ਵਧੀਆ ਰਹੇਗੀ
0: ਜੀ ਜੀ ਜੀ।
1: ਅਤੇ ਕਿਉਂ ਅਤੇ ਜੇ ਜੇ ਥੋੜ੍ਹੇ ਜਿਹੇ ਘੱਟ ਨੰਬਰਾਂ ਵਾਲਾ ਬੱਚਾ ਹੈ ਤਾਂ ਉਹ ਨੋਨ ਮੈਡੀਕਲ ਉਹਦੇ ਵਾਸਤੇ ਵਧੀਆ ਰਹੇਗਾ
0: ਜੀ ਜੀ ਜੀ।
1: ਕਿਉਂਕਿ ਮੈਡੀਕਲ ਸਟਰੀਮ ਦਾ ਇਸ ਤਰ੍ਹਾਂ ਹੈ ਕਿ ਉਹਦੇ ਵਿੱਚ ਪਲੱਸ ਟੂ ਤੋਂ ਬਾਅਦ ਕੰਪੀਟੀਸ਼ਨ ਦਾ ਲੈਵਲ ਕੁਛ ਬਹੁਤ ਜ਼ਿਆਦਾ ਹੈ ਕਿਉਂਕਿ ਸਾਡੇ ਇੱਥੇ MBBS ਕਿਉਂਕਿ ਹਰ ਬੱਚੇ ਦਾ ਪੇਰੈਂਟਸ ਸੋਚਦੇ ਕਿ ਡਾਕਟਰ ਹੀ ਬਣੇ ਜਾਏ
0: ਡਾਕਟਰ ਬਣੇ,
1: ਪਰ MBBS ਦੀਆਂ ਸੀਟਾਂ ਜਿਹੜੀਆਂ ਹੈਗੀਆਂ ਉਹ ਲਿਮਿਟਡ ਹੈ ਔਰ ਉੱਥੇ ਜੇ ਤੁਹਾਡਾ ਬੱਚਾ ਬਹੁਤ ਆਊਟਸਟੈਂਡਿੰਗ ਹੈ ਤਾਂ ਹੀ ਉਹ ਤਾਂ ਸਾਨੂੰ ਮੈਡੀਕਲ ਦੇ ਵਿੱਚ ਪਾਉਣਾ ਚਾਹੀਦਾ ਹੈ ਬੱਚੇ ਨੂੰ।
0: ਹਾਂਜੀ ਹਾਂਜੀ।
1: ਅਤੇ ਦੂਸਰਾ ਜੇ MBBS ਨਹੀਂ ਕਰ ਪਾਇਆ ਬੱਚਾ BDS ਵੀ ਕਰ ਸਕਦਾ ਹੈ ਔਰ ਨਰਸਿੰਗ ਦੇ ਵਿੱਚ ਵੀ ਜਾ ਸਕਦਾ ਹੈ,
0: ਬੜੀਆਂ ਹੋਰ ਉਹਦੇ ਕੋਲ
1: ਬਹੁਤ ਜ਼ਿਆਦਾ ਸਕੋਪ ਹੈ
0: ਜੀ ਜੀ।
1: ਪਰ ਜੇ ਥੋੜ੍ਹਾ ਲੋਅਰ ਲੈਵਲ ਦਾ ਬੱਚਾ ਤੁਸੀਂ ਉਹਨੂੰ ਇੰਜੀਨੀਅਰਿੰਗ ਦੇ ਵਿੱਚ ਪਾ ਸਕਦੇ ਹੋ। ਅਤੇ ਆਰਟਸ ਦੀ ਗੱਲ ਇਸ ਤਰ੍ਹਾਂ ਕਿ ਜੇ ਬੱਚਾ ਸਪੋਜ਼ ਕਰੋ ਕਿ ਪਲੱਸ ਟੂ ਤੋਂ ਬਾਅਦ ਉਹ ਸਾਇੰਸ ਦੇ ਵਿੱਚ ਨਹੀਂ ਵੀ ਬਹੁਤਾ ਵਧੀਆ ਚੱਲ ਰਿਹਾ ਤਾਂ ਉਹ ਆਰਟਸ ਨੂੰ ਸ਼ਿਫਟ ਕਰ ਸਕਦਾ, ਪਰ ਆਰਟਸ ਵਾਲਾ ਬੱਚਾ ਜਿਹੜਾ ਹੈ ਉਹ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਆ ਸਕਦਾ।
0: ਇਹ ਇੱਕ ਵੱਡਾ ਨੁਕਤਾ ਹੈਗਾ ਜੀ।
1: ਬਿਲਕੁਲ ਬਿਲਕੁਲ ਜੀ, ਕਿ ਸਾਇੰਸ ਤੋਂ ਆਰਟਸ ਦੇ ਵਿੱਚ ਜਾਇਆ ਜਾ ਸਕਦਾ ਹੈ ਪਰ ਆਰਟਸ ਤੋਂ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਬੱਚਾ ਜਿਹੜਾ ਹੈ ਉਹ ਆ ਸਕਦਾ ਦੁਬਾਰਾ।
0: ਯਾਨੀ ਕਿ ਸਾਇੰਸ ਰੱਖਣਾ ਲਾਹੇਵੰਦ ਉਹਦੇ ਲਈ ਰਹੇਗਾ।
1: ਬਿਲਕੁਲ ਜੀ ਬਿਲਕੁਲ, ਸਾਇੰਸ ਲਾਹੇਵੰਦ, ਸਾਇੰਸ ਨੂੰ ਇੱਕ ਸਬਜੈਕਟ ਦੀ ਚੋਣ ਦੀ ਤਰ੍ਹਾਂ ਹੀ ਆਪਾਂ ਸੋਚ ਰਹੇ ਹਾਂ।
0: ਹਾਂਜੀ ਹਾਂਜੀ।
1: ਸਾਇੰਸ ਦਾ ਮਤਲਬ ਵੈਸੇ ਜੇ ਦੇਖਿਆ ਜਾਵੇ ਤਾਂ ਸਾਇੰਸ ਦਾ ਮਤਲਬ ਹੀ ਹੈ, ਸਾਇੰਸ ਅਸੀਂ ਕਹਿੰਦੇ ਕਿ ਸਾਇੰਟੀਫਿਕ ਥਿੰਕਿੰਗ।
0: ਬਿਲਕੁਲ ਠੀਕ, ਬਿਲਕੁਲ ਠੀਕ,
1: ਸਾਇੰਟੀਫਿਕ ਅਪਰੋਚ।
0: ਬਿਲਕੁਲ,
1: ਸਾਇੰਸ ਦਾ ਮਤਲਬ ਹੈ ਲੌਜੀਕਲ, ਤੁਹਾਡੇ ਅੰਦਰ ਇੱਕ ਲੌਜੀਕਲ ਸੋਚ ਨੂੰ ਪੈਦਾ ਕਰਨਾ।
0: ਬਿਲਕੁਲ ਠੀਕ ਹੈ।
1: ਪੜ੍ਹਾਈ ਦੇ ਇੱਕ ਸਬਜੈਕਟ ਲੈਵਲ ਦੀ ਪੜ੍ਹਾਈ ਵੱਖਰੀ ਗੱਲ ਹੈ, ਇੱਕ ਦੂਸਰੀ ਹੈ ਕਿ ਬੱਚੇ ਦੇ ਵਿੱਚ ਕਿਹੜੀ ਅਪਰੋਚ ਨੂੰ ਪੈਦਾ ਕੀਤਾ ਜਾਏ, ਰਾਈਟ ਅਪਰੋਚ, ਲੌਜੀਕਲ ਅਪਰੋਚ। ਲੌਜੀਕਲ ਅਪਰੋਚ ਦਾ ਮਤਲਬ ਹੈ ਕਿ ਬੱਚਾ ਸਹੀ ਔਰ ਗਲਤ ਦੇ ਵਿੱਚ ਫਰਕ ਪਛਾਣ ਸਕੇ,
0: ਰੀਜਨਿੰਗ ਕਰ ਸਕੇ,
1: ਰੀਜਨਿੰਗ ਕਰ ਸਕੇ ਸਹੀ ਗਲਤ ਵਿੱਚ, ਲਾਈਫ ਦੇ ਵਿੱਚ ਵੀ ਉਹ ਕਿਤੇ ਕਨਫਿਊਜ਼ਨ 'ਚ ਖੜਾ ਹੈ ਉਹਨੂੰ, ਉਹ ਮਤਲਬ ਉਹ ਸਹੀ ਸਾਇੰਸ ਵਾਲਾ ਬੱਚਾ ਵਧੀਆ ਤਰੀਕੇ ਨਾਲ ਸਹੀ ਗਲਤ ਦੇ ਵਿੱਚੋਂ ਚੋਣ ਕਰ ਸਕਦਾ ਹੈ ਕਿ ਸਹੀ ਕਿਹੜੀ ਚੀਜ਼ ਹੈ ਉਹਦੇ ਵਾਸਤੇ, ਗਲਤ ਕਿਹੜੀ ਚੀਜ਼ ਹੈ।
0: ਰੈਸ਼ਨਲ ਸੋਚੇਗਾ ਕਿ ਹਾਂ ਵੀ 2+2=4।
1: ਬਿਲਕੁਲ ਬਿਲਕੁਲ ਬਿਲਕੁਲ,
0: ਵਾਂਗ ਉਹਦੀ ਕਲੀਅਰ ਸੋਚ ਹੋ ਸਕਦੀ ਹੈ।
1: ਬਿਲਕੁਲ ਜੀ ਬਿਲਕੁਲ,
0: ਨੂੰ ਪਤਾ ਹੈ ਕਿ ਜੇ ਆਪਾਂ ਕੰਮ ਕਰਾਂਗੇ ਸਿੱਟਾ ਇਹ ਨਿਕਲੇਗਾ।
1: ਬਿਲਕੁਲ ਜੀ ਬਿਲਕੁਲ ਬਿਲਕੁਲ।
0: ਤੋ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਬਾਇਓ ਅਗਰ ਉਹ ਰੱਖਦਾ ਹੈ ਤੇ ਬਾਇਓ ਬੱਚਾ ਪੜ੍ਹਨ ਲੱਗ ਪਿਆ ਤੇ ਉਹਦੇ ਵਿੱਚ ਉਹਦੇ ਕੋਲ ਸਿਹਤ ਨਾਲ ਸੰਬੰਧਿਤ ਬਹੁਤ ਸਾਰੀਆਂ ਕਿੱਤੇ ਦੀਆਂ ਆਪਸ਼ਨਸ ਆ ਜਾਂਦੀਆਂ।
1: ਬਿਲਕੁਲ ਜੀ ਬਿਲਕੁਲ,
0: ਉਹ ਡਾਕਟਰ ਤੋਂ ਲੈ ਕੇ ਨਰਸ ਤੱਕ ਤੇ ਈਵਨ ਜਿਹੜੇ ਲੈਬ ਟੈਕਨੋਲੋਜੀ ਆ ਟੈਸਟਿੰਗ ਦਾ ਹੈਗਾ,
1: ਟੈਸਟਿੰਗ ਲੈਬਸ ਦੇ ਵਿੱਚ। ਬਿਲਕੁਲ ਜੀ ਬਿਲਕੁਲ,
0: ਪੈਥੋਲੋਜੀ ਦਾ ਕਿੰਨਾ ਵੱਡਾ ਇੱਕ ਫੀਲਡ ਹੈ।
1: ਹਾਂਜੀ, ਫਾਰਮੇਸੀ ਕਰ ਸਕਦਾ ਹੈ,
0: ਫਾਰਮੇਸੀ ਚ ਮੈਡੀਕਲ ਸਟੋਰ ਤੇ ਹੋਰ ਸਾਰਾ ਡਰੱਗਿਸਟ ਬਣ ਸਕਦੇ ਆ, ਬੜਾ ਕੁਛ ਕਰ ਸਕਦੇ ਆ।
1: ਹਾਂਜੀ ਬਿਲਕੁਲ ਜੀ।
0: ਤੋ ਲੇਕਿਨ ਜੇ ਉਹ ਸਾਇੰਸ ਦੇ ਵਿੱਚ ਹੋਰ ਕਿਹੜੇ ਕਿਹੜੇ ਸਟਰੀਮ ਦੂਸਰੇ ਨੋਨ ਮੈਡੀਕਲ,
1: ਜਿਸ ਤਰ੍ਹਾਂ ਨੋਨ ਮੈਡੀਕਲ ਹੈ, ਜੇ ਤੁਹਾਡੇ ਬੱਚੇ ਦਾ ਮੈਥ ਹਿਸਾਬ ਵੱਲ ਰੁਝਾਨ ਜ਼ਿਆਦਾ ਹੈ, ਮੈਥ ਵਿੱਚ ਉਹ 10ਵੀਂ ਤੱਕ ਚੰਗਾ ਰਿਹਾ ਹੈ,
0: ਹਾਂਜੀ,
1: ਤਾਂ ਨੋਨ ਮੈਡੀਕਲ ਵਿਸ਼ਾ ਬਹੁਤ ਵਧੀਆ ਵਿਸ਼ਾ ਹੈ ਔਰ ਪਲੱਸ ਟੂ ਤੋਂ ਬਾਅਦ ਬੱਚਾ ਇੰਜੀਨੀਅਰਿੰਗ ਕਰ ਸਕਦਾ ਹੈ।
0: ਇਹਦੇ ਬਾਰੇ ਥੋੜ੍ਹਾ ਦੱਸੋ ਹਾਂਜੀ, ਕਿ ਜਿਹੜੇ ਮੈਡੀਕਲ ਨੋਨ ਮੈਡੀਕਲ 'ਚ ਬੱਚਾ ਕਿਹੜੇ ਕਿਹੜੇ ਸਬਜੈਕਟ ਪੜ੍ਹ ਰਿਹਾ?
1: ਫਿਜਿਕਸ, ਕੈਮਿਸਟਰੀ ਅਤੇ ਮੈਥ,
0: ਬਾਕੀ ਉਹਦੇ ਕੋਲ ਪੰਜਾਬੀ ਤੇ ਉਹ ਤਾਂ
1: ਜਿਹੜੇ
0: ਜਨਰਲ ਸਬਜੈਕਟ ਆ। ਤੋ ਇਹ ਚ ਜਦੋਂ ਬੰਦੇ ਨੇ ਫਿਜਿਕਸ ਕੈਮਿਸਟਰੀ ਮੈਥ ਰੱਖ ਲਿਆ, PCM ਇਹਨੂੰ ਸ਼ੋਰਟ ਚ ਆਪਾਂ ਬੋਲ ਦਿੰਦੇ ਹਾਂ, ਬੱਚੇ ਇੱਦਾਂ ਹੀ ਬੋਲੇ ਆ ਕਿ PCM ਰੱਖਿਆ ਆਪਾਂ।
1: ਹਾਂਜੀ ਹਾਂਜੀ।
0: ਤੋ ਇਹਨਾਂ ਦੇ ਬਾਰੇ ਥੋੜ੍ਹਾ ਜਿਹਾ ਹੋਰ ਦੱਸੋ ਵੀ ਕੀ ਅੱਗੇ ਸਕੋਪ ਹੋ ਸਕਦਾ ਹੈ।
1: ਹਾਂ, ਫਿਜਿਕਸ ਪਹਿਲੀ ਗੱਲ ਆਪਾਂ ਇੰਜੀਨੀਅਰਿੰਗ ਦੀ ਕਰਦੇ ਸੀ, ਉਹਦੇ ਵਿੱਚ ਮੈਂ ਇੱਕ ਖਾਸ ਮਾਰਕੇ ਦੀ ਗੱਲ ਤੁਹਾਨੂੰ ਕਰਨਾ ਚਾਹੁੰਦਾ ਕਿ ਜਦੋਂ ਅੱਜ ਤੋਂ ਬੱਚਿਆਂ ਦੇ ਪੇਰੈਂਟਸ ਜਦੋਂ ਪੜ੍ਹਦੇ ਸੀ ਉਦੋਂ ਇਹ ਸੋਚਿਆ ਜਾਂਦਾ ਸੀ ਕਿ ਇੰਜੀਨੀਅਰਿੰਗ ਸਿਵਲ ਵਾਲੀ ਸਭ ਤੋਂ ਥੱਲੇ ਲੈਵਲ ਦੀ ਸਮਝੀ ਜਾਂਦੀ ਸੀ
0: ਜੀ,
1: ਅਤੇ ਉਸ ਉੱਪਰ ਵਾਲੀ ਨੂੰ ਮਕੈਨੀਕਲ ਨੂੰ ਸਮਝਿਆ ਜਾਂਦਾ ਸੀ, ਇਲੈਕਟ੍ਰੀਕਲ ਕਰੋ ਉਹ ਜ਼ਿਆਦਾ ਵਧੀਆ ਸਮਝਿਆ ਜਾਂਦਾ ਸੀ।
0: ਹਾਂਜੀ ਹਾਂਜੀ।
1: ਅਤੇ ਅੱਜ ਵੀ ਮੈਂ ਦੇਖਿਆ ਕਿ ਪੇਰੈਂਟਸ ਕੀ ਕਰਦੇ ਕਿ ਬੱਚੇ ਨੂੰ ਇੰਜੀਨੀਅਰਿੰਗ ਦੇ ਵਿੱਚ ਪਾਉਣ ਲੱਗੇ, ਉਹ ਆਪਣੇ ਦਿਮਾਗ ਉਸ ਸਮੇਂ ਦੀ ਸੋਚ ਦੇ ਮੁਤਾਬਕ ਪਾਉਣਾ ਚਾਹੁੰਦੇ ਆ, ਪਰ ਹੁਣ ਮੈਂ ਸੋਚਦਾ ਕਿ ਕੁਛ ਇੱਦਾਂ ਦੀਆਂ ਇੰਜੀਨੀਅਰਿੰਗਸ ਹੈ ਕਿ ਉਹ ਇਹਨਾਂ ਨਾਲੋਂ ਬਹੁਤ ਹੀ ਬੈਟਰ ਹਨ। ਈਵਨ ਮੈਂ ਸਿਵਲ ਫੀਲਡ ਨੂੰ ਮਕੈਨੀਕਲ ਇਲੈਕਟ੍ਰੀਕਲ ਤੋਂ ਜ਼ਿਆਦਾ ਵਧੀਆ ਸਮਝਦਾ, ਉਹਦੇ ਵਿੱਚ ਬਹੁਤ ਜ਼ਿਆਦਾ ਅਬਜ਼ੋਰਪਸ਼ਨ ਹੈ ਇਸ ਵੇਲੇ ਕਿਉਂਕਿ ਸਾਡੇ ਦੇਸ਼ ਵਿੱਚ ਇਨਫਰਾਸਟਰਕਚਰ ਡਿਵੈਲਪਮੈਂਟ ਦਾ ਬਹੁਤ ਕੰਮ ਚੱਲ ਰਿਹਾ,
0: ਬਹੁਤ ਵਿਕਾਸ,
1: ਸਿਵਲ ਫੀਲਡ ਜਿਹੜਾ ਹੈ

0: ਬਹੁਤ ਵਧੀਆ। ਈਵਨ ਆਰਕੀਟੈਕਚਰ ਫੀਲਡ,
1: ਹਾਂਜੀ
0: ਆਈ ਨੋ ਐਸੇ ਐਸੇ ਬੱਚੇ ਆ ਜਿਨ੍ਹਾਂ ਨੇ ਆਰਕੀਟੈਕਚਰ ਦੇ ਵਿੱਚ ਬੀਟੈਕ ਕੀਤੀ ਆ, ਔਰ ਉਹ ਉਹਨਾਂ ਦੀ ਮਤਲਬ ਸਾਲਾਨਾ ਪੈਕੇਜ 20-25 ਲੱਖ ਉਹਨਾਂ ਨੂੰ ਇਨੀਸ਼ੀਅਲ ਮਿਲਿਆ।
1: ਤੇ
0: ਉਹ ਫਿਰ ਪੇਰੈਂਟਸ ਆਪਣੀ ਔਰਥੋਡੋਕਸ ਸੋਚ ਕਰਕੇ ਕਿ ਲਓ ਮਕੈਨੀਕਲ ਇੰਜੀਨੀਅਰਿੰਗ ਕਰ ਲੈ, ਤੂੰ ਇਲੈਕਟ੍ਰੀਕਲ ਕਰ ਲੈ, ਉਹ ਥੋੜ੍ਹਾ ਜਿਹਾ ਉੱਥੇ ਵੀ ਪੇਰੈਂਟਸ ਨੂੰ ਆਪਣੇ ਸੋਚ ਨੂੰ ਬਦਲਣਾ ਚਾਹੀਦਾ।
1: ਨਵਾਂ ਆ ਗਿਆ ਬਹੁਤ ਕੁਛ ਜੀ,
0: ਬਹੁਤ ਕੁਛ ਨਵਾਂ ਆ ਗਿਆ। ਏਅਰੋ ਨੋਟੀਕਲ ਇੰਜੀਨੀਅਰਿੰਗ ਹੈ, ਬਹੁਤ ਸਕੋਪ ਹੈ, ਫਿਰ ਇੱਕ ਕੰਪਿਊਟਰ ਇੰਜੀਨੀਅਰਿੰਗ ਹੈ, ਉਹ ਵੀ ਬਹੁਤ ਵਧੀਆ ਹੈ। ਸੋ ਬੱਚੇ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਕਿੱਥੇ ਬੱਚੇ ਦੀ ਅੱਛੀ ਅਬਜ਼ੋਰਪਸ਼ਨ ਹੈ।
1: ਨੈਨੋ ਟੈਕਨੋਲੋਜੀ
0: ਬਿਲਕੁਲ
1: ਕਿੰਨਾ ਕੁਛ ਨਵਾਂ ਚੀਜ਼ ਆ ਰਹੀ ਹੈ।
0: ਹਾਂਜੀ ਹਾਂਜੀ ਹਾਂਜੀ, ਤੇ ਉਹ ਮਤਲਬ ਪੇਰੈਂਟਸ ਨੂੰ ਥੋੜਾ ਸੋਚ ਬਦਲਣੀ ਚਾਹੀਦੀ, ਥੋੜੀ ਇਸ ਲੈਵਲ ਤੇ ਲੈਣੀ ਚਾਹੀਦੀ ਜੋ ਅੱਜ ਚੱਲ ਰਿਹਾ, ਜੋ ਰੁਝਾਨ ਚੱਲ ਰਿਹਾ, ਉਸ ਹਿਸਾਬ ਨਾਲ ਚੱਲਣਾ ਚਾਹੀਦਾ।
1: ਇਹ ਇੱਕ ਸਬਜੈਕਟ ਜੇ ਬੱਚਾ ਹੁਣ ਮੰਨ ਲਓ ਪਲੱਸ ਟੂ ਕਰ ਗਿਆ ਇਹਦੇ ਨਾਲ ਹੀ, ਤੋ ਉਹ ਮੈਨੂੰ ਲੱਗਦਾ ਕਿ ਪਾਇਲਟ ਵਗੈਰਾ ਵੀ ਬਣ ਸਕਦਾ ਹੈ।
0: ਬਿਲਕੁਲ ਬਿਲਕੁਲ ਜੀ, NDA ਇੱਕ ਬਹੁਤ ਵਧੀਆ ਹੈ ਸਾਡੇ ਕੋਲ, ਬੱਚੇ ਜਾਂਦੇ ਆ ਇਸ ਟੈਸਟ ਦੇਣ ਜਾਂਦੇ ਆ NDA ਦਾ, ਪਰ ਮੈਂ ਦੇਖਿਆ ਕਿ ਪਾਸ ਆਊਟ ਪਾਸ ਪਰਸੈਂਟੇਜ ਜਿਹੜੀ ਹੈ ਰਿਟਨ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਹੁੰਦੀ
1: ਜੀ।
0: ਉਹਦਾ ਕਾਰਨ ਇਹ ਹੈ ਕਿ ਬੱਚੇ ਪਲੱਸ ਵਨ ਦੇ ਵਿੱਚ ਸਪੈਸ਼ਲੀ ਮੈਂ ਦੇਖਦਾ ਕਿ ਨੋਨ ਬੋਰਡ ਕਲਾਸ ਹੋਣ ਕਰਕੇ ਉਹ ਬੱਚੇ ਇੰਨਾ ਹਾਰਡ ਵਰਕ ਨਹੀਂ ਕਰਦੇ,
1: ਸੀਰੀਅਸਲੀ ਨਹੀਂ
0: ਲੈਂਦੇ, ਔਰ ਉਹ ਜਿਹੜਾ ਸਿਲੇਬਸ ਜਿਹੜਾ ਹੈ ਉਹ ਨਾ ਕੀਤੇ ਹੋਣ ਕਰਕੇ NDA ਦੇ ਵਿੱਚੋਂ ਕਲੀਅਰ ਨਹੀਂ ਕਰ ਪਾਉਂਦੇ। ਮੈਂ
1: ਬਹੁਤ ਹੀ ਮਹੱਤਵਪੂਰਨ ਵਿਸ਼ਾ ਨੁਕਤਾ ਹੈ ਕਿ ਮੈਂ ਦੇਖਦਾ ਕਈ ਵਾਰੀ ਸਾਡੇ ਕੋਲ ਬੱਚੇ ਆਉਂਦੇ, ਕਈ ਵਾਰੀ ਕਿ ਉਹ ਕਹਿਣਗੇ ਸਰ 6ਵੀਂ ਤੋਂ ਲੈ ਕੇ 10ਵੀਂ ਤੱਕ ਦਾ ਸਾਨੂੰ ਹਿਸਟਰੀ ਦੀ ਬੁੱਕ ਚਾਹੀਦੀ ਹੈ, ਮੈਥ ਦੀ ਬੁੱਕ ਚਾਹੀਦੀ ਹੈ, ਕੀ ਕਰਨੀ ਭਾਈ, ਮੈਂ ਫਲਾਨਾ ਟੈਸਟ ਤਿਆਰ ਕਰ ਰਿਹਾ ਜੀ, ਉਹਦੇ ਵਿੱਚ ਉਹਨਾਂ ਚੋਂ ਇੱਕ ਸਵਾਲ ਆਉਣੇ ਆ।
0: ਹਾਂਜੀ ਹਾਂਜੀ,
1: ਤੇ ਇਹ ਬੜੀ ਵੱਡੀ ਤੁਸੀਂ ਜਿਹੜੀ ਅਹਿਮ ਗੱਲ ਜਿਹੜੀ ਕੀਤੀ ਆ ਕਿ ਜਿਹੜੀਆਂ ਕਲਾਸ, ਇੱਕ ਤਾਂ ਬੱਚੇ ਨੂੰ ਮੈਨੂੰ ਲੱਗਦਾ ਕਿ ਆਪਣੀਆਂ ਕਿਤਾਬਾਂ ਕਦੇ ਵੇਚਣੀਆਂ ਨਹੀਂ ਚਾਹੀਦੀਆਂ।
0: ਹਾਂਜੀ ਬਿਲਕੁਲ ਬਿਲਕੁਲ,
1: ਜਿਹੜੀ ਮਰਜ਼ੀ ਕਲਾਸ ਦੇ ਹੋਏ ਕੋਲ ਹੀ ਰੱਖੇ।
0: ਦੂਸਰੇ ਜਿਹੜੇ ਨੋਨ ਬੋਰਡ ਕਲਾਸਾਂ ਨੂੰ ਬਿਲਕੁਲ ਹਲਕੇ ਤਰੀਕੇ ਨਾਲ ਜਿਹੜੇ ਬੱਚੇ ਲੈ ਲੈਂਦੇ ਆ ਉਹ
1: ਸੀਰੀਅਸ ਗੱਲ ਹੈ,
0: ਬਹੁਤ ਜ਼ਿਆਦਾ ਨੁਕਸਾਨ ਕਰਦੇ ਆ ਆਪਣਾ।
1: ਹਾਂ ਬਿਲਕੁਲ ਜੀ,
0: ਔਰ NDA ਦੇ ਵਿੱਚ ਮਤਲਬ ਅੱਛਾ ਸਕੋਪ ਹੈ, ਔਰ ਗੱਲ ਉੱਥੇ ਹੀ ਹੈ ਕਿ NDA ਦੇ ਵਿੱਚ ਵੀ ਜਦੋਂ ਅੱਗੇ ਇੰਟਰਵਿਊ ਫੇਸ ਕਰਦੇ ਆ ਬੱਚੇ, ਉਦੋਂ ਵੀ ਮੈਂ ਦੇਖਿਆ ਕਿ ਪਾਸ ਪਰਸੈਂਟੇਜ ਅੱਗੇ ਬਹੁਤ ਘੱਟ ਹੁੰਦੀ ਹੈ, ਅਰਾਊਂਡ 1 or 2% ਜਿਹੜੇ ਬੱਚੇ ਆ ਉਹੀ NDA ਚੋਂ ਪਾਸ ਹੁੰਦੇ ਆ। ਈਵਨ ਅਸੀਂ ਤੁਸੀਂ ਸੁਣਦੇ ਹੀ ਹੋ ਕਿ ਇੰਡੀਅਨ ਆਰਮੀ ਦੇ ਵਿੱਚ ਆਫਿਸਰ ਦੀ ਕਿੰਨੀ ਕਮੀ ਹੈ,
1: ਬਹੁਤ ਕਮੀ ਹੈ,
0: 35-40 ਹਜ਼ਾਰ। ਉਹ ਕਾਰਨ ਕੀ ਹੈ ਕਿ ਆਫਿਸਰ ਉਹਨਾਂ ਨੂੰ ਚਾਹੀਦੇ ਹੁੰਦੇ ਆ ਬੋਲਡ ਬੈਲੈਂਸਡ ਲੀਡਰਸ਼ਿਪ ਕੁਆਲਿਟੀ ਉਹ ਵਾਲੇ ਚਾਹੀਦੇ, ਪਰ ਸਾਡੇ ਬੱਚੇ ਜਿਹੜੇ ਪੜ੍ਹੇ ਲਿਖੇ ਬੱਚੇ ਉਹ ਇਹਨਾਂ ਕੁਆਲਿਟੀਆਂ ਦੇ ਵਿੱਚ ਪਿੱਛੇ ਨੇ, ਕਿਉਂਕਿ ਉਹਨਾਂ ਨੂੰ ਜ਼ਿਆਦਾ ਪੜ੍ਹਾਈ ਦੇ, ਜਿਹੜਾ ਪੜ੍ਹ ਰਿਹਾ ਉਹ ਕਿਤਾਬੀ ਕੀੜਾ ਬਣਿਆ ਹੋਇਆ,
1: ਕਿਤਾਬੀ ਕੀੜਾ,
0: ਉਹ ਇਹ ਸੋਚ ਹੀ ਨਹੀਂ ਰਿਹਾ ਕਿ ਮੈਨੂੰ ਅੱਛੀ ਫਿਜ਼ਿਕਸ ਵੀ ਚਾਹੀਦੀ ਹੈ, ਮੇਰੇ 'ਚ ਹੋਰ ਵੀ ਕੁਆਲਿਟੀਆਂ ਹੋਣੀਆਂ ਚਾਹੀਦੀਆਂ, ਆਈ ਸ਼ੁੱਡ ਬੀ ਲੀਡਰ,
1: ਬਿਲਕੁਲ ਉਹ
0: ਆਈ ਸ਼ੁੱਡ ਬੀ ਡਿਸੀਜ਼ਨ ਮੇਕਿੰਗ ਮੇਰੇ 'ਚ ਹੋਣੀ ਚਾਹੀਦੀ ਹੈ। ਸੋ ਬੈਲੈਂਸਡ ਅਫਸਰ ਆਰਮੀ ਨੂੰ ਇਸ ਕਰਕੇ ਨਹੀਂ ਮਿਲਦੇ ਕਿਉਂਕਿ ਬੱਚੇ ਦੀ ਡਿਵੈਲਪਮੈਂਟ ਬੈਲੈਂਸ ਨਹੀਂ ਹੋ ਰਹੀ, ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ।
1: ਸਾਡੇ ਬਿਲਕੁਲ ਜੀ ਸਕੂਲਾਂ ਦੇ ਪੱਧਰ 'ਤੇ ਕਹਿ ਲਓ ਵੀ ਜਿੰਨਾ ਕਿਤੇ
0: ਕਮੀ ਰਹਿ ਗਈ, ਕਮੀ ਰਹਿ ਗਈ,
1: ਬੱਚਿਆਂ ਦਾ ਵੀ ਢੇਡਾ ਕਸੂਰ ਨਹੀਂ, ਆਪਾਂ ਕਹਿੰਦੇ ਵੀ ਹੋਊਗਾ
0: ਨਹੀਂ, ਬੱਚਿਆਂ ਦਾ ਨਹੀਂ ਕਸੂਰ ਤਾਂ ਬੇਸਿਕਲੀ ਇੱਕ ਆਪਾਂ ਪੌਦਾ ਲਗਾਇਆ ਹੋਇਆ, ਉਹ ਪੌਦਾ ਤਾਂ ਬੜੀ ਅੱਛੀ ਬ੍ਰਾਂਡ ਦਾ ਲੈ ਆਉਂਦਾ, ਅਸੀਂ ਉਹਨੂੰ ਅੱਛੀ ਤਰ੍ਹਾਂ ਫੀਡ ਨਹੀਂ ਦੇ ਰਹੇ, ਅੱਛਾ ਪਾਣੀ ਨਹੀਂ ਟਾਈਮ ਸਿਰ ਦੇ ਰਹੇ, ਤਾਂ ਉਹ ਫੁੱਲ ਵਧੀਆ ਥੋੜ੍ਹੀ ਦਊਗਾ,
1: ਉਹਨੂੰ ਸਹੀ ਕੋਈ ਡਾਇਰੈਕਸ਼ਨ ਨਹੀਂ।
0: ਹਾਂਜੀ ਹਾਂਜੀ, ਸੋ ਪੇਰੈਂਟਸ ਅਤੇ ਟੀਚਰਸ ਦਾ ਰੋਲ ਜਿਹੜਾ ਹੈ ਉਹ ਹੋਣਾ ਚਾਹੀਦਾ ਕਿ ਉਹ ਬੱਚੇ ਦੇ ਵਿੱਚੋਂ ਕੱਢਣਾ ਪੋਟੈਂਸ਼ੀਅਲ ਉਹਦਾ ਬਾਹਰ ਕੱਢਣਾ ਹੈ, ਨਾ ਕਿ ਬੱਚੇ ਨੂੰ ਕੁੱਟ ਮਾਰ ਕੇ ਉਹ ਚੀਜ਼ਾਂ ਨੂੰ ਬਾਹਰ ਕੱਢਣਾ ਚਾਹੀਦਾ।
1: ਹਾਂ, ਤੁਸੀਂ ਹੁਣ ਕਹਾਵਤ ਵੀ ਹੈ ਕਹਿੰਦੇ ਤੁਸੀਂ ਘੋੜੇ ਨੂੰ ਕੁੱਟ ਕੇ ਦਰਿਆ ਤੱਕ ਲੈ ਜਾਓਗੇ ਪਰ ਉਹਨੂੰ ਧੱਕੇ ਨਾਲ ਪਾਣੀ ਨਹੀਂ ਪਾ ਦਿੰਦੇ, ਜਦੋਂ ਤੱਕ ਉਹ ਆਪ ਨਾ ਚਾਹੇ ਪੀਣਾ,
0: ਬਿਲਕੁਲ ਜੀ ਬਿਲਕੁਲ,
1: ਉਹਨੂੰ ਕੁੱਟ ਕੇ ਨਹੀਂ ਬੁਲਾਇਆ ਜਾ ਸਕਦਾ।
0: ਹਾਂਜੀ ਹਾਂਜੀ,
1: ਤੋ ਇਹ ਮੈਂ ਦੇਖਦਾ ਕਿ ਜਿਹੜੀ ਸ਼ਖਸੀਅਤ ਹੈ ਉਹਦਾ ਬਹੁਤ ਪੱਖੀ ਵਿਕਾਸ ਹੋਣਾ ਜ਼ਰੂਰੀ ਹੈ, ਕੱਲੀਆਂ ਕਿਤਾਬਾਂ ਪੜ੍ਹ ਕੇ ਨੰਬਰ ਬਹੁਤ ਗੋਲਡ
0: ਬਿਲਕੁਲ ਜੀ ਬਿਲਕੁਲ ਬਿਲਕੁਲ ਜੀ,
1: ਉਹ ਇੱਕ ਪਾਸਾ ਹੋ ਗਿਆ, ਦੂਜਾ ਪਾਸਾ ਤੁਸੀਂ ਆਪਣਾ ਕਮਜ਼ੋਰ
0: ਦੂਜਾ ਕਮਜ਼ੋਰ ਕਰ ਲਿਆ,
1: ਉਹ ਬਹੁਤ ਜ਼ਰੂਰੀ ਹੈ, ਸਿਹਤ ਦਾ ਹੋਣਾ ਵੀ ਜ਼ਰੂਰੀ ਹੈ,
0: ਹੋਰ ਕੁਆਲਿਟੀਜ਼ ਬਹੁਤ ਹੈਗੀਆਂ ਜਿਹੜੀਆਂ। ਔਰ ਈਵਨ ਹੋਰ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸ ਰਿਹਾ ਕਿ ਸਾਡੇ ਕੋਲ ਬੱਚੇ ਆ ਰਹੇ ਆ BTECH ਕਰਦੇ ਆ, ਫਾਈਨਲ ਈਅਰ 'ਚ ਹੁੰਦੇ, MTECH ਫਾਈਨਲ ਈਅਰ 'ਚ ਆ ਰਹੇ ਆ, ਉਹ ਸਰ ਆ ਕੇ ਗੱਲ ਕਰਦੇ, ਸਰ ਸਾਡੇ ਵਿੱਚ ਬੋਲਣ ਦੀ ਸਕਿੱਲ ਨਹੀਂ ਹੈ ਸਾਡੇ 'ਚ, ਅਸੀਂ ਇੰਗਲਿਸ਼ ਸਟੂਡੈਂਟ ਲਈ ਬੋਲ ਪਾਉਂਦੇ, ਮੈਂ ਤਾਂ ਸਰ ਹੁਣ ਇੰਗਲਿਸ਼ ਸਪੀਕਿੰਗ ਕੋਰਸ ਕਰ ਰਿਹਾ,
1: ਕਰਦੇ ਆ,
0: ਔਰ ਇਹਨਾਂ ਬੱਚਿਆਂ ਨੂੰ ਜਦੋਂ ਸਾਡੇ ਕੋਲ ਪੜ੍ਹਦੇ ਸੀ ਮੇਰੀ ਕੋਸ਼ਿਸ਼ ਹੈ ਕਿ ਬੱਚੇ ਕੋਲੋਂ ਬੁਲਵਾਉਣਾ ਕੋਈ ਡੈਫੀਨੇਸ਼ਨ ਬੋਲ ਤੂੰ
1: ਜੀ,
0: ਇੰਗਲਿਸ਼ ਬੋਲੋ ਤਾਂ ਮਤਲਬ
1: ਝਾਕਾ ਇੱਕ
0: ਨਿਕਲ, ਬੇਸਿਕਲੀ ਤਾਂ ਝਾਕਾ ਹੀ ਹੁੰਦਾ,
1: ਝਾਕਾ ਹੀ,
0: IELTS ਦੀ ਕੋਚਿੰਗ ਲੈ ਰਹੇ ਬੱਚੇ, ਉਹ ਮੈਂ ਤਾਂ ਕਹਿੰਦਾ ਕਿ ਜਿਹੜੇ ਬੱਚਾ ਕਲਾਸ 'ਚ ਇੰਗਲਿਸ਼ ਮੀਡੀਅਮ 'ਚ ਪੜ੍ਹ ਰਿਹਾ, ਜੇ ਬੱਚਾ ਕੋਲੋਂ ਬੁਲਵਾਇਆ ਜਾਏ ਬਾਰ ਬਾਰ ਚੀਜ਼ਾਂ ਨੂੰ ਤਾਂ ਉਹਨੂੰ ਲੋੜ ਹੀ ਨਹੀਂ ਕੋਚਿੰਗ ਦੀ,
1: ਜ਼ਰੂਰਤ ਹੀ ਨਹੀਂ,
0: ਦੇ ਕੈਨ ਡੂ ਆਪਣੇ ਆਪ ਹੀ ਇਸ ਚੀਜ਼ਾਂ 'ਚੋਂ ਉਹ ਮਤਲਬ ਅੱਛੇ ਅੱਛੇ ਬੈਂਡ ਲੈ ਸਕਦੇ,
1: ਮਤਲਬ ਸੁਭਾਵਿਕ ਤੌਰ 'ਤੇ ਬਣ ਸਕਦੇ ਆ ਉਹ,
0: ਬਿਲਕੁਲ ਜੀ,
1: ਕੋਈ ਐਡੀ ਗੱਲ ਨਹੀਂ।
0: ਹਾਂਜੀ ਹਾਂਜੀ,
1: ਤੋ ਬੱਚੇ ਦਾ ਜਿਹੜਾ ਡਿਵੈਲਪਮੈਂਟ ਜਦੋਂ ਤੱਕ ਨਹੀਂ ਹੁੰਦੀ ਚਾਰੋਂ ਪਾਸੇ, ਬਾਕੀ ਐਨ ਡੀ ਏ ਦੇ ਵਿੱਚ ਨਾ ਜਾਣਾ ਇੱਕ ਚਿੰਤਾਜਨਕ ਗੱਲ ਏ। ਮੈਂ ਪਿੱਛੇ ਜੇ ਕੋਈ ਦੇਖ ਸੁਣ ਰਿਹਾ ਸੀ ਕਿਸੇ ਦਾ ਲੈਕਚਰ, ਉਹ ਕਹਿੰਦੇ ਕਿ ਦੇਖੋ ਪੰਜਾਬ ਦੇ ਸਰਕਾਰ ਨੇ ਦੋ ਸਕੂਲ ਬਣਾਏ, ਮਾਈ ਭਾਗੋ ਅਕੈਡਮੀ ਅਤੇ ਦੂਸਰਾ ਮਹਾਰਾਜਾ ਰਣਜੀਤ ਸਿੰਘ ਜਿਹੜੀ ਆ।
0: ਹਾਂ, ਇੱਕ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਇਸ ਵਾਰ ਜਿਹੜਾ ਬੱਚਾ ਐਨ ਡੀ ਏ ਦੇ ਵਿੱਚ ਟੌਪ ਕੀਤਾ ਹੈ, ਪਾਸ ਆਊਟ ਹੋਇਆ, ਉਹ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦਾ ਬੱਚਾ ਹੈ।
1: ਬਿਲਕੁਲ ਬਿਲਕੁਲ ਜੀ, ਹਾਂਜੀ ਹਾਂਜੀ, ਇਹ ਬੜੀ ਖੁਸ਼ੀ ਦੀ ਗੱਲ ਹੈ।
0: ਬਿਲਕੁਲ ਬਿਲਕੁਲ,
1: ਤੇ ਉਹ ਪੰਜਾਬ ਸਰਕਾਰ ਦਾ ਅੱਛਾ ਇੱਕ ਉਪਰਾਲਾ ਰਿਹਾ ਤੇ ਅੱਛੀ ਦੇਣ ਹੈ। ਤੇ ਉਹ ਉਹਨਾਂ ਦੇ ਜਿਹੜੇ ਜਨਰਲ ਜਿਹੜੇ ਸੀਗੇ ਆਈ ਪੀ ਸਿੰਘ ਜੀ ਮਾਈ ਭਾਗੋ ਦੇ, ਉਹਦੇ ਵਿੱਚ ਲੜਕੀਆਂ ਦੇ ਲਈ ਬਣਾਇਆ ਹੋਇਆ, ਉਹ ਕਹਿੰਦੇ ਕਿ ਦੇਖੋ ਜੀ ਇਹਦੇ ਵਿੱਚ ਸਾਨੂੰ ਅੱਜ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕੋਈ ਵੀ ਬੱਚਾ ਇਹਦੇ ਸਾਡੀ ਅਕੈਡਮੀ 'ਚ ਦਾਖਲ ਨਹੀਂ ਹੋਇਆ।
0: ਠੀਕ ਠੀਕ ਠੀਕ,
1: ਮੈਂ ਕਿਹਾ ਜੀ ਕੀ ਗੱਲ ਹੈ ਜੀ? ਕਹਿੰਦੇ ਜੀ ਦੇਖ ਲਓ ਹੁਣ, ਕਿਉਂਕਿ ਅਸੀਂ ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਨੰਬਰ ਹੀ ਇਕੱਲੇ ਨਹੀਂ ਚਾਹੀਦੇ ਸਾਨੂੰ,
0: ਹਾਂਜੀ ਹਾਂਜੀ,
1: ਇੱਥੇ ਇੱਕ ਆਫਿਸਰ ਕੋਈ ਲੜਕੀ ਹੈ ਉਹਨੂੰ ਤਿਆਰ ਕਰਨਾ ਸੀ।
0: ਬਿਲਕੁਲ ਬਿਲਕੁਲ,
1: ਔਰ ਆਫਿਸਰ ਬੋਲਡ ਚਾਹੀਦੀ ਆ, ਕਿਵੇਂ ਉਹ 'ਚ ਲੱਗਣੀ ਚਾਹੀਦੀ, ਉਹਦੇ ਅੰਦਰ ਇੱਕ ਅੱਗ ਚਾਹੀਦੀ,
0: ਹਾਂਜੀ ਹਾਂਜੀ ਬਿਲਕੁਲ,
1: ਤੇ ਉਹੀ ਲੀਡ ਕਰੇਗੀ ਮਿਲਟਰੀ ਫੌਜ ਨੂੰ।
0: ਬਿਲਕੁਲ,
1: ਹੋਰ ਹੀ ਤਰ੍ਹਾਂ ਦਾ ਕੋਈ ਅਫਸਰ ਬਣਾ ਕੇ ਭੇਜਦੀ, ਸਾਰਾ ਕੁਝ ਉਹ 'ਚ ਸੁੱਟ ਕੇ ਆ
0: ਜਾਏ। ਮਿਲਟਰੀ ਦੀ ਜੇ ਜੋਬ ਦੇ ਵਿੱਚ ਲੀਡਰਸ਼ਿਪ ਮਤਲਬ ਤੁਹਾਡੀ ਲਾਈਫ ਰਿਸਕ ਤੇ ਆ, ਜਦੋਂ ਅਸੀਂ ਲੜ ਰਹੇ ਫਰੰਟ ਤੇ,
1: ਬਿਲਕੁਲ ਜੀ,
0: ਅੱਛਾ ਉੱਥੇ ਇੱਕ ਅੱਛਾ ਲੀਡਰ ਹੀ ਸਫਲ ਹੋ ਸਕਦਾ ਹੈ।
1: ਉਹ ਸੰਜੀਵ ਜੀ, ਮੈਂ ਉਹ ਬੱਚੀਆਂ ਨੂੰ ਮਿਲਿਆ ਜਿਹੜੀਆਂ ਉੱਥੇ ਟ੍ਰੇਨਿੰਗ ਕਰਦੀਆਂ ਸੀ,
0: ਹਾਂਜੀ ਹਾਂਜੀ,
1: ਉਹ ਰੂਟੀਨ ਵਿੱਚ ਹੀ ਅਫਸਰ ਲੱਗ ਰਹੀਆਂ ਸੀ। 25 ਕੁੜੀਆਂ ਦਾ ਬੈਚ ਹੈ, ਉਹਨਾਂ ਚ ਕੋਈ ਵੀ ਕੁੜੀ ਜਿਹੜੀ ਆ, ਮੈਨੂੰ ਇਹ ਨਹੀਂ ਲੱਗਿਆ ਵੀ ਇਹ ਥੋੜੀ ਸੁਸਤ ਆ ਜਾਂ ਕੀ ਆ, ਉਹ ਇੰਨੀ ਆ ਐਕਟਿਵ ਕਿ ਉਹਨਾਂ ਦੀ ਟ੍ਰੇਨਿੰਗ ਇੰਨੀ ਅੱਛੀ ਹੋ ਰਹੀ ਆ, ਤੇ ਉਹ ਤੇ ਰੂਟੀਨ ਦੇ ਵਿੱਚ ਆਫਿਸਰ ਵਾਂਗ ਹੀ ਉਹ ਚੱਲ ਰਹੀਆਂ ਨੇ।
0: ਠੀਕ ਠੀਕ,
1: ਤੇ ਜਿਵੇਂ ਤੁਸੀਂ ਦੱਸਿਆ ਕਿ ਉਹਦੇ ਵਿੱਚੋਂ ਹੀ ਜਿਹੜਾ ਬੋਇਜ਼ ਦਾ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਜਿਹੜਾ ਸਕੂਲ ਆ ਅਕੈਡਮੀ, ਉਹਦੇ ਵਿੱਚੋਂ ਵੀ ਸੇਮ ਚੀਜ਼ ਆ, ਉਹ ਜਿਹੜੇ ਮੁੰਡੇ ਆ ਉਹਨਾਂ ਚ ਬਹੁਤ ਕੋਨਫੀਡੈਂਸ ਆ, ਜਿਹ ਚ ਕੋਨਫੀਡੈਂਸ ਨਹੀਂ ਉਹ ਮਾਰਿਆ ਗਿਆ, ਉਹ ਵਾਪਸ ਆ ਜਾਂਦਾ, ਉਹ ਭੱਜ ਕੇ ਆ ਜਾਂਦੇ, ਕਹਿੰਦੇ ਨਹੀਂ ਜੀ ਉੱਥੇ ਸਾਡੇ ਕੋਲ ਨਹੀਂ ਹੋਣਾ ਕੁਛ ਵੀ।
0: ਠੀਕ ਠੀਕ ਠੀਕ ਠੀਕ,
1: ਤੋ ਇਹ ਜਿਹੜੀ ਆ ਸਿਲਸਿਲਾ ਹੈ, ਇਹਦੇ ਵਿੱਚ ਕੋਨਫੀਡੈਂਸ ਜ਼ਰੂਰੀ ਆ।
0: ਹਾਂਜੀ,
1: ਇੱਕ ਜੇ ਉਹ ਬੱਚਾ 10ਵੀਂ ਤੋਂ ਬਾਅਦ ਸਾਇੰਸ ਰੱਖ ਲੈਂਦਾ ਚੰਗੇ ਨੰਬਰ ਲੈ ਕੇ, ਤੇ ਉਹਦੇ ਵਿੱਚ ਵੀ ਚੰਗਾ ਕੰਮ ਕਰਦਾ ਹੈ, ਤੇ ਉਹ ਕਾਫੀ ਬ੍ਰਾਈਟ ਫਿਊਚਰ ਉਹਦਾ,
0: ਬਹੁਤ ਬ੍ਰਾਈਟ ਫਿਊਚਰ ਜੀ
1: ਆ ਜਾਂਦਾ, ਤੇ ਕਿੰਨੀਆਂ ਆਪਸ਼ਨਸ ਆ। ਆਪਾਂ ਜੇ ਗੱਲਾਂ ਕਰਨ ਲੱਗ ਜਾਈਏ ਤਾਂ ਮੈਨੂੰ ਲੱਗਦਾ ਕਿ ਟਾਈਮ ਥੋੜਾ ਪੈ ਜਾਏਗਾ।
0: ਹਾਂਜੀ ਬਿਲਕੁਲ,
1: ਕੁਝ ਜਿਹੜੇ ਆ ਜਿਵੇਂ ਤੁਸੀਂ ਦੱਸ ਰਹੇ ਸੀਗੇ ਇੰਜੀਨੀਅਰਿੰਗ ਕੋਰ ਦੇ ਵਿੱਚ ਆ, ਤੇ ਮੈਡੀਕਲ ਦੇ ਵਿੱਚ ਆ, ਕੈਮਿਸਟਰੀ ਔਰ ਉਹਦੇ ਕੋਲ ਹੈਗੀ ਆ, ਉਹਦੇ ਵਿੱਚ ਵੀ ਸਕੋਪ ਕਿਹੜੇ ਕਿਹੜੇ ਹੋ ਜਾਂਦੇ ਜੀ?
0: ਕੈਮਿਸਟਰੀ ਦੇ ਵਿੱਚ ਤੁਸੀਂ ਅੱਗੇ ਕੈਮਿਸਟਰੀ ਦੇ ਇਹਨਾਂ ਸਾਰੇ ਸਬਜੈਕਟਸ ਦੇ ਵਿੱਚ ਅੱਗੇ ਬੀ ਐੱਸ ਸੀ ਐੱਮ ਐੱਸ ਸੀ ਕਰ ਸਕਦੇ ਹੋ ਓਨਰਸ ਇਹਨਾਂ ਦੇ।
1: ਹਾਂਜੀ,
0: ਔਰ ਕੈਮਿਸਟਰੀ ਦੇ ਵਿੱਚ ਤਾਂ ਤੁਸੀਂ ਅੱਜ ਫਾਰਮਾਸਿਟੀਕਲ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਹੈ,
1: ਕਾਫੀ ਮੰਗ ਹੈ,
0: ਕਾਫੀ ਮੰਗ ਹੈ, ਔਰ ਉੱਥੇ ਅੱਛੇ ਮਤਲਬ ਪੈਕੇਜ ਉਹ ਦਿੰਦੇ ਹਨ ਜਿਹੜੇ ਐੱਮ ਐੱਸ ਸੀ ਪੀ ਐੱਚ ਡੀ ਹਨ
1: ਕੈਮੀਕਲ ਇੰਜੀਨੀਅਰਸ ਜਿਹੜੇ ਆ, ਉਹ ਚੰਗਾ ਕੰਮ ਕਰ ਰਹੇ।
0: ਹਾਂਜੀ ਬਿਲਕੁਲ ਜੀ ਬਿਲਕੁਲ,
1: ਤੇ ਮੈਥ ਇਹਦੇ ਵਿੱਚ ਇੱਕ ਜੁੜਦਾ ਨਾਲ।
0: ਹਾਂਜੀ ਹਾਂਜੀ,
1: ਮੈਥ ਕੀ ਰੋਲ ਪਲੇ ਕਰਦਾ ਜੀ?
0: ਮੈਥ ਦਾ ਰੋਲ ਇਹ ਹੈ ਕਿ ਮੈਥ ਇੱਕ ਮਾਸਟਰ ਜਿਸ ਤਰ੍ਹਾਂ ਕਹਿੰਦੇ ਕਿ
1: ਆਤਮਾ ਹੀ ਹੈ,
0: ਆਤਮਾ ਹੈ, ਕੰਟਰੋਲਰ,
1: ਕੰਟਰੋਲਰ ਹੈ ਸਾਰੇ ਸਬਜੈਕਟਾਂ ਦਾ।
0: ਫਿਜ਼ਿਕਸ ਦੇ ਵਿੱਚ ਅਸੀਂ ਜਦੋਂ ਫਿਜ਼ਿਕਸ ਪੜ੍ਹਾਉਣਾ ਸ਼ੁਰੂ ਕਰਦੇ ਹਾਂ ਪਲੱਸ ਵਨ ਦੇ ਵਿੱਚ, ਪਹਿਲਾਂ ਸਾਨੂੰ ਮੈਥ ਦੇ 2-4-5 ਟੌਪਿਕ ਕਵਰ ਕਰਨੇ ਪੈਂਦੇ, ਪਹਿਲੇ 15 ਦਿਨ ਮੈਥ 'ਤੇ ਲਗਾਉਣੇ ਪੈਂਦੇ ਆ।
1: ਅੱਛਾ,
0: ਤਾਂ ਕਿ ਬੱਚਿਆਂ ਨੂੰ ਫਿਜ਼ਿਕਸ ਸਮਝ ਆ ਜਾਵੇ।
1: ਠੀਕ ਹੈ ਜੀ।
0: ਸੋ ਮੈਥ ਜਿਹੜਾ ਮੈਥ ਦਾ ਇਨ ਇਟ ਸੈਲਫ ਤਾਂ ਮੈਂ ਜ਼ਿਆਦਾ ਨਹੀਂ, ਪ੍ਰੈਕਟੀਕਲ ਕੋਈ ਸਕੋਪ ਹੋਵੇ, ਬਟ ਇਹ ਸਾਰਿਆਂ ਦੀ ਆਤਮਾ ਹੈ। ਇਹਦੇ ਤੋਂ ਬਿਨਾਂ ਨਾ ਕੈਮਿਸਟਰੀ ਦਾ ਗੁਜ਼ਾਰਾ ਹੈ, ਨਾ ਫਿਜ਼ਿਕਸ ਦਾ ਗੁਜ਼ਾਰਾ ਹੈ, ਤੇ ਫਿਜ਼ਿਕਸ ਦਾ ਤਾਂ ਹੈ ਹੀ ਨਹੀਂ, ਤੇ ਨਾ ਬਾਇਓ ਦਾ ਗੁਜ਼ਾਰਾ ਹੈ।
1: ਮਤਲਬ ਮੈਥ ਉਹ ਜ਼ਮੀਨ ਹੈ ਜਿਹਦੇ ਵਿੱਚ ਸਾਰੇ ਪੌਦੇ ਉੱਗਣਗੇ।
0: ਬਿਲਕੁਲ ਬਿਲਕੁਲ ਬਿਲਕੁਲ,
1: ਬੰਦੇ ਦਾ ਮੈਥਮੈਟਿਕਸ ਚੰਗਾ ਹੋਣਾ ਚਾਹੀਦਾ।
0: ਹਾਂਜੀ ਹਾਂਜੀ,
1: ਇਹ ਇੱਕ ਵਾਕਈ, ਔਰ ਜੋੜ ਤੋੜ ਦੇ ਵਿੱਚ ਜਿਹੜਾ ਬੰਦਾ ਕਾਮਯਾਬ ਹੋ ਗਿਆ ਉਹ ਤਾਂ ਜ਼ਿੰਦਗੀ 'ਚ ਫੇਲ ਹੁੰਦਾ ਹੀ ਨਹੀਂ।
0: ਬਿਲਕੁਲ ਜੀ ਬਿਲਕੁਲ ਬਿਲਕੁਲ।
1: ਤੋ ਸੰਜੀਵ ਸ਼ਰਮਾ ਜੀ, ਅੱਜ ਤੁਸੀਂ ਬਹੁਤ ਹੀ ਕੀਮਤੀ ਗੱਲਾਂ ਸਾਂਝੀਆਂ ਕੀਤੀਆਂ, ਔਰ ਮੈਨੂੰ ਪੂਰੀ ਉਮੀਦ ਹੈ ਜਿਹੜੇ ਵਿਦਿਆਰਥੀ ਜਾਂ ਉਹਨਾਂ ਦੇ ਮਾਤਾ ਪਿਤਾ ਇਹ ਪ੍ਰੋਗਰਾਮ ਸੁਣ ਰਹੇ ਨੇ, ਉਹ ਜ਼ਰੂਰ ਸੰਜੀਵ ਜੀ ਦੀਆਂ ਗੱਲਾਂ ਨੂੰ ਤੋਂ ਫਾਇਦਾ ਲੈਣਗੇ, ਅਤੇ ਬੱਚਿਆਂ ਦਾ ਭਵਿੱਖ ਜਿਹੜਾ ਹੋਰ ਵੀ ਬ੍ਰਾਈਟ ਹੋਏਗਾ, ਅਤੇ ਅਸੀਂ ਵੀ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ ਹਮੇਸ਼ਾ ਹੀ, ਅਤੇ ਦੁਆ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ ਅਤੇ ਖੁਸ਼ ਰਹੋ, ਮੁਸਕਰਾਉਂਦੇ ਰਹੋ, ਅਤੇ ਪ੍ਰੋਗਰਾਮ ਰੁਜ਼ਗਾਰ, ਸਿੱਖਿਆ ਅਤੇ ਰੁਜ਼ਗਾਰ ਲੈ ਕੇ ਫਿਰ ਆਪਾਂ ਹਾਜ਼ਰ ਹੋਵਾਂਗੇ ਸੰਜੀਵ ਸ਼ਰਮਾ ਜੀ ਦੇ ਨਾਲ, ਅਤੇ ਹੁਣ ਸਾਨੂੰ ਦਿਓ ਆਗਿਆ, ਅਤੇ ਤੁਸੀਂ ਮਾਣੋ ਆਨੰਦ। ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਸੁਣਨ ਦੇ ਲਈ, ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਵੱਲੋਂ ਤੁਹਾਡਾ ਇੱਕ ਸ਼ੁਕਰਾਨਾ, ਅਤੇ ਰੱਬ ਰਾਖਾ, ਖੁਸ਼ ਰਹੋ, ਮੁਸਕਰਾਉਂਦੇ ਰਹੋ।

0: ಕೇಳ್ತಿರೋದು ಪಾಪಾ ರೇಡಿಯೋ.
1: ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਤੇ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆਂ ਆਪ ਸਭ ਨੂੰ ਆਦਾਬ ਸਲਾਮ ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਆਵਾਜ਼ ਵੀ ਤੁਹਾਡੇ ਤੱਕ ਅੰਦਾਜ਼ ਵੀ ਤੁਹਾਡੇ ਤੱਕ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ ਤੇ ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ ਹੁਣ ਤੋਂ ਲੈ ਕੇ ਦੋ ਸਵਾ ਦੋ ਘੰਟੇ ਤੁਹਾਡਾ ਮੇਰਾ ਰਾਬਤਾ ਜ਼ਿੰਦਗੀ ਨਾਮਾ ਹਾਲ ਦੁਨੀਆਂ ਪ੍ਰੋਗਰਾਮ ਦੇ ਵਿੱਚ ਲਾਈਵ ਦੇ ਦੌਰਾਨ ਬਣਿਆ ਰਹੇਗਾ ਜਿਹਦੇ ਵਿੱਚ ਅੱਜ ਸਭ ਤੋਂ ਪਹਿਲਾਂ ਅੱਜ ਦਾ ਵਿਚਾਰ ਉਸ ਤੋਂ ਬਾਅਦ ਦੇਸ਼ ਭੇਦ ਦੀਆਂ ਖਬਰਾਂ ਜਨਮ ਦਿਨ ਦੀ ਵਧਾਈ ਤੇ ਅਮਿਤ ਸ਼ਾਹ ਫੇਰੀ ਪਾਈ ਖਹਿਰੇ ਕੀਤੀ ਧੁਲਾਈ ਤੇ ਵਾਰਸ ਦੇਣ ਦੁਹਾਈ ਦਾ ਜ਼ਿਕਰ ਕਰਾਂਗੇ ਤੇ ਹੋਰ ਬਹੁਤ ਸਾਰੀਆਂ ਅਪਡੇਟਸ ਨੇ ਉਹਨਾਂ ਦੇ ਬਾਰੇ ਗੱਲਬਾਤ ਕਰਾਂਗੇ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਵੀ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ ਤੇ ਨਾਲ ਦੀ ਨਾਲ ਤੁਸੀਂ ਵੀ ਕਾਲ ਕਰਕੇ ਕੋਈ ਸਵਾਲ ਜਵਾਬ ਕਰਨਾ ਹੋਵੇ ਜਾਂ ਮਨ ਦੇ ਵਿੱਚ ਕੋਈ ਵਿਚਾਰ ਆਉਂਦਾ ਹੈ ਤਾਂ ਨਿੱਘਾ ਸਵਾਗਤ ਰਹੇਗਾ ਤੇ ਇਸੇ ਤਰ੍ਹਾਂ ਹੀ ਜ਼ਿੰਦਗੀ ਦੇ ਨਾਲ ਕੁਝ ਜੁੜੀਆਂ ਗੱਲਾਂ ਬਾਤਾਂ ਤੇ ਅੱਜ ਕੋਸ਼ਿਸ਼ ਕਰਾਂਗੇ ਸਮਾਂ ਜੇ ਇਜਾਜ਼ਤ ਦੇਵੇਗਾ ਤਾਂ ਤੁਹਾਨੂੰ ਇੱਕ ਕਹਾਣੀ ਜਿਹੜੀ ਹੈ ਜ਼ਰੂਰ ਸੁਣਾਵਾਂਗੇ ਤੇ ਕੱਢ ਰੱਖੀ ਹੈ ਤੇ ਉਹ ਤੁਹਾਡੀ ਝੋਲੀ ਵੀ ਪਾਵਾਂਗੇ ਤੇ ਜੇ ਸਮਾਂ ਜਿਵੇਂ ਵੀ ਜਿੱਦਾਂ ਜਿੱਦਾਂ ਸਬੱਬ ਬਣਦਾ ਹੈ ਉਸ ਤਰ੍ਹਾਂ ਆਪਾਂ ਹੌਲੀ ਹੌਲੀ ਚੱਲਦੇ ਰਹਿਣਾ ਤੇ ਪ੍ਰੋਗਰਾਮਾਂ ਦੇ ਵਿੱਚ ਦੋਸਤੋ ਜੁੜਨ ਦੇ ਲਈ ਤੁਸੀਂ ਦੁਆਬਾ ਰੇਡੀਓ ਨੂੰ ਯੂਟਿਊਬ ਦੇ ਉੱਤੇ ਐਪ ਦੇ ਉੱਤੇ ਵੈਬਸਾਈਟ ਫੇਸਬੁੱਕ ਦੇ ਉੱਤੇ ਜਿਹੜਾ ਹੈ ਸਰਚ ਕਰ ਸਕਦੇ ਹੋ ਤੇ ਦੁਆਬਾ ਰੇਡੀਓ ਦਾ ਗਰੁੱਪ ਹੈ ਉਹਨੂੰ ਜੁਆਇਨ ਕਰ ਸਕਦੇ ਹੋ ਆਪਣਾ ਓਫੀਸ਼ੀਅਲ ਤੌਰ ਦੇ ਉੱਤੇ ਵਟਸਐਪ ਗਰੁੱਪ ਦੇ ਵਿੱਚ ਵੀ ਤੇ ਟੈਲੀਗ੍ਰਾਮ ਦੇ ਉੱਤੇ ਵੀ ਅਵੇਲੇਬਲ ਹੈ ਉਹਦੇ ਵਿੱਚ ਵੀ ਸਰਚ ਕਰ ਸਕਦੇ ਹੋ ਤੇ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ 7:00 ਸ਼ਾਮ ਦੇ 5 ਮਿੰਟ ਦਾ ਸਮਾਂ ਹੈ ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:05 ਦਾ ਸਮਾਂ ਹੋ ਗਿਆ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:05 ਤੇ ਯੂਕੇ ਦੇ ਵਿੱਚ ਸ਼ਾਮ ਦੇ 5:05 ਹੋਏ ਨੇ ਯੂਰਪੀਅਨ ਕੰਟਰੀਆਂ ਮੁਤਾਬਕ ਸਮਾਂ ਤੇ ਸਥਿਤੀ ਸ਼ਾਮ ਦੇ 6:06 ਨੇ 5 ਮਿੰਟ ਨੇ ਤੇ ਭਾਰਤ ਦੇ ਵਿੱਚ ਇਸ ਵਕਤ ਰਾਤ ਦੇ 9:00 ਤੇ ਰਾਤ ਦੇ ਆਪਣੇ 35 ਮਿੰਟ ਦਾ ਜਿਹੜਾ ਸਮਾਂ ਘੜੀਆਂ ਦੇ ਉੱਤੇ ਦਰਸਾਇਆ ਜਿਹੜਾ ਦਿਖਾਈ ਦੇ ਰਿਹਾ ਹੈ ਜੀ ਤੇ ਲੋ ਫਿਰ ਕਰਦੇ ਹਾਂ ਸ਼ੁਰੂਆਤ ਅੱਜ ਦੇ ਨਾਲ ਪ੍ਰੋਗਰਾਮ ਦੇ ਵਿੱਚ ਅੱਜ ਦੇ ਵਿਚਾਰ ਦੇ ਨਾਲ ਤੇ 30 ਸਤੰਬਰ ਦਾ ਦਿਹਾੜਾ 2026 ਤੇ ਬੁੱਧ ਕੰਮ ਸ਼ੁੱਧ ਕਹਿੰਦੇ ਨੇ ਕਿ ਪੈਸਾ ਕਮਾਉਣਾ ਕੋਈ ਬੁਰੀ ਗੱਲ ਨਹੀਂ ਹੈ ਪਰ ਪੈਸਾ ਲੁੱਟਣਾ ਤੇ ਲੁੱਟ ਲੁੱਟ ਕੇ ਅੰਦਰ ਭਰਨਾ ਜਦਕਿ ਦੂਜੇ ਪਾਸੇ ਦੇਸ਼ ਦੇ ਕਰੋੜਾਂ ਆਦਮੀ ਪੈਸੇ ਦੀ ਅਣਹੋਣ ਦੇ ਕਾਰਨ ਅੱਡੀਆਂ ਰਗੜ ਰਹੇ ਹੋਣ ਤੇ ਕਦੀ ਨਾ ਬਖਸ਼ਿਆ ਜਾਣ ਵਾਲਾ ਜਿਹੜਾ ਗੁਨਾਹ ਹੈ ਨਾਨਕ ਸਿੰਘ ਹੁਣੀ ਆਪਣੀ ਲਿਖਤ ਦੇ ਵਿੱਚ ਲਿਖਦੇ ਨੇ ਇਸੇ ਤਰ੍ਹਾਂ ਦੁਨੀਆਦਾਰੀ ਦੇ ਉੱਤੇ ਜੋ ਹਾਲਾਤ ਨੇ ਉਹਨਾਂ ਦੇ ਵੱਲ ਨੂੰ ਵੀ ਝਾਤ ਮਾਰਾਂਗੇ ਤੇ ਦੇਸ਼ਤੇ ਦੀਆਂ ਖਬਰਾਂ ਦੀ ਬਾਤ ਪਾਉਂਦੇ ਹਾਂ ਤੇ 30 ਸਤੰਬਰ 1892 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ ਜਦੋਂ ਪੰਜਾਬੀ ਰੰਗ ਮੰਚ ਦੇ ਮੋਢੀ ਈਸ਼ਵਰ ਚੰਦਰ ਦਾ ਜਿਹੜਾ ਜਨਮ ਹੁੰਦਾ ਹੈ 1928 ਦੇ ਵਿੱਚ ਵਿਗਿਆਨੀ ਅਲੈਗਜ਼ੈਂਡਰ ਫਲੈਮਿੰਗ ਨੇ ਜਿਹੜਾ ਸੀ ਪੈਨਸਲੀਨ ਦੀ ਖੋਜ ਕੀਤੀ ਸੀ ਜਿਸ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਉਹਦਾ ਪੈਨਸਲੀਨ ਦਾ ਜਿਹੜਾ ਉਹ ਯੂਜ਼ ਕਰਦੇ ਨੇ ਸਰਬੱਤ ਦੇ ਭਲੇ ਦੀ ਗੱਲ ਆਉਂਦੀ ਹੈ 1992 ਦੇ ਵਿੱਚ ਰੂਸ ਦੇ ਵਿੱਚ ਲੋਕਾਂ ਨੂੰ ਪ੍ਰਾਈਵੇਟ ਜਾਇਦਾਦ ਰੱਖਣ ਦੇ ਉੱਤੇ ਬਿਜ਼ਨਸ ਕਰਨ ਦਾ ਜਿਹੜਾ ਹੱਕ ਦੇ ਦਿੱਤਾ ਗਿਆ ਸੀ ਤੇ ਪੰਜਾਬੀ ਨਾਟਕਕਾਰ ਈਸ਼ਵਰ ਚੰਦਰ ਨੰਦਾ ਹੁਣਾਂ ਦਾ ਜ਼ਿਕਰ ਆਇਆ ਉਹਨਾਂ ਨੂੰ ਥੋੜਾ ਜਿਹਾ ਯਾਦ ਕਰਦਿਆਂ ਜੋ ਕਿ 30 ਸਤੰਬਰ 1892 ਨੂੰ ਪਿੰਡ ਗਾਂਧੀਆਂ ਪਨਿਆੜਾ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਲਾਲਾ ਭਾਗਮਲ ਦੇ ਘਰ ਉਹਨਾਂ ਦਾ ਜਨਮ ਹੁੰਦਾ ਹੈ ਤੇ ਬਚਪਨ ਦੇ ਵਿੱਚ ਹੀ ਪਿਤਾ ਦੀ ਮੌਤ ਹੋ ਜਾਣ ਦੇ ਕਾਰਨ ਉਹਨਾਂ ਨੇ ਜਿਹੜਾ ਬੜੀ ਗਰੀਬੀ ਦੇ ਦਿਨ ਵੀ ਦੇਖੇ ਪਰ ਫਿਰ ਵੀ ਪੜ੍ਹਨ ਦੀ ਜਿਹੜੀ ਲਗਨ ਹੈ ਮੱਧਮ ਨਾ ਪੈਣ ਦਿੱਤੀ ਦਿਆਲ ਸਿੰਘ ਕਾਲਜ ਲਾਹੌਰ ਦੇ ਵਿੱਚੋਂ ਉਹਨਾਂ ਨੇ ਪਹਿਲਾਂ BA ਆਨਰਸ ਅਤੇ ਫਿਰ ਅੰਗਰੇਜ਼ੀ ਦੀ MA ਜਿਹੜੀ ਸੀ ਪੰਜਾਬੀ ਯੂਨੀਵਰਸਿਟੀ ਲਾਹੌਰ ਦੇ ਵਿੱਚੋਂ ਅਵਲ ਜਾਣੀ ਕਿ ਪਹਿਲੇ ਰਹਿ ਕੇ ਜਿਹੜਾ ਪਾਸ ਕੀਤੀ ਫਿਰ ਉਹ ਦਿਆਲ ਸਿੰਘ ਕਾਲਜ ਦੇ ਵਿੱਚ ਹੀ ਅੰਗਰੇਜ਼ੀ ਦੇ ਲੈਕਚਰਾਰ ਜਿਹੜੇ ਲੱਗ ਜਾਂਦੇ ਹੈ ਉਹਨਾਂ ਨੂੰ ਜਿਹੜਾ ਸੀ ਬਚਪਨ ਤੋਂ ਹੀ ਰਾਸਲੀਲਾ ਰਾਮਲੀਲਾ ਲੋਕ ਨਾਟਕ ਖੇਡਾਂ ਤੇ ਤਮਾਸ਼ੇ ਵੇਖਣ ਦਾ ਜਿਹੜਾ ਬਹੁਤ ਸ਼ੌਕ ਸੀ ਸਕੂਲਾਂ ਦੇ ਦਿਨਾਂ ਦੇ ਵਿੱਚ ਉਹਨਾਂ ਨੇ ਆਪ ਨਾਟਕਾਂ ਦੇ ਵਿੱਚ ਅਦਾਕਾਰੀ ਵੀ ਕੀਤੀ ਕਾਲਜ ਦੀ ਪੜ੍ਹਾਈ ਦੇ ਦੌਰਾਨ ਉਸਦਾ ਜਿਹੜਾ ਮੇਲ ਨਾਟਕ ਸੀਗਾ ਉਤਸ਼ਾਹ ਰੱਖਣ ਵਾਲੀ ਇੱਕ ਪ੍ਰੋਫੈਸਰ ਦੀ ਪਤਨੀ ਮਿਸਿਜ਼ ਨੋਰਾ ਰਿਚਰਡਸ ਦੇ ਨਾਲ ਜਿਹੜਾ ਹੁੰਦਾ ਹੈ ਤੇ ਉਸਦੀ ਪ੍ਰੇਰਨਾ ਸਦਕਾ IC ਨੰਦਾ ਨੇ ਨਾਟਕ ਲਿਖਣੇ ਤੇ ਖੇਡਣੇ ਸ਼ੁਰੂ ਕਰ ਦਿੱਤੇ ਦੁਲਹਨ ਉਸਦਾ ਜਿਹੜਾ ਸੀ ਪਹਿਲਾ ਇਕਾਂਗੀ ਸੀਗੀ ਜੋ ਕਿ ਉਸਨੇ ਸੰਨ 1913 ਦੇ ਵਿੱਚ ਕਿਸੇ ਮੁਕਾਬਲੇ ਦੇ ਵਿੱਚ ਹਿੱਸਾ ਲੈਣ ਦੇ ਲਈ ਲਿਖਿਆ ਤੇ ਪਹਿਲਾ ਇਨਾਮ ਜਿਹੜਾ ਹਾਸਲ ਕੀਤਾ। ਇਸ ਤੋਂ ਬਾਅਦ ਨੰਦਾ ਨੇ ਪੰਜਾਬੀ ਨਾਟਕ ਸਾਹਿਤ ਨੂੰ ਜਿਹੜਾ ਚਾਰ ਪੂਰੇ ਨਾਟਕ ਸਬਦਰਾ 1920 ਦੇ ਵਿੱਚ ਵਰ ਘਰ ਜਾਂ ਲੀਲੀ ਦਾ ਜਿਹੜਾ ਵਿਆਹ 1928 ਦੇ ਵਿੱਚ ਸ਼ਾਮੂ ਸ਼ਾਹ 1928 ਦੇ ਵਿੱਚ ਸੋਸ਼ਲ ਸਰਕਲ 1949 ਦੇ ਵਿੱਚ ਦਿੱਤੇ ਤੇ ਨੰਦਾ ਦੇ ਇਕਾਂਗੀ ਸੰਗ੍ਰਹਿ ਝਲਕਾਰੇ ਲਿਸ਼ਕਾਰੇ ਤੇ ਚਮਕਾਰੇ ਪੀਜੂ ਪਟਿਆਲਾ ਨੇ ਪ੍ਰਕਾਸ਼ਿਤ ਕੀਤੇ ਜੋ ਪ੍ਰੋਫੈਸਰ ਹਰਚੰਦ ਸਿੰਘ ਹੋਣਾ ਨੇ ਉਹਨਾਂ ਦੇ ਨਾਟਕ ਸੰਪਾਦਿਤ ਕੀਤੇ ਤੇ ਉਹਨਾਂ ਦਾ 3 ਸਤੰਬਰ 1965 ਨੂੰ ਜਿਹੜਾ ਦੇਹਾਂਤ ਹੁੰਦਾ ਹੈ। ਇਸੇ ਤਰ੍ਹਾਂ ਕਾਲਾ ਪਾਣੀ ਸਮੇਂ ਸਮੇਂ ਦੇ ਉੱਤੇ ਆਪਾਂ ਗੱਲਬਾਤ ਕਰਦੇ ਰਹਿੰਦੇ ਹਾਂ। ਕਾਲੇ ਪਾਣੀ ਦੀਆਂ ਸਜ਼ਾਵਾਂ ਵੀ ਮਿਲੀਆਂ, ਹੋਰ ਸਾਰਾ ਕੁਝ ਬਣਦਾ ਹੈ ਜੋ ਕੁਝ ਵਾਪਰਿਆ ਆਪਣੇ ਇਤਿਹਾਸਾਂ ਦੇ ਵਿੱਚ। ਤੇ ਕਾਲੇ ਪਾਣੀ ਨੂੰ ਜਿਹੜਾ ਸੀ ਅਲਕਲਾਈਨ ਵਾਟਰ ਵੀ ਜਿਹੜਾ ਕਿਹਾ ਜਾਂਦਾ ਜਾਂ ਖਾਰਾ ਪਾਣੀ ਵੀ ਕਿਹਾ ਜਾਂਦਾ ਹੈ। ਅਲਕਲਾਈਨ ਆਇਨਾਈਡਸ ਵਾਟਰ ਜਿਹੜਾ AKWU ਦੇ ਵਜੋਂ ਵੀ ਜਾਣਿਆ ਜਾਂਦਾ ਹੈ। ਐਵੀਡੈਂਸ ਬੇਸਡ ਕੰਪਲੀਮੈਂਟਰੀ ਐਂਡ ਅਲਟਰਨੇਟਿਵ ਮੈਡੀਸਨ ਦੇ ਅਨੁਸਾਰ ਜਿਹੜਾ ਜੇਕਰ ਸਰੀਰਕ ਕਸਰਤ ਤੋਂ ਬਾਅਦ ਕਾਲੇ ਪਾਣੀ ਦਾ ਸੇਵਨ ਕੀਤਾ ਜਾਂਦਾ ਹੈ ਜਾਂ ਜਦੋਂ ਪਸੀਨਾ ਬਹੁਤ ਜ਼ਿਆਦਾ ਨਿਕਲਦਾ ਹੈ ਸਰੀਰ ਦੇ ਵਿੱਚੋਂ, ਜੋ ਸਰੀਰ ਨੂੰ ਇਲੈਕਟ੍ਰੋਲਾਈਟਸ ਦੀ ਜਿਹੜੀ ਹੈ ਸਪਲਾਈ ਕੀਤੀ ਜਾਂਦੀ ਹੈ, ਤਾਂ ਇਹ ਕੁਝ ਮਦਦਗਾਰ ਹੁੰਦੀ ਹੈ। ਕਾਲੇ ਪਾਣੀ ਦੇ ਵਿੱਚ ਮੈਗਨੀਸ਼ੀਅਮ ਤੇ ਕੈਲਸ਼ੀਅਮ ਵਰਗੇ ਬਹੁਤ ਸਾਰੇ ਖਣਿਜ ਹੁੰਦੇ ਹੈ। ਨਿਯਮਤ ਪੀਣ ਵਾਲੇ ਪਾਣੀ ਦੀ ਜਿਹੜੀ ਤੁਲਨਾ ਦੇ ਵਿੱਚ ਇਹ ਕਾਲਾ ਪਾਣੀ ਜ਼ਿਆਦਾ ਖਾਰਾ ਹੁੰਦਾ ਹੈ। ਦੂਜੇ ਪਾਸੇ ਇੱਕ ਖੋਜ ਹੈ ਜੋ ਦਰਸਾਉਂਦੀ ਹੈ ਕਿ ਕਾਲੇ ਪਾਣੀ ਦੇ ਲੰਬੇ ਸਮੇਂ ਦੇ ਵਿੱਚ ਮਾੜੇ ਪ੍ਰਭਾਵ ਹੋ ਸਕਦੇ ਨੇ। ਕਾਲੇ ਪਾਣੀ ਦੀ ਅੱਧਾ ਲੀਟਰ ਦੀ ਬੋਤਲ ਦੀ ਕੀਮਤ 100 ਰੁਪਏ ਹੈ ਤੇ ਦੂਜੇ ਪਾਸੇ ਕੁਝ ਕੰਪਨੀਆਂ ਇਸ਼ਤਿਹਾਰ ਦੇ ਰਹੀਆਂ ਨੇ ਕਿ ਖਾਰਾ ਪਾਣੀ ਜਿਹਦਾ PH ਲੈਵਲ ਜਿਹੜਾ ਹੁੰਦਾ ਹੈ 7 ਤੋਂ ਉੱਪਰ ਹੈ, ਉਮਰ ਵਧਣ ਦੇ ਨਿਸ਼ਾਨਾਂ ਨੂੰ ਜਿਹੜਾ ਘਟਾ ਦੇਵੇਗਾ, ਕਿਉਂਕਿ ਇੱਕ ਜ਼ਹਿਰੀਲਾਪਨ ਹੋ ਜਾਂਦਾ ਉਹਦੇ ਵਿੱਚ, ਕਹਿ ਲਓ ਕਿ ਕੈਮੀਕਲ ਵਾਲਾ ਹਾਲਾਤ ਬਣ ਜਾਂਦੇ ਨੇ ਜਦੋਂ PH ਲੈਵਲ ਜਿਹੜਾ ਬਹੁਤ ਵੱਡੇ ਪੱਧਰ ਦੇ ਉੱਤੇ ਹਾਈ ਹੋਵੇ। EBCAM ਦੇ ਜਿਹੜੇ ਖੋਜ ਕਰਤਾਵਾਂ ਨੇ ਆਪਣੀ ਰਿਪੋਰਟ ਦੇ ਵਿੱਚ ਦੱਸਿਆ ਕਿ ਉਹਨਾਂ ਨੂੰ ਅਜਿਹੇ ਦਵਾਈਆਂ ਦਾ ਸਮਰਥਨ ਕਰਨ ਵਾਲੇ ਸਬੂਤ ਨਹੀਂ ਮਿਲੇ ਨੇ। ਕਾਲਾ ਪਾਣੀ ਵੇਚਣ ਵਾਲੀਆਂ ਕੰਪਨੀਆਂ ਦਾ ਕਹਿਣਾ ਕਿ ਉਹ ਉਪਰੋਕਤ ਪ੍ਰਕਿਰਿਆਵਾਂ ਦੇ ਬਿਹਤਰ ਕੰਮਕਾਜ ਦੇ ਲਈ ਕਾਲੇ ਪਾਣੀ ਨੂੰ ਬਣਾਉਣ ਦੇ ਲਈ 70 ਤੋਂ ਵੱਧ ਖਣਿਜਾਂ ਨੂੰ ਇਸ ਦੇ ਵਿੱਚ ਸ਼ਾਮਲ ਕਰ ਰਹੀਆਂ, ਪਰ ਇਹਨਾਂ ਚੀਜ਼ਾਂ ਤੋਂ ਬਚੋ ਭਾਈ। ਇਸ ਦੇ ਲਈ ਇਹ ਜਾਣਕਾਰੀ ਸਾਂਝੀ ਕਰ ਰਿਹਾ ਕਿਉਂਕਿ ਬਹੁਤ ਸਾਰੇ ਬਾਬੇ ਜਾਂ ਬਹੁਤ ਸਾਰੇ ਐਸੇ ਲੋਕ ਜੋ ਦੇਸੀ ਨੁਸਖੇ ਕਰਦੇ ਆ ਇਹੋ ਜਿਹੀਆਂ ਚੀਜ਼ਾਂ, ਮਤਲਬ ਕਿ ਲੋਕਾਂ ਨੂੰ ਦੇ ਦਿੰਦੇ ਆ ਕਿਉਂਕਿ ਉਹਨਾਂ ਨੂੰ ਤਾਂ ਸ਼ੂਸ਼ਾ ਉਹਨਾਂ ਨੇ ਛੱਡਣਾ ਹੁੰਦਾ, ਪਰ ਕਿਸੇ ਦੀ ਜਾਨ ਜਾਵੇ ਜਾਂ ਰਵੇ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ। ਕਾਲੇ ਪਾਣੀ ਦੇ ਵਿੱਚ ਮੈਗਨੀਸ਼ੀਅਮ ਤੇ ਕੈਲਸ਼ੀਅਮ ਵਰਗੇ ਬਹੁਤ ਸਾਰੇ ਖਣਿਜ ਨੇ, ਪਰ ਹਾਲਾਂਕਿ ਖਣਿਜਾਂ ਦਾ ਅਨੁਪਾਤ ਕੰਪਨੀਆਂ ਦੇ ਮੁਤਾਬਕ ਵੱਖਰਾ ਵੱਖਰਾ ਹੋ ਸਕਦਾ ਹੈ ਤੇ ਹੁੰਦਾ ਹੈ। ਕੁੱਲ ਮਿਲਾ ਕੇ ਕੰਪਨੀਆਂ ਦਾ ਕਹਿਣਾ ਕਿ ਕਾਲਾ ਪਾਣੀ ਜੈਵਿਕ ਪ੍ਰਕਿਰਿਆਵਾਂ ਦੀ ਦਰ ਨੂੰ ਜਿਹੜਾ ਵਧਾਉਣ, ਪਾਚਨ ਕਿਰਿਆ ਨੂੰ ਸੁਧਾਰਨ ਤੇ ਐਸੀਡਿਟੀ ਨੂੰ ਘਟਾਉਣ, ਪ੍ਰਤੀਰੋਧਕ ਸ਼ਕਤੀਆਂ ਨੂੰ ਵਿਕਸਿਤ ਕਰਨ ਆਦਿ ਦੇ ਵਿੱਚ ਮਦਦ ਕਰਦਾ ਹੈ, ਪਰ ਕਿਸੇ ਵੀ ਡਾਕਟਰ ਦੀ ਸਲਾਹ ਜਾਂ ਚੰਗਾ ਜਿਹੜਾ ਕੋਈ ਇਹਨਾਂ ਚੀਜ਼ਾਂ ਦਾ ਮਾਹਰ ਹੈ ਭਾਈ, ਉਹਦੀ ਸਲਾਹ ਤੋਂ ਬਗੈਰ ਇਹਨਾਂ ਚੀਜ਼ਾਂ ਦਾ ਸੇਵਨ ਨਾ ਕਰੋ, ਅਸੀਂ ਤਾਂ ਇਹੀ ਕਵਾਂਗੇ। ਬਹੁਤ ਸਾਰੇ ਦੋਸਤ ਜੁੜੇ ਹੋਏ ਨੇ, ਖਬਰਾਂ ਦੇ ਉੱਤੇ ਚੱਲਦੇ ਹਾਂ ਦੋਸਤੋ, ਤੇ ਖਬਰਾਂ ਕੀ ਕਹਿੰਦੀਆਂ ਨੇ ਤੇ ਹੋਰ ਸਾਰੇ ਸਿਲਸਿਲੇ ਆਪਾਂ ਫਰੋਲਦੇ ਹਾਂ ਤੇ ਸਮਾਂ ਬੜੀ ਤੇਜ਼ੀ ਦੇ ਨਾਲ ਭੱਜਦਾ ਜਾਂਦਾ ਹੈ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਜਨਮ ਦਿਨ ਦੀ ਵਧਾਈ ਦੇਵਾਂਗੇ ਤੇ ਸਮਾਜੀਤ ਸਿੰਘ ਸ਼ੰਮੀ ਹੋਣਾ ਦਾ ਅੱਜ ਬਰਥਡੇ ਹੈ ਜੀ, ਉਹਨਾਂ ਨੂੰ ਬਹੁਤ ਬਹੁਤ ਵਧਾਈ ਹੋਵੇ। ਹੱਸਦੇ ਵੱਸਦੇ ਰਹੋ ਤੇ ਨਾਲ ਦੋਸਤਾਂ ਮਿੱਤਰਾਂ ਨੂੰ ਮਹਿਫਲ ਮਿੱਤਰਾਂ ਦੇ ਵਿੱਚ ਵੀ ਜਿਹੜਾ ਹਸਾਉਂਦੇ ਰਹੋ ਤੇ ਹਾਸਿਆਂ ਦੀ ਪਟਾਰੀ ਖੋਲਦੇ ਰਹੋ। ਜ਼ਿੰਦਗੀ ਜ਼ਿੰਦਾਬਾਦ, ਮੁਹੱਬਤ ਜ਼ਿੰਦਾਬਾਦ। ਤੇ ਦੂਸਰੇ ਪਾਸੇ ਇਸੇ ਤਰਜ਼ ਦੇ ਉੱਤੇ ਆਪਾਂ ਭਗਤ ਸਿੰਘ ਉਹਨਾਂ ਦੇ ਜਨਮ ਦਿਨ ਦੀਆਂ ਵੀ ਕੁਝ ਤੰਦਾਂ ਜਿਹੜੀਆਂ ਨੇ ਅੱਗੇ ਜਾ ਕੇ ਸੈਣੀ ਸਾਹਿਬ ਦੇ ਨਾਲ ਪਾਵਾਂਗੇ ਤੇ 1600 ਬੱਸਾਂ ਜਿਹੜੀਆਂ ਨੇ ਉਹ ਭਜਾਵਾਂਗੇ। ਯਾਦਵਿੰਦਰ ਵਿਦੇਸ਼ਾ ਜੀ ਸਵੀਡਨ ਤੋਂ ਜੁੜ ਰਹੇ ਨੇ ਤੇ ਉਹਨਾਂ ਦੀ ਗੱਲਬਾਤ ਵੀ ਸੁਣਦੇ ਹਾਂ। ਤੇ ਅੱਜ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰ ਲਈਏ ਥੋੜੀ ਜੀ। ਪੰਜਾਬ ਦੀ ਸਿਆਸਤ ਜਿਹੜੀ ਹੈ, ਅਮਿਤ ਸ਼ਾਹ ਹੋਣੀ ਫੇਰੀ ਪਾਈ ਹੈ ਤੇ ਖਹਿਰੇ ਕੀਤੀ ਧੁਲਾਈ ਹੈ ਤੇ ਵਾਰਸ ਦੇਣ ਦੁਹਾਈ ਹੈ, ਜਿਹਦੇ ਵਿੱਚ ਗੱਲ ਕਰਦੇ ਹਾਂ ਕਿ 2027 ਦੀਆਂ ਚੋਣਾਂ ਦੇ ਨਾਲ ਬਹੁਤ ਸਾਰੇ ਮੁੱਦੇ ਜੁੜੇ ਨੇ, ਪੱਤੇ ਜਿਹੜੇ ਅਜੇ ਬੰਦ ਵੀ ਨੇ ਤੇ ਖੁੱਲ੍ਹੇ ਵੀ ਨੇ। ਤੇ BJP ਜਿਹੜੀ ਹੈ ਉਹ ਚਾਹੇ ਕਹਿੰਦੀ ਹੈ ਭਾਈ ਅਕਾਲੀ ਦਲ ਦੇ ਨਾਲ ਹੱਥ ਨਹੀਂ ਮਿਲਾਉਣਾ ਤੇ ਦੂਜੇ ਕਹਿੰਦੇ ਅਸੀਂ ਨਹੀਂ ਮਿਲਾਉਣਾ, ਪਰ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਕੀ ਕੁਝ ਵਾਪਰਦਾ ਹੈ। ਵਾਰਸ ਪੰਜਾਬ ਵਾਲੇ ਜਿਹੜੇ ਨੇ ਦੁਹਾਈ ਪਾ ਰਹੇ ਨੇ ਕਿਉਂਕਿ ਉਹਨਾਂ ਦੀ ਜਿਹੜੀ ਪਾਰਟੀ ਆ ਉਹ ਰਜਿਸਟਰ ਨਹੀਂ ਹੋ ਰਹੀ ਹੈ ਜੀ, ਬਹੁਤ ਸਾਰੇ ਵਿਵਾਦ ਜੁੜੇ ਹੋਏ ਨੇ। ਨਸ਼ਿਆਂ ਦਾ ਮੁੱਦਾ ਜਿਹੜਾ ਪੂਰਾ ਚਰਚਾ ਦੇ ਵਿੱਚ ਹੈ। 2027 ਦੀਆਂ ਚੋਣਾਂ ਦੇ ਵਿੱਚ ਤੇ ਅਮਿਤ ਸ਼ਾਹ ਹੁਣੀ ਜਲੰਧਰ ਦੀ ਫੇਰੀ ਜਿਹੜੀ ਪਾ ਗਏ ਨੇ ਤੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚਰਚਾ ਹੋ ਰਹੀ ਹੈ ਤੇ ਇੱਕ ਚਰਚਾਵਾਂ ਇਹ ਵੀ ਨੇ ਕਿ ਅੰਦਰ ਖਾਤੇ ਕੈਪਟਨ ਅਮਰਿੰਦਰ ਸਿੰਘ ਹੁਣੀ ਗਾਂਧੀ ਪਰਿਵਾਰ ਦੇ ਨਾਲ ਵੀ ਮੁਲਾਕਾਤ ਕਰਕੇ ਆਏ ਨੇ। ਹੋ ਸਕਦਾ ਕਿ ਵਾਪਸੀ ਵੀ ਹੋ ਸਕਦੀ ਹੈ, ਪਰ ਉਨ੍ਹਾਂ ਨੇ ਟ੍ਰਿਬਿਊਨ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਇੱਕ ਇਸ਼ਾਰਾ ਜ਼ਰੂਰ ਕੀਤਾ। ਬਾਕੀ ਆਉਣ ਵਾਲਾ ਸਮਾਂ ਦੱਸੇਗਾ ਕਿ ਕਿਹੜੇ ਪਾਸੇ ਉਹ ਭਾਰੂ ਪੈਂਦੇ ਨੇ। ਅਕਾਲ ਤਖ਼ਤ ਸਾਹਿਬ ਤੇ SGPC ਦੇ ਮਾਮਲੇ ਜਿਹੜੇ ਨੇ ਉਲਝੇ ਪਏ ਨੇ, ਉਨ੍ਹਾਂ ਦੀ ਵੀ ਗੱਲ ਕਰਦੇ ਅੱਗੇ ਜਾ ਕੇ ਤੇ ਨਾਲ ਜੁੜੇ ਤਾਜ਼ਾ ਘਟਨਾਕ੍ਰਮ ਨੇ। ਪਾਵਰਕੌਮ ਦੇ ਟੈਂਡਰ ਦੇ ਉੱਤੇ ਸਵਾਲ ਉੱਠ ਗਏ ਨੇ ਤੇ ਬਹੁਤ ਵੱਡੇ ਘੁਟਾਲੇ ਸਾਹਮਣੇ ਆ ਰਹੇ ਨੇ। ਡਰੱਗ ਕੇਸ ਦੀ ਸਿੱਟ ਜਿਹੜੀ ਹੈ ਜਾਂਚ ਤੇ ED ਦੀ ਮੁਹਾਲੀ ਕਾਰਵਾਈ ਸਮੇਤ ਕਈ ਅਹਿਮ ਜਿਹੜੇ ਮਾਮਲੇ ਸਾਹਮਣੇ ਨੇ। ਇਸੇ ਤਰ੍ਹਾਂ SIR ਦਾ ਮੁੱਦਾ ਜਿਹੜਾ ਉਹਦੇ ਵਿੱਚ ਨਵੀਂ ਅਪਡੇਟ ਆਈ ਹੈ। ਫਾਰਮ ਜਿਹੜਾ 6 ਹੈ ਉਹਦਾ ਬਦਲਾਅ ਕਰ ਦਿੱਤਾ ਗਿਆ, ਜਿੱਦਾਂ ਪਹਿਲਾਂ ਸੀ ਉਦਾਂ ਹੀ ਰਹੇਗਾ, ਪਰ 13-14 ਕਰੋੜ ਜਿਹੜੀਆਂ ਵੋਟਾਂ ਨੇ ਉਹ ਜ਼ਰੂਰ ਜਿਹੜੇ ਨੇ ਕਿਸੇ ਦੇ ਦੇਣਦਾਰ ਨਹੀਂ ਹੈ ਤੇ ਅੱਗੇ ਤੋਂ ਜਿਹੜੇ ਕਹਿੰਦੇ ਇਹ ਚੀਜ਼ਾਂ ਨਾ ਹੋਣਗੀਆਂ। ਕਾਫ਼ੀ ਵੱਡੇ ਪੱਧਰ ਦੇ ਉੱਤੇ ਜਿਹੜੀ ਹੈ ਡਿਮਾਂਡ ਉੱਠ ਰਹੀ ਹੈ, SIR ਦੇ ਖਿਲਾਫ਼ ਜਿਹੜੀ ਮੁਹਿੰਮ ਚੱਲ ਰਹੀ ਹੈ। ਇੰਡੀਆ ਗੱਠਜੋੜ ਦੀ ਅੱਜ ਮੀਟਿੰਗ ਹੋਈ ਹੈ ਤੇ ਉਨ੍ਹਾਂ ਨੇ ਵੀ ਕੁਝ ਐਲਾਨ ਕੀਤੇ ਹੈ। ਅਮੈਰੀਕਾ ਇਰਾਨ ਤਣਾਅ ਜਿਹੜਾ ਵੱਧ ਰਿਹਾ ਤੇ ਇਰਾਕ ਦੇ ਵਿੱਚੋਂ ਅਮਰੀਕੀ ਫੌਜ ਦੀ ਜਿਹੜੀ ਵਾਪਸੀ, ਜਿਹਦੇ ਕਰਕੇ ਇਰਾਕ ਜਿਹੜਾ ਇੰਡੀਪੈਂਡੈਂਟ ਹੋਣ ਦੇ ਵਿੱਚ ਆਪਣੇ ਆਪ ਨੂੰ ਜਿਹੜਾ ਸ਼ੋਅ ਕਰ ਰਿਹਾ ਤੇ ਅਖੀਰਲੇ ਫੌਜੀ ਵੀ ਜਿਹੜੇ ਨੇ ਉੱਥੋਂ ਵਾਪਸੀ ਜਿਹੜੀ ਹੈ ਅਮਰੀਕਾ ਦੇ ਵੱਲੋਂ ਕਰਾ ਲਈ ਗਈ ਹੈ। ਬ੍ਰਿਟੇਨ ਦੇ ਵਿੱਚ ਜਿਹੜਾ ਵਿਕਰਮ ਦਿਗਵਾ ਦੀ ਅਪੀਲ ਤੇ ਦੁਨੀਆਂ ਦੀਆਂ ਹੋਰ ਵੱਡੀਆਂ ਖ਼ਬਰਾਂ ਦੇ ਵੱਲ ਨੂੰ ਝਾਤ ਮਾਰਾਂਗੇ ਤੇ ਲੋ ਫਿਰ ਓਪਨ ਟਾਕ ਹੋਏਗੀ ਤੇ ਤੁਹਾਡੇ ਸਵਾਲ ਜਵਾਬ ਜਜ਼ਬਾਤ ਵੀ ਨਾਲ ਨਾਲ ਜਿਹੜੇ ਚੱਲਣਗੇ। +358 44 976 1920 ਸਟੂਡੀਓ ਦਾ ਨੰਬਰ ਹੈ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਹੁਣਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਭਾਨ ਸਿੰਘ ਗਰੇਵਾਲ ਸਾਹਿਬ ਦਾ ਸ਼ੁਕਰੀਆ। ਯਾਦਵਿੰਦਰ ਜੀ, ਮੈਂ 15 ਮਿੰਟ ਤੱਕ ਤੁਹਾਨੂੰ ਦੁਬਾਰਾ ਲਾ ਲੈਣਾ ਜੀ ਕਾਲ, ਕੁਝ ਗੱਲਬਾਤ ਸ਼ਾਇਦ ਕਰਨੀ ਚਾਹੁੰਦੇ ਹੋਣਗੇ ਤੇ ਖ਼ਬਰਾਂ ਦੀ ਸ਼ੁਰੂਆਤ ਕਰ ਲਈਏ। ਦੋਸਤੋ ਮਾਫ਼ੀ ਚਾਹੁੰਦਾ, ਮੋਗਾ SHO ਹੁਣਾਂ ਦੀ ਗੱਲ ਕਰੀਏ। ਪਿਛਲੇ ਦਿਨਾਂ ਦੇ ਵਿੱਚ ਜਿਹੜਾ ਉਹਨਾਂ ਦੇ ਬਿਆਨ ਸਨ ਤੇ ਹੁਣ ਕਿਤੇ ਨਾ ਕਿਤੇ ਜ਼ੁਬਾਨ ਵੀ ਢਿੱਲੀ ਪਈ ਹੈ ਤੇ ਨਾਲ ਦੀ ਨਾਲ ਮੂੰਹ ਵੀ ਢੱਕਣ ਦੀ ਜਿਹੜੀ ਹੈ ਜ਼ਰੂਰਤ ਪੈ ਗਈ ਹੈ। ਪਹਿਲੀ ਪੇਸ਼ੀ ਦੇ ਵਿੱਚ ਆਲ ਇਜ਼ ਵੈਲ ਕਹਿਣ ਵਾਲੀ ਮਹਿਲਾ ਇੰਸਪੈਕਟਰ ਜਿਹੜੀ ਹੈ ਉਹਦੇ ਦੂਜੀ ਪੇਸ਼ੀ ਦੇ ਵਿੱਚ ਸੁਰ ਬਦਲ ਗਏ ਨੇ। ਰਿਸ਼ਵਤ ਦੇ ਦੋਸ਼ਾਂ ਦੇ ਵਿੱਚ ਘਿਰੀ ਮਹਿਲਾ ਪੁਲਿਸ ਇੰਸਪੈਕਟਰ ਦਾ ਮਿਜ਼ਾਜ 2 ਦਿਨਾਂ ਦੇ ਵਿੱਚ ਹੀ ਜਿਹੜਾ ਅਦਾਲਤ ਦੀ ਦੂਜੀ ਪੇਸ਼ੀ ਮੌਕੇ ਬਦਲਿਆ ਦਿਖਾਈ ਦਿੱਤਾ ਹੈ। ਲੰਘੇ ਕੱਲ ਜਦੋਂ ਉਨ੍ਹਾਂ ਨੂੰ ਵਿਜੀਲੈਂਸ ਅਧਿਕਾਰੀ ਮੋਗਾ ਅਦਾਲਤ ਦੇ ਵਿੱਚ ਪੇਸ਼ੀ ਦੇ ਲਈ ਲੈ ਕੇ ਆਏ ਨੇ ਤਾਂ ਉਸਦੇ ਨਾਲ ਇੱਕ ਦੋਸ਼ੀ ਜਿਹੜਾ ਵਾਲਾ ਵਿਹਾਰ ਜਿਹੜਾ ਨਜ਼ਰੀ ਪਿਆ ਹੈ ਜਿੱਦਾਂ ਕਿ ਉਹ ਦੋਸ਼ੀ ਹੋਣ। ਇੰਸਪੈਕਟਰ ਸੁਨੀਤਾ ਰਾਣੀ ਦਾ ਚਿਹਰਾ ਜਿਹੜਾ ਢੱਕਿਆ ਹੋਇਆ ਸੀ ਤੇ ਉਸਨੂੰ ਇੱਕ ਮੁਜਰਮ ਵਾਂਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਦਿਲਚਸਪ ਗੱਲ ਇਹ ਵੀ ਰਹੀ ਕਿ ਵਿਜੀਲੈਂਸ ਵਾਲੇ ਉਸਨੂੰ ਮੀਡੀਆ ਤੋਂ ਬਚਾਉਂਦੇ ਨਜ਼ਰ ਆਏ ਨੇ ਤੇ ਪੱਤਰਕਾਰਾਂ ਤੋਂ ਬਚਾ ਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਉਹਨਾਂ ਨੂੰ ਤੇ ਅਦਾਲਤੀ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਵੀ ਪੂਰਾ 1 ਘੰਟਾ ਅਦਾਲਤ ਦੇ ਕਮਰੇ ਦੇ ਵਿੱਚ ਬਿਠਾਈ ਰੱਖਿਆ ਗਿਆ। ਜਦੋਂ ਤੇਜ਼ੀ ਦੇ ਨਾਲ ਅਧਿਕਾਰੀ ਉਸਨੂੰ ਗੱਡੀ ਦੇ ਵੱਲ ਨੂੰ ਲੈ ਕੇ ਤੁਰੇ ਤੇ ਪੱਤਰਕਾਰਾਂ ਨੇ ਉਸ ਉੱਪਰ ਸਵਾਲਾਂ ਦੀ ਬਰਸਾਤ ਕੀਤੀ ਤੇ ਉਸਨੂੰ ਵਾਰ ਵਾਰ ਜਿਹੜਾ ਆਲ ਇਜ਼ ਵੈਲ ਦੇ ਬਾਰੇ ਪੁੱਛਿਆ ਗਿਆ ਤਾਂ ਮਹਿਲਾ ਇੰਸਪੈਕਟਰ ਨੇ ਕੋਈ ਉਹਦੇ ਉੱਤੇ ਜਵਾਬ ਨਾ ਦਿੱਤਾ। ਦੂਸਰੇ ਪਾਸੇ ਅਮਿਤ ਸ਼ਾਹ ਹੁਣਾਂ ਦੀ ਅੱਜ ਦੀ ਫੇਰੀ, ਭਾਜਪਾ 2029 ਦੇ ਅੰਤ ਤੱਕ ਕਹਿੰਦੇ ਪੰਜਾਬ ਨੂੰ ਚਿੱਟਾ ਮੁਕਤ ਕਰ ਦੇਵੇਗੀ ਤੇ ਗ੍ਰਹਿ ਮੰਤਰੀ ਦਾ ਇਹ ਦਾਅਵਾ ਜਿਹੜਾ ਅੱਜ ਸਾਹਮਣੇ ਆਇਆ ਹੈ, ਪਰ ਲੱਗਦਾ ਕਿ ਹੁਣ ਚੋਣਾਂ ਜਿਹੜੀਆਂ ਨੇ ਚਿੱਟੇ ਦੇ ਮਸਲੇ ਦੇ ਉੱਤੇ ਹੀ ਹੋਣਗੀਆਂ। ਅੱਜ ਸਵੇਰੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਸਮੇਤ ਦੇਵੀ ਤਲਾਬ ਮੰਦਰ ਨੂੰ ਬੰਬ ਦੇ ਨਾਲ ਉਡਾਉਂਦੀਆਂ ਮਿਲੀਆਂ ਜਿਹੜੀਆਂ ਖਾਲਿਸਤਾਨੀ ਧਮਕੀਆਂ ਤੋਂ ਬਾਅਦ ਕੇਂਦਰੀ ਏਜੰਸੀਆਂ ਤੇ ਪੰਜਾਬ ਪੁਲਿਸ ਦੇ ਵੱਲੋਂ ਮੰਦਰ ਜਿਹੜਾ ਹੈ ਪਰਿਸਰ ਅਤੇ ਆਸ ਪਾਸ ਦੇ ਜਿਹੜੇ ਇਲਾਕੇ ਹੈ ਉਹਨਾਂ ਦੇ ਵਿੱਚ ਸੁਰੱਖਿਆ ਜਿਹੜੀ ਜਲੰਧਰ ਦੇ ਵਿੱਚ ਵਧਾ ਦਿੱਤੀ ਗਈ ਸੀ ਤੇ ਜਲੰਧਰ ਦੇ ਕਈ ਨਿੱਜੀ ਸਕੂਲਾਂ ਨੂੰ ਸਵੇਰੇ 7:07 ਦੇ ਉੱਤੇ ਪ੍ਰਾਪਤ ਇੱਕ ਸਨਸਨੀਖੇਜ ਈਮੇਲ ਜਿਹੜੀ ਹੈ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਦੇ ਉੱਤੇ IED ਬੰਬ ਧਮਾਕੇ ਕਰਨ ਦੀ ਧਮਕੀ ਦਿੱਤੀ ਗਈ ਸੀ। ਇਸ ਈਮੇਲ ਦੇ ਵਿੱਚ ਖਾਸ ਸਮਾਂ ਤੈਅ ਕਰਦਿਆਂ ਚੇਤਾਵਨੀ ਦਿੱਤੀ ਗਈ ਕਿ ਜਲੰਧਰ ਦੇ ਸਕੂਲਾਂ ਦੇ ਵਿੱਚ ਸਵੇਰੇ 11:11 ਦੇ ਉੱਤੇ ਸ਼੍ਰੀ ਦੇਵੀ ਜਿਹੜੇ ਆਪਣੇ ਤਲਾਬ ਜਿਹੜਾ ਹੈਗਾ ਸ਼੍ਰੀ ਦੇਵੀ ਤਲਾਬ ਜਿਹੜਾ ਹੈ ਮੰਦਰ ਹੈ ਉੱਥੇ ਤੇ ਉਹਦੇ ਵਿੱਚ ਦੁਪਹਿਰ 12:11 ਦੇ ਉੱਤੇ ਅਦਾਲਤ ਕੰਪਲੈਕਸ ਦੇ ਵਿੱਚ 2:11 ਤੇ ਇੱਕ ਦਫ਼ਤਰ ਦੇ ਵਿੱਚ ਦੁਪਹਿਰ 3:11 ਦੇ ਉੱਤੇ ਧਮਾਕੇ ਕੀਤੇ ਜਾਣਗੇ। ਇਸ ਈਮੇਲ ਦੀ ਜ਼ਿੰਮੇਵਾਰੀ ਖਾਲਿਸਤਾਨ ਆਰਮੀ ਜਿਹੜੀ ਉਹਦੇ ਵੱਲੋਂ ਲਈ ਗਈ ਤੇ ਈਮੇਲ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਅਮਿਤ ਸ਼ਾਹ ਦੀ ਰੈਲੀ ਦੀ ਸਟੇਜ ਅਤੇ ਰੈਲੀ ਵਾਲੀ ਥਾਂ ਵੱਲੋਂ ਲੋਕਾਂ ਨੂੰ ਲੈ ਕੇ ਜਾ ਰਹੀਆਂ ਬੱਸਾਂ ਦੇ ਵਿੱਚ ਬੰਬ ਫਿੱਟ ਕੀਤੇ ਗਏ ਸਨ। ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜਲੰਧਰ ਦੇ ਵਿੱਚ ਨਸ਼ਾ ਵਿਰੋਧੀ ਰੈਲੀ ਨੂੰ ਸੰਬੋਧਨ ਕਰਨ ਦੇ ਲਈ ਹੋ ਰਹੀ ਫੇਰੀ ਦੇ ਵਾਲੇ ਦਿਨ ਹੀ ਸ਼ਹਿਰ ਦੇ ਮੁੱਖ ਚੌਂਕਾਂ ਤੇ ਸੜਕਾਂ ਦੇ ਉੱਤੇ ਭਾਜਪਾ ਸਰਕਾਰ ਤੋਂ ਤਿੱਖੇ ਸਵਾਲ ਪੁੱਛਦੇ ਹੋਏ ਕਈ ਹੋਰਡਿੰਗਸ ਲਗਾਏ ਗਏ। ਰੈਲੀ ਦੇ ਵੱਲ ਜਾਂਦੀਆਂ ਸਾਰੀਆਂ ਪ੍ਰਮੁੱਖ ਸੜਕਾਂ ਦੇ ਉੱਤੇ ਇੱਕ ਪਾਸੇ ਜਿੱਥੇ ਭਾਜਪਾ ਦੇ ਵੱਲੋਂ ਅਮਿਤ ਸ਼ਾਹ ਦੇ ਸਵਾਗਤੀ ਬੋਰਡ ਲਗਾਏ ਗਏ, ਉੱਥੇ ਹੀ ਉਨ੍ਹਾਂ ਦੇ ਵਿਚਕਾਰ ਲਗਾਏ ਗਏ ਇਨ੍ਹਾਂ ਨਵੇਂ ਭਾਜਪਾ ਵਿਰੋਧੀ ਹੋਰਡਿੰਗਾਂ ਦੇ ਭਾਜਪਾ ਲੀਡਰਸ਼ਿਪ ਦੀਆਂ ਚਿੰਤਾਵਾਂ ਵਧਾ ਕੇ ਰੱਖ ਦਿੱਤੀਆਂ। ਇਨ੍ਹਾਂ ਹੋਰਡਿੰਗ ਰਾਹੀਂ ਗੁਜਰਾਤ ਸਰਹੱਦ ਤੋਂ ਪੰਜਾਬ ਦੇ ਵਿੱਚ ਆ ਰਹੇ ਨਸ਼ਿਆਂ ਦੀ ਸਪਲਾਈ ਰੋਕਣ ਦੇ ਵਿੱਚ ਕੇਂਦਰ ਦੀ ਅਸਫਲਤਾ ਦੇ ਉੱਤੇ ਸਵਾਲ ਚੁੱਕੇ ਗਏ। ਇੱਕ ਹੋਰਡਿੰਗ ਤੇ ਪੰਜਾਬੀ ਦੇ ਵਿੱਚ ਪੰਜਾਬੀ ਚ ਲਿਖਿਆ ਕਿ ਭਾਜਪਾ ਨੂੰ ਸਵਾਲ ਹੈ, ਪੰਜਾਬ ਦੇ ਵਿੱਚ ਭਾਜਪਾ ਗੁਜਰਾਤ ਤੋਂ ਨਸ਼ੇ ਦੀ ਤਸਕਰੀ ਕਿਉਂ ਕਰਵਾ ਰਹੀ ਹੈ? ਤੇ ਹੁਣ ਜਿਹੜੀਆਂ ਵਿਰੋਧੀ ਪਾਰਟੀਆਂ ਉਹੀ ਕਰਵਾ ਰਹੀਆਂ ਨੇ, ਸਾਰਾ ਕੁਝ ਇੱਕ ਦੂਸਰੇ ਨੂੰ ਦਿਖਾ ਰਹੀਆਂ ਨੇ। ਇਨ੍ਹਾਂ ਹੋਰਡਿੰਗਾਂ ਦੇ ਰਾਹੀਂ ਹਰਿਆਣਾ ਤੇ ਰਾਜਸਥਾਨ ਦੇ ਨਾਲ ਪੰਜਾਬ ਦੇ ਪਾਣੀਆਂ ਦੇ ਵਿਵਾਦ ਤੇ ਵੀ ਜਿਹੜਾ ਕੇਂਦਰ ਸਰਕਾਰ ਦਾ ਰੁਖ ਸਪਸ਼ਟ ਕਰਨ ਦੀ ਮੰਗ ਕੀਤੀ ਗਈ ਤੇ ਅਮਿਤ ਸ਼ਾਹ ਦੀ ਤਸਵੀਰ ਵਾਲੇ ਇੱਕ ਹੋਰਡਿੰਗ ਦੇ ਉੱਤੇ ਲਿਖਿਆ ਗਿਆ, ਭਾਜਪਾ ਪੰਜਾਬ ਦਾ ਪਾਣੀ ਹਰਿਆਣਾ ਤੇ ਰਾਜਸਥਾਨ ਨੂੰ ਕਿਉਂ ਦੇਣਾ ਚਾਹੁੰਦੀ ਹੈ? ਇਨ੍ਹਾਂ ਬੋਰਡਾਂ ਦੇ ਉੱਤੇ ਕਿਸੇ ਵੀ ਪਾਰਟੀ ਜਾਂ ਵਿਅਕਤੀ ਦਾ ਨਾਂ ਨਹੀਂ ਲਿਖਿਆ ਗਿਆ ਤੇ ਫਿਲਹਾਲ ਨਗਰ ਨਿਗਮ ਜਾਂ ਪੁਲਿਸ ਪ੍ਰਸ਼ਾਸਨ ਵੱਲੋਂ ਇਨ੍ਹਾਂ ਨੂੰ ਹਟਾਉਣ ਦੇ ਲਈ ਕੋਈ ਵੀ ਕਾਰਵਾਈ ਨਾ ਕੀਤੀ ਗਈ। ਇਹ ਹੋਰਡਿੰਗਸ ਜਿਹੜੀਆਂ ਨੇ ਪਠਾਨਕੋਟ, ਅੰਮ੍ਰਿਤਸਰ, ਲੁਧਿਆਣਾ, ਕਪੂਰਥਲਾ ਤੇ ਹੋਰ ਆਸ ਪਾਸ ਦੇ ਸ਼ਹਿਰਾਂ ਨੂੰ ਜਲੰਧਰ ਦੇ ਨਾਲ ਜੋੜਨ ਵਾਲੇ ਨੈਸ਼ਨਲ ਹਾਈਵੇ ਜਿਹੜੇ ਨੇ ਉਨ੍ਹਾਂ ਦੇ ਉੱਥੇ ਥਾਵਾਂ ਦੇ ਉੱਤੇ ਲਗਾਏ ਗਏ ਦਿਖੇ ਨੇ। ਦੂਸਰੇ ਪਾਸੇ ਬਹਿਰੀਨ ਵਾਲੀ ਬੀਬੀ ਮਾਮਲਾ, ਉਹਦੀ ਜਾਂਚ ਜਿਹੜੀ ਹੈ CBI ਨੂੰ ਸੌਂਪੇ ਸਰਕਾਰ ਜਿਹੜਾ ਸ਼੍ਰੋਮਣੀ ਕਮੇਟੀ ਆਪਣੇ ਧਾਮੀ ਸਾਹਿਬ ਜਿਹੜੇ ਨੇ ਉਨ੍ਹਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਰਾਜੋਆਣਾ ਦੀ ਰਹਿਮ ਦੀ ਅਪੀਲ ਵਾਪਸ ਲੈਣ ਦੇ ਬਾਰੇ ਅਕਾਲ ਤਖ਼ਤ ਸਾਹਿਬ ਨੂੰ ਵੀ ਫੈਸਲਾ ਲੈਣ ਦੀ ਅਪੀਲ ਕੀਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਨੇ ਪੰਜਾਬ ਸਰਕਾਰ ਤੋਂ ਮੰਗ ਰੱਖੀ ਹੈ ਕਿ ਬਹਿਰੀਨ ਤੋਂ ਆਈ ਬੀਬੀ ਦੇ ਵੱਲੋਂ ਲਾਏ ਗਏ ਦੋਸ਼ਾਂ ਦੀ ਜਾਂਚ ਜਿਹੜੀ ਹੈ CBI ਨੂੰ ਸੌਂਪੀ ਜਾਵੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੰਤਰੀ ਕਮੇਟੀ ਦੀ ਮੀਟਿੰਗ ਤੋਂ ਬਾਅਦ ਦੱਸਿਆ ਕਿ ਜੇਕਰ ਸਰਕਾਰ ਨੇ 3 ਦਿਨਾਂ ਦੇ ਵਿੱਚ ਇਹ ਮੰਗ ਨਾ ਮੰਨੀ, ਉਹਨਾਂ ਦੀ ਜਿਹੜੀ ਮੰਗ ਹੈ ਉਹ ਰੱਖੀ ਉਹ ਨਾ ਮੰਨੀ ਤਾਂ ਕਮੇਟੀ ਦਾ ਇੱਕ ਵਫਦ ਜਿਹੜਾ ਰਾਜਪਾਲ ਨੂੰ ਫਿਰ ਤੋਂ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਨਿਰਪੱਖਤਾ ਦੇ ਲਈ CBI ਜਾਂਚ ਜ਼ਰੂਰੀ ਹੈ ਕਿਉਂਕਿ ਕਮੇਟੀ ਵੱਲੋਂ ਬਣਾਈ ਗਈ 5 ਮੈਂਬਰੀ ਜਾਂਚ ਤੇ ਬੇਲੋੜੇ ਸਵਾਲ ਖੜੇ ਕੀਤੇ ਜਾ ਰਹੇ ਨੇ ਤੇ ਉਨ੍ਹਾਂ ਸਵਾਲ ਕੀਤਾ ਕਿ ਜੇਕਰ ਸ਼੍ਰੋਮਣੀ ਕਮੇਟੀ ਦੀ ਜਾਂਚ ਦੇ ਉੱਤੇ ਸ਼ੱਕ ਹੈ ਤਾਂ ਕਿ ਸਰਕਾਰ ਦੇ ਵੱਲੋਂ ਬਣਾਈ ਕਮੇਟੀ ਨਿਰਪੱਖ ਹੋਵੇਗੀ। ਉਨ੍ਹਾਂ ਸਪਸ਼ਟ ਕੀਤਾ ਕਿ SGPC ਦੀ ਆਪਣੀ ਜਾਂਚ ਕਮੇਟੀ ਵੀ ਕੰਮ ਜਿਹੜੀ ਹੈ ਜਾਰੀ ਰੱਖੇਗੀ ਤੇ ਰਿਪੋਰਟ ਜਨਤਕ ਕੀਤੀ ਜਾਵੇਗੀ। ਮੀਟਿੰਗ ਦੇ ਵਿੱਚ ਬਲਵੰਤ ਸਿੰਘ ਰਾਜੋਆਣਾ ਦੀ ਰਹਿਮ ਦੀ ਜਿਹੜੀ ਅਪੀਲ ਦਾ ਮਾਮਲਾ ਵੀ ਵਿਚਾਰਿਆ ਗਿਆ ਤੇ ਪ੍ਰਧਾਨ ਨੇ ਦੱਸਿਆ ਕਿ ਰਾਜੋਆਣਾ ਖੁਦ ਫਾਂਸੀ ਦੇ ਲਈ ਤਿਆਰ ਨੇ ਤੇ ਉਨ੍ਹਾਂ ਨੇ ਰਹਿਮ ਦੀ ਅਪੀਲ ਵਾਪਸ ਲੈਣ ਦੀ ਇੱਛਾ ਜਤਾਈ ਹੈ। ਇਸ ਦੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਸ ਦੇ ਬਾਰੇ ਢੁਕਵਾਂ ਫੈਸਲਾ ਲੈਣ ਦੀ ਅਪੀਲ ਕੀਤੀ ਗਈ ਹੈ। ਪਰ ਇਹਦੇ ਵਿੱਚ ਦੇਖਿਆ ਜਾਵੇ ਹੁਣ ਵਿਅਕਤੀ ਜਿਹੜਾ ਆਪ ਹੈ ਆਪਣੀ ਕਹਿ ਰਿਹਾ ਉਹ ਗੱਲਬਾਤ ਤੇ ਇਹਦੇ ਵਿੱਚ ਕਿਸੇ ਦੀ ਇਜਾਜ਼ਤ ਚਾਹੀਦੀ ਹੈ ਜੀ? ਵੈਸੇ ਇੱਥੇ ਕੋਈ ਡਿਸਾਈਡ ਕਰ ਸਕਦਾ ਹੈ ਕਿ ਮਤਲਬ ਕਿ ਉਹ ਮੌਤ ਚਾਹੀਦੀ ਹੈ ਜਾਂ ਨਹੀਂ ਚਾਹੀਦੀ ਹੈ ਜਾਂ ਅਪੀਲ ਜਿਹੜੀ ਆ ਵਾਪਸ ਲਈ ਜਾਵੇ ਜਾਂ ਨਾ ਲਈ ਜਾਵੇ? ਸਮਝੋ ਗੱਲ ਬਾਹਰ ਹੀ ਹੈ, ਕਈ ਵਾਰੀ ਹੁੰਦੀ ਹੈ। ਇੰਡੀਪੈਂਡੈਂਟ ਨੇ, ਉਹ ਅਡਲਟ ਨੇ, ਆਪਣਾ ਚੰਗਾ ਮਾੜਾ ਸਾਰਾ ਕੁਝ ਵਿਚਾਰ ਸਕਦੇ ਹੈ, ਪਰ ਪੋਲੀਟੀਕਲ ਏਜੰਡਾ ਜੀ ਸਾਰਾ ਕੁਝ, ਸਿਆਸਤ ਚੱਲਦੀ ਹੈ। ਸ਼੍ਰੋਮਣੀ ਕਮੇਟੀ ਐਕਟ ਦੇ ਬਾਰੇ ਕੁਝ ਸਿੱਖ ਜਥੇਬੰਦੀਆਂ ਦੀ ਮੰਗਾਂ ਨੂੰ ਮੁੱਢੋ ਹੀ ਨਕਾਰਦਿਆਂ ਉਨ੍ਹਾਂ ਕਿਹਾ ਕਿ ਕੇਂਦਰੀ ਕਾਨੂੰਨ ਹੈ ਅਤੇ ਹਰਿਆਣਾ ਵਾਂਗ ਇੱਥੇ ਸਰਕਾਰੀ ਦਖਲ ਅੰਦਾਜ਼ੀ ਦੀ ਲੋੜ ਨਹੀਂ ਹੈ। ਪ੍ਰਧਾਨ ਦੇ ਘਰ ਬਾਹਰ ਦੇ ਦਿੱਤੇ ਜਿਹੜਾ ਜਾ ਰਹੇ ਧਰਨਿਆਂ ਨੂੰ ਉਨ੍ਹਾਂ ਸਿਆਸਤ ਦੇ ਉੱਤੋਂ ਪ੍ਰੇਰਿਤ ਦੱਸਿਆ। ਇਸ ਤੋਂ ਇਲਾਵਾ ਮੀਰੀ ਪੀਰੀ ਖਾਲਸਾ ਮਾਰਚ ਨੂੰ ਸਫਲ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਦੇ ਦੌਰਾਨ ਵੱਡੀ ਗਿਣਤੀ ਦੇ ਵਿੱਚ ਨਸ਼ਾ ਪ੍ਰਭਾਵਿਤ ਪਰਿਵਾਰ ਮਿਲੇ ਨੇ ਤੇ ਕਈ ਨੌਜਵਾਨਾਂ ਨੇ ਅੰਮ੍ਰਿਤ ਛੱਕ ਕੇ ਗੁਰੂ ਦੇ ਨਾਲ ਜੁੜਨ ਦਾ ਪ੍ਰਣ ਕੀਤਾ ਤੇ ਮੀਟਿੰਗ ਦੇ ਦੌਰਾਨ ਵਿਰੋਧੀ ਧਿਰ ਦੇ ਮੈਂਬਰ ਮਿੱਠੂ ਸਿੰਘ ਕਾਣੇਕੇ ਨੂੰ ਜਿਹੜਾ ਸੀ ਜਥੇਦਾਰ ਦੇ ਆਦੇਸ਼ ਦੇ ਉੱਤੇ ਸ਼ਾਮਲ ਹੋਣ ਦੀ ਆਗਿਆ ਨਹੀਂ ਦਿੱਤੀ ਗਈ ਹੈ। ਪੰਜਾਬ ਕਾਂਗਰਸ ਨਿਊ ਪ੍ਰੈਜ਼ੀਡੈਂਟ ਦਾ ਰੋਲਾ ਫਿਰ ਤੋਂ ਪੈਣਾ ਸ਼ੁਰੂ ਹੋ ਗਿਆ। ਰਾਜਾ ਵੜਿੰਗ ਦੀ ਜਗ੍ਹਾ ਲੈਣ ਦੇ ਲਈ ਰੇਸ ਦੇ ਵਿੱਚ ਪ੍ਰਗਟ ਸਿੰਘ, ਸੁਖਬਿੰਦਰ ਸਰਕਾਰੀਆ ਤੇ ਔਜਲਾ ਦੇ ਨਾਮ ਜਿਹੜੇ ਅੱਗੇ ਆ ਚੁੱਕੇ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ PPCC ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਤਬਦੀਲੀ ਤੋਂ ਪਹਿਲਾਂ ਸਾਰਿਆਂ ਦੀਆਂ ਨਜ਼ਰਾਂ ਪੰਜਾਬ ਕਾਂਗਰਸ ਦੇ ਨਵੇਂ ਮੁਖੀ ਦੇ ਉੱਤੇ ਜਿਹੜੀਆਂ ਨੇ ਟਿੱਕੀਆਂ ਹੋਈਆਂ ਨੇ। ਭਾਵੇਂ ਇਸ ਦੇ ਬਾਰੇ ਅਧਿਕਾਰਤ ਐਲਾਨ ਜਲਦ ਹੀ ਹੋਣ ਦੀ ਉਮੀਦ ਦੱਸੀ ਗਈ ਹੈ, ਪਰ ਪਾਰਟੀ ਹਲਕਿਆਂ ਦੇ ਵਿੱਚ ਚਰਚਾ ਜਿਹੜੀ ਚੱਲ ਪਈ ਹੈ। ਸਾਬਕਾ ਓਲੰਪੀਅਨ ਤੇ ਜਲੰਧਰ ਕੈਂਟ ਤੋਂ ਵਿਧਾਇਕ ਪ੍ਰਗਟ ਸਿੰਘ, ਰਾਜਾ ਸਾਂਸੀ ਤੋਂ ਮੌਜੂਦਾ ਵਿਧਾਇਕ ਸੁਖਬਿੰਦਰ ਸਰਕਾਰੀਆ ਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਮੋਰੀ ਦਾਅਵੇਦਾਰਾਂ ਦੇ ਵਿਚ ਸ਼ਾਮਲ ਨੇ ਤੇ ਸਾਰੇ ਜੱਟ ਸਿੱਖ ਚਿਹਰੇ ਜਿਹੜੇ ਨੇ ਸਾਹਮਣੇ ਆ ਰਹੇ ਨੇ। ਸਾਬਕਾ ਮੰਤਰੀ ਪ੍ਰਗਟ ਸਿੰਘ ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਸੂਬਾ ਪ੍ਰਧਾਨ ਹੁੰਦਿਆਂ PPCC ਦੇ ਜਨਰਲ ਸਕੱਤਰ ਸੰਗਠਨ ਦੇ ਵਜੋਂ ਸੇਵਾ ਨਿਭਾ ਚੁੱਕੇ ਹੈ। ਦੂਜੇ ਪਾਸੇ ਸੁਖਬਿੰਦਰ ਸਰਕਾਰੀਆ PPCC ਦੇ ਵਿਚ ਮੀਤ ਪ੍ਰਧਾਨ ਰਹਿਣ ਦੇ ਨਾਲ ਨਾਲ ਸਾਬਕਾ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਨੇ ਤੇ ਜਦਕਿ ਔਜਲਾ ਦੋ ਵਾਰ ਸੰਸਦ ਮੈਂਬਰ ਬਣ ਚੁੱਕੇ ਹੈ। ਜੋ ਗੱਲਾਂ ਬਾਤਾਂ ਵਿਚੋਂ ਨਿਕਲ ਕੇ ਆ ਰਹੀਆਂ ਨੇ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਪਾਰਟੀ ਹਾਈਕਮਾਂਡ ਦੇ ਵੱਲੋਂ ਆਗੂਆਂ ਦੇ 3 ਮੈਂਬਰੀ ਪੈਨਲ ਨੂੰ ਜਿਹੜਾ ਸ਼ਾਰਟ ਲਿਸਟ ਜਿਹੜਾ ਕੀਤਾ ਗਿਆ। ਰਾਹੁਲ ਗਾਂਧੀ ਤੇ ਪ੍ਰਿਯੰਕਾ ਵਾਡਰਾ ਤੋਂ ਇਲਾਵਾ ਸੋਨੀਆ ਗਾਂਧੀ ਦੇ ਵੱਲੋਂ ਵੀ PPCC ਪ੍ਰਧਾਨ ਦੇ ਅਹੁਦੇ ਦੇ ਲਈ ਸੂਬਾ ਇਕਾਈ ਦੇ ਵਜੋਂ ਸਭ ਤੋਂ ਯੋਗ ਚਿਹਰਿਆਂ ਦੀ ਚੋਣ ਕਰਨ ਚ ਅਹਿਮ ਭੂਮਿਕਾ ਜਿਹੜੇ ਨਿਭਾਏ ਜਾਣ ਦੀ ਸੂਚਨਾ ਜਿਹੜੀ ਦੱਸੀ ਜਾ ਰਹੀ ਹੈ। ਦੂਸਰੇ ਪਾਸੇ ਸੋਨੀਆ ਗਾਂਧੀ ਨੇ ਇਸ ਮਾਮਲੇ ਦੇ ਉੱਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣਾ ਨਾਲ ਵੀ ਸਲਾਹ ਮਸ਼ਵਰਾ ਕੀਤਾ। ਹਾਲਾਂਕਿ ਉਹ ਜਿਹੜੇ ਨੇ ਚਾਹੇ BJP ਦੇ ਵਿਚ ਨੇ, ਕੈਪਟਨ ਅਮਰਿੰਦਰ ਸਿੰਘ ਜੋ ਹੁਣ ਭਾਜਪਾ ਦੇ ਵਿਚ ਨੇ, ਉਨ੍ਹਾਂ ਨੇ ਟ੍ਰਿਬਿਊਨ ਦਫ਼ਤਰ ਦੇ ਵਿਖੇ ਇਕ ਜਿਹੜਾ ਤਾਜ਼ਾ ਇੰਟਰਵਿਊ ਵਿਚ ਇਹ ਵੀ ਕਿਹਾ ਸੀ ਕਿ ਕੋਈ ਸਲਾਹ ਦੇਣ ਤੋਂ ਇਨਕਾਰ ਕੀਤਾ ਹੈ ਤੇ ਪਰ ਉਨ੍ਹਾਂ ਗਾਂਧੀ ਪਰਿਵਾਰ ਦੇ ਨਾਲ ਆਪਣੇ ਨਿੱਜੀ ਸੰਬੰਧ ਹੋਣ ਦੀ ਗੱਲ ਜ਼ਰੂਰ ਜਿਹੜੀ ਹੈ ਸਵੀਕਾਰ ਕਰ ਲਈ ਹੈ ਤੇ ਹੋ ਸਕਦਾ ਕਿ ਭਾਈ ਅਸੈਪਟ ਕਰ ਲਈ ਜਾਵੇ ਵਾਪਸੀ ਵੀ। ਬਾਕੀ ਦੇਖਦੇ ਹਾਂ ਕਿੱਧਰ ਨੂੰ ਪਾਸੇ ਜਿਹੜਾ ਭਾਰ ਜ਼ਿਆਦਾ ਪੈਂਦਾ। ਆਮ ਆਦਮੀ ਪਾਰਟੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਫੇਰੀ ਤੋਂ ਪਹਿਲਾਂ ਕੁਝ ਸਵਾਲ ਚੁੱਕੇ ਨੇ ਤੇ ਕੇਂਦਰੀ ਜਾਂਚ ਏਜੰਸੀ ਨੇ ਨਸ਼ਿਆਂ ਦੀ ਰੋਕਥਾਮ ਦੇ ਲਈ ਕੀ ਕੀਤਾ ਹੈ। ਨੀਲ ਗਰਗ ਨੇ ਇਹ ਗੱਲਬਾਤ ਕਹੀ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਬੁਲਾਰੇ ਨੀਲ ਗਰਗ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜਲੰਧਰ ਫੇਰੀ ਤੋਂ ਪਹਿਲਾਂ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਸਵਾਲਾਂ ਦੀ ਬੁਛਾਰ ਜਿਹੜੀ ਕਰ ਛੱਡੀ ਤੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਦੇ ਵਿਰੁੱਧ ਜਿਹੜੀ ਲੜਾਈ ਲੜ ਰਹੀ ਹੈ ਪਰ ਨਸ਼ਿਆਂ ਦੀ ਰੋਕਥਾਮ ਸਿਰਫ ਕਿਸੇ ਇਕ ਸੂਬੇ ਦੀ ਨਹੀਂ ਸਗੋਂ ਪੂਰੇ ਦੇਸ਼ ਦੀ ਜ਼ਿੰਮੇਵਾਰੀ ਹੈ। ਜਲੰਧਰ ਰੈਲੀ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਨੂੰ ਸਿੱਧੇ ਸਵਾਲ ਕਰਦਿਆਂ ਨੀਲ ਗਰਗ ਨੇ ਪੁੱਛਿਆ ਕਿ BSF ਤੇ ਨਾਰਕੋਟਿਕਸ ਕੰਟਰੋਲ ਬਿਊਰੋ ਵਰਗੀਆਂ ਕੇਂਦਰੀ ਏਜੰਸੀਆਂ ਕਿਸ ਦੇ ਅਧੀਨ ਕੰਮ ਕਰਦੀਆਂ ਨੇ। ਉਨ੍ਹਾਂ ਸਵਾਲ ਕੀਤਾ ਕਿ ਅੰਤਰਰਾਜੀ ਨਸ਼ਾ ਸਪਲਾਈ ਚੇਨ ਨੂੰ ਤੋੜਨ ਦੇ ਲਈ ਕੇਂਦਰੀ ਏਜੰਸੀਆਂ ਨੇ ਹੁਣ ਤੱਕ ਕੀ ਕਾਰਵਾਈ ਕੀਤੀ ਹੈ ਤੇ ਸਰਹੱਦਾਂ ਦੇ ਰਾਹੀਂ ਹੋ ਰਹੀ ਤਸਕਰੀ ਨੂੰ ਰੋਕਣ ਦੇ ਵਿਚ ਕੇਂਦਰ ਸਰਕਾਰ ਨੇ ਨਤੀਜੇ ਕੀ ਰਹੇ ਨੇ। ਆਪ ਆਗੂ ਨੇ ਕਿਹਾ ਕਿ ਪੰਜਾਬ ਨੂੰ ਭਾਸ਼ਣਾਂ ਦੀ ਨਹੀਂ ਸਗੋਂ ਠੋਸ ਜਵਾਬਾਂ ਤੇ ਨਤੀਜਿਆਂ ਦੀ ਜ਼ਰੂਰਤ ਹੈ। ਭਾਈ ਇਹ ਗੱਲ ਤੁਹਾਡੀ ਆਪਣੀ ਕਹੀ ਤੁਹਾਡੇ ਉੱਤੇ ਵੀ ਢੁਕਦੀ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਪੰਜਾਬ ਦੇ ਉੱਤੇ ਦੋਸ਼ ਲਗਾਉਣ ਦੀ ਬਜਾਏ ਨਸ਼ਿਆਂ ਦੀ ਸਪਲਾਈ ਚੇਨ ਨੂੰ ਤੋੜਨ ਦੇ ਲਈ ਆਪਣਾ ਸਪਸ਼ਟ ਜਿਹੜਾ ਰੋਡ ਮੈਪ ਦੇਵੇ। ਪੰਜਾਬ ਦੇ ਲੋਕ ਕੇਂਦਰੀ ਗ੍ਰਹਿ ਮੰਤਰੀ ਦੇ ਵੱਲੋਂ ਇਸ ਦੇ ਬਾਰੇ ਸਪਸ਼ਟੀਕਰਨ ਦੀ ਉਡੀਕ ਜਿਹੜੀ ਹੈ ਕਰ ਰਹੇ ਨੇ। ਦੂਸਰੇ ਪਾਸੇ CM ਭਗਵੰਤ ਮਾਨ ਸਾਹਿਬ ਨਾਲ ਮੁਲਾਕਾਤਾਂ ਹੋ ਰਹੀਆਂ ਨੇ, ਉਹ ਜਿਹੜੀਆਂ ਨੇ ਭਾਰੀ ਪੈ ਗਈਆਂ ਨੇ। ਅਕਾਲ ਤਖ਼ਤ ਸਾਹਿਬ ਦੇ ਵੱਲੋਂ ਸ਼੍ਰੋਮਣੀ ਕਮੇਟੀ ਦੇ ਦੋ ਮੈਂਬਰਾਂ ਦੇ ਖਿਲਾਫ਼ ਕਾਰਵਾਈ ਕੀਤੀ ਗਈ ਹੈ। ਨਾਨਕਸਰ ਕਲੇਰਾਂ ਜਗਰਾਓ ਲੁਧਿਆਣਾ ਦੇ ਵਿਚ ਜਿਹੜਾ ਪੈਂਦਾ ਹੈ ਤੋਂ ਬਾਬਾ ਲੱਖਾ ਸਿੰਘ ਕੋਲੋਂ ਵੀ ਸਪਸ਼ਟੀਕਰਨ ਨਾਲ ਮੰਗਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਗੁਰੂ ਦੋਖੀ ਤੇ ਖਾਲਸਾ ਪੰਥ ਵਿਰੋਧੀ ਕਰਾਰ ਦਿੱਤੇ ਗਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰਨ ਵਾਲੇ ਸ਼੍ਰੋਮਣੀ ਕਮੇਟੀ ਦੇ ਦੋ ਮੈਂਬਰਾਂ ਦੇ ਖਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਕਾਰਵਾਈ ਕਰਦਿਆਂ ਉਨ੍ਹਾਂ ਦੇ ਕੋਲੋਂ 10 ਦਿਨਾਂ ਦੇ ਵਿਚ ਸਪਸ਼ਟੀਕਰਨ ਮੰਗ ਲਿਆ ਗਿਆ। ਇਸ ਦੇ ਦੌਰਾਨ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੀਆਂ 71 ਤਾਵਾਂ ਦੇ ਵਿਚ ਹਿੱਸਾ ਲੈਣ ਤੇ ਰੋਕ ਲਗਾ ਦਿੱਤੀ ਗਈ ਹੈ। ਇਹ ਦੋ ਮੈਂਬਰ ਮਿੱਠੂ ਸਿੰਘ ਕਾਨੇਕੇ ਤੇ ਜਸਵੰਤ ਸਿੰਘ ਪੁੜੈਨ ਦੱਸੇ ਜਾ ਰਹੇ ਨੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰਤ ਦੇ ਇੰਚਾਰਜ ਬਗੀਚਾ ਸਿੰਘ ਦੇ ਵੱਲੋਂ ਇਨ੍ਹਾਂ ਦੋਵਾਂ ਨੂੰ ਪੱਤਰ ਵੀ ਜਿਹੜੇ ਜਾਰੀ ਹੋ ਗਏ ਨੇ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਸਕੱਤਰ ਨੂੰ ਵੀ ਪੱਤਰ ਭੇਜਿਆ ਗਿਆ ਤੇ ਇਨ੍ਹਾਂ ਦੋ ਮੈਂਬਰਾਂ ਦੇ ਉੱਤੇ ਲਾਈ ਗਈ ਰੋਕ ਜਿਹੜੀ ਹੈ ਬਾਰੇ ਜਾਣੂ ਕਰਵਾਇਆ ਜਾ ਚੁੱਕਿਆ। ਬਤੌਰ ਸਿੱਖ ਸੰਸਥਾਵਾਂ ਦੇ ਨੁਮਾਇੰਦੇ ਹੁੰਦੇ ਹੋਏ ਇਨ੍ਹਾਂ ਮੈਂਬਰਾਂ ਦੀ ਜ਼ਿੰਮੇਵਾਰੀ ਸੀਗੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਤੇ ਇਸ ਉੱਪਰ ਪਹਿਰਾ ਦਿੰਦੇ, ਪਰ ਇਨ੍ਹਾਂ ਨੇ ਮਨਮਰਜ਼ੀ ਕਰਦਿਆਂ ਆਦੇਸ਼ਾਂ ਦੀ ਅਵੱਗਿਆ ਕੀਤੀ ਹੈ ਤੇ ਦੋਵੇਂ ਜਦੋਂ ਤੱਕ ਸਪਸ਼ਟੀਕਰਨ ਦੇ ਕੇ ਲੰਘੇ ਇਨ੍ਹਾਂ ਦੇ ਉੱਤੇ ਜੋ ਲੱਗੇ ਹੋਏ ਨੇ ਦੋਸ਼ ਉਨ੍ਹਾਂ ਤੋਂ ਸੁਰਖਰੂਹ ਨਹੀਂ ਹੋ ਜਾਂਦੇ। ਇਨ੍ਹਾਂ ਦੇ ਉੱਤੇ ਸ਼੍ਰੋਮਣੀ ਕਮੇਟੀ ਦੀ ਇਕੱਤਰਤਾ ਦੇ ਵਿਚ ਸ਼ਾਮਲ ਹੋਣ ਦੇ ਉੱਤੇ ਰੋਕ ਲਾਈ ਗਈ ਹੈ ਤੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਨੂੰ ਇਹ ਪੱਤਰ 29 ਸਤੰਬਰ ਨੂੰ ਜਾਰੀ ਜਾਣੀ ਕਿ ਕੱਲ੍ਹ ਬੀਤੇ ਦੇ ਵਿਚ ਕੀਤਾ ਹੈ, ਜਦੋਂ ਕਿ ਦੋਵਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਇਹ ਪੱਤਰ 30 ਸਤੰਬਰ ਨੂੰ ਜਿਹੜਾ ਜਾਰੀ ਕਰ ਦਿੱਤਾ ਗਿਆ ਹੈ। ਦੂਸਰੇ ਪਾਸੇ ਇੱਕ ਘੁਟਾਲਾ ਸਾਹਮਣੇ ਆਉਂਦਾ ਤੇ ਨਾਲ ਹੀ ਉੱਪਰ ਸੀਪ ਲੱਗ ਜਾਂਦੀ ਹੈ। PSPCL ਟੈਂਡਰ ਕੰਟਰੋਵਰਸੀ ਜਿਹੜੀ ਹੈ, ਪਾਵਰਕੌਮ ਦੇ 75 ਕਰੋੜ ਦੇ ਟੈਂਡਰ ਸ਼ੱਕ ਦੇ ਘੇਰੇ ਦੇ ਵਿਚ ਆ ਗਏ ਨੇ ਤੇ ਸ਼ਰਤਾਂ ਬਦਲਣ ਦੇ ਕਾਰਨ ਦੋ ਕੰਪਨੀਆਂ ਮੁਕਾਬਲੇ ਦੇ ਵਿਚੋਂ ਬਾਹਰ ਹੋਈਆਂ ਨੇ। ਤਕਨੀਕੀ ਸ਼ਰਤਾਂ ਦੇ ਵਿੱਚ ਅਚਾਨਕ ਕੀਤੀ ਹੈ ਤਬਦੀਲੀ ਦੇ ਕਾਰਨ ਦੋ ਬੋਲੀਕਾਰ ਕੰਪਨੀਆਂ ਦੇ ਮੁਕਾਬਲੇ ਦੇ ਵਿੱਚੋਂ ਬਾਹਰ ਹੋਣ ਮਗਰੋਂ ਪਾਵਰਕੌਮ ਦੇ ਵੱਲੋਂ 66 KV ਸਬ ਸਟੇਸ਼ਨਾਂ ਦੇ ਲਈ 75 ਕਰੋੜ ਰੁਪਏ ਦੀ ਲਾਗਤ ਦੇ ਨਾਲ ਖਰੀਦੇ ਜਾਣ ਵਾਲੇ ਉਪਕਰਨਾਂ ਦਾ ਟੈਂਡਰ ਸਿੱਧਾ ਸ਼ੱਕ ਦੇ ਘੇਰੇ ਦੇ ਵਿੱਚ ਆ ਚੁੱਕਿਆ। ਪਾਵਰਕੌਮ ਦੇ ਵੱਲੋਂ ਇਨ੍ਹਾਂ ਸਬ ਸਟੇਸ਼ਨਾਂ ਦੇ ਲਈ 11 KV ਵੈਕਿਊਮ ਸਰਕਟ ਬ੍ਰੇਕਰਾਂ ਦੇ 900 ਯੂਨਿਟ ਖਰੀਦੇ ਜਾਣੇ ਨੇ। ਤਕਨੀਕੀ ਸ਼ਰਤਾਂ ਜਿਹੜੀਆਂ ਨੇ ਬਦਲਣ ਮਗਰੋਂ ਹੁਣ ਮੈਦਾਨ ਦੇ ਵਿੱਚ ਕੇਂਦਰ ਸਰਕਾਰ ਦੇ ਅਧਾਰੇ ਤੋਂ ਇਲਾਵਾ ਸਿਰਫ ਇੱਕ ਪ੍ਰਾਈਵੇਟ ਕੰਪਨੀ ਰਹਿ ਗਈ ਹੈ। ਇਸ ਤਬਦੀਲੀ ਦੇ ਕਾਰਨ ਨਾ ਸਿਰਫ ਮੁਕਾਬਲਾ ਘਟਿਆ ਸਗੋਂ ਖਰੀਦ ਦੀ ਲਾਗਤ ਦੇ ਵਿੱਚ ਵੀ ਵਾਧਾ ਹੋ ਗਿਆ। ਪਾਵਰਕੌਮ ਨੇ 25 ਜੂਨ ਨੂੰ ਇਨ੍ਹਾਂ ਉਪਕਰਨਾਂ ਦੀ ਖਰੀਦ ਦੇ ਲਈ ਜਿਹੜਾ ਸੀ ਟੈਂਡਰ ਖੋਲ੍ਹੇ ਸਨ, ਜਿਸ ਦੇ ਵਿੱਚ 4 ਕੰਪਨੀਆਂ ਨੇ ਦਿਲਚਸਪੀ ਦਿਖਾਈ, ਪਰ ਬਾਅਦ ਦੇ ਵਿੱਚ ਇਹ ਟੈਂਡਰ ਰੱਦ ਕਰ ਦਿੱਤਾ ਗਿਆ। ਫਿਰ 14 ਅਗਸਤ ਨੂੰ ਬੋਰਡ ਮੀਟਿੰਗ ਦੇ ਦੌਰਾਨ ਟੈਂਡਰ ਦੇ ਵਿੱਚੋਂ ਅਹਿਮ ਸ਼ਰਤਾਂ ਹਟਾ ਕੇ ਸ਼ਰਤਾਂ ਦੇ ਵਿੱਚ ਸੋਧ ਕਰ ਦਿੱਤੀ ਗਈ। ਸੋਧ ਤੋਂ ਬਾਅਦ 20 ਅਗਸਤ ਨੂੰ ਨਵਾਂ ਟੈਂਡਰ ਜਾਰੀ ਕੀਤਾ ਗਿਆ। ਮੁਤਾਬਕ ਜੋ ਦੱਸਿਆ ਜਾ ਰਿਹਾ ਹੈ, ਜਾਣਕਾਰੀ ਮੁਤਾਬਕ ਇੱਕ ਸੀਨੀਅਰ ਡਾਇਰੈਕਟਰ ਦੇ ਵੱਲੋਂ ਜਿਹੜਾ ਸੀ ਇਤਰਾਜ਼ ਜਤਾਉਣ ਮਗਰੋਂ ਇਹ ਜ਼ਿੰਮੇਵਾਰੀ ਕਿਸੇ ਹੋਰ ਅਧਿਕਾਰੀ ਨੂੰ ਸੌਂਪ ਦਿੱਤੀ ਗਈ ਸੀ। ਨਵੇਂ ਟੈਂਡਰ ਦੇ ਵਿੱਚ 4 ਕੰਪਨੀਆਂ ਨੇ ਸ਼ਮੂਲੀਅਤ ਕੀਤੀ, ਪਰ ਸ਼ਰਤਾਂ ਬਦਲਣ ਦੇ ਕਾਰਨ 2 ਕੰਪਨੀਆਂ ਅਯੋਗ ਕਰਾਰ ਦੇ ਦਿੱਤੀਆਂ ਗਈਆਂ। ਹੁਣ ਸਿਰਫ ਭਾਰਤ ਹੈਵੀ ਇਲੈਕਟ੍ਰੀਕਲਜ਼ ਲਿਮਟਿਡ ਜਿਹੜੀ ਹੈ ਤੇ ਮੈਸਰਜ ਸਟੈਲਮੈਕ ਦੀ ਮੈਕ ਹੀ ਜਿਹੜੀ ਹੈ ਮੁਕਾਬਲੇ ਦੇ ਵਿੱਚ ਬਚੀਆਂ ਨੇ। ਮੈਸਰਜ ਸਟੈਲਮੈਕ ਪਾਵਰਕੌਮ ਦੀ ਪੁਰਾਣੀ ਸਪਲਾਇਰ ਕੰਪਨੀ ਹੈ ਤੇ ਪਾਵਰਕੌਮ ਦੇ ਨਵੇਂ ਟੈਂਡਰ ਦੀਆਂ ਦਰਾਂ ਟਰਾਸਕੋ ਦੇ ਵੱਲੋਂ ਹਾਲ ਹੀ ਦੇ ਵਿੱਚ ਜਾਰੀ ਕੀਤੇ ਗਏ ਅਜਿਹੇ ਹੀ ਟੈਂਡਰਾਂ ਦੀਆਂ ਦਰਾਂ ਦੇ ਨਾਲ ਉਹ 12% ਵੱਧ ਨੇ। ਟਰਾਸਕੋ ਨੇ 220 KV ਅਤੇ 132 KV ਸਬ ਸਟੇਸ਼ਨਾਂ ਦੇ ਲਈ ਵੈਕਿਊਮ ਸਰਕਟ ਬ੍ਰੇਕਰਾਂ ਦੀ ਖਰੀਦ ਦੇ ਲਈ ਮੁੱਢਰੀ ਮੱਦ ਦੇ ਆਧਾਰ ਦੇ ਉੱਤੇ ਟੈਂਡਰ ਅਲਾਟ ਕੀਤੇ ਨੇ, ਜਿਨ੍ਹਾਂ ਨੂੰ ਟਰਾਸਕੋ ਦੀ ਬੋਰਡ ਮੀਟਿੰਗ ਦੇ ਵਿੱਚ ਪ੍ਰਵਾਨਗੀ ਜਿਹੜੀ ਹੈ ਦਿੱਤੀ ਗਈ ਹੈ। ਦੂਸਰੀ ਤਰਫ ਜਿਹੜਾ ਟੂੰ ਟੂੰ ਕਰਾਉਂਦੇ ਹੁਣ ਦੇਖਦੇ ਹਾਂ ਕੀ ਕੁਝ ਬਣਦਾ ਹੈ ਕਿ ਹਰ ਸਮੇਂ ਕੁਝ ਨਾ ਕੁਝ ਕੇਸ ਜਿਹੜੇ ਨਿਕਲ ਕੇ ਸਾਹਮਣੇ ਆ ਜਾਂਦੇ ਨੇ। ਜਿਹੜਾ 6,000 ਕਰੋੜ ਦਾ ਡਰੱਗ ਕੇਸ ਹੈ, ਸਿੱਟ ਦੇ ਵੱਲੋਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੇ ਜਗਦੀਸ਼ ਭੋਲਾ 5 ਅਕਤੂਬਰ ਨੂੰ ਤਲਬ ਕੀਤੇ ਗਏ ਨੇ। ਪਹਿਲੀ ਵਾਰ ਆਹਮੋ ਸਾਹਮਣੇ ਕਹਿੰਦੇ ਬਿਠਾ ਕੇ ਹੋ ਸਕਦੀ ਹੈ ਪੁੱਛ ਪੜਤਾਲ ਇਹਨਾਂ ਤੋਂ। 6,000 ਕਰੋੜ ਰੁਪਏ ਦੇ ਡਰੱਗ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ SIT ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ 5 ਅਕਤੂਬਰ ਨੂੰ ਪੇਸ਼ ਹੋਣ ਦੇ ਲਈ ਸਮਨ ਜਾਰੀ ਕਰਤੇ ਹੈ। ਇਸ ਮਾਮਲੇ ਦੇ ਵਿੱਚ SIT ਦੇ ਵੱਲੋਂ ਡਰੱਗ ਰੈਕਟ ਦੇ ਮੁੱਖ ਦੋਸ਼ੀ ਜਿਹੜੇ ਨੇ ਜਗਦੀਸ਼ ਭੋਲਾ ਨੂੰ ਵੀ ਉਸੇ ਦਿਨ ਤਲਬ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜਾਂਚ ਟੀਮ ਦੇ ਵੱਲੋਂ ਪਹਿਲੀ ਵਾਰ ਦੋਵਾਂ ਨੂੰ ਆਹਮੋ ਸਾਹਮਣੇ ਬਿਠਾ ਕੇ ਪੁੱਛਗਿੱਛ ਜਿਹੜੀ ਕੀਤੀ ਜਾ ਸਕਦੀ ਹੈ ਤੇ ਮਜੀਠੀਆ ਦਾ ਨਾਂ ਸਭ ਤੋਂ ਪਹਿਲਾਂ 2013-14 ਦੇ ਜਗਦੀਸ਼ ਭੋਲਾ ਡਰੱਗ ਰੈਕਟ ਦੇ ਵਿੱਚ ਉਭਰਿਆ ਸੀ ਤੇ ਇਸ ਤੋਂ ਬਾਅਦ ਐਨਫੋਰਸਮੈਂਟ ਡਾਇਰੈਕਟੋਰੇਟ ED ਨੇ ਜਾਂਚ ਦੇ ਦੌਰਾਨ ਇਸ ਮਨੀ ਲਾਂਡਰਿੰਗ ਤੇ ਡਰੱਗ ਰੈਕਟ ਦੇ ਨੈਟਵਰਕ ਨੂੰ 6,000 ਕਰੋੜ ਰੁਪਏ ਤੱਕ ਦੱਸਿਆ ਸੀਗਾ। ਜਿਸ ਤੋਂ ਬਾਅਦ 2014 ਦੇ ਵਿੱਚ ਭੋਲਾ ਨੇ ਮਜੀਠੀਆ ਦਾ ਨਾਂ ਲਿਆ ਤੇ ਪੰਜਾਬ ਪੁਲਿਸ ਨੇ ਐਂਟੀ ਡਰੱਗ ਸਪੈਸ਼ਲ ਟਾਸਕ ਫੋਰਸ ਦੀ 2018 ਦੀ ਰਿਪੋਰਟ ਦੀ ਸਿਫਾਰਸ਼ ਦੇ ਆਧਾਰ ਤੇ ਦਸੰਬਰ 2021 ਦੇ ਵਿੱਚ ਮਜੀਠੀਆ ਵਿਰੁੱਧ NDPS ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਸੀ ਤੇ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਹੁਣ ਵਾਪਰਦਾ ਹੈ। ਇਸੇ ਤਰ੍ਹਾਂ ED ਦੀ ਰੇਡ ਜਿਹੜੀ ਮੁਹਾਲੀ ਚ ਹੋਈ ਹੈ ਲਗਾਤਾਰ 2-3 ਦਿਨ ਚੱਲਦੀ ਰਹੀ ਹੈ। TD ਇਨਫਰਾ ਟੈਕ ਦੇ ਦਫ਼ਤਰ ਦੇ ਉੱਤੇ ਤੀਜੇ ਦਿਨ ਵੀ ਜਾਂਚ ਜਾਰੀ ਰਹੀ ਹੈ ਤੇ ਮੁਹਾਲੀ ਸਿਟੀ ਸੈਂਟਰ ਸਥਿਤ SJ ਗਰੁੱਪ ਵੀ ਜਿਹੜਾ ਨਿਸ਼ਾਨੇ ਦੇ ਉੱਤੇ ਰਿਹਾ। ਮੁਹਾਲੀ ਦੇ ਸੈਕਟਰ 119 ਸਥਿਤ TDI ਇਨਫਰਾ ਟੈਕ ਲਿਮਟਿਡ ਜਿਹੜੀ ਹੈ ਉਹਦੇ ਦਫ਼ਤਰ ਦੇ ਵਿੱਚ ED ਦੇ ਛਾਪੇ ਅੱਜ ਲਗਾਤਾਰ ਤੀਜੇ ਦਿਨ ਵੀ ਜਾਰੀ ਰਹੇ ਨੇ। ED ਵੱਲੋਂ ਜ਼ਮੀਨੀ ਸੌਦਿਆਂ ਦੇ ਨਾਲ ਜੁੜੇ ਦਸਤਾਵੇਜ਼ਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਫਰਮ ਦੇ ਵੱਡੇ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਗਈ। ਦੂਜੇ ਪਾਸੇ ED ਨੇ ਏਅਰਪੋਰਟ ਰੋਡ ਦੇ ਉੱਤੇ ਐਰੋ ਸਿਟੀ ਦੇ ਮੁਹਾਲੀ ਸਿਟੀ ਸੈਂਟਰ 2 ਦੀ 6ਵੀਂ ਮੰਜ਼ਿਲ ਦੇ ਉੱਤੇ ਸਥਿਤ SJ ਗਰੁੱਪ ਜਿਹੜਾ ਦੇ ਦਫ਼ਤਰ ਦੇ ਉੱਤੇ ਵੀ ਮੰਗਲਵਾਰ ਕੱਲ੍ਹ ਬੀਤੇ ਚ ਦੁਪਹਿਰ ਨੂੰ ਛਾਪਾ ਮਾਰਿਆ, ਜੋ ਕਿ ਅਜੇ ਵੀ ਜਾਰੀ ਦੱਸਿਆ ਜਾ ਰਿਹਾ। ED ਦੀ ਜਿਹੜੀ ਕਰੀਬ 15 ਮੈਂਬਰੀ ਟੀਮ CRPF ਦੇ ਜਵਾਨਾਂ ਨਾਲ 28 ਸਤੰਬਰ ਨੂੰ ਸਵੇਰੇ 11 ਵਜੇ TDI ਹਾਊਸ ਸੈਕਟਰ 119 ਦੇ ਦਫ਼ਤਰ ਪਹੁੰਚੀ ਸੀਗੀ। ਅਧਿਕਾਰੀਆਂ ਨੇ ਦਫ਼ਤਰ ਪਹੁੰਚਦਿਆਂ ਹੀ ਕੰਪਿਊਟਰ, ਇਲੈਕਟ੍ਰਾਨਿਕ ਉਪਕਰਨ ਤੇ ਅਹਿਮ ਦਸਤਾਵੇਜ਼ਾਂ ਨੂੰ ਆਪਣੇ ਕਬਜ਼ੇ ਚ ਲਿਆ ਤੇ ਛਾਪੇ ਦੇ ਦੌਰਾਨ ਮੌਕੇ ਦੇ ਉੱਤੇ ਮੌਜੂਦ ਮੁਲਾਜ਼ਮਾਂ ਤੇ ਅਧਿਕਾਰੀਆਂ ਦੇ ਮੋਬਾਈਲ ਫੋਨ ਵੀ ਜ਼ਬਤ ਕੀਤੇ। ਜਾਂਚ ਦਾ ਦਾਇਰਾ ਇੰਨਾ ਵਿਆਪਕ ਸੀਗਾ ਕਿ ਮੰਗਲਵਾਰ ਕੱਲ੍ਹ ਰਾਤੀ ਸ਼ਾਮ ਨੂੰ ਵੀ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਰਾਤ ਰੁਕਣ ਦੇ ਲਈ ਦਫ਼ਤਰ ਦੇ ਅੰਦਰ ਹੀ ਗੱਦੇ ਜਿਹੜੇ ਮੰਗਵਾ ਲਏ ਗਏ ਤੇ ਰਾਤ ਉਹਨਾਂ ਨੇ ਫਿਰ ਉੱਥੇ ਹੀ ਕੱਟੀ ਹੈ। ਦੂਸਰੇ ਪਾਸੇ ਐਸ ਆਈ ਆਰ ਮੁੱਦੇ ਦੇ ਉੱਤੇ ਗੱਲ ਕਰਦੇ ਆ ਤੇ ਫਿਰ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਆ। ਇੰਡੀਆ ਗੱਠਜੋੜ ਹਮਲਾਵਰ ਹੋ ਗਿਆ। ਸੰਵਿਧਾਨ ਬਚਾਓ ਰੈਲੀ ਅਤੇ ਚੋਣ ਕਮਿਸ਼ਨ ਦੇ ਵੱਲ ਮਾਰਚ ਕੱਢਣਗੇ ਵਿਰੋਧੀ ਆਗੂ, ਇਹ ਗੱਲਬਾਤ ਸਾਹਮਣੇ ਆ ਰਹੀ ਹੈ। ਇੰਡੀਆ ਗੱਠਜੋੜ ਨੇ ਬੁੱਧਵਾਰ ਅੱਜ ਐਸ ਆਈ ਆਰ ਮੁੱਦੇ ਦੇ ਉੱਤੇ ਇੱਕ ਸਾਂਝੇ ਐਕਸ਼ਨ ਪਲਾਨ ਨੂੰ ਅੰਤਿਮ ਰੂਪ ਦੇ ਦਿੱਤੈ, ਜਿਸ ਦੇ ਵਿਚ ਰੈਲੀਆਂ ਤੇ ਸੰਵਿਧਾਨ ਬਚਾਓ ਮਾਰਚ ਕੱਢਣਾ ਸ਼ਾਮਲ ਹੈ। ਇਸ ਮੌਕੇ ਕਾਂਗਰਸ ਪ੍ਰਧਾਨ ਜਿਹੜੇ ਖੜਗੇ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਾਰੀਆਂ ਪਾਰਟੀਆਂ ਇਸ ਗੱਲ ਦੇ ਉੱਤੇ ਸਹਿਮਤ ਨੇ ਕਿ ਚੋਣਾਂ ਜਿਹੜੀਆਂ ਨੇ ਈਵੀਐਮ ਦੀ ਬਜਾਏ ਬੈਲਟ ਪੇਪਰਾਂ ਦੇ ਰਾਹੀਂ ਹੋਣੀਆਂ ਚਾਹੀਦੀਆਂ ਨੇ। ਵਿਰੋਧੀ ਧਿਰ ਦੇ ਨੇਤਾਵਾਂ ਜਿਨ੍ਹਾਂ ਦੇ ਵਿਚ ਖੜਗੇ, ਕਾਂਗਰਸ ਦੇ ਸਾਬਕਾ ਮੁਖੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ, ਟੀਐਮਸੀ ਮੁਖੀ ਮਮਤਾ ਬੈਨਰਜੀ, ਜੰਮੂ ਕਸ਼ਮੀਰ ਦੇ ਮੁਖੀ ਮੁੱਖ ਮੰਤਰੀ ਜਿਹੜੇ ਨੇ ਉਮਰ ਅਬਦੁੱਲਾ, ਆਰਜੇਡੀ ਦੇ ਤੇਜਸਵੀ ਯਾਦਵ ਤੇ ਐਨਸੀਪੀ ਜਿਹੜੀ ਹੈ ਸੰਸਦ ਮੈਂਬਰ ਸੁਪ੍ਰੀਆ ਸੁਲੇ ਸ਼ਾਮਲ ਨੇ ਦੀ 3.5 ਘੰਟੇ ਚੱਲੀ ਇਸ ਬੈਠਕ ਤੋਂ ਬਾਅਦ ਇਸ ਗੱਲ ਦਾ ਐਲਾਨ ਕਰ ਦਿੱਤਾ ਗਿਆ। ਬੈਠਕ ਤੋਂ ਬਾਅਦ ਨੇਤਾਵਾਂ ਦੀ ਇੱਕ ਸਾਂਝੀ ਪ੍ਰੈਸ ਕਾਨਫਰੰਸ ਦੇ ਵਿਚ ਖੜਗੇ ਨੇ ਕਿਹਾ ਕਿ ਉਨ੍ਹਾਂ ਨੇ ਸਾਂਝੇ ਐਕਸ਼ਨ ਪਲਾਨ ਦੇ ਬਾਰੇ ਫੈਸਲਾ ਕੀਤਾ ਤੇ ਖੜਗੇ ਨੇ ਦੱਸਿਆ ਕਿ ਪਾਰਟੀਆਂ ਨੇ ਫੈਸਲਾ ਕੀਤਾ ਹੈ ਕਿ ਨੌਜਵਾਨਾਂ ਤੇ ਗੈਰ ਸਰਕਾਰੀ ਸੰਗਠਨਾਂ ਐਨਜੀਓਸ ਨੂੰ ਨਾਲ ਲੈ ਕੇ 2 ਤੋਂ 8 ਅਕਤੂਬਰ ਤੱਕ ਸੰਵਿਧਾਨ ਬਚਾਓ ਮਾਰਚ ਕੱਢੇ ਜਾਣਗੇ ਤੇ ਜ਼ਿਲ੍ਹਾ ਮੈਜਿਸਟਰੇਟ ਦੇ ਦਫ਼ਤਰਾਂ ਅੱਗੇ ਪ੍ਰਦਰਸ਼ਨ ਕੀਤੇ ਜਾਣਗੇ ਤੇ 6 ਅਕਤੂਬਰ ਨੂੰ ਸਾਰੇ ਵਿਰੋਧੀ ਸੰਸਦ ਮੈਂਬਰ ਚੋਣ ਕਮਿਸ਼ਨ ਦੇ ਵੱਲ ਨੂੰ ਜਿਹੜਾ ਮਾਰਚ ਕਰਨਗੇ। ਚੋਣ ਕਮਿਸ਼ਨ ਦੀ ਗੱਲ ਆਈ ਹੈ, ਇਹ ਖ਼ਬਰ ਲੈ ਕੇ ਫਿਰ ਸੈਣ ਸਾਹਿਬ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਜੋ ਮਸਲਾ ਪਿਛਲੇ ਦਿਨਾਂ ਦੇ ਵਿਚ ਕਾਫ਼ੀ ਉਭਰ ਰਿਹਾ ਸੀਗਾ, ਇਲੈਕਸ਼ਨ ਕਮਿਸ਼ਨ ਨੇ ਵੋਟਰ ਫਾਰਮ ਜਿਹੜਾ 6 ਹੈ ਉਹਦੇ ਵਿਚੋਂ ਵਿਵਾਦਿਤ ਘੋਸ਼ਣਾ ਪੱਤਰ ਹਟਾ ਦਿੱਤਾ ਹੈ। ਹੁਣ ਨਵੇਂ ਵੋਟਰਾਂ ਨੂੰ ਸਿਰਫ਼ ਪੁਰਾਣਾ ਕਾਨੂੰਨੀ ਫਾਰਮ ਹੀ ਜਿਹੜਾ ਭਰਨਾ ਪਵੇਗਾ। ਭਾਰਤੀ ਚੋਣ ਕਮਿਸ਼ਨ ECI ਨੇ ਆਨਲਾਈਨ ਫਾਰਮ 6 ਨਾਲ ਜੁੜੇ ਉਸ ਵਿਵਾਦ ਜਿਹੜਾ ਸੀਗਾ ਵਿਵਾਦਿਤ ਘੋਸ਼ਣਾ ਪੱਤਰ ਨੂੰ ਵਾਪਸ ਲੈ ਲਿਆ, ਜਿਸ ਨੂੰ ਨਵੇਂ ਵੋਟਰ ਵੋਟਰ ਸੂਚੀ ਦੇ ਵਿਚ ਨਾਮ ਸ਼ਾਮਲ ਕਰਨ ਦੇ ਲਈ ਭਰਦੇ ਸਨ। 26 ਸਤੰਬਰ ਨੂੰ ਹੋਈ ਕਮਿਸ਼ਨ ਦੀ ਮੀਟਿੰਗ ਦੇ ਵਿਚ ਇਹ ਫੈਸਲਾ ਲਿਆ ਗਿਆ, ਜਿਨ੍ਹਾਂ ਸੂਬਿਆਂ ਦੇ ਵਿਚ SIR ਪੂਰੀ ਹੋ ਚੁੱਕੀ ਹੈ ਜਾਂ ਜਿੱਥੇ ਇਹ ਸ਼ੁਰੂ ਹੋਣੀ ਹੈ ਉਥੇ ਹੁਣ ਇਹ ਘੋਸ਼ਣਾ ਪੱਤਰ ਦੀ ਕੋਈ ਜ਼ਰੂਰਤ ਨਹੀਂ ਰਹੀ ਹੈ, ਨਹੀਂ ਹੋਵੇਗੀ। ਕਮਿਸ਼ਨ ਨੇ ਸਰਬਸੰਮਤੀ ਦੇ ਨਾਲ ਤੈਅ ਕੀਤਾ ਕਿ SIR ਜਾਂ ਗੈਰ SIR ਸਮੇਂ ਦੇ ਦੌਰਾਨ ਫਾਰਮ 6 ਦੇ ਵਿਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਪਹਿਲਾਂ ਜਿਨ੍ਹਾਂ ਸੂਬਿਆਂ ਦੇ ਵਿਚ SIR ਕਰਵਾਈ ਗਈ ਸੀ ਉਥੇ ਇਹ ਵਾਧੂ ਦਸਤਾਵੇਜ਼ ਮੰਗਿਆ ਗਿਆ ਸੀ ਤੇ 26 ਸਤੰਬਰ ਨੂੰ ਇਹ ਲੋੜ ਹਟਾਉਣ ਦਾ ਜਿਹੜਾ ਫੈਸਲਾ ਕੀਤਾ ਗਿਆ, ਪਰ ਕਮਿਸ਼ਨ ਦੇ ਵੱਲੋਂ ਜਾਰੀ ਅਧਿਕਾਰਤ ਪ੍ਰੈਸ ਨੋਟ ਦੇ ਵਿਚ ਇਸ ਦਾ ਕੋਈ ਵੀ ਜ਼ਿਕਰ ਨਹੀਂ ਹੋਇਆ, ਜਿਸ ਦੇ ਨਾਲ ਉਲਝਣ ਪੈਦਾ ਹੋ ਗਈ ਸੀ। ਜਿਨ੍ਹਾਂ ਸੂਬਿਆਂ ਦੇ ਵਿਚ SIR ਪੂਰੀ ਹੋ ਚੁੱਕੀ ਹੈ ਉਥੇ ECNET ਐਪ ਜਿਹੜਾ ਹੈ ਤੇ ਪੋਰਟਲ ਤੋਂ ਇਹ ਵਾਧੂ ਘੋਸ਼ਣਾ ਪੱਤਰ ਹਟਾ ਦਿੱਤਾ ਗਿਆ, ਜਿਹਦੇ ਨਾਲ ਨਵੇਂ ਬਿਨੈਕਾਰਾਂ ਨੂੰ ਜਿਹੜਾ ਹੈ ਸਿਰਫ 1960 ਦੇ ਨਿਯਮਾਂ ਦੇ ਤਹਿਤ ਤੈਅਸ਼ੁਦਾ ਕਾਨੂੰਨੀ ਫਾਰਮ 6 ਹੀ ਭਰਨਾ ਪਵੇਗਾ। ਹਾਲਾਂਕਿ ਜਿੱਥੇ SIR ਅਜੇ ਜਾਰੀ ਹੈ ਉਥੇ ਇਹ ਪੋਰਟਲ ਦੇ ਉੱਤੇ ਮੌਜੂਦ ਹੈ। ਇਹ ਬਦਲਾਅ ਉਸ ਸਮੇਂ ਸਾਹਮਣੇ ਆਇਆ ਜਦੋਂ ਚੋਣ ਪੈਨਲ ਦੇ ਅੰਦਰ ਹੀ ਫਾਰਮ 6 ਦੇ ਵਿਚ ਬਦਲਾਅ ਨੂੰ ਲੈ ਕੇ ਵਿਵਾਦ ਖੜਾ ਹੋਇਆ। ਚੋਣ ਕਮਿਸ਼ਨਰਾਂ SS ਸੰਧੂ ਤੇ ਵਿਵੇਕ ਜੋਸ਼ੀ ਨੇ ਇਤਰਾਜ਼ ਜਤਾਇਆ ਸੀ ਕਿ ਨਿਯਮਾਂ ਦੇ ਵਿਚ ਸੋਧ ਕੀਤੇ ਬਿਨਾਂ ਹੀ ਫਾਰਮ ਦੇ ਵਿਚ ਬਦਲਾਅ ਜਿਹੜਾ ਨਹੀਂ ਕੀਤਾ ਜਾ ਸਕਦਾ। ਲੋ ਦੋਸਤੋ, ਅਗਲੀਆਂ ਖ਼ਬਰਾਂ ਦੇ ਵੱਲ ਨੂੰ ਚੱਲਾਂਗੇ ਤੇ ਸਾਰੇ ਦੋਸਤ ਪਿਆਰ ਮੁਹੱਬਤ ਦੇ ਰਹੇ ਨੇ ਜੀ ਤੇ ਨਾਲ ਨਾਲ ਸ਼ੰਮੀ ਜੀ ਨੂੰ ਹੈਪੀ ਬਰਥਡੇ ਵੀ ਕਰ ਰਹੇ ਨੇ ਜੀ ਤੇ ਟੀਮ ਦੇ ਵੱਲੋਂ ਵੀ ਸੁਨੇਹਾ ਆ ਗਿਆ, ਸ਼ੁਕਰੀਆ ਕਰ ਰਹੇ ਨੇ ਤੇ ਚੱਲਦੇ ਹਾਂ ਆਪਾਂ ਦੋਸਤੋ ਫਿਰ ਗੱਲਾਂ ਬਾਤਾਂ ਦੇ ਉੱਤੇ ਤੇ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜ ਚੁੱਕੇ ਨੇ ਤੇ ਉਹਨਾਂ ਦਾ ਕਰਦੇ ਹਾਂ ਸਵਾਗਤ। ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਜੀ, ਕੀ ਕਿਵੇਂ ਆ ਸੈਣੀ ਸਾਹਿਬ?
2: ਹਾਲ ਚਾਲ ਵਧੀਆ ਜੀ।
1: ਜੀ
2: ਮੈਂ ਕਿਹਾ ਅੱਜ ਦਾ ਪ੍ਰੋਗਰਾਮ ਦਾ ਜਿਹੜਾ ਸ਼੍ਰੀ ਗਣੇਸ਼ ਕਰਨ ਤੋਂ ਪਹਿਲਾਂ ਸ਼ਮੀ ਜੀ ਨੂੰ ਮੁਬਾਰਕਾਂ ਦੇ ਦਈਏ
1: ਜੀ,
2: ਤੇ ਜਿਹੜਾ ਆਪਾਂ ਹੈਡਿੰਗ ਵੀ ਰੱਖਿਆ ਜਨਮ ਦਿਨ ਦੀ ਵਧਾਈ, ਉਹ ਦੇਖੋ ਜੀ ਅਸੀਂ ਇੱਕ ਹੈਡਿੰਗ ਦੇ ਵਿੱਚ 2 ਚੀਜ਼ਾਂ ਕਵਰ ਕਰ ਰਹੇ ਹਾਂ ਜੀ। ਇੱਕ ਤਾਂ ਸ਼ਮੀ ਜੀ ਨੂੰ ਵਧਾਈ ਦੇ ਰਹੇ ਹੈਗੇ ਆ ਤੇ ਇੱਕ ਜਿਹੜੀ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ ਜੀ, ਤੇ ਉਹਦੇ ਵਿੱਚ ਜਿਹੜੀ ਵਧਾਈ ਦਿੱਤੀ ਗਈ ਹੈਗੀ ਸਰਕਾਰ ਵੱਲੋਂ, ਜਿਹਦੇ ਤੇ ਦੱਸਦੇ ਜੀ ਕਿ 10 ਕਰੋੜ ਰੁਪਇਆ ਖਰਚ ਆਇਆ ਜੀ। ਮੈਂ ਕਿਹਾ ਉਹਦੇ ਬਾਰੇ ਵੀ ਨਾਲ ਚਰਚਾ ਹੋ ਜਾਊਗੀ ਜੀ।
1: ਜ਼ਰੂਰ ਜੀ ਜ਼ਰੂਰ।
2: ਭਾਰੇ ਸਾਹਿਬ ਦੱਸਦੇ ਆ ਜੀ ਵੀ 1600 ਤਾਂ ਸਰਕਾਰੀ ਬੱਸ ਲਾਈ ਸੀ ਉਸ ਫੰਕਸ਼ਨ ਵਾਸਤੇ ਜੀ।
1: ਕੀ ਬਾਤ ਹੈ ਜੀ।
2: ਲੁਧਿਆਣੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਜਿਹੜਾ ਕੈਂਪਸ ਆ ਉੱਥੇ ਜਿਹੜਾ ਆ ਇਹ ਗੈਦਰਿੰਗ ਕੀਤੀ ਸੀ ਜੀ PAU ਦੇ ਵਿੱਚ, ਤੇ ਉੱਥੇ ਬੜਾ ਕਹਿੰਦੇ ਜੀ ਲੋਕਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਫੰਕਸ਼ਨ ਅਟੈਂਡ ਕੀਤਾ ਜੀ ਇਹ
1: ਜੀ।